ਕਿਹਾ ਹੈ। ਮੈਂ ਕਿਹਾ ਉਹ ਕਦੀ ਆਇਆ ਹੈ? ਕਹਿੰਦਾ ਆਇਆ ਮੇਰੇ ਘਰ। ਮੈਂ ਕਿਹਾ ਉਹਦੇ ਸਾਹਮਣੇ ਉਹਦੀ ਫੋਟੋ ਤੇ ਚੋਰ ਕਰਦਾ ਸਾਂ? ਕਹਿੰਦਾ ਜੀ ਉਹਦੀ ਸਾਹਮਣੇ ਉਹਦੀ ਫੋਟੋ ਤੇ ਚੋਰ ਕਰਦਾ ਸਾਂ। ਆਖਿਰ ਮਨ ਵਿੱਚ ਕੀ ਛੁਪਿਆ ਇਹਨਾਂ ਲੋਕਾਂ ਦੇ? ਸ਼ਰਮ ਵੀ ਨਹੀਂ ਆਉਂਦੀ, ਲੱਜਾ ਵੀ ਨਹੀਂ ਆਉਂਦੀ ਕਿ ਇੱਕ ਬੰਦਾ ਹੋ ਕੇ ਮੇਰੀ ਫੋਟੋ ਦੇ ਉੱਤੇ ਕੋਈ ਚੋਰ ਕਰੇ। ਚਲੋ ਮਗਰੋਂ ਕੋਈ ਅਗਿਆਨੀ ਕਰੇ, ਚਵਰ ਤਖਤ ਦਾ ਮਾਲਕ ਤੇ ਧਰਤੀ ਤੇ ਇੱਕੋ ਹੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਤੇ ਚੋਰ ਹੋ ਸਕਦਾ ਹੈ, ਹੋਰ ਕਿਸੇ ਦੇ ਚੋਰ ਨਹੀਂ ਹੋ ਸਕਦਾ। 1978 ਦੇ ਵਿੱਚ ਜਿਹੜੇ 13 ਸਿੱਖਾਂ ਗੁਰਮੁਖ ਪਿਆਰਿਆਂ ਨੇ ਸ਼ਹੀਦੀ ਪਾਈ ਸੀ, ਇਸੇ ਕਰਕੇ ਪਾਈ ਸੀ ਕਿ ਨਿਰੰਕਾਰੀ ਬਾਬਾ ਆਪਣੇ ਸਿਰ ਤੇ ਚੋਰ ਕਰਾਉਂਦਾ ਸੀ, ਕਹਿੰਦੇ ਅਸੀਂ ਨਹੀਂ ਵੇਖਣਾ। ਚੋਰ ਹੋ ਸਕਦਾ ਹੈ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹੋ ਸਕਦਾ ਹੈ। ਤੇ ਗੁਰਮੁਖ ਪਿਆਰਿਓ ਇਹਦੀ ਫੋਟੋ ਦੇ ਉੱਤੇ ਉਹਨੇ ਚੋਰ ਰੱਖੇ ਤੇ ਚੋਰ ਕਰਦਾ ਹੈ ਤੇ ਮਾਲਕ ਦੇ ਗੁਟਕੇ ਉਹਨੇ ਮੰਜੀ ਦੇ ਥੱਲੇ ਰੱਖੇ। ਜਾਂਦਿਆਂ ਦਾਸ ਨੇ ਪਹਿਲਾਂ ਮਾਰੀ ਫੋਟੋ ਭਵਾ ਕੇ ਉਹਦੀ ਚੁੱਕ ਕੇ ਤੇ ਫੋਟੋ ਸੁੱਟ ਕੇ, ਮੈਂ ਕਿਹਾ ਸੱਜਣਾ ਇਸ ਮੰਜੇ ਦੇ ਉੱਤੇ ਇਹ ਚਾਦਰ ਜਿਹੜੀ ਨਾਪਾਕ ਹੋਈ ਹੈ ਇਹਦੀ ਫੋਟੋ ਦੇ ਨਾਲ ਇਹਨੂੰ ਚੁੱਕ, ਇੱਥੇ ਪਵਿੱਤਰ ਚਾਦਰ ਵਿਛਾ, ਜੇ ਗੁਰੂ ਦਾ ਅੰਮ੍ਰਿਤ ਲੈਣਾ ਹੀ ਤੇ ਇਸ ਮੰਜੇ ਦੇ ਉੱਤੇ ਹੁਣ ਪੋਥੀਆਂ ਰੱਖ ਜਿੱਥੇ ਅੱਗੇ ਫੋਟੋ ਸੀ। ਪੋਥੀ ਪਰਮੇਸ਼ਰ ਕਾ ਥਾਨ, ਉਹਨੂੰ ਥਾਂ ਦੇ ਜਿਹੜੀ ਪੋਥੀ ਪਰਮੇਸ਼ਵਰ ਜੋਗੀ। ਇਸ ਕਰਕੇ ਗੁਰਮੁਖ ਪਿਆਰੇ ਉਹ ਬਚਣਾ ਹੈ ਤੇ ਅੰਦਰੋਂ ਆਪਣੇ ਉਸ ਮਾਲਕ ਲਈ ਕਹਿਣਾ ਹੈ, ਇੱਕ ਛਿਨ ਦਰਸ਼ਨ ਦੀ ਜੈ, ਇੱਕ ਛਿਨ ਦਰਸ਼ਨ ਦੀ ਜੈ, ਇੱਕ ਛਿਨ ਦਰਸ ਦਿਖਾਏ ਜੀ, ਇੱਕ ਛਿਨ ਦਰਸ ਦਿਖਾਏ ਜੀ, ਇੱਕ ਆਓ ਹੁਣ ਜੁੜੀਏ, ਨਾਮ ਜਪ ਲੋ ਦੋ ਛਿਨ, ਫਿਰ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਮੈਂ ਆਪ ਜੀ ਨੂੰ ਬੇਨਤੀ ਕਰ ਦਵਾਂ, ਨਾਮੀ ਤਾਈ ਪਹੁੰਚਣ ਲਾ ਇੱਕੋ ਹੀ ਤਰੀਕਾ ਹੈ, ਨਾਮ। ਨਾਮ ਤੇ ਨਾਮੀ ਦੋ ਚੀਜ਼ਾਂ ਦਾ ਮੇਲ ਆ, ਜੇ ਨਾਮੀ ਦੀ ਪ੍ਰਾਪਤੀ ਕਰਨੀ ਆ ਤੇ ਨਾਮ ਜਪਣਾ ਪੈਣਾ ਹੈ। ਕੀ ਕਰਨਾ ਪੈਣਾ ਹੈ? ਨਾਮ ਜਪਣਾ ਪੈਣਾ, ਰਾਤ ਦਿਨ ਆਪਣੇ ਰੋਮ ਰੋਮ ਵਿਚ ਭਰਨਾ ਪੈਣਾ ਹੈ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ

0: मेरे साहब वाजा मारदे ने, मेरे मालक कहंदे ने मेरे भराओ जे को खेती बीजनी अब कलू आयो रे, एक नाम बोवो बोवो कलयुग दे विच होर कोई खेती नहीं जे उगदी, इको ही खेती उगदी जे सतनाम श्री वाहिगुरु नाम जपो। हां जी
1: पलीता चार गवाया हंड के, चार गवाया सम,
0: नींद बड़ी आउंदी, काम करन नूं बड़ा दिल करदा है भाई जी, कितने किसी नूं कह के वेख लो अमृत वेले आवी जरा नेत्रेम कर लिए कट्ठे बह के, कई बार किसी नूं कह के वेख्या, किसी नूं कह के वेख लियो, ओ काम ते भी जाना सवेरे, ए काम नहीं तू एक बार आखो प्राणी तू आयो केड़े केड़े काम आया तू, असली की काम है साडा, क्यों जी रब नूं पाउणा ही काम है, भई प्राप्त मनुख दे हुरिया गोविंद मिलण की, मगर किस तरह का बेहोश हो गया इंसान जदों कहिंदा है वो भाई जी फिर सवेरे काम ते जाना हुंदा, ए की आ जिहड़ा नेत्रेम करना अमृत वेले उठ के, ए की आ, ए कोई काम नहीं, होर कार विकार है, बोलो होर कार, फिर बोलो होर कार, जिहड़े होर कार मने कम मालक कहिंदे होर कार विकार है, एक सच्ची कारे लाया, एक होर सारी दुनिया विकार दे काम कर रही, एक ओ ही सच्ची कार आ जिहड़ा कोई अमृत वेले उठदा इशनान करदा ते जपदा सतनाम श्री, होर ते सारा कार विकार ही। ते मेरे साहब जी कहिंदे ने चार गवाया हंड के, चार पैर ते काम कीता फिर फुर के इधर चले गया उधर चले गया, गड्डी दे विच बह गया, कदी ऐ नूं चले गया कदी ऐ नूं चले गया कदी ऐ नूं चले गया, ते पुछया कित्थों आया कहिंदा काम लभदा आया, ते जिहड़ा काम लभ के रब ने दिता ओह करदा नहीं, आखो सतनाम श्री, तो काम करिया कर परमेश्वर दे नाम दा, फिर पढ़िया कर काहे रेमा चितवे उद्दम जां आहार हर जीव परिया, ओ बंदिया एवें ना घबराया कर, सैल पत्थर मैं जंतो पाए तां का रिजक अगे कर तरिया, किते ओदे कहने दे तां मन ओदा बचन ते मन के वेख। मेरे साहब कहिंदे चार गवाया हंड के, चार पैर ते तू सारा दिन काम करके फिर तुर के गवा लिया, ते रात नूं जदों सौं गए हंड के, चार गवाया सम सम मैंने सौं के गवा लिया, एक थां ते होर मेरे साहब जी बचन करदे ने एक बार आखो सतनाम श्री, कहिंदे सारो दिन स मजूरी करे, इतना लिखिया जे सारो दिन स की करदे हो स्टोरां ते सारा दिन बोल दे एक बार की करदे हो मजूरी करदे हो, सारो दिन स मजूरी करे, सारा दिन स्टोर ते मजूरी करदा है, मगर हर सिमरन की वेला जदों सिमरन दा वेला आया फिर बजर सिर परे, कहिंदा सिर भारा हो गया सौना है, फिर बुरे काम को उठ खलोया घर आया थकिया टुटिया, उस वेले इशनान कीता है घर दिया ने दसिया फलाने थां ते पार्टी अज लैके गड्डी दौड़ गया, बुरे काम को उठ खलोया, ते जे किते कहिंदा कि सजना हुण तू थका बड़ा आया वा इशनान कर ला लै रास दा पाठ कर लिए, कहिंदा थके बने नाम की वेला, अवसर अपना बुझे ना बेगाना, अवसर अपना ए अपने समय नूं पछाणदा ही नहीं, इत्थे भी बाबा फरीद जी इस तरह दे कहिंदे रहण गवाई सोए के, बाबा नानक जी कहिंदे रहण गवाई सोए के दिवस गवाया खाए, हीरे जैसा जन्म है, फिर आ जिहड़े स्टोरां तों कट्ठे करके लियांदे की ने बोल दिओ, कौडियां कौडियां हीरे वर्गा जन्म परमेश्वर ने दिता, कौडियां दे भा रोज वेची जांदा है, रात वेचती दिन वेचता कादे च $100 च। एक महापुरुष गुरमुख प्यारे थाईलैंड कथा करन गए, आखो सतनाम श्री, फिर एक बार आखो सतनाम श्री वाहिगुरु, ते ओ कहिंदे मैनू उत्थे कहिंदे जी पाठ दी ड्यूटी ला ला सहज पाठ कर दे, कहिंदे मैं पाठ करन लग पिया जदों मैं एक एक पन्ना पढ़ा ते मैनू अंदरों गुरु साहब आवाजां देण वेचता ही एक अंग, वेचता ही एक अंग, एक रुपये च दो रुपये च वेचता ही, सौ रुपये च सहज पाठ करेगा, सौ रुपये च गुरु ग्रंथ साहब महाराज का सहज पाठ किया वेचता ही, जिन्हां नूं जाग आ गई जिन्हां नूं पता लग गया कि यह जीवन मैं वेच रहा वा, रहण गवाए चार गवाया हंड के ते चार गवाया, चार पैर दिन काम करके गवाता, चार पैर रात सौ के गवा दी, ते अगे की कहिंदे ने, हां जी
1: लेखा रब मंगेसिया,
0: लेखा रब मंगेसिया, उन्हें तेनू रब ने लेखा पूछना है, ਗੁਰਮੁਖ ਪਿਆਰਿਆ ਇਹ ਪੁੱਛਣਾ ਕਿ ਤੂੰ ਸੰਸਾਰ ਵਿੱਚ ਕਿਹੜੇ ਕੰਮ ਆਇਆ ਸੈਂ? ਤੁਹਾਨੂੰ ਮੈਨੂੰ ਸਾਰਿਆਂ ਨੂੰ ਮੇਰੇ ਸਾਹਿਬ ਜੀ ਕਹਿੰਦੇ ਸਭਨਾ ਕਾ ਦਰ ਲੇਖਾ ਹੋਏ। ਬੋਲੋ ਸਭਨਾ ਕਾ ਦਰ ਕਰਨੀ ਬਾਜੋ ਤਰੇ ਨਾ ਕੋਈ, ਰਹਿਤ ਤੋਂ ਬਿਨਾਂ ਕੋਈ ਨੀ ਜੇ ਤਰ ਸਕਦਾ। ਜੇ ਕੋਈ ਆਖੇ ਜੀ ਮੈਂ ਇਤਰਾ ਵਾ ਮੇਰੀ ਆ ਰਹੀ ਹੋਜੂਗੀ, ਮੈਂ 100 ਰੁਪਇਆ ਗੋਲਕ ਚ ਪਾਇਆ ਸੀ, ਮੈਂ 100 ਰੁਪਈਏ ਦਾ ਕਲੀਲ ਲਿਆ ਕੇ ਚੜਾਇਆ ਸੀ, ਮੈਂ ਤਾਂ ਛੁੱਟ ਜੂਗਾ ਨਾ। ਕਰਮ ਧਰਮ ਪਖੰਡ ਜੋ ਦਿਸੇ ਤਿੰਨ ਜਮ ਜਗਾਤੀ ਲੁੱਟੇ। ਇਸ ਜਗਤ ਦੇ ਵਿਚ ਆਹ ਜਿਹੜਾ ਸਮਾਂ ਚੱਲ ਰਿਹਾ ਹੈ, ਨਾ ਕੋਈ ਪੁੰਨ ਉੱਗਦਾ ਹੈ, ਨਾ ਕੋਈ ਧਰਮ, ਨਾ ਕੋਈ ਕਰਮ, ਨਾ ਕੋਈ ਹੋਰ ਚੀਜ਼ ਉੱਗਦੀ ਨਹੀਂ, ਇੱਕੋ ਹੀ ਬੀਜ ਉੱਗਦਾ ਸਤਨਾਮ ਸ੍ਰੀ ਵਾਹਿਗੁਰੂ। ਇਹ ਜੇ ਬੀਜ ਬੀਜਿਆ ਨਿਮਕ ਕੀਰਤਨ ਗਾਓ ਕਰਤੇ ਕਾ ਨਿਮਕ ਸਿਮਰਤ ਜਿੱਤ ਛੁੱਟੇ। ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਤੈਨੂੰ ਪੁੱਛਣਾ ਹੈ ਕਿ ਉੱਥੇ ਤੂੰ ਕੀ ਲੈਣ ਗਿਆ ਸੈ, ਤੇਰਾ ਧਰਤੀ ਤੇ ਜਾਣ ਦਾ ਮਕਸਦ ਕੀ ਸੀ, ਕੀ ਰੋਟੀ ਖਾਣੀ? ਇੱਕ ਥਾਂ ਤੇ ਨਾ ਮੇਰੇ ਸਾਹਿਬ ਨੇ ਬੜਾ ਸੁੰਦਰ ਬਚਨ ਕੀਤਾ ਏ, ਇੱਕ ਬਚਨ ਆਇਆ ਆਪਾਂ ਪਿੰਡਾਂ ਵਾਲੇ ਲੋਕ ਜਾਣਦੇ ਹਾਂ, ਜਦੋਂ ਕਿਸੇ ਦੇ ਸਵੇਰ ਤੋਂ ਮਕਾਨ ਬਣਦੇ ਹੁੰਦੇ ਸੀ ਤੇ ਲੋਕਾਂ ਨੇ ਆਖਣਾ ਅੱਜ ਆਈ ਮੇਰੇ ਨਾਲ ਸਾਰਾ ਦਿਨ ਦਿਹਾੜੀ, ਕੋਈ ਗਾਰਾ ਢੋਣਾ, ਕਿਸੇ ਨੇ ਗਾਰਾ ਬਣਾਉਣਾ, ਕਿਸੇ ਨੇ ਇੱਟਾਂ ਫੜਾਉਣੀਆਂ, ਤੇ ਰਾਤ ਨੂੰ ਉਹ ਦਿਹਾੜੀ ਥੋੜੀ ਲੈਂਦਾ ਸੀ, ਕੀ ਕਰਦਾ ਸੀ? ਉਹ ਸ਼ਬਦ ਬਾਣੀ ਵਿੱਚ ਲਿਖਿਆ ਹੈ, ਖੇਦ ਭਇਓ ਬਿਗਾਰੀ ਕੀ ਨਿਆਈ, ਖੇਦ ਮੈਣੇ ਪਛਤਾਵਾ ਸ਼ਰਮਿੰਦਗੀ। ਬਿਗਾਰ ਹੁੰਦਾ ਸੀ ਵਿਗਾਰ ਕੱਟਣ ਜਾਣਾ, ਆਪਾਂ ਕਹਿੰਦੇ ਸਨ ਕਿ ਚੌਲਾਂ ਚਾਲਾਂ ਤੇ ਰਾਤ ਨੂੰ ਜਰਦਾ ਹੀ ਖਾਵਾਂਗੇ, ਮਗਰ ਦਿਹਾੜੀ ਤੇ ਨਹੀਂ ਨਾ ਮਿਲਦੀ, ਕੀ ਕਰਨ ਜਾਣਾ? ਵਿਗਾਰ ਕੱਟਣ ਜਾਣਾ। ਸਤਿਗੁਰੂ ਪਾਸੇ ਸਾਰੋ ਦਿਨ ਸਮਜੂਰੀ ਕਰਤਾ, ਤੋ ਮੁਸਲੇ ਸ਼ਰਾਇਆ, ਖੇਦ ਭਇਓ ਬਿਗਾਰੀ ਕੀ ਨਿਆਈ, ਘਰ ਕੇ ਕਾਮਨਾ ਆਇਆ। ਜਦੋਂ ਪਛਤਾਵਾ ਮਿਲਿਆ, ਸਾਰਾ ਦਿਨ ਤੇ ਵਿਗਾਰ ਕੱਟਣ ਚਲੇ ਗਿਆ, ਇੱਟਾਂ ਫੜਾਉਂਦਾ ਰਿਹਾ, ਗਾਰਾ ਫੜਾਉਂਦਾ ਰਿਹਾ, ਥੱਕ ਗਿਆ, ਰਾਤ ਨੂੰ ਰੋਟੀ ਖਾ ਕੇ ਜਦੋਂ ਮੁੜੂਗਾ ਕਿਹੜੇ ਰੁਪਈਏ ਲੈ ਕੇ ਮੁੜਨਾ? ਖਾਲੀ ਮੁੜਨਾ ਨਾ, ਆਪਾਂ ਵੀ ਧੀਆਂ ਪੁੱਤਰਾਂ ਦੀ ਵਿਗਾਰ ਹੀ ਕੱਟਣ ਡਏ ਆ, ਕੀ ਕਰ ਰਹੇ ਆ? ਤੇ ਜਦੋਂ ਮੁੜਾਂਗੇ ਕੋਲ ਤੇ ਕੁਝ ਵੀ ਨਹੀਂ ਹੋਣਾ, ਕਿ ਹੋਊ ਕੁਝ? ਇਹ ਪਰਿਵਾਰ ਲਈ ਵਿਗਾਰ ਕੱਟਣ ਡਏ ਨਾ, ਉਹ ਮੈਂ ਘਰ ਲਈ ਆ ਸੋਫਾ ਬਣਾ ਲਿਆ, ਕੀ ਵਿਗਾਰ ਕੱਟਣ ਡਏ ਹੋ? ਨਾ ਸੋਫਾ ਨਾਲ ਜਾਣਾ, ਨਾ ਗੱਡੀ ਨਾਲ ਜਾਣੀ, ਨਾ ਘਰ ਨਾਲ ਜਾਣਾ ਹੈ, ਨਾ ਦੌਲਤ ਨਾਲ ਜਾਣੀ ਹੈ। ਤੇ ਉੱਥੇ ਸਾਹਿਬ ਨੇ ਕਹਿ ਦਿੱਤਾ ਖੇਦ ਭਇਓ ਬਿਗਾਰੀ ਕੀ ਨਿਆਈ। ਬੋਲੋ ਖੇਦ ਭਇਓ ਵਿਗਾਰ ਕੱਟਣ ਵਾਲੇ ਵਾਂਗ ਸ਼ਰਮਿੰਦਿਆਂ ਹੋ ਕੇ ਮੁੜਨਾ ਪੈਣਾ ਘਰ ਕੇ ਕਾਮ ਨਾ ਆਇਆ, ਕਿਸੇ ਕੰਮ ਨਹੀਂ ਆਉਣਾ ਇਹਦਾ ਜੀਵਨ। ਇਹਨੇ ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸਮ, ਇੱਕ ਦਿਨ ਲੇਖਾ ਰੱਬ ਮੰਗੇਸੀਆ ਤੂੰ ਆਇਓ, ਕਿਹੜੇ ਕੰਮ ਤੈਨੂੰ ਪੁੱਛਣਾ ਹੈ? ਹਾਂਜੀ, ਇਹ ਬੜਾ ਪਿਆਰਾ ਸੂਤਰ ਜੇ ਕਿਤੇ ਜੀਵਨ ਵਿੱਚ ਕੋਈ ਸਮਝ ਆ ਜੇ। ਫਰੀਦਾ ਦਰ ਦਰਵਾਜੇ ਜਾਏ ਕੇ, ਕਿਸੇ ਮੰਦਰ ਦੇ ਦਰਵਾਜੇ ਉੱਤੇ, ਕਿਸੇ ਕਚਹਿਰੀ ਦੇ ਦਰਵਾਜੇ ਉੱਤੇ ਜਾ ਕੇ ਕਿਤੇ ਵੇਖਿਓ, ਉੱਥੇ ਐਡੇ ਐਡੇ ਨਾ ਪਿੱਛੇ ਪਿੱਤਲ ਜਿਹੇ ਬਣਾ ਕੇ ਜਿਹਦੇ ਨਾਲ ਟਲ ਖੜਕਾਉਂਦੇ ਸੀ, ਟਲ ਲੱਗੇ ਹੁੰਦੇ, ਟਲ ਇੱਥੋਂ ਲਿਆ ਉਹਦੇ ਥੋੜਾ ਜਿਹਾ ਤੜਪ ਕਰਦਾ ਉਹਦੇ ਸਿਰ ਚ ਮਾਰਦੇ, ਉਹ ਟਨ ਦੀ ਆਵਾਜ਼ ਦਿੰਦਾ ਹੈ। ਕਹਿੰਦੇ ਦਰ ਦਰਵਾਜੇ ਜਾਏ ਕੇ ਕਿਉਂ ਡਿੱਠੋ ਘੜਿਆਲ, ਕਦੀ ਘੜਿਆਲ ਵੇਖਿਆ ਹੀ ਬਾਬਾ ਫਰੀਦ? ਕਹਿੰਦੇ ਨੇ ਫਰੀਦਾ ਦਰ ਦਰਵਾਜੇ ਜਾਏ ਕੇ ਕਿਉਂ ਡਿੱਠੋ, ਕਦੀ ਘੜਿਆਲ ਵੇਖਿਆ ਹੀ? ਕਹਿੰਦਾ ਹਾਂ ਵੇਖਿਆ ਹੈ। ਕਹਿੰਦਾ ਇਹਨੂੰ ਘੜੀ ਮੁੜੀ ਛਿੱਤਰ ਵੱਜਦੇ ਨੇ ਵਿਚਾਰੇ ਨੂੰ, ਇਹਨੇ ਕੀ ਕਸੂਰ ਕੀਤਾ ਹੈ, ਇਹਨੇ ਕੀ ਗੁਨਾਹ ਕੀਤਾ ਹੈ? ਅੱਗੇ ਪੜ ਕੇ ਵੇਖੋ ਜਰਾ। ਹਾਂਜੀ, ਹੁਣ ਬਾਬਾ ਫੈਸਲਾ ਦਿੰਦਾ ਜੇ, ਕਹਿੰਦੇ ਇਹਨੇ ਕੋਈ ਦੋਸ਼ ਨਹੀਂ ਕੀਤਾ, ਨਦੋਸ਼ੇ ਨੂੰ ਪੈ ਰਹੀਆਂ ਨੇ, ਇਹ ਨਦੋਸ਼ਾ ਮਾਰੀਏ। ਬੋਲੋ ਇਹ, ਫੇਰ ਇੱਕ ਵਾਰ ਬੋਲੋ, ਇਹ ਇਹਨੂੰ ਨਦੋਸ਼ੇ ਨੂੰ ਮਾਰ ਪੈ ਰਹੀ ਆ, ਹਮ ਦੋਸ਼ਾਂ ਦਾ। ਤੁਸੀਂ ਅੰਦਰ ਝਾਤੀ ਮਾਰ ਲੋ, ਮੈਂ ਵੀ ਮਾਰਾਂ, ਆਪਣੇ ਗੁਨਾਹਾਂ ਵੱਲ ਵੇਖੋ, ਜਦੋਂ ਤੋਂ ਹੋਸ਼ ਸੰਭਾਲੀ ਜੇ, ਜਦੋਂ ਤੋਂ ਹੋਸ਼ ਕਾਇਮ ਹੋਈ, ਜਦੋਂ ਤੋਂ ਤੁਸੀਂ ਸਮਝਦਾਰ ਹੋਏ ਹੋ, ਅੱਜ ਤੱਕ ਕਿੰਨੇ ਗੁਨਾਹ ਕੀਤੇ ਦੇ, ਇੱਕ ਇੱਕ ਗੁਨਾਹ ਦੀ ਸਜ਼ਾ ਮਿਲਣੀ, ਇਹ ਨਦੋਸ਼ਾ ਮਾਰੀਏ, ਹਮ ਦੋਸ਼ਾਂ ਦਾ ਕਿਆ ਹਾਲ। ਇੱਕ ਤਰੀਕਾ ਹੈ ਛੁੱਟਣ ਦਾ, ਆਖੋ ਸਤਨਾਮ ਸ੍ਰੀ। ਸਤਿਗੁਰੂ ਪਾਤਸ਼ਾਹ ਨੂੰ ਪੁੱਛੀਏ ਉਹ ਤਰੀਕਾ ਕਿਹੜਾ, ਕਹਿੰਦੇ ਜੇ ਤੂੰ ਅੰਮ੍ਰਿਤ ਛਕ ਲੈ ਨਾ, ਅੰਮ੍ਰਿਤ ਛਕ ਲੈ ਤੇ ਤੇਰੇ ਸਾਰੀ ਪਿਛਲੀ ਜਾਤ, ਕੁਲ, ਜਨਮ, ਪਾਪ, ਗੁਨਾਹ ਸਾਰੇ ਕੱਟੇ ਗਏ। ਉਦਨ ਤੋਂ ਇੱਕ ਨਵਾਂ ਜਨਮ ਹੋਇਆ। ਆਖਿਆ ਜੀ ਉਹ ਕਿੱਥੇ? ਪੁੱਤ ਤੇ ਮੈਂ ਸੰਤਾ ਸਿੰਘ ਦਾ ਹੀ ਹਾਂ। ਕਹਿੰਦੇ ਉਹ ਕੋਈ ਗੱਲ ਨੀ, ਸਰੀਰ ਕਰਕੇ ਰਿਹਾ ਵਾ, ਮਗਰ ਜਿਹਦੇ ਕੋਲੋਂ ਲੇਖਾ ਮੰਗਣਾ ਸੀ ਨਾ ਸੱਜਣਾ, ਉਹਦਾ ਜਨਮ ਹੁਣ ਗੁਰੂ ਦੇ ਘਰ ਵਿੱਚ ਹੋ ਗਿਆ। ਸਤਿਗੁਰ ਕੈ ਜਨਮੇ ਗਵਨ ਮਟਾਇਆ, ਆਵਾਗੌਣ ਮਿਟ ਗਿਆ, ਕੋਈ ਲੇਖਾ ਨਹੀਂ। ਹੁਣ ਤੇ ਲੇਖੇ ਪਾੜ ਦਿੱਤੇ, ਧਰਮ ਰਾਜ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ, ਸਾਰੇ ਲੇਖੇ ਫਾਟ ਗਏ, ਕਾਗਜ਼ ਪਾੜ ਦਿੱਤੇ ਉਹਨੇ, ਕਿਉਂਕਿ ਤੂੰ ਪੁੱਤ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਣ ਗਏ ਹੋ। ਪਿਛਲੇ ਜਨਮ ਵਾਲੇ ਕਾਗਜ਼ ਮੇਰੇ ਸਤਿਗੁਰੂ ਨੇ ਸੁਪਨੇ ਵਾਂਗ, ਜਿਸ ਤਰ੍ਹਾਂ ਹਰੀ ਚੰਦ ਰਾਜੇ ਦੀ ਮੇਰੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਨੇ, ਅੰਮ੍ਰਿਤਸਰ ਸਾਹਿਬ ਦੇ ਕੋਲ ਇੱਕ ਗੁਰਦੁਆਰਾ ਗੁਰੂ ਕਾ ਬਾਗ, ਜਿੱਥੇ ਸੁਪਨੇ ਦੇ ਵਿੱਚ 84 ਘੜਤੀ ਸਤਿਗੁਰੂ ਨੇ, ਕਦੀ ਜਾ ਕੇ ਦਰਸ਼ਨ ਕਰਿਓ। ਗੁਰਦੁਆਰਾ ਗੁਰੂ ਕਾ ਬਾਗ ਬਣਿਆ, ਇਹ ਰਾਜਾ ਸਾਸੀ ਹਵਾਈ ਅੱਡੇ ਤੋਂ 7 ਮੀਲ ਦੀ ਦੂਰੀ ਦੇ ਉੱਤੇ ਬਣਿਆ ਸੁੰਦਰ, ਜਿੱਥੇ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਨੇ, ਸਕੇਤ ਮੰਡੀ ਦਾ ਰਾਜਾ ਹਰੀ ਚੰਦ ਸਤਿਗੁਰੂ ਦੀ ਸ਼ਰਨ ਵਿੱਚ ਆਇਆ ਤੇ ਆਣ ਕੇ ਕਹਿੰਦਾ, ਗਰੀਬ ਨਵਾਜ ਪਾਤਸ਼ਾਹ ਮੈਨੂੰ ਪੰਡਤਾਂ ਨੇ ਦੱਸਿਆ ਤੇਰਾ ਘਰ ਇੱਕ ਜਨਮਾਂ ਦੇ ਦੁਸ਼ਟਾਂ ਦੇ ਘਰ ਹੋਣਾ ਹੈ, ਨਿੱਕੀ ਜਾਤ ਵਾਲਿਆਂ ਦੇ ਹੋਣਾ ਹੈ। ਮੇਰੇ ਸਾਹਿਬ ਕਹਿਣ ਲੱਗੇ, ਕੋਈ ਗੱਲ ਨਹੀਂ ਮਹਾਰਾਜ, ਮੇਰਾ ਜਨਮ ਮਿਟ ਜੂ, ਮਹਾਰਾਜ ਪਾਤਸ਼ਾਹ ਕਹਿੰਦੇ ਕੀਰਤਨ ਸੁਣੋ। ਜਦੋਂ ਹਜ਼ੂਰੀ ਵਿੱਚ ਜਾ ਕੇ ਦਰਬਾਰ ਸਾਹਿਬ ਕੀਰਤਨ ਸੁਣਿਆ ਤੇ ਸ਼ਬਦ ਲੱਗ ਰਿਹਾ ਸੀ, ਲੇਖ ਨਾ ਮਿਟਈ ਹੈ ਸਕੀ ਜੋ ਲਿਖਿਆ ਕਰਤਾਰ। ਹੱਥ ਜੋੜ ਕੇ ਆਣ ਕੇ ਕਹਿੰਦਾ, ਮਹਾਰਾਜ ਮੈਨੂੰ ਛੁੱਟੀਆਂ ਦਿਓ। ਤੇ ਮਹਾਰਾਜ ਪਾਤਸ਼ਾਹ ਕਹਿੰਦੇ, ਰਾਜਨ ਤੂੰ ਤੇ ਕਹਿੰਦਾ ਸੀ ਮੈਂ 7 ਦਿਨ ਰਹਿਣਾ ਇੱਥੇ, ਕੀਰਤਨ ਸੁਣਨਾ ਵਾ, ਤੇ ਮੁੜ ਚੱਲੇ। ਮਹਾਰਾਜ ਜਿਹੜੀ ਗੱਲ ਤੋਂ ਡਰਦਾ ਇੱਥੇ ਆਇਆ ਸਾਂ, ਤੁਹਾਡੀ ਬਾਣੀ ਵਿੱਚ ਵੀ ਲਿਖਿਆ ਲੇਖ ਨਾ ਮਿੱਟੀ ਹੈ ਸਕੀ ਜੋ ਲਿਖਿਆ ਕਰਤਾਰ। ਤੇ ਮੇਰੇ ਸਾਹਿਬ ਕਹਿੰਦੇ, ਹਾਂ ਲਿਖਿਆ ਤੇ ਹੈ, ਇਹ ਤੇ ਕੋਈ ਬਦਲ ਨਹੀਂ ਸਕਦਾ, ਮਗਰ ਇੱਕ ਰਾਤ ਸਾਡੇ ਕੋਲ ਠਹਿਰ ਜਾ। ਫਿਰ ਸੁਪਨਾ ਆਇਆ ਕਿ ਸੁਪਨੇ ਦੇ ਵਿੱਚ ਮੈਂ ਸ਼ਿਕਾਰ ਕਰਨ ਗਿਆ, ਉਸੇ ਪਿੰਡ ਵਿੱਚ ਚਲੇ ਗਿਆ, ਅਜੇ ਉਹ ਪਿੰਡ ਹੈਗਾ ਏ, ਅਸੀਂ ਉਹ ਪਿੰਡ ਵਿੱਚ ਗੁਰਦੁਆਰਾ ਬਣਿਆ, ਉਸ ਪਿੰਡ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਗਏ ਨੇ, ਤੇ ਉਸ ਪਿੰਡ ਦੇ ਵਿੱਚ ਜਾ ਕੇ ਸੁਪਨੇ ਦੇ ਵਿੱਚ ਮੇਰੇ ਸਤਿਗੁਰੂ ਨੇ ਪੈਦਾ ਕੀਤਾ, ਤੇ ਸੁਪਨੇ ਵਿੱਚ ਹੀ ਪੈਦਾ ਕਰਕੇ ਧੀਆਂ ਪੁੱਤ ਪਰਿਵਾਰ ਵਿਖਾ ਕੇ ਅੰਮ੍ਰਿਤ ਵੇਲੇ ਉੱਠ ਕੇ ਕਹਿੰਦਾ, ਮਹਾਰਾਜ ਸੁਪਨਾ ਬੜਾ ਡਰਾਉਣਾ ਆਇਆ। ਕੀ ਸੁਪਨਾ ਵੇਖਿਆ ਜੀ? ਮਹਾਰਾਜ ਮੇਰਾ ਚਮਾਰਾਂ ਦੇ ਘਰ ਜਨਮ ਹੋਇਆ, ਮੈਂ ਚਮਾਰਾਂ ਦੇ ਘਰ ਜੰਮਿਆ, ਮੇਰੇ ਧੀਆਂ ਪੁੱਤ ਹੋਏ ਨੇ। ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਆਖਿਆ, ਰਾਜਨ ਤੂੰ ਗੁਰੂ ਨਾਨਕ ਦੀ ਸ਼ਰਨ ਵਿੱਚ ਆ ਗਿਆ ਏ, ਤੇਰਾ 84 ਦਾ ਚੱਕਰ ਸੁਪਨੇ ਵਿੱਚ ਕੱਟ ਦਿੱਤਾ ਏ। ਸੁਪਨੇ ਚ ਇਹ ਉਹ ਗੁਰੂ ਆ ਸੁਪਨੇ ਚ ਲੇਖੇ ਪਾੜਨ ਵਾਲਾ, ਜਿਹਦੀ ਸ਼ਰਨ ਵਿੱਚ ਆਪਾਂ ਆਏ ਆ। ਮੇਰਾ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਿਰਪਾ ਕਰੇ, ਕਹਿੰਦੇ ਇਹ ਨਦੋਸ਼ਾ ਮਾਰੀਏ, ਹਮ ਦੋਸ਼ਾਂ ਦਾ ਆਪਣੀ ਸ਼ਰਾਬ ਦਾ ਵੀ ਲੇਖਾ ਲੈਣਾ ਏ, ਆਪਣੀ ਚੁਗਲੀ ਨਿੰਦਿਆ ਦਾ ਲੇਖਾ ਲੈਣਾ ਏ, ਮਾਸ ਦਾ ਲੇਖਾ ਲੈਣਾ ਏ, ਕਿਤੇ ਕੁਕਰਮਾਂ ਦਾ ਲੇਖਾ ਪਰਮੇਸ਼ਵਰ ਨੇ ਲੈਣਾ ਏ, ਇਹ ਹਰ ਕਿਤੇ ਗੁਨਾਹ ਦਾ ਪਰਮੇਸ਼ਵਰ ਨੇ ਲੇਖਾ ਲੈਣਾ। ਇੱਕ ਦਿਨ ਇਹ ਨਦੋਸ਼ਾ ਉੱਥੇ ਨਦੋਸ਼ਿਆਂ ਨੂੰ ਮਾਰ ਪੈਂਦੀ ਆ, ਸਾਡਾ ਕਸੂਰਵਾਰਾਂ ਦਾ ਗੁਰਮੁਖੋ ਕੀ ਹਾਲ ਹੋਊਗਾ? ਜੇ ਕਸੂਰਵਾਰ ਆਪਾਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਚਰਨਾਂ ਵਿੱਚ ਡਿੱਗ ਕੇ ਕਿਤੇ ਇੱਕ ਵਾਰ ਕਹਿ ਦਈਏ, ਆਇਓ ਸ਼ਰਨ ਤੁਹਾਰੀ ਸਤਿਗੁਰ ਆਇਓ।

ਇਸ ਸ਼ਬਦ ਵਿਚ ਅੱਗੇ ਜਾ ਕੇ ਬੌੜੀ ਪਾਈ ਆ, ਲੇਖਾ ਛੋੜ ਅਲੇਖੇ ਛੁੱਟੇ ਹਮ ਨਿਰਗੁਣ ਲਿਓ ਉਬਾਰੀ। ਕਿਤੇ ਤੀਸਰੇ ਬਾਪੂ ਦਾ ਇਹ ਵੀ ਤਰਲਾ ਪਾ ਰਹੇ ਹੋ, ਲੇਖੇ ਕਤੇ ਨਾ ਛੁੱਟੀਏ ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਸਤਿਗੁਰੂ ਅੱਗੇ ਬੇਨਤੀ ਕਰੋ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਗੁਣਾ ਵਿਚਾਰੋ ਕੋਈ, ਮਾਟੀ ਕਾ ਕਿਆ ਤੋਪੇ ਸਵਾਮੀ ਮਾਨਸ ਕੀ ਗੱਤ। ਇਹੀ ਮੇਰਾ ਸਤਿਗੁਰੂ ਕਿਰਪਾ ਕਰੇ ਇਹਨਾਂ ਬਚਨਾਂ ਨੂੰ ਤੁਸੀਂ ਜਿੰਨੇ ਮੇਰੇ ਭੈਣ ਭਰਾ ਗੁਰਸਿੱਖ ਮਾਈ ਭਾਈ ਆਏ ਹੋ, ਮੋਟੀ ਜੀ ਪੰਜਾਬੀ ਬੋਲੀ ਦਾਸ ਬੋਲਦਾ, ਕੋਈ ਇਹੋ ਜਿਹੀ ਨੀ ਜਿਹੜੀ ਸਮਝਣਾ ਤੁਹਾਡੀ ਵਿਚ ਆਵੇ। ਗੁਰਮੁਖੋ ਇਹ ਪਹਿਲੇ ਸਲੋਕ ਵਿਚ ਦੱਸਿਆ ਵਾ ਕਿ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ ਤੂੰ ਆਇਓ ਕਿਹੜੇ ਕੰਮ। ਪਹਿਲੋਂ ਵੀ ਦੱਸਿਆ ਮੇਰੇ ਸਾਹਿਬ ਜੀ ਨੇ, ਇਹ ਵਿਸ ਗੰਦਣਾ, ਇਹ ਜਿਹੜੇ ਦੁਨੀਆਂ ਦੇ ਪਦਾਰਥ ਜਿਨ੍ਹਾਂ ਨਾਲ ਆਪਾਂ ਪਿਆਰ ਕੀਤਾ, ਪਦਵੀਆਂ ਸ਼ੋਹਰਤਾਂ ਪੈਸਾ ਦੌਲਤ ਪਰਿਵਾਰ, ਇਹ ਵਿਸ ਗੰਦਣਾ ਧਰੀਆਂ ਖੰਡ, ਵੇਖਣ ਨੂੰ ਮਿੱਠੀਆਂ ਲੱਗਦੀਆਂ ਖੰਡ ਲਵਾੜ, ਇਕ ਰਹਿਦੇ ਰਹਿ ਗਏ ਇਕ ਰਾਧੀ ਗਏ ਉਜਾੜ। ਤੇ ਫਿਰ ਪਿਛਲੇ ਸਲੋਕ ਵਿਚ ਆਖਿਆ ਵਾ ਫਰੀਦਾ ਦਰ ਦਰਵਾਜੇ ਜਾਏ ਕੇ ਕਿਉਂ ਡਿੱਠੋ ਘੜਿਆਲ, ਕਿਸੇ ਦੇ ਦਰਵਾਜੇ ਉਤੇ ਘੜਿਆਲ ਕਦੀ ਵੇਖਿਆ ਈ, ਵੇਖ ਇਹਨੂੰ ਕਿੰਨੀ ਮਾਰ ਪੈਂਦੀ, ਇਹ ਨਦੋਸ਼ਾ ਮਾਰੀਏ ਹਮ ਦੋਸ਼ਾਂ ਦਾ, ਆਪਣੇ ਅੰਦਰ ਝਾਤੀ ਮਾਰਿਓ ਇਹਨੂੰ ਨਦੋਸ਼ੇ ਨੂੰ ਮਾਰ ਪੈਂਦੀ ਹੈ, ਮੈਂ ਤੇ ਬੜੇ ਦੋਸ਼ ਕੀਤੇ ਨੇ, ਮੈਂ ਤੇ ਬੜੇ ਕੁਕਰਮ ਕੀਤੇ ਨੇ, ਮੇਰਾ ਕੀ ਹਾਲ ਹੋਊਗਾ, ਮੈਂ ਪਰਮੇਸ਼ਵਰ ਦੀ ਦਿੱਤੀ ਹੋਈ ਸੂਰਤ ਨੂੰ ਵਿਗਾੜਿਆ, ਉਹਦੇ ਉੱਤੇ ਰੰਗ ਮਲਿਆ ਹੈ ਧਰਤੀ ਦੇ, ਗੁਰਮੁਖ ਪਿਆਰੇ ਮੂੰਹ ਦੇ ਵਿੱਚੋਂ ਧੌਲੇ ਪੁੱਟ ਦਿੱਤੇ ਨੇ, ਕਈ ਕੇਸ ਕੱਟ ਦਿੱਤੇ ਨੇ, ਕਈ ਗੁਨਾਹ ਕਰ ਦਿੱਤੇ ਨੇ, ਇਹਨਾਂ ਦੋਸ਼ਾਂ ਦਾ ਮੈਨੂੰ ਉੱਥੇ ਕਿੰਨੀ ਮਾਰ ਪੈਣੀ ਆ, ਤੋਬਾ ਕਰ ਦੋਗੇ ਗੁਰੂ ਬਖਸ਼ ਦੇਊਗਾ, ਤੋਬਾ ਕਰ ਦਿਓ, ਅੰਮ੍ਰਿਤ ਛਕੋ ਗੁਰੂ ਵਾਲੇ ਬਣੋ। 29 ਤਰੀਕ ਨੂੰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੇ ਧੀਆਂ ਪੁੱਤ ਬਣਨ ਦਾ ਸਮਾਂ ਹੈ, ਜਿਨ੍ਹਾਂ ਮੇਰੀਆਂ ਭੈਣਾਂ ਬੱਚੀਆਂ ਵੀਰਾਂ ਨੇ ਅਜੇ ਵੀ ਮਨ ਨਹੀਂ ਬਣਾਇਆ, ਮਨ ਨੇ ਕਦੀ ਨਹੀਂ ਮੰਨਣਾ। ਕਈ ਮੇਰੇ ਵੀਰ ਕਹਿੰਦੇ ਜੀ ਮਨ ਤਿਆਰ ਕਰ ਲਈਏ, ਮਨ ਨੂੰ ਜਰਾ ਰਾਜੀ ਕਰ ਲਈਏ, ਇਹ ਮਨ ਤੇ ਗੁਰਮੁਖੋ ਕਦੀ ਰਾਜੀ ਹੋਇਆ ਹੀ ਨਹੀਂ, ਇਹਨੂੰ ਤੇ ਵੇਚ ਦੇਣਾ ਹੈ। ਜਿਹੜਾ ਘੋੜਾ ਸਵਾਰੀ ਨਾ ਕਰਨ ਦੇਵੇ ਉਹਨੂੰ ਕੀ ਕਰੀਏ, ਜਿਹੜਾ ਘੋੜਾ ਸਵਾਰੀ ਨਾ ਕਰਨ ਦੇਵੇ, ਚੰਗਾ ਭਲਾ ਹੋਵੇ, ਬੁਲਬੁਲੀਆਂ ਮਾਰਦਾ ਹੋਵੇ, ਪੱਠੇ ਖਾਂਦਾ ਹੋਵੇ, ਚੰਗਾ ਸੌਰਿਆ ਹੋਵੇ, ਮਗਰ ਸਵਾਰੀ ਨਾ ਕਰਨ ਦੇ ਤੇ ਉਹਨੂੰ ਕੀ ਕਰੀਦਾ, ਫਿਰ ਵੇਚ ਦੀਦਾ। ਇਹ ਮਨ ਨੂੰ ਵੀ ਵੇਚ ਦਿਓ, ਮਨ ਵੇਚਿਆ ਸਤਿਗੁਰ ਕੇ ਪਾਸ, ਸਤਿਗੁਰੂ ਅੱਗੇ ਵੇਚ ਦਿਓ ਮਨ ਨੂੰ, ਮਹਾਰਾਜ ਮੈਨੂੰ ਤੇ ਕਾਬੂ ਨਹੀਂ ਆਉਂਦਾ, ਮੇਰੇ ਕੋਲ ਕਾਬੂ ਨਹੀਂ ਆਉਂਦਾ। ਤੇ ਕਈ ਕਹਿੰਦੇ ਜੀ ਜਰਾ ਤਿਆਰੀ ਕਰ ਲਈਏ, ਥੋੜਾ ਜਿਹਾ ਪ੍ਰਪੱਕ ਹੋ ਲਈਏ। ਗੁਰਮੁਖੋ ਇਹ ਵੀ ਗੱਲ ਤੁਹਾਡੇ ਮਨ ਦੇ ਫੁਰਨੇ ਗਲਤ ਨੇ, ਆਪਾਂ ਤਾਂ ਗੁਰੂ ਦੇ ਅੱਗੇ ਮੈਲਿਆ ਕੁਚੈਲਿਆ ਕੁਕਰਮੀਆਂ ਨੇ ਜਾ ਕੇ ਆਖਣਾ ਹਮ ਮੈਲੇ ਤੁਮ ਉੱਜਲ ਕਰਦੇ। ਹੇ ਸਤਿਗੁਰੂ ਜਿਹੜੀ ਮੈਲ ਮੈਂ ਨਹੀਂ ਨਾ ਲਾ ਸਕਿਆ, ਮੈਂ ਤੇਰੇ ਚਰਨਾਂ ਵਿਚ ਜੀਵਨ ਦਾ ਕੱਪੜਾ ਲਿਆ ਕੇ ਰੱਖ ਦਿੱਤਾ, ਤੁਸੀਂ ਪਵਿੱਤਰ ਕਰ ਦਿਓ। ਮੇਰਾ ਸਤਿਗੁਰੂ ਕਿਰਪਾ ਕਰੇ, ਸਾਨੂੰ ਹੋਸ਼ ਆ ਜਾਏ ਕਿ ਸਤਿਗੁਰੂ ਤੋਂ ਬਿਨਾਂ ਗੱਤ ਨਹੀਂ ਹੋਣੀ। ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾਉ ਬਰਾ, ਜੇ ਸੌ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਗੁਰੂ ਤੋਂ ਬਿਨਾਂ ਗਿਆਨ ਪ੍ਰਾਪਤ ਨਹੀਂ ਹੋਣਾ, ਤੇ ਗਿਆਨ ਤੋਂ ਬਿਨਾਂ ਫਿਰ ਵੇਖ ਲੋ ਗੁਰਮੁਖੋ ਹਨੇਰੇ ਵਿਚ ਡਿੱਗਣ ਵਾਲੀ ਗੱਲ ਆ। ਅਗਿਆਨਤਾ ਦੇ ਨੇਰੇ ਚ ਬੜੇ ਧੱਕੇ ਖਾਦੇ ਕਈਆਂ ਜਨਮਾਂ ਦੇ, ਗਾਂ ਨਾ ਕਿਤੇ ਵਾਰੀ ਲੱਗ ਜਾਵੇ। ਆਓ ਸਤਿਗੁਰੂ ਅੱਗੇ ਤਰਲਾ ਪਾਈਏ, ਸਤਿਗੁਰੂ ਗਰੀਬ ਨਿਵਾਜ ਮੇਰੇ ਬੁੱਕ ਵਿਚ ਪੰਜ ਚੁਲੇ ਪਾਓ, ਮੇਰੇ ਨੇਤਰਾਂ ਚ ਪੰਜ ਚੁਲੇ ਪਾਓ, ਮੇਰੇ ਸਿਰ ਵਿਚ ਪੰਜ ਚੁਲੇ ਪਾਓ, 15 ਚੁਲੇ ਪਾ ਕੇ 15 ਵਾਰ ਫਤਿਹ ਗੁਰੂ ਦੀ ਗਜਾ ਕੇ ਮੇਰੇ ਮੂੰਹ ਦੇ ਵਿਚੋਂ, ਤੇ ਮੈਨੂੰ ਕਲੇਜੇ ਵਿਚ ਲਾ ਕੇ ਗਲ ਦੇ ਨਾਲ ਲਾ ਕੇ ਆਖੋ ਖਾਲਸਾ ਮੇਰੂ ਰੂਪ ਹੈ ਖਾਸ। ਸਤਿਗੁਰੂ ਮੇਰਾ ਕਰੂਗਾ, ਸੀਸਾਂ ਦੇਊਗਾ, ਅੰਮ੍ਰਿਤ ਛਕਣਾ ਹੈ, ਗੁਰੂ ਵਾਲੇ ਬਣਨਾ ਹੈ, ਸਾਰੀਆਂ ਤਿਆਰੀਆਂ ਹੋ ਚੁੱਕੀਆਂ ਨੇ। ਮੇਰਾ ਸਾਹਿਬ ਕਿਰਪਾ ਕਰੇ, ਤੁਹਾਨੂੰ ਉਦਮ ਬਖਸ਼ੇ, ਭੁੱਲਾਂ ਨਾ ਚਿਤਾਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੈਵਨ ਗੁਰਪਦ ਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ
1: ਕਰੋ ਕਿਰਪਾ ਸਾਰਿਆਂ ਕੋ ਆਦ ਸੱਚ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਸਤ ਸੰਗੀ ਜਨੋ, ਸਤਿਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਪਾਵਨ ਚਰਨ ਸ਼ਰਨ ਵਿਚ ਜੁੜ ਕੇ ਆਪ ਜੀ ਨੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦਾ ਪੂਰਨ ਉਪਦੇਸ਼ ਗੁਰਬਾਣੀ ਵਿਚੋਂ ਸਰਵਣ ਕੀਤਾ ਹੈ, ਸੁਣਿਆ, ਮੰਨਿਆ, ਮਨ ਕੀਤਾ ਭਾਵ, ਗਾਵਿਆ, ਸੁਣਿਆ, ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਮੁਬਾਰਕ ਆ ਗੁਰਦੁਆਰੇ ਆਉਣਾ, ਗੁਰਬਾਣੀ ਨੂੰ ਸੁਣਨਾ। ਗੁਰਦੁਆਰੇ ਆਉਂਦਿਆਂ ਗੁਰਬਾਣੀ ਸੁਣਦਿਆਂ ਫਿਰ ਵੀ ਸਾਨੂੰ ਧਾਗਿਆਂ ਤਵੀਤਾਂ ਵੱਲ ਕਿਉਂ ਭਟਕਣਾ ਪੈਂਦਾ ਹੈ? ਫਿਰ ਵੀ ਕੱਚੇ ਪਿੱਲਿਆਂ ਗੁਰੂਆਂ ਵੱਲ ਕਿਉਂ ਜਾਣਾ ਪੈਂਦਾ ਹੈ? ਕਸਰ ਇੱਥੇ ਹੀ ਰਹਿ ਗਈ ਕਿ ਜੋ ਗੁਰੂ ਦੇ ਉਪਦੇਸ਼ ਸੁਣੇ ਉਹਨਾਂ ਨੂੰ ਕਮਾਇਆ। ਜੇ ਕਦੀ ਸਿੱਖ ਗੁਰੂ ਦੇ ਕਹੇ ਹੋਏ ਬਚਨਾਂ ਨੂੰ ਕਮਾਵੇ, ਜੋ ਗੁਰੂ ਸਾਹਿਬ ਨੇ ਬਚਨ ਆਪਾਂ ਨੂੰ ਬਾਣੀ ਦੇ ਵਿੱਚ ਕਹੇ ਨੇ, ਉਸ ਅਨੁਸਾਰ ਜੀਵਨ ਢਾਲੇ, ਸਾਰੇ ਸੰਸਾਰ ਤੋਂ ਸਨੁੱਖਾ ਤੇ ਭਾਗਾਂ ਵਾਲਾ ਗੁਰੂ ਦਾ ਸਿੱਖ ਹੋਵੇ। ਇਹ ਵੀ ਕੇਵਲ ਹਜ਼ਾਰਾਂ ਸਾਲਾਂ ਤੋਂ ਜਿਸ ਤਰ੍ਹਾਂ ਲੋਕੀ ਮਸਜਿਦ ਵਿੱਚ ਜਾ ਕੇ ਸਿਰ ਨਵਾਉਂਦੇ ਨੇ, ਮੰਦਰਾਂ ਵਿੱਚ ਜਾ ਕੇ ਟੱਲ ਖੜਕਾਉਂਦੇ ਨੇ, ਪ੍ਰਸ਼ਾਦ ਚੜਾਉਂਦੇ ਨੇ, ਆਸਤੇ ਆਸਤੇ ਸਾਡੇ ਵਿੱਚ ਵੀ ਉਹ ਬ੍ਰਾਹਮਣਵਾਦ ਧੱਸਦਾ ਜਾ ਰਿਹਾ। ਇੱਥੇ ਕੇਵਲ ਪ੍ਰਸ਼ਾਦ ਚੜਾਉਣ ਨੂੰ ਪ੍ਰਧਾਨਤਾ ਨਹੀਂ, ਰੁਮਾਲੇ ਚੜਾਉਣ ਨੂੰ ਪ੍ਰਧਾਨਤਾ ਨਹੀਂ, ਇਸ ਘਰ ਵਿੱਚ ਮੁਬਾਰਕਬਾਦ ਉਹਨੂੰ ਮਿਲਦੀ ਹੈ ਜਿਹੜਾ ਗੁਰੂ ਦੇ ਕਹੇ ਹੋਏ ਬਚਨਾਂ ਨੂੰ ਆਪਣੇ ਜੀਵਨ ਦੇ ਵਿੱਚ ਢਾਲਦਾ ਹੈ। ਜੋ ਗੁਰੂ ਕਹਿੰਦਾ ਹੈ ਉਸ ਅਨੁਸਾਰ ਆਪਣਾ ਜੀਵਨ ਜਿਹੜਾ ਬਤੀਤ ਕਰਦਾ ਹੈ ਉਹ ਗੁਰੂ ਦਾ ਸਿੱਖ ਹੈ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ, ਜੋ ਗੁਰਚਰਨੀ ਸਿੱਖ ਪੜ੍ਹਦੇ ਆ। ਪਿਆਰੇ ਭਾਈ ਬਖਸ਼ੀਸ਼ ਸਿੰਘ ਸਾਹਿਬ ਪੜ੍ਹ ਰਹੇ ਸੀ, ਜੇ ਕਦੀ ਇਹ ਪੂਰੀਆਂ ਤੁਕਾਂ ਜੀਵਨ ਦੀਆਂ ਵਿੱਚ ਉੱਤਰ ਆਉਣ, ਇਹ ਪੂਰੀਆਂ ਤੁਕਾਂ ਜੀਵਨ ਵਿੱਚ ਹਾਂ ਤਿਸ ਘੋਲ ਘੁਮਾਇਆ, ਭਾਈ ਗੁਰਦਾਸ ਜੀ ਹਾਂ ਤਿਸ ਗੱਜ ਕੇ ਦੱਸੋ, ਹਾਂ ਤਿਸ, ਫਿਰ ਗੱਜ ਕੇ ਆਖੋ ਹਾਂ ਤਿਸ, ਘੋਲ ਘੁਮਾਉਣਾ ਦਾ ਵਾਰੇ ਵਾਰੇ ਜਾਣਾ। ਭਾਈ ਗੁਰਦਾਸ ਜੀ ਕਹਿੰਦੇ ਮੈਂ ਉਹਦੇ ਤੋਂ ਘੋਲ ਘੁਮਾਉਣਾ ਵਾਰੇ ਵਾਰੇ ਜਾਣਾ, ਜਿਨ੍ਹਾਂ ਦੇ ਹਿਰਦਿਆਂ ਚ ਗਰੀਬੀ ਆ ਗਈ, ਗਰੀਬੀ ਨਿਮਰਤਾ ਆ ਗਈ ਜਿਨ੍ਹਾਂ ਦੇ ਹਿਰਦਿਆਂ ਚ, ਜਿਹੜੇ ਮਿਟ ਗਏ। ਹਾਂ ਤਿਸ ਘੋਲ ਘੁਮਾਇਆ, ਪਹਿਲਾਂ ਗਰੀਬੀ ਆਵੇ, ਫਿਰ ਜਿਹੜਾ ਦੂਸਰਾ ਵਚਨ ਮੇਰੇ ਗਰੀਬ ਨਿਵਾਜ ਨੇ ਕੀਤਾ ਹੈ, ਪਰ ਨਾਰੀ ਕੇ ਨੇੜ ਨਾ ਜਾਵੇ। ਬੋਲੋ ਪਰ ਨਾਰੀ ਕੇ, ਸਮਝ ਲਿਓ ਜਿਹੜਾ ਉੱਚੀ ਸਾਰੀ ਆਖੋ, ਪਰ ਨਾਰੀ ਕੇ ਨੇੜ ਨਾ ਜਾਵੇ। ਇਹ ਮੁਬਾਰਕ ਜੀਵਨ ਦੀਆਂ ਕੜੀਆਂ ਨੇ ਜਿਹੜੀਆਂ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੇ ਪਾਵਨ ਵਿਦਵਾਨ ਨੇ, ਬ੍ਰਹਮ ਗਿਆਨੀ ਬਾਬਾ ਭਾਈ ਗੁਰਦਾਸ ਜੀ ਨੇ ਆਪਾਂ ਦੇ ਨਾਲ ਸਾਂਝੀਆਂ ਕੀਤੀਆਂ। ਹਾਂ ਤਿਸ ਘੋਲ ਘੁਮਾਇਆ, ਗੁਰਮਤਿ ਹਿਰਦੇ ਗਰੀਬੀ ਆਵੇ, ਹਾਂ ਤਿਸ ਘੋਲ ਘੁਮਾਇਆ ਪਰ ਨਾਰੀ ਕੇ ਨੇੜ ਨਾ ਜਾਵੇ, ਤੀਸਰਾ ਹਾਂ ਤਿਸ ਘੋਲ ਘੁਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੇ। ਪਈ ਹੋਵੇ ਕਰੋੜਾਂ ਰੁਪਈਆ ਕਿਸੇ ਦੀ ਮਾਇਆ, ਅੱਜ ਤੇ ਆਪਾਂ ਗੁਰਸਿੱਖ ਪਿਆਰੇ ਉਹ ਮਿਥ ਕੇ ਇਹ ਕੰਮ ਕਰ ਰਹੇ ਹਾਂ ਨਾ ਵੀ ਲੁੱਟ ਲਓ ਜਿਹਨੂੰ ਲੁੱਟਿਆ ਜਾਂਦਾ ਹੈ, ਆਖੋ ਸਤਨਾਮ ਸ੍ਰੀ, ਮਾਰ ਲਓ ਧਰਮ ਦੇ ਨਾਮ ਦੇ ਉੱਤੇ, ਕੌਮ ਨਾਲ ਵਿਸ਼ਵਾਸਘਾਤ ਵੀ ਕਰ ਦੋ, ਧਰਮ ਦੇ ਨਾਮ ਦੇ ਉੱਤੇ ਗੁਰੂ ਘਰ ਦੇ ਨਾਲ ਵੀ ਲੁੱਟਾਂ ਮਾਰ ਲਓ, ਜੋ ਕੁਝ ਹੁੰਦਾ ਹੈ ਗੁਰੂ ਦੇ ਨਾਂ ਉੱਤੇ ਵੀ ਜੇ ਲੁੱਟਿਆ ਜਾਂਦਾ ਤੇ ਲੁੱਟ ਲਓ। 84 ਦੇ ਕਾਂਡ ਤੋਂ ਬਾਅਦ ਜਿਨ੍ਹਾਂ ਧਰਮ ਦੇ ਨਾਮ ਦੇ ਉੱਤੇ ਸਿੱਖ ਨੇ ਸਿੱਖਾਂ ਨੂੰ ਲੁੱਟਿਆ, ਹੋਰ ਕਿਸੇ ਨੇ ਲੁੱਟਿਆ? ਸਤਿਗੁਰੂ ਤੇ ਕਹਿ ਰਹੇ ਨੇ, ਹੱਕ ਪਰਾਇਆ ਨਾਨਕਾ ਉਸ ਸੂਰ
ਉਸ ਗਾਏ ਮਗਰ ਆਪਾਂ ਖੂਬ ਰੱਜ ਕੇ ਗਾਂ ਖਾਧੀ ਸੂਰ ਖਾਧਾ ਹੱਕ ਪਰਾਏ ਨੂੰ ਆਪਾਂ ਖਾਧਾ ਕਦੀ ਕਿਸੇ ਦੇ ਨਾਮ ਦੇ ਉੱਤੇ ਕੋਈ ਇੱਥੇ ਤੁਹਾਡੇ ਕੋਲ ਆਉਂਦਾ ਜੀ ਮੈਂ ਫਲਾਣੇ ਥਾਂ ਤੇ ਕਾਲਜ ਬਣਾ ਰਿਹਾ ਤੁਹਾਡੀ ਹੱਕ ਹਲਾਲ ਦੀ ਇੱਕ ਇੱਕ ਡਾਲਰ ਇਕੱਠਾ ਕੀਤਾ ਆਪਣੇ ਨਿੱਜੀ ਸਵਾਰਥਾਂ ਲਈ ਲੋਕੀ ਖਰਚਦੇ ਕੋਈ ਕਹਿੰਦਾ ਮੈਂ ਇੰਡੀਆ ਦੇ ਵਿੱਚ ਲੋਕਾਂ ਗਰੀਬ ਸ਼ਾਦੀ ਕਰਦਾ ਬੱਚਿਆਂ ਦੀ ਕੋਈ ਇਸ ਤਰ੍ਹਾਂ ਪੈਸੇ ਕਮਾ ਰਿਹਾ ਗੁਰੂ ਕੀ ਕਹਿ ਰਿਹਾ ਹੈ ਗੁਰੂ ਕਹਿ ਰਿਹਾ ਹਾਂ ਤਿਸ ਕੋਲ ਕਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੇ ਪਰਾਏ ਪੈਸੇ ਨੂੰ ਕੀ ਨਾ ਕਰੇ ਹੱਥ ਨਾ ਲਾਵੇ ਹਾਂ ਤਿਸ ਕੋਲ ਕਮਾਇਆ ਪਰ ਨਿੰਦਾ ਸੁਣ ਆਪ ਹਟਾਵੇ ਕਿਸੇ ਦੀ ਨਿੰਦਿਆ ਹੁੰਦੀ ਹੋਵੇ ਉੱਥੋਂ ਆਪਣੇ ਆਪ ਨੂੰ ਪਰੇ ਕਰ ਲੈ ਸਾਰੀਆਂ ਗੱਲਾਂ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਆਪਾਂ ਨੂੰ ਸਮਝਾਈਆਂ ਨੇ ਮਗਰ ਗੁਰਮੁਖ ਪਿਆਰਿਓ ਅੱਜ ਦੇ ਉਪਦੇਸ਼ ਵਿੱਚੋਂ ਤੁਸੀਂ ਇਹੋ ਹੀ ਧਾਰਨ ਕਰਕੇ ਜਾਓ ਹਾਂ ਤਿਸ ਕੋਲ ਕਮਾਇਆ ਗੁਰਮਤ ਹਿਰਦੇ ਗਰੀਬੀ ਆਵੇ ਅੱਜ ਜੋੜੋ ਹੱਥ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੇ ਚਰਨਾਂ ਵਿੱਚ ਹੇ ਮੇਰੇ ਸਤਿਗੁਰੂ ਗਰੀਬ ਨਿਵਾਜ ਮੈਂ 18-18, 20-20 ਸਟੋਰਾਂ ਦਾ ਭਾਵੇਂ ਮੈਨੂੰ ਮਾਲਕ ਬਣਾ ਦੇ ਮਗਰ ਮੈਂ ਸੁਰਤ ਵਿੱਚ ਗਰੀਬ ਹੋਵਾਂ ਸੁਰਤ ਵਿੱਚ ਆਖਾਂ ਮੇਰ ਅਸੀਂ ਖਾਂਦੇ ਵੀ ਜ਼ਿਆਦਾ ਅਸੀਂ ਸੌਂਦੇ ਵੀ ਜ਼ਿਆਦਾ ਅਸੀਂ ਪਰਾਇਆ ਧਨ ਵੀ ਲੁੱਟੀਏ ਅਸੀਂ ਪਰਾਏ ਤਨ ਨੂੰ ਵੀ ਛੋਈਏ ਅਸੀਂ ਹੰਕਾਰੀ ਵੀ ਹੋਈਏ ਤੇ ਫੇਰ ਵੀ ਅਸੀਂ ਆਨੇ ਆ ਗੁਰੂਮਖ ਅਸੀਂ ਗੁਰੂ ਦੇ ਸਿੱਖ ਆ ਗੁਰੂ ਦਾ ਸਿੱਖ ਤਾਂ ਇਹ ਤਸਵੀਰ ਖਿੱਚ ਕੇ ਰੱਖ ਦਿੱਤੀ ਆ ਭਾਈ ਗੁਰਦਾਸ ਜੀ ਨੇ ਸਿੱਖ ਉਹ ਆ ਗੁਰਮੁਖ ਸੋਈ ਸਹਿਜ ਸਮਾਵੇ ਉਹੋ ਹੀ ਸਤਿਗੁਰੂ ਦੇ ਵਿੱਚ ਸਮਾਉਂਦਾ ਵਾ ਉਹੀ ਗੁਰੂ ਦੇ ਸਤਿਗੁਰੂ ਦੇ ਵਿੱਚ ਚਰਨਾਂ ਚ ਅਭੇਦ ਹੁੰਦਾ ਵਾ ਜਿਹਦੀਆਂ ਇਹ ਨਿਸ਼ਾਨੀਆਂ ਥੋੜਾ ਖਾਂਦਾ ਸੋਹਦਾ ਸੌਂਦਾ ਹੈ ਪਰ ਨਾਰੀ ਨੇ ਨੇੜ ਨਹੀਂ ਜਾਂਦਾ ਪਰਾਈ ਨਿੰਦਿਆ ਨਹੀਂ ਸੁਣਦਾ ਕਿਸੇ ਦੇ ਪੈਸੇ ਨੂੰ ਹੱਥ ਨਹੀਂ ਲਾਉਂਦਾ ਗਰੀਬੀ ਭਾਵ ਵਿੱਚ ਰਹਿੰਦਾ ਹੈ ਮਗਰ ਆਪਣੇ ਅੰਦਰ ਝਾਤੀ ਮਾਰ ਕੇ ਗੁਰੂ ਦੇ ਸਿੱਖੋ ਵੇਖ ਲੋ ਕਦੀ ਲੱਭ ਕੇ ਵੇਖੋ ਆਪਣੇ ਜੀਵਨ ਦੇ ਵਿੱਚ ਇੱਕ ਵੀ ਗੁਣ ਨਹੀਂ ਲੱਭਦਾ ਜੇ ਲੱਭਦਾ ਤੇ ਦੱਸੋ ਪੈਰਾਂ ਤੋਂ ਲੈ ਕੇ ਸਿਰ ਤੱਕ ਝਾਤੀ ਮਾਰ ਕੇ ਵੇਖ ਲੋ ਇਹਨਾਂ ਗੁਣਾਂ ਦੇ ਵਿੱਚੋਂ ਇੱਕ ਗੁਣ ਦੇ ਵੀ ਆਪਾਂ ਧਾਰਨੀ ਨਹੀਂ ਤੇ ਮੇਰੇ ਸਤਿਗੁਰੂ ਕਹਿੰਦੇ ਨੇ ਰਹਿਣੀ ਰਹੇ ਸੋਈ ਸਿੱਖ ਮੇਰਾ ਇਹ ਰਹਿਤ ਦੱਸੀ ਆ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੇ ਪਿਆਰਿਆਂ ਨੇ ਕਿ ਗੁਰਮੁਖ ਦਾ ਸਿੱਖ ਉਹ ਹੀ ਹੋ ਸਕਦਾ ਜਿਹਦੀ ਇਹ ਰਹਿਤ ਆ ਪਿਆਰਿਓ ਤੇ ਆਓ ਆਪਾਂ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰੀਏ ਹੇ ਮੇਰੇ ਮਾਲਕ ਸਾਡੇ ਤੇ ਵੀ ਕਿਰਪਾ ਕਰ ਮਿਹਰ ਕਰ ਬਖਸ਼ਿਸ਼ ਕਰ ਅਸੀਸ ਦੇ ਅਸੀਂ ਇਸ ਧਾਰਨਾ ਬਣੀਏ ਅਸੀਂ ਥੋੜਾ ਖਾਈਏ ਥੋੜਾ ਸੋਈਏ ਪਰਾਈ ਨਿੰਦਿਆ ਤੋਂ ਆਪਣੇ ਆਪ ਨੂੰ ਹਟਾਈਏ ਪਰਾਏ ਤਨ ਤੋਂ ਆਪਣੇ ਆਪ ਨੂੰ ਹਟਾਈਏ ਪਰਾਏ ਧਨ ਤੋਂ ਆਪਣੇ ਆਪ ਨੂੰ ਹਟਾਈਏ ਸਤਿਗੁਰੂ ਕਿਰਪਾ ਕਰਕੇ ਆਪਣਾ ਉਪਦੇਸ਼ ਸਾਨੂੰ ਬਖਸ਼ਿਸ਼ ਕਰੋ ਇਹ ਆਪਾਂ ਵੀ ਹੱਥਾਂ ਚਰਨਾਂ ਵਿੱਚ ਬੇਨਤੀ ਕਰੀਏ।

ਤਰਲਾ ਕਰੋ, ਮੈਨੂੰ ਗਰੀਬ ਨੂੰ ਵੀ ਉਹਨਾਂ ਸਿੱਖਾਂ ਵਿਚ ਮਿਲਾ ਲਓ ਜਿਨ੍ਹਾਂ ਸਿੱਖਾਂ ਦੇ ਪਰਉਪਕਾਰੀ ਗੁਣ ਨੇ, ਜਿਨ੍ਹਾਂ ਸਿੱਖਾਂ ਦੀ ਤੁਸੀਂ ਗੱਲ ਕੀਤੀ ਆ ਕਿ ਮੈਂ ਉਹਦੇ ਤੋਂ ਬੁਲਾ ਰਿਹਾ ਜਿਹੜਾ ਗਰੀਬ ਆ। ਇਹ ਸਾਰੇ ਗੁਣ ਜਿਹੜੇ ਆਪ ਜੀ ਨੇ ਸਰਵਣ ਕੀਤੇ ਨੇ, ਜਿਨ੍ਹਾਂ ਤੇਰਿਆਂ ਪਿਆਰਿਆਂ ਸਿੱਖਾਂ ਵਿਚ ਪਰਮ ਗੁਣ ਧਾਰਨ ਹੋਏ ਨੇ ਮੇਰੇ ਗਰੀਬ ਨਿਵਾਜ, ਉਹਨਾਂ ਸਿੱਖਾਂ ਦੀ ਸੰਗਤ ਵਿਚ ਮੈਨੂੰ ਵੀ ਮੋਹੇ

ਤਰਲਾ ਪਾਓ ਹਾਂ 29 ਤਰੀਕ ਵਾਲੇ ਦਿਨ ਗਰੀਬ ਨਵਾਜ ਜਿਹੜੀ ਤੂੰ ਸੰਗਤ ਬਣਾਉਣੀ ਆ ਗੁਰਸੰਗਤ ਕੀਨੀ ਖਾਲਸਾ ਜਿਹੜੀ ਸੰਗਤ ਤੁਸੀਂ ਕੀਤੀ ਗਰੀਬ ਨਵਾਜ ਪਾਤਸ਼ਾਹ ਜਿਹੜੀ ਸੰਗਤ ਤੁਸੀਂ ਬਣਾਈ ਆ ਮੈਂ ਅਜੇ ਤੱਕ ਸਤਿਗੁਰੂ ਖਾਲਸਾ ਨਹੀਂ ਬਣਿਆ ਗੁਰਦੁਆਰੇ ਆਉਣਾ ਵਾ ਕੜਾ ਪ੍ਰਸ਼ਾਦ ਚੜਾਉਣਾ ਵਾ ਲੰਗਰ ਛਕਦਾ ਵਾ ਪੈਸੇ ਗੋਲਕ ਵਿਚ ਪਾਉਂਦਾ ਵਾ ਮੇਰੇ ਸਤਿਗੁਰੂ ਮੈਂ ਤੇਰੀ ਉਸ ਸੰਗਤ ਵਿਚ ਨਹੀਂ ਬੈਠਾ ਜਿਹਦੀ ਰੋਜ਼ ਅਰਦਾਸ ਹੁੰਦੀ ਵੇਖੋ ਪਿਆਰੇ ਉਹ ਕੋਈ ਪਿਆਰਾ ਕਿਸੇ ਦਿਨ 21 ਰੁਪਈਏ ਦਿੰਦਾ ਹੈ ਤੇ ਉਹਦਾ ਨਾਮ ਬੋਲਿਆ ਜਾਂਦਾ ਹੈ ਫਲਾਣਾ ਸਿੰਘ ਨੇ ਮਹਾਰਾਜ 21 ਰੁਪਈਏ ਦਿੱਤੇ ਇਹਦਾ ਆਹ ਕਾਰਜ ਕਰੋ ਫਲਾਣਾ ਸਿੰਘ ਨੇ ਇਹ ਰੁਮਾਲਾ ਚੜਾਇਆ ਇਹਦਾ ਆਹ ਕਾਰਜ ਕਰੋ ਫਲਾਣਾ ਸਿੰਘ ਨੇ ਆਹ ਕੰਮ ਕੀਤਾ ਇਹਦਾ ਆਹ ਕੰਮ ਕਰੋ ਮਗਰ ਇੱਕ ਰੋਜ਼ ਅਰਦਾਸ ਹੁੰਦੀ ਆ ਜਿੱਥੇ ਜਿੱਥੇ ਸਿੱਖ ਅਰਦਾਸ ਕਰਦਾ ਹੈ ਉਸ ਅਰਦਾਸ ਵਿਚ ਗੁਰਮੁਖ ਪਿਆਰੇ ਉਹ ਕਿਸੇ ਅਮੀਰ ਦਾ ਨਾਮ ਨਹੀਂ ਕਿਸੇ ਦੇਣ ਵਾਲੇ ਦਾ ਨਾਮ ਨਹੀਂ ਕਿਸੇ ਲੈਣ ਵਾਲੇ ਦਾ ਨਾਮ ਨਹੀਂ ਉੱਥੇ ਆਖਿਆ ਜਾਂਦਾ ਜਹਾਂ ਜਹਾਂ ਖਾਲਸਾ ਜੀ ਬੋਲੋ ਜਹਾਂ ਜਹਾਂ ਫਿਰ ਬੋਲੋ ਜਹਾਂ ਜਹਾਂ ਤਹਾਂ ਤਹਾਂ ਰਸ਼ਿਆ ਰਿਆਇਤ ਰੋਜ਼ ਪਟੀਸ਼ਨ ਲੱਗਦੀ ਆ ਹਰ ਸਿੱਖ ਨਿਤਨੇਮ ਤੋਂ ਬਾਅਦ ਅਰਦਾਸ

ਹੇ ਸਾਹਿਬ ਜੀ ਇਹ ਜਿਹੜੀ ਰੋਜ਼ ਅਰਦਾਸ ਹੁੰਦੀ ਆਖੋ ਸਤਨਾਮ ਸ੍ਰੀ ਹੇ ਸਾਹਿਬ ਜਿਹੜੀ ਰੋਜ਼ ਅਰਦਾਸ ਹੁੰਦੀ ਆ ਖਾਲਸੇ ਦੀ ਭਾਵੇਂ ਅਕਾਲ ਤਖ਼ਤ ਤੇ ਅਰਦਾਸ ਹੋਵੇ ਭਾਵੇਂ ਹਜੂਰ ਸਾਹਿਬ ਅਰਦਾਸ ਹੋਵੇ ਭਾਵੇਂ ਤਖ਼ਤ ਸ੍ਰੀ ਪਟਨਾ ਸਾਹਿਬ ਅਰਦਾਸ ਹੋਵੇ ਭਾਵੇਂ ਕੇਸਗੜ੍ਹ ਸਾਹਿਬ ਅਰਦਾਸ ਹੋਵੇ ਦੁਨੀਆਂ ਦੇ ਹਰ ਕੋਨੇ ਦੇ ਗੁਰਦੁਆਰੇ ਵਿਚ ਹੇ ਮੇਰੇ ਸਤਿਗੁਰੂ ਸੁੱਖ ਮੰਗੀ ਜਾਂਦੀ ਆ ਖਾਲਸੇ ਦੀ ਜਹਾਂ ਜਹਾਂ ਖਾਲਸਾ ਜੀ ਤਹਾਂ ਤਹਾਂ ਰਸ਼ਿਆ ਰਿਆਇਤ ਰੋਜ਼ ਅਰਦਾਸ ਕੀਤੀ ਜਾਂਦੀ ਆ ਤੇ ਮੇਰੇ ਸਤਿਗੁਰੂ ਜਿਨ੍ਹਾਂ ਦੀ ਰੋਜ਼ ਅਰਦਾਸ ਹੁੰਦੀ ਆ ਉਹਨਾਂ ਦੀ ਕਲਾਸ ਦੇ ਵਿਚ ਮੈਨੂੰ ਵੀ ਰਲਾ ਲਾ ਮੈਨੂੰ ਵੀ ਖਾਲਸਾ ਬਣਾ ਲਾ ਅਰਦਾਸ ਕਰੋ ਮੇਰੀਆਂ ਭੈਣਾਂ ਬੱਚੀਆਂ ਵੀਰ ਗੁਰਸਿੱਖ ਫਿਰ ਇੱਕ ਇੱਕ ਦਾ ਨਾਮ ਦੱਸ ਕੇ ਅਰਦਾਸ ਨਾ ਕਰਾਉਣੀ ਪਵੇ ਰੋਜ਼ ਸੁਤੇ ਸਿੱਧ ਪਟੀਸ਼ਨ ਹੋ ਜਾਏ ਰੋਜ਼ ਸੁਤੇ ਸਿੱਧ ਅਰਦਾਸ ਗੁਰੂ ਦੇ ਘਰ ਵਿਚ ਰੋਜ਼ ਐਪਲੀਕੇਸ਼ਨ ਤੁਹਾਡੀ ਲੱਗੇ ਜੇ ਤੁਸੀਂ ਖਾਲਸੇ ਬਣ ਜਾਓ ਤੇ ਇਸ ਕਰਕੇ ਪਰਸੋਂ ਇਹ ਭਾਗਾਂ ਵਾਲਾ ਦਿਨ ਆਉਣਾ ਹੈ ਕੋਈ ਮੇਰੀ ਭੈਣ ਕੋਈ ਬੱਚਾ ਮਨ ਦੇ ਪ੍ਰਭਾਵ ਥੱਲੇ ਆਣ ਕੇ ਗੁਰੂ ਦਾ ਪੱਲਾ ਨਾ ਛੱਡ ਦਿਓ ਦੋ ਤਰ੍ਹਾਂ ਦਾ ਜੀਵਨ ਹੁੰਦਾ ਹੈ ਗੁਰੂ ਮਰਜ਼ੀ ਤੇ ਮਨ ਮਰਜ਼ੀ ਗੁਰੂ ਮਰਜ਼ੀ ਤੇ ਮਨ ਮਰਜ਼ੀ ਇਹ ਮਨ ਮਰਜ਼ੀ ਹੋਊਗੀ ਜਿਹੜਾ ਆਖੋਗੇ ਅਜੇ ਸਾਲ ਖਲੋਣਾ ਹੈ ਇਹ ਗੁਰੂ ਮਰਜ਼ੀ ਹੋਊਗੀ ਕਿ ਜਿਹੜਾ ਕਹਿੰਦਾ ਹਰ ਜਪਦਿਆਂ ਢਿੱਲ ਨਾ ਕੀਜੀ ਮੇਰੀ ਜਿੰਦੜੀਏ ਮਤ ਜਾਪੇ ਸਾਹ ਆਵੇ ਕਿਹਦਾ ਆਵੇ ਰਾਮ ਇਹ ਗੁਰੂ ਦੀ ਮਰਜ਼ੀ ਹੋਊਗੀ ਕਿ ਮੇਰੇ ਗੁਰੂ ਦਾ ਉਪਦੇਸ਼ ਹੋਊਗਾ ਪੀਓ

ਜੁੱਝਦੇ ਰਹੇ ਜੇ ਦੁੱਖਾਂ ਤੇ ਪਰੇਸ਼ਾਨੀਆਂ ਦੇ ਨਾਲ, ਅੰਮ੍ਰਿਤ ਛਕੋ, ਸੁਖੀ ਹੋ ਜਾਓ। ਪਤਾ ਨੀ ਕਿਉਂ ਆਪਾਂ ਠੱਗਾਂ ਦੇ ਕਹਿਣ ਤੇ ਦੋਵਾਂ ਮਿੰਟਾਂ ਦੇ ਵਿਚ ਆਪਣੇ ਘਰ ਦੇ ਬੂਹੇ ਅੱਗੇ ਭੂਤ ਵੀ ਲਮਕਾ ਲੈਨੇ। ਨਵੇਂ ਨਵੇਂ ਘਰ ਬਣਾਉਂਦੇ ਇੰਡੀਆ ਦੇ ਵਿਚ, ਤੇ ਮੈਂ ਕਈ ਵਾਰ ਵੇਖਿਆ ਨਵਾਂ ਜਿਹੜਾ ਕੋਠੀ ਬਣਦੀ, ਜਿਹੜਾ ਘਰ ਬਣਦਾ ਹੈ ਨਾ, ਉਹਦੇ ਅੱਗੇ ਲਾਲ ਜੀ ਜਬੀਨ ਕੱਢੀ ਤੇ ਕਾਲੇ ਮੂੰਹ ਵਾਲਾ ਭੂਤ ਜਿਹਾ ਲਾ ਦਿੰਦੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਨੰਦਪੁਰ ਸਾਹਿਬ ਤੋਂ ਆ ਰਿਹਾ ਸਾ ਤੇ ਰੋਪੜ ਦੇ ਕੋਲੇ ਕੋਠੀ ਪਾਈ ਕਿਸੇ ਨੇ, ਤੇ ਨਾਲ ਮਹਾਂਪੁਰਸ਼ ਗੁਰਮੁਖ ਪਿਆਰੀ ਬੜੀ ਬਖਸ਼ੀ ਹੋਈ ਰੂਹ। ਮੈਂ ਕਿਹਾ ਬਾਬਾ ਜੀ ਇਹ ਰੁਝਾਨ ਬੜਾ ਵੱਧ ਗਿਆ, ਧਿਆਨ ਦੇਣਾ ਇਕਾਗਰਤਾ ਬਖਸ਼ਿਓ, ਇਹ ਰੁਝਾਨ ਬੜਾ ਵੱਧ ਗਿਆ ਵਾ। ਅੱਜ ਕੱਲ ਭਾਵੇਂ ਸਿੱਖ ਦਾ ਹੀ ਘਰ ਹੋਵੇ, ਭਾਵੇਂ ਪ੍ਰਚਾਰਕ ਦਾ ਹੋਵੇ, ਭਾਵੇਂ ਰਾਗੀ ਦਾ ਹੋਵੇ, ਢਾਡੀ ਦਾ ਹੋਵੇ, ਮਹਾਰਾਜ ਪਾਤਸ਼ਾਹ ਤੁਸੀਂ ਗੁਰਮੁਖ ਪਿਆਰੇ ਹੋ, ਦੱਸੋ ਕਿ ਇਹ ਭੂਤ ਕਿਉਂ ਮੂੰਹ ਦੇ ਉੱਤੇ ਲਾ ਦਿੰਦੇ ਨੇ, ਮੂੰਹ ਐ ਲਾਲ ਜਿਹਾ ਮੂੰਹ ਕੱਢਿਆ ਡੈਣ ਜੀ ਦਾ ਮੂੰਹ ਭੂਤ ਜਿਹਾ ਬਣਾ ਕੇ ਕਿਉਂ ਲਾ ਦਿੰਦੇ ਨੇ? ਤੇ ਹੱਸ ਕੇ ਕਹਿੰਦਾ ਪਰਮਜੀਤ ਸਿੰਘ, ਇਹ ਦੱਸਦੇ ਨੇ ਕਿ ਇਸ ਘਰ ਵਿਚ ਰਹਿਣ ਵਾਲੇ ਵੀ ਕੀ ਨੇ, ਜੇ ਘਰ ਵਿਚ ਗੁਰੂ ਦੇ ਸਿੱਖ ਰਹਿੰਦੇ ਹੋਣ, ਉਸ ਘਰ ਦੇ ਉੱਤੇ ਭੂਤ ਦੀ ਗੁਰਮੁਖ ਪਿਆਰੇ ਉਹ ਸਾਈਨ ਬੋਰਡ ਨਾ ਦਿੱਤਾ ਹੋਵੇ, ਉਹਦੇ ਉੱਤੇ ਖੰਡਾ ਲੱਗਾ ਹੋਵੇ, ਤੇ ਜਾਂ ਉਹਦੇ ਉੱਤੇ ਇੱਕ ਓਂਕਾਰ ਲਿਖਿਆ ਹੋਵੇ, ਤੇ ਜਾਂ ਉਹਦੇ ਤੇ ਲਿਖਿਆ ਹੋਵੇ ਜੈ ਪ੍ਰਸਾਦ ਬਸੇ ਸੁਖ ਮੰਦਰ, ਇਸੇ ਧਿਆਏ ਸਦਾ ਮਨ ਅੰਦਰ। ਭੂਤਾਂ ਦਾ ਵਾਸਾ ਹੋ ਗਿਆ ਸਾਡੇ ਜੀਵਨ ਦੇ ਵਿਚ। ਗੁਰੂ ਦੇ ਅੱਗੇ ਅਰਦਾਸ ਕਰੋ, ਹੇ ਮੇਰੇ ਗਰੀਬ ਨਵਾਜ ਪਾਤਸ਼ਾਹ, ਰਹਿਮ ਕਰ, ਬਖਸ਼ ਦੇ ਘਰ ਵਿਚ ਆ, ਆਪਣੀ ਪਿਆਰੀ ਸੰਗਤ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਇਹਨਾਂ ਨੂੰ ਧਾਗਿਆਂ ਤੋਂ ਬਚਾਓ, ਇਹਨਾਂ ਨੂੰ ਤਵੀਤਾਂ ਤੋਂ ਬਚਾਓ, ਇਹਨਾਂ ਨੂੰ ਵਹਿਮਾਂ ਭਰਮਾਂ ਦੇ ਵਿਚੋਂ ਕੱਢ ਕੇ ਮੇਰੇ ਸਤਿਗੁਰੂ ਇਹਨਾਂ ਨੂੰ ਸਮਝਾ ਦਿਓ ਕਿ ਪੀਓ ਪੌਲ ਖੰਡੇ ਧਾਰ, ਹੋਏ ਜਨਮ ਸੁਹੇਲਾ ਮੈਨੇ ਸੁਖੀ ਹੁੰਦਾ ਜੇ। ਗਰੰਟੀ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ, ਕੋਈ ਦੱਸਦਾ ਜੀ ਮੈਨੂੰ ਇੰਨੀਆਂ ਬਿਮਾਰੀਆਂ, ਉਹਨੂੰ ਕਹਿ ਕੇ ਵੇਖੋ ਅੰਮ੍ਰਿਤ ਛਕ ਲੋ, ਛਕ ਲਾਂਗੇ ਜੀ, ਕਮਾਲ ਦੀ ਗੱਲ ਆ। ਅੱਜ ਕੋਈ ਤਿੰਨਾਂ ਪੈਸਿਆਂ ਦਾ ਸਾਧੂ ਪਾਣੀ ਚ ਥੁੱਕ ਕੇ ਦੇ ਦੇ ਉਹ ਤੇ ਪੀ ਲੈਨੇ ਆ, ਅੱਗੋ ਤਿੰਨਾਂ ਪੈਸਿਆਂ ਦਾ ਬੰਦਾ ਆਣ ਕੇ ਧਾਗਾ ਦੇ ਦੇ ਉਹ ਤੇ ਬਾਂਹ ਨੂੰ ਬੰਨ ਲੈਨੇ ਆ, ਮਗਰ ਪੁੱਤਰਾਂ ਦਾ ਦਾਨੀ ਕਹਿੰਦਾ ਗਲ ਵਿਚ ਕਿਰਪਾਨ ਪਾਲਾ, ਕੜਾ ਪਾਲਾ, ਕੰਘਾ ਰੱਖ ਲਾ, ਕੇਸ ਰੱਖ ਲਾ, ਸ਼ਰਾਬ ਛੱਡ ਦੇ, ਮਾਂ ਛੱਡ ਦੇ, ਫਿਰ ਮੈਂ ਤੈਨੂੰ ਗਰੰਟੀ ਦੇਣਾ, ਹੋਵੇ ਜਨਮ ਸੋਹੇਲਾ, ਹੋਵੇ ਜਨਮ ਸੋਹੇਲਾ, ਹੋਏ ਭਾਈ ਗੁਰਦਾਸ ਜੀ ਨੇ ਨਾ, ਭਾਈ ਗੁਰਦਾਸ ਨੂੰ ਗੁਰੂ ਅਰਜਨ ਦੇਵ ਸਾਹਿਬ ਨੇ ਇੱਕ ਵਾਰ ਪੁੱਛਿਆ ਕਿ ਭਾਈ ਗੁਰਦਾਸ ਜੀ ਤੁਹਾਨੂੰ ਕਿਤਨਾ ਪਤਾ ਲੱਗ ਜਾਂਦਾ ਕਿ ਆਹ ਕੱਚੀ ਬਾਣੀ ਆ ਤੇ ਇਹ ਸੱਚੀ ਬਾਣੀ ਆ? ਤੇ ਭਾਈ ਗੁਰਦਾਸ ਨੇ ਬੜੇ ਸੁੰਦਰ ਬਚਨ ਕੀਤੇ। ਭਾਈ ਗੁਰਦਾਸ ਜੀ ਕਹਿੰਦੇ ਨੇ ਪਰਦਾ ਲੱਗਾ ਹੋਵੇ ਤੇ ਇਸਤਰੀ ਇਸ ਪਾਸੇ ਪਰਦੇ ਤੋਂ

0: ਬੈਠੀ ਹੋਵੇ ਤੇ ਪਰਲੇ ਪਾਸੇ ਪੜਦੇ ਦੇ ਉਹਦਾ ਪਤੀ ਬੈਠਾ ਹੋਵੇ ਤੇ ਬੋਲਦਾ ਹੋਵੇ ਤੇ ਭਲਾ ਇਸਤਰੀ ਪਛਾਣਦੀ ਨਹੀਂ? ਉਹਨੂੰ ਪਤਾ ਨਹੀਂ ਲੱਗਦਾ ਕਿ ਪੜਦੇ ਤੋਂ ਪਿੱਛੇ ਮੇਰਾ ਗੁਰੂ ਬੋਲ ਰਿਹਾ, ਮੇਰਾ ਪਤੀ ਬੋਲ ਰਿਹਾ ਵਾ? ਤੇ ਗੁਰੂ ਦੇ ਸਿੱਖੋ, ਸਾਨੂੰ ਇਹ ਬੋਲ ਕਿਉਂ ਭੁੱਲ ਗਏ ਨੇ ਕਿ ਕਲਗੀਧਰ ਪਾਤਸ਼ਾਹ ਆਨੰਦਪੁਰ ਦੇ ਸਾਹਮਣੇ ਸੁਵਾਲਕ ਦੀ ਪਹਾੜੀ ਤੇ ਕੇਸਗੜ੍ਹ ਖਲੋਤੇ ਕਹਿ ਰਹੇ ਨੇ, ਪੀਓ ਪਾਓ ਲਖੰਡੇ ਧਾਰ, ਪੀਓ ਪਾਓ ਲਖੰਡੇ ਧਾਰ, ਪੀਓ ਹੋਏ ਜਨਮ ਸੋਹੇਲਾ, ਹੋਏ ਜਨਮ ਸੋਹੇਲਾ, ਹੋਏ ਬੜੀਆਂ ਰਹਿਮਤਾਂ ਨੇ ਉਹ ਜਿਹੜੇ ਵਿਦਵਾਨ ਦਾ ਆਪਾਂ ਰੋਜ਼ ਵਿਦਵਾਨ ਤਾਂ ਨਹੀਂ ਕਿਹਾ ਜਾ ਸਕਦਾ, ਵਿਦਵਾਨ ਤਾਂ ਗੁਰਮੁਖ ਪਿਆਰੇ ਉਹ ਬੜੀਆਂ ਬੜੀਆਂ ਬਖਸ਼ੀਆਂ ਰੂਹਾਂ ਭਾਈ ਸਾਹਿਬ ਭਾਈ ਵੀਰ ਸਿੰਘ ਸਾਹਿਬ ਵਰਗੇ ਹੋਏ, ਇਸ ਕੌਮ ਦੇ ਵਿੱਚ ਚੰਗੇ ਚੰਗੇ ਹੋਰ ਵੀ ਵਿਦਵਾਨ ਹੋਏ ਨੇ ਗੁਰਮੁਖ ਪਿਆਰੇ ਜਿਨ੍ਹਾਂ ਪੰਥ ਲਈ ਕੰਮ ਕੀਤਾ ਹੈ, ਉਹਦਾ ਟਿੱਪਣੀ ਕਰ ਜਿਹਦੇ ਬਾਰੇ ਆਪਾਂ ਰੋਜ਼ ਗੱਲਾਂ ਕਰਦੇ ਹਾਂ, ਉਹ ਲਿਖਦਾ ਵਾ ਕਿ ਇਹ ਕਿੱਡਾ ਅਨਰਥ ਆ ਕਿ ਇੱਕ ਚਿੜੀ ਦੇ ਮੂੰਹ ਚ ਅੰਮ੍ਰਿਤ ਪਿਆ ਤੇ ਉਹਨੇ ਬਾਜ ਨੂੰ ਮਰੋੜਿਆ, ਇਹ ਕਿੱਡਾ ਅਨਰਥ ਆ ਕਿ ਇੱਕ ਗਿੱਦੜ ਦੇ ਮੂੰਹ ਵਿੱਚ ਅੰਮ੍ਰਿਤ ਪਿਆ ਤੇ ਉਹਨੇ ਸ਼ੇਰ ਨੂੰ ਲਲਕਾਰਿਆ। ਉਹ ਗੁਰਮੁਖਾ, ਚਿੜੀ ਇਹ ਨਹੀਂ ਜਿਹੜੀ ਬਾਹਰ ਉੱਡਦੀ ਹੈ, ਇਹਨੇ ਅੰਮ੍ਰਿਤ ਕਿੱਥੋਂ ਪੀਣਾ ਸੀ? ਗਿੱਦੜ ਇਹ ਨਹੀਂ ਜਿਹੜੇ ਹਾਂਕਦੇ ਫਿਰਦੇ ਨੇ ਗੰਨੇ, ਉਹ ਜਿਹੜੇ ਡਰਪੋਕ ਲੋਕ ਹਿੰਦੁਸਤਾਨ ਦੇ ਗਿੱਦੜਾਂ ਵਰਗੇ ਸੀ, ਜਦੋਂ ਉਹਨਾਂ ਨੇ ਵੀ ਅੰਮ੍ਰਿਤ ਛਕਿਆ ਤੇ ਉਹਨਾਂ ਵੀ ਆਪਣੇ ਆਪ ਵਾਲੇ ਅਖਵਾਉਣ ਵਾਲੇ ਅਹਿਮਦ ਸ਼ਾਹ ਅਬਦਾਲੀ ਦੇ ਅੱਗੇ, ਕਦੀ ਅਹਿਮਦ ਸ਼ਾਹ ਅਬਦਾਲੀ ਆਉਂਦਾ ਸੀ ਹਿੰਦੁਸਤਾਨ ਦੇ ਸਾਰੇ ਲੋਕ ਉਹਦੇ ਅੱਗੇ ਗਿੱਦੜਾਂ ਵਾਂਗ ਭੱਜਦੇ ਸੀ, ਮਗਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੰਮ੍ਰਿਤ ਪੀਣ ਵਾਲੇ ਗੁਰੂ ਦੇ ਸਿੱਖਾਂ ਨੇ ਉਸ ਆਉਣ ਵਾਲੇ ਛੇਰ ਦੇ ਅੱਗੇ, ਆਪਣੇ ਆਪ ਨੂੰ ਛੇਰ ਖਵਾਉਣ ਵਾਲੇ ਦੇ ਅੱਗੇ, ਜਦੋਂ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦਾ ਅੰਮ੍ਰਿਤ ਪੀਣ ਵਾਲੇ ਇੱਕ ਵਾਰ ਅੱਖਾਂ ਚੁੱਕ ਕੇ ਖਲੋਤੇ ਤੇ ਫਿਰ ਗੁਰਮੁਖ ਪਿਆਰੇ ਉਹ ਸਦਾ ਲਈ ਸਤਲੁਜ ਤੋਂ ਕੀ ਪਾਰ ਹੋਣਾ ਸੀ, ਖੈਬਰ ਦਰਿਆ ਤੋਂ ਪਾਰ ਨਹੀਂ ਨਗ ਸਕਿਆ, ਉੱਥੇ ਵਿਯੋਗ ਨਾਲ ਮਰ ਗਿਆ। ਇਹ ਸੀ ਅੰਮ੍ਰਿਤ ਦੀ ਤਸੀਰ ਕਿ ਕੱਲ ਤੱਕ ਹਿੰਦੁਸਤਾਨ ਨੂੰ ਲੁੱਟਣ ਵਾਲਾ ਜੇ ਹਿੰਦੁਸਤਾਨ ਦੇ ਨਾਮ ਤੋਂ ਥਰੀਅਰ ਥਰੀਅਰ ਕੰਬਦਾ ਤੇ ਆਪਣੇ ਵਜ਼ੀਰਾਂ ਨੂੰ ਪੁੱਛਦਾ ਵਾ, ਸਾਰੇ ਹਿੰਦੁਸਤਾਨ ਮਰਾਟਿਆਂ ਨੂੰ ਮੈਂ ਲੁੱਟ ਲਿਆਵਾਂ, ਰਾਜਪੂਤਾਂ ਨੂੰ ਮੈਂ ਲੁੱਟ ਲਿਆਵਾਂ, ਹਜ਼ਾਰਿਆਂ ਸਾਰਿਆਂ ਨੂੰ ਮੈਂ ਲੁੱਟ ਲਿਆਵਾਂ, ਰੋਹਲਿਆਂ ਨੂੰ ਮੈਂ ਲੁੱਟ ਲਿਆਵਾਂ, ਸਾਰੇ ਮੇਰਾ ਪਾਣੀ ਭਰਦੇ ਨੇ, ਮਗਰ ਸਤਲੁਜ ਤੋਂ ਲੈ ਕੇ ਰਾਵੀ ਦੇ ਵਿੱਚ ਵਿੱਚ ਜਿਹੜੇ ਕਿਹੜੀ ਕੌਮ ਆ ਜਿਹੜੀ ਮੈਨੂੰ ਪੈਂਦੀ ਆ ਤੇ ਮੇਰੇ ਕੋਲੋਂ ਵੀ ਸਮਾਨ ਖੋ ਲੈਂਦੀ, ਮੇਰਾ ਵੀ ਲੁੱਟਿਆ ਸਮਾਨ ਲੁੱਟ ਲੈਂਦੀ ਆ ਤੇ ਮੇਰੀ ਫੌਜਾਂ ਨੂੰ ਮਾਰ ਦਿੰਦੀ ਆ। ਤੇ ਵਜ਼ੀਰ ਨੇ ਆਖਿਆ ਸੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਾਜਿਆ ਖਾਲਸਾ। ਗੁਰੂ ਦੇ ਸਿੱਖੋ, ਪਤਾ ਨਹੀਂ ਕਿਉਂ ਸਾਡੇ ਅੰਦਰੋਂ ਤਸੀਰ ਤੇ ਆਪਣੇ ਗੁਰੂ ਦੇ ਕਹਿ ਬਚਨਾਂ ਦੀ ਭੁੱਲ ਹੁੰਦੀ ਜਾਂਦੀ ਆ, ਕਿਉਂ ਮੇਰਾ ਪੰਥ ਅੱਜ ਨੂਰ ਮਹਿਲੀਏ ਦੇ ਪਿੱਛੇ ਤੁਰਿਆ ਫਿਰਦਾ ਹੈ, ਕਿਉਂ ਇਹਨਾਂ ਦੇ ਘਰ ਵਿੱਚ ਆਣ ਕੇ ਸੰਨ ਲਾ ਕੇ ਨੂਰ ਮਹਿਲ ਵਾਲਾ ਆਪਣਾ ਆਸ਼ਰਮ ਖੋਲ ਦਿੰਦਾ ਹੈ, ਕਿਉਂ ਰਾਧਾ ਸਵਾਮੀ ਆਪਣੇ ਨਾਮ ਦੇ ਦਿੰਦੇ ਨੇ, ਕਿਉਂ ਨਿਰੰਕਾਰੀ ਆਪਣਾ ਨਾਮ ਸਾਡੇ ਘਰਾਂ ਵਿੱਚ ਆਣ ਕੇ ਦੇ ਦਿੰਦੇ ਨੇ, ਸਾਡੇ ਕੋਲੋਂ ਕੀ ਭੁੱਲ ਹੋ ਗਈ ਆ? ਸਾਨੂੰ ਕਿਉਂ ਨਹੀਂ ਇਹ ਬਚਨ ਸੁਣਦਾ ਪੀਓ ਪੌਲ ਖੰਡੇ ਤਾਰ ਹੋਏ? ਆਪਣੇ ਗੁਰੂ ਤੇ ਭਰੋਸਾ ਕਿਉਂ ਨਹੀਂ ਆਉਂਦਾ? ਆਪਣੇ ਗੁਰੂ ਦੇ ਬਚਨ ਦੇ ਉੱਤੇ ਦ੍ਰਿੜਤਾ ਸਾਨੂੰ ਕਿਉਂ ਨਹੀਂ ਆ ਰਹੀ? ਮੇਰੀ ਹੱਥ ਜੋੜ ਕੇ ਬੇਨਤੀ ਜੇ ਜਿਨ੍ਹਾਂ ਗੁਰਸਿੱਖਾਂ ਪਿਆਰਿਆਂ ਨੇ ਸਤਸੰਗੀਆਂ ਨੇ ਅੰਮ੍ਰਿਤ ਨਹੀਂ ਅਜੇ ਛਕਿਆ, ਇੱਕ ਵਾਰ ਪੀ ਕੇ ਵੇਖ ਲਓ, ਮੇਲਾ ਵੇਖ ਲਓ, ਤੰਬੂ ਵਿੱਚ ਵੜ ਕੇ ਅੰਦਰ ਆਓ, ਮੇਲਾ ਵੇਖੋ ਤੇ ਮੇਰੇ ਸਤਿਗੁਰੂ ਗਰੀਬ ਨਵਾਜ ਦਾ ਅੰਮ੍ਰਿਤ ਇੱਕ ਵਾਰ ਪੀ ਕੇ ਵੇਖੋ, ਪਤਾ ਲੱਗ ਜੂਗਾ ਇਸ ਅੰਮ੍ਰਿਤ ਦੇ ਵਿੱਚ ਕੀ ਤਸੀਰ ਛੁਪੀ ਪਈ। ਮੇਰਾ ਸਤਿਗੁਰੂ ਕਿਰਪਾ ਕਰੇ, ਮੈਂ ਕੱਲ ਦੇ ਦੀਵਾਨ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਅੰਮ੍ਰਿਤ ਦੀਆਂ ਹੋਰ ਬਚਨ ਆਪ ਜੀ ਦੇ ਨਾਲ ਸਾਂਝੇ ਕਰੂੰਗਾ। ਅੱਜ ਤੇ ਕਿਸੇ ਕਾਰਨ ਸੰਗਤ ਆਈ ਸੀ ਦੂਰੋਂ, ਆਪ ਜੀ ਦੇ ਕੋਲ ਆਉਂਦਿਆਂ ਆਉਂਦਿਆਂ ਲੇਟ ਹੋ ਗਿਆ, ਮੈਨੂੰ ਮੁਆਫ ਕਰ ਦੇਣਾ। ਹੱਥ ਜੁੜ ਕੇ ਇੱਕ ਇੱਕ ਕਦਮ ਆਪ ਜੀ ਦਾ ਗੁਰਦੁਆਰੇ ਨੂੰ ਜਿਹੜਾ ਚੱਲ ਕੇ ਆਉਂਦੇ ਹੋ ਪਿਆਰੇ, ਉਹ ਸੇਵਕ ਦੇ ਸਿਰ ਦੇ ਉੱਤੇ ਰੱਖ ਕੇ ਆਓ। ਮੇਰਾ ਸਤਿਗੁਰੂ ਕਿਰਪਾ ਕਰੇ, ਭੁੱਲ ਦੀ ਮਾਫੀ ਮੰਗਦਾ ਵਾਂ। ਆਓ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਬਚਨ ਸਰਵਣ ਕਰਨ ਤੋਂ ਪਹਿਲਾਂ ਰੀੜ ਦੀ ਹੱਡੀ ਸਿੱਧੀ ਕਰੋ, ਅੰਮ੍ਰਿਤ ਪੀਏ ਬਾਪੂ ਨਾਨਕ ਦੇ ਨਾਮ ਦਾ। ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ
1: ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ
0: ਆਓ ਜੁੜੋ ਹੁਣ ਮਨ ਬਿਰਤੀ ਇਕਾਗਰਤਾ ਚ ਲਿਆਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਇੱਕ ਵਾਰ ਨਾਭੀ ਚੋਂ ਖਿੱਚ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਪਣੇ ਪਰਿਵਾਰ ਤੇ ਬੱਚਿਆਂ ਦੇ ਭਲੇ ਲਈ ਆਖੋ ਸਤਨਾਮ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਿਰਪਾ ਕਰਨ ਕੀ ਘਰ ਵਿਚ ਬੋਲਣਾ ਹੈ ਪੰਜਾਬੀ ਬੋਲੀ ਨਾਲ ਦ੍ਰਿੜਤਾ ਲਿਆਓ ਆਪਣੇ ਮਨ ਵਿਚ ਘਰ ਵਿਚ ਬੱਚਿਆਂ ਨੂੰ ਪੰਜਾਬੀ ਪੜਾਓ ਪੰਜਾਬੀ ਪੜਿਆ ਕਰੋ ਗੁਰੂ ਨਾਨਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ 400 ਸਾਲਾ ਪੁਰਬ ਆ ਰਿਹਾ ਹੈ ਮੇਰੀ ਹੱਥ ਜੋੜ ਕੇ ਹਰ ਗੁਰਸਿੱਖ ਮਾਈ ਭਾਈ ਨੂੰ ਬੇਨਤੀ ਆਪਣੇ ਘਰ ਦੇ ਵਿਚ ਸਤਿਗੁਰੂ ਦੀਆਂ ਜੇ ਪੂਰਾ ਪ੍ਰਕਾਸ਼ ਨਹੀਂ ਕਰ ਸਕਦੇ ਜੇ ਪ੍ਰਕਾਸ਼ ਕਰੋ ਤੇ ਮੁਬਾਰਕ ਜਿੱਥੇ ਜਾਏ ਵਹੇ ਮੇਰਾ ਸੋ ਥਾਨ ਸੁਹਾਵਾ ਕੁਝ ਸ਼ਰਮ ਆਉਂਦੀ ਆ ਕੁਝ ਲੱਜਾ ਆਉਂਦੀ ਇਸ ਘਰ ਵਿਚ ਮਾੜਾ ਕੰਮ ਨਾ ਕਰੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ ਕੁਛ ਨਾ ਕੁਛ ਆਤਮਾ ਡਰਦੀ ਆ ਜੀਵ ਆਤਮਾ ਦੇ ਖੌਫ ਪੈਦਾ ਮਨ ਵਿਚ ਹੁੰਦਾ ਹੈ ਜੇ ਗੁਰਮੁਖ ਪਿਆਰਿਓ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦਾ ਪੂਰਨ ਤੌਰ ਤੇ ਚੰਦੋਆ ਲਾ ਕੇ ਪ੍ਰਕਾਸ਼ ਨਹੀਂ ਕਰ ਸਕਦੇ ਤੇ ਸੰਚੀਆਂ ਲਿਆਓ ਇੱਕ ਇੱਕ ਪਾਠ ਆਪਣੇ ਘਰ ਦੇ ਵਿਚ ਆਉਂਦੇ ਸਾਲ ਅਗਸਤ ਦੇ ਵਿਚ 400 ਸਾਲਾ ਪੁਰਬ ਸਾਰੇ ਸੰਸਾਰ ਵਿਚ ਮਨਾਉਣਾ ਹੈ ਤੁਸੀਂ ਤੇ ਸੌਂਗੇ ਮਗਰ ਵਿਰੋਧੀਆਂ ਨੂੰ ਪਤਾ ਲੱਗ ਗਿਆ ਕਿ ਗੁਰੂ ਗ੍ਰੰਥ ਸਾਹਿਬ ਦਾ 400 ਸਾਲਾ ਆਇਆ ਕੁਝ ਨਾ ਕੁਝ ਇਨ੍ਹਾਂ ਦੇ ਮਨਾਂ ਚ ਗੁਰੂਲੀ ਸਤਿਕਾਰ ਪੈਦਾ ਹੋਣਾ ਹੈ ਵਿਰੋਧੀਆਂ ਨੇ ਉਹ ਪ੍ਰੋਪੋਗੰਡਾ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ ਧਿਆਨ ਦੇਣਾ ਹੈ ਇਕਾਗਰਤਾ ਬਖਸ਼ਿਓ ਇਨ੍ਹਾਂ ਗੱਲਾਂ ਨੂੰ ਨੋਟ ਕਰਿਓ ਜੇ ਕੋਈ 300 ਸਾਲਾ ਆਪਾਂ ਮਨਾਇਆ ਤੇ ਆਪਾਂ ਇਹ ਆਵਾਜ਼ ਮਾਰ ਦਿੱਤੀ ਕਿ ਪੀਓ ਪੌਲ ਖੰਡੇ ਤਾਰ ਹੋਏ ਜਨਮ ਸੇਲਾ ਅਸੀਂ ਸਾਰੇ ਸਿੱਖ ਪੰਥ ਨੂੰ ਅੰਮ੍ਰਿਤਧਾਰੀ ਬਣਾਉਣਾ ਹੈ ਆਪਾਂ ਤੇ ਨਾਰਾ ਲਾ ਕੇ ਸੌਂਗੇ ਤੇ ਵਿਰੋਧੀ ਖੜੇ ਹੋ ਗਏ ਕਿਤੇ ਸਾਰੇ ਖਾਲਸੇ ਨਾ ਬਣ ਜਾਣ ਉਹਨਾਂ ਨੇ ਸਾਡੇ ਵਿਚ ਭੇਡਾਂ ਵਾੜ ਦਿੱਤੀਆਂ ਹੁਣ ਫੇਰ ਆਪਾਂ ਅਕਾਲ ਤਖ਼ਤ ਸਾਹਿਬ ਤੋਂ ਆਵਾਜ਼ ਦਿੱਤੀ ਆ ਕਿ 400 ਸਾਲਾ ਆਪਾਂ ਵੱਡੇ ਪੱਧਰ ਤੇ ਮਨਾਉਣਾ ਵਾ ਤੇ ਜਿਹੜੇ ਗੁਰੂ ਡੰਮ ਵਾਲੇ ਨੇ ਉਹਨਾਂ ਨੂੰ ਤੇ ਪੀੜ ਪੈ ਵੀ ਗਈ ਉਹਨਾਂ ਨੇ ਤੇ ਇੱਕ ਕਿਤਾਬ ਲਿਖ ਵੀ ਦਿੱਤੀ ਆ ਪੁਰਖ ਗੁਰੂ ਕੀ ਲਿਖਦੀ ਆ ਪੁਰਖ ਗੁਰੂ ਨਾਮਧਾਰੀਆਂ ਨੇ ਕਿਤਾਬ ਲਿਖ ਦਿੱਤੀ ਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਮੁਕਾਬਲੇ ਤੇ ਜਿਹੜੇ ਉਹ ਇਹ ਗੱਲ ਕਹਿੰਦੇ ਨੇ ਕਿ ਨਹੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਨਹੀਂ ਪੁਰਖ ਗੁਰੂ ਨੂੰ ਵਡਿਆਈ ਦੇ ਕੇ ਗਏ ਨੇ ਭਾਵੇਂ ਉਸ ਕਿਤਾਬ ਦੇ ਉੱਤੇ ਬੈਨ ਅਕਾਲ ਤਖ਼ਤ ਸਾਹਿਬ ਵੱਲੋਂ ਲੱਗ ਗਿਆ ਉਹਨਾਂ ਆਣ ਕੇ ਮਾਫੀ ਮੰਗ ਲਈ ਆ ਮਗਰ ਵਿਰੋਧੀ ਇੱਕ ਤੇ ਨਾਮਧਾਰੀਆਂ ਦਾ ਤੇ ਪਤਾ ਲੱਗ ਗਿਆ ਹੋਰ ਕਿੰਨੇ ਵਿਰੋਧੀ ਨੇ ਜਿਨ੍ਹਾਂ ਪਿਆਰੇ ਭਨਿਆਰੇ ਵਰਗਿਆਂ ਨੂੰ ਹਵਾਵਾਂ ਦੇ ਕੇ ਗ੍ਰੰਥ ਵੀ ਲਿਖਵਾ ਦਿੱਤੇ ਨੇ ਬਰਾਬਰ ਤੇ ਮਗਰ ਮੇਰੀ ਇਹ ਹੱਥ ਜੋੜ ਕੇ ਬੇਨਤੀ ਆ ਕਿ ਆਪੋ ਆਪਣੇ ਘਰਾਂ ਵਿਚ ਸੰਚੀਆਂ ਤੇ ਇੱਕ ਇੱਕ ਸਹਿਜ ਪਾਠ ਰੱਖੋ ਇੱਕ ਅੰਗ ਤੋਂ ਲੈ ਕੇ 1430 ਅੰਗ ਤੱਕ ਪੜ੍ਹੋ ਕਿ ਤੁਹਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਕਿੰਨੇ ਹੀਰੇ ਕਿੰਨਾ ਸੁੰਦਰ ਬਚਨ ਲਿਖਿਆ ਵਾ ਗੁਰ ਸਾਗਰ ਗੁਰ ਫੇਰ ਬੋਲੋ ਸਾਰੇ ਗੱਜ ਕੇ ਗੁਰ ਗੁਰੂ ਕੀ ਆ ਸਾਗਰ ਆ ਸਮੁੰਦਰ ਆ ਆਖਿਆ ਜੀ ਕਾਹਦਾ ਕਹਿੰਦੇ ਰਤਨਾ ਭਰਪੂਰੇ ਰਤਨਾ ਤੂੰ ਸਾਗਰੋ ਰਤਨਾਗਰੋ ਹਉ ਸਾਰ ਨਾ ਜਾਣਾ ਤੇਰੀ ਹੇ ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿੱਡਾ ਵੱਧ ਨਸੀਬ ਹੋਊਗਾ ਜਿਹਦੇ ਕੋਲ ਸਮੁੰਦਰ ਹੋਊਗਾ ਹੀਰਿਆਂ ਮੋਤੀਆਂ ਦਾ ਭਰਿਆ ਤੇ ਉਹ ਕੰਗਲਿਆਂ ਵਾਂਗ ਲੋਕਾਂ ਦੇ ਅੱਗੇ ਹੱਥ ਜੋੜ ਕੇ ਨਾਮ ਮੰਗਦਾ ਫਿਰਦਾ ਹੈ ਤੇਰੇ ਸਿੱਖ ਨੂੰ ਅੱਜ ਕੀ ਭਟਕਣਾ ਲੱਗ ਗਈ ਆ ਤੇਰਾ ਸਿੱਖ ਕਿਉਂ ਭਿਖਾਰੀ ਬਣ ਗਿਆ ਹੈ ਤੂੰ ਸਾਗਰੋ ਰਤਨਾਗਰੋ ਹੇ ਮੇਰੇ ਸਤਿਗੁਰੂ ਮੈਂ ਕਿੰਨਾ ਵੱਧ ਨਸੀਬ ਹਾਂ ਕਿ ਤੂੰ ਰਤਨਾ ਦਾ ਭਰਿਆ ਮੇਰੇ ਕੋਲ ਇਹੋ ਜਿਹਾ ਸਾਗਰ ਹੋਵੇ ਜਿਹਦਾ ਇੱਕ ਇੱਕ ਸ਼ਬਦ ਜਗਤ ਦਾ ਭਲਾ ਕਰ ਸਕਦਾ ਵਾ ਤੇ ਮੈਂ ਪੰਜ ਪੰਜ ਸ਼ਬਦ ਲੋਕਾਂ ਕੋਲੋਂ ਉਧਾਰੇ ਮੰਗਦਾ ਫਿਰਦਾ ਮੈਂ ਪੰਜਾਂ ਪੰਜਾਂ ਸ਼ਬਦਾਂ ਲਈ ਆਪਣਾ ਦੀਨ ਅਮਾਨ ਵੇਚਦਾ ਫਿਰਦਾ ਤੇ ਮੇਰਾ ਸਤਿਗੁਰੂ ਕਿਰਪਾ ਕਰੇ ਆ ਨੌਜਵਾਨ ਬੱਚੇ ਬੱਚੀਆਂ ਭੈਣਾਂ ਵੀਰ ਗੁਰਸਿੱਖ ਪਿਆਰੇ ਜਿੰਨੇ ਸਤਸੰਗੀ ਤੁਸੀਂ ਬੈਠੇ ਹੋ ਮੇਰੀ ਹੱਥ ਜੋੜ ਕੇ ਬੇਨਤੀ ਜੇ ਘਰ ਘਰ ਵਿਚ ਸਹਿਜ ਪਾਠ ਰੱਖੋ ਤੇ ਆਉਂਦੇ ਸਾਲ ਤੱਕ ਭਾਵੇਂ ਇੱਕ ਇੱਕ ਅੰਗ ਪੜੋ ਉਸ ਇੱਕ ਇੱਕ ਅੰਗ ਨੂੰ ਗੁਰੂ ਅੱਗੇ ਜੋਦੜੀ ਕਰੋ ਹੇ ਮੇਰੇ ਸਤਿਗੁਰੂ ਕਿਰਪਾ ਕਰ ਜਿਹੜਾ ਮੈਂ ਇੱਕ ਅੰਗ ਪੜਿਆ ਵਾ ਮੇਰੇ ਸਤਿਗੁਰੂ ਤੇਰੇ ਤੋਂ ਵੱਡਾ ਕੌਣ ਹੋ ਸਕਦਾ ਹੈ ਕਿਰਪਾ ਨਿਧ ਤੇ ਤੋ ਬਸੋ ਹਰਨੀਤ ਮੇਰੇ ਹਿਰਦੇ ਵਿਚ ਵਸੋ ਤੈਸੀ ਬੁੱਧ ਕਰੋ ਪ੍ਰਗਾਸਾ ਲਾਗੇ ਪ੍ਰਭ ਸੰਘ ਪ੍ਰੀਤ ਹੇ ਮੇਰੇ ਮਾਲਕ ਮੈਨੂੰ ਐਸੀ ਬੁੱਧੀ ਪ੍ਰਕਾਸ਼ ਕਰੋ ਕਿ ਮੈਨੂੰ ਅਸਲੀ ਗੱਲ ਦਾ ਪਤਾ ਲੱਗੇ ਕਿ ਸੰਸਾਰ ਵਿਚ ਮੈਂ ਕਿਤਨਾ ਜੀਣਾ ਹੈ ਮੇਰੀ ਹੱਥ ਜੋੜ ਕੇ ਬੇਨਤੀ ਨੂੰ ਪ੍ਰਵਾਨ ਕਰ ਲਿਓ ਜਿਹੜੇ ਜਿਹੜੇ ਗੁਰਮੁਖੀ ਪੜ ਸਕਦੇ ਜੇ ਆਪੋ ਆਪਣੇ ਘਰਾਂ ਦੇ ਵਿਚ ਇੱਕ ਇੱਕ ਸਹਿਜ ਪਾਠ ਆਰੰਭ ਕਰੀਏ ਜੇ ਬਹੁਤੀ ਜਲਦੀ ਨਹੀਂ ਹੋ ਸਕਦਾ ਆਉਂਦੇ ਸਾਲ ਤੱਕ ਤੇ ਪਾਵਾਂਗੇ ਹੀ ਦੋ ਦੋ ਚਾਰ ਚਾਰ ਅੰਗ ਰੋਜ਼ ਦੇ ਪੜੋ, ਪੰਜ ਪੰਜ ਅੰਗ ਰੋਜ਼ ਦੇ ਪੜੋ, ਸਵੇਰੇ ਪੜ ਜਾਓ ਸ਼ਾਮ ਨੂੰ ਪੜੋ ਆਣ ਕੇ, ਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦਾ 400 ਸਾਲਾਂ ਮਨਾਉਣ ਤੱਕ, ਇੱਕ ਅੰਗ ਤੋਂ ਲੈ ਕੇ 1430 ਅੰਗ ਤੱਕ ਇੱਕ ਵਾਰ ਪੂਰਨ ਤੌਰ ਤੇ ਆਪ ਦੀਦਾਰ ਕਰੋ। ਅਜੇ ਤੇ ਪਾਠੀਆਂ ਨੂੰ ਪੈਸੇ ਦੇ ਕੇ ਕੰਮ ਸਾਰ ਲਿਆ ਵਾ, ਆਪਣੇ ਗੁਰੂ ਦੇ ਆਪ ਦੀਦਾਰ ਕਰੀਏ, ਦਰਸ਼ਨ ਪਰਸੀਏ, ਗੁਰੂ ਕੇ ਜਨਮ ਮਰਨ ਦੁੱਖ ਜਾਏ। ਆਓ ਜਰਾ ਬਾਬਾ ਫਰੀਦ ਜੀ ਦੇ ਬਚਨ ਸਰਵਣ ਕਰੀਏ ਜੀ।

0: ਵੇਖੋ ਬਾਬਾ ਜੀ ਦਾ ਕੱਲ ਵਾਲਾ ਬਚਨ ਆਪ ਜੀ ਨੇ ਸੁਣਿਆ ਸੀ ਕਿ ਦਰ ਦਰਵਾਜੇ ਜਾਏ ਕੇ, ਬੋਲੋ ਦਰ ਦਰਵਾਜੇ ਕਿਉਂ ਡਿੱਠੋ? ਘੜਿਆਲ ਵੇਖਿਆ ਜੇ ਕਦੀ? ਇਹ ਨਦੋਸ਼ਾ ਮਾਰੀਏ, ਇਹ ਇਹਨੂੰ ਨਦੋਸ਼ੇ ਨੂੰ ਮਾਰ ਪੈਂਦੀ। ਹਮ ਦੋਸ਼ਾਂ ਦਾ ਕਿਆ, ਅਸੀਂ ਦੋਸ਼ੀ ਜਿਹੜੇ ਆ, ਅਸੀਂ ਕਿੰਨੇ ਕੁ ਦੋਸ਼ ਕੀਤੇ ਨੇ? ਆਪਣੇ ਆਪ ਨੂੰ ਪੁੱਛੋ, ਦਾਗ ਦੋਸ਼ ਮੂੰਹ ਚੱਲਿਆ ਲਾਏ, ਦਰਗੇ ਬੈਸਣ ਨਾਹੀਂ ਜਾਏ, ਜੇਤਾ ਮੋਹ ਪ੍ਰੀਤ ਸਵਾਦ। ਆਪਾਂ ਕਹਿੰਦੇ ਜੀ ਮੈਂ ਕਿਹੜਾ ਦੋਸ਼ ਕੀਤਾ ਏ, ਜਿੰਨਾ ਮੋਹ ਆ ਇਹ ਵੀ ਦੋਸ਼ ਆ, ਜਿੰਨੀ ਪ੍ਰੀਤੀ ਏ ਸੰਸਾਰ ਨਾਲ ਇਹ ਵੀ ਦੋਸ਼ ਆ, ਤੇ ਜਿੰਨੇ ਜੀਭਾ ਦੇ ਸਵਾਦ ਲਈ ਰਸ ਮਾਣੇ ਦੇ ਇਹ ਵੀ ਦੋਸ਼ ਨੇ। ਜੇਤਾ ਮੋਹ, ਬੋਲੋ ਜੇਤਾ ਪ੍ਰੀਤ ਸਵਾਦ, ਇਹ ਤਿੰਨ ਗੱਲਾਂ ਗਿਣ ਗਏ ਮੇਰੇ ਗੁਰੂ ਨਾਨਕ ਪਾਤਸ਼ਾਹ। ਜਿੰਨਾ ਮੋਹ ਪ੍ਰੀਤੀ ਤੇ ਸਵਾਦ ਆ ਨਾ ਲਾਏ ਤੂੰ ਮੂੰਹ ਨੂੰ, ਇਹ ਸਭਾ ਕਾਲਖ ਦਾਗਾ ਦਾਗ, ਇਹ ਤੇਰੇ ਮੂੰਹ ਦੇ ਉੱਤੇ ਕਾਲਖ ਦੇ ਦਾਗ ਲੱਗ ਗਏ ਨੇ। ਤੇ ਜਿਨ੍ਹਾਂ ਦੇ ਮੂੰਹ ਦੇ ਉੱਤੇ ਕਾਲਖ ਲੱਗੀ ਹੋਵੇ, ਜਿਨ੍ਹਾਂ ਦਾ ਮੂੰਹ ਕਾਲਾ ਹੋਵੇ, ਉਹਨੂੰ ਚੰਗੇ ਲੋਕੀ ਕੋਲ ਨਹੀਂ ਬਹਿਣ ਦਿੰਦੇ। ਇੱਕ ਵਾਰ ਪਿੰਡ ਦੇ ਵਿੱਚ ਕਿਸੇ ਨੇ ਬੱਜਰ ਗਲਤੀ ਕਰਤੀ ਹੋਵੇ, ਤੇ ਆਪਾਂ ਸਭ ਤੋਂ ਵੱਡੀ ਸਜ਼ਾ ਉਹਨੂੰ ਕੀ ਦਿੰਦੇ ਸਾਂ? ਮੂੰਹ ਕਾਲਾ ਕਰਾ ਕੇ ਖੋਤੇ ਤੇ ਚੜਾਉਣਾ, ਤੇ ਫਿਰ ਸਾਰੀ ਉਮਰ ਲਈ ਪਿੰਡ ਦੇ ਲੋਕਾਂ ਨੇ ਉਹਦੇ ਦਾਦਿਆਂ ਪੜਦਾਦਿਆਂ ਤੱਕ ਯਾਦ ਰੱਖਣਾ, ਪੋਤਰਿਆਂ ਤੱਕ ਯਾਦ ਰੱਖਣਾ ਕਿ ਇਹਦੇ ਦਾਦੇ ਦਾ ਮੂੰਹ ਕਾਲਾ ਕੀਤਾ ਸੀ, ਤੇ ਇਹਦੇ ਨਾਲ ਮੇਲ ਵਰਤਨ ਨਹੀਂ ਰੱਖਣਾ। ਮੇਰੇ ਸਤਿਗੁਰੂ ਕਹਿੰਦੇ ਜਿੰਨੇ ਮੋਹ ਤੇ ਪ੍ਰੀਤੀ ਸਵਾਦਾਂ ਦੇ ਵਿੱਚ ਤੂੰ ਪਿਆ ਵਾ, ਇਹ ਤੇਰੇ ਮੂੰਹ ਦੇ ਉੱਤੇ ਦਾਗ ਲੱਗਦੇ ਜਾਂਦੇ ਹੀ। ਤੇ ਮੇਰੇ ਸਾਹਿਬ ਜੀ ਕਹਿੰਦੇ ਇਹ ਨਦੋਸ਼ਾ ਮਾਰੀਏ, ਹਮ ਦੋਸ਼ਾਂ ਦਾ ਸਾਡਾ ਕੀ ਹਾਲ ਹੋਣਾ ਹੈ ਅੱਗੇ, ਕਿੰਨੀ ਮਾਰ ਪੈਣੀ ਉਸ ਨਿਰੰਕਾਰ ਦੇ ਘਰ ਵਿੱਚ ਜਾ ਕੇ। ਡਰਿਆ ਕਰੋ, ਥਰ ਹਰ ਕੰਪੇ ਬਾਲਾ ਜੀਓ, ਕਿਆ ਜਾਣਾ ਕਿਆ ਕਰਸੀ ਪੀਓ। ਥਰ ਥਰ ਕੰਬਦੀ ਹੈ ਜੀਵ ਆਤਮਾ, ਪਤਾ ਨਹੀਂ ਉਸ ਘਰ ਵਿੱਚ ਜਾ ਕੇ ਕਿੰਨੀ ਸਜ਼ਾ ਮਿਲਣੀ। ਮਗਰ ਜਿਨ੍ਹਾਂ ਨੂੰ ਜਾਗ ਆਈ, ਜਿਨ੍ਹਾਂ ਨੂੰ ਪਤਾ ਹੈ ਕਿ ਕਿਤੇ ਜਾਣਾ ਹੈ, ਜਿਹੜੇ ਬੇਪਰਵਾਹ ਹੋ ਕੇ ਕਹਿੰਦੇ ਕਿਤੇ ਵੀ ਨਹੀਂ ਜਾਣਾ, ਉਹਨਾਂ ਨੂੰ ਕਾਹਦਾ ਹੈ? ਇਹ ਤੇ ਉਸ ਦਿਨ ਪਤਾ ਲੱਗਣਾ ਜਿਹਨੂੰ ਫੜੇ ਗਏ। ਹੁਣ ਮੇਰੇ ਸਤਿਗੁਰੂ ਜੀ ਅਗਲੇ ਸਲੋਕ ਵਿੱਚ ਕਹਿੰਦੇ ਨੇ, ਫਰੀਦਾ ਇਹਨੂੰ ਵੇਖ ਘੜੀ ਘੜੀ ਪਿੱਛੋਂ, ਪੈਰ ਪੈਰ ਪਿੱਛੋਂ। ਆਪ ਜੀ ਨੂੰ ਪਤਾ ਵਾ ਕਈ ਚਾਰ ਪੈਰਾਂ ਪੈਰ ਪਿੱਛੋਂ ਵੱਜਦਾ ਸੀ, ਉਹ ਟੱਲ ਜਿਹੜਾ ਖੜਕਦਾ ਸੀ, ਕਿਸੇ ਨੂੰ ਇੱਕ ਘੰਟੇ ਬਾਅਦ ਵੱਜਦਾ ਸੀ। ਘੜੀਏ ਘੜੀਏ ਮਾਰੀਏ, ਪੈਰੀ ਲੈ ਸਜਾਏ, ਕਿਤੇ ਪੈਰਾਂ ਕਰਕੇ ਸਜ਼ਾ ਮਿਲਦੀ, ਕਿਤੇ ਘੰਟਿਆਂ ਬਾਅਦ ਉਹਨੂੰ ਸਜ਼ਾ ਮਿਲਦੀ ਜਿਹੜਾ ਟੱਲ ਬੂਹੇ ਦੇ ਅੱਗੇ ਟੰਗਿਆ ਹੈ। ਹਾਂਜੀ,
1: ਸੋ ਹੇੜਾ ਘੜਿਆਲ ਜਿਉਂ ਦੁਖੀ ਰਹਿਣ ਵਿਹਾਏ।
0: ਇਹ ਵਿਸ਼ਾ ਚੱਲ ਰਿਹਾ ਇਹ ਵਿਸ ਗੰਦਲਾਂ ਦਾ। ਬਾਬਾ ਜੀ ਕਹਿੰਦੇ ਨੇ ਜਿਨ੍ਹਾਂ ਨੇ ਵਿਸ ਗੰਦਲਾਂ ਦੇ ਪਿੱਛੇ ਲੱਗ ਕੇ ਆਪਣਾ ਜੀਵਨ ਬਰਬਾਦ ਕਰ ਲਿਆ, ਜਿਸ ਤਰ੍ਹਾਂ ਉਹ ਮਾਰ ਖਾਂਦਾ ਤੇ ਦੁਖੀ ਹੁੰਦਾ ਵਾ, ਸੋ ਹੇੜਾ ਹੇੜਾ ਮੈਨੇ ਸਰੀਰ, ਉਹ ਸਰੀਰ ਵੀ ਰੋਗਾਂ ਦੇ ਵਿੱਚ ਪੈ ਕੇ, ਦੁੱਖਾਂ ਵਿੱਚ, ਮੋਹ ਵਿੱਚ ਪੈ ਕੇ, ਕਲੇਸ਼ਾਂ ਵਿੱਚ ਪੈ ਕੇ ਇਸ ਤਰ੍ਹਾਂ ਹੀ ਦੁਖੀ ਹੁੰਦਾ ਜਿਸ ਤਰ੍ਹਾਂ ਉਹ ਟੱਲ ਦੁਖੀ ਮਾਰ ਖਾ ਕੇ ਹੁੰਦਾ। ਸੋ ਹੇੜਾ ਘੜਿਆਲ ਜਿਉਂ, ਉਸ ਘੜਿਆਲ ਵਾਂਗ ਉਹ ਸਰੀਰ ਵੀ ਦੁਖੀ ਰਹਿੰਦਾ ਹੈ। ਦੁਖੀ ਰਹਿਣ ਵਿਹਾਏ, ਉਹਨਾਂ ਦੇ ਵੀ ਜੀਵਨ ਦੀ ਰਾਤ ਜਿਸ ਤਰ੍ਹਾਂ ਉਹ ਵਿਚਾਰਾ ਕਦੀ ਇਧਰੋਂ ਮਾਰ ਖਾਂਦਾ, ਕਦੀ ਇਧਰੋਂ ਮਾਰ ਖਾਂਦਾ ਹੈ, ਇਹ ਕਦੀ ਪੁੱਤ ਵੱਲੋਂ ਪਰੇਸ਼ਾਨ ਹੋ ਗਿਆ, ਕਦੀ ਧੀਆਂ ਵੱਲੋਂ, ਕਦੀ ਨਹੁੰਾਂ ਵੱਲੋਂ, ਕਦੀ ਪੋਤਰਿਆਂ ਵੱਲੋਂ, ਕਦੀ ਕਾਰੋਬਾਰ ਵੱਲੋਂ, ਇਹ ਸਾਰਾ ਜੀਵਨ ਜੀਵ ਦੁਖੀ ਰਹਿੰਦਾ ਹੈ ਜਿਸ ਤਰ੍ਹਾਂ ਉਹ ਟੱਲ ਮਾਰ ਖਾ ਕੇ ਦੁਖੀ ਰਹਿੰਦਾ ਹੈ। ਸੋ ਹੇੜਾ ਹੇੜਾ ਮੈਨੇ ਸਰੀਰ, ਘੜਿਆਲ ਜਿਉਂ, ਉਸ ਘੜਿਆਲ ਵਾਂਗ ਦੁਖੀ ਰਹਿਣ ਵਿਹਾਏ, ਇਹਦੇ ਜੀਵਨ ਦੀ ਰਾਤ ਵੀ ਸਾਰੀ ਦੁੱਖਾਂ ਵਿੱਚ ਬੀਤ ਜਾਂਦੀ ਹੈ ਜੀ।
1: ਬੁੱਢਾ ਹੋਵਾ ਸ਼ੇਖ ਫਰੀਦ, ਕੰਬਣ ਲੱਗੀ ਦੇਹੇ।
0: ਇਹ ਹੁਣ ਜੀਵਨ ਦਾ ਇਹ ਪਹਿਲੂ ਅਗੇੜਿਆ ਹੈ ਕਿ ਇੱਕ ਦਿਨ ਬੰਦਿਆਂ ਤੋਂ ਬੁੱਢਿਆ ਹੋ ਜਾਣਾ ਹੈ। ਆਖੋ ਸਤਨਾਮ ਸ੍ਰੀ। ਤੇ ਉਦਣ ਕੀ ਹੋਣਾ ਹੈ? ਉਦਣ ਹੱਥ ਇਤਨਾ ਇਤਨਾ, ਸਿਰ ਕੰਪਿਓ, ਤੇ ਪੱਗ ਡਗਮਗੇ, ਦਾ ਮਤਲਬ ਡਗਮਗਾ ਗਏ। ਰੱਖਣੇ ਕਿਤੇ ਚਾਹੁੰਦਾ ਸੀ, ਰੱਖੇ ਕਿਤੇ ਗਏ। ਗੱਡੀ ਤੇ ਚੜ੍ਹਨ ਲੱਗਾ, ਪੈਰ ਰੱਖ ਕੇ ਉੱਤੇ, ਪੈਰ ਉੱਥੇ ਰੱਖਿਆ ਨਹੀਂ ਗਿਆ, ਪੈਰ ਡਗਮਗਾ ਗਏ, ਸਿਰ ਕੰਬਣ ਲੱਗ ਪਿਆ। ਤੀਸਰਾ ਕਹਿੰਦੇ ਨੈਣ ਜੋਤ ਤੇ, ਅੱਖਾਂ ਜੋਤਨਾ ਤੋਂ ਹੀਣੀਆਂ ਹੋ ਗਈਆਂ। ਤੂੰ ਦੱਸ ਫਿਰ ਬੰਦਿਆ, ਕਹੋ ਨਾਨਕ ਇਹ ਬਿੱਦ ਪਈ, ਜਦੋਂ ਇਹ ਤੇਰੀ ਹਾਲਤ ਹੋ ਗਈ, ਸਿਰ ਕੰਪਿਓ, ਪੱਗ ਡਗਮਗੇ, ਨੈਣ ਜੋਤ ਤੇ ਹੀਣ, ਜਦੋਂ ਇਹ ਤੇਰੀ ਹਾਲਤ ਹੋ ਗਈ, ਕਹੋ ਨਾਨਕ ਇਹ ਬਿੱਦ ਪਈ, ਫਿਰ ਤਊ ਨਾ ਹਰ ਰਸ ਲੀਨ। ਕਿਤਨਾ ਹਰੀ ਦੇ ਰਸ ਵਿੱਚ ਲੀਨ ਹੋਏਗਾ, ਫਿਰ ਗਲੇ ਦੀ ਬਲਗਮ ਕਰੇਗਾ ਦੂਰ, ਕਿ ਆਪਣੇ ਸਰੀਰ ਦੀਆਂ ਪੀੜਾਂ ਬਾਹਾਂ ਘੁੱਟੇਗਾ, ਕਿ ਸਿਰ ਦਰਦ ਦੂਰ ਕਰੇਗਾ, ਕਿ ਅੱਖਾਂ ਨਾਲ ਗੁਰੂ ਸਾਹਿਬ ਦੇ ਦਰਸ਼ਨ ਕਰ ਲੈ, ਕਿਤਨਾ ਕਰ ਲੇਗਾ। ਕਹੋ ਨਾਨਕ ਇਹ ਬਿੱਦ ਪਈ ਤਊ ਨਾ ਹਰ ਰਸ ਲੀਨ। ਉਦੋਂ ਹਰੀ ਦੇ ਰਸ ਵਿੱਚ ਲੀਨ ਨਹੀਂ ਹੋਇਆ ਜਾਣਾ ਜੇ ਕੁਝ ਕਰ ਸਕਦਾ, ਤੇ ਹੁਣ ਕਰ। ਨੈਣੋ ਨੀਰ ਬਹੇ ਤਨ ਖੀਨਾ, ਅੱਖਾਂ ਚੋਂ ਪਾਣੀ ਵਗਿਆ, ਤਨ ਕਮਜ਼ੋਰ ਹੋ ਗਿਆ, ਨੈਣੋ ਨੀਰ ਬਹਿ ਤਨਖੀਨਾ ਭੈ ਕੇਸ ਦੁੱਧ ਵਾਨੀ, ਰੁਦਾ ਕੰਠ ਸ਼ਬਦ ਨੀ ਉਚਰੇ ਅਬ ਕਿਆ ਕਰੇ। ਹੁਣ ਕੀ ਕਰੇਗਾ ਮੇਰੇ ਸਤਿਗੁਰੂ ਪਾਤਸ਼ਾਹ ਜੀ? ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਬੁੱਢਾ ਹੋਆ ਸ਼ੇਖ ਫਰੀਦ, ਤੇ ਬੁੱਢਾ ਹੋਣ ਦੇ ਨਾਲ ਕੀ ਹੋਇਆ? ਫਿਰ ਕੰਬਣ ਲੱਗੀ ਦੇ, ਇਹ ਸਰੀਰ ਕੰਬਣ ਲੱਗ ਪਈ, ਹੱਥ ਕੰਬਣ ਲੱਗ ਪਿਆ, ਪੈਰ ਕੰਬਣ ਲੱਗ ਪਿਆ, ਜੀਭਾ ਕੰਬਣ ਲੱਗ ਪਈ, ਸਾਰਾ ਜੀਵਨ ਬਰਬਾਦ ਹੋ ਗਿਆ। ਹਾਂਜੀ
1: ਜੇ ਸੋ ਵਧਿਆ ਜੀਵਣਾ,
0: ਨਾਲ ਹੀ ਕਹਿ ਦਿੱਤਾ ਹੈ ਕਿ ਬੰਦਿਆ ਇਹ ਗੱਲ ਨੋਟ ਕਰ ਲਈ, ਕਿੰਨੀ ਕੁ ਦੂਰ? ਆਪਾਂ ਕਹਿੰਦੇ ਨੇ ਸੌ ਹੱਥ ਰੱਸਾ ਤੇ ਸਿਰੇ ਤੇ ਗੰਢ। ਇੱਕ ਮੇਰੇ ਸਤਿਗੁਰ ਪਾਤਸ਼ਾਹ ਜੀ ਬਚਨ ਕਰਦੇ ਨੇ, ਕਹਿੰਦੇ ਤੂੰ ਕਦੀ ਸੋਚ ਰੇ ਮਨ ਰਾਮ ਸਿਉ ਕਰ ਪ੍ਰੀਤ। ਬੋਲੋ ਰੇ ਮਨ, ਭਈ ਰਸ ਵਿੱਚ ਆਣ ਕੇ ਆਖਿਆ ਕਰੋ ਰੇ ਮਨ ਰਾਮ ਸਿਉ ਕਰ। ਚਲੋ ਇਤਰਾ ਪੜ ਲੋ, ਰਾਮ ਸਿਉ ਕਰ ਪ੍ਰੀਤ ਰੇ ਮਨ ਰਾਮ।

0: ਤੇ ਸਾਹਿਬ ਨੂੰ ਪੁੱਛਿਆ ਮਹਾਰਾਜ ਕਿਸ ਤਰ੍ਹਾਂ ਕਰੀਏ? ਕਹਿੰਦੇ ਸਰਵਣ ਗੋਬਿੰਦ ਗੁਣ ਸੁਣੋ, ਸਰਵਣ ਇਤਨਾ ਕਰੋ ਪ੍ਰੀਤੀ, ਕੰਨਾਂ ਨਾਲ ਗੋਬਿੰਦ ਦੇ ਗੁਣ ਸੁਣੋ ਔਰ ਗਾਓ ਰਸਨਾ ਗੀਤ। ਅੱਗੇ ਜਾ ਕੇ ਜਿਹੜਾ ਮੈਂ ਬਚਨ ਆਪ ਜੀ ਨੂੰ ਕਹਿਣ ਲੱਗਾ ਸਾ, ਕਾਲ ਬਿਆਲ ਜਿਉਂ ਪਰਿਓ ਡੋਲੇ ਮੁੱਖ ਪਸਾਰੇ ਮੀਤ, ਉਹ ਜਿਹੜਾ ਕਾਲਿਆ ਤੇਰੇ ਵੱਲ ਮੂੰਹ ਅੱਡ ਕੇ ਤੁਰਿਆ ਆ ਰਿਹਾ, ਆਜ ਕਾਲ ਫੁੰਨ ਤੋਹੇ ਗਰਸ ਹੈ, ਜੇ ਸੋ ਵਰਿਆ ਜੀਵਣਾ ਪੀਤਨ ਹੋਸੀ। ਉਹ ਤੇਰੇ ਵੱਲ ਨੂੰ ਜਿਹੜਾ ਕਾਲ ਮੂੰਹ ਅੱਡ ਕੇ ਤੁਰਿਆ ਆਉਂਦਾ ਹੈ, ਅੱਜ ਜਾਂ ਕੱਲ ਉਹਨੇ ਤੈਨੂੰ ਗਰਸ ਜਾਣਾ ਹੈ, ਉਹਨੇ ਤੈਨੂੰ ਖਾ ਜਾਣਾ ਹੈ। ਕਾਲ ਤੋਂ ਪਹੁੰਚਿਓ ਆਣ, ਕਾਲ ਤੋਂ ਫਿਰ ਬੋਲੋ, ਕਾਲ ਤੋਂ ਕਹਾਂ ਜੇ ਹੈ ਭਾਜਰੇ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਕੋ ਆਪਾਂ ਕਹਿੰਦੇ ਕਿੱਥੇ ਭਾਜੇਗਾ ਪੁਲਿਸ ਤੇ ਆ ਗਈ। ਇਤਨਾ ਹੀ ਮੇਰੇ ਸਾਹਿਬ ਜੀ ਕਹਿੰਦੇ ਕਾਲ ਤੇ ਆਣ ਕੇ ਸਿਰ ਤੇ ਡੰਕਾ ਵਜਾ ਦਿੱਤਾ ਵਾ ਗੁਰਮੁਖਾ ਪਿਆਰਿਆ, ਕਿਤਨਾ ਕਿੱਥੇ ਭੱਜ ਜਾਏਗਾ। ਜੇ ਸੌ ਵਰਿਆਂ ਜੀਵਣਾ ਭੀ ਤਨ ਹੋਸੀ, ਖੇ ਜੇ ਸੌ ਵਰਿਆਂ ਤੱਕ ਵੀ ਜੀਵਨ ਹੋਵੇ, ਆਖਰ ਵੀ ਤੇ ਗੁਰੂ ਦਿਆ ਪਿਆਰਿਆ ਇਹ ਸਰੀਰ ਇੱਕ ਦਿਨ ਖੇ ਹੋ ਹੀ ਜਾਣਾ ਹੈ, ਇਹਨੇ ਮਰ ਹੀ ਜਾਣਾ ਹੈ। ਇਹ ਲੋਕਾਂ ਆਪੋ ਆਪਣੀ ਮੈਂ ਆਪਣੀ ਇੰਨੀ ਲੋਇਣੀ ਦੇਖਦਿਆਂ ਕਿਹਤੀ ਚੱਲ ਗਈ ਇਹਨਾਂ ਦੇ ਅੱਖਾਂ ਦੇ ਸਾਹਮਣਿਆਂ ਸਾਹਮਣਿਆਂ, ਤੇਰੇ ਸਾਹਮਣੇ ਕਿੰਨੇ ਚਲੇ ਗਏ, ਭੈਣ ਭਾਈ ਸੱਜਣ ਮਿੱਤਰ ਚਾਚੇ ਤਾਏ ਕਿੰਨੇ ਤੇਰੇ ਅੱਖਾਂ ਦੇ ਕੋਲੋਂ ਚਲੇ ਗਏ। ਇੱਕ ਥਾਂ ਤੇ ਹੋਰ ਸਾਹਿਬ ਕਹਿੰਦੇ ਆਖੋ ਸਤਨਾਮ ਸ੍ਰੀ, ਬਾਬਾ ਕਬੀਰ ਜੀ ਕਹਿੰਦੇ ਕਬੀਰ ਡੁੱਬੋ ਗੇ ਰੇ ਬਾਪਰੇ, ਬੋਲੋ ਗਣਕੀ ਕਾਨ ਪਰੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ, ਬੋਲੋ ਪਰੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ। ਅੱਜ ਪੜੋਸੀ ਦੇ ਘਰੋਂ ਅਰਥੀ ਉੱਠੀ ਆ, ਇਹ ਗੱਲ ਦ੍ਰਿੜ ਕਰਕੇ ਮੰਨ ਲਾ ਕੇ ਕੱਲ ਇਹ ਤੇਰੇ ਘਰੋਂ ਵੀ ਇੱਕ ਦਿਨ ਸੱਦਾ ਆਉਣਾ ਹੈ। ਚੇਤੇ ਕਰ ਮੌਤ ਨੂੰ, ਚੇਤੇ ਕਰ ਜਿਨ੍ਹਾਂ ਨੂੰ ਮਰਨਾ ਚੇਤੇ ਆ ਗਿਆ, ਉਹਨਾਂ ਨੂੰ ਰੱਬ ਚੇਤੇ ਆ ਗਿਆ। ਸਾਡਾ ਤੇ ਹਾਲਤ ਉਹ ਹੈਗੀ, ਹੱਸਣਾ ਖਾਣਾ ਪੀਣਾ, ਹੱਸਣਾ ਸੌਣਾ, ਸਾਡੀ ਹਾਲਤ ਇਹ ਹੋ ਗਈ। ਅਮਰੀਕਾ ਆ ਗਏ, ਖਾਣਾ ਪੀਣਾ ਹੱਸਣਾ ਸੌਣਾ, ਆ ਫਰੀ ਮੋਡ। ਜਦੋਂ ਮੈਂ ਹੁਣ ਕਥਾ ਕਰ ਰਿਹਾ, ਕਿਸੇ ਦੇ ਘਰ ਪ੍ਰਸ਼ਾਦਾ ਛਕਣ ਗਿਆ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਜਰਾ ਗੱਜ ਕੇ ਆਖੋ ਸਤਨਾਮ। ਤੇ ਜਿੱਥੇ ਤੁਸੀਂ ਗੱਡੀਆਂ ਖਿਲਾਰਦੇ ਹੋ ਨਾ ਗਰਜ ਦੇ ਵਿੱਚ, ਉਹਨਾਂ ਨੇ ਇਹ ਲੰਮਾ ਜਿਹਾ ਇੱਕ ਮੇਜ਼ ਬਣਾਇਆ ਤੇ ਉਹਦੇ ਚਾਰ ਚਪੇਰੇ ਕੁਰਸੀਆਂ ਲਾਈਆਂ, ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਇਹ ਕਾਹਦੇ ਲਈ ਬਣਾਇਆ ਜੇ? ਤੇ ਹੱਸ ਕੇ ਕਹਿੰਦਾ ਜੀ ਕੋਈ ਆਊ ਜਾਂਦੇ ਨਾ ਪੀਣ ਪੂਣ ਨੂੰ ਬਣਾਇਆ, ਇਹ ਜਿਹੜਾ ਮੇਜ਼ ਆ ਪੀਣ ਪੂਣ ਨੂੰ ਲਾਇਆ, ਬਸ ਭੁੱਲ ਗਿਆ ਨਾ ਮਰਨਾ, ਪੀਣਾ ਚੇਤੇ ਆ, ਮਾਸ ਖਾਣਾ ਚੇਤੇ ਆ, ਹੱਸਣਾ ਚੇਤੇ ਆ, ਭੰਗੜੇ ਪਾਉਣੇ ਵਿਆਹਾਂ ਦੇ ਵਿੱਚ ਚੇਤੇ ਨੇ, ਮਗਰ ਇੱਕ ਗੱਲ ਭੁੱਲ ਗਈ ਕਿ ਮੇਰੀ ਇਹ ਜਿੰਦੜੀ ਹੈ ਤੂੰ ਕਿਤੇ ਜਾ ਕੇ ਪੇਸ਼ੀ ਭਰਨੀ ਆ, ਮੇਰੀ ਇਹ ਜਿੰਦੜੀ ਹੈ ਇੱਕ ਦਿਨ ਤੂੰ ਨਿਰੰਕਾਰ ਦੇ ਪੇਸ਼ ਹੋਣਾ ਜਾ ਕੇ, ਇੱਕ ਦਿਨ ਤੇਰੇ ਕੋਲੋਂ ਇੱਕ ਇੱਕ ਸਵਾਸ ਬਾਰੇ ਪੁੱਛਿਆ ਜਾਣਾ ਹੈ, ਖਾਣਾ ਪੀਣਾ ਹੱਸਣਾ ਸੌਣਾ, ਆ ਚਾਰ ਗੱਲਾਂ ਗਿਣ ਗਏ ਜੇ, ਖਾਣਾ ਪੀਣਾ ਹੱਸਣਾ ਸੌਣਾ, ਹੱਸਣਾ ਚੇਤੇ, ਸੌਣਾ ਚੇਤੇ, ਖਾਣਾ ਚੇਤੇ, ਪੀਣਾ ਚੇਤੇ, ਮਗਰ ਇੱਕ ਗੱਲ ਭੁੱਲ ਗਈ, ਵਿਸਰ ਗਿਆ ਹੈ ਮਰਨਾ, ਵਿਸਰ ਗਿਆ ਹੈ ਇੱਕ ਨਾ ਮਰਨ ਨਾ ਚਿੱਤ ਆਸ ਕਨੇਰਿਆ, ਇੱਕ ਨਾ ਮਰਨਾ ਚੇਤੇ ਹੀ ਨਹੀਂ। ਉਹ ਕਹਿੰਦੇ ਨੇ ਪੋਤਰੇ ਪਾਲਣੇ ਨੇ, ਦੋਤਰੇ ਪਾਲਣੇ ਨੇ, ਪੜਦੋਤੜੇ ਪਾਲਣੇ ਨੇ, ਮੈਂ ਸੋਨੇ ਦੀ ਪੌੜੀ ਤੇ ਚੜਨਾ ਹੈ, ਪਤਾ ਨੀ ਸੋਨੇ ਦੀ ਤੇ ਚੜਨਾ ਕਿ ਕਾਤੇ ਚੜਨਾ ਹੀ, ਇਹ ਤੇ ਗੁਰੂ ਜਾਣਦਾ ਹੈ। ਬਾਬਾ ਫਰੀਦ ਜੀ ਕਹਿੰਦੇ ਨੇ ਪਿਆਰਿਆ ਵੇਖ ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ, ਦੇ ਜੇ ਸੌ ਵਰਿਆਂ ਜੀਵਣਾ ਭਾਵੇਂ ਸੌ ਵਰੇ ਤੱਕ ਜੀ, ਮਗਰ ਇੱਕ ਗੱਲ ਚੇਤੇ ਰੱਖ ਲਈ ਕਿ ਭੀ ਤਨ ਹੋਸੀ। ਬਾਬਾ ਫਰੀਦ ਜੀ, ਬਾਬਾ ਕਬੀਰ ਕਹਿੰਦੇ ਨੇ ਕਬੀਰ ਧੂਲ ਸਕੇਲ ਕੇ, ਧੂਲ ਧੂਲ ਦਾ ਮਤਲਬ ਮਿੱਟੀ, ਮਿੱਟੀ ਇਕੱਠੀ ਕਰਕੇ ਪੁਰੀਆ ਵਾਧੀ ਦੇ, ਇਹ ਪੁਰੀਆ ਵਾਧੀ ਦੇ, ਜੇ ਸੌ ਵਰਿਆਂ ਜੀਵਣਾ ਭੀ ਤਨ ਹੋਸੀ, ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ, ਖੇ ਇਹ ਚਾਰ ਦਿਨ ਦੀ ਪ੍ਰਾਹੁਣੀ ਆ, ਅੰਤੇ ਨੇ ਖੇ ਨੇ ਮਿੱਟੀ ਦੇ ਮਿੱਟੀ ਹੋ ਜਾਣਾ। ਇੱਥੇ ਬਾਬਾ ਫਰੀਦ ਜੀ ਵੀ ਕਹਿੰਦੇ ਨੇ ਕਿ ਬੁੱਢਾ ਹੋ ਗਿਆ ਵਾ, ਜੇ ਸੌ ਵਰਿਆਂ ਜੀਵਣਾ, ਜੇ ਸੌ ਵਰੇ ਵੀ ਭਾਵੇਂ ਕੋਈ ਜੀਂਦਾ ਰਹੇ, ਆਖਰ ਤੇ ਪਿਆਰੇ ਹੋਏ ਨੇ ਮਿੱਟੀ ਨੇ ਮਿੱਟੀ ਹੋ ਹੀ ਜਾਣਾ ਹੈ ਜੀ। ਬਾਰ ਕਹਿੰਦੇ ਨੇ ਦਰਵਾਜੇ ਨੂੰ, ਸਮਾਂ ਹੋ ਗਿਆ ਮੇਰਾ, ਕਹਿੰਦੇ ਨੇ ਦਰਵਾਜੇ ਦੇ ਕਿਸੇ ਦੇ ਬੂਹੇ ਅੱਗੇ ਜਾ ਕੇ, ਪਤਾ ਨੀ ਕਿੰਨੇ ਲੋਕੀ ਢੀਠ ਨੇ, ਗੁਰੂ ਨਾਨਕ ਪਾਤਸ਼ਾਹ ਦਾ ਘਰ ਛੱਡ ਕੇ ਜਦੋਂ ਨਾਮ ਮੰਗਣ ਜਾਂਦੇ ਨੇ, ਅਗਲੇ ਵੀ ਇਹਨਾਂ ਨੂੰ ਪੁੱਛਦੇ ਵੀ ਤੁਹਾਡੇ ਤੇ ਘਰ ਹੀ ਸਾਰੀ ਦੁਨੀਆਂ ਨੂੰ ਨਾਮ ਦੇਣ ਦਾ ਖਜ਼ਾਨਾ, ਤੁਸੀਂ ਕਿੱਥੋਂ ਆ ਗਏ? ਮਗਰ ਬਾਬਾ ਫਰੀਦ ਕਹਿੰਦਾ ਵਾ ਕਿ ਜਿੱਦਣ ਕਿਸੇ ਦੇ ਪਰਾਏ ਦੇ ਬੂਹੇ ਅੱਗੇ ਜਾ ਕੇ ਬਹਿਣਾ ਪਏ, ਹੇ ਖੁਦਾ ਤੈਨੂੰ ਛੱਡ ਕੇ ਕਿਸੇ ਦੇ ਬੂਹੇ ਅੱਗੇ ਜਾਣਾ ਪਏ, ਬਾਹਰ ਪਰਾਇਆ ਬੈਸਣਾ ਸਾਈ, ਹੇ ਮੇਰੇ ਮਾਲਕ ਮੇਰੇ ਜੀਵਨ ਵਿੱਚ ਉਹ ਘੜੀ ਨਾ ਆਵੇ ਜਿੱਦਣ ਮੈਂ ਇਹ ਨਾ ਗਾਵਾਂ, ਜੇ ਤੂੰ ਤੁੱਠਾ ਕਿਰਪਾ ਨਦਾਨ ਨਾ ਦੂਜਾ ਵਖਾਲ, ਇਹ ਪਾਈ ਮੂੰਦਾ ਤੜੀ ਨਿਤ ਹਿਰਦੇ ਰੱਖਾਂ ਸੰਭਾਲ, ਹੇ ਮੇਰੇ ਸਤਿਗੁਰੂ ਗਰੀਬ ਨਵਾਜ਼ ਤੇਰੇ ਤੋਂ ਬਿਨਾਂ ਮੈਂ ਕਿਸੇ ਦੇ ਦਰ ਨਾ ਜਾਵਾਂ, ਮੈਂ ਗਾਇਆ ਕਰਾਂ ਸਗਲ ਦੁਆਰ ਕੋ ਛੱਡ ਕੇ ਗਏ ਤੁਹਾਰੋ ਦੁਆਰ, ਬਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਮੈਂ ਸਤਿਗੁਰੂ ਗਰੀਬ ਨਵਾਜ਼, ਬਾਬਾ ਫਰੀਦ ਜੀ ਕਹਿੰਦੇ ਫਰੀਦਾ ਬਾਰ ਪਰਾਇਆ ਬੈਸਣਾ, ਪਰਾਏ ਦਰਵਾਜੇ ਅੱਗੇ ਜਾ ਕੇ ਬਹਿਣਾ ਸਾਈ, ਮੁਝੇ ਨਾ ਦੇ, ਹੇ ਮੇਰੇ ਮਾਲਕ ਮੈਨੂੰ ਇਹੋ ਜਿਹੀ ਹਾਲਤ ਨਾ ਦੇ ਕਿ ਮੈਨੂੰ ਤੇਰਾ ਘਰ ਛੱਡ ਕੇ ਕਿਸੇ ਦੇ ਦਰਵਾਜੇ ਅੱਗੇ ਜਾ ਕੇ ਬਹਿਣਾ ਪਏ। ਹਾਂਜੀ,
1: ਜੇ ਤੂੰ ਇਹ ਵੈ ਰੱਖਸੀ ਜੀਉ ਸਰੀਰ ਹੋਲੇ,
0: ਕਿੱਡੇ ਪਿਆਰ ਦਰਵੇਸ਼ੀ ਰੂਹ ਆ, ਕਿੰਨੀ ਰੱਬ ਦੇ ਰੱਬ ਵਿਚ ਰੰਗੀ ਰੂਹ ਆ, ਜੇ ਤੂੰ ਇਸ ਤਰ੍ਹਾਂ ਕਰਨਾ ਹੈ ਕਿ ਆਪਣੇ ਘਰੋਂ ਪੱਲਾ ਛੁਡਾ ਕੇ ਮੈਨੂੰ ਕਿਸੇ ਦੇ ਬੂਹੇ ਅੱਗੇ ਪਾਉਣਾ ਹੈ, ਤੇ ਫਿਰ ਸਤਿਗੁਰੂ ਜੀਉ ਸਰੀਰੋਂ ਲੈ, ਮੇਰੀ ਜਾਨ ਕੱਢ ਲਾ, ਮੈਨੂੰ ਜਿਉਂਦਾ ਹੀ ਨਾ ਰੱਖ, ਮਗਰ ਜੇ ਰੱਖਣਾ ਹੈ ਤੇ ਆਪਣੇ ਘਰ ਰੱਖ, ਦੇ ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੇ ਅੱਗੇ ਇਸ਼ਕ ਦੇ ਬਚਨ ਸੁਣੋ, ਤੁਮੇ ਛਾਡ, ਫਿਰ ਬੋਲੋ ਜੀ, ਤੁਮੇ ਛਾਡ ਕੋਈ, ਤੁਮੇ ਛਾਡ ਕੋਈ ਅਵਰ ਨਾ ਧਿਆਉ ਜੋ ਬਾਹਰ ਚਾਉ, ਇਸ਼ਕ ਦੇ ਬਚਨ ਸੁਣੋ, ਰੱਬੀ ਰੰਗ ਵਿਚ ਰੱਤੀਆਂ ਹੋਈਆਂ ਰੂਹਾਂ ਕੀ ਕਹਿੰਦੀਆਂ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨੇ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ, ਸਿਮਰਤ ਸ਼ਾਸਤਰ ਵੇਦ ਸਭੇ ਬਹੁ ਭੇਦ ਕਹੇ, ਸ੍ਰੀ ਅਸਪਾਨ ਕਿਰਪਾ ਕਰ ਤੁਮਰੀ ਮੈਂ ਨਾ ਕਹੋ ਸਭ ਤੋਏ ਬਖਾਨੇ। ਰੱਬੀ ਰੰਗ ਵਿਚ ਰਤੇ ਕਹਿੰਦੇ ਨੇ, ਮੈਂ ਨਗਨੇ ਸੇ ਪ੍ਰਿਥਮ ਮਨਾਉ ਕਿਸ਼ਨ ਬਿਸ਼ਨ ਕਬਹੂ ਨਾ ਧਿਆਉ, ਇਹ ਤੇ ਰੱਬ ਦੇ ਰੰਗ ਵਿਚ ਰਤਿਆਂ ਦੀਆਂ ਗੱਲਾਂ ਨੇ, ਜੇ ਤੂੰ ਐਵੇਂ ਰੱਖਸੀ ਤਾਂ ਜੀਓ ਸਰੀਰੋਂ ਲੈ, ਜੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੇਰੇ ਜੀਵਨ ਵਿਚ ਇਹ ਘੜੀ ਆਉਣੀ ਆ ਕਿ ਮੈਂ ਗੁਰਦੁਆਰੇ ਆਉਣੋਂ ਹਟ ਕੇ ਨੂਰ ਮਹਿਲ ਵਾਲਿਆਂ ਦੇ ਕਿਸੇ ਸਮਾਗਮ ਵਿਚ ਜਾਵਾਂ, ਉਦੋਂ ਪਹਿਲੋਂ ਮੈਂ ਮਰ ਜਾਵਾਂ, ਉਹ ਤੋਂ ਪਹਿਲੋਂ ਮੇਰੀ ਮੌਤ ਹੋ ਜਾਏ ਕਿ ਮੈਂ ਤੇਰਾ ਘਰ ਛੱਡ ਕੇ ਕਿਤੇ ਹੋਰ ਜਾਂਦਾ ਮਰ ਗਿਆ, ਨਾ ਮੇਰੇ ਮਾਲਕ ਆਪਣੇ ਘਰ ਆਇਆਂ ਦੀ ਮੇਰੀ ਲਾਜ ਰੱਖ ਲਾ, ਸਗਲ ਦੁਆਰ ਕੋ ਛੱਡ ਕੇ ਗਏ ਹੋ ਤੁਹਾਰੋ ਦੁਆਰ, ਸਤਿਗੁਰੂ ਜੀ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਦੁਆਰ। ਜਿਨ੍ਹਾਂ ਨਿਹੋ ਦੁਜਾਣੇ ਲੱਗਾ, ਬੋਲੋ ਜਿਨ੍ਹਾਂ ਨਿਹੋ, ਜਿਨ੍ਹਾਂ ਦਾ ਦੂਸਰੇ ਥਾਂ ਪਿਆਰ ਮਾਰ ਪਰ ਗਿਆ, ਸੱਜਣ ਤੂੰ ਹੈ ਸਹਿਣ ਤੂੰ ਮੈਂ ਤੁਝ ਉਪਰ ਬਹੁ ਮਾਣੀਆ, ਤੇ ਉੱਥੇ ਮੇਰੇ ਸਤਿਗੁਰੂ ਗਰੀਬ ਨਵਾਜ਼ ਪਾਤਸ਼ਾਹ ਕਹਿੰਦੇ ਨੇ, ਜੇ ਭੁੱਲੀ ਜੇ ਚੁੱਕੀ ਸਾਈ ਭੀ ਤਹੰਜੀ ਕਾਂਡੀਆ, ਮੈਂ ਭੁੱਲ ਜਾਵਾਂ ਮੈਂ ਚੁੱਕ ਜਾਵਾਂ ਮਗਰ ਫਿਰ ਵੀ ਮਰੀ ਹੋਈ ਨੂੰ ਆਖਣ ਗੁਰੂ ਦਾ ਸਿੱਖ ਮਰ ਗਿਆ ਏ, ਇਹ ਹਾਲਤ ਹੋਵੇ, ਭਾਵੇਂ ਮੈਂ ਕਿੰਨਾ ਭੁੱਲਿਆ ਹੋਵਾਂ, ਭਾਵੇਂ ਮੈਂ ਕਿੰਨਾ ਦਰ ਤੋਂ ਤੇਰੇ ਤੋਂ ਅਜੇ ਦੂਰ ਹੋਵਾਂ, ਮਗਰ ਮੇਰੇ ਤੋਂ ਇਹ ਲੇਬਲ ਨਾ ਲੱਥੇ ਕਿ ਇਹ ਗੁਰੂ ਦਾ ਸਿੱਖ ਸੀ। ਜੇ ਭੁੱਲੀ ਜੇ ਝੁੱਕੀ ਸਾਈ ਭੀ ਤਹੰਜੀ ਕਾਂਡੀਆ, ਜਿੰਨਾ ਨਿਉ ਦੁਜਾਣੇ ਲੱਗਾ ਝੂਰ ਮਰੋ ਸੇ ਵਾਂਡੀਆ, ਹੇ ਮੇਰੇ ਸਤਿਗੁਰੂ ਮੇਰਾ ਪਿਆਰ ਹੋਰ ਕਿਤੇ ਨਾ ਪਵੇ। ਮੇਰੇ ਬਾਬਾ ਜੀ ਇੱਥੇ ਬਚਨਾਂ ਚ ਕਹਿੰਦੇ, ਬਾਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖਸੀ ਤਾਂ ਜੀਓ ਸਰੀਰ ਹੋ ਲੈ, ਜੇ ਤੂੰ ਇਸ ਤਰ੍ਹਾਂ ਮੈਨੂੰ ਰੱਖਣਾ ਤੇ ਮੇਰੀ ਜਿੰਦ ਕੱਢ ਲਾ, ਮੇਰੀ ਜਾਨ ਕੱਢ ਲਾ, ਮਗਰ ਆਪਣੇ ਘਰੋਂ ਹੁਣ ਗਾਹ ਨਾ ਕਿਸੇ ਤੋੜੀ, ਬੋੜੇ ਜਨਮਾਂ ਤੋਂ ਵਿਛੜ ਕੇ ਹੁਣ ਮੈਨੂੰ ਸਤਿਗੁਰੂ ਤੇਰਾ ਘਰ ਲੱਭ ਗਿਆ ਵਾ, ਇਥੋਂ ਨਹੀਂ ਹੁਣ ਖੜਗ ਕੇਤ ਮੈਂ ਸ਼ਰਨ ਤੁਹਾਰੀ, ਆਪ ਹਾਥ ਦੇ ਲਿਓ ਅਭਾਰੀ ਹੁਣ ਸਰਬ ਠੌਰ ਮੈਂ ਹੋ ਸਹਾਈ, ਪਿਤਾ ਜੀ ਤੁਸੀਂ ਦੁਸ਼ਟ ਦੋਖ ਤੇ ਲਿਓ ਬਚਾਈ, ਸਤਿਗੁਰੂ ਕਿਰਪਾ ਕਰੇ ਰਹਿਮਤ ਕਰੇ ਅੰਮ੍ਰਿਤ ਛਕਣਾ ਗੁਰੂ ਵਾਲੇ ਬਣਨਾ 29 ਤਰੀਕ ਨੂੰ, ਕੱਲ ਦਾ ਇੱਕ ਦੀਵਾਨ ਰਾਤ ਦਾ ਬਾਕੀ ਰਹਿ ਗਿਆ, 15 ਦਿਨਾਂ ਦਾ ਪਤਾ ਹੀ ਨਹੀਂ ਲੱਗਾ ਗੁਰਸਿੱਖੋ ਕਦੋਂ ਬੀਤ ਗਏ ਨੇ। ਮੇਰਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਇਹ ਪਿਆਰ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿਚ ਜੁੜ ਕੇ ਬਹਿਣਾ ਆਪਣਾ ਬਣਾਈ ਰੱਖੇ। ਅੰਮ੍ਰਿਤ ਛਕਣ ਲਈ ਆਪ ਜੀ ਸਰਬੱਤ ਮਾਈ ਭਾਈ ਦੇ ਚਰਨਾਂ ਵਿਚ ਬੇਨਤੀ, ਆਪਣੀਆਂ ਬੱਚਿਆਂ ਨੂੰ ਤਿਆਰ ਕਰੋ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਧੀਆਂ ਪੁੱਤ ਬਣਾਓ, ਆਪਾਂ ਸਾਰੇ ਰਲ ਮਿਲ ਕੇ ਅੰਮ੍ਰਿਤ ਸੰਚਾਰ ਵਿਚ ਹਿੱਸਾ ਲੈ ਕੇ ਐਤਵਾਰ ਦੇ ਦੁਪਹਿਰ ਦੇ ਦੀਵਾਨ ਵਿਚ ਉਹਨਾਂ ਗੁਰਸਿੱਖਾਂ ਨੂੰ ਵਧਾਈਆਂ ਦੇ ਸਕੀਏ, ਗੁਰਸਿੱਖਾਂ ਮਨ ਵਧਾਈਆਂ ਜਿਨੀ ਮੇਰਾ ਸਤਿਗੁਰ ਡਿੱਠਾ ਰਾਮ ਰਾਜੇ, ਜਿਹੜੇ ਸਤਿਗੁਰੂ ਦੇ ਉਦਨ ਦੇਦਾਰ ਕਰਨਗੇ, ਭੁੱਲਣਾ ਚਿਤਾਰਨੀ ਅਸੀਸ ਦੇਣੀ, ਸਤਿਗੁਰੂ ਕਿਰਪਾ ਕਰੇ ਤੁਹਾਨੂੰ ਤੇ ਮੈਨੂੰ ਉਦਮ ਬਖਸ਼ੇ, ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਚਾਰ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
2: ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੇਵਨ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ
0: ਕਰੋ ਕਿਰਪਾ ਸਾਰੇ ਆਖੋ ਆਦ ਸੱਚ ਜੁਗਾਦ ਸੱਚ
2: ਹੈ ਭੀ ਸੱਚ ਨਾਨਕ ਹੋਸੀ ਭੀ ਸੱਚ
0: ਜੁੜ ਕੇ ਆਖੋ ਜੀ ਆਦ ਸੱਚ ਜੁਗਾਦ
2: ਸੱਚ ਹੈ ਭੀ ਸੱਚ ਨਾਨਕ ਹੋਸੀ ਭੀ

ਜਾਣੇ ਨਾਨਕ ਦਾਸ ਸਦਾ ਕੁਰਬਾਨੀ ਅਨ ਝੰਜਗਾਤ ਅਨ ਰੰਜ ਬਾਤ ਅਨ ਝੰਜਗਾਤ ਅਨ ਰੰਜ ਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਨਾਨਕ ਧਨ ਗੁਰੂ ਨਾਨਕ ਧਨ ਗੁਰੂ ਨਾਨਕ ਧਨ ਗੁਰੂ ਨਾਨਕ ਧਨ ਗੁਰੂ
1: ਨਾਨਕ ਧਨ ਗੁਰੂ ਨਾਨਕ ਗੁਰੂ ਨਾਨਕ ਧਨ ਗੁਰੂ ਨਾਨਕ
0: ਧਨ ਗੁਰੂ ਨਾਨਕ ਧਨ ਗੁਰੂ ਨਾਨਕ ਧਨ ਗੁਰੂ ਨਾਨਕ ਧਨ ਗੁਰੂ ਨਾਨਕ ਧਨ ਗੁਰੂ ਨਾਨਕ
1: ਧਨ ਗੁਰੂ ਨਾਨਕ ਧਨ ਗੁਰੂ ਨਾਨਕ
0: ਸਿੱਧ ਕਹਿੰਦੇ ਨੇ ਅਸੀਂ ਸਾਰੀ ਮੰਡਲੀ ਨੇ ਤੁਹਾਨੂੰ ਧੰਨ ਕਿਹਾ, ਹਰਿਦੁਆਰ ਦੇ ਪਾਂਡਿਆਂ ਨੇ ਤੁਹਾਨੂੰ ਧੰਨ ਕਿਹਾ, ਜਗਨਨਾਥਪੁਰੀ ਵਾਲਿਆਂ ਤੁਹਾਨੂੰ ਧੰਨ ਕਿਹਾ, ਮੁਲਤਾਨ ਦੇ ਪੀਰ ਤੇਰੇ ਚਰਨਾਂ ਤੇ ਡਿੱਗ ਪਏ, ਮੱਕੇ ਮਦੀਨੇ ਵਾਲੇ ਗੜ੍ਹ ਬਗਦਾਦ ਵਾਲੇ ਤੇਰੇ ਚਰਨਾਂ ਤੇ ਡਿੱਗ ਪਏ, ਆਖਰ ਰਾਜ ਕੀ? ਧਿਆਨ ਦਿਓ ਜਰਾ, ਆਖਰ ਰਾਜ ਕੀ, ਸ਼ਕਤੀ ਕੀ? ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ ਸਿੱਧੋ, ਖੋਜਤ ਖੋਜਤ ਅੰਮ੍ਰਿਤ ਪੀਆ, ਬੋਲੋ ਖੋਜਤ ਖੋਜਤ ਲੱਭਦਿਆਂ ਲੱਭਦਿਆਂ ਉਹ ਚੀਜ਼ ਲੱਭ ਗਈ ਜਿਹਦੇ ਨਾਲ ਫਿਰ ਸਾਰੇ ਮਸਲੇ ਹੱਲ ਹੋ ਜਾਂਦੇ ਨੇ। ਖੋਜਤ ਖੋਜਤ ਅੰਮ੍ਰਿਤ ਪੀਆ, ਅੰਮ੍ਰਿਤ ਪੀਤਾ ਮੈਂ ਜਿਹਦੇ ਕਰਕੇ ਜੈ ਜੈਕਾਰਾਂ ਹੋ ਗਈਆਂ, ਜਿਹਦੇ ਕਰਕੇ ਜੈ ਜੈਕਾਰ ਹੋ ਗਈ, ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ, ਮਨ ਤਨ ਵਿੱਚ ਪਰਮੇਸ਼ਵਰ ਵਸ ਗਿਆ। ਤੇ ਫਿਰ ਸਿੱਧਾ ਨੇ ਅਗਲਾ ਸਵਾਲ ਕੀਤਾ, ਇਹ ਜਿਹੜਾ ਅੰਮ੍ਰਿਤ ਆ ਬੜਾ ਕੀਮਤੀ ਆ? ਸਾਹਿਬ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਾਂ ਬਹੁਤ ਕੀਮਤੀ ਆ। ਆਖਿਆ ਫਿਰ ਦਿੱਤਾ ਕੀ, ਕੀਮਤ ਕੀ ਦਿੱਤੀ ਜੇ? ਤੇ ਬੜੇ ਪਿਆਰੇ ਬਚਨ ਗੁਰੂ ਨਾਨਕ ਸਾਹਿਬ ਨੇ ਜੋ ਉੱਥੇ ਬੋਲੇ, ਬੜੇ ਪਿਆਰ ਦੇ ਬਚਨ ਨੇ, ਕਹਿੰਦੇ ਖਿਮਾ ਗਈ ਮਨ ਸਤਿਗੁਰ ਦੀ ਆ, ਅੰਮ੍ਰਿਤ ਨਹੀਂ ਉਤਰਾ ਮਿਲਦਾ ਜਿੰਨਾ ਚਿਰ ਮਨ ਨਹੀਂ ਆਪਣੇ ਗੁਰੂ ਦੇ ਅੱਗੇ ਅਰਪਣ ਕਰਨਾ ਪੈਂਦਾ, ਜਿੰਨਾ ਚਿਰ ਮਨ ਨਹੀਂ ਜੀਵ ਆਤਮਾ ਵੇਚ ਦਿੰਦਾ। ਆ ਲੋਕੀ ਬਹੁਤੇ ਕਹਿੰਦੇ ਮੇਰਾ ਮਨ ਨਹੀਂ ਕਰਦਾ, ਮੇਰਾ ਮਨ ਨਹੀਂ ਮੰਨਿਆ, ਮੇਰੇ ਮਨ ਦੀ ਅਜੇ ਪਰਪਕਤਾ ਨਹੀਂ ਹੋਈ। ਗੁਰਮੁਖ ਪਿਆਰਿਓ, ਇਹ ਤੇ ਰੋਗੀ ਹੋਏ ਨੂੰ, ਇਹਨੂੰ ਕੋੜੇ ਹੋਏ ਨੂੰ, ਇਹਨੂੰ ਵਿਗੜੇ ਹੋਏ ਨੂੰ, ਮਨ ਵਿਚ

ਜੁੜ ਕੇ ਜੁੜ ਕੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਕਹਿਣਗੇ ਸੌਦਾ ਕਰ ਲਿਆ ਪਰਮੇਸ਼ਵਰ ਦੇ ਨਾਲ, ਉਸ ਵਾਹਿਗੁਰੂ ਪਰਮੇਸ਼ਵਰ ਨੂੰ ਆਪਣਾ ਮਨ ਵੇਚ ਦਿੱਤਾ ਏ ਤੇ ਆਖਿਆ ਜੀ ਦਿੱਤਾ ਏ ਤੇ ਕੁਝ ਲਈਦਾ ਵੀ ਆ, ਕੋਈ ਚੀਜ਼ ਦਈਏ ਤੇ ਉਹਦੇ ਬਰਾਬਰ ਲਈਦੀ। ਮੇਰੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਾਂ ਸਿੱਧੂ ਮੈਂ ਲਿਆ ਏ, ਕਹਿੰਦੇ ਕੀ ਲਿਆ ਏ, ਕਹਿੰਦੇ ਮਨ ਦਿੱਤਾ ਵਾ ਤੇ ਖਿਮਾ ਲੈ ਲਈ, ਖਿਮਾ ਨਿਮਰਤਾ ਲੈ ਲਈ ਉਹਦੇ ਕੋਲੋਂ, ਨੀਵਾਂ ਪੰਨ ਲੈ ਲਿਆ ਉਹਦੇ ਕੋਲੋਂ, ਨਿਮਰਤਾ ਲੈ ਲਈ, ਝੋਲੀਆਂ ਭਰ ਲਈਆਂ ਮਨ ਦੇ ਕੇ। ਅੱਜ ਜਦੋਂ ਮੈਂ ਕਈ ਵਾਰ ਪੜ੍ਹਦੇ ਹਾਂ ਨਾ, ਤੁਸੀਂ ਵੀ ਪੜ੍ਹਦੇ ਤੇ ਮੈਂ ਵੀ ਪੜ੍ਹਦਾ, ਸਿੱਖਾਂ ਦਾ ਰੋਜ਼ ਪੜ੍ਹਦੇ ਹੋ, ਮਨ ਨੀਵਾਂ ਤੇ ਮਤ ਉੱਚੀ। ਇਤਰਾਂ ਹੋ ਗਿਆ ਜੀ, ਉਲਟੀ ਗੱਲ ਚੱਲ ਗਈ ਹੁਣ, ਮਨ ਹੁਣ ਉੱਚਾ ਹੋ ਗਿਆ ਤੇ ਮਤ ਇਤਰਾਂ ਨਹੀਂ ਲੱਗਦਾ। ਧਿਆਨ ਦਿਓ ਆਪਣੇ ਅੰਦਰ, ਝਾਤੀ ਮਾਰ ਕੇ ਵੇਖੋ, ਮਨ ਕਰਕੇ ਤੇ ਅਸੀਂ ਕੋਠੇ ਤੇ ਚੜੇ ਹਾਂ, ਮਨ ਕਰਕੇ ਤੇ ਸਾਡੇ ਵਰਗਾ ਹੈ ਹੀ ਕੋਈ ਨਹੀਂ ਮਨ ਦੇ ਵਿਚ, ਤੇ ਜਿਹਨੂੰ ਵੀ ਵੇਖਦੇ ਕਹਿੰਦੇ ਉਹ ਛੱਡ ਇਹਦੇ ਵਰਗਾ, ਮੈਂ ਇਹਦੇ ਨਾਲੋਂ ਚੰਗਾ। ਮਨ ਦੇ ਵਿਚ ਮਨ ਕਰਕੇ ਆਪਾਂ ਰੋਜ਼ ਕਹਿੰਦੇ ਹਾਂ ਅਰਦਾਸ ਵਿਚ ਕਿ ਹੇ ਸਤਿਗੁਰੂ ਸਿੱਖਾਂ ਦਾ ਮਨ ਨੀਵਾਂ ਤੇ ਮਤ ਉੱਚੀ ਹੋਵੇ। ਮਗਰ ਕਿਤਨਾ ਦੀ ਇਹ ਗੱਲ ਹੋ ਗਈ ਸਾਡੇ ਨਾਲ ਵਾਪਰ ਗਈ, ਅਸੀਂ ਮਨ ਕਰਕੇ ਹੰਕਾਰੀ ਬਣ ਗਏ, ਮਤ ਕਰਕੇ ਨੀਵੇਂ ਹੋ ਗਏ। ਮਤ ਇੰਨੀ ਨੀਵੀਂ ਹੋ ਗਈ ਆ, ਭਰਾ ਨੂੰ ਭਰਾ ਵੇਖ ਕੇ ਰਾਜੀ ਨਹੀਂ। ਸਿੱਖ ਸਿੱਖ ਦਾ ਕੀ ਆ, ਬੋਲੋ ਜੀ ਕੀ ਆ? ਜੇ ਗੁਰੂ ਗੋਬਿੰਦ ਸਿੰਘ ਸਾਡਾ ਪਿਓ ਆ ਤੇ ਸਿੱਖ ਦਾ ਸਿੱਖ ਕੀ ਲੱਗਦਾ? ਇਹਦੇ ਨਾਲੋਂ ਦੂਸਰੇ ਭਰਾ ਤੇ ਕਦੀ ਧੋਖਾ ਦੇ ਦੇਣਗੇ ਦੂਸਰੇ ਭਰਾ ਨੂੰ? ਤੇ ਅਸੀਂ ਮੰਨਿਆ ਨਾ ਕਿ ਇਹ ਮੇਰਾ ਭਰਾ ਹੈ, ਮਨ ਕਰਕੇ ਮੰਨਿਆ ਨਾ, ਇਹ ਤੇ ਗੁਰੂ ਨੇ ਮੋਹਰ ਕਲਾ ਕੇ ਦਿੱਤਾ ਕਿ ਇੱਕ ਪਿਤਾ ਤੇ ਤੂੰ ਮੇਰਾ ਗੁਰ ਹਾਈ, ਇੱਕ ਪਿਓ ਦੀ ਔਲਾਦ ਆ, ਜਿਨੇ ਜਿਨੇ ਵਾਟੇ ਚੋਂ ਅੰਮ੍ਰਿਤ ਪੀਤਾ ਵਾ। ਕਮਾਲ ਦੀ ਗੱਲ ਆ, ਉਹਦੇ ਪਿਓ ਦਾ ਨਾਮ ਗੁਰੂ ਗੋਬਿੰਦ ਸਿੰਘ ਆ, ਮਾਤਾ ਸਾਹਿਬ ਕੋਰ ਆ, ਉਸੇ ਪਿਓ ਦਾ ਪੁੱਤ, ਉਸੇ ਮਾਂ ਦਾ ਪੁੱਤ, ਇੱਕ ਦੂਸਰੇ ਦਾ ਵੈਰੀ ਬਣਿਆ। ਕਦੀ ਰਹਿਤ ਮਰਜ਼ਾਦਾ ਪੜ ਕੇ ਵੇਖੋ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੈਂ ਬਾਹਰ ਨਾ ਚਲਿਆ ਜਾਵਾਂ, ਸਾਰੇ ਮਾਤਰ ਆਪ ਜੀ ਨੂੰ ਕਹੂੰਗਾ, ਜੋ ਸਿੱਖ ਸਿੱਖ ਦੀ ਚੁਗਲੀ ਕਰੇ, ਬੋਲੋ ਜੋ ਸਿੱਖ ਸਿੱਖ ਦੀ, ਸੋ ਤਨਖਾਈਆ, ਸੋ ਤਨਖਾਈਏ ਦਾ ਮਤਲਬ ਹੁੰਦਾ ਏ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਚ ਜਿਸ ਤਰ੍ਹਾਂ ਗੁਰਮੁਖ ਪਿਆਰੇ ਚੌਰ ਕਰ ਰਹੇ ਨੇ, ਤਨਖਾਈਏ ਨੂੰ ਕੋਈ ਹੱਕ ਨਹੀਂ ਗੁਰੂ ਦੀ ਹਜੂਰੀ ਚ ਚੌਰ ਕਰੇ। ਧਿਆਨ ਦਿਓ, ਜਿਹੜਾ ਸਿੱਖ ਸਿੱਖ ਦੀ ਚੁਗਲੀ ਕਰੇ, ਜਿਹੜਾ ਸਿੱਖ ਸਿੱਖ ਦੀ ਚੁਗਲੀ ਕਰਕੇ ਕਾਜ ਵਿਗਾੜੇ, ਉਹ ਕੜਾਹ ਪ੍ਰਸ਼ਾਦ ਨਹੀਂ ਵਿਗਾ ਸਕਦਾ, ਪ੍ਰਚਾਰ ਸਕਦਾ, ਉਹ ਤਨਖਾਈ ਹੈ। ਜਿਹੜਾ ਸਿੱਖ ਸਿੱਖ ਦੇ ਦਾੜੇ ਵਿਚ ਹੱਥ ਪਾਵੇ, ਸੋ ਤਨਖਾਈ ਹੈ। ਜਿਹੜਾ ਸਿੱਖ ਸਿੱਖ ਦਾ ਮੂੰਹ ਖੜਾਵੇ, ਸੋ ਤਨਖਾਈ ਹੈ। ਮਗਰ ਆਪਾਂ ਆਪਣੇ ਸ਼ੀਸ਼ੇ ਵਿਚ ਕਿਤੇ ਝਾਤ ਕੇ ਵੇਖੀਏ, ਫਿਰ ਅਸੀਂ ਸਾਰੇ ਹੀ ਤਨਖਾਈਏ। ਇਤਨਾ ਲੱਗਦਾ ਵਾ ਹੇ ਮੇਰੇ ਸਤਿਗੁਰੂ, ਕਦੀ ਕਹਿਣਾ ਪਊਗਾ ਹੱਥ ਜੁੜ ਕੇ, ਹਮ ਬਾਰਕ ਮੁਗਦ ਆਣ, ਹਮ ਬਾਰਕ

ਦਿੱਲੇ ਚੌਧਰੀ ਨੂੰ ਮੇਰੇ ਗਰੀਬ ਨਵਾਜ ਪਾਤਸ਼ਾਹ ਨੇ ਬੜੇ ਭਾਗ ਲਾਏ, ਕਈ ਚਿਰ ਮੇਰੇ ਗਰੀਬ ਨਵਾਜ ਡੱਲੇ ਚੌਧਰੀ ਦੇ ਘਰ ਰਹੇ। ਮਗਰ ਜਿੱਦਣ ਜਾਣ ਲੱਗੀ ਸੱਚੀ ਸਰਕਾਰ ਸੱਚਖੰਡ ਹਜ਼ੂਰ ਸਾਹਿਬ ਨੂੰ, ਤੇ ਆਖਿਆ ਡੱਲਿਆ ਹੁਣ ਜੈਸੀ ਆ ਗਿਆ ਕਿੰਨੀ ਠਾਕੁਰ ਤਿਸ ਤੇ ਮੁੱਖ ਨਹੀਂ, ਮੋੜਿਓ ਮੇਰੇ ਸਾਹਿਬ ਨੇ ਆਗਿਆ ਕਰ ਦਿੱਤੀ ਆ, ਹੁਣ ਅਸੀਂ ਦਮਦਮਾ ਸਾਹਿਬ ਤੋਂ ਅੱਗੇ ਨੂੰ ਚਾਲੇ ਪਾਉਣੇ ਨੇ, ਕੁਝ ਮੰਗ ਲਾ, ਧਿਆਨ ਦੇਣਾ ਏ। ਜੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਕਦੀ ਮਿਲਣ ਤੇ ਤੁਹਾਨੂੰ ਆਖਣ ਕੁਝ ਮੰਗ ਲਾ ਤੇ ਕੀ ਮੰਗੋਗੇ, ਸਟੋਰ ਦੇ ਦੋ ਇੱਕ ਹੋਰ, ਇੱਥੇ ਕੀ ਖਲੋ ਗਿਆ। ਇੱਕ ਗੱਲ ਮੈਂ ਆਪ ਜੀ ਨਾਲ ਸਾਂਝੀ ਕਰ ਲਾਂ, ਜਿਹੜਾ ਜੀਵਨ ਤੁਰਿਆ ਤੁਰਿਆ ਜਾਂਦਾ ਕਿਤੇ ਵੀ ਖਲੋ ਗਿਆ ਨਾ, ਪਾਣੀ ਤੁਰਿਆ ਤੁਰਿਆ ਜਾਂਦਾ ਜਿਹੜਾ ਹੁੰਦਾ ਹੈ, ਮਹਾਂਪੁਰਸ਼ ਕਹਿੰਦੇ ਤੁਰਿਆ ਜਾਂਦਾ ਪਾਣੀ ਪਵਿੱਤਰ ਹੁੰਦਾ ਹੈ, ਆਖੋ ਸਤਨਾਮ ਸ੍ਰੀ, ਕਿਉਂਕਿ ਉਹ ਤੁਰਿਆ ਜਾ ਰਿਹਾ, ਤੁਰਿਆ ਜਾਂਦਾ ਪਾਣੀ ਛਾਣਿਆ ਜਾਂਦਾ ਹੈ, ਪਵਿੱਤਰ ਹੁੰਦਾ ਹੈ। ਮਗਰ ਇੱਕ ਥਾਂ ਤੇ ਖਲੋਤਾ ਪਾਣੀ ਜਿਹੜਾ, ਇੱਕ ਤੇ ਉਹ ਖਤਰਨਾਕ, ਇੱਕ ਉਹ ਪਵਿੱਤਰ ਨਹੀਂ। ਸਾਹਿਬ ਜੀ ਕਹਿੰਦੇ ਜਦੋਂ ਤੁਰੀ ਜਾਂਦੀ ਨਦੀ ਆ ਉਹ ਪਵਿੱਤਰ ਹੁੰਦੀ, ਜਦੋਂ ਖਲੋ ਜਾਂਦੀ ਆ, ਆ ਦਿੱਲੀ ਦੇ ਕੋਲ ਇੱਕ ਨਦੀ ਵਗਦੀ ਜਿਹਨੂੰ ਜਮਨਾ ਕਹਿੰਦੇ, ਅੱਜ ਕੱਲ ਰੁਕ ਚੁੱਕੀ, ਕਿਤੇ ਹੜਾਂ ਦੇ ਦਿਨਾਂ ਵਿੱਚ ਦੋ ਕੁ ਦਿਨ ਵਗਦੀ, ਨਹੀਂ ਤੇ ਸਾਰਾ ਸਾਲ ਰੁਕ ਜਾਂਦੀ ਆ, ਤੇ ਜਦੋਂ ਰੁਕ ਜਾਂਦੀ ਵਿੱਚ ਨਾਲਿਆਂ ਦਾ ਪਾਣੀ, ਗੰਦਾ ਪਾਣੀ, ਵਿੱਚ ਮੱਛਰ ਪੈਦਾ, ਰੰਗ ਕਾਲਾ ਹੋ ਗਿਆ, ਉਹ ਜਿਹੜੀ ਨਦੀ ਤੁਰੀ ਜਾਂਦੀ ਦੇ ਵਿੱਚੋਂ ਲੋਕੀ ਕਦੀ ਇਸ਼ਨਾਨ ਕਰਕੇ ਕਹਿੰਦੇ ਸੀ ਮੈਂ ਪਵਿੱਤਰ ਹੋ ਗਿਆ, ਅੱਜ ਉਸੇ ਨਦੀ ਵਿੱਚ ਲੋਕੀ ਥੁੱਕਦੇ ਨੇ ਥੁੱਕਦੇ। ਸਿੱਖਾ ਜਿੰਨਾ ਚਿਰ ਤੂੰ ਵੀ ਤੁਰਿਆ ਜਾਂਦਾ ਸੈਂ, ਜਿੰਨਾ ਚਿਰ ਭਾਵੇਂ ਤੂੰ ਕੋਠੇ ਕੁਹਾੜਿਆਂ ਦੀਆਂ ਕੋਠੀ ਕਾਠੀਆਂ ਤੇ ਬੈਠਾ ਸੈਂ, ਮਗਰ ਤੇਰੀ ਆਤਮਾ ਪਰਮ ਪਿਤਾ ਵੱਲ ਨਿਤਨੇਮ ਕਰਕੇ ਭੱਜ ਰਹੀ ਸੀ, ਤੇਰਾ ਜੀਵਨ ਪਰਮੇਸ਼ਵਰ ਵੱਲ ਨੂੰ ਤੁਰਿਆ ਜਾ ਰਿਹਾ ਸੀ, ਤੂੰ ਨਿਤਨੇਮ ਹੀ ਸੈਂ, ਤੇਰੇ ਲੋਕੀ ਦਰਸ਼ਨ ਕਰਦੇ ਸੀ, ਅੱਜ ਤੂੰ ਰੁਕ ਗਿਓ ਦੁਨੀਆਂ ਦੇ ਪਦਾਰਥਾਂ ਦੇ ਵਿੱਚ, ਇਹਨਾਂ ਵਿਸ ਗੰਦਲਾਂ ਵਿੱਚ ਆਪਣੇ ਮਨ ਨੂੰ ਖਿਲਾਰ ਲਿਆ, ਤੇ ਹੁਣ ਗੁਰਸਿੱਖਾ ਉਹ ਹਾਲਤ ਹੋ ਗਈ ਜਿਸ ਤਰ੍ਹਾਂ ਜਮਨਾ ਖਲੋਤੀ ਦੀ ਆ, ਲੋਕੀ ਤੇਰੇ ਤੋਂ ਵੀ ਦੂਰ ਰਹਿਣਾ ਚਾਹੁੰਦੇ ਨੇ, ਕਿਉਂਕਿ ਤੇਰੇ ਵਿੱਚੋਂ ਹੁਣ ਖੁਸ਼ਬੋ ਨਹੀਂ ਆਉਂਦੀ, ਤੇਰੇ ਚੋਂ ਲੋਕਾਂ ਨੂੰ ਬੋਲਦੇ ਹੋ ਸੱਚ ਬਦਬੋ ਆਉਂਦੀ, ਬਦਬੋ ਸਿੱਖਾਂ ਈਰਖਾ ਦੀ, ਦਵੈਤ ਦੀ, ਨਿੰਦਾ ਦੀ, ਚੁਗਲੀ ਦੀ, ਨਹੀਂ ਤੇ ਸਿੱਖ ਕੀ ਈਰਖਾ ਲੂ ਹੋਏ, ਨਹੀਂ ਤੇ ਸਿੱਖ ਕੀ ਦਵੈਤ ਹੋਵੇ, ਸਿੱਖ ਕੀ, ਕਿਉਂਕਿ ਸਿੱਖ ਉਸ ਗੁਰੂ ਦਾ ਰੂਪ ਆ।

0: ਉਹਦੀਆਂ ਅੱਖਾਂ ਜਿਹੜੀਆਂ ਕੱਲ ਤੱਕ ਸੰਸਾਰ ਵੇਂਦੀਆਂ ਸੀ ਨਾ, ਉਹਨਾਂ ਨੂੰ ਵੇਖਣ ਦੀ ਸੋਝੀ ਆ ਗਈ। ਜਦੋਂ ਅੱਖਾਂ ਚ ਅੱਖਾਂ ਪਾ ਕੇ ਦਿਖਾਇਆ ਤੇ ਫਿਰ ਕਹਿੰਦਾ, ਓਹੋ, ਨਾ ਪੁੱਤ ਮੇਰਾ, ਨਾ ਧੀਆਂ ਮੇਰੀਆਂ, ਨਾ ਪਰਿਵਾਰ ਮੇਰਾ, ਨਾ ਸੰਸਾਰ ਦੀ ਕੋਈ ਚੀਜ਼ ਮੇਰੀ, ਤੇ ਮੈਂ ਭੁੱਲਿਆ। ਗੁਰੂ ਨੂੰ ਆਖੀ ਜਾਂਦਾ ਮੇਰੇ ਕੋਲ ਸਭ ਕੁਝ ਹੈਗਾ। ਹੁਣ ਅੱਖਾਂ ਵਾਲਾ ਹੋਇਆ, ਕਹੇ ਨਾਨਕ ਨੇਤਰ ਅੰਧ ਸੇ ਸਤਿਗੁਰ ਮਿਲੇ, ਦਿਵ ਦ੍ਰਿਸ਼ਟੀ ਹੋਈ, ਦਿਵ ਦ੍ਰਿਸ਼ਟੀ ਵਿਚ ਅੱਖਾਂ ਆਈਆਂ ਤੇ ਕਹਿਣ ਲੱਗੀਆਂ, ਡੱਲਿਆ ਤੇਰਾ ਤੇ ਕੁਝ ਵੀ ਨਹੀਂ ਮੰਗ ਇਹਦੇ ਕੋਲੋਂ। ਤੇ ਫਿਰ ਮਨ ਨੇ ਆਖਿਆ, ਸਾਹਿਬਾ ਜੇ ਹੁਣ ਤੁਸੀਂ ਤੀਸਰੀ ਵਾਰ ਕਿਹਾ ਵਾ ਨਾ, ਤੇ ਤੇਰੀ ਕਿਰਪਾ ਦਾ ਸਦਕਾ ਥੋੜੀ ਜੀ ਸੋਝੀ ਆਈ ਆ, ਫਿਰ ਜਿੱਥੇ ਤੂੰ ਸੱਚਖੰਡ ਬੈਠਾ ਹੋਏਗਾ, ਜਿੱਥੇ ਤੇਰਾ ਇਤਰਾ ਹੀ ਦਰਬਾਰ ਲੱਗਾ ਹੋਊਗਾ, ਜਿੱਥੇ ਚੌਰ ਹੋ ਰਿਹਾ ਹੋਊਗਾ, ਉਥੇ ਇੱਕ ਪੀੜੇ ਜੋਗੀ ਜਗ੍ਹਾ ਦੇ ਦੀ। ਅੱਖਾਂ ਜਾਗ ਉੱਠੀਆਂ, ਕਹੇ ਨਾਨਕ ਨੇਤਰ ਅੰਧ ਸੇ ਅੱਖਾਂ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ। ਹੁਣ ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਕਾਸ਼ ਹੋਇਆ, ਆਖਿਆ ਇੱਕ ਪੀੜੇ ਜੋਗੀ ਜਗ੍ਹਾ ਦੇ ਦੀ। ਤੇ ਮੇਰੇ ਸਾਹਿਬ ਗਰੀਬ ਨਵਾਜ ਪਾਤਸ਼ਾਹ ਕਹਿਣ ਲੱਗੇ, ਡੱਲਿਆ ਨਹੀਂ ਮਿਲਣੀ ਜਗ੍ਹਾ। ਸਤਿਗੁਰੂ ਤੁਸੀਂ ਹੁਣੇ ਕਹਿੰਦੇ ਸੋ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਤੇ ਹੁਣ ਕਿਹੜੀ ਗੱਲੋਂ ਤੁਸੀਂ ਕਹਿੰਦੇ ਹੋ ਕਿ ਕੁਝ ਨਹੀਂ ਮਿਲਣਾ। ਮੇਰੇ ਸਾਹਿਬ ਕਹਿਣ ਲੱਗੇ, ਡੱਲਿਆ ਜਿਹੜਾ ਅੰਦਰਲੇ ਦਰਵਾਜੇ ਦੀ ਗੱਲ ਆ ਨਾ, ਜਿੱਥੇ ਆਉਣ ਦੀ ਗੱਲ ਕਰਦਾ ਹੈ, ਜਿੱਥੇ ਮੇਰਾ ਸਾਹਿਬ ਕਹਿ ਰਿਹਾ ਸੀ ਤੋ ਆਓ ਹਮਾਰੇ ਪਾਸ, ਤੋ ਆਓ ਹਮਾਰੇ ਪਾਸ, ਤੋ ਆਓ
1: ਹਮਾਰੇ ਪਾਸ, ਤੋ ਆਓ ਹਮਾਰੇ ਪਾਸ।
0: ਇੱਕ ਵਾਰ ਮਨ ਵਿੱਚ ਵਿਚਾਰ ਬਣਾਓ, ਉਹ ਨੀਲੇ ਪਾਤਸ਼ਾਹ ਦੀਨ ਦੁਨੀਆਂ ਦਾ ਮਾਲਕ, ਨੀਲਾ ਦਸਤਾਰਾ, ਚਿੱਟੀ ਹੀਰਿਆਂ ਨਾਲ ਮੜੀ ਕਲਗੀ, 7.5 ਫੁੱਟ ਉੱਚਾ ਕੱਦ, ਐੜੀਆਂ ਡੀਆਂ ਬਾਹਾਂ, ਸੋਹਣੇ ਚੋਲੇ ਵਾਲਾ, ਸੋਹਣੇ ਬਾਜਾਂ ਵਾਲਾ, ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਆਖਣਿਆ, ਹੱਥ ਇਤਰਾ ਕਰਕੇ ਕਹਿ ਰਿਹਾ, ਤੋ ਆਓ ਹਮਾਰੇ ਪਾਸ, ਤੋ ਆਓ ਹਮਾਰੇ ਪਾਸ, ਤੋ ਆਓ ਅੰਦਰੋਂ ਜੁੜ ਕੇ, ਤੋ ਆਓ ਹਮਾਰੇ ਪਾਸ, ਤੋ ਆਓ ਹਮਾਰੇ ਪਾਸ, ਤੋ ਆਓ ਫਿਰ ਕੀ ਕਰਨਾ ਪਊ। ਸਤਿਗੁਰੂ ਆਪ ਜੀ ਨੇ ਕਹਿ ਦਿੱਤਾ ਏ ਕਿ ਉਸ ਘਰ ਵਿਚ ਜਗ੍ਹਾ ਨੀ ਮਿਲਣੀ। ਹਾਂ ਡੱਲਿਆ, ਤੂੰ ਰੋਟੀ ਖਵਾਈ, ਰੋਟੀ ਦਾ ਇੱਕ ਦਾਣਾ ਬੀਜੀਏ, ਧਿਆਨ ਦਿਓ, ਪੈੜੀ ਦੇ ਵਿਚ ਇੱਕ ਦਾਣਾ ਬੀਜਦੀਏ ਤੇ ਕਿੰਨੇ ਹੋ ਜਾਂਦੇ, 100 ਦਾਣਾ ਉਹ ਖਲੋਂਦਾ ਸਟੇ ਨੂੰ ਲੱਗ ਜਾਂਦਾ। ਡੱਲਿਆ ਤੂੰ ਰੋਟੀ ਲਈ ਦਾਣੇ ਬੀਜੇ, ਦਾਣੇ ਲੈ ਲਾ। ਡੱਲਿਆ ਤੂੰ ਦੁੱਧ ਪਿਆਇਆ, ਮੱਝਾਂ ਹੋਰ ਲੈ ਲਾ। ਡੱਲਿਆ ਤੂੰ ਪੈਸੇ ਦਾਨ ਸਿੱਖਾਂ ਦੇ ਉੱਤੇ ਕੀਤੇ, ਪੈਸੇ ਲੈ ਲਾ। ਮਹਾਰਾਜ ਪਾਤਸ਼ਾਹ ਫਿਰ ਉਹ ਕੀ ਬੀਜਣਾ ਸੀ ਜਿਹਦੇ ਸਦਕਾ ਉੱਥੇ ਜਗ੍ਹਾ ਮਿਲਣੀ ਸੀ। ਡੱਲਿਆ ਉਹ ਬੀਜਣਾ ਸੀ ਆਪਾ, ਆਪਾ ਵਾਰ ਦੇਣਾ ਸੀ ਆਪਣੇ ਗੁਰੂ ਤੋਂ ਪਹਿਲਾਂ, ਮਰਨ ਕਬੂਲ, ਆਪਾ ਵਾਰਨਾ ਸੀ, ਆਪ ਗਵਾਉਣਾ ਸੀ, ਆਪ ਗਵਾਈਏ ਤਾਂ ਛੋ ਪਾਈਏ। ਤੇ ਫਿਰ ਡੱਲੇ ਨੇ ਆਖਿਆ, ਸਤਿਗੁਰੂ ਕਿਰਪਾ ਕਰ, ਉਹ ਜੁਗਤੀ ਦੱਸ ਦੇ ਜਿਹਦੇ ਨਾਲ ਆਪਾ ਗਵਾਇਆ ਜਾਂਦਾ। ਤੇ ਫਿਰ ਮੇਰੇ ਸਾਹਿਬ ਨੇ ਡੱਲੇ ਦੇ ਰੱਖਿਆ ਸੀ ਸਿਰ ਤੇ ਹੱਥ, ਤੇ ਅੱਖਾਂ ਵਿਚ ਅੱਖਾਂ ਪਾ ਕੇ ਡੱਲੇ ਨੂੰ ਵੀ ਕਿਹਾ ਸੀ ਪੀਓ ਪਾਓ।

ਡੱਲਿਆ, ਜੇ ਮੇਰੇ ਕੋਲ ਆਉਣਾ ਚਾਹੁੰਦਾ ਸੱਚਖੰਡ ਦੇ ਦਰਵਾਜ਼ੇ ਖੁਲਾਉਣੇ ਚਾਹੁੰਦਾ ਹੈ ਤੇ ਫਿਰ ਅੰਮ੍ਰਿਤ ਦੀ ਦਾਤ ਲੈ। ਆਪਾਂ ਗਵਾਹ, ਪਹਿਲਾਂ ਮਰਨ ਕਬੂਲ, ਪਹਿਲਾਂ ਮਰਨਾ ਕਬੂਲ ਕਰ ਦੁਨੀਆਂ ਵੱਲੋਂ, ਦੁਨੀਆਂ ਵੱਲੋਂ ਅਸੀਂ ਦੁਨੀਆਂ ਵੱਲ ਜੀਣਾ ਚਾਹੁੰਦੇ ਹਾਂ। ਆ ਜਿਨ੍ਹਾਂ ਨੂੰ ਅੰਮ੍ਰਿਤ ਛਕ ਲਈ ਰਹਿੰਦੇ ਆ, ਇਹੋ ਕਹਿੰਦੇ ਨਾ ਭਾਈ ਜੀ ਦੁਨੀਆਂ ਚ ਰਹਿਣਾ ਹੈ, ਆਖੋ ਸਤਨਾਮ ਸ੍ਰੀ ਤੇ ਰਹੋ ਫਿਰ ਦੁਨੀਆਂ ਚ, ਅੱਗੇ ਕਰੋੜ ਵਾਰ ਆਏ ਹੋ, ਕਰੋੜ ਵਾਰ ਗਏ ਹੋ, ਰਹੋ ਦੁਨੀਆਂ ਜੀ। ਫਿਰ ਆਪ ਹੀ ਕਹਿੰਦੇ ਨਾ ਭਾਈ ਜੀ ਕਿੱਥੇ ਰਹਿਣਾ, ਦੁਨੀਆਂ ਚ ਰਹਿਣਾ, ਧੀਆਂ ਪੁੱਤ ਵਿਆਹਣੇ ਨੇ। ਫਿਰ ਤੁਹਾਡੀ ਤੇ ਬੋਲੀ ਤੇ ਹੀ ਨਹੀਂ ਅਜੇ ਆਇਆ ਕਿ ਮੈਂ ਉੱਥੇ ਜਾਣਾ ਜਿੱਥੇ ਵਸੇ ਮੇਰਾ ਪਾਰ ਬ੍ਰਹਮ। ਬੋਲੋ, ਜਿੱਥੇ ਵਸੇ, ਮੈਂ ਉਸ ਦੇਸ਼ ਵਿੱਚ ਜਾਣਾ ਜਿੱਥੇ ਮੇਰਾ ਗੁਰੂ ਰਹਿੰਦਾ ਹੈ। ਪ੍ਰੀਤਮ ਕੇ ਦੇਸ਼, ਕੈਸੇ ਬਾਤਨ ਤੇ ਜਾਈਏ, ਗੱਲਾਂ ਨਾਲ ਤਾਂ ਨਹੀਂ ਨਾ, ਕੁਝ ਦੇਣਾ ਪੈਣਾ ਹੈ, ਉੱਥੋਂ ਦੀ ਟਿਕਟ ਖਰੀਦਣੀ ਪੈਣੀ ਆ। ਇਹ ਖੰਡੇ ਪੱਟ ਦਾ ਅੰਮ੍ਰਿਤ ਉੱਥੋਂ ਦੀ ਟਿਕਟ ਜੇ ਗੁਰੂ ਦੇ ਕੇ ਕਹਿ ਰਿਹਾ, ਹੋਏ ਜਨਮ ਸੋਹਿਲਾ, ਹੋਏ ਜਨਮ ਸੋਹਿਲਾ, ਹੋ

ਤੇ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਕਹਿਣ ਲੱਗੇ ਡੱਲਿਆ ਅੰਮ੍ਰਿਤ ਪੀਲਾ ਫਿਰ ਜੇ ਮੇਰੇ ਕੋਲ ਆਉਣਾ ਹੀ ਉੱਥੇ ਤੇ ਸਤਿਗੁਰੂ ਤੇਰੇ ਉੱਥੋਂ ਦੇ ਘਰ ਦੇ ਦਰਵਾਜੇ ਦੀ ਚਾਬੀ ਕੇਵਲ ਅੰਮ੍ਰਿਤ ਆ? ਹਾਂ ਡੱਲਿਆ, ਅੰਮ੍ਰਿਤ ਤੋਂ ਬਿਨਾਂ ਕੋਈ ਚਾਬੀ ਨਹੀਂ। ਤੇ ਫਿਰ ਹੱਥ ਜੋੜ ਲੈ, ਗਲ ਵਿਚ ਪੱਲਾ ਪਾ ਲਿਆ, ਧੀਆਂ ਨਾਲ ਲੈ ਲਿਆ, ਪੁੱਤ ਨਾਲ ਲੈ ਲੈ, ਨਵਾਂ ਨਾਲ ਲੈ ਲਿਆ, ਸਾਰਾ ਪਰਿਵਾਰ ਜਿਨ੍ਹਾਂ ਨੂੰ ਸੋਝੀ ਆ ਗਈ। ਆਖੋ ਸਤਨਾਮ ਸ੍ਰੀ। ਮੇਰੇ ਸਾਹਿਬ ਜੀ ਇੱਕ ਬਚਨ ਬੜਾ ਬਾਬਾ ਫਰੀਦ ਜੀ ਨੇ ਅੱਗੇ ਜਾ ਕੇ, ਇੱਥੇ ਤੇ ਪੂਰੇ ਹੋ ਗਿਆ ਪ੍ਰਕਰਣ, ਅੱਗੇ ਜਾ ਕੇ ਬਾਬਾ ਜੀ ਕਹਿੰਦੇ, ਫਰੀਦਾ ਮੌਤ ਦਾ ਬੰਨਾ ਐਵੇਂ ਦਿਸੇ ਜਿਉਂ ਦਰਿਆ ਵੇਟਾ, ਅੱਗੇ ਦੋਜਕ ਤਪਿਆ ਸੁਣੀਏ ਹੂਲ ਪਵੇ ਕਾਹਾ। ਆ ਬਚਨ ਸੁਣਿਓ, ਇਕਨਾ ਨੂੰ ਸਭ ਸੋਝੀ ਆਈ, ਬੋਲੋ ਇਕਨਾ ਨੂੰ ਸਭ, ਫਿਰ ਬੋਲੋ ਇਕਨਾ ਨੂੰ ਸਭ, ਇੱਕ ਫਿਰ ਦੇਵੇ ਪਰਵਾ, ਇੱਕ ਫਿਰ ਦੇਵੇ ਪਰ, ਇਕਨਾ ਨੂੰ ਸੋਝੀ ਆ ਗਈ। ਗੁਰੂ ਦੇ ਕੋਲ ਜਾਣਾ ਹੈ, ਭਾਵੇਂ ਸਿਰ ਦੇਣਾ ਪਵੇ, ਭਾਵੇਂ ਆਪਾ ਗਵਾਉਣਾ ਪਏ, ਮੈਂ ਉਸ ਦਰ ਦੇ ਉੱਤੇ ਲੰਘਣਾ ਹੈ, ਮੈਂ ਉਸ ਘਰ ਦੇ ਉੱਤੇ ਲੰਘਣਾ ਹੈ, ਮੈਂ ਉਸ ਬੂਹੇ ਦੇ ਅੰਦਰ ਜਾਣਾ ਹੈ ਜਿੱਥੇ ਮੇਰਾ ਕਲਗੀਆਂ ਵਾਲਾ ਪਾਤਸ਼ਾਹ ਬੈਠਾ ਹੈ, ਮੈਂ ਉਸ ਦੇਸ਼ ਵਿੱਚ ਜਾਣਾ ਹੈ ਜਿੱਥੇ ਮੇਰਾ ਪਿਓ ਬੈਠਾ ਹੈ, ਮੈਂ ਉਸ ਦੇਸ਼ ਵਿੱਚ ਜਾਣਾ ਹੈ ਜਿੱਥੇ ਮੇਰੀ ਮਾਤਾ ਸਾਹਿਬ ਕੌਰ ਬੈਠੀ, ਮੈਂ ਉਸ ਦੇਸ਼ ਵਿੱਚ ਜਾਣਾ ਹੈ ਜਿੱਥੇ ਮੇਰਾ ਵੱਡਾ ਭਰਾ ਅਜੀਤ ਸਿੰਘ ਬੈਠਾ ਹੈ, ਮੈਂ ਉਸ ਦੇਸ਼ ਵਿੱਚ ਜਾਣਾ ਹੈ ਜਿੱਥੇ ਮੇਰਾ ਵੱਡਾ ਭਰਾ ਬਾਬਾ ਦੀਪ ਸਿੰਘ ਸ਼ਹੀਦ ਬੈਠਾ ਹੈ, ਮੈਂ ਉਸ ਦੇਸ਼ ਦੇ ਵਿੱਚ ਜਾਣਾ ਹੈ। ਮੈਂ ਨੀ ਇਹਨਾਂ ਗੰਦਿਆਂ ਲੋਕਾਂ ਸ਼ਰਾਬੀਆਂ ਕੁਆਬੀਆਂ ਚ ਰਹਿਣਾ, ਮੈਂ ਨੀ ਮੰਗਦਾ ਇਹਨਾਂ ਲੋਕਾਂ ਦੇ ਵਿੱਚ ਰੁਲ ਰੁਲ ਕੇ ਮਰਨਾ। ਵਿਸ਼ਟਾ ਕਾ ਕੀੜਾ ਵਿਸ਼ਟਾ ਮੈਂ ਸਮਾਏ, ਮੈਂ ਗੰਦ ਵਿੱਚੋਂ ਪੈਦਾ ਹੋ ਕੇ ਗੰਦ ਵਿੱਚ ਨਹੀਂ ਮਰਨਾ ਚਾਹੁੰਦਾ, ਮੈਂ ਇਸ ਗੰਦ ਵਿੱਚੋਂ ਨਿਕਲ ਕੇ ਉਸ ਘਰ ਜਾਣਾ ਚਾਹੁੰਦਾ ਹੈ ਜਿੱਥੇ ਮੇਰਾ ਵੀਰ ਤਾਰੂ ਸਿੰਘ ਬੈਠਾ ਹੈ, ਜਿੱਥੇ ਮੇਰਾ ਵੀਰ ਭਾਈ ਮਨੀ ਸਿੰਘ ਬੈਠਾ ਹੈ, ਜਿੱਥੇ ਮੇਰਾ ਵੀਰ ਬਾਬਾ ਬੰਦਾ ਸਿੰਘ ਬਹਾਦਰ ਬੈਠਾ, ਉਸ ਘਰ ਵਿੱਚ ਜਾਣਾ ਹੈ, ਮੈਂ ਉਸ ਘਰ ਵਿੱਚ ਜਾ ਕੇ ਪ੍ਰਵੇਸ਼ ਕਰਨਾ ਹੈ। ਤੇ ਮੇਰੇ ਸਤਿਗੁਰੂ ਕਹਿੰਦੇ ਨੇ, ਚੰਗਾ ਡੱਲਿਆ, ਜੇ ਤੇਰੇ ਮਨ ਵਿੱਚ ਇਹ ਰੀਝ ਪੈਦਾ ਹੋ ਗਈ ਆ ਤੇ ਡਿੱਗ ਗਿਆ ਸਤਿਗੁਰੂ ਦੇ ਚਰਨਾਂ ਉੱਤੇ, ਤੂੰ ਡਿੱਗ ਪਿਆ ਹੈ, ਤੇ ਫਿਰ ਕੱਲ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਊਗਾ। ਜਿਸ ਤਰ੍ਹਾਂ ਗੁਰਸਿੱਖੋ ਹੁਣ ਤੁਹਾਡੀਆਂ ਰੂਹਾਂ ਦੇ ਅੱਗੇ ਵੀ ਉਨਾ ਹੀ ਸਮਾਂ ਵਾ ਕਿ ਕੱਲ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਊਗਾ। ਇਤਨਾ ਹੀ ਬਚਨ ਮੇਰੇ ਸਾਹਿਬ ਨੇ ਭਾਈ ਡੱਲੇ ਨੂੰ ਕਹਿ, ਕੱਲ ਨੂੰ ਕੇਸੀ ਇਸ਼ਨਾਨ ਕਰ ਲਈ, ਆਪਣੀਆਂ ਧੀਆਂ ਨੂੰ ਕਰਾ ਲਈ, ਆਪਣੇ ਬੱਚਿਆਂ ਨੂੰ ਕਰਾ ਲਈ, ਕਿੱਡਾ ਭਾਗਾਂ ਵਾਲਾ ਹੋਊਗਾ। ਡੱਲੇ ਦੇ ਸਾਰੇ ਪਰਿਵਾਰ ਨੇ ਕੇਸੀ ਇਸ਼ਨਾਨ ਕੀਤਾ। ਆਖੋ ਸਤਨਾਮ ਸ੍ਰੀ। ਤੇ ਫਿਰ ਸਵੇਰੇ ਹਾਜ਼ਰ ਹੋ ਗਿਆ ਮੇਰੇ ਸਤਿਗੁਰੂ, ਕਲਗੀਆਂ ਵਾਲੇ ਪਾਤਸ਼ਾਹ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ, ਆਪ ਅੰਮ੍ਰਿਤ ਦੀ ਸੇਵਾ ਵਿੱਚ ਲੱਗੇ, ਆਪ ਮੇਰੇ ਗਰੀਬ ਨਵਾਜ ਨੇ ਜਾਪ ਸਾਹਿਬ ਦੀ ਬਾਣੀ ਪੜ੍ਹੀ, ਆ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਇਹਨਾਂ ਮੁਬਾਰਕ ਹੱਥਾਂ ਦੇ ਨਾਲ, ਕਿੱਡੇ ਕਰਮਾਂ ਵਾਲੇ ਉਹ ਜੀਵ ਹੋਣਗੇ ਜਿਨ੍ਹਾਂ ਨੂੰ ਮੇਰੇ ਕਲਗੀਧਰ ਪਾਤਸ਼ਾਹ ਦੇ ਮੁਬਾਰਕ ਹਸਤਾਂ ਤੋਂ ਅੰਮ੍ਰਿਤ ਮੂੰਹ ਵਿੱਚ ਪਿਆ, ਅੰਮ੍ਰਿਤ ਮੂੰਹ ਵਿੱਚ ਪਾਇਆ ਡੱਲੇ ਦੇ। ਆਖਿਆ ਡੱਲਿਆ, ਪਹਿਲੀ ਵਾਰ ਮੂੰਹ ਦੇ ਵਿੱਚ ਅੰਮ੍ਰਿਤ ਪਾਉਂਗਾ ਤੇ ਬੋਲੂੰਗਾ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡੱਲਿਆ, ਤੂੰ ਆਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਮੇਰਾ ਗੁਰੂ ਅੰਮ੍ਰਿਤ ਪਾਉਂਦਾ ਗਿਆ, ਅੰਮ੍ਰਿਤ ਪਾਉਂਦਾ ਗਿਆ, ਇੰਨਾ ਟੁੱਟ ਗਿਆ ਕਿ ਇੱਕ ਬੂੰਦ ਜਲ ਕਾਰਨੇ ਚਾਤਰਕ ਦੁੱਖ ਪਾਵੇ, ਇੱਕ ਬੂੰਦ ਨੂੰ ਰਿਸ਼ੀ ਮੁਨੀ ਤਰਸਦੇ ਸੀ। ਜਦੋਂ ਮੇਰਾ ਗੁਰੂ ਨਾਨਕ ਟੁੱਟ ਪਿਆ ਦਸਵੇਂ ਜਾਮੇ ਵਿੱਚ, ਫਿਰ ਇੱਕ ਬੂੰਦ ਗੁਰ ਅੰਮ੍ਰਿਤ ਦੀਨੋ, ਬੋਲੋ ਇੱਕ ਬੂੰਦ ਗੁਰ, ਫਿਰ ਬੋਲੋ ਇੱਕ ਬੂੰਦ ਗੁਰ, ਤਾਂ ਅਟਲ ਅਮਰ ਨਾ ਮੋਆ। ਇੱਕ ਬੂੰਦ ਦੇ ਨਾਲ ਅਟਲ ਜੀਵ ਹੋ ਜਾਂਦਾ ਹੈ, ਅਮਰ ਹੋ ਜਾਂਦਾ ਹੈ, ਮਰਨ ਤੋਂ ਰਾਹਤ ਹੋ ਜਾਂਦਾ ਹੈ। ਮਗਰ ਮੇਰਾ ਗੁਰੂ ਫਿਰ ਡੱਲੇ ਤੇ ਇੰਨਾ ਟੁੱਟਿਆ, ਇੱਕ ਬੂੰਦ ਨਹੀਂ, ਪੰਜ ਚੁਲੇ ਭਰ ਕੇ ਮੂੰਹ ਵਿੱਚ ਪਾਏ, ਪੰਜ ਨੇਤਰਾਂ ਵਿੱਚ ਪਾਏ ਤੇ ਪੰਜ ਸਿਰ ਵਿੱਚ ਪਾ ਕੇ ਸਿਰ ਤੇ ਹੱਥ ਰੱਖ ਕੇ ਡੱਲਿਆ, ਆਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਡੱਲਾ ਜਦੋਂ 15 ਚੁਲੇ ਪੀ ਕੇ ਤਾਂ ਨੇਤਰ ਚੁੱਕੇ, ਜੀਵਨ ਬਦਲ ਚੁੱਕਿਆ ਸੀ। ਹੁਣ ਭਾਈ ਡੱਲਾ ਨਹੀਂ, ਹੁਣ ਭਾਈ ਡੱਲ ਸਿੰਘ ਬਣ ਗਿਆ। ਇੱਕ ਮਿੰਟ ਵਿੱਚ ਸਭ ਕੁਝ ਵਾਪਰ ਗਿਆ, ਜਿੱਥੇ 2 ਮਿੰਟ ਬਾਅਦ ਭਾਈ ਡੱਲਾ ਚੌਧਰੀ ਸੀ, ਹੁਣ ਗੁਰੂ ਦਾ ਖਾਲਸਾ ਪ੍ਰਗਟ ਹੋ ਗਿਆ, ਭਾਈ ਡੱਲ ਸਿੰਘ ਬਣ ਗਿਆ। ਬੀਬੀ ਨੇ ਅੰਮ੍ਰਿਤ ਛਕ ਲਿਆ, ਨੌਵਾਂ ਨੇ ਅੰਮ੍ਰਿਤ ਛਕ ਲਿਆ ਤੇ ਹੁਣ ਪੈਰਾਂ ਵਿੱਚ ਮੱਥਾ ਰੱਖ ਕੇ ਸੋਝੀ ਆ ਗਈ ਤੇ ਸਹਿਬਾ ਮੇਰੀ ਮੰਗ ਯਾਦ ਆ ਨਾ, ਵੇਖੋ ਮੇਰੀ ਮੰਗ ਚੇਤੇ ਆ ਨਾ। ਮੇਰੇ ਸਾਹਿਬ ਕਹਿਣ ਲੱਗੇ, ਤੀਰ ਮੱਥੇ ਤੇ ਰੱਖਿਆ, ਆਖਿਆ ਉੱਠ ਦੱਸ ਕੀ ਮੰਗਿਆ। ਆਖਣ ਲੱਗਾ, ਮਹਾਰਾਜ ਹੁਣ ਉਹ ਜਿੱਥੇ ਕਹਿੰਦੇ ਸੋ ਤਾਓ ਆਓ ਹਮਾਰੇ ਪਾਸ, ਅੰਮ੍ਰਿਤਧਾਰੀਆਂ ਨੂੰ ਆਵਾਜ਼ਾਂ ਮਾਰਦੇ ਸੋ, ਹੁਣ ਉੱਥੇ ਪੀੜੇ ਜੋਗੀ ਜਗ੍ਹਾ ਮਿਲ ਜੂਗੀ। ਤੇ ਮੇਰੇ ਗਰੀਬ ਨਵਾਜ ਪਾਤਸ਼ਾਹ ਨੇ ਆਖਿਆ, ਡੱਲਿਆ ਪੀੜੇ ਜੋਗੀ ਨਹੀਂ,
ਹੁਣ ਤੇ ਸਾਰਾ ਪਰਿਵਾਰ ਤੇਰਾ ਆਸਣ ਲਾ ਲੈ ਸਾਡੇ ਚਰਨਾਂ ਚ, ਅਭੇਦ ਹੋ ਜਾਏ ਸਾਡੇ ਚਰਨਾਂ ਵਿਚ ਜਾ ਕੇ, ਕਿਉਂਕਿ ਮੇਰੇ ਪੁੱਤ ਬਣ ਗਏ ਨੇ, ਇਹਨਾਂ ਗੁਰੂ ਦੀ ਰਜ਼ਾ ਮੰਨ ਲਈ ਆ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿਚ ਆਵੇ, ਆ ਆਪਣ ਭਾਣੇ ਜੋ ਚੱਲੇ ਭਾਈ ਵਿਛੜ। ਕੋਈ ਇੱਥੇ ਸੰਪਰਦਾਵਾਂ ਨੇ ਜਿਹੜੀਆਂ ਕਹਿੰਦੀਆਂ ਅਮਰ ਛਕਣ ਦੀ ਜ਼ਰੂਰਤ ਨਹੀਂ, ਤੁਹਾਡੀ ਮੁਕਤੀ ਕਰਾ ਦਾਂਗੇ। ਉਹ ਪਿਆਰਿਓ, ਮੈਨੂੰ ਤੇ ਇੱਕ ਮਹਾਂਪੁਰਸ਼ ਨੇ ਆਖਿਆ, ਇਹ ਜਿੰਨੇ ਸਾਧੂ ਮਹਾਤਮਾ ਨੇ ਨਾ, ਜਿਨ੍ਹਾਂ ਅੰਮ੍ਰਿਤ ਨਹੀਂ ਛਕਿਆ, ਇਹਨਾਂ ਨੂੰ ਤੇ ਉੱਥੇ ਅੰਦਰ ਹੀ ਨਹੀਂ ਵੰਡ ਦਿੱਤਾ, ਇਹਨਾਂ ਨੂੰ ਤੇ ਫੇਰ ਭੇਜਿਆ ਹੈ। ਆਖਿਆ ਜਾਓ ਚਿੱਟੀਆਂ ਪੱਗਾਂ ਵਾਲਿਓ, ਦਮਾਲੇ ਸਜਾ ਕੇ ਆਓ ਜੇ ਅੰਦਰ ਆਉਣਾ ਜੇ ਤੇ। ਕਿਉਂ? ਆਖਿਆ ਜਿਹੜਾ ਅੰਦਰ ਬੈਠਾ ਵਾ ਨਾ, ਉਹਨੇ ਚਿੱਟੀ ਗੋਲ ਪੱਗ ਨਹੀਂ ਬੱਧੀ, ਉਹਨੇ ਕਿਤੇ ਪਿੱਛੇ ਪਰਨੇ ਨਹੀਂ ਛੱਡੇ, ਉਹਨੇ ਹੱਥ ਚ ਮਾਲਾ ਨਹੀਂ ਫੜੀਆਂ, ਉਹਦੇ ਹੱਥ ਚ ਸ਼ਸਤਰ ਆ, ਉਹਨੇ ਦਮਾਲਾ ਸਜਾਇਆ ਤੇ ਉਹਦੇ ਸਿਰ ਤੇ ਕਲਗੀ ਆ, ਉਹਦੇ ਹੱਥ ਵਿਚ ਤੇਗ ਆ। ਉਤਰਾ ਦੇ ਬਣ ਕੇ ਆਓਗੇ ਤੇ ਫਿਰ ਬੂਹੇ ਦੇ ਅੰਦਰ ਲੰਘਣ ਦੇਣਗੇ। ਕਿਉਂ? ਆਖਣਗੇ ਜਿਹੜਾ ਅੰਦਰ ਬੈਠਾ ਉਹਦੇ ਨਾਲ ਇਹਦੀ ਸ਼ਕਲ ਮਿਲਦੀ। ਜਿਹੜਾ ਅੰਦਰ ਬੈਠਾ ਹੈ ਨਾ, ਅੰਦਰ ਕੌਣ ਬੈਠਾ ਹੈ? ਹੁਣ ਤੁਸੀਂ ਪੁੱਛੋ ਅੰਦਰ ਕੌਣ ਬੈਠਾ ਹੈ? ਭਾਈ ਨੰਦ ਲਾਲ ਸਾਹਿਬ ਨੂੰ ਪੁੱਛੋ। ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ, ਹਰ ਦੋ ਆਲਮ ਸ਼ਾਹ, ਹਰ ਫੇਰ ਬੋਲੋ ਹਰ ਦੋ। ਇੱਕ ਗੱਲ ਨੋਟ ਕਰਿਓ, ਧੰਨ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਇੱਕੋ ਹੀ ਜੋਤ ਨੇ। ਇੱਕ ਪਹਿਲਾਂ ਸਮਝ ਲੈਣਾ ਇਹਨੂੰ, ਮੈਂ ਇਹ ਦੋ ਨਹੀਂ ਜੋਤਾਂ ਕਹਿੰਦਾ, ਮਗਰ ਇਹ ਗੱਲ ਗੁਰੂ ਨਾਨਕ ਪਾਤਸ਼ਾਹ ਬਾਰੇ ਨਹੀਂ ਲਿਖੀ ਭਾਈ ਨੰਦ ਲਾਲ ਸਾਹਿਬ ਨੇ ਕਿ ਦੋ ਆਲਮ ਸ਼ਾਹ, ਨਾ ਗੁਰੂ ਅਰਜਨ ਦੇਵ ਸਾਹਿਬ ਨੂੰ ਲਿਖਿਆ ਦੋ ਆਲਮ ਸ਼ਾਹ। ਕੇਵਲ ਦਸਵੇਂ ਸਰੂਪ ਵਿਚ ਜਾ ਕੇ ਆਖਿਆ ਵਾ ਕਿ ਹਰ ਦੋ ਆਲਮ ਸ਼ਾਹ ਗੁਰ ਗੋਬਿੰਦ ਸਿੰਘ। ਤੇ ਜਿੱਥੇ ਅੰਦਰ ਸੱਚਖੰਡ ਆ ਨਾ, ਜਿਹਨੂੰ ਕਲਪਤ ਕੀਤਾ ਹੈ, ਉਸ ਸੱਚਖੰਡ ਦੇ ਵਿਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਇਤਰਾਂ ਦੀ ਤਸਵੀਰ, ਸੁੰਦਰ ਦਮਾਲਾ ਸਿਰ ਤੇ ਕਲਗੀ, ਹੱਥ ਤੇ ਬਾਜ ਸ਼ਸਤਰ ਧਾਰੀ। ਤੇ ਕਹਿੰਦੇ ਨੇ ਜੇ ਤੇ ਇਹਦੇ ਨਾਲ ਸ਼ਕਲ ਮਿਲਦੀ ਤੇ ਅੰਦਰ ਆ ਜਾ, ਨਹੀਂ ਤੇ ਵਾਪਸ ਚਲ ਜਾ। ਇਹ ਗੱਲ ਨੋਟ ਕਰ ਲਿਓ, ਨਹੀਂ ਤੇ ਵਾਪਸ ਚੱਲਾ। ਆਖਿਆ ਜੀ ਕਦੋਂ ਬੁਲਾਓਗੇ? ਪੂਰਾ ਤੇ ਤੂੰ ਹੈ ਹੀ ਹੈ, ਗੁਰੂ ਨਾਨਕ ਦੀ ਬਾਣੀ ਤੇ ਤੂੰ ਪੜ੍ਹੀ ਆ, ਜਾ ਪੰਜਾਂ ਤੋਂ ਅੰਮ੍ਰਿਤ ਛੱਕ ਕੇ ਇਸ ਤਰ੍ਹਾਂ ਦਾ ਸ਼ਸਤਰ ਧਾਰੀ ਹੋ। ਕਿਉਂਕਿ ਪਰਮੇਸ਼ਵਰ ਦੀ ਜਦੋਂ ਤੁਸੀਂ ਸੂਰਤ ਜਾਪ ਸਾਹਿਬ ਦੇ ਵਿਚ ਵੇਖਦੇ ਹੋ, ਆਖੋ ਸਤਨਾਮ ਸ੍ਰੀ, ਤੇ ਮੈਨੂੰ ਇੱਕ ਤੋਂ ਕਿਹੋ ਜੀ ਸੁਣਾਓ ਜਾਪ ਸਾਹਿਬ ਦੇ ਵਿਚ ਜਿੱਥੇ ਲਿਖਿਆ ਕਿ ਅਕਾਲ ਪੁਰਖ ਦੇ ਹੱਥ ਚ ਮਾਲਾ ਹੈ। ਧਿਆਨ ਦਿਓ, ਜਾਪ ਸਾਹਿਬ ਤੇ ਪੜ੍ਹਦੇ ਹੋ, ਇੱਕ ਤੋਂ ਕਿਹੋ ਜੀ ਪੜਾਓ ਮੈਨੂੰ ਕਿ ਜਿੱਥੇ ਲਿਖਿਆ ਹੋਵੇ ਕਿ ਅਕਾਲ ਪੁਰਖ ਮਾਲਾ ਫੇਰ ਰਿਹਾ ਹੈ, ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਹੇ ਮੇਰੇ ਮਾਲਕ ਕਿ ਛਤਰੰਗ ਛਤਰੀ ਹੈ ਕਿ ਜਗਤੰਗ ਕ੍ਰਿਤੀ ਹੈ ਕਿ ਛਤਰੰਗ ਛਤਰੀਆਂ ਦਾ ਤੂੰ ਛਤਰੀ ਹੈ। ਤੇ ਫਿਰ ਮੈਂ ਤੈਨੂੰ ਮਾਲਾ ਵਾਲਾ ਨਹੀਂ ਵੇਖਿਆ, ਮੈਂ ਤੈਨੂੰ ਵੇਖਿਆ ਨਮੋ ਸ਼ਸਤਰ ਪਾਣੇ, ਤੇਰੇ ਗਲ ਵਿਚ ਸ਼ਸਤਰ ਨੇ, ਪੜ ਕੇ ਵੇਖੋ। ਇਹ ਅਕਾਲ ਪੁਰਖ ਨੂੰ ਕਹਿ ਰਹੇ ਨਾ ਗੁਰੂ ਗੋਬਿੰਦ ਸਿੰਘ ਸਾਹਿਬ, ਨਮੋ ਸ਼ਸਤਰ ਪਾਣੇ। ਕੱਲੇ ਸ਼ਸਤਰ ਉਹ ਹੁੰਦੇ ਨੇ ਜਿਹੜੇ ਹੱਥ ਨਾਲ ਚਲਾਏ ਜਾਂਦੇ। ਆ ਗਤਕਾ ਖੇਡਣ ਵਾਲੇ ਤੁਹਾਡੇ ਵਿਚ ਗੁਰਸਿੱਖ ਬੈਠੇ ਹੋਣਗੇ, ਜਿਨ੍ਹਾਂ ਨੂੰ ਹੱਥ ਨਾਲ ਚਲਾਇਆ ਜਾਵੇ ਉਹਨੂੰ ਕਹਿੰਦੇ ਸ਼ਸਤਰ। ਜਿਹੜੇ ਅਗਨੀ ਸ਼ਸਤਰ ਹੁੰਦੇ ਨੇ, ਰਫਲਾਂ ਬੰਦੂਕਾਂ ਸਾਲਟਾਂ ਤੋਪਾਂ, ਇਹਨੂੰ ਕਹਿੰਦੇ ਅਸਤਰ, ਅਗਨੀ ਦੇ ਅਗਰ। ਮੇਰੇ ਸਾਹਿਬ ਕਹਿੰਦੇ ਨੇ ਮੈਂ ਤੈਨੂੰ ਦੋਵਾਂ ਰੂਪਾਂ ਵਿਚ ਵੇਖਿਆ ਕਿ ਤੇਰੇ ਹੱਥ ਵਿਚ ਤਲਵਾਰ ਵੀ ਆ ਤੇ ਤੇਰੇ ਹੱਥ ਵਿਚ ਬੰਦੂਕ ਵੀ ਆ। ਨਮੋ ਸ਼ਸਤਰ ਪਾਣੇ, ਨਮੋ ਅਸਤਰ ਪਾਣੇ। ਕੇਵਲ ਤੂੰ ਸ਼ਾਂਤੀ ਮੰਗਣ ਵਾਲਾ ਨਹੀਂ, ਤੂੰ ਕਹਿੰਦਾ ਨਮੋ ਯੁੱਧ ਜੁਦੇ, ਨਮੋ ਤੂੰ ਯੁੱਧ ਨੂੰ ਨਮਸਕਾਰਾਂ ਕਰਦਾ ਹੈ, ਤੂੰ ਯੁੱਧ ਰੂਪ ਪਰਮੇਸ਼ਵਰ ਹੈ, ਤੂੰ ਬਰਿਆਈਆਂ ਦੇ ਨਾਲ ਜੰਗ ਕਰਦਾ ਹੈ। ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹਦੇ ਦਰ ਦੇ ਉੱਤੇ ਜੇ ਜਾਣਾ ਹੈ, ਤੇ ਫਿਰ ਡੱਲੇ ਨੂੰ ਆਖਿਆ ਡੱਲਿਆ ਹੁਣ ਤੇਰੇ ਗਲ ਵਿਚ ਕਿਰਪਾਨ, ਹੁਣ ਤੇਰੇ ਸਿਰ ਤੇ ਦਮਾਲਾ, ਹੁਣ ਤੇਰੇ ਗਲ ਤੇਰੇ ਤੇੜ ਕਛਹਿਰਾ, ਹੁਣ ਤੇਰੇ ਹੱਥ ਵਿਚ ਕੜਾ, ਹੁਣ ਤੇ ਪੂਰਾ ਸਰੂਪ ਤੂੰ ਗੁਰੂ ਵਰਗਾ ਬਣ ਗਿਆ ਹੈ। ਤੇ ਜਦੋਂ ਦਰਵਾਜੇ ਉੱਤੇ ਜਾ ਕੇ ਜਾਏਗਾ ਤੇ ਉੱਥੇ ਆਖਦੀ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤ ਆਇਆ, ਗੁਰੂ ਗੋਬਿੰਦ ਸਿੰਘ ਸਾਹਿਬ ਦਾ। ਤੁਸੀਂ ਵੀ ਆਖਿਓ ਮਾਣ ਨਾਲ ਗੱਜ ਕੇ ਤੇ ਬੋਲੋ, ਕੀ ਆਖੋਗੇ ਉੱਥੇ ਜਾ ਕੇ? ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ, ਗੱਜ ਕੇ ਆਖੋ, ਕੀ ਆਖੋਗੇ? ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤ ਆਇਆ, ਪੁੱਤ ਪੁੱਤ ਪੁੱਤ ਆਇਆ। ਮੇਰੇ ਪਿਓ ਨੂੰ ਆਖੋ ਜਾ ਕੇ ਕਿ ਤੁਹਾਡਾ ਪੁੱਤ ਆਇਆ ਅੰਮ੍ਰਿਤਧਾਰੀ। ਦਰਵਾਜੇ ਖੁੱਲ ਜਾਣਗੇ। ਠਾਕ ਨਾ ਹੋਤੀ ਤਿੰਨੋ ਦਰ, ਠਾਕ ਨਾ ਹੋਤੀ ਤਿੰਨੋ ਦਰ, ਜੇ ਹੋਵੋ ਸੋ ਪ੍ਰਸੰਨ, ਜੋ ਜਨ ਪ੍ਰਭ ਆਪਣੇ ਕੀਏ ਨਾਨਕ ਸੇ ਜਨ ਧਨ। ਧਨ ਨੇ ਉਹ ਰੂਹਾਂ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਗਲ ਨਾਲ ਲਾ ਕੇ ਅੰਮ੍ਰਿਤ ਦੇ ਕੇ ਆਪਣੇ ਪੁੱਤ ਬਣਾ ਲਿਆ, ਤੇ ਕੱਲ ਨੂੰ ਬਣਾ ਲੈਣਾ ਮੇਰੇ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ। ਰਹਿ ਨਾ ਜਾਇਓ ਕਿਤੇ ਭਰਮ ਵਿਚ ਨਾ ਰਹਿ ਜਾਇਓ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਪੀਤਾ। ਪਿਆਰਿਓ, ਕੇਸੀ ਇਸ਼ਨਾਨ ਸਵੇਰੇ ਕਰਕੇ ਆ ਜਾਇਓ, ਮੇਰੇ ਕਲਗੀਧਰ ਪਾਤਸ਼ਾਹ ਦੇ ਧੀਆਂ ਪੁੱਤ ਬਣ ਜਾਇਓ। ਇਹਦੇ ਵਰਗੀ ਵੱਡੀ ਕੋਈ ਦਾਤ ਨਹੀਂ, ਜਿਹੜੀ ਦਾਤ ਅੰਮ੍ਰਿਤ ਦੀ ਸਭ ਤੋਂ ਵੱਡੀ ਦਾਤ। ਜੇ ਪੁੱਛੋ ਗੁਰੂ ਨਾਨਕ ਪਾਤਸ਼ਾਹ ਦੇ ਘਰ ਕਿ ਸਭ ਤੋਂ ਵੱਡੀ ਦਾਤ ਕੀ ਆ, ਕਹਿੰਦੇ ਨਾਨਕ ਕੇ ਘਰ ਕੇਵਲ ਨਾਮ, ਤੇ ਨਾਮ ਹੀ ਮਿਲਣਾ ਸਵੇਰੇ। ਅੰਮ੍ਰਿਤ ਛਕਾ ਕੇ ਕੀ ਦ੍ਰਿੜ ਕਰਾਉਣਾ ਹੈ? ਵਾਹ,
grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, ਕਿਰਪਾ ਕਰੇ ਮੇਰਾ ਸਤਿਗੁਰੂ ਸਾਹਿਬ ਚਿੱਤ ਆਵੇ ਜਦੋਂ ਕਿਤੇ ਗੁਰੂ ਦੇ ਪਿਆਰੇ ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਦੇ ਕੋਲ ਜਾਣਾ ਤੇ ਇੱਕ ਮਹਾਂਪੁਰਸ਼ ਕਥਾ ਕਰਦੇ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜਿਹਦੇ ਸਿਰ ਤੇ ਹੱਥ ਰੱਖਣਾ ਉਹਨੂੰ ਕਹਿਣਾ ਤੈਨੂੰ ਸਾਹਿਬ ਚਿੱਤ ਆਵੇ ਤੈਨੂੰ ਸਾਹਿਬ ਜਿਹਦੇ ਉੱਤੇ ਕੋਈ ਨਹੀਂ ਥੱਲੇ ਵਾਲਾ ਨਹੀਂ ਕੋਈ ਸਾਹਿਬ ਦਾ ਮਤਲਬ ਹੁੰਦਾ ਜਿਹਦੇ ਉੱਤੇ ਕੋਈ ਨਾ ਹੋਵੇ ਜਿਹਦੇ ਤੋਂ ਉੱਤੇ ਹੋਰ ਕੋਈ ਨਾ ਹੋਵੇ ਸਾਹਿਬ ਆਪਾਂ ਕਹਿੰਦੇ ਹੀ ਉਹਨੂੰ ਤੇ ਮੇਰੇ ਸਾਹਿਬ ਕਹਿੰਦੇ ਨੇ ਕਹਿਣਾ ਤੈਨੂੰ ਸਾਹਿਬ ਚੇਤਾ ਵੇ ਮੇਰਾ ਗੁਰੂ ਨਾਨਕ ਕਿਰਪਾ ਕਰੇ ਮੇਰੀ ਹੱਥ ਜੋੜ ਕੇ ਬੇਨਤੀ ਅੱਜ ਰਾਤ ਦਾ ਆਖਰੀ ਦੀਵਾਨ ਆ ਕੱਲ ਨੂੰ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦਾ ਅੰਮ੍ਰਿਤ ਦੀ ਦਾਤ ਗੁਰਸਿੱਖਾਂ ਵਿੱਚ ਵੰਡ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੇਵਾ ਸੰਭਾਲ ਨਿਭਾ ਕੇ ਛੇਤੀ ਤੋਂ ਛੇਤੀ ਦਸਰਿਆਂ ਨੇ ਚਲੇ ਜਾਣਾ ਏ ਮੇਰਾ ਸਤਿਗੁਰੂ ਕਿਰਪਾ ਕਰੇ ਰਾਤ ਦੇ ਦੀਵਾਨ ਵਿੱਚ ਮੇਰੀ ਵੀ ਅਰਦਾਸ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਚਰਨਾਂ ਚ ਮੇਰੇ ਸਤਿਗੁਰੂ ਇਸ ਸਥਾਨ ਤੇ ਜਿੰਨੀਆਂ ਆਉਂਦੀਆਂ ਸੰਗਤਾਂ ਵੈਸੇ ਤੇ ਸਾਰੇ ਸੰਸਾਰ ਨੂੰ ਚੇਤੇ ਆਵੇ ਇਹ ਜਿਹੜੀਆਂ ਤੇਰੀਆਂ ਪਿਆਸੀਆਂ ਭੁੱਖੀਆਂ ਰੂਹਾਂ ਅੰਮ੍ਰਿਤਧਾਰੀ ਰੂਹਾਂ ਸਤਿਗੁਰੂ ਇਹਨਾਂ ਸਾਰਿਆਂ ਨੂੰ ਸਾਹਿਬ ਚਿੱਤ ਆਵੇ ਸਾਰਿਆਂ ਨੂੰ ਸਾਹਿਬ ਚਿੱਤ ਆਵੇ ਇਹ ਉੱਠਦੇ ਬਹਿੰਦੇ ਜਪਿਆ ਕਰਨ ਸਤਨਾਮ ਸ੍ਰੀ ਵਾਹਿਗੁਰੂ ਸਵੇਰੇ ਅੰਮ੍ਰਿਤ ਵੇਲੇ ਕੇਸੀ ਇਸ਼ਨਾਨ ਕਰਿਓ ਸਵੱਛ ਕੱਪੜੇ ਪਾਇਓ ਇੱਕ ਮਨ ਵਿੱਚ ਭੁੱਖ ਲਿ ਕੇ ਆਇਓ ਕਿ ਮੈਂ ਅੰਮ੍ਰਿਤ ਦੀ ਦਾਤ ਲੈਣ ਚੱਲਿਆ ਮੇਰੀ ਇਹ ਜਿੰਦੜੀਏ ਜਿਹੜਾ ਮਸਲਾ ਦੇਵੀ ਦੇਵਤਿਆਂ ਦਾ ਹੱਲ ਨਹੀਂ ਹੋਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਜਿਹੜੀ ਚੀਜ਼ ਉਹਨਾਂ ਨੂੰ ਨਹੀਂ ਮਿਲੀ ਬ੍ਰਹਮਾ ਨੂੰ ਨਹੀਂ ਮਿਲੀ ਵਿਸ਼ਨੂੰ ਨੂੰ ਨਹੀਂ ਮਿਲੀ ਸ਼ਿਵਜੀ ਨੂੰ ਨਹੀਂ ਮਿਲੀ ਸਾਰਾ ਸੰਸਾਰ ਉਹਨਾਂ ਦੀ ਪੂਜਾ ਕਰਦਾ ਹੈ ਮਗਰ ਇਸ ਚੀਜ਼ ਤੋਂ ਉਹ ਵੀ ਭੁੱਖੇ ਰਹੇ ਤੇ ਮੇਰਾ ਗੁਰੂ ਨਾਨਕ ਮੇਰੇ ਤੇ ਟੁੱਟਾ ਹੈ ਅੱਜ ਮੈਨੂੰ ਉਹ ਦਾਤ ਮਿਲਣ ਲੱਗੀ ਜਿਹੜੀ ਦੇਵੀ ਦੇਵਤਿਆਂ ਨੂੰ ਨਹੀਂ ਮਿਲੀ ਤੇ ਚਾਹ ਦੇ ਨਾਲ ਅੰਮ੍ਰਿਤ ਲੈਣ ਆਇਆ ਜਿਨ੍ਹਾਂ ਨੇ ਕੋਈ ਅਵਗਿਆ ਕਰ ਲਈ ਜਾਂ ਭੁੱਲ ਕਰ ਲਈ ਉਹ ਵੀ ਬਖਸ਼ਾਉਣ ਆਇਓ ਜਿਨ੍ਹਾਂ ਦੀ ਕਿਸੇ ਦੀ ਕੋਈ ਸਰਜਰੀ ਹੋਈ ਹੈ ਉਹ ਵੀ ਆਣ ਕੇ ਪੰਜਾਂ ਪਿਆਰਿਆਂ ਤੋਂ ਫਿਰ ਆਪਣੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਨਾਲ ਗਾਂਢਣਹਾਰ ਗੋਪਾਲ ਟੁੱਟੀ

0: ਉਹ ਟੁੱਟੀਆਂ ਗੰਢਣ ਵਾਲਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਬਦਾਵੇ ਪਾੜਨ ਵਾਲਾ ਮੇਰਾ ਸਤਿਗੁਰੂ ਕਲਗੀਆਂ ਵਾਲਾ ਪਾਤਸ਼ਾਹ ਉਹਦੀ ਸ਼ਰਨ ਵਿਚ ਆਉਣਾ, ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿਚ ਆਉਣਾ ਤੇ ਆਪਣੀਆਂ ਭੁੱਲਾਂ ਬਖਸ਼ਾਉਣੀਆਂ। ਸਵੇਰੇ 7:30 ਵਜੇ ਹਰ ਹਾਲਤ ਵਿਚ ਆਪ ਜੀ ਨੇ ਜਿੰਨਾ ਅੰਮ੍ਰਿਤ ਛਕਣਾ ਇੱਥੇ ਆਉਣਾ ਹੈ, ਕੇਸੀ ਇਸ਼ਨਾਨ ਕਰਕੇ ਆਉਣਾ ਹੈ, ਹਲਕਾ ਫੁਲਕਾ ਨਾਸ਼ਤਾ ਕਰਕੇ ਆਉਣਾ ਹੈ। 2-3 ਘੰਟੇ ਦਾ ਪੀਰੀਅਡ ਹੋਊਗਾ ਜਿਹਦੇ ਵਿਚ ਆਪ ਜੀ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੇ ਨਾਲ ਨਗੁਰੇ ਤੋਂ ਗੁਰੂ ਵਾਲੇ ਬਣ ਜਾਓਗੇ, ਨਗੁਰੇ ਤੋਂ ਗੁਰੂ ਵਾਲੇ ਬਣ ਜਾਓਗੇ। 2 ਘੰਟੇ ਪਹਿਲੋਂ ਨਗੁਰੇ ਪਾਉਂਦੀ ਮੈਲ ਵਿਚ ਗਚਾ ਗੱਚ ਸੋ ਤੇ 2 ਘੰਟਿਆਂ ਬਾਅਦ ਗੁਰਮੁਖ ਪਿਆਰੇ ਜਦੋਂ ਬਾਹਰ ਨਿਕਲੋਗੇ ਦੁਨੀਆ ਬਦਲ ਚੁੱਕੀ ਹੋਊਗੀ, ਗੁਰੂ ਦੇ ਪੁਰ ਬਣ ਚੁੱਕੇ ਹੋਗੇ, ਅੰਮ੍ਰਿਤਧਾਰੀ ਹੋ ਚੁੱਕੇ ਹੋਗੇ। ਆਓ ਜਿਹੜੇ 2 ਸਲੋਕ ਅੱਜ ਵਿਚਾਰ ਹੋ ਸਕਦੀ ਹੈ, ਸਮਾਂ ਹੋ ਗਿਆ। ਮੇਰਾ ਸਤਿਗੁਰੂ ਕਲਗੀਆਂ ਵਾਲਾ ਪਾਤਸ਼ਾਹ ਕਿਰਪਾ ਕਰੇ ਰਾਤ ਦੇ ਦੀਵਾਨਾਂ ਵਿਚ ਆਉਣ ਵਾਲਾ ਹਰ ਪ੍ਰਾਣੀ ਜਿਹੜਾ ਉਹਨੇ ਦਿਨ ਤੋਂ ਹਾਜ਼ਰੀਆਂ ਭਾਰੇ ਹੱਥ ਜੋੜ ਕੇ ਬੇਨਤੀ ਆ, ਕੋਈ ਬਚਨ ਅਪ ਸ਼ਬਦ ਕਿਹਾ ਗਿਆ ਹੋਵੇ ਸਾਰੇ ਮੇਰੇ ਤੇ ਮਾੜੇ ਨੇ, ਗੁਰਬਾਣੀ ਦੇ ਸਾਰੇ ਉੱਤਮ ਬਚਨ ਨੇ, ਗਲਤੀਆਂ ਪਰਮਜੀਤ ਸਿੰਘ ਦੀਆਂ ਜਾਣ ਕੇ ਮੁਆਫ਼ ਕਰ ਦਿਓ, ਤੇ ਜਿਹੜੇ ਅਮੋਲਕ ਬਚਨ ਗੁਰਬਾਣੀ ਦੇ ਕੋਈ ਚੰਗੇ ਲੱਗੇ ਹੋਣ ਉਹਨਾਂ ਨੂੰ ਗੁਰੂ ਦੇ ਬਚਨ ਜਾਣ ਕੇ ਗੁਰੂ ਦੀ ਬਾਣੀ ਜਾ ਕੇ ਹਿਰਦੇ ਵਿਚ ਵਸਾਇਓ, ਤਾਂ ਕਿ ਤੁਹਾਡੇ ਤੇ ਮੇਰੇ ਲੋਕ ਸੁਖੀਏ ਤੇ ਪਰਲੋਕ ਸੁਹੇਲੇ ਹੋ ਸਕਣ। ਆਓ ਸਰਵਣ ਕਰੋ ਜੀ।
1: ਸਤਨਾਮ ਸ੍ਰੀ ਵਾਹਿਗੁਰੂ ਜੀ। ਕੰਧ ਕੁਹਾੜਾ ਸਿਰ ਕਰਾ ਪਵਣ ਕੈ ਸਰ ਲੋਹਾਰ।
0: ਆਖੋ ਸਤਨਾਮ ਸ੍ਰੀ
2: ਵਾਹਿਗੁਰੂ।
0: ਇਹ ਬਾਬਾ ਫਰੀਦ ਜੀ ਨੇ ਇਕ ਲੱਕੜਹਾਰੇ ਪ੍ਰਤੀ ਸ਼ਬਦ ਉਚਾਰਨ ਕੀਤੇ ਨੇ, ਕਹਿੰਦੇ ਕੰਧ ਬਣੇ ਕੰਧਾ, ਕੰਧ ਤੇ ਕੁਹਾੜਾ ਇਸ ਤਰ੍ਹਾਂ ਰੱਖਿਆ ਜਿਹੜੇ ਲੱਕੜੀਆਂ ਲੈਣ ਜਾਂਦੇ ਵੇਖਿਆ ਹੀ ਨਾ, ਸਿਰ ਘੜਾ, ਸਿਰ ਤੇ ਪਾਣੀ ਵਾਲਾ ਘੜਾ, ਕਿਉਂਕਿ ਜੰਗਲਾਂ ਵਿਚ ਜਾਣਾ ਹੈ, ਕਿਤੇ ਪਾਣੀ ਮਿਲਿਆ ਨਾ ਮਿਲਿਆ। ਜੰਗਲ ਦੇ ਵਿਚ ਲੁਹਾਰ ਨੂੰ ਕਹਿੰਦੇ ਨੇ ਜੰਗਲ ਦੇ ਵਿਚ ਤੂੰ ਘੁੰਮ ਰਿਹਾ ਹੈ ਤੇ ਜੰਗਲ ਵਿਚ ਮੈਂ ਵੀ ਘੁੰਮ ਰਿਹਾ। ਬਾਬਾ ਫਰੀਦ ਕਹਿੰਦਾ ਮੈਂ ਵੀ ਜੰਗਲ ਵਿਚ ਘੁੰਮ ਰਿਹਾ, ਮਗਰ ਤੇਰਾ ਤੇ ਮੇਰਾ ਬੁਨਿਆਦੀ ਕੋਈ ਫਰਕ ਹੈ, ਤੂੰ ਕੁਛ ਹੋਰ ਲੱਭਦਾ ਫਿਰਦਾ ਏ ਤੇ ਮੈਂ ਕੁਛ ਹੋਰ ਲੱਭਦਾ ਫਿਰਦਾ ਏ। ਕੰਧ ਕੁਹਾੜਾ ਸਿਰ ਘੜਾ ਵਣ ਕੇ ਸਰ ਲੁਹਾਰ। ਹੇ ਲੁਹਾਰ, ਤੂੰ ਕੰਧੇ ਉੱਤੇ ਕੁਹਾੜਾ ਰੱਖ ਕੇ ਸਿਰ ਦੇ ਉੱਤੇ ਪਾਣੀ ਵਾਲਾ ਘੜਾ ਰੱਖ ਕੇ ਤੁਰਿਆ ਫਿਰਦਾ ਹੈ ਜੀ।
1: ਫਰੀਦਾ ਹਉ ਲੋੜੀ ਸਹੋ ਆਪਣਾ, ਤੂੰ ਲੋੜ ਹੈ ਅੰਗਿਆਰ।
0: ਉਹਨੂੰ ਕਹਿੰਦੇ ਨੇ ਵੇਖ ਤੇਰੀ ਤੇ ਮੇਰੀ ਦੋਵਾਂ ਦੀ ਸੁਰਤ, ਤੇਰੀ ਤੇ ਮੇਰੀ ਮੰਗ ਕੀ ਹੈ? ਆਖੋ ਸਤਨਾਮ ਸ੍ਰੀ। ਤੇਰੀ ਤੇ ਮੇਰੀ ਮੰਗ ਵਿਚ ਇਹ ਬੁਨਿਆਦੀ ਫਰਕ ਆ ਕਿ ਤੂੰ ਰੋਜ਼ ਜੰਗਲ ਵਿਚ ਆਉਣਾ ਏ ਤੇ ਜੰਗਲ ਵਿਚੋਂ ਆਣ ਕੇ ਲੱਕੜੀਆਂ ਕੋਲੇ ਇਕੱਠੇ ਕਰਨ ਆਉਣਾ ਏ ਤੇ ਰੋਜ਼ ਆਉਣਾ ਏ ਤੇ ਮੁੜ ਜਾਣਾ ਏ, ਮਗਰ ਤੂੰ ਲੱਕੜੀਆਂ ਲੱਭਦਾ ਫਿਰਦਾ ਏ। ਤੂੰ ਹਉ ਲੋੜੀ ਸ਼ੋ ਆਪਣਾ, ਮੈਂ ਤੇ ਉਸ ਪਤੀ ਪਰਮੇਸ਼ਵਰ ਦੀ ਯਾਦ ਵਿਚ ਨਾਮ ਅਕਾਗਰ ਚ ਧੋ ਕੇ ਜਪਦਾ ਵਾਂ, ਮਗਰ ਤੂੰ ਕੇਵਲ ਤੇ ਕੇਵਲ ਲੱਕੜੀਆਂ ਦੀ ਭਾਲ ਵਿਚ ਆਉਣਾ ਏ ਤੇ ਲੱਕੜੀਆਂ ਲੈ ਕੇ ਮੁੜ ਜਾਣਾ ਏ। ਇਕ ਮਹਾਂਪੁਰਸ਼ਾਂ ਦਾ ਬਚਨ ਬੜਾ ਪਿਆਰਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਕ ਲੱਕੜਹਾਰਾ ਗੁਰੂ ਦਾ ਪਿਆਰਾ ਰੋਜ਼ ਜੰਗਲ ਵਿਚ ਆਇਆ ਕਰੇ, ਧਿਆਨ ਦਿਓ, ਸਾਖੀ ਵਿਚੋਂ ਸਿੱਖਿਆ ਲਿਓ, ਸਾਖੀ ਵਿਚੋਂ ਕੇਵਲ ਕੰਨ ਰਸਨਾ ਬਣਾਇਓ। ਲੱਕੜਹਾਰਾ ਆਉਂਦਾ ਲੱਕੜੀਆਂ ਲੈਣ, ਇੰਨੀਆਂ ਕੁ ਲੱਕੜੀਆਂ ਵੱਢਦਾ ਏ, ਸਿਰ ਦੇ ਉੱਤੇ ਰੱਖ ਦਿੰਦਾ ਏ ਤੇ ਮੁੜ ਜਾਂਦਾ ਏ, ਜਾ ਕੇ ਉਨ੍ਹਾਂ ਨੂੰ ਬਾਜ਼ਾਰ ਵਿਚ ਵੇਚਦਾ ਏ, ਰੋਟੀ ਪਾਣੀ ਦਾ ਇੰਤਜ਼ਾਮ ਕਰਕੇ ਬੱਚਿਆਂ ਦਾ ਪੇਟ ਭਰਦਾ ਵਾ, ਕਹਿੰਦਾ ਸ਼ੁਕਰੀਆ ਵਾਹਿਗੁਰੂ, ਇੰਨੀਆਂ ਕੁ ਲੱਕੜੀਆਂ ਲਿਆ ਕੇ ਮੈਂ ਬੱਚੇ ਪਾਲ ਰਿਹਾ। ਇੱਥੇ ਹੀ ਇੱਕ ਕੁਟੀਆ ਸਾਧੂ ਦੀ, ਮਹਾਤਮਾ ਗੁਰੂ ਦੇ ਪਿਆਰੇ ਦੀ, ਉਹਨੇ ਇੱਕ ਦਿਨ ਆਵਾਜ਼ ਮਾਰ ਕੇ ਆਖਿਆ, ਉਹ ਭਲਿਆ ਪੁਰਸ਼ਾ, ਮੈਂ ਤੈਨੂੰ ਕਈਆਂ ਸਾਲਾਂ ਤੋਂ ਵੇਖਦਾ, ਤੂੰ ਰੋਜ਼ ਜੰਗਲ ਵਿਚ ਆਉਣਾ ਏ, ਇੰਨੀਆਂ ਕੁ ਲੱਕੜੀਆਂ ਲੈ ਕੇ ਮੁੜ ਜਾਣਾ ਏ, ਕੀ ਕਰਦਾ ਏ? ਮਹਾਰਾਜ ਮੇਰੇ ਬੱਚਿਆਂ ਦਾ ਢਿੱਡ ਭਰ ਜਾਂਦਾ ਏ, ਮੈਨੂੰ ਇਹ ਤੋਂ ਵੱਧ ਕੁਝ ਨਹੀਂ ਚਾਹੀਦਾ। ਕਹਿਣ ਲੱਗੇ ਤੂੰ ਰੋਜ਼ ਲੱਕੜੀਆਂ ਜੂ ਵੱਢਦਾ ਏ ਤੇ ਭਾਰ ਵੀ ਚੁੱਕ ਕੇ ਖੜਦਾ ਵਾ, ਜੇ ਤੂੰ ਕਿਤੇ ਇੱਕ ਕਦਮ ਗਾਂਹ ਹੋਵੇਂ। ਆਖੋ ਸਤਨਾਮ ਸ੍ਰੀ। ਜੇ ਇੱਕ ਕਦਮ ਕਿਤੇ ਤੂੰ ਗਾਂਹ ਹੋਵੇਂ। ਤੇ ਲੱਕੜਹਾਰੇ ਨੇ ਰੀਝ ਭਰੀਆਂ ਅੱਖਾਂ ਨਾਲ ਆਖਿਆ, ਅੱਗੇ ਕੀ ਹੈ? ਧਿਆਨ ਦਿਓ, ਅੱਗੇ ਕੀ ਹੈ? ਕਹਿਣ ਲੱਗਾ, ਅੱਗੇ ਤੈਨੂੰ ਲੱਕੜੀਆਂ ਨਹੀਂ ਲਿਆਉਣੀਆਂ ਪੈਣਗੀਆਂ, ਅੱਗੇ ਰੁਪਈਆਂ ਦਾ ਢੇਰ ਲੱਗਾ ਹੈ। ਅੱਗੇ ਰੁਪਈਆਂ ਦੇ ਢੇਰ ਲੱਗੇ। ਕਹਿਣ ਲੱਗਾ, ਹਾਂ ਹਾਂ, ਮਗਰ ਇੱਕ ਗੱਲ ਚੇਤੇ ਰੱਖੀ ਕਿ ਇੱਕ ਕਦਮ ਅੱਗੇ ਵਧੀ। ਅੱਗੇ ਗਿਆ ਕੱਲ ਨੂੰ, ਵਾਕਿਆ ਰੁਪਈਆਂ ਦਾ ਢੇਰ ਲੱਗਾ, ਭਰ ਲਈ ਰੁਪਈਆਂ ਦੀ ਪੰਡ, ਮੁੜ ਗਿਆ। ਤੇ ਹੁਣ ਜਦੋਂ ਕਦੀ ਰੁਪਈਏ ਮੁੱਕਦੇ ਤੇ ਆਉਂਦਾ ਤੇ ਉੱਥੋਂ ਹੀ ਮੁੜ ਜਾਂਦਾ, ਉਹ ਗੱਲ ਫੇਰ ਭੁੱਲ ਗਈ ਕਿ ਇੱਕ ਕਦਮ ਰੋਜ਼ ਅੱਗੇ ਵਧਣਾ, ਉਥੋਂ ਰੁਪਈਏ ਲੈ ਲੈ। ਹੁਣ ਰੁਪਈਆਂ ਤੇ ਖਲੋ ਗਿਆ, ਕਦੀ ਲੱਕੜੀਆਂ ਤੇ ਖਲੋਤਾ ਸੀ, ਹੁਣ ਰੁਪਈਆਂ ਤੇ ਖਲੋਤਾ। ਫੇਰ ਉਹਨਾਂ ਨੇ ਆਵਾਜ਼ ਮਾਰ ਕੇ ਆਖਿਆ, ਉਹ ਭਲਿਆ ਪੁਰਸ਼ਾ, ਤੂੰ ਤੇ ਫੇਰ ਖਲੋ ਗਏ, ਇੱਕ ਕਦਮ ਅੱਗੇ ਜਾ। ਉਹਨੇ ਕਿਹਾ, ਜੀ ਰੁਪਈਆਂ ਤੋਂ ਅੱਗੇ ਤੇ ਕੁਝ ਵੀ ਨਹੀਂ, ਸਾਡੇ ਵਰਗੇ ਹੋਣਗੇ, ਸਾਡੇ ਵਾਲੀ ਹਾਲਤ ਹੋ ਗਈ, ਅਸੀਂ ਭੁੱਖੇ ਰੁਪਈਏ ਲੱਭਣ ਆਏ ਸਨ, ਇੱਥੇ ਰੁਪਈਏ ਲੱਭ ਕੇ ਰੱਬ ਕੌਣ, ਅਸੀਂ ਕੌਣ, ਸਿੱਖੀ ਕੌਣ, ਰੁਪਈਆਂ ਦੀ ਸਾਨੂੰ ਭੁੱਖ ਸੀ, ਅਸੀਂ ਲੱਖਾਂ ਪਤੀ ਬਣ ਗਏ, ਉਹਨੇ ਮਹਾਂਪੁਰਸ਼ ਨੇ ਫੇਰ ਆਖਿਆ ਭਲਿਆ ਥੋੜਾ ਜਿਹਾ ਅੱਗੇ ਹੋ, ਆਖਿਆ ਰੁਪਈਆ ਤੋਂ ਅੱਗੇ ਕੀ ਆ, ਕਿਤੇ ਜਾ ਕੇ ਵੇਖ ਮੇਰਾ ਬਚਨ ਕਮਾਇਆ ਕਰ, ਰੋਜ਼ ਇੱਕ ਕਦਮ ਅੱਗੇ ਵਧਿਆ ਕਰ। ਅੱਗੇ ਕੀ ਆ? ਕਹਿੰਦੇ ਅੱਗੇ ਸੋਨੇ ਦਾ ਢੇਰ ਲੱਗਾ, ਸੋਨਾ ਚੁੱਕ ਕੇ ਖਾ। ਅੱਛਾ, ਅੱਗੇ ਸੋਨਾ ਹੈ, ਇੱਕ ਕਦਮ ਅੱਗੇ ਗਿਆ, ਹੁਣ ਰੁਪਈਏ ਮਿਲ ਗਏ, ਸੋਨਾ ਮਿਲ ਗਿਆ, ਤੇ ਹੁਣ ਕਹਿੰਦੇ ਇਹ ਤੋਂ ਅੱਗੇ ਤੇ ਕੁਝ ਵੀ ਨੀ, ਰੁਪਈਏ ਤੇ ਸੋਨਾ ਮੁੰਦਰੀਆਂ ਪਾਲੀਆਂ, ਰੁਪਈਏ ਜੇਬ ਚ ਨੇ, ਹੋਰ ਕੀ ਲੈਣਾ ਹੈ? ਅੱਗੇ ਉਹਨੇ ਆਖਿਆ ਉਹ ਤੂੰ ਫੇਰ ਰੁਕ ਗਏ, ਅੱਗੇ ਹੋ। ਉਹਨੇ ਕਿਹਾ ਅੱਗੇ ਹੁਣ ਕੀ ਆ? ਕਹਿੰਦੇ ਵੇਖ ਸੋਨੇ ਤੋਂ ਅੱਗੇ ਕੁਝ ਹੋਰ ਹੈ। ਉਹਨੇ ਕਿਹਾ ਸੋਨੇ ਤੋਂ ਅੱਗੇ ਕੀ ਆ? ਕਹਿੰਦੇ ਅੱਗੇ ਹੀਰੇ ਮੋਤੀ ਜਵਾਹਰਾਤ ਪਏ ਨੇ। ਫਿਰ ਅੱਗੇ ਗਿਆ, ਹੁਣ ਹੀਰੇ ਜਵਾਹਰਾਤਾਂ ਤੇ ਖਲੋ ਗਿਆ, ਰੁਪਈਏ ਮਿਲ ਗਏ, ਚਾਂਦੀ ਮਿਲ ਗਈ, ਰੁਪਈਏ ਮਿਲ ਗਏ, ਸੋਨਾ ਮਿਲ ਗਿਆ, ਹੀਰੇ ਮੋਤੀ ਮਿਲ ਗਏ। ਹੁਣ ਕਹਿੰਦਾ ਜੇ ਸਾਧੂ ਨੇ ਕਿਹਾ ਵੀ ਨਾ ਤੇ ਮੈਂ ਅੱਗੇ ਨੀ ਆਉਣਾ, ਹੁਣ ਆ ਰੌਲਾ ਪਾ ਹੀ ਰਹਿਣਾ, ਹੁਣ ਆ ਜਾਓ ਗਾਂਹ ਹੋ ਜਾਓ। ਇਹੋ ਹੀ ਕਹਿ ਰਿਹਾ ਵੀ ਸਟੋਰ ਮਿਲ ਗਏ ਨੇ, ਘਰ ਮਿਲ ਗਏ ਨੇ, ਗੱਡੀਆਂ ਮਿਲ ਗਈਆਂ, ਆ ਜਾਓ ਦੋ ਕਦਮ ਹੁਣ ਗਾਂਹ ਹੋ, ਅੱਗੇ ਵੀ ਕੁਝ ਹੋ। ਤੇ ਜਦੋਂ ਉਹਨੇ ਆਖਿਆ ਵਾ ਤੂੰ ਫੇਰ ਖਲੋ ਗਿਆ ਹੈ, ਉਹਨੇ ਕਿਹਾ ਬਾਬਾ ਜੀ ਹੁਣ ਤੇ ਮੈਨੂੰ ਸਤਾਇਓ ਨਾ। ਆਹ ਕੋਈ ਕਹਿੰਦਾ ਮੈਨੂੰ? ਜਦੋਂ ਕਿਸੇ ਨੂੰ ਅਮਰ ਛਕਣ ਨੂੰ ਕਹਿੰਦੇ ਭਾਈ ਜੀ ਕੀ ਰੱਟ 24 ਘੰਟੇ, ਜੇ ਤੁਸੀਂ ਪਰਮਜੀਤ ਸਿੰਘ ਆ ਜਦੋਂ ਤੂੰ ਆਵੇ ਕਿਤੇ ਅੰਮ੍ਰਿਤ ਦੀ ਗੱਲ ਨਾ ਕਰੇ, ਸੱਚ ਜਾਣ ਤੈਨੂੰ ਲੋਕੀ ਲੱਤ ਦੇਣ ਰੁਪਈਆਂ ਨਾਲ। ਬਹੁਤੇ ਲੋਕੀ ਤੇ ਜਿੱਦਣ ਤੂੰ ਅੰਮ੍ਰਿਤ ਛਕਾਉਣਾ ਹੁੰਦਾ ਉਦਣ ਰਾਤ ਨੂੰ ਅੱਜ ਦੇ ਦੀਵਾਨ ਚ ਘੱਟ ਆਏ ਨੇ। ਆ ਤੁਸੀਂ ਨੋਟ ਕਰਿਓ, ਕਈ ਚਿਰ ਗਾਇਬ ਹੋ ਗਏ, ਮੈਨੂੰ ਪਤਾ ਹੈ, ਇਸੇ ਕਰਕੇ ਨਹੀਂ ਆਏ ਕਿ ਉਹਨੇ ਰਾਤ ਨੂੰ ਫੇਰ ਆਖਣਾ ਸਵੇਰੇ ਚੱਕ ਲਿਓ। ਉਹਨੇ ਆਵਾਜ਼ ਮਾਰ ਕੇ ਆਖਿਆ ਸਿੰਘਾਂ ਤੁਰ ਅੱਗੇ ਹੋਰ ਤੁਰ, ਲੱਕੜਹਾਰੇ ਨੂੰ ਆਖਿਆ ਤੁਰ। ਉਹਨੇ ਕਿਹਾ ਜੀ ਰੁਪਈਏ ਮਿਲ ਗਏ, ਸੋਨਾ ਮਿਲ ਗਿਆ, ਚਾਂਦੀ ਹੀਰੇ ਮੋਤੀ ਮਿਲ ਗਏ, ਅੱਗੇ ਕੀ ਆ? ਤੇ ਉਹਨੇ ਆਖਿਆ ਸੱਜਣਾ ਇੱਕ ਕਦਮ ਹੁਣ ਗਾਂਹ ਹੋਏਗਾ ਤੇ ਅੱਗੇ ਗੁਰਦੁਆਰਾ ਹੀ, ਅੱਗੇ ਜਿੱਥੋਂ ਉਹ ਧਨ ਮਿਲਦਾ ਜਿਹੜਾ ਨਾਲ ਜਾਂਦਾ ਹੈ, ਇਹ ਧਨ ਤੇ ਇੱਥੇ ਹੀ ਰਹਿ ਜਾਣਾ। ਅੱਗੇ ਇੱਕ ਕਦਮ ਹੋਰ ਵਧੇਗਾ ਤੇ ਅੱਗੇ ਗੁਰੂ ਦਾ ਉਪਦੇਸ਼ ਹੀ, ਅੱਗੇ ਗੁਰੂ ਨਾਮ ਦੇ ਰਿਹਾ ਹੀ, ਅੱਗੇ ਗੁਰੂ ਅੰਮ੍ਰਿਤ ਦੇ ਰਿਹਾ ਹੀ। ਤੇ ਆਪਾਂ ਦੋਵੇਂ ਸਾਰੇ ਜੰਗਲ ਦੇ ਵਿੱਚ ਆ, ਕੋਈ ਕੇਵਲ ਤੇ ਕੇਵਲ ਸੋਨੇ ਤੱਕ ਸੀਮਤ ਆ, ਕੋਈ ਹੀਰਿਆਂ ਤੱਕ ਸੀਮਤ ਆ, ਕੋਈ ਰੁਪਈਆਂ ਤੱਕ ਸੀਮਤ ਆ, ਤੇ ਕਰਮਾਂ ਵਾਲੀਆਂ ਰੂਹਾਂ। ਬਾਬਾ ਫਰੀਦ ਜੀ ਕਹਿੰਦੇ ਹਾਂ ਲੋੜੀ ਇਸ ਜੰਗਲ ਦੇ ਵਿੱਚੋਂ, ਹਾਂ ਲੋੜੀ ਛੋ ਆਪਣਾ, ਮੈਂ ਤੇ ਆਪਣੇ ਪਤੀ ਨੂੰ ਲੱਭਦਾ ਫਿਰਦਾ ਵਾਂ, ਮਗਰ ਤੂੰ ਲੋੜੇ ਅੰਗਿਆਰ, ਤੂੰ ਕੇਵਲ ਲੱਕੜੀਆਂ ਇਕੱਠੀਆਂ ਕਰਦਾ ਫਿਰਦਾ। ਹਾਂਜੀ ਅਗਲੇ ਦਾ ਮਤਲਬ ਹੁੰਦਾ ਬਹੁਤਾ। ਬਾਬਾ ਫਰੀਦ ਜੀ ਕਹਿੰਦੇ ਨੇ ਇੱਕ ਤੇ ਇਹੋ ਜਿਹੇ ਨੇ ਜਿਨ੍ਹਾਂ ਵਿਸ ਗੰਧਲਾ ਰੂਪੀ ਇੱਥੇ ਸਾਰੇ ਪਦਾਰਥ ਬਣਾ ਲਿਆ, ਰੁਪਈਆ ਬਣਾ ਲਿਆ, ਦੌਲਤਾਂ ਬਣਾ ਲਈਆਂ, ਜਾਇਦਾਦਾਂ ਬਣਾ ਲਈਆਂ, ਆਪਣੇ ਆਪ ਨੂੰ ਬਾਦਸ਼ਾਹ ਖਵਾਉਂਦੇ, ਆਖੋ ਸਤਨਾਮ ਸ੍ਰੀ, ਇਹ ਫਲਾਣੀ ਚੀਜ਼ ਦਾ ਬਾਦਸ਼ਾਹ ਹੈ ਜੀ। ਆਂਦੇ ਨਹੀਂ ਕਿ ਇੱਥੇ ਤੁਹਾਡੇ ਆਮ ਇੱਕ ਬੋਲੀ, ਇਹ ਸੌਗੀ ਦਾ ਬਾਦਸ਼ਾਹ ਹੈ, ਇਹ ਫਲਾਣੇ ਚੀਜ਼ ਦਾ ਬਾਦਸ਼ਾਹ, ਇਹ ਢੀਂਗੜੇ ਚੀਜ਼ ਦਾ ਬਾਦਸ਼ਾਹ। ਤੇ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਸ਼ ਇੱਕ ਵਾਰ ਗਏ ਕਾਨਪੁਰ, ਇੱਕ ਵਾਰ ਪਿਆਰ ਨਾਲ ਆਖੋ ਸਤਨਾਮ ਸ੍ਰੀ, ਤੇ ਉੱਥੇ ਇੱਕ ਸੈਕਟਰੀ ਸਾਹਿਬ ਗੁਰਦੁਆਰੇ ਦੇ ਸਾਰੀ ਸੰਗਤ ਨੇ ਫਤਿਹ ਬੁਲਾਈ, ਤੇ ਇਹ ਆਕੜ ਕੇ ਖਲੋਤਾ ਰਿਹਾ ਕਿ ਟਾਈਮ ਤੇ ਮੇਰੇ ਕੋਲੋਂ ਹੀ ਲੈਣਾ ਜੇ ਨਾ ਸੰਤ ਜੀ, ਤੁਸੀਂ ਮੈਨੂੰ ਬੁਲਾਓ, ਧਿਆਨ ਦੇਣਾ। ਤੇ ਸਾਰੀ ਸੰਗਤ ਨੇ ਆਖਿਆ ਬਾਬਾ ਜੀ ਇਹ ਜਿਹੜਾ ਬੰਦਾ ਖਲੋਤਾ ਇਹਨੂੰ ਤੁਸੀਂ ਫਤਿਹ ਬੁਲਾ ਦਿਓ। ਤੇ ਬਾਬਾ ਕਰਤਾਰ ਸਿੰਘ ਸਾਹਿਬ ਬੜੇ ਕਰਨੀ ਵਾਲੇ ਮਹਾਂਪੁਰਸ਼ ਸੀ, ਬੰਦਗੀ ਵਾਲੀ ਰੂਹ ਸੀ, ਜਿਹੜੇ ਲੋਕੀ ਸਵੇਰੇ ਸ਼ਰਾਬ ਨਾਲ ਚੁਲੀਆਂ ਕਰਦੇ ਉਹਨਾਂ ਦੇ ਮੂੰਹ ਚ ਅੰਮ੍ਰਿਤ ਪਾਇਆ ਉਹਨਾਂ ਨੂੰ ਪ੍ਰੇਰਿਆ। ਤੇ ਜੇ ਕਿਸੇ ਨੇ ਆਖਣਾ ਬਾਬਾ ਜੀ ਸਾਡੇ ਘਰ ਪੁੱਤ ਨਹੀਂ ਹੁੰਦਾ, ਧਿਆਨ ਦਿਓ, ਅੱਜ ਵਰਗੇ ਮੇਰੇ ਪਖੰਡੀ ਤੇ ਕਹਿੰਦੇ ਨਾ ਲਿਆ ਸੇਬ ਤੇਰੀ ਝੋਲੀ ਚ ਪਾਦਾ ਪੁੱਤ ਹੋਜੂ, ਉਸ ਸੰਤ ਨੂੰ ਜੇ ਕੋਈ ਕਹਿੰਦਾ ਸੀ ਨਾ ਸਾਡੇ ਘਰ ਪੁੱਤ ਨਹੀਂ ਹੁੰਦਾ, ਤੇ ਕਹਿੰਦਾ ਸੀ ਸੱਜਣਾ ਮੇਰੀ ਡਿਊਟੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅੰਮ੍ਰਿਤ ਛਕਾਉਣ ਦੀ ਲਾਈ ਹੂ, ਮੈਂ ਪੁੱਤ ਵੰਡਣ ਵਾਲਾ ਨਹੀਂ, ਪੁੱਤਾਂ ਦਾ ਦਾਤਾ ਤੇ ਕੇਵਲ ਗੁਰੂ ਆ, ਪੁੱਤਾਂ ਦਾ ਦਾਤਾ ਤੇ ਕੇਵਲ ਗੁਰੂ ਆ, ਇੰਨੀ ਨਿਮਰਤਾ ਮਨ ਵਿੱਚ ਰੱਖਦੇ ਸੀ, ਐਵੇਂ ਵੀ ਨਹੀਂ ਸੀ ਕਹਿੰਦੇ ਕਿ ਜਾ ਹੋ ਜੂ। ਤੇ ਜਦੋਂ ਕਾਨਪੁਰ ਉਤਰੇ ਤੇ ਉਹਨੇ ਫਤਿਹ ਨਾ ਬੁਲਾਈ ਸੈਕਟਰੀ ਸਾਹਿਬ ਨੇ, ਤੇ ਸਾਰੀ ਸੰਗਤ ਕਹਿੰਦੀ ਜੀ ਇਹਨੂੰ ਤੁਸੀਂ ਫਤਿਹ ਬੁਲਾ ਦਿਓ। ਮਹਾਂਪੁਰਸ਼ ਕਹਿੰਦੇ ਕੋਈ ਖਾਸ ਚੀਜ਼ ਆ? ਬਾਬਾ ਜੀ ਕਹਿੰਦੇ ਪੜ੍ਹੇ ਲਿਖੇ ਬੜੇ ਸੀ, ਕਹਿੰਦੇ ਕੋਈ ਖਾਸ ਚੀਜ਼ ਆ? ਕਹਿੰਦੇ ਜੀ ਇਹਦੀਆਂ 16 ਫੈਕਟਰੀਆਂ ਨੇ ਕਾਨਪੁਰ ਦੇ ਵਿੱਚ, ਇੰਨਾ ਅਮੀਰ ਆ ਜਿਹੜਾ ਕਿਤੇ ਸੰਤੇ ਨੂੰ ਚੰਗਾ ਲੱਗ ਜਾਏ ਜਾਣ ਲੱਗਾ ਕਾਰ ਦਿੰਦਾ ਹੈ, ਕਾਰ ਦੇ ਕੇ ਭੇਜਦਾ ਹੈ। ਤੇ ਮਹਾਂਪੁਰਸ਼ ਕਹਿਣ ਲੱਗੇ ਮੈਂ ਕਦੀ ਕਿਸੇ ਬੰਦੇ ਕੋਲੋਂ ਨਹੀਂ ਮੰਗਿਆ, ਆਖੋ ਸਤਨਾਮ ਸ੍ਰੀ, ਕਿਉਂਕਿ ਬੰਦਾ ਵੀ ਮੰਗਤਾ ਤੇ ਮੈਂ ਵੀ ਮੰਗਤਾ। ਇੱਕ ਪਿੰਡਾਂ ਵਿੱਚ ਕਹਿੰਦੇ ਨੇ ਮੰਗਤਿਆਂ ਕੋਲੋਂ ਮੰਗਣਾ ਲਾਹਨਤੀਆਂ ਦਾ ਕੰਮ ਹੈ, ਮੰਗਤਿਆਂ ਕੋਲੋਂ ਮੰਗਣਾ, ਫੇਰ ਬੋਲੋ, ਭਿਖਾਰੀ ਕੋਲੋਂ ਮੰਗ ਕੇ ਕੀ ਰਹੋਗੇ? ਭਿਖਾਰੀ ਰਹੋਗੇ, ਕਿਉਂਕਿ ਦੇਣ ਵਾਲਾ ਵੀ ਭਿਖਾਰੀ ਆ, ਤੁਹਾਨੂੰ ਰਾਜਾ ਕਿੱਥੋਂ ਬਣਾ ਦੂ? ਜੇ ਦਾਤੇ ਕੋਲੋਂ ਮੰਗੋਗੇ ਤੇ ਇੱਕ ਦਿਨ ਬਣਾ ਵੀ ਦਾਤੇ ਹੀ ਦਊ। ਆਖਣ ਲੱਗੇ ਜੀ ਇਹਨੂੰ ਤੁਸੀਂ ਫਤਿਹ ਬੁਲਾਓ। ਕਹਿਣ ਲੱਗੇ ਵੀ ਸੱਜਣਾ ਫਤਿਹ ਤੇ ਗੁਰੂ ਦੀ ਆ, ਬੁਲਾ ਦਾਂਗੇ, ਮਗਰ ਮੈਂ ਵੇਖ ਲਵਾਂ ਕਿ ਇਹਦੀ ਅਮੀਰੀ ਕਿੰਨੀ ਕਿਆ, ਧਿਆਨ ਦਿਓ। ਜਾ ਕੇ ਕੋਲ ਕਹਿਣ ਲੱਗੇ, ਸੱਜਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹਨੇ ਐ ਚਿੜੇ ਦੀ ਪੂਛ ਵਾਂਗ ਸਾਹ ਕਰਕੇ ਆਂਦਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ, ਇਹ ਤਾਂ ਫਤਿਹ ਵੀ ਇਸ ਤਰ੍ਹਾਂ ਬੁਲਾਉਂਦੇ ਨੇ ਆਕੜ ਵਿੱਚ। ਤੇ ਮਹਾਂਪੁਰਸ਼ ਕਹਿਣ ਲੱਗੇ, ਤੂੰ ਸੁਣਿਆ ਅਮੀਰ ਬੜਾ ਏ? ਤੇ ਛੇਤੀ ਨਾਲ ਕਹਿੰਦਾ, ਹਾਂ ਜੀ, 16 ਫੈਕਟਰੀਆਂ ਨੇ, ਵਿੱਚੋਂ ਇਹ ਸੱਚਪਾਤ ਪਿਆ, ਵਿਸ ਗੰਦਲਾਂ ਤੇ ਇਕੱਠੀਆਂ ਕਰ ਲਈਆਂ, ਕਿਸੇ ਦੇ 10 ਸਟੋਰ ਨੇ, ਕਿਸੇ ਦੇ ਇੰਨੇ ਖੱਤੇ ਨੇ, ਕਿਸੇ ਕੋਲ ਇੰਨੀ ਪੈੜੀ ਆ। ਮੇਰੇ ਸਾਹਿਬ ਕਹਿੰਦੇ, ਇੱਕ ਨਾ ਆਟਾ ਅਗਲਾ, ਇਹਨਾਂ ਦੇ ਕੋਲ ਤੇ ਇੰਨੇ ਆਟੇ ਦੇ ਢੇਰ ਲਾ ਲਏ ਨੇ ਕਿ ਬਹੁਤ ਸਾਰਾ ਧਨ ਇਕੱਠਾ ਕਰ ਲਿਆ, ਮਗਰ ਇੱਕ ਨਾ ਹੀ ਲੂਣ, ਆਟੇ ਦੇ ਵਿੱਚ ਲੂਣ ਬਰਾਬਰ ਵੀ ਕਿਸੇ ਨੇ ਦੌਲਤ ਨਹੀਂ ਜੋੜੀ, ਉਹ ਨਾਮ ਜਪ ਰਿਹਾ, ਉਹ ਪੈਸੇ ਇਕੱਠੇ ਕਰ ਲਿਆ। ਅਗਲੀ ਤੋਂ ਕੁਛ ਸੁਣੋ,
1: ਅੱਗੇ ਕਹੇ ਸਿਆ ਪਸੰਦ ਚੋਟਾ ਖਾਸੀ ਕੌਣ।
0: ਹੁਣ ਇੱਕ ਕੋਲ ਪੈਸਾ ਹੈ, ਇੱਕ ਕੋਲ ਨਿਤਨੇਮ ਆ। ਬਾਬਾ ਫਰੀਦ ਜੀ ਕਹਿੰਦੇ, ਅੱਗੇ ਗਏ ਸੰਜਾਬ ਸਨ, ਹੁਣ ਅੱਗੇ ਗਿਆ ਪਤਾ ਲੱਗੂਗਾ ਚੋਟਾ ਖਾਸੀ ਕੌਣ। ਮਾਰ ਕੇ ਨੂੰ ਪੈਂਦੀ, ਪੈਸੇ ਵਾਲੇ ਨੂੰ ਪੈਂਦੀ ਕਿ ਨਿਤਨੇਮ ਵਾਲੇ ਨੂੰ ਪੈਂਦੀ? ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਘਾਲ, ਆਪ ਹੀ ਨਹੀਂ ਛੁੱਟੇ, ਨਾਨਕ ਤੇ ਮੁੱਖ ਉਜਲੇ, ਹੋਰ ਛੁਡਾ ਲਿਆ, ਹੋਰਨਾਂ ਨੂੰ ਛੁਡਾ ਲਿਆ। ਤਿੰਨ ਕੀ ਬਰਕਤ ਖਾਏ ਅਸੰਖ ਕਰੋੜੇ, ਉਹਨਾਂ ਦੀ ਬਰਕਤ ਨਾਲ ਅਸੰਖਾਂ ਨੂੰ ਰੂਹਾਂ ਨੂੰ ਜੀਵਨ ਮਿਲਿਆ, ਜਿਹਨਾਂ ਅੰਮ੍ਰਿਤ ਵੇਲੇ ਉੱਠ ਕੇ ਜਪਿਆ ਸਤਨਾਮ ਸ੍ਰੀ ਗੁਰੂ। ਕਿਰਪਾ ਕਰੇ ਇਹ ਬਚਨ ਆਪਣੇ ਹਿਰਦੇ ਚ ਵਸਾਇਓ। ਅੱਜ ਤੱਕ ਬਾਬਾ ਫਰੀਦ ਜੀ ਦੇ ਹੋਏ ਸਲੋਕਾਂ ਦੀ ਸਾਰੀ ਕਥਾ ਗੁਰਸਿੱਖਾਂ ਨੇ ਟੇਪ ਕੀਤੀ। ਆਪਣੇ ਭੈਣ ਭਰਾਵਾਂ ਸੱਜਣਾ ਮਿੱਤਰਾਂ ਨੂੰ ਇਹ ਕੈਸਟਾਂ ਦਿਓ, ਅੰਮ੍ਰਿਤ ਦੀ ਦਾਤ ਲਈ ਰੋਜ਼ ਪਖੰਡ ਲਈ ਵੀ ਕੋਈ ਨਾ ਕੋਈ ਬਚਨ ਕਰਦੇ ਰਹੇ ਹਾਂ ਕਿ ਪਖੰਡ ਦੇ ਕੋਲੋਂ ਬਚੋ, ਦੇਹਧਾਰੀ ਗੁਰੂਆਂ ਤੋਂ ਸੁਚੇਤ ਕਰਦੇ ਰਹੇ ਹਾਂ। ਅੱਜ ਦੇ ਤਤ ਗਿਆਨੀ ਤਥਾਕਥਿਤ ਜਿਹੜੇ ਆਪਣੇ ਆਪ ਨੂੰ ਵਿਦਵਾਨ ਮੰਨਦੇ ਨੇ ਉਹਨਾਂ ਪ੍ਰਤੀ ਵੀ ਇਸ਼ਾਰੇ ਕੀਤੇ ਨੇ। ਮੇਰੀ ਹੱਥ ਜੋੜ ਕੇ ਬੇਨਤੀ ਆਪਣੇ ਭੈਣਾਂ ਭਰਾਵਾਂ ਸੱਜਣਾ ਮਿੱਤਰਾਂ ਨੂੰ ਇਹ ਕੈਸਟਾਂ ਜ਼ਰੂਰ ਇਹਨਾਂ ਬੱਚਿਆਂ ਕੋਲੋਂ ਲੈ ਕੇ ਦੇਣੀਆਂ, ਤਾਂ ਕਿ ਗੁਰੂ ਨਾਨਕ ਪਾਤਸ਼ਾਹ ਦੀ ਪਵਿੱਤਰ ਗੁਰਬਾਣੀ ਦਾ ਚਾਨਣ ਸੰਸਾਰ ਵਿੱਚ ਫੈਲ ਸਕੇ। ਭੁੱਲਾਂ ਨਾ ਚਿਤਾਰਨੀਆਂ ਅਸੀਸ ਦਿਓ। ਸਤਿਗੁਰੂ ਕਿਰਪਾ ਕਰੇ ਇਹ ਜਿਹੜਾ 14 ਦਿਨਾਂ ਤੋਂ ਰਗ ਰਿਹਾ ਦੀਵਾਨ ਨੇ, ਇਨ੍ਹਾਂ ਵਿੱਚ ਹੋਈਆਂ ਗਲਤੀਆਂ ਧੰਨ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਨਾਨਕ ਦੀ ਸੰਗਤ ਬਖਸ਼ਣ ਜੋਗਿਆ ਬਖਸ਼ ਦਿਓ, ਅਸੀਸ ਦਿਓ। ਕਦੀ ਫੇਰ ਮੇਰਾ ਗੁਰੂ ਨਾਨਕ ਪਾਤਸ਼ਾਹ ਆਪਣੇ ਸੰਯੋਗ ਬਣਾਵੇ, ਆਪਾਂ ਫੇਰ ਰਲ ਬੈਠੀਏ, ਫੇਰ ਗੁਰੂ ਨਾਨਕ ਦੀਆਂ ਕਥਾ ਕਹਾਣੀਆਂ ਕਰੀਏ। ਅੰਮ੍ਰਿਤ ਵੇਲੇ ਸਵੇਰੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ। ਸਰਬੱਤ ਮਾਈ ਭਾਈ ਸਤਿਗੁਰੂ ਦੇ ਚਰਨਾਂ ਵਿੱਚ ਆਉਣਾ, ਅੰਮ੍ਰਿਤ ਛਕਣਾ, ਗੁਰੂ ਵਾਲੇ ਬਣਨਾ। ਜਿਨ੍ਹਾਂ ਜਿਨ੍ਹਾਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ, ਸਾਰਿਆਂ ਦੇ ਚਰਨਾਂ ਉੱਤੇ ਦਾਸਰੇ ਦਾ ਸੀਸ ਆ, ਆਪ ਜੀ ਦੇ ਚਰਨਾਂ ਉੱਤੇ ਮਸਤਕ ਰੱਖ ਕੇ ਮੈਂ ਆਪ ਜੀ ਨੂੰ ਬੇਨਤੀ ਕਰਦਾ ਵਾਂ। ਕਈ ਵਾਰ ਮਨ ਅਗਿਆਨਤਾ ਦੇ ਵਿੱਚ ਉਸ ਗੱਲ ਨੂੰ ਅਜੇ ਸਮਝ ਨਹੀਂ ਰਿਹਾ, ਆਓ ਭੁੱਲੇ ਭਟਕੇ ਮਨ ਨੂੰ ਗੁਰੂ ਦੇ ਚਰਨਾਂ ਵਿੱਚ ਰੱਖ ਦਈਏ, ਸਾਡੇ ਕਾਰਜ ਰਾਸ ਹੋਣ, ਸਾਡਾ ਭਲਾ ਹੋਵੇ, ਸਾਡਾ ਮਨੁੱਖਾ ਜਨਮ ਮੁਬਾਰਕ ਹੋ ਜਾਵੇ। ਭੁੱਲਾਂ ਨਾ ਚਿਤਾਰਨੀਆਂ ਅਸੀਸ ਦਿਓ, ਰਹਿੰਦੇ ਸਵਾਸ ਗੁਰੂ ਪੰਥ ਦੇ ਲੇਖੇ ਲੱਗਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਅੰਮ੍ਰਿਤ ਕਿੰਨਾ ਨੂੰ ਮਿਲਿਆ? ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕੀਤੀ, ਸੱਚਾ ਮਨ ਵਸਾਇਆ। ਇਹ ਉਹਨਾਂ ਦੇ ਭਾਂਡੇ ਵਿੱਚ ਪਿਆ ਜਿਨ੍ਹਾਂ ਦੇ ਭਾਂਡੇ ਵਿੱਚੋਂ ਲੱਭ, ਲੋਭ, ਅਹੰਕਾਰ, ਚੁੱਕਾ। ਧਿਆਨ ਦਿਓ, ਜਿਨ੍ਹਾਂ ਦੇ ਭਾਂਡੇ ਵਿੱਚੋਂ ਇਹ ਜਿਹੜੀਆਂ ਵਸਤੂਆਂ ਸੀ ਨਾ, ਜਿਨ੍ਹਾਂ ਚੋਂ ਖਤਮ ਹੋ ਗਈਆਂ, ਲੱਭ, ਲੋਭ, ਅਹੰਕਾਰ, ਚੁੱਕਾ, ਸਤਿਗੁਰੂ ਭਲਾ ਪਾਇਆ, ਸਤਿਗੁਰੂ ਨੂੰ ਚੰਗਾ ਲੱਗ ਗਿਆ, ਲੱਭ ਖਤਮ ਹੋ ਗਿਆ, ਲੋਭ ਖਤਮ ਹੋ ਗਿਆ, ਲੱਭ ਲੋਭ ਅਹੰਕਾਰ ਚੁੱਕ ਗਿਆ ਵਿੱਚੋਂ, ਮੈਂ ਮਿਟਾਤੀ, ਤੇ ਗੁਰੂ ਦੇ ਚਰਨਾਂ ਉੱਤੇ ਆਣ ਕੇ ਡਿੱਗ ਕੇ ਆਖਿਆ, ਹੁਣ ਉਹ ਅਨੁੱਠੀ ਦਾਤ ਦੇ ਦੇ ਜਿਹਦੇ ਨਾਲ ਹੋਵੇ ਜਨਮ ਸੁਹੇਲਾ। ਬੁੱਲ ਹੋਵੇ ਜਨਮ
2: ਸੁਹੇਲਾ।
0: ਗਰੀਬ ਨਵਾਜ, ਦਾਤਾਂ ਤੇ ਤੂੰ ਮੈਨੂੰ ਬਹੁਤ ਦਿੱਤੀਆਂ, ਧਿਆਨ ਦੇਣਾ, ਮਗਰ ਉਹਨਾਂ ਦਾਤਾਂ ਦੇ ਨਾਲ ਮੇਰਾ ਸਾਰਾ ਜਨਮ ਸੁਹੇਲਾ ਨਹੀਂ ਹੋਇਆ। ਪੁੱਤ ਦਿੱਤਾ, ਕੁਝ ਕੁ ਦਿਨ ਪਿਆਰਾ ਲੱਗਿਆ, ਵੱਡਾ ਹੋ ਕੇ ਅੱਖਾਂ ਵਿਖਾਉਣ ਲੱਗ ਪਿਆ, ਕੁਛ ਉਹਦੇ ਨਾਲ ਵੀ ਗੜਬੜ ਹੋ ਗਈ। ਦੌਲਤ ਦਿੱਤੀ, ਦੌਲਤ ਨੇ ਵੀ ਸੰਦੀਪ ਸੁੱਖ ਨਾ ਬਖਸ਼ਿਆ। ਦੁਨੀਆਂ ਦੀਆਂ ਡਿਗਰੀਆਂ ਦਿੱਤੀਆਂ, ਪਦਵੀਆਂ ਦਿੱਤੀਆਂ, ਉਹਨਾਂ ਸੰਦੀਪੀ ਮਨੁੱਖਾ ਜਨਮ ਨਾ ਸਫਲਾ ਕੀਤਾ। ਸਾਹਿਬਾ, ਹੁਣ ਹਾਰ ਕੇ ਥੱਕ ਕੇ ਆਣ ਕੇ ਤੇਰੇ ਚਰਨਾਂ ਵਿੱਚ ਡਿੱਗ ਪਈਆਂ, ਹੁਣ ਉਹ ਦਾਤ ਦੇ ਦੇ ਜਿਹੜੀਆਂ ਅੱਜ ਡਿੱਗ ਪਈਆਂ ਨਾ ਰੂਹਾਂ, ਤੇ ਜਿਨ੍ਹਾਂ ਨੇ ਆਣ ਕੇ ਆਖਿਆ, ਹੁਣ ਦੁਨਿਆਵੀ ਦਾਤਾਂ ਦੇ ਉੱਤੇ ਵਾਲੀ ਦਾਤ ਦੇ ਦੇ ਜਿਹਦੇ ਨਾਲ

ਆਣ ਕੇ ਡਿੱਗ ਪਈ ਸਤਿਗੁਰੂ ਦੇ ਚਰਨਾਂ ਵਿਚ, ਆਖਿਆ ਸਾਹਿਬਾ ਹੁਣ ਉਹ ਦਾਤ ਦੇ ਦੇ ਜਿਹਦੇ ਨਾਲ ਇੱਕ ਦੋ ਸਾਲ ਚਾਰ ਸਾਲ ਨਾ ਚੰਗੇ ਲੱਗਣ, ਸਾਰਾ ਜਨਮ ਸਹੇਲਾ ਹੋ ਜਾਏ। ਤੇ ਜਦੋਂ ਕੋਈ ਡਿੱਗ ਪੈਂਦਾ ਨਾ ਗੁਰੂ ਦੇ ਚਰਨਾਂ ਵਿਚ ਆਣ ਕੇ, ਤੇ ਇਸ ਮੇਰੇ ਬਾਪੂ ਦਾ ਬੜਾ ਸੁਭਾਅ ਇੱਕ ਮੁਬਾਰਕ ਜੇ, ਇਹ ਸ਼ਰਨ ਪਰੇ ਕੀ ਰਾਖਤਾ, ਬੋਲੋ ਸ਼ਰਨ ਪਰੇ ਕੀ, ਫੇਰ ਬੋਲੋ ਸ਼ਰਨ ਪਰੇ ਕੀ, ਜਿਹੜਾ ਇਹਦੀ ਸ਼ਰਨ ਵਿਚ ਡਿੱਗਦਾ ਉਹਦੀ ਇਹ ਇੱਜ਼ਤ ਰੱਖਦਾ, ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਯੁਗ ਯੁਗ ਭਗਤਾਂ ਦੀ ਰੱਖਦਾ ਹੈ ਜਿਹੜਾ ਇਹਦੀ ਸ਼ਰਨ ਵਿਚ ਆਣ ਕੇ ਡਿੱਗਦਾ, ਨਮਾਣਾ ਨਤਾਣਾ ਹੋ ਕੇ ਬੇਨਤੀ ਕਰਦਾ ਹੈ ਇਹਦਾ ਬਿਰਧਿਆ, ਫਿਰ ਉਹਨੂੰ ਪੈਰਾਂ ਚੋਂ ਡਿੱਗੇ ਨੂੰ ਗਲ ਨਾਲ ਲਾਉਂਦਾ ਹੈ, ਕੰਠ ਲਾਏ ਅਵਗੁਣ ਸਭ ਮੇਟੇ, ਪੈਰਾਂ ਚੋਂ ਚੁੱਕਿਆ ਗਲ ਨਾਲ ਲਾ ਲਿਆ, ਗਲ ਨਾਲ ਲਾ ਕੇ ਆਖਿਆ ਅੱਛਾ ਬਸ ਗੱਲ ਤੇ ਇੰਨੀ ਸੀ ਕਿ ਮੈਂ ਤੈਨੂੰ ਬੜੇ ਚਿਰਾਂ ਤੋਂ ਡੇਕਦਾ ਸਾਂ ਵੀ ਤੂੰ ਡਿੱਗ ਪਵੇਂ, ਤੂੰ ਸਮਝਿਓ ਬਚਨ ਨੂੰ, ਤੂੰ ਡਿੱਗ ਪਵੇਂ ਢਹਿ ਪੈ, ਤੇ ਜੇ ਤੈਨੂੰ ਹੁਣ ਪਤਾ ਲੱਗ ਗਿਆ ਕਿ ਦੁਨੀਆਂ ਦਾ ਹਰ ਸੁੱਖ ਜਿਹੜਾ ਦੋ ਚਾਰ ਦਿਨ ਦਾ ਪ੍ਰਾਹੁਣਾ ਹੈ, ਸੰਦੀਪ ਰਹਿਣ ਵਾਲਾ ਸੁੱਖ ਅੰਮ੍ਰਿਤ ਵਿਚ ਆ, ਤੇ ਜੇ ਤੂੰ ਅੱਜ ਆਣ ਕੇ ਡਿੱਗ ਪਈ ਨਾ ਜੀਵ ਆਤਮਾ, ਤੇ ਫਿਰ ਮੇਰੇ ਸਤਿਗੁਰੂ ਨੇ ਚਰਨਾਂ ਤੋਂ ਚੁੱਕਿਆ ਗਲ ਨਾਲ ਲਾਇਆ, ਗਲ ਨਾਲ ਲਾ ਕੇ ਫਿਰ ਕੰਠ ਲਾਏ ਅਵਗੁਣ ਸਭ ਮੇਟੇ, ਕੰਠ ਕਿਹਨੂੰ ਕਹਿੰਦੇ ਨੇ, ਗਲੇ ਨੂੰ, ਪੈਰਾਂ ਤੋਂ ਚੁੱਕ ਕੇ ਗਲ ਨਾਲ ਲਾ ਲਿਆ, ਗਲ ਨਾਲ ਲਾ ਕੇ ਕੰਠ ਲਾਏ ਅਵਗੁਣ ਸਭ ਮੇਟੇ, ਉਹ ਦਿਆਲ ਪੁਰਖ ਬਖਸ਼ੰਦ, ਤੇ ਹੁਣ ਅੱਖਾਂ ਵਿਚ ਅੱਖਾਂ ਪਾ ਕੇ ਆਖਿਆ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵ। ਕਾਲ ਦੀ ਗੱਲ ਹੈ, ਇੱਕ ਬਚਨ ਹੋਰ ਬੜਾ ਪਿਆਰਾ ਕੀਤਾ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਪਿਤਾ ਕਿਰਪਾਲ ਆਗਿਆ ਇਹ ਕਿੰਨੀ, ਪਹਿਲੋਂ ਤਾਂ ਇਹ ਕਿਹਾ ਕਿ ਜਿਨ੍ਹਾਂ ਅੰਮ੍ਰਿਤ ਛਕ ਲਿਆ ਅੱਜ ਉਹਨਾਂ ਦਾ ਪਿਤਾ ਕੌਣ ਬਣ ਗਿਆ ਜੀ ਦੱਸੋ, ਗੁਰੂ ਗੋਬਿੰਦ ਸਿੰਘ ਸਾਹਿਬ। ਤੇ ਹੁਣ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ, ਕਮਾਲ ਦੀ ਗੱਲ, ਆਨੰਦ ਦਾ ਬਚਨ ਹੈ, ਕਿਤੇ ਅੰਦਰ ਆਉਣ ਦਿਓ ਵਰਨ, ਇਹਨੂੰ ਪੀਓ ਇਸ ਸ਼ਬਦ ਨੂੰ ਕਿ ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ, ਹੇ ਮੇਰੇ ਮਾਲਕ, ਹੇ ਮੇਰੇ ਪਰਮ ਪਿਤਾ ਪਰਮੇਸ਼ਵਰ, ਜਿਹਦਾ ਤੂੰ ਪਿਓ ਹੋਵੇ। ਤੁਸੀਂ ਸੋਚੋ ਕਿਸੇ ਦਾ ਲੱਖਪਤੀ ਪਿਓ ਹੋਵੇ, ਉਹ ਕਹਿੰਦਾ ਮੈਨੂੰ ਕਾਹਦਾ ਘਾਟਾ, ਮੇਰਾ ਪਿਓ ਲੱਖਪਤੀ ਆ। ਕਿਸੇ ਦਾ ਕਰੋੜਪਤੀ ਹੋਵੇ ਉਹ ਤੇ ਫਿਰ ਬਿਲਕੁਲ ਨਹੀਂ ਸਮਾਉਂਦਾ, ਮਗਰ ਜਿਹਦਾ ਪਿਓ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਹੇ ਅਕਾਲ ਪੁਰਖ ਤੂੰ ਹੋਵੇ, ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ, ਤੇ ਤਬਾਰਕ ਭੂਖ ਕੈਸੀ, ਉਸ ਬੱਚੇ ਨੂੰ ਫਿਰ ਕਿਹੋ ਜੀ ਭੁੱਖ ਰਹਿ ਗਈ ਜਿਹਦਾ ਪਿਓ ਪਰਮੇਸ਼ਵਰ ਬਣ ਗਿਆ, ਜਿਹਦਾ ਪਿਓ ਅਕਾਲ ਪੁਰਖ ਬਣ ਗਿਆ, ਜਿਹਦਾ ਪਿਓ ਗੁਰੂ ਗੋਬਿੰਦ ਸਿੰਘ ਸਾਹਿਬ ਬਣ ਗਿਆ, ਉਹਨੂੰ ਭੁੱਖ ਕਾਹਦੀ। ਨੌ ਨਿਧ ਨਾਮ ਨਿਧਾਨ ਗ੍ਰਹੇ ਤੇਰੇ, ਤੇਰੇ ਘਰ ਵਿਚ ਨੌ ਨਿਧੀਆਂ 18 ਸਿੱਧੀਆਂ ਨਾਮ ਦੇ ਖਜ਼ਾਨੇ ਭਰੇ, ਜੋ ਬਾਂਛੇ ਸੋ ਲੈਸੀ, ਜੋ ਬਾਂਛਦਾ ਵਾ ਜੋ ਮੰਗਦਾ ਵਾ ਉਹ ਤੇਰੇ ਘਰੋਂ ਉਹਦੀਆਂ ਝੋਲੀਆਂ ਭਰ ਜਾਂਦੀਆਂ। ਇੱਕ ਦਿਨ ਤੇ ਫਿਰ ਤੁੱਠਾ ਮੇਰਾ ਕਲਗੀਆਂ ਵਾਲਾ ਪਾਤਸ਼ਾਹ ਗਲ ਚ ਕਿਰਪਾਨ ਪਾਈ ਵੇਖੀ, ਹੱਥ ਵਿਚ ਕੜਾ ਪਾਇਆ ਵੇਖਿਆ, ਸਿਰ ਉੱਤੇ ਦਸਤਾਰਾ ਦਮਾਲਾ ਸਜਾਇਆ ਵੇਖਿਆ, ਸੁੰਦਰ ਕਕਾਰ ਪਾਏ ਵੇਖੇ, ਨਿਤਨੇਮ ਕਰਦੇ ਨੂੰ ਵੇਖਿਆ, ਤੇ ਫਿਰ ਦੇਣ ਵਾਲੇ ਦਾਤਾ ਨੂੰ ਆਖਿਆ ਪਿਤਾ ਕਿਰਪਾਲ ਆਗਿਆ ਏ ਕਿੰਨੀ, ਬੋਲੋ ਪਿਤਾ ਕਿਰਪਾਲ। ਉਸ ਕਿਰਪਾਲੂ ਪਿਤਾ ਨੇ ਇਸ ਪੁੱਤ ਵੱਲ ਇਸ਼ਾਰਾ ਕਰਕੇ ਆਖਿਆ ਪਿਤਾ ਕਿਰਪਾਲ ਆਗਿਆ ਏ ਕਿੰਨੀ, ਕੀ ਆਗਿਆ ਕਿੰਨੀ ਜੀ, ਕਹਿੰਦੇ ਜਿਹੜਾ ਮੇਰਾ ਪੁੱਤ ਬਣਿਆ ਨਾ ਅੰਮ੍ਰਿਤਧਾਰੀ, ਇਹ ਮੇਰਾ ਬਣ ਗਿਆ ਅੱਜ ਤੋਂ ਪੁੱਤ ਬਾਰ।

ਛਕ ਲਿਆ ਅੰਮ੍ਰਿਤ ਤੇ ਆਖਿਆ ਸਾਹਿਬਾ ਮੈਂ ਹੁਣ ਕੀ ਕਰਿਆ ਕਰਾਂ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਆਖਿਆ ਜੋੜੇ ਝਾੜਿਆ ਕਰ, ਕੀ ਆਖਿਆ, ਹਾਂ ਇਹਨਾਂ ਹੱਥਾਂ ਨੂੰ ਬਹੁਤ ਕੁਝ ਲੱਗ ਚੁੱਕਿਆ ਹੈ, ਸੋਚੋ ਇਹਨਾਂ ਹੱਥਾਂ ਨਾਲ ਕਿੰਨੀਆਂ ਬੇਈਮਾਨੀਆਂ ਕੀਤੀਆਂ, ਇਹ ਹੱਥ ਕਿੰਨੇ ਅਪਵਿੱਤਰ ਨੇ, ਇਹ ਹੱਥ ਪਵਿੱਤਰ ਉਦੋਂ ਹੀ ਹੋਣੇ ਨੇ ਕਰ ਹਰ ਕਰਮ ਕਰ, ਇਹ ਕਰ ਕਹਿੰਦੇ ਹੱਥਾਂ ਨੂੰ, ਜਿਹਦਨੇ ਹਰੀ ਦੇ ਕਰਮਾਂ ਚ ਲੱਗ ਜਾਣਗੇ ਹੱਥ ਝਾੜਨ ਜੋੜੇ ਝਾੜਨਗੇ। ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪੁੱਛਿਆ ਇਹਨੇ, ਛੋਟੀ ਜੀ ਆਤਮਾ ਨੇ ਆਖਿਆ ਸਤਿਗੁਰੂ ਤੂੰ ਮੈਨੂੰ ਅੰਮ੍ਰਿਤ ਦਿੱਤਾ ਹੈ, ਹੁਣ ਮੈਂ ਕਰਿਆ ਕੀ ਕਰਾਂ, ਤੇ ਆਖਣ ਲੱਗੇ ਮੇਰੇ ਪੁੱਤਰਾ ਜੋੜੇ ਝਾੜਿਆ ਕਰ ਸੰਗਤ ਦੇ ਜੋੜੇ, ਹੁਣ ਨੀ ਕੋਈ ਕਹਿੰਦਾ ਇਹ ਗੱਲ, ਜੇ ਆਪਣੇ ਜੀਵਨ ਨੂੰ ਮੁਬਾਰਕ ਬਣਾਉਣਾ ਹੀ, ਜੇ ਆਪਾਂ ਅੰਦਰੋਂ ਜਿੰਨ ਮਾਰਨਾ ਹੀ, ਜੇ ਅੰਦਰੋਂ ਬੈਠੇ ਸੱਪ ਨੂੰ ਮਾਰਨਾ ਚਾਹੁੰਦਾ ਹੈ, ਹਉਮੇ ਰੂਪੀ ਸੱਪ ਨੂੰ ਮਾਰਨਾ ਚਾਹੁੰਦਾ ਅੰਦਰੋਂ, ਉਹ ਜਿਹੜਾ ਮਨ ਸ਼ੈਤਾਨ ਬੈਠਾ ਜੇ ਉਹਨੂੰ ਖਤਮ ਕਰਨਾ ਚਾਹੁੰਦਾ ਤੇ ਜੋੜੇ ਝਾੜਿਆ ਕਰ। ਅੱਛਾ ਸਤਿਗੁਰੂ ਜੋੜੇ ਝਾੜਨਾ ਬੜਾ ਵੱਡਾ ਪੁੰਨ ਆ, ਹਾਂ ਪੁੱਤਰ ਜੋੜੇ ਝਾੜਨਾ ਬੜਾ ਵੱਡਾ ਪੁੰਨ ਆ, ਇਹ ਪਿਓ ਕਹਿ ਰਿਹਾ ਪੁੱਤ ਨੂੰ, ਤੇ ਪੁੱਤ ਕਹਿੰਦਾ ਜੀ ਹੋਰ ਕੀ ਕਰਿਆ ਕਰਾਂ, ਜੇ ਟਾਈਮ ਮਿਲਿਆ ਕਰੇ ਤੇ ਫਿਰ ਸੰਗਤ ਦੇ ਜੂਠੇ ਬਰਤਨ ਸਾਫ਼ ਕਰਿਆ ਕਰ। ਆਖਿਆ ਮਹਾਰਾਜ ਉਹ ਕੀ ਕਰੂ, ਉਹਦੇ ਨਾਲ ਕੀ ਹੋਊ, ਤੇ ਮੇਰੇ ਸਤਿਗੁਰੂ ਨੇ ਆਖਿਆ ਜੋੜੇ ਝਾੜਨ ਦੇ ਨਾਲ ਤੇ ਮਨ ਸਾਫ਼ ਹੁੰਦਾ ਹੀ, ਆਖੋ ਸਤਨਾਮ ਸ੍ਰੀ, ਜਦੋਂ ਸੰਗਤ ਦੇ ਜੋੜੇ ਸਾਫ਼ ਕਰੇ, ਜਿੰਨੇ ਘੁੱਟ ਕੇ ਜੋੜੇ ਸਾਫ਼ ਕਰੀਏ ਉਹਨੇ ਮਨ ਦੀ ਮੈਲ ਲਾਦੀ ਹਉਮੇ ਮਿਟਦੀ ਜਾਂਦੀ, ਤੇ ਅੰਤ ਚ ਕਰਨ ਸ਼ੁੱਧ ਹੋ ਜਾਂਦਾ ਜੂਠੇ ਬਰਤਨ ਸਾਫ਼ ਕਰਨ ਨਾਲ। ਇੱਕ ਦਿਨ ਫਿਰ ਗੁਰੂ ਪਿਆਰਿਓ ਜੋੜੇ ਸਾਫ਼ ਕਰਨ ਲਿਆ ਸੀ ਤੇ ਮੇਰੇ ਕਲਗੀਧਰ ਪਾਤਸ਼ਾਹ ਸਿਰ ਦੇ ਉੱਤੇ ਖਲੋਤੇ ਸੀ, ਉਹਨੂੰ ਨਹੀਂ ਸੀ ਪਤਾ ਕਿ ਜਿਹਦੇ ਨੂੰ ਅੰਮ੍ਰਿਤ ਦੇ ਦਿੰਦਾ ਫਿਰ ਉਹਨੂੰ ਕਹਿੰਦਾ ਖਾਲਸੇ ਕੇ ਹੋ ਸਾਧ ਸਾਧ ਸੰਗਾ, ਬੋਲੋ ਖਾਲਸੇ ਕੇ ਹੋ ਸਾਧ ਸਾਧ, ਉਹਨੂੰ ਬੱਚੇ ਨੂੰ ਪਤਾ ਨਹੀਂ ਸੀ, ਉਹ ਸਿਰ ਤੇ ਹੀ ਖਲੋਤਾ ਸੀ, ਤੁਹਾਡੇ ਮੇਰੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਵਾ। ਗੁਰਮੁਖ ਪਿਆਰਿਓ ਜੇ ਚੰਗੇ ਕਰਮਾਂ ਕਰਕੇ ਗੁਰੂ ਕੋਲ ਖਲੋਤਾ ਤੇ ਬੁਰੇ ਕਰਮ ਨੂੰ ਵੀ ਵੇਖ ਰਿਹਾ ਗੁਰੂ, ਬੁਰੇ ਕਰਮ ਕਰਨ ਲੱਗੇ ਵੀ ਨਰ ਅਚੇਤ ਪਾਪ ਤੇ ਡਰ ਰੇ, ਹੇ ਅਚੇਤ ਨਰ ਪਾਪ ਕਰਨ ਲੱਗਾ ਡਰਿਆ ਕਰ, ਉਦੋਂ ਵੀ ਚੇਤੇ ਕਰਿਆ ਕਰ ਗੋ

ਜੇ ਬਿਪਤਾ ਵੇਲੇ ਕਹਿੰਦਾ ਕਿ ਗੁਰੂ ਮੇਰੇ ਨਾਲ ਰਵੇ, ਜਦੋਂ ਕੋਈ ਕੰਮ ਪੈਂਦਾ ਤੇ ਉਦੋਂ ਕਹਿੰਦਾ ਸਤਿਗੁਰੂ ਮੇਰੇ ਕੋਲ ਜੇ ਤੁਸੀਂ, ਮੈਂ ਮੰਨਦਾ ਕਿ ਤੁਸੀਂ ਹਾਜ਼ਰ ਨਾਜ਼ਰ ਜੇ ਮੇਰੀ ਰੱਖਿਆ ਕਰੋ ਤੇ ਮਾੜੇ ਕਰਮ ਕਰਨ ਲੱਗੇ ਵੀ ਸੋਚਿਆ ਕਰੋ ਕਿ ਗੁਰੂ ਤੇ 24 ਘੰਟੇ ਉੱਥੇ ਸ਼ਬਦ ਲਿਖਤਾ ਸਦਾ। ਇਹ ਨਹੀਂ ਕਿ ਇੱਕ ਘੰਟਾ ਮੇਰੇ ਨਾਲ ਆ ਗੁਰੂ, ਜਦੋਂ ਮੈਂ ਪਾਠ ਕਰਦਾ ਉਦੋਂ ਮੇਰੇ ਗੁਰੂ ਨਾਲ ਆ। ਤਾਂ ਹੀ ਤਾਂ ਸ਼ਬਦ ਗੁਰੂ ਦਿੱਤਾ ਵਾ ਕਿ ਜੈ ਜੈ ਮਨ ਤੂੰ ਧਾਮਦਾ, ਬੋਲੋ ਜੈ ਜੈ ਮਨ ਤੂੰ ਤੈ ਤੈ ਹਰ ਤੇਰੇ ਨਾਲ, ਜਿੱਥੇ ਜਿੱਥੇ ਤੂੰ ਜਾਣਾ, ਜਿੱਥੇ ਜਿੱਥੇ ਤੂੰ ਵਿਚਰਦਾ ਵਾ ਗੁਰੂ ਤੇਰੇ ਨਾਲ ਰਹਿੰਦਾ ਹੈ। ਤੇ ਚੇਤਾ ਕਰੋ, ਬੁਰਾ ਕਰਮ ਕਰਨ ਲੱਗਿਆ ਵੀ ਗੁਰੂ ਚੇਤੇ ਰਹਿੰਦਾ ਹੈ, ਗੁਰੂ ਕੋਲ ਰਹਿੰਦਾ। ਤੇ ਇਹ ਛੋਟੇ ਜੇ ਬੱਚੇ ਦੇ ਸਿਰ ਤੇ ਖਲੋਤੀ ਸੀ ਸਰਕਾਰ। ਤੇ ਅੱਜ ਫੇਰ ਪੁੱਛਿਆ, 2 ਸਾਲ ਬੀਤ ਗਏ ਸੀ, ਥੱਲਿਓ ਬੱਚੇ ਨੇ ਨੀ ਤਾਂ ਨੂੰ ਵੇਖਿਆ, ਉੱਤੋਂ ਖਲੋਤੇ ਸਤਿਗੁਰੂ ਨੇ ਪੁੱਛਿਆ, ਬੇਟਾ ਇਹ ਜੋੜੇ ਨੂੰ ਬੜਾ ਘੁੱਟ ਘੁੱਟ ਕੇ ਸਾਫ਼ ਕਰਨਾ ਹੈ, ਕੀ ਗੱਲ ਕੀ ਹੈ, ਬਾਰ ਬਾਰ ਇੱਕੋ ਜੋੜਾ ਘਸਾਈ ਜਾਣਾ ਹੈ, ਤੇ ਤਾਂ ਨਹੀਂ ਵੇਦਾ ਵੀ ਉੱਤੇ ਕੌਣ ਪੁੱਛ ਰਿਹਾ। ਤੇ ਥੱਲੇ ਥੱਲੇ ਨੂੰ ਮੂੰਹ ਕਰਕੇ ਕਹਿੰਦਾ, ਮੇਰੇ ਸਤਿਗੁਰੂ ਨੇ ਕਿਹਾ ਜਿੰਨਾ ਜੋੜਾ ਸਾਫ਼ ਕਰੀਏ ਉਹਨਾਂ ਮਨ ਸਾਫ਼ ਹੁੰਦਾ ਹੈ। ਆਖੋ ਸਤਨਾਮ ਸ੍ਰੀ ਗੁਰੂ ਉੱਤੇ ਸੁਣ ਰਿਹਾ, ਕਹਿ ਵੀ ਗੁਰੂ ਰਿਹਾ, ਸੁਣ ਵੀ ਗੁਰੂ ਰਿਹਾ। ਤੇ ਫਿਰ ਇੱਕ ਦਿਨ ਜੂਠੇ ਬਰਤਨ ਸਾਫ਼ ਕਰਨ ਰਿਹਾ ਸੀ ਕੇਸਗੜ੍ਹ ਸਾਹਿਬ, ਕਦੀ ਆਨੰਦਪੁਰ ਸਾਹਿਬ ਜਾਇਆ ਕਰੋ, ਮੇਰੀ ਹੱਥ ਜੋੜ ਕੇ ਆਪ ਜੀ ਨੂੰ ਬੇਨਤੀ ਜੇ, ਆਖੋ ਸਤਨਾਮ ਸ੍ਰੀ। ਮਰ ਗਏ ਆਪਾਂ ਡੇਰਿਆਂ ਡੂਰਿਆਂ ਦੇ ਚੱਕਰਾਂ ਚ ਪੈ ਕੇ, ਹਰਿਆ ਤੇ ਉਹਨੇ ਹੀ ਹੋਣਾ ਜਿਹੜਾ ਆਪਣੇ ਮੁੱਢ ਕੋਲ ਜਾਊ। ਸਿੱਖੀ ਦਾ ਮੁੱਢ ਕੀ ਆ? ਆਨੰਦਪੁਰ ਸਾਹਿਬ। ਇਹ ਬਾਟਾ ਪਹਿਲੀ ਵਾਰ ਕਿੱਥੇ ਤਿਆਰ ਹੋਇਆ ਸੀ? ਤੇ ਸਿੱਖੋ ਜਦੋਂ ਕਦੀ ਯਾਤਰਾ ਕਰਨ ਜਾਂਦੇ ਹੁੰਦੇ ਹੋ, ਫਲਾਣਿਆਂ ਬਾਬਿਆਂ ਕੋਲੋਂ ਮੋਹਿਆ, ਢੀਂਗੜਿਆਂ ਬਾਬਿਆਂ ਕੋਲੋਂ ਮੋਹਿਆ, ਫਲਾਣਿਆਂ ਬਾਬਿਆਂ ਕੋਲੋਂ ਮੋਹਿਆ, ਉਸ ਬਾਬੇ ਕੋਲ ਵੀ ਜਾਇਆ ਕਰੋ ਜਿਹਨੇ ਪੁੱਤ ਵਾਰੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦੇ ਪੁੱਤਰਾਂ ਦੀ ਉਸ ਕਰਬਲਾ ਉੱਤੇ ਜਾਇਆ ਕਰੋ ਜਿੱਥੇ ਬਾਬਾ ਅਜੀਤ ਸਿੰਘ ਸ਼ਹੀਦ ਹੋਇਆ ਹੈ, ਜਿੱਥੇ ਬਾਬਾ ਜੁਝਾਰ ਸਿੰਘ ਸ਼ਹੀਦ ਹੋਇਆ ਹੈ। ਸਾਡੇ ਨਾਲੋਂ ਤੇ ਕਿਤੇ ਸੁਰਤ ਵਾਲਾ ਹੋਊਗਾ ਮੁਸਲਮਾਨ, ਜਿਸ ਮੁਸਲਮਾਨ ਨੂੰ ਪੁੱਛਿਆ ਕਿ ਸਾਰੇ ਹਿੰਦੁਸਤਾਨ ਦੇ ਵਿੱਚ ਕੋਈ ਤੀਰਥ ਸਥਾਨ ਦੱਸ, ਧਿਆਨ ਦਿਓ ਕੋਈ ਤੀਰਥ ਸਥਾਨ ਦੱਸ, ਤੇ ਅੱਲਾ ਯਾਰ ਖਾਂ ਜੋਗੀ ਮੁਸਲਮਾਨ ਕਹਿਣ ਲੱਗਾ, ਬਸ ਇੱਕ ਹੀ ਤੀਰਥ ਹੈ ਹਿੰਦ ਮੇ। ਲਓ ਸੁਣੋ, ਇੱਕ ਮੁਸਲਮਾਨ ਕਹਿੰਦਾ, ਸਾਡੇ ਲਈ ਤਾਂ ਬੜੇ ਹੁਣ ਬਣ ਗਏ ਨਵੇਂ ਨਵੇਂ ਹੀ, ਇੱਕ ਮੁਸਲਮਾਨ ਕਹਿੰਦਾ ਬਸ ਇੱਕ ਹੀ ਤੀਰਥ ਹੈ ਹਿੰਦ ਮੇ ਯਾਤਰਾ ਕੇ ਲਈ, ਜੇ ਯਾਤਰਾ ਕਰਨੀ ਆ ਤੇ ਹਿੰਦੁਸਤਾਨ ਚ ਬਸ ਇੱਕੋ ਹੀ ਤੀਰਥ ਆ। ਆਖਿਆ ਕਿਹੜਾ? ਕਹਿੰਦੇ ਬਸ ਇੱਕ ਹੀ ਤੀਰਥ ਹੈ ਹਿੰਦ ਮੇ ਯਾਤਰਾ ਕੇ ਲੀਏ, ਕਟਾਏ ਜਹਾਂ ਬੇਟੇ ਬਾਪ ਨੇ ਖੁਦਾ ਕੇ ਲੀਏ, ਕਟਾਏ ਜਹਾਂ ਬੇਟੇ ਬਾਪ ਨੇ ਖੁਦਾ ਕੇ ਲੀਏ, ਉਸ ਖੁਦਾ ਦੀ ਜਾਤ ਤੋਂ, ਉਸ ਅਕਾਲ ਪੁਰਖ ਦੇ ਹੁਕਮ ਤੋਂ ਆਪਣੇ ਪੁੱਤ ਜਿੱਥੇ ਵਾਰੇ, ਉਸ ਧਰਤੀ ਨੂੰ ਨਮਸਕਾਰ ਕਰਨ ਜਾਇਆ ਕਰੋ, ਕਦੀ ਚਮਕੌਰ ਦੀ ਧਰਤੀ ਨੂੰ ਨਮਸਕਾਰ ਕਰਨ ਜਾਇਆ ਕਰੋ, ਕਦੀ ਉਸ ਦੀਵਾਰ ਨੂੰ ਜਾ ਕੇ ਸਜਦਾ ਕਰਿਆ ਕਰੋ ਜਿਹਦੀ ਦੀਵਾਰ ਵਿੱਚ ਤੁਹਾਡੇ ਭਰਾ ਖਲੋ ਕੇ ਆ ਕੇ ਹੀ ਰਾਜ ਕਰੇਗਾ ਖਾਲਸਾ। ਕਦੇ 7 ਤੇ 9 ਸਾਲ ਦੀਆਂ ਜਿੰਦੜੀਆਂ ਕਹਿ ਗਈਆਂ ਸੀ, ਰਾਜ ਕਰੇਗਾ ਖਾਲਸਾ, ਆ ਕੀ ਰਹੇ ਨਾ ਕੋਏ, ਉਹ ਕਹਿੰਦਾ ਸੀ ਮੈਂ ਤੁਹਾਡਾ ਨਾਮੋ ਨਿਸ਼ਾਨ ਮਿਟਾ ਦੇਣਾ ਹੈ। ਤੇ ਛੋਟੇ ਜਿਹੇ ਬੱਚੇ ਬਾਬਾ ਫਤਿਹ ਸਿੰਘ ਸਾਹਿਬ ਨੇ ਕਿਹਾ ਸੀ, ਵਜ਼ੀਰ ਖਾਨ ਤੂੰ ਤੇ ਸਾਨੂੰ ਮਿਟਾਉਣ ਦੀਆਂ ਗੱਲਾਂ ਕਰਦਾ ਹੈ, ਕਾਸ਼ ਕਿਤੇ ਤੈਨੂੰ ਦੁਬਾਰਾ ਜਨਮ ਮਿਲਦਾ ਤੇ ਤੂੰ ਇਹਦੇ ਤੋਂ ਬਾਅਦ ਆਣ ਕੇ ਵੇਖਦਾ ਜਿਨ੍ਹਾਂ ਨੂੰ ਮਿਟਾਉਣਾ ਚਾਹੁੰਦਾ, ਜਿਹੜੀ ਦੀਵਾਰ ਵਿੱਚ ਮਿਟਾਉਣਾ ਚਾਹੁੰਦਾ ਹੈ। ਇਸ ਦੀਵਾਰ ਤੇ 100-100 ਫੁੱਟ ਉੱਚੇ ਨਿਸ਼ਾਨ ਝੁੱਲਣੇ ਨੇ, ਉਹ ਸਾਡੀ ਯਾਦ ਵਿੱਚ ਝੁੱਲਣੇ, ਤੇਰੀ ਚ ਨਹੀਂ। ਤੇਰੀ ਤੇ ਕਬਰ ਵੀ ਨਹੀਂ ਲੱਭਣੀ ਸਰਹੰਦ ਦੇ ਵਿੱਚ ਲੋਕਾਂ ਨੂੰ ਕਿ ਕਿੱਥੇ ਤੂੰ ਦੱਬਿਆ ਹੈ। ਜਿਨ੍ਹਾਂ ਨੂੰ ਮਿਟਾਉਣਾ ਚਾਹੁੰਦਾ ਉਹਨਾਂ ਸਦਾ ਲਈ ਅਮਰ ਹੋ ਜਾਣਾ ਹੈ। ਉਹ ਮੈਂ ਕਹਿਣ ਲੱਗਾ ਸਾਂ ਆਨੰਦਪੁਰ ਸਾਹਿਬ ਵਾਲੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਕੇਸਗੜ੍ਹ ਸਾਹਿਬ, ਇਹ ਛੋਟਾ ਜਿਹਾ ਬੱਚਾ ਥਾਲੀ ਮਾਂਝੀ ਜਾਂਦਾ ਹੈ ਤੇ ਫਿਰ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਕੰਬਲ ਦੀ ਬੁੱਕਲ ਮਾਰੀ ਆ, ਕਹਿੰਦੇ ਬੇਟਾ ਇੱਕੋ ਥਾਲ ਨੂੰ ਬਾਰ ਬਾਰ ਕਿਉਂ ਮਾਂਝੀ ਜਾਣਾ ਹੈ, ਕਿਉਂ ਇੱਕੇ ਵਾਰ ਲਿਸ਼ਕਾਏ? ਤੇ ਕਹੀ ਜਾਂਦਾ ਮੇਰੇ ਗੁਰੂ ਨੇ ਕਿਹਾ ਵਾ ਕਿ ਜਿੰਨੀ ਥਾਲੀ ਮਾਰੀਏ ਉਹਨਾਂ ਅੰਤਸ਼ਕਰਨ ਸ਼ੁੱਧ ਹੁੰਦਾ ਹੈ। ਤੇ ਫਿਰ ਠਾ ਲਿਆ, ਆਖਿਆ ਉੱਠ ਤਾਂ ਵੇਖ ਤੇ ਸਹੀ ਤਾਂ ਕੌਣ ਖਲੋਤਾ ਹੈ। ਭੱਜ ਕੇ ਲਪਟ ਕੇ ਕਰੋੜਾਂ ਸਾਲਾਂ ਦਾ, ਕਰੋੜਾਂ ਜੂਨਾਂ ਤੋਂ ਜਿੱਕੋ ਕੋਈ ਭੁੱਲਿਆ ਪੇ ਬੱਚਾ ਆਪਣੇ ਪਿਓ ਦੇ ਚਰਨਾਂ ਨਾਲ ਲਪਟਦਾ ਹੈ, ਲਪਟ ਗਿਆ ਸਤਿਗੁਰੂ ਤੁਸੀਂ ਖਲੋਤੇ ਹੋ, ਉਦਨ ਜੋੜੇ ਖਾਨੇ ਵੀ ਤੁਸੀਂ ਪੁੱਛਦੇ ਸੋ, ਅੱਜ ਥਾਲਿਆਂ ਬਾਰੇ ਵੀ ਤੁਸੀਂ ਪੁੱਛਦੇ ਹੋ। ਤੇ ਗਲ ਵਿੱਚ ਲੈ ਕੇ ਛੋਟੇ ਜੇ ਬੱਚੇ ਨੂੰ ਦੋਵਾਂ ਹੱਥਾਂ ਵਿੱਚ ਮੂੰਹ ਲੈ ਕੇ ਆਖਿਆ, ਮੈਂ ਇੱਕ ਗੱਲ ਪੁੱਛਾਂ, ਤੇਰਾ ਨਾਮ ਕੀ ਆ? ਤੇ ਛੋਟੇ ਜੇ ਬੱਚੇ ਨੇ ਆਖਿਆ, ਮੇਰਾ ਨਾਮ ਜੋਗਾ ਹੈ, ਮੇਰਾ ਨਾਮ ਜੋਗਾ ਹੈ। ਤੇ ਮੇਰੇ ਗਰੀਬ ਨਵਾਜ ਪਾਤਸ਼ਾਹ ਨੇ ਆਖਿਆ, ਨਾਂ ਤੇ ਤੇਰਾ ਬੜਾ ਪਿਆਰਾ ਹੈ, ਆਪਣੇ ਮਾਂ ਪਿਓ ਜੋਗਾ ਕਿ ਸਾਡੇ ਜੋਗਾ ਹੈ? ਬਸ ਅੱਜ ਤੁਸੀਂ ਵੀ ਜੋਗੇ ਬਣੇ ਜੇ, ਜੋਗੇ ਕੀ ਬਣੇ ਜੇ, ਧਿਆਨ ਦਿਓ, ਜੋਗੇ ਬਣੇ ਜੇ ਜੋਗੇ। ਤੇ ਮੇਰਾ ਗੁਰੂ ਪੁੱਛ ਰਿਹਾ ਕਿ ਆਪਣੇ ਮਾਂ ਪਿਓ ਜੋਗਾ ਕਿ ਮੇਰੇ ਜੋਗਾ ਹੈ, ਸਤਿਗੁਰੂ ਜੋਗਾ ਹੈ। ਤੇ ਇਸ ਬੱਚੇ ਨੂੰ ਹੁਣ ਮਾਂ ਪਿਓ ਭੁੱਲ ਗਿਆ, ਇਸ ਬੱਚੇ ਨੂੰ ਆ ਮੈਂ ਹੁਣੇ ਦੱਸਿਆ ਸੀ ਅੰਮ੍ਰਿਤ ਸੰਚਾਰ ਦੇ ਵਿੱਚ ਜਥੇਦਾਰੀ ਕਰਦੇ ਆ ਕਿ ਅੱਜ ਤੋਂ ਤੁਹਾਡਾ ਮਾਂ ਪਿਓ ਵਾਰ ਜਾਤ ਕੋਲ ਪਿਛਲਾ ਜਿਹੜਾ ਸੀ ਸਭ ਖਤਮ ਹੋ ਗਿਆ,
ਅੱਜ ਤੋਂ ਨਵਾਂ ਨਕੋਰ ਪਿਓ ਮਿਲਿਆ, ਮਾਂ ਮਿਲੀ, ਘਰ ਮਿਲਿਆ, ਨਿਤਨੇ ਮਿਲਿਆ, ਬਾਣੀ ਮਿਲੀ, ਬਾਣਾ ਮਿਲਿਆ, ਸੰਸਾਰ ਮਿਲਿਆ, ਘਰ ਮਿਲਿਆ, ਨਾਨਕੇ ਮਿਲੇ, ਦਾਦਕੇ ਮਿਲੇ, ਅੱਜ ਤੇ ਸਭ ਕੁਝ ਨਵਾਂ ਹੋ ਗਿਆ। ਤੇ ਕਹਿਣ ਲੱਗੇ ਮਹਾਰਾਜ ਪਾਤਸ਼ਾਹ ਕਹਿਣ ਲੱਗੇ ਕਿਹਦੇ ਜੋਗਾ ਏ? ਮਹਾਰਾਜ ਮੈਂ ਤੁਹਾਡੇ ਜੋਗਾ ਵਾਂ। ਤੇ ਫਿਰ ਮੇਰੇ ਸਤਿਗੁਰੂ ਨੇ ਸੱਜਾ ਮੋਟਾ ਚੰਗੀ ਤਰ੍ਹਾਂ ਘੁੱਟ ਕੇ ਆਖਿਆ ਯਾਦ ਕਰ ਲਾ ਬਚਨ ਕੀ ਕਰ ਰਿਹਾ ਏ। ਆਖਣ ਲੱਗਾ ਨਹੀਂ ਮਹਾਰਾਜ, ਯਾਦ ਕਰਕੇ ਕਿਹਾ ਵਾ ਜਿਹੜਾ ਬਚਨ ਮੇਰੇ ਮਾਂ ਪਿਓ ਨੇ ਛੋਟਿਆਂ ਛੋਟਿਆਂ ਕਿਹਾ ਸੀ, ਜਿਹੜਾ ਬਚਨ ਕਿਸੇ ਨੂੰ ਦੇ ਦਈਏ ਤੇ ਪੂਰਾ ਉਤਰੀਦਾ ਏ। ਤੇ ਕਹਿਣ ਲੱਗੇ ਅੱਛਾ, ਫਿਰ ਤੂੰ ਸਾਡੇ ਜੋਗਾ ਏ? ਹਾਂ ਸਤਿਗੁਰੂ, ਮੈਂ ਤੁਹਾਡੇ ਜੋਗਾ ਵਾਂ। ਤੇ ਫਿਰ ਮੇਰੇ ਸਾਹਿਬ ਨੇ ਮੂੰਹ ਹੱਥ ਵਿੱਚ ਲੈ ਕੇ ਚੰਗੀ ਤਰ੍ਹਾਂ ਇਹਦਾ ਮੂੰਹ ਹੱਥਾਂ ਵਿੱਚ ਲੈ ਕੇ ਪਿਆਰ ਕਰਕੇ ਆਖਿਆ ਜੋਗਿਆ, ਜੇ ਤੂੰ ਮੇਰੇ ਜੋਗਾ ਤੇ ਮੈਂ ਫਿਰ ਤੇ ਫਿਰ ਬਣ ਕੇ ਵਿਖਾਇਆ। ਅੱਜ ਤੁਸੀਂ ਬਣ ਗਏ ਹੋ ਨਾ ਉਹਦੇ, ਅੱਜ ਤੁਸੀਂ ਅੰਮ੍ਰਿਤ ਛੱਕ ਕੇ ਬਣ ਗਏ। ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ, ਕਿਤੇ ਇੱਕ ਵਾਰ ਬਣ ਕੇ ਵੇਖਣਾ, ਇੱਕ ਵਾਰ ਕਿਤੇ ਕਹਿਣਾ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ। ਹੁਣ ਕਿਤੇ ਕਹਿ ਕੇ ਵੇਖਣਾ ਮੂੰਹ ਲਾਲਣ ਸਿਉ ਪ੍ਰੀਤ ਬਣੀ, ਤੋਰੀ ਨਾ ਟੁੱਟੇ ਛੋਰੀ ਨਾ ਛੁੱਟੇ ਐਸੀ ਮਾਧੋ ਖਿੰਚਤ ਨੀ। ਹੁਣ ਤੇ ਮਾਧੋ ਨਾਲ ਜੁੜ ਗਈ ਆ ਨਾ, ਤੇ ਵੇਖਿਓ ਹੁਣ ਮਾਧੋ ਕਿੱਥੋਂ ਤੱਕ ਨਿਭਦਾ ਹੈ। ਉਹ ਛੋਟਾ ਜਿਹਾ ਮਾਸੂਮ ਬੱਚਾ ਜਵਾਨ ਹੋਇਆ, ਵਿਆਹ ਕਰਾ ਕੇ ਘਰ ਨੂੰ ਮੁੜਿਆ, ਤੇ ਗੁਰਮੁਖ ਪਿਆਰੇ ਭੁੱਲ ਗਿਆ ਹੁਸ਼ਿਆਰਪੁਰ ਦੇ ਵਿੱਚ ਚਿਲਮਲ ਬਸਿਆਰ ਦੁਨੀਆ ਫਾਨੀ, ਮਾਲਕ ਨੇ ਖੇਲ ਕਰਾ ਦਿੱਤਾ, ਤੂੰ ਆਪ ਵਿਛੋੜਿਆ ਆਪ ਮਲਾਇਆ, ਇਹ ਖੇਲ ਰਚਾ ਦਿੱਤਾ, ਕੌਤਕ ਰਚਾ ਦਿੱਤਾ। ਤੇ ਫਿਰ ਜਦੋਂ ਵੇਸਵਾ ਦੇ ਦੁਆਰੇ ਦੇ ਉੱਤੇ ਚੜ੍ਹਨ ਲੱਗਾ ਨਾ, ਤੇ ਉਹਨੂੰ ਤੇ ਭਾਵੇਂ ਭੁੱਲ ਗਿਆ ਸੀ, ਗੁਰੂ ਨੂੰ ਨਾ ਭੁੱਲਿਆ। ਭੁੱਲਣ ਅੰਦਰ ਸਭ ਕੋ, ਭੁੱਲਣ ਵਿੱਚ ਕੀ ਆ ਸਭ ਕੋਈ, ਕਰਤਾ ਆਪ ਨਾ ਭੁੱਲੇ। ਉਹਨੂੰ ਤੇ ਭੁੱਲ ਗਿਆ ਕਿ ਮੈਂ ਕਦੀ ਕਿਹਾ ਸੀ ਮੈਂ ਤੇਰੇ ਜੋਗਾ, ਮੈਂ ਕਿੱਥੇ ਚਲੇ ਚੱਲਿਆ, ਮੈਂ ਤੇ ਗੁਰੂ ਜੋਗਾ ਵਾਂ। ਸਿੱਖੋ, ਅੱਜ ਤੁਸੀਂ ਵੀ ਅੰਮ੍ਰਿਤ ਛਕਿਆ ਹੈ, ਗੁਰੂ ਵਾਲੇ ਬਣੇ ਹੋ, ਤੇ ਗੱਲ ਚੇਤੇ ਰੱਖਿਓ, ਮੈਂ ਠੇਕੇ ਜੋਗਾ ਨਹੀਂ, ਮੈਂ ਸ਼ਰਾਬ ਜੋਗਾ ਨਹੀਂ, ਮੈਂ ਗੁਰੂ ਜੋਗਾ ਵਾਂ। ਮੈਂ ਵਕਾਰਾਂ ਜੋਗਾ ਨਹੀਂ, ਹੁਣ ਮੈਂ ਗੁਰੂ ਜੋਗਾ ਵਾਂ। ਹੁਣ ਮੈਂ ਟੀਵੀ ਦੇ ਗੀਤਾਂ ਜੋਗਾ ਨਹੀਂ, ਹੁਣ ਮੈਂ ਸਤਿਗੁਰੂ ਦੀ ਬਾਣੀ ਜੋਗਾ ਵਾਂ। ਉਹਨੂੰ ਤੇ ਭੁੱਲ ਗਿਆ, ਭੁੱਲ ਕੇ ਜਦੋਂ ਚੜਿਆ ਪੌੜੀਆਂ, ਤੇ ਜਿਹਦੇ ਨਾਲ ਬਚਨ ਕੀਤਾ ਸੀ ਸੂਰ ਬੀਰ ਬਚਨ ਕੇ ਬਲੀ, ਉਹ ਸੂਰ ਬੀਰ ਬਚਨ ਕਾ ਬਲੀ ਜਿਹਨੇ ਬਚਨ ਦਿੱਤਾ ਸੀ ਜੋਗਿਆ, ਜੇ ਤੂੰ ਮੇਰੇ ਜੋਗਾ ਤੇ ਮੈਂ ਫਿਰ ਤੇਰੇ ਜੋਗਾ। ਫਿਰ ਉਹ ਅੱਗੇ ਖਲੋਤਾ ਸੀ, ਪਿਓ ਨੂੰ ਨਹੀਂ ਸੀ ਭੁੱਲਿਆ। ਪੁੱਤ ਭਾਵੇਂ ਜੇ ਹੋ ਪੂਤ ਕਪੂਤ ਹੂੰ, ਬੌੜ ਪਿਤਾ ਕੋ ਲਾਜ, ਮੈਂ ਪੁੱਤਰ ਕਪੁੱਤਰ ਹੋ ਸਕਦਾ, ਮੇਰੇ ਪਿਓ ਨੂੰ ਲਾਜ ਆਉਣੀ ਆ। ਨਾਮ ਪਰੇ ਉਹ ਭਗਤ ਗੋਬਿੰਦ ਕਾ, ਇਹ ਰੱਖੋ ਪੈਜ ਤੁਹਾਰੀ, ਹੇ ਮੇਰੇ ਮਾਲਕ ਹੁਣ ਤੇਰਾ ਨਾਮ ਪੈ ਗਿਆ ਕਿ ਮੈਂ ਤੇਰਾ ਸਿੱਖਿਆ, ਇਹ ਪੈਜ ਵੀ ਤੇਰੀ ਆ। ਹਰ ਜੀਓ ਨਿਮਾਣਿਆ ਤੂੰ ਮਾਣ। ਉਹ ਮੇਰਾ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਫਿਰ ਪੌੜੀਆਂ ਚ ਅੱਗੇ ਖਲੋਤਾ ਸੀ, ਕਿੱਥੇ ਚੱਲਿਆ ਤੂੰ, ਕੌਣ ਹੁੰਦਾ ਪੁੱਛਣ ਵਾਲਾ? ਇੱਕ ਵਾਰ, ਦੋ ਵਾਰ, ਤਿੰਨ ਵਾਰ, ਤੇ ਫਿਰ ਤੀਸਰੀ ਵਾਰ ਉਹਨੇ ਚੇਤਾ ਕਰਾ ਹੀ ਦਿੱਤਾ, ਆਖੋ ਸਤਨਾਮ ਸ੍ਰੀ। ਉਹਨੇ ਕਿਹਾ ਤੂੰ ਲੱਗਦਾ ਗੁਰੂ ਦਾ ਸਿੱਖ ਏ, ਗਲ ਵਿੱਚ ਕਿਰਪਾਨ ਆ, ਸੋਹਣਾ ਦਸਤਾਰਾ ਸਜਾਇਆ ਈ, ਮੈਨੂੰ ਇਤਨਾ ਲੱਗਦਾ ਜੀ ਕਿ ਤੂੰ ਆਨੰਦਪੁਰ ਵਾਲੇ ਸਤਿਗੁਰੂ ਦਾ ਸਿੱਖ ਏ। ਫੜ ਕੇ ਖੜਾ ਤੇਰੇ ਸਤਿਗੁਰੂ ਦੇ ਕੋਲ, ਜਦੋਂ ਆਖਿਆ ਫੜ ਕੇ ਖੜਾ ਤੈਨੂੰ ਸਤਿਗੁਰੂ ਦੇ ਕੋਲ, ਤੇ ਚੇਤਾ ਆ ਗਿਆ। ਫਿਰ ਚੇਤਾ ਚੇਤਾ ਚੇਤਾ ਹੀ ਭੁੱਲਿਆ ਸੀ ਨਾ, ਕੀ ਹੋਇਆ ਸੀ? ਬਸ ਚੇਤਾ ਹੀ ਭੁੱਲ ਗਿਆ ਸਾਨੂੰ ਸਾਰਿਆਂ ਨੂੰ, ਚੇਤਾ ਆ ਗਿਆ, ਚੇਤਾ ਕਰਾਤਾ ਕਰਾਉਣ ਵਾਲੇ ਨੇ, ਖੜਾ ਤੈਨੂੰ ਆਨੰਦਪੁਰ ਫੜ ਕੇ, ਤੇਰੀਆਂ ਕਰਤੂਤਾਂ ਦਾ ਲਾਵਾਂ ਦੱਸਾਂ ਜਾ ਕੇ ਪਤਾ ਸਰ। ਬਸ ਫਿਰ ਉਥੋਂ ਦੌੜਿਆ ਅੱਖ ਬਚਾ ਕੇ, ਤੇ ਕਲਗੀਧਰ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਆਪ ਨਿਰੰਕਾਰ ਜਦੋਂ ਆਉਂਦਿਆਂ ਨੂੰ ਅੱਗੇ ਬੈਠੇ ਸੀ, ਤੇ ਫਿਰ ਗੁਰੂ ਦੇ ਸਿੱਖੋ ਇਸ ਤਰ੍ਹਾਂ ਲਿਖਿਆ ਵਾ ਕਿ ਮੇਰੇ ਸਤਿਗੁਰੂ ਦੀਵਾਨ ਵਿੱਚ ਬੈਠੇ ਜਾਣ ਕੇ ਹੀ ਅੱਖਾਂ ਮੀਟਣ ਲੱਗ ਪਏ। ਤੇ ਲਾਗੇ ਸਿੱਖ ਨੇ ਪੁੱਛਿਆ ਗੁਰੂ ਮਹਾਰਾਜ ਪਾਤਸ਼ਾਹ ਦੀਵਾਨ ਦੇ ਵਿੱਚ ਤੇ ਸੁਚੇਤ ਹੋ ਕੇ ਬੈਠਿਆ ਕਰਦੇ, ਸੋ ਅੱਜ ਕੀ ਕਰਨ ਗੁਲਾ ਆ ਰਹੇ ਨੇ? ਤੇ ਕਲਗੀਆਂ ਵਾਲੇ ਪਾਤਸ਼ਾਹ ਕਹਿਣ ਲੱਗੇ ਜਿਹਨੂੰ ਮੈਂ ਆਪਣਾ ਬਣਾਇਆ ਸੀ ਨਾ, ਆਪਣਾ ਜਿਹਨੂੰ ਮੈਂ ਸਿੱਖ ਆਖਿਆ ਸੀ, ਅੱਜ ਸਾਰੀ ਰਾਤ ਮੇਰੇ ਕੋਲੋਂ ਲੱਤਾਂ ਘਟਾਉਂਦਾ ਰਿਹਾ, ਲੱਤਾਂ ਸਾਰੀ ਰਾਤ ਉਹਦੀ ਜਗ੍ਹਾ ਤੇ ਪਹਿਰਾ ਦਿੱਤਾ ਏ। ਤੇ ਲਾਗੇ ਖਲੋਤਾ ਸੀ, ਗਲ ਵਿੱਚ ਪੱਲਾ ਪਾ ਕੇ ਭੁੱਬਾਂ ਮਾਰ ਕੇ ਰੋ ਪਿਆ, ਸਤਿਗੁਰੂ ਇੱਕ ਵਾਰ ਮੈਨੂੰ ਉਹ ਬੰਦਾ ਦੱਸੋ ਜਿਹਨੇ ਤੁਹਾਡੇ ਕੋਲੋਂ ਪਹਿਰਾ ਦਵਾਇਆ ਏ, ਅਜੇ ਅਣਜਾਣ ਸੀ, ਅਜੇ ਭੁੱਲਾ ਸੀ, ਉਹ ਦੱਸੋ ਤੇ ਸਹੀ ਜਿਹਨੇ ਤੁਹਾਡੇ ਕੋਲੋਂ ਪਹਿਰਾ ਦਵਾਇਆ, ਮੈਂ ਉਹਦਾ ਸਿਰ ਲਵਾ ਦਵਾਂ। ਤੇ ਮੇਰੇ ਸਾਹਿਬ ਨੇ ਨੇਤਰ ਚੁੱਕੇ ਤੇ ਆਖਿਆ ਜੋਗਿਆ ਆਪਣੇ ਆਪ ਨੂੰ ਜਾਣ ਲਾ, ਸਮਝ ਲਾ ਤੂੰ ਹੀ ਏ। ਜਦੋਂ ਨੇਤਰਾਂ ਵਿੱਚ ਨੇਤਰ ਪਾਏ, ਸਾਰੀ ਸੋਝੀ ਬਖਸ਼ ਦਿੱਤੀ ਕਿ ਹੁਸ਼ਿਆਰਪੁਰ ਦੇ ਬਾਜ਼ਾਰ ਵਿੱਚ ਇਤਨਾ ਸਿੱਖ ਗਿਆ, ਉਹਨੂੰ ਸਾਨੂੰ ਬਚਾਉਣ ਲਈ ਅੱਗ ਵਿੱਚ ਪੈਣ ਲੱਗੇ ਨੂੰ ਪਹਿਰਾ ਦੇਣਾ ਪਿਆ। ਫਿਰ ਚੇਤਾ ਆ ਗਿਆ ਸਤਿਗੁਰੂ ਤੇ ਸਭ ਕੁਝ ਜਾਣੀ ਜਾਣ ਨੇ, ਅੰਤਰ ਜਾਮੀ ਜਾਣ ਮੇਰਾ ਪ੍ਰਭ

ਇੱਕ ਵਾਰ ਭੈਣੋ ਬੱਚਿਓ ਤੁਸੀਂ ਵੀ ਪੜ੍ਹੋ, ਜਦੋਂ ਕਿਤੇ ਭਰਵੱਟੇ ਕਟਾਉਣ ਕੋਈ ਲੱਗੇ, ਜਦੋਂ ਕਿਤੇ ਕੋਈ ਕਰਮ ਕਰਨ ਲੱਗੇ ਬੱਚੀ ਬੱਚਾ, ਉਦੋਂ ਸਾਨੂੰ ਪਤਾ ਲੱਗ ਜਾਏ ਅੰਤਰ ਜਾਮੀ ਜਾਣ ਮੇਰਾ ਪ੍ਰਭ

ਜਨ ਨਾਨਕ ਜੇ ਖਾਤੋ ਕਰਾਹੇ ਤੇ ਖਾ

ਤੇ ਉਸ ਮਨੁੱਖ ਦੀ ਜ਼ਿੰਦਗੀ ਦਾ ਇੱਕ ਲਕਸ਼ ਮਾਲਕ ਨੇ ਮਿਟ ਦਿੱਤਾ ਹੈ ਕਿ ਜਿਵੇਂ ਸਮੁੰਦਰ ਦੇ ਵਿੱਚੋਂ ਭਾਪ ਬਣ ਕੇ ਪਾਣੀ ਉੱਡਦਾ ਹੈ, ਪਰਤ ਕੇ ਉਹੀ ਪਾਣੀ ਪਹਾੜ ਦੇ ਸ਼ਿਖਰ ਤੇ ਜਾ ਕੇ ਵਰਸਦਾ ਹੈ ਤੇ ਛੋਟੀਆਂ ਛੋਟੀਆਂ ਬੂੰਦਾਂ ਦੇ ਰੂਪ ਵਿੱਚ ਇੱਕ ਉਹ ਪ੍ਰਵਾਹ ਬਣ ਕੇ ਕਿਸੇ ਦਾਇਰੇ ਵਿੱਚ ਚੱਲ ਕੇ ਦਰਿਆ ਦਾ ਰੂਪ ਧਾਰਨ ਕਰਕੇ ਜਿਸ ਸਮੁੰਦਰ ਤੋਂ ਵਿਛੜਿਆ ਹੈ, ਪਰਤ ਕੇ ਉਸੇ ਪਾਣੀ ਦੀ ਬੂੰਦ ਆਪਣੇ ਸ਼ੌ ਸਾਗਰ ਦੇ ਵਿੱਚ ਲੀਨ ਹੋ ਜਾਂਦੀ ਹੈ। ਕੁਦਰਤ ਦਾ ਇੱਕ ਅਸੂਲ ਹੈ ਕਿ ਜੋ ਪਾਣੀ ਸਮੁੰਦਰ ਤੋਂ ਉੱਡਿਆ, ਭਾਵੇਂ ਉਹ ਬਰਫ਼ ਰੂਪ ਵਿੱਚ ਜੰਮਿਆ ਰਿਹਾ, ਭਾਵੇਂ ਉਹ ਪਾਣੀ ਦੀਆਂ ਬੂੰਦਾਂ ਬਣ ਕੇ ਡਿੱਗਿਆ, ਪਰਤ ਕੇ ਸ਼ੌ ਸਾਗਰ ਦੀ ਖਿੱਚ ਨੇ ਉਹਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਤੇ ਉਸ ਦੇ ਅੰਦਰ ਦੀ ਖਿੱਚ ਪਾਣੀ ਦੀਆਂ ਬੂੰਦਾਂ ਨੂੰ ਪਰਤ ਕੇ ਸਾਗਰ ਤੱਕ ਲੈ ਗਈ। ਇਸੇ ਤਰ੍ਹਾਂ ਹੀ ਜਦੋਂ ਅਸੀਂ ਦੇਖਦੇ ਹਾਂ ਕਿ ਜ਼ਮੀਨ ਦੇ ਉੱਤੇ ਹਵਾ ਚੱਲੇ, ਹਨੇਰੀ ਚੱਲੇ, ਮਿੱਟੀ ਜਾਂ ਗਰਦ ਜ਼ਮੀਨ ਤੋਂ ਉੱਡ ਕੇ ਅਸਮਾਨ ਵੀ ਜਾਂਦੀ ਹੈ, ਕਈ ਦਿਨ ਉਸ ਮਿੱਟੀ ਦੇ ਕਣ ਅਸਮਾਨ ਦੇ ਵਿੱਚ ਮੰਡਰਾਉਂਦੇ ਨੇ, ਘੁੰਮਦੇ ਨੇ, ਪਰ ਇੱਕ ਦਿਨ ਐਸਾ ਆਉਂਦਾ ਹੈ ਕਿ ਧਰਤੀ ਦੀ ਖਿੱਚ ਪਰਤ ਕੇ ਉਹ ਰੇਤ ਦੇ ਉਸ ਮਿੱਟੀ ਦੇ ਜ਼ਰੇ, ਮਿੱਟੀ ਦੇ ਕਣ ਜਿਹੜੇ ਨੇ ਉਹਨਾਂ ਨੂੰ ਪਰਤ ਕੇ ਫਿਰ ਆਪਣੇ ਵੱਲ ਲੈ ਆਉਂਦੀ ਹੈ। ਸਾਹਿਬ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਕਿਰਪਾ ਕੀਤੀ ਤੇ ਇਹ ਕੇਵਲ ਸਿੱਖ ਲਈ ਨਹੀਂ, ਹਰ ਮਨੁੱਖ ਮਾਤਰ ਦੇ ਲਈ ਹੈ। ਇਸ ਕਰਕੇ ਪਹਿਲਾਂ ਮੈਂ ਸ਼ਬਦ ਅਰਗ ਕੀਤਾ ਹੈ ਕਿ ਜਿਸ ਜੀਵ ਨੂੰ ਮਨੁੱਖੀ ਜਾਮਾ ਮਿਲ ਗਿਆ, ਜਿਸ ਨੂੰ ਮਨੁੱਖਾ ਸਰੀਰ ਮਿਲਿਆ ਹੈ, ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਸ ਦੀ ਜ਼ਿੰਦਗੀ ਦਾ ਕੋਈ ਮਕਸਦ ਹੈ, ਉਹਦੇ ਜੀਵਨ ਦਾ ਕੋਈ ਪ੍ਰਯੋਜਨ ਹੈ। ਤੇ ਹਜ਼ੂਰ ਨੇ ਉਸ ਪ੍ਰਯੋਜਨ ਨੂੰ, ਉਸ ਮਕਸਦ ਨੂੰ ਅੰਮ੍ਰਿਤ ਗੁਰਬਾਣੀ ਦੇ ਵਿੱਚ ਦਰਜ ਕੀਤਾ ਤੇ ਆਪਾਂ ਰੋਜ਼ ਇਹ ਬਚਨ ਪੜ੍ਹਦੇ ਸੁਣਦੇ ਹਾਂ ਕਿ ਚਿਰੰਕਾਲ ਇਹ ਦੇਹ ਸੰਜਰੀਆ, ਜੇ ਇਹ ਮਨੁੱਖਾ ਜਾਮਾ ਮਿਲਿਆ ਹੈ ਤੇ ਅਗਲੀ ਤੋਕੇ ਮਿਲ ਜਗਦੀਸ਼ ਮਿਲਣ ਕੀ ਬਰੀਆ, ਕਿ ਇਹ ਵਾਰੀ ਤੈਨੂੰ ਜਗਦੀਸ਼ ਨੂੰ ਮਿਲਦੀ ਹੈ। ਆਪਾਂ ਹਜ਼ੂਰ ਦੇ ਅੰਮ੍ਰਿਤ ਬਚਨ ਪੜ੍ਹਨੇ ਆ ਗੁਰੂ ਤੇਗ ਬਹਾਦਰ ਜੀ ਦੇ, ਸਾਹਿਬ ਕਹਿੰਦੇ ਨੇ ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਗੀ ਨਾਨਕ ਕਹਿਤ ਮਿਲਣ ਕੀ ਬਰੀਆ ਸਿਮਰਤ ਕਹਾ ਨਹੀਂ। ਕਿਤਨਾ ਸਮਾਂ ਘੁੰਮਣ ਤੋਂ ਬਾਅਦ ਇਹ ਦੇਹ ਮਿਲੀ ਤੇ ਤੇਰਾ ਮਕਸਦ ਉਸ ਸਾਈਂ ਦੇ ਚਰਨਾਂ ਵਿੱਚ ਲੀਨ ਹੋਣਾ ਹੈ। ਹਜ਼ੂਰ ਨੇ ਇਸੇ ਤਰ੍ਹਾਂ ਅੰਮ੍ਰਿਤ ਗੁਰਬਾਣੀ ਦੇ ਵਿੱਚ ਰੋਜ਼ ਆਪਾਂ ਜੋ ਬਚਨ ਪੜ੍ਹਨੇ ਹਾਂ ਕਿ ਭਈ ਪ੍ਰਾਪਤ ਮਾਨੁਖ ਦੇ ਗੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਤਵਜੋ ਦਿਓ, ਜਿਹੜੀ ਮੈਂ ਅਰਜ਼ ਕਰਨੀ ਚਾਹੁੰਦਾ ਕਿ ਅੰਮ੍ਰਿਤ ਦੀ ਦਾਤ ਸਤਿਗੁਰੂ ਨੇ ਕਿਉਂ ਦਿੱਤੀ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਰ ਮਨੁੱਖ ਨੂੰ ਗੁਰੂ ਨਾਲ ਜੁੜਨ ਦੀ ਪ੍ਰੇਰਣਾ ਕਿਉਂ ਦਿੱਤੀ ਗਈ? ਬੇਨਤੀ ਕਰ ਰਿਹਾ, ਪਹਿਲੀ ਗੱਲ, ਆਖਰ ਇਹ ਸਰੀਰ ਮਿਲਿਆ ਹੈ, ਕੋਈ ਨਾ ਕੋਈ ਇਹਦਾ ਮਕਸਦ ਹੈ। ਸਾਹਿਬ ਨੇ ਸ਼ਬਦ ਵਰਤੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਜਾਂ ਕਹਿ ਦਿੱਤਾ ਤੈਨੂੰ ਪਰਮਾਤਮਾ ਨਾਲ ਮਿਲਣ ਦਾ ਮੌਕਾ ਮਿਲਿਆ, ਇਹ ਤੇਰਾ ਅਵਸਰ, ਇਹ ਤੇਰੀ ਬਾਰ, ਘੱਟ ਭੀਤਰ ਤੂੰ ਦੇਖ ਵਿਚਾਰ, ਸਮਾਂ ਕਹਿ ਦਿੱਤਾ, ਵਾਰੀ ਕਹਿ ਦਿੱਤੀ, ਮਾਲਕ ਨੇ ਇੱਕ ਤੈਨੂੰ ਮੌਕਾ ਦੇ ਦਿੱਤਾ, ਸ਼ਬਦ ਇਹ ਵਰਤੇ। ਤੇ ਹੁਣ ਕੁਦਰਤੀ ਤੌਰ ਤੇ ਸਵਾਲ ਉੱਠਦਾ ਹੈ ਕਿ ਮਨੁੱਖਾ ਜਨਮ ਦਾ ਮਕਸਦ ਕੇਵਲ ਖਾਣਾ, ਕੇਵਲ ਪੀਣਾ, ਕੇਵਲ ਦੁਨੀਆਂ ਦੇ ਅੰਦਰ ਸੁੱਖ ਆਰਾਮ ਹੰਢਾ ਕੇ ਨਹੀਂ ਚਲੇ ਜਾਣਾ? ਆਖਰ ਜਿਹੜੀ ਮਾਲਕ ਨੇ ਸਰੀਰ ਦਿੱਤਾ ਹੈ, ਸਮਾਂ ਕਿਸੇ ਦਾ ਵੱਖ ਹੋ ਸਕਦਾ, ਕੋਈ 70 ਸਾਲ ਜੀ ਕੇ ਜਾ ਸਕਦਾ, ਕੋਈ 50 ਸਾਲ ਜੀ ਕੇ ਜਾਏਗਾ, ਕੋਈ 40 ਸਾਲ, ਕੋਈ 20 ਸਾਲ, ਕੋਈ 5-10 ਸਾਲ, ਆਖਰ ਜਿਤਨਾ ਵੀ ਸਮਾਂ ਮਾਲਕ ਨੇ ਦਿੱਤਾ ਹੈ, ਇਹ ਸਮਾਂ ਕਿਸੇ ਲੇਖੇ ਵਿੱਚ ਜਾਂ ਕਿਸੇ ਮਕਸਦ ਲਈ ਸਾਨੂੰ ਮਿਲਿਆ ਹੈ? ਤੇ ਜੇ ਕੇਵਲ ਤਾਂ ਕੇਵਲ ਇਹ ਗੱਲ ਹੁੰਦੀ, ਆਏ ਆ ਸੰਸਾਰ ਤੇ, ਖਾਧਾ ਪੀਤਾ, ਪਰਿਵਾਰ ਵਿੱਚ ਰਹੇ, ਕੁਝ ਦੁਨੀਆਂ ਦੇ ਧੰਦੇ ਕੀਤੇ ਤੇ ਸੰਸਾਰ ਤੋਂ ਚਲੇ ਗਏ, ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਤੁਕ ਕਹੀ, ਕਹਿੰਦੇ ਨੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਸਰੀਰ ਲੈ ਕੇ ਖਾਣਾ ਪੀਣਾ ਹੱਸਣਾ ਸੌਣਾ ਸਭ ਕੁਝ ਚੇਤੇ ਹੈ, ਇੱਕ ਬੰਦੇ ਨੂੰ ਇਹ ਗੱਲ ਭੁੱਲ ਗਈ ਕਿ ਜੇ ਜਨਮ ਹੋਇਆ ਤੇ ਮੇਰੀ ਮੌਤ ਵੀ ਜ਼ਰੂਰ ਹੋਣੀ ਹੈ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਵਾਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ।
ਖਸਮ ਨੂੰ ਵਿਸਾਰ ਦਿੱਤਾ ਤੇ ਸਾਹਿਬ ਨੇ ਉਸ ਨੂੰ ਸਰੀਰ ਨੂੰ ਉਸ ਜੀਵਨ ਨੂੰ ਸੁਨਹਿਰੀ ਮੌਕਾ ਨਹੀਂ ਕਿਹਾ। ਫਿਰ ਉਹਦੇ ਲਈ ਸ਼ਬਦ ਵਰਤੇ ਨੇ ਤ੍ਰਿਕ ਜੀਵਨ ਨਹੀਂ ਰਹਿਣਾ। ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ, ਆਖਿਰ ਇਹ ਸਮਾਂ ਇਹ ਮੌਕਾ ਕਿਸੇ ਚੀਜ਼ ਲਈ ਕਿਸੇ ਮਕਸਦ ਲਈ ਮਿਲਿਆ ਹੈ? ਹੋਰ ਸੁਖੈਮ ਤਰੀਕੇ ਨਾਲ ਸਮਝ ਲਈਏ, ਭਾਈ ਸਾਹਿਬ ਭਾਈ ਗੁਰਦਾਸ ਜੀ ਹੋਣਾ ਨੇ ਨਾ ਆਪਣੀ ਪਵਿੱਤਰ ਰਚਨਾ ਦੇ ਵਿੱਚ ਇਸ ਗੱਲ ਨੂੰ ਸਮਝਾਉਣ ਦੇ ਲਈ ਕਿ ਜਨਮ ਤੋਂ ਬਾਅਦ ਕੇਵਲ ਦੁਨੀਆਂ ਵਿੱਚ ਜੀ ਕੇ ਮਰ ਜਾਣਾ ਇਹ ਮਨੁੱਖ ਦੀ ਜ਼ਿੰਦਗੀ ਨਹੀਂ। ਜਨਮ ਤੋਂ ਬਾਅਦ ਮੌਤ ਆਉਣ ਤੋਂ ਪਹਿਲਾਂ ਪਹਿਲਾਂ ਆਪਣੀ ਮੰਜ਼ਿਲ ਤੇ ਪਹੁੰਚ ਜਾਣਾ ਹੀ ਮਨੁੱਖ ਦੀ ਜ਼ਿੰਦਗੀ ਹੈ। ਧਿਆਨ ਦਿਆ ਜੀ, ਭਾਈ ਸਾਹਿਬ ਨੇ ਸਮਝਾਉਣ ਲਈ ਕੁਝ ਪ੍ਰਮਾਣ ਦਿੱਤੇ ਨੇ ਕਿ ਆਖਿਰ ਇਸ ਮਨੁੱਖਾ ਦੇਹੀ ਦਾ ਪ੍ਰਯੋਜਨ ਕੀ। ਭਾਈ ਸਾਹਿਬ ਨੇ ਉਦਾਹਰਨਾਂ ਸਾਡੀਆਂ ਜ਼ਿੰਦਗੀ ਵਿੱਚ ਜੋ ਆਪਾਂ ਘਰਾਂ ਵਿੱਚ ਵਰਤਨੇ ਆ ਉਹ ਹੀ ਲਈਆਂ ਨੇ। ਭਾਈ ਜੀ ਕਹਿੰਦੇ ਨੇ, ਭਾਈ ਗੁਰਦਾਸ ਜੀ ਕਹਿੰਦੇ ਨੇ, ਘਰ ਵਿੱਚ ਬੱਚੀ ਦਾ ਜਨਮ ਹੁੰਦਾ ਹੈ ਤੇ ਮਾਤਾ ਪਿਤਾ ਉਹਨਾਂ ਨੂੰ ਸ਼ੁਰੂ ਤੋਂ ਇੱਕ ਜਨਮ ਤੋਂ ਲੈ ਕੇ ਅੰਦਰ ਇੱਕ ਜ਼ਰੂਰ ਇਹ ਚਿੰਤਾ ਬੈਠ ਜਾਂਦੀ ਹੈ ਕਿ ਮਾਲਕ ਕਿਰਪਾ ਕਰੀ ਕਿ ਪਾਕ ਦਾਮਨ ਇਹ ਬੱਚੀ ਆਪਣੇ ਘਰ ਨੂੰ ਚਲੀ ਜਾਏ। ਉਸ ਬੱਚੀ ਨੂੰ ਪੜ੍ਹਾਇਆ ਵੀ ਜਾਂਦਾ ਹੈ, ਉਸ ਬੱਚੀ ਨੂੰ ਲਿਖਾਇਆ ਵੀ ਜਾਂਦਾ ਹੈ, ਉਸ ਬੱਚੀ ਨੂੰ ਕੱਢਣ ਪਰੋਣ ਦੀ ਜਾਚ ਵੀ ਸਿਖਾਈ ਜਾਂਦੀ ਸੀ। ਪਰ ਨਾਲ ਇੱਕ ਸ਼ਬਦ ਕਹਿਣਾ, ਜੇ ਬੱਚੀ ਨੇ ਕੰਮ ਨਾ ਕਰਨਾ ਤੇ ਮਾਂ ਨੇ ਕਹਿਣਾ, ਧੀਏ ਇਸ ਘਰ ਵਿੱਚ ਤਾਂ ਤੇਰਾ ਲਾਡ ਦੇਖ ਕੇ ਮੈਂ ਤੇਰੇ ਕੰਮ ਕਰ ਦਿਆਂਗੀ, ਤੇਰੀਆਂ ਭਰਜਾਈਆਂ ਤੇਰੇ ਕੰਮ ਕਰਨਗੀਆਂ, ਪਰ ਇੱਕ ਗੱਲ ਯਾਦ ਰੱਖੀ, ਇਸ ਘਰ ਵਿੱਚ ਤਾਂ ਤੇਰੇ ਲਾਡ ਕਰਕੇ ਤੈਨੂੰ ਕੋਈ ਨਹੀਂ ਝਿੜਕਦਾ, ਕੰਮ ਕਰ ਚਾਹੇ ਨਾ ਸਿੱਖ, ਪਰ ਯਾਦ ਰੱਖ ਸਹੁਰੇ ਘਰ ਕੀਮਤ ਉਹਨਾਂ ਦੀ ਪੈਂਦੀ ਏ ਜਿਹੜੀਆਂ ਗੁਣਾਂ ਦਾ ਦਾਜ ਆਪਣੇ ਨਾਲ ਲੈ ਕੇ ਜਾਂਦੀਆਂ। ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸਤਿਗੁਰੂ ਨੇ ਅੰਮ੍ਰਿਤ ਦੀ ਦਾਤ ਕਿਉਂ ਦਿੱਤੀ, ਗੁਰੂ ਦੇ ਚਰਨਾਂ ਵੀ ਜਾਣ ਦੀ ਲੋੜ ਕਿਉਂ ਹੈ? ਭਾਈ ਸਾਹਿਬ ਕਹਿੰਦੇ ਨੇ, ਆਪਣੇ ਘਰ ਵਿੱਚ ਮਾਂ ਲਾਡ ਦੇਖਦੀ ਏ, ਪਿਤਾ ਲਾਡ ਦੇਖਦਾ, ਭਰਾ ਲਾਡ ਦੇਖਦੇ ਨੇ, ਰੋਟੀ ਪਕਾਏ ਨਾ, ਖਾਏ ਨਾ, ਕੱਢੇ ਪਰੋਏ ਨਾ, ਤਾਂ ਵੀ ਉਹ ਲਾਡ ਨਾਲ ਸਭ ਕੁਝ ਜਰ ਲੈਂਦੇ ਨੇ। ਪਰ ਕਹਿਣ ਲੱਗੇ, ਦੇਖ ਧੀਏ ਪੇਕੇ ਘਰ ਵਿੱਚ ਲਾਡ ਚੱਲਦੇ ਨੇ, ਸਹੁਰੇ ਘਰ ਵਿੱਚ ਲਾਡ ਨਹੀਂ, ਉੱਥੇ ਕੇਵਲ ਗੁਣਾਂ ਵਾਲੀਆਂ ਦੀ ਕਦਰ ਪੈਂਦੀ ਹੈ। ਭਾਈ ਸਾਹਿਬ ਕਹਿੰਦੇ ਨੇ, ਬੰਦੇ ਹਾਂ ਅਸਲ ਵਿੱਚ ਇਹ ਸੰਸਾਰ ਤੇਰਾ ਪੇਕਾ ਘਰ ਹੈ, ਮਤ ਸਮਝੀ ਕਿ ਜਿਹੜੇ ਭੈਣ ਭਰਾ ਅੱਜ ਨਾਲ ਨੇ ਮਰਨ ਤੋਂ ਬਾਅਦ ਸਹੁਰੇ ਘਰ ਇਹਨਾਂ ਨੇ ਸਾਡੇ ਨਾਲ ਜਾਣੇ, ਜਿਹੜੇ ਟਕਿਆ ਤੇ ਤੂੰ ਮਾਣ ਕਰੀ ਬੈਠਾ, ਮਤ ਸਮਝੀ ਇਹ ਟਕੇ ਵੀ ਤੇਰੇ ਨਾਲ ਜਾਣੇ ਨੇ। ਹਕੀਕਤ ਇਹ ਹੀ, ਟਕੇ ਭੈਣ ਭਰਾ ਤਾਂ ਦੂਰ ਦੀ ਗੱਲ, ਜਿਹੜਾ ਸਰੀਰ ਤੂੰ ਲੈ ਕੇ ਆਇਆ ਇਸ ਸਰੀਰ ਨੇ ਵੀ ਉਸ ਘਰ ਨੂੰ ਨਹੀਂ ਜਾਣਾ, ਆਖਿਰ ਜਿਸ ਜਿੰਦ ਨੇ ਜਾਣਾ ਇਸ ਜਿੰਦ ਨਾਲ ਜਾਣ ਵਾਲਾ ਤੇ ਕੋਈ ਚਾਹੀਦਾ ਨਾ। ਕਿਉਂ ਗੁਰੂ ਧਾਰਨ ਕੀਤਾ ਜਾਂਦਾ, ਕਿਉਂ ਅੰਮ੍ਰਿਤ ਦੀ ਦਾਤ ਲੈਣੀ ਹੈ? ਤੇ ਅੱਜ ਮੈਂ ਯਤਨ ਕਰਨਾ, ਵਿਸ਼ਾ ਰੱਖਿਆ ਗੁਰੂ ਪਦਵੀ, ਗੁਰੂ ਦੀ ਜ਼ਰੂਰਤ ਤੇ ਸਤਿਗੁਰੂ ਨੇ ਕਿਵੇਂ ਇਹ ਮਰਿਆਦਾ ਸਾਨੂੰ ਬਖਸ਼ੀ। ਸਾਹਿਬ ਕਹਿੰਦੇ ਨੇ, ਪੇਕੇ ਘਰ ਕੰਮ ਕੀਮਤ ਲਾਡ ਕਰਕੇ ਚੱਲ ਜਾਂਦਾ, ਸਹੁਰੇ ਘਰ ਕਦਰ ਗੁਣਾਂ ਨਾਲ ਪੈਂਦੀ ਏ। ਇਹ ਸੰਸਾਰ ਵਿੱਚ ਧੰਦਿਆਂ ਨਾਲ ਵਾਹਵਾ ਵਾਹਵਾ ਮਿਲ ਜਾਏਗੀ, ਪਰ ਜਦੋਂ ਮਾਲਕ ਦੇ ਘਰ ਜਾਣਾ ਉਦੋਂ ਕੇਵਲ ਇਹ ਪੁੱਛਿਆ ਜਾਂਦਾ ਕਿ ਤੇਰੇ ਕੋਲ ਗੁਰੂ ਸ਼ਬਦ ਹੈ, ਤੇਰੇ ਕੋਲ ਗੁਰਮੰਤਰ ਹੈ, ਤੇਰੀ ਜਿੰਦ ਦਾ ਸਹਾਰਾ ਗੁਰੂ ਤੇਰੇ ਨਾਲ ਹੈ। ਭਾਈ ਸਾਹਿਬ ਨੇ ਦੂਸਰਾ ਬਚਨ ਕੀਤਾ, ਕਹਿੰਦੇ ਨੇ, ਜਿਵੇਂ ਬੱਚੀ ਸਹੁਰੇ ਕਰਕੇ ਗੁਣਾ ਕਰਕੇ ਜਾਣੀ ਜਾਂਦੀ ਏ, ਮਨੁੱਖ ਵਪਾਰ ਕਰਨ ਜਾਂਦਾ ਹੈ ਪਰਦੇਸ਼ ਵਿੱਚ, ਦੋ ਪੁੱਤਰ ਇਕੱਠੇ ਤੋਰੇ ਨੇ ਆਪਣੇ ਘਰੋਂ ਇੱਕ ਮਨੁੱਖ ਨੇ, ਕਹਿੰਦੇ ਨੇ ਜਿਹੜਾ ਪੁੱਤਰ ਪੂੰਜੀ ਨੂੰ ਖਰਚ ਕੇ ਕੁਝ ਆਪਣੇ ਨਾਲ ਕਮਾ ਕੇ ਲੈ ਆਏ ਉਹਨੂੰ ਲੋਕ ਸਪੁੱਤਰ ਕਹਿ ਕੇ ਸਤਿਕਾਰ ਦਿੰਦੇ ਨੇ, ਤੇ ਜਿਹੜਾ ਬਾਪ ਦੀ ਪੂੰਜੀ ਨੂੰ ਵੀ ਤਬਾਹ ਕਰਕੇ ਆ ਜਾਏ, ਹਕੀਕਤ ਇਹ ਜੇ ਉਸ ਬੰਦੇ ਨੂੰ ਕਦੀ ਸਤਿਕਾਰ ਨਹੀਂ ਜੇ ਮਿਲਦਾ, ਉਹਨੂੰ ਕਪੁੱਤਰ ਕਿਹਾ ਜਾਂਦਾ। ਆਖਿਰ ਇਸ ਧਰਤੀ ਤੇ ਆਏ ਆ, ਸਵਾਸਾਂ ਦੀ ਪੂੰਜੀ ਮਾਲਕ ਨੇ ਦਿੱਤੀ ਏ, ਤੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਜੇ ਤਾਂ ਉਸ ਬਾਪੂ ਦੀ ਪੂੰਜੀ ਨੂੰ ਲੈ ਕੇ ਜ਼ਿੰਦਗੀ ਵਿੱਚ ਕੁਝ ਖੱਟ ਕੇ ਕਮਾਈ ਕਰਕੇ ਨਾਮ ਦੇ ਭੰਡਾਰੇ ਭਰ ਕੇ ਗਿਓ ਤੇ ਬਾਪੂ ਪ੍ਰਸੰਨ ਹੋਵੇਗਾ, ਤੇ ਜੇ ਸਵਾਸ ਵੀ ਤਬਾਹ ਕਰਕੇ ਆ ਗਿਓ ਪੱਲੇ ਵੀ ਕੁਝ ਨਾ ਹੋਇਆ। ਤੇ ਸੱਜਣਾ, ਜੇ ਪੁੱਤਰ ਕਮਾ ਕੇ ਨਾ ਜਾਏ ਤੇ ਮਾਂ ਬਾਪ ਉਹਦੇ ਨਾਲ ਰੋਸਾ ਕਰਦੇ ਨੇ, ਤੇ ਜਦੋਂ ਤੂੰ ਦੁਨੀਆਂ ਤੋਂ ਤੁਰੇਗਾ ਪੱਲੇ ਕੁਝ ਨਾ ਹੋਇਆ ਤੇ ਮਾਲਕ ਦੀ ਖੁਸ਼ੀ ਨਹੀਂ ਲੈ ਸਕੇਗਾ। ਭਾਈ ਸਾਹਿਬ ਨੇ ਅਗਲਾ ਬਚਨ ਕੀਤਾ, ਕਹਿੰਦੇ ਨੇ, ਮੈਦਾਨੀ ਜੰਗ ਵਿੱਚ ਸਾਰੇ ਉਤਰਦੇ ਨੇ, ਹਰ ਬੰਦਾ ਉਤਰਦਾ ਹੈ, ਪਰ ਕਹਿੰਦੇ ਸੂਰਮੇ ਉਹਨੇ
ਜਿਹੜੇ ਜਾਂ ਤਾਂ ਸੱਚ ਤੇ ਸ਼ਹੀਦ ਹੋ ਜਾਣ ਤੇ ਜਾਂ ਫਿਰ ਉਹ ਸੂਰਮੇ ਰਣ ਤੱਤੇ ਵਿੱਚੋਂ ਜਿੱਤ ਕੇ ਆਉਣ। ਕਹਿਣ ਲੱਗੇ ਜਿੱਤਿਆਂ ਹੋਇਆਂ ਨੂੰ ਵਧਾਈ ਮਿਲਦੀ ਏ, ਹਾਰ ਕੇ ਆਏ ਪਿੱਠ ਦਿਖਾ ਕੇ ਆਏ ਸਾਰੀ ਜ਼ਿੰਦਗੀ ਲੋਕੀ ਉਹਨਾਂ ਨੂੰ ਸ਼ੱਕ ਨਾਲ ਤੇ ਉਹਨਾਂ ਨੂੰ ਕਲੰਕਿਤ ਸਮਝਦੇ ਨੇ। ਭਾਈ ਸਾਹਿਬ ਕਹਿੰਦੇ ਨੇ ਪੇਕਾ ਘਾਰੀ ਸਹੁਰੇ ਘਰ ਕਦਰ ਗੁਣਾ ਕਰਕੇ ਪੈਣੀ ਏ, ਚੇਤੇ ਰੱਖੀ ਵਪਾਰ ਕਰਨ ਆਇਆ ਜੇ ਕੁਝ ਕਮਾ ਕੇ ਲਿਆਉ ਤੇ ਤਾਂ ਮਾਲਕ ਦੇ ਘਰ ਵਿੱਚ ਥਾਈ, ਤੇ ਜੇ ਪੂੰਜੀ ਸਵਾਸਾਂ ਦੀ ਵੀ ਗਵਾ ਕੇ ਚਲਾ ਗਿਓ ਤੇ ਉੱਥੇ ਸੱਜਣਾ ਕੋਈ ਢੋਈ ਨਹੀਂ। ਤੀਜਾ ਬਚਨ ਕੀਤਾ ਇਸ ਸੰਸਾਰ ਰਣ ਤੱਤੇ ਵਿੱਚ ਆਇਆ ਹੈ, ਜੇ ਤਾਂ ਵਿਕਾਰਾਂ ਨੂੰ ਜਿੱਤ ਕੇ ਚਲਾ ਜਾਏ ਤੇ ਸੱਜਣਾ ਤੈਨੂੰ ਸੰਤ ਸਿਪਾਹੀ ਸੂਰਮਾ ਕਹਿਣਗੇ, ਤੇ ਜੇ ਵਿਕਾਰਾਂ ਵਿੱਚ ਜ਼ਿੰਦਗੀ ਤਬਾਹ ਕਰਕੇ ਚਲਾ ਗਿਓ ਤੇ ਚੇਤੇ ਰੱਖੀ ਖਾ ਰਿਹਾ ਹੋਇਆਂ ਨੂੰ ਕਦੀ ਵੀ ਸਤਿਕਾਰ ਨਹੀਂ ਮਿਲਦਾ ਹੁੰਦਾ। ਅਸਲ ਵਿੱਚ ਮਨੁੱਖਾ ਦੇਹੀ ਦਾ ਕੋਈ ਮਕਸਦ ਹੈ ਕੇਵਲ ਤਾਂ ਕੇਵਲ ਜਨਮ ਤੋਂ ਬਾਅਦ ਮੌਤ ਤੱਕ ਦਾ ਸਬਰ ਕਰਨਾ ਜ਼ਿੰਦਗੀ ਨਹੀਂ, ਉਸ ਸਬਰ ਨੂੰ ਕਿਵੇਂ ਬਤੀਤ ਕਰਨਾ ਤੇ ਸਾਈਂ ਦੇ ਘਰ ਕਿਵੇਂ ਜਾਣਾ ਹੈ, ਮਨੁੱਖਾ ਦੇਹੀ ਦਾ ਅਸਲ ਵਿੱਚ ਪ੍ਰਯੋਜਨ ਹੈ। ਭਾਈ ਸਾਹਿਬ ਭਾਈ ਗੁਰਦਾਸ ਦੇ ਬਚਨ ਹੁੰਦੇ ਨੇ, ਕਹਿਣ ਲੱਗੇ ਨਹਿਰ ਕੁਵਾਰ ਕੰਨਿਆ ਲਾਡਲੀ ਕਹਿ ਮਾਨੀਅਤ, ਵਿਆਹੇ ਸੁਸਰਾਰ ਜੈ ਗੁਣਨ ਕਹਿ ਮਾਨੀਏ, ਬਨ ਚ ਵਿਹਾਰ ਲੱਗ ਜਾਤ ਹੈ ਵਿਦੇਸ਼ ਪ੍ਰਾਣੀ, ਕਈਆ ਸਪੂਤ ਲਾਭ ਲਭਤ ਕਹਿ ਆਨੀਏ, ਜੈਸੇ ਤੋ ਰਣ ਸਮੇ ਪਰ ਦਲ ਮੈਂ ਅਕੇਲੋ ਜਾਏ, ਜੀਤ ਆਵੇ ਸੋਈ ਸੂਰੋ ਸੁਭਟ ਬਖਾਨੀਏ, ਅਗਲੀ ਤੋ ਕਦੀ ਨਾ ਭੁੱਲਿਓ ਕਿਉਂ ਅੰਮ੍ਰਿਤ ਛਕਣਾ, ਕਿਉਂ ਗੁਰੂ ਦੇ ਨੇੜੇ ਲੱਗਣਾ। ਭਾਈ ਸਾਹਿਬ ਕਹਿਣ ਲੱਗੇ ਮਾਨਸ ਜਨਮ ਪਾਏ ਚਰਨ ਸ਼ਰਨ ਗੁਰ, ਮਨੁੱਖਾ ਦੇਹੀ ਮਿਲੇ ਤੇ ਬੰਦਾ ਗੁਰੂ ਦੀ ਸ਼ਰਨ ਵਿੱਚ ਨਾ ਜਾਏ ਤੇ ਫਿਰ ਉਸ ਸਰੀਰ ਦਾ ਲਾਭ ਵੀ ਕੋਈ। ਅੱਗੇ ਅਰਜ਼ ਕਰਨੀ ਹੈ ਕਿ ਗੁਰੂ ਦੀ ਸ਼ਰਨ ਕਿਉਂ ਜ਼ਰੂਰੀ ਹੈ। ਭਾਈ ਸਾਹਿਬ ਨੇ ਸ਼ਬਦ ਵਰਤੇ ਮਾਨਸ ਜਨਮ ਪਾਏ ਚਰਨ ਸ਼ਰਨ ਗੁਰ, ਸਾਧ ਸੰਗਤ ਮਿਲ ਗੁਰਦੁਆਰ ਪਹਿਚਾਨੀਏ, ਜੇ ਸੰਗਤ ਵਿੱਚ ਆ ਕੇ ਗੁਰੂ ਦੀ ਸ਼ਰਨ ਵਿੱਚ ਚਲਾ ਜਾਏ ਤੇ ਸੱਚ ਜਾਣੀ ਮਾਲਕ ਦੇ ਘਰ ਦੀ ਤੈਨੂੰ ਸਮਝ ਪੈ ਜਾਏਗੀ। ਇਹਦਾ ਮਤਲਬ ਕਿ ਗੁਰੂ ਤੋਂ ਬਿਨਾਂ ਪਾਰ ਉਤਾਰਾ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਸਿੱਖੋ, ਮੈਂ ਇਸ ਕਰਕੇ ਬੇਨਤੀ ਕਰਨ ਲੱਗਾ ਕਿ ਅੰਮ੍ਰਿਤ ਸਾਨੂੰ ਅੰਦਰ ਦਾ ਜੀਵਨ ਦੇਣ ਵਾਲਾ ਹੈ, ਅੰਮ੍ਰਿਤ ਸਾਡੇ ਅੰਦਰ ਰੋਮ ਰੋਮ ਵਿੱਚ ਰਚਣ ਵਾਲੀ ਦਾਤ ਹੈ, ਤੇ ਸੱਚ ਜਾਣੋ ਇਸੇ ਅੰਮ੍ਰਿਤ ਨੇ ਸਾਨੂੰ ਨਾਮ ਦੇ ਨਾਲ ਜੋੜ ਕੇ ਪਿਆਰੇ ਵਾਹਿਗੁਰੂ ਦੇ ਘਰ ਵਿੱਚ ਪ੍ਰਵਾਨ ਕਰਾ ਦੇਣਾ ਹੈ। ਹੁਣ ਮਨੁੱਖ ਇਕੱਲਾ ਇਹਨੂੰ ਕੋਈ ਦਿਸਦਾ ਨਹੀਂ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੱਕ ਵਿਧਾਨ ਹੈ ਰੱਬ ਦੇ ਘਰ ਦਾ। ਜੇ ਅਸੀਂ ਕਹੀਏ, ਕਈ ਵਾਰੀ ਅਸੀਂ ਸਿਆਣਪ ਵਰਤਨੇ ਆ ਕਿ ਜਦੋਂ ਅਸੀਂ ਬਾਣੀ ਪੜ੍ਹ ਲੈਂਦੇ ਹਾਂ, ਜਦੋਂ ਸੰਗਤ ਵੀ ਚਲੇ ਜਾਂਦੇ ਹਾਂ, ਫਿਰ ਕੀ ਲੋੜ ਹੈ ਗੁਰੂ ਵਾਲੇ ਬਨ ਦੀ। ਮੈਂ ਇਹ ਬੇਨਤੀ ਜ਼ਰੂਰ ਕਰਨੀ ਹੈ, ਪਰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਤੋਂ ਬਾਹਰ ਜਾ ਕੇ ਨਹੀਂ। ਪਹਿਲੀ ਗੱਲ, ਹਜ਼ੂਰ ਨੇ ਕਿਹਾ ਕਿ ਗੁਰੂ ਤੋਂ ਬਿਨਾਂ ਸਾਈਂ ਦੀ ਪ੍ਰਾਪਤੀ ਨਹੀਂ। ਆਸਾਂ ਕੀ ਵਾਰ ਅਸੀਂ ਪੜ੍ਹਨੇ ਹਾਂ, ਮੈਂ ਕਹਿੰਦਾ ਪਹਿਲੇ ਦੇ ਤਿੰਨ ਸ਼ਲੋਕ ਨੇ ਪਹਿਲੀ ਪੌੜੀ ਦੇ, ਕਦੀ ਉਹਨਾਂ ਦੇ ਅਰਥ ਕਰਕੇ ਦੇਖੋ। ਇਹਨਾਂ ਤਿੰਨਾਂ ਸ਼ਲੋਕਾਂ ਵਿੱਚ ਤਾਨੇ ਸਾਡੇ ਤਿੰਨ ਸਵਾਲਾਂ ਦੇ ਉੱਤਰ ਦਿੱਤੇ ਗਏ ਨੇ। ਹਰ ਬੰਦੇ ਦੇ ਤਿੰਨ ਸਵਾਲ ਹੀ ਇਹ, ਜਦੋਂ ਕੋਈ ਗੁਰੂ ਨੇੜੇ ਆਉਂਦਾ ਪਹਿਲਾ ਸਵਾਲ ਇਹ ਹੁੰਦਾ ਹੈ ਕਿ ਮੈਂ ਗੁਰੂ ਕੋਲ ਜਾਵਾਂਗਾ, ਸਤਿਗੁਰੂ ਵਾਲਾ ਬਣਾਂਗਾ ਤੇ ਮੇਰੀ ਜ਼ਿੰਦਗੀ ਵੀ ਤਬਦੀਲੀ ਕੀ ਆਵੇਗੀ। ਦੂਜਾ ਸਵਾਲ ਹੁੰਦਾ ਹੈ ਕਿ ਦੇਖੋ ਲੋਕ ਕਿੰਨਾ ਗਿਆਨ ਹਾਸਿਲ ਕਰ ਗਏ ਤੇ ਤੁਸੀਂ ਅਜੇ ਵੀ ਗੱਲਾਂ ਪੁਰਾਣੀਆਂ ਕਰਦੇ ਪਏ ਹੋ ਕਿ ਗੁਰੂ ਵਾਲੇ ਬਣੋ, ਅੰਮ੍ਰਿਤ ਛਕੋ, ਸਤਿਗੁਰੂ ਕੇ ਕਕਾਰ ਧਾਰਨ ਕਰੋ। ਤੇ ਤੀਜੀ ਗੱਲ ਕੀਤੀ ਜਾਂਦੀ, ਜੇ ਗੁਰੂ ਧਾਰਨ ਨਾ ਕਰੀਏ ਤੇ ਤਾਂ ਕੀ ਹੈ। ਦੇਖੋ ਤਿੰਨ ਹੀ ਸਾਡੇ ਸਵਾਲ ਨੇ, ਇੱਕ ਇੱਕ ਵਿਸ਼ੇ ਵੱਲ ਆਪਾਂ ਤੁਰਨੇ। ਪਹਿਲੀ ਗੱਲ ਇਹ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀ ਗੁਰੂ ਦੀ ਪਦਵੀ ਹੈ ਨਾ, ਉਹ ਖਾਰੀ ਸਾਰੀ ਮਨੁੱਖ ਦੀ ਨਹੀਂ, ਕਿਉਂਕਿ ਸ਼ਬਦ ਦੀ ਕਈ ਵਾਰੀ ਲੋਕ ਦੁਰਵਰਤੋਂ ਕਰਦੇ ਨੇ। ਗੁਰੂ ਹੈ ਕੀ ਇਹ? ਧੰਨ ਗੁਰੂ ਨਾਨਕ ਸਾਹਿਬ ਨੇ ਬੜੇ ਪਿਆਰੇ ਬਚਨ ਕਹੇ ਨੇ, ਤਿੰਨ ਪੌੜੀਆਂ ਆਸਾ ਕੀ ਵਾਰ ਦੀਆਂ, ਉਹ ਮੈਂ ਪ੍ਰਮਾਣ ਵਜੋਂ ਅਰਜ਼ ਕਰਨੀਆਂ ਨੇ। ਸਾਹਿਬ ਨੇ ਪਹਿਲਾ ਬਚਨ ਕੀਤਾ ਹੈ, ਕਹਿੰਦੇ ਨੇ ਇੱਕ ਗੱਲ ਚੇਤੇ ਰੱਖੀ, ਸਾਈਂ ਦੇ ਦਰ ਤੱਕ ਪਹੁੰਚਣ ਲਈ ਕੇਵਲ ਗੁਰੂ ਦਾ ਹੀ ਇੱਕ ਦਰ ਹੈ ਜਿਹਦੇ ਵਿੱਚੋਂ ਨਿਕਲ ਕੇ ਰੱਬ ਦੇ ਦਰ ਤੱਕ ਜਾਇਆ ਜਾ ਸਕਦਾ। ਗੁਰੂ ਦੇ ਦਰ ਤੋਂ ਬਿਨਾਂ ਰੱਬ ਦਾ ਦਰ ਕਦੀ ਪ੍ਰਵਾਨ ਹੁੰਦੇ, ਇਹ ਹਕੀਕਤ ਹੈ, ਤੇ ਸ਼ਬਦ ਤੋਂ ਬਾਹਰ ਨਹੀਂ। ਜੇ ਕੋਈ ਕਹੇ ਮੈਂ ਸਿੱਧਾ ਰੱਬ ਤੱਕ ਪਹੁੰਚ ਬਣਾ ਲਾਂਗਾ, ਸਾਹਿਬ ਕਹਿੰਦੇ ਨੇ ਸੌ ਦਰ ਤੇਰੀ ਮੰਜ਼ਿਲ ਹੈ, ਪਰ ਯਾਦ ਰੱਖੀ ਸੌ ਦਰ ਮਿਲਦਾ ਹੀ ਉਹਨਾਂ ਨੂੰ ਇਹ ਜਿਹੜੇ ਗੁਰੂ ਦਰ ਵਿੱਚੋਂ ਨਿਕਲ ਕੇ ਜਾਂਦੇ ਨੇ। ਤਾਂ ਹੀ ਹਜ਼ੂਰ ਨੇ ਬਚਨ ਕੀਤਾ, ਬਿਨ ਸਤਿਗੁਰ ਕਿਨੈ ਨਾ ਪਾਇਓ। ਅੱਜ ਤੱਕ
ਕਹਿੰਦੇ ਨੇ ਸਤਿਗੁਰੂ ਤੋਂ ਬਿਨਾਂ ਕਿਸੇ ਨੂੰ ਸਾਈ ਦੀ ਪ੍ਰਾਪਤੀ ਨਹੀਂ ਹੋਈ। ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਤੇ ਮਹਾਰਾਜ ਸਤਿਗੁਰੂ ਕਿਰ ਕੀਏ, ਉੱਥੇ ਫਿਰ ਹਜ਼ੂਰ ਨੇ ਜਿਹੜੀ ਅਗਲੀ ਤੋਕ ਕਹੀ ਏ ਉਹਨੂੰ ਸਮਝੀਏ। ਕਹਿੰਦੇ ਨੇ ਜਿਸ ਰੱਬ ਨੂੰ ਤੂੰ ਪਾਣਾ ਚਾਹੁੰਦਾ ਸੱਚ ਜਾਣੀ, ਉਹ ਸਤਿਗੁਰੂ ਵਿੱਚ ਆਪ ਬੈਠਾ ਤੇ ਆਪ ਬੋਲ ਕੇ ਕਹਿੰਦਾ ਪਿਆ, ਜੇ ਸਾਈ ਦੇ ਦਰ ਤੱਕ ਜਾਣੇ ਤੇ ਸਤਿਗੁਰੂ ਦੀ ਚਰਨ ਸ਼ਰਨ ਵਿੱਚ ਆਉਣਾ ਅਤ ਜ਼ਰੂਰੀ ਹੈ। ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓਨ, ਆਪ ਰੱਖਿਓਨ ਦਾ ਅਰਥ ਇਹ ਵੇ ਕਿ ਆਪਣੇ ਆਪ ਨੂੰ ਸਤਿਗੁਰੂ ਵਿੱਚ ਉਹਨਾਂ ਸਮੋਇਆ, ਸਤਿਗੁਰ ਵਿੱਚ ਆਪ ਰੱਖਿਓਨ। ਕਰ ਪ੍ਰਗਟ ਆਖ ਸੁਣਾਇਆ ਪਰ ਦਾਤਾਰ ਕਿ ਸਤਿਗੁਰੂ ਹਰ ਇੱਕ ਨੂੰ ਮਿਲ ਜਾਂਦੇ ਨੇ। ਮੇਰੇ ਦਾਤਾਰ ਕਹਿੰਦੇ ਨਹੀਂ ਹੋਏ, ਅਸਲ ਵਿੱਚ ਇਹ ਰੱਬ ਦੀ ਨਜ਼ਰ ਦੀ ਖੇਡ ਹੈ। ਹਜ਼ੂਰ ਨੇ ਸ਼ਬਦ ਵਰਤੇ, ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਜੇ ਤੇਰੀ ਨਦਰ ਹੋ ਜਾਏ ਤੇ ਦਾਤਾ ਪੂਰਨ ਸਤਿਗੁਰੂ ਮਿਲਦਾ ਹੈ। ਤੇ ਜਦੋਂ ਸਤਿਗੁਰੂ ਮਿਲੇ ਤੇ ਉਹ ਕੀ ਕਰਦੇ ਨੇ, ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਗੁਰੂ ਸ਼ਬਦ ਸੁਣਾ ਕੇ ਇਸ ਭਟਕਦੀ ਹੋਈ ਜਿੰਦ ਨੂੰ ਸਾਈ ਦੇ ਚਰਨਾਂ ਵੀ ਜੋੜ ਦਿੰਦੇ ਨੇ, ਗੁਰੂ ਤੋਂ ਬਿਨਾਂ ਨਹੀਂ। ਕਹਿਣ ਲੱਗੇ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ। ਕਿ ਦੁਨੀਆਂ ਦੇ ਲੋਕੋ ਧਿਆਨ ਨਾਲ ਸੁਣ ਲਵੋ ਕਿ ਸਤਿਗੁਰੂ ਵਰਗਾ ਹੋਰ ਕੋਈ ਦਾਤਾ ਨਹੀਂ। ਤੇ ਮੈਂ ਬੇਨਤੀ ਕਰਾਂ, ਜੇ ਅਸੀਂ ਆਮ ਬੰਦੇ ਦੀ ਗੱਲ ਤੇ ਭਰੋਸਾ ਨਾ ਕਰੀਏ, ਇੱਕ ਪਾਸੇ ਕਹਿੰਦੇ ਹਾਂ ਧੰਨ ਗੁਰੂ ਨਾਨਕ ਸਾਹਿਬ ਦਾਤਾ ਜੀ ਤੁਸੀਂ ਸਾਡੇ ਗੁਰੂ ਹੋ, ਤੇ ਜੋ ਬਚਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਨਾਂ ਨੂੰ ਵੀ ਆਪਾਂ ਮੰਨਣ ਤੋਂ ਇਨਕਾਰੀ ਹੋ ਜਾਈਏ, ਇਹਦਾ ਮਤਲਬ ਜ਼ਬਾਨੀ ਕਲਾਮੀ ਗੁਰੂ ਮੰਨਣ ਨੂੰ ਤਿਆਰ ਹਾਂ ਪਰ ਅੰਤਰ ਆਤਮੇ ਤੋਂ ਗੁਰੂ ਦੀ ਗੱਲ ਮੰਨਣ ਨੂੰ ਤਿਆਰ ਨਹੀਂ। ਸਾਹਿਬ ਕਹਿੰਦੇ ਨੇ ਸਤਿਗੁਰੂ ਤੋਂ ਬਿਨਾਂ ਕਿਸੇ ਨੂੰ ਮਿਲਿਆ ਨਹੀਂ, ਸਤਿਗੁਰੂ ਵਿੱਚ ਉਹ ਆਪ ਬੈਠਾ ਹੈ। ਖਜ਼ੂਰ ਨੇ ਫਿਰ ਇੱਕ ਬਚਨ ਹੋਰ ਕਿਹਾ, ਆਸਾ ਕੀ ਵਾਰ ਦੀ ਪੌੜੀਏ, ਕਹਿਣ ਲੱਗੇ ਸਤਿਗੁਰ ਵਿੱਚੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਨੇਤਰੀ ਦੀਆਂ ਇੰਨੀ ਜਗ। ਕਹਿਣ ਲੱਗੇ ਜਿਹਨੇ ਕਿਰਪਾ ਕਰਕੇ ਮੈਨੂੰ ਗਿਆਨ ਦਾ ਸੁਰਮਾ ਦਿੱਤਾ, ਆਪਣੀ ਰਹਿਮਤ ਕਰ ਦਿੱਤੀ, ਤੇ ਸਤਿਗੁਰੂ ਤੋਂ ਬਿਨਾਂ ਸਤਿਗੁਰੂ ਵਿੱਚੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ, ਜਿਸ ਗੁਰੂ ਨੂੰ ਮਿਲ ਕੇ ਸਤਿਗੁਰੂ ਦੇ ਨਾਲ ਚਰਨਾਂ ਵੀ ਜੁੜ ਕੇ ਪ੍ਰਭੂ ਦੀ ਸੰਭਾਲ ਹੋਈ, ਜਿਹਨੇ ਗਿਆਨ ਦਾ ਸੁਰਮਾ ਦਿੱਤਾ, ਤੇ ਸਤਿਗੁਰੂ ਇੱਕ ਬੋਹਿਤ ਨਜ਼ਰ ਆਇਆ, ਗੁਰੂ ਬੋਹਿਤ ਤੋਂ ਬਿਨਾਂ ਰੱਬ ਦਾ ਪਾਰ ਵਾਲਾ ਪਾਸਾ ਪਾਇਆ ਹੀ ਨਹੀਂ ਜਾ ਸਕਦਾ। ਸਤਿਗੁਰੂ, ਗੁਰੂ, ਗੁਰੂਦੇਵ ਜਾਂ ਮੁਰਸ਼ਦ ਸ਼ਬਦ ਵਰਤ ਲਈਏ, ਗੁਰਮਤ ਨੇ ਗੱਲ ਪਰਪੱਕ ਕਰਾ ਦਿੱਤੀ ਏ ਕਿ ਸਾਈ ਦੇ ਦਰ ਤੇ ਕੇਵਲ ਜਾ ਹੀ ਹੋ ਸਕਦਾ ਜਿਹਨੇ ਸਤਿਗੁਰੂ ਦੇ ਚਰਨਾਂ ਦਾ ਆਸਰਾ ਲਿਆ। ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਗੁਰੂ ਤੋਂ ਬਿਨਾਂ ਅਧਿਆਤਮਕ ਜੀਵਨ ਕਮਾਇਆ ਨਹੀਂ ਜਾ ਸਕਦਾ। ਤੇ ਮੇਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਾਤਾਰ ਨੇ ਪ੍ਰਮਾਣ ਦਿੱਤੇ ਨੇ, ਕਹਿੰਦੇ ਨੇ ਇੱਕ ਹੁੰਦਾ ਗਿਆਨ ਬਾਹਰ ਦਾ, ਬਾਹਰ ਦਾ ਗਿਆਨ, ਬਾਹਰ ਦੀ ਲਿਆਕਤ, ਪੁਸਤਕਾਂ ਨੂੰ ਪੜ੍ਹ ਕੇ, ਕੇਵਲ ਤਾਂ ਕੇਵਲ ਬਾਹਰ ਪੜ੍ਹੇ ਲਿਖੇ ਲੋਕਾਂ ਦੀ ਸੰਗਤ ਕਰਕੇ ਮਿਲ ਸਕਦੀ ਏ, ਪਰ ਜਿਹੜਾ ਆਤਮਕ ਜੀਵਨ ਹੈ ਉਹ ਗੁਰੂ ਤੋਂ ਬਿਨਾਂ ਕਦੀ ਨਹੀਂ ਮਿਲ ਸਕਦਾ। ਸਾਹਿਬ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੀ ਏ ਕਿ ਗੁਰੂ ਤੋਂ ਬਿਨਾਂ ਆਤਮਕ ਜੀਵਨ ਨਹੀਂ। ਕਈ ਵਾਰੀ ਆਪਾਂ ਸਮਝਦੇ ਹਾਂ ਕਿ ਕੀ ਆ ਬਾਹਰ ਦੇ ਲਫ਼ਜ਼ਾਂ ਨਾਲ, ਬਾਹਰ ਦੇ ਗਿਆਨ ਨਾਲ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਹਜ਼ੂਰ ਨੇ ਬਾਣੀ ਵਿੱਚ ਦੋ ਤਿੰਨ ਪ੍ਰਮਾਣ ਦਿੱਤੇ ਨੇ। ਕਹਿੰਦੇ ਨੇ ਪਹਿਲੀ ਗੱਲ ਕਿ ਬਾਹਰ ਦਾ ਜਿਹੜਾ ਅਕਲ ਦਾ ਗਿਆਨ ਹੈ, ਅਕਲ ਦੇ ਗਿਆਨ ਨਾਲ ਅਮਿਓ ਰਸ ਨਹੀਂ ਚੱਖਿਆ ਜਾ ਸਕਦਾ। ਅੰਦਰ ਦਾ ਜੋ ਗਿਆਨ ਹੈ, ਆਤਮਕ ਜੀਵਨ ਹੈ, ਉਹ ਸਤਿਗੁਰੂ ਦੇ ਦਿੱਤੇ ਕੋਈ ਸ਼ਬਦ ਦੁਆਰਾ ਹੀ ਚੱਖਿਆ ਜਾ ਸਕਦਾ। ਫਿਰ ਸਤਿਗੁਰੂ ਨੇ ਪ੍ਰਮਾਣ ਦਿੱਤੇ ਨੇ, ਕਹਿੰਦੇ ਨੇ ਬਾਹਰ ਦਾ ਗਿਆਨ ਤਾਂ ਇਸ ਤਰ੍ਹਾਂ ਹੈ ਕਿ ਜਿਵੇਂ ਬਾਹਰ ਕੋਈ ਮਨੁੱਖ ਚਾਨਣ ਕਰ ਦੇਵੇ, ਅੰਧਕਾਰ ਹੋਵੇ, ਦੀਵਾ ਬਾਲਦਾ ਚਾਨਣ ਹੋ ਜਾਏ, ਸੂਰਜ ਚੜੇ ਤੇ ਕਿਰਨਾਂ ਉਹ ਹਨੇਰੇ ਨੂੰ ਖਤਮ ਕਰ ਦੇਣ, ਚੰਦਰਮਾ ਦੀ ਚਾਨਣੀ ਜਿਹੜੀ ਇਹ ਅੰਧਕਾਰ ਨੂੰ ਖਤਮ ਕਰ ਦੇ। ਪਰ ਧੰਨ ਗੁਰੂ ਅੰਗਦ ਸਾਹਿਬ ਕਿਰਪਾਲੂ ਕਹਿੰਦੇ ਨੇ ਬਾਹਰ ਹਜ਼ਾਰਾਂ ਸੂਰਜ ਚੜ ਜਾਣ, ਸੈਂਕੜੇ ਚੰਦਰਮਾ ਅਸਮਾਨ ਤੇ ਆ ਜਾਣ, ਪਰ ਅੰਦਰ ਦਾ ਚਾਨਣ ਕੇਵਲ ਤਾਂ ਕੇਵਲ ਗੁਰੂ ਦੇ ਸਕਦੇ ਨੇ। ਗੁਰੂ ਤੋਂ ਬਿਨਾਂ ਬੰਦੇ ਦੇ ਅੰਦਰ ਕਦੀ ਚਾਨਣ ਹੋ ਹੀ ਨਹੀਂ ਸਕਦਾ। ਸਤਿਗੁਰੂ ਗੁਰੂ ਅੰਗਦ ਸਾਹਿਬ ਦੇ ਸ਼ਬਦ ਅਸੀਂ ਪੜ੍ਹਨੇ ਆ ਤੇ ਰੋਜ਼ ਇਹ ਸ਼ਬਦ ਪੜਿਆ ਜਾਂਦਾ, ਜੇ ਸੌ ਚੰਦਾ ਉਗਵਹਿ, ਸ਼ਲੋਕ ਹੈ ਆਸਾਂ ਕੀ ਵਾਰ ਦਾ ਦੂਜਾ, ਤੇ ਦੂਜੇ ਸ਼ਲੋਕ ਤੋਂ ਵਿਚਾਰ ਸ਼ੁਰੂ ਕੀਤੀ ਏ ਕਿ ਕਹਿੰਦੇ ਜੇ ਸੈਂਕੜੇ ਚੰਦਰਮਾ ਆ ਜਾਣ,
ਹਜ਼ਾਰਾਂ ਸੂਰਜ ਚੜ ਜਾਣ ਪਰ ਗੁਰੂ ਤੋਂ ਬਿਨਾ ਹਨੇਰਾ ਹੈ। ਜੇਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਪਰ ਪਿਆਰੇ ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਇਹਨਾਂ ਚਾਨਣ ਹੋਣ ਦੇ ਬਾਵਜੂਦ ਵੀ ਗੁਰੂ ਤੋਂ ਬਿਨਾ ਹਨੇਰਾ ਹੈ। ਸਤਿਗੁਰੂ ਨੇ ਦੇਖੋ ਸਾਡੇ ਅੱਜ ਦੇ ਸਵਾਲਾਂ ਦਾ ਉੱਤਰ ਵੀ ਬਾਣੀ ਵੀ ਦਿੱਤਾ, ਕਿਉਂਕਿ ਅਸੀਂ ਕਈ ਵਾਰੀ ਸੋਚਨੇ ਆ ਮਨੁੱਖ ਅਕਲ ਦੇ ਬੁੱਧੀ ਦੇ ਤਲ ਤੇ ਬਹੁਤ ਅੱਗੇ ਨਿਕਲ ਗਏ, ਦੁਨੀਆਂ ਬਿਲਕੁਲ ਛੋਟੀ ਹੋ ਗਈ ਹੈ, ਤੇ ਉਹ ਸਫ਼ਰ ਜਿਹੜਾ ਅਸੀਂ ਕਈ ਮਹੀਨੇ ਕਈ ਸਾਲਾਂ ਵਿੱਚ ਕਰਦੇ ਸਾਂ, ਅੱਜ ਇੰਨੀ ਕੁ ਬੰਦੇ ਦੀ ਅਕਲ ਨੇ ਕੰਮ ਕੀਤਾ ਕਿ ਕਈ ਸਾਲਾਂ ਦਾ ਸਫ਼ਰ ਕੁਝ ਕੁ ਮਹੀਨਿਆਂ ਵਿੱਚ ਤੈਅ ਹੋ ਸਕਦਾ। ਸੱਚ ਜਾਣੋ ਮਹੀਨੇ ਵੀ ਨਹੀਂ, ਕੁਝ ਕੁ ਦਿਨਾਂ ਵਿੱਚ, ਦਿਨ ਵੀ ਕੀ ਕੁਝ ਕੁ ਘੰਟਿਆਂ ਵਿੱਚ ਕਈ ਸਾਲਾਂ ਦਾ ਸਫ਼ਰ ਤੈਅ ਕਰ ਸਕਦਾ। ਤੇ ਦਾਤਾਰ ਜੀ ਕਹਿੰਦੇ ਨੇ ਅੱਗੇ ਮਨੁੱਖ ਦੀ ਰਸਾਈ ਸੀ ਕੇਵਲ ਧਰਤੀ ਤੱਕ, ਕਿ ਧਰਤੀ ਦੇ ਇੱਕ ਖਿੱਤੇ ਤੋਂ ਚੱਲਿਆ ਤੇ ਦੂਸਰੇ ਖਿੱਤੇ ਤੇ ਪਹੁੰਚ ਚੱਕਦਾ ਸੀ। ਪਰ ਯਾਦ ਰੱਖੀ ਮਨਾ ਕਿ ਬਾਹਰ ਦੀ ਤੂੰ ਦੁਨੀਆਂ ਬਿਲਕੁਲ ਛੋਟੀ ਕਰ ਦਿੱਤੀ, ਜਿਹੜਾ ਸਫ਼ਰ ਸਾਲਾਂ ਦਾ ਸੀ ਉਹ ਘੰਟਿਆਂ ਵਿੱਚ ਤੈਅ ਕਰ ਲਿਆ, ਜਿਹੜੀ ਗੱਲ ਅੱਗੇ ਤੂੰ ਕਈ ਮਹੀਨਿਆਂ ਵਿੱਚ ਦੂਜੇ ਘਰ ਪਹੁੰਚਾਉਂਦਾ ਸੈਂ ਇੱਕ ਖਿੰਡ ਵਿੱਚ ਪਹੁੰਚਾ ਦਿੱਤੀ। ਪਰ ਯਾਦ ਰੱਖੀ ਬਾਹਰ ਦੇ ਸਫ਼ਰ ਅਕਲ ਨਾਲ ਛੋਟੇ ਹੋ ਸਕਦੇ ਨੇ, ਪਰ ਅੰਦਰ ਦਾ ਸਫ਼ਰ ਆਪਣੀ ਅਕਲ ਨਾਲ ਨਹੀਂ, ਅੰਦਰ ਦੀ ਮੰਜ਼ਿਲ ਕੇਵਲ ਗੁਰੂ ਦੀ ਕਿਰਪਾ ਨਾਲ ਮਿਲਦੀ ਹੁੰਦੀ ਹੈ। ਸਾਹਿਬ ਕਿਰਪਾਲੂ ਜੀ ਨੇ ਪ੍ਰਮਾਣ ਦਿੱਤਾ ਹੈ ਬਾਣੀ ਵਿੱਚ, ਕਹਿੰਦੇ ਨੇ ਮਨੁੱਖ ਇੰਨੀ ਕੁ ਤਰੱਕੀ ਕਰ ਜਾਏਗਾ ਕਿ ਅੱਖ ਝਮਕਣ ਦਾ ਸਮਾਂ ਕਿੰਨਾ ਕੁ ਹੁੰਦਾ ਹੈ, ਅਜੇ ਤਾਂ ਕੇਵਲ ਇਹ ਚੰਦਰਮਾ ਤੇ ਮੰਗਲ ਦੇ ਗ੍ਰਹਿ ਤੱਕ ਆਪਣੀ ਰਸਾਈ ਪਿਆ ਬਣਾਉਂਦਾ ਹੈ। ਸਾਹਿਬ ਕਹਿੰਦੇ ਨੇ ਅੱਖ ਝਮਕਣ ਦੇ ਸਮੇਂ ਵਿੱਚ ਬੰਦਾ ਸੈਂਕੜੇ ਅਸਮਾਨ ਉੱਪਰ ਜਾ ਸਕੇਗਾ, ਅੱਖ ਝਮਕਣ ਦੇ ਸਮੇਂ ਵਿੱਚ ਸੈਂਕੜੇ ਆਕਾਸ਼ ਦੇਖ ਕੇ ਆ ਜਾਏਗਾ, ਪਰ ਕਹਿੰਦੇ ਨੇ ਬਾਹਰ ਦਾ ਸਫ਼ਰ ਅੱਖ ਝਮਕਣ ਵਿੱਚ ਤੂੰ ਸੈਂਕੜੇ ਅਸਮਾਨਾਂ ਦਾ ਤੈਅ ਕਰ ਲਏਗਾ, ਪਰ ਅੰਦਰ ਦਾ ਸ਼ਬਦ ਗੁਰੂ ਤੋਂ ਬਿਨਾਂ ਨਹੀਂ, ਅੰਦਰ ਦਾ ਸਬਰ ਕਰਨਗੇ ਉਹ ਜਿਨ੍ਹਾਂ ਉੱਤੇ ਗੁਰੂ ਕੀ ਨਜ਼ਰ ਹੋਵੇਗੀ। ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਪਰਮਾਣੂ ਪਰਜੰਤ ਆਕਾਸ਼ ਹੈ ਦੀਪ ਲੋ ਸੈ ਖੰਡਣ ਹੈ, ਕਿ ਜੇ ਤੂੰ ਛੋਟਾ ਜਿਹਾ ਅਣੂ ਵੀ ਬਣ ਜਾਏ, ਪਰਮਾਣੂ ਬਣ ਜਾਏ ਤੇ ਅੱਖ ਝਮਕਣ ਵਿੱਚ ਕਈ ਦੀਪ ਕਈ ਆਕਾਸ਼ ਘੁੰਮ ਕੇ ਆ ਜਾਏ, ਪਰ ਪਿਆਰਿਆ ਬਾਹਰ ਦੇ ਸਫ਼ਰ ਅਕਲ ਨਾਲ ਹੋ ਜਾਂਦੇ ਨੇ, ਅੰਦਰ ਦੀ ਮੰਜ਼ਿਲ ਗੁਰੂ ਤੋਂ ਬਿਨਾਂ ਨਹੀਂ ਮਿਲਦੀ। ਪਰਮਾਣੂ ਪਰਜੰਤ ਆਕਾਸ਼ ਹੈ ਦੀਪ ਲੋ ਸੈ ਖੰਡਣ ਹੈ ਗਾਛੇਨ ਨੈਣ ਭਾਰੇਣ ਨਾਨਕ ਬਿਨਾਂ ਸਾਧੂ ਨਾ ਸਿੱਧ ਅਤੇ, ਗੁਰੂ ਤੋਂ ਬਿਨਾਂ ਸਾਧੂ ਤੋਂ ਬਿਨਾਂ ਅੰਦਰ ਦਾ ਮੁਕਾਮ ਕਦੀ ਨਹੀਂ ਮਿਲਦਾ ਹੁੰਦਾ। ਬਾਹਰ ਅਕਲ ਨਾਲ ਚਾਨਣ ਮਿਲ ਸਕਦੇ ਨੇ, ਪਰ ਅੰਦਰ ਦਾ ਸੁੱਖ ਗੁਰੂ ਤੋਂ ਬਿਨਾਂ ਨਹੀਂ। ਸਤਿਗੁਰੂ ਨੇ ਇੱਕ ਬਚਨ ਹੋਰ ਕੀਤਾ, ਧੰਨ ਗੁਰੂ ਅੰਗਦ ਸਾਹਿਬ ਦੇ ਸ਼ਬਦ ਹੁੰਦਾ, ਹਜ਼ੂਰ ਨੇ ਮਿਹਰ ਕੀਤੀ ਹੈ, ਕਹਿੰਦੇ ਨੇ ਕਿ ਬੰਦਿਆ ਕਦੀ ਸੋਚ ਇਹ ਸਰੀਰ ਤਾਂ ਤੇਰਾ ਇੱਕ ਘਰ ਦੀ ਤਰ੍ਹਾਂ ਹੈ, ਕਹਿੰਦੇ ਨੇ ਮਨ ਇਹਦੇ ਉੱਤੇ ਛੱਤ ਪਿਆ, ਤਨ ਇਹਦੇ ਤੇ ਛੱਤ ਹੈ, ਮਨ ਇਹ ਕੋਠਾ ਹੈ, ਕਹਿੰਦੇ ਨੇ ਅੰਦਰ ਇੱਕ ਖਜ਼ਾਨਾ ਪਿਆ ਤੇਰੇ ਨਾਮ ਦਾ, ਪਰ ਜੇ ਤੂੰ ਸੋਚੇ ਮੈਂ ਆਪਣੀ ਅਕਲ ਨਾਲ ਆਪਣੀ ਬੁੱਧੀ ਆਪਣੇ ਗਿਆਨ ਨਾਲ ਉੱਥੇ ਪਹੁੰਚ ਜਾਵਾਂ, ਕਹਿੰਦੇ ਨੇ ਉਸ ਖਜ਼ਾਨੇ ਤੱਕ ਤੂੰ ਨਹੀਂ ਪਹੁੰਚ ਸਕਦਾ। ਸ਼ਾਇਦ ਪਿਛਲੀ ਵਾਰੀ ਅਰਜ਼ ਕੀਤੀ ਹੋਵੇ, ਡਾਕਟਰ ਭਾਈ ਸ਼ੇਰ ਸਿੰਘ ਕਸ਼ਮੀਰ ਵਾਲੇ ਉਹਨਾਂ ਨੇ ਬੜੀ ਸੋਹਣੀ ਇੱਕ ਉਦਾਹਰਨ ਦਿੱਤੀ ਸੀ। ਜਿਹੜੇ ਸੱਜਣ ਕਈ ਵਾਰੀ ਕਹਿੰਦੇ ਨੇ ਕਿ ਲਓ ਜੀ ਸ਼ਬਦ ਤੋਂ ਬਿਨਾਂ ਬਾਣੀ ਤੋਂ ਬਿਨਾਂ ਨਾਮ ਤੋਂ ਬਿਨਾਂ ਅਸੀਂ ਆਪਣੇ ਅੰਦਰ ਨੂੰ ਖੋਜ ਨਹੀਂ ਸਕਦੇ, ਉਹ ਬੜੀ ਸੋਹਣੀ ਗੱਲ ਕਹਿੰਦੇ ਸਨ। ਉਹ ਕਹਿੰਦੇ ਨੇ ਕਿ ਸੂਰਜ ਦੀਆਂ ਕਿਰਨਾਂ ਵਿੱਚ ਵੀ ਚਾਨਣ ਹੈ, ਪਰ ਮਤ ਸਮਝਿਓ ਕਿ ਜੋ ਕੁਝ ਹੈ ਸੂਰਜ ਦੀਆਂ ਕਿਰਨਾਂ ਹੀ ਨੇ, ਇਸ ਸੂਰਜ ਦੇ ਚਾਨਣ ਤੋਂ ਅੱਗੇ ਵੀ ਕੋਈ ਚਾਨਣ ਹੈ। ਤੇ ਉਦਾਹਰਨ ਉਹ ਕਿਹੜੀ ਦਿੱਤੀ ਸੀ, ਕਹਿੰਦੇ ਨੇ ਬੱਚੇ ਦੀ ਖੱਤ ਦੀ ਤਲੀ ਤੇ ਉਹਨਾਂ ਨੇ ਸ਼ਬਦ ਵਰਤਿਆ ਸੀ ਕਿ ਕੁਝ ਪੈਸੇ ਰੱਖੇ ਹੋਣ, ਇੱਕ ਟਕਾ ਹੀ ਰੱਖਿਆ ਹੋਵੇ, ਆਪਾਂ ਸ਼ਬਦ ਵਰਤ ਲਈਏ ਇੱਕ ਸੈਂਟ ਹੀ ਰੱਖਿਆ ਹੋਵੇ, ਕਹਿੰਦੇ ਨੇ ਬੱਚਾ ਉਸ ਸੈਂਟ ਨੂੰ ਚੁੱਕੇ ਆਪਣੇ ਮੂੰਹ ਵਿੱਚ ਪਾ ਜਾਏ, ਉਸ ਟਕੇ ਨੂੰ ਜਾਂ ਉਸ ਪੈਸੇ ਨੂੰ ਬੱਚਾ ਖਾ ਜਾਏ, ਤੇ ਜਦੋਂ ਆਪਣੇ ਪੇਟ ਵਿੱਚ ਉਹਨੂੰ ਨਿਗਲ ਜਾਏਗਾ, ਕਹਿੰਦੇ ਨੇ ਜਿੰਨੀ ਦੇਰ ਤੱਕ ਉਹ ਟਕਾ ਹੱਥ ਦੀ ਤਲੀ ਤੇ ਹੈ, ਜੇ ਦੀਵੇ ਦੇ ਚਾਨਣ ਵਿੱਚ ਦੇਖੋ ਤੇ ਤਾਂ ਵੀ ਉਹ ਦਿਸ ਪਏਗਾ, ਜੇ ਸੂਰਜ ਦੀ ਰੋਸ਼ਨੀ ਵਿੱਚ ਤੱਕੋ ਤੇ ਤਾਂ ਵੀ ਉਹ ਦਿਸ ਪਏਗਾ, ਪਰ ਜਦੋਂ ਉਹ ਬੱਚੇ ਦੇ ਪੇਟ ਵੀ ਚਲਾ ਗਿਆ ਤੇ ਜਿੰਨਾ ਮਰਜ਼ੀ ਪੇਟ ਕੋਲ ਦੀਵਾ ਬਾਲੀ ਜਾਓ, ਪਤਾ ਨਹੀਂ ਲੱਗਣਾ ਉਹ ਪੈਸਾ ਹੈ ਕਿੱਥੇ। ਮੈਂ ਬੇਨਤੀ ਕਰਨ ਲੱਗਾ, ਕਿਉਂ ਅੰਮ੍ਰਿਤ ਦੀ ਲੋੜ ਹੈ, ਗੁਰੂ ਦੇ ਚਰਨਾਂ ਵਿੱਚ ਕਿਉਂ ਜੁੜਨਾ, ਕੇਵਲ ਬਾਜਮੁਖੀ ਬਿਰਤੀ ਤੱਕ ਸੀਮਿਤ ਨਹੀਂ, ਉਹ ਟਕਾ ਦੀਵੇ ਦੇ ਚਾਨਣੇ ਬਾਹਰੋਂ ਦਿਸ ਸਕਦਾ ਜੇ ਖੱਤ ਦੀ ਤਲੀ ਤੇ ਵੀ ਸੂਰਜ ਦੀ ਰੋਸ਼ਨੀ ਵਿੱਚ ਤਲੀ ਤੇ ਰੱਖੀਏ,
ਤੇ ਦੇ ਸਕਦਾ ਹੈ। ਪਰ ਇੱਕ ਗੱਲ ਯਾਦ ਰੱਖੀਏ ਕਿ ਕਹਿ ਦਈਏ ਵੀ ਦੀਵੇ ਤੋਂ ਅੱਗੇ, ਸੂਰਜ ਤੋਂ ਅੱਗੇ ਚੰਨ ਨਹੀਂ ਕੋਈ ਨਹੀਂ। ਕਹਿਣ ਲੱਗੇ ਚਮੜੀ ਤੋਂ ਥੱਲੇ ਜੇ ਉਸ ਟਕੇ ਨੂੰ ਵੇਖਣਾ ਹੈ ਤੇ ਐਕਸਰੇ ਹੈ, ਉਹ ਕਿਰਨਾਂ ਨੇ ਐਕਸਰੇ ਦੀਆਂ ਜਿਹੜੀਆਂ ਸਾਡੇ ਪੇਟ ਵਿੱਚ ਗਈ ਹੋਈ ਚੀਜ਼ ਨੂੰ ਵੀ ਤਸਵੀਰ ਲਈ ਬਾਹਰ ਪ੍ਰਗਟ ਕਰ ਦਿੰਦੀਆਂ ਨੇ। ਕਹਿੰਦੇ ਨੇ ਅਕਲ ਸੂਰਜ ਦਾ ਚਾਨਣ ਕੀ ਤੇ ਗੁਰੂ ਦਾ ਸ਼ਬਦ ਜਿਹੜਾ ਉਹ ਅੰਦਰ ਦੀ ਤਹਿ ਤੱਕ ਜਾਣ ਵਾਲਾ ਮਾਨੋ ਐਕਸਰੇ ਦੀ ਤਰ੍ਹਾਂ ਕੰਮ ਕਰਦਾ। ਹੁਣ ਦੇਖੋ ਬਾਹਰ ਦਾ ਸੂਰਜ ਉਹ ਚਾਨਣ ਨਾਲ ਬਾਹਰੋਂ ਦਿਖਾ ਸਕਦਾ ਹੈ, ਪਰ ਅੰਦਰ ਦਾ ਚਾਨਣ ਤਾਂ ਕੇਵਲ ਗੁਰੂ ਦੇ ਸਕਦੇ। ਗੁਰੂ ਅੰਗਦ ਸਾਹਿਬ ਨੇ ਸ਼ਬਦ ਵਰਤਿਆ, ਕਹਿਣ ਲੱਗੇ ਮਨੁੱਖ ਦਾ ਤਨ ਇੱਕ ਕੋਠੇ ਦੀ ਤਰ੍ਹਾਂ ਹੈ, ਇਹਦੇ ਅੰਦਰ ਮਨ ਪਿਆ ਹੈ। ਸ਼ਬਦ ਵਰਤੇ ਇੱਕ ਕਿਵਾੜ ਲੱਗਾ ਹੈ, ਮਾਇਆ ਦਾ ਤਾਲਾ ਲੱਗਾ ਤੇ ਅੱਜ ਦਾ ਨਹੀਂ ਕਈ ਜਨਮਾਂ ਦਾ ਹੈ, ਤੇ ਉਸ ਤਾਲੇ ਦੀ ਚਾਬੀ ਕੇਵਲ ਗੁਰਮੰਤਰ ਹੈ, ਤੇ ਉਹ ਜਿਹੜਾ ਗੁਰੂ ਦੀ ਸ਼ਰਨ ਵਿੱਚ ਜਾ ਕੇ ਲਈਏ, ਗੁਰੂ ਤੋਂ ਬਿਨਾਂ ਅੰਦਰ ਦਾ ਤਾਲਾ ਕੋਈ ਖੋਲ ਹੀ ਨਹੀਂ ਸਕਦਾ। ਗੁਰੂ ਅੰਗਦ ਸਾਹਿਬ ਨੇ ਸ਼ਬਦ ਵਰਤੇ ਨੇ ਕਿ ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛੱਤ, ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ ਅਵਰ ਨਾ ਕੁੰਜੀ ਖੱਤ। ਕਿਸੇ ਹੋਰ ਕੋਲ ਚਾਬੀ ਨਹੀਂ ਕਿ ਤੇਰੇ ਅੰਦਰ ਦੇ ਕਿਵਾੜ ਨੂੰ ਖੋਲ ਸਕੇ। ਜਿਹੜੀ ਮੈਂ ਬੇਨਤੀ ਕਰ ਰਿਹਾ ਵਾ ਕਿ ਜੇਸੋ ਚੰਦਾ ਉਗਮੈ, ਸੂਰਜ ਚੜੈ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਸਾਹਿਬ ਕਹਿੰਦੇ ਚਾਬੀ ਕੇਵਲ ਗੁਰੂ ਦੇ ਕੋਲ ਹੈ, ਤੇ ਜਦੋਂ ਅਸੀਂ ਅੰਮ੍ਰਿਤ ਬਚਨ ਪੜ੍ਹਦੇ ਹਾਂ ਹਜ਼ੂਰ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਤੋਂ ਬਿਨਾਂ ਅੰਦਰ ਦੀ ਸਮਝ ਨਹੀਂ ਪੈਂਦੀ। ਹੁਣ ਧੰਨ ਗੁਰੂ ਨਾਨਕ ਸਾਹਿਬ ਇਸ ਸੰਸਾਰ ਤੇ ਆਏ, ਵਿਚਾਰ ਆਰੰਭ ਤੋਂ ਕਰਨੀ ਹੈ। ਕਈ ਵਾਰੀ ਅਸੀਂ ਕਹਿੰਦੇ ਹਾਂ ਜੀ ਪਹਿਲਿਆਂ ਸਿੱਖਾਂ ਅੰਮ੍ਰਿਤ ਛਕਿਆ ਸੀ, ਸਾਡਾ ਸਵਾਲ ਹੁੰਦਾ ਪਹਿਲਿਆਂ ਕੀ ਛਕਿਆ ਅੰਮ੍ਰਿਤ, ਹੁਣ ਕਿਹਾ ਜਾਂਦਾ ਅੰਮ੍ਰਿਤ ਛਕੋ। ਦੇਖੋ ਧੰਨ ਗੁਰੂ ਨਾਨਕ ਸਾਹਿਬ ਬਾਰੇ ਜਿਹੜੀ ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਗਵਾਹੀ ਦਿੱਤੀ ਹੈ, ਉਹਨਾਂ ਦੀ ਇੱਕ ਤੁਕ ਅਸੀਂ ਪੜ੍ਹਨੇ। ਆਪ ਸਾਰੇ ਪੜ੍ਹਦੇ ਹੋ ਕਿ ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮਾਏ ਪਠਾਇਆ ਧਿਆਨ ਦਿਆ ਜੇ। ਉਹ ਜੋ ਪਠਾਇਆ ਗਿਆ ਨਾ, ਪਹਿਲੀ ਗੱਲ ਕਿ ਗੁਰੂ ਨਾਨਕ ਧੁਰ ਤੋਂ ਗੁਰੂ ਬਣ ਕੇ ਆਏ ਨੇ, ਉਹਨਾਂ ਨੂੰ ਇਸ ਸੰਸਾਰ ਵਿੱਚ ਗੁਰੂ ਧਾਰਨ ਕਰਨ ਦੀ ਲੋੜ ਨਾ ਪਈ। ਕਿਉਂਕਿ ਕਈ ਸੱਜਣ ਇਹ ਯਤਨ ਕਰਦੇ ਨੇ ਕਿ ਕੁਝ ਕੁ ਆਦਮੀਆਂ ਨੂੰ, ਕਈਆਂ ਨੇ ਲਿਖ ਦਿੱਤਾ ਕਬੀਰ ਜੀ ਗੁਰੂ ਸਨ, ਕਿਸੇ ਨੇ ਮੁਸਲਮਾਨ ਕੋਈ ਫਕੀਰ ਲਿਖ ਦਿੱਤਾ, ਪਰ ਹਕੀਕਤ ਇਹ ਵੇ ਕਿ ਗੁਰੂ ਨਾਨਕ ਸਾਹਿਬ ਧੁਰ ਦਰਗਾਹ ਤੋਂ ਗੁਰੂ ਆਪ ਬਣ ਕੇ ਆਏ। ਗੁਰੂ ਦੀ ਪਦਵੀ, ਗੁਰੂ ਦਾ ਪਦ ਤੋਂ ਦਰਗਾਹ ਮਿਲਿਆ, ਤੇ ਭਾਈ ਸਾਹਿਬ ਨੇ ਸ਼ਬਦ ਵਰਤੇ ਕਿ ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮਾਹੇ ਪਠਾਇਆ। ਤੇ ਮਹਾਰਾਜ ਜਦੋਂ ਗੁਰੂ ਆਏ ਤੇ ਉਹਨਾਂ ਨੇ ਸਿੱਖਾਂ ਨੂੰ ਕਿਵੇਂ ਜੋੜਿਆ, ਤੇ ਭਾਈ ਸਾਹਿਬ ਨੇ ਅਗਲਾ ਬਚਨ ਕਿਹਾ, ਕਹਿਣ ਲੱਗੇ ਚਰਨ ਧੋਏ ਰਹਿ ਰਾਸ ਕਰ, ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ। ਕਿ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਜਿਹੜਾ ਸਿੱਖ ਜੁੜਿਆ, ਗੁਰੂ ਨਾਨਕ ਸਾਹਿਬ ਕਿਰਪਾਲੂ ਦਾ ਚਰਨਾ ਅੰਮ੍ਰਿਤ ਬਾਣੀ ਦੇ ਮੁਤਾਬਕ ਜਿਹਨੇ ਸਿੱਖਿਆ ਲੈਣੀ ਸੀ, ਜਿਹਨੇ ਦੀਖਿਆ ਲੈਣੀ ਹੁੰਦੀ ਸੀ, ਉਹ ਸਤਿਗੁਰੂ ਦੇ ਚਰਨਾਂ ਵਿੱਚ ਆਉਂਦੇ ਸਨ। ਤੇ ਸਾਰੇ ਵਿਦਵਾਨ ਇਹ ਮੰਨਦੇ ਨੇ, ਤੇ ਭਾਈ ਸਾਹਿਬ ਦੀ ਰਚਨਾ ਵਿੱਚੋਂ ਮੈਂ ਦੋ ਤਿੰਨ ਪ੍ਰਮਾਣ ਜ਼ਰੂਰ ਸਾਂਝੇ ਕਰਨੇ ਨੇ ਇਸ ਗੱਲ ਦੇ ਸ਼ੰਕੇ ਲਈ ਕਿ ਉਦੋਂ ਸਿੱਖ ਅੰਮ੍ਰਿਤ ਛਕਦੇ ਸਨ, ਉਦੋਂ ਚਰਨ ਪੌਲ, ਚਰਨ ਉਦਕ, ਭਾਈ ਕਾਨ ਸਿੰਘ ਨਾਭਾ ਹੋਰਾਂ ਨੇ ਸ਼ਬਦ ਪੱਗ ਪੌਲ ਵੀ ਵਰਤਿਆ, ਚਰਨ ਧੋਰ ਰਹਿ ਰਾਸ ਕਰ। ਕਹਿੰਦੇ ਨੇ ਗੁਰੂ ਸਾਹਿਬ ਦੇ ਚਰਨ ਧੋ ਕੇ ਸਿੱਖ ਨਮਸਕਾਰ ਕਰਦੇ ਸਨ, ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ। ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾ ਅੰਮ੍ਰਿਤ ਸਿੱਖਾਂ ਨੂੰ ਪਿਲਾਇਆ ਜਾਂਦਾ ਸੀ। ਇੱਕ ਬਚਨ ਭਾਈ ਸਾਹਿਬ ਨੇ ਹੋਰ ਕੀਤਾ, ਕਹਿਣ ਲੱਗੇ ਗੁਰਮੁਖ ਸੁਖ ਫਲ ਪਿਰਮ ਰਸ, ਚਰਨ ਅੰਮ੍ਰਿਤ ਲੈ ਸਿੱਖ ਪਲਾਵੇ। ਕਿ ਜਿਹਨੇ ਅਮਿਓ ਰਸ ਤੱਕ ਜਾਣਾ ਸੀ ਉਹਨੂੰ ਗੁਰੂ ਦਾ ਚਰਨਾ ਅੰਮ੍ਰਿਤ ਲੈਣਾ ਪੈਂਦਾ ਸੀ। ਭਾਈ ਸਾਹਿਬ ਨੇ ਤੀਜਾ ਪ੍ਰਮਾਣ ਦਿੱਤਾ, ਕਹਿਣ ਲੱਗੇ ਪਿਆਰੇ ਕਿ ਚਰਨ ਉਦਕ ਲੈ ਉੱਚ ਮਨ, ਹਉਮੈ ਦੁਬਦਾ ਰੋਗ ਗਵਾਏ। ਕਿ ਜਿਨ੍ਹਾਂ ਦੇ ਅੰਦਰ ਦੇ ਹਉਮੈ ਦੇ ਦੁਬਦਾ ਦੇ ਰੋਗ ਦੂਰ ਹੋਏ, ਉਹਨਾਂ ਨੇ ਗੁਰੂ ਕੋਲੋਂ ਚਰਨਾ ਅੰਮ੍ਰਿਤ ਦੀ ਦਾਤ ਲਈ, ਤੇ ਜਿਨ੍ਹਾਂ ਚਰਨਾ ਅੰਮ੍ਰਿਤ ਲਿਆ ਉਹਨਾਂ ਸਿੱਖਾਂ ਦਾ ਜੀਵਨ ਕੈਸਾ ਸੀ। ਮੈਂ ਅੱਗੇ ਚੱਲ ਕੇ ਬੇਨਤੀ ਕਰਨਾ, ਬੇਨਤੀ ਕਰ ਰਿਹਾ ਸਾਂ, ਗੁਰੂ ਤੋਂ ਬਿਨਾਂ ਅੰਦਰ ਦਾ ਗਿਆਨ ਨਹੀਂ, ਸਤਿਗੁਰੂ ਤੋਂ ਬਿਨਾਂ ਅੰਦਰ ਦੇ ਭਰਮ ਦੇ ਕਵਾੜ ਨੇ ਕੋਈ ਕਰ ਸਕਦਾ। ਭੱਟਾ ਨੇ ਤਾਂ ਬੜੇ ਸਪਸ਼ਟ ਸ਼ਬਦ ਕਹੇ, ਕਹਿੰਦੇ ਨੇ ਦੁਨੀਆਂ ਦੇ ਲੋਕੋ, ਚਾਹੇ ਸੁਰਤ ਦਾ ਗਿਆਨ ਹੋਵੇ, ਚਾਹੇ ਅੰਦਰ ਦਾ ਕੋਈ ਰਸ ਹੋਵੇ, ਗੁਰੂ ਤੋਂ ਬਿਨਾਂ ਉਹ ਗਿਆਨ ਨਹੀਂ ਮਿਲ ਸਕਦਾ। ਸ਼ਬਦ ਵਰਤੇ ਸਨ
ਕਿ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਇਹਦਾ ਅਰਥ ਕੀ ਹੈ? ਗੁਰੂ ਕਰ ਰੇ ਮਨ ਮੇਰੇ, ਕਹਿੰਦੇ ਨੇ ਮੇਰੇ ਮਨਾ ਜੇ ਅੰਦਰ ਦੀ ਸੁਰਤ ਦੀ ਖੇਡ ਲੈਣੀ ਚਾਹੁੰਦੇ ਤੇ ਗੁਰੂ ਕਰ, ਗੁਰੂ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਲੈ, ਗੁਰੂ ਦੇ ਚਰਨਾਂ ਨਾਲ ਜੁੜ ਜਾ। ਤੇ ਜੇ ਬਾਹਰ ਦੇ ਕਰਮਾਂ ਨਾਲ ਅੰਦਰ ਦਾ ਗਿਆਨ ਹੁੰਦਾ ਹੋਵੇ, ਤੇ ਨਾਲੇ ਬਾਬੇ ਨਾਨਕ ਦੇ ਘਰ ਵੀ ਤਾਂ ਰੀਤ ਹੀ ਇਹ ਗੁਰਮੁਖੋ ਕਿ ਇੱਥੇ ਜਦੋਂ ਵੀ ਕੋਈ ਗੁਰਸਿੱਖ ਆਏ, ਕੋਈ ਜਗਿਆਸੂ ਆਵੇ, ਤੇ ਵੈਸੇ ਜਗਿਆਸੂ ਦਾ ਅਰਥ ਵੀ ਇਹ ਵੇ, ਆਮ ਤੌਰ ਤੇ ਅਸੀਂ ਸ਼ਬਦ ਵਰਤਨੇ ਆ ਜਗਿਆਸੂ, ਜਗਿਆਸਾ। ਹੁਣ ਜਗਿਆਸੂ ਹਰ ਕੋਈ ਬੰਦਾ ਆਉਣ ਵਾਲਾ ਜਗਿਆਸੂ ਨਹੀਂ ਹੁੰਦਾ, ਇਹ ਦੋ ਸ਼ਬਦਾਂ ਦਾ ਸੁਮੇਲ ਹੈ। ਜਗ ਆਸ, ਜਿਹੜਾ ਬੰਦਾ ਇਹ ਆਸ ਲੈ ਕੇ ਆਉਂਦਾ ਹੈ ਕਿ ਗੁਰੂ ਕੋਲ ਜਾ ਕੇ ਮੈਂ ਕਰੋੜਾਂ ਜਨਮਾਂ ਦੇ ਸੁੱਤੇ ਨੇ ਜਾਗਣਾ ਹੈ, ਜਿਹੜਾ ਜਾਗਣ ਦੀ ਆਸ ਲੈ ਕੇ ਆਵੇ, ਅਸਲ ਵਿੱਚ ਉਹ ਹੀ ਜਗਿਆਸੂ ਹੁੰਦਾ ਹੈ, ਜਿਹਦੇ ਅੰਦਰ ਜਗਿਆਸਾ ਹੈ, ਮੈਂ ਅੰਦਰ ਨੂੰ ਜਗਾਉਣਾ ਹੈ। ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਚਰਨਾ ਅੰਮ੍ਰਿਤ ਦੀ ਦਾਤ ਦਿੱਤੀ ਨਾਲ ਗੁਰਮੰਤਰ, ਉੱਥੇ ਸਾਹਿਬ ਭਾਈ ਜੀ ਨੇ ਸ਼ਬਦ ਵੀ ਵਰਤੇ ਨੇ ਭਾਈ ਗੁਰਦਾਸ ਨੇ ਕਿ ਵਾਹਿਗੁਰੂ ਗੁਰ ਸ਼ਬਦ ਸੁਣਾਇਆ, ਜਾਂ ਸ਼ਬਦ ਵਰਤੇ ਨੇ ਕਿ ਵਾਹਿਗੁਰੂ ਗੁਰ ਮੰਤਰ ਹੈ, ਜਪ ਖੋ ਮੈਂ ਖੋਈ। ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਆਏ ਨੇ, ਜਿਨ੍ਹਾਂ ਚਰਨਾ ਅੰਮ੍ਰਿਤ ਦੀ ਦਾਤ ਲਈ ਉਹਨਾਂ ਨੇ ਗੁਰੂ ਕੀ ਸਿੱਖਿਆ ਨੂੰ ਗ੍ਰਹਿਣ ਕੀਤਾ, ਜਿਨ੍ਹਾਂ ਨੇ ਸਿੱਖਿਆ ਲੈ ਕੇ ਕਮਾਈ ਕੀਤੀ, ਫਿਰ ਉਹਨਾਂ ਦਾ ਅੰਤਰ ਆਤਮਾ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋਇਆ। ਸਾਹਿਬ ਕਿਰਪਾਲੂ ਜੀ ਦੇ ਅੰਮ੍ਰਿਤ ਬਚਨਾਂ ਤੇ ਆਧਾਰਿਤ ਕਿ ਹਜ਼ੂਰ ਨੇ ਚਰਨ ਪੌਲ ਦੀ ਦਾਤ ਦਿੱਤੀ ਤੇ ਗੁਰੂ ਦਿਖਿਆ ਸ਼ਬਦ ਦੀ ਦਾਤ ਦੇ ਕੇ ਉਸ ਕਮਾਈ ਵੱਲ ਫਿਰ ਸਿੱਖ ਨੂੰ ਤੋਰਿਆ। ਹਜ਼ੂਰ ਨੇ ਜਦੋਂ ਗੁਰੂ ਦੀ ਪਦਵੀ ਦੀ ਗੱਲ ਕਰਨੇ ਆ ਤੇ ਸਤਿਗੁਰੂ ਆਪ ਅੰਮ੍ਰਿਤ ਨਾਲ ਭਿੱਜੇ ਨੇ, ਤੇ ਜਿਹੜਾ ਗੁਰੂ ਦੇ ਚਰਨਾਂ ਵਿੱਚ ਆਉਂਦਾ ਹੈ, ਉਮਰ ਦਾ ਤਕਾਜ਼ਾ ਨਹੀਂ, ਇਹ ਨਹੀਂ ਕਿ ਇਸ ਉਮਰ ਵਿੱਚ ਕੋਈ ਗੁਰੂ ਕੋਲ ਆਵੇ ਤੇ ਤਾਂ ਉਹਦਾ ਅੰਦਰ ਚੱਲ ਸਕਦਾ। ਸਤਿਗੁਰੂ ਨੇ ਤੇ ਇੰਨੀ ਕਿਰਪਾ ਕੀਤੀ ਹੈ, ਕਈ ਵਾਰੀ ਬੇਨਤੀ ਕਰਨਾ ਹੁੰਦਾ ਕਿ ਦੇਖੋ ਜਿਸ ਬਜ਼ੁਰਗ ਦੀ ਉਮਰ 63 ਕੁ ਸਾਲ ਦੇ ਕਰੀਬ ਲੰਘ ਗਈ ਹੋਵੇ, ਬਾਬਾ ਅਮਰਦਾਸ, ਕਿ ਉਹਨਾਂ ਨੂੰ ਗੁਰੂ ਸ਼ਬਦ ਦੀ ਕਮਾਈ ਕਰਨ ਦੀ ਤੇ ਗੁਰੂ ਕੋਲ ਆਉਣ ਦੀ ਲੋੜ ਜ਼ਰੂਰ ਪਈ, ਕਿ ਉਹਨਾਂ ਦਾ ਗੁਰੂ ਤੋਂ ਬਿਨਾਂ ਸਰਿਆ ਕਿਉਂ ਨਾ। ਆਪਣੀ ਜ਼ਿੰਦਗੀ ਦੇ 20 ਸਾਲ ਜਿਨ੍ਹਾਂ ਨੇ ਕਰਮ ਧਰਮ ਕੀਤੇ ਹੋਣ, ਆਪਣੀ ਜ਼ਿੰਦਗੀ ਦਾ ਬਹੁਤ ਹਿੱਸਾ ਜਿਨ੍ਹਾਂ ਨੇ ਦਾਨ ਪੁੰਨ ਵਿੱਚ ਬਤੀਤ ਕੀਤਾ ਹੋਵੇ, ਤੇ ਜਿੱਦਣ ਉਹਨਾਂ ਦੇ ਅੰਦਰ ਨੂੰ ਵੀ ਜਾਗ ਲੱਗੀ ਤੇ ਕੇਵਲ ਪੂਰੇ ਗੁਰੂ ਦੀ ਚਰਨ ਸ਼ਰਨ ਵਿੱਚ ਆਉਣ ਤੇ ਗੁਰੂ ਤੋਂ ਬਿਨਾਂ ਅੰਦਰ ਦੀ ਜਾਗ ਲੱਗ ਨਹੀਂ ਸਕਦੀ। ਅੱਜ ਉਹ ਜੇ ਘਰ ਆਏ ਨੇ ਤੇ ਇੱਕ ਸੱਜਣ ਨੇ ਸਿਰਫ ਇਹਨੇ ਕਿਹਾ ਸੀ ਕਿ ਬਾਬਾ ਪਰਮਾਤਮਾ ਦੀਆਂ ਗੱਲਾਂ ਬੜੀਆਂ ਕਰਨਾ, ਪਰ ਤੇਰੇ ਗੁਰੂ ਦਾ ਨਾਮ ਕੀ ਹੈ? ਤੇ ਬਾਬਾ ਅਮਰਦਾਸ ਕਹਿੰਦੇ ਨੇ ਅਜੇ ਯਤਨ ਪਿਆ ਕਰਨਾ ਕਿ ਗੁਰੂ ਕਿਤੋਂ ਲੱਭ ਜਾਏ, ਕਿਉਂਕਿ ਅਜੇ ਮੈਂ ਗੁਰੂ ਧਾਰਨ ਨਹੀਂ ਕੀਤਾ। ਉਸ ਸੱਜਣ ਨੇ ਇੰਨੀ ਸ਼ਬਦ ਕਹੇ ਸਨ ਕਿ ਆਪਣੇ ਸਰੀਰ ਵੱਲ, ਆਪਣੇ ਦਾੜੇ ਵੱਲ ਝਾਤੀ ਮਾਰੋ ਸ਼ਬਦ ਸਨ ਕਿ ਦੇਖੋ ਬਾਬਾ ਜੀ, ਜਵਾਨੀ ਚਲੀ ਗਈ ਏ, ਬੁਢੇਪੇ ਵਿੱਚ ਕੇਸ ਦੁੱਧ ਵਰਗੇ ਚਿੱਟੇ ਨੇ, ਤੇ ਚਿੱਟੇ ਕੇਸ ਪ੍ਰਤੀਕ ਨੇ ਵੀ ਫਸਲ ਪੱਕ ਗਈ ਹੈ, ਚਿੱਟੇ ਕੇਸ ਪ੍ਰਤੀਕ ਨੇ ਕਿ ਮੌਤ ਦਾ ਸਦੜਾ ਆ ਗਿਆ, ਕੀ ਪਤਾ ਕਿ ਮੌਤ ਨੇ ਕਿਦਣ ਆ ਜਾਣਾ ਹੈ, ਤੇ ਅਜੇ ਤੱਕ ਤੁਸੀਂ ਗੁਰੂ ਵਾਲੀ ਨਹੀਂ ਬਣੇ, ਗੁਰੂ ਤੋਂ ਮੰਤਰ ਹੀ ਨਹੀਂ ਲਿਆ, ਗੁਰੂ ਦੀਖਿਆ ਨਹੀਂ ਲਈ। ਬਸ ਇੱਕ ਸ਼ਬਦ ਕਿਹਾ, ਪਤਾ ਨਹੀਂ ਉਹ ਜਾਗਣ ਦੀ ਸਬੱਬ 100 ਲੱਖਣੀ ਘੜੀ ਆ ਗਈ ਕਿ ਬਾਬੇ ਅਮਰਦਾਸ ਨੂੰ ਇੱਕ ਸ਼ਬਦ ਨੇ, ਇੱਕ ਬਚਨ ਨੇ ਅੰਦਰੋਂ ਤਬਦੀਲ ਕਰਕੇ ਰੱਖ ਦਿੱਤਾ। ਤੇ ਗੁਰਮੁਖੋ, ਜੋ ਉਹਨਾਂ ਨੇ ਸ਼ਬਦ ਸੁਣਿਆ ਉਹਦੇ ਵਿੱਚ ਵੀ ਗੱਲ ਗੁਰੂ ਦੀ ਮਹਾਨਤਾ ਦੀ ਕਹੀ ਸੀ, ਭਾਵਾਂ ਉਹ ਸ਼ਬਦ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਗ੍ਰੰਥ ਸਾਹਿਬ ਦੇ ਰਾਗ ਮਾਰੂ ਵਿੱਚ ਹੈ, ਤੇ ਉਹਦੇ ਵਿੱਚ ਉਦਾਹਰਨਾਂ ਵੀ ਅੰਦਰ ਦੀਆਂ ਦਿੱਤੀਆਂ, ਗੁਰੂ ਬਣ ਦੇ ਚਰਨਾਂ ਵੀ ਜੁੜਨ ਲਈ ਅੰਦਰ ਨੂੰ ਕਮਾਣ ਦੀ ਗੱਲ ਉਹਦੇ ਵਿੱਚ ਕਹੀ। ਸਾਹਿਬ ਨੇ ਉਦਾਹਰਨ ਕੀ ਦਿੱਤੀ ਸੀ? ਕਹਿੰਦੇ ਨੇ ਬੰਦੇ ਦਾ ਮਨ ਸੜ ਚੁੱਕਾ ਹੈ, ਤੇ ਮਨ ਦਾ ਸਫ਼ਰ ਜਿਹੜਾ ਉਹ ਇਸ ਜਨਮ ਦਾ ਨਹੀਂ, ਮਨ ਦਾ ਸਫ਼ਰ ਤਾਂ ਕਈ ਜਨਮਾਂ ਦਾ ਹੈ। ਤੇ ਉਦਾਹਰਨ ਦਿੱਤੀ ਸੀ ਕਿ ਜਿਵੇਂ ਇੱਕ ਲੋਹਾ ਘੜਨ ਵਾਲਾ ਸੱਜਣ, ਲੋਹੇ ਦੀਆਂ ਚੀਜ਼ਾਂ ਬਣਾਉਣ ਵਾਲਾ ਸੱਜਣ ਭੱਠੀ ਵਿੱਚ ਕੋਲੇ ਪਾਉਂਦਾ ਹੈ, ਉਸ ਕੋਲਿਆਂ ਨੂੰ ਅੱਗ ਲਾਉਂਦਾ ਹੈ, ਤੇ ਪਰਤ ਕੇ ਲੋਹਾ ਜਦੋਂ ਰੱਖਦਾ ਹੈ ਤੇ ਅੱਗ ਦੇ ਭਾਂਬੜ ਬਲਦੇ ਨੇ, ਕੋਲਿਆਂ ਦੀ ਅੱਗ ਦਾ ਸੁਭਾਅ ਹੈ ਕਿ ਉਸ ਲੋਹੇ ਨੂੰ ਵੀ ਉਹ ਲਾਲ ਕਰ ਦਿੰਦੀ ਹੈ। ਹਜ਼ੂਰ ਨੇ ਬਾਣੀ ਵਿੱਚ ਉਦਾਹਰਨ ਲੈ ਲਈ, ਕਹਿੰਦੇ ਨੇ ਕੁਝ ਲੋਹਾ ਐਸਾ ਹੈ
ਜਿਹੜਾ ਗਰਮ ਹੋਣ ਤੋਂ ਬਾਅਦ ਉਹਨੂੰ ਘੜ ਕੇ ਉਹਨੂੰ ਸੰਵਾਰ ਕੇ ਕੋਈ ਕੀਮਤੀ ਵਸਤੂ ਬਣਾਈ ਜਾਂਦੀ ਏ, ਪਰ ਕੁਝ ਲੋਹਾ ਸੜ ਜਾਂਦਾ ਹੈ, ਇੰਨਾ ਕੁ ਸੜ ਜਾਂਦਾ ਹੈ। ਉਹਨੂੰ ਸ਼ਬਦ ਮਨੂਰ ਵਰਤਦੇ ਨੇ, ਉਸ ਸੜੇ ਹੋਏ ਉਸ ਨਿਕੰਮੇ ਮਨੂਰ ਨੂੰ, ਉਸ ਲੋਹੇ ਨੂੰ ਕਦੀ ਵੀ ਕੋਈ ਘਰ ਨਹੀਂ ਰੱਖਦਾ, ਉਸ ਲੋਹੇ ਨੂੰ ਘਰੋਂ ਬਾਹਰ ਹੀ ਸਟਿਆ ਜਾਂਦਾ। ਪਰ ਧੰਨ ਗੁਰੂ ਨਾਨਕ ਸਾਹਿਬ ਨੇ ਇੱਕ ਕਿਰਪਾ ਕੀਤੀ, ਕਹਿਣ ਲੱਗੇ ਦੇਖੋ ਸੱਜਣਾ, ਜਿਹੜਾ ਲੋਹਾ ਸੜ ਜਾਏ ਨਿਕੰਮਾ ਮਨੂਰ ਬਣ ਜਾਏ, ਦੁਨੀਆਦਾਰ ਲੋਕ ਉਹਨੂੰ ਚੁੱਕ ਕੇ ਬਾਹਰ ਸੜ ਦਿੰਦੇ ਨੇ, ਪਰ ਜਿਹੜਾ ਮਨ ਕਈ ਜਨਮਾਂ ਦਾ ਸੜ ਕੇ ਮਨੂਰ ਹੋ ਗਿਆ, ਮੇਰੇ ਸਾਹਿਬ ਕਹਿੰਦੇ ਨੇ ਜੇ ਕਿਤੇ ਗੁਰੂ ਕੋਲ ਆ ਜਾਏ, ਗੁਰੂ ਕੋਲ ਅੰਮ੍ਰਿਤ ਦ੍ਰਿਸ਼ਟੀ ਹੈ, ਗੁਰੂ ਕੋਲ ਅੰਮ੍ਰਿਤ ਨਾਮ ਹੈ, ਗੁਰੂ ਕੋਲ ਆਤਮਕ ਜੀਵਨ ਦੇਣ ਵਾਲਾ ਜਲ ਹੈ। ਸੜੇ ਲੋਹੇ ਨੂੰ ਤਾਂ ਲੋਕੀ ਬਾਹਰ ਸੜਦੇ ਨੇ, ਪਰ ਜੇ ਕਿਤੇ ਸੜਿਆ ਹੋਇਆ ਮਨ ਅੰਮ੍ਰਿਤ ਦੀ ਦਾਤ ਲੈ ਲੈ ਤੇ ਗੁਰੂ ਉਹਨੂੰ ਕੀਮਤੀ ਸੋਨਾ ਬਣਾ ਦਿੰਦੇ। ਇਹ ਗੁਰੂ ਕੀ ਨਦਰ ਹੈ। ਮੈਂ ਬੇਨਤੀ ਸਿਰਫ ਕਰਨੀ ਚਾਹੁੰਦਾ ਜਿਹੜੀ ਕਿ ਗੁਰੂ ਦੇ ਚਰਨਾਂ ਵਿੱਚ ਜੁੜਨਾ ਕੇਵਲ ਬਾਜਮੁਖੀ ਬਿਰਤੀ ਤੱਕ ਸੀਮਿਤ ਨਹੀਂ, ਇੱਕ ਅੰਦਰ ਦੀ ਬੜੀ ਵੱਡੀ ਤਬਦੀਲੀ ਹੈ ਅੰਮ੍ਰਿਤ ਦੀ ਦਾਤ ਲੈਣੀ। ਸਤਿਗੁਰੂ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਕਾਇਆ ਆਰਨ ਮਨ ਵਿੱਚ ਲੋਹਾਂ, ਪੰਚ ਅਗਨ ਤਿਤ ਲਾਗ ਲਹੀ ਲਾਗ ਰਹੀ, ਕੋਇੜੇ ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ, ਸੰਨੀ ਚਿੰਤ ਪਈ ਪਿਆ ਮਨੂਰ ਕੰਚਨ ਬਿਰ ਹੋਵੇ, ਜੇ ਗੁਰ ਮਿਲੇ ਤਨੇਹਾ। ਹੁਣ ਸ਼ਬਦ ਗੁਰੂ ਮਿਲੇ ਕਿਹਾ, ਇਹ ਨਹੀਂ ਕਿਹਾ ਵੀ ਸਿੱਧਾ ਰੱਬ ਨੂੰ ਆਪਣੇ ਆਪ ਮਿਲ ਜਾਏ, ਇਹ ਬਾਬੇ ਨਾਨਕ ਦੇ ਸ਼ਬਦ ਨੇ। ਕਹਿਣ ਲੱਗੇ ਜੇ ਗੁਰ ਮਿਲੇ ਤਨੇਹਾ, ਤੇ ਮਹਾਰਾਜ ਗੁਰੂ ਦਿੰਦੇ ਕੀ ਨੇ? ਕਹਿਣ ਲੱਗੇ ਏਕ ਨਾਮ ਅੰਮ੍ਰਿਤ ਉਹ ਦੇਵੈ, ਕਿ ਸਤਿਗੁਰੂ ਨਾਮ ਅੰਮ੍ਰਿਤ ਦੀ ਦਾਤ ਦਿੰਦੇ ਨੇ। ਤੇ ਪਰਤ ਕੇ ਹੁੰਦਾ ਕੀ ਏ? ਸਾਹਿਬ ਕਹਿੰਦੇ ਨੇ ਅੰਦਰ ਤ੍ਰਿਪਤ ਹੋ ਜਾਂਦਾ ਹੈ ਕਿ ਭਇਆ ਮਨੂਰ ਕੰਚਨ ਬਿਰ ਹੋਵੇ, ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟਸ ਦੇਹਾਂ। ਅੰਦਰ ਤ੍ਰਿਪਤ ਹੋ ਜਾਂਦਾ ਜਦੋਂ ਪੂਰਾ ਗੁਰੂ ਮਿਲਦਾ ਹੈ। ਜੇ 63 ਸਾਲ ਦੇ ਬਜ਼ੁਰਗ ਨੂੰ ਜਿਹਦੀ ਜ਼ਿੰਦਗੀ ਦੇ 6 ਦਹਾਕੇ ਨਿਕਲ ਚੁੱਕੇ ਨੇ, ਜੇ ਉਹਦਾ ਗੁਰੂ ਤੋਂ ਬਿਨਾਂ ਨਹੀਂ ਸਰਦਾ, ਉਹ ਬੰਦਿਆ ਤੂੰ ਤਾਂ ਕਈ ਜਨਮਾਂ ਦਾ ਸਾਈਂ ਤੋਂ ਵਿਛੜਿਆ, ਕਿ ਤੇਰਾ ਗੁਰੂ ਤੋਂ ਬਿਨਾਂ ਸਾਈਂ ਦੇ ਘਰ ਵੀ ਸਰ ਜਾਏਗਾ? ਗੁਰੂ ਤੋਂ ਬਿਨਾਂ ਤੇਰੇ ਅੰਦਰ ਨੂੰ ਟਿਕਾ ਮਿਲ ਜਾਏਗਾ? ਫਿਰ ਦੂਸਰੀ ਕਿਰਪਾ ਸਤਿਗੁਰੂ ਨੇ ਕੀਤੀ ਕਿ ਜਦੋਂ ਚਰਨਾ ਅੰਮ੍ਰਿਤ ਦੀ ਦਾਤ ਦਿੱਤੀ। ਹੁਣ ਬਾਬਾ ਅਮਰਦਾਸ 63 ਸਾਲ ਦੀ ਉਮਰ ਦਾ ਜ਼ਿਕਰ ਵਿਦਵਾਨ ਕਰਦੇ ਨੇ, ਕੋਈ 60 ਕਹਿੰਦਾ, ਕੋਈ 62 ਕਹਿੰਦਾ। ਹੁਣ 63 ਸਾਲ ਦਾ ਬਜ਼ੁਰਗ ਆਉਂਦਾ ਹੈ, ਤੇ ਤਕਰੀਬਨ ਉਸ ਉਮਰ ਵਿੱਚ ਲੋਕ ਆਪਣੀ ਜ਼ਿੰਦਗੀ ਦੇ ਸਾਰੇ ਕੰਮ ਮੁਕਾ ਕੇ ਵਿਹਲੇ ਹੋ ਜਾਂਦੇ ਕਿ ਹੁਣ ਸੁੱਖ ਨਾਲ ਦਿਨ ਬਤੀਤ ਕਰਾਂਗੇ। ਮੈਂ ਕਹਿੰਦਾ ਗੁਰਸਿੱਖੀ ਦੀ ਖੇਡ ਬੜੀ ਨਿਆਰੀ ਹੈ ਗੁਰਮੁਖ, ਜਿਸ ਉਮਰ ਵਿੱਚ ਲੋਕ ਘਰ ਵਿੱਚ ਆਰਾਮ ਕਰਦੇ ਨੇ, ਉਸ ਉਮਰ ਵਿੱਚ ਬਾਬੇ ਨੇ ਸਿੱਖੀ ਦਾ ਸਫ਼ਰ ਸ਼ੁਰੂ ਕੀਤਾ ਸੀ। 63 ਸਾਲ ਦੀ ਉਮਰ ਦੇ ਬਜ਼ੁਰਗ ਆਏ ਨੇ, ਧੰਨ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਪਹੁੰਚੇ ਨੇ। ਉਸ ਦਿਨ ਇੱਕ ਸ਼ਬਦ ਕਿਹਾ ਸੀ, ਕਹਿਣ ਲੱਗੇ ਅੱਗੇ ਆਇਆ ਬੜੀ ਵਾਰੀ, ਪਰ ਕੁੜਮਾਚਾਰੀ ਦਾ ਨਾਤਾ ਲੈ ਕੇ, ਸਿੱਖ ਤੇ ਗੁਰੂ ਦਾ ਨਾਤਾ ਕੇਵਲ ਖੂਨ ਦਾ ਨਾਤਾ ਨਹੀਂ, ਸੱਚ ਜਾਣੋ ਸਿੱਖ ਤੇ ਗੁਰੂ ਦਾ ਨਾਤਾ ਅੰਦਰ ਦਾ ਨਾਤਾ। ਕਹਿਣ ਲੱਗੇ ਅੱਜ ਤੱਕ ਕੁੜਮਾਚਾਰੀ ਦੇ ਨਾਤੇ ਨਾਲ ਆਇਆ, ਪਰ ਅੱਜ ਮੈਂ ਇੱਕ ਨਗੁਰਾ ਆਇਆ। ਚਰਨ ਪਕੜ ਕੇ ਕਹਿੰਦੇ ਨੇ ਅੰਦਰ ਦੇ ਨਗੁਰੇ ਪੁਣੇ ਦੀ ਮੈਲ ਨੂੰ ਧੋ ਦਿਓ। ਗੁਰਮੁਖ ਅੰਮ੍ਰਿਤ ਦੀ ਦਾਤ ਲੈਣੀ, ਗੁਰੂ ਵਾਲਾ ਬੰਨਾ, ਇਹ ਤਾਂ ਆਪਣੇ ਅੰਦਰ ਨੂੰ ਧੋ ਕੇ ਗੁਰੂ ਦੇ ਚਰਨਾਂ ਵਿੱਚ ਓਤ ਪੋਤ ਕਰਨੇ। ਮਰਿਆਦਾ ਉਹੀ ਅੰਮ੍ਰਿਤ ਦੀ ਜਿਹੜੀ ਬਾਬੇ ਨਾਨਕ ਨੇ ਸ਼ੁਰੂ ਕੀਤੀ ਸੀ। ਧੰਨ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਬਾਬਾ ਅਮਰਦਾਸ ਜੀ ਨੇ ਕਮਾਈ ਕੀਤੀ, ਉਹਨਾਂ ਨੇ ਨਾਮ ਜਪਿਆ, ਸ਼ਾਇਦ ਇੱਥੇ ਅਰਜ਼ ਵੀ ਕੀਤੀ ਸੀ। ਚਰਨ ਪੌੜ ਦੀ ਦਾਤ ਲੈਣ ਤੋਂ ਬਾਅਦ ਫਿਰ ਸ਼ਬਦ ਦੀ ਕਮਾਈ ਇੰਨੀ ਕੁ ਕੀਤੀ, ਕਹਿੰਦੇ ਨੇ ਬਾਬਾ ਅਮਰਦਾਸ ਕਿ ਪਹਿਲਾਂ ਨਗੁਰਾਪਣ ਸੀ, ਪਰਤ ਕੇ ਸਿੱਖ ਬਣੇ, ਤੇ ਸਿੱਖੀ ਦੀ ਕਮਾਈ ਕਰਦਿਆਂ ਕਰਦਿਆਂ ਉਹੀ ਬਜ਼ੁਰਗ ਜਿਹੜੇ ਨੇ 75 ਸਾਲ ਦੀ ਉਮਰ ਵਿੱਚ ਉਹ ਗੁਰੂ ਪਦਵੀ ਉੱਤੇ ਪਹੁੰਚ ਗਏ ਸਨ। 75 ਸਾਲ ਦੀ ਉਮਰ ਵਿੱਚ ਉਹਨਾਂ ਗੁਰੂ ਪਦਵੀ ਉੱਤੇ ਜਾ ਪਹੁੰਚੇ ਨੇ। ਹੁਣ ਉਹਨਾਂ ਦੇ ਅੰਮ੍ਰਿਤ ਬਚਨ ਮੈਂ ਬੇਨਤੀ ਕੀਤੀ, ਕੋਈ 72 ਕੋਈ 75 ਸ਼ਬਦ ਵਰਤਦਾ ਹੈ। 70 ਤੋਂ ਉੱਤਰ ਉਮਰ ਹੋ ਗਈ ਜਦੋਂ ਗੁਰੂ ਪਦਵੀ ਤੇ ਪਹੁੰਚੇ, ਤੇ ਭੱਟਾ ਨੇ ਇੱਕ ਬਚਨ ਕਿਹਾ ਸੀ, ਕਹਿੰਦੇ ਨੇ ਹਕੀਕਤ ਇਹ ਜੇ ਕਿ ਗੁਰੂ ਅਮਰਦਾਸ ਨੇ ਪਹਿਲਾਂ ਕਰਮ ਧਰਮ ਬੜੇ ਕੀਤੇ, ਪਰ ਗੁਰੂ ਦਾ ਸ਼ਬਦ ਜਿਸ ਦਿਨ ਤੋਂ ਬਾਅਦ ਲਿਆ, ਜਿਸ ਦਿਨ ਦਾ ਲਿਆ, ਉਸ ਤੋਂ ਬਾਅਦ ਬਾਬੇ ਅਮਰਦਾਸ ਦੀ ਜ਼ਿੰਦਗੀ ਵਿੱਚ ਕਿੰਨਾ ਵੱਡਾ ਪਲਟਾ ਆਇਆ। ਅੰਮ੍ਰਿਤ ਛਕਣ ਦਾ ਭਾਵ ਕੀ ਹੈ? ਚਰਨ ਪੌਣ ਲਈ,
ਤੇ ਕਹਿੰਦੇ ਨੇ ਹੁਣ ਬਾਬਾ ਅਮਰਦਾਸ ਦੇ ਵੇਖਣ ਵਿੱਚ ਤਬਦੀਲੀ ਆ ਗਈ। ਅੰਮ੍ਰਿਤ ਉਹਨਾਂ ਵੀ ਲਿਆ, ਕਹਿੰਦੇ ਨੇ ਬਾਬਾ ਅਮਰਦਾਸ ਜੀ ਦੀ ਜ਼ਬਾਨ ਵੀ ਤਬਦੀਲੀ ਆ ਗਈ, ਬਾਬੇ ਅਮਰਦਾਸ ਦੇ ਸੁਣ ਵੀ ਤਬਦੀਲੀ ਆ ਗਈ, ਬਾਬੇ ਅਮਰਦਾਸ ਦੇ ਬਹਿਣ ਤੇ ਕਹਿਣ ਵੀ ਤਬਦੀਲੀ ਆ ਗਈ। ਕਿਉਂ? ਕਹਿਣ ਲੱਗੇ ਉਹਨਾਂ ਦੀਆਂ ਅੱਖਾਂ ਵਿੱਚੋਂ ਵੀ ਨਾਮ ਹੀ ਕੇਵਲ ਦੱਸੇ ਤੇ ਅੰਮ੍ਰਿਤ ਝੜੇ, ਉਹਨਾਂ ਦੀ ਰਸਮਾਂ ਵਿੱਚ ਵੀ ਕੇਵਲ ਨਾਮ ਟਿਕਿਆ, ਉਹਨਾਂ ਦੇ ਅੰਦਰ ਵੀ ਕੇਵਲ ਨਾਮ ਟਿਕਿਆ। ਕਹਿੰਦੇ ਨੇ ਚਰਨਾ ਅੰਮ੍ਰਿਤ ਲੈਣ ਦਾ ਮਤਲਬ ਇਹ ਸੀ ਕਿ ਨਾਮ ਦੀ ਕਮਾਈ ਕਰਦਿਆਂ ਕਰਦਿਆਂ ਇੱਕ ਦਿਨ ਉਹ ਸਿੱਖ ਗੁਰੂ ਅੰਗਦ ਸਾਹਿਬ ਦਾ ਰੂਪ ਹੋ ਗਿਆ। ਅੰਮ੍ਰਿਤ ਲੈਣ ਤੋਂ ਭਾਵ ਇਹ ਵੇ ਕਿ ਗੁਰੂ ਦੇ ਚਰਨਾਂ ਨੂੰ ਜੁੜ ਕੇ ਅੰਦਰ ਦੇ ਸਫ਼ਰ ਨੂੰ ਤੈਅ ਕਰਨਾ। ਸਾਹਿਬ ਭੱਟਾਂ ਨੇ ਗੁਰੂ ਅਮਰਦਾਸ ਬਾਰੇ ਕਿਹਾ ਸੀ, ਕਹਿਣ ਲੱਗੇ ਤੈ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ, ਨੈਣ ਬੈਣ ਮੋਏ ਇੱਕ ਇੱਕ, ਦੋਏ ਥਾਏ ਨਾ ਜਾਣਿਓ, ਸੁਪਨ ਇੱਕ ਪ੍ਰਤੱਖ ਇੱਕ, ਇੱਕ ਸਮੇਂ ਲੀਣੋ, ਤੇਸ ਤੀਸ ਇੱਕ ਅਰ ਪੰਜ ਸਿੱਧ, ਪੈਂਤੀਸ ਨਾ ਖੀਣੋ, ਇੱਕੋ ਜੇ ਲਾਖ, ਲੱਖੋ ਅਲੱਖ ਹੈ, ਇੱਕ ਇੱਕ ਕਰ ਵਰਨਿਓ, ਗੁਰੂ ਅਮਰਦਾਸ ਜਾਲਬ ਭਣੈ, ਤੂੰ ਇੱਕ ਲੋੜੈ ਇੱਕ ਮੰਨਿਓ। ਜੇ ਉਸ ਬਜ਼ੁਰਗ ਨੂੰ ਗੁਰੂ ਕੋਲ ਆ ਕੇ ਦਾਤ ਲਈ ਤੇ ਇਸ ਮੰਜ਼ਿਲ ਤੇ ਪਹੁੰਚ ਗਿਆ, ਤੇ ਸਿੱਖਾਂ ਗੁਰੂ ਨੂੰ ਧਾਰਨ ਕਰਨ ਤੋਂ ਬਿਨਾਂ ਤੂੰ ਆਤਮਿਕ ਜੀਵਨ ਦਾ ਸਬਰ ਤੈਅ ਨਹੀਂ ਕਰ ਸਕੇਗਾ। ਜਿਹੜੀ ਬੇਨਤੀ ਕਰ ਰਹੇ ਹਾਂ ਕਿ ਗੁਰੂ ਸਾਹਿਬ ਨੇ ਆਪ ਕਿਰਪਾ ਕਰਕੇ ਚਰਨਾ ਅੰਮ੍ਰਿਤ ਦੀ ਦਾਤ ਦਿੱਤੀ, ਉਸ ਚਰਨ ਪੌਲ ਦੀ ਬਦੌਲਤ ਫਿਰ ਸਿੱਖ ਨੇ ਜੀਵਨ ਕਿਹੋ ਜਿਹਾ ਕਮਾਇਆ। ਭਾਈ ਸਾਹਿਬ ਭਾਈ ਗੁਰਦਾਸ ਦੀ ਇੱਕ ਪੌੜੀ, ਖਾਸ ਕਰਕੇ ਜਿਨ੍ਹਾਂ ਨੇ ਚਰਨ ਪੌਲ ਲਈ ਉਹਨਾਂ ਦਾ ਜੀਵਨ ਕੈਸਾ ਸੀ। ਅੰਮ੍ਰਿਤ ਲੈਣ ਤੋਂ ਬਾਅਦ ਜੀਵਨ ਨੂੰ ਕਮਾਉਣ ਤੁਰਨਾ, ਗੁਰੂ ਦੀ ਸਿੱਖਿਆ ਨੂੰ ਕਮਾਉਣਾ, ਉਹਨਾਂ ਨੇ ਇੱਕ ਬਚਨ ਕੀਤਾ ਭਾਈ ਸਾਹਿਬ ਜੀ ਨੇ। ਕਹਿੰਦੇ ਨੇ ਜਦੋਂ ਅੰਮ੍ਰਿਤ ਦੀ ਦਾਤ ਸਿੱਖ ਨੇ ਲਈ, ਕਹਿੰਦੇ ਨੇ ਦੁਨੀਆਂ ਦੀ ਨਜ਼ਰ ਵਿੱਚ ਇੰਜ ਲੱਗਦਾ ਹੈ ਕਿ ਜਿਵੇਂ ਇਸ ਨੂੰ ਸਮਝ ਹੀ ਕੋਈ ਨਹੀਂ, ਇਹ ਬਿਲਕੁਲ ਅਣਜਾਣ ਭੋਲੇ ਬੱਚੇ ਦੀ ਤਰ੍ਹਾਂ ਹੈ। ਪਰ ਕਹਿੰਦੇ ਉਹਦੇ ਅੰਦਰ ਨੂੰ ਪੁੱਛ ਕੇ ਦੇਖੋ, ਜਿਹਨੇ ਚਰਨਾ ਅੰਮ੍ਰਿਤ ਦੀ ਦਾਤ ਲਈ ਸੀ, ਭਾਈ ਗੁਰਦਾਸ ਕਹਿੰਦੇ ਨੇ ਉਹ ਅੰਦਰੋਂ ਕਦੀ ਵੀ ਗੁਰੂ ਦੇ ਸ਼ਬਦ ਤੋਂ ਟੁੱਟਿਆ ਨਹੀਂ। ਜਿਹਨੇ ਚਰਨ ਪੌੜ ਲਈ, ਕਹਿਣ ਲੱਗੇ ਹਕੀਕਤ ਏਵੇ ਕਿ ਉਹਨੇ ਗੁਰੂ ਤੋਂ ਬਿਨਾਂ ਹੋਰ ਕੋਈ ਦੇਖੇ ਹੀ ਨਾ। ਜਿਹਨੇ ਚਰਨ ਪੌੜ ਲੈ ਲਈ, ਕਹਿੰਦੇ ਨੇ ਲੋਕਾਂ ਦੇ ਭਾਣੇ ਤਾਂ ਚੁੱਪ ਕਰਕੇ ਤੁਰਿਆ ਫਿਰਦਾ, ਪਰ ਚਰਨ ਪੌੜ ਲੈਣ ਤੋਂ ਬਾਅਦ ਇੱਕ ਪਿਆਲਾ ਨਾਮ ਦਾ ਉਹਨੇ ਆਪਣੇ ਮੂੰਹ ਨੂੰ ਲਾ ਲਿਆ ਤੇ ਨਾਮ ਪਿਆਲੇ ਦਾ ਅੰਮ੍ਰਿਤ ਸਰੂਰ ਉਹਦੇ ਅੰਦਰੋਂ ਕਦੀ ਗਿਆ ਹੀ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਜਿਹਨਾਂ ਚਰਨ ਪੌੜ ਲਈ, ਤੇ ਸ਼ਬਦ ਵਰਤੇ ਕਿ ਗੁਰਸਿੱਖੀ ਗੁਰਸਿੱਖ ਸੁਣ, ਅੰਦਰ ਸਿਆਣਾ ਬਾਹਰ ਭੋਲਾ, ਕਿ ਗੁਰੂ ਕੇ ਸਿੱਖ ਨੇ ਗੁਰੂ ਦੀ ਸਿੱਖਿਆ ਲਈ ਅੰਦਰੋਂ ਅੱਤ ਦਾ ਸਿਆਣਾ ਹੈ, ਬਾਹਰੋਂ ਇੰਜ ਲੱਗਦਾ ਜਿਵੇਂ ਭੋਲਾ ਜਿਹਾ, ਉਹਨੂੰ ਸਮਝ ਕੋਈ ਨਹੀਂ। ਗੁਰਸਿੱਖੀ ਗੁਰਸਿੱਖ ਸੁਣ, ਅੰਦਰ ਸਿਆਣਾ ਬਾਹਰ ਭੋਲਾ, ਸ਼ਬਦ ਸੁਰਤ ਸਾਵਧਾਨ ਹੋਏ, ਬਿਨ ਗੁਰ ਸ਼ਬਦ ਨਾ ਸੁਣੀ ਬੋਲਾ। ਉਹ ਆਪਣੇ ਅੰਦਰ ਸ਼ਬਦ ਤੇ ਸੁਰਤ ਦਾ ਅਭਿਆਸੀ ਇੰਨਾ ਹੈ ਕਿ ਗੁਰੂ ਦੇ ਸ਼ਬਦ ਤੋਂ ਬਿਨਾਂ ਉਹਨੇ ਕਦੀ ਕੋਈ ਬੋਲ ਸੁਣਿਆ ਹੀ ਨਹੀਂ। ਸ਼ਬਦ ਸੁਰਤ ਸਾਵਧਾਨ ਹੋਏ, ਬਿਨ ਗੁਰ ਸ਼ਬਦ ਨਾ ਸੁਣੀ ਬੋਲਾਂ, ਸਤਿਗੁਰੂ ਦਰਸ਼ਨ ਦੇਖਣਾ, ਸਾਧ ਸੰਗਤ ਬਿਨ ਅੰਨਾ ਖੋਲਾਂ। ਅੱਗੇ ਸ਼ਬਦ ਵਰਤੇ ਨੇ, ਪੈਰੀ ਪੈਪਾ ਖਾਕ ਹੋਏ, ਚਰਨ ਧੋਏ ਚਰਨਾਤਕ ਚੋਲਾ, ਕਿ ਗੁਰੂ ਦੇ ਚਰਨਾਂ ਵਿੱਚ ਗੁਰੂ ਦੇ ਪੈਰਾਂ ਵਿੱਚ ਡਿੱਗਿਆ ਤੇ ਉਹਨੇ ਦਾਤ ਪਤਾ ਕੀ ਲਈ, ਚਰਨ ਧੋਏ ਗੁਰੂ ਦੇ ਚਰਨਾਂ ਨੂੰ ਧੋ ਕੇ ਚਰਨਾਤਕ ਚੋਲਾ, ਉਹਨਾਂ ਨੇ ਚਰਨਾ ਅੰਮ੍ਰਿਤ ਦੀ ਦਾਤ ਲਈ। ਇਹਦਾ ਮਤਲਬ ਕਿ ਜਿਸ ਸਿੱਖ ਨੇ ਸੁਰਤ ਤੇ ਸ਼ਬਦ ਦੀ ਖੇਡ ਮੰਨਣੀ ਸੀ, ਜਿਸ ਸਿੱਖ ਨੇ ਗੁਰੂ ਦੇ ਦਰਸ਼ਨਾਂ ਵਿੱਚ ਲੀਨ ਹੋਣਾ ਹੈ, ਜਿਸ ਸਿੱਖ ਨੇ ਅੰਦਰੋਂ ਵਾਹਿਗੁਰੂ ਗੁਰ ਸ਼ਬਦ ਦੇ ਪਿਆਲੇ ਨੂੰ ਚੱਖਣਾ ਹੈ, ਉਹਦੇ ਲਈ ਜ਼ਰੂਰੀ ਸੀ ਕਿ ਉਹ ਚਰਨ ਪੌਲ ਦੀ ਦਾਤ ਲੈਂਦਾ। ਗੁਰਸਿੱਖੀ ਗੁਰਸਿੱਖ ਸੁਣ, ਅੰਦਰ ਸਿਆਣਾ ਬਾਹਰ ਭੋਲਾ, ਸ਼ਬਦ ਸੁਰਤ ਸਾਵਧਾਨ ਹੋਏ, ਬਿਨ ਗੁਰ ਸ਼ਬਦ ਨਾ ਸੁਣੀ ਬੋਲਾਂ, ਸਤਿਗੁਰ ਦਰਸ਼ਨ ਦੇਖਣਾ, ਸਾਧ ਸੰਗਤ ਬਿਨ ਅੰਨਾ ਖੋਲਾਂ, ਪੈਰੀ ਪੈ ਕਹਿ ਲੱਗੇ ਪਾ ਖਾਕ ਹੋਏ, ਚਰਨ ਧੋਏ ਚਰਨਾਤਕ ਚੋਲਾਂ, ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ, ਚੁੱਪ ਚ ਬੋਲਾਂ ਚਰਨ ਕਮਲ ਚਿਤ ਭਵਰ ਕਰ, ਭਵ ਜਲ ਅੰਦਰ ਰਹਿ ਨਰੋਲਾ। ਅਗਲੀ ਦੁੱਖ ਕੀਰਲੀ ਸੀ, ਜਿੰਨੇ ਜਿਉਂਦੇ ਕੀ ਮੁਕਤ ਹੋਣਾ, ਉਹਨੂੰ ਇਹ ਦਾਤ ਗੁਰੂ ਤੋਂ ਲੈਣੀ ਅਤ ਜ਼ਰੂਰੀ ਹੈ। ਜੀਵਨ ਮੁਕਤ ਸਚਾਵਾ ਚੋਲਾ, ਕਿ ਉਹਦਾ ਚੋਲਾ ਉਹ ਜ਼ਿੰਦਗੀ ਦਾ ਮਨੋਰਥ ਤਾਂ ਹੱਲ ਹੋਵੇਗਾ ਜੇ ਉਹ ਗੁਰੂ ਦੇ ਚਰਨਾਂ ਵਿੱਚ ਜੁੜੇਗਾ। ਜਿਹੜੀ ਬੇਨਤੀ ਆਰੰਭ ਕੀਤੀ ਸੀ, ਤਿੰਨ ਗੱਲਾਂ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਆਸਾ ਕੀ ਵਾਰ ਵਿੱਚ ਕਹੀਆਂ ਨੇ। ਪਹਿਲੀ ਗੱਲ ਕਿ ਗੁਰੂ ਜੀ ਕਰਦੇ ਕੀ ਨੇ,
ਦੂਜੀ ਗੱਲ ਕਿ ਗੁਰੂ ਤੋਂ ਬਿਨਾਂ ਆਤਮਕ ਜੀਵਨ ਨਹੀਂ। ਤੀਜੀ ਗੱਲ ਕਿ ਜੇ ਗੁਰੂ ਨੂੰ ਧਾਰਨ ਨਾ ਕਰੀਏ, ਜੇ ਗੁਰੂ ਵਾਲੇ ਨਾ ਬਣੀਏ ਤਾਂ ਕੀ ਸਾਡਾ ਗੁਜ਼ਾਰਾ ਨਹੀਂ। ਦੇਖੋ ਸ਼ਬਦ ਸਾਹਿਬ ਨੇ ਤਿੰਨੀ ਬੜੇ ਸੋਹਣੇ ਕਹੇ ਨੇ। ਆਸਾ ਕੀ ਵਾਰ ਦੇ ਪਹਿਲੇ ਤਿੰਨ ਸ਼ਲੋਕ ਜੇ ਇਹ ਪੜ੍ਹ ਕੇ ਵਿਚਾਰ ਵੀ ਸਮਝ ਨਾ ਲੱਗੇ ਕਿ ਗੁਰੂ ਦੀ ਕੀ ਲੋੜ ਹੈ, ਤੇ ਫਿਰ ਬਦਕਿਸਮਤੀ ਹੋ ਸਕਦੀ। ਸਾਹਿਬ ਨੇ ਪਹਿਲਾ ਬਚਨ ਕਿਹਾ, ਕਹਿਣ ਲੱਗੇ ਗੁਰੂ ਕੋਲ ਇੰਨੀ ਕੁ ਸਮਰੱਥਾ ਹੈ ਕਿ ਉਹ ਮਨੁੱਖ ਜਿਹੜੇ ਕੋਲ ਆਤਮਕ ਜੀਵਨ ਦਾ ਕਿਣਕਾ ਵੀ ਨਹੀਂ, ਜਿਹਨੂੰ ਸੋਝੀ ਵੀ ਕੋਈ ਨਹੀਂ, ਜੇ ਸਤਿਗੁਰੂ ਇੱਕ ਅੰਮ੍ਰਿਤ ਦ੍ਰਿਸ਼ਟੀ ਕਰਦਾ ਨਾ ਆਮ ਮਨੁੱਖ ਤੋਂ ਚੁੱਕ ਕੇ ਉਹਨੂੰ ਸਾਈਂ ਦੇ ਚਰਨਾਂ ਨਾਲ ਓਤ ਪੋਤ ਕਰ ਸਕਦਾ ਹੈ। ਇਹ ਗੁਰੂ ਕੋਲ ਸਮਰੱਥਾ ਹੈ, ਤਾਂ ਹੀ ਸ਼ਬਦ ਵਰਤੇ ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ। ਇੱਕ ਦਿਨ ਵਿੱਚ ਸੈਂਕੜੇ ਵਾਰੀ ਗੁਰੂ ਤੋਂ ਕੁਰਬਾਨ ਜਾਣਾ ਵਾ, ਕਿਉਂ ਜੀ? ਕਹਿ ਲੱਗੇ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ। ਵਾਰ ਇੱਥੇ ਦੇਵਤੇ ਦਰ ਤੇ ਦੈਵੀ ਗੁਣਾਂ ਨਾਲ ਭਰਪੂਰ, ਹੁਣ ਕਰਤ ਨਾ ਲਾਗੀ ਵਾਰ ਇੱਕ ਖਿੰਨ ਨੀ ਲੱਗਾ ਕਿ ਗੁਰੂ ਨੇ ਮਨੁੱਖ ਤੋਂ ਦੈਵੀ ਗੁਣਾਂ ਨਾਲ ਭਰਪੂਰ ਕਰ ਦਿੱਤਾ। ਹੁਣ ਗੁਰੂ ਕੀ ਜਿਹੜੀ ਖੇਡ ਹੈ, ਅੰਮ੍ਰਿਤ ਅਸਲ ਵਿੱਚ ਪਾਰਸ ਕਲਾ ਹੈ, ਅੰਮ੍ਰਿਤ ਅੰਦਰ ਨੂੰ ਤਬਦੀਲ ਕਰਨ ਵਾਲੀ ਦਾਤੇ ਦੀ ਦਾਤ ਹੈ। ਤੇ ਸੱਚ ਜਾਣੋ ਇਹਦਾ ਅਰਥ ਵੀ ਇਹ ਵੇ ਕਿ ਪੌਲ ਦਾ ਅਰਥ ਵੀ ਆਪਾਂ ਇਹ ਕਰਨੇ ਆ ਜਿਹਦੇ ਅੰਦਰ ਤਬਦੀਲੀ ਆ ਜਾਏ। ਧਰਮ ਦਾ ਅਰਥ ਇਹ ਵੇ ਧਾਰਨ ਕਰਨਾ। ਹਜ਼ੂਰ ਨੇ ਕਿਰਪਾ ਕੀਤੀ, ਕਹਿੰਦੇ ਨੇ ਗੁਰੂ ਕੋਲ ਇੰਨੀ ਸਮਰੱਥਾ ਕਿ ਇੱਕ ਖਿੰਨ ਵਿੱਚ ਉਹ ਦੈਵੀ ਗੁਣਾਂ ਨਾਲ ਭਰਪੂਰ ਕਰ ਸਕਦੇ ਨੇ। ਤੇ ਹਜ਼ੂਰ ਜੀ ਕਿਵੇਂ? ਭੱਟਾਂ ਨੇ ਉਸ ਅੰਮ੍ਰਿਤ ਦ੍ਰਿਸ਼ਟੀ ਨੂੰ ਮਾਣਿਆ, ਭੱਟਾਂ ਨੇ ਉਸ ਆਨੰਦ ਨੂੰ ਮਾਣਿਆ, ਤੇ ਨਾਲ ਸ਼ਬਦ ਵਰਤੇ ਨੇ, ਕਹਿੰਦੇ ਨੇ ਮੇਰੀ ਗੱਲ ਤੇ ਭਰੋਸਾ ਕਰੀ। ਕਹਿੰਦੇ ਨੇ ਜੇ ਕਿਤੇ ਸਤਿਗੁਰੂ ਆਪਣੀ ਨਦਰ ਕਰਦਾ ਇੱਕ ਖਿੰਨ ਵਿੱਚ, ਤੇ ਜਿਹੜਾ ਬੰਦਾ ਦਰ ਦਰ ਤੇ ਕੱਚ ਦੀ ਤਰ੍ਹਾਂ ਰੁਲਦਾ ਪਿਆ ਨਾ, ਗੁਰੂ ਨਦਰ ਕਰਦਾ ਉਹ ਕੱਚ ਤੋਂ ਕੀਮਤੀ ਕੰਚਨ ਬਣ ਜਾਂਦਾ ਹੁੰਦਾ ਹੈ। ਸਿਰਫ ਮੈਂ ਤਿੰਨ ਹੀ ਬੇਨਤੀਆਂ ਆਰੰਭ ਕੀਤੀਆਂ ਸਨ, ਗੁਰੂ ਕੋਲ ਸਮਰੱਥਾ ਕਿੰਨੀ ਕੁ ਹੋਵੇ। ਕਹਿੰਦੇ ਨੇ ਇੱਕ ਨਦਰ ਕਰੇ ਕੱਚ ਤੋਂ ਕੰਚਨ ਬਣਾ ਦਿੰਦੇ ਨੇ, ਉਹ ਚਾਹਣ ਤੇ ਜ਼ਹਿਰ ਵਾਲੇ ਮਨੁੱਖ ਨੂੰ ਸਿਰ ਤੋਂ ਪੈਰਾਂ ਤੱਕ ਅੰਮ੍ਰਿਤ ਨਾਲ ਭਰਪੂਰ ਕਰ ਸਕਦੇ ਨੇ। ਜੇ ਸਤਿਗੁਰੂ ਚਾਹਣ ਦਰ ਦਰ ਤੇ ਰੁਲਣ ਵਾਲੇ ਪੱਥਰ ਨੂੰ ਕੀਮਤੀ ਲਾਲ ਬਣਾ ਸਕਦੇ ਨੇ। ਜੇ ਸਤਿਗੁਰੂ ਨਦਰ ਕਰ ਦੇਣ ਤੇ ਸੱਜਣਾ ਜਿਹੜੀ ਲੱਕੜ ਆਮ ਧੱਕੇ ਤੇ ਖਾਂਦੀ ਏ ਉਹਨੂੰ ਕੀਮਤੀ ਚੰਦਨ ਬਣਾ ਸਕਦੇ ਨੇ। ਸਾਹਿਬ ਨੇ ਸ਼ਬਦ ਵਰਤੇ ਨੇ ਕਿ ਕੱਚੋ ਕੰਚਨ ਭਇਓ, ਸ਼ਬਦ ਗੁਰ ਸਰਵਣੈ ਸੁਣਿਓ, ਇੱਕ ਸ਼ਬਦ ਸੁਣਿਆ ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤ ਨਾ ਲਾਗੀ ਵਾਰ, ਕੱਚ ਤੋਂ ਕੰਚਨ ਬਣਾ ਦਿੱਤਾ। ਸ਼ਬਦ ਗੁਰ ਸਰਵਣੈ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਬਣਿਓ, ਲੋਹ ਹੋਇਓ ਲਾਲ, ਨਦਰ ਸਤਿਗੁਰ ਜਾ ਧਾਰੈ, ਪਾਹਣ ਮਾਨਕ ਕਰੈ ਗਿਆਨ ਗੁਰ, ਕਹਿਓ ਵਿਚਾਰੈ ਕਾਠੋਂ ਸ੍ਰੀ ਖੰਡ ਸਤਿਗੁਰ ਕੀਓ। ਪਿਆਰਿਓ ਉਹ ਸਤਿਗੁਰੂ ਦੀ ਅੰਮ੍ਰਿਤ ਦ੍ਰਿਸ਼ਟੀ ਹੈ ਜਿਹੜੀ ਅੰਮ੍ਰਿਤ ਛਕਣ ਦੇ ਨਾਲ ਆਮ ਲੱਕੜ ਨੂੰ ਚੰਦਨ ਵਰਗਾ ਬਣਾ ਸਕਦੀ ਏ, ਜਿਹੜੀ ਜ਼ਹਿਰ ਨੂੰ ਅੰਮ੍ਰਿਤ ਵੀ ਤਬਦੀਲ ਕਰ ਸਕਦੀ ਏ, ਜਿਹੜੀ ਕੱਚ ਨੂੰ ਕੰਚਨ ਬਣਾ ਸਕਦੀ ਏ। ਸਤਿਗੁਰੂ ਦੀ ਅੰਮ੍ਰਿਤ ਦੀ ਦਾਤ ਲੈਣੀ ਅਸਲ ਵਿੱਚ ਆਪਣੇ ਅੰਦਰ ਨੂੰ ਤਬਦੀਲ ਕਰਨਾ ਹੈ। ਹਜ਼ੂਰ ਕਿਰਪਾਲੂ ਜੀ ਨੇ ਦੂਜਾ ਬਚਨ ਕਿਹਾ ਸੀ ਕਿ ਬਾਹਰ ਜਿਤਨਾ ਮਰਜ਼ੀ ਗਿਆਨ ਹੋਵੇ ਪਰ ਗੁਰੂ ਦੇ ਸ਼ਬਦ ਦੀ ਕਮਾਈ ਤੋਂ ਬਿਨਾਂ ਅੰਦਰ ਦਾ ਰਸ ਨਹੀਂ ਆ ਸਕਦਾ। ਤੇ ਮੈਂ ਬੇਨਤੀ ਕਰਾਂ, ਭਾਈ ਵੀਰ ਸਿੰਘ ਹੋਣਾ ਨੇ ਬੜੇ ਸੋਹਣੇ ਸ਼ਬਦ ਵਰਤੇ ਸਨ। ਉਹ ਕਹਿੰਦੇ ਨੇ ਬੰਦਾ ਇੰਨੇ ਹੰਕਾਰ ਵੀ ਤੁਰਿਆ ਫਿਰਦਾ, ਸ਼ਬਦ ਵਰਤੇ ਉਹਨਾਂ, ਕਈ ਵਾਰੀ ਸੋਚਦੇ ਹਾਂ ਚੋਖੀਆਂ ਗਿਆਨ ਦੀਆਂ ਗੱਲਾਂ ਕਰਨ ਵਾਲਾ ਸ਼ਾਇਦ ਗੁਰੂ ਦੇ ਬਹੁਤ ਨੇੜੇ ਹੋਵੇ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਕਹਿੰਦੇ ਨੇ ਬੰਦੇ ਦਾ ਸਿਰ ਤਾਂ ਇੱਕ ਭਾਂਡੇ ਦੀ ਤਰ੍ਹਾਂ ਹੈ, ਕਹਿੰਦੇ ਨੇ ਇਹ ਉਹ ਭਾਂਡਾ ਹੈ ਜਿਹੜਾ ਥਾਂ ਥਾਂ ਦੀਆਂ ਗੱਲਾਂ ਨੂੰ ਆਪਣੇ ਵਿੱਚ ਇਕੱਠੀ ਕਰੀ ਜਾਂਦਾ। ਕਹਿੰਦੇ ਨੇ ਉਸ ਬੰਦੇ ਦੀ ਹਾਲਤ ਤੱਕੋ ਜਿਹੜਾ ਦਰ ਦਰ ਤੇ ਮੰਗ ਕੇ ਝੂਠ ਆਪਣੇ ਭਾਂਡੇ ਵਿੱਚ ਪਾਉਂਦਾ। ਉਹਨਾਂ ਸ਼ਬਦ ਵਰਤੇ ਨੇ ਕਿ ਮੁਰਸ਼ਦ ਤੋਂ ਬਿਨਾਂ, ਗੁਰੂ ਤੋਂ ਬਿਨਾਂ ਅੰਦਰ ਦਾ ਰਸ ਨਹੀਂ। ਕਹਿੰਦੇ ਨੇ ਮੈਂ ਆਪਣੇ ਸਿਰ ਨੂੰ ਨਾ ਆਪਣੇ ਤੇ ਗੱਲ ਚੁਕਾਈ, ਪਰ ਉਹ ਗੁਰਮੁਖ ਨਾਮ ਰਸੀਏ ਨੇ ਆਪਣੇ ਸਿਰ ਨੂੰ ਕਹਿੰਦੇ ਨੇ ਇੱਕ ਭਾਂਡਾ ਬਣਾਇਆ, ਜਿੱਥੇ ਕੋਈ ਪੜਿਆ ਮਿਲਿਆ ਉਹਦੇ ਤੋਂ ਗੱਲ ਸੁਣੀ, ਉਹਦੇ ਤੋਂ ਕੋਈ ਜੁਗਤ ਸੁਣੀ। ਕਹਿੰਦੇ ਨੇ ਮੈਨੂੰ ਇੰਨੀਆਂ ਗੱਲਾਂ ਆਉਣ ਲੱਗ ਪਈਆਂ, ਲੋਕਾਂ ਕਹਿ ਦਿੱਤਾ ਮਹਾਨ ਵਿਦਵਾਨ ਹੈ, ਮਹਾਨ ਪੰਡਿਤ ਹੈ। ਕਹਿੰਦੇ ਨੇ ਇੱਕ ਦਿਨ ਮੈਂ ਕਿਸੇ ਉਸੇ ਹੰਕਾਰ ਵਿੱਚ ਗੁਰੂ ਦੇ ਚਰਨਾਂ ਵਿੱਚ ਜਾ ਮੱਥਾ ਟੇਕਿਆ। ਕਹਿੰਦੇ ਨੇ ਦੁਨੀਆਦਾਰ ਲੋਕ ਮੇਰੀ ਇੱਜ਼ਤ ਕਰਦੇ ਸਨ, ਪਰ ਜਦੋਂ ਗੁਰੂ ਦੇ ਚਰਨਾਂ ਵਿੱਚ ਝੁਕਿਆ ਉਹਨੇ ਕਹਿ ਦਿੱਤਾ ਆਪਣੇ ਸਿਰ ਨੂੰ ਚੁੱਕ, ਤੇਰਾ ਆਪਣਾ ਅਨੁਭਵ ਕੀ ਹੈ, ਤੇਰੇ ਵਿੱਚੋਂ ਤਾਂ ਕੇਵਲ ਦੂਜਿਆਂ ਦੇ ਝੂਠ ਦੀ ਬੋਪ ਹੀ ਆਉਂਦੀ ਹੈ। ਪੁੱਛਿਆ ਜੀ ਕਿਉਂ?
ਕਹਿਣ ਲੱਗੇ ਆਪਣੇ ਅੱਖਰਾਂ ਦੇ ਗਿਆਨ ਵਿੱਚ ਹੀ ਮਸਤ ਹੈ, ਜੇ ਅਮਿਓ ਰਸ ਲੈਣੇ ਆਪਣੇ ਅੰਦਰ ਨੂੰ ਧੋ ਕੇ ਅੰਮ੍ਰਿਤ ਚਕਾ। ਉਹਨਾਂ ਸ਼ਬਦ ਵਰਤੇ ਨੇ, ਸਿਰਕ ਚਕੋਲ ਬਣਾ ਹੱਥ ਲਿੱਤਾ, ਪੜਿਆ ਦੁਆਰੇ ਫਿਰਿਆ, ਦਰ ਦਰ ਦੇ ਟੁੱਕ ਮੰਗ ਮੰਗ ਪਾਏ, ਤੁਨ ਤੁਨ ਕੇ ਭਰਿਆ, ਭਰਿਆ ਦੇਖ ਅਭਰਿਆ ਸਮੇ, ਜਾਣਾ ਪੰਡਿਤ ਹੋਇਆ, ਧਰਤੀ ਪੈਰ ਨਾ ਟਿਕੇ ਮੇਰਾ, ਮੈਂ ਉੱਚਾ ਹੋ ਹੋ ਤੁਰਿਆ, ਇੱਕ ਦਿਨ ਉਹ ਕਚਕੋਲ ਲੈ ਗਿਆ, ਮੁਰਸ਼ਦ ਮੂਹਰੇ ਧਰਿਆ, ਜੂਠ ਜੂਠ ਕਰ ਉਸ ਉਲਟਾਇਆ, ਖਾਲੀ ਸਾਰਾ ਕਰਿਆ, ਮਲ ਮਲ ਕੇ ਫਿਰ ਧੋਤਾ ਇਸ ਨੂੰ, ਮੈਲ ਇਲਮ ਦੀ ਲਾਈ, ਵੇਖੋ ਇਹ ਕਚਕੋਲ ਲਿਸ਼ਕਿਆ, ਕਵਲ ਵਾਂਗ ਹੁਣ ਖਿੜਿਆ। ਸਾਹਿਬ ਕਹਿੰਦੇ ਨੇ ਜੇ ਅੰਦਰ ਨੂੰ ਧੋਣੇ, ਗੁਰੂ ਤੋਂ ਬਿਨਾਂ ਅੰਦਰ ਦੀ ਮੈਲ ਕੋਈ ਨੀ ਧੋ ਸਕਦਾ। ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਕਹਿੰਦੇ ਨੇ, ਗੁਰੂ ਕੋਲ ਜਾ, ਇੱਕ ਖਿੰਨ ਵਿੱਚ ਤੈਨੂੰ ਦੈਵੀ ਗੁਣਾਂ ਨਾਲ ਭਰਪੂਰ ਕਰ ਸਕਦੇ ਨੇ। ਤੇ ਦੂਸਰਾ ਬਚਨ ਕੀਤਾ, ਕਹਿਣ ਲੱਗੇ ਮਹਾਰਾਜ ਕਿ ਗੁਰੂ ਤੋਂ ਬਿਨਾਂ ਅੰਦਰ ਦਾ ਚਾਨਣ ਨਹੀਂ। ਤੇ ਸ਼ਬਦ ਵਰਤੇ, ਜੇਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇਹਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰੂ ਤੋਂ ਬਿਨਾਂ ਅੰਦਰ ਦਾ ਚਾਨਣ ਨਹੀਂ। ਹੁਣ ਤੀਜਾ ਜਿਹੜਾ ਬਚਨ ਕਿਹਾ ਨਾ, ਉਹ ਮੈਂ ਬੇਨਤੀ ਜ਼ਰੂਰ ਕਰਨੀ ਚਾਹੁੰਦਾ, ਮਿੰਟ ਸਿਰਫ ਦੋ ਤਿੰਨ ਰਹਿ ਗਏ ਨੇ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਦੀ ਉਹ ਗੱਲ ਚੇਤੇ ਰੱਖੀਏ। ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਦੇਖੋ ਅੰਮ੍ਰਿਤ ਛਕਨੇ ਆ, ਜੇ ਨਾ ਛਕਾਂਗੇ ਸਾਨੂੰ ਕਿਸੇ ਚੀਜ਼ ਦੀ ਕਮੀ ਥੋੜਾ ਹੈ। ਸਾਡੇ ਸਵਾਲ ਹੁੰਦੇ ਨੇ, ਫਲਾਣੇ ਨੇ ਅੰਮ੍ਰਿਤ ਛਕਿਆ ਉਹਦਾ ਤਾਂ ਕੰਮ ਹੀ ਨੀ ਚੱਲਦਾ ਪਿਆ, ਫਲਾਣੇ ਨੇ ਅੰਮ੍ਰਿਤ ਛਕਿਆ ਉਹਦੇ ਘਰ ਤਾਂ ਦੁੱਖ ਇੰਨਾ ਆ ਗਿਆ। ਗੁਰਮੁਖੋ ਅੰਮ੍ਰਿਤ ਦਾ ਸੰਬੰਧ ਕੇਵਲ ਦੁਨੀਆਂ ਦੇ ਪਦਾਰਥਾਂ ਨਾਲ ਨਹੀਂ। ਗੁਰੂ ਨਾਨਕ ਸਾਹਿਬ ਕਿਰਪਾਲੂ ਨੇ ਮੇਰ ਭਰਿਆ ਉੱਤਰ ਦਿੱਤਾ, ਕਹਿਣ ਲੱਗੇ ਇੱਕ ਤਿਲਾਂ ਦੇ ਬੂਟੇ ਵੱਲ ਝਾਤੀ ਮਾਰੋ, ਜਦੋਂ ਬੀਜ ਪਾਇਆ ਜਾਂਦਾ ਹੈ ਪਾਣੀ ਸਾਰਿਆਂ ਤਿਲਾਂ ਨੂੰ ਦਿੰਦੇ ਨੇ, ਖਾਦ ਸਾਰੇ ਤਿਲਾਂ ਨੂੰ ਪਾਈ ਜਾਂਦੀ ਹੈ, ਵਾਰ ਸਾਰਿਆਂ ਤਿਲਾਂ ਨੂੰ ਕਰਦੇ ਨੇ, ਪਰ ਜਦੋਂ ਤਿਲਾਂ ਦੀ ਫਸਲ ਪੱਕਦੀ ਹੈ ਨਾ ਤੇ ਮਾਲਕ ਦੇ ਘਰ ਕੇਵਲ ਉਹ ਸਤਿਕਾਰੇ ਜਾਂਦੇ ਨੇ ਜਿਨ੍ਹਾਂ ਦੀਆਂ ਫਲੀਆਂ ਵਿੱਚ ਦਾਣੇ ਨੇ, ਜਿਨ੍ਹਾਂ ਨੇ ਖੁਰਾਕ ਤਾਂ ਲਈ, ਵਾਰ ਦੇ ਓਲੇ ਤਾਂ ਰਹੇ, ਫਲੀਆਂ ਵੀ ਲੱਗੀਆਂ ਫੁੱਲ ਵੀ ਬਣੇ, ਪਰ ਬਦਕਿਸਮਤੀ ਦਾਣਿਆਂ ਤੋਂ ਖਾਲੀ ਰਹਿ ਗਏ। ਜੇ ਦਾਣਿਆਂ ਤੋਂ ਖਾਲੀ ਤਿਲ ਰਹਿਣ ਤੇ ਨਖਸਮਿਆਂ ਨੂੰ ਥਾਂ ਕੋਈ ਨਹੀਂ। ਤੇ ਸੱਜਣਾ ਜੇ ਦੁਨੀਆਂ ਦੇ ਪਦਾਰਥ ਲੈ ਗਏ, ਅੰਦਰ ਨਾਮ ਦਾ ਕਿਣਕਾ ਨਾ ਰਿਹਾ, ਸੱਚ ਜਾਣੀ ਉੱਥੇ ਵੀ ਨਖਸਮਿਆਂ ਨੂੰ ਥਾਂ ਕੋਈ ਨਹੀਂ। ਗੁਰੂ ਤਾਂ ਖਸਮ ਬਣਦਾ ਹੈ। ਹਜ਼ੂਰ ਨੇ ਸ਼ਬਦ ਵਰਤੇ, ਨਾਨਕ ਗੁਰੂ ਨਾ ਚੇਤਨੀ। ਹੁਣ ਅਗਲੀ ਤੁਕ ਦਾਤੇ ਨੇ ਬੜੀ ਟੁਕਾ ਕੇ ਕਹੀ, ਕਿਉਂਕਿ ਪਤਾ ਸੀ ਕਿ ਨਗੁਰਾ ਗੱਲਾਂ ਬੜੀਆਂ ਕਰਦਾ। ਸਾਹਿਬ ਨੇ ਸ਼ਬਦ ਵਰਤੇ, ਜਿਉ ਨਗਰਾ ਬਹੁ ਬਾਤਾਂ ਜਾਣੈ, ਉਹਦੇ ਜਿਹੜੀਆਂ ਗੱਲਾਂ ਦਲੀਲਾਂ ਕਿਹਦੇ ਕੋਲ ਨੇ। ਕਹਿਣ ਲੱਗੇ ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੁੱਟੈ ਤਿਲ ਬੁਵਾਰ ਜੋ ਸੁਣੈ ਅੰਦਰ ਖੇਤ, ਖੇਤਾਂ ਅੰਦਰ ਚੁੱਟਿਆ ਕਹੋ ਨਾਨਕ ਸੋ ਨਾ। ਪਿਆਰਿਓ ਫਲੀਏ ਫੁਲੀਏ ਬਪੜੇ ਪੀ ਤਨ ਵਿੱਚ ਸਵਾ, ਕੀ ਹੋਇਆ ਜੇ ਪਦਾਰਥ ਲੈ ਗਿਓ, ਕੋਠੀਆਂ ਬਣ ਗਈਆਂ, ਕਾਰਾਂ ਆ ਗਈਆਂ, ਦੁਨੀਆਂ ਵਿੱਚ ਵਾਹ ਵਾਹ ਵਾਹ ਵਾਹ ਹੋ ਗਈ, ਤਿਲ ਵੀ ਬੜਾ ਆਕੜ ਕੇ ਆਪਣੇ ਆਪ ਵਿੱਚ ਰਹਿੰਦਾ ਸੀ, ਪਤਾ ਤਾਂ ਉਦੋਂ ਲੱਗਾ ਜਦੋਂ ਮਾਲਕ ਦੇ ਘਰ ਵਿੱਚ ਪ੍ਰਵਾਨ ਹੋਣ ਦੀ ਗੱਲ ਚੱਲੀ। ਮੈਂ ਜਿੱਥੋਂ ਬੇਨਤੀ ਆਰੰਭ ਕੀਤੀ ਸੀ, ਇਕੱਲਾ ਸਰੀਰ ਨਹੀਂ, ਇਸ ਸਰੀਰ ਨੂੰ ਛੱਡ ਕੇ ਇੱਕ ਦਿਨ ਜਿੰਦ ਨੇ ਤੁਰਨਾ ਹੈ, ਜਿੰਦ ਨਾਲ ਕੇਵਲ ਗੁਰੂ ਜਾਂਦਾ ਹੈ ਤੇ ਜਾਏਗਾ ਉਹਨਾਂ ਨਾਲ ਜਿਨ੍ਹਾਂ ਨੇ ਗੁਰੂ ਦੀ ਗੱਲ ਮੰਨ ਲਈ। ਸਾਹਿਬ ਗੁਰੂ ਅਰਜਨ ਦੇਵ ਜੀ ਨੇ ਤਾਂ ਹੀ ਕਿਹਾ ਸੀ, ਕਹਿਣ ਲੱਗੇ ਸਰੀਰ ਨਾਲ ਕਾਬਲੇ ਤੁਰਦੇ ਨੇ ਪਰ ਜਿੰਦ ਨਾਲ ਕਦੀ ਸਰੀਰ ਵੀ ਨਹੀਂ ਤੁਰਦਾ ਹੁੰਦਾ। ਸ਼ਬਦ ਵੱਲ ਧਿਆਨ ਦਿਆ, ਜੇ ਸਰੀਰ ਨਾਲ ਕਾਬਲੇ ਤੁਲਦੇ ਨੇ, ਵੇਖੋ ਬੰਦਾ ਚੱਲਿਆ ਚੌ ਜਣਿਆਂ ਦੇ ਕੰਨ, ਪਰ ਜਿੰਦ ਨਾਲ ਸਰੀਰ ਵੀ ਨਹੀਂ ਜਾਂਦਾ। ਉੱਥੇ ਸਾਹਿਬ ਨੇ ਸ਼ਬਦ ਵਰਤੇ ਨੇ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਜੇ ਆਪਣੀ ਜਿੰਦ ਦਾ ਕੋਈ ਸਾਥੀ ਬਣਾਉਣਾ ਹੈ ਤਾਂ ਕੇਵਲ ਉਹ ਸਤਿਗੁਰੂ ਹੈ, ਸਤਿਗੁਰੂ ਤੋਂ ਬਿਨਾਂ ਕੋਈ ਸਾਥੀ ਨਹੀਂ। ਸੇਵਾ ਰਾਮ ਦੀਆਂ ਪਰਚੀਆਂ ਦੀ ਉਹ ਗੱਲ ਕਹਿ ਕੇ ਮੈਂ ਸਮਾਪਤੀ ਕਰਨਾ। ਅੱਜ ਗੁਰੂ ਕਲਗੀਧਰ ਜੀ ਦਾ ਜੇ ਪੁਰਬ ਮਨਾਉਣ ਤੁਰੇ ਹੋ, ਗੁਰਸਿੱਖੋ, ਸਿਰਫ ਇੱਕ ਵਿਸ਼ਾ ਰੱਖਿਆ ਸੀ ਕਿ ਗੁਰੂ ਤੋਂ ਬਿਨਾਂ ਪਾਰ ਉਤਾਰਾ ਨਹੀਂ। ਸਾਹਿਬ ਗੁਰੂ ਕਲਗੀਧਰ ਬਾਰੇ ਕਈ ਵੱਖ ਵੱਖ ਤਰੀਕੇ ਨਾਲ ਇਸ ਘਟਨਾ ਨੂੰ ਪੇਸ਼ ਸੱਜਣ ਕਰਦੇ ਨੇ, ਪਰ ਇਹ ਸੇਵਾ ਰਾਮ ਦੀ ਪਰਚੀ ਵਿੱਚ ਲਿਖੀ ਹੋਈ ਘਟਨਾ ਹੈ। ਉਸ ਕਿਤਾਬ ਦਾ ਨਾਮ ਹੈ ਪਰਚੀ ਦਸਵੇਂ ਪਾਤਸ਼ਾਹ ਕੀ, ਕਹਿ ਕੇ ਸੰਪੂਰਨ ਕਰਨਾ। ਕਹਿਣ ਲੱਗੇ ਸਤਿਗੁਰੂ ਦੇ ਹੱਥ ਵਿੱਚ ਪੱਥਰ ਹੈ, ਕਈ ਵਾਰੀ ਤੁਸੀਂ ਸਰਵਣ ਕੀਤਾ ਹੋਣਾ, ਉਸ ਪੱਥਰ ਨੂੰ ਪਕੜਿਆ, ਉਹਨੂੰ ਖੱਬੇ ਤੋਂ ਸੱਜੇ ਹੱਥ ਤੇ, ਸੱਜੇ ਤੋਂ ਖੱਬੇ ਹੱਥ ਤੇ ਵਿਛਾਲ ਕੇ ਰੱਖਦੇ ਨੇ। ਅਚਨਚੇਤ ਉਹ ਪੱਥਰ ਹੱਥ ਵਿੱਚੋਂ ਨਿਕਲਿਆ ਤੇ ਡਿੱਗਿਆ ਪਾਣੀ ਵਿੱਚ, ਪਾਣੀ ਵਿੱਚ ਡਿੱਗਦਿਆਂ ਸਾਰ ਉਹ ਪੱਥਰ ਡੁੱਬ ਗਿਆ। ਧਿਆਨ ਦਿਆ ਜੇ
ਹਜ਼ੂਰ ਰੁਕੇ ਤੇ ਪੁੱਛਿਆ ਇਸ ਪੱਥਰ ਦੇ ਡੁੱਬਣ ਦਾ ਕਾਰਨ ਕੀ? ਕਹਿਣ ਲੱਗੇ ਮਹਾਰਾਜ ਪੱਥਰ ਭਾਰਾ ਹੈ, ਪਾਣੀ ਦਾ ਸੁਭਾਅ ਡੁੱਬ ਦਿੰਦਾ।

ਤੇ ਸੰਪੂਰਨਤਾ ਕੀਤੀ ਸੀ ਕਿ ਆਪਾਂ ਕੇਵਲ ਇੰਦਰੀਆਂ ਦੇ ਰਸ ਵਿੱਚ ਮਸਤ ਹੋ ਕੇ ਸਰੀਰ ਦੀ ਬਾਜਮੁਖੀ ਕਿਰਿਆ ਤੱਕ ਸੀਮਤ ਹਾਂ, ਪਰ ਹਕੀਕਤ ਵਿੱਚ ਇਹ ਪਤਾ ਹੀ ਨਹੀਂ ਕਿ ਇੱਕ ਦਿਨ ਇਸ ਸਰੀਰ ਨੂੰ, ਇਸ ਚੋਲੇ ਨੂੰ ਤਿਆਗ ਕੇ ਜੀਵ ਆਤਮਾ ਨੇ ਜਾਣਾ ਹੈ ਤੇ ਫਿਰ ਇਸ ਜਿੰਦ ਦਾ ਸਹਾਰਾ ਕੌਣ ਬਣੇਗਾ, ਇਸ ਜਿੰਦ ਦਾ ਆਸਰਾ ਕੌਣ ਹੋਵੇਗਾ। ਤੇ ਸੰਪੂਰਨਤਾ ਵਿੱਚ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਸੀ ਕਿ ਕੇਵਲ ਇੱਕ ਸਤਿਗੁਰੂ ਹੈ ਜਿਸ ਦਾ ਸ਼ਬਦ ਸਾਡੀ ਜਿੰਦ ਦੇ ਨਾਲ ਜਾਂਦਾ ਹੈ, ਬਾਕੀ ਸਰੀਰ ਨਾਲ ਤੁਰਨ ਵਾਲਿਆਂ ਦਾ ਕਾਫਲਾ ਬਹੁਤ ਜਿਉਂਦਿਆਂ ਵੀ ਮਿਲਦਾ ਹੈ, ਮਰਨ ਤੋਂ ਬਾਅਦ ਵੀ ਲੋਕ ਨਾਲ ਚੱਲਦੇ ਨੇ। ਪਰ ਇੱਕ ਬੇਨਤੀ ਆਰੰਭ ਵਿੱਚ ਕਰਦਿਆਂ, ਕਈ ਵਾਰੀ ਇਸ ਭਰਮ ਵਿੱਚ ਆਪਾਂ ਰਹਿ ਜਾਂਦੇ ਹਾਂ ਕਿ ਕੋਈ ਆਦਮੀ ਚਲਾਣਾ ਕਰਦਾ ਹੈ ਤੇ ਉਸ ਦੀ ਅਰਥੀ ਨਾਲ ਲੋਕਾਂ ਦੀ ਗਿਣਤੀ ਬਹੁਤ ਹੁੰਦੀ, ਕਈ ਵਾਰੀ ਉਹਦੇ ਭੋਗ ਤੇ ਲੋਕਾਂ ਦੀ ਗਿਣਤੀ ਹਜ਼ਾਰਾਂ ਲੱਖਾਂ ਦੀ ਤਾਦਾਦ ਵਿੱਚ ਹੋ ਜਾਏਗੀ ਤੇ ਆਪਾਂ ਸਹਿਜ ਸੁਭਾਅ ਕਹਿ ਦਿੰਦੇ ਹਾਂ ਕਿ ਜਿਸ ਬੰਦੇ ਦੇ ਭੋਗ ਤੇ ਜਿਸ ਬੰਦੇ ਦੀ ਅਰਥੀ ਨਾਲ ਲੱਖਾਂ ਬੰਦੇ ਚੱਲੇ ਹੋਣ, ਆਖਰ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੋ ਹੀ ਗਿਆ ਹੋਣਾ, ਕਿਉਂਕਿ ਇਹ ਇਕੱਠ ਦੱਸਦਾ ਪਿਆ ਕਿ ਇਸ ਬੰਦੇ ਦੀ ਕਿੰਨੀ ਕੁ ਬਣੀ ਸੀ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਬੜਾ ਸਪਸ਼ਟ ਬਚਨ ਕਿਹਾ, ਕਹਿਣ ਲੱਗੇ ਇਸ ਭਰਮ ਨੂੰ ਆਪਣੇ ਮਨ ਵਿੱਚ ਨਾ ਪਾਲੀ ਕਿ ਲੋਕਾਂ ਦੀ ਗਿਣਤੀ ਪਿੱਛੇ ਹੋਵੇ ਤੇ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਈਦਾ। ਸਾਹਿਬ ਨੇ ਇੱਕੋ ਤੁਕ ਵਿੱਚ ਗੱਲ ਮੁਕਾ ਦਿੱਤੀ, ਕਹਿਣ ਲੱਗੇ ਚੰਗਾ ਨਾਉ ਰਖਾਇਕ ਹੈ ਜਸ ਕੀਰਤ ਜਗ ਲੈ, ਤੇ ਇੰਨੀ ਵੱਡੀ ਰੱਬ ਦੀ ਰਹਿਮਤ ਹੋਵੇ, ਉਮਰ ਵੀ ਥੋੜੀ ਨਹੀਂ। ਸਾਹਿਬ ਨੇ ਜਦੋਂ ਉਮਰ ਦੀ ਗਿਣਤੀ ਕੀਤੀ ਤੇ ਸ਼ਬਦ ਵਰਤੇ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵੀ ਜਾਣੀਆਂ ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਇਕ ਹੈ ਜਸ ਕੀਰਤ ਜਗ ਲੈ। ਪਰ ਪਿਆਰਿਓ ਕੀ ਚੰਗਾ ਨਾ ਵਾਹ ਵਾਹ ਵਾਹ ਵਾਹ ਕਰਾਣ ਨਾਲ ਹੀ ਪ੍ਰਭੂ ਪ੍ਰਵਾਨ ਕਰ ਲੈਂਦਾ। ਸਾਹਿਬ ਕਹਿਣ ਲੱਗੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ, ਕਿ ਪਰਮੇਸ਼ਵਰ ਦੀ ਨਦਰ ਵਿੱਚ ਜੇ ਪ੍ਰਵਾਨ ਨਹੀਂ ਤੇ ਸੱਜਣਾ ਕਿਸੇ ਨੇ ਤੇਰੀ ਬਾਤ ਨਹੀਂ ਪੁੱਛਣੀ। ਆਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਨੇ ਕੱਲ ਇਹ ਉਪਦੇਸ਼ ਕੀਤਾ ਸੀ ਕਿ ਗੁਰੂ ਤੋਂ ਬਿਨਾਂ ਜੀਵ ਆਤਮਾ ਦਾ ਉਧਾਰ ਨਹੀਂ। ਉਸੇ ਲੜੀ ਨੂੰ ਆਪਾਂ ਅੱਜ ਅੱਗੇ ਤੋਰਨਾ ਹੈ ਕਿ ਗੁਰੂ ਕੈਸਾ ਚਾਹੀਦਾ ਹੈ, ਕਿਉਂਕਿ ਜਦੋਂ ਸ਼ਬਦ ਗੁਰੂ ਧਾਰਨ ਕਰਨ ਲਈ ਆਉਂਦਾ ਹੈ, ਕਈ ਵਾਰੀ ਸਾਡੇ ਸੱਜਣ ਇਹ ਵੀ ਸ਼ਬਦ ਕਹਿ ਦਿੰਦੇ ਨੇ ਜਿਹੜੇ ਕੇਵਲ ਦੰਭ ਭੇਖ ਪਖੰਡ ਤੱਕ ਸੀਮਤ ਨੇ। ਮੈਂ ਆਰੰਭ ਵਿੱਚ ਅਰਜ਼ ਕਰਦਿਆਂ ਕਿ ਕਿਸੇ ਤੇ ਕਟਾਕਸ਼, ਕਿਸੇ ਤੇ ਤਰਕ ਨਹੀਂ, ਪਰ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ, ਕਈ ਵਾਰੀ ਇਹ ਭਰਮ ਪਾਲ ਲੈਂਦੇ ਹਾਂ ਕਿ ਜਿਹੜੀ ਗੁਰੂ ਧਾਰਨ ਕਰਨ ਦੀ ਗੱਲ ਕਹੀ ਇਹ ਸ਼ਾਇਦ ਸਾਡੇ ਗੁਰੂ ਤੇ ਲਾਗੂ ਹੁੰਦੀ ਹੈ। ਉਹ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਹੀ ਕਹਿੰਦਾ ਕਿ ਗੁਰੂ ਤੋਂ ਬਿਨਾਂ ਗੁਜ਼ਾਰਾ ਨਹੀਂ। ਕੋਈ ਕਿਸੇ ਬੰਦੇ ਨੂੰ ਗੁਰੂ ਮੰਨੀ ਬੈਠਾ ਹੈ, ਕੋਈ ਕਿਸੇ ਨੂੰ ਗੁਰੂ ਮੰਨੀ ਬੈਠਾ ਹੈ। ਆਓ ਆਪਾਂ ਇਹ ਵੀ ਨਖੇੜਾ ਬਾਣੀ ਵਿੱਚੋਂ ਕਰ ਲਈਏ ਕਿ ਕੈਸਾ ਗੁਰੂ ਚਾਹੀਦਾ ਹੈ, ਉਸ ਗੁਰੂ ਕੋਲ ਕੀ ਰਹਿਮਤ ਹੈ। ਉਸ ਤੋਂ ਅੱਗੇ ਅਸੀਂ ਅੰਮ੍ਰਿਤ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਤੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਕਿਉਂ ਜ਼ਰੂਰਤ ਹੈ, ਇਸ ਦੀ ਵਿਚਾਰ ਅੱਜ ਕਰਾਂਗੇ। ਕਰੋ ਕਿਰਪਾਲਤਾ ਸਾਧ ਸੰਗਤ ਜੀ, ਆਪ ਅਸੀਸ ਬਖਸ਼ੋ। ਧੰਨ ਗੁਰੂ ਕਲਗੀਧਰ ਜੀ ਦੇ ਇਸ ਪਵਿੱਤਰ ਪੁਰਬ ਨੂੰ, ਖਾਲਸਾ ਜੀ ਦੇ ਸਿਰਜਣਾ ਦਿਵਸ ਨੂੰ ਆਪਾਂ ਮਨਾ ਰਹੇ ਹਾਂ ਤੇ ਅਰਦਾਸ ਕਰੀਏ ਮੇਰੇ ਦਾਤਾ ਜੀ, ਕਿਰਪਾ ਕਰੋ ਜੇ ਅੰਮ੍ਰਿਤ ਦੀ ਦਾਤ ਲਈ ਹੈ ਤੇ ਅੰਦਰ ਨਾਮ ਅੰਮ੍ਰਿਤ ਦਾ ਨਿਰੰਤਰ ਪ੍ਰਵਾਹ ਚੱਲ ਜਾਏ, ਜੇ ਅੰਮ੍ਰਿਤ ਦੀ ਦਾਤ ਨਹੀਂ ਤੇ ਕਿਰਪਾ ਕਰਕੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ੋ। ਵਿਚਾਰ ਆਰੰਭਣ ਤੋਂ ਪਹਿਲਾਂ ਬੇਨਤੀ ਹੈ ਕਿ ਇਕਾਗਰਤਾ ਜ਼ਰੂਰ ਬਖਸ਼ਿਓ, ਕਿਉਂਕਿ ਇਕਾਗਰਤਾ ਤੋਂ ਬਿਨਾਂ ਅੰਦਰ ਖਿੰਡ ਜਾਏ ਤੇ ਵਿਸ਼ੇ ਤੋਂ ਬੰਦਾ ਥਿੜਕ ਜਾਂਦਾ ਹੈ। ਕਰੋ ਬਖਸ਼ਿਸ਼, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਵਿਸ਼ਾ ਸੀ ਕਿ ਮਤ ਕੋ ਭਰਮ ਭੂਲੇ ਸੰਸਾਰ, ਗੁਰਬਿਨ ਕੋਏ ਨਾ ਉਤਰ ਸਪਾਹ। ਗੁਰ ਕਰਤਾ ਗੁਰ ਕਰਨੈ ਜੋਗ, ਗੁਰ ਪਰਮੇਸ਼ਰ ਖੈ ਪੀ ਹੋਗ। ਤੇ ਸਾਹਿਬ ਨੇ ਉੱਥੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਕਹੋ ਨਾਨਕ ਪ੍ਰਭ ਇਹ ਜਨਾਈ। ਇਸ ਤੁਕ ਵੱਲ ਧਿਆਨ ਦਿਆ ਜੀ,
ਇੱਥੇ ਸ਼ਬਦ ਨਹੀਂ ਇਹ ਨਹੀਂ ਵਰਤਿਆ ਕਿ ਗੁਰੂ ਨੇ ਮੈਨੂੰ ਗੱਲ ਜਣਾਈ। ਹਜ਼ੂਰ ਕਹਿੰਦੇ ਨੇ ਕਹੋ ਨਾਨਕ ਪ੍ਰਭ ਇਹ ਜਣਾਈ, ਪ੍ਰਭ ਦਾ ਅਰਥ ਪ੍ਰਭੂ ਕਰਾਂਗੇ, ਵਾਹਿਗੁਰੂ ਕਰਾਂਗੇ, ਕਿ ਮੇਰੇ ਪਰਮਾਤਮਾ ਵਾਹਿਗੁਰੂ ਨੇ ਮੈਨੂੰ ਇੱਕ ਗੱਲ ਦੀ ਸੋਝੀ ਦਿੱਤੀ। ਕੀ ਸੋਝੀ ਦਿੱਤੀ? ਕਹਿਣ ਲੱਗੇ ਬਿਨ ਗੁਰ ਮੁਕਤ ਨਾ ਪਾਈਐ। ਭਾਈ ਪ੍ਰਭੂ ਨੇ ਗੱਲ ਸਮਝਾ ਦਿੱਤੀ ਕਿ ਗੁਰੂ ਤੋਂ ਬਿਨਾਂ ਮੁਕਤੀ ਨਹੀਂ, ਗੁਰੂ ਹੀ ਤੇਰਾ ਮੁਕਤੀ ਦਾਤਾ ਹੈ। ਹੁਣ ਸਵਾਲ ਉੱਠਿਆ ਵੀ ਗੁਰੂ ਕੌਣ ਹੁੰਦਾ ਹੈ? ਤੇ ਇੱਕ ਬੇਨਤੀ ਕਰਾਂ, ਅਸਲ ਵਿੱਚ ਬਾਣੀ ਵਿੱਚ ਗੁਰੂ, ਗੁਰ, ਸਤਿਗੁਰੂ ਤੇ ਸਤਿਗੁਰ ਸ਼ਬਦ ਬੜੀ ਵਾਰੀ ਆਇਆ ਹੈ। ਹੁਣ ਹਜ਼ੂਰ ਨੂੰ ਪੁੱਛੀਏ ਵੀ ਗੁਰੂ ਕੌਣ ਹੁੰਦਾ ਹੈ? ਇਹ ਦੋ ਅੱਖਰਾਂ ਨਾਲ ਬਣਿਆ ਹੈ। ਅਸਲ ਵਿੱਚ ਗੁਰੂ ਸ਼ਬਦ ਹੀ ਐਸਾ ਭਾਵਪੂਰਤ ਹੈ ਕਿ ਆਪਣੇ ਆਪ ਵਿੱਚ ਗੁਰੂ ਸ਼ਬਦ ਬੜੀ ਵੱਡੀ ਰਮਜ਼ ਸਮੋ ਕੇ ਬੈਠਾ ਹੈ। ਜਿਹੜਾ ਅਸੀਂ ਸ਼ਬਦ ਗੁਰੂ ਪੜ੍ਹਦੇ ਹਾਂ, ਇਹਦੀ ਉਤਪਤੀ, ਇਹ ਸ਼ਬਦ ਦੀ ਹੋਂਦ ਆਈ ਇਹ ਸੰਸਕ੍ਰਿਤ ਦੀ ਗ੍ਰੀ ਧਾਤੂ ਵਿੱਚੋਂ ਇਹ ਪੈਦਾ ਹੋਇਆ ਹੈ। ਦੋ ਅੱਖਰਾਂ ਨਾਲ ਇਹ ਸ਼ਬਦ ਬਣਿਆ ਹੈ, ਇੱਕ ਹੈ ਗੋ ਤੇ ਦੂਸਰਾ ਹੈ ਰੂਹ। ਗੋ ਦਾ ਅਰਥ ਅੱਖਰੀ ਹੁੰਦਾ ਹੈ ਹਨੇਰਾ ਤੇ ਰੂਹ ਦਾ ਅਰਥ ਹੁੰਦਾ ਹੈ ਚਾਨਣ। ਗੁਰੂ ਦਾ ਅੱਖਰੀ ਅਰਥ ਹੀ ਇਹ ਹੈ ਕਿ ਜਿਹੜਾ ਸਾਡੇ ਅੰਦਰ ਦੇ ਹਨੇਰੇ ਨੂੰ ਖਤਮ ਕਰਕੇ ਚਾਨਣ ਦਾ ਚਿਰਾਗ ਬਾਲ ਦੇਵੇ, ਸ਼ਬਦ ਦਾ ਦੀਪਕ ਬਾਲ ਦੇਵੇ, ਅਸਲ ਵਿੱਚ ਉਹ ਗੁਰੂ ਹੈ। ਤੇ ਅਗਲੀ ਬੇਨਤੀ ਕਰਾਂ, ਹੁਣ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ ਮਹਾਰਾਜ ਕਿ ਕਿਹੜਾ ਗੁਰੂ ਹੁੰਦਾ ਹੈ, ਗੁਰੂ ਦੀ ਪਰਿਭਾਸ਼ਾ ਕੀ ਹੈ। ਮੈਂ ਤਿੰਨ ਚਾਰ ਪ੍ਰਮਾਣ ਦੇ ਕੇ ਇਸ ਤੋਂ ਅੱਗੇ ਤੁਰਨਾ ਅੰਮ੍ਰਿਤ ਦੇ ਵਿਸ਼ੇ ਵੱਲ, ਕਿਉਂਕਿ ਇਹ ਗੱਲ ਨਖੇੜਨੀ ਅਤ ਲਾਜ਼ਮੀ ਹੈ। ਅਸੀਂ ਭਰਮ ਕਈ ਸੱਜਣ ਪਾ ਲੈਂਦੇ ਨੇ ਕਿ ਜੋ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਕਿਹਾ ਇਹ ਸਾਡੇ ਗੁਰੂ ਲਈ ਕਹਿ ਹੋਣਗੇ, ਤੇ ਸ਼ਬਦਾਂ ਦੀ ਲੋਕ ਦੁਰਵ ਅਰਥ ਆਪਣੇ ਢੰਗ ਨਾਲ ਕਰਕੇ ਯਤਨ ਕਰਦੇ ਨੇ ਕਿ ਸ਼ਬਦਾਂ ਦੇ ਰਾਹੀਂ ਸਿੱਧ ਕਰੀਏ ਕਿ ਜੋ ਗੁਰੂ ਗ੍ਰੰਥ ਸਾਹਿਬ ਕਹਿੰਦਾ ਇਹ ਸਾਡਾ ਹੀ ਗੁਰੂ ਇਸ ਤਰ੍ਹਾਂ ਦਾ। ਹਜ਼ੂਰ ਨੂੰ ਪੁੱਛਿਆ ਤੇ ਦਾਤਾਰ ਨੇ ਗੁਰੂ ਦੀ ਪਰਿਭਾਸ਼ਾ ਵਿੱਚ ਪਹਿਲਾ ਬਚਨ ਕਿਹਾ, ਕਹਿਣ ਲੱਗੇ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀ ਹੈ ਕਿ ਜਿਸ ਨੂੰ ਮਿਲਣ ਦੇ ਨਾਲ ਅੰਦਰ ਨੂੰ ਆਨੰਦ ਮਿਲਦਾ ਹੋਵੇ, ਅੰਦਰ ਨੂੰ ਖੇੜਾ ਮਿਲਦਾ ਹੋਵੇ। ਤੇ ਆਨੰਦ ਦਾ ਅਖਰੀ ਅਰਥ ਪਿਛਲੀ ਵਾਰੀ ਵੀ ਅਰਜ਼ ਕੀਤਾ ਸੀ, ਆਨੰਦ ਦਾ ਅਰਥ ਕੇਵਲ ਕੁਝ ਸਮੇਂ ਦੀ ਵਕਤੀ ਖੁਸ਼ੀ ਨਹੀਂ, ਆਨੰਦ ਦਾ ਅਰਥ ਥੋੜੇ ਸਮੇਂ ਦਾ ਅੰਦਰ ਦਾ ਖੇੜਾ ਨਹੀਂ, ਅਸਲ ਵਿੱਚ ਆਨੰਦ ਦਾ ਅਰਥ ਇਹ ਵੇ ਕਿ ਜਦੋਂ ਗੁਰੂ ਕਿਰਪਾ ਕਰਕੇ ਅੰਦਰ ਦੇ ਔਗੁਣਾਂ ਨੂੰ ਕੱਟ ਦੇਵੇ, ਅੰਦਰ ਗਿਆਨ ਦਾ ਸੁਰਮਾ ਦੇ ਦੇਵੇ, ਤੇ ਉਹਦੀ ਕਿਰਪਾ ਨਾਲ ਸ਼ਬਦ ਦੀ ਕਮਾਈ ਕਰਕੇ ਇੰਨਾ ਕੁ ਦਮ ਆ ਜਾਏ ਕਿ ਬੰਦੇ ਦੀ ਜ਼ਬਾਨ ਵਿੱਚੋਂ ਨਿਕਲੇ ਹੋਏ ਸ਼ਬਦ ਲੋਕ ਤੇ ਪਰਲੋਕ ਸੱਚੇ ਹੋ ਜਾਣ, ਸੱਚ ਜਾਣੋ। ਇਸ ਅਵਸਥਾ ਨੂੰ ਆਨੰਦ ਕਿਹਾ ਜਾਂਦਾ ਹੈ। ਸਾਹਿਬ ਨੇ ਕਿਹਾ ਕਿ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ। ਕਿਹੜਾ ਆਨੰਦ? ਉੱਥੇ ਹਜ਼ੂਰ ਨੇ ਬਾਣੀ ਵਿੱਚ ਕਹਿ ਆਨੰਦ, ਆਨੰਦ ਸਭ ਕੋ ਕਹਿ। ਅਗਲੀ ਤੋਕੇ ਆਨੰਦ ਗੁਰੂ ਤੇ ਜਾਣਿਆ ਕਿ ਗੁਰੂ ਨੂੰ ਮਿਲ ਕੇ ਆਨੰਦ ਹੁੰਦਾ, ਗੁਰੂ ਹੈ ਹੀ ਉਹ ਜਿਹਨੂੰ ਮਿਲ ਕੇ ਆਨੰਦ ਆਵੇ। ਹੁਣ ਇੱਥੇ ਆਨੰਦ ਦੇ ਅਰਥ ਦੋ ਚਰਿਆਂ ਚ ਖੁਸ਼ੀ ਖੁਸ਼ੀ ਨਹੀਂ। ਮੈਂ ਫਿਰ ਬੇਨਤੀ ਕਰਦਿਆਂ, ਮੰਨ ਲਓ ਕੋਈ ਮਨੁੱਖ ਗੁਰੂ ਨੂੰ ਮਿਲਦਾ ਹੈ, ਆਮ ਦੇਹਧਾਰੀ ਕਿਸੇ ਨੂੰ, ਤੇ ਉਹਦੇ ਘਰ ਪੁੱਤਰ ਨਹੀਂ, ਰੱਬ ਨੇ ਮਿਹਰ ਕੀਤੀ ਪੁੱਤਰ ਹੋ ਗਿਆ, ਕਹਿੰਦਾ ਦੇਖੋ ਜੀ ਜਿਹੜਾ ਬਾਣੀ ਵੀ ਸ਼ਬਦ ਆਇਆ ਗੁਰੂ ਨੂੰ ਮਿਲ ਕੇ ਆਨੰਦ ਹੁੰਦਾ ਹੈ, ਮੇਰੇ ਘਰ ਪੁੱਤਰ ਆਇਆ ਤੇ ਆਨੰਦ ਆ ਗਿਆ, ਮੇਰੇ ਘਰ ਪੈਸੇ ਆਏ ਤੇ ਆਨੰਦ ਆ ਗਿਆ। ਨਹੀਂ ਗੁਰਮੁਖੋ, ਆਨੰਦ ਦੀ ਪਰਿਭਾਸ਼ਾ ਕੇਵਲ ਪੁੱਤਰ ਧੀਆਂ ਸਮੱਗਰੀ ਜਾਂ ਐਸ਼ ਵਰਜ ਨਹੀਂ, ਆਨੰਦ ਅਸਲ ਵਿੱਚ ਅੰਦਰ ਦੀ ਇੱਕ ਅਵਸਥਾ ਹੈ ਜਿਹੜਾ ਗੁਰੂ ਤੋਂ ਮਿਲਦਾ ਹੈ। ਸਾਹਿਬ ਨੇ ਸ਼ਬਦ ਵਰਤੇ ਆਨੰਦ, ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵੇਖ ਕੱਟੇ। ਗੁਰੂ ਹੋਵੇ ਜਿਹੜਾ ਕਿਰਪਾ ਕਰਕੇ ਅੰਦਰ ਦੇ ਪਾਪ ਖਤਮ ਕਰ ਦੇਵੇ, ਕਰ ਕਿਰਪਾ ਕਿਲ ਵੀ ਕੱਟੇ, ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ। ਗੁਰੂ ਉਹ ਹੈ ਜਿਹੜਾ ਬੰਦੇ ਦੇ ਅੰਦਰ ਦੇ ਮੋਹ ਨੂੰ ਤੋੜ ਦੇਵੇ, ਅੰਦਰ ਦੀਆਂ ਵਿਕਾਰਾਂ ਦੀਆਂ ਤੰਦਾਂ ਤੋੜ ਦੇਵੇ। ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੈ ਸਵਾਰਿਆ। ਸਾਹਿਬ ਕਹਿਣ ਲੱਗੇ ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ। ਕਹਿੰਦੇ ਅਸਲ ਵਿੱਚ ਆਨੰਦ ਇਹ ਕਿ ਅੰਦਰ ਦੇ ਪਾਪ ਖਤਮ ਹੋ ਜਾਣ, ਅੰਦਰ ਗਿਆਨ ਦਾ ਚਾਨਣ ਹੋ ਜਾਏ। ਮੈਂ ਬੇਨਤੀ ਕਰ ਰਿਹਾ ਕਿ ਗੁਰੂ ਕੌਣ ਹੈ? ਸਾਹਿਬ ਨੇ ਪਹਿਲਾ ਪ੍ਰਮਾਣ ਦਿੱਤਾ ਕਿ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀ ਹੈ। ਮਨ ਕੀ ਦੁਬਦਾ ਬਿਨਸ ਜਾਹੇ, ਜਿਹਨੂੰ ਮਿਲ ਕੇ ਅੰਦਰ ਦੀ ਦੁਭਾਂਤੀ ਦਵੈਸ਼ ਖਤਮ ਹੋ ਜਾਏ।
ਹਰ ਪਰਮ ਪਦ ਲਈ ਹੈ ਉਹ ਹੈ ਗੁਰੂ। ਹੋਰ ਸੁਖੈਣ ਤਰੀਕੇ ਨਾਲ ਸਮਝਣਾ ਹੋਵੇ ਤੇ ਮੇਰੇ ਦਾਤਾਰ ਜੀ ਦੇ ਅੰਮ੍ਰਿਤ ਬਚਨ ਆਪ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ। ਜਿਹੜੇ ਸੱਜਣ ਨਹੀਂ ਕਰਦੇ ਉਹ ਵੀ ਜ਼ਰੂਰ ਯਤਨ ਕਰਨ ਕਿ ਗੁਰੂ ਅਰਜੁਨ ਦੇਵ ਜੀ ਦੀ ਅੰਮ੍ਰਿਤ ਗੁਰਬਾਣੀ ਨੂੰ ਪੜ੍ਹਨ ਦਾ। ਹਜ਼ੂਰ ਨੇ ਇੱਕ ਸਲੋਕ ਵਿੱਚ ਸਤਿਗੁਰੂ ਦੀ ਪਰਿਭਾਸ਼ਾ ਦਿੱਤੀ ਤੇ ਉੱਥੇ ਸਤਿਗੁਰੂ ਦੀ ਪਰਿਭਾਸ਼ਾ ਕੀ ਇਹ ਸ਼ਬਦ ਵਰਤੇ ਨੇ ਕਿ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ਼ ਕਾ ਨਾਉ। ਜਿਨੇ ਸਤ ਪੁਰਖ ਨੂੰ ਜਾਣਿਆ ਹੈ, ਜਿਹੜਾ ਪਰਮਾਤਮਾ ਦੇ ਵਿੱਚ ਅਭੇਦ ਹੈ, ਸੱਚ ਜਾਣੋ, ਨਿਰੰਕਾਰ ਦਾ ਸਾਕਾਰ ਰੂਪ ਹੀ ਉਹ ਹੈ ਜਿਹਨੇ ਸਤ ਪੁਰਖ ਨੂੰ ਜਾਣ ਲਿਆ ਹੈ। ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ਼ ਕਾ ਨਾਉ, ਤਿਸ ਕੈ ਸੰਗ ਸਿੱਖ ਉਦਰੈ, ਨਾਨਕ ਹਰ ਗੁਣ ਗਾਉ। ਜਿਸ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਸਿੱਖ ਦਾ ਪਾਰ ਉਤਾਰਾ ਹੋ ਜਾਏ, ਜਿਸ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਬੰਦੇ ਨੂੰ ਪਰਮੇਸ਼ਵਰ ਦਾ ਨਾਮ ਅੰਦਰ ਵਸ ਜਾਏ। ਹਜ਼ੂਰ ਨੇ ਕਿਹਾ ਇਹ ਸਤਿਗੁਰੂ ਹੈ। ਸਤਿਗੁਰੂ ਨੇ ਇੱਕ ਹੋਰ ਪ੍ਰਮਾਣ ਦਿੱਤਾ, ਉਹ ਕਹਿ ਕੇ ਅੱਗੇ ਤੁਰੀਏ ਕਿ ਗੁਰੂ ਕੌਣ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਸਾਹਿਬ ਫਰਮਾਉਂਦੇ ਨੇ, ਕਹਿੰਦੇ ਨੇ ਗੁਰੂ ਉਹ ਨਹੀਂ ਕਿ ਜਿਹੜਾ ਦਰ ਦਰ ਤੇ ਆਪਣੇ ਪੇਟ ਦੀ ਖਾਤਰ ਮੰਗਣ ਤੁਰਦਾ ਹੈ। ਕਹਿੰਦੇ ਨੇ ਗੁਰੂ ਉਹ ਨਹੀਂ ਜਿਹੜਾ ਆਪਣੀ ਹਉਮੈ ਨੂੰ ਅੰਦਰੋਂ ਪਾਲਦਾ ਪਿਆ ਹੈ। ਕਹਿੰਦੇ ਨੇ ਪੂਰੇ ਗੁਰੂ ਦੀ ਤਾਂ ਲੱਛਣ ਹੀ ਇਹ ਵੇ ਕਿ ਪੂਰਾ ਗੁਰੀ ਬੇਮੁਥਾਜ ਹੈ, ਉਹਨੂੰ ਕਿਸੇ ਦੇ ਦਰ ਤੋਂ ਮੰਗਣਾ ਨਹੀਂ ਪੈਂਦਾ, ਪੂਰਾ ਗੁਰੂ ਦਾਤਾ ਹੈ। ਦੂਜਾ ਸ਼ਬਦ ਵਰਤਿਆ ਕੇਵਲ ਦਾਤਾ ਨਹੀਂ, ਪੂਰੇ ਗੁਰੂ ਕੋਲ ਇੰਨੀ ਕੁ ਠੰਡ ਹੈ ਕਿ ਤਪਦੇ ਹਿਰਦੇ ਵੀ ਸ਼ਾਂਤ ਕਰ ਦਿੰਦਾ ਹੈ। ਤੀਜਾ ਸ਼ਬਦ ਵਰਤਿਆ ਕਿ ਪੂਰਾ ਗੁਰੂ ਤਾਂ ਇੱਕ ਬਲਦੇ ਹੋਏ ਦੀਵੇ ਦੀ ਤਰ੍ਹਾਂ ਹੈ। ਤੇ ਤਿੰਨਾਂ ਅੱਖਰਾਂ ਤਿੰਨਾਂ ਸ਼ਬਦਾਂ ਨੂੰ ਕਿਤੇ ਅਸੀਂ ਪੜ੍ਹ ਲਈਏ ਕਿ ਗੁਰੂ ਦੀ ਪਰਿਭਾਸ਼ਾ ਕੀ ਹੈ। ਗੁਰੂ ਦਾਤਾ ਹੁੰਦਾ ਹੈ, ਗੁਰੂ ਠੰਡ ਦਾ ਘਰ ਹੁੰਦਾ ਹੈ, ਤੇ ਗੁਰੂ ਜੋ ਨੇ ਉਹ ਦੀਵੇ ਦੀ ਤਰ੍ਹਾਂ ਚਾਨਣ ਦਿੰਦੇ ਨੇ। ਸਤਿਗੁਰੂ ਨੇ ਇੱਥੇ ਸਤਿਗੁਰੂ ਦੀ ਪਰਿਭਾਸ਼ਾ ਦਿੰਦੇ ਆ ਸ਼ਬਦ ਵਰਤੇ, ਕਹਿਣ ਲੱਗੇ ਗੁਰ ਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤਿਉ ਲੋਏ। ਸਤਿਗੁਰੂ ਇੱਕ ਦਾਤੇ ਦੀ ਤਰ੍ਹਾਂ ਉਹ ਰਹਿਮਤਾਂ ਵੰਡਦੇ ਨੇ। ਇੱਕ ਬੇਨਤੀ ਕਰਾਂ ਗੁਰਮੁਖੋ, ਅੱਜ ਜਣਾ ਖਣਾ ਆਪਣੇ ਸ਼ਬਦ ਨਾਲ ਗੁਰੂ ਸ਼ਬਦ ਜੋੜੀ ਜਾਂਦਾ ਤੇ ਅਸੀਂ ਲੋਕ ਮੰਨੀ ਵੀ ਜਾਂਦੇ ਹਾਂ, ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੂੰ ਕਮਾਣਾ ਨਾ ਅਲੂਣੀ ਸਿਲ ਚਟਣਾ ਹੈ। ਇਹ ਖੰਡੇ ਧਾਰ ਗਲੀ ਅਤ ਭੀੜੀ ਵਾਲਾ ਮਾਰਗ ਹੈ। ਸਾਹਿਬ ਕਿਰਪਾਲੂ ਜੀ ਦੀ ਬਚਨਾਂ ਵਿੱਚੋਂ ਮੈਂ ਬੇਨਤੀ ਕਰਨੀ ਹੈ ਕਿ ਪੂਰਾ ਗੁਰੂ ਕੌਣ ਹੈ। ਪੂਰਾ ਗੁਰੂ ਮੰਗਤਾ ਨਹੀਂ, ਦਾਤਾਰ ਕਹਿੰਦੇ ਨੇ ਜਿਹੜਾ ਗੁਰੂ ਆਪਣੇ ਆਪ ਨੂੰ ਕਹੇ ਕਿ ਮੈਂ ਚੇਲਿਆਂ ਦਾ ਉਧਾਰ ਕਰਨਾ ਵਾ ਤੇ ਆਪ ਕੇਵਲ ਢਿੱਡ ਦੀ ਖਾਤਰ ਚੇਲਿਆਂ ਦੇ ਘਰ ਵਿੱਚ ਬਹਿ ਕੇ ਸਾਜ ਵਜਾਈ ਜਾਏ, ਕਹਿੰਦੇ ਨੇ ਸੱਜਣਾ ਉਹਨੂੰ ਕਦੀ ਗੁਰੂ ਨਾ ਤੂੰ ਮੰਨੀ। ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਗੁਰ ਪੀਰ ਸਦਾਏ ਮੰਗਣ ਜਾਏ, ਤਾਂ ਕਹਿ ਮੂਲ ਨਾ ਲੱਗੀ ਹੈ ਪਾਏ। ਦਾਤਾਰ ਨੇ ਇੱਕ ਬਚਨ ਹੋਰ ਬਾਣੀ ਵਿੱਚ ਕਹਿ, ਕਹਿਣ ਲੱਗੇ ਵਾਇਨ ਚੇਲੇ ਨੱਚਣ ਗੁਰ, ਪੈਰ ਹਲਾਇਣ ਫੇਰਨ ਸਿਰ। ਇਹ ਵੀ ਤਾਂ ਗੁਰੂ ਸ਼ਬਦ ਵਰਤੇ ਨਾ, ਆਪਣੇ ਆਪ ਨੂੰ ਕਹੀ ਜਾਣਾ ਸੀ ਗੁਰੂ ਆ। ਸਾਹਿਬ ਕਹਿੰਦੇ ਨੇ ਨਹੀਂ, ਚੇਲਿਆਂ ਦੇ ਇਸ਼ਾਰਿਆਂ ਤੇ ਗੁਰੂ ਨੱਚਦੇ ਨੇ। ਵਾਇਨ ਚੇਲੇ ਨੱਚਣ ਗੁਰ, ਪੈਰ ਹਲਾਇਣ ਫੇਰਨ ਸਿਰ, ਉੱਡ ਉੱਡ ਰਾਵਾ ਝਾਟਾ ਪਾਏ, ਵੇਖੇ ਲੋਕ ਸਹਿ ਕਰ ਜਾਏ। ਤੇ ਉਹਨਾਂ ਤੋਂ ਪਰਮਾਰਥ ਨਹੀਂ ਕਮਾਇਆ ਜਾਂਦਾ, ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾਣੇ, ਧਰਤੀ ਨਾਲ ਉਹ ਗੁਰੂ ਨਹੀਂ। ਧਿਆਨ ਦਿਓ, ਇੱਕ ਹੋਰ ਮੈਂ ਬੇਨਤੀ ਕਰਦਿਆਂ, ਦੇਖੋ ਜੋ ਸਤਿਗੁਰੂ ਹੈ ਨਾ ਉਹ ਬੇਮੁਥਾਜ ਹੈ, ਗੁਰੂ ਦਾਤਾ ਹੈ, ਗੁਰੂ ਮੰਗਤਾ ਨਹੀਂ ਹੋ ਸਕਦਾ। ਮੈਂ ਇਸ ਕਰਕੇ ਬੇਨਤੀ ਕੀਤੀ ਹੈ ਕਿਉਂਕਿ ਕੱਲ ਪ੍ਰਕਰਨ ਚੱਲਿਆ ਸੀ, ਗੁਰੂ ਤੋਂ ਬਿਨਾਂ ਗੁਜ਼ਾਰਾ ਨਹੀਂ। ਕਿਤੇ ਕੋਈ ਭਰਮ ਪਾਲ ਲੈ ਕੇ ਸਾਡੇ ਗੁਰੂ ਦੀ ਗੱਲ ਕਹੀ। ਗੁਰਦਾਤਾ, ਦੂਸਰਾ ਸ਼ਬਦ ਗੁਰ ਖਿਵੈ ਘਰ, ਗੁਰੂ ਠੰਡ ਦਾ ਘਰ ਹੈ, ਉਹਦੇ ਕੋਲ ਇੰਨੀ ਸ਼ੀਤਲਤਾ ਹੈ ਕਿ ਜਦੋਂ ਕੋਈ ਗੁਰੂ ਸ਼ਬਦ ਹੀ ਕਹਿੰਦਾ ਤੇ ਅੰਦਰ ਨੂੰ ਸਕੂਨ ਮਿਲਦਾ ਹੈ। ਸਾਹਿਬ ਨੇ ਤੀਜਾ ਸ਼ਬਦ ਵਰਤਿਆ ਕਿ ਗੁਰੂ ਦੀਵੇ ਦੀ ਤਰ੍ਹਾਂ ਹੈ, ਇੱਕ ਦੀਵਾ ਹੋਵੇ ਜਗਦਾ। ਤੇ ਦੀਪਕ ਸ਼ਬਦ ਕਿਹਾ ਹੀ ਤਾਂ ਹੈ ਕਿ ਉਹਦੇ ਸਾਹਮਣੇ ਲੱਖਾਂ ਬੁੱਝੇ ਹੋਏ ਦੀਵੇ ਲੈ ਆਓ ਤੇ ਉਸ ਦੀਵੇ ਬਲ ਦੇ ਕੋਲ ਇੰਨੀ ਸਮਰੱਥਾ ਹੈ ਕਿ ਆਪਣੇ ਵਰਗੇ ਲੱਖਾਂ ਦੀਵੇ ਹੋਰ ਵੀ ਬਾਲ ਸਕਦਾ ਤੇ ਜਿਹੜੇ ਉਹਦੇ ਤੋਂ ਬਲਦੇ ਨੇ ਉਹਨਾਂ ਨੂੰ ਗੁਰੂ ਕਹਿੰਦਾ, ਤੁਸੀਂ ਆਪਣੇ ਵਰਗੇ ਹੋਰ ਵੀ ਦੀਵੇ ਬਾਲ ਸਕਦੇ ਹੋ। ਸੱਚ ਜਾਣੋ, ਗੁਰੂ ਦਾ ਗਿਆਨ ਤਾਂ ਦੀਵੇ ਦੀ ਤਰ੍ਹਾਂ ਹੈ, ਕਿਸੇ ਇੱਕ ਦੇ ਅੰਦਰ ਚਾਨਣ ਹੁੰਦਾ ਤੇ ਗੁਰੂ ਜੀ ਦਾ ਉਹ ਸਿੱਖ ਅੱਗੇ ਲੱਖਾਂ ਦੇ ਅੰਦਰ ਚਾਨਣ ਕਰਨ ਦੀ ਸਮਰੱਥਾ ਰੱਖਦਾ ਹੈ। ਗੁਰਦਾਤਾ ਗੁਰ ਖਿਵੈ ਕਰ, ਗੁਰ ਦੀਪਕ ਤਿਉ ਲੋਏ, ਅੰਮ੍ਰਿਤ ਪਦਾਰਥ ਨਾਨਕਾ ਮਨ ਮਾਨੇ
सुख हो ध्यान दिया जी। भाई साहब भाई गुरदास होरां ने ना साडी इस गल दा उत्तर बड़ा सोहना दिता है ते मैं आरंभ ही चर्च कीती कि गुरु दे बचना नूं लकाना भी बंदे लई पाप है। जो सतगुरु दा शब्द है कि जे सोचिए भी दुनिया ना नाराज हो जाए, देखो दुनिया कभी भी सारी किसे उते परेशान नहीं जी हुंदी, सुभाई लोकां दा ए वे। देखो साहब भाई गुरदास होरां ने इस गल दा उत्तर दिता जेड़े कहिंदे ने लो जी इत्थे भी गुरु केवल रब दी गल करदे नूं फिरका प्रस्ती ना समझियो। कहन लगे साडा गुरु भी तां रब दी गल ही करदा पिआ ना। भाई साहब कहिंदे ने नहीं, रब दी गल गल करन विच बड़ा अंतर है। पुछिआ जी क्यों? भाई साहब ने 6 उदाहरणां दित्तियां ने सिर्फ एक गल नूं समझाण लई कि समर्थ गुरु वर्गा कोई होर नहीं हो सकदा। भाई जी शब्द वरदे ने भाई साहब कहिंदे ने देखो अंब दा एक रुख है, हुण उस दी एक टाणी दे उत्ते अंब लगा है जिहड़ा बिलकुल पक चुका है। हुण उसे अंब दी टाणी ते निक्की जी एक कच्ची अंबी लगी है। हुण पक्के हुए अंब ते कच्ची पंगी कच्ची अंबी दे स्वाद विच अंतर नहीं? भाई गुरदास कहिंदे ने कच्चे फल नूं तोड़ के देखोगे ते उहदे विचों खटास ते कड़वापन प्रतीत होवेगा, ते जे किते पक्के हुए नूं तुसीं तोड़ के देखोगे उहदे विचों अमृत वर्गा स्वाद आवेगा। जे आपां कह दईए लो जी टाणी तां इक्को नूं रुख तां इक्को नूं लगे ने, ते की फर्क है कच्ची अंबी ते पक्के अंब विच? ते अगों उत्तर मिलेगा इन्हां नूं खा के दसी फिर तैनूं समझ पएगा कि भावें रुख इक्को नूं लगे ने पर जमीन आसमान दा अंतर ही। पक्का अंब खाया अंदर नूं रस मिलदा है ते कच्चा खान नूं अंदर कई वारी खेद पैदा हो जांदा है। हुण कहिए भी रब तां इक्को दी गल करदे ने, मैं बेनती करां समर्थ गुरु पक्के अमृत फल दी तरह है ते जिहदे पल्ले कुछ नहीं, गल तां राम की करदा है पर कौड़ी अंबी दी तरह है। फर्क है ना दोनों विच, रुख इक नूं लगे ने गल इक्को रब दी करदे ने। भाई साहब ने उदाहरणां बड़ियां ढुकवियां लईयां। उन्हां ने दूसरा प्रमाण दिता, कहन लगे बंदे दा शरीर पंजां तत्तां दा बणिआ। सारे शरीर पंजां तत्तां दे ने, बोली वक्ख हो सकदी है, पहरावा वक्ख हो सकदा है, पर तत्त तां पंजे ने ना। कहिंदे ने एक बच्चे छोटे जिहे नूं चुक के उहदे बाप दी गोद विचों इह कहीए भी तेरे बापू नालों अकल तेरे बापू नालों धन तेरे गवांढी कोल ज्यादा है, ते बेटा तू अपने पिता नूं छड के गवांढी दी गोद विच सुख माण। भाई साहब कहिंदे ने शरीर पंजां तत्तां दा है, बोली एक हो सकदी है, पर चेते रखियो बंदिया जेड़ा बापू दी गोद विच बैठ के सुख मिलदा है ओह कदी गवांढी दी गोद विच बैठ के आनंद नहीं आउंदा। पूरे गुरुकुल मैं सिर्फ इस करके निखेड़ा कर ली, मता कोई भरम पाले भी साडे गुरु लिखे है समर्थ गुरु। देखो पिता दा प्यार कदी गवांढी तो नहीं मिलदा। भाई साहब ने तीसरा प्रमाण लिया, कहन लगे पानी ता छप्पड़ विच सरोवर विच झील विच भी खै, पर चेते रखो पानी एक बदलां दे विच भी खै। जे कहिए भी पानी ता पानी होइए ओह भी राम दी प्रभु दी गल करदे ने, इत्थे भी रब दी गल हुंदी है, कोई फर्क नहीं। भाई साहब कहिंदे ने फर्क बिलकुल है। कहिंदे ने खूह दा पानी कुछ कु लोकां दे कब्जे थले खै, ओह पहाड़ दे शिखर नूं कदी वी ठंडिया नहीं कर सकदा, पर मेघ दे पानी कोल इन्नी ताकत है ओह तपदे कोई पहाड़ां नूं वी ठंडिया कर सकदा है। देखो समर्थ गुरु ओह उच्चे हंकारियां नूं वी शांत कर सकदे ने। मैं कहिंदा कोई माई का लाल होवेगा गुरु अर्जन साहब सच्चे पातशाह दी रीस कर सके? पांधी ननकाणवी साहब ने एक शब्द कहा मैनूं ओह चेते आ गया, उन्हां दीआं 2-3 तुकां ने काव्य रचना दीआं, ओह कहिंदे ने गुरु कहाणा बड़ा सौखा है, मथे टिकाणे बड़े सौखे ने, अपने चेले वधाने बड़े सौखे ने। ओह कहिंदा गुरु अर्जुन देव सच्चे पातशाह सारी जिंदगी रब दे मिठे गीत गाए ठंड विच बैठे रहे, पर कहिंदे ने गुरु दी रीच करन वाले कदी तत्ती सलाई तानू लगे ते देखांगे चीक चीक किवें निकलदी है। कहिंदे ने उहदे वल झाती मारो, उहनां 3 गल्लां कहियां मेरे अंदर नूं उहनां टुंबिया। ओह कहिंदे ने जिहदे शीस ते कदी सी कलश झुलदे गर्म बालू दे करशे पवारिया सी, केली चौर नहीं कला हरिमंदर विच कीर्तन नहीं, जिहदे शीस ते कदी सी कलश झुलदे गर्म बालू दे करशे पवारिया सी, ओह कई पैर अंगियारां दी सेज बह के शांत मई दे पूर ने पा रिहा सी। कोई होवेगा गुरु ऐसा? कवाल मत्थे टिकाने रुपये इकट्ठे करने चेले बनाने कोई मुश्किल नहीं,
ਪਖਾਂਡੇ ਕਿਨ ਵਿੱਚ ਭਰਮ ਜਾਂਦੇ ਨੇ ਲੋਕ, ਸਹਿਬ ਕਿਰਪਾਲੂ ਜੀ ਕਹਿੰਦੇ ਨੇ, ਪਰ ਕਦੀ ਇਹ ਦੇਖੋ ਜਿਹਦੇ ਚੀਜ਼ ਤੇ ਕਦੀ ਸੀ ਕਲਸ਼ ਝੁਲਦੇ, ਗਰਮ ਬਾਲੂ ਦੇ ਕੜਛੇ ਪਵਾ ਰਿਹਾ ਸੀ, ਕਈ ਪਹਿਰ ਸੰਗਿਆਰਾਂ ਦੀ ਸੇਜ ਬਹਿ ਕੇ ਸ਼ਾਂਤ ਮਈ ਦੇ ਪੂਰਨੇ ਪਾ ਰਿਹਾ ਸੀ, ਉਹ ਖਾ ਕੇ ਦੇਗ ਦੇ ਵਿੱਚ ਉਬਾਲਿਆ ਨੂੰ ਫਿਰ ਵੀ ਸਤ ਨਾਮ ਵਾਹਿਗੁਰੂ ਗਾ ਰਿਹਾ ਸੀ। ਕਹਿਣਾ ਸ਼ਬਦ ਉਹਨਾਂ ਵਰਤੇ ਨੇ ਕਿ ਸੀਨਾ ਤਪਦਾ ਸੰਸਾਰ ਦਾ ਠਾਰਨੇ ਨੂੰ, ਤਨ ਆਪਣਾ ਸਾਧ ਦਿਖਾ ਰਿਹਾ ਸੀ। ਕਹਿਣਾ ਸੌਖਾ ਤੇ ਸੁਣਨਾ ਵੀ ਬੜਾ ਸੌਖਾ, ਔਖੀ ਗੱਲ ਏ ਅਮਲ ਕਮਾਣ ਵਾਲੀ। ਉਹ ਆਤਮ ਹੀ ਕੇਵਲ ਰੱਬ ਦੀ ਸੀ, ਤੱਤੀ ਤਵੀ ਤੇ ਸੁਖਮਨੀ ਗਾਉਣ ਵਾਲੀ। ਕੋਈ ਗੁਰੂ ਅਰਜਨ ਸਾਹਿਬ ਵਰਗਾ ਹੋਵੇਗਾ? ਕਹਿਣਾ ਸੌਖਾ ਤੇ ਸੁਣਨਾ ਵੀ ਬਹੁਤ ਸੌਖਾ, ਔਖੀ ਗੱਲ ਏ ਅਮਲ ਕਮਾਣ ਵਾਲੀ। ਉਹ ਇਹ ਤਾਂ ਆਤਮ ਹੀ ਕੇਵਲ ਰੱਬ ਦੀ ਸੀ, ਤੱਤੀ ਤਵੀ ਤੇ ਸੁਖਮਨੀ ਗਾਉਣ ਵਾਲੀ। ਜਿਹੜੀ ਬੇਨਤੀ ਮੈਂ ਕਰ ਰਿਹਾ, ਪਾਣੀ ਖੂਹ ਦਾ ਵੀ ਏ, ਪਰ ਖੂਹ ਦਾ ਪਾਣੀ ਬੱਦਲ ਦਾ ਮੁਕਾਬਲਾ ਨਹੀਂ ਕਰ ਸਕੇਗਾ। ਭਾਈ ਸਾਹਿਬ ਕਹਿੰਦੇ ਨੇ, ਚਾਨਣ ਰਾਤ ਨੂੰ ਦੀਵੇ ਵਿੱਚੋਂ ਵੀ ਨਿਕਲਦਾ ਹੈ, ਪਰ ਦੀਵੇ ਦਾ ਚਾਨਣ ਕਦੀ ਸੂਰਜ ਦੇ ਚਾਨਣ ਦਾ ਮੁਕਾਬਲਾ ਨਹੀਂ ਕਰ ਸਕੇਗਾ। ਦੀਵਾ ਕਿਸ ਦਾਇਰੇ ਤੱਕ ਸੀਮਤ ਰਹਿ ਕੇ ਚਾਨਣ ਬਖੇਰਦਾ ਹੈ, ਪਰ ਸੂਰਜ ਤਾਂ ਬਿਨਾਂ ਵਿਤਕਰੇ ਤੋਂ ਸਾਰੀ ਧਰਤੀ ਨੂੰ ਚਾਨਣ ਦਿੰਦਾ ਹੈ। ਗੁਰਮੁਖੋ, ਕੇਵਲ ਪਖੰਡ ਰਹਿ ਕਾਇਮ ਕਰਨਾ, ਮਾਨੋ ਇੱਕ ਦੀਵੇ ਦਾ ਚਾਨਣ ਤੇ ਸੂਰਜ ਦੇ ਚਾਨਣ ਵਿੱਚ ਅੰਤਰ ਨਹੀਂ? ਭਾਈ ਸਾਹਿਬ ਉਹਨਾਂ ਨੇ ਪੰਜਵਾਂ ਪ੍ਰਮਾਣ ਲਿਆ। ਕਹਿਣ ਲੱਗੇ, ਗੁਰੂ ਕੇ ਸਿੱਖਾਂ ਆਮ ਪਲਾਸ ਦੇ ਰੁੱਖ ਵਿੱਚ ਤੇ ਚੰਦਨ ਦੇ ਰੁੱਖ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੀ, ਕਿ ਜਿਹੜਾ ਸੁੱਖ ਦੇਖ ਚੰਦਨ ਕੋਲ ਹੈ ਉਹ ਛਿਛਰੇ ਦੇ ਰੁੱਖ ਵਿੱਚ ਨਹੀਂ। ਉਹਨਾਂ ਛੇਵੀਂ ਉਦਾਹਰਨ ਲਈ ਸੀ। ਕਹਿਣ ਲੱਗੇ, ਜਿਹੜੇ ਖਜ਼ਾਨੇ ਸਮੁੰਦਰ ਦੇ ਪਾਣੀ ਵਿੱਚੋਂ ਨਿਕਲਣੇ ਨੇ ਉਹ ਕਦੀ ਛੱਪਣਾ ਵਿੱਚੋਂ ਨਹੀਂ ਨਿਕਲਣੇ। ਜਿਹੜੀ ਪੂਰੀ ਰਹਿਮਤ ਸਮਰੱਥ ਗੁਰੂ ਤੋਂ ਮਿਲਣੀ ਹੈ ਇਹ ਰਹਿਮਤ ਕਿਸੇ ਹੋਰ ਤੋਂ ਮਿਲ ਨਹੀਂ ਸਕਦੀ। ਭਾਈ ਸਾਹਿਬ ਦਾ ਕਬਿੱਤ ਕਹਿ ਕੇ ਆਪਾਂ ਅੱਗੇ ਤੁਰੀਏ। ਭਾਈ ਸਾਹਿਬ, ਭਾਈ ਗੁਰਦਾਸ ਜੀ ਦਾ ਬਚਨ ਹੈ, ਆਂਬ ਕੀ ਸਦਰ ਕਤ ਮਿਟਤ ਆਂਬਲੀ ਖਾਏ, ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈਐ, ਸਾਗਰ ਕੀ ਨਿਧ ਕਤ ਪਾਈਐ, ਪੋਖਰ ਸਹਿ ਦਿਨ ਕਰ ਸਰ ਦੀਪ ਜੋਤ ਨਾ ਪੁਜਾਈਐ, ਇੰਦਰ ਵਰਖਾ ਸਮਾਨ ਪੂਜਸ ਨਾ ਕੂਪ ਜਲ, ਚੰਦਨ ਸੁਵਾਸ ਨਾ ਪੈਲਾਸ ਮੈਂ ਕਾਈਐ, ਸ੍ਰੀ ਗੁਰੂ ਦਿਆਲ ਕੀ ਦਇਆ ਨਾ ਆਨ ਦੇਵ, ਜੋ ਖੰਡ ਬ੍ਰਹਿਮੰਡ ਉਦੈ ਅਸਤ ਲਓ ਢਾਈਐ। ਉਹਦਾ ਅਸ਼ਟ ਦਾ ਅਰਥ ਹੁੰਦਾ ਹੈ ਚੜ੍ਹਦੇ ਤੋਂ ਲੈ ਕੇ ਲਹਿੰਦੇ ਤੱਕ ਭਟਕ ਲਈ ਬੰਦਿਆਂ, ਸੱਚ ਜਾਣੀ ਪੂਰੇ ਗੁਰੂ ਵਰਗੀ ਰਹਿਮਤ ਹੋਰ ਕਿਤੋਂ ਨਹੀਂ ਉਹ ਮਿਲਣੀ। ਮੈਂ ਇਸ ਕਰਕੇ ਬੇਨਤੀ ਕੀਤੀ, ਉਹ ਸਮਰੱਥ ਸਤਿਗੁਰੂ ਸਾਡੇ ਲਈ ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਉਹ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ। ਆਓ ਇਸ ਤੋਂ ਅੱਗੇ ਹੁਣ ਚੱਲੀਏ ਸ਼ਬਦ ਅੰਮ੍ਰਿਤ ਵੱਲ, ਕਿਉਂਕਿ ਇਸ ਸੰਬੰਧੀ ਵਿਸਤਾਰ ਨਾਲ ਵਿਚਾਰ ਕਰਨੀ ਅਤ ਜ਼ਰੂਰੀ। ਆਪਾਂ ਜਿਤਨੇ ਦਿਨਾਂ ਦੇ ਪੁਰਬ ਮਨਾ ਰਹੇ ਹਾਂ ਤੇ ਮੈਂ ਬੇਨਤੀ ਕਰਾਂਗਾ, ਵਿਚਾਰ ਵੀ ਸਾਰਥਕ ਤਾਂ ਸਮਝਾਂਗੇ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਨਹੀਂ ਲਈ। ਜੇ ਬਾਣੀ ਸਤਿਗੁਰੂ ਦੇ ਸ਼ਬਦ ਉੱਤੇ ਭਰੋਸਾ ਹੋਵੇ ਤੇ ਵਿਚਾਰ ਨੂੰ ਸੁਣ ਕੇ ਗੁਰੂ ਦੇ ਬਖਸ਼ੇ ਹੋਏ ਅੰਮ੍ਰਿਤ ਦੀ ਦਾਤ ਲੈ ਲਈਏ। ਹੁਣ ਅੰਮ੍ਰਿਤ ਸ਼ਬਦ ਇਸ ਸੰਬੰਧੀ ਬਾਣੀ ਵਿੱਚੋਂ ਅੰਮ੍ਰਿਤ ਦੀ ਲੋੜ ਕਿਉਂ ਵੇ, ਅੰਮ੍ਰਿਤ ਕਿੱਥੇ ਹੈ, ਅੰਮ੍ਰਿਤ ਕਿਵੇਂ ਛਕਣਾ ਹੈ, ਨਾਮ ਅੰਮ੍ਰਿਤ ਦੀ ਦਾਤ ਕਿਵੇਂ ਮਿਲਣੀ ਹੈ। ਪਹਿਲੀ ਗੱਲ, ਅੰਮ੍ਰਿਤ ਦਾ ਅਖਰੀ ਅਰਥ ਕੀ ਹੈ? ਇਹਨੂੰ ਸੋਮਰਾ ਸ਼ਬਦ ਵੀ ਵਰਤਿਆ ਜਾਂਦਾ, ਇਹਨੂੰ ਸੁਦਾਰਾ ਸ਼ਬਦ ਵੀ ਵਰਤਿਆ ਜਾਂਦਾ ਹੈ, ਇਸਲਾਮ ਵਿੱਚ ਇਹਨੂੰ ਵੀਰ ਆਬੇ ਹਯਾਤ ਸ਼ਬਦ ਵੀ ਵਰਤਦੇ ਨੇ, ਅਮਰ ਕਰਨ ਵਾਲਾ ਜਲ। ਵੈਸੇ ਅੰਮ੍ਰਿਤ ਦਾ ਅਖਰੀ ਅਰਥ ਹੈ, ਇਹ ਦੋ ਅੱਖਰ ਜਦੋਂ ਆਪਾਂ ਵੱਖ ਵੱਖ ਕਰ ਦਈਏ, ਇਹ ਪਹਿਲਾ ਹੈ, ਇਹਦੇ ਐੜਾ ਅੱਗੇ ਲੱਗਾ ਅੰਮ੍ਰਿਤ। ਹੁਣ ਜਦੋਂ ਅਸੀਂ ਸ਼ਬਦ ਪੜ੍ਹਦੇ ਹਾਂ ਮ੍ਰਿਤ, ਮ੍ਰਿਤ ਦਾ ਅਖਰੀ ਅਰਥ ਹੁੰਦਾ ਮੌਤ, ਮਰਨਾ, ਐੜਾ ਅੱਗੇ ਲੱਗਾ ਹੈ ਅੰਮ੍ਰਿਤ। ਅੰਮ੍ਰਿਤ ਦਾ ਅਰਥ ਹੈ ਕਿ ਉਹ ਪਵਿੱਤਰ ਦਾਤ ਜਿਹਦੇ ਪੀਣ ਨਾਲ, ਜਿਹਦੇ ਧਾਰਨ ਕਰਨ ਦੇ ਨਾਲ ਬੰਦੇ ਉੱਤੇ ਮੌਤ ਦਾ ਅਸਰ ਵੀ ਕੋਈ ਨਾ ਰਹੇ। ਅੰਮ੍ਰਿਤ ਦਾ ਅਖਰੀ ਅਰਥ ਇਹ ਵੇ, ਹਰ ਬੰਦਾ ਚਾਹੁੰਦਾ ਮੈਂ ਅਮਰ ਹੋਵਾਂ, ਪਰ ਸਤਿਗੁਰੂ ਕਹਿੰਦੇ ਨੇ ਕਿ ਅੰਮ੍ਰਿਤ ਦੇ ਅਰਥਾਂ ਨੂੰ ਸਮਝੀਏ। ਅੰਮ੍ਰਿਤ ਜਿਹੜਾ ਸਾਨੂੰ ਮੌਤ ਦੇ ਡਰ ਤੋਂ ਉੱਪਰ ਚੁੱਕਦਾ ਹੈ, ਸੱਚ ਜਾਣੋ ਉਹ ਅੰਮ੍ਰਿਤ ਹੈ। ਹੁਣ ਗੁਰੂ ਗ੍ਰੰਥ ਸਾਹਿਬ ਵਿੱਚ ਅੰਮ੍ਰਿਤ ਸ਼ਬਦ ਜਿਹੜਾ ਉਹ ਵੱਖ ਵੱਖ ਅਰਥਾਂ ਵਿੱਚ ਆਇਆ ਹੈ, ਤੇ ਮੈਂ ਯਤਨ ਕਰਨਾ ਕਿ ਜਿਤਨੇ ਕੁ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਮਿਲੇ ਨੇ ਉਹ ਆਪ ਨਾਲ ਜ਼ਰੂਰ ਸਾਂਝੇ ਕਰਨਾ ਕਿ ਕਿਸ ਕਿਸ ਸੰਦਰਭ ਵਿੱਚ, ਕਿਸ ਕਿਸ ਕੰਸੈਪਟ ਵਿੱਚ ਸਤਿਗੁਰੂ ਨੇ ਅੰਮ੍ਰਿਤ ਸ਼ਬਦ ਦੀ ਵਰਤੋਂ ਕੀਤੀ। ਅੰਮ੍ਰਿਤ ਦਾ ਅਰਥ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਨਾਮ ਨਹੀਂ, ਅੰਮ੍ਰਿਤ ਦਾ ਅਰਥ ਕੇਵਲ ਬਾਣੀ ਨੇ ਆਇਆ, ਬਾਣੀ ਤੇ ਨਾਮ ਹੀ ਹੈ, ਪਰ ਇਹ ਬਹੁ ਅਰਥ ਸ਼ਬਦ ਹੈ ਅੰਮ੍ਰਿਤ। ਸਭ ਤੋਂ ਪਹਿਲਾਂ ਅਰਜ਼ ਕਰਾਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ
ਅੰਮ੍ਰਿਤ ਸ਼ਬਦ ਦੇ ਨਾਲ ਕਈ ਵਾਰੀ ਗਿਣਤੀ ਵੀ ਆਉਂਦੀ। ਇੱਕ ਸ਼ਬਦ ਅਸੀਂ ਪੜ੍ਹਨੇ ਆ ਕਿ ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ। ਧੰਨ ਗੁਰੂ ਅਰਜਨ ਸਾਹਿਬ ਜੀ, ਜੇ ਪ੍ਰਸਾਦ ਦਰ ਤੇ ਜਿਸ ਦੀ ਕਿਰਪਾ ਨਾਲ ਤੁਆਮ ਦਿਆ ਜੇ ਗੁਰਮੁਖੋ, ਇਹ ਵਿਸ਼ਾ ਥੋੜਾ ਜਿਹਾ ਇਕਾਗਰਤਾ ਨਾਲ ਸਰਵਣ ਕਰਨ ਵਾਲਾ, ਕਿਉਂਕਿ ਜੇ ਪਿਛਲਾ ਪ੍ਰਮਾਣ ਭੁੱਲ ਗਏ ਤੇ ਅਗਲੇ ਦੀ ਕੋਈ ਨੀ ਸਮਝ ਪੈਣੀ। ਪਹਿਲੀ ਗੱਲ ਕਿ ਅੰਮ੍ਰਿਤ ਨਾਲ ਅੱਖਰਾਂ ਦੀ ਗਿਣਤੀ, ਸ਼ਬਦ ਵਰਤਿਆ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਇੱਥੇ ਛੱਤੀ ਦਾ ਅੱਖਰੀ ਅਰਥ, ਅੰਮ੍ਰਿਤ ਤਾਂ ਇੱਕ ਹੈ ਪਰ ਇੱਥੇ ਜਿੱਥੇ ਛੱਤੀ ਅੰਮ੍ਰਿਤ ਆਉਂਦਾ ਇਹਦਾ ਅਰਥ ਕਰਾਂਗੇ 36 ਪ੍ਰਕਾਰ ਦੇ ਸਵਾਦ ਲਈ ਭੋਜਨ, ਇੱਥੇ ਅੰਮ੍ਰਿਤ ਦਾ ਅਰਥ ਹੈ ਭੋਜਨ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰੱਖ ਮਨ ਮਾਹੇ। ਇੱਕ ਪ੍ਰਮਾਣ ਹੋਰ, ਸਿਰਫ ਚੂਕ ਮਾਤਰ ਦੋ ਦੋ ਤਿੰਨ ਤਿੰਨ ਪ੍ਰਮਾਣ ਦੇਣੇ ਨੇ ਇਸ ਗੱਲ ਨੂੰ ਸਪਸ਼ਟ ਕਰਨ ਲਈ ਕਿ ਅੰਮ੍ਰਿਤ ਦੇ ਕਿੰਨੇ ਕੁ ਅਰਥ ਨੇ। ਸਾਹਿਬ ਨੇ ਇੱਕ ਬਚਨ ਹੋਰ ਕਿਹਾ, ਸ੍ਰੀ ਰਾਗ ਦਾ ਸ਼ਬਦ ਹੈ, ਸਾਹਿਬ ਫਰਮਾਉਂਦੇ ਨੇ ਸਭ ਰਸ ਮਿੱਠਾ ਮੰਨਿਆ ਸੁਣਿਆ ਸਾਲੋਣੇ, ਖੱਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ, 36 ਅੰਮ੍ਰਿਤ ਭਾਉ ਏਕ ਜਾਂ ਕੋ ਨਦਰ ਕਰੇ। ਇੱਥੇ ਵੀ 36 ਅੰਮ੍ਰਿਤ ਦਾ ਅਰਥ ਹੈ 36 ਪ੍ਰਕਾਰ ਦੇ ਭੋਜਨ। ਪਹਿਲਾ ਅਰਥ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਅੰਮ੍ਰਿਤ ਦਾ ਕਰਾਂਗੇ 36 ਪ੍ਰਕਾਰ ਦੇ ਭੋਜਨ। ਇੱਕ ਤੁੱਕ ਹੋਰ ਬਾਣੀ ਵਿੱਚ ਆਉਂਦੀ ਹੈ, ਕਬੀਰ ਸਾਹਿਬ ਦੀ ਇਹ ਤੁੱਕ ਹੈ, ਆਪ ਸਭ ਨੂੰ ਚੇਤੇ ਹੋਣੀ ਹੈ। ਕਹਿਣ ਲੱਗੇ, ਜੇ ਮੁਖ ਪੰਚੋ ਅੰਮ੍ਰਿਤ ਖਾਏ, ਸੋ ਮੁਖ ਦੇਖਤ ਲੂਕਟ ਲਾਏ। ਹੁਣ ਇਹ ਧੰਨ ਗੁਰੂ ਗ੍ਰੰਥ ਸਾਹਿਬ ਨੇ ਇੱਕ ਪਾਸੇ ਅੰਮ੍ਰਿਤ ਨੂੰ ਸ਼ਬਦ 36 ਵਰਤਿਆ, ਹੁਣ ਇੱਥੇ ਕਹਿ ਦਿੱਤਾ ਨਹੀਂ, ਕਹਿਣ ਲੱਗੇ ਪੰਜ ਤਰ੍ਹਾਂ ਦਾ ਅੰਮ੍ਰਿਤ ਹੁੰਦਾ ਹੈ, ਪੰਚੋ ਅੰਮ੍ਰਿਤ ਸ਼ਬਦ ਵਰਤਿਆ, ਜੇ ਮੁਖ ਪੰਚੋ ਅੰਮ੍ਰਿਤ ਖਾਏ। ਹੁਣ 36 ਦਾ ਅਰਥ ਹੋ ਗਿਆ 36 ਪ੍ਰਕਾਰ ਦਾ ਭੋਜਨ, ਤੇ ਪੰਚੋ ਅੰਮ੍ਰਿਤ ਦਾ ਅਰਥ ਕੀ ਹੋਇਆ? ਗੁਰਮੁਖੋ, ਇੱਥੇ ਅੰਮ੍ਰਿਤ ਸ਼ਬਦ ਜਿਹੜਾ ਪਵਿੱਤਰ ਪਦਾਰਥਾਂ ਲਈ ਵਰਤਿਆ ਗਿਆ ਹੈ, 36 ਪਦਾਰਥਾਂ ਲਈ ਨਹੀਂ। ਉਹ ਪੰਜ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਕਹਿ ਦਿੱਤਾ ਵੀ ਪੰਚੋ ਅੰਮ੍ਰਿਤ? ਉਹਨਾਂ ਵਿੱਚੋਂ ਪਹਿਲਾ ਅੰਮ੍ਰਿਤ ਸ਼ਬਦ ਵਰਤਿਆ ਹੈ ਦੁੱਧ ਲਈ, ਪਹਿਲਾ ਸ਼ਬਦ ਦੁੱਧ, ਦੂਸਰਾ ਦਹੀਂ, ਤੀਜਾ ਘਿਓ, ਚੌਥੀ ਖੰਡ ਤੇ ਪੰਜਵਾਂ ਸ਼ਹਿਦ। ਇਹਨਾਂ ਪੰਜਾਂ ਖਾਣ ਵਾਲੇ ਪਵਿੱਤਰ ਵਸਤੂਆਂ ਲਈ ਵੀ ਸ਼ਬਦ ਪੰਚੋ ਅੰਮ੍ਰਿਤ ਵਰਤਿਆ ਗਿਆ। 36 ਅੰਮ੍ਰਿਤ ਸਵਾਦ ਲਈ ਭੋਜਨ, ਪੰਚੋ ਅੰਮ੍ਰਿਤ ਦਾ ਅਰਥ ਹੈ ਪਵਿੱਤਰ ਚੀਜ਼ਾਂ। ਜੇ ਮੁਖ ਪੰਚੋ ਅੰਮ੍ਰਿਤ ਖਾਹੇ, ਇਹਦਾ ਅਰਥ ਭਾਵੇਂ ਵੇ ਜਿਸ ਮੂੰਹ ਨਾਲ ਤੂੰ ਪੰਜੇ ਕੀਮਤੀ ਪਦਾਰਥ ਖਾਣਾ ਹੈ। ਕਹਿੰਦੇ ਨੇ ਮੈਂ ਦੇਖਿਆ ਉਸ ਮੂੰਹ ਨੂੰ ਮਰਨ ਤੋਂ ਬਾਅਦ ਲੋਕੀ ਅੱਗ ਲਾਉਂਦੇ ਦੇਖੇ ਗਏ ਨੇ, ਉਹਨੂੰ ਅੱਗ ਲਾਈ ਜਾਂਦੀ ਜਿਸ ਮੋਹ ਤੂੰ ਅੰਮ੍ਰਿਤ ਪਿਆ ਖਾਣਾ, ਕਿਉਂਕਿ ਅੱਗ ਸਿਰ ਵਾਲੇ ਪਾਸਿਓਂ ਲਾਉਂਦੇ ਨੇ ਅਕਸਰ। ਇੱਥੇ ਪੰਚੋ ਅੰਮ੍ਰਿਤ ਦਾ ਅਰਥ ਪੰਜ ਪਦਾਰਥ। ਇਸ ਤੋਂ ਅੱਗੇ ਚਲੋ, ਹੁਣ ਇਹਨਾਂ ਪਦਾਰਥਾਂ ਤੋਂ ਅੱਗੇ ਹਜ਼ੂਰ ਨੇ ਅੰਮ੍ਰਿਤ ਸ਼ਬਦ ਜਿਹੜਾ ਹੈ ਉਹ ਦੁੱਧ ਵਾਸਤੇ ਇਕੱਲਿਆਂ ਵੀ ਵਰਤੇ। ਅਸੀਂ ਬਾਣੀ ਪੜ੍ਹਨੇ ਹਾਂ, ਇੱਕ ਤੁਕ ਆਉਂਦੀ ਹੈ, ਪਸ਼ੂ ਮਿਲੈ ਚੰਗਿਆਈਆਂ, ਖੜ ਖਾਵੈ ਅੰਮ੍ਰਿਤ ਦੇ। ਹਾਲਾਂਕਿ ਅੰਮ੍ਰਿਤ ਦਾ ਦਾਤਾ ਤਾਂ ਗੁਰੂ ਹੈ, ਇੱਥੇ ਸ਼ਬਦ ਵਰਤਿਆ ਪਸ਼ੂ ਅੰਮ੍ਰਿਤ ਦਿੰਦਾ ਹੈ, ਪਰ ਇੱਥੇ ਅਰਥ ਸਾਨੂੰ ਬਦਲਣੇ ਪੈਣਗੇ। ਅੰਮ੍ਰਿਤ ਦਾ ਅਰਥ ਇੱਥੇ ਨਾਮ ਨਹੀਂ, ਇੱਥੇ ਅਰਥ ਕਰਾਂਗੇ ਦੁੱਧ ਜਿਹੜਾ ਸ਼ੁੱਧ ਹੈ। ਸਾਹਿਬ ਨੇ ਇੱਕ ਸ਼ਬਦ ਹੋਰ ਵੀ ਦੁੱਧ ਲਈ ਅੰਮ੍ਰਿਤ ਵਰਤਿਆ। ਆਪਾਂ ਨਾਮਦੇਵ ਜੀ ਦਾ ਸ਼ਬਦ ਪੜ੍ਹਨੇ ਆ ਕਿ ਦੁੱਧ ਪੀਓ ਗੋਬਿੰਦੇ ਰਾਏ, ਨਾ ਹੀ ਤੋ ਘਰ ਕੋ ਬਾਪ ਰਸਾਏ। ਉੱਥੇ ਇੱਕ ਤੁਕ ਹੁੰਦੀ ਹੈ, ਸੋਇਨ ਕਟੋਰੀ ਅੰਮ੍ਰਿਤ ਭਰੀ, ਲੈ ਨਾਮੈ ਹਰ ਆਗੈ ਧਰੀ, ਕਿ ਸੋਨੇ ਦੀ ਕਟੋਰੀ ਅੰਮ੍ਰਿਤ ਦੇ ਨਾਲ, ਅੰਮ੍ਰਿਤ ਦਾ ਅਰਥ ਉੱਥੇ ਦੁੱਧ ਕਰਾਂਗੇ, ਕਿ ਉਹ ਦੁੱਧ ਨਾਲ ਭਰ ਕੇ ਸਾਈਂ ਦੇ ਚਰਨਾਂ ਵਿੱਚ ਰੱਖੀ। ਤੀਜਾ ਇਹਦਾ ਅਰਥ ਆ ਗਿਆ ਜੀ, ਕੇਵਲ ਦੁੱਧ। ਤਵਜੋ ਦਈ ਜੀ, ਆ ਜੇ ਪਹਿਲਾ ਅਰਥ ਕੀਤਾ 36 ਪ੍ਰਕਾਰ ਦੇ ਭੋਜਨ, ਦੂਜਾ ਅਰਥ ਕੀਤਾ ਪੰਜ ਖਾਣ ਵਾਲੇ ਪਵਿੱਤਰ ਪਦਾਰਥ, ਤੀਜਾ ਅਰਥ ਕੀਤਾ ਹੈ ਕੇਵਲ ਦੁੱਧ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਅੰਮ੍ਰਿਤ ਸ਼ਬਦ ਹਜ਼ੂਰ ਨੇ ਇੱਕ ਥਾਂ ਤੇ ਚੰਦਨ ਦੀ ਲੱਕੜ ਲਈ ਵੀ ਵਰਤਿਆ ਗਿਆ। ਲਖਾਇਕ ਹੈ, ਗੁਜਰੀ ਰਾਗ ਦਾ ਪਦਾ ਸੀ ਪੜ੍ਹਨੇ ਆ, ਤੇ ਬਾਬਾ ਰਵਿਦਾਸ ਜੀ ਦਾ ਉਹ ਸ਼ਬਦ ਆਉਂਦਾ, ਉੱਥੇ ਬਚਨ ਹੈ, ਮੈਲਾ ਗਰ ਬੇਰੇ ਖੈ ਪੁਯੰਗਾ, ਬਿਖ ਅੰਮ੍ਰਿਤ ਬਸੈ ਇੱਕ ਸੰਗਾ, ਕਿ ਜ਼ਹਿਰ ਤੇ ਅੰਮ੍ਰਿਤ ਇੱਕੋ ਥਾਂ ਤੇ ਨੇ। ਭਾਵੇਂ ਉੱਥੇ ਸਮੁੰਦਰ ਦੇ ਅਰਥ ਕੀਤੇ ਕਿ ਸਮੁੰਦਰ ਵਿੱਚੋਂ ਜ਼ਹਿਰ ਤੇ ਅੰਮ੍ਰਿਤ, ਪਰ ਲਖਾਇਕ ਨੇ ਕਿ ਸੱਪ ਜ਼ਹਿਰ ਦਾ ਸੂਚਕ ਹੈ ਤੇ ਚੰਦਨ ਜਿਹੜਾ ਉਹ ਅੰਮ੍ਰਿਤ ਦਾ ਸੂਚਕ ਹੈ। ਅੰਮ੍ਰਿਤ ਸ਼ਬਦ ਚੰਦਨ ਲਈ ਵੀ ਵਰਤਿਆ ਗਿਆ। ਇਸ ਤੋਂ ਅੱਗੇ ਤੁਰੀਏ, ਅੰਮ੍ਰਿਤ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਚੰਗੇ ਗੁਣਾਂ ਲਈ ਵੀ ਵਰਤਿਆ ਗਿਆ। ਇੱਕ ਤੁਕ ਅਸੀਂ ਪੜ੍ਹਨੇ ਆ ਕਿ ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਹ ਮੋਹ ਅਹੰਕਾਰਾਂ। ਅਗਲੀ ਤੁਕ ਹੈ, ਅੰਮ੍ਰਿਤ ਲੂਟੈ, ਉੱਥੇ ਸ਼ਬਦ ਜਿਹੜੋ ਅੰਮ੍ਰਿਤ ਲੂਟੈ, ਇਹਦਾ ਅਰਥ ਹੈ
ਕਿ ਸ਼ੁਭ ਗੁਣਾਂ ਨੂੰ ਲੁੱਟ ਕੇ ਲਿਜਾਂਦੇ ਪਏ ਨੇ ਇਹ ਵਿਕਾਰ। ਉੱਥੇ ਅੰਮ੍ਰਿਤ ਦਾ ਅਰਥ ਗੁਣ। ਇਸ ਤੋਂ ਅੱਗੇ ਤੁਰੀਏ, ਅੰਮ੍ਰਿਤ ਦਾ ਅਰਥ ਹਜ਼ੂਰ ਨੇ ਆਪਣੇ ਆਪ ਨੂੰ ਹੰਕਾਰ ਵਿੱਚ ਕਹਿਣਾ ਕਿ ਮੈਨੂੰ ਕਿਸੇ ਦੀ ਪਰਵਾਹ ਨਹੀਂ। ਉੱਥੇ ਵੀ ਸ਼ਬਦ ਇੱਕ ਅੰਮ੍ਰਿਤ ਵਰਤੇ। ਇਹ ਸੋਖ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ੂਰ ਕਹਿਣ ਲੱਗੇ, ਅੰਮ੍ਰਿਤ ਕਾਇਆ ਰਹਿ ਸੁਖਾਲੀ ਬਾਜੀ ਇਹ ਸੰਸਾਰੋ। ਹੁਣ ਉੱਥੇ ਅੰਮ੍ਰਿਤ ਕਾਇਆ ਦਰ ਤੇ ਆਪਣੇ ਆਪ ਨੂੰ ਇਹ ਸਮਝੀ ਜਾਣਾ ਕਿ ਮੈਨੂੰ ਕਿਸੇ ਦੀ ਪਰਵਾਹ ਨਹੀਂ, ਮੈਨੂੰ ਮੌਤ ਨਹੀਂ ਆਉਣੀ। ਉੱਥੇ ਵੀ ਸ਼ਬਦ ਅੰਮ੍ਰਿਤ ਵਰਤੇ ਹੈ। ਮੈਂ ਸਿਰ ਫਿਰ ਸੰਖੇਪ ਵਿੱਚ ਅਰਧ ਕਰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਅੰਮ੍ਰਿਤ ਸ਼ਬਦ ਬਹੁ ਅਰਥਕ ਹੈ। ਇਹ ਦੁੱਧ ਲਈ ਵੀ ਹੈ, ਭੋਜਨ ਲਈ ਵੀ ਹੈ, ਲੱਕੜ ਲਈ ਵੀ ਹੈ, ਗੁਣ ਲਈ ਵੀ ਹੈ, ਪਦਾਰਥਾਂ ਲਈ ਵੀ ਹੈ। ਇਸ ਤੋਂ ਅੱਗੇ ਹਜ਼ੂਰ ਕਿਰਪਾਲੂ ਜੀ ਨੇ ਇੱਕ ਮਿਹਰ ਕੀਤੀ। ਹੁਣ ਜਿਹੜੇ ਵਿਸ਼ੇ ਵੱਲ ਅਸੀਂ ਜਾਣਾ ਹੈ ਕਿ ਹਜ਼ੂਰ ਦੀ ਬਾਣੀ ਪੜ੍ਹਦੇ ਹਾਂ, ਕਿਉਂਕਿ ਸਾਡੇ ਸਵਾਲ ਨੇ। ਅੱਜ ਲੋਕ ਕਹਿੰਦੇ ਪਏ ਨੇ, ਲਓ ਜੀ ਅੰਮ੍ਰਿਤ ਤਾਂ ਅੰਦਰ ਹੈ, ਅੰਮ੍ਰਿਤ ਤਾਂ ਬਾਣੀ ਹੈ, ਅੰਮ੍ਰਿਤ ਤਾਂ ਨਾਮ ਹੈ, ਤੇ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਦੀ ਕੀ ਜ਼ਰੂਰਤ ਹੈ। ਮੈਂ ਇਸ ਸੰਬੰਧੀ ਅਰਧ ਕਰਨੀ ਚਾਹੁੰਦਾ, ਬਾਣੀ ਵਿੱਚ ਨਾਮ ਨੂੰ ਵੀ ਅੰਮ੍ਰਿਤ ਮੰਨਿਆ ਹੈ। ਜਦੋਂ ਅਸੀਂ ਪੜ੍ਹਦੇ ਹਾਂ ਅੰਮ੍ਰਿਤ ਨਾਮ ਨਿਧਾਨ ਹੈ, ਅਗਲੀ ਤੋਕੇ ਮਿਲ ਪੀਵੋ ਭਾਈ, ਹਜ਼ੂਰ ਦਾ ਇੱਕ ਬਚਨ ਹੁੰਦਾ, ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ। ਤੀਸਰਾ ਬਚਨ ਹਜ਼ੂਰ ਕਹਿੰਦੇ ਨੇ, ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਕਿਤ ਪਿਤ ਮਿਲੈ ਰਸ ਖਾਏ। ਹੁਣ ਦੇਖੋ ਉੱਥੇ ਨਾਮ ਨੂੰ ਅੰਮ੍ਰਿਤ ਕਿਹਾ, ਤੇ ਕੇਵਲ ਨਾਮ ਨੂੰ ਅੰਮ੍ਰਿਤ ਨਹੀਂ, ਗੁਰੂ ਕੇ ਸਿੱਖੋ ਨਾਮ ਨੂੰ ਅੰਮ੍ਰਿਤ ਦੇ ਨਾਲ ਨਾਲ ਹਜ਼ੂਰ ਨੇ ਬਾਣੀ ਲਈ ਵੀ ਸ਼ਬਦ ਅੰਮ੍ਰਿਤ ਵਰਤਿਆ ਹੈ। ਨਾਮ ਜੇ ਅੰਮ੍ਰਿਤ ਹੈ ਤੇ ਅਸੀਂ ਪੜ੍ਹਨੇ ਆ ਅੰਮ੍ਰਿਤ ਬਾਣੀ, ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁੱਝੀ ਸ਼ੀਤਲ ਕੋਈ ਮਨਵਾ, ਸਤਿਗੁਰ ਕਾ ਦਰਸ਼ਨ ਪਾਏ ਜੀਓ ਧਿਆਨ ਦਿਆ ਜੀ। ਅਸੀਂ ਪੜ੍ਹਨੇ ਆ ਕਿ ਹਮਾਰੀ ਪਿਆਰੀ, ਹੁਣੇ ਭਾਈ ਸਾਹਿਬ ਪੜ੍ਹ ਕੇ ਗਏ ਨੇ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਢਾਰੀ ਰੇ। ਜਾਂ ਅਸੀਂ ਪੜ੍ਹਨੇ ਆ ਹਜ਼ੂਰ ਦੇ ਅੰਮ੍ਰਿਤ ਬਚਨ, ਅੰਮ੍ਰਿਤ ਬਚਨ ਸਾਧ ਕੀ ਬਾਣੀ, ਉੱਥੇ ਸ਼ਬਦ ਵਰਤੇ ਨੇ ਅੰਮ੍ਰਿਤ ਬਚਨ ਗੁਰੂ ਦੀ ਬਾਣੀ ਨੂੰ। ਨਾਮ ਵੀ ਅੰਮ੍ਰਿਤ ਹੈ, ਬਾਣੀ ਵੀ ਅੰਮ੍ਰਿਤ ਹੈ। ਤੇ ਦੇਖੋ ਕੈਸੀ ਰੋਚਕ ਹਜ਼ੂਰ ਨੇ ਕਿਰਪਾ ਕੀਤੀ। ਇੱਕੋ ਸਾਡਾ ਦੁਖਾਂਤ ਹੈ, ਸਤਿਗੁਰੂ ਮਿਹਰ ਕਰੇ ਸਾਨੂੰ ਸਮਤ ਬਖਸ਼ੇ। ਕਈ ਵਾਰੀ ਅਧੂਰਾ ਗਿਆਨ, ਕੋਈ ਵੀ ਚੀਜ਼ ਅਧੂਰੀ ਜਿਹੜੀ ਹੈ ਨਾ, ਬੰਦੇ ਨੂੰ ਬਹੁਤ ਦੁੱਖ ਦਿੰਦੀ ਹੈ। ਕੱਚਾ ਭੋਜਨ ਜਿਹੜਾ ਹੈ ਨਾ, ਉਹ ਬੰਦੇ ਨੂੰ ਦੁਖਦਾਈ ਕਰ ਦਿੰਦਾ ਹੈ। ਅਧੂਰੀ ਕਵਿਤਾ ਕਈ ਵਾਰੀ ਅੰਦਰ ਨੂੰ ਖਟਕਦੀ ਹੈ ਵੀ ਜੇ ਕਿਤੇ ਬੋਲ ਪੂਰੇ ਹੁੰਦੇ ਤੇ। ਅਧੂਰਾ ਗਿਆਨ ਜਿਹੜਾ ਹੈ, ਕੋਈ ਬੰਦੇ ਨੂੰ ਲੈ ਡੁੱਬਦਾ ਹੈ। ਹੁਣ ਦੇਖੋ ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਦਰਸ਼ਨ ਕਰਨੇ ਆ, ਨਾਮ ਵੀ ਅੰਮ੍ਰਿਤ ਹੈ, ਬਾਣੀ ਵੀ ਅੰਮ੍ਰਿਤ ਹੈ। ਤੇ ਕਿਰਪਾਲੂ ਸਤਿਗੁਰੂ ਨੂੰ ਪੁੱਛਿਆ, ਮਹਾਰਾਜ ਅੰਮ੍ਰਿਤ ਹੁੰਦਾ ਕਿੱਥੇ ਵੇ? ਤੇ ਉਹਨਾਂ ਨੇ ਗੱਲ ਹੋਰ ਮੁਕਾ ਦਿੱਤੀ, ਕਹਿਣ ਲੱਗੇ, ਬਾਹਰ ਨਾ ਭੱਜੀ ਅੰਮ੍ਰਿਤ ਤੇਰੇ ਸਰੀਰ ਵਿੱਚ ਹੀ। ਅਸੀਂ ਪੜ੍ਹਦੇ ਹਾਂ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ, ਇਸ ਕਾ ਵਿਸ਼ਰਾਮ ਇਹ ਤਾਂ ਸਰੀਰ ਵਿੱਚ ਰਹਿੰਦਾ। ਹਜ਼ੂਰ ਨੇ ਇੱਕ ਤੁੱਕ ਹੋਰ ਵਰਤੀ ਹੈ, ਕਹਿਣ ਲੱਗੇ ਪਿਆਰੇ ਕਿ ਦੇਖ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਪੁਲਾਇਆ। ਕਹਿਣ ਲੱਗੇ ਤੇਰੇ ਅੰਦਰ ਅੰਮ੍ਰਿਤ ਹੈ, ਪਰ ਤੈਨੂੰ ਮਿਰਗ ਦੀ ਤਰ੍ਹਾਂ ਸਮਝ ਨਹੀਂ ਪਈ ਕਿ ਕਸਤੂਰੀ ਉਹਦੀ ਨਾਭੀ ਵਿੱਚ, ਪਰ ਵਿਚਾਰਾ ਬਾਹਰ ਭਟਕਦਾ ਪਿਆ, ਅੰਦਰ ਅੰਮ੍ਰਿਤ ਹੈ। ਸਾਹਿਬ ਨੇ ਇੱਕ ਹੋਰ ਬਚਨ ਕੀਤਾ, ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਘਰ ਅੰਮ੍ਰਿਤ ਘੱਟ ਮਾਹੀ ਜੀਓ, ਤੇਰੇ ਅੰਦਰ ਅੰਮ੍ਰਿਤ ਹੈ। ਹੁਣ ਵਾਕਿਆ ਸਵਾਲ ਤੇ ਉੱਠਣੇ ਨੇ ਵੀ ਜੇ ਨਾਮ ਅੰਮ੍ਰਿਤ ਹੈ, ਜੇ ਬਾਣੀ ਅੰਮ੍ਰਿਤ ਹੈ, ਜੇ ਅੰਦਰ ਬੰਦੇ ਦੇ ਅੰਮ੍ਰਿਤ ਹੈ, ਤੇ ਫਿਰ ਅੰਮ੍ਰਿਤ ਗੁਰੂ ਸਾਹਿਬ ਨੇ ਕਿਹਾ ਗੁਰੂ ਕੋਲੋਂ ਲਈ। ਅਸੀਂ ਤੁਕ ਪੜ੍ਹਨੇ ਆ ਕਿ ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣਾ ਦੁਆ ਤੀਆ, ਗੁਰੂ ਨੇ ਅੰਮ੍ਰਿਤ ਦਿੱਤਾ। ਹਜ਼ੂਰ ਦੀ ਇੱਕ ਤੁਕ ਆਉਂਦੀ ਹੈ, ਜਿਸ ਜਲਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਹਜ਼ੂਰ ਨੇ ਕਿਹਾ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਗੁਰ ਪੂਰੇ ਮੇਰੀ ਰਾਖ ਲਈ, ਅੰਮ੍ਰਿਤ ਨਾਮ ਰਿਦਾ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ। ਹੁਣ ਇੱਕ ਸਵਾਲ ਇੱਥੇ ਖੜਾ ਹੋ ਗਿਆ ਵੀ ਜੇ ਅੰਦਰ ਅੰਮ੍ਰਿਤ ਹੈ, ਇੱਕ ਪਾਸੇ ਕਹਿੰਦੇ ਆ ਅੰਮ੍ਰਿਤ ਸਾਰਾ ਖਜ਼ਾਨਾ ਅੰਦਰ ਵਿੱਚ, ਦੇਹੀ ਵਿੱਚ ਅੰਮ੍ਰਿਤ ਹੈ, ਫਿਰ ਗੁਰੂ ਕੋਲੋਂ ਕਿਹੜਾ ਅੰਮ੍ਰਿਤ ਜਾ ਕੇ ਲੈਣਾ ਹੈ? ਜੇ ਨਾਮ ਅੰਮ੍ਰਿਤ ਹੈ, ਬਾਣੀ ਅੰਮ੍ਰਿਤ ਹੈ, ਤੇ ਫਿਰ ਸਤਿਗੁਰੂ ਕੋਲੋਂ ਖੰਡੇ ਬਾਟੇ ਦੀ ਪਹੁ ਲੈਣ ਦੀ ਕੀ ਜ਼ਰੂਰਤ ਹੈ? ਗੁਰਮੁਖੋ, ਇਹਦਾ ਉੱਤਰ ਦੇਣ ਲਈ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਕੁਝ ਆਸਰਾ ਲਏ ਨੇ। ਦੇਖੋ ਜਿਹੜੀ ਚੀਜ਼ ਅੰਦਰ ਹੈ, ਕੋਈ ਜ਼ਰੂਰੀ ਨਹੀਂ
ਹਰ ਇੱਕ ਬੰਦਾ ਉਸ ਚੀਜ਼ ਨੂੰ ਪ੍ਰਗਟ ਕਰ ਸਕੇ। ਸ਼ਬਦਾਂ ਤੋਂ ਉੱਪਰ ਉੱਠਿਓ, ਕੇਵਲ ਇਹਨੂੰ ਗੰਭੀਰਤਾ ਨਾਲ ਸੋਚਿਓ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਤੋਕ ਆਉਂਦੀ ਹੈ, ਕਹਿੰਦੇ ਹਰ ਮਰਦ ਦੇ ਅੰਦਰ ਇਸਤਰੀ ਹੈ ਤੇ ਹਰ ਇਸਤਰੀ ਵਿੱਚ ਮਰਦ ਬੈਠਾ ਹੋਇਆ। ਇਹ ਗੁਰੂ ਗ੍ਰੰਥ ਸਾਹਿਬ ਦੀ ਤੋਕ ਹੈ। ਹੁਣ ਹੈਰਾਨਗੀ ਦੀ ਗੱਲ ਜਦੋਂ ਅੱਜ ਇਹ ਮੇਰੇ ਸਾਹਮਣੇ ਆਇਆ ਵੀ ਕਿਵੇਂ ਸਿੱਧ ਕਰੀਏ ਵੀ ਅੰਦਰ ਅੰਮ੍ਰਿਤ ਹੈ ਤੇ ਬਾਹਰੋਂ ਅੰਮ੍ਰਿਤ ਦੀ ਕੀ ਲੋੜ ਹੈ। ਹਰ ਇਸਤਰੀ ਵਿੱਚ ਸਮਰੱਥਾ ਹੈ, ਉਹ ਮਰਦ ਨੂੰ ਜਨਮ ਦੇ ਸਕਦੀ ਏ, ਹਰ ਮਰਦ ਅੰਦਰ ਤੱਤ ਨੇ ਉਹਦੇ ਲਈ ਇਸਤਰੀ ਪੈਦਾ ਹੋ ਸਕਦੀ ਏ, ਪਰ ਪੈਦਾ ਤਾਂ ਹੋਣਗੇ ਜੇ ਦੋਨਾਂ ਦਾ ਸੁਮੇਲ ਹੋਵੇਗਾ, ਉਸ ਤੋਂ ਬਿਨਾ ਨਹੀਂ। ਦੋਨਾਂ ਅੰਦਰ ਉਹ ਦਾਤ ਹੈ। ਹਜ਼ੂਰ ਨੇ ਬਾਣੀ ਵਿੱਚ ਇੱਕ ਤੋਕ ਕਹੀ, ਕਹਿਣ ਲੱਗੇ ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਨ ਤੇ ਜੋ ਨਾਰੀ। ਉਸ ਮਾਲਕ ਕੋਲ ਇੰਨੀ ਸਮਰੱਥਾ ਹੈ, ਨਾਰੀ ਵਿੱਚ ਮਰਦ ਹੈ, ਮਰਦ ਵਿੱਚ ਨਾਰੀ ਹੈ। ਪਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਇਹ ਖੇਡ ਤਾਂ ਵਾਪਰਦੀ ਏ ਜੇ ਸੁਮੇਲ ਹੋਵੇ, ਤੇ ਜੋ ਅੰਦਰ ਤੱਤ ਛਿਪੇ ਨੇ ਉਹ ਸ਼ਕਲ ਧਾਰਨ ਕਰਕੇ ਪ੍ਰਗਟ ਹੋ ਜਾਂਦੇ ਨੇ। ਸੱਚ ਜਾਣੋ ਅੰਦਰ ਅੰਮ੍ਰਿਤ ਹੈ, ਪਰ ਪ੍ਰਗਟ ਤਾਂ ਹੋਵੇਗਾ ਜੇ ਗੁਰੂ ਨਾਲ ਤੇਰਾ ਸੁਮੇਲ ਹੋਵੇਗਾ, ਉਸ ਤੋਂ ਬਿਨਾ ਨਹੀਂ। ਹੈ ਹੈ ਸਭ ਕੁਛ, ਅੰਦਰ ਅੰਮ੍ਰਿਤ ਨਹੀਂ। ਮੈਂ ਇਸ ਕਰਕੇ ਬੇਨਤੀ ਕਰ ਰਿਹਾ ਕਿਉਂਕਿ ਬੜਾ ਵੱਡਾ ਸਵਾਲ ਹੈ ਸਾਡੇ ਲੋਕ ਖਾਸ ਕਰਕੇ ਪ੍ਰਚਾਰੀ ਜਾ ਰਹੇ ਨੇ, ਖੰਡੇ ਬਾਟੇ ਦੀ ਪੌਲ ਦੀ ਲੋੜ ਹੀ ਕੋਈ ਨੀ ਜੀ, ਅੰਮ੍ਰਿਤ ਛਕਣ ਦੀ ਕੀ ਲੋੜ ਹੈ। ਮੈਂ ਕੱਲ ਬੇਨਤੀ ਕੀਤੀ ਸੀ ਅੰਮ੍ਰਿਤ ਨੂੰ ਵਿਰਕਾ ਪ੍ਰਸਤੀ ਦੇ ਸ਼ਬਦ ਮਤ ਦਿਓ। ਅੰਮ੍ਰਿਤ ਤਾਂ ਸਿੱਖ ਦਾ ਜੀ ਦਾਨ ਹੈ, ਅੰਮ੍ਰਿਤ ਨਾਲ ਤਾਂ ਸਿੱਖ ਨੇ ਜੀਣਾ ਹੈ। ਜੇ ਪੁਰਖ ਤੇ ਇਸਤਰੀ ਦਾ ਸੁਮੇਲ ਹੈ ਤੇ ਬੱਚਾ ਸ਼ਕਲ ਤੀਜਾਂ ਵਿੱਚੋਂ ਧਾਰਨ ਕਰਦਾ ਹੈ, ਉਹ ਗੁਰੂ ਕੇ ਸਿੱਖਾਂ। ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਤੇਰੇ ਅੰਦਰ ਪ੍ਰਵੇਸ਼ ਕਰੇਗਾ ਤੇ ਸੱਚ ਜਾਣੀ ਤੇਰੇ ਅੰਦਰੋਂ ਸੰਤ ਦਾ ਜਨਮ ਹੋਵੇਗਾ, ਤੇਰੇ ਅੰਦਰੋਂ ਗੁਰੂ ਕੇ ਸਿੱਖ ਦਾ ਜਨਮ ਹੋਵੇਗਾ। ਇਸ ਤੋਂ ਅੱਗੇ ਦੂਸਰਾ ਪ੍ਰਮਾਣ ਮੈਂ ਅਰਜ਼ ਕਰਾਂ, ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਅਸੀਂ ਪੜ੍ਹਨੇ, ਸੂਈ ਰਾਗ ਹਜ਼ੂਰ ਦਾ ਸ਼ਬਦ ਪੜ੍ਹਿਓ। ਦੇਖੋ ਦਾਤਾ ਨੇ ਬੜੀ ਕਿਰਪਾ ਕੀਤੀ। ਕਹਿੰਦੇ ਨੇ ਆਮ ਉਦਾਹਰਨ ਤੁਸੀਂ ਇਹ ਵਰਤਦੇ ਹੋ ਕਿ ਅਸੀਂ ਜਦੋਂ ਅੰਮ੍ਰਿਤ ਦੀ ਦਾਤ ਲੈਣੀ ਤੇ ਕਿਰਪਾਲੂ ਸਤਿਗੁਰੂ ਕਹਿੰਦੇ ਨੇ ਇਸ ਅੰਦਰ ਦੇ ਅੰਮ੍ਰਿਤ ਨੂੰ ਚਲਾਉਣ ਲਈ ਤੈਨੂੰ ਗੁਰੂ ਕੋਲੋਂ ਅੰਮ੍ਰਿਤ ਲੈਣਾ ਅਤ ਜ਼ਰੂਰੀ। ਸ਼ਬਦ ਦਾਤਾਰ ਨੇ ਵਰਤੇ ਨੇ। ਕਹਿੰਦੇ ਨੇ ਦੁੱਧ ਨੂੰ ਕਦੀ ਤੁਸੀਂ ਤੱਕਿਓ ਕਿ ਦੁੱਧ ਵਿੱਚ ਮੱਖਣ ਹੈ, ਦੁੱਧ ਵਿੱਚ ਘਿਓ ਹੈ। ਪਿਛਲੇ ਵਾਰ ਅਰਜ਼ ਕੀਤੀ ਸੀ, ਕਈ ਸੱਜਣ ਕਹਿੰਦੇ ਨੇ ਕਿ ਅਭਿਆਸ ਕਰਨ ਲਈ ਬਹਿਣਾ ਜ਼ਰੂਰੀ ਹੈ। ਆਮ ਤੌਰ ਤੇ ਕਹਿੰਦੇ ਸੀ ਚਲਦਿਆਂ ਫਿਰਦਿਆਂ ਨਾਮ ਜਪ ਲੈਂਦੇ ਹਾਂ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਬਾਣੀ ਨੇ ਮੰਨਿਆ ਊਠਤ ਬਹਿਤ ਸੋਵਤ ਨਾਮ ਕਹੋ ਨਾਨਕ ਜਨ ਕਹਿ ਸਦ ਕਹਾਂ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਪਰ ਇਹ ਗੱਲ ਧਿਆਨ ਵਿੱਚ ਰੱਖੀਏ, ਅਭਿਆਸ ਤੋਂ ਬਿਨਾਂ ਤੱਤ ਦੀ ਪ੍ਰਾਪਤੀ ਨਹੀਂ। ਪਿਛਲੀ ਵਾਰ ਇੱਕ ਅਰਜ਼ ਕੀਤੀ ਸੀ ਕਿ ਦੁੱਧ ਤੇ ਪਾਣੀ ਨੂੰ ਇਕੱਠਿਆਂ ਕਰੋ ਤੇ ਕਦੀ ਤੱਕਿਓ, ਪਾਣੀ ਉੱਤੇ ਦੁੱਧ ਕਦੀ ਨਹੀਂ ਜੇ ਤਰਦਾ ਤੇ ਦੁੱਧ ਉੱਤੇ ਪਾਣੀ ਕਦੀ ਨਹੀਂ ਤਰਦਾ, ਦੋਨਾਂ ਨੂੰ ਇਕੱਠਿਆਂ ਕਰਕੇ ਦੇਖ ਲਓ। ਪਾਣੀ ਵਿੱਚ ਦੁੱਧ ਮਿਲਾਉਣ ਦੀ ਦੇਰ ਏ, ਇੱਕੋ ਦਮ ਪਾਣੀ ਤੇ ਦੁੱਧ ਦੋਨੋਂ ਇੱਕੋ ਹੋ ਜਾਣਗੇ, ਇਕੱਠੇ ਰਹਿਣਗੇ। ਹੁਣ ਜੇ ਕਹੀਏ ਵੀ ਦੁੱਧ ਬੜਾ ਕੀਮਤੀ ਹੈ, ਪਾਣੀ ਦੀ ਓਨੀ ਕੀਮਤ ਨਹੀਂ, ਦੁੱਧ ਪਾਣੀ ਉੱਤੇ ਤਰਨਾ ਚਾਹੀਦਾ ਸੀ, ਤੇ ਸਿਆਣੇ ਕਹਿੰਦੇ ਨੇ ਇਸ ਤਰ੍ਹਾਂ ਨਹੀਂ, ਜੇ ਦੁੱਧ ਵਿੱਚੋਂ ਕੁਝ ਤੱਤ ਲੈਣਾ ਹੀ ਤੇ ਕੁਝ ਘਾਲਣਾ ਕਰਨੀ ਪੈਗੀ। ਦੁੱਧ ਵਿੱਚ ਘਿਓ ਜ਼ਰੂਰ ਏ, ਪਰ ਇਹਨੂੰ ਗਰਮ ਕਰਕੇ ਜੇ ਜਾਗ ਲਾਏ ਤੇ ਜਾਗ ਲਾਉਣ ਤੋਂ ਬਾਅਦ ਕੁਝ ਸਮੇਂ ਲਈ ਇਸ ਦੁੱਧ ਨੂੰ ਪੂਰਨ ਤੌਰ ਤੇ ਟਿਕਾ ਦੇ। ਹੁਣ ਦੁੱਧ ਨੂੰ ਜਾਗ ਲਾਈਏ ਤੇ ਪਰਤ ਕੇ ਕਹੀਏ ਵੀ ਹੁਣੇ ਅਸੀਂ ਖੱਟਾ ਲਾਇਆ, ਹੁਣੇ ਰੇੜਕਾ ਪਾਣਾ। ਤੁਸੀਂ ਸਿਆਣੀਆਂ ਬੈਠੀਓ ਬੀਬੀਆਂ ਭੈਣਾਂ, ਕਦੀ ਖੱਟਾ ਲਾਉਣ ਤੋਂ ਬਾਅਦ ਉਸੇ ਵਕਤ ਮੱਖਣ ਨਹੀਂ ਨਿਕਲਣਾ, ਖੱਟਾ ਲਾ ਕੇ ਉਹਨੂੰ ਜਾਗ ਲਾ ਕੇ ਟਿਕਾਣਾ ਪਏਗਾ। ਤੇ ਜਦੋਂ ਉਹਨੂੰ ਟਿਕਾਇਆ, ਪਰਤ ਕੋ ਬਾਅਦ ਉਹ ਜੰਮਿਆ, ਜੰਮਣ ਤੋਂ ਬਾਅਦ ਰਿੜਕਿਆ, ਤੇ ਰਿੜਕਣ ਤੋਂ ਬਾਅਦ ਉਸੇ ਦੁੱਧ ਵਿੱਚੋਂ ਮੱਖਣ ਨਿਕਲਿਆ। ਤੇ ਹੈਰਾਨਗੀ ਦੀ ਗੱਲ ਕਿ ਜਿਹੜਾ ਦੁੱਧ ਪਾਣੀ ਉੱਤੇ ਤਰਦਾ ਨਹੀਂ ਮੱਖਣ ਨਿਕਲਿਆ। ਭਾਵੇਂ ਟੱਪ ਪਾਣੀ ਦਾ ਰੱਖੋ, ਮੱਖਣ ਪਾਣੀ ਵਿੱਚ ਕਦੀ ਡੁੱਬਦਾ ਹੀ ਨਹੀਂ, ਮੱਖਣ ਪਾਣੀ ਉੱਤੇ ਤਰਦਾ, ਦੁੱਧ ਨਹੀਂ ਤਰਦਾ। ਹਜ਼ੂਰ ਨੇ ਕਿਹਾ, ਕਹਿਣ ਲੱਗੇ ਜਿਹੜਾ ਅੰਮ੍ਰਿਤ ਮੈਂ ਤੈਨੂੰ ਦੇਣਾ ਚਾਹੁੰਦਾ, ਤੂੰ ਰਲਿਆ ਪਿਆ ਪਾਣੀ ਤੇ ਦੁੱਧ ਦੀ ਤਰ੍ਹਾਂ, ਆ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਨਹੀਂ, ਪਰਤ ਕੇ ਆਪਣੇ ਅੰਦਰ ਨੂੰ ਟਿਕਾ ਕੇ ਜੋ ਗੁਰੂ ਕੇ ਲਾਲ ਤੈਨੂੰ ਗੁਰਮੰਤਰ ਦ੍ਰਿੜ ਕਰਾਣ, ਉਹਨਾਂ ਨੂੰ ਜ਼ਿੰਦਗੀ ਵਿੱਚ ਕਮਾਉਣਾ ਸ਼ੁਰੂ ਕਰੀ। ਤੇ ਸੱਚ ਜਾਣੀ ਜੇ ਸੰਸਾਰ ਵਿੱਚ ਤੂੰ ਕਹਿੰਦਾ ਖਲਜਗਣ ਹੈ, ਇਹਦੇ ਵਿੱਚ ਮੱਖਣ ਦੀ ਤਰ੍ਹਾਂ ਪਾਣੀ ਉੱਤੋਂ ਉਤਰ ਜਾਵੇਗਾ। ਸਾਹਿਬ ਨੇ ਉਸ ਅੰਦਰ ਦੇ ਅੰਮ੍ਰਿਤ ਨੂੰ ਪ੍ਰਗਟ ਕਰ ਲਈ, ਬਾਣੀ ਵਿੱਚ ਪ੍ਰਮਾਣ ਦਿੱਤੇ ਤੇ ਸੋਈ ਰਾਗ ਦਾ ਅਸੀਂ ਸ਼ਬਦ ਪੜ੍ਹਨੇ ਆ। ਉਹ ਸਿੱਖ ਨੇ ਅੰਮ੍ਰਿਤ ਕਿਵੇਂ ਪੀਣਾ ਹੈ? ਵੈਸੇ ਤਾਂ ਹੈਰਾਨਗੀ ਦੀ ਗੱਲ, ਆਪ ਸਿਆਣੇ ਬੈਠੇ ਹੋ, ਕੱਲ ਨੂੰ ਅੱਗੇ ਜਦੋਂ ਅਸੀਂ ਲੜੀ ਅੱਗੇ ਤੋਰਾਂਗੇ, ਇਹ ਵਾਚਾਂਗੇ, ਜਦੋਂ ਅੰਮ੍ਰਿਤ ਤਿਆਰ ਹੁੰਦਾ ਹੈ ਨਾ,
ਤੇ ਪੰਜ ਗੁਰੂ ਕੇ ਸਿੱਖ ਉਹ ਜਿਨ੍ਹਾਂ ਦੇ ਆਪਣੇ ਅੰਦਰ ਅੰਮ੍ਰਿਤ ਝਰਦਾ ਹੈ, ਤਨਖਾਹ ਵਾਲੇ ਨਹੀਂ। ਖਿਮਾ ਕਰਿਓ ਕਿ ਅਸੀਂ ਉਹਨਾਂ ਸਿੰਘਾਂ ਦੀ ਕਦਰ ਨੂੰ ਜਾਣੀਏ। ਅਸਲ ਵਿੱਚ ਅੰਮ੍ਰਿਤ ਜਦੋਂ ਤਿਆਰ ਕੀਤਾ ਜਾਂਦਾ ਉਹਦੇ ਆਪਣੇ ਅੰਦਰ ਅੰਮ੍ਰਿਤ ਦਾ ਸਵਾਦ ਆਉਂਦਾ ਹੋਵੇ। ਅੰਮ੍ਰਿਤ ਤਿਆਰ ਕਰਦਿਆਂ 45 ਉਂਗਲਾਂ ਲੱਗਦੀਆਂ ਨੇ ਬਾਟੇ ਨੂੰ। ਆਪ ਸੋਚੋਗੇ 50 ਕਿਉਂ ਨੀ, ਕਿਉਂਕਿ 5 ਲੱਗੇ ਨੇ ਨਾ ਤੇ 10-10 ਉਂਗਲਾਂ ਬਣਦੀਆਂ ਨੇ ਅੰਗੂਠੇ ਸਮੇਤ। 45 ਉਂਗਲਾਂ ਲੱਗਦੀਆਂ ਨੇ ਕਿਉਂਕਿ ਇੱਕ ਨੇ ਆਪਣੇ ਹੱਥ ਵਿੱਚ ਖੰਡੇ ਨੂੰ ਪਕੜਿਆ ਹੋਇਆ। 45 ਉਂਗਲਾਂ ਬਾਟੇ ਤੇ ਲੱਗਦੀਆਂ ਨੇ ਗੁਰਮੁਖੋ। 10 ਨੇਤਰ ਉਸ ਅੰਮ੍ਰਿਤ ਬਾਟੇ ਤੇ ਟਿਕਦੇ ਨੇ। 5 ਜ਼ਬਾਨਾਂ ਗੁਰੂ ਕਾ ਸ਼ਬਦ ਪੜਦੀਆਂ ਨੇ। 5 ਸਰੀਰਾਂ ਦਾ ਰੋਮ ਰੋਮ ਗੁਰੂ ਜਪਦਾ ਹੈ ਤੇ ਜਿੰਨਾ ਅੰਦਰ ਗੁਰੂ ਵਰਤਦਾ ਹੋਵੇ ਜਦੋਂ ਉਹਨਾਂ ਦੀ ਨਦਰ ਪਾਣੀ ਤੇ ਜਾਏਗੀ ਕਿ ਪਾਣੀ ਅੰਮ੍ਰਿਤ ਬਣੇਗਾ ਨਹੀਂ। ਜਦੋਂ ਉਹ ਸਪਰਸ਼ ਕਰਨਗੇ ਬਾਟੇ ਨੂੰ ਤੇ ਕੀ ਅੰਦਰ ਨੂੰ ਉਹ ਤਬਦੀਲੀ ਆਏਗੀ ਨਹੀਂ। ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ ਕਿ ਹਰ ਚੀਜ਼ ਅਸਰ ਕਬੂਲਦੀ। ਆ ਮਿੱਟੀ ਜ਼ਮੀਨ ਤੇ ਪਈ ਹੈ ਨਾ, ਕਿ ਮਿੱਟੀ ਅਸਰ ਨਹੀਂ ਕਬੂਲਦੀ? ਹੈ ਤਾਂ ਦਾਣਾ, ਘਰ ਜਿਤਨਾ ਮਰਜ਼ੀ ਸਮਾਂ ਰੱਖੀਏ, ਇਹਨੂੰ ਕਿਤੇ ਕੱਪੜੇ ਵਿੱਚ ਬੰਨ ਕੇ ਰੱਖੀਏ, ਕਿਸੇ ਭਾਂਡੇ ਕਿਸੇ ਪਾਤਰ ਵਿੱਚ ਪਾ ਕੇ ਰੱਖੀਏ, ਪਰ ਉਹ ਦਾਣਾ ਕਦੀ ਵੀ ਜੰਮਦਾ ਨਹੀਂ। ਪਰ ਜਦੋਂ ਮਿੱਟੀ ਦੀ ਸੰਗਤ ਕਰੇ ਤੇ ਰੁੱਖ ਜਨਮ ਲੈ ਲੈਂਦਾ ਹੈ। ਉਹ ਗੁਰੂ ਕੇ ਸਿੱਖਾਂ ਜਿਹੜੇ ਕਮਾਈ ਵਾਲਿਆਂ ਦੀ ਸੰਗਤ ਤੇ ਜਿਨ੍ਹਾਂ ਦੇ ਮੁੱਖ ਵਿੱਚੋਂ ਅੰਮ੍ਰਿਤ ਬਾਣੀ ਨਿਕਲਦੀ ਹੈ, ਉਹਨਾਂ ਦੇ ਰਸਨਾ ਤੋਂ ਨਿਕਲੇ ਹੋਏ ਸ਼ਬਦ ਆਮ ਜਲ ਨੂੰ ਵੀ ਅੰਮ੍ਰਿਤ ਬਣਾ ਦਿੰਦੇ। ਸਾਹਿਬ ਕਿਰਪਾਲੂ ਜੀ ਦੇ ਬਚਨਾਂ ਵਿੱਚੋਂ ਕਿ ਉਹ ਅੰਮ੍ਰਿਤ ਉਹਨਾਂ ਦੇ ਅੰਦਰੋਂ ਝਰਦਾ ਹੈ, ਅੱਗੇ ਉਹ ਅੰਮ੍ਰਿਤ ਦਾ ਸੰਚਾਰ ਕਰਦੇ ਨੇ। ਪਰ ਦੇਖੋ ਗੁਰੂ ਦੀ ਹਜ਼ੂਰੀ ਤੋਂ ਵੱਖਰੇ ਨਹੀਂ। ਜਿਹੜੀ ਬੇਨਤੀ ਮੈਂ ਕਰਨ ਲੱਗਾ, ਅੰਮ੍ਰਿਤ ਤਾਂ ਲੈਣਾ ਹੈ ਕਿ ਅੰਦਰੋਂ ਅੰਮ੍ਰਿਤ ਦਾ ਪ੍ਰਵਾਹ ਚੱਲ ਜਾਏ। ਹਜ਼ੂਰ ਨੇ ਸ਼ਬਦ ਵਰਤੇ ਨੇ ਬਾਬਾ ਨਾਨਕ ਸਤਿਗੁਰੂ ਜੀ ਨੇ, ਕਹਿਣ ਲੱਗੇ ਪਿਆਰਿਆਂ ਕਿ ਭਾਂਡਾ ਧੋਏ ਬੈਸ ਧੂਪ ਦੇਵੋ, ਕਿਉਂਕਿ ਤੇਰੀ ਮੰਜ਼ਿਲ ਅੰਮ੍ਰਿਤ ਨੂੰ ਪ੍ਰਾਪਤ ਕਰਨਾ ਹੈ। ਭਾਂਡਾ ਧੋਏ ਬੈਸ ਧੂਪ ਦੇਵੋ, ਤਾਂ ਦੁੱਧ ਕੋਲ ਜਾਵੋ, ਦੁੱਧ ਕਰਮ ਫੁਨ ਸੁਰਤ ਸਮਾਇਣ, ਖੋਏ ਨਿਰਾਸ਼ ਜਮਾਵੋ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਹੁਣ ਇਹਦਾ ਮਤਲਬ ਇਹ ਵੇ, ਹੁਣ ਸਾਡੇ ਵਿੱਚ ਕਿਉਂ ਅਸੀਂ ਕਹਿੰਦੇ ਹਾਂ ਕਿ ਫਲਾਣੇ ਬੰਦੇ ਅੰਮ੍ਰਿਤ ਛਕਿਆ ਉਹਨੇ ਆਹ ਭੁੱਲ ਕਰ ਲਈ? ਮੈਂ ਇੱਕ ਬੇਨਤੀ ਕਰਾਂ ਗੁਰਮੁਖੋ, ਅੰਮ੍ਰਿਤ ਛਕਣ ਤੋਂ ਬਾਅਦ ਕਮਾਈ ਕਰਨੀ। ਇੱਕ ਬਾਟਾ ਤੇ ਸੀ ਬਾਹਰ ਜਿਹਦੇ ਵਿੱਚ ਉਹਨਾਂ ਨੇ ਖੰਡੇ ਨਾਲ ਬਾਣੀਆਂ 5 ਪੜ ਕੇ 5 ਨੇ ਅੰਮ੍ਰਿਤ ਤਿਆਰ ਕੀਤਾ, ਤੇ ਜਿਹੜੀਆਂ 5 ਅੰਮ੍ਰਿਤ ਦੀਆਂ ਬਾਣੀਆਂ ਉਹੀ 5 ਨਿਤਨੇਮ ਦੀਆਂ ਬਾਣੀਆਂ। ਕੀ ਕਾਰਨ? ਕਿ ਜਿਹੜੀਆਂ ਨਿਤਨੇਮ ਦੀਆਂ ਉਹ ਅੰਮ੍ਰਿਤ ਦੀਆਂ ਬਾਣੀਆਂ, ਜਿਹੜੀਆਂ ਅੰਮ੍ਰਿਤ ਦੀਆਂ ਨਿਤਨੇਮ ਦੀਆਂ। ਇਹਦਾ ਮਤਲਬ ਇਹ ਸੀ ਕਿ ਅੱਜ ਗੁਰੂ ਦੀ ਹਜ਼ੂਰੀ ਵਿੱਚ 5 ਜਦੋਂ ਬਾਟੇ ਵਿੱਚ ਜਲ ਪਾ ਕੇ ਪਤਾਸੇ ਮਿਸ਼ਟਾਨ ਪਾ ਕੇ ਉਸ ਸਰਬ ਲੋਹ ਦੇ ਬਾਟੇ ਵਿੱਚ ਖੰਡੇ ਨੂੰ ਜਦੋਂ ਫੇਰਦੇ ਨੇ, 5 ਬਾਣੀਆਂ ਨਾਲ ਜਲ ਅੰਮ੍ਰਿਤ ਬਣਦਾ ਹੈ। ਤੇ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਜਦੋਂ 5 ਬਾਣੀਆਂ ਦਾ ਟੇਕ ਕੇ ਨਿਤਨੇਮ ਕਰੇ ਤੇ ਸੱਚ ਜਾਣੀ ਰੋਜ਼ ਤੇਰੇ ਅੰਦਰ ਅੰਮ੍ਰਿਤ ਦਾ ਸੰਚਾਰ ਹੋਵੇਗਾ। ਇਹੀ ਕਾਰਨ ਕਿ 5 ਬਾਣੀਆਂ ਨਿਤਨੇਮ ਦੀਆਂ ਤੇ 5 ਬਾਣੀਆਂ ਅੰਮ੍ਰਿਤ ਵੇਲੇ ਪੜ੍ਹਨ ਦੀਆਂ ਰੱਖ ਦਿੱਤੀਆਂ। ਮੈਂ ਜਿਹੜੀ ਬੇਨਤੀ ਕਰਨ ਲੱਗਾ, ਹਜ਼ੂਰ ਕਹਿੰਦੇ ਨੇ ਅੰਮ੍ਰਿਤ ਛਕਣ ਤੋਂ ਬਾਅਦ ਫਿਰ ਕਮਾਈ ਵਾਲੇ ਪਾਸੇ ਤੂੰ ਤੁਰਨਾ ਹੈ। ਭਾਂਡਾ ਧੋਏ ਬੈਸ ਧੂਪ ਦੇਵੋ, ਤਾਂ ਦੁੱਧ ਕੋ ਜਾਵੋ, ਦੁੱਧ ਕਰਮ ਫੁਨ ਸੁਰਤ ਸਮਾਇਨ, ਖੋਏ ਨਿਰਾਸ ਜਮਾਵੋ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਫਿਰ ਅੰਦਰ ਦਾ ਅੰਮ੍ਰਿਤ ਕਿਵੇਂ ਪ੍ਰਗਟ ਹੋਣਾ? ਇਹ ਮਨ ਈਟੀ ਖਾਤ ਕਰੋ। ਕਮਾਲ ਦੀ ਗੱਲ ਕਿ ਜੇ ਅੰਦਰੋਂ ਅੰਮ੍ਰਿਤ ਨੂੰ ਲੈਣਾ ਹੀ, ਅੰਮ੍ਰਿਤ ਛਕਣ ਤੋਂ ਬਾਅਦ ਆਪਣੀ ਸ਼ਖਸੀਅਤ ਨੂੰ ਰਿੜਕਣਾ ਹੈ, ਤੇ ਇਹਦੇ ਰਿੜਕਣ ਦੇ ਨਾਲ ਅੰਦਰੋਂ ਅੰਮ੍ਰਿਤ ਦੇ ਫੁਹਾਰੇ ਫੁੱਟਣਗੇ। ਸਾਹਿਬ ਨੇ ਕਿਹਾ ਇਹ ਮਨ ਈਟੀ ਖਾਤ ਕਰੋ। ਜਿਵੇਂ ਬੀਬੀਆਂ ਦੁੱਧ ਰਿੜਕਦੀਆਂ ਨੇ ਤੇ ਲੱਕੜ ਦੀਆਂ ਗੁੱਲੀਆਂ ਨੂੰ ਇੱਟੀਆਂ ਨੂੰ ਹੱਥਾਂ ਤੋਂ ਛੱਡਦੀਆਂ ਨਹੀਂ ਜਿੰਨੀ ਦੇਰ ਤੱਕ ਮੱਖਣ ਨਾ ਨਿਕਲੇ, ਆਪਣੇ ਮਨ ਨੂੰ ਇੱਟੀਆਂ ਦੀ ਤਰ੍ਹਾਂ ਗਹਿ ਲਵੀ ਤੇ ਰਸਨਾ ਨਾਲ ਤੂੰ ਗੁਰੂ ਦਾ ਬਖਸ਼ਿਆ ਮੰਤਰ ਜਪੀ, ਸੱਚ ਜਾਣੀ ਉਹ ਰਿੜਕਣ ਨਾਲ ਤੇਰੇ ਅੰਦਰੋਂ ਵੀ ਅੰਮ੍ਰਿਤ ਨਿਕਲੇਗਾ, ਤਾਂ ਤੈਨੂੰ ਅੰਮ੍ਰਿਤ ਛਕਾਇਆ ਹੈ। ਇਹ ਮਨ ਈਟੀ ਖਾਤ ਕਰੋ, ਫੁਨ ਨੇਤਰੋ ਨੀਂਦ ਨਾ ਆਵੇ, ਰਸਨਾ ਨਾਮ ਜਪੋ ਤਬ ਮਤੀਆ ਅਗਲੀ ਤੋਕੇ ਇਨ ਵਿਦ ਅੰਮ੍ਰਿਤ ਪਾਵੋ। ਇਹ ਤਰੀਕਾ ਹੈ ਕਿ ਤੇਰੇ ਅੰਦਰੋਂ ਅੰਮ੍ਰਿਤ ਦਾ ਸੰਚਾਰ ਹੋਵੇ। ਦੂਸਰੀ ਗੱਲ, ਜਪ ਸਾਹਿਬ ਅਸੀਂ ਸੰਪੂਰਨ ਕਰਨੇ ਆ। ਜਪਜੀ ਸਾਹਿਬ ਉਹਦੀ ਅਖੀਰ ਵਾਲੀ ਪੌੜੀ ਕਦੀ ਪੜਿਓ? ਹਕੀਕਤ ਵਿੱਚ ਸਾਡੇ ਅੰਦਰ ਦੀ ਸ਼ਖਸੀਅਤ ਨੂੰ, ਅੰਦਰ ਦੇ ਗੁਣਾਂ ਨੂੰ ਉਭਾਰਨ ਵਾਸਤੇ ਦਾਤੇ ਨੇ ਅੰਮ੍ਰਿਤ ਦੀ ਦਾਤ ਦਿੱਤੀ। ਜੇ ਘਿਓ ਦੁੱਧ ਵਿੱਚੋਂ ਪ੍ਰਗਟ ਕਰਨਾ ਹੈ, ਉਹਨੂੰ ਬਾਹਰੋਂ ਜਾਗ ਲਾਉਣ ਦੀ ਲੋੜ ਹੈ। ਗੁਰੂ ਕੇ ਸਿੱਖੋ, ਲੱਕੜ ਵਿੱਚ ਅੱਗ ਹੈ,
ਪਰ ਅੱਗ ਨੂੰ ਪ੍ਰਗਟ ਕਰਨ ਲਈ ਵੀ ਬਾਹਰੋਂ ਅੱਗ ਚਾਹੀਦੀ ਹੈ। ਤੇ ਜੇ ਗੁਰਮੁਖਾ ਤੇਰੇ ਅੰਦਰ ਨਾਮ ਦੇ ਭੰਡਾਰੇ ਨੇ, ਇੰਨੀ ਕਮਾਈ ਤੇਰੀ ਕੋਈ ਨੀ, ਤੂੰ ਅੰਦਰੋਂ ਅੰਮ੍ਰਿਤ ਪ੍ਰਗਟ ਕਰ ਲੈ, ਗੁਰ ਪ੍ਰਸਾਦ ਲੈ, ਜਦੋਂ ਗੁਰੂ ਕਿਰਪਾ ਕਰੇ ਤੇ ਅੰਦਰੋਂ ਵੀ ਅੰਮ੍ਰਿਤ ਪ੍ਰਗਟ ਹੋਵੇਗਾ। ਸਾਹਿਬ ਨੇ ਸ਼ਬਦ ਵਰਤੇ ਨੇ, ਅਸੀਂ ਇੱਕ ਤੁਕ ਪੜ੍ਹਨੇ ਹਾਂ। ਦਾਤਾਰ ਨੇ ਬਹੁਤ ਕਮਾਲ ਦਾ ਉੱਥੇ ਬਚਨ ਕਿਹਾ, ਇੱਕ ਤੁਕ ਵਿੱਚ ਉੱਤਰ ਦੇ ਦਿੱਤਾ। ਕਹਿਣ ਲੱਗੇ ਕਿ ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹੀਂ। ਆਪਾਂ ਪੜ੍ਹਨੇ ਜਿਨ ਵਡਿਆਈ ਤੇਰੇ ਨਾਮ ਕੀ, ਤੇ ਰੱਤੇ ਮਨ ਮਾਹੇ। ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹੇ, ਨਾਨਕ ਅੰਮ੍ਰਿਤ ਮਨੈ ਮਾਹੇ। ਹੁਣ ਅਗਲੀ ਤੋਕੇ ਪਾਈਏ ਗੁਰ ਪ੍ਰਸਾਦ ਹੈ ਤੇਰੇ ਅੰਦਰ, ਪਰ ਜਿਹੜਾ ਅੰਦਰ ਵਾਲਾ ਉਹਨੇ ਵੀ ਪ੍ਰਗਟ ਗੁਰੂ ਦੀ ਕਿਰਪਾ ਨਾਲ ਹੋਣਾ ਹੈ, ਗੁਰ ਪ੍ਰਸਾਦ ਤੋਂ ਬਿਨਾਂ ਨਹੀਂ। ਦੁੱਧ ਵਿੱਚੋਂ ਮੱਖਣ ਨਿਕਲਦਾ ਹੈ ਰਿੜਕਣ ਦੇ ਨਾਲ, ਅੱਗ ਲੱਕੜ ਵਿੱਚੋਂ ਨਿਕਲਦੀ ਹੈ ਬਾਹਰੋਂ ਅੱਗ ਲਾਉਣ ਦੇ ਨਾਲ। ਉਹ ਗੁਰੂ ਕੇ ਸਿੱਖਾਂ, ਧਰਤੀ ਤਾਂ ਸਾਰੀ ਤੇ ਪਾਣੀ ਹੈ, ਪਰ ਚੇਤੇ ਰੱਖੀ ਪ੍ਰਗਟ ਉੱਥੇ ਹੁੰਦਾ ਜਿੱਥੇ ਕਿਸੇ ਨੇ ਮੁਸ਼ਕਤ ਕੀਤੀ ਹੋਵੇਗੀ। ਪਿਛਲੇ ਦਿਨ ਇੱਕ ਬੇਨਤੀ ਕੀਤੀ ਸੀ, ਬੜਾ ਫਰਕ ਹੈ ਆਤਮ ਰਸ ਦਾ, ਕਿਉਂਕਿ ਖਾਲਸਾ ਆਤਮ ਰਸ ਨੂੰ ਮਾਨਣ ਵਾਲਾ ਨਹੀਂ, ਮਾਨਣ ਵਾਲਾ ਹੈ। ਇਹ ਕੇਵਲ ਸੁੱਕੀ ਉੱਪਰ ਵਾਲੀ ਕੇਵਲ ਖੇਡ ਨਹੀਂ। ਦੇਖੋ ਅਸੀਂ ਹੁਣ ਕਿਉਂ ਸਾਡੇ ਅੰਦਰ ਭਰਮ ਹੈ, ਕਿਉਂਕਿ ਨਾਮ ਅਭਿਆਸ ਨਹੀਂ, ਬਾਣੀ ਦਾ ਸਿਮਰਨ ਨਹੀਂ, ਕੇਵਲ ਦੋ ਚਾਰ ਗੱਲਾਂ ਸੁਣੀਆਂ ਪੜੀਆਂ ਉਸੇ ਨੂੰ ਲੈ ਕੇ ਤੁਰ ਪੈਂਦੇ। ਨਹੀਂ, ਗੁਰਮੁਖੋ ਖਾਲਸਾ ਤਾਂ ਹੈ ਹੀ ਉਹ ਜਿਹਨੇ ਆਤਮ ਰਸ ਨੂੰ ਚੱਖਿਆ ਹੋਇਆ। ਸਾਹਿਬ ਨੇ ਸ਼ਬਦ ਵੀ ਵਰਤੇ ਸਨ, ਆਤਮ ਰਸ ਜੇ ਜਾਣਹੀ ਸੋ ਹੈ ਖਾਲਸ ਦੇਵ। ਜਿਹਨੇ ਆਤਮ ਰਸ ਨੂੰ ਮਾਣਿਆ ਹੈ ਉਹ ਖਾਲਸਾ ਹੈ, ਤੇ ਜਿਹਨੇ ਆਤਮ ਰਸ ਨੂੰ ਮਾਣਿਆ ਹੈ ਨਾ, ਉਹਦੇ ਕੋਲ ਬੈਠ ਕੇ ਵੀ ਅੰਦਰ ਨੂੰ ਸਕੂਨ ਮਿਲਦਾ ਹੈ। ਜਿਹੜੀ ਮੈਂ ਬੇਨਤੀ ਕਰਨ ਲੱਗਾ ਕਿ ਪਾਣੀ ਸਾਰੀ ਧਰਤੀ ਤੇ ਵੇ, ਪਰ ਜਿੱਥੇ ਖੂਹ ਤੇ ਪਾਣੀ ਪ੍ਰਗਟ ਹੋ ਜਾਏ ਨਾ, ਲੋਕਾਂ ਦੇ ਹੱਥ ਉੱਥੇ ਅੱਡੇ ਜਾਂਦੇ ਨੇ। ਜਿੱਥੇ ਧਰਤੀ ਪਾੜ ਕੇ ਨਲਕੇ ਵਿੱਚੋਂ ਪਾਣੀ ਪ੍ਰਗਟ ਹੋਵੇ, ਹੱਥ ਉੱਥੇ ਜਾ ਕੇ ਅੱਡੇ ਜਾਂਦੇ ਨੇ, ਬੁੱਕ ਓਕ ਉੱਥੇ ਬਣਦੀ ਹੈ। ਉਹ ਸੱਜਣਾ, ਜਿਸ ਖਾਲਸੇ ਦੇ ਅੰਦਰ ਅੰਮ੍ਰਿਤ ਪ੍ਰਗਟ ਹੋ ਜਾਏ, ਸੱਚ ਜਾਣੀ ਬਦੋ ਬਦੀ ਬੰਦੇ ਦਾ ਅੰਦਰ ਉਹਦੇ ਸਾਹਮਣੇ ਝੁੱਕ ਜਾਂਦਾ ਹੈ। ਜਿਹੜੀ ਮੈਂ ਬੇਨਤੀ ਕਰ ਰਿਹਾ ਕਿ ਇਸ ਖੰਡੇ ਬਾਟੇ ਦਾ ਅੰਮ੍ਰਿਤ ਦਾ ਭਾਵ ਏਵੇ ਕਿ ਸਾਡੇ ਅੰਦਰੋਂ ਅੰਮ੍ਰਿਤ ਦਾ ਸੰਚਾਰ ਹੋ ਸਕੇ, ਉਹ ਤਾਂ ਹੋਵੇਗਾ ਕਿ ਨਾਨਕ ਅੰਮ੍ਰਿਤ ਮਨੈ ਮਾਹੇ ਪਾਈਐ ਗੁਰ ਪ੍ਰਸਾਦ। ਜੇ ਗੁਰੂ ਦੀ ਕਿਰਪਾ ਹੋ ਜਾਏ ਤੇ ਗੁਰੂ ਜੀ ਦੀ ਪਾਰਸ ਕਲਾ ਵਿੱਚ ਵਰਤਦੀ, ਸਤਿਗੁਰੂ ਨੇ ਜਿਹੜਾ ਅੰਮ੍ਰਿਤ ਦਿੱਤਾ, ਫਿਰ ਇਹਦੀ ਅਲੌਕਿਕ ਸ਼ਕਤੀ ਕਿੰਨੀ ਕੁ ਹੋਵੇ। ਆਰੰਭ ਤਾਂ ਮੈਂ ਕੀਤੀ ਸੀ, ਅੰਮ੍ਰਿਤ ਦਾ ਅਖਰੀ ਅਰਥ ਐ ਮ੍ਰਿਤ, ਜਿਹੜਾ ਮੌਤ ਤੋਂ ਬਚਾ ਦੇ। ਬੜੇ ਲੋਕਾਂ ਨੇ ਮੌਤ ਤੋਂ ਬਚਣ ਲਈ ਅੰਮ੍ਰਿਤ ਲੱਭਿਆ, ਪਰ ਮੇਰੇ ਸਤਿਗੁਰੂ ਨੇ ਕਿਹਾ ਮੌਤ ਤਾਂ ਫਿਰ ਵੀ ਆਉਣੀ ਹੈ। ਜਿੱਦਣ ਸਿੱਖ ਨੂੰ ਅੰਮ੍ਰਿਤ ਦਿੱਤਾ, ਪਹਿਲੀ ਗੱਲ ਕਹੀ ਮੈਂ ਤੈਨੂੰ ਮਰਨ ਦੀ ਜਾਂਚ ਸਿਖਾਣੀ ਚਾਹਨਾ, ਜਿਸ ਮੌਤ ਤੋਂ ਲੋਕ ਤਰਿੰਦੇ ਨੇ, ਤੈਨੂੰ ਮਰਨ ਦੀ ਜਾਂਚ ਆ ਜਾਏ ਤੇ ਸਦਾ ਲਈ ਅਮਰ ਹੋ ਜਾਵੇਗਾ। ਇਹੀ ਕਾਰਨ ਕਿ ਪੰਜਾਂ ਦੇ ਸ਼ੀਸ਼ ਮੰਗੇ। ਤੇ ਦੇਖੋ, ਜਦੋਂ ਕੱਲ ਵੀ ਭਾਈ ਸਾਹਿਬ ਹੋਰਾਂ ਨੇ ਮੀਰ ਮਨੂ ਦਾ ਜ਼ਿਕਰ ਕੀਤਾ, ਮੈਂ ਕਹਿੰਦਾ ਉਹਨਾਂ ਲੋਕਾਂ ਨੂੰ ਪੜ੍ਹ ਕੇ ਦੇਖੋ ਜਿਨ੍ਹਾਂ ਲੋਕਾਂ ਨੇ ਅੰਮ੍ਰਿਤਧਾਰੀਆਂ ਦੇ ਜਲਵੇ ਦੇਖੇ। ਗੱਲ ਕਰਨੀ ਬੜੀ ਸੌਖੀ ਹੈ, ਅੱਜ ਟਿਚਰਾ ਕਰਦੇ ਨੇ ਸਾਡੇ ਲੋਕ ਇਸ ਬਾਣੀ ਨੂੰ। ਇਹਦਾ ਕਾਰਨ ਇਹ ਵੀ ਕਿਉਂਕਿ ਕਮਾਈ ਆਪਾਂ ਵੀ ਨਹੀਂ ਕਰਦੇ। ਓਨੀ ਕਮਾਈ ਹੋਵੇ ਕਿਸੇ ਦੀ ਯੁਰਤ ਕੀ ਹੈ, ਕੋਈ ਅੱਖ ਚੋਕ ਕੇ ਦੇਖ ਜਾਏ। ਨਾਦਰ ਨੇ ਇਹ ਗੱਲ ਜ਼ਕਰੀਏ ਨੂੰ ਪੁੱਛੀ ਸੀ। ਆਪ ਨੂੰ ਪਤਾ ਭਾਈ ਸਾਹਿਬ ਇਤਿਹਾਸ ਦੇ ਖੋਜੀ ਨੇ, ਨਾਦਰ ਇੱਕ ਆਜੜੀ ਸੀ, ਆਜੜੀਆਂ ਦਾ ਪੁੱਤਰ, ਭੇਡਾਂ ਚਾਰਨ ਵਾਲਾ ਸੀ। ਜਿਸ ਦਿਨ ਇਹਨੇ ਦਿੱਲੀ ਫਤਿਹ ਕੀਤੀ, ਗੱਲ ਇਹਨੇ ਵੀ ਕਿਰਪਾਨ ਦੀ ਕੀਤੀ, ਤੇ ਜਿਸ ਦਿਨ ਕਲਗੀ ਵਾਲੇ ਨੇ ਅੰਮ੍ਰਿਤ ਦਿੱਤਾ, ਗੱਲ ਉਹਨੇ ਵੀ ਖੰਡੇ ਦੀ ਕੀਤੀ। ਬਸ ਕਿੰਨਾ ਫਰਕ ਹੈ ਅੰਮ੍ਰਿਤ ਵਿੱਚ ਤੇ ਇੱਕ ਆਮ ਬੰਦੇ ਕੇਵਲ ਹੰਕਾਰੀ ਵਿੱਚ। ਨਾਦਰ ਦਿੱਲੀ ਨੂੰ ਜਿੱਤਿਆ ਤੇ ਮੁਹੰਮਦ ਸ਼ਾਹ ਰੰਗੀਲਾ ਹਾਰੇ। ਨਾਦਰ ਦਾ ਪੁੱਤਰ ਨਾਸਰ, ਉਹਦਾ ਰਿਸ਼ਤਾ, ਉਹਦਾ ਵਿਆਹ, ਉਹਦਾ ਨਿਕਾਹ ਮੁਹੰਮਦ ਸ਼ਾਹ ਰੰਗੀਲੇ ਦੀ ਲੜਕੀ ਨਾਲ ਕੀਤਾ ਗਿਆ। ਕਹਿੰਦੇ ਨੇ ਜਦੋਂ ਨਾਸਰ ਮਹੱਲਾਂ ਵਿੱਚ ਗਿਆ, ਨਾਦਰ ਦਾ ਪੁੱਤਰ ਨਾਸਰ ਮਹੱਲ ਵਿੱਚ ਗਿਆ ਤੇ ਉੱਥੇ ਬੈਠੀਆਂ ਕੁੜੀਆਂ ਨੇ, ਉੱਥੇ ਬੈਠੀਆਂ ਉਸ ਮੁਹੰਮਦ ਸ਼ਾਹ ਰੰਗੀਲੇ ਦੀ ਬੱਚੀ ਦੀਆਂ ਸਖੀਆਂ ਨੇ, ਇੰਨੇ ਹੀ ਪੁੱਛ ਲਿਆ ਸੀ, ਆ ਤਾਂ ਗਿਆ ਤੇਰਾ ਕੁਰਸੀ ਨਾਮਾ ਕੀ? ਕਿਉਂਕਿ ਉਹਨੂੰ ਪਤਾ ਸੀ ਮੇਰਾ ਬਾਪ ਆ ਜਿਹੜੀ ਕੁਰਸੀ ਨਾਮਾ ਕੀ ਦੱਸਣਾ ਸੀ, ਚੁੱਪ ਕਰ ਗਿਆ। ਉਹਨਾਂ ਫਿਰ ਪੁੱਛਿਆ, ਨਾਸਰ ਤੇਰਾ ਕੁਰਸੀ ਨਾਮਾ ਕੀ ਹੈ? ਤੇ ਉਹ ਚੁੱਪ ਕਰ ਗਿਆ ਤੇ ਵਾਪਸ ਆ ਗਿਆ ਮਯੂਸ ਹੋ ਕੇ। ਤੇ ਨਾਦਰ ਨੇ ਪੁੱਛਿਆ, ਕਹਿੰਦਾ ਬੇਟਾ ਕਿ ਇਹ ਪਿਸਰ ਤੂੰ ਇੰਨਾ ਮਯੂਸ ਕਿਉਂ ਵੇ? ਕਹਿਣ ਲੱਗਾ, ਅੱਬਾ ਜਾਨ ਮਹੱਲ ਵਿੱਚ ਗਿਆ, ਉਹਨਾਂ ਨੇ ਮੇਰਾ ਤੂੰ ਮੇਰਾ ਕੁਰਸੀ ਨਾਮਾ ਪੁੱਛਿਆ। ਤੇ ਕਹਿੰਦੇ ਨੇ ਨਾਦਰ ਕਹਿੰਦਾ ਤੂੰ ਉੱਤਰ ਕੀ ਦਿੱਤਾ ਇਸ ਗੱਲ ਵੱਲ, ਥੋੜਾ ਜਿਹਾ ਤਵੱਜੋ ਦਿਓ।
ਜਿਹੜੀ ਦਾਤ ਮੇਰਾ ਕਲਗੀ ਵਾਲਾ ਦੇ ਕੇ ਗਿਆ। ਕਹਿਣ ਲੱਗੇ ਬੇਟਾ ਤੂੰ ਕੀ ਉੱਤਰ ਦਿੱਤਾ? ਕਹਿਣ ਲੱਗਾ ਮੈਂ ਉੱਤਰ ਕੀ ਦਿੰਦਾ, ਮੈਂ ਚੁੱਪ ਕਰਕੇ ਆ ਗਿਆ। ਮੈਨੂੰ ਪਤਾ ਮੇਰਾ ਬਾਪ ਆਜੜੀ ਸੀ, ਆਜੜੀਆਂ ਦਾ ਪੁੱਤਰ ਏ। ਕਹਿੰਦੇ ਨੇ ਨਾਦਰ ਨੇ ਉਸੇ ਵਕਤ ਆਪਣੀ ਮਿਆਨ ਵਿੱਚੋਂ ਆਪਣੀ ਸ਼ਮਸ਼ੀਰ ਨੂੰ ਕੱਢਿਆ ਤੇ ਕਹਿੰਦਾ ਵਾਪਸ ਜਾ, ਮੇਰਾ ਕੁਰਸੀਨਾਮਾ ਦੱਸ ਕੇ ਆਈ। ਉੱਥੇ ਫਾਰਸੀ ਦੇ ਸ਼ਬਦ ਨੇ ਕਿ ਮਨਮ ਨਾਸਰ, ਇਹ ਜਾ ਕੇ ਸ਼ਬਦ ਉਹਨੇ ਕਹੇ। ਕਹਿੰਦਾ ਤੇਰੇ ਤੋਂ ਪੁਰਸਿਆ ਵੀ ਤੇਰਾ ਕੁਰਸੀਨਾਮਾ ਕੀ ਏ? ਤੇ ਬੇਟਾ ਕੁਰਸੀਨਾਮਾ ਜਾ ਕੇ ਦੱਸੀ, ਮਨਮ ਨਾਸਰ, ਇਹਦਾ ਅਰਥ ਹੈ ਮੈਂ ਨਾਸਰ ਹਾਂ, ਪਿਸਰੇ ਨਾਦਰ, ਮੈਂ ਨਾਦਰ ਦਾ ਪੁੱਤਰ ਹਾਂ, ਪਿਸਰ ਦਾ ਅਰਥ ਹੈ ਪੁੱਤਰ, ਮਨਮ ਨਾਸਰ, ਪਿਸਰੇ ਨਾਦਰ, ਨਾਦਰ ਪਿਸਰੇ ਵਾ ਸ਼ਮਸ਼ੀਰ। ਤੇ ਜਾ ਕੇ ਕਹੀ ਨਾਦਰ ਆਜੜੀ ਦਾ ਪੁੱਤਰ ਨਹੀਂ, ਆ ਨਾਦਰ ਜਿਹੜਾ ਉਹ ਆਪਣੀ ਤਲਵਾਰ ਦੇ ਜ਼ੋਰ ਨਾਲ ਵਧਿਆ, ਤੇ ਨਾਦਰ ਦਾ ਕੁਰਸੀਨਾਮਾ ਕੇਵਲ ਤਲਵਾਰ ਹੈ। ਧਿਆਨ ਦਿਓ, ਉਸ ਹੰਕਾਰੀ ਬੰਦੇ ਨੇ ਇਹ ਸ਼ਬਦ ਕਹਿ ਦਿੱਤੇ ਕਿ ਜਾ ਕੇ ਕੁਰਸੀਨਾਮਾ ਦੱਸ ਕਿ ਤੂੰ ਨਾਦਰ ਹੈ, ਮੇਰਾ ਬਾਪ ਨਾਦਰ ਹੈ, ਤੇ ਨਾਦਰ ਸ਼ਮਸ਼ੀਰ ਵਿੱਚੋਂ ਜ਼ੋਰ ਵਿੱਚੋਂ ਪੈਦਾ ਹੋਇਆ। ਮੈਂ ਕਹਿੰਦਾ ਉਹ ਜਿਹੜਾ ਸ਼ਮਸ਼ੀਰ ਦਾ ਮਾਣ ਕਰਦਾ ਸੀ, ਜਦੋਂ ਪੰਜਾਬ ਦੀ ਧਰਤੀ ਤੋਂ ਸਿੱਖਾਂ ਨੇ ਖੌਲਿਆ ਕੀਤਾ, ਉਹਨੇ ਪੁੱਛਿਆ, ਕਹਿੰਦਾ ਜ਼ਖਰੀਏ ਇਹ ਕੌਣ ਨੇ ਜਿਹੜੇ ਮੇਰੀ ਸ਼ਮਸ਼ੀਰ ਦੀ, ਮੇਰੀ ਤਲਵਾਰ ਦੀ ਤਾਕ ਸਾਹਮਣੇ ਇਹ ਝੁਕੇ ਨਹੀਂ? ਤੇ ਮੈਂ ਇੱਕ ਬੇਨਤੀ ਕਰਾਂ, ਅੱਜ ਮੈਂ ਪੜਿਆ ਜਦੋਂ ਤੇ ਮਨ ਵਿੱਚ ਆਇਆ, ਸੰਗਤ ਵਿੱਚ ਬੇਨਤੀ ਕਰਾਂਗਾ, ਇੱਕ ਬੰਦਾ ਤਲਵਾਰ ਦੀ ਜ਼ੋਰ ਨਾਲ ਆਪਣੀ ਗੱਲ ਮਨਾਉਂਦਾ, ਉਹ ਬੰਦਾ ਹਾਰ ਕੇ ਪੁੱਛਦਾ ਕਿ ਮੇਰੀ ਸ਼ਮਸ਼ੀਰ ਸਾਹਮਣੇ ਝੁਕੇ ਕਿਉਂ ਨਹੀਂ? ਤੇ ਅੱਗੋ ਜ਼ਖਰੀਆ ਉੱਤਰ ਦਿੰਦਾ, ਸੱਚ ਜਾਣੀ ਤੇਰੀ ਸ਼ਮਸ਼ੀਰ ਇੱਕ ਧਾਰੀ ਏ, ਇਹ ਜਿਸ ਖੰਡੇ ਵਿੱਚੋਂ ਨਿਕਲੇ ਨੇ ਉਹ ਦੋ ਧਾਰਾ ਹੈ, ਤੇਰੇ ਕੋਲ ਕੇਵਲ ਇੱਕ ਧਾਰੀ ਤਲਵਾਰ ਹੈ, ਇਹ ਖੰਡੇ ਵਿੱਚੋਂ ਨਿਕਲੇ ਨੇ। ਉੱਥੇ ਜਿਹੜੇ ਸ਼ਬਦ ਕਹਿ ਗਿਆਨੀ ਗਿਆਨ ਸਿੰਘ ਹੋਣਾ ਨੇ ਪੰਥ ਪ੍ਰਕਾਸ਼ ਵਿੱਚ ਦਰਜ ਕੀਤੇ ਨੇ, ਭਾਈ ਸਾਹਿਬ ਬੜੀ ਬੈਠੇ ਨੇ, ਇਹਨਾਂ ਨੂੰ ਯਾਦ ਹੋਣੇ ਨੇ ਸ਼ਬਦ। ਉਹਨੇ ਪੁੱਛਿਆ ਵੀ ਸਿੱਖ ਕੌਣ ਨੇ? ਕਹਿਣ ਲੱਗਾ ਵੀ ਸਿੱਖ ਗੁਰੂ ਨਾਨਕ ਇਹਨਾਂ ਦਾ ਮੁਰਸ਼ਦ ਹੋਇਆ। ਕਹਿੰਦਾ ਇਹਨਾਂ ਨੂੰ ਖਤਮ ਕਰ ਦੇ। ਕਹਿੰਦਾ ਇਹ ਖਤਮ ਹੋ ਨਹੀਂ ਸਕਦੇ, ਕੱਲ ਨੂੰ ਮੈਂ ਅਰਜ਼ ਕਰਨੀ ਹੈ ਤਲਵਾਰ ਦੀ ਥਾਂ ਖੰਡਾ ਹੀ ਕਿਉਂ ਵਰਤੇ, ਕਿਉਂਕਿ ਆਪਾਂ ਅਗਲੇ ਦਿਨ ਚੱਲਣਾ। ਹਜ਼ੂਰ ਨੇ ਉੱਥੇ ਉਹਨੂੰ ਪੁੱਛਦਾ ਜਦੋਂ ਨਾਦਰ ਜ਼ਖਰੀਏ ਨੂੰ ਕਿ ਕੌਣ ਨੇ? ਕਹਿੰਦਾ ਸਿੱਖ ਇਹਨਾਂ ਦਾ ਮੁਰਸ਼ਦ ਗੁਰੂ। ਕਹਿੰਦਾ ਇਹ ਖਤਮ ਕਿਉਂ ਨਹੀਂ ਹੁੰਦੇ? ਕਹਿੰਦਾ ਇਹਨਾਂ ਦਾ ਦਸਵਾਂ ਪੀਰ ਇਹਨਾਂ ਨੂੰ ਆਬੇ ਖਿਆਤ ਦੇ ਗਏ, ਪੀਂਦੇ ਨੇ। ਕਹਿੰਦਾ ਮੈਂ ਅੱਖਾਂ ਨਾਲ ਦੇਖਿਆ, ਜਿਹੜੇ ਲੋਕ ਸਾਡੇ ਸਾਹਮਣੇ ਹੱਥ ਜੋੜਦੇ ਨੇ ਅੰਮ੍ਰਿਤ ਤੋਂ ਪਹਿਲਾਂ, ਤੇ ਜਦੋਂ ਆਬੇ ਹੱਥ ਪੈਂਦੇ ਨੇ ਪੀਂਦੇ ਨੇ, ਇੱਕ ਜਣੀ ਸਾਡੀ ਪੂਰੀ ਦੀ ਪੂਰੀ ਮਖਿਮ ਨੂੰ ਰੋਕ ਕੇ ਖਲੋ ਜਾਂਦਾ। ਉਹਨੇ ਕਿਹਾ, ਕਹਿੰਦਾ ਆਬੇ ਹੱਥ ਖੋਲਾ, ਇਹਨਾਂ ਤੋਂ ਅੰਮ੍ਰਿਤ ਖੋਲਾ, ਉਹਨੂੰ ਸ਼ਦਾਈ ਨੂੰ ਕੀ ਪਤਾ ਵੀ ਆਬੇ ਹੱਥ ਕੀ ਚੀਜ਼ ਸੀ। ਕਹਿੰਦਾ ਇਹਨਾਂ ਤੋਂ ਅੰਮ੍ਰਿਤ ਖੋਲਾ। ਉਹ ਕਹਿੰਦਾ ਜਿੰਨੀ ਦੇਰ ਤੱਕ ਸਿੱਖ ਜਿਉਂਦੇ ਰਹਿਣਗੇ, ਉਹ ਐਸਾ ਆਬੇ ਹਯਾਤ ਦੇ ਗਿਆ ਜਿਹਨੇ ਕਦੀ ਖਤਮ ਨਹੀਂ ਹੋਣਾ। ਕਹਿੰਦਾ ਕਿਉਂ? ਕਹਿੰਦਾ ਜਿੱਥੇ ਇਹਨਾਂ ਦੇ ਗੁਰੂ ਦਾ ਹੋਵੇਗਾ ਪ੍ਰਕਾਸ਼, ਪੋਥੀ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਚੇਤੇ ਰੱਖੀ, ਪੰਜ ਹੋਣਗੇ ਇਕੱਠੇ, ਉੱਥੇ ਇਹੋ ਜਿਹੀ ਕਲਾਮ, ਇਹੋ ਜਿਹੀ ਬਾਣੀ ਦੱਸ ਗਿਆ। ਆਮ ਪਾਣੀ ਲੈਂਦੇ ਨੇ ਤੇ ਬਾਣੀ ਪੜ੍ਹਦੇ ਨੇ, ਕਹਿੰਦਾ ਜਿੱਥੇ ਬਾਣੀ ਪੜ੍ਹਨ ਉੱਥੇ ਅੰਮ੍ਰਿਤ ਬਣਾ ਲੈਂਦੇ। ਉਹਨੇ ਸ਼ਬਦ ਵਰਤੇ ਸਨ, ਉਹ ਕਹਿ ਕੇ ਸੰਪੂਰਨਤਾ ਕਰਨੀ ਹੈ। ਕਹਿਣ ਲੱਗੇ ਮੁਰਸ਼ਦ ਇਨਕਾ ਵਲੀ ਭਯੋ ਹੈ, ਇਨਕੋ ਆਬੇ ਹਯਾਤ ਦਯੋ ਹੈ। ਅਗਲੀ ਗੱਲ ਸੀ, ਕਹਿੰਦਾ ਐਸੀ ਗਯੋ ਕਲਾਮ ਬਤੈ ਹੈ, ਜਿਸੇ ਬਣਾਏ ਸੁਧਾ ਯੇ ਲੈ ਹੈ, ਸੋਏ ਪਿਲਾਏ ਲੋਕਣ ਕੈ ਤਾਈ, ਸਿਆਰਨ ਤੇ ਸਿਆਰ ਦਾ ਅਰਥ ਇੱਥੇ ਗਿੱਦੜ ਹੈ। ਕਹਿਣ ਲੱਗੇ ਐਸੀ ਗਯੋ ਕਲਾਮ ਬਤੈ ਹੈ, ਜਿਸੇ ਸੁਧਾ ਬਣਾਈ ਲੈ ਹੈ, ਸੋਏ ਪਿਲਾਏ ਲੋਕਣ ਕੈ ਤਾਈ, ਸਿਆਰਨ ਤੇ ਸਿੰਘਲੇਤ ਬਣਾਈ, ਗਜ਼ਬ ਅਸਰ ਤਿਸ਼ਕਾ ਹਮ ਦੇਖਾਂ, ਬੁਝ ਦਿਲ ਹੋਵਤ ਸ਼ੇਰ ਬਿਸ਼ੇਖਾਂ। ਕਹਿੰਦਾ ਕਾਨ ਨਾ ਕਿਸਮੂ ਕੀ ਏ ਰਾਖਤ, ਸ਼ਹਿਨ ਸ਼ਾਹ ਖੁਦ ਹੀ ਕੋ ਭਾਖਤ। ਕਹਿੰਦਾ ਮੇਰੇ ਬਾਰੇ ਕੀ ਖਿਆਲ ਏ? ਉਹ ਕਹਿੰਦੇ ਤੇਰੇ ਬਾਰੇ, ਕਹਿੰਦੇ ਨੇ ਅਵਰ ਜਵ ਜੀਵ ਸਭ ਜਿੰਨੇ ਨੇ, ਅਵਰ ਸਭਨ ਸਭ ਜੀਵ 84, ਮਾਨਤ ਆਪ ਤਾਹੇ ਅਵਨਾਸ਼ੀ। ਤੈਨੂੰ ਤੇ 84 ਦਾ ਕੀੜਾ ਕਹਿੰਦੇ ਨੇ, ਆਪਣੇ ਆਪ ਨੂੰ ਅਵਨਾਸ਼ੀ ਕਹਿੰਦੇ ਨੇ। ਉਹ ਗੁਰੂ ਕੇ ਸਿੱਖਾਂ, ਨਾਸਰ ਦੇ ਕੁਰਸੀ ਨਾਮਾ ਦੱਸਿਆ ਸੀ, ਮੇਰਾ ਬਾਪ ਨਾਦਰ ਹੈ, ਨਾਦਰ ਤਲਵਾਰ ਦੇ ਜ਼ੋਰ ਵਿੱਚੋਂ ਪੈਦਾ ਹੋਇਆ ਹੈ, ਉਹ ਤੇਰਾ ਤਾਂ ਕੁਰਸੀ ਨਾਮਾ ਹੈ, ਮੈਂ ਅਨੰਦਪੁਰ ਦਾ ਵਾਸੀ ਹਾਂ, ਨਾਨਕੇ ਗੁਰੂ ਕੇ ਲਾਹੌਰ ਨੇ, ਮਾਂ ਮੇਰੀ ਸਾਹਿਬ ਕੌਰ ਏ, ਬਾਪੂ ਮੇਰੇ ਦਾ ਨਾਮ ਗੁਰੂ ਗੋਬਿੰਦ ਸਿੰਘ ਏ, ਦਾਦਾ ਮੇਰਾ ਗੁਰੂ ਤੇਗ ਬਹਾਦਰ ਏ। ਕਿ ਇਸ ਕੁਰਸੀ ਨਾਮੇ ਕਹਿਣ ਤੋਂ ਤੂੰ ਕਿਉਂ ਪਿੱਛੇ ਡਰਨਾ ਪਏ? ਕਿ ਤੈਨੂੰ ਇਹ ਕੁਰਸੀ ਨਾਮਾ ਚੰਗਾ ਨਹੀਂ ਲੱਗਦਾ? ਤਨ ਗੁਰੂ ਗ੍ਰੰਥ ਸਾਹਿਬ ਕਰੇ ਸਮਾਂ ਸਮਾਪਤ ਹੈ, ਅੱਗੇ ਲੜੀ ਆਪਾਂ ਕੱਲ ਨੂੰ ਤੋਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: ਨਾਲ ਇੱਕ ਬਚਨ ਕੀਤਾ, ਦੁੱਧ ਲਈ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਅੰਮ੍ਰਿਤ ਵਰਤੇ। ਸਾਹਿਬ ਦੀ ਬਾਣੀ ਦਾ ਬਚਨ ਆਉਂਦਾ, ਕਹਿਣ ਲੱਗੇ ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇ। ਉੱਥੇ ਵੀ ਜ਼ਿਕਰ ਦੁੱਧ ਦੀ ਥਾਂ ਤੇ ਵੀ ਅੰਮ੍ਰਿਤ ਸ਼ਬਦ ਵਰਤਿਆ। ਸਾਹਿਬ ਦੀ ਬਾਣੀ ਪੜ੍ਹਦਿਆਂ ਮਹਾਰਾਜ ਜੀ ਨੇ ਕਿਰਪਾ ਕਰਕੇ ਬਚਨ ਕੀਤਾ ਤੇ ਚੰਦਨ ਦੀ ਵੀ ਅੰਮ੍ਰਿਤ ਨਾਲ ਤੁਲਨਾ ਕੀਤੀ। ਕਹਿਣ ਲੱਗੇ ਮੈਲਾ ਅਗਰ ਬੇਰੇ ਹੈ ਭੁਯੰਗਾ, ਵਿਖ ਅੰਮ੍ਰਿਤ ਬਸ ਹੈ ਇੱਕ ਸੰਗਾ। ਉੱਥੇ ਚੰਦਨ ਨੂੰ ਅੰਮ੍ਰਿਤ ਤੇ ਚੰਦਨ ਨੂੰ ਇੱਕ ਬਰਾਬਰਤਾ ਦੇ ਦਿੱਤੀ। ਸਾਹਿਬ ਦੀ ਬਾਣੀ ਪੜ੍ਹਦੀ ਹਜ਼ੂਰ ਨੇ ਬਚਨ ਕੀਤਾ, ਕਹਿਣ ਲੱਗੇ ਸੋਨ ਕਟੋਰੀ ਅੰਮ੍ਰਿਤ ਭਰੀ, ਲੈਣਾ ਮੈਂ ਹਰ ਆਗਿਆ ਧਰੀ। ਉੱਥੇ ਵੀ ਸਾਹਿਬ ਨੇ ਸ਼ਬਦ ਅੰਮ੍ਰਿਤ ਵਰਤਿਆ ਦੁੱਧ ਦੀ ਥਾਂ ਤੇ। ਖੈਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅੰਮ੍ਰਿਤ ਸਵਾਦਿਸ਼ਟ ਭੋਜਨ ਨੂੰ ਵੀ ਕਿਹਾ, ਅੰਮ੍ਰਿਤ ਦੁੱਧ ਨੂੰ ਵੀ ਗਿਆ। ਹਜ਼ੂਰ ਦੀ ਬਾਣੀ ਵਿੱਚ ਚੰਦਨ ਦੀ ਗੱਲ ਕਰਦਿਆਂ ਵੀ ਅੰਮ੍ਰਿਤ ਸ਼ਬਦ ਵਰਤਿਆ ਤੇ ਸਤਿਗੁਰੂ ਦੀ ਬਾਣੀ ਪੜ੍ਹਦਿਆਂ ਇੱਕ ਬਚਨ ਆਇਆ, ਕਹਿਣ ਲੱਗੇ ਅੰਮ੍ਰਿਤ ਕਾਇਆ ਰਹਿ ਸੁਖਾਲੀ, ਬਾਜੀ ਇਹ ਸੰਸਾਰੋ। ਉੱਥੇ ਕਾਇਆਂ ਨੂੰ ਅੰਮ੍ਰਿਤ ਨਾਲ ਸਾਹਿਬ ਨੇ ਦੋਨਾਂ ਨੂੰ ਇਕੱਠਿਆਂ ਕਰ ਦਿੱਤਾ। ਕਹਿਣ ਲੱਗੇ ਅੰਮ੍ਰਿਤ ਕਾਇਆ ਰਹਿ ਸੁਖਾਲੀ, ਇੱਥੇ ਅੰਮ੍ਰਿਤ ਦਾ ਅਰਥ ਦੁੱਧ ਨਹੀਂ, ਇੱਥੇ ਅੰਮ੍ਰਿਤ ਦਾ ਅਰਥ ਸਵਾਦਿਸ਼ਟ ਭੋਜਨ ਨਹੀਂ, ਇੱਥੇ ਅੰਮ੍ਰਿਤ ਦਾ ਅਰਥ ਆਪਣੇ ਆਪ ਨੂੰ ਅਮਰ ਜਾਣਨ ਵਾਲਾ। ਅੰਮ੍ਰਿਤ ਕਾਇਆ ਰਹਿ ਸੁਖਾਲੀ, ਹਜ਼ੂਰ ਦੀ ਬਾਣੀ ਪੜ੍ਹਦਿਆਂ ਸਾਹਿਬ ਨੇ ਬਾਣੀ ਨੂੰ ਵੀ ਅੰਮ੍ਰਿਤ ਕਿਹਾ। ਕਹਿਣ ਲੱਗੇ ਹੇ ਮੇਰੇ ਮਾਲਕ ਜੀ, ਅੰਮ੍ਰਿਤ ਤੇਰੀ ਬਾਣੀਆਂ, ਤੇਰੇ ਭਗਤਾਂ ਹਿਰਦੈ ਸਮਾਣੀਆਂ। ਸਾਹਿਬ ਨੇ ਬਾਣੀ ਨੂੰ ਅੰਮ੍ਰਿਤ ਕਿਹਾ। ਕਹਿਣ ਲੱਗੇ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਕਹਿਣ ਲੱਗੇ ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਬਾਣੀ ਨੂੰ ਕਿਹਾ ਅੰਮ੍ਰਿਤ ਨਾਲ ਭਰਪੂਰ ਏ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰਨਿਮਖ ਨਾ ਮਨ ਤੇ ਤਾਰੀ ਰੇ। ਸਾਹਿਬ ਨੇ ਕਿਹਾ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਇਹ ਤੇ ਸਾਰੇ ਦਰ ਤੇ ਕੁਛ ਸੰਭਾਲ ਕਰੇ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਕਹਿਣ ਸਾਹਿਬ ਨੇ ਬਾਣੀ ਵਿੱਚ ਬਚਨ ਕੀਤਾ। ਕਹਿਣ ਲੱਗੇ ਪਿਆਰਿਆ ਕਿ ਬਾਣੀ ਨੇ ਵੀ ਸ਼ਬਦ ਅੰਮ੍ਰਿਤ ਵਰਤਿਆ, ਮੈਂ ਆਉਣਾ ਕਿ ਖੰਡੇ ਬਾਟੇ ਦੀ ਪੌਲ ਕਿਉਂ ਜ਼ਰੂਰੀ ਹੈ। ਸਤਿਗੁਰੂ ਨੇ ਦੁੱਧ ਲਈ ਅੰਮ੍ਰਿਤ ਸ਼ਬਦ, ਚੰਦਨ ਲਈ ਅੰਮ੍ਰਿਤ ਸ਼ਬਦ, ਬਾਣੀ ਵਾਸਤੇ ਅੰਮ੍ਰਿਤ ਸ਼ਬਦ, ਤੇ ਜਦੋਂ ਨਾਮ ਦੀ ਗੱਲ ਕੀਤੀ ਉਦੋਂ ਵੀ ਸਾਹਿਬ ਨੇ ਕਿਹਾ ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਕਿਤ ਬਿਧ ਮਿਲਿਆ ਰਸ ਖਾਏ। ਉੱਥੇ ਨਾਮ ਨੂੰ ਗੁਰਦੇਵ ਨੇ ਅੰਮ੍ਰਿਤ ਕਿਹਾ। ਸਾਹਿਬ ਦੀ ਬਾਣੀ ਪੜ੍ਹਨੇ ਆ ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਓ ਭਾਈ, ਸ਼ਬਦ ਨਾਮ ਲਈ ਅੰਮ੍ਰਿਤ ਵਰਤਿਆ। ਹਜ਼ੂਰ ਦੇ ਪਵਿੱਤਰ ਬਚਨ ਬੜੇ। ਕਹਿਣ ਲੱਗੇ ਮੇਰੇ ਮਾਲਕ ਜੀ, ਤੇਰਾ ਨਾਮ ਵੀ ਅੰਮ੍ਰਿਤ ਏ। ਗੁਰਦੇਵ ਦੇ ਪਵਿੱਤਰ ਬਚਨ ਆਉਂਦੇ ਨੇ, ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹ ਔਖਤ ਜਗ ਸਾਰਾ ਗੁਰ ਪ੍ਰਸਾਦ ਕਹਿ ਜਨ ਭੀਖਣ ਪਾਉਣੋ ਮੋਖ ਦੁਆਰਾ। ਉੱਥੇ ਨਾਮ ਨੂੰ ਅੰਮ੍ਰਿਤ ਕਿਹਾ। ਸਾਹਿਬ ਦਾ ਬਚਨ ਆਉਂਦਾ, ਹਜ਼ੂਰ ਕਹਿੰਦੇ ਨੇ ਹਉ ਵਾ ਢਾਡੀ ਬੇਕਾਰ ਕਾਰੈ ਲਾਇਆ, ਰਾਤ ਦਹਿ ਕਹਿ ਵਾਰ ਧੁਰੋਂ ਪੁਰਮਾਇਆ, ਢਾਡੀ ਸੱਚੇ ਮਹਿਲ ਖਸਮ ਬੁਲਾਇਆ, ਸੱਚੀ ਸਿਫਤ ਸਲਾਹ ਕੱਪੜਾ ਆਇਆ। ਕਹਿਣ ਲੱਗੇ ਪਿਆਰਿਆ ਪਰ ਚੇਤੇ ਰੱਖੀ, ਸੱਚੀ ਸਿਫਤ ਸਲਾਹ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ। ਉੱਥੇ ਨਾਮ ਨੂੰ ਫਿਰ ਅੰਮ੍ਰਿਤ ਕਿਹਾ। ਖੈਰ ਸਤਿਗੁਰੂ ਕੀ ਬਾਣੀ ਪੜ੍ਹਦਿਆਂ ਜਿੱਥੇ ਬਾਣੀ ਨੂੰ ਅੰਮ੍ਰਿਤ ਕਿਹਾ, ਨਾਮ ਨੂੰ ਅੰਮ੍ਰਿਤ ਕਿਹਾ, ਉੱਥੇ ਗੁਰੂ ਰਾਮਦਾਸ ਨੇ ਇੱਕ ਬਚਨ ਕੀਤਾ। ਕਹਿਣ ਲੱਗੇ ਗੁਰ ਅੰਮ੍ਰਿਤ ਭਿੰਨੀ ਦੋਹਰੀ, ਅੰਮ੍ਰਿਤ ਗੁਰ ਕਹਿ ਰਾਮ ਰਾਜੇ, ਜਿਨ੍ਹਾਂ ਗੁਰਬਾਣੀ ਮਨ ਭਾਇਆ, ਭਾਈਆ ਅੰਮ੍ਰਿਤ ਛਕ ਛਕੇ। ਸਤਿਗੁਰੂ ਦੀ ਬਾਣੀ ਪੜ੍ਹਦਿਆਂ ਨਾਮ ਅੰਮ੍ਰਿਤ, ਬਾਣੀ ਨੂੰ ਅੰਮ੍ਰਿਤ, ਦੁੱਧ ਨੂੰ ਅੰਮ੍ਰਿਤ, ਚੰਦਨ ਦੀ ਥਾਂ ਤੇ ਵੀ ਅੰਮ੍ਰਿਤ ਸ਼ਬਦ ਵਰਤਿਆ, ਤੇ ਜਦੋਂ ਸਾਹਿਬ ਦੇ ਬਚਨ ਪੜ੍ਹੇ ਤੇ ਨਾਲ ਇਹ ਵੀ ਕਹਿ ਦਿੱਤਾ। ਕਹਿਣ ਲੱਗੇ ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸ਼ਰਾਮ। ਸਾਹਿਬ ਨੇ ਬਾਣੀ ਵਿੱਚ ਬਚਨ ਕੀਤਾ। ਕਹਿਣ ਲੱਗੇ ਜਿਨ ਵਡਿਆਈ ਤੇਰੇ ਨਾਮ ਕੀ, ਤੇ ਰੱਤੇ ਮਨ ਮਾਹੇ, ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੀਂ। ਫਿਰ ਸ਼ਬਦ ਉੱਥੇ ਅੰਮ੍ਰਿਤ ਵਰਤਿਆ, ਕਹਿ ਦਿੱਤਾ ਕਿ ਕੇਵਲ ਇੱਕ ਅੰਮ੍ਰਿਤ, ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੀਂ। ਸਾਹਿਬ ਦੀ ਬਾਣੀ ਪੜ੍ਹਦਿਆਂ ਕਹਿਣ ਲੱਗੇ ਨਾਨਕ ਅੰਮ੍ਰਿਤ ਮਨੈ ਮਾਹੇ, ਪਾਈਏ ਗੁਰ ਪ੍ਰਸਾਦ ਤੇਰੇ ਅੰਦਰ ਅੰਮ੍ਰਿਤ। ਸਤਿਗੁਰੂ ਦੀ ਪਵਿੱਤਰ ਬਾਣੀ ਪੜ੍ਹਦਿਆਂ ਸਾਹਿਬ ਕਹਿਣ ਲੱਗੇ ਤੇਰੇ ਅੰਦਰ ਨਾਮ ਏ, ਤੇਰੇ ਅੰਦਰ ਅੰਮ੍ਰਿਤ ਏ। ਤੇ ਦੂਸਰੇ ਪਾਸੇ ਜਦੋਂ ਬਾਣੀ ਪੜ੍ਹੀ ਤੇ ਨਾਲ ਇੱਕ ਬਚਨ ਹੋਰ ਕਹਿ ਦਿੱਤਾ। ਕਹਿਣ ਲੱਗੇ ਮਨ ਰੇ ਠਿਰ ਰਹੋ, ਮਤ ਕਤ ਜਾਈ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਘਰ ਅੰਮ੍ਰਿਤ ਘੱਟ ਨਾ ਹੀ ਜੀਓ, ਤੇਰੇ ਅੰਦਰ ਅੰਮ੍ਰਿਤ ਏ। ਸਤਿਗੁਰੂ ਕੀ ਬਾਣੀ ਪੜ੍ਹਦਿਆਂ ਫਿਰ ਇੱਕ ਹੋਰ ਪ੍ਰਮਾਣ ਮਿਲੇ। ਕਹਿਣ ਲੱਗੇ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ, ਗੁਰੂ ਨੇ ਅੰਮ੍ਰਿਤ ਦਿੱਤਾ। ਵੀ ਕਹਿਣ ਨਾ ਡੋਲੇ ਦ੍ਰਿੜ ਕਰ ਰਹੇ ਹੋ, ਪੂਰਨ ਹੋਏ ਤ੍ਰਿਪਤਾਨੀ। ਸਾਹਿਬ ਦੇ ਬਚਨ ਪੜ੍ਹੇ, ਕਹਿਣ ਲੱਗੇ ਗੁਰ ਪੂਰਾ ਮੇਰੀ ਰਾਤ ਲਈ। ਕਹਿਣ ਲੱਗੇ ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ। ਸਾਹਿਬ ਦਾ ਬਚਨ ਪੜ੍ਹਿਆ, ਕਹਿਣ ਲੱਗੇ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਜਿਸ ਜਲਨਿਤ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਉ। ਖੈਰ ਮੈਂ ਸਿਰਫ ਸੰਖੇਪ ਮਾਤਰ ਕੁਝ ਪ੍ਰਮਾਣ ਅਰਜ਼ ਕੀਤੇ ਨੇ। ਸਾਹਿਬ ਨੇ ਨਾਮ ਨੂੰ ਅੰਮ੍ਰਿਤ ਕਿਹਾ, ਬਾਣੀ ਨੂੰ ਅੰਮ੍ਰਿਤ ਕਿਹਾ, ਗੁਰਦੇਵ ਨੇ ਬਖਸ਼ਿਸ਼ ਕੀਤੀ, ਤੇ ਸਾਹਿਬ ਨੇ ਦੁੱਧ ਲਈ ਵੀ ਸ਼ਬਦ ਅੰਮ੍ਰਿਤ ਵਰਤਿਆ, ਕਾਇਆ ਨਾਲ ਵੀ ਸ਼ਬਦ ਅੰਮ੍ਰਿਤ ਵਰਤਿਆ। ਤੇ ਕੁਦਰਤੀ ਤੌਰ ਤੇ ਇੱਕ ਸਵਾਲ ਉਪਜੇਗਾ, ਜੇ ਹਰ ਇੱਕ ਦੇ ਅੰਦਰ ਅੰਮ੍ਰਿਤ ਏ, ਸਾਹਿਬ ਨੇ ਤਾਂ ਮਨਮੁਖ ਤੱਕ ਵੀ ਸ਼ਬਦ ਵਰਤ ਕੇ ਕਹਿ ਦਿੱਤਾ। ਕਹਿਣ ਲੱਗੇ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁਖਾਂ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੈ ਭ੍ਰਿਮ ਭਰਮ ਦਾ ਭਰਮ ਭੁਲਾਇਆ। ਇਹਦਾ ਮਤਲਬ ਉਹਦੇ ਅੰਦਰ ਵੀ ਕੋਈ ਪਰਮੇਸ਼ਵਰ ਦੀ ਦਾਤ ਹੈ। ਜੇ ਅੰਦਰ ਅੰਮ੍ਰਿਤ ਏ, ਬਾਣੀ ਅੰਮ੍ਰਿਤ ਏ, ਫਿਰ ਸਤਿਗੁਰੂ ਨੇ ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਦਿੱਤਾ, ਤੇ ਕੁਦਰਤੀ ਤੌਰ ਤੇ ਪੁੱਛਾਂਗੇ ਇਹ ਕਿਉਂ, ਤੇ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਇਹਦਾ ਉੱਤਰ ਬੜੇ ਕਮਾਲ ਦਾ ਦਿੱਤਾ। ਕਹਿਣ ਲੱਗੇ ਸੱਜਣਾ, ਮੇਰੇ ਸਤਿਗੁਰੂ ਨੇ ਤੇਰੇ ਅੰਦਰੋਂ ਉਸੇ ਅੰਮ੍ਰਿਤ ਦਾ ਪ੍ਰਵਾਹ ਚਲਾਉਣਾ, ਜਿਹੜਾ ਅੰਮ੍ਰਿਤ ਤੇਰੇ ਅੰਦਰ ਮੌਜੂਦ ਹੀ, ਪਰ ਉਸ ਅੰਮ੍ਰਿਤ ਦਾ ਪ੍ਰਵਾਹ ਓਨੀ ਦੇਰ ਤੱਕ ਨਹੀਂ ਚੱਲਣਾ ਜਿੰਨੀ ਦੇਰ ਤੱਕ ਤੂੰ ਸਤਿਗੁਰੂ ਦੀ ਕਿਰਪਾ ਨਹੀਂ ਲੈ ਲੈਂਦਾ, ਸਤਿਗੁਰੂ ਤੋਂ ਅੰਮ੍ਰਿਤ ਦੀ ਦਾਤ ਨਹੀਂ ਲੈਂਦਾ। ਸਾਹਿਬ ਨੇ ਬਾਣੀ ਵਿੱਚ ਵੀ ਪ੍ਰਮਾਣ ਦਿੱਤੇ। ਕਹਿਣ ਲੱਗੇ ਲੱਕੜ ਵਿੱਚ ਆਗੇ, ਜਿਹੜੀ ਆਪਾਂ ਲੱਕੜ ਘਰ ਵਿੱਚ ਵਰਤਨੇ ਆ, ਜਿਸ ਮੰਜੇ ਤੇ ਆਰਾਮ ਕਰਨੇ ਆ, ਉਸ ਲੱਕੜ ਵਿੱਚ ਵੀ ਆਗੇ, ਖਿੜਕੀਆਂ ਦਰਵਾਜ਼ੇ ਘਰਾਂ ਜਿਹੜੇ ਲੱਕੜਾਂ ਨਾਲ ਬਣੇ ਨੇ ਉਹਨਾਂ ਵਿੱਚ ਵੀ ਆਗੇ, ਪਰ ਕਦੀ ਉਹ ਅੱਗ ਪ੍ਰਗਟ ਨਹੀਂ ਹੋਈ। ਲੱਕੜ ਵਿੱਚ ਅੱਗ ਮੌਜੂਦ ਏ, ਪਰ ਸਾਹਿਬ ਕਹਿੰਦੇ ਨੇ ਪਿਆਰਿਆ, ਜੇ ਉਸ ਅੱਗ ਨੂੰ ਪ੍ਰਗਟ ਕਰਨੀ ਤੇ ਇੱਕ ਗੱਲ ਚੇਤੇ ਰੱਖੀ, ਲੱਕੜ ਦੀ ਗੁਪਤ ਅੱਗ ਪ੍ਰਗਟ ਤਾਂ ਹੋਵੇਗੀ ਜੇ ਤੂੰ ਉਹਨੂੰ ਬਾਹਰੋਂ ਕੋਈ ਅੱਗ ਦੀ ਚਿਣਗ ਲਾਏਗਾ, ਨਹੀਂ ਤੇ ਉਹ ਅੱਗ ਪ੍ਰਗਟ ਕਿਵੇਂ ਹੋ ਜਾਣੀ। ਤੇਰੇ ਅੰਦਰ ਨਾਮ ਤਾਂ ਅੰਮ੍ਰਿਤ ਜਲ ਸਾਹਿਬ ਨੇ ਕਿਹਾ, ਪਰ ਉਹਨੇ ਪ੍ਰਗਟ ਤਾਂ ਹੋਣਾ ਹੀ ਜਦੋਂ ਤੂੰ ਗੁਰੂ ਤੋਂ ਖੰਡੇ ਤੇ ਅੰਮ੍ਰਿਤ ਦੀ ਦਾਤ ਲਏਗਾ, ਪਰਤ ਕੇ ਅੰਮ੍ਰਿਤਮਈ ਬਾਣੀ ਨਾਲ ਜੁੜੇਗਾ, ਫਿਰ ਦੇਖੀ ਤੇਰੇ ਅੰਦਰੋਂ ਉਹ ਅੰਮ੍ਰਿਤ ਦਾ ਪ੍ਰਵਾਹ ਚੱਲੇਗਾ। ਸਾਹਿਬ ਨੇ ਇੱਕ ਬਾਣੀ ਵਿੱਚ ਪ੍ਰਮਾਣ ਹੋਰ ਦਿੱਤਾ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਬਚਨ ਅਸੀਂ ਰੋਜ਼ ਪੜ੍ਹਨੇ, ਸੱਚਖੰਡ ਤੱਕ ਆ ਕੇ 37 ਪੌੜੀਆਂ ਸੰਪੂਰਨ ਹੋ ਜਾਂਦੀਆਂ ਨੇ। ਜਿਹੜੀ 78ਵੀਂ ਪੌੜੀ ਹੈ, ਸਾਹਿਬ ਨੇ ਉਹਦੇ ਵਿੱਚ ਵੀ ਗੱਲ ਅੰਮ੍ਰਿਤ ਦੀ ਕੀਤੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਜੇ ਅੰਦਰ ਤੇ ਅੰਮ੍ਰਿਤ ਤੱਕ ਪਹੁੰਚਣਾ ਚਾਹੁੰਦੇ ਤੇ ਗੁਰੂ ਕੇ ਸਿੱਖਾਂ ਤੈਨੂੰ ਆਪਣਾ ਜੀਵਨ ਕਮਾਉਣਾ ਪਏਗਾ। ਜਿਹੜੀ ਰਹਿਤ ਗੁਰਦੇਵ ਨੇ ਦੱਸੀ ਕਿ ਚੇਤੇ ਰੱਖੀ, ਪਰ ਬੇਟੀ ਕੋ ਪੇਟੀ ਜਾਣੈ, ਪਰ ਇਸਤਰੀ ਕੋ ਮਾਤ ਬਖਾਨੈ, ਆਪਣੀ ਇਸਤਰੀ ਸੋ ਰੱਤ ਹੋਈ, ਰਹਿਤਵਾਨ ਗੁਰ ਕਾ ਸਿੰਘ ਸੋਈ। ਤੇ ਗੁਰਦੇਵ ਨੇ ਪਹਿਲੀ ਗੱਲ ਇਹ ਕਹੀ, ਕਹਿਣ ਲੱਗੇ ਸੱਜਣਾ, ਆਪਣੇ ਆਚਰਣ ਨੂੰ ਤੂੰ ਉੱਚਿਆ ਕਰ, ਜੇ ਅੰਦਰੋਂ ਅੰਮ੍ਰਿਤ ਦਾ ਸਵਾਦ ਚੱਖਣੀ ਤੇ ਗੁਰੂ ਦੀ ਕਿਰਪਾ ਲੈ ਕੇ। ਇੱਕ ਸੁਨਹਿਰੇ ਦੀ ਉਦਾਹਰਨ ਦੇ ਦਿੱਤੀ। ਕਹਿਣ ਲੱਗੇ ਉਹ ਸੋਨੇ ਨੂੰ ਢਾਲਦਾ, ਉਹਦੇ ਕੋਲ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ, ਕਦੀ ਧਿਆਨ ਨਾਲ ਤੱਕੇ। ਸਾਹਿਬ ਕਹਿਣ ਲੱਗੇ ਜੱਤ ਪਹਾਰਾ, ਪਹਾਰਾ ਦਾ ਅਰਥ ਸਿੱਖ ਵਿਦਵਾਨਾਂ ਨੇ ਕੀਤਾ, ਉਹ ਦੁਕਾਨ ਜਿੱਥੇ ਬੈਠ ਕੇ ਸੋਨਾ ਢਾਲਿਆ ਜਾਣਾ। ਜੇ ਅੰਦਰ ਤੇ ਅੰਮ੍ਰਿਤ ਨੂੰ ਲੈਣੇ ਤੇ ਪਹਿਲਾਂ ਆਪਣੇ ਆਚਰਣ ਨੂੰ ਉੱਚਾ ਬਣਾ। ਜੱਤ ਪਹਾਰਾ, ਧੀਰਜ ਸੁਨਿਆਰ, ਕਮਾਈ ਕਰਨੀ ਆ ਅੰਦਰ ਟਿਕਾ ਰੱਖੀ, ਤੇਰੇ ਅੰਦਰ ਧੀਰਜ ਹੋਵੇ ਜੀਵਨ ਨੂੰ ਕਮਾਣੀ ਤੇ ਗੁਰੂ ਤੇ ਬਚਨਾਂ ਤੇ ਧੀਰਜ ਨਾਲ ਸਬਰ ਨਾਲ ਟੇਕ ਕੇ ਬੈਠਾ ਰਹੀ। ਕਦੀ ਤੱਕ ਸੋਨੇ ਘੜਨ ਵਾਲੇ ਵੱਲ, ਉਹ ਨਿੱਕੀ ਨਿੱਕੀ ਸੂਖਸ਼ਮ ਜੀ ਕਲਾ ਨਾਲ ਜਦੋਂ ਗਹਿਣੇ ਘੜਦਾ ਤੇ ਕਿੰਨਾ ਕਿੰਨਾ ਸਮਾਂ ਉਹ ਧੀਰਜ ਨਾਲ ਟਿਕਿਆ ਰਹਿੰਦਾ। ਕਹਿਣ ਲੱਗੇ ਆਪਣੇ ਅੰਦਰ ਧੀਰਜ ਨੂੰ ਤੂੰ ਸੁਨਾਰ ਬਣਾ। ਜੱਤ ਪਹਾੜਾ, ਧੀਰਜ ਸੁਨਿਆਰ, ਤੇ ਜਿੱਥੇ ਸੋਨਾ ਘੜਿਆ ਜਾਂਦਾ ਉਹ ਕੋਲ ਐਰਨ ਪਿਆ, ਐਰਨ ਮਤ, ਆਪਣੀ ਮਤ ਨੂੰ ਐਰਨ ਬਣਾ। ਵੇਦ ਹਥਿਆਰ, ਗੁਰੂ ਤੇ ਬਖਸ਼ੇ ਗਿਆਨ ਨੂੰ ਹਥੌੜਾ ਬਣਾ। ਤੇਰੇ ਕੋਲ ਸ਼ਬਦ ਗੁਰੂ ਦਾ ਗਿਆਨ ਹੋਵੇ, ਇਹ ਹਥੌੜਾ ਹੋਵੇ। ਜੱਤ ਪਹਾਰਾ, ਧੀਰਜ ਸੁਨਿਆਰ, ਐਰਨ ਮਤ, ਵੇਦ ਹਥਿਆਰ, ਭਾਉ ਖਲਾ, ਵਾਹਿਗੁਰੂ ਜੀ ਦੇ ਅਦਬ ਨੂੰ ਸੱਜਣਾ ਤੂੰ ਉਹ ਧੋਕਣੀ ਬਣਾ ਜਿਹਦੇ ਨਾਲ ਉਹ ਅੱਗ ਨੂੰ ਫੂਕ ਮਾਰਦਾ ਪਿਆ। ਭਾਉ ਖਲਾ, ਅਗਨ ਤਪਤਾਓ, ਗੁਰੂ ਦੀ ਬਖਸ਼ਿਸ਼ ਨਾਲ ਤੂੰ ਸੇਵਾ ਕਰ, ਇਹ ਤੂੰ ਵੱਡਾ ਕੋਈ ਤਪ ਨਹੀਂ, ਇਹ ਤੇਰੇ ਵਾਸਤੇ ਮਨ ਨੂੰ ਅੱਗ ਬਣ ਜਾਏਗੀ। ਭਾਉ ਖਲਾ, ਅਗਨ ਤਪਤਾਓ, ਤੇ ਜਿੱਥੇ ਅੰਮ੍ਰਿਤ ਢਾਲਣਾ ਕਹਿਣ ਲੱਗੇ ਭਾਂਡਾ ਪਾਓ ਪ੍ਰੇਮ ਨੂੰ ਭਾਂਡਾ ਬਣਾ ਭਾਂਡਾ ਪਾਓ ਅੰਮ੍ਰਿਤ ਤਿਤ ਢਾਲ ਪਰ ਕਿਵੇਂ ਘੜਿਆ ਜਾਏਗਾ ਸਜਣਾ ਘੜੀਐ ਸ਼ਬਦ ਸੱਚੀ ਟਕਸਾਲ ਅੰਦਰ ਦਾ ਜੇ ਅੰਮ੍ਰਿਤ ਲੈਣੀ ਦੂਜਾ ਪ੍ਰਮਾਣ ਸਾਹਿਬ ਨੇ ਦਿੱਤਾ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਕਹਿਣ ਲੱਗੇ ਦੇਖ ਤੂੰ ਪੁੱਛਣਾ ਕਿ ਬਾਹਰ ਤੇ ਅੰਮ੍ਰਿਤ ਦੀ ਕੀ ਜ਼ਰੂਰਤ ਹੈ ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਦੁੱਧ ਦੇ ਅੰਦਰ ਮੱਖਣ ਮੌਜੂਦ ਹੈ ਦੁੱਧ ਦੇ ਅੰਦਰ ਘਿਓ ਭਰਪੂਰ ਹੈ ਤੇ ਜੇ ਕਿਸੇ ਆਮ ਬੰਦੇ ਨੂੰ ਕਹਿ ਦਈਏ ਸੱਜਣਾ ਆਹ ਦੁੱਧ ਦੇਖ ਕੀ ਇਹਦੇ ਵਿੱਚ ਮੱਖਣ ਹੈ ਕਿ ਇਸ ਦੁੱਧ ਦੇ ਅੰਦਰ ਘਿਓ ਹੈ ਤੇ ਆਮ ਤੌਰ ਤੇ ਦੇਖਣ ਨੂੰ ਕਹੇਗਾ ਨਹੀਂ ਪਿਆਰਿਆ ਕੇਵਲ ਦੁੱਧ ਪ੍ਰਤੀਤ ਹੁੰਦਾ ਅੱਧ ਅੰਦਰ ਮੱਖਣ ਘਿਓ ਜਾਂ ਤੱਤ ਨਹੀਂ ਤੇ ਸਿਆਣੇ ਕਹਿਣਗੇ ਇਸ ਦੁੱਧ ਦੇ ਅੰਦਰ ਘਿਓ ਮੱਖਣ ਮੌਜੂਦ ਹੈ ਪਰ ਇਹਨੂੰ ਪ੍ਰਗਟ ਕਰਨ ਲਈ ਵੀ ਜੁਗਤੀ ਚਾਹੀਦੀ ਹੈ ਪੁੱਛੀਏ ਫਿਰ ਕਿਹੜੀ ਜੁਗਤੀ ਕਹਿਣ ਲੱਗੇ ਅੰਦਰ ਦੁੱਧ ਦੇ ਘਿਓ ਹੈ ਪ੍ਰਗਟ ਹੋਣਾ ਪਹਿਲੀ ਗੱਲ ਭਾਂਡਾ ਸਾਫ ਹੋਵੇ ਧੋਤਾ ਹੋਵੇ ਟੇਕ ਕੇ ਇਹਦੇ ਵਿੱਚ ਤੂੰ ਦੁੱਧ ਨੂੰ ਪਾਈ ਗਰਮ ਕਰਕੇ ਜਾਗ ਲਾਈ ਜਾਗ ਲਾਉਣ ਤੋਂ ਬਾਅਦ ਤੂੰ ਮਧਾਣੀ ਨਾਲ ਦੁੱਧ ਰਿੜਕੀ ਤੇ ਚੇਤੇ ਰੱਖੀ ਰਿੜਕਣ ਤੋਂ ਬਾਅਦ ਜਿਹੜੇ ਦੁੱਧ ਨੂੰ ਜਾਗ ਲੱਗੀ ਉਹਦੇ ਵਿੱਚੋਂ ਘਿਓ ਨਿਕਲਦਾ ਹੈ ਇਸੇ ਤਰ੍ਹਾਂ ਤੇਰੇ ਅੰਦਰ ਉਹਦੀ ਕਿਰਪਾ ਹੈ ਜਦੋਂ ਗੁਰੂ ਤੋਂ ਖੰਡੇ ਬਾਟੇ ਦੀ ਦਾਤ ਲੈ ਲੈਗਾ ਨਾ ਪਰਤ ਕੇ ਫਿਰ ਤੂੰ ਕਰੀ ਬਖਸ਼ੇ ਹੋਏ ਨਾਮ ਦਾ ਅਭਿਆਸ ਤੇ ਮੇਰਾ ਸਤਿਗੁਰੂ ਤੇਰੇ ਅੰਦਰੋਂ ਨਾਮ ਜਲ ਦਾ ਪ੍ਰਵਾਹ ਚਲਾ ਦੇਗਾ ਸਾਹਿਬ ਨੇ ਬਾਣੀ ਵਿੱਚ ਬਚਨ ਕੀਤਾ ਕਹਿਣ ਲੱਗੇ ਭਾਂਡਾ ਧੋਏ ਬੈਸ ਧੂਪ ਦੇਵੋ ਗੱਲ ਫਿਰ ਅੰਮ੍ਰਿਤ ਦੀ ਕੀਤੀ ਜੇ ਗੁਰੂ ਨਾਨਕ ਸਾਹਿਬ ਜਪਜੀ ਸਾਹਿਬ ਵਿੱਚ ਕਹਿ ਰਹੇ ਨੇ ਕਿ ਭਾਂਡਾ ਭਾਓ ਅੰਮ੍ਰਿਤ ਢਾਲ ਇੱਥੇ ਕਹਿਣ ਲੱਗੇ ਭਾਂਡਾ ਧੋਏ ਬੈਸ ਧੂਪ ਦੇਵੋ ਬੈਸ ਦਰ ਤੇ ਟਿਕਾਹ ਵਿੱਚ ਧੀਰਜ ਵਿੱਚ ਆਈ ਭਾਂਡਾ ਧੋਏ ਬੈਸ ਧੂਪ ਦੇਵੋ ਤਾਂ ਦੂਧੇ ਕੋ ਜਾਵੋ ਦੂਧ ਕਰਮ ਪੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ ਕਹਿਣ ਲੱਗੇ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ ਸਤਿਗੁਰੂ ਫਿਰ ਅੰਦਰ ਦਾ ਅੰਮ੍ਰਿਤ ਕਿਵੇਂ ਚੱਲੇ ਤੇ ਸਾਹਿਬ ਨੇ ਨਾਲ ਕਹਿ ਦਿੱਤਾ ਕਹਿਣ ਲੱਗੇ ਇਹ ਮਨ ਈਟੀ ਹਾਥ ਕਰੋ ਜਿਵੇਂ ਬੀਬੀ ਦੁੱਧ ਰਿੜਕਦੀ ਏ ਤੇ ਲੱਕੜ ਦੀਆਂ ਇੱਟੀਆਂ ਨੂੰ ਘੁੱਟ ਕੇ ਪਕੜ ਕੇ ਰੱਖਦੀ ਏ ਜਦੋਂ ਸਤਿਗੁਰੂ ਤੋਂ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਲਈ ਨਾਮ ਨਾਲ ਜੁੜਿਆ ਉਦੋਂ ਮਨ ਨੂੰ ਇੰਨਾ ਕੁ ਟਿਕਾ ਕੇ ਨਾਮ ਜਪੀ ਜਿਵੇਂ ਦੁੱਧ ਰਿੜਕਣ ਲੱਗਿਆ ਆਪਣੇ ਹੱਥ ਵਿੱਚੋਂ ਲੱਕੜ ਦੀਆਂ ਗਿੱਟੀਆਂ ਨੂੰ ਛੱਡ ਦੇ ਕਹਿਣ ਲੱਗੇ ਇਹ ਮਨ ਈਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੇ ਇੱਕ ਨੇਤਰ ਹੈ ਜਿਹਦੇ ਨਾਲ ਉਹ ਇੱਟੀਆਂ ਬੰਨੀਆਂ ਨੇ ਤੈਨੂੰ ਅੰਦਰ ਮਾਇਆ ਤੇ ਮੋਹ ਦੀ ਨੀਂਦਰ ਨਾ ਆਵੇ ਸੁਚੇਤ ਹੋ ਜਾਈ ਇਹ ਮਨ ਈਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੇ ਰਸਨਾ ਨਾਮ ਜਪੋ ਤਬ ਮਥੀਐ ਜਦੋਂ ਤੂੰ ਗੁਰੂ ਬਖਸ਼ਿਆ ਨਾਮ ਜਪੇਗਾ ਫਿਰ ਕੀ ਮਿਲੇਗਾ ਇਨ ਵਿਦ ਅੰਮ੍ਰਿਤ ਪਾਵੋ ਇਸ ਤਰੀਕੇ ਨਾਲ ਤੈਨੂੰ ਅੰਦਰੋਂ ਅੰਮ੍ਰਿਤ ਦੀ ਦਾਤ ਮਿਲੇਗੀ ਸਾਹਿਬ ਨੇ ਤੀਜਾ ਪ੍ਰਮਾਣ ਦਿੱਤਾ ਜੋਗੀ ਨੂੰ ਸੰਬੋਧਨ ਕਰਦਿਆਂ ਵੀ ਇਹੀ ਗੱਲ ਕਹੀ ਕਹਿਣ ਲੱਗੇ ਜੇ ਅੰਦਰ ਦਾ ਅੰਮ੍ਰਿਤ ਲੈਣੇ ਫਿਰ ਗੁੜ ਕਰ ਗਿਆਨ ਧਿਆਨ ਕਰ ਧਾਵੈ ਕਰ ਕਰਨੀ ਕਸ ਪਾਈਐ ਭਾਠੀ ਭਵਨ ਪ੍ਰੇਮ ਕਾ ਪੋਚਾ ਇਤ ਰਸ ਅਮਿਓ ਚਵਾਈਐ ਤੇਰੇ ਅੰਦਰੋਂ ਉਹ ਨਾਮ ਰਸ ਚੱਲੇਗਾ ਪਹਿਲਾਂ ਜਦੋਂ ਗੁਰੂ ਕੇ ਸਿੱਖਾਂ ਨੇ ਚਰਨ ਪਉ ਰਹੀ ਕਮਾਈਆਂ ਕੀਤੀਆਂ ਅੰਦਰੋਂ ਗੁਰੂ ਨੇ ਨਾਮ ਦੀ ਝੜੀ ਲਾ ਦਿੱਤੀ ਉਹ ਨੇਤਰ ਵੀ ਅੰਮ੍ਰਿਤ ਵਿੱਚ ਭਿੱਜ ਗਏ ਉਹ ਰਸਨਾ ਵੀ ਅੰਮ੍ਰਿਤ ਵਿੱਚ ਭਿੱਜ ਗਈ ਉਹ ਹਿਰਦਾ ਵੀ ਅੰਮ੍ਰਿਤ ਵਿੱਚ ਭਿੱਜ ਗਿਆ ਉਸੇ ਸਤਿਗੁਰੂ ਨੇ ਜਿਵੇਂ ਗੁਰਮੁਖ ਪਿਆਰੇ ਕਹਿ ਰਹੇ ਸਨ ਗੁਰੂ ਕਲਗੀ ਵਾਲੇ ਨੇ ਖੰਡੇ ਬਾਟੇ ਦਾ ਅੰਮ੍ਰਿਤ ਸਾਨੂੰ ਦਿੱਤਾ ਹੁਣ ਪੰਜ ਸਿੰਘ ਸਾਹਿਬਾਨ ਪੰਜ ਪਿਆਰੇ ਅੰਮ੍ਰਿਤ ਜਦੋਂ ਤਿਆਰ ਕਰਦੇ ਨੇ ਪੰਜਾਂ ਦੇ ਅੰਦਰ ਗੁਰੂ ਵਰਗਾ ਪਾਣੀ ਉਹੀ ਏ ਜਿਹੜਾ ਆਪਾਂ ਘਰ ਵਿੱਚ ਵਰਤਨੇ ਆ ਉਸੇ ਜਲ ਨੂੰ ਗੁਰੂ ਕੀ ਹਜ਼ੂਰੀ ਵਿੱਚ ਲੈ ਕੇ ਆਏ ਜਿਵੇਂ ਗੁਰਮੁਖਾਂ ਦੱਸਿਆ ਜਲ ਪਵਿੱਤਰਤਾ ਦਾ ਸ਼ੀਤਲਤਾ ਦਾ ਤੇ ਨਿਮਰਤਾ ਦਾ ਪ੍ਰਤੀਕ ਏ ਜਿਹੜੇ ਪਤਾਸੇ ਨੇ ਮਿਠਾਸ ਦੇ ਪ੍ਰਤੀਕ ਨੇ ਖੰਡਾ ਜਿਹੜਾ ਮੀਰੀ ਤੇ ਪੀਰੀ ਦਾ ਪ੍ਰਤੀਕ ਏ ਕਹਿਣ ਲੱਗੇ ਇੱਕ ਪਾਸੇ ਗੁਰਦੇਵ ਨੇ ਪੰਜਾਂ ਨੂੰ ਇੰਨੀ ਕੁ ਸਮਰੱਥਾ ਦੇ ਦਿੱਤੀ ਜਦੋਂ ਤੁਸੀਂ ਬਾਣੀ ਨਾਲ ਜੁੜੇ ਹੋ ਤੁਹਾਡੇ ਅੰਮ੍ਰਿਤ ਗੁਰੂ ਕੀ ਕਿਰਪਾ ਵਰਸਦੀ ਏ ਤੇ ਤੁਸੀਂ ਖੰਡੇ ਬਾਟੇ ਦਾ ਅੰਮ੍ਰਿਤ ਜਦੋਂ ਤਿਆਰ ਕਰੋਗੇ ਤੁਹਾਡੇ ਨੇਤਰ ਉਸ ਜਲ ਦੇ ਵਿੱਚ ਰਹਿਣ ਜਦੋਂ ਪੰਜ ਅੰਮ੍ਰਿਤ ਤਿਆਰ ਕਰਦੇ ਨੇ ਉਹਨਾਂ ਦੇ ਨੇਤਰ ਬਾਟੇ ਦੇ ਜਲ ਤੇ ਨੇ ਇਕਾਗਰ ਹੋ ਕੇ ਬਾਣੀ ਪੜ੍ਹਦੇ ਨੇ ਮੁੱਖ ਵਿੱਚੋਂ ਵੀ ਗੁਰੂ ਵਰਦਾ ਨੇਤਰ ਜਦੋਂ ਟਿਕਾਉਂਦੇ ਨੇ ਅੰਮ੍ਰਿਤ ਜਲ ਤੇ ਉਦੋਂ ਵੀ ਗੁਰੂ ਵਰਦਾ ਤੇ ਜਦੋਂ ਉਹ ਅੰਮ੍ਰਿਤ ਦੀ ਦਾਤ ਪ੍ਰਾਣੀਆਂ ਨੂੰ ਦਿੰਦੇ ਨੇ ਤੇ ਉਹਨਾਂ ਪੰਜਾਂ ਵਿੱਚੋਂ ਗੁਰੂ ਵਰਤ ਕੇ ਉਹਨਾਂ ਪ੍ਰਾਣੀਆਂ ਦੇ ਅੰਦਰ ਵੀ ਅੰਮ੍ਰਿਤ ਦੀ ਝੜੀ ਲਾ ਦਿੰਦੇ ਪੰਜਾਂ ਅੰਦਰ ਸਤਿਗੁਰੂ ਵਰਦਾ ਮੇਰੇ ਗੁਰਦੇਵ ਨੇ ਅੰਮ੍ਰਿਤ ਦੀ ਦਾਤ ਦਿੱਤੀ। ਆਪਾਂ ਸੁਣਿਆ ਕਿ ਸ਼ਬਦ ਦੇ ਦਿੱਤਾ ਖਾਲਸਾ। ਮੈਂ ਅਰਜ਼ ਕਰਾਂ, ਮੇਰੇ ਸਤਿਗੁਰੂ ਨੇ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ, ਗੁਰਮੁਖ ਕਹਿ ਰਹੇ ਸਨ ਕਿ ਸੁਖੀ ਬਸੈ ਮੋਰੋ ਪਰਿਵਾਰਾ। ਸਿੱਖ ਵਿਦਵਾਨਾਂ ਨੇ ਕੋਸ਼ਿਸ਼ ਕੀਤੀ, ਆਪਣੇ ਆਪਣੇ ਢੰਗ ਨਾਲ ਕਲਗੀ ਵਾਰੇ ਦੀ ਉਪਮਾ ਕੀਤੀ। ਜਦੋਂ ਚਮਕੌਰ ਦੀ ਗੜੀ ਨੂੰ ਤੱਕੀਏ, ਇੱਧਰ ਸਤਿਗੁਰੂ ਅੰਮ੍ਰਿਤ ਦਾ ਦਾਤਾ ਆਪਣੇ ਪੁੱਤਰ ਕੁਰਬਾਨ ਕਰਦਾ ਹੈ, ਤੇ ਜਿਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ ਹੈ ਉਸ ਪੰਥ ਲਈ ਕੀ ਮੰਗਦਾ ਪਿਆ, ਤੇ ਉਧਰ ਜਿਨ੍ਹੇ ਅੰਮ੍ਰਿਤ ਦੀ ਦਾਤ ਲਈ ਜਿੱਦਣ ਉਹਦਾ ਪੁੱਤਰ ਕੁਰਬਾਨ ਹੁੰਦਾ, ਗੁਰੂ ਨੂੰ ਸ਼ਰਧਾ ਦੇ ਫੁੱਲ ਕਿਹੋ ਜਿਹਾ ਭੇਟ ਕਰਦਾ। ਮੈਂ ਦੋ ਪ੍ਰਮਾਣ ਦੇਣੇ ਨੇ। ਬੜਾ ਗੁਰਮੁਖ ਪਿਆਰਾ ਢਾਡੀ ਵਿਦਵਾਨ ਹੋਇਆ ਸੋਹਣ ਸਿੰਘ ਜੀ ਸੀਤਲ, ਉਹਨਾਂ ਤੋਂ ਸਿੱਖ ਕੌਮ ਦਾ ਬੱਚਾ ਬੱਚਾ ਜਾਣੂ। ਉਹ ਕਹਿੰਦਾ ਚਮਕੌਰ ਦੀ ਗੜੀ ਵਿੱਚ ਜਦੋਂ ਮੇਰੇ ਸਤਿਗੁਰੂ ਦੇ ਛੋਟਾ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਵੀ ਸ਼ਹੀਦ ਹੋ ਗਿਆ, ਫਿਰ ਉਸ ਢਾਡੀ ਦੇ ਅੰਦਰ ਦੀ ਉਡਾਰੀ ਏ ਉਹਨੇ ਆਪਣੀ ਕਲਮ ਦੇ ਨਾਲ ਕੁਝ ਕਾਮ ਪੰਕਤੀਆਂ ਕਹੀਆਂ, ਤੇ ਜੋ ਕੁਝ ਉਹਨੇ ਗੁਰੂ ਕਲਗੀ ਵਾਲੇ ਦੇ ਮੁੱਖ ਤੋਂ ਇਸ ਖਾਲਸਾ ਪੰਥ ਲਈ ਕਢਾ ਦਿੱਤਾ, ਉਹ ਸ਼ਬਦ ਜਦੋਂ ਸੁਣੇ ਹਰ ਇੱਕ ਦਾ ਹਿਰਦਾ ਬੈਰਾਗ ਦੇ ਨਾਲ ਭਿੱਜ ਜਾਂਦਾ। ਆਮ ਤੌਰ ਤੇ ਇੱਕ ਪੰਕਤੀ ਅਸੀਂ ਵਰਤਨੇ ਆ, ਕਹਿੰਦੇ ਨੇ ਸਾਹਮਣੇ ਮੇਰੇ ਸਤਿਗੁਰੂ ਨੂੰ ਦਿਸਦਾ ਕਿ ਪੁੱਤਰ ਜੁਝਾਰ ਸਿੰਘ ਸ਼ਹੀਦ ਹੋ ਗਿਆ, ਤੇ ਚਮਕੌਰ ਦੀ ਗੜੀ ਵਿੱਚ ਬੈਠਾ ਮੇਰਾ ਦਸ਼ਮੇਸ਼ ਬਾਪੂ ਬੜੇ ਪ੍ਰੇਮ ਨਾਲ ਭਿੱਜ ਕੇ ਕਹਿੰਦੇ ਨੇ ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਅੱਖਾਂ ਸਾਵੇਂ ਹੋ ਗਿਆ ਉਹ ਬੇਰਾ ਬੇਰਾ। ਉਹਨਾਂ ਸ਼ਬਦ ਟੁਕੜਾ ਟੁਕੜਾ ਵਰਤੇ। ਖੈਰ ਇਹ ਢਾਡੀ ਦੇ ਕਵੀ ਦੇ ਅੰਦਰ ਦੀ ਵੀ ਉਡਾਰੀ ਏ, ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਅੱਖਾਂ ਸਾਵੇਂ ਹੋ ਗਿਆ ਉਹ ਬੇਰਾ ਬੇਰਾ। ਕਹਿਣ ਲੱਗੇ ਉਂਗਲੀ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ, ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਜੋੜੀ ਜੋੜੀ ਹੋ ਗਿਆ ਪਰਿਵਾਰ ਬਥੇਰਾ। ਹੱਥ ਬੰਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ, ਤੇਰਾ ਤੁਝਕੋ ਸੌਂਪ ਤੇ ਕਿਆ ਲੱਗਾ ਮੇਰਾ, ਹੁਕਮ ਰਜ਼ਾਈ ਚੱਲਣਾ ਜੋ ਕਰੇ ਚੰਗੇਰਾ। ਤੇ ਇੱਕ ਸ਼ਬਦ ਵਰਤਿਆ ਉਸ ਦਿਨ ਚਮਕੌਰ ਦੀ ਗੜੀ ਵਿੱਚ, ਪੰਥ ਵਸੇ ਮੈਂ ਉਜੜਾ ਮਨ ਚੌਕ ਰਿਹਾ। ਇੱਥੇ ਉਹਨਾਂ ਨੇ ਪੰਕਤੀ ਵਰਤੀ, ਜਦੋਂ ਕਹਿ ਦਿੱਤਾ ਕਿ ਪੰਥ ਵਸੇ ਮੈਂ ਉਜੜਾ ਮਨ ਚੌਕ ਨੇਰਾ। ਜਦੋਂ ਇੱਧਰ ਤੱਕਨੇ ਆ, ਗੁਰੂ ਗੋਬਿੰਦ ਸਿੰਘ ਅੰਮ੍ਰਿਤ ਦਾ ਦਾਤਾ ਹੈ, ਉਹਦੇ ਪੁੱਤਰ ਸ਼ਹੀਦ ਹੁੰਦੇ ਨੇ, ਤੇ ਕਹਿੰਦੇ ਨੇ ਪੰਥ ਵਸਦਾ ਰਹਿ ਮੈਨੂੰ ਉਜਾੜਾ ਪਰਵਾਣੇ। ਤੇ ਜਦੋਂ ਲਾਹੌਰ ਦੀ ਧਰਤੀ ਨੂੰ ਤੱਕਨੇ ਆ, ਜਿਨ੍ਹਾਂ ਨੂੰ ਸਤਿਗੁਰੂ ਤੂੰ ਅੰਮ੍ਰਿਤ ਦੀ ਦਾਤ ਦੇ ਗਿਆ, ਤੇ ਜਿੱਦਣ ਉਹਨਾਂ ਤੇ ਸਮਾਂ ਬਣਿਆ, ਉਹਨਾਂ ਅੰਮ੍ਰਿਤ ਪੀਣ ਵਾਲੇ ਗੁਰਸਿੱਖਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਸ਼ਬੇਕ ਸਿੰਘ ਦੇ ਸਾਹਮਣੇ ਉਹਦਾ ਇਕਲੌਤਾ ਪੁੱਤਰ ਸ਼ਾਬਾਸ਼ ਸਿੰਘ ਟਿਕਿਆ। ਜ਼ਾਲਮ ਨੇ ਪਿਓ ਤੇ ਪੁੱਤਰ ਨੂੰ ਗ੍ਰਿਫਤਾਰ ਕੀਤਾ। ਰਤਨ ਸਿੰਘ ਭੰਗੂ ਲਿਖਦਾ ਹੈ, ਉਸ ਵਕਤ ਆਇਆ ਕਾਜ਼ੀ ਹਾਕਮ ਆਇਆ, ਉਹਨੇ ਇੱਕ ਗੱਲ ਕਹੀ, ਸ਼ਬੇਕ ਸਿੰਘਾਂ ਕੁਝ ਹੋਸ਼ ਵੱਲ ਝਾਤੀ ਮਾਰ, ਕੁਝ ਹੋਸ਼ ਨੂੰ ਹੱਥ ਮਾਰ। ਦੇਖ ਸੱਜਣਾ, ਲੋਕ ਪੁੱਤਰਾਂ ਨੂੰ ਤਰਸਦੇ ਨੇ, ਦਰ ਦਰ ਤੇ ਜਾਂਦੇ ਨੇ ਪੁੱਤਰਾਂ ਦੀ ਦਾਤ ਮੰਗਣ ਲਈ। ਤੈਨੂੰ ਨਿਰੰਕਾਰ ਨੇ, ਉਸ ਖੁਦਾ ਨੇ ਜੇ ਇੱਕ ਪੁੱਤਰ ਦਿੱਤਾ ਇਹਨੂੰ ਬਚਾ ਲੈ ਤੇ ਪੁੱਤਰ ਬਚ ਸਕਦਾ ਹੀ ਜੇ ਤੂੰ ਇਸਲਾਮ ਨੂੰ ਕਬੂਲ ਕਰੇ। ਸਤਿਗੁਰੂ ਤੇ ਪੁੱਤਰ ਜਾਂਦੇ ਨੇ, ਕਹਿੰਦੇ ਨੇ ਪੰਥ ਵਸੇ ਮੈਂ ਉਜੜਾ ਮਨ ਚਾਹੋ ਕਨੇਰਾ। ਤੇ ਜਦੋਂ ਸ਼ਬੇਕ ਸਿੰਘ ਦੇ ਸਾਹਮਣੇ ਸਮਾਂ ਆਉਂਦਾ ਆਪਣੇ ਪੁੱਤਰ ਨੂੰ ਬਚਾ ਲੈ, ਤੇ ਅੱਗੋਂ ਉਹ ਬੜੇ ਸ਼ਬਦ ਪਿਆਰ ਦੇ ਕਹਿੰਦਾ, ਆਖਦਾ ਉਹ ਕਾਜ਼ੀ ਤੈਨੂੰ ਕੇਵਲ ਅੱਖਾਂ ਨਾਲ ਇਹ ਸੰਸਾਰ ਦਿਸਦਾ ਪਿਆ, ਤੂੰ ਐਸ ਦਿਸ ਦੇ ਦ੍ਰਿਸ਼ਟ ਮਾਨ ਸੰਸਾਰ ਤੱਕ ਸੀਮਤ ਏ, ਪਰ ਕਹਿੰਦਾ ਮੈਨੂੰ ਇਹਦੇ ਪਿੱਛੇ ਕੁਝ ਹੋਰ ਵੀ ਨਜ਼ਰ ਆਉਂਦਾ ਪਿਆ। ਪੁੱਛਿਆ ਤੈਨੂੰ ਕੀ ਹੋਰ ਦਿਸਦਾ, ਤੇ ਅੱਗੋਂ ਉਹਨੇ ਸ਼ਬਦ ਬੜੇ ਪਿਆਰੇ ਕਹਿ, ਕਹਿਣ ਲੱਗਾ ਤੈਨੂੰ ਪਤਾ ਨਹੀਂ ਤੂੰ ਕਹਿੰਦਾ ਇੱਕ ਪੁੱਤਰ ਨੂੰ ਬਚਾ ਲੈ, ਤੇ ਜਦੋਂ ਮੈਂ ਇੱਕ ਪੁੱਤਰ ਨੂੰ ਬਚਾ ਕੇ ਰੱਬ ਦੇ ਘਰ ਨੂੰ ਗਿਆ। ਤੇ ਰਤਨ ਸਿੰਘ ਭੰਗੂ ਲਿਖਦੇ ਨੇ, ਅੱਗੋਂ ਆਵਾਜ਼ ਆਏਗੀ, ਸ਼ਬੇਕ ਸਿੰਘਾਂ ਮੈਂ ਚਾਰ ਕੁਰਬਾਨ ਕਰਕੇ ਕਿਹਾ ਸੀ ਕਿ ਪੰਥ ਵਸੇ ਤੂੰ ਇੱਕ ਦੀ ਖਾਤਰ ਫਿੜ ਗਿਓ। ਦੇਖੋ ਉਹਨੇ ਕਿਹੋ ਜਿਹਾ ਸ਼ਰਧਾ ਦੇ ਫੁੱਲ ਭੇਟ ਕੀਤੇ। ਰਤਨ ਸਿੰਘ ਭੰਗੂ ਲਿਖਦਾ ਹੈ, ਕਹਿਣ ਲੱਗੇ ਸਿੱਖਣ ਕਾਜ ਗੁਰੂ ਹਮਾਰੇ, ਸੀਸ ਦਿਓ ਨੀ ਸਨ ਪਰਵਾਰੇ, ਚਾਰੇ ਪੁੱਤਰ ਜਾਨ ਕੁਹਾਏ, ਸੋ ਚੰਡੀ ਕੀ ਭੇਟ ਕਰਾਏ। ਕਹਿਣ ਲੱਗੇ ਹਮ ਕਾਰਨ ਗੁਰ ਕੁੱਲ ਗਵਾਈ, ਹਮ ਕੁੱਲ ਰਾਖੈ ਕਮਲ ਵਡਾਈ। ਸਾਡੀ ਖਾਤਰ ਸਾਹਿਬ ਨੇ ਇੰਨਾ ਕੁਝ ਕੁਰਬਾਨ ਕਰ ਦਿੱਤਾ, ਤੇ ਮੈਂ ਆਪਣੇ ਆਪ ਨੂੰ ਬਚਾ ਕੇ ਲੈ ਜਾ। ਪਿਆਰਿਓ, ਉਸ ਕਲਗੀ ਵਾਲੇ ਨੇ ਜਿਹੜੀ ਅੰਮ੍ਰਿਤ ਦੀ ਦਾਤ ਦਿੱਤੀ, ਇਹ ਕੇਵਲ ਕਰਮ ਕਾਂਡ ਨਹੀਂ, ਪੰਜਾਂ ਵਿੱਚ ਸਤਿਗੁਰੂ ਵਰਤਦਾ ਹੈ ਬਾਣੀ ਰੂਪ। ਜਦੋਂ ਉਹ ਗੁਰੂ ਕੀ ਬਾਣੀ ਭਿੱਜ ਕੇ ਪੜ੍ਹਦੇ ਨੇ, ਉਹੀ ਜਲ ਅੰਮ੍ਰਿਤ ਬਣ ਜਾਂਦਾ ਹੈ। ਜਦੋਂ ਉਹ ਜਲ ਸਿੱਖ ਦੇ ਕਿਰਦੇ ਵੀ ਜਾਂਦਾ ਹੈ, ਅੰਦਰ ਨੂੰ ਵੀ ਧੋ ਦਿੰਦਾ। ਜੇ ਨਾਲ ਕਮਾਈ ਕਰੀਏ ਤਾਂ ਵੈਸੇ ਰਹਿਤ ਨਾਮੇ ਵਿੱਚ ਇੱਕ ਸ਼ਬਦ ਉਹਨਾਂ ਕਿਹਾ, ਕਹਿਣ ਲੱਗੇ ਪ੍ਰਥਮ ਰਹਿਤ ਜੇ ਜਾਨ ਖੰਡੇ ਕੀ ਪਹੁੰਚ ਸਕੇ। ਉਹਨਾਂ ਨੇ ਪ੍ਰਥਮ ਰਹਿਤ ਸ਼ਬਦ ਵਰਤਿਆ, ਇਹਦਾ ਮਤਲਬ ਹਰ ਸਿੱਖ ਲਈ ਲਾਜ਼ਮੀ ਹੈ, ਜਿਹਨੇ ਜੀਵਨ ਕਮਾਉਣਾ ਉਹਦੇ ਲਈ ਪ੍ਰਥਮ ਰਹਿਤ ਸ਼ਬਦ ਵਰਤਿਆ ਰਹਿਤ ਨਾਮੇ ਵਾਲੇ ਗੁਰਸਿੱਖਾਂ ਨੇ। ਕਹਿਣ ਲੱਗੇ ਉਹਨਾਂ ਪੰਜਾਂ ਤੋਂ ਜਦੋਂ ਅੰਮ੍ਰਿਤ ਲਏਗਾ, ਅੰਦਰ ਵੀ ਗੁਰੂ ਕਿਰਪਾ ਕਰੇਗਾ, ਨੇਤਰਾਂ ਨੂੰ ਵੀ ਗੁਰੂ ਕਿਰਪਾ ਕਰਕੇ ਸਵੱਛਤਾ ਬਖਸ਼ੇਗਾ, ਤੇਰੇ ਸੀਸ ਵੀ ਜਦੋਂ ਨਿਪਿਆ ਅੰਮ੍ਰਿਤ ਤੇ ਜਿਹੜੇ ਬਚਨ ਤੂੰ ਪੜ੍ਹਨਾ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨਾ ਕਹਾਓ, ਉੱਥੇ ਗੁਰੂ ਦੀ ਰਹਿਮਤ ਵਰਤੇਗੀ। ਸਾਹਿਬ ਨੇ ਕਿਰਪਾ ਕਰਕੇ ਅੰਮ੍ਰਿਤ ਆਪ ਪਾਣ ਕੀਤਾ, ਗੁਰਸਿੱਖਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ। ਮੈਂ ਇੱਕ ਬੇਨਤੀ ਕਰਕੇ ਸਮਾਪਤੀ ਕਰਨਾ। ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਸ਼ਬਦ ਬੜਾ ਪਿਆਰਾ ਵਰਤੇ, ਅਸੀਂ ਆਪਣੇ ਆਪਣੇ ਢੰਗ ਨਾਲ ਖਾਲਸੇ ਦੀ ਪਰਿਭਾਸ਼ਾ ਸੰਗਤ ਸਾਹਮਣੇ ਰੱਖਦੇ ਹਾਂ। ਕਹਿੰਦੇ ਨੇ ਜਦੋਂ ਮੇਰੇ ਗੁਰਦੇਵ ਇਕਾਗਰਤਾ ਬਖਸ਼ਣਾ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ ਨਾ, ਤੇ ਭਾਈ ਡੱਲੇ ਨੇ ਰੱਜ ਕੇ ਸੇਵਾ ਕੀਤੀ, ਭਾਵਾਂ ਸੂਬਾ ਸਰਹੰਦ ਨੇ ਆਪਣੇ ਵੱਲੋਂ ਕਿੰਨਾ ਡਰਾਵਾ ਵੀ ਦਿੱਤਾ, ਪਰ ਕਹਿੰਦੇ ਨੇ ਤਾਂ ਵੀ ਉਹ ਗੁਰੂ ਕਲਗੀ ਵਾਲੇ ਦੇ ਚਰਨਾਂ ਦਾ ਭਵਰਾ ਬਣਿਆ ਰਿਹਾ। ਇੱਕ ਦਿਨ ਬੈਠਿਆ ਅਚਨਚੇਤ ਇਕਾਗਰਤਾ ਬਖਸ਼ਿਆ ਦੇ ਥੋੜੀ ਜਿਹੀ, ਇੱਕ ਦਿਨ ਬੈਠਿਆ ਅਚਨਚੇਤ ਭਾਈ ਡੱਲੇ ਦਾ ਜਦੋਂ ਇਹ ਪਤਾ ਲੱਗਾ ਕਿ ਸੂਬੇ ਸਰਹੰਦ ਦੀ ਧਮਕੀ ਦੀ ਵੀ ਇਹਨੇ ਪਰਵਾਹ ਨਹੀਂ ਕੀਤੀ, ਤੇ ਹਜ਼ੂਰ ਨੇ ਹੱਸ ਕੇ ਕਿਹਾ, ਡੱਲਿਆ ਜੋ ਕੁਝ ਤੂੰ ਮੰਗੇਗਾ ਮੈਂ ਤੇਰੀ ਝੋਲੀ ਵਿੱਚ ਪਾ ਦਿਆਂਗਾ, ਕੁਝ ਮੰਗ ਤਾਂ ਸਹੀ। ਤੇ ਡੱਲੇ ਨੇ ਇੱਕ ਬੇਨਤੀ ਕੀਤੀ, ਦਾਤਿਆ ਜੇ ਤਰੁੱਠੈ ਤੇ ਕਿਰਪਾ ਕਰ ਆਪਣੇ ਚਰਨਾਂ ਵਿੱਚ ਪੀੜੀ ਜਿੰਨੀ ਥਾਂ ਦੇ ਦੇ। ਸਾਹਿਬ ਉਸੇ ਵਕਤ ਸੋਚੀ ਪੈ ਗਏ ਤੇ ਅੱਗੋਂ ਉੱਤਰ ਬੜੇ ਕਮਾਲ ਦਾ ਦਿੱਤਾ। ਕਹਿਣ ਲੱਗੇ, ਡੱਲਿਆ ਥਾਂ ਲੈਣਾ ਚਾਹੁੰਦਾ ਗੁਰੂ ਦੇ ਚਰਨਾਂ ਵਿੱਚ, ਸੇਵਾ ਕੀਤੀ ਕੇਵਲ ਦੁਨੀਆਂ ਤੱਕ ਸੀਮਤ ਰਹਿ ਕੇ, ਦੁਨੀਆਂ ਦੀ ਸੇਵਾ ਕਰਕੇ ਤੂੰ ਦੀਨ ਪਿਆ ਮੰਗਣਾ, ਜੇ ਗੁਰੂ ਦੇ ਚਰਨਾਂ ਵਿੱਚ ਦਾਤ ਲੈਣੀ ਆ ਤੇ ਚੇਤੇ ਰੱਖੀ ਅੰਮ੍ਰਿਤ ਦੀ ਦਾਤ ਲੈ ਕੇ ਤੈਨੂੰ ਖਾਲਸਾ ਬਣਨਾ ਪਏਗਾ। ਵਾਹਿਗੁਰੂ ਜੀ ਕਾ ਖਾਲਸਾ ਬਣ। ਉਹਨੇ ਪੁੱਛਿਆ, ਮਹਾਰਾਜ ਖਾਲਸੇ ਦੀ ਪਰਿਭਾਸ਼ਾ? ਸਾਹਿਬ ਨੇ ਬੜੇ ਪਿਆਰੇ ਬਚਨ ਕਹਿ, ਕਹਿਣ ਲੱਗੇ, ਡੱਲਿਆ ਖਾਲਸਾ ਇਹਦਾ ਮਤਲਬ ਇਹ ਨਹੀਂ ਕਿ ਜਿਵੇਂ ਆ ਤੇਰੇ ਕਿਲੇ ਨੇ ਇਸੇ ਤਰ੍ਹਾਂ ਵਾਹਿਗੁਰੂ ਦਾ ਖਾਲਸਾ। ਆਪਾਂ ਸ਼ਬਦ ਪਰਤਨੇ ਆ ਨਾ, ਵਾਹਿਗੁਰੂ ਜੀ ਕਾ ਖਾਲਸਾ। ਕਹਿਣ ਲੱਗੇ, ਜਿਵੇਂ ਤੇਰੇ ਕਿਲੇ ਨੇ ਇਸ ਤਰ੍ਹਾਂ ਵਾਹਿਗੁਰੂ ਦਾ ਖਾਲਸਾ ਨਹੀਂ, ਜਿਵੇਂ ਤੇਰੇ ਹਾਥੀ ਘੋੜੇ ਤੇਰੀ ਜ਼ਮੀਨ ਭੋਏ ਪਾਂਡਾ, ਇਸ ਤਰ੍ਹਾਂ ਮੇਰਾ ਵਾਹਿਗੁਰੂ ਦਾ ਖਾਲਸਾ ਨਹੀਂ। ਕਹਿਣ ਲੱਗਾ, ਫਿਰ ਹੋਰ ਕਿਉਂ ਜਿਹਾ ਖਾਲਸਾ? ਤੇ ਸਾਹਿਬ ਨੇ ਬੜੇ ਪਿਆਰੇ ਬਚਨ ਕਹਿ, ਕਹਿਣ ਲੱਗੇ, ਸੱਜਣਾ ਅੱਜ ਕਿਲੇ ਤੇਰੇ ਨੇ, ਤੂੰ ਚਲਾ ਗਿਆ, ਕਿਲੇ ਫਿਰ ਵੀ ਕਾਇਮ ਰਹਿਣੇ ਨੇ। ਚੇਤੇ ਰੱਖੀ ਅੱਜ ਭੋਏ ਭਾਂਡਾ ਜ਼ਮੀਨ ਤੇਰਾ, ਕੱਲ ਨੂੰ ਚਲਾ ਗਿਆ ਜ਼ਮੀਨ ਫਿਰ ਵੀ ਰਹੇਗੀ। ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਨਹੀਂ। ਕਹਿਣ ਲੱਗੇ, ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਹੈ ਜਿਵੇਂ ਸੂਰਜ ਤੇ ਸੂਰਜ ਦੀਆਂ ਕਿਰਨਾਂ ਕਹਿਣ। ਜੇ ਸੂਰਜ ਹੈ ਕਿਰਨਾਂ ਨੇ, ਜੇ ਸੂਰਜ ਨੇ ਤੇ ਕਿਰਨ ਦੀ ਹੋਂਦ ਕੀ? ਦੇਖੋ ਕੈਸਾ ਸੰਬੰਧ ਹੈ। ਆਪਾਂ ਸੂਰਜ ਦੀ ਕਿਰਨ ਕਹਿੰਦੇ ਹਾਂ, ਪਰ ਇੰਨੀ ਕੁ ਨੇੜਤਾ ਹੈ, ਸੂਰਜ ਹੈ ਤਾਂ ਕਿਰਨੇ। ਕਹਿਣ ਲੱਗੇ, ਜਿਵੇਂ ਪਾਣੀ ਤੇ ਪਾਣੀ ਦਾ ਚਸ਼ਮਾ ਹੈ, ਸੱਜਣਾ ਜਿਹੜਾ ਚਸ਼ਮੇ ਵਿੱਚੋਂ ਪਾਣੀ ਨਿਕਲਦਾ ਹੈ ਉਹ ਤਾਂ ਹੀ ਨਿਰਮਲਤਾ ਹੀ ਨਾਲ ਹੈ, ਜੇ ਉਹਦੇ ਨਾਲ ਜੁੜਿਆ ਉਹਦੇ ਤੋਂ ਟੁੱਟ ਕੇ ਉਹ ਨਹੀਂ ਰਹਿ ਸਕਦਾ। ਕਹਿਣ ਲੱਗੇ, ਖਾਲਸਾ ਇਸ ਤਰ੍ਹਾਂ ਹੈ ਜਿਵੇਂ ਸੂਰਜ ਤੇ ਸੂਰਜ ਦੀ ਕਿਰਨ, ਜਿਵੇਂ ਪਾਣੀ ਦਾ ਚਸ਼ਮਾ ਤੇ ਪਾਣੀ। ਕਹਿਣ ਲੱਗੇ, ਜਿਵੇਂ ਇੱਕ ਰੁੱਖ ਤੇ ਰੁੱਖ ਦੀ ਟਾਹਣੀ ਨਾਲ ਲੱਗਾ ਹੋਇਆ ਪੱਤਾ, ਜੇ ਉਹ ਪੱਤਾ ਜੁੜਿਆ ਉਹਦੇ ਅੰਦਰ ਹਰਿਆਵਲ ਹੈ। ਪਿਆਰਿਓ, ਉਸ ਵਕਤ ਸਾਹਿਬ ਨੇ ਕਿਹਾ, ਡੱਲਿਆ ਜੇ ਕੁਝ ਲੈਣਾ ਚਾਹੁੰਦਾ ਦੀਨ ਵਿੱਚ ਥਾਂ ਭਾਲਣਾ ਤੇ ਪਹਿਲਾਂ ਆਪਣੇ ਅੰਦਰ ਗੁਰੂ ਨੂੰ ਥਾਂ ਦਿੱਤੀ ਆ, ਕਿਲਿਆਂ ਵਿੱਚ ਥਾਂ ਦੇ ਦਿੱਤੀ, ਇਸ ਧਰਤੀ ਤੇ ਤੂੰ ਰਹਿਣ ਲਈ ਥਾਂ ਦਿੱਤੀ, ਆਪਣੇ ਅੰਦਰ ਗੁਰੂ ਨੂੰ ਥਾਂ ਦੇ। ਕਹਿੰਦਾ, ਸਾਹਿਬ ਜੀ ਮੈਂ ਸਮਝਿਆ ਨਹੀਂ। ਕਹਿਣ ਲੱਗੇ, ਅੰਦਰ ਤੂੰ ਅੰਮ੍ਰਿਤ ਦੀ ਦਾਤ ਪਹਿਲਾਂ ਲੈ ਤੇ ਚੇਤੇ ਰੱਖੀ ਰੁਪਈਏ ਨਾਲ ਅੰਮ੍ਰਿਤ ਨਹੀਂ। ਭਗਤਾਂ ਨੇ ਵੀ ਬਾਣੀ ਵਿੱਚ ਬਚਨ ਕੀਤੇ, ਕਹਿੰਦੇ ਨੇ ਨਾਮ ਤੇ ਗੁਰੂ ਦੀ ਕਿਰਪਾ ਦੌਲਤ ਨਾਲ ਨਹੀਂ। ਭਗਤ ਰਵਿਦਾਸ ਦਾ ਸੀ ਬਚਨ ਪੜ੍ਹਨੇ, ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ, ਜਿਨ ਦਰਦ ਮਤਾ ਘੱਟ ਨਾ ਜਾਏ। ਪੁੱਛਿਆ ਕਿਉਂ? ਕਹਿਣ ਲੱਗੇ, ਮੈਂ ਤੋ ਮੋਲ ਮਹਿੰਗੀ ਲਈ ਕਿੰਨੇ ਕੁ ਰੁਪਈਏ ਨਾਲ? ਕਹਿਣ ਲੱਗੇ, ਜੀ ਸਟੈ ਆਪਣੀ ਜਿੱਦ ਦੇ ਕੇ। ਭਗਤ ਕਬੀਰ ਨੇ ਬਚਨ ਕੀਤਾ, ਕਹਿਣ ਲੱਗੇ, ਕੰਚਨ ਸਿਓ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ, ਚੇਤੇ
1: ਖਰੀਦਾ ਜਾਨ ਲੱਭ ਤਾਂ ਨਹੀਂ ਕਿਆ, ਲੱਭ ਤਾਂ ਕੂੜਾ ਨੇ ਹੋ। ਚਰ ਛੱਤ ਲੰਘਾਈਐ ਛੱਪਰ ਟੁੱਟੈ ਮੈਂਹੋ ਹਰੀਤਾ ਜੰਗਲ ਜੰਗਲ ਕਿਆ ਪਵੈ ਵਣ ਕੰਡਾ ਮੋੜਹੈ ਵਸੀ ਰੱਬ ਹਿਆਲੀ ਐ ਜੰਗਲ ਕਿਆ ਟੂੰਡੇ ਹੈ ਫਰੀਦਾ ਇੰਨੀ ਨਿੱਕੀ ਜੰਗੀ ਐ ਥਲ ਡੂੰਗਰ ਭਵਿਓਂ ਅੱਜ ਫਰੀਦੈ ਕੁਜੜਾ ਸੈਕੂ ਹਾਥੀਓ ਫਰੀਦਾ ਇੰਨੀ ਨਿੱਕੀ ਜੰਗੀ ਐ ਥਲ ਡੂੰਗਰ ਭਵਿਓਂ ਅੱਜ ਫਰੀਦੈ ਕੁਜੜਾ ਸੈਕੂ ਹਾਥੀਓਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਮਿਹਰਬਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਕ ਪਵਿੱਤਰ ਅਤੇ ਨਿੱਘੀ ਗੋਦ ਦਾ ਆਨੰਦ ਪਾ ਰਹੇ ਸਭ ਮਾਈ ਭਾਈ ਸਤਸੰਗੀ ਜਨੋ ਆਪ ਸਰਵਣ ਕਰਦੇ ਆ ਰਹੇ ਹੋ ਲੜੀਵਾਰ ਕਥਾ ਭਗਤ ਫਰੀਦ ਸਾਹਿਬ ਜੀ ਦੇ ਸਲੋਕਾਂ ਵਿੱਚੋਂ। ਅੱਜ ਜੋ ਭਗਤ ਫਰੀਦ ਸਾਹਿਬ ਜੀ ਦੇ ਸਲੋਕ ਆਪ ਸੰਗਤ ਦੇ ਸਨਮੁਖ ਪੜ੍ਹ ਕੇ ਸੁਣਾਏ ਗਏ ਇਹਨਾਂ ਸਲੋਕਾਂ ਵਿੱਚੋਂ ਪਹਿਲਾ ਸਲੋਕ ਫਰੀਦਾ ਜਾਂ ਲੱਭ ਤਾਂ ਨਿਹੋ ਕਿਹਾ ਲੱਭ ਤਾਂ ਕੂੜਾ ਨਿਹ। ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਅਗਰ ਪਰਮਾਤਮਾ ਦੇ ਨਾਲ ਤੇਰਾ ਪਿਆਰ ਹੈ ਪਰ ਪਿਆਰ ਕਿਸੇ ਗਰਜ ਦੇ ਕਾਰਨ ਹੈ। ਕਹਿਣ ਲੱਗੇ ਉਹ ਪਿਆਰ ਕਦੀ ਵੀ ਤੇਰੇ ਮਨ ਦੀ ਬੁਰਾਈ ਨੂੰ ਧੋਏਗਾ ਨਹੀਂ, ਉਹ ਪਿਆਰ ਕਦੀ ਵੀ ਪਰਮਾਤਮਾ ਰੂਪੀ ਮੁਕਾਮ ਦੇ ਉੱਤੇ ਤੈਨੂੰ ਪਹੁੰਚਾਏਗਾ ਨਹੀਂ, ਕਿਉਂਕਿ ਪਿਆਰ ਹੈ ਕੇਵਲ ਗਰਜ ਕਰਕੇ। ਔਰ ਜਿਸ ਦਿਨ ਗਰਜ ਪੂਰੀ ਹੋਣੀ ਬੰਦ ਹੋਏਗੀ ਉਸ ਦਿਨ ਤੇਰਾ ਪ੍ਰੇਮ ਹੀ ਟੁੱਟ ਜਾਏਗਾ। ਮੇਰਾ ਤੇ ਪਰਮਾਤਮਾ ਦਾ ਸੰਬੰਧ ਬਣਿਆ ਹੈ ਪਰ ਵਿਚਕਾਰ ਇੱਕ ਗਰਜ ਖੜੀ ਹੈ, ਸਾਨੂੰ ਦੋਵਾਂ ਨੂੰ ਜੋੜਨ ਵਾਲੀ ਵਿਚਕਾਰ ਇੱਕ ਗਰਜ ਹੈ। ਜੀਵ ਪਰਮਾਤਮਾ ਦੇ ਨਾਲ ਬੱਝਾ ਹੈ ਪਰ ਗਰਜ ਦੇ ਧਾਗੇ ਦੇ ਨਾਲ, ਗਰਜ ਦੀ ਤੰਦ ਦੇ ਨਾਲ। ਜਿਸ ਦਿਨ ਪਰਮਾਤਮਾ ਗਰਜ ਪੂਰੀ ਨਹੀਂ ਕਰੇਗਾ, ਗਰਜ ਪੂਰੀ ਹੁੰਦਿਆਂ ਦੇਰ ਲੱਗੇਗੀ, ਉਸੇ ਦਿਨ ਤੇਰਾ ਪ੍ਰੇਮ ਚਲਾ ਜਾਏਗਾ। ਇਹਦਾ ਮਤਲਬ ਤੈਨੂੰ ਅਜੇ ਪਰਮਾਤਮਾ ਦੀ ਹਕੀਕਤ ਅਸਲੀਅਤ ਦੇ ਸੰਬੰਧ ਵਿੱਚ ਜਾਣਕਾਰੀ ਨਹੀਂ ਮਿਲੀ। ਹਾਂ, ਇਤਨੀ ਜਾਣਕਾਰੀ ਮਿਲੀ ਹੈ ਪਰਮਾਤਮਾ ਦੇ ਕੇ ਨਵਾਜਦਾ ਹੈ, ਪਰਮਾਤਮਾ ਦਾ ਸੁਭਾਅ ਦੇਣਾ ਹੈ, ਤੂੰ ਗਰਜਾਊ ਬਣ ਕੇ ਉਹਦੇ ਨਾਲ ਜੁੜਿਆ ਔਰ ਕੇਵਲ ਦੁਨਿਆਵੀ ਦਾਤਾਂ ਦਾ ਗਰਜਾਊ ਬਣ ਕੇ, ਕਿਉਂਕਿ ਉਹਦਾ ਸੁਭਾਅ ਹੀ ਦੇਣਾ ਹੈ। ਇਹ ਸਮਝ ਮਿਲ ਜਾਏ ਕਿ ਮੇਰਾ ਜੀਵਨ ਮਨੋਰਥ ਪਰਮਾਤਮਾ ਦੇ ਨਾਲ ਜੁੜਨਾ ਹੈ, ਗਰਜ ਵਿੱਚੋਂ ਨਿਕਲ ਜਾਏਗੀ। ਕਹਿਣ ਲੱਗੇ ਜਾਨ ਲੱਭ ਤਾਂ ਨਿਹੋ ਕਿਹਾ, ਅਗਰ ਗਰਜ ਹੈ ਲੋਭ ਹੈ ਲਾਲਚ ਹੈ ਤੇ ਫਿਰ ਇਹਨੂੰ ਪਿਆਰ ਕਹਿਣ ਦੀ ਲੋੜ ਵੀ ਕੀ ਹੈ। ਇਹ ਤੇ ਇਸ ਤਰ੍ਹਾਂ ਹੀ ਸਮਝ ਲਓ ਕਿ ਆਪ ਹੱਥ ਦੇ ਅੰਦਰ ਹਰੇ ਰੰਗ ਦਾ ਚਾਰਾ ਲੈ ਕੇ ਅੱਗੇ ਅੱਗੇ ਚੱਲਦੇ ਜਾਓ ਤੇ ਗਊ ਤੁਹਾਡੇ ਮਗਰ ਮਗਰ ਤੁਰੀ ਆਏਗੀ। ਹੱਥ ਵਿੱਚ ਚਾਰਾ ਨਜ਼ਰ ਨਹੀਂ ਆਏਗਾ ਤੇ ਗਊ ਤੁਹਾਡੇ ਮਗਰ ਚੱਲਣਾ ਬੰਦ ਕਰ ਦੇਗੀ। ਇਸ ਤਰ੍ਹਾਂ ਹੀ ਸਮਝ ਲਓ ਕਿ ਹੱਥ ਦੇ ਅੰਦਰ ਰੋਟੀ ਦਾ ਟੁਕੜਾ ਲੈ ਕੇ ਚੱਲ ਰਹੇ ਹੋ, ਕੁੱਤਾ ਤੁਹਾਡੇ ਮਗਰ ਮਗਰ ਤੁਰਿਆ ਰਹੇਗਾ। ਤੁਹਾਡੇ ਹੱਥ ਦੇ ਅੰਦਰ ਰੋਟੀ ਦਾ ਟੁਕੜਾ ਨਹੀਂ ਹੈ ਤੇ ਕੁੱਤਾ ਵੀ ਤੁਹਾਡੇ ਮਗਰ ਨਹੀਂ ਹੈ। ਕਿਸੇ ਦੂਸਰੇ ਦੇ ਹੱਥ ਦੇ ਅੰਦਰ ਰੋਟੀ ਦਾ ਟੁੱਕੜ ਨਜ਼ਰ ਆਇਆ ਹੈ ਤੋ ਕੁੱਤਾ ਦੂਸਰੇ ਦੇ ਮਗਰ ਚੱਲ ਪਏਗਾ। ਮਗਰ ਮਗਰ ਚੱਲ ਰਹੇ ਆ ਪਰਮਾਤਮਾ ਦੇ, ਪਰ ਕਿਉਂ ਚੱਲ ਰਹੇ ਆ? ਕਿਉਂਕਿ ਸਾਨੂੰ ਗਰਜ ਦਾ ਚਾਰਾ, ਗਰਜ ਦਾ ਟੁਕੜਾ ਪਰਮਾਤਮਾ ਦੇ ਹੱਥ ਵਿੱਚ ਨਜ਼ਰ ਆ ਰਿਹਾ, ਪਰਮਾਤਮਾ ਦੇ ਰਿਹਾ। ਫਿਰ ਇਹ ਸੋਚ ਕੋਈ ਬਹੁਤ ਚੰਗੀ, ਬਹੁਤ ਵਧੀਆ ਸੋਚ ਨਹੀਂ ਹੈ, ਇਹ ਬਹੁਤ ਉੱਚੀ ਤੇ ਮਹਾਨ ਸੋਚ ਨਹੀਂ ਹੈ, ਇਹ ਵਪਾਰੀ ਵਾਲੀ ਸੋਚ ਹੈ। ਵਪਾਰੀ ਵਾਲੀ ਸੋਚ, ਵਪਾਰੀ ਦਾ ਸੁਭਾਅ ਹੁੰਦਾ ਹੈ ਸੌਦਾ ਇੱਕ ਦੁਕਾਨ ਤੋਂ ਨਹੀਂ ਮਿਲਿਆ, ਚਲੋ ਦੂਸਰੀ ਦੁਕਾਨ ਤੇ ਜਾ ਕੇ ਖੋਜ ਬੀਨ ਕਰਨੇ ਆ, ਸ਼ਾਇਦ ਉਥੋਂ ਮਿਲ ਜੇ। ਦੂਸਰੀ ਦੁਕਾਨ ਤੋਂ ਸੌਦਾ ਨਹੀਂ ਮਿਲਿਆ ਤੇ ਚਲੋ ਤੀਸਰੀ ਦੁਕਾਨ ਤੋਂ ਜਾ ਕੇ ਵੇਖਣੇ ਆ, ਸੌਦਾ ਉਥੋਂ ਮਿਲ ਜੇ। ਜਿੱਥੋਂ ਵਪਾਰੀ ਨੂੰ ਸੌਦਾ ਮਿਲਣਾ ਬੰਦ ਹੋ ਜਾਏ, ਵਪਾਰੀ ਉਸ ਦੁਕਾਨ ਦੇ ਉੱਤੇ ਜਾਣਾ ਬੰਦ ਕਰ ਦਿੰਦਾ। ਕੀ ਲੈਣ ਜਾਣਾ ਜਦ ਕੁਝ ਮਿਲ ਹੀ ਨਹੀਂ ਰਿਹਾ? ਮੇਰੀ ਮਤਲਬ ਦਾ ਸਮਾਨ ਜਦ ਇਸ ਸਟੋਰ ਤੋਂ ਮਿਲਦਾ ਹੀ ਨਹੀਂ ਹੈ, ਦੁਕਾਨ ਤੋਂ ਮਿਲਦਾ ਹੀ ਨਹੀਂ ਹੈ, ਤਾਂ ਫਿਰ ਮੈਂ ਇਸ ਜਗ੍ਹਾ ਦੇ ਉੱਤੇ ਜਾਵਾਂ ਵੀ ਕਿਉਂ? ਖਿਮਾ ਚਾਹਾਂਗਾ, ਬਹੁਤ ਸਾਰਿਆਂ ਲੋਕਾਂ ਨੂੰ ਮੈਂ ਇਸ ਤਰ੍ਹਾਂ ਦਾ ਜੀਵਨ ਗੁਜ਼ਾਰਦਿਆਂ ਵੇਖਿਆ ਹੈ। ਮੰਦਰ ਵਿੱਚ ਨਤਮਸਤਕ ਹੁੰਦੇ ਨੇ, ਗਰਜ ਪੂਰੀ ਨਹੀਂ ਹੋਈ, ਮਸਜਿਦ ਵਿੱਚ ਚਲੇ ਜਾਂਦੇ ਨੇ। ਮਸਜਿਦ ਵਿੱਚ ਜਾ ਕੇ ਚਾਰ ਦਿਨ ਨਮਾਜ਼ ਅਦਾ ਕਰਦੇ ਨੇ, ਗਰਜ ਪੂਰੀ ਨਹੀਂ ਹੋਈ, ਗੁਰਦੁਆਰੇ ਆ ਜਾਂਦੇ ਨੇ। ਗੁਰਦੁਆਰੇ ਆਣ ਕੇ ਚਾਰ ਦਿਨ ਬਹਿ ਕੇ ਸੁਣਦੇ ਸੁਣਾਉਂਦੇ ਨੇ, ਸਮਾਂ ਲੱਗ ਗਿਆ ਹੈ, ਅਜੇ ਕਰਮਾਂ ਦੀ ਪਿਕਚਰ ਨੂੰ ਪਰਮਾਤਮਾ ਨੇ ਵੇਖਿਆ, ਇਹ ਦਾਤ ਤੇਰੀ ਝੋਲੀ ਵਿੱਚ ਪੈਣੀ ਨਹੀਂ ਹੈ, ਪੈਣੀ ਹੈ ਤੇ ਦੇਰ ਦੇ ਨਾਲ ਪੈਣੀ ਹੈ। ਇੱਥੇ ਆਉਂਦਿਆਂ ਚਾਰ ਦਿਨ ਬੀਤ ਗਏ ਨੇ, ਗਰਜ ਪੂਰੀ ਨਹੀਂ ਹੋਈ, ਤੋ ਹੋਰ ਹੋਰ ਥਾਂ ਥਾਂ ਦੇ ਉੱਤੇ ਭਟਕਣਾ ਸ਼ੁਰੂ ਕਰ ਦਿੰਦਾ, ਮੈਂ ਇੱਥੇ ਜਾ ਕੇ ਵੇਖਾਂ, ਮੈਂ ਉੱਥੇ ਜਾ ਕੇ ਵੇਖਾਂ, ਮੈਂ ਉੱਥੇ ਜਾ ਕੇ ਵੇਖਾਂ, ਸ਼ਾਇਦ ਕਿਧਰੋਂ ਗਰਜ ਪੂਰੀ ਹੋ ਜਾਏ। ਜਿੱਥੋਂ ਗਰਜ ਪੂਰੀ ਹੋ ਜਾਏ ਉਹੀ ਇਹਦਾ ਪਰਮਾਤਮਾ ਹੈ, ਉਹੀ ਇਹਦਾ ਗੁਰੂ ਹੈ। ਹਕੀਕਤ ਵਿੱਚ ਜੋ ਗੁਰੂ ਨੇ ਉਹਦੀ ਸਮਝ ਨਹੀਂ ਹੈ, ਹਕੀਕਤ ਵਿੱਚ ਜੋ ਪਰਮਾਤਮਾ ਹੈ ਉਹਦੀ ਸਮਝ ਨਹੀਂ ਹੈ। ਫਿਰ ਬੇਨਤੀ ਨੂੰ ਦੁਹਰਾਦਿਆਂ, ਇੱਥੇ ਇਸ ਤਰ੍ਹਾਂ ਦੇ ਸਾਡਾ ਜੁੜਨਾ ਹੈ ਕਿ ਜਿਵੇਂ ਗਊ ਸਾਡੇ ਹੱਥ ਵਿੱਚ ਹਰੇ ਰੰਗ ਦਾ ਚਾਰਾ ਵੇਖ ਕੇ ਸਾਡੇ ਮਗਰ ਆ ਰਹੀ ਹੈ, ਕੁੱਤਾ ਹੱਥ ਵਿੱਚ ਰੋਟੀ ਵੇਖ ਕੇ ਮਗਰ ਮਗਰ ਚੱਲਦਾ, ਅਸੀਂ ਗੁਰੂ ਕੋਲੋਂ ਦਾਤਾਂ ਵੇਖ ਕੇ ਮਗਰ ਮਗਰ ਚੱਲ ਰਹੇ ਹਾਂ। ਗੁਰੂ ਧਨ ਦੇ ਰਿਹਾ ਹੈ, ਗੁਰੂ ਪਰਿਵਾਰ ਦੇ ਰਿਹਾ ਹੈ, ਗੁਰੂ ਤੰਦਰੁਸਤੀ ਦੇ ਰਿਹਾ ਹੈ, ਮਗਰ ਮਗਰ ਚੱਲ ਰਹੇ ਹਾਂ। ਜਿਸ ਦਿਨ ਗੁਰੂ ਕਹਿਣ ਕਿ ਅਜੇ ਸਮਾਂ ਨਹੀਂ ਆਇਆ, ਤੈਨੂੰ ਦਾਤ ਮਿਲੇਗੀ ਮਿਲੇਗੀ, ਥੋੜੀ ਚਰੋਕਣੀ ਦੇਰ ਬਾਅਦ, ਅਸੀਂ ਗੁਰੂ ਦਾ ਦਰ ਛੱਡ ਦਿਆਂਗੇ। ਔਰ ਮੈਂ ਇੱਕ ਹੋਰ ਵੀ ਬੇਨਤੀ ਕਰਦਾ ਚੱਲਾਂ, ਮੰਨ ਲਓ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਇਸ ਤਰ੍ਹਾਂ ਕਹਿ ਦੇਣ ਕਿ ਸੱਜਣੋ ਇੱਕ ਮਹੀਨੇ ਵਾਸਤੇ ਤੁਹਾਨੂੰ ਕੋਈ ਦਾਤ ਮਿਲੇਗੀ ਨੇ, ਕਹਿੰਦੇ ਨਹੀਂ ਹੈ, ਗੁਰੂ ਦਾ ਦਰ 24 ਘੰਟੇ ਖੁੱਲ੍ਹਾ ਹੈ, ਛਿਨ ਛਿਨ ਖੁੱਲ੍ਹਾ ਹੈ। ਮੈਂ ਕੇਵਲ ਉਦਾਹਰਣ ਬਣਾ ਕੇ ਤੁਹਾਡੇ ਸਾਹਮਣੇ ਅਰਜ਼ ਕਰ ਰਿਹਾ। ਮੰਨ ਲਓ ਕਿ ਸਤਿਗੁਰੂ ਕਹਿ ਦੇਣ ਕਿ ਇੱਕ ਮਹੀਨੇ ਵਾਸਤੇ ਤੁਸੀਂ ਆਉਂਦੇ ਰਹੋ, ਸੁਣਦੇ ਰਹੋ, ਸੇਵਾ ਕਰਦੇ ਰਹੋ, ਪਰ ਦਾਤ ਨਹੀਂ ਮਿਲੇਗੀ। ਦਾਤ ਮਿਲੇਗੀ ਇੱਕ ਮਹੀਨੇ ਦੇ ਬਾਅਦ। ਮੈਨੂੰ ਐਵੇਂ ਲੱਗਦਾ ਹੈ ਚੰਦ ਕੁ ਮਨੁੱਖ ਹੀ ਰਹਿ ਜਾਣਗੇ ਜੋ ਆਉਣ ਵਾਲੇ ਰਹਿਣਗੇ, ਬਾਕੀ ਨਹੀਂ ਆਉਣਗੇ। ਜਦ ਦਾਤ ਨਹੀਂ ਮਿਲਣੀ, ਮਹੀਨੇ ਬਾਅਦ ਮਿਲਣੀ ਹੈ, ਤੇ ਫਿਰ ਤੇਰਾ ਦਰਵਾਜ਼ਾ ਵੀ ਮਹੀਨੇ ਬਾਅਦ ਹੀ ਖੜਕਾਵਾਂਗੇ, ਤੈਨੂੰ ਨਮਸਕਾਰ ਵੀ ਮਹੀਨੇ ਬਾਅਦ ਹੀ ਕਰਾਂਗੇ। ਅੱਜ ਕਿਉਂ ਕਰੀਏ? ਅੱਜ ਤੇ ਤੂੰ ਦੇਣਾ ਕੁਝ ਨਹੀਂ, ਤੇਰਾ ਹੀ ਐਲਾਨ ਹੈ ਅੱਜ ਮੈਂ ਦੇਣਾ ਕੁਝ ਨਹੀਂ, ਤੂੰ ਅੱਜ ਦੇਣਾ ਨਹੀਂ ਤੇ ਅੱਜ ਫਿਰ ਨਮਸਕਾਰ ਕਿਉਂ? ਅੱਜ ਦੇਣਾ ਨਹੀਂ ਤੇ ਅੱਜ ਤੇਰੇ ਦਰ ਤੇ ਆਈਏ ਕਿਉਂ? ਜਿਸ ਦਿਨ ਦੇਣਾ ਸ਼ੁਰੂ ਕਰੇਗਾ ਸਾਡਾ ਆਉਣਾ ਸ਼ੁਰੂ ਹੋਏਗਾ, ਤੂੰ ਦੇਣਾ ਬੰਦ ਕਰ ਦੇਗਾ, ਸਾਡਾ ਆਉਣਾ ਬੰਦ ਹੋ ਜਾਏਗਾ। ਪਰਮਾਤਮਾ ਦੇ ਨਾਲ ਪਿਆਰ ਜੋ ਸਾਡਾ ਬਣਿਆ ਹੈ ਉਹ ਕੋਈ ਬਹੁਤ ਉੱਚ ਕੁਆਲਿਟੀ ਦਾ ਪ੍ਰੇਮ ਨਹੀਂ ਹੈ। ਪ੍ਰੇਮ ਦੇ ਅੰਦਰ ਸ਼ਰਤ ਨਹੀਂ ਆਉਂਦੀ, ਬੜੇ ਧਿਆਨ ਨਾਲ ਸਮਝ ਲੈਣਾ, ਪ੍ਰੇਮ ਦੇ ਅੰਦਰ ਸ਼ਰਤ ਨਹੀਂ ਆਉਂਦੀ, ਔਰ ਜੋ ਸ਼ਰਤਾਂ ਦੇ ਆਧਾਰ ਦੇ ਉੱਤੇ ਚੱਲਦਾ ਹੈ ਉਹ ਪ੍ਰੇਮ ਨਹੀਂ ਹੁੰਦਾ। ਅਗਰ ਪਤੀ ਤੇ ਪਤਨੀ ਸ਼ਰਤਾਂ ਦੇ ਆਧਾਰ ਤੇ ਚੱਲ ਰਹੇ ਨੇ, ਰੋਟੀ ਤੂੰ ਪਕਾਉਣੀ ਹੈ, ਭਾਂਡੇ ਮੈਂ ਸਾਫ਼ ਕਰਨੇ ਨੇ, ਇਸ ਤਰ੍ਹਾਂ ਮੈਂ ਕਰਨਾ ਹੈ, ਉਸ ਤਰ੍ਹਾਂ ਤੂੰ ਕਰਨਾ ਹੈ, ਇਹ ਪ੍ਰੇਮ ਨਹੀਂ ਹੈ, ਇਹ ਤੇ ਐਗਰੀਮੈਂਟਡ ਲਾਈਫ ਹੈ। ਇੱਕ ਦੂਸਰੇ ਦੇ ਨਾਲ ਇਕਰਾਰਨਾਮਾ ਕਰ ਲਿਆ, ਤੂੰ ਇਸ ਤਰ੍ਹਾਂ ਕਰਨਾ ਹੈ, ਮੈਂ ਇਸ ਤਰ੍ਹਾਂ ਕਰਨਾ ਹੈ। ਇਕਰਾਰਨਾਮਾ ਟੁੱਟਿਆ ਤੇ ਪਰਿਵਾਰ ਟੁੱਟ ਜਾਏਗਾ, ਪਰਿਵਾਰ ਬਿਖਰ ਜਾਏਗਾ, ਇਹ ਕੋਈ ਪ੍ਰੇਮ ਨਹੀਂ ਹੈ। प्रेम दे अंदर एक दूसरे तो कुर्बान होना होंदा है, प्रेम दे अंदर अपना आपा लुटाउणा होंदा है, प्रेम दे अंदर शर्त नहीं होंदी। अक्सर पंजाबी दे बुजुर्ग वार पुराने बुजुर्ग कह देंदे ने प्रेम दे अगे नेम नहीं होंदे। अगर कोई नेम है कोई शर्त है तो खिमा चाहूंगा फिर प्रेम नहीं है, केवल तेरा इकरारनामा है, तेरा एग्रीमेंट है। एक मैं होर भी बेनती आप संगत दे सन्मुख करदा चला, दुनिया दा सारा ही संबंध खड़ा है लैण दे उत्ते ते देण दे उत्ते। सारी दुनिया दा संबंध इस तरह ही खड़ा है। सब तो पहला अपने शरीर वल वेखिए, असी सा बाहर कढ रहे हां तां ही दूसरा सा अंदर जा रहा है। अगर बाहर कढना बंद कर दईए अंदर जाना बंद हो जाएगा, अगर अंदर लजाना बंद कर दईए तो जीवन की लीला खत्म हो जाएगी।
2: श्री वाहे गुरु साहिब जीओ, श्लोक शेख फरीद के, एक ओंकार सतगुर प्रसाद, जित दिहाड़ है धनवरी, साहे लय लिखाए, मलक जे कन्नी सुनींदा, मोह दिखाले आए, जिंद निमानी कढ़ी है

जिंद बहुटी मरण वर ले जासी पर नाए अपना हथी जूल कै कै

हरित किड़ी पवंदई खड़ा न आप मुहाए। वालों निक्की पुरस लात कन्नी ना सुनियाए। फरीदा किड़ी पवंदई खड़ा ना आप मुहाए। वाहिगुरु जी का खालसा, वाहिगुरु जी की फतेह। परम सत्कार योग मेहरबान सतगुरु तन तन श्री गुरु ग्रंथ साहिब पातशाह महाराज जी दी पाक पवित्र गोद दा आनंद पा रहे सब माई भाई सतसंगी जनों आप सरवण कर रहे से तन श्री गुरु ग्रंथ साहिब पातशाह महाराज जी दी पावन बाणी दे खजाने विचों भगत फरीद साहब जी दे सलोक। भगत फरीद साहब जी दे सलोकां दी रोज सवेर दे वकत लड़ीवार कथा मैं आप संगतां दे सन्मुख पेट करन दा निमाणा यतन आरंभ कर रहा। कुछ बेनतियां भगत फरीद साहब जी दे जीवन संबंधी मैं आप संगतां दे सन्मुख रखदा चलां। लम्मा समा गजनी ते काबुल इन्हां दोवां दा आपसी झगड़ा चलदा रहा। कले कलेश वाद विवाद वैर विरोध लंबा समा चलदा रहा और एक घटना तकरीबन सन 1124-25 दे करीब दी है। बहुत जद रौला वध्या ते काबल दे रहन वाले वजी उद दीन काजी एक काबल विचों उठ के ते मुल्तान शहर दे अंदर अपने परिवार नू नाल ले के रहन वास्ते आ जांदे ने। ए जिहड़े काजी जिन्हां दा नाम वजी उद दीन साहब है इन्हां दे कोल एक बेटी सी जिस बेटी दा नां सी मरियम। भगत फरीद साहब जी दे सलोकां दे संबंध विच तुसीं बहुत वार पढ़िया सुनिया पर मैं कुछ बेनतियां उन्हां दे जीवन संबंधी तुहाडे सामने रखणियां चाहुंदा। इन्हां दे पास एक बेटी सी जिस दा नाम सी मरियम, बीबी मरियम करके इतिहास दे अंदर नाम प्रसिद्ध होया। ए बीबी मरियम हजरत मुहम्मद साहब जी दे सके चाचा हजरत अब्बास जी दे खानदान विचों सी। बीबी मरियम हजरत अब्बास साहब जी दे खानदान दे नाल संबंधित है। इस बीबी नू इस बच्ची नू काजी साहब ने गोद लेके पालिया पढ़ाया लिखाया ते जद ए मुल्तान आए ते नाल ही चलदी चलदी बीबी मरियम ही आई। बीबी मरियम जद जवान हुई इन्हां दा निकाह कीता गया ते निकाह कीता गया इन्हां दा जलालदीन साहब जी दे नाल। बीबी मरियम दा निकाह उन्हां दा व्याह जलालदीन साहब जी दे नाल कीता गया। इन्हां दे दोवां दे संजोग तों बीबी मरियम ते जलालदीन साहब इन्हां दे संजोग तों इन्हां दे घर दे अंदर पंज पुत्रां ने जन्म लिया है ते तीन पुत्रियां ने जन्म लिया है। तो खैर इस तरह बीबी मरियम इन्हां दे कुख विचों जन्म लैण वाले जिहड़े दूसरे पुत्र ने उन्हां दा नाम रख्या गया फरीद साहब। फरीद दा अखरी अर्थ है अदुती, अखरी अर्थ है लासानी। फरीद उहनूं कहिंदे ने जिहड़ी कोई चीज अदुती जिही होवे, हैरान करन वाली होवे, लासानी होवे, उहनूं कह दिंदे ने फरीद। जिवें कबीर दा अखरी अर्थ है वड्डा, कबीर दा होर कोई अखरी अर्थ ने। पुराने समें दे अंदर बच्चे दे जन्म हुंदिया सार बच्चे दा नां तजवीज नहीं सी कीता जांदा, नाल लगदा बच्चे दा नाम नहीं सी रख्या जांदा। तकरीबन एक साल डेढ़ साल दो दो साल समा बीत जांदा सी ते तां उस बच्ची बच्चे नूं उहदे थोड़े जे कर्म उहदे लक्षण वेख के
ਤਾਂ ਉਹਦੇ ਸਰੀਰ ਨੂੰ ਕੋਈ ਨਾ ਕੋਈ ਨਾਮ ਦਿੱਤਾ ਜਾਂਦਾ ਸੀ। ਬੀਬੀ ਮਰੀਅਮ ਤੇ ਜਲਾਲ ਦੀਨ ਦੇ ਸਾਹਿਬ ਇਸ ਦੂਸਰੇ ਬੱਚੇ ਦਾ ਜਨਮ ਹੋਇਆ 9 ਮਹੀਨੇ ਬਾਅਦ ਹੀ ਬਾਲ ਦਾ ਜਨਮ ਤੇ ਤਕਰੀਬਨ 9 ਮਹੀਨੇ ਬਾਅਦ ਹੀ ਅੱਗੇ ਜਾ ਕੇ ਇਹਨਾਂ ਨੂੰ ਨਾਮ ਮਿਲਦਾ ਹੈ ਮਾਂ ਬਾਪ ਵੱਲੋਂ ਫਰੀਦ। ਫਰੀਦ ਦਾ ਮਤਲਬ ਅਦੁੱਤੀ, ਕਿਉਂਕਿ ਲੱਛਣ ਬੜੇ ਅਦੁੱਤੀ ਸਨ। ਹੁਣ ਹਾਰ ਬਿਰ ਵਾਨ ਕੇ ਚਿਕਨੇ ਚਿਕਨੇ ਪਾਤ, ਕਹਿੰਦੇ ਨੇ ਹੁਣ ਹਾਰ ਸ਼ਖਸੀਅਤਾਂ ਦਾ ਪਹਿਲੇ ਦਿਨ ਤੋਂ ਹੀ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਕੋਈ ਅਦੁੱਤੀ ਬਣੇਗਾ, ਮਹਾਨ ਬਣੇਗਾ ਜਾਂ ਨਹੀਂ ਬਣੇਗਾ। ਔਰ ਬੜੇ ਸੂਝਵਾਨ ਤੇ ਸਿਆਣੇ ਸੱਜਣ ਉਹਦਾ ਬਹਿਣਾ, ਉੱਠਣਾ, ਬੋਲਣਾ, ਚੱਲਣਾ, ਬੱਚੇ ਦਾ ਰਹਿਣਾ ਸਹਿਣਾ ਇੱਥੋਂ ਅੰਦਾਜ਼ਾ ਲਾ ਲੈਂਦੇ ਨੇ ਇਹਦੇ ਆਉਣ ਵਾਲੇ ਸਮੇਂ ਦੇ ਅੰਦਰ ਕਰਮ ਧਰਮ ਤੇ ਸੰਸਕਾਰ ਕਿਵੇਂ ਦੇ ਹੋਣਗੇ। ਪਰ ਇਹ ਗੱਲ ਭਾਵੇਂ 100% ਤੇ ਕਿਸੇ ਦੇ ਉੱਤੇ ਨਹੀਂ ਟੁੱਕਦੀ, ਕਿਉਂਕਿ ਜਿਵੇਂ ਜਿਵੇਂ ਅੱਗੇ ਜਵਾਨੀ ਦੇ ਅੰਦਰ, ਬੁਢਾਪੇ ਦੇ ਅੰਦਰ ਸੰਗਤ ਦਾ ਰੰਗ ਮਿਲਦਾ, ਤਿਵੇਂ ਤਿਵੇਂ ਬੰਦੇ ਦੇ ਵਿਚਾਰ ਬਦਲਣੇ ਸ਼ੁਰੂ ਹੁੰਦੇ ਨੇ। ਜਿਵੇਂ ਵਿਚਾਰ ਬਦਲਦੇ ਨੇ, ਵਿਚਾਰ ਬਦਲਦਿਆਂ ਹੀ ਮਨੁੱਖ ਦੇ ਕਰਮ ਬਦਲਣੇ ਸ਼ੁਰੂ ਹੋ ਜਾਂਦੇ ਨੇ। ਫਿਰ ਵੀ ਕੁਛ ਨਾ ਕੁਛ ਅੰਦਾਜ਼ਾ ਲਾਇਆ ਜਾਂਦਾ ਸੀ ਪੁਰਾਣੇ ਸਮੇਂ ਦੇ ਅੰਦਰ। ਮੈਂ ਗੱਲ ਉਸ ਵਕਤ ਦੀ ਕਰ ਰਿਹਾ। ਬਾਬਾ ਫਰੀਦ ਸਾਹਿਬ ਦੀ ਉਮਰ ਹੋਈ 16 ਸਾਲ ਦੀ। ਇਹ ਆਪਣੇ ਮਾਂ ਬਾਪ ਦੇ ਨਾਲ ਹੱਜ ਕਰਨ ਵਾਸਤੇ ਜਾਂਦੇ ਨੇ ਕਾਬੇ ਦੇ ਮੰਦਰ ਦੇ ਅੰਦਰ। ਜਵਾਨੀ ਦੀ ਉਮਰ ਹੈ 16 ਸਾਲ ਦੀ ਉਮਰ। ਇਹਨਾਂ ਦੇ ਮਨ ਦੇ ਉੱਤੇ ਖਾਸ ਪ੍ਰਭਾਵ ਪਿਆ ਹਾਜੀਆਂ ਨੂੰ ਮਿਲ ਕੇ, ਹੱਜ ਕਰਨ ਵਾਲੇ ਜਿਹੜੇ ਸਤਸੰਗੀ ਸਨ ਉਹਨਾਂ ਨੂੰ ਮਿਲ ਕੇ ਵਿਚਾਰ ਵਿਮਰਸ਼ ਕਰਕੇ, ਗੱਲਾਂ ਬਾਤਾਂ ਕਰਕੇ ਇਹਨਾਂ ਦੇ ਮਨ ਦੇ ਉੱਤੇ ਇੱਕ ਅਜੀਬ ਕਿਸਮ ਦਾ ਅਸਰ ਆਇਆ। ਇਹ ਵਾਪਸ ਆਏ ਨੇ ਹੱਜ ਕਰਨ ਤੋਂ ਬਾਅਦ, ਇਹਨਾਂ ਨੇ ਆ ਕੇ ਮੁਲਤਾਨ ਕੁਛ ਧਾਰਮਿਕ ਤਾਲੀਮ ਲੈਣੀ ਸ਼ੁਰੂ ਕਰ ਦਿੱਤੀ ਮੁਲਤਾਨ ਸ਼ਹਿਰ ਦੇ ਅੰਦਰ। ਆਖਰ ਚਲਦਿਆਂ ਚਲਦਿਆਂ ਮੁਲਤਾਨ ਸ਼ਹਿਰ ਦੇ ਅੰਦਰ ਇੱਕ ਦਿਨ ਖਵਾਜਾ ਕੁਤਬਦੀਨ ਬਖਤੀਅਰ, ਜਿਹੜੇ ਦਿੱਲੀ ਦੇ ਰਹਿਣ ਵਾਲੇ ਨੇ, ਫਿਰ ਮੈਂ ਨਾਮ ਦੁਹਰਾ ਰਿਹਾ, ਖਵਾਜਾ ਕੁਤਬਦੀਨ ਬਖਤੀਅਰ ਸਾਹਿਬ ਦਿੱਲੀ ਦੇ ਰਹਿਣ ਵਾਲੇ, ਚਲਦੇ ਚਲਦੇ ਪਹੁੰਚ ਜਾਂਦੇ ਨੇ ਮੁਲਤਾਨ ਸ਼ਹਿਰ ਦੇ ਅੰਦਰ। ਮੁਲਤਾਨ ਨੂੰ ਵੈਸੇ ਵੀ ਉਸ ਵਕਤ ਪੀਰਾਂ ਦਾ ਸ਼ਹਿਰ ਹੀ ਬਿਆਨ ਕੀਤਾ ਜਾਂਦਾ ਸੀ। ਮੁਲਤਾਨ ਦੇ ਅੰਦਰ ਪਹੁੰਚ ਜਾਂਦੇ ਨੇ। ਇਹਨਾਂ ਨੇ ਕੁਤਬਦੀਨ ਸਾਹਿਬ ਦੀ ਸੰਗਤ ਕੀਤੀ ਤੇ ਕੁਤਬਦੀਨ ਸਾਹਿਬ ਦੀਆਂ ਗੱਲਾਂ ਦਾ, ਬਾਤਾਂ ਦਾ, ਉਹਨਾਂ ਦੇ ਜੀਵਨ ਦਾ ਫਰੀਦ ਸਾਹਿਬ ਜੀ ਦੇ ਉੱਤੇ ਖਾਸ ਪ੍ਰਭਾਵ ਪਿਆ, ਉਚੇਚਾ ਪ੍ਰਭਾਵ ਪਿਆ। ਮੁਲਤਾਨ ਵਿੱਚੋਂ ਕਾਜੀ ਕੁਤਬਦੀਨ ਸਾਹਿਬ ਜੀ ਦੇ ਫਰੀਦ ਸਾਹਿਬ ਸ਼ਗਿਰਦ ਹੋ ਗਏ। ਇਹਨਾਂ ਦੇ ਕੋਲ ਰਹਿ ਕੇ ਧਾਰਮਿਕ ਵਿਦਿਆ ਪੜ੍ਹਦੇ ਰਹੇ, ਪੜ੍ਹਾਉਂਦੇ ਰਹੇ, ਰੱਬ ਜੀ ਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੇ ਰਹੇ, ਪਰਮਾਤਮਾ ਦੇ ਰਾਹ ਦੇ ਉੱਤੇ ਚੱਲਣ ਵਾਲੀਆਂ ਯੋਗ ਯੁਗਤੀਆਂ ਨੂੰ ਸਿੱਖਦੇ ਰਹੇ। ਪਰਮਾਤਮਾ ਦੀ ਨੇਤ ਦੇ ਨਾਲ ਜੋ ਆਇਆ ਹੈ ਸਮਾਂ ਪਾ ਕੇ ਉਸਨੇ ਚਲੇ ਤੇ ਜਾਣਾ ਹੀ। ਸਦੀਵੀ ਕਾਲ ਵਾਸਤੇ ਦੁਨੀਆਂ ਦੇ ਅੰਦਰ ਸਰੀਰ ਕਰਕੇ ਨਾ ਕੋਈ ਟਿਕਿਆ ਤੇ ਨਾ ਕੋਈ ਟਿਕਿਆ ਰਹੇਗਾ। ਔਰ ਸਰੀਰ ਕਰਕੇ ਜੇ ਅੱਜ ਭਗਤ ਕਬੀਰ ਸਾਹਿਬ, ਫਰੀਦ ਸਾਹਿਬ, ਰਵਿਦਾਸ ਸਾਹਿਬ, ਨਾਮਦੇਵ ਸਾਹਿਬ, ਇਹਨਾਂ ਨੂੰ 5 ਤੱਤਾਂ ਵਾਲੇ ਸਰੀਰ ਦੇ ਅੰਦਰ ਵੇਖਣਾ ਚਾਹਾਂਗੇ ਤੇ ਇਹਨਾਂ ਦਾ 5 ਤੱਤਾਂ ਵਾਲਾ ਸਰੀਰ ਅੱਜ ਸਾਡੇ ਪਾਸ ਨਹੀਂ ਹੈ, ਪਰ ਉਹਨਾਂ ਨੂੰ ਆਤਮਿਕ ਤੌਰ ਤੇ, ਗਿਆਨ ਤੌਰ ਤੇ ਵੇਖਣਾ ਚਾਹੋਗੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਅੰਦਰ ਸੁਭਾਇਮਾਨ ਨੇ। ਸਰੀਰ ਤੇ ਅੱਜ 5 ਤੱਤਾਂ ਵਾਲਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਵੀ ਸਾਡੇ ਕੋਲ ਨਹੀਂ ਹੈ, ਪਰ ਆਤਮਿਕ ਤੌਰ ਤੇ ਗਿਆਨ ਤੌਰ ਦੇ ਉੱਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸਾਡੇ ਪਾਸ ਨੇ, ਦੂਰ ਨਹੀਂ, ਸੁਭਾਇਮਾਨ ਨੇ। ਸਮਾਂ ਪਾ ਕੇ ਕਾਜੀ ਕੁਤਬਦੀਨ ਸਾਹਿਬ ਪਰਮਾਤਮਾ ਦੇ ਹੁਕਮ ਦੇ ਨਾਲ ਸਰੀਰ ਛੱਡ ਜਾਂਦੇ ਨੇ। ਕਾਜੀ ਕੁਤਬਦੀਨ ਸਾਹਿਬ ਦੇ ਸਰੀਰ ਛੱਡਣ ਤੋਂ ਬਾਅਦ ਬਾਬਾ ਫਰੀਦ ਸਾਹਿਬ ਜੀ ਦੇ ਮਨ ਦੇ ਉੱਤੇ ਬੜਾ ਗਹਿਰਾ ਅਸਰ ਹੋਇਆ। ਇਹਨਾਂ ਦੇ ਮਨ ਨੇ ਚੋਟ ਖਾਧੀ, ਮਨ ਵੈਰਾਗ ਦੇ ਅੰਦਰ ਆਇਆ। ਇਹ ਘਰ ਨੂੰ ਛੱਡ ਕੇ, ਮੁਲਤਾਨ ਸ਼ਹਿਰ ਨੂੰ ਛੱਡ ਕੇ ਰੱਬ ਦੇ ਰਾਹ ਤੇ ਚੱਲ ਹੀ ਰਹੇ ਸਨ। ਵੈਰਾਗਮੇ ਹਿਰਦੇ ਨੂੰ ਲੈ ਕੇ ਚੱਲਦੇ ਚੱਲਦੇ ਪਹੁੰਚ ਜਾਂਦੇ ਨੇ ਹਾਂਸੀ ਸ਼ਹਿਰ ਦੇ ਅੰਦਰ, ਜੋ ਅੱਜ ਕੱਲ ਹਿਸਾਰ ਦੇ ਨੇੜੇ ਹਰਿਆਣਾ ਦੇ ਅੰਦਰ ਹਾਂਸੀ ਨਾਮ ਦਾ ਸ਼ਹਿਰ, ਹਾਂਸੀ ਸ਼ਹਿਰ ਦੇ ਅੰਦਰ ਪਹੁੰਚ ਜਾਂਦੇ ਨੇ ਬਾਬਾ ਫਰੀਦ ਸਾਹਿਬ ਜੀ। ਹਾਂਸੀ ਦੇ ਅੰਦਰ ਕੁਝ ਸਮਾਂ ਬਿਤਾਉਣ ਤੋਂ ਬਾਅਦ, ਔਰ ਇਤਿਹਾਸ ਦੇ ਪੰਨੇ ਇਸ ਤਰ੍ਹਾਂ ਕਹਿੰਦੇ ਨੇ, ਤਕਰੀਬਨ 15-18 ਸਾਲ ਹਾਂਸੀ ਸ਼ਹਿਰ ਦੇ ਅੰਦਰ ਹੀ ਇਹਨਾਂ ਨੇ ਸਮਾਂ ਬਤੀਤ ਕੀਤਾ। ਔਰ ਉੱਥੇ ਬਾਬਾ ਫਰੀਦ ਸਾਹਿਬ ਜੀ ਦੀ ਯਾਦ ਦੇ ਅੰਦਰ ਅੱਜ ਵੀ ਯਾਦਗਾਰ ਬਣੀ ਹੈ। ਉੱਥੋਂ ਚਲਦੇ ਚਲਦੇ ਹਾਂਸੀ ਨੂੰ ਛੱਡ ਕੇ ਫਿਰ ਪਹੁੰਚ ਜਾਂਦੇ ਨੇ ਮਿੰਟ ਗੋਮਰੀ ਜ਼ਿਲ੍ਹੇ ਦੇ ਅੰਦਰ ਪਾਕਪਟਨ।
ਸਾਹਿਬ ਪਟਨ ਦੇ ਅੰਦਰ ਵੀ ਲੰਮਾ ਸਮਾਂ ਰਹੇ ਨੇ। ਫਿਰ ਬਾਬਾ ਫਰੀਦ ਸਾਹਿਬ ਜੀ ਦੀ ਸ਼ਾਦੀ ਹੋ ਜਾਂਦੀ ਤੇ ਫਿਰ ਬਾਬਾ ਫਰੀਦ ਸਾਹਿਬ ਜੀ ਦੇ ਘਰ ਦੇ ਅੰਦਰ 6 ਪੁੱਤਰਾਂ ਨੇ ਤੇ 2 ਪੁੱਤਰੀਆਂ ਨੇ ਜਨਮ ਲਿਆ ਹੈ ਸਮਾਂ ਪਾ ਕੇ। ਔਰ ਮੈਂ ਇੱਕ ਹੋਰ ਬੇਨਤੀ ਕਰਦਾ ਚੱਲਾਂ, ਜਿੰਨਿਆਂ ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹੈ, ਮੈਂ ਕਿਸੇ ਵਕਤ ਆਪ ਸੰਗਤਾਂ ਦੇ ਸਨਮੁਖ ਬੇਨਤੀ ਰੱਖਣ ਦਾ ਯਤਨ ਕਰਾਂਗਾ। ਤਕਰੀਬਨ ਭਗਤ ਗ੍ਰਿਸ਼ਤੀ ਨੇ ਸਾਰੇ ਗੁਰੂ ਸਾਹਿਬਾਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਛੱਡ ਕੇ ਗ੍ਰਿਸ਼ਤੀ ਨੇ ਜਿੰਨੇ ਵੀ ਉੱਚ ਕੁਆਲਿਟੀ ਦੇ ਸਰਵ ਉੱਚਤਮ ਭਗਤ ਹੋਏ ਸਾਰੇ ਦੇ ਸਾਰੇ ਇਸ ਗ੍ਰਿਸ਼ਤ ਮਾਰਗ ਦੇ ਵਿੱਚੋਂ ਦੀ ਹੋ ਕੇ ਗੁਜਰੇ ਨੇ। ਔਰ ਜਿੰਨੇ ਉਹਨਾਂ ਦੇ ਕੋਲ ਉਹਨਾਂ ਦੇ ਸ਼ਾਗਿਰਦ ਬਣ ਕੇ ਆਉਂਦੇ ਰਹੇ ਉਹਨਾਂ ਨੂੰ ਉਹਨਾਂ ਨੇ ਗ੍ਰਿਸ਼ਤ ਮਾਰਗ ਧਾਰਨ ਕਰਨ ਦਾ ਉਪਦੇਸ਼ ਵੀ ਦਿੱਤਾ ਹੈ। ਬਾਬਾ ਫਰੀਦ ਸਾਹਿਬ ਜੀ ਦੇ ਘਰ ਦੇ ਅੰਦਰ 6 ਪੁੱਤਰਾਂ ਨੇ ਤੇ 2 ਪੁੱਤਰੀਆਂ ਨੇ ਜਨਮ ਲਿਆ ਹੈ। ਪਾਕ ਪਟਨ ਤੋਂ ਚਲਦੇ ਚਲਦੇ ਇੱਕ ਵਾਰ ਬਾਬਾ ਫਰੀਦ ਸਾਹਿਬ ਜੀ ਪਹੁੰਚ ਜਾਂਦੇ ਨੇ ਇੱਕ ਸ਼ਹਿਰ ਦੇ ਅੰਦਰ ਜਿਸ ਸ਼ਹਿਰ ਦਾ ਨਾਂ ਹੈ ਮੋਕਲ ਦੇਵ। ਔਰ ਇਹ ਸ਼ਹਿਰ ਅੱਜ ਕੱਲ ਪੰਜਾਬ ਦੇ ਅੰਦਰ ਹੈ, ਮੈਂ ਆਉਣ ਵਾਲੇ ਸਮੇਂ ਦੇ ਅੰਦਰ ਅਰਜ਼ ਕਰਾਂਗਾ। ਮੋਕਲ ਦੇਵ, ਮੋਕਲ ਦੇਵ ਸ਼ਹਿਰ ਨੂੰ ਵਸਾਇਆ ਸੀ ਇੱਕ ਮੋਕਲ ਨਾਮ ਦੇ ਰਾਜੇ ਨੇ। ਮੋਕਲ ਨਾਮ ਦਾ ਰਾਜਾ ਸੀ, ਧਰਮੀ ਰਾਜਾ ਸੀ, ਨਿਆਂਕਾਰੀ ਰਾਜਾ ਸੀ। ਜੋ ਕੋਈ ਗਰੀਬ ਗੁਰਬਾ ਇਸ ਦੇ ਪਾਸ ਚੱਲ ਕੇ ਆਉਂਦਾ ਸੀ ਇਹ ਉਹਨਾਂ ਦੀਆਂ ਝੋਲੀਆਂ ਭਰਦਿਆ ਕਰਦਾ ਸੀ, ਕਦੀ ਅਨਾਜ ਦੇ ਨਾਲ, ਕੱਪੜੇ ਦੇ ਨਾਲ, ਜੋ ਵੀ ਲੋੜ ਹੋਣੀ ਪੂਰੀ ਕਰਿਆ ਕਰਦਾ ਸੀ। ਮੂਲ ਰੂਪ ਵਿੱਚ ਕਹਿ ਲਓ ਕਿ ਮੋਕਲ ਨਾਮ ਦਾ ਰਾਜਾ ਧਰਮੀ ਰਾਜਾ ਸੀ। ਇਹਨੇ ਇੱਕ ਨਗਰ ਆਬਾਦ ਕੀਤਾ ਤੇ ਨਗਰ ਦਾ ਨਾਮ ਰੱਖ ਦਿੱਤਾ ਗਿਆ ਮੋਕਲ ਦੇਵ। ਚਲਦੇ ਚਲਦੇ ਬਾਬਾ ਫਰੀਦ ਸਾਹਿਬ ਜੀ ਮੋਕਲ ਦੇਵ ਸ਼ਹਿਰ ਦੇ ਅੰਦਰ, ਨਗਰ ਦੇ ਅੰਦਰ ਪਹੁੰਚ ਜਾਂਦੇ ਨੇ। ਕੁਝ ਦਿਨ ਮੋਕਲ ਦੇਵ ਨਗਰ ਦੇ ਅੰਦਰ ਰਹਿਣ ਤੋਂ ਬਾਅਦ ਉਥੋਂ ਦੇ ਲੋਕ ਤੇ ਉਥੋਂ ਦਾ ਰਾਜਾ ਮੋਕਲ ਬਾਬਾ ਫਰੀਦ ਸਾਹਿਬ ਜੀ ਦੇ ਜੀਵਨ ਤੋਂ, ਇਹਨਾਂ ਦੀਆਂ ਗੱਲਾਂ ਬਾਤਾਂ ਤੋਂ, ਇਹਨਾਂ ਦੀਆਂ ਕਥਾ ਕਹਾਣੀਆਂ ਤੋਂ ਬੜੇ ਮੁਤਾਸਰ ਹੋਏ, ਬੜੇ ਪ੍ਰਭਾਵਿਤ ਹੋਏ। ਜਦ ਬਾਬਾ ਫਰੀਦ ਸਾਹਿਬ ਉਸ ਨਗਰ ਦੇ ਅੰਦਰ ਰਹਿਣ ਤੋਂ ਬਾਅਦ ਚੱਲਣ ਦੀ ਤਿਆਰੀ ਕਰਦੇ ਨੇ, ਉਥੋਂ ਦਾ ਹੁਕਮਰਾਨ ਰਾਜਾ ਮੋਕਲ ਬਾਬਾ ਫਰੀਦ ਸਾਹਿਬ ਜੀ ਦੇ ਸਾਹਮਣੇ ਹੱਥ ਜੋੜ ਕੇ ਖੜਾ ਹੋ ਗਿਆ। ਕਹਿਣ ਲੱਗਾ, ਸਾਈਂ ਜੀ, ਮੈਂ ਤੁਹਾਡੇ ਚਰਨਾਂ ਦੇ ਅੰਦਰ ਇੱਕ ਭੇਟਾ ਰੱਖਣੀ ਚਾਹੁੰਦਾ। ਫਰੀਦ ਸਾਹਿਬ ਪੁੱਛਦੇ ਨੇ ਕਿ ਭੇਟਾ ਦੀ ਮੈਨੂੰ ਲੋੜ ਨਹੀਂ ਹੈ, ਔਰ ਨਾ ਮੈਂ ਤੁਹਾਡੇ ਕੋਲ ਕੁਛ ਲੈਣ ਵਾਸਤੇ ਆਇਆ ਹੀ ਹਾਂ। ਜੋ ਲੈਣ ਵਾਸਤੇ ਕਿਸੇ ਗਰਜ ਵਾਸਤੇ ਆਉਂਦਾ ਹੈ ਸਹੀ ਰੂਪ ਦੇ ਅੰਦਰ ਉਹ ਸਾਈਂ ਨੇ। ਮੈਂ ਤੇ ਰੱਬ ਦਾ ਸੰਦੇਸ਼ ਤੁਹਾਡੀ ਝੋਲੀ ਦੇ ਅੰਦਰ ਪਾਉਣ ਵਾਸਤੇ ਆਇਆ ਤੇ ਮੈਂ ਤੁਹਾਡਾ ਸ਼ੁਕਰ ਗੁਜ਼ਾਰ ਹਾਂ, ਤੁਸੀਂ ਰੱਬ ਜੀ ਦੀਆਂ ਗੱਲਾਂ ਬਾਤਾਂ, ਰੱਬ ਜੀ ਦੀਆਂ ਕਥਾ ਕਹਾਣੀਆਂ ਮੇਰੇ ਕੋਲੋਂ ਕੁਝ ਦਿਨ ਲਗਾਤਾਰ ਸੁਣੀਆਂ ਨੇ, ਇਸ ਗੱਲੋਂ ਮੈਂ ਤੁਹਾਡਾ ਧੰਨਵਾਦੀ ਹਾਂ। ਫਿਰ ਵੀ ਉਹ ਮੋਕਲ ਰਾਜਾ ਕਹਿਣ ਲੱਗਾ, ਮੈਂ ਤੁਹਾਡੇ ਚਰਨਾਂ ਵਿੱਚ ਇੱਕ ਭੇਟ ਤੇ ਕਰਨੀ ਚਾਹੁੰਦਾ। ਫਰੀਦ ਸਾਹਿਬ ਪੁੱਛਦੇ ਨੇ ਕਿ ਕੀ ਭੇਟ ਰੱਖਣੀ ਚਾਹੁੰਦਾ ਹੈ। ਇਹ ਕਹਿੰਦਾ ਹੈ, ਜੀ ਇਹ ਜਿਹੜਾ ਸ਼ਹਿਰ, ਇਹ ਸ਼ਹਿਰ ਦਾ ਨਾਂ ਹੈ ਮੋਕਲ ਦੇ, ਇਹ ਨਾਮ ਮੇਰੇ ਨਾਂ ਦੇ ਉੱਤੇ ਟਿਕਿਆ ਤੇ ਅੱਜ ਮੈਂ ਚਾਹੁੰਦਾ ਕਿ ਇਸ ਸ਼ਹਿਰ ਦਾ ਨਾਮ ਬਦਲ ਕੇ ਤੁਹਾਡੇ ਨਾਂ ਦੇ ਉੱਤੇ ਰੱਖ ਦਿੱਤਾ ਜਾਏ। ਮੋਕਲ ਨਾਮ ਦੇ ਰਾਜੇ ਨੇ ਉਸ ਸ਼ਹਿਰ ਦਾ ਨਾਮ ਬਦਲ ਕੇ ਰੱਖ ਦਿੱਤਾ ਫਰੀਦਕੋਟ। ਫਰੀਦਕੋਟ ਸ਼ਹਿਰ ਅੱਜ ਪੰਜਾਬ ਦੇ ਅੰਦਰ ਹੈ ਔਰ ਜ਼ਿਲ੍ਹਾ ਹੈ, ਵੱਡਾ ਸ਼ਹਿਰ ਹੈ। ਉਹਦਾ ਨਾਂ ਰੱਖ ਦਿੱਤਾ ਫਰੀਦਕੋਟ ਤੇ ਰੱਖਿਆ ਬਾਬਾ ਫਰੀਦ ਸਾਹਿਬ ਜੀ ਤੋਂ ਪ੍ਰਭਾਵਿਤ ਹੋ ਕੇ। ਫਰੀਦ ਸਾਹਿਬ ਰੱਬ ਜੀ ਦੇ ਰਾਹ ਦੇ ਉੱਤੇ ਚੱਲਦੇ ਨੇ ਔਰ ਰੱਬ ਜੀ ਦੇ ਰਾਹ ਦੇ ਉੱਤੇ ਚੱਲਦਿਆਂ ਚੱਲਦਿਆਂ ਕੁਝ ਗਿਆਨ ਪੈਦਾ ਹੁੰਦਾ ਹੈ। ਕੋਈ ਵੀ ਚੱਲਣ ਵਾਲਾ ਹੋਵੇ, ਕੋਈ ਜਾਤ, ਕੋਈ ਮਜ਼ਹਬ, ਕੋਈ ਕੌਮ, ਕੋਈ ਬਰਾਦਰੀ, ਕੋਈ ਭਾਈਚਾਰੇ ਦਾ ਵਿਤਕਰਾ ਨਹੀਂ, ਕੋਈ ਵੀ ਚੱਲਦਾ ਹੈ ਉਸਨੂੰ ਰੱਬੀ ਗਿਆਨ ਅੰਦਰੋਂ ਮਿਲਣਾ ਸ਼ੁਰੂ ਹੁੰਦਾ। ਉਸ ਰੱਬੀ ਗਿਆਨ ਨੂੰ ਕਈ ਤੇ ਆਪਣੀ ਮਸਤੀ ਦੇ ਆਲਮ ਦੇ ਅੰਦਰ ਛੁਪਾ ਲੈਂਦੇ ਨੇ, ਬੋਲਦੇ ਕੁਝ ਨਹੀਂ ਹੈ, ਖਾਮੋਸ਼ ਹੋ ਜਾਂਦੇ ਨੇ। ਪਰ ਕਈ ਉਸ ਗਿਆਨ ਨੂੰ, ਆਪਣੇ ਅੰਦਰ ਪੈਦਾ ਹੋਏ ਗਿਆਨ ਨੂੰ ਅਲਫਾਜ਼ਾਂ ਦਾ ਰੂਪ ਦੇ ਕੇ ਲੋਕਾਂ ਦੀ ਝੋਲੀ ਦੇ ਅੰਦਰ ਪਾਈ ਜਾਂਦੇ ਨੇ, ਲੋਕਾਂ ਦੇ ਨਾਲ ਉਸ ਗਿਆਨ ਨੂੰ ਸਾਂਝਿਆਂ ਕਰੀ ਜਾਂਦੇ ਨੇ। ਇਹੀ ਕਾਰਨ ਹੈ ਗੁਰੂ ਸਾਹਿਬਾਨਾਂ ਨੇ ਸਾਡੇ ਸਾਹਮਣੇ ਸਾਡੀ ਝੋਲੀ ਦੇ ਅੰਦਰ ਆਪਣੇ ਪਾਵਨ ਕਲਾਮ, ਪਾਵਨ ਬਾਣੀ ਸਾਡੀ ਝੋਲੀ ਦੇ ਅੰਦਰ ਪਾਈ, ਜਿਸ ਦਾ ਨਾਮ ਗੁਰੂ ਬਾਣੀ ਬਣ ਗਿਆ। ਫਰੀਦ ਸਾਹਿਬ ਅਰਬੀ ਦੇ ਤੇ ਫਾਰਸੀ ਦੇ ਬੜੇ ਵਿਦਵਾਨ ਨੇ ਬਾਬਾ ਫਰੀਦ ਸਾਹਿਬ, ਪਰ ਪੰਜਾਬ ਦੇ ਅੰਦਰ ਰਹਿਣ ਵਾਲੇ ਸਨ, ਮਿੰਟ ਗੁਮਰੀ ਦੇ ਅੰਦਰ ਰਹਿਣ ਵਾਲੇ ਸਨ, ਮੁਲਤਾਨ ਦੇ ਅੰਦਰ ਵੱਡੇ ਹੋਏ, ਜੰਮੇ ਪਲੇ। ਇਸ ਕਰਕੇ ਇਹਨਾਂ ਨੇ ਪੰਜਾਬੀ ਭਾਸ਼ਾ ਦੇ ਅੰਦਰ ਆਪਣੀ ਬਾਣੀ ਨੂੰ ਰਚਿਆ, ਪੰਜਾਬੀ ਭਾਸ਼ਾ ਦੇ ਅੰਦਰ, ਠੇਠ ਪੰਜਾਬੀ ਦੇ ਅੰਦਰ
ਇਹਨਾਂ ਨੇ ਆਪਣੇ ਅੰਦਰ ਦੇ ਗਿਆਨ ਨੂੰ ਸਲੋਕਾਂ ਦੇ ਰੂਪ ਦੇ ਅੰਦਰ ਸਾਡੇ ਸਾਹਮਣੇ ਰੱਖਿਆ। ਅੱਜ ਜਦੋਂ ਬਾਬਾ ਕਬੀਰ ਸਾਹਿਬ ਤੇ ਭਗਤ ਫਰੀਦ ਸਾਹਿਬ ਜੀ ਦੇ ਸਲੋਕ ਭੋਗ ਤੋਂ ਪਹਿਲਾਂ ਆਉਂਦੇ ਨੇ ਤੇ ਤਕਰੀਬਨ ਲੋਕ ਬੜੇ ਪਿਆਰ ਦੇ ਨਾਲ ਇਹਨਾਂ ਸਲੋਕਾਂ ਨੂੰ ਸੁਣਦੇ ਨੇ, ਝੂਮਦੇ ਹੋਏ ਵੇਖੇ ਜਾਂਦੇ ਨੇ ਕਿ ਭਗਤ ਫਰੀਦ ਸਾਹਿਬ ਜੀ ਦੇ ਸਲੋਕ ਆਏ। ਬਾਕੀ ਕੋਈ ਬਾਣੀ ਸੁਣੋ ਨਾ ਸੁਣੋ, ਚਲੋ ਹੁਣ ਤੇ ਜਾ ਕੇ ਫਰੀਦ ਸਾਹਿਬ ਜੀ ਦੀ ਬਾਣੀ ਨੂੰ ਸੁਣ ਲਈ, ਪਰ ਜਿਸ ਬਾਣੀ ਨੂੰ ਇਤਨੇ ਪਿਆਰ ਮਗਨ ਹੋ ਕੇ ਆਪ ਸੁਣਦੇ ਹੋ ਉਸ ਬਾਣੀ ਦੇ ਅਰਥ ਭੇਦ ਸਮਝ ਵਿਚ ਆ ਜਾਣ ਕਿ ਫਰੀਦ ਸਾਹਿਬ ਕਹਿੰਦੇ ਕੀ ਨੇ। ਸਲੋਕ ਸੁਣਨ ਦਾ ਵੀ ਆਨੰਦ ਵਾਧੂ ਬਣ ਜਾਏਗਾ ਤੇ ਨਾਲ ਫਿਰ ਸਾਨੂੰ ਸਮਝ ਆ ਜਾਏਗੀ ਕਹਿ ਕੀ ਰਹੇ ਨੇ। ਉਹਨਾਂ ਸਲੋਕਾਂ ਦੇ ਨੇਮ ਨੁਕਤੇ ਅਸੀਂ ਆਪਣੇ ਜੀਵਨ ਦੇ ਅੰਦਰ ਫਿਰ ਅਪਣਾਉਣਾ ਵੀ ਸ਼ੁਰੂ ਕਰ ਦਿਆਂਗੇ। ਮੈਂ ਭਗਤ ਫਰੀਦ ਸਾਹਿਬ ਜੀ ਦੇ ਸਲੋਕਾਂ ਨੂੰ ਆਧਾਰ ਬਣਾ ਕੇ ਲੜੀਵਾਰ ਵਿਆਖਿਆ ਰੋਜ਼ ਸਵੇਰ ਦੇ ਵਕਤ ਆਪ ਸੰਗਤਾਂ ਦੇ ਸਨਮੁਖ ਭੇਟ ਕਰਨ ਦਾ ਨਿਮਾਣਾ ਯਤਨ ਕਰ ਰਿਹਾ। ਭਗਤ ਫਰੀਦ ਸਾਹਿਬ ਜੀ ਦੇ ਸਲੋਕਾਂ ਦੀ ਕਥਾ ਪ੍ਰਾਰੰਭ ਕਰੀਏ, ਸੁਣੀਏ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਰਹਿਮਤ ਕਰਨ। ਸਲੋਕਾਂ ਦੇ ਆਰੰਭ ਦੇ ਅੰਦਰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇੱਕ ਮੰਗਲਾ ਚਰਨ ਬਖਸ਼ਿਆ। ਬਾਣੀ ਨੂੰ ਜਿਹੜੀ ਤਰਤੀਬ ਦਿੱਤੀ ਉਹ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਦਿੱਤੀ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹ ਸਲੋਕ ਲਿਖਣ ਤੋਂ ਪਹਿਲਾਂ ਇਹਦੇ ਉੱਤੇ ਇੱਕ ਮੰਗਲਾ ਚਰਨ ਦਿੱਤਾ ਹੈ। ਉਹ ਮੰਗਲਾ ਚਰਨ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹ ਮੰਗਲਾ ਚਰਨ ਇਸ ਰੂਪ ਦੇ ਅੰਦਰ ਜਿਹੜਾ ਮੰਗਲਾ ਚਰਨ ਆਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਉਹ 523 ਵਾਰ ਆਉਂਦਾ ਹੈ। ਜਿਹੜਾ ਇੱਕ ਓਅੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਮੰਗਲਾ ਚਰਨ ਆਉਂਦਾ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਤਕਰੀਬਨ 33 ਵਾਰ ਆਉਂਦਾ ਹੈ। ਤੋ ਖੈਰ ਇਹ ਮੰਗਲਾ ਚਰਨ ਇਹਨਾਂ ਸਲੋਕਾਂ ਦੇ ਆਰੰਭ ਦੇ ਅੰਦਰ ਹੈ। ਇੱਕ ਬੇਨਤੀ ਮੈਂ ਹੋਰ ਵੀ ਆਪ ਸੰਗਤਾਂ ਦੇ ਗਿਆਤ ਵਾਸਤੇ ਕਰਦਾ ਚੱਲਾਂ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ ਉਹ ਪ੍ਰਗਟ ਹੁੰਦੇ ਨੇ ਦੁਨੀਆਂ ਦੇ ਅੰਦਰ 1469 ਦੇ ਅੰਦਰ ਤੇ ਬਾਬਾ ਫਰੀਦ ਸਾਹਿਬ ਜੀ ਦਾ ਜਨਮ ਹੁੰਦਾ ਹੈ ਉਹਨਾਂ ਦਾ ਪ੍ਰਕਾਸ਼ ਹੁੰਦਾ ਹੈ 1173 ਦੇ ਅੰਦਰ। ਕਹਿ ਲਈਏ ਕਿ ਤਕਰੀਬਨ 200 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਤੋਂ ਬਾਬਾ ਫਰੀਦ ਸਾਹਿਬ ਜੀ ਹੋ ਚੁੱਕੇ ਨੇ। ਤਕਰੀਬਨ 200 ਸਾਲ ਪਹਿਲਾਂ ਤੀਸਰੀ ਉਦਾਸੀ ਦੇ ਸਮੇਂ ਗੁਰੂ ਨਾਨਕ ਸਾਹਿਬ ਜੀ ਚਲਦੇ ਚਲਦੇ ਪਹੁੰਚਦੇ ਨੇ ਪਾਕ ਪਤਨ। ਬਾਬਾ ਫਰੀਦ ਸਾਹਿਬ ਜੀ ਦੀ ਗੱਦੀ ਦੇ ਉੱਤੇ 11ਵੇਂ ਥਾਂ ਦੇ ਉੱਤੇ

ਜੋ ਮੈਂ ਆਪ ਸੰਗਤਾਂ ਦੇ ਸਨਮੁਖ ਪੜਿਆ, ਦੁਬਾਰਾ ਇਸ ਸਲੋਕ ਨੂੰ ਆਰੰਭ ਕਰਾਂ। ਜਿੱਤ ਦਿਹਾੜੈ ਧਨ ਵਰੀ ਸਾਹੇ ਲੈ ਲਿਖਾਏ। ਕਹਿਣ ਲੱਗੇ ਜਿਸ ਦਿਨ ਇਹਨੇ ਵਰੀ ਜਾਣਾ ਹੈ, ਧਨ ਮੈਨੇ ਜੀਵ ਇਸਤਰੀ, ਇੱਕ ਧਨ ਲਫ਼ਜ਼ ਗੁਰਬਾਣੀ ਦੇ ਅੰਦਰ ਇਸ ਤਰ੍ਹਾਂ ਦਾ ਲਫ਼ਜ਼ ਆਉਂਦਾ ਹੈ ਜਿਹਦੇ ਬੜੇ ਅਰਥ ਗੁਰਬਾਣੀ ਦੇ ਅੰਦਰ ਆਏ। ਮੈਂ ਵਣਗੀ ਮਾਤਰ ਉਦਾਹਰਣ ਵਜੋਂ ਗੁਰਬਾਣੀ ਦੇ ਦੋ ਚਾਰ ਬਚਨ ਆਪ ਸੰਗਤਾਂ ਦੇ ਸਨਮੁਖ ਰੱਖਦਾ ਚੱਲਾ। ਟਿੱਚਰ ਵਸੈ ਸੁਹੇਲੜੀ ਜਿੱਚਰ ਸਾਥੀ ਨਾਲ, ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂਰਾਲ। ਹੁਣ ਇਹਨਾਂ ਪੰਕਤੀਆਂ ਦੇ ਅੰਦਰ ਧਨ ਲਫ਼ਜ਼ ਆਇਆ, ਪਰ ਇੱਥੇ ਧਨ ਦਾ ਮਤਲਬ ਹੈ ਸਰੀਰ, ਤਾਂ ਧਨ ਖਾਕੂਰਾਲ। ਜਿਤਨਾ ਸਮਾਂ ਪਰਮਾਤਮਾ ਦੀ ਅੰਸ਼ ਆਤਮਾ ਸਾਡੇ ਅੰਦਰ ਵਸ ਰਹੀ ਹੈ, ਉਤਨਾ ਸਮਾਂ ਤੂੰ ਹੱਸ ਰਿਹਾ, ਨੱਚ ਰਿਹਾ, ਗਾ ਰਿਹਾ, ਕਮਾ ਰਿਹਾ, ਰਹਿ ਰਿਹਾ। ਤੇ ਜਿਸ ਦਿਨ ਆਤਮਾ ਉਡਾਰੀ ਭਰ ਜਾਏਗੀ, ਉਸ ਦਿਨ ਇਹ ਧਨ ਖਾਕ ਬਣ ਜਾਏਗਾ, ਖਾਕ ਦੇ ਨਾਲ ਮਿਲ ਜਾਏਗਾ। ਇਹਨਾਂ ਪੰਕਤੀਆਂ ਦੇ ਅੰਦਰ ਧਨ ਦਾ ਅਰਥ ਆਇਆ ਦੇਹੀ, ਧਨ ਦਾ ਅਰਥ ਆਇਆ ਸਰੀਰ, ਧਨ ਧਨ ਉਹ ਰਾਮ ਬੇਨ ਬਾਜੇ। ਇੱਥੇ ਧਨ ਦਾ ਮਤਲਬ ਹੈ ਧੰਤਾ ਦੇ ਯੋਗ, ਜਿਵੇਂ ਅਸੀਂ ਕਹਿ ਦਿੰਦੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਇੱਥੇ ਧਨ ਦਾ ਮਤਲਬ ਹੈ ਵਡਿਆਈ ਦਾ ਲਖਾਇਕ, ਵਡਿਆਈ ਵਾਸਤੇ, ਮਹਾਨਤਾ ਵਾਸਤੇ ਇਹ ਲਫ਼ਜ਼ ਧਨ ਵਰਤੋਂ ਵਿੱਚ ਆਇਆ। ਇਸ ਤੋਂ ਅੱਗੇ ਹੋਰ ਚੱਲੋ, ਗੁਰਬਾਣੀ ਦੇ ਅੰਦਰ ਇੱਕ ਬਚਨ ਆਉਂਦਾ ਹੈ ਕਿ ਧਨ ਪਿਰ ਇਹ ਨਾ ਆਖੀਐ ਬੈਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਐ ਸੋਏ। ਇੱਥੇ ਗੁਰਬਾਣੀ ਦੇ ਅੰਦਰ ਧਨ ਦਾ ਅਖਰੀ ਅਰਥ ਬਣ ਜਾਂਦਾ ਹੈ ਜੀਵ ਇਸਤਰੀ, ਕਾਮਣੇ। ਧਨ ਪਿਰ ਇਹ ਨਾ ਆਖੀਐ, ਪਿਰ ਮੈਨੇ ਪਤੀ, ਧਨ ਮੈਨੇ ਇਸਤਰੀ। ਕਹਿਣ ਲੱਗੇ ਉਹ ਪਤੀ ਪਤਨੀ ਨਹੀਂ ਅਖਵਾਉਂਦੇ ਹੱਕਦਾਰ ਜੋ ਸਰੀਰਾਂ ਕਰਕੇ ਨੇੜੇ ਨੇ। ਪਤੀ ਪਤਨੀ ਦਾ ਸੰਯੋਗ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਐ ਸੋਏ। ਤੇ ਧਨ ਦੇ ਅਖਰੀ ਅਰਥ ਫਿਰ ਬਦਲ ਗਏ ਨਾ ਪੰਕਤੀਆਂ ਦੇ ਅੰਦਰ ਆਣ ਕੇ। ਇੱਥੇ ਜੋ ਧਨ ਦਾ ਅਖਰੀ ਅਰਥ ਬਾਬਾ ਫਰੀਦ ਸਾਹਿਬ ਜੀ ਲੈ ਰਹੇ ਨੇ, ਉਹ ਲੈ ਰਹੇ ਨੇ ਇਸ ਸਰੀਰ ਵਾਸਤੇ। ਕਹਿਣ ਲੱਗੇ ਜਿੱਤ ਦਿਹਾੜੈ ਧਨ ਵਰੀ, ਜਿਸ ਦਿਨ ਇਸਨੇ ਵਰੀ ਜਾਣਾ ਹੈ, ਵਰੀ ਦਾ ਮਤਲਬ ਵਿਆਹੀ ਜਾਣਾ ਹੈ, ਸਾਹੇ ਲੈ ਲਿਖਾਏ, ਉਹ ਸਾਹਾ ਲਿਖਿਆ ਗਿਆ ਹੈ, ਉਹ ਦਿਨ ਮੁਕਰਰ ਕੀਤਾ ਗਿਆ ਹੈ। ਜਦੋਂ ਕਿਸੇ ਬੱਚੀ ਬੱਚੇ ਦਾ ਕੋਈ ਵਿਆਹ ਮੁਕਰਰ ਕਰਨਾ ਹੋਵੇ ਤੇ ਆਪਾਂ ਦੋਵੇਂ ਪਰਿਵਾਰ ਬਹਿ ਕੇ ਦਿਨ ਨੀਯਤ ਕਰ ਲੈਂਦੇ ਹਾਂ, ਦਿਨ ਮੁਕਰਰ ਕਰ ਲੈਂਦੇ ਹਾਂ ਵੀ ਆਹ ਦਿਨ ਚੰਗਾ ਰਹੇਗਾ। ਤੇ ਗੁਰਮਤ ਦੇ ਅੰਦਰ ਹੈ ਵੀ ਇਹੀ ਤਜਵੀਜ਼, ਇਹੀ ਵਿਉਂਤਬੰਦੀ, ਦੋਵਾਂ ਪਰਿਵਾਰਾਂ ਨੂੰ ਜਿਹੜਾ ਦਿਨ ਚੰਗਾ ਲੱਗੇ ਉਹ ਦਿਨ ਮਿਥ ਲਿਆ ਜਾਏ। ਕੋਈ ਦਿਨ ਉਚੇਚੇ ਤੌਰ ਦੇ ਉੱਤੇ ਕਢਵਾਉਣ ਦੀ ਲੋੜ ਨਹੀਂ, ਕੋਈ ਮਹੂਰਤ ਪੁੱਛਣ ਦੀ ਲੋੜ ਨਹੀਂ, ਨਾ ਕੋਈ ਦਿਨ ਚੰਗਾ ਹੈ ਨਾ ਕੋਈ ਦਿਨ ਮੰਦਾ ਹੈ, ਉਹੀ ਦਿਨ ਚੰਗਾ ਹੈ ਜੋ ਤੁਹਾਨੂੰ ਦੋਵਾਂ ਪਰਿਵਾਰਾਂ ਨੂੰ ਮਾਫਕ ਆ ਜਾਏ। ਇਸ ਵਹਿਮ ਦੇ ਅੰਦਰ ਨਹੀਂ ਪੈਣਾ ਅੱਜ ਬੁੱਧਵਾਰ ਹੈ, ਅੱਜ ਵੀਰਵਾਰ ਹੈ, ਅੱਜ ਮੰਗਲਵਾਰ ਹੈ, ਅੱਜ ਸ਼ਨੀਵਾਰ ਹੈ, ਅੱਜ ਦਾ ਸਾਇਆ ਬੜਾ ਹੈ, ਅੱਜ ਦਾ ਸਾਇਆ ਨਹੀਂ। ਇਹ ਹਿੰਦੂ ਇਜ਼ਮ ਦੇ ਵਹਿਮ ਤੇ ਹੈ, ਪਰ ਗੁਰਮਤ ਦੇ ਧਾਰਨੀ ਮਨੁੱਖ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਇਸ ਚਿੱਕੜ ਤੇ ਦਲਦਲ ਵਿੱਚੋਂ ਬਾਹਰ ਕੱਢਿਆ ਹੈ। ਤੇ ਜੇ ਸਤਿਗੁਰੂ ਨੇ ਬਾਹਰ ਕੱਢਿਆ ਹੈ ਤੇ ਬਾਹਰ ਨਿਕਲੇ ਹੀ ਰਹੋ, ਦੁਬਾਰਾ ਦੁਬਾਰਾ ਉਸ ਚਿੱਕੜ ਦੇ ਅੰਦਰ ਪੰਡਤਾਂ ਪਾਂਧਿਆਂ ਦੇ ਕੋਲ ਜਾ ਕੇ ਨਾ ਡੁੱਬੋ। ਤੋ ਖੈਰ, ਭਗਤ ਜੀ ਕਹਿੰਦੇ ਨੇ ਜਿੱਤ ਦਿਹਾੜੈ ਧਨ ਵਰੀ ਸਾਹੇ ਲੈ ਲਿਖਾਏ। ਜਿਸ ਦਿਨ ਮੌਤ ਨੇ ਆਉਣਾ ਹੈ, ਮਤਲਬ ਸਾਨੂੰ ਜਾਣਾ ਪੈਣਾ ਹੈ, ਉਹ ਸਾਹਾ ਉਹ ਦਿਨ ਨੀਯਤ ਹੈ, ਮੁਕਰਰ ਹੈ, ਉਸ ਤੋਂ ਨਾ ਸਮਾਂ ਪਹਿਲਾਂ ਆ ਸਕਦਾ ਹੈ ਤੇ ਨਾ ਸਮਾਂ ਬਾਅਦ ਵਿੱਚ ਆ ਸਕਦਾ ਹੈ, ਉਹ ਸਮਾਂ ਨੀਯਤ ਹੈ। ਹੁਣ ਮੈਨੂੰ ਦੂਸਰੇ ਢੰਗ ਦੇ ਨਾਲ ਕਹਿਣ ਦਾ ਨਿਮਾਣਾ ਯਤਨ ਕਰਾਂ। ਜਿਸ ਦਿਨ ਸਾਡਾ ਜਨਮ ਹੋਇਆ ਸੀ, ਉਸ ਦਿਨ ਪਰਮਾਤਮਾ ਨੇ ਇੱਕ ਮੌਤ ਵਾਲਾ ਟਾਈਮ ਬੰਬ ਸਾਡੇ ਪ੍ਰਾਣਾਂ ਦੇ ਅੰਦਰ ਫਿੱਟ ਕਰਕੇ ਸਾਨੂੰ ਤਾਂ ਮ੍ਰਿਤ ਮੰਡਲ ਦੇ ਅੰਦਰ ਤੋਰਿਆ ਸੀ, ਮੌਤ ਵਾਲਾ ਟਾਈਮ ਬੰਬ ਫਿੱਟ ਕਰਕੇ। ਤੇ ਮੈਂ ਇਹਨੂੰ ਟਾਈਮ ਬੰਬ ਕਿਉਂ ਕਹਿ ਰਿਹਾ, ਕਿਉਂਕਿ ਇਹ ਟਾਈਮ ਦੇ ਮੁਤਾਬਕ ਫਟ ਜਾਣਾ ਹੈ, ਇਹਦਾ ਸਮਾਂ ਪਤਾ ਹੈ, ਸਮਾਂ ਮੁਕਰਰ ਹੈ, ਸਮਾਂ ਨੀਯਤ ਹੈ। ਹਰ ਇੱਕ ਮਨੁੱਖ ਦੇ ਨਾਲ ਮੌਤ ਚੱਲ ਰਹੀ ਹੈ, ਮੌਤ ਨੇ ਚੱਲ ਕੇ ਕਿਧਰੇ ਬਾਹਰੋਂ ਨਹੀਂ ਆਉਣਾ। ਅਗਰ ਮੌਤ ਨੇ ਬਾਹਰੋਂ ਚੱਲ ਕੇ ਆਉਣਾ ਹੁੰਦਾ ਤੇ ਅਸੀਂ ਕੋਈ ਨਾ ਕੋਈ ਅਪਰੋਚ ਜ਼ਰੂਰ ਲੜਾਉਣ ਦਾ ਯਤਨ ਕਰਦੇ, ਕੋਈ ਰਿਸ਼ਵਤ ਦੇਣ ਦਾ ਯਤਨ ਕਰਦੇ, ਮੌਤ ਨੂੰ ਕਿਲੇ ਦੀਆਂ ਦੁਆਰਾਂ ਉੱਚੀਆਂ ਕਰਕੇ ਰੋਕ ਲੈਣ ਦਾ ਯਤਨ ਕਰਦੇ। ਮੌਤ ਅੰਦਰੋਂ ਹੀ ਪੈਦਾ ਹੁੰਦੀ ਹੈ ਔਰ ਮੌਤ ਦਾ ਬੰਬ ਤੇਰੇ ਪ੍ਰਾਣਾਂ ਦੇ ਅੰਦਰ ਹੈ, ਪਤਾ ਇੰਨਾ ਹੀ ਲੱਗਣਾ ਬਾਕੀ।

0: ਅੱਜ ਫਲਾਣੇ ਦੇ ਘਰ ਉਸ ਮੌਤ ਦੇ ਬੰਬ ਨੇ ਬਲਾਸਟ ਕੀਤਾ ਤੇ ਆਉਣ ਵਾਲੇ ਕੱਲ ਨੂੰ ਦੂਸਰੇ ਦੇ ਘਰ ਦੇ ਅੰਦਰ ਬਲਾਸਟ ਹੋਣਾ, ਬੰਬ ਫਟ ਜਾਣਾ। ਉਹ ਸਮਾਂ ਮੁਕਰਰ ਹੈ। ਕਹਿਣ ਲੱਗੇ ਜਿੱਤ ਦਿਹਾੜੇ ਤਨਵਰੀ ਸਾਹੇ ਲੈ ਲਿਖਾਏ ਮਲਕ ਜੇ ਕੰਨੀ ਸੁਣੀਦਾ। ਇਸਲਾਮੀ ਸ਼ਰ੍ਹਾਂ ਦੇ ਮੁਤਾਬਕ ਮੌਤ ਦੇ ਫਰਿਸ਼ਤੇ ਨੂੰ ਨਾਮ ਦਿੱਤਾ ਗਿਆ ਮਲਕ, ਤੇ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਉਹ ਜੋ ਤਾਕਤਵਰ ਮੌਤ ਦਾ ਮਲਕ ਹੈ, ਮੌਤ ਦਾ ਫਰਿਸ਼ਤਾ ਹੈ, ਉਹਨੇ ਇੱਕ ਦਿਨ ਆ ਜਾਣਾ ਹੈ। ਜਿਹੜਾ ਕੰਨਾਂ ਦੇ ਨਾਲ ਸੁਣ ਰਹੇ ਹਨ ਤੇ ਕੀ ਸੁਣ ਰਹੇ ਹਾਂ ਵੀ ਅੱਜ ਸਾਡੀ ਗਲੀ ਦੇ ਅੰਦਰ ਫਲਾਣਾ ਸਿੰਘ ਨਹੀਂ ਰਿਹਾ, ਅੱਜ ਸਾਡੇ ਮੁਹੱਲੇ ਦੇ ਅੰਦਰ ਫਲਾਣਾ ਸਿੰਘ ਨੂੰ ਮੌਤ ਆ ਗਈ, ਫਲਾਣਾ ਚੱਲਦਾ ਚੱਲਦਾ ਚਲਾ ਗਿਆ, ਗੁਜ਼ਰ ਗਿਆ, ਬੀਤ ਗਿਆ। ਇਹ ਕੰਨਾਂ ਦੇ ਨਾਲ ਰੋਜ਼ ਰੋਜ਼ ਘਟਨਾਵਾਂ ਸੁਣ ਰਹੇ ਹਾਂ, ਸਮਾਜ ਦੇ ਅੰਦਰ ਹੁੰਦੀਆਂ ਵਾਪਰਦੀਆਂ, ਰਿਸ਼ਤੇਦਾਰਾਂ ਦੇ ਅੰਦਰ, ਭਾਈਚਾਰੇ ਦੇ ਅੰਦਰ, ਕਾਰੋਬਾਰ ਦੇ ਅੰਦਰ ਰੋਜ਼ ਰੋਜ਼ ਕੰਨਾਂ ਵਿੱਚ ਆਵਾਜ਼ ਪੈ ਰਹੀ, ਅੱਜ ਫਲਾਣੇ ਦੇ ਘਰ ਜਨਮ ਹੋਇਆ ਤੇ ਫਲਾਣੇ ਦੇ ਘਰ ਮੌਤ ਹੋਈ, ਕਿਸੇ ਦੇ ਘਰ ਵਧਾਈਆਂ ਨੇ, ਕਿਸੇ ਦੇ ਘਰ ਸ਼ਹਿਨਾਈਆਂ ਨੇ, ਕਿਸੇ ਦੇ ਘਰ ਰੋਣਾ ਪਿਟਣਾ, ਰੋਜ਼ ਰੋਜ਼ ਸੁਣ ਰਹੇ ਹਾਂ। ਤਾਂ ਭਗਤ ਜੀ ਕਹਿੰਦੇ ਨੇ ਜਿਸ ਮੌਤ ਦੇ ਫਰਿਸ਼ਤੇ ਦੇ ਸੰਬੰਧ ਵਿੱਚ ਤੁਸੀਂ ਰੋਜ਼ ਰੋਜ਼ ਸੁਣ ਰਹੇ ਹੋ ਤੇ ਵਿਸ਼ਵਾਸ ਨਹੀਂ ਕਰਦੇ, ਇਹ ਮੰਨ ਰਹੇ ਹੋ ਕਿ ਮੌਤ ਦੂਜੇ ਨੂੰ ਆਉਣੀ ਸੀ, ਆ ਗਈ, ਮੇਰਾ ਤੇ ਪੱਕਾ ਟਿਕਾਣਾ ਇਹੀ ਹੈ। ਕਹਿਣ ਲੱਗੇ ਉਹ ਮੌਤ ਦਾ ਫਰਿਸ਼ਤਾ ਚੱਲਦਾ ਚੱਲਦਾ ਇੱਕ ਦਿਨ ਆਣ ਕੇ ਤੇਰਾ ਦਰਵਾਜ਼ਾ ਵੀ ਖੜਕਾਏਗਾ। ਇੱਕ ਮੈਂ ਹੋਰ ਬੇਨਤੀ ਕਰਾਂ, ਅਸੀਂ ਤਕਰੀਬਨ ਹਿੰਦੁਸਤਾਨ ਦੇ ਅੰਦਰ ਪੰਜਾਬ ਦੇ ਵਿੱਚ ਵੇਖੋ ਮਰਗਟ ਜਿਹਨੂੰ ਮੜੀਆਂ ਕਹੀਦਾ, ਸ਼ਮਸ਼ਾਨ ਭੂਮੀ, ਉਹ ਵਸੋਂ ਤੋਂ ਬਾਹਰ ਬਣਾਏ ਨੇ, ਵਸੋਂ ਤੋਂ ਦੁਰੇਡੇ ਬਣਾਏ ਨੇ ਤਾਂ ਕਿ ਮੌਤ ਸਾਨੂੰ ਆਉਂਦਿਆਂ ਜਾਂਦਿਆਂ ਨਜ਼ਰ ਨਾ ਪਏ। ਇੱਕ ਪਾਸੇ ਨਵੇਕਲੇ ਦੁਰੇਡੇ ਥਾਂ ਦੇ ਉੱਤੇ ਸ਼ਮਸ਼ਾਨ ਭੂਮੀ ਨੂੰ ਬਣਾ ਦਿੱਤਾ, ਪਰ ਕੌਣ ਦੱਸੇ ਕਿ ਮੌਤ ਇਸ ਤਰ੍ਹਾਂ ਦੀ ਬਲਵਾਨ ਹੈ ਜੋ ਹਰ ਘਰ ਦਾ ਦਰਵਾਜ਼ਾ ਖੜਕਾ ਕੇ ਉਹਨੂੰ ਮਰਗਟ ਬਣਨ ਦੇ ਉੱਤੇ ਮਜਬੂਰ ਕਰ ਦਿੰਦੀ ਹੈ, ਉਹਨੂੰ ਸ਼ਮਸ਼ਾਨ ਭੂਮੀ ਬਣਾ ਕੇ ਰੱਖ ਦਿੰਦੀ ਹੈ। ਕੋਈ ਵੀ ਘਰ ਇਸ ਤਰ੍ਹਾਂ ਦਾ ਨਹੀਂ ਹੈ ਜੋ ਮੌਤ ਦੇ ਫਰਿਸ਼ਤੇ ਤੋਂ ਬਚਿਆ ਹੋਵੇ, ਮੌਤ ਦੇ ਤਾਕਤਵਰ ਇਸ ਫਰਿਸ਼ਤੇ ਤੋਂ ਆਪਣਾ ਆਪਾ ਬਚਾ ਪਾਇਆ ਹੋਵੇ। ਜਾਓਗੇ ਵੀ ਕਿੱਥੇ? ਭੱਜ ਕੇ ਜਿੱਥੇ ਵੀ ਜਾਓਗੇ ਮੌਤ ਤੁਹਾਡੇ ਨਾਲ, ਤੁਹਾਡੇ ਅੰਦਰੋਂ ਪੈਦਾ ਹੋਣੀ। ਤੇ ਕਹਿਣ ਲੱਗੇ ਮਲਕ ਜੇ ਕੰਨੀ ਸੁਣੀਦਾ, ਅੱਜ ਦੂਜਿਆਂ ਦੇ ਬਾਰੇ ਸੁਣਿਆ ਫਲਾਣੇ ਨੂੰ ਮੌਤ ਆਈ, ਆਪਣੇ ਬਾਰੇ ਮਨੁੱਖ ਵਿਸ਼ਵਾਸ ਨਹੀਂ ਕਰਦਾ। ਇੱਕ ਮੈਰਿਜ ਹੋਰ ਕਰਦਾ ਚੱਲਾਂ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅੰਦਰ ਵਿਸ਼ਾ ਇੱਕ ਨਹੀਂ ਹੈ, ਹਜ਼ਾਰਾਂ ਵਿਸ਼ਿਆਂ ਦੇ ਉੱਤੇ ਗੁਰਬਾਣੀ ਦੀ ਚਰਚਾ ਹੈ। ਗੁਰੂ ਸਾਹਿਬਾਨਾਂ ਦੇ ਭਗਤ ਜਨਾਂ ਦੇ ਬਚਨ ਨੇ, ਔਗੁਣਾਂ ਦੇ ਸੰਬੰਧ ਵਿੱਚ, ਗੁਣਾਂ ਦੇ ਸੰਬੰਧ ਵਿੱਚ, ਜਿੰਨੀਆਂ ਬੁਰਾਈਆਂ ਨੇ ਉਹਨਾਂ ਬੁਰਾਈਆਂ ਨੂੰ ਨਚਿਜਕ ਗੁਰੂ ਗ੍ਰੰਥ ਸਾਹਿਬ ਜੀ ਨੇ ਚਰਚਾ ਦੇ ਅੰਦਰ ਲਿਆਂਦਾ ਹੈ, ਜਿੰਨੇ ਗੁਣ ਨੇ ਉਹਨਾਂ ਗੁਣਾਂ ਦੀ ਵੀ ਚਰਚਾ ਕੀਤੀ। ਇਸ ਤਰ੍ਹਾਂ ਚਰਚਾ ਕਰਦਿਆਂ ਕਰਦਿਆਂ ਅਗਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਮੂਲ ਰੂਪ ਵਿੱਚ ਦੋ ਟੌਪਿਕ ਲੱਭੀਏ ਕਿ ਕਿਹੜੇ ਨੇ, ਤੇ ਫਿਰ ਇਹ ਬਚਦਾ ਇੱਕ ਹਰ ਪੰਕਤੀ ਦੇ ਅੰਦਰ, ਹਰ ਸ਼ਬਦ ਦੇ ਅੰਦਰ ਗੁਰੂ ਬਾਣੀ ਨੇ ਸਾਨੂੰ ਪਰਮਾਤਮਾ ਨੂੰ ਚੇਤੇ ਕਰਨ ਵਾਸਤੇ ਹੁਕਮ ਲਾਇਆ ਹੈ, ਫਰਮਾਇਆ ਹੈ ਪਰਮਾਤਮਾ ਨੂੰ ਆਪਣੇ ਚੇਤੇ ਦੇ ਅੰਦਰ ਲਿਆਉਣ ਦਾ ਯਤਨ ਕਰ, ਵਸਾਉਣ ਦਾ ਯਤਨ ਕਰ, ਪਰਮਾਤਮਾ ਦੇ ਨਾਲ ਜੁੜ, ਪਰਮਾਤਮਾ ਦੀ ਬੰਦਗੀ ਕਰ, ਉਹਦੇ ਗੁਣਾਂ ਨੂੰ ਅਪਣਾ। ਸ਼ਬਦ ਸ਼ਬਦ ਦੇ ਅੰਦਰ, ਪੰਕਤੀ ਪੰਕਤੀ ਦੇ ਅੰਦਰ ਸਾਨੂੰ ਇਹ ਉਪਦੇਸ਼ ਮਿਲਦਾ ਹੈ। ਦੂਸਰਾ, ਬਹੁਤੀ ਬਾਣੀ ਦੇ ਅੰਦਰ ਸਾਨੂੰ ਸਾਡਾ ਅੰਤਲਾ ਪਲ ਚੇਤੇ ਕਰਾਇਆ ਗਿਆ, ਸਾਡਾ ਮੌਤ ਵਾਲਾ ਪਲ ਚੇਤੇ ਕਰਾਇਆ ਗਿਆ। ਮੈਂ ਭਗਤ ਫਰੀਦ ਸਾਹਿਬ ਜੀ ਦੇ ਸਲੋਕਾਂ ਨੂੰ ਪ੍ਰਾਰੰਭ ਕੀਤਾ ਹੈ, ਪ੍ਰਾਰੰਭ ਦੇ ਅੰਦਰ ਹੀ ਭਗਤ ਫਰੀਦ ਸਾਹਿਬ ਮੌਤ ਚੇਤੇ ਕਰਵਾ ਰਹੇ ਨੇ। ਜਿਸ ਨੂੰ ਮੌਤ ਚੇਤੇ ਵਿੱਚ ਆ ਜਾਏ ਕਿ ਮੈਨੂੰ ਮਰਨਾ ਪੈਣਾ ਹੈ, ਉਹ ਬੰਦਾ ਗੁਨਾਹਾਂ ਤੋਂ ਬਾਜ ਆ ਜਾਂਦਾ ਹੈ ਤੇ ਉਹ ਬੰਦਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ। ਸਤਿਗੁਰੂ, ਜਦ ਮੈਂ ਮਰਨਾ ਹੀ ਹੈ, ਮੈਨੂੰ ਜਾਣਾ ਹੀ ਪੈਣਾ ਹੈ, ਤੇ ਫਿਰ ਮੈਂ ਆਪਣੇ ਜੀਵਨ ਨੂੰ ਵਿਗਾੜਾਂ ਕਿਉਂ, ਆਪਣੇ ਸਿਰ ਦੇ ਉੱਤੇ ਪਾਪ ਅਪਰਾਧ ਦੀ ਪੰਡ ਬੰਨ ਕੇ ਰੱਖਾਂ ਕਿਉਂ, ਜਦ ਮਰਨਾ ਹੀ ਹੈ। ਤੇ ਫਿਰ ਇਹ ਵੀ ਨਹੀਂ ਪਤਾ ਕਿ ਮੌਤ ਦਾ ਡੰਕਾ ਵੱਜ ਕਦੋਂ ਜਾਣਾ ਹੈ। ਇਹ ਤੇ ਜ਼ਰੂਰੀ ਨਹੀਂ ਕਿ 90 ਸਾਲ ਬਾਅਦ ਹੀ ਮੌਤ ਨੇ ਆਉਣਾ ਹੈ ਜਾਂ 100 ਸਾਲ ਬਾਅਦ ਮੌਤ ਵਾਲੀ ਘਟਨਾ ਘਟੇਗੀ, ਪਤਾ ਨਹੀਂ ਮੌਤ ਦਾ ਡੰਕਾ ਕਦੋਂ ਵੱਜ ਜਾਣਾ। ਹਜ਼ੂਰ ਦਾ ਫਰਮਾਨ ਤੇ ਇਸ ਤਰ੍ਹਾਂ ਵੀ ਹੈ ਕਿ ਹਰੀ ਨਾਹੀ ਨਹਿ ਡੱਡਰੀ ਪੱਕੀ ਵੱਡਨ ਹਾਰ। ਉਹਦੀ ਮਰਜ਼ੀ ਬਾਲਪਣ ਵਿੱਚ ਲੈ ਕੇ ਚਲਾ ਜਾਏ, ਉਹਦੀ ਮਰਜ਼ੀ ਹੈ ਉਹ ਜਵਾਨੀ ਦੇ ਦੌਰ ਵਿੱਚ ਮੌਤ ਨੂੰ ਭੇਜ ਦੇਵੇ, ਉਹਦੀ ਮਰਜ਼ੀ ਉਹ ਬੁਢਾਪੇ ਤੋਂ ਬਾਅਦ ਲੈ ਜਾਵੇ, ਮਰਜ਼ੀ ਤੇ ਪਰਮਾਤਮਾ ਦੀ, ਆਪਣੇ ਤੇ ਵੱਸ ਵਿੱਚ ਨਹੀਂ। और ना ही अजे तक कोई मौत नू रोक पाया ते ना ही मौत नू कोई रोक पाएगा। खैर जो मैं बेनती कर रहा सा कि मौत दे संबंध विच गुरु बाणी दे अंदर वार वार जिक्र आया, जिसनू मौत ध्यान विच आ जाए, मौत चेते विच आ जाए, वो पापां अपराधां तो बच के गुरु दी शरण विच आ जांदा अपने जीवन दे सुधार हित। ते जे पहला गुरु चेते विच आ जान, मौत बाद विच चेते आवे, ते फिर गुरु चुक के इनू मौत चेते करवा देंदे ने कि तैनू मरना पैना है। ते जे मरना पैना है ते फिर पाप अपराध क्यों कर रहे हैं, जे मरना ही पैना है ते फिर दोष क्यों कमा रहे हैं। मौत चेते विच नहीं, गुरु चेते विच नहीं, ते मनुख नचिजक होके पाप भी कमाई जांदा है, अपराध भी कमाई जांदा है, दिन पर रात कमाई जांदा है। केड़ा मरना, जाना सी गवांडी ने चला गया, मेरी ते पक्की एटे थी, मेरा ते पक्का टिकाणा ही। तो खैर भगत जी कह रहे ने, मलक जे कन्नी सुनींदा, कन्ना दे नाल सुन रहे सां अज फलाने दे घर मौत आई, कन्ना दे नाल सुन रहे सां और लंबे समय तो सुन रहे सां, पर समझ उदों आई मुंह दखाले आए जद मौत राणी ने मुंह दे उत्तो कुंड चुक के दरवाजा खोल के आण दीदार दिते। ते मैं एक बेनती होर करदा चला, सूझवान तजर्बेकार सज्जन इस तरह कहिंदे ने, कहिंदे ने कि बंदे दी जिंदगी दे अंदर एक वार अख जरूर खुलदी है। अख खुलन तो मतलब इनू एक वार जिंदगी दे मोड़ दे उते, किसे ना किसे मोड़ दे उते होश जरूर आउंदी है, इनू समझ जरूर आउंदी है। किसे किसे विरले नेमी प्रेमी नू समझ आ जांदी है कथा करके जां कथा सुन के, कीर्तन करके कीर्तन सुन के, बाणी पढ़ के बाणी सुन के, संगत करके, किसे नू ते समझ गुरुद्वारे आउन तो बाद ए आ जांदी है, कथा विचार सुनन तो बाद ए समझ आ जांदी है कि मौत ने आउना है ते मैं अपने जीवन नू सुर ताल दे अंदर तरतीब दे अंदर कर लवां, ते मौत आउन तो पहला पहला कर लवां, मौत ने आउना आउना। जो ना कथा कीर्तन सुन के जागे, ना बाणी पढ़ सुन के जागे, उदे वास्ते कोई उपदेश कारगर सिद्ध ना होवे, कोई कथा कीर्तन कारगर सिद्ध ना होवे, उदी फिर अख उदों खुलदी है जदों मौत दरवाजा खोल के उदे अंदर आण के उहनूं दीदार देंदी, उदों दी अख खुलदी। पर मैं बेनती करां जे उदों अख खुली फिर ना खुली दे बराबर है, उदों होश आई ना आई दे बराबर है, क्योंकि हुण कुछ कर सकण दा समां साडे पास बाकी नहीं है। अगर कथा कीर्तन सुन के गुरबाणी पढ़ के संगत विच बह के कोई विचार शब्द दी करके अज होश आ जाए कि मरना पैना है, फिर ते साडे पास समां बाकी अपना सुधार कर लवांगे, अपने लगे हुए दाग दोष जेड़े आप ही अपने मन दे कपड़े ते लाए ने उन्हां नूं धो लवांगे। ते जे समझ ही उदों आई कि जदों समां ही खत्म हो गया ते फिर समां कोल होना नहीं, फिर करना भी चाहवांगे कर नहीं पावांगे। फरीद साहब जी कहन लगे, मलक जे कन्नी सुनींदा मुंह दिखाले आए। वो जो मौत दा फरिश्ता कन्ना दे नाल सुन रहे सां, वो एक दिन अपने घर दे अंदर आण के दीदार दे देंदा है। जिंद निमाणी कढ़ी है हड्डां कूकड़ काए। कहन लगे फिर इहदे विचों जिंद नूं कढ लिया जांदा है, प्राणा दी माला बिखर जांदी, सवास रुक जांदे, दिल दी धड़कन खत्म हो जांदी, नाड़ां दे अंदर गर्दिश कर रिहा खून उहनूं वी रुकन दे उत्ते मजबूर होना पैंदा है, उह वी पाणी दा रूप बन जांदा है। पर कदों? जदों मौत दा फरिश्ता आण के घर दे अंदर खड़ा हो जांदा है। हड्डां कूकड़काए, इहदा मतलब मौत अंदरों पैदा होई। जे मौत ने किधरे बाहरों आउणा हुंदा, असी कोई ना कोई जोर यतन प्रयतन जरूर कर दे कि मेरे घर दे अंदर मौत ना आवे। चलो जे मौत ने आउणा ही है ते फिर गवांडियां दे घर विच आ जाए, मैं ते बचिया रहा, मेरे घर विच ते ना आवे। ते खिमा चाहवांगा उम्र भावें 100 साल दी हो जाए, शरीर बिल्कुल जीरण कमजोर पुराना बिल्कुल बोधा हो जाए, पर बंदा फिर भी चाहुंदा है कि अजे जीवन होर चाहिदा है, मौत दी मंग फिर भी नहीं है। भावें 90 साल दा हो जाए ना, मौत दी मंग फिर भी नहीं करदा, इह कहिंदा है होर जीवन चाहिदा है, होर जीवन चाहिदा है। ਇਹੀ ਕਾਰਨ ਹੈ ਸਿੱਖ ਧਰਮ ਦੇ ਵੇਦ ਵਿਆਸ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿ ਰਹੇ ਨੇ ਰੱਜ ਨਾ ਕੋਈ ਜੀਵਿਆ ਕੂੜੇ ਪਰ ਵਾਸੇ। ਫਿਰ ਹਰ ਮਰਨ ਵਾਲੇ ਦੇ ਕੰਨਾਂ ਵਿੱਚ ਜਾ ਕੇ ਇੱਕ ਪ੍ਰਸ਼ਨ ਕਰੋ ਕਿ ਬਾਬਾ 90 ਸਾਲ 95 ਸਾਲ ਦੀ ਉਮਰ ਭੋਗ ਕੇ ਜਾ ਰਿਹਾ ਹੈ, ਖੁਸ਼ੀ ਖੁਸ਼ੀ ਜਾ ਰਿਹਾ ਹੈ ਜਾਂ ਜਾਣ ਦੇ ਉੱਤੇ ਅਫਸੋਸ ਹੈ। ਹਜ਼ਾਰਾਂ ਵਿੱਚੋਂ ਕਿਸੇ ਵਿਰਲੇ ਦਾ ਜਵਾਬ ਆਏਗਾ ਕਿ ਜਾਣ ਦੇ ਉੱਤੇ ਕੋਈ ਅਫਸੋਸ ਨਹੀਂ ਹੈ, ਇਤਰਾਜ਼ ਨਹੀਂ ਹੈ, ਚਲੋ ਜਾਣਾ ਸੀ। ਜ਼ੁਬਾਨੋ ਕਹਿਣਾ ਹੋਰ ਗੱਲ ਹੈ, ਮਨ ਦੀ ਉਹਦੀ ਭਾਵਨਾ ਨੋਟ ਕਰੋ, ਮਨ ਨੂੰ ਪੜੋ, ਮਨ ਹੀ ਕਹੇਗਾ ਕਿ ਅਜੇ ਜੀਵਨ ਚਾਹੀਦਾ ਹੈ, ਅਜੇ ਅੱਖਾਂ ਹੋਰ ਵੇਖਣਾ ਚਾਹੁੰਦੀਆਂ ਨੇ, ਜ਼ੁਬਾਨ ਬੋਲਣਾ ਚਾਹੁੰਦੀ ਹੈ, ਦੰਦ ਚਬਾਉਣਾ ਚਾਹੁੰਦੇ ਨੇ, ਅਸੀਂ ਖਾਣਾ ਚਾਹੁੰਦੇ ਹਾਂ। ਭਾਵੇਂ ਮੇਦਾ ਪਚਾਉਣ ਤੋਂ ਜਵਾਬ ਦੇ ਗਿਆ, ਖਾਣ ਦੀ ਤਮੰਨਾ ਬਾਕੀ ਹੈ, ਭਾਵੇਂ ਵੇਖਣ ਤੋਂ ਅੱਖਾਂ ਜਵਾਬ ਦੇ ਗਈਆਂ ਨੇ ਪਰ ਵੇਖਣ ਦੀ ਤਮੰਨਾ ਬਾਕੀ ਹੈ, ਭਾਵੇਂ ਸਰੀਰ ਚੱਲਣ ਤੋਂ ਜਵਾਬ ਦੇ ਗਏ ਪਰ ਚੱਲਣ ਦੀ ਤਮੰਨਾ ਤੇ ਖਤਮ ਨਹੀਂ ਹੋਈ, ਉਹ ਤਮੰਨਾ ਅਜੇ ਬਾਕੀ ਹੈ। ਗਲਾ ਬੋਲਣ ਤੋਂ ਜਵਾਬ ਦੇ ਗਿਆ, ਬੋਲਣ ਦੀ ਤਮੰਨਾ ਬਾਕੀ ਹੈ। ਵਿਸ਼ੇ ਵਿਕਾਰਾਂ ਵੱਲੋਂ ਸਰੀਰ ਹਾਰ ਚੁੱਕਾ ਹੈ, ਸਾਹ ਦੇਣਾ ਛੱਡ ਗਿਆ ਪਰ ਵਿਸ਼ੇ ਵਿਕਾਰਾਂ ਦੇ ਭੋਗਣ ਦੀ ਅਜੇ ਤਮੰਨਾ ਬਾਕੀ। ਖਿਮਾ ਜਾਵਾਂਗਾ, ਇਹ ਤਮੰਨਾ ਇਹ ਲਾਲਸਾ ਬਾਕੀ ਹੈ। ਮਰ ਕੇ ਕੋਈ ਰਾਜੀ ਨਹੀਂ, ਜੀਵਨ ਸਾਰੇ ਲੋੜਦੇ ਨੇ। ਮਰ ਕੇ ਕੋਈ ਵੀ ਰਾਜੀ ਨਹੀਂ ਹੈ, ਕਿਸੇ ਅਖੀਰ ਤੇ ਪਹੁੰਚੇ ਹੋਏ ਮਨੁੱਖ ਨੂੰ ਪ੍ਰਸ਼ਨ ਕਰਕੇ ਵੇਖੋ, ਇਹੀ ਕਹੇਗਾ ਕਿ ਜਾਣ ਦੀ ਅਜੇ ਤਮੰਨਾ ਨਹੀਂ ਹੈ, ਅਜੇ ਜੀਵਨ ਚਾਹੀਦਾ ਤੇ ਹੋਰ ਜੀਵਨ ਚਾਹੀਦਾ। ਭਾਵੇਂ ਸਰੀਰ ਦਾ ਬੇੜਾ ਜਰਜਰਾ ਕਮਜ਼ੋਰ ਪੁਰਾਣਾ ਹੋ ਜਾਏ, ਇਹਦੇ ਅੰਗ ਅੰਗ ਦੇ ਅੰਦਰ ਰੋਗ ਹੋਣ, ਅੱਖਾਂ ਦਰਦ, ਨੱਕ ਦਰਦ, ਕੰਨਾਂ ਤੋਂ ਸੁਣੇ ਨਾ, ਲੱਤਾਂ ਤੋਂ ਚੱਲਿਆ ਨਾ ਜਾਏ, ਬਾਹਾਂ ਕੁਝ ਕਰਨ ਦੀ ਸਮਰੱਥਾ ਨਾ ਰੱਖਣ, ਨਾ ਬੋਲਿਆ ਜਾਏ, ਨਾ ਵੇਖਿਆ ਜਾਏ, ਪਰ ਤਮੰਨਾ ਬਾਕੀ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਚਨ ਹੋਰ ਵੀ ਕਿਹਾ ਹੈ, ਉਹ ਕਹਿੰਦੇ ਨੇ ਅੰਨਾ ਬੋਲਾ ਪਿੰਗਲਾ ਤਨ ਥੱਕਾ ਮਨ ਦਹਿ ਦਿਸ ਧਾਵੈ। ਮਨ ਅਜੇ ਦੌੜਦਾ ਹੈ, ਮਨ ਸਰੀਰ ਨੂੰ ਛੱਡਣ ਵਾਸਤੇ ਤਿਆਰ ਨਹੀਂ ਹੈ, ਪਰ ਪਰਮਾਤਮਾ ਦੀ ਨੇਤ ਦੇ ਮੁਤਾਬਕ ਭਾਵੇਂ ਅਸੀਂ ਰਾਜੀ ਹਾਂ ਜਾਂ ਨਹੀਂ ਰਾਜੀ, ਜਦੋਂ ਮੌਤ ਆ ਜਾਂਦੀ ਹੈ ਸਰੀਰ ਛੱਡਣਾ ਹੀ ਪੈਂਦਾ, ਭਾਵੇਂ ਹੱਸ ਕੇ ਛੱਡਦੀ ਹੈ, ਰੋ ਕੇ ਛੱਡਦੀ ਹੈ, ਸਰੀਰ ਛੱਡਣਾ ਹੀ ਪੈਂਦਾ। ਮੈਂ ਇੱਕ ਵਕਤ 2001 ਦੀ ਘਟਨਾ ਨੂੰ ਬਿਆਨ ਕਰ ਰਿਹਾ, ਮੈਂ ਮਹੀਨੇ ਕੁ ਵਾਸਤੇ ਆਇਆ ਸਾਂ ਗਲੀੜਾ ਰੋਡ ਦੇ ਉੱਤੇ। ਇੱਕ ਬਜ਼ੁਰਗ ਮਾਤਾ ਮੇਰੇ ਕੋਲ ਆਈ, ਉਹਨੇ ਇੱਕ ਛੋਟਾ ਜਿਹਾ ਬੱਚਾ ਆਪਣੀ ਉਂਗਲੀ ਦੇ ਨਾਲ ਲਾਇਆ, ਤਕਰੀਬਨ 5-7 ਸਾਲ ਦੀ ਬੱਚੇ ਦੀ ਉਮਰ ਹੋਣੀ ਹੈ। ਮੈਨੂੰ ਉਹ ਘਟਨਾ ਬੜੀ ਚੰਗੀ ਤਰ੍ਹਾਂ ਯਾਦ ਹੈ। ਉਹ ਮਾਤਾ ਮੇਰੇ ਕੋਲ ਆਈ, ਗਿਆਨੀ ਜੀ ਅਰਦਾਸ ਕਰਾਉਣੀ ਹੈ ਤੇ ਕਰਾਉਣੀ ਵੀ ਤੁਹਾਡੇ ਕੋਲੋਂ ਹੈ। ਮੈਂ ਕਿਹਾ ਮਾਤਾ ਮੈਂ ਅਰਦਾਸ ਕਰਦਾ ਨਹੀਂ ਹਾਂ, ਮੇਰੀ ਜ਼ਿੰਮੇਵਾਰੀ ਵੀ ਨਹੀਂ ਹੈ, ਗ੍ਰੰਥੀ ਸਿੰਘਾਂ ਨੂੰ ਸੰਪਰਕ ਵਿੱਚ ਲਓ, ਅਰਦਾਸ ਕਰਾਉਣੀ ਵੀ ਤੁਹਾਡੇ ਕੋਲੋਂ। ਪੁੱਛਿਆ ਮਾਂ ਅਰਦਾਸ ਕੀ? ਕਹਿਣ ਲੱਗੀ ਇਹ ਮੇਰਾ ਪੜਪੋਤਰ ਹੈ, ਪੋਤਰੇ ਦਾ ਵੀ ਪੁੱਤਰ ਇਹ ਪੜਪੋਤਰ ਹੈ, ਅਰਦਾਸ ਕਰੋ ਕਿ ਮੈਂ ਇਸ ਪੜਪੋਤਰੇ ਦਾ ਵਿਆਹ ਵੇਖ ਕੇ ਤੇ ਫੇਰ ਮਰਾਂ। ਮੈਂ ਕਿਹਾ ਮਾਤਾ ਇਹ ਅਰਦਾਸ ਤੇ ਹੋਣੀ ਨੀ, ਆਪਣਾ ਵਿਆਹ ਵੇਖਿਆ ਤਾਂ ਮਨ ਨਹੀਂ ਭਰਿਆ, ਸਖੀਆਂ ਸਹੇਲੀਆਂ ਦਾ ਵਿਆਹ ਵੇਖਿਆ ਤਾਂ ਮਨ ਨਹੀਂ ਭਰਿਆ, ਧੀਆਂ ਪੁੱਤਰਾਂ ਦਾ ਵਿਆਹ ਵੇਖਿਆ ਤਾਂ ਮਨ ਨਹੀਂ ਭਰਿਆ, ਪੋਤਰੀਆਂ ਪੋਤਰਿਆਂ ਦਾ ਵਿਆਹ ਵੇਖਿਆ ਤਾਂ ਮਨ ਨਹੀਂ ਭਰਿਆ। ਇੱਕ ਪੜਪੋਤਰੇ ਦਾ ਵਿਆਹ ਵੇਖਣ ਤੋਂ ਬਾਅਦ ਤਮੰਨਾ ਨੇ ਰੁਕਣਾ ਨਹੀਂ, ਵਾਸ਼ਨਾ ਨੇ ਰੁਕਣਾ ਨਹੀਂ, ਜੀਵਨ ਦੀ ਲਾਲਸਾ ਹੈ, ਮਰਨ ਵਾਸਤੇ ਕੋਈ ਰਾਜ਼ੀ ਨਹੀਂ ਹੁੰਦਾ। 95 ਸਾਲ ਦੀ ਆਰਜ਼ਾ ਹੋ ਜਾਏ ਤੇ ਬੰਦਾ 95 ਸਾਲ ਦੇ ਅੰਦਰ ਵੀ ਜਨਮ ਦਿਨ ਦੀ ਅਰਦਾਸ ਕਰਾਉਂਦਾ ਹੈ। 95 ਸਾਲ ਪਹਿਲਾਂ ਘਟਨਾ ਘਟੀ ਸੀ ਜਨਮ ਵਾਲੀ, 95 ਸਾਲ ਪਹਿਲਾਂ, ਉਹ 95 ਸਾਲ ਪਹਿਲਾਂ ਜਿਹੜੀ ਘਟਨਾ ਘਟੀ ਸੀ ਉਹ ਦਿਨ ਤੇ ਚੇਤੇ ਕਰਦਾ ਹੈ, ਜਨਮ ਦਿਨ ਦੀ ਅਰਦਾਸ ਕਰਾਉਂਦਾ ਹੈ, ਜਨਮ ਦਿਨ ਮਨਾਉਂਦਾ ਹੈ, ਹਾਲਾਂਕਿ ਉਹ 90-100 ਸਾਲ ਪਹਿਲਾਂ ਦੀ ਘਟਨਾ ਹੈ। ਮੌਤ ਦਾ ਭਰੋਸਾ ਹੀ ਨਹੀਂ ਹੈ, ਉਹ 95 ਮਿੰਟਾਂ ਬਾਅਦ ਆ ਜਾਏ, ਸਕਿੰਟਾਂ ਬਾਅਦ ਆ ਜਾਏ, ਹੁਣੇ ਆ ਜਾਏ, ਪਲ ਬਾਅਦ ਆ ਜਾਏ, ਪਰ ਮੌਤ ਦਾ ਨਾਂ ਕੰਨਾਂ ਦੇ ਅੰਦਰ ਪੈਂਦਿਆਂ ਸਾਰ ਅੰਦਰੋਂ ਹਿੱਲ ਜਾਂਦਾ ਹੈ, ਕੰਬ ਜਾਂਦਾ ਹੈ, ਨਹੀਂ ਨਹੀਂ ਨਹੀਂ ਅਜੇ ਤੇ ਜੀਵਨ ਦੀ ਤਮੰਨਾ ਹੈ, ਅਜੇ ਮੈਂ ਮਰਨਾ ਨਹੀਂ ਚਾਹੁੰਦਾ। ਤੋ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਜੋ ਤਾਕਤਵਰ ਦੇਵਤਾ ਹੈ ਮੌਤ ਦਾ, ਇਹ ਜਦ ਆ ਜਾਂਦਾ ਹੈ ਤੇ ਫਿਰ ਇਹ ਗਲੇ ਨੂੰ ਦਬਾ ਦਿੰਦਾ ਹੈ, ਸਵਾਸਾਂ ਦੀ ਮਾਲਾ ਬਿਖਰ ਜਾਂਦੀ ਹੈ, ਇਹਨੂੰ ਨਾਲ ਚੱਲਣਾ ਪੈਂਦਾ। ਇਸ ਤੋਂ ਅੱਗੇ ਬਾਕੀ ਦੇ ਬਚੇ ਸਲੋਕ ਇਹਦੀ ਵਿਆਖਿਆ ਆਉਣ ਵਾਲੇ ਕੱਲ ਨੂੰ ਮੈਂ
1: ਲੰਬਨ ਦੇਹੂ ਪ੍ਰਭ ਕਰਤੋ ਉਦਰ ਗੋਪਾਲ ਮੋਹ ਨਿਰਗੁਣ ਮਤ ਥੋਰੀਆ ਤੂੰ ਸਦ ਹੀ ਦੀਨ ਦਇਆ जो आवत शरण ठाकुर प्रभ तुम्हारी जिसे राखो हो कृपातार जन नानक शरण तुम्हारी हर जियो राखो हो लाज मुरार वाहे गुरु साहिब जी।

ਮਲਕ ਜੇ ਕੰਨੀ ਸੁਣੀਂਦਾ ਮੂੰਹੋਂ ਦਿਖਾਲਿਆ ਜਿੰਦ ਨਿਮਾਨੀ ਕੱਢੀਐ

फरीद कीड़ी पवन दई खड़ा न आप मुहा।

ਦਈ ਖੜਾ ਨ ਆਪ ਮੁਹਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਮਿਹਰਬਾਨ ਸਤਿਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਾਕ ਪਵਿੱਤਰ ਅਤੇ ਨਿੱਘੀ ਗੋਦ ਦਾ ਆਨੰਦ ਪਾ ਰਹੇ ਸਭ ਮਾਈ ਭਾਈ ਸਤਸੰਗੀ ਜਨੋ, ਮਨ ਬਿਰਤੀਆਂ ਇਕਾਗਰ ਕਰਕੇ ਬਹਿਣ ਅਤੇ ਸੁਣਨ ਦੀ ਕਿਰਪਾਲਤਾ ਕਰਿਓ। ਆਪ ਕੱਲ ਦੇ ਰੋਜ਼ ਤੋਂ ਲੜੀਵਾਰ ਕਥਾ ਸਰਵਣ ਕਰ ਰਹੇ ਹੋ ਭਗਤ ਫਰੀਦ ਸਾਹਿਬ ਜੀ ਦੇ ਸਲੋਕਾਂ ਵਿੱਚੋਂ। ਇਹ ਸਲੋਕ ਕੱਲ ਦੇ ਰੋਜ਼ ਸ਼ੁਰੂ ਕੀਤਾ ਸੀ, ਜਿੱਤ ਦਿਹਾੜੇ ਧਨਵਰੀ ਸਾਹੇ ਲੈ ਲਿਖਾਏ, ਮਲਕ ਜੇ ਕੰਨੀ ਸੁਣੀਦਾ ਮੂੰਹ ਦਿਖਾਲੇ ਆਏ, ਜਿੰਦ ਨਿਮਾਣੀ ਕੱਢੀਏ ਹੱਡਾਂ ਕੂ ਕੜਕਾਏ। ਇੱਥੋਂ ਤੱਕ ਆਪ ਕੱਲ ਦੇ ਰੋਜ਼ ਸਰਵਣ ਕਰ ਚੁੱਕੇ। ਇਸ ਤੋਂ ਅੱਗੇ ਸਾਹੇ ਲਿਖੇ ਨਾ ਚੱਲਣੀ, ਚੱਲਣੀ ਦਾ ਮਤਲਬ ਹੁੰਦਾ ਹੈ ਟਲਣਾ। ਜੋ ਸਾਹ ਲਿਖਿਆ ਗਿਆ, ਦਿਨ ਮੁਕਰਰ ਹੋ ਗਿਆ ਕਿ ਇਸ ਦਿਨ ਤੈਨੂੰ ਚੱਲਣਾ ਪੈਣਾ ਹੈ, ਇਸ ਵਕਤ ਦੇ ਉੱਤੇ ਰੁਖਸਤ ਹੋਣਾ ਪੈਣਾ ਹੈ, ਉਹ ਗਿਣਿਆ ਮਿਥਿਆ ਸਾਹ ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ ਚੱਲਣ ਵਾਲਾ ਨਹੀਂ ਹੈ, ਟਲਣ ਵਾਲਾ ਨਹੀਂ ਹੈ। ਨਾ ਤੇ ਉਸ ਸਾਹੇ ਨੂੰ ਟਲਣ ਵਾਸਤੇ ਕਿਸੇ ਅਪਰੋਚ ਨੇ ਕੰਮ ਦੇਣਾ, ਨਾ ਉਸ ਘੜੀ ਨੂੰ ਮੌਤ ਵਾਲੇ ਪਲ ਨੂੰ ਟਲਣ ਵਾਸਤੇ ਧਨ ਦੀ ਰਿਸ਼ਵਤ ਨੇ ਕੰਮ ਦੇਣਾ, ਤੇ ਨਾ ਕੋਈ ਮਦਦਗਾਰ ਹੀ ਉਸ ਵਕਤ ਬਣ ਕੇ ਬੋੜਨ ਵਾਲਾ ਹੈ ਕਿ ਜੋ ਇਸ ਗੱਲ ਦੇ ਵਿਚਕਾਰ ਵਿਚੋਲਾ ਬਣ ਕੇ ਕੁਝ ਸਵਾਸ, ਕੁਝ ਘੜੀਆਂ, ਕੁਝ ਦਿਨ, ਕੁਝ ਪਲ ਜੀਵਨ ਗੁਜ਼ਾਰਨ ਵਾਸਤੇ ਹੋਰ ਦਿਵਾ ਦੇਵੇ। ਕੋਈ ਵੀ ਵਿਚੋਲਾ ਬਣੇਗਾ ਨਹੀਂ, ਔਰ ਬਣਨਾ ਕਿਸੇ ਦੇ ਅਖਤਿਆਰ ਵਿੱਚ ਹੈ ਵੀ ਨਹੀਂ। ਕਹਿਣ ਲੱਗੇ ਉਹ ਗਿਣਿਆ ਮਿਥਿਆ ਪਲ ਟਲਣ ਵਾਲਾ ਨਹੀਂ ਹੈ। ਇੱਕ ਬੇਨਤੀ ਕਰਾਂ, ਅੱਜ ਸਾਡੇ ਪਾਸ ਸਵਾਸ ਨੇ, ਪਰ ਸਾਨੂੰ ਸਵਾਸਾਂ ਦੀ ਕੀਮਤ, ਸਵਾਸਾਂ ਦੀ ਸਾਰ ਦੀ ਸਮਝ ਨਹੀਂ। ਜਦ ਇੱਕ ਇੱਕ ਕਰਕੇ, ਦੋ ਦੋ ਕਰਕੇ ਸਾਰੇ ਸਵਾਸ ਸਾਡੇ ਬੀਤ ਜਾਂਦੇ ਨੇ, ਸਵਾਸ ਬੀਤਣ ਦੇ ਉੱਤੇ ਸਮਝ ਆਉਂਦੀ ਕਿ ਸਵਾਸਾਂ ਦੀ ਕੀਮਤ ਕੀ ਹੈ। ਅੱਜ ਸਾਡੇ ਸਵਾਸ ਧਿਆਨ ਦੇ ਕੇ ਵੇਖੀਏ, ਸਾਡੇ ਸਾਰੇ ਦੇ ਸਾਰੇ ਸਵਾਸ ਬਿੰਨ ਦੇ ਅੰਦਰ ਜਾ ਰਹੇ ਨੇ। ਵਿਰਲਿਆਂ ਗੁਰਮੁਖਾਂ ਪ੍ਰੇਮੀਆਂ ਨੇਮੀਆਂ ਨੂੰ ਛੱਡ ਕੇ ਜੋ ਆਪ ਸਤਸੰਗੀ ਗੁਰੂ ਗੋਦ ਦਾ ਆਨੰਦ ਪਾ ਰਹੇ ਹੋ, ਕੁਝ ਹੋਰ ਪ੍ਰੇਮੀ ਜਣਾਂ ਨੂੰ ਛੱਡ ਕੇ ਧਿਆਨ ਦੇ ਕੇ ਵੇਖੋ ਦਿਨ ਦੇ ਅੰਦਰ ਕਿੰਨੇ ਸਵਾਸ ਲਏ, ਤੇ ਉਹ ਮੇਰੇ ਸਵਾਸ ਖਰਚ ਹੋਏ ਪਰ ਕਿਸ ਅਰਥ ਵਿੱਚ ਖਰਚ ਹੋਏ। ਨਜ਼ਰ ਪਏਗਾ ਕੁਝ ਸਵਾਸ ਕਾਮ ਦੀ ਬਿੰਨ ਦੇ ਅੰਦਰ, ਕੂੜੇਦਾਨ ਦੇ ਅੰਦਰ ਪੈ ਗਏ ਨੇ। ਕੁਝ ਸਵਾਸ ਲੱਟ ਲੱਟ ਕਰਦੀ ਹੋਈ ਕਰੋਧ ਦੀ ਜਵਾਲਾ ਦੇ ਅੰਦਰ ਸੜ ਕੇ ਰਾਖ ਹੋ ਗਏ ਨੇ। ਕੁਝ ਸਵਾਸ ਸਾਡੇ ਲੋਭ ਦੀ ਬਿੰਨ ਦੇ ਅੰਦਰ, ਕੁਝ ਹੰਕਾਰ ਦੇ ਕੂੜੇਦਾਨ ਦੇ ਅੰਦਰ, ਕੁਝ ਨਿੰਦਾ ਚੁਗਲੀ ਦੇ ਅੰਦਰ, ਕੁਝ ਈਰਸ਼ਾ ਬਖੇਲੀ ਦੇ ਅੰਦਰ, ਇਸ ਤਰ੍ਹਾਂ ਹੀ ਸਵਾਸ ਬਹੁਤੇ ਖਰਚ ਹੁੰਦੇ ਹੋਏ ਨਜ਼ਰ ਆਉਣਗੇ। ਕੁਝ ਸਵਾਸ ਇਸ ਤਰ੍ਹਾਂ ਦੇ ਵੀ ਨਜ਼ਰ ਪੈਣਗੇ ਜਿਨ੍ਹਾਂ ਸਵਾਸਾਂ ਦੇ ਨਾਲ ਵਾਹਿਗੁਰੂ ਪਰਮਾਤਮਾ ਦਾ ਚਿੰਤਨ ਕੀਤਾ ਹੋਵੇ, ਨਿਰੰਕਾਰ ਦੇ ਨੇੜੇ ਇਹਨਾਂ ਸਵਾਸਾਂ ਦੇ ਜ਼ਰੀਏ ਹੋਣ ਦਾ ਯਤਨ ਕੀਤਾ ਹੋਵੇ, ਪਰ ਉਹ ਸਵਾਸ ਬੜੇ ਥੋੜੇ ਮਿਲਣਗੇ। ਮੈਂ ਇੱਕ ਹੋਰ ਬੇਨਤੀ ਕਰਦਾ ਚੱਲਾਂ, ਪਾਣੀ ਸਾਡੇ ਕੋਲ ਥੋੜਾ ਨਹੀਂ, ਬਹੁਤ ਜ਼ਿਆਦਾ ਪਾਣੀ ਹੈ, ਪਰ ਜਦ ਪਾਣੀ ਬਹੁਤ ਜ਼ਿਆਦਾ ਹੋਵੇ ਤੇ ਪਾਣੀ ਦੀ ਕਦਰੋ ਕੀਮਤ ਦੀ ਪਹਿਚਾਣ ਘੱਟ ਹੁੰਦੀ ਹੈ। ਕਿਧਰੇ ਬੰਦਾ ਘੇਰੇ ਵਿੱਚ ਆ ਜਾਏ, ਮਾਰੂ ਥਲ ਦੇ ਅੰਦਰ ਘਿਰ ਜਾਏ, ਚਾਰ ਚੁਫੇਰੇ ਮੀਲਾਂ ਤੱਕ ਕਿਧਰੇ ਪਾਣੀ ਦੀ ਬੂੰਦ ਤੱਕ ਨਜ਼ਰ ਨਾ ਆਵੇ, ਰੇਤਾ ਹੀ ਰੇਤਾ ਚੁਗਿਰਦੇ ਦੇ ਅੰਦਰ, ਔਰ ਜ਼ੁਬਾਨ ਸੁੱਕ ਕੇ ਤਾਲੂ ਦੇ ਨਾਲ ਲੱਗਦੀ ਹੋਵੇ, ਰੋਮ ਰੋਮ ਦੀ ਆਵਾਜ਼ ਹੋਵੇ, ਪਾਣੀ ਚਾਹੀਦਾ। ਪਾਣੀ ਤੋਂ ਬਗੈਰ ਗਲਾ ਖੁਸ਼ਕ ਹੋਵੇ, ਪਾਣੀ ਤੋਂ ਬਗੈਰ ਇਸ ਤਰ੍ਹਾਂ ਹੀ ਨਜ਼ਰ ਆ ਰਿਹਾ ਹੋਵੇ ਕਿ ਜਿਵੇਂ ਪ੍ਰਾਣ ਬਿਖਰ ਜਾਣਗੇ, ਮੌਤ ਆ ਜਾਏਗੀ ਅਗਰ ਪਾਣੀ ਦੀਆਂ ਦੋ ਘੁੱਟਾਂ ਨਾ ਮਿਲੀਆਂ। ਤੋ ਉਸ ਸਮੇਂ ਦੇ ਅੰਦਰ ਪਾਣੀ ਦੇ ਇੱਕ ਗਲਾਸ ਦੀ ਕੀਮਤ ਸਮਝ ਵਿੱਚ ਆਉਂਦੀ ਹੈ, ਉਸ ਸਮੇਂ ਦੇ ਅੰਦਰ ਜਦ ਪਾਣੀ ਨਾ ਹੋਵੇ। ਪਾਣੀ ਹੈ, ਪਾਣੀ ਦੀ ਕੀਮਤ ਸਮਝ ਵਿੱਚ ਨਹੀਂ ਹੈ।
ਤੇ ਮੈਂ ਤੁਹਾਡੇ ਸਾਹਮਣੇ ਉਦਾਹਰਣ ਅਰਜ ਕਰ ਰਿਹਾ ਸਾਂ। ਸਵਾਸ ਮੌਜੂਦ ਨੇ, ਸਵਾਸਾਂ ਦੀ ਕੀਮਤ ਸਮਝ ਵਿਚ ਨਹੀਂ ਹੈ। ਸਵਾਸ ਮੁੱਕ ਜਾਣਗੇ ਫਿਰ ਇਹਨਾਂ ਦੀ ਕੀਮਤ ਸਮਝ ਵਿਚ ਆਏਗੀ ਇਹ ਕਿੰਨੇ ਕੀਮਤੀ ਸਨ। ਇੱਕ ਮਰਨ ਵਾਲਾ ਮਨੁੱਖ, ਸਾਡਾ ਕੋਈ ਵੀ ਬਜ਼ੁਰਗਵਾਰ ਹੋਵੇ, ਸੱਜਣ ਮਿੱਤਰ ਹੋਵੇ, ਮੈਂ ਉਦਾਹਰਣ ਹੀ ਤੁਹਾਡੇ ਸਾਹਮਣੇ ਅਰਜ਼ ਕਰਨੀ ਚਾਹੁੰਦਾ। ਇੱਕ ਮਨੁੱਖ ਬਿਲਕੁਲ ਅਖੀਰਲੇ ਪਲਾਂ ਦੇ ਉੱਤੇ ਪਹੁੰਚਿਆ ਹੈ, ਬਿਲਕੁਲ ਮੌਤ ਸਾਹਮਣੇ ਆਣ ਕੇ ਖੜੀ ਹੈ, ਤੇ ਜੋ ਆਪਣੇ ਸਾਰੇ ਪਰਿਵਾਰ ਨੂੰ, ਧੀਆਂ ਪੁੱਤਰਾਂ ਨੂੰ, ਕੁਟੁੰਬ ਕਬੀਲੇ ਨੂੰ, ਸਾਰਿਆਂ ਨੂੰ ਇਕੱਠਿਆਂ ਕਰੇ ਤੇ ਇਕੱਠਿਆਂ ਕਰਕੇ ਇੱਕ ਪੁਕਾਰ ਉਹਨਾਂ ਦੇ ਸਾਹਮਣੇ ਰੱਖੇ, ਬਈ ਮੈਂ ਤੁਹਾਡੇ ਵਾਸਤੇ 100 ਸਾਲ ਦਾ ਲੰਮਾ ਸਫ਼ਰ ਜਫ਼ਰ ਜਾਲਦਾ ਰਿਹਾ, ਮੈਂ ਤੁਹਾਡੇ ਵਾਸਤੇ ਖੂਹੀ ਜਾਲ ਪਾ ਕੇ ਧਨ ਕਮਾਉਂਦਾ ਰਿਹਾ, ਮੈਂ ਤੁਹਾਡੇ ਲਈ 18-18 ਘੰਟੇ ਮਿਹਨਤ ਕਰਕੇ ਕਮਾ ਕੇ ਤੁਹਾਡਾ ਲਾਲਣ ਪਾਲਣ ਕਰਦਾ ਰਿਹਾ, ਮੈਂ ਤੁਹਾਡੇ ਕਾਰੋਬਾਰ ਬਣਾਏ, ਮੈਂ ਤੁਹਾਡੇ ਘਰ ਬਾਹਰ ਬਣਾਏ, ਪਰ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਕਿ ਮੈਨੂੰ 1 ਪੈਰ 2 ਪੈਰ 4 ਪੈਰ ਦਾ ਸਮਾਂ ਤੁਹਾਡੇ ਵਿੱਚ ਰਹਿਣ ਲਈ ਹੋਰ ਚਾਹੀਦਾ ਹੈ, ਤੇ ਮੇਰੀ ਮਦਦ ਕਰੋ, ਮੈਨੂੰ 2-2, 4-4 ਸਵਾਸ ਦਿਓ, ਘੜੀ ਪਲ ਦੇ ਸਵਾਸ ਦਿਓ। ਨਾ ਦੇਣਾ ਕਿਸੇ ਦੇ ਅਖਤਿਆਰ ਹੈ ਤੇ ਨਾ ਲੈਣਾ ਹੀ ਕਿਸੇ ਦੇ ਅਖਤਿਆਰ ਹੈ, ਆਪਣੀ ਹੀ ਪੂੰਜੀ ਵਰਤੋਂ ਵਿੱਚ ਲਿਆਉਣੀ ਹੈ। ਨਾ ਤੇ ਨਾ ਸਵਾਸਾਂ ਨੂੰ ਕੋਈ ਦੇ ਸਕਦਾ ਹੈ ਤੇ ਨਾ ਸਾਡੇ ਕੋਲੋਂ ਕੋਈ ਲੈ ਹੀ ਸਕਦਾ ਹੈ। ਜੋ ਤੁਹਾਡੀ ਜੇਬ ਦੇ ਅੰਦਰ ਧਨ ਹੈ ਉਹੀ ਤੁਹਾਡਾ ਹੈ, ਉਹਨੂੰ ਤੁਸੀਂ ਖਰਚਣਾ ਹੈ, ਕੱਢ ਕੇ ਉਹਨੂੰ ਚੰਗੇ ਪਾਸੇ ਖਰਚ ਲਓ, ਉਹਨੂੰ ਮੰਦੇ ਪਾਸੇ ਖਰਚ ਲਓ, ਇਹ ਮਰਜ਼ੀ ਤੁਹਾਡੀ। ਖੁਦ ਬਾ ਖੁਦ ਮੁਨਸਬ ਬਣ ਕੇ ਆਪਣੇ ਜੀਵਨ ਦਾ ਫੈਸਲਾ ਕਰਿਆ ਕਰੋ ਕਿ ਮੈਂ ਸਵਾਸਾਂ ਦਾ ਧਨ ਬੁਰੇ ਮਾਰਗ ਦੇ ਉੱਤੇ ਖਰਚ ਕਰ ਰਿਹਾ ਜਾਂ ਮੈਨੂੰ ਭਲੇ ਮਾਰਗ ਦੇ ਉੱਤੇ ਖਰਚ ਕਰ ਰਿਹਾ। ਇਹ ਸਮਾਂ ਟਲਣਾ ਨਹੀਂ ਹੈ, ਤੋ ਜਦ ਪਤਾ ਹੈ ਸਮਾਂ ਟਲਣਾ ਨਹੀਂ ਤੇ ਫਿਰ ਸਮਾਂ ਆਉਣ ਤੋਂ ਪਹਿਲਾਂ ਪਹਿਲਾਂ ਚੱਲਣ ਦੀ ਤਿਆਰੀ ਕਰਕੇ ਰਹੋ। ਤੇ ਚੱਲਣ ਦੀ ਤਿਆਰੀ ਕੀ ਕਰਨੀ? ਨਾ ਵੀ ਤਿਆਰੀ ਹੋਏਗੀ, ਚੱਲਣਾ ਤੇ ਤਾਂ ਵੀ ਪੈਣਾ ਹੀ। ਮੌਤ ਨੇ ਤੇ ਨਹੀਂ ਪੁੱਛਣਾ ਤਿਆਰੀ ਹੈ ਜਾਂ ਨਹੀਂ, ਚੱਲਣਾ ਪੈਣਾ। ਚੱਲਣ ਦੀ ਤਿਆਰੀ ਕਰਕੇ ਰਹਿਣ ਦਾ ਮਤਲਬ ਹੈ ਆਪਣੇ ਮਨ ਨੂੰ ਸਵਾਰਨ ਦਾ ਯਤਨ ਕਰੋ, ਆਪਣੇ ਸਵਾਸਾਂ ਨੂੰ ਲੇਖੇ ਵਿੱਚ ਲਾਉਣ ਦਾ ਯਤਨ ਕਰੋ। ਇਹ ਰੋਜ਼ ਰੋਜ਼ ਆਪਣੇ ਮਨ ਦੀ ਡਾਇਰੀ ਨੋਟ ਕਰੋ, ਮੇਰਾ ਮਨ ਕਿੰਨੀ ਵਾਰ ਬੁਰਾਈਆਂ ਦੇ ਅੰਦਰ ਮਸਤ ਰਹਿੰਦਾ ਹੈ ਤੇ ਕਿੰਨਾ ਕੁ ਸਮਾਂ ਚੰਗਿਆਈਆਂ ਵਾਲੇ ਪਾਸੇ ਇਹਦਾ ਰੁਝਾਨ ਵਾਧਾ ਹੋਇਆ ਮੈਨੂੰ ਨਜ਼ਰ ਪੈਂਦਾ ਹੈ। ਆਪਣੇ ਮਨ ਨੂੰ ਆਪ ਸੁਰ ਤਾਲ ਦੇ ਅੰਦਰ, ਤਰਤੀਬ ਦੇ ਅੰਦਰ ਲਿਆਉਣ ਦਾ ਯਤਨ ਕਰੋ। ਜੀਵਨ ਪਿਆਰਿਓ ਤੁਹਾਡਾ ਹੈ ਤੇ ਜੀਵਨ ਨੂੰ ਸਵਾਰਨਾ ਵੀ ਤੁਸੀਂ ਆਪ ਹੈ। ਕੋਈ ਇਸ ਤਰ੍ਹਾਂ ਦਾ ਸਾਧਨ ਨਹੀਂ ਹੈ ਕਿ ਮੇਰੇ ਜੀਵਨ ਨੂੰ ਕੋਈ ਦੂਜਾ ਸਵਾਰ ਦਵੇ। ਹਾਂ, ਇਹ ਗੱਲ ਵੱਖਰੀ ਹੈ ਕਿ ਜਦ ਤੁਸੀਂ ਆਪਣੇ ਆਪ ਨੂੰ ਸਵਾਰਨ ਦਾ ਯਤਨ ਕਰੋਗੇ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਤੁਹਾਡੀ ਮਦਦ ਕਰਨ ਵਾਸਤੇ ਨਾਲ ਖੜੇ ਤੁਹਾਨੂੰ ਜ਼ਰੂਰ ਮਿਲਣਗੇ। ਪਰ ਤੁਸੀਂ ਯਤਨ ਤੇ ਕਰੋ, ਤੁਸੀਂ ਇੱਕ ਕਦਮ ਤੁਰੋ ਤਾਂ ਸਹੀ, ਗੁਰੂ ਗ੍ਰੰਥ ਸਾਹਿਬ ਕਰੋੜਾਂ ਕਦਮ ਅੱਗੋਂ ਤੁਹਾਨੂੰ ਲੈਣ ਵਾਸਤੇ ਤਿਆਰ ਮਿਲਣਗੇ। ਤੁਸੀਂ ਥੋੜਾ ਸੁਧਾਰ ਕਰਨ ਦਾ ਤਹੱਈਆ ਕਰੋ, ਪਾਤਸ਼ਾਹ ਬਹੁਤੀ ਕਿਰਪਾ ਆਪ ਹੀ ਕਰ ਦੇਣਗੇ। ਔਰ ਜਦ ਪੜ੍ਹੀਏ ਨਾ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਨੂੰ ਤੇ ਭਾਈ ਸਾਹਿਬ ਨੇ ਉੱਚੀ ਡੰਕੇ ਦੀ ਚੋਟ ਦੇ ਉੱਤੇ ਬਚਨ ਫੁਰਮਾ ਦਿੱਤਾ ਹੈ, ਕਹਿਣ ਲੱਗੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਅਗਰ ਪਰਮਾਤਮਾ ਵੱਡਾ ਹੈ ਤਾਂ ਫਿਰ ਮੰਨਣਾ ਪਏਗਾ ਪਰਮਾਤਮਾ ਦਾ ਕਦਮ ਵੀ ਬੜਾ ਵੱਡਾ ਹੈ। ਅਸੀਂ ਛੋਟੇ ਹਾਂ ਤੇ ਸਾਡਾ ਕਦਮ ਵੀ ਬੜਾ ਛੋਟਾ ਹੈ। ਤੁਸੀਂ ਛੋਟਾ ਜਿਹਾ ਇੱਕ ਕਦਮ ਉਸ ਪਾਸੇ ਨੂੰ ਵਧਾਉਣਾ ਹੈ, ਉਸ ਵੱਡੇ ਮਾਲਕ ਨੇ ਆਪਣਾ ਬਹੁਤ ਵੱਡਾ ਕਦਮ ਤੁਹਾਡੇ ਵੱਲ ਨੂੰ ਵਧਾਉਣਾ ਹੈ, ਤੇ ਉਹ ਵੀ ਇੱਕ ਨਹੀਂ, ਉਹ ਵੀ ਕਰੋੜਾਂ ਕਦਮ। ਤੁਸੀਂ ਯਤਨ ਕਰਨਾ ਹੈ ਕਿ ਮੈਂ ਆਪਣੇ ਆਪ ਨੂੰ ਸਵਾਰਾਂ, ਤੇ ਯਤਨ ਕਰਨ ਦਾ ਵਿਚਾਰ ਬਣਾਉਂਦਿਆਂ ਹੀ ਤੁਹਾਨੂੰ ਨਜ਼ਰ ਆਏਗਾ ਕਿ ਖੁਦਾਈ ਕਿਰਪਾ ਤੁਹਾਡੇ ਉੱਤੇ ਹੁੰਦੀ ਕਿਵੇਂ ਨਜ਼ਰ ਪੈ ਰਹੀ। ਆਪਾਂ ਮਨ ਕਰਕੇ ਸੋਚਦੇ ਨਹੀਂ ਆ, ਯਤਨ ਕਰਦੇ ਹੀ ਨਹੀਂ ਆ ਕਿ ਮੈਨੂੰ ਆਪਣਾ ਆਪਾ ਤਰਤੀਬ ਦੇ ਅੰਦਰ, ਸੁਰਤਾਲ ਦੇ ਅੰਦਰ ਕਰ ਲੈਣਾ ਚਾਹੀਦਾ ਹੈ। ਤੋ ਕਹਿ ਰਹੇ ਨੇ ਭਗਤ ਫਰੀਦ ਸਾਹਿਬ ਜੀ ਕਿ ਸਾਹੇ ਲਿਖੇ ਨਾ ਚੱਲਣੀ, ਸਾਹੇ ਦਾ ਮਤਲਬ ਸਾਹ ਮੁਕਰਰ ਹੋਇਆ, ਚੱਲਣ ਵਾਲਾ ਦਿਨ, ਮੌਤ ਵਾਲਾ ਪਲ, ਨਾ ਚੱਲਣੀ ਉਹਨੇ ਟਲਣਾ ਨਹੀਂ ਹੈ, ਉਹਨੇ ਸਾਡੇ ਪਾਸ ਆ ਹੀ ਜਾਣਾ। ਜਿੰਦੂ ਕੁ ਸਮਝਾਏ, ਆਪਣੇ ਆਪ ਨੂੰ ਸਮਝਾਉਣ ਦਾ, ਮਨ ਨੂੰ ਸਮਝਾਉਣ ਦਾ ਯਤਨ ਕਰ ਕਿ ਮਨਾ ਜਦ ਮਰਨਾ ਹੀ ਹੈ
ਤੇ ਫਿਰ ਪਾਪ ਅਪਰਾਧ ਧੋਖਾ ਧੜੀ ਦੂਜਿਆਂ ਦਾ ਹੱਕ ਮਾਰਨਾ ਨਿੰਦਾ ਚੁਗਲੀ ਈਰਸ਼ਾ ਬਖੀਲੀ ਫਿਰ ਇਹ ਸਾਰਾ ਕੁਝ ਕਿਉਂ ਕਰ ਰਿਹਾ ਮੇਰੇ ਕੋਲੋਂ ਕਿਉਂ ਕਰਵਾ ਰਿਹਾ ਜਦ ਮਰਨਾ ਹੀ ਪੈਣਾ ਔਰ ਫਿਰ ਲੰਮਾ ਸਮਾਂ ਇੱਥੇ ਰਹਿ ਵੀ ਨਹੀਂ ਸਕਣਾ। ਇੱਕ ਬੇਨਤੀ ਮੈਂ ਆਪ ਗੁਰਮੁਖ ਪ੍ਰੇਮੀਆਂ ਦੇ ਸਾਹਮਣੇ ਹੋਰ ਵੀ ਕਰਦਾ ਚੱਲਾਂ, ਸਾਨੂੰ ਦੂਜੇ ਦਾ ਕਾਰੋਬਾਰ ਵੇਖ ਕੇ ਇਹ ਤੇ ਚਾਹ ਬਣਦਾ ਰੀਸ ਬਣਦੀ ਹੈ ਕਿ ਮੈਂ ਵੀ ਆਪਣਾ ਕਾਰੋਬਾਰ ਇਸ ਤਰ੍ਹਾਂ ਦਾ ਸਟੈਂਡ ਕਰਾਂ, ਮੈਂ ਵੀ ਆਪਣੀ ਦੁਕਾਨਦਾਰੀ ਇਸ ਤਰ੍ਹਾਂ ਦੀ ਬਣਾਵਾਂ, ਮੈਂ ਵੀ ਆਪਣਾ ਕਾਰੋਬਾਰ ਇਸ ਤਰ੍ਹਾਂ ਦਾ ਚਲਾਵਾਂ ਜਿਵੇਂ ਦੂਸਰਾ ਚਲਾ ਰਿਹਾ। ਦੂਸਰੇ ਦੀ ਚੰਗੀ ਤਾਲੀਮ ਵੇਖ ਕੇ ਅਸੀਂ ਆਪਣੇ ਬੱਚਿਆਂ ਨੂੰ ਸਿੱਖਿਆ ਦੇਣੀ ਭੁੱਲਦੇ ਤੇ ਨਹੀਂ? ਰੋਜ਼ ਰੋਜ਼ ਕਹਿੰਦੇ ਹਾਂ ਬੇਟਾ ਤਾਲੀਮ ਲੈਣੀ ਹੈ ਤੇ ਫਲਾਣੇ ਅੰਕਲ ਵਾਂਗ, ਤਾਲੀਮ ਲੈਣੀ ਹੈ ਤੇ ਫਲਾਣੇ ਬੰਦੇ ਵਾਂਗ ਜਿਸ ਤਰ੍ਹਾਂ ਉਹਨੇ ਤਾਲੀਮ ਲਈ। ਦੂਸਰੇ ਦੀ ਤਾਲੀਮ ਵੇਖ ਕੇ ਸਾਨੂੰ ਤਾਲੀਮ ਲੈਣ ਦੀ ਰੀਸ ਬਣਦੀ ਹੈ, ਚਾਹ ਬਣਦਾ। ਦੂਜੇ ਦਾ ਕਾਰੋਬਾਰ ਵੇਖ ਕੇ ਸਾਨੂੰ ਯਾਦ ਆਉਂਦਾ ਹੈ ਸਾਡਾ ਕਾਰੋਬਾਰ ਇਸ ਤਰ੍ਹਾਂ ਦਾ ਹੋਵੇ। ਦੂਜੇ ਦਾ ਧਨ ਵੇਖ ਕੇ ਧਨ ਕਮਾਉਣ ਦੀ ਜੁਗਤ ਆਉਂਦੀ, ਭਾਵੇਂ ਉਹ ਰੀਸ ਕਰਕੇ ਹੀ ਆਵੇ, ਭਾਵੇਂ ਚਾਹ ਕਰਕੇ ਆਵੇ। ਦੂਸਰੇ ਦੀ ਮੌਤ ਵੇਖ ਕੇ ਆਪਣੀ ਮੌਤ ਚੇਤੇ ਕਿਉਂ ਨਹੀਂ ਆਉਂਦੀ? ਦੂਸਰੇ ਦੀ ਮੌਤ ਵੇਖ ਕੇ ਆਪਣੀ ਮੌਤ ਖਿਆਲ ਵਿੱਚ ਆ ਜਾਣੀ ਚਾਹੀਦੀ, ਮੈਨੂੰ ਵੀ ਮਰਨਾ ਪੈਣਾ। ਸਾਡੇ ਕੋਲੋਂ ਰੋਜ਼ ਉੱਠ ਉੱਠ ਕੇ ਜਾ ਰਹੇ ਨੇ, ਰੋਜ਼ ਆ ਵੀ ਰਹੇ ਨੇ, ਦੂਜੇ ਪਾਸਿਓ ਜਾ ਵੀ ਰਹੇ ਨੇ। ਉਹਨਾਂ ਜਾਣ ਵਾਲਿਆਂ ਨੂੰ ਵੇਖ ਕੇ ਧਿਆਨ ਵਿੱਚ ਆ ਰਹੇ ਕਿ ਇੱਕ ਦਿਨ ਜਾਣਾ ਮੈਨੂੰ ਵੀ ਪੈਣਾ। ਮੈਂ ਤੇ ਭਗਤ ਕਬੀਰ ਸਾਹਿਬ ਜੀ ਦਾ ਇੱਕ ਬਚਨ ਪੜ੍ਹ ਕੇ ਬੜਾ ਹੈਰਾਨ ਹੋਇਆ। ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਹਾੜ ਜਲੇ ਜਿਉਂ ਲਾਕਰੀ, ਕੇਸ ਜਰੇ ਜਿਉਂ ਕਾਸ, ਇਹ ਜਗ ਜਰਤਾ ਦੇਖ ਕੇ ਪਇਉ ਕਬੀਰ ਉਦਾਸ। ਕਬੀਰ ਸਾਹਿਬ ਕਹਿਣ ਲੱਗੇ, ਹੱਡ ਲੱਕੜੀਆਂ ਵਾਂਗ ਬਲਦੇ ਹੋਏ ਵੇਖੇ, ਤੇ ਆਪਣੇ ਨਹੀਂ ਕਿਸੇ ਦੇ, ਕਿਸੇ ਦੀ ਅਰਥੀ ਲੈ ਕੇ ਗਏ ਹੋਣਗੇ, ਮਰਕਟ ਤੱਕਿਆ ਹੋਏਗਾ, ਸ਼ਮਸ਼ਾਨ ਭੂਮੀ ਦੇ ਅੰਦਰ ਚਿਖਾ ਦੇ ਉੱਤੇ ਪਏ ਹੋਏ ਸਰੀਰ ਦੀਆਂ ਹੱਡੀਆਂ ਬਲਦੀਆਂ ਵੇਖੀਆਂ ਤੇ ਮਨ ਦੇ ਅੰਦਰ ਵਿਚਾਰ ਬਣ ਗਿਆ, ਫੁਰਨਾ ਬਣ ਗਿਆ। ਕਹਿਣ ਲੱਗੇ, ਹਾੜ ਜਰੇ ਜਿਉਂ ਲਾਕਰੀ, ਕੇਸ ਜਰੇ ਜਿਉਂ ਕਾਸ, ਕਾ ਵਾਂਗ ਇਹ ਕੇਸ ਜਰਦੇ ਹੋਏ ਸੜਦੇ ਹੋਏ ਨਜ਼ਰ ਪਏ, ਇਹ ਜਗ ਜਰਤਾ ਦੇਖ ਕੇ। ਕਹਿਣ ਲੱਗੇ, ਸੜਦੇ ਬਲਦੇ ਜਗ ਨੂੰ ਵੇਖ ਕੇ ਮੈਂ ਉਦਾਸ ਹੋਇਆ ਕਿ ਮੈਨੂੰ ਵੀ ਜਾਣਾ ਪੈਣਾ। ਕਿਸੇ ਨੂੰ ਕੋਈ ਦੂਸਰਾ ਜਲਦਾ ਵੇਖ ਕੇ ਆਪਣਾ ਜਲਣਾ ਧਿਆਨ ਵਿੱਚ ਆਉਂਦਾ, ਤੇ ਕਿਸੇ ਨੂੰ ਆਪਣਾ ਜਲਣਾ ਵੀ ਖਾਲੀ ਧਿਆਨ ਵਿੱਚ ਨਹੀਂ ਆਉਂਦਾ, ਉਹਨੇ ਦੂਸਰੇ ਨੂੰ ਕੀ ਵੇਖਣਾ। ਕਿਸੇ ਦੂਸਰੇ ਦੀ ਮੌਤ ਵੇਖ ਕੇ ਕਿਸੇ ਨੂੰ ਆਪਣੀ ਮੌਤ ਚੇਤੇ ਆਉਂਦੀ ਹੈ, ਤੇ ਕਿਸੇ ਦੀ ਮੌਤ ਬਿਲਕੁਲ ਕਿਨਾਰੇ ਤੇ ਖੜੀ ਹੋਵੇ, ਉਹਨੂੰ ਤਾਂ ਵੀ ਧਿਆਨ ਵਿੱਚ ਨਹੀਂ ਆਉਂਦਾ ਕਿ ਮੈਂ ਜਾਣਾ ਹੈ, ਭੁੱਲਿਆ ਰਹਿੰਦਾ, ਸਦਾ ਵਾਸਤੇ ਸਮੇਂ ਨੂੰ ਭੁਲਾਉਣ ਦਾ ਯਤਨ ਵੀ ਕਰਦਾ। ਤੋ ਖੈਰ, ਇਹ ਤੇ ਬਾਹਰੀ ਉਦਾਹਰਣ ਸੀ। ਜਦ ਧਿਆਨ ਦੇ ਕੇ ਵੇਖੋਗੇ, ਕਬੀਰ ਸਾਹਿਬ ਕਹਿਣ ਲੱਗੇ, ਇਹ ਜਗ ਜਰਤਾ ਦੇਖ ਕੇ ਜਗਤ ਵਾਕੇ ਸੜਦਾ ਬਲਦਾ ਨਜ਼ਰ ਆ ਰਿਹਾ। ਉਹ ਸੜਨ ਨਾਲੋਂ ਮੌਤ ਆਉਣ ਤੋਂ ਬਾਅਦ ਜਿਹੜਾ ਸੜਨਾ ਹੈ, ਉਹ ਸੜਨ ਤੋਂ ਪਹਿਲਾਂ ਹੀ ਸੜਦਾ ਬਲਦਾ ਨਜ਼ਰ ਆ ਰਿਹਾ। ਕੋਈ ਕਾਮ ਦੀ ਯਗਨ ਦੇ ਅੰਦਰ, ਕੋਈ ਕ੍ਰੋਧ ਦੇ ਅੰਦਰ, ਕੋਈ ਨਿੰਦਾ ਦੇ ਅੰਦਰ, ਕੋਈ ਚੁਗਲੀ ਦੇ ਅੰਦਰ ਜਲਦਾ ਨਜ਼ਰ ਆ ਰਿਹਾ, ਅੰਦਰੋਂ ਕੁਰਚਦਾ ਹੋਇਆ ਨਜ਼ਰ ਆ ਰਿਹਾ, ਅੰਦਰੋਂ ਪਛਤਾਵਾ ਨਜ਼ਰ ਆ ਰਿਹਾ, ਅੰਦਰ ਬੜਾ ਚਿੜਚਿੜਾਪਨ, ਬੜਾ ਕ੍ਰੋਧ ਨਜ਼ਰ ਆ ਰਿਹਾ ਹੈ। ਤੇ ਕਾਰਨ ਪੁੱਛੋ, ਕਾਰਨ ਕੋਈ ਵੀ ਨਹੀਂ, ਕਾਰਨ ਇਹ ਹੀ ਹੈ ਕਿ ਅੰਦਰ ਬੁਰਾਈਆਂ ਬਹੁਤ ਨੇ, ਤੇ ਬੁਰਾਈਆਂ ਦੇ ਨਾਲ ਤਪਸ਼ ਬੜੀ ਬਣ ਗਈ ਹੈ, ਤੇ ਉਹ ਤਪਸ਼ ਅੰਦਰ ਨੂੰ ਚੈਨ ਦਿੰਦੀ ਨਹੀਂ ਬਲਕਿ ਬੇਚੈਨ ਕਰ ਰਹੀ। ਕਾਰੋਬਾਰ ਬੜਾ ਹੈ, ਮੋਟਰ ਕਾਰ ਬੜੀ ਹੈ, ਗਿਆਨ ਬੜਾ ਹੈ, ਪਰ ਅੰਦਰੋਂ ਕੁਰਚਦਾ ਹੋਇਆ, ਕਲਪਦਾ ਹੋਇਆ, ਹੋਕੇ ਚੋਰੇ ਭਰਦਾ ਹੀ ਨਜ਼ਰ ਪੈਂਦਾ। ਤੋ ਖੈਰ, ਅੱਜ ਦਾ ਇਹ ਮਹਾਂਵਾਕ ਕਹਿਣ ਲੱਗੇ, ਜਿੰਦੂ ਕੋ ਸਮਝਾਏ, ਸਮਝਾ ਕੇ ਚੱਲਣ ਦਾ ਯਤਨ ਕਰ ਕਿ ਇੱਕ ਦਿਨ ਮੈਨੂੰ ਜਾਣਾ ਪੈਣਾ। ਜਿੰਦ ਵਹੁਟੀ, ਕਹਿਣ ਲੱਗੇ ਤੇਰੇ ਪ੍ਰਾਣ ਨੇ ਵਹੁਟੀ ਦੀ ਤਰ੍ਹਾਂ, ਤੇਰੇ ਪ੍ਰਾਣ ਨੇ ਲਾੜੀ ਦੀ ਤਰ੍ਹਾਂ, ਤੇਰੇ ਪ੍ਰਾਣ ਨੇ ਦੁੱਲਣ ਦੀ ਤਰ੍ਹਾਂ, ਮਰਨ ਵਾਰ ਤੇ ਛੇੜੀ ਮੌਤ ਹੈ ਨਾ, ਉਹਨੇ ਆਉਣਾ ਹੈ ਇਹਨੂੰ ਪਰਨਾਉਣ ਵਾਸਤੇ ਵਾਰ ਬਣ ਕੇ। ਵਰ ਮੈਨੇ ਲਾੜਾ, ਵਰ ਮੈਨੇ ਦੁੱਲਾ, ਵਰ ਮੈਨੇ ਘਰ ਵਾਲਾ, ਉਹਨੇ ਵਰ ਬਣ ਕੇ ਆਉਣਾ। ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਨਾਏ, ਪਰਨਾਏ ਦਾ ਮਤਲਬ ਹੁੰਦਾ ਹੈ ਵਿਆਹ ਕੇ। ਜੰਗ ਮੁਲਤਾਨ ਲੈਂਦੇ ਪੰਜਾਬ ਦੇ ਅੰਦਰ ਜੋ ਰਹਿ ਚੁੱਕਾ ਹੈ, ਉਥੋਂ ਦੀ ਭਾਸ਼ਾ ਹੈ ਪਰਨਾਏ ਜਾਣਾ। ਪਰਨਾਏ ਜਾਣ ਦਾ ਮਤਲਬ ਹੁੰਦਾ ਹੈ ਵਿਆਹੇ ਜਾਣਾ। ਆਖਿਆ ਲੈ ਜਾਸੀ ਪਰਨਾਏ,
ਉਹ ਮੌਤ ਦਾ ਲਾੜਾ ਜਿੰਦ ਬਹੁਟੀ ਨੂੰ ਇੱਕ ਦਿਨ ਆਏਗਾ ਤੇ ਪਰਨਾ ਕੇ ਵਿਆਹ ਕੇ ਲੈ ਜਾਏਗਾ। ਤੂੰ ਇਹ ਗੱਲ ਆਪਣੀ ਜਿੰਦੂ ਕੋ ਸਮਝਾਏ, ਆਪਣੇ ਆਪ ਨੂੰ ਸਮਝਾ, ਸਮਝਾਉਂਦਾ ਕਿਉਂ ਨਹੀਂ। ਇੱਕ ਮੈਂ ਹੋਰ ਬੇਨਤੀ ਆਪ ਸੰਗਤਾਂ ਦੇ ਸਨਮੁਖ ਕਰਦਾ ਚੱਲਾਂ, ਸਾਡਾ ਮੰਨਣਾ ਤੇ ਗੁਰਮਤ ਦਾ ਮੰਨਣਾ ਵਿਰੋਧੀ ਹੈ, ਸਾਡਾ ਗੁਰਮਤ ਦੇ ਉਲਟ ਮੰਨਣਾ ਹੈ, ਸਾਡੀ ਸੋਚ ਗੁਰਮਤ ਦੇ ਉਲਟ ਹੈ। ਬੱਚੇ ਦਾ ਜਨਮ ਹੋਵੇ ਮਾਂ ਦੇ ਗਰਭ ਵਿੱਚੋਂ, ਬੱਚਾ ਹੋਇਆ ਇੱਕ ਦਿਨ ਦਾ, ਅਸੀਂ ਕਹਿੰਦੇ ਹਾਂ ਬੱਚਾ ਵੱਡਾ ਹੋ ਗਿਆ ਇੱਕ ਦਿਨ ਦਾ, ਹੁਣ ਬੱਚਾ ਹੋਰ ਵੱਡਾ ਹੋ ਗਿਆ ਇੱਕ ਮਹੀਨੇ ਦਾ, ਹੁਣ ਬੱਚਾ ਹੋਰ ਵੱਡਾ ਹੋਇਆ ਇੱਕ ਸਾਲ ਦਾ, ਹੁਣ ਬੱਚਾ ਹੋਰ ਵੱਡਾ ਹੋਇਆ 20 ਸਾਲ, 30 ਸਾਲ, 50 ਸਾਲ, ਤੇ ਜਿਹੜਾ ਬਜ਼ੁਰਗ ਹੀ ਹੋ ਜਾਏ ਚੱਲਦਾ ਚੱਲਦਾ, ਉਹਨੂੰ ਅਸੀਂ ਆਮ ਪੰਜਾਬੀ ਵਿੱਚ ਕਹਿ ਦਿੰਦੇ ਸਾਡੇ ਵਡੇਰੇ ਨੇ, ਇਹ ਸਾਡੇ ਵੱਡੇ ਨੇ। ਵਡੇਰੇ ਦਾ ਮਤਲਬ ਇਹ ਸਾਡੇ ਤੋਂ ਬਹੁਤ ਵੱਡੇ ਨੇ, ਕਹਿ ਵੀ ਦਿੰਦੇ ਵੱਡੇ ਵਡੇਰੇ ਨੇ। ਗੁਰਮਤ ਦਾ ਇਹ ਮੰਨਣਾ ਹੈ ਉਹ ਵੱਡਾ ਨਹੀਂ, ਪੈਰੋ ਪੈਰ ਛੋਟਾ ਹੋ ਰਿਹਾ। ਭਗਤ ਕਬੀਰ ਸਾਹਿਬ ਜੀ ਦਾ ਮਹਾਂਵਾਕ ਹੈ, ਉਹ ਕਹਿੰਦੇ ਨੇ ਜਨਨੀ ਜਾਣਤ, ਜਨਨੀ ਮੈਨੇ ਜਨਮ ਦੇਣ ਵਾਲੀ ਮਾਂ, ਜਨਨੀ ਇਹ ਗੱਲ ਜਾਣਦੀ ਏ, ਸਮਝ ਰਹੀ ਏ, ਜਨਨੀ ਜਾਣਤ ਸੁੱਤ ਬੜਾ ਹੋਤ ਹੈ ਕਿ ਮੇਰਾ ਪੁੱਤਰ ਦਿਨ ਪਰ ਰਾਤ ਵੱਡਾ ਹੋ ਰਿਹਾ। ਕਬੀਰ ਸਾਹਿਬ ਕਹਿੰਦੇ ਨੇ ਇਤਨਾ ਕੁ ਨਾ ਜਾਣੇ ਕਿ ਦਿਨ ਦਿਨ ਅਵਧ ਕਰਤਾ ਹੈ, ਇਹਦੀ ਉਮਰ ਘੱਟ ਰਹੀ ਹੈ। ਗਿਣੀ ਮਿੱਥੀ ਪੂੰਜੀ ਤੁਹਾਡੀ ਜੇਬ ਦੇ ਅੰਦਰ ਹੋਵੇ, $100 ਤੁਹਾਡੀ ਜੇਬ ਦੇ ਅੰਦਰ ਹੋਵੇ, ਉਹਦੇ ਵਿੱਚੋਂ ਰੋਜ਼ $1 ਕੱਢ ਕੇ ਵਰਤੀ ਜਾਓ ਤੇ ਉਹ ਪੂੰਜੀ ਵੱਧ ਰਹੀ ਹੈ ਜਾਂ ਘੱਟ ਰਹੀ ਹੈ। ਜਦ ਭਗਤ ਫਰੀਦ ਸਾਹਿਬ ਜੀ ਕਹਿ ਰਹੇ ਨੇ ਕਿ ਸਾਹੇ ਲਿਖੇ ਨਾ ਚੱਲਣੀ, ਗਿਣੇ ਮਿੱਥੇ ਸਵਾਸ ਤੇਰੇ ਕੋਲ ਨੇ, ਸਾਹਾ ਲਿਖਿਆ ਦਿਨ ਮੁਕਰਰ ਹੈ, ਤੇ ਫਿਰ ਰੋਜ਼ ਰੋਜ਼ ਉਹ ਸਵਾਸ ਘੱਟ ਰਹੇ ਨੇ, ਦਿਨ ਘੱਟ ਰਹੇ ਨੇ ਜਾਂ ਦਿਨ ਵੱਧ ਰਹੇ ਨੇ, ਆਪ ਹੀ ਅੰਦਾਜ਼ਾ ਲਓ। ਇਹਦਾ ਮਤਲਬ ਅਸੀਂ ਪੈਰੋ ਪੈਰ ਮੌਤ ਵੱਲ ਨੂੰ ਵੱਧ ਕੇ ਜਾ ਰਹੇ ਹਾਂ। ਤੋ ਇਹੀ ਗੱਲ ਆਪਣੇ ਆਪ ਨੂੰ ਸਮਝਾਉਣ ਦਾ ਯਤਨ ਕਰਨਾ ਹੈ, ਤਾਂ ਹੀ ਭਗਤ ਜੀ ਉਚੇਚਾ ਜ਼ੋਰ ਦੇ ਕੇ ਕਹਿ ਰਹੇ ਨੇ ਜਿੰਦੂ ਕੋ ਸਮਝਾਏ। ਕਬੀਰ ਸਾਹਿਬ ਦੀ ਰਚਨਾ ਦੇ ਦੁਆਰਾ ਇੱਕ ਹੋਰ ਬਚਨ ਬਖਸ਼ਿਆ ਹੋਇਆ ਮੇਰੇ ਸਾਹਮਣੇ ਆਉਂਦਾ ਹੈ। ਕਬੀਰ ਸਾਹਿਬ ਜੀ ਕਹਿੰਦੇ ਨੇ ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਵ ਘਟੈ, ਆਵ ਮੈਨੇ ਉਮਰ ਘਟੇ ਮੈਨੇ ਘਟ ਰਹੀ ਹੈ, ਆਵ ਘਟੈ ਤਨ ਛਿਜੈ, ਛਿਜੈ ਦਾ ਮਤਲਬ ਕਮਜ਼ੋਰ ਹੋਣਾ। ਕਹਿਣ ਲੱਗੇ ਤਨ ਪੈਰੋ ਪੈਰ ਹਰ ਰੋਜ਼ ਛਿਜਦਾ ਕਮਜ਼ੋਰ ਹੁੰਦਾ ਨਜ਼ਰ ਪੈ ਰਿਹਾ, ਉਮਰ ਘਟਦੀ ਨਜ਼ਰ ਪੈ ਰਹੀ, ਦਿਨਾਂ ਸਾਲਾਂ ਘੜੀਆਂ ਪੈਰਾਂ ਕਰਕੇ, ਆਵ ਘਟੈ ਤਨ ਛਿਜੈ, ਕਾਲ ਅਹੇਰੀ ਫਿਰੈ ਬਦਕ ਜਿਉਂ, ਬਦਕ ਮੈਨੇ ਸ਼ਿਕਾਰੀ, ਕਾਲ ਸ਼ਿਕਾਰੀ ਬਣ ਕੇ ਨਾ ਤੇਰੇ ਸਿਰ ਦੇ ਉੱਤੇ ਮੰਡਰਾ ਰਿਹਾ, ਕਾਲ ਅਹੇਰੀ ਫਿਰੈ ਬਦਕ ਜਿਉਂ, ਕਹੋ ਕਵਣ ਬਿਦ ਕੀਜੈ, ਸੋ ਦਿਨ ਆਵਣ ਲਾਗਾ, ਉਹ ਦਿਨ ਨੇੜੇ ਨੇੜੇ ਆ ਰਿਹਾ, ਸੋ ਦਿਨ ਆਵਣ ਲਾਗਾ, ਮਾਤ ਪਿਤਾ ਭਾਈ ਸੁਤ ਬਣਿਤਾ, ਕਹੋ ਕਉ ਹੈ ਕਾਂਕਾ। ਕਹਿਣ ਲੱਗੇ ਉਹ ਦਿਨ ਨੇੜੇ ਨੇੜੇ ਆ ਰਿਹਾ। ਜਿਸ ਪਲ ਦੇ ਅੰਦਰ ਸਾਡਾ ਜਨਮ ਹੋਇਆ ਉਹ ਪਲ ਸਾਨੂੰ ਯਾਦ ਹੈ, ਮਿੰਟਾਂ ਸਕਿੰਟਾਂ ਦਾ ਲੇਖਾ ਜੋਖਾ ਹਰ ਬੱਚੇ ਦਾ ਅੱਜ ਕੱਲ ਤਿਆਰ ਹੁੰਦਾ ਹੈ, ਇੰਨੇ ਵੱਜ ਕੇ ਇੰਨੇ ਮਿੰਟ ਦੇ ਉੱਤੇ ਬੱਚੇ ਦਾ ਜਨਮ ਹੋਇਆ। ਉਹ ਪੈਰ ਕਿਹੜਾ ਸੀ ਪੈਰ ਦਾ ਪਤਾ ਹੈ, ਪੈਰ ਤੋਂ ਬਾਅਦ ਉਹ ਦਿਨ ਕਿਹੜਾ ਸੀ ਦਿਨ ਦਾ ਪਤਾ ਹੈ, ਦਿਨ ਤੋਂ ਬਾਅਦ ਉਹ ਮਹੀਨਾ ਕਿਹੜਾ ਸੀ ਮਹੀਨੇ ਦਾ ਪਤਾ ਹੈ, ਮਹੀਨੇ ਤੋਂ ਬਾਅਦ ਉਹ ਸਾਲ ਕਿਹੜਾ ਸੀ ਸਾਲ ਦਾ ਪਤਾ ਹੈ, ਅਖੀਰੀ ਚੱਲਦਿਆਂ ਚੱਲਦਿਆਂ ਉਹ ਸਾਲ ਆਉਣਾ ਹੈ ਜਿਸ ਸਾਲ ਦੇ ਅੰਦਰ ਸਾਨੂੰ ਇਸ ਖਿੜੀ ਗੁਲਜ਼ਾਰ ਬਹਾਰ ਨੂੰ ਛੱਡ ਕੇ ਟਹਿਣੀ ਦੇ ਨਾਲੋਂ ਟੁੱਟਣਾ ਪੈਣਾ ਹੈ, ਟਹਿਣੀ ਦੇ ਨਾਲੋਂ ਝੜਨਾ ਪੈਣਾ ਹੈ, ਰੁਖਸਤ ਹੋਣਾ ਪੈਣਾ, ਉਹ ਸਾਲ ਆਉਣਾ ਹੈ। ਕਿਉਂਕਿ ਜੋ ਬਣਿਆ ਉਹਨੇ ਇੱਕ ਦਿਨ ਟੁੱਟਣਾ ਜ਼ਰੂਰ ਹੈ, ਜਿਸ ਦੀ ਸ਼ੁਰੂਆਤ ਹੈ ਉਸਦਾ ਅੰਤ ਅਵੱਛ ਹੋਣਾ ਹੈ। ਅਗਰ ਪਰਮਾਤਮਾ ਵਾਸਤੇ ਇਹ ਲਫ਼ਜ਼ ਕਹਿ ਸਕਦੇ ਹਾਂ ਕਿ ਅੰਤ ਵਿੱਚ ਨਹੀਂ, ਆਉਣ ਜਾਣ ਦੇ ਚੱਕਰ ਵਿੱਚ ਨਹੀਂ, ਤੇ ਉਹ ਕੇਵਲ ਰੱਬ ਹੈ, ਪਰਮਾਤਮਾ ਹੈ, ਬਾਕੀ ਸਾਰੇ ਕਾਲ ਦੇ ਬੰਧਨ ਦੇ ਅੰਦਰ ਆਪਾਂ ਬੱਝੇ ਹਾਂ। ਅਸੀਂ ਆਏ ਹਾਂ, ਜਾਣਾ ਪੈਣਾ ਹੈ, ਬਣੇ ਹਾਂ, ਟੁੱਟਣੇ ਪੈਣਾ ਹੈ, ਸਾਡੀ ਸ਼ੁਰੂਆਤ ਤੇ ਸਾਡਾ ਅੰਤ ਹੋਣਾ ਹੈ। ਚੱਲਦਿਆਂ ਚੱਲਦਿਆਂ ਜ਼ਿੰਦਗੀ ਦੇ ਮੋੜ ਦੇ ਅੰਦਰ ਇੱਕ ਇਸ ਤਰ੍ਹਾਂ ਦਾ ਸਾਲ ਆਉਣਾ ਹੈ ਜਿਹੜਾ ਜ਼ਿੰਦਗੀ ਦਾ ਅਖੀਰਲਾ ਸਾਲ ਹੋਣਾ ਹੈ, ਉਸ ਤੋਂ ਬਾਅਦ ਨਵਾਂ ਸਾਲ ਸਾਡੇ ਜੀਵਨ ਵਿੱਚ ਨਹੀਂ ਆਉਣਾ, ਲੋਕਾਂ ਦੇ ਜੀਵਨ ਵਿੱਚ ਆਏਗਾ, ਇੱਕ ਦੇ ਜੀਵਨ ਵਿੱਚ ਨਹੀਂ ਆਉਣਾ। ਉਸ ਸਾਲ ਦੀ ਕਹਾਣੀ ਖਤਮ ਹੋ ਜਾਣੀ ਤੇ ਸਾਲ ਤੋਂ ਬਾਅਦ ਫਿਰ ਚੱਲਦਿਆਂ ਚੱਲਦਿਆਂ ਗੱਲ ਆ ਜਾਣੀ ਹੈ ਉਸ ਮਹੀਨੇ ਦੇ ਉੱਤੇ, ਜਿਸ ਮਹੀਨੇ ਦੇ ਅੰਦਰ ਚੱਲਣਾ ਪੈਣਾ, ਫਿਰ ਮਹੀਨਾ ਵੀ ਜਾਂਦਾ ਲੱਗਣਾ,
फिर आ जाना है वो दिन, फिर आ जाना है वो पैर, फिर आ जानी वो घड़ी, फिर आ जाना है वो पल, फिर वो छिण आ जाना है जिस छिण दे अंदर सानू इस दुनिया नू छड़ के ते चलना ही पैना है। राजी होवांगे ना होवांगे, पर एक गल 100% सच है कि सानू चलना ते अवश्य पैना है। भगत जी कहन लगे, 100 दिन आवन लागा, मात पिता भाई सुत बनिता, बनिता मैंने घर वाली, सुत मैंने पुत्र, कहू को है कांगा। वो दिन नेड़े नेड़े आ रहा है। तो खैर कहन लगे, जिंद बहुटी मरण वर ले जासी परनाए। एक मैं होर बेनती आप संगत दे सन्मुख करदा चला, बहुता लम्मा समा नहीं, तुसी केवल एक मिंट दी साधना करो। मैं ए नहीं कह रहा एक दिन, एक महीना, एक साल, केवल एक मिंट, और इत्थे बैठे बैठे करके वेख लो, जिथे जिथे भी तुहाडा मन इस वक्त दौड़ रहा है, अपने मन नू इस केंद्र बिंदु दे उत्ते लिया के इकट्ठा करो कि मेरे कोल मौत ने एक दिन आना है ते मैनू मरना पैना है, मैनू ये शरीर छड़ना पैना है। ये मन विच विचार करो कि मैनू मौत आनी है, ते इस केंद्र बिंदु दे उत्ते अपना ध्यान टिकाओ केवल एक मिंट लई, ते फिर वो एक मिंट का समा नोट करके वेखियो, तुहाडे मन दे अंदर ना कोई दुई, ना कोई द्वैत, ना कोई निंदा, ना कोई चुगली, ना कोई ईर्ष्या, ना कोई मैल, कुछ भी नजर नहीं आएगा। वो एक मिंट जो मौत नू चेते कर रहे हो गहराई विच जाके, तुहाडे मन दे अंदर बड़ी पवित्रता दी लहर बनती हुई नजर पेगी। जद अंदरों प्राणा तो सोचोगे ना मरना पैना है, अंदर कंब जाएगा, जे मरना ही पैना है ते फिर मैं अपना समा बर्बाद क्यों कर रहा, फिर मैं तन श्री गुरु ग्रंथ साहिब जी दी शरण विच जाके ते जन्म नू सफल करन दा यतन करा, अपने आप नू सवारन दा यतन करा। क्यों मैं कूड़े करकट दे ढेर बन बन के अपने सिर दे उत्ते पंडा रखी जा रहा, फिर मन इत्थे टिकेगा। कहन लगे, जिंद बूटी मरण वर ले जासी पर नाए, अपन हथी जोड़ के, जोड़ मैंने तोरना, अपने हथा दे नाल तेनू तोरना पैना। हथा दे नाल बच्चिया नू जन्म देने, हथा दे नाल बजुर्गवारा नू तोरना पैंदा। इन्हां हथा दे अंदर कईयां दा जन्म होया, कईयां नू खड़ाया, लाड़ प्यार दिता, कुछड़ गोदी चुकदे रहे, ते इन्हां हथा दे नाल कईयां दा मरदे वकत इशनान पान करवाया, कईयां दी अर्थी नू मोटा दिता, कईयां दे चिखा नू लांबू लाए इन्हां हथा दे नाल। खिमा मंग लवां और एक बेनती भी करदा चला, भगत फरीद साहब जी दे सलोकां दे अंदर तकरीबन बहुता ख्याल मौत दा हुंदा है, और जिन्हों मौत चेते विच आ जाए ना उन्हों परमात्मा भी चेते विच अवश्य आ जाता है। मैं किधरे कथा कर रहा सा सरी दे अंदर, सरी दे अंदर एक स्टेज है दशमेश दरबार, एक गुरुद्वारा साहिब है दशमेश दरबार, संगत बहुत होंदी है, सरी दी सब तो वड्डी स्टेज ओही है। सूही राग दे अंदर कथा चल रही सी लड़ीवार, ते कथा चल रही सी भगतां दी बाणी दी, ते हुण उह भगतां दी बाणी दे अंदर हर शब्द दे अंदर ही मौत दा जिक्र आउंदा है, हर शब्द दे अंदर ही मौत दा जिक्र। जद 3 दिन मैनू बीत गए, तकरीबन 9-10 शब्द ने जिन्हां दे अंदर लड़ीवार मौत दा ही सिलसिला है, मौत दा ही जिक्र है। जद 3 दिन बीत गए ते मैं कथा कर रहा सा, दोपहर दे वकत संगत काफी हुंदी है, एक प्रेमी आण के मेरे सामने ना परची लिख के रख गया, ते परची ते लिखिया, ज्ञानी जी घरों आई दा शांति लैण वास्ते, तुसी 3 दिन हो गए ने साडे कन्नां दे अंदर, मरना पैना है, मरना पैना है, मौत आउणी है, सानू डरा धमका के घर नूं भेज दिंदे हो, इहदा नां कथा है। मैं कहा, सज्जना तू सही ढंग दे नाल कथा सुनी नहीं है, सतगुरु गुरु ग्रंथ साहिब जी नूं पढ़, एक एक पंक्ति विचों सतगुरु गुरु ग्रंथ साहिब जी याद करवा रहे ने परमात्मा नूं, और बहुत शब्दां दे अंदर याद करवा रहे ने मौत नूं, एक शब्द नहीं अनेकां शब्द, सैकड़े शब्द ने जो तेनू तेरा अंतला पल चेते करवा रहे। इना खौफ क्यों, इना डर क्यों? कथा ध्यान दे नाल सुनो, उनू अपने अंदर जान दो, विचारो कि यह जो गल सुनी जा रही है इहदे अंदर कोई सच भी है जां सारी झूठ बयानी है। खैर अपने विषय दे नाल जुड़ो, भगत फरीद साहब जी कहिंदे ने कि अपना हथी जोड़ कह कह गल लगे ताए,
ਆਪਣੇ ਹੱਥਾਂ ਦੇ ਨਾਲ ਤੋਰਨਾ ਪਏਗਾ। ਕਹਿ ਗਲ ਕਿਹਦੇ ਗਲ ਢਾਏ ਮੈਨੇ ਅਗਾਂ ਵੱਧ ਕੇ ਗਲਵਕੜੀ ਵਿੱਚ ਲੈ ਕੇ ਰੋਏਗਾ ਆਪਣੇ ਹੱਥਾਂ ਦੇ ਨਾਲ ਆਪਣੇ ਆਪ ਨੂੰ ਤੋਰ ਕੇ। ਬੜੇ ਸਾਡੇ ਹੱਥਾਂ ਦੇ ਅੰਦਰ ਜਨਮੇ ਨੇ, ਬੜੇ ਚਲੇ ਜਾਣੇ ਨੇ, ਰੋਜ਼ ਕੋਈ ਨਾ ਕੋਈ ਆਉਂਦਾ ਨਜ਼ਰ ਆ ਰਿਹਾ, ਕੋਈ ਨਾ ਕੋਈ ਜਾਂਦਾ ਨਜ਼ਰ ਆ ਰਿਹਾ। ਮਹਾਤਮਾ ਬੁੱਧ ਦੇ ਪਾਸ ਇੱਕ ਵਾਰੀ ਨਾ ਇੱਕ ਮਾਤਾ ਆਈ ਤੇ ਮਾਤਾ 5 ਕੁ ਸਾਲ ਦਾ ਆਪਣਾ ਬੱਚਾ ਉਹਨੂੰ ਮੋਢੇ ਦੇ ਨਾਲ ਲਾਇਆ ਤੇ ਮੋਢੇ ਦੇ ਨਾਲ ਲਾ ਕੇ ਚੁੱਕ ਕੇ ਮਹਾਤਮਾ ਬੁੱਧ ਦੇ ਪਾਸ ਆ ਗਏ। ਕਹਿਣ ਲੱਗੇ ਮਹਾਤਮਾ ਬੁੱਧ, ਮੈਂ ਸੁਣਿਆ ਹੈ ਕਿ ਜਿਹੜਾ ਸੱਚਾ ਸਾਧੂ ਹੈ ਉਹ ਕਿਸੇ ਦਾ ਦੁੱਖ ਵੇਖ ਕੇ ਬਰਦਾਸ਼ਤ ਨਹੀਂ ਕਰਦਾ, ਤੇ ਆ ਵੇਖ ਮੈਂ ਜਾਹਰੇ ਰੂਪ ਦੇ ਅੰਦਰ ਆਪਣਾ ਦੁੱਖ ਤੇਰੇ ਕੋਲ ਲੈ ਕੇ ਆਈ ਹਾਂ, ਜਾਹਰੇ ਰੂਪ ਦੇ ਅੰਦਰ ਆਪਣਾ ਦੁੱਖ। ਮਹਾਤਮਾ ਪੁੱਛਦਾ ਹੈ ਕਿ ਦੁੱਖ ਮਾਤਾ ਕੀ? ਬੱਚੇ ਨੂੰ ਕੰਧੇ ਦੇ ਨਾਲ ਲਾਇਆ ਸੀ, ਆਖਿਆ ਮੇਰੀ ਇਕਲੌਤੀ ਸੰਤਾਨ, ਇਹ ਵੀ ਚਲਾਣਾ ਕਰ ਗਿਆ, ਇੱਕੋ ਇੱਕ ਮੇਰਾ ਪੁੱਤਰ, ਨਾ ਕੋਈ ਹੋਰ ਮੇਰੀ ਧੀ, ਨਾ ਕੋਈ ਪੁੱਤਰ, ਨਾ ਮੇਰੇ ਜੀਵਨ ਦਾ ਸਾਥ ਨਿਭਾਉਣ ਵਾਲਾ ਸਾਥੀ ਇਸ ਦੁਨੀਆਂ ਵਿੱਚ ਰਿਹਾ, ਇਕਲੌਤੀ ਸੰਤਾਨ, ਇਕੱਲਾ ਪੁੱਤਰ ਹੈ, ਇਹਨੂੰ ਮੈਂ ਪਾਲ ਰਹੀ ਸਾਂ, ਇਹਦੇ ਸਹਾਰੇ ਜ਼ਿੰਦਗੀ ਦੇ 4 ਦਿਨ ਮੈਂ ਬਸਰ ਕਰ ਰਹੀ ਸਾਂ, ਮੇਰਾ ਇਹ ਵੀ ਪੁੱਤਰ ਚੱਲਦਾ ਬਣਿਆ, ਮੇਰੀ ਬੇਨਤੀ ਤੇਰੇ ਸਾਹਮਣੇ ਇਹ ਹੈ ਕਿ ਜੇ ਹੋ ਸਕਦਾ ਹੈ ਤੇ ਮੇਰੇ ਪੁੱਤਰ ਨੂੰ ਜ਼ਿੰਦਾ ਕਰ। ਮਹਾਤਮਾ ਬੁੱਧ ਨੇ ਬੜਾ ਕਥਾ ਕਹਾਣੀਆਂ ਦਲੀਲਾਂ ਉਦਾਹਰਨਾਂ ਦੇ ਕੇ ਮਾਤਾ ਨੂੰ ਸਮਝਾਉਣ ਦਾ ਯਤਨ ਕੀਤਾ, ਪਰ ਮਾਤਾ ਸਮਝੇ ਨਾ। ਆਖਰ ਮਹਾਤਮਾ ਬੁੱਧ ਨੇ ਇੱਕ ਨਵੀਂ ਤਜਵੀਜ਼ ਵਿਉਂਤਬੰਦੀ ਤੋਂ ਕੰਮ ਲਿਆ। ਕਹਿਣ ਲੱਗਾ ਮਾਤਾ, ਗੱਲ ਧਿਆਨ ਵਿੱਚ ਆਈ, ਤੇਰਾ ਪੁੱਤਰ ਜ਼ਿੰਦਾ ਹੋ ਸਕਦਾ। ਮਾਤਾ ਖੁਸ਼ੀ ਦੇ ਅੰਦਰ ਟਹਿਕ ਪਈ। ਆਖਿਆ ਮਹਾਤਮਾ ਕਿਸ ਤਰ੍ਹਾਂ? ਮਹਾਤਮਾ ਬੁੱਧ ਕਹਿਣ ਲੱਗਾ, ਆ ਵੇਖ ਸਾਹਮਣੇ ਆਬਾਦੀ, ਇੱਕ ਬਸਤੀ ਹੈ, ਮਹੱਲਾ ਹੈ, ਇਸ ਆਬਾਦੀ ਦੇ ਅੰਦਰ ਚਲੀ ਜਾ, ਕਣਕ ਦੇ ਦਾਣੇ ਲੈ ਕੇ ਆ, ਉਹ ਵੀ ਮੁੱਠੀ ਭਰ, ਲੰਮੇ ਚੌੜੇ ਕੁਆਂਟਲਾਂ ਮੂਹੀ ਕਣਕ ਨਹੀਂ ਚਾਹੀਦੀ, ਮੁੱਠੀ ਭਰ ਕਣਕ ਦੇ ਦਾਣੇ ਲੈ ਕੇ ਆ ਸਾਹਮਣੇ ਆਬਾਦੀ ਵਿੱਚੋਂ। ਹੁਣ ਮਾਤਾ ਆਬਾਦੀ ਵੱਲ ਨੂੰ ਕਾਲੀ ਕਦਮ ਪੁੱਟ ਕੇ ਚੱਲਣਾ ਸ਼ੁਰੂ ਕਰਦੀ ਹੈ ਤੇ ਮਗਰੋਂ ਹੀ ਮਹਾਤਮਾ ਬੁੱਧ ਨੇ ਆਵਾਜ਼ ਦਿੱਤੀ, ਆਖਿਆ ਮਾਤਾ ਇੱਕ ਗੱਲ ਹੋਰ ਸੁਣਦੀ ਜਾ, ਕਣਕ ਦੇ ਦਾਣੇ ਮੈਨੂੰ ਚਾਹੀਦੇ ਨੇ ਕੇਵਲ ਇੱਕ ਮੁੱਠੀ ਭਰ, ਬਹੁਤੇ ਨਹੀਂ ਚਾਹੀਦੇ, ਪਰ ਇੱਕ ਖਿਆਲ ਕਰੀ, ਜਿਸ ਵੀ ਘਰ ਵਿੱਚੋਂ ਕਣਕ ਦੇ ਦਾਣੇ ਲਿਆਏਗੇ ਉਸ ਘਰ ਵਾਲਿਆਂ ਨੂੰ ਪ੍ਰਸ਼ਨ ਕਰਕੇ ਪੁੱਛ ਲਈ ਕਿ ਤੁਹਾਡੇ ਘਰ ਦਾ ਦਰਵਾਜ਼ਾ ਕਦੀ ਮੌਤ ਨੇ ਤੇ ਨਹੀਂ ਖੜਕਾਇਆ? ਜਿਸ ਘਰ ਵਿੱਚ ਮੌਤ ਨਾ ਆਈ ਹੋਵੇ ਕਣਕ ਦੇ ਦਾਣੇ ਉਸ ਘਰੋਂ ਲੈ ਕੇ ਆਉਣੇ ਨੇ, ਦੂਸਰੇ ਘਰ ਦੇ ਦਾਣੇ ਮੈਨੂੰ ਨਹੀਂ ਚਾਹੀਦੇ। ਹੁਣ ਮਾਤਾ ਆਬਾਦੀ ਵਿੱਚ ਗਈ, ਇਹਨੇ ਦਰਵਾਜ਼ੇ ਖੜਕਾਏ, ਸਵਾਲ ਕੀਤਾ, ਪਹਿਲਾ ਮੈਨੂੰ ਮੁੱਠੀ ਭਰ ਕਣਕ ਦੇ ਦਾਣੇ ਚਾਹੀਦੇ ਨੇ, ਪੁੱਤਰ ਮੇਰਾ ਚਲਾ ਗਿਆ, ਮਹਾਤਮਾ ਬੁੱਧ ਕਹਿੰਦਾ ਜਿੰਦਾ ਹੋ ਜਾਏਗਾ, ਤੁਸੀਂ ਮੇਰੀ ਝੋਲੀ ਦੇ ਅੰਦਰ ਮੁੱਠੀ ਭਰ ਦਾਣੇ ਪਾਓ। ਲੋਕਾਂ ਨੇ ਜਵਾਬ ਦਿੱਤਾ, ਮਾਤਾ ਮੁੱਠੀ ਭਰ ਦਾਣੇ ਦੀ ਕੀ ਗੱਲ, ਅਗਰ ਤੇਰਾ ਬੱਚਾ ਜਿੰਦਾ ਹੁੰਦਾ ਹੈ ਤੇ ਅਸੀਂ ਕੁਆਂਟਲਾਂ ਦੇ ਹਿਸਾਬ ਦੇ ਨਾਲ ਅਨਾਜ ਦੇਣ ਲਈ ਤੈਨੂੰ ਤਿਆਰ, ਅਗਰ ਇੰਨੀ ਗੱਲ ਹੈ ਤੇ ਕੋਈ ਵੱਡੀ ਗੱਲ ਨਹੀਂ, ਜ਼ਿੰਦਗੀ ਦੇ ਬਦਲੇ ਮੁੱਠੀ ਭਰ ਦਾਣੇ ਕਿਉਂ, ਮਨਾ ਮੂਹੀ ਕਣਕ ਦੇਣ ਵਾਸਤੇ ਤਿਆਰ ਆ। ਪਰ ਜਦ ਮਾਤਾ ਦੂਸਰਾ ਪ੍ਰਸ਼ਨ ਕਰਦੀ ਕਿ ਤੁਹਾਡੇ ਘਰ ਦਾ ਦਰਵਾਜ਼ਾ ਕਦੀ ਮੌਤ ਨੇ ਤੇ ਨਹੀਂ ਖੜਕਾਇਆ, ਮੌਤ ਦੇ ਪੈਰ ਤੇ ਤੁਹਾਡੇ ਘਰ ਵਿੱਚ ਨਹੀਂ ਪਏ, ਤੇ ਸਾਰੀ ਇੱਥੇ ਮਾਯੂਸ ਹੋ ਜਾਂਦੇ, ਕੋਈ ਕਹਿ ਦਿੰਦਾ ਘਰ ਵਿੱਚ ਦਾਦੀ ਨਹੀਂ ਹੈ, ਘਰ ਵਿੱਚ ਦਾਦਾ ਨਹੀਂ ਹੈ, ਕਈਆਂ ਦੇ ਘਰੋਂ ਆਵਾਜ਼ ਆਈ ਮਾਂ ਨਹੀਂ ਹੈ, ਪਿਤਾ ਨਹੀਂ ਹੈ, ਕਈਆਂ ਆਖਿਆ ਜਵਾਨ ਉਮਰ ਦੇ ਅੰਦਰ ਭੈਣ ਚਲੀ ਗਈ, ਭਾਈ ਚਲਾ ਗਿਆ, ਪਤਨੀ ਚਲੀ ਗਈ, ਪਤੀ ਚਲਾ ਗਿਆ, ਕਈਆਂ ਵੱਲੋਂ ਇਹ ਵੀ ਆਵਾਜ਼ ਆਈ, ਮਾਤਾ ਤੇਰੀ ਉਮਰ ਦੇ ਬਰਾਬਰ ਦਾ ਬੱਚਾ ਮੇਰੇ ਘਰ ਵਿੱਚ ਵੀ ਸੀ, ਉਹ ਵੀ ਚਲਾ ਗਿਆ। ਮਾਤਾ ਮਾਯੂਸ ਹੋ ਕੇ ਮਹਾਤਮਾ ਬੁੱਧ ਦੇ ਪਾਸ ਵਾਪਸ ਮੁੜ ਆਈ, ਆਣ ਕੇ ਹੱਥ ਜੋੜ ਕੇ ਕਹਿਣ ਲੱਗੀ, ਮਹਾਤਮਾ ਤੂੰ ਇੱਕ ਜੁਗਤ ਦੇ ਨਾਲ ਮੇਰੇ ਡਿੱਗਦੇ ਡੋਲਦੇ ਮਨ ਨੂੰ ਥੰਮੀ ਦੇ ਦਿੱਤੀ, ਤਰਵਾਸ ਦੇ ਦਿੱਤੀ, ਮੈਨੂੰ ਸਮਝ ਆਈ ਏ ਕਿ ਪ੍ਰਮਾਤਮਾ ਦੀ ਇਹ ਦਾਤ ਹੈ, ਪ੍ਰਮਾਤਮਾ ਦੀ ਮਰਜ਼ੀ ਦੇ ਅਨੁਸਾਰ ਇਹਨੇ ਚਲੀ ਜਾਣਾ ਹੈ, ਇਹ ਤੋਂ ਵਸਤ ਗੋਪਾਲ ਕੀ ਜਾਂ ਭਾਵੇ ਲੈ ਖਸ, ਇਹਦੇ ਅੰਦਰ ਆਪਣਾ ਜੋਰ ਜਤਨ ਨਹੀਂ ਹੈ, ਹੁਣ ਮੈਂ ਸਮਝ ਗਈ ਹਾਂ ਜੋ ਤੂੰ ਸਮਝਾਉਣਾ ਚਾਹੁੰਦਾ ਸੈ। ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ, ਆਪਣਾ ਹੱਥੀ ਜੋੜ ਕੇ ਕਹਿ ਗੱਲ ਲੱਗੇ ਤਾਏ, ਇੱਕ ਬੇਨਤੀ ਮੈਂ ਆਪ ਸੰਗਤਾਂ ਦੇ ਸਨਮੁਖ ਇਸੇ ਸੰਬੰਧ ਵਿੱਚ ਹੋਰ ਕਰਨੀ ਚਾਹਾਂਗਾ। ਇੱਕ ਛੋਟਾ ਬੱਚਾ 5, 7, 8 ਸਾਲ ਦੀ ਉਮਰ ਹੋਵੇ, ਬਾਲਪਨ ਦੀ ਉਮਰ ਹੋਵੇ, ਤੇ ਉਹ ਬੱਚਾ ਜਦੋਂ ਆਪਣੇ ਅਗਲਾ ਸਮਾਂ ਵੇਖਦਾ ਹੈ ਕਿ ਅੱਗੇ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਆ ਰਿਹਾ, ਤੇ ਬੱਚੇ ਨੂੰ ਨਜ਼ਰ ਕੀ ਆਉਂਦਾ ਹੈ,
ਇੱਕ ਗੁਲਾਬ ਦੇ ਫੁੱਲ ਵਾਂਗ ਟਹਿਕਦਾ ਮਹਿਕਦਾ ਹੱਸਦਾ ਨੱਚਦਾ ਜਵਾਨ ਨਜ਼ਰ ਪੈਂਦਾ। ਬੱਚੇ ਨੂੰ ਜਵਾਨੀ ਦਿਸਦੀ। ਆਉਣ ਵਾਲਾ ਸਮਾਂ ਬੱਚੇ ਨੂੰ ਜਵਾਨੀ ਦੀ ਬਹਾਰ, ਜਵਾਨੀ ਦੀ ਰੁੱਤ ਨਜ਼ਰ ਆ ਰਹੀ। ਬੱਚੇ ਨੂੰ ਨਜ਼ਰ ਆਉਂਦਾ ਮੈਨੂੰ ਹੱਥ ਫੈਲਾ ਕੇ ਮੰਗਣਾ ਪੈਂਦਾ ਹੈ ਮਾਂ ਬਾਪ ਕੋਲੋਂ, ਹੱਥ ਫੈਲਾ ਕੇ ਮੰਗਣਾ ਪੈਂਦਾ ਹੈ ਵੱਡਿਆਂ ਕੋਲੋਂ। ਇਹ ਜਵਾਨ ਮੇਰਾ ਵੱਡਾ ਭਾਈ ਹੈ ਤੇ ਕਿਸੇ ਤੋਂ ਮੰਗਦਾ ਹੀ ਨਹੀਂ, ਕਮਾਉਂਦਾ ਆਪ ਹੈ, ਖਰਚਦਾ ਆਪਣੀ ਮਰਜ਼ੀ ਦੇ ਨਾਲ ਹੈ। ਦੋ ਚਾਰ ਲੋਕ ਇਹਨੂੰ ਸਲਾਮ ਕਰਨ ਵਾਲੇ ਵੀ ਮਿਲਦੇ ਨੇ, ਇਹ ਮੇਰੇ ਨਾਲੋਂ ਕਈ ਗੁਣਾ ਚੰਗਾ। ਇਹਦਾ ਸਰੀਰ ਵੀ ਤਾਕਤਵਰ, ਇਹਦਾ ਸਰੀਰ ਜਵਾਨ ਬਲਵਾਨ, ਮੈਂ ਛੋਟਾ। ਇੱਕ ਬੱਚੇ ਨੂੰ ਆਉਂਦੀ ਹੈ ਜਵਾਨੀ ਨਜ਼ਰ। ਜਵਾਨੀ ਦੇ ਅੰਦਰ ਪਹੁੰਚ ਕੇ, ਜਵਾਨੀ ਦੀਆਂ ਜਲਹੀਜ਼ਾਂ ਦੇ ਉੱਤੇ ਜਦ ਕਿਸੇ ਦੇ ਕਦਮ ਆ ਜਾਣ, ਜਵਾਨੀ ਦੀ ਦਲਹੀਜ਼ ਦੇ ਉੱਤੇ ਖੜਾ ਹੋ ਕੇ ਜੇ ਕੋਈ ਅੱਗੇ ਵੇਖੇ ਕਿ ਹੁਣ ਅੱਗੇ ਆਉਣ ਵਾਲਾ ਸਮਾਂ ਕਿਵੇਂ ਆ ਰਿਹਾ, ਪਹਿਲੀ ਬੇਨਤੀ ਤੇ ਇਹ ਕਰਦਾ ਚੱਲਾਂ, ਜਵਾਨੀ ਦੇ ਦੌਰ ਵਿੱਚੋਂ ਗੁਜ਼ਰਦਿਆਂ ਅਗਲਾ ਸਮਾਂ ਚੇਤੇ ਵਿੱਚ ਆਉਂਦਾ ਹੀ ਨਹੀਂ ਹੈ। ਮੈਂ ਤੇ ਗੱਲ ਕਰ ਰਿਹਾ ਨਾ ਕਿ ਮੌਤ ਚੇਤੇ ਕਰੋ। ਮੌਤ ਚੇਤੇ ਕਰਨੀ ਤੇ ਬੜੀ ਦੂਰ ਦੀ ਗੱਲ ਹੈ, ਉਹਨੂੰ ਬੁਢਾਪਾ ਵੀ ਚੇਤੇ ਨਹੀਂ ਆਉਂਦਾ, ਜਿਹੜਾ ਬਿਲਕੁਲ ਜਵਾਨੀ ਦੇ ਗਵਾਂਢ ਵਿੱਚ ਖੜਾ ਹੈ, ਬਿਲਕੁਲ ਨਾਲ ਖੜਾ ਹੈ। ਮੈਂ ਤੇ ਕਹਿ ਰਿਹਾ ਨਾ ਕਿ ਰੱਬ ਨੂੰ ਚੇਤੇ ਕਰੋ ਜਵਾਨੀ ਦੇ ਅੰਦਰ, ਤੇ ਪਰਮਾਤਮਾ ਤੇ ਮੌਤ ਤੇ ਦੋਵੇਂ ਬੰਦਾ ਭੁਲਾਉਣ ਦਾ ਯਤਨ ਕਰਦਾ, ਚੇਤੇ ਕਰਨ ਦਾ ਯਤਨ ਨਹੀਂ ਕਰਦਾ। ਜਵਾਨੀ ਦਾ ਦੌਰ ਹੋਵੇ, ਬਾਹਾਂ ਦੇ ਅੰਦਰ ਬਲ ਹੋਵੇ, ਚਾਰ ਲੋਕ ਰਾਮ ਸਲਾਮ ਕਰਨ ਵਾਲੇ ਹੋਣ, ਆਪਣਾ ਕਮਾਇਆ ਧਨ ਜੇਬ ਦੇ ਅੰਦਰ ਹੋਵੇ, ਧਨ ਦੀ ਗਰਮੀ ਹੋਵੇ, ਤੇ ਤੌਬਾ ਤੌਬਾ ਰੱਬ ਚੇਤੇ ਆਦੇ, ਰੱਬ ਤੇ ਨੇੜੇ ਤੇੜੇ ਆਦੇ ਨਹੀਂ। ਫਿਰ ਇਹ ਮੇਰਾ ਨਿੱਜੀ ਤਜਰਬਾ ਹੈ, ਜਿੰਨਿਆਂ ਦੇਸ਼ ਵਿਦੇਸ਼ਾਂ ਦੇ ਅੰਦਰ ਮੈਂ ਵਿਚਰ ਕੇ ਵੇਖਿਆ ਹੈ, ਖਿਮਾ ਚਾਹਾਂਗਾ, ਜਿੱਥੇ ਜਿੱਥੇ ਮੈਂ ਗਿਆ ਮੈਨੂੰ ਜਿਹੜੀ ਸੰਗਤ ਦੇ ਦਰਸ਼ਨ ਹੋਏ, ਉਹਨਾਂ ਸੱਤ ਸੰਗੀਆਂ ਦੇ ਅੰਦਰ ਬਹੁਤੇ ਢਲੀ ਉਮਰ ਦੇ ਸੱਤ ਸੰਗੀ ਹੁੰਦੇ ਨੇ। ਮੈਂ ਸਾਦੇ ਰੂਪ ਵਿੱਚ ਅਰਜ ਕਰਾਂ, ਬਜ਼ੁਰਗ ਵਾਰ ਸਤਸੰਗੀ ਹੁੰਦੇ ਨੇ। ਕਾਰਨ ਕੀ ਹੈ ਕਿ ਜਵਾਨਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਗੁਰੂ ਨਹੀਂ ਹੈ, ਕਿ ਜਵਾਨਾਂ ਵਾਸਤੇ ਗੁਰਦੁਆਰਾ ਗੁਰਦੁਆਰਾ ਨਹੀਂ ਹੈ, ਕਿ ਜਵਾਨਾਂ ਵਾਸਤੇ ਬਾਣੀ ਅਸਰਦਾਇਕ ਨਹੀਂ ਹੈ, ਜਵਾਨਾਂ ਨੂੰ ਇਹ ਲਾਭ ਨਹੀਂ ਦਿੰਦੀ। ਪਰ ਜਵਾਨੀ ਦੇ ਦੌਰ ਵਿੱਚੋਂ ਗੁਜ਼ਰਦਿਆਂ ਬਾਣੀ ਦਾ ਪ੍ਰੇਮ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰੇਮ, ਇਹ ਚੇਤੇ ਵਿੱਚ ਆਉਂਦਾ ਹੀ ਨਹੀਂ। ਹੰਕਾਰ ਹੀ ਇੰਨਾ ਹੈ, ਧਨ ਦੀ ਗਰਮੀ ਇੰਨੀ, ਕਮਲਿਆਂ ਕਰਕੇ ਰੱਖਦੇ। ਜਿਹੜੇ ਜਵਾਨੀ ਦੇ ਅੰਦਰ ਆਉਂਦੇ ਨੇ ਉਹਨਾਂ ਨੂੰ ਉਚੇਚੇ ਤੌਰ ਤੇ ਨਮਸਕਾਰ, ਜਿਹੜੇ ਜਵਾਨੀ ਵਿੱਚ ਆਉਂਦੇ। ਤਕਰੀਬਨ ਬਜ਼ੁਰਗਾਂ ਦੀ ਸੰਗਤ ਬਹੁਤ ਹੀ ਮਿਲਦੀ ਹੈ। ਤੇ ਜੇ ਮੈਂ ਅਗਲੀ ਬੇਨਤੀ ਕਰਾਂ, ਜਿਹੜੇ ਤੁਸੀਂ ਚਾਰ ਬਜ਼ੁਰਗ ਹੋ ਕੱਲ ਨੂੰ ਤੁਸੀਂ ਵੀ ਆਉਣਾ ਛੱਡ ਦੇਣਾ, ਜੇ ਆਇਓ ਬਜ਼ੁਰਗੀ ਦੇ ਅੰਦਰ ਤੇ ਹੁਣ ਹੀ ਗੁਰੂ ਦੇ ਅਨੁਸਾਰ ਆ ਜਾਓ, ਹੁਣ ਤੇ ਆਪਣੀ ਮਰਜ਼ੀ ਛੱਡ ਕੇ ਆਓ, ਅਜੇ ਵੀ ਆਪਣੀ ਮਰਜ਼ੀ ਨਾਲ ਲੈ ਕੇ ਆ ਰਹੇ ਹੋ, ਅਜੇ ਵੀ ਗੁਰੂ ਦੇ ਅਨੁਸਾਰ ਨਹੀਂ। ਕਿ ਜਿਸ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਮੈਂ ਅੰਮ੍ਰਿਤ ਪਾਨ ਕਰ ਲਵਾਂ, ਮੈਂ ਪੰਜ ਕਕਾਰੀ ਬਣ ਜਾਵਾਂ, ਮੈਂ ਗੁਰੂ ਗੁਰੂ ਜਪਣਾ ਸ਼ੁਰੂ ਕਰ ਦੇਵਾਂ, ਮੈਂ ਮਨ ਵਿੱਚੋਂ ਈਰਸ਼ਾ ਗਵਾ ਦੇਵਾਂ, ਹੁਣ ਤੇ ਉਮਰ ਢਲ ਗਈ ਹੈ, ਨੌਵਾਂ ਧੀਆਂ ਨੇ, ਦੋਤਰੇ ਪੋਤਰੇ ਨੇ, ਕੁਟੰਬ ਕਬੀਲਾ ਹੈ, ਤੇ ਹੁਣ ਮੈਨੂੰ ਨਿੰਦਾ ਦੀ ਕੀ ਲੋੜ ਹੈ, ਚੁਗਲੀ ਈਰਸ਼ਾ ਦੀ ਕੀ ਲੋੜ ਹੈ, ਹੁਣ ਮੈਨੂੰ ਝੂਠ ਫਰੇਬ ਤੇ ਠੱਗੀ ਦੀ ਕੀ ਲੋੜ ਹੈ। ਪਰ ਅਜੇ ਵੀ ਉਹ ਬੁਰਾਈਆਂ ਨਹੀਂ ਛੱਡਦਾ। ਅਗਰ ਬੁਢਾਪੇ ਦੇ ਅੰਦਰ ਗੁਰਦੁਆਰਾ ਸਾਹਿਬ ਵਿੱਚ ਆਏ ਹੋ ਤੇ ਮੈਂ ਤੁਹਾਡੇ ਚਰਨਾਂ ਵਿੱਚ ਉਚੇਚੀ ਬੇਨਤੀ ਕਰਾਂ, ਫਿਰ ਆਉਣ ਵਾਂਗ ਆਇਆ ਕਰੋ, ਜਿਸ ਤਰ੍ਹਾਂ ਸਤਿਗੁਰੂ ਕਹਿ ਰਹੇ ਨੇ ਫਿਰ ਉਸ ਤਰ੍ਹਾਂ ਆਇਆ ਕਰੋ। ਜਿਹੜੇ ਚਾਰ ਦਿਨ ਜੀਵਨ ਦੇ ਬਾਕੀ ਨੇ ਉਹਨਾਂ ਨੂੰ ਸਵਾਰ ਲਓ। ਮਹਾਰਾਜ ਇਹ ਕਰ ਰਿਹਾ ਸਾਂ ਕਿ ਇੱਕ ਅਦੀਬ ਕਹਿੰਦਾ ਹੈ ਏਕ ਮਦੀ, ਕਿਸੇ ਅਦੀਬ ਦਾ ਬੋਲ ਹੈ ਬਾਣੀ ਵਿੱਚ ਨਹੀਂ, ਉਹ ਕਹਿੰਦਾ ਹੈ ਏਕ ਮਦੀ, ਜਵਾਨੀ ਦੇ ਅੰਦਰੋਂ ਨਿਕਲਦਿਆਂ ਨਿਕਲਦਿਆਂ ਇੱਕ ਤੇ ਬੰਦਾ ਨਸ਼ਿਆਂ ਦੇ ਅੰਦਰ ਮਸਤ ਹੋਵੇ, ਦੂਜਾ ਤਰੁਣ, ਦੂਸਰਾ ਉਹਦੀ ਉਮਰ ਜਵਾਨੀ ਦੀ ਹੋਵੇ, ਤੀਜਾ ਧਨ, ਤੀਸਰਾ ਜੇਬ ਦੇ ਅੰਦਰ ਧਨ ਹੋਵੇ, ਚੌਥਾ ਧਾਮ, ਉਹਦੇ ਕੋਲ ਰਹਿਣ ਬਸੇਰਾ ਕਰਨ ਵਾਸਤੇ ਧਾਮ ਵੀ ਹੋਵੇ, ਮਤਲਬ ਘਰ ਵੀ ਹੋਵੇ, ਰਹਿਣ ਵਾਸਤੇ ਘਰ ਹੋਵੇ, ਜੇਬ ਦੇ ਅੰਦਰ ਧਨ ਹੋਵੇ, ਬਹਾਰ ਜਵਾਨੀ ਦੀ ਹੋਵੇ, ਗੁਰਬਾਣੀ ਨੇੜੇ ਤੇੜੇ ਨਾ ਹੋਵੇ। ਤੇ ਉਹ ਅਦੀਬ ਅਗਲੀ ਪੰਕਤੀ ਵਿੱਚ ਕਹਿੰਦਾ ਪਾਪ ਕਰੇ ਤੇ ਕਿਉਂ ਰਹੇ, ਬਚੇ ਬਚਾਵੇ ਰਾਮ। ਇਸ ਤਰ੍ਹਾਂ ਦੇ ਦੌਰ ਵਿੱਚੋਂ ਗੁਜ਼ਰਦਿਆਂ ਰੱਬ ਜਾਂ ਮੌਤ ਨਹੀਂ, ਪਾਪ ਹੀ ਚੇਤੇ ਵਿੱਚ ਆਉਂਦੇ ਨੇ, ਅਪਰਾਧ ਹੀ ਧਿਆਨ ਵਿੱਚ ਆਉਂਦੇ ਨੇ। ਖੈਰ ਆਪਣੇ ਵਿਸ਼ੇ ਨਾਲ ਜੁੜੋ। ਜਵਾਨੀ ਵਿੱਚ ਜੇ ਕੋਈ ਆਪਣੇ ਅੱਗੇ ਵੇਖੇ ਵੀ ਅੱਗੇ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਆ ਰਿਹਾ, ਤੇ ਉਹਨੂੰ ਦਿਸਦਾ ਹੈ ਕਿ ਇੱਕ ਬਿਰਧ ਬਾਬਾ ਜਿਹਦੀਆਂ ਲੱਤਾਂ ਦਾ ਬਲ ਚਲਾ ਗਿਆ ਹੈ, ਜਿਹਦੇ ਹੱਥ ਆਪਣੇ ਆਪ ਕੰਬਣੇ ਸ਼ੁਰੂ ਹੋ ਗਏ, ਜਿਹਦੇ ਨੇਤਰਾਂ ਤੋਂ ਦਿਸਣਾ ਬੰਦ ਹੋ ਗਿਆ,
ਜਿਹਦੀ ਜ਼ੁਬਾਨ ਲੜ ਖੜਾਉਂਦੀ ਹੈ, ਗਲੇ ਦੀ ਆਵਾਜ਼ ਮਧਮ ਪੈ ਗਈ ਹੈ, ਮੇਦੇ ਦੀ ਪਾਚਨ ਕਿਰਿਆ ਜਿਹਦੀ ਚਲੀ ਗਈ, ਜਿਹਦੇ ਕੰਨਾਂ ਦੀ ਸਰੋਤ ਸ਼ਕਤੀ ਵੀ ਨਸ਼ਟ ਹੋ ਗਈ। ਇੱਕ ਇਸ ਤਰ੍ਹਾਂ ਦਾ ਸ਼ੀਨ ਹੋਇਆ, ਕਮਜ਼ੋਰ ਹੋਇਆ ਬਜ਼ੁਰਗ ਬਾਬਾ ਜਵਾਨ ਨੂੰ ਦਿਸੇ, ਪਰ ਜੇ ਜਵਾਨ ਦੂਰ ਤੱਕ ਅੱਗੇ ਨਿਗਾਹ ਸੁੱਟ ਕੇ ਵੇਖੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹੋ, ਸਤਿਗੁਰੂ ਕਹਿੰਦੇ ਨੇ ਦੇ ਲੰਮੀ ਨਦਰ ਨਿਹਾਲੀ ਹੈ, ਪੜ੍ਹਦੇ ਹੋ ਨਾ ਸੁਣਦੇ ਹੋ ਰੋਜ਼ ਰੋਜ਼ ਸ੍ਰੀ ਆਸਾ ਜੀ ਦੀ ਵਾਰ, ਦੇ ਲੰਮੀ ਨਦਰ ਨਿਹਾਲੀ ਹੈ, ਲੰਮੀ ਨਜ਼ਰ ਸੁੱਟ ਕੇ ਵੇਖ ਅੱਗੇ ਆਉਣ ਵਾਲਾ ਸਮਾਂ ਕਿਵੇਂ ਦਾ ਰਿਹਾ ਹੈ, ਜੋ ਤੂੰ ਕਰਮ ਕਰ ਰਿਹਾ ਇਹਦਾ ਤੈਨੂੰ ਫਲ ਕੀ ਮਿਲਣਾ ਹੈ, ਲੰਮੀ ਨਜ਼ਰ ਕਰੇਗਾ ਤਾਂ ਹੀ ਧਿਆਨ ਵਿੱਚ ਆਏਗਾ ਨਾ। ਹੁਣ ਇੱਕ ਜਵਾਨ ਵੇਖੇ ਅੱਗੇ ਕੀ ਆ ਰਿਹਾ ਹੈ, ਤੇ ਜਵਾਨ ਨੂੰ ਦਿਸਦਾ ਹੈ ਇਸ ਤਰ੍ਹਾਂ ਦਾ ਬੁਢਾਪਾ, ਤੇ ਹੁਣ ਫਿਰ ਮੈਂ ਬੁਢਾਪੇ ਕੋਲੋਂ ਖਿਮਾ ਮੰਗ ਲਵਾਂ, ਜੇ ਬੁਢਾਪਾ ਵੇਖੇ ਵੀ ਅੱਗੇ ਕੀ ਆ ਰਿਹਾ ਹੈ, ਪਹਿਲੀ ਗੱਲ ਤੇ ਨਾ ਬਾਲਪਣ ਵਿੱਚ ਇਸ ਗੱਲ ਦਾ ਧਿਆਨ ਆਉਂਦਾ ਹੈ, ਨਾ ਜਵਾਨੀ ਵਿੱਚ ਆਉਂਦਾ ਹੈ, ਤੇ ਨਾ ਬੁਢਾਪੇ ਵਿੱਚ ਆਉਂਦਾ ਹੈ। ਚਲੋ ਜੇ ਬੁਢਾਪੇ ਦੇ ਅੰਦਰ ਬੰਦਾ ਪਹੁੰਚ ਗਿਆ ਤੇ ਬੁਢਾਪੇ ਦੇ ਅੰਦਰ ਵੇਖੇ ਕਿ ਹੁਣ ਅੱਗੇ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਆ ਰਿਹਾ, ਤੇ ਉਹਨੂੰ ਮੌਤ ਰਾਣੀ ਆਪਣੇ ਗਲ ਵਿੱਚ ਢੋਲ ਪਾ ਕੇ ਵਜਾਉਂਦੀ ਹੋਈ ਘਰ ਵੱਲ ਨੂੰ ਦੌੜਦੀ ਹੋਈ ਨਜ਼ਰ ਪਏਗੀ, ਆਪਣੇ ਘਰ ਵੱਲ ਨੂੰ ਆਉਂਦੀ ਨਜ਼ਰ ਪਏਗੀ, ਮੌਤ ਆ ਰਹੀ ਹੈ, ਪਲ ਪਲ ਨੇੜੇ ਆ ਰਹੀ ਹੈ, ਪਰ ਨਾ ਮੌਤ ਬੁਢਾਪੇ ਵਿੱਚ ਇੱਥੇ, ਨਾ ਮੌਤ ਜਵਾਨੀ ਵਿੱਚ ਇੱਥੇ। ਤੁਸੀਂ ਬੜਭਾਗੀ ਹੋ ਜਿਹੜੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਚਰਨਾਂ ਦੇ ਅੰਦਰ ਹਾਜ਼ਰੀ ਲਵਾਉਣ ਲਈ ਆ ਜਾਂਦੇ ਹੋ, ਕਿਸੇ ਕਾਰਨ ਕਰਕੇ ਤੇ ਆਏ ਨਾ, ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਸੁਣਨ ਲਈ, ਸਤਿਗੁਰੂ ਜੀ ਦੀ ਬਾਣੀ ਦਾ ਕੀਰਤਨ ਸੁਣਨ ਲਈ, ਕਿਸੇ ਮਕਸਦ ਨੂੰ ਲੈ ਕੇ ਹੀ ਅਕਸਰ ਆਉਂਦੇ ਹੋ ਨਾ, ਠੰਡ ਵਿੱਚੋਂ ਨਿਕਲ ਕੇ ਘਰਾਂ ਤੋਂ ਉੱਠ ਕੇ ਆਉਂਦੇ ਹੋ, ਕਿਸੇ ਮਕਸਦ ਦੀ ਪ੍ਰਾਪਤੀ ਲਈ ਆਉਂਦੇ ਹੋ ਨਾ। ਤੋ ਖੈਰ ਮੈਂ ਅਰਜ਼ ਕਰ ਰਿਹਾ ਸਾਂ, ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਆਪਣ ਹੱਥੀ ਜੋੜ ਕੇ ਕਹਿ ਗੱਲ ਲੱਗੇ ਤਾਏ। ਅਗਾਂ ਇੱਕ ਬਾ ਕਮਾਲ ਬਚਨ ਭਗਤ ਫਰੀਦ ਸਾਹਿਬ ਜੀ ਨੇ ਫੇਰ ਕਹਿ ਦਿੱਤਾ, ਕਹਿਣ ਲੱਗੇ ਵਾਲੋਂ ਨਿੱਕੀ ਪੁਰਸ ਲਾਤ। ਇਸਲਾਮੀ ਸ਼ਰ੍ਹਾਂ ਦੇ ਮੁਤਾਬਕ ਇੱਕ ਪੁਲ ਦਾ ਨਾਂ ਸਿਰਾਤ, ਇਸਲਾਮੀ ਸ਼ਰ੍ਹਾਂ ਮੰਨਦੀ ਕਿ ਇੱਕ ਪੁਲ ਹੈ ਸਿਰਾਤ ਨਾਂ ਦਾ ਪੁਲ, ਔਰ ਉਹ ਵਾਲ ਤੋਂ ਬਰੀਕ ਪੁਲ ਹੈ, ਉਹਦੇ ਥੱਲੇ ਅੱਗ ਬਲ ਰਹੀ। ਇਸਲਾਮੀ ਸ਼ਰ੍ਹਾਂ ਦੀ ਗੱਲ ਕਰ ਰਿਹਾ ਮੈਂ, ਗੁਰਮਤ ਦੀ ਗੱਲ ਨਹੀਂ, ਮਨ ਕਿਧਰੇ ਸ਼ੰਕੇ ਵਿੱਚ ਨਾ ਚਲਾ ਜਾਏ। ਇਸਲਾਮੀ ਲੋਕ ਕਹਿੰਦੇ ਨੇ ਉਸ ਪੁਲ ਜਿਹੜਾ ਪੁਲ ਵਾਲ ਤੋਂ ਵੀ ਬਰੀਕ ਹੈ, ਉਹਦੇ ਉੱਤੋਂ ਦੀ ਚੱਲ ਕੇ ਨਿਕਲਣਾ ਪੈਣਾ ਹੈ, ਚਾਰ ਚੁਫੇਰੇ ਅੱਗ ਬਲ ਰਹੀ ਹੈ, ਜਿਹੜੇ ਪਵਿੱਤਰ ਮਨਾਂ ਵਾਲੇ ਨੇ ਉਹ ਨਿਕਲ ਜਾਂਦੇ ਨੇ, ਪਾਪੀ ਉਹਦੇ ਵਿੱਚ ਡਿੱਗ ਕੇ ਤੇ ਨਸ਼ਟ ਹੋ ਜਾਂਦੇ ਨੇ। ਇਹਨੂੰ ਇਸ ਤਰ੍ਹਾਂ ਕਹਿੰਦੇ ਨੇ ਇਸਲਾਮੀ ਸ਼ਰ੍ਹਾਂ ਵਾਲੇ। ਇਹਨੂੰ ਯਹੂਦੀ ਤੇ ਪਾਰਸੀ ਉਹਨਾਂ ਨੇ ਇੱਕ ਨਾਂ ਦਿੱਤਾ ਹੈ, ਚਿਨਮਤ ਪੇਰੇਤੂ। ਮੈਂ ਫਿਰ ਦੁਬਾਰਾ ਇਹ ਲਫ਼ਜ਼ ਦੁਹਰਾ ਰਿਹਾ, ਉਹਨਾਂ ਨੇ ਵੀ ਇੱਕ ਪੁਲ ਮੰਨਿਆ ਤੇ ਪੁਲ ਦਾ ਨਾਂ ਰੱਖਦੇ ਨੇ ਚਿਨਮਤ ਪੇਰੇਤੂ। ਉਹ ਕਹਿੰਦੇ ਨੇ ਚਿਨਮਤ ਪੇਰੇਤੂ ਨਾਂ ਦੇ ਪੁਲ ਤੋਂ ਪਵਿੱਤਰ ਮਨਾਂ ਵਾਲੇ ਨਿਕਲ ਜਾਂਦੇ ਨੇ ਤੇ ਬਾਕੀ ਨਰਕ ਦੀ ਅਗਨੀ ਦੇ ਅੰਦਰ ਨਸ਼ਟ ਹੋ ਜਾਂਦੇ ਨੇ।

ਪਾਏ। ਇਹ ਜਿਹੜਾ ਰਾਈ ਦਾ ਦਾਣਾ ਸਰੋਂ ਦਾ ਦਾਣਾ ਇਹਦਾ ਵੀ ਦਸਵਾਂ ਹਿੱਸਾ ਗੁਰਮਤ ਇਸ ਤਰ੍ਹਾਂ ਕਹਿੰਦੀ। ਹੁਣ ਇੰਨਾ ਛੋਟਾ ਦਰਵਾਜ਼ਾ, ਕਬੀਰ ਸਾਹਿਬ ਕਹਿ ਰਹੇ ਨੇ ਮੁਕਤ ਦੁਆਰਾ ਸੰਕੁਰਾ ਰਾਈ ਦਸੈ ਪਾਏ, ਮਨ ਤੋਂ ਮੈਗਲ ਹੋਏ ਰਹੋ ਨਿਕਸੋ ਕਿਉਂ ਕਹਿ ਜਾਏ। ਮਨ ਤੇਰਾ ਮੈਗਲ, ਮਨ ਤੇਰਾ ਹਾਥੀ, ਦਰਵਾਜ਼ਾ ਬੜਾ ਛੋਟਾ, ਉਹਦੇ ਵਿੱਚੋਂ ਨਿਕਲੇਗਾ ਕਿਵੇਂ। ਅਗਲੇ ਸਲੋਕ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਜਵਾਬ ਵੀ ਬਖਸ਼ਿਆ, ਮਿਹਰਬਾਨੀ ਕੀਤੀ, ਜਵਾਬ ਵੀ ਦਿੱਤਾ, ਹੱਲ ਵੀ ਦਿੱਤਾ। ਜੇ ਬਿਮਾਰੀ ਬਿਆਨ ਕੀਤੀ ਹੈ ਤੇ ਨਾਲ ਇਲਾਜ ਵੀ ਬਿਆਨ ਕੀਤਾ, ਨੁਸਖਾ ਵੀ ਬਿਆਨ ਕੀਤਾ, ਗੱਲ ਨੂੰ ਛੱਡਿਆ ਨਹੀਂ। ਕਹਿਣ ਲੱਗੇ ਐਸਾ ਸਤਿਗੁਰ ਜੇ ਮਿਲੇ ਤੁੱਠਾ ਕਰੇ ਪਸਾਓ, ਜੇ ਤੈਨੂੰ ਜੀਵਨ ਚੱਲਦੇ ਦੇ ਅੰਦਰ ਕਿਧਰੇ ਮੁਕੰਮਲ ਮੁਰਸ਼ਦ ਮਿਲ ਜਾਣ, ਪੂਰੇ ਸਤਿਗੁਰੂ ਮਿਲ ਜਾਣ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਰਗੇ ਮਹਾਨ ਗੁਰੂ ਮਿਲ ਜਾਣ, ਐਸਾ ਸਤਿਗੁਰ ਜੇ ਮਿਲੇ ਤੁੱਠਾ ਤੇ ਗੁਰੂ ਤੇਰੇ ਤੇ ਪਵੇ ਤਰੁੱਠ ਕਰੇ ਪਸਾਓ, ਪਸਾਓ ਮੈਨੇ ਪ੍ਰਸ਼ਾਦ, ਉਹ ਤਰੁੱਠ ਕੇ ਤੇਰੀ ਝੋਲੀ ਦੇ ਅੰਦਰ ਆਪਣੇ ਗੁਣਾਂ ਦਾ ਪ੍ਰਸ਼ਾਦ ਬਖਸ਼ ਦੇਵੇ। ਪਸਾਓ ਦਾ ਮਤਲਬ ਹੁੰਦਾ ਹੈ ਕਿਰਪਾ, ਪਸਾਓ ਦਾ ਮਤਲਬ ਮਿਹਰਬਾਨੀ, ਪਸਾਓ ਦਾ ਮਤਲਬ ਪ੍ਰਸ਼ਾਦ। ਆਖਿਆ ਤੁੱਠਾ ਕਰੇ ਪਸਾਓ, ਮੁਕਤ ਦੁਆਰਾ ਮੋਕਲਾ ਸਹਿਜੇ ਆਵੋ ਜਾਓ, ਮੋਕਲਾ ਮੈਨੇ ਖੁੱਲਾ। ਕਹਿਣ ਲੱਗੇ ਉਹ ਮੁਕਤੀ ਦਾ ਦਰਵਾਜ਼ਾ ਮੋਕਲਾ ਹੋ ਜਾਏਗਾ ਤੇਰੇ ਲਈ, ਤੇ ਫਿਰ ਬੜੇ ਆਰਾਮ ਦੇ ਨਾਲ ਸਹਿਜ ਵਿੱਚ ਟਿਕ ਕੇ ਆ ਤੇ ਜਾ ਸਕਦਾ ਹੈ। ਕਹਿਣ ਲੱਗੇ ਮੁਕਤ ਦੁਆਰਾ ਮੋਕਰਾ। ਹੁਣ ਇੱਕ ਬੇਨਤੀ ਹੋਰ ਸੁਣ ਲਿਓ, ਉਹ ਮੁਕਤੀ ਦਾ ਦੁਆਰਾ ਓਨਾ ਹੀ ਰਹਿਣਾ ਹੈ, ਉਹਨੇ ਖੁੱਲਾ ਨਹੀਂ ਹੋਣਾ, ਮੋਕਲਾ ਨਹੀਂ ਹੋਣਾ। ਹੋਣਾ ਕੀ, ਜਿਹੜਾ ਤੇਰਾ ਮਨ ਸੀ ਨਾ ਮੈਗਲ ਵਰਗਾ, ਉਹਨੇ ਚਿੰਟੀ ਤੋਂ ਛੋਟਾ ਬਣ ਜਾਣਾ। ਹੰਕਾਰੀ ਮਨ ਹਾਥੀ ਦੇ ਤੁੱਲ ਹੈ ਤੇ ਨਿਰਮਾਣ ਮਨ ਕੀੜੀ ਦੇ ਤੁੱਲ ਹੈ। ਨਿਰਮਾਨਤਾ ਨੂੰ ਪਾਣੀ ਦੇ ਨਾਲ ਗਿਣਿਆ ਤੇ ਮਿਣਿਆ ਗਿਆ, ਨਿਰਮਾਨਤਾ ਨੂੰ ਪਾਣੀ ਦਾ ਚਿੰਨ੍ਹ ਵੀ ਮੰਨਿਆ ਗਿਆ, ਪਾਣੀ ਨੂੰ ਨਿਮਰਤਾ ਦਾ ਚਿੰਨ੍ਹ ਮੰਨਿਆ ਗਿਆ, ਤੇ ਪਾਣੀ ਬਰੀਕ ਤੋਂ ਬਰੀਕ ਦਰਵਾਜ਼ੇ ਵਿੱਚੋਂ ਵੀ ਨਿਕਲ ਜਾਂਦਾ ਹੈ ਪਰ ਪੱਥਰ ਤੇ ਨਹੀਂ ਨਾ ਨਿਕਲਦਾ। ਹੰਕਾਰੀ ਹਾਥੀ ਵਰਗਾ ਬਣ ਕੇ ਉਹ ਨਿਕਲੇਗਾ ਨਹੀਂ, ਤੇ ਜੇ ਗੁਰੂ ਕਿਰਪਾ ਨੂੰ ਪਾਲੇਗਾ ਤੂੰ ਬਣ ਜਾਏਗਾ ਨਿਰਮਾਣ, ਤੂੰ ਬਣ ਜਾਏਗਾ ਬਿਲਕੁਲ ਦਰੁਸਤ ਨਿਕਲਣ ਦੇ ਯੋਗ, ਫਿਰ ਤੇਰੇ ਵਾਸਤੇ ਉਹ ਮੁਕਤੀ ਦਾ ਦਰਵਾਜ਼ਾ ਖੁੱਲਾ ਹੀ ਬਣ ਜਾਏਗਾ, ਤੈਨੂੰ ਨਜ਼ਰ ਆਏਗਾ ਮੇਰੇ ਵਾਸਤੇ ਦਰਵਾਜ਼ਾ ਰੁਕਾਵਟ ਨਹੀਂ ਹੈ। ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਮਾਰੂ ਰਾਗ ਦੇ ਅੰਦਰ ਇੱਕ ਬਚਨ ਕਿਹਾ, ਕਹਿਣ ਲੱਗੇ ਖੰਡੇ ਤਾਰ ਗਲੀ ਅਤ ਪੀੜੀ ਲੇਖਾ ਲੀਜੇ ਤਿਲ ਜਿਉਂ ਪੀੜੀ। ਇਹਦਾ ਮਤਲਬ ਕੋਈ ਇਸ ਤਰ੍ਹਾਂ ਦਾ ਰਸਤਾ, ਤੇ ਉਹ ਰਸਤਾ ਕੀ ਹੈ, ਕੋਈ ਸਪੇਸ ਦੇ ਅੰਦਰ ਇਸ ਤਰ੍ਹਾਂ ਦਾ ਮੁਕਤੀ ਦਾ ਦਰਵਾਜ਼ਾ, ਕਿਸੇ ਜਗ੍ਹਾ ਤੇ ਖਾਸ ਬਣਿਆ ਮੁਕਤੀ ਦਾ ਇਸ ਤਰ੍ਹਾਂ ਦਾ ਰਾਹ ਹੈ। ਇਸ ਸਮਾਜ ਦੇ ਅੰਦਰ ਹੀ ਆਪਣੇ ਆਪ ਨੂੰ ਬਿਲਕੁਲ ਨਿਰਮਾਣ ਕਰਨਾ, ਉਸ ਰਾਹ ਵਿੱਚੋਂ ਨਿਕਲਿਆ ਜਾਣਾ, ਤੇ ਜੇ ਕੋਈ ਬੁਰਾਈ, ਕੋਈ ਔਗਣ, ਕੋਈ ਗੁਨਾਹ ਆਪਣੇ ਨਾਲ ਲੈ ਕੇ ਚੱਲੋਗੇ ਤੇ ਫਿਰ ਉਸ ਦਵਾਰ ਵਿੱਚੋਂ ਰੁਕਾਵਟ ਬਣ ਜਾਏਗੀ। ਮੁਕਤੀ ਦਾ ਰਾਹ ਇਹੀ ਹੈ, ਹੋਰ ਕੋਈ ਰਾਹ ਨਹੀਂ। ਅਗਰ ਜਿਉਂਦੇ ਜੀ ਮੁਕਤ ਹੋਣਾ ਚਾਹੁੰਦੇ ਹੋ ਤੇ ਫਿਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਕ ਪਵਿੱਤਰ ਬਾਣੀ ਨੂੰ ਸਮਝੋ ਤੇ ਬਾਣੀ ਦੇ ਅਨੁਸਾਰ ਜੀਵਨ ਗੁਜ਼ਾਰਨਾ ਸ਼ੁਰੂ ਕਰੋ, ਫਿਰ ਤੁਹਾਨੂੰ ਸਮਝ ਆ ਜਾਏਗੀ ਕਿ ਰਸਤੇ ਦੀਆਂ ਰੁਕਾਵਟਾਂ ਕੀ ਨੇ ਤੇ ਮੈਂ ਜਿਉਂਦੇ ਜੀ ਮੌਤ ਆਉਣ ਤੋਂ ਪਹਿਲਾਂ ਪਹਿਲਾਂ ਮੁਕਤ ਹੋਣਾ ਕਿਵੇਂ ਹੈ। ਅਗਾਂਹ ਭਗਤ ਜੀ ਕਹਿੰਦੇ ਨੇ ਵਾਲੋਂ ਨਿੱਕੀ ਪੁਰਸ ਲਾਤ ਕੰਨੀ ਨਾ ਸੁਣੀ ਆਏ। ਇਹ ਗੱਲ ਤੂੰ ਕੰਨਾਂ ਦੇ ਨਾਲ ਸੁਣਦਾ ਨਹੀਂ, ਭਗਤ ਜੀ ਕਹਿੰਦੇ ਨੇ ਕੰਨੀ ਨਾ ਸੁਣੀ ਆਏ। ਫਰੀਦਾ ਕੀੜੀ, ਕੀੜੀ ਦਾ ਮਤਲਬ ਹੈ ਆਵਾਜ਼, ਇਹਨੂੰ ਕੀੜੀ ਨਹੀਂ ਪੜਨਾ, ਕੀੜੀ ਸਿਹਾਰੀ ਇਹ ਕੱਕੇ ਦੇ ਨਾਲ ਬਿਆਰੀ ਨਹੀਂ। ਕਹਿਣ ਲੱਗੇ ਫਰੀਦਾ ਕੀੜੀ ਪਵੰਦਈ, ਆਵਾਜ਼ਾਂ ਪੈ ਰਹੀਆਂ ਨੇ, ਕੀੜੀ ਪਵੰਦਈ ਖੜਾ ਨਾ ਆਪ ਮੁਹਾਏ। ਜਿੱਥੇ ਖਲੋ ਕੇ ਤੂੰ ਠੱਗੇ ਜਾਣਾ ਹੈ ਨਾ, ਲੁੱਟੇ ਜਾਣਾ ਹੈ, ਉਥੋਂ ਸਤਿਗੁਰੂ ਤੈਨੂੰ ਆਵਾਜ਼ਾਂ ਦੇ ਰਹੇ ਨੇ ਵੀ ਇਸ ਦਰਵਾਜ਼ੇ ਵਿੱਚ ਨਾ ਜਾ, ਇਹ ਗੁਨਾਹ ਨਾ ਕਰ, ਇਹ ਕੰਮ ਨਾ ਕਰ, ਇਸ ਤਰ੍ਹਾਂ ਦਾ ਜੀਵਨ ਨਾ ਆਪਣੇ ਪਾਸ ਰੱਖ, ਮੁਹਾਏ ਠੱਗਿਆ ਜਾਏਗਾ। ਇਹ ਆਵਾਜ਼ਾਂ ਦੇ ਰਹੇ ਨੇ ਤੇ ਦੇ ਕੌਣ ਰਹੇ ਨੇ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ। ਗੁਰੂ ਗ੍ਰੰਥ ਸਾਹਿਬ ਵੀ ਆਵਾਜ਼ਾਂ ਦੇ ਰਹੇ ਨੇ ਕਿ ਜਾਗ ਰੇ ਮਨ ਜਾਗਣ ਹਾਰੇ। ਗੁਰੂ ਗ੍ਰੰਥ ਸਾਹਿਬ ਵੀ ਆਵਾਜ਼ ਦੇ ਰਹੇ ਨੇ ਕਿ ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋਪੀ ਸੰਗ ਨਾ ਹੋਆ। ਗੁਰੂ ਹੀ ਆਵਾਜ਼ਾਂ ਦੇ ਰਹੇ ਨਾ, ਪਰ ਕਹਿਣ ਲੱਗੇ ਤੂੰ ਗੁਰੂ ਦੀ ਆਵਾਜ਼ ਨੂੰ ਸੁਣਦਾ ਹੀ ਨਹੀਂ। ਫਰੀਦਾ ਕਿੜੀ ਪਵੰਦਈ, ਆਵਾਜ਼ਾਂ ਤੇ ਪੈ ਰਹੀਆਂ ਨੇ, ਖੜਾ ਨਾ ਆਪ ਮੁਹਾਏ। ਕਹਿਣ ਲੱਗੇ ਤੂੰ ਫੇਰ ਵੀ ਉੱਥੇ ਖਲੋਤਾ ਹੈ, ਆਵਾਜ਼ ਸੁਣ ਵੀ ਰਿਹਾ ਹੈ ਪਰ ਖੜਾ ਉੱਥੇ ਹੀ ਹੈ, ਜਗ੍ਹਾ ਬਦਲਦਾ ਨਹੀਂ, ਨਤੀਜਾ ਇਹ ਹੋਣਾ ਹੈ ਕਿ ਲੁੱਟਿਆ ਜਾਏਗਾ, ਠੱਗਿਆ ਜਾਏਗਾ।

0: ਸਿਪਕ
1: ਹੇ ਪ੍ਰਾਨ ਨਾਥ ਗੋਬਿੰਦ ਕਿਰਪਾ ਨਿਧਾਨ ਜਗਤ ਗੁਰੂ ਹੇ ਸੰਸਾਰ ਤਾਪ ਹਰਨ ਕਰੁਣਾ ਮੈਂ ਸਭ ਦੁਖ ਹਰੂ ਹੇ ਸ਼ਰਨ ਜੋਗ ਦਿਆਲੈ ਦੀਨਾ ਨਾਥ ਮਯਾ ਕਰੂ ਸਰੀਰ ਸਵਸਥ ਖੀਨ ਸਮੈ ਸਿਮਰੰਤ ਨਾਨਕ ਰਾਮ ਦਮੋਦਰ ਮਾਧੁਵੈ ਵਾਹਿਗੁਰੂ ਸਾਹਿਬ ਜੀਓ ਫਰੀਦਾ ਦਰ ਦਰਵੇਸ਼ੀ ਗਾਖੜੀ ਚੱਲਾਂ ਦੁਨੀਆ ਪਤ ਬੰਨ ਉਠਾਈ ਪੋਟਲੀ ਕਿੱਥੇ ਵੰਜਾਂ ਘੱਤ ਫਰੀਦਾ ਦਰ ਦਰਵੇਸ਼ੀ ਗਖੜੀ ਚੱਲਾਂ ਦੁਨੀਆ ਪਤ

0: किजना बूझ है किजना सूझ, दुनिया गुजी पाहे। साईं मेरा चंगा कीता, नाही ता हम भी दजा आहे। साईं मेरा चंगा कीता, नाही ता हम भी दजा आहे। वाहिगुरु जी का खालसा, वाहिगुरु जी की फतेह। परम सत्कार योग मेहरवान सतगुरु तन तन श्री गुरु ग्रंथ साहिब पातशाह महाराज जी दी पाक पवित्र गोद दा आनंद पा रहे सब माई भाई सतसंगी श्रोते जनो, आप सरवण कर रहे सी भगत फरीद साहब जी दी बाणी विचों, उन्हां दे मुबारक हिरदे विचों उठे हुए वलवले और उन्हां दी मुबारक रसना दे कहे हुए बचन। भगत फरीद साहब जी दी बाणी नू बहुत ध्यान दे के पढ़िए विचारीए ते भगत फरीद साहब जी ने अपनी रसना दे नाल जो बचन कहे, उन्हां बचना दे अंदर दुनिया दे बहुत सारे विषयां नू छोण दा यतन कीता। कदी किसे सलोक दे अंदर मौत दा जिक्र, किसे सलोक दे अंदर जीवन दा जिक्र, किसे सलोक दे अंदर गुनाहां दा जिक्र, किसे सलोक दे अंदर गुणां दी गल, किसे सलोक दे अंदर पखंडवाद दी चर्चा, किसे सलोक दे अंदर परमात्मा हृदय दे अंदर है इस गल दी चर्चा। भगत फरीद साहब जी ने बहु पक्षी जीवन नू बहु पक्खां दे नाल वेख के सुधारन दा यतन कीता है। जिस भी पक्ष तो भगत जी नू कोई कमी पेशी आम दुनिया दे जीवन दे अंदर नजर आई, रड़कदी दिसी, उसे ही एंगल तो तमाम भगतां ने अपनी अपनी बाणी दे जरिए, गुरु साहिबाना ने अपनी बाणी दे जरिए मनुखता दी झोली दे अंदर उच्चा ते सुच्चा ज्ञान पा के मनुखता नू नवाजिया। अज दे इस महावाक दे अंदर भगत फरीद साहब जी दा उपदेश कहन लगे, फरीदा दर दर वेशी गाखड़ी। दरवेश दा अखरी अर्थ हुंदा है रब दे दर दे उत्ते खड़ा हो के मंग करन वाला, रब दा मंगता, रब दा जाचक। दरवेश दा अखरी अर्थ ए हुंदा है। पर आम किसे दूसरे दरवाजे ते नहीं, किसे बादशाह दे दरवाजे ते नहीं, जो परमात्मा दे दर ते खड़ा होवे और मंग भी करे केवल इको ही, परमात्मा तेरे मिलाप दी चाहना है, होर कोई चाहना बाकी नहीं बचे, उनू कह देंदे ने दरवेश। दर दर वेशी गाखड़ी चलना दुनिया पत। कह लगे आम मनुखता दे अंदर विचरदियां होया नजर मैनू ए आया कि मनुखां दे नाम दे नाल लफज ते दरवेश जुड़िया या दरवेश लफज जोड़िया गया, पर उन्हां दी तरजे जिंदगी नू वेखो, जीवन दी चाल नू वेखो, ते ओ आम दुनियादारां वाली चाल उन्हां दे जीवन विचों नजर पैंदी है। इत्थे मैं एक दो बेनतियां आप संगत दे सन्मुख करदा चलां। अगर गुरु साहिबाना नू भगत जना नू आपां बाहरों वेखीए ते बाहरों वाकई दुनिया वर्गी चाल है, कोई फर्क नहीं है, और भगत दी चाल एक दरवेश दी चाल बाहरों रहनी भी आम दुनिया वर्गी चाहीदी है, पर अगर अंदरों वेखो ते अंदरों नरोल खुदा दे नाल मिले हुए खुदा वर्गे नजर पैंदे ने। अगर अंदरों वेखो बाहरी तौर दे उत्ते गुरु साहिबाना तो मैं गल प्रारंभ करा, बाहरी तौर दे उत्ते वेखो असी भी गृहस्थी ते साडे दसे दे दसे गुरु साहिबान गृहस्थी। अगर गृहस्त मार्ग नूं अख्तियार नहीं कीता ते उमर दे तकाजे दे नाल धन श्री गुरु हरकृष्ण पातशाह महाराज जी ने गृहस्त मार्ग नूं प्रवान नहीं कीता ਇਸ ਤਰ੍ਹਾਂ ਨਹੀਂ ਕਿ ਉਹਨਾਂ ਨੇ ਹਿਰਦੇ ਵਿੱਚੋਂ ਪ੍ਰਵਾਨ ਨਹੀਂ ਕੀਤਾ, ਉਮਰ ਦੇ ਲਿਆਜੇ ਦੇ ਨਾਲ ਉਸ ਮਾਰਗ ਨੂੰ ਅਪਣਾ ਨਾ ਸਕੇ। ਤਕਰੀਬਨ 8.25 ਸਾਲ ਦੀ ਉਮਰ ਦੇ ਅੰਦਰ ਤੇ ਜੋਤੀ ਜੋਤ ਸਮਾ ਜਾਂਦੇ ਨੇ 8ਵੇਂ ਹਜ਼ੂਰ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਮਹਾਰਾਜ। ਔਰ ਫਿਰ ਮੈਂ ਇੱਕ ਹੋਰ ਵੀ ਬੇਨਤੀ ਕਰਾਂ, ਤਕਰੀਬਨ 22 ਸਾਲ ਦਾ ਲੰਮਾ ਸਮਾਂ 4 ਉਦਾਸੀਆਂ ਦੇ ਅੰਦਰ, 4 ਫੇਰੀਆਂ ਦੇ ਅੰਦਰ, ਤਕਰੀਬਨ 22 ਸਾਲ ਦਾ ਲੰਮਾ ਸਮਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਘਰੋਂ ਬਾਹਰ ਵੀ ਰਹਿੰਦੇ ਨੇ ਔਰ ਆਏ ਵੀ ਜਗਤ ਜਲੰਦੇ ਨੂੰ ਠਾਰਨ ਵਾਸਤੇ ਨੇ। ਤੇ ਫਿਰ ਇਹ ਵੀ ਕੋਈ ਨਹੀਂ ਕਹਿ ਸਕਦਾ ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਮੁਬਾਰਕ ਪਵਿੱਤਰ ਹਿਰਦੇ ਦੇ ਅੰਦਰ ਕੋਈ ਮੈਲ ਦਾ ਅੰਸ਼ ਬਾਕੀ ਸੀ। ਮੈਲ ਉਹਨਾਂ ਦੇ ਨੇੜੇ ਤੇੜੇ ਨਹੀਂ ਹੈ, ਵਾਸ਼ਨਾ ਉਹਨਾਂ ਦੇ ਹਿਰਦੇ ਵਿੱਚ ਬਾਕੀ ਬਚੀ ਨਹੀਂ ਹੈ, ਕੋਈ ਆਸ਼, ਕੋਈ ਤਰੰਗ, ਕੋਈ ਉਮੀਦ ਉਸ ਪਵਿੱਤਰ ਹਿਰਦੇ ਦੇ ਅੰਦਰ ਨਹੀਂ ਹੈ। ਉਹਨਾਂ ਦੇ ਕੋਲ ਇਸ ਮਾਰਗ ਨੂੰ ਅਪਣਾਉਣ ਵਾਸਤੇ ਸਮਾਂ ਵੀ ਨਹੀਂ। ਮੈਂ ਅੱਜ ਜਿਹੜੀਆਂ ਬੇਨਤੀਆਂ ਕਰਨੀਆਂ ਨੇ ਜਾਂ ਗੁਰ ਇਤਿਹਾਸ ਵਿੱਚੋਂ ਤੇ ਜਾਂ ਗੁਰਬਾਣੀ ਨੂੰ ਆਧਾਰ ਬਣਾ ਕੇ ਮੈਂ ਆਪਣੇ ਕੋਲੋਂ ਕੁਝ ਵੀ ਕਹਿਣ ਦਾ ਯਤਨ ਨਹੀਂ ਕਰਨਾ, ਕਿਉਂਕਿ ਵਿਸ਼ਾ ਹੀ ਬੜਾ ਪੇਚੀਦਾ ਵਿਸ਼ਾ ਹੈ। ਤੋ ਖੈਰ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਸਮਾਂ ਨਾ ਹੁੰਦਿਆਂ ਹੋਇਆਂ ਵੀ ਫਿਰ ਵੀ ਉਹਨਾਂ ਨੇ ਇਸ ਮਾਰਗ ਨੂੰ ਅਖਤਿਆਰ ਕੀਤਾ, ਮਾਰਗ ਨੂੰ ਅਪਣਾਇਆ। ਕਿਉਂ ਅਪਣਾਇਆ? ਕਿਉਂਕਿ ਆਉਣ ਵਾਲੇ ਕੱਲ ਨੂੰ ਜੋ ਲੋਕ ਮੇਰੇ ਮਗਰ ਮਗਰ ਚੱਲਦੇ ਆ ਰਹੇ ਨੇ ਉਹਨਾਂ ਨੂੰ ਇਹ ਕਹਿਣ ਦਾ ਸਮਾਂ ਨਾ ਮਿਲੇ ਕਿ ਗ੍ਰਿਸਤ ਮਾਰਗ ਮਾੜਾ ਹੁੰਦਾ ਹੈ, ਗ੍ਰਿਸਤ ਮਾਰਗ ਬੁਰਾ ਹੁੰਦਾ ਹੈ, ਉਹਨਾਂ ਨੂੰ ਇਹ ਕਹਿਣ ਦਾ ਸਮਾਂ ਮਿਲੇ ਨਾ। ਕਿਉਂਕਿ ਅਕਸਰ ਅਸੀਂ ਚੱਲਨੇ ਆਪਣੇ ਵੱਡਿਆਂ ਵਡੇਰਿਆਂ ਦੇ ਚਿਹਨ ਕਦਮਾਂ ਨੂੰ ਵੇਖਦੇ ਹੋਏ, ਅਕਸਰ ਆਪਾਂ ਚੱਲਨੇ ਆ ਜਿਹੜੇ ਵੱਡਿਆਂ ਵਡੇਰਿਆਂ ਨੇ ਪੂਰਨੇ ਪਾਏ ਨੇ, ਗੁਰੂ ਸਾਹਿਬਾਨਾਂ ਨੇ, ਪੈਗੰਬਰ ਜਨਾਂ ਨੇ ਜਿੱਥੇ ਕਦਮ ਟਿਕਾਏ ਨੇ ਉਹਨਾਂ ਕਦਮਾਂ ਦੇ ਚਿੰਨ ਵੇਖਦੇ ਹੋਏ, ਮੇਰਾ ਮਤਲਬ ਉਹਨਾਂ ਗੱਲਾਂ ਬਾਤਾਂ ਨੂੰ ਮੰਨਦੇ ਹੋਏ, ਉਹਨਾਂ ਨੁਕਤਿਆਂ ਸਿਧਾਂਤਾਂ ਨੂੰ ਅਪਣਾਉਂਦੇ ਹੋਏ ਅਕਸਰ ਮਨੁੱਖ ਚੱਲਦੇ ਨੇ। ਅਗਰ ਕੋਈ ਹਿੰਦੂਇਜ਼ਮ ਦੇ ਅੰਦਰ ਚੱਲ ਰਿਹਾ ਹੈ ਤੇ ਉਹ ਸ੍ਰੀ ਰਾਮ ਤੇ ਸ੍ਰੀ ਕ੍ਰਿਸ਼ਨ ਜੀ ਦੀ ਗੱਲ ਕਰਕੇ ਚੱਲ ਰਿਹਾ ਹੈ। ਅਗਰ ਕੋਈ ਬੁੱਧ ਧਰਮ ਦੇ ਅੰਦਰ ਚੱਲ ਰਿਹਾ ਹੈ ਤੇ ਉਹ ਗੱਲ ਕਰਦਾ ਹੈ ਪਹਿਲਾਂ ਮਹਾਤਮਾ ਬੁੱਧ ਦੀ, ਮਹਾਤਮਾ ਬੁੱਧ ਇਸ ਤਰ੍ਹਾਂ ਚੱਲਦੇ ਰਹੇ, ਮਹਾਤਮਾ ਬੁੱਧ ਇਸ ਤਰ੍ਹਾਂ ਕਰਦੇ ਰਹੇ, ਫਿਰ ਉਹ ਜੀਵਨ ਦੀ ਚਾਲ ਚੱਲਣੀ ਸ਼ੁਰੂ ਕਰ ਦਿੰਦਾ। ਅਗਰ ਕੋਈ ਜੈਨ ਮਤ ਦਾ ਧਾਰਨੀ ਬਣ ਕੇ ਚੱਲ ਰਿਹਾ ਹੈ ਉਹ ਇਹ ਉਗਜ਼ਾਮਪਲ ਦਿੰਦਾ ਹੈ ਕਿ ਸਾਡੇ ਮਹਾਵੀਰ ਜੈਨ ਤਕਰੀਬਨ ਅੱਜ ਤੋਂ 2500 ਸਾਲ ਪਹਿਲਾਂ ਕਹਿਣ ਲੱਗੇ, ਉਹ ਆਏ ਤੇ ਉਹਨਾਂ ਨੇ ਇਸ ਤਰ੍ਹਾਂ ਦੁਨੀਆਂ ਦੇ ਅੰਦਰ ਮ੍ਰਿਤ ਮੰਡਲ ਦੇ ਅੰਦਰ ਆ ਕੇ ਲੋਕਾਂ ਨੂੰ ਉਪਦੇਸ਼ ਦਿੱਤਾ, ਇਸ ਮਾਰਗ ਦੇ ਪਾਂਧੀ ਬਣ ਕੇ ਚੱਲੇ ਤੇ ਜੈਨੀ ਕਹਿੰਦੇ ਨੇ ਅਸੀਂ ਤਾਂ ਚੱਲ ਰਹੇ ਹਾਂ। ਹੁਣ ਕੋਈ ਸਿੱਖ ਨੂੰ ਪੁੱਛੇ ਵੀ ਤੁਸੀਂ ਕਿਸ ਮਾਰਗ ਤੇ ਚੱਲਣਾ ਚਾਹੋਗੇ ਤੇ ਸਿੱਖ ਦੇ ਕੋਲ ਇਹੀ ਜਵਾਬ ਹੋਏਗਾ ਨਾ ਕਿ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਬਣਾਏ ਮਾਰਗ ਤੇ ਚੱਲਾਂਗੇ, ਹੋਰ ਤੇ ਕੋਈ ਜਵਾਬ ਨਹੀਂ ਹੈ ਨਾ ਕਿ ਗੁਰੂ ਨਾਨਕ ਸਾਹਿਬ ਜਿਸ ਮਾਰਗ ਤੇ ਚੱਲੇ ਅਸੀਂ ਉਸ ਮਾਰਗ ਤੇ ਚੱਲਾਂਗੇ। ਫਿਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਗ੍ਰਿਸਤ ਦੇ ਮਾਰਗ ਦੇ ਅੰਦਰ ਵੀ ਚੱਲੇ ਨੇ। ਗ੍ਰਿਸਤ ਦੇ ਮਾਰਗ ਤੋਂ ਉਪਰਾਮ ਹੋਣਾ ਗੁਰਮਤ ਦਾ ਅਸੂਲ ਵੀ ਨਹੀਂ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਬਖਸ਼ਿਆ ਸਿਧਾਂਤ ਵੀ ਨਹੀਂ। ਅਗਰ ਕੋਈ ਗ੍ਰਿਸਤ ਮਾਰਗ ਨੂੰ ਛੱਡ ਕੇ ਚੱਲਣ ਦਾ ਯਤਨ ਕਰ ਰਿਹਾ, ਮੈਂ ਇਹ ਕਹਾਂਗਾ ਉਹ ਪਹਿਲੇ ਕਦਮ ਦੇ ਉੱਤੇ ਭਟਕਦਾ ਹੋਇਆ ਨਜ਼ਰ ਪੈ ਰਿਹਾ, ਪਹਿਲੇ ਕਦਮ ਦੇ ਉੱਤੇ ਥਿੜਕ ਗਿਆ ਹੈ। ਕਿਉਂਕਿ ਗੁਰੂ ਸਾਹਿਬਾਨਾਂ ਨੇ ਜਦ ਇਹ ਮਾਰਗ ਅਪਣਾਇਆ ਹੈ ਅਸੀਂ ਇਸ ਮਾਰਗ ਨੂੰ ਨਫ਼ਰਤ ਕਰਨੀ, ਅਸੀਂ ਇਸ ਮਾਰਗ ਨੂੰ ਮਾੜਾ ਕਹਿ ਕੇ ਇਸ ਮਾਰਗ ਨੂੰ ਛੱਡ ਦੇਣਾ ਤੇ ਇੱਕ ਦੂਸਰਾ ਮਾਰਗ ਅਪਣਾ ਕੇ ਆਪਣੇ ਆਪ ਨੂੰ ਜ਼ਿਆਦਾ ਪਵਿੱਤਰ ਜਾਣ ਲੈਣਾ, ਦੂਜਿਆਂ ਨਾਲੋਂ ਮਹਾਨ ਤੇ ਅੱਗੇ ਮੰਨ ਲੈਣਾ, ਇਹ ਸਾਡੀ ਆਪਣੀ ਅਗਿਆਨਤਾ ਜਾਂ ਸਾਡੀ ਆਪਣੀ ਭੁੱਲ ਹੈ। ਗੁਰੂ ਪਾਤਸ਼ਾਹ ਗ੍ਰਿਸਤ ਮਾਰਗ ਦੇ ਅੰਦਰ ਰਹਿ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗ੍ਰਿਸਤ ਮਾਰਗ ਦੇ ਅੰਦਰ ਰਹਿ, ਦਸੇ ਗੁਰੂ ਸਾਹਿਬਾਨ ਗ੍ਰਿਸਤ ਮਾਰਗ ਦੇ ਅੰਦਰ ਰਹਿ, ਜਿੰਨੇ ਭਗਤਾਂ ਦੀ ਬਾਣੀ ਇਹ ਗ੍ਰਿਸਤੀ ਹੋਏ ਨੇ, ਬਾਬਾ ਫਰੀਦ ਸਾਹਿਬ ਜਿਨ੍ਹਾਂ ਦੇ ਸਲੋਕਾਂ ਦੀ ਵਿਆਖਿਆ ਮੈਂ ਲੜੀਵਾਰ ਤੁਹਾਡੀ ਅਰਜ਼ ਕਰ ਰਿਹਾ, ਬਾਬਾ ਫਰੀਦ ਸਾਹਿਬ ਜੀ ਦੇ ਵੀ 6 ਲੜਕੇ ਨੇ ਤੇ 2 ਲੜਕੀਆਂ ਨੇ, 8 ਸੰਤਾਨਾਂ ਨੂੰ ਜਨਮ ਦਿੱਤਾ ਹੈ ਭਗਤ ਫਰੀਦ ਸਾਹਿਬ ਜੀ ਨੇ, ਜਿਨ੍ਹਾਂ ਦੀ ਬਾਣੀ ਆਪ ਪਿਆਰ ਸਹਿਤ ਰੋਜ਼ ਰੋਜ਼ ਸਰਵਣ ਕਰ ਰਹੇ ਹੋ। ਫਿਰ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਗ੍ਰਿਸਤ ਮਾਰਗ ਦਾ ਸਾਧੂ ਬਣਾਇਆ, ਗ੍ਰਿਸਤ ਤੋਂ ਤਿਆਗੀ ਹੋ ਕੇ ਸਾਧੂ ਬਣਨ ਦਾ ਉਪਦੇਸ਼ ਨਹੀਂ ਦਿੱਤਾ। ਹੁਣ ਆਖਿਆ ਗ੍ਰਿਸਤ ਦੇ ਵਿੱਚ ਰਹਿ ਕੇ ਸਾਧੂ ਬਣ, ਮੈਂ ਇਸ ਮਾਰਗ ਨੂੰ ਜਨਮ ਦੇ ਰਿਹਾ। ਤੋ ਖੈਰ, ਅਗਰ ਬਾਹਰੋਂ ਵੇਖੀਏ ਗੁਰੂ ਸਾਹਿਬਾਨਾਂ ਨੂੰ ਤੇ ਬਾਹਰੋਂ ਉਹਨਾਂ ਦੇ ਘਰ ਦੇ ਅੰਦਰ ਸੁਪਤਨੀ, ਉਹਨਾਂ ਦੇ ਘਰ ਦੇ ਅੰਦਰ ਧੀਆਂ ਦਾ ਜਨਮ, ਉਹਨਾਂ ਦੇ ਘਰ ਦੇ ਅੰਦਰ ਪੁੱਤਰਾਂ ਦਾ ਜਨਮ, ਉਹਨਾਂ ਦੀ ਜੇਬ ਦੇ ਅੰਦਰ ਸਾਡੇ ਨਾਲੋਂ ਧਨ ਜ਼ਿਆਦਾ, ਉਹਨਾਂ ਦਾ ਘਰ ਬਾਰ ਸਾਡੇ ਨਾਲੋਂ ਚੰਗਾ, ਉਹਨਾਂ ਦੇ ਘਰ ਦੇ ਅੰਦਰ ਸਾਡੇ ਨਾਲੋਂ ਪਦਾਰਥ ਵੀ ਵਧੀਕ, ਭਾਵੇਂ ਸੰਗਤਾਂ ਹੀ ਲਿਆਉਂਦੀਆਂ ਨੇ, ਪਦਾਰਥ ਵੀ ਵਧੀਕ, ਮਾਇਆ ਵੱਧ, ਪਰਿਵਾਰ ਕੁਟੰਬ ਕਬੀਲਾ ਮਹਿਲ ਮਾੜੀਆਂ ਦੇ ਅੰਦਰ ਵਸਦੇ ਹੋਏ ਗੁਰੂ ਸਾਹਿਬਾਨ ਨਜ਼ਰ ਪੈਣਗੇ। ਅਗਰ ਬਾਹਰਲੇ ਤੌਰ ਤੇ ਵੇਖੋ, ਅਗਰ ਅੰਦਰੋਂ ਵੇਖੋ ਕਿਸੇ ਦੇ ਕੋਲ ਇੰਨੀ ਬਰੀਕ ਬੀਨੀ, ਬਰੀਕ ਨਿਗਾਹ ਹੋਵੇ ਜੋ ਪਾਤਸ਼ਾਹ ਨੂੰ ਅੰਦਰੋਂ ਵੇਖ ਸਕੇ, ਤੇ ਅੰਦਰੋਂ ਵੇਖੋਗੇ ਉਹ ਨਰੋਲ ਪਰਮਾਤਮਾ ਦੇ ਵਰਗੇ ਨਜ਼ਰ ਪੈਣਗੇ। ਬਾਹਰੋਂ ਸੰਸਾਰੀ ਨਜ਼ਰ ਪੈਣਗੇ, ਅੰਦਰੋਂ ਨਿਰੰਕਾਰੀ ਨਜ਼ਰ ਪੈਣਗੇ। ਬਾਹਰੋਂ ਵੇਖੋਗੇ ਮਾਇਆਵੀ ਨਜ਼ਰ ਪੈਣਗੇ, ਅੰਦਰੋਂ ਵੇਖੋਗੇ ਤੇ ਮਾਇਆ ਦੇ ਪਤੀ ਖੁਦਾਵੰਦ ਕਰੀਮ ਦੇ ਨਾਲ ਜੁੜੇ ਨਜ਼ਰ ਪੈਣਗੇ। ਮੈਨੂੰ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਦਾ ਇੱਕ ਬਚਨ ਚੇਤੇ ਵਿੱਚ ਆਉਂਦਾ ਹੈ। ਐਲਾਨੀਆਂ ਕਹਿੰਦੇ ਨੇ ਕਿ ਜਾਹਰ ਅੰਦਰ ਮਾਇਲੇ ਫਰਜੰਦ ਜਨ, ਫਾਰਸੀ ਦਾ ਲਫ਼ਜ਼ ਫਰਜੰਦ, ਫਰਜੰਦ ਕਹਿ ਦਿੰਦੇ ਨੇ ਪੁੱਤਰਾਂ ਨੂੰ, ਜਨ ਜੱਜੇ ਦੇ ਪੈਰ ਹੇਠ ਬਿੰਦੀ ਲਾ ਕੇ, ਜਨ ਜਨ ਦਾ ਮਤਲਬ ਔਰਤ, ਤੇ ਜੇ ਬਿੰਦੀ ਨਾ ਲਾਓ ਇਕੱਲਾ ਪੜੀਏ ਜਨ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਇੱਥੇ ਜਨ ਦਾ ਮਤਲਬ ਹੈ ਸੇਵਕ, ਪਰ ਜਿੱਥੇ ਗੁਰਬਾਣੀ ਦੇ ਅੰਦਰ ਆਉਂਦਾ ਹੈ ਜਨ ਪਿਸਰ ਪਦਰ ਬਿਰਾਦਰਾਂ ਕਸਨੇਸ ਦਸਤੰਗੀਰ, ਇੱਥੇ ਜਨ ਤੇ ਜਨ ਦਾ ਮਤਲਬ ਹੁੰਦਾ ਹੈ ਔਰਤ, ਫਾਰਸੀ ਦਾ ਲਫ਼ਜ਼ ਹੈ। ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਨੇ ਕਿ ਜ਼ਾਹਰ ਅੰਦਰ ਮਾਇਲੇ ਫਰਜੰਦ ਜਨ, ਗੁਰੂ ਸਾਹਿਬਾਨਾਂ ਨੂੰ ਵੇਖੋ ਬਾਹਰੋਂ ਬਾਹਰੋਂ, ਤੇ ਤੁਹਾਨੂੰ ਨਜ਼ਰ ਪੈਣਗੇ ਕਿ ਉਹਨਾਂ ਦੇ ਕੋਲ ਜਨ ਵੀ ਹੈ, ਜਨ ਦਾ ਮਤਲਬ ਔਰਤ, ਉਹਨਾਂ ਦੇ ਕੋਲ ਫਰਜੰਦ ਨੇ, ਫਰਜੰਦ ਦਾ ਮਤਲਬ ਉਹਨਾਂ ਦੇ ਸ਼ਹਿਜਾਦੇ, ਉਹਨਾਂ ਦੇ ਸਾਹਿਬਜ਼ਾਦੇ। ਪਰ ਕਹਿਣ ਲੱਗੇ ਦਰ ਹਕੀਕਤ ਬਾ ਖੁਦਾਏ ਖੇਸ ਤਨ, ਕਹਿਣ ਲੱਗੇ ਹਕੀਕਤ ਉਹਨਾਂ ਦੀ ਇਹ ਨਹੀਂ ਹੈ ਜੋ ਉਹਨਾਂ ਨੂੰ ਬਾਹਰੋਂ ਵੇਖ ਰਹੇ ਹੋ। ਤੇ ਭਾਈ ਨੰਦ ਲਾਲ ਸਾਹਿਬ, ਫਿਰ ਉਹਨਾਂ ਦੀ ਹਕੀਕਤ ਹੈ ਕੀ? ਹਕੀਕਤ ਵਿੱਚ ਨਜ਼ਰ ਆ ਰਿਹਾ ਹੈ ਕਿ ਪਰਿਵਾਰ ਹੈ, ਕੁਟੰਬ ਹੈ, ਕਬੀਲਾ ਹੈ, ਧੀਆਂ ਨੇ, ਪੁੱਤਰ ਨੇ, ਧਨ ਹੈ, ਦੌਲਤ ਹੈ। ਤੁਸੀਂ ਕਹਿ ਰਹੇ ਹੋ ਸਤਿਗੁਰੂ ਸਾਹਿਬਾਨਾਂ ਦੀ ਇਹ ਹਕੀਕਤ ਨਹੀਂ, ਸੱਚਾਈ ਨਹੀਂ, ਤੇ ਫਿਰ ਹਕੀਕਤ ਦੇ ਅੰਦਰ ਕੀ? ਅਗਲੀ ਪੰਕਤੀ ਵਿੱਚ ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਨੇ ਦਰ ਹਕੀਕਤ ਬਾਤ ਖੁਦਾਏ ਖੇਸ ਤਨ, ਅਗਰ ਕੋਈ ਉਹਨਾਂ ਨੂੰ ਬਰੀਕ ਬੀਨੀ ਦੇ ਨਾਲ ਅੰਦਰੋਂ ਵੇਖ ਸਕੇ ਤੇ ਅੰਦਰੋਂ ਨਰੋਲ ਖੁਦਾ ਵਰਗੇ ਨਜ਼ਰ ਪੈਣਗੇ। ਦਰ ਹਕੀਕਤ ਬਾ ਖੁਦਾਏ ਖੇਸ ਤਨ, ਅੰਦਰੋਂ ਰੱਬ ਵਰਗੇ ਨਜ਼ਰ ਪੈਣਗੇ। ਅੱਜ ਦੇ ਮਹਾਂਵਾਕ ਦੇ ਅੰਦਰ ਭਗਤ ਜੀ ਕਹਿੰਦੇ ਨੇ ਫਰੀਦਾ ਦਰ ਦਰ ਵੇਸ਼ੀ ਗਾਖੜੀ, ਕਹਿਣ ਲੱਗੇ ਰੱਬ ਦੇ ਦਰ ਦਾ ਅਗਰ ਦਰਵੇਸ਼ ਬਣਨਾ ਹੈ ਤੇ ਸੌਖੀ ਕਾਰ ਨਹੀਂ ਹੈ। ਕਹਿਣ ਲੱਗੇ ਗਾਖੜੀ, ਗਾਖੜੀ ਦਾ ਮਤਲਬ ਬੜੀ ਕਠਿਨ ਖੇਡ ਹੈ, ਆਮ ਖੇਡ ਨਹੀਂ ਹੈ। ਜਿਤਨੀ ਮੰਜ਼ਿਲ ਮਹਾਨ ਹੋਵੇ ਉਸ ਮੰਜ਼ਿਲ ਦੀ ਪ੍ਰਾਪਤੀ ਵਾਸਤੇ ਸਾਧਨਾ ਵੀ ਉਨੀ ਮਹਾਨ ਕਰਨੀ ਪੈਂਦੀ ਹੈ। ਅਗਰ ਪਦਾਰਥ ਤੁੱਛ ਹੈ, ਮੰਜ਼ਿਲ ਤੁੱਛ ਹੈ, ਤੇ ਉਹਦੀ ਪ੍ਰਾਪਤੀ ਵਾਸਤੇ ਸਾਧਨਾ ਵੀ ਤੁੱਛ ਦੀ ਕਰਨੀ ਪੈਂਦੀ ਹੈ। ਆਮ ਸਾਧਨਾ, ਆਮ ਮਿਹਨਤ ਕਰਨ ਤੋਂ ਬਾਅਦ ਉਹ ਮੰਜ਼ਿਲ, ਉਹ ਪਦਾਰਥ ਹੱਥ ਵਿੱਚ ਆ ਜਾਂਦਾ ਹੈ, ਕਿਉਂਕਿ ਪਦਾਰਥ ਦੀ ਕੀਮਤ ਬੜੀ ਘੱਟ ਹੈ। ਤੇ ਪਦਾਰਥ, ਜਿਸ ਪਦਾਰਥ ਦੀ ਕੀਮਤ ਥੋੜੀ, ਉਹਦੀ ਪ੍ਰਾਪਤੀ ਵਾਸਤੇ ਉਨੀ ਮਿਹਨਤ ਵੀ ਥੋੜੀ। ਜਿਹੜਾ ਪਦਾਰਥ ਆਪਣੇ ਆਪ ਦੇ ਅੰਦਰ ਮਹਾਨ ਹੈ, ਜਿਹੜੀ ਮੰਜ਼ਿਲ ਆਪਣੇ ਆਪ ਦੇ ਅੰਦਰ ਮਹਾਨ ਹੈ, ਮਹਾਨ ਮੰਜ਼ਿਲ ਦੀ ਪ੍ਰਾਪਤੀ ਵਾਸਤੇ ਪਿਆਰਿਓ ਮਿਹਨਤ ਵੀ ਮਹਾਨ ਹੀ ਕਰਨੀ ਪੈਂਦੀ, ਆਮ ਮਿਹਨਤ ਦੇ ਨਾਲ ਗੱਲ ਨਹੀਂ ਬਣਦੀ। ਅਗਰ ਕਿਸੇ ਨੇ ਦੋ ਅੱਖਰ ਪੜ੍ਹਨੇ ਹੋਣ ਨਾ, ਏ ਬੀ ਸੀ ਡੀ, ਚਾਰ ਅੱਖਰ ਪੜ੍ਹਨੇ ਹੋਣ, ਉਹ ਇੱਕ ਅੱਧੇ ਦਿਨ ਦੇ ਅੰਦਰ ਸਿੱਖ ਸਕਦਾ ਹੈ, ਅਣਜਾਣ ਤੋਂ ਅਣਜਾਣ ਬੰਦਾ ਵੀ ਸਿੱਖ ਸਕਦਾ ਹੈ। ਪਰ ਕਿਸੇ ਨੇ ਪੜ੍ਹਦਿਆਂ ਪੜ੍ਹਦਿਆਂ ਡਾਕਟਰ ਦੀ ਡਿਗਰੀ ਲੈਣੀ ਜਾਂ ਇੰਜੀਨੀਅਰ ਬਣਨਾ ਹੈ, ਸਾਇੰਟਿਸਟ ਬਣਨਾ ਹੈ, ਉਹਨੂੰ ਤੇ ਇੱਕ ਦਿਨ ਦੀ ਮਿਹਨਤ ਦੇ ਨਾਲ ਡਿਗਰੀ ਨਹੀਂ ਨਾ ਮਿਲਣ ਲੱਗੀ, ਉਹਨੂੰ ਤੇ ਇੱਕ ਮਿਹਨਤ ਦੇ ਦੌਰ ਵਿੱਚੋਂ ਦੀ ਗੁਜ਼ਰਨਾ ਹੀ ਪੈਣਾ। ਉਹਨੂੰ ਇੱਕ ਮਿਹਨਤ ਸਾਧਨਾ ਦੇ ਦੌਰ ਵਿੱਚੋਂ ਦੀ ਨਿਕਲਣਾ ਪਏਗਾ, ਕਿਉਂਕਿ ਉਹਦੀ ਮੰਜ਼ਿਲ ਮਹਾਨ ਹੈ। ਪਰਮਾਤਮਾ ਸਭ ਤੋਂ ਮਹਾਨ ਹੈ, ਸ੍ਰੇਸ਼ਟ ਹੈ, ਤੇ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਫਿਰ ਸਾਨੂੰ ਇੱਕ ਮਿਹਨਤ ਦੇ ਦੌਰ ਵਿੱਚੋਂ ਦੀ ਗੁਜ਼ਰਨਾ ਪੈਂਦਾ ਹੈ। ਤੇ ਉਹ ਮਿਹਨਤ ਦਾ ਦੌਰ ਵੀ ਬੜਾ ਕਠਿਨ ਹੈ, ਆਮ ਨਹੀਂ ਹੈ। ਅਸੀਂ ਕਰਦੇ ਕੀ ਹਾਂ? ਰੱਬ ਦੀ ਚਾਹਤ ਵਾਸਤੇ ਆਪਣੇ ਤਨ ਨੂੰ ਧਰਮ ਦੇ ਮਾਰਗ ਦੇ ਉੱਤੇ ਤੋਰ ਲੈਂਦੇ ਹਾਂ, ਤੇ ਮਨ ਸਾਡਾ ਧਰਮ ਦੇ ਮਾਰਗ ਦੇ ਅੰਦਰ ਤੁਰਦਾ ਨਹੀਂ ਹੈ। ਫਿਰ ਮੈਂ ਬੇਨਤੀ ਕਰਾਂ, ਤਨ ਨੂੰ ਧਰਮ ਦੇ ਮਾਰਗ ਦੇ ਉੱਤੇ ਤੋਰ ਲੈਂਦੇ ਹਾਂ, ਤੇ ਮਨ ਸਾਡਾ ਧਰਮ ਤੋਂ ਬਾਗੀ ਹੁੰਦਾ ਹੈ, ਮਨ ਨੂੰ ਅਸੀਂ ਧਰਮ ਦੇ ਮਾਰਗ ਦੇ ਉੱਤੇ ਤੋਰਦੇ ਨਹੀਂ। धर्म दी दुनिया दे अंदर तन दी साधना नालों करोड़ गुणा अगे है मन दी साधना। और फिर मैं बेनती करा गुरु बाणी नूं पढ़ के वेख लो, एक ओंकार तो लैके अखीर तक जेड़ी गल चलदी है ना गुरबाणी दे अंदर ओ मन दी चलदी है। तुसी बदलना अपने मन नूं है, बदले हुए मन वाले दा नाम बनदा है गुरमुख। हुण एक मनमुख होवे एक गुरमुख होवे ते दोनां दे शरीर नूं पैरलर बराबर बराबर खड़ा करके वेखो तुहानूं शरीरक बनतर दे अंदर अंतर पएगा, नजर आएगा भई इहदे अंदर कोई फर्क है, इहदे अंदर कोई फर्क है। दोवां दे अंग प्रतंग तकरीबन बराबर ने, दो ही नेत्रां दा मालक मनमुख है ते दो ही नेत्रां दा मालक गुरमुख है। एक जीवा दो पैर दो कन नक मूह मथा चमड़ी शरीर सब कुछ मनमुख दे पास है। एही अंग प्रतंग सारे दे सारे एक गुरमुख दे पास ने। बारों अंतर की है? बारों कोई अंतर नहीं। हां कत काठ दा अंतर ते गुरमुख मनमुख दे अंदर हुंदा है, ते ओ गुरमुख मनमुख होण करके नहीं, ओ ते आम किसे दा कद छोटा किसे दा वड्डा किसे दी चमड़ी दा रंग काला किसे दा चिट्टा ए फर्क आम फर्क है। बेनती मैं ए कर रहा सा कि मन जदों अंदरों बदलदा है ते मन दी दशा बदलन दे नाल तुहाडे नां दे नाल एक लफज जुड़ जांदा है, ए बंदा बड़ा गुरमुख है। जदों तुहाडा मन बदलदा है ते अंदरों ना बदल जांदा है, लोकां दे अंदर ना प्रचलित हुंदा है ए भगत है ए दरवेश है ए फकीर है, ना बदलदा है। और ना बदलदा कदों है? जदों पहला साडा मन बदलदा है। तुहाडे सामने मैं इतिहास विचों एक होर बेनती करा, जिस तुलंबे नगर दे अंदर चलदे चलदे धन श्री गुरु नानक देव पातशाह महाराज जी पहुंचदे ने, तो लंबे नगर दे अंदर रहिंदा है एक शख्स, इनू लोक ना करके बुलाउंदे ने सज्जन ठग, क्योंकि ठगी करना इहदा कम है, ठगी करना इहदी किरत है, इह करदा है ठगियां, राह मार है, लुटदा है, सेवा करदा है, लोकां नूं मार देंदा है मुका देंदा है ते उहनां दा माल असबाब लुट के अपने घर विच रख लैंदा है। लोक रोकदे ने बाबा इधर ना जाए, इधर एक सज्जन ठग नाम दा आदमी रहिंदा है जो किसे नूं बख्शदा नहीं है, ठग ही लैंदा है मार ही देंदा है। पर जिस दिन गुरु नानक देव पातशाह महाराज जी दी संगत होई उस दिन तो बाद ते उह सज्जन ठग नहीं रहा, सज्जन गुरमुख बन गया। पर हुण सज्जन दा कद ते नहीं बदलिया, ना उहदा चिहन चक्कर बदले, ना अखां बदलियां, ना चमड़ी दा रंग बदलिया, ना नक्शो निगार बदले। बदलिया की है? सज्जन अंदरों बदलिया है। अंदर दी बदलाहट दा ना ही मनमुख है, अंदर दे बदल जान दा ना ही गुरमुख है। इस बेनती नूं बड़े ध्यान नाल समझ लेना, अंदर बदलन करके ना ठग है, अंदर बदलन करके ना सज्जन है। अंदर बदलन करके लोग चोर कह देंदे ने, अंदर बदलन करके लोग साधु कह देंदे ने, जो अपने अंदर नूं बदलदा है। जिन्हों आपां दरवेश कहने आ ਉਹ ਵੀ ਉਹਨੂੰ ਕਹਿਣਾ ਚਾਹੀਦਾ ਹੈ ਜਿਹਦਾ ਅੰਦਰ ਬਦਲਿਆ ਹੋਵੇ, ਜਿਹਦਾ ਅੰਦਰ ਸੁਧਰਿਆ ਹੋਵੇ। ਮੈਂ ਫਿਰ ਬੇਨਤੀ ਦੁਹਰਾ ਰਿਹਾ, ਗੱਲ ਆਰੰਭ ਕੀਤੀ ਸੀ ਕਿ ਧਰਮ ਦੀ ਦੁਨੀਆਂ ਦੇ ਅੰਦਰ ਤਨ ਦਾ ਪ੍ਰਵੇਸ਼ ਕਰ ਜਾਣਾ ਇੱਕ ਹੋਰ ਅਰਥ ਰੱਖਦਾ ਹੈ ਤੇ ਧਰਮ ਦੀ ਦੁਨੀਆਂ ਦੇ ਅੰਦਰ ਮਨ ਦਾ ਪ੍ਰਵੇਸ਼ ਕਰ ਜਾਣਾ ਇੱਕ ਹੋਰ ਅਰਥ ਰੱਖਦਾ ਹੈ। ਤਨ ਕਰਕੇ ਧਰਮੀ ਬਣ ਜਾਣਾ ਇੱਕ ਹੋਰ ਮਹਿਨੇ ਨਿਕਲਦੇ ਨੇ, ਮਨ ਕਰਕੇ ਧਰਮ ਕਬੂਲ ਲੈਣਾ ਤੇ ਧਰਮੀ ਬਣ ਜਾਣਾ ਇੱਕ ਹੋਰ ਮਹਿਨੇ ਨਿਕਲਦੇ ਨੇ। ਕੋਈ ਤਨ ਦੇ ਉੱਤੇ ਧੋਤੀ ਲਾ ਲਵੇ, ਮੱਥੇ ਦੇ ਉੱਤੇ ਤਿਲਕ ਸਜਾ ਲਵੇ, ਗਲ ਦੇ ਅੰਦਰ ਤੇਰੇ ਧਾਗੇ ਦਾ ਜਨੇਊ ਪਾ ਲਵੇ ਤੇ ਗੀਤਾ ਦੇ 18 ਅਧਿਆਏ ਵਿੱਚੋਂ ਉਹ ਗੀਤਾ ਦਾ ਇੱਕ ਵੀ ਸਲੋਕ ਨਾ ਮੰਨੇ, ਉਹ ਬਾਹਰੋਂ ਦਿਸੇਗਾ ਹਿੰਦੂ ਏ, ਅੰਦਰੋਂ ਉਹ ਹਿੰਦੂ ਨਹੀਂ, ਕਿਉਂਕਿ ਗੀਤਾ ਦੇ ਸਲੋਕ ਨੂੰ ਮੰਨਦਾ ਨਹੀਂ ਹੈ। ਕੋਈ ਮੁੱਛਾਂ ਕਟਵਾ ਲਵੇ, ਦਾੜੀ ਰੱਖ ਲਵੇ, ਹੱਥ ਵਿੱਚ ਤਸਬੀਹ ਰੱਖੇ, ਕੁਰਾਨ ਦੀ ਤਲਾਵਤ ਕਰੇ, ਰੋਜੇ ਰੱਖੇ, ਚਲੀਏ ਕੱਟੇ, ਬਾਹਰੋਂ ਵੇਸ਼ਭੂਸ਼ਾ ਤੋਂ ਨਜ਼ਰ ਪਏਗਾ, ਸੁੰਨਤ ਹੋਈ ਹੋਵੇ ਕਿ ਇਹ ਮੁਸਲਮਾਨ ਹੈ, ਪਰ ਜੇ ਕੁਰਾਨ ਦੀ ਕਿਸੇ ਆਇਤ ਨੂੰ ਨਾਲ ਲੈ ਕੇ ਜੀਵਨ ਦੇ ਅੰਦਰ ਚੱਲ ਹੀ ਨਹੀਂ ਰਿਹਾ ਤੇ ਫਿਰ ਉਹ ਵਿਖਾਵੇ ਦਾ ਮੁਸਲਮਾਨ ਹੈ, ਸੱਚਾ ਮੁਸਲਮਾਨ ਨਹੀਂ ਹੈ। ਹੁਣ ਮੈਂ ਗੱਲ ਆਪਣੀ ਕਰਾਂ, ਜੇ ਕੋਈ ਬਾਹਰੋਂ ਪੰਜ ਕਕਾਰੀ ਬਾਣਾ ਵੀ ਪਾ ਲਵੇ, ਬਾਹਰੋਂ ਗਿੱਟਿਆਂ ਤੱਕ ਲੰਮਾ ਚੋਲਾ ਵੀ ਪਾ ਲਵੇ, ਗਲ ਦੇ ਅੰਦਰ 5-7 ਜਲਾਓ ਬਣਾਉਣ ਵਾਸਤੇ ਮਾਲਾ ਵੀ ਸੁੱਟ ਲਵੇ, ਬਾਹਰੋਂ ਨਜ਼ਰ ਆਏਗਾ ਇਹ ਬੜਾ ਦਰਵੇਸ਼ ਹੈ, ਬੜਾ ਗੁਰਮੁਖ ਹੈ, ਬੜਾ ਪਿਆਰਾ ਹੈ, ਤੇ ਜੇ ਅੰਦਰ ਗੁਰਬਾਣੀ ਦਾ ਇੱਕ ਵਚਨ ਨਾਲ ਲੈ ਕੇ ਨਹੀਂ ਚੱਲ ਰਿਹਾ ਤੇ ਫੇਰ ਕਹਿਣਾ ਪਏਗਾ ਇਸ ਤਰ੍ਹਾਂ ਦਾ ਦਰਵੇਸ਼ ਸਗੋਂ ਦੁਨੀਆਂ ਨੂੰ ਕੁਰਾਏ ਪਾਉਣ ਦਾ ਕੰਮ ਕਰ ਰਿਹਾ ਹੈ। ਇਸ ਤਰ੍ਹਾਂ ਦਾ ਦਰਵੇਸ਼ ਜਿਹਦੇ ਅੰਦਰ ਕੁਝ ਨਹੀਂ ਪਰ ਬਾਹਰ ਹੈ। ਗੁਰੂ ਬਾਬੇ ਨੇ ਸਾਨੂੰ ਪਹਿਲਾਂ ਅੰਦਰ ਸੁਧਾਰਨ ਵਾਸਤੇ ਹੁਕਮ ਫਰਮਾਇਆ, ਆਪਣੇ ਮਨ ਨੂੰ ਪਹਿਲਾਂ ਸੁਧਾਰ, ਅੰਦਰ ਨੂੰ ਪਹਿਲਾਂ ਸੁਧਾਰ। ਤੇ ਜੇ ਅੰਦਰ ਨੂੰ ਸੁਧਾਰ ਲਵੇਂਗਾ, ਤੇਰੇ ਤਨ ਦੇ ਉੱਤੇ ਹੋਵੇ ਬਾਣਾ, ਤਨ ਦੇ ਉੱਤੇ ਨਜ਼ਰ ਆਵੇ ਤਨ ਨੂੰ ਵੇਖ ਕੇ ਕਿ ਬੜਾ ਚੰਗਾ ਹੈ, ਗੁਰਮੁਖ ਹੈ, ਲੋਕ ਤੇਰੇ ਨੇੜੇ ਲੱਗਣ, ਤੇਰੀ ਸੰਗਤ ਦੀ ਰੰਗਤ ਕਬੂਲ ਕਰਨ, ਲੋਕਾਂ ਦਾ ਜੀਵਨ ਬਦਲੇ, ਤੇਰੇ ਜੀਵਨ ਦੇ ਅਸਰ ਨੂੰ ਪਾ ਕੇ ਲੋਕ ਕਹਿਣਗੇ ਬੜਾ ਚੰਗਾ ਹੈ, ਪਰ ਨਤੀਜਾ ਉਲਟਾ ਨਿਕਲਦਾ ਨਜ਼ਰ ਆ ਰਿਹਾ ਹੈ। ਜਦ ਲੋਕ ਦੂਰੋਂ ਵੇਖਦੇ ਨੇ ਤੇ ਦਿਸਦਾ ਹੈ ਕਿ ਬੜਾ ਚੰਗਾ ਹੈ, ਤੇ ਜਦ ਲੋਕ ਤੇਰੇ ਨੇੜੇ ਹੋ ਕੇ ਤੈਨੂੰ ਵੇਖਦੇ ਨੇ ਨਜ਼ਰ ਆ ਜਾਂਦਾ ਹੈ ਚੰਗਾ ਨਹੀਂ ਹੈ, ਪਰਮ ਸੀ ਭੁਲੇਖਾ ਸੀ ਜੋ ਉੱਡ ਗਿਆ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਇੱਕ ਬਚਨ ਮੈਂ ਤੁਹਾਡੇ ਸਾਹਮਣੇ ਰੱਖਦਾ ਚੱਲਾਂ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇੱਕ ਜ਼ਿਮੀਦਾਰ ਦੀ ਉਦਾਹਰਨ ਦੇ ਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਕਹਿਣ ਲੱਗੇ ਅਨਿਕ ਬਸਤਰ ਸੁੰਦਰ ਪਹਿਰਾਇਆ, ਜਿਉਂ ਡਰਨਾ ਖੇਤ ਮਾਹੇ ਡਰਾਇਆ। ਕਹਿਣ ਲੱਗੇ ਇੱਕ ਜ਼ਿਮੀਦਾਰ ਦੇ ਖੇਤ ਸਨ ਬਹੁਤੇ, ਉਹਨੇ ਕਈ ਖੇਤਾਂ ਦੇ ਅੰਦਰ ਬੀਜ ਬੀਜ ਦਿੱਤਾ, ਕਣਕ ਦਾ ਬੀਜ, ਦੂਜਾ ਤੀਜਾ ਬੀਜ, ਫਸਲਾਂ ਫੁੱਲਾਂ ਫਲਾਂ ਦੇ ਬੀਜ ਉਹਨੇ ਆਪਣੇ ਕਈ ਖੇਤਾਂ ਦੇ ਅੰਦਰ ਬੀਜ ਦਿੱਤੇ। ਹੋਇਆ ਕਿ ਜ਼ਿਮੀਦਾਰ ਨੇ ਵੇਖਿਆ ਕਿ ਮੇਰੇ ਬੀਜੇ ਹੋਏ ਬੀਜ ਨੂੰ ਕਬੂਤਰ ਚੁਗਦੇ ਨੇ, ਕਾਂ ਚੁਗਦੇ ਨੇ, ਚਿੜੀਆਂ ਚੁਗਦੀਆਂ ਨੇ, ਪਰਿੰਦੇ ਆਉਂਦੇ ਨੇ, ਬੀਜ ਚੁੱਕਦੇ ਨੇ, ਉਡਾਰੀ ਭਰ ਜਾਂਦੇ ਨੇ, ਤੇ ਮੈਂ ਇਕੱਲਾ, ਖੇਤ ਬਹੁਤੇ ਨੇ, ਇਹਨਾਂ ਖੇਤਾਂ ਦੀ ਰਖਵਾਲੀ ਕਰਾਂ ਤੇ ਕਿਵੇਂ ਕਰਾਂ। ਜ਼ਿਮੀਦਾਰ ਦੇ ਹਿਰਦੇ ਦੇ ਅੰਦਰੋਂ ਇੱਕ ਤਜਵੀਜ਼ ਦਾ ਜਨਮ ਹੋਇਆ, ਉਹਦੇ ਅੰਦਰੋਂ ਇੱਕ ਸੋਚ ਦਾ ਜਨਮ ਹੋਇਆ। ਉਹਨੇ ਕੱਖਾਂ ਕਾਨਾਂ ਦਾ ਪੁਤਲਾ ਬਣਾਇਆ, ਘਾਹ ਫੂਸ ਇਕੱਠਾ ਕਰਕੇ ਨਾ ਉਹਨੇ ਪੁਤਲਾ ਬਣਾਇਆ, ਤੇ ਉਸ ਪੁਤਲੇ ਦਾ ਸਿਰ ਵੀ ਬਣਾਇਆ, ਉਸ ਪੁਤਲੇ ਦੀਆਂ ਬਾਹਾਂ ਵੀ ਬਣਾਈਆਂ, ਉਸ ਪੁਤਲੇ ਦੀਆਂ ਲੱਤਾਂ ਵੀ ਬਣਾਈਆਂ, ਤੇ ਫਿਰ ਕੀਤਾ ਕਿ ਉਸ ਪੁਤਲੇ ਦੇ ਸਿਰ ਦੇ ਉੱਤੇ ਨਾ ਇੱਕ ਕੱਪੜਾ ਵੀ ਰੱਖ ਦਿੱਤਾ, ਉਸ ਪੁਤਲੇ ਨੂੰ ਇੱਕ ਫਟਿਆ ਪੁਰਾਣਾ ਕਮੀਜ਼ ਚੋਲਾ ਵੀ ਪਵਾ ਦਿੱਤਾ, ਉਸ ਪੁਤਲੇ ਨੂੰ ਗੱਡ ਦਿੱਤਾ ਇੱਕ ਖੇਤ ਦੇ ਦਰਮਿਆਨ ਜਾ ਕੇ। ਔਰ ਸੋਚ ਇਹ ਕੰਮ ਕਰ ਰਹੀ ਸੀ ਕਿ ਜਿਹੜੀਆਂ ਚਿੜੀਆਂ, ਕਾਂ, ਕਬੂਤਰ ਨੇ, ਪਰਿੰਦੇ ਨੇ, ਇਹਨਾਂ ਨੂੰ ਇਸ ਗੱਲ ਦਾ ਭੁਲੇਖਾ ਬਣਿਆ ਰਹਿ ਕਿ ਖੇਤ ਦਾ ਮਾਲਕ ਜ਼ਿਮੀਦਾਰ ਖੇਤ ਦੇ ਅੰਦਰ ਹੈ, ਅਸੀਂ ਦਾਣਾ ਚੁਗਾਂਗੇ, ਇਹ ਸਾਨੂੰ ਮਾਰੇਗਾ, ਅਸੀਂ ਦਾਣਾ ਚੁਗਣ ਵਾਸਤੇ ਜਾਣਾ ਨਹੀਂ, ਇਹ ਡਰਦੇ ਡਰਦੇ ਭਰਾ ਭਰਾ ਉਡਾਰੀ ਭਰ ਕੇ ਚਲੇ ਜਾਣ, ਨੇੜੇ ਆਉਣ ਹੀ ਨਾ। ਹੋਇਆ ਇਹ ਕਿ ਚਿੜੀਆਂ, ਕਾਂ, ਕਬੂਤਰ ਡਰਦੇ ਰਹਿ, ਉਸ ਪੁਤਲੇ ਨੂੰ ਵੇਖ ਕੇ ਭੈ ਖਾਂਦੇ ਰਹਿ ਤੇ ਦਾਣਾ ਚੁਗਣ ਵਾਸਤੇ ਨਾ ਆਏ। ਹੁਣ ਕਾਂ ਬੜਾ ਚਲਾਕ ਹੈ, ਬੜਾ ਚਲਾਕ ਪਰਿੰਦਾ ਹੈ ਕਾਂ, ਔਰ ਬੜਾ ਸਿਆਣਾ ਹੈ। ਆਖਰ ਹਵਾ ਦਾ ਇੱਕ ਬੁੱਲਾ ਆਇਆ, ਤੇਜ਼ ਹਵਾ ਦਾ ਝੁੰਕਾ ਆਇਆ, ਉਸ ਹਵਾ ਦੇ ਨਾਲ ਪੁਤਲਾ ਜ਼ਮੀਨ ਦੇ ਉੱਤੇ ਡਿੱਗ ਪਿਆ, ਉਹਦੇ ਜਿਹੜੇ ਪਾਏ ਹੋਏ ਕੱਪੜੇ ਸਨ ਉਹ ਵੀ ਉੱਡ ਗਏ, ਉਹਦੇ ਜਿਹੜੇ ਬਣੇ ਹੋਏ ਬਨਾਵਟੀ ਅੰਗ ਸਨ ਉਹ ਵੀ ਬਿਖਰ ਗਏ, ਤੇ ਉਹ ਜਿਹੜਾ ਕਾਂ ਸੀ ਨਾ, ਮੈਲੇ ਵਾਲੀ ਚੁੰਝ ਉਸ ਪੁਤਲੇ ਦੇ ਉੱਤੇ ਬਹਿ ਕੇ ਸਵਾਰਨੀ ਸ਼ੁਰੂ ਕਰ ਦਿੰਦਾ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਚਨ ਫਰਮਾਇਆ, ਕਹਿਣ ਲੱਗੇ ਉਹ ਬੰਦੇ ਜਿਨ੍ਹਾਂ ਦੇ ਕੋਲ ਕੇਵਲ ਲਿਬਾਸ ਹੈ, ਪਹਿਰਾਵਾ ਹੈ, ਅੰਦਰ ਧਰਮ ਦੀ ਜੋਤ ਨਹੀਂ ਜਗ ਰਹੀ, ਕਹਿਣ ਲੱਗੇ ਉਸ ਪੁਤਲੇ ਤੋਂ ਵੱਧ ਕੁਝ ਵੀ ਨਹੀਂ ਹੈ। ਜਿਵੇਂ ਉਹ ਪੁਤਲਾ ਬੇਜਾਨ ਹੈ, ਹੈ ਤਾਂ ਪੁਤਲਾ ਪਰ ਬੇਜਾਨ ਹੈ, ਉਹਦੇ ਅੰਦਰ ਜਾਨ ਨਹੀਂ, ਸਵਾਸ ਨਹੀਂ ਚੱਲ ਰਿਹਾ, ਉਹਨਾਂ ਨਾੜਾਂ ਦੇ ਅੰਦਰ ਖੂਨ ਗਰਦਿਸ਼ ਨਹੀਂ ਕਰ ਰਿਹਾ, ਉਹਦੇ ਅੰਦਰ ਦਿਲ ਦੀ ਧੜਕਣ ਜਾਰੀ ਨਹੀਂ ਹੈ, ਉਹ ਮੁਰਦਾ ਨਿਰਜੀਵ ਪੁਤਲਾ ਹੈ। ਕਹਿਣ ਲੱਗੇ ਜਿਸ ਮਨੁੱਖ ਨੇ ਬਾਹਰੋਂ ਕੇਵਲ ਲਿਬਾਸ ਪਾਇਆ ਹੈ, ਪਹਿਰਾਵਾ ਸਜਾਇਆ ਹੈ, ਪਰ ਉਹਦੇ ਅੰਦਰ ਧਰਮ ਦੀ ਜੋਤ ਨਹੀਂ ਜਗਦੀ, ਬਾਣੀ ਦਾ ਅਸਰ ਨਹੀਂ, ਬਾਣੀ ਦਾ ਸਿਧਾਂਤ ਨਹੀਂ, ਬਾਣੀ ਉਹਦੇ ਅੰਦਰ ਚੱਲ ਨਹੀਂ ਰਹੀ, ਪਰਮਾਤਮਾ ਦੀ ਯਾਦ ਉਹਦੇ ਅੰਦਰ ਲਗਾਤਾਰ ਚੱਲਦੀ ਨਹੀਂ। ਕਹਿਣ ਲੱਗੇ ਉਸ ਪੁਤਲੇ ਨਾਲੋਂ ਵੱਧ ਨਹੀਂ ਹੈ, ਪੁਤਲੇ ਵਰਗਾ ਹੀ ਹੈ। ਤੇ ਹਜ਼ੂਰ ਨੇ ਐਲਾਨੀਆਂ ਕਹਿ ਦਿੱਤਾ, ਅਨਿਕ ਬਸਤਰ ਸੁੰਦਰ ਪਹਿਰਾਇਆ, ਜਿਉਂ ਡਰਨਾ ਖੇਤ ਮਾਹੇ ਡਰਾਇਆ। ਕਹਿਣ ਲੱਗੇ ਜਿਵੇਂ ਡਰਾਉਣਾ ਖੇਤ ਦੇ ਅੰਦਰ ਹੈ, ਇਵੇਂ ਹੀ ਉਹ ਬੰਦਾ ਹੈ ਜਿਹਨੇ ਬਾਹਰੋਂ ਬਾਹਰੋਂ ਲਿਬਾਸ ਬਣਾਇਆ ਹੈ ਪਰ ਉਹਦੇ ਅੰਦਰ ਨਹੀਂ ਹੈ। ਮੈਂ ਫਿਰ ਇੱਕ ਬੇਨਤੀ ਕਰਾਂ, ਗੁਰਬਾਣੀ ਦੇ ਬਚਨਾਂ ਨੂੰ ਉਲੰਘ ਕੇ ਅਰਥਾਂ ਨੂੰ ਮਰੋੜ ਤਰੋੜ ਕੇ ਕਰਾਂ, ਇਹ ਮੇਰੀ ਇਮਾਨਦਾਰੀ ਵੀ ਨਹੀਂ ਹੋਏਗੀ ਤੇ ਮੈਂ ਸੰਗਤ ਦਾ ਵਿਚੋਰ ਤੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਵਿਚੋਰ ਹੋਵਾਂਗਾ। क्योंकि जे भगत फरीद साहब जी कह रहे ने कि दर दर वेशी गाखड़ी ते फिर मैनू ये अर्थ तुहाडे सामने रखने ही पैणगे, आप बर्दाश्त करो ना करो अर्थ ते मैनू करने ही पैणगे ना इस पंक्ति दे अर्थ। हुण एक बचन मैं गुरबाणी दे अंदरों होर तुहाडे सामने रखदा चलां। गुरबाणी ए कहिंदी ए कि दिल दर वाणी जो करे दिल दर वाशी रास, दिल दर वेशी रास, इश्क मोहब्बत नानका लेखा करते पास। दिल दर वाणी जो करे दिल दर वेशी रास, कहन लगे जो अपने अंदर दी रखवाली करदा है। मैं फिर बेनती करा अंदर दी रखवाली, मन दी रखवाली, मन मेरा काम वाल ना जाए, मन मेरा निंदा वाल ना जाए, मन मेरा झूठ वाल ना जाए, मन मेरा बुराइयां वाल ना जाए, मन मेरा लोभ दे अंदर मस्त ना रहे, मन विच कोई बुराई ना रहे। गुरबाणी दा वचन है दिल दरवानी जो करे, दरवानी दा मतलब राखी करना, जो अपने अंदर दी राखी करदा है। दिल दरवेशी रास, ते फिर मन करके राह दे उत्ते चल रहा है, ते चल केड़े राह दे उत्ते रहा है, जेड़ा राह निरंकार दे घर नूं जांदा है उह राह मिलदा कित्थों है, धन श्री गुरु ग्रंथ साहिब जी दे बचना विचों। जो अपने अंदर दी राखी कर रहा है और जो रब जी दे राह दे उत्ते सही ढंग दे नाल चल रहा है, गुरबाणी ए कहिंदी है उहदा इश्क मुबारक है, उदा लेखा करते दे पास है, मतलब करता उनू अंदरों जानदा है, ते करता पुरख वाहिगुरु दी ओ रहमत दा पात्र भी बन जाएगा, ओ करता पुरख वाहिगुरु दी बख्शिश दा पात्र अवच बनेगा। एक वचन मैं भगत फरीद साहब जी दे तुहाडे सामने होर रखना चाहवांगा। ओ कहिंदे ने फरीदा साहिब दी कर चाकरी दिल दी लाहे प्रांद, भगत फरीद साहब जी दा वचन, कहन लगे फरीदा साहिब दी कर चाकरी, चाकरी मैंने सेवादारी कर, चाकरी मैंने नौकरी कर, चाकरी मैंने गुलामी कर, कहे कबीर गुलाम कर का जी आए पामे मार। भगत जी कहन लगे साहिब दी कर चाकरी, अपने साहिब दा धन श्री गुरु ग्रंथ साहिब जी दा चाकर बन, ते चाकर बनन दा मतलब है गुलाम बन, गुलाम दा मतलब है जो हुक्म गुरु कहन उस हुक्म नू मनना है, कोई उक्ती कोई युक्ति कोई अपील कोई दलील कोई किंतु कोई विंतु लेकिन वेकिन करन दी लोड ना होए, गुरु ने कह दिता है कम करना है ते करना है, उहदे अगे अपील दलील करन वास्ते मन कोई प्रश्न उठाए ना। अखिया साहिब दी कर चाकरी दिल दी लाहे प्रांद, अपने अंदर जेड़ी लगी हुई मैल है ना मैल नू ला, काम क्रोध लोभ मोह निंदा चुगली ईर्षा बखीली ठगी ठोरी हेरा फेरी तरह तरह दा बुरा सोचना बुरा चितवना बुरा करना, कहन लगे ओ अंदर दी मैल नू ना बाहर कर, दिल दी लाहे प्रांद। अगला बचन कहन लगे दरवेशा नू लोड़िए रुखां दी जी रांद, दरवेश ओ है जिदा जिगरा जिदा रिदा विशाल है, ते किस तरह दा विशाल है, भगत फरीद साहब एग्जाम्पल दे रहे ने रुखां दी जी रांद, जिदा जेरा जिदी बर्दाश्त ताकत एक रुख वर्गी, रुख नू लोग पत्तियां नू तोड़न ता नहीं, फुल्लां नू तोड़न ता कोई नहीं, जे कोई फल कच्चा तोड़ लवे ता कोई नहीं, फल पक्का तोड़ लवे ता कोई नहीं, फल तोड़न लग्यां कदी कदी बच्चे रुख दी टहनी तोड़ के रख देंदे ता कोई परवाह नहीं, कदी कदी लोहार आरी लेके चला जांदा है उनू कटना शुरू कर देंदा है, ते तां कोई नहीं। मैं मारू राग दे अंदर साहिब श्री गुरु नानक साहब जी दा एक बचन पढ़िया, ते पढ़ के हैरान होया कि पातशाह दरवेश इनू कहिंदे ने, असीं ते गलती दे अंदर खड़े हां। हजूर कहन लगे शस्त्र तीखण, तीखण मैंने तिखे, शस्त्र मैंने हथियार, शस्त्र तीखण काट डारियो मन ना कीनू रोस, रुख दी गल कर रहे ने गुरु नानक साहब, ते रुख दी गल कर रहे ने भगत फरीद साहब। भगत फरीद साहब कहिंदे ने दरवेशा नू लोड़िए रुखां दी जी रांद, ते इधर गुरु नानक साहब जी रुख वास्ते कह रहे ने, कहन लगे शस्त्र तीखण काट डारियो मन ना कीनू रोस, तिखे शस्त्रां दे नाल आरी दे नाल कटन वाले ने ना उनू टुकड़े टुकड़े कीते, उदे फटे बनाए, उनू जड़ दिता, उदे तन बदन दे अंदर किल कांटा ठोकिया, ਉਹਦੀ ਇੱਕ ਬੇੜੀ ਬਣਾਈ ਤੇ ਆਖਿਆ ਜਿਹਨੇ ਬੇੜੀ ਬਣਾਈ ਹੈ ਜਿਹਨੇ ਕੱਟਿਆ ਉਸ ਰੁੱਖ ਦਾ ਦਿਲ ਵੇਖੋ ਉਸ ਕੱਟਣ ਵਾਲੇ ਨੂੰ ਨਦੀ ਤੋਂ ਪਾਰ ਲੈ ਕੇ ਜਾ ਰਿਹਾ ਇਹਨੂੰ ਡੋਬਦਾ ਰਾਹ ਵਿੱਚ ਨਹੀਂ। ਦਰਵੇਸ਼ ਦੀ ਤਬੀਅਤ, ਦਰਵੇਸ਼ ਦਾ ਹਿਰਦਾ, ਦਰਵੇਸ਼ ਦਾ ਅੰਦਰ ਇਸ ਤਰ੍ਹਾਂ ਦਾ ਹੋਣਾ ਚਾਹੀਦਾ। ਹਜ਼ੂਰ ਕਹਿਣ ਲੱਗੇ ਸ਼ਸਤਰ ਤੀਖਣ ਕਾਟ ਡਾਰਿਓ ਮਨ ਨਾ ਕਿਨੂੰ ਰੋਸ ਕਾਜ ਉਹਾਂ ਕੋ ਲੇ ਸਵਾਰਿਓ ਤਿਲ ਨਾ ਦੀਨੋ ਦੋਸ਼। ਉਹਨੂੰ ਤਿਲ ਜਿੰਨਾ ਦੋਸ਼ ਨਹੀਂ ਦਿੱਤਾ ਵੀ ਤੂੰ ਮੈਨੂੰ ਕੱਟਿਆ, ਤੂੰ ਮੈਨੂੰ ਵੱਢਿਆ, ਤੂੰ ਮੇਰੇ ਅੰਦਰ ਕਿੱਲ ਠੋਕੇ, ਤੂੰ ਮੇਰੀ ਬੇੜੀ ਬਣਾਈ, ਮੇਰਾ ਰੂਪ ਵਿਗਾੜਿਆ ਤੇ ਮੈਂ ਸਜਣਾ ਤੈਨੂੰ ਦਰਿਆ ਤੋਂ ਪਾਰ ਲੈ ਕੇ ਜਾਣਾ ਨਹੀਂ, ਤੈਨੂੰ ਡੋਬਾਂਗਾ ਤੇ ਡੋਬਾਂਗਾ ਦਰਿਆ ਦੀ ਲਹਿਰ ਦੇ ਅੰਦਰ। ਉਹਦਾ ਤਿਲ ਭਰ ਦੋਸ਼ ਨਹੀਂ। ਫਿਰ ਜਦੋਂ ਮੈਂ ਪੜ੍ਹਦਾ ਗੁਰ ਇਤਿਹਾਸ ਤੇ ਗੁਰ ਇਤਿਹਾਸ ਪੜ੍ਹਦਿਆਂ ਪੜ੍ਹਦਿਆਂ ਰੋਂਗਟੇ ਖੜੇ ਹੋ ਜਾਂਦੇ ਨੇ ਕਿ ਦਰਵੇਸ਼ ਹੁੰਦਾ ਕੌਣ ਹੈ, ਦਰਵੇਸ਼ ਕਹਿਣਾ ਕਿਨੂੰ ਚਾਹੀਦਾ। ਨਿਕਲਦੇ ਨੇ ਘਰੋਂ ਜਗਤ ਜਲੰਦੇ ਨੂੰ ਠਾਰਨ ਵਾਸਤੇ ਔਰ ਨਾਲ ਲੈ ਕੇ ਨਿਕਲਦੇ ਨੇ ਅਤਿ ਸਤਿਕਾਰ ਯੋਗ ਭਾਈ ਸਾਹਿਬ ਭਾਈ ਮਰਦਾਨਾ ਸਾਹਿਬ ਜੀ ਨੂੰ, ਜਗਤ ਨੂੰ ਤਾਰਨ ਵਾਸਤੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ। ਤੇ ਜਗਤ ਨੇ ਝੁਕ ਝੁਕ ਕੇ ਸਲਾਮਾਂ ਵੀ ਕੀਤੀਆਂ ਨੇ ਤੇ ਜਿੱਥੇ ਸਲਾਮ ਕਰਨ ਵਾਲਿਆਂ ਦੀ ਕਤਾਰ ਖੜੀ ਸੀ ਉੱਥੇ ਨਾਲ ਗੁਰੂ ਨਾਨਕ ਸਾਹਿਬ ਜੀ ਨੂੰ ਮੰਦੇ ਬੋਲ ਬੋਲਣ ਵਾਲੇ, ਇੱਟਾਂ ਵੱਟੇ ਮਾਰਨ ਵਾਲੇ ਕੋਚੇ ਤੇ ਕਮਲੇ ਬੋਲ ਬੋਲਣ ਵਾਲੇ, ਉਹਨਾਂ ਦੀ ਲਾਈਨ ਵੀ ਬੜੀ ਵੱਡੀ ਸੀ, ਕੋਈ ਛੋਟੀ ਨਹੀਂ ਸੀ। ਸਾਰਿਆਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਸਿਜਦਾ ਨਹੀਂ ਕੀਤਾ, ਸਾਰੇ ਪਾਤਸ਼ਾਹ ਦੇ ਸਾਹਮਣੇ ਨਹੀਂ ਝੁਕੇ ਔਰ ਇਕੱਲੇ ਗੁਰੂ ਨਾਨਕ ਸਾਹਿਬ ਨਹੀਂ, ਕਬੀਰ ਸਾਹਿਬ ਨੂੰ ਸਾਰਾ ਬਨਾਰਸ ਕਹਿੰਦਾ ਰਿਹਾ, ਕਬੀਰ ਬੋਰਾ, ਕਬੀਰ ਬੋਰਾ, ਕਬੀਰ ਬੋਰਾ ਸਾਰੇ ਹੀ ਕਹਿੰਦੇ ਰਹੇ। ਨਾਮਦੇਵ ਸਾਹਿਬ ਨੂੰ ਮੰਦਰ ਵਿੱਚੋਂ ਧੱਕੇ, ਰਵਿਦਾਸ ਸਾਹਿਬ ਜੀ ਦੇ ਨਾਲ ਵਧੀਕੇ, ਸਰਮਦ ਸੂਫੀ ਫਕੀਰ ਦੇ ਨਾਲ ਵਧੀਕੇ। ਖੈਰ ਮੈਂ ਕਿੰਨੀਆਂ ਇਤਿਹਾਸ ਵਿੱਚੋਂ ਐਗਜ਼ਾਮਪਲਾਂ ਤੁਹਾਡੇ ਸਾਹਮਣੇ ਲਿਆ ਕੇ ਰੱਖਾਂ। ਗੁਰੂ ਨਾਨਕ ਪਾਤਸ਼ਾਹ ਨੂੰ ਬਗਦਾਦ ਦੇ ਅੰਦਰ ਇੱਕ ਜਗ੍ਹਾ ਤੇ ਇੱਕ ਖੂਹ ਦੇ ਅੰਦਰ ਧੱਕਾ ਦੇ ਦਿੱਤਾ ਸੀ, ਖੂਹ ਦੇ ਅੰਦਰ। ਪਰ ਜਿਹਨੂੰ ਧੱਕਾ ਦਿੱਤਾ ਹੈ ਉਹ ਬਿਲਕੁਲ ਸ਼ਾਂਤ ਹਿਰਦੇ ਦੇ ਮਾਲਕ ਨੇ ਤੇ ਬਾਹਰ ਨਿਕਲ ਕੇ ਵੀ ਸ਼ਾਂਤੀ ਦਾ ਉਪਦੇਸ਼ ਕਰ ਰਹੇ ਨੇ, ਪਰ ਜਿਨ੍ਹਾਂ ਨੇ ਧੱਕਾ ਦਿੱਤਾ ਹੈ ਉਹ ਕਲਪਦੇ ਹੋਏ, ਰੋਂਦੇ ਹੋਏ, ਕੁਰਜਦੇ ਹੋਏ ਹਜ਼ੂਰ ਦੇ ਕਦਮੀ ਪੈਂਦੇ ਨੇ ਬਾਅਦ ਵਿੱਚ ਆਪਣੀ ਭੁੱਲ ਦੀ ਖਿਮਾ ਮੰਗ ਕੇ। ਗੁਰਬਾਣੀ ਫੈਸਲਾ ਸਾਡੇ ਸਾਹਮਣੇ ਰੱਖ ਰਹੀ ਹੈ, ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਜਗਤ ਦੇ ਭੂਤ ਨੇ ਲਾਉਣ ਵਾਸਤੇ ਆਏ ਤੇ ਲੋਕਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਕਹਿ ਦਿੱਤਾ ਹੈ ਆ ਭੂਤਨਾ ਹੈ। ਕੋ ਕਹੇ ਭੂਤਨਾ, ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ। ਬੇਤਾਲ ਜੋ ਸਾਜ ਤਾਲ ਵਿੱਚ ਨਾ ਹੋਵੇ, ਹਾਰਮੋਨੀਅਮ ਤਾਲ ਵਿੱਚ ਨਾ ਹੋਵੇ, ਵਜਾਉਣ ਵਾਲੇ ਦਾ ਸੁਣਨ ਵਾਲੇ ਦਾ ਰਸ ਨਹੀਂ। ਗੁਰੂ ਕੇ ਕੀਰਤਨੀਏ ਨਿੱਕੀ ਜੀ ਹਥੌੜੀ ਦੇ ਨਾਲ ਜੋੜੀ ਨੂੰ ਤਾਲ ਵਿੱਚ ਕਰਦੇ ਨੇ ਤੁਹਾਡੇ ਸਾਹਮਣੇ। ਜੋੜੀ ਦੇ ਪੁੜੇ ਨੂੰ ਕਦੀ ਚੜਾ ਦਿੰਦੇ ਨੇ, ਕਦੀ ਲਾਹ ਦਿੰਦੇ ਨੇ, ਸੁਰ ਤਾਲ ਵਿੱਚ ਕਰਦੇ ਨੇ। ਜੋੜੀ ਤਾਲ ਵਿੱਚ ਨਾ ਹੋਵੇ ਵਜਾਉਣ ਤੇ ਸੁਣਨ ਵਾਲੇ ਦਾ ਆਨੰਦ ਨਹੀਂ। ਸਰੰਗੀ, ਰਬਾਬ, ਸਰੰਦਾ ਕੋਈ ਵੀ ਸਾਜ ਅਗਰ ਤਾਲ ਵਿੱਚ ਹੈ, ਸੁਰ ਵਿੱਚ ਹੈ ਤੇ ਉਹਦੇ ਵਿੱਚੋਂ ਰਾਗ ਦਾ ਜਨਮ ਹੁੰਦਾ ਹੈ, ਗਾਉਣ ਵਾਲੇ ਵਜਾਉਣ ਵਾਲੇ ਸੁਣਨ ਵਾਲੇ ਦਾ ਆਨੰਦ ਬਣਦਾ ਹੈ। ਤੇ ਜੇ ਉਹ ਸਾਜ ਸੁਰ ਤਾਲ ਵਿੱਚ ਹੀ ਨਹੀਂ ਤੇ ਨਾ ਵਜਾਉਣ ਵਾਲੇ ਦਾ ਆਨੰਦ ਤੇ ਨਾ ਸ਼ਰੋਤੇ ਦਾ ਆਨੰਦ, ਸੁਣਨ ਵਾਲੇ ਦਾ ਆਨੰਦ। ਆਏ ਸਨ ਬੇਤਾਲੇ ਜਗਤ ਨੂੰ ਤਾਲ ਕਰਨ ਵਾਸਤੇ, ਬੇਸੁਰੇ ਜਗਤ ਨੂੰ ਸੁਰ ਵਿੱਚ ਕਰਨ ਲਈ, ਤੇ ਲੋਕਾਂ ਨੇ ਕਿਹਾ ਬੇਤਾਲਾ। ਕੋਈ ਆਖੇ ਪੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ, ਨਾਨਕ ਵਿਚਾਰਾ ਪਿਆ ਦਵਾਨਾ, ਸ਼ਾਹ ਕਾ ਨਾਨਕ ਬਹੁਰਾਨਾ। ਪਾਤਸ਼ਾਹ ਦੀ ਬਾਣੀ ਦੇ ਅੰਦਰ ਆ ਬਚਨ ਆਉਂਦੇ ਨੇ। ਕੋਈ ਮਸਤਾਨਾ ਕਹਿੰਦਾ ਹੈ, ਕੋਈ ਦਵਾਨਾ ਕਹਿੰਦਾ ਹੈ, ਕੋਈ ਬੇਤਾਲਾ ਕਹਿੰਦਾ ਹੈ, ਕੋਈ ਭੂਤਨਾ ਕਹਿੰਦਾ ਹੈ, ਕੋਈ ਦਸਤਗੀਰ ਵਰਗੇ ਇੱਟਾਂ ਵੱਟੇ ਮਾਰਨ ਲਈ ਆ ਜਾਂਦੇ ਨੇ। ਪਰ ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀ ਰਾਂਦ, ਗੁਰੂ ਨਾਨਕ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਕਿਸੇ ਦੇ ਵਿਰੋਧ ਦੇ ਅੰਦਰ ਇੱਕ ਕੌੜਾ ਫਿੱਕਾ ਬੋਲ ਨਿਕਲਦਾ ਕਿਸੇ ਨੇ ਨਹੀਂ ਸੁਣਿਆ। ਇੱਟਾਂ ਵੱਟੇ ਮਾਰਨ ਵਾਲੇ ਉਹ ਤੁਹਾਡੀ ਕੁੱਲ ਨਾਸ ਹੋ ਜਾਏ, ਇਹ ਬਚਨ ਪਾਤਸ਼ਾਹ ਨੇ ਨਹੀਂ ਕਹਿ। ਜਿਹੜੇ ਮੈਨੂੰ ਮੰਦਾ ਬੋਲ ਰਹੇ ਹੋ, ਲੋਕ ਤੁਹਾਨੂੰ ਮੰਦਾ ਬੋਲਣ, ਇਹ ਬੋਲ ਨਹੀਂ ਕਹਿ। ਜਿਨ੍ਹਾਂ ਨੇ ਮੰਦਾ ਬੋਲਿਆ ਪਾਤਸ਼ਾਹ ਉਲਟਾ ਉਹਨਾਂ ਦਾ ਭਲਾ ਕਰਦੇ ਰਹੇ। ਤੇ ਮੈਂ ਤੇ ਇਤਿਹਾਸ ਦੇ ਪੰਨੇ ਪੜ੍ਹ ਕੇ ਇੱਕ ਵਾਰੀ ਹੈਰਾਨ ਹੋਇਆ। ਭਾਈ ਸਾਹਿਬ ਭਾਈ ਮਰਦਾਨਾ ਜੀ ਕਰ ਦਿੰਦੇ ਨੇ ਪ੍ਰਸ਼ਨ, ਉਹ ਕਹਿ ਦਿੰਦੇ ਨੇ ਬਾਬਾ असि इन्हां लोकां दा भला कर रहे हां, अपना घर छड्डिया, परिवार छड्डिया, तियां पुत्तर छड्डे, बच्चे छड्डे। गुरु नानक साहब भी गृहस्थी ते भाई मरदाना साहब भी गृहस्थी, उन्हां दे भी दो साहिबजादे ने, भाई रजादा जी ते भाई सजादा जी। गुरु नानक साहब जी दे दो साहिबजादे ने बाबा श्री चंद जी ते बाबा लखमी दास जी। आखिया आपां घर बार छड्डिया, मां बाप छड्डे, तियां पुत्तर छड्डे, आया इन्हां दा भला करन लई, ए उल्टा सानू मंदा बोलदे ने, उल्टा सानू गाली गलोच करदे ने। मुस्कुराउंदिया होया कहन लगे, मरदानिया जदों कोई पागल बंदे दा वैद जां डॉक्टर इलाज करदा है ना, ते ओ पागल डॉक्टर नू वैद नू मंदा ही बोलदा है, क्योंकि होया जो पागल समझदार ते होया ना। अगर समझदार दा इलाज होवे, समझदार ते करेगा धन्नवाद, जेड़ा बंदा है सूझ सियाणप रखण वाला ओ ते कहेगा तुहाडा शुकराना है, तुसी ये चंगा उपदेश मेरी झोली विच पाया है। पर जेड़ा अति मूड अति पागल है, ओ मारन वास्ते आएगा, इने सच दी गल कीती क्यों है, ओ हथियार चुक के आ जाएगा, एदा गला बंद करो, एदा बोलना बंद करो। गुरु नानक साहब जी नाल इस तरह हुंदा रहा। गुरु नानक साहब कहन लगे, मरदानिया जदों कोई वैद पागल दा इलाज करन लई जांदा है ते ओ मंदा ही बोलदा है, उस वैद ते कदी कदी ओ हथी वी पै जांदा है, ते वैद अपना गुण ना छड्डे, ओ तां ही चंगा वैद है, ओ तां ही सुगड़ ते सुजान वैद है। ते जे उस पागल दा इलाज करदा करदा अपने गुण नू ही गवा पवे, ते फिर ओ वैद कादा होया। लोग कहणगे, ओ ते है पागल, पर तू ते वैद है ना, तेरे कोल ते गुण है। तो खैर, भगत फरीद साहब जी कहन लगे, दरवेशां नू लोड़ी रुखां दी जी रांद। एक बेनती मैं इस संबंध अंदर होर भी करदा चला, दरवेश लिबास पाके बनना बड़ा सौखा है, बाहरों बनना, इनू मैं दूजे लफजां दे राही बयान करा, लिबास पाके दरवेश अखवाउणा लोकां दे कोलों बड़ा आसान है, ते अंदरों मन करके दरवेश बन जाना उन्ना ही कठिन है, उन्ना ही महान है। जिन्ना जल्दी तन धर्म की दुनिया में चला जाता है ना, उन्नी जल्दी मन धर्म की दुनिया में नहीं जाता। ते जिहदा मन धर्मी बने ही ना, मन धर्म नू कबूल करे ही ना, मन धर्म के नेम नुकते अपनावे ना, वो बाहरों किस तरह का पहरावा बनाई रखे, कुछ अखवाई जाए, वो कादा दरवेश होया। हां, लोग तेनू लख सलामा करन, पर खुदावंद करीम दे घर दे अंदर परवान नहीं पएगा, क्यों? क्योंकि गुरु तेरे अंदर दा सुधार मंगदे ने, गुरु तेरे मन दा सुधार मंगदे ने, ते मन दा सुधार करन लई गुरबाणी दा उपदेश है। अगां भगत जी कहन लगे, फरीदा दर दरवेशी गाखड़ी चलना दुनिया पत, मैं वेख्या लोग चल रहे ने आम दुनियादारा वांग। किवें चल रहे ने दुनियादारा वांग? इह ते बेनती मैं कर ही चुका ना कि बाहरों दरवेश ने चलना ही दुनिया वांग है। बाहरों दरवेश सच्चा होवे जो गृहस्थी होवे, बाहरों दरवेश सच्चा होवे जो तियां पुत्रां दा पिता होवे, बाहरों दरवेश होवे जिहदे घर दे अंदर पत्नी होवे, बाहरों दरवेश ओ है जो अपने महल माड़ियां दे अंदर रसदा वसदा होवे। पर ओ दरवेश केवल बार बार दा, अंदरों दरवेश ओ है जो सच दे नाल जुड़िया होवे, बुराइयां तो बचिया होवे, गुणा दी माला परो के अपने मन दे अंदर वसाई होवे, अंदरों दरवेश हो। चलना दुनिया पत, बाहरों ते चलना है दुनिया दारा वांग, अंदरों वखरे होके चलना है, अंदरों दुनिया दारा वांग नहीं चलना। अंदर दुनिया चुगली निंदा ईर्षा दी भरी है, पर दरवेश दे अंदर ना चुगली ना निंदा ना ईर्षा होवे। अंदरों दुनिया दे अंदर खोट है, पर दरवेश दे अंदर कोई खोट ना होवे। अंदरों दुनिया दे अंदर अगर मन करके वेखिए ना आम दुनिया नूं, ते दुनिया दे अंदर कोई अपना है कोई बेगाना है, जेड़े अपने ने उन्हां नूं प्यार, जेड़े बेगाने ने उन्हां तों नफरत, पर जेड़ा दरवेश है उहदी दुनिया दे अंदर सारे अपने ने, उहदे वास्ते कोई बेगाना नहीं है, उहदे वास्ते सारे ही अपने ने, उहदे मन दे अंदर सारिआं वास्ते जगह होवे। कोई हिंदू नहीं, कोई मुसलमान नहीं, कोई यहूदी नहीं, कोई बोधी नहीं, कोई पारसी नहीं, ते जड़ा बड़ी सोच नू सीमित करके चल रहा है, बड़े छोटे दायरे वे चल रहा है, खिमा चाहवांगा ओ सच्चा दरवेश जिस तरह का गुरु नानक साहब जी ने बनाया है, उस तरह का दरवेश नहीं होएगा। जे गुरु नानक साहब जी का उपदेश सारिआं लई सांझा, खत्री ब्राह्मण शूद वैश उपदेश चौं वर्णा को सांझा ते रब दे सच्चे दरवेश दा उपदेश भी चौं वर्णा लई सांझा है। ओदे निगाह दे अंदर कोई बेगाना कोई अपना नहीं, कोई इलाके दी नफरत नहीं, कोई अपनी जथेबंदी दी नफरत नहीं, फिर ओदे लई भी सारे बराबर ने। भगत जी कहन लगे बन उठाई पोटली किथे वंजा काता। ए जड़ी बुराइयां दी पोटली आम लोग सिर दे उत्ते रख के चल रहे ने, इनू छड़ के दरवेश बनिया जा सकदा है। ए जड़ी बुराइयां दी गंड बुराइयां दी पंड लेके असी सिर दे उत्ते चल रहे हैं। सतगुरु गुरु नानक साहब जी नू पढ़ो गुरबाणी विचों, ते गुरु नानक साहब जी ने किधरे भी एक बाणी दे अखर दे अंदर ए संदेश नहीं फरमाया कि तू संगत करिया कर तेरी चमड़ी दा रंग बदल के ना चिट्टा हो जाएगा, तू संगत करिया कर बाणी पढ़िया कर नितनेम करिया कर या गुरमत दे असूलां नू मन्निया कर ते तेरे नक्शो निगार जेड़े करूप ने उह सरूप बन जाणगे, तेरा कद वध के लम्मा हो जाएगा, तू सुनखा बन जाएगा। किधरे गुरबाणी दे अंदर इस तरह दा वचन आया। जदों भी आया उदों मन दे संबंध विच वचन आया है, संगत करेगा मन बदलेगा, बाणी नू पढ़े विचारेगा मन बदलेगा, बाणी दे आसरे चलेगा मन नू रस मिलेगा। गल ही गुरबाणी दे अंदर प्यारियो मन दी चलदी है। ते दरवेश ओ है जो अंदरों बाणी दे नाल जुड़िया है अंदरों। फिर अखीर ते मैं एक बेनती होर भी करदा चला, साडे कोल कोई इस तरह की एनक ते है नहीं पे जो अखां दे उत्ते लाईए ते जेड़ा साडे सामने खड़ा है ओ नजरां तक लैन के सच्चा है जां झूठा है। साडी अपनी इतनी तौफीक नहीं, अखां दे अंदर इन्नी बरीक बीनी नहीं, पर जे अपनी समझ नहीं ते समझ देन वाले गुरु नूं पुछना ते कोई मेहना नहीं ना। धन श्री गुरु ग्रंथ साहिब जी दी बाणी चार अखर बाणी दे उस कसवटी नूं उस बंदे दे उत्ते ला के परख लिया करो कि ए सच्चा है जां झूठा है, दा जवाब तुहानूं अपने आप मिल जाएगा, अपने आप मिल जाएगा। जे गुरबाणी दे अनुसार गुरबाणी दी कसवटी दे नाल ला के परखोगे। क्यों परखण दी लोड़ है? क्योंकि सुनियारा सोने नूं हथ दे अंदर पकड़दे ही वह अंदाजा ते ला लैंदा है कि सोना असली है जां सोना नकली है, पर अपनी उहदे कोल इक हुंदी है परख, इक हुंदा है पत्थर दा निक्का जिहा वट्टा जिहनूं कसवट्टी कह दिंदे ने। उह आम पत्थरां वर्गा पत्थर नहीं, थोड़ा खास पत्थर हुंदा है, हुंदा पत्थर ही है। सोने नूं उहदे उत्ते कसाउंदे ने, उहदे रंग नूं वेख के उहनां नूं समझ पै जांदी है असली सोना है जां नकली सोना है। प्यारिओ जे खुद ना समझ पवे असल ते नकल दी पहचान करन वास्ते धन श्री गुरु ग्रंथ साहिब जी दी बाणी दे उत्ते उहनूं ला के वेख लिया करो। ये बंदा सच्चा है तां समझ पै जाएगी, जवाब आ जाएगा, ते जे झूठा है तां समझ पै जाएगी। एक बेनती मैं होर करदा चला संगत दे सामने, जिन्हां दे कोल कोई कला है, कोई गुण है, कोई रिद्धि है, कोई सिद्धि है, कुछ भी किसे दे पास है, उह सारे सत्कार योग ने मुबारक ने। पर जिथों ये सारे गुण सानू मिल रहे ने उहदा नां है निरंकार, उहदा नां है परमात्मा। जिस दी झोली दे अंदर भी जो किसे नूं दात मिली उह मिली कित्थों? ए निरंकार दे कोलों। हुण जिन्ना पाणी झीलां दे अंदर तलाबां दे अंदर छपड़ियां दे अंदर सरोवरां दे अंदर नदियां दे अंदर दरियावां दे अंदर आप वेख रहे हो, विद्वानां ने पाणी दा मरकज पाणी दा केंद्र सागर नूं मन्निया है, और पाणी सागर दा ही है, भावें उह छपड़ां दे अंदर है, तलाबां सरोवरां दे अंदर है, झीलां दे अंदर है या दरियावां दे अंदर है, पानी दा मरकज सागर है, सागर दा ही पानी सारियां दे अंदर है। किसे दे कोल कोई ताकत कोई रिद्धि कोई सिद्धि कोई गुण है ते ओ गुण सारे दे सारे परमात्मा कोलों ही आए ने। ते धन श्री गुरु नानक देव पातशाह तो लैके दसे गुरु साहिबाना ने सानू सीधा परमात्मा दे नाल जोड़िया, सीधा परमात्मा दे नाल। मुबारक ने वह छपड़ियां जिन्हां दे कोल पाणी है, पर साडा छपड़ियां दे नाल संबंध नहीं, सागर दे नाल संबंध है। मुबारक ने वह नदियां मुबारक ने वह दरिया जिन्हां दे कोल पाणी है, वह सत्कार योग ने, चलो उन्हां दा पाणी फसलां नूं हरियां भरियां करदा है, लोकां दी प्यास बुझांदा है, मुबारक ने। पर जिथों उस दरिया नूं पाणी मिल रहा है उहदा शुक्रिया अदा करना कदी ना भुल्लो, और उन्हों ही अपना मुरशद मनो, ओदे नाल ही जुड़ो, तुहाडी शरदा नूं कदी चकना चूर होना ही नहीं पएगा। ਤੁਹਾਡੀ ਸ਼ਰਧਾ ਕਦੀ ਟੁੱਟੇਗੀ ਨਹੀਂ। ਅਧੂਰਿਆਂ ਦੇ ਨਾਲ ਜੁੜ ਕੇ ਸ਼ਰਧਾ ਟੁੱਟ ਜਾਂਦੀ ਹੈ, ਪੂਰਿਆਂ ਦੇ ਨਾਲ ਜੁੜ ਕੇ ਕਦੀ ਸ਼ਰਧਾ ਟੁੱਟਦੀ ਨਹੀਂ ਹੈ। ਤੇ ਸਾਡੇ ਵਾਸਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨਾਲੋਂ ਵੱਡਾ ਕੋਈ ਨਹੀਂ, ਇਹਨਾਂ ਨਾਲੋਂ ਪੂਰਾ ਵੀ ਕੋਈ ਨਹੀਂ। ਭਗਤ ਫਰੀਦ ਸਾਹਿਬ ਜੀ ਦੇ ਇਹ ਮਾਂ ਵਾਕ ਜਿਨ੍ਹਾਂ ਨੂੰ ਆਧਾਰ ਬਣਾ ਕੇ ਮੈਂ ਕੁਛ ਬੇਨਤੀਆਂ ਆਪ ਸੰਗਤ ਦੇ ਸਨਮੁਖ ਰੱਖਣ ਦਾ ਨਿਮਾਣਾ ਯਤਨ ਕਰ ਰਿਹਾ ਸਾਂ।
1: ਹਸਤ ਅਲੰਬਨ ਦੇਹੋ ਪ੍ਰਭ ਕਰ ਤੋ ਉਦਰ ਗੋਪਾਲ ਮੋਹਿ ਨਿਰਗੁਣ ਮਤ ਥੋਰੀਆ ਤੂੰ ਸਦ ਹੀ ਦੀਨ ਦਇਆਲ ਜੋ ਆਵਤ ਸ਼ਰਨ ਠਾਕੁਰ ਪ੍ਰਭ ਤੁਮਰੀ ਤਿਸ ਰਾਖੋ ਕਿਰਪਾ ਧਾਰ ਜਨ ਨਾਨਕ ਸ਼ਰਨ ਤੁਮਾਰੀ ਹਰ ਜੀਓ ਰਾਖੋ ਲਾਜ ਮੁਰਾਰ ਵਾਹਿਗੁਰੂ ਸਾਹਿਬ ਜੀਓ ਕਿਜਨਾ ਬੂਜੈ ਕਿਜਨਾ ਸੂਜੈ ਦੁਨੀਆ ਗੁਜੀ ਭਾ ਸਾਈਂ ਮੇਰੈ ਚੰਗਾ ਕੀਤਾ ਨਾਹੀਂ ਤਾਂ ਹਮ ਵੀ ਦੱਜਾ ਆਹੇ ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲ ਬੁੱਕ ਭਰੀ ਜੇ ਜਾਣਾ ਸ਼ੋ ਨੰਡੜਾ ਤਾਂ ਥੋੜਾ ਮਾਨ ਕਰੀ

0: ਜ਼ਰਾਤ ਦੇ ਅੰਦਰ ਗਰਮੀ ਦੇ ਦਿਨਾਂ ਦੇ ਅੰਦਰ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ ਔਰ ਪਹਾੜ ਵੀ ਖੁਸ਼ਕ ਨੇ, ਪਹਾੜ ਵੀ ਉੱਥੇ ਪਾਣੀ ਤੋਂ ਬਗੈਰ ਨੇ। ਸਭ ਲੋਕਾਂ ਦਾ ਰੰਗ ਉਹਨਾਂ ਦਿਨਾਂ ਦੇ ਅੰਦਰ ਚਮੜੀ ਦਾ ਰੰਗ ਬਦਲ ਜਾਂਦਾ ਹੈ, ਕਾਲਾ ਹੋ ਜਾਂਦਾ ਹੈ, ਲੋਕ ਵਿਆਕੁਲ ਹੋ ਜਾਂਦੇ ਨੇ, ਤੜਫਦੇ ਹੋਏ ਨਜ਼ਰ ਪੈਂਦੇ ਨੇ, ਰੁੱਖ ਕੁਮਲਾ ਜਾਂਦੇ ਨੇ, ਫੁੱਲ ਫਲ ਇਹਨਾਂ ਸਾਰਿਆਂ ਦਾ ਚਿਹਰਾ ਮੁਰਝਾਇਆ ਹੋਇਆ ਆਪ ਵੇਖ ਸਕਦੇ ਹੋ ਵਧੀ ਹੋਈ ਗਰਮੀ ਦੇ ਕਾਰਨ। ਤੇ ਕਦੇ ਕਦੇ ਤੇ ਵੀ ਸੁਣਨ ਪੜਨ ਲਈ ਮਿਲਦਾ ਹੈ ਵੀ ਗਰਮੀ ਦੇ ਕਾਰਨ ਇੰਨੀਆਂ ਮੌਤਾਂ ਹੀ ਹੋ ਗਈਆਂ ਗਰਮੀ ਦੇ ਕਾਰਨ। ਇਹ ਪ੍ਰਕਿਰਤੀ ਦੀਆਂ ਰੁੱਤਾਂ ਵਿੱਚੋਂ ਇੱਕ ਰੁੱਤ ਹੈ ਔਰ ਮੈਂ ਉਦਾਹਰਣ ਬਣਾ ਕੇ ਤੁਹਾਡੇ ਸਾਹਮਣੇ ਅਰਜ ਕਰ ਰਿਹਾ। ਇਸ ਤੋਂ ਅੱਗੇ ਹੋਰ ਚੱਲੋ ਇੱਕ ਉਦਾਹਰਣ ਮੈਂ ਹੋਰ ਅਰਜ ਕਰਦਾ ਚੱਲਾਂ, ਜੋ ਮੈਂ ਅਰਜ ਕਰਨੀ ਹੈ ਉਹ ਅਖੀਰ ਵਿੱਚ ਜਾ ਕੇ। ਪ੍ਰਕਿਰਤੀ ਦੇ ਅੰਦਰ ਜਿੰਨੀਆਂ ਜੜੀਆਂ ਬੂਟੀਆਂ ਵਣਸਪਤੀਆਂ ਨੇ ਉਹਨਾਂ ਸਾਰੀ ਵਣਸਪਤੀ ਦਾ ਜੜੀਆਂ ਬੂਟੀਆਂ ਦਾ ਸੁਭਾਅ ਅੱਡ ਅੱਡ ਹੈ। ਕਿਸੇ ਜੜੀ ਬੂਟੀ ਦਾ ਸੁਭਾਅ ਬੜਾ ਨਰਮ ਤੇ ਕਿਸੇ ਜੜੀ ਬੂਟੀ ਦਾ ਸੁਭਾਅ ਬੜਾ ਗਰਮ। ਜਿਵੇਂ ਅਦਰਕ ਹੈ, ਵੱਡੀ ਇਲਾਚੀ ਹੈ, ਸੁੰਡ ਹੈ, ਜਵੈਣ ਹੈ, ਇਹ ਤਸੀਰ ਕਰਕੇ ਬੜੇ ਗਰਮ ਨੇ। ਠੀਕ ਦੂਸਰੇ ਪਾਸੇ ਗਾਜਰ ਹੈ, ਮੂਲੀ ਹੈ, ਸਲਗਮ ਹੈ, ਧਨੀਆ ਹੈ, ਸੁਭਾਅ ਕਰਕੇ ਬੜੇ ਨਰਮ ਨੇ, ਸੀਤ ਨੇ, ਬਿਲਕੁਲ ਠੰਡੇ ਨੇ। ਤੇ ਸੁਭਾਅ ਦਿੱਤਾ ਕਿਨੇ? ਪਰਮਾਤਮਾ ਨੇ, ਬੰਦੇ ਨੇ। ਤੇ ਨਾ ਇਹਨਾਂ ਵਿੱਚ ਸ਼ੀਤਲਤਾ ਪਾਈ ਤੇ ਨਾ ਇਹਨਾਂ ਦੀ ਤਸੀਰ ਗਰਮੀ ਕੀਤੀ, ਪਰਮਾਤਮਾ ਇਹਨਾਂ ਦਾ ਸੁਭਾਅ ਬਣਾ ਰਿਹਾ। ਤੀਸਰੀ ਉਦਾਹਰਣ ਪਸ਼ੂਆਂ ਨੂੰ ਵੇਖੋ ਤੇ ਪਸ਼ੂ ਵੀ ਸੁਭਾਅ ਕਰਕੇ ਕਈ ਬੜੇ ਗਰਮ ਨਜ਼ਰ ਪੈਂਦੇ ਨੇ ਤੇ ਸੁਭਾਅ ਕਰਕੇ ਕਈ ਬੜੇ ਨਰਮ ਸੀਤਲ ਠੰਡੇ ਨਜ਼ਰ ਪੈਂਦੇ ਨੇ। ਸੁਭਾਅ ਕਰਕੇ ਕਈ ਅਤਿ ਗਰਮ ਨਜ਼ਰ ਪੈਂਦੇ ਨੇ, ਕਈ ਸੁਭਾਅ ਕਰਕੇ ਨਰਮ ਨਜ਼ਰ ਪੈਂਦੇ ਨੇ। ਠੀਕ ਇਸ ਤਰ੍ਹਾਂ ਮਨੁੱਖੀ ਦੁਨੀਆਂ ਵਿੱਚ ਆਓ ਤੇ ਮਨੁੱਖ ਦੀ ਦੁਨੀਆਂ ਦੇ ਅੰਦਰ ਵੀ ਕਈ ਅਤਿ ਸ਼ਾਂਤ ਸਹਿਜ ਸੀਤਲਤਾ ਦੇ ਵਿੱਚ ਖੜੇ ਨਜ਼ਰ ਪੈਂਦੇ ਨੇ ਤੇ ਕਈ ਆਪਣੀ ਅਗਨੀ ਦੇ ਅੰਦਰ ਆਪ ਹੀ ਸੜਦੇ ਹੋਏ ਨਜ਼ਰ ਪੈਂਦੇ ਨੇ। ਕਈਆਂ ਨੂੰ ਕਿਸੇ ਦੂਸਰੇ ਦੀ ਲੋੜ ਨਹੀਂ ਹੁੰਦੀ, ਉਹ ਆਪਣੀ ਅਗਨੀ ਦੇ ਅੰਦਰ ਆਪ ਹੀ ਸੜ ਰਹੇ ਹੁੰਦੇ ਨੇ। ਕੋਈ ਕਾਮ ਦੀ ਅੱਗ ਦੇ ਅੰਦਰ, ਕੋਈ ਕ੍ਰੋਧ ਦੀ ਅੱਗ ਦੇ ਅੰਦਰ, ਕੋਈ ਨਿੰਦਾ ਦੀ ਅੱਗ ਦੇ ਅੰਦਰ, ਕੋਈ ਹੰਕਾਰ ਦੀ ਅੱਗ ਦੇ ਅੰਦਰ, ਉਹ ਆਪਣੀ ਅੱਗ ਦੇ ਅੰਦਰ ਆਪ ਹੀ ਸੜੀ ਜਾਂਦਾ, ਆਪ ਹੀ ਝੁਲਸੀ ਜਾਂਦਾ। ਫਿਰ ਜਿੰਨੇ ਔਗਣ ਨੇ ਉਹਨਾਂ ਸਾਰਿਆਂ ਔਗਣਾਂ ਦਾ ਮੁਤਾਲਿਆ ਕਰਕੇ ਵੇਖੋ, ਉਹਨਾਂ ਔਗਣਾਂ ਦੀ ਖੋਜ ਬੀਨ ਕਰੋ, ਹਰ ਇੱਕ ਔਗਣ ਨੂੰ ਆਪਣੇ ਧਿਆਨ ਵਿੱਚ ਲਿਆਓ ਤੇ ਤੁਹਾਨੂੰ ਇੱਕ ਇੱਕ ਔਗਣ ਦਾ ਜਿਹੜਾ ਸੁਭਾਅ ਦਿਸੇਗਾ ਨਾ, ਉਹ ਗਰਮ ਹੀ ਦਿਸੇਗਾ। ਕ੍ਰੋਧ ਦਾ ਸੁਭਾਅ ਵੇਖ ਲਓ, ਅਤਿ ਗਰਮ, ਚਿਹਰੇ ਦਾ ਰੰਗ ਬਦਲ ਦਿੰਦਾ ਹੈ, ਨੇਤਰਾਂ ਦਾ ਰੰਗ ਬਦਲ ਦਿੰਦਾ ਹੈ। ਕਾਮ ਦਾ ਸੁਭਾਅ ਅਤਿ ਗਰਮ, ਚਿਹਰੇ ਤੇ ਨਜ਼ਰਾਂ ਨੂੰ ਇਹ ਬਦਲਣ ਦੇ ਉੱਤੇ ਮਜਬੂਰ ਕਰਦਾ ਹੈ। ਹੰਕਾਰ ਦਾ ਸੁਭਾਅ, ਨਿੰਦਾ ਦਾ ਸੁਭਾਅ, ਚੁਗਲੀ ਦਾ ਸੁਭਾਅ, ਮੁੱਕਦੀ ਗੱਲ, ਜਿੰਨੇ ਵੀ ਔਗਣ ਨੇ, ਜਿੰਨੀਆਂ ਵੀ ਬੁਰਾਈਆਂ ਨੇ, ਇਹਨਾਂ ਦੀ ਤਸੀਰ ਬੜੀ ਗਰਮ ਹੈ, ਇਹਨਾਂ ਦਾ ਸੁਭਾਅ ਬੜਾ ਗਰਮ ਹੈ। ਤੇ ਹੁਣ ਦੂਜੇ ਪਾਸੇ ਚਲੇ ਜਾਓ, ਜਿੰਨੇ ਗੁਣ ਨੇ, ਸ਼ਾਂਤੀ ਹੈ, ਸਹਿਜ ਹੈ, ਦਇਆ ਹੈ, ਧਰਮ ਹੈ, ਸਕੂਨ ਹੈ, ਪਰਉਪਕਾਰ ਹੈ, ਜਿੰਨੇ ਗੁਣ ਨੇ, ਇਹਨਾਂ ਗੁਣਾਂ ਦੀ ਲਿਸਟ ਬਣਾਓ ਤੇ ਇੱਕ ਇੱਕ ਗੁਣ ਦਾ ਮੁਤਾਲਿਆ ਕਰੋ, ਤੁਹਾਨੂੰ ਸਾਰਿਆਂ ਗੁਣਾਂ ਦਾ ਸੁਭਾਅ ਅਤਿ ਸੀਤਲ, ਅਤਿ ਠੰਡਾ ਨਜ਼ਰ ਪਏਗਾ। ਹੁਣ ਮੈਂ ਮੂਲ ਰੂਪ ਵਿੱਚ ਦੁਹਰਾ ਦਿਆਂ, ਜਿੰਨੇ ਔਗਣ ਨੇ ਸੁਭਾਅ ਕਰਕੇ ਗਰਮ ਤੇ ਜਿੰਨੇ ਗੁਣ ਨੇ ਉਹ ਸਾਰੇ ਸੁਭਾਅ ਕਰਕੇ ਸੀਤਲ ਨੇ, ਸੁਭਾਅ ਕਰਕੇ ਠੰਡੇ ਨੇ। ਹੁਣ ਇਹ ਗੁਣ ਔਗਣ ਰਹਿੰਦੇ ਕਿੱਥੇ ਨੇ? ਸਾਡੇ ਮਨ ਦੇ ਅੰਦਰ। ਪਦਾਰਥ ਸਾਡੇ ਸਰੀਰ ਨਾਲ ਸੰਬੰਧ ਰੱਖਦਾ ਹੈ। ਇਹ ਜੋ ਦਿਸਣ ਵਾਲੀਆਂ ਚੀਜ਼ਾਂ ਨੇ, ਇਹ ਦਿਸਣ ਵਾਲੇ ਸਰੀਰ ਦੇ ਨਾਲ ਰਿਲੇਟਿਡ ਨੇ, ਸੰਬੰਧਿਤ ਨੇ, ਪਰ ਔਗਣ ਮਨ ਦੇ ਨਾਲ ਸੰਬੰਧਿਤ ਨੇ ਤੇ ਗੁਣ ਵੀ ਮਨ ਦੇ ਨਾਲ ਸੰਬੰਧਿਤ ਨੇ। ਔਗਣ ਵੀ ਮਨ ਵਿੱਚ ਹੁੰਦੇ ਨੇ ਤੇ ਗੁਣ ਵੀ ਮਨ ਵਿੱਚ ਹੁੰਦੇ ਨੇ। ਕੋਈ ਬੰਦਾ ਤੁਹਾਡੇ ਸਾਹਮਣੇ ਖੜਾ ਹੋਵੇ, ਉਹਦੇ ਕੱਦ ਬੁੱਤ ਨੂੰ ਵੇਖ ਕੇ, ਨਕਸ਼ੋ ਨਿਗਾਰ ਨੂੰ ਵੇਖ ਕੇ, ਚਮੜੀ ਦਾ ਰੰਗ ਵੇਖ ਕੇ, ਤੁਸੀਂ ਇਹ ਅੰਦਾਜ਼ਾ ਨਹੀਂ ਲਾ ਪਾਓਗੇ ਕਿ ਇਹ ਬੰਦਾ ਔਗਣਾਂ ਦਾ ਪੁਤਲਾ ਹੈ ਜਾਂ ਇਹਦੇ ਅੰਦਰ ਕੋਈ ਗੁਣ ਵੀ ਹੈ। ਨਾ ਹੀ ਇਹ ਕਹਿ ਪਾਓਗੇ ਕਿ ਇਹ ਗੁਣਾਂ ਦਾ ਮੁਜੱਸਮਾ ਹੈ ਤੇ ਔਗਣ ਇਹਦੇ ਵਿੱਚ ਨਹੀਂ ਹੈ। ਔਗਣ ਤੇ ਗੁਣ ਉਦੋਂ ਹੀ ਨਜ਼ਰ ਪੈਂਦੇ ਨੇ ਜਦੋਂ ਆਪ ਉਹਦੇ ਬਿਲਕੁਲ ਨੇੜੇ ਹੋਵੋਗੇ, ਉਹਨੂੰ ਨੇੜੇ ਹੋ ਕੇ ਜਾਣੋਗੇ ਤੇ ਆਪ ਕਹਿ ਦਿੰਦੇ ਹੋ, ਫਲਾਣਾ ਬੰਦਾ ਦਿਸਦਾ ਚੰਗਾ ਸੀ, ਨਿਕਲਿਆ ਬੁਰਾ ਹੈ। ਫਲਾਣਾ ਬੰਦਾ ਦਿਸਦਾ ਬੁਰਾ ਸੀ ਪਰ ਨਿਕਲਿਆ ਬੜਾ ਭਲਾ ਹੈ, ਨਿਕਲਿਆ ਬੜਾ ਚੰਗਾ ਹੈ। ਤੋ ਖੈਰ, ਗੁਣ ਤੇ ਔਗਣ ਸਾਡੇ ਮਨ ਦਾ ਸਰਮਾਇਆ ਹੈ, ਮਨ ਦੇ ਅੰਦਰ ਰਹਿੰਦੇ ਨੇ। ਹੁਣ ਜਿਸ ਮਨ ਦੇ ਅੰਦਰ ਔਗਣ ਵੱਧ ਗਏ ਉਸ ਮਨ ਦੇ ਅੰਦਰ ਤਪਸ਼ ਵੱਧ ਜਾਏਗੀ, ਉਸ ਮਨ ਦੇ ਅੰਦਰ ਅੱਗ ਵੱਧ ਜਾਏਗੀ। ਇਹ ਜਿਹੜੀਆਂ ਮੈਂ ਪਿੱਛੇ ਦੋ ਚਾਰ ਉਦਾਹਰਣਾਂ ਦਿੱਤੀਆਂ ਤਾਂ ਕਿ ਮੇਰੀ ਕੀਤੀ ਹੋਈ ਬੇਨਤੀ ਤੁਹਾਡੀ ਪਕੜ ਵਿੱਚ ਆ ਜਾਏ। ਜਿੰਨੇ ਔਗਣ ਨੇ ਸੁਭਾਅ ਕਰਕੇ ਨੇ ਗਰਮ, ਤੇ ਹੁਣ ਜਿਸ ਮਨ ਦੇ ਅੰਦਰ ਔਗਣ ਆਣ ਕੇ ਵਸਣਗੇ, ਔਗਣ ਟਿਕਣਗੇ, ਉੱਥੇ ਗਰਮੀ ਨਹੀਂ ਹੋਏਗੀ ਤੇ ਹੋਰ ਹੋਏਗਾ ਕਿ ਮੈਨੂੰ ਕਹਿ ਤੇ ਦਿੰਦਾ ਜੀ ਮੈਂ ਪਾਠ ਬੜਾ ਕਰਦਾ, ਮੈਂ ਆਹ ਕੁਝ ਬੜਾ ਕਰਦਾ, ਮੇਰੇ ਅੰਦਰ ਸ਼ੀਤਲਤਾ ਨਹੀਂ ਆਉਂਦੀ। ਪਾਠ ਕਰਨ ਦੇ ਨਾਲ ਨਾਲੇ ਵੀ ਤੇ ਵੇਖ ਤੇਰੇ ਅੰਦਰ ਜਿਹੜੇ ਔਗਣ ਨੇ ਉਹਨਾਂ ਨੂੰ ਬਾਹਰ ਕੱਢਣ ਦਾ ਯਤਨ ਕਰਦਾ ਹੈ ਜਾਂ ਨਹੀਂ ਕਰਦਾ। ਔਗਣਾਂ ਨੂੰ ਤੇ ਰੋਜ਼ ਆਵਾਜ਼ ਦੇ ਦੇ ਕੇ ਬੁਲਾ ਰਿਹਾ। ਔਗਣ ਕਰੋਧ ਮਨ ਵਿੱਚ, ਨਿੰਦਾ ਮਨ ਵਿੱਚ, ਚੁਗਲੀ ਮਨ ਵਿੱਚ, ਕਾਮ ਮਨ ਵਿੱਚ, ਦੁਨੀਆਂ ਭਰ ਦੇ ਗੁਨਾਹ ਉਹਨਾਂ ਨੂੰ ਰੋਜ਼ ਰੋਜ਼ ਆਪਣੇ ਅੰਦਰ ਸੰਭਾਲਦਾ ਹੈ ਤੇ ਉਹਨਾਂ ਨੇ ਆਪਣਾ ਚਮਤਕਾਰ ਤੇ ਵਿਖਾਉਣਾ ਹੀ ਵਿਖਾਉਣਾ, ਉਹਨਾਂ ਨੇ ਆਪਣਾ ਰੰਗ ਤੇ ਛੱਡਣਾ ਹੀ ਛੱਡਣਾ। ਹਰ ਔਗਣ ਦਾ ਸੁਭਾਅ ਗਰਮ ਹੈ ਤੇ ਜਿਸ ਮਨ ਦੇ ਅੰਦਰ ਟਿਕਦੇ ਨੇ ਉਹ ਮਨ ਵੀ ਫਿਰ ਗਰਮ ਹੀ ਨਜ਼ਰ ਆਉਂਦਾ ਹੈ। ਉਹ ਬਲਦਾ ਹੋਇਆ, ਸੜਦਾ ਹੋਇਆ, ਕੁਰਚਦਾ ਹੋਇਆ, ਝੁਲਸਦਾ ਹੋਇਆ ਤੇ ਉਥੋਂ ਦੁੱਖਾਂ ਦਾ ਧੂੰਆਂ ਉੱਠਦਾ ਹੋਇਆ ਆਮ ਨਜ਼ਰ ਪੈਂਦਾ ਹੈ ਕਿਉਂਕਿ ਉੱਥੇ ਅੱਗ ਬਲਦੀ ਹੈ ਤੇ ਅੱਗ ਦੀ ਨਿਸ਼ਾਨੀ ਕੀ ਹੈ? ਧੂੰਆਂ ਕੱਢਦੀ ਹੈ ਥੋੜਾ ਬਹੁਤ। ਜਿਸ ਮਨ ਦੇ ਅੰਦਰ ਗੁਣ ਨੇ ਉਸ ਮਨ ਦੇ ਅੰਦਰ ਬੜੀ ਸ਼ਾਂਤੀ ਹੈ, ਸਹਿਜ ਹੈ, ਸ਼ਾਂਤੀ ਹੈ, ਸਕੂਨ ਹੈ, ਦਇਆ ਹੈ, ਧਰਮ ਹੈ, ਪਰਉਪਕਾਰ ਹੈ, ਇਹ ਸਾਰੇ ਗੁਣ ਨੇ ਤੇ ਜਿਹਦੇ ਮਨ ਦੇ ਅੰਦਰ ਇਹ ਸਾਰੇ ਗੁਣ ਆ ਕੇ ਬਹਿ ਜਾਣ, ਮਨ ਦੇ ਅੰਦਰ ਇਹ ਗੁਣ ਵਸ ਜਾਣ, ਉਹ ਮਨ ਬੜਾ ਸਹਿਜ, ਸ਼ਾਂਤੀ ਤੇ ਸਕੂਨ ਦੇ ਅੰਦਰ ਨਜ਼ਰ ਪੈਂਦਾ ਹੈ। ਉਮੀਦ ਹੈ ਮੇਰੀ ਬੇਨਤੀ ਆਪ ਪਕੜ ਕਰ ਚੁੱਕੇ ਹੋਵੋਗੇ। ਇਹ ਹੁਣ ਮਰਜ਼ੀ ਤੁਹਾਡੀ ਹੈ ਕਿ ਤੁਸੀਂ ਅੰਦਰੋਂ ਸ਼ਾਂਤ ਰਹਿਣਾ ਜਾਂ ਤੁਸੀਂ ਅੰਦਰੋਂ ਅਸ਼ਾਂਤ ਰਹਿਣਾ, ਤੁਹਾਡੀ ਮਰਜ਼ੀ, ਫੈਸਲਾ ਤੁਹਾਡੇ ਹੱਥ ਹੈ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਰਹਿਮਤ ਕਰਕੇ ਰਾਹ ਸਾਨੂੰ ਦੋਵੇਂ ਵਿਖਾ ਦਿੱਤੇ ਨੇ। ਇਹ ਰਾਹ ਹੈ ਜਿਹਦੇ ਤੇ ਚੱਲੇਗਾ ਸ਼ਾਂਤੀ ਬਣੇਗੀ, ਇਹ ਰਾਹ ਹੈ ਜਿਹਦੇ ਉੱਤੇ ਚੱਲੇਗਾ ਤੇ ਸ਼ਾਂਤੀ ਬਣੇਗੀ। ਹੁਣ ਬੰਦਾ ਇਹ ਕਵੇ ਕਿ ਮੇਰੇ ਅੰਦਰ ਸ਼ਾਂਤੀ ਨਹੀਂ, ਉਧਰੋਂ ਅੱਗ ਬਾਲੀ ਜਾਏ, ਅੱਗ ਦੇ ਅੰਦਰ ਹੋਰ ਲੱਕੜਾਂ ਪਾਈ ਜਾਏ ਤੇ ਕਵੇ ਜੀ ਘਰ ਦੇ ਅੰਦਰ ਧੂੰਆਂ ਉੱਠ ਰਿਹਾ, ਉਹ ਬੰਦ ਨਹੀਂ ਹੁੰਦਾ? ਅੱਗ ਬੰਦ ਕਰੇਗਾ ਧੂੰਆਂ ਬੰਦ ਹੋ ਜਾਏਗਾ, ਅੱਗ ਬੰਦ ਕਰੇਗਾ ਤੇ ਗਰਮੀ ਬੰਦ ਹੋ ਜਾਏਗੀ, ਤਪਸ਼ ਬੰਦ ਹੋ ਜਾਏਗੀ। ਪਾਣੀ ਨੇੜੇ ਤੇੜੇ ਨਹੀਂ, ਸ਼ੀਤਲਤਾ ਨੇੜੇ ਤੇੜੇ ਨਹੀਂ, ਗੁਣਾਂ ਦਾ ਸਰਮਾਇਆ ਨੇੜੇ ਤੇੜੇ ਨਹੀਂ ਤੇ ਫਿਰ ਅੰਦਰ ਅਸ਼ਾਂਤੀ ਰਹੇਗਾ, ਅੰਦਰ ਤਪਦਾ ਹੀ ਰਹੇਗਾ। ਇਹੀ ਕਾਰਨ ਹੈ ਕਿ ਗੁਰਬਾਣੀ ਨੂੰ ਧਿਆਨ ਦੇ ਕੇ ਪੜ੍ਹੋ ਤੇ ਗੁਰਬਾਣੀ ਨੇ ਇਹ ਬਚਨ ਐਲਾਨੀਆਂ ਡੰਕੇ ਦੀ ਚੋਟ ਦੇ ਉੱਤੇ ਕਹਿ ਦਿੱਤਾ ਕਿ ਅਗਨ ਸਾਗਰ ਬੁੱਢਤ ਸੰਸਾਰਾ, ਆਖਿਆ ਮਨੁੱਖ ਅੱਗ ਦੇ ਸਾਗਰ ਦੇ ਅੰਦਰ ਡੁੱਬਦਾ ਹੋਇਆ ਮੈਨੂੰ ਨਜ਼ਰ ਪੈ ਰਿਹਾ। ਇੱਕ ਜਗ੍ਹਾ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਇਸ ਤਰ੍ਹਾਂ ਵੀ ਕਹਿੰਦੇ ਨੇ ਕਿ ਪਹਾ ਬੁਲੰਦੜੀ ਬੁੱਝ ਗਈ ਰਖੰਦੜੋ ਪ੍ਰਭ ਆਪ, ਜਿਨ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ। ਕਹਿਣ ਲੱਗੇ ਅੱਗ ਬਲ ਰਹੀ ਸੀ ਪਰ ਬੁੱਝ ਗਈ, ਪਰ ਪੁੱਛਿਆ ਕਿਵੇਂ ਬੁੱਝ ਗਈ? ਆਖਿਆ ਰਖੰਦੜੋ ਪ੍ਰਭ ਆਪ, ਖੁਦਾਵੰਦ ਕਰੀਮ ਦੀ ਕਿਰਪਾ ਦੇ ਨਾਲ। ਜਿਨ ਉਪਾਈ ਮੇਦ ਨੇ ਪੁੱਛਿਆ ਜੇ ਤੂੰ ਵੀ ਆਪਣੇ ਅੰਦਰ ਦੀ ਅੱਗ ਨੂੰ ਬੁਝਾਉਣਾ ਚਾਹੁੰਦਾ ਹੈ ਤੇ ਜਿਨੇ ਪ੍ਰਕਿਰਤੀ ਕਾਇਨਾਤ ਕੁਦਰਤ ਨੂੰ ਜਨਮ ਦਿੱਤਾ, ਜਿਨੇ ਉਪਾਇਆ ਨਾਨਕ ਸੋ ਪ੍ਰਭ ਜਾਪ, ਉਹਦੇ ਗੁਣਾਂ ਦਾ ਜਾਪ ਕਰਨਾ ਸ਼ੁਰੂ ਕਰ, ਉਹਦੇ ਗੁਣਾਂ ਨੂੰ ਆਪਣੇ ਅੰਦਰ ਵਸਾਉਣਾ ਸ਼ੁਰੂ ਕਰ, ਤੇਰੇ ਅੰਦਰ ਦੀ ਅੱਗ ਵੀ ਬੁਝ ਜਾਏਗੀ। ਬਲਦੀ ਹੋਈ ਅੱਗ ਜਦੋਂ ਵੀ ਬੁਝੇਗੀ ਨਾ ਉਦੋਂ ਜਲ ਦੇ ਨਾਲ, ਔਗਣਾਂ ਦੀ ਅੱਗ ਜਦੋਂ ਵੀ ਬੁਝਦੀ ਹੈ ਉਦੋਂ ਗੁਣਾਂ ਦੇ ਨਿਰਮਲ ਜਲ ਦੇ ਨਾਲ। ਇੱਕ ਮੈਂ ਬੋਲ ਗੁਰਬਾਣੀ ਵਿੱਚੋਂ ਆਪ ਸੰਗਤਾਂ ਦੇ ਸਨਮੁਖ ਹੋਰ ਰੱਖਣਾ ਚਾਹਾਂਗਾ। ਹਜ਼ੂਰ ਕਹਿੰਦੇ ਨੇ ਚੰਦਨ ਚੰਦ ਨਾ ਸ਼ਰਦ ਰੁੱਤ, ਮੂਲ ਨਾ ਮਿੱਟੇ ਕਾਮ। ਸੰਸਕ੍ਰਿਤ ਭਾਸ਼ਾ ਦਾ ਲਫ਼ਜ਼ ਹੈ ਕਾਮ ਔਰ ਹਿੰਦੀ ਭਾਸ਼ਾ ਦੇ ਅੰਦਰ ਵੀ ਇਹ ਲਫ਼ਜ਼ ਅਕਸਰ ਵਰਤੋਂ ਵਿੱਚ ਆਉਂਦਾ ਹੈ। ਇਹੀ ਲਫ਼ਜ਼ ਕਾਮ ਦਾ ਅਖਰੀ ਅਰਥ ਹੁੰਦਾ ਹੈ ਪਿੱਤ ਨਿਕਲਣੀ, ਜਿਹਨੂੰ ਆਪਾਂ ਪੰਜਾਬੀ ਵਿੱਚ ਕਹਿ ਦਿੰਦੇ ਹਾਂ ਨਾ ਕਿ ਸਰੀਰ ਦੇ ਉੱਤੇ ਗਰਮੀ ਦਾ ਸਾੜ ਨਿਕਲਿਆ, ਨਿੱਕੇ ਨਿੱਕੇ ਦਾਣੇ ਪੰਜਾਬੀ ਵਿੱਚ ਕਹਿ ਦਈਦਾ ਪਿੱਤ ਨਿਕਲੀ, ਇਹਨੂੰ ਹਿੰਦੀ ਤੇ ਸੰਸਕ੍ਰਿਤ ਵਿੱਚ ਕਹਿ ਦਿੰਦੇ ਨੇ ਕਾਮ ਨਿਕਲਿਆ। ਮਤਲਬ ਪਿੰਡੇ ਸਰੀਰ ਦੇ ਉੱਤੇ ਕਾਮ ਨਿਕਲਿਆ, ਗਰਮੀ ਦਾ ਸਾੜ ਨਿਕਲਿਆ ਤੇ ਕਾਮ ਕਦੀ ਸਰਦੀ ਦੀ ਰੁੱਤ ਦੇ ਅੰਦਰ ਨਹੀਂ ਨਿਕਲਦਾ। ਕਾਮ ਜਦੋਂ ਵੀ ਨਿਕਲਦਾ ਹੈ ਗਰਮੀ ਦੇ ਕਾਰਨ ਨਿਕਲਦਾ, ਗਰਮੀ ਦੀ ਬਹਾਰ ਵਿੱਚ ਨਿਕਲਦਾ ਤੇ ਨਿਕਲਦਾ ਗਰਮੀ ਦੇ ਕਾਰਨ ਹੈ। चलो जे किधरे पहली गल सर्दी विच बनदा नहीं, जे बन जाए ते फिर शरीर दी वधी हुई गर्मी दे कारण। हुण सतगुरु कहिंदे ने कि चंदन नूं रगड़ के चंदन तसीर करके ना बड़ा ठंडा हुंदा है। आ जिहड़ा पंडित वीर पत्थर दे उत्ते चंदन नूं रगड़दे ने, रगड़ के फिर मत्थे दे उत्ते लेप करदे ने, इहदा पुराने समें दे अंदर भाव इक्को ही हुंदा सी कि सिर ठंडा रहे, दिमाग ठंडा रहे, चंदन दा लेप मत्थे दे उत्ते करो, मस्तक ठंडा रहे, शीतल रहे, इहदा दूसरा कोई भाव नहीं सी। सहजे सहजे ओ चंदन दा लेप धर्म दे नाल ब्राह्मणा ने जोड़ दिता। खैर उन्हां दा काम है, उन्हां नूं मुबारक। मैं ते केवल उदाहरण तुहाडे सामने रखनी है। अज तुसी मत्थे ते वेखो तीन लंबियां तारियां दा तिलक, ओ चंदन दा तिलक। चंदन तसीर करके बड़ा ठंडा है। चंदन नूं रगड़िया जाए, चंदन दा लेप बनाया जाए ते ओ लेप पूरे शरीर दे उत्ते कीता जाए ते उस चंदन दे लेप दे नाल शरीर दा काम, शरीर दी गर्मी मुक जांदी है, खत्म हो जांदी है। और सतगुरु कह रहे ने, गुरु ग्रंथ साहिब जी कहिंदे ने, चंदन नंबर एक दे उत्ते चंदन, नंबर दो दे उत्ते चंद्रमा दियां ठंडियां ठंडियां किरणां, उहदे नाल भी शरीर दे काम नूं आराम मिलदा है। चंदन चंद नंबर तीन दे उत्ते ना शरद रुत, ते जे शरीर दे उत्ते निकलिया होवे काम बाहर आ जाए, सर्दी दी गर्मी चली जाए, सर्दी आ जाए ते शरीर दा साड़, शरीर दी गर्मी तां मुक जांदी, काम दा रोग तां खत्म हो जांदा है। पर जे काम मन दे अंदर होए, गर्मी मन दे अंदर वधी होवे ते वधी होवे औगुणा दे कारण, ना ओ देश बदलन दे नाल मन दा काम मिटदा है। आप देश बदल के वेख ही चुके हो ना, हिंदुस्तान नूं छड्या कनेडा दे वासी बने, इंग्लैंड दे वासी बने, अमेरिका दे अंदर चले गए, यूरोप दे वसनीक बन गए, देश बदलिया ही है ना। देश बदलन तो बाद तुहानूं तजर्बा हो ही चुका है ना कि देश बदलन दे नाल मन दा विचार नहीं बदलिया, मन दी सोच नहीं बदली। अगर मन ईर्षालू इंडिया दे अंदर से, ते अज वी मन ईर्षालू साडे पास ही, इत्थे आण के कोई ईर्षा घट गई, मैं ते घरां दे घर तबाह हुंदे वेख रहा ईर्षा दी अग्नि दे अंदर। जे किसे दे कोल होमे पंजाब विच सी ते की इत्थे आण के कनेडा विच आउण तों बाद उहदी होमे दा रोग मुक गया, जे उह कामी सी ते की इत्थे आण के उहदा काम दा रोग खतम हो गया। मेरी कहन तो गरज के देश बदलन तो बाद मन दी गर्मी, मन दा सुभा, मन दे औगन जांदे नहीं है, वो नाल ही रहिंदे ने। देश बदलन दे नाल फर्क किन्नू पिया है तुहाडे शरीर नू, उत्थे पतले कपड़े, इत्थे पारे कपड़े, फर्क शरीर नू पिया, ठंड लगी शरीर नू लगी, मन ते ठंडा होया नहीं। मन उसे तरह ही काम क्रोध लोह मोह चुगली निंदा हंकार दी अग दे अंदर तड़फदा होया, कुरजदा ते कलपदा होया उथे सी, उही मन साडे कोल अज, मन नू कोई फर्क नहीं पिया। ना ते देश बदलन करके, ना भोजन बदलन करके साडा अंदर ठंडा हुंदा है। भोजन बदलन करके भी शरीर दी गर्मी जांदी है और शरीर नू ठंडक महसूस हुंदी है। भोजन बदलन दे कारण, भोजन बदलन दे नाल मन नू ते कोई ठंडक ना मिले। कदी इंडिया दे अंदर जवार बाजरा कोदरा खांदे सन साडे बुजुर्गवान, अज तो 100 साल पिछे चले जाओ, खान लई इन्ना कुछ बंदे दे पास नहीं सी, अज उहदी जगह ते 36 तरह दे पदार्थ खान वास्ते तुहाडे कोल ने। की भोजन बदलन दे नाल मन दे औगण बदल गए ने, मन दे विचार बदल गए ने, मानसिक तल दे उत्ते तुसी सुखी हो गए हो भोजन बदलन दे नाल। देश बदलिया सुख तां नहीं, भोजन बदलिया है सुख तां नहीं, कपड़े बदले ने सुख तां नहीं। पातशाह कहन लगे चंदन, चंदन नू लेप कर लो पिंडे दे उत्ते, मन दा सुख तां नहीं। चंद्रमा दी चाननी दे अंदर रात भर बैठे रहो, मन तां ठंडा नहीं हुंदा, शरीर ठंडा होएगा, क्योंकि काम गर्मी तपश चली गई है मन दे अंदर। ते फिर जदो बंदा हार गया, अक गया अपने औगणा दी गर्मी तों, ते फिर इन्हें करदास कीती, पातशाह जेड़ा काम जेड़ी गर्मी मेरे मन दे अंदर बह गई, गर्मी मन विच चली गई, उस गर्मी नू मिटाउण वास्ते कोई इलाज है? ते पातशाह ने ना अगों इलाज बयान कीता। ਹੁਣ ਜਿਹੜੀ ਪੰਕਤੀ ਗੁਰੂ ਬਾਬੇ ਨੇ ਬਖਸ਼ੀ, ਸਤਿਗੁਰੂ ਨੇ ਕਹੀ, ਇਹਨਾਂ ਬੋਲਾਂ ਨੂੰ ਤੁਸੀਂ ਆਪਣੇ ਜਿਹਨ ਨਸ਼ੀਨ ਕਰਨ ਦਾ ਅਵਸ਼ ਯਤਨ ਕਰਿਓ, ਅੰਦਰ ਵਸਾਉਣ ਦਾ ਯਤਨ ਕਰਿਓ। ਜਿਹਨੂੰ ਠੇਠ ਪੰਜਾਬੀ ਦੇ ਅੰਦਰ ਕਹਿ ਦੇਈਦਾ ਨਾ, ਮੇਰੀ ਗੱਲ ਨੂੰ ਪੱਲੇ ਬੰਨਣਾ, ਇਹਨੂੰ ਆਪਣੇ ਮਨ ਦੇ ਅੰਦਰ ਟਿਕਾਉਣ ਦਾ ਯਤਨ ਕਰਿਓ। ਪੁੱਛਿਆ ਸਤਿਗੁਰੂ ਨੂੰ ਕਿ ਅੰਦਰ ਦਾ ਰੋਗ ਮਿਟੇ ਕਿਵੇਂ, ਤੇ ਐਲਾਨੀਆਂ ਕਹਿ ਰਹੇ ਨੇ ਸੀਤਲ ਥੀਵੈ। ਫਿਰ ਮੈਂ ਅਰਜ਼ ਕਰਾਂ, ਲਹਿੰਦਾ ਪੰਜਾਬ ਜੋ ਪਾਕਿਸਤਾਨ ਦੇ ਅੰਦਰ ਰਹਿ ਚੁੱਕਾ ਹੈ, ਉਹਦੇ ਅੰਦਰ ਇੱਕ ਇਲਾਕਾ ਹੈ ਚੰਗ ਮੁਲਤਾਨ ਦਾ, ਉਸ ਭਾਸ਼ਾ ਦਾ, ਉਥੋਂ ਦੇ ਇਲਾਕੇ ਦਾ ਗੁਰਬਾਣੀ ਦੇ ਅੰਦਰ ਕਿਧਰੇ ਕਿਧਰੇ ਥੋੜਾ ਜਿਹਾ ਰੰਗ ਮਿਲਦਾ ਹੈ। ਜਿਵੇਂ ਆ ਪਾ ਲਫਜ਼ ਹੈ, ਇਹ ਚੰਗ ਮੁਲਤਾਨ ਇਲਾਕੇ ਦਾ ਲਫਜ਼ ਹੈ। ਤੋ ਹੁਣ ਇੱਥੇ ਵੀ ਕਹਿ ਰਹੇ ਨੇ ਸੀਤਲ ਥੀਵੈ, ਥੀਵੈ ਮੈਨੇ ਹੋ ਜਾਣਾ, ਤੇ ਥੀਵੈ ਲਫਜ਼ ਵੀ ਚੰਗ ਮੁਲਤਾਨੀ ਭਾਸ਼ਾ ਦਾ ਹੈ। ਕਹਿਣ ਲੱਗੇ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਜੇ ਆਪਣੇ ਅੰਦਰ ਨੂੰ ਸੀਤਲ ਕਰਨਾ ਚਾਹੁੰਦਾ ਹੈ, ਠੰਡਾ ਕਰਨਾ ਚਾਹੁੰਦਾ ਹੈ, ਤੇ ਕਹਿਣ ਲੱਗੇ ਇੱਕੋ ਹੀ ਰਾਹ ਹੈ, ਰੱਬ ਜੀ ਦੇ ਗੁਣਾਂ ਦਾ ਜਾਪ ਕਰਨਾ ਸ਼ੁਰੂ ਕਰ, ਰੱਬ ਜੀ ਦੇ ਗੁਣਾਂ ਨੂੰ ਅੰਦਰ ਵਸਾਉਣਾ ਸ਼ੁਰੂ ਕਰ, ਰੱਬ ਜੀ ਨੂੰ ਚਿਤਵਣਾ ਸ਼ੁਰੂ ਕਰ, ਪਰਮਾਤਮਾ ਦੀ ਯਾਦ ਦੀ ਤੇਰੇ ਅੰਦਰ ਮਾਲਾ ਚੱਲਣੀ ਸ਼ੁਰੂ ਹੋਵੇ। ਰੋਗ ਅੰਦਰ ਹੈ, ਮਾਲਾ ਤੇਰੇ ਹੱਥ ਵਿੱਚ ਚੱਲਦੀ ਹੈ, ਅੰਦਰ ਦਾ ਰੋਗ ਕੀ ਮਿਟੇ? ਰੋਗ ਤੇਰੇ ਅੰਦਰ ਹੈ, ਅੰਦਰ ਤੇਰਾ ਕਿਧਰੇ ਹੋਰ ਚੱਲਦਾ ਹੈ, ਮਾਲਾ ਤੇਰੀ ਕਿਧਰੇ ਹੋਰ ਚੱਲਦੀ। ਮਾਲਾ ਹੱਥ ਦੀ ਚੱਲੇ ਨਾ ਚੱਲੇ ਦੇ ਨਾਲ ਲੰਮਾ ਫਰਕ ਨਹੀਂ ਪੈਣਾ, ਪਰ ਤੇਰੇ ਮਨ ਦੇ ਅੰਦਰ ਪਰਮਾਤਮਾ ਦੇ ਗੁਣਾਂ ਦੀ ਮਾਲਾ ਅਵਸ਼ ਚੱਲੇ, ਤੇਰੇ ਮਨ ਦੇ ਅੰਦਰ ਪਰਮਾਤਮਾ ਦੀ ਯਾਦ ਅਵਸ਼ ਚੱਲੇ। ਜੋ ਮਨ ਦੇ ਅੰਦਰ ਗੁਰੂ ਬਾਬੇ ਦੀ ਬਾਣੀ ਚੱਲੇਗੀ, ਗੁਣਾਂ ਨੂੰ ਆਪ ਅੰਦਰੋਂ ਅੰਦਰੀ ਚਿਤਵੋਗੇ, ਯਾਦ ਕਰੋਗੇ, ਤੇ ਯਾਦ ਕਰਕੇ ਵੇਖਣਾ ਉਹਨਾਂ ਗੁਣਾਂ ਨੂੰ ਯਾਦ ਕਰਨ ਕਰਕੇ ਤੁਹਾਡੇ ਮਨ ਦੀ ਤਪਸ਼, ਮਨ ਦੀ ਗਰਮੀ ਸਾਰੇ ਦੀ ਸਾਰੀ ਉਤਰਦੀ ਨਜ਼ਰ ਆਏਗੀ। ਹਜ਼ੂਰ ਕਹਿਣ ਲੱਗੇ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਅੰਮ੍ਰਿਤ ਬਾਣੀ ਨੂੰ ਸੁਣੋ, ਇਹਦੇ ਗੁਣਾਂ ਨੂੰ ਆਪਣੇ ਅੰਦਰ ਵਸਾਉਣ ਦਾ ਯਤਨ ਕਰੋ, ਅੰਦਰ ਦੀ ਤਪਸ਼ ਬੁੱਝ ਜਾਏਗੀ, ਅੰਦਰੋਂ ਸ਼ਾਂਤੀ ਅਵੱਛ ਮਿਲੇਗੀ। ਅੱਜ ਦਾ ਮਹਾਂਵਾਕ ਭਗਤ ਫਰੀਦ ਸਾਹਿਬ ਜੀ ਦੇ ਸਲੋਕ ਨੂੰ ਜਿਹਨੂੰ ਆਧਾਰ ਬਣਾ ਕੇ ਮੈਂ ਬੇਨਤੀਆਂ ਕਰ ਰਿਹਾ। ਭਗਤ ਜੀ ਕਹਿੰਦੇ ਨੇ ਕਿ ਜਨਾ ਬੂਝੈ ਕਿ ਜਨਾ ਸੁਝੈ, ਕੋਈ ਗੱਲ ਸਮਝ ਵਿੱਚ ਆ ਹੀ ਨਹੀਂ ਰਹੀ, ਕਿਉਂ ਨਹੀਂ ਸਮਝ ਵਿੱਚ ਆ ਰਹੀ? ਕਹਿਣ ਲੱਗੇ ਦੁਨੀਆਂ ਗੁੱਝੀ ਪਾ, ਦੁਨੀਆਂ ਗੁੱਝੀ ਹੋਈ, ਛਿਪੀ ਹੋਈ ਅੱਗ ਦੇ ਅੰਦਰ ਸੜਦੀ ਬਲਦੀ ਨਜ਼ਰ ਪੈ ਰਹੀ, ਗੁੱਝੀ ਅੱਗ ਦੇ ਅੰਦਰ। ਹੁਣ ਜੇ ਅੱਗ ਝੁਲਸਦੀ ਹੋਵੇ, ਅੰਦਰੋਂ ਅੰਦਰੀ ਅੱਗ ਬਲਦੀ ਹੋਵੇ, ਉਸ ਅੱਗ ਦੇ ਉੱਤੇ ਆਪ ਬਹੁਤ ਸਾਰੀਆਂ ਲੱਕੜਾਂ ਲਿਆ ਕੇ ਢੇਰ ਰੱਖ ਦਿਓ, ਤੇ ਹੇਠਾਂ ਅੱਗ ਬਲਦੀ ਹੋਵੇ, ਪਰ ਮੱਧਮ ਜਿਹੀ ਛੋਟੀ ਜਿਹੀ ਅੱਗ ਬਲਦੀ ਹੋਵੇ, ਉੱਤੇ ਆਪ ਲੱਕੜਾਂ ਦਾ ਢੇਰ ਜਮ੍ਹਾਂ ਕਰ ਦਿਓ। ਅੱਗ ਤੇ ਇੱਕ ਰਾਂ ਲੱਗ ਜਾਏਗੀ ਤੁਹਾਨੂੰ ਕਿ ਬੰਦ ਹੋ ਗਈ, ਅੱਗ ਦਾ ਰੂਪ ਰੰਗ ਦਿਸਣਾ ਬੰਦ ਹੋਇਆ, ਪਰ ਉਹ ਜਿਹੜੀ ਅੰਦਰ ਇੱਕ ਚਿੰਗਾਰੀ ਬਲ ਰਹੀ ਹੈ ਨਾ, ਬਿਲਕੁਲ ਦੀਵੇ ਦੀ ਲੋ ਜਿੰਨੀ ਅੱਗ ਬਲ ਰਹੀ ਹੈ, ਉਹਨੇ ਮਣਾ ਮੂਹੀ ਲੱਕੜਾਂ ਨੂੰ ਸਾੜ ਕੇ ਤਬਾਹ ਕਰਕੇ ਵੱਡੇ ਵੱਡੇ ਭਾਂਬੜ ਦਾ ਰੂਪ ਬਣ ਕੇ ਮਚਣਾ ਸ਼ੁਰੂ ਕਰ ਦੇਣਾ। ਜਿਹੜੀ ਅੰਦਰ ਇੱਕ ਚਿੰਗਾਰੀ ਬਲ ਰਹੀ ਹੈ, ਅਸੀਂ ਉਪਰੋਂ ਉਪਰੋਂ ਲੇਪ ਕਰਨ ਦਾ ਯਤਨ ਕਰਨੇ ਆ ਉਪਰੋਂ ਉਪਰੋਂ, ਤੇ ਲੇਪ ਕਰਨ ਦਾ ਸਾਡੇ ਕੋਲ ਚਾਰਾ ਕੀ ਹੈ ਜੀ? ਪੱਗ ਇਸ ਤਰ੍ਹਾਂ ਦੀ ਬੰਨ ਲਓ, ਇਹਦਾ ਰੰਗ ਇਸ ਤਰ੍ਹਾਂ ਦਾ ਕਰ ਲਓ, ਬੰਨਣ ਦਾ ਤਰੀਕਾ ਚੇਂਜ ਕਰ ਲਓ, ਗਲ ਵਿੱਚ ਮਾਲਾ ਪਾ ਲਓ, ਚੋਲਾ ਲੰਮਾ ਕਰ ਲਓ, ਚੋਲੇ ਦਾ ਰੰਗ ਇਸ ਤਰ੍ਹਾਂ ਦਾ ਕਰ ਲਓ, ਇਹਦੇ ਨਾਲ ਅੰਦਰ ਦੀ ਅੱਗ ਬੁੱਝ ਜਾਏਗੀ। ਗੁਰਬਾਣੀ ਨੂੰ ਆਪ ਪੜ੍ਹਨ ਸੁਣਨ ਵਾਲੇ ਹੋ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਬੈਠੇ ਹੋ, ਮੈਂ ਖਿਮਾ ਮੰਗ ਲਵਾਂ, ਕਿਸੇ ਵੀਰ ਭੈਣ ਨੂੰ ਕੋਈ ਇਸ ਤਰ੍ਹਾਂ ਦਾ ਬਚਨ ਮਿਲਿਆ ਹੋਵੇ ਕਿ ਚੋਲੇ ਦਾ ਰੰਗ ਚਿੱਟਾ ਪਾਉਣ ਦੇ ਨਾਲ ਮਨ ਚਿੱਟਾ ਹੋ ਜਾਂਦਾ ਹੈ, ਤੇ ਮੈਨੂੰ ਦੱਸਣ ਦੀ ਕਿਰਪਾ ਜ਼ਰੂਰ ਕਰਿਓ। ਕਿਸੇ ਨੂੰ ਇਸ ਤਰ੍ਹਾਂ ਦਾ ਬਚਨ ਮਿਲਿਆ ਹੋਵੇ ਕਿ ਜੇ ਪੱਗ ਫਲਾਣੇ ਦੇ ਰੰਗ ਦੀ ਬੰਨੋਗੇ ਤੇ ਮਨ ਦਾ ਰੰਗ ਬਦਲ ਜਾਏਗਾ, ਤੇ ਮੇਰੇ ਉੱਤੇ ਰਹਿਮ ਕਰਿਓ, ਮੈਨੂੰ ਉਹ ਬਚਨ ਜ਼ਰੂਰ ਸੁਣਾਇਓ। ਕਿੱਥੇ ਲਿਖਿਆ? ਮੈਂ ਤੇ ਅਜੇ ਤੱਕ ਪੜ੍ਹਿਆ ਨਹੀਂ ਕਿ ਕੱਪੜੇ ਨੂੰ ਬਦਲਣ ਦੇ ਨਾਲ ਮਨ ਦਾ ਰੰਗ ਬਦਲ ਜਾਂਦਾ ਹੈ। ਜਿਸ ਤੌਰ ਤਰੀਕੇ ਦੇ ਨਾਲ ਅੰਦਰ ਦੀ ਅਗਨ ਨੇ ਬੁਝਣਾ ਹੈ, ਉਹ ਤਰੀਕਾ ਅਪਣਾਉਂਦੇ ਨੇ, ਜਿਸ ਤਰੀਕੇ ਦੇ ਨਾਲ ਅੰਦਰ ਨੇ ਸ਼ਾਂਤ ਹੋਣਾ ਨਹੀਂ, ਉਹ ਤਰੀਕਾ ਅਪਣਾ ਰਹੇ ਹਾਂ। ਤੇ ਫਿਰ ਜਿੰਨੇ ਅਗਨ ਬਜਾਉਣੀ ਹੈ, ਤੀਨ ਦੁਨੀ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ, ਉਹਨਾਂ ਦੇ ਉੱਤੇ ਵਿਸ਼ਵਾਸ ਟਿਕਾਉਂਦੇ ਨਹੀਂ, ਭਾਵਨਾ ਰੱਖਦੇ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਦੌੜਦੇ ਹਾਂ, ਕਦੀ ਕਿਸੇ ਦੇ ਕੋਲ, ਕਦੀ ਕਿਸੇ ਦੇ ਕੋਲ, 700 ਅਸੀਂ ਗੁਰੂ ਬਣਾ ਲਏ ਨੇ, ਤੇ ਫਿਰ ਕਹਿੰਦੇ ਹਾਂ ਜੀ ਜੀਵਨ ਦੇ ਅੰਦਰ ਸ਼ਾਂਤੀ ਨਹੀਂ। परिवार बिखरता जा रहा है, परिवार टूटता जा रहा है। जेड़ा शांति का स्रोत है, शांति का मुढ़ है, ओदे उते विश्वास ते बनाओ, शांति मिलती है जा नहीं मिलती। भगत जी कहन लगे दुनिया गुजी पा, दुनिया गुजी हुई छिपी हुई पा दे अंदर, अग दे अंदर बलदी हुई सड़दी हुई नजर पै रही। कहन लगे साई मेरे चंगा कीता, हे मेरे साई जी, मेरे रब जी, अल्लाह ताला जी, मैं तेरा शुक्र गुजार हां। ते पुछया भगत फरीद साहब जी क्यों ओदा शुकराना कर रहे हो? कहन लगे उन्हें मेरे वास्ते ना इंतजाम बड़ा चंगा कीता है, प्रबंध बड़ा चंगा कीता है, साई मेरे चंगा कीता, नहीं ता हम भी दज्जा आहे, नहीं ते मैं भी दुनिया वांग इस अग दे अंदर सड़ जाना सी। तो जेड़ा साई जी ने प्रबंध कीता है, साई दा मतलब परमात्मा, जेड़ा साई जी ने प्रबंध कीता है कि ओ किसे एक बंदे लई कीता है, भई फरीद साहब लई ओ प्रबंध कीता है ते तुहाडे लई नहीं है, या सिखां लई ओ प्रबंध है ते हिंदुआं लई नहीं है, जा हिंदुआं लई ओ प्रबंध है ते मुसलमाना यहूदियां पारसियां बोधियां जैनियां लई नहीं, कि इस तरह का प्रबंध है। ते जे इस तरह का प्रबंध है ते फिर उस रब नूं रब कहण दी लोड़ भी की है, जिहड़ा साढ़े वांग ही दीवारां दे अंदर ते घेरे बंदियां दे अंदर बंद है, फिर उन्हों रब अमोलक ते बेअंत कहण दी की लोड़ है। हकीकत है प्रबंध परमात्मा दा कीता उन्हें सारिआं लई, कोई उस प्रबंध नूं अपना लैंदा है वह बच जांदा है, ते जिहड़ा उस प्रबंध नूं नहीं अपनाउंदा वह नहीं बचदा। इहदी मैं एक उदाहरण तुहाडे सामने रखदा चला, रोड दे उत्ते चलन दा प्रबंध है, तुसी सड़क दे उत्ते रोड दे उत्ते चलना है, ते राजनीति दा प्रबंध बनाया है ना, भी इस रोड ते चलना है ते 60 दी स्पीड ते चलना है या 70 दी स्पीड ते चलना है, ये प्रबंध बनाया है ना कि रेड लाइट आएगी तेनू रुकना पैना है, ग्रीन होएगी तां चलना है, ये प्रबंध बनाया है। ते जे आप इस प्रबंध नू फॉलो करो, प्रबंध नू मनो, ਤਾਂ ਤੇ ਭਾਵੇਂ ਹਜ਼ਾਰਾਂ ਮੀਲ ਦੂਰ ਕਾਰ ਡਰਾਈਵ ਕਰਦੇ ਕਰਦੇ ਪਹੁੰਚੋ, ਕੋਈ ਕਠਿਨਾਈ ਤੁਹਾਡਾ ਰਾਹ ਰੋਕੇਗੀ ਨਹੀਂ, ਕੋਈ ਦੁੱਖ ਰਾਹ ਦੇ ਅੰਦਰ ਬਣੇਗਾ ਹੀ ਨਹੀਂ। ਤੇ ਜੇ ਪ੍ਰਬੰਧ ਨੂੰ ਤੋੜੋ, ਬਈ ਲਾਈਟ ਗ੍ਰੀਨ ਹੈ ਜਾਂ ਰੈੱਡ ਹੈ ਤੇ ਮੈਂ ਰੁਕਣਾ ਨਹੀਂ, ਮੈਂ 100 ਦੀ ਸਪੀਡ ਤੇ ਜਾਣਾ ਹੀ ਜਾਣਾ ਹੈ, ਇੱਕ ਚੌਂਕ ਇੱਕ ਰਾਊਂਡ ਅਬਾਊਟ ਵੀ ਪਾਰ ਨਹੀਂ ਕਰ ਸਕੋਗੇ, ਦੁਰਘਟਨਾ ਗ੍ਰਸਤ ਹੋ ਜਾਓਗੇ, ਐਕਸੀਡੈਂਟ ਦੀ ਲਪੇਟ ਵਿੱਚ ਆ ਜਾਓਗੇ। ਕਿਉਂ ਆ ਜਾਓਗੇ? ਕਿਉਂਕਿ ਪ੍ਰਬੰਧ ਨੂੰ ਤੋੜਿਆ। ਅਗਰ ਸਪੀਡ 100 ਦੀ ਜਗ੍ਹਾ ਤੇ 200 ਤੇ ਜਾ ਰਹੇ ਹੋ ਤੇ ਤੁਹਾਨੂੰ ਕੋਈ ਚੱਲਣ ਨਹੀਂ ਦੇਗਾ, ਨਾਲ ਦੀ ਨਾਲ ਰੋਕ ਲੈਣਗੇ, ਕਿਉਂਕਿ ਪ੍ਰਬੰਧ ਨੂੰ ਤੋੜਿਆ। ਕੁਛ ਪ੍ਰਬੰਧ ਰਾਜਨੀਤੀ ਨੇ ਬਣਾਏ ਨੇ, ਉਹਨਾਂ ਨੂੰ ਅਸੀਂ ਚਾਹੁੰਦੇ ਹੋਏ ਨਾ ਚਾਹੁੰਦੇ ਹੋਏ ਵੀ ਕਬੂਲ ਕਰਨੇ ਆ। ਕੁਛ ਪ੍ਰਬੰਧ ਸਾਡੇ ਮਨ ਦੀ ਸਫਾਈ ਲਈ, ਮਨ ਦੀ ਸੁਗੜਤਾ ਲਈ, ਮਨ ਦੀ ਸ਼ਾਂਤੀ ਲਈ, ਮਨ ਨੂੰ ਤਰਤੀਬ ਕਰਨ ਦੇ ਲਈ ਕੁਝ ਪ੍ਰਬੰਧ ਘੜੇ ਨੇ, ਤਿਆਰ ਕੀਤੇ ਨੇ ਗੁਰੂ ਸਾਹਿਬਾਨਾਂ ਨੇ। ਤੇ ਜਿਹੜੇ ਪ੍ਰਬੰਧ ਗੁਰੂ ਸਾਹਿਬਾਨਾਂ ਨੇ ਬਣਾਏ ਨੇ, ਉਹਨਾਂ ਪ੍ਰਬੰਧਾਂ ਨੂੰ ਅਸੀਂ ਤੋੜ ਕੇ ਉਲੰਘਣ ਦਾ ਯਤਨ ਕਰਦੇ ਹਾਂ। ਤੇ ਪ੍ਰਬੰਧ ਕੋਈ ਵੀ ਤੋੜੋਗੇ ਪਿਆਰਿਓ, ਬੇਚੈਨੀ ਬਣੇਗੀ, ਚੈਨ ਦਾ ਜਨਮ ਨਹੀਂ ਹੋਏਗਾ। ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਸਾਈ ਮੇਰਾ ਚੰਗਾ ਕੀਤਾ, ਹੇ ਸਾਈ ਜੀ ਕੀਤਾ ਏ ਤੂੰ ਚੰਗਾ, ਪਰ ਕਰੀਏ ਕਿ ਤੇਰੇ ਚੰਗੇ ਕੀਤੇ ਨੂੰ ਸਾਰੇ ਚੰਗਾ ਮੰਨਦੇ ਤੇ ਨਹੀਂ ਨਾ। ਜੇ ਤੇਰੇ ਸਾਰੇ ਚੰਗੇ ਕੀਤੇ ਨੂੰ ਚੰਗਾ ਮੰਨ ਲੈਣ, ਫਿਰ ਤੇ ਸ਼ਾਂਤੀ ਸ਼ਾਂਤੀ ਘਰਾਂ ਵਿੱਚ ਬਣ ਜਾਏ। ਤੂੰ ਭਾਵੇਂ ਲੱਖ ਸਰਬ ਗੁਣ ਸੰਪੰਨ ਹੈ, ਸਰਬ ਕਲਾ ਸਮਰੱਥ ਹੈ, ਪਰ ਲੋਕਾਂ ਨੂੰ ਧਾਗਿਆਂ ਦੇ ਉੱਤੇ, ਤਵੀਤਾਂ ਦੇ ਉੱਤੇ, ਟੂਣਿਆਂ ਦੇ ਉੱਤੇ, ਟੰਜਰਾਂ ਦੇ ਉੱਤੇ, ਦੇਹਧਾਰੀਆਂ ਦੇ ਉੱਤੇ, ਪਖੰਡੀਆਂ ਦੇ ਉੱਤੇ ਜਿੰਨਾ ਭਰੋਸਾ ਹੈ, ਹੇ ਪ੍ਰਬੰਧ ਕਰਨ ਵਾਲੇ ਗੁਰੂ ਗ੍ਰੰਥ ਸਾਹਿਬ ਜੀ, ਤੇਰੇ ਉੱਤੇ ਇੰਨਾ ਭਰੋਸਾ ਨਹੀਂ ਹੈ। ਤੇ ਜਿੰਨਾ ਭਰੋਸਾ ਤੇਰੇ ਤੇ ਕੋਈ ਰੱਖੇਗਾ, ਉਨਾ ਹੀ ਭਗਤ ਫਰੀਦ ਸਾਹਿਬ ਜੀ ਵਾਂਗੂ ਬਲਦੀ ਹੋਈ ਅੱਗ ਤੋਂ ਬੁਝ ਜਾਏਗਾ, ਬਲਦੀ ਹੋਈ ਅੱਗ ਨੂੰ ਉਹ ਬੰਦ ਕਰ ਲਏਗਾ, ਉਹਦੇ ਅੰਦਰ ਸ਼ਾਂਤੀ ਸਹਿਜ ਬਣ ਜਾਏਗਾ। ਕਹਿਣ ਲੱਗੇ ਨਹੀਂ ਤਾਂ ਹਮ ਭੀ ਦੱਜਾਂ ਆਹੇ, ਨਹੀਂ ਤੇ ਮੈਂ ਵੀ ਸੜ ਬਲ ਜਾਣਾ ਸੀ ਆਮ ਲੋਕਾਂ ਵਾਂਗ, ਜੇ ਸਾਈ ਜੀ ਦੇ ਚੰਗੇ ਕੀਤੇ ਪ੍ਰਬੰਧ ਨੂੰ ਮੰਨਦਾ ਨਾ। ਪ੍ਰਬੰਧ ਨੂੰ ਕਬੂਲ ਕਰੋ, ਇਹਦੇ ਅੰਦਰ ਹੀ ਸਾਡਾ ਸਾਰਿਆਂ ਦਾ ਭਲਾ ਹੈ। ਜੋ ਰਸਤਾ ਸਤਿਗੁਰੂ ਸਾਨੂੰ ਬਾਣੀ ਵਿੱਚੋਂ ਵਿਖਾਉਣ, ਉਸ ਰਸਤੇ ਨੂੰ ਅਪਣਾ ਲਓ, ਉਸ ਰਸਤੇ ਤੇ ਚੱਲ ਪਓ, ਔਰ ਚੱਲ ਕੇ ਵੇਖੋ ਕਿ ਮਨ ਸ਼ਾਂਤ ਹੁੰਦਾ ਹੈ ਜਾਂ ਨਹੀਂ ਹੁੰਦਾ। ਮੈਂ ਇੱਕ ਬੇਨਤੀ ਕਹਿ ਕੇ ਖਿਮਾ ਦਾ ਜਾ ਚੁਕਾਵਾਂਗਾ। जद कोई रस्ते नूं अख्तियार करे ना, रस्ते दे उत्ते चले ना, ते दूर खलो के कही जावे जी इस राह दे उत्ते चलन तो बाद कुछ नहीं मिलना, ए ते उहदी अज्ञानता है ना, ए ते उहदा बोलना नरोल झूठ ही बोलना है ना। तुसीं कोई 2-4-6 महीने गुरु ग्रंथ साहिब जी दे अनुसार जीवन बतीत करके वेखो, पर गुरु दे अनुसार अपनी मर्जी दे नाल ने, ते फिर आन के गल करियो कि कुछ मन दे अंदर शांति बनदी है जां नहीं बनदी। चलना है अपनी मर्जी दे नाल, डॉक्टर दी दित्ती दवाई भी खाई जानी है, ते डॉक्टर ने कहना है कि आलू चावल नहीं खाने, जिन्ने दिन दवाई खा रहा है रोग नहीं जांदा उन्ने दिन तेरे लिए परहेज है, ना तू आलू ते ना तू चावल खाने, चौल भी नहीं खाने आलू भी नहीं खाने। उधरों दवाई खाई जावे तो उधरों तिन्ने टाइम ही आलू तिन्ने टाइम ही चौल खाई जाए तो फिर बीमारी तो बचेगा किवें? जिन्ना जरूरी इलाज करना है उन्नी जरूरी नाल परहेज रखना है। तो साईं जी ने जेड़ा साडे भले लई प्रबंध कीता है, इस प्रबंध नूं कबूल करन करके मन दे अंदर शांति बनेगी, वरना नहीं। भगत फरीद साहब जी दे सलोक नूं आधार बना के कुछ बेनतियां मैं आप संगत दे सामुख रखन दा नमाना यतन कीता। सतगुरु जी रहम करन, समूह मना दे अंदर गुरमत ज्ञान दी बख्शिश करन, अज्ञानता दा हनेरा दूर करन, तमाम हुईयां भुलां खामियां लई दास खिमा दा जाचक है।
1: हे प्राण नाथ गोबिंद कृपा निदान जगत गुरु, हे संसार ताप हरण

ਇਨ ਸਮੇ ਸਿਮਰੰਤ ਨਾਨਕ ਰਾਮ ਦਮੋਦਰ ਮਾਧੁਵੇ ਜੋ ਆਵਤ ਸ਼ਰਨ ਠਾਕੁਰ ਪ੍ਰਭ ਤੁਮਰੀ ਤਿਸ ਰਾਖੋ ਕਿਰਪਾ ਤਾਰ ਜਨ ਨਾਨਕ ਸ਼ਰਨ ਤੁਮਾਰੀ ਹਰ ਜੀਓ ਰਾਖੋ ਲਾਜ ਮੁਰਾਰ ਜਨ ਨਾਨਕ ਸ਼ਰਨ ਤੁਮਾਰੀ ਹਰ ਜੀਓ ਰਾਖੋ ਲਾਜ ਮੁਰਾਰ ਵਾਹਿਗੁਰੂ ਸਾਹਿਬ ਜੀਓ ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲ ਬੁੱਕ ਪਰੇ ਜੇ ਜਾਣਾ ਸ਼ਹੋ ਨੰਡੜਾ ਤਾਂ ਥੋੜਾ ਮਾਨ ਕਰੇ

एक वाहिगुरु जी का खालसा वाहिगुरु जी की फतेह। परम सत्कार योग मेहरवान सतगुरु तन तन श्री गुरु ग्रंथ साहिब पातशाह महाराज जी दी पवित्र अते निगी गोद आनंद पा रहे सब माई भाई सतसंगी जनों मन बिरतियां एकागर करके बहन अते सुनन दी कृपालता करियो। आप सरवण करदे आ रहे हो रोज सवेर दे वकत भगत फरीद साहब जी दी बाणी विचों लड़ीवार विचार लड़ीवार कथा। अज जो श्लोक आप संगतां दे सन्मुख पढ़ के सुनाए गए, पहला श्लोक है फरीदा जे जाना तिल थोड़े संभल बुक भरे, कि जे मैं जानदा हुंदा कि तिल थोड़े ने ते जल्दी जल्दी बुक भर भर के दूसरे पासे रखन दे नाल सुटन दे नाल इन्हां ने जल्दी खत्म हो जाना है, ते मैं बड़ा सोच विचार के संभल संभल के कदम पुटदा बुक भरदा तां कि मेरे भांडे विचों तिल मुकदे ना। हकीकत यह है फरीद जी जिधर इशारा कर रहे ने कि मनुख नूं जदों अपने सवासां दी कीमत समझ विच आउंदी है कि मेरे सवास अमोलक ने, ते जिहड़े सवास इह अज तों पहलां लै चुका है जिन्ने सवास गुजार चुका है उन्हां पिछलियां बीतियां होया सवासां दे अंदर इह वेखदा है कि मैं कमाया की ते गवाया की, ते नजर इह आउंदा है कि गवाया सब कुछ है ते कमाया कुछ भी नहीं। समझे आउंदी है कि सवास गवाई गवाए ने, इन्हां सवासां दे नाल मैं कोई चंगा वणज वपार कीता हुंदा, रब जी दे गुणां दा संग्रह कीता हुंदा, वाहिगुरु मंत्र दा जाप कीता हुंदा, इह कुछ ते नजर आ नहीं रहा, ते सवास सारे गवाए होए गुम होए राख दे ढेर दे अंदर पाए होए नजर पै रहे। पिछले बीते समय दे उत्ते तौबा कर रहे ने, उपदेश ते सानू ही दे रहे ना भगत फरीद साहब आप ते उस महासागर परमात्मा दे अंदर मिलके अपेद हो ही चुके ने, साडे लई उपदेश है पिछले बीते हुए समय दे अंदर जो गुनाह होए जो सवास संभाल ना पाया उन्हां वास्ते पश्चाताप कर, उन्हां गुनाहां दे उत्ते तौबा कर, ते अगों वास्ते अपने मार्ग नूं सवारन दा आप यतन कर, अगों वास्ते रहिंदे सवासां दी संभाल करन दा यतन कर। जिस तरह धन तुहाडी जेब दे अंदर है तुहाडा अपना ही कमाया होया धन तुहाडे पास है, हुण मर्जी भी तुहाडी है कि उस धन दे नाल बाजार विचों जाके तुसी अति कौड़ी चीज खरीद के लयो, ते तुहाडी मर्जी भावे अति मिठा पदार्थ बाजार दे अंदर जाके खरीद के लयो। एको ही मार्केट दे अंदर जान लेवा पदार्थ मिलदे ने ते जान देवा पदार्थ मिलदे ने, जो तंदुरुस्ती देण वाले ने पदार्थ ओ चीजां वस्तां मिल जांदियां ने बाजार विचों, ते जो रोकी बनाउण वालियां ने चीजां वस्तुआं ओ भी मिल जांदियां ने बाजार विचों। शहद खरीद के लियाउणा है, मिश्री खरीद के लियाउणी है, कोई होर मिठास खरीद के लियाउणी है, तुहाडी मर्जी है, पैसा तुहाडा है, सोच तुहाडी है। अगर कौड़ा तुम्मा खरीद के लियाउणा है ते तां वी सोच तुहाडी है, पैसा वी तुहाडा है, मर्जी तुहाडी है, क्योंकि सवासां दा सरमाया तुहानूं खुदावंद करीम परमात्मा ने दे दिता है। इस धन दे नाल खर्च करके तुसीं वैसिया द्वारे जा सकदे हो, पब्बां क्लबां दे अंदर धन नूं खर्च करके जा सकदे हो, इसी धन दे नाल जुवारी बन सकदे हो, इसी धन दे नाल अयाशी बदमाशी दे अड्डे कायम कर सकदे हो धन दे नाल, ते इसे ही धन दे नाल आपां
ਗੁਰਦੁਆਰੇ ਦੇ ਅੰਦਰ ਮੰਦਰ ਮਸਜਿਦ ਦੇ ਅੰਦਰ ਧਰਮ ਸਥਾਨਾਂ ਦੇ ਉੱਤੇ ਲਿਆ ਕੇ ਇਸੇ ਧਨ ਦੇ ਨਾਲ ਲੰਗਰ ਵੀ ਚਲਾ ਸਕਣੇ। ਇਸ ਧਨ ਨੂੰ ਜੋ ਤੁਹਾਡੀ ਜੇਬ ਦੇ ਅੰਦਰ ਏ ਤੁਹਾਡੀ ਮਰਜ਼ੀ ਹੈ ਉਹਨੂੰ ਸਹੀ ਪਾਸੇ ਖਰਚਣਾ ਹੈ ਉਹ ਖਰਚਿਆ ਜਾਏਗਾ, ਗਲਤ ਪਾਸੇ ਖਰਚਣਾ ਹੈ ਉਹ ਖਰਚਿਆ ਜਾਏਗਾ। ਧਨ ਦਾ ਤੇ ਕੋਈ ਉਜ਼ਰ ਮਾਮਲਾ ਹੀ ਨਹੀਂ, ਧਨ ਦਾ ਤੇ ਕੋਈ ਅੱਗੋਂ ਬੋਲ ਬੁਲਾਵਾ ਹੀ ਨਹੀਂ ਕਿ ਤੂੰ ਮੈਨੂੰ ਖਰਚ ਕਰਨਾ ਚਾਹੁੰਦਾ ਗੁਰਦੁਆਰੇ ਦੇ ਅੰਦਰ ਤੇ ਮੈਂ ਗੁਰਦੁਆਰੇ ਵਿੱਚ ਖਰਚ ਹੋਣਾ ਨਹੀਂ। ਜਾਂ ਧਨ ਤੇ ਕਦੀ ਇਹ ਨਹੀਂ ਕਹਿੰਦਾ ਕਿ ਤੂੰ ਮੈਨੂੰ ਖਰਚ ਕਰਨਾ ਚਾਹੁੰਦਾ ਪੱਬ ਦੇ ਅੰਦਰ ਤੇ ਮੈਂ ਪੱਬ ਦੇ ਅੰਦਰ ਖਰਚ ਹੋਣਾ ਨਹੀਂ, ਤੂੰ ਆਪਣਾ ਜ਼ੋਰ ਲਾ ਤੇ ਮੈਂ ਆਪਣਾ ਜ਼ੋਰ ਲਾਉਣਾ, ਧਨ ਤੇ ਇਸ ਤਰ੍ਹਾਂ ਨਹੀਂ ਕਹਿੰਦਾ। ਧਨ ਕਮਾਇਆ ਹੋਇਆ ਆਇਆ ਤੁਹਾਡੀ ਜੇਬ ਦੇ ਅੰਦਰ, ਹੁਣ ਅੱਗੋਂ ਤੁਹਾਡੀ ਸੋਚ ਦੇ ਮੁਤਾਬਕ ਉਸ ਧਨ ਨੇ ਵਰਤੋਂ ਵਿੱਚ ਆਉਣਾ, ਉਹਨੂੰ ਗਲਤ ਪਾਸੇ ਵਰਤੋ ਉਹਨੂੰ ਸਹੀ ਪਾਸੇ ਵਰਤੋ, ਇਹ ਤੁਹਾਡੀ ਸਮਝ ਹੈ। ਮੈਂ ਇੱਕ ਬੇਨਤੀ ਹੋਰ ਵੀ ਚਲੋ ਕਰਦਾ ਚੱਲਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅੰਦਰ ਇੱਕ ਅਰਦਾਸ ਕਰਨ ਦਾ ਬਲ, ਅਰਦਾਸ ਕਰਨ ਦਾ ਤਰੀਕਾ ਪਾਤਸ਼ਾਹ ਨੇ ਸਾਡੀ ਝੋਲੀ ਦੇ ਅੰਦਰ ਪਾਇਆ। ਕਹਿਣ ਲੱਗੇ, ਸਾ ਮਤ ਦੀਜੈ ਦਿਆਲ ਪ੍ਰਭ, ਹੇ ਮੇਰੇ ਮਾਲਕ ਦਇਆ ਦੇ ਸਾਗਰ ਸਤਿਗੁਰੂ ਜੀ, ਮੈਂ ਤੇਰੇ ਦਰ ਦਾ ਜਾਚਕ, ਤੇਰੇ ਘਰ ਦਾ ਮੰਗਤਾ ਬਣ ਕੇ ਮੈਂ ਤੇਰੇ ਕੋਲ ਆਇਆ, ਤੇ ਹੁਣ ਜਿਹਦੇ ਕੋਲ ਹੱਥ ਫੈਲਾ ਕੇ ਮੰਗੋ। ਅਗਲਾ ਪੁੱਛਦਾ ਹੈ ਨਾ ਕਿ ਤੇਰੀ ਮੰਗ ਕੀ, ਕੋਈ ਮੰਗਤਾ ਤੁਹਾਡਾ ਦਰਵਾਜ਼ਾ ਨੋ ਕਰੇ, ਤੁਹਾਡੀ ਡੋਰ ਖੜਕਾਏ, ਤੁਸੀਂ ਪੁੱਛੋਗੇ ਨਾ ਤੇਰੀ ਮੰਗ ਕੀ, ਕੱਪੜਾ ਚਾਹੀਦਾ ਹੈ, ਭੋਜਨ ਚਾਹੀਦਾ ਹੈ, ਧਨ ਚਾਹੀਦਾ ਹੈ, ਜੁੱਤੀ ਚਾਹੀਦੀ ਹੈ, ਤੇਰੀ ਮੰਗ ਕੀ ਹੈ, ਕੋਈ ਮੰਗਤਾ ਆ ਜਾਏ। ਹੁਣ ਜਦ ਇਹ ਬੋਲ ਬੋਲੇ ਕਿ ਸਾਮਤ ਦੀਜੈ ਦਿਆਲ ਪ੍ਰਭ ਜੇ ਤੁਮੈ ਅਰਾਧਾ, ਸਤਿਗੁਰੂ ਮੈਂ ਇੱਕ ਅਰਦਾਸ ਲੈ ਕੇ ਆਇਆ ਤੇਰੇ ਦਰ ਦੇ ਉੱਤੇ, ਤੇ ਜਿਹਦੇ ਚਰਨਾਂ ਵਿੱਚ ਅਰਦਾਸ ਲੈ ਕੇ ਗਏ ਉਹਨੇ ਅੱਗੋਂ ਪੁੱਛਿਆ, ਆਉਣ ਵਾਲਿਆ ਤੇਰੀ ਅਰਦਾਸ ਕੀ ਹੈ, ਤੇਰੀ ਮੰਗ ਕੀ ਹੈ, ਤੇ ਆਖਿਆ ਸਾ ਮਤ, ਮਤ ਮੈਨੇ ਅਕਲ, ਹੇ ਮੇਰੇ ਦਿਆਲੂ ਸਵਾਮੀ ਜੀ, ਮੇਰੀ ਝੋਲੀ ਦੇ ਅੰਦਰ ਉਹ ਅਕਲ ਪਾਓ। ਕਿਹੜੀ ਅਕਲ? ਜਿੱਤ ਤੁਮੈ ਅਰਾਧਾ, ਜਿਹੜੀ ਅਕਲ ਦੇ ਨਾਲ ਮੈਂ ਤੇਰੇ ਨਾਲ ਜੁੜਿਆ ਰਵਾਂ, ਤੈਨੂੰ ਅਰਾਧਦਾ ਰਵਾਂ। ਇੱਥੇ ਮੈਂ ਇੱਕ ਬੇਨਤੀ ਹੋਰ ਕਰਦਾ ਚੱਲਾਂ। ਸਾਡੇ ਸਰੀਰ ਦੇ ਜਿੰਨੇ ਅੰਗ ਨੇ ਉਹ ਸਾਰੇ ਸਾਡੇ ਮਨ ਦੇ ਕਹਿ ਚੱਲਦੇ ਨੇ। ਮਨ ਕਹਿੰਦਾ ਅੱਖਾਂ ਨੂੰ ਇੱਧਰ ਵੇਖਣਾ ਹੈ ਤੇ ਅੱਖਾਂ ਉੱਧਰ ਵੇਖਦੀਆਂ ਨੇ ਦੂਜੇ ਪਾਸੇ ਨਹੀਂ। ਮਨ ਕਹਿੰਦਾ ਅੱਖਾਂ ਨੂੰ ਉੱਤੇ ਵੇਖਣਾ ਹੈ ਤੇ ਅੱਖਾਂ ਉੱਤੇ ਵੇਖਦੀਆਂ ਨੇ, ਥੱਲੇ ਨਹੀਂ ਵੇਖਦੀਆਂ। ਮਨ ਕਹਿੰਦਾ ਹੱਥਾਂ ਨੂੰ ਕਿ ਇਸ ਤਰ੍ਹਾਂ ਹਿੱਲਣਾ ਹੈ ਤੇ ਹੱਥ ਉਸ ਤਰ੍ਹਾਂ ਹੀ ਹਿੱਲਣਾ ਸ਼ੁਰੂ ਕਰ ਦਿੰਦੇ ਨੇ, ਇਸ਼ਾਰਾ ਕਰਨਾ ਸ਼ੁਰੂ ਕਰ ਦਿੰਦੇ ਨੇ, ਜਿਸ ਤਰ੍ਹਾਂ ਮਨ ਦਾ ਵਿਚਾਰ ਬਣਦਾ। ਆਪ ਪੜ੍ਹੇ ਲਿਖੇ ਦੇਸ਼ ਦੇ ਵਾਸੀ ਹੋ, ਮੇਰੀ ਬੇਨਤੀ ਨੂੰ ਸਮਝਣ ਦਾ ਯਤਨ ਕਰਿਓ। ਮਨ ਕਹਿੰਦਾ ਹੈ ਪੈਰਾਂ ਨੂੰ ਇਸ ਮਾਰਗ ਦੇ ਉੱਤੇ ਚੱਲਣਾ ਹੈ, ਤੇ ਪੈਰ ਅੱਗੋਂ ਕੋਈ ਉਕਤੀ ਯੁਕਤੀ ਅਪੀਲ ਦਲੀਲ ਬਿਆਨ ਨਹੀਂ ਕਰਦੇ, ਪੈਰ ਉਸੇ ਮਾਰਗ ਦੇ ਉੱਤੇ ਤੁਰਨਾ ਸ਼ੁਰੂ ਕਰ ਦਿੰਦੇ ਨੇ। ਮਨ ਦਾ ਵਿਚਾਰ ਬਣ ਜਾਏ ਕਿ ਅੱਜ ਮੈਂ ਪੈਰੀ ਚੱਲ ਕੇ ਪੱਬ ਵਿੱਚ ਜਾਣਾ ਹੈ, ਤੇ ਪੈਰ ਤੁਹਾਡੇ ਸਾਰੇ ਸਰੀਰ ਨੂੰ ਲੈ ਕੇ ਪੱਬ ਤੱਕ ਪਹੁੰਚਾ ਦੇਣਗੇ। ਮਨ ਦਾ ਵਿਚਾਰ ਬਣ ਜਾਏ ਕਿ ਅੱਜ ਪੱਬ ਵਿੱਚ ਨਹੀਂ ਜਾਣਾ, ਅੱਜ ਮੈਂ ਮੰਦਿਰ ਗੁਰਦੁਆਰੇ ਵਿੱਚ ਜਾਣਾ ਹੈ, ਮਸਜਿਦ ਵਿੱਚ ਜਾਣਾ ਹੈ, ਤੇ ਤੁਹਾਡੇ ਦੋ ਪੈਰ ਤੁਹਾਡੇ ਸਾਰੇ ਸਰੀਰ ਦਾ ਵਜ਼ਨ ਚੁੱਕਦੇ ਚੁੱਕਦੇ ਤੁਰਦੇ ਤੁਰਦੇ ਉਹ ਤੁਹਾਨੂੰ ਗੁਰਦੁਆਰੇ ਲਿਆ ਕੇ ਖੜਾ ਕਰ ਦੇਣਗੇ। ਤੁਹਾਡਾ ਮਨ ਕਵੇ ਕਿ ਅੱਜ ਮੈਂ ਲੰਗਰ ਵਿੱਚ ਸੇਵਾ ਕਰਨੀ ਹੈ, ਤੇ ਤੁਹਾਡੇ ਹੱਥ ਭਾਂਡੇ ਸਾਫ ਕਰਨਾ ਸ਼ੁਰੂ ਕਰ ਦੇਣਗੇ, ਤੁਹਾਡੇ ਹੱਥ ਲੰਗਰ ਵਰਤਾਉਣਾ ਸ਼ੁਰੂ ਕਰ ਦੇਣਗੇ। ਤੇ ਵਰਤਾਉਂਦਿਆਂ ਵਰਤਾਉਂਦਿਆਂ ਮਨ ਢੇਰੀ ਢਾ ਦੇਵੇ, ਮਨ ਕਹਿ ਦੇਵੇ ਕਿ ਹੁਣ ਨਹੀਂ ਵਰਤਾਉਣਾ, ਤੇ ਉੱਥੇ ਇਹ ਹੱਥ ਵੀ ਬੰਦ ਹੋ ਜਾਂਦੇ ਨੇ, ਵਰਤਾਉਣਾ ਬੰਦ ਕਰ ਦਿੰਦੇ ਨੇ। ਮੇਰੇ ਕਹਿਣ ਤੋਂ ਗਰਜ, ਸਾਡੇ ਜਿੰਨੇ ਸਰੀਰ ਦੇ ਅੰਗ ਨੇ ਉਹਨਾਂ ਸਾਰਿਆਂ ਅੰਗਾਂ ਦੇ ਉੱਤੇ ਹੁਕਮ ਚੱਲਦਾ ਹੈ ਸਾਡੇ ਮਨ ਦਾ। ਮਨ ਪੈਰਾਂ ਨੂੰ ਜਿੱਧਰ ਇਸ਼ਾਰਾ ਕਰਦਾ ਹੈ ਪੈਰ ਤੁਰਦੇ ਨੇ, ਜਿਸ ਤਰ੍ਹਾਂ ਹੱਥਾਂ ਨੂੰ ਇਸ਼ਾਰਾ ਕਰਦਾ ਹੈ ਹੱਥ ਕਰਦੇ ਨੇ, ਜਿਸ ਤਰ੍ਹਾਂ ਮਨ ਅੱਖਾਂ ਨੂੰ ਕਹਿੰਦਾ ਹੈ ਅੱਖਾਂ ਉਸ ਤਰ੍ਹਾਂ ਵੇਖਦੀਆਂ ਨੇ, ਜੋ ਮਨ ਦੀ ਮਰਜ਼ੀ ਹੁੰਦੀ ਹੈ ਕੰਨ ਨੂੰ ਸੁਣਦੇ ਨੇ, ਦੂਜਾ ਬੋਲ ਕੰਨ ਨਹੀਂ ਸੁਣਦੇ, ਮਨ ਦੀ ਮਰਜ਼ੀ ਦੇ ਮੁਤਾਬਕ ਕੰਮ ਕਰਦੇ ਨੇ। ਪਰ ਜੇ ਸਾਡੇ ਸਾਰੇ ਸਰੀਰ ਦੇ ਅੰਗ ਚੱਲਦੇ ਨੇ ਸਾਡੇ ਮਨ ਦੀ ਗੁਲਾਮੀ ਅੰਦਰ, ਮਨ ਦੇ ਹੁਕਮ ਅੰਦਰ, ਤੇ ਖਿਆਲ ਕਰਿਓ ਮਨ ਵੀ ਸਾਡਾ ਆਜ਼ਾਦ ਨਹੀਂ ਹੈ। ਸਾਡਾ ਮਨ ਕੰਮ ਕਰਦਾ ਹੈ ਸਾਡੀ ਬੁੱਧ ਦੇ ਮੁਤਾਬਕ। ਜਿਸ ਮਨੁੱਖ ਦੇ ਕੋਲ ਬੁੱਧ ਚੰਗੀ ਹੋਵੇ, ਸਮਝ ਚੰਗੀ ਹੋਵੇ, ਉਹਦੇ ਮਨ ਦੇ ਅੰਦਰੋਂ ਬਣਨ ਵਾਲੇ ਵਿਚਾਰ ਚੰਗੇ ਬਣਨਗੇ। ਜਿਹਦੇ ਵਿਚਾਰ ਚੰਗੇ ਬਣ ਗਏ ਉਹ
ਉਹਦੇ ਸਰੀਰ ਦੇ ਨਾਲ ਜਿਹੜੇ ਕਰਮ ਹੋਣਗੇ ਉਹ ਚੰਗੇ ਹੀ ਹੋਣਗੇ। ਮੈਂ ਫੇਰ ਬੇਨਤੀ ਕਰਾਂ, ਪੜ੍ਹੇ ਲਿਖੇ ਦੇਸ਼ ਦੇ ਵਾਸੀ ਉਹ ਬੇਨਤੀ ਨੂੰ ਸਮਝਿਓ। ਅਗਰ ਮਤ ਚੰਗੀ ਹੈ, ਮਨ ਦੇ ਫੁਰਨੇ, ਮਨ ਦੇ ਵਿਚਾਰ ਚੰਗੇ ਬਣਨਗੇ, ਸ਼ੁੱਧ ਬਣਨਗੇ। ਤੇ ਜੇ ਮਨ ਦੇ ਵਿਚਾਰ ਹੀ ਸ਼ੁੱਧ ਬਣ ਗਏ ਨੇ ਤੇ ਸਰੀਰ ਭਾਵੇਂ ਥੱਕਿਆ ਵੀ ਹੋਵੇ ਤਾਂ ਵੀ ਇਹ ਸ਼ੁੱਧ ਕਰਮ ਕਰਨੇ ਸ਼ੁਰੂ ਕਰ ਦਿੰਦਾ ਹੈ। ਅਗਰ ਮਤ ਦੇ ਅੰਦਰ ਖੋਟ ਹੈ, ਮਤ ਹੀ ਸਹੀ ਨਹੀਂ ਹੈ, ਤੇ ਜਿਹੜੇ ਮਨ ਦੇ ਅੰਦਰੋਂ ਫੁਰਨੇ ਬਣ ਰਹੇ ਨੇ, ਵਿਚਾਰ ਉੱਠ ਰਹੇ ਨੇ, ਉਹ ਵੀ ਸਹੀ ਨਹੀਂ ਉੱਠਣਗੇ, ਕਿਉਂਕਿ ਮਤ ਹੀ ਸ਼ੁੱਧ ਨਹੀਂ ਹੈ, ਮਤ ਦੇ ਅੰਦਰ ਖੋਟ ਹੈ। ਅਗਰ ਗਿਆਨ ਸ਼ੁੱਧ ਨਹੀਂ ਤੇ ਕਹਿਣਾ ਪਏਗਾ ਮਨ ਦੇ ਅੰਦਰੋਂ ਬਣਨ ਵਾਲੇ ਉੱਠਣ ਵਾਲੇ ਵਿਚਾਰ ਵੀ ਫਿਰ ਸ਼ੁੱਧ ਨਹੀਂ ਉੱਠਦੇ। ਤੇ ਜਦ ਵਿਚਾਰ ਹੀ ਮੈਲੇ ਨੇ ਤੇ ਤਨ ਦੇ ਨਾਲ ਕਰਮ ਵੀ ਤੇ ਫਿਰ ਮੈਲੇ ਹੀ ਹੋਣਗੇ ਨਾ। ਪਹਿਲਾਂ ਵਿਚਾਰ ਹੀ ਬਣਦਾ ਨਾ ਕਿ ਮੈਂ ਇਹਦਾ ਬੁਰਾ ਕਰਦਿਆਂ, ਪਹਿਲਾਂ ਵਿਚਾਰ ਬਣਦਾ ਉਹਦਾ ਬੁਰਾ ਬਾਅਦ ਵਿੱਚ ਹੁੰਦਾ ਹੈ। ਪਹਿਲਾਂ ਵਿਚਾਰ ਬਣਦਾ ਮੈਂ ਇਹਦੇ ਰਾਹ ਦੇ ਅੰਦਰ ਕੰਡੇ ਬਿਖੇਰਦਿਆਂ, ਕੰਡੇ ਹੱਥਾਂ ਦੇ ਨਾਲ ਬਾਅਦ ਵਿੱਚ ਬਖੇਰੇ ਜਾਂਦੇ ਨੇ। ਪਹਿਲਾਂ ਵਿਚਾਰ ਹੀ ਬਣਦਾ ਮੈਂ ਇਹਦੇ ਰਾਹ ਦੇ ਵਿੱਚੋਂ ਕੰਡੇ ਚੁੱਕ ਕੇ ਸਾਫ ਕਰਦਿਆਂ ਤੇ ਬਾਅਦ ਵਿੱਚ ਆਪ ਕੰਡੇ ਚੁੱਕ ਕੇ ਉਹ ਰਾਹ ਸਾਫ ਕਰਨਾ ਸ਼ੁਰੂ ਕਰ ਦਿੰਦੇ। ਵਿਚਾਰ ਹੀ ਬਣਦਾ ਮੈਂ ਇਹਦਾ ਭਲਾ ਕਰਾਂ ਤੇ ਆਪ ਭਲਾ ਕਰਨਾ ਸ਼ੁਰੂ ਕਰ ਦਿੰਦੇ ਹੋ। ਵਿਚਾਰ ਬਣ ਜਾਂਦਾ ਨਹੀਂ ਇਹਦਾ ਭਲਾ ਨਹੀਂ, ਇਹਦਾ ਬੁਰਾ ਹੀ ਕਰਨਾ ਚਾਹੀਦਾ ਤੇ ਆਪ ਉਹਦਾ ਬੁਰਾ ਕਰਨਾ ਸ਼ੁਰੂ ਕਰ ਦਿੰਦੇ ਹੋ। ਗੱਲ ਚੱਲਦੀ ਹੈ ਸਾਡੇ ਮਨ ਦੇ ਵਿਚਾਰਾਂ ਤੋਂ ਤੇ ਮਨ ਦੇ ਵਿਚਾਰ ਬਣਦੇ ਨੇ ਸਾਡੀ ਬੁੱਧ ਦੇ ਮੁਤਾਬਕ, ਸਾਡੀ ਅਕਲ ਦੇ ਮੁਤਾਬਕ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਗੱਲ ਮੂਲ ਤੋਂ ਲੈ ਕੇ ਮੁੱਢ ਤੋਂ ਆਰੰਭ ਕੀਤੀ, ਮੰਗ ਕੀਤੀ ਗੁਰੂ ਕੋਲੋਂ ਤੇ ਮੰਗ ਕੀ ਕੀਤੀ, ਆਖਿਆ ਸਾ ਮਤ ਦੀਜੈ ਦਿਆਲ ਪ੍ਰਭ, ਹੇ ਦਇਆ ਦੇ ਸਾਗਰ ਮੇਰੇ ਉੱਤੇ ਰਹਿਮ ਕਰ ਤੇ ਰਹਿਮ ਇਹ ਕਰ ਮੈਨੂੰ ਚੰਗੀ ਮਤ ਦੇ। ਚੰਗੀ ਮਤ ਬਣੇਗੀ, ਮਨ ਦਾ ਵਿਚਾਰ ਚੰਗਾ ਬਣੇਗਾ, ਮਨ ਦਾ ਵਿਚਾਰ ਚੰਗਾ ਬਣੇਗਾ, ਕਰਮ ਚੰਗੇ ਬਣਨਗੇ। ਕਰਮ ਚੰਗੇ ਕਰੋਗੇ ਤੇ ਜਿਹਨੂੰ ਅਸੀਂ ਮੱਥੇ ਦੇ ਉੱਤੇ ਹੱਥ ਮਾਰ ਮਾਰ ਕੇ ਦੋਸ਼ ਦਿੰਦੇ ਹਾਂ, ਕੋਸਨੇ ਆ ਮੇਰੀ ਕਿਸਮਤ ਚੰਗੀ ਨਹੀਂ, ਉਹ ਕਰਮਾਂ ਤੋਂ ਹੀ ਬਣਦੀ ਹੈ ਤੇ ਕਰਮ ਚੰਗੇ ਹੋਣਗੇ ਕਿਸਮਤ ਵੀ ਚੰਗੀ ਬਣ ਜਾਏਗੀ। ਤੋਂ ਮੰਗਿਆ ਕੀ ਇਹ ਸਾਮਤ ਦੀਜੈ ਦਿਆਲ ਪ੍ਰਭ, ਜੇ ਤੂੰ ਮੈਂ ਅਰਾਧਾਂ ਸਤਿਗੁਰੂ ਮੇਰੀ ਝੋਲੀ ਦੇ ਅੰਦਰ ਉਹ ਮਤ ਪਾ ਜਿਸ ਮਤ ਦੇ ਨਾਲ ਮੈਂ ਤੇਰੀ ਅਰਾਧਨਾ ਕਰਨੀ ਸ਼ੁਰੂ ਕਰ ਦਵਾਂ, ਤੇਰੇ ਨਾਲ ਮੈਂ ਜੁੜਨਾ ਸ਼ੁਰੂ ਕਰ ਦਵਾਂ। ਤੋ ਹੁਣ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਕਿ ਜੇ ਜਾਣਾ ਤਿਲ ਥੋੜੇ, ਜੇ ਸਮਝ ਆ ਜਾਏ ਕਿ ਮੇਰੇ ਸਵਾਸ ਥੋੜੇ ਨੇ ਔਰ ਗਿਣਤੀ ਮਿਣਤੀ ਦੇ ਨੇ, ਮਰਜ਼ੀ ਦੇ ਨਾਲ ਇਹਨਾਂ ਨੂੰ ਮੈਂ ਵਧਾ ਨਹੀਂ ਸਕਦਾ, ਮਰਜ਼ੀ ਦੇ ਨਾਲ ਮੈਂ ਇਹਨਾਂ ਨੂੰ ਘਟਾ ਨਹੀਂ ਸਕਦਾ, ਸੰਭਲ ਫਿਰ ਸੰਭਾਲ ਸੰਭਾਲ ਕੇ ਆਪਣੇ ਸਵਾਸਾਂ ਨੂੰ ਵਰਤਣਾ ਸ਼ੁਰੂ ਕਰਦਾ ਹੈ ਸੰਭਾਲ ਕੇ। ਜਾਂ ਤੇ ਸਵਾਸਾਂ ਦੀ ਸਮਝ ਨਾ ਹੋਵੇ ਤਾਂ ਇਹਨੂੰ ਅਜਾਈ ਰੋਲ ਦਿੰਦਾ ਹੈ, ਮਿੱਟੀ ਦੇ ਅੰਦਰ ਰਾਖ ਦੇ ਅੰਦਰ ਰੋਲ ਦਿੰਦਾ ਹੈ ਜੇ ਇਹਨੂੰ ਸਮਝ ਨਾ ਹੋਵੇ। ਮੈਂ ਪੜਿਆ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੂੰ ਤੇ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਚਨ ਕਿਹਾ ਪਰ ਬਾ ਕਮਾਲ ਬਚਨ, ਬੜਾ ਕੀਮਤੀ ਬਚਨ। ਕਹਿਣ ਲੱਗੇ ਮੈਂ ਇੱਕ ਵਾਰੀ ਵੇਖਿਆ ਕਿ ਇੱਕ ਖੇਡ ਤਮਾਸ਼ਾ ਕਰਨ ਵਾਲਾ ਮਦਾਰੀ ਜਿਹੜਾ ਬਾਂਦਰਾਂ ਨੂੰ ਨਚਾ ਨਚਾ ਕੇ ਬਾਂਦਰਾਂ ਦੇ ਨਾਲ ਲੋਕਾਂ ਦਾ ਮਨ ਬਹਿਲਾਉਂਦਾ, ਲੋਕਾਂ ਨੂੰ ਮਨੋਰੰਜਨ ਦਾ ਸਾਧਨ ਪੇਸ਼ ਕਰਦਾ ਹੈ। ਕਹਿੰਦਾ ਇੱਕ ਵਾਰੀ ਉਹ ਮਦਾਰੀ ਲੋਕਾਂ ਕੋਲੋਂ ਪੈਸੇ ਉਗਰਾਉਣ ਦੇ ਚੱਕਰ ਵਿੱਚ ਪੈ ਗਿਆ, ਬਾਂਦਰ ਨੂੰ ਨਚਾਇਆ, ਬਾਂਦਰ ਨੇ ਲੋਕਾਂ ਦਾ ਮਨ ਖੁਸ਼ ਕੀਤਾ, ਲੋਕਾਂ ਨੇ ਹੱਥਾਂ ਵਿੱਚ ਪੈਸੇ ਲੈ ਲਏ, ਆਪ ਉਹ ਲੋਕਾਂ ਕੋਲੋਂ ਪੈਸੇ ਫੜਨੇ ਸ਼ੁਰੂ ਕਰਦਾ ਹੈ ਤੇ ਉਹਦੇ ਗਲ ਵਿੱਚ ਸੀ ਇੱਕ ਛੋਟੀ ਜਿਹੀ ਮਾਲਾ ਤੇ ਮਾਲਾ ਸੀ ਬਣੀ ਹੋਈ ਸੋਨੇ ਦੀ। ਚਲੋ ਮਿਲ ਗਈ ਹੋਏਗੀ, ਕਿਸੇ ਨੇ ਦੇ ਦਿੱਤੀ ਹੋਏਗੀ ਜਾਂ ਬਣਾ ਲਈ ਹੋਏਗੀ, ਵੈਸੇ ਗਰੀਬ ਕੋਲ ਸੋਨੇ ਦੀ ਮਾਲਾ ਦਾ ਕੋਈ ਤੁੱਕ ਤੇ ਨਹੀਂ ਬਣਦਾ, ਕੋਈ ਮਤਲਬ ਤੇ ਨਹੀਂ, ਪਰ ਚਲੋ ਕਿਸੇ ਨੇ ਦੇ ਹੀ ਦਿੱਤੀ ਖੁਸ਼ ਹੋ ਕੇ, ਜਾਂ ਉਹਨੇ ਆਪ ਬਣਾ ਹੀ ਲਈ ਜਾਂ ਪਿਤਾ ਪੁਰਖੀ ਮਿਲ ਗਈ। ਉਹਦੇ ਕੋਲ ਸੀ ਇੱਕ ਮਾਲਾ, ਉਹਨੇ ਉਹ ਮਾਲਾ ਲਾ ਕੇ ਨਾ 2 ਮਿੰਟ ਵਾਸਤੇ ਬਾਂਦਰ ਦੇ ਗਲ ਵਿੱਚ ਪਾ ਦਿੱਤੀ ਤੇ ਪਾ ਇਸ ਕਰਕੇ ਦਿੱਤੀ ਕਿ ਬਾਂਦਰ ਮੇਰੀ ਰੋਜੀ ਰੋਟੀ ਦਾ ਵਸੀਲਾ ਹੈ, ਬਾਂਦਰ ਨਾਚ ਨਾ ਕਰੇ ਤੇ ਮੇਰੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਚੱਲੇ, ਬਾਂਦਰ ਮੇਰੇ ਕਹਿ ਨਾ ਲੱਗੇ ਤੇ ਮੈਂ ਖੇਡ ਤਮਾਸ਼ਾ ਨਾ ਕਰ ਸਕਾਂ, ਮੇਰਾ ਜੀਵਨ ਚੱਲੇ ਤੇ ਕਿਵੇਂ ਚੱਲੇ। 2 ਮਿੰਟ ਵਾਸਤੇ ਉਹ ਮਾਲਾ ਬਾਂਦਰ ਦੇ ਗਲ ਵਿੱਚ ਪਾਈ ਤੇ ਹੁਣ ਬਾਂਦਰ ਕੀ ਜਾਣੇ ਸੋਨਾ ਕੀ ਹੁੰਦਾ ਹੈ, ਹੀਰੇ ਕੀ ਹੁੰਦੇ ਨੇ, ਚਾਂਦੀ ਕੀ ਹੁੰਦੀ, ਇਹਦੀ ਕਦਰੋ ਕੀਮਤ ਤੇ ਤੁਹਾਡੇ ਜੀਵਨ ਵਿੱਚ ਹੈ ਨਾ, ਬਾਂਦਰ ਦੇ ਜੀਵਨ ਵਿੱਚ ਨਹੀਂ ਨਾ। ਆਪ ਮਦਾਰੀ ਲੋਕਾਂ ਕੋਲੋਂ ਪੈਸੇ ਉਗਰਾਉਣ ਦੇ ਚੱਕਰ ਵਿੱਚ ਪੈਸੇ ਫੜ ਰਿਹਾ ਤੇ ਬਾਂਦਰ ਨੇ ਕੀ ਕੀਤਾ, ਮਾਲਾ ਦਾ ਧਾਗਾ ਖਿੱਚਿਆ, ਸੂਤ ਤੋੜਿਆ
मणका मणका करके ओनू मिट्टी दे अंदर बखेर दिता। भाई गुरदास साहब किधरे खड़े सन, उन्हां ने वेख्या कि बांदर ने सोने की कदर नहीं पाई, कलम लई कागज लिया ते एक बोल सानू उपदेश करन वास्ते भाई गुरदास साहब जी ने लिख दिता। कहन लगे रतन मणि गल बांदर है कि हकीम ना जाने, रतना दी जड़ी माला बांदर दे गल विच सी पर बांदर की जाने उहदी कीमत की। सोना भावे कीमती है पर जिन्हू समझ है उहदे वास्ते कीमती है, जिन्हू नहीं समझ उहदे वास्ते उह मिट्टी दे बराबर है। तुहानू समझ है तुहाडे लई सोना कीमती है, मनुख दे जीवन दे अंदर सोने दी समझ है, मनुख सोने दी संभाल करदा है। सोने नू या सजावट दे रूप विच या किधरे लोकरां दे अंदर रखदा है, खुले आम घरां दे अंदर सोना पिया टेबल दे उत्ते दीवार दे नाल लटकदा होया तस्वीरां दी तरह सोना नजर नहीं पैंदा। लोहा आम मिलदा है, कीमत बड़ी थोड़ी है, सोना खुले आम इस तरह पिया नहीं मिलदा, ना सुनियारियां दी दुकानां दे उत्ते ते ना साडियां घरां दे अंदर। तो खैर क्योंकि सोने की कीमत सानू पता है, सोने की कीमत का ज्ञान है, पर पशु नू सोने की कीमत का नहीं पता। पशु नू पैरां दे हेठ लताड़दा है, पैरां दे हेठ कुचलदा है, उत्ते पैर रखदा है ते अगे निकल जांदा है। चलो मैं एक बेनती होर आप संगतां दे सन्मुख रखदा चला, जिन्नी दुनिया की करंसी है, चाहे वह पाउंड है, डालर है, रुपया है, यूरो है, बाकी दे तमाम नोट करंसी ने, उदी समझ मनुखी जीवन विच ते है। हुण मनुख दे पास करंसी होवे ते उनू संभालदा है, मनुख दे पास धन होवे उनू संभालदा है, ते तुसी पंड बन के डालरां दी किसे पशु दी खुरली दे अंदर पाओ ते पशु की जाने डालर की होंदे ने, पशु ते उहनां डालरां पौंडां नूं भी पैरां दे हेठ लताड़ेगा। हां उहनां ही डालरां पौंडां दे नाल कोई हरे रंग दा चारा खरीद के पशु दी खुरली विच पाओ, उहदे सामने रखो ते पशु ओनू खाना शुरू करेगा, वह प्यार दे नाल, पशु दा मन खुश होएगा, खाएगा प्यार दे नाल। पशु नू समझ चारे दी है, चारे दी संभाल है, मनुख नू समझ करंसी नोटा दी है, इहदी संभाल है, पशु नू करंसी दी संभाल है। हुण मैं अपने असली मुद्दे नू तुहाडे सामने अर्ज करा, जिस मनुख नू धर्म दे मार्ग दे उत्ते चलदिआं चलदिआं अपने सवासां दी समझ पै गई, उह ते सवासां दी करेगा संभाल ते खिमा करियो, जिन्हू ना समझ पे वह पशुआं वांग इन्हां सवासां नू अजाई रोलेगा। भावे पाउंड किन्ना कीमती, 80 रुपये का एक पाउंड है, पर पशु दे सामने पाओ ते पशु ओनू पैरां दे हेठ रोल देगा। भावे दिनार 200 रुपये विकदा होए पर पशु दे सामने पाओ ते ओह पैरां दे हेठ रोल देगा। भावे डालर 50 रुपये रेट ते विकदा होए पर पशु ते ओनू पैरां दे हेठ ही कुचलेगा ना, पशु के जाने की कीमत की। जिस मनुख नू समझ आ गई कि सवास कीमती ने, उह ते अपने एक एक सवास दी संभाल करदा है। भगत जी कहिंदे ने संभल बुक भरी, उह सवासां दे बुक भर भर के कूड़ेदान दे अंदर नहीं पाउंदा, बड़ा सोच के संभल के उह सवासां नू खर्च करदा है। ते जिन्नू समझ नहीं आई उह सवासां दे बुक भर भर के कदी काम दी बिन दे अंदर, कदी क्रोध दी लाट दे अंदर, कदी ईर्षा दे अंदर, कदी निंदा दे अंदर, कदी चुगली दे अंदर, वो अपने सब सवासां नू इस तरह ही मिट्टी दे नाल मिला के मिट्टी बना के रख देंदा है। क्यों? क्योंकि उहनू समझ नहीं है। मनुखी ने ना एक नू समझ आ गई वह रब दे मार्ग दे उत्ते चलना शुरू करदा है, दूजे नू समझ नहीं आई वह रुलना शुरू करदा है, बर्बाद करने शुरू कर देंदा है। धन तुहाडी जेब दे अंदर है, धन नू वरतना तुहाडी मर्जी है, सवास तुहाडे ने, सवास नू वरतना भी तुहाडी मर्जी है। तुहाडी मर्जी इस सवासां नू कूड़े दान विच पा दो, बिन विच पा दो, गार विच बैग दे अंदर इन्हां नू पाओ, ते तुहाडी मर्जी इन्हां दे नाल कोई चंगा वणज व्यापार कर लो। सवासां दे नाल ही वाहिगुरू परमात्मा दे नाल जुड़िया जा सकदा है, सवासां तों बगैर ते नहीं। सवासां दे नाल ही कामी बनिया जांदा है, क्रोधी बनिया जांदा है, निंदक बनिया जांदा है। जिस दिन सवास मुक जन, कदी किसी ने कहा है कि फलाने दे सवास मुक गए ते सवास मुकन तो बाद वो फिर भगती दे मुकाम दे अंदर कामयाब होया, नहीं, जीवन अंदर भगती दा मुकाम मिलदा है सवास मुकन तो बाद नहीं। कदी तुसी सुने कि फलाने बंदे नू मरिया ते हो गए ने 4 साल,
पर वह बड़ा अपराध कमा रहा है, पाप कमा रहा है, गुनाह कर रहा है। जेड़ा मरी गया सवास ही मुक है, वह हुण कुछ करन जोगा रहा ही नहीं, क्योंकि करना सवासा नाल है। अज सवास तुहाडे कोल ने, तुहाडी मर्जी है, तुहाडी सोच दे मुताबक इन्होंने वरतों विच आउणा है। इन्हां चंगे पासे वरत लो, इन्हां नूं मंदे पासे वरत लो, इन्हां नूं परमात्मा दी याद विच वरत लो, भावे इन्हां निंदा चुगली ईर्षा दे विच वरत लो। सवासा ने कोई इतराज नहीं करना कि मैनूं चंगे पासे क्यों वरतना है, मैनूं मंदे पासे क्यों वरतना है। एक बेनती उदाहरण वजों मैं होर करदा चला, तुसीं खरीद के लियाओ कार, ते कार लियांदी खरीद के तुसीं $1,00,000 दी महंगे पा दी कार खरीद के लियांदी, कार नूं चलाउणा है तुसीं, ते हुण कार ने ते मना नहीं ना करना कि मैं वैसिया द्वारे नहीं जाना, मैं ते केवल गुरुद्वारे जाना है। कार ने यह भी नहीं कहना कि मैं गुरुद्वारे नहीं जाना ते मैं केवल पब क्लब दे अंदर जाना है। उहनूं ड्राइव करन वाले तुसीं हो, चलाउण करन वाले तुसीं हो, अपने सवासां दी गड्डी नूं चलाउण वाले प्यारियो तुसीं हो। तुहाडी मर्जी है इन्हां सवासां दे नाल चंगा कर लो, इन्हां सवासां दे नाल मंदा कर लो। तुहाडी मर्जी इन्हां सवासां दे नाल अमृत खरीद लो, तुहाडी मर्जी इन्हां सवासां नूं दे के ते सवासां दे बदले जहर खरीद लो, यह मर्जी तुहाडी है। भगत फरीद साहब जी कहन लगे, जे जाना तिल थोड़े सवास थोड़े ने, जे बंदे नूं समझ आ जाए ते संभल बुक भरी, वह बड़ा संभल संभल के कदम फूक फूक के रखदा है, फिर सवासां नूं अजाई गवाउंदा नहीं है, इन्हां दी संभाल करदा है। अगली पंक्ति विच होर बचन किया, कहन लगे, जे जाना शहो, शहो मैंने पति, शहो मैंने परमात्मा। कहन लगे, जे जाना शहो नंडड़ा, ते नंडड़ा किन्नू कहिंदे ने, जिहड़ा छोटा जिहा बाल होवे। जे मैं जानदा कि मेरा परमात्मा बाल सुभाव वाला है, बाल बुद्ध वाला है, छोटे बच्चे वर्गा सुभाव रखदा है, ता थोड़ा माण करें ते मैं भी अपने गुण कर्म दे उत्ते कदी हंकार ना करदा। मैं अपने कर्म धर्म संस्कारां नूं वेख के हंकारी ना बनदा, माण ना करदा। जे मैनूं पता लग जांदा कि परमात्मा हंकारी नूं पसंद नहीं करदा। धन गुरु ग्रंथ साहिब पातशाह ने एक बचन कहा है गुरबाणी दे अंदर, कहन लगे, पायो बाल बुद्ध सुख रे। पर कह रहे ने गुरु ग्रंथ साहिब जी, बड़ी हैरानगी होई सतगुरु, बाल दी ते बुद्धी बड़ी अचेत जी हुंदी, बाल अवस्था दे अंदर ते ना एक बाल सुतंत्र बोल सकदा है। बच्चे दे दोष मन्ने ने विद्वाना ने चार, बच्चा सुतंत्र बोल नहीं सकदा, बच्चा सुतंत्र दान नहीं दे सकदा, बच्चा सुतंत्र आजाद होके किसी देश कौम की रहनुमाई करनी चाहे ते नहीं कर सकता, और बच्चा बिरद ज्ञानी भी नहीं होता, मेरा मतलब अंदरों सूझवान ते सियाना भी नहीं होता। पर ये दोष आम मनुखता दे अंदर आए दुंदे ने, आम मनुखी बालां दे उते दोष लागू हुंदे ने। जे गुरु साहिबाना नूं अपने पैमाने दे अंदर लिया के खड़े करांगे ते फिर साडे मन दे अंदर दुविधा बन जाएगी, क्योंकि गुरु हरकृष्ण पातशाह महाराज जी नूं जे तको ते गुरु हरकृष्ण साहब जी दी उम्र केवल 5.25 साल दी, जदों गुरु नानक साहब जी दी गुर गद्दी दा भार अपने कंधियां दे उत्ते मोढ़ियां दे उत्ते संभालना शुरू कर देंदे ने। ਇਹ ਨੁਕਤਾ ਉਹਨਾਂ ਦੇ ਉੱਤੇ ਨਹੀਂ ਟੁੱਕਦਾ, ਉਹ ਮੁਕੰਮਲ ਨੇ, ਉਹ ਬਿਰਧ ਗਿਆਨੀ ਨੇ, ਉਹ ਰਹਿਨੁਮਾਈ ਕਰ ਰਹੇ ਨੇ। ਆਮ ਮਨੁੱਖ ਦੇ ਬੱਚੇ ਦੇ ਅੰਦਰ ਇਹ ਚਾਰ ਦੋਸ਼ ਹੁੰਦੇ ਨੇ, ਉਹ ਬਿਰਧ ਗਿਆਨੀ ਨਹੀਂ ਹੁੰਦਾ, ਦੇਸ਼ ਕੌਮ ਦੀ ਰਹਿਨੁਮਾਈ ਕਰਨ ਦੇ ਯੋਗ ਨਹੀਂ ਹੁੰਦਾ, ਉਹ ਦਾਨ ਦੇਣਾ ਚਾਹੇ ਸੁਤੰਤਰ ਉਹਦੇ ਵੱਸ ਵਿੱਚ ਨਹੀਂ, ਉਹ ਬੋਲ ਬੋਲਣਾ ਚਾਹੇ ਸੁਤੰਤਰ ਉਹਦੇ ਵੱਸ ਵਿੱਚ ਨਹੀਂ। पर गुरु ग्रंथ साहिब जी ने एक बचन कहा है, पायो बाल बुद्ध सुख रे। जे बच्चे दे अंदर ये चार दोष ने ना, ते बच्चे दे अंदर गुण भी बड़े ज्यादे ने। हुण आप पुछो गुण केड़े केड़े ने, एक बच्चे नूं नेड़े होके वेखो ते बच्चा अंदरों ते बाहरों इको जिहा तुहानूं मिलेगा। बहुत छोटे बच्चे ना जिहड़े 2-4-5 साल की उम्र होवे, बच्चे नूं वेखो, बच्चा जो अंदरों है ओही बच्चा बाहरों है। एक जवान ते एक बिरद बाबे नूं वेख्यो, खिमा करियो, एक जवान ते एक बिरद नूं वेखो,
ਉਹਦੀ ਜ਼ੁਬਾਨ ਕੁਝ ਹੋਰ ਕਹਿੰਦੀ ਹੈ, ਉਹਦਾ ਅੰਦਰ

ਸ਼ਰੀਕੇ ਭਾਈਚਾਰੇ ਨੂੰ ਲੈ ਕੇ ਜਾਂ ਘਟੀਆ ਸੋਚ ਨੂੰ ਲੈ ਕੇ, ਪਰ ਜ਼ੁਬਾਨ ਤੋਂ ਵਧਾਈ ਵੀ ਦੇ ਰਿਹਾ ਵੀ ਘਰ ਬਣਾਇਆ ਬੜਾ ਵਧੀਆ ਬਣਾਇਆ, ਵੀ ਸੱਜਣਾ ਮੇਰੇ ਵੱਲੋਂ ਤੈਨੂੰ ਵਧਾਈ, ਤੇ ਬੁੱਲੀਆਂ ਤੋਂ ਝੂਠੀ ਮੁਸਕਰਾਹਟ ਵੀ ਪੇਸ਼ ਕਰਦਾ, ਝੂਠਾ ਹਾਸਾ ਵੀ ਹੱਸਦਾ ਹੈ ਤੇ ਝੂਠੇ ਬੋਲ ਵੀ ਬੋਲਦਾ ਹੈ। ਇੱਥੇ ਆਣ ਕੇ ਜ਼ੁਬਾਨ ਤੇ ਮਨ ਦੋਵਾਂ ਦਾ ਫਰਕ ਪੈ ਗਿਆ ਨਾ, ਅੰਦਰ ਤੇ ਬਾਹਰ ਦਾ ਫਰਕ ਪੈ ਗਿਆ ਨਾ। ਅੰਦਰ ਕਹਿੰਦਾ ਨਹੀਂ ਸੀ ਹੋਣਾ ਚਾਹੀਦਾ, ਜ਼ੁਬਾਨ ਕਹਿੰਦੀ ਹੈ ਤੈਨੂੰ ਵਧਾਈ ਹੈ, ਦੋਵਾਂ ਦਾ ਫਰਕ ਹੈ। ਕਿਸੇ ਦਾ ਨੁਕਸਾਨ ਹੋ ਜਾਏ ਆਪ ਚਲੇ ਜਾਂਦੇ ਹੋ ਸੋਗ ਜਿਤਾਉਣ ਵਾਸਤੇ, ਕਦੀ ਕਦੀ ਇਸ ਤਰ੍ਹਾਂ ਵੀ ਹੁੰਦਾ ਹੈ, ਮਨ ਇਹ ਕਹਿੰਦਾ ਹੈ ਕਿ ਚੰਗਾ ਹੀ ਹੋਇਆ, ਇਹਦਾ ਨੁਕਸਾਨ ਹੋਣਾ ਚਾਹੀਦਾ ਸੀ, ਮਨ ਕਹਿੰਦਾ ਨੁਕਸਾਨ ਹੋਣਾ ਚਾਹੀਦਾ ਸੀ, ਤੇ ਜ਼ੁਬਾਨ ਬੋਲ ਕੇ ਕਹਿ ਰਹੀ ਹੈ ਵੀ ਤੇਰਾ ਨੁਕਸਾਨ ਹੋਇਆ, ਬੜਾ ਮਾੜਾ ਹੋਇਆ, ਨਹੀਂ ਸੀ ਹੋਣਾ ਚਾਹੀਦਾ। ਅੰਦਰ ਤੇ ਬਾਹਰ ਦਾ ਫਰਕ ਹੈ ਨਾ, ਪਰ ਇਹ ਫਰਕ ਜਵਾਨੀ ਦੇ ਕੋਲ ਹੈ, ਇਹ ਫਰਕ ਬੁਢਾਪੇ ਦੇ ਕੋਲ ਹੈ, ਇਹ ਫਰਕ ਬੱਚੇ ਦੇ ਕੋਲ ਨਹੀਂ ਹੁੰਦਾ। ਬੱਚਾ ਜੋ ਅੰਦਰੋਂ ਹੈ, ਬੱਚਾ ਉਹੀ ਕੁਝ ਬਾਹਰੋਂ ਹੈ। ਜਿਤਨਾ ਸਮਾਂ ਉਹਨੂੰ ਇੱਕ ਜਵਾਨ ਤੇ ਬੁਢਾਪੇ ਵਾਲੀ ਰਾਜਨੀਤੀ ਦਾ ਪੇਚ ਆ ਨਾ ਜਾਣ, ਇਹ ਤਮਾਮ ਤਰ੍ਹਾਂ ਦੀ ਮੈਲ ਉਹਦੇ ਅੰਦਰ ਚਲੀ ਨਾ ਜਾਏ, ਬੱਚਾ ਉਹਨਾਂ ਸਮਾਂ ਰੱਬ ਵਰਗਾ ਹੀ ਹੁੰਦਾ ਹੈ, ਅੰਦਰ ਤੇ ਬਾਹਰ ਉਹਦਾ ਬਰਾਬਰ ਹੁੰਦਾ ਹੈ। ਇੱਕ ਛੋਟਾ ਬਾਲ ਹੋਵੇ, ਬਾਹਰੋਂ ਕੋਈ ਆਣ ਕੇ ਦਰਵਾਜ਼ਾ ਖੜਕਾਏ ਦਰਵਾਜ਼ਾ, ਤੇ ਬੱਚਾ ਛੋਟਾ ਹੋਵੇ ਅਜੇ, ਤੇ ਪਿਤਾ ਕਹਿ ਦੇਵੇ ਕਿ ਬੇਟਾ ਬਾਹਰ ਵੇਖੋ ਸਾਡੀ ਡੋਰ ਨੌਕ ਹੋਈ, ਇਹ ਦਰਵਾਜ਼ਾ ਕਿਸੇ ਨੇ ਖੜਕਾਇਆ ਹੈ, ਇਹ ਕੌਣ ਹੈ? ਤੇ ਹੁਣ ਉਹ ਬੱਚਾ ਅੰਦਰ ਆਣ ਕੇ ਦੱਸੇ ਕਿ ਪਿਤਾ ਜੀ ਫਲਾਣੇ ਫਲਾਣੇ ਅੰਕਲ ਜਿਹੜੇ ਤੁਹਾਡੇ ਨਾਲ ਅੱਗੇ ਵੀ ਆਉਂਦੇ ਹੁੰਦੇ ਨੇ ਦਰਵਾਜ਼ੇ ਤੇ, ਉਹ ਖੜੇ ਨੇ। ਤੇ ਪਿਤਾ ਉਹਨੂੰ ਨਾ ਮਿਲਣਾ ਚਾਹੁੰਦਾ ਹੋਵੇ ਜਾਂ ਉਹਦਾ ਕੁਝ ਲੈਣਾ ਦੇਣਾ ਬਾਕੀ ਹੋਵੇ, ਉਹਨੂੰ ਮਿਲਣ ਦੀ ਵਿਚਾਰ ਨਹੀਂ ਬਣੇ, ਤੇ ਪਿਤਾ ਅੰਦਰ ਹੌਲੀ ਆਵਾਜ਼ ਵਿੱਚ ਕਹੇਗਾ ਬੇਟਾ ਜਾਂ ਅੰਕਲ ਨੂੰ ਕਹਿ ਕਿ ਮੇਰੇ ਪਿਤਾ ਜੀ ਘਰ ਵਿੱਚ ਨਹੀਂ। ਤੇ ਹੁਣ ਬੱਚਾ ਹੂਬ ਹੂ ਬੋਲੀ ਬੋਲਦਾ ਜਾ ਕੇ, ਅੰਕਲ ਜੀ ਮੇਰੇ ਪਿਤਾ ਜੀ ਕਹਿੰਦੇ ਨੇ ਪਿਤਾ ਜੀ ਘਰ ਵਿੱਚ ਨਹੀਂ ਹੈ, ਮੇਰੇ ਡੈਡੀ ਕਹਿੰਦੇ ਨੇ ਡੈਡੀ ਘਰ ਵਿੱਚ ਨਹੀਂ ਹੈ। ਕਿਉਂਕਿ ਬੱਚੇ ਨੂੰ ਗੱਲ ਵਧਾਉਣੀ ਵੀ ਨਹੀਂ ਆਉਂਦੀ ਤੇ ਬੱਚੇ ਨੂੰ ਗੱਲ ਘਟਾਉਣੀ ਵੀ ਨਹੀਂ ਆਉਂਦੀ। ਇਹ ਰਾਜਨੀਤੀ, ਇਹ ਦਲ ਦਲ, ਇਹ ਪਖੰਡ, ਖਿਮਾ ਕਰਿਓ ਬੋਲ ਕੁਝ ਇਸ ਤਰ੍ਹਾਂ ਦੇ ਨੇ, ਇਹ ਜਵਾਨੀ ਵਿੱਚ ਮਿਲਦੇ ਨੇ, ਇਹ ਬੁਢਾਪੇ ਵਿੱਚ ਮਿਲਦੇ ਨੇ। ਅੰਦਰ ਕੁਝ ਹੋਰ ਹੁੰਦਾ ਹੈ, ਬਾਹਰ ਕੁਝ ਹੋਰ ਹੁੰਦਾ ਹੈ, ਪਰ ਬੱਚੇ ਦੇ ਕੋਲ ਅੰਦਰ ਤੇ ਬਾਹਰ ਬਰਾਬਰ ਹੁੰਦਾ ਹੈ, ਜੋ ਅੰਦਰ ਹੈ ਉਹ ਬਾਹਰ ਹੈ। ਦੂਸਰੀ ਬੇਨਤੀ, ਇੱਕ ਜਵਾਨ ਦੇ ਚਿਹਰੇ ਨੂੰ ਤੱਕੋ, ਉਹਦੇ ਚਿਹਰੇ ਦੇ ਉੱਤੇ ਗਮਗੀਨਤਾ ਦੇ ਚਿੰਨ੍ਹ ਤੁਹਾਨੂੰ ਨਜ਼ਰ ਪੈਣਗੇ, ਅਫਸੋਸ ਦੇ ਚਿੰਨ੍ਹ, ਪਛਤਾਵੇ ਦੇ ਚਿੰਨ੍ਹ, ਗਮਗੀਨਤਾ ਦੀਆਂ ਨਿਸ਼ਾਨੀਆਂ। ਇਹ ਇੱਕ ਜਵਾਨ ਤੇ ਬੁਢਾਪੇ ਦੇ ਅੰਦਰ ਪਹੁੰਚ ਚੁੱਕੇ ਮਨੁੱਖ ਦੇ ਚਿਹਰੇ ਦੇ ਉੱਤੋਂ ਖਾਸ ਨਜ਼ਰ ਪੈਂਦੀਆਂ ਨੇ। ਇੱਕ ਬੱਚੇ ਨੂੰ ਤੱਕੋ, ਉਹ ਬੱਚਾ ਭਾਵੇਂ ਅਮੀਰ ਹੈ ਭਾਵੇਂ ਗਰੀਬ ਹੈ, ਕੋਈ ਗਮੀ ਦਾ ਚਿੰਨ੍ਹ ਬੱਚੇ ਦੇ ਚਿਹਰੇ ਤੇ ਨਹੀਂ, ਕੋਈ ਪਛਤਾਵਾ ਬੱਚੇ ਦੇ ਚਿਹਰੇ ਦੇ ਉੱਤੇ ਨਹੀਂ, ਕੋਈ ਅਫਸੋਸ ਨਹੀਂ, ਚਿਹਰਾ ਕੁਮਲਾਇਆ ਨਹੀਂ, ਚਿਹਰਾ ਮੁਰਝਾਇਆ ਨਹੀਂ, ਚਿਹਰਾ ਉਤਰਿਆ ਨਹੀਂ, ਕਿਉਂਕਿ ਬੱਚੇ ਦੇ ਅੰਦਰ ਇਹ ਅਜੇ ਬੁਰਾਈ ਹੈ ਹੀ ਨਹੀਂ, ਜਿਹੜੀ ਜਵਾਨੀ ਤੇ ਬੁਢਾਪੇ ਵਿੱਚ ਹੁੰਦੀ ਬੱਚੇ ਦੇ ਅੰਦਰ ਨਹੀਂ ਹੈ। ਇਸ ਤੋਂ ਅੱਗੇ ਹੋਰ ਚੱਲੋ, ਇੱਕ ਬੱਚੇ ਦੀ ਮਾਂ ਪਿਤਾ ਬੜੇ ਗਰੀਬ ਹੋਣ ਤੇ ਬੱਚੇ ਨੂੰ ਗਰੀਬੀ ਦਾ ਅਹਿਸਾਸ ਕਰਕੇ ਹੀਣ ਭਾਵਨਾ ਨਹੀਂ ਆਉਂਦੀ, ਬੱਚੇ ਨੂੰ ਅਜੇ ਨਹੀਂ ਪਤਾ ਕਿ ਗਰੀਬੀ ਕੀ ਹੁੰਦੀ, ਤੇ ਇੱਕ ਬੱਚੇ ਦੀ ਮਾਂ ਤੇ ਪਿਤਾ ਬੜੇ ਅਮੀਰ ਹੋਣ ਤੇ ਬੱਚੇ ਦੇ ਮਨ ਦੇ ਵਿੱਚ ਹੰਕਾਰ ਵੀ ਨਹੀਂ ਹੁੰਦਾ ਕਿ ਪਿਤਾ ਬੜਾ ਅਮੀਰ ਹੈ, ਪਿਤਾ ਬੜਾ ਵੱਡਾ ਹੈ, ਪਿਤਾ ਬੜਾ ਕਾਰੋਬਾਰੀ ਹੈ, ਮਾਂ ਮੇਰੀ ਬੜੀ ਅਮੀਰ ਹੈ, ਇਸ ਬੱਚੇ ਨੂੰ ਹੰਕਾਰ ਵੀ ਨਹੀਂ ਤੇ ਜਿਹਦੇ ਵਿੱਚ ਵਾਸ਼ਨਾ ਨਹੀਂ, ਜਿਹੜਾ ਅੰਦਰੋਂ ਬਾਹਰੋਂ ਇੱਕ ਹੈ, ਜਿਹਦੇ ਕੋਲ ਪਛਤਾਵਾ ਨਹੀਂ, ਗਮੀ ਨਹੀਂ, ਕੋਈ ਚਿਹਰੇ ਦੇ ਉੱਤੇ ਅਫਸੋਸ ਦਾ ਚਿੰਨ੍ਹ ਨਹੀਂ, ਉਹ ਫਿਰ ਭਗਤ ਹੀ ਹੋਇਆ ਨਾ। ਇਹ ਸਾਰੇ ਗੁਣ ਭਗਤ ਵਿੱਚ ਹੁੰਦੇ ਨੇ, ਇਹ ਸਾਰੇ ਗੁਣ ਬੱਚੇ ਵਿੱਚ ਹੁੰਦੇ ਨੇ। ਕਿਸੇ ਵਕਤ ਮੈਂ ਖੁੱਲ ਕੇ ਅਰਜ਼ ਕਰਾਂਗਾ, ਅੱਜ ਕੇਵਲ ਇਸ਼ਾਰੇ ਵਜੋਂ ਬੇਨਤੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਪਾਇਓ ਬਾਲ ਬੁੱਧ ਸੁਖ ਰੇ। ਹੁਣ ਜਿਹੜੇ ਵੀਰ ਤੇ ਭੈਣਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਪ ਹਾਜ਼ਰ ਹੋਣਾ, ਮੇਰੀ ਇੱਕ ਬੇਨਤੀ ਨੂੰ ਬੜੇ ਧਿਆਨ ਦੇ ਨਾਲ ਜਿਹਨ ਨਸ਼ੀਨ ਕਰਨ ਦਾ ਯਤਨ ਕਰ ਲਿਓ। ਜਿੰਨੇ ਕੰਮ ਨੇ, ਕਿਸੇ ਨੇ ਦੁਕਾਨਦਾਰੀ ਕਰਨੀ ਹੋਵੇ ਤੇ ਬਾਲ ਬੁੱਧ ਨਹੀਂ ਚਾਹੀਦੀ, ਜਵਾਨ ਬੁੱਧ ਚਾਹੀਦੀ ਹੈ, ਤੇ ਜਾਂ ਬੁਢਾਪੇ ਵਾਲੀ ਬੁੱਧ ਚਾਹੀਦੀ, ਕਿਉਂਕਿ ਬੁਢਾਪੇ ਤੱਕ ਪਹੁੰਚਦਿਆਂ ਪਹੁੰਚਦਿਆਂ ਤਜਰਬਾ ਬੜਾ ਇਕੱਠਾ ਹੋ ਜਾਂਦਾ ਹੈ। ਜਵਾਨੀ ਦੇ ਅੰਦਰ ਸੂਝ ਸਮਝ ਬੜੀ ਹੁੰਦੀ ਹੈ, ਸਰੀਰ ਦੇ ਅੰਦਰ ਬਲ ਤਾਕਤ ਬੜੀ ਹੁੰਦੀ ਹੈ। ਇੱਕ ਸਫਲ ਦੁਕਾਨਦਾਰ ਜਾਂ ਜਵਾਨ ਮਿਲੇਗਾ ਜਾਂ ਬੁਢਾਪੇ ਦੇ ਅੰਦਰ ਮਿਲੇਗਾ। ਅਗਰ ਸਫਲ ਵਪਾਰੀ ਬਣਨਾ ਹੈ, ਕਾਰੋਬਾਰੀ ਬਣਨਾ ਹੈ, ਤੇ ਬੁੱਧ ਚਾਹੀਦੀ ਹੈ ਜਵਾਨੀ ਦੀ।

मह सिरनीमा कर देख फरीदा जो तैं मारन मुकियां

ਫਰੀਦਾ ਜੋ ਤੈਂ ਮਾਰਨ ਮੁਕੀਆਂ ਤਿਨਾਂ ਨ ਮਾਰੇ ਘੁੰਮਾ ਆਪਣ ਡੈ ਕਰ ਜਾਈਏ ਪੈਰ ਤਿਨਾਂ ਦੇ ਚੁੰਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਮਿਹਰਵਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਕ ਪਵਿੱਤਰ ਗੋਦ ਦਾ ਆਨੰਦ ਪਾ ਰਹੇ ਸਭ ਮਾਈ ਭਾਈ ਸਤਸੰਗੀ ਸ਼ਰੋਤੇ ਜਨੋ, ਆਪ ਚੱਲ ਰਹੀ ਲੜੀਵਾਰ ਕਥਾ ਭਗਤ ਫਰੀਦ ਸਾਹਿਬ ਜੀ ਦੀ ਬਾਣੀ ਵਿੱਚੋਂ ਰੋਜ਼ ਰੋਜ਼ ਸਰਵਣ ਕਰਦੇ ਆ ਰਹੇ ਹੋ। ਮਨ ਬਿਰਤੀਆਂ ਇਕਾਗਰ ਕਰੋ, ਭਗਤ ਫਰੀਦ ਸਾਹਿਬ ਜੀ ਦੇ ਇਹਨਾਂ ਸਲੋਕਾਂ ਨੂੰ ਆਧਾਰ ਬਣਾ ਕੇ ਕੁਛ ਬੇਨਤੀਆਂ ਮੈਂ ਆਪ ਸੰਗਤ ਦੇ ਸਨਮੁਖ ਰੱਖਣ ਦਾ ਨਿਮਾਣਾ ਯਤਨ ਕਰਾਂ। ਭਗਤ ਜੀ ਦਾ ਪਹਿਲਾ ਸਲੋਕ ਜੋ ਅੱਜ ਪੜ੍ਹ ਕੇ ਸੁਣਾਏ ਗਏ, ਫਰੀਦਾ ਜੇ ਤੂੰ ਅਕਲ ਲਤੀਫ, ਲਤੀਫ ਕਹਿੰਦੇ ਨੇ ਅਕਲ ਵਾਲਾ, ਲਤੀਫ ਕਹਿੰਦੇ ਨੇ ਅਕਲ ਯਾਫਤਾ, ਗਿਆਨ ਵਾਲਾ, ਸੂਝਵਾਨ ਬੰਦਾ। ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਕਹਿਣ ਲੱਗੇ ਜੇ ਤੂੰ ਇਹ ਕਬੂਲ ਕਰ ਰਿਹਾ ਹੈ ਕਿ ਮੈਂ ਸਮਝਦਾਰ ਹਾਂ ਤੇ ਫਿਰ ਆਪਣੇ ਵਾਸਤੇ ਕਾਲੇ ਲੇਖ ਕਿਉਂ ਲਿਖ ਰਿਹਾ, ਆਪਣੇ ਵਾਸਤੇ ਕਾਲਖ ਇਕੱਠੀ ਕਿਉਂ ਕਰ ਰਿਹਾ, ਕਿਸੇ ਦੂਸਰੇ ਨੂੰ ਬਚਾਉਣਾ ਤੇ ਨੰਬਰ ਦੋ ਦੀ ਗੱਲ ਉਸ ਤੋਂ ਅੱਗੇ ਦੀ ਘਟਨਾ ਆਪਣੇ ਆਪ ਨੂੰ ਤੇ ਬਚਾ। ਗੁਰੂ ਅਰਜਨ ਦੇਵ ਸਾਹਿਬ ਸੁਖਮਨੀ ਸਾਹਿਬ ਦੇ ਅੰਦਰ ਇਸ ਤਰ੍ਹਾਂ ਹੀ ਹੁਕਮ ਕਰਦੇ ਨੇ, ਜੇ ਜਾਣਤ ਹਉ ਆਪੋ ਬਚੇ, ਜੇ ਤੂੰ ਜਾਣਦਾ ਹੈ ਕਿ ਮੈਂ ਸੂਝਵਾਨ ਆ ਤੇ ਫਿਰ ਆਪਣਾ ਆਪਾ ਵਿਕਾਰਾਂ ਕੋਲੋਂ ਬਚਾ ਕੇ ਵਿਖਾ, ਆਪਣੇ ਪੱਲੇ ਨੂੰ ਸੰਕੋਚ ਕੇ ਰੱਖ, ਇਹਨੂੰ ਚਿੱਕੜ ਦੇ ਅੰਦਰ ਭਰਨ ਨਾ ਦੇ ਜੇ ਤੂੰ ਜਾਣਨਾ ਹੈ ਕਿ ਮੈਂ ਸਿਆਣਾ। ਹਰ ਮਨੁੱਖ ਆਪਣੀ ਅਕਲ ਦੇ ਉੱਤੇ ਬਹੁਤ ਵੱਡਾ ਕੌਨਫੀਡੈਂਸ ਰੱਖਦਾ ਹੈ, ਹਰ ਚੀਜ਼ ਦੂਸਰੇ ਦੀ ਪਿਆਰੀ ਲੱਗ ਜਾਂਦੀ ਏ, ਕਾਰੋਬਾਰ ਦੂਸਰੇ ਦਾ ਚੰਗਾ, ਜੇਬ ਦੂਜੇ ਦੀ ਧਨ ਵਿੱਚ ਘੱਟ ਵੀ ਹੋਵੇ ਤਾਂ ਵੀ ਲੱਗਦਾ ਹੈ ਮੇਰੇ ਨਾਲੋਂ ਜ਼ਿਆਦਾ ਮਾਣ ਪ੍ਰਭਤਾ ਦੂਜੇ ਨੂੰ ਵੱਧ ਨਾ ਮਿਲ ਜਾਏ। ਪਰ ਜਿੱਥੇ ਅਕਲ ਦੀ ਗੱਲ ਆਉਂਦੀ ਏ ਉੱਥੇ ਇਹ ਆਪਣੀ ਅਕਲ ਦੇ ਉੱਤੇ ਸੰਤੁਸ਼ਟ ਹੈ, ਨਾ ਆਪਣੇ ਧਨ ਦੇ ਉੱਤੇ ਸੰਤੁਸ਼ਟ ਹੈ, ਨਾ ਆਪਣੇ ਰੂਪ ਰੰਗ ਦੇ ਉੱਤੇ ਸੰਤੁਸ਼ਟੀ ਹੈ, ਨਾ ਆਪਣੇ ਕੁਟੁੰਬ ਕਬੀਲੇ ਤੇ ਪਰਿਵਾਰ ਦੇ ਉੱਤੇ ਸੰਤੁਸ਼ਟੀ ਹੈ। ਬੱਚੇ ਕਹਿੰਦੇ ਨੇ ਦੂਸਰਿਆਂ ਦੇ ਮਾਂ ਬਾਪ ਚੰਗੇ ਨੇ, ਸਾਡੇ ਮਾਂ ਬਾਪ ਚੰਗੇ ਨੇ, ਤੇ ਮਾਂ ਬਾਪ ਨੂੰ ਪੁੱਛੋ ਕਹਿੰਦੇ ਨੇ ਦੂਜਿਆਂ ਦੇ ਬੱਚੇ ਚੰਗੇ ਨੇ, ਸਾਡੇ ਬੱਚੇ ਚੰਗੇ ਨੇ। ਮਾਂ ਬਾਪ ਦੀ ਸੰਤੁਸ਼ਟੀ ਬੱਚਿਆਂ ਤੇ ਨਹੀਂ ਤੇ ਬੱਚਿਆਂ ਦੀ ਸੰਤੁਸ਼ਟੀ ਮਾਂ ਬਾਪ ਦੇ ਉੱਤੇ ਨਹੀਂ। ਖਿਮਾ ਚਾਹਾਂਗਾ, ਪਤਨੀ ਦੀ ਸੰਤੁਸ਼ਟੀ ਪਤੀ ਦੇ ਉੱਤੇ ਨਹੀਂ ਹੈ ਤੇ ਪਤੀ ਦੀ ਸੰਤੁਸ਼ਟੀ ਪਤਨੀ ਦੇ ਉੱਤੇ ਨਹੀਂ ਹੈ, ਸੰਤੋਖੀ ਤੇ ਦੋਵੇਂ ਨਹੀਂ। ਹਰ ਗੱਲ ਦੇ ਅੰਦਰ ਬੰਦਾ ਐ ਸੰਤੋਸ਼ ਨਜ਼ਰ ਪੈਂਦਾ ਹੈ, ਸੰਤੋਖ ਇਹਦੇ ਕੋਲ ਨਹੀਂ, ਪਰ ਜਿੱਥੇ ਅਕਲ ਦੀ ਗੱਲ ਆਉਂਦੀ ਹੈ ਨਾ ਉੱਥੇ ਆਪਣੀ ਅਕਲ ਦੇ ਉੱਤੇ ਸੰਤੁਸ਼ਟ ਹੈ, ਉੱਥੇ ਨਹੀਂ ਕਬੂਲਦਾ ਕਿ ਮੇਰੀ ਅਕਲ ਛੋਟੀ ਹੈ ਤੇ ਦੂਜੇ ਦੀ ਅਕਲ ਸਿਆਣੀ। ਚਲੋ ਕਿਸੇ ਮਨੁੱਖ ਦੀ ਅਕਲ ਨੂੰ ਕਬੂਲ ਕਰੋ ਜਾਂ ਨਾ ਕਰੋ, ਕੰਮ ਚੱਲ ਜਾਏਗਾ, ਨਾ ਵੀ ਕਰੋ ਕੋਈ ਗੱਲ ਨਹੀਂ, ਬੰਦਾ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਮਤ ਨੂੰ ਵੀ ਛੋਟਿਆ ਹੀ ਮੰਨਦਾ ਹੈ ਤੇ ਆਪਣੀ ਮਤ ਨੂੰ ਵੱਡਾ ਮੰਨਦਾ ਹੈ। ਅਗਰ ਗੁਰੂ ਗ੍ਰੰਥ ਸਾਹਿਬ ਜੀ ਦੀ ਮਤ ਦੇ ਉੱਤੇ ਸੰਤੁਸ਼ਟ ਹੋਵੇ ਤੇ ਫਿਰ ਉਸ ਮਤ ਨੂੰ ਕਬੂਲ ਨਾ ਕਰ ਲਵੇ, ਫਿਰ ਤੇ ਕਬੂਲ ਕਰਨ ਲੱਗਿਆਂ ਦੇਰੀ ਨਹੀਂ। ਅਗਰ ਆਪ ਸੰਤੁਸ਼ਟ ਹੋ ਗਏ ਹੋ ਕਿ ਸਤਿਗੁਰੂ ਤੁਹਾਡਾ ਗਿਆਨ ਵੱਡਾ ਹੈ ਮੇਰਾ ਗਿਆਨ ਛੋਟਾ ਹੈ, ਫਿਰ ਤੇ ਗੁਰੂ ਦੇ ਗਿਆਨ ਨੂੰ ਕਬੂਲਣ ਲੱਗਿਆਂ ਦੇਰੀ ਲੱਗੇਗੀ ਨਹੀਂ। ਅੜਚਣ ਕਿਸ ਗੱਲ ਦੀ ਬਣਦੀ ਹੈ ਕਿ ਜਿਸ ਤਰ੍ਹਾਂ ਮੈਂ ਆਪਣੇ ਜੀਵਨ ਦੇ ਅੰਦਰ ਚੱਲ ਰਿਹਾ, ਮੈਂ ਠੀਕ ਹੀ ਚੱਲ ਰਿਹਾ, ਇਹ ਠੀਕ ਹੈ, ਕਥਾ ਚੱਲਦੀ ਹੈ, ਕੀਰਤਨ ਚੱਲਦਾ ਹੈ, ਗੁਰੂ ਕੇ ਕੀਰਤਨੀਏ ਦੋ ਦੋ ਘੰਟੇ ਬਹਿ ਕੇ ਕੀਰਤਨ ਕਰਦੇ ਨੇ, ਕਥਾ ਵਾਲੇ ਕਥਾ ਕਰਦੇ ਨੇ, ਪਰ ਇਹਨਾਂ ਨੂੰ ਕਹੀ ਜਾਣ ਦਿਓ, ਕੀਰਤਨ ਕਰੀ ਜਾਣ ਦਿਓ, ਮੈਂ ਥੋੜਾ ਇਹਨਾਂ ਦੀ ਗੱਲ ਨੂੰ ਮੰਨਣਾ।
ਬੰਦਾ ਚੱਲਦਾ ਹੈ ਧਰਮ ਦੇ ਮਾਰਗ ਦੇ ਉੱਤੇ ਪਰ ਧਰਮ ਦੇ ਅਨੁਸਾਰ ਨਹੀਂ ਚੱਲਦਾ, ਆਪਣੇ ਅਨੁਸਾਰ ਚੱਲਦਾ ਹੈ ਆਪਣੀ ਮਰਜ਼ੀ ਦੇ ਨਾਲ। ਤੇ ਮੈਂ ਇੱਕ ਹੋਰ ਵੀ ਬੇਨਤੀ ਕਰਦਾ ਚੱਲਾਂ, ਜਿੰਨੇ ਕੁ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਨੂੰ ਚੰਗੇ ਲੱਗ ਜਾਂਦੇ ਨੇ ਉਨੇ ਕੁ ਅਸੀਂ ਅਪਣਾ ਲੈਂਦੇ ਹਾਂ, ਤੇ ਜਿੱਥੇ ਸਾਡੀ ਅਕਲ ਜਵਾਬ ਦੇ ਦਿੰਦੀ ਹੈ ਨਾ ਕਿ ਨਹੀਂ ਇਹ ਬਚਨ ਮੰਨਣ ਦੇ ਯੋਗ ਨਹੀਂ, ਜ਼ੁਬਾਨੋਂ ਕਹੋ ਭਾਵੇਂ ਨਾ ਕਹੋ ਉਹਨੂੰ ਤੁਸੀਂ ਕਬੂਲ ਨਹੀਂ ਕਰਦੇ। ਇਹਦਾ ਮਤਲਬ ਇਹ ਹੋਇਆ ਕਿ ਅਸੀਂ ਆਪਣੀ ਮਰਜ਼ੀ ਦੇ ਸਿੱਖ ਹਾਂ, ਗੁਰੂ ਦੀ ਮਰਜ਼ੀ ਦੇ ਸਿੱਖ ਨਹੀਂ ਹਾਂ। ਅਸੀਂ ਗੁਰੂ ਦੇ ਅਨੁਸਾਰ ਨਹੀਂ ਚੱਲਦੇ, ਆਪਣੇ ਅਨੁਸਾਰ ਚੱਲਦੇ ਹਾਂ। ਜਿਸ ਦਿਨ ਸਾਡੀ ਅਕਲ ਕੰਮ ਕਰ ਜਾਂਦੀ ਹੈ ਕਿ ਨਸ਼ਾ ਮਾੜਾ ਹੈ ਅਸੀਂ ਛੱਡ ਦਿੰਦੇ ਹਾਂ, ਤੇ ਮੁੱਢ ਕਦੀਮਾਂ ਤੋਂ ਲੈ ਕੇ ਸਤਿਗੁਰੂ ਦੇ ਬਚਨ ਸੁਣਦੇ ਆ ਰਹੇ ਹਾਂ ਨਸ਼ਾ ਮਾੜਾ ਹੈ ਨਸ਼ਾ ਮਾੜਾ ਹੈ, ਨਹੀਂ ਛੱਡਦੇ। ਇਹਦਾ ਮਤਲਬ ਇਹ ਹੋਇਆ ਕਿ ਆਪਣੀ ਅਕਲ ਦੇ ਨਾਲ ਹੀ ਛੱਡਿਆ ਨਾ ਜੋ ਕੁਝ ਛੱਡਿਆ। ਆਪਣੀ ਅਕਲ ਲੱਖ ਵਾਰ ਕਹਿ ਗੁਨਾਹਾਂ ਦੀ ਖੱਡ ਦੇ ਅੰਦਰ ਡਿੱਗੇ, ਡਿੱਗਣ ਲਈ ਤਿਆਰ ਆ, ਤੇ ਗੁਰੂ ਦੀ ਅਕਲ ਗੁਨਾਹਾਂ ਦੀ ਖੱਡ ਵਿੱਚੋਂ ਰੋਜ਼ ਰੋਜ਼ ਖਿੱਚ ਕੇ ਬਾਹਰ ਲਿਆਉਂਦੀ ਹੈ। ਇਸ ਚਿੱਕੜ ਤੇ ਦਲਦਲ ਵਿੱਚੋਂ ਨਿਕਲਣ ਵਾਸਤੇ ਤਿਆਰ ਹੀ ਨਹੀਂ। ਚਲੋ ਖੈਰ, ਮਨੁੱਖ ਆਪਣੀ ਅਕਲ ਦੇ ਉੱਤੇ ਸੰਤੋਖ ਰੱਖਦਾ ਹੈ, ਸੰਤੁਸ਼ਟ ਨਜ਼ਰ ਆਉਂਦਾ ਹੈ, ਤੇ ਸਤਿਗੁਰੂ ਕਹਿਣ ਲੱਗੇ ਠੀਕ ਹੈ ਮੇਰਾ ਤੇਰੇ ਨਾਲ ਇਸ ਗੱਲ ਦਾ ਇਤਰਾਜ਼ ਨਹੀਂ ਕਿ ਤੂੰ ਸੰਤੁਸ਼ਟ ਨਾ ਹੋ, ਪਰ ਜੇ ਤੂੰ ਅਕਲ ਯਾਫਤਾ ਹੈ, ਅਕਲ ਵਾਲਾ ਹੈ, ਸੂਝਵਾਨ ਹੈ, ਤੇ ਕਹਿ ਵੀ ਰਿਹਾ ਕਿ ਮੈਂ ਦੂਜਿਆਂ ਨਾਲੋਂ ਸਿਆਣਾ, ਤੇ ਫਿਰ ਆਪਣੇ ਮਨ ਦਾ ਪੱਲਾ ਸੰਕੋਚ ਕੇ ਕਿਉਂ ਨਹੀਂ ਰੱਖਦਾ? ਕਾਮ ਦੇ ਚਿੱਕੜ ਦੇ ਨਾਲ, ਕ੍ਰੋਧ ਦੇ ਨਾਲ, ਨਿੰਦਾ ਦੇ ਨਾਲ, ਹੰਕਾਰ ਦੇ ਨਾਲ, ਬੁਰਾਈਆਂ ਦੇ ਨਾਲ ਤੇਰਾ ਅੰਦਰ ਭਰਿਆ ਨਜ਼ਰ ਆਉਂਦਾ। ਮੈਂ ਅਕਸਰ ਇੱਕ ਬੇਨਤੀ ਕਰਿਆ ਕਰਦਾ ਕਿ ਅੱਜ ਦੇ ਦੌਰ ਵਿੱਚੋਂ ਗੁਜ਼ਰਦਿਆਂ ਇੱਕ ਗੱਲ ਬੜਾ ਜ਼ੋਰ ਫੜਦੀ ਜਾ ਰਹੀ ਹੈ, ਤੇ ਉਹ ਇਹ ਗੱਲ ਹੈ ਕਿ ਗੁਰੂ ਦੀ ਲੋੜ ਨਹੀਂ ਹੈ, ਗੁਰੂ ਵਾਲਾ ਬਣਨ ਦੀ ਲੋੜ ਨਹੀਂ ਹੈ, ਗੁਰੂ ਨੂੰ ਅਪਣਾਉਣ ਦੀ ਲੋੜ ਨਹੀਂ, ਅੰਮ੍ਰਿਤ ਛਕਣ ਦੀ ਲੋੜ ਨਹੀਂ, ਗੁਰੂ ਗੁਰੂ ਜਪਣ ਦੀ ਲੋੜ ਨਹੀਂ। ਤੇ ਪੁੱਛੀਏ ਵੀ ਲੋੜ ਕਾਹਦੀ? ਉਹ ਕਹਿੰਦੇ ਨੇ ਬਸ ਆਪਣਾ ਮਨ ਸਾਫ਼ ਹੋਣਾ ਚਾਹੀਦਾ। ਇਹ ਗੱਲ ਠੀਕ ਹੈ, ਕਬੂਲ ਕਰਦੇ ਹਾਂ ਕਿ ਮਨ ਸਾਫ਼ ਹੋਣਾ ਚਾਹੀਦਾ। ਇਸੇ ਗੱਲ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਜ਼ੋਰ ਦੇ ਰਹੇ ਨੇ ਕਿ ਮਨ ਸਾਫ਼ ਕਰਨ ਵਾਸਤੇ ਆ, ਮੈਂ ਤੇਰੀ ਝੋਲੀ ਦੇ ਅੰਦਰ ਕੋਈ ਜੁਗਤੀਆਂ ਪਾਵਾਂ, ਤੈਨੂੰ ਤੌਰ ਤਰੀਕੇ ਦੱਸਾਂ। ਪਰ ਜੇ ਤੁਸੀਂ ਇਹ ਗੱਲ ਮੰਨਦੇ ਹੋ ਕਿ ਮਨ ਸਾਫ਼ ਹੋਣਾ ਚਾਹੀਦਾ, ਤੇ ਚਾਰ ਚਾਰ ਡਿਗਰੀਆਂ ਵੀ ਤੁਹਾਡੀ ਜੇਬ ਦੇ ਅੰਦਰ ਨੇ, ਪੜ੍ਹੇ ਲਿਖੇ ਹੋ, ਤੇ ਫਿਰ ਮਨ ਸਾਫ਼ ਕਰ ਕਿਉਂ ਨਹੀਂ ਲਿਆ? ਇਹ ਕਬੂਲ ਕਰਦੇ ਹੋ ਮਨ ਸਾਫ਼ ਹੋਣਾ ਚਾਹੀਦਾ, ਪਰ ਮਨ ਸਾਫ਼ ਮੇਰਾ ਪ੍ਰਸ਼ਨ ਹੈ ਕਰ ਕਿਉਂ ਨਹੀਂ ਲਿਆ? ਇਸ ਸਦੀ ਨੂੰ ਪੜ੍ਹੇ ਲਿਖੇ ਲੋਕਾਂ ਦੀ ਸਦੀ ਕਹਿੰਦੇ ਨੇ, ਜਿਹੜੇ ਤੁਸੀਂ ਚਾਰ ਸਰੀਰ ਸ਼ੋਭਾ ਪਾ ਰਹੇ ਹੋ, ਮੇਰੀ ਬੇਨਤੀ ਨੂੰ ਸੁਣਿਓ। ਆਹ ਜਿਹੜੀ ਸਦੀ ਹੁਣ ਜਾ ਰਹੀ ਹੈ ਇਹਨੂੰ ਗਿਆਨ ਯਾਪਤਾ ਸਦੀ ਕਹਿੰਦੇ ਨੇ, ਇਹਨੂੰ ਅਕਲ ਲਤੀਫ ਸਦੀ ਕਹਿੰਦੇ ਨੇ, ਅਕਲ ਵਾਲੀ ਸਦੀ, ਪੜ੍ਹਿਆ ਲਿਖਿਆ ਦੀ ਸਦੀ। ਔਰ ਹੈ ਵੀ ਸੱਚ, ਅਨਪੜ੍ਹ ਤੇ ਦੁਨੀਆਂ ਦੇ ਅੰਦਰ ਖੋਜ ਭਾਲ ਕਰਕੇ ਤੁਹਾਨੂੰ ਲੱਭਣਾ ਪਏਗਾ, ਸਭ ਪੜ੍ਹੇ ਨੇ। ਇਹ ਗੱਲ ਵੱਖਰੀ ਹੈ, ਕੋਈ ਚਾਰ ਪੜ੍ਹਿਆ, ਕੋਈ ਅੱਠ ਪੜ੍ਹਿਆ, ਕੋਈ ਦਸ ਪੜ੍ਹਿਆ, ਕੋਈ ਚਾਰ ਅੱਖਰ ਘੱਟ ਪੜ੍ਹਿਆ ਤੇ ਕੋਈ ਚਾਰ ਅੱਖਰ ਵੱਧ ਪੜ੍ਹਿਆ, ਪੜ੍ਹੇ ਸਾਰੇ ਨੇ, ਆਪਣੇ ਆਪਣੇ ਗੁਜ਼ਾਰੇ ਮਾਤਰ ਕੰਮ ਚਲਾ ਰਹੇ ਨੇ। ਤੋ ਮੈਰਿਜ ਕਰ ਰਿਹਾ ਸਾਂ ਇਹ ਗਿਆਨ ਦੀ ਸਦੀ, ਤੇ ਗਿਆਨ ਦੀ ਸਦੀ ਦੇ ਅੰਦਰ ਦੂਸਰੇ ਪਾਸੇ ਧਿਆਨ ਦੇ ਕੇ ਵੇਖੋ, ਜਿਹੜੇ ਪੁਰਾਣੇ ਸਾਡੇ ਬਜ਼ੁਰਗ ਵਾਰ ਨੇ ਉਹਨਾਂ ਨੂੰ ਪੁੱਛ ਕੇ ਵੇਖੋ, ਇਸ ਸਦੀ ਦੇ ਅੰਦਰ ਕਾਮ ਸਿਰ ਦੇ ਉੱਤੇ ਚੜ ਕੇ ਨਾਚ ਕਰ ਰਿਹਾ ਹੈ, ਤੇ ਹੈ ਗਿਆਨ ਦੀ ਸਦੀ, ਤੇ ਗਿਆਨ ਦੀਆਂ ਗੱਲਾਂ ਇਹ ਕਰ ਰਹੇ ਹਾਂ ਕਿ ਮਨ ਸਾਫ਼ ਹੋਣਾ ਚਾਹੀਦਾ, ਤੇ ਕਾਮ ਦੀ ਦਲ ਦਲ ਦਿਨ ਭਰ ਰਾਤ ਸਾਡੇ ਮਨ ਦੇ ਅੰਦਰ ਰਹਿੰਦੀ। ਕਾਮ ਸਾਡੇ ਸਿਰ ਚੜ ਕੇ ਬੋਲਦਾ ਨਜ਼ਰ ਆ ਰਿਹਾ ਹੈ, ਗਲੀ ਗਲੀ ਦੇ ਅੰਦਰ, ਦੁਆਰ ਦੁਆਰ ਦੇ ਉੱਤੇ ਕਾਮ ਦੀ ਕਿਰੜਾ ਸ਼ਰੇਆਮ ਨਜ਼ਰ ਪੈਂਦੀ ਹੈ। ਲੋਭ ਇੰਨਾ ਵੱਧ ਚੁੱਕਾ ਹੈ ਕਿ ਉਸ ਲੋਭ ਦੇ ਅੰਦਰ ਪਰਿਵਾਰ ਬਿਖਰਦੇ ਤੇ ਟੁੱਟਦੇ ਹੋਏ ਨਜ਼ਰ ਪੈ ਰਹੇ ਨੇ। ਪਤੀ ਪਤਨੀ ਟੁੱਟ ਰਹੇ ਨੇ, ਭਾਈ ਭਾਈ ਟੁੱਟ ਰਹੇ ਨੇ, ਪਿਤਾ ਪੁੱਤਰ ਟੁੱਟ ਰਹੇ ਨੇ, ਘਰ ਦੀ ਚਾਰ ਦੀਵਾਰੀ ਇੱਕ ਨਹੀਂ ਰਹਿ ਗਈ, ਮਨ ਮੁਟਾਵ ਹੈ, ਬੋਲ ਬਾਣੀ ਨਹੀਂ, ਤੇ ਦੂਸਰੇ ਪਾਸੇ ਕਹਿ ਰਹੇ ਜੀ ਮਨ ਸਾਫ਼ ਹੋਣਾ ਚਾਹੀਦਾ, ਗੁਰੂ ਦੀ ਕੀ ਲੋੜ ਹੈ? ਮੈਂ ਫੇਰ ਯਾਦ ਕਰਾ ਰਿਹਾ ਕਿ ਮਨ ਸਾਫ਼ ਹੋਣਾ ਚਾਹੀਦਾ ਹੈ, ਇਹ ਗੱਲ ਤੇ ਦਰੁਸਤ ਹੈ, ਪਰ ਤੁਸੀਂ ਕਰਦੇ ਕਿਉਂ ਨੇ? ਜੇ ਸਮਝ ਵੀ ਹੈ ਤੇ ਫਿਰ ਕਰਦੇ ਕਿਉਂ ਨੇ? ਇਹ ਵੀ ਕਹਿੰਦੇ ਹੋ ਗੁਰੂ ਦੀ ਲੋੜ ਨਹੀਂ, ਤੇ ਫਿਰ ਆਪਣੇ ਆਪ ਕਰਕੇ ਵਿਖਾਓ। ਲੋਭ ਵੀ ਸਿਖਰ ਤੇ ਚੱਲ ਰਿਹਾ ਹੈ ਇਸ ਸਦੀ ਦੇ ਅੰਦਰ। ਪਾਪ, ਅਪਰਾਧ, ਅਯਾਸ਼ੀ, ਬਦਮਾਸ਼ੀ, ਗੁੰਡਾਗਰਦੀ, ਕਤਲੂ ਕਾਰਤ, ਇਹ ਸਭ ਕੁਝ ਚੱਲ ਰਿਹਾ ਹੈ। ਤੇ ਮੈਂ ਖਿਮਾ ਪਹਿਲਾਂ ਮੰਗ ਲਵਾਂ, ਮੇਰਾ ਮਤਲਬ ਇਹ ਨਹੀਂ ਹੈ ਕਿ ਦੁਨੀਆਂ ਅਨਪੜ੍ਹਾਂ ਦੀ ਚਾਹੀਦੀ, ਪੜ੍ਹੇ ਲਿਖੇ ਲੋਕ ਨਹੀਂ ਚਾਹੀਦੇ, ਮੇਰਾ ਮਤਲਬ ਇਹ ਨਹੀਂ ਹੈ। ਪਰ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਅਨਪੜ੍ਹ ਬੰਦਾ ਪਾਪ ਕਰਨ ਲੱਗਾ ਸੰਕੋਚ ਕਰਦਾ ਹੈ, ਤੇ ਪੜ੍ਹਿਆ ਲਿਖਿਆ ਬੰਦਾ ਸੰਕੋਚ ਨਹੀਂ ਕਰਦਾ।
ਕਦੀ ਕਿਸੇ ਅਨਪੜ੍ਹ ਬੰਦੇ ਨੇ ਪੁਰਾਣੇ ਸਮੇਂ ਦੇ ਅੰਦਰ ਕੋਈ ਕਤਲ ਕਰਨਾ ਹੁੰਦਾ ਸੀ ਨਾ ਤੇ ਉਹ 100 ਵਾਰ ਸੋਚਦਾ ਸੀ ਤੇ ਫਿਰ ਕਤਲ ਕਿੰਨਾ ਕਰਦਾ ਸੀ, 1 ਜਾਂ 2 ਕਤਲ। ਪੜਿਆ ਲਿਖਿਆ ਦੀ ਦੁਨੀਆਂ ਦੇ ਅੰਦਰ ਇੱਕ ਬਟਨ ਦਬਾਓ ਤੇ ਹਜ਼ਾਰਾਂ ਲੋਕ ਕਤਲ ਹੋ ਜਾਂਦੇ ਨੇ। ਹਿਟਲਰ ਅਨਪੜ੍ਹ ਤੇ ਨਹੀਂ ਸੀ, ਪੜਿਆ ਲਿਖਿਆ ਹੈ, 2.5 ਕਰੋੜ ਬੰਦੇ ਦਾ ਕਾਤਲ ਹੈ। ਮਾਉਸੇ ਤੁੰਗ ਪੜਿਆ ਲਿਖਿਆ ਹੈ, 3 ਕਰੋੜ ਬੰਦਿਆਂ ਦਾ ਕਾਤਲ ਹੈ ਚਾਈਨਾ ਦੇ ਅੰਦਰ ਮਾਉਸੇ ਤੁੰਗ। ਔਰੰਗਜ਼ੇਬ ਅਨਪੜ੍ਹ ਤੇ ਨਹੀਂ ਹੈ, ਪੜਿਆ ਲਿਖਿਆ ਹੈ। ਜੋ ਮੈਂ ਅਰਜ ਕਰਨੀ ਚਾਹੁੰਦਾ ਸਾਂ, ਪੜ੍ਹਾਈ ਦੇ ਨਾਲ ਬਣਿਆ ਕਿ ਅਸੀਂ ਗੁਨਾਹ ਕਰ ਲੈਂਦੇ ਹਾਂ, ਉਹਨਾਂ ਗੁਨਾਹਾਂ ਦੇ ਉੱਤੇ ਆਪਣੀ ਪੜ੍ਹਾਈ ਦੇ ਨਾਲ, ਤਾਲੀਮ ਦੇ ਨਾਲ ਪਰਦਾ ਪਾਉਣ ਦੀ ਜਾਂਚ ਵੀ ਸਿੱਖ ਲੈਂਦੇ ਹਾਂ। ਗੁਨਾਹ ਕਰਕੇ ਗੁਨਾਹ ਨੂੰ ਢੱਕਣ ਦੀ ਸਾਨੂੰ ਜਾਂਚ ਆ ਗਈ, ਗੁਨਾਹਾਂ ਤੋਂ ਬਚਣ ਦੀ ਜਾਂਚ ਨਹੀਂ ਆਈ। ਔਰ ਇਹ ਐਲਾਨੀਆ ਬੋਲ ਮੈਂ ਸਟੇਜ ਤੋਂ ਕਹਿ ਸਕਦਾ, ਅਗਰ ਗੁਨਾਹਾਂ ਤੋਂ ਬਚਣ ਦੀ ਜੁਗਤ ਹੁੰਦੀ ਤੇ ਕੋਈ ਦੁਨੀਆਂ ਦੇ ਅੰਦਰ ਪੜਿਆ ਲਿਖਿਆ ਸੱਜਣ ਤੇ ਕਮ ਸੇ ਕਮ ਗੁਨਾਹਗਾਰੀ ਨਾ ਮਿਲਦਾ। ਪਰ ਜਿੰਨੇ ਗੁਨਾਹਗਾਰੀ ਮਿਲ ਰਹੇ ਨੇ ਉਹ ਤਕਰੀਬਨ ਤਾਲੀਮ ਯਾਫਤਾ ਹੀ ਮਿਲ ਰਹੇ ਨੇ, ਪੜ੍ਹੇ ਲਿਖੇ ਮਿਲ ਰਹੇ ਨੇ। ਅੱਜ ਦਾ ਵਿਸ਼ਾ ਹੀ ਕੁਝ ਇਸ ਤਰ੍ਹਾਂ ਦਾ ਹੈ, ਕਿਉਂ ਮਿਲ ਰਹੇ ਨੇ? ਕਿਉਂਕਿ ਜੋ ਗਿਆਨ ਸਾਡੇ ਪਾਸ ਹੈ, ਇਸ ਗਿਆਨ ਦੇ ਨਾਲ ਸੱਜਣੋ ਜੀਵਨ ਬਦਲਦਾ ਨਹੀਂ ਹੈ, ਕੇਵਲ ਚੱਲਦਾ ਹੈ, ਪਰਿਵਾਰ ਚੱਲਦਾ ਹੈ, ਆਪਣਾ ਪੇਟ ਚੱਲਦਾ ਹੈ, ਜੋ ਦੁਨੀਆਂ ਦੇ ਕਾਰੋਬਾਰ ਵਿਹਾਰ ਪਿਆਰ ਉਹ ਚੱਲਦਾ ਹੈ, ਰੋਜੀ ਰਿਜਕ ਚੱਲਦਾ ਹੈ, ਪਰ ਇਹਦੇ ਨਾਲ ਜੀਵਨ ਬਦਲਦਾ ਨਹੀਂ ਹੈ। ਔਰ ਜੇ ਜੀਵਨ ਬਦਲਦਾ ਹੁੰਦਾ ਤੇ ਜਿੰਨੇ ਡਾਕਟਰ ਨੇ ਉਹ ਸਾਰੇ ਗੁਨਾਹਗਾਰੀ ਨਾ ਹੁੰਦੇ। ਕੋਈ ਕਿਸੇ ਬੱਚੇ ਦੀ ਕਿਡਨੀ ਨਾ ਕੱਢਦਾ, ਨਾ ਵੇਚਦਾ, ਕੋਈ ਕਿਸੇ ਦਾ ਜਾਣ ਬੁੱਝ ਕੇ ਓਪਰੇਸ਼ਨ ਨਾ ਕਰਦਾ ਕੇਵਲ ਪੈਸੇ ਬਟੋਰਨ ਲਈ। ਤੇ ਹਿੰਦੁਸਤਾਨ ਦੇ ਅੰਦਰ ਤੇ ਇਸ ਤਰ੍ਹਾਂ ਵੀ ਵੇਖਿਆ, ਮਰੇ ਬੰਦੇ ਨੂੰ ਆਕਸੀਜਨ ਲਾ ਛੱਡਦੇ ਨੇ ਔਰ 4 ਪੈਰ ਰੱਖ ਛੱਡਦੇ ਨੇ ਕੇਵਲ ਪੈਸੇ ਇਕੱਠੇ ਕਰਨ ਲਈ। ਤੇ ਪੁੱਛੀਏ ਤੇ 4-4 ਡਿਗਰੀਆਂ ਉਹਨਾਂ ਦੇ ਨਾਂ ਦੇ ਨਾਲ ਲਿਖੀਆਂ ਮਿਲਦੀਆਂ ਨੇ, ਲੰਮੀਆਂ ਲੰਮੀਆਂ ਡਿਗਰੀਆਂ, ਲੰਮੇ ਲੰਮੇ ਲਕਮ ਮਿਲਦੇ ਨੇ। ਤੋ ਖੈਰ, ਜੋ ਗਿਆਨ ਬਾਹਰਮੁਖੀ ਸਾਡੇ ਪਾਸ ਹੈ, ਇਸ ਗਿਆਨ ਦੇ ਨਾਲ ਸਾਡੀ ਰੋਜੀ ਚੱਲਦੀ ਹੈ, ਸਾਡੀ ਰੋਟੀ ਚੱਲਦੀ ਹੈ, ਸਾਡੇ ਬੱਚਿਆਂ ਦਾ ਨਿਰਵਾਹ ਹੁੰਦਾ ਹੈ। ਇਸ ਗਿਆਨ ਦੇ ਨਾਲ ਸੱਜਣੋ ਜੀਵਨ ਬਦਲਦਾ ਨਹੀਂ ਹੈ। ਜੀਵਨ ਨੂੰ ਬਦਲਣ ਲਈ ਗਿਆਨ ਮਿਲੇਗਾ ਗੁਰੂ ਕੋਲੋਂ, ਤੇ ਗੁਰੂ ਇਹ ਗੱਲ ਕਹਿ ਰਹੇ ਨੇ ਕਿ ਆ ਮੇਰੇ ਕੋਲੋਂ ਗਿਆਨ ਲੈ, ਮੈਂ ਤੈਨੂੰ ਅੰਦਰੋਂ ਸਵਾਰ ਕੇ, ਅੰਦਰੋਂ ਬਦਲ ਕੇ ਰੱਖ ਦਿਆਂ। ਭਗਤ ਰਵਿਦਾਸ ਸਾਹਿਬ, ਨਾਮਦੇਵ ਸਾਹਿਬ, ਕਬੀਰ ਸਾਹਿਬ, ਧੰਨਾ ਸਾਹਿਬ, ਬਾਕੀ ਦੇ ਸਮੂਹ ਭਗਤ ਜਨ, ਜੇ ਉਹਨਾਂ ਦਾ ਬਾਹਰੀ ਤੌਰ ਦੇ ਉੱਤੇ ਜੀਵਨ ਆਪ ਪੜੋ, ਉਹਨਾਂ ਦੇ ਜੀਵਨ ਦਾ ਮੁਤਾਲਿਆ ਕਰੋ, ਉਹਨਾਂ ਭਗਤਾਂ ਨੂੰ ਨਾ ਤੇ ਕਿਸੇ ਮੰਦਿਰ ਦੇ ਅੰਦਰ ਬਹਿ ਕੇ ਪਾਠ ਪੂਜਾ ਕਰਨ ਦਾ ਹੱਕ ਸਾਡੇ ਸਮਾਜ ਨੇ ਦਿੱਤਾ, ਮੰਦਿਰ ਵਿੱਚੋਂ ਬਲਕਿ ਉਹਨਾਂ ਲੋਕਾਂ ਨੂੰ ਧੱਕੇ ਪੈਂਦੇ ਰਹੇ। ਰਵਿਦਾਸ ਸਾਹਿਬ, ਨਾਮਦੇਵ ਸਾਹਿਬ, ਕਬੀਰ ਸਾਹਿਬ, ਕਿੰਨੇ ਮੰਦਰਾਂ ਦੀਆਂ ਦਲਹੇਜਾਂ ਦੇ ਉੱਤੇ ਚੜ੍ਹਨ ਦਿੱਤਾ, ਨਾ ਉਹਨਾਂ ਨੂੰ ਕਿਸੇ ਸਕੂਲ ਮਦਰਸੇ ਦੇ ਅੰਦਰ ਜਾਣ ਦਾ ਸਮਾਂ ਨਸੀਬ ਹੋਇਆ, ਔਰ ਨਾ ਉਹਨਾਂ ਨੂੰ ਕਿਸੇ ਨੇ ਜਾਣ ਦਿੱਤਾ। ਉਹਨਾਂ ਦਾ ਬਾਹਰੀ ਜੀਵਨ ਵਿਚਾਰ ਕੇ ਵੇਖੋ, ਕਿਸੇ ਕਾਲਜ ਦੇ ਨਾਲ, ਯੂਨੀਵਰਸਿਟੀ ਦੇ ਨਾਲ ਉਹਨਾਂ ਦਾ ਸੰਬੰਧ ਨਹੀਂ ਮਿਲਦਾ, ਕਿਸੇ ਡਿਗਰੀ ਦੇ ਨਾਲ ਸੰਬੰਧ ਨਹੀਂ ਮਿਲਦਾ। ਪਰ ਕਮਾਲ ਦੀ ਗੱਲ ਇਹ, ਇੰਨੇ ਕੁਝ ਬਚਨ ਉਹਨਾਂ ਨੇ ਆਪਣੇ ਅੰਦਰੋਂ ਕੱਢੇ ਤੇ ਸਾਡੀ ਝੋਲੀ ਵਿੱਚ ਪਾਏ, ਜਿਹੜੇ ਬਚਨ ਜੀਵਨ ਨੂੰ ਸਵਾਰਨ ਵਾਸਤੇ ਕਾਰਗਰ ਨੇ, ਜੀਵਨ ਨੂੰ ਸਵਾਰਨ ਵਾਸਤੇ ਮਦਦਗਾਰ ਨੇ। ਕਾਰਨ ਕੀ ਹੈ? ਉਹਨਾਂ ਨੇ ਆਪਣੇ ਅੰਦਰ ਉਹ ਗਿਆਨ ਵਸਾਇਆ ਜਿਸ ਗਿਆਨ ਦੇ ਨਾਲ ਮਨ ਸਮਰਦਾ ਹੈ, ਮਨ ਤਰਤੀਬ ਵਿੱਚ ਆਉਂਦਾ ਹੈ, ਸੁਰਤਾਲ ਵਿੱਚ ਆਉਂਦਾ ਹੈ। ਅਸੀਂ ਉਹ ਗਿਆਨ ਪਾ ਰਹੇ ਹਾਂ ਜਿਹਦੇ ਨਾਲ ਜੀਵਨ ਚੱਲਦਾ ਹੈ ਤੇ ਜੀਵਨ ਬਦਲਦਾ ਨਹੀਂ ਹੈ। ਹੁਣ ਅਗਲੀ ਬੇਨਤੀ, ਮੇਰਾ ਇਹ ਦੋਸ਼ ਨਹੀਂ ਹੈ ਕਿ ਦੁਨੀਆਂ ਅਨਪੜ੍ਹਾਂ ਦੀ ਚਾਹੀਦੀ ਹੈ, ਪੜ੍ਹਿਆ ਲਿਖਿਆ ਨਹੀਂ ਚਾਹੀਦਾ। ਦੋਸ਼ ਇਸ ਗੱਲ ਦਾ ਹੈ ਕਿ ਪੜ੍ਹਿਆ ਹੋਵੇ ਗੁਨਹਿਗਾਰ ਤਾਂ ਉਮੀ ਸਾਧਨਾ ਮਾਰੀ, ਪੜ੍ਹ ਕੇ ਤੂੰ ਗੁਨਾਹ ਦੇ ਸਾਗਰ ਦੇ ਅੰਦਰ ਡੁੱਬਦਾ ਨਜ਼ਰ ਕਿਉਂ ਪੈ ਰਿਹਾ? ਗੁਰੂ ਗ੍ਰੰਥ ਸਾਹਿਬ ਜੀ ਨੇ ਤਾਂ ਹੀ ਕਹਿ ਦਿੱਤਾ ਕਿ ਪੜਿਆ ਮੂਰਖ ਆਖੀਐ ਜਿਤ ਲੱਭ ਲੋਭ ਅਹੰਕਾਰ। ਕਹਿਣ ਲੱਗੇ, ਲੱਭ ਵੀ ਤੇਰਾ ਕਾਬੂ ਵਿੱਚ ਨਹੀਂ, ਲੋਭ ਵੀ ਕਾਬੂ ਵਿੱਚ ਨਹੀਂ, ਅਹੰਕਾਰ ਕਾਬੂ ਵਿੱਚ ਨਹੀਂ, ਬੁਰਾਈਆਂ ਕਾਬੂ ਵਿੱਚ ਨਹੀਂ, ਡਿਗਰੀਆਂ ਸਿਰ ਦੇ ਉੱਤੇ ਚੁੱਕੀ ਫਿਰਦਾ, ਕੀ ਬਣੇਗਾ ਉਹਨਾਂ ਡਿਗਰੀਆਂ ਦਾ? ਪੜਿਆ ਮੂਰਖ ਆਖੀਐ ਜਿਤ ਲੱਭ ਲੋਭ ਅਹੰਕਾਰ। ਤੋ ਫਿਰ ਪੰਜਾਬੀ ਦੀ ਠੇਠ ਭਾਸ਼ਾ ਦੇ ਅੰਦਰ, ਦੇਹਾਤ ਦੇ ਅੰਦਰ ਇੱਕ ਬਜ਼ੁਰਗ ਵਾਰਾ ਨੇ ਕਹਾਵਤ ਬਣਾਈ, ਪੱਠ ਪਏ ਸੋਨਾ ਜਿਹੜਾ ਕੰਨਾਂ ਨੂੰ ਖਾਏ। ਉਹ ਸੋਨੇ ਦਾ ਕੀ ਕਰੀਏ ਜਿਹੜਾ ਕੰਨਾਂ ਨੂੰ ਹੀ ਨਾਲ ਨਾਲ ਖਾਈ ਜਾਏ?
उस ज्ञान दा की करिए, जिहड़ा ज्ञान रोज रोज काम भी बधा रहा है, क्रोध भी बधा रहा है, निंदा भी बधा रहा है, अयाची भी बधा रहा है, चलाकी भी बधा रहा है, दुनिया मकारी दे नाल भरदी जा रही है। ते फिर जिस देश दे अंदर जाईदा है उथों दे दोष उथे जाके समझ विच आउंदे ने। दूरों दूरों लगता है फलाना देश ते बड़ा सुखी है, मैं वेख्या ना कोई इंडिया दे अंदर सुखी है, ना कोई इत्थे सुखी है। उथे भी हौके झोरे निकलते नजर पैंदे ने, इत्थे भी हौके झोरे निकलते नजर पैंदे ने, उथे भी गुणा उस तरह ही साडे नाल ने, इत्थे भी गुणा उस तरह ही साडे नाल ने, कोई छुटते नहीं गए। सारा सारा दिन बंदा चुगली करदा थकदा नहीं, निंदा करदा रुकदा नहीं, विकारां दे अंदर मस्त रहिंदा है, देश भावे कोई होवे की फर्क पैंदा है उहदे नाल। तो मैनू एक किसी अदीब का लिखिया होया बोल ध्यान विच आउंदा है, कहिंदा है कि अकल बारीक हुई जाती है, बंदे दी अकल दिन पर रात बारीक हुंदी तुरी जा रही है। बरीकियां नूं खुलना, समाजिक बरीकियां नूं खुलना है मनुखी अकल दे पास है। अकल बारीक हुई जाती है, रूह तारीक हुई जाती है। तारीक दा मतलब हुंदा है हनेरा, अंदर हनेरा वधदा जा रहा है ते बाहरों चानना वधदा जा रहा है। बाहरों ज्ञान साडा चंद्रमा दे उत्ते जाके झंडे चुला आया है, अंदर साडे मस्या दी काली बोली कोपा रात है, हनेरी रात है। एक होर बोल मेरे सामने आ जांदा है, ओ अदीब कहिंदा है इस दौरे तरक्की के अंदाज निराले हैं, इस दौरे तरक्की के अंदाज निराले हैं, जिहनों में अंधेरे हैं सड़कों पे उजाले हैं। अगर सड़कां नूं वेखिए ते रात बिल्कुल दिन दे बराबर नजर पै रही है, रोशनी और चौगिरदे दे अंदर रोशनी। अगर जिहनी तौर दे उत्ते मनुख नूं नेड़े होके वेखिए ते काली बोली मस्या दी रात कोप हनेरा नजर पै रहा है, जिहनों में अंधेरे हैं सड़कों पे उजाले हैं। भगत फरीद साहब जी भी कहिंदे ने कि कन मुसल्ला, कहन लगे तेरे कंधे दे उत्ते मैं मुसल्ला रखिया वेख्या। मुसल्ला मुसलमान उस कपड़े नूं कह देंदे ने जिस कपड़े नूं हेठां वछा के वह पंज वक्त नमाज पढ़दे ने। वह कपड़ा वह नमाज पढ़न लई रखिया जांदा है, दूजियां कम्मां लई नहीं। ਉਹਨੂੰ ਮੋਢੇ ਦੇ ਉੱਤੇ ਚੁੱਕੇ ਰੱਖ ਲੈਂਦੇ ਨੇ, ਉਹਦਾ ਨਾਮ ਮੁਸੱਲਾ ਇਸਲਾਮੀ ਸ਼ਰ੍ਹਾਂ ਦੇ ਮੁਤਾਬਕ। ਆਖਿਆ ਕੰਨ, ਕੰਨ ਮੈਨੇ ਕੰਧਾ, ਕੰਨ ਮੁਸੱਲਾ ਸੂਫ ਗਲ, ਕਾਲੇ ਰੰਗ ਦਾ ਚੋਲਾ ਵੀ ਗਿੱਟਿਆਂ ਤੱਕ, ਤੇਰੇ ਜਾਮੇ ਨੂੰ ਮੈਂ ਵੇਖ ਰਿਹਾ, ਤੇਰਾ ਲਿਬਾਸ ਚੋਲਾ ਗਿੱਟਿਆਂ ਤੱਕ ਲੰਮਾ ਵੇਖ ਰਿਹਾ। ਸੂਫੀ ਸੰਤ ਨੇ ਨਾ ਜਿਹੜੇ ਉਹ ਕਾਲੇ ਰੰਗ ਦਾ ਚੋਲਾ ਪਾਉਂਦੇ ਨੇ ਜ਼ਿਆਦਾਤਰ। ਆਖਿਆ ਕੰਨ ਮੁਸੱਲਾ ਸੂਫ ਗਲ, ਦਿਲ ਕਾਤੀ ਗੁੜ ਵਾਤ, ਵਾਤ ਮੈਨੇ ਵਾਕ, ਵਾਕ ਮੈਨੇ ਬੋਲ, ਜਿਹੜੀ ਜ਼ੁਬਾਨ ਦੇ ਬੋਲ ਬੋਲਦਾ ਹੈ, ਬੋਲ ਵੀ ਤੇਰੇ ਬੜੇ ਮਿੱਠੇ ਮਿੱਠੇ ਨੇ। ਪਰ ਇਹ ਸਾਰੀਆਂ ਚੀਜ਼ਾਂ ਹੁੰਦਿਆਂ ਸੁਣਦਿਆਂ ਜਦੋਂ ਮੈਂ ਤੇਰੇ ਅੰਦਰ ਵੇਖਦਾ ਤੇ ਕਹਿੰਦੇ ਨੇ ਦਿਲ ਕਾਤੀ, ਤੇਰਾ ਦਿਲ ਕੈਂਚੀ ਦਾ ਕੰਮ ਕਰ ਰਿਹਾ, ਕੈਂਚੀ ਦਾ ਕਾਤੀ ਮੈਨੇ ਕੈਂਚੀ, ਤੇ ਕੈਂਚੀ ਕੱਪੜੇ ਨੂੰ ਕੱਟਣਾ ਹੀ ਜਾਣਦੀ ਹੈ, ਸਵਾਰਨਾ ਨਹੀਂ ਜਾਣਦੀ। ਸੂਈ ਧਾਗਾ ਕੱਪੜੇ ਨੂੰ ਪੁਸ਼ਾਕ ਬਣਾਉਂਦਾ ਹੈ, ਪੈਂਟ ਬਣਾਉਂਦਾ ਹੈ, ਪਜਾਮਾ ਬਣਾਉਂਦਾ ਹੈ, ਕੁਰਤਾ ਬਣਾਉਂਦਾ ਹੈ, ਕੁਝ ਕੁਝ ਹੋਰ ਬਣਾਉਂਦਾ ਹੈ, ਸੂਈ ਤੇ ਧਾਗਾ ਦੋਵੇਂ ਮਿਲ ਕੇ। ਪਰ ਕੈਂਚੀ ਦੇ ਕੋਲ ਬਣਾਉਣਾ ਨਹੀਂ, ਕੈਂਚੀ ਦੇ ਕੋਲ ਢਾਉਣਾ ਹੈ। ਕੈਂਚੀ ਕੱਪੜੇ ਨੂੰ ਕੇਵਲ ਕਤਰਦੀ ਹੈ, ਕੱਪੜੇ ਨੂੰ ਪੁਸ਼ਾਕ ਦਾ ਰੂਪ ਨਹੀਂ ਦਿੰਦੀ। ਇਹ ਗੱਲ ਵੱਖਰੀ ਹੈ ਕਿ ਕੈਂਚੀ ਦੀ ਆਪਣੀ ਜਗ੍ਹਾ ਹੈ ਤੇ ਸੂਈ ਧਾਗੇ ਦੀ ਆਪਣੀ ਜਗ੍ਹਾ ਹੈ, ਇਹ ਗੱਲ ਵੱਖਰੀ ਹੈ। ਕੈਂਚੀ ਵਾਂਗ ਤੂੰ ਆਪਣੇ ਦਿਲ ਦੇ ਨਾਲ ਲੋਕਾਂ ਨੂੰ ਕੱਟਣ ਦਾ ਯਤਨ ਕਰ ਰਿਹਾ। ਸੋਚ ਤੇਰੀ ਹੈ ਮੈਂ ਦੂਜੇ ਦਾ ਕਾਰੋਬਾਰ ਕੱਟ ਦਿਆਂ, ਦੂਜੇ ਦੀ ਇੱਜ਼ਤ ਕੱਟ ਦਿਆਂ, ਦੂਜੇ ਦਾ ਨਾਮ ਕੱਟ ਦਿਆਂ, ਤੇ ਕੱਟਣਾ ਕੈਂਚੀ ਦਾ ਕੰਮ। ਦੂਜੇ ਦਾ ਨਾਮ ਮੇਰੇ ਨਾਲੋਂ ਅੱਗੇ ਕਿਉਂ ਜਾ ਰਿਹਾ, ਮੈਂ ਨਾਮ ਕੱਟ ਦਿਆਂ। ਦੂਜੇ ਦਾ ਕਾਰੋਬਾਰ ਮੇਰੇ ਨਾਲੋਂ ਅੱਗੇ ਕਿਉਂ ਜਾ ਰਿਹਾ, ਮੈਂ ਉਹ ਕਾਰੋਬਾਰ ਕੱਟ ਦਿਆਂ। ਦੂਸਰੇ ਦਾ ਧਨ ਬਹੁਤਾ ਕਿਉਂ ਹੈ ਉਹ ਕੱਟ ਦਿਆਂ। ਦੂਸਰੇ ਦਾ ਪਰਿਵਾਰ ਇਤਫਾਕ ਦੇ ਅੰਦਰ ਕਿਉਂ ਹੈ, ਮੈਂ ਪਰਿਵਾਰ ਨੂੰ ਕੱਟ ਦਿਆਂ। ਕੁਝ ਬੰਦੇ ਇਸ ਤਰ੍ਹਾਂ ਦੇ ਹੁੰਦੇ ਨੇ, ਕਿਸੇ ਦੇ ਪਰਿਵਾਰ ਵਿੱਚੋਂ ਇੱਕ ਵਾਰ ਨਿਕਲਦੇ ਨੇ ਤੇ ਉਹਨਾਂ ਦੇ ਨਿਕਲਣ ਦੇ ਨਾਲ ਪਰਿਵਾਰ ਬਿਖਰ ਜਾਂਦੇ ਨੇ, ਪਰਿਵਾਰ ਟੁੱਟ ਜਾਂਦੇ ਨੇ। ਕੁਝ ਇਸ ਤਰ੍ਹਾਂ ਦੇ ਹੁੰਦੇ ਨੇ, ਪਰਿਵਾਰ ਵਿੱਚ ਉਹਨਾਂ ਦੇ ਪੈਰ ਪੈਂਦੇ ਨੇ ਤੇ ਪਰਿਵਾਰ ਜੁੜਨਾ ਸ਼ੁਰੂ ਕਰ ਦਿੰਦੇ ਨੇ। ਕੁਝ ਜੋੜਨ ਦਾ ਕੰਮ ਕਰਦੇ ਨੇ, ਕੁਝ ਤੋੜਨ ਦਾ ਕੰਮ ਕਰਦੇ ਨੇ। ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਦਿਲ ਕਾਤੀ ਗੁੜ ਵਾਤ, ਮੂੰਹ ਦੇ ਬੋਲ ਨੇ ਗੁੜ ਵਰਗੇ ਮਿੱਠੇ, ਦਿਲ ਤੇਰਾ ਕੈਂਚੀ ਦੀ ਤਰ੍ਹਾਂ ਚੱਲਦਾ ਰਹਿੰਦਾ ਦਿਨ ਪਰ ਰਾਤ। ਕਹਿਣ ਲੱਗੇ ਬਾਹਰ ਦਿਸੇ ਚਾਨਣਾ, ਦਿਲ ਅੰਧਿਆਰੀ ਰਾਤ।
ਬਾਹਰ ਤੇਰੇ ਚਾਨਣਾ ਹੈ ਔਰ ਅੰਦਰ ਕੋਪਾ ਹਨੇਰਾ ਹੈ। ਬਾਹਰ ਵਾਕਿਆ ਹੀ ਚਾਨਣਾ, ਜਿਹੜੀ ਜਗ੍ਹਾ ਤੇ ਅਸੀਂ ਬਹਿਣਾ ਹੈ, ਆਫਿਸ ਦੇ ਅੰਦਰ ਕੰਮ ਕਰਨਾ ਹੈ, ਰੋਡਾਂ ਦੇ ਉੱਤੇ ਚੱਲਣਾ ਹੈ, ਘਰ ਬਾਹਰ ਦੇ ਅੰਦਰ ਸਾਡੇ ਸੌਣ ਬਹਿਣ ਦਾ ਹਰ ਟਿਕਾਣਾ, ਉੱਥੇ ਅਸੀਂ ਚਾਨਣੇ ਦਾ ਇੰਤਜ਼ਾਮ ਕਰ ਲਿਆ, ਪ੍ਰਕਾਸ਼ ਰਵੇ ਇੰਤਜ਼ਾਮ ਕਰ ਲਿਆ, ਜਿੱਥੇ ਬਿਠਾਉਣਾ ਚਾਹੁੰਦੇ ਆ ਦੀਨ ਦੁਨੀ ਦੇ ਮਾਲਕ ਪਰਿਪੂਰਨ ਪਰਮਾਤਮਾ ਨੂੰ, ਅੰਦਰ ਧਿਆਨ ਮਾਰ ਕੇ ਵੇਖੋ ਕੋਪ ਹਨੇਰਾ। ਫਿਰ ਮੈਂ ਇੱਕ ਹੋਰ ਬੇਨਤੀ ਕਰਦਾ ਚੱਲਾਂ, ਅਗਰ ਕੋਈ ਸਾਡੇ ਘਰ ਦੇ ਅੰਦਰ ਮਹਿਮਾਨ ਆਵੇ ਤੇ ਆਵੇ ਵੀ ਉਚੇਚੇ ਤੌਰ ਤੇ, ਉਸ ਮਹਿਮਾਨ ਦੀ ਆਮਦ ਦੇ ਅੰਦਰ ਆਪ ਆਪਣੇ ਘਰ ਨੂੰ ਸਵਾਰੋਗੇ ਜਾਂ ਘਰ ਨੂੰ ਵਿਗਾੜੋਗੇ? ਇਹਦਾ ਜਵਾਬ ਆਪਣੇ ਕੋਲੋਂ ਹੀ ਲਿਓ, ਘਰ ਨੂੰ ਸਵਾਰੋਗੇ ਜਾਂ ਘਰ ਨੂੰ ਵਿਗਾੜੋਗੇ? ਉਸ ਦਿਨ ਘਰ ਦੀ ਉਚੇਚੀ ਸਫਾਈ ਹੋਏਗੀ ਜਾਂ ਉਸ ਦਿਨ ਘਰ ਦੇ ਅੰਦਰ ਬਾਹਰ ਦਾ ਸਾਰਾ ਕੂੜਾ ਕਰਕਟ ਇਕੱਠਾ ਕਰਕੇ ਤੇ ਲਿਆ ਕੇ ਬੈੱਡ ਤੇ ਸੋਫੇ ਤੇ ਨੇੜੇ ਤੇੜੇ ਢੇਰ ਲਾਓਗੇ? ਸਵਾਰੋਗੇ ਨਾ ਘਰ ਨੂੰ, ਵਿਗਾੜੋਗੇ ਤੇ ਨਹੀਂ। ਮਹਿਮਾਨ ਬਣਾ ਰਹੇ ਹਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਮਹਿਮਾਨ ਬਣਾ ਰਹੇ ਹਾਂ ਪਰਿਪੂਰਨ ਨਿਰੰਕਾਰ ਨੂੰ, ਤੇ ਜਿੱਥੇ ਉਹਨੂੰ ਬਿਠਾਉਣਾ ਹੈ ਉਹ ਜਗ੍ਹਾ ਸਾਫ ਹੀ ਨਹੀਂ ਹੈ, ਉੱਥੇ ਮੈਲ ਹੀ ਮੈਲ ਚਾਲ ਸਫੇਰੇ। ਇੱਕ ਪਾਸੇ ਅੱਗ ਬਲ ਰਹੀ ਹੈ ਕਾਮ ਦੀ ਤੇ ਕ੍ਰੋਧ ਦੀ, ਦੂਜੇ ਪਾਸੇ ਨਿੰਦਾ ਹੈ, ਚੁਗਲੀ ਹੈ, ਗੰਦਗੀ ਹੈ, ਬੁਰਾਈਆਂ ਨੇ, ਦੁਨੀਆਂ ਭਰ ਦਾ ਕੂੜਾ ਕਰਕਟ, ਤੇ ਇਤਰਾਜ਼ ਕਰ ਰਹੇ ਹਾਂ ਰੱਬ ਜੀ ਤੂੰ ਆਉਂਦਾ ਹੀ ਨਹੀਂ। ਸੁਣਿਆ ਸੀ ਇੱਕ ਵਾਰੀ ਅਰਜੋਈ ਕਰੀਏ ਤੂੰ ਆ ਜਾਣਾ, ਤੂੰ ਤੇ ਆਉਂਦਾ ਹੀ ਨਹੀਂ। ਖੈਰ ਆਪਣੇ ਵਿਸ਼ੇ ਦੇ ਨਾਲ ਜੁੜੋ, ਇਹ ਜੋ ਗਿਆਨ ਸਾਡੇ ਕੋਲ ਹੈ ਇਹ ਕਾਰਗਰ ਹੈ, ਨਿੰਦਣ ਯੋਗ ਨਹੀਂ, ਪਰ ਇਸ ਗਿਆਨ ਦੇ ਨਾਲ ਚੱਲਦਾ ਜੀਵਨ, ਜਿਹੜਾ ਗਿਆਨ ਮਿਲਦਾ ਗੁਰੂ ਕੋਲੋਂ ਉਹਦੇ ਨਾਲ ਜੀਵਨ ਬਦਲ ਜਾਂਦਾ ਹੈ, ਇਹਦੇ ਨਾਲ ਚੱਲਦਾ ਤੇ ਗੁਰੂ ਮਤ ਦੇ ਨਾਲ ਜੀਵਨ ਬਦਲ ਜਾਂਦਾ। ਇੱਕ ਬੇਨਤੀ ਮੈਂ ਕਹਿ ਕੇ ਇਸ ਤੋਂ ਬਾਅਦ ਅੱਗੇ ਚੱਲਾਂ। ਮਨੁੱਖ ਦੀ ਅਕਲ ਵਿੱਚੋਂ ਅਯਾਸ਼ੀ ਬਦਮਾਸ਼ੀ ਦੇ ਟਿਕਾਣਿਆਂ ਨੇ ਜਨਮ ਲਿਆ ਹੈ, ਮਨੁੱਖ ਦੇ ਗਿਆਨ ਵਿੱਚੋਂ ਜੂਵੇ ਦੇ ਅੱਡਿਆਂ ਨੇ, ਕਸੀਨੋ ਘਰ ਨੇ ਜਨਮ ਲਏ ਨੇ ਮਨੁੱਖੀ ਸੋਚ ਵਿੱਚੋਂ। ਪਸ਼ੂਆਂ ਨੇ ਤੇ ਨਹੀਂ ਨਾ ਆਣ ਕੇ ਸਾਡੇ ਜੀਵਨ ਵਿੱਚ ਇਹ ਸਾਰਾ ਕੁਝ ਕਾਇਮ ਕੀਤਾ, ਮਨੁੱਖੀ ਸੋਚ ਵਿੱਚੋਂ ਹੀ ਵੈਸਿਆ ਦੁਆਰਾ ਦੁਆਰਿਆਂ ਨੇ ਜਨਮ ਲਿਆ, ਜਿੰਨੇ ਟਿਕਾਣੇ ਨੇ ਬੁਰਾਈ ਦੇ ਵਿਚਾਰੀ ਦੇ, ਮਨੁੱਖੀ ਸੋਚ ਵਿੱਚੋਂ ਇਹਨਾਂ ਦਾ ਜਨਮ ਹੋਇਆ ਨਾ, ਮਨੁੱਖੀ ਮਤ ਕਰਕੇ ਇਹਨਾਂ ਦਾ ਜਨਮ ਹੋਇਆ ਨਾ। ਹੁਣ ਇਸ ਤਰ੍ਹਾਂ ਕਹਿ ਲੋ, ਜਿੰਨੇ ਗੁਨਾਹ ਨੇ ਉਹਨਾਂ ਸਾਰਿਆਂ ਗੁਨਾਹਾਂ ਦਾ ਜਨਮ ਕਿੱਥੋਂ ਹੁੰਦਾ ਨਜ਼ਰ ਆ ਰਿਹਾ? ਮਨੁੱਖੀ ਸੋਚ ਵਿੱਚੋਂ, ਮਨੁੱਖ ਦੀ ਮਤ ਵਿੱਚੋਂ। ਜਿਸ ਦਿਨ ਕਿਸੇ ਮਨੁੱਖ ਦੇ ਕੋਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਮਤ ਆ ਜਾਂਦੀ ਹੈ, ਉਹਦੇ ਅੰਦਰੋਂ ਇੱਕ ਇੱਕ ਕਰਕੇ ਸਾਰੀਆਂ ਬੁਰਾਈਆਂ ਬਾਹਰ ਨਿਕਲ ਜਾਂਦੀਆਂ ਨੇ, ਅੰਦਰ ਕੋਈ ਬੁਰਾਈ ਰਹਿੰਦੀ ਨੇ ਨਾ, ਉਹ ਜਵਾਰੀ ਰਹਿੰਦਾ ਹੈ, ਨਾ ਉਹ ਵਿਚਾਰੀ ਰਹਿੰਦਾ ਹੈ, ਨਾ ਉਹ ਕਾਮੀ ਰਹਿੰਦਾ ਹੈ, ਨਾ ਉਹ ਲੋਭੀ ਰਹਿੰਦਾ ਹੈ, ਨਾ ਉਹ ਨਿੰਦਕ ਰਹਿੰਦਾ ਹੈ, ਨਾ ਉਹ ਈਰਸ਼ਾਲੂ ਰਹਿੰਦਾ ਹੈ, ਨਾ ਉਹ ਅੰਦਰੋਂ ਬੁਰਾ ਰਹਿੰਦਾ ਹੈ, ਤੇ ਜਿਹਦੇ ਅੰਦਰ ਕੋਈ ਬੁਰਾਈ ਨਾ ਹੋਵੇ ਉਹ ਨਰੋਲ ਰੱਬ ਵਰਗਾ ਬਣ ਜਾਂਦਾ ਹੈ। ਰੱਬ ਦੇ ਅੰਦਰ ਕੋਈ ਬੁਰਾਈ ਨਹੀਂ, ਤੇ ਜਿਸ ਬੰਦੇ ਦੇ ਅੰਦਰ ਬੁਰਾਈ ਨਹੀਂ ਉਸ ਪਰਮਾਤਮਾ ਰੂਪੀ ਸਾਗਰ ਦੇ ਅੰਦਰ ਸਮਾਉਣ ਦੇ ਯੋਗ ਬਣ ਜਾਂਦਾ ਹੈ। ਇੱਕ ਬੇਨਤੀ ਮੈਂ ਹੋਰ ਕਰਾਂ, ਅੱਗੇ ਭਗਤ ਫਰੀਦ ਸਾਹਿਬ ਜੀ ਦੇ ਸਲੋਕਾਂ ਵਿੱਚ ਆਪ ਸਰਵਣ ਕਰੋਗੇ, ਭਗਤ ਜੀ ਕਹਿੰਦੇ ਨੇ ਰੱਬ ਨੂੰ ਮਿਲਣ ਵਾਲੇ ਸਾਰੇ ਯਤਨ ਪ੍ਰਯਤਨ ਛੱਡ ਦੇ। ਪਰ ਬੜੀ ਹੈਰਾਨਗੀ, ਭਗਤ ਜੀ ਦੁਨੀਆਂ ਭਰ ਦੇ ਪੈਗੰਬਰ ਰੈਬਰੀ ਅਵਤਾਰੀ ਪੁਰਸ਼ਾਂ ਦਾ ਇਸ ਗੱਲ ਦੇ ਉੱਤੇ ਜ਼ੋਰ ਹੈ ਪਰਮਾਤਮਾ ਨੂੰ ਮਿਲਣ ਦਾ ਯਤਨ ਕਰ, ਤੁਸੀਂ ਕਹਿ ਰਹੇ ਹੋ ਪਰਮਾਤਮਾ ਨੂੰ ਮਿਲਣ ਦੇ ਸਾਰੇ ਯਤਨ ਛੱਡ, ਤੋ ਫਿਰ ਕਰੀਏ ਕਿ ਅਗਰ ਪਰਮਾਤਮਾ ਨੂੰ ਮਿਲਣ ਦੇ ਯਤਨ ਛੱਡ ਦਈਏ ਤੋ ਸਾਡਾ ਪ੍ਰਸ਼ਨ ਹੈ ਫਿਰ ਇਸ ਦੇ ਇਵਜ ਇਸ ਦੇ ਬਦਲੇ ਅਸੀਂ ਕੀ ਕਰੀਏ ਜੀਵਨ ਦੇ ਅੰਦਰ? ਭਗਤ ਜੀ ਕਹਿੰਦੇ ਨੇ ਆਪ ਸਵਾਰੈ ਮੈਂ ਮਿਲੈ ਮੈਂ ਮਿਲਿਆ ਸੁਖ ਹੋਏ, ਤੂੰ ਆਪਣੇ ਆਪ ਨੂੰ ਸਵਾਰਨ ਦਾ ਯਤਨ ਕਰ। ਜਿਸ ਦਿਨ ਤੂੰ ਆਪਣੇ ਅੰਦਰੋਂ ਆਪਣੇ ਆਪ ਨੂੰ ਕੰਪਲੀਟ ਸਵਾਰ ਲਏਗਾ, ਮੁਕੰਮਲ ਤੌਰ ਤੇ ਸਵਾਰ ਲਏਗਾ, ਇਸ ਤਰ੍ਹਾਂ ਤੇ ਹੈ ਨਹੀਂ ਕਿ ਰੱਬ ਨੇ ਵੀਜ਼ਾ ਲੈ ਕੇ ਆਉਣਾ, ਪਤਾ ਨਹੀਂ ਉਹਨੂੰ ਇਮੀਗ੍ਰੇਸ਼ਨ ਵਾਲੇ ਵੀਜ਼ਾ ਦੇਣਗੇ ਨਹੀਂ ਦੇਣਗੇ, ਇੰਟਰੀ ਮਿਲੇਗੀ ਨਹੀਂ ਮਿਲੇਗੀ, ਇਸ ਤਰ੍ਹਾਂ ਦਾ ਤੇ ਕੋਈ ਮੈਟਰ ਹੈ ਨਹੀਂ। ਰੱਬ ਨੇ ਦੂਰੋਂ ਵੀ ਨਹੀਂ ਆਉਣਾ, ਉਹ ਹੈ ਤੇਰੇ ਅੰਦਰ। ਫਰਕ ਕੇਵਲ ਇੰਨਾ ਹੈ ਕਿ ਬੰਦਾ ਆਪਣੇ ਆਪ ਨੂੰ ਸਵਾਰਨ ਵੱਲ ਧਿਆਨ ਦਿੰਦਾ ਨਹੀਂ, ਧਿਆਨ ਇਹਦਾ ਸਾਰਾ ਹੀ ਬਾਹਰ ਮੁਖੀ ਹੁੰਦਾ ਹੈ, ਅੰਤਰ ਮੁਖੀ ਇਹਦਾ ਧਿਆਨ ਹੀ ਨਹੀਂ ਹੈ। ਤੇ ਜੇ ਆਪਣੇ ਆਪ ਨੂੰ ਸਵਾਰਨ ਦਾ ਇਹਦਾ ਯਤਨ ਹੈ ਤੇ ਫਿਰ ਖਿਮਾ ਕਰਿਓ, ਬਾਹਰੋਂ ਬਾਹਰੋਂ ਯਤਨ ਹੈ, ਅੰਦਰ ਨੂੰ ਸਵਾਰਨ ਦਾ ਯਤਨ ਨਹੀਂ ਹੈ। ਭਗਤ ਜੀ ਕਹਿੰਦੇ ਨੇ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਣੇ ਵਾਸਤੇ ਕਮ ਸੇ ਕਮ ਕਾਲਖ ਤੇ ਇਕੱਠੀ ਨਾ ਕਰ, ਕਾਲੇ ਲੇਖ ਤੇ ਨਾ ਲਿਖ, ਕਾਲੇ ਕਰਮ ਤੇ ਨਾ ਕਰ,
ਜਿੰਨੇ ਗੁਨਾਹ ਨੇ ਉਹਨਾਂ ਨੂੰ ਦੂਜੇ ਰੂਪ ਦੇ ਅੰਦਰ ਕਹਿ ਦਈਦਾ ਕਾਲੇ ਕਰਮ, ਕਾਲਿਆਂ ਕਰਮਾਂ ਨੂੰ ਕਹਿ ਦਿੱਤਾ ਕਾਲੇ ਲੇਖ, ਆਖਿਆ ਉਹ ਕਾਲੇ ਲੇਖ ਆਪਣੇ ਲਈ ਤਿਆਰ ਨਾ ਕਰ, ਕਾਲੇ ਕਰਮ ਨਾ ਕਰ। ਜੇ ਤੂੰ ਵਾਕਈ ਅਕਲ ਵਾਲਾ ਬੰਦਾ ਆਪਣੇ ਗਿਆਨ ਦੇ ਨਾਲ, ਮੈਂ ਫਿਰ ਬੇਨਤੀ ਕਰ ਰਿਹਾ, ਜਿਹੜਾ ਗਿਆਨ ਅੱਜ ਮਨੁੱਖ ਦੀ ਝੋਲੀ ਵਿੱਚ ਹੈ, ਇਹਦੀ ਖੋਪੜੀ ਦੇ ਅੰਦਰ ਜਿਹੜੇ ਚਾਰ ਅੱਖਰ ਗਿਆਨ ਦੇ ਮੌਜੂਦ ਨੇ, ਉਸ ਗਿਆਨ ਦੇ ਨਾਲ ਇਹਨੇ ਬਾਹਰੋਂ ਆਪਣੇ ਆਪ ਨੂੰ ਬੜਾ ਸਵਾਰਿਆ। ਇਹਦੀ ਕਾਰ ਸਾਫ, ਇਹਦੇ ਕੱਪੜੇ ਸਾਫ, ਇਹਦਾ ਤਨ ਸਾਫ, ਇਹਦਾ ਘਰ ਸਾਫ, ਇਹਦਾ ਆਫਿਸ ਸਾਫ, ਇਹਦੀਆਂ ਗਲੀਆਂ ਸਾਫ, ਰੋਡਾਂ ਸਾਫ, ਜਿੱਥੇ ਜਿੱਥੇ ਚੱਲਣਾ ਬਹਿਣਾ ਇਹਦਾ ਹੁੰਦਾ ਹੈ, ਉਹ ਸਾਰੀਆਂ ਹੀ ਥਾਵਾਂ ਸਾਫ ਨੇ, ਹਰ ਜਗ੍ਹਾ ਉਹ ਮੁਕੰਮਲ ਤੌਰ ਦੇ ਉੱਤੇ ਸਾਫ ਨਜ਼ਰ ਆਉਂਦੀ। ਨੇੜੇ ਤੇੜੇ ਕਿਧਰੇ ਗੰਦਗੀ ਨਹੀਂ ਬਾਹਰੋਂ, ਪਰ ਅੰਦਰ ਜਿੱਥੇ ਪਰਮਾਤਮਾ ਨੂੰ ਵਸਾਉਣਾ ਚਾਹੁੰਦੇ, ਉੱਥੇ ਹੈ ਹੀ ਗੰਦਗੀ, ਗੰਦਗੀ ਦੇ ਸਿਵਾਏ ਕੁਝ ਹੈ ਹੀ ਨਹੀਂ ਹੈ। ਇਸ ਤਰ੍ਹਾਂ ਕਹਿ ਲੋ, ਤਨ ਨੂੰ ਸਵਾਰਨ ਦੀ ਜਾਚ ਆ ਗਈ ਹੈ, ਮਨ ਨੂੰ ਸਵਾਰਨ ਦੀ ਜਾਚ ਨਹੀਂ ਆਈ। ਬਾਹਰੋਂ ਘਰ ਸਵਾਰਨ ਦੀ ਜਾਚ ਆ ਗਈ, ਅੰਦਰਲਾ ਘਰ ਸਵਾਰਨ ਦੀ ਜਾਚ ਨਹੀਂ ਆਏ। ਬਾਹਰੋਂ ਦੁਨੀਆਦਾਰੀ ਨੂੰ ਸਵਾਰਨਾ ਇਹ ਤੇ ਸਮਝ ਆ ਗਈ ਹੈ, ਆਪਣੇ ਅੰਦਰ ਨੂੰ ਸਵਾਰਨਾ ਇਹ ਸਮਝ ਉੱਕੀ ਨਹੀਂ। ਔਰ ਇਹ ਸਮਝ ਕਿੱਥੋਂ ਮਿਲੇਗੀ? ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚੋਂ। ਤੋ ਕਹਿ ਰਹੇ ਨੇ ਗਰੀਬ ਨਵਾਜ ਭਗਤ ਫਰੀਦ ਸਾਹਿਬ ਜੀ ਕਿ ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, ਕਹਿਣ ਲੱਗੇ ਕਾਲੇ ਲੇਖ ਨਾ ਲਿਖ, ਕਹਿਣ ਲੱਗੇ ਆਪਣੇ ਗਿਰੀਵਾਨ ਮੈਂ, ਗਿਰੀਵਾਨ ਕਹਿੰਦੇ ਨੇ ਬੁੱਕਲ, ਪੰਜਾਬੀ ਵਿੱਚ ਕਹਿ ਦੇ ਨਾ, ਆਪਣੀ ਬੁੱਕਲ ਵਿੱਚ ਧਿਆਨ ਦੇ, ਆਪਣੇ ਵੱਲ ਧਿਆਨ ਦੇ। ਕਈ ਕਹਾਵਤਾਂ ਨੇ ਆਪਣੀ ਪੀੜ੍ਹੀ ਹੇਠ ਸੋਟਾ ਮਾਰ। ਭਗਤ ਜੀ ਕਹਿੰਦੇ ਨੇ ਆਪਣੇ ਗਿਰੀਵਾਨ ਆਪਣੀ ਬੁੱਕਲ ਦੇ ਅੰਦਰ, ਆਪਣੇ ਮਨ ਦੇ ਅੰਦਰ ਝਾਤੀ ਮਾਰ ਕੇ ਵੇਖ, ਸਿਰ ਨੀਵਾਂ ਕਰ ਦੇਖ। ਸਿਰ ਉੱਚਾ ਰੱਖੋਗੇ ਦੂਜੇ ਦੀ ਬੁੱਕਲ ਨਜ਼ਰ ਆਏਗੀ, ਆਪਣੀ ਨਹੀਂ। ਸਿਰ ਨੀਵਾਂ ਕਰੋਗੇ ਤੇ ਤਾਂ ਮੈਨੂੰ ਮੇਰੀ ਝੋਲੀ ਦਿਸੇਗੀ, ਵਰਨਾ ਨਹੀਂ ਦਿਸੇਗੀ। ਬੜੀ ਸਾਦੀ ਜੀ ਉਦਾਹਰਣ ਹੈ। ਅਗਰ ਆਪਣਾ ਦਾਮਨ ਆਪਣੀ ਝੋਲੀ ਵੇਖਣੀ ਹੋਵੇ ਕਿ ਝੋਲੀ ਵਿੱਚ ਕੀ ਹੈ, ਤੇ ਨਜ਼ਰਾਂ ਦੂਰ ਤੋਂ ਹਟਾ ਕੇ ਆਪਣੀ ਝੋਲੀ ਵੱਲ ਨੀਵੀਆਂ ਕਰਨੀਆਂ ਪੈਣਗੀਆਂ, ਆਪਣੇ ਵੱਲ ਕਰਨੀਆਂ ਪੈਣਗੀਆਂ। ਬੰਦਾ ਨਜ਼ਰ ਨੂੰ ਹਮੇਸ਼ਾ ਉੱਚੀ ਚੁੱਕ ਕੇ ਰੱਖਦਾ ਹੈ, ਦੂਜਿਆਂ ਦੀ ਝੋਲੀ ਤੱਕਦਾ ਹੈ, ਦੂਜਿਆਂ ਦੇ ਲੇਖ ਤੱਕਦਾ ਹੈ, ਦੂਜਿਆਂ ਦੇ ਗੁਨਾਹ ਤੱਕਦਾ ਹੈ ਕਿ ਦੁਨੀਆਂ ਬੜੀ ਗੁਨਾਹਗਾਰੀ, ਆਪਣੇ ਵੱਲ ਨਹੀਂ ਵੇਖਦਾ ਕਿ ਉਹਨਾਂ ਗੁਨਾਹਾਂ ਦੇ ਅੰਦਰ ਕਿਧਰੇ ਮੈਂ ਤੇ ਨਹੀਂ ਸ਼ਾਮਿਲ, ਉਸ ਕਤਾਰ ਦੇ ਅੰਦਰ ਕਿਧਰੇ ਮੈਂ ਤੇ ਨਹੀਂ ਖੜਾ। ਇਹ ਤੇ ਕਹੀ ਜਾਂਦਾ ਹੈ ਕਿ ਦੁਨੀਆਂ ਦੇ ਅੰਦਰ ਬੇਈਮਾਨੀ ਬੜੀ ਵੱਧ ਗਈ, ਆਪਣੇ ਵੱਲ ਧਿਆਨ ਨਹੀਂ ਦਿੰਦਾ ਕਿ ਬੇਈਮਾਨੀ ਕਿਧਰੇ ਮੈਂ ਤੇ ਨਹੀਂ ਕਰ ਰਿਹਾ। ਇਹ ਤੇ ਕਹੀ ਜਾ ਰਿਹਾ ਕਿ ਲੋਕ ਹਰਾਮ ਖਾਈ ਜਾ ਰਹੇ ਨੇ, ਹੱਕ ਖਾਈ ਜਾ ਰਹੇ ਨੇ, ਦੂਜੇ ਦਾ ਖਾਈ ਜਾ ਰਹੇ ਨੇ, ਆਪਣੇ ਵੱਲ ਵੀ ਤੇ ਵੇਖ, ਇਹ ਕੰਮ ਕਿਧਰੇ ਤੂੰ ਤੇ ਨਹੀਂ ਕਰ ਰਿਹਾ, ਆਪਣਾ ਆਪਾ ਵੀ ਤੇ ਬਚਾ ਕੇ ਰੱਖਣਾ ਹੈ। ਲੋਕਾਂ ਨੂੰ ਵੇਖਦਾ ਹੈ ਤੇ ਲੋਕਾਂ ਦੇ ਗੁਨਾਹ ਦਿਸਦੇ ਨੇ, ਲੋਕਾਂ ਵਾਸਤੇ ਗੱਲ ਕਰ ਦਿੰਦਾ ਹੈ, ਲੋਕ ਬੜੇ ਦੁਰਾਚਾਰੀ ਨੇ, ਲੋਕ ਬੜੇ ਵਿਭਚਾਰੀ ਨੇ, ਲੋਕ ਬੜੇ ਕੁਕਰਮੀ ਨੇ, ਲੋਕਾਂ ਦੇ ਅੰਦਰ ਬੜਾ ਪਾਪ ਵੱਧ ਗਿਆ, ਬੜਾ ਅਤਿਆਚਾਰ ਵੱਧ ਗਿਆ। ਇਹ ਸਭ ਚੀਜ਼ਾਂ ਤੇਰੇ ਵਿੱਚ ਮੌਜੂਦ ਨੇ ਜਾਂ ਨਹੀਂ, ਇਹ ਤੂੰ ਆਪਣੇ ਵੱਲ ਧਿਆਨ ਕਰਕੇ ਵੇਖ, ਤੈਨੂੰ ਸਮਝ ਆ ਜਾਵੇ ਕਿ ਬੁਰਾਈਆਂ ਅੰਦਰ ਨੇ ਜਾਂ ਬੁਰਾਈਆਂ ਬਾਹਰ ਨੇ, ਬੁਰਾਈ ਹੈ ਜਾਂ ਬੁਰਾਈ ਤੋਂ ਤੂੰ ਨਿਰਲੇਪ ਹੈ, ਬਚ ਗਿਆ। ਤੋ ਖੈਰ, ਜੇ ਤੂੰ ਪੜ੍ਹਨਾ ਹੈ ਤੇ ਆਪਣੇ ਆਪ ਨੂੰ ਪੜ੍ਹ। ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਬਚਨ ਆਉਂਦਾ ਹੈ, ਇਹ ਮਨ ਗਿਰਹੀ ਕਿ ਇਹ ਮਨ ਉਦਾਸੀ। ਆਪਣੇ ਮਨ ਨੂੰ ਪੜ੍ਹ, ਵੇਖ ਕੇ ਤੇਰਾ ਮਨ ਗ੍ਰਿਸ ਦੇ ਅੰਦਰ ਜਾਂ ਗ੍ਰਿਸ ਦੇ ਅੰਦਰ ਰਹਿੰਦਾ ਹੋਇਆ ਉਪਰਾਮ ਹੈ। ਇਹ ਮਨ ਤੇਰਾ ਮੈਲ ਦੇ ਅੰਦਰ ਹੈ ਜਾਂ ਮੈਲ ਤੋਂ ਬਾਹਰ ਹੈ। ਇਹ ਮਨ ਗਿਰਹੀ ਕਿ ਇਹ ਮਨ ਉਦਾਸੀ, ਇਸ ਮਨ ਕੋ ਮਮਤਾ ਕਿੱਥੋਂ ਲਾਗੀ। ਇਹਨਾਂ ਤਮਾਮ ਗੱਲਾਂ ਦਾ ਵਿਚਾਰ ਕਰ, ਪਰ ਹੁਣ ਵਿਚਾਰ ਉਹੀ ਕਰੇਗਾ ਨਾ ਜਿਹੜਾ ਆਪਣੇ ਵੱਲ ਧਿਆਨ ਲਾਏਗਾ, ਦੂਜਾ ਵਿਚਾਰ ਕਰੇ ਕਿਉਂ? ਭਗਤ ਜੀ ਕਹਿੰਦੇ ਨੇ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, ਆਪਣੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਜਦੋਂ ਤੂੰ ਆਪਣੇ ਅੰਦਰ ਝਾਤੀ ਮਾਰ ਕੇ ਵੇਖੇਗਾ ਤੇ ਤੈਨੂੰ ਆਪਣੇ ਅੰਦਰ ਨਜ਼ਰ ਪੈਣਗੇ ਗੁਨਾਹ, ਤੇ ਗੁਨਾਹ ਇਹ ਵੇਖਣੇ ਚਾਹੁੰਦਾ ਨਹੀਂ। ਹਾਂ, ਵੇਖਣੇ ਚਾਹੁੰਦਾ ਹੈ, ਪਰ ਲੋਕਾਂ ਦੇ ਆਪਣੇ ਗੁਨਾਹ ਉਹਨਾਂ ਦੇ ਉੱਤੇ ਪਰਦਾ ਪਾਉਣਾ ਚਾਹੁੰਦਾ। ਮੈਂ ਤੇ ਬੜੀ ਵਾਰ ਹੈਰਾਨ ਹੁੰਦਾ, ਆਪਣੇ ਅੰਦਰ 98 ਦੋਸ਼ ਹੋਣ ਨਾ 98 ਦੋਸ਼, ਉਹਨਾਂ 98 ਗੁਨਾਹਾਂ ਦੇ ਉੱਤੇ, ਆਪਣਿਆਂ ਗੁਨਾਹਾਂ ਦੇ ਉੱਤੇ ਤੇ ਪਰਦਾ ਬਣਾ ਕੇ ਰੱਖਣਾ ਚਾਹੁੰਦਾ ਕਿ ਮੇਰੇ ਕਿਸੇ ਇੱਕ ਗੁਨਾਹ ਦੇ ਉੱਤੋਂ ਪਰਦਾ ਹਟੇ ਨਾ, ਮੇਰੀ ਇਮੇਜ, ਮੇਰੀ ਤਸਵੀਰ ਲੋਕਾਂ ਦੇ ਸਾਹਮਣੇ ਧੁੰਦਲੀ ਨਾ ਬਣੇ।
ਤੇ ਕਿਸੇ ਦੂਜੇ ਦੇ ਅੰਦਰ 98 ਗੁਣ ਹੋਣ ਤੇ ਮੰਨ ਲਓ 2 ਗੁਣਾ ਨੇ, 2 ਹੀ ਦੋਸ਼ ਨੇ, ਉਹ ਦੂਜੇ ਦੇ 2 ਦੋਸ਼ ਵੀ ਇਹ ਵੇਖ ਕੇ ਛੱਜ ਦੇ ਅੰਦਰ ਪਾ ਕੇ ਉਹਨਾਂ ਨੂੰ ਛੱਟਣ ਦਾ ਯਤਨ ਕਰਦਾ, ਉਹਨਾਂ ਨੂੰ ਭੰਡਣ ਦਾ ਯਤਨ ਕਰਦਾ। ਉਹ ਜੀ ਵੇਖਿਆ ਫਲਾਣਾ ਰੋਜ਼ ਗੁਰਦੁਆਰੇ ਜਾਂਦਾ, ਉਹਦੇ ਅੰਦਰ ਤੇ ਆਹ ਦੋਸ਼, ਤੂੰ ਵੀ ਤੇ ਰੋਜ਼ ਗੁਰਦੁਆਰੇ ਆਉਂਦਾ, ਤੂੰ ਆਪਣੇ ਵੱਲ ਵੇਖਿਆ ਮੇਰੇ ਵਿੱਚ ਕੀ ਦੋਸ਼ ਹੈ। ਉਹ ਜੀ ਫਲਾਣੇ ਨੂੰ ਤੇ ਉੱਥੇ ਜਾ ਕੇ ਬਹਿਣ ਦੀ ਜਾਂਚ ਨਹੀਂ, ਫਲਾਣਾ ਤੇ ਲੰਗਰ ਖਾਣ ਵਾਸਤੇ ਜਾਂਦਾ, ਫਲਾਣਾ ਤੇ ਇਸ ਕਰਕੇ ਜਾਂਦਾ, ਤੂੰ ਆਪਣੇ ਵੱਲ ਵੇਖ ਕੇ ਤੂੰ ਕੀ ਕਰਨ ਜਾਂਦਾ ਔਰ ਤੈਨੂੰ ਜਾ ਕੇ ਕੀ ਮਿਲਿਆ, ਤੇ ਜੇ ਨਾ ਜਾਏ ਤੇ ਤੇਰਾ ਘੱਟ ਕੀ ਜਾਂਦਾ, ਮਿਲਦਾ ਤੈਨੂੰ ਕੀ, ਤੂੰ ਆਪਣੇ ਵੱਲ ਵੇਖ। ਭਗਤ ਜੀ ਤਾਂ ਹੀ ਯਾਦ ਕਰਵਾ ਰਹੇ ਨੇ, ਆਪਣੇ ਵਾਂਡ ਮੈਂ ਸਿਰ ਨੀਵਾਂ ਕਰ ਦੇਖ, ਕਹਿਣ ਲੱਗੇ ਆਪਣੇ ਵੱਲ ਧਿਆਨ ਦੇ ਕੇ ਵੇਖ ਤੂੰ ਕਿੱਥੇ ਖੜਾ ਹੈ। ਆਪ ਖੜਾ ਹੈ ਗੰਦਗੀ ਦੇ ਅੰਦਰ ਤੇ ਗੱਲਾਂ ਲੋਕਾਂ ਨੂੰ ਕਰ ਰਹੇ, ਆਪ ਖੜਾ ਬੁਰਾਈ ਦੇ ਅੰਦਰ ਤੇ ਬੁਰਾਈ ਲੋਕਾਂ ਦੀ ਜ਼ੁਬਾਨ ਦੇ ਨਾਲ ਫਰੋਲਣ ਦਾ ਯਤਨ ਕਰ ਰਹੇ। ਕਹਿਣ ਲੱਗੇ ਸਿਰ ਨੀਵਾਂ ਕਰ ਦੇ। ਅਗਲੇ ਸਲੋਕ ਦੇ ਅੰਦਰ ਭਗਤ ਜੀ ਦਾ ਉਪਦੇਸ਼, ਕਹਿਣ ਲੱਗੇ ਫਰੀਦਾ ਜੋ ਤੈ ਮਾਰਨ ਮੁੱਕੀਆਂ ਤਿੰਨਾ ਨਾ ਮਾਰੇ ਕੁੰਮ। ਇਸ ਸਲੋਕ ਦੇ ਅੰਦਰ ਬੜਾ ਗਹਿਰਾ ਰਾਜ ਹੈ, ਰਹੱਸ ਹੈ। ਕਹਿਣ ਲੱਗੇ ਜੋ ਤੇਰੇ ਨਾਲ ਵਿਰੋਧਤਾ ਕਰਨ ਦਾ ਯਤਨ ਕਰਦੇ ਨੇ, ਤੇਰਾ ਮੰਦਾ ਚਿਤਵਦੇ ਨੇ, ਮੰਦਾ ਕਰਦੇ ਨੇ, ਰਾਹ ਰੋਕਦੇ ਨੇ, ਤੈਨੂੰ ਜਾਣ ਕਰਕੇ, ਧਨ ਕਰਕੇ, ਇੱਜ਼ਤ ਕਰਕੇ ਬਰਬਾਦ ਕਰਨਾ ਲੋਚਦੇ ਨੇ, ਉਹਨਾਂ ਵਾਸਤੇ ਤੂੰ ਮਾੜਾ ਨਾ ਸੋਚ। ਤਿੰਨਾ ਨਾ ਮਾਰੇ ਕੁੰਮ, ਉਹਨਾਂ ਨੂੰ ਪਰਤ ਕੇ ਮਾਰਨਾ, ਪਰਤ ਕੇ ਮਾਰਨ ਦਾ ਮਤਲਬ ਹੈ ਤੂੰ ਬਦਲਾ ਨਾ ਲੈ। ਜੇ ਚੰਦੂ ਜਹਾਂਗੀਰ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਗਰਮ ਤਵੀ ਦੇ ਉੱਤੇ ਬਿਠਾਉਂਦੇ ਨੇ ਤੇ ਬਦਲੇ ਦੀ ਅਗਨ ਦੇ ਅੰਦਰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੀ ਜ਼ੁਬਾਨ ਚੋਂ ਕੋਈ ਕੌੜਾ ਫਿੱਕਾ ਤੱਤਾ ਬੋਲ ਤੇ ਨਹੀਂ ਕੱਢਿਆ, ਕੋਈ ਗਰਮ ਬੋਲ ਤੇ ਨਹੀਂ ਬੋਲਿਆ। ਕਿਉਂ ਨਹੀਂ ਬੋਲਿਆ? ਕਿਉਂਕਿ ਅੰਦਰ ਬਦਲੇ ਦੀ ਭਾਵਨਾ ਹੀ ਨਹੀਂ ਹੈ। ਬੋਲਿਆ ਇਹ ਹੈ ਕਿ ਨਿਰੰਕਾਰ ਸਭ ਦਾ ਭਲਾ ਕਰੇ, ਬੋਲਿਆ ਇਹ ਹੈ ਕਿ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ। ਇਹ ਨਹੀਂ ਕਿਹਾ ਕਿ ਚੰਦੂ ਤੇ ਜਹਾਂਗੀਰ ਤੇਰਾ ਕੋਈ ਧੀ ਪੁੱਤਰ ਬੱਚਾ ਨਾ ਰਹਿ, ਤੇਰੀ ਕੁੱਲ ਨਾ ਰਹਿ, ਤੂੰ ਹੁਣੇ ਖਤਮ ਹੋ ਜਾਏ, ਇਹ ਗਲਤ ਨਹੀਂ ਗਈ। ਗੁਰੂ ਘਰ ਦੇ ਅੰਦਰ ਬਦਲੇ ਦੀ ਭਾਵਨਾ ਹੈ ਹੀ ਨਹੀਂ ਹੈ। ਹਾਂ, ਕਿਸੇ ਨੂੰ ਸੁਧਾਰਨ ਵਾਸਤੇ ਤਲਵਾਰ ਜ਼ਰੂਰ ਚੁੱਕੀ ਗਈ ਹੈ, ਪਰ ਬਦਲੇ ਵਾਸਤੇ ਨਹੀਂ। ਮੈਂ ਜ਼ਫਰਨਾਮੇ ਦੇ ਬੋਲ ਪੜ੍ਹ ਕੇ ਬੜਾ ਹੀ ਹੈਰਾਨ ਹੋਇਆ। ਚਾਰੇ ਪੁੱਤਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਸ਼ਹੀਦ ਹੋ ਗਏ, ਮਾਤਾ ਜੀ ਸ਼ਹੀਦ ਹੋ ਗਏ, ਪਿਤਾ ਜੀ ਪਹਿਲਾਂ ਸ਼ਹੀਦੀ ਪਾ ਚੁੱਕੇ ਨੇ, ਅਨੰਦਪੁਰ ਬਣਿਆ ਬਣਾਇਆ ਆਪਣਾ ਘਰ ਛੱਡਣਾ ਪਿਆ ਤੇ ਜ਼ਫਰਨਾਮਾ ਸਾਰਾ ਕੁਝ ਹੋਣ ਬੀਤਣ ਤੋਂ ਬਾਅਦ ਲਿਖਦੇ ਨੇ। ਚਮਕੌਰ ਦੀ ਜੰਗ ਤੋਂ ਬਾਅਦ ਅਗਾਂਹ ਜਾ ਕੇ ਦੀਨਾ ਕਾਂਗੜ ਨਗਰ ਵਿੱਚ ਬਹਿ ਕੇ ਤੇ ਜ਼ਫਰਨਾਮੇ ਵਿੱਚ ਲਿਖ ਰਹੇ ਨੇ, ਔਰੰਗਜ਼ੇਬ ਜੇ ਤੂੰ ਅਜੇ ਵੀ ਆਪਣੇ ਗੁਨਾਹਾਂ ਤੋਂ ਤੌਬਾ ਕਰੇ, ਅੱਗੋਂ ਵਾਸਤੇ ਆਪਣੇ ਮਨ ਨੂੰ ਸਹੀ ਕਰੇ, ਤੇ ਮੈਂ ਅੱਜ ਵੀ ਤੈਨੂੰ ਖੁਦਾ ਦਾ ਪਾਕ ਰਸਤਾ ਬਿਆਨ ਕਰਨ ਵਾਸਤੇ ਦੱਸਣ ਲਈ ਤਿਆਰ ਹਾਂ। ਇਹਨੂੰ ਕਹਿੰਦੇ ਨੇ ਬਦਲੇ ਦੀ ਭਾਵਨਾ ਨਹੀਂ। ਇਹ ਨਹੀਂ ਮੇਰੇ ਤੂੰ ਚਾਰ ਪੁੱਤਰ ਖਤਮ ਕੀਤੇ ਨੇ, ਮਾਰੇ ਨੇ, ਤੇ ਮੈਂ ਤੇਰਾ ਇੱਕ ਰਹਿ ਨਹੀਂ ਦੇਣਾ। ਆਖਿਆ ਜੇ ਤੂੰ ਅੱਜ ਵੀ ਤੌਬਾ ਕਰੇ ਤੇ ਮੈਂ ਤੈਨੂੰ ਪਰਮਾਤਮਾ ਦੇ ਪਾਕ ਪਵਿੱਤਰ ਰਸਤੇ

0: ਨਾਲ ਉਹ ਖਿੰਚਦੇ ਨੇ ਤੇ ਖੇ ਖੇ ਕੇ ਉਹਨਾਂ ਜੰਗਲਾਂ ਨੂੰ ਅੱਗ ਲੱਗਦੀ ਹੈ। ਉਹਦਾ ਨਤੀਜਾ ਇਹ ਨਿਕਲਦਾ ਹੈ ਸਾਰੇ ਉਹਦੇ ਅੰਦਰ ਜਲ ਕੇ ਰਾਖ ਬਣ ਜਾਂਦੇ ਨੇ। ਮੈਂ ਘਰਾਂ ਦੇ ਘਰ ਰਾਖ ਹੁੰਦੇ ਵੇਖ ਰਿਹਾ ਔਰ ਕਿਉਂ ਹੁੰਦੇ ਵੇਖ ਰਿਹਾ, ਕਿਉਂਕਿ ਜੈਲਸੀ ਕਾਰਨ, ਆਪਣੇ ਗੁਨਾਹਾਂ ਦੀ ਰਗੜਾ ਹਟ ਕਾਰਨ। ਕਹਿਣ ਲੱਗੇ ਜੋਤੈ ਮਾਰਨ ਮੁਕੀਆਂ ਤਿੰਨਾਂ ਨਾ ਮਾਰੇ ਘੁੰਮ। ਜੇ ਤੁਸੀਂ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋ ਕਿ ਪਾਤਸ਼ਾਹ ਇਹਦਾ ਭਲਾ ਕਰ, ਇਹ ਜਿਹੜਾ ਗੁਨਾਹ ਦੇ ਮਾਰਗ ਤੇ ਚੱਲ ਰਿਹਾ ਮੇਰਾ ਬੁਰਾ ਕਰ ਰਿਹਾ, ਇਹਦਾ ਬੁਰਾ ਮੈਂ ਤੇਰੇ ਕੋਲੋਂ ਨਹੀਂ ਮੰਗਦਾ, ਤੂੰ ਕਰ ਇਹਦਾ ਭਲਾ, ਕਦੀ ਨਾ ਕਦੀ ਉਹ ਬੰਦਾ ਰਾਹ ਦੇ ਉੱਤੇ ਆ ਹੀ ਜਾਏਗਾ। ਚਲੋ ਉਹ ਆਵੇ ਨਾ ਆਵੇ, ਜਿਹਦੇ ਅੱਗੇ ਅਰਦਾਸ ਕਰ ਰਹੇ ਹੋ, ਜਿਹਨੇ ਸਭ ਕੁਝ ਦੇ ਕੇ ਨਵਾਜਣਾ, ਉਹ ਤੇ ਜਾਣਦਾ ਹੈ ਨਾ ਤੁਹਾਨੂੰ ਕਿ ਅੰਦਰੋਂ ਅਸੀਂ ਬੁਰਾਈ ਸੋਚ ਰਹੇ ਹਾਂ ਜਾਂ ਭਲਿਆਈ ਸੋਚ ਰਹੇ, ਉਹ ਤੇ ਜਾਣਦਾ ਹੀ ਹੈ ਨਾ, ਉਹਦੇ ਕੋਲੋਂ ਤੇ ਕੋਈ ਪਰਦਾ ਨਹੀਂ ਨਾ। ਤੇ ਬੰਦੇ ਨੇ ਦੇਣਾ ਨਹੀਂ ਹੈ, ਦੇਣਾ ਜਦੋਂ ਪਰਮਾਤਮਾ ਨੇ ਦੇਣਾ, ਬਹਾਨਾ ਉਹ ਕੋਈ ਬਣਾ ਲਵੇ ਦੇਣ ਦਾ। ਅਰਦਾਸ ਇਹ ਹੋਵੇ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਹੁਣ ਸਰਬੱਤ ਦੇ ਅੰਦਰ ਦੁਸ਼ਮਣ ਵੀ ਆਉਂਦੇ ਨੇ, ਸਰਬੱਤ ਦੇ ਅੰਦਰ ਸੱਜਣ ਵੀ ਆਉਂਦੇ ਨੇ, ਸਰਬੱਤ ਦੇ ਅੰਦਰ ਆਪਣੇ ਵੀ ਆਉਂਦੇ ਨੇ, ਸਰਬੱਤ ਦੇ ਅੰਦਰ ਬੇਗਾਨੇ ਵੀ ਆਉਂਦੇ ਨੇ। ਕਹਿੰਦੇ ਨੇ ਤਿੰਨਾਂ ਨਾ ਮਾਰੇ ਘੁੰਮ, ਆਪਣ ਡੈ ਘਰ ਜਾਈਏ। ਆਪਣੇ ਨਿੱਜ ਘਰ ਦੇ ਅੰਦਰ, ਅੰਤਰ ਆਤਮੇ ਦੇ ਅੰਦਰ, ਪਾਰ ਬ੍ਰਹਮ ਦੇ ਚਰਨਾਂ ਦੇ ਅੰਦਰ ਟਿਕਿਆ ਜਾ ਸਕਦਾ ਹੈ। ਪੈਰ ਤਿੰਨਾਂ ਦੇ ਚੁੰਮ, ਪੈਰ ਚੁੰਮਣ ਦਾ ਮਤਲਬ ਹੈ ਉਹਨਾਂ ਦਾ ਵੀ ਭਲਾ ਮੰਗ, ਉਹਨਾਂ ਦੇ ਕੋਲ ਵੀ ਨਿਰਮਾਨਤਾ ਵਿੱਚ ਰਹਿ, ਉਹਨਾਂ ਦਾ ਵੀ ਭਲਾ ਹੀ ਕਰ, ਭਲਾ ਹੀ ਮੰਗ। ਇੱਕ ਛੋਟੇ ਜਿਹੇ ਪਠਾਨਾਂ ਦੇ ਬੱਚੇ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਪਾਲਿਆ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨੂੰ ਤੀਰ ਅੰਦਾਜ਼ ਬਣਾਇਆ ਔਰ ਬੜਾ ਵੱਡਾ ਬਣਾਇਆ, ਉਹਨੂੰ ਨੇਜਾ ਪਾਲਾ ਬੰਦੂਕ ਸਭ ਕੁਝ ਚਲਾਉਣਾ ਸਿਖਾਇਆ ਗੁਰੂ ਹਰਗੋਬਿੰਦ ਸਾਹਿਬ ਨੇ। ਘੋੜ ਸਵਾਰੀ ਬਾ ਕਮਾਲ ਉਹਨੂੰ ਸਿਖਾਈ, ਉਹ ਹੋਇਆ ਜਵਾਨ, ਕੇਵਲ ਇਸ਼ਾਰਤਨ ਬੇਨਤੀ। ਤੇ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਟਕਰਾਉਣ ਵਾਸਤੇ ਸਾਹਮਣੇ ਆਣ ਕੇ ਡਟ ਜਾਂਦਾ ਹੈ ਮੈਦਾਨ ਦੇ ਅੰਦਰ, ਜੰਗ ਲੜਦਿਆਂ ਲੜਦਿਆਂ ਪਾਤਸ਼ਾਹ ਦੇ ਸਾਹਮਣੇ ਮੁਕਾਬਲਾ ਕਰਨ ਲਈ ਆ ਜਾਂਦਾ ਹੈ। ਤੇ ਸਤਿਗੁਰੂ ਕਹਿਣ ਲੱਗੇ ਪੈਂਦੇ ਖਾਂ ਵਾਰ ਕਰ, ਤੈਨੂੰ ਮੈਂ ਪਹਿਲ ਦੇ ਰਿਹਾ ਤੂੰ ਵਾਰ ਕਰ। ਹੁਣ ਪੈਂਦੇ ਖਾਂ ਨੇ ਵਾਰ ਵੀ ਕਰ ਦਿੱਤਾ, ਇਹ ਨਹੀਂ ਸੋਚਿਆ ਕਿ ਇਹਨਾਂ ਨੇ ਮੈਨੂੰ ਪੜਾਇਆ ਲਿਖਾਇਆ ਇਸ ਯੋਗ ਬਣਾਇਆ, ਵਾਰ ਵੀ ਕਰ ਦਿੱਤਾ। ਪਾਤਸ਼ਾਹ ਨੇ ਵਾਰ ਕੀਤਾ ਤੇ ਜ਼ਮੀਨ ਦੇ ਉੱਤੇ ਡਿੱਗ ਪੈਂਦਾ ਹੈ। ਤੇ ਜਦ ਜ਼ਮੀਨ ਦੇ ਉੱਤੇ ਡਿੱਗਾ ਪਿਆ ਪੈਂਦੇ ਖਾਨ, ਜੇ ਪਾਤਸ਼ਾਹ ਨੂੰ ਮਾਰਨਾ ਚਾਹੁੰਦੇ ਦੂਜੀ ਤਲਵਾਰ ਦੇ ਨਾਲ ਉੱਥੇ ਮਾਰ ਸਕਦੇ ਸਨ, ਪਰ ਉਹ ਜ਼ਖਮੀ ਹੋਇਆ ਪਿਆ ਤੜਫਦਾ ਜ਼ਮੀਨ ਦੇ ਉੱਤੇ ਪਾਤਸ਼ਾਹ ਨੂੰ ਨਜ਼ਰ ਪੈਂਦਾ, ਗਰਮੀ ਹੈ, ਢਾਲ ਦੇ ਨਾਲ ਉਹਦੇ ਮੂੰਹ ਦੇ ਉੱਤੇ ਛਾਂ ਕਰਕੇ ਤੇ ਕਹਿਣ ਲੱਗੇ ਪੈਂਦੇ ਖਾਂ ਕਲਮਾ ਪੜ, ਖੁਦਾ ਦੇ ਚਰਨਾਂ ਵਿੱਚ ਜਾਣ ਦਾ ਵੇਲਾ ਹੈ। ਅੰਤਕਾਲ ਨਾਰਾਇਣ ਸਿਮਰੈ, ਅੰਤਕਾਲ ਜੋ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ। ਆਖਿਆ ਕਿ ਜੇ ਕੋਈ ਅੰਤਲੇ ਪਲ ਦੇ ਅੰਦਰ ਜਾ ਕੇ ਵੀ ਪਾਰ ਬ੍ਰਹਮ ਪਰਮੇਸ਼ਵਰ ਨੂੰ ਯਾਦ ਕਰੇ ਤੇ ਉਹ ਖੁਦਾ ਦੇ ਚਰਨਾਂ ਦਾ ਅੰਦਰ ਬਹਿਣ ਦਾ ਭਾਗੀਦਾਰ ਬਣ ਸਕਦਾ, ਤੂੰ ਖੁਦਾ ਨੂੰ ਯਾਦ ਕਰ। ਤੇ ਪੈਂਦੇ ਖਾਂ ਕਹਿਣ ਲੱਗਾ ਸਤਿਗੁਰੂ ਮੇਰੇ ਵਾਸਤੇ ਹੁਣ ਤੁਹਾਡਾ ਦਰਸ਼ਨ, ਤੁਹਾਡੀ ਤਲਵਾਰ ਹੀ ਕਲਮਾ ਹੈ, ਹੁਣ ਮੈਂ ਕਲਮਾ ਕੀ ਪੜਾ। ਚਲੋ ਉਹਨੇ ਆਪਣੀ ਭੁੱਲ ਮੰਨ ਲਈ, ਗੱਲ ਵੱਖਰੀ ਹੈ, ਪਰ ਸਤਿਗੁਰੂ ਨੇ ਤੇ ਉਹਨੂੰ ਵੈਰ ਜਾਂ ਵਿਰੋਧ ਦੀ ਭਾਵਨਾ ਦੇ ਨਾਲ ਇਹ ਨਹੀਂ ਕਿਹਾ ਕਿ ਤੂੰ ਆਇਆ ਸੈ ਮੇਰੇ ਤੇ ਵਾਰ ਕਰਨ, ਚਾਰ ਗਾਲਾਂ ਦਿੱਤੀਆਂ ਹੋਣ, ਕੌੜੇ ਬੋਲ ਬੋਲੇ ਹੋਣ, ਟੁਕੜੇ ਟੁਕੜੇ ਕੀਤੇ ਹੋਣ, ਨਹੀਂ। ਮਰਦੇ ਦਮ ਵੀ ਅਗਰ ਵੈਰੀ ਨੂੰ ਉਪਦੇਸ਼ ਕਰਨਾ ਆਉਂਦਾ ਹੈ ਤੇ ਇਹ ਕੇਵਲ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਨੂੰ ਆਉਂਦਾ ਹੈ, ਗੁਰੂ ਸਾਹਿਬਾਨਾਂ ਨੂੰ ਆਉਂਦਾ। ਬੰਦਾ ਤੇ ਬੰਦੇ ਦਾ ਇੰਨਾ ਵੈਰੀ ਹੈ, ਘੋਰ ਵੈਰੀ ਹੈ, ਖਹਿ ਖਹਿ ਕੇ ਆਪਸ ਦੇ ਅੰਦਰ ਸੜਦੇ ਬਲਦੇ ਨਜ਼ਰ ਪੈ ਰਹੇ ਨੇ। ਇਹ ਸੀ ਭਗਤ ਫਰੀਦ ਸਾਹਿਬ ਜੀ ਦੇ ਪਾਕ ਪਵਿੱਤਰ ਬਚਨ, ਜਿਨ੍ਹਾਂ ਬਚਨਾਂ ਨੂੰ ਆਧਾਰ ਬਣਾ ਕੇ ਕੁਛ ਬੇਨਤੀਆਂ ਆਪ ਸੰਗਤ ਦੇ ਸਨਮੁਖ ਰੱਖਣ ਦਾ ਨਿਮਾਣਾ ਯਤਨ ਕੀਤਾ ਗਿਆ।
1: ਜੋ ਆਵਤ ਸ਼ਰਨ ਠਾਕੁਰ ਪ੍ਰਭ ਤੁਮਰੀ, ਤਿਸ ਰਾਖੋ ਕਿਰਪਾ ਧਾਰ, ਜਨ ਨਾਨਕ ਸ਼ਰਨ ਤੁਮਾਰੀ ਹਰ ਜੀਓ, ਰਾਖੋ ਲਾਜ ਮੁਰਾਰ। ਜਨ ਨਾਨਕ ਸ਼ਰਨ ਤੁਮਾਰੀ ਹਰ ਜੀਓ, ਰਾਖੋ ਲਾਜ ਮੁਰਾਰ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਮਿਹਰਬਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਅਤੇ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਸਭ ਮਾਈ ਭਾਈ ਸਤਸੰਗੀ ਜਨੋ, ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਦਰਬਾਰ ਵਿੱਚ ਬੈਨ ਅਤੇ ਸੁਣਨ ਦੀ ਕਿਰਪਾਲਤਾ ਕਰਿਓ। ਇੱਕ ਨੁਕਤਾ ਹਮੇਸ਼ਾ ਧਿਆਨ ਦੇ ਅੰਦਰ ਰੱਖਣ ਯੋਗ ਹੈ, ਇੱਕ ਵਕਤ ਦੇ ਅੰਦਰ ਇੱਕ ਕੰਮ ਕਰਨ ਦੀ ਆਪਣੇ ਆਪ ਨੂੰ ਆਦਤ ਪਾਓ। ਇਸ ਵਕਤ ਤੁਸੀਂ ਨਾ ਤੇ ਦੁਕਾਨ ਉੱਤੇ ਹੋ, ਨਾ ਆਫਿਸ ਦੇ ਅੰਦਰ ਹੋ, ਨਾ ਆਪਣੀ ਕੋਈ ਹੋਰ ਕਿਰਤ ਵਿਰਤ ਕੰਮ ਧੰਦਾ ਹੀ ਕਰ ਰਹੇ ਹੋ। ਸਰੀਰ ਕਰਕੇ ਇਸ ਵਕਤ ਕੋਈ ਹੋਰ ਕੰਮ ਧੰਦਾ ਕਰਨਾ ਵੀ ਚਾਹੋ ਤੇ ਕਰ ਵੀ ਨਹੀਂ ਪਾਓਗੇ, ਕਿਉਂਕਿ ਸਰੀਰ ਤੇ ਗੁਰੂ ਦਰਬਾਰ ਵਿੱਚ ਹੈ। ਤਾਂ ਫਿਰ ਜੇ ਸਰੀਰ ਗੁਰੂ ਦਰਬਾਰ ਵਿੱਚ ਹੈ ਤੇ ਫਿਰ ਇਸ ਤਰ੍ਹਾਂ ਦਾ ਸੁਭਾਅ ਬਣਾਓ ਕਿ ਉਨਾ ਸਮਾਂ ਮਨ ਵੀ ਗੁਰੂ ਦਰਬਾਰ ਵਿੱਚ ਹੀ ਰਹੇ। ਇਸ ਵਕਤ ਅਗਰ ਮਨ ਕਰਕੇ ਤੁਸੀਂ ਆਫਿਸ ਵਿੱਚ ਚਲੇ ਗਏ, ਦੁਕਾਨ ਤੇ ਚਲੇ ਗਏ, ਕਿਰਤ ਵਿਰਤ ਵਿੱਚ ਚਲੇ ਗਏ, ਉਹ ਵੀ ਨਹੀਂ ਹੋਏਗੀ ਤੇ ਜੋ ਇੱਥੇ ਹੋ ਰਿਹਾ ਉਹ ਵੀ ਪੱਲੇ ਨਹੀਂ ਪਏਗਾ, ਉਹਦਾ ਵੀ ਲਾਭ ਪੂਰਾ ਪੂਰਾ ਨਹੀਂ ਮਿਲੇਗਾ। ਜਿਤਨਾ ਸਮਾਂ ਗੁਰੂ ਦਰਬਾਰ ਦੇ ਅੰਦਰ ਤਨ ਹਾਜ਼ਰ ਰਹੇ ਯਤਨ ਕਰਨਾ ਚਾਹੀਦਾ ਹੈ, ਉਨਾ ਸਮਾਂ ਨਾਲ ਲੱਗਦਾ ਮਨ ਨੂੰ ਵੀ ਬਿਠਾਉਂਦਾ। ਕੋਈ ਕੰਮ ਵਿਗੜਦਾ ਹੋਵੇ ਉੱਠ ਕੇ ਜਾ ਸਕਦੇ ਹਾਂ, ਤਨ ਕਰਕੇ ਵੀ ਚਲੋ ਮਨ ਕਰਕੇ ਵੀ ਉੱਥੇ ਰਹੀਏ, ਪਰ ਜਿੰਨਾ ਸਮਾਂ ਇੱਥੇ ਹਾਂ ਇੱਥੇ ਹੀ ਰਹਿਣ ਦੀ ਕਿਰਪਾ ਕਰਿਓ। ਚੱਲ ਰਹੀ ਲੜੀ ਵਾਰ ਕਥਾ ਵਿਚਾਰ ਭਗਤ ਫਰੀਦ ਸਾਹਿਬ ਜੀ ਦੇ ਸਲੋਕਾਂ ਵਿੱਚੋਂ ਆਪ ਰੋਜ਼ ਸਵੇਰ ਦੇ ਵਕਤ ਸੁਣਦੇ ਆ ਰਹੇ ਹੋ। ਅੱਜ ਜੋ ਦੋ ਸਲੋਕ ਬਾਬਾ ਫਰੀਦ ਸਾਹਿਬ ਜੀ ਦੇ ਆਪ ਸੰਗਤਾਂ ਦੇ ਸਨਮੁਖ ਪੜ੍ਹੇ ਗਏ, ਪਹਿਲਾ ਸਲੋਕ ਹੈ ਫਰੀਦਾ ਜਾਂ ਤੋ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਓ। ਕਹਿਣ ਲੱਗੇ ਜਿਹੜਾ ਖੱਟੀ ਖੱਟਣ ਦਾ ਵੇਲਾ ਸੀ, ਖੱਟਣ ਮੈਨੇ ਕਮਾਉਣ, ਵੇਲ ਮੈਨੇ ਵਕਤ, ਜਿਹੜਾ ਖੱਟੀ ਖੱਟਣ ਦਾ ਵਕਤ ਸੀ, ਲਾਭ ਕਮਾਉਣ ਦਾ ਵਕਤ ਸੀ, ਤਾਂ ਤੂੰ ਰੱਤਾ ਦੁਨੀ ਸਿਓ, ਉਸ ਵਕਤ ਤੇ ਤੂੰ ਇੱਧਰ ਧਿਆਨ ਨਾ ਦਿੱਤਾ ਤੇ ਦੁਨੀਆਦਾਰੀ ਦੇ ਧੰਦੇ ਦੇ ਅੰਦਰ ਉਲਝਿਆ ਰਿਹਾ। ਕਹਿਣ ਲੱਗੇ ਧਿਆਨ ਨਾ ਦਿੱਤਾ। ਇੱਕ ਬੇਨਤੀ ਮੈਂ ਹੋਰ ਵੀ ਕਰਾਂ, ਉਮਰ ਦੇ ਤਕਾਜ਼ੇ ਦੇ ਨਾਲ ਹਰ ਕੰਮ ਕਰਨ ਦਾ ਆਪਣਾ ਆਪਣਾ ਸਾਡੇ ਸਮਾਜ ਦੇ ਅੰਦਰ ਵਿਹਾਰ ਪਿਆਰ ਬਣਿਆ ਹੈ ਉਮਰ ਦੇ ਤਕਾਜ਼ੇ ਦੇ ਨਾਲ। ਬਚਪਨ ਦੇ ਅੰਦਰ ਸਾਡੀ ਜ਼ਿੰਮੇਵਾਰੀ ਸਕੂਲ ਦੇ ਅੰਦਰ ਜਾ ਕੇ ਚਾਰ ਅੱਖਰਾਂ ਦੀ ਤਾਲੀਮ ਲੈਣੀ ਹੈ ਤੇ ਬੱਚਾ ਸਕੂਲ ਦੇ ਅੰਦਰ ਚਲਾ ਜਾਂਦਾ ਹੈ। ਜਵਾਨੀ ਦੇ ਅੰਦਰ ਕਿਰਤ ਵਿਰਤ ਧੰਦਾ ਕਰਨਾ ਤੇ ਬੰਦਾ ਕਰ ਰਿਹਾ ਹੈ। ਬੁਢਾਪੇ ਦੇ ਅੰਦਰ ਚਾਹੀਦਾ ਹੈ ਕਿ ਚਲੋ ਜੋ ਹੁਣ ਕਮਾਇਆ ਹੈ ਆਰਾਮ ਦੇ ਨਾਲ ਉਹਨੂੰ ਬਹਿ ਕੇ ਭੋਗੇ ਵੀ, ਧੀਆਂ ਪੁੱਤਰਾਂ ਦੇ ਅੰਦਰ ਬਹਿ ਕੇ ਆਰਾਮ ਦੇ ਨਾਲ ਚੱਲ ਪਏ, ਔਰ ਇਸ ਤਰ੍ਹਾਂ ਹੋਣਾ ਵੀ ਚਾਹੀਦਾ, ਪਰਮਾਤਮਾ ਸਭ ਦੀਆਂ ਲੋੜਾਂ ਪੂਰੀਆਂ ਵੀ ਕਰੇ। ਅਰਜ ਮੈਂ ਇਹ ਕਰਨੀ ਚਾਹੁੰਦਾ ਸਾਂ ਕਿ ਬਚਪਨ ਦਾ ਸਮਾਂ ਪੜ੍ਹਾਈ ਵਾਸਤੇ ਤਲੀਮ ਵਾਸਤੇ ਬਕਾਇਦਾ ਨਿਯੁਕਤ ਹੈ, ਤੇ ਜੇ ਬੰਦਾ ਇਹ ਗੱਲ ਕਹੇ ਕਿ ਬਚਪਨ ਤੇ ਮੈਂ ਅਚੇਤ ਪੁਣੇ ਦੇ ਅੰਦਰ ਗਵਾ ਲਵਾਂ, ਬੱਚੇ ਨੂੰ ਸਕੂਲ ਕੀ ਤੋਰਨਾ ਹੈ, ਬੱਚਾ ਰੋਂਦਾ ਹੈ, ਬੱਚੇ ਦਾ ਮਨ ਨਹੀਂ ਕਰਦਾ, ਇਹਨੂੰ ਸਕੂਲ ਨਾ ਤੋਰੀਏ, ਜਿਹੜੇ ਮਾਂ ਬਾਪ ਬੱਚਿਆਂ ਦੇ ਉੱਤੇ ਇਸ ਤਰ੍ਹਾਂ ਦੀ ਦਇਆ ਕਰ ਜਾਂਦੇ ਨੇ ਉਹਨਾਂ ਦੇ ਬੱਚੇ ਉਹਨਾਂ ਨੂੰ ਸਾਰੀ ਉਮਰ ਵਾਸਤੇ ਕਦੀ ਬਖਸ਼ਦੇ ਨੇ? ਜਦ ਉਹ ਬੱਚੇ ਵੱਡੇ ਹੋਣਗੇ ਬਖਸ਼ਣਗੇ ਨਹੀਂ। ਅਗਰ ਤੁਸੀਂ ਜਵਾਬ ਵਜੋਂ ਇਹ ਗੱਲ ਕਹੋ ਕਿ ਬੇਟਾ ਉਦੋਂ ਤੂੰ ਰੋਂਦਾ ਬੜਾ ਸੀ, ਤੈਨੂੰ ਤਾਂ ਸਕੂਲ ਵਿੱਚ ਨਹੀਂ ਤੋਰਿਆ, ਉਦੋਂ ਤੈਨੂੰ ਰੋਜ਼ ਰੋਜ਼ ਸਕੂਲ ਵਿੱਚ ਲਾਲਚ ਦੇ ਕੇ ਜਿੱਦ ਕਰਕੇ ਭੇਜਣਾ ਪੈਂਦਾ ਸੀ, ਤੂੰ ਜਾ ਕੇ ਰਾਜ਼ੀ ਨਹੀਂ ਸੀ ਹੁੰਦਾ, ਰੋਂਦਾ ਬੜਾ ਸੀ, ਅਸੀਂ ਸੋਚਿਆ ਕਿ ਚਲੋ ਤੈਨੂੰ ਸਕੂਲ ਵਿੱਚ ਨਾ ਹੀ ਤੋਰੀਏ, ਸ਼ਾਇਦ ਇਹ ਘਟਨਾ ਤੇਰੇ ਲਈ ਦੁਖਦਾਈ ਹੋਵੇ, ਦੁੱਖ ਵਾਲੀ ਹੋਵੇ। ਤੇ ਬੱਚਾ ਅੱਗੋਂ ਪਰਤਵਾਂ ਜਵਾਬ ਇਹੀ ਦੇਗਾ ਕਿ ਮੈਂ ਬੇਸਮਝ ਸੀ, ਮੈਨੂੰ ਸਮਝ ਨਹੀਂ ਸੀ, ਮੈਂ ਸੀ ਉਸ ਵਕਤ ਨਿਆਣਾ। ਮਾਂ ਬਾਪ ਨੂੰ ਇਹ ਗੱਲ ਕਹੇਗਾ ਤੁਸੀਂ ਤੇ ਨਿਆਣੇ ਨਹੀਂ ਸੀ ਨਾ, ਤੁਹਾਨੂੰ ਤੇ ਪਤਾ ਸੀ ਨਾ ਮੇਰੀ ਉਮਰ ਏ ਪੜਾਈ ਕਰਨ ਦੀ ਤੇ ਮੈਨੂੰ ਪੜਾਇਆ ਕਿਉਂ ਨੇ, ਮੇਰੀ ਉਮਰ ਏ ਸਕੂਲ ਦੇ ਅੰਦਰ ਜਾਣ ਦੀ ਤੇ ਮੈਨੂੰ ਭੇਜਿਆ ਕਿਉਂ ਨੇ। ਠੀਕ ਏ ਮੈਂ ਰੋਂਦਾ ਸਾਂ, ਮੇਰਾ ਰੋਣਾ ਤੁਸੀਂ ਵੇਖ ਲੈਣਾ ਸੀ, ਮੈਨੂੰ ਝਿੜਕ ਦੇ ਕੇ ਲੋਰੀ ਦੇ ਕੇ ਕਿਸੇ ਵੀ ਢੰਗ ਦੇ ਨਾਲ ਤੋਰ ਦੇ, ਮੇਰਾ ਪੜਾ ਇਸੇ ਅੰਦਰ ਹੀ ਸੀ। ਜੋ ਬੱਚਾ ਜੀਵਨ ਦੇ ਅੰਦਰ ਬਾਲਪਣ ਦੇ ਸਮੇਂ ਨੂੰ ਅਜਾਈ ਗਵਾ ਲੈਂਦਾ ਹੈ ਖੇਡਾਂ ਦੇ ਅੰਦਰ ਜਾਂ ਸੌਂ ਕੇ ਅਚੇਤ ਪੁਣੇ ਦੇ ਅੰਦਰ ਆਪਣੇ ਉਹ ਸਮੇਂ ਨੂੰ ਬਰਬਾਦ ਕਰਦਾ ਹੈ, ਉਹ ਜਵਾਨੀ ਦੇ ਦੌਰ ਵਿੱਚ ਪਹੁੰਚ ਕੇ ਨਾ ਤੇ ਸਫਲ ਇਨਸਾਨ ਹੀ ਬਣਦਾ ਹੈ, ਨਾ ਡਾਕਟਰ, ਨਾ ਟੀਚਰ, ਨਾ ਸਾਇੰਟਿਸਟ ਤੇ ਨਾ ਚੰਗੀ ਜੌਬ ਦਾ ਉਹਨੂੰ ਆਸਰਾ ਹੀ ਮਿਲਦਾ ਹੈ। ਕਿਉਂ ਨਹੀਂ ਮਿਲਦਾ? ਕਿਉਂਕਿ ਜੌਬ ਮਿਲਣੀ ਹੈ ਅੱਗੇ ਆੜ ਕੇ, ਉਹਦਾ ਬੇਸ ਬਣਾਉਣ ਵਾਸਤੇ ਹੈ ਬਾਲਪਣ ਦਾ ਸਮਾਂ, ਤੇ ਜਿਸ ਮਕਾਨ ਦੀ ਬੁਨਿਆਦ ਹੀ ਨਹੀਂ, ਜਿਹਦਾ ਬੇਸ ਹੀ ਨਹੀਂ, ਉਹ ਮਕਾਨ ਖੜਾ ਕੇ ਸਾਸਰੇ ਦੇ ਉੱਤੇ ਹੋਵੇ। ਅਸੀਂ ਇਹ ਤੇ ਚਾਹੁੰਦੇ ਹਾਂ ਕਿ ਪੱਕੇ ਮਹਿਲ ਸਾਡੇ ਉਸਰਨ, ਪਰ ਇਹ ਨਹੀਂ ਚਾਹੁੰਦੇ ਕਿ ਉਹਦੀਆਂ ਬੁਨਿਆਦਾਂ ਵੀ ਪੱਕੀਆਂ ਬਣਾਈਆਂ ਜਾਣ। ਇੱਕ ਬੇਨਤੀ ਮੈਂ ਕਰਦਾ ਚੱਲਾਂ, ਪੱਕੀਆਂ ਬੁਨਿਆਦਾਂ ਦੇ ਸਹਾਰੇ ਪੱਕੇ ਗਗਨ ਨੂੰ ਬੋਸਾ ਦੇਣ ਵਾਲੇ ਮਕਾਨ ਉਸਾਰੇ ਜਾਂਦੇ ਨੇ। ਜਿਨ੍ਹਾਂ ਮਕਾਨਾਂ ਦੀਆਂ ਬੁਨਿਆਦਾਂ ਰੇਤੇ ਦੇ ਨਾਲ ਭਰੀਆਂ ਨੇ, ਕੱਚੀਆਂ ਨੇ, ਉਹਨਾਂ ਬੁਨਿਆਦਾਂ ਦੇ ਸਹਾਰੇ ਪੱਕੀਆਂ ਇਮਾਰਤਾਂ ਉਸਰਦੀਆਂ ਵੀ ਨਹੀਂ, ਪੱਕੀਆਂ ਇਮਾਰਤਾਂ ਖੜੀਆਂ ਵੀ ਨਹੀਂ ਹੁੰਦੀਆਂ। ਬੇਸ ਬਣਾਉਣ ਦਾ ਇੱਕ ਸਮਾਂ ਹੁੰਦਾ ਹੈ। ਅਗਰ ਕਿਸੇ ਨੇ ਪੜ੍ਹ ਲਿਖ ਕੇ ਵਕੀਲ ਬਣਨਾ ਹੈ ਤੇ ਉਹਨੂੰ ਬੜੇ ਲੰਮੇ ਸਮੇਂ ਤੋਂ ਪੜ੍ਹਾਈ ਦੇ ਅੰਦਰ ਰਹਿ ਕੇ ਕਿਤਾਬਾਂ ਦੇ ਨਾਲ ਮਗਜ਼ਮਾਰੀ ਕਰਕੇ ਆਪਣਾ ਬੇਸ ਕਾਇਮ ਕਰਨਾ ਪੈਂਦਾ ਹੈ, ਮੈਂ ਆਉਣ ਵਾਲੇ ਕੱਲ ਨੂੰ ਵਕੀਲ ਬਣਨਾ ਹੈ, ਉਹਨੂੰ ਆਪਣਾ ਆਧਾਰ ਪੱਕਾ ਬਣਾਉਣਾ ਪੈਂਦਾ ਹੈ, ਤੇ ਜਿਹਦਾ ਆਧਾਰ ਕੋਈ ਨਹੀਂ ਉਹ ਵਕੀਲ ਵੀ ਪੱਕਾ ਕੋਈ ਨਹੀਂ। ਦੂਸਰੀ ਬੇਨਤੀ, ਜਿਸਨੇ ਡਾਕਟਰ ਬਣਨਾ ਹੈ ਉਹਦੇ ਪਿੱਛੇ ਵੀ ਬੜੀ ਸਾਧਨਾ, ਬੜੀ ਮਿਹਨਤ, ਦਿਨ ਭਰ ਰਾਤ ਦਾ ਜਾਗਣਾ, ਮਾਂ ਬਾਪ ਦਾ ਪੈਸਾ, ਆਪਣਾ ਸਮਾਂ, ਸਭ ਕੁਝ ਖਰਚ ਕਰਕੇ ਤਾਂ ਕਿਧਰੇ ਇੱਕ ਦਿਨ ਜਾ ਕੇ ਉਹ ਡਾਕਟਰ ਜਾਂ ਸਾਇੰਟਿਸਟ ਦੀ ਡਿਗਰੀ ਪਾ ਲੈਂਦਾ ਹੈ। ਇੱਕ ਹੋਰ ਬੇਨਤੀ ਉਦਾਹਰਣ ਵਜੋਂ ਮੈਂ ਕਰਦਾ ਚੱਲਾਂ, ਤੁਹਾਡੇ ਸਾਹਮਣੇ ਗੁਰੂ ਕੇ ਕੀਰਤਨੀਏ ਬਹਿ ਕੇ ਕੀਰਤਨ ਕਰਦੇ ਨੇ, ਉਹਨਾਂ ਦਾ ਗਲਾ ਤੇ ਵਾਜੇ ਦੀ ਸੁਰ, ਇਹ ਦੋਵੇਂ ਬੜੇ ਤਾਲਮੇਲ ਵਿੱਚ ਹੁੰਦੇ ਨੇ, ਤੇ ਜੇ ਗਲਾ ਕਿਸੇ ਹੋਰ ਪਾਸੇ ਨੂੰ ਬੋਲੇ ਤੇ ਵਾਜੇ ਦੀ ਸੁਰ, ਹਾਰਮੋਨੀਅਮ ਦੀ ਸੁਰ ਦੂਜੇ ਪਾਸੇ ਨੂੰ ਬੋਲੇ, ਤੇ ਨਾ ਗਾਉਣ ਵਾਲੇ ਦਾ ਆਨੰਦ ਹੈ ਤੇ ਨਾ ਸੁਣਨ ਵਾਲੇ ਸ਼ਰੋਤੇ ਦਾ ਆਨੰਦ ਹੈ। ਸੁਰ ਦੇ ਅੰਦਰ ਖੁੱਬ ਕੇ ਗਾਉਣਾ ਪੈਂਦਾ ਹੈ, ਪਰ ਉਸ ਸੁਰ ਦੇ ਨਾਲ ਗਲੇ ਨੂੰ ਮਿਲਾਉਣ ਵਾਸਤੇ ਉਹਨਾਂ ਦੀ ਮਿਹਨਤ ਵੇਖੋ, ਉਹਦੇ ਪਿਛੋਕੜ ਵਿੱਚ ਕਿੰਨੀ ਖੜੀ ਹੈ। ਇਹ ਨਹੀਂ ਕਿ ਪਹਿਲੇ ਦਿਨ ਆਣ ਕੇ ਕਿਸੇ ਨੇ ਦੱਸਿਆ ਕਿ ਇਹ ਵਾਜੇ ਦੀਆਂ ਸੁਰਾਂ ਨੇ, ਇਹਦੇ ਉੱਤੇ ਹੱਥ ਰੱਖ, ਆਵਾਜ਼ਾ ਆਵਾਜ਼ ਕੱਢੇਗਾ ਤੇ ਤੂੰ ਨਾਲ ਕਹਿ ਦੇਣਾ ਸਾ ਰੇ ਗਾ ਮਾ ਪਾ ਧਾ ਨੀ ਸਾ, ਤੂੰ ਇਹ ਸੁਰਾਂ ਬੋਲਣੀਆਂ ਸ਼ੁਰੂ ਕਰ ਦੇਣੀਆਂ ਨੇ, ਸਰਗਮਾਂ ਕਹਿਣੀਆਂ ਸ਼ੁਰੂ ਕਰ ਦੇਣੀਆਂ ਨੇ। ਇੱਕ ਦਿਨ ਇੱਕ ਸਰਗਮ ਨੂੰ ਬੋਲਣ ਦੇ ਨਾਲ ਜਾਂ ਉਹਦੇ ਉੱਤੇ ਉਂਗਲ ਰੱਖਣ ਦੇ ਨਾਲ ਬੰਦਾ ਮੁਕਾਮ ਤੇ ਨਹੀਂ ਪਹੁੰਚਦਾ। ਪਤਾ ਨਹੀਂ ਇੱਕ ਹੀ ਸੁਰ ਨੂੰ ਹਜ਼ਾਰ ਹਜ਼ਾਰ ਵਾਰਾਂ, ਇਸ ਤੋਂ ਵੀ ਜ਼ਿਆਦਾ ਜ਼ਿਆਦਾ ਵਾਰ ਗਲੇ ਵਿੱਚੋਂ ਬਾਹਰ ਕੱਢਣਾ ਪਿਆ, ਬੋਲਣਾ ਪਿਆ, ਉਹਦੇ ਨਾਲ ਗਲਾ ਜਾ ਕੇ ਤਾਂ ਮੈਚ ਕਰਦਾ ਹੈ, ਗਲਾ ਜਾ ਕੇ ਉਹਦੇ ਨਾਲ ਤਾਂ ਮੇਲ ਖਾਂਦਾ ਹੈ, ਵਰਨਾ ਸੁਰ ਹੋਰ ਕੁਝ ਕਹਿੰਦੀ ਹੈ ਤੇ ਗਲਾ ਹੋਰ ਕੁਝ ਕਹਿੰਦਾ ਹੈ। ਤੁਹਾਡੇ ਕੋਲ ਆਵਾਜ਼ ਭਾਵੇਂ ਕਿੰਨੀ ਵੀ ਚੰਗੀ ਹੋਵੇ, ਪਰ ਜਿੰਨਾ ਸਮਾਂ ਉਸ ਆਵਾਜ਼ ਨੂੰ ਤਰਾਸ਼ਿਆ ਨਾ ਜਾਏ, ਉਹ ਚੰਗੀ ਆਵਾਜ਼ ਵੀ ਭੱਦੀ ਲੱਗਦੀ ਹੈ, ਤੇ ਆਵਾਜ਼ ਦੇ ਅੰਦਰ ਖਰਾਸ਼ ਹੋਵੇ, ਆਵਾਜ਼ ਕਿਸ ਤਰ੍ਹਾਂ ਦੀ ਹੋਵੇ, ਪਰ ਮਿਹਨਤ ਕਰ ਕਰਕੇ ਉਸ ਆਵਾਜ਼ ਨੂੰ ਤਰਾਸ਼ਿਆ ਜਾਏ, ਆਵਾਜ਼ ਨੂੰ ਸਵਾਰਿਆ ਜਾਏ, ਗਲਾ ਬਿਲਕੁਲ ਸਮਰ ਜਾਏ, ਤੇ ਉਹ ਸਮਰਿਆ ਹੋਇਆ ਗਲਾ ਵੀ ਮਿੱਠਾ ਲੱਗਦਾ ਹੈ, ਭਾਵੇਂ ਉਹ ਗਾਉਣ ਦੇ ਯੋਗ ਨਾ ਵੀ ਹੋਵੇ, ਮਿਹਨਤ ਉਹਨੂੰ ਸਵਾਰ ਕੇ ਰੱਖ ਦਿੰਦੀ ਹੈ। ਮੇਰੇ ਕਹਿਣ ਤੋਂ ਮਤਲਬ ਇਹ, ਮਿਹਨਤ ਬੇਕਾਰ ਗਲੇ ਨੂੰ ਵੀ ਸਵਾਰ ਕੇ ਰੱਖ ਦਿੰਦੀ ਹੈ, ਮਿਹਨਤ ਮਾੜੇ ਮਨੁੱਖ ਨੂੰ ਵੀ ਮਹਾਨ ਬਣਾ ਦਿੰਦੀ ਹੈ। ਮੇਰਾ ਪ੍ਰਸ਼ਨ ਤੁਹਾਡੇ ਉੱਤੇ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਸਵਾਰਨ ਵਾਸਤੇ ਕਿੰਨੀ ਮਿਹਨਤ ਕਰ ਰਹੇ ਹੋ? ਔਰ ਇਹਦਾ ਜਵਾਬ ਤੁਸੀਂ ਮੈਨੂੰ ਨਾ ਦਿਓ, ਆਪਣੇ ਆਪ ਨੂੰ ਹੀ ਦੇਣਾ ਹੈ। ਪ੍ਰਸ਼ਨ ਮੈਂ ਤੁਹਾਡੇ ਸਾਹਮਣੇ ਕਰ ਦਿੱਤਾ ਹੈ, ਤੁਸੀਂ ਆਪਣੇ ਮਨ ਨੂੰ ਸਵਾਰਨ ਦਾ ਕਿੰਨਾ ਕੁ ਯਤਨ ਕਰ ਰਹੇ ਹੋ, ਕਿੰਨੀ ਕੁ ਮਿਹਨਤ ਕਰ ਰਹੇ ਹੋ? ਮੈਂ ਫੇਰ ਬੇਨਤੀ ਕਰਾਂ, ਅਤਿ ਬੇਕਾਰ ਗਾਉਣ ਦੇ ਯੋਗ ਜੋ ਗਲਾ ਨਹੀਂ, ਮਿਹਨਤ ਕਰਕੇ ਉਹ ਗਲਾ ਮਿੱਠਾ ਬਣ ਜਾਂਦਾ ਹੈ, ਸੁਰੀਲਾ ਬਣ ਜਾਂਦਾ ਹੈ। ਤੁਸੀਂ ਆਪਣੇ ਮਨ ਨੂੰ ਤਰਤੀਬ ਸੁਰ ਤਾਲ ਦੇ ਅੰਦਰ ਕਰਨ ਦਾ ਕਿੰਨਾ ਕੁ ਯਤਨ ਕਰ ਰਹੇ ਹੋ? ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ, ਜਿਹੜਾ ਯਤਨ ਕਰਨ ਦਾ ਸਮਾਂ ਸੀ ओदो यतन कीता नहीं, फल झोली विच पिया नहीं, ते जद फाली झोली विच नहीं आया ते फिर बंदा रोंदा बड़ा है जी दूजे नूं दातां मिल रही ने ते मैनूं मिल क्यों नहीं रही, दूजे दा दामन भरिया नजर आ रहा है ते मेरा खाली क्यों नजर आ रहा। भगती दे मार्ग दे उत्ते चलन वास्ते भी इस तरह समा है, ते समा केड़ा है, ना बालपन ना जवानी ते ना बुढ़ापा, इन्हां तिन्हां विचों एक निर्धारित समा नहीं है कि भगती करन वास्ते केवल बुढ़ापा है ते जवानी दे अंदर जे रब दे राह दे उत्ते चल पए ते शायद रिएक्शन ना हो जाए, रब अगों काली ना पै जाए भी तू जवानी विच चलदा आ रहा मेरे राह दे उत्ते क्यों आ रहा, इह ते बड़ा ठोस अपराध कर रहा। परमात्मा दे नाल जुड़न वास्ते कोई भी समा मुकर्रर नहीं है, जुड़ जाए कोई बालपन दे अंदर, जुड़ सकदा है कोई जवानी दे अंदर, जुड़ सकदा है कोई बुढ़ापे दे अंदर। गुरबाणी नूं पुछो कि गुरबाणी दा हुक्म की है, ते सतगुरु यही कहिंदे ने कि भजो गोबिंद भूल मत जाहो मानस जन्म का यही लाहो। उन्हां इह नहीं कहा कि बालपन विच जप या ना जप, जवानी विच ना जप, बुढ़ापे विच जप, नहीं किया। पर असी दुनियादारा ने, असी आम दुनिया वाले लोगों ने बुढ़ापे का समा रब लई मिथ लिया है। असी कहने बालपन ते निकल जांदा है चेत पुणे दे अंदर, जवानी निकल जांदी अपने कारोबार धंधे करदिआं विशे विकारां दे अंदर, गुनाह करदिआं करदिआं दुनिया भर दे पाप अपराध कमाउंदिआं, ते चलो बुढ़े होवांगे ते रुसे होए रब दा उलामा वी ला लवांगे, रब नूं वी मना लवांगे बुढ़ापे दे अंदर। और ये मेरा निजी तजर्बा है, मैं जिन्या देशां दे अंदर गया, देश विदेश दे अंदर बहुत देशां दा मेरा भ्रमण है, मैं जिस भी गुरुद्वारा साहब दे अंदर गया तकरीबन तकरीबन सवेरे शाम जिहड़ी संगत मिलदी है ना उह बजुर्गां दी मिलदी है, बुढ़ापे दे अंदर आउण वालियां दी मिलदी है। कारण की है कि जवानी विच ते रब चेते आया ने ते बुढ़ापे दे अंदर हुण आए ने, ते खिमा करियो जिहड़ा बुढ़ापे दे अंदर भी आ रहे आ उह आउण वांग नहीं आ रहे, उह भी अपनी मर्जी दे नाल ही आ रहे। मुबारक है उन्हां जवान भैणां नूं जवान वीरां नूं जिहड़े जवानी दे अंदर मंदर मस्जिद या गुरुद्वारे दा राह नापना शुरू कर दिंदे ने, उन्हां नूं मेरे वल्लों वधाई। तवरज मैं इह कर रिहा सां कि परमात्मा दे नाल जुड़न वास्ते कोई समा मुकर्रर नहीं है, परमात्मा दे नाल बचपन तों लैके जुड़ना मनुख वास्ते चंगा रहिंदा है, योग रहिंदा है। पर बालपन दे अंदर तां जुड़िया जांदा है जे घर विचों सूझ समझ चंगी मिले, घर दा माहौल घर दा वातावरण चंगा मिले, बालपन विच ते बंदा तां जुड़दा है। जवानी विच कोई विरला विरला भागां वाला या ते कर्म बड़े चंगे होण ते या उहनूं कोई भागां दे नाल संगत चंगी मिल गई तां उहनूं गुरुद्वारा मंदर मस्जिद दिखाई दे जांदा है जवानी दे अंदर। भगत फरीद साहब जी कहिंदे ने जानतो खट्टन वेल जीवन सी खट्टी खट्टन दा वेला ते खट्टी खट्टी नहीं, जेड़ा वेला सी पढ़न दा तू पढ़िया नहीं, ते जद जवानी दे अंदर ओही बच्चा पहुंचदा है जिन्हें पढ़ाई नहीं कीती ते जवानी दे अंदर उहनूं बड़ा पछतावा करना पैंदा है, क्यों? क्योंकि बालपन उहने सौं के गवाया है, बालपन उहने खिडौणियां दे नाल खेड के गवाया है, ते जिन्ने बालपन खड़ौणियां दे नाल खेड के गवाया है उन्हों जवानी दे अंदर हाथी मलने पैंदे ने, पछताउणा ही पैंदा है, सिर तुन तुन के पछताउणा पैंदा है, क्यों? क्योंकि समा बर्बाद होया है। आप सूझवान सतसंगी गुरु दरबार की रौनक वधा रहे हो, एक बेनती मैं होर करदा चला, पछतावा हमेशा ही बीते हुए समय विचों जन्म लैंदा है, पछतावा ना ते वर्तमान विचों ते ना भविख विचों, पछतावा ना प्रेजेंट विचों ते ना फ्यूचर विचों जन्म लैंदा है, पछतावे दा जन्म जदों भी हुंदा है पास्ट विचों हुंदा है, बीते काल विचों हुंदा है। ते हुण जद ओही बच्चा चलदा चलदा बनिया जवान, जवानी दीआं दलहेजां ते कदम आए, ते बाकी सारे दे सारे जवान कोई डॉक्टर कोई खोजी कोई वैद कोई टीचर कोई चंगी जॉब ते, ते जिहड़ा खिडौणियां दे नाल खेडदा रहा उह पशु चराउण जोगा ही रह गया, ਉਹ ਖਾਲੀ ਰਹਿ ਗਿਆ ਤੇ ਬੜਾ ਪਛਤਾਵਾ ਹੋਇਆ ਕਿ ਬਾਲਪਨ ਦਾ ਸਮਾਂ ਗਵਾਇਆ ਕਿਉਂ। ਠੀਕ ਇਸ ਤਰ੍ਹਾਂ ਹੀ ਭਗਤੀ ਮਾਰਗ ਦੇ ਅੰਦਰ ਜੋ ਬੰਦਾ ਜੀਵਨ ਪਾ ਕੇ ਨਹੀਂ ਚੱਲਿਆ, ਜੀਵਨ ਨੂੰ ਉਹਨੇ ਸਫਲ ਕਰਨ ਦਾ ਯਤਨ ਨਹੀਂ ਕੀਤਾ, ਉਹਨੂੰ ਵੀ ਇੱਕ ਜ਼ਿੰਦਗੀ ਦੇ ਮੋੜ ਦੇ ਉੱਤੇ ਆਣ ਕੇ ਪਛਤਾਪ ਕਰਨਾ ਪੈਂਦਾ ਹੈ। ਤੇ ਉਹ ਮੋੜ ਹੈ ਜਦ ਮੌਤ ਵਾਲੀ ਘਟਨਾ ਘਟਣੀ ਸ਼ੁਰੂ ਹੁੰਦੀ ਹੈ, ਜਦ ਮੌਤ ਸਾਹਮਣੇ ਆਉਂਦੀ ਹੈ, ਦਿਸਦਾ ਹੈ ਕਿ ਹੁਣ ਮੈਨੂੰ ਜਾਣਾ ਪੈਣਾ ਹੈ, ਜਾਣਾ ਮੇਰੀ ਮਜਬੂਰੀ ਹੈ। ਉਸ ਵਕਤ ਫਿਰ ਉਹ ਹਾਥੀ ਮਲਦਾ ਰਹਿ ਜਾਂਦਾ ਹੈ, ਪਛਤਾਪ ਹੀ ਕਰਦਾ ਰਹਿ ਜਾਂਦਾ ਹੈ। ਤੇ ਪੁੱਛੀਏ ਵੀ ਹੁਣ ਪਛਤਾ ਕਿਉਂ ਰਿਹਾ ਹੈ? ਉਹ ਕਹਿੰਦਾ ਵੀ ਸਾਰੀ ਉਮਰ ਗਵਾਈ ਗਵਾਈ ਹੈ, ਇਹਦੇ ਅੰਦਰ ਕਮਾਇਆ ਕੁਝ ਵੀ ਨਹੀਂ। ਪਿਆਰਿਓ, ਆਪਣੇ ਬੀਤੇ ਕੱਲ ਦੇ ਅੰਦਰ ਝਾਤੀ ਮਾਰ ਕੇ ਵੇਖੋ, ਜਿਸ ਮਨੁੱਖ ਨੇ ਆਪਣੇ ਕੱਲ ਨੂੰ ਸਵਾਰਿਆ ਹੈ ਉਹਦਾ ਅੱਜ ਭਲਾ ਹੈ, ਤੇ ਜਿਨੇ ਕੱਲ ਨੂੰ ਵਿਗਾੜਿਆ ਸੀ ਉਹਦਾ ਅੱਜ ਭਲਾ ਨਹੀਂ ਹੈ। ਦੁਨੀਆਂ ਦੇ ਅੰਕੜੇ ਇਸ ਤਰ੍ਹਾਂ ਹੀ ਕਹਿੰਦੇ ਨੇ। ਬੁਨਿਆਦ ਪੱਕੀ ਹੋਵੇ, ਮਕਾਨ ਪੱਕੇ ਉਸਰਦੇ ਨੇ, ਕੱਚੀਆਂ ਬੁਨਿਆਦਾਂ ਦੇ ਸਹਾਰੇ ਦੇ ਉੱਤੇ ਪੱਕੀਆਂ ਇਮਾਰਤਾਂ ਖੜੀਆਂ ਨਹੀਂ ਹੁੰਦੀਆਂ। ਜੇ ਕਿਸੇ ਨੇ ਬਣਨਾ ਹੋਵੇ ਪਹਿਲਵਾਨ, ਮੈਂ ਇੱਕ ਹੋਰ ਉਦਾਹਰਨ ਤੁਹਾਡੇ ਸਾਹਮਣੇ ਦੇ ਰਿਹਾ, ਜੇ ਕਿਸੇ ਨੇ ਬਣਨਾ ਹੋਵੇ ਪਹਿਲਵਾਨ, ਇੱਕ ਦਿਨ ਮੁਕਰਰ ਹੋਵੇ ਵੀ ਫਲਾਣੇ ਦਿਨ ਦੋ ਟੀਮਾਂ ਦੇ ਅੰਦਰ ਕੁਸ਼ਤੀ ਲੜੀ ਜਾਣੀ ਹੈ, ਔਰ ਫਲਾਣੇ ਫਲਾਣੇ ਗਰਾਊਂਡ ਦੇ ਅੰਦਰ, ਫਲਾਣੇ ਫਲਾਣੇ ਦੰਗਲ ਦੇ ਅੰਦਰ ਕੁਸ਼ਤੀ ਲੜੀ ਜਾਣੀ ਹੈ ਪਹਿਲਵਾਨਾਂ ਵਾਂਗੂ। ਇੱਕ ਮਨੁੱਖ ਨੇ ਕਦੀ ਸਰੀਰ ਨੂੰ ਗਰਮ ਕੀਤਾ ਹੀ ਨਹੀਂ, ਕੋਈ ਐਕਸਰਸਾਈਜ਼ ਨਹੀਂ ਕੀਤੀ, ਕੋਈ ਕੋਲ ਕੁਸ਼ਤੀ ਦੇ ਤਾਪ ਸਿੱਖੇ ਹੀ ਨਹੀਂ, ਖੁਰਾਕ ਖਾਧੀ ਨਹੀਂ, ਸਰੀਰ ਬਣਾਇਆ ਹੀ ਨਹੀਂ, ਤੇ ਜਿਹੜਾ ਕੁਸ਼ਤੀ ਦਾ ਦਿਨ ਹੁੰਦਾ ਹੈ ਉਸ ਦਿਨ ਜਾ ਕੇ ਉਹ ਦੰਗਲ ਦੇ ਅੰਦਰ ਸ਼ਰਮਸ਼ਾਰੀ ਹੋਏਗਾ। ਕਿਉਂ ਹੋਏਗਾ? ਕਿਉਂਕਿ ਸਿੱਖਣ ਦੇ ਸਮੇਂ ਉਹ ਸੁੱਤਾ ਰਿਹਾ ਤੇ ਲੜਨ ਦੇ ਸਮੇਂ ਮੈਦਾਨ ਦੇ ਅੰਦਰ ਉਹਦੇ ਪੱਲੇ ਕੇਵਲ ਸ਼ਰਮ ਪਈ। ਤੇ ਜਿਨ੍ਹਾਂ ਨੇ ਪਹਿਲਾਂ ਮਿਹਨਤ ਕੀਤੀ, ਜਿਹੜੇ ਪਹਿਲਾਂ ਖੁਰਾਕ ਖਾਂਦੇ ਰਹੇ, ਐਕਸਰਸਾਈਜ਼ ਕਰਦੇ ਰਹੇ, ਉਸਤਾਦਾਂ ਕੋਲੋਂ ਦਾ ਪੇ ਸਿੱਖਦੇ ਰਹੇ, ਸਰੀਰ ਨੂੰ ਉਹਨਾਂ ਨੇ ਸੁਸਤ ਨਾ ਪੈਣ ਦਿੱਤਾ, ਉਹਨਾਂ ਨੂੰ ਉਸ ਦਿਨ ਜਿੱਤ ਮਿਲੀ ਤੇ ਜੇਤੂ ਨੂੰ ਵਧਾਈਆਂ ਮਿਲੀਆਂ, ਜਿੱਤ ਦਾ ਝੰਡਾ ਉਹਦੇ ਹੱਥ ਵਿੱਚ ਆਇਆ, ਸੋਨੇ ਦੇ ਤਗਮੇ ਉਹਦੇ ਗਲ ਵਿੱਚ ਆਏ। ਤੇ ਜਿਹੜਾ ਸੁੱਤਾ ਰਿਹਾ ਬੇਹੋਸ਼ੀ ਦੇ ਅੰਦਰ, ਉਹ ਵੇਖੀ ਜਾਏਗੀ, ਜਿਹੜਾ ਦਿਨ ਆਏਗਾ ਉਸ ਦਿਨ ਭੁੱਲ ਲਵਾਂਗੇ, ਉਹਨਾਂ ਦੇ ਪੱਲੇ ਕੇਵਲ ਪਛਤਾਵਾ ਰਿਹਾ। ਅਗਰ ਮਨੁੱਖ ਆਪਣਾ ਸਾਰਾ ਜੀਵਨ ਅਜਾਈ ਗਵਾ ਲਵੇ, ਕੋਈ ਗੁਣਵਾਨ ਨਾ ਬਣੇ, ਕੋਈ ਪਰਮਾਤਮਾ ਦੇ ਰਾਹ ਤੇ ਨਾ ਚੱਲੇ, ਕਦੀ ਇਹਦੇ ਮੂੰਹ ਵਿੱਚੋਂ ਭੁੱਲ ਕੇ ਵਾਹਿਗੁਰੂ ਲਫ਼ਜ਼ ਬਾਹਰ ਨਾ ਨਿਕਲੇ, ਕੋਈ ਬਾਣੀ ਨਾ ਪੜ੍ਹੇ, ਗੁਰਬਾਣੀ ਦੇ ਅਨੁਸਾਰ ਜੀਵਨ ਨੂੰ ਬਣਾਏ ਨਾ, ਜੀਵਨ ਭਰ ਕਰਦਾ ਰਹੇ ਬੁਰਾਈਆਂ, ਗੁਰਬਾਣੀ ਦੇ ਅਨੁਸਾਰ ਚੱਲੇ ਨਾ, ਤੇ ਮੈਂ ਫੇਰ ਬੇਨਤੀ ਕਰਾਂ, ਗੁਰਬਾਣੀ ਨੂੰ ਪੜ੍ਹਨ ਨਾਲੋਂ ਗੁਰਬਾਣੀ ਨੂੰ ਮੰਨ ਕੇ ਵੇਖੋ ਆਨੰਦ ਜੀਵਨ ਦੇ ਅੰਦਰ ਕਿੰਨਾ ਬਣਦਾ। ਗੁਰਬਾਣੀ ਨੂੰ ਪੜ੍ਹੋ, ਜਿੰਨੀ ਵੱਧ ਤੋਂ ਵੱਧ ਪੜ੍ਹੀ ਜਾਂਦੀ ਹੈ, ਪਰ ਪੜ੍ਹ ਕੇ ਛੱਡੋ ਨਾ ਕਿ ਜ਼ੁਬਾਨ ਨੇ ਪੜ੍ਹੀ ਤੇ ਕਹਾਣੀ ਖਤਮ ਹੋ ਗਈ। ਗੁਰਬਾਣੀ ਦਾ ਜੋ ਹੁਕਮ ਹੈ ਉਹਨੂੰ ਆਪਣੇ ਜੀਵਨ ਦੇ ਅੰਦਰ ਢਾਲਣ ਦਾ ਯਤਨ ਕਰੋ, ਢਾਲਣ ਦਾ, ਤੇ ਜਿਸ ਦਿਨ ਗੁਰਬਾਣੀ ਦੇ ਗੁਣਾਂ ਨੂੰ ਜੀਵਨ ਵਿੱਚ ਢਾਲੋਗੇ, ਆਨੰਦ ਉਸ ਦਿਨ ਹੀ ਬਣੇਗਾ, ਉਸ ਤੋਂ ਪਹਿਲਾਂ ਨਹੀਂ ਬਣੇਗਾ। ਜੇ ਗੁਰਬਾਣੀ ਕਹਿ ਰਹੀ ਹੈ ਨਿੰਦਾ ਨਹੀਂ ਕਰਨੀ, ਤੇ ਫਿਰ ਉਜਰ ਮਾਮਲੇ ਦੀ ਗੁੰਜਾਇਸ਼ ਕਿੱਥੇ ਹੈ? ਫਿਰ ਨਿੰਦਾ ਕਰਨੀ ਛੱਡ ਦੇ। ਅਗਰ ਸਤਿਗੁਰੂ ਕਹਿ ਰਹੇ ਨੇ ਚੁਗਲੀ ਮਾੜੀ ਹੈ, ਤੇ ਫਿਰ ਚੁਗਲੀ ਕਰਨਾ ਤਿਆਗ ਦੇ। ਅਗਰ ਸਤਿਗੁਰੂ ਇਹ ਕਹਿ ਰਹੇ ਨੇ ਕਿ ਬਹੁ ਪ੍ਰਪੰਚ ਕਰ ਪਰ ਤਨ ਲਿਆਵੈ, ਸੁੱਤ ਦਾਰਾ ਪਹਿ ਆਣ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪੈ ਲੀਜੈ, ਕਿ ਪਰਾਏ ਤਨ ਨੂੰ ਲੁੱਟ ਲੁੱਟ ਕੇ ਆਪਣੇ ਘਰ ਦੇ ਅੰਦਰ ਲਿਆਉਣਾ ਛੱਡ, ਠੱਗੀਆਂ ਠੋਰੀਆਂ ਦੇ ਜਾਲ ਵਿਛਾਉਣੇ ਛੱਡ, ਤੇ ਫਿਰ ਇਹ ਕੰਮ ਕਰਨੇ ਤਿਆਗ ਦੋ, ਇਹਦੇ ਅੰਦਰ ਤੁਹਾਡਾ ਜੀਵਨ ਸਫਲ ਰਹੇਗਾ। ਤੁਹਾਡੇ ਮਨ ਦੇ ਅੰਦਰ ਚੈਨ, ਸਕੂਨ, ਸ਼ਾਂਤੀ, ਸਹਿਜ, ਇਹ ਸਭ ਕੁਝ ਬਣੇਗਾ। ਅਸੀਂ ਗੁਨਾਹ ਕਰਨੇ ਛੱਡਦੇ ਨਹੀਂ ਆ, ਤੇ $5 ਜੇਬ ਵਿੱਚੋਂ ਕੱਢ ਕੇ ਗ੍ਰੰਥੀ ਸਿੰਘ ਦੀ ਤਲੀ ਤੇ ਰੱਖ ਕੇ ਭਾਈ ਸਾਹਿਬ ਅਰਦਾਸ ਕਰੋ, ਮੇਰੇ ਜੀਵਨ ਵਿੱਚ ਬੇਚੈਨੀ ਬੜੀ ਹੈ, ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਨੀਂਦ ਆ ਜਾਏ। ਹੁਣ ਨੀਂਦ ਤੈਨੂੰ ਆਵੇ ਕਿਵੇਂ? ਦੁਨੀਆਂ ਭਰ ਦੇ ਗੁਨਾਹ ਕਮਾ ਰਿਹਾ ਤੇ $5 ਦੇ ਆਸਰੇ ਤੂੰ ਰਾਤ ਦੀ ਨੀਂਦ ਮੰਗ ਰਿਹਾ, $5 ਦੇ ਅੰਦਰ ਤੇ ਹੋਟਲ ਦਾ ਕਮਰਾ ਨਹੀਂ ਮਿਲਦਾ, ਤੈਨੂੰ ਨੀਂਦ ਕਿੱਥੋਂ ਮਿਲ ਜਾਏ? ਤੂੰ ਚਾਹੁੰਦਾ ਹੈ ਕਿ ਮੈਂ ਮਾਇਆ ਦੇ ਕੇ ਸੁੱਖ ਖਰੀਦ ਲਵਾਂ, ਤੇ ਸਤਿਗੁਰੂ ਕਹਿੰਦੇ ਨੇ ਮਾਇਆ ਦੇ ਕੇ ਸੁੱਖ ਮਿਲਦਾ ਨਹੀਂ, ਉਹ ਜਦੋਂ ਮਿਲਦਾ ਗੁਣਾਂ ਦੇ ਇਵਜ ਮਿਲਦਾ ਹੈ, ਗੁਣਾਂ ਦੇ ਬਦਲੇ ਵਿੱਚ ਮਿਲਦਾ ਹੈ। ਤੋ ਖੈਰ, ਭਗਤ ਫਰੀਦ ਸਾਹਿਬ ਜੀ ਦਾ ਜਿਹੜਾ ਸਲੋਕ ਜਿਹਨੂੰ ਆਧਾਰ ਬਣਾ ਕੇ ਮੈਂ ਬੇਨਤੀਆਂ ਕਰ ਰਿਹਾ, ਉਹ ਕਹਿੰਦੇ ਨੇ ਫਰੀਦਾ, ਜਾਂ ਤੋ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਉ। ਗੁਰਬਾਣੀ ਦਾ ਇੱਕ ਵਚਨ ਮੇਰੇ ਸਾਹਮਣੇ ਹੋਰ ਆਉਂਦਾ ਹੈ। ਪਾਤਸ਼ਾਹ ਕਹਿੰਦੇ ਨੇ 12 ਬਰਸ ਬਾਲਪਨ ਬੀਤੇ, 20 ਬਰਸ ਕਸ਼ਟ ਆਪਣਾ ਕੀਓ। ਹੁਣ 12 ਤੇ 20 ਇਹਨਾਂ ਨੂੰ ਜਮ੍ਹਾਂ ਕਰੋ, ਕਿੰਨੇ ਬਣ ਗਏ? 32। ਕਹਿਣ ਲੱਗੇ 12 ਬਰਸ ਬਾਲਪਣ ਬੀਤੇ, 12 ਸਾਲ ਉਮਰ ਦੇ ਤੇਰੇ ਬੀਤ ਗਏ ਨਿਆਣੀ ਉਮਰ ਦੇ ਅੰਦਰ, ਬਾਲਪਣ ਦੀ ਬਹਾਰ ਦੇ ਅੰਦਰ, ਬਚਪਨੇ ਦੇ ਅੰਦਰ। ਉਸ ਤੋਂ ਬਾਅਦ ਅਗਲੇ 20 ਸਾਲ ਉਹ ਬੀਤ ਗਏ ਤੇਰੇ ਨਸ਼ਿਆਂ ਦੇ ਅੰਦਰ, ਵਿਕਾਰਾਂ ਦੇ ਅੰਦਰ, ਮੌਜ ਬਹਾਰਾਂ ਦੇ ਅੰਦਰ। ਰੱਬ ਨੂੰ ਤੂੰ ਟਿਚਕਰਾਂ ਕਰਦਾ ਰਿਹਾ, ਮਜ਼ਾਕ ਕਰਦਾ ਰਿਹਾ, ਤਨਸ ਭਰੇ ਬੋਲ ਕਹਿੰਦਾ ਰਿਹਾ। ਕਹਿਣ ਲੱਗੇ 20 ਬਰਸ ਕਛ ਤਪ ਨਾ ਕੀਓ, ਇਹ ਬਣ ਗਏ 32 ਸਾਲ। ਇਸ ਤੋਂ ਬਾਅਦ ਅਗਲਾ 30 ਸਾਲ ਦਾ ਸਮਾਂ। ਕਹਿਣ ਲੱਗੇ 30 ਬਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਪਇਓ। ਅਗਲੇ 30 ਸਾਲ ਹੋਰ ਬੀਤੇ ਤੇ ਬੀਤੇ ਇਸ ਤਰ੍ਹਾਂ ਹੀ, ਵਿਕਾਰਾਂ ਦੇ ਅੰਦਰ, ਗੁਨਾਹਾਂ ਦੇ ਅੰਦਰ, ਹੇਰਾ ਫੇਰੀ ਦੇ ਅੰਦਰ, ਚੁਗਲੀ ਨਿੰਦਾ ਦੇ ਅੰਦਰ। ਤੇ ਕਹਿਣ ਲੱਗੇ ਉਮਰ ਹੋ ਗਈ 62 ਸਾਲ, ਤੇ 62 ਸਾਲ ਦੇ ਅੰਦਰ ਬੁਢਾਪਾ ਆ ਜਾਂਦਾ। 12 ਤੇ 20 32 ਤੇ ਅਗਲੇ 30 ਇਹਦੇ ਵਿੱਚ ਜਮ੍ਹਾਂ ਕਰੋ, ਬਣ ਗਏ 62। 62 ਸਾਲ ਦੇ ਅੰਦਰ ਪਹੁੰਚਦਿਆਂ ਤੇ ਸਰੀਰ ਨੂੰ ਬੁਢਾਪੇ ਦਾ ਰੋਗ ਘੇਰ ਹੀ ਲੈਂਦਾ ਹੈ। ਤੇ ਕਹਿਣ ਲੱਗੇ ਫਿਰ ਪਛਤਾਨਾ ਬਿਰਧ ਪਇਓ। ਬੁਢਾਪੇ ਦੇ ਅੰਦਰ ਆਣ ਕੇ ਵੇਖਿਆ ਕਿ ਜਿਨ੍ਹਾਂ ਵਾਸਤੇ ਮੈਂ ਹੇਰਾ ਫੇਰੀਆਂ ਕਰਦਾ ਰਿਹਾ ਉਹ ਤੇ ਮੇਰੀ ਪਰਵਾਹ ਕਰਨੀ ਛੱਡ ਗਏ ਨੇ। ਜਿਨ੍ਹਾਂ ਵਾਸਤੇ ਮੈਂ ਲੋਕਾਂ ਦੇ ਘਰ ਉਜਾੜ ਕੇ, ਆਪਣਾ ਘਰ ਬਣਾ ਕੇ, ਆਪਣੇ ਬੱਚਿਆਂ ਲਈ ਖੜੇ ਕਰਦਾ ਰਿਹਾ, ਉਹਨਾਂ ਬੱਚਿਆਂ ਨੇ ਉਸੇ ਘਰ ਵਿੱਚੋਂ ਧੱਕਾ ਦੇ ਕੇ ਬਾਹਰ ਕੱਢ ਦਿੱਤਾ ਤੇ ਕੌਂਸਲ ਦਾ ਘਰ ਲੈ ਕੇ ਬਾਹਰ ਜਾ ਕੇ ਰਹਿਣਾ ਪਿਆ। ਉਹਨਾਂ ਬੱਚਿਆਂ ਨੇ ਸਲੂਕ ਇਹ ਕੀਤਾ, ਜਿਨ੍ਹਾਂ ਵਾਸਤੇ ਤੂੰ ਲੋਕਾਂ ਦੇ ਘਰ ਬਰਬਾਦ ਕਰਦਾ ਰਿਹਾ, ਹੇਰਾ ਫੇਰੀ ਕਰਦਾ ਰਿਹਾ, ਦੂਜੇ ਦੇ ਨਾਲ ਧੋਖਾ ਧੜੀ ਕਰਦਾ ਰਿਹਾ, ਉਹਨਾਂ ਨੇ ਕੋਈ ਪਰਵਾਹ ਨਾ ਕੀਤੀ। ਕਾਸ਼ ਤੂੰ ਸ਼ੁੱਧ ਕਮਾਈ ਕੀਤੀ ਹੁੰਦੀ ਤੇ ਬੱਚੇ ਤੇਰਾ ਧਿਆਨ ਰੱਖਦੇ। ਪਰਮਾਤਮਾ ਕੋਈ ਸ਼ਕਤੀ ਹੈ, ਪਰਮਾਤਮਾ ਬੁਝਾਰਤ ਨਹੀਂ ਕਿ ਪਰਮਾਤਮਾ ਰੂਪੀ ਇੱਕ ਹਊਆ ਹੈ। ਪਰਮਾਤਮਾ ਬੁਝਾਰਤ ਹੈ ਪਰ ਪਰਮਾਤਮਾ ਹੈ ਨਹੀਂ। ਅਗਰ ਤੂੰ ਕਰਦਾ ਸਹੀ ਢੰਗ ਦੇ ਨਾਲ ਆਪਣੇ ਬੱਚਿਆਂ ਦਾ ਲਾਲਣ ਪਾਲਣ ਤੇ ਉਹ ਹੀ ਬੱਚੇ ਤੇਰੇ ਕਦਰਦਾਨ ਬਣਦੇ, ਤੇਰੀ ਕੀਮਤ ਪਾਉਂਦੇ ਵੀ ਸਾਡੇ ਬਾਪੂ ਨੇ ਕੋਈ ਹੇਰਾ ਫੇਰੀ ਦੀ ਕਮਾਈ ਸਾਡੇ ਮੂੰਹ ਵਿੱਚ ਨਹੀਂ ਪਾਈ, ਕੋਈ ਜ਼ਹਿਰ ਸਾਡੇ ਮੂੰਹ ਵਿੱਚ ਨਹੀਂ ਪਾਇਆ। ਤੂੰ ਬੱਚਿਆਂ ਦੇ ਮੂੰਹ ਵਿੱਚ ਜ਼ਹਿਰ ਪਾਇਆ ਤੇ ਉਸ ਜ਼ਹਿਰ ਦਾ ਅਸਰ ਇਹ ਹੋਇਆ ਕਿ ਬੱਚੇ ਹੁਣ ਤੇਰੀ ਪਰਵਾਹ ਕਰਨੀ ਛੱਡ ਗਏ ਨੇ, ਬੱਚੇ ਤੈਨੂੰ ਬੁਲਾਉਣਾ ਛੱਡ ਗਏ ਨੇ। ਖਿਮਾ ਮੰਗ ਲਵਾਂ, ਮੈਂ ਬੁਢਾਪੇ ਨੂੰ ਦੇਸ਼ ਵਿਦੇਸ਼ ਦੇ ਅੰਦਰ ਬਹੁਤਿਆਂ ਥਾਵਾਂ ਦੇ ਉੱਤੇ ਰੁਲਦਾ ਵੇਖਿਆ, ਰੁਲਦਾ ਦੁਰਗਤੀ ਹੁੰਦੀ ਵੇਖੀ ਹੈ ਬੁਢਾਪੇ ਦੀ। ਮਾਂ ਬੇਸ਼ੱਕ ਰੋਂਦੀ ਕਲਪਦੀ ਹੈ, ਕੋਈ ਨੇੜੇ ਆਣ ਕੇ ਮਾਂ ਦੀ ਖਬਰ ਸਾਰ ਲੈਣ ਵਾਸਤੇ ਤਿਆਰ ਨਹੀਂ। ਪਿਤਾ ਭਾਵੇਂ $1 ਤੋਂ ਮੁਥਾਜ ਹੋਵੇ ਤੇ ਪਿਤਾ ਦੀ ਹਥੇਲੀ ਦੇ ਉੱਤੇ ਕੋਈ ਰੱਖਣ ਲਈ ਤਿਆਰ ਨਹੀਂ। ਤੇ ਫਿਰ ਇਹ ਕਿਉਂ ਹੋਇਆ? ਆਖਰ ਆਪਾਂ ਵੀ ਤੇ ਬੁੱਢੇ ਹੋਣਾ ਹੀ ਹੈ ਨਾ ਚੱਲਦਿਆਂ ਚੱਲਦਿਆਂ, ਕਿਉਂਕਿ ਆਪਾਂ ਰਸਤਾ ਸਹੀ ਨਹੀਂ ਅਪਣਾਇਆ। ਰਸਤਾ ਅਪਣਾਇਆ ਉਲਟਾ ਤੇ ਉਲਟੇ ਰਸਤੇ ਦਾ ਅਸਰ ਜਿਹੜਾ ਹੋਇਆ ਉਹ ਵੀ ਉਲਟਾ ਹੋਇਆ। ਅਸੀਂ ਫਿਰ ਬੱਚਿਆਂ ਦੇ ਉੱਤੇ ਦੋਸ਼ ਦੇ ਦਿੰਦੇ ਹਾਂ, ਬੱਚੇ ਪਰਵਾਹ ਨਹੀਂ ਕਰਦੇ, ਤੁਸੀਂ ਰੱਬ ਦੀ ਪਰਵਾਹ ਨਹੀਂ ਕੀਤੀ, ਬੱਚਿਆਂ ਤੁਹਾਡੀ ਪਰਵਾਹ ਨਹੀਂ ਕੀਤੀ। ਤੋ ਖੈਰ ਪਾਤਸ਼ਾਹ ਕਹਿਣ ਲੱਗੇ ਫਿਰ ਪਛਤਾਨਾ ਬਿਰਧ ਪਇਓ। ਕਵੀ ਤੁਲਸੀ ਦਾਸ ਜੀ ਨੇ ਇੱਕ ਉਦਾਹਰਨ ਦਿੱਤੀ। ਕਹਿਣ ਲੱਗੇ ਇੱਕ ਜ਼ਿਮੀਂਦਾਰ ਨੇ ਨਾ ਆਪਣੀ ਜ਼ਮੀਨ ਦੇ ਅੰਦਰ ਬੀਜ ਬੀਜਿਆ, ਕਿਸੇ ਵੀ ਫਸਲ ਦਾ, ਫੁੱਲਾਂ ਦਾ, ਫਲਾਂ ਦਾ, ਕੋਈ ਵੀ ਬੀਜ ਬੀਜਿਆ। ਤੇ ਕਹਿਣ ਲੱਗੇ ਬੀਜ ਬੀਜ ਕੇ ਉਹ ਘਰ ਜਾ ਕੇ ਲੰਮੀਆਂ ਤਾਣ ਕੇ ਸੌਂ ਗਿਆ। ਖੇਤ ਦੀ ਰਖਵਾਲੀ ਕੀਤੀ ਨਾ, ਪਰਵਾਹ ਕੀਤੀ ਨਾ, ਖੇਤ ਵੱਲ ਚੱਕਰ ਮਾਰਿਆ ਹੀ ਨਾ। ਕਾਂ, ਚਿੜੀਆਂ, ਕਬੂਤਰ, ਬਾਕੀ ਦੇ ਪਰਿੰਦੇ ਉਹ ਆਉਂਦੇ ਰਹੇ, ਜ਼ਮੀਨ ਦੇ ਅੰਦਰ ਮਿਲਿਆ ਹੋਇਆ ਬੀਜ ਚੁਗਦੇ ਰਹੇ। ਇੱਕ ਇੱਕ ਦਾਣਾ ਚੁੱਕਦਿਆਂ ਚੁੱਕਦਿਆਂ ਉਹਨਾਂ ਨੇ ਪੂਰਾ ਖੇਤ ਖਾਲੀ ਕਰ ਦਿੱਤਾ। 4 ਮਹੀਨੇ ਬਾਅਦ ਜ਼ਿਮੀਂਦਾਰ ਨੇ ਖੇਤ ਵੱਲ ਚੱਕਰ ਮਾਰਿਆ ਵੀ ਵੇਖ ਕੇ ਆਵਾਂ ਮੇਰੀ ਫਸਲ ਉੱਗ ਕੇ ਕਿੱਡੀ ਕਿੱਡੀ ਹੋ ਗਈ, ਹਰੇ ਰੰਗ ਦੀ ਲਹਿਲਾਉਂਦੀ ਕਿਵੇਂ ਦੀ ਨਜ਼ਰ ਆ ਰਹੀ। ਵੇਖਿਆ ਫਸਲ ਉੱਗੀ ਨਹੀਂ। ਕਿਉਂ ਨਹੀਂ ਉੱਗੀ? ਕਿਉਂਕਿ ਬੀਜ ਹੀ ਨਹੀਂ ਰਿਹਾ ਤੇ ਉੱਗੇ ਕੇ। ਕਵੀ ਤੁਲਸੀ ਜੀ ਲਿਖਦੇ ਨੇ, ਅਬ ਪਛਤਾਏ ਹੋਤ ਗਿਆ ਜਬ ਚਿੜੀਆ ਚੁਗ ਗਈ ਖੇਤ। ਚਿੜੀਆਂ ਨੂੰ ਉਡਾਉਣ ਦਾ ਵੇਲਾ ਸੀ, ਉਡਾਇਆ ਨਹੀਂ, ਸੁੱਤਾ ਰਿਹਾ ਹੈ, ਤੇ ਹੁਣ ਤੇਰੇ ਪੱਲੇ ਕੀ ਪਿਆ? ਕੇਵਲ ਪਛਤਾਵਾ। ਤੇ ਪਛਤਾਵਾ ਕਿਉਂ ਪਿਆ? ਕਿਉਂਕਿ ਤੂੰ ਵਕਤ ਨਹੀਂ ਸੰਭਾਲਿਆ। ਅਗਰ ਵਕਤ ਨੂੰ ਸੰਭਾਲਿਆ ਹੁੰਦਾ ਤੇ ਪਛਚਾਤਾਪ ਨਾ ਕਰਨਾ ਪੈਂਦਾ। ਤੂੰ ਵਕਤ ਨੂੰ ਗਵਾਇਆ ਹੈ ਤੇ ਗਵਾਚਾ ਹੋਇਆ ਵਕਤ ਪਿਆਰਿਓ ਬਰਬਾਦ ਕਰਕੇ ਰੱਖ ਦਿੰਦਾ, ਕਿਸੇ ਨੂੰ ਸਵਾਰਦਾ ਨਹੀਂ, ਸਮਾਂ ਕਿਸੇ ਦੀ ਲਿਹਾਜ਼ ਨਹੀਂ ਕਰਦਾ। ਸਮੇਂ ਨੇ ਬੜੇ ਬੜੇ ਚੰਗੇ ਮਹਾਨ ਪੁਰਸ਼ਾਂ ਨੂੰ ਜਨਮ ਦਿੱਤਾ ਤੇ ਉਹਨਾਂ ਨੂੰ ਸਮਾਂ ਮਟਾ ਕੇ ਵੀ ਰੱਖ ਦਿੰਦਾ। ਸਮੇਂ ਦੀ ਗਰਦਿਸ਼ ਦੇ ਨਾਲ, ਸਮੇਂ ਦੀ ਚਾਲ ਦੇ ਨਾਲ ਇੱਕ ਪਾਸਿਓਂ ਬਣਦੇ ਨਜ਼ਰ ਆ ਰਹੇ ਨੇ, ਦੂਜੇ ਪਾਸਿਓਂ ਮਿਟਦੇ ਨਜ਼ਰ ਆ ਰਹੇ ਨੇ। ਸਮੇਂ ਨੂੰ ਗਵਾਓ ਨਾ, ਸਮੇਂ ਨੂੰ ਸੰਭਾਲੋ। ਜਿਹੜਾ ਅੱਜ ਦਾ ਦਿਨ ਹੈ ਇਹ ਮੁੜ ਕੇ ਸਾਡੇ ਜੀਵਨ ਵਿੱਚ ਨਹੀਂ ਆਉਣਾ। ਇਸ ਸਾਲ ਇਸ ਮਹੀਨੇ ਦੀ ਇਹ ਤਰੀਕ ਦੁਬਾਰਾ ਸਾਡੇ ਜੀਵਨ ਵਿੱਚ ਨਹੀਂ ਆਉਣੀ। ਅਗਲੇ ਸਾਲ ਦੀ ਤਰੀਕ ਆਏਗੀ, ਇਸ ਸਾਲ ਦੀ ਨਹੀਂ। ਇਹ ਜਿਹੜਾ ਵਕਤ ਆਇਆ ਹੈ ਇਸ ਵਕਤ ਨੂੰ ਸੰਭਾਲੋ, ਇਸ ਵਕਤ ਨੂੰ ਬਰਬਾਦ ਨਾ ਕਰੋ, ਇਹਨੂੰ ਕੂੜੇ ਦਾਨ ਦੇ ਅੰਦਰ ਨਾ ਪਾਓ, ਇਹਨੂੰ ਰਾਖ ਨਾ ਕਰੋ, ਇਹਨੂੰ ਸੰਭਾਲੋ। ਮੈਂ ਇੱਕ ਛੋਟੀ ਜਿਹੀ ਦਾਸਤਾਨ ਪੜ੍ਹੀ, ਬਿਲਕੁਲ ਛੋਟੀ। ਇੱਕ ਲੱਕੜਹਾਰਾ, ਲੱਕੜਾਂ ਵੱਢਣ ਵਾਲਾ ਰਹਿੰਦਾ ਸੀ ਕਿਧਰੇ ਜੰਗਲ ਦੇ ਅੰਦਰ, ਤੇ ਜੰਗਲ ਦੇ ਅੰਦਰ ਲੱਕੜਾਂ ਲੁੱਕੜਾਂ ਕੱਟ ਕਟਾ ਕੇ ਆਪਣਾ ਗੁਜ਼ਾਰਾ ਕਰਦਾ ਸੀ। ਲੱਕੜਾਂ ਵੇਚ ਆਉਣੀਆਂ, ਆਪਣਾ ਪੇਟ, ਆਪਣੇ ਬੱਚਿਆਂ ਦਾ ਪੇਟ ਉਹਨੇ ਚਲਾਉਣਾ, ਗੁਜ਼ਾਰਾ ਇਸ ਤਰ੍ਹਾਂ ਕਰਨਾ। ਇੱਕ ਦਿਨ ਚੱਲਦਾ ਚੱਲਦਾ ਕਿਧਰੇ ਉਸ ਰਿਆਸਤ ਦਾ ਰਾਜਾ ਜੰਗਲ ਦੇ ਅੰਦਰ ਪਹੁੰਚ ਜਾਂਦਾ ਤੇ ਸ਼ਿਕਾਰ ਖੇਡਦਾ ਖੇਡਦਾ ਨਿਕਲਿਆ ਜੰਗਲ ਦੇ ਅੰਦਰ। ਜਿਹੜੇ 2, 4, 5, 10, 20 ਸਿਪਾਹੀ ਨਾਲ ਸਨ ਉਹ ਜੰਗਲ ਦੇ ਅੰਦਰ ਰਾਹ ਭੁੱਲ ਗਏ ਤੇ ਰਾਜਾ ਸ਼ਿਕਾਰ ਦੇ ਅੰਦਰ ਨਿਕਲਦਾ ਨਿਕਲਦਾ ਦੂਰ ਤੱਕ ਨਿਕਲ ਗਿਆ। ਰਾਜਾ ਵੀ ਰਾਹ ਭੁੱਲ ਗਿਆ। ਕਹਾਣੀ ਬਣਾਈ ਇਹ ਭਾਵੇਂ ਕਾਲਪਨਿਕ ਹੈ, ਪਰ ਇਹਦੇ ਵਿੱਚੋਂ ਇਸ਼ਾਰਾ ਬੜਾ ਚੰਗਾ ਮਿਲਦਾ, ਸੇਧ ਬੜੀ ਚੰਗੀ ਮਿਲਦੀ। ਆਖਰ ਉਹ ਰਾਜਾ ਹਾਰ ਕੇ ਅੱਕ ਥੱਕ ਕੇ ਜੰਗਲ ਦੇ ਅੰਦਰ ਇੱਕ ਝੁੱਗੀ ਸੀ, ਉਸ ਝੁੱਗੀ ਦੇ ਪਾਸ ਪਹੁੰਚ ਗਿਆ ਤੇ ਉਹ ਕੁਟੀਆ ਸੀ ਲੱਕੜ ਵੱਢਣ ਵਾਲੇ ਦੀ, ਲੱਕੜ ਹਾਰੇ ਦੀ। ਉੱਥੇ ਪਹੁੰਚ ਗਿਆ, ਲੱਕੜਹਾਰੇ ਨੇ ਪਾਣੀ ਪਿਆਇਆ, ਲੱਕੜਹਾਰੇ ਨੇ ਭੋਜਨ ਪ੍ਰਸ਼ਾਦਾ ਛਕਾਇਆ। ਉਹ ਕਹਿਣ ਲੱਗਾ ਮੈਂ ਆ ਰਾਜਾ। ਉਹ ਕਹਿਣ ਲੱਗਾ ਰਾਜਾ ਹੋਵੇ ਕੁਛ ਹੋਵੇ, ਇਸ ਵਕਤ ਤੇ ਮੇਰੇ ਦਰ ਦਾ ਤੂੰ ਮੰਗਤਾ ਹੈ ਤੇ ਜੇ ਭੋਜਨ ਛਕਣਾ ਹੈ ਛਕ, ਇਸ ਵਕਤ ਤੂੰ ਮੰਗਤਾ ਹੈ, ਰਾਜਾ ਹੋਏਗਾ ਆਪਣੀ ਰਿਆਸਤ ਦੇ ਅੰਦਰ। ਖੈਰ 2-4 ਖਰੀਆਂ ਖਰੀਆਂ ਗੱਲਾਂ ਕੀਤੀਆਂ, ਰਾਜਾ ਖੁਸ਼ ਹੋਇਆ ਤੇ ਰਾਜਾ ਉਹਨੂੰ ਕਹਿਣ ਲੱਗਾ ਸੱਜਣਾ ਮੇਰਾ ਅਤਾ ਪਤਾ ਆ ਹੈ, ਮੇਰਾ ਨਾਮ ਆ ਹੈ, ਜਦ ਵੀ ਕਿਧਰੇ ਜੀਵਨ ਦੇ ਅੰਦਰ ਮੇਰੀ ਲੋੜ ਤੈਨੂੰ ਮਹਿਸੂਸ ਹੋਵੇ ਤੇਰੇ ਵਾਸਤੇ ਮੇਰੇ ਘਰ ਦੇ ਦਰਵਾਜ਼ੇ 24 ਘੰਟੇ ਖੁੱਲੇ ਨੇ, ਮੇਰੇ ਕੋਲ ਆ ਜਾਵੀਂ, ਮੈਂ ਜਿਤਨੇ ਜੋਗਾ ਹਾਂ ਤੇਰੀ ਮਦਦ ਅਵਸ਼ ਕਰਾਂਗਾ। ਕਹਿੰਦੇ ਨੇ ਕਿ ਮੀਂਹ ਬਹੁਤ ਪਿਆ, ਲੱਕੜਾਂ ਵੱਢਣ ਵਾਲੇ ਨੇ ਲੱਕੜਾਂ ਵੱਢਣੀਆਂ ਬੰਦ ਕਰ ਦਿੱਤੀਆਂ, ਲੱਕੜਾਂ ਗਿੱਲੀਆਂ ਸਨ। ਉਹ ਚੱਲਦਾ ਚੱਲਦਾ ਰਾਜ ਦੁਆਰ ਪਹੁੰਚ ਗਿਆ। ਉਹਨੇ ਸੋਚਿਆ ਵੀ ਰਾਜਾ ਕਹਿੰਦਾ ਸੀ ਮੇਰੇ ਕੋਲ ਆਈ, ਮੈਂ ਤੇਰੀ ਲੋੜ ਪੂਰੀ ਕਰਾਂਗਾ, ਤੇ ਚਲੋ ਜਾ ਕੇ ਵੇਖਦੇ ਆ ਉਹ ਆਪਣੇ ਵਚਨ ਦੀ ਪਾਲਣਾ ਕਰਦਾ ਹੈ ਜਾਂ ਨਹੀਂ ਕਰਦਾ। ਚੱਲਦਾ ਚੱਲਦਾ ਰਾਜ ਦੁਆਰੇ ਪਹੁੰਚ ਗਿਆ, ਦਰਬਾਨਾ ਨੇ ਅੰਦਰ ਨਾ ਜਾਣ ਦਿੱਤਾ। ਖੈਰ ਉਹਨੇ ਦੱਸਿਆ ਕਿ ਜਾਓ ਰਾਜੇ ਨੂੰ ਕਹੋ ਕਿ ਫਲਾਣੇ ਫਲਾਣੇ ਜੰਗਲ ਦੇ ਵਿੱਚੋਂ ਇੱਕ ਲੱਕੜਾਂ ਵੱਢਣ ਵਾਲਾ ਤੁਹਾਨੂੰ ਮਿਲਣਾ ਚਾਹੁੰਦਾ ਹੈ। ਰਾਜਾ ਆ ਪਾਇਆ, ਉਹਨੂੰ ਲੈ ਕੇ ਅੰਦਰ ਚਲਾ ਗਿਆ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਸਾਂ। ਰਾਜੇ ਨੇ ਉਹਨੂੰ ਇੱਕ ਬਾਗ ਦਿੱਤਾ, ਬਾਗ ਤੇ ਉਹ ਬਾਗ ਸੀ ਚੰਦਨ ਦਾ। ਚੰਦਨ ਦੀ ਲੱਕੜ ਬੜੀ ਮਹਿੰਗੀ ਤੇ ਤੁਹਾਡੇ ਗਿਆਤ ਲਈ ਮੈਂ ਅਰਜ਼ ਕਰਦਾ ਹੀ ਚੱਲਾਂ, ਵਿਚਕਾਰ ਜ਼ਿਕਰ ਆ ਗਿਆ ਹੈ, ਪੂਰੇ ਵਰਲਡ ਦੇ ਅੰਦਰ, ਪੂਰੀ ਦੁਨੀਆਂ ਦੇ ਅੰਦਰ ਚੰਦਨ ਦੀ ਲੱਕੜ ਕਿਸੇ ਜੰਗਲ ਵਿੱਚ ਨਹੀਂ ਮਿਲਦੀ, ਅਗਰ ਮਿਲਦੀ ਹੈ ਤੇ ਇੱਕ ਹਿੰਦੁਸਤਾਨ ਦੇ ਅੰਦਰ ਕਰਨਾਟਕਾ ਦੇ ਜੰਗਲ ਦੇ ਅੰਦਰ, ਉਸ ਤੋਂ ਬਗੈਰ ਪੂਰੇ ਵਰਲਡ ਦੇ ਅੰਦਰ ਕਿਧਰੇ ਚੰਦਨ ਨਹੀਂ ਮਿਲਦਾ। ਚੰਦਨ ਨੂੰ ਉਗਾਉਣ ਦਾ ਬੜਾ ਯਤਨ ਕੀਤਾ ਗਿਆ ਵਿਦੇਸ਼ਾਂ ਵੱਲੋਂ, ਪਰ ਚੰਦਨ ਦੀ ਲੱਕੜ ਰੱਬ ਵੱਲੋਂ ਕੀ ਹੁਕਮ ਹੈ ਉਹ ਕਿਧਰੇ ਉੱਗੀ ਨਹੀਂ, ਪੈਦਾ ਹੋਈ ਨਹੀਂ, ਚੰਦਨ ਵਧਿਆ ਫੁੱਲਿਆ ਹੀ ਨਹੀਂ, ਕਰਨਾਟਕਾ ਅੰਦਰ ਮਿਲਦਾ। ਅਗਰ ਕੇਸਰ ਲੱਭਣ ਵਾਸਤੇ ਜਾਓ ਨਾ, ਜਾਂ ਸਪੇਨ ਵਿੱਚ ਮਿਲਦਾ ਜਾਂ ਜੰਮੂ ਕਸ਼ਮੀਰ ਵਿੱਚ ਮਿਲਦਾ, ਬਾਕੀ ਥਾਵਾਂ ਦੇ ਉੱਤੇ ਨਹੀਂ ਮਿਲਦਾ। ਉਸ ਰਾਜੇ ਨੇ ਚੰਦਨ ਦਾ ਬਾਗ ਹਵਾਲੇ ਕੀਤਾ, ਲੈ ਵੀ ਸੱਜਣਾ ਤੂੰ ਇਹ ਲੱਕੜਾਂ ਵੱਢਣ ਦਾ ਕੰਮ ਕਰਦਾ, ਮੈਂ ਤੈਨੂੰ ਦੇਣਾ ਚੰਦਨ ਦਾ ਬਾਗ। ਚੰਦਨ ਦੀ ਲੱਕੜ ਹੁੰਦੀ ਹੈ ਬੜੀ ਮਹਿੰਗੀ, ਤੂੰ ਥੋੜੀ ਥੋੜੀ ਵੱਢ ਕੇ ਤੇ ਮਹਿੰਗੇ ਭਾਅ ਦੇ ਅੰਦਰ ਵੇਚ ਕੇ ਆਪਣਾ ਮਹਿਲ ਬਣਾ, ਆਰਾਮ ਪੂਰਵਕ ਆਪਣੀ ਜ਼ਿੰਦਗੀ ਦੇ ਠਾਠ ਬਾਠ ਹੰਡਾ, ਤੈਨੂੰ ਕੋਲੇ ਵੇਚਣ ਦੀ ਲੋੜ ਨਾ ਪਏ। ਆਮ ਜੰਗਲ ਦੀਆਂ ਲੱਕੜਾਂ ਵੱਢ ਵੱਢ ਕੇ ਤੈਨੂੰ ਗੁਜ਼ਾਰਾ ਕਰਨ ਦੀ ਲੋੜ ਨਾ ਪਏ। ਤੇ ਹੁਣ ਲੱਕੜਾਂ ਵੱਢਣ ਵਾਲਾ ਤੇ ਬਣਾਉਣੇ ਜਾਣਦਾ ਸੀ ਕੋਲੇ, ਉਹ ਕੀ ਜਾਣੇ ਕਿ ਚੰਦਨ ਕੀ ਹੁੰਦਾ, ਉਹ ਕੋਲੇ ਬਣਾਉਣਾ ਜਾਣਦਾ ਸੀ, ਕੋਲੇ ਬਣਾ ਬਣਾ ਕੇ ਲੱਕੜਾਂ ਵੇਚ ਦਿੰਦਾ ਸੀ, ਸ਼ਹਿਰ ਦੇ ਅੰਦਰ ਕੋਲੇ ਵੇਚ ਦਿੰਦਾ ਸੀ। ਉਹਨੇ ਚੰਦਨ ਦੇ ਰੁੱਖ ਵੀ ਵੱਢਣੇ ਸ਼ੁਰੂ ਕੀਤੇ ਤੇ ਚੰਦਨ ਦੇ ਰੁੱਖਾਂ ਨੂੰ ਵੀ ਵੱਢ ਕੇ ਉਹਨੇ ਕੋਲੇ ਬਣਾਉਣੇ ਸ਼ੁਰੂ ਕੀਤੇ ਤੇ ਕੋਲੇ ਬਣਾ ਕੇ ਉਹਨੇ ਚੰਦਨ ਦੇ ਬਾਜ਼ਾਰ ਦੇ ਅੰਦਰ ਵੇਚੇ। 2-4 ਮਹੀਨੇ ਸੌਖੇ ਲੰਘ ਗਏ, ਜੰਗਲ ਮੁੱਕ ਗਿਆ ਤੇ ਫਿਰ ਰਾਜੇ ਦੇ ਦਰਬਾਰ ਤੇ ਜਾ ਖੜਾ ਹੋਇਆ, ਕਹਿਣ ਲੱਗਾ ਤੇਰਾ ਦਿੱਤਾ ਬਾਗ ਤੇ ਮੁੱਕ ਗਿਆ ਤੇ ਮੈਂ ਫਿਰ ਗਰੀਬ ਦਾ ਗਰੀਬ, ਮੈਂ ਮੁਫਲਸ ਦਾ ਮੁਫਲਸ। ਰਾਜਾ ਕਹਿਣ ਲੱਗਾ ਉਹਦੇ ਤੂੰ ਕਮਾਇਆ ਕੀ? ਕਹਿਣ ਲੱਗਾ ਕਮਾਉਣਾ ਕੀ ਸੀ, ਇਸ ਭਾ ਕੋੜੇ ਵੇਖਦੇ ਨੇ ਤੇ ਕੋੜਿਆਂ ਦਾ ਜਿੰਨਾ ਕੁ ਮੁੱਲ ਹੋਣਾ ਸੀ ਮੈਂ ਦੋ ਵਕਤ ਦਾ ਆਟਾ ਦਾਲ ਲੈ ਆਉਂਦਾ ਸਾਂ ਪਰਿਵਾਰ ਨੂੰ ਖਵਾ ਦਿੰਦਾ ਸਾਂ ਹੋਰ ਉਹਦੇ ਤੋਂ ਬਣਨਾ ਕੀ ਸੀ। ਕਹਿੰਦੇ ਨੇ ਰਾਜੇ ਨੇ ਮੱਥੇ ਤੇ ਹੱਥ ਮਾਰਿਆ ਕਿ ਹੈ ਸੀ ਉਹ ਚੰਦਨ ਦਾ ਬਾਗ ਤੇ ਤੂੰ ਬੇਸਮਝੀ ਦੇ ਕਾਰਨ ਉਸ ਚੰਦਨ ਦੇ ਵੀ ਕੋਲੇ ਬਣਾ ਕੇ ਰੱਖ ਦਿੱਤੇ ਨੇ ਬੇਸਮਝੀ ਦੇ ਕਾਰਨ। ਪਿਆਰਿਓ ਇਹ ਜਿਹੜੇ ਸਾਡੇ ਸਵਾਸ ਨੇ ਨਾ ਇਹ ਚੰਦਨ ਨਾਲੋਂ ਜ਼ਿਆਦਾ ਕੀਮਤੀ ਨੇ, ਇਹ ਚੰਦਨ ਨਾਲੋਂ ਵੱਧ ਕੀਮਤ ਰੱਖਦੇ ਨੇ, ਪਰ ਅਸੀਂ ਆਪਣੀ ਬੇਸਮਝੀ ਦੇ ਕਾਰਨ ਇਹਨਾਂ ਅਮੋਲਕ ਸਵਾਸਾਂ ਨੂੰ ਅਸੀਂ ਕੋਲੇ ਬਣਾ ਰਹੇ ਹਾਂ, ਰੋਜ਼ ਰੋਜ਼ ਬਣਾ ਰਹੇ ਹਾਂ, ਕਦੀ ਕਾਮ ਦੀ ਅੱਗ ਦੇ ਅੰਦਰ ਪਾ ਕੇ, ਕਦੀ ਕ੍ਰੋਧ ਦੇ ਅੰਦਰ, ਕਦੀ ਨਿੰਦਾ ਦੇ ਅੰਦਰ, ਕਦੀ ਚੁਗਲੀ ਦੇ ਅੰਦਰ ਇਹਨਾਂ ਨੂੰ ਸਾੜ ਰਹੇ ਹਾਂ, ਬਰਬਾਦ ਕਰ ਰਹੇ ਹਾਂ ਤੇ ਬਣਾ ਰਹੇ ਹਾਂ ਇਹਦੇ ਕੋਲੇ, ਤੇ ਕੋਲੇ ਬਣਾਉਣ ਵਾਲੇ ਨੂੰ ਅਖੀਰੀ ਪਛਤਾਉਣਾ ਹੀ ਪੈਂਦਾ। ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਫਰੀਦਾ ਜਾਂ ਤੋਂ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਓ ਕਹਿਣ ਲੱਗੇ, ਉਸ ਵਕਤ ਤੇ ਤੂੰ ਦੁਨੀਆਂ ਦੇ ਅੰਦਰ ਮਸਤ ਰਿਹਾ ਜਦੋਂ ਖੱਟੀ ਖੱਟਣ ਦਾ ਵੇਲਾ ਸੀ। ਹੁਣ ਇੱਕ ਵਚਨ ਮੈਂ ਤੁਹਾਡੇ ਸਾਹਮਣੇ ਭਾਈ ਗੁਰਦਾਸ ਸਾਹਿਬ ਜੀ ਦਾ ਵੀ ਰੱਖਦਾ ਚੱਲਾਂ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਕਿ ਜੈਸੇ ਘਰ ਲਾਗੈ ਆਗ, ਜਾ ਕੂਆ ਖੋਦਿਓ ਚਾਹੇ, ਕਾਰਜਨ ਅਸਿੱਧ ਹੋਏ ਰੋਏ ਪਛੁਤਾਈਏ। ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ ਕਿ ਜਿਵੇਂ ਘਰ ਦੇ ਅੰਦਰ ਅੱਗ ਲੱਗ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ, ਘਰ ਲੱਕੜੀ ਦੇ ਬਣੇ, ਘਰ ਦੇ ਅੰਦਰ ਸਾਜੋ ਸਮਾਨ ਹੈ, ਅੱਗ ਨਾ ਲੱਗ ਜਾਏ ਤੇ ਘਰ ਦੇ ਅੰਦਰ ਪਾਣੀ ਦਾ ਇੰਤਜ਼ਾਮ ਹੁੰਦਾ ਹੈ, ਤੇ ਇਹ ਨਹੀਂ ਕਿ ਇੰਤਜ਼ਾਮ ਅੱਗ ਲੱਗਣ ਤੇ ਕਰਨਾ ਹੈ, ਇੰਤਜ਼ਾਮ ਪਹਿਲਾਂ ਕਰਨਾ ਪੈਂਦਾ। ਇੱਥੇ ਇਹਨਾਂ ਦੇਸ਼ਾਂ ਦੇ ਅੰਦਰ ਤੇ ਇੱਕ ਇੱਕ ਰੂਮ ਦੇ ਅੰਦਰ ਪਾਣੀ ਦੇ ਪੁਆਇੰਟ ਦਿੱਤੇ ਹੋਏ ਮਿਲਦੇ ਨੇ, ਪਾਣੀ ਦੀਆਂ ਪਾਈਪਾਂ ਗਈਆਂ ਹੋਈਆਂ ਮਿਲਦੀਆਂ ਨੇ ਕਿ ਕਿਧਰੇ ਅੱਗ ਵਾਲਾ ਹਾਦਸਾ ਵਾਪਰੇ ਤੇ ਆਪਣੇ ਆਪ ਪਾਣੀ ਚੱਲਣਾ ਸ਼ੁਰੂ ਹੋ ਜਾਏ, ਅੱਗ ਬੁਝਣੀ ਸ਼ੁਰੂ ਹੋ ਜਾਏ, ਇੰਤਜ਼ਾਮ ਕੀਤਾ ਹੈ ਨਾ। ਇਹ ਤੇ ਨਹੀਂ ਕਿ ਉਧਰੋਂ ਅੱਗ ਲੱਗੇ ਤੇ ਉਧਰੋਂ ਫੇਰ ਕਹੋ ਜੀ ਹੁਣ ਪਾਈਪਾਂ ਪਾਓ, ਹੁਣ ਪਾਣੀ ਪਾਓ, ਉਹ ਤੇ ਫਿਰ ਗੱਲ ਨਾ ਬਣੀ। ਭਾਈ ਸਾਹਿਬ ਕਹਿੰਦੇ ਨੇ ਕਿ ਪਾਣੀ ਦਾ ਇੰਤਜ਼ਾਮ ਕਰਨਾ ਪੈਂਦਾ ਹੈ ਪਹਿਲਾਂ ਤਾਂ ਕਿ ਘਰ ਨੂੰ ਅੱਗ ਨਾ ਲੱਗੇ। ਜੈਸੇ ਘਰ ਲਾਗੇ ਆਗ, ਤੇ ਜੇ ਘਰ ਨੂੰ ਲੱਗ ਜਾਏ ਅੱਗ, ਕੋਈ ਉਸ ਵਕਤ ਸੁੱਤਾ ਸੁੱਤਾ ਜਾਗੇ, ਜਾਗ ਕੂਆ ਖੋਦਿਓ ਚਾਹੇ, ਤੇ ਜਾ ਕੇ ਉਹ ਬੱਚਿਆਂ ਨੂੰ ਆਵਾਜ਼ ਮਾਰੇ ਲਿਆਓ ਬਈ ਕਈਆਂ ਲਿਆਓ, ਖੂਹ ਪੁੱਟੀਏ ਤੇ ਖੂਹ ਪੁੱਟ ਕੇ ਪਾਣੀ ਕੱਢੀਏ ਤੇ ਫਿਰ ਘਰ ਦੀ ਅੱਗ ਬਜਾਈਏ। ਕਹਿਣ ਲੱਗੇ ਕਾਰਜ ਨਾ ਸਿੱਧ ਹੋਏ ਰੋਏ ਪਛੁਤਾਈਏ, ਉਹ ਕਾਰਜ ਸਿੱਧ ਹੋਣ ਵਾਲਾ ਨਹੀਂ, ਘਰ ਚੱਲ ਜਾਏਗਾ, ਰਾਖ ਬਣ ਜਾਏਗਾ, ਪੱਲੇ ਰੋਣਾ ਰਹਿ ਜਾਏਗਾ ਤੇ ਪੱਲੇ ਪਛਤਾਵਾ ਰਹਿ ਜਾਏਗਾ। ਕਾਰਜ ਨਾ ਸਿੱਧ ਹੋਏ ਰੋਏ ਪਛੁਤਾਈਏ, ਇੱਕ ਉਦਾਹਰਣ। ਦੂਸਰੀ ਉਦਾਹਰਣ ਨੰਬਰ 2 ਦੇ ਉੱਤੇ ਭਾਈ ਗੁਰਦਾਸ ਸਾਹਿਬ ਜੀ ਉਦਾਹਰਣ ਦਿੰਦੇ ਨੇ, ਕਹਿੰਦੇ ਨੇ ਜੈਸੇ ਤੋ ਸੰਗਰਾਮ ਸਮੇ ਸਿੱਖਿਓ ਚਾਹੇ ਬੀਰ ਵਿਦਿਆ, ਅਨੱਥਾ ਯਤਨ ਜੈਤ ਪਦਵੀ ਨਾ ਪਾਈਏ। ਕਹਿਣ ਲੱਗੇ ਜਿਵੇਂ ਕੋਈ ਲੜਾਈ ਦੇ ਮੈਦਾਨ ਦੇ ਅੰਦਰ ਜਾ ਕੇ ਤੇ ਫੇਰ ਗੱਲ ਕਰੇ ਵੀ ਹੁਣ ਮੈਂ ਤੀਰ ਚਲਾਉਣਾ ਹੈ ਜਾ ਸਿੱਖ ਲਵਾਂ, ਹੁਣ ਮੈਂ ਤਲਵਾਰ ਚਲਾਉਣੀ ਹੈ ਜਾ ਸਿੱਖ ਲਵਾਂ, ਮੈਂ ਘੋੜ ਸਵਾਰੀ ਕਰਨੀ ਹੈ ਤੇ ਇਹ ਜਾ ਸਿੱਖ ਲਵਾਂ, ਮੈਂ ਬਾਕੀ ਸ਼ਸਤਰ ਵਿਦਿਆ ਦੇ ਦਾ ਪੇ ਜਾਣ ਲਵਾਂ। ਕਹਿਣ ਲੱਗੇ ਅਨੱਥਾ ਉਦਮ, ਕਹਿਣ ਲੱਗੇ ਇਹ ਤੇਰਾ ਕੀਤਾ ਹੋਇਆ ਉਦਮ ਅਨਰਥ ਹੈ, ਇਹ ਤੇਰਾ ਕੀਤਾ ਹੋਇਆ ਉਦਮ ਵਿਅਰਥ ਹੈ, ਜੈਤ ਪਦਵੀ ਨਾ ਪਾਈਏ, ਹੁਣ ਤੇ ਮੈਦਾਨ ਦੇ ਜੰਗ ਦੇ ਅੰਦਰ ਤੇਰੇ ਪੱਲੇ ਹਾਰ ਹੀ ਰਹਿ ਗਈ, ਜਿੱਤ ਨਹੀਂ ਤੇ ਜਿੱਤ ਦੀ ਪਦਵੀ ਤੈਨੂੰ ਮਿਲੇਗੀ ਨਹੀਂ। ਤੀਸਰੀ ਉਦਾਹਰਣ, ਦੋ ਉਦਾਹਰਣਾਂ ਹੋ ਗਈਆਂ ਨਾ, ਪਹਿਲੀ ਘਰ ਦੇ ਅੰਦਰ ਅੱਗ ਲੱਗ ਜਾਏ ਤੇ ਖੂਹ ਪੁੱਟ ਕੇ ਬੁਝਾਉਣੀ ਚਾਹੀਏ ਤੇ ਨਹੀਂ ਬੁਝਾਈ ਜਾਂਦੀ। ਤੀਸਰਾ, ਲੜਾਈ ਦੇ ਜੰਗ ਦੇ ਅੰਦਰ ਮੈਦਾਨ ਦੇ ਅੰਦਰ ਜਾ ਕੇ ਜੇ ਸ਼ਸਤਰ ਵਿਦਿਆ ਸਿੱਖ ਕੇ ਲੜਾਈ ਜਿੱਤਣੀ ਚਾਹੀਏ ਤੇ ਸਿੱਖੀ ਨਹੀਂ ਜਾਂਦੀ। ਹੁਣ ਨੰਬਰ 3 ਦੇ ਉੱਤੇ ਉਦਾਹਰਣ, ਕਹਿਣ ਲੱਗੇ ਜੈਸੇ ਨਿਸ ਸੋਵਤ ਸੰਗਾਤੀ ਚੱਲ ਜਾਤ, ਪਾਛੇ ਭੋਰ ਪਇਓ ਪਾਰ ਬਾਂਧ ਕਹੋ ਕਤ ਜਾਈਏ। ਕਹਿਣ ਲੱਗੇ ਜਿਵੇਂ ਰਾਤ ਨੂੰ ਯਾਤਰੂ ਕਿਸੇ ਧਰਮਸ਼ਾਲਾ ਦੇ ਅੰਦਰ ਆਣ ਕੇ ਆਰਾਮ ਕਰਨ ਵਾਸਤੇ ਸੌਂ ਗਏ ਤੇ ਸਾਰੇ ਅੰਮ੍ਰਿਤ ਵੇਲਾ ਹੋਇਆ, ਜਾਗੇ, ਇਸ਼ਨਾਨ ਪਾਣ ਕੀਤਾ, ਆਪਣੇ ਆਪਣੇ ਸਮਾਨ ਦੀ ਸੰਭਾਲ ਕੀਤੀ, ਉਹਨਾਂ ਨੇ ਚਾਲੇ ਪਾਏ ਤੇ ਚੱਲ ਪਏ ਤੇ ਇੱਕ ਰਿਹਾ ਸੁੱਤਾ, ਤੇ ਜਦੋਂ ਉਹ ਸੁੱਤਾ ਰਿਹਾ ਸੂਰਜ ਚੜ ਆਇਆ, ਦੂਸਰੇ ਬਹੁਤ ਅੱਗੇ ਨਿਕਲ ਗਏ ਤੇ ਉਹ ਪਿੱਛੇ ਜਿਹੜਾ ਸੁੱਤਾ ਰਿਹਾ ਸੀ ਉਹਨੂੰ ਪਛਤਾਉਣਾ ਪਿਆ, ਉਹ ਪਿੱਛੇ ਦਾ ਪਿੱਛੇ ਰਹਿ ਗਿਆ, ਉਹਨਾਂ ਦੇ ਨਾਲ ਮਿਲ ਨਾ ਪਾਇਆ। 3 ਉਦਾਹਰਣਾਂ ਦੇ ਕੇ ਕਹਿਣ ਲੱਗੇ ਤੈਸੇ ਮਾਇਆ ਤੰਦ ਅੰਧ ਅਵਧ ਬਿਹਾਏ ਜਾਏ, ਅੰਤਕਾਲ ਕੈਸੇ ਹਰ ਨਾਮ ਲਿਵ ਲਾਈ ਹੈ। ਕਹਿਣ ਲੱਗੇ ਪੈਸੇ ਮਾਇਆ ਤੰਦ ਅੰਧ। ਤਿਵੇਂ ਬੰਦੇ ਦੀ ਸਾਰੀ ਉਮਰ ਮਾਇਆ ਦੇ ਤੰਦਿਆਂ ਦੇ ਅੰਦਰ ਨਿਕਲ ਜਾਂਦੀ ਹੈ। ਮੈਂ ਖੁੱਲ ਕੇ ਵਿਸਤਾਰ ਸਹਿਤ ਕਿਸੇ ਦਿਨ ਬੇਨਤੀ ਕਰਾਂਗਾ ਕਿ ਮਾਇਆ ਕਹਿੰਦੇ ਕਿਨੂੰ ਨੇ। ਇਕੱਲੇ ਧਨ ਦਾ ਨਾਮ ਮਾਇਆ ਨਹੀਂ। ਅੱਜ ਕੇਵਲ ਇਸ਼ਾਰੇ ਵਜੋਂ ਇੰਨੀ ਬੇਨਤੀ ਕਰਦਿਆਂ ਕਿ ਸਾਡੇ ਤੇ ਸਤਿਗੁਰੂ ਦੇ ਦਰਮਿਆਨ ਜੋ ਚੀਜ਼ ਸਾਡੇ ਧਿਆਨ ਨੂੰ ਰੋਕ ਲਵੇ ਉਸ ਹਰ ਚੀਜ਼ ਦਾ ਨਾਮ ਮਾਇਆ ਹੈ। ਫਿਰ ਬੇਨਤੀ ਕਰਦਿਆਂ ਜੋ ਜੀਵ ਤੇ ਪਰਮਾਤਮਾ ਦੇ ਦਰਮਿਆਨ ਦਲਦਲ ਬਣ ਜਾਏ, ਬੰਧਨ ਬਣ ਜਾਏ, ਰੁਕਾਵਟ ਬਣ ਜਾਏ, ਜਿੱਥੇ ਵੀ ਤੁਹਾਡਾ ਧਿਆਨ ਰੁਕ ਜਾਏ ਉਸ ਹਰ ਚੀਜ਼ ਦਾ ਨਾਂ ਹੀ ਮਾਇਆ ਹੈ। ਇਹ ਹੁਣ ਗਿਆਨ ਵੀ ਮਾਇਆ, ਧਨ ਵੀ ਮਾਇਆ, ਤਨ ਵੀ ਮਾਇਆ, ਪਰਿਵਾਰ ਵੀ ਮਾਇਆ, ਗਿਆਨ ਵੀ ਮਾਇਆ। ਕਿਸੇ ਵਕਤ ਮੈਂ ਖੁੱਲ ਕੇ ਬੇਨਤੀ ਕਰਾਂਗਾ। ਤੋ ਖੈਰ ਭਾਈ ਸਾਹਿਬ ਕਹਿੰਦੇ ਨੇ ਸਾਰੀ ਉਮਰ ਇਹਦੀ ਨਿਕਲ ਗਈ ਇਸ ਤਰ੍ਹਾਂ ਹੀ ਮਾਇਆ ਦੇ ਧੰਦ ਦੇ ਅੰਦਰ। ਪੈਸੇ ਮਾਇਆ ਧੰਦ ਅੰਧ ਤੇ ਉਮਰ ਇਹਨੇ ਗੁਜ਼ਾਰੀ ਅੰਨਿਆਂ ਹੋ ਕੇ। ਵੇਖ ਕੇ ਨਹੀਂ ਗੁਜ਼ਾਰੀ, ਵੇਖ ਕੇ ਪੈਰ ਨਹੀਂ ਰੱਖੇ, ਅੰਨੇ ਰੂਪ ਦੇ ਅੰਦਰ ਪੈਰ ਰੱਖਦਾ ਰਿਹਾ। ਅੰਤਲਾ ਸਮਾਂ ਆਇਆ ਤੇ ਅੰਤਲੇ ਸਮੇਂ ਨੂੰ ਪਛਤਾਉਣਾ ਵੀ ਪਿਆ, ਰੋਣਾ ਵੀ ਪਿਆ ਤੇ ਹੁਣ ਇਹ ਉਦਮ ਕਰੇ ਕਿ ਹੁਣ ਮੈਂ ਰੱਬ ਜੀ ਦਾ ਨਾਮ ਜਪ ਕੇ ਰੱਬ ਜੀ ਨੂੰ ਖੁਸ਼ ਕਰ ਲਵਾਂ ਤੇ ਕਹਿਣ ਲੱਗੇ ਹੁਣ ਸਮਾਂ ਬੀਤ ਗਿਆ। ਇੱਕ ਬੇਨਤੀ ਮੈਂ ਹੋਰ ਇਸ ਸੰਬੰਧ ਦੇ ਅੰਦਰ ਗੁਰਬਾਣੀ ਵਿੱਚੋਂ ਹੀ ਕਰਦਾ ਚੱਲਾਂ। ਹਜ਼ੂਰ ਦਾ ਬਚਨ ਇਹ ਕਹਿਣ ਲੱਗੇ ਜੇ ਕੋ ਡੂਬੈ ਫਿਰ ਹੋਵੇ ਸਾਰ। ਜੇ ਇੱਕ ਬੰਦਾ ਨੌਜਵਾਨ ਦਰਿਆ ਦੇ ਕਿਨਾਰੇ ਦੇ ਉੱਤੇ ਖੜਾ ਹੋਵੇ ਤੇ ਦਰਿਆ ਹੋਵੇ ਬੜਾ ਡੂੰਘਾ, ਦਰਿਆ ਦਾ ਚੱਲਦਾ ਹੋਇਆ ਪਾਣੀ ਦਾ ਵੇਗ ਹੋਵੇ ਬੜਾ ਤਿੱਖਾ, ਤੇ ਉਸ ਦਰਿਆ ਦੇ ਕਿਨਾਰੇ ਦੇ ਉੱਤੇ ਖੜੇ ਹੋਣ ਵਾਲੇ ਜਵਾਨ ਬੰਦੇ ਨੂੰ, ਜਵਾਨ ਮਨੁੱਖ ਨੂੰ ਮਾਂ ਵਾਸਤੇ ਪਾਏ ਕਿ ਬੇਟਾ ਮੇਰੀ ਉਮਰ ਹੈ 90 ਸਾਲ ਤੇ ਮੈਂ 90 ਸਾਲ ਦੀ ਉਮਰ ਦਾ ਤਜਰਬਾ ਤੈਨੂੰ ਫ੍ਰੀ ਖਾਤੇ ਦੇਣਾ ਚਾਹੁੰਦੀ ਹਾਂ। ਬੇਟਾ ਇਸ ਦਰਿਆ ਨੇ ਬੜੇ ਬੜਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਹ ਦਰਿਆ ਦਾ ਪਾਣੀ ਬੜਾ ਡੂੰਘਾ ਹੈ, ਦਰਿਆ ਦਾ ਵੇਗ ਬੜਾ ਤਿੱਖਾ ਹੈ ਤੇ ਬੇਟਾ ਕਦੀ ਵੀ ਭੁੱਲ ਕੇ ਇਸ ਦਰਿਆ ਦੇ ਅੰਦਰ ਬੇੜੀ ਤੋਂ ਬਗੈਰ ਉਤਰਨ ਦਾ ਯਤਨ ਨਾ ਕਰੇ। ਇਹ ਆਪਣੀ ਲਪੇਟ ਵਿੱਚ ਲੈ ਲਏਗਾ, ਤੈਨੂੰ ਖਤਮ ਕਰ ਦੇਗਾ, ਯਾਦ ਰੱਖੀ। ਤੇ ਜਵਾਨੀ ਇੱਕ ਇਸ ਤਰ੍ਹਾਂ ਦੇ ਜੋਸ਼ ਦਾ ਨਾਂ ਹੈ ਕਿ ਜਵਾਨੀ ਕਿਸੇ ਦਾ ਉਪਦੇਸ਼, ਕਿਸੇ ਦਾ ਸੰਦੇਸ਼ ਸੁਣਨ ਵਾਸਤੇ ਤਿਆਰ ਹੁੰਦੀ ਨਹੀਂ। ਜਵਾਨੀ ਨੰਬਰ 1 ਦੇ ਉੱਤੇ ਆਪਣੇ ਆਪ ਨੂੰ ਰੱਖਦੀ, ਬਾਕੀ ਸਾਰਿਆਂ ਨੂੰ ਪਿੱਛੇ। ਇਸ ਜਵਾਨ ਮਨੁੱਖ ਨੇ ਮਾਂ ਨੂੰ ਇਹ ਕਹਿ ਕੇ ਚੁੱਪ ਕਰਾਇਆ, ਮਾਂ ਤੂੰ ਇਹ 90 ਸਾਲ ਦੀ, ਤੇਰੀਆਂ ਵਿਚਾਰਾਂ ਵੀ ਬੁੱਢੀਆਂ, ਤੂੰ ਆਪ ਵੀ ਬੁੱਢੀ ਤੇ ਤੇਰੀਆਂ ਵਿਚਾਰਾਂ ਨੂੰ ਇਸ ਯੁੱਗ ਵਿੱਚ ਥਾਂ ਕਿੱਥੇ, ਮੈਂ ਜਾਣਨਾ ਕਿ ਕੀ ਕਰਨਾ ਹੈ ਕੀ ਨਹੀਂ ਕਰਨਾ। ਮਾਂ ਚੁੱਪ ਹੋ ਗਈ। ਪਿਤਾ ਆਇਆ ਤੇ ਪਿਤਾ ਨੇ ਬੜਾ ਵਾਸਤਾ ਪਾਇਆ, ਬੇਟਾ ਕਿਧਰੇ ਧੁੱਪ ਦੇ ਅੰਦਰ ਬਹਿ ਕੇ, ਕਿਧਰੇ ਧੁੱਪ ਦੇ ਅੰਦਰ ਬਹਿ ਕੇ ਮੇਰੇ ਵਾਲ ਚਿੱਟੇ ਨਹੀਂ ਹੋਏ। ਇਸ ਤਰ੍ਹਾਂ ਨਹੀਂ ਹੈ ਕਿ ਮੇਰੀ ਦਾੜੀ ਦੇ ਵਾਲ ਭੂਰੇ ਹੋ ਗਏ, ਚਿੱਟੇ ਹੋ ਗਏ, ਪਰ ਧੁੱਪ ਦੇ ਅੰਦਰ ਬਹਿ ਕੇ ਚਿੱਟੇ ਹੋ ਗਏ ਨੇ। ਇਸ ਤਰ੍ਹਾਂ ਨਹੀਂ ਬੇਟਾ, ਮੇਰੀ ਉਮਰ ਭਰ ਦਾ ਤਜਰਬਾ ਹੈ, ਮੈਂ ਤੈਨੂੰ ਆਪਣਾ ਤਜਰਬਾ ਦੇਣਾ ਚਾਹੁੰਦਾ, ਤੇਰੇ ਨਾਲ ਸਾਂਝਿਆਂ ਕਰਨਾ ਚਾਹੁੰਦਾ। ਮੇਰੀਆਂ ਅੱਖਾਂ ਦੇ ਸਾਹਮਣੇ ਇਸ ਦਰਿਆ ਨੇ ਬੜਿਆਂ ਬੜਿਆਂ ਨੂੰ ਆਪਣੀ ਆਗੋਸ਼ ਦੇ ਅੰਦਰ ਛਿਪਾ ਲਿਆ, ਉਹਦੀਆਂ ਲਹਿਰਾਂ ਦੇ ਅੰਦਰ ਬੰਦਾ ਛਿਪਿਆ ਤੇ ਬਾਹਰ ਨਹੀਂ ਨਿਕਲਿਆ। ਤੇ ਬੇਟਾ ਮੈਂ ਵੀ ਤੈਨੂੰ ਤੇਰੀ ਮਾਂ ਵਾਲਾ ਵਾਸਤਾ ਦੇ ਰਿਹਾ ਕਿ ਇਸ ਦਰਿਆ ਦੇ ਅੰਦਰ ਬੇੜੀ ਤੋਂ ਬਗੈਰ ਨਾ ਉਤਰੇ, ਡੁੱਬ ਜਾਏਗਾ, ਇਸ ਦਰਿਆ ਦੇ ਅੰਦਰ ਪੈਰ ਨਾ ਪਾਏ। ਤੇ ਜਵਾਨ ਬੱਚੇ ਨੇ ਪਿਤਾ ਦੀ ਵੀ ਨਾ ਸੁਣੀ, ਉਹਨੇ ਆਖਿਆ ਪਿਤਾ ਜੀ ਤੁਸੀਂ ਵੀ 100 ਸਾਲ ਦੇ, ਤੁਸੀਂ ਆਪ ਵੀ ਬੁੱਢੇ, ਔਰ ਤੁਸੀਂ ਆਪ ਵੀ ਬੁੱਢੇ ਤੇ ਨਾਲ ਲੱਗਦਾ ਤੁਹਾਡੇ ਵਿਚਾਰ ਵੀ ਬੁੱਢੇ। ਤੁਹਾਡੇ ਜੀਰਨ ਕਮਜ਼ੋਰ ਵਿਚਾਰਾਂ ਨੂੰ ਅੱਜ ਦੇ ਯੁੱਗ ਦੇ ਅੰਦਰ ਕਿਧਰੇ ਵੀ ਥਾਂ ਨਹੀਂ। ਪਿਤਾ ਦੀ ਵੀ ਨਾ ਮੰਨੀ, ਗੁਰੂ ਨੇ ਵੀ ਵਾਸਤਾ ਪਾਇਆ ਕਿ ਇਸ ਦਰਿਆ ਨੇ ਪਤਾ ਨੀ ਕਿੰਨਿਆਂ ਕਿੰਨਿਆਂ ਨੂੰ ਨਿਗਲ ਲਿਆ, ਖਾ ਲਿਆ ਇਸ ਦਰਿਆ ਨੇ। ਤੇਰੇ ਤੋਂ ਪਹਿਲਾਂ ਮੈਂ ਬੜਿਆਂ ਨੂੰ ਹੋਕਾ ਦੇ ਕੇ ਕਿਹਾ ਹੈ ਕਿ ਡੁੱਬ ਜਾਏਗਾ, ਬਚਨ ਦਾ ਯਤਨ ਕਰ, ਡੁੱਬ ਜਾਏਗਾ। ਗੁਰੂ ਬੇੜੀ ਦਾ ਆਸਰਾ ਲੈ, ਪਰ ਜਿਨ੍ਹਾਂ ਨੇ ਮੇਰੀ ਆਵਾਜ਼ ਨਹੀਂ ਸੁਣੀ ਉਹ ਦਰਿਆ ਦੇ ਅੰਦਰ ਡੁੱਬ ਗਏ, ਜਿਨ੍ਹਾਂ ਨੇ ਆਵਾਜ਼ ਨਹੀਂ ਸੁਣੀ ਉਹ ਖਤਮ ਹੋ ਗਏ। ਨਾ ਇਹਨੇ ਮਾਂ ਦੀ ਸੁਣੀ, ਨਾ ਇਹਨੇ ਪਿਤਾ ਦੀ ਸੁਣੀ ਤੇ ਨਾ ਇਹਨੇ ਗੁਰੂ ਦੀ ਆਵਾਜ਼ ਸੁਣੀ। ਆਖਰ ਬੇੜੀ ਤੋਂ ਬਗੈਰ ਦਰਿਆ ਦੇ ਅੰਦਰ ਇਹਨੇ ਪੈਰ ਪਾਇਆ, ਬੇੜੀ ਤੋਂ ਬਗੈਰ ਉਤਰਨਾ ਸ਼ੁਰੂ ਕਰ ਦਿੱਤਾ। ਬੇੜੀ ਤੋਂ ਬਗੈਰ ਦਰਿਆ ਦੇ ਅੰਦਰ ਉਤਰਿਆ ਤੇ ਉਤਰਦਿਆਂ ਸਾਰ ਹੀ ਸਮਝ ਆ ਗਈ ਕਿ ਜੋ ਮਾਂ ਨੇ ਕਿਹਾ ਸੀ ਉਹ ਸੱਚ ਹੈ, ਜੋ ਪਿਤਾ ਨੇ ਕਿਹਾ ਸੀ ਠੀਕ ਹੈ, ਜੋ ਗੁਰੂ ਨੇ ਗੱਲ ਸੁਣਾਈ ਸੀ ਉਹ ਬਿਲਕੁਲ ਨਰੋਲ ਹਕੀਕਤ ਹੈ। ਇਹ ਗੱਲ ਪੱਲੇ ਪੈ ਗਈ, ਇਹ ਗੱਲ ਸਮਝ ਵਿਚ ਆ ਗਈ ਕਿ ਜੋ ਪਾਤਸ਼ਾਹ ਨੇ ਕਿਹਾ ਸੀ ਨਾ ਉਹ ਠੀਕ ਹੈ। ਤੇ ਫਿਰ ਅਖੀਰਲੇ ਵਕਤ ਪਛਤਾਉਂਦਾ ਹੈ, ਆਵਾਜ਼ ਦਿੰਦਾ ਹੈ, ਮਾਂ ਹੁਣ ਮੈਨੂੰ ਬਚਾ। ਤੇ ਮਾਂ ਨੇ ਕਿਹਾ, ਬੇਟਾ ਭੁੱਖੀ ਪਿਆਸੀ ਰਹਿ ਕੇ ਮੈਂ ਆਪਣੇ ਜਿਸਮ ਦਾ ਜੂਸ ਦੁੱਧ ਰੂਪ ਵਿਚ ਤੇਰੇ ਮੂੰਹ ਵਿਚ ਪਾ ਸਕਦੀ ਸਾਂ, ਉਹ ਪਾਉਂਦੀ ਰਹੀ। ਜਿੱਥੇ ਡੁੱਬ ਰਿਹਾ ਇੱਥੋਂ ਬਚਾਉਣਾ ਮੇਰੇ ਵੱਸ ਵਿਚ ਨਹੀਂ ਹੈ। ਪਿਤਾ ਨੂੰ ਆਵਾਜ਼ ਦਿੱਤੀ, ਪਿਤਾ ਜੀ ਤੁਸੀਂ ਬਚਾਓ। ਤੇ ਪਿਤਾ ਨੇ ਵੀ ਕਿਹਾ, ਬੇਟਾ ਜਦੋਂ ਮੈਂ ਤੈਨੂੰ ਕਹਿੰਦਾ ਸਾਂ ਤੂੰ ਸੁਣਦਾ ਨਹੀਂ ਸੈਂ, ਅੱਜ ਤੂੰ ਡੁੱਬ ਰਿਹਾ ਹੈ, ਪਰ ਇੱਥੇ ਆਣ ਕੇ ਮੈਂ ਤੇਰਾ ਮਦਦਗਾਰ ਬਣਾ, ਇਹ ਗੱਲ ਮੇਰੇ ਵੱਸ ਵਿਚ ਵੀ ਨਹੀਂ। ਇਹਨੇ ਵਾਸਤਾ ਪਾਇਆ, ਤਰਲਾ ਲਿਆ, ਪਾਤਸ਼ਾਹ ਤੁਸੀਂ ਦਿਆਲੂ ਹੋ, ਕਿਰਪਾਲੂ ਹੋ, ਮੈਨੂੰ ਬਚਾਓ। ਤੇ ਸਤਿਗੁਰੂ ਨੇ ਕਿਹਾ, ਸੱਜਣਾ ਨਿਰੰਕਾਰ ਦਾ ਬਣਿਆ ਹੋਇਆ ਅਟਲ ਅਸੂਲ ਮੈਂ ਵੀ ਤੋੜਨਾ ਨਹੀਂ ਚਾਹੁੰਦਾ। ਮੈਂ 100 ਸਾਲ ਤੈਨੂੰ ਬਚਾਉਣ ਵਾਸਤੇ ਹੀ ਆਵਾਜ਼ਾਂ ਦਿੰਦਾ ਰਿਹਾ ਕਿ ਬਚ ਡੁੱਬ ਜਾਏਗਾ, ਬਚ ਡੁੱਬ ਜਾਏਗਾ, ਤੂੰ ਮੇਰੀ ਇੱਕ ਵਾਰ ਨਹੀਂ ਸੁਣੀ। ਅੱਜ ਤੂੰ ਆਪਣੇ ਕਰਮਾਂ ਦੇ ਇਵਜ ਡੁੱਬੇਗਾ, ਅੱਜ ਤੈਨੂੰ ਬਚਾਉਣਾ ਨਹੀਂ, ਕਿਉਂਕਿ ਤੇਰੇ ਕਰਮ ਤੈਨੂੰ ਡੋਬ ਰਹੇ ਨੇ, ਤੇਰਾ ਭਾਰ ਤੈਨੂੰ ਡੋਬ ਰਿਹਾ। ਜ਼ਿੰਦਗੀ ਦੇ ਅੰਦਰ ਜਿਹੜਾ ਵੇਲਾ ਖੱਟੀ ਖੱਟਣ ਦਾ, ਉਸ ਵੇਲੇ ਬੇਹੋਸ਼ੀ ਦੇ ਅੰਦਰ ਰਹਿ ਕੇ ਉਹ ਜੀਵਨ ਨੂੰ ਬਰਬਾਦ ਨਾ ਕਰੋ, ਗੁਜ਼ਾਰੋ ਨਾ। ਫਰੀਦਾ ਜਾਂ ਤੋਂ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਉ, ਉਦੋਂ ਤੇ ਤੇਰਾ ਮਨ ਰੱਤਿਆ ਰਿਹਾ, ਰੰਗਿਆ ਰਿਹਾ ਦੁਨੀਆਦਾਰੀ ਦੇ ਨਾਲ। ਕਹਿਣ ਲੱਗੇ, ਮਰਗ ਸਵਾਈ ਨਹੀਂ, ਸਹਿਜੇ ਸਹਿਜੇ ਮੌਤ ਦੀ ਨੀਂਹ ਭਰਦੀ ਗਈ, ਮੌਤ ਨੇੜੇ ਨੇੜੇ ਆਉਂਦੀ ਗਈ। ਤੇ ਜਿਸ ਦਿਨ ਮੌਤ ਨੇੜੇ ਆ ਗਈ, ਜਾਂ ਭਰਿਆ ਤਾਂ ਲੱਦਿਆ, ਨੀਂਹ ਭਰੀ ਗਈ, ਤੈਨੂੰ ਲੱਦਣਾ ਪਿਆ, ਮਤਲਬ ਜਾਣਾ ਪਿਆ, ਮੌਤ ਦਾ ਪਲ ਆਇਆ, ਤੈਨੂੰ ਪਛਤਾਪ ਕਰਦੇ ਹੋਏ ਨੂੰ ਇਥੋਂ ਰੁਖਸਤ ਹੋਣਾ ਪਿਆ। ਭਗਤ ਫਰੀਦ ਸਾਹਿਬ ਜੀ ਦੇ ਸਲੋਕ ਨੂੰ ਆਧਾਰ ਬਣਾ ਕੇ ਕੁਛ ਬੇਨਤੀਆਂ ਕਰਨ ਦਾ ਨਿਮਾਣਾ ਯਤਨ ਕਰ ਰਿਹਾ ਸਾਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਿਰਪਾ ਕਰਨ, ਜਿੰਨੇ ਸ਼ਰੋਤੇ ਮਾਈ ਭਾਈ ਆਪ ਗੁਰੂ ਦਰਬਾਰ ਦੀ ਰੌਣਕ ਵਧਾ ਰਹੇ ਹੋ, ਸਭਨਾ ਦੇ ਮਨਾਂ ਦੇ ਅੰਦਰ ਸਤਿਗੁਰੂ ਜੀ ਗੁਰਮਤ ਗਿਆਨ ਦੀ ਬਖਸ਼ਿਸ਼ ਕਰਨ, ਅਗਿਆਨਤਾ ਦਾ ਹਨੇਰਾ ਦੂਰ ਕਰਨ। ਤਮਾਮ
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

इच्छा रहया दूर। देख फरीता जेथिया सकर होई बिस, साईं बाजों अपने

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਮਿਹਰਵਾਨ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਅਤੇ ਨਿੱਘੀ ਗੋਦ ਦਾ ਆਨੰਦ ਪਾ ਰਹੇ ਸਭ ਮਾਈ ਭਾਈ ਸਤਸੰਗੀ ਸ਼ਰੋਤੇ ਜਨੋ, ਆਪ ਰੋਜ਼ ਸਵੇਰ ਦੇ ਵਕਤ ਸਤਿਕਾਰਯੋਗ ਭਗਤ ਫਰੀਦ ਸਾਹਿਬ ਜੀ ਦੀ ਬਾਣੀ ਵਿੱਚੋਂ, ਉਹਨਾਂ ਦੇ ਸਲੋਕਾਂ ਵਿੱਚੋਂ ਕਥਾ ਵਿਚਾਰ ਸਰਵਣ ਕਰਦੇ ਆ ਰਹੇ ਹੋ। ਅੱਜ ਤੁਹਾਡੇ ਸਾਹਮਣੇ ਤਿੰਨ ਸਲੋਕ ਭਗਤ ਫਰੀਦ ਸਾਹਿਬ ਜੀ ਦੇ ਪੜ੍ਹ ਕੇ ਸੁਣਾਏ ਗਏ। ਪਹਿਲਾ ਸਲੋਕ, ਦੇਖ ਫਰੀਦਾ ਜੋ ਥੀਆ ਦਾੜੀ ਹੋਈ ਪੂਰ। ਕਹਿਣ ਲੱਗੇ ਕਿ ਆਪਣੇ ਜੀਵਨ ਦੇ ਅੰਦਰ ਧਿਆਨ ਦੇ ਕੇ ਵੇਖ ਕੀ ਹੋਇਆ ਨਜ਼ਰ ਆ ਰਿਹਾ, ਜੋ ਥੀਆ ਜੋ ਹੋ ਚੁੱਕਾ ਹੈ, ਜੋ ਬਣ ਚੁੱਕੀ ਹੈ ਖੇਡ, ਉਹ ਇਹ ਨਜ਼ਰ ਆ ਰਿਹਾ ਹੈ ਕਿ ਦਾੜੀ ਹੋਈ ਪੂਰ, ਤੇਰੇ ਦਾੜੀ ਦੇ ਵਾਲ ਰੰਗ ਆਪਣਾ ਬਦਲ ਕੇ ਸਫੈਦ ਹੋ ਗਏ ਨੇ, ਕਾਲੀ ਹੂੰ ਹੁਣ ਤੌਲੇ ਆਏ, ਭਵਰ ਗਏ ਬਗ ਬੈਠੇ ਆਏ, ਕਾਲੇ ਰੰਗ ਜਵਾਨੀ ਦੀ ਨਿਸ਼ਾਨੀ ਉਹ ਚਲੇ ਗਏ, ਚਿੱਟਾ ਰੰਗ ਬੁਢਾਪੇ ਦੀ ਨਿਸ਼ਾਨੀ ਉਹ ਆਣ ਕੇ ਤੇਰੇ ਉੱਤੇ ਬਹਿ ਗਏ। ਔਰ ਨਾਲ ਹੀ ਅਗਲੀ ਪੰਕਤੀ ਵਿੱਚ ਕਹਿ ਰਹੇ ਨੇ ਅੱਗੋਂ ਹੁਣ ਨੇੜਾ ਆਇਆ, ਅੱਗੇ ਨੇੜਾ ਕਿਹੜਾ ਪਾਸਾ ਆ ਰਿਹਾ, ਅੱਗੇ ਮੌਤ ਤੇ ਪਿੱਛਾ ਰਹਿਆ ਦੂਰ ਪਿੱਛੇ ਜਨਮ, ਮੌਤ ਨੇੜੇ ਨੇੜੇ ਆਉਂਦੀ ਨਜ਼ਰ ਆ ਰਹੀ ਹੈ ਤੇ ਜਨਮ ਦਾ ਦਿਨ ਪਿੱਛੇ ਦੂਰ ਰਹਿ ਚੁੱਕਾ ਨਜ਼ਰ ਆ ਰਿਹਾ ਹੈ। ਸਾਡੇ ਜੀਵਨ ਦੀ ਸਾਰੀ ਖੇਡ ਜਨਮ ਤੇ ਮਰਨ ਦੇ ਵਿਚਕਾਰ ਚੱਲ ਰਹੀ ਹੈ। ਸਾਡੀ ਸ਼ੁਰੂਆਤ ਜਨਮ ਤੋਂ ਹੋਈ, ਸਾਡਾ ਅੰਤ ਮੌਤ ਤੇ ਜਾ ਕੇ ਉੱਤੇ ਹੁੰਦਾ ਹੈ। ਜਨਮ ਦੇ ਨਾਲ ਅਸੀਂ ਕੁਝ ਨਹੀਂ ਸੀ, ਮੌਤ ਤੋਂ ਬਾਅਦ ਕੁਝ ਬਣ ਸਕਣ ਦੀ ਸਮਰੱਥਾ ਸਾਡੇ ਵਿੱਚ ਨਹੀਂ ਹੈ। ਜਨਮ ਤੇ ਮੌਤ ਦਾ ਇਹ ਵਿਚਕਾਰਲਾ ਸਮਾਂ, ਵਿਚਕਾਰਲੇ ਸਮੇਂ ਦੇ ਅੰਦਰ ਹੀ ਅਸੀਂ ਅਮੀਰ ਹਾਂ, ਗਰੀਬ ਹਾਂ, ਬੁਰੇ ਹਾਂ।

ਦਾ ਰੰਗ ਬਦਲ। ਇਹਨਾਂ ਨੂੰ ਰੋਜ਼ ਰੋਜ਼ ਬਦਲ ਬਦਲ ਕੇ ਬੰਦਾ ਕਾਲਾ ਕਰਦਾ। ਪਰ ਕਮਾਲ ਦੀ ਗੱਲ ਹੈ, ਜਿਹੜੇ ਨਵੇਂ ਵਾਲ ਉੱਗਦੇ ਨੇ, ਜੜ੍ਹਾਂ ਨਿਕਲਦੀਆਂ ਨੇ, ਫਿਰ ਚਿੱਟੀਆਂ ਹੀ ਨਿਕਲਦੀਆਂ ਨੇ। ਇਹਨਾਂ ਨੂੰ ਰੋਜ਼ ਰੋਜ਼ ਤੁਸੀਂ ਰੰਗ ਨੂੰ ਬਦਲਣਾ ਸ਼ੁਰੂ ਕਰਦੇ ਹੋ, ਪਰ ਇਹ ਰੋਜ਼ ਰੋਜ਼ ਆਪਣਾ ਅਸਲੀ ਰੰਗ ਵਿਖਾਉਂਦੇ ਨੇ। ਔਰ ਬੰਦੇ ਦੇ ਲਕਸ਼ਣ, ਬਹਿਣਾ ਉੱਠਣਾ, ਮੂੰਹ ਦੀਆਂ ਚਰੂੜੀਆਂ, ਇਹਦੇ ਅੰਗਾਂ ਦੀ ਤਾਕਤ, ਇਹਦੇ ਸਰੀਰ ਦੀਆਂ ਨਿਸ਼ਾਨੀਆਂ ਹੀ ਬਿਆਨ ਕਰ ਦਿੰਦੀਆਂ ਨੇ ਕਿ ਹੁਣ ਤੂੰ ਬੁੱਢਾ ਹੋ ਗਿਆ, ਕਬੂਲ ਕਰ ਕਿ ਮੈਂ ਬੁੱਢਾ ਹੋ ਗਿਆ। ਤੇ ਫਿਰ ਇੱਕ ਬੇਨਤੀ ਮੈਂ ਹੋਰ ਵੀ ਕਰਦਾ ਚੱਲਾਂ। ਤਕਰੀਬਨ ਬਹੁਤੇ ਅੰਕੜੇ ਦੁਨੀਆਂ ਦੇ ਅੰਦਰ ਇਸ ਤਰ੍ਹਾਂ ਨੇ, ਕਿਸੇ ਦੀ ਉਮਰ ਪੁੱਛੋ ਨਾ ਵੀ ਉਮਰ ਕਿੰਨੀ ਹੈ, 80 ਸਾਲ ਵਾਲਾ ਘਟਾ ਕੇ ਕਹੇਗਾ ਉਮਰ ਤੇ ਮੇਰੀ 70 ਸਾਲ, 70 ਵਾਲਾ ਹੋਰ ਘਟਾ ਕੇ ਕਹੇਗਾ ਉਮਰ 50 ਸਾਲ, 50 ਵਾਲਾ ਘਟਾ ਕੇ ਕਹੇਗਾ ਉਮਰ 30 ਸਾਲ, ਕਿਉਂਕਿ ਮੈਨੂੰ ਕੋਈ ਬੁੱਢਾ ਕਵੇ ਨਾ, ਬਾਪੂ ਜੀ ਕਹੇ ਨਾ, ਸਾਰੇ ਭਾਈ ਕਹਿ ਕੇ ਬੁਲਾਉਣ, ਜਵਾਨ ਹੀ ਰਵਾਂ, ਕਿਉਂਕਿ ਮਨ ਅਜੇ ਵਾਸ਼ਨਾ ਦਾ ਭਰਿਆ ਹੈ, ਨਾ ਤੇ ਚਿਹਰੇ ਤੋਂ ਨਜ਼ਰ ਆਵੇ ਕਿ ਇਹ ਬੁੱਢਾ ਹੋ ਗਿਆ, ਤੇ ਨਾ ਮੇਰੀ ਉਮਰ ਤੋਂ ਸਮਝ ਲੱਗੇ ਕਿ ਇਹ ਬੁੱਢਾ ਹੋ ਗਿਆ। ਕੋਈ ਗੁਨਾਹ ਕਰ ਲਵਾਂਗਾ ਤੇ ਲੋਕ ਕਹਿ ਦੇਣਗੇ ਕੋਈ ਗੱਲ ਨਹੀਂ, ਜਵਾਨ ਹੈ, ਜਵਾਨੀ ਦੇ ਅੰਦਰ ਗੁਨਾਹ ਹੁੰਦੇ ਹੀ ਨੇ। ਅਗਰ ਦਾੜੀ ਚਿੱਟੀ ਹੋਈ ਤੇ ਲੋਕ ਮੇਰੀ ਨਿਸ਼ਾਨੀ ਨੂੰ ਵੇਖ ਕੇ ਮੇਰੇ ਸਾਹਮਣੇ ਮਿਹਣਾ ਦੇਣਗੇ, ਇੱਕ ਗੱਲ ਕਹਿਣਗੇ ਦਾੜੀ ਚਿੱਟੀ ਹੋ ਗਈ, ਹੁਣ ਤੇ ਗੁਨਾਹ ਕਰਨ ਲੱਗਾ, ਕੋਈ ਸੰਕੋਚ ਕਰ, ਦਾੜੀ ਚਿੱਟੀ ਹੋ ਗਈ। ਇਹ ਕੋਈ ਕਹਿ ਨਾ ਕਿ ਦਾੜੀ ਚਿੱਟੀ ਹੋ ਗਈ, ਇਹਨੂੰ ਰੋਜ਼ ਰੋਜ਼ ਕਾਲਾ ਕਰਨਾ ਸ਼ੁਰੂ ਕਰ ਦਿਓ। ਦੂਸਰੀ ਬੇਨਤੀ ਜੋ ਮੈਂ ਕਰ ਰਿਹਾ ਸਾਂ, ਉਮਰ ਘਟਾ ਕੇ ਬਿਆਨ ਕਰਨਾ, ਮਨੋਵਿਗਿਆਨੀ ਕਹਿੰਦੇ ਨੇ ਕਿ ਇਹਦੀ ਮੰਗ ਜਵਾਨੀ ਹੈ, ਮੰਗ ਬੁਢਾਪਾ ਨਹੀਂ ਹੈ। ਤੇ ਭੈਣਾਂ ਜਿੰਨੀ ਦੇਰ ਤੱਕ 60 ਸਾਲ ਦੀਆਂ ਨਾ ਹੋ ਜਾਣ, ਉਹਨਾਂ ਸਮਾਂ 35 ਦੇ ਉੱਤੇ ਹੀ ਅਟਕ ਜਾਂਦੀਆਂ ਨੇ, 35 ਤੋਂ ਅੱਗੇ ਜਾਂਦੀਆਂ ਹੀ ਨਹੀਂ, 35 ਤੋਂ ਬਾਅਦ ਸਿੱਧਾ ਫਿਰ 60-65, ਕਿਉਂਕਿ ਹੁਣ ਕਬੂਲ ਹੀ ਕਰਨਾ ਪੈਣਾ ਹੈ, ਗਿੱਟੇ ਗੋਡੇ ਚੱਲਦੇ ਨਹੀਂ, ਬਾਹਾਂ ਅੰਦਰ ਜ਼ੋਰ ਨਹੀਂ, ਹੁਣ ਤੇ ਕਬੂਲ ਕਰਨਾ ਹੀ ਪੈਣਾ ਹੈ ਕਿ ਉਮਰ 60 ਸਾਲ ਹੋ ਗਈ ਹੈ, ਵਰਨਾ 35 ਤੋਂ ਅੱਗੇ ਨੇ। ਤੋ ਭਗਤ ਜੀ ਕਹਿਣ ਲੱਗੇ ਕਿ ਦਾੜੀ ਹੋਈ ਪੂਰ, ਕਹਿਣ ਲੱਗੇ ਤੇਰੀ ਦਾੜੀ ਦਾ ਰੰਗ ਬਦਲ ਗਿਆ, ਮਤਲਬ ਤੇਰੇ ਉੱਤੇ ਬੁਢਾਪਾ ਆ ਗਿਆ। ਤੇ ਬੁਢਾਪੇ ਦੀਆਂ ਕੁਝ ਨਿਸ਼ਾਨੀਆਂ ਨੇ, ਹੁਣ ਕਿਵੇਂ ਪਤਾ ਲੱਗੇ ਕਿ ਬੁਢਾਪਾ ਆ ਗਿਆ? ਅਗਰ ਇੱਕ ਬੁੱਢੇ ਮਨੁੱਖ ਨੂੰ ਕਹੀਏ ਕਿ ਬਾਪੂ ਜੀ ਤੁਸੀਂ ਬੁੱਢੇ ਹੋ ਗਏ ਹੋ, ਉਹ ਕਹਿ ਦੇਵੇ ਕਿ ਮੈਂ ਬੁੱਢਾ ਨਹੀਂ ਆ, ਤੇ ਬੁਢਾਪੇ ਦੀਆਂ ਆਪਣੀਆਂ ਇੱਕ ਨਿਸ਼ਾਨੀਆਂ ਨੇ, ਉਹ ਨਿਸ਼ਾਨੀਆਂ ਬਿਆਨ ਕਰ ਦਿੰਦੀਆਂ ਨੇ ਇਹ ਬੁੱਢਾ ਹੋ ਗਿਆ। ਉਹ ਨਿਸ਼ਾਨੀਆਂ ਗੁਰਬਾਣੀ ਨੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਬਿਆਨ ਕੀਤੀਆਂ ਨੇ। ਬੜੇ ਧਿਆਨ ਨਾਲ ਉਹਨਾਂ ਨਿਸ਼ਾਨੀਆਂ ਨੂੰ ਸਮਝ ਲੈਣਾ। ਪਾਤਸ਼ਾਹ ਕਹਿੰਦੇ ਨੇ ਖਾਂਦਿਆਂ ਮੂੰਹ ਕੱਠਾ, ਕੱਠੇ ਦਾ ਮਤਲਬ ਕੱਸ ਗਿਆ, ਖਾਂਦਿਆਂ ਮੂੰਹ ਕੱਠਾ, ਕਹਿਣ ਲੱਗੇ ਖਾਂਦਿਆਂ ਬੁਢਾਪੇ ਤੱਕ ਪਹੁੰਚਦਿਆਂ ਮੂੰਹ ਕੱਸ ਜਾਂਦਾ ਹੈ। ਪਰ ਬੜੀ ਹੈਰਾਨਗੀ ਹੁੰਦੀ ਹੈ ਪਾਤਸ਼ਾਹ, ਸਾਡੇ ਸਾਹਮਣੇ ਸਾਡੀਆਂ ਬਜ਼ੁਰਗ ਮਾਤਾਵਾਂ ਹੁੰਦੀਆਂ ਨੇ, ਬਜ਼ੁਰਗ ਵਾਰ ਹੁੰਦੇ ਨੇ, ਵੇਖ ਰਹੇ ਇਹਨਾਂ ਦੇ ਮੂੰਹ ਕੱਸੇ ਤੇ ਨਹੀਂ ਹੈ। ਪਰ ਜਦ ਬਹੁਤ ਗਹਿਰਾਈ ਦੇ ਅੰਦਰ ਜਾ ਕੇ ਗੁਰਬਾਣੀ ਦੇ ਅਰਥ ਭੇਦ ਨੂੰ ਸਮਝਣ ਦਾ ਯਤਨ ਕਰੋਗੇ ਤੇ ਸਮਝ ਆ ਜਾਏਗੀ ਕਿ ਵਾਕਿਆ ਮੂੰਹ ਕੱਸਿਆ। ਸਾਡੇ ਮੂੰਹ ਦੇ ਪਾਸ ਕੀ, ਇੱਕ ਦੰਦ ਤੇ ਦੂਸਰੀ ਜ਼ੁਬਾਨ, ਇਹ ਦੋ ਹੀ ਚੀਜ਼ਾਂ ਨੇ ਨਾ ਮੂੰਹ ਦੇ ਅੰਦਰ। ਜਿਹੜੇ ਦੰਦ ਜਵਾਨੀ ਦੇ ਅੰਦਰ ਲੋਹੇ ਵਰਗੀਆਂ ਸਖਤ ਚੀਜ਼ਾਂ ਨੂੰ ਚਬਾਉਣਾ ਜਾਣਦੇ ਸਨ, ਬੁਢਾਪੇ ਦੇ ਅੰਦਰ ਕੂਲੇ ਤੋਂ ਕੂਲਾ, ਨਰਮ ਤੋਂ ਨਰਮ ਰੋਟੀ ਦਾ ਟੁਕੜਾ, ਉਹਨੂੰ ਵੀ ਪਕੋਲ ਪਕੋਲ ਕੇ ਖਾਣਾ ਪੈ ਰਿਹਾ, ਦੰਦ ਕੱਸ ਗਏ। ਪਾਤਸ਼ਾਹ ਕਹਿਣ ਲੱਗੇ ਮੂੰਹ ਕੱਠਾ। ਜਿਹੜੀ ਜ਼ੁਬਾਨ ਜਵਾਨੀ ਦੀ ਬਹਾਰ ਦੇ ਅੰਦਰ ਕੈਂਚੀ ਵਾਂਗ ਚੱਲਦੀ ਸੀ, ਕਦੀ ਰੁਕਦੀ ਨਹੀਂ ਸੀ, ਬੁਢਾਪੇ ਦੇ ਅੰਦਰ ਇਸ ਤਰ੍ਹਾਂ ਇਹ ਜ਼ੁਬਾਨ ਬੋਲਦੀ ਏ, ਰੁਕ ਰੁਕ ਕੇ ਅਜਕਾ ਲੈ ਲੈ ਕੇ ਬੋਲਦੀ ਏ, ਜਿਵੇਂ ਸੱਤਵੇਂ ਪਤਾਲ ਵਿੱਚੋਂ ਆਵਾਜ਼ ਆ ਰਹੀ ਹੈ। ਜ਼ੁਬਾਨ ਵੀ ਕੱਸ ਗਈ, ਮੂੰਹ ਕੱਠਾ, ਜ਼ੁਬਾਨ ਏ ਮੂੰਹ ਦੇ ਕੋਲੇ ਬੋਲਣਾ ਬੰਦ ਕਰ ਗਈ, ਇਹ ਕੱਸ ਗਈ। ਦੰਦ ਨੇ ਮੂੰਹ ਦੇ ਕੋਲੇ ਖਾਣਾ ਬੰਦ ਕਰ ਗਏ, ਚਬਾਉਣਾ ਬੰਦ ਕਰ ਗਏ, ਦੰਦ ਕੱਸ ਗਏ। ਜਵਾਨੀ ਦੇ ਅੰਦਰ ਗਲਾ ਬਿਨਾਂ ਰੁਕਣ ਤੋਂ ਬੜਾ ਉੱਚੀ ਬੋਲਦਾ ਹੈ, ਬੁਢਾਪੇ ਦੇ ਅੰਦਰ ਇਸ ਗਲੇ ਦੇ ਅੰਦਰ ਗਾਚੀ ਭਰਿਆ ਰਹਿੰਦਾ ਹੈ, ਬੋਲਦਾ ਹੀ ਨਹੀਂ ਹੈ। ਬੁਢਾਪੇ ਦੇ ਅੰਦਰ ਗਲਾ ਵੀ ਕੱਸ ਗਿਆ। ਪਾਤਸ਼ਾਹ ਦੇ ਬਚਨ ਪੜ੍ਹ ਕੇ ਮੈਂ ਹੈਰਾਨ ਹੋਇਆ, ਕਹਿਣ ਲੱਗੇ ਖਾਂਦਿਆਂ ਮੂੰਹ ਕੱਠਾ, ਪੈਨੰਦਿਆਂ ਸਭ ਅੰਗ, ਤੇ ਪਹਿਣਦਿਆਂ ਨਾ ਤੇਰੇ ਸਾਰੇ ਅੰਗ ਵੀ ਕੱਸ ਗਏ। ਬੁਢਾਪੇ ਦੀਆਂ ਨਿਸ਼ਾਨੀਆਂ ਅੰਗ ਕੱਸ ਗਏ। ਇਹ ਅੱਖਾਂ ਜੋ ਦੂਰ ਦੂਰ ਤੱਕ ਵੇਖਦੀਆਂ ਸਨ, ਬਿਨਾਂ ਐਨਕ ਤੋਂ ਮੀਲਾਂ ਦੂਰ ਤੱਕ ਵੇਖਦੀਆਂ ਸਨ, ਬੁਢਾਪਾ ਕੀ ਆਇਆ, ਇਹ ਅੱਖਾਂ ਕਸੀਆਂ ਨਜ਼ਰ ਆਈਆਂ। ਇਹ ਦੋਵੇਂ ਦੀਆਂ ਦੋਵੇਂ ਅੱਖਾਂ ਨੇ ਵੇਖਣਾ ਬੰਦ ਕੀਤਾ ਤੇ ਕਹਿਣਾ ਪਏਗਾ ਅੱਖਾਂ ਕੱਸ ਗਈਆਂ। ਇਹ ਕੰਨ ਜਵਾਨੀ ਦੇ ਅੰਦਰ

0: ਇੱਕ ਗੱਲ ਦੂਸਰੇ ਦੀ ਕਈ ਸੁਣ ਲੈਂਦੇ ਸਨ। ਇਹ ਹੁਣ ਬੁਢਾਪਾ ਕੀ ਆਇਆ, ਕੰਨਾਂ ਦੀ ਸਰੋਤ ਸ਼ਕਤੀ ਵੀ ਕਮਜ਼ੋਰ ਹੋ ਗਈ ਤੇ ਕਹਿਣਾ ਪੈਗਾ ਨਾ ਫਿਰ ਕੰਨ ਵੀ ਘਸ ਗਏ। ਜਿਨ੍ਹਾਂ ਦੋ ਬਾਹਾਂ ਦੇ ਨਾਲ ਦੋ ਹੱਥਾਂ ਦੇ ਨਾਲ ਕੁਸ਼ਤੀਆਂ ਖੇਡਦਾ ਰਿਹਾ, ਘੋਲ ਕਬੱਡੀਆਂ ਕਰਦਾ ਰਿਹਾ, ਹੋਰ ਉਸ ਤੋਂ ਬਾਅਦ ਤਗਮੇ ਜਿੱਤਦਾ ਰਿਹਾ, ਸੋਨ ਤਗਮੇ ਜਿੱਤ ਦੇ ਝੰਡੇ ਆਪਣੇ ਹੱਥ ਦੇ ਅੰਦਰ ਮੈਦਾਨ ਦੇ ਅੰਦਰ ਚਲਾਉਂਦਾ ਰਿਹਾ, ਬੁਢਾਪਾ ਆਇਆ ਤੇ ਬੁਢਾਪੇ ਦੇ ਅੰਦਰ ਹੱਥ ਆਪਣੇ ਆਪ ਕੰਬਣੇ ਸ਼ੁਰੂ ਹੋਏ। ਇਹਨਾਂ ਦੀ ਸਤਿਆ ਚਲੀ ਗਈ। ਇਸ ਹੱਥ ਦੇ ਅੰਦਰ ਪਾਣੀ ਵਾਲਾ ਗਲਾਸ ਫੜਿਆ ਹੋਵੇ ਤੇ ਉਹ ਗਲਾਸ ਵੀ ਹਿੱਲਦਾ ਹੈ ਤੇ ਹੱਥ ਵੀ ਕੰਬਦਾ ਹੈ। ਕਹਿਣਾ ਪਏਗਾ ਨਾ ਹੱਥ ਵੀ ਘਸ ਗਏ। ਤੇ ਕਸੀਆਂ ਹੋਈਆਂ ਦੋ ਲੱਤਾਂ ਦਾ ਜ਼ਿਕਰ ਭਗਤ ਫਰੀਦ ਸਾਹਿਬ ਜੀ ਨੇ ਆਪਣੀ ਰਸਨਾ ਦੇ ਨਾਲ ਆਪਣਿਆਂ ਸਲੋਕਾਂ ਵਿੱਚ ਹੀ ਕਰ ਦਿੱਤਾ। ਕਹਿਣ ਲੱਗੇ ਫਰੀਦਾ ਇੰਨੀ ਨਿੱਕੀ ਜੰਗੀ ਏ ਜੰਗ ਮੈਨੇ ਲੱਤ। ਕਹਿਣ ਲੱਗੇ ਨਿੱਕੀਆਂ ਨਿੱਕੀਆਂ ਦੋ ਜੰਗਾਂ ਦੇ ਨਾਲ ਦੋ ਲੱਤਾਂ ਦੇ ਨਾਲ ਇੰਨੀ ਨਿੱਕੀ ਜੰਗੀ ਏ ਥਲ ਡੂੰਗਰ ਪਵਿਓਮ। ਥਲ ਡੂੰਗਰ ਕਹਿੰਦੇ ਨੇ ਉਹ ਰਸਤਾ ਜਿਹੜਾ ਸਾਫ ਨਾ ਹੋਵੇ, ਜਿਸ ਰਸਤੇ ਦੇ ਅੰਦਰ ਕਿਧਰੇ ਉਤਰਾਈ ਆ ਜਾਂਦੀ ਹੈ ਕਿਧਰੇ ਚੜਾਈ ਆ ਜਾਂਦੀ ਹੈ, ਚੱਲਣ ਦੇ ਯੋਗ ਪੱਧਰਾ ਸਾਫ ਰਾਹ ਨਹੀਂ ਹੈ। ਕਹਿਣ ਲੱਗੇ ਮੈਂ ਇਹਨਾਂ ਦੋ ਨਿੱਕੀਆਂ ਨਿੱਕੀਆਂ ਲੱਤਾਂ ਦੇ ਨਾਲ ਟੇਢਾ ਮੇਢਾ ਪਹਾੜੀ ਰਸਤਾ ਉਤਰਾਈਆਂ ਚੜਾਈਆਂ ਵਾਲਾ ਰਸਤਾ ਮੈਂ ਇਹਨਾਂ ਦੋ ਲੱਤਾਂ ਦੇ ਨਾਲ ਸਰ ਕਰਦਾ ਰਿਹਾ, ਇਸ ਤਰ੍ਹਾਂ ਦੇ ਰਸਤੇ ਤੇ ਚੱਲਦਾ ਰਿਹਾ। ਪਰ ਫਰੀਦ ਜੀ ਕਹਿਣਾ ਕੀ ਚਾਹੁੰਦੇ ਹੋ? ਕਹਿਣ ਲੱਗੇ ਅੱਜ ਫਰੀਦਾ ਕੁਜੜਾ ਸੈ ਕੋਹਾਂ ਥੀਓਮ। ਕਹਿਣ ਲੱਗੇ ਪਾਣੀ ਵਾਲਾ ਕੁਜਾ, ਪਾਣੀ ਵਾਲਾ ਬਰਤਨ, ਜਿਸ ਬਰਤਨ ਦੇ ਅੰਦਰ ਪਾਣੀ ਹੈ ਉਹ ਹੈ ਤਾਂ ਮੇਰੇ ਬਿਸਤਰ ਦੇ ਬਿਲਕੁਲ ਨੇੜੇ, ਪਰ ਲੱਤਾਂ ਦੇ ਅੰਦਰ ਇੰਨੀ ਸਮਰੱਥਾ ਨਹੀਂ। ਆਪਣੇ ਬਿਸਤਰ ਤੋਂ ਉੱਠਾ, ਉਸ ਪਾਣੀ ਵਾਲੇ ਬਰਤਨ ਵਿੱਚੋਂ ਪਾਣੀ ਪਾ ਕੇ ਆਪਣੀ ਲੱਗੀ ਹੋਈ ਪਿਆਸ ਨੂੰ ਬੁਝਾ ਲਵਾਂ। ਕਹਿਣ ਲੱਗੇ ਲੱਤਾਂ ਦੇ ਅੰਦਰ ਇੰਨੀ ਸਤਿਆ ਹੀ ਨਹੀਂ ਰਹਿ ਗਈ, ਤਾਕਤ ਹੀ ਨਹੀਂ ਰਹਿ ਗਈ। ਇੰਨੀ ਨਿੱਕੀ ਜੰਗੀਏ ਥਲ ਡੂੰਗਰ ਪਵਿਓਮ। ਪਰ ਕਹਿਣ ਲੱਗੇ ਅੱਜ ਫਰੀਦਾ ਕੂਜੜਾ ਸਹਿ ਕੋਹਾਂ ਥੀਓਮ, ਹੈ ਤਾਂ ਮੇਰੇ ਨੇੜੇ ਪਰ ਮੇਰੇ ਵਾਸਤੇ ਇਸ ਤਰ੍ਹਾਂ ਜਿਵੇਂ ਸੌ ਕੋਹ ਮੇਰੇ ਤੋਂ ਦੂਰ ਹੁੰਦਾ ਹੈ, ਸੌ ਮੀਲ ਮੇਰੇ ਤੋਂ ਦੂਰ ਹੁੰਦਾ ਹੈ। ਵੈਸੇ ਕੋਹ ਮੀਲ ਤੋਂ ਵੱਡਾ ਹੈ, ਪਰ ਮੈਂ ਆਮ ਸਾਦੀ ਭਾਸ਼ਾ ਵਰਤੋਂ ਵਿੱਚ ਲਿਆ ਰਿਹਾ ਤਾਂ ਕਿ ਸਭ ਦੀ ਸਮਝ ਵਿੱਚ ਆ ਜਾਏ। ਨੌਜਵਾਨਾਂ ਨੂੰ ਕੋਹ ਦਾ ਪਤਾ ਹੀ ਨਹੀਂ ਹੋਣਾ, ਬਹੁਤਿਆਂ ਨੂੰ ਖਾਸ ਕਰਕੇ ਜਿਹੜੇ ਇੱਥੋਂ ਦੇ ਬੋਰਨ ਨੇ। ਤਾਂ ਮੈਂ ਲਫ਼ਜ਼ ਵਰਤਿਆ ਕਿ ਅੱਜ ਉਹ ਪਾਣੀ ਵਾਲਾ ਭਾਂਡਾ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਸੌ ਮੀਲ ਦੀ ਦੂਰੀ ਉੱਤੇ ਹੈ, ਪਰ ਹੈ ਬਿਸਤਰ ਦੇ ਬਿਲਕੁਲ ਨੇੜੇ, ਬੁਢਾਪੇ ਦੀਆਂ ਨਿਸ਼ਾਨੀਆਂ ਨੇ। ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਥਾਕੇ ਨੈਣ, ਅੱਖਾਂ ਵੇਖ ਵੇਖ ਕੇ ਥੱਕ ਗਈਆਂ, ਸ਼ਰਵਣ ਸੁਣ ਥਾਕੇ, ਕੰਨ ਸੁਣ ਸੁਣ ਕੇ ਥੱਕ ਗਏ। ਥਾਕੇ ਨੈਣ ਸ਼ਰਵਣ ਸੁਣ ਥਾਕੇ, ਥਾਕੀ ਸੁੰਦਰ ਕਾਇਆ, ਇਹ ਤੇਰਾ ਸੁੰਦਰ ਸਰੀਰ ਚੱਲ ਚੱਲ ਕੇ ਬੋਲ ਬੋਲ ਕੇ ਕਰ ਕਰਕੇ ਵੇਖ ਵੇਖ ਕੇ ਦੌੜ ਫਿਰ ਕਰਕੇ ਥੱਕ ਗਿਆ। ਗੁਰਬਾਣੀ ਦਾ ਬਚਨ ਹੈ ਥਾਕੇ ਨੈਣ ਸ਼ਰਵਣ ਸੁਣ ਥਾਕੇ, ਥਾਕੀ ਸੁੰਦਰ ਕਾਇਆ, ਜਰਾ ਹਾਕ ਦੀ ਸਭ ਮਤ ਥਾਕੀ ਏਕ ਨਾ ਥਾਕ ਸੰਭਾਇਆ। ਜਰਾ ਜਰਾ ਮੈਨੇ ਬੁਢਾਪਾ, ਗੁਰਬਾਣੀ ਨੇ ਬੁਢਾਪੇ ਨੂੰ ਇੱਕ ਰੋਗ ਬਿਆਨ ਕੀਤਾ ਹੈ, ਰੋਗ ਬੁਢਾਪਾ ਆਪਣੇ ਆਪ ਦੇ ਅੰਦਰ ਹੀ ਰੋਗ ਹੈ। ਗੁਰਬਾਣੀ ਦਾ ਇੱਕ ਬਚਨ ਹੈ ਕਿ ਜਬ ਲਗ ਜਰਾ ਰੋਗ ਨਹੀਂ ਆਇਆ, ਜਰਾ ਮੈਨੇ ਬੁਢਾਪਾ, ਕਹਿਣ ਲੱਗੇ ਜਿੰਨਾ ਸਮਾਂ ਬੁਢਾਪੇ ਦਾ ਰੋਗ ਤੇਰੇ ਤੇ ਨਹੀਂ ਆਇਆ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਪਈ ਨਹੀਂ ਬਾਣੀ, ਭਜਲੇ ਰੇ ਮਨ ਸਾਰੰਗ ਪਾਣੀ। ਹੇ ਮੇਰੇ ਮਨਾ, ਪਰਮਾਤਮਾ ਨੂੰ ਓਨਾ ਸਮਾਂ ਜਪਣ ਦਾ ਯਤਨ ਕਰ, ਭਜਲੇ ਰੇ ਮਨ ਸਾਰੰਗ ਪਾਣੀ। ਤੇ ਅਗਾਂ ਇੱਕ ਪ੍ਰਸ਼ਨ ਕਰ ਦਿੱਤਾ, ਤਨਜ ਭਰਿਆ ਪ੍ਰਸ਼ਨ, ਕਹਿਣ ਲੱਗੇ ਆਪਣਾ ਭਜਸ ਭਜਸ ਕਬ ਭਾਈ, ਹੁਣ ਤੇ ਤੂੰ ਰੱਬ ਨੂੰ ਨਹੀਂ ਜਪਦਾ, ਰੱਬ ਦੇ ਰਾਹ ਤੇ ਚੱਲਦਾ ਨਹੀਂ, ਚੱਲੇਗਾ ਕਦੋਂ? ਆਪਣਾ ਭਜਸ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ। ਕਹਿਣ ਲੱਗੇ ਅੰਤਲਾ ਪਾ ਲਏਗਾ ਤੇ ਫਿਰ ਜਪਣਾ ਵੀ ਚਾਹੇਗਾ ਜਪਿਆ ਜਾਏਗਾ ਨਹੀਂ, ਬਹਿਣਾ ਵੀ ਚਾਹੇਗਾ ਬਹਿ ਪਾਏਗਾ ਨਹੀਂ, ਗੁਰਦੁਆਰੇ ਆਉਣਾ ਵੀ ਚਾਹੇਗਾ ਆ ਸਕੇਗਾ ਨਹੀਂ, ਨਿਤਨੇਮ ਬਾਣੀ ਦਾ ਜਾਪ ਕਰਨਾ ਚਾਹੇਗਾ ਕਰ ਸਕੇਗਾ ਨਹੀਂ, ਕਿਸੇ ਦਾ ਭਲਾ ਕਰਨਾ ਚਾਹੇਗਾ ਹੱਥਾਂ ਦੇ ਨਾਲ ਨਹੀਂ ਕਰ ਸਕੇਗਾ, ਸੇਵਾ ਕਰਨਾ ਚਾਹੇਗਾ ਨਹੀਂ ਕਰ ਸਕੇਗਾ, ਕਿਉਂਕਿ ਸਰੀਰ ਥੱਕ ਗਿਆ। ਜਰਾ ਹਾਕ ਦੀ ਬੁਢਾਪੇ ਨੇ ਆਣ ਕੇ ਨਾ ਆਵਾਜ਼ ਦੇ ਦਿੱਤੀ ਕਿ ਸੱਜਣਾ ਤਿਆਰ ਹੋ, ਮੈਂ ਆ ਗਿਆ, तू लख दवाइयां खा लख एक्सरसाइज कर लख कुचले खा शरीर तेरा बिलकुल नरोई हड्डी वाला होवे अरोग होवे सब कुछ हुंदिया सुंदिया भी बुढ़ापा इना ताकतवर ओ आण के बह ही जांदा है। मैनू एक अदीब दे दो बोल चेते विच आए ओ कहिंदा है दो लफजों में पोशीदा मेरी कहानी है। पोशीदा कहिंदे ने लुकी हुई फारसी दा लफज है पोशीदा लुकी हुई कहिंदा है दो लफजां दे अंदर मेरे जीवन दी कथा लुकी पई है। ओ अदीब कहिंदा है दो लफजों में पोशीदा मेरी कहानी है एक लफज बुढ़ापा है दूजा लफज जवानी है इस आलमे फानी की क्या बात करूं अंजाम बुढ़ापा है आगाज जवानी है। आगाज मैंने शुरुआत तो बाद अगे उदा अंजाम उदा फल कहन लगे अंजाम बुढ़ापा है आगाज जवानी है ये आलम फानी भी खूब है 100 दिन का बुढ़ापा है 2 दिन की जवानी है। ये 4 दिन दी बहार है सजनो इन्हे टिकना तुहाडे कोल नहीं इस जवानी नू सवारना चाहो सवार लो ते बिगाड़ना चाहो बिगाड़ लो ये तुहाडा अपना फैसला है तुहाडी अपनी जवानी अपना जीवन तुहाडा अपना फैसला। पर भगत जी कहिंदे ने फरीदा देख फरीदा जो थिया दाड़ी हुई पूर कहन लगे तेरी दाड़ी पूर हो गई तू बुढ़ा हो गया अगों नेड़ा आया अगा नेड़े नेड़े आ रहा है मौत नेड़े नेड़े आ रही है। हुण इत्थे मैं अद्धा मिनट फिर तुहाडा लेना चाहांगा असी एक एक कदम चलदे चलदे रोज मौत वल नूं जा रहे हां मौत वल नूं मौत तों भज के दूर नहीं जा रहे मौत वल नूं जा रहे हां रोज मौत वल नूं अपने शरीर नूं बड़े ध्यान दे नाल वेखो साडे विचों रोज ही कुछ ना कुछ मरदा होया सानू नजर पैंदा है कदी अखां दी रोशनी मर जांदी है कदी कन्नां दी स्रोत शक्ति मर जांदी है कदी मेदे दी पाचन क्रिया मर जांदी है कदी दंद मर जांदे ने कदी गला मर जांदा है कदी किडनियां मर जांदियां ने कदी हार्ट ब्रेन मर जांदा है। मरण दा मतलब जो वापस नहीं आउंदा ए मरदियां मरदियां सहजे सहजे गिट्टे गोडियां दा बल मर जांदा है। बड़े बड़े जवान पहलवान ओ मायूस हो जांदे ने मुथाज हो जांदे ने क्योंकि शरीर दी ताकत मर गई है ते मरदियां मरदियां पल पल कदम कदम करदियां करदियां ओ मुकाम आ जांदा है जद मरन वाला बाकी कुछ बचदा ही नहीं है। मौत जिस दिन आउंदी है मरन वाला बाकी कुछ रह नहीं जांदा सब कुछ मर चुका है सब कुछ मर चुका है। उस वक्त बंदे नूं आउंदी होश कि मैं कुछ कीता नहीं ते मैनू फिर एक उर्दू दे शायर दा बोल चेते विच आउंदा है ओ कहिंदा है जब किश्ती सलामत थी कहिंदा है जदों तेरे जीवन दी बेड़ी बिल्कुल साबत सी बिल्कुल सलामत सी जब किश्ती सलामत थी मंजिल की तमन्ना किसको थी अब किश्ती पे ऐसी शिकस्ता मंजिल की तमन्ना कौन करे। ओ कहिंदा है जदों तेरी किश्ती सी सलामत ओदों ते तू मंजिल वल जाण दा ध्यान कीता ही ना कि मेरी मंजिल कोई है कोई परमात्मा रूपी चीज है मैं उनू पाउणा है मैं उदे नाल जुड़ना है उदे राह ते चलना है। मंजिल की तमन्ना किसको थी अब किश्ती पे ऐसी शिकस्ता हुण तेरी किश्ती हो गई है कमजोर किश्ती हो गई है पुरानी कबीर बेड़ा जर्जरा फूटे शेक हजार हुण ते हजारा सुराख बन गए ने तेरी बेड़ी दे अंदर बेड़ा जर्जरा जर्जरा कहिंदे ने पुराने ते कमजोर नूं शिकस्ता भी कहिंदे ने जिहड़ी पुरानी ते कमजोर बेड़ी होवे। आख्या कबीर बेड़ा जर्जरा फूटे शेक हजार हरवे हरवे तिर गए डूबे जिन सिर पार। एक ते बंदे दा अपना वजन होवे बहुता उत्ते पत्थरां दी माला इन्हें पाई होवे गल विच वजन होवे दे सिर ते तरना आउंदा ना होवे सहारा देण वाला कोई नेड़े तेड़े होवे ना इस तरह दा बंदा दरिया विच डुब्बेगा ही ना बचन दा ते कोई उपाय नहीं ना तैरन दी जाच ना कोई सहारा ना कोई बेड़ी शरीर दा वजन भारा ते उत्तों सिर दे उत्ते पंड बन के रखी पत्थरां दी हरवे हरवे जिन्हां ने पापां अपराधां दा बोझ मौत आउण तों पहलां पहलां अपने उत्तों ला के पासे कर दिता है अपने आप नूं हौलिया कर लिया, बंधना तो मुक्त कर लिया, मौत आउण तो पहला पहला। कबीर साहब कहिंदे ने ओह ते जाणगे तार, पवजल की ए दुखां दा सागर, ओह ते तर जाणगे ते डूबे जिन सिर पार, जिन्हां दे सिर ते भार बड़ा है, रूह दे उत्ते भार बड़ा है, ते भार कादा कीते होए गुनाहां दा, अपराधां दा, पापां दा। ओह डुब्बणगे, वच डुब्बणगे, उहनां नूं तारण वाला कौन है। तो खैर एक जगह दे उत्ते भगत भीखण साहब जी दे बोल मैं पढ़ के बड़ा हैरान होया। भगत फरीद साहब जी दी बाणी दी व्याख्या मैं बाणी विच्चों ही तुहाडे सामने रख रहा। भगत जी कहिंदे ने, भगत भीखण जी, नैनो नीर बह तन खीना पै केस दुधवानी। नैनो नैनो मैंने अखा, नैनो नीर बह, बुढ़ापे दी निशानी मैं तुहाडे सामने अर्ज कर रहा सन। जवानी दे अंदर ए अखा हिरन वर्गियां अखा, सब तो सुंदर अखा हिरन दियां मन्नियां गईयां ने। अखा दी गल करन वालियां विद्वानां ने ए कहा कि मृग नैन सब तो सुंदर हुंदे ने। जवानी दे अंदर अपने अखा दे नाल लोकां नूं अपने बस विच करन दा यतन करदा सी, अखा दे नाल मोह लैंदा सी। अखा सुंदर बड़ियां सन, डेले मोटे सन, दिख चंगी सी, पर बुढ़ापा की आया, दवाई दारू करद्या करद्या अपने आप ही इन्हां विचों पानी वगना शुरू हुंदा है। पानी दिने भी वगी जांदा है, पानी रात भी वगी जांदा है, इन्हां दी सुंदरता चली गई, किधरे उडारी भर के दूर जाके बह गई। कहन लगे, नैनो नीर बह तन खीना, खीना मैंने कमजोर, ते तेरा तन सारे दा सारा कमजोर होया, ना जवानी वाली सुंदरता चेहरे ते रही, ना जवानी वाला बल शरीर विच रहा। कहन लगे, नैनो नीर बह तन खीना पै केस दुधवानी, इन्हां दा रंग बदल के चिट्टा दुध वर्गा होया। पै केस दुधवानी, रूदा कंठ शब्द नहीं उचरे, अब क्या करे पुराने, गला तेरा बोलन तो जवाब दे गया, जुबान तेरी बोल दी नहीं, बैठा जांदा नहीं, चलिया जांदा नहीं, ते हुण रब दी आस करे वी किवें, हुण ते वेला व्याह चुका है, बीत चुका है। खैर फिर भी जे तू मन करके परमात्मा नूं याद करना शुरू करे बुढ़ापे दे अंदर, ते रब फिर भी बौड़ी करेगा, रब फिर भी आण के तेरी सार लहेगा, खबर लहेगा। पर असीं ते ना जवानी दे अंदर ना बुढ़ापे दे अंदर, जिहड़े तुहाडे विच्चों रब्बी पेंडे दे राही बन के चल रहे ने, उहनां नूं करोड़ करोड़ वार नमस्कार भी, ते उहनां नूं वधाई भी। चल तुसीं रहे हो, फायदा तुहाडा है, पर वधाई तुहानूं गुरु घर वल्लों मिलेगी। क्यों? क्योंकि तुसीं चलते रहे हो ना। उहनां दा की करोगे जिहड़े तुरे ही नहीं, उहनां दा की करोगे जिहड़े चले ही नहीं है। फिर बंदा बुढ़ापे दे अंदर जाके पछताउंदा बड़ा है, ते पछताउंदा होया ना फिर एक गल कहिंदा है, रब जी जे मैनूं तू थोड़ा जिहा समां होर देवें ते मैं तेनूं जप ही लवां, थोड़ा जिहा समां तू होर देवें। भगत कबीर साहब दी बाणी विच्चों एक वचन मैं होर तुहाडे सामने रखा। भगत जी कहिंदे ने, अमल सिरानू लेखा देना, आए कठिन दूत जम लेना, क्या ते खटिया कहां गवाया, चलो सिताब, सिताब मैंने जल्दी, चलो सिताब दीबान बुलाया, दीबान मैंने कचहरी, एक लाए दीबान, पढ़ दे हो ना रोज जपजी साहब दे अंदर, चलो सिताब दीबान बुलाया, हर फुरमान दरगह का आया। ते बंदे दा सुभा है रिश्वत लेना ते रिश्वत देना, क्योंकि सुभा ही बन गया है रिश्वत खाना ते रिश्वत देना। इन्हें मौत दे सामने भी हथ जोड़ के अपनी अरदास रख दी, बेनती कर दी, मौत रानी मेरी तेरे सामने एक अरजोई है, एक जोदरी है, ते अरजोई मेरी ये है, करूं अरदास गाम किच बाकी, मैं तेरे सामने अरदास करदा मौत रानी, मेरा कुछ पिंडा दा लेना देना उगराई करना व्यार प्यार अजे बाकी है, करूं अरदास गाम गाम मैंने पिंड गाम किच बाकी, ले उन बेर आज की राती, ए मैं तेरे नाल वैदा करदा अज दी रात मैनू रहन दे, मैं अज दी रात सारा लेखा जोखा मुका लवांगा। ए जेडे मैं बोल तुहाडे सामने रख रहा बाणी दे वचन ने भगत फरीद कबीर साहब दे, आख्या करूं अरदास गाम किच बाकी, ले उन बेर आज की राती, ते रिश्वत देनी चाहुंदा है किछ भी खर्च तुम्हारा सारो, ਜਿਹੜੀ ਮੈਂ ਅੱਜ ਉਗਰਾਈ ਕਰਾਂਗਾ ਨਾ, ਪਿੰਡਾਂ ਦਾ ਲੈਣਾ ਦੇਣਾ, ਵਿਹਾਰ ਪਿਆਰ, ਵਹੀ ਖਾਤਿਆਂ ਨੂੰ ਖਾਤਿਆਂ ਨੂੰ ਵੇਖਣਾ ਹੈ, ਉਗਰਾਈ ਕਰਨੀ ਹੈ, ਜੋ ਮੈਂ ਉਗਰਾਵਾਂਗਾ ਉਹਦੇ ਵਿੱਚੋਂ ਕੁਝ ਮੈਂ ਖਰਚ ਚਾਹ ਪਾਣੀ ਦਾ ਤੇਰੇ ਲਈ ਵੀ ਰੱਖ ਦਿਆਂਗਾ। ਭਗਤ ਜੀ ਕਹਿਣ ਲੱਗੇ, ਕਿਛ ਵੀ ਖਰਚ ਤੁਮਾਰਾ ਸਾਰੋ, ਸੁਬਹ ਨਵਾਜ ਸਰਾਏ ਗੁਜ਼ਾਰੋ, ਤੇ ਸਵੇਰ ਦੀ ਨਮਾਜ਼ ਮੈਂ ਤੇਰੇ ਨਾਲ ਰਾਹ ਦੇ ਵਿੱਚ ਪੜਾਂਗਾ, ਅੱਜ ਦੀ ਰਾਤ ਰਹਿੰਦੇ। ਮੈਨੂੰ ਫਿਰ ਇੱਕ ਅਦੀਬ ਦਾ ਬੋਲ ਚੇਤੇ ਵਿੱਚ ਆਇਆ, ਉਹ ਕਹਿੰਦਾ, ਉਸ ਵਕਤ ਵਕਤ ਮੰਗਾ ਜਬ ਵਕਤ ਤੰਗ ਆਇਆ, ਮਨ ਕੀ ਮਸ਼ੀਨਰੀ ਨੇ ਕਾਮ ਕਰਨਾ ਸਿੱਖਾ, ਜਬ ਪੁਰਜੇ ਪੁਰਜੇ ਮੈਂ ਜੰਗ ਆਇਆ। ਉਹ ਕਹਿੰਦਾ, ਉਸ ਵਕਤ ਵਕਤ ਮੰਗਾ ਜਬ ਵਕਤ ਤੰਗ ਆਇਆ, ਜਦ ਵਕਤ ਰਿਹਾ ਨਹੀਂ ਫਿਰ ਵਕਤ ਮੰਗਦਾ ਹੈ, ਜਦ ਵਕਤ ਅਤੀ ਨੇੜੇ ਆ ਗਿਆ, ਤੰਗ ਆ ਗਿਆ, ਮਿਲਣਾ ਨਹੀਂ ਫਿਰ ਇਹ ਵਕਤ ਮੰਗਦਾ ਹੈ। ਵਕਤ ਹੈ, ਵਕਤ ਦੀ ਸੰਭਾਲ ਨਹੀਂ, ਵਕਤ ਬੀਤ ਗਿਆ ਤੇ ਵਕਤ ਮੰਗਦਾ। ਵਕਤ ਮੈਨੇ ਸਮਾਂ, ਸਮਾਂ ਕੋਲ ਏ, ਸਮੇਂ ਦੀ ਕਦਰੋ ਕੀਮਤ ਨਹੀਂ, ਸਮੇਂ ਦੀ ਸੰਭਾਲ ਨਹੀਂ, ਸਮਾਂ ਹੱਥੋਂ ਨਿਕਲ ਗਿਆ ਤੇ ਫਿਰ ਮੰਗਦਾ ਅਰਦਾਸ ਕਰ ਕਰਕੇ, ਕੋਈ ਸਮਾਂ ਦੇ ਤਾਂ ਕਿ ਮੈਂ ਆਪਣਾ ਆਪਾ ਸਵਾਰ ਲਵਾਂ। ਮੇਰੀ ਨਾ ਮੰਨੋ, ਕਿਸੇ ਬੁਲਾਰੇ ਦੀ ਨਾ ਮੰਨੋ, ਜਿਹਦੀ ਗੋਦ ਵਿੱਚ ਬੈਠੇ ਹੋ ਉਹਦੀ ਤੇ ਮੰਨਣੀ ਪੈਗੀ ਨਾ, ਉਹਦਾ ਬੋਲ ਤੇ ਝੂਠਾ ਨਹੀਂ ਨਾ, ਮੇਰਾ ਤੇ ਗਿਆਨ ਅਧੂਰਾ, ਮੇਰੀ ਕੋਈ ਦਲੀਲ ਅਧੂਰੀ, ਮੇਰੀ ਦਿੱਤੀ ਉਦਾਹਰਨ ਨੂੰ ਕੋਈ ਦੂਜਾ ਕਾਟ ਕਰ ਸਕਦਾ, ਪਰ ਬਾਣੀ ਤੇ ਅਧੂਰੀ ਨਹੀਂ ਨਾ, ਤੇ ਬਾਣੀ ਦੇ ਬਚਨ ਹੀ ਮੰਨ ਲਓ, ਮੇਰੇ ਨਾ ਮੰਨੋ, ਬਾਣੀ ਦੇ ਹੀ ਮੰਨ ਲਓ। ਉਦੋਂ ਵਕਤ ਮੰਗਦਾ ਹੈ ਜਦੋਂ ਵਕਤ ਮੁੱਕ ਜਾਂਦਾ, ਤੇ ਜਦ ਵਕਤ ਹੁੰਦਾ ਹੈ ਉਦੋਂ ਵਕਤ ਨੂੰ ਰੋਲਦਾ ਹੈ, ਮਿੱਟੀ ਦੇ ਅੰਦਰ ਰੋਲਦਾ ਹੈ, ਇਹ ਕੂੜੇ ਦੇ ਭਾਅ ਵਕਤ ਨੂੰ ਗਵਾਉਂਦਾ ਹੈ, ਵਕਤ ਨੂੰ ਸੰਭਾਲਦਾ ਹੀ ਨਹੀਂ। ਖਿਮਾ ਚਾਹਾਂਗਾ, ਮੈਂ ਸਾਰਾ ਸਾਰਾ ਦਿਨ ਚੁਗਲੀ ਨਿੰਦਾ ਈਰਸ਼ਾ ਕਰਦਿਆਂ ਲੋਕਾਂ ਨੂੰ ਵੇਖਿਆ ਹੈ, ਜਿੱਥੇ ਚਾਰ ਵੀਰ ਚਾਰ ਭੈਣਾਂ ਇਕੱਠੀਆਂ ਹੋ ਕੇ ਬੈਠੀਆਂ ਹੋਣ, ਉਹਨਾਂ ਦੇ ਕੋਲ ਖਲੋ ਜਾਓ, ਦਖਲ ਅੰਦਾਜ਼ ਨਾ ਕਰੋ, ਬਿਲਕੁਲ ਭੋਲੇ ਬਣ ਕੇ ਉਹਨਾਂ ਦੇ ਨੇੜੇ ਬਹਿ ਕੇ ਗੱਲਾਂ ਬਾਤਾਂ ਸੁਣੋ। ਕੋਈ ਰੱਬ ਦੀ ਚਰਚਾ ਨਹੀਂ ਚੱਲਦੀ, ਕੋਈ ਰੱਬ ਵੱਲ ਧਿਆਨ ਨਹੀਂ, ਸਾਰਾ ਦਿਨ ਕਿਸੇ ਨਾ ਕਿਸੇ ਨੂੰ ਕੇਂਦਰ ਬਿੰਦੂ ਬਣਾ ਕੇ ਉਹਦੀ ਮਿੱਟੀ ਕੁੱਟੀ ਜਾਂਦੀ, ਫਲਾਣੇ ਦੀ ਨੂੰਹ ਇਸ ਤਰ੍ਹਾਂ, ਫਲਾਣੇ ਦੀ ਧੀ ਇਸ ਤਰ੍ਹਾਂ, ਫਲਾਣੇ ਦਾ ਕਾਰੋਬਾਰ ਇਸ ਤਰ੍ਹਾਂ, ਫਲਾਣਾ ਆਪ ਇਸ ਤਰ੍ਹਾਂ, ਤੂੰ ਆਪਣੇ ਵੱਲ ਵੇਖ ਕਿ ਤੂੰ ਕਿੱਧਰ ਨੂੰ ਜਾ ਰਿਹਾ। ਭਗਤ ਫਰੀਦ ਸਾਹਿਬ ਜੀ ਤੈਨੂੰ ਚੇਤਾ ਕਰਵਾ ਰਹੇ ਨੇ ਕਿ ਦਾੜੀ ਹੋਈ ਪੂਰ, ਤੇਰੀ ਦਾੜੀ ਦਾ ਰੰਗ ਬਦਲ ਗਿਆ ਹੈ। ਕਹਿਣ ਲੱਗੇ, ਦਾੜੀ ਹੋਈ ਪੂਰ, ਅੱਗੋਂ ਨੇੜਾ ਆਇਆ ਅਗਲਾ ਪਾਸਾ, ਮੌਤ ਤੇਰੇ ਨੇੜੇ ਨੇੜੇ ਆ ਰਹੀ, ਤੂੰ ਮੌਤ ਨੂੰ ਪਲਾਉਣ ਦਾ ਯਤਨ ਕਰ ਰਿਹਾ, ਸਤਿਗੁਰੂ ਮੌਤ ਯਾਦ ਕਰਵਾਉਣ ਦਾ ਯਤਨ ਕਰ ਰਿਹਾ, ਤੂੰ ਮੌਤ ਨੂੰ ਤਿਆਗਣ ਦਾ ਯਤਨ ਕਰਨਾ ਹੈ, ਮੌਤ ਤੋਂ ਭੱਜਣ ਦਾ ਯਤਨ ਕਰਦਾ ਹੈ। ਤੇ ਫਰੀਦ ਸਾਹਿਬ ਕਹਿਣ ਲੱਗੇ, ਭੱਜ ਕੇ ਜਾਏਗਾ ਕਿੱਥੇ, ਨੇ ਭੱਜਿਆ ਜਾਣ ਨਹੀਂ ਦੇਣਾ, ਕਿੱਥੇ ਜਾਏਗਾ, ਕਿਹੜਾ ਟਿਕਾਣਾ, ਕਿਹੜਾ ਮਹਿਲ ਹੈ ਜਿਸ ਮਹਿਲ ਦੇ ਅੰਦਰ ਮੌਤ ਪ੍ਰਵੇਸ਼ ਨਾ ਕਰਦੀ ਹੋਵੇ। ਹਾਂ, ਇੱਕ ਦਰ ਹੈ, ਜੇ ਆਪ ਉੱਥੇ ਪਹੁੰਚ ਬਣਾ ਲਓ ਤੇ ਜਗ੍ਹਾ ਮੈਂ ਦੱਸ ਦੇਣਾ, ਜਾਣਾ ਤੁਹਾਡਾ ਕੰਮ ਹੈ। ਰੱਬ ਜੀ ਦੇ ਘਰ ਦੇ ਅੰਦਰ ਕਦੀ ਮੌਤ ਪ੍ਰਵੇਸ਼ ਨਹੀਂ ਹੋਈ, ਅੱਜ ਤੱਕ ਮੌਤ ਨਹੀਂ ਗਈ। ਜੋ ਰੱਬ ਜੀ ਦੇ ਮਹਿਲ ਵਿੱਚ ਪ੍ਰਵੇਸ਼ ਕਰ ਜਾਂਦਾ, ਉਹ ਵਾਰ ਵਾਰ ਮਰਦਾ ਨਹੀਂ ਤੇ ਵਾਰ ਵਾਰ ਜੰਮਦਾ ਵੀ ਨਹੀਂ, ਉੱਥੇ ਮੌਤ ਨਹੀਂ ਜਾਂਦੀ, ਉੱਥੋਂ ਦੂਰ ਰਹਿੰਦੀ, ਬਾਕੀ ਸਭ ਥਾਵਾਂ ਤੇ ਆਉਂਦੀ ਹੈ। ਕਹਿਣ ਲੱਗੇ, ਅੱਗੋਂ ਨੇੜਾ ਆਇਆ, ਪਿੱਛਾ ਰਹਿਆ ਦੂਰ, ਪਿੱਛਾ ਮਤਲਬ ਜਨਮ ਵਾਲਾ ਦਿਨ, ਉਹ ਦੂਰ ਰਹਿ ਗਿਆ, ਮੌਤ ਨੇੜੇ ਹੈ। ਮੈਂ ਪਿਛਲਿਆਂ ਦਿਨਾਂ ਦੇ ਅੰਦਰ ਅਰਜ ਗੁਜ਼ਾਰੀ ਸੀ, ਭਾਵੇਂ 90 ਸਾਲ ਪਹਿਲਾਂ ਜਨਮ ਹੋਇਆ ਹੈ, ਪਰ ਜਨਮ ਅੱਜ ਵੀ ਮਨਾਉਂਦਾ ਹੈ, ਅੱਜ ਵੀ ਅਰਦਾਸ ਕਰਦਾ ਹੈ ਜਨਮ ਹੋਇਆ। ਮੌਤ ਭਾਵੇਂ 90 ਸਕਿੰਟਾਂ ਨੂੰ ਆਣ ਕੇ ਦਰਵਾਜ਼ਾ ਖੜਕਾ ਦੇ, ਮੌਤ ਨੂੰ ਪਲਾਉਣ ਦਾ ਯਤਨ ਕਰਦਾ। ਮੌਤ ਸਹੀ ਢੰਗ ਦੇ ਨਾਲ ਕੰਨਾਂ ਵਿੱਚ ਲਫ਼ਜ਼ ਪੈ ਜਾਏ ਤੇ ਅੰਦਰ ਕੰਬ ਜਾਂਦਾ, ਨਹੀਂ ਨਹੀਂ ਨਹੀਂ ਅਜੇ ਤੇ ਮੇਰੀ ਮਰਨ ਦੀ ਸਲਾਹ ਨਹੀਂ ਹੈ, ਮੌਤ ਤੋਂ ਨੱਠਣ ਦਾ ਯਤਨ ਕਰਦਾ। ਅਗਲਾ ਸਲੋਕ ਭਗਤ ਫਰੀਦ ਸਾਹਿਬ ਜੀ ਦਾ, ਕਹਿਣ ਲੱਗੇ, ਦੇਖ ਫਰੀਦਾ ਜੇ ਥੀਆ। ਕਹਿਣ ਲੱਗੇ, ਮੈਂ ਹੋਰ ਤੇਰੇ ਜੀਵਨ ਦਾ ਤਜਰਬਾ ਤੇਰੇ ਸਾਹਮਣੇ ਰੱਖਾਂ। ਭਗਤ ਫਰੀਦ ਸਾਹਿਬ ਕਹਿੰਦੇ, ਕਹਿਣ ਲੱਗੇ, ਜੋ ਹੋਇਆ ਜੋ ਬੀਤਿਆ ਤੇ ਤੇਰੇ ਜੀਵਨ ਵਿੱਚ, ਮੈਂ ਉਹੀ ਤੈਨੂੰ ਯਾਦ ਕਰਵਾ ਰਿਹਾ ਆਪਣੇ ਕੋਲੋਂ ਕੁਝ ਨੇ। ਭਗਤ ਜੀ ਕੀ? ਕਹਿਣ ਲੱਗੇ, ਸ਼ੱਕਰ ਹੋਈ ਵਿਸ, ਮਿੱਠਾ ਸ਼ੱਕਰ ਵਿਸ ਬਣ ਗਈ, ਵਿਸ ਮੈਨੇ ਜ਼ਹਿਰ ਬਣ ਗਈ, ਸ਼ੱਕਰ ਹੋਈ ਵਿਸ। ਇੱਕ ਬੇਨਤੀ ਕਰਾਂ, ਸ਼ੱਕਰ ਵਿਸ ਕਿਵੇਂ ਬਣਦੀ? ਮਿੱਠਾ ਤੇ ਮਿੱਠਾ ਹੀ ਹੈ ਨਾ, ਔਰ ਵਿਸ ਵਿਸ ਹੀ ਹੈ, ਜ਼ਹਿਰ ਜ਼ਹਿਰ ਹੈ, ਅੰਮ੍ਰਿਤ ਅੰਮ੍ਰਿਤ ਹੈ। ਸਰੀਰ ਤੁਹਾਡਾ ਤੁਹਾਡੇ ਪਾਸ ਹੋਵੇ, ਪਰ ਇਹ ਸਰੀਰ ਤੁਹਾਡਾ ਬਹੁਤ ਕੁਝ ਕਮਾ ਕਮਾ ਕੇ ਭੰਡਾਰ ਜਮ੍ਹਾਂ ਵੀ ਕਰ ਚੁੱਕਾ ਹੈ, ਤਨ ਦੌਲਤ ਪਦਾਰਥ ਦੇ ਅੰਬਾਰ ਲੱਗੇ ਪੈ ਰਹੇ ਪਰ ਸਰੀਰ ਤੁਹਾਡਾ ਵਰਤਨ ਦੀ ਸਮਰੱਥਾ ਵਿੱਚ ਨਹੀਂ ਹੈ। ਉਹਨਾਂ ਪਦਾਰਥਾਂ ਨੂੰ ਤਨ ਦੌਲਤ ਨੂੰ ਵਰਤਣਾ ਚਾਹੁੰਦਾ ਹੈ, ਵਰਤਨ ਦੇ ਯੋਗ ਨਹੀਂ ਹੈ, ਉਹ ਸਗੋਂ ਦੁੱਖ ਦਾ ਕਾਰਨ ਬਣ ਜਾਂਦੇ ਨੇ, ਸਾਹਮਣੇ ਪਏ ਰੋਜ਼ ਰੋਜ਼ ਦੁਖੀ ਕਰਦੇ ਨੇ। ਇਹਨਾਂ ਨੂੰ ਮੈਂ ਕਮਾਇਆ ਸੀ ਵਰਤਾਂਗਾ, ਪਰ ਹੁਣ ਸਰੀਰ ਜਵਾਬ ਦੇ ਗਿਆ ਵਰਤਾਂ ਕਿਵੇਂ। ਖਾਣ ਦਾ ਅਜੇ ਚਾਹ ਬਾਕੀ ਹੈ, ਖਾਣ ਦੀ ਚਾਹਨਾ ਤਮੰਨਾ ਬਾਕੀ ਹੈ, ਪਰ ਕਰੀਏ ਕਿ ਮੇਧਾ ਜਵਾਬ ਦੇ ਗਿਆ ਤੇ ਉਹ ਵਿਸ ਵਰਗੇ ਲੱਗਦੇ ਨੇ, ਉਹ ਸਗੋਂ ਦੁਖਦਾਈ ਲੱਗਦੇ ਨੇ। ਇੱਕ ਗਰੀਬ ਦੇ ਕੋਲ ਹੈ ਨਹੀਂ, ਚਲੋ ਹੋਰ ਗੱਲ ਹੈ, ਇੱਕ ਦੇ ਕੋਲ ਭੰਡਾਰ ਭਰੇ ਪਏ ਨੇ ਪਰ ਉਹਨੂੰ ਖਾਣ ਦਾ ਹੁਕਮ ਨਹੀਂ, ਉਹ ਫਿਰ ਦੁੱਖ ਦਾ ਕਾਰਨ ਹੀ ਬਣ ਗਿਆ ਨਾ, ਦੁੱਖ ਦਾ ਹੀ ਬਾਇਸ ਬਣ ਗਿਆ ਨਾ। ਕੋਲ ਪਦਾਰਥ ਹੋਣ ਪਰ ਖਾਣ ਦਾ ਹੁਕਮ ਨਾ ਹੋਵੇ, ਕੋਲ ਲੰਮੇ ਚੌੜੇ ਪਦਾਰਥਾਂ ਦੇ ਅੰਬਾਰ ਹੋਣ, ਕੱਪੜਾ ਹੋਵੇ ਪਰ ਚਮੜੀ ਦਾ ਰੋਗ ਕੋਈ ਇਸ ਤਰ੍ਹਾਂ ਦਾ ਹੋਵੇ, ਕੱਪੜਾ ਹੰਡਾਉਣ ਦਾ ਹੁਕਮ ਨਾ ਹੋਵੇ ਤੇ ਫਿਰ ਉਹ ਕੱਪੜਾ ਵੀ ਵੇਸੀ ਬਣ ਗਿਆ ਨਾ। ਮਹਿਲ ਮਾੜੀਆਂ ਸਭ ਕੁਝ ਕੋਲ ਹੈ ਪਰ ਅੰਦਰ ਵਸਣ ਦਾ ਹੁਕਮ ਨਹੀਂ ਹੈ, ਫਿਰ ਉਹ ਵੈਸੀ ਬਣ ਗਿਆ ਨਾ। ਜਿਨ੍ਹਾਂ ਧੀਆਂ ਪੁੱਤਰਾਂ ਵਾਸਤੇ ਤੂੰ ਜਫਰ ਜਾਲ ਕੇ ਖੂਹੀ ਜਾਲ ਪਾ ਕੇ ਵੀਹ ਘੰਟੇ ਕੰਮ ਕਰਦਾ ਰਿਹਾ, ਉਹਨਾਂ ਨੂੰ ਤੂੰ ਇੱਕ ਮਹਿਲ ਬਣਾ ਕੇ ਤਿਆਰ ਕਰਕੇ ਦਿੱਤਾ, ਉਹਨਾਂ ਨੇ ਤੈਨੂੰ ਬੁਢਾਪੇ ਦੇ ਅੰਦਰ ਧੱਕੇ ਮਾਰ ਕੇ ਬਾਹਰ ਕੱਢਿਆ, ਉਹ ਮਹਿਲ ਤੇਰੇ ਲਈ ਵੇਸੀ ਬਣ ਗਿਆ ਨਾ। ਉਹਨੂੰ ਵੇਖ ਵੇਖ ਕੇ ਅੱਖਾਂ ਭਰ ਆਉਂਦੀਆਂ ਨੇ ਕਿ ਬਣਾਇਆ ਹੈ, ਇੱਕ ਇੱਕ ਇੱਟ ਯਾਦ ਆਉਂਦੀ ਹੈ ਮੈਂ ਇਸ ਤਰ੍ਹਾਂ ਬਣਾਇਆ, ਇੱਕ ਇੱਕ ਰੋਜ਼ ਚੇਤੇ ਆਉਂਦਾ, ਇੱਕ ਇੱਕ ਦਿਨ ਚੇਤੇ ਆਉਂਦਾ, ਮੈਂ ਇੰਨੇ ਜ਼ਫਰ ਜਾਲੇ ਨੇ ਇਹ ਕੁਝ ਬਣਾਉਣ ਲਈ ਤੇ ਅੱਜ ਉੱਥੇ ਰਹਿਣਾ ਮੇਰੇ ਵਾਸਤੇ ਹੁਕਮ ਨਹੀਂ, ਉਹ ਫਿਰ ਵੇਸੀ ਬਣ ਗਿਆ ਨਾ, ਜ਼ਹਿਰੀ ਬਣ ਗਿਆ ਨਾ। ਭਗਤ ਜੀ ਕਹਿਣ ਲੱਗੇ, ਸੱਕਰ ਹੋਈ ਵਿਸ ਸਾਈਂ ਬਾਜੋਂ ਆਪਣੇ ਵੇਦਨ ਕਹੀਏ, ਕਿਸ ਵੇਦਨ ਮੈਨੇ ਪੀੜਾ। ਕਹਿਣ ਲੱਗੇ ਹੁਣ ਤੇਰੀ ਵੇਦਨ ਤੇਰੀ ਪੀੜਾ ਜੇ ਸੁਣ ਸਕਦਾ ਹੈ ਤੇ ਸਾਈਂ ਸੁਣ ਸਕਦਾ ਹੈ ਰੱਬ ਪਰਮਾਤਮਾ, ਇਹਦੇ ਤੋਂ ਬਗੈਰ ਨਿਰੰਕਾਰ ਰੱਬ ਜੀ ਤੋਂ ਬਗੈਰ ਤੇਰੀ ਪੀੜਾ ਤੇਰੀ ਵੇਦਨ ਸੁਣਨ ਵਾਲਾ ਵੀ ਕੋਈ ਨਹੀਂ। ਕਿਉਂਕਿ ਵੇਦਨ ਸੁਣਨੀ ਸੀ ਧੀਆਂ ਪੁੱਤਰਾਂ ਨੇ ਤੇ ਧੀਆਂ ਪੁੱਤਰਾਂ ਨੇ ਤੇ ਘਰੋਂ ਬਾਹਰ ਕੱਢਿਆ ਤੇ ਵੇਦਨ ਸੁਣੇ ਕੌਣ। ਵੇਦਨ ਸੁਣਨੀ ਸੀ ਭਾਈਆਂ ਨੇ ਤੇ ਭਾਈ ਤੇਰੇ ਨਾਲ ਸਹਿਮਤ ਨਹੀਂ ਹੈ, ਭਾਈ ਧੱਕੇ ਮਾਰ ਕੇ ਬਾਹਰ ਕੱਢ ਰਹੇ ਨੇ ਤੇ ਵੇਦਨ ਸੁਣੇ ਕੌਣ। ਵੇਦਨ ਸੁਣਨੀ ਸੀ ਪਤਨੀ ਨੇ ਜਾਂ ਪਤੀ ਨੇ ਤੇ ਪਤਨੀ ਧੱਕੇ ਮਾਰ ਕੇ ਪਤੀ ਨੂੰ ਬਾਹਰ ਕੱਢ ਰਹੀ ਹੈ, ਪਤੀ ਧੱਕੇ ਮਾਰ ਕੇ ਪਤਨੀ ਨੂੰ ਬਾਹਰ ਕੱਢ ਰਹੇ, ਵੇਦਨ ਸੁਣੇ ਕੌਣ। ਪਿਆਰਿਓ ਜਦ ਵੀ ਕਿਧਰੇ ਬਿਰਥਾ ਤੁਹਾਡੇ ਮਨ ਦੇ ਅੰਦਰ ਪੀੜਾ ਮਨ ਦੇ ਅੰਦਰ ਭਰ ਜਾਏ ਤੇ ਲੋਕਾਂ ਦੇ ਸਾਹਮਣੇ ਆਪਣੀ ਵੇਦਨ ਕਰਨ ਦੀ ਬਜਾਏ ਸਾਈਂ ਜੀ ਦੇ ਸਾਹਮਣੇ ਦੁੱਖੜੇ ਨੂੰ ਬਿਆਨ ਕਰੋ। ਪਾਤਸ਼ਾਹ ਦਾ ਇੱਕ ਹੁਕਮ ਏ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਕਹਿਣ ਲੱਗੇ ਲੋਕਾਂ ਦੇ ਸਾਹਮਣੇ ਰੋਣਾ ਰੋਣ ਦੀ ਬਜਾਏ ਗੁਰ ਪੈ ਅਰਦਾਸ ਕਰ। ਗੁਰੂ ਸੁਣਨਾ ਵੀ ਜਾਣਦਾ ਹੈ ਤੇ ਸੱਚ ਜਾਣੀ ਗੁਰੂ ਮਟਾਉਣਾ ਵੀ ਜਾਣਦਾ ਹੈ, ਤੇਰੇ ਦੁੱਖ ਦਲਿੱਦਰ ਨੂੰ ਘਟਾਉਣਾ ਵੀ ਜਾਣਦਾ। ਭਗਤ ਜੀ ਕਹਿਣ ਲੱਗੇ ਹਾਲਾਤ ਤੇਰੀ ਸਜਣਾ ਇਸ ਤਰ੍ਹਾਂ ਦੀ ਬਣ ਗਈ ਹੈ ਕਿ ਤੇਰੇ ਵਾਸਤੇ ਮਿੱਠੇ ਪਦਾਰਥ ਵੀ ਜ਼ਹਿਰ ਦੇ ਧੁੱਲ ਬਣ ਗਏ। ਸੱਕਰ ਹੋਈ ਵਿਸ ਸਾਈਂ ਬਾਜੋਂ ਆਪਣੇ, ਦੁਨੀਆਂ ਦੇ ਅੰਦਰ ਤੇਰੀ ਪੀੜਾ ਤੇਰੀ ਵੇਦਨ ਨੂੰ ਸੁਣਨ ਵਾਲਾ ਤੇਰਾ ਆਪਣਾ ਕੋਈ ਰਿਹਾ ਨਹੀਂ। ਤੇ ਹੁਣ ਕੌਣ ਹੈ ਤੇਰਾ ਆਪਣਾ ਜਿਹਦੇ ਕੋਲੋਂ ਜਨਮ ਲੈ ਕੇ ਮ੍ਰਿਤ ਮੰਡਲ ਦੇ ਕੋਲ ਆਇਆ ਸੀ। ਸਤਨਾਮ ਸ੍ਰੀ ਵਾਹਿਗੁਰੂ ਤੇਰਾ ਆਪਣਾ ਹੈ, ਸਾਈਂ ਬਾਜੋਂ ਆਪਣੇ ਵੇਦਨ ਕਹੀਏ ਕਿਸ। ਕਹਿਣ ਲੱਗੇ ਸਾਈਂ ਜੀ ਤੋਂ ਬਗੈਰ ਰੱਬ ਜੀ ਤੋਂ ਬਗੈਰ ਹੁਣ ਆਪਣੀ ਵੇਦਨ ਬਿਆਨ ਵੀ ਕਰੇ ਤੇ ਕਰੇ ਵੀ ਕਿੰਨਾ। ਇੱਕ ਮੈਂ ਹੋਰ ਬੇਨਤੀ ਕਰਦਾ ਚੱਲਾਂ, ਕੋਕ ਹੁੰਦੀ ਏ ਸੀਤਲ, ਸੀਤਲ ਮੈਨੇ ਠੰਡੀ, ਪਰ ਠੰਡੀ ਕੋਕ ਨੂੰ ਬਾਹਰ ਰੱਖ ਦਿਓ ਤੇ ਸਮਾਂ ਪਾ ਕੇ ਨਾ ਉਹ ਬਦਲ ਜਾਂਦੀ ਹੈ। ਠੰਡੀ ਕੋਕ ਆਪਣਾ ਸੁਭਾਅ ਬਦਲ ਜਾਂਦੀ ਏ, ਉਹਦੀ ਠੰਡ ਚਲੀ ਜਾਂਦੀ ਏ, ਸਹਿਜੇ ਸਹਿਜੇ ਉਹ ਗਰਮ ਹੋਣੀ ਸ਼ੁਰੂ ਹੋ ਜਾਂਦੀ। ਜਿੰਨਾ ਸਮਾਂ ਬਾਹਰ ਰਹੇਗੀ ਠੰਡ ਤੋਂ, ਫਰਿੱਜ ਤੋਂ ਬਾਹਰ ਰਹੇਗੀ, ਗਰਮ ਹੋਏਗੀ। ਇਹ ਦੂਸਰੀ ਉਦਾਹਰਨ ਜੋ ਮੈਂ ਦੇਣੀ ਚਾਹੁੰਦਾ, ਖਿਮਾ ਕਰਿਓ। ਸ਼ਰਾਬ ਜਿੰਨੀ ਪੁਰਾਣੀ ਹੋ ਜਾਏ ਨਾ, ਜਿੰਨੀ ਪੁਰਾਣੀ, ਮੈਂ ਇਤਿਹਾਸਕਾਰਾਂ ਦੇ ਬੋਲ ਪੜੇ, ਉਨਾ ਉਹਦਾ ਨਸ਼ਾ ਵੱਧ ਜਾਂਦਾ ਹੈ, ਉਨਾ ਨਸ਼ਾ ਵੱਧ ਜਾਂਦਾ ਹੈ, ਮਿਆਰ ਵੱਧ ਜਾਂਦੀ ਹੈ। ਜੇ ਮਨੁੱਖੀ ਮਨ ਦੇ ਅੰਦਰ ਰੱਬੀ ਰਸ ਨਾ ਆਏ, ਇਹ ਸ਼ਰਾਬ ਵਰਗਾ ਹੀ ਬਣਿਆ ਰਹੇ, ਜ਼ਹਿਰੀਲਾ ਬਣਿਆ ਰਹੇ, ਕੌੜਾ ਬਣਿਆ ਰਹੇ, ਤੇ ਬੁਢਾਪੇ ਤੱਕ ਪਹੁੰਚਦਿਆਂ ਪਹੁੰਚਦਿਆਂ ਇਹ ਹੋਰ ਮਾਇਆ ਦੀ ਪਕੜ ਵਿੱਚ ਆ ਜਾਂਦਾ ਹੈ। ਸ਼ਰਾਬ ਵਾਂਗ ਇਹਦਾ ਨਸ਼ਾ ਵੱਧ ਜਾਂਦਾ ਹੈ, ਵਿਕਾਰ ਵੱਧ ਜਾਂਦੇ ਨੇ, ਗੁਣਾ ਵੱਧ ਜਾਂਦੇ ਨੇ, ਘਟਣ ਦੀ ਬਜਾਏ ਰੱਬ ਵੱਲ ਆਉਣ ਦੀ ਬਜਾਏ ਸਗੋਂ ਉਲਟੇ ਪਾਸੇ ਨੂੰ ਜਾਂਦਾ ਹੈ। ਤੇ ਮੈਂ ਭਾਈ ਸਾਹਿਬ ਭਾਈ ਰਵਿਦਾਸ ਗੁਰਦਾਸ ਸਾਹਿਬ ਜੀ ਦਾ ਇੱਕ ਬਚਨ ਪੜ੍ਹਿਆ, ਉਹਨਾਂ ਨੇ ਬੜੇ ਆਲਮਾਨਾ ਢੰਗ ਦੇ ਨਾਲ ਇੱਕ ਬੋਲ ਕਿਹਾ, ਕਹਿਣ ਲੱਗੇ ਕਿ ਅੰਨਾ ਬੋਲਾ ਪਿੰਗਲਾ ਤਨ ਥੱਕਾ ਮਨ ਦਹਿ ਦਿਸਦਾ ਵੇ। ਕਹਿਣ ਲੱਗੇ ਅੰਨਾ ਹੋਇਆ ਦਿਸਣਾ ਬੰਦ ਹੋਇਆ, ਬੋਲਾ ਹੋਇਆ ਸੁਣਨਾ ਬੰਦ ਹੋਇਆ, ਪਿੰਗਲਾ ਹੋਇਆ ਚੱਲਣਾ ਬੰਦ ਹੋਇਆ। ਅੰਨਾ ਬੋਲਾ ਪਿੰਗਲਾ ਤਨ ਥੱਕਾ, ਤਨ ਤੇ ਤੇਰਾ ਗਿਆ ਹੈ ਥੱਕ, ਮਨ ਦਹਿ ਦਿਸਦਾ ਵੇ, ਮਨ ਅਜੇ ਵੀ ਕਾਲੇ ਕਾਂ ਵਾਂਗ ਦਸਾਂ ਦਿਸ਼ਾਵਾਂ ਨੂੰ ਦੌੜਦਾ ਹੈ। ਇਹ ਹੁਣ ਤੁਸੀਂ ਆਪਣੇ ਉੱਤੇ ਅਜਮਾ ਕੇ ਵੇਖੋ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਉਹ ਝੂਠ ਕਹਿ ਰਹੇ ਨੇ ਜਾਂ ਸੱਚ ਕਹਿ ਰਹੇ ਨੇ, ਤੇ ਜਦੋਂ ਆਪਣੇ ਜੀਵਨ ਵਿੱਚ ਇਹ ਬਚਨ ਨੂੰ ਘਟਾ ਕੇ ਵੇਖੋਗੇ, ਨਜ਼ਰ ਆ ਜਾਏਗਾ ਭਾਈ ਸਾਹਿਬ ਜੋ ਕਹਿ ਰਹੇ ਨੇ ਹਕੀਕਤ ਹੀ ਕਹਿ ਰਹੇ ਨੇ, ਸੱਚਾਈ ਬਿਆਨ ਕਰ ਰਹੇ ਨੇ, ਝੂਠ ਨਹੀਂ। ਖੈਰ, ਭਗਤ ਫਰੀਦ ਸਾਹਿਬ ਜੀ ਦਾ ਅਗਲਾ ਬਚਨ ਮੈਂ ਇੱਕ ਹੋਰ ਇਸ ਸਲੋਕ ਦੇ ਨਾਲ ਸੰਬੰਧਿਤ ਤੁਹਾਡੇ ਸਾਹਮਣੇ ਰੱਖਦਾ ਚੱਲਾਂ। ਕਹਿਣ ਲੱਗੇ ਫਰੀਦਾ ਅੱਖੀਂ ਦੇਖ ਪਤੀਨੀਆਂ, ਪਤੀਨੀਆਂ ਦਾ ਮਤਲਬ ਹੁੰਦਾ ਹੈ ਥੱਕ ਜਾਣਾ, ਪਤਲੀਆਂ ਹੋ ਜਾਣਾ, ਕਮਜ਼ੋਰ ਹੋ ਜਾਣਾ। ਅੱਖਾਂ ਵੇਖ ਵੇਖ ਕੇ ਥੱਕ ਗਈਆਂ ਨੇ, ਕਮਜ਼ੋਰ ਹੋ ਗਈਆਂ ਨੇ, ਪਤਲੀਆਂ ਪੈ ਗਈਆਂ ਨੇ। ਸੁਣ ਸੁਣ ਰੀਨੇ ਕੰਨ, ਤੇ ਸੁਣ ਸੁਣ ਕੇ ਤੇਰੇ ਕੰਨ ਵੀ ਕਮਜ਼ੋਰ ਪੈ ਗਏ, ਉਹ ਵੀ ਘਸ ਗਏ। ਮੈਂ ਇੱਕ ਹੋਰ ਕਬੀਰ ਸਾਹਿਬ ਜੀ ਦਾ ਬਚਨ ਇਸ ਤੋਂ ਪਹਿਲਾਂ ਤੁਹਾਡੇ ਸਾਹਮਣੇ ਰੱਖਾਂ। ਕਬੀਰ ਸਾਹਿਬ ਕਹਿੰਦੇ ਨੇ, ਕਬੀਰਾ ਰਾਮ ਨਾ ਚੇਤਿਓ ਜਰਾ ਪਹੁੰਚਿਓ ਆਏ। ਕਹਿਣ ਲੱਗੇ ਰਾਮ ਤੋਂ ਚੇਤਿਆ ਨੀ, ਜਰਾ ਤੇਰੇ ਕੋਲ ਪਹੁੰਚ ਗਿਆ, ਬੁਢਾਪਾ ਤੇਰੇ ਕੋਲ ਪਹੁੰਚ ਗਿਆ। ਅਗਾਂਹ ਕਹਿੰਦੇ ਨੇ, ਲਾਗੀ ਮੰਦਰ ਦੁਆਰ ਤੇ ਅਵਕਿਆ ਨਿਕਸਿਓ ਜਾਏ। ਕਹਿਣ ਲੱਗੇ ਦੁਆਰ, ਦੁਆਰ ਮੈਨੇ ਦਰਵਾਜ਼ਾ, ਮੰਦਰ ਮੈਨੇ ਘਰ, ਮੰਦਰ ਦੇ ਦਰਵਾਜ਼ੇ ਉੱਤੇ, ਘਰ ਦੇ ਦਰਵਾਜ਼ੇ ਦੇ ਉੱਤੇ ਲੱਗ ਜਾਏ ਅੱਗ, ਤੇ ਉਸ ਦਰਵਾਜ਼ੇ ਵਿੱਚੋਂ ਹੀ ਤੇ ਸਭ ਕੁਝ ਬਾਹਰ ਕੱਢਣਾ ਸੀ, ਹੁਣ ਬਾਹਰ ਕੱਢੇਗਾ ਕਿੱਥੋਂ ਦੀ। ਆਪ ਨਿਕਲਣਾ ਹੈ ਦਰਵਾਜ਼ੇ ਵਿੱਚੋਂ, ਦਰਵਾਜ਼ੇ ਦੇ ਭਾਂਬੜ ਬਲ ਰਹੇ ਨੇ। ਜੇ ਸਮਾਨ ਕੱਢਣਾ ਸੀ ਦਰਵਾਜ਼ੇ ਵਿੱਚੋਂ, ਤੇ ਦਰਵਾਜ਼ੇ ਤੇ ਅੱਗ ਬਲਦੀ ਨਜ਼ਰ ਆ ਰਹੀ। ਕਹਿਣ ਲੱਗੇ ਹੁਣ ਕਰੇਗਾ ਕੀ, ਹੁਣ ਬਾਹਰ ਕੱਢੇਗਾ ਕੀ। ਬੁਢਾਪੇ ਦੇ ਅੰਦਰ ਆਣ ਕੇ ਇਹਦੇ ਤਮਾਮ ਦਰਵਾਜ਼ਿਆਂ ਨੂੰ ਅੱਗ ਲੱਗੀ ਹੋਈ ਅਜੇ ਵੀ ਨਜ਼ਰ ਪੈਂਦੀ ਹੈ। ਅੱਖਾਂ ਦੇ ਵੇਖਣ ਦੀ ਤਮੰਨਾ ਬਾਕੀ, ਕੰਨਾਂ ਦੇ ਸੁਣਨ ਦੀ ਅਜੇ ਚਾਹਤ ਬਾਕੀ ਹੈ, ਜ਼ੁਬਾਨ ਬੋਲਣਾ ਚਾਹੁੰਦੀ ਹੈ, ਦੰਦ ਚਬਾਉਣਾ ਚਾਹੁੰਦੇ ਨੇ, ਅਜੇ ਖਾਣ ਦੀ ਮੰਗ ਹੈ, ਜੀਵਨ ਦੀ ਮੰਗ ਹੈ, ਪਰ ਅਜੇ ਵੀ ਰੱਬ ਵਾਲੇ ਦਾ ਧਿਆਨ ਨਹੀਂ ਹੈ, ਅਜੇ ਵੀ ਪਰਿਪੂਰਨ ਪਰਮਾਤਮਾ ਚੇਤੇ ਵਿੱਚ ਨਹੀਂ ਹੈ। ਕਹਿਣ ਲੱਗੇ ਅੱਖੀ ਦੇਖ ਪਤੀਨੀਆਂ, ਸੁਣ ਸੁਣ ਰੀਨੇ ਕੰਨ, ਸ਼ਾਖ ਪਕੰਦੀ ਆਇਆ। ਜਿਵੇਂ ਟਹਿਣੀ ਦੇ ਨਾਲ ਲੱਗਾ ਹੋਇਆ ਫਲ ਪੱਕਦਾ ਪੱਕਦਾ, ਪੱਤੇ ਪੱਕਦੇ ਪੱਕਦੇ, ਬੁੱਢੇ ਹੁੰਦੇ ਹੁੰਦੇ ਆਪਣਾ ਰੰਗ ਬਦਲ ਜਾਂਦੇ ਨੇ। ਫਲ ਵੀ ਪੱਕ ਕੇ ਰੰਗ ਬਦਲਾ ਲੈਂਦਾ ਹੈ, ਤੇ ਪੱਤੇ ਵੀ ਰੰਗ ਬਦਲ ਦਿੰਦੇ ਨੇ। ਹੋਰ ਕਰੇਂਦੀ ਵੰਨ, ਕਹਿਣ ਲੱਗੇ ਮੈਂ ਤੇਰੇ ਜੀਵਨ ਨੂੰ ਵੇਖਿਆ, ਤੇਰਾ ਜੀਵਨ ਵੀ ਪੱਕ ਗਿਆ ਹੈ, ਤੇਰੇ ਜੀਵਨ ਦਾ ਰੰਗ ਢੰਗ ਵੀ ਹੋਰ ਦਾ ਹੋਰ ਬਣ ਗਿਆ, ਤੇਰੇ ਜੀਵਨ ਦਾ ਰੰਗ ਢੰਗ ਵੀ ਬਦਲ ਗਿਆ, ਤੇ ਬਦਲਿਆ ਕੀ ਹੈ, ਤੇਰੇ ਸਰੀਰ ਦੀ ਬਹਾਰ ਬਸੰਤ ਵਾਲੀ ਚਲੀ ਗਈ, ਤੇਰੇ ਜੀਵਨ ਦੇ ਅੰਦਰ ਪੱਤੇ ਚਾੜਨ ਵਾਲੀ ਬਹਾਰ ਆਣ ਕੇ ਬਹਿ ਗਈ। ਇਹ ਜੀਵਨ ਜੋ ਮਿਲਿਆ ਹੈ, ਇਹਦੇ ਅੰਦਰ ਕੁਝ ਨਾ ਕੁਝ ਬਣਨ ਦਾ ਅਵੱਛ ਯਤਨ ਕਰੋ, ਤੇ ਬਣਨਾ ਤੁਸੀਂ ਕਿਸੇ ਲਈ ਨਹੀਂ, ਆਪਣੇ ਲਈ ਬਣਨਾ ਹੈ, ਆਪਣੇ ਵਾਸਤੇ ਬਣਨਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਕਿਰਪਾ ਦੇ ਨਾਲ ਭਗਤ ਫਰੀਦ ਸਾਹਿਬ ਜੀ ਦੇ ਸਲੋਕਾਂ ਨੂੰ ਆਧਾਰ ਬਣਾ ਕੇ ਕੁਛ ਬੇਨਤੀਆਂ ਤੁਹਾਡੇ ਸਾਹਮਣੇ ਰੱਖਣ ਦਾ ਮੈਂ ਨਿਮਾਣਾ ਯਤਨ ਕਰ ਰਿਹਾ ਸਾਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਰਹਿਮਤ ਕਰਨ, ਜਿਤਨੇ ਸ਼ਰੋਤੇ ਮਾਈ ਭਾਈ ਗੁਰੂ ਦਰਬਾਰ ਦੇ ਅੰਦਰ ਸੁਭਾਏ ਮਾਣ ਹੋ, ਸਭਨਾਂ ਦੇ ਮਨਾਂ ਵਿੱਚ ਸਤਿਗੁਰੂ ਜੀ ਗੁਰਮਤ ਗਿਆਨ ਦੀ ਰੋਸ਼ਨੀ ਬਖਸ਼ਿਸ਼ ਕਰਨ, ਔਰ ਅਗਿਆਨਤਾ ਦਾ ਹਨੇਰਾ ਸਮੂਹ ਮਨਾਂ ਵਿੱਚੋਂ ਦੂਰ ਕਰਨ ਦੀ ਕਿਰਪਾ ਕਰਨ।
1: ਸ੍ਰੀ ਵਾਹਿਗੁਰੂ ਸਾਹਿਬ ਜੀਓ, ਗੁਰੂ ਗਰੀਬ ਨਿਵਾਜ, ਫਰੀਦਾ ਕਾਲੀ ਜਿਨੀ ਨਾ ਰਾਵਿਆ,

आया सेकित फेर चित फरीदा कुकेंदिया जागेंदिया मती दिंदिया नित जो शैतान वंजाया से कित फेर चित वाहिगुरु जी का खालसा वाहिगुरु जी की फतेह। परम सत्कार योग मेहरबान सतगुरु तन तन श्री गुरु ग्रंथ साहिब पातशाह महाराज जी दी पाप पवित्र ते निगी गोता आनंद पा रहे सब माई भाई सतसंगी जनों आप रोज सवेर दे समय लड़ीवार कथा सरवण करदे आ रहे हो। सत्कार योग भगत फरीद साहब जी दे सलोकां विचों अज जो आप संगत दे सन्मुख सलोक पढ़ के सुनाए गए उन्हां विचों पहला सलोक भगत फरीद साहब जी दी रचना द्वारा उचरिया होया फरीदा काली जिनी ना रावया तौली रावे कोई। काला ते तौला तौले दा मतलब चिट्टा इन्हां दो रंगा दा जिक्र भगत फरीद साहब जी पहली पंक्ति दे अंदर ही कर रहे ने। वालां दा रंग काला होना यह जवानी दी निशानी है ते वालां दा रंग तौला हो जाना चिट्टा हो जाना यह बुढ़ापे दी निशानी है। बुनियादां भरियां ही ना होन बुनियादां बुनाईयां ही ना होन बगैर बुनियादां दे अगर इमारत नूं खड़ा करना चाहिए ते इमारत खड़ी नहीं होएगी। अगर किसी ने जमीन दे अंदर किसी सब्जी दा फल दा फसल दा बीज बीजिया ही नहीं ते बगैर बीज बीजन तो वह फल दी तमन्ना करे ते उहदी तमन्ना करनी ही गलत है। बगैर दवारां तो कोई छत खड़ी करनी चाहे ते दवारां तो बगैर छत खड़ी नहीं होंदी। बगैर बीज बीजन तो कोई फल दी लालसा रखे तमन्ना रखे उहदी चोली दे अंदर फल नहीं पैंदा। बगैर शुभ कर्म करन दे अगर कोई ये चाहे कि मेरे मन नूं शांति मिल जाए सुकून मिल जाए सहज बन जाए घर दे अंदर सुख बन जाए वो भी नहीं बनता। सुख नूं प्राप्त करना एक वड्डी ते महान दात है। शांति हृदय दे अंदर बन जाना एक उपलब्धि एक मंजिल दी प्राप्ति है। पर खिमा चाहांगा यह वेखो कि उस सुख दी प्राप्ति शांति दी प्राप्ति वास्ते मैं कर्म की कीता है। अगर कर्म ही नहीं है ते मंजिल ते बहुत वड्डी दी मंग कर रहे हैं वो मंजिल मिले किवें। शांति बड़ी वड्डी दी मंग कर रहे हैं वो शांति बने किवें। अगर बुनियादा ही नहीं है बीज ही नहीं है ते फिर शांति जीवन दे अंदर बने किवें। भगत जी कहन लगे काली काली दा मतलब काले रंग दे अंदर ते काले रंग दा मतलब जवानी दे पैर दे अंदर क्योंकि जवानी दी निशानी है वालां दा रंग काला स्याह काला। कहन लगे जिस मनुख ने जवानी नूं बर्बाद कीता है उदा जीवन सारे दा सारा तकरीबन बर्बाद हो ही जांदा है क्योंकि जे आप ध्यान देके वेखोगे ते जवानी दे अंदर तकरीबन तकरीबन गुनाह हुंदे नजर पै रहे ने ते जवानी दे अंदर ही दूसरे पासे गुण हुंदे नजर पै रहे ने। ठीक है दुनिया दे अंदर कुछ बचे भी गुनाहगारी हुंदे ने कुछ बुजुर्ग भी गुनाहगारी हुंदे ने कुछ बच्चे भी बड़े महान हुंदे ने कुछ बुजुर्ग भी बड़े महान हुंदे ने पर सारी एवरेज कड्डो अगर आंकड़े कड के सामने लियाओ ते जवानी ही ज्यादा गुनाहां वाले ते जवानी ही ज्यादी गुणा वाले। कतलो गारत दे अड्डे बने
ਅਯਾਸ਼ੀ ਬਦਮਾਸ਼ੀ ਦੇ ਟਿਕਾਣੇ ਬਣੇ, ਵੈਸਿਆ ਦੁਬਾਰੇ ਬਣੇ, ਜੂਏ ਦੇ ਅੱਡੇ ਕਾਇਮ ਹੋਏ। ਇਹ ਨਾ ਤੇ ਬੱਚਿਆਂ ਨੇ ਬਣਾਏ ਨੇ ਤੇ ਨਾ ਬਹੁਤ ਜ਼ਿਆਦਾ ਬਿਰਧ ਹੋਇਆ ਮਨੁੱਖ ਨਾ ਉਹਨਾਂ ਨੇ ਬਣਾਏ ਨੇ। ਜਿਸ ਮਨੁੱਖ ਕੋਲੋਂ ਚੱਲਿਆ ਨਹੀਂ ਜਾ ਰਿਹਾ, ਗਿੱਟਿਆ ਗੋਡਿਆਂ ਵਿਚ ਬਲ ਨਹੀਂ, ਹੱਥਾਂ ਵਿਚ ਕਰਨ ਦੀ ਸਮਰੱਥਾ ਨਹੀਂ, ਉਹ ਕੀ ਵੈਸਿਆ ਦਾ ਟਿਕਾਣਾ ਬਣਾਏਗਾ? ਉਹ ਕੀ ਜੂਏ ਦਾ ਅੱਡਾ ਕਾਇਮ ਕਰੇਗਾ? ਕੀ ਅਯਾਸ਼ੀ ਤੇ ਬਦਮਾਸ਼ੀ ਦੇ ਘਰਾਂ ਨੂੰ ਉਹ ਜਨਮ ਦੇਗਾ? ਇਹ ਜਿੰਨੇ ਗੁਨਾਹ ਦੇ ਅੱਡੇ ਨੇ ਉਹ ਬਣਾਏ ਕਿੰਨੇ ਨੇ? ਜਵਾਨ ਮਨੁੱਖ ਨੇ। ਹੁਣ ਠੀਕ ਦੂਸਰੇ ਪਾਸੇ ਚਲੇ ਜਾਓ, ਜਿੰਨੇ ਸ਼ਹੀਦ ਹੋਣ ਵਾਲਿਆਂ ਦੀਆਂ ਕਤਾਰਾਂ ਨੇ, ਤਕਰੀਬਨ ਉਹ ਜਵਾਨ ਮਨੁੱਖਾਂ ਦਾ ਬਹੁਤਾ ਨੰਬਰ ਹੈ। ਜਵਾਨ ਮਨੁੱਖਾਂ ਦੀ ਬਹੁਤੀ ਵੱਡੀ ਕਤਾਰ ਹੈ, ਲੰਬੀ ਕਤਾਰ ਹੈ। ਜਿੰਨੇ ਧਰਮ ਦੇ ਕਰਮ ਨੇ, ਪਰਉਪਕਾਰ ਹੈ, ਭਲਾ ਹੈ, ਪ੍ਰਭੂ ਦਾ ਚਿੰਤਨ ਕਰਨਾ ਹੈ, ਰੱਬ ਦੇ ਨਾਲ ਜੁੜਨਾ ਹੈ, ਲੋਕਾਂ ਦੀ ਸੇਵਾ ਵਿਚ ਮਗਨ ਰਹਿਣਾ ਹੈ, ਭਾਈ ਕਨਈਆ ਜੀ ਵਾਂਗ, ਉਹ ਵੀ ਤਕਰੀਬਨ ਜਵਾਨੀ ਦੇ ਅੰਦਰ। ਅਗਰ ਕੋਈ ਗੁਨਾਹ ਕਰ ਰਿਹਾ ਹੈ ਜਵਾਨੀ ਦੇ ਅੰਦਰ, ਮੂਲ ਰੂਪ ਵਿਚ ਇਸ ਤਰ੍ਹਾਂ ਹੀ ਕਹਿ ਲਓ, ਮੇਰਾ ਮਤਲਬ ਇਹ ਨਹੀਂ ਕਿ ਬਚਪਨ ਵਿਚ ਗੁਨਾਹ ਨਹੀਂ ਹੁੰਦਾ ਜਾਂ ਬੁਢਾਪੇ ਵਿਚ ਗੁਨਾਹ ਨਹੀਂ ਹੁੰਦਾ, ਮੈਂ ਐਵਰੇਜ ਦੀ ਗੱਲ ਕਰ ਰਿਹਾ, ਪਰਸੈਂਟੇਜ ਅੰਕੜੇ ਵੇਖੋ। ਜਵਾਨੀ ਗੁਨਾਹਾਂ ਦੇ ਨਾਲ ਭਰੀ ਨਜ਼ਰ ਆ ਰਹੀ ਹੈ। ਅੰਕੜੇ ਵੇਖੋ, ਜਵਾਨੀ ਦੇ ਦੌਰ ਵਿੱਚੋਂ ਹੀ ਮਨੁੱਖ ਗੁਜ਼ਰਦਿਆਂ ਅਗਰ ਇਸ ਜਵਾਨੀ ਦੇ ਵੇਗ ਨੂੰ ਰੁੱਖ ਦੇ ਦੇ, ਜਵਾਨੀ ਦੇ ਵੇਗ ਨੂੰ ਬਦਲ ਦੇ, ਤੇ ਜਵਾਨੀ ਇਹਦੀ ਸਿੱਧੇ ਮਾਰਗ ਦੇ ਉੱਤੇ ਲੈ ਕੇ ਇਹਨੂੰ ਤੁਰ ਪੈਂਦੀ ਹੈ। ਤਾਂ ਹੁਣ ਮੈਂ ਇਸ ਤਰ੍ਹਾਂ ਕਹਾਂ ਕਿ ਜਵਾਨੀ ਜਿਹਦਾ ਜ਼ਿਕਰ ਭਗਤ ਫਰੀਦ ਸਾਹਿਬ ਜੀ ਕਰ ਰਹੇ ਨੇ, ਕਾਲੀ ਜਿੰਨੀ ਨਾ ਰਾਵਿਓ, ਕਹਿਣ ਲੱਗੇ ਵਾਲਾਂ ਦਾ ਰੰਗ ਕਾਲਾ ਸੀ, ਜਵਾਨੀ ਦੀ ਬਹਾਰ ਸੀ, ਉਸ ਵਕਤ ਤੇ ਤੂੰ ਆਪਣੇ ਜੀਵਨ ਨੂੰ ਸਲਾਮਤ ਰੱਖਣ ਵਾਸਤੇ ਬੁਨਿਆਦ ਬਣਾਈ ਨਹੀਂ, ਮਨ ਦੇ ਅੰਦਰ ਸ਼ਾਂਤੀ ਬਣੇ, ਸਹਿਜ ਬਣੇ, ਸਕੂਨ ਬਣੇ, ਇਹ ਇੰਤਜ਼ਾਮ ਤੂੰ ਕੀਤਾ ਹੀ ਨਹੀਂ ਹੈ। ਤੇ ਜਦ ਬੁਨਿਆਦਾ ਹੀ ਨਹੀਂ ਤੇ ਹੁਣ ਉਹ ਫਲ ਵੀ ਕਿਵੇਂ ਮਿਲੇ ਜਿਹਦੀ ਮੰਗ ਕਰ ਰਿਹਾ, ਉਹ ਫਲ ਵੀ ਕਿਵੇਂ ਮਿਲੇ, ਮੈਂ ਸਾਂਝੇ ਤੌਰ ਤੇ ਅਰਜ਼ ਕਰ ਰਿਹਾ। ਕਾਲੀ ਜਿੰਨੀ ਨਾ ਰਾਵਿਓ, ਜਵਾਨੀ ਦੇ ਅੰਦਰ ਮਨੁੱਖ ਦਾ ਤਕਰੀਬਨ ਸੁਭਾਅ ਬਦਲ ਜਾਂਦਾ ਹੈ। ਬਾਲਪਨ ਦਾ ਜਿਹੜਾ ਸੁਭਾਅ ਹੈ ਉਹ ਭੋਲਾ ਸੁਭਾਅ ਹੈ, ਔਰ ਹਰ ਬੱਚੇ ਦਾ ਸੁਭਾਅ ਭੋਲਾ ਹੁੰਦਾ ਹੈ, ਇੱਕ ਦਾ ਨਹੀਂ, ਹਰ ਬੱਚੇ ਦਾ ਸੁਭਾਅ ਅਤਿ ਕੋਮਲ ਹੁੰਦਾ ਹੈ, ਭੋਲਾ ਹੁੰਦਾ ਹੈ ਤੇ ਵਾਸ਼ਨਾ ਤੋਂ ਰਹਿਤ ਹੁੰਦਾ ਹੈ। ਕਿਸੇ ਬੱਚੇ ਦੇ ਕੋਲ ਕੋਈ ਕਾਮ ਕ੍ਰੋਧ ਦੀ ਵਾਸ਼ਨਾ ਨਹੀਂ ਹੁੰਦੀ, ਕਿਸੇ ਬੱਚੇ ਦੇ ਕੋਲ ਨਿੰਦਾ ਤੇ ਚੁਗਲੀ ਨਹੀਂ ਹੁੰਦੀ। ਬਾਲਪਨ ਵਾਲਾ ਸੁਭਾਅ ਜਵਾਨੀ ਦੇ ਅੰਦਰ ਤਕਰੀਬਨ ਆਣ ਕੇ ਬਦਲ ਜਾਂਦਾ ਹੈ। ਆਪ ਜਿਤਨੇ ਸੂਝਵਾਨ ਪ੍ਰੇਮੀ ਸ਼ੋਭਾ ਪਾ ਰਹੇ ਹੋ, ਮੇਰੀ ਬੇਨਤੀ ਨੂੰ ਸਮਝਣ ਦਾ ਯਤਨ ਕਰਿਓ, ਜਵਾਨੀ ਵਾਲਾ ਸੁਭਾਅ ਬੁਢਾਪੇ ਦੇ ਅੰਦਰ ਜਾ ਕੇ ਬਦਲਦਿਆਂ ਬੜੀ ਦੇਰ ਲੱਗਦੀ ਹੈ। ਬਾਲਪਨ ਵਾਲਾ ਸੁਭਾਅ ਕੁਦਰਤ ਦੇ ਬਣਾਏ ਅਟਲ ਨਿਯਮ ਦੇ ਮੁਤਾਬਕ, ਪਰਮਾਤਮਾ ਦੀ ਨੇਤ ਦੇ ਮੁਤਾਬਕ ਜਵਾਨੀ ਦੇ ਅੰਦਰ ਆਣ ਕੇ ਬਦਲ ਜਾਂਦਾ ਹੈ। ਕਿਸੇ ਬੱਚੇ ਦੇ ਪਾਸ ਉਹ ਸੁਭਾਅ ਨਹੀਂ ਰਹਿੰਦਾ ਜੋ ਬਹੁਤ ਛੋਟੀ ਆਰਜ਼ਾ ਬਾਲਪਨ ਦੇ ਅੰਦਰ ਸੀ, ਜਵਾਨੀ ਦੇ ਅੰਦਰ ਉਹ ਸੁਭਾਅ ਨਹੀਂ ਰਹਿੰਦਾ। ਜਵਾਨੀ ਦੇ ਅੰਦਰ ਕਿਸੇ ਦਾ ਮਨ ਵਾਸ਼ਨਾ ਵੱਲ ਜ਼ਿਆਦਾ ਪ੍ਰੇਰਿਆ ਜਾਂਦਾ ਹੈ, ਕਿਸੇ ਦਾ ਨਹੀਂ ਪ੍ਰੇਰਿਆ ਜਾਂਦਾ। ਬਾਲਪਨ ਦੇ ਅੰਦਰ ਕੋਈ ਵੀ ਗੁਨਾਹ ਨਹੀਂ, ਨਾ ਹੰਕਾਰ, ਨਾ ਨਿੰਦਾ, ਨਾ ਚੁਗਲੀ, ਨਾ ਈਰਸ਼ਾ, ਨਾ ਬਖੀਲੀ। ਪਰ ਜਵਾਨੀ ਆਈ ਕੋਈ ਨਿੰਦਕ ਬਣ ਜਾਂਦਾ ਹੈ, ਕੋਈ ਚੁਗਲਖੋਰ ਬਣ ਜਾਂਦਾ ਹੈ, ਕੋਈ ਬੜਾ ਹੰਕਾਰੀ ਬਣ ਜਾਂਦਾ ਹੈ, ਅੱਖਾਂ ਦੇ ਰਾਹੀਂ ਵੇਖਦਾ ਹੈ ਤੇ ਤਾਂ ਵੀ ਪੱਥਰ ਵਰਗੀਆਂ ਕਠੋਰ ਅੱਖਾਂ ਦੇ ਰਾਹੀਂ, ਬੜਾ ਹੰਕਾਰ। ਕੋਈ ਸੋਚਦਾ ਹੈ, ਬੋਲਦਾ ਹੈ, ਚੱਲਦਾ ਹੈ ਤੇ ਕਾਮ ਦੇ ਰਾਹ ਦੇ ਉੱਤੇ ਚੱਲਦਾ, ਦੂਸਰਾ ਰਸਤਾ ਉਹਨੂੰ ਕੋਈ ਨਜ਼ਰ ਆਉਂਦਾ ਹੀ ਨਹੀਂ। ਪਰ ਜਵਾਨੀ ਦੇ ਅੰਦਰ ਕੋਈ ਵਿਰਲਾ ਇਸ ਤਰ੍ਹਾਂ ਦਾ ਵੀ ਹੁੰਦਾ ਹੈ। ਬਾਲਪਨ ਵਿੱਚ ਅਗਰ ਭਗਤੀ ਦੇ ਮਾਰਗ ਤੇ ਨਹੀਂ ਸੀ ਚੱਲਿਆ ਤੇ ਜਵਾਨੀ ਦੇ ਅੰਦਰ ਉਹਦਾ ਪਰਮਾਤਮਾ ਦੇ ਮਾਰਗ ਦੇ ਨਾਲ ਵੀ ਪ੍ਰੇਮ ਬਣ ਜਾਂਦਾ ਹੈ। ਕੋਈ ਵਿਰਲਾ ਕਿਸੇ ਵਿਰਲੇ ਗੁਰਮੁਖ ਪ੍ਰੇਮੀ ਦਾ ਸੁਭਾਅ ਇਸ ਤਰ੍ਹਾਂ ਬਦਲਦਾ। ਬਾਲਪਨ ਵਾਲਾ ਸੁਭਾਅ ਜਵਾਨੀ ਵਿੱਚ ਆਣ ਕੇ ਬਦਲ ਜਾਂਦਾ ਹੈ ਤੇ ਫਿਰ ਜਵਾਨੀ ਦੇ ਅੰਦਰ ਉਹ ਸੁਭਾਅ ਪੱਕਦਾ ਹੈ ਤੇ ਜਿਹੜਾ ਸੁਭਾਅ ਬੰਦੇ ਦਾ ਪੱਕ ਜਾਏ ਉਹ ਫਿਰ ਮਰਦੇ ਦਮ ਤੱਕ ਨਾਲ ਹੀ ਰਹਿੰਦਾ ਹੈ, ਉਹ ਬਦਲਦਾ ਨਹੀਂ ਹੈ। ਕਿਸੇ ਵਿਰਲੇ ਗੁਰਮੁਖ ਦਾ ਸੁਭਾਅ ਬਦਲਦਾ ਹੈ, ਵਰਨਾ ਨਹੀਂ ਬਦਲਦਾ। ਇਹਨੂੰ ਮੈਂ ਜਰਾ ਕੁ ਖੋਲਣਾ ਚਾਹਾਂਗਾ, ਧਿਆਨ ਦੇ ਕੇ ਸਮਝਣ ਦੀ ਕਿਰਪਾ ਕਰ ਲਿਓ। ਜਿਵੇਂ ਹਵਾ ਦਾ ਝੋਂਕਾ ਆਉਂਦਾ ਹੈ ਤੇ ਸਰੀਰ ਨੂੰ ਛੂ ਕੇ ਅੱਗੇ ਨਿਕਲ ਜਾਂਦਾ ਹੈ, ਹਵਾ ਸਾਡੇ ਪਾਸ ਰੁਕਦੀ ਤੇ ਨਹੀਂ ਨਾ, ਇਸ ਤਰ੍ਹਾਂ ਹੀ ਮਨ ਦੇ ਅੰਦਰ ਬੁਰੀਆਂ ਵਿਚਾਰਾਂ ਜਨਮ ਲੈਂਦੀਆਂ ਨੇ, ਮਨ ਨੂੰ ਛੂ ਕੇ ਅੱਗੇ ਨਿਕਲ ਜਾਂਦੀਆਂ ਨੇ। ਅੱਜ ਕਾਮ ਦਾ ਵਿਚਾਰ ਆਇਆ ਪਰ ਟਿਕਿਆ ਨਹੀਂ, ਛੂ ਕੇ ਅੱਗੇ ਨਿਕਲ ਗਿਆ।
ਉਹ ਕਾਮ ਸੁਭਾਅ ਨਹੀਂ ਬਣੇਗਾ। ਜਿਹੜਾ ਮੰਦਾ ਵਿਚਾਰ, ਮੈਲਾ ਵਿਚਾਰ, ਬੜਾ ਹੀ ਗੰਧਲਾ ਵਿਚਾਰ ਪੈਦਾ ਹੋਇਆ ਸੀ, ਪਰ ਲੰਮਾ ਸਮਾਂ ਮਨ ਨੇ ਉਹਦੀ ਪਕੜ ਨਹੀਂ ਕੀਤੀ, ਮਨ ਦੇ ਅੰਦਰੋਂ ਵਿਚਾਰ ਟਿਕਿਆ ਨਹੀਂ, ਅੱਗੇ ਨਿਕਲ ਗਿਆ, ਉਹ ਭੁੱਲ ਗਿਆ, ਉਹ ਕਦੀ ਵੀ ਵਿਚਾਰ ਸੁਭਾਅ ਦਾ ਰੂਪ ਨਹੀਂ ਬਣਦਾ। ਪਰ ਜੋ ਵਿਚਾਰ ਆਇਆ ਆਉਣ ਤੋਂ ਬਾਅਦ ਮਨ ਦੇ ਅੰਦਰ ਟਿਕ ਗਿਆ, ਮਨ ਨੇ ਉਸ ਵਿਚਾਰ ਨੂੰ ਛੱਡਿਆ ਹੀ ਨਹੀਂ, ਉਹੀ ਵਿਚਾਰ ਮੈਲਾ ਵਿਚਾਰ ਅੱਗੇ ਜਾ ਕੇ ਸੁਭਾਅ ਬਣ ਜਾਂਦਾ ਹੈ। ਇਹ ਵਿਚਾਰ ਭਾਵੇਂ ਚੰਗਾ ਹੋਵੇ ਭਾਵੇਂ ਮੰਦਾ ਹੋਵੇ, ਵਿਚਾਰ ਆਉਂਦੇ ਨੇ, ਮਨ ਵਿੱਚੋਂ ਨਿਕਲ ਜਾਂਦੇ ਨੇ, ਭਾਵੇਂ ਉਹ ਚੰਗੇ ਵਿਚਾਰ ਨੇ ਭਾਵੇਂ ਉਹ ਮੰਦੇ ਵਿਚਾਰ ਨੇ, ਉਹ ਮਨੁੱਖ ਦਾ ਸੁਭਾਵ ਨਹੀਂ ਬਣਦੇ, ਸੁਭਾਵ ਦਾ ਅੰਗ ਨਹੀਂ ਬਣਦੇ। ਵਿਚਾਰ ਆ ਰਹੇ ਨੇ, ਮਨ ਨੇ ਪਕੜ ਕਰ ਲਈ ਏ, ਮਨ ਦੇ ਅੰਦਰ ਉਹ ਵਿਚਾਰ ਟਿਕ ਗਏ ਨੇ, ਤੇ ਹੁਣ ਉਹ ਵਿਚਾਰ ਜੋ ਟਿਕ ਗਏ ਨੇ ਅੱਗੇ ਗਏ ਨਹੀਂ, ਉਹਨਾਂ ਵਿਚਾਰਾਂ ਨੂੰ ਮਨ ਦਿਨੇ ਵੀ ਰਾਤ ਵੀ ਲਗਾਤਾਰ ਮਾਲਾ ਬਣਾ ਕੇ ਜਪਦਾ ਹੈ, ਉਹਨਾਂ ਵਿਚਾਰਾਂ ਦੀ ਗੱਲ ਕਰਦਾ ਹੈ, ਵਿਚਾਰਾਂ ਨੂੰ ਅੰਦਰ ਚਿਤਵਦਾ ਹੈ, ਵਿਚਾਰਾਂ ਨੂੰ ਮੁੜ ਮੁੜ ਕੇ ਦੁਹਰਾਉਂਦਾ ਹੈ, ਉਹ ਵਿਚਾਰ ਅੰਦਰ ਟਿਕ ਗਏ, ਤੇ ਜਿਹੜੇ ਵਿਚਾਰ ਅੰਦਰ ਟਿਕ ਗਏ ਉਹੀ ਮਨੁੱਖ ਦਾ ਸੁਭਾਅ ਬਣ ਗਏ। ਜੇ ਕਿਸੇ ਦਾ ਸੁਭਾਅ ਕਾਮੀ ਬਣਿਆ ਹੈ ਨਾ, ਤੇ ਪ੍ਰਥਮ ਕਾਮ ਦੇ ਵਿਚਾਰ ਸੁਣੇ ਨੇ ਜਾਂ ਕਾਮ ਦੇ ਸੰਬੰਧ ਵਿੱਚ ਵਿਚਾਰ ਬਣੇ ਨੇ, ਉਹ ਵਿਚਾਰ ਬਣੇ ਨੇ, ਨਿਕਲ ਗਏ ਨੇ, ਇਹਦਾ ਕਾਮੁਕ ਸੁਭਾਅ ਨਹੀਂ ਬਣੇਗਾ। ਉਹ ਵਿਚਾਰ ਆਏ ਨੇ, ਟਿਕ ਗਏ ਨੇ, ਮਨੁੱਖ ਦਾ ਸੁਭਾਅ ਕਾਮੀ ਬਣ ਜਾਂਦਾ ਹੈ, ਕਾਮ ਬਿਰਤੀ ਵਾਲਾ ਬਣ ਜਾਂਦਾ ਹੈ। ਹੋਰ ਕੀ ਕਾਰਨ? ਇਹੀ ਤੇ ਕਾਰਨ ਹੈ। ਲੋਭ ਦੇ ਸੰਬੰਧ ਵਿੱਚ ਸੁਣਿਆ ਹੈ, ਲੋਭ ਦਾ ਵਿਚਾਰ ਬਣਿਆ ਹੈ, ਉਹ ਵਿਚਾਰ ਨਿਕਲ ਗਿਆ, ਸੁਭਾਅ ਬਣਿਆ ਹੀ ਨਹੀਂ ਹੈ, ਪਰ ਉਹ ਵਿਚਾਰ ਆਇਆ, ਅੰਦਰ ਆਣ ਕੇ ਟਿਕ ਗਿਆ, ਟਿਕਣ ਤੋਂ ਬਾਅਦ ਫਿਰ ਉਹ ਸੁਭਾਅ ਦਾ ਰੂਪ ਬਣ ਜਾਂਦਾ ਹੈ। ਜਵਾਨੀ ਦੇ ਅੰਦਰ ਮਨੁੱਖ ਦਾ ਜਿਸ ਤਰ੍ਹਾਂ ਦਾ ਸੁਭਾਅ ਪੱਕ ਜਾਏ, ਉਹਨੂੰ ਫਿਰ ਬੁਢਾਪੇ ਦੇ ਅੰਦਰ ਜਾ ਕੇ ਬਦਲਣਾ ਬੜਾ ਮੁਸ਼ਕਲ ਹੋ ਜਾਂਦਾ ਹੈ, ਉਹਨੂੰ ਬਦਲਣਾ ਬੜਾ ਕਠਿਨ ਹੋ ਜਾਂਦਾ ਹੈ। ਅੰਦਰ ਇਤਨਾ ਕੂੜਾ ਕਰਕਟ ਭਰ ਜਾਂਦਾ ਹੈ, ਉਹਨੂੰ ਸਾਫ਼ ਕਰਨ ਲੱਗਿਆ ਮਨੁੱਖ ਆਪ ਹੀ ਡਰ ਖਾਣਾ ਸ਼ੁਰੂ ਕਰ ਦਿੰਦਾ ਹੈ, ਆਪ ਹੀ ਆਪਣੇ ਆਪ ਤੋਂ ਡਰਨਾ ਸ਼ੁਰੂ ਹੋ ਜਾਂਦਾ ਹੈ। ਫਿਰ ਮੈਂ ਅਕਸਰ ਇੱਕ ਬੇਨਤੀ ਕਰਿਆ ਕਰਦਾ ਕਿ ਮਨੁੱਖ ਦੇ ਅੰਦਰ ਇੰਨਾ ਕੂੜਾ ਕਰਕਟ, ਇੰਨੇ ਮਲੀਨ ਵਿਚਾਰ, ਇੰਨੀ ਗੰਦਗੀ ਭਰੀ ਹੈ, ਅਗਰ ਇਹ ਆਪਣੀ ਬੁੱਕਲ ਦੇ ਅੰਦਰ, ਆਪਣੇ ਗਿਰਵਾਣ ਦੇ ਅੰਦਰ, ਆਪਣੀਆਂ ਨਿਗਾਹਾਂ ਦੇ ਨਾਲ ਤੱਕਣਾ ਸ਼ੁਰੂ ਕਰਦਾ, ਇਹਨੂੰ ਆਪਣੇ ਆਪ ਤੋਂ ਹੀ ਨਫ਼ਰਤ ਹੋਣੀ ਸ਼ੁਰੂ ਹੋ ਜਾਏਗੀ। ਹੁਣ ਤੁਸੀਂ ਦੂਸਰਿਆਂ ਤੋਂ ਨਫ਼ਰਤ ਕਰਦੇ ਹੋ, ਤੇ ਜੇ ਪੁੱਛੀਏ ਵੀ ਕਿਉਂ ਕਰ ਰਹੇ ਹੋ ਨਫ਼ਰਤ, ਮਨੁੱਖ ਮਨੁੱਖ ਦੇ ਨਾਲ ਈਰਸ਼ਾ ਦੀ ਅਗਨ ਦੇ ਅੰਦਰ ਖਹਿ ਖਹਿ ਕੇ ਮਾਰੀ ਰਿਹਾ ਹੈ ਨਾ, ਇਹ ਦੂਸਰੇ ਦੇ ਨਾਲ ਨਫ਼ਰਤ ਕਰ ਹੀ ਰਿਹਾ ਹੈ ਨਾ, ਤੇ ਜੇ ਇਹਨੂੰ ਪੁੱਛੀਏ ਵੀ ਤੇਰੀ ਨਫ਼ਰਤ ਦਾ ਕਾਰਨ, ਤੇ ਮੈਂ ਬੜੇ ਬੜੇ ਦਾਨੇ ਸੂਝਵਾਨ ਬੰਦਿਆਂ ਦੀ ਜ਼ੁਬਾਨੋਂ ਇਹ ਗੱਲ ਸੁਣੀ ਹੈ, ਉਹ ਕਹਿੰਦੇ ਨੇ ਜੀ ਉਹ ਮਨੁੱਖ ਤੇ ਮੰਦਾ ਬੜਾ ਹੈ। ਬਈ ਕੀ ਮੰਦਾ ਹੈ? ਉਹਦੇ ਹੱਥ ਮੰਦੇ ਨੇ, ਪੈਰ ਮੰਦੇ ਨੇ, ਕੀ ਮੰਦਾ ਹੈ? ਮੂੰਹ ਮੱਥਾ ਮੰਦਾ ਹੈ, ਚਮੜੀ ਦਾ ਰੰਗ ਮੰਦਾ ਹੈ, ਮੰਦਾ ਕਿਉਂ ਹੈ? ਉਹ ਕਹਿੰਦਾ ਜੀ ਉਹਦੀਆਂ ਗੱਲਾਂ ਬਾਤਾਂ ਬੜੀਆਂ ਮੰਦੀਆਂ ਨੇ, ਉਹਦੇ ਕੋਲ ਔਗਣ ਬੜੇ ਨੇ, ਭਾਵੇਂ ਹੁੰਦੇ ਆਪਣੇ ਕੋਲ ਵੀ ਨੇ ਪਰ ਬੰਦਾ ਵੇਖਦਾ ਦੂਜੇ ਦੇ। ਉਹ ਕਹਿੰਦਾ ਜੀ ਉਹਦੇ ਕੋਲ ਔਗਣ ਬੜੇ ਨੇ। ਵੀ ਨਫ਼ਰਤ ਕਿਉਂ ਕਰ ਰਹੇ ਹੈ? ਔਗਣਾ ਕਾਰਨ, ਵੈਸੇ ਨਫ਼ਰਤ ਦਾ ਇੱਕ ਕਾਰਨ ਨਹੀਂ, ਬੜੇ ਕਾਰਨ ਨੇ। ਬਹੁਤੀ ਨਫ਼ਰਤ ਤੇ ਬੰਦਾ ਦੂਸਰੇ ਨੂੰ ਅੱਗੇ ਵੱਧਦਿਆਂ ਵੇਖ ਕੇ ਕਰੀ ਜਾ ਰਿਹਾ ਕਿ ਮੇਰੇ ਤੋਂ ਅੱਗੇ ਕਿਉਂ ਜਾਂਦਾ ਹੈ। ਖੈਰ ਮੈਂ ਇੱਕ ਐਂਗਲ ਤੋਂ ਕੇਵਲ ਤੁਹਾਡੇ ਸਾਹਮਣੇ ਇਸ਼ਾਰਾ ਕਰਨਾ ਚਾਹੁੰਦਾ, ਦੂਸਰੇ ਦੇ ਗੁਨਾਹਾਂ ਨੂੰ ਵੇਖ ਕੇ ਬੰਦਾ ਨਫ਼ਰਤ ਕਰਦਾ ਹੈ, ਤੇ ਜੇ ਉਹ ਹੀ ਗੁਨਾਹ ਆਪਣੇ ਵਿੱਚ ਨਜ਼ਰ ਆ ਜਾਣ ਤੇ ਫਿਰ ਆਪਣੇ ਤੋਂ ਵੀ ਨਫ਼ਰਤ ਕਰੇਗਾ। ਨਫ਼ਰਤ ਮੈਲ ਤੋਂ ਹੈ, ਤੇ ਮੈਲ ਆਪਣੇ ਵਿੱਚ ਦਿਸਦਾ, ਫਿਰ ਇਹ ਮੈਲ ਨੂੰ ਧੋਣ ਦਾ ਯਤਨ ਕਰੇਗਾ। ਮੈਲ ਅੰਦਰ ਟਿਕੀ ਕਿਉਂ ਹੈ? ਮੈਲ ਨੂੰ ਧੋਣ ਦਾ ਯਤਨ ਕਰੇਗਾ। ਅਜੇ ਦੂਸਰੇ ਦੇ ਅੰਦਰ ਮੈਲ ਦਿਸਦੀ ਏ, ਆਪਣੇ ਅੰਦਰ ਮੈਲ ਨਹੀਂ ਦਿਸਦੀ। ਜਵਾਨੀ ਦਾ ਦੌਰ ਆਇਆ ਤੇ ਪੂਰੀ ਕਾਇਨਾਤ ਦੇ ਅੰਦਰ, ਪੂਰੀ ਦੁਨੀਆਂ ਦੇ ਅੰਦਰ, ਤੇ ਮੈਂ ਇਹ ਵੀ ਕਹਿ ਦਿਆਂ ਬੇਝਿਜਕ ਹੋ ਕੇ ਕਿ ਹਰ ਧਰਮ ਦੇ ਅੰਦਰ, ਚਾਹੇ ਉਹ ਯਹੂਦੀ ਨੇ, ਪਾਰਸੀ ਨੇ, ਬੋਧੀ ਨੇ, ਜੈਨੀ ਨੇ, ਹਿੰਦੂ ਨੇ, ਸਿੱਖ ਨੇ, ਮੁਸਲਮਾਨ ਨੇ, ਹਰ ਧਰਮ ਦੇ ਅੰਦਰ ਬੱਚਾ ਗੁਨਾਹ ਨਹੀਂ ਕਰਦਾ, ਬਹੁਤ ਬਿਰਧ ਹੋ ਚੁੱਕਾ ਮਨੁੱਖ ਗੁਨਾਹ ਨਹੀਂ ਕਰਦਾ, ਭਾਵੇਂ ਗੁਨਾਹਾਂ ਦਾ ਭਰਿਆ ਮਨ ਉਹਦੇ ਕੋਲ ਹੁੰਦਾ ਪਰ ਗੁਨਾਹ ਨਹੀਂ ਕਰਦਾ, ਕਿਉਂਕਿ ਕਰਨ ਵਾਸਤੇ ਸਰੀਰ ਚਾਹੀਦਾ, ਤੇ ਇੱਕ ਬੁੱਢੇ ਬਾਬੇ ਦਾ ਸਰੀਰ ਜਵਾਬ ਦੇ ਜਾਂਦਾ ਗੁਨਾਹ ਕਰੇ ਕਿਵੇਂ। ਨਾ ਇੱਕ ਬੱਚਾ ਗੁਨਾਹ ਕਰਦਾ ਹੈ, ਨਾ ਇੱਕ ਬਹੁਤ ਕਮਜ਼ੋਰ ਤੇ ਬਿਰਧ ਬਾਬਾ ਗੁਨਾਹ ਕਰਦਾ ਹੈ। ਗੁਨਾਹ ਕੌਣ ਕਰਦਾ ਹੈ? ਜਿਹੜਾ ਵਿਚਕਾਰ ਖੜਾ ਹੈ, ਤੇ ਦੋਵਾਂ ਦੇ ਵਿਚਕਾਰ ਬਚਦੀ ਹੈ ਜਵਾਨੀ।
ਭਗਤ ਫਰੀਦ ਸਾਹਿਬ ਜੀ ਕਹਿ ਰਹੇ ਨੇ ਕਾਲੀ ਜਿੰਨੀ ਨਾ ਰਾਵਿਓ, ਦੋਵਾਂ ਦੇ ਵਿਚਕਾਰ ਬਚਦੀ ਏ ਜਵਾਨੀ। ਹਰ ਧਰਮ ਦੇ ਅੰਦਰ ਧਿਆਨ ਦੇ ਕੇ ਵੇਖੋ, ਜਿੰਨਾ ਜਵਾਨੀ ਦੇ ਕੋਲੋਂ ਖੂਨ ਵਗਿਆ ਹੈ, ਇੰਨਾ ਖੂਨ ਨਾ ਬਚਪਨੇ ਨੇ ਵਗਾਇਆ ਹੈ ਤੇ ਨਾ ਬੁਢਾਪੇ ਨੇ ਵਗਾਇਆ। ਜਿੰਨੇ ਗੁਨਾਹਾਂ ਦੇ ਅੱਡੇ ਜਵਾਨੀ ਨੇ ਕਾਇਮ ਕੀਤੇ ਨੇ, ਨਾ ਬਾਲਪਨ ਨੇ ਕੀਤੇ ਨੇ ਨਾ ਬਜ਼ੁਰਗੀ ਨੇ ਕੀਤੇ ਨੇ। ਪਰ ਇਹ ਜਵਾਨੀ ਨੇ ਗੁਨਾਹਾਂ ਦੇ ਟਿਕਾਣੇ ਕਿਉਂ ਬਣਾਏ? ਕਿਉਂਕਿ ਜਵਾਨੀ ਦੇ ਅੰਦਰ ਮਸਜਿਦ ਵਿੱਚੋਂ ਆ ਰਹੀ ਆਵਾਜ਼ ਕੰਨਾਂ ਦੇ ਕੋਲੋਂ ਛੂ ਕੇ ਅੱਗੇ ਨਿਕਲ ਜਾਂਦੀ ਏ, ਉਸ ਆਵਾਜ਼ ਦੀ ਬੰਦਾ ਪਕੜ ਕਰਦਾ ਹੀ ਨਹੀਂ, ਤੇ ਆਵਾਜ਼ ਦੀ ਪਕੜ ਕਰਦਾ ਹੀ ਨਹੀਂ, ਕੁਰਾਨ ਦੀਆਂ ਆਇਤਾਂ ਨੂੰ ਪੜ੍ਹਦਾ ਸੁਣਦਾ ਹੀ ਨਹੀਂ, ਤੇ ਕੁਰਾਨ ਵਰਗਾ ਸੁਭਾਅ ਜਵਾਨੀ ਦੇ ਅੰਦਰ ਬਣੇ ਵੀ ਕਿਵੇਂ? ਜਵਾਨੀ ਦੇ ਅੰਦਰ ਗੀਤਾ ਦੇ ਸਲੋਕ ਆਉਂਦੇ ਨੇ, ਕੰਨਾਂ ਦੇ ਕੋਲੋਂ ਛੂ ਕੇ ਅੱਗੇ ਨਿਕਲ ਜਾਂਦੇ ਨੇ, ਜਿਵੇਂ ਹਵਾ ਆਉਂਦੀ ਏ ਛੂ ਕੇ ਅੱਗੇ ਨਿਕਲ ਜਾਂਦੀ ਏ। ਜਵਾਨੀ ਦੇ ਅੰਦਰ ਮੰਦਰ ਦੀ ਆਵਾਜ਼ ਕੰਨਾਂ ਵਿੱਚ ਪੈਂਦੀ ਏ, ਮਨ ਉਸ ਆਵਾਜ਼ ਦੀ ਪਕੜ ਕਰਦਾ ਹੀ ਨਹੀਂ, ਉਸ ਤਰ੍ਹਾਂ ਦਾ ਸੁਭਾਅ ਗੀਤਾ ਵਰਗਾ ਬਣਾਉਂਦਾ ਹੀ ਨਹੀਂ। ਇੱਕ ਹਿੰਦੂ ਵੀਰ ਤੇ ਆਪਣੇ ਸੁਭਾਅ ਦੇ ਮੁਤਾਬਕ ਚੱਲਦਾ, ਗੀਤਾ ਦੇ ਮੁਤਾਬਕ ਚੱਲਦਾ ਨਹੀਂ, ਤੇ ਜਦ ਗੀਤਾ ਦੇ ਮੁਤਾਬਕ ਚੱਲਦਾ ਨਹੀਂ ਤੇ ਗੁਨਾਹ ਦੇ ਅੱਡੇ ਬਣਾਏਗਾ। ਹੁਣ ਮੈਂ ਆਪਣੀ ਗੱਲ ਕਰਾਂ, ਜਵਾਨੀ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੁਣਦਾ ਤੇ ਹੈ, ਕੀਰਤਨ ਦੇ ਰੂਪ ਕਥਾ ਦੇ ਰੂਪ ਦੇ ਅੰਦਰ ਬਾਣੀ ਨੂੰ ਸੁਣਦਾ ਤੇ ਹੈ, ਪਰ ਉਸ ਬਾਣੀ ਦੀ ਆਵਾਜ਼ ਨੂੰ ਸੁਣ ਕੇ ਆਪਣੇ ਪਾਸ ਰੱਖਦਾ ਨਹੀਂ ਹੈ, ਮਨ ਸੁਣਦਾ ਨਾਲੋਂ ਨਾਲ ਛੱਡੀ ਜਾਂਦਾ ਹੈ। ਇੱਥੇ ਸੁਣਦੇ ਹੋ, ਖਿਮਾ ਚਾਹਾਂਗਾ ਝੋਲੀ ਝਾੜ ਕੇ ਨਿਕਲ ਜਾਂਦੇ ਹੋ। ਅਗਰ ਕੁਝ ਨਾ ਕੁਝ ਸੰਭਾਲਦੇ ਹੋ, ਤੇ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਨੇ ਕੁਝ ਸੰਭਾਲਿਆ, ਉਹਨਾਂ ਦੇ ਜੀਵਨ ਦੇ ਅੰਦਰ ਆਪ ਰੋਸ਼ਨੀ ਪੈਦਾ ਹੁੰਦੀ, ਸ਼ਰੇਆਮ ਵੇਖ ਸਕਦੇ ਹੋ, ਖੁੱਲੇਆਮ ਵੇਖ ਸਕਦੇ ਹੋ। ਕਾਰਨ ਕੀ ਹੈ ਕਿ 20-20 ਸਾਲ ਤੋਂ ਲਗਾਤਾਰ ਲੜੀਵਾਰ ਕਥਾ ਸੁਣ ਰਹੇ ਹਾਂ, ਕਥਾ ਕਰ ਰਹੇ ਹਾਂ, ਕੀਰਤਨ ਸੁਣ ਰਹੇ ਹਾਂ, ਕੀਰਤਨ ਕਰ ਰਹੇ ਹਾਂ, ਜੀਵਨ ਬਦਲਦਾ ਨਹੀਂ, ਕੇਵਲ ਹਵਾ ਦੇ ਵਾਂਗ ਉਹ ਵਿਚਾਰ ਕੋਲ ਆਉਂਦੇ ਨੇ, ਅੱਗੇ ਨਿਕਲ ਜਾਂਦੇ ਨੇ, ਉਹਨਾਂ ਨੂੰ ਸੰਭਾਲਦੇ ਨਹੀਂ, ਗੁਰਬਾਣੀ ਦੇ ਵਿਚਾਰਾਂ ਦੇ ਨਾਲ ਸੁਭਾਅ ਮੇਲ ਨਹੀਂ ਖਾਂਦਾ, ਤੇ ਫਿਰ ਉਸ ਤਰ੍ਹਾਂ ਦੇ ਕਰਮ ਕਿਵੇਂ ਕਰਾਂਗੇ? ਸੁਭਾਅ ਤੇ ਆਪਣਾ ਰੱਖ ਰਹੇ ਹਾਂ, ਸੁਣ ਬਾਣੀ ਰਹੇ, ਬਾਣੀ ਦੇ ਮੁਤਾਬਕ ਤੇ ਆਪਣੇ ਆਪ ਨੂੰ ਬਦਲਣ ਦਾ ਯਤਨ ਨਹੀਂ ਕਰ ਰਹੇ। ਤੋ ਖੈਰ, ਮੈਂ ਅਰਜ ਕਰ ਰਿਹਾ ਸਾਂ, ਜਵਾਨੀ ਦੇ ਅੰਦਰ ਮਨੁੱਖ ਦੇ ਪਾਸ ਜੋਸ਼ ਬੜਾ ਹੁੰਦਾ ਹੈ, ਹੋਸ਼ ਵਾਲੀ ਆਖੇ ਦੇ ਕੋਲ ਉੱਕਾ ਵੀ ਨਹੀਂ ਹੁੰਦੀ, ਜੋਸ਼ ਬੜਾ ਹੁੰਦਾ ਹੈ ਤੇ ਹੋਸ਼ ਹੁੰਦੀ ਨਹੀਂ। ਅਗਰ ਜਵਾਨੀ ਦੇ ਕੋਲ ਜੋਸ਼ ਹੈ, ਹੋਸ਼ ਨਾ ਹੋਵੇ ਤੇ ਜਵਾਨੀ ਬਰਬਾਦ ਕਰਦੀ ਹੈ। ਜਵਾਨੀ ਨੂੰ ਹੋਸ਼ ਦੀ ਅੱਖ ਮਿਲ ਜਾਏ ਤੇ ਜਵਾਨੀ ਸਵਾਰਦੀ ਬੜਾ ਕੁਝ ਹੈ, ਇਸੇ ਜਵਾਨੀ ਦੇ ਨਾਲ ਸਮਰਦਾ ਬੜਾ ਕੁਝ ਹੈ। ਜਵਾਨੀ ਹੜ੍ਹ ਦੇ ਪਾਣੀ ਦਾ ਨਾਂ ਹੈ। ਅਗਰ ਪਾਣੀ ਨੂੰ ਤਰਤੀਬ ਮਿਲ ਜਾਏ, ਨਦੀ ਦੇ ਦੋ ਕਿਨਾਰੇ ਮਿਲ ਜਾਣ ਪਾਣੀ ਨੂੰ, ਤੇ ਉਹ ਪਾਣੀ ਹਜ਼ਾਰਾਂ ਮੀਲ ਦੂਰ ਲਿਜਾ ਕੇ ਉਸ ਪਾਣੀ ਤੋਂ ਲਾਭ ਉਠਾਇਆ ਜਾ ਸਕਦਾ ਹੈ। ਅਗਰ ਉਸ ਪਾਣੀ ਨੂੰ ਦੋ ਕਿਨਾਰੇ ਮਿਲ ਜਾਣ, ਨਦੀ ਦੇ ਕਿਨਾਰੇ, ਤੇ ਪਾਣੀ ਬੜੀ ਦੂਰ ਦੁਰਾਡੇ ਜਾ ਕੇ ਦੂਸਰੇ ਨੂੰ ਲਾਭ ਦੇ ਸਕਦਾ ਹੈ। ਅਗਰ ਉਹ ਪਾਣੀ ਨੂੰ ਕਿਨਾਰੇ ਨਾ ਮਿਲਣ ਜਾਂ ਕਿਨਾਰਿਆਂ ਤੋਂ ਬਾਹਰ ਉੱਠ ਕੇ ਵਗਣਾ ਸ਼ੁਰੂ ਹੋਵੇ, ਤੇ ਉਸ ਪਾਣੀ ਦੇ ਨਾਲ ਵਿਨਾਸ਼ ਵੀ ਬੜਾ ਹੁੰਦਾ ਹੈ, ਉਸ ਪਾਣੀ ਦੇ ਨਾਲ ਨੁਕਸਾਨ ਵੀ ਬੜਾ ਹੁੰਦਾ ਹੈ। ਹੈ ਤਾਂ ਪਾਣੀ, ਪਾਣੀ ਜੀਵਨ ਦੇ ਰਿਹਾ, ਪਾਣੀ ਮੌਤ ਦੇ ਰਿਹਾ। ਉਹ ਪਾਣੀ ਜੀਵਨ ਦੇ ਰਿਹਾ ਜੋ ਸੀਮਾ ਵਿੱਚ ਚੱਲ ਰਿਹਾ, ਹੱਦਬੰਦੀ ਕਿਨਾਰਿਆਂ ਵਿੱਚ ਚੱਲ ਰਿਹਾ, ਉਹ ਪਾਣੀ ਮੌਤ ਦੇ ਰਿਹਾ ਜੋ ਕਿਨਾਰਿਆਂ ਤੋਂ ਬਗੈਰ ਚੱਲ ਰਿਹਾ। ਉਹਨੂੰ ਹੀ ਆਪਾਂ ਪੰਜਾਬੀ ਵਿੱਚ ਕਹਿ ਦਿੰਦੇ ਨਾ ਕਿ ਹੜ੍ਹ ਆ ਗਿਆ, ਤੇ ਹੜ੍ਹ ਕੀ ਹੁੰਦਾ ਹੈ? ਪਾਣੀ ਹੁੰਦਾ ਹੈ, ਹੋਰ ਕੀ ਹੁੰਦਾ ਹੈ? ਡੱਗ ਤੇ ਹੁੰਦੀ ਨਹੀਂ, ਪਾਣੀ ਹੁੰਦਾ, ਔਰ ਪਾਣੀ ਬਰਬਾਦੀ ਕਰੀ ਜਾਂਦਾ, ਫਸਲਾਂ ਤਬਾਹ, ਫੁੱਲਾਂ ਨੂੰ ਤਬਾਹ, ਫਲਾਂ ਨੂੰ ਤਬਾਹ, ਵਨਸਪਤੀ ਰੁੱਖਾਂ ਨੂੰ ਪੁੱਟ ਪੁੱਟ ਕੇ ਉਲਟਿਆਂ ਕਰੀ ਜਾ ਰਿਹਾ ਹੈ, ਮਕਾਨਾਂ ਨੂੰ ਢਾਈ ਜਾ ਰਿਹਾ ਹੈ, ਪਸ਼ੂ ਪਰਿੰਦੇ ਮਰਦੇ ਨਜ਼ਰ ਆਉਂਦੇ ਨੇ, ਮਨੁੱਖ ਮਰਦੇ ਤੇ ਰੁੜਦੇ ਨਜ਼ਰ ਆਉਂਦੇ ਨੇ। ਕਿਉਂ? ਇਹ ਵੀ ਪਾਣੀ ਹੈ ਜਿਹਦੇ ਕੋਲੋਂ ਕੱਲ ਤੱਕ ਜੀਵਨ ਮਿਲ ਰਿਹਾ ਸੀ, ਪਰ ਸੀਮਾ ਵਿੱਚ ਇਹ ਵੀ ਪਾਣੀ ਹੈ ਜਿਹਦੇ ਕੋਲੋਂ ਨੁਕਸਾਨ ਮਿਲ ਰਿਹਾ, ਕਿਉਂਕਿ ਅਸੀਮ ਵਗ ਰਿਹਾ। ਅਗਰ ਜਵਾਨੀ ਨੂੰ ਕਿਨਾਰਾ ਮਿਲ ਜਾਏ ਗੁਰਮਤ ਦਾ, ਜਵਾਨੀ ਕਿਨਾਰਿਆਂ ਦੇ ਵਿੱਚ ਵਗਣੀ ਸ਼ੁਰੂ ਕਰ ਦੇ ਤੇ ਗੁਰਮਤ ਦੇ ਕਿਨਾਰਿਆਂ ਵਿੱਚ, ਤੇ ਜਵਾਨੀ ਦੇ ਨਾਲ ਸਮਰੇਗਾ ਬੜਾ ਕੁਛ। ਅਗਰ ਜਵਾਨੀ ਨੂੰ ਗੁਰੂ ਮਰਿਆਦਾ ਦਾ ਕਿਨਾਰਾ ਮਿਲੇ ਨਾ, ਇਹਨੂੰ ਗੁਰਮਤ ਦੇ ਦੋ ਕੰਡੇ ਮਿਲਣ ਹੀ ਨਾ, ਜਵਾਨੀ ਚੱਲੇ ਅੱਖਾਂ ਬੰਦ ਕਰਕੇ, ਤੇ ਇਸ ਜਵਾਨੀ ਕੋਲੋਂ ਫਿਰ ਕੋਈ ਲਾਭ ਨਾ ਸਮਾਜ ਨੂੰ ਤੇ ਨਾ ਇਹਨੂੰ, ਇਹਦੇ ਕੋਲੋਂ ਨੁਕਸਾਨ ਹੀ ਨੁਕਸਾਨ, ਇਹਦੇ ਕੋਲੋਂ ਘਾਟਾ ਹੀ ਘਾਟਾ, ਫਿਰ ਇਹਦੇ ਨਾਲ ਸੰਵਰਨਾ ਕੁਝ ਨਹੀਂ। ਮੈਂ ਇੱਕ ਹੋਰ ਬੇਨਤੀ ਕਰਦਾ ਚੱਲਾਂ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪਾਗਲ,
ਤੇ ਦੂਸਰੇ ਪਾਸੇ ਸਿਆਣਾ। ਹੁਣ ਪਾਗਲ ਤੇ ਸਿਆਣਾ ਇਹਨਾਂ ਦੋਵਾਂ ਨੂੰ ਬੜੇ ਧਿਆਨ ਦੇ ਨਾਲ ਪੈਰਲਰ ਬਿਠਾ ਕੇ ਸਾਹਮਣੇ ਬਿਠਾ ਕੇ ਵੇਖੋ, ਦੋਵਾਂ ਦੇ ਸਰੀਰਕ ਬਣਤਰ ਦੇ ਅੰਦਰ ਤੇ ਕੋਈ ਫਰਕ ਨਹੀਂ ਹੈ। ਦੋ ਹੀ ਹੱਥ ਪਾਗਲ ਦੇ ਕੋਲ ਨੇ, ਦੋ ਹੱਥ ਹੀ ਸਿਆਣੇ ਦੇ ਕੋਲ ਨੇ। ਦੋ ਹੀ ਪੈਰ ਪਾਗਲ ਦੇ ਕੋਲ ਨੇ, ਦੋ ਹੀ ਪੈਰ ਸਿਆਣੇ ਦੇ ਕੋਲ ਨੇ। ਦੋ ਹੀ ਅੱਖਾਂ ਪਾਗਲ ਦੀਆਂ ਨੇ ਤੇ ਦੋ ਹੀ ਅੱਖਾਂ ਸਮਝਦਾਰ ਦੀਆਂ ਨੇ। ਦੋ ਹੀ ਕੰਨ ਪਾਗਲ ਦੇ ਕੋਲ ਨੇ, ਦੋ ਹੀ ਕੰਨ ਸਮਝਦਾਰ ਦੇ ਕੋਲ ਨੇ। ਦੋਵਾਂ ਦੇ ਸਰੀਰਕ ਅੰਗਾਂ ਦੇ ਅੰਦਰ ਬਣਤਰ ਦੇ ਅੰਦਰ ਤੇ ਕੋਈ ਫਰਕ ਨਹੀਂ। ਕੱਦ ਕਾਠ ਦਾ ਫਰਕ ਹੋਣਾ ਇਹ ਤੇ ਕੁਦਰਤ ਦਾ ਨੇਮ ਹੈ, ਹੁਣ ਇੱਕ ਜੈਸਾ ਕਿਸੇ ਨੂੰ ਬਣਾਇਆ ਹੀ ਨਹੀਂ ਹੈ। ਸੁਭਾਅ ਦਾ ਫਰਕ ਹੈ, ਆਵਾਜ਼ ਦਾ ਫਰਕ ਹੈ, ਕੱਦ ਕਾਠ ਦਾ ਫਰਕ ਹੈ, ਨਕਸ਼ੋ ਨਿਗਾਰ ਦਾ ਫਰਕ ਹੈ, ਪਰ ਅੰਗਾਂ ਦਾ ਫਰਕ ਨਹੀਂ ਹੈ। ਪਰ ਇੱਕ ਨੂੰ ਆਪ ਕਹਿ ਰਹੇ ਹੋ ਇਹ ਬੜਾ ਪਾਗਲ ਹੈ, ਦੂਜੇ ਨੂੰ ਕਹਿ ਰਹੇ ਹੋ ਬੜਾ ਸਮਝਦਾਰ ਹੈ। ਹੁਣ ਕਿਉਂ ਕਹਿ ਰਹੇ ਹੋ? ਕਿ ਉਹਦੇ ਸਰੀਰ ਦੀ ਬਣਤਰ ਜਾਂ ਅੰਗਾਂ ਨੂੰ ਵੇਖ ਕੇ? ਹੋ ਸਕਦਾ ਸਮਝਦਾਰ ਮਨੁੱਖ ਨਾਲੋਂ ਪਾਗਲ ਦਾ ਸਰੀਰ ਉੱਚਾ ਲੰਮਾ ਹੋਵੇ, ਸੁੰਦਰ ਸੁਨੱਖਾ ਹੋਵੇ, ਪਰ ਆਪ ਕਹਿ ਰਹੇ ਹੋ ਪਾਗਲ ਹੈ, ਇਹ ਮਨੁੱਖ ਪਾਗਲ ਹੈ। ਕਿਉਂ ਪਾਗਲ ਹੈ? ਬਾਕੀ ਸਭ ਕੁਝ ਇਹਦੇ ਕੋਲ ਹੈ, ਪਰ ਅਗਰ ਨਹੀਂ ਹੈ ਤੇ ਦਿਮਾਗੀ ਤਵਾਜ਼ਨ ਇਹਦੇ ਕੋਲ ਨਹੀਂ ਹੈ। ਇਹਨੂੰ ਸੀਮਾ ਦੇ ਅੰਦਰ ਚੱਲਣ ਦੀ ਜਾਚ ਨਹੀਂ ਹੈ। ਇਹ ਤਾਕਤ, ਦਿਮਾਗੀ ਤਾਕਤ ਜੋ ਸੀਮਾ ਦੇ ਅੰਦਰ ਚਲਾਉਂਦੀ ਸੀ, ਸਮਾਜ ਵਿੱਚ ਕਿਸ ਤਰ੍ਹਾਂ ਰਹਿਣਾ ਹੈ, ਪਰਿਵਾਰ ਵਿੱਚ ਕਿਸ ਤਰ੍ਹਾਂ ਰਹਿਣਾ ਹੈ, ਸ਼ਰੀਕੇ ਭਾਈਚਾਰੇ ਬਰਾਦਰੀ ਵਿੱਚ ਕਿਸ ਤਰ੍ਹਾਂ ਰਹਿਣਾ ਹੈ, ਮੰਦਰ ਮਸਜਿਦ ਵਿੱਚ ਕਿਸ ਤਰ੍ਹਾਂ ਰਹਿਣਾ ਹੈ, ਜੋ ਦਿਮਾਗੀ ਤਾਕਤ ਇਹਦੇ ਕੋਲ ਸੀ, ਜਿਹਨੂੰ ਵਰਤ ਕੇ ਬੰਦਾ ਸਮਝਦਾਰੀ ਦੇ ਨਾਲ ਬਹਿੰਦਾ, ਉੱਠਦਾ, ਖਾਂਦਾ, ਪੀਂਦਾ, ਚੱਲਦਾ, ਉਹ ਤਾਕਤ ਇਹਦੀ ਖਤਮ ਹੋ ਗਈ। ਦਿਮਾਗੀ ਤਵਾਜ਼ਨ ਇਹਦਾ ਕਾਇਮ ਨਾ ਰਿਹਾ, ਉਹ ਚਲਾ ਗਿਆ ਤੇ ਆਪ ਲੋਕਾਂ ਨੇ ਕਹਿ ਦਿੱਤਾ ਇਹ ਪਾਗਲ ਹੈ। ਪਾਗਲ ਦੇ ਖਾਣ ਦੀ ਤਰਤੀਬ ਨਹੀਂ ਹੈ। ਖਾਂਦਾ ਖਾਂਦਾ ਆਪਣੇ ਮੂੰਹ ਮੱਥੇ ਦੇ ਉੱਤੇ ਹੀ ਆਪਣੇ ਭੋਜਨ ਦੇ ਨਾਲ ਮੂੰਹ ਮੱਥੇ ਦੇ ਉੱਤੇ ਰਾਲਾਂ ਨੂੰ ਲਾ ਲੈਂਦਾ। ਖਾਂਦਾ ਹੈ ਤੇ ਬੇਤਰਤੀਬੀ ਦੇ ਨਾਲ ਖਾਂਦਾ ਖਾਂਦਾ ਕੱਪੜੇ ਭਰ ਲੈਂਦਾ। ਪਾਗਲ ਦੇ ਖਾਣ ਵਿੱਚ ਤਰਤੀਬ ਨਹੀਂ, ਪਰ ਸਮਝਦਾਰ ਦੇ ਖਾਣ ਵਿੱਚ ਬੜੀ ਤਰਤੀਬ ਹੈ। ਪਾਗਲ ਦੇ ਬੋਲਣ ਵਿੱਚ ਤਰਤੀਬ ਨਹੀਂ ਹੈ, ਉਹ ਆਪੇ ਉੱਤਰ ਕਰੀ ਜਾ ਰਿਹਾ ਹੈ, ਆਪੇ ਪ੍ਰਸ਼ਨ ਕਰੀ ਜਾ ਰਿਹਾ, ਬੋਲੀ ਜਾ ਰਿਹਾ, ਸਾਰਾ ਸਾਰਾ ਦਿਨ ਬੋਲੀ ਜਾ ਰਿਹਾ, ਪਰ ਬੋਲਣ ਦਾ ਕੋਈ ਨਿਸ਼ਾਨਾ ਹੀ ਨਹੀਂ ਹੈ, ਬੋਲਣ ਦਾ ਕੋਈ ਟਾਰਗੇਟ ਹੀ ਨਹੀਂ ਹੈ। ਬੋਲ ਰਿਹਾ ਹੈ ਪਰ ਫਜ਼ੂਲ ਬੋਲ ਰਿਹਾ। ਪਰ ਸਮਝਦਾਰ ਬੰਦਾ ਉਹੀ ਹੈ ਜੋ ਵਕਤ ਦੀ ਨਜ਼ਾਕਤ ਨੂੰ ਵੇਖ ਕੇ ਬੋਲਦਾ ਹੈ। ਵਕਤ ਵਿਚਾਰੇ ਸੋ ਬੰਦਾ ਹੋਏ। ਸਮਝਦਾਰ ਉਹ ਹੈ ਜਿੱਥੇ ਬੋਲਣ ਦੀ ਲੋੜ ਹੈ ਬੋਲਦਾ, ਨਹੀਂ ਬੋਲਣ ਦੀ ਲੋੜ ਤੇ ਖਾਮੋਸ਼ ਰਹਿ ਜਾਂਦਾ। ਤੇ ਮੈਂ ਅਕਸਰ ਇੱਕ ਬੇਨਤੀ ਕਰਿਆ ਕਰਦਾ ਕਿ ਸਮਝਦਾਰ ਦੀ ਖਾਮੋਸ਼ੀ ਪਾਗਲ ਦੇ ਬੋਲਣ ਨਾਲੋਂ ਹਜ਼ਾਰ ਗੁਣਾ ਅੱਗੇ ਹੈ। ਇੱਕ ਸਮਝਦਾਰ ਬੰਦੇ ਦੀ ਚੁੱਪ ਪਾਗਲ ਦੇ ਬੋਲਣ ਨਾਲੋਂ ਕਈ ਗੁਣਾ ਅੱਗੇ ਖੜੀ ਹੈ। ਤੋ ਖੈਰ, ਪਾਗਲ ਆਪੇ ਬੋਲ ਰਿਹਾ ਹੈ, ਪ੍ਰਸ਼ਨ ਕਰਦਾ ਹੈ, ਆਪੇ ਉਹਨਾਂ ਪ੍ਰਸ਼ਨਾਂ ਦਾ ਉੱਤਰ ਦੇਈ ਜਾ ਰਿਹਾ, ਬੋਲਣ ਵਿੱਚ ਤਰਤੀਬ ਨੇ। ਪਰ ਸਿਆਣਾ ਮਨੁੱਖ ਤੇ ਇਸ ਤਰ੍ਹਾਂ ਨਹੀਂ ਬੋਲਦਾ। ਕੋਈ ਪ੍ਰਸ਼ਨ ਕਰਨ ਵਾਲਾ ਦੂਜਾ, ਉੱਤਰ ਉਹ ਆਪ ਦੇ ਰਿਹਾ। ਚਲੋ ਹੋਰ ਅੱਗੇ ਚੱਲੋ। ਇੱਕ ਸਮਝਦਾਰ ਬੰਦਾ ਜਦੋਂ ਵੀ ਚੱਲਦਾ ਹੈ, ਉਹ ਆਪਣੀ ਮੰਜ਼ਿਲ ਮਿੱਥ ਕੇ ਚੱਲਦਾ ਹੈ। ਆਪ ਘਰੋਂ ਚੱਲੇ ਹੋ ਤੇ ਮੰਜ਼ਿਲ ਮਿੱਥ ਕੇ ਹੀ ਚੱਲੇ ਹੋ ਨਾ, ਕਿ ਮੈਂ ਦੁਕਾਨ ਤੇ ਜਾਣਾ ਹੈ, ਮੈਂ ਗੁਰਦੁਆਰੇ ਜਾਣਾ ਹੈ, ਮੈਂ ਆਫਿਸ ਵਿੱਚ ਜਾਣਾ ਹੈ, ਮੈਂ ਫਲਾਣੇ ਨੂੰ ਮਿਲਣ ਵਾਸਤੇ ਜਾਣਾ ਹੈ। ਤੁਸੀਂ ਨਿਸ਼ਾਨਾ ਲੈ ਕੇ ਚੱਲਦੇ ਹੋ, ਬਿਨਾਂ ਨਿਸ਼ਾਨੇ ਤੋਂ ਨਹੀਂ ਚੱਲਦੇ, ਜਿਹੜਾ ਸਮਝਦਾਰ ਹੈ। ਪਰ ਜਿਹੜਾ ਪਾਗਲ ਹੈ, ਉਹਨੂੰ ਵੇਖੋ, 100 ਕਦਮ ਇੱਧਰ ਨੂੰ ਤੁਰਿਆ ਜਾ ਰਿਹਾ ਹੈ, 100 ਕਦਮ ਵਾਪਸ ਨੂੰ ਆ ਰਿਹਾ ਹੈ, ਕੋਈ ਚੱਲਣ ਦਾ ਨਿਸ਼ਾਨਾ ਨਹੀਂ ਹੈ, ਕੋਈ ਮੰਜ਼ਿਲ ਨਹੀਂ ਹੈ, ਚੱਲ ਰਿਹਾ ਹੈ ਪਰ ਬੇਤਰਤੀਬਾ, ਖਾ ਰਿਹਾ ਹੈ ਬੇਤਰਤੀਬਾ, ਬੋਲ ਰਿਹਾ ਹੈ।

ਪੈਰ ਸਪਾਟਾ ਕਰਦੇ ਹੋ, ਬਾਗ ਦੇ ਅੰਦਰ ਉਚੇਚਾ ਜਾ ਕੇ ਸੈਰ ਕਰਨ ਲਈ ਜਾਂਦੇ ਹੋ, ਪਰ ਜੰਗਲ ਦੇ ਅੰਦਰ ਜਾਣ ਤੋਂ ਸਾਰਿਆਂ ਦਾ ਦਿਲ ਘਬਰਾਉਂਦਾ, ਜੰਗਲ ਦੇ ਅੰਦਰ ਨਹੀਂ ਜਾਂਦੇ ਕਿਉਂਕਿ ਜੰਗਲ ਦੇ ਅੰਦਰ ਬੇਤਰਤੀਬੇ ਰੁੱਖ ਉੱਗੇ ਨੇ। ਪਤਾ ਨਹੀਂ ਇਹ ਕੋਈ ਚੱਲਣ ਲਈ ਰਸਤਾ ਨਹੀਂ, ਇਹ ਕਿਧਰੇ ਝਾੜੀ ਏ, ਕਿਧਰੇ ਕੰਡੇ ਨੇ, ਕਿਧਰੇ ਦੂਸਰੇ ਰੁੱਖ ਨੇ, ਰਸਤਾ ਨਹੀਂ, ਬੇਤਰਤੀਬੇ ਰੁੱਖ ਨੇ। ਪਰ ਬਾਗ ਨੂੰ ਇੱਕ ਮਾਲੀ ਦੇ ਹੱਥਾਂ ਨੇ ਸਵਾਰਿਆ, ਉੱਥੇ ਤਰਤੀਬ ਦੇ ਕੇ ਬੂਟਿਆਂ ਨੂੰ ਉਗਾਇਆ ਗਿਆ ਹੈ। ਫਰਕ ਇੰਨਾ ਹੀ ਹੈ, ਅਗਰ ਕੋਈ ਆਪਣੇ ਜੀਵਨ ਨੂੰ ਬਾਗ ਵਰਗਾ ਬਣਾ ਲੈ ਤੇ ਇਸ ਬਾਗ ਦੇ ਅੰਦਰ ਸਤਿਗੁਰੂ ਆਪ ਸੈਰ ਕਰਨ ਲਈ ਆ ਜਾਂਦੇ ਨੇ ਆਪ। ਅਗਰ ਕੋਈ ਆਪਣੇ ਜੀਵਨ ਨੂੰ ਜੰਗਲ ਵਰਗਾ ਬਣਾ ਲੈ ਤੇ ਜੰਗਲ ਤੋਂ ਸਾਰੇ ਭੈ ਖਾਂਦੇ ਨੇ, ਕੋਈ ਵੀ ਇੱਥੇ ਨਹੀਂ ਆਉਂਦਾ, ਨਾ ਇੱਥੇ ਪਾਤਸ਼ਾਹ ਆਉਂਦੇ ਨੇ, ਨਾ ਕੋਈ ਆਮ ਗੁਣ ਆਉਂਦਾ, ਇੱਥੇ ਟਿਕਦਾ ਹੀ ਨਹੀਂ। ਜੀਵਨ ਨੂੰ ਜੰਗਲ ਬਣਾਉਣਾ ਹੈ, ਜੀਵਨ ਨੂੰ ਬਾਗ ਬਣਾਉਣਾ ਹੈ, ਇਹਦੇ ਵਾਸਤੇ ਸਭ ਤੋਂ ਚੰਗਾ ਵਕਤ ਸਾਡੇ ਕੋਲ ਜਵਾਨੀ ਦਾ ਪੈਰ ਹੈ, ਸਭ ਤੋਂ ਚੰਗਾ ਵਕਤ। ਇਸ ਤਰ੍ਹਾਂ ਨਹੀਂ ਕਿ ਜਵਾਨੀ ਤੋਂ ਬਗੈਰ ਬੁਢਾਪੇ ਦੇ ਅੰਦਰ ਜਾਂ ਬਾਲਪਨ ਦੇ ਅੰਦਰ ਰੱਬ ਜੀ ਦੇ ਨਾਲ ਸਾਂਝ ਬਣਾਈ ਨਹੀਂ ਜਾ ਸਕਦੀ, ਪਰ ਮੈਂ ਅਰਜ਼ ਇਹ ਕਰ ਰਿਹਾ ਸਭ ਤੋਂ ਚੰਗਾ ਪੈਰ ਜਵਾਨੀ ਦਾ ਹੈ। ਜਵਾਨੀ ਚੱਲ ਰਹੀ ਹੈ, ਇਹਨੂੰ ਇੱਕ ਵੇਗ ਹੀ ਦੇਣਾ ਹੈ, ਇਹਨੂੰ ਬੰਦ ਨਹੀਂ ਕਰਨਾ, ਰੋਕਣਾ ਨਹੀਂ, ਇੱਕ ਵੇਗ ਦੇਣਾ, ਇੱਕ ਦਿਸ਼ਾ ਦੇਣੀ। ਅਗਰ ਇਸ ਜਵਾਨੀ ਨੂੰ ਇੱਕ ਦਿਸ਼ਾ ਮਿਲ ਗਈ, ਮੋੜ ਮਿਲ ਗਿਆ, ਤੇ ਜਵਾਨੀ ਤੁਹਾਨੂੰ ਲੈ ਕੇ ਚਲੀ ਜਾਏਗੀ ਨਿਰੰਕਾਰ ਦੇ ਘਰ ਤੱਕ। ਜਵਾਨੀ ਨੂੰ ਦਿਸ਼ਾ ਨਾ ਮਿਲੀ, ਇਹਨੂੰ ਇੱਕ ਰਸਤਾ ਨਾ ਮਿਲਿਆ, ਤੇ ਜਵਾਨੀ ਡੇਗ ਦੇਗੀ ਕਿਸੇ ਡੂੰਘੀ ਖੱਡ ਦੇ ਅੰਦਰ, ਪਾਪ ਅਪਰਾਧ ਗੁਨਾਹਗਾਰ ਦੀ ਖੱਡ ਦੇ ਅੰਦਰ ਇਹ ਜਵਾਨੀ ਤੁਹਾਨੂੰ ਡੇਗ ਦੇਗੀ, ਬਰਬਾਦ ਕਰ ਦੇਗੀ, ਅਗਰ ਇਸ ਜਵਾਨੀ ਨੂੰ ਰਸਤਾ ਨਾ ਮਿਲਿਆ। ਤੋ ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਫਰੀਦਾ ਕਾਲੀ ਜਿੰਨੀ ਨਾ ਰਾਵਿਆ, ਜਦ ਜਵਾਨੀ ਦਾ ਸਮਾਂ ਸੀ ਤੇ ਇਹਨੇ ਪ੍ਰਮਾਤਮਾ ਨੂੰ ਰਾਵਿਆ ਹੀ ਨਹੀਂ, ਪ੍ਰਮਾਤਮਾ ਨੂੰ ਜਪਿਆ ਹੀ ਨਹੀਂ, ਪ੍ਰਮਾਤਮਾ ਦੇ ਨਾਲ ਸਾਂਝ ਬਣਾਈ ਨਹੀਂ, ਪ੍ਰਮਾਤਮਾ ਦੀ ਕਦਰੋ ਕੀਮਤ ਨੂੰ ਜਾਣਿਆ ਹੀ ਨਹੀਂ। ਤੇ ਮੈਂ ਅਕਸਰ ਇੱਕ ਬੇਨਤੀ ਕਰਿਆ ਕਰਦਾ ਕਿ ਮਨੁੱਖ ਨੇ ਰਾਖਵਾਂ ਸਮਾਂ ਰੱਖ ਲਿਆ ਪ੍ਰਮਾਤਮਾ ਦੇ ਨਾਲ ਮਿਲਣ ਵਾਸਤੇ। ਇਹ ਕਹਿੰਦਾ ਹੈ ਜਵਾਨੀ ਹੈ ਗੁਨਾਹ ਕਰਨ ਲਈ, ਜਵਾਨੀ ਹੈ ਕੇਵਲ ਆਪਣੇ ਦੁਨਿਆਵੀ ਧੰਦੇ ਕਰਨ ਲਈ, ਕੰਮ ਕਾਜ ਕਰਨ ਲਈ। ਬੁਢਾਪਾ ਆਏਗਾ ਤੇ ਬੁਢਾਪੇ ਦੇ ਅੰਦਰ ਵੇਖੀ ਜਾਏਗੀ, ਰੁੱਸੇ ਰੱਬ ਦਾ ਉਲਾਮਾ ਲਾ ਲਵਾਂਗੇ ਬੁਢਾਪੇ ਦੇ ਅੰਦਰ ਜਾ ਕੇ। ਅਕਸਰ ਇਸ ਤਰ੍ਹਾਂ ਕਹਿੰਦਾ, ਅਜੇ ਜਵਾਨ ਆ, ਅਜੇ ਮੇਰੇ ਕੰਮ ਕਾਰ ਕਰਨ ਵਾਲੇ ਬਾਕੀ ਨੇ, ਮੇਰਾ ਕਾਰੋਬਾਰ ਕਰਨਾ, ਮੇਰੇ ਧੀਆਂ ਪੁੱਤਰਾਂ ਦਾ ਵਿਆਹ ਕਾਰਜ ਕਰਨਾ, ਸਾਰੇ ਤੇ ਫਰਜ਼ ਬਾਕੀ ਨੇ, ਇਹ ਕੰਮ ਜਾਂ ਵਿਹਲਿਆਂ ਦਾ ਹੈ ਤੇ ਜਾਂ ਬੁਢਾਪੇ ਦਾ ਹੈ। ਤੇ ਮੈਂ ਅਕਸਰ ਇੱਕ ਬੇਨਤੀ ਕਰਿਆ ਕਰਦਾ ਕਿ ਚਲੋ ਬੁਢਾਪੇ ਵਿੱਚ ਆਏ ਹੋ, ਪਰ ਫੇਰ ਹੀ ਗੁਰੂ ਦੇ ਮੁਤਾਬਕ ਚੱਲ ਕੇ ਇੱਥੇ ਆ ਜਾਓ। ਫਿਰ ਵੀ ਬੰਦਾ ਆਪਣੀ ਮਰਜ਼ੀ ਨੂੰ ਨਾਲ ਲੈ ਕੇ ਆਉਂਦਾ ਕਿ ਜਿਤਨੇ ਬਜ਼ੁਰਗ ਵਾਰ ਗੁਰਦੁਆਰੇ ਵਿੱਚ ਆਉਂਦੇ ਨੇ, ਮੰਦਿਰ ਮਸਜਿਦ ਵਿੱਚ ਜਾਂਦੇ ਨੇ, ਉਹ ਕੋਈ ਗੁਰੂ ਦੀ ਮਤ ਦੇ ਅਨੁਸਾਰ ਜਾ ਰਹੇ ਨੇ, ਤੇ ਜੇ ਜਾ ਰਹੇ ਨੇ ਤੇ ਫਿਰ ਕੋਈ ਬੁੱਢਾ ਗੁਨਾਹਗਾਰੀ ਨਹੀਂ ਚਾਹੀਦਾ, ਖਿਮਾ ਮੰਗ ਲਵਾਂ, ਬੜੇ ਗੁਨਾਹਗਾਰੀ ਮਿਲਦੇ ਨੇ। ਕਦੀ ਕਦੀ ਬਜ਼ੁਰਗ ਬੋਲਦਾ ਹੈ ਤਾਂ ਗੱਲ ਇਸ ਤਰ੍ਹਾਂ ਦੀ ਕਰਦਾ ਜਿਵੇਂ ਮਹਾਂ ਬਚਕਾਨਾ ਹੋਵੇ, ਬੱਚਿਆਂ ਵਾਲੀ ਗੱਲ ਹੁੰਦੀ ਹੈ। ਕਾਰਨ ਕੀ ਹੈ? ਅਜੇ ਵੀ ਆਪਣੀ ਮਰਜ਼ੀ ਦੇ ਮੁਤਾਬਕ ਆ ਰਿਹਾ, ਬਣੇ ਸੁਭਾਅ ਦੇ ਮੁਤਾਬਕ ਆ ਰਿਹਾ। ਕਾਰਜ ਤੇ ਸਾਰੇ ਪੂਰੇ ਹੋ ਗਏ ਨੇ, ਫਰਜ਼ ਤੇ ਅਦਾ ਹੋ ਗਏ ਨੇ, ਪਰ ਆ ਆਪਣੀ ਮਰਜ਼ੀ ਦੇ ਮੁਤਾਬਕ ਹੀ ਰਿਹਾ ਹੈ, ਗੁਰੂ ਦੀ ਮਰਜ਼ੀ ਦੇ ਮੁਤਾਬਕ ਅਜੇ ਆਉਣ ਦੀ ਜਾਂਚ ਇਹਨੂੰ ਨਹੀਂ ਆਈ। ਤੋ ਕਹਿ ਰਹੇ ਨੇ ਕਾਲੀ ਜਿੰਨੀ ਨਾ ਰਾਵਿਆ, ਵਾਲ ਕਾਲੇ ਸਨ, ਜਵਾਨੀ ਦਾ ਸਮਾਂ ਸੀ, ਪਰਮਾਤਮਾ ਨੂੰ ਰਾਵਿਆ ਨੇ, ਪਰਮਾਤਮਾ ਚੇਤੇ ਆਏ ਨੇ। ਚੇਤੇ ਕੀ ਆਇਆ? ਧਨ ਧਰਮ ਚੇਤੇ ਆਏ ਨੇ, ਪਰਿਵਾਰ ਚੇਤੇ ਆਇਆ, ਨਿਰੰਕਾਰ ਚੇਤੇ ਆਏ ਨੇ। ਜਵਾਨੀ ਦੇ ਅੰਦਰ ਬੰਦਾ ਦੂਰ ਭੱਜਣ ਦਾ ਯਤਨ ਕਰਦਾ ਹੈ, ਪਰ ਭੱਜ ਕੇ ਜਾਏਗਾ ਕਿੱਥੇ? ਜਦ ਅੱਗੋਂ ਅਜਗਰ ਵਾਂਗ ਦੁੱਖ ਮੂੰਹ ਫੈਲਾ ਕੇ ਸਾਹਮਣੇ ਆ ਜਾਂਦੇ ਨੇ, ਫਿਰ ਤੈਨੂੰ ਵਾਪਸ ਆਉਣਾ ਪੈਂਦਾ ਇੱਥੇ, ਇੱਥੇ ਆਣ ਕੇ ਨੱਕ ਗੋਡਾ ਰਗੜਨਾ ਪੈਂਦਾ, ਕਿਉਂਕਿ ਅੱਗੇ ਦੁੱਖ ਖੜੇ ਨੇ ਦੀਵਾਰ ਬਣ ਕੇ, ਉਹਨਾਂ ਨੂੰ ਲੰਘ ਕੇ ਪਾਰ ਜਾਣਾ ਆਪਣੇ ਵੱਸ ਵਿੱਚ ਨਹੀਂ ਹੈ। ਫਿਰ ਚੇਤਾ ਆ ਜਾਂਦਾ ਕਿ ਰੱਬ ਵੀ ਕੋਈ ਚੀਜ਼ ਹੈ, ਵਰਨਾ ਰੱਬ ਨੂੰ ਇਹ ਹਵਾ ਹੀ ਮੰਨਦਾ, ਰੱਬ ਨੂੰ ਮੰਨਣ ਲਈ ਤਿਆਰ ਹੀ ਨਹੀਂ ਹੁੰਦਾ। ਕਹਿਣ ਲੱਗੇ, ਕਾਲੀ ਜਿੰਨੀ ਨਾ ਰਾਵਿਆ, ਧੌਲੀ ਰਾਵੈ ਕੋਏ, ਵਾਲਾਂ ਦਾ ਰੰਗ ਚਿੱਟਾ ਹੋਇਆ। ਤੇ ਕਹਿਣ ਲੱਗੇ, ਮੈਂ ਵੇਖਿਆ ਧੌਲੀ ਰਾਵੈ, ਰਾਵੈ ਮੈਨੇ ਮਿਲਣਾ। ਕਹਿਣ ਲੱਗੇ, ਕੋਏ, ਕੋਈ ਵਿਰਲਾ ਵਿਰਲਾ ਬਜ਼ੁਰਗ ਹੀ ਇਸ ਰਾਹ ਦੇ ਉੱਤੇ ਚੱਲ ਰਿਹਾ। ਹੁਣ ਜਿਤਨੇ ਬਜ਼ੁਰਗੋ, ਮੈਂ ਤੁਹਾਡੇ ਉੱਤੇ ਇੱਕ ਪ੍ਰਸ਼ਨ ਕਰਨਾ ਚਾਹੁੰਦਾ, ਉਸ ਤੋਂ ਪਹਿਲਾਂ ਖਿਮਾ ਮੰਗ ਲਵਾਂ ਕਿ ਆਪ ਰੱਬ ਦੀ ਪਿਆਸ ਲੈ ਕੇ ਗੁਰਦੁਆਰੇ ਆ ਰਹੇ ਹੋ ਜਾਂ ਸਮਾਂ ਪਾਸ ਕਰਨ ਲਈ ਗੁਰਦੁਆਰੇ ਆ ਰਹੇ ਹੋ?
ਘਰ ਦੇ ਅੰਦਰ ਸਮਾਂ ਪਾਸ ਨਹੀਂ ਹੁੰਦਾ।

0: बारे समा पास हो जाएगा। अगर समा पास करने लिए आए हो तो समा पास ही होएगा, इतो मिलेगा कुछ नहीं, खिमा करे हो। अगर आप ये लक्ष्य लेके मनोरथ लेके आए हो कि गुरु नु मिलना मेरा फर्ज है, मनुख दा एक कर्तव्य है, ते चलो जवानी बीत गई है ते मैं बुढ़ापे दे अंदर उनु रिजा लवा, उनु पालवा, फिर तुहानु करोड़ बार नमस्कार ते तुहाडा आउणा भी मुबारक। पर मैं वेख्या है समय पास हुंदा है। फिर जितने को बुजुर्ग चल के गुरुद्वारे आउंदे ने उन्हां दी गिनती ते बड़ी थोड़ी, घरां दे अंदर बुजुर्ग वार है ते बड़े, पर मैं उन्हां बुजुर्गां नूं वेख्या है अजे भी विषयां विकारां दे अंदर मस्त, अजे भी विषयां विकारां दे अंदर। जे किसे जवान ते प्रश्न करिए भी गुरु वाला बन, अमृत छक, गुरबाणी दे नाल जुड़, बाणी पढ़िया कर, वह कहिंदा है जी कारज करन वाले बाकी ने, ए कम बुढ़ापे विच। ते जे बुजुर्ग ते सवाल करिए भी हुण तू अमृत क्यों नहीं छकदा, ते आप जवाब दो कि हुण अड़चन किस गल दी है। बजुर्ग मतावा बजुर्ग वार, जे तुहाडे विचों अजे भी कोई गुरु वाला नहीं बनदा ते हुण अड़चन किस गल दी है, हुण ते कोई अड़चन नहीं है। फिर एक बेनती मैं होर करदा चला, मेरे उत्ते कल एक बजुर्गा ने प्रश्न किया सी, इस वक्त भी वह संगत दे अंदर सुभाए मान ने, कल शामा नूं मेरे उत्ते उन्होंने प्रश्न किया सी, अमृत छकन की तमन्ना है पर परिवार मेरे नाल सहमत नहीं है। मैं उचेचे तौर ते बेनती करदा चला, तन सांझे तौर दे उते सारयां नूं लाभ देंदा है पर धर्म इस तरह नहीं है। इत्थे मैं गल नूं थोड़ा खोलदा चला, तन परिवार दे अंदर आ रहा है पर एक मैंबर दे जरिए आ रहा है। मन लो तन कमा के लिया रहा है पिता, उस तन कमाए दे नाल सारे परिवार दे मैंबरां नूं लाभ मिल रहा है। तन दे नाल भोजन बनिया सारे खा रहे ने, धन दे नाल कपड़ा आया सारे हंडा रहे ने, धन दे नाल मकान बनिया सारे उस मकान विच रह रहे ने, पर कमाया ते सारे ने नहीं, कमाया एक ने। उस धन दे नाल होर तरह तरह दे पदार्थ घर विच साजो समान घर विच लियांदा गया ते उहदा लाभ सारे परिवार दे मैंबरां नूं मिलिया। धन है सांझा, कमाउंदा एक लाभ मिलदा है सारियां नूं। धर्म इस तरह का मसला नहीं है, धर्म व्यक्तिगत है। धर्म जिन्हें कमाउना है उन्हूं लाभ है, जिन्हें नहीं कमाउना वह कलपदा होया कुरजदा होया नजर पैंदा है। धर्म अगर मां कमा रही है तो मां शांत है, पिता कलपदा नजर पै रहा है। अगर पिता कमा रहे है तो पिता खामोश है शांत है तो मां कलपदी नजर पै रही। फिर इहदियां मेरे कोल उदाहरणां ने, इक्को ही घर दी चार दुआरी दे अंदर दो प्यो पुत्र वस रहे ने। पिता का नाम है हरनाकश, पुत्र का नाम है भगत प्रहलाद। पिता कलपदा नजर आ रहा है, बड़ा हंकारी है, ते पुत्र बड़ा शांति का पुंज नजर आ रहा है, शांति की तस्वीर नजर आ रहा है। इको ही घर के अंदर दो भाई वड्डे होंदे ने, जन्म लेंदे ने, पलदे ने, खेडदे ने। एक दा नाम है बाबा पिरथी चंद, दूजे का नाम है गुरु अर्जन देव साहब। पिरथी चंद कलपदा कुरजदा नजर पैंदा है ते गुरु अर्जन देव साहब बिल्कुल शांत नजर पैंदे ने। धर्म निजी मसला है, इनू जिन्हें कमाउना है उनू लाभ देंदा है, जिन्हें नहीं कमाउना वह अंदरों कल्पदा कुरजदा नजर पैंदा है। ये मत सोचो कि मेरा परिवार, मैं सारे वाली बेनती तां कर रहा, मैनू उन्हां कोलों बड़ी चंगी सेध मिल गई, ये मत सोचो कि मेरा परिवार मेरे नाल सहमत नहीं ते मैं सराह दे उत्ते चला ही ना। मैनू यह दसो परिवार सहमत किहदा होया, किसे भगत का जिक्र करो कि जिहदा परिवार उहदे नाल सहमत होके चलिया होवे ते उह तां भगती दे मार्ग दे उत्ते चलिया होवे। किसे दा भी परिवार किसे नाल सहमत नहीं होया। जुबान कहन लग्या कंबदी है, गुरु नानक देव पातशाह महाराज जी दे घर दे अंदर विरोधता दा बूटा बन के पैदा होया है बाबा श्री चंद। गुरु नानक साहब जी ने जिहड़ा पंथ चलाया, बाबा श्री चंद ने अपना नवा पंथ चलाया उदासी मत, ते चलाया गुरु नानक साहब जी दे नाल पंथ खड़ा करके। हुण इह विरोधता नहीं ते होर की, बाबा पिरथी चंद विरोधता कर रहे ने, गुरु अंगद देव साहब जी दे दोवें साहिबजादे विरोधता कर रहे ने, किदी किदी गल इतिहास दियां पन्नियां तों लोगे विरोधता कर रहे ने। कबीर साहब दा जीवन पढ़ के वेखो, मां विरोधता दे उत्ते खड़ी, मां ही कह रही एक दो मंदिर एक दो पाठ, कहिंदी दो जांदे ने मंदिर विच बह जांदे ने, मंदिर मैंने घर दोवे दे कोल बैठे होंदे ने, ਤੇ ਦੋ ਬਾਟ ਬਾਟ ਮੈਨੇ ਰਾਹ ਦੇ ਅੰਦਰ ਤੁਰੇ ਜਾ ਰਹੇ ਨੇ, ਦੋ ਜਾ ਰਹੇ ਨੇ ਦੋ ਆ ਰਹੇ ਨੇ, ਕਬੀਰ ਦਾ ਤੇ ਸਾਰਾ ਦਿਨ ਕੰਮ ਹੀ ਇਹ ਹੈ। ਤਨਨਾ ਬੁਣਨਾ ਤਜਿਓ ਹੈ ਕਬੀਰ, ਇਹਨੇ ਤਨਨਾ ਬੁਣਨਾ ਹੀ ਛੱਡ ਦਿੱਤਾ ਹੈ। ਤੇ ਫਿਰ ਕਬੀਰ ਸਾਹਿਬ ਦੀ ਮਾਂ ਵਿਰੋਧਤਾ ਕਰਦੀ ਕਰਦੀ ਇਹ ਵੀ ਕਹਿੰਦੀ ਏ, ਹਮਕੋ ਸੱਥਰ ਉਨ ਕੋ ਖਾਟ, ਇੱਕ ਦੋ ਮੰਦਰ ਇੱਕ ਦੋ ਬਾਟ, ਹਮਕੋ ਸੱਥਰ ਉਨ ਕੋ ਖਾਟ, ਸਾਨੂੰ ਸੌਣ ਵਾਸਤੇ ਜ਼ਮੀਨ ਤੇ ਕਹਿੰਦਾ ਹੈ, ਜ਼ਮੀਨ ਤੇ ਸੌ। ਤੇ ਜਿਹੜੀਆਂ ਦੋ ਚਾਰ ਪਾਈਆਂ ਘਰ ਦੇ ਅੰਦਰ ਨੇ, ਖਾਟ ਮੈਨੇ ਮੰਜੀ, ਜਿਹੜੀਆਂ ਦੋ ਮੰਜੀਆਂ ਘਰ ਦੇ ਅੰਦਰ ਨੇ ਉਹ ਇਹਨਾਂ ਨੂੰ ਦੇ ਦਿੰਦਾ ਜਿਹੜੇ ਦੇ ਸੰਗੀ ਸਾਥੀ ਆਉਂਦੇ ਨੇ। ਕਬੀਰ ਦੀ ਮਾਂ ਕਬੀਰ ਨਾਲ ਸਹਿਮਤ ਹੈ। ਕਿਹਦੀ ਮਾਂ? ਕਿਸੇ ਭਗਤ ਦੀ ਮਾਂ, ਗੁਰੂ ਸਾਹਿਬਾਨਾਂ ਦਾ ਪਰਿਵਾਰ ਜਾਂ ਭਗਤ ਜਣਾ ਦਾ ਪਰਿਵਾਰ ਕਿਸੇ ਨਾਲ ਸਹਿਮਤ ਨਹੀਂ ਹੈ। ਕੁਛ ਸਹਿਮਤ ਨੇ, ਬਹੁਤੇ ਸਹਿਮਤ ਨਹੀਂ ਹੈ। ਅਗਰ ਇਹ ਵੇਖੋਗੇ ਪਰਿਵਾਰ ਸਹਿਮਤ ਹੋਵੇ ਤੇ ਪਰਿਵਾਰ ਸਹਿਮਤ ਹੋਏਗਾ, ਇਹ ਨਹੀਂ ਰੱਬੀ ਪੈਂਡੇ ਦੇ ਉੱਤੇ ਆਪ ਚੱਲ ਸਕੋਗੇ। ਨੇ ਅੰਮ੍ਰਿਤ ਛਕਣ ਦਾ ਵਿਚਾਰ ਹੈ ਛਕ ਲਓ, ਗੁਰੂ ਗੁਰੂ ਜਪਣ ਦਾ ਵਿਚਾਰ ਹੈ ਜਪ ਲਓ। ਇਹ ਕਹੋ ਕਿ ਸਾਗਰ ਦੀਆਂ ਲਹਿਰਾਂ ਖਾਮੋਸ਼ ਹੋ ਜਾਣ ਤੇ ਮੈਂ ਆਪਣੀ ਬੇੜੀ ਨੂੰ ਫੇਰ ਤੋਰਾਂਗਾ। ਸਾਗਰ ਦੀਆਂ ਲਹਿਰਾਂ ਪਿਆਰੇ ਉਹ ਕਦੀ ਖਾਮੋਸ਼ ਹੁੰਦੀਆਂ ਹੀ ਨਹੀਂ ਹੈ। ਇੱਕ ਲਹਿਰ ਮਿਟਦੀ ਨਜ਼ਰ ਆ ਰਹੀ ਹੈ, ਨਾਲ ਦੂਸਰੀ ਬਣਦੀ ਵੀ ਨਜ਼ਰ ਪੈ ਰਹੀ ਹੈ। ਤੇ ਜੇ ਕੋਈ ਮਲਾਹ ਇਹ ਗੱਲ ਕਹੇ ਵੀ ਸਾਗਰ ਦੀਆਂ ਲਹਿਰਾਂ ਸ਼ਾਂਤ ਹੋ ਜਾਣ ਤੇ ਮੈਂ ਫੇਰ ਬੇੜੀ ਚਲਾਵਾਂਗਾ, ਸਾਗਰ ਦੀਆਂ ਲਹਿਰਾਂ ਤੇ ਅੱਜ ਤੱਕ ਨਾ ਸ਼ਾਂਤ ਹੋਈਆਂ ਨੇ ਨਾ ਇਹਨਾਂ ਨੇ ਹੋਣਾ। ਪਰਿਵਾਰ ਕਦੀ ਕਿਸੇ ਦਾ ਸਹਿਮਤ ਨਾ ਹੋਇਆ ਹੈ ਤੇ ਨਾ ਹੋਏਗਾ। ਤੁਸੀਂ ਖੁਦ ਵੇਖਣਾ ਹੈ ਕਿ ਮੈਂ ਧਰਮ ਦੇ ਪੈਂਡੇ ਚੱਲਣਾ ਹੈ ਜਾਂ ਨਹੀਂ ਚੱਲਣਾ। ਤੋ ਭਗਤ ਫਰੀਦ ਸਾਹਿਬ ਜੀ ਕਹਿ ਰਹੇ ਨੇ, ਤੌਲੀ ਰਾਵੇ ਕੋਏ, ਕਹਿਣ ਲੱਗੇ ਕੋਈ ਵਿਰਲਾ ਵਿਰਲਾ ਬਜ਼ੁਰਗ, ਤੌਲਿਆਂ ਵਾਲਾਂ ਦਾ ਮਾਲਕ, ਕਹਿਣ ਲੱਗੇ ਕੋਈ ਵਿਰਲਾ ਵਿਰਲਾ ਹੀ ਖੁਦਾ ਤੇਰੀ ਭੁੱਖ ਤੇ ਪਿਆਸ ਨੂੰ ਲੈ ਕੇ ਤੇਰੇ ਕੋਲ ਆ ਰਿਹਾ, ਵਰਨਾ ਸਮਾਂ ਪਾਸ ਕਰਨ ਲਈ ਆਉਂਦੇ ਨੇ। ਖਿਮਾ ਚਾਹਾਂਗਾ, ਸਮਾਂ ਪਾਸ ਕਰਨ ਲਈ ਆਉਂਦੇ ਨੇ। ਕੋਈ ਵਿਰਲਾ ਵਿਰਲਾ ਤੇਰੀ ਤੜਪ ਤੇਰੀ ਚਾਹਤ ਲੈ ਕੇ ਗੁਰਦੁਆਰੇ ਆਉਂਦਾ। ਅਗਰ ਪਰਮਾਤਮਾ ਦੀ ਭੁੱਖ ਲੈ ਕੇ ਆ ਰਹੇ ਹੋ ਤੇ ਹੁਣ ਇੱਕ ਜੁੱਟ ਹੋ ਕੇ ਰੱਬ ਜੀ ਦੇ ਰਾਹ ਦੇ ਉੱਤੇ ਚੱਲਣਾ ਸ਼ੁਰੂ ਕਰ ਦਿਓ। ਤੌਲੀ ਰਾਵੇ ਕੋਏ, ਅੱਗੇ ਕਹਿੰਦੇ ਨੇ ਕਰ ਸਾਈ ਸਿਉ ਪਿਰਹੜੀ। ਪਿਰਹੜੀ ਦਾ ਮਤਲਬ ਹੁੰਦਾ ਹੈ ਪ੍ਰੇਮ। ਕਹਿਣ ਲੱਗੇ ਆਪਣੇ ਸਾਈ ਜੀ ਦੇ ਨਾਲ ਪ੍ਰੇਮ ਕਰ, ਪਰਮਾਤਮਾ ਦੇ ਨਾਲ ਪ੍ਰੇਮ ਕਰ। ਰੰਗ ਨਵੇਲਾ ਹੋਏ ਤੇਰੇ ਜੀਵਨ ਦੇ ਅੰਦਰ ਬਹਾਰ ਹੀ ਨਵੀਂ ਬਣ ਜਾਏਗੀ, ਰੰਗ ਹੀ ਨਵਾਂ ਬਣ ਜਾਏਗਾ, ਜੀਵਨ ਦੇ ਅੰਦਰ ਆਨੰਦ ਹੀ ਨਵਾਂ ਬਣ ਜਾਏਗਾ। ਪਰ ਕਦ ਬਣ ਜਾਏਗਾ? ਜਦ ਸਾਈ ਜੀ ਦੇ ਨਾਲ, ਪਰਮਾਤਮਾ ਦੇ ਨਾਲ ਤੇਰੀ ਪ੍ਰੀਤ ਬਣੇਗੀ, ਤੇਰਾ ਪ੍ਰੇਮ ਬਣੇਗਾ। ਇੱਥੇ ਇੱਕ ਬੇਨਤੀ ਮੈਂ ਆਪ ਸੰਗਤ ਦੇ ਸਾਹਮਣੇ ਕਰਦਾ ਚੱਲਾਂ। ਇੱਕ ਨਿਤਨੇਮ ਕਰਨ ਵਾਲੇ ਦਾ ਮਨ, ਨਿਤਨੇਮੀ ਦਾ ਮਨ ਮੈਲਾ ਹੋ ਸਕਦਾ ਹੈ। ਮੇਰੀ ਮੁਕੰਮਲ ਬੇਨਤੀ ਨੂੰ ਸੁਣਨ ਤੋਂ ਬਾਅਦ ਨਤੀਜੇ ਦੇ ਉੱਤੇ ਤਾਂ ਪਹੁੰਚਿਓ। ਇੱਕ ਨਿਤਨੇਮ ਕਰਨ ਵਾਲੇ ਨਿਤਨੇਮੀ ਦਾ ਮਨ ਮੈਲਾ ਹੋ ਸਕਦਾ ਹੈ। ਤੇ ਜਦ ਕੋਈ ਨਿਤਨੇਮੀ ਨਿਤਨੇਮ ਕਰਦਾ ਹੈ, ਜ਼ਰੂਰੀ ਤੇ ਨਹੀਂ ਕਿ ਜਿੰਨਾ ਸਮਾਂ ਨਿਤਨੇਮ ਚੱਲਦਾ ਹੈ ਮਨ ਪਵਿੱਤਰ ਹੀ ਹੁੰਦਾ ਹੈ, ਮਨ ਦੇ ਅੰਦਰ ਕੋਈ ਮੈਲ ਆਉਂਦੀ ਨਹੀਂ, ਮਨ ਕਿਧਰੇ ਦੌੜਦਾ ਹੀ ਨਹੀਂ, ਮਨ ਦੇ ਅੰਦਰ ਮੈਲ ਬਣ ਜਾਂਦੀ ਹੈ। ਪੜ੍ਹ ਰਿਹਾ ਜਪਜੀ ਸਾਹਿਬ, ਪੜ੍ਹ ਰਿਹਾ ਸੁਖਮਣੀ ਸਾਹਿਬ, ਹੱਥਾਂ ਵਿੱਚ ਗੁਟਕਾ, ਨਜ਼ਰਾਂ ਟਿਕੀਆਂ ਨੇ ਬਾਣੀ ਦੇ ਉੱਤੇ, ਜ਼ੁਬਾਨ ਬਾਣੀ ਦਾ ਅਲਾਪ ਕਰ ਰਹੀ ਹੈ, ਬਾਣੀ ਨੂੰ ਜਪਦੀ ਹੈ, ਮਨ ਦੇ ਅੰਦਰ ਕੋਈ ਮੈਲ ਦੀ ਧਾਰਾ ਚੱਲਦੀ ਹੈ, ਮਨ ਦੇ ਅੰਦਰ ਕੋਈ ਮੈਲੇ ਵਿਚਾਰ ਚੱਲਦੇ ਨੇ। ਤੋ ਮੂਲ ਰੂਪ ਵਿੱਚ ਕਹਿ ਲਓ ਕਿ ਨਿਤਨੇਮੀ ਦਾ ਮਨ ਨਿਤਨੇਮ ਕਰਦਿਆਂ ਮੈਲਾ ਹੁੰਦਾ ਹੈ। ਜਿਤਨੇ ਆਪ ਨੇਮੀ ਪ੍ਰੇਮੀ ਹੋ, ਸਾਰੇ ਗੁਰਬਾਣੀ ਦਾ ਪਾਠ ਪਠਨ ਕਰਦੇ ਹੋ, ਰੌਲਾ ਵੀ ਲਾਉਂਦੇ ਹੋ, ਗੁਰੂ ਕੀ ਤਾਬਿਆ ਬਹਿ ਕੇ ਪਾਠ ਕਰਦਿਆਂ ਵੀ ਪਾਠੀ ਦਾ ਮਨ ਮੈਲਾ ਹੁੰਦਾ ਹੈ। ਖਿਮਾ ਚਾਹਾਂਗਾ, ਮੈਂ ਉਦਾਹਰਣ ਬਣਾ ਕੇ ਅਰਜ਼ ਕਰਨੀ ਚਾਹੁੰਦਾ, ਪਾਠ ਕਰਦਿਆਂ ਪਾਠੀ ਦੇ ਮਨ ਵਿੱਚ ਮੈਲ ਆ ਸਕਦੀ ਹੈ, ਸੇਵਾ ਕਰਦਿਆਂ ਸੇਵਾਦਾਰ ਦੇ ਮਨ ਵਿੱਚ ਮੈਲ ਆ ਸਕਦੀ ਹੈ। ਮੈਂ ਆਪਣੀ ਗੱਲ ਕਰਾਂ, ਕਥਾ ਕਰਦਿਆਂ ਕਰਦਿਆਂ, ਕਥਾ ਵਖਿਆਨ ਕਰਦਿਆਂ ਕਰਦਿਆਂ ਮਨ ਵਿੱਚ ਮੈਲ ਆ ਜਾਂਦੀ ਹੈ, ਕੀਰਤਨ ਕਰਦਿਆਂ ਕਰਦਿਆਂ ਮਨ ਵਿੱਚ ਮੈਲ ਆ ਜਾਂਦੀ ਹੈ। ਪਰ ਜਿਸ ਵਕਤ ਆਪ ਗੁਰੂ ਦੇ ਨਾਲ ਪ੍ਰੇਮ ਕਰ ਰਹੇ ਹੋ, ਉਸ ਇੱਕ ਪਲ ਨੂੰ ਨੋਟ ਕਰਕੇ ਵੇਖਣਾ, ਉਦੋਂ ਮਨ ਦੇ ਅੰਦਰ ਮੈਲ ਨਹੀਂ ਹੁੰਦੇ। ਹੁਣ ਇਸ ਤਰ੍ਹਾਂ ਕਹਿ ਲਓ, ਪਾਠੀ ਦਾ ਮਨ, ਨਿਤਨੇਮੀ ਦਾ ਮਨ, ਸੇਵਾਦਾਰ ਦਾ ਮਨ ਨਿਰਮਲ ਹੋ ਸਕਦਾ ਹੈ, ਪ੍ਰੇਮੀ ਦਾ ਮਨ ਮੈਲਾ ਨਹੀਂ ਹੁੰਦਾ। ਉਹਨਾਂ ਦੇ ਮਨ ਦੇ ਅੰਦਰ ਮੈਲ ਆ ਸਕਦੀ, ਇੱਥੇ ਮੈਲ ਨਹੀਂ ਹੁੰਦੀ ਪ੍ਰੇਮੀ ਦੇ ਮਨ ਦੇ ਅੰਦਰ। ਜਦੋਂ ਤੁਹਾਡੇ ਮਨ ਦੇ ਅੰਦਰ ਕਿਧਰੇ ਸਤਿਗੁਰੂ ਜੀ ਦੇ ਸੰਬੰਧ ਵਿੱਚ ਪ੍ਰੇਮ ਦਾ ਵਿਚਾਰ ਚੱਲੇ, ਪ੍ਰੇਮ ਦੀ ਨਿਰਮਲ ਧਾਰਾ ਚੱਲੇ, ਤੇ ਫਿਰ ਉਹਨਾਂ ਪਲਾਂ ਨੂੰ ਨੋਟ ਕਰਕੇ ਵੇਖਿਓ ਮਨ ਦੇ ਅੰਦਰ ਨਾ ਕੋਈ ਵਾਸ਼ਨਾ, ਨਾ ਕਾਮ, ਨਾ ਕ੍ਰੋਧ, ਨਾ ਨਿੰਦਾ, ਨਾ ਚੁਗਲੀ। ਪ੍ਰੇਮ ਇਤਨਾ ਬਲਵਾਨ ਹੈ ਕਿ ਜਦੋਂ ਮਨ ਵਿੱਚ ਆਣ ਕੇ ਵੱਸਦਾ ਤੇ ਉਹ ਸਾਰਿਆਂ ਨੂੰ ਇੱਥੋਂ ਦੁੜਾ ਕੇ ਬਾਹਰ ਕਰ ਦਿੰਦਾ ਹੈ, ਆਪ ਹੀ ਉੱਥੇ ਰਹਿੰਦਾ ਹੈ। ਪਰ ਸ਼ਰਤ ਇਹ ਹੈ ਕਿ ਪ੍ਰੇਮ ਮੁਕੰਮਲ ਤੌਰ ਤੇ ਆਉਣਾ ਚਾਹੀਦਾ ਹੈ। ਇਹ ਨਹੀਂ ਕਿ ਚਲੋ ਮਾੜਾ ਜਿਹਾ ਵਿਚਾਰ ਆਇਆ ਨਿਕਲ ਗਿਆ, ਪ੍ਰੇਮ ਮੁਕੰਮਲ ਤੌਰ ਤੇ ਬਣਨਾ ਚਾਹੀਦਾ, ਪ੍ਰੇਮੀ ਦਾ ਮਨ ਮੈਲਾ ਨਹੀਂ ਹੁੰਦਾ। ਤੋ ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ, ਕਰ ਸਾਈ ਸਿਉ ਪਿਰਹੜੀ ਰੰਗ ਨਵੇਲਾ ਹੋਏ। ਆਪਣੇ ਮਨ ਦੇ ਅੰਦਰ ਝਾਤੀ ਮਾਰ ਕੇ ਵੇਖੋ ਕਿ ਸਾਈ ਜੀ ਦਾ ਪਿਆਰ ਹੈ ਜਾਂ ਔਗਣਾ ਦਾ ਪਿਆਰ ਹੈ। ਅਗਰ ਇਹ ਆਪਣੇ ਉੱਤੇ ਪ੍ਰਸ਼ਨ ਕਰੋ ਕਿ ਮੇਰਾ ਪਿਆਰ ਔਗਣਾ ਦੇ ਨਾਲ ਹੈ ਜਾਂ ਪ੍ਰਮਾਤਮਾ ਦੇ ਨਾਲ ਹੈ, ਤੇ ਜਵਾਬ ਤੁਹਾਨੂੰ ਆਪੇ ਮਿਲ ਜਾਏਗਾ ਕਿ ਔਗਣਾ ਦੇ ਨਾਲ ਹੈ ਜਾਂ ਪ੍ਰਮਾਤਮਾ ਦੇ ਨਾਲ ਹੈ। ਔਗਣ ਬੜੇ ਨੇ ਪਰ ਖਿਮਾ ਚਾਹਾਂਗਾ, ਔਗਣ ਔਗਣ ਲੱਗਦੇ ਨਹੀਂ, ਤਾਂ ਔਗਣਾ ਦੇ ਉੱਤੇ ਖੜੇ ਆ, ਔਗਣ ਔਗਣ ਲੱਗਦੇ ਨੇ। ਮੈਰਿਜ ਕਰ ਰਿਹਾ ਸਨਾ ਕਿ ਇੱਕ ਪਾਗਲ ਤੇ ਇੱਕ ਸਮਝਦਾਰ। ਜਿਹੜਾ ਪਾਗਲ ਹੁੰਦਾ ਹੈ ਉਹ ਰੂੜੀ ਦੇ, ਕੂੜੇ ਕਰਕਟ ਦੇ, ਮਲ ਮੂਤਰ ਦੇ ਢੇਰ ਦੇ ਉੱਤੇ ਬਹਿ ਸਕਦਾ ਹੈ। ਜਿਹੜਾ ਪਾਗਲ ਹੁੰਦਾ ਹੈ, ਜਿਹੜਾ ਪਾਗਲ ਹੁੰਦਾ ਹੈ ਉਹ ਮਲ ਮੂਤਰ ਦੇ ਕੋਲ ਖਲੋ ਕੇ ਗੀਤ ਵੀ ਗਾ ਸਕਦਾ ਹੈ। ਉਹਨੂੰ ਆਪ ਉੱਥੇ ਖਲੋਤੇ ਨੂੰ, ਗੰਦਗੀ ਤੇ ਖਲੋਤੇ ਨੂੰ ਹੱਸਦਿਆਂ ਵੇਖ ਵੀ ਸਕਦੇ ਹੋ, ਉੱਥੇ ਬਹਿ ਕੇ ਖਾ ਵੀ ਸਕਦਾ ਹੈ, ਉੱਥੇ ਬਹਿ ਕੇ ਲੰਮਾ ਸਮਾਂ ਬਤੀਤ ਵੀ ਕਰ ਸਕਦਾ ਹੈ, ਦਿਨ ਗੁਜ਼ਾਰ ਸਕਦਾ ਹੈ। ਪਰ ਜਿਹੜਾ ਪਾਗਲ ਹੈ, ਪਰ ਸਮਝਦਾਰ ਉਸੇ ਮਲ ਮੂਤਰ ਦੇ ਢੇਰ ਕੋਲੋਂ ਨਿਕਲਦਾ ਹੈ ਤੇ ਨੱਕ ਦੇ ਉੱਤੇ ਰੁਮਾਲ ਰੱਖ ਕੇ ਨਿਕਲਦਾ ਹੈ। ਉੱਥੇ ਖਲੋਣਾ ਤੇ ਬੜੀ ਦੂਰ ਦੀ ਗੱਲ, ਨੱਕ ਨੂੰ ਦਬਾ ਕੇ ਨਿਕਲਦਾ ਹੈ। ਉੱਥੇ ਖਲੋ ਕੇ ਗਾਉਣਾ, ਖਲੋ ਕੇ ਹੱਸਣਾ, ਉੱਥੇ ਖਲੋ ਕੇ ਖਾਣਾ, ਇਹ ਤੇ ਬੜੀ ਅੱਗੇ ਦੀ ਗੱਲ। ਉਹ ਚਾਹੁੰਦਾ ਹੈ ਕਿ ਮੈਂ ਨੱਕ ਨੂੰ ਦਬਾ ਕੇ ਨਿਕਲਾਂ, ਇੱਥੋਂ ਦੀ ਬਦਬੋ ਦੁਰਗੰਧੀ ਮੇਰੇ ਤੱਕ ਨਾ ਆਵੇ। ਨੱਕ ਨੂੰ ਦਬਾ ਕੇ ਨਿਕਲਦਾ ਹੈ। ਪਰ ਪੁੱਛੀਏ ਵੀ ਕਿਉਂ? ਇੱਕ ਤੇ ਬਹਿ ਕੇ ਉੱਥੇ ਆਨੰਦ ਮਗਨ ਨਜ਼ਰ ਆ ਰਿਹਾ ਹੈ, ਤੂੰ ਨੱਕ ਦਬਾ ਕੇ ਨਿਕਲ ਰਿਹਾ ਹੈ ਕਿਉਂ? ਬੰਦਾ ਇਹ ਕਹੇਗਾ ਨਾ ਕਿ ਉਹ ਪਾਗਲ ਏ ਤੇ ਮੈਂ ਅਜੇ ਪਾਗਲ ਨਹੀਂ ਹਾਂ, ਮੈਂ ਸਿਆਣਾ, ਮੈਂ ਸਮਝਦਾਰ ਹਾਂ। ਫਿਰ ਮੈਂ ਖਿਮਾ ਮੰਗ ਲਵਾਂ, ਧਰਮ ਦੀ ਦੁਨੀਆਂ ਦੇ ਅੰਦਰ ਜੋ ਬੰਦਾ ਪਾਗਲ ਹੈ ਉਹ ਔਗਣਾ ਦੇ ਕੂੜ ਉੱਤੇ, ਢੇਰ ਉੱਤੇ ਖਲੋਤਾ ਨਜ਼ਰ ਪੈਂਦਾ ਹੈ, ਤੇ ਜੋ ਸਮਝਦਾਰ ਹੈ ਉਹਨੂੰ ਸਮਝ ਆ ਜਾਂਦੀ ਇਹ ਬਦਬੋ ਹੈ, ਉਹ ਇੱਥੋਂ ਬਚਣ ਦਾ ਯਤਨ ਕਰਦਾ ਹੈ, ਇਹ ਦੁਰਗੰਧ ਹੈ ਇੱਥੋਂ ਬਚਣ ਦਾ ਯਤਨ ਕਰਦਾ ਹੈ। ਇੱਕ ਸੂਫੀ ਫਕੀਰ ਦਾ ਬੋਲ ਮੇਰੇ ਸਾਹਮਣੇ ਆਉਂਦਾ ਹੈ। ਉਹ ਕਿਸੇ ਰਾਜੇ ਦੇ ਨਿਯੋਤੇ ਦੇ ਉੱਤੇ, ਰਾਜੇ ਦੇ ਬੁਲਾਵੇ ਦੇ ਉੱਤੇ ਚਲਾ ਗਿਆ ਰਾਜ ਮਹਿਲ ਦੇ ਅੰਦਰ, ਤੇ ਰਾਜੇ ਨੇ ਉਸ ਫਕੀਰ ਸਾਈਂ ਦੇ ਰਹਿਣ ਵਾਸਤੇ ਉਚੇਚਾ ਮਹਿਲਾਂ ਦੇ ਅੰਦਰ ਇੰਤਜ਼ਾਮ ਕਰਵਾਇਆ, ਉਹਦੇ ਰਹਿਣ ਸਹਿਣ ਦਾ ਪ੍ਰਬੰਧ ਕੀਤਾ, ਸੁਗੰਧੀਆਂ ਦੇ ਛਿੜਕਾਵ ਕੀਤੇ, ਫੁੱਲਾਂ ਦੀਆਂ ਮਾਲਾ ਲਟਕਾਈਆਂ, ਚੰਦਨ ਦੀ ਲੱਕੜੀ ਅੰਦਰ ਲਿਆ ਕੇ ਰੱਖੀ, ਸੁਗੰਧੀ ਚੱਲਦੀ ਰਹਿ, ਇਤਰ ਫਲੇਲ ਆਦਿ ਦਾ ਛਿੜਕਾਵ ਕੀਤਾ। ਪਰ ਇੱਕ ਰਾਤ ਉਹ ਫਕੀਰ ਉੱਥੇ ਰਹਿੰਦਾ ਹੈ, ਸਵੇਰ ਸਾਰ ਹੁੰਦਿਆਂ ਸਾਰ ਰਾਜੇ ਨੂੰ ਕਹਿਣ ਲੱਗਾ, ਰਾਜਨ ਮੈਂ ਤੇਰੇ ਮਹਿਲਾਂ ਵਿੱਚ ਰਹਿਣਾ ਨਹੀਂ ਹੈ, ਮੈਨੂੰ ਜਾਣ ਦੀ ਆਗਿਆ ਦੇ, ਮੈਂ ਜਾਣਾ ਚਾਹੁੰਦਾ। ਉਹ ਕਹਿੰਦਾ, ਬਾਬਾ ਆਇਆ ਸੈ ਮੇਰੇ ਨਾਲ ਵਾਅਦਾ ਕਰਕੇ, ਮੈਂ 3 ਦਿਨ ਲਗਾਤਾਰ ਤੇਰੇ ਪਾਸ ਤੇਰੇ ਮਹਿਲਾਂ ਵਿੱਚ ਰਵਾਂਗਾ, ਪਰ ਅਜੇ ਤੇ 1 ਰਾਤ ਗਈ, ਹੁਣੇ ਜਾਣ ਦੀ ਤਿਆਰੀ ਕਿਉਂ? ਮੇਰੇ ਪ੍ਰਬੰਧ ਵਿੱਚ ਕਿਧਰੇ ਕੋਈ ਕਮੀ ਨਜ਼ਰ ਆਈ? ਸੇਵਾਦਾਰਾਂ ਨੇ ਸੇਵਾ ਕਰਨ ਵਿੱਚ ਕੋਈ ਕਸਰ ਛੱਡੀ? ਜਾਂ ਜਿੱਥੇ ਆਪ ਟਿਕੇ ਹੋ ਉਸ ਜਗ੍ਹਾ ਦੇ ਉੱਤੇ ਕੋਈ ਸਾਫ਼ ਸਫਾਈ ਨਹੀਂ, ਇੰਤਜ਼ਾਮ ਸ਼ੁੱਧ ਨਹੀਂ? ਆਖਿਰ ਕਿਉਂ ਜਾਣਾ ਚਾਹੁੰਦੇ ਹੋ? ਕੋਈ ਕਾਰਨ ਤੇ ਹੋਏਗਾ ਨਾ। ਜਦ ਤੁਹਾਡਾ ਮੇਰਾ ਵਾਅਦਾ ਸੀ ਮੈਂ 3 ਦਿਨ ਟਿਕਾਂਗਾ, ਦੂਸਰੇ ਦਿਨ ਹੀ ਜਾਣ ਦੀ ਗੱਲ ਕਰ ਰਹੇ ਹੋ, ਪ੍ਰਸ਼ਨ ਮੇਰਾ ਹੈ, ਉੱਤਰ ਆਪ ਫਰਮਾਓ, ਕਿਉਂ ਜਾਣ ਦੀ ਤਿਆਰੀ ਕੀਤੀ? ਉਹ ਹੁਣ ਫਕੀਰ ਆਪਣੇ ਢੰਗ ਦੇ ਨਾਲ ਜਵਾਬ ਦਿੰਦਾ ਹੈ। ਉਹ ਕਹਿੰਦਾ, ਰਾਜਨ ਤੇਰੇ ਮਹਿਲਾਂ ਦੇ ਅੰਦਰੋਂ ਬਦਬੋ ਬੜੀ ਆ ਰਹੀ ਹੈ, ਤੇਰੇ ਮਹਿਲਾਂ ਦੇ ਅੰਦਰ ਦੁਰਗੰਧ ਬੜੀ ਹੈ। ਤੇ ਹੁਣ ਉਹ ਰਾਜਾ ਹੱਸਦਾ ਸਾਰਿਆਂ ਅਮੀਰਾਂ ਵਜ਼ੀਰਾਂ ਨੂੰ, ਰਾਣੀਆਂ ਨੂੰ, ਨੌਕਰਾਂ ਚਾਕਰਾਂ ਨੂੰ ਆਵਾਜ਼ ਦੇ ਕੇ ਕੋਲ ਬੁਲਾ ਲੈਂਦਾ। ਉਹ ਕਹਿਣ ਲੱਗਾ, ਫਕੀਰ ਸਾਈਂ ਕਹਿੰਦੇ ਨੇ ਮੇਰੇ ਮਹਿਲਾਂ ਦੇ ਅੰਦਰ ਦੁਰਗੰਧ ਬੜੀ ਹੈ, ਤੁਸੀਂ ਵੀ ਸਾਰੇ ਸੂਝਵਾਨ ਹੋ, ਤੁਸੀਂ ਵੇਖੋ ਮੇਰੇ ਮਹਿਲਾਂ ਦੇ ਅੰਦਰ ਵਾਕਈ ਦੁਰਗੰਧ ਹੈ। ਚਲੇ ਗਏ ਸਾਰੇ ਇਕੱਠੇ ਹੋ ਕੇ ਉਸ ਸਾਈਂ ਜੀ ਦੇ ਰਹਿਣ ਵਾਲੀ ਜਗ੍ਹਾ ਦੇ ਪਾਸ, ਜਾ ਕੇ ਵੇਖੇ ਸੁਗੰਧੀਆਂ ਹੀ ਬੜੀਆਂ ਨੇ, ਬਲਕਿ ਚੰਦਨ ਦੀ ਲੱਕੜੀ ਵੀ ਏ, ਫੁੱਲਾਂ ਦੀਆਂ ਮਾਲਾਵਾਂ ਨੇ, ਇਤਰ ਫਲੇਲ ਏ, ਤਰ੍ਹਾਂ ਤਰ੍ਹਾਂ ਦੇ ਛਿੜਕਾਵ ਨੇ। ਉਹ ਕਹਿਣ ਲੱਗਾ, ਫਕੀਰ ਕੋਈ ਬਹਾਨਾ ਹੋਰ ਲਾਓ ਜੋ ਚੱਲ ਸਕੇ, ਇਹ ਸਾਰੇ ਵੇਖ ਰਹੇ ਨੇ, ਜਾਣ ਰਹੇ ਨੇ, ਨਾਸਕਾਵੇਂ ਇਹਨਾਂ ਦੀਆਂ ਕੰਮ ਕਰਦੀਆਂ ਨੇ। ਸਭ ਨੂੰ ਪਤਾ ਹੈ ਕਿ ਖੁਸ਼ਬੂ ਸੁਗੰਧ ਬੜੀ ਹੈ, ਦੁਰਗੰਧੀ ਦਾ ਤੇ ਨਾਮੋ ਨਿਸ਼ਾਨ ਨਹੀਂ। ਇਹ ਫਕੀਰ ਕਹਿਣ ਲੱਗਾ, ਰਾਜਨ ਮੇਰੇ ਨਾਲ ਬਾਹਰ ਚੱਲ। ਫਿਰ ਮੈਂ ਜਵਾਬ ਦਿਆਂਗਾ, ਮੇਰੇ ਨਾਲ ਬਾਹਰ ਚੱਲ। ਹੁਣ ਫਕੀਰ ਰਾਜੇ ਨੂੰ ਨਾਲ ਲੈ ਕੇ ਬਾਹਰ ਚਲਾ ਜਾਂਦਾ ਹੈ ਆਬਾਦੀ ਤੋਂ ਬਾਹਰ। ਦੋ ਚਾਰ ਪੰਜ ਨੌਕਰ ਚਾਕਰ ਵੀ ਨੇ। ਰਾਜਾ ਵਾਰ ਵਾਰ ਪ੍ਰਸ਼ਨ ਕਰਦਾ, ਬਾਬਾ ਜੋ ਮੇਰਾ ਪ੍ਰਸ਼ਨ ਸੀ ਮਹਿਲਾਂ ਵਿੱਚ ਦੁਰਗੰਧੀ ਨਹੀਂ, ਤੂੰ ਕਹਿੰਦਾ ਜਵਾਬ ਦਿਆਂਗਾ ਬਾਹਰ ਜਾ ਕੇ। ਕਿੱਥੇ ਬਾਹਰ ਜਾਣਾ ਹੈ, ਹੋਰ ਕਿਧਰੇ ਬਾਹਰ ਜਾਣਾ? ਮੇਰੇ ਸਵਾਲ ਦਾ ਜਵਾਬ ਅਗਰ ਤੇਰੇ ਕੋਲ ਨਹੀਂ, ਤੂੰ ਜੰਗਲ ਦਾ ਸਹਾਰਾ ਲੈ ਕੇ ਨੱਠਣਾ ਹੀ ਚਾਹੁੰਦਾ ਹੈ, ਤੇ ਮੈਂ ਤੈਨੂੰ ਜਾਣ ਵਾਸਤੇ ਵੈਸੇ ਹੀ ਕਹਿ ਦਿੰਦਾ, ਮੈਨੂੰ ਕਿਉਂ ਬਾਹਰ ਲੈ ਕੇ ਜਾ ਰਿਹਾ? ਉਹ ਕਹਿਣ ਲੱਗਾ, ਨਹੀਂ, ਤੇਰਾ ਜਵਾਬ ਨੇੜੇ ਹੀ ਆਉਣ ਵਾਲਾ ਹੈ। ਉਸ ਰਾਜੇ ਨੂੰ ਲੈ ਕੇ ਚਲਦਾ ਚਲਦਾ ਪਹੁੰਚ ਜਾਂਦਾ ਹੈ ਉਸ ਜਗ੍ਹਾ ਤੇ ਜਿੱਥੇ ਪਸ਼ੂਆਂ ਦੀ ਚਮੜੀ ਉਤਾਰੀ ਜਾ ਰਹੀ ਹੈ, ਮੁਰਦੇ ਪਸ਼ੂਆਂ ਦਾ ਚਮ ਲਾਇਆ ਜਾ ਰਿਹਾ ਹੈ, ਉਸ ਜਗ੍ਹਾ ਤੇ ਲੈ ਕੇ ਚਲਾ ਜਾਂਦਾ ਹੈ। ਫਕੀਰ ਸਾਈਂ ਕਹਿਣ ਲੱਗਾ, ਰਾਜਾ ਤੇਰੇ ਸਵਾਲ ਦਾ ਜਵਾਬ ਮਿਲ ਗਿਆ, ਇੱਥੇ ਖੜਾ ਹੋ ਮੇਰੇ ਨਾਲ, ਦੋ ਚਾਰ ਪੰਜ ਮਿੰਟ ਖੜਾ ਹੋ। ਉਹ ਕਹਿੰਦਾ, ਕਿਉਂ ਖੜਾ ਹੋਇਆ? ਇੱਥੇ ਤੇ ਦੁਰਗੰਧ ਬੜੀ ਹੈ, ਬਦਬੋ ਬੜੀ ਹੈ, ਇੱਕ ਮਿੰਟ ਵੀ ਖਲੋਣਾ ਇੱਥੇ ਦੁਸ਼ਤਰ ਲੱਗਦਾ ਹੈ, ਇੱਕ ਮਿੰਟ ਵੀ ਖਲਾਣਾ ਭਾਰਾ ਲੱਗਦਾ ਹੈ। ਤੂੰ ਕਹਿੰਦਾ 10 ਮਿੰਟ ਖਲੋ, ਆਖਰ ਮੈਂ ਰਾਜਾ, ਇੱਥੇ ਦੁਰਗੰਧ ਬੜੀ ਹੈ। ਹੁਣ ਜਿਹੜੇ ਪਸ਼ੂਆਂ ਦਾ ਚਮੜਾ ਲਾ ਰਹੇ ਸਨ, ਉਸ ਫਕੀਰ ਬਾਬੇ ਨੇ ਉਹਨਾਂ ਚਮੜੇ ਲਾਉਣ ਵਾਲਿਆਂ ਨੂੰ ਆਵਾਜ਼ ਦਿੱਤੀ, ਆਖਿਆ, ਸੱਜਣੋ 2 ਮਿੰਟ ਸਾਡੇ ਕੋਲ ਆਵੋ। ਹੁਣ ਰਾਜਾ ਸੀ, ਰਾਜੇ ਨੂੰ ਵੇਖ ਕੇ ਸਾਰੇ ਦੇ ਸਾਰੇ ਕੋਲ ਆ ਗਏ। ਫਕੀਰ ਬਾਬਾ ਪੁੱਛਦਾ ਹੈ ਵੀ ਚਮੜੀ ਲਾ ਰਹੇ ਹੋ ਪਸ਼ੂਆਂ ਦੀ, ਤੁਹਾਨੂੰ ਦੁਰਗੰਧ ਨਹੀਂ ਆਉਂਦੀ? ਉਹ ਕਹਿਣ ਲੱਗੇ, ਜੀ ਆਉਂਦੀ ਹੁੰਦੀ ਸੀ ਪਹਿਲਾਂ ਪਹਿਲਾਂ, ਇਹ ਚਮੜੀ ਲਾਉਂਦਿਆਂ ਲਾਉਂਦਿਆਂ ਦੁਰਗੰਧ ਲੈਂਦਿਆਂ ਲੈਂਦਿਆਂ ਸਾਡਾ ਅੰਦਰ ਇਹਦੇ ਨਾਲ ਸਹਿਮਤ ਹੋ ਗਿਆ, ਨਾਸਕਾਵਾਂ ਕੰਮ ਕਰਨੀਆਂ ਹੀ ਛੱਡ ਗਈਆਂ ਨੇ, ਦੁਰਗੰਧ ਲੱਗਦੀ ਨਹੀਂ ਹੈ। ਫਕੀਰ ਕਹਿਣ ਲੱਗਾ, ਰਾਜਾ ਤੇਰੇ ਕੋਲ ਨੇ ਔਗਣ ਬੜੇ, ਤੇਰੇ ਮਹਿਲਾਂ ਦੇ ਅੰਦਰ ਔਗਣਾਂ ਦੀ ਬਦਬੋ ਜੋ ਮੈਨੂੰ ਤੇ ਉੱਥੇ ਜਾ ਕੇ ਮਹਿਸੂਸ ਹੋਈ, ਪਰ ਤੂੰ ਔਗਣਾਂ ਦੇ ਅੰਦਰ ਰਹਿਣਾ, ਤੈਨੂੰ ਮਹਿਸੂਸ ਹੋਣ ਦਾ ਵਿਚਾਰ ਹੀ ਅੰਦਰੋਂ ਮਾਰ ਬੈਠਾ, ਖਤਮ ਹੋ ਗਿਆ, ਤੈਨੂੰ ਮਹਿਸੂਸ ਹੁੰਦੀ ਨਹੀਂ ਹੈ, ਔਗਣਾਂ ਦੀ ਬਦਬੋ ਹੈ ਤੇਰੇ ਮਹਿਲਾਂ ਦੇ ਅੰਦਰ ਬੜੀ। ਸਮਝ ਆਈ ਕਿ ਬਾਬਾ ਜੋ ਕਹਿਣਾ ਚਾਹੁੰਦੇ ਨੇ ਉਹ ਗੱਲ ਕੁਝ ਹੋਰ ਹੈ, ਬਾਹਰਲੀ ਗੰਦਗੀ ਦੀ ਗੱਲ ਨਹੀਂ ਹੈ। ਸੱਚਮੁੱਚ ਉਹ ਮਨੁੱਖ ਔਗਣਾਂ ਦੇ ਨਾਲ, ਦੁਰਗੰਧੀ ਦੇ ਨਾਲ ਭਰਿਆ ਹੈ, ਜਿਸ ਮਨੁੱਖ ਨੇ ਆਪਣੀ ਜਵਾਨੀ ਨੂੰ ਸਵਾਰਿਆ ਨਹੀਂ ਹੈ, ਜਵਾਨੀ ਨੂੰ ਸ਼ਿੰਗਾਰਿਆ ਨਹੀਂ ਹੈ, ਗੁਨਾਹ ਕਰਦਾ ਹੈ ਤੇ ਗੁਨਾਹ ਕਰਨ ਤੋਂ ਬਾਅਦ ਗੁਨਾਹਾਂ ਨੂੰ ਗੁਨਾਹ ਕਹਿਣ ਵਾਸਤੇ ਫਿਰ ਉਹ ਰਾਜੀ ਵੀ ਨਹੀਂ ਹੈ, ਤਿਆਰ ਵੀ ਨਹੀਂ ਹੈ। ਤੋ ਕਹਿ ਰਹੇ ਨੇ ਭਗਤ ਜੀ ਕਿ ਕਰ ਸਾਈਂ ਸਿਓ ਪਿਰਹੜੇ, ਰੱਬ ਜੀ ਦੇ ਨਾਲ ਪ੍ਰੇਮ ਕਰ, ਗੁਨਾਹ ਚਲੇ ਜਾਣ, ਗੁਣ ਅੰਦਰ ਵਸ ਜਾਣ, ਦੁਰਗੰਧੀ ਚਲੀ ਜਾਏ, ਪਾਗਲਪਨ ਚਲਾ ਜਾਏ ਤੇ ਸੂਝ ਸਮਝ ਤੇਰੇ ਅੰਦਰ ਆਣ ਕੇ ਟਿਕਾਣਾ ਕਰ ਲੈ। ਕਹਿਣ ਲੱਗੇ, ਰੰਗ ਨਵੇਲਾ ਹੋਏ। ਅਗਲਾ ਬਚਨ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ, ਮਹਿਲਾ ਤੀਜਾ। ਫਰੀਦਾ ਲਫ਼ਜ਼ ਉਹਨਾਂ ਨੇ ਵੀ ਫਰੀਦ ਹੀ ਵਰਤਿਆ ਹੈ, ਪਰ ਇਹ ਬਚਨ ਹੈ ਗੁਰੂ ਅਮਰਦਾਸ ਸਾਹਿਬ ਜੀ ਦਾ। ਇਹ ਬਚਨ ਕਿਉਂ ਵਰਤਣਾ ਪਿਆ? ਕਿਉਂਕਿ ਫਰੀਦ ਜੀ ਜਿੰਨੀ ਡੂੰਘਾਈ ਗਹਿਰਾਈ ਵਿੱਚ ਜਾ ਕੇ ਆਪਣੇ ਬਚਨ ਕਹਿ ਰਹੇ ਨੇ, ਇਤਨੀ ਗਹਿਰਾਈ ਵਿੱਚ ਜਾਣਾ ਆਮ ਬੰਦੇ ਦੀ ਸਮਰੱਥਾ ਨਹੀਂ ਹੈ, ਵਸ ਵਿੱਚ ਨਹੀਂ ਹੈ। ਗੁਰੂ ਅਮਰਦਾਸ ਸਾਹਿਬ ਜੀ ਉਸ ਸਲੋਕ ਨੂੰ ਥੋੜਾ ਜਿਹਾ ਸਰਲ ਕਰਕੇ ਆਮ ਲੋਕਾਂ ਦੇ ਸਾਹਮਣੇ ਬਿਆਨ ਕਰ ਰਹੇ ਨੇ। ਫਰੀਦ ਸਾਹਿਬ ਜੀ ਦੇ ਸਲੋਕ ਦੇ ਅੰਦਰ ਕੋਈ ਕਮੀ ਨਹੀਂ ਹੈ, ਇਸ ਤਰ੍ਹਾਂ ਨਹੀਂ ਹੈ ਕਿ ਉਹ ਅਧੂਰਾ ਹੈ ਤੇ ਗੁਰੂ ਅਮਰਦਾਸ ਸਾਹਿਬ ਜੀ ਉਹਨੂੰ ਪੂਰਿਆਂ ਕਰਨ ਦਾ ਯਤਨ ਕਰ ਰਹੇ ਨੇ, ਇਸ ਤਰ੍ਹਾਂ ਨਹੀਂ। ਬਹੁਤ ਗਹਿਰਾ ਹੈ, ਰਾਜ ਦਾ ਭਰਿਆ ਹੋਇਆ, ਰਹੱਸ ਦਾ ਭਰਿਆ ਹੋਇਆ ਫਰੀਦ ਸਾਹਿਬ ਦਾ ਬਚਨ ਹੈ। ਆਮ ਲੋਕ ਸੁਣ ਕੇ ਉਸ ਬਚਨ ਨੂੰ ਕਿਧਰੇ ਭਰਮ ਭੁਲੇਖੇ ਦੇ ਚੱਕਰ ਵਿੱਚ ਨਾ ਪੈ ਜਾਣ। ਗੁਰੂ ਅਮਰਦਾਸ ਸਾਹਿਬ ਜੀ ਨੇ ਅੱਗੇ ਆਪਣਾ ਸਲੋਕ ਨਾਲ ਲੱਗਦਾ ਲਿਖ ਦਿੱਤਾ। ਕਹਿਣ ਲੱਗੇ, ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ, ਰੱਬ ਕਾਲਿਆਂ ਵਿੱਚ ਵੀ ਮਿਲ ਜਾਂਦਾ ਹੈ ਤੇ ਧੌਲਿਆਂ ਵਿੱਚ ਵੀ ਮਿਲ ਜਾਂਦਾ ਹੈ, ਜਵਾਨੀ ਵਿੱਚ ਵੀ ਮਿਲ ਜਾਂਦਾ ਹੈ ਤੇ ਬੁਢਾਪੇ ਵਿੱਚ ਵੀ ਮਿਲ ਜਾਂਦਾ ਹੈ। ਰੱਬ ਨੂੰ ਮਿਲਣ ਵਾਸਤੇ ਕੋਈ ਸਮਾਂ ਨਿਯੁਕਤ ਨਹੀਂ, ਇਹ ਨਹੀਂ ਕਿ ਬਾਲਪਨ ਵਿੱਚ ਮਿਲਦਾ ਨਹੀਂ, ਜਵਾਨੀ ਵਿੱਚ ਮਿਲਦਾ ਹੈ ਜਾਂ ਜਵਾਨੀ ਵਿੱਚ ਨਹੀਂ ਮਿਲਦਾ ਤੇ ਬੁਢਾਪੇ ਵਿੱਚ ਮਿਲਦਾ ਹੈ, ਔਰ ਇੰਨੇ ਤੋਂ ਲੈ ਕੇ ਇੰਨੇ ਸਾਲਾਂ ਦੇ ਦਰਮਿਆਨ ਮਿਲਦਾ ਹੈ, ਜਾਂ ਸਵੇਰੇ ਉੱਠਣ ਵਾਲਿਆਂ ਨੂੰ ਮਿਲਦਾ ਹੈ ਤੇ ਦੁਪਹਿਰੇ ਨਾਮ ਜਪਣ ਵਾਲਿਆਂ ਨੂੰ ਨਹੀਂ ਮਿਲਦਾ, ਜਾਂ ਦੁਪਹਿਰੇ ਆਉਣ ਵਾਲਿਆਂ ਨੂੰ ਮਿਲਦਾ ਹੈ ਤੇ ਸ਼ਾਮ ਨੂੰ ਗੁਰਦੁਆਰੇ ਮੰਦਰ ਮਸਜਿਦ ਜਾਣ ਵਾਲਿਆਂ ਨੂੰ ਨਹੀਂ ਮਿਲਦਾ, ਸਮਾਂ ਨਿਰਧਾਰਿਤ ਨਹੀਂ। ਕਹਿਣ ਲੱਗੇ, ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿੱਤ ਕਰੇ, ਪਰ ਜੇ ਕੋਈ ਉਸ ਸਾਹਿਬ ਨੂੰ ਆਪਣੇ ਚਿੱਤ ਦੇ ਅੰਦਰ ਟਿਕਾ ਲਵੇ, ਆਪਣੇ ਚਿੱਤ ਦੇ ਅੰਦਰ ਵਸਾ ਲਵੇ। ਹੁਣ ਫੇਰ ਇੱਕ ਬੇਨਤੀ ਕਰਾਂ, ਗੁਰੂ ਅਮਰਦਾਸ ਸਾਹਿਬ ਜੀ ਗੱਲ ਚਿੱਤ ਦੀ ਕਰ ਰਹੇ ਨੇ, ਆਪ ਆਪਣੇ ਆਪਣੇ ਚਿੱਤ ਦਾ ਮੁਤਾਲਿਆ ਕਰੋ, ਚਿੱਤ ਦੀ ਖੋਜ ਬੀਨ ਕਰੋ, ਸਾਡੇ ਚਿੱਤ ਦੇ ਅੰਦਰ ਚੱਲਦਾ ਕੀ ਹੈ, ਚਿੱਤ ਸਾਡਾ ਇਹਦੇ ਅੰਦਰ ਆਖਰ ਕੁਝ ਨਾ ਕੁਝ ਚੱਲਦਾ ਹੈ, ਪਰ ਨਜ਼ਰ ਤੁਹਾਨੂੰ ਪੈਣਾ ਹੈ ਕਿ ਕੀ ਚੱਲਦਾ। ਮੈਂ ਫੇਰ ਇੱਕ ਬੇਨਤੀ ਕਰਾਂ, ਬਾਹਰੋਂ ਅਗਰ ਵੇਖੀਏ ਤੇ ਜਿਤਨੇ ਆਪ ਸਤ ਸੰਗੀ ਹੋ ਇਹਨਾਂ ਦੇ ਬਹਿਣ ਦਾ ਤਲ ਬਰਾਬਰ ਹੈ, ਤਕਰੀਬਨ ਤਕਰੀਬਨ ਬਹਿਣ ਦਾ ਅੰਦਾਜ਼ ਵੀ ਬਰਾਬਰ, ਇੱਕ ਜਗ੍ਹਾ ਇੱਕ ਦਰਬਾਰ ਇੱਕ ਟਿਕਾਣਾ ਇੱਕੋ ਗੁਰੂ ਦੀ ਹਜ਼ੂਰੀ, ਇੱਥੇ ਸਾਰੇ ਬੈਠੇ ਹੋ ਨਾ ਜਿੰਨੇ ਵੀਰ ਭੈਣਾਂ ਰਲ ਕੇ ਬੈਠੇ ਹੋ। ਪਰ ਮਨ ਦਾ ਤਲ ਇੱਕ ਨਹੀਂ ਹੈ, ਸਰੀਰ ਦਾ ਤਲ ਸਾਰਿਆਂ ਦਾ ਇਸ ਵਕਤ ਇੱਕ ਹੈ, ਜਗ੍ਹਾ ਇੱਕ ਹੈ, ਮਨ ਜਿਹੜੀ ਜਿਹੜੀ ਜਗ੍ਹਾ ਤੇ ਉਹ ਸਾਰਿਆਂ ਦੀ ਵੱਖਰੀ ਵੱਖਰੀ ਹੈ। ਹੁਣ ਸਾਂਝੇ ਤੌਰ ਤੇ ਕਿਵੇਂ ਕਹਿ ਦਈਏ ਕਿ ਸਾਰਿਆਂ ਦੇ ਚਿੱਤ ਦੇ ਅੰਦਰ ਪਰਮਾਤਮਾ ਦਾ ਚਿੰਤਨ ਹੈ, ਜਾਂ ਸਾਰਿਆਂ ਦੇ ਚਿੱਤ ਦੇ ਅੰਦਰ ਕੋਈ ਸ਼ੈਤਾਨ ਚੱਲਦਾ ਹੈ ਜਾਂ ਭਗਵਾਨ ਚੱਲਦਾ ਹੈ, ਕਿਵੇਂ ਕਹੀ? ਚਿੱਤ ਦੇ ਅੰਦਰ ਕੀ ਚੱਲਦਾ ਹੈ ਇਹਦੀ ਸਮਝ ਤੁਹਾਨੂੰ ਹੈ ਤੇ ਜਾਂ ਅੰਤਰਜਾਮੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੈ? ਤੁਹਾਡੇ ਚਿੱਤ ਦੇ ਅੰਦਰ ਇਸ ਵਕਤ ਕੀ ਮਾਲਾ ਚੱਲਦੀ ਹੈ? ਕਾਮ ਵੀ ਚੱਲ ਸਕਦਾ ਹੈ, ਤੁਹਾਡੇ ਚਿੱਤ ਦੇ ਅੰਦਰ ਕ੍ਰੋਧ ਵੀ ਚੱਲਦਾ ਹੋ ਸਕਦਾ ਹੈ, ਨਿੰਦਾ ਚੁਗਲੀ ਈਰਸ਼ਾ ਬਖੀਲੀ ਠੱਗੀ ਠੋਰੀ, ਪਤਾ ਨੀ ਕਿਹੜੇ ਕਿਹੜੇ ਵਿਚਾਰ ਮੰਦੇ ਚੱਲਦੇ ਨੇ ਤੇ ਕਿਹੜੇ ਕਿਹੜੇ ਵਿਚਾਰ ਚੰਗੇ ਚੱਲਦੇ ਨੇ। ਇਹ ਤੇ ਤੁਹਾਨੂੰ ਪਤਾ ਹੈ ਨਾ ਕਿ ਤੁਹਾਡੇ ਚਿੱਤ ਦੇ ਅੰਦਰ ਮਾਲਾ ਵਿਚਾਰਾਂ ਦੀ ਜਿਹੜੀ ਚੱਲ ਰਹੀ ਉਹ ਕਿਸ ਤਰ੍ਹਾਂ ਦੀ ਚੱਲ ਰਹੀ, ਉਲਟੀ ਚੱਲਦੀ ਹੈ ਜਾਂ ਸਿੱਧੀ ਚੱਲਦੀ ਹੈ। ਤੇ ਗੁਰੂ ਅਮਰਦਾਸ ਸਾਹਿਬ ਜੀ ਗੱਲ ਚਿੱਤ ਦੀ ਕਰ ਰਹੇ ਨੇ, ਕਹਿਣ ਲੱਗੇ ਗੱਲ ਤੇਰੇ ਸਰੀਰ ਦੀ ਨਹੀਂ ਹੈ ਕਿ ਸਰੀਰ ਗੁਰਦੁਆਰੇ ਵਿੱਚ ਹੈ, ਸਰੀਰ ਮੰਦਰ ਮਸਜਿਦ ਵਿੱਚ ਹੈ, ਗੱਲ ਤੇਰੇ ਚਿੱਤ ਦੀ ਹੈ ਕਿ ਚਿੱਤ ਤੇਰਾ ਕਿੱਥੇ ਹੈ। ਤੇ ਹੁਣ ਇਹ ਖਿਆਲ ਤੁਹਾਨੂੰ ਰੱਖਣਾ ਪਏਗਾ, ਸਾਡਾ ਸਾਰਾ ਜ਼ੋਰ ਬਾਹਰੋਂ ਪਹਿਰਾਵੇ ਦੇ ਉੱਤੇ ਲੱਗਦਾ ਹੈ, ਬਾਹਰਲੇ ਭੇਖ ਦੇ ਉੱਤੇ ਲੱਗਦਾ ਹੈ, ਬਾਹਰ ਦੇ ਵਿਖਾਵੇ ਦੇ ਉੱਤੇ ਲੱਗਦਾ ਹੈ, ਖਿਮਾ ਚਾਹਾਂਗਾ ਚਿੱਤ ਦੇ ਉੱਤੇ ਨਹੀਂ ਹੈ। ਕਿਉਂ ਨਹੀਂ? ਕਿਉਂਕਿ ਜੋ ਮੈਂ ਬਾਹਰੋਂ ਬਣਾਂਗਾ ਉਹ ਲੋਕਾਂ ਨੇ ਵੇਖਣਾ ਹੈ, ਤੇ ਚਿੱਤ ਕਿਹੜਾ ਕਿਸੇ ਨੂੰ ਨਜ਼ਰ ਆਉਂਦਾ ਹੈ? ਚਿੱਤ ਤੇ ਮੇਰੇ ਅੰਦਰ ਦੀ ਖੇਡ, ਚਿੱਤ ਵੱਲ ਧਿਆਨ ਹੀ ਨਹੀਂ ਹੈ। ਤੇ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਦਾ ਹੈ ਉਹਨਾਂ ਦਾ ਚਿੱਤ ਸਮਰਿਆ ਹੋਇਆ ਮਿਲਦਾ ਵੀ ਹੈ, ਉਹਨਾਂ ਨੇ ਆਪਣੇ ਆਪ ਨੂੰ ਅੰਦਰੋਂ ਸਵਾਰਿਆ ਹੈ, ਚਿੱਤ ਦੇ ਅੰਦਰ ਚੇਤਾ ਕਰਦੇ ਨੇ। ਤੇ ਕਿਹਨੂੰ ਕਰਦੇ ਨੇ? ਗੁਣਾਂ ਨੂੰ ਕਰਦੇ ਨੇ ਜਾਂ ਗੁਣ ਦੇਣ ਵਾਲੇ ਪਰਮਾਤਮਾ ਨੂੰ ਕਰਦੇ ਨੇ? ਤੁਸੀਂ ਨਹੀਂ ਕਹਿ ਸਕਦੇ ਕਿ ਇਹ ਬੰਦਾ ਆਪਣੇ ਚਿੱਤ ਦੇ ਅੰਦਰ ਬੜੇ ਮਾੜੇ ਵਿਚਾਰ ਜਾਂ ਬੜੇ ਚੰਗੇ ਵਿਚਾਰ ਚਲਾ ਰਿਹਾ, ਨਹੀਂ ਕਹਿ ਸਕਦੇ ਬਾਹਰੋਂ ਵੇਖ ਕੇ, ਇਹ ਉਹਨੂੰ ਪਤਾ ਹੈ। ਤੇ ਹਜ਼ੂਰ ਕਹਿ ਰਹੇ ਨੇ ਜੇ ਕੋ ਚਿੱਤ ਕਰੇ, ਪਰਮਾਤਮਾ ਦਾ ਸੰਬੰਧ ਆਪਣੇ ਚਿੱਤ ਦੇ ਨਾਲ ਬਣਾ। ਬਾਹਰੋਂ ਬਾਹਰੋਂ ਸੰਬੰਧ ਬਣਿਆ ਤੇ ਨਜ਼ਰ ਆ ਰਿਹਾ ਹੈ, ਹੱਥ ਵਿੱਚ ਗੁਟਕਾ ਹੈ, ਸਾਰਿਆਂ ਨੂੰ ਦਿਸ ਰਿਹਾ, ਗੁਟਕਾ ਫੜ ਕੇ ਪਾਠ ਕਰਦਾ, ਸਾਰਿਆਂ ਨੂੰ ਦਿਸਦਾ, ਨੇਤਰ ਬੰਦ ਕਰਕੇ ਬਹਿ ਕੇ ਸੁਣ ਰਿਹਾ, ਪਰ ਤੇਰਾ ਚਿੱਤ ਤੇ ਕਿਸੇ ਨੂੰ ਦਿਸਦਾ ਨਹੀਂ। ਆਪਣੇ ਚਿੱਤ ਨੂੰ ਆਪ ਵੇਖ ਕੇ ਉਹ ਜਿਸ ਗੁਟਕੇ ਤੋਂ ਅੱਖਾਂ ਬਾਣੀ ਪੜ ਰਹੀਆਂ ਨੇ ਉਹਦੇ ਵਿੱਚ ਹੈ ਜਾਂ ਨਹੀਂ। ਅੱਖਾਂ ਬੰਦ ਤੇ ਕੀਤੀਆਂ ਨੇ, ਕੀ ਮੇਰਾ ਚਿੱਤ ਕਥਾ ਵਿੱਚ ਕੀਰਤਨ ਵਿੱਚ ਹੈ ਜਾਂ ਨਹੀਂ ਹੈ? ਕਹਿਣ ਲੱਗੇ ਜੇ ਕੋ ਚਿੱਤ ਕਰੇ, ਭਗਾ ਕਹਿੰਦੇ ਨੇ ਆਪਣਾ ਲਾਇਆ ਪਿਰਮ ਨਾ ਲੱਗੇ ਜੇ ਲੋਚੈ ਸਭ ਕੋਇ। ਸਭ ਕੁਝ ਕਰਨ ਕਰਾਉਣ ਤੋਂ ਬਾਅਦ ਸ਼ੁਭ ਕਰਮ ਵੀ ਬੰਦਾ ਕਰਦਾ ਰਹੇ, ਚਿੱਤ ਕਰਕੇ ਪ੍ਰਮਾਤਮਾ ਦਾ ਚਿੰਤਨ ਵੀ ਕਰਦਾ ਰਹੇ, ਚਿੱਤ ਦੇ ਅੰਦਰ ਉਹਦੇ ਸ਼ੁਭ ਵਿਚਾਰਾਂ ਦੀ ਗੁਣਾਂ ਦੀ ਮਾਲਾ ਨੂੰ ਚਲਾਉਂਦਾ ਰਹੇ, ਇਹ ਸਭ ਕੁਝ ਕਰਨ ਕਰਾਉਣ ਤੋਂ ਬਾਅਦ ਕਹਿਣ ਲੱਗੇ ਇੱਕ ਅਰਦਾਸ ਕਰਨੀ ਕਦੀ ਵੀ ਨਾ ਭੁੱਲੇ। ਪਾਤਸ਼ਾਹ ਕਿਹੜੀ ਅਰਦਾਸ? ਇਹ ਸਭ ਕੁਝ ਕਰਨ ਕਰਾਉਣ ਤੋਂ ਬਾਅਦ ਵੀ ਤੂੰ ਇਹ ਹੀ ਕਹਿੰਦੇ ਰਹਿਣਾ ਹੈ ਕਿ ਹੇ ਨਿਰੰਕਾਰ ਮੇਰੇ ਯਤਨ ਮੇਰੇ ਪ੍ਰਯਤਨ ਨੂੰ ਫਲ ਤਾਂ ਲੱਗੇਗਾ ਜੇ ਤੂੰ ਆਪਣੀ ਕਿਰਪਾ ਵਿੱਚ ਮਲਾਏਗਾ। ਇਕੱਲਾ ਕਰਮ ਮੰਜ਼ਿਲ ਤੱਕ ਲੈ ਕੇ ਨਹੀਂ ਜਾਂਦਾ, ਉਹਦੇ ਕਰਮ ਦੀ ਨਾਲ ਬੜੀ ਜ਼ਰੂਰਤ ਹੈ, ਉਹਦੀ ਕਿਰਪਾ ਦੀ ਨਾਲ ਬੜੀ ਜ਼ਰੂਰਤ ਹੈ। ਅਗਰ ਮੇਰੇ ਕਰਮ ਕਰਨ ਕਰਕੇ ਪਰਮਾਤਮਾ ਮਿਲਦਾ ਹੈ ਤੇ ਫਿਰ ਤੇ ਮੇਰੇ ਕਰਮ ਪਰਮਾਤਮਾ ਦਾ ਮੁੱਲ ਹੋਇਆ। ਫਿਰ ਤੇ ਕੋਈ ਵੀ ਬੰਦਾ ਕਰਮ ਕਰਕੇ ਪਰਮਾਤਮਾ ਨੂੰ ਪਾ ਲਵੇ, 100-50 ਸਾਲ ਦਾ ਸਮਾਂ ਖਰਚ ਕਰਕੇ ਰੱਬ ਨੂੰ ਪਾ ਲਵੇ ਤੇ ਫਿਰ ਉਹ ਬੇਅੰਤ ਕਾਹਦਾ ਰਿਹਾ। ਉਹ ਜਦੋਂ ਵੀ ਮਿਲਦਾ ਹੈ ਇੱਧਰ ਕਰਮ ਤੇ ਉੱਧਰ ਪਰਮਾਤਮਾ ਦੀ ਕਿਰਪਾ, ਇੱਧਰ ਮਿਹਨਤ ਤੇ ਉੱਧਰ ਰਹਿਮਤ, ਪਰ ਮਿਹਨਤ ਨਾਲੋਂ ਉਹਦੀ ਰਹਿਮਤ ਜ਼ਿਆਦਾ ਰੰਗ ਲਿਆਉਂਦੀ ਹੈ। ਆਖਿਆ ਕਰਮ ਤੇ ਕਰ, ਯਤਨ ਤੇ ਕਰਕੇ ਮੈਂ ਚਿੱਤ ਵਿੱਚ ਪਰਮਾਤਮਾ ਨੂੰ ਚੇਤਾ ਕਰਾਂ, ਪਰ ਸਭ ਕੁਝ ਕਰਨ ਤੋਂ ਬਾਅਦ ਵੀ रब जी दे सामने अरदास कर के सतगुरु मेरा प्रेम कीता होया तेरे नाल रंग नहीं लियाएगा जिन्ना समा तू मेरे ते कृपा नहीं करेगा। कहन लगे अपना लाया पिरमना लगे जे लोचे सब कोए ए पिरम प्याला खसम का जय पावे तै दे। सतगुरु ए प्रेम वाला प्याला तेरी दात है ए दात ओनू ही मिलती है जिदे उत्ते तू मेहरबान हो जाना है जिदे उत्ते तू त्रुट पैना है। फिर परमात्मा दे प्रेम वाली दात ना ते लुटी जा सकती है ना खोई जा सकती है ना चुराई जा सकती है ते ना इनू साड़िया जा सकता है ना इनू बर्बाद किया जा सकता है। ये दात मिलती परमात्मा दी रहमत दे द्वारा है ओदी कृपा दे द्वारा। आख्या जय भावे तां दे खुदा मैं ते कर्म कर रहा पर मेरे कर्म कले की करनगे जे तेरी कृपा ही ना होवे मेरे कर्म की करनगे। आख्या जय भावे तां दे। तीसरा श्लोक भगत फरीद साहब जी दा कहन लगे फरीदा कु केंदियां फरीदा जिन लोयन जग मोहया लोयन मैंने अखां। कहन लगे जिन्ना अखां दे नाल जगत नूं वेखदा रहा ते अखां दे वार कर करके जगत नूं ठगदा रहा। कहन लगे जिन लोयन जिन्ना इन्हां दो अखां ने जगत नूं मोहया सी से लोयन मैं डिठ उन्हां अखां नूं मैं वेखिया। जवानी दे अंदर अखां दी बहार बड़ी सी बुढ़ापे दे अंदर ना रहे जवानी दे अंदर अखां दी चमक बड़ी सी बुढ़ापे दे अंदर ना रहे। जवानी दे अंदर इन्हां नूं दूर दूर तक वेखण दी तौफीक मिली सी बुढ़ापे दे अंदर इन्हां दा वेखणा भी बंद होया पानी आप मुहारे चलना शुरू होया अखां दी सुंदरता अपने आप चली गई। भगत जी कहन लगे से लोयन मैं डिठ उन्हां अखां नूं मैं वेख्या है कज्जल रेख ना सहिंदिआं से पंखी सूए बहेट। इन्हां अखां दे अंदर सुरमे दी धारी पैंदी सी बर्दाश्त नहीं सन करदियां। ਇਹ ਵੀ ਵੇਖਿਆ ਹੈ ਕਿ ਮੌਤ ਆਉਣ ਤੋਂ ਬਾਅਦ ਇਹਨਾਂ ਦੇ ਅੰਦਰ ਪੰਖੀ ਆਂਡੇ ਦਿੰਦੇ ਨਜ਼ਰ ਪੈ ਰਹੇ ਨੇ ਪੰਖੀ ਸੂਏ ਸੂਏ ਦਾ ਮਤਲਬ ਆਂਡੇ ਦਿੰਦੇ ਨਜ਼ਰ ਪੈ ਰਹੇ ਨੇ ਬਹਿੰਦੇ ਵੇਖੇ ਗਏ ਨੇ ਇਹਨਾਂ ਹੀ ਨੇਤਰਾਂ ਦੇ ਖੋਲ ਦੇ ਅੰਦਰ। ਅਗਰ ਇਹ ਦੋ ਨੇਤਰ ਮਿਲੇ ਨੇ ਤਾਂ ਦੋ ਨੇਤਰਾਂ ਦੇ ਨਾਲ ਕਾਇਨਾਤ ਵਿੱਚੋਂ ਕਾਦਰ ਨੂੰ ਤੱਕਣ ਦਾ ਯਤਨ ਕਰੋ ਇਹਨਾਂ ਦੋ ਨੇਤਰਾਂ ਦੇ ਨਾਲ। ਦੋ ਨੇਤਰਾਂ ਦੇ ਨਾਲ ਪਰਾਏ ਰੂਪ ਨੂੰ ਤੱਕ ਕੇ ਮਨ ਮੈਲਾ ਨਾ ਕਰੋ। ਦੋ ਨੇਤਰਾਂ ਦੇ ਨਾਲ ਕਿਸੇ ਦਾ ਚੰਗਾ ਵੱਧਦਾ ਫੁੱਲਦਾ ਕਾਰੋਬਾਰ ਵੇਖ ਕੇ ਆਪਣੇ ਮਨ ਦੇ ਅੰਦਰ ਈਰਸ਼ਾ ਨੂੰ ਨਾ ਆਉਣ ਦਿਓ। ਇਹਨਾਂ ਦੋ ਨੇਤਰਾਂ ਦੇ ਨਾਲ ਜਿੱਥੇ ਅਸੀਂ ਗੁਨਾਹ ਮੈਲ ਇਕੱਠੀ ਕਰ ਕਰਕੇ ਆਪਣੇ ਮਨ ਵਿੱਚ ਲਿਜਾਣ ਦਾ ਯਤਨ ਕਰ ਰਹੇ ਹਾਂ ਇਹਨਾਂ ਦੋ ਨੇਤਰਾਂ ਦੇ ਨਾਲ ਪੂਰੀ ਕਾਇਨਾਤ ਵਿੱਚੋਂ ਕਾਦਰ ਦੇ ਦੀਦਾਰ ਕਰਨ ਦੀ ਵੀ ਸਮਰੱਥਾ ਮਨੁੱਖ ਦੇ ਪਾਸ ਹੈ। ਅਗਰ ਇਹ ਚਾਹੇ ਇਹਨਾਂ ਦੋ ਅੱਖਾਂ ਦੇ ਨਾਲ ਕਾਇਨਾਤ ਵਿੱਚੋਂ ਕਾਦਰ ਦੇ ਪਰਮਾਤਮਾ ਦੇ ਦੀਦਾਰ ਕਰ ਸਕਦਾ ਹੈ। ਭਗਤ ਫਰੀਦ ਸਾਹਿਬ ਜੀ ਦੇ ਇਹਨਾਂ ਸਲੋਕਾਂ ਨੂੰ ਆਧਾਰ ਬਣਾ ਕੇ ਕੁਛ ਬੇਨਤੀਆਂ ਕਰਨ ਦਾ ਨਿਮਾਣਾ ਯਤਨ ਆਪ ਸੰਗਤ ਦੇ ਸਨਮੁਖ ਕੀਤਾ ਗਿਆ।
1: ਫਰੀਦਾ ਕੁ ਕਹਿੰਦਿਆਂ ਚਾ ਕਹਿੰਦਿਆਂ

वाहिगुरु जी का खालसा, वाहिगुरु जी की फतेह। परम सत्कार योग, मेहरवान सतगुरु तन तन श्री गुरु ग्रंथ साहिब पातशाह महाराज जी दी पाक पवित्र कोत आनंद पा रहे सब माई भाई सतसंगी जनो, आप लड़ीवार कथा सरवण करते आ रहे हो भगत फरीद साहब जी दी पवित्र बाणी विचों। भगत फरीद साहब जी दे जो श्लोक अज आप संगतां दे सन्मुख पढ़ के सुनाए गए, उन्हां श्लोकां विचों पहला श्लोक फरीदा कु केंद्या चा गेंद्या मती देंद्या लेता। जो शैतान वंजाया से कित फेर चेता। भगत जी कहन लगे जिस दे चित दे अंदर दिन पर रात लगातार शैतान ही वसदा है, बुराई वसदी है, उनु मत्ता देन वाले लख मिलन पर वो किसे दी मत लेंदा कदों है। ਉਹਨੂੰ ਕੂਕ ਕੂਕ ਕੇ ਪੁਕਾਰ ਪੁਕਾਰ ਕੇ ਕੋਈ ਲੱਖ ਵਾਰੀ ਇੱਕ ਗੱਲ ਕਹਿ ਕਿ ਇਸ ਰਸਤੇ ਦੇ ਉੱਤੇ ਨਾ ਚੱਲ, ਇਹ ਬੁਰਾ ਰਸਤਾ ਹੈ, ਇਸ ਰਸਤੇ ਦੇ ਉੱਤੇ ਚੱਲਦਾ ਚੱਲਦਾ ਠੱਗਿਆ ਜਾਏਗਾ, ਪਰ ਉਹ ਕਿਸੇ ਦੀ ਆਵਾਜ਼ ਨੂੰ ਸੁਣਦਾ ਹੀ ਨਹੀਂ ਹੈ, ਉਹ ਕਿਸੇ ਦੀ ਗੱਲ ਨੂੰ ਮੰਨਦਾ ਹੀ ਨਹੀਂ ਹੈ, ਤਰਜੀਹ ਦਿੰਦਾ ਹੀ ਨਹੀਂ ਹੈ। ਸ਼ੈਤਾਨੀਅਤ ਦਾ ਇਤਨਾ ਵੱਡਾ ਜ਼ੋਰ ਮਨ ਦੇ ਅੰਦਰ, ਸ਼ੈਤਾਨੀਅਤ ਦੀ ਇਤਨੀ ਵੱਡੀ ਲਹਿਰ ਮਨ ਦੇ ਅੰਦਰ ਚੱਲਦੀ ਕਿ ਉਹ ਨਾ ਮਾਂ ਨਾ ਪਿਤਾ ਨਾ ਕਿਸੇ ਉਪਦੇਸ਼ਕ ਤੇ ਨਾ ਗੁਰੂ ਦੇ ਬੋਲ ਨੂੰ ਸੁਣ ਕੇ ਮੰਨਣ ਵਾਸਤੇ ਤਿਆਰ ਹੈ। ਕੂਕ ਤੇ ਰਹੇ ਨੇ ਨਾ ਗੁਰੂ ਤੇਗ ਬਹਾਦਰ ਪਾਤਸ਼ਾਹ, ਪੁਕਾਰ ਪੁਕਾਰ ਕੇ ਕਹਿ ਰਹੇ ਨੇ ਕਿ ਜਾਗ ਰੇ ਮਨ ਜਾਗਣ ਹਾਰੇ, ਗੁਰਬਾਣੀ ਕਹਿ ਰਹੀ ਹੈ ਨਾ ਜਾਗ ਰੇ ਮਨ ਜਾਗਣ ਹਾਰੇ, ਪਰ ਜਾਗਣ ਦਾ ਨਾਂ ਲੈਂਦਾ ਕਦੋਂ ਹੈ। ਕੂਕ ਕੂਕ ਕੇ ਕਹਿ ਰਹੇ ਨੇ ਸਤਿਗੁਰੂ ਕਿ ਜਾਗ ਲੇਹੋ ਰੇ ਮਨਾ ਜਾਗ ਲੇਹੋ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਆ। ਪਰ ਕੀ ਅਸੀਂ ਇਸ ਗੱਲ ਨੂੰ ਸਤਿਗੁਰੂ ਦੀ ਆਵਾਜ਼ ਨੂੰ ਸੁਣ ਕੇ ਮੰਨ ਲਿਆ, ਸਾਡਾ ਮਨ ਇਸ ਪਾਸੇ ਨੂੰ ਮੁੜ ਤੁਰਿਆ। ਸਤਿਗੁਰੂ ਪੁਕਾਰ ਪੁਕਾਰ ਕੇ ਕਹਿ ਰਹੇ ਨੇ ਸੁਖ ਨਾਹੀ ਬਹੁਤਾ ਧਨ ਖਾਟੇ, ਸੁਖ ਨਾਹੀ ਪੇਖੈ ਨਿਰਤ ਨਾਟੇ, ਸੁਖ ਨਾਹੀ ਬਹੁ ਦੇਸ਼ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਪੁਕਾਰ ਪੁਕਾਰ ਕੇ ਕਹਿ ਰਹੇ ਨੇ ਕਿ ਸਰਬ ਸੁਖਾਂ ਹਰ ਹਰ ਗੁਣ ਗਾਏ। ਤੋ ਕੀ ਸਾਡੇ ਮਨ ਨੇ ਸਤਿਗੁਰੂ ਦੀ ਇਸ ਆਵਾਜ਼ ਨੂੰ ਸੁਣ ਲਿਆ। ਪੁਕਾਰ ਪੁਕਾਰ ਕੇ ਹਜ਼ੂਰ ਕਹਿ ਰਹੇ ਨੇ ਨਰ ਅਚੇਤ ਪਾਪ ਤੇ ਡਰ ਰੇ, ਤੇ ਗੁਰੂ ਕਹਿ ਰਹੇ ਨੇ ਨਰ ਅਚੇਤ ਇਹ ਬੇਹੋਸ਼ੀ ਦੇ ਅੰਦਰ ਚੱਲਣ ਵਾਲੇ ਮਨੁੱਖ ਪਾਪ ਤੇ ਡਰ ਰੇ, ਪਾਪ ਕਰਨ ਲੱਗਾ ਸੰਕੋਚ ਕਰ, ਪੈ ਖਾ ਨਾ ਕਰ। ਤੋ ਕੀ ਸਾਡੇ ਮਨ ਨੇ ਇਹ ਆਵਾਜ਼ ਸੁਣ ਲਈ। ਜਦ ਬੰਦੇ ਦੇ ਮਨ ਦੇ ਅੰਦਰ ਸ਼ੈਤਾਨੀਅਤ ਚੱਲਦੀ ਹੋਵੇ, ਕੋਈ ਵੀ ਸ਼ੈਤਾਨੀ ਦਾ ਵੇਗ ਚੱਲਦਾ ਹੋਵੇ, ਕਾਮ ਕ੍ਰੋਧ ਲੋਭ ਮੋਹ ਨਿੰਦਾ ਚੁਗਲੇ, ਤੇ ਬੰਦੇ ਨੂੰ ਉਹੀ ਕੁਝ ਹੀ ਪਿਆਰਾ ਲੱਗਦਾ ਹੈ। ਜਦ ਉਹਨੂੰ ਅਸੀਂ ਪਿਆਰ ਕਰ ਲੈਂਦੇ ਹਾਂ ਤੇ ਫਿਰ ਉਹਨੂੰ ਛੱਡਣ ਦਾ ਤੇ ਸਵਾਲ ਨਹੀਂ ਪੈਦਾ ਹੁੰਦਾ, ਕਿਉਂਕਿ ਅਸੀਂ ਪਿਆਰ ਕਰ ਲਿਆ ਹੈ ਬੁਰਾਈ ਦੇ ਨਾਲ। ਤੇ ਜਦ ਬੁਰਾਈ ਦੇ ਨਾਲ ਪਿਆਰ ਬਣ ਗਿਆ ਹੈ ਤੇ ਹੁਣ ਫਿਰ ਬੁਰਾਈ ਨੂੰ ਛੱਡਾਂਗੇ ਕਿਉਂ? ਮਨ ਉਹਨੂੰ ਕਦੀ ਵਾਸਤੇ ਵੀ ਛੱਡਣ ਵਾਸਤੇ ਰਾਜ਼ੀ ਨਹੀਂ ਹੁੰਦਾ ਜਿਹਦੇ ਨਾਲ ਇਹ ਪਿਆਰ ਦੀ ਗੰਢ ਪਾ ਲਵੇ, ਤੇ ਉਹਨੂੰ ਕਦੀ ਆਪਣਾ ਬਣਾਉਣ ਵਾਸਤੇ ਤਿਆਰ ਨਹੀਂ ਹੁੰਦਾ ਜਿਹਨੂੰ ਮਨ ਪਿਆਰ ਨਾ ਕਰੇ, ਮਨ ਪ੍ਰਵਾਨ ਨਾ ਕਰੇ। ਨਿਰੰਕਾਰ ਦੇ ਸੰਬੰਧ ਵਿੱਚ ਮੰਦਰਾਂ ਮਸਜਿਦਾਂ ਗੁਰਦੁਆਰਿਆਂ ਦੇ ਅੰਦਰ ਕਥਾ ਕਹਾਣੀਆਂ ਚੱਲਦੀਆਂ ਨੇ, ਮਨ ਨਿਰੰਕਾਰ ਦੇ ਰਾਹ ਦੇ ਉੱਤੇ ਨਹੀਂ ਤੁਰਦਾ। ਕਿਉਂ ਨਹੀਂ ਤੁਰਦਾ? ਕਿਉਂਕਿ ਮਨ ਅਜੇ ਗੁਰਬਾਣੀ ਦੇ ਬਚਨਾਂ ਦੇ ਨਾਲ ਨਿਰੰਕਾਰ ਦੇ ਨਾਲ ਪਿਆਰ ਬਣਾਇਆ ਹੀ ਨਹੀਂ ਹੈ। ਮਨ ਇਸ ਰਾਹ ਦੇ ਉੱਤੇ ਤਾਂ ਨਹੀਂ ਤੁਰਦਾ ਕਿਉਂਕਿ ਮਨ ਨੇ ਅਜੇ ਤੱਕ ਮੰਨਿਆ ਨਹੀਂ ਹੈ। ਮਨ ਦੀ ਪਿਆਰ ਵਾਲੀ ਤੰਦ, ਪਿਆਰ ਵਾਲੀ ਗੰਢ ਅਜੇ ਬੱਝੀ ਨਹੀਂ ਹੈ।
ਤੋ ਜਿਸ ਦੇ ਨਾਲ ਮਨ ਪਿਆਰ ਕਰ ਲੈਂਦਾ ਹੈ ਉਹਨੂੰ ਹਰ ਹਾਲਤ ਦੇ ਅੰਦਰ ਆਪਣਾ ਬਣਾਉਣਾ ਚਾਹੁੰਦਾ ਹੈ। ਜਿਹਦੇ ਨਾਲ ਪਿਆਰ ਨਾ ਕਰੇ ਉਹਨੂੰ ਛੱਡ ਦਿੰਦਾ ਹੈ। ਇਹ ਮਨ ਦਾ ਸੁਭਾਅ ਹੈ, ਉਹਨੂੰ ਛੱਡ ਦਿੰਦਾ ਹੈ। ਅਗਰ ਪਰਮਾਤਮਾ ਦੇ ਨਾਲ ਮਨ ਦੀ ਸਾਂਝ ਬਣਦੀ ਨਜ਼ਰ ਨਹੀਂ ਆ ਰਹੀ ਕਥਾ ਕੀਰਤਨ ਕਰਨ ਤੋਂ ਬਾਅਦ ਜਾਂ ਸੁਣਨ ਤੋਂ ਬਾਅਦ, ਤੇ ਇਹ ਕਹਿਣਾ ਪਏਗਾ ਕਿ ਮਨ ਪ੍ਰਵਾਨ ਨਹੀਂ ਕਰਦਾ ਕਿ ਨਿਰੰਕਾਰ ਤੂੰ ਹੈ। ਮਨ ਪ੍ਰਵਾਨ ਨਹੀਂ ਕਰਦਾ ਕਿ ਨਿਰੰਕਾਰ ਤੂੰ ਸਰਬ ਵਿਆਪਕ ਹੈ, ਤੂੰ ਸੁੱਖ ਦਾ ਦਾਤਾ ਹੈ, ਤੂੰ ਨੇੜੇ ਤੋਂ ਨੇੜੇ ਹੈ। ਮਨ ਜੇ ਨਹੀਂ ਮੰਨਦਾ, ਮੰਨਿਆ ਹੋਵੇਗਾ ਸਾਡੀ ਜ਼ੁਬਾਨ ਨੇ, ਸੁਣਿਆ ਹੋਵੇਗਾ ਕੰਨਾਂ ਨੇ, ਮਨ ਨੇ ਨਹੀਂ ਮੰਨਿਆ। ਗੁਰਬਾਣੀ ਦੇ ਅੰਦਰ ਇੱਕ ਵਚਨ ਇਸ ਤਰ੍ਹਾਂ ਵੀ ਆਉਂਦਾ ਹੈ, ਪਾਤਸ਼ਾਹ ਕਹਿੰਦੇ ਨੇ, ਪਾਪ ਬੁਰਾ ਪਾਪੀ ਕੋ ਪਿਆਰਾ ਹੈ ਤਾਂ ਪਾਪ ਬੁਰਾ, ਪਰ ਪਾਤਸ਼ਾਹ ਕਹਿੰਦੇ ਨੇ ਕਰੀਏ ਕਿ ਪਾਪੀ ਨੂੰ ਪਿਆਰਾ ਬੜਾ ਲੱਗਦਾ ਹੈ। ਤੇ ਹੁਣ ਪਾਪ ਜਿਸ ਪਾਪੀ ਨੂੰ ਪਿਆਰਾ ਲੱਗਦਾ ਹੈ ਉਹ ਪਿਆਰੀ ਚੀਜ਼ ਨੂੰ ਛੱਡੇਗਾ ਕਦੋਂ? ਪਿਆਰੀ ਚੀਜ਼ ਨੂੰ ਤੇ ਘੁੱਟ ਕੇ ਮਨ ਹੱਥ ਪਾ ਕੇ ਪਕੜ ਲੈਂਦਾ ਹੈ, ਛੱਡਦਾ ਨਹੀਂ। ਪਾਪ ਬੁਰਾ ਪਾਪੀ ਕੋ ਪਿਆਰਾ, ਗਲਤੀਆਂ ਪਿਆਰੀਆਂ ਲੱਗਦੀਆਂ ਨੇ, ਮੁੜ ਮੁੜ ਕੇ ਬੰਦਾ ਉਹੀ ਗਲਤੀਆਂ ਦੁਹਰਾ ਰਿਹਾ। ਇਸ ਤਰ੍ਹਾਂ ਤੇ ਨਹੀਂ ਕਿ ਅੱਜ ਗਲਤੀ ਕੀਤੀ ਇਹ ਕੱਲ ਨਹੀਂ ਕਰਦਾ, ਇੱਕ ਗਲਤੀ ਨੂੰ ਹਜ਼ਾਰਾਂ ਵਾਰ ਦੁਹਰਾ ਰਿਹਾ ਕਿਉਂਕਿ ਉਹ ਗਲਤੀਆਂ ਪਿਆਰੀਆਂ ਲੱਗਦੀਆਂ। ਗੁਰਬਾਣੀ ਦੇ ਬਚਨ ਪਿਆਰੇ ਨਹੀਂ ਲੱਗਦੇ, ਦੁਹਰਾਉਣ ਤੋਂ ਗੁਰੇਜ਼ ਕਰ ਜਾਂਦਾ, ਤੇ ਜਿਹਨੂੰ ਪਿਆਰੇ ਲੱਗਦੇ ਨੇ ਉਹ ਮੁੜ ਮੁੜ ਕੇ ਗੁਰਬਾਣੀ ਦੇ ਬਚਨਾਂ ਨੂੰ ਵੀ ਦੁਹਰਾਉਂਦਾ। ਇੱਕ ਹੀ ਗੁਨਾਹ ਸਾਡੇ ਜੀਵਨ ਦੇ ਅੰਦਰ ਕਈ ਕਈ ਵਾਰ ਹੋ ਚੁੱਕਾ ਹੈ, ਇਹਦਾ ਕਾਰਨ ਕੀ ਹੈ? ਅਸੀਂ ਤੌਬਾ ਵੀ ਕਰ ਲੈਂਦੇ ਹਾਂ, ਦੋ ਹੱਥ ਜੋੜ ਕੇ ਖਿਮਾ ਵੀ ਮੰਗ ਲੈਂਦੇ ਹਾਂ, ਇੱਕ ਵਾਰ ਮੁਆਫੀ, ਕੱਲ ਇਹ ਗੁਨਾਹ ਨਹੀਂ ਕਰਾਂਗਾ, ਪਾਤਸ਼ਾਹ ਅੱਜ ਬਖਸ਼ੋ, ਕੱਲ ਇਹ ਭੁੱਲ ਨਹੀਂ ਕਰਾਂਗਾ। ਪਰ ਕੱਲ ਆਉਂਦਾ ਤੇ ਉਹੀ ਭੁੱਲ ਫੇਰ ਹੋ ਜਾਂਦੀ। ਅੱਜ ਅੱਖਾਂ ਨੂੰ ਵਾਰ ਵਾਰ ਰੋਕਿਆ, ਅੱਖਾਂ ਨੇ ਬੁਰੇ ਪਾਸੇ ਨਹੀਂ ਵੇਖਣਾ, ਕੱਲ ਨੂੰ ਫੇਰ ਵੇਖ ਰਹੀਆਂ, ਅਗਲੇ ਦਿਨ ਫੇਰ ਵੇਖਣਗੀਆਂ। ਇਹ ਸਿਲਸਿਲਾ ਲਗਾਤਾਰ ਜਾਰੀ ਰਹਿੰਦਾ ਹੈ ਕਿਉਂਕਿ ਮਨ ਜਿੱਧਰ ਵੇਖਦਾ ਹੈ ਉਹਨੂੰ ਪਿਆਰ ਬੜਾ ਕਰਦਾ ਹੈ, ਤੇ ਜਿਹਨੂੰ ਪਿਆਰ ਕਰਦਾ ਹੈ ਉਹਨੂੰ ਮਨ ਵਾਰ ਵਾਰ ਸੁਣਨਾ ਵੀ ਚਾਹੁੰਦਾ ਹੈ, ਮਨ ਵਾਰ ਵਾਰ ਬੋਲਣਾ ਵੀ ਚਾਹੁੰਦਾ ਹੈ, ਮਨ ਵਾਰ ਵਾਰ ਵੇਖਣਾ ਵੀ ਚਾਹੁੰਦਾ ਜਿਹਨੂੰ ਪਿਆਰ ਕਰਦਾ। ਤੇ ਜਿਹਨੂੰ ਪਿਆਰ ਨਹੀਂ ਕਰਦਾ ਉਹਨੂੰ ਨਾ ਇਹ ਸੁਣ ਕੇ ਰਾਜ਼ੀ ਏ, ਨਾ ਬੋਲ ਕੇ ਰਾਜ਼ੀ ਏ, ਨਾ ਉਹਨੂੰ ਵੇਖ ਕੇ ਰਾਜ਼ੀ ਏ, ਕਿਉਂਕਿ ਪਿਆਰ ਨਹੀਂ। ਪਾਪ ਦੇ ਨਾਲ ਅਗਰ ਪਿਆਰ ਹੈ ਤਾਂ ਪਾਪ ਮੁੜ ਮੁੜ ਕੇ ਆਉਂਦਾ ਹੈ, ਪਰਮਾਤਮਾ ਦੇ ਨਾਲ ਪਿਆਰ ਹੈ ਤੇ ਪਰਮਾਤਮਾ ਦੀ ਯਾਦ ਵੀ ਮੁੜ ਮੁੜ ਕੇ ਆਉਂਦੀ ਹੈ, ਦੁਬਾਰਾ ਦੁਬਾਰਾ ਆਉਂਦੀ ਹੈ। ਤੋ ਅੱਜ ਦੇ ਸਮਾਹਾਂ ਵਾਕ ਦੇ ਅੰਦਰ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ, ਫਰੀਦਾ ਕੂਕੇਂਦਿਆਂ ਕੂਕਦਿਆਂ ਚਾ ਗੈਂਦਿਆਂ ਉੱਚੀ ਉੱਚੀ ਪੁਕਾਰਦਿਆਂ, ਕਹਿਣ ਲੱਗੇ ਮੱਤੀ ਦੇਂਦਿਆਂ ਨਿੱਤ, ਨਿਤਾ ਪ੍ਰਤੀ ਮਤ ਦੀ ਗੱਲ ਸੁਣਾਈ ਹੈ, ਨਿਤਾ ਪ੍ਰਤੀ ਕਿਸੇ ਨੂੰ ਉਪਦੇਸ਼ ਦੇਈਏ, ਕਹਿਣ ਲੱਗੇ ਜੋ ਸ਼ੈਤਾਨ ਵੰਜਾਇਆ, ਜਿਨ੍ਹਾਂ ਦੇ ਮਨ ਦੇ ਅੰਦਰ ਆਣ ਕੇ ਸ਼ੈਤਾਨੀ ਵਸ ਗਈ ਹੈ, ਸ਼ੈਤਾਨ ਨੇ ਜਿਨ੍ਹਾਂ ਨੂੰ ਖੱਜਲ ਖੁਆਰ ਕੀਤਾ ਹੈ, ਸੇ ਕਿੱਤ ਫੇਰੇ ਚਿੱਤ, ਉਹ ਆਪਣੇ ਚਿੱਤ ਨੂੰ ਰੱਬ ਵੱਲ ਫੇਰਦੇ ਹੀ ਨਹੀਂ ਹੈ, ਰੱਬ ਵੱਲ ਮੋੜਦੇ ਹੀ ਨਹੀਂ ਹੈ। ਕਥਾ ਕਹਾਣੀਆਂ ਕਰਨੀਆਂ ਸੁਣਨੀਆਂ ਆਸਾਨ ਨੇ, ਪਰ ਚਿੱਤ ਨੂੰ ਪਰਮਾਤਮਾ ਦੀ ਤਰਫ ਮੋੜ ਲੈਣਾ ਇਹੀ ਕਠਿਨ ਹੈ, ਔਰ ਇਹੀ ਮਹਾਨ ਹੈ, ਇਹੀ ਸਾਧਨਾ ਹੈ। ਕਹਿਣ ਲੱਗੇ ਸੇ ਕਿੱਤ ਫੇਰੇ ਚਿੱਤ, ਸਾਡਾ ਚਿੱਤ ਮੁੜ ਮੁੜ ਕੇ ਬੁਰਾਈ ਵੱਲ ਨੂੰ ਜਾਂਦਾ ਹੈ ਕਿਉਂਕਿ ਬੁਰਾਈ ਦੇ ਨਾਲ ਸਾਡਾ ਤਾਲਮੇਲ ਬਣਦਾ ਹੈ, ਇੱਧਰ ਲਿਆਉਣਾ ਪੈਂਦਾ ਹੈ ਜ਼ਬਰਦਸਤੀ ਕਿਉਂਕਿ ਇੱਧਰ ਤਾਲਮੇਲ ਬਣਦਾ ਨਹੀਂ ਹੈ। ਕਾਮ ਦੇ ਨਾਲ ਤਾਲਮੇਲ ਬਣਦਾ ਹੈ, ਮਨ ਕਾਮ ਦੀ ਗੱਲ ਨੂੰ ਸੁਣਦਾ ਵੀ ਏ, ਕਾਮ ਬੋਲਦਾ ਵੀ ਏ, ਕਾਮ ਵੇਖਦਾ ਵੀ ਏ, ਕਾਮ ਲਿਖਦਾ ਵੀ ਏ, ਕਾਮ ਸੋਚਦਾ ਵੀ ਏ, ਕਿਉਂਕਿ ਉਹਦੇ ਨਾਲ ਤਾਲਮੇਲ ਬੜਾ ਹੈ। ਇਸ ਤੋਂ ਅੱਗੇ ਲੋਭ, ਫਿਰ ਇਸ ਤੋਂ ਅੱਗੇ ਮੋਹ, ਫਿਰ ਹੰਕਾਰ, ਫਿਰ ਨਿੰਦਾ, ਫਿਰ ਚੁਗਲੀ, ਫਿਰ ਤਮਾਮ ਬੁਰਾਈਆਂ, ਇਹਨਾਂ ਨੂੰ ਅਗਰ ਮਨ ਮੁੜ ਮੁੜ ਕੇ ਕਰ ਰਿਹਾ ਹੈ ਤੋ ਇਹੀ ਕਹਿਣਾ ਪਏਗਾ ਇਹ ਚਿੱਤ ਦੇ ਅੰਦਰ ਮਾਲਾ ਬਣ ਕੇ ਚੱਲ ਰਹੇ ਨੇ, ਇਹਨਾਂ ਦਾ ਤਾਲਮੇਲ ਸਾਡੇ ਮਨ ਦੇ ਨਾਲ ਹੈ। ਤੇ ਜਿਹਦੇ ਨਾਲ ਸਾਡੇ ਮਨ ਦਾ ਤਾਲਮੇਲ ਬਣ ਜਾਏ ਉਹਨੂੰ ਸੁਣਦਿਆਂ ਬੋਲਦਿਆਂ ਲਿਖਦਿਆਂ ਮਨ ਉਕਤਾਉਂਦਾ ਵੀ ਨਹੀਂ ਹੈ, ਮਨ ਦੁਖੀ ਵੀ ਨਹੀਂ ਹੁੰਦਾ। ਤੇ ਜਿੱਥੇ ਤਾਲਮੇਲ ਨਾ ਬਣੇ ਉੱਥੇ ਮਨ ਬਹਿਣ ਤੋਂ ਗੁਰੇਜ਼ ਕਰਦਾ ਹੈ, ਦੁਖੀ ਹੋ ਜਾਂਦਾ ਹੈ। ਕਦੀ ਕਦੀ ਮੈਂ ਵੇਖਿਆ ਸੰਗਤ ਦੇ ਅੰਦਰ ਬੈਠਦਿਆਂ ਇਵੇਂ ਲੱਗਦਾ ਜਿਵੇਂ ਸਮਾਂ ਬੜਾ ਭਾਰਾ ਹੋ ਗਿਆ, ਇਸ ਤਰ੍ਹਾਂ ਲੱਗਦਾ ਜਿਵੇਂ ਸਮਾਂ ਬੱਜਰ ਵਰਗਾ ਹੋ ਗਿਆ, ਸਮਾਂ ਪਾਸ ਹੋ ਹੀ ਨਹੀਂ ਰਿਹਾ। ਕਿਉਂ ਨਹੀਂ ਹੋ ਰਿਹਾ? ਕਿਉਂਕਿ ਕਥਾ ਦੇ ਨਾਲ ਮਨ ਦਾ ਤਾਲਮੇਲ ਨਹੀਂ ਹੈ।
ਕੀਰਤਨ ਦੇ ਨਾਲ ਮਨ ਦਾ ਤਾਲਮੇਲ ਨਹੀਂ ਹੈ ਤੇ ਜਿਹਦਾ ਤਾਲਮੇਲ ਗੁਰਬਾਣੀ ਦੇ ਬਚਨਾਂ ਦੇ ਨਾਲ ਬਣ ਗਿਆ, ਗੁਰਬਾਣੀ ਦੇ ਬਚਨ ਸੁਣਦਾ ਰਹਿੰਦਾ ਸੁਣਾਉਂਦਾ ਰਹਿੰਦਾ, ਉਹਨੂੰ ਇਹ ਪਤਾ ਹੀ ਨਹੀਂ ਰਹਿੰਦਾ ਕਿ ਘੜੀ ਦੀ ਸੂਈ ਆਪਣੇ ਟਿਕਾਣੇ ਦੇ ਉੱਤੇ ਪਹੁੰਚ ਕਦੋਂ ਗਈ ਹੈ, ਕਿੰਨਾ ਸਮਾਂ ਬੀਤ ਗਿਆ ਨਹੀਂ ਯਾਦ ਵਿੱਚ ਰਹਿੰਦਾ। ਜਦ ਤਾਲਮੇਲ ਬਣਦਾ ਹੈ ਮਨ ਖੁਸ਼ ਹੁੰਦਾ ਹੈ ਉਸੇ ਕਥਾ ਕਹਾਣੀ ਨੂੰ ਸੁਣ ਕੇ, ਤਾਲਮੇਲ ਨਹੀਂ ਬਣਦਾ ਇਹਨੂੰ ਜ਼ਬਰਦਸਤੀ ਬਿਠਾ ਕੇ ਸੁਣਾਉਣਾ ਪੈ ਰਿਹਾ, ਬੜਾ ਦੁਖੀ ਹੁੰਦਾ, ਬਾਹਰ ਨੂੰ ਭੱਜਣਾ ਚਾਹੁੰਦਾ, ਨਿਕਲਣਾ ਚਾਹੁੰਦਾ ਹੈ ਕਿ ਮੈਂ ਨਾ ਬੈਠਾਂ, ਦੌੜਦਾ ਹੈ ਤੇ ਫਿਰ ਵਾਰ ਵਾਰ ਦੌੜਦਾ। ਕਹਿਣ ਲੱਗੇ ਕਿ ਜੋ ਸ਼ੈਤਾਨ ਮੰਜਾਇਆ ਸੇ ਕਿਤ ਫੇਰੈ ਚਿਤ, ਜਿਨ੍ਹਾਂ ਦੇ ਮਨ ਦੇ ਅੰਦਰ ਹੈ ਹੀ ਸ਼ੈਤਾਨੀਅਤ, ਦਿਨੇ ਸ਼ੈਤਾਨੀਅਤ, ਰਾਤ ਸ਼ੈਤਾਨੀਅਤ, ਲਗਾਤਾਰ ਸ਼ੈਤਾਨੀ ਸੋਚਣੀ, ਸ਼ੈਤਾਨੀ ਕਰਨੀ, ਸ਼ੈਤਾਨ ਵਰਗਾ ਜੀਵਨ ਬਣਾ ਕੇ ਰੱਖਣਾ, ਕਹਿਣ ਲੱਗੇ ਉਹ ਆਪਣਾ ਚਿੱਤ ਪਰਮਾਤਮਾ ਵੱਲ ਕਦੋਂ ਮੋੜਦੇ ਨੇ। ਸੇ ਕਿਤ ਫੇਰੈ ਚਿੱਤ, ਅਗਲੇ ਸਲੋਕ ਵਿੱਚ ਭਗਤ ਫਰੀਦ ਸਾਹਿਬ ਜੀ ਦਾ ਦੂਸਰਾ ਫੁਰਮਾਨ। ਕਹਿਣ ਲੱਗੇ ਫਰੀਦਾ ਥੀਓ ਥੀਓ ਮੈਨੇ ਹੋ ਜਾਣਾ, ਫਰੀਦਾ ਥੀਓ ਪਵਾਹੀ ਦੱਬ, ਪਵਾਹੀ ਮੈਨੇ ਪਿਆ, ਪਿਆ ਮੈਨੇ ਸੜਕ, ਸੜਕ ਮੈਨੇ ਰਸਤਾ, ਦੱਬ ਜਿਹੜਾ ਕੱਚਿਆਂ ਰਾਹਾਂ ਦੇ ਉੱਤੇ ਘਾਹ ਉੱਗਿਆ ਹੁੰਦਾ ਹੈ, ਕੁਸ਼ਾ ਉੱਗੀ ਹੁੰਦੀ ਹੈ, ਜਿਹਨੂੰ ਆਪਾਂ ਪੰਜਾਬੀ ਦੇ ਅੰਦਰ, ਠੇਠ ਪੰਜਾਬੀ ਦੇ ਅੰਦਰ ਦੱਬ ਕਹਿ ਦਿੰਦੇ ਹਾਂ। ਭਗਤ ਜੀ ਕਹਿਣ ਲੱਗੇ ਥੀਓ, ਕਹਿਣ ਲੱਗੇ ਹੋ ਜਾ, ਤੇ ਭਗਤ ਜੀ ਕੀ ਹੋ ਜਾਈਏ, ਕਹਿਣ ਲੱਗੇ ਰਸਤੇ ਦੀ ਪਵਾਹੀ ਦੀ ਦੱਬ ਬਣ ਜਾ, ਜੋ ਪੈਰਾਂ ਦੇ ਹੇਠ ਲਤਾੜੀ ਜਾਂਦੀ ਹੈ ਦੱਬ ਬਣ ਜਾ। ਭਗਤ ਜੀ ਇਸ ਤਰ੍ਹਾਂ ਕਹਿ ਕਿਉਂ ਰਹੇ ਨੇ, ਕਿਉਂਕਿ ਬੁਰਾਈਆਂ ਦੇ ਸਾਹਮਣੇ ਆਕੜ ਕੇ ਤੁਰਾਂਗੇ, ਇਹਨਾਂ ਦੇ ਨਾਲ ਸਾਡੇ ਲੜਨ ਦੀ ਸਮਰੱਥਾ ਨਹੀਂ ਹੈ, ਆਪਾਂ ਲੜਨਾ ਵੀ ਚਾਹਾਂਗੇ ਸਾਡੇ ਲੜਨ ਦੀ ਸਮਰੱਥਾ ਨਹੀਂ ਹੈ, ਤਾਂ ਫਿਰ ਨਿਰਮਾਣ ਹੋ ਤੇ ਨਿਰਮਾਣ ਹੋ ਕੇ ਸਤਿਗੁਰੂ ਦੀ ਸ਼ਰਨ ਵਿੱਚ ਆ, ਗੁਰੂ ਕਿਰਪਾ ਦੇ ਨਾਲ ਤੋ ਫਿਰ ਇਹਨਾਂ ਦੇ ਸਾਹਮਣੇ ਛਾਤੀ ਤਾਣ ਕੇ ਤੁਰ ਵੀ ਸਕੇਗਾ, ਲੜ ਵੀ ਸਕੇਗਾ ਤੇ ਜਿੱਤ ਵੀ ਪਾ ਸਕੇਗਾ। ਪਰ ਗੁਰੂ ਕਿਰਪਾ ਪਾਉਣ ਵਾਸਤੇ ਤੈਨੂੰ ਕੋਈ ਯਤਨ ਕਰਨਾ ਪਏਗਾ, ਗੁਰੂ ਕਿਰਪਾ ਨੂੰ ਪ੍ਰਾਪਤ ਕਰਨ ਲਈ ਕੋਈ ਨਾ ਕੋਈ ਉਪਾਅ ਕਰਨਾ ਪਏਗਾ, ਤੇ ਉਹ ਉਪਾਅ ਕੀ ਹੈ, ਨਿਰਮਾਣ ਹੋਣਾ। ਜੋ ਨਿਰਮਾਣ ਬਣ ਕੇ ਗੁਰੂ ਦਰ ਤੇ ਆਉਂਦਾ ਹੈ ਉਹਦੀ ਝੋਲੀ ਵਿੱਚ ਸਤਿਗੁਰੂ ਸਭ ਦਾਤਾਂ ਪਾ ਕੇ ਉਹਨੂੰ ਨਿਵਾਜ ਦਿੰਦੇ ਨੇ, ਤੇ ਜੋ ਹੰਕਾਰ ਲੈ ਕੇ ਇੱਥੇ ਆਉਂਦਾ ਹੈ ਉਹ ਵਾਂਝਾ ਹੀ ਰਹਿ ਜਾਂਦਾ ਹੈ, ਖਾਲੀ ਰਹਿ ਜਾਂਦਾ ਹੈ। ਮੈਂ ਅਕਸਰ ਇੱਕ ਬੇਨਤੀ ਕਰਿਆ ਕਰਦਾ ਕਿ ਮੁਬਾਰਕ ਹੈ ਤੁਸੀਂ ਅਮੀਰ ਹੋ, ਤੁਸੀਂ ਜੱਜ ਹੋ, ਤੁਸੀਂ ਡਾਕਟਰ ਹੋ, ਤੁਸੀਂ ਸਾਇੰਟਿਸਟ ਹੋ, ਕਾਰੋਬਾਰੀ ਹੋ, ਪੂਰਾ ਟੋਰਾਂਟੋ ਸ਼ਹਿਰ ਤੁਹਾਡੀ ਮਲਕੀਅਤ ਹੈ, ਤੁਸੀਂ ਕਿੰਨੇ ਵੀ ਮਹਾਨ ਹੋ, ਪਰ ਜਦੋਂ ਵੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਣਾ ਹੈ ਉਦੋਂ ਆਪਣਾ ਇਹ ਸਾਰਾ ਹੰਕਾਰ ਗੁਰਦੁਆਰੇ ਦੇ ਮੁੱਖ ਦੁਆਰ ਤੋਂ ਬਾਹਰ ਛੱਡ ਕੇ ਆਇਆ ਕਰੋ। ਇੱਥੇ ਅਤਿ ਨਿਰਮਾਣ ਹੋ ਕੇ, ਬਿਲਕੁਲ ਨਿਮਾਣੇ ਨਿਤਾਣੇ ਬਣ ਕੇ ਆਉਣ ਦੇ ਅੰਦਰ ਲਾਭ ਹੈ। ਇੱਥੇ ਰਹਿਮਤ ਦੇ ਬੱਦਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਰਹਿਮਤ ਦਾ ਮੀਂਹ ਵਰਸਾਉਂਦੇ ਰਹਿੰਦੇ ਨੇ, ਤੇ ਬੜੀ ਚੰਗੀ ਤਰ੍ਹਾਂ ਆਪ ਸਭ ਨੂੰ ਇਸ ਚੀਜ਼ ਦਾ ਗਿਆਨ ਹੈ ਕਿ ਜਦ ਉੱਪਰੋਂ ਬੱਦਲਾਂ ਦੀਆਂ ਕਣੀਆਂ ਵਰਸਦੀਆਂ ਨੇ, ਬਰਸਾਤ ਪੈਂਦੀ ਹੈ, ਪਾਣੀ ਉੱਚਿਆਂ ਟਿੱਬਿਆਂ ਤੋਂ ਰਿੜ ਕੇ ਨੀਵੀਆਂ ਥਾਵਾਂ ਦੇ ਉੱਤੇ ਆਣ ਕੇ ਖਲੋ ਜਾਂਦਾ। ਜਿਹੜੀ ਨੀਵੀਂ ਥਾਂ ਹੈ ਪਾਣੀ ਦੇ ਨਾਲ ਭਰੀ ਦਿਸਦੀ ਹੈ, ਤੇ ਜਿਹੜਾ ਉੱਚਾ ਟਿੱਬਾ ਹੈ ਬਰਸਾਤ ਹੁੰਦੀ ਹੈ, ਉਹ ਰਹਿੰਦਾ ਫਿਰ ਖਾਲੀ ਦਾ ਖਾਲੀ, ਉਹ ਬਰਸਾਤ ਨੂੰ ਸੰਭਾਲਦਾ ਨਹੀਂ ਹੈ, ਪਾਣੀ ਉੱਥੇ ਰੁਕਦਾ ਨਹੀਂ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰ ਤੇ ਜਦ ਵੀ ਆਉਣਾ ਹੈ ਅਤਿ ਨਿਰਮਾਨਤਾ ਲੈ ਕੇ, ਅਤਿ ਨਿਰਮਾਨਤਾ ਹਿਰਦੇ ਦੀ ਗਰੀਬੀ ਲੈ ਕੇ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੂੰ ਮੈਂ ਪੜ੍ਹਿਆ ਤੇ ਭਾਈ ਸਾਹਿਬ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਕੁਝ ਕੁਝ ਜੀਵਨ ਦੇ ਕੌਤਕ ਬਿਆਨ ਕੀਤੇ। ਮੈਂ ਉਹਨਾਂ ਕੌਤਕਾਂ ਨੂੰ ਪੜ੍ਹ ਕੇ ਬੜਾ ਹੈਰਾਨ ਹੋਇਆ। ਭਾਈ ਸਾਹਿਬ ਇੱਕ ਜਗ੍ਹਾ ਤੇ ਲਿਖਦੇ ਨੇ ਕਿ ਪਹਿਲੋਂ ਬਾਬੇ ਪਾਇਆ ਬਖਸ਼ ਦਰ, ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਵਿੱਚ ਕਹਿ ਰਹੇ ਨੇ ਭਾਈ ਗੁਰਦਾਸ ਸਾਹਿਬ, ਕਹਿਣ ਲੱਗੇ ਪਹਿਲੋਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਕਾਲ ਕਮਾਏ। ਬਖਸ਼ਿਸ਼ ਦਾ ਦਰ ਇਹ ਗੁਰੂ ਨਾਨਕ ਤੋਂ ਪਹਿਲਾਂ ਪਾਇਆ, ਘਾਲਣਾ ਬਾਅਦ ਵਿੱਚ ਘਾਲਦਾ ਰਿਹਾ। ਪਰ ਮੈਂ ਹੈਰਾਨ ਹੋਇਆ ਕਿ ਘਾਲਣਾ ਘਾਲਣੀ ਪੈਂਦੀ ਹੈ ਤਾਂ ਕਿ ਬਖਸ਼ਿਸ਼ ਮਿਲ ਜਾਵੇ, ਤੇ ਜੇ ਬਖਸ਼ਿਸ਼ ਮਿਲ ਗਈ ਤੇ ਫਿਰ ਘਾਲਣਾ ਦੀ ਲੋੜ ਬਚਦੀ ਕਿੱਥੇ। ਮਿਹਨਤ ਕਰਨੀ ਪੈਂਦੀ ਹੈ ਤਾਂ ਕਿ ਮੁਕਾਮ ਮਿਲ ਜਾਏ, ਤੇ ਜੇ ਮੁਕਾਮ ਮਿਲ ਗਿਆ ਫਿਰ ਤੇ ਮਿਹਨਤ ਦੀ ਲੋੜ ਨਹੀਂ।
मुकाम ते पहुंचन वास्ते ते मेहनत दी लोड़ है। एक बच्चा पढ़ रहा है, दिन पर रात एक करके पढ़ रहा है, मां बाप दा पैसा खर्च करता है, अपना समा वो खर्च करता है ताकि मैं डॉक्टर बन जावा। ते जे डॉक्टर बनी गया है ते फिर करना दी लोड़ किथे रहेगी, किताबां दे नाल मगजमारी करन दी लोड़ किथे बचदी। आप चलदे चलदे गुरुद्वारे पहुंच ही गए हो, बाहर चल रही ठंडी हवा पै रही बरसात, एदे तो तुहाडा बचाव हो ही गया, तो हुण इत्थे आण के चलन दी लोड़ किथे रह गई, इत्थे आण के ते टिक के बहना है। इस तरह ते नहीं कि हाल दे अंदर हुण कदम दर कदम टहल दे रही है, चल दे रही, इत्थे आण के ते बहना है। मतलब मेरा मेहनत पहला करनी पैंदी है, मंजिल बाद विच मिलदी है, बीज पहला बीजना पैंदा है, फल बाद विच मिलदा है, दीवारा पहला खड़िया करनिया पैंदिया ने, छत बाद विच पैंदी है, कर्म पहला करना पैंदा है, किस्मत बाद विच बनदी है, और कर्म तो ही किस्मत बनदी है। किसी वक्त मैं अर्ज गुजारांगा, कर्म तो ही किस्मत बनदी है। भाई गुरदास साहब ने बड़ा अजीब जे तरीके दे नाल सतगुरु दे संबंध विच ये गल कह दिती, पहलो बाबे पाया बख्शदार। पहला बाबे ने, बाबा इशारा कर रहे ने गुरु नानक साहब जी वाल, पहला बाबे ने निरंकार दा दर पाया है, बख्शिश दा दर उन्हां नूं मिलिया है, पिछों दे फिर काल कमाई बाद विच ओह कलना कल दे रहे, मेहनत करदे रहे, कहन लगे रेत अक आहार कर रोड़ा दी गुरकरी विशाई। इस गल नूं जरा समझन दी कृपा कर लियो, बख्शिश दा मिल जाना काफी नहीं, उन्हूं संभाल के रखन दी जाच भी होनी चाहीदी है। धन दा कमा लेना या धन दा जेब विच आ जाना, धन दा मिल जाना काफी नहीं, धन नूं संभालन दी जाच भी होनी चाहीदी है। अगर आप $500 रोज दा कमा रहे हो उदाहरण वजो, $500 ही घर आउण तो पहला पहला रस्ते दे अंदर कैसीनो दे अंदर जाके जुए दे अड्डे ते जाके 500 दा 500 उजाड़ आउंदे हो, ते फिर तुहाडे कमाई दा अर्थ की होया। अगर 500 ही रस्ते विच बर्बाद कर आउंदे हो, लुटा आउंदे हो, ते कमाई दा फिर मैना की, कमाई दा अर्थ की, फिर सारा दिन शरीर तोड़ के मेहनत करन दा अर्थ की होया। ना कीती कीती दे बराबर हो गई, कीती ना कीती दे बराबर हो गई। हजूर गुरु नानक देव पातशाह महाराज जी नूं बख्शिश ते मिल गई है निरंकार कोल, और बहुत वड्डी मिल गई है, बख्शिश सब तो वधीक मिल गई है। उस बख्शिश नूं संभालना किवें है, उस साडे वास्ते कलना काल दे रहे कि बख्शिश नूं संभालना पैंदा है, निर्माण बन के अति गरीब बन के अति नीवा हो के पिछों दे फिर काल कमाए। अगर भांडा ही कोल नहीं है तो बख्शिश रहेगी कित्थे, संभालांगे कित्थे, भांडा ते कोल होना चाहिदा है ना। तो बख्शिश नूं संभालन वास्ते पातशाह मेहनत मुशक्कत ते निर्माणता दे दौर विचों दी निकलदे रहे। गरीबी परमात्मा दी बख्शिश नूं संभालन वास्ते बर्तन है, ते बाहर दी गरीबी नहीं अंदर दी गरीबी। मैं साफ लफ्जां विच अर्ज करां निम्रता, निम्रता रब जी दी बख्शिश नूं संभालन वास्ते भांडे दा काम करदी है। बख्शिश रोज रोज हुंदी जाए, निर्माण बंदा बने ना, बख्शिश आउंदी जाएगी, चली जाएगी, टिकेगी नहीं, क्योंकि टिके किथे, टिकण वास्ते बख्शिश नूं कोई जगह ही नहीं मिल रही। भांडा चाहिदा सी, भांडा निर्माणता दा, ओह भांडा ते पास है नहीं, टिके किथे। तो खैर इस तरह भी जिक्र आउंदा है कि पीर दस्तगीर दी जदों मुलाकात होई साहिब गुरु नानक देव पातशाह महाराज जी दे नाल, तो पीर दस्तगीर गुरु नानक साहब जी तो बड़ा मुतासर हुंदा है, बड़ा प्रभावित हुंदा है। तो अखीर विच आके पीर दस्तगीर एक प्रश्न कर देंदा है हजूर दे सामने, कह देंदा है, ऐ नानक तपा जी, मैं तुहाडे उत्ते बड़ा खुश होया। लंबी चौड़ी दास्तान है, मैं अखीर दे पॉइंट दे उत्ते पहुंच के अर्ज करना चाहुंदा। पीर दस्तगीर कहिंदा है, नानक तपा जी, मैं तुहाडे उत्ते मेहरबान हां, मैं तुहाडे उत्ते बड़ा खुश हां, मंगो, की मंगना चाहुंदे हो। पातशाह कहन लगे, कोई कसर बाकी नहीं तो फिर मंगिए की, कोई कमी दिसदी होवे ते मंग तां ही बनदी है ना, अगर कमी नहीं, कोई लोड़ नहीं ते मंग पैदा हुंदा ते कोई कारण नहीं। जितनिया साड़िया मंगा बनदिया ने, वो लोड़ा नू वेख के, अधूरे पन नू वेख के, कमी नू वेख के, पूरे मनुख दी की मंग होएगी, कुछ भी नहीं, मंग ते अधूरे दी हुंदी।
आख्या पीर जी परमात्मा दा दिता होया बहुत कुछ मेरे दमन दे अंदर है, कुछ लोड ही नहीं है, बहुत कुछ दे के निरंकार ने नवाजे है। दूजी बार फिर कह दिता पीर दस्तगीर ने, नानक जी कुछ ते मंगो, मैं देना चाहना कुछ ते मंगो। पातशाह कहन लगे कुछ भी तमन्ना बाकी नहीं है, लोड़ ही बाकी नहीं है। पीर हैरान होके कहन लगा नानक तपा जी मेरे कोल ते लोग रोज रोज आउंदे ने, इबादत करदे ने, अरदास करदे ने, हाथ जोड़दे ने, नक गोडे रगड़दे ने, तरले मिन्नता करदे ने, कुछ सानू दिओ, असी उन्हां नू जल्दी करके कुछ देंदे नहीं आ, मैं आप देना चाहना तुसी कुछ लेंदे नहीं। किस तरह दे तुसी मनुख हो, मैं देना चाहना तुसी झोली नहीं फैला रहे, कुछ लेना ही नहीं चाहते। तीसरी बार मैं तुहानू फिर कह रहा मेरे कोलों कुछ मंगो, मैनू दे के खुशी होएगी। किसे नू दे के खुशी होंदी है हमेशा ही चंगिया पुरशा नू, ए वी ख्याल करियो, किसे दे खो के कारोबार खोना, जान खो लेना, इज्जत खो लेनी, किसे नू बर्बाद करके खुशी होंदी है बदबख्त बंदे नू, जेड़ा खोटा बंदा है। किसे नू दे के खुशी होंदी है ताने पुख्ता मजाज ते तजर्बेकार सजना, किसे नू दे के बड़ी खुशी होंदी है। कहिंदा मैं देना चाहना तुसी झोली क्यों नहीं फैला रहे, कुछ मंग क्यों नहीं कर रहे। हुण गुरु नानक देव पातशाह तीसरी बार कहिंदे ने अच्छा पीर जी जे देना ही चाहुंदे हो ते फिर निम्रता दिओ, मैनू गरीबी लेके दिओ। इतिहास दे पन्ने कहिंदे ने कि पीर दस्तगीर नेत्र बंद करके अल्लाह ताला खुदावन दे चरणा विच अपनी सुरत नूं जोड़दे ने। इतिहास दे पन्ने इस तरह कहिंदे ने, तो मंग करदे ने हे खुदा मैनू कुछ गरीबी चाहीदी है, मेरे कोल अज नानक तपा जी आए ने, गरीबी मैं उन्हां दी झोली विच पाउणी चाहुंदा, गरीबी मैं उन्हां नू देनी चाहुंदा। आवाज आउंदी है पीर दस्तगीर, सारी गरीबी दा मालक नानक पहलां तों ही है, मेरे कोल कुछ भी बाकी नहीं, सारी गरीबी दा मालक नानक पहलां तों है। इतनी गरीबी हुंदियां होया इतनी निर्माणता कोल है ते गुरु नानक देव पातशाह महाराज जी जगत जलंधे नू ठारण वास्ते तुर पैंदे ने। बड़े बड़े कठिनाइयां दा पत्थर मनुखां दा सामना करना पैंदा है, लोकां कोलों दुर बोल सुनने पैंदे ने, इट्टां वट्टे खाने पैंदे ने, पर सतगुरु कौड़ा फिक्का बोल क्यों नहीं बोलदे, उस गरीबी दे कारण, निर्माणता दे कारण। ठीक दूसरे पासे असी गरीब अंदरों नहीं आ, अंदर साडा हंकारी है, अंदर साडा अपने आप नूं बहुत वड्डा समझदा है। साडे सामने आण के कोई मामूली जिहा तत्ता बोल बोलदा है, गर्म बचन बोलदा है, ते मामूली साडे अंदर दी अग लट लट करके बलनी शुरू हो जांदी है। मामूली जिहा कोई कौड़ी अख करके माड़ा जिहा साडे वल वेख लवे ना, ते साडी अख दे अंदर सूर दा वाल आ जांदा है, उहदे नाल चार गुणा अखियां नूं कौड़ियां कर लईदा है। कोई मामूली जिहा कौड़ा फिक्का बोल बोल दवे ते साडी जुबान दे जिहड़े बोल निकलने शुरू होंदे ने उहदे नालों चार गुणा ज्यादा कौड़े। कारण की है, अंदर गरीबी ते है नहीं, ते गरीबी नहीं ते फिर अपने विषय दे नाल जुड़ो परमात्मा दी बख्शिश नहीं, बख्शिश नूं संभालोगे किवें गरीबी दे नाल। तो भगत फरीद साहब जी कहन लगे थियो पवाही दब, पवाही मैंने पहया रस्ता, कहन लगे हो जा ते की हो जाना है, दब हो जा, का बन जा, कच्चे मार्ग दा, कच्चे रस्ते दा कास बन, दब बन, थियो पवाही दब। भगत फरीद साहब जद इना जोर दे के कहन के तेनू का वर्गा बन जाना चाहिदा है, दब वर्गा बन जाना चाहिदा है, ते फिर प्रश्न ते कर सकने हैं ना कि भगत फरीद जी क्यों किस लई कह रहे हो कि दब वर्गा बन जा। कहन लगे जे साई लोड़ है सब, साई मैंने परमात्मा लोड़ है मैंने लभना चाहना है, ते सब मैंने सारिया विचों। कहन लगे जे साई दा दीदार करना चाहना है ते वह भी जरे जरे विचों सारिया विचों, ते फिर अति निर्माण होना पेगा दब वर्गा। जे साई लोड़ है सब, साई है ता सब दे अंदर, पर साडी एक अड़चन है सानू सब दे अंदर नजर आउंदा नहीं है। साई है सब दे अंदर, पर साडी मुश्किल ये है ना सानू अपने विच दिसदा है ते ना बेगाने विच दिसदा है, दूसरा सानू हमेशा काफर ही दिसदा है, दूसरा सानू हमेशा बुरा ही दिसदा है, ते जे चंगा दिसदा है ते अपना आपा ही दिसदा है, जद के चंगा आपा अपना आपा बनाया भी नहीं है।
मैं अक्सर एक बेनती करया करदा और थोड़ा जे एकागर होके समझन दी कृपा करियो। बंदा अपने आप तो संतुष्ट है, परमात्मा तो संतुष्ट नहीं है। जो मेरे पास है मैं उदे तो संतुष्ट हाँ, जो मेरी अकल है अपनी अकल तो संतुष्ट है, अपनी बुराइयां ते उत्ते

0: ਇਹ ਸਾਈਂ ਜੀ ਦੇ ਨਾਲ ਜੋੜਨ ਵਾਸਤੇ ਧਰਮਸ਼ਾਲਾ ਹੈ ਤੇ ਧਰਮਸ਼ਾਲਾ ਉਹਨੂੰ ਕਿਹਾ ਜਾਂਦਾ ਜਿੱਥੇ ਬਹਿ ਕੇ ਧਰਮ ਦੇ ਨੇਮ ਨੁਕਤੇ ਸਿੱਖੇ ਜਾਣ। ਬਹੁਤ ਪੁਰਾਣਾ ਇਤਿਹਾਸ ਸਿੱਖ ਇਤਿਹਾਸ ਪੜ੍ਹ ਕੇ ਵੇਖੋ, ਲਫ਼ਜ਼ ਗੁਰਦੁਆਰਾ ਪੁਰਾਣੇ ਇਤਿਹਾਸ ਦੇ ਅੰਦਰ ਨਹੀਂ ਆਉਂਦਾ। ਔਰ ਹਕੀਕਤ ਹੈ, ਇਤਿਹਾਸ ਦੇ ਪੰਨੇ ਖੋਲ ਕੇ ਵੇਖ ਲਓ, ਗੁਰਦੁਆਰਾ ਲਫ਼ਜ਼ ਬਹੁਤ ਪੁਰਾਣੇ ਇਤਿਹਾਸ ਦੀਆਂ ਪੰਨਿਆਂ ਦੇ ਉੱਤੇ ਨਹੀਂ ਮਿਲਦਾ। ਲਫ਼ਜ਼ ਕੀ ਮਿਲਦਾ ਹੈ? ਧਰਮਸ਼ਾਲਾ। ਗੁਰੂ ਨਾਨਕ ਸਾਹਿਬ ਜੀ ਦੀਆਂ ਚਾਰ ਜਨਮ ਸਾਖੀਆਂ ਨੇ, ਚਾਰ ਜਨਮ ਸਾਖੀਆਂ, ਚਾਰਾਂ ਨੂੰ ਪੜ੍ਹੋ, ਚਾਰਾਂ ਜਨਮ ਸਾਖੀਆਂ ਦੇ ਅੰਦਰ ਤੁਹਾਨੂੰ ਗੁਰਦੁਆਰਾ ਲਫ਼ਜ਼ ਨਹੀਂ ਮਿਲੇਗਾ। ਕੀ ਮਿਲੇਗਾ? ਧਰਮਸ਼ਾਲਾ। ਸਤਿਗੁਰੂ ਇੱਥੇ ਗਏ, ਸੰਗਤ ਪ੍ਰਭਾਵਿਤ ਹੋਈ, ਗੁਰੂ ਨੇ ਉਪਦੇਸ਼ ਕੀਤਾ ਧਰਮਸ਼ਾਲਾ ਕਾਇਮ ਕਰੋ। ਇੱਥੋਂ ਛੱਡ ਕੇ ਅਗਲੀ ਜਗ੍ਹਾ ਤੇ ਗਏ, ਉੱਥੋਂ ਦੇ ਲੋਕਾਂ ਨੂੰ ਫਿਰ ਉਪਦੇਸ਼ ਕੀਤਾ ਧਰਮਸ਼ਾਲਾ ਕਾਇਮ ਕਰੋ। ਲਫ਼ਜ਼ ਕੀ ਮਿਲੇਗਾ? ਧਰਮਸ਼ਾਲਾ। ਬੜਾ ਦਰੁਸਤ ਲਫ਼ਜ਼ ਸੀ। ਲਫ਼ਜ਼ ਗੁਰਦੁਆਰਾ ਵੀ ਨਿੰਦਣ ਯੋਗ ਨਹੀਂ ਹੈ। ਗੁਰੂ ਨੂੰ ਮਿਲਣ ਵਾਸਤੇ ਦੁਆਰ ਹੈ, ਦੁਆਰਾ ਮੈਨੇ ਦਰਵਾਜ਼ਾ, ਇਹ ਰਸਤਾ ਹੈ। ਖੈਰ ਮੈਂ ਇਸ ਵਿਸ਼ੇ ਤੇ ਵੀ ਕਿਸੇ ਵਕਤ ਬੇਨਤੀ ਕਰਾਂਗਾ। ਧਰਮਸ਼ਾਲਾ, ਇੱਥੇ ਬਹਿ ਕੇ ਧਰਮ ਪੜਿਆ ਜਾਂਦਾ ਹੈ, ਧਰਮ ਪੜਾਇਆ ਜਾਂਦਾ ਹੈ, ਧਰਮ ਦੀ ਚਰਚਾ ਹੁੰਦੀ ਹੈ, ਧਰਮ ਦੇ ਮਾਰਗ ਨੂੰ ਫੋਲੋ ਕਿਵੇਂ ਕਰਨਾ ਹੈ ਇਹ ਸਮਝਿਆ ਤੇ ਸਮਝਾਇਆ ਜਾਂਦਾ ਹੈ। ਉਹ ਸਾਈਂ ਜੋ ਜਰੇ ਜਰੇ ਵਿੱਚ ਹੈ ਉਹਦੇ ਤੱਕ ਪਹੁੰਚ ਬਣੇ ਕਿਵੇਂ? ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ, ਥੀਓ ਪਵਾਹੀ ਤਬ ਜੇ ਸਾਈਂ ਲੋੜੈ ਸਭ। ਕਹਿਣ ਲੱਗੇ ਜੇ ਸਾਰਿਆਂ ਦੇ ਅੰਦਰ ਸਾਈਂ ਨੂੰ ਲੋੜਨਾ ਹੈ। ਅਗਲੀ ਪੰਕਤੀ ਵਿੱਚ ਕਹਿੰਦੇ ਨੇ, ਇੱਕ ਛਿੱਜੇ ਹੈ, ਕਈ ਬੰਦੇ ਰਸਤੇ ਦੀ ਦੱਬ ਨੂੰ ਕੱਟਦੇ ਨੇ। ਛਿੱਜੇ, ਕਈ ਤੋੜਦੇ ਨੇ, ਕਈ ਉਹਨੂੰ ਕੱਟਦੇ ਨੇ, ਕਈ ਪੈਰਾਂ ਥੱਲੇ ਲਤਾੜਦੇ ਨੇ। ਇੱਕ ਛਿੱਜੇ, ਕਈ ਉਹਨੂੰ ਕੱਟਦੇ ਨੇ, ਬੀਆ ਬੀਆ ਮੈਨੇ ਦੂਜਾ ਲਤਾੜੀਆਂ, ਪੈਰਾਂ ਦੇ ਹੇਠ ਕੁਚਲ ਕੇ ਲਤਾੜ ਕੇ ਅੱਗੇ ਨਿਕਲਦਾ ਹੈ। ਆਪ ਫਰੀਦ ਸਾਹਿਬ ਕਬੀਰ ਸਾਹਿਬ ਦੇ ਸਲੋਕਾਂ ਨੂੰ ਬੜੇ ਧਿਆਨ ਪੂਰਵਕ ਪੜ੍ਹਦੇ ਸੁਣਦੇ ਹੋ। ਖਾਸ ਕਰਕੇ ਮੈਂ ਵੇਖਿਆ ਕਿ ਫਰੀਦ ਸਾਹਿਬ ਦੇ ਸਲੋਕ ਚੱਲ ਰਹੇ ਨੇ, ਚਲੋ ਜੀ ਸੁਣੀਏ। ਕਬੀਰ ਸਾਹਿਬ ਦੇ ਸਲੋਕ ਚੱਲ ਰਹੇ ਨੇ, ਚਲੋ ਸੁਣੀਏ। ਪਰ ਇਹਨਾਂ ਦਾ ਅਰਥ ਵੀ ਤੇ ਸਮਝ ਵਿੱਚ ਹੋਵੇ। ਫਰੀਦ ਸਾਹਿਬ ਕਹਿ ਕੀ ਰਹੇ ਨੇ? ਕਹਿਣ ਲੱਗੇ, ਉਸ ਰਸਤੇ ਦੇ ਘਾਹ ਨੂੰ, ਰਸਤੇ ਦੀ ਦੱਬ ਨੂੰ, ਇੱਕ ਛਿੱਜੇ ਕਈ ਕੱਟ ਰਹੇ ਨੇ ਤੇ ਕਈ ਉਹਨੂੰ ਲਤਾੜ ਰਹੇ ਨੇ। ਉਸ ਦੱਬ ਵਰਗਾ ਆਪਣੇ ਆਪ ਨੂੰ ਬਣਾ, ਅਤੀ ਨਿਰਮਾਣ ਬਣ, ਮਤਲਬ ਲੋਕਾਂ ਦੇ ਪੈਰਾਂ ਦੀ ਖਾਕ ਬਣ। ਖਾਕ ਬਣਨਾ, ਪਰ ਪੈਰਾਂ ਦੀ ਖਾਕ ਬਣਨਾ, ਕਿਸੇ ਦੇ ਸਿਰ ਦੀ ਖਾਕ ਨਾ ਬਣਨਾ। ਖਾਕ ਉੱਡ ਕੇ ਕਦੀ ਕਦੀ ਸਿਰ ਵਿੱਚ ਪੈ ਜਾਂਦੀ ਹੈ ਤੇ ਜਿਹੜੀ ਖਾਕ ਸਿਰ ਵਿੱਚ ਪੈ ਜਾਂਦੀ ਹੈ ਉਹਨੂੰ ਉਤਾਰਨਾ ਪੈਂਦਾ ਹੈ। ਖਾਕ ਤੇ ਬਣੋ, ਮਿੱਟੀ ਤੇ ਬਣੋ, ਪਰ ਕਿਸੇ ਦੇ ਸਿਰ ਦੀ ਮਿੱਟੀ ਨਹੀਂ, ਪੈਰਾਂ ਦੀ ਮਿੱਟੀ ਬਣੋ, ਚਰਨ ਧੂੜ ਬਣੋ, ਇਸ ਤਰ੍ਹਾਂ ਦੇ ਬਣੋ। ਮੈਂ ਕਸੂਫੀ ਸੰਤ ਦੇ ਬੋਲ ਪੜ੍ਹ ਕੇ ਹੈਰਾਨ ਹੋਇਆ। ਉਹ ਕਹਿੰਦਾ ਹੈ, ਅੱਜ ਰਾਹਾ ਚਨਾਰ ਕੇ ਸਲਾਮਤ ਨਾ ਕੁਨਦ, ਅੱਜ ਰਾਹਾ ਚੁਨਾਰ ਕੇ ਸਲਾਮਤ ਨਾ ਕੁਨਦ। ਉਹ ਕਹਿੰਦਾ ਹੈ, ਰਸਤੇ ਦੇ ਉੱਤੇ ਇਸ ਤਰ੍ਹਾਂ ਚੱਲ ਕਿ ਤੇਰੇ ਪੈਰਾਂ ਦੇ ਨਾਲ ਖਾਕ ਉੱਡੇ ਨਾ ਤੇ ਕਿਸੇ ਦੇ ਸਿਰ ਦੀ ਖਾਕ ਉਹ ਬਣੇ ਨਾ। ਰਸਤੇ ਦੇ ਉੱਤੇ ਇਸ ਤਰ੍ਹਾਂ ਚੱਲ, ਤੇਰੇ ਚੱਲਣ ਦਾ ਪਤਾ ਵੀ ਨਾ ਲੱਗੇ ਕਿ ਤੂੰ ਚੱਲ ਰਿਹਾ ਹੈ। ਕਈ ਲੋਕ ਜੀਵਨ ਦੇ ਰਸਤੇ ਦੇ ਉੱਤੇ ਚੱਲਦੇ ਨੇ ਪਰ ਉਹ ਬੜੇ ਆਰਾਮ ਪੂਰਵਕ ਚੱਲਦੇ ਨੇ, ਪਤਾ ਵੀ ਨਹੀਂ ਚੱਲਦਾ ਕਿ ਚੱਲ ਰਹੇ ਨੇ। ਪਰ ਕਈ ਚੱਲਦੇ ਨੇ ਬੜੇ ਢੋਲ ਢਮੱਕੇ ਦੇ ਨਾਲ, ਸ਼ੋਰ ਸ਼ਰਾਬੇ ਦੇ ਨਾਲ, ਪਤਾ ਲੱਗ ਜਾਏ ਕਿ ਕੋਈ ਆ ਰਿਹਾ ਹੈ, ਕੋਈ ਰਸਤੇ ਦੇ ਉੱਤੇ ਚੱਲ ਰਿਹਾ ਹੈ। ਜੀਵਨ ਦੇ ਅੰਦਰ ਪਾਠ ਪੂਜਾ ਕਰੋ, ਰੱਬ ਜੀ ਨੂੰ ਯਾਦ ਕਰੋ, ਪਰ ਕਿਸੇ ਨੂੰ ਪਤਾ ਵੀ ਨਾ ਲੱਗੇ ਕਿ ਤੁਸੀਂ ਕੀ ਕਰਕੇ ਆਏ ਹੋ, ਕੀ ਕਰ ਰਹੇ ਹੋ, ਤੁਹਾਡੇ ਅੰਦਰ ਕਿਹੜੇ ਗੁਣ ਨੇ। ਪਰ ਇਹ ਚੱਲਣਾ ਕੀ ਹੋਇਆ ਕਿ ਇੱਕ ਬੰਦੇ ਦੇ ਉੱਤੇ ਪਰਉਪਕਾਰ ਕੀਤਾ ਤੇ 100 ਬੰਦੇ ਨੂੰ ਰਾਹ ਰੋਕ ਰੋਕ ਕੇ ਸਮਝਾਇਆ ਕਿ ਅੱਜ ਮੈਂ ਫਲਾਣੇ ਦਾ ਭਲਾ ਕਰ ਦਿੱਤਾ, ਅੱਜ ਮੈਂ ਫਲਾਣੇ ਨੂੰ ਇਹ ਦਾਨ ਦੇ ਦਿੱਤਾ, ਅੱਜ ਮੈਂ ਫਲਾਣੇ ਦਾ ਇਹ ਕਾਰਜ ਸਵਾਰ ਦਿੱਤਾ। ਪਾਠ ਪੂਜਾ ਕਰਨਾ ਦੋਸ਼ ਨਹੀਂ ਹੈ, ਅੰਮ੍ਰਿਤ ਵੇਲੇ ਜਾਗਣਾ ਗੁਨਾਹ ਨਹੀਂ ਹੈ। ਪਰ ਜੇ ਤੂੰ ਜਾਗਿਆ ਤੇ ਹੁਣ ਗੁਰਦੁਆਰੇ ਦੇ ਅੰਦਰ ਆਣ ਕੇ ਇਹ ਹੰਕਾਰ ਜਤਾਉਣ ਦੀ ਕੀ ਲੋੜ ਹੈ ਕਿ ਮੈਂ ਤੇ ਰੋਜ਼ 3 ਵਜੇ ਜਾਗ ਜਾਂਦਾ ਤੇ ਮੈਂ ਪਹਿਲਾਂ ਨਿਤਨੇਮ ਕਰਦਾ, ਫਿਰ ਮੈਂ ਇਹ ਕਰਦਾ, ਫਿਰ ਮੈਂ ਇਹ ਕਰਦਾ, ਇਹ ਕਹਿਣ ਦੀ ਲੋੜ ਕੀ? ਰਾਹ ਦੇ ਉੱਤੇ ਚੱਲ, ਪਰ ਇਸ ਤਰ੍ਹਾਂ ਚੱਲ ਕੇ ਦੂਸਰੇ ਨੂੰ ਪਤਾ ਨਾ ਲੱਗੇ। ਲੋਕਾਂ ਨੂੰ ਪਤਾ ਲਾਉਣ ਵਾਸਤੇ ਤੂੰ ਨਹੀਂ ਚੱਲਣਾ, ਜਿਹਨੂੰ ਪਤਾ ਲਾਉਣ ਵਾਸਤੇ ਚੱਲਣਾ ਹੈ ਉਹ ਤੈਨੂੰ ਜਾਣਦਾ ਹੈ ਤੂੰ ਕਿਸ ਤਰ੍ਹਾਂ ਚੱਲ ਰਿਹਾ ਕਿਸ ਤਰ੍ਹਾਂ ਨਹੀਂ ਚੱਲ ਰਿਹਾ ਉਹ ਜਾਣਦਾ, ਉਹਦਾ ਨਾਂ ਅੰਤਰਜਾਮੀ ਹੈ, ਉਹ ਸਰਬਗੁਣ ਸੰਪੰਨ ਤੇ ਸਰਬ ਕਲਾ ਸਮਰੱਥ ਹੈ, ਉਹ ਸਾਡੇ ਨੇੜੇ ਹੈ, ਸਾਡੇ ਤੋਂ ਦੂਰ ਨਹੀਂ ਹੈ, ਉਹਨੂੰ ਪਤਾ ਹੈ ਅਸੀਂ ਕਿਸ ਤਰ੍ਹਾਂ ਚੱਲ ਰਹੇ ਹਾਂ। ਪਰ ਅਸੀਂ ਚੱਲਦੇ ਥੋੜਾ ਹਾਂ ਤੇ ਰੌਲਾ ਰੱਪਾ ਬਹੁਤਾ ਪਾਉਂਦੇ ਹਾਂ ਜੀ। ਮੈਂ ਤੇ ਇਹ ਗੁਣ ਵੀ ਕਮਾ ਰਿਹਾ, ਮੈਂ ਇਸ ਤਰ੍ਹਾਂ ਵੀ ਕਰ ਰਿਹਾ, ਮੈਂ ਇਸ ਤਰ੍ਹਾਂ ਵੀ ਕਰ ਰਿਹਾ, ਕਾਹਦਾ ਚੱਲਣਾ ਹੋਇਆ ਹੈ। ਖਾਕ ਉਡਾ ਕੇ ਲੋਕਾਂ ਦੇ ਸਿਰ ਵਿੱਚ ਹੀ ਪਾ ਰਿਹਾ ਤੇ ਆਪਣੇ ਸਿਰ ਵਿੱਚ ਪਾ ਰਿਹਾ ਹੰਕਾਰ ਦੀ ਖਾਕ। ਅੱਜ ਰਾਹ ਚੁਨਾਰ ਕੇ ਸਲਾਮਤ ਨਾ ਕੁਣਕ, ਬਖਲਕ ਚੂਨਾ ਹੀ ਕੇ ਕਿਆਮਤ ਨਾ ਕੁੜਤ। ਇਸ ਤਰ੍ਹਾਂ ਜੀਵਨ ਦੇ ਰਸਤੇ ਤੇ ਚੱਲ ਕਿ ਕਿਸੇ ਘਰ ਨੂੰ ਚਲਾਉਣ ਵਾਸਤੇ ਚੰਗਾਰੀ ਨਾ ਬਣ। ਇਹ ਸੂਫੀ ਸੰਤ ਦੇ ਬੋਲ ਮੈਨੂੰ ਬੜੇ ਪ੍ਰਭਾਵਿਤ ਕਰ ਰਹੇ ਨੇ। ਉਹ ਕਹਿੰਦਾ ਹੈ ਕਿ ਜੀਵਨ ਦੇ ਅੰਦਰ ਚੱਲ ਪਰ ਸ਼ੀਤਲ ਬਣ ਕੇ ਚੱਲ, ਚੰਗਾਰੀ ਬਣ ਕੇ ਨਾ ਚੱਲ। ਸੱਚ ਹੀ ਵੇਖਣ ਵਿੱਚ ਆਇਆ ਹੈ ਕਿ ਕਈ ਬੰਦੇ ਇਸ ਤਰ੍ਹਾਂ ਦੇ ਹੁੰਦੇ ਨੇ, ਉਹ ਕਿਸੇ ਦੇ ਘਰ ਵਿੱਚੋਂ ਗੁਜ਼ਰ ਜਾਣ ਤੇ ਚੰਗਾਰੀਆਂ ਸੁੱਟਦੇ ਜਾਂਦੇ ਨੇ, ਘਰ ਨੂੰ ਦੁਫੇੜ ਕਰ ਦਿੰਦੇ ਨੇ, ਘਰ ਨੂੰ ਪਾੜ ਦਿੰਦੇ ਨੇ, ਘਰ ਨੂੰ ਇਤਫਾਕ ਦੇ ਅੰਦਰ ਬੱਝਾ ਰਹਿਣ ਦਿੰਦੇ ਨੇ। ਕੁਝ ਬੰਦੇ ਹੁੰਦੇ ਨੇ ਜਿੱਥੋਂ ਦੀ ਗੁਜ਼ਰਦੇ ਨੇ ਉੱਥੇ ਅੱਗ ਬਰਸਾਉਂਦੇ ਜਾਂਦੇ ਨੇ। ਪਤੀ ਤੇ ਪਤਨੀ ਵਿੱਚੋਂ ਗੁਜ਼ਰੇ ਨੇ, ਦੋਵਾਂ ਵਿੱਚ ਕਲੇਸ਼ ਪੈਦਾ ਕਰ ਗਏ ਨੇ। ਮਾਂ ਤੇ ਧੀ ਵਿੱਚੋਂ ਗੁਜ਼ਰੇ ਨੇ, ਕਲੇਸ਼ ਪੈਦਾ ਕਰ ਗਏ ਨੇ। ਪਰਿਵਾਰ ਵਿੱਚੋਂ ਗੁਜ਼ਰੇ ਨੇ, ਕਲੇਸ਼ ਛੱਡ ਗਏ ਨੇ, ਅੱਗ ਮਚਾ ਕੇ ਚਲੇ ਗਏ ਨੇ। ਪਰ ਕੁਝ ਇਸ ਤਰ੍ਹਾਂ ਦੇ ਵੀ ਗੁਜ਼ਰਦੇ ਨੇ, ਉਹ ਜਿੱਥੋਂ ਦੀ ਗੁਜ਼ਰ ਰਹੇ ਨੇ ਉਹ ਸਿਰ ਜੋੜਨ ਦਾ ਕੰਮ ਕਰਦੇ ਨੇ। ਪਤੀ ਤੇ ਪਤਨੀ ਦੇ ਵਿਛੋੜੇ ਨੂੰ ਦੂਰ ਕਰਨ ਦਾ ਯਤਨ ਕਰ ਰਹੇ ਨੇ, ਮਿਲਾਪ ਹੋ ਜਾਏ। ਕੋਈ ਗੱਲ ਨਹੀਂ, ਜੀਵਨ ਹੈ। ਜੀਵਨ ਦੇ ਅੰਦਰ ਮਨੁੱਖ ਗਲਤੀਆਂ ਕਰਦਾ ਰਹਿੰਦਾ ਹੈ, ਪਰ ਉਸ ਗਲਤੀ ਨੂੰ ਭੁਲਾ ਦੇਣ ਕਾਰਨ ਹੀ ਘਰ ਜੁੜਦੇ ਨੇ, ਯਾਦ ਰੱਖਣ ਦੇ ਨਾਲ ਤੇ ਘਰ ਟੁੱਟਦੇ ਨੇ। ਕੁਝ ਇਸ ਤਰ੍ਹਾਂ ਦੇ ਨੇ ਤੋੜਨ ਦਾ ਕੰਮ ਕਰਦੇ ਨੇ, ਘਰਾਂ ਨੂੰ ਸਾੜਨ ਦਾ ਕੰਮ ਕਰਦੇ ਨੇ, ਕੁਝ ਇਸ ਤਰ੍ਹਾਂ ਦੇ ਨੇ ਜੋੜਨ ਦਾ ਕੰਮ ਕਰਦੇ ਨੇ। ਉਹ ਅਦੀਬ ਕਹਿੰਦਾ ਹੈ, ਇਸ ਤਰ੍ਹਾਂ ਦਾ ਕੰਮ ਕਰ ਕਿ ਤੂੰ ਚੰਗਾਰੀ ਦਾ ਕੰਮ ਨਾ ਕਰੇ, ਬਲਕਿ ਸੀਤਲ ਲਹਿਰ ਦਾ ਤੇ ਠੰਡੇ ਪਾਣੀ ਦਾ ਕੰਮ ਕਰੇ। ਤੀਸਰੀ ਪੰਕਤੀ ਵਿੱਚ ਜੋ ਫਰਮਾਇਆ, ਉਹ ਕਹਿਣ ਲੱਗਾ ਕਿ ਦਰ ਮਸਜਿਦ ਗਰ ਰਵੀ ਕਿ ਚੂਨਾ ਜੋ ਕੇ ਤੁਰਾ। ਉਹ ਕਹਿਣ ਲੱਗਾ, ਕਦੀ ਤੈਨੂੰ ਮੰਦਰ ਜਾਂ ਮਸਜਿਦ ਦੇ ਅੰਦਰ ਜਾਣ ਦਾ ਸਮਾਂ ਮਿਲੇ, ਦਰ ਮਸਜਿਦ ਗਰ ਰਵੀ ਕਿ ਚੂਨਾ ਜੋ ਕੇ ਤੁਰਾ। ਕਦੀ ਤੂੰ ਮੰਦਰ ਵਿੱਚ ਆ ਜਾਏ, ਕਦੀ ਤੂੰ ਮਸਜਿਦ ਵਿੱਚ ਆ ਜਾਏ, ਗੁਰਦੁਆਰੇ ਆ ਜਾਏ। ਤੇ ਕਹਿਣ ਲੱਗਾ, ਪਿੱਛੇ ਹਟ ਕੇ ਬਹਿ। ਪਿੱਛੇ ਹਟ ਕੇ ਬਹਿਣ ਦਾ ਮਤਲਬ ਇਹ ਨਹੀਂ ਕਿ ਪਿਛਲੀ ਦੀਵਾਰ ਦੇ ਨਾਲ ਜਾ ਕੇ ਢੋਹ ਲਾ ਕੇ ਬਹਿ ਲੋ। ਪਿੱਛੇ ਹਟ ਕੇ ਬਹਿ ਕਿ ਇਮਾਮਤ ਨਾ ਕੁਣਦ, ਕੋਈ ਤੈਨੂੰ ਚੁੱਕ ਕੇ ਇਥੋਂ ਦਾ ਮੁਖੀਆ ਨਾ ਬਣਾ ਦਵੇ, ਕੋਈ ਤੈਨੂੰ ਚੁੱਕ ਕੇ ਇਥੋਂ ਦਾ ਆਗੂ ਨਾ ਬਣਾ ਦਵੇ। ਅਗਰ ਸੰਗਤ ਵਿੱਚ ਆਇਆ ਤੇ ਸੰਗਤ ਦੇ ਪਿੱਛੇ ਹਟ ਕੇ ਬਹਿ। ਪਿੱਛੇ ਹਟ ਕੇ ਬਹਿਣ ਦਾ ਮਤਲਬ ਹੈ ਚਰਨ ਧੂੜ ਬਣ ਕੇ ਬਹਿ, ਇਹਨਾਂ ਦਾ ਆਗੂ ਬਣਨ ਦੀ ਨਾ ਸੋਚ। ਪਰ ਅੱਜ ਦੇ ਦੌਰ ਵਿੱਚੋਂ ਨਿਕਲਦਿਆਂ ਆਗੂ ਬਣਨ ਵਾਸਤੇ ਤਲਵਾਰਾਂ ਵੀ ਚੱਲਦੀਆਂ ਨੇ, ਗੋਲੀਆਂ ਵੀ ਚੱਲਦੀਆਂ ਨੇ, ਇਲੈਕਸ਼ਨ ਵੀ ਹੁੰਦੇ ਨੇ, ਸ਼ੋਰ ਸ਼ਰਾਬਾ ਵੀ ਹੁੰਦਾ ਹੈ, ਪੱਗਾਂ ਵੀ ਉਤਰਦੀਆਂ ਨੇ, ਤੇ ਹੈ ਕਿ ਸੇਵਾ ਕਰਨੀ ਹੈ। ਸੇਵਾ ਨਹੀਂ, ਅੰਦਰ ਨਰੋਲ ਰਾਜਨੀਤੀ ਹੈ, ਬਸ ਲਿਬਾਸ ਸੇਵਾ ਦਾ ਹੈ। ਜਿਹੜਾ ਉੱਤੇ ਲਿਬਾਸ ਹੈ, ਵਿਖਾਵਾ ਹੈ, ਉਹ ਸੇਵਾ ਦਾ ਹੈ, ਅੰਦਰ ਸੇਵਾ ਨਹੀਂ ਹੈ। ਸੇਵਾ ਕਰਨੀ ਹੋਵੇ ਤੇ ਫਿਰ ਤਲਵਾਰ ਚੁੱਕਣ ਦੀ ਕੀ ਲੋੜ ਹੈ? ਅਗਰ ਇਹ ਕਰ ਰਿਹਾ ਤੂੰ ਦੂਜੀ ਕਰ ਲੈ, ਜ਼ਰੂਰੀ ਹੈ ਤੂੰ ਇਹੀ ਸੇਵਾ ਕਰਨੀ? ਉਹ ਕਹਿੰਦਾ ਹੈ ਕਿ ਅਗਰ ਮੰਦਰ ਮਸਜਿਦ ਗੁਰਦੁਆਰੇ ਵਿੱਚ ਚਲਾ ਜਾਏ ਤੇ ਸੰਗਤ ਦੇ ਚਰਨਾਂ ਦੀ ਖਾਕ ਬਣ ਕੇ ਜਾ, ਉੱਥੇ ਆਗੂ ਬਣਨ ਵਾਸਤੇ ਵਿਚਾਰ ਲੈ ਕੇ ਨਾ ਜਾ। ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ, ਥੀਓ ਪਵਾਹੀ ਦੱਬ, ਜੇ ਸਾਈ ਲੋੜ ਹੈ ਸਭ, ਇੱਕ ਛਿੱਜੈ ਦੱਬ ਨੂੰ ਕਈ ਤੋੜ ਰਹੇ ਨੇ, ਬੀਆ ਲਤਾੜੀਏ। ਕਹਿਣ ਲੱਗੇ, ਤਾਂ ਸਾਈ ਦੇ ਦਰਬਾੜੀ ਹੈ। ਅਗਰ ਇਸ ਤਰ੍ਹਾਂ ਦਾ ਜੀਵਨ ਬਣਾ ਲਵੇ ਤੇ ਕਹਿਣ ਲੱਗੇ, ਸਾਈ ਦੇ ਦਰ ਦੇ ਅੰਦਰ ਤਾਂ ਪ੍ਰਵੇਸ਼ ਮਿਲੇਗੀ, ਵਰਨਾ ਨਹੀਂ ਮਿਲੇਗੀ। ਤਾਂ ਸਾਈ ਦੇ ਦਰਬਾੜੀਏ। ਮੈਂ ਪੰਚਦਸ਼ੀ ਦੇ ਅੰਦਰ ਨਾ ਇੱਕ ਨਿੱਕੀ ਜਿਹੀ ਕਹਾਣੀ ਪੜ੍ਹੀ, ਭਾਵੇਂ ਉਹ ਕਥਾ ਕਾਲਪਨਿਕ ਹੈ ਤੇ ਭਾਵੇਂ ਉਹ ਕਥਾ ਸੱਚੀ ਹੈ। ਕਦੀ ਕਦੀ ਕਾਲਪਨਿਕ ਕਹਾਣੀਆਂ ਦਾ ਇਸ਼ਾਰਾ ਸੱਚਾਈ ਦੀ ਤਰਫ ਬੜਾ ਚੰਗਾ ਮਿਲ ਜਾਂਦਾ ਹੈ। ਕਾਲਪਨਿਕ ਉਹਨੂੰ ਕਹਿੰਦੇ ਨੇ ਜਿਹੜੇ ਮਨ ਦੀ ਕਲਪਨਾ ਹੋਵੇ, ਹਕੀਕਤ ਵਿੱਚ ਉਹ ਹੋਇਆ ਨਹੀਂ ਪਰ ਮਨ ਦੀ ਕਲਪਨਾ ਵਿੱਚੋਂ ਕਹਾਣੀ ਤਿਆਰ ਹੋ ਗਈ ਹੈ। ਮੈਨੂੰ ਨਹੀਂ ਪਤਾ ਇਹ ਕਹਾਣੀ ਕਾਲਪਨਿਕ ਹੈ ਜਾਂ ਸੱਚਾਈ ਹੈ, ਪਰ ਇਹਦਾ ਇਸ਼ਾਰਾ ਜਿਹੜਾ ਹੈ ਉਹ ਸੱਚ ਦੀ ਤਰਫ ਜ਼ਰੂਰ ਜਾਂਦਾ ਹੈ। ਕੋਈ ਮਨੁੱਖ ਬੰਦਗੀ ਦੇ ਰਾਹ ਦੇ ਉੱਤੇ ਚੱਲ ਰਿਹਾ ਸੀ। ਪੰਚਦਸ਼ੀ ਦੇ ਅੰਦਰ ਇੱਕ ਕਥਾ ਲਿਖੀ ਕਿ ਫਰਿਸ਼ਤੇ ਪ੍ਰਗਟ ਹੋਏ ਉਹਨੂੰ ਕੁਝ ਦੇਣ ਵਾਸਤੇ, ਔਰ ਉਹਨੂੰ ਆਣ ਕੇ ਇੱਕ ਪ੍ਰਸ਼ਨ ਕਰਦੇ ਨੇ, ਅਸੀਂ ਤੇਰੇ ਤੇ ਬੜੇ ਪ੍ਰਸੰਨ ਆ, ਤੈਨੂੰ ਕੁਝ ਦੇਣਾ ਚਾਹੁੰਦੇ ਆ। ਪੁੱਛਿਆ, ਕੀ ਦੇਣ ਵਾਸਤੇ ਆਏ ਹੋ, ਕੀ ਦੇਣਾ ਚਾਹੁੰਦੇ ਹੋ? ਉਹਨਾਂ ਫਰਿਸ਼ਤਿਆਂ ਨੇ ਕਿਹਾ ਜਿਤਨੇ ਪਾਗਲ ਮਨੁੱਖ ਨੇ ਦੁਨੀਆਂ ਦੇ ਅੰਦਰ, ਤੋ ਜਿਹਦੇ ਉੱਤੇ ਵੀ ਹੱਥ ਰੱਖੇਗਾ ਉਹਦਾ ਪਾਗਲਪਨ ਠੀਕ ਹੋ ਜਾਏਗਾ, ਉਹ ਸਿਆਣਾ ਬਣ ਜਾਏਗਾ, ਸਮਝਦਾਰ ਹੋ ਜਾਏਗਾ ਤੇਰੇ ਹੱਥ ਰੱਖਣ ਦੇ ਨਾਲ। ਜਿਤਨੇ ਕਰੂਪ ਨੇ ਦੁਨੀਆਂ ਦੇ ਅੰਦਰ, ਤੂੰ ਕਿਸੇ ਕਰੂਪ ਦੇ ਸਿਰ ਦੇ ਉੱਤੇ ਹੱਥ ਰੱਖੇਗਾ ਉਹ ਸੁੰਦਰ ਸੁਗੜ ਸਰੂਪ ਬਣ ਜਾਏਗਾ। ਅਗਰ ਕੋਈ ਅਪਾਹਿਜ ਹੈ ਤੋ ਅੰਗ ਦੇ ਉੱਤੇ ਹੱਥ ਰੱਖੇਗਾ ਉਹਦੇ ਅੰਗ ਸਲਾਮਤ ਹੋ ਜਾਣਗੇ। ਅਗਰ ਕੋਈ ਬਿਮਾਰ ਹੈ ਤੇ ਉਸ ਬਿਮਾਰ ਦੇ ਸਿਰ ਦੇ ਉੱਤੇ ਹੱਥ ਰੱਖਣ ਦੇ ਨਾਲ ਉਹਨੂੰ ਤੰਦਰੁਸਤੀ ਮਿਲ ਜਾਏਗੀ। ਦੋ ਚਾਰ ਪੰਜ ਗੱਲਾਂ ਹੋਰ ਇਸ ਤਰ੍ਹਾਂ ਦੀਆਂ ਸੁਣਾਈਆਂ। ਕਹਿਣ ਲੱਗੇ ਉਹ ਬੰਦਗੀ ਕਰਨ ਵਾਲਾ ਭਲਾ ਪੁਰਸ਼ ਹੱਥ ਜੋੜ ਕੇ ਖੜਾ ਹੋਇਆ। ਉਹ ਕਹਿਣ ਲੱਗਾ ਫਰਿਸ਼ਤਿਓ, ਤੁਸੀਂ ਜੋ ਕੁਝ ਮੈਨੂੰ ਦੇਣ ਵਾਸਤੇ ਆਏ ਹੋ ਮੈਂ ਲੈਣ ਵਾਸਤੇ ਤਿਆਰ ਨਹੀਂ ਹਾਂ, ਮੈਂ ਕੁਝ ਪ੍ਰਵਾਨ ਕਰਦਾ ਹੀ ਨਹੀਂ ਹਾਂ, ਮੈਂ ਨਹੀਂ ਚਾਹੁੰਦਾ ਕਿ ਤੁਸੀਂ ਇਹ ਦਾਤਾਂ ਦੇ ਕੇ ਮੈਨੂੰ ਨਵਾਜੋ। ਪੁੱਛਿਆ, ਕਿਉਂ ਤੂੰ ਨਹੀਂ ਚਾਹੁੰਦਾ ਕਿ ਦੁਨੀਆਂ ਦੇ ਅੰਦਰੋਂ ਪਾਗਲਪਨ ਮੁੱਕ ਜਾਏ ਤੇ ਸੂਝਵਾਨ ਸਿਆਣੇ ਬੰਦੇ ਪੈਦਾ ਹੋਣ? ਤੂੰ ਇਹ ਨਹੀਂ ਚਾਹੁੰਦਾ ਕਿ ਸੁੰਦਰਤਾ ਬਣੇ, ਕਰੂਪਤਾ ਮਿਟ ਜਾਏ? ਕੀ ਤੂੰ ਇਹ ਚਾਹੁੰਦਾ ਹੈ ਕਿ ਦੁਨੀਆਂ ਰੋਗ ਤੇ ਸੋਗ ਦੇ ਨਾਲ ਭਰੀ ਰਹੇ? ਤੂੰ ਚਾਹੁੰਦਾ ਨਹੀਂ ਕਿ ਦੁਨੀਆਂ ਦੇ ਰੋਗ ਖਤਮ ਹੋ ਜਾਣ? ਉਹ ਕਹਿੰਦਾ, ਮੈਂ ਸਭ ਕੁਝ ਚਾਹੁੰਦਾ ਕਿ ਦੁਨੀਆਂ ਦੇ ਰੋਗ ਮੁੱਕ ਜਾਣ, ਦੁਨੀਆਂ ਦੀਆਂ ਬੁਰਾਈਆਂ ਚਲੀਆਂ ਜਾਣ, ਦੁਨੀਆਂ ਦੇ ਅੰਦਰੋਂ ਕਰੂਪਤਾ ਮੁੱਕ ਜਾਏ, ਪਾਗਲਪਨ ਚਲਾ ਜਾਏ, ਮੈਂ ਚਾਹੁੰਦਾ। ਪਰ ਜਿਸ ਤਰ੍ਹਾਂ ਤੁਸੀਂ ਦੇਣਾ ਚਾਹੁੰਦੇ ਹੋ ਮੈਂ ਇਸ ਤਰ੍ਹਾਂ ਨਹੀਂ ਚਾਹੁੰਦਾ। ਤੁਸੀਂ ਇਹ ਕਹਿ ਰਹੇ ਹੋ ਜਿਹਦੇ ਸਿਰ ਤੇ ਹੱਥ ਰੱਖੇਗਾ ਉਹ ਠੀਕ ਹੋਏਗਾ, ਅਗਰ ਤੁਸੀਂ ਦੇਣਾ ਹੀ ਚਾਹੁੰਦੇ ਹੋ ਤੇ ਫਿਰ ਇਹ ਦੇ ਕੇ ਜਾਓ ਕਿ ਮੈਂ ਜਿੱਥੋਂ ਦੀ ਨਿਕਲਾਂ ਮੇਰੇ ਨਿਕਲਣ ਦੇ ਨਾਲ ਹੀ ਲੋਕਾਂ ਦਾ ਭਲਾ ਹੋ ਜਾਏ, ਪਰ ਮੈਨੂੰ ਸਮਝ ਵੀ ਨਾ ਪਵੇ, ਮੈਨੂੰ ਪਤਾ ਵੀ ਨਾ ਲੱਗੇ ਕਿ ਭਲਾ ਕਿਹਦਾ ਹੋਇਆ। ਅਗਰ ਯਾਦ ਵਿੱਚ ਰਹੇਗਾ ਮੈਂ ਇਹਦੇ ਸਿਰ ਤੇ ਹੱਥ ਰੱਖ ਕੇ ਭਲਾ ਕੀਤਾ ਹੈ, ਤਾਂ ਫਿਰ ਮੇਰੇ ਅੰਦਰ ਹੰਕਾਰ ਬਣ ਜਾਏਗਾ। ਭਲਾ ਕਰਨਾ ਚਾਹੁੰਦਾ ਪਰ ਮੈਨੂੰ ਯਾਦ ਵੀ ਨਾ ਰਹੇ ਮੈਂ ਭਲਾ ਕੀਤਾ ਕਿਹਦਾ ਹੈ, ਮੈਂ ਨਿਕਲਾਂ ਮੇਰੇ ਨਿਕਲਣ ਦੇ ਨਾਲ ਹੀ ਲੋਕਾਂ ਦਾ ਭਲਾ ਹੋਣਾ ਸ਼ੁਰੂ ਹੋ ਜਾਏ। ਇਹ ਹਕੀਕਤ ਹੈ, ਸੱਚਾਈ ਹੈ। ਇਸ ਤਰ੍ਹਾਂ ਆਪਣੇ ਜੀਵਨ ਸਫ਼ਰ ਦੇ ਅੰਦਰ ਚੱਲ ਕੇ ਜਦ ਤੋਂ ਚੱਲੇ ਤੇ ਲੋਕਾਂ ਦਾ ਭਲਾ ਕਰਦਾ ਚੱਲੇ। ਲੜਾਈ ਝਗੜੇ ਕਲੇ ਕਲੇਸ਼ ਈਰਖਾ ਦਵੈਸ਼ ਇਹ ਜਿਹੜੀ ਅੱਗ ਹੈ ਇਹਦੀ ਲੋੜ ਹੈ ਕਿੱਥੇ? ਤੇ ਫਿਰ ਇਸ ਅੱਗ ਦੇ ਨਾਲ ਤੂੰ ਆਪ ਵੀ ਤੇ ਸੜ ਰਿਹਾ। ਅੱਗ ਪਹਿਲਾਂ ਹੱਥ ਦੇ ਅੰਦਰ ਫੜੇਗਾ ਤਾਂ ਹੀ ਦੂਜੇ ਨੂੰ ਸਾੜੇਗਾ ਨਾ। ਆਪਣੇ ਹੱਥ ਦੇ ਅੰਦਰ ਅੱਗ ਲੈ ਕੇ ਤਾਂ ਹੀ ਕਿਸੇ ਦੂਜੇ ਦੇ ਘਰ ਨੂੰ ਅੱਗ ਲਾਏਗਾ। ਤੇ ਕਦੀ ਕਦੀ ਇਸ ਤਰ੍ਹਾਂ ਹੁੰਦਾ ਹੈ ਹੱਥ ਦੇ ਅੰਦਰ ਫੜੀ ਹੋਈ ਚਿੰਗਾਰੀ ਆਪਣੇ ਆਪ ਨੂੰ ਹੀ ਲੱਗ ਜਾਂਦੀ ਹੈ, ਆਪਣੇ ਆਪ ਨੂੰ ਹੀ ਉਹਦੇ ਅੰਦਰ ਸੜਨਾ ਪੈਂਦਾ। ਪਰਹੇਜ਼ ਕਰੇ ਨਾ ਤਮਾਮ ਬੁਰਾਈਆਂ ਤੋਂ। ਤੋ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਤਾਂ ਸਾਈਂ ਦੇ ਦਰ ਵਾੜੀਆਂ, ਕਹਿਣ ਲੱਗੇ ਤਾਂ ਸਾਈਂ ਜੀ ਦੇ ਘਰ ਦੇ ਅੰਦਰ ਪ੍ਰਵੇਸ਼ ਕਰ ਸਕੇਗਾ ਵਰਨਾ ਨਹੀਂ। ਮੈਨੂੰ ਕਬੀਰ ਸਾਹਿਬ ਜੀ ਦੀ ਬਾਣੀ ਵਿੱਚੋਂ ਇੱਕ ਬਚਨ ਚੇਤੇ ਵਿੱਚ ਆਇਆ। ਕਬੀਰ ਸਾਹਿਬ ਕਹਿੰਦੇ ਨੇ ਹਰ ਹੈ ਖਾਂਡ, ਖਾਂਡ ਮੈਨੇ ਚੀਨੀ ਮਿੱਠਾ। ਕਬੀਰ ਹਰ ਹੈ ਖਾਂਡ, ਕਹਿਣ ਲੱਗੇ ਹਰੀ ਹੈ ਖੰਡ, ਹਰੀ ਹੈ ਮਿੱਠਾ, ਹਰੀ ਹੈ ਚੀਨੀ, ਹਰੀ ਹੈ ਮਿਸ਼ਰੀ, ਹਰ ਹੈ ਖਾਂਡ ਰੇਤ ਮੈਂ ਬਿਖਰੀ। ਪਰ ਇਹ ਜਿਹੜੀ ਖੰਡ ਹੈ ਨਾ ਰੇਤੇ ਦੇ ਅੰਦਰ ਮਿਲੀ ਪਈ ਹੈ। ਕਬੀਰ ਸਾਹਿਬ ਦਾ ਵਿਚਾਰ, ਕਹਿਣ ਲੱਗੇ ਹਰੀ ਪਰਮਾਤਮਾ ਮਿਸ਼ਰੀ ਹੈ ਚੀਨੀ ਹੈ, ਪਰ ਮਿਲੀ ਕਿੱਥੇ ਹੈ? ਰੇਤ ਦੇ ਅੰਦਰ। ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਾਥੀ ਚੁਣੀ ਨਾ ਜਾਏ। ਕਹਿਣ ਲੱਗੇ ਜੇ ਹੁਣ ਰੇਤੇ ਦੇ ਅੰਦਰ ਚੀਨੀ ਮਿਲੀ ਹੋਵੇ, ਨਿੱਕੇ ਨਿੱਕੇ ਦਾਣੇ ਖੰਡ ਦੇ ਮਿਲੇ ਹੋਣ, ਤੇ ਹਾਥੀ ਨੂੰ ਕਹੀਏ ਵੀ ਇਹ ਖੰਡ ਚੁਣ ਕੇ ਖਾ, ਤੇ ਹਾਥੀ ਦੀ ਸੁੰਡ ਹੀ ਬੜੀ ਵੱਡੀ, ਹਾਥੀ ਦੀ ਸੁੰਡ ਵਿੱਚੋਂ ਨਿਕਲਣ ਵਾਲੀ ਫੁੰਕਾਰ ਹੀ ਬੜੀ ਜ਼ਬਰਦਸਤ ਹੈ, ਉਹ ਤੇ ਉਡਾ ਕੇ ਧਰ ਦੇਗਾ, ਚੁਣੇਗਾ ਕੇ, ਤੇ ਹਾਥੀ ਕੋਲੋਂ ਚੁਣੀ ਜਾਣੀ ਵੀ ਨਹੀਂ, ਕਿਉਂਕਿ ਅੱਖਾਂ ਬੜੀਆਂ ਉੱਚੀਆਂ ਨੇ ਤੇ ਮੂੰਹ ਬੜਾ ਵੱਡਾ ਹੈ, ਬਰੀਕੀ ਦੇ ਨਾਲ ਚੁਣੀ ਜਾਣੀ ਹੈ, ਬਹੁਤ ਵੱਡੇਪਣ ਦੇ ਨਾਲ। ਹਾਥੀ ਚੁਣੀ ਨਾ ਜਾਈ, ਕਹੇ ਕਬੀਰ ਗੁਰ ਭਲੀ ਬੁਝਾਈ, ਕੀਟੀ ਹੋ ਕੇ ਖਾਈ। ਕਹਿਣ ਲੱਗੇ ਅਗਰ ਤੈਨੂੰ ਗੁਰੂ ਕੋਲ ਜਾਂਦਿਆਂ ਜਾਂਦਿਆਂ ਸਮਝ ਮਿਲ ਜਾਏ ਕਿ ਹਰੀ ਰੂਪੀ ਖੰਡ ਨੂੰ ਰੇਤ ਵਿੱਚੋਂ ਵੱਖਰਿਆਂ ਕਿਵੇਂ ਕਰਨਾ ਹੈ, ਤੇ ਤੂੰ ਇਹ ਖੰਡ ਚੁਣ ਵੀ ਸਕਦਾ ਹੈ ਤੇ ਖਾ ਵੀ ਸਕਦਾ ਹੈ, ਕਿਸ ਤਰ੍ਹਾਂ? ਕੀਟੀ ਹੋਏ ਕਹਿ, ਕੀਟੀ ਮੈਨੇ ਚੀਂਟੀ, ਚੀਂਟੀ ਮੈਨੇ ਕੀੜੀ, ਕੀੜੀ ਬਣ ਕੇ ਖਾ ਸਕਣਾ। ਕੀੜੀ ਨੂੰ ਤੇ ਕੋਈ ਦਿੱਕਤ ਨਹੀਂ ਹੈ ਖੰਡ ਦੇ ਦਾਣੇ ਖਾਣ ਲੱਗਿਆਂ ਰੇਤ ਵਿੱਚੋਂ, ਪਰ ਹਾਥੀ ਨੂੰ ਦਿੱਕਤ ਹੈ ਕਿਉਂਕਿ ਹਾਥੀ ਦਾ ਮੂੰਹ ਬੜਾ ਵੱਡਾ ਹੈ, ਆਕਾਰ ਬੜਾ ਵੱਡਾ ਹੈ। ਕਹਿਣ ਲੱਗੇ ਕੀਟੀ ਹੋਏ ਕਹਿ ਖਾਈ। ਇੱਥੇ ਬਾਬਾ ਫਰੀਦ ਸਾਹਿਬ ਜੀ ਦੇ ਜਿਹੜੇ ਬਚਨ ਉਹ ਮੈਂ ਫਿਰ ਤੁਹਾਡੇ ਸਾਹਮਣੇ ਰੱਖ ਰਿਹਾ। ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਤਾਂ ਸਾਈਂ ਦੇ ਦਰ ਵਾੜੀਆਂ, अगर साई दे घर विच प्रवेश करना चाहना है, साई जी दे नाल मिलना चाहना है, ते अति निर्माण बन के रह, निर्माण बन के। गुरु अमरदास पातशाह दे जीवन विचों एक छोटी जी दास्तान कह के मैं अगे चला। गुरु अमरदास साहब जद गुरु बन के जगत दे सामने प्रगट होंदे ने, गुरु बन के, उस वक्त बाबा बुढ़ा साहब भी कोल ने, क्योंकि बाबा बुढ़ा जी गुरु घर दे अंदर आ जांदे ने 13 साल दी उम्र दे अंदर, और गुरु नानक पातशाह महाराज जी दे समय 13 साल दी उम्र दे अंदर बाबा बुढ़ा साहब ही गुरगद्दी दी अरदास करदे रहे ने, रस्म निभांदे रहे ने 6 गुरुआं तक। गुरु अमरदास साहब जी नूं लोग कहिंदे सन अमरू निथावा, लोग कहिंदे सन कुड़मां दे दर दे उत्ते रुलण वाला ना आप सौंदा है ना सानू सौण देंदा है अमरू निथावा। अज ओह अमरू निथावे नूं गुरु अंगद देव पातशाह महाराज जी ने तन तन श्री गुरु अमरदास निथावियां दे थां बना के उन्हां नूं गुरगद्दी सौंप दित्ते। निमाणियां दे निमाण बन गए, निथावियां दे थान बन गए, नितानियां दे तान बन गए, न्योटियां दी ओट बन गए, न्यासरियां दे आसरे बन गए। साहिब गुरु अमरदास पातशाह महाराज जी जद पहली बार गुरगद्दी दे उत्ते सुभाए मान हुंदे ने ते बाबा बुढ़ा जी कोल खड़े ने, वेख्या की है कि गुरु अमरदास पातशाह महाराज जी दी तौन उन्हां दा सीस नीवा ही हुंदा जा रहा है। गुरु अंगद देव सतगुरु बचना दी वरखा कर रहे ने, अमरदास लोग तेनू कहिंदे सन अमरू निथावा, अज मैं तेनू निथावियां दा थां बना दिता है। लोग कहिंदे सन कुड़मां दे दर ते रुलण वाला, अज मैं रुलण वालियां दी संभाल करन वाला तेनू बना दिता है, न्यासरियां दा आसरा बना दिता है, न्योटियां दी ओट बना दिता है। बड़ी कृपा कर रहे ने दूसरे सतगुरु गुरु अंगद देव साहब ते गुरु अमरदास साहब जी दा सिर नीवा हुंदा जा रहा है, पैरो पैर नीवा हुंदा जा रहा है। कोल खड़े ने बाबा बुढ़ा साहब जी, बाबा बुढ़ा जी ने प्रश्न कर दिता, कह लगे सतगुरु गुरु अमरदास साहब जी जद आप इथे आउंदे से लोग तुहानू दुर्बोल बोलदे सन, तुसी निर्माणता दे अंदर रह के गरीबी नू अपना के सिर नीवा करके चलदे रहे, लोकां दीआं गल्लां ना सुनिया, चलो गल समझ विच आउंदी है कि रब दी कृपा मिलदी इस तरह, पर अज ते सतगुरु तुहाडे ते बड़ी वड्डी मेहरबानी कर रहे ने, तुहाडे उत्ते त्रुट पै, तुहानू अपने वर्गा बनाया, गुरु नानक दी गद्दी दा तीसरा मालक बनाया, अज भी सिर नीवा है, अज ते फकर दे नाल सिर उच्चा होना चाहीदा, इक मान दे नाल सिर उच्चा होना चाहीदा कि मेरी मेहनत नू रंग लगा, मेरी सेवा मेरी कालना नू फल मिल गया, अज ते सिर उच्चा करो। सत्कार योग गुरु अमरदास पातशाह महाराज जी कहन लगे बाबा बुढ़ा साहब जी तुसी जानदे हो कि रुख दी जेड़ी टहनी नू जिन्ना ज्यादा फल लगदा है ओ उन्ना ही ज्यादा चौके जमीन वल नू आ जांदी है, ते जेड़ी रुख दी टहनी नू फल लगे ना ओ सीधी खड़ी रहिंदी है। इन्ना फल लगा है, इन्ना गुरु अमरदास पातशाह महाराज जी मेरे ते त्रुटे ने, ते मेरा सिर झुकेगा ही ना, क्योंकि फल बहुता लग गया, बड़ी कृपा मेरे ते हुई, तां करके मेरा सिर नीवा है। दूसरे पासे सानू थोड़ा जिहा फल लगदा है ते साडा सिर उठना शुरू हो जांदा है, धन नहीं सी सिर नीवा नजर आउंदा है, धन कोल आ गया सिर खड़ा नजर आउंदा है, उच्चा हो जांदा है, गुरु दे सामने भी झुकन तो गुरेज करदा है। चोली खाली सी ते सिर नीवा दिसदा है, चोली भर गई है ते सिर खड़ा कर लैंदा है, मेरे वर्गा दुनिया दे विच कौन है, कोई गुण कोई कला कोई तालीम जद नहीं ते सिर नीवा करदा है, जद सब कुछ आ जांदा है ते फिर सिर उच्चा करके चल रहे, मेरे बराबर दा दुनिया विच है कौन, मेरे वर्गा दूसरा है कौन। तो भगत फरीद साहब जी दे ए श्लोक, इस तो अगला श्लोक जो भगत फरीद साहब जी दी बख्शिश, कह लगा फरीदा खाक ना निंदी है, पैरां दे थले जो खाक है भगत जी कहिंदे ने उन्नू ना निंद, खाकू जेड़ ना कोए, उस खाक वर्गा मिट्टी वर्गा कोई भी नहीं है, जीवन दिया पैरां तले मोया उपर होए, जिउंदिया तेरे हेठ रहिंदी है, मरण तो बाद वो तेरे उत्ते आ जांदी है। जो मनुख निर्माणता विच चलदा है ਉਹ ਬੇਸ਼ੱਕ ਲੋਕਾਂ ਦੇ ਪੈਰਾਂ ਦੀ ਖਾਕ ਬਣ ਕੇ ਚੱਲਦਾ, ਗਰੀਬ ਬਣ ਕੇ ਚੱਲਦਾ, ਪਰ ਜਦ ਉਹਨੂੰ ਫਲ ਮਿਲਦਾ ਤੇ ਉਹ ਸਾਰਿਆਂ ਤੋਂ ਉੱਚਾ ਉੱਚਾ ਚਲਾ ਜਾਂਦਾ, ਉੱਚਾ ਉੱਠ ਜਾਂਦਾ ਸਾਰਿਆਂ ਤੋਂ ਉੱਚਾ। ਇਸ ਤਰ੍ਹਾਂ ਹੀ ਭਗਤਾਂ ਦੇ ਜੀਵਨ ਵਿੱਚ ਹੋਇਆ, ਇਸ ਤਰ੍ਹਾਂ ਹੀ ਗੁਰੂ ਸਾਹਿਬਾਨਾਂ ਦੇ ਜੀਵਨ ਵਿੱਚ ਹੋਇਆ। ਜੋ ਨੀਵੇਂ ਬਣ ਕੇ ਚੱਲੇ ਨੇ ਉਹ ਉੱਚੇ ਹੋ ਗਏ, ਤੇ ਜੋ ਉੱਚੇ ਬਣ ਕੇ ਚੱਲਣ ਦਾ ਯਤਨ ਕਰਦੇ ਰਹੇ ਉਹ ਨੀਵੇਂ ਦੇ ਨੀਵੇਂ ਹੀ ਰਹੇ। ਆਪਸ ਕਹੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਇਸ ਤਰ੍ਹਾਂ ਵੀ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਹੁਕਮ ਫਰਮਾ ਰਹੇ ਨੇ, ਆਪਸ ਕਹੋ ਜੋ ਜਾਣੇ ਨੀਚਾ ਸੋ ਗਣੀਏ, ਉਹਨੂੰ ਐਵੇਂ ਸਮਝ ਲੋ ਸਭ ਤੇ ਉੱਚਾ, ਤੇ ਜਿਹੜਾ ਆਪਣੇ ਆਪ ਨੂੰ ਉੱਚਾ ਸਮਝਦਾ ਹੈ ਉਹ ਉੱਚਾ ਵੀ ਨਹੀਂ ਹੁੰਦਾ, ਉਹ ਬਲਕਿ ਨੀਵਾਂ ਹੀ ਰਹਿ ਜਾਂਦਾ ਹੈ ਔਰ ਸਦਾ ਵਾਸਤੇ। ਭਗਤ ਫਰੀਦ ਸਾਹਿਬ ਜੀ ਦੇ ਇਹਨਾਂ ਸਲੋਕਾਂ ਨੂੰ ਆਧਾਰ ਬਣਾ ਕੇ ਕੁਛ ਬੇਨਤੀਆਂ ਆਪ ਸੰਗਤ ਦੇ ਸਨਮੁਖ ਕਰਨ ਦਾ ਨਿਮਾਣਾ ਯਤਨ ਕੀਤਾ ਗਿਆ।
1: ਵਾਹਿਗੁਰੂ ਸਾਹਿਬ ਜੀਓ ਫਰੀਦਾ ਰਾਤੀ ਵੱਡੀਆਂ ਦੁੱਖ ਦੁੱਖ ਉੱਠਣ ਪਾਸ ਤ੍ਰਿਗ ਤਿੰਨਾਂ ਦਾ ਜੀਵਿਆ ਜਿਨ੍ਹਾਂ ਵਿਦਾਨੀ ਆਸ।

ਹੰਡੈ ਉਨਕ ਤਾਇੰਦਾ ਪੈਂਦਾ ਲੋੜੈ ਪਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਮਿਹਰਬਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਕ ਪਵਿੱਤਰ ਗੋਦ ਦਾ ਆਨੰਦ ਪਾ ਰਹੇ ਸਭ ਮਾਈ ਭਾਈ ਸਤਸੰਗੀ ਜਨੋ, ਚੱਲ ਰਹੀ ਲੜੀਵਾਰ ਕਥਾ ਭਗਤ ਫਰੀਦ ਸਾਹਿਬ ਜੀ ਦੇ ਸਲੋਕਾਂ ਵਿੱਚੋਂ ਰੋਜ਼ ਰੋਜ਼ ਆਪ ਸਰਵਣ ਕਰਦੇ ਆ ਰਹੇ ਹੋ। ਜਿਹੜੇ ਤਿੰਨ ਸਲੋਕ ਪੜ੍ਹ ਕੇ ਆਪ ਸੰਗਤ ਨੂੰ ਸੁਣਾਏ ਗਏ, ਉਹਨਾਂ ਵਿੱਚੋਂ ਪਹਿਲਾ ਸਲੋਕ ਫਰੀਦਾ ਰਾਤੀ ਵੱਡੀਆਂ ਧੁੱਖ ਧੁੱਖ ਉੱਠਣ ਪਾਸ। ਸਿਆਲੇ ਦੀਆਂ ਰਾਤਾਂ, ਸਰਦੀ ਦੀ ਬਹਾਰ ਦੀਆਂ ਰਾਤਾਂ ਬੜੀਆਂ ਵੱਡੀਆਂ ਨੇ, ਦਿਨ ਛੋਟੇ ਰਾਤਾਂ ਵੱਡੀਆਂ। ਭਗਤ ਜੀ ਕਹਿਣ ਲੱਗੇ ਲੰਮੇ ਪਿਆਂ ਪਿਆਂ ਪਾਸੇ ਵੀ ਦੁਖਣੇ ਸ਼ੁਰੂ ਹੋ ਜਾਂਦੇ ਨੇ। ਧੁੱਖ ਧੁੱਖ ਉੱਠਣ ਪਾਸ, ਪਾਸ ਲਫ਼ਜ਼ ਨੂੰ ਬੜੇ ਧਿਆਨ ਦੇ ਨਾਲ ਸੁਣਨਾ। ਗੁਰਬਾਣੀ ਦੇ ਅੰਦਰ ਇਸ ਤਰ੍ਹਾਂ ਬਚਨ ਆਉਂਦਾ ਹੈ ਕਿ ਪਾਸ ਦਮਾਮੇ ਛਤਰ ਸਿਰ ਭੇਰੀ ਸੱਡੋ ਰਾਡਾ। ਉੱਥੇ ਪਾਸ ਦਾ ਮਤਲਬ ਹੈ ਨੇੜੇ, ਪਾਸ ਦਾ ਮਤਲਬ ਹੈ ਕੋਲ। ਪਾਸ ਦਮਾਮੇ, ਤੇਰੇ ਕੋਲ ਨਗਾਰੇ ਹੋਣ, ਛਤਰ ਸਿਰ ਦੇ ਉੱਤੇ ਹੋਵੇ ਤਾਂ ਵੀ ਨਾਮ ਤੋਂ ਬਗੈਰ ਖਾਲੀ। ਤਿੰਨਾ ਪਾਸ ਦੁਆਸ ਨਾ ਭਿੱਟੀਏ, ਇੱਥੇ ਪਾਸ ਦਾ ਮਤਲਬ ਹੈ ਨੇੜੇ, ਪਾਸ ਦਾ ਮਤਲਬ ਹੈ ਕੋਲ। ਪਰ ਇੱਥੇ ਜਿਹੜਾ ਪਾਸ ਲਫ਼ਜ਼ ਆ ਰਿਹਾ ਉਹਦਾ ਮਤਲਬ ਨੇੜੇ ਨਹੀਂ, ਉਹਦਾ ਮਤਲਬ ਹੈ ਪਾਸੇ। ਪੰਜਾਬੀ ਵਿੱਚ ਆਪਾਂ ਕਹਿ ਦਿੰਦੇ ਪਾਸੇ ਦੁਖ ਰਹੇ ਨੇ। ਫਰੀਦਾ ਰਾਤੀ ਵੱਡੀਆਂ, ਸਿਆਲੇ ਦੀਆਂ ਰਾਤਾਂ ਬੜੀਆਂ ਵੱਡੀਆਂ ਨੇ, ਲੰਮੀਆਂ ਨੇ, ਆਪਾਂ ਕਹਿ ਦਿੰਦੇ ਪਾਸੇ ਦੁਖ ਰਹੇ ਨੇ। ਫਰੀਦਾ ਰਾਤੀ ਵੱਡੀਆਂ, ਸਿਆਲੇ ਦੀਆਂ ਰਾਤਾਂ ਬੜੀਆਂ ਵੱਡੀਆਂ ਨੇ, ਲੰਮੀਆਂ ਨੇ, ਲੇਟਿਆਂ ਲੇਟਿਆਂ ਪਾਸੇ ਵੀ ਦੁਖਣੇ ਸ਼ੁਰੂ ਹੋਏ। ਜਿਸ ਤਰ੍ਹਾਂ ਲੇਟਿਆਂ ਲੇਟਿਆਂ ਸਿਆਲੇ ਦੀ ਰਾਤ ਮੁੱਕਦੀ ਨਹੀਂ, ਇਹ ਉਦਾਹਰਣ ਦੇ ਕੇ ਭਗਤ ਜੀ

ਕਿ ਅਸਲੀ ਮੁੱਦੇ ਨੂੰ ਬਿਆਨ ਕਰ ਰਹੇ। ਕਹਿਣ ਲੱਗੇ ਤ੍ਰਿਗ ਤਿਨਾਂ ਦਾ ਜੀਵਿਆ ਜਿਨ੍ਹਾਂ ਵਿਡਾਣੀ ਆਸ, ਉਹਨਾਂ ਦੇ ਜੀਵਨ ਦੇ ਤ੍ਰਿਗਕਾਰ, ਜੀਵਨ ਦੇ ਫਿਟਕਾਰ, ਜਿਹੜੇ ਜੀਵਨ ਰੂਪੀ ਰਾਤ ਦੇ ਅੰਦਰ ਇੱਕ ਪਰਮਾਤਮਾ ਨੂੰ ਛੱਡ ਕੇ ਤੇ ਆਸ ਹੋਰ ਕਿਸੇ ਦੀ ਰੱਖਦੇ ਨੇ। ਕਹਿਣਾ ਭਗਤ ਜੀ ਇਹ ਚਾਹੁੰਦੇ ਨੇ ਕਿ ਤ੍ਰਿਗ ਤਿਨਾਂ ਦਾ ਜੀਵਿਆ ਉਹਨਾਂ ਦਾ ਜੀਵਨਾ ਵਿਕਾਰ, ਜਿਹੜੇ ਪਰਮਾਤਮਾ ਤੋਂ ਆਸ ਹਟਾ ਕੇ ਤੇ ਬੰਦੇ ਦੇ ਨਾਲ ਆਪਣੀ ਆਸ ਜੋੜ ਲੈਂਦੇ ਨੇ। ਜੀਵਨ ਦੇਣ ਵਾਲਾ ਪਰਮਾਤਮਾ ਕੋਈ ਬੰਦਾ ਜੀਵਨ ਦੇਣ ਵਾਲਾ ਨਹੀਂ ਹੈ। ਮ੍ਰਿਤ ਮੰਡਲ ਦੇ ਅੰਦਰ ਜਨਮ ਦੇ ਕੇ ਤੋਰਿਆ ਨਿਰੰਕਾਰ ਨੇ। ਤੋ ਸਾਡੇ ਆਉਣ ਤੋਂ ਪਹਿਲਾਂ ਸਾਡੀ ਰੋਜੀ ਦਾ ਇੰਤਜ਼ਾਮ ਕੀਤਾ ਹੈ ਨਿਰੰਕਾਰ ਨੇ। ਆਏ ਨਹੀਂ ਸਾਂ, ਬਹੁਤ ਛੋਟੇ ਸਾਂ ਜਨਮ ਲੈ ਕੇ ਆਏ, ਕਮਾ ਨਹੀਂ ਸਾਂ ਸਕਦੇ, ਬਣਾ ਵੀ ਨਹੀਂ ਸਾਂ ਸਕਦੇ, ਖਾ ਵੀ ਨਹੀਂ ਸਾਂ ਸਕਦੇ ਤੇ ਖਾਧਾ ਹੋਇਆ ਭਾਰਾ ਭੋਜਨ ਪਚਾ ਵੀ ਨਹੀਂ ਸਾਂ ਸਕਦੇ। ਤੋ ਜਦ ਬਹੁਤ ਛੋਟੇ ਸਾਂ, ਪਰਮਾਤਮਾ ਨੇ ਸਾਡੀ ਗਜ਼ਾ, ਸਾਡੀ ਖੁਰਾਕ ਉਸ ਤਰ੍ਹਾਂ ਦੀ ਬਣਾ ਦਿੱਤੀ। ਬਹੁਤ ਛੋਟੇ ਬੱਚੇ ਨੂੰ ਭਾਰਾ ਭੋਜਨ ਨਹੀਂ ਪਚਦਾ, ਤੋ ਕੀ ਚੱਲੇਗਾ? ਮਾਂ ਦਾ ਦੁੱਧ ਚੱਲੇਗਾ। ਤੋ ਮਾਂ ਦਿਆਂ ਅਸਥਨਾਂ ਦੇ ਅੰਦਰ ਦੁੱਧ ਕਦੋਂ ਆਇਆ? ਜਦ ਬਾਲ ਦਾ ਜਨਮ ਹੋਇਆ, ਉਸ ਤੋਂ ਪਹਿਲਾਂ ਨਹੀਂ। ਪਰਮਾਤਮਾ ਜਿਸ ਨੇ ਜਨਮ ਦੇ ਕੇ ਤੋਰਿਆ, ਜਨਮ ਤੋਂ ਪਹਿਲਾਂ ਉਹਨੇ ਸਾਡਾ ਖੁਰਾਕ ਦਾ ਇੰਤਜ਼ਾਮ ਕੀਤਾ, ਇਹਨੂੰ ਭੋਜਨ ਕਿਸ ਤਰ੍ਹਾਂ ਦਾ ਚਾਹੀਦਾ। ਪਾਛੇ ਪਹਿਲੇ ਬਣੀ ਪ੍ਰਾਲਬਧ, ਪਾਛੇ ਬਣਾ ਸਰੀਰ। ਪ੍ਰਾਲਬਧ ਪਹਿਲਾਂ ਬਣ ਗਈ, ਭੋਜਨ ਪਹਿਲਾਂ ਬਣਿਆ ਤੇ ਸਰੀਰ ਹੋਂਦ ਵਿੱਚ ਬਾਅਦ ਵਿੱਚ ਆਇਆ ਹੈ। ਤੋ ਜਿਸ ਪਰਮਾਤਮਾ ਨੇ ਸ਼ੁਰੂ ਤੋਂ ਦੇ ਕੇ ਆਪਣਾ ਸੁਭਾਅ ਦੇਣ ਵਾਲਾ ਪਾਲਿਆ ਹੈ ਔਰ ਦੇਈ ਜਾ ਰਿਹਾ ਹੈ, ਅਸੀਂ ਇਨਕਾਰੀ ਹਾਂ ਤਾਂ ਦੇਈ ਜਾ ਰਿਹਾ, ਉਹਨੂੰ ਮੰਨਦੇ ਹਾਂ ਤਾਂ ਦੇਈ ਜਾ ਰਿਹਾ, ਨਮਸਕਾਰ ਕਰਦੇ ਹਾਂ ਤਾਂ ਦੇ ਰਿਹਾ, ਨਹੀਂ ਕਰਦੇ ਤਾਂ ਵੀ ਦੇ ਰਿਹਾ। ਬੜੇ ਬੜੇ ਲੋਕ ਆਸਤਿਕ ਨੇ, ਆਸਥਾ ਰੱਖਣ ਵਾਲੇ ਨੇ, ਦੇ ਰਿਹਾ। ਬੜੇ ਬੜੇ ਲੋਕ ਨਾਸਤਿਕ ਨੇ, ਇਨਕਾਰੀ ਨੇ, ਉਹਨਾਂ ਨੂੰ ਵੀ ਦੇ ਰਿਹਾ। ਬਗਾਵਤ ਦਾ ਵਿਗੜ ਵਜਾਉਣ ਵਾਲਿਆਂ ਦੀ ਗਿਣਤੀ ਕੋਈ ਥੋੜੀ ਨਹੀਂ ਹੈ, ਬਹੁਤ ਵੱਡੀ ਹੈ। ਜਿਹੜੇ ਇਨਕਾਰੀ ਨੇ, ਪਰਮਾਤਮਾ ਨਹੀਂ ਹੈ। ਪਰਮਾਤਮਾ ਗ੍ਰੰਥਾਂ ਦੇ ਸਲੋਕਾਂ ਵਿੱਚ ਬੰਦ ਹੈ, ਹਕੀਕਤ ਵਿੱਚ ਰੱਬ ਤੋਂ ਨਹੀਂ ਹੈ। ਜਿਹੜੇ ਇਸ ਤਰ੍ਹਾਂ ਕਹਿਣ ਵਾਲੇ ਨੇ, ਪਰਮਾਤਮਾ ਦੀ ਵਿਸ਼ਾਲ ਦਿਲੀ ਵੇਖੋ, ਪਰਮਾਤਮਾ ਉਹਨਾਂ ਨੂੰ ਵੀ ਦੇ ਰਿਹਾ ਹੈ, ਉਹ ਆਪਣੇ ਸੁਭਾਵ ਦੇ ਮੁਤਾਬਕ। ਤੋ ਜੋ ਪਰਮਾਤਮਾ ਇਸ ਤਰ੍ਹਾਂ ਦਾ ਦਿਆਲੂ ਹੋਵੇ, ਉਹਦੇ ਨਾਲੋਂ ਆਸ ਹਟਾ ਕੇ, ਆਸ ਇੱਕ ਆਮ ਬੰਦੇ ਦੇ ਨਾਲ ਜੋੜ ਲਈ ਜਾਏ ਕਿ ਮੇਰੇ ਰਿਜ਼ਕ ਦਾਤਾ ਇਹ, ਮੇਰਾ ਕਾਰੋਬਾਰ ਚਲਾਏਗਾ ਇਹ, ਮੇਰੇ ਘਰ ਦੇ ਅੰਦਰ ਸੰਤਾਨ ਦਾ ਜਨਮ ਹੋਏਗਾ, ਇਹਦੀ ਰਹਿਮ ਦੇ ਨਾਲ, ਇਹਦੀ ਬਖਸ਼ਿਸ਼ ਦੇ ਨਾਲ। ਭਗਤ ਜੀ ਕਹਿਣ ਲੱਗੇ ਇਹ ਗਲਤ ਹੈ। ਤਿਗ ਤ੍ਰਿਗ ਤਿੰਨਾਂ ਦਾ ਜੀਵਿਆ ਜਿਨ੍ਹਾਂ ਵਿਡਾਣੀ, ਵਿਡਾਣੀ ਮੈਨੇ ਬੇਗਾਨੀ, ਵਿਡਾਣੀ ਆਸ, ਜਿਨ੍ਹਾਂ ਨੂੰ ਆਸ ਬੇਗਾਨੀ ਹੈ। ਹਕੀਕਤ ਇਹ ਹੈ ਕਿ ਬੰਦਾ ਬੰਦੇ ਤੋਂ ਪ੍ਰਭਾਵਿਤ ਹੈ, ਕਿਉਂਕਿ ਬੰਦਾ ਸਾਹਮਣੇ ਦਿਸਦਾ ਹੈ, ਬੰਦਾ ਨਜ਼ਰ ਆਉਂਦਾ ਹੈ। ਜੋ ਦੇ ਰਿਹਾ ਹੈ ਉਹ ਮਗਰ ਹੈ, ਜੋ ਦੇਣ ਵਾਲਾ ਹੈ ਉਹ ਨਜ਼ਰ ਨਹੀਂ ਆ ਰਿਹਾ, ਜਿਹਦੇ ਜ਼ਰੀਏ ਦੇ ਰਿਹਾ ਹੈ ਉਹ ਨਜ਼ਰ ਆ ਰਿਹਾ। ਜਿਹਨੂੰ ਪਰਮਾਤਮਾ ਨੇ ਸਾਧਨ ਬਣਾਇਆ ਉਹ ਦਿਸਦਾ ਹੈ, ਦੇਣ ਵਾਲਾ ਨਹੀਂ ਦਿਸ ਰਿਹਾ। ਉਹਦਾ ਨਾ ਹੀ ਅਦ੍ਰਿਸ਼, ਉਹਦਾ ਨਾ ਹੀ ਨਿਰੰਕਾਰ, ਜਿਹਦਾ ਕੋਈ ਇੱਕ ਆਕਾਰ ਨਹੀਂ ਹੈ। ਦੇਂਦਾ ਪਰਮਾਤਮਾ ਹੈ, ਇਹ ਗੱਲ ਵੱਖਰੀ ਹੈ ਕਿ ਉਹ ਵਿਚਕਾਰ ਬਹਾਨਾ ਕੋਈ ਵੀ ਖੜਾ ਕਰ ਲਵੇ, ਬਹਾਨਾ ਕੋਈ ਵੀ ਬਣਾ ਲਵੇ। ਜੋ ਬਹਾਨਾ ਹੈ ਉਹ ਦਿਸਦਾ ਹੈ, ਜੋ ਦਾਤਾਰ ਹੈ ਉਹ ਇਹਨਾਂ ਅੱਖਾਂ ਦੇ ਨਾਲ ਦਿਸਿਆ ਨੇ। ਬਹਾਨਾ ਨਜ਼ਰ ਆਇਆ ਤੇ ਬੰਦਾ ਬਹਾਨੇ ਤੋਂ ਪ੍ਰਭਾਵਿਤ ਹੋਇਆ, ਬੰਦੇ ਤੋਂ ਪ੍ਰਭਾਵਿਤ ਹੋਇਆ। ਬੰਦੇ ਦੀ ਗੱਲ ਕਰਦਾ ਹੈ, ਬੰਦੇ ਤੋਂ ਪ੍ਰਭਾਵਿਤ ਹੈ, ਬੰਦੇ ਦਾ ਧੰਨਵਾਦ ਕਰਦਾ ਹੈ, ਬੰਦੇ ਦੀ ਗੱਲ ਕਰਦਾ, ਤੇ ਫਿਰ ਬੰਦਾ ਵੀ ਇਸ ਤਰ੍ਹਾਂ ਹੀ ਗੱਲ ਕਰਦਾ। ਅਗਰ ਤੇਰੀ ਬਾਂਹ ਮੈਂ ਨਾ ਫੜਦਾ ਤੇ ਪਤਾ ਨਹੀਂ ਤੇਰਾ ਹਾਲ ਕੀ ਹੁੰਦਾ। ਤੂੰ ਜਿਸ ਵਕਤ ਕੈਨੇਡਾ ਦੇ ਅੰਦਰ ਆਇਆ ਸੀ, ਜੇਬ ਖਾਲੀ ਲੈ ਕੇ ਆਇਆ ਸੀ, ਅਗਰ ਆਏ ਹੋਏ ਦੀ ਸੰਭਾਲ ਮੈਂ ਨਾ ਕਰਦਾ, ਤੇਰੀ ਬਾਂਹ ਮੈਂ ਨਾ ਫੜਦਾ, ਕੰਮ ਤੇ ਮੈਂ ਨਾ ਲਵਾਉਂਦਾ, ਤੇ ਖਬਰੇ ਤੇਰਾ ਹਸ਼ਰ ਕੀ ਹੁੰਦਾ। ਬੰਦਾ ਵੀ ਆਪਣੀ ਗੱਲ ਕਰਦਾ ਹੈ, ਕਿਉਂਕਿ ਬਹਾਨਾ ਬਣਿਆ ਹੈ। ਜਿਹਨੇ ਬਹਾਨਾ ਬਣਾਇਆ ਉਹਦੀ ਗੱਲ ਕਰਦਾ ਹੀ ਨਹੀਂ ਹੈ। ਬਹਾਨਾ ਬਣਾਉਣ ਵਾਲਾ ਪਰਮਾਤਮਾ ਹੈ, ਦੇਣ ਵਾਲਾ ਪਰਮਾਤਮਾ ਹੈ। ਦੇ ਉਹ ਕਿਸੇ ਵੀ ਜ਼ਰੀਏ ਦੇਵੇ, ਤੇਰੇ ਜ਼ਰੀਏ ਦੇਵੇ, ਮੇਰੇ ਜ਼ਰੀਏ ਦੇਵੇ, ਕਿਸੇ ਦੂਸਰੇ ਦੇ ਜ਼ਰੀਏ ਦੇਵੇ,
ਇੱਥੇ ਇੱਕ ਮੈਂ ਛੋਟੀ ਜਿਹੀ ਉਦਾਹਰਨ ਤੁਹਾਡੇ ਸਾਹਮਣੇ ਰੱਖਦਾ ਚੱਲਾਂ। ਪਾਣੀ ਬੰਦੇ ਨੇ ਨਹੀਂ ਬਣਾਇਆ, ਪਾਣੀ ਬਣਾਇਆ ਹੈ ਪਰਮਾਤਮਾ ਨੇ। ਅਸੀਂ ਜਾਣਦੇ ਹਾਂ ਜ਼ਮੀਨ ਦੇ ਹੇਠਾਂ ਪਾਣੀ ਹੈ। ਹੁਣ ਜ਼ਮੀਨ ਦੇ ਹੇਠਾਂ ਬੋਰ ਕਰਕੇ ਜਿਸ ਮੋਟਰ ਪੰਪ ਦੇ ਨਾਲ ਯੰਤਰ ਦੇ ਨਾਲ ਪਾਣੀ ਜ਼ਮੀਨ ਦੇ ਥੱਲਿਓਂ ਕੱਢਿਆ ਗਿਆ, ਉਸ ਮੋਟਰ ਦੀ ਉਸ ਪੰਪ ਦੀ ਸਾਡੀ ਜ਼ੁਬਾਨ ਦੇ ਉੱਤੇ ਮਹਿਮਾ ਵਾਰ ਵਾਰ ਆਉਂਦੀ ਹੈ। ਇਹ ਪੰਪ ਬੜਾ ਚੰਗਾ ਹੈ, ਪਿਛਲੇ 20 ਸਾਲ ਤੋਂ ਲਗਾਤਾਰ ਚੱਲ ਰਿਹਾ, ਕਦੀ ਖਰਾਬ ਹੀ ਨਹੀਂ ਹੋਇਆ। ਮੋਟਰ ਬੜੀ ਚੰਗੀ ਹੈ, ਪਿਛਲੇ 30 ਸਾਲ ਤੋਂ ਚੱਲ ਰਹੀ ਹੈ, ਕਦੀ ਖਰਾਬ ਨਹੀਂ ਹੋਈ। ਮੋਟਰ ਦਾ ਨਾਮ, ਉਹ ਬਣਾਉਣ ਵਾਲੀ ਕੰਪਨੀ ਦਾ ਨਾਮ ਉਹ ਜ਼ੁਬਾਨ ਦੇ ਉੱਤੇ ਆਉਂਦਾ ਹੈ ਤੇ ਵਾਰ ਵਾਰ ਆਉਂਦਾ ਹੈ, ਅਸੀਂ ਉਹਦਾ ਧੰਨਵਾਦ ਕਰਦੇ ਹਾਂ। ਪਰ ਪੰਪ ਜਾਂ ਮੋਟਰ ਕੀ ਕਰਦੇ ਅਗਰ ਪਰਮਾਤਮਾ ਥੱਲੇ ਪਾਣੀ ਬਣਾਉਂਦਾ ਹੀ ਨਾ। ਪੰਪ ਪਾਣੀ ਬਣਾ ਕੇ ਨਹੀਂ ਸਾਨੂੰ ਦੇ ਰਿਹਾ, ਬਣੇ ਬਣਾਏ ਪਾਣੀ ਨੂੰ ਇਕੱਠਾ ਕਰਕੇ ਬਸ ਸਾਡੇ ਤੱਕ ਪਹੁੰਚਾਉਣ ਦਾ ਇੱਕ ਜ਼ਰੀਆ ਹੈ। ਪਾਣੀ ਬਣਾ ਨਹੀਂ ਰਹੇ, ਬਣਾਉਣ ਵਾਲਾ ਕੋਈ ਹੋਰ ਹੈ, ਇਹ ਪਾਣੀ ਪਹੁੰਚਾਉਣ ਦਾ ਇੱਕ ਜ਼ਰੀਆ ਹੈ, ਪਾਣੀ ਪਹੁੰਚਾਉਣ ਦਾ ਇੱਕ ਸਾਧਨ ਹੈ। ਤੋ ਹੁਣ ਜੋ ਸਾਧਨ ਹੈ, ਸਾਧਨ ਦਾ ਨਾਮ ਸਾਡੀ ਜ਼ੁਬਾਨ ਦੇ ਉੱਤੇ ਆਉਂਦਾ ਹੈ ਤੇ ਆਉਂਦਾ ਵੀ ਵਾਰ ਵਾਰ ਵਾਰ ਵਾਰ ਆਉਂਦਾ ਹੈ। ਇਹ ਸਾਧਨ ਬੜਾ ਚੰਗਾ ਹੈ, ਮੋਟਰ ਬੜੀ ਚੰਗੀ ਹੈ, ਪੰਪ ਬੜਾ ਚੰਗਾ ਹੈ, ਇਹਦੇ ਕਾਰੀਗਰ ਬਣਾਉਣ ਵਾਲੇ ਬੜੇ ਇਮਾਨਦਾਰ ਨੇ। ਪਰ ਕਮਾਲ ਦੀ ਗੱਲ ਹੈ, ਜਿਹਨੇ ਪਾਣੀ ਬਣਾਇਆ ਹੈ ਕਦੀ ਉਹਦਾ ਵੀ ਤੇ ਧੰਨਵਾਦ ਕਰੋ, ਕਦੀ ਉਹਨੂੰ ਵੀ ਤੇ ਦੋ ਬੋਲ ਪਿਆਰ ਦੇ ਬੋਲੋ ਕਿ ਨਿਰੰਕਾਰ ਤੇਰਾ ਵੀ ਧੰਨਵਾਦ ਹੈ, ਤੂੰ ਪਾਣੀ ਬਣਾਉਂਦਾ ਹੀ ਨਾ ਤੂੰ ਇਹ ਮੋਟਰ ਪੰਪ ਇਹ ਕਰਦੇ ਵੀ ਕੇ। ਦੂਸਰੀ ਉਦਾਹਰਨ ਮੈਂ ਇੱਕ ਹੋਰ ਅਰਜ ਕਰਦਾ ਚੱਲਾਂ। ਸਾਡੇ ਘਰਾਂ ਦੇ ਅੰਦਰ ਸੱਜੇ ਖੱਬੇ ਚਾਰ ਸ਼ਫੇਰੇ ਪੱਖੇ ਕੂਲਰ ਤੇ ਏਸੀ ਲੱਗੇ ਹੋਏ ਸਾਨੂੰ ਮਿਲਦੇ ਨੇ। ਹੁਣ ਪੱਖਾ ਹਵਾ ਨੂੰ ਬਣਾਉਂਦਾ ਨਹੀਂ ਹੈ, ਆਪ ਸੂਝਵਾਨ ਪੜ੍ਹੇ ਲਿਖੇ ਸਤਸੰਗੀ ਸ਼ੋਭਾ ਪਾ ਰਹੇ ਹੋ, ਪੱਖਾ ਹਵਾ ਨੂੰ ਬਣਾਉਂਦਾ ਨਹੀਂ ਹੈ, ਬਣੀ ਬਣਾਈ ਹਵਾ ਨੂੰ ਇਕੱਠਿਆਂ ਕਰਕੇ ਤੁਹਾਡੇ ਕੋਲ ਪਹੁੰਚਾਉਣ ਦਾ ਯਤਨ ਕਰਦਾ ਹੈ, ਪਹੁੰਚਾਉਂਦਾ ਹੈ, ਹਵਾ ਨੂੰ ਬਣਾਉਂਦਾ ਨਹੀਂ, ਬਣੀ ਬਣਾਈ ਹਵਾ ਨੂੰ ਇਕੱਤਰ ਕਰਦਾ ਹੈ, ਇਕੱਠੀ ਕਰਦਾ ਹੈ ਤੇ ਇਕੱਠੀ ਕਰਕੇ ਤੁਹਾਡੇ ਤੱਕ ਪਹੁੰਚਾ ਦਿੰਦਾ। ਹੁਣ ਜਿਸ ਕਾਰੀਗਰ ਨੇ, ਜਿਸ ਕੰਪਨੀ ਨੇ ਪੱਖਾ ਬਣਾਇਆ ਹੈ, ਉਹਦਾ ਨਾਮ ਸਾਡੀ ਜ਼ੁਬਾਨ ਦੇ ਉੱਤੇ ਵਾਰ ਵਾਰ ਆਉਂਦਾ ਹੈ। ਔਰ ਇਹ ਵੀ ਕਹਿੰਦੇ ਪੱਖਾ ਇਹ ਏਸੀ ਪਿਛਲੇ ਇੰਨੇ ਸਾਲਾਂ ਤੋਂ ਸਾਡੇ ਘਰ ਦੇ ਅੰਦਰ ਚੱਲ ਰਹੇ ਨੇ, ਕਦੀ ਖਰਾਬ ਨਹੀਂ ਹੋਏ, ਉਹਨਾਂ ਦਾ ਨਾਮ ਵਾਰ ਵਾਰ ਆਉਂਦਾ ਹੈ। ਪਰ ਪਿਆਰਿਓ, ਜਿਹਨੇ ਹਵਾ ਬਣਾਈ ਹੈ, ਕਦੀ ਆਪਣੇ ਲਬਾਂ ਦੇ ਉੱਤੇ ਉਹਦਾ ਨਾਮ ਵੀ ਤੇ ਲਿਆਓ, ਪਰਮਾਤਮਾ ਤੂੰ ਹਵਾ ਬਣਾਉਂਦਾ ਹੀ ਨਾ ਤੇ ਇਹ ਪੱਖਾ ਕਰਦਾ ਵੀ ਕੀ, ਇਹ ਕੂਲਰ ਹਵਾ ਦਿੰਦੇ ਹੀ ਕਿੱਥੋਂ, ਇਹ ਏਸੀ ਸਾਡੇ ਤੱਕ ਹਵਾ ਪਹੁੰਚਾਉਂਦੇ ਕਿਵੇਂ ਅਗਰ ਤੂੰ ਹਵਾ ਬਣਾਉਂਦਾ ਹੀ ਨਾ। ਦੇਣ ਵਾਲਾ ਪਰਮਾਤਮਾ ਹੈ, ਬਹਾਨਾ ਵਿਚਕਾਰ ਪਰਮਾਤਮਾ ਕਿਸੇ ਨੂੰ ਵੀ ਖੜਾ ਕਰ ਲਵੇ। ਜੋ ਵਿਚਕਾਰ ਸਾਧਨ ਹੈ ਉਹ ਬੰਦਾ ਹੈ, ਸਾਡਾ ਬੰਦੇ ਤੋਂ ਮਨ ਪ੍ਰਭਾਵਿਤ ਹੈ ਕਿਉਂਕਿ ਬੰਦਾ ਦਿਸਦਾ ਹੈ। ਅਸੀਂ ਸਾਰੀ ਦਾਤ ਬੰਦੇ ਨੂੰ ਦਿੰਦੇ ਹਾਂ, ਪਰਮਾਤਮਾ ਨੂੰ ਛੱਡ ਦਿੰਦੇ ਹਾਂ, ਧੰਨਵਾਦ ਬੰਦੇ ਦਾ ਕਰਦੇ ਹਾਂ, ਪਰਮਾਤਮਾ ਦਾ ਨਹੀਂ ਕਰਦੇ, ਕਿਉਂਕਿ ਪ੍ਰਭਾਵਿਤ ਹੀ ਸਾਡਾ ਮਨ ਮਨੁੱਖ ਤੋਂ ਹੈ। ਇੱਕ ਬੇਨਤੀ ਮੈਂ ਹੋਰ ਇਸ ਸੰਬੰਧ ਦੇ ਅੰਦਰ ਕਰਦਾ ਚੱਲਾਂ। ਬੰਦੇ ਦੇ ਪਾਸ ਜੋ ਕੁਛ ਵੀ ਹੈ ਉਹ ਸੀਮਾ ਦੇ ਅੰਦਰ ਹੈ, ਅਸੀਮ ਗੁਣ ਬੰਦੇ ਦੇ ਕੋਲ ਨਹੀਂ ਹੈ, ਅਸੀਮ ਭੰਡਾਰ ਦਾ ਮਾਲਕ ਬੰਦਾ ਨਹੀਂ ਹੈ। ਬੜੇ ਧਿਆਨ ਨਾਲ ਮੇਰੀ ਬੇਨਤੀ ਨੂੰ ਸਮਝ ਲੈਣਾ। ਬੰਦੇ ਦੇ ਕੋਲ ਜੋ ਕੁਝ ਵੀ ਹੈ ਉਹ ਸੀਮਾ ਦੇ ਅੰਦਰ ਹੈ, ਗੁਣ ਹੈ ਤੇ ਸੀਮਾ ਦੇ ਅੰਦਰ ਹੈ, ਅਸੀਮ ਗੁਣਾਂ ਦਾ ਮਾਲਕ ਬੰਦਾ ਨਹੀਂ ਹੈ। ਅਗਰ ਕਲਾ ਹੈ ਤੇ ਉਹ ਵੀ ਸੀਮਾ ਦੇ ਅੰਦਰ ਹੈ, ਅਸੀਮ ਕਲਾ ਦਾ ਮਾਲਕ ਬੰਦਾ ਨਹੀਂ ਹੈ, ਸਭ ਕੁਝ ਬਣਾਉਣਾ ਇਹਦੇ ਵੱਸ ਵਿੱਚ ਨਹੀਂ ਹੈ। ਅਗਰ ਇਹ ਗਾਇਕ ਹੈ, ਲੇਖਕ ਹੈ, ਬੁਲਾਰਾ ਹੈ, ਕੁਝ ਵੀ ਹੈ, ਇਹਦੀ ਝੋਲੀ ਦੇ ਅੰਦਰ ਜੋ ਵੀ ਦਾਤਾਂ ਨੇ ਉਹ ਥੋੜੀਆਂ ਸੀਮਾ ਦੇ ਅੰਦਰ ਨੇ, ਅਸੀਮ ਭੰਡਾਰ ਦਾ ਮਾਲਕ ਇਹ ਨਹੀਂ ਹੈ। ਧਨ ਹੈ ਤਾਂ ਇਹਦੇ ਪਾਸ ਬੜਾ ਥੋੜਾ ਹੈ, ਅਸੀਮ ਖਜ਼ਾਨਿਆਂ ਦਾ ਮਾਲਕ ਨਹੀਂ ਹੈ। ਫਿਰ ਇੱਕ ਬੇਨਤੀ ਹੋਰ ਵੀ ਕਰਾਂ। ਫਿਰ ਬੰਦਾ ਇੱਕ ਐਂਗਲ ਤੋਂ ਥੋੜਾ ਜਿਹਾ ਆਪਣੇ ਆਪ ਨੂੰ ਮਹਿਸੂਸ ਕਰਦਾ ਹੈ, ਮੈਂ ਪੂਰਾ ਵਾਂ, ਹਾਲਾਂਕਿ ਪੂਰਾ ਹੁੰਦਾ ਨਹੀਂ। ਚਲੋ ਮੰਨ ਲਓ ਗੁਜ਼ਾਰੇ ਵਾਸਤੇ ਇਹ ਗੁਣ ਇਹਦੇ ਕੋਲ ਹੈ, ਇੱਕ ਐਂਗਲ ਤੋਂ ਥੋੜਾ ਜਿਹਾ ਇਹਦੇ ਕੋਲ ਗੁਣ ਹੁੰਦਾ ਹੈ, ਦੂਸਰੇ ਐਂਗਲ ਤੋਂ ਓਨਾ ਹੀ ਅਧੂਰਾ ਹੁੰਦਾ ਹੈ, ਜ਼ੀਰੋ ਹੁੰਦਾ ਹੈ। ਇੱਕ ਪਾਸੇ ਇਹਦੇ ਕੋਲ ਤਾਲੀਮ ਹੁੰਦੀ ਹੈ, ਬੋਲਣਾ ਜਾਣਦਾ ਹੈ, ਲਿਖਣ ਤੋਂ ਅਧੂਰਾ ਹੈ।
ਲਿਖਣਾ ਜਾਣਦਾ ਹੈ ਗਾਉਣ ਤੋਂ ਅਧੂਰਾ ਹੈ, ਗਾਉਣਾ ਜਾਣਦਾ ਹੈ ਨੱਚਣ ਤੋਂ ਅਧੂਰਾ ਹੈ, ਨੱਚਣਾ ਜਾਣਦਾ ਹੈ ਮੁਸ਼ਵਰੀ ਤੋਂ ਅਧੂਰਾ ਹੈ, ਚਿੱਤਰਕਾਰੀ ਤੋਂ ਅਧੂਰਾ ਹੈ। ਸਰਬ ਗੁਣ ਸੰਪੰਨ ਪਰਮਾਤਮਾ ਹੈ, ਬੰਦਾ ਨਹੀਂ ਹੈ। ਬੰਦੇ ਦੇ ਕੋਲ ਇੱਕ ਗੁਣ ਹੁੰਦਾ ਹੈ, ਚਿੱਤਰਕਾਰ ਹੈ ਸਿੰਗਰ ਨਹੀਂ, ਸਿੰਗਰਕਾਰ ਹੈ ਤੋਂ ਲੇਖਕ ਨਹੀਂ, ਅਗਰ ਲੇਖਕ ਹੈ ਤੇ ਫਿਰ ਹੋਰ ਕਿਸੇ ਐਂਗਲ ਤੋਂ ਅਧੂਰਾਪਨ। ਇਹਦੇ ਕੋਲ ਗੁਣ ਹੈ ਧਨ ਨਹੀਂ, ਧਨ ਹੈ ਗੁਣ ਨਹੀਂ। ਇਸ ਤਰ੍ਹਾਂ ਤੁਸੀਂ ਆਪਣੇ ਜੀਵਨ ਦੇ ਅੰਦਰ ਝਾਤੀ ਮਾਰ ਕੇ ਵੇਖੋ, ਬਹੁ ਪੱਖੀ ਜੀਵਨ ਹੈ। ਅਸੀਂ ਇੱਕ ਪੱਖ ਤੋਂ ਥੋੜਾ ਜਿਹਾ ਦੂਜੇ ਨਾਲੋਂ ਅੱਗੇ ਹੁੰਦੇ ਹਾਂ, ਦੂਸਰੇ ਪੱਖ ਤੋਂ ਓਨਾ ਹੀ ਪਿੱਛੇ ਹੁੰਦੇ ਹਾਂ, ਓਨਾ ਹੀ ਅਧੂਰੇ ਹੁੰਦੇ ਹਾਂ ਦੂਸਰੇ ਐਂਗਲ ਤੋਂ, ਦੂਸਰੇ ਪੱਖ ਤੋਂ। ਤੋ ਮੈਂ ਅਰਜ਼ ਕਰ ਰਿਹਾ ਸਾਂ, ਬੰਦੇ ਦੇ ਕੋਲ ਜੋ ਕੁਝ ਵੀ ਹੈ ਉਹ ਅਧੂਰਾ ਹੈ, ਸੀਮਾ ਦੇ ਅੰਦਰ ਹੈ। ਤੋ ਹੁਣ ਜਿਹਦੇ ਪਾਸ ਆਪ ਹੀ ਪੂਰਾ ਨਹੀਂ, ਉਹਦੇ ਕੋਲ ਜਾ ਕੇ ਮੰਗੋਗੇ, ਉਹ ਸਾਡੀ ਝੋਲੀ ਦੇ ਅੰਦਰ ਪਾ ਵੀ ਕੀ ਸਕਦਾ ਹੈ? ਕੀ ਪਾਏਗਾ ਜੋ ਆਪ ਹੀ ਅਧੂਰਾ ਹੈ? ਜੋ ਆਪ ਹੀ ਭੁੱਖਾ ਹੈ ਉਹ ਸਾਨੂੰ ਰਜਾਏਗਾ ਵੀ ਕੀ? ਜਿਹਦੇ ਕੋਲ ਆਪਣੇ ਕੋਲ ਹੀ ਗੁਣ ਬੜਾ ਥੋੜਾ ਹੈ, ਉਹ ਅਸੀਮ ਗੁਣਾਂ ਦਾ ਮਾਲਕ ਸਾਨੂੰ ਬਣਾਉਣਾ ਚਾਹੇ ਕਿਵੇਂ ਬਣਾਏਗਾ? ਜਿਹਨੂੰ ਆਪ ਹੀ ਤਾਲੀਮ ਦੇ ਚਾਰ ਅੱਖਰ ਆਉਂਦੇ ਨੇ, ਉਹਦੇ ਕੋਲ ਬਹੁਗੇ ਚਾਰ ਹੀ ਆਉਣਗੇ, ਪੰਜਵਾਂ ਨਹੀਂ ਆਏਗਾ। ਕਿਉਂਕਿ ਜੋ ਪੜਿਆ ਹੈ ਪੜਾ ਪਾਏਗਾ, ਇਸ ਤੋਂ ਅੱਗੇ ਪੜਾਉਣਾ ਉਹਦੇ ਵੱਸ ਵਿੱਚ ਨਹੀਂ ਹੈ। ਜੋ ਉਹਨੇ ਜਾਣਿਆ ਉਹ ਜਨਾ ਪਾਏਗਾ, ਇਸ ਤੋਂ ਅੱਗੇ ਜਨਾਉਣਾ ਉਹਦੇ ਵੱਸ ਵਿੱਚ ਨਹੀਂ ਹੈ। ਜੋ ਉਹਨੇ ਵੇਖਿਆ ਵਿਖਾ ਪਾਏਗਾ, ਇਸ ਤੋਂ ਅੱਗੇ ਵਿਖਾਉਣਾ ਉਹਦੇ ਵੱਸ ਵਿੱਚ ਨਹੀਂ ਹੈ। ਜੋ ਉਹਨੇ ਬੋਲਿਆ ਲਿਖਿਆ ਉਤਨਾ ਕੁਝ ਸਮਝਾ ਪਾਏਗਾ, ਇਸ ਤੋਂ ਅੱਗੇ ਬੋਲਣਾ ਜਾਂ ਲਿਖਣਾ ਉਹਦੇ ਵੱਸ ਵਿੱਚ ਨਹੀਂ ਹੈ। ਮੈਂ ਅਕਸਰ ਕਹਿਣਾ ਹੁੰਦਾ ਕਿ ਜੋ ਅਸੀਂ ਪਰਮਾਤਮਾ ਦੇ ਬੋਲ ਬੋਲ ਰਹੇ ਹਾਂ, ਇਹ ਸੀਮਾ ਦੇ ਅੰਦਰ ਬੋਲਣਾ ਹੈ। ਗੁਰਬਾਣੀ ਅਸੀਮ ਹੈ, ਜੋ ਅਸੀਂ ਬੋਲ ਬੋਲ ਰਹੇ ਹਾਂ ਗੁਰਬਾਣੀ ਨੂੰ ਐਕਸਪਲੇਨ ਕਰਨ ਲਈ, ਉਹ ਸੀਮਾ ਦੇ ਅੰਦਰ ਨੇ। ਮੇਰੀਆਂ ਦਿੱਤੀਆਂ ਹੋਈਆਂ ਦਲੀਲਾਂ ਨੂੰ ਕੋਈ ਦੂਸਰਾ ਝੂਠਾ ਸਾਬਤ ਕਰ ਸਕਦਾ ਹੈ, ਦੂਸਰੇ ਦੀਆਂ ਦਲੀਲਾਂ ਨੂੰ ਕੋਈ ਤੀਸਰਾ ਝੂਠੀ ਸਾਬਤ ਕਰ ਸਕਦਾ ਹੈ। ਕਿਉਂ? ਕਿਉਂਕਿ ਬੰਦਾ ਅਧੂਰਾ ਹੈ, ਤੇ ਅਧੂਰੇ ਬੰਦੇ ਦੀਆਂ ਉਦਾਹਰਣਾਂ, ਅਧੂਰੇ ਬੰਦੇ ਦੀਆਂ ਦਲੀਲਾਂ ਉਹ ਵੀ ਅਧੂਰੀਆਂ ਹੀ ਹੋਣਗੀਆਂ। ਪਰਮਾਤਮਾ ਦੀ ਬਾਣੀ ਸੰਪਨ ਹੈ, ਸਰਬਗੁਣ ਪੂਰਨ ਹੈ, ਇਹਦੇ ਅੰਦਰ ਕੋਈ ਅਧੂਰਾਪਨ ਨਹੀਂ ਹੈ। ਪਰਮਾਤਮਾ ਆਪ ਵੀ ਸੰਪੂਰਨ ਹੈ। ਤੋ ਆਸ ਕਿਸ ਦੀ ਰੱਖੀਏ ਜੋ ਦਿੰਦਾ ਹੈ ਤੇ ਦੇ ਕੇ ਪਛਤਾਉਂਦਾ ਨਹੀਂ ਹੈ? ਭਰੋਸਾ ਕਿਸ ਤੇ ਰੱਖੀਏ ਜੋ ਦਿੰਦਾ ਹੈ ਤੇ ਦੇ ਕੇ ਪਛਤਾਉਂਦਾ ਨਹੀਂ ਹੈ? ਬੰਦਾ ਬਹੁਤ ਵਾਰ ਬੰਦੇ ਨੂੰ ਦੇ ਦਿੰਦਾ ਹੈ ਤੇ ਦੇ ਕੇ ਫਿਰ ਪਛਤਾਉਂਦਾ ਬੜਾ ਹੈ। ਜਦ ਉਹ ਬੰਦਾ ਇਹਦਾ ਅਹਿਸਾਨ ਨਾ ਜਿਤਾਏ, ਇਹਨੂੰ ਰਾਮ ਸਲਾਮ ਨਾ ਕਰੇ, ਮਿੱਠੀ ਬਾਣੀ ਇਹਦੇ ਨਾਲ ਨਾ ਬੋਲੇ, ਜਾਂ ਇਹਦੀ ਵਰਤੋਂ ਕੰਮ ਵਿੱਚ ਕਿਧਰੇ ਨਾ ਆਏ, ਤੇ ਬੰਦਾ ਬੜਾ ਪਛਤਾਉਂਦਾ, ਇਹਨੂੰ ਮੈਂ ਕਿਉਂ ਦਿੱਤਾ, ਇਹਦੀ ਮੈਂ ਮਦਦ ਕਿਉਂ ਕੀਤੀ? ਪਰਮਾਤਮਾ ਪਛਤਾਉਂਦਾ ਨਹੀਂ ਹੈ। ਫਿਰ ਬੰਦਾ ਦੇ ਕੇ ਅਹਿਸਾਨ ਦੀ ਪੰਡ ਸਿਰ ਦੇ ਉੱਤੇ ਰੱਖ ਦਿੰਦਾ ਹੈ, ਔਰ ਉਹ ਅਹਿਸਾਨ ਪੁੱਤਰਾਂ ਪੋਤਰਿਆਂ ਤੱਕ ਨਿਭਦਾ ਹੈ। ਮੈਂ ਤੁਹਾਡੇ ਪਿਤਾ ਦੀ ਬਾਂਹ ਫੜੀ ਸੀ, ਮੈਂ ਤੁਹਾਡੇ ਦਾਦੇ ਦੀ ਬਾਂਹ ਫੜੀ ਸੀ, ਮੈਂ ਮਦਦ ਕੀਤੀ ਸੀ। ਪਰਮਾਤਮਾ ਅਹਿਸਾਨ ਵੀ ਨਹੀਂ ਜਿਤਾਉਂਦਾ, ਦਿੰਦਾ ਹੈ ਤੇ ਅਹਿਸਾਨ ਵੀ ਨਹੀਂ। ਫਿਰ ਬੰਦੇ ਦਾ ਸੁਭਾਅ ਹੈ, ਇਹ ਦਿੰਦਾ ਹੈ, ਦਿੰਦਾ ਹੈ ਨਾਲ ਵਿਆਜ ਮੰਗਦਾ ਹੈ। ਪਰਮਾਤਮਾ ਮੂਲ ਵੀ ਨਹੀਂ ਮੰਗਦਾ, ਪਰਮਾਤਮਾ ਨਹੀਂ ਮੰਗਦਾ ਕਿ ਮੈਨੂੰ ਮੂਲ ਚਾਹੀਦਾ, ਤੇਰੇ ਕੋਲੋਂ ਵਿਆਜ ਚਾਹੀਦਾ, ਨਹੀਂ ਮੰਗਦਾ। ਉਹ ਦੇ ਰਿਹਾ ਹੈ ਆਪਣੇ ਸੁਭਾਅ ਦੇ ਮੁਤਾਬਕ, ਦੇਣਾ ਉਹਦਾ ਸੁਭਾਅ ਹੈ, ਝੋਲੀ ਵਿੱਚ ਪਾਈ ਜਾ ਰਿਹਾ। ਉਸਦੇ ਦਿੱਤੀਆਂ ਦਾਤਾਂ ਦੇ ਇਵਜ, ਦਿੱਤੀਆਂ ਦਾਤਾਂ ਦੇ ਬਦਲੇ ਆਪਾਂ ਮੁੱਲ ਚੁਕਾਉਣਾ ਪਾਵਾਂਗੇ, ਕੀ ਚੁਕਾਵਾਂਗੇ? ਕੋਈ ਅੱਖਾਂ ਦਾ ਮੁੱਲ ਹੈ ਜੋ ਚੁਕਾ ਪਾਵਾਂਗੇ? ਜ਼ੁਬਾਨ ਦਾ ਮੁੱਲ ਹੈ ਜੋ ਚੁਕਾ ਪਾਵਾਂਗੇ? ਸਰੀਰ ਦੀ ਤੰਦਰੁਸਤੀ ਦਾ ਮੁੱਲ ਹੈ ਜੋ ਚੁਕਾ ਪਾਵਾਂਗੇ? ਪੈਸੇ ਦੇ ਨਾਲ ਦਵਾਈਆਂ ਮਿਲਣਗੀਆਂ, ਪਰ ਖਿਮਾ ਚਾਹਾਂਗਾ, ਤੰਦਰੁਸਤੀ ਨਹੀਂ ਮਿਲੇਗੀ। ਤੰਦਰੁਸਤੀ ਪਰਮਾਤਮਾ ਦੀ ਦੇਣ ਹੈ। ਅਗਰ ਤੰਦਰੁਸਤੀ ਪੈਸੇ ਦੇ ਨਾਲ ਮਿਲਦੀ ਹੈ ਤੇ ਕੋਈ ਵੀ ਤਨਾੜ ਪੁਰਸ਼ ਕਦੀ ਰੋਗੀ ਨਾ ਬਣਦਾ। ਔਰ ਵੇਖਿਆ ਜਿਵੇਂ ਜਿਵੇਂ ਧਨ ਵੱਧਦਾ ਹੈ, ਆਲਸ ਵੱਧਦਾ ਹੈ, ਦਲਿੱਦਰ ਵੱਧਦਾ ਹੈ, ਰੋਗ ਵੱਧਦਾ ਹੈ, ਸਰਾਣੇ ਗੋਲੀਆਂ ਪਈਆਂ ਹੁੰਦੀਆਂ ਨੇ, ਗੋਲੀਆਂ ਦੇ ਫੱਕੇ ਮਾਰ ਕੇ ਸੌਣਾ ਪੈਂਦਾ, ਗੋਲੀਆਂ ਖਾਂਦਿਆਂ ਉੱਠਣਾ ਪੈਂਦਾ। ਅਗਰ ਧਨ ਦੇ ਨਾਲ ਤੰਦਰੁਸਤੀ ਮਿਲ ਜਾਂਦੀ ਤਾਂ ਕੋਈ ਵੀ ਧਨੀ ਪੁਰਸ਼ ਨਾ ਰੋਗੀ ਹੁੰਦਾ ਤੇ ਨਾ ਸੋਗੀ ਹੁੰਦਾ, ਕੋਈ ਡਿਪਰੈਸ਼ਨ ਵਿੱਚ ਨਾ ਜਾਂਦਾ। ਇਹ ਪਰਮਾਤਮਾ ਦੀ ਦਾਤ ਹੈ। ਤੋ ਮੈਂ ਅਰਜ਼ ਕਰ ਰਿਹਾ ਸਾਂ, ਪਰਮਾਤਮਾ ਅਮੋਲਕ ਦਾਤਾਂ ਦਾ, ਅਸੀਮ ਦਾਤਾਂ ਦਾ ਮਾਲਕ ਹੈ, ਦਿੰਦਾ ਹੈ,
ਨਾ ਅਹਿਸਾਨ ਜਤਾਉਂਦਾ ਹੈ ਨਾ ਵਿਆਜ ਮੰਗਦਾ ਹੈ। ਕਰਨਾ ਕੀ ਹੈ? ਉਸ ਦੇ ਇਵਜ ਬਸ ਸ਼ੁਕਰਾਨਾ ਹੀ ਤੇ ਕਰਨਾ ਹੈ। ਧੰਨਵਾਦ ਦੇ ਦੋ ਬੋੜੀ ਤੇ ਕਹਿਣੇ ਨੇ ਕਿ ਪਰਮਾਤਮਾ ਤੇਰਾ ਸ਼ੁਕਰ ਹੈ। ਉਹ ਧੰਨਵਾਦ ਕਹਿਣ ਵਾਸਤੇ ਇਹ ਕਥਾ ਕੀਰਤਨ ਮੰਦਰ ਮਸਜਿਦ ਅਦਾਰੇ ਖੜੇ ਕੀਤੇ ਗਏ। ਤੈਨੂੰ ਰੱਬ ਦਾ ਧੰਨਵਾਦ ਕਰਨ ਦੀ ਜਾਚ ਆ ਜਾਏ, ਰੱਬ ਦੇ ਉੱਤੇ ਆਸ ਟਿਕਾਉਣ ਦੀ ਜਾਚ ਆ ਜਾਏ। ਦਾਤਾ ਰੱਬ ਹੈ, ਕੋਈ ਦੂਸਰਾ ਨਹੀਂ, ਤੂੰ ਰੱਬ ਨੂੰ ਦਾਤਾ ਮੰਨ ਲਵੇ। ਸਾਰੀ ਕਥਾ ਕੀਰਤਨ ਦਾ ਭਾਵ ਇਹੀ ਹੈ, ਹੋਰ ਕੀ ਹੈ। ਪਰ ਮਨੁੱਖ ਰੱਬ ਨੂੰ ਦਾਤਾ ਨਹੀਂ ਮੰਨਦਾ, ਬੰਦੇ ਨੂੰ ਦਾਤਾ ਮੰਨਦਾ। ਅਕਸਰ ਮੈਂ ਸੁਣਿਆ ਮੈਨੂੰ ਤੇ ਫਲਾਣੇ ਦੀ ਕਿਰਪਾ ਦੇ ਨਾਲ ਇਹ ਦਾਤ ਮਿਲ ਗਈ, ਮੈਨੂੰ ਤੇ ਫਲਾਣੇ ਦੀ ਕਿਰਪਾ ਦੇ ਨਾਲ ਇਹ ਦਾਤ ਮਿਲ ਗਈ। ਪਰਮਾਤਮਾ ਦਾ ਨਾਮ ਪਿੱਛੇ ਰੱਖ ਦਿੰਦੇ ਨੇ, ਬੰਦੇ ਦਾ ਨਾਮ ਪਹਿਲਾਂ ਲੈ ਆਉਂਦੇ ਨੇ, ਬੰਦੇ ਨੂੰ ਦਾਤ ਪਹਿਲਾਂ ਦੇ ਦਿੰਦੇ ਨੇ, ਰੱਬ ਨੂੰ ਦਾਤ ਦੇਣੀ ਭੁੱਲ ਜਾਂਦੇ ਨੇ। ਤੋ ਮੈਂ ਗੁਰਬਾਣੀ ਦਾ ਇੱਕ ਬਚਨ ਤੁਹਾਡੇ ਸਾਹਮਣੇ ਰੱਖਦਾ ਚੱਲਾਂ। ਹਜ਼ੂਰ ਕਹਿੰਦੇ ਨੇ, ਹਰ ਜੀਓ ਤੇਰੀ ਦਾਤੀ ਰਾਜਾ। ਪਰਮਾਤਮਾ ਤੂੰ ਦਾਤਾਂ ਦੇਵੇਂ, ਬੰਦਾ ਤਾਂ ਹੀ ਰੱਜਦਾ ਹੈ। ਬੰਦੇ ਦੇ ਦਿੱਤਿਆਂ ਤੇ ਬੰਦਾ ਰੱਜੇਗਾ ਨਹੀਂ। ਲੋਹੇ ਦੇ ਨਾਲ ਮਿਲ ਕੇ ਲੋਹਾ ਹੀ ਰਿਹਾ ਜਾ ਸਕਦਾ ਹੈ, ਸੋਨਾ ਤੇ ਨਹੀਂ ਬਣਿਆ ਜਾ ਸਕਦਾ। ਜੋ ਆਪ ਲੋਹਾ ਹੈ ਉਹ ਤੁਹਾਨੂੰ ਸੋਨਾ ਬਣਾਉਣਾ ਵੀ ਚਾਹੇ ਕਿਵੇਂ ਬਣਾਏ, ਲੋਹਾ ਲੋਹਾ ਹੀ ਬਣਾਏਗਾ, ਲੋਹੇ ਦੇ ਨਾਲ ਮਿਲ ਕੇ ਲੋਹੇ ਵਰਗੇ ਹੀ ਬਣੋਗੇ। ਆਖਿਆ, ਹਰ ਜੀਓ ਤੇਰੀ ਦਾਤੀ ਰਾਜਾ, ਮਾਨਸ ਬਪਰਾ ਕਿਆ ਸਲਾਹੀ ਕਿਆ ਤਿਸਕਾ ਮੁਹਤਾਜਾ। ਮੁਹਤਾਜ ਮੈਨੇ ਗੁਲਾਮ, ਮੈਂ ਬੰਦੇ ਦੀ ਸਿਫਤ ਕੀ ਕਰਾਂ ਤੇ ਬੰਦੇ ਦਾ ਗੁਲਾਮ ਕੀ ਬਣਾ। ਜਦ ਮੈਨੂੰ ਇਹ ਸਮਝ ਆ ਗਈ ਕਿ ਤੂੰ ਦੇਣ ਵਾਲਾ ਹੈ ਤੇ ਫਿਰ ਮੈਂ ਗੁਲਾਮ ਹੀ ਤੇਰਾ ਹੀ ਬਣਾਂਗਾ। ਸਮਝ ਆ ਗਈ ਹੈ ਕਿ ਸਰਬ ਗੁਣ ਸੰਪੰਨ ਤੂੰ ਹੈ, ਤੋ ਫਿਰ ਮੈਂ ਨਮਸਕਾਰ ਤੈਨੂੰ ਕਰਾਂ, ਬੰਦੇ ਨੂੰ ਕਿਉਂ ਕਰਾਂ। ਠੀਕ ਹੈ, ਧੰਨਵਾਦ ਹੈ ਉਸ ਬੰਦੇ ਦਾ ਜੋ ਸਾਡੀ ਰੋਜੀ ਦਾ ਜ਼ਰੀਆ ਬਣਿਆ ਹੈ, ਉਹਦਾ ਵੀ ਧੰਨਵਾਦ ਹੈ। ਪਰ ਸਾਰਾ ਧੰਨਵਾਦ ਹੈ ਪਰਮਾਤਮਾ ਦਾ ਜਿਨੇ ਉਹ ਬਹਾਨਾ ਬਣਾ ਲਿਆ ਹੈ। ਠੀਕ ਹੈ, ਜਿਸ ਮੋਟਰ ਕਾਰ ਦੇ ਉੱਤੇ ਸਵਾਰ ਹੋ ਕੇ ਤੁਸੀਂ ਦੂਰ ਜਾਂਦੇ ਹੋ, ਸਫ਼ਰ ਨੂੰ ਤੈਅ ਕਰਦੇ ਹੋ, ਉਸ ਮੋਟਰ ਕਾਰ ਨੂੰ ਵੀ ਤੇਲ ਪਾਣੀ ਚਾਹੀਦਾ ਹੈ, ਸਾਫ਼ ਸਫਾਈ ਚਾਹੀਦੀ ਹੈ, ਕਾਰ ਦੀ ਸੰਭਾਲ ਚਾਹੀਦੀ ਹੈ। ਪਰ ਇੱਕ ਖਿਆਲ ਕਰਿਓ, ਕਾਰ ਘਰ ਨਹੀਂ ਹੁੰਦੀ। ਕਾਰ ਭਾਵੇਂ $2 ਲੱਖ ਦੀ ਖਰੀਦ ਲਓ, ਕਾਰ ਹਮੇਸ਼ਾ ਬਾਹਰ ਹੀ ਖੜੀ ਹੋਏਗੀ, ਉਹਨੂੰ ਆਪਣੇ ਡਰਾਇੰਗ ਰੂਮ ਦੇ ਅੰਦਰ ਆਪਣੇ ਨਾਲ ਲੈ ਕੇ ਨਹੀਂ ਜਾ ਸਕੋਗੇ। ਕਾਰ ਦਾ ਕੰਮ ਹੈ ਮੰਜ਼ਿਲ ਤੱਕ ਪਹੁੰਚਾਉਣਾ, ਕਾਰ ਹੈ ਬਹਾਨਾ। ਬਹਾਨੇ ਦੀ ਸੰਭਾਲ ਜ਼ਰੂਰੀ ਹੈ, ਬਹਾਨੇ ਦਾ ਧੰਨਵਾਦ ਹੈ। ਪਰ ਜਿਸ ਨੂੰ ਮਿਲਣ ਵਾਸਤੇ ਜਾ ਰਹੇ ਹੋ, ਅਸਲੀ ਧੰਨਵਾਦ ਤੇ ਉਹਦਾ ਹੈ ਜੋ ਨਿਰੰਕਾਰ ਹੈ, ਬੰਦਾ ਬੰਦੇ ਨੂੰ ਦਾਤ ਦਿੰਦਾ ਹੈ। ਤੋ ਖੈਰ, ਇੱਕ ਅਦੀਬ ਦਾ ਬੋਲ ਮੇਰੇ ਸਾਹਮਣੇ ਆਉਂਦਾ ਹੈ। ਉਹ ਕਹਿੰਦਾ ਹੈ, ਦਾਰੇ ਮੌਲਾ ਪੇ ਏਕ ਹੀ ਸਿਜਦਾ ਕਾਫੀ, ਉਹ ਵੀ ਦੂਰ ਸੇ। ਫਿਰ ਬੇਨਤੀ ਕਰਾਂ, ਦਾਰੇ ਮੌਲਾ ਪੇ ਏਕ ਹੀ ਸਿਜਦਾ ਕਾਫੀ, ਉਹ ਵੀ ਦੂਰ ਸੇ। ਉਹ ਕਹਿੰਦਾ ਹੈ, ਦੂਰੋਂ ਰੱਬ ਦੇ ਦਰ ਤੇ ਕਵਾਰੀ ਸਿਜਦਾ ਕਰ ਲਓ, ਨਾ ਕਵਾਰੀ ਅਰਦਾਸ ਕਰ ਦੋ, ਉਹਨਾਂ ਹੀ ਬੜਾ ਹੈ, ਉਹਨੇ ਨਾਲ ਹੀ ਸੁਣ ਲੈਂਦਾ ਹੈ। ਠੀਕ ਦੂਸਰੇ ਪਾਸੇ, ਦਾਰੇ ਇਨਸਾਨ ਪੇ 100 ਵਾਰ ਦਸਤਕ ਦੇਣੀ ਪੜਤੀ ਹੈ, ਦਾਰੇ ਮੌਲਾ ਪੇ ਏਕ ਹੀ ਸਿਜਦਾ ਕਾਫੀ, ਉਹ ਵੀ ਦੂਰ ਸੇ। ਦਾਰੇ ਇਨਸਾਨ ਪੇ 100 ਵਾਰ ਦਸਤਕ ਦੇਣੀ ਪੜਤੀ ਹੈ, ਬੰਦੇ ਦਾ ਦਰਵਾਜ਼ਾ 100 ਵਾਰ ਖੜਕਾਉਣਾ ਪੈਂਦਾ ਹੈ ਤਾਂ ਉਹ ਮਦਦ ਕਰਨ ਵਾਸਤੇ ਰਾਜ਼ੀ ਹੁੰਦਾ ਹੈ। ਪਰਮਾਤਮਾ ਦਾ ਦਰਵਾਜ਼ਾ 1 ਵਾਰ ਖੜਕਾਇਆ ਹੀ ਕਾਫੀ ਹੈ, 1 ਵਾਰ ਮੰਗਣਾ ਉਤਨਾ ਹੀ ਕਾਫੀ ਹੈ। ਮੰਗਣਾ ਦੋਸ਼ ਨਹੀਂ ਹੈ, ਬੇਨਤੀ ਕਰਦਾ ਚੱਲਾਂ, ਮੰਗਣਾ ਗੁਨਾਹ ਨਹੀਂ ਹੈ। ਦੁਨਿਆਵੀ ਦਾਤਾਂ ਮੰਗੋ ਜਾਂ ਧਾਰਮਿਕ ਗੁਣਾਂ ਨੂੰ ਮੰਗੋ, ਅਧਿਆਤਮਿਕ ਰਸਤੇ ਦੇ ਗੁਣ ਮੰਗੋ, ਦਾਤਾਂ ਮੰਗੋ ਜਾਂ ਦੁਨਿਆਵੀ ਪਦਾਰਥਾਂ ਨੂੰ ਮੰਗੋ, ਮੰਗਣਾ ਕੋਈ ਦੋਸ਼ ਨਹੀਂ ਹੈ। ਪਰ ਇੱਕ ਖਿਆਲ ਰੱਖੋ ਕਿ ਮੈਂ ਮੰਗ ਕਿਸ ਪਾਸੋਂ ਰਿਹਾ, ਕਿਹਦੇ ਕੋਲੋਂ ਮੈਂ ਮੰਗ ਕਰ ਰਿਹਾ। ਅਗਰ ਮੰਗ ਬੰਦੇ ਕੋਲੋਂ ਮੰਗੋਗੇ ਤੇ ਪਾਤਸ਼ਾਹ ਕਹਿੰਦੇ ਨੇ ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ, ਫਿਰ ਤੇ ਲਾਜ ਆਉਣੀ ਚਾਹੀਦੀ ਹੈ ਜੇ ਰੱਬ ਨੂੰ ਛੱਡ ਕੇ ਬੰਦੇ ਕੋਲੋਂ ਮੰਗ ਰਹੇ ਹੋ। ਮੰਗੋ ਪਰ ਪਰਮਾਤਮਾ ਕੋਲੋਂ ਮੰਗੋ, ਭਗਤਾਂ ਨੇ ਮੰਗਿਆ ਹੈ ਔਰ ਦਿਲ ਖੋਲ ਕੇ ਮੰਗਿਆ। ਮੈਂ ਭਗਤ ਧੰਨਾ ਸਾਹਿਬ ਜੀ ਦੇ ਬਚਨ ਪੜ੍ਹੇ, ਭਗਤ ਜੀ ਕਹਿੰਦੇ ਨੇ ਗੋਪਾਲ ਤੇਰਾ ਆਰਤਾ, ਆਰਤਾ ਦਾ ਮਤਲਬ ਹੁੰਦਾ ਹੈ ਸਵਾਲੀ, ਆਰਤਾ ਦਾ ਮਤਲਬ ਹੁੰਦਾ ਹੈ ਦੁਖੀਆ,
आरते दा आरती वाले शब्द दे नाल दूर नेड़े दा भी वास्ता नहीं, कॉन्सेप्ट रलदा ही नहीं, सब्जेक्ट रलदा ही नहीं। दूरों नेड़ों भी घुमा के वेखोगे ना तां वी आरती वाले शब्द दे नाल आरते वाले दा गुणा तकसीम करके भी कोई संबंध नहीं बनता, पर लफज इको जिहे ने। असि लफजा नूं वेख के आरती वाले शब्द दे नाल ही चुके आरते वाला मिला दिता, जद आरती करदे ने विचे ही आरते वाला शब्द पढ़ देंदे ने, तो जद के दूर दा भी वास्ता नहीं। खरे मेरा विशा नहीं सी, बेनती विचकार आ गई। अर्ज मैं कर रहा सां, गोपाल तेरा आरता हे धरती दे मालक परमात्मा, मैं तेरा सवाली तेरे दर दा मंगता बन के तेरे कोल आया। भगत धन्ना जी कह रहे ने, तेरा आरता, आरता मैंने सवाली, आरता मैंने दुखियार, मैं एक सवाली गोपाल जी तेरे दर ते आया। और मैं सुनिया है तेरे संबंध विच के जो जन तुमरी भगत करंते तिनके काज सवारता। मैं सुनिया है कि जो तेरे राह ते चलदा है तो उन्हां दे सारे काज सवारने शुरू कर देना। मैं तेरे संबंध विच सुनिया है ते सुन के आया कि जो तेरे मार्ग वल नूं वधदे ने तो उन्हां दी बांह आप पकड़ लेना, मददगार तों आप बन जाना। मैं भी तेरे मार्ग दे उत्ते चलन दा यतन कर रहा। भगत धन्ना जी कहिंदे ने, मैं तेरे मार्ग दे उत्ते चल रहा और तेरे ही दर ते आया सलाम लेके, तेरे दर ते आया अपनी मंग लेके। दाल सीधा मांगो कियो, हमरा खुशी करे नित जियो। मैनू दाल भी चाहिदी है, मैनू सीधा भी चाहिदा है, आटा भी चाहिदा है, मेरे मन दी खुशी बनी रहे, मैं आराम पूर्वक तेरे रंग दे अंदर रंगिया रवां, मैनू दुनियावी दातां भी चाहिदियां ने। बल्कि कबीर साहब ते भी कहिंदे ने, भूखे भगत ना कीजे यह माला अपनी लीजे, अपनी माला फड़ मेरे तो नहीं ये पकड़ी जांदी। अगर पेट विच रोटी नहीं तो मैं बंदगी की करा, भोजन भी चाहिदा है। दुनियावी दातां दी मैनू लोड़ है क्योंकि शरीर मेरा मायावी है, शरीर मेरा दुनियादारी दा हिस्सा है। तो जद मैं जन्म लेके मायावी जगत विच आया हां ते माया मेरी लोड़ है, कह लगे मैनू चाहिए। खैर मैं इस तो अगे चला। दाल सीधा मांगो कियो, हमरा खुशी करे नित जियो। कहन लगे, पनिया शादन नीका, नीका मैंने चंगा, पनिया मैंने पैर दे अंदर पाया जान वाला जोड़ा, पैरां दी जुत्ती उन्हों कह दिता पनिया, शादन मैंने कपड़ा। तन्ना जी कहिंदे ने, पनिया पैर दी जुत्ती चाहिदी है और कपड़ा चाहिदा, पर ए परमात्मा कन्न देख के मेरी अरदास नूं सुन, मैनू नीका चाहिदा, नीका मैंने चंगा। ए नहीं के फटी पुरानी जुत्ती मेरे मत्थे मारे ते फटिया पुराना कपड़ा दवे, नहीं चलेगा। कहन लगे, पनिया शादन, पनिया मैंने जुत्ती, शादन मैंने कपड़ा, पनिया शादन नीका, दोवे चीजा मेरी लोड़ ने, मेरा लोभ नहीं है, मेरी लोड़ है। ते मैं अपनी लोड़ नूं मुख रख के तेरे कोलों मंग रहा, पर ख्याल करी देने वाले मैनू नीका चाहिदा, चंगा चाहिदा, कमजोर नहीं चाहिदा। क्यों नीका चाहिदा? मैं तेरा भगत हां, मैं मुफलसी दे अंदर नहीं रहना चाहुंदा, मैं राजा जोगी हां। फिर अगा कहिंदे ने, अनाज मंगो सत सी का। तुहाडे विचों जिहड़े जिमीदार धंधे दे नाल संबंध रखदे ने, ओह मेरी बेनती नूं ज्यादा पकड़ कर सकणगे। जद खेत दे अंदर एक वार हल चलाया जाए ना, ते ओनू कह देंदे ने जिमीदार पाशा दे अंदर एक सी लाई गई, खेत एक वार वाया एक सी लाई गई। हुण जितनी ज्यादी वार खेत नूं वाहोगे ते वाहुण तों बाद बीज बीजोगे, उन्नी चंगी फसल होएगी, मिट्टी बारीक बन जाएगी, फसल नूं उगण दे अंदर मदद करेगी। भगत जी जिमीदार ने कहन लगे, अनाज मंगो सत सीका, सत वार खेत नूं वाया होवे, चंगी तरह फसल पैदा कीता होवे, दाना मैनू ओ चाहिदा, अनाज मैनू उस तरह दा चाहिदा, मरे दाने वाला अनाज नहीं चाहिदा। कि चलो जिहड़ी रही कोई कणक है, सुकी सड़ी कणक है, ओ तन्ने दे मत्थे मारा नहीं चाहिदी। अनाज मंगो सत सीका, अनाज चाहिदा है ते चंगा चाहिदा। फिर अगा कहिंदे ने, गऊ भैंस मंगो लावेरी। एक गऊ भी चाहिदी है ते मझ भी चाहिदी है।
पर परमात्मा ख्याल करें केवल मैं उस गऊ ते मज नूं पठे पाउण जोगा ही ना रवां, चारा खवाउण जोगा ही ना रवां। लवेरी ते ठेठ पंजाबी दे अंदर लवेरी, मैं लवेरी गऊ किन्नू कहिंदे ने जिहड़ी दुध देण वाली होवे, जिहड़ी दुध देना बंद कर जे उहनूं कह देंदे ने तोकड़। मैनूं तोकड़ गऊ नहीं चाहीदी, मैनूं तोकड़ मज भी नहीं चाहीदी, पठे मैं पाउंदा रवां, दुध कोई होर पीवे, इह सौदा मैनूं पसंद ही नहीं है। कह लगे गऊ भैंस मंगो लवेरी, लवेरी चाहीदी, दुध देण वाली चाहीदी। ਇਹ ਕੁਝ ਮੰਗ ਕੇ ਅੱਗੇ ਇੱਕ ਹੋਰ ਮੰਗ ਰੱਖ ਦਿੱਤੀ। ਕਹਿਣ ਲੱਗੇ ਇੱਕ ਤਾਜ਼ਨ ਤੁਰੀ ਚੰਗੇਰੀ, ਗੁਰਬਾਣੀ ਦੇ ਬਚਨ ਨੇ ਭਗਤ ਧੰਨਾ ਸਾਹਿਬ ਜੀ ਦੇ। ਕਹਿਣ ਲੱਗੇ ਇੱਕ ਮੈਨੂੰ ਘੋੜੀ ਵੀ ਚਾਹੀਦੀ, ਤੁਰੀ ਮੈਨੇ ਘੋੜੀ, ਤੇ ਪਰਮਾਤਮਾ ਘੋੜੀ ਉਹ ਨਹੀਂ ਜਿਹੜੀ ਲੰਗੜਾ ਕੇ ਚੱਲਦੀ ਹੋਵੇ, ਕਮਜ਼ੋਰ ਹੋਵੇ, ਕਿਧਰੇ ਛਾਲ ਮਾਰ ਕੇ ਟੱਪਣਾ ਪਏ, ਟੱਪਣਾ ਪਏ, ਪਾਣੀ ਵਿੱਚੋਂ ਤੈਰਨਾ ਪਏ, ਤੈਰਨਾ ਪਏ, ਦੌੜ ਨਾ ਪਾਏ, ਉਸ ਤਰ੍ਹਾਂ ਦੀ ਨਹੀਂ। ਚੰਗੇਰੀ ਚੰਗੀ ਚਾਹੀਦੀ ਹੈ, ਮੈਨੂੰ ਗਊ ਚਾਹੀਦੀ ਹੈ, ਮੈਨੂੰ ਮੱਝ ਚਾਹੀਦੀ ਹੈ, ਚੰਗੀ ਚਾਹੀਦੀ ਹੈ, ਮੈਨੂੰ ਘੋੜੀ ਚਾਹੀਦੀ ਹੈ, ਚੰਗੀ ਚਾਹੀਦੀ ਹੈ। ਚਲੋ ਸਮਾਂ ਘੋੜੀਆਂ ਘੋੜਿਆਂ ਦਾ ਸੀ, ਮੰਗ ਘੋੜੀ ਦੀ ਕਰ ਲਈ, ਸਫ਼ਰ ਕਰਨ ਵਾਸਤੇ ਸਵਾਰੀ ਲਈ। ਸਮਾਂ ਕਾਰ ਦਾ ਹੈ, ਮੰਗ ਕਾਰ ਦੀ ਕਰ ਲਓ। ਅਨਾਜ ਦਾਲ ਆਟਾ ਦੁੱਧ ਘਿਓ ਮੱਖਣ ਤੇ ਸਭ ਦੀ ਮੰਗ ਹੈ ਨਾ, ਸਭ ਨੂੰ ਚਾਹੀਦਾ ਹੈ। ਮੇਰਾ ਮਤਲਬ ਇਹ ਦੁਨਿਆਵੀ ਦਾਤਾਂ ਸਾਡੀ ਲੋੜ ਨੇ, ਸਾਨੂੰ ਚਾਹੀਦੀਆਂ ਨੇ, ਮੰਗਣਾ ਕੋਈ ਗੁਨਾਹ ਨਹੀਂ। ਪਰ ਇੱਕ ਖਿਆਲ ਕਰੋ, ਜਦ ਵੀ ਕੁਛ ਮੰਗੋ ਉਹਦੇ ਨਾਲ ਪਰਮਾਤਮਾ ਨੂੰ ਜ਼ਰੂਰ ਮੰਗੋ। ਪਰਮਾਤਮਾ ਘਰ ਤੇ ਮੇਰੀ ਲੋੜ ਹੈ, ਘਰ ਮੈਨੂੰ ਚਾਹੀਦਾ ਹੈ। ਇਸ ਤਰ੍ਹਾਂ ਨਹੀਂ ਕਿ ਘਰ ਮੇਰਾ ਲੋਭ ਹੈ, ਘਰ ਮੇਰੀ ਲੋੜ ਹੈ, ਘਰ ਮੈਨੂੰ ਚਾਹੀਦਾ ਹੈ, ਪਰ ਘਰ ਮੈਨੂੰ ਇਸ ਤਰ੍ਹਾਂ ਦਾ ਦੇਈ ਉਸ ਘਰ ਦੇ ਅੰਦਰ ਰਹਿ ਕੇ ਮੈਂ ਆਪਣੇ ਅੰਦਰਲੇ ਘਰ ਵਿੱਚੋਂ ਤੈਨੂੰ ਬਾਹਰ ਨਾ ਕੱਢ ਦਿਆਂ। ਇਹ ਨਾ ਹੋਵੇ ਕਿ ਮੈਂ ਬਾਹਰੋਂ ਸੀਸ ਮਹਿਲ ਵਿੱਚ ਪ੍ਰਵੇਸ਼ ਕਰ ਜਾਵਾਂ ਤੇ ਆਪਣੇ ਮਨ ਦੇ ਘਰ ਵਿੱਚੋਂ ਤੈਨੂੰ ਬਾਹਰ ਕਰ ਦਿਆਂ, ਤੇਰੀ ਯਾਦ ਹੀ ਨਾ ਰਵੇ। ਜਿਹ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ। ਤੈਨੂੰ ਮੈਂ ਅੰਦਰ ਧਿਆਉਂਦਾ ਰਵਾਂ, ਯਾਦ ਕਰਦਾ ਰਵਾਂ, ਘਰ ਚਾਹੀਦਾ, ਕੱਪੜਾ ਭੋਜਨ ਚਾਹੀਦਾ, ਪਰ ਨਾਲ ਲੱਗਦਾ ਤੂੰ ਹੀ ਚਾਹੀਦਾ, ਤੇਰੀ ਯਾਦ ਵੀ ਚਾਹੀਦੀ ਹੈ। ਮੈਨੂੰ ਗਊ ਮੱਝ ਤੇ ਘੋੜੀ ਚਾਹੀਦੀ ਹੈ, ਪਰਮਾਤਮਾ ਤੂੰ ਵੀ ਚਾਹੀਦਾ, ਤੇਰੀ ਯਾਦ ਦੀ ਮਾਲਾ ਮੇਰੇ ਅੰਦਰੋਂ ਟੁੱਟੇ ਨਾ, ਮਨ ਦੇ ਹੱਥ ਵਿੱਚੋਂ ਤੇਰੇ ਯਾਦ ਦੀ ਮਾਲਾ ਖਿਸਕੇ ਨਾ, ਤੇਰੀ ਯਾਦ ਅੰਦਰ ਚੱਲਦੀ ਰਹੇ, ਲਗਾਤਾਰ ਚੱਲਦੀ ਰਹੇ। ਗਊ ਭੈਂਸ ਮੰਗੋ ਲਾਵੇਰੀ, ਇੱਕ ਤਾਜ਼ਨ ਤੁਰੀ ਚੰਗੇਰੀ। ਇਹ ਸਭ ਕੁਝ ਮੰਗਣ ਤੋਂ ਬਾਅਦ, ਹੁਣ ਘਰ ਦਾ ਸਾਜੋ ਸਮਾਨ ਤੇ ਸਾਰਾ ਹੀ ਮੰਗ ਲਿਆ, ਆਟਾ ਮੰਗ ਲਿਆ, ਦਾਲ ਮੰਗ ਲਈ, ਘਿਓ ਮੰਗ ਲਿਆ, ਮੱਝ ਮੰਗ ਲਈ, ਗਊ ਮੰਗ ਲਈ, ਘੋੜੀ ਮੰਗ ਲਈ ਹੈ। ਤੋ ਹੁਣ ਅਕਸਰ ਕਹਿੰਦੇ ਨੇ ਕਿ ਘਰ ਨੂੰ ਸੰਭਾਲਣ ਵਾਸਤੇ ਔਰਤ ਵੀ ਚਾਹੀਦੀ ਹੈ, ਔਰ ਪੰਜਾਬੀ ਠੇਠ ਭਾਸ਼ਾ ਦੇ ਅੰਦਰ ਕਹਿ ਦਿੰਦੇ ਨੇ ਕਿ ਔਰਤ ਸੂਈ ਦੇ ਨਾਲ ਘਰ ਬਣਾ ਲੈਂਦੀ ਹੈ। ਘਰ ਦੀ ਸੰਭਾਲ ਦੇ ਅੰਦਰ, ਘਰ ਦੇ ਬਣਾਉਣ ਦੇ ਅੰਦਰ ਔਰਤ ਦਾ ਬਹੁਤ ਵੱਡਾ ਹੱਥ ਹੈ, ਛੋਟਾ ਹੱਥ ਨਹੀਂ ਹੈ, ਬਹੁਤ ਵੱਡਾ ਹੱਥ ਹੈ। ਗ੍ਰਿਸਤੀ ਮਾਰਗ ਦਾ ਬਰਾਬਰ ਦਾ ਹਿੱਸਾ ਹੈ ਔਰਤ। ਭਗਤ ਧੰਨਾ ਜੀ ਨੇ ਰੱਬ ਕੋਲੋਂ ਔਰਤ ਵੀ ਮੰਗ ਲਈ। ਕਹਿਣ ਲੱਗੇ ਘਰ ਕੀ ਗੀਹਨ, ਗੀਹਨ ਮੈਨੇ ਘਰ ਵਾਲੀ, ਘਰ ਕੀ ਗੀਹਨ ਚੰਗੀ, ਤੇ ਕਹਿਣ ਲੱਗੇ ਰੱਬ ਜੀ ਚਾਹੀਦੀ ਵੀ ਚੰਗੀ ਹੈ। ਇੱਥੇ ਇੱਕ ਖਿਆਲ ਕਰਿਓ, ਚੰਗੀ ਤੇ ਸੁੰਦਰ ਇਹਨਾਂ ਦੋਹਾਂ ਲਫ਼ਜ਼ਾਂ ਦੇ ਅੰਦਰ ਜ਼ਰਾ ਕੁ ਫਰਕ ਹੈ। ਸਾਡੀ ਮੰਗ ਹੁੰਦੀ ਹੈ ਸੁੰਦਰਤਾ ਦੀ, ਭਗਤ ਧੰਨਾ ਜੀ ਸੁੰਦਰਤਾ ਦੀ ਮੰਗ ਨਹੀਂ ਕਰ ਰਹੇ, ਭਗਤ ਧੰਨਾ ਜੀ ਚੰਗੀ ਦੀ ਮੰਗ ਕਰ ਰਹੇ। ਚੰਗੀ ਦਾ ਮਤਲਬ ਜਿਹਦੇ ਲੱਛਣ ਚੰਗੇ ਨੇ, ਸੁਭਾਅ ਚੰਗਾ ਹੈ, ਮਾਨਸਿਕ ਮੰਡਲ ਚੰਗਾ ਹੈ, ਵਿਚਾਰ ਚੰਗੇ ਨੇ, ਜਿਹਨੂੰ ਜਿਗਰ ਚੰਗਾ ਹੈ। ਕਹਿਣ ਲੱਗੇ ਠੀਕ ਹੈ, ਪਰਮਾਤਮਾ ਘਰ ਵਾਲੀ ਚਾਹੀਦੀ ਹੈ, ਜੀਵਨ ਦਾ ਸਾਥੀ ਚਾਹੀਦਾ ਹੈ, ਪਰ ਚੰਗੇ ਲੱਛਣਾਂ ਵਾਲਾ ਚਾਹੀਦਾ ਹੈ, ਚੰਗੇ ਸੁਭਾਅ ਵਾਲਾ ਚਾਹੀਦਾ ਹੈ। ਘਰ ਕੀ ਗੀਹਣ ਚੰਗੀ, ਜਨ ਧੰਨਾ ਲੇਵੈ ਮੰਗੇ। ਇਹ ਸਭ ਦਾਤਾਂ ਮੈਂ ਧੰਨਾ ਤੇਰੇ ਕੋਲੋਂ ਲੈਣੀਆਂ ਚਾਹੁੰਦਾ, ਮੰਗ ਕੇ ਲੈਣੀਆਂ ਚਾਹੁੰਦਾ, ਮੰਗ ਕਰ ਰਹੇ ਨੇ। ਰੱਬ ਕੋਲੋਂ ਮੰਗਣਾ ਗੁਨਾਹ ਨਹੀਂ ਹੈ, ਰੱਬ ਜੀ ਦੇ ਕੋਲੋਂ ਮੰਗਣਾ ਦੋਸ਼ ਨਹੀਂ ਹੈ। ਪਰ ਇੱਕ ਖਿਆਲ ਕਰੋ, ਜਦੋਂ ਵੀ ਮੰਗ ਮੰਗੋ ਉਦੋਂ ਪਰਮਾਤਮਾ ਨੂੰ ਜ਼ਰੂਰ ਮੰਗੋ। ਹੁਣ ਇੱਕ ਬੇਨਤੀ ਕਹਿ ਕੇ ਮੈਂ ਇਸ ਤੋਂ ਬਾਅਦ ਸਲੋਕ ਦੇ ਅਖਰੀਅਰ ਤੁਹਾਡੇ ਸਾਹਮਣੇ ਰੱਖਾਂ। ਆਪ ਸਵੇਰੇ ਵੀ ਗੁਰਦੁਆਰੇ ਆਉਂਦੇ ਹੋ, ਦੁਪਹਿਰੇ ਆਓ, ਸ਼ਾਮੀ ਆਓ, ਕੱਲ ਆਓ, ਪਰਸੋਂ ਆਓ, ਜਿਸ ਵਕਤ ਆਉਂਦੇ ਹੋ, ਅਰਦਾਸ ਦੀ ਨਵੀਂ ਲਿਸਟ ਬਣਾ ਕੇ ਅਸੀਂ ਆਪਣੇ ਮਨ ਵਿੱਚ ਲੈ ਕੇ ਆਉਂਦੇ ਹਾਂ।
ਨਵੀਆਂ ਨਵੀਆਂ ਸੂਚੀਆਂ ਨਵੀਆਂ ਲਿਸਟਾਂ ਮਨ ਤਿਆਰ ਕਰਦਾ ਹੈ ਔਰ ਉਹ ਲਿਸਟ ਲੈ ਕੇ ਅਸੀਂ ਗੁਰਦੁਆਰੇ ਆਉਂਦੇ ਹਾਂ ਅੱਜ ਇਹ ਅਰਦਾਸ ਕਰਨੀ ਹੈ ਅੱਜ ਇਹ ਅਰਦਾਸ ਕਰਨੀ

ਗੁਜ਼ਾਰਾ ਨਹੀਂ, ਪਦਾਰਥ ਤੋਂ ਬਗੈਰ ਵੀ ਗੁਜ਼ਾਰਾ ਨਹੀਂ। ਸਰੀਰ ਚੱਲੇਗਾ ਮੇਰਾ ਆਮ ਦੁਨਿਆਵੀ ਚੀਜ਼ਾਂ ਦੇ ਨਾਲ, ਮਨ ਮੇਰਾ ਸੰਵਰੇਗਾ ਚੱਲੇਗਾ ਤੇਰੀ ਰਹਿਮਤ ਤੇ ਤੇਰੇ ਗੁਣਾਂ ਦੇ ਨਾਲ। ਤੋ ਅੱਜ ਦੇ ਸਲੋਕ ਦੇ ਅੰਦਰ ਭਗਤ ਜੀ ਕਹਿੰਦੇ ਨੇ, ਫਰੀਦਾ ਰਾਤੀ ਵੱਡੀਆਂ, ਸਿਆਲੇ ਦੀ ਬਹਾਰ ਦੀਆਂ ਰਾਤਾਂ ਬੜੀਆਂ ਵੱਡੀਆਂ ਨੇ, ਦਿਨ ਛੋਟੇ ਨੇ। ਉਸ ਰਾਤ ਦੇ ਅੰਦਰ ਧੁੱਖ ਧੁੱਖ ਉੱਠਣ ਪਾਸ ਲੰਮੇ ਪਿਆਂ ਪਿਆਂ ਪਾਸੇ ਦੁਖਣੇ ਸ਼ੁਰੂ ਹੋ ਗਏ। ਧੁੱਖ ਧੁੱਖ ਦਾ ਮਤਲਬ ਦੁਖਣੇ ਸ਼ੁਰੂ ਹੋ ਗਏ, ਤੇ ਕੀ ਪਾਸ ਪਾਸੇ ਦੁਖਣੇ ਸ਼ੁਰੂ ਹੋਏ। ਕਹਿਣ ਲੱਗੇ ਜਿਵੇਂ ਰਾਤ ਸਿਆਲੇ ਦੀ ਰਾਤ ਮੁੱਕਣ ਵਿੱਚ ਨਹੀਂ ਆਉਂਦੀ, ਉਹਨਾਂ ਮਨੁੱਖਾਂ ਦਾ ਜੀਵਨ ਵੀ ਇਸ ਤਰ੍ਹਾਂ ਹੀ ਭਾਰਾ ਹੋ ਜਾਂਦਾ ਹੈ, ਦੁੱਬਰ ਹੋ ਜਾਂਦਾ ਹੈ, ਦੁਖਦਾਈ ਹੋ ਜਾਂਦਾ ਹੈ, ਜੋ ਇੱਕ ਰੱਬ ਦੀ ਆਸ ਲਾ ਕੇ ਤੇ ਬੰਦੇ ਨੂੰ ਆਪਣਾ ਸਹਾਰਾ ਮੰਨ ਕੇ ਬਹਿ ਜਾਂਦੇ ਨੇ। ਤ੍ਰਿਕ ਤਿੰਨਾਂ ਦਾ ਜੀਵ ਆ ਜਿਨ੍ਹਾਂ ਵਿੜਾਣੀ ਆਸ, ਜਿਨ੍ਹਾਂ ਨੇ ਬੰਦੇ ਨੂੰ ਆਸ ਬਣਾਇਆ, ਭਰੋਸਾ ਬਣਾਇਆ, ਤੇ ਜਿਹਦੀ ਆਸ ਬਣਾਉਣੀ ਸੀ ਉਹਨੂੰ ਛੱਡ ਦਿੱਤਾ। ਮੈਂ ਹੈਰਾਨ ਹੁੰਦਾ ਕਿ ਜਾਂ ਤੇ ਸਾਨੂੰ ਬਾਣੀ ਦੀ ਸਮਝ ਨਹੀਂ ਹੈ, ਤੇ ਜਾਂ ਅਸੀਂ ਜਾਣ ਬੁੱਝ ਕੇ ਬਾਣੀ ਨੂੰ ਮੰਨਦੇ ਨਹੀਂ ਹਾਂ। ਜਦ ਇਹ ਲਾਨੀਆਂ ਗੁਰੂ ਅਰਜਨ ਦੇਵ ਸਾਹਿਬ ਜੀ ਸੁਖਮਨੀ ਸਾਹਿਬ ਵਿੱਚ ਕਹਿ ਰਹੇ ਨੇ ਕਿ ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ, ਤੇ ਅਸੀਂ ਦਾਤਾ ਫਿਰ ਬੰਦੇ ਨੂੰ ਕਿਉਂ ਬਣਾ ਕੇ ਰੱਖ ਦਿੰਦੇ ਹਾਂ, ਇਹ ਬੰਦਾ ਦਾਤਾ ਹੈ। ਠੀਕ ਹੈ, ਉਹ ਸਾਰੀਆਂ ਛਪੜੀਆਂ ਮੁਬਾਰਕ ਨੇ ਜਿਨ੍ਹਾਂ ਦੇ ਅੰਦਰ ਪਾਣੀ ਖਲੋਤਾ ਮਿਲਦਾ ਹੈ, ਉਹ ਸਾਰੇ ਤਲਾਬ ਮੁਬਾਰਕ ਨੇ, ਨਦੀਆਂ ਮੁਬਾਰਕ ਨੇ, ਦਰਿਆ ਭਲੇ ਨੇ, ਝੀਲਾਂ ਸਰੋਵਰ ਤਲਾਬ ਚੰਗੇ ਨੇ ਜਿਨ੍ਹਾਂ ਵਿੱਚ ਪਾਣੀ ਹੈ। ਪਰ ਪਾਣੀ ਆਇਆ ਕਿੱਥੋਂ ਆਇਆ, ਤੇ ਸਾਰਾ ਪਾਣੀ ਸਾਗਰ ਕੋਲੋਂ ਹੈ ਨਾ। ਸਾਗਰ ਹੀ ਪਾਣੀ ਦਾ ਮਰਕਜ਼ ਹੈ, ਸਾਗਰ ਹੀ ਪਾਣੀ ਦਾ ਕੇਂਦਰ ਹੈ। ਉਹ ਪਾਣੀ ਭਾਵੇਂ ਨਦੀਆਂ ਵਿੱਚ ਵਗ ਰਿਹਾ ਹੈ ਤਾਂ ਸਾਗਰ ਦਾ ਹੈ, ਭਾਵੇਂ ਤਲਾਬਾਂ ਟੋਭਿਆਂ ਦੇ ਅੰਦਰ ਨਜ਼ਰ ਆ ਰਿਹਾ ਹੈ ਤਾਂ ਸਾਗਰ ਦਾ ਹੈ, ਭਾਵੇਂ ਆਮ ਛਪੜੀਆਂ ਵਿੱਚ ਨਜ਼ਰ ਆ ਰਿਹਾ ਹੈ ਤਾਂ ਸਾਗਰ ਦਾ ਹੈ। ਤੁਹਾਨੂੰ ਸਤਿਗੁਰੂ ਸਾਗਰ ਦੇ ਨਾਲ ਜੋੜ ਰਹੇ ਨੇ, ਛਪੜੀਆਂ ਤਲਾਬਾਂ ਦੇ ਨਾਲ ਨੇ, ਪਰ ਅਸੀਂ ਛਪੜੀਆਂ ਦੇ ਨਾਲ ਜੁੜਨੇ ਆ, ਸਾਗਰ ਵੱਲ ਜਾਂਦੇ ਹੀ ਨਹੀਂ ਆ, ਸਾਗਰ ਤੋਂ ਡਰ ਲੱਗਦਾ ਹੈ, ਸਾਗਰ ਦਾ ਭਰੋਸਾ ਬਣਾਉਂਦੇ ਨਹੀਂ ਆ। ਕਿਸੇ ਛਪੜੀ ਦੇ ਅੰਦਰ ਦੋ ਘੁੱਟਾਂ ਪਾਣੀ ਹੈ, ਉੱਥੇ ਸਭ ਕੁਝ ਆਪਣੀ ਮੰਜ਼ਿਲ ਮੰਨ ਕੇ ਉਹਨੂੰ ਨਮਸਕਾਰ ਕਰਨੀ ਸ਼ੁਰੂ ਕਰ ਦਿੰਦੇ ਆ। ਜਿੱਥੋਂ ਪਾਣੀ ਉਹਨੂੰ ਮਿਲਿਆ, ਉਹਦੇ ਨਾਲ ਤੁਸੀਂ ਆਪਣੀ ਸਾਂਝ ਕਿਉਂ ਨਹੀਂ ਬਣਾ ਰਹੇ। ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਨਿਰੰਕਾਰ ਦੇ ਨਾਲ ਜੋੜਿਆ, ਬੰਦੇ ਦੇ ਨਾਲ ਨੇ, ਪਰ ਸਾਡਾ ਭਰੋਸਾ ਸਾਡਾ ਵਿਸ਼ਵਾਸ ਜਿੰਨਾ ਬੰਦੇ ਦੇ ਉੱਤੇ ਹੈ, ਉਹਨਾਂ ਨਿਰੰਕਾਰ ਦੇ ਉੱਤੇ ਟਿਕਦਾ ਹੀ ਨਹੀਂ ਹੈ। ਤੋ ਕਹਿਣ ਲੱਗੇ, ਤਿਗ ਤਿੰਨਾਂ ਦਾ ਜੀਵਿਆ ਜਿਨ੍ਹਾਂ ਵਿੜਾਣੀ ਆਸ, ਜਿਨ੍ਹਾਂ ਦੀ ਆਸ ਬੰਦੇ ਦੇ ਉੱਤੇ, ਉਹਨਾਂ ਦਾ ਜੀਵਨ ਕੋਈ ਚੰਗਾ ਜੀਵਨ ਨਹੀਂ ਹੈ। ਤੋ ਹੁਣ ਮੈਂ ਬੋਲ ਨਹੀਂ ਸੀ ਬੋਲ ਸਕਦਾ ਅਗਰ ਗੁਰਬਾਣੀ ਦੇ ਬਚਨ ਨਾ ਹੁੰਦੇ। ਭਗਤ ਜੀ ਕਹਿਣ ਲੱਗੇ ਤਿਗ, ਤੇ ਤਿਗ ਦਾ ਮਤਲਬ ਹੈ ਤ੍ਰਿਗਕਾਰ, ਤ੍ਰਿਗਕਾਰ ਦਾ ਮਤਲਬ ਹੁੰਦਾ ਹੈ ਲਾਹਨਤ ਹੈ, ਫਿਟਕਾਰ ਹੈ ਉਸ ਜੀਵਨ ਦੇ, ਜੋ ਜੀਵਨ ਦੇਣ ਵਾਲੇ ਦੀ ਆਸ ਛੱਡ ਕੇ ਤੇ ਬੰਦੇ ਨੂੰ ਆਸ ਬਣਾ ਕੇ ਬਹਿ ਜਾਂਦੇ ਨੇ। ਕਹਿਣ ਲੱਗੇ ਉਹਦਾ ਜੀਵਨ ਤ੍ਰਿਗਕਾਰ ਹੈ, ਲਾਹਨਤ ਦੇ ਯੋਗ ਹੈ। ਇਸ ਤੋਂ ਅਗਲਾ ਸਲੋਕ, ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆ, ਜੋ ਮੇਰੇ ਪਾਸ ਹੈ ਮੈਂ ਆਪਣੇ ਮਿੱਤਰਾਂ ਤੋਂ ਲੁਕਾ ਕੇ ਉਹਨੂੰ ਕਿਵੇਂ ਰੱਖਾਂ ਜੋ ਮੇਰੇ ਪਾਸ ਹੈ, ਤੇ ਫਿਰ ਖਾਸ ਕਰਕੇ ਗੁਰੂ ਮਿੱਤਰ ਤੋਂ ਕਿਵੇਂ ਲੁਕਾ ਕੇ ਰੱਖਾਂ, ਦੇਣ ਵਾਲਾ ਵੀ ਤੇ ਗੁਰੂ ਮਿੱਤਰ ਹੈ। ਜੋ ਮੇਰੇ ਪਾਸ ਹੈ ਉਹ ਲੁਕਾਇਆ ਨਹੀਂ ਜਾ ਸਕਦਾ, ਧੰਨ ਗੁਰੂ ਦੇਣ ਵਾਲਾ ਹੈ, ਗੁਣ ਨਿਰੰਕਾਰ ਹੀ ਬਖਸ਼ਣ ਵਾਲਾ ਹੈ, ਕੋਈ ਕਲਾ ਹੈ ਤਾਂ ਨਿਰੰਕਾਰ ਦੀ, ਸੁਹੱਪਣ ਹੈ ਤਾਂ ਨਿਰੰਕਾਰ ਦਾ, ਜਿਤਨਾ ਵੀ ਤੇਰੀ ਝੋਲੀ ਦੇ ਅੰਦਰ ਸਾਜੋ ਸਮਾਨ ਦਾਤਾਂ ਨਿਆਮਤਾਂ ਨਜ਼ਰ ਆ ਰਹੀਆਂ ਨੇ, ਦੇ ਕੇ ਨਵਾਜਣ ਵਾਲਾ ਕੌਣ ਹੈ, ਨਿਰੰਕਾਰ। ਤੋ ਨਿਰੰਕਾਰ ਮਿੱਤਰ ਤੋਂ ਫਿਰ ਮੈਂ ਪਰਦਾ ਰੱਖਾਂ ਵੀ ਕਿਹਾ, ਆਖਿਆ ਜੇ ਕੋਈ ਮੇਰੀ ਦਿਲੀ ਸਾਂਝ ਰੱਖਣ ਵਾਲੇ, ਰੱਬੀ ਪੈਂਡੇ ਚੱਲਣ ਵਾਲੇ ਹੋਰ ਮਿੱਤਰ ਹੋਣ, ਉਹਨਾਂ ਕੋਲੋਂ ਵੀ ਮੈਂ ਆਪਣਾ ਆਪਾ ਛੁਪਾਵਾਂਗਾ ਨੇ, ਸਾਹਮਣੇ ਉਹਨਾਂ ਦੇ ਰੱਖ ਦਿਆਂਗਾ ਆਪਣੇ ਆਪ ਨੂੰ ਖੁੱਲੀ ਕਿਤਾਬ ਦੀ ਤਰ੍ਹਾਂ। ਹੇੜਾ ਜਲੇ ਮਜੀਠ ਜਿਉਂ ਉੱਪਰ ਅੰਗਾਰਾ, ਜੇ ਮੈਂ ਆਪਣੇ ਰੱਬੀ ਪੈਂਡੇ ਪੈਣ ਵਾਲਿਆਂ ਮਿੱਤਰਾਂ ਤੋਂ ਕੁਝ ਛੁਪਾ ਕੇ ਰੱਖਦਾ, ਤੇ ਫਰੀਦ ਸਾਹਿਬ ਕਹਿਣ ਲੱਗੇ ਮੇਰਾ ਮਾਸ ਸੜਦਾ ਹੈ। ਹੇੜਾ ਹੇੜਾ ਮੈਨੇ ਮਾਸ, ਬਾਬਾ ਫਰੀਦ ਸਾਹਿਬ ਜੀ ਦੇ ਸਲੋਕ ਆ, ਬੜੇ ਧਿਆਨ ਨਾਲ ਪੜ੍ਹਦੇ ਸੁਣਦੇ ਹੋ, ਇਹਦੇ ਅਖਰੀ ਅਰਥ ਯਾਦ ਕਰੀ ਜਾਣਾ, ਹੇੜਾ ਹੇੜੇ ਦਾ ਮੈਨਾ ਮਾਸ। ਆਖਿਆ ਮੇਰੇ ਸਰੀਰ ਦਾ ਮਾਸ ਸੜਦਾ ਹੈ, ਮਤਲਬ ਮੈਂ ਕੁਰਚਦਾ, ਮੈਂ ਦੁਖੀ ਹੁੰਦਾ, ਮੈਂ ਕਲਪਨਾ

ਅੰਗਾਰ ਦੇ ਉੱਤੇ ਪਿਆ ਹੋਇਆ ਮੇਰਾ ਮਾਸ ਚੁਲਸਦਾ ਹੈ, ਪੁੱਜਦਾ ਛੱਡਦਾ ਹੈ। ਜੇ ਮੈਂ ਰੱਬੀ ਰਾਹ ਤੇ ਚੱਲਣ ਵਾਲਿਆਂ ਮਿੱਤਰਾਂ ਤੋਂ ਆਪਣਾ ਅੰਦਰ ਛੁਪਾ ਕੇ ਰੱਖਦਾ, ਕੁਝ ਵੀ ਪਰਦਾ ਨਹੀਂ ਹੈ, ਖਾਸ ਕਰਕੇ ਉਹਨਾਂ ਤੋਂ ਜਿਹੜੇ ਰੱਬ ਜੀ ਦੇ ਰਾਹ ਦੇ ਉੱਤੇ ਚੱਲਣ ਵਾਲੇ ਨੇ। ਫਰੀਦਾ, ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆਂ, ਪਰ ਮਿੱਤਰ ਠੱਗ ਨਾ ਹੋਣ, ਮਿੱਤਰ ਸਹੀ ਹੋਣ, ਮਿੱਤਰ ਉਹ ਨਾ ਹੋਣ ਕੇ ਜ਼ੁਬਾਨੋਂ ਕਹਿੰਦੇ ਹੋਣ ਤੂੰ ਤੇ ਮੈਂ ਭਾਈ ਭਾਈ, ਤੇ ਪਤਾ ਉਦੋਂ ਹੀ ਲੱਗੇ ਜਦੋਂ ਭਾਈ ਭਾਈ ਦੀ ਜੇਬ ਕੱਟ ਕੇ ਭਾਈ ਭਾਈ ਦਾ ਘਰ ਖਾਲੀ ਕਰਕੇ ਚਲਾ ਜਾਏ। ਮਿੱਤਰ ਚੋਰ ਨਾ ਹੋਵੇ, ਮਿੱਤਰ ਅਯਾਸ਼ ਨਾ ਹੋਵੇ, ਮਿੱਤਰ ਬਦਮਾਸ਼ ਨਾ ਹੋਵੇ, ਮਿੱਤਰ ਦੀ ਅੱਖ ਦੇ ਅੰਦਰ ਮੈਲ ਨਾ ਹੋਵੇ, ਮਿੱਤਰ ਇਸ ਕਰਕੇ ਨਾ ਬਣਿਆ ਹੋਵੇ। ਖੁੱਲੇ ਜੇ ਬੋਲ ਮੈਂ ਤੁਹਾਡੇ ਸਾਹਮਣੇ ਅਰਜ਼ ਕਰਨਾ ਚਾਹੁੰਦਾ, ਖਿਮਾ ਚਾਹਾਂਗਾ। ਕਿਸੇ ਧੀ ਭੈਣ ਦੇ ਉੱਤੇ ਅੱਖ ਰੱਖਣ ਵਾਲਾ ਮਿੱਤਰ ਨਾ ਹੋਵੇ, ਕਿਸੇ ਦੇ ਘਰ ਜਾਏ ਤੇ ਅਗਲੇ ਦੀ ਘਰ ਦੇ ਇੱਜ਼ਤ ਦੇ ਉੱਤੇ ਅੱਖ ਟਿਕਾ ਲਵੇ, ਕਾਹਦਾ ਮਿੱਤਰ ਹੈ? ਇਹਦੇ ਨਾਲੋਂ ਵੱਡਾ ਦੁਸ਼ਮਣ ਹੀ ਕੋਈ ਨਹੀਂ। ਇਹ ਤੇ ਬੁੱਕਲ ਦਾ ਦੁਸ਼ਮਣ ਹੈ, ਨੇੜੇ ਦਾ ਦੁਸ਼ਮਣ ਹੈ। ਜਿਹੜਾ ਦੁਸ਼ਮਣ ਹੈ ਸ਼ਰੇਆਮ ਖੜਾ ਹੈ, ਉਹਦੇ ਤੋਂ ਬਚਾ ਕਰ ਲੋਗੇ, ਪਤਾ ਹੈ ਇਹ ਦੁਸ਼ਮਣ ਹੈ। ਪਰ ਜਿਹੜਾ ਭਾਈ ਦੀ ਪੁਸ਼ਾਕ ਪਾ ਕੇ ਚੱਲ ਰਿਹਾ, ਮਿੱਤਰ ਦੀ ਪੁਸ਼ਾਕ ਪਾ ਕੇ ਚੱਲ ਰਿਹਾ, ਅੰਦਰੋਂ ਦੁਸ਼ਮਣੀ ਕਰ ਰਿਹਾ, ਇਸ ਤਰ੍ਹਾਂ ਦੇ ਦੁਸ਼ਮਣਾਂ ਕੋਲੋਂ ਆਪਣਾ ਆਪਾ ਬਚਾ ਕੇ ਰੱਖਣਾ ਬੜਾ ਜ਼ਰੂਰੀ ਹੈ, ਤੇ ਬਚਾ ਹੁੰਦਾ ਵੀ ਬੜਾ ਮੁਸ਼ਕਲ ਹੈ। ਕਿਉਂ ਮੁਸ਼ਕਲ ਹੁੰਦਾ ਹੈ? ਕਿਉਂਕਿ ਉਹ ਕਹਿੰਦੇ ਨੇ ਤੂੰ ਤੇ ਮੈਂ ਭਾਈ ਭਾਈ, ਧਰਮ ਦੇ ਭਰਾ ਵਾਂ, ਅੰਦਰੋਂ ਨਿਗਾਹ ਖੋਟੀ ਹੁੰਦੀ, ਅੰਦਰੋਂ ਦਾਤੀ ਦੇ ਨਾਲ ਜੜਾਂ ਵੱਢਣ ਦੀ ਕਰਦੇ ਨੇ। ਤੋ ਖੈਰ, ਰੱਬੀ ਪੈਂਡੇ ਪੈਣ ਵਾਲੇ ਰੱਬ ਦੇ ਪਿਆਰੇ ਮਿੱਤਰ ਤੇ ਸਤਿਗੁਰੂ ਮਿੱਤਰ ਤੋਂ ਮੈਂ ਆਪਣਾ ਆਪਾ ਕਿਵੇਂ ਛੁਪਾਵਾਂ? ਅਗਰ ਮੈਂ ਛੁਪਾਉਣਾ ਤੇ ਫਿਰ ਮੇਰਾ ਮਾਸ ਇਸ ਤਰ੍ਹਾਂ ਹੀ ਸੜਦਾ ਹੈ ਜਿਵੇਂ ਅੰਗਾਰ ਦੇ ਉੱਤੇ ਪਈ ਕੋਈ ਕੋਈ ਚੀਜ਼ ਸੜਦੀ ਹੈ। ਇੱਕ ਸਲੋਕ ਦੇ ਅਖਰੀ ਅਰਥ ਮੈਂ ਹੋਰ ਤੁਹਾਡੇ ਸਾਹਮਣੇ ਰੱਖਦਾ ਚੱਲਾਂ। ਕਹਿਣ ਲੱਗੇ ਫਰੀਦਾ, ਲੋੜੈ ਦਾਖ ਬਿਜੂਰੀਆਂ। ਪੰਜਾਬ ਦੇ ਅੰਦਰ ਇੱਕ ਇਲਾਕਾ ਰਹਿ ਗਿਆ ਬਿਜੌਰ ਦਾ ਇਲਾਕਾ, ਤੁਹਾਡੇ ਵਿੱਚੋਂ ਬਜ਼ੁਰਗਵਾਰ ਸ਼ਾਇਦ ਮੇਰੀ ਬੇਨਤੀ ਨੂੰ ਸਮਝ ਪਾਉਣ, ਬਿਜੌਰ ਦਾ ਇਲਾਕਾ। ਬਿਜੌਰ ਦੇ ਅੰਦਰ ਜ਼ਿਆਦਾਤਰ ਪਠਾਨ ਲੋਕ ਰਹਿੰਦੇ ਨੇ, ਔਰ ਬਿਜੌਰ ਦੇ ਇਲਾਕੇ ਦੇ ਅੰਦਰ ਦਾਖਾਂ ਛੋਟੀਆਂ ਹੁੰਦੀਆਂ ਨੇ, ਅੰਗੂਰ ਹੁੰਦੇ ਨੇ ਛੋਟੇ ਹੁੰਦੇ ਨੇ ਪਰ ਮਿੱਠੇ ਬੜੇ ਹੁੰਦੇ ਨੇ, ਬਿਜੌਰ ਦੇ ਅੰਗੂਰ ਮਸ਼ਹੂਰ ਬੜੇ ਨੇ। ਫਰੀਦ ਜੀ ਕਹਿਣ ਲੱਗੇ, ਫਰੀਦਾ ਲੋੜੈ, ਲੋੜੈ ਦਾ ਮਤਲਬ ਤੇਰੀ ਲੋਚੈ, ਤੇਰੀ ਮੰਗ ਹੈ, ਤੇ ਮੰਗ ਕੀ ਹੈ? ਦਾਖ ਬਿਜੂਰੀਆਂ, ਬਿਜੌਰ ਦੇ ਛੋਟੇ ਛੋਟੇ ਅੰਗੂਰ ਦਾਖਾਂ ਖਾਣ ਲਈ ਮਿਲਣ, ਪਰ ਕਰ ਕੀ ਰਿਹਾ ਹੈ? ਕਿੱਕਰ ਬੀਜੈ ਜੱਟ, ਖੇਤਾਂ ਦੇ ਅੰਦਰ ਕੀ ਬੀਜ ਰਿਹਾ? ਕਿੱਕਰਾਂ ਦੇ ਬੀਜ। ਤੋਂ ਹੁਣ ਬੀਜ ਕਿੱਕਰ ਦਾ ਹੈ, ਤੇ ਕਿੱਕਰ ਦੇ ਬੀਜ ਤੋਂ ਜਿਹੜਾ ਬੂਟਾ ਬਣਨਾ ਹੈ ਉਹ ਕਿੱਕਰ ਦਾ ਹੀ ਬਣਨਾ ਹੈ। ਉਸ ਬੂਟੇ ਨੂੰ ਜਿਹੜੇ ਫੁੱਲ ਲੱਗਣੇ ਨੇ ਕਿੱਕਰ ਦੇ ਲੱਗਣੇ ਨੇ, ਉਸ ਬੂਟੇ ਨੂੰ ਜਿਹੜਾ ਫਲ ਲੱਗਣਾ ਹੈ ਉਹ ਕੰਡਿਆਂ ਵਾਲਾ ਲੱਗਣਾ ਹੈ, ਤੇ ਉਹ ਕੰਡੇ ਚੁਭਣੇ ਵੀ ਤੇਰੇ ਪੈਰ ਵਿੱਚ ਨੇ, ਕਿਸੇ ਦੂਸਰੇ ਦੇ ਪੈਰ ਵਿੱਚ ਨਹੀਂ। ਖਿਆਲ ਕਰਿਓ, ਜੋ ਕਰਮ ਅਸੀਂ ਕਰ ਰਹੇ ਹਾਂ ਉਹ ਸਾਡੀ ਹੀ ਝੋਲੀ ਵਿੱਚ ਆਉਣੇ ਨੇ, ਫਲ ਬਣ ਕੇ, ਦੁੱਖ ਦਾ ਰੂਪ ਜਾਂ ਸੁੱਖ ਦਾ ਰੂਪ ਬਣ ਕੇ। ਗਾਰਡਨ, ਬਾਗ ਦੇ ਅੰਦਰ ਬੂਟੇ ਤੇ ਲਾਏ ਸਨ ਦਾਦੇ ਨੇ, ਪਰ ਉਹਨਾਂ ਦਾ ਫਲ ਖਾਂਦੇ ਰਹੇ ਪਿਤਾ। ਬਾਗ ਲਾਇਆ ਸੀ ਪਿਤਾ ਨੇ, ਬੂਟੇ ਲਾਏ ਨੇ ਪਿਤਾ ਨੇ, ਫਲ ਖਾਂਦੇ ਰਹੇ ਪੁੱਤਰ ਪੋਤਰੇ ਦੋਤਰੇ ਅੱਗੇ। ਬੀਜ ਦਾ ਕੋਈ ਇਹ ਫਲ ਕੋਈ ਦੂਸਰਾ ਖਾ ਸਕਦਾ ਹੈ ਬਾਹਰੀ ਦੁਨੀਆਂ ਦੇ ਅੰਦਰ? ਅਧਿਆਤਮਿਕ ਜਗਤ ਦੇ ਅੰਦਰ, ਧਰਮ ਦੀ ਦੁਨੀਆਂ ਦੇ ਅੰਦਰ ਜੋ ਤੁਸੀਂ ਬੀਜਿਆ ਹੈ ਉਹ ਤੁਹਾਨੂੰ ਹੀ ਵੱਢਣਾ ਪੈਣਾ ਹੈ ਤੇ ਤੁਹਾਨੂੰ ਹੀ ਖਾਣਾ ਪੈਣਾ ਹੈ। ਇਸ ਤਰ੍ਹਾਂ ਨਹੀਂ ਇਹ ਬੀਜੋਗੇ ਤੁਸੀਂ ਤੇ ਫਲ ਤੁਹਾਡੇ ਪੁੱਤਰਾਂ ਨੂੰ ਮਿਲੇਗਾ, ਤੁਹਾਨੂੰ ਹੀ ਮਿਲੇਗਾ। ਇਹ ਗੱਲ ਵੱਖਰੀ ਹੈ ਕਿ ਜਦ ਬੰਦਾ ਬੀਜ ਬੀਜਦਾ ਹੈ ਸੋਚ ਕੇ ਨਹੀਂ ਬੀਜਦਾ, ਅੱਖਾਂ ਬੰਦ ਕਰਕੇ ਬੀਜਦਾ ਹੈ। ਜਦੋਂ ਵੀ ਇਹ ਕਰਮ ਕਰਦਾ ਹੈ ਨਾ, ਨੇਤਰ ਬੰਦ ਕਰਕੇ ਕਰਦਾ ਹੈ। ਵੇਖੀ ਜਾਏਗੀ ਦੁਨੀਆਂ ਸਾਰੀ ਇਸ ਰਾਹ ਤੇ ਚੱਲ ਰਹੀ ਹੈ, ਇਸ ਤਰ੍ਹਾਂ ਦੀ ਬੀਜ ਬੀਜ ਰਹੀ ਹੈ, ਤੇ ਮੈਂ ਉਲਟੇ ਰਾਹ ਤੇ ਕਿਉਂ ਚੱਲਾਂ, ਦੂਸਰੇ ਰਾਹ ਤੇ ਕਿਉਂ ਚੱਲਾਂ? ਇਹ ਦੁਨੀਆਂ ਦੀ ਚੱਲਦੀ ਰੀਤ ਨੂੰ ਵੇਖ ਕੇ ਕਰਮ ਕਰਦਾ ਹੈ ਗਲਤ, ਕਰਮ ਕਰਦਾ ਹੈ ਅੱਖਾਂ ਬੰਦ ਕਰਕੇ। ਤੋ ਸਾਰੀ ਦੁਨੀਆਂ ਦੇ ਅੰਦਰ ਡਿਪਰੈਸ਼ਨ ਵੀ ਤੇ ਸਮਾਇਆ ਹੋਇਆ ਆਪ ਵੇਖ ਹੀ ਰਹੇ ਹੋ ਨਾ, ਦੁੱਖ ਦਾ ਫਲ ਖਾਂਦਿਆਂ ਵੀ ਤੇ ਸਾਰਿਆਂ ਨੂੰ ਵੇਖ ਹੀ ਰਹੇ ਹੋ ਨਾ। ਘਰ ਸੀਸ ਮਹਿਲ ਵਰਗੇ ਨੇ, ਪਰ ਦੁੱਖਾਂ ਦਾ ਧੂੰਆਂ ਘਰਾਂ ਦੀਆਂ ਚਿਮਣੀਆਂ ਵਿੱਚੋਂ ਉੱਠਦਾ ਨਜ਼ਰ ਆ ਰਿਹਾ। ਲਗਜ਼ਰੀ ਕਾਰਾਂ ਚਾਰ ਚਾਰ ਘਰਾਂ ਦੇ ਅੰਦਰ ਖਲੋਤੀਆਂ ਨੇ, ਡਿਪਰੈਸ਼ਨ ਦੇ ਮਰੀਜ਼ ਨਜ਼ਰ ਆ ਰਹੇ ਨੇ। ਧਨ ਦੀ ਕਮੀ ਨਹੀਂ, ਘਰ ਦੀ ਕਮੀ ਨਹੀਂ, ਗਿਆਨ ਦੀ ਕਮੀ ਨਹੀਂ, ਤੇ ਖਿਮਾ ਕਰਿਓ ਦੁੱਖ ਦੀ ਵੀ ਕਮੀ ਨਹੀਂ। ਕੋਈ ਦੁੱਖ ਮਿਟਿਆ ਨਹੀਂ ਹੈ, ਨਾ ਇੱਥੇ ਆਣ ਕੇ ਮਿਟਿਆ ਹੈ, ਨਾ ਇੰਡੀਆ ਵਿੱਚ ਮਿਟਿਆ ਸੀ। ਇੱਥੋਂ ਅੱਗੇ ਚਲੇ ਜਾਓ, ਅਮਰੀਕਾ ਚਲੇ ਜਾਓ, ਮਿਟਣਾ ਉੱਥੇ ਵੀ ਨਹੀਂ ਹੈ।
ਇਥੋਂ ਪਿੱਛੇ ਚਲੇ ਜਾਓ ਇੰਗਲੈਂਡ ਚਲੇ ਜਾਓ, ਮਿਟਣਾ ਉੱਥੇ ਵੀ ਨਹੀਂ ਹੈ। ਇਹ ਜਦ ਵੀ ਮਿਟਦਾ ਹੈ ਮਾਨਸਿਕ ਮੰਡਲ ਨੂੰ ਬਦਲਣ ਤੋਂ ਬਾਅਦ ਮਿਟਦਾ ਹੈ। ਸ਼ੁਭ ਕਰਮ ਕਰੋ ਤਾਂ ਕਿ ਦੁੱਖ ਦਾ ਫਲ ਝੋਲੀ ਵਿੱਚ ਨਾ ਆਵੇ। ਭਗਤ ਜੀ ਕਹਿਣ ਲੱਗੇ ਬੀਜ ਦਾ ਹੈ ਕਿੱਕਰਾਂ ਦੇ ਬੀਜ, ਤੇ ਕਿੱਕਰਾਂ ਦੇ ਬੀਜ ਬੀਜ ਕੇ ਮੰਗ ਕਰਦਾ ਮੈਨੂੰ ਦਾਖਾ ਮਿਲ ਜਾਣ, ਕਿਵੇਂ ਮਿਲਣ। ਕੋਈ ਕਿੱਕਰ ਦਾ ਬੀਜ ਬੀਜ ਕੇ ਲੰਗਰ ਚਲਾ ਦੇਵੇ, ਅਖੰਡ ਪਾਠ ਕਰਵਾ ਦੇਵੇ, ਅਰਦਾਸ ਕਰਵਾ ਲਵੇ ਕਿ ਇਹਨਾਂ ਮੇਰੀਆਂ ਕਿੱਕਰਾਂ ਨੂੰ ਅੰਗੂਰ ਲੱਗ ਜਾਣ, ਦੁਨੀਆਂ ਦਾ ਦਸਤੂਰ ਇਹ ਨਹੀਂ ਹੈ ਤੇ ਰੱਬ ਦਾ ਦਸਤੂਰ ਵੀ ਇਹ ਨਹੀਂ ਹੈ। ਨਾ ਸਾਡਾ ਦਸਤੂਰ ਹੈ ਤੇ ਨਾ ਪਰਮਾਤਮਾ ਦਾ ਦਸਤੂਰ ਹੈ। ਜੋ ਕਰਮ ਕਰ ਰਹੇ ਹੋ ਤੁਹਾਨੂੰ ਭੁਗਤਨੇ ਪੈਣਗੇ, ਖਾਣੇ ਪੈਣਗੇ। ਬੜਾ ਸੰਕੋਚ ਕਰਕੇ ਸੋਚ ਸਮਝ ਕੇ ਕਰਮ ਕਰੋ ਤਾਂ ਕਿ ਫਲ ਖਾਂਦਿਆਂ ਪਛਤਾਉਣਾ ਨਾ ਪਵੇ। ਕਿੱਕਰ ਬੀਜੈ ਜੱਟ, ਹੰਡੈ ਉੱਨ ਕਤਾਇੰਦਾ, ਪੈਂਦਾ ਲੋੜੈ ਪੱਟ। ਚਾਹੁੰਦਾ ਇਹ ਹੈ ਕਿ ਪੱਟ ਦੇ ਕੱਪੜੇ ਪਾਵਾਂ, ਪੱਟ ਮੈਨੇ ਰੇਸ਼ਮ ਦੇ ਕੱਪੜੇ ਪਾਵਾਂ, ਪਰ ਉੱਨ ਲੈ ਕੇ ਫਿਰ ਰਿਹਾ, ਉੱਨ ਕੱਤਦਾ ਫਿਰ ਰਿਹਾ, ਉੱਨ ਬੀਜਦਾ ਹੈ, ਉੱਨ ਹੰਡਾ ਰਿਹਾ ਹੈ, ਉੱਨ ਤੇਰੇ ਕੋਲ ਹੈ। ਚਾਹੁੰਦਾ ਇਹ ਹੈ ਕਿ ਮੈਂ ਰੇਸ਼ਮ ਬਣਾ ਲਵਾਂ, ਉੱਨ ਦੀ ਕਿਵੇਂ ਬਣੇ। ਤੋ ਜੋ ਕਰਮ ਕਰਨਾ ਹੈ ਧਿਆਨ ਦੇ ਕੇ ਕਰੋ, ਪਰਮਾਤਮਾ ਦੇ ਉੱਤੇ ਆਸ ਰੱਖ ਕੇ ਕਰੋ। ਪਰਮਾਤਮਾ ਤੋਂ ਆਸ ਨੂੰ ਥਿੜਕਣ ਨਾ ਦਿਓ। ਬੰਦੇ ਦੀ ਆਸ ਰੱਖੋਗੇ ਅਧੂਰੇ ਰਹੋਗੇ, ਬੰਦੇ ਦੀ ਆਸ ਰੱਖੋਗੇ ਦੁਖੀ ਰਹੋਗੇ। ਪਰਮਾਤਮਾ ਦੀ ਆਸ ਰੱਖੋਗੇ ਪਰਮਾਤਮਾ ਦੁੱਖਾਂ ਨੂੰ ਮਿਟਾ ਦਿੰਦਾ ਹੈ, ਬੰਦਾ ਦੁੱਖ ਨੂੰ ਮਿਟਾਉਣ ਦੀ ਸਮਰੱਥਾ ਰੱਖਦਾ ਹੀ ਨਹੀਂ ਹੈ। ਫਿਰ ਪਰਮਾਤਮਾ ਕੋਈ ਅਹਿਸਾਨ ਨਹੀਂ ਵਿਖਾਉਂਦਾ, ਬੰਦਾ ਅਹਿਸਾਨ ਵਿਖਾਉਂਦਾ ਹੈ। ਕਰਮ ਕਰੋ ਅੱਖਾਂ ਖੋਲ ਕੇ, ਪਰ ਪਰਮਾਤਮਾ ਦੇ ਉੱਤੇ ਟੇਕ ਤੇ ਭਰੋਸਾ ਰੱਖ। ਭਗਤ ਫਰੀਦ ਸਾਹਿਬ ਜੀ ਦੇ ਇਹਨਾਂ ਤਿੰਨ ਸਲੋਕਾਂ ਨੂੰ ਆਧਾਰ ਬਣਾ ਕੇ ਕੁਛ ਬੇਨਤੀਆਂ ਕਰਨ ਦਾ ਨਿਮਾਣਾ ਯਤਨ ਕੀਤਾ ਗਿਆ। ਸਤਿਗੁਰੂ ਜੀ ਰਹਿਮ ਕਰਨ, ਸਭ ਦੇ ਮਨਾਂ ਦੇ ਅੰਦਰ ਗੁਰਮਤਿ ਗਿਆਨ ਦੀ ਬਖਸ਼ਿਸ਼ ਕਰਨ, ਅਗਿਆਨਤਾ ਦਾ ਹਨੇਰਾ ਦੂਰ ਕਰਨ। ਤਮਾਮ ਹੋਈਆਂ ਭੁੱਲਾਂ ਲਈ ਦਾਸ ਖਿਮਾ ਦਾ ਜਾਚਕ ਹੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫਰੀਦਾ ਗਲੀਏ ਚਿੱਕੜ ਦੂਰ ਘਰ,

0: ਰਹਾਤਾਂ ਟੁੱਟਨੇ ਹੋ ਪਿਜੋ ਸਿਜੋ ਕੰਬਲੀ ਅੱਲਾਹ ਵਰਸੋ ਮੇ ਹੋ ਜਾਏ ਮਿਲਾ ਤਿੰਨਾ ਸਜਣਾ ਟੁੱਟੋ ਨਹੀਂ ਹੋ ਪਿਜੋ ਸਿਜੋ ਕੰਬਲੀ ਅੱਲਾਹ ਵਰਸੋ ਮੇ ਹੋ ਜਾਏ ਮਿਲਾ ਤਿੰਨਾ ਸਜਣਾ ਟੁੱਟੋ ਨਹੀਂ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਮਿਹਰਬਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਕ ਪਵਿੱਤਰ ਗੋਦ ਦਾ ਆਨੰਦ ਪਾ ਰਹੇ ਸਭ ਮਾਈ ਭਾਈ ਸਤਸੰਗੀ ਜਨੋ, ਆਪ ਲੜੀਵਾਰ ਕਥਾ ਸਰਵਣ ਕਰ ਰਹੇ ਹੋ ਭਗਤ ਫਰੀਦ ਸਾਹਿਬ ਜੀ ਦੀ ਬਾਣੀ ਵਿੱਚੋਂ। ਭਗਤ ਫਰੀਦ ਸਾਹਿਬ ਜੀ ਦੇ ਦੋ ਸਲੋਕ ਆਪ ਸੰਗਤਾਂ ਦੇ ਸਨਮੁਖ ਪੜ੍ਹ ਕੇ ਸੁਣਾਏ ਗਏ ਔਰ ਇਹ ਦੋਵੇਂ ਸਲੋਕ ਬੜੇ ਡੂੰਘੇ ਨੇ, ਬੜੇ ਰਹੱਸਮਈ ਨੇ। ਅਗਰ ਉਪਰੋਂ ਉਪਰੋਂ ਅਰਥ ਕਰੋਗੇ ਤੇ ਮਨ ਦੁਬਧਾ ਦੇ ਅੰਦਰ ਅਵੱਛ ਜਾਏਗਾ। ਗਹਿਰਾਈ ਦੇ ਅੰਦਰ ਜਾ ਕੇ ਮੁਤਾਲਿਆ ਕਰੋਗੇ ਇਹਨਾਂ ਦੋਵਾਂ ਸਲੋਕਾਂ ਦਾ ਤੇ ਗੱਲ ਸਪਸ਼ਟ ਹੋ ਜਾਏਗੀ ਭਗਤ ਜੀ ਕਹਿਣਾ ਕੀ ਚਾਹੁੰਦੇ ਨੇ। ਪਹਿਲਾ ਸਲੋਕ ਹੈ ਫਰੀਦਾ ਗਲੀਏ ਚਿੱਕੜ। ਇੱਕ ਇੱਕ ਅੱਖਰ ਬੜਾ ਰਹੱਸਮਈ ਹੈ, ਕਹਿਣ ਲੱਗੇ ਗਲੀਆਂ ਦੇ ਅੰਦਰ ਚਿੱਕੜ ਹੈ। ਆਰੰਭ ਵਿੱਚ ਮੈਂ ਇੱਕ ਬੇਨਤੀ ਹੋਰ ਕਰਦਾ ਚੱਲਾਂ। ਗੁਰਬਾਣੀ ਨੂੰ ਐਕਸਪਲੇਨ ਕਰਨ ਵਾਲਾ, ਗੁਰਬਾਣੀ ਦੇ ਅਰਥ ਭੇਦ ਖੋਲਣ ਵਾਲਾ, ਉਹਦੇ ਵਿੱਚ ਹਜ਼ਾਰ ਊਣ ਤਾਈਆਂ ਹੋ ਸਕਦੀਆਂ ਨੇ। ਗੁਰਬਾਣੀ ਦਾ ਸਰੋਤਾ, ਉਹਦੇ ਵਿੱਚ ਵੀ ਅਨੇਕ ਖਾਮੀਆਂ ਹੋ ਸਕਦੀਆਂ ਨੇ। ਮੈਂ ਇਸ ਤਰ੍ਹਾਂ ਅਰਜ਼ ਕਰਾਂ ਕਿ ਸਾਨੂੰ ਗੁਰਬਾਣੀ ਦੇ ਅਰਥ ਨਾ ਕਰਨੇ ਆਉਣ ਗੱਲ ਵੱਖਰੀ ਹੈ, ਤੁਹਾਡੇ ਵਿੱਚੋਂ ਕਿਸੇ ਸਰੋਤੇ ਦੀ ਪਕੜ ਵਿੱਚ ਬਾਣੀ ਨਾ ਆਵੇ ਇਹ ਵੀ ਗੱਲ ਵੱਖਰੀ ਹੈ, ਪਰ ਬਾਣੀ ਹੈ ਨਰੋਲ ਸੱਚ ਦਾ ਖਜ਼ਾਨਾ। ਬਾਣੀ ਦੇ ਸੰਬੰਧ ਵਿੱਚ ਮਨ ਦੇ ਅੰਦਰ ਇਹ ਸ਼ੰਕਾ ਪੈਦਾ ਕਦੀ ਨਹੀਂ ਕਰਨਾ ਕਿ ਗੁਰਬਾਣੀ ਦਾ ਕੋਈ ਵਾਕ ਅਧੂਰਾ ਹੈ, ਕੋਈ ਬਚਨ ਅਧੂਰਾ ਹੈ। ਹਾਂ, ਉਹ ਬਚਨ ਸਾਡੀ ਪਕੜ ਵਿੱਚ ਨਹੀਂ ਆ ਰਿਹਾ, ਇਹ ਗੱਲ ਹੈ। ਉਥੋਂ ਤੱਕ ਸਾਡੀ ਸਮਝ ਦੀ ਉਡਾਰੀ, ਸਮਝ ਦੀ ਪਰਵਾਜ਼ ਨਹੀਂ ਜਾ ਸਕੀ, ਇਹ ਗੱਲ ਹੈ। ਆਰੰਭ ਵਿੱਚ ਹੀ ਹਜ਼ੂਰ ਕਹਿ ਰਹੇ ਨੇ ਆਦ ਸੱਚ ਜੁਗਾਦ ਸੱਚ ਹੈ ਪੀਹੀ ਸੱਚ ਨਾਨਕ ਹੋਸੀ ਪੀਹੀ ਸੱਚ। ਪਰਮਾਤਮਾ ਸੱਚਾ ਹੈ, ਇਹ ਪਰਮਾਤਮਾ ਦੀ ਬਾਣੀ ਵੀ ਸੱਚੀ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਏ। ਇਹ ਬੇਨਤੀ ਕਰਨ ਦੀ ਮੈਨੂੰ ਲੋੜ ਕਿਉਂ ਪਈ? ਇੱਕ ਪਾਸੇ ਅਸੀਂ ਮੰਨ ਰਹੇ ਹਾਂ ਕਿ ਗੁਰਬਾਣੀ ਨਰੋਲ ਸੱਚ ਦਾ ਖਜ਼ਾਨਾ ਹੈ। ਇਹ ਪੱਖਾ ਚੱਲਦਾ, ਬੰਦ ਕਰ ਦਿਓ, ਕੀ ਹੈ ਆਵਾਜ਼ ਜੀ ਆਉਂਦੀ ਕੋਈ? ਇੱਕ ਪਾਸੇ ਅਸੀਂ ਮੰਨ ਰਹੇ ਹਾਂ ਕਿ ਗੁਰਬਾਣੀ ਨਰੋਲ ਸੱਚ ਦਾ ਖਜ਼ਾਨਾ ਹੈ, ਦੂਸਰੇ ਪਾਸੇ ਭਗਤ ਫਰੀਦ ਸਾਹਿਬ ਜੀ ਦਾ ਇਹ ਸਲੋਕ ਸੁਣੋ, ਭਗਤ ਜੀ ਕਹਿਣ ਲੱਗੇ ਗਲੀਏ ਚਿੱਕੜ, ਗਲੀਆਂ ਦੇ ਅੰਦਰ ਚਿੱਕੜ। ਪਰ ਅੱਜ ਦੇਸ਼ ਵਿਦੇਸ਼ ਦੇ ਅੰਦਰ ਵਿਚਰ ਕੇ ਵੇਖ ਰਹੇ ਹਾਂ, ਜਿਨ੍ਹਾਂ ਗਲੀਆਂ ਦੇ ਅੰਦਰ ਚਿੱਕੜ ਹੈ ਉਹ ਬਿਲਕੁਲ ਗਿਣਤੀ ਦੇ ਅੰਦਰ ਆਉਣ ਵਾਲੀਆਂ ਗਲੀਆਂ ਨੇ, ਔਰ ਜਿਨ੍ਹਾਂ ਵਿੱਚ ਚਿੱਕੜ ਨਹੀਂ ਉਹ ਹਰ ਪਿੰਡ ਸ਼ਹਿਰ ਦੀਆਂ ਗਲੀਆਂ ਸਾਫ਼ ਨੇ। ਸ਼ਹਿਰਾਂ ਦੀਆਂ ਗਲੀਆਂ ਦੇ ਅੰਦਰ ਚਿੱਕੜ ਨਹੀਂ, ਪਿੰਡ ਦੀਆਂ ਗਲੀਆਂ ਦੇ ਅੰਦਰ ਤਕਰੀਬਨ ਚਿੱਕੜ ਨਹੀਂ, ਆਪ ਵੇਖ ਹੀ ਰਹੇ ਹੋ। ਤੋ ਕੀ ਕਹਾਂਗੇ ਕਿ ਭਗਤ ਫਰੀਦ ਸਾਹਿਬ ਜੀ ਦੇ ਬੋਲ ਝੂਠੇ ਪੈ ਗਏ? ਨਹੀਂ, ਬੜੇ ਗੌਰ ਨਾਲ ਇਹਨਾਂ ਬਚਨਾਂ ਨੂੰ ਸਮਝਣ ਦੀ ਕਿਰਪਾ ਕਰਿਓ। ਰਸਤੇ ਦੋ ਨੇ, ਇੱਕ ਰਸਤੇ ਦੇ ਉੱਤੇ ਚੱਲਦਾ ਹੈ ਸਾਡਾ ਤਨ, ਦੂਸਰੇ ਰਸਤੇ ਦੇ ਉੱਤੇ ਚੱਲਦਾ ਹੈ ਸਾਡਾ ਮਨ। ਜਿਸ ਰਸਤੇ, ਜਿਸ ਗਲੀ, ਜਿਸ ਰੋਡ, ਜਿਸ ਬਾਜ਼ਾਰ ਦੇ ਉੱਤੋਂ ਤੁਰ ਕੇ ਸਾਡਾ ਤਨ ਆਉਣਾ ਹੈ, ਉਹ ਰਸਤੇ ਤੇ ਅੱਜ ਬਿਲਕੁਲ ਸਾਫ਼ ਨੇ, ਕੋਈ ਚੱਕਰ ਨਹੀਂ ਹੈ। ਪਰ ਜਿਨ੍ਹਾਂ ਰਸਤਿਆਂ ਦੇ ਵਿੱਚੋਂ ਦੀ ਹੋ ਕੇ ਸਾਡੇ ਧਿਆਨ ਨੇ ਨਿਕਲ ਕੇ ਪਰਮਾਤਮਾ ਦੇ ਨਾਲ ਜੁੜਨਾ ਹੈ, ਉਹਨਾਂ ਗਲੀਆਂ ਦੇ ਅੰਦਰ ਚਿੱਕੜ ਭਰਪੂਰ ਹੈ, ਉੱਥੇ ਚਿੱਕੜ ਦੀ ਸਫਾਈ ਨਹੀਂ ਹੈ। ਫਿਰ ਬੇਨਤੀ ਕਰਾਂ, ਇੱਕ ਦਰ ਹੈ, ਦੂਜਾ ਘਰ ਹੈ। ਜਿੱਥੇ ਆਪ ਬੈਠੇ ਹੋ ਇਹਦਾ ਨਾਂ ਹੈ ਦਰ, ਇਹਨੂੰ ਆਪਾਂ ਅਕਸਰ ਕਹਿ ਦਿੰਦੇ ਹਾਂ ਗੁਰਦੁਆਰਾ। ਔਰ ਪਿਛਲਿਆਂ ਦਿਨਾਂ ਦੇ ਅੰਦਰ ਮੈਂ ਇੱਕ ਅਰਜ਼ ਗੁਜ਼ਾਰੀ ਸੀ, ਇਹਨੂੰ ਪੁਰਾਣੇ ਸਮੇਂ ਦੇ ਅੰਦਰ ਗੁਰਦੁਆਰਾ ਵੀ ਨਹੀਂ ਸੀ ਕਹਿੰਦੇ, ਨਵਾਂ ਲਫ਼ਜ਼ ਹੈ ਗੁਰਦੁਆਰਾ। ਪੁਰਾਣੇ ਸਮੇਂ ਵਿੱਚ ਕਹਿੰਦੇ ਸਨ ਧਰਮਸ਼ਾਲਾ, ਇੱਥੇ ਬਹਿ ਕੇ ਧਰਮ ਦੇ ਨੇਮ ਨੁਕਤੇ ਸਿੱਖੇ ਜਾਂਦੇ ਨੇ, ਸਿਖਾਏ ਜਾਂਦੇ ਨੇ, ਜਿੱਥੇ ਬਹਿ ਕੇ ਆਮ ਦੁਨਿਆਵੀ ਵਿਦਿਆ ਤਾਲੀਮ ਲਈ ਦਿੱਤੀ ਜਾ ਸਕੇ। ਹਿੰਦੀ ਦੇ ਅੰਦਰ ਉਹਨੂੰ ਕਹਿ ਦਿੰਦੇ ਨੇ ਪਾਠਸ਼ਾਲਾ, ਜਿੱਥੇ ਸਕੂਲ ਦੇ ਅੰਦਰ ਬਹਿ ਕੇ ਕੋਈ ਵਿਦਿਆਰਥੀ ਪੜ੍ਹਦੇ ਪੜਾਉਂਦੇ ਨੇ। ਪਾਠਸ਼ਾਲਾ ਜਿੱਥੇ ਬਹਿ ਕੇ ਧਰਮ ਸਿੱਖਿਆ ਸਿਖਾਇਆ ਜਾਂਦਾ ਹੈ ਉਹਦਾ ਨਾਂ ਧਰਮਸ਼ਾਲਾ। ਚਲੋ ਖੈਰ, ਨਾਮ ਪ੍ਰਚਲਿਤ ਹੋਇਆ ਗੁਰਦੁਆਰਾ। ਤੇ ਦਵਾਰ ਕਿਹਨੂੰ ਕਹਿੰਦੇ ਨੇ? ਦਰਵਾਜ਼ੇ। ਦਵਾਰ ਦਾ ਮਤਲਬ ਕੀ ਹੈ? ਦਰਵਾਜ਼ਾ। ਇਹਨੂੰ ਗੁਰੂ ਦਰ ਕਹਿ ਲਈਏ, ਗੁਰਦੁਆਰਾ ਕਹਿ ਲਈਏ, ਦੁਆਰੇ ਦਾ ਮਤਲਬ ਦਰਵਾਜ਼ਾ। ਜੇ ਇਹ ਗੁਰੂ ਨੂੰ ਮਿਲਣ ਵਾਸਤੇ ਦਰਵਾਜ਼ਾ ਹੈ ਤੇ ਫਿਰ ਸਵਾਲ ਪੈਦਾ ਹੁੰਦਾ ਹੈ ਘਰ ਕਿਹੜਾ ਹੈ? ਜੇ ਇਹ ਗੁਰੂ ਦਾ ਦਰ ਹੈ ਤੇ ਫਿਰ ਘਰ ਕਿਹੜਾ ਹੈ? ਹਕੀਕਤ ਹੈ ਕਿ ਇਹ ਗੁਰਦੁਆਰਾ ਹੀ ਹੈ, ਇਹ ਗੁਰੂ ਨੂੰ ਮਿਲਣ ਵਾਸਤੇ ਇੱਕ ਦਰ ਹੈ। ਦਰ ਮੀਨ ਦਰਵਾਜ਼ਾ, ਦਰਵਾਜ਼ੇ ਵਿੱਚੋਂ ਦੀ ਨਿਕਲ ਕੇ ਹੀ ਅੱਗੇ ਜਾਇਆ ਜਾਣਾ ਹੈ। ਔਰ ਦਰਵਾਜ਼ੇ ਤੋਂ ਨਿਕਲ ਕੇ ਜਿੱਥੇ ਅੱਗੇ ਜਾਣਾ ਹੈ ਉਹ ਹੁੰਦਾ ਹੈ ਘਰ, ਤੇ ਘਰ ਹੈ ਸਾਡਾ ਸ਼ਬਦ ਗੁਰੂ। ਆਉਣਾ ਹੈ ਦਰਵਾਜ਼ੇ ਤੇ ਇਸ ਕਰਕੇ ਕਿ ਜੋ ਘਰ ਦਾ ਮਾਲਕ ਹੈ ਉਹਦੀ ਸਮਝ ਲੱਗ ਜਾਏ, ਜੋ ਘਰ ਦਾ ਮਾਲਕ ਹੈ ਉਹਦੇ ਨਾਲ ਜੁੜਨਾ ਕਿਵੇਂ ਹੈ ਸਮਝ ਮਿਲ ਜਾਏ, ਉਸ ਰਾਹ ਦੇ ਉੱਤੇ ਚੱਲਣਾ ਕਿਵੇਂ ਹੈ ਸਮਝ ਮਿਲ ਜਾਏ। ਘਰ ਹੈ ਸ਼ਬਦ, ਦਰ ਹੈ ਜਿੱਥੇ ਅਸੀਂ ਜੁੜੇ ਬੈਠੇ ਹਾਂ। ਇਸ ਦਰ ਤੱਕ ਚੱਲ ਕੇ ਤੁਹਾਡਾ ਤਨ ਪਹੁੰਚਿਆ ਹੈ। ਮੈਂ ਬੇਨਤੀ ਕਰ ਰਿਹਾ ਸਾਂ, ਰਸਤੇ ਦੋ ਨੇ। ਇੱਥੋਂ ਤੱਕ ਤੁਹਾਡੇ ਤਨ ਦੀ ਸਮਰੱਥਾ ਹੈ, ਉਹ ਤੁਹਾਨੂੰ ਲੈ ਕੇ ਆ ਚੁੱਕਾ ਹੈ ਇਸ ਦਰ ਤੱਕ। ਪਰ ਇੱਥੋਂ ਅੱਗੇ ਘਰ ਤੱਕ ਚੱਲ ਕੇ ਜਾਣਾ ਉਹ ਸਾਡੇ ਤਨ ਦੇ ਵਸ ਵਿੱਚ ਨਹੀਂ, ਉਹ ਸਾਡੇ ਮਨ ਦੇ ਵਸ ਵਿੱਚ ਹੈ। ਦੂਸਰਾ ਰਸਤਾ ਜੋ ਸ਼ਬਦ ਦੇ ਨਾਲ ਅਸੀਂ ਸੁਰਤ ਨੂੰ ਜੋੜਨਾ ਹੈ। ਹੁਣ ਸੁਰਤ ਨੇ ਜਿਸ ਮਾਰਗ ਦੇ ਉੱਤੇ ਚੱਲ ਕੇ ਜਾਣਾ ਹੈ ਸ਼ਬਦ ਤੱਕ, ਸ਼ਬਦ ਨੇ ਸੁਰਤ ਦੇ ਨਾਲ ਜੁੜਨਾ ਹੈ, ਸ਼ਬਦ ਹੈ ਘਰ, ਉੱਥੇ ਚੱਲਣਾ ਹੈ ਸੁਰਤ ਨੇ। ਤੇ ਜਿਸ ਮਾਰਗ ਦੇ ਉੱਤੇ ਸੁਰਤ ਨੇ ਚੱਲਣਾ ਹੈ ਉਸ ਮਾਰਗ ਦਾ ਜ਼ਿਕਰ ਕਰ ਰਹੇ ਨੇ ਭਗਤ ਫਰੀਦ ਸਾਹਿਬ ਜੀ। ਉਹਨਾਂ ਗਲੀਆਂ ਦੇ ਅੰਦਰ ਚਿੱਕੜ ਬੜਾ ਹੈ, ਉਹਨਾਂ ਰਾਹਾਂ ਦੇ ਅੰਦਰ ਬੜਾ ਚਿੱਕੜ ਹੈ। ਜਿਨ੍ਹਾਂ ਰਾਹਾਂ ਦੇ ਉੱਤੇ ਸਾਡਾ ਤਨ ਚੱਲਦਾ ਹੈ, ਚੱਲ ਕੇ ਦਰ ਤੱਕ ਆਉਂਦਾ ਹੈ, ਉਹ ਰਾਹ ਤੇ ਅੱਜ ਬਿਲਕੁਲ ਸਾਫ਼ ਸੁਥਰੇ ਨਜ਼ਰ ਆ ਰਹੇ ਨੇ, ਕੋਈ ਚਿੱਕੜ ਕੋਈ ਮੈਲ ਨਜ਼ਰ ਨਹੀਂ ਆਉਂਦੇ। ਜਿਨ੍ਹਾਂ ਗਲੀਆਂ ਵਿੱਚੋਂ ਸਾਡੇ ਧਿਆਨ ਨੇ ਇਕੱਠਾ ਹੋ ਕੇ ਆਪਣੇ ਆਪ ਨੂੰ ਸੰਭਾਲ ਕੇ ਸ਼ਬਦ ਦੇ ਨਾਲ ਜੁੜਨਾ ਹੈ, ਉਹਨਾਂ ਰਾਹਾਂ ਦੇ ਉੱਤੇ ਚਿੱਕੜ ਬੜਾ ਹੈ। ਹੁਣ ਤੁਹਾਡੇ ਵਿੱਚੋਂ ਜਿਹੜੇ ਥੋੜਾ ਜਿਹਾ ਕੋਈ ਅਭਿਆਸੀ ਸੱਜਣ ਨੇ, ਉਹਨਾਂ ਨੂੰ ਜ਼ਿਆਦਾ ਮੇਰੀ ਬੇਨਤੀ ਦੀ ਪਕੜ ਆਏਗੀ। ਜਦ ਵੀ ਤੁਸੀਂ ਕਿਧਰੇ ਵਾਹਿਗੁਰੂ ਵਾਹਿਗੁਰੂ ਬੋਲਦੇ ਹੋ, ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜਨ ਦਾ ਯਤਨ ਕਰਦੇ ਹੋ, ਉਹ ਚਿੱਕੜ ਤੁਹਾਡੇ ਸਾਹਮਣੇ ਚਟਾਨ ਦੀ ਤਰ੍ਹਾਂ ਆਣ ਕੇ ਖੜਾ ਹੋ ਜਾਂਦਾ ਹੈ। ਉਹੀ ਚਿੱਕੜ ਤੁਸੀਂ ਅੰਮ੍ਰਿਤ ਵੇਲੇ ਜਾ ਕੇ ਇਸ਼ਨਾਨ ਪਾਣ ਕਰਕੇ ਵਾਹਿਗੁਰੂ ਵਾਹਿਗੁਰੂ ਜ਼ੁਬਾਨ ਤੋਂ ਬੋਲ ਰਹੇ ਹੋ, ਆਪਣੇ ਧਿਆਨ ਨੂੰ ਸ਼ਬਦ ਦੇ ਨਾਲ ਜੋੜਨ ਦਾ ਯਤਨ ਕਰ ਰਹੇ ਹੋ, ਪਰ ਵਿਚਕਾਰ ਕਦੀ ਕਾਮ ਦਾ ਚਿੱਕੜ ਆਣ ਕੇ ਰੁਕ ਜਾਂਦਾ ਹੈ, ਕਦੀ ਕ੍ਰੋਧ ਆਣ ਕੇ ਸਾਹਮਣੇ ਠਹਿਰ ਜਾਂਦਾ ਹੈ, ਕਦੀ ਨਿੰਦਾ, ਕਦੀ ਈਰਸ਼ਾ, ਕਦੀ ਦੁਸ਼ਮਣੀ, ਕਦੀ ਵਕੀਲੀ, ਕਦੀ ਹੋਰ ਹੋਰ ਬੁਰਾਈਆਂ, ਇਹ ਤੇ ਸਾਰਾ ਚਿੱਕੜ ਹੈ। ਫਿਰ ਉਹ ਗਲੀਆਂ ਕਿਹੜੀਆਂ ਨੇ? ਸਾਰੇ ਦੇ ਸਾਰੇ ਇੰਦਰੇ। ਅੱਖਾਂ ਦਾ ਆਪਣਾ ਚਿੱਕੜ ਹੈ, ਕੰਨਾਂ ਦਾ ਆਪਣਾ ਚਿੱਕੜ ਹੈ, ਔਰ ਇਸ ਤਰ੍ਹਾਂ ਹੀ ਨਾਸਕਾਵਾਂ ਦਾ ਆਪਣਾ ਚਿੱਕੜ ਹੈ, ਗੁਪਤ ਇੰਦਰਿਆਂ ਦਾ ਆਪਣਾ ਚਿੱਕੜ ਹੈ। ਹਰ ਇੰਦਰਾ ਇੱਕ ਗਲੀ ਦੀ ਤਰ੍ਹਾਂ ਹੈ, ਇਹਨਾਂ ਨੇ ਚਿੱਕੜ ਬਣਾਇਆ ਜੋ ਮਨ ਨੂੰ ਸ਼ਬਦ ਦੇ ਨਾਲ ਜੁੜਨ ਵਿੱਚ ਬਾਧਾ ਖੜੀ ਕਰਦੇ ਨੇ, ਸੁਰਤ ਨੂੰ ਸ਼ਬਦ ਤੱਕ ਪਹੁੰਚਣ ਨਹੀਂ ਦਿੰਦੇ। ਭਗਤ ਜੀ ਕਹਿਣ ਲੱਗੇ ਗਲੀਏ ਚਿੱਕੜ। ਦੇਖੋ ਇੱਕ ਇੱਕ ਬਚਨ ਡੂੰਘਾ ਹੈ। ਕਹਿਣ ਲੱਗੇ ਦੂਰ ਘਰ। ਇਹ ਜਿਹੜਾ ਮੈਂ ਸਲੋਕ ਤੁਹਾਡੇ ਸਾਹਮਣੇ ਪੜ੍ਹ ਰਿਹਾ, ਇਹ ਸਲੋਕ ਹੈ ਬਾਬਾ ਫਰੀਦ ਜੀ ਦੀ ਬਾਣੀ ਦੇ ਅੰਦਰ 24 ਨੰਬਰ ਵਾਲਾ ਸਲੋਕ। ਇਸ ਤੋਂ ਪਿੱਛੇ 19 ਨੰਬਰ ਸਲੋਕ ਦੇ ਅੰਦਰ ਭਗਤ ਫਰੀਦ ਸਾਹਿਬ ਜੀ ਨੇ ਕਾਫੀ ਬਚਨ ਕਿਹਾ। ਕਹਿਣ ਲੱਗੇ ਕਿ ਫਰੀਦਾ ਜੰਗਲ ਜੰਗਲ ਕਿਆ ਭਮ ਹੈ, ਵਨ ਕੰਡਾ ਮੋੜ ਹੈ, ਬਸੀ ਰੱਬ ਹਿਆਲੀਏ, ਹਿਆਲੀਏ ਦਾ ਮਤਲਬ ਹਿਰਦਾ, ਜੰਗਲ ਕਿਆ ਢੂੰਡੇ। ਕਹਿਣ ਲੱਗੇ ਰੱਬ ਤੇਰੇ ਅੰਦਰ ਵਸਦਾ ਹੈ, ਤੂੰ ਜੰਗਲਾਂ ਦੇ ਵਿੱਚ ਲੱਭਣ ਦਾ ਯਤਨ ਕਰਦਾ ਹੈ, ਪਰਮਾਤਮਾ ਤੇਰੇ ਅੰਦਰ ਹੈ। ਪਰ ਇਸ 24 ਨੰਬਰ ਸਲੋਕ ਦੇ ਅੰਦਰ ਕਹਿ ਰਹੇ ਨੇ ਦੂਰ ਕਰ। ਹੁਣ ਜੇ ਦੋਵਾਂ ਸਲੋਕਾਂ ਨੂੰ ਪੈਰਲਰ ਰੱਖੋ, ਦੋਵਾਂ ਸਲੋਕਾਂ ਨੂੰ ਸਾਹਮਣੇ ਬਰਾਬਰ ਬਰਾਬਰ ਬਿਠਾ ਕੇ ਪੜ੍ਹੋ, ਤੇ ਆਮ ਮਨ ਦੇ ਅੰਦਰ ਦੁਬਧਾ ਬਣ ਜਾਏਗੀ ਕਿ ਇੱਕ ਸਲੋਕ ਵਿੱਚ ਭਗਤ ਜੀ ਕਹਿ ਰਹੇ ਨੇ ਕਿ ਪਰਮਾਤਮਾ ਹਿਰਦੇ ਵਿੱਚ ਵਸਦਾ ਹੈ, ਇੱਕ ਸਲੋਕ ਵਿੱਚ ਕਹਿ ਰਹੇ ਨੇ ਦੂਰ ਕਰ, ਦੁਬਧਾ ਬਣ ਜਾਏਗੀ ਨਾ ਮਨ ਦੇ ਅੰਦਰ। ਇੱਕ ਵਿੱਚ ਕਹਿ ਰਹੇ ਨੇ ਘਰ ਬੜਾ ਦੂਰ ਹੈ ਰੱਬ ਦਾ, ਇੱਕ ਵਿੱਚ ਕਹਿ ਰਹੇ ਨੇ ਰੱਬ ਤੇਰੇ ਅੰਦਰ ਹੈ, ਪਰ ਦੁਬਧਾ ਨਹੀਂ ਹੈ। ਗੁਰਬਾਣੀ ਦੇ ਅਰਥ ਗਹਿਰਾਈ ਦੇ ਅੰਦਰ ਉਤਰਨ ਤੋਂ ਬਾਅਦ ਹੀ ਸਮਝ ਵਿੱਚ ਪੈਂਦੇ ਨੇ, ਉਪਰੋਂ ਉਪਰੋਂ ਅਰਥ ਕਰੋਗੇ ਗੱਲ ਪੱਲੇ ਨਹੀਂ ਪਏਗੀ। ਸਾਗਰ ਦੇ ਕਿਨਾਰੇ ਕਿਨਾਰੇ ਆਪ ਚੱਲਦੇ ਜਾਓ, ਘੋਗੇ ਸਿੱਪੀਆਂ ਰੇਤਾ ਇਸ ਤਰ੍ਹਾਂ ਸਭ ਕੁਝ ਮਿਲ ਜਾਏਗਾ, ਕੰਕਰ ਪੱਥਰ ਮਿਲ ਜਾਣਗੇ। ਪਰ ਸਾਗਰ ਦੀ ਆਗੋਸ਼ ਦੇ ਅੰਦਰ ਬਹੁਤ ਡੂੰਘਾ ਉਤਰ ਜਾਣ ਤੋਂ ਬਾਅਦ ਹੀਰੇ ਮਿਲਦੇ ਨੇ, ਬਾਹਰ ਕਿਨਾਰਿਆਂ ਦੇ ਉੱਤੇ ਕਦੀ ਹੀਰੇ ਨਹੀਂ ਹੁੰਦੇ। ਹੀਰਿਆਂ ਨੂੰ ਲੱਭਣ ਵਾਸਤੇ ਸਾਗਰ ਦੀ ਡੂੰਘਾਈ ਵਿੱਚ ਜਾਣਾ ਹੀ ਪੈਂਦਾ ਹੈ, ਗਹਿਰਾਈ ਦੇ ਅੰਦਰ ਟੁੱਬੀ ਲਾਉਣੀ ਪੈਂਦੀ ਹੈ। ਤੋ ਖੈਰ ਕਹਿ ਰਹੇ ਨੇ ਗਲੀਆਂ ਦੇ ਅੰਦਰ ਚਿੱਕੜ ਹੈ, ਰੱਬ ਦਾ ਘਰ ਬੜਾ ਦੂਰ ਹੈ। ਹੁਣ ਇਹ ਚਿੱਕੜ ਕਰਕੇ ਹੀ ਪਰਮਾਤਮਾ ਦਾ ਘਰ ਸਾਨੂੰ ਦੂਰ ਮਹਿਸੂਸ ਹੋ ਰਿਹਾ ਹੈ ਅੰਦਰ, ਪਰ ਅੰਦਰ ਹੁੰਦਾ ਹੋਇਆ ਵੀ ਉਹ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਬਹੁਤ ਦੂਰ ਹੈ। ਕਿਉਂ ਦੂਰ ਹੈ? ਕਿਉਂਕਿ ਚਿੱਕੜ ਦੀ ਦੀਵਾਰ ਬਣਦੀ ਬਣਦੀ ਇੰਨੀ ਤਾਕਤਵਰ ਦੀਵਾਰ ਬਣ ਗਈ ਹੈ ਕਿ ਉਹ ਮਹਿਲ ਦੇ ਪਾਰ ਕੌਣ ਵੱਸਦਾ ਹੈ? ਸਾਨੂੰ ਧਿਆਨ ਵਿੱਚ ਇਹ ਗੱਲ ਆਉਂਦੀ ਵੀ ਨਹੀਂ ਤੇ ਨਜ਼ਰਾਂ ਉਹਨੂੰ ਤੱਕਦੀਆਂ ਵੀ ਨਹੀਂ। ਉਸ ਮਹਿਲ ਦੀ ਬਣੀ ਹੋਈ ਦੀਵਾਰ ਦੇ ਪਾਰ ਕੌਣ ਹੈ? ਇਹ ਗੱਲ ਸਾਡੀਆਂ ਨਜ਼ਰਾਂ ਦੀ ਪਕੜ ਵਿੱਚ ਆਉਂਦੀ ਨਹੀਂ। ਕਿਉਂ ਨਹੀਂ ਆਉਂਦੀ? ਕਿਉਂਕਿ ਰਸਤੇ ਵਿੱਚ ਦੀਵਾਰ ਹੈ, ਔਰ ਦੀਵਾਰ ਕਿਸ ਚੀਜ਼ ਦੀ ਹੈ? ਮਹਿਲ ਦੀ ਬਣੀ ਹੋਈ ਦੀਵਾਰ। ਤਾਂ ਕਰਕੇ ਪਰਮਾਤਮਾ ਦਾ ਘਰ ਦੂਰ ਲੱਗਦਾ। ਜਿਤਨੀ ਜਿਤਨੀ ਮਹਿਲ ਹਿਰਦੇ ਵਿੱਚੋਂ ਹਟਦੀ ਜਾਏ, ਤਿਵੇਂ ਤਿਵੇਂ ਪਰਮਾਤਮਾ ਨੇੜੇ ਮਹਿਸੂਸ ਹੋਣਾ ਸ਼ੁਰੂ ਕਰ ਦਿੰਦਾ ਹੈ। ਹਿਰਦਾ ਬਹੁਤ ਮੈਲਾ ਹੈ, ਮਨੁੱਖ ਐਲਾਨੀਆਂ ਕਹਿ ਸਕਦਾ ਹੈ ਪਰਮਾਤਮਾ ਹੈ ਨਹੀਂ ਹੈ। ਹਿਰਦਾ ਬਹੁਤ ਮੈਲਾ ਹੈ, ਮਨੁੱਖ ਕਹਿ ਸਕਦਾ ਹੈ ਪਰਮਾਤਮਾ ਬੜੀ ਦੂਰ ਹੈ। ਹਿਰਦੇ ਦੀ ਮੈਲ ਤੁਸੀਂ ਹਟਾਉਣੀ ਸ਼ੁਰੂ ਕਰ ਦਿੱਤੀ ਹੈ, ਮਨ ਦੀ ਮੈਲ ਨੂੰ ਸਾਫ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤਰ੍ਹਾਂ ਮਹਿਸੂਸ ਹੋਣਾ ਸ਼ੁਰੂ ਹੋਏਗਾ ਪਰਮਾਤਮਾ ਦੇ ਮੈਂ ਨੇੜੇ ਜਾ ਰਿਹਾ, ਪਰਮਾਤਮਾ ਮੇਰੇ ਨੇੜੇ ਆ ਰਿਹਾ। ਪਰਮਾਤਮਾ ਦੀ ਨੇੜਤਾ ਤੁਹਾਨੂੰ ਖੁਦ ਨੂੰ ਮਹਿਸੂਸ ਹੋਣੀ ਸ਼ੁਰੂ ਹੋਏਗੀ। ਫਿਰ ਮੈਂ ਇੱਕ ਬੇਨਤੀ ਆਪਣੀ ਵਿਚਾਰ ਲੜੀ ਨੂੰ ਵਿਚਕਾਰ ਰੋਕ ਕੇ ਹੋਰ ਅਰਜ਼ ਕਰਦਾ ਚੱਲਾਂ। ਆਪ ਜੋ ਰੋਜ਼ ਰੋਜ਼ ਗੁਰੂਦੁਆਰੇ ਆਉਣ ਵਾਲੇ ਹੋ, ਤੁਹਾਡੇ ਮਨ ਦੇ ਉੱਤੋਂ ਮੈਲ ਉਤਰਦੀ ਹੈ, ਭਾਵੇਂ ਮੈਲ ਦਾ ਇੱਕ ਜ਼ਰਾ ਉਤਰਦਾ ਹੈ, ਭਾਵੇਂ ਮੈਲ ਦੇ ਚਾਰ ਕਣ ਉਤਰਦੇ ਨੇ, ਮੈਲ ਅਵੱਛ ਉਤਰਦੀ ਹੈ, ਪਰ ਆਪ ਤਾਲੀਮ ਯਾਫਤਾ ਦੇਸ਼ ਦੇ ਵਾਸੀ ਹੋ। ਅੱਜ ਦਾ ਮਨੁੱਖ ਤਰਕਵਾਦੀ ਬਹੁਤ ਹੈ। ਹੁਣ ਤਰਕ ਵਿੱਚੋਂ ਸਵਾਲ ਪੈਦਾ ਹੋਏਗਾ ਕਿ ਜੇ ਹਕੀਕਤ ਹੈ ਕਿ ਮੈਲ ਉਤਰਦੀ ਹੈ, ਤਾਂ ਫਿਰ ਮੈਂ 20 ਸਾਲ ਤੋਂ ਲਗਾਤਾਰ ਗੁਰਦੁਆਰੇ ਆ ਰਿਹਾ, ਮੇਰੀ ਮੈਲ ਕਿਉਂ ਨਹੀਂ ਉਤਰੀ? ਮੈਨੂੰ ਰਸ ਗੁਰਬਾਣੀ ਦਾ ਕਿਉਂ ਨਹੀਂ ਆਇਆ? ਮੈਨੂੰ ਆਨੰਦ ਦੀ ਮੰਜ਼ਿਲ ਕਿਉਂ ਨਹੀਂ ਮਿਲੀ? ਪਰਮਾਤਮਾ ਮੈਨੂੰ ਨੇੜੇ ਮਹਿਸੂਸ ਕਿਉਂ ਨਹੀਂ ਹੋਇਆ? ਆਪ ਆਉਂਦੇ ਹੋ, ਮੈਲ ਤੁਹਾਡੀ ਕਥਾ ਕੀਰਤਨ ਸੁਣਨ ਕਰਨ ਤੋਂ ਬਾਅਦ ਉਤਰਦੀ ਹੈ, ਉਤਰਦੀ ਮਹਿਸੂਸ ਕਿਉਂ ਨਹੀਂ ਹੁੰਦੀ? ਕਿਉਂਕਿ ਬਾਹਰ ਜਾਂਦੇ ਹੋ ਤੇ ਇਹ ਮਨ ਦਾ ਕੱਪੜਾ ਫਿਰ ਚੁੱਕ ਕੇ ਚਿੱਕੜ ਦੇ ਅੰਦਰ ਲਬਰੇਜ ਕਰ ਲੈਂਦੇ ਹੋ, ਭਰ ਲੈਂਦੇ ਹੋ, ਉਹਨੂੰ ਸੰਭਾਲਦੇ ਨੇ। ਮੈਲ ਉਤਰਦੀ ਤੇ ਤਾਂ ਹੀ ਨਜ਼ਰ ਪਏਗੀ ਨਾ ਕਿ ਜੇ ਥੋੜੀ ਮੈਲ ਅੱਜ ਉਤਰੀ ਏ, ਅੱਗੋਂ ਇਹਨੂੰ ਸੰਭਾਲੋ, ਮੈਲ ਉੱਪਰ ਚੜੇ ਨਾ, ਥੋੜੀ ਮੈਲ ਕੱਲ ਉਤਰੇਗੀ। ਇਸ ਤਰ੍ਹਾਂ ਕੁਝ ਸਮਾਂ ਬੀਤ ਜਾਣ ਤੋਂ ਬਾਅਦ ਤੁਹਾਨੂੰ ਮਹਿਸੂਸ ਹੋਏਗਾ ਕਿ ਮੇਰੇ ਮਨ ਦਾ ਕੱਪੜਾ ਕੁਝ ਉਜਲਾ ਹੋ ਗਿਆ, ਕੁਝ ਸਾਫ਼ ਹੋ ਗਿਆ। ਅਗਰ ਇਹਨੂੰ ਸੰਭਾਲੋਗੇ, ਅਗਰ ਇਹਨੂੰ ਸੰਭਾਲਿਆ ਨਾ, ਥੋੜੀ ਮੈਲ ਉਤਰਦੀ ਏ, ਬਾਹਰ ਜਾ ਕੇ ਬਹੁਤੀ ਰੋਜ਼ ਰੋਜ਼ ਚੜਾ ਲੈਂਦੇ ਆ, ਉਹੀ ਚੁਗਲੀ, ਉਹੀ ਨਿੰਦਾ, ਉਹੀ ਕਾਮ, ਉਹੀ ਕ੍ਰੋਧ, ਉਹੀ ਚੁਗਲੀ, ਇਹ ਮੈਲ ਹੀ ਹੈ। ਉਹ ਮੈਲ ਫਿਰ ਚੜਾ ਲੈਂਦੇ ਆ ਤੇ ਸਾਨੂੰ ਇਸ ਤਰ੍ਹਾਂ ਲੱਗਦਾ ਗੁਰਦੁਆਰੇ ਜਾਣ ਦਾ ਲਾਭ ਤੇ ਕੋਈ ਨਹੀਂ ਹੋਇਆ, ਮੈਲ ਉਤਰੀ ਤੇ ਨਹੀਂ। ਉਤਰਦੀ ਹੈ ਪਰ ਅੱਗੋਂ ਤੁਸੀਂ ਆਪਣੇ ਮਨ ਦੇ ਕੱਪੜੇ ਨੂੰ ਸੰਭਾਲ ਨਹੀਂ ਰਹੇ। ਤੋ ਖੈਰ, ਜਦ ਹਿਰਦੇ ਦੇ ਅੰਦਰ ਮੈਲ ਬਹੁਤ ਜ਼ਿਆਦੀ ਹੈ, ਇਸ ਤਰ੍ਹਾਂ ਮਹਿਸੂਸ ਹੋਏਗਾ ਪਰਮਾਤਮਾ ਦੂਰ ਹੈ। ਅਗਰ ਮੈਲ ਉਤਰ ਗਈ ਹੈ, ਮਹਿਸੂਸ ਇਸ ਤਰ੍ਹਾਂ ਹੋਏਗਾ ਪਰਮਾਤਮਾ ਨੇੜੇ ਹੈ। ਮੈਂ ਇੱਕ ਦੋ ਉਦਾਹਰਣਾਂ ਆਪ ਸੰਗਤ ਦੇ ਸਨਮੁਖ ਅਰਜ ਕਰਦਾ ਚੱਲਾਂ। ਮੈਲ ਦਾ ਤੇ ਹਨੇਰੇ ਦਾ, ਇਹਨਾਂ ਦੋਵਾਂ ਦਾ ਸੁਭਾਅ ਮੇਲ ਖਾਂਦਾ ਹੈ। ਮੈਲ ਦਾ ਤੇ ਹਨੇਰੇ ਦਾ ਸੁਭਾਅ, ਹਨੇਰਾ ਵੀ ਜਦੋਂ ਆਪਣੀ ਕਾਲੇ ਰੰਗ ਦੀ ਚਾਦਰ ਲੈ ਕੇ ਆਉਂਦਾ ਹੈ ਤੇ ਹਨੇਰਾ ਆਪਣੀ ਉਹ ਚਾਦਰ ਸਾਰਿਆਂ ਦੇ ਉੱਤੇ ਪਾ ਦਿੰਦਾ ਹੈ, ਉਸ ਹਨੇਰੇ ਦੇ ਅੰਦਰ ਨਾ ਪਹਾੜਾਂ ਦੀ ਉਚਾਈ ਨਜ਼ਰ ਆਉਂਦੀ ਹੈ, ਨਾ ਸਾਗਰ ਦੀਆਂ ਬਣਦੀਆਂ ਮਿਟਦੀਆਂ ਲਹਿਰਾਂ ਦਿਸਦੀਆਂ ਨੇ, ਨਾ ਮਨੁੱਖ ਦੇ ਚਿਹਰੇ ਦੀ ਸੁੰਦਰਤਾ ਨਜ਼ਰ ਆਉਂਦੀ ਹੈ, ਨਾ ਬਨਸਪਤੀ ਦੀ ਫੁੱਲਾਂ ਦੀ ਰੰਗੀਨੀ ਬਹਾਰ ਸੁੰਦਰਤਾ ਹਨੇਰੇ ਵਿੱਚ ਇਹ ਵੀ ਨਜ਼ਰ ਨਹੀਂ ਆਉਂਦੀ। ਮੁੱਕਦੀ ਗੱਲ ਕਿ ਹਨੇਰਾ ਜਦੋਂ ਆਉਂਦਾ ਹੈ ਉਹ ਆਪਣਾ ਆਪਾ ਹੀ ਅੱਗੇ ਰੱਖਦਾ ਹੈ, ਆਪਣਾ ਆਪਾ ਹੀ ਵਿਖਾਉਂਦਾ ਹੈ, ਉਹ ਸਾਰਿਆਂ ਦੇ ਉੱਤੇ ਪਰਦਾ ਬਣਾ ਦਿੰਦਾ, ਸਾਰਿਆਂ ਦੀ ਸੁੰਦਰਤਾ ਨੂੰ ਉਚਾਈ ਨੂੰ ਛਪਾ ਦਿੰਦਾ, ਕਿਸੇ ਨੂੰ ਦਿਸਣ ਦਿੰਦਾ ਹੀ ਨਹੀਂ। ਹਨੇਰੇ ਦਾ ਇਹ ਸੁਭਾਅ ਹੈ ਔਰ ਮੈਲ ਦਾ ਵੀ ਇਹੀ ਸੁਭਾਅ ਹੈ। ਮੈਲ ਤੁਹਾਡੇ ਚੰਦ ਵਰਗੇ ਸੁੰਦਰ ਮੁਖੜੇ ਦੇ ਉੱਤੇ ਜੰਮ ਜਾਏ ਤੇ ਜੰਮਦੀ ਜੰਮਦੀ ਕਾਫੀ ਜ਼ਿਆਦਾ ਜੰਮ ਜਾਏ, ਚਿਹਰੇ ਦੀ ਰੌਣਕ ਚਿਹਰੇ ਦੀ ਸੁੰਦਰਤਾ ਨੂੰ ਅਲੋਪ ਕਰਕੇ ਰੱਖ ਦਿੰਦੀ ਹੈ ਜੰਮੀ ਹੋਈ ਮੈਲ। ਮੈਲ ਇਸ ਬਿਲਕੁਲ ਚਿੱਟੇ ਰੰਗ ਦੇ ਕੱਪੜੇ ਦੇ ਉੱਤੇ ਜੰਮ ਜਾਏ ਤੇ ਇਹਦੀ ਕੱਪੜੇ ਦੀ ਚਮਕ ਦਮਕ ਸੁੰਦਰਤਾ ਸਭ ਕੁਝ ਛਿਪ ਜਾਏਗੀ, ਨਜ਼ਰ ਕੇਵਲ ਕੀ ਆਏਗਾ, ਮੈਲ ਮੈਲ ਹੀ ਨਜ਼ਰ ਆਏਗੀ, ਹੋਰ ਕੁਝ ਵੀ ਨਹੀਂ। ਇਹ ਮੈਲ ਇਹਨਾਂ ਸੁੰਦਰ ਖਿੜੇ ਹੋਏ ਰੰਗੀਨ ਫੁੱਲਾਂ ਦੇ ਉੱਤੇ ਜੰਮ ਜਾਏ ਤੇ ਜੰਮਦੀ ਜੰਮਦੀ ਬਹੁਤ ਜ਼ਿਆਦਾ ਜੰਮ ਜਾਏ, ਇਹ ਫੁੱਲਾਂ ਦੀ ਰੰਗੀਨੀ ਫੁੱਲਾਂ ਦੀ ਰੌਣਕ ਫੁੱਲਾਂ ਦੀ ਬਹਾਰ ਇਹਨਾਂ ਦੀ ਸੁੰਦਰਤਾ ਸਭ ਕੁਝ ਅਲੋਪ ਹੋ ਜਾਏਗੀ, ਨਜ਼ਰ ਕੀ ਆਏਗਾ, ਕੇਵਲ ਮੈਲ। ਕਿਉਂਕਿ ਮੈਲ ਦਾ ਹਨੇਰੇ ਦਾ ਆਪਸ ਦੇ ਅੰਦਰ ਸੁਭਾਅ ਮੇਲ ਖਾਂਦਾ ਹੈ। ਤੋ ਹੁਣ ਮੈਲ ਜੰਮਦੀ ਜੰਮਦੀ ਜਦ ਬਾਹਰ ਕਿਧਰੇ ਜੰਮ ਜਾਂਦੀ ਏ ਤੇ ਤਾਂ ਪਰਦਾ ਬਣਾ ਕੇ ਰੱਖ ਦਿੰਦੀ ਏ, ਕੁਝ ਦਿਸਣ ਨਹੀਂ ਦਿੰਦੀ, ਨਾ ਪਸ਼ੂਆਂ ਦੀ ਨਾ ਮਨੁੱਖ ਦੀ ਸੁੰਦਰਤਾ। ਤੋ ਠੀਕ ਮੈਲ ਜੰਮਦੀ ਜੰਮਦੀ ਜਦ ਮਨ ਦੇ ਉੱਤੇ ਜੰਮਦੀ ਏ ਤੇ ਮਨ ਦੇ ਅੰਦਰ ਪਰਮਾਤਮਾ ਹੈ, ਪਰਮਾਤਮਾ ਵੀ ਦਿਸਣਾ ਬੰਦ ਹੋ ਜਾਂਦਾ ਤੇ ਉਹਦਾ ਕਾਰਨ ਕੀ ਏ, ਮੈਲ। ਮੈਲ ਕਾਰਨ ਹੋਰ ਕੁਝ ਵੀ ਨਹੀਂ। ਬਜ਼ੁਰਗ ਵਾਰ ਆਪ ਸੰਗਤ ਦੇ ਅੰਦਰ ਸ਼ੋਭਾ ਪਾ ਰਹੇ ਹੋ। ਪੁਰਾਣੇ ਸਮੇਂ ਦੇ ਅੰਦਰ ਘਰਾਂ ਵਿੱਚ ਬਿਜਲੀ ਦਾ ਪ੍ਰਬੰਧ ਲਾਈਟ ਦਾ ਇੰਤਜ਼ਾਮ ਨਹੀਂ ਸੀ ਹੁੰਦਾ, ਖਾਸ ਕਰਕੇ ਇੰਡੀਆ ਦੇ ਅੰਦਰ ਲਾਈਟ ਦਾ ਇੰਤਜ਼ਾਮ ਨਹੀਂ ਸੀ। ਤੋ ਘਰਾਂ ਦੇ ਅੰਦਰ ਕੀ ਹੁੰਦਾ ਸੀ, ਪ੍ਰਕਾਸ਼ ਕਰਨ ਵਾਸਤੇ ਦੀਵਾ ਜਾਂ ਲਾਲਟੈਨ ਜਗਾਈ ਜਾਂਦੀ ਸੀ। ਹੁਣ ਲਾਲਟੈਨ ਦੀ ਬੱਤੀ ਦੇ ਉੱਤੇ ਇੱਕ ਸ਼ੀਸ਼ਾ ਇੱਕ ਗਲਾਸ ਰੱਖਿਆ ਜਾਂਦਾ ਸੀ ਤੇ ਗਲਾਸ ਕਿਉਂ ਰੱਖਿਆ ਜਾਂਦਾ, ਤਾਂ ਕਿ ਚੁਗਿਰਦੇ ਤੋਂ ਪੈਣ ਵਾਲੀ ਜਿਹੜੀ ਹਵਾ ਹੈ ਉਹ ਜਗਦੀ ਹੋਈ ਲਾਲਟੈਨ ਨੂੰ ਬੁਝਾਏ ਨਾ, ਬੰਦ ਨਾ ਕਰੇ। ਤੋ ਹੁਣ ਉਸ ਬੱਤੀ ਵਿੱਚੋਂ ਨਿਕਲਣ ਵਾਲੀ ਕਾਰਕ ਕਾਲਖ ਜਿਹੜੀ ਬੱਤੀ ਤੁਹਾਨੂੰ ਪ੍ਰਕਾਸ਼ ਦੇ ਰਹੀ ਹੈ ਉਹ ਨਾਲ ਕਾਰਬਨ ਛੱਡ ਰਹੀ ਹੈ, ਕਾਲਖ ਛੱਡ ਰਹੀ ਹੈ। ਉਹ ਕਾਲਖ ਉਹ ਕਾਰਬਨ ਨਿਕਲਦਾ ਨਿਕਲਦਾ ਉਸ ਗਲਾਸ ਦੇ ਉੱਤੇ ਜੰਮਣਾ ਸ਼ੁਰੂ ਹੋ ਜਾਂਦਾ ਹੈ, ਜਿਹੜਾ ਗਲਾਸ ਕੱਚ ਦਾ ਗਲਾਸ ਬੱਤੀ ਦੇ ਉੱਤੇ ਹੈ। ਉਹ ਕਾਰਬਨ ਜੰਮਦਾ ਜੰਮਦਾ ਜਦ ਬਹੁਤ ਤਾਦਾਦ ਦੇ ਅੰਦਰ ਜੰਮ ਜਾਂਦਾ ਹੈ ਤੋ ਪ੍ਰਕਾਸ਼ ਮਦਮ ਪੈਣਾ ਸ਼ੁਰੂ ਹੋ ਜਾਂਦਾ ਹੈ, ਪ੍ਰਕਾਸ਼ ਬਿਲਕੁਲ ਘੱਟ ਜਾਂਦਾ ਹੈ। ਤੇ ਫਿਰ ਸਿਆਣੀਆਂ ਮਾਤਾਵਾਂ ਕੀ ਕਰਦੀਆਂ ਸਨ, ਉਹ ਗਲਾਸ ਨੂੰ ਲਾਉਣਾ, ਲਾ ਕੇ ਉਹਨੂੰ ਕੱਪੜੇ ਦੇ ਨਾਲ ਸਾਫ ਕਰਨਾ, ਸਾਫ ਕਰਕੇ ਬੱਤੀ ਦੇ ਉੱਤੇ ਰੱਖਣਾ। ਤੋ ਜਦ ਗਲਾਸ ਸਾਫ ਕਰਕੇ ਬੱਤੀ ਦੇ ਉੱਤੇ ਰੱਖਦੇ ਸਨ ਪਹਿਲਾਂ ਨਾਲੋਂ 10 ਗੁਣਾ ਚਾਨਣਾ ਵੱਧ ਜਾਂਦਾ ਸੀ। ਹੁਣ ਕਾਰਨ ਕੀ, ਚਾਨਣਾ ਮਦਮ ਪਿਆ ਕਾਲਖ ਦੇ ਕਾਰਨ, ਚਾਨਣਾ ਬਹੁਤ ਵੱਧ ਗਿਆ ਕਾਲਖ ਨਾ ਰਹਿਣ ਦੇ ਕਾਰਨ। ਸਾਡੇ ਮਨ ਦੇ ਚਾਰ ਚੁਫੇਰੇ ਇਸ ਤਰ੍ਹਾਂ ਕਾਰਬਨ ਜੰਮਿਆ ਹੈ, ਸਾਡੇ ਮਨ ਦੇ ਚਾਰ ਚੁਫੇਰੇ ਕਾਲਖ ਜੰਮੇ ਹੈ। ਤੇ ਕਾਲਖ ਕਿੱਥੋਂ ਆਈ, ਸਾਡੇ ਇਹਨਾਂ ਇੰਦਰੀਆਂ ਦੇ ਰਾਹੀਂ ਜੋ ਅਸੀਂ ਸਾਰਾ ਦਿਨ ਅੱਖਾਂ ਦੇ ਰਾਹੀਂ ਵੇਖ ਰਹੇ ਹਾਂ, ਮੈਲ ਸਾਡੇ ਅੰਦਰ ਚਲੀ ਜਾਂਦੀ ਹੈ। ਅੱਖਾਂ ਦੇ ਰਾਹੀਂ ਅਸੀਂ ਪੂਰੀ ਕਾਇਨਾਤ ਵਿੱਚੋਂ ਕੋਈ ਕਾਦਰ ਨੂੰ ਤੇ ਵੇਖ ਨਹੀਂ ਰਹੇ, ਵੇਖ ਕੀ ਰਹੇ ਹਾਂ, ਦੂਜੇ ਦਾ ਕਾਰੋਬਾਰ ਵੇਖ ਰਹੇ ਹਾਂ, ਮਨ ਵਿੱਚ ਈਰਸ਼ਾ ਦੀ ਮੈਲ ਚਲੀ ਜਾਂਦੀ। ਦੂਜੇ ਦਾ ਚੰਗਾ ਰੂਪ ਵੇਖ ਰਹੇ ਹਾਂ, ਮਨ ਦੇ ਅੰਦਰ ਈਰਸ਼ਾ ਦੀ ਮੈਲ ਚਲੀ ਜਾਂਦੀ। ਧਰਮ ਦੀ ਦੁਨੀਆਂ ਦੇ ਅੰਦਰ ਵੀ ਬੰਦਾ ਮੈਲ ਤੋਂ ਨਹੀਂ ਬਚਿਆ, ਦੂਸਰੇ ਨੂੰ ਵੇਖਦਾ ਹੈ, ਅੱਛਾ ਇਹਦਾ ਪਹਿਰਾਵਾ ਮੇਰੀ ਜਮਾਤ ਦੇ ਨਾਲ ਨਹੀਂ ਮਿਲਦਾ, ਉਹਦੇ ਨਾਲ ਈਰਸ਼ਾ ਬਣ ਜਾਂਦੀ, ਮਨ ਵਿੱਚ ਮੈਲ ਚਲੀ ਜਾਂਦੀ। ਇਹ ਮੇਰੀ ਸੰਸਥਾ ਤਾਂ ਲੱਗਦਾ ਨਹੀਂ ਹੈ, ਉਹਨੂੰ ਵੇਖ ਕੇ ਈਰਸ਼ਾ ਬਣ ਗਈ, ਮਨ ਦੇ ਅੰਦਰ ਮੈਲ ਚਲੀ ਗਈ। ਤੋ ਖੈਰ ਇਹਨਾਂ ਅੱਖਾਂ ਦੇ ਰਾਹੀਂ ਮੈਲ ਮਨ ਦੇ ਅੰਦਰ ਜੰਮਦੀ ਜੰਮਦੀ ਇੱਕ ਪਰਤ ਦੀ ਤਰ੍ਹਾਂ, ਦੀਵਾਰ ਦੀ ਤਰ੍ਹਾਂ ਗੂੜੀ ਬਣ ਗਏ। फिर कन्ना दे राय जो सारा दिन असलील बोल सुनने ने, चुगली दे बोल, निंदा दे बोल, कामुक बोल, इस तरह दे बोल, वो बोल भी ते अंदर जाके कालख दा ही काम कर रहे ने। उन्होंने कोई मन नूं पवित्र ते नहीं करना। कुछ मैल कन्ना दे राय जा रही है, कुछ मैल जुबान दे राय जा रही है, और सियाने सज्जन इस तरह कहने तकरीबन 90% जिहड़ी अंदर मैल जा रही है अखां दे राय जा रही है। 90% विद्वान सज्जन इस तरह कहते हैं। तो खैर मैल जमदी जमदी मन दे चुगिरदे मन दे चार छफेरे बहुत ज्यादी मैल जम गए। उदे अंदर है परमात्मा, मन तू जोत स्वरूप है अपना मूल पछाण, अंदर है परमात्मा, परमात्मा दी जोत ते जग रही है, पर चार छफेरे मैल बड़ी जम गई है। हुण जदों असीं बाहरों वेखने आ ते सानूं मैल दिसदी है, अंदर वसदा होया परमात्मा नहीं दिसदा, तो नहीं दिसदा। असीं ऐलानिया बेझिझक एक गल कह दिंदे आ, परमात्मा है नहीं। अगर है ते फिर उह किधरे स्पेस दे अंदर उत्ते सचखंड बना के रहिंदा होएगा, साडे अंदर नहीं है। फिर उह किसे होर देश दा वासी होएगा, साडे अंदर तो कम से कम नहीं है। परमात्मा अंदर है। यही कारण है भगत फरीद साहब जी ने ऐलानिया एक गल कही है। वो कहन लगे तू रब नू मिलन दे सारे यतन प्रयतन छड दे, रब नू मिलन दे सारे व्यों तरीके जुगतियां छड। तो पुछया भगत जी करिए कि, कहन लगे अपने आप नू सवारन दा यतन कर। आप सवारें मैं मिलें, मैं मिलिया सुख होए, जिस दिन तू अपने आप नू सवारेगा तेनू अंदरों ही तेरा खुदा नजर आएगा। अपने आप नू मैला रखेगा, परमात्मा दूर लगेगा, पवित्र कर लेगा, परमात्मा नेड़े लगेगा। अगर कोई कह रहा है परमात्मा बहुत दूर है, तो खिमा चाहवांगा ही कल्ले कल्ले मनुख दे मुंह दे उत्ते गल कहनी कि तेरा हिरदा मैला है, ये गल काबले बर्दाश्त नहीं है। सांझे तौर दे उत्ते क्या जा सकदा है, मन मैला है, अति मैला है, रब दूर लगदा है। मिलदे ने प्रेमी, कहिंदे ने परमात्मा दिसदा ते नहीं, परमात्मा नेड़े लगदा ते नहीं। इकल्ले नूं कहना कि मन मैला है थोड़ा मुश्किल है। सांझे तौर ते अर्ज करां, मन बड़ा मैला है, बड़ा काला है। अगर मन दे अंदर थोड़ी भी कालख हटी है, तो परमात्मा सब तो पहला तुहानू अंदर ही दिसेगा, क्योंकि मैल किथे है अंदर, परमात्मा किथे है अंदर। अंदरों मैल नूं हटाओगे, परमात्मा अंदर दिसेगा, उस तो बाद विच बार संसार दे अंदर दिसेगा। मैं ते गुरु अर्जन देव साहब जी दा एक बचन पढ़ के बड़ा हैरान होया। वो कहन लगे मात पिता सुत बंधप पाई, नानक होवा पार ब्रह्म सहाय। गुरु अर्जन देव साहब जी कहन लगे निरंकार मिलिया है तू, पर मिलिया है मैनू बचपन दे अंदर मां दे रूप विच, जद बहुत छोटा सी, अपनी मैं सार संभाल करनी नहीं सी जानदा, भोजन कमाउना भी मेरे वस विच नहीं सी, बनाउना भी मेरे वस विच नहीं सी, बहुत छोटा सी। मैनू तू ही मिलिया है मददगार बन के, पर मिलिया है मां दे रूप विच। मात उंगली पकड़ के रस्ते दे उत्ते तुरन दी चाह सिखाई, मेरे बचपने दे शौक पूरे करन दा यतन कीता, मिलिया है तू, पर मिलिया है पिता दे रूप विच। मात पिता, परमात्मा नूं पिता कह लेना गल समझ विच आउंदी, परमात्मा नूं पति कह लेना गल समझ विच आउंदी, पर गुरु अर्जन देव कह रहे ने तू पुत्र भी मेरा तो ही है। जद मैं बहुत बिरध होया, मैं बहुत बुढ़ा होया, बुढ़ापे दे अंदर मेरा सहारा बनिया तू पुत्र दे रूप विच, सहारा बनिया पोतरे दे रूप विच, पर ऐ निरंकार तू बनिया है। मात पिता सुत, सुत दा मतलब है पुत्र, संस्कृत भाषा दा लफज है वैसे सुत, पर सुत दा आखरी अर्थ हुंदा है पुत्र। कहन लगे मात पिता सुत बंधप, अगर कोई रिश्तेदार मदद कर रहा है ते सतगुरु कहन लगे मैं रिश्तेदार नूं दाद बाद विच देंगा, पहला दाद मैं तैनू देंगा, क्योंकि बहाना बनाउण वाला तूं है, रिश्तेदार दे जरिए मदद करन वाला तूं है, भाई भाई दे रूप विच मिलिया है तूं मिलिया है। नानक होवा पार ब्रह्म सहाय, सहाय दा मतलब मददगार, तू ही मैनू मिलिया। तो हुण ओ परमात्मा सब तो पहला दिसदा है अपने अंदर मन विच, बाद विच गल आउंदी है संसार दी, संसार विच बाद विच दिसदा है। ਜਿਸ ਨੂੰ ਆਪਣੇ ਵਿਚ ਨਹੀਂ ਦਿਸਿਆ ਖਿਮਾ ਚਾਹਵਾਂਗਾ ਓਹਨੂੰ ਪਰਿਵਾਰ ਵਿਚ ਵੀ ਨਹੀਂ ਦਿਸਿਆ। ਜੋ ਪਤਨੀ ਦੇ ਨਾਲ ਕਲੇਸ਼ ਪੈਦਾ ਕਰਕੇ ਰੱਖਦਾ ਹੈ ਓਹਨੂੰ ਪਤਨੀ ਦੇ ਅੰਦਰ ਪਰਮਾਤਮਾ ਨਹੀਂ ਦਿਸਿਆ ਤਾਂ ਹੀ ਹੈ ਨਾ। ਜੋ ਪਤਨੀ ਪਤੀ ਦੇ ਨਾਲ ਕਲੇਸ਼ ਪੈਦਾ ਕਰਕੇ ਰੱਖਦੀ ਹੈ ਓਹਨੂੰ ਪਤੀ ਦੇ ਅੰਦਰ ਪਰਮਾਤਮਾ ਨਹੀਂ ਦਿਸਿਆ ਤਾਂ ਹੀ ਹੈ ਨਾ। ਜੋ ਨੌਜਵਾਨ ਮਾਂ ਬਾਪ ਨੂੰ ਬੁੱਢੇ ਮਾਂ ਬਾਪ ਨੂੰ ਘਰੋਂ ਬਾਹਰ ਕੱਢ ਦਿੰਦੇ ਨੇ ਮਾਂ ਬਾਪ ਦੇ ਅੰਦਰ ਰੱਬ ਨਹੀਂ ਦਿਸਿਆ ਤਾਂ ਹੀ ਹੈ ਨਾ। ਤੇ ਜੋ ਮਾਂ ਬਾਪ ਬੱਚਿਆਂ ਦੇ ਨਾਲ ਦਗਾ ਕਮਾਉਂਦੇ ਨੇ ਧੋਖਾ ਕਰਦੇ ਨੇ ਉਸ ਮਾਂ ਬਾਪ ਨੂੰ ਬੱਚੇ ਦੇ ਅੰਦਰ ਰੱਬ ਨਹੀਂ ਦਿਸਿਆ ਤਾਂ ਹੀ ਹੈ ਨਾ। ਨਾ ਸਾਰੇ ਬੱਚੇ ਮਾੜੇ ਨੇ ਨਾ ਸਾਰੇ ਮਾਂ ਬਾਪ ਹੀ ਮਾੜੇ ਨੇ। ਕੁਝ ਬੱਚਿਆਂ ਦਾ ਦੋਸ਼ ਹੈ ਕੁਝ ਬਜ਼ੁਰਗਾਂ ਦਾ ਦੋਸ਼ ਹੈ ਔਰ ਦੁਨੀਆਂ ਦੇ ਅੰਦਰ ਵਿਚਰ ਕੇ ਮੈਂ ਵੇਖਿਆ ਕੁਝ ਬਜ਼ੁਰਗਾਂ ਦਾ ਦੋਸ਼ ਹੈ ਕੁਝ ਬੱਚਿਆਂ ਦਾ ਦੋਸ਼ ਹੈ। ਤੋ ਖੈਰ ਜਿਸ ਨੂੰ ਆਪਣੇ ਵਿਚ ਨਜ਼ਰ ਨਹੀਂ ਆਇਆ ਓਹਨੂੰ ਆਪਣੇ ਪਰਿਵਾਰ ਵਿਚ ਵੀ ਨਹੀਂ ਦਿਸਿਆ ਤੇ ਜਿਹਨੂੰ ਪਰਿਵਾਰ ਵਿਚ ਨਹੀਂ ਦਿਸਿਆ ਉਹ ਲੱਖ ਵਾਰ ਘਰ ਬਾਰ ਛੱਡ ਕੇ ਕਿਧਰੇ ਬਾਹਰ ਗੁਫਾਵਾਂ ਵਿਚ ਚਲਾ ਜਾਏ ਪਹਾੜਾਂ ਵਿਚ ਚਲਾ ਜਾਏ ਜੀ ਮੈਂ ਬੰਦਗੀ ਕਰਨੀ ਹੈ ਮੈਂ ਰੱਬ ਦਾ ਨਾਂ ਲੈਣਾ ਉਥੋਂ ਵੀ ਨਹੀਂ ਦਿਸੇਗਾ। ਸ਼ੁਰੂਆਤ ਆਪਣੇ ਤੋਂ ਨਹੀਂ ਆਪਣੇ ਤੋਂ ਕਿਉਂਕਿ ਉਹ ਅੰਦਰ ਵਸਦਾ ਹੈ ਉਹ ਬਾਹਰ ਹੈ ਹੀ ਨਹੀਂ ਹੈ। ਕਾਹੀ ਰੇ ਬਣ ਖੋਜਣ ਜਾਈ ਸਰਬਨ ਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ ਅੰਦਰ ਹੈ। ਹੁਣ ਮੈਂ ਇੱਕ ਬਚਨ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਦਾ ਤੁਹਾਡੇ ਸਾਹਮਣੇ ਰੱਖਦਾ ਚੱਲਾਂ। ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਨੇ ਅਗਰ ਤੇਰੇ ਅੰਦਰੋਂ ਮੈਲ ਦੀ ਪਰਤ ਟੁੱਟ ਗਈ ਮੈਲ ਦੀ ਦੀਵਾਰ ਹਟ ਗਈ ਪਰਮਾਤਮਾ ਰੂਪੀ ਯਾਰ ਦਿਸਿਆ ਪਰ ਤੈਨੂੰ ਅੰਦਰ ਦਿਸਿਆ। ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ ਦਿਲ ਅਗਰ ਦਾਨਾ ਬਵਦ ਦਾਨੇ ਦਾ ਮਤਲਬ ਹੁੰਦਾ ਹੈ ਸਿਆਣਾ ਆਪਾਂ ਠੇਠ ਪੰਜਾਬੀ ਵਿੱਚ ਕਹਿ ਦਿੰਦੇ ਹਾਂ ਬੰਦਾ ਬੜਾ ਦਾਨਾ ਹੈ ਦਾਨੇ ਦਾ ਮਤਲਬ ਸਮਝਦਾਰ ਇਹ ਲਫ਼ਜ਼ ਵੈਸੇ ਫਾਰਸੀ ਦਾ ਹੈ। ਕੁਝ ਫਾਰਸੀ ਦੇ ਲਫ਼ਜ਼ ਸਾਡੇ ਧਰਮ ਦੇ ਅੰਦਰ ਜਾਂ ਪੰਜਾਬੀ ਭਾਸ਼ਾ ਦੇ ਅੰਦਰ ਬਹੁਤ ਸਤਿਕਾਰੇ ਗਏ ਉਹਨਾਂ ਨੂੰ ਖਾਸ ਜਗ੍ਹਾ ਮਿਲ ਗਈ। ਸ਼ਹੀਦ ਲਫ਼ਜ਼ ਪ੍ਰਸੀਅਨ ਭਾਸ਼ਾ ਦਾ ਹੈ ਪਰ ਪੰਜਾਬੀ ਦੇ ਅੰਦਰ ਇਹਦੀ ਬੜੀ ਮਹਾਨਤਾ ਹੈ ਵਿਸ਼ੇਸ਼ ਥਾਂ ਹੈ। ਰੋਜ਼ ਰੋਜ਼ ਆਪਾਂ ਕਰਨੇ ਆ ਅਰਦਾਸ ਅਰਦਾਸ ਲਫ਼ਜ਼ ਗੁਰਮੁਖੀ ਦਾ ਤੇ ਨਹੀਂ ਪੰਜਾਬੀ ਦਾ ਤੇ ਨਹੀਂ ਅਰਦਾਸ ਫਾਰਸੀ ਦਾ ਲਫ਼ਜ਼ ਹੈ ਵਿਸ਼ੇਸ਼ ਥਾਂ ਇਹਨੂੰ ਮਿਲ ਗਈ ਹੈ ਪੰਜਾਬੀ ਦੇ ਅੰਦਰ। ਚਲੋ ਮੈਂ ਹੋਰ ਗੱਲ ਕਰਾਂ ਜੋ ਸਾਡਾ ਨਾਂ ਰੱਖਿਆ ਸਾਡਾ ਨਾਂ ਵੀ ਫਾਰਸੀ ਭਾਸ਼ਾ ਵਿੱਚੋਂ ਲੈ ਕੇ ਰੱਖਿਆ ਗਿਆ ਹੈ ਸਾਡਾ ਨਾਂ ਰੱਖਿਆ ਖਾਲਸਾ ਰੱਖਿਆ ਸਾਡੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਨਾਂ ਰੱਖਿਆ ਖਾਲਸਾ। ਹੁਣ ਖਾਲਸਾ ਦੇ ਅਖਰੀ ਅਰਥ ਅਸੀਂ ਕਰਨੇ ਆ ਕਿ ਜਿਹੜਾ ਅੰਦਰੋਂ ਪਿਓਰ ਹੋਵੇ ਇਹ ਅਖਰੀ ਅਰਥ ਭਾਵੇਂ ਨਿੰਦਣ ਯੋਗ ਨਹੀਂ ਹੈ ਖੰਡਨ ਯੋਗ ਨਹੀਂ ਹੈ ਪਰ ਜੇ ਸਹੀ ਅਰਥ ਲੱਭਣੇ ਹੋਣ ਖਾਲਸਾ ਦੇ ਤੇ ਫਿਰ ਉਸ ਭਾਸ਼ਾ ਦੇ ਦਾਇਰੇ ਵਿੱਚ ਖਲੋ ਕੇ ਤਾਂ ਹੀ ਲੱਭੇ ਜਾਣਗੇ ਵਰਨਾ ਨਹੀਂ ਉਸ ਭਾਸ਼ਾ ਦੇ ਦਾਇਰੇ ਵਿੱਚ ਜਾਣਾ ਪਏਗਾ। ਲਫ਼ਜ਼ ਹੈ ਫਾਰਸੀ ਦਾ ਤੇ ਫਾਰਸੀ ਦੇ ਅੰਦਰ ਖਾਲਸਾ ਉਹਨੂੰ ਕਹਿੰਦੇ ਨੇ ਜਿਹੜੀ ਜਾਇਦਾਦ ਜਿਹੜੀ ਸੰਪਤੀ ਸੈਂਟਰ ਗੌਰਮੈਂਟ ਦੀ ਮਲਕੀਅਤ ਹੈ ਜਿਹੜੀ ਸੈਂਟਰ ਗੌਰਮੈਂਟ ਦੀ ਆਪਣੀ ਜਾਇਦਾਦ ਹੈ ਉਹਨੂੰ ਕਹਿ ਦਿੱਤਾ ਜਾਂਦਾ ਹੈ ਖਾਲਸਾ। ਜੋ ਸਟੇਟ ਸਰਕਾਰ ਦੀ ਸੰਪਤੀ ਜਾਇਦਾਦ ਹੈ ਉਹਨੂੰ ਖਾਲਸਾ ਨਹੀਂ ਜੋ ਸੈਂਟਰ ਦੀ ਮਲਕੀਅਤ ਹੈ ਸੈਂਟਰ ਦੀ ਸੰਪਤੀ ਹੈ। ਹੁਣ ਗੁਰੂ ਗੋਬਿੰਦ ਸਿੰਘ ਨੇ ਨਾਮ ਖਾਲਸਾ ਦਿੱਤਾ ਤੂੰ ਪਰਮਾਤਮਾ ਦਾ ਹੈ ਹੁਣ ਸਭ ਤੋਂ ਵੱਡੀ ਸੈਂਟਰ ਸਰਕਾਰ ਤੇ ਪਰਮਾਤਮਾ ਹੀ ਹੈ ਨਾ। ਆਖਿਆ ਤੂੰ ਪਰਮਾਤਮਾ ਦਾ ਮੈਂ ਤੇਰਾ ਸਿੱਧਾ ਸੰਬੰਧ ਬਣਾ ਰਿਹਾ ਨਿਰੰਕਾਰ ਦੇ ਨਾਲ ਕਿਸੇ ਵਿਚਕਾਰ ਤੈਨੂੰ ਵਿਚੋਲੇ ਦੀ ਲੋੜ ਨਹੀਂ ਸਿੱਧਾ ਸੰਬੰਧ ਨਿਰੰਕਾਰ ਨਾਲ ਇਹ ਤੇ ਸਾਡੀ ਅਗਿਆਨਤਾ ਹੈ ਅਸੀਂ 500-500 ਵਿਚੋਲੇ ਵਿੱਚ ਪਾ ਲੈਂਦੇ ਹਾਂ ਨਾ ਉਹ ਵਿਚੋਲੇ ਪੂਰੇ ਹੁੰਦੇ ਨੇ ਨਾ ਸਾਨੂੰ ਪੂਰਨਤਾ ਮਿਲਦੀ ਹੈ ਤੁਹਾਨੂੰ ਸਤਿਗੁਰੂ ਨੇ ਖਾਲਸਾ ਬਣਾਇਆ ਤੁਸੀਂ ਜਾਣ ਕੇ ਸੱਜੇ ਖੱਬੇ ਭਟਕਣ ਦਾ ਯਤਨ ਕਰਦੇ ਹੋ। ਖੈਰ ਇਹ ਤੇ ਗੱਲ ਵਿਚਕਾਰ ਆ ਗਈ ਅਰਜ ਮੈਂ ਕਰ ਰਿਹਾ ਸਾਂ ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਨੇ ਕਿ ਦਿਲ ਅਗਰ ਦਾਨਾ ਬਵਦ ਦਾਨਾ ਕਹਿੰਦੇ ਨੇ ਅੰਦਰੋਂ ਸਿਆਣਾ ਹੋਣਾ ਗੱਲਾਂ ਬਾਤਾਂ ਦੇ ਨਾਲ ਸਿਆਣਪ ਜ਼ਾਹਰ ਕਰਨੀ ਇੱਕ ਹੋਰ ਅਰਥ ਰੱਖਦੀ ਹੈ ਹਕੀਕਤ ਵਿੱਚ ਸਿਆਣਾ ਹੋ ਜਾਣਾ ਇੱਕ ਹੋਰ ਮੈਨੇ ਰੱਖਦਾ ਹੈ। ਗੱਲੀ ਬਾਤੀ ਤੇ ਅੱਜ ਜਿਹਦੇ ਕੋਲ ਵੀ ਖੜੇ ਹੋਈਏ ਉਹ ਧਰਮ ਦੀਆਂ ਬਰੀਕ ਤੋਂ ਬਰੀਕ ਦਲੀਲਾਂ ਇਸ ਤਰ੍ਹਾਂ ਪੇਸ਼ ਕਰਦਾ ਹੈ ਕਿ ਜਿਵੇਂ ਸਭ ਤੋਂ ਵੱਡਾ ਧਾਰਮਿਕ ਪੁਰਸ਼ ਹੀ ਇਹ ਵੇ ਧਰਮ ਦੇ ਰਾਹ ਦੇ ਉੱਤੇ ਚੱਲਣ ਵਾਲਾ ਹੀ ਹੈ ਪਰ ਕਰਮ ਦੀ ਚਾਲ ਵੇਖੀਏ ਤੇ ਕਰਮਾਂ ਦੀ ਚਾਲ ਬੜੀ ਮੈਲੀ ਹੈ ਉਹਨੂੰ ਬਾਹਰੋਂ ਵੇਖੀਏ ਨਾ ਉਹ ਬਾਹਰੋਂ ਗੁਰੂ ਦੇ ਨਾਲ ਜੁੜਿਆ ਨਾ ਅੰਦਰੋਂ ਗੁਰੂ ਦੇ ਨਾਲ ਜੁੜਿਆ ਪਰ ਧਰਮ ਦੀ ਦਲੀਲ ਬੜੀ ਦੇਗਾ ਕਿਉਂਕਿ ਚਾਰ ਅੱਖਰ ਤਾਲੀਮ ਦੇ ਕੋਲ ਨੇ ਤਾਲੀਮ ਦੇ ਨਾਲ ਵਿਦਿਆ ਦੇ ਨਾਲ ਦਲੀਲ ਦੇਣੀ ਆ ਜਾਂਦੀ ਹੈ ਤਾਲੀਮ ਦੇ ਨਾਲ ਧਰਮ ਨਹੀਂ ਆਉਂਦਾ ਧਰਮ ਨੂੰ ਅਪਣਾਉਣਾ ਇਹਦੇ ਵਾਸਤੇ ਤਾਲੀਮ ਦੀ ਲੋੜ ਨਹੀਂ ਹੈ ਇਹਦੇ ਵਾਸਤੇ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ ਜੋ ਪ੍ਰਾਣੀ ਗੋਬਿੰਦ ਧਿਆਵੈ ਪੜਿਆ ਅਨਪੜਿਆ ਪਰਮਗਤ ਪਾਵੈ। ਇਹ ਨਹੀਂ ਸਤਿਗੁਰੂ ਨੇ ਕਿਹਾ ਕਿ ਜੇ PhD ਕੀਤੀ ਏ ਤੇ ਤਾਂ ਧਰਮ ਦਾ ਪਾਂਧੀ ਬਣੇਗਾ ਵਰਨਾ ਨਹੀਂ ਬਣੇਗਾ, ਜੇ ਡਾਕਟਰ ਇੰਜੀਨੀਅਰ ਬਣਿਆ ਏ ਤੇ ਤਾਂ ਧਰਮੀ ਬਣ ਸਕੇਗਾ ਵਰਨਾ ਨਹੀਂ। ਇਹ ਤਾਲੀਮ ਸਾਡਾ ਬਾਹਰੀ ਜੀਵਨ ਚਲਾਉਂਦੀ ਏ, ਗੁਰੂ ਦੀ ਤਾਲੀਮ ਸਾਨੂੰ ਅੰਦਰੋਂ ਚੇਂਜ ਕਰਦੀ ਏ, ਅੰਦਰੋਂ ਬਦਲਾਉਂਦੀ ਏ। ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਨੇ ਜੇ ਕੋਈ ਅੰਦਰੋਂ ਸਿਆਣਾ ਹੋਵੇ, ਦਿਲ ਅਗਰ ਦਾਨਾ ਬਵਦ ਗੱਲੇ ਬਾਤੀ ਸਿਆਣਾ ਨਾ ਹੋਵੇ, ਗੱਲੇ ਬਾਤੀ ਧਰਮ ਦੀਆਂ ਗੱਲਾਂ ਪੇਸ਼ ਕਰਨੀਆਂ ਨਾ ਜਾਣਦਾ ਹੋਵੇ, ਹਕੀਕਤ ਵਿੱਚ ਉਹਨੂੰ ਅੰਦਰੋਂ ਰੱਬ ਜੀ ਦੇ ਬਾਰੇ ਸਮਝ ਹੋਵੇ, ਹਕੀਕਤ ਵਿੱਚ ਗਿਆਨੀ ਨਹੀਂ ਉਹੀ ਹੈ। ਕਹਿਣ ਲੱਗੇ ਦਿਲ ਅਗਰ ਦਾਨਾ ਬਵਦ ਅੰਦਰ ਕਿਨਾਰਸ ਯਾਰ ਹਸਤ, ਕਹਿਣ ਲੱਗੇ ਤੇਰਾ ਯਾਰ ਮਤਲਬ ਪਰਮਾਤਮਾ ਤੈਨੂੰ ਅੰਦਰ ਵਸਦਾ ਰਸਦਾ ਨਜ਼ਰ ਪਏਗਾ। ਅਗਰ ਤੂੰ ਅੰਦਰੋਂ ਸਿਆਣਾ ਬਣੇ, ਅੰਦਰੋਂ ਮੈਲ ਦੀ ਪਰਤ ਨੂੰ ਤੋੜ ਕੇ ਬਾਹਰ ਕਰਨ ਦਾ ਯਤਨ ਕਰੇ। ਹੁਣ ਅਗਲੀ ਪੰਕਤੀ ਵਿੱਚ ਭਗਤ ਜੀ ਕਹਿੰਦੇ ਨੇ, ਭਾਈ ਨੰਦ ਲਾਲ ਸਾਹਿਬ ਜੀ ਕਹਿਣ ਲੱਗੇ ਚਸਮ ਗਰ ਬੀਨਾ ਬਵਦ ਹਰ ਤਰਫ ਯਾਰ ਹਸਤ, ਕਹਿਣ ਲੱਗੇ ਤੇਰੇ ਨੇਤਰਾਂ ਦਾ ਰੋਗ ਅਗਰ ਮੁੱਕ ਜਾਏ, ਨੇਤਰਾਂ ਦਾ ਦਾਰੂ ਤੈਨੂੰ ਕਿਧਰੋਂ ਮਿਲ ਜਾਏ, ਰੋਗ ਚਲਾ ਜਾਏ, ਨੇਤਰਾਂ ਨੂੰ ਵੇਖਣ ਦੀ ਤੌਫੀਕ ਮਿਲ ਜਾਏ, ਤੇ ਕਹਿਣ ਲੱਗੇ ਫਿਰ ਚਾਰ ਚੁਫੇਰੇ ਉਹੀ ਪਰਮਾਤਮਾ ਦਿਸੇਗਾ ਜੋ ਸਰਵ ਪ੍ਰਥਮ ਤੈਨੂੰ ਤੇਰੇ ਅੰਦਰ ਦਿਸਿਆ। ਦਿਲ ਅਗਰ ਦਾਨਾ ਬਵਦ ਅੰਦਰ ਕਿਨਾਰਸ ਯਾਰ ਹਸਤ, ਚਸਮ ਕਰ ਬੀਨਾ ਬਵਦ ਹਰ ਤਰਫ ਯਾਰ ਹਸਤ, ਕਹਿਣ ਲੱਗੇ ਚਾਰ ਚੁਫੇਰੇ ਯਾਰ ਦਿਸੇਗਾ, ਪਰਮਾਤਮਾ ਨਜ਼ਰ ਆਏਗਾ, ਪਰ ਸ਼ਰਤ ਇਹ ਹੈ ਕਿ ਅੱਖਾਂ ਦੇ ਅੰਦਰ ਰੋਗ ਨਾ ਹੋਵੇ। ਸੂਰਜ ਚਮਕਦਾ ਲੱਖ ਵਾਰ ਚਮਕੇ, ਜੇ ਅੱਖਾਂ ਵਿੱਚ ਵੇਖਣ ਵਾਲੀ ਜੋਤ ਹੀ ਨਹੀਂ ਹੈ, ਸੂਰਜ ਦਾ ਚਮਕਣਾ ਕੀ ਕਰੇਗਾ। ਸੂਰਜ ਨੂੰ ਵੇਖਣ ਲਈ ਤੁਹਾਡੇ ਨੇਤਰ ਵੀ ਤੇ ਖੁੱਲੇ ਹੋਣੇ ਚਾਹੀਦੇ ਨੇ, ਨੇਤਰਾਂ ਦੇ ਅੰਦਰ ਵੇਖਣ ਵਾਲੀ ਜੋਤ ਵੀ ਤੇ ਹੋਣੀ ਚਾਹੀਦੀ। ਤੋ ਅੱਜ ਦੇ ਮਹਾਂਵਾਕ ਦੇ ਅੰਦਰ ਭਗਤ ਜੀ ਕਹਿਣ ਲੱਗੇ, ਫਰੀਦਾ ਗਲੀਏ ਚਿੱਕੜ ਤੇਰੇ ਅੰਦਰ ਮੈਲ ਬੜੀ ਹੈ, ਚਿੱਕੜ ਬੜਾ ਹੈ, ਅੰਦਰ ਦੀਆਂ ਗਲੀਆਂ ਭਰੀਆਂ ਪਈਆਂ ਨੇ ਚਿੱਕੜ ਦੇ ਨਾਲ, ਔਰ ਇਹ ਜਵਾਬ ਆਪਣੇ ਪਾਸੋਂ ਆਪ ਮੰਗੋ, ਆਪਣੇ ਮਨ ਦੀ ਕਿਤਾਬ ਖੋਲ ਕੇ ਵੇਖੋ, ਵੇਖੋ ਕਿ ਪਵਿੱਤਰਤਾ ਕਿੰਨੀ ਹੈ ਤੇ ਮੈਲ ਕਿੰਨੀ ਹੈ। ਇੱਕ ਦਿਨ ਦੇ ਅੰਦਰ ਜ਼ੁਬਾਨ ਕਿੰਨੀ ਵਾਰ ਬੋਲੀ ਹੈ ਤੇ ਜ਼ੁਬਾਨ ਨੇ ਸ਼ੁੱਧ ਕਿੰਨੀ ਵਾਰ ਬੋਲਿਆ ਤੇ ਅਸ਼ੁੱਧ ਕਿੰਨਾ ਬੋਲਿਆ, ਚੁਗਲੀ ਨਿੰਦਾ ਕਿੰਨੀ ਵਾਰ ਬੋਲੀ, ਕਾਮੁਕ ਲੋਭ ਦੇ ਬੋਲ ਕਿੰਨੀ ਵਾਰ ਬੋਲੇ ਨੇ। ਇੱਕ ਦਿਨ ਦੇ ਅੰਦਰ ਅੱਖਾਂ ਕਈ ਵਾਰ ਵੇਖਦੀਆਂ ਨੇ, ਕਿਸੇ ਨੂੰ ਵੇਖ ਕੇ ਈਰਸ਼ਾ ਦਵੈਸ਼ ਕਿੰਨੀ ਵਾਰ ਬਣੀ ਤੇ ਕਿਸੇ ਵਿੱਚੋਂ ਰੱਬ ਮਹਿਸੂਸ ਹੋਇਆ ਕਿੰਨੀ ਵਾਰ ਹੋਇਆ, ਕਿੰਨੀ ਵਾਰ ਵੇਖਿਆ। ਕੰਨ ਕੀ ਸੁਣਨਾ ਪਸੰਦ ਕਰਦੇ ਨੇ, ਆਪਣੇ ਜੀਵਨ ਦੀ ਡਾਇਰੀ ਨੋਟ ਕਰੋ, ਜਵਾਬ ਤੁਹਾਨੂੰ ਆਪੇ ਮਿਲ ਜਾਏਗਾ ਕਿ ਅੰਦਰ ਮੈਲ ਹੈ ਜਾਂ ਅੰਦਰ ਪਵਿੱਤਰਤਾ ਹੈ। ਭਗਤ ਜੀ ਕਹਿਣ ਲੱਗੇ ਮੈਂ ਦੁਨੀਆਂ ਦੀ ਤਸਵੀਰ ਨੇੜੇ ਹੋ ਕੇ ਵੇਖੀ ਹੈ ਤੇ ਕੀ ਨਜ਼ਰ ਆਇਆ, ਗਲੀਏ ਚਿੱਕੜ, ਗਲੀਆਂ ਦੇ ਅੰਦਰ ਚਿੱਕੜ ਹੋਣ ਕਾਰਨ ਦੂਰ ਘਰ ਪਰਮਾਤਮਾ ਦਾ ਘਰ ਦੂਰ ਨਜ਼ਰ ਆਇਆ। ਮਨੁੱਖ ਨੇ ਕਹਿ ਦਿੱਤਾ ਨੇੜੇ ਤੇੜੇ ਹੈ ਹੀ ਨਹੀਂ, ਬੜੀ ਦੂਰ ਹੈ, ਦੂਰ ਘਰ ਨਾਲ ਪਿਆਰੇ ਨੇ ਹੋ, ਕਹਿਣ ਲੱਗੇ ਮੇਰਾ ਪਿਆਰ ਮੇਰੇ ਪਰਮਾਤਮਾ ਦੇ ਨਾਲ ਹੈ। ਕਹਿਣ ਲੱਗੇ ਅੰਦਰ ਚਿੱਕੜ ਹੈ, ਘਰ ਲੱਗਦਾ ਹੈ ਪਰਮਾਤਮਾ ਦਾ ਦੂਰ, ਪਰ ਜਿਹਦਾ ਘਰ ਦੂਰ ਲੱਗਦਾ ਉਹਦੇ ਨਾਲ ਮੇਰਾ ਪਿਆਰ ਹੈ। ਹੁਣ ਜਿਵੇਂ ਜਿਵੇਂ ਪਿਆਰ ਪੱਕਦਾ ਜਾਏਗਾ, ਚਿੱਕੜ ਹਟਦਾ ਜਾਏਗਾ, ਘਰ ਨੇੜੇ ਲੱਗਣਾ ਸ਼ੁਰੂ ਹੋ ਜਾਏਗਾ। ਕਹਿਣ ਲੱਗੇ ਦੂਰ ਘਰ ਨਾਲ ਪਿਆਰੇ ਨੇ ਹੋ, ਚੱਲਾਂ ਤਾਂ ਭਿੱਜੈ ਕੰਬਲੀ, ਜਦ ਮੈਂ ਸੁਰਤ ਨੂੰ ਚਲਾਉਣਾ, ਜਦ ਮੈਂ ਸੁਰਤ ਦੇ ਮਾਰਗ ਦੇ ਉੱਤੇ ਚੱਲਦਾ ਤੇ ਇਸ ਚਿੱਕੜ ਦੇ ਨਾਲ ਮੇਰੀ ਕੰਬਲੀ ਲਬਰੇਜ ਹੋ ਜਾਂਦੀ ਹੈ, ਭਰ ਜਾਂਦੀ ਹੈ। ਜਦ ਤੁਸੀਂ ਸੁਰਤ ਕਰਕੇ ਪਰਮਾਤਮਾ ਦੇ ਨਾਲ ਸ਼ਬਦ ਦੇ ਨਾਲ ਜੁੜਨ ਦਾ ਯਤਨ ਕਰਦੇ ਹੋ, ਤੁਹਾਡੀ ਸੁਰਤ ਨੂੰ ਤੋੜਨ ਵਾਲੇ ਕਈ ਸਾਧਨ ਰਾਹ ਵਿੱਚ ਮਿਲਣਗੇ। ਕਾਮ ਸੁਰਤ ਨੂੰ ਤੋੜੇਗਾ, ਕੋਈ ਵੀ ਤੁਹਾਡੇ ਨੇੜੇ ਤੇੜੇ ਨਹੀਂ ਹੈ, ਤੁਹਾਡੇ ਕਲਪਨਾ ਦੇ ਅੰਦਰ ਹੀ ਬਹੁਤ ਕੁਝ ਹਲਚਲੀ ਮੱਚੀ ਹੋਈ ਤੁਹਾਨੂੰ ਨਜ਼ਰ ਆ ਜਾਏਗੀ, ਤੁਹਾਡੀ ਕਲਪਨਾ ਦੇ ਅੰਦਰ, ਨੇੜੇ ਤੁਹਾਡੇ ਕੋਈ ਵੀ ਨਹੀਂ ਹੈ, ਅੱਖਾਂ ਬੰਦ ਨੇ, ਵਾਹਿਗੁਰੂ ਵਾਹਿਗੁਰੂ ਜ਼ੁਬਾਨ ਤੋਂ ਕਹਿ ਰਹੇ ਹੋ, ਪਰ ਤੁਹਾਡੀ ਕਲਪਨਾ ਦਾ ਚਿੱਕੜ ਤੁਹਾਡੇ ਸਾਹਮਣੇ ਆ ਜਾਏਗਾ। ਕਦੀ ਉਹ ਕਾਮ ਦੇ ਰੂਪ ਵਿੱਚ, ਕਦੀ ਕ੍ਰੋਧ ਦੇ ਰੂਪ ਵਿੱਚ, ਕਦੀ ਈਰਸ਼ਾ ਦੇ ਰੂਪ ਵਿੱਚ, ਕਦੀ ਨਿੰਦਾ ਚੁਗਲੀ ਦੇ ਰੂਪ ਵਿੱਚ। ਅਗਰ ਇਹ ਚਿੱਕੜ ਹੋਵੇ ਹੀ ਨਾ, ਤਾਂ ਫਿਰ ਤੇ ਸੁਰਤ ਸ਼ਬਦ ਦੇ ਨਾਲ ਬੜੀ ਜਲਦੀ ਜੁੜ ਜਾਏਗੀ, ਬੜੀ ਜਲਦੀ ਜੁੜ ਜਾਏਗੀ, ਫਿਰ ਪਰਮਾਤਮਾ ਨੂੰ ਵੀ ਜਲਦੀ ਪਾਇਆ ਜਾ ਸਕੇਗਾ। ਪਰਮਾਤਮਾ ਮਿਲ ਜਾਂਦਾ ਹੈ, ਪਰ ਪਹਿਲਾਂ ਆਪਣੇ ਚਿੱਕੜ ਨੂੰ ਪਾਸੇ ਕਰਨਾ ਪੈਂਦਾ ਹੈ, ਤਾਂ ਆਪਣੇ ਚਿੱਕੜ ਨੂੰ ਹਟਾਉਣਾ ਪੈਂਦਾ ਹੈ। एक मैं होर बेनती करा, चिकड़ बनदा भी पानी दे नाल है ते चिकड़ नूं तोता भी पानी दे नाल ही जांदा है। अगर मिट्टी नूं ते पानी नूं मिला दिओ चिकड़ बन जाएगा, वह चिकड़ रस्ते दे उत्ते जम जाए, चिकड़ कपड़े दे उत्ते जम जाए, चिकड़ शरीर दे उत्ते जम जाए, पानी ते मिट्टी कारण जमया ना। इकले पानी नूं वरतों विच लियाओ ते चिकड़ उतरदा होया भी नजर पै जाएगा। मर्जी तुहाडी, इस पानी दे नाल चिकड़ बनाउणा है, पानी दे नाल चिकड़ नूं धोणा है। कहन लगे दूर कर नाल प्यारे नेहो, चलां तां भिजे कंबले। जिवें जिवें मैं चलण दा यतन करना, सुरत नूं जोड़न दा यतन करदा शब्द दे नाल, मेरी कंबली भिज जांदी है, मन रूपी कंबली भिज जांदी है। भगत कबीर साहब जी दा एक वचन है, पर एक मैं बेनती करा, बाणी विच नहीं है, मन दुबदा विच ना चला जाए, बाणी दा वचन उह नहीं है। कबीर पंथियां दे पास एक बहुत वड्डा कबीर साहब दा ग्रंथ है, ये वचन उहदे विच आउंदा है। कबीर साहब कहिंदे ने, बड़े जतन से ओढ़ी कंबलिया, बड़ा लम्मा समा पटकन तो बाद, जूना विच चकल चलन तो बाद, चक्कर कटन तो बाद, ता किधरे जाके मनुखा देह मिले। और ये बचन गुरबाणी दे ने, एते कर हम बहुत बसाए, तब हम राम गर्भ होए आए। बचने भी कबीर साहब दे ने। कहन लगे बड़े जतन से ओढ़ी कंबलिया, बड़ी मुश्किल दे नाल मनुखा देही नूं पाया है, ज्यों की त्यों धर लीन कमलिया, बड़े यतन दे नाल मैनूं ज्यों दी त्यों चिट्टी रख पाया, इहनूं मैं लिबड़न नहीं दिता, चिकड़ दे अंदर भरन नहीं दिता। बड़े जतन से ओढ़ी कंबलिया, ज्यों की त्यों, जिवें दी कंबली मिली सी चिट्टी, ज्यों की त्यों धर लीन कमलिया, मैनू धर लिया है, रख लिया है अपने पास, ज्यों दी त्यों, मतलब चिट्टी दी चिट्टी, काली नहीं आउंदे ता। तो जिहदी मन वाली कंबली चिट्टी रहे, वो पवित्र है, परमात्मा दे चरणा विच बहन दी जगह बन जांदी है। जिहदी कंबली चिकड़ दे नाल भर जाए, वो जूना दे चक्कर दे अंदर भटकदा नजर पैंदा है। तो भगत फरीद साहब जी कहन लगे कि चलना ता भिजे कंबली, राहां ता टुटे नेहो। अगर मैं चलदा नहीं हां तो परमात्मा नहीं मिलदा, प्यार टुटदा है। चलदा हां ते कंबली भिजदी है, हुण करां की, दुबदा बन गई। चलदा हां ते मुश्किल बड़ी है, चलदा हां कठिनाई बड़ी है, चलदा है ते इस तरह लगदा है चट्टान दे विचों रस्ता बना के अगे गुजरना पैना है, बड़ा कठिनाई वाला मार्ग नजर पै रहा है, नहीं चलदा ते परमात्मा नहीं मिलदा, हुण करां की। अगले श्लोक विच कहिंदे ने, पिजो सिजो कंबली अल्लाह वरसो में हो। कहन लगे ठीक है अल्लाह, ए चिकड़ बनाया भी ते तू है, मेरी कंबली भिजदी रहे, ए चिकड़ दे अंदर भरती जाए, मी वरसदा जाए, मी दे नाल चिकड़ हुंदा जाए, चिकड़ बनाउन वाला भी तू है, मैनू अपने नाल मलाउन वाला भी तू है, ए तेरी रहमत दे नाल ही ते मी वरस रहा, तेरे हुक्म तो बाहर ते नहीं वरस रहा। अगर मैनू काम सताउंदा है, क्रोध सताउंदा है, चुगली निंदा सताउंदी है, तो आखे चिकड़ भी तेरा बनाया है, मैं भी तेनू मिलना है, मैं चिकड़ दी परवाह ना करदा होया ध्यान तेरे वल रख रहा, तू कृपा कर। राख पिता प्रभ मेरे, मोह निर्गुण सब गुण तेरे, पंच बिखादी एक गरीबा, राखो राख नहारे। निरंकार बचाउना भी तू है, पिजो सिजो कंबली, कंबली भिजदी जा रही है कोई गल नहीं, बरसात पैंदी जा रही है कोई गल नहीं, चलदा जावा आखिर चलदा चलदा कदी ते चिकड़ तो बाहर होवांगा ही ना। अल्लाह वरसो में हो, कह लगे जाए मिला तिना सजना, टुटो ना ही ने हो। मैं जाके अपने सज्जन नो रब जी नो मिल पवा, मेरा प्यार सलामत रहे, ने मेरा टुटे ना, प्रेम मेरे दे अंदर विघन पै ना, इस चिकड़ विचों दी गुजर गुजर के ता ही चिकड़ तो रहत परमात्मा मिलदा है, वरना नहीं। कोई ए आखे के चिकड़ विचों ना गुजरना पै, हो नहीं सकदा, गुजरना ते पैगा। खिमा चाहवांगा बोल कुछ इस तरह दे ने, प्रसूत दी पीड़ा विचों गुजरन तो बाद ही बच्चे दा मुंह वेख्या जांदा है, वरना नहीं। इस चिकड़ दे तौर दी पीड़ा विचों निकलन तो बाद ही परमात्मा दा मुंह दिसदा है, वरना नहीं। बड़ा भयानक चिकड़ है, बड़ी गूढ़ी मैल है, गूढ़ी मैल हट जाती है जदों आप तुरे जा रहे हो, चलो एक कदम चल रहे हो, दो कदम चल रहे हो, चलते रहे हो, जेड़ा ढेरी ढा के बह गया कि रब दा घर बड़ा दूर है, मेरे तो चलिया नहीं जाना, चिकड़ बड़ा दूर है, ਉਹ ਨਾ ਚੱਲ ਪਾਏਗਾ ਨਾ ਪਹੁੰਚ ਪਾਏਗਾ। ਉਸ ਬਹਿਣ ਵਾਲੇ ਨਾਲੋਂ ਕਰੋੜ ਗੁਣਾ ਉਹ ਚੰਗਾ ਹੈ, ਚੱਲ ਰਿਹਾ ਹੈ, ਭਾਵੇਂ ਰੋਜ਼ ਇੱਕ ਹੀ ਕਦਮ ਚੱਲ ਰਿਹਾ ਹੈ, ਦੋ ਹੀ ਕਦਮ ਚੱਲ ਰਿਹਾ ਹੈ, ਮੈਲ ਨੂੰ ਹਟਾ ਤੇ ਰਿਹਾ ਹੈ, ਹੌਸਲਾ ਉਹਨੇ ਡਿੱਗਿਆ ਤੇ ਨਹੀਂ। ਤੋ ਇਹ ਸੀ ਮਹਾਂਵਾਕ ਭਗਤ ਫਰੀਦ ਸਾਹਿਬ ਜੀ ਦੇ, ਜਿਨ੍ਹਾਂ ਨੂੰ ਆਧਾਰ ਬਣਾ ਕੇ ਮੈਂ ਕੁਛ ਬੇਨਤੀਆਂ ਆਪ ਸੰਗਤ ਦੇ ਸਨਮੁਖ ਕਰਨ ਦਾ ਨਿਮਾਣਾ ਯਤਨ ਕੀਤਾ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫਰੀਦਾ ਮੈਂ ਭੁਲਾਵਾ ਭਗਦਾ, ਮਤ ਮੈਲੀ ਹੋਏ ਜਾਏ, ਗਹਿਲਾ ਰੂਹ ਨਾ ਜਾਣੀ, ਸਿਰ ਭੀ ਮਿੱਟੀ ਖਾਏ। ਫਰੀਦਾ ਮੈਂ ਭੁਲਾਵਾ ਭਗਦਾ, ਮਤ ਮੈਲੀ ਹੋਏ ਜਾਏ, ਗਹਿਲਾ ਰੂਹ ਨਾ ਜਾਣੀ, ਸਿਰ ਭੀ ਮਿੱਟੀ ਖਾਏ। ਫਰੀਦਾ ਸ਼ਕਰ ਖੰਡ ਨੀਵਾਤ ਗੁੜ, ਮਾਖਿਓ ਮਾਂਜਾ ਦੁੱਧ, ਸਭੇ ਵਸਤੂ ਮਿੱਠੀਆਂ

ਮਿੱਠੀਆਂ ਰੱਬ ਨਾ ਪੂਜਨ ਤੁਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਮਿਹਰਬਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਕ ਪਵਿੱਤਰ ਗੋਦ ਦਾ ਆਨੰਦ ਪਾ ਰਹੇ ਸਭ ਮਾਈ ਭਾਈ ਸਤਸੰਗੀ ਜਨੋ, ਆਪ ਚੱਲ ਰਹੀ ਲੜੀਵਾਰ ਕਥਾ ਭਗਤ ਫਰੀਦ ਸਾਹਿਬ ਜੀ ਦੇ ਸਲੋਕਾਂ ਵਿੱਚੋਂ ਸਰਵਣ ਕਰਦੇ ਆ ਰਹੇ ਹੋ। ਮਨ ਬਿਰਤੀਆਂ ਇਕਾਗਰ ਕਰੋ, ਇਸ ਸਲੋਕ ਨੂੰ ਆਧਾਰ ਬਣਾ ਕੇ ਕੁਛ ਸਮਝਣ ਤੇ ਸਮਝਾਉਣ ਦਾ ਯਤਨ ਕਰੀਏ। ਫਰੀਦ ਸਾਹਿਬ ਜੀ ਦਾ ਫੁਰਮਾਨ ਫਰੀਦਾ ਮੈਂ ਭੁਲਾਵਾ ਪੱਗ ਦਾ, ਮਤ ਮੈਲੀ ਹੋਏ ਜਾਏ। ਕਹਿਣ ਲੱਗੇ ਮਨੁੱਖ ਇਸ ਭਰਮ ਵਿੱਚ ਤੇ ਰਹਿੰਦਾ ਹੈ ਕਿ ਬਾਹਰੋਂ ਮੇਰੇ ਸਿਰ ਦੇ ਉੱਤੇ ਬੱਝੀ ਹੋਈ ਪੱਗ ਮੈਲੀ ਨਾ ਹੋਵੇ। ਹਕੀਕਤ ਹੈ ਕਿ ਮਨੁੱਖ ਨੂੰ ਜਿਤਨੀ ਖਬਰ ਬਾਹਰ ਦੀ ਹੈ ਉਨਾ ਹੀ ਅੰਦਰ ਦੀ ਤਰਫੋਂ ਅਣਜਾਣ ਹੈ। ਬਾਹਰ ਦੇ ਬਾਰੇ ਸਮਝ ਆ ਗਈ ਹੈ, ਅੰਦਰ ਦੇ ਬਾਰੇ ਸਮਝ ਨਹੀਂ ਆਈ, ਅਗਰ ਆਈ ਹੈ ਤੇ ਬਹੁਤ ਥੋੜੀ ਆਈ ਹੈ। ਇਹੀ ਕਾਰਨ ਹੈ ਜਿੰਨਾ ਸਾਫ ਸਫਾਈ ਦਾ ਧਿਆਨ ਬਾਹਰ ਹੈ ਉਨੀ ਸਫਾਈ ਦਾ ਧਿਆਨ ਅੰਦਰ ਨਹੀਂ ਹੈ। ਤਨ ਸਾਫ ਹੋਣਾ ਚਾਹੀਦਾ ਹੈ, ਸਭ ਦੀ ਤਮੰਨਾ ਹੈ। ਮਨ ਸਾਫ ਹੋਣਾ ਚਾਹੀਦਾ, ਕਿਸੇ ਵਿਰਲੇ ਵਿਰਲੇ ਦੀ ਲੋਚਾ ਹੈ, ਸਭ ਦੀ ਤਮੰਨਾ ਇਹ ਨਹੀਂ ਹੈ। ਉਸ ਤੋਂ ਬਾਅਦ ਤਨ ਦੇ ਕੱਪੜੇ, ਘਰ ਬਾਰ, ਮੋਟਰ ਕਾਰ, ਹਰ ਜਗ੍ਹਾ ਜੋ ਸਰੀਰ ਦੇ ਬਹਿਣ ਉੱਠਣ ਦੇ ਕੰਮ ਆਉਂਦੀ ਹੈ ਉਹ ਸਾਫ ਸੁਥਰੀ ਚਾਹੀਦੀ ਹੈ। ਇੱਥੇ ਸਭ ਨੂੰ ਪਤਾ ਹੈ, ਪਰ ਜਿੱਥੇ ਦੀਨ ਦਿਆਲ ਨਿਰੰਕਾਰ ਨੂੰ ਵਸਦਾ ਰਸਦਾ ਵੇਖਣਾ ਚਾਹੁੰਦੇ ਹਾਂ, ਮਨ ਸਾਫ ਚਾਹੀਦਾ ਹੈ। ਇਹ ਕਿਸੇ ਵਿਰਲੇ ਵਿਰਲੇ ਨੂੰ ਪਤਾ ਹੈ, ਸਭ ਨੂੰ ਨਹੀਂ ਪਤਾ। ਤੋ ਇਸ ਤਰ੍ਹਾਂ ਕਹਿ ਲਈਏ ਕਿ ਲੋਕ ਬਾਹਰ ਮੁਖੀ ਜੀਵਨ ਗੁਜ਼ਾਰ ਰਹੇ ਨੇ, ਅੰਤਰਮੁਖੀ ਜੀਵਨ ਨਹੀਂ ਗੁਜ਼ਾਰ ਰਹੇ। ਜਦ ਵੀ ਕੋਈ ਰੱਬ ਜੀ ਦੇ ਰਾਹ ਦੇ ਉੱਤੇ ਆਪਣੇ ਕਦਮ ਰੱਖ ਕੇ ਚੱਲਣਾ ਸ਼ੁਰੂ ਕਰਦਾ ਹੈ, ਉਹਦਾ ਧਿਆਨ ਬਾਹਰੋਂ ਹਟ ਕੇ ਆਪਣੇ ਅੰਦਰ ਵੱਲ ਜਾਣਾ ਸ਼ੁਰੂ ਹੁੰਦਾ ਹੈ। ਤੋ ਜਦ ਧਿਆਨ ਅੰਤਰਮੁਖੀ ਹੁੰਦਾ ਹੈ, ਸਮਝ ਆਉਂਦੀ ਹੈ ਅੰਦਰ ਬਹੁਤ ਕੂੜਾ ਕਰਕਟ ਮੈਲ ਹੀ ਮੈਲ ਪਈ ਹੈ, ਤੋ ਆਪਣੀ ਮੈਲ ਨੂੰ ਵੇਖ ਕੇ ਬੰਦਾ ਆਪ ਹੀ ਬੇਚੈਨ ਹੋ ਜਾਂਦਾ ਹੈ ਕਿ ਇਤਨੀ ਸਾਰੀ ਮੈਲ, ਆਪਣੀ ਮੈਲ ਨੂੰ ਵੇਖ ਕੇ ਆਪਣੇ ਆਪ ਤੋਂ ਆਪ ਹੀ ਨਫ਼ਰਤ ਕਰ ਬੈਠਦਾ ਹੈ। ਇਤਨੀ ਸਾਰੀ ਮੈਲ ਤੇ ਉਹ ਵੀ ਮੇਰੇ ਅੰਦਰ, ਮੈਂ ਤੇ ਸਮਝਦਾ ਸਾਂ ਨਹੀਂ ਹੈ, ਪਰ ਬਹੁਤ ਜ਼ਿਆਦੀ ਹੈ, ਬਹੁਤ ਜ਼ਿਆਦੀ। ਤੋ ਖੈਰ, ਈਸਾਈ ਜਗਤ ਦੇ ਅੰਦਰ ਈਸਾਈ ਜਗਤ ਦੇ ਬਾਨੀ ਹਜ਼ਰਤ ਈਸ਼ਾ ਜੀ, ਉਹਨਾਂ ਨੇ ਰੱਬ ਤੋਂ ਬਾਅਦ ਨੰਬਰ 2 ਦੇ ਉੱਤੇ ਸਫਾਈ ਨੂੰ ਹੀ ਦਰਜਾ ਦਿੱਤਾ ਹੈ। ਹਜ਼ਰਤ ਈਸ਼ਾ ਜੀ ਕਿਹਾ ਕਰਦੇ ਸਨ ਕਿ ਪਰਮਾਤਮਾ ਤੋਂ ਬਾਅਦ ਅਗਰ ਕੋਈ ਸਾਡਾ ਕਰਨਾ ਕਰਮ ਧਰਮ ਫਰਜ਼ ਬਣਦਾ ਹੈ, ਤਾਂ ਉਹ ਇਹ ਹੈ ਕਿ ਬਾਹਰ ਵੀ ਸਫਾਈ ਹੋਵੇ ਤੇ ਅੰਦਰ ਵੀ ਸਫਾਈ ਹੋਵੇ। ਚਲੋ, ਅੰਦਰ ਦੀ ਸਫਾਈ ਦੇ ਸੰਬੰਧ ਵਿੱਚ ਹਰ ਪੈਗੰਬਰ ਨੇ, ਅਵਤਾਰੀ ਤੇ ਰਹਿਬਰੀ ਪੁਰਸ਼ ਨੇ ਜ਼ੋਰਦਾਰ ਬਚਨਾਂ ਵਿੱਚ ਕਿਹਾ ਹੈ ਕਿ ਮਨ ਪਵਿੱਤਰ ਚਾਹੀਦਾ, ਸਾਫ ਚਾਹੀਦਾ। ਪਰ ਹਜ਼ਰਤ ਈਸ਼ਾ ਦੀ ਬਾਹਰ ਦੀ ਸਫਾਈ ਦੇ ਉੱਤੇ ਵੀ ਬੜਾ ਜ਼ੋਰ ਦਿੰਦੇ ਨੇ ਤੇ ਅੰਦਰ ਦੀ ਸਫਾਈ ਦੇ ਉੱਤੇ ਵੀ ਬੜਾ ਜ਼ੋਰ ਦਿੰਦੇ ਨੇ। ਜਦ ਤੋਂ ਮਨੁੱਖ ਨੇ ਹੋਸ਼ ਸੰਭਾਲੀ ਹੈ, ਉਦੋਂ ਤੋਂ ਲੈ ਕੇ ਮੈਲ ਆਪਣੇ ਬਾਹਰ ਵੀ ਵੇਖਦਾ ਆ ਰਿਹਾ ਹੈ ਤੇ ਮੈਲ ਆਪਣੇ ਅੰਦਰ ਵੀ ਵੇਖਦਾ ਆ ਰਿਹਾ ਹੈ। ਤੇ ਫਿਰ ਬਾਹਰ ਦੀ ਮੈਲ ਦੇ ਸੰਬੰਧ ਵਿੱਚ ਇਹਦੀ ਕੋਈ ਜਾਣਕਾਰੀ ਹੈ, ਇਹਨੂੰ ਕੁਝ ਗਿਆਨ ਹੈ, ਤੇ ਬਾਹਰ ਦੀ ਮੈਲ ਨੂੰ ਧੋਣ ਦੇ ਇਹ ਸਾਧਨ ਲੱਭਦਾ ਰਿਹਾ, ਸਾਧਨਾ ਦੀ ਖੋਜਬੀਨ ਕਰਦਾ ਰਿਹਾ ਤੇ ਬਾਹਰ ਦੀ ਮੈਲ ਨੂੰ ਹਟਾਉਣ ਦਾ ਯਤਨ ਵੀ ਕਰਦਾ ਰਿਹਾ। ਉਹ ਮੈਲ ਚਾਹੇ ਤਨ ਦੇ ਉੱਤੇ ਜਾਂ ਫਿਰ ਤਨ ਦੇ ਉੱਤੇ ਪਏ ਹੋਏ ਕੱਪੜਿਆਂ ਦੇ ਉੱਤੇ, ਉਸ ਮੈਲ ਨੂੰ ਧੋਣ ਦੇ ਸਾਧਨ ਜੁਟਾਉਂਦਾ ਰਿਹਾ, ਸਾਧਨ ਲੱਭਦਾ ਰਿਹਾ।
मैल हटाना इहदा लक्ष्य है। साधन बदलते रहे ने, हुण भी बदल रहे ने, बदलते रहेंगे। साधन दे नाल फर्क नहीं पैंदा, गल ते इह है कि अंदर मैल ना रहे, कपड़े दे उत्ते मैल ना रहे। एक बेनती मैं भी करदा चला, बाहर दी मैल जो साडे शरीर जां शरीर ते पाए हुए कपड़िया दे उत्ते या सज्जे खब्बे मैल दिसदी है, ये गर्दो गुबार मिट्टी घटे दे कारण है। बाहर दी मैल गर्दो गुबार मिट्टी दे कारण है, ते अंदर दी मैल बुरा वेखना, बुरा बोलना, बुरा सुनना, बुरा सोचना इस दे कारण है। जो अंदर मैल बनती है वो बुरा वेखन बोलन सोचन करके बनती है, जो बाहर मैल बनती है वो मिट्टी

रुखी सुखी खाए कै ठंडा पानी पियो। फरीदा देख पराई चौपड़ी ना तरसाए जी। वाहिगुरु जी का खालसा वाहिगुरु जी की फतेह। परम सत्कार योग मेहरवान सतगुरु तन तन श्री गुरु ग्रंथ साहिब पातशाह महाराज जी दी पाक पवित्र गोद दा आनंद पा रहे सब माई भाई सतसंगी जनों, आप चल रही लड़ी वार कथा सरवण करदे आ रहे हो। सत्कार योग भगत फरीद साहब जी दे सलोकां विचों तीन सलोक आप संगत दे सन्मुख पढ़ के सुनाए गए। पहला सलोक फरीदा शक्कर खंड निवात गुड़ माखियो मांझा दुध। सबे वस्तु मिठियां रब न पूजन तुद। गिनती विच भगत फरीद जी कुछ मिठियां चीजां नूं लै रहे ने। नंबर एक दे उत्ते शक्कर, नंबर दो दे उत्ते खंड, नंबर तीन दे उत्ते निवात। निवाद कहिंदे ने मिसरी नूं। मैं अर्ज कीती सी कि सब तो पहला मिसरी मिश्र देश दे अंदर बननी शुरू हुई। इन्हूं तां ही मिसरी कहा जांदा है क्योंकि मिश्र दे अंदर सब तो पहला बननी शुरू हुई कुजे दी मिसरी। भगत जी कहन लगे शक्कर खंड मिश्री गुड़ माखियो। माखियो दा मतलब शहद, मांझा मझां दा दुध। कह लगे सारियां वस्तुआं मिठियां ने पर जे रबी रस दे मुकाबले दे उते इन्हां विचों कोई भी उदाहरण बनाईए ते ओ रब जी दी तोहीन होएगी। जे ए कहीए कि रब जी दे नाल जुड़न तो बाद जिहड़ा रस मिलदा है मिठास मिलदी है ओ शक्कर वर्गी है तां रबी गुणां दी रब जी दे नाम दी तोहीन है। जे कहीए ओह खंड ते मिश्री वर्गी है ते तां वी खंड ते मिश्री दी मिठास परमात्मा दी मिठास नालों बहुत थले है, परमात्मा दी तोहीन होएगी। अगा कहन लगे ना ओदी मिठास दे बराबर माखियो ना मझ दा दुध कुछ भी ओदी उदाहरण नहीं है। ओ अपनी उदाहरण केवल आप है। अगर दुनिया दे अंदर आप कोही नूर हीरे दी उदाहरण लियानी चाहो ऐस जगत दुनिया दे अंदर जिथे आपां वस रहे हां ते कोही नूर हीरे दी एग्जाम्पल दुनिया विच दूसरी नहीं है। उहदे वर्गा हीरा ही दूजा नहीं ते उहदे उदाहरण कौन कोई बने। कोही नूर अपनी उदाहरण आप है। इस तों अगे होर चलो, चंदन दा रुख दुनिया दे अंदर केवल एक ही जगह दे उत्ते पैदा हुंदा है, हिंदुस्तान दे अंदर कर्नाटका स्टेट विच। ते चंदन अपनी उदाहरण आप है। चंदन वर्गा कोई भी दूसरा वनस्पति दा बूटा नहीं है। किन्नू कहोगे कि एदी स्मेल एदी सुगंध एदी मिठास एदी तासीर चंदन वर्गी। कोई भी बूटा उस तरह दा असरदायक नहीं जिवें चंदन दा बूटा है। चंदन अपनी उदाहरण आप है। समुंदर अपनी उदाहरण आप है। जे समुंदर दी गहराई दा जिक्र करना होवे ते की कहोगा, की कहोगे समुंदर किहदे वर्गा डूंगा। चलो जे आम गहरी खड्ड दा गहरे तालाब दा गहरी झील दा जिक्र करना होवे असीं कह दिंदे आ इह चीज गहरी है समुंदर वर्गी, चीज गहरी है सागर वर्गे। ते जे सागर नूं बयान करना होवे ते उदाहरण की दोगे। सागर अपनी उदाहरण आप है। हिमालय पर्वत अपनी उदाहरण आप है। आकाश अपनी उदाहरण आप है। इहदे वर्गा कोई दूजा नहीं।
परमात्मा अपनी उदाहरण आप है, परमात्मा वर्गा कोई दूजा नहीं। कित्थों उदाहरण लभ के लियाईए कि परमात्मा इन्ना उच्चा है। अगर ये कह दिए कि परमात्मा हिमालय पर्वत वर्गा उच्चा है तो फिर हिमालय पर्वत की एक सीमा है। हिमालय पर्वत ते आए दिन कोई ना कोई विज्ञानी दे कदम टिके होंदे ने हिमालय पर्वत दे उते। हिमालय पर्वत नू कोई चल के सर कर लैंदा है तो फिर ते परमात्मा भी बहुत छोटा होया अगर एक हिमालय पर्वत वर्गा है। जे ये गल कहो कि परमात्मा सागर वांग डूंगा है तो सागर दी गहराई सीमा दे अंदर है। मैं अक्सर एक बेनती करिया करदा कि जो मापन विच जो तोलन विच ते जो किनन विच आ रहे उनू बेअंत कहने दी लोड़ नहीं है। जो मापिया जा सकदा है बेअंत नहीं है। वो इस तरह नहीं कि उहदा पारावार नहीं। जो गिनिया जा सकदा है वो बहुत वड्डा नहीं, गिनती दे अंदर है। जो मिनिया तोलिया जा सकदा है वो भी बहुत वड्डा नहीं, मिनती दे अंदर, पैमाने दे अंदर, तोल दे अंदर है। परमात्मा ना गिनती विच है ना मिनती विच है, माप तोल विच नहीं, ते ना परमात्मा होर किसी पैमाने दे अंदर ही कैद हुंदा है। परमात्मा गिनती मिनती तोल पैमानिया तो बाहर है। तो हुण ये कहना परमात्मा समुंदर वर्गा डूंगा है, परमात्मा दी तोहीन होएगी। परमात्मा पहाड़ वर्गा उच्चा है, परमात्मा दी तोहीन होएगी। गुरु ग्रंथ साहिब पातशाह ने एक बचन जरूर फरमाया है, वो कहन लगे एवड ऊंचा होवे कोए तिस ऊंचे को जाने सोए। परमात्मा तेरी उदाहरण नहीं है। हां कोई तेरे नाल जुड़दा जुड़दा चलदा चलदा तेरे वर्गी ऊंचाई नूं पा लवे ते कह सकने आ कि ओ तेरी रमज नूं तेरे विस्तार नूं जान पावे, पर जिन्हां ने जानिया है ओही ते कह रहे ने कि तू बेअंत है। गुरु साहिबान ही ते कह रहे ने कि तू बेअंत है, भगत जानी ते कह रहे ने कि तू बेअंत है। तो मैरिज कर रहे सां परमात्मा दे उत्ते दुनियावी कोई भी उदाहरण लागू हुंदी नहीं। परमात्मा दे बराबर किस चीज नूं खड़ी करोगे? कहोगे परमात्मा समुंदर वर्गा डूंगा है ते सब तों ज्यादा डूंगा अटलांटिक ओशन है, और वो किन्ना है 39,000 फुट डूंगा, इस तों वध डूंगा नहीं। हिंद महासागर 39,000 फुट डूंगा है, इस तों ज्यादा नहीं। तो की फिर परमात्मा 39,000 फुट दे उत्ते जाके खत्म हो जांदा है? परमात्मा इत्थे मुक जांदा है? उदाहरण जदों भी दित्ती जांदी है उदों उहदी दित्ती जांदी है जेड़ा अगे खड़ा होवे। जे ते बुराई दी उदाहरण देनी है ते बुरा मनुख जिन्हों कह रहे हैं उहदे नाल अगे खड़ा होवे, उदाहरण उहदी। ते जे चंगियाई दी उदाहरण देनी है ते चंगे पण दे अंदर भी जेड़ा अगे खड़ा होवे, उदाहरण उहदी। आप अपने बच्चियां नूं जदों तालीम दी विद्या दी उदाहरण देंदे हो ते कदी इस तरह उदाहरण दिती है कि बेटा साढ़े पड़ोसियां दा बच्चा या साढ़े रिश्तेदारां विचों फलाना बच्चा लगातार एक क्लास दे अंदर 5 साल ला के तां अगे सरकिया है, तां अगे होया, 5 वार इको क्लास दे अंदर फेल होया, उहदे उदाहरण तुसीं बनाओगे? बल्कि उहदी उदाहरण बनाओगे जो 1 साल दे अंदर 2-2 क्लासां करदा रहा है, जो बड़ी जल्दी डिग्री नूं पाउण वास्ते पहुंच बना चुका है, उदाहरण ओदी बनाओगे। पढ़ाई दे अंदर उदाहरण ओदी जो चलदा चलदा बहुत जल्दी मुकाम दे उत्ते पहुंचिया ते पूरी तरह कामयाब होया। अगर आप अपने बच्चियां नूं कारोबार दी उदाहरण दिओ, एक दुकानदार एक व्यापारी अपने बच्चियां नूं कारोबार दी उदाहरण दवे तो की कदी उहदी उदाहरण बनाई है? जिहड़ा बंदा अपनियां कमजोरियां दे कारण कारोबार विचों फेल हो चुका है उहदी उदाहरण बनाओगे? जो कारोबार नूं आरंभ करदा है जीरो तों पर उह चांदी दिनां दे अंदर कारोबार दा हीरो बन जांदा है, कारोबार दे अंदर बहुत बुलंदियां नूं छू लैंदा है, आप उदाहरण उहनूं बनाओगे? बेटा कारोबारी बनना है ते फलाने वांग चलिया सी कोल कुछ नहीं, अज सब कुछ कोल है। पढ़ाई करनी है ते फलाने वांग फलाना डॉक्टर बन गया, फलाना साइंटिस्ट बन गया, ए बन गया, ओ बन गया, उदाहरण ओदी बनाओगे। ठीक इस तरह
धर्म के राह दे उत्ते मैनूं समझ नहीं आउंदी कि जदों भी किसी दे नाल धर्म की चर्चा आरंभ करिए ना ਉਹ ਉਸ ਬੰਦੇ ਨੂੰ ਉਦਾਹਰਣ ਬਣਾ ਕੇ ਪੇਸ਼ ਕਰਦਾ ਹੈ ਜਿਹੜਾ ਧਰਮ ਦੀ ਦੁਨੀਆ ਦੇ ਅੰਦਰ ਬਿਲਕੁਲ ਨਖਿੱਤ ਤੇ ਡਿੱਗਾ ਚਕਨਾ ਚੂਰ ਹੋਇਆ ਬੰਦਾ ਹੈ। ਕਿਸੇ ਨੂੰ ਕਹੀਏ ਬਈ ਅੰਮ੍ਰਿਤ ਪਾਨ ਕਰਨਾ ਚਾਹੀਦਾ ਹੈ, ਉਹ ਕਹਿੰਦਾ ਹਾਂ ਵੇਖੇ ਨੇ ਗਾਤਰੇ ਕਿਰਪਾਨ ਪਾ ਕੇ ਪੱਬਾਂ ਕਲੱਬਾਂ ਦੇ ਅੰਦਰ ਰੁਲਦਿਆਂ ਨੂੰ ਕਈਆਂ ਨੂੰ ਵੇਖਿਆ, ਜੋ ਅੰਮ੍ਰਿਤ ਧਾਰੀ ਬਣ ਕੇ ਬੁਲੰਦੀ ਦੇ ਉੱਤੇ ਪਹੁੰਚ ਚੁੱਕੇ ਨੇ ਉਹਦੀ ਉਦਾਹਰਣ ਨਹੀਂ ਬਣਾਈ, ਵੇਖਣ ਵਾਲੇ ਨੇ ਉਦਾਹਰਣ ਕਿਨੂੰ ਬਣਾਇਆ ਜੋ ਡਿੱਗ ਚੁੱਕਾ ਹੈ। ਦੁਨੀਆਂ ਦੇ ਅੰਦਰ ਉਹਨੂੰ ਉਦਾਹਰਣ ਬਣਾ ਰਹੇ ਹਾਂ ਜੋ ਚੜ ਰਿਹਾ ਹੈ ਕਾਮਯਾਬੀ ਦੀ ਮੰਜ਼ਿਲ ਨੂੰ, ਧਰਮ ਦੇ ਅੰਦਰ ਆਪਾਂ ਉਸ ਬੰਦੇ ਨੂੰ ਉਦਾਹਰਣ ਬਣਾ ਰਹੇ ਹਾਂ ਜੋ ਡਿੱਗ ਰਿਹਾ ਹੈ ਤੇ ਡਿੱਗਦਾ ਡਿੱਗਦਾ ਬਿਲਕੁਲ ਚਕਨਾ ਚੂਰ ਹੋ ਗਿਆ, ਉਦਾਹਰਣ ਉਹਨੂੰ ਬਣਾ ਰਹੇ ਹਾਂ। ਕੀ ਧਰਮ ਦੇ ਅੰਦਰ ਕੋਈ ਵੀ ਬੰਦਾ ਤੁਹਾਨੂੰ ਸਕਸੈਸ ਹੁੰਦਾ ਨਜ਼ਰ ਨਹੀਂ ਆ ਰਿਹਾ, ਕਾਮਯਾਬੀ ਵੱਲ ਨੂੰ ਵੱਧਦਾ ਨਜ਼ਰ ਨਹੀਂ ਆ ਰਿਹਾ? ਠੀਕ ਹੈ, ਇਸ ਗੱਲ ਦੇ ਅੰਦਰ ਰੰਚਕ ਮਾਤਰ ਝੂਠ ਨਹੀਂ ਕਿ ਧਰਮ ਦੀ ਦੁਨੀਆਂ ਦੇ ਅੰਦਰ ਪਖੰਡ ਹੱਦੋਂ ਜ਼ਿਆਦਾ ਛਾ ਗਿਆ, ਥੋੜਾ ਨਹੀਂ ਬਹੁਤ ਜ਼ਿਆਦਾ ਛਾ ਗਿਆ। ਬਾਹਰੋਂ ਕੁਝ ਹੋਰ ਦਿਸਦੇ ਨੇ, ਅੰਦਰੋਂ ਕੁਝ ਹੋਰ ਹੁੰਦੇ ਨੇ, ਪਖੰਡ ਜ਼ੋਰ ਫੜਦਾ ਜਾ ਰਿਹਾ। ਉਹ ਬੰਦੇ ਧਰਮ ਨੂੰ ਢਾ ਲਾਉਣ ਦਾ ਕੰਮ ਕਰ ਰਹੇ ਨੇ। ਕਿਉਂ ਕੰਮ ਕਰ ਰਹੇ ਨੇ? ਕਿਉਂਕਿ ਤੁਸੀਂ ਜੁੜਦੇ ਹੋ ਉਹਨਾਂ ਦੇ ਪਹਿਰਾਵੇ ਨੂੰ, ਉਹਨਾਂ ਦੀਆਂ ਗੱਲਾਂ ਬਾਤਾਂ ਨੂੰ ਵੇਖ ਕੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਸਿੱਧਾ ਜੁੜਦੇ ਨੇ। ਉਹ ਬੰਦੇ ਜਦ ਤੁਹਾਨੂੰ ਕਿਸੇ ਪਾਪ ਅਪਰਾਧ ਦੀ ਖੱਡ ਵਿੱਚ ਡਿੱਗੇ ਹੋਏ ਮਿਲਦੇ ਨੇ ਤੇ ਤੁਸੀਂ ਸੋਚ ਲੈਂਦੇ ਹੋ ਧਰਮ ਹੁੰਦਾ ਹੀ ਇਸ ਤਰ੍ਹਾਂ ਦਾ ਹੈ, ਧਰਮੀ ਸਾਰੇ ਹੁੰਦੇ ਹੀ ਇਸ ਤਰ੍ਹਾਂ ਦੇ ਨੇ। ਬਹੁਤ ਪਖੰਡ ਸਿਖਰ ਦੇ ਉੱਤੇ ਹੈ, ਪਰ ਫਿਰ ਵੀ ਕੋਈ ਨਾ ਕੋਈ ਬੰਦਾ ਤੁਹਾਨੂੰ ਬਿਲਕੁਲ ਨੇਕ ਨੀਤੀ ਦੇ ਨਾਲ ਚੱਲਦਾ ਹੋਇਆ ਤੇ ਧਰਮ ਦੇ ਅੰਦਰ ਕਾਮਯਾਬ ਹੁੰਦਾ ਹੋਇਆ ਅਵੱਛ ਨਜ਼ਰ ਪਏਗਾ। ਪਰ ਜਿਹੜੇ ਧਰਮ ਦਾ ਲਿਬਾਸ ਪਾ ਕੇ ਪਖੰਡੀ ਬਣ ਗਏ ਨੇ, ਉਹਨਾਂ ਵਾਸਤੇ ਮੈਨੂੰ ਇੱਕ ਉਰਦੂ ਦਾ ਸ਼ੇਰ ਚੇਤੇ ਆਉਂਦਾ ਹੈ। ਇੱਕ ਅਦੀਬ ਇਸ ਤਰ੍ਹਾਂ ਕਹਿੰਦਾ ਹੈ ਕਿ ਖੁਦਾ ਸੇ ਮੁਨਕਰ ਹੋਤੀ ਹੈ ਦੁਨੀਆ ਖੁਦਾ ਕੇ ਬੰਦੋਂ ਕੋ ਦੇਖ ਕਰ, ਖੁਦਾ ਸੇ ਮੁਨਕਰ ਹੋਤੀ ਹੈ ਦੁਨੀਆ ਖੁਦਾ ਕੇ ਬੰਦੋਂ ਕੋ ਦੇਖ ਕਰ, ਕਿ ਜਿਸ ਖੁਦਾ ਕੇ ਬੰਦੇ ਐਸੇ ਹੈ ਵੋ ਖੁਦਾ ਕੈਸਾ ਹੋਗਾ। ਆਮ ਲੋਕਾਂ ਨੂੰ ਅਸੀਂ ਵੇਖਣੇ ਆ, ਉਹ ਬਾਹਰੋਂ ਕੁਝ ਹੋਰ ਨੇ, ਪਹਿਰਾਵੇ ਕਰਕੇ ਦਿਸਦੇ ਨੇ ਕਿ ਬੜੇ ਚੰਗੇ ਨੇ, ਪਰ ਪਹਿਰਾਵੇ ਦੇ ਅੰਦਰ ਉਦੋਂ ਹੀ ਸਮਝ ਆਉਂਦੀ ਕਿ ਜਦੋਂ ਰਾਵਣ ਨਿਕਲ ਆਉਂਦਾ ਹੈ ਪਹਿਰਾਵੇ ਵਿੱਚੋਂ, ਸਮਝ ਉਦੋਂ ਆਉਂਦੀ ਹੈ ਕਿ ਅੰਦਰ ਕੁਝ ਹੋਰ ਤੇ ਬਾਹਰ ਕੁਝ ਹੋਰ। ਖਰੇ ਮੇਰਾ ਵਿਸ਼ਾ ਨਹੀਂ, ਗੱਲ ਵਿਚਕਾਰ ਆ ਗਈ। ਅਰਜ ਮੈਂ ਇਹ ਕਰ ਰਿਹਾ ਸਾਂ ਕਿ ਜੇ ਕਿਸੇ ਬਹੁਤ ਗਹਿਰੀ ਚੀਜ਼ ਦਾ ਜ਼ਿਕਰ ਕਰਨਾ ਹੋਵੇ ਤੇ ਕਹਿ ਦੇਈਦਾ ਹੈ ਸਮੁੰਦਰ ਵਰਗੀ, ਜੇ ਉੱਚੀ ਚੀਜ਼ ਦਾ ਜ਼ਿਕਰ ਕਰਨਾ ਹੋਵੇ ਤੇ ਕਹਿ ਦੇਈਦਾ ਹੈ ਪਹਾੜ ਵਰਗੀ, ਜੇ ਕਿਸੇ ਦਾ ਮੁੱਖ ਬੜਾ ਸੁੰਦਰ ਹੋਵੇ ਤੇ ਉਹਨੂੰ ਉਦਾਹਰਨ ਦੇਣੀ ਹੋਵੇ ਵੀ ਇਹਦਾ ਮੂੰਹ ਇੰਨਾ ਸੁੰਦਰ, ਮੁਖੜਾ ਇੰਨਾ ਸੁੰਦਰ ਜਿਵੇਂ ਚੰਦਰਮਾ ਹੁੰਦਾ ਹੈ, ਕਿਉਂਕਿ ਸੋਹਣਿਆਂ ਦਾ ਸਿਰਤਾਜ ਚੰਦਰਮਾ ਨੂੰ ਬਿਆਨ ਕੀਤਾ ਗਿਆ ਹੈ। ਤੇ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਨੂੰ ਮੈਂ ਪੜ੍ਹਿਆ ਤੇ ਪੜ੍ਹ ਕੇ ਹੈਰਾਨ ਹੋਇਆ, ਕਹਿਣ ਲੱਗੇ ਲੋਕੋ ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਮੁਖੜੇ ਦੀ ਤੁਲਨਾ ਚੰਦਰਮਾ ਦੇ ਨਾਲ ਕਰ ਰਹੇ ਹੋ ਨਾ, ਗੁਰੂ ਗੋਬਿੰਦ ਸਿੰਘ ਦੀ ਤੋਹੀਨ ਕਰ ਰਹੇ ਹੋ। ਹੁਣ ਗੁਰੂ ਗੋਬਿੰਦ ਸਿੰਘ ਦੀ ਉਦਾਹਰਣ ਦੇਣੀ ਹੋਵੇ ਤਾਂ ਕੀ ਕਹੀਏ ਕਿ ਗੁਰੂ ਗੋਬਿੰਦ ਸਿੰਘ ਆਮ ਰਾਜਨੀਤੀ ਲੀਡਰ ਸੀ? ਕੀ ਕਹੀਏ ਗੁਰੂ ਗੋਬਿੰਦ ਸਿੰਘ ਆਮ ਕੋਈ ਮਾਮੂਲੀ ਜਿਹਾ ਸੰਤ ਸੀ, ਮਾਮੂਲੀ ਜਿਹਾ ਸਿਪਾਹੀ ਸੀ? ਨਹੀਂ, ਗੁਰੂ ਗੋਬਿੰਦ ਸਿੰਘ ਦੀ ਉਦਾਹਰਣ ਦੇਣੀ ਹੈ ਤੇ ਕੋਈ ਗੁਰੂ ਗੋਬਿੰਦ ਸਿੰਘ ਨਾਲੋਂ ਵੱਡਾ ਲੱਭਣਾ ਪਏਗਾ, ਵੱਡਾ ਲੱਭ ਕੇ ਉਦਾਹਰਣ ਦੇਣੀ ਪਏਗੀ ਗੁਰੂ ਗੋਬਿੰਦ ਸਿੰਘ ਫਲਾਣੇ ਵਰਗਾ ਹੈ। ਤੋ ਜਦ ਦੁਨੀਆਂ ਵਿੱਚ ਕੋਈ ਵੱਡਾ ਮਿਲਦਾ ਨਹੀਂ ਤਾਂ ਫਿਰ ਕਹਿ ਦੇਈਦਾ ਗੁਰੂ ਗੋਬਿੰਦ ਸਿੰਘ ਤੂੰ ਪ੍ਰਮਾਤਮਾ ਵਰਗਾ ਹੈ, ਕਿਉਂਕਿ ਪ੍ਰਮਾਤਮਾ ਵੱਡਾ ਹੈ, ਸਭ ਤੋਂ ਵੱਡਾ ਹੈ, ਤੂੰ ਨਿਰੰਕਾਰ ਵਰਗਾ ਹੈ। ਅਸੀਂ ਅਕਸਰ ਇੱਕ ਗੱਲ ਕਹਿੰਦੇ ਹਾਂ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨਿਰੰਕਾਰ ਦੀ ਜੋਤ ਸਨ, ਨਿਰੰਕਾਰ ਵਰਗੇ ਨੇ, ਕਿਉਂਕਿ ਨਿਰੰਕਾਰ ਵੱਡਾ ਹੈ। ਕਦੀ ਕਿਸੇ ਨੇ ਉਦਾਹਰਣ ਇਹ ਦਿੱਤੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਫਲਾਣੇ ਅਵਤਾਰ ਵਰਗੇ, ਫਲਾਣੇ ਪੈਗੰਬਰ ਵਰਗੇ ਵੱਡੇ ਨੇ, ਤੋ ਕਿਸ ਵੱਡੇ ਨੇ, ਕਿਸ ਦੇ ਵਰਗੇ ਵੱਡੇ ਨੇ ਜੋ ਉਹਨਾਂ ਤੋਂ ਅੱਗੇ ਖੜਾ ਹੈ? ਤੇ ਅੱਗੇ ਗੁਰੂ ਨਾਨਕ ਸਾਹਿਬ ਜੀ ਤੋਂ ਕੇਵਲ ਨਿਰੰਕਾਰ ਹੈ, ਹੋਰ ਕੋਈ ਅੱਗੇ ਹੈ ਨਹੀਂ। ਤੋ ਉਦਾਹਰਣ ਦੇਣੀ ਪਈ ਨਿਰੰਕਾਰ ਦੀ। ਅਰਜ ਮੈਂ ਕਰ ਰਿਹਾ ਸਾਂ, ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ ਕਿ ਜਿਹੜੇ ਕਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸੁੰਦਰ ਮੁਖੜੇ ਦੀ ਤੁਲਨਾ ਦਿੰਦੇ ਨੇ ਚੰਦਰਮਾ ਦੇ ਨਾਲ, ਉਹ ਗੁਰੂ ਗੋਬਿੰਦ ਸਿੰਘ ਦੀ ਤੋਹੀਨ ਕਰਦੇ ਨੇ। ਫਿਰ ਪੁੱਛਿਆ ਗਿਆ, ਭਾਈ ਨੰਦ ਲਾਲ ਸਾਹਿਬ ਤੁਸੀਂ ਗੁਰੂ ਗੋਬਿੰਦ ਸਿੰਘ ਦੇ 52 ਕਵੀਆਂ ਵਿੱਚੋਂ ਸਿਰਮੌਰ ਕਵੀ ਹੋ,
ਪਹਿਲੀ ਕਤਾਰ ਦੇ ਅੰਦਰ ਬਹਿ ਕੇ ਲਿਖਣ ਵਾਲੇ ਬੋਲਣ ਵਾਲੇ ਕਵੀ ਹੋ। ਤੁਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਮੁਖੜੇ ਦੇ ਸੰਬੰਧ ਵਿੱਚ ਕੁਝ ਕਹਿਣਾ ਚਾਹੋਗੇ? ਭਾਈ ਸਾਹਿਬ ਕਹਿੰਦੇ ਨੇ, ਬਦਰਾ ਦਰਪੇਸ਼ ਰੁਖਤ ਸ਼ਰਮਿੰਦਾ ਅਸਤ। ਬਦਰਾ, ਬਦਰਾ ਮੈਨੇ ਚੰਦਰਮਾ। ਕਹਿਣ ਲੱਗੇ, ਬਦਰਾ ਦਰਪੇਸ਼ ਰੁਖਤ ਸ਼ਰਮਿੰਦਾ ਅਸਤ। ਲੋਕੋ, ਤੁਸੀਂ ਉਦਾਹਰਣ ਦਿੰਦੇ ਹੋ ਕਿ ਗੁਰੂ ਗੋਬਿੰਦ ਸਿੰਘ ਦਾ ਮੁਖੜਾ ਇੰਨਾ ਸੁੰਦਰ ਜਿਵੇਂ ਚੰਦਰਮਾ, ਤੇ ਮੈਂ ਇਹ ਕਹਿਣਾ ਕਿ ਚੰਦਰਮਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਾਹਮਣੇ ਆਣ ਕੇ ਸ਼ਰਮਿੰਦਾ ਪੈ ਜਾਂਦਾ ਹੈ। ਭਾਈ ਨੰਦ ਲਾਲ ਸਾਹਿਬ ਜੀ ਦੀ ਆਪਣੀ ਸੋਚ, ਆਪਣੇ ਵਿਚਾਰ, ਆਪਣੇ ਖਿਆਲਾਂ ਦੀ ਉੱਚੀ ਪ੍ਰਵਾਜ। ਕਹਿੰਦੇ ਨੇ, ਮੈਂ ਇਹ ਕਹਿਣਾ ਕਿ ਚੰਦਰਮਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਮੁਖੜੇ ਦੇ ਸਾਹਮਣੇ ਆਣ ਕੇ ਸ਼ਰਮਿੰਦਾ ਪੈ ਜਾਂਦਾ ਹੈ। ਤੇ ਹੁਣ ਚੰਦਰਮਾ ਨੂੰ ਰੋਸ਼ਨੀ ਕਿੱਥੋਂ ਮਿਲ ਰਹੀ ਹੈ? ਸੂਰਜ ਕੋਲੋਂ। ਜਿਵੇਂ ਪਾਣੀ ਦਾ ਕੇਂਦਰ ਸਾਗਰ ਹੈ, ਪਾਣੀ ਸਰੋਵਰਾਂ ਵਿੱਚ ਹੋਵੇ, ਪਾਣੀ ਝੀਲਾਂ ਵਿੱਚ ਹੋਵੇ, ਪਾਣੀ ਨਦੀਆਂ ਵਿੱਚ ਹੋਵੇ, ਪਾਣੀ ਤਲਾਬਾਂ ਵਿੱਚ ਹੋਵੇ, ਜਿੱਥੇ ਵੀ ਪਾਣੀ ਹੈ, ਪਾਣੀ ਦਾ ਮਰਕਜ਼, ਪਾਣੀ ਦਾ ਕੇਂਦਰ ਕੇਵਲ ਤੇ ਕੇਵਲ ਸਮੁੰਦਰ ਹੈ। ਰੋਸ਼ਨੀ ਜਿੱਥੇ ਵੀ ਹੈ, ਚਾਹੇ ਉਹ ਟਿਊਬਾਂ ਵਿੱਚ ਹੈ, ਬਲਬਾਂ ਵਿੱਚ ਹੈ, ਜਾਂ ਤਾਰੇ ਚਮਕ ਰਹੇ ਨੇ, ਚੰਦਰਮਾ ਚਮਕ ਰਿਹਾ ਹੈ, ਰੋਸ਼ਨੀ ਜਿੱਥੇ ਵੀ ਹੈ ਸੂਰਜ ਦੀ ਰੋਸ਼ਨੀ ਹੈ। ਤੇ ਅਗਲੀ ਪੰਕਤੀ ਵਿੱਚ ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਨੇ, ਖੁਰਸ਼ੀਦ ਜਹਾਂ ਹਮ ਬੰਦਾ ਅਸਤ। ਖੁਰਸ਼ੀਦ, ਫਾਰਸੀ ਵਿੱਚ ਖੁਰਸ਼ੀਦ ਕਹਿ ਦਿੰਦੇ ਨੇ ਸੂਰਜ ਨੂੰ। ਪਹਿਲੀ ਪੰਕਤੀ ਵਿੱਚ ਕਹਿੰਦੇ ਨੇ, ਬਦਰਾ ਦਰਪੇਸ਼ ਰੁਖ ਸ਼ਰਮਿੰਦਾ ਅਸਤ। ਚੰਦਰਮਾ ਤੇਰੇ ਸਾਹਮਣੇ ਆਣ ਕੇ ਸ਼ਰਮਿੰਦਾ ਪੈ ਜਾਂਦਾ ਹੈ। ਇਹ ਗੁਰੂ ਗੋਬਿੰਦ ਸਿੰਘ, ਚੰਦਰਮਾ ਤੇਰੇ ਸਾਹਮਣੇ ਆਣ ਕੇ ਸ਼ਰਮਿੰਦਾ ਹੋ ਜਾਂਦਾ ਹੈ। ਅਗਾਂਹ ਕਹਿੰਦੇ ਨੇ, ਚੰਦਰਮਾ ਨੂੰ ਜਿੱਥੋਂ ਪ੍ਰਕਾਸ਼ ਮਿਲ ਰਿਹਾ ਹੈ ਸੂਰਜ, ਉਹ ਜਿਹੜਾ ਸੂਰਜ ਹੈ ਜਹਾਨ ਨੂੰ ਪ੍ਰਕਾਸ਼ ਦੇਣ ਵਾਲਾ, ਖੁਰਸ਼ੀਦ ਜਹਾਂ ਹਮ ਬੰਦਾ ਅਸਤ। ਇਹ ਗੁਰੂ ਗੋਬਿੰਦ ਸਿੰਘ, ਤੇਰਾ ਤੇ ਉਹ ਵੀ ਬੰਦਾ, ਬੰਦੇ ਦਾ ਮਤਲਬ ਗੁਲਾਮ, ਤੇਰੇ ਸਰੂਪ ਦਾ ਉਹ ਵੀ ਗੁਲਾਮ ਹੈ, ਤੇਰੀ ਸੁੰਦਰਤਾ ਦਾ ਉਹ ਵੀ ਗੁਲਾਮ ਹੈ। ਤੋ ਭਾਈ ਨੰਦ ਲਾਲ ਸਾਹਿਬ ਜੀ ਨੂੰ ਨਹੀਂ ਪ੍ਰਵਾਨ ਹੋਇਆ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਉਦਾਹਰਣ ਦਿੱਤੀ ਜਾਏ ਤੇ ਦਿੱਤੀ ਜਾਏ ਚੰਦਰਮਾ ਦੇ ਅੰਦਰ। ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ, ਚੰਦਰਮਾ ਦੇ ਅੰਦਰ ਦਾਗ ਹੈ, ਪਰ ਤੇਰੇ ਅੰਦਰ ਕੋਈ ਦਾਗ ਹੀ ਨਹੀਂ। ਗੁਰੂ ਗੋਬਿੰਦ ਸਿੰਘ, ਤੂੰ ਪੂਰਾ ਨਿਰਮਲ ਹੈ, ਤੇਰੇ ਅੰਦਰ ਕੋਈ ਦਾਗ ਨਹੀਂ। ਇੱਕ ਮੈਂ ਹੋਰ ਬੇਨਤੀ ਕਰਦਾ ਚੱਲਾਂ, ਕਿਉਂਕਿ ਅੱਜ ਦੇ ਸਲੋਕ ਦੇ ਅੰਦਰ ਉਦਾਹਰਨਾਂ ਨੇ, ਤੇ ਮੈਂ ਤਾਂ ਇਹ ਕੁਝ ਉਦਾਹਰਨਾਂ ਆਪਣੇ ਵੱਲੋਂ ਤੁਹਾਡੇ ਚਰਨਾਂ ਵਿੱਚ ਰੱਖਣ ਦਾ ਯਤਨ ਕਰ ਰਿਹਾ, ਕਿਉਂਕਿ ਅੱਜ ਦੇ ਸਲੋਕ ਵਿੱਚ ਭਗਤ ਜੀ ਕਹਿੰਦੇ ਨੇ, ਸੱਕਰ, ਖੰਡ, ਨਿਵਾਤ, ਗੁੜ, ਮਾਖੀਓ, ਮਾਂਜਾ, ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੂਜਨ ਦੁੱਧ। ਇਹ ਸਾਰੀਆਂ ਚੀਜ਼ਾਂ ਆਪਣੀ ਜਗ੍ਹਾ ਤੇ ਮਿੱਠੀਆਂ ਨੇ, ਪਰ ਰੱਬ ਜੀ ਤੇਰੇ ਬਰਾਬਰ ਇਹਨਾਂ ਵਿੱਚੋਂ ਕੋਈ ਵੀ ਨਹੀਂ ਹੈ, ਤੇਰੇ ਨੇੜੇ ਤੇੜੇ ਕੋਈ ਵੀ ਪੂਜਣ ਵਾਲੀ ਨਹੀਂ ਹੈ, ਤੇਰੇ ਬਰਾਬਰ ਕੋਈ ਵੀ ਨਹੀਂ, ਤਾਂ ਮੈਂ ਉਦਾਹਰਨਾਂ ਦੇ ਰਿਹਾ। ਅਗਰ ਕਿਸੇ ਦੇ ਗਲੇ ਦੇ ਅੰਦਰ ਮਿਠਾਸ ਬੜੀ ਹੋਵੇ, ਬੋਲ ਬਾਣੀ ਬੜੀ ਮਿੱਠੀ ਹੋਵੇ, ਆਪ ਦੋ ਗੱਲਾਂ ਕਹਿੰਦੇ ਹੋ, ਇਹਦੀ ਆਵਾਜ਼ ਹੈ ਮਿਸ਼ਰੀ ਵਰਗੀ, ਇਹਦਾ ਮਤਲਬ ਮਿਸ਼ਰੀ ਮਿੱਠੀ ਹੁੰਦੀ, ਇਹਦੀ ਆਵਾਜ਼ ਹੈ ਕੋਇਲ ਵਰਗੀ, ਤੇ ਕੋਇਲ ਜਦੋਂ ਬੋਲਦੀ ਏ ਉਦੋਂ ਮਨ ਨੂੰ ਖਿੱਚ ਪਾਉਂਦੀ ਏ, ਮੋਹ ਲੈਂਦੀ ਏ। ਕੋਇਲ ਦਾ ਬੋਲਣਾ, ਕੋਇਲ ਦਾ ਤਰਾਨੇ ਗਾਉਣਾ, ਕੋਇਲ ਦੀ ਆਵਾਜ਼ ਮਨਾਂ ਨੂੰ ਧੂ ਪਾਉਂਦੀ। ਪਰ ਕਿਸੇ ਦਾ ਗਲਾ ਖਰਾਬ ਹੋਵੇ, ਬੋਲੀ ਉਹਦੀ ਕੰਨਾਂ ਨੂੰ ਸੁਖਾਵੇ ਨਾ, ਉਹਦੀ ਬੋਲੀ ਕੌੜੀ ਹੋਵੇ, ਬੋਲੀ ਫਿੱਕੀ ਹੋਵੇ, ਤੇ ਬੋਲ ਹੋਵੇ ਵੀ ਦਰੁਸਤ ਨਾ, ਤੁਸੀਂ ਉਹਦੇ ਬੋਲ ਵਾਸਤੇ ਕਹਿ ਦਿੰਦੇ ਹੋ ਇਹਦਾ ਬੋਲ ਕਾਂ ਵਰਗਾ। ਹੁਣ ਕਾਂ ਤੇ ਕੋਇਲ ਦੋਵਾਂ ਦਾ ਰੰਗ ਢੰਗ ਤੇ ਇੱਕੋ ਜਿਹਾ, ਪੈਰਾਂ ਤੋਂ ਸਿਰ ਤੱਕ ਕੋਇਲ ਦਾ ਜਾਮਾ ਕਾਲਾ ਹੈ ਤੇ ਪੈਰਾਂ ਤੋਂ ਸਿਰ ਤੱਕ ਕਾਂ ਦਾ ਜਾਮਾ ਕਾਲਾ ਹੈ, ਔਰ ਤਕਰੀਬਨ ਦੋਵਾਂ ਦੀ ਸ਼ਕਲੋ ਸੂਰਤ ਆਪਸ ਦੇ ਅੰਦਰ ਮੇਲ ਖਾਂਦੀ। ਕੋਇਲ ਤੇ ਕਾਂ ਤਕਰੀਬਨ ਮੇਲ ਖਾਂਦੇ ਨੇ, ਆਕਾਰ ਵਜ਼ਨ ਇੱਕੋ ਜਿਹਾ ਹੁੰਦਾ ਤਕਰੀਬਨ, ਪਰ ਏਡਾ ਵੱਡਾ ਅੰਤਰ ਕਿ ਕੋਇਲ ਨੂੰ ਸੁਣਨਾ ਪਸੰਦ ਕਰਦੇ ਹੋ ਤੇ ਕਾਂ ਨੂੰ ਬਨੇਰੇ ਤੇ ਬਹਿ ਕੇ ਬੋਲੇ ਤੇ ਉਡਾਉਣਾ ਪਸੰਦ ਕਰਦੇ ਹੋ। ਕੁਰਖਤ ਬੰਦੇ ਨੂੰ ਕਹਿ ਦੇਈਦਾ ਹੈ ਬੋਲੀ ਕਾਂ ਵਰਗੀ, ਤੇ ਬਹੁਤ ਮਿਠਾਸ ਵਾਲੀ ਬੋਲੀ ਆਪ ਸੁਣੋ ਤੇ ਕਹਿ ਦਿੰਦੇ ਹੋ ਬੋਲੀ ਕੋਇਲ ਵਰਗੀ। ਉਦਾਹਰਣ ਹੈ ਨਾ, ਇਹਦਾ ਮਤਲਬ ਕੋਇਲ ਦੀ ਬੋਲੀ ਬਹੁਤ ਮਿੱਠੀ ਹੈ ਤੇ ਕਾਂ ਦੀ ਬੋਲੀ ਬਹੁਤ ਕੁਰਖਤ ਹੈ, ਸੁਣਨ ਦੇ ਯੋਗ ਨਹੀਂ ਹੈ। ਉਦਾਹਰਣ ਸੀ, ਤੁਹਾਡੇ ਘਰ ਦੇ ਅੰਦਰ ਇਹਨਾਂ ਬਲਬਾਂ ਦਾ, ਟਿਊਬਾਂ ਦਾ, ਲੈਂਪ ਦਾ ਪ੍ਰਕਾਸ਼ ਹੋਵੇ, ਤੇ ਪ੍ਰਕਾਸ਼ ਹੋਵੇ ਬੜਾ ਜ਼ਿਆਦਾ,
ਤੁਸੀਂ ਅਕਸਰ ਇੱਕ ਗੱਲ ਕਹਿ ਦਿੰਦੇ ਹੋ ਕਿ ਮੇਰੇ ਲੈਂਪ ਦਾ ਪ੍ਰਕਾਸ਼ ਇਸ ਤਰ੍ਹਾਂ ਜਿਵੇਂ ਸੂਰਜ ਦਾ ਪ੍ਰਕਾਸ਼। ਇਹਦਾ ਮਤਲਬ ਲੈਂਪ ਨਾਲੋਂ ਸੂਰਜ ਵੱਡਾ ਹੈ, ਲੈਂਪ ਛੋਟਾ ਹੈ, ਸੂਰਜ ਵੱਡਾ ਹੈ। ਤੁਹਾਡੀ ਜੇਬ ਦੇ ਅੰਦਰ ਹੋਵੇ ਚਾਕੂ, ਚਾਕੂ ਦੀ ਤਾਰ ਹੋਵੇ ਬੜੀ ਤਿੱਖੀ, ਤੇ ਕੋਈ ਕਵੇ ਵੀ ਬੜੀ ਤਿੱਖੀ ਤਾਰ ਕਰਕੇ ਇਹਨੂੰ ਜੇਬ ਦੇ ਅੰਦਰ ਪਾਇਆ ਹੈ, ਕਿਉਂ? ਤੁਸੀਂ ਮਾਣ ਕਰਦੇ ਹੋਏ ਕਹਿ ਦਿੰਦੇ ਹੋ ਮੇਰੇ ਚਾਕੂ ਦੀ ਤਾਰ ਤਲਵਾਰ ਵਰਗੀ। ਇਹਦਾ ਮਤਲਬ ਤਲਵਾਰ ਵੱਡੀ ਹੈ, ਤਲਵਾਰ ਦੀ ਤਾਰ ਇਹਦੇ ਨਾਲੋਂ ਵੀ ਤਿੱਖੀ ਹੈ। ਕਿਸੇ ਦੇ ਦੰਦ ਹੋਣ ਬੜੇ ਚਿੱਟੇ, ਕੇਵਲ ਮੈਂ ਉਦਾਹਰਣਾਂ ਬਣਾ ਰਿਹਾ, ਗੁਰਬਾਣੀ ਦਾ ਅਸਲ ਮੁੱਦਾ ਤੁਹਾਡੇ ਸਾਹਮਣੇ ਬਾਅਦ ਵਿੱਚ ਰੱਖਾਂਗਾ। ਕਿਸੇ ਦੇ ਦੰਦ ਹੋਣ ਬੜੇ ਚਿੱਟੇ, ਤੇ ਤੁਸੀਂ ਉਦਾਹਰਣ ਪੇਸ਼ ਕਰ ਦਿੰਦੇ ਹੋ ਇਹਦੇ ਦੰਦ ਇਸ ਤਰ੍ਹਾਂ ਨੇ ਜਿਵੇਂ ਮੋਤੀ ਹੁੰਦੇ ਨੇ, ਤੇ ਹੁਣ ਇਹਦਾ ਮਤਲਬ ਇਹੀ ਹੋਇਆ ਨਾ ਕਿ ਮੋਤੀ ਦੰਦਾਂ ਨਾਲੋਂ ਅੱਗੇ ਨੇ, ਮੋਤੀ ਦੰਦਾਂ ਨਾਲੋਂ ਜ਼ਿਆਦਾ ਚਿੱਟੇ ਨੇ। ਕੋਈ ਬਹੁਤ ਸਾਹਸ ਵਾਲਾ ਬੰਦਾ ਹੋਵੇ, ਬੜਾ ਬਹਾਦਰ ਹੋਵੇ, ਤੁਸੀਂ ਉਹਨੂੰ ਅਕਸਰ ਇੱਕ ਗੱਲ ਕਹਿ ਦਿੰਦੇ ਹੋ ਇਹ ਤੇ ਸ਼ੇਰ ਹੈ ਜਾਂ ਸ਼ੇਰ ਵਰਗਾ ਹੈ। ਹੁਣ ਉਹ ਸ਼ੇਰ ਹੈ ਨਹੀਂ, ਸ਼ੇਰ ਵਰਗਾ ਸਾਹਸ ਉਹਦੇ ਕੋਲ ਹੈ। ਬੰਦਾ ਤੇ ਬੰਦਾ ਹੈ, ਬੰਦੇ ਵਰਗੇ ਅੰਗ ਪ੍ਰਤੰਗ ਉਹਦੇ ਕੋਲ ਨੇ, ਦੋ ਹੀ ਲੱਤਾਂ ਨੇ, ਦੋ ਹੀ ਬਾਹਾਂ ਨੇ, ਸ਼ੇਰ ਵਰਗਾ ਵਜ਼ਨ ਨਹੀਂ, ਸ਼ੇਰ ਵਰਗਾ ਉਹਦਾ ਸਰੀਰ ਨਹੀਂ, ਬਣਤਰ ਨਹੀਂ, ਪਰ ਤੁਸੀਂ ਕਹਿ ਦਿੰਦੇ ਹੋ ਇਹ ਸ਼ੇਰ ਹੈ। ਕਿਉਂ ਕਹਿ ਰਹੇ ਹੋ? ਕਿਉਂਕਿ ਸਾਹਸ ਇਹਦੇ ਕੋਲ ਬੜਾ ਅੱਗੇ ਹੈ, ਤੇ ਸਾਹਸ ਦੇ ਅੰਦਰ, ਹੌਸਲੇ ਦੇ ਅੰਦਰ ਸ਼ੇਰ ਸਭ ਤੋਂ ਅੱਗੇ ਮੰਨਿਆ ਗਿਆ। ਕੋਈ ਬੜਾ ਨਿਮਾਣਾ ਹੋਵੇ, ਹਲੀਮੀ ਨੂੰ ਪਾਲਣ ਵਾਲਾ ਹੋਵੇ, ਹਲੀਮੀ ਦੇ ਅੰਦਰ ਰਹਿਣ ਵਾਲਾ ਹੋਵੇ, ਤੁਸੀਂ ਉਸ ਬੰਦੇ ਨੂੰ ਕਹਿ ਦਿੰਦੇ ਹੋ ਇਹ ਬੰਦਾ ਨਿਹਰਾ ਗਊ ਹੈ, ਤੇ ਹੁਣ ਉਹ ਗਊ ਤੇ ਨਹੀਂ।

हौली चल रहा है जून की चाल। सूरज दियां किरणां इन्नियां तिखियां ने, इस तरह चुभ रही ने जिवें शरीर दे उत्ते सूईयां चुभदियां ने। हुण मैं गुरबाणी विचों कुछ उदाहरणां तुहाडे सामने लियावां। इह ते आम दुनियावी उदाहरणां हुण गुरबाणी विचों। धन गुरु तेग बहादुर साहब जी ने एक उदाहरण दिती ते दिती बंदे नूं, ते बंदे नूं समझाउण वास्ते उदाहरण जो उहनां नूं वरतों विच लियाउणी पई, ਉਹ ਜਿਹੜੀ ਜੂਨ ਪਿੱਛੇ ਰਹਿ ਚੁੱਕੀ ਹੈ ਨਾ, ਪਿਛਲੀ ਜੂਨ ਵਿੱਚੋਂ ਉਦਾਹਰਣ ਬਣਾ ਕੇ ਸਮਝਾਇਆ ਸਾਨੂੰ ਗਿਆ। ਕਹਿਣ ਲੱਗੇ ਸਵਾਮੀ ਕੋ ਗ੍ਰਹਿ, ਗ੍ਰਹਿ ਮੈਨੇ ਘਰ, ਸਵਾਮੀ ਕੋ ਗ੍ਰਹਿ ਜਿਉਂ ਸਦਾ ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਸਵਾਮੀ ਮੈਨੇ ਮਾਲਕ, ਕਹਿਣ ਲੱਗੇ ਮਾਲਕ ਨੇ ਬਾਜ਼ਾਰ ਵਿੱਚੋਂ ਕੁੱਤਾ ਖਰੀਦ ਕੇ ਆਪਣੇ ਘਰ ਲੈ ਆਂਦਾ, ਕੁੱਤੇ ਦੀ ਲਾਲਣਾ ਪਾਲਣਾ ਕੀਤੀ। ਕੁੱਤਾ ਵੱਡਾ ਹੋਇਆ, ਕੁੱਤੇ ਨੇ ਆਪਣਾ ਫਰਜ਼ ਨਿਭਾਉਣਾ ਸ਼ੁਰੂ ਕੀਤਾ। ਹੁਣ ਉਹਦਾ ਸਵਾਮੀ ਉਹਨੂੰ ਭੁੱਖਾ ਰੱਖਦਾ ਹੈ ਤੇ ਕੁੱਤਾ ਉਹਦਾ ਡਰ ਤਾਂ ਨਹੀਂ ਛੱਡਦਾ। ਸਵਾਮੀ ਉਹਨੂੰ ਚੰਗਾ ਰਜਮਾ ਭੋਜਨ ਦਿੰਦਾ ਹੈ ਤੇ ਕੁੱਤਾ ਡਰ ਤਾਂ ਨਹੀਂ ਛੱਡਦਾ। ਕੁੱਤੇ ਦੀ ਵਫ਼ਾਦਾਰੀ ਦੀ ਉਦਾਹਰਣ ਦਿੱਤੀ। ਇਹਦਾ ਮਤਲਬ ਇਹ ਹੋਇਆ, ਸਾਫ ਜ਼ਾਹਰ ਹੁੰਦਾ ਹੈ ਕਿ ਬੰਦਾ ਇੰਨਾ ਵਫ਼ਾਦਾਰ ਨਹੀਂ ਜਿੰਨਾ ਕੁੱਤਾ ਵਫ਼ਾਦਾਰ ਹੈ। ਅਗਰ ਕੁੱਤਾ ਵਫ਼ਾਦਾਰ ਥੋੜਾ ਹੁੰਦਾ ਤੇ ਬੰਦਾ ਵਫ਼ਾਦਾਰ ਜ਼ਿਆਦਾ ਹੁੰਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕੁੱਤੇ ਦੀ ਉਦਾਹਰਣ ਕਦੇ ਵੀ ਨਾ ਦਿੰਦੇ। ਇੱਥੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਕੁੱਤੇ ਦੀ ਵਫ਼ਾਦਾਰੀ ਆਪਣੇ ਆਪ ਦੇ ਅੰਦਰ ਇੱਕ ਖਾਸ ਅਰਥ ਰੱਖਦੀ ਹੈ, ਖਾਸ ਮਹਿਣਾ ਰੱਖਦੀ ਹੈ। ਸਮਝਾਇਆ ਜਾ ਰਿਹਾ 84 ਦੇ ਸਰਦਾਰ ਨੂੰ, ਸਮਝਾਇਆ ਜਾ ਰਿਹਾ ਹੈ ਮਨੁੱਖ ਨੂੰ, ਤੇ ਕਮਾਲ ਦੀ ਗੱਲ ਹੈ ਸਮਝਾਇਆ ਜਾ ਰਿਹਾ ਕੁੱਤੇ ਦੀ ਉਦਾਹਰਣ ਦੇ ਕੇ। ਕਹਿਣ ਲੱਗੇ ਜਿਵੇਂ ਸਵਾਮੀ ਦਾ ਡਰ ਕੁੱਤਾ ਨਹੀਂ ਛੱਡਦਾ, ਤੂੰ ਵੀ ਆਪਣੇ ਸਵਾਮੀ ਦਾ ਡਰ ਨਾ ਛੱਡ। ਪਰ ਖਿਮਾ ਚਾਹਾਂਗਾ, ਅਸੀਂ ਸਵਾਮੀ ਦੇ ਡਰ ਨੂੰ ਫੜਦੇ ਨਹੀਂ ਹਾਂ। ਸਾਨੂੰ ਸਵਾਮੀ ਦੇ ਡਰ ਦੀ ਸਹੀ ਪਹਿਚਾਣ ਹੀ ਨਹੀਂ ਹੈ। ਅਸੀਂ ਦੌੜਨੇ ਆ ਸੱਜੇ ਖੱਬੇ, ਧਾਗਾ ਤਵੀਤ ਟੂਣਾ ਟੰਜਰ, ਜਾਂ ਬੰਦਿਆਂ ਦੇ ਉੱਤੇ ਸਾਡਾ ਭਰੋਸਾ ਹੈ, ਫਲਾਣੇ ਬੰਦੇ ਕੋਲੋਂ ਜਾ ਕੇ ਕੋਈ ਜੰਤਰ ਮੰਤਰ ਲਈਏ, ਫਲਾਣੇ ਕੋਲੋਂ ਪਾਠ ਪੂਜਾ ਕਰਵਾਈਏ, ਸ਼ਾਇਦ ਮੇਰੇ ਜੀਵਨ ਵਿੱਚ ਲਾਭ ਹੋ ਜਾਏ। ਅਸੀਂ ਬੰਦਿਆਂ ਦੇ ਦਰ ਦੇ ਉੱਤੇ ਝੁਕਨੇ ਆ, ਸਵਾਮੀ ਦੇ ਦਰ ਦੇ ਉੱਤੇ ਝੁਕਣਾ ਸਹੀ ਢੰਗ ਦੇ ਅੰਦਰ ਸਾਨੂੰ ਆਇਆ ਹੀ ਨਹੀਂ। ਮੈਂ ਇੱਕ ਬੇਨਤੀ ਗੁਜ਼ਾਰੀ ਸੀ ਕਿ ਤਾਰੇ ਮੌਲਾ ਪੇ ਏਕ ਹੀ ਸਿਜਦਾ ਕਾਫੀ, ਵੋ ਵੀ ਦੂਰ ਸੇ। ਪਰਮਾਤਮਾ ਦੇ ਦਰ ਤੇ ਇੱਕ ਵਾਰੀ ਸਿਜਦਾ ਕਰ ਲੋ, ਓਨਾ ਹੀ ਬੜਾ ਹੈ, ਤੇ ਭਾਵੇਂ ਦੂਰੋਂ ਹੀ ਕਰ ਲੋ। ਵੋ ਵੀ ਦੂਰ ਸੇ, ਦਾਰੇ ਇਨਸਾਨ ਪੇ 100 ਬਾਰ ਦਸਤਕ ਦੇਣੀ ਪੜਤੀ ਹੈ। ਇਨਸਾਨ ਦਾ ਦਰ 100 ਵਾਰੀ ਜਾ ਕੇ ਖੜਕਾਓਗੇ, ਤਰਲੇ ਮਿੰਨਤਾਂ ਕਰੋਗੇ, ਉਹ ਤਾਂ ਤੁਹਾਡੀ ਗੱਲ ਸੁਣੇਗਾ। ਤੇ ਸਵਾਮੀ ਦਾ ਦਰ ਇੱਕ ਵਾਰੀ ਆਣ ਕੇ ਖੜਕਾ ਲੋ, ਸਵਾਮੀ ਗੱਲ ਸੁਣਨ ਲਈ ਤਿਆਰ ਹੈ। ਪਰ ਜੇ ਤੁਸੀਂ ਸੁਣਾਉਣ ਵਾਲੇ ਬਣ ਕੇ ਆਇਓ ਤਾਂ, ਤੇ ਜੇ ਰਾਜਨੀਤੀ ਚਲਾਕੀ ਲੈ ਕੇ ਆਇਓ ਫੇਰ ਨਹੀਂ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਜੇ ਚਤੁਰਾਈ ਲੈ ਕੇ ਆਇਓ ਫੇਰ ਨਹੀਂ। ਕਿ ਚਲੋ ਚੱਲਦੇ ਚੱਲਦੇ ਨਿਕਲਦੇ ਨਿਕਲਦੇ ਗੁਰਦੁਆਰੇ ਵੀ ਅਰਦਾਸ ਕਰ ਲੈਣੇ, ਅੱਗੇ ਮੰਦਰ ਆਏਗਾ ਉੱਥੇ ਵੀ ਕਰ ਲਵਾਂਗੇ, ਮਸਜਿਦ ਆਏਗੀ ਉੱਥੇ ਵੀ ਕਰ ਲਵਾਂਗੇ, ਫਿਰ ਫਲਾਣੇ ਡੇਰੇ ਤੇ ਜਾ ਕੇ ਵੀ ਕਰ ਲਵਾਂਗੇ, ਫਲਾਣੇ ਕੋਲੋਂ ਤਵੀਜ਼ ਵੀ ਲੈ ਲਵਾਂਗੇ, ਫਲਾਣੇ ਕੋਲੋਂ ਧਾਗਾ ਬੰਨ ਕੇ ਵੀ ਲੈ ਕੇ ਵੀ ਡੌਲੇ ਦੇ ਨਾਲ ਬੰਨ ਲਵਾਂਗੇ, ਫਿਰ ਨਹੀਂ। ਪੂਰੀ ਇਮਾਨਦਾਰੀ ਚਾਹੀਦੀ। ਹੁਣ ਗੁਰੂ ਤੇਗ ਬਹਾਦਰ ਸਾਹਿਬ ਉਦਾਹਰਨ ਦੇ ਰਹੇ ਨੇ ਤੇ ਦੇ ਰਹੇ ਨੇ ਕੁੱਤੇ ਦੀ। ਕੁੱਤਾ ਮਾਲਕ ਦਾ ਦਰ ਨਹੀਂ ਛੱਡਦਾ। ਖਿਮਾ ਚਾਹਾਂਗਾ, ਅਸੀਂ ਛੱਡ ਦਿੰਦੇ ਹਾਂ। ਸਾਡੇ ਉੱਤੇ ਮਾਮੂਲੀ ਜਿਹੀ ਮੁਸੀਬਤ ਆ ਜਾਏ ਨਾ, ਬਿਲਕੁਲ ਨਾਮ ਮਾਤਰ, ਤੇ ਅਸੀਂ ਗੁਰੂ ਦੇ ਨਾਲ ਮਨ ਹੀ ਮਨ ਕਰਕੇ ਲੜਨਾ ਸ਼ੁਰੂ ਕਰ ਦਿੰਦੇ ਹਾਂ, ਪਾਤਸ਼ਾਹ ਮੈਂ ਸਵੇਰੇ ਵੀ ਤੇਰੇ ਕੋਲ ਆਉਣਾ, ਸ਼ਾਮੀ ਵੀ ਤੇਰੇ ਕੋਲ ਆਉਣਾ, ਇਹ ਮੁਸੀਬਤ ਮੇਰੇ ਵਾਸਤੇ ਹੀ ਰੱਖੀ ਸੀ, ਇਹ ਔਕੜ ਮੇਰੇ ਰਾਹ ਵਿੱਚ ਹੀ ਆਉਣੀ ਸੀ। ਅਸੀਂ ਉਸੇ ਵਕਤ ਸ਼ਿਕਵਾ, ਗਿਲਾ, ਇਤਰਾਜ਼ ਕਰਨਾ ਸ਼ੁਰੂ ਕਰ ਦਿੰਦੇ ਹਾਂ। ਬੰਦੇ ਦੇ ਉੱਤੇ ਸਾਡਾ ਭਰੋਸਾ ਜ਼ਿਆਦਾ ਹੈ, ਸਵਾਮੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਥੋੜਾ ਹੈ। ਕੁੱਤੇ ਨੂੰ ਭੁੱਖਾ ਰੱਖੇ, ਕੁੱਤੇ ਨੂੰ ਰਜਮਾ ਰੱਖੇ, ਮਾਲਕ ਨੂੰ ਚੇਤੇ ਵਿੱਚ ਰਹਿ ਕਿ ਇਹਨੂੰ ਰੋਟੀ ਦੁੱਧ ਦੇਣਾ ਹੈ, ਤੇ ਤਾਂ ਕੁੱਤਾ ਦਰ ਤੇ ਰਹਿੰਦਾ ਹੈ। ਕਿਸੇ ਮਜਬੂਰੀ ਦੇ ਕਾਰਨ, ਕੰਮ ਕਾਜ ਦੇ ਕਾਰਨ ਮਾਲਕ ਦੇ ਧਿਆਨ ਵਿੱਚੋਂ ਗੱਲ ਨਿਕਲ ਗਈ ਕਿ ਕੁੱਤੇ ਨੂੰ ਦੁੱਧ ਪਾਉਣਾ ਸੀ, ਨਹੀਂ ਪਾਇਆ, ਤੇ ਕੁੱਤਾ ਦਰ ਛੱਡ ਕੇ ਕਿਧਰੇ ਜਾਂਦਾ ਨਹੀਂ। ਸਾਨੂੰ ਦਾਤ ਮਿਲ ਜਾਏ ਤੇ ਅਸੀਂ ਸਵਾਮੀ ਦੇ ਦਰਦੇ ਹਾਂ, ਨਹੀਂ ਦਾਤ ਮਿਲੀ ਤੇ ਅਸੀਂ ਦੂਜਾ ਦਰ ਲੱਭ ਲੈਂਦੇ, ਤੇ ਵਫ਼ਾਦਾਰੀ ਸਾਡੀ ਹੋਈ ਕਿ ਵਫ਼ਾਦਾਰੀ ਕੁੱਤੇ ਦੀ ਹੋਈ। ਸਾਨੂੰ ਦਾਤ ਮਿਲਦੀ ਰਹਿੰਦੀ, ਅਸੀਂ ਸਿੱਖ ਹਾਂ, ਦਾਤ ਨਾ ਮਿਲੇ ਤੇ ਅਸੀਂ ਦੂਜੇ ਦਰ ਖੜਕਾਉਣੇ ਸ਼ੁਰੂ ਕਰ

ਦਿੰਦੇ ਹਾਂ ਤੁਹਾਡੇ ਕੋਲੋਂ ਦਾਤ ਮਿਲ ਜਾਏ। ਕਦੀ ਕੁੱਤਾ ਤੁਹਾਡੇ ਦਰਵਾਜ਼ੇ ਨੂੰ ਛੱਡ ਕੇ ਦੂਜਿਆਂ ਘਰਾਂ ਦੇ ਅੰਦਰ ਮੂੰਹ ਮਾਰੀ ਕਰਦਾ, ਜਾ ਕੇ ਉਹ ਇਸ ਤਰ੍ਹਾਂ ਬੈਠਦਾ ਹੈ ਜਿਵੇਂ ਤੁਹਾਡੇ ਘਰ ਵਿੱਚ ਬੈਠਦਾ। ਕੁੱਤਾ ਦੋ ਦਿਨ ਦਾ ਭੁੱਖਾ ਹੋਵੇ, ਤੁਸੀਂ ਕੁੱਤੇ ਨੂੰ ਕੁਝ ਨਾ ਪਾਓ, ਜਦ ਵੀ ਬਾਹਰੋਂ ਘਰ ਆਓਗੇ ਕੁੱਤਾ ਤੁਹਾਡੇ ਕਦਮ ਚੁੰਮਣੇ ਸ਼ੁਰੂ ਕਰ ਦਿੰਦਾ, ਕਿਉਂਕਿ ਤੁਸੀਂ ਸਵਾਮੀ ਜੋ ਹੋਏ ਤੇ ਕੁੱਤੇ ਨੂੰ ਇਸ ਗੱਲ ਦੀ ਸਮਝ ਹੈ ਕਿ ਤੁਸੀਂ ਸਵਾਮੀ ਹੋ। ਸਾਨੂੰ ਇਸ ਗੱਲ ਦੀ ਸਮਝ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਤੂੰ ਸਵਾਮੀ ਹੈ। ਜੇ ਸਮਝ ਹੋਵੇ ਤੇ ਫਿਰ ਚਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੂਜਾਂਗੇ, ਆਮ ਬੰਦੇ ਦੇ ਨਹੀਂ। ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਸੇਵਕ ਬਣ ਕੇ ਰਵਾਂਗੇ, ਆਮ ਕਿਸੇ ਮਨੁੱਖ ਦੇ ਨੇ। ਕੁੱਤੇ ਦੀ ਵਫਾਦਾਰੀ ਦੀ ਉਦਾਹਰਣ ਹੈ ਤੇ ਕੁੱਤੇ ਦਾ ਇੱਕ ਸੁਭਾਅ ਹੋਰ ਹੈ, ਉਹ ਵੀ ਗੁਰਬਾਣੀ ਦੇ ਅੰਦਰ ਆਇਆ ਹੈ, ਪਰ ਉਹ ਸੁਭਾਅ ਬੁਰਾ ਹੈ। ਗੁਰੂ ਗ੍ਰੰਥ ਸਾਹਿਬ ਜੀ ਨੇ ਜਿਹੜੀ ਚੰਗੀ ਗੱਲ ਹੈ ਉਹਨੂੰ ਵੀ ਸਾਹਮਣੇ ਲਿਆਂਦਾ ਹੈ ਤੇ ਜਿਹੜੀ ਮੰਦੀ ਗੱਲ ਹੈ ਉਹਨੂੰ ਵੀ ਸਾਹਮਣੇ ਲਿਆਂਦਾ। ਦੂਸਰੇ ਪਾਸੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕੁੱਤੇ ਦੀ ਉਦਾਹਰਣ ਦੇ ਰਹੇ ਨੇ, ਚਾਕੀ ਚਾਟੈ, ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ, ਚਾਕੀ ਚਾਟੈ ਚੂਨ ਖਾਹੇ ਚਾਕੀ ਕਾ ਚੀਥਰਾ ਕਹਾਂ ਲੈ ਜਾਏ। ਕੁੱਤਾ ਲਾਲਚੀ ਵੀ ਹੈ, ਕੁੱਤਾ ਲੋਭੀ ਵੀ ਹੈ, ਤੇ ਜਦ ਕੋਈ ਬੰਦਾ ਬਹੁਤ ਜ਼ਿਆਦਾ ਆਪਣੇ ਲੋਭ ਨੂੰ ਵਧਾ ਲਵੇ ਤੇ ਉਹਨੂੰ ਵੀ ਸਤਿਗੁਰੂ ਕੁੱਤੇ ਦੇ ਨਾਲ ਤੁਲਨਾ ਦੇ ਦਿੰਦੇ ਨੇ। ਕਹਿਣ ਲੱਗੇ ਕੁੱਤੇ ਦਾ ਦੂਜਾ ਸੁਭਾਅ ਇਹ ਹੈ ਕਿ ਜੇ ਆਟੇ ਵਾਲੀ ਚੱਕੀ ਚੱਲਦੀ ਏ, ਕੋਲ ਕੋਲ ਆਟਾ ਡਿੱਗਾ ਹੋਵੇ, ਪਾਤਸ਼ਾਹ ਉਦਾਹਰਣ ਦੇ ਰਹੇ ਨੇ, ਉਹ ਕੁੱਤਾ ਆਟੇ ਨੂੰ ਚੱਟ ਲੈਂਦਾ ਹੈ। ਜਿਹੜਾ ਚੱਕੀ ਸਾਫ਼ ਕਰਨ ਵਾਲਾ ਕੱਪੜਾ ਚੀਥਰਾ ਹੈ, ਕੁੱਤਾ ਉਹਨੂੰ ਵੀ ਖਿੱਚੀ ਫਿਰਦਾ ਹੈ। ਚਾਕੀ ਚਾਟੈ ਚੂਨ ਖਾਹੇ, ਚੱਕੀ ਵੀ ਚੱਟ ਲਈ, ਚੂਨ ਵੀ ਖਾ ਲਿਆ, ਚੂਨ ਮੈਨੇ ਆਟਾ, ਚਾਕੀ ਕਾ ਚੀਥਰਾ ਕਹਾਂ ਲੈ ਜਾਏ, ਇਹਦੇ ਸਾਫ ਕਰਨ ਵਾਲੇ ਕੱਪੜੇ ਨੂੰ ਕਿੱਧਰ ਖਿੱਚੀ ਫਿਰਨਾ ਹੈ। ਅਕਸਰ ਕਹਿ ਦਿੰਦੇ ਨੇ ਕਿ ਕੁੱਤੇ ਦੀ ਹੱਡੀ ਵਾਲਾ ਸਵਾਦ, ਸੁੱਕੀ ਹੱਡੀ ਨੂੰ ਫੜ ਕੇ ਕੁੱਤਾ ਆਪਣੇ ਮੂੰਹ ਵਿੱਚ ਪਾ ਲੈਂਦਾ ਹੈ, ਉਹਨੂੰ ਚਬਾਉਂਦਾ ਹੈ ਲੋਭ ਦੇ ਵੱਸ ਹੋ ਕੇ, ਉਹ ਹੱਡੀ ਚੁਭ ਕੇ ਕੁੱਤੇ ਦੇ ਮੂੰਹ ਵਿੱਚੋਂ ਖੂਨ ਆਪਣਾ ਹੀ ਨਿਕਲਦਾ ਹੈ ਤੇ ਕੁੱਤਾ ਉਹ ਖੂਨ ਦਾ ਸਵਾਦ ਲੈਂਦਾ ਲੈਂਦਾ ਹੈ, ਸੋਚੀ ਜਾਂਦਾ ਹੈ ਕਿ ਸ਼ਾਇਦ ਸਵਾਦ ਹੱਡੀ ਦਾ ਆ ਰਿਹਾ, ਹੱਡੀ ਦਾ ਸਵਾਦ ਨਹੀਂ ਤੇਰੇ ਆਪਣੇ ਮੂੰਹ ਦਾ ਸਵਾਦ ਹੈ, ਮੂੰਹ ਵਿੱਚੋਂ ਨਿਕਲੇ ਖੂਨ ਦਾ ਸਵਾਦ ਹੈ। ਤੋ ਖੈਰ ਮੈਂ ਬੇਨਤੀ ਇਹ ਕਰ ਰਿਹਾ ਸਾਂ ਕਿ ਉਦਾਹਰਨਾਂ ਪਾਤਸ਼ਾਹ ਦੇ ਰਹੇ ਨੇ ਸਾਨੂੰ ਸਮਝਾਉਣ ਵਾਸਤੇ। ਕਹਿਣ ਲੱਗੇ ਗਰੀਬ ਨਵਾਜ਼ ਕਿ ਸ਼ੱਕਰ ਖੰਡ ਨਿਵਾਤ ਗੁੜ ਮਾਖੀਓ ਮਾਂਜਾ ਦੁੱਧ। ਸ਼ੱਕਰ ਖੰਡ ਨਿਵਾਤ ਮਿਸ਼ਰੀ ਗੁੜ ਮਾਖੀਓ ਸ਼ਹਿਦ ਮੱਝ ਦਾ ਦੁੱਧ, ਸਾਰੀਆਂ ਹੀ ਵਸਤੂਆਂ ਚੰਗੀਆਂ ਨੇ, ਮਿੱਠੀਆਂ ਨੇ, ਪਰ ਜੇ ਕਹੀਏ ਕਿ ਇਹਨਾਂ ਵਿੱਚੋਂ ਕਿਸੇ ਇੱਕ ਦਾ ਰਸ ਰੱਬੀ ਰਸ ਵਰਗਾ ਹੈ ਤੇ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਇਹ ਰੱਬ ਦੀ ਤੋਹੀਨ ਹੋਏਗੀ। ਰੱਬ ਦੇ ਬਰਾਬਰ ਇਹਨਾਂ ਵਿੱਚੋਂ ਕੋਈ ਵੀ ਰਸ ਨਹੀਂ ਅੱਪੜਦਾ, ਰੱਬ ਦੇ ਬਰਾਬਰ ਕੋਈ ਵੀ ਰਸ ਇਹਨਾਂ ਵਿੱਚੋਂ ਨਹੀਂ ਪਹੁੰਚਦਾ। ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਅਗਲਾ ਸਲੋਕ ਵੀ ਭਗਤ ਫਰੀਦ ਸਾਹਿਬ ਜੀ ਦਾ ਹੈ, ਪਰ ਰਹੱਸਮਈ ਸਲੋਕ ਹੈ। ਅਗਲੇ ਸਲੋਕ ਨੂੰ ਵੀ ਧਿਆਨ ਦੇ ਕੇ ਉਚੇਚੇ ਤੌਰ ਦੇ ਉੱਤੇ ਸਮਝਣਾ ਪਏਗਾ। ਅਗਾਂਹ ਕਹਿੰਦੇ ਨੇ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਨ ਮੇਰੀ ਭੁੱਖ। ਇਹਨੂੰ ਲਾਵਨ ਨਹੀਂ ਪੜਨਾ, ਅਗਰ ਲੱਲੇ ਦੇ ਪੈਰ ਹੇਠ ਅੱਧਾ ਹਾਹਾ ਲਾਓਗੇ ਬਣ ਜਾਏਗਾ ਲਾਵਨ, ਤੇ ਲਾਵਨ ਦਾ ਅਰਥ ਹੋਏਗਾ ਲਾ ਦੇਣ ਵਾਲੀ ਚੀਜ਼, ਮਤਲਬ ਇਹ ਲਾ ਦਿੰਦੀ ਹੈ। ਇਹ ਬੜਾ ਸਰਲ ਲਾਵਨ, ਲਾਵਨ ਦਾ ਆਖਰੀ ਅਰਥ ਹੁੰਦਾ ਹੈ ਸਬਜ਼ੀ, ਸਾਗ ਭਾਜੀ ਲਾਜਮਾ ਜੋ ਆਪ ਰੋਟੀ ਦੇ ਨਾਲ ਲਾ ਕੇ ਖਾਂਦੇ ਹੋ ਲਾਵਨ। ਔਰ ਕਿਸੇ ਪੰਜਾਬੀ ਦੇ ਕੋਸ਼ ਦੇ ਅੰਦਰ ਇਹਦੇ ਅਰਥ ਜਾ ਕੇ ਪੜ੍ਹ ਲਓ, ਲਾਵਨ ਦਾ ਆਖਰੀ ਅਰਥ ਇਹ ਹੀ ਮਿਲੇਗਾ, ਸਬਜ਼ੀ ਸਾਗ ਭਾਜੀ ਲਾਜਮਾ ਜਿਹਦੇ ਨਾਲ ਭੋਜਨ ਲਾ ਲਾ ਕੇ ਖਾਧਾ ਜਾਂਦਾ ਹੈ। ਹੁਣ ਸਾਖੀਆਂ ਸੁਣੀਆਂ ਪੜੀਆਂ ਬਚਪਨ ਤੋਂ ਲੈ ਕੇ ਕਿ ਫਰੀਦ ਸਾਹਿਬ 12 ਸਾਲ ਜੰਗਲ ਦੇ ਅੰਦਰ ਫਿਰਦੇ ਰਹੇ, ਫਰੀਦ ਸਾਹਿਬ ਭੁੱਖ ਦੇ ਸਤਾਏ ਘਰੋਂ ਨਿਕਲੇ, ਉਹਨਾਂ ਨੇ ਗਲੇ ਵਿੱਚ ਇੱਕ ਲੱਕੜ ਦੀ ਰੋਟੀ ਬਣ ਲਈ, ਜਦੋਂ ਭੁੱਖ ਲੱਗਦੀ ਸੀ ਤੇ ਉਹ ਲੱਕੜ ਦੀ ਰੋਟੀ ਨੂੰ ਚੱਕ ਮਾਰ ਲੈਂਦੇ ਸਨ। ਇੱਕ ਗੱਲ ਨੂੰ ਆਪਣੇ ਜਿਹਨ ਦੇ ਅੰਦਰ ਵਸਾ ਲਓ ਕਿ ਗੁਰਬਾਣੀ ਦਾ ਇੱਕ ਓਅੰਕਾਰ ਤੋਂ ਲੈ ਕੇ ਅਖੀਰ ਤੱਕ ਆਸ਼ਾ ਇੱਕੋ ਹੀ ਹੈ, ਬਾਣੀ ਦਾ ਕਨਸੈਪਟ ਇੱਕੋ ਹੀ ਹੈ, ਸਿਧਾਂਤ ਇੱਕੋ ਹੀ ਹੈ। ਇਹ ਨਹੀਂ ਕਿ ਗੁਰੂ ਨਾਨਕ ਸਾਹਿਬ ਕੁਝ ਹੋਰ ਕਹਿ ਰਹੇ ਨੇ ਤੇ ਗੁਰੂ ਅਮਰਦਾਸ ਸਾਹਿਬ ਕੁਝ ਹੋਰ ਕਹਿ ਰਹੇ ਨੇ ਤੇ ਗੁਰੂ ਰਾਮਦਾਸ ਕੁਝ ਹੋਰ ਕਹਿ ਰਹੇ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਕੁਝ ਹੋਰ ਕਹਿ ਰਹੇ ਨੇ, ਜਾਂ ਭਗਤ ਫਰੀਦ ਸਾਹਿਬ ਕੁਝ ਹੋਰ ਕਹਿੰਦੇ ਨੇ ਤੇ ਕਬੀਰ ਸਾਹਿਬ ਕੁਝ ਹੋਰ ਕਹਿੰਦੇ ਨੇ।
ਉਹਨਾਂ ਸਾਰਿਆਂ ਦਾ ਨੁਕਤਾ ਨਿਗਾਹ ਇੱਕੋ ਹੀ ਹੈ, ਸਿਧਾਂਤ ਇੱਕੋ ਹੀ ਹੈ, ਜੋ ਕਹਿ ਰਹੇ ਨੇ ਇੱਕ ਦੇ ਸੰਬੰਧ ਵਿੱਚ ਕਹਿ ਰਹੇ ਨੇ ਔਰ ਹਕੀਕਤ ਕਹਿ ਰਹੇ ਨੇ। ਗੁਰਬਾਣੀ ਦੇ ਅੰਦਰ ਵਾਰ ਵਾਰ ਇਸ ਤਰ੍ਹਾਂ ਦੇ ਬਚਨ ਆਉਂਦੇ ਨੇ ਕਿ ਅੰਨੇ, ਅੰਨੇ ਦਾ ਮਤਲਬ ਅਨਾਜ, ਅੰਨ, ਅੰਨੇ ਬਿਨਾ ਨਾ ਹੋਏ ਸੁਕਾਲ, ਤਜੀਏ ਅੰਨ ਨਾ ਮਿਲੇ ਗੋਪਾਲ। ਗੁਰਬਾਣੀ ਦਾ ਫੈਸਲਾ ਹੈ ਅੰਨੇ ਬਿਨਾ ਨਾ ਹੋਏ ਸੁਕਾਲ, ਤਜੀਏ ਅੰਨ ਨਾ ਮਿਲੇ ਗੋਪਾਲ। ਸਰੀਰ ਨੂੰ ਚਲਾਏ ਮਾਨ ਰੱਖਣ ਲਈ, ਸਰੀਰ ਨੂੰ ਜਿੰਦਾ ਰੱਖਣ ਲਈ ਅੰਨ ਚਾਹੀਦਾ ਹੈ ਔਰ ਇਹ ਵਿਉਂਤਬੰਦੀ, ਇਹ ਸਿਧਾਂਤ, ਇਹ ਨਿਯਮ ਰੱਬ ਨੇ ਬਣਾਇਆ, ਬੰਦੇ ਨੇ ਨਹੀਂ ਬਣਾਇਆ। ਅਗਰ ਬੰਦੇ ਨੇ ਬਣਾਇਆ ਹੁੰਦਾ ਤੇ ਰੋਟੀ ਤੋਂ ਬਗੈਰ ਕੰਮ ਚੱਲ ਸਕਦਾ ਸੀ, ਬੰਦੇ ਨੇ ਨਹੀਂ ਬਣਾਇਆ। ਬਲਕਿ ਇਸ ਤਰ੍ਹਾਂ ਹੁੰਦਾ ਹੈ ਪੇਟ ਵਿੱਚ ਰੋਟੀ ਨਹੀਂ ਤਾਂ ਫਿਰ ਸਰੀਰ ਦੀ ਜਾਨ ਹੀ ਨਿਕਲਣ ਵਰਗੀ ਸਮਝੋ ਹੋ ਜਾਂਦੀ ਹੈ, ਨਕਾਰਾ ਜਿਹਾ ਹੋ ਜਾਂਦਾ ਹੈ, ਥੱਕਿਆ ਹਾਰਿਆ ਜਿਹਾ ਹੋ ਜਾਂਦਾ ਹੈ। ਰੋਟੀ ਖਾਣ ਤੋਂ ਬਾਅਦ ਫਿਰ ਤਰੋ ਤਾਜ਼ਾ ਹੋ ਜਾਂਦਾ ਹੈ, ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਔਰ ਪਹਿਲਾਂ ਵਰਗਾ। ਪੰਜਾਬੀ ਦੇ ਬਜ਼ੁਰਗਾਂ ਨੇ ਕਹਾਵਤ ਵੀ ਪੈਦਾ ਕਰ ਦਿੱਤੀ ਕਿ ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ। ਮਹਾਰਾਜ ਇਹ ਕਰ ਰਿਹਾ ਸਾਂ ਕਿ ਸਰੀਰ ਨੂੰ ਜਿੰਦਾ ਰੱਖਣ ਲਈ ਰੋਟੀ ਚਾਹੀਦੀ ਹੈ, ਰੂਹ ਨੂੰ ਜਿੰਦਾ ਰੱਖਣ ਲਈ ਰੱਬੀ ਗੁਣ ਚਾਹੀਦੇ ਨੇ, ਮਨ ਨੂੰ ਤਾਜ਼ਾ ਰੱਖਣ ਲਈ, ਮਨ ਨੂੰ ਪਰਮਾਤਮਾ ਦੇ ਰਾਹ ਤੇ ਚੱਲਦਾ ਰੱਖਣ ਲਈ ਪਰਮਾਤਮਾ ਦੇ ਗੁਣ ਚਾਹੀਦੇ ਨੇ, ਸਰੀਰ ਨੂੰ ਜਿੰਦਾ ਰੱਖਣ ਲਈ ਭੋਜਨ ਚਾਹੀਦਾ। ਇਸ ਤਰ੍ਹਾਂ ਕਹਿ ਲਓ ਭੋਜਨ ਦੀ ਲੋੜ ਹੈ ਤੇ ਭਜਨ ਦੀ ਲੋੜ ਹੈ, ਦੋਵਾਂ ਚੀਜ਼ਾਂ ਦੀ ਲੋੜ ਹੈ ਤੇ ਬਰਾਬਰ ਲੋੜ ਹੈ। ਔਰ ਭੋਜਨ ਗੁਰੂ ਸਾਹਿਬਾਨ ਵੀ ਕਰਦੇ ਰਹੇ, ਭੋਜਨ ਭਗਤ ਜਨ ਵੀ ਕਰਦੇ ਰਹੇ ਤੇ ਭਗਤ ਫਰੀਦ ਸਾਹਿਬ ਜੀ ਨੇ ਭੋਜਨ ਛੱਡਿਆ ਕਿਉਂ? ਜੇ ਭਗਤ ਫਰੀਦ ਸਾਹਿਬ ਜੀ ਭੋਜਨ ਛੱਡ ਰਹੇ ਨੇ, ਇਹਦਾ ਮਤਲਬ ਨਿਰੰਕਾਰ ਦੇ ਸਿਧਾਂਤ ਦੇ ਵਿਰੋਧ ਵਿੱਚ ਜਾ ਰਹੇ ਨੇ ਤੇ ਜਿਹੜਾ ਨਿਰੰਕਾਰ ਦੇ ਵਿਰੋਧ ਵਿੱਚ ਜਾ ਰਿਹਾ ਉਹਦੀ ਬਾਣੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਇਸ ਬਾਣੀ ਦੇ ਅੰਦਰ ਜਗ੍ਹਾ ਕਿਉਂ ਦੇਣੀ ਸੀ? ਆਪਣੀ ਬਾਣੀ ਦੇ ਬਰਾਬਰ ਭਗਤ ਫਰੀਦ ਸਾਹਿਬ ਦੀ ਬਾਣੀ ਨੂੰ ਲਿਆ ਕਿਉਂ? ਲਿਆ ਕਿਉਂਕਿ ਭਗਤ ਫਰੀਦ ਸਾਹਿਬ ਦੀ ਬਾਣੀ ਵਿੱਚੋਂ ਵੀ ਉਹ ਹੀ ਆਸ਼ਾ ਮਿਲ ਰਿਹਾ ਜੋ ਮੇਰੇ ਬੋਲਾਂ ਵਿੱਚੋਂ ਸਿੱਖ ਜਗਤ ਨੂੰ ਜਾਂ ਪੈਰੋਕਾਰਾਂ ਨੂੰ ਮਿਲੇਗਾ। ਕਬੀਰ ਸਾਹਿਬ ਨੂੰ ਪੜ੍ਹੋ ਤੇ ਕਬੀਰ ਸਾਹਿਬ ਦਾ ਬਚਨ ਵੀ ਇਸ ਤਰ੍ਹਾਂ ਹੀ ਆਉਂਦਾ ਹੈ ਕਿ ਰੋਟੀ ਛੱਡਣਾ ਗੁਨਾਹ ਹੈ। ਕਹਿਣ ਲੱਗੇ ਰੋਟੀ ਛੱਡ ਕੇ ਵਰਤ ਰੱਖਣੇ, ਚਲੋ ਮੈਂ ਇੱਕ ਬੇਨਤੀ ਹੋਰ ਕਰਦਾ ਹੀ ਚੱਲਾਂ। ਵਰਤ ਅੱਜ ਵੀ ਡਾਕਟਰ ਵੈਦ ਲੋਕ ਕਹਿੰਦੇ ਨੇ ਕਿ ਕਦੀ ਕਦੀ ਹਫ਼ਤੇ ਮਹੀਨੇ ਦੇ ਅੰਦਰ ਇੱਕ ਦਿਨ ਭੁੱਖਾ ਰਹਿ ਜਾਣਾ ਉਚਿਤ ਹੈ, ਯੋਗ ਹੈ, ਉਹਦੇ ਨਾਲ ਸਰੀਰਕ ਕਿਰਿਆ ਠੀਕ ਰਹਿੰਦੀ ਹੈ, ਪਾਚਨ ਕਿਰਿਆ ਠੀਕ ਰਹਿੰਦੀ ਹੈ। ਵਰਤ ਰੱਖਣ ਦਾ ਭਾਵ ਤੇ ਅਸੀਂ ਕਦੀ ਕਦੀ ਆਪਣੇ ਆਪ ਨੂੰ ਭੁੱਖਾ ਰੱਖ ਲਿਆ ਕਰ ਤਾਂ ਕਿ ਸਰੀਰਕ ਪ੍ਰਣਾਲੀ, ਸਰੀਰਕ ਕਿਰਿਆ ਠੀਕ ਢੰਗ ਦੇ ਨਾਲ ਚੱਲਦੀ ਰਹੇ। ਉਸ ਵਰਤ ਨੂੰ ਚੁੱਕ ਕੇ ਜੋੜ ਦਿੱਤਾ ਗਿਆ ਧਰਮ ਦੇ ਨਾਲ, ਚਲੋ ਜੋ ਰੱਖਦੇ ਨੇ ਉਹ ਰੱਖਣ ਪਰ ਸਿੱਖ ਨੂੰ ਤੇ ਪਾਤਸ਼ਾਹ ਨੇ ਮਨਾ ਕੀਤਾ ਹੈ। ਹਰ ਕਾ ਸਿਮਰਨ ਛਾੜ ਕੇ ਅਹੋਈ ਰੱਖੈ ਨਾਰ ਗਦ ਹੀ ਹੋਏ ਕੈ ਔਤਰੇ ਪਾਰ ਸਹਿ ਮਨ ਚਾਰ ਛੋਡੈ ਅੰਨ ਕਰੇ ਪਖੰਡ ਨਾਉ ਸੁਹਾਗਣ ਨਾਉ ਰੰਡ। ਹੁਣ ਗੁਰਬਾਣੀ ਕਹਿ ਰਹੀ, ਮੈਂ ਤੇ ਨਹੀਂ ਕਹਿ ਰਿਹਾ, ਤੇ ਜੇ ਨਾਰਾਜ਼ ਹੋਣਾ ਤੇ ਗੁਰਬਾਣੀ ਤੇ ਹੋਇਓ, ਮੇਰੇ ਤੇ ਹੋਇਓ ਵੀ ਨਾ, ਮੈਂ ਤੇ ਜਿਉਂ ਦੇ ਤਿਉਂ ਬਚਨ ਤੁਹਾਡੇ ਸਾਹਮਣੇ ਰੱਖ ਰਿਹਾ। ਛੋਡੈ ਅੰਨ ਕਰੇ ਪਖੰਡ, ਜੇ ਅੰਨ ਛੱਡ ਕੇ ਫਰੀਦ ਸਾਹਿਬ ਪਖੰਡੀ ਕਰ ਰਹੇ ਨੇ ਤੇ ਫਿਰ ਫਰੀਦ ਸਾਹਿਬ ਦੀ ਬਾਣੀ ਇਸ ਬਾਣੀ ਦੇ ਬਰਾਬਰ ਬਹਿਣ ਦੇ ਯੋਗ ਕਿਵੇਂ ਬਣ ਗਏ? ਗੱਲ ਕੁਝ ਹੋਰ ਹੈ, ਅਸੀਂ ਸਮਝ ਕੁਝ ਹੋਰ ਲੈਂਦੇ ਹਾਂ। ਭਗਤ ਜੀ ਕਹਿਣ ਲੱਗੇ ਕਿ ਰੋਟੀ ਮੇਰੀ ਕਾਟ ਕੇ, ਰੁੱਖੀ ਮਿੱਸੀ ਰੋਟੀ ਹੈ ਮੇਰੀ ਕਾਟ ਵਰਗੇ, ਮਤਲਬ ਮੈਂ ਦੂਸਰਿਆਂ ਦੀ ਚੋਪੜੀ ਵੇਖ ਕੇ ਆਪਣੇ ਆਪ ਨੂੰ ਤਰਸਾ ਨਹੀਂ ਰਿਹਾ, ਦੂਜੇ ਦਾ ਹੱਕ ਮਾਰ ਕੇ ਮੈਂ ਚੋਪੜੀ ਖਾਣ ਦੀ ਲਾਲਸਾ ਰੱਖਦਾ ਨਹੀਂ ਕਿ ਦੂਜੇ ਨੂੰ ਉਜਾੜ ਕੇ ਦੂਜੇ ਦੇ ਮੂੰਹ ਵਿੱਚੋਂ ਖੋ ਕੇ ਤੇ ਮੈਂ ਆਪਣੇ ਮੂੰਹ ਵਿੱਚ ਚੋਪੜਿਆ ਪ੍ਰਸ਼ਾਦਾ ਪਾਵਾਂ, ਚੰਗਾ ਪ੍ਰਸ਼ਾਦਾ ਪਾਵਾਂ। ਮੈਨੂੰ ਰੁੱਖੀ ਮਿੱਸੀ ਮਿਲ ਜੇ ਮੈਂ ਉਸੇ ਨੂੰ ਪ੍ਰਵਾਨ ਕਰਦਾ। ਰੋਟੀ ਮੇਰੀ ਕਾਟ ਕੇ, ਲੱਕੜ ਵਰਗੀ ਸੁੱਕੀ ਰੋਟੀ ਖਾ ਕੇ ਮੈਂ ਖੁਸ਼ ਹਾਂ। ਕਹਿਣ ਲੱਗੇ ਲਾਵਣ ਮੇਰੀ ਭੁੱਖ, ਉਹਦੇ ਨਾਲ ਲਾਜ਼ਮਾ ਨਾਮ ਹੀ ਹੋਵੇ, ਲਾਵਣ ਨਾਮ ਹੀ ਹੋਵੇ, ਮੈਂ ਭੁੱਖ ਨੂੰ ਹੀ ਲਾਵਣ ਦੀ ਜਗ੍ਹਾ ਦੇ ਉੱਤੇ ਵਰਤ ਲੈਣਾ, ਭੁੱਖ ਨੂੰ ਹੀ ਲਾਜ਼ਮੀ ਦੇ ਜਗ੍ਹਾ ਦੇ ਉੱਤੇ ਵਰਤ ਲੈਣਾ। ਇੱਕ ਬੇਨਤੀ ਮੈਂ ਹੋਰ ਕਰਦਾ ਚੱਲਾਂ। ਇੱਕ ਬੰਦੇ ਦਾ ਪੇਟ ਭਰਿਆ ਹੈ ਤੇ ਭਰਿਆ ਵੀ ਗਲੇ ਤੱਕ ਹੈ, ਭੋਜਨ ਖਾਧਾ ਹੈ ਤੇ ਖਾਧਾ ਹੈ, ਉਹਨੇ ਪੇਟ ਭਰ ਕੇ ਰੱਜ ਕੇ ਖਾਧਾ, ਉਹਦੇ ਸਾਹਮਣੇ ਚੰਗੇ ਤੋਂ ਚੰਗਾ ਭੋਜਨ ਪਰੋਸ ਕੇ ਥਾਲ ਦੇ ਅੰਦਰ ਤੁਸੀਂ ਰੱਖਦੇ ਹੋ, ਉਸ ਭੋਜਨ ਨੂੰ ਵੇਖ ਕੇ ਰੱਜੇ ਪੇਟ ਵਾਲਾ ਛੱਤੀ ਸਵਾਲ ਕਰੇਗਾ,
ਇਹਦੇ ਅੰਦਰ ਨਮਕ ਘੱਟ ਏ, ਇਹਦੇ ਅੰਦਰ ਮਿਰਚ ਜ਼ਿਆਦਾ ਏ, ਇਹ ਪ੍ਰਸ਼ਾਦਾ ਠੀਕ ਨਹੀਂ, ਦਹੀਂ ਠੀਕ ਨਹੀਂ, ਸਲਾਹ ਠੀਕ ਨਹੀਂ, ਉਹਦੇ ਤਰ੍ਹਾਂ ਤਰ੍ਹਾਂ ਦੇ ਸਵਾਲ ਪੈਦਾ ਹੋਣਗੇ। ਕਾਰਨ ਅੰਦਰ ਭੁੱਖ ਨਹੀਂ ਹੈ। ਇੱਕ ਬੰਦੇ ਨੂੰ 10 ਦਿਨ ਤੋਂ ਪ੍ਰਸ਼ਾਦਾ ਨਸੀਬ ਹੋਇਆ ਹੀ ਨਹੀਂ, ਰੋਟੀ ਮਿਲੀ ਨਹੀਂ, ਤੇ 10ਵੇਂ ਦਿਨ ਰੁੱਖਾ ਮਿੱਸਾ ਪ੍ਰਸ਼ਾਦਾ ਜਾ ਕੇ ਉਹਦਿਆਂ ਹੱਥਾਂ ਤੇ ਰੱਖ ਦਿਓ, ਉਹ ਰੁੱਖਾ ਮਿੱਸਾ ਭੋਜਨ ਖਾ ਕੇ ਜੋ ਰਸ ਪੈਦਾ ਕਰ ਲੈਂਦਾ ਹੈ, ਉਹ ਰੱਜੇ ਮਨੁੱਖ ਨੂੰ 36 ਤਰ੍ਹਾਂ ਦਾ ਭੋਜਨ ਖਾ ਕੇ ਰਸ ਨਹੀਂ ਮਿਲਦਾ। ਕਿਉਂ? ਕਿਉਂਕਿ ਉਹਦੇ ਅੰਦਰ ਭੁੱਖ ਬੜੀ ਹੈ ਤੇ ਉਹਦੇ ਅੰਦਰ ਪ੍ਰਸ਼ਾਦੇ ਦੀ ਭੁੱਖ ਨਹੀਂ ਹੈ, ਉਹ ਰੱਜਿਆ ਬੜਾ ਹੈ। ਇੱਕ ਬੰਦੇ ਦੇ ਘਰ ਦੇ ਅੰਦਰ 5 ਪੁੱਤਰਾਂ ਨੇ ਜਨਮ ਲਿਆ ਹੈ, 6ਵੇਂ ਪੁੱਤਰ ਨੇ ਫਿਰ ਜਨਮ ਲਿਆ, ਤੇ 6ਵੇਂ ਪੁੱਤਰ ਦੇ ਜਨਮ ਦੇ ਨਾਲ ਉਹਨੂੰ ਕੋਈ ਬਹੁਤ ਵੱਡੀ ਖੁਸ਼ੀ ਨਹੀਂ ਮਿਲੀ। ਪੁੱਤਰ ਪੁੱਤਰ ਹੈ ਪਰ 6ਵਾਂ ਪੁੱਤਰ ਪੈਦਾ ਹੁੰਦਾ ਹੈ ਤੇ ਬਹੁਤ ਵੱਡੀ ਖੁਸ਼ੀ ਮਨ ਵਿੱਚ ਪੈਦਾ ਨਹੀਂ ਹੋਈ। ਕਿਉਂ ਨਹੀਂ ਹੋਈ? ਕਿਉਂਕਿ ਪੁੱਤਰ ਦੀ ਔਲਾਦ ਦੀ ਭੁੱਖ ਨਹੀਂ ਹੈ। ਇੱਕ ਦੇ ਘਰ ਦੇ ਅੰਦਰ ਪੁੱਤਰ ਹੈ ਹੀ ਨਹੀਂ, ਉਹਨੇ ਪਤਾ ਨਹੀਂ ਕਿੰਨੇ ਪਾਠ ਕੀਤੇ ਨੇ, ਕਿੰਨੀ ਵਾਰ ਨਮਸਕਾਰਾਂ ਕੀਤੀਆਂ ਨੇ, ਕਿਹੜੇ ਖੂਹੀ ਜਾਲ ਪਾਏ ਨੇ, ਕਿੱਥੇ ਕਿੱਥੇ ਨੱਕ ਗੋਡਾ ਰਗੜਿਆ ਹੈ। ਅੱਧੀ ਉਮਰ ਬੀਤ ਜਾਣ ਤੋਂ ਬਾਅਦ ਕਿਧਰੇ ਇੱਕ ਬੱਚੀ ਜਾਂ ਬੱਚੇ ਦਾ ਜਨਮ ਹੋਇਆ ਹੈ, ਤੇ ਇੱਕ ਪੁੱਤਰ ਦਾ ਜਨਮ ਜਾਂ ਪੁੱਤਰੀ ਦਾ ਜਨਮ ਪਾ ਕੇ ਜੋ ਔਲਾਦ ਦੇ ਭੁੱਖੇ ਬੰਦੇ ਨੂੰ ਰਸ ਮਿਲਦਾ ਹੈ, ਉਹ ਔਲਾਦ ਵੱਲੋਂ ਰੱਜੇ ਬੰਦੇ ਨੂੰ ਰਸ ਨਹੀਂ ਮਿਲਦਾ। ਇੱਕ ਬੰਦਾ ਹੈ ਤਨ ਕਰਕੇ ਨੰਗਾ, ਉਹਨੂੰ ਆਪ ਬਿਲਕੁਲ ਹਕੀਕਤ ਵਿੱਚ ਨੰਗਾ ਹੋਵੇ, ਮਤਲਬ ਮੁਫਲਸ ਹੋਵੇ, ਗਰੀਬ ਹੋਵੇ, ਉਹਨੂੰ ਆਪ ਸਾਦਾ ਮੁਰਾਦਾ ਖੱਦਰ ਦਾ ਕੱਪੜਾ ਜਾ ਕੇ ਪੇਟ ਕਰੋ, ਲੈ ਵੀ ਆਪਣੇ ਤਨ ਦੇ ਉੱਤੇ ਹੰਡਾ ਨੰਗੇਜ ਟੱਕ, ਗਰਮੀ ਸਰਦੀ ਤੋਂ ਬਚਾ ਕਰ। ਉਹ ਖੱਦਰ ਦੀ ਪੁਸ਼ਾਕ ਵਿੱਚੋਂ ਜੋ ਰਸ ਲੈ ਲਏਗਾ। ਇੱਕ ਬੰਦੇ ਦੀਆਂ ਘਰ ਦੇ ਅੰਦਰ ਅਲਮਾਰੀਆਂ ਰੇਸ਼ਮ ਦੇ ਨਾਲ ਭਰੀਆਂ ਪਈਆਂ ਨੇ, ਉਹਨੂੰ ਉਹ ਰਸ ਰੇਸ਼ਮ ਪਾ ਕੇ ਨਹੀਂ ਮਿਲਦਾ। ਜੋ ਗਰੀਬ ਨੂੰ ਖੱਦਰ ਵਿੱਚੋਂ ਰਸ ਮਿਲਦਾ ਹੈ, ਅਮੀਰ ਨੂੰ ਰੇਸ਼ਮ ਪਾ ਕੇ ਨਹੀਂ ਮਿਲਦਾ। ਕਿਉਂ ਨਹੀਂ ਮਿਲਦਾ? ਕਿਉਂਕਿ ਉੱਧਰ ਕੱਪੜੇ ਦੀ ਭੁੱਖ ਕੋਈ ਨਹੀਂ ਹੈ, ਇੱਧਰ ਕੱਪੜੇ ਦੀ ਭੁੱਖ ਬੜੀ ਹੈ। ਗੱਲ ਮੈਂ ਭੁੱਖ ਦੀ ਕਰ ਰਿਹਾ ਸੀ, ਇੱਧਰ ਭੁੱਖ ਬੜੀ ਹੈ, ਉੱਧਰ ਭੁੱਖ ਕੋਈ ਨਹੀਂ। ਇੱਕ ਬੰਦੇ ਨੇ ਪਾਣੀ ਪੀ ਪੀ ਕੇ ਆਪਣੇ ਆਪ ਨੂੰ ਭਰਿਆ ਪਿਆ ਹੈ, ਉਹਨੂੰ ਸ਼ਰਬਤ ਪੀਣ ਵਾਸਤੇ, ਕੋਕ ਜੂਸ ਪੀਣ ਵਾਸਤੇ ਪੇਟ ਕਰੋ, ਉਹ ਨਹੀਂ ਪੀਏਗਾ। ਇੱਕ ਦੋ ਘੁੱਟਾਂ ਪੀ ਕੇ ਛੱਡ ਦੇਗਾ, ਆਪ ਜਿੱਦ ਕਰੋਗੇ ਨਹੀਂ ਪੀਏਗਾ, ਕਿਉਂਕਿ ਅੰਦਰ ਭੁੱਖ ਨਹੀਂ ਹੈ, ਮੰਗ ਨਹੀਂ ਹੈ। ਇੱਕ ਬੰਦੇ ਨੂੰ 3 ਦਿਨ ਤੋਂ ਪਾਣੀ ਦੀ ਘੁੱਟ ਨਸੀਬ ਹੋਈ ਨਹੀਂ, ਤੇ ਉਹਨੂੰ ਆਪ ਜਾ ਕੇ ਪਾਣੀ ਦਿਓ, ਉਹ ਕੋਈ ਸਵਾਲ ਨਹੀਂ ਕਰੇਗਾ, ਪਾਣੀ ਖੂਹ ਦਾ ਹੈ, ਪਾਣੀ ਨਲਕੇ ਦਾ ਹੈ, ਪਾਣੀ ਤਲਾਬ ਦਾ ਹੈ, ਪਾਣੀ ਨਦੀ ਦਾ ਹੈ, ਪਾਣੀ ਫਿਲਟਰ ਹੋਇਆ ਹੈ ਨਹੀਂ ਹੋਇਆ, ਪਾਣੀ ਨੂੰ ਕਿਹਦੇ ਕਿਹਦੇ ਹੱਥ ਲੱਗੇ ਨੇ, ਕੋਈ ਸਵਾਲ ਨਹੀਂ ਕਰੇਗਾ। ਪਾਣੀ ਝੂਠਾ ਹੈ, ਪਾਣੀ ਸੁੱਚਾ ਹੈ, ਕੋਈ ਪ੍ਰਸ਼ਨ ਨਹੀਂ ਕਰੇਗਾ। ਸ਼ਰਤ ਇਹ ਹੈ ਕਿ ਪਾਣੀ ਦੀ ਮੰਗ ਉਹਦੇ ਅੰਦਰ ਹੋਵੇ, ਪਾਣੀ ਦੀ ਪਿਆਸਾ ਉਹਦੇ ਅੰਦਰ ਹੋਵੇ। ਜਦ ਬੰਦਾ ਅੰਦਰੋਂ ਭੁੱਖਾ ਹੁੰਦਾ ਹੈ, ਉਹਨੂੰ ਦਾਤ ਵਿੱਚੋਂ ਰਸ ਮਿਲਦਾ ਹੈ, ਤੇ ਜਦ ਅੰਦਰ ਰੱਜਿਆ ਹੁੰਦਾ ਹੈ, ਦਾਤ ਵਿੱਚੋਂ ਰਸ ਨਹੀਂ ਮਿਲਦਾ। ਹੁਣ ਮੈਂ ਇਹਦੀ ਇੱਕ ਉਦਾਹਰਨ ਤੁਹਾਡੇ ਸਾਹਮਣੇ ਹੋਰ ਅਰਜ਼ ਕਰਦਾ ਚੱਲਾਂ। ਤੁਸੀਂ ਸਾਰਾ ਦਿਨ ਕੰਮ ਕਰ ਕਰਕੇ, ਮਿਹਨਤ ਕਰ ਕਰਕੇ ਥੱਕ ਚੁੱਕੇ ਹੋ, ਔਰ ਪੇਟ ਦੇ ਅੰਦਰ ਭੁੱਖ ਵੀ ਬੜੀ। ਪੰਜਾਬੀ ਵਿੱਚ ਕਹਿੰਦੇ ਨੇ ਚੂਹੇ ਕੁੱਦ ਰਹੇ ਨੇ, ਪੇਟ ਦੇ ਅੰਦਰ ਭੁੱਖ ਵੀ ਬੜੀ। ਆਪ ਪ੍ਰਸ਼ਾਦਾ ਛਕਣ ਵਾਸਤੇ ਬੈਠ ਜਾਓ, ਭੋਜਨ ਦੀ ਪਹਿਲੀ ਬੁਰਕੀ ਵਿੱਚੋਂ ਜੋ ਤੁਹਾਨੂੰ ਸਵਾਦ ਮਿਲੇਗਾ, ਭੋਜਨ ਉਹੀ ਤੁਹਾਡੇ ਥਾਲ ਦੇ ਅੰਦਰ ਹੈ, ਪਰ ਸਹਿਜੇ ਸਹਿਜੇ ਪੇਟ ਦੇ ਅੰਦਰ ਭੋਜਨ ਜਾਂਦਾ ਰਿਹਾ, ਪੇਟ ਭਰਦਾ ਰਿਹਾ। ਜਦ ਭੋਜਨ ਦੇ ਅਖੀਰਲੇ ਟੁਕੜੇ ਨੂੰ ਮੂੰਹ ਵਿੱਚ ਪਾਓਗੇ, ਤੇ ਉਹ ਰਸ ਨਹੀਂ ਮਿਲੇਗਾ ਜੋ ਪਹਿਲੇ ਟੁਕੜੇ ਵਿੱਚੋਂ ਮਿਲਿਆ ਸੀ। ਕਾਰਨ ਕੀ ਹੈ? ਜਦ ਪਹਿਲਾ ਟੁਕੜਾ ਮੁੱਖ ਵਿੱਚ ਪਾਇਆ ਸੀ, ਅੰਦਰ ਭੁੱਖ ਬੜੀ ਸੀ, ਜਦ ਅਖੀਰਲਾ ਟੁਕੜਾ ਮੁੱਖ ਵਿੱਚ ਪਾਇਆ ਤੇ ਅੰਦਰ ਦੀ ਭੁੱਖ ਸ਼ਾਂਤ ਹੋ ਗਈ ਹੈ, ਅੰਦਰ ਦੀ ਭੁੱਖ ਮਰ ਗਈ ਹੈ, ਅੰਦਰ ਦੀ ਭੁੱਖ ਮਿਟ ਗਈ ਹੈ। ਤੇ ਫਿਰ ਮੈਂ ਨਾਲ ਲੱਗਦੀ ਇੱਕ ਬੇਨਤੀ ਹੋਰ ਕਰਦਾ ਹੀ ਚੱਲਾਂ, ਇਸ ਤਰ੍ਹਾਂ ਦੇ ਵਿਚਾਰ ਚੱਲ ਰਹੇ ਨੇ। ਪਰਮਾਤਮਾ ਦੇ ਸੰਬੰਧ ਵਿੱਚ ਅੰਦਰ ਪਿਆਸ ਪੈਦਾ ਕਰੋ, ਅੰਦਰ ਭੁੱਖ ਪੈਦਾ ਕਰੋ। ਅੰਦਰ ਭੁੱਖ ਤੇ ਪਿਆਸ ਪੈਦਾ ਕਰ ਲਓ, ਜ਼ੁਬਾਨ ਵਿੱਚੋਂ ਵਾਹਿਗੁਰੂ ਕਹਿ ਲਓ, ਉਹ ਵੀ ਤੁਹਾਨੂੰ ਜੋੜ ਦੇਗਾ। ਮੂਲ ਮੰਤਰ ਕਹਿ ਲਓ, ਉਹ ਵੀ ਜੋੜ ਦੇਗਾ। ਗੁਰਬਾਣੀ ਦਾ ਕੋਈ ਸ਼ਬਦ ਕਹਿ ਲਓ, ਉਹ ਜੋੜ ਦੇਗਾ। ਨਾ ਵੀ ਕਹੋ, ਵੈਸੇ ਚੇਤੇ ਵਿੱਚ ਪਰਮਾਤਮਾ ਆ ਜਾਏ ਤੇ ਆਪ ਜੁੜ ਜਾਓਗੇ। ਅਗਰ ਅੰਦਰ ਭੁੱਖ ਨਹੀਂ, ਅੰਦਰ ਪਿਆਸ ਨਹੀਂ, 3-3 ਘੰਟੇ ਬਹਿ ਕੇ ਜੋ ਮਰਜ਼ੀ ਜੱਪੀ ਜਾਓ, ਕਰੀ ਜਾਓ, ਕੁਝ ਨਹੀਂ ਬਣੇਗਾ। ਖਿਮਾ ਚਾਹਾਂਗਾ, ਬੋਲ ਸਮਝਣੇ ਕੁਝ ਔਖੇ ਨੇ, ਪਰ ਸਮਝਣ ਦਾ ਯਤਨ ਕਰਿਓ। ਬਹੁਤ ਜ਼ਿਆਦਾ ਜਪਿਆ ਭੁੱਖ ਪਿਆਸ ਸ਼ਰਧਾ ਵਿਸ਼ਵਾਸ ਭਰੋਸੇ ਤੋਂ ਬਗੈਰ ਲਾਭਕਾਰੀ ਘੱਟ ਹੁੰਦਾ ਹੈ। ਭਰੋਸਾ ਵਿਸ਼ਵਾਸ ਬਣਾ ਕੇ
ਭੁੱਖ ਨੂੰ ਜਨਮ ਦੇ ਕੇ ਇੱਕ ਵਾਰੀ ਜ਼ੁਬਾਨ ਚੋਂ ਵਾਹਿਗੁਰੂ ਕਹਿ ਲਓ, ਸ਼ੁਕਰਾਨੇ ਦੇ ਨਾਲ ਆਪਣੇ ਆਪ ਨੂੰ ਭਰ ਕੇ ਤੇ ਇੱਕ ਵਾਰ ਦਾ ਬੋਲਿਆ ਹੋਇਆ ਵਾਹਿਗੁਰੂ ਇਸ ਤਰ੍ਹਾਂ ਹੋਏਗਾ ਜਿਵੇਂ ਤੁਹਾਡੇ ਅੰਦਰ ਰਸ ਦੀ ਘੁੱਟ ਲੈ ਕੇ ਚਲਾ ਗਿਆ, ਇੱਕ ਵਾਰ ਦਾ ਬੋਲਿਆ ਹੋਇਆ ਵਾਹਿਗੁਰੂ। ਤੋ ਫਰੀਦ ਸਾਹਿਬ ਕਹਿੰਦੇ ਨੇ, ਲਾਵਨ ਮੇਰੀ ਭੁੱਖ, ਮੇਰੇ ਅੰਦਰ ਭੁੱਖ ਬੜੀ ਹੈ। ਔਰ ਭੁੱਖ ਕਿਸ ਗੱਲ ਦੀ? ਪਰਮਾਤਮਾ ਦੇ ਮਿਲਾਪ ਦੀ ਭੁੱਖ ਹੈ। ਕਹਿਣ ਲੱਗੇ, ਮੈਂ ਲੋਕਾਂ ਦੇ ਕਾਰੋਬਾਰ ਨੂੰ ਵੇਖ ਕੇ ਆਪਣੇ ਅੰਦਰ ਜੈਲਸੀ ਪੈਦਾ ਨਹੀਂ ਕਰਦਾ, ਮੈਂ ਲੋਕਾਂ ਦੀ ਚੋਪੜੀ ਰੋਟੀ ਵੇਖ ਕੇ ਆਪਣੇ ਮਨ ਨੂੰ ਤਰਸਾਉਂਦਾ ਨਹੀਂ। ਜੋ ਮੇਰੀ ਝੋਲੀ ਵਿੱਚ ਸਤਿਗੁਰੂ ਦੇ ਰਹੇ ਨੇ, ਮੈਂ ਉਹਨੂੰ ਪਾ ਕੇ ਦੇਣ ਵਾਲੇ ਦਾ ਸਤ ਸ਼ੁਕਰ ਕਰਦਾ, ਉਹਦਾ ਮੈਂ ਸ਼ੁਕਰਾਨਾ ਕਰਦਾ। ਮੈਂ ਇਹ ਅਫਸੋਸ ਨਹੀਂ ਕਰਦਾ ਕਿ ਮੇਰੀ ਝੋਲੀ ਦੇ ਅੰਦਰ ਰੁੱਖਾ ਮਿੱਸਾ ਕਿਉਂ ਤੇ ਦੂਜੇ ਦੀ ਝੋਲੀ ਦੇ ਅੰਦਰ ਬਹੁਤਾ ਤੇ ਚੰਗਾ ਤਾਜ਼ਾ ਕਿਉਂ, ਮੈਂ ਸ਼ਿਕਵਾ ਨਹੀਂ ਕਰਦਾ। ਕਹਿਣ ਲੱਗੇ, ਲਾਵਨ ਮੇਰੀ ਭੁੱਖ ਹੀ ਸਬਜ਼ੀ ਬਣ ਜਾਂਦੀ ਹੈ, ਰੁੱਖਾ ਮਿੱਸਾ ਪ੍ਰਸ਼ਾਦਾ ਹੋਵੇ ਉਹ ਮੈਂ ਛਕ ਲੈਣਾ। ਭਗਤ ਫਰੀਦ ਸਾਹਿਬ ਗ੍ਰਿਸਤੀ ਨੇ, ਭਗਤ ਫਰੀਦ ਸਾਹਿਬ ਜੀ ਦੇ 6 ਬੱਚੇ ਨੇ, ਜਿਨ੍ਹਾਂ ਵਿੱਚੋਂ 4 ਲੜਕੇ ਨੇ, 2 ਲੜਕੀਆਂ ਨੇ। ਤੇ ਭਗਤ ਫਰੀਦ ਸਾਹਿਬ ਜੀ ਨੂੰ ਪਤਾ ਹੈ ਕਿ ਗ੍ਰਿਸਤ ਦੀ ਜ਼ਿੰਮੇਵਾਰੀ ਕੀ ਹੈ ਤੇ ਇਹਨੂੰ ਨਿਭਾਉਣਾ ਕਿਵੇਂ ਹੈ। ਉਹ ਆਪਣੇ ਘਰ ਬਾਰ ਨੂੰ ਜਾਂ ਗ੍ਰਿਸਤ ਨੂੰ ਮਾੜਾ ਕਹਿ ਕੇ ਜੰਗਲਾਂ ਬੇਲਿਆਂ ਦੇ ਅੰਦਰ ਕਾਇਰ ਬਣ ਕੇ ਦੌੜਨ ਵਾਲਿਆਂ ਵਿੱਚੋਂ ਨਹੀਂ ਸਨ ਕਿ ਚਲੋ ਘਰ ਦੇ ਬੱਚਿਆਂ ਨੂੰ ਭੁੱਖੇ ਤੇ ਰੋਂਦੇ ਵਿਲਕਦੇ ਛੱਡ ਦਿਓ ਤੇ ਬਾਹਰ ਜਾ ਕੇ ਆਪ ਹਲਵੇ ਮੰਡੇ ਦੇ ਨਾਲ ਆਪਣਾ ਪੇਟ ਭਰ ਕੇ ਸੌਂ ਜਾਓ। ਭਗਤ ਫਰੀਦ ਸਾਹਿਬ ਆਮ ਨਹੀਂ ਹੈ, ਭਗਤ ਫਰੀਦ ਸਾਹਿਬ ਰੱਬ ਜੀ ਦੇ ਅੰਦਰ ਅਭੇਦ ਹੋਏ ਪੁਰਸ਼ ਨੇ। ਜੋ ਅਭੇਦ ਹੋਇਆ ਮੁਕੰਮਲ ਨਹੀਂ, ਉਹਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਗ੍ਹਾ ਮਿਲੀ ਨਹੀਂ। ਭਗਤ ਫਰੀਦ ਸਾਹਿਬ ਜੀ ਨੂੰ ਪਤਾ ਹੈ ਦੁਨਿਆਵੀ ਫਰਜ਼ਾਂ ਨੂੰ ਕਿਵੇਂ ਨਿਭਾਉਣਾ ਹੈ ਔਰ ਧਾਰਮਿਕ ਰਾਹ ਦੇ ਉੱਤੇ ਗ੍ਰਿਸਤ ਮਾਰਗ ਵਿੱਚ ਰਹਿੰਦਿਆਂ ਰਹਿੰਦਿਆਂ ਕਿਵੇਂ ਚੱਲਣਾ ਹੈ। ਇਸ ਤਰ੍ਹਾਂ ਕਹਿ ਲਓ, ਭਗਤ ਫਰੀਦ ਸਾਹਿਬ ਰਾਜਾ ਵੀ ਨੇ, ਜੋਗੀ ਵੀ ਨੇ। ਭਗਤ ਫਰੀਦ ਸਾਹਿਬ ਤਿਆਗੀ ਨੇ, ਪਰ ਮਨ ਦੇ ਤਿਆਗੀ ਨੇ, ਬਾਹਰ ਦੇ ਤਿਆਗੀ ਨਹੀਂ ਹੈ। ਬਾਹਰੋਂ ਉਹਨਾਂ ਦੇ ਕੋਲ ਪਤਨੀ ਹੈ, 6 ਬੱਚੇ ਨੇ, ਮਾਇਆ ਧਾਰੀ ਨੇ, ਬਾਹਰ ਦੇ ਤਿਆਗੀ ਨਹੀਂ ਹੈ ਤੇ ਗੁਰਬਾਣੀ ਬਾਹਰ ਦੇ ਤਿਆਗੀ ਬਣਾਉਂਦੀ ਵੀ ਨਹੀਂ ਹੈ। ਗੁਰਬਾਣੀ ਨੂੰ ਕੋਈ ਇਤਰਾਜ਼ ਨਹੀਂ ਕਿ ਤੁਸੀਂ ਸੀਸ ਮਹਿਲਾਂ ਵਿੱਚ ਕਿਉਂ ਰਹਿੰਦੇ ਹੋ। ਗੁਰਬਾਣੀ ਨੂੰ ਕੋਈ ਇਤਰਾਜ਼ ਨਹੀਂ ਕਿ ਤੁਸੀਂ ਪੁੱਤਰ ਪਤਨੀ ਧੀਆਂ ਦੇ ਅੰਦਰ ਕਿਉਂ ਰਹਿੰਦੇ ਹੋ। ਅੰਦਰੋਂ ਤਿਆਗੀ ਬਣਨਾ, ਗੁਰਬਾਣੀ ਅੰਦਰੋਂ ਕੁਝ ਛਡਾਉਣਾ ਚਾਹੁੰਦੀ ਹੈ ਤੇ ਅੰਦਰ ਗੁਣ ਵਸਾਉਣਾ ਚਾਹੁੰਦੀ ਹੈ। ਬਾਹਰ ਦੇ ਤਿਆਗੀ ਗੁਰਬਾਣੀ ਬਣਾਉਂਦੀ ਵੀ ਨਹੀਂ ਹੈ। ਬਾਹਰੋਂ ਘਰ ਬਾਰ ਨੂੰ ਛੱਡ ਦੇਣਾ ਤੇ ਘਰ ਦੀ ਜਗ੍ਹਾ ਦੇ ਉੱਤੇ ਜਾ ਕੇ ਆਸ਼ਰਮ ਬਣਾਉਣੇ ਸ਼ੁਰੂ ਕਰਦੇ ਨੇ। ਬਾਹਰੋਂ ਧੀਆਂ ਪੁੱਤਰਾਂ ਨੂੰ ਛੱਡਣਾ ਤੇ ਧੀਆਂ ਪੁੱਤਰਾਂ ਦੀ ਜਗ੍ਹਾ ਦੇ ਉੱਤੇ ਜਾ ਕੇ ਚੇਲੇ ਚਪਟੇ ਪਾਲਣੇ ਸ਼ੁਰੂ ਕਰਦੇ ਨੇ, ਗੁਰਬਾਣੀ ਇਹ ਫੈਸਲਾ ਸੁਣਾਉਂਦੀ ਨਹੀਂ ਹੈ। ਤੋ ਫਰੀਦ ਸਾਹਿਬ ਕਹਿ ਰਹੇ ਨੇ, ਲਾਵਨ ਮੇਰੀ ਭੁੱਖ। ਹੁਣ ਅਗਾਂਹ ਕਹਿ ਰਹੇ ਨੇ, ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਜਿਨ੍ਹਾਂ ਨੇ ਲੋਕਾਂ ਨੂੰ ਲੁੱਟ ਲੁੱਟ ਕੇ ਪਰਾਇਆ ਹੱਕ ਮਾਰ ਮਾਰ ਕੇ ਚੋਪੜੀ ਖਾਧੀ, ਚੰਗਾ ਚੋਖਾ ਖਾਧਾ ਹੈ। ਭਗਤ ਜੀ ਕਹਿਣ ਲੱਗੇ, 4 ਦਿਨ ਉਹਨਾਂ ਨੇ ਜ਼ਿੰਦਗੀ ਦੇ ਪਰਾਇਆ ਹੱਕ ਮਾਰ ਕੇ ਚੰਗਾ ਹੰਡਾਇਆ, ਚੰਗਾ ਪਾਇਆ, ਚੰਗਾ ਖਾਧਾ, ਪਰ ਕਹਿਣਗੇ ਉਹੀ ਦੁੱਖ ਦਾ ਬਾਇਸ ਬਣ ਗਿਆ, ਕਾਰਨ ਵੀ ਦੁੱਖ ਦਾ ਉਹੀ ਬਣੇ। ਪਰਾਇਆ ਹੱਕ ਖਾਣਾ ਕਹਿਣ ਲੱਗੇ ਦੁੱਖ ਦਾ ਕਾਰਨ ਬਣ ਗਿਆ, ਘਣੇ ਸਹਿਣਗੇ ਦੁੱਖ। ਔਰ ਪਹਿਲੇ ਸਲੋਕ ਨੂੰ ਅਗਲੇ ਸਲੋਕ ਦੇ ਅੰਦਰ ਭਗਤ ਫਰੀਦ ਸਾਹਿਬ ਫੇਰ ਖੋਲ ਰਹੇ ਨੇ। ਅਗਰ ਗੁਰਬਾਣੀ ਨੂੰ ਧਿਆਨ ਦੇ ਕੇ ਸੁਣੋ, ਪੜੋ ਨਾ, ਤੇ ਗੁਰਬਾਣੀ ਆਪਣੇ ਅਰਥ ਆਪੇ ਹੀ ਕਰ ਦਿੰਦੀ ਹੈ। ਅਗਲੇ ਸਲੋਕ ਵਿੱਚ ਭਗਤ ਫਰੀਦ ਸਾਹਿਬ ਆਪਣੇ ਅੰਦਰ ਦੇ ਹਾਵ ਭਾਵ ਨੂੰ ਖੁੱਲਿਆ ਬੋਲਾਂ ਵਿੱਚ ਪੇਸ਼ ਕਰਦੇ ਨੇ। ਕਹਿੰਦੇ ਨੇ, ਰੁੱਖੀ ਸੁੱਖੀ ਖਾਏ ਕੇ। ਹੁਣ ਲੱਗਣਗੇ ਨਾ ਤੁਹਾਨੂੰ ਦੋਵੇਂ ਸਲੋਕ ਵਿਰੋਧੀ। ਪਹਿਲੇ ਵਿੱਚ ਕਹਿ ਰਹੇ ਨੇ, ਰੋਟੀ ਮੇਰੀ ਕਾਠਕੀ, ਤੇ ਜੇ ਕਾਠਕੀ ਹੈ ਆਪ ਕਾਠਕੀ ਖਾਂਦੇ ਨੇ ਤੇ ਸਾਨੂੰ ਰੁੱਖੀ ਸੁੱਖੀ ਖਾਣ ਵਾਸਤੇ ਉਪਦੇਸ਼ ਕਿਉਂ ਕਰ ਰਹੇ? ਸਾਨੂੰ ਵੀ ਕਾਠ ਦੀ ਖਾਣ ਵਾਸਤੇ ਉਪਦੇਸ਼ ਕਰਨ। ਗੁਰੂ ਸਾਹਿਬਾਨਾਂ ਨੇ ਜੋ ਆਪ ਕੀਤਾ ਹੈ ਉਹ ਕਰਨ ਲਈ ਉਪਦੇਸ਼ ਦਿੰਦੇ ਨੇ, ਜੋ ਆਪ ਨਹੀਂ ਕੀਤਾ ਉਹ ਕਰਨ ਲਈ ਉਪਦੇਸ਼ ਦਿੰਦੇ ਵੀ ਨਹੀਂ ਹੈ। ਅਗਰ ਫਰੀਦ ਸਾਹਿਬ ਲੱਕੜ ਦੀ ਰੋਟੀ ਖਾ ਕੇ ਗੁਜ਼ਾਰਾ ਕਰਦੇ ਰਹੇ ਤੇ ਸਾਨੂੰ ਰੁੱਖੀ ਸੁੱਖੀ ਖਾਣ ਲਈ ਕਿਉਂ ਕਹਿ ਰਹੇ ਨੇ, ਕਿਉਂ ਪ੍ਰੇਰਣਾ ਦੇ ਰਹੇ? ਸਾਨੂੰ ਵੀ ਕਹਿ ਦਿੰਦੇ, ਤੁਸੀਂ ਵੀ ਕਾਠ ਦੀ ਖਾਓ, ਭਰੋਸਾ ਰੱਖੋ, ਵਿਸ਼ਵਾਸ ਰੱਖੋ, ਰੱਬੀ ਗੁਣ ਗਾਓ ਤੇ ਤੁਹਾਡਾ ਵੀ ਮੋਰਚਾ ਫਤਿਹ ਹੋ ਜਾਏਗਾ। ਨਹੀਂ, ਅਗਲੇ ਸਲੋਕ ਵਿੱਚ ਗੱਲ ਖੋਲ ਰਹੇ ਨੇ, ਰੁੱਖੀ ਸੁੱਖੀ ਖਾਏ ਕਹਿ ਠੰਡਾ ਪਾਣੀ ਪੀਓ। ਕਹਿਣ ਲੱਗੇ, ਪਾਣੀ ਪੀ ਛੱਡਿਆ ਕਰ, ਰੁੱਖੀ ਸੁੱਕੀ ਮਿਹਨਤ ਦੀ, ਸੁੱਚੀ ਕਿਰਤ ਦੀ, ਹੱਕ ਹਕੂਕ ਦੀ ਜੋ ਤੈਨੂੰ ਮਿਲ ਜਾਏ ਉਹ ਖਾ। ਚੋਪੜੀ ਮਿਲ ਜਾਏ ਤਾਂ ਇਤਰਾਜ਼ ਨਹੀਂ, ਰੁੱਖੀ ਮਿਲ ਜਾਏ ਤਾਂ ਇਤਰਾਜ਼ ਨਹੀਂ। ਰੁੱਖੀ ਸੁੱਖੀ ਖਾਏ ਕਹਿ ਠੰਡਾ ਪਾਣੀ ਪੀਓ,
ਫਰੀਦਾ ਦੇਖ ਪਰਾਈ ਪਰਾਇਆਂ ਦੀ ਚੋਪੜੀ ਵੇਖ ਕੇ, ਚੰਗੀ ਵੇਖ ਕੇ, ਚੰਗਾ ਕਾਰੋਬਾਰ ਵੇਖ ਕੇ, ਚੰਗਾ ਭੋਜਨ ਕੱਪੜਾ ਵੇਖ ਕੇ ਨਾ ਤਰਸਾਏ ਜੀਉ। ਕਹਿਣ ਲੱਗੇ ਆਪਣੇ ਆਪ ਨੂੰ ਤਰਸਾ ਨਾ। ਫਿਰ ਬੇਨਤੀ ਕਰਾਂ, ਗੁਰਬਾਣੀ ਦੇ ਅਖਰੀ ਅਰਥ ਉਪਰੋਂ ਉਪਰੋਂ ਲਓ ਤੇ ਮਨ ਵਿੱਚ ਬੜੀ ਵਾਰ ਦੁਬਦਾ ਬਣ ਜਾਏਗੀ। ਥੋੜਾ ਜਿਹਾ ਗਹਿਰਾਈ ਵਿੱਚ ਜਾ ਕੇ ਗੁਰਬਾਣੀ ਦੇ ਰਤਨ ਲੱਭਣ ਦਾ ਯਤਨ ਕਰੋ। ਮੈਂ ਇੰਗਲੈਂਡ ਸੀ, ਮੇਰੇ ਉੱਤੇ ਦੋ ਚੰਗੇ ਵੈਲ ਐਜੂਕੇਟਿਡ ਮਨੁੱਖਾਂ ਨੇ ਪ੍ਰਸ਼ਨ ਕੀਤਾ, ਪੜ੍ਹੇ ਲਿਖੇ ਸੱਜਣਾਂ ਨੇ ਪ੍ਰਸ਼ਨ ਕੀਤਾ, ਗਿਆਨੀ ਜੀ ਤੁਸੀਂ ਬਾਹਾਂ ਖੜੀਆਂ ਕਰ ਕਰਕੇ ਸਟੇਜ ਦੇ ਉੱਤੇ ਬਹੁਤ ਵਾਰ ਕਹਿੰਦੇ ਹੋ ਗੁਰਬਾਣੀ ਝੂਠੀ ਨਹੀਂ, ਗੁਰਬਾਣੀ ਸੱਚੀ ਹੈ, ਗੁਰਬਾਣੀ ਦਾ ਅੱਖਰ ਅੱਖਰ ਸੱਚ ਹੈ, ਪਰ ਅੱਜ ਦੇ ਵਿਗਿਆਨ ਨੇ ਬਾਣੀ ਨੂੰ ਝੂਠੀ ਸਾਬਤ ਕਰ ਦਿੱਤਾ। ਮੈਂ ਕਿਹਾ ਵੀ ਕਿਹੜਾ ਬਚਨ ਗੁਰਬਾਣੀ ਦਾ ਤੁਹਾਨੂੰ ਇਸ ਤਰ੍ਹਾਂ ਲੱਗਾ ਹੈ ਕਿ ਜੋ ਸਾਇੰਟੀਫਿਕ ਢੰਗ ਦੇ ਨਾਲ ਸਹੀ ਨਾ ਹੋਵੇ, ਵਿਗਿਆਨਿਕ ਢੰਗ ਦੇ ਨਾਲ ਉਹ ਖਰਾ ਨਾ ਹੋਵੇ ਤੇ ਤੁਹਾਨੂੰ ਉਹਦੇ ਵਿੱਚ ਝੂਠ ਦਿਸਦਾ ਹੋਵੇ? ਕਿਹੜਾ ਬੋਲ ਇਸ ਤਰ੍ਹਾਂ ਦਾ? ਉਹਨਾਂ ਨੇ ਦੋ ਪੰਕਤੀਆਂ ਬੋਲੀਆਂ। ਕਹਿਣ ਲੱਗੇ ਗੁਰਬਾਣੀ ਕਹਿੰਦੀ ਨਰੂ ਮਰੇ ਨਰ ਕਾਮ ਨਾ ਆਵੇ, ਪਸ਼ੂ ਮਰੇ ਦਸ ਕਾਲ ਸਵਾਰੇ। ਵੀ ਪਸ਼ੂ ਮਰਦਾ ਹੈ ਤੇ ਬੜੇ ਕੰਮਾਂ ਨੂੰ ਸਵਾਰਦਾ ਹੈ, ਤੇ ਨਰੂ ਮਰਦਾ ਹੈ, ਮਨੁੱਖ ਮਰਦਾ ਹੈ ਤੇ ਕਿਸੇ ਕੰਮ ਨਹੀਂ ਆਉਂਦਾ। ਕਹਿਣ ਲੱਗੇ ਗੱਲ ਗੁਰਬਾਣੀ ਵਿੱਚ ਆਉਂਦੀ ਹੈ ਨਾ? ਮੈਂ ਕਿਹਾ ਜੀ ਜ਼ਰੂਰ ਆਉਂਦੀ ਹੈ। ਕਹਿਣ ਲੱਗੇ ਫਿਰ ਅੱਜ ਅਗਰ ਮਰਨ ਤੋਂ ਪਹਿਲਾਂ ਮਨੁੱਖ ਲਿਖਤੀ ਰੂਪ ਵਿੱਚ ਇਹ ਗੱਲ ਕਹਿ ਜਾਵੇ ਕਿ ਮੇਰੀਆਂ ਅੱਖਾਂ ਕੱਢ ਕੇ ਦਾਨ ਕੀਤੀਆਂ ਜਾਣ ਤੇ ਅੱਖਾਂ ਕੰਮ ਆ ਜਾਂਦੀਆਂ ਨੇ, ਚਾਰ ਘੰਟੇ ਦੇ ਅੰਦਰ ਅੰਦਰ ਅੱਖਾਂ ਕੱਢ ਲਈਆਂ ਜਾਣ ਤੇ ਉਹ ਵਰਤੋਂ ਵਿੱਚ ਆ ਜਾਂਦੀਆਂ ਨੇ, ਫਿਰ ਗੁਰਬਾਣੀ ਝੂਠੀ ਹੋ ਗਈ ਨਾ? ਜਦ ਬੰਦੇ ਦੇ ਅੰਗ ਕੱਢ ਕੇ ਵਰਤੋਂ ਵਿੱਚ ਆ ਸਕਦੇ ਨੇ, ਕਿਡਨੀ ਵਰਤੋਂ ਵਿੱਚ, ਅੱਖ ਵਰਤੋਂ ਵਿੱਚ, ਤੇ ਗੁਰਬਾਣੀ ਕਹਿੰਦੀ ਨਰੂ ਮਰੇ ਨਰ ਕਾਮ ਨਾਵੇ। ਹੁਣ ਉਪਰੋਂ ਉਪਰੋਂ ਵੱਖਰੇ ਅਰਥ ਲਓਗੇ ਤੇ ਹੀ ਬਣਨਗੇ, ਪਰ ਭੁਲੇਖਾ ਖਾ ਜਾਓਗੇ। ਪਰ ਜਦ ਜਾਓਗੇ ਗਹਿਰਾਈ ਵਿੱਚ ਤੇ ਗੁਰਬਾਣੀ ਦੀ ਸੂਝ ਪਏਗੀ, ਗੁਰਬਾਣੀ ਕਹਿੰਦੀ ਕੀ ਹੈ। ਫਿਰ ਮੈਂ ਦੁਬਾਰਾ ਦੁਹਰਾ ਰਿਹਾ, ਨਰੂ ਮਰੇ ਬੰਦੇ ਦੇ ਅੰਦਰੋਂ ਜਦ ਬੰਦਾਪਣ ਮਰਦਾ ਹੈ, ਇਨਸਾਨ ਦੇ ਅੰਦਰੋਂ ਜਦ ਇਨਸਾਨੀਅਤ ਮਰਦੀ ਹੈ, ਇਹ ਕਿਸੇ ਕੰਮ ਦਾ ਨਹੀਂ ਹੈ। ਨਰੂ ਮਰੇ ਨਰ ਕਾਮ ਨਾਵੇ। ਤੇ ਫਿਰ ਗੁਰਬਾਣੀ ਗੁਰਬਾਣੀ ਨੂੰ ਖੋਲਦੀ, ਉਧਰ ਗੁਰੂ ਅਰਜਨ ਦੇਵ ਸਾਹਿਬ ਜੀ ਕਹਿ ਰਹੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ, ਉਹ ਪਸ਼ੂ ਵਾਲੀ ਕਰਤੂਤ ਤੇਰੇ ਅੰਦਰੋਂ ਮਰ ਜਾਏ, ਤੂੰ ਬੰਦੇ ਦੀ ਜਾਤ ਵਿੱਚ ਹੈ, ਬੰਦਾ ਬਣ, ਬੰਦੇ ਬੰਦਗੀ ਇਖਤਿਆਰ, ਤੇਰੇ ਅੰਦਰੋਂ ਪਸ਼ੂ ਪੁਣਾ ਮਰ ਜਾਵੇ। ਨਰੂ ਮਰੇ ਤੇਰੇ ਅੰਦਰੋਂ ਮਨੁੱਖਤਾ ਮਰਦੀ ਏ, ਤੂੰ ਕਿਸੇ ਕੰਮ ਦਾ ਨਹੀਂ। ਪਸ਼ੂ ਮਰੇ ਤੇਰੇ ਅੰਦਰੋਂ ਪਸ਼ੂ ਸੁਭਾਅ ਪਸ਼ੂ ਬਿਰਤੀ ਮਰਦੀ ਏ, ਤੇ ਤਾਂ ਤੂੰ ਕਿਸੇ ਕੰਮ ਦਾ ਹੈ, ਉਸ ਤਰ੍ਹਾਂ ਨਹੀਂ। ਮੈਨੂੰ ਇੱਕ ਅਦੀਬ ਦਾ ਬੋਲ ਚੇਤੇ ਵਿੱਚ ਆਉਂਦਾ ਹੈ, ਉਹ ਕਹਿੰਦਾ ਰੋਸ਼ਨੀ ਇਨਸਾਨ ਕੀ ਗੁੰਮ ਹੋ ਗਈ ਕਹਾਂ, ਸ਼ਾਇ ਆਦਮੀ ਕੇ ਹੈ ਮਗਰ ਆਦਮੀ ਕਹਾਂ। ਉਹ ਕਹਿੰਦਾ ਆਦਮੀ ਵਿੱਚੋਂ ਆਦਮੀਅਤ ਮਰੀ ਹੋਈ ਨਜ਼ਰ ਪੈ ਰਹੀ, ਇਨਸਾਨ ਵਿੱਚੋਂ ਇਨਸਾਨੀਅਤ ਮਰੀ ਨਜ਼ਰ ਪੈ ਰਹੀ, ਸ਼ਾਇ ਆਦਮੀ ਕੇ ਹੈ ਮਗਰ ਆਦਮੀ ਕਹਾਂ। ਤੇ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ ਕਰਤੂਤ ਪਸ਼ੂ ਕੀ, ਤੇਰਾ ਕਰਮ ਤੇਰੀ ਕਰਤੂਤ ਤੇਰਾ ਸੁਭਾਅ ਪਸ਼ੂ ਵਾਲਾ ਹੈ, ਮਾਨਸ ਜਾਤ ਜਾਤ ਤੇਰੀ ਮਨੁੱਖ ਵਾਲੀ ਹੈ, ਇਹਨੂੰ ਛੱਡੇਗਾ ਤੇ ਗੱਲ ਬਣੇਗੀ ਵਰਨਾ ਨਹੀਂ। ਪਸ਼ੂ ਪੁਣੇ ਨੂੰ ਪਸ਼ੂ ਸੁਭਾਅ ਨੂੰ ਪਸ਼ੂ ਬਿਰਤੀ ਨੂੰ ਅੰਦਰੋਂ ਮਾਰਨਾ ਹੈ ਧਰਮ ਦੇ ਰਾਹ ਦੇ ਉੱਤੇ ਤਾਂ ਚੱਲ ਪਾਓਗੇ ਵਰਨਾ ਨਹੀਂ। ਤੋ ਆਪਣੇ ਵਿਸ਼ੇ ਨਾਲ ਜੁੜੋ, ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਦੂਸਰੇ ਦਾ ਚੰਗਾ ਕਾਰੋਬਾਰ ਵੇਖ ਕੇ, ਭੋਜਨ ਮਕਾਨ ਕੱਪੜਾ ਕਾਰ ਅਡੰਬਰ ਵੇਖ ਕੇ ਆਪਣੇ ਮਨ ਨੂੰ ਨਾ ਤੇ ਈਰਸ਼ਾਲੂ ਬਣਾ ਤੇ ਨਾ ਆਪਣੇ ਮਨ ਨੂੰ ਤਰਸਾ ਕੇ ਮੇਰੇ ਕੋਲ ਨਹੀਂ ਹੈ। ਤੂੰ ਕਰਮ ਕਰਨਾ ਹੈ, ਕਰਮ ਕਰਨਾ ਤੇਰਾ ਫਰਜ਼ ਹੈ, ਤੇਰੇ ਕਰਮ ਨੂੰ ਵੇਖ ਕੇ ਨਿਰੰਕਾਰ ਤੇਰੀ ਝੋਲੀ ਦੇ ਅੰਦਰ ਦਾਨ ਕਦੋਂ ਬਖਸ਼ਦੇ ਨੇ ਇਹ ਨਿਰੰਕਾਰ ਦੀ ਮਰਜ਼ੀ, ਅੱਜ ਬਖਸ਼ਣ ਕੱਲ ਬਖਸ਼ਣ। ਮੈਂ ਇੱਕ ਉਦਾਹਰਣ ਕਹਿ ਕੇ ਖਿਮਾ ਦਾ ਜਾਚਕ ਹੋਵਾਂ, ਭੋਜਨ ਖਾਣਾ ਸਾਡੇ ਵਸ ਵਿੱਚ ਹੈ, ਖਾਧੇ ਹੋਏ ਭੋਜਨ ਦਾ ਖੂਨ ਸਾਡੇ ਸਰੀਰ ਨੂੰ ਕਿੰਨਾ ਚਾਹੀਦਾ ਹੈ? ਇੱਕ ਕਤਰਾ ਚਾਹੀਦਾ ਹੈ, ਦੋ ਕਤਰੇ ਚਾਹੀਦੇ ਨੇ? ਉਹਦਾ ਭੋਜਨ ਦਾ ਖੂਨ ਬਣਾਉਣਾ ਇਹ ਸਾਡੇ ਵਸ ਵਿੱਚ ਨਹੀਂ ਹੈ। ਇਹਨੇ ਕਿ ਅੱਜ ਮੈਂ ਚਾਰ ਪ੍ਰਸ਼ਾਦੇ ਛਕ ਲਏ ਨੇ ਤੇ ਭੋਜਨ ਦਾ ਖੂਨ ਇੰਨਾ ਬਣੇ, ਚਾਰ ਛਕੋ, ਦਸ ਛਕੋ, ਅੱਠ ਛਕੋ, ਸਰੀਰ ਨੂੰ ਜਿੰਨਾ ਖੂਨ ਚਾਹੀਦਾ ਹੈ ਪਰਮਾਤਮਾ ਦੇ ਬਣੇ ਹੋਏ ਸਿਸਟਮ ਦੇ ਮੁਤਾਬਕ ਓਨਾ ਖੂਨ ਬਣ ਜਾਂਦਾ ਹੈ, ਬਾਕੀ ਵੇਸਟ ਰਾਹੀਂ ਬਾਹਰ ਹੋ ਜਾਂਦਾ ਹੈ, ਬਾਕੀ ਮਲ ਮੂਤਰ ਦੇ ਰਾਹੀਂ ਬਾਹਰ ਚਲਾ ਜਾਂਦਾ ਹੈ। ਭੋਜਨ ਖਾਣਾ ਤੁਹਾਡੇ ਵਸ ਵਿੱਚ ਹੈ, ਖੂਨ ਬਣਾਉਣਾ ਤੁਹਾਡੇ ਵਸ ਵਿੱਚ ਨਹੀਂ ਹੈ।
परमात्मा दे राह दे उत्ते चलना, चंगे कर्म करने, उदा चिंतन करना, उदा जाप करना, यह साडे वस विच है। ओ त्रुट के ओ रस कदों बनाउंदा है, मन कदों टकाउंदा है, ए ओदी खेड ओदे वस विच है। आपां अपना कर्म करदे चलिए, ओदी गल ओदे उत्ते रहिंदी है। ओ कदों साडे ते मेहरबान होएगा, कदों मन दौड़दा होया टिक जाएगा, ए परमात्मा दी रहमत दे नाल होएगा। तो भगत फरीद साहब जी दे इन्हां श्लोकां नूं आधार बना के जो मैं आप संगत दे सन्मुख बेनतियां कर रहा सां, सतगुरु गुरु ग्रंथ साहिब पातशाह जी कृपा करन सब दे मना दे अंदर गुरमत ज्ञान दी रोशनी बख्शन। अज ना सुती कंत स्यों, अंग मुड़े मुड़ जाए, जाए पुछों दोहागनी तुम क्यों रहन बेहाय, सोहरे टोई ना लह है पिये नाही थाओ, पिर वतड़ी ना पुछई तन सुहागन नाओ, सोहरे पिये कंत की कंत अगम अथा, नानक सो सुहागनी जो पाव।

ਭਰੇ ਹੋਏ ਬਰਤਨ ਦੇ ਅੰਦਰ ਕਿਸੇ ਨੂੰ ਕਹੀਏ ਹੋਰ ਪਦਾਰਥ ਪਾ ਹੋਰ ਭਰ, ਕਿਵੇਂ ਭਰੇਗਾ? ਤੁਹਾਡੀ ਥਾਲੀ ਭੋਜਨ ਦੇ ਨਾਲ ਪਹਿਲਾਂ ਹੀ ਭਰੀ ਪਈ ਏ, ਉਪਰੋਂ ਹੋਰ ਕੋਕੇ ਦੇ ਵਿੱਚ ਪਾਈ ਆ ਕਿੱਥੇ ਅਗਲਾ ਪਾਵੇਗਾ? ਅਗਰ ਪਾਏਗਾ ਤੇ ਬਾਹਰ ਡੁੱਲੇਗਾ, ਅੰਦਰ ਸਮਾਉਣ ਦੀ ਤੇ ਜਗ੍ਹਾ ਹੈ ਨੀ, ਅੰਦਰ ਟਿਕਣ ਦੀ ਤੇ ਜਗ੍ਹਾ ਹੈ ਨੀ। ਇੰਨੇ ਰਸ ਤੇਰੇ ਅੰਦਰ ਨੇ, ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ, ਪਹਿਲਾਂ ਆਪਣੇ ਅੰਦਰੋਂ ਥੋੜਾ ਜਿਹਾ ਇਹਨਾਂ ਰਸਾਂ ਨੂੰ ਵਲੀਨ ਕਰ, ਇਧਰੋਂ ਨਾਲ ਨਾਲ ਰੱਬੀ ਰਸ ਨੂੰ ਲਿਆਉਣ ਦਾ ਯਤਨ ਕਰ। ਇੱਕ ਦਿਨ ਆਏਗਾ ਇਹ ਸਾਰੇ ਰਸ ਚਲੇ ਜਾਣਗੇ, ਪਰਮਾਤਮਾ ਦਾ ਰਸ ਤੇਰੇ ਅੰਦਰ ਟਿਕ ਜਾਏਗਾ। ਦੂਸਰੀ ਬੇਨਤੀ ਮੈਂ ਇੱਕ ਸੰਗਤ ਦੇ ਸਾਹਮਣੇ ਹੋਰ ਕਰਦਾ ਚੱਲਾਂ। ਲੰਗਰ ਦੇ ਅੰਦਰ ਤਰ੍ਹਾਂ ਤਰ੍ਹਾਂ ਦੇ ਸਵਾਦਿਸ਼ਟ ਭੋਜਨ ਬਣੇ ਹੁੰਦੇ ਨੇ, ਲੱਡੂ, ਜਲੇਬ, ਮਠਿਆਈਆਂ। ਮਿੱਠੇ ਦੀ ਗੱਲ ਮੈਂ ਕਰਨੀ, ਉਚੇਚੀ ਮਿੱਠੇ ਦੀ। ਆਪ ਆਪਣਾ ਪਾਤਰ ਲੈ ਕੇ, ਹੱਥਾਂ ਦੇ ਅੰਦਰ ਥਾਲ ਲੈ ਕੇ ਅੱਗੇ ਅੱਗੇ ਵੱਧਦੇ ਤੁਰੇ ਜਾਂਦੇ ਹੋ। ਲੰਗਰ ਵਰਤਾਉਣ ਵਾਲਾ, ਲੰਗਰ ਪਾਉਣ ਵਾਲਾ ਤੁਹਾਡੇ ਪਾਤਰ ਦੇ ਅੰਦਰ, ਤੁਹਾਡੇ ਬਰਤਨ ਵਿੱਚ ਭੋਜਨ ਪਾਈ ਜਾ ਰਿਹਾ। ਜਿਹੜੀ ਚੀਜ਼ ਖਾਣ ਵਾਸਤੇ ਤੁਹਾਡਾ ਮਨ ਤੇ ਲਲਚਾ ਰਿਹਾ, ਪਰ ਨਾਲ ਇਹ ਵੀ ਆਵਾਜ਼ ਆ ਰਹੀ ਹੈ ਕਿ ਇਹ ਪਦਾਰਥ ਖਾਣ ਦੇ ਨਾਲ ਤੇਰੀ ਸ਼ੂਗਰ ਵੱਧ ਜਾਏਗੀ, ਤੇਰੇ ਤਨ ਦਾ ਰੋਗ ਵੱਧ ਜਾਏਗਾ। ਬੇਸ਼ੱਕ ਮਨ ਚਾਹੁੰਦਾ ਹੈ ਕਿ ਇਹ ਚੀਜ਼ ਮੈਂ ਖਾ ਲਵਾਂ, ਪਰ ਆਪਣੀ ਬਿਮਾਰੀ ਵੱਲ ਧਿਆਨ ਕਰਕੇ ਤੁਸੀਂ ਉਹ ਚੀਜ਼ ਲੈਣ ਤੋਂ ਗੁਰੇਜ਼ ਕਰ ਦਿੰਦੇ ਹੋ, ਪਰਹੇਜ਼ ਕਰ ਦਿੰਦੇ ਹੋ। ਜਲੇਬ ਪਏ ਨੇ, ਵਰਤਾਉਣ ਵਾਲਾ ਤੁਹਾਨੂੰ ਦੇਣਾ ਚਾਹੁੰਦਾ ਹੈ, ਤੁਹਾਡੇ ਮਨ ਦੀ ਆਵਾਜ਼ ਵੀ ਹੈ ਕਿ ਖਾ ਲੈਣੇ ਚਾਹੀਦੇ ਨੇ, ਪਰ ਜਿਵੇਂ ਧਿਆਨ ਆਉਂਦਾ ਹੈ ਬਿਮਾਰੀ ਵੱਧ ਜਾਏਗੀ, ਸ਼ੂਗਰ ਵੱਧ ਜਾਏਗੀ, ਤੁਸੀਂ ਥਾਲ ਪਿੱਛੇ ਕਰ ਲੈਂਦੇ ਹੋ, ਨਹੀਂ ਲੈਂਦੇ। ਜੋ ਰਸ ਤੁਹਾਡੇ ਸਰੀਰ ਨੂੰ ਮਾਫਕ ਨਹੀਂ, ਉਹ ਤੁਸੀਂ ਲੈਣ ਤੋਂ ਗੁਰੇਜ਼ ਕਰ ਦਿੰਦੇ ਹੋ, ਨਹੀਂ ਲੈਂਦੇ। ਬਸ ਇਹੀ ਦਸਤੂਰ ਮਨ ਦੀ ਦੁਨੀਆਂ ਵਿੱਚ, ਇੰਨਾ ਹੀ ਧਿਆਨ ਮਨ ਦੀ ਦੁਨੀਆਂ ਵਿੱਚ ਰੱਖਣਾ ਹੈ ਕਿ ਜੋ ਰਸ ਤੁਹਾਡੇ ਮਨ ਨੂੰ ਚੰਚਲ ਬਣਾਉਂਦਾ ਹੈ, ਮਨ ਨੂੰ ਮੈਲਾ ਕਰਦਾ ਹੈ, ਉਹਨੂੰ ਲੈਣਾ ਛੱਡ ਦਿਓ। ਬਸ ਇੰਨਾ ਹੀ ਧਿਆਨ ਰੱਖਣਾ ਹੈ। ਅਗਰ ਚੁਗਲੀ ਕੰਨਾਂ ਦੇ ਰਾਹੀਂ ਕੋਈ ਤੁਹਾਡੇ ਅੰਦਰ ਪਾ ਰਿਹਾ, ਤਾਂ ਲੈਣੀ ਬੰਦ ਕਰ ਦਿਓ, ਮਨ ਇਹਦੇ ਨਾਲ ਚੰਚਲ ਹੋਏਗਾ, ਮੈਲਾ ਹੋਏਗਾ। ਅਗਰ ਨਿੰਦਾ ਤੁਹਾਡੇ ਕੋਲ ਕੋਈ ਬਹਿ ਕੇ ਕਰ ਰਿਹਾ ਤੇ ਤੁਹਾਨੂੰ ਇਹ ਸਮਝ ਹੋਵੇ ਕਿ ਨਿੰਦਾ ਦੇ ਨਾਲ ਮਨ ਮੈਲਾ ਹੁੰਦਾ ਹੈ, ਆਪ ਨਿੰਦਾ ਕਰਨੀ ਤੇ ਨਿੰਦਾ ਸੁਣਨੀ ਛੱਡ ਦਿਓਗੇ, ਤੇ ਜੇ ਸਮਝ ਨਹੀਂ ਤੇ ਫਿਰ ਖਾਈ ਜਾਓਗੇ। ਕਦੀ ਕਦੀ ਲੰਗਰ ਦੇ ਅੰਦਰ ਪਾਗਲ ਮਨੁੱਖ ਵੀ ਆ ਜਾਂਦੇ ਨੇ, ਕਦੀ ਕਦੀ, ਤੇ ਪਾਗਲ ਮਨੁੱਖ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਕੀ ਖਾਣ ਦੇ ਨਾਲ ਮੇਰਾ ਰੋਗ ਵੱਧ ਜਾਣਾ ਹੈ, ਕੀ ਖਾਣ ਦੇ ਨਾਲ ਰੋਗ ਘਟਣਾ ਹੈ। ਮਸਤਾਨੇ, ਅੱਧ ਕਮਲੇ ਲੋਕ ਕਦੀ ਕਦੀ ਲੰਗਰ ਵਿੱਚ ਮਿਲਦੇ ਨੇ, ਉਹ ਆਪਣੀ ਥਾਲੀ ਨੱਕੋ ਨੱਕ ਭਰਾ ਲੈਂਦੇ ਨੇ, ਔਰ ਭਰਾ ਵੀ ਹਰ ਪਦਾਰਥ ਦੇ ਨਾਲ ਲੈਂਦੇ ਨੇ। ਭਾਵੇਂ ਉਹ ਖਾਣ ਦੇ ਨਾਲ ਉਹਨਾਂ ਦਾ ਰੋਗ ਵੱਧ ਹੀ ਜਾਣਾ, ਪਰ ਉਹਨਾਂ ਨੂੰ ਸਮਝ ਨਹੀਂ, ਉਹ ਖਾਈ ਜਾ ਰਹੇ ਨੇ। ਧਰਮ ਦੀ ਦੁਨੀਆਂ ਦੇ ਅੰਦਰ ਉਹ ਮਨੁੱਖ ਹਕੀਕਤ ਵਿੱਚ ਪਾਗਲ ਹੈ ਜਿਹਨੂੰ ਇਹ ਨਹੀਂ ਪਤਾ ਕਿ ਕਿਹੜੇ ਰਸ ਦੇ ਨਾਲ ਮਨ ਟਿਕਦਾ ਹੈ ਤੇ ਕਿਹੜੇ ਰਸ ਦੇ ਨਾਲ ਮਨ ਚੰਚਲ ਹੁੰਦਾ ਹੈ। ਅਗਰ ਇੰਨੀ ਸਮਝ ਆ ਜਾਏ ਨਾ ਕਿ ਇਸ ਰਸ ਦੇ ਨਾਲ ਮਨ ਵਿੱਚ ਖਰਾਬੀ ਬਣਦੀ, ਮਨ ਵਿੱਚ ਖਰੂਦ ਬਣਦਾ ਹੈ, ਮਨ ਚੰਚਲ ਹੁੰਦਾ ਹੈ, ਮਨ ਬਿਮਾਰ ਹੁੰਦਾ ਹੈ, ਰੋਗੀ ਬਣਦਾ ਹੈ, ਆਪ ਨਹੀਂ ਲਓਗੇ। ਇਹ ਰਸ ਲੈਣ ਦੇ ਨਾਲ ਮਨ ਟਿਕਦਾ ਹੈ, ਸ਼ਾਂਤੀ ਬਣਦੀ, ਸਹਿਜ ਬਣਦਾ ਹੈ, ਸਕੂਨ ਬਣਦਾ ਹੈ, ਆਪ ਉਹ ਰਸ ਲਓਗੇ ਤੇ ਜ਼ਿਆਦੇ ਤੋਂ ਜ਼ਿਆਦਾ ਲਓਗੇ। ਹੋਰ ਬੇਨਤੀ ਕਰਾਂ, ਸਾਰੇ ਰਸ ਆਪਣੀ ਆਪਣੀ ਜਗ੍ਹਾ ਦੇ ਉੱਤੇ ਠੀਕ ਨੇ। ਰਸ ਮਨਾਂ ਨੂੰ ਪ੍ਰਭਾਵਿਤ ਕਰਦੇ ਨੇ, ਕਾਮ ਦਾ ਰਸ ਮਨ ਨੂੰ ਪ੍ਰਭਾਵਿਤ ਕਰਦਾ ਹੈ, ਨਿੰਦਾ ਚੁਗਲੀ ਦਾ ਰਸ ਮਨ ਨੂੰ ਪ੍ਰਭਾਵਿਤ ਕਰਦਾ ਹੈ, ਪਰ ਅਰਜ਼ ਮੈਂ ਵਾਰ ਵਾਰ ਉਹੀ ਕਰ ਰਿਹਾ, ਤੁਹਾਨੂੰ ਸਮਝ ਹੋਵੇ ਕਿ ਕਿਹੜਾ ਰਸ ਮੇਰੇ ਮਨ ਵਾਸਤੇ ਠੀਕ ਹੈ ਤੇ ਕਿਹੜਾ ਰਸ ਮੇਰੇ ਮਨ ਵਾਸਤੇ ਠੀਕ ਨਹੀਂ ਹੈ। ਗੁਰਬਾਣੀ ਦਾ ਇੱਕ ਫੈਸਲਾ ਹੋਰ ਮੈਂ ਤੁਹਾਡੇ ਸਾਹਮਣੇ ਰੱਖਦਾ ਚੱਲਾਂ। ਪਾਤਸ਼ਾਹ ਕਹਿੰਦੇ ਨੇ ਆਣ ਰਸਾ, ਆਣ ਮੈਨੇ ਬਹੁਤੇ ਸਾਰੇ, ਦੂਜੇ ਗੁਰਬਾਣੀ ਨੂੰ ਛੱਡ ਕੇ ਦੂਜੇ, ਆਣ ਆਣ ਰਸਾ ਜੇਤੇ ਤੈ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ। ਪੜ੍ਹਦੇ ਹੋ ਨਾ ਬਾਣੀ ਦੇ ਅੰਦਰ, ਗੁਰਬਾਣੀ ਤੋਂ ਬਗੈਰ, ਪਰਮਾਤਮਾ ਦੇ ਚਿੰਤਨ ਤੋਂ ਬਗੈਰ, ਜਿੰਨੇ ਵੀ ਰਸ ਤੋਂ ਹੋਰ ਲੈ ਲੈ, ਆਣ ਰਸਾ ਜੇਤੇ ਤੈ ਚਾਖੇ, ਪਾਤਸ਼ਾਹ ਕਹਿਣ ਲੱਗੇ ਨਿਮਖ ਨਾ ਤ੍ਰਿਸ਼ਨਾ ਤੇਰੀ ਲਾਖੇ ਲਾਥੇ। ਹਰ ਰਸ ਕਾ ਤੂੰ ਚਾਖੇ ਸਾਧ, ਕਹਿਣ ਲੱਗੇ ਹਰੀ ਪਰਮਾਤਮਾ ਦੇ ਰਸ ਦਾ ਵੀ ਸਵਾਦ ਜਾਣ। ਹਰ ਰਸ ਕਾ ਤੂੰ ਚਾਖੇ ਸਾਧ, ਚਾਖਤ ਹੀ ਕੋਈ ਰਹੇ ਬਿਸਮਾਦ। ਅੰਮ੍ਰਿਤ ਰਸਨਾ ਪੀਓ ਪਿਆਰੀ, ਇਹ ਰਸ ਰਾਤੀ ਕੋਈ ਤ੍ਰਿਪਤਾਰੀ। ਕਹਿਣ ਲੱਗੇ ਅੰਮ੍ਰਿਤ
ਰਸ ਨੂੰ

ਤੇ ਲੈ ਆਪਣੀ ਜ਼ੁਬਾਨ ਦੇ ਨਾਲ, ਜ਼ੁਬਾਨ ਦੇ ਨਾਲ ਜਪਣਾ ਸ਼ੁਰੂ ਕਰ ਤੇ ਫਿਰ ਉਸ ਤੋਂ ਬਾਅਦ ਮਨ ਨੂੰ ਖੀਵਾ ਕਰ ਇਸ ਰਸ ਦੇ ਨਾਲ। ਇੱਕ ਬੇਨਤੀ ਮੈਂ ਉਚੇਚੇ ਤੌਰ ਤੇ ਆਪ ਸੰਗਤਾਂ ਦੇ ਸਨਮੁਖ ਹੋਰ ਰੱਖਣੀ ਚਾਹਾਂਗਾ, ਉਹ ਇਹ ਹੈ ਕਿ ਜਦੋਂ ਆਪ ਭੋਜਨ ਛਕਦੇ ਹੋ ਉਦੋਂ ਨਾਲ ਦੀ ਨਾਲ ਤੁਹਾਨੂੰ ਭੋਜਨ ਦੇ ਰਸ ਦੀ ਸਮਝ ਪੈ ਜਾਂਦੀ ਹੈ। ਪਹਿਲਾ ਟੁਕੜਾ, ਪਹਿਲੀ ਬੁਰਕੀ ਮੁੱਖ ਵਿੱਚ ਪਾਈ ਤੇ ਤੁਹਾਡੀ ਜ਼ੁਬਾਨ ਰਸ ਦੀ ਪਰਖ ਕਰਕੇ ਦੱਸ ਦਿੰਦੀ, ਇਹਦਾ ਰਸ ਕੌੜਾ ਹੈ, ਰਸ ਮਿੱਠਾ ਹੈ, ਰਸ ਖੱਟਾ ਹੈ, ਰਸ ਲੂਣਾ ਹੈ, ਰਸ ਚਟਪਟਾ ਹੈ, ਰਸ ਨਮਕੀਨਾ ਹੈ। ਤੁਹਾਡੀ ਜ਼ੁਬਾਨ ਪਰਖ ਕਰ ਦਿੰਦੀ ਇਸ ਭੋਜਨ ਦਾ ਰਸ ਕਿਵੇਂ ਹੈ। ਇਸ ਤਰ੍ਹਾਂ ਤੇ ਨਹੀਂ ਹੈ ਨਾ ਕਿ ਭੋਜਨ ਖਾਓ ਅੱਜ ਤੇ ਰਸ ਬਣੇਗਾ ਆਉਣ ਵਾਲੇ ਕੱਲ ਨੂੰ, ਜਾਂ ਭੋਜਨ ਖਾਓ ਅੱਜ ਤੇ ਰਸ ਬਣੇਗਾ ਇੱਕ ਹਫ਼ਤੇ ਬਾਅਦ, ਵੀਕ ਬਾਅਦ, ਮਹੀਨੇ ਬਾਅਦ, ਸਾਲ ਬਾਅਦ। ਇਸ ਤਰ੍ਹਾਂ ਦਾ ਨਿਯਮ ਤੇ ਨਹੀਂ ਹੈ, ਇਹ ਦਸਤੂਰ ਤੇ ਨਹੀਂ। ਧਰਮ ਦੀ ਦੁਨੀਆਂ ਦੇ ਅੰਦਰ ਵੀ ਇਹੀ ਦਸਤੂਰ ਹੈ। ਇਹ ਮਤ ਸੋਚੋ ਕਿ ਮੈਂ ਬਾਣੀ ਦਾ ਜਾਪ ਕਰ ਰਿਹਾ ਮੈਨੂੰ ਅੱਜ ਰਸ ਨਹੀਂ ਮਿਲਿਆ, ਇਹਦਾ ਰਸ ਕੱਲ ਨੂੰ ਬਣ ਜਾਏਗਾ, ਨਹੀਂ ਬਣੇਗਾ। ਜੋ ਹੁਣ ਕਰਦਿਆਂ ਕਰਦਿਆਂ ਰਸ ਨਹੀਂ ਆਇਆ ਉਹਦਾ ਕੱਲ ਨੂੰ ਵੀ ਰਸ ਨਹੀਂ ਬਣੇਗਾ। ਗੁਰਬਾਣੀ ਦਾ ਚਿੰਤਨ ਭਜਨ ਕਰਦਿਆਂ ਕਰਦਿਆਂ ਰਸ ਨਾਲੋ ਨਾਲ ਪੈਦਾ ਹੁੰਦਾ ਹੈ, ਨਾਲੋ ਨਾਲ ਉਸੇ ਵਕਤ। ਤੇ ਜੇ ਨਾਲੋ ਨਾਲ ਰਸ ਨਹੀਂ ਬਣਿਆ ਉਸ ਖਾਧੇ ਭੋਜਨ ਦਾ ਰਸ ਕੱਲ ਨੂੰ ਵੀ ਨਹੀਂ ਬਣੇਗਾ। ਸਾਡਾ ਮਨ ਇਸ ਭਰਮ ਦੇ ਅੰਦਰ ਹੈ ਹੁਣ ਕਰੀ ਚੱਲੋ ਇਹਦਾ ਲਾਭ ਅਗਲੇ ਜਨਮ ਮਿਲੇਗਾ। ਸ਼ੁਰੂਆਤ ਅੱਜ ਤੋਂ ਹੈ, ਅਗਰ ਅੱਜ ਪਦਾਰਥ ਦਾ ਰਸ ਨਹੀਂ ਮਿਲਿਆ ਕੱਲ ਨੂੰ ਕਿਵੇਂ ਮਿਲੇਗਾ। ਤੁਸੀਂ ਹੁਣ ਬੁਰਕੀ ਮੂੰਹ ਵਿੱਚ ਪਾਈਏ ਰਸ ਹੁਣੇ ਹੈ, ਜ਼ੁਬਾਨ ਵਿੱਚੋਂ ਹੁਣ ਵਾਹਿਗੁਰੂ ਕੱਢੋ, ਰਸ ਨਾਲੋ ਨਾਲ ਮਿਲਣਾ ਚਾਹੀਦਾ ਹੈ। ਨਹੀਂ ਮਿਲਿਆ ਤੇ ਸਮਝ ਲਓ ਭੋਜਨ ਸਹੀ ਢੰਗ ਦੇ ਨਾਲ ਖਾਧਾ ਨਹੀਂ ਗਿਆ। ਜਪਜੀ ਸਾਹਿਬ ਹੁਣ ਜਪਿਆ, ਹੁਣ ਪੜਿਆ, ਇਹਦਾ ਰਸ ਹੁਣੇ ਬਣਨਾ ਚਾਹੀਦਾ, ਨਾਲੋ ਨਾਲ ਹੀ। ਇਸ ਭੁਲੇਖੇ ਵਿੱਚ ਨਾ ਰਹੋ ਕਿ ਮੇਰਾ ਕੰਮ ਪੜਨਾ ਹੈ ਤੇ ਰਸ ਬਣੇਗਾ ਆਉਣ ਵਾਲੇ ਕੱਲ ਨੂੰ, ਹੁਣੇ ਰਸ ਨਾਲ ਨਾਲ ਬਣੇਗਾ। ਅਗਰ ਨਹੀਂ ਬਣਿਆ ਤੇ ਫਿਰ ਸਹੀ ਢੰਗ ਦੇ ਨਾਲ ਜਾਪ ਹੋਇਆ ਨਹੀਂ, ਸਹੀ ਢੰਗ ਦੇ ਨਾਲ ਭਜਨ ਕੀਤਾ ਨਹੀਂ ਗਿਆ। ਅਗਰ ਰਸ ਹੁਣੇ ਨਹੀਂ ਬਣਿਆ, ਫਿਰ ਮੈਂ ਦੁਬਾਰਾ ਉਚੇਚੇ ਤੌਰ ਤੇ ਬੇਨਤੀ ਕਰ ਰਿਹਾ, ਭੋਜਨ ਖਾਓ ਰਸ ਨਾਲੋ ਨਾਲ ਬਣਦਾ ਹੈ, ਭਜਨ ਕਰੋ ਰਸ ਨਾਲੋ ਨਾਲ ਬਣਦਾ ਹੈ। ਕੀਰਤਨ ਆਪ ਅੱਜ ਸੁਣ ਰਹੇ ਹੋ ਤੇ ਅੱਜ ਦੇ ਸੁਣੇ ਹੋਏ ਕੀਰਤਨ ਦਾ ਰਸ ਕੀ ਕੱਲ ਨੂੰ ਜਾ ਕੇ ਮਿਲੇਗਾ। ਕਥਾ ਤੁਸੀਂ ਇਸ ਵਕਤ ਬਹਿ ਕੇ ਦਰਬਾਰ ਵਿੱਚ ਸੁਣ ਰਹੇ ਹੋ ਤੇ ਕੀ ਹੁਣ ਦੀ ਕੀਤੀ ਕਥਾ ਦਾ ਰਸ ਆਉਣ ਵਾਲੇ ਤਿੰਨ ਦਿਨਾਂ ਬਾਅਦ ਬਣੇਗਾ। ਅਗਰ ਤੁਹਾਨੂੰ ਰਸ ਕਥਾ ਵਿੱਚੋਂ ਆ ਰਿਹਾ ਹੈ ਤੇ ਹੁਣੇ ਆ ਰਿਹਾ, ਨਹੀਂ ਆ ਰਿਹਾ ਤੇ ਇਹਦਾ ਰਸ ਕੱਲ ਵੀ ਨਹੀਂ ਆਏਗਾ। ਅਗਰ ਕੀਰਤਨ ਸੁਣਦਿਆਂ ਸੁਣਦਿਆਂ ਹੁਣ ਰਸ ਨਹੀਂ ਬਣਿਆ ਕੱਲ ਨੂੰ ਨਹੀਂ ਬਣੇਗਾ। ਬਾਣੀ ਪੜ੍ਹਦਿਆਂ ਪੜ੍ਹਦਿਆਂ ਹੁਣ ਰਸ ਨਹੀਂ ਬਣਿਆ ਕੱਲ ਨਹੀਂ ਬਣੇਗਾ। ਭਜਨ ਬੰਦਗੀ ਕਰਦਿਆਂ ਕਰਦਿਆਂ ਰਸ ਬਣਨਾ ਚਾਹੀਦਾ ਹੈ ਨਾਲੋ ਨਾਲ, ਨਹੀਂ ਬਣਿਆ ਤੇ ਫਿਰ ਕਦੀ ਵੀ ਨਹੀਂ ਬਣੇਗਾ। ਅਗਰ ਭੋਜਨ ਪੱਕਾ ਹੋਵੇ, ਥਾਲ ਦੇ ਅੰਦਰ ਪਰੋਸਿਆ ਹੋਵੇ, ਪਰਪਿਆ ਹੋਵੇ ਸਾਡੇ ਤੋਂ ਦੂਰ, ਤੇ ਉਸ ਭੋਜਨ ਦਾ ਰਸ ਜ਼ੁਬਾਨ ਨੂੰ ਨਹੀਂ ਮਿਲਦਾ, ਭਾਵੇਂ ਉਹ ਭੋਜਨ ਕਿੰਨਾ ਸਵਾਦਲਾ ਹੋਵੇ, ਕਿੰਨਾ ਚੰਗਾ ਹੋਵੇ, ਪਰ ਥਾਲ ਵਿੱਚ ਪਰੋਸਿਆ ਹੈ, ਦੂਰ ਪਿਆ ਹੈ, ਉਹਦਾ ਰਸ ਤੁਹਾਨੂੰ ਕੀ ਸਮਝ ਆਈ ਕਿ ਭੋਜਨ ਖੱਟਾ ਹੈ, ਭੋਜਨ ਮਿੱਠਾ ਹੈ, ਭੋਜਨ ਕੌੜਾ ਹੈ, ਨਹੀਂ ਜਾਣ ਪਾਏ ਉਹਦਾ ਰਸ ਕੀ। ਭਜਨ ਵੀ ਅਗਰ ਮਨ ਤੋਂ ਦੂਰ ਰਿਹਾ, ਗੁਰਬਾਣੀ ਮਨ ਤੋਂ ਦੂਰ ਰਹੀ, ਕਥਾ ਮਨ ਤੋਂ ਦੂਰ ਰਹੀ, ਕੀਰਤਨ ਮਨ ਤੋਂ ਦੂਰ ਰਿਹਾ, ਤੇ ਦੂਰ ਪੈ ਭੋਜਨ ਦਾ ਰਸ ਵੀ ਨਹੀਂ ਮਿਲਦਾ, ਦੂਰ ਪੈ ਭਜਨ ਦਾ ਰਸ ਵੀ ਨਹੀਂ ਮਿਲਦਾ। ਦੁਬਾਰਾ ਮੈਂ ਇਹਨਾਂ ਲਫ਼ਜ਼ਾਂ ਨੂੰ ਦੁਹਰਾ ਦਿਆਂ, ਭੋਜਨ ਜ਼ੁਬਾਨ ਤੋਂ, ਭੋਜਨ ਮੁੱਖ ਤੋਂ ਦੂਰ ਹੈ, ਉਹ ਭੋਜਨ ਸਾਡਾ ਕੁਝ ਸਵਾਰੇਗਾ ਨਹੀਂ ਜਿਹੜਾ ਬਾਹਰ ਪਿਆ ਹੈ, ਉਹਦਾ ਰਸ ਬਣੇਗਾ ਵੀ ਨਹੀਂ। ਜੋ ਗੁਰਬਾਣੀ ਉਪਦੇਸ਼ ਸਾਡੇ ਮਨ ਦੇ ਬਾਹਰ ਬਾਹਰ ਹੈ, ਮਨ ਵਿੱਚ ਗਿਆ ਨੇ, ਨਾ ਮਨ ਨੂੰ ਤ੍ਰਿਪਤ ਕਰੇਗਾ, ਨਾ ਰਜਾਏਗਾ, ਨਾ ਉਹਦਾ ਰਸ ਬਣੇਗਾ, ਜੋ ਮਨ ਤੋਂ ਬਾਹਰ ਬਾਹਰ ਹੈ। ਤੋ ਬੇਨਤੀ ਕਰਦਾ ਚੱਲਾਂ, ਭਗਤ ਫਰੀਦ ਸਾਹਿਬ ਕਹਿੰਦੇ ਨੇ, ਅੱਜ ਨਾ ਸੁੱਤੀ ਕੰਤ ਸਿਓ, ਅੱਜ ਮੈਂ ਆਪਣੇ ਕੰਤ, ਕੰਤ ਮੈਨੇ ਪਤੀ, ਪਤੀ ਮੈਨੇ ਪਰਮਾਤਮਾ, ਪਤੀ ਪਰਮਾਤਮਾ ਦੇ ਮਲਾਪ ਦਾ ਰਸ ਨਹੀਂ ਜਾਣ ਪਾਇਆ। ਕੁਝ ਸਤਸੰਗੀ ਨਵੇਂ ਆਏ, ਗੱਲ ਨੂੰ ਮੈਂ ਦੁਬਾਰਾ ਦੁਹਰਾ ਰਿਹਾ, ਸੂਫੀ ਸੰਤ ਤਕਰੀਬਨ ਪਰਮਾਤਮਾ ਨੂੰ ਮਹਿਬੂਬ ਮੰਨਦੇ ਨੇ, ਆਪਣੇ ਆਪ ਨੂੰ ਮਹਿਬੂਬਾ ਮੰਨਦੇ ਨੇ, ਤੇ ਫਿਰ ਲਫ਼ਜ਼ ਵੀ ਉਸ ਤਰ੍ਹਾਂ ਦੇ ਵਰਤਣੇ ਪੈਣਗੇ। ਜੇ ਪਰਮਾਤਮਾ ਪ੍ਰੇਮੀ ਹੈ, ਆਪਣੇ ਆਪ ਨੂੰ ਪ੍ਰੇਮਿਕਾ ਦੀ ਜਗ੍ਹਾ ਦੇ ਉੱਤੇ ਮੰਨਿਆ ਗਿਆ, ਤੇ ਫਿਰ ਲਫ਼ਜ਼ ਵੀ ਉਸ ਤਰ੍ਹਾਂ ਦੇ ਪਰਾਉਣੇ ਪੈਣਗੇ। ਭਗਤ ਜੀ ਕਹਿਣ ਲੱਗੇ, ਮੈਂ ਆਪਣੇ ਕੰਤ ਪਰਮਾਤਮਾ ਦੇ ਨਾਲ ਮਿਲਣ ਦਾ ਰਸ ਅੱਜ ਨਹੀਂ ਮਾਣ ਪਾਇਆ, ਅੰਗ ਮੁੜੇ ਮੁੜ ਜਾਏ, ਮੇਰਾ ਸਾਰਾ ਦਿਨ ਮਨ ਬੇਚੈਨੀ ਵਿੱਚ ਰਿਹਾ।
ਚਿੜਚਿੜਾਪਣ ਰਿਹਾ, ਕ੍ਰੋਧ ਵਾਰ ਵਾਰ ਮਨ ਵਿੱਚੋਂ ਜਨਮ ਲੈਂਦਾ ਰਿਹਾ, ਕਿਉਂਕਿ ਜੋ ਰਸ ਰੋਜ਼ ਰੋਜ਼ ਮਿਲਦਾ ਸੀ ਅੱਜ ਉਹ ਰਸ ਨਹੀਂ ਮਿਲਿਆ। ਤੇ ਜਿਹੜੇ ਰੋਜ਼ ਰੋਜ਼ ਦੇ ਅਭਿਆਸੀ ਨੇ ਉਹਨਾਂ ਨੂੰ ਮੇਰੀ ਬੇਨਤੀ ਦੀ ਪਕੜ ਜ਼ਿਆਦਾ ਆਏਗੀ। ਵਾਕਈ ਮਨ ਖਿਜਿਆ ਰਹਿੰਦਾ ਹੈ ਅਗਰ ਕਿਸੇ ਦਿਨ ਮਜਬੂਰੀ ਦੇ ਕਾਰਨ ਗੁਰਦੁਆਰੇ ਨਾ ਆ ਸਕੋ। ਰੋਜ਼ ਆਉਣ ਵਾਲੇ ਇੱਕ ਦਿਨ ਨਾ ਆ ਸਕਣ, ਮਨ ਖਿਜਿਆ ਰਹਿੰਦਾ। ਰੋਜ਼ ਸੁਣਨ ਵਾਲੇ ਇੱਕ ਦਿਨ ਨਾ ਆ ਸਕਣ, ਮਨ ਵਿੱਚ ਕ੍ਰੋਧ ਬਣਦਾ ਰਹਿੰਦਾ, ਚਿੜਚਿੜਾਪਣ ਰਹਿੰਦਾ। ਇਸ ਤਰ੍ਹਾਂ ਰਹਿੰਦਾ ਜਿਵੇਂ ਕੋਈ ਕੀਮਤੀ ਪਦਾਰਥ ਅੱਜ ਮੇਰੇ ਕੋਲੋਂ ਗਵਾਚ ਗਿਆ ਹੋਵੇ, ਕੋਈ ਵਸਤ ਗੁੰਮ ਹੋਈ ਹੋਵੇ। ਕਹਿਣ ਲੱਗੇ, ਜਾਏ ਪੁੱਛੋ ਦੋਹਾਗਣੀ ਤੁਮ ਕਿਉਂ ਰਹਿਣ ਬਿਹਾਏ। ਮੈਂ ਉਹਨਾਂ ਦੋਹਾਗਣਾ ਨੂੰ, ਸਾਖਤਾਂ ਨੂੰ, ਮਨਮੁੱਖਾਂ ਨੂੰ ਪੁੱਛਦਾ ਕਿ ਤੁਹਾਡੀ ਜੀਵਨ ਰੂਪੀ ਰਾਤ ਕਿਵੇਂ ਗੁਜ਼ਰਦੀ, ਜਿਨ੍ਹਾਂ ਨੇ ਕਦੀ ਰੱਬ ਨੂੰ ਚੇਤੇ ਕੀਤਾ ਹੀ ਨਹੀਂ, ਭੁੱਲ ਕੇ ਜ਼ੁਬਾਨ ਦੇ ਉੱਤੇ ਵਾਹਿਗੁਰੂ ਜਾਪ ਲਿਆਂਦਾ ਹੀ ਨਹੀਂ, ਪਰਮਾਤਮਾ ਦੇ ਗੁਣਾਂ ਦਾ ਜਾਪ ਕੀਤਾ ਹੀ ਨਹੀਂ, ਉਹਨਾਂ ਦੀ ਜੀਵਨ ਦੀ ਰਾਤ ਕਿਵੇਂ ਗੁਜ਼ਰਦੀ ਹੈ? ਭਾਰੀ ਗੁਜ਼ਰਦੀ ਹੈ, ਬੇਚੈਨੀ ਵਿੱਚ ਗੁਜ਼ਰਦੀ ਹੈ। ਇੱਕ ਤੰਦਰੁਸਤ ਮਨੁੱਖ ਤੇ ਇੱਕ ਬਿਮਾਰ ਮਨੁੱਖ, ਇਹਨਾਂ ਦੋਵਾਂ ਦੀ ਰਾਤ ਦੇ ਅੰਦਰ ਵੱਡਾ ਅੰਤਰ ਹੈ। ਬਿਮਾਰ ਸਾਰੀ ਰਾਤ ਕਰਵਟਾਂ ਬਦਲਦਾ ਰਹਿੰਦਾ ਹੈ, ਹੋਕੇ ਭਰਦਾ ਰਹਿੰਦਾ ਹੈ, ਜਾਗਦਾ ਰਹਿੰਦਾ ਹੈ, ਬੇਚੈਨੀ ਵਿੱਚ ਰਹਿੰਦਾ ਹੈ। ਤੇ ਤੰਦਰੁਸਤ ਲੰਮੀਆਂ ਤਾਣ ਕੇ ਕੂਕ ਨੀਂਦਰਾ ਵਿੱਚ ਸੁੱਤਾ ਮਗਨ ਨਜ਼ਰ ਆਉਂਦਾ ਹੈ। ਇੰਨਾ ਹੀ ਫਰਕ ਹੈ ਇੱਕ ਗੁਰਮੁਖ ਦੀ ਰਾਤ ਤੇ ਇੱਕ ਮਨਮੁਖ ਦੀ ਰਾਤ ਦੇ ਅੰਦਰ। ਰਾਤ ਜੀਵਨ ਹੈ, ਪੂਰਾ ਜੀਵਨ ਇੱਕ ਰਾਤ ਹੈ। ਏਕ ਰਹਿਣ ਕੇ ਪਾਹੁਣ ਤੋਂ ਮਿਆ ਹੈ, ਪੂਰਾ ਜੀਵਨ ਰਾਤ ਹੈ। ਕਈਆਂ ਦਾ ਜੀਵਨ ਬੀਤਦਾ ਹੈ ਤੇ ਬੀਤਦਾ ਹੈ ਹੋਕੇ ਪਰਦਿਆਂ, ਝੋਰਿਆਂ ਦੇ ਅੰਦਰ, ਕਲੇ ਕਲੇਸ਼ ਦੇ ਅੰਦਰ, ਮਨ ਮੁਟਾਵ ਦੇ ਅੰਦਰ। ਪਦਾਰਥ ਬੜਾ ਹੈ ਪਰ ਮਨ ਮੁਟਾਵ ਵੀ ਬੜਾ ਹੈ। ਸੁੱਖ ਦੇਣ ਵਾਲੇ ਸਾਧਨ ਪਦਾਰਥ ਤੇ ਬੜੇ ਨੇ, ਲਗਜ਼ਰੀ ਕਾਰਾਂ ਤੇ ਕੋਲ ਨੇ, ਸੀਸ ਮਹਿਲ ਤੇ ਕੋਲ ਹੈ, ਕੱਪੜਾ ਵੀ ਬੜਾ ਹੈ, ਭੋਜਨ ਵੀ ਬੜਾ ਹੈ, ਧਨ ਦੌਲਤ ਪਦਾਰਥ ਵੀ ਬੜਾ ਹੈ, ਪਰ ਨਾਲ ਦੁੱਖ ਵੀ ਬੜਾ ਹੈ। ਜੀਵਨ ਦੀ ਰਾਤ ਬੀਤਦੀ ਏ ਦੁੱਖ ਦੀ ਪੰਡ ਚੁੱਕ ਏ, ਤੇ ਕਈਆਂ ਦੀ ਜੀਵਨ ਦੀ ਰਾਤ ਬੀਤਦੀ ਏ ਬੜੇ ਆਨੰਦ ਦੇ ਅੰਦਰ। ਭਾਵੇਂ ਉਹਨਾਂ ਦਾ ਘਰ ਛੋਟਾ ਹੈ, ਕਾਰ ਛੋਟੀ ਏ, ਪਦਾਰਥ ਥੋੜਾ ਹੈ, ਪਰ ਆਨੰਦਿਤ ਬੜੇ ਨੇ, ਬੜੇ ਆਨੰਦ ਦੇ ਅੰਦਰ ਨੇ। ਇੱਕ ਬੇਨਤੀ ਮੈਂ ਹੋਰ ਕਰਦਾ ਚੱਲਾਂ। ਆਨੰਦ ਦੇ ਸੰਬੰਧ ਵਿੱਚ ਸੁਣਿਆ ਤੇ ਹੈ ਕਿ ਆਨੰਦ ਹੁੰਦਾ ਹੈ, ਪਰ ਆਨੰਦ ਨੂੰ ਜਾਣਿਆ ਕਿੰਨਿਆਂ ਨੇ ਹੈ? ਇਹਦਾ ਜਵਾਬ ਤੁਸੀਂ ਆਪਣੇ ਕੋਲੋਂ ਆਪ ਮੰਗੋ ਕਿ ਆਨੰਦ ਨੂੰ ਜਾਣਿਆ ਕਿੰਨਿਆਂ ਨੇ। ਬਚਪਨ ਦੇ ਅੰਦਰ ਅਸੀਂ ਖਿਡੌਣਿਆਂ ਵਿੱਚੋਂ ਆਨੰਦ ਲੱਭਣ ਦੀ ਕੋਸ਼ਿਸ਼ ਕਰਦੇ ਰਹੇ, ਖਿਡੌਣੇ ਮਿਲ ਗਏ ਪਰ ਖਿਡੌਣਿਆਂ ਵਿੱਚੋਂ ਆਨੰਦ ਨਾ ਮਿਲਿਆ। ਮਾਂ ਬਾਪ ਖਿਡੌਣੇ ਬਦਲ ਬਦਲ ਕੇ ਦਿੰਦੇ ਰਹੇ, ਕਿਸੇ ਖਿਡੌਣੇ ਵਿੱਚੋਂ ਵੀ ਆਨੰਦ ਨਾ ਬਣਿਆ। ਸਹਿਜੇ ਸਹਿਜੇ ਬਾਲਪਣ ਪਿੱਛੇ ਰਹਿ ਗਿਆ ਤੇ ਜਵਾਨੀ ਅੱਗੇ ਆ ਗਈ, ਜਵਾਨੀ ਦੀਆਂ ਦਲਹੇਜਾਂ ਤੇ ਕਦਮ ਆ ਗਏ। ਜਵਾਨੀ ਦੇ ਅੰਦਰ ਮਨ ਵਿੱਚੋਂ ਇੱਕ ਆਵਾਜ਼ ਪੈਦਾ ਹੋਈ, ਪਤਨੀ ਮਿਲ ਜਾਏ ਤੇ ਸ਼ਾਇਦ ਆਨੰਦ ਮਿਲ ਜਾਏ, ਪਤੀ ਮਿਲ ਜਾਏ ਤੇ ਸ਼ਾਇਦ ਆਨੰਦ ਮਿਲ ਜਾਏ। ਜਵਾਨੀ ਦੇ ਅੰਦਰ ਪਤਨੀ ਮਿਲ ਗਈ ਪਰ ਆਨੰਦ ਨਾ ਮਿਲਿਆ, ਪਤੀ ਵੀ ਮਿਲ ਗਿਆ ਆਨੰਦ ਨਹੀਂ ਮਿਲਿਆ। ਮਨ ਫਿਰ ਹਵਾ ਦੀ ਤਰ੍ਹਾਂ ਜਿਵੇਂ ਗੁਬਾਰੇ ਹੁੰਦੇ ਨੇ ਤੇ ਗੁਬਾਰੇ ਦੀ ਪਰਤ ਬੜੀ ਪਤਲੀ ਹੁੰਦੀ, ਇਸ ਤਰ੍ਹਾਂ ਬਿਲਕੁਲ ਕਮਜ਼ੋਰ ਗੁਬਾਰੇ ਮਨ ਤਿਆਰ ਕਰ ਕਰਕੇ ਸਾਨੂੰ ਦਿੰਦਾ ਰਹਿੰਦਾ, ਦਲੀਲਾਂ ਦੇ ਅੰਦਰ ਉਲਝਾਈ ਰੱਖਦਾ, ਅੱਗੇ ਅੱਗੇ ਦੌੜਾਈ ਰੱਖਦਾ। ਮਨ ਨੇ ਫਿਰ ਇੱਕ ਆਵਾਜ਼ ਦਿੱਤੀ ਕਿ ਆਨੰਦ ਤਾਂ ਬਣੇਗਾ ਜੇ ਤੇਰੇ ਘਰ ਦੇ ਅੰਦਰ ਇੱਕ ਦੋ ਬੱਚਿਆਂ ਦਾ ਜਨਮ ਹੋਵੇ। ਘਰ ਦੇ ਅੰਦਰ ਦੋ ਧੀਆਂ ਦਾ, ਦੋ ਪੁੱਤਰਾਂ ਦਾ ਜਨਮ ਹੋਇਆ, ਚਾਰ ਪੰਜ ਛੇ ਬੱਚਿਆਂ ਦਾ ਜਨਮ ਹੋਇਆ ਤੇ ਆਨੰਦ ਦਾ ਜਨਮ ਤਾਂ ਵੀ ਨਾ ਹੋਇਆ। ਮੈਂ ਝੂਠ ਬਿਆਨੀ ਨਹੀਂ ਕਰ ਰਿਹਾ, ਤੁਸੀਂ ਸਾਰੇ ਇਸ ਗੱਲ ਤੋਂ ਜਾਣੂ ਹੋ ਕਿ ਵਿਆਹ ਕਰਾਉਣ ਤੋਂ ਬਾਅਦ ਆਨੰਦ ਬਣ ਜਾਂਦਾ ਹੈ, ਧੀਆਂ ਪੁੱਤਰਾਂ ਨੂੰ ਜਨਮ ਦੇਣ ਤੋਂ ਬਾਅਦ ਕਿਸੇ ਦੇ ਜੀਵਨ ਵਿੱਚ ਆਨੰਦ ਬਣਿਆ। ਮੈਂ ਤੇ ਕੁਰਜਦੇ ਕਲਪਦੇ ਹੋਇਆਂ ਨੂੰ ਮਿਲਿਆ, ਕੋਈ ਹਜ਼ਾਰਾਂ ਵਿੱਚੋਂ ਇੱਕ ਆਨੰਦ ਭਰਪੂਰ ਮਿਲਦਾ ਹੈ। ਚਲੋ ਫਿਰ ਮਨ ਦੀ ਵਾਸ਼ਨਾ ਅੱਗੇ ਚਲੀ ਗਈ। ਮਨ ਨੇ ਕਿਹਾ ਕਿ ਹੁਣ ਇਹ ਬੱਚਿਆਂ ਨੂੰ ਜਨਮ ਦਿੱਤਾ ਹੈ, ਇਹਨਾਂ ਦੀ ਲਾਲਣਾ ਪਾਲਣਾ ਕਰਨਾ ਵੀ ਮੇਰਾ ਫਰਜ਼ ਹੈ, ਇਹਨਾਂ ਦੀ ਲਾਲਣਾ ਪਾਲਣਾ ਕਰ ਲਏਗਾ ਤੇ ਸ਼ਾਇਦ ਜੀਵਨ ਦੇ ਅੰਦਰ ਆਨੰਦ ਬਣ ਜਾਏਗਾ। ਬੱਚਿਆਂ ਨੂੰ ਪਾਲਣਾ ਪੋਸਣਾ ਸ਼ੁਰੂ ਕੀਤਾ, ਪੜ੍ਹਾਉਣਾ ਲਿਖਾਉਣਾ ਸ਼ੁਰੂ ਕੀਤਾ, ਸੋਚਿਆ ਕਿ ਚਲੋ ਇਹਨਾਂ ਦੇ ਕਾਰਜ ਕਰ ਲਵਾਂ, ਇਹਨਾਂ ਦੇ ਵਿਆਹ ਕਾਰਜ ਕਰ ਲਵਾਂ ਤੇ ਸ਼ਾਇਦ ਜੀਵਨ ਦੇ ਅੰਦਰ ਆਨੰਦ ਬਣ ਜਾਏ। ਬੱਚੇ ਪੜ੍ਹ ਲਿਖ ਕੇ ਡਿਗਰੀ ਵਾਲੇ ਬਣ ਗਏ, ਡਿਗਰੀ ਹੋਲਡਰ ਬਣ ਗਏ, ਕੋਈ ਸਾਇੰਟਿਸਟ ਬਣਿਆ, ਕੋਈ ਡਾਕਟਰ ਬਣਿਆ, ਕੋਈ ਵਕੀਲ ਬਣਿਆ, ਕੋਈ ਜੱਜ ਬਣਿਆ, ਬੱਚੇ ਤੇ ਪੜ੍ਹ ਲਿਖ ਗਏ, ਪਰ ਜੀਵਨ ਦੇ ਅੰਦਰ ਆਨੰਦ ਅਜੇ ਵੀ ਨਹੀਂ। ਬਲਕਿ ਕੀ ਹੋਇਆ,
ਉਹ ਜਿਹੜੀ ਕਲਪਨਾ ਸੀ ਉਹ ਨਾਲ ਨਾਲ ਚਲਦੇ ਚਲਦੇ ਡਿਪਰੈਸ਼ਨ ਦਾ ਰੂਪ ਧਾਰਨ ਕਰ ਗਏ, ਕਲੇ ਕਲੇਸ਼ ਡਿਪਰੈਸ਼ਨ ਦੀ ਬਿਮਾਰੀ ਬਣ ਗਏ। ਇਹਨੂੰ ਹਿੰਦੀ ਦੇ ਅੰਦਰ ਫੋਬੀਆ ਵੀ ਕਹਿ ਦਿੰਦੇ ਨੇ, ਫੋਬੀਏ ਦੀ ਬਿਮਾਰੀ ਬਣ ਗਈ। ਤੋ ਖੈਰ ਜੋ ਮੈਂ ਬੇਨਤੀ ਕਰ ਰਿਹਾ ਸਾਂ, ਬੱਚਿਆਂ ਦੇ ਵਿਆਹ ਹੋ ਗਏ, ਆਨੰਦ ਤਾਂ ਨਾ ਬਣਿਆ। ਹੁਣ ਸਾਰੀ ਕਾਰਜ ਤੇਰੇ ਫਤਿਹ ਨੇ, ਧੀਆਂ ਵਿਆਹੀਆਂ ਗਈਆਂ, ਨੌਵਾਂ ਘਰ ਵਿੱਚ ਆ ਗਈਆਂ, ਪੁੱਤਰ ਵਿਆਹੇ ਗਏ, ਪਰਨਾਏ ਗਏ, ਆਪ ਬਜ਼ੁਰਗ ਵਾਰ ਜਿਤਨੇ ਸ਼ੋਭਾ ਪਾ ਰਹੇ ਹੋ, ਪਹਿਲਾਂ ਮੈਂ ਤੁਹਾਡੇ ਤੋਂ ਖਿਮਾ ਮੰਗ ਲਵਾਂ। ਬਾਅਦ ਵਿੱਚ ਇਮਾਨਦਾਰੀ ਦੇ ਨਾਲ ਆਪਣੇ ਆਪ ਨੂੰ ਪੁੱਛੋ ਕਿ ਤੁਹਾਡੇ ਜੀਵਨ ਦੇ ਅੰਦਰ ਆਨੰਦ ਬਣ ਗਿਆ। 100 ਸਾਲ ਦਾ ਬਿਰਧ ਬਾਬਾ ਮਰਨ ਦੀ ਛੇਜ ਦੇ ਉੱਤੇ ਹੋਵੇ ਤੇ ਕੰਨ ਵਿੱਚ ਜਾ ਕੇ ਪ੍ਰਸ਼ਨ ਕਰੋ, ਬਾਬਾ ਇਮਾਨਦਾਰੀ ਦੇ ਨਾਲ ਦੱਸ ਕੇ ਜਾਈ ਕਿ ਆਨੰਦ ਲੈ ਕੇ ਜਾ ਰਿਹਾ ਜਾਂ ਦੁੱਖ ਲੈ ਕੇ ਜਾ ਰਿਹਾ। ਹਜ਼ਾਰਾਂ ਵਿੱਚੋਂ ਇੱਕ ਦਾ ਜਵਾਬ ਆਏਗਾ, ਆਨੰਦ ਲੈ ਕੇ ਜਾ ਰਿਹਾ। ਮਰਨ ਦਾ ਮੈਨੂੰ ਕੋਈ ਇਤਰਾਜ਼ ਨਹੀਂ ਹੈ, ਮੈਂ ਜੀਵਨ ਗੁਜ਼ਾਰਾਂ, ਇਹ ਲਾਲਸਾ ਮੇਰੀ ਬਾਕੀ ਨਹੀਂ ਹੈ। ਬਾਕੀ ਸਭ ਦੀ ਤਮੰਨਾ ਹੋਏਗੀ, ਨਹੀਂ ਅਜੇ ਤੇ ਜੀਵਨ ਹੋਰ ਚਾਹੀਦਾ ਸੀ, ਵੇਖਿਆ ਹੀ ਕੀ, ਵੇਖਣ ਦੇ ਦਿਨ ਹੁਣ ਆਏ ਸਨ, ਸਾਰੀ ਉਮਰ ਤੇ ਕਰਦੇ ਹੀ ਰਹੇ, ਵੇਖਣਾ ਤੇ ਹੁਣ ਸੀ। ਤੋ ਜੀਵਨ ਪੂਰੇ ਦਾ ਪੂਰਾ ਬੀਤ ਜਾਂਦਾ ਹੈ, ਨਾ ਬਾਲਪਨ ਦੇ ਅੰਦਰ, ਨਾ ਜਵਾਨੀ ਦੇ ਅੰਦਰ, ਨਾ ਬੁਢਾਪੇ ਦੇ ਅੰਦਰ ਆਨੰਦ ਬਣਦਾ ਹੈ। ਹੁਣ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਆਨੰਦ ਨੂੰ ਪ੍ਰਾਪਤ ਕਰਨ ਵਾਸਤੇ ਕੋਈ ਇੱਕ ਉਮਰ ਨਹੀਂ ਹੈ। ਇਹ ਨਹੀਂ ਹੈ ਕਿ ਬਾਲਪਨ ਦੇ ਅੰਦਰ ਜਿਵੇਂ ਖਿਡੌਣੇ ਮਿਲਣੇ ਨੇ, ਜਵਾਨੀ ਵਿੱਚ ਨਹੀਂ, ਜਵਾਨੀ ਵਿੱਚ ਹੀ ਵਿਆਹ ਕਾਰਜ ਹੁੰਦਾ ਹੈ, ਬਾਲਪਨ ਵਿੱਚ ਨਹੀਂ ਜਾਂ ਬੁਢਾਪੇ ਵਿੱਚ ਨਹੀਂ। ਬੁਢਾਪੇ ਵਿੱਚ ਹੀ ਨੂੰਹਾਂ ਤੇ ਧੀਆਂ ਦੋਤਰਿਆਂ ਪੋਤਰਿਆਂ ਵਾਲਾ ਬਣਦਾ ਹੈ, ਬਾਲਪਨ ਵਿੱਚ ਨਹੀਂ। ਇਹ ਤੇ ਹੋਇਆ ਨਾ ਉਮਰ ਦਾ ਤਕਾਜ਼ਾ ਕਿ ਕਿਹੜਾ ਕੰਮ ਕਿਸ ਉਮਰ ਦੇ ਅੰਦਰ ਹੋਣਾ ਹੈ, ਉਮਰ ਦੇ ਲਿਹਾਜ਼ ਨਾਲ ਹੋਣਾ ਹੈ, ਪਰ ਆਨੰਦ ਉਮਰ ਦੇ ਲਿਹਾਜ਼ ਨਾਲ ਨਹੀਂ ਮਿਲਦਾ। ਆਨੰਦ ਮਿਲ ਜਾਏ ਤੇ ਕਿਸੇ ਨੂੰ ਬਾਲਪਨ ਵਿੱਚ ਮਿਲ ਜਾਏ ਕਿਸੇ ਨੂੰ ਜਵਾਨੀ ਵਿੱਚ ਮਿਲ ਜਾਏ ਬੁਢਾਪੇ ਵਿੱਚ ਮਿਲ ਜਾਏ, ਤੇ ਨਾ ਮਿਲੇ ਤੇ ਤਿੰਨੇ ਪੈਰੇ ਦੇ ਬੀਤ ਜਾਂਦੇ ਨੇ, ਆਨੰਦ ਨੂੰ ਮਿਲਦਾ ਹੀ ਨਹੀਂ ਹੈ, ਨਾ ਬਾਲਪਨ ਦੇ ਅੰਦਰ, ਨਾ ਜਵਾਨੀ ਦੇ ਅੰਦਰ, ਤੇ ਨਾ ਬੁਢਾਪੇ ਦੇ ਅੰਦਰ। ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ, ਜਾਏ ਪੁੱਛੋ ਦੋਹਾਗਣੀ, ਮੈਂ ਉਹਨਾਂ ਦੋਹਾਗਣਾਂ ਨੂੰ ਪੁੱਛਦਾ ਪ੍ਰਸ਼ਨ ਕਰਕੇ, ਤੁਮ ਕਿਉਂ ਰਹਿਣ ਬਿਹਾਏ, ਤੁਹਾਡੇ ਜੀਵਨ ਦੀ ਰਾਤ ਕਿਸ ਤਰ੍ਹਾਂ ਬੀਤੀ, ਦੁੱਬਰ ਰਾਤ, ਪਾਰੀ ਰਾਤ ਕਿਸ ਤਰ੍ਹਾਂ ਬੀਤੀ। ਤੁਸੀਂ ਪੂਰੇ ਜੀਵਨ ਦੇ ਅੰਦਰ ਕਦੇ ਵਾਹਿਗੁਰੂ ਮੰਤਰ ਦਾ ਜਾਪ ਕੀਤਾ ਹੀ ਨਹੀਂ, ਤੇ ਜਦ ਪੂਰਾ ਜੀਵਨ ਬੀਤ ਗਿਆ, ਕਦੀ ਆਪ ਚੌਪਈ ਪੜ੍ਹੀ ਨਹੀਂ, ਸੁਖਮਨੀ ਸਾਹਿਬ ਦੇ ਨਾਲ ਜੁੜਿਆ ਨਹੀਂ, 5 ਬਾਣੀਆਂ ਦਾ ਨੇਮ ਨਿਭਾਇਆ ਨਹੀਂ, ਵਾਹਿਗੁਰੂ ਮੰਤਰ ਜ਼ੁਬਾਨ ਤੇ ਲਿਆਂਦਾ ਹੀ ਨਹੀਂ, ਕਦੀ ਮੰਦਰ ਮਸਜਿਦ ਗੁਰਦੁਆਰੇ ਆਇਆ ਹੀ ਨਹੀਂ, ਤੇ ਦੁਨੀਆਂ ਦਾ ਦਸਤੂਰ ਵੇਖਿਆ, ਜਦ ਉਹ ਮਰਦਾ ਹੈ ਡੈਡ ਬਾਡੀ ਨੂੰ ਚੁੱਕ ਕੇ, ਫਿਰ ਉਹਦੇ ਕੋਲ ਗ੍ਰੰਥੀ ਸਿੰਘ ਨੂੰ ਕਹਿ ਦਿੰਦੇ ਨੇ, ਬਾ ਹੁਕਮ ਗਿਆਨੀ ਜੀ, ਇਹਦੇ ਕੋਲ ਬਹਿ ਕੇ ਨਾ ਹੁਣ ਲਗਾਤਾਰ ਤੁਸੀਂ ਸੁਖਮਨੀ ਸਾਹਿਬ ਦਾ ਜਾਪ ਕਰਨਾ ਹੈ। ਪੂਰਾ ਜੀਵਨ ਆਪ ਮਿਲਿਆ ਸੀ ਸੁਖਮਨੀ ਦਾ ਜਾਪ ਜਪਣ ਲਈ, ਪੂਰੇ ਜੀਵਨ ਦੇ ਅੰਦਰ ਤੇ ਪਤਾ ਨਹੀਂ ਕਿ ਸੁਖਮਨੀ ਕੀ ਹੁੰਦੀ ਹੈ, ਤੇ ਮਰਨ ਤੋਂ ਬਾਅਦ ਹੁਣ ਗ੍ਰੰਥੀ ਸਿੰਘ ਦੀ ਸੁਖਮਨੀ ਇਹਨੂੰ ਪਾਰ ਕਰੇਗੀ। ਪੂਰੇ ਜੀਵਨ ਦੇ ਅੰਦਰ ਆਪ ਤੇ ਭੁੱਲ ਕੇ ਕਦੀ ਇਹਨੇ ਜ਼ੁਬਾਨ ਤੇ ਵਾਹਿਗੁਰੂ ਮੰਤਰ ਦਾ ਜਾਪ ਲਿਆਂਦਾ ਨਹੀਂ, ਤੇ ਮਰ ਗਿਆ ਤੇ ਹੁਣ ਉਹਦੇ ਕੋਲ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰੋ ਜੀ, ਉਹ ਇਹਨੂੰ ਪਾਰ ਕਰੇਗਾ, ਹੁਣ ਦੂਸਰੇ ਦਾ ਕੀਤਾ ਇਹਨੂੰ ਪਾਰ ਕਰੇਗਾ। ਮੇਰਾ ਮਤਲਬ ਇਹ ਨਹੀਂ ਹੈ ਕਿ ਉਹਦੇ ਕੋਲ ਬਹਿ ਕੇ ਰੋਣਾ ਧੋਣਾ ਹੀ ਚਾਹੀਦਾ ਹੈ, ਜਾਂ ਕਥਾ ਕੀਰਤਨ ਜਾਂ ਬਾਣੀ ਦਾ ਜਾਪ ਨਾ ਹੋਵੇ, ਹੋਣਾ ਚਾਹੀਦਾ ਹੈ, ਪਰ ਉਹਨੇ ਆਪ ਵੀ ਤੇ ਜੀਵਨ ਵਿੱਚ ਕੁਝ ਕੀਤਾ ਹੋਵੇ ਨਾ। ਮੁਕਤੀ ਉਹਨੂੰ ਤਾਂ ਮਿਲੇਗੀ ਜੇ ਉਹਨੇ ਆਪ ਕੁਝ ਕਮਾਇਆ ਹੈ, ਪਹਿਲਾਂ ਮੌਤ ਤੋਂ ਪਹਿਲਾਂ ਮਨ ਮੁਕਤ ਹੋਇਆ ਤੇ ਤਾਂ ਮਰਨ ਤੋਂ ਬਾਅਦ ਜੁਨਾ ਤੋਂ ਮੁਕਤੀ, ਤੇ ਮਰਨ ਤੋਂ ਪਹਿਲਾਂ ਉਹ ਬੰਦਰਾਂ ਦੇ ਅੰਦਰ ਵੱਜਾ ਰਿਹਾ, ਤੇ ਹੁਣ ਮੁਕਤੀ ਉਹਨੂੰ ਮਿਲੇ ਕਿਵੇਂ, ਹੁਣ ਉਹ ਬੰਦਰਾਂ ਤੋਂ ਮੁਕਤ ਹੋਵੇ ਕਿਵੇਂ। ਤੋ ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ, ਮੈਂ ਉਹਨਾਂ ਦੁਹਾਗਣਾਂ ਨੂੰ, ਮਨਮੁੱਖਾਂ ਨੂੰ ਪੁੱਛਦਾ ਕਿ ਉਹਨਾਂ ਦਾ ਜੀਵਨ ਕਿਵੇਂ ਬੀਤਿਆ, ਜਿਨ੍ਹਾਂ ਨੇ ਸਾਰੀ ਉਮਰ ਦੇ ਅੰਦਰ ਕਦੀ ਪਰਮਾਤਮਾ ਦੇ ਨਾਲ ਆਪਣੇ ਮਨ ਦੀ ਸਾਂਝ ਪਾਈ ਨਹੀਂ। ਇਹ ਸਲੋਕ ਥੋੜਾ ਜਿਹਾ ਗਹਿਰਾ ਸੀ, ਮੈਂ ਸਲੋਕ ਨੂੰ ਲੈ ਕੇ ਤਾਂ ਤੁਹਾਡੀ ਸੇਵਾ ਦੇ ਅੰਦਰ ਕੁਝ ਬੇਨਤੀਆਂ ਰੱਖਣ ਦਾ ਨਿਮਾਣਾ ਯਤਨ ਕੀਤਾ ਕਿ ਅੱਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ। ਅਗਰ ਬਾਰੀ ਬਾਰੀ ਅਰਥ ਕਰੋਗੇ ਤੇ ਕੁਝ ਹੋਰ ਬਣਦੇ ਨੇ, ਗਹਿਰਾਈ ਵਿੱਚ ਚਲੇ ਜਾਓ ਤੇ ਅਰਥ ਸਹੀ ਰੂਪ ਦੇ ਅੰਦਰ ਉਗੜ ਕੇ ਤੁਹਾਡੇ ਸਾਹਮਣੇ ਆ ਜਾਣਗੇ। ਭਗਤ ਫਰੀਦ ਸਾਹਿਬ ਜੀ ਕਹਿਣਾ ਕੀ ਚਾਹੁੰਦੇ ਨੇ, ਅੰਗ ਮੁੜੇ ਮੁੜ ਜਾਏ, ਮਨ ਵਿੱਚ ਬੇਚੈਨੀ ਰਹਿੰਦੀ,
उस मन विच जेड़ा मन रोज रोज जुड़दा है पर एक दिन किसी मजबूरी दे कारण नहीं जुड़ पाया, किसी कारण करके अज सांझ नहीं बनी परमात्मा दे नाल, मन दे अंदर चिड़चिड़ापन रहा। जाए पुछो दोहागनी तुम क्यों रहन बिहाए, उन्हां दोहागना दा जीवन किन्ना दुखी होएगा, किन्ना बजर ते भारा होएगा, उन्हां दे जीवन दी रात किस तरह बीती है जिन्हां ने कदी पूरे जीवन रूपी रात दे अंदर परमात्मा पति नूं चेते नहीं कीता, परमात्मा दे नाल सांझ बनाउण दा यतन ही नहीं कीता। तो इसी भगत फरीद साहब जी दे मुबारक बचन जिन्हां नूं आधार बना के कुछ बेनतियां आप संगत दे सामूह करन दा नमाना यतन। धन श्री गुरु ग्रंथ साहिब पातशाह महाराज जी रहमत करन सबना दे मना दे अंदर गुरमत ज्ञान दी बख्शिश और अज्ञानता दा हनेरा दूर करन दी कृपा करन। सहुरे ढोई ना लहै पिए नाही थाओ फिर वातड़ी ना पुछई तन सुहागन नाओ। सोहरे पिए कंत की कंत अगम यथा नानक सो सुहागनी जो पावे बेपरवाह नानक सो सुहागनी जो पावे बेपरवाह। वाहिगुरु जी का खालसा वाहिगुरु जी की फतेह। परम सत्कार योग मेहरवान सतगुरु श्री गुरु ग्रंथ साहिब पातशाह महाराज जी दी पाक पवित्र गोद दा आनंद पा रहे सब माई भाई सतसंगी जनों, चल रही लड़ी वार कथा विचार आप रोज रोज सरवण करते आ रहे हो। भगत फरीद साहब जी की मुबारक बाणी विचों अज जो सलोक आप संगत दे सन्मुख पढ़ के सुनाए गए, सहुरे टोई ना लहै पेये ना ही थाओ, दो थावां दा जिक्र भगत फरीद साहब ने बाणी विच फरमाया, एक सौरा घर ते दूसरा पेका घर। कहन लगे जिसनू सहुरे घर दे अंदर भी टोई ना मिले, टोई दा मतलब सहारा ना मिले, रहन वास्ते जगह ना मिले, पेके घर दे अंदर भी रहन वास्ते जगह ना मिले, वो जीव आत्मा आखर जाए किधर? क्योंकि बसियां जन्म लेंदियां ने, उम्र दा कुछ हिस्सा गुजार देंदियां ने पेके घर दे अंदर, ते बाकी दा उम्र दा हिस्सा गुजारिया जांदा है सौरे घर दे अंदर। जिदे पास पेका घर भी नहीं सौरा घर भी नहीं तो फिर आखर वो जाए किथे? कहन लगे सौरे टोई ना लहै, हुण इस रमज नूं थोड़ा जिहा समझण दा यतन करियो। सौरा घर बयान कीता है परमात्मा दे घर नूं, पेका घर बयान कीता है ऐस लोक नूं। साडी आत्मा नूं इह लोक भी छड्डना पिया, पर लोक दे अंदर परमात्मा पति दा घर मिलिया ना, ते फिर ओह आत्मा जाएगी किथे? इह शरीर आत्मा नूं छड्डना पैंदा है। असीं तीन चीजां दा सुमेल चल रहे हां, साडे पास तन है, साडे पास मन है, ते तीसरी साडे पास आत्मा है। तिन्हां चीजां दा सुमेल ही असीं चल रहे हां। चलो मैं आरंभ दे अंदर एक होर बेनती करदा चला, तन दा अपना फल, मन दा अपना फल, ते आत्मा दा अपना फल, वखो वखरे तिन्हां दे फल ने।
और वखरियां वखरियां तिन्ना चीजां दियां गुलामियां ने वखरे वखरे बंधन ने तन दे बंधन वखरे ने मन दे बंधन वखरे ने आत्मा दे बंधन वखरे ने तिन्ना दे रोग वखो वखरे ने। खैर जो मैं बेनती कर रहा सा साडा तन तन नूं फल लगदा है औलाद पैदा करनी तन कोलो तन ही पैदा हुंदा है होर कुछ भी नहीं। तियां दा जन्म हुंदा है पुत्रां दा जन्म हुंदा है तन करके। मन नूं फल मिलदा है ज्ञान दा और जद मन नूं ज्ञान दा फल मिल जांदा है फिर इस तों अगे चल के आत्मा नूं फल लगदा है रब्बी रस दा परमात्मा दे रस दा। जिस मनुख दे मन नूं ज्ञान दा फल नहीं मिलिया उहदी आत्मा नूं रब्बी रस दा फल भी नहीं लगेगा। शरीर दे संबंध विच कोई प्रूफ पेश करना कोई सबूत पेश करना कि शरीर हुंदा है शरीर इस तरह दा हुंदा है कोई लोड़ नहीं क्योंकि शरीर अपना भी वेख रहे हैं ते शरीर प्रकृति दे अंदर दूसरियां दा भी वेख रहे हैं। मन दे संबंध विच भी सबूत पेश करन दी लोड़ नहीं क्योंकि मन दे संबंध विच असीं रोज रोज गल करदे नजर आ रहे हैं। अज मेरा मन मनदा सी मैं कुछ खा लवां मैं बना के खा लिया मेरा मन करदा सी गुरुद्वारे चला जावां ते मैं आ गया मन करदा सी अज गुरुद्वारे नहीं जाना ते मैं नहीं आया मन करदा सी अमृत वेले उठा मैं उठ पिया मन करदा सी सुता रवां ना उठा मैं नहीं उठिया। मन दी गल तुसी वार वार करदे रहिंदे हो मन दी चर्चा वार वार रसना दे उत्ते आउंदी रहिंदी है। तन दा सबूत पेश करन दी लोड़ नहीं मन दा सबूत पेश करन दी लोड़ नहीं। मन महसूस करन दा विशा है ते तन इन्हां दो अखां दे नाल वेखण दा विशा है। नंबर तीन दे उत्ते बचदी है आत्मा। आत्मा ना ते वेखण दा विशा है इन्हां दो नेत्रां दे नाल आत्मा दिसदी नहीं है। आत्मा ना मन वांग महसूस करन दा विशा है आत्मा है केवल विश्वास दा विशा। उन्हें महसूस भी नहीं हुंदी इन्हां दो अखां दे नाल दिसदी भी नहीं। एक कारण है अजकल पढ़े लिखे लोकां दे जगत अंदर आत्मा तो विश्वास उठदा जा रहा है ते जिन्नी म्यार दे अंदर जिन्नी तादाद दे अंदर आत्मा तो विश्वास हटदा जा रहा है उन्नी ही म्यार दे अंदर नाल लगदा परमात्मा तो विश्वास हटदा जा रहा है क्योंकि आत्मा परमात्मा दी अंश है। कबीर साहब कह रहे ने कहो कबीर हम राम की अंश ते जे राम दी अंश उत्ते विश्वास नहीं ते राम उत्ते विश्वास कित्थों आएगा। जे परमात्मा तो विछड़ी हुई एक बूंद उत्ते विश्वास नहीं ते परमात्मा ते विश्वास किवें बनेगा। अगर सागर दी लहर दे उत्ते भरोसा नहीं ते सागर दे उत्ते भरोसा किवें बनेगा किवें मन्नांगे कि सागर हुंदा है। आत्मा तो विश्वास उठदा जा रहा है नाल लगदा परमात्मा तो भी विश्वास उठदा जा रहा है अज दी सदी दे अंदर ज्ञान याफ्ता सदी दे अंदर। खैर जो मैं बेनती करनी चाहुंदा सी आत्मा करके असीं चल रहे हां बोल रहे हां वस रहे हां कमा रहे हां खा रहे हां अमीर हां गरीब हां आत्मा करके। गुरबाणी दा एक फैसला हुंदा है तिचर वसै सुहेलड़ी जिचर साथी नाल जां साथी उठी चलिया तां तन खाकू राल। तन दा अखरी अर्थ इत्थे है शरीर। आखिया जिन्ना समा तेरे शरीर दे अंदर आत्मा चल रही है आत्मा वस रही है साथी नाल है उन्ना समा तू चल भी रहा है कमा भी रहा है गा भी रहा है कारोबार कर रहा है तू चंगा है तू बुरा है दुनिया विच तेरा वजूद कायम है। जिस दिन परमात्मा दी अंश आत्मा तेरे विच नहीं रहेगी उस दिन तेरा शरीर राल बन जाएगा खाक दे बराबर बन जाएगा। तिचर वसै सोहेलड़ी जिचर साथी नाल जां साथी उठी चलिया साथी उठ के चला गया आत्मा उठ के चली गई तां तन खाकू राल ए शरीर खाक बन जाएगा मिट्टी बन जाएगा। उस दिन तो बाद चलना बोलना कमाउना वेखना विचरना ये सब कुछ नहीं होएगा आत्मा कारण है। हुण आत्मा नूं इह शरीर छड्डना पिया आत्मा आई सी परमात्मा दे देश तो परमात्मा तो विछड़ के परमात्मा दे अंश से। बड़े ध्यान नाल इस नुक्ते नूं समझण दी कृपा करिओ।
आत्मा नूं परमात्मा दा देश मिलिया नहीं, शरीर छड़ना पिया, फिर वो आत्मा जाएगी कित्थे? सोहरे टोई ना लहे पेये ना ही थाऊं, वो आत्मा जाएगी कित्थे? आत्मा दे कोल शरीर भी नहीं रहा, शरीर किसे कारण करके या एक्सीडेंट करके या बुढ़ापे तो बाद शरीर ते छड़ना पिया। अगे है परमात्मा दा घर, परमात्मा मिलिया नहीं तो ए आत्मा फिर विचकार पटकेगे। समझन वास्ते में समझ लो थले शरीर है उत्ते परमात्मा है, समझन वास्ते। हुण परमात्मा मिलिया नहीं, शरीर छुट गया है, वो आत्मा कित्थे जाएगी? वो आत्मा पटकेगे, जिन्हों पंजाबी दे अंदर आपां कह दिंदे आ फलाने दी रूह पटक रही है, फलाने दी आत्मा पटक रही है। ते जिस रूप विच आत्मा दा पटकना असी मन रहे हां, गुरबाणी उस रूप विच नहीं मनदे, वो आत्मा कित्थे पटकदी है? फिर दोवां दे विचकार चल रहा है एक चक्कर, ते ओ चक्कर चल रहा है 84 लख जूनियां दा चक्कर। ए आत्मा फिर जूना दे अंदर पटकदी है। कदी इस आत्मा नूं दूसरा शरीर मिल जांदा है कुत्ते दा, ओ शरीर छुट जांदा है बिल्ली दा, ओ भी शरीर छुट जांदा है फिर परिंदे दा, फिर ओ भी शरीर चला जांदा है कोई कीड़ा मकौड़ा, कदी कोई उड्डन वाला, कदी जमीन दे अंदर। इस तरह अनंत जूनियां ते अनंत जूनियां दे अंदर ये आत्मा पटकदी रहिंदी है। तां ही ते गुरबाणी दे अंदर वार वार इस तरह दा जिक्र आउंदा है कि हों आया दूरों चल के, गुरबाणी दा वचन है ना कि हों आया दूरों चल के, मैं तकी तो शरणाए जियो, मैं आसा रखी चित में, मेरा सबो दुख गवाए जियो। दूरों चल के, ते दूरों चल के आउंदा की मतलब है कि गुरुद्वारे तो किसी दा घर 2 किलोमीटर दूर है, ते ओ कह सकदा है मैं दूरों चल के आया, जेड़ा मुढ़ तो उठ के आया वो नहीं कह सकदा। इहदा मतलब बाणी एक दे उत्ते लागू है, दूसरे दे उत्ते लागू नहीं है। दूरों चल के आउण दा की अर्थ होया? मैं पटकदा पटकदा अनेक जूनियां दा चक्कर कटदा कटदा लंबे समय तो जूना दे गेड़ विच रहिंदा रहिंदा सतगुरु ऐस जून विच आया। दूरों चल के अनेक जूनियां विचों निकलन तो बाद तां मैनूं इह जून मिली है, तां मनुखा जन्म मिलिया है। इहनूं कहिंदे ने दूरों चल के। तो मैं इतने लंबे समय तो पटक रहा सी, तेरे तो बड़ा दूर सी, कदी पशु दा शरीर, कदी परिंदे दा शरीर, कदी नभचारी, कदी थलचारी, कदी पानी दे अंदर दा जीव पटकदा रहा। आत्मा मेरी शरीर बदलदी रही, जामे बदलदी रही, मैं पटकदा रहा। तो अज दे महावाक दे अंदर भगत फरीद साहब जी कहिंदे ने सोहरे टोई ना लहे, रब दे घर दे अंदर तेनू सहारा नहीं मिलिया, क्योंकि उस तरह दा इस जन्म दे अंदर रह के तू कुछ कीता नहीं है कि रब जी दे दर दे उत्ते बहन दा योग बन जाए, उस बराबर बन जाए, योग बन जाए, उते यतन प्रयतन तू कीता नहीं। रब ने एक बकायदा नियम बनाया है, सिस्टम बनाया है, उस प्रोसीजर विचों निकल के ही परमात्मा दा दर मिलदा है, निकलन तो बगैर दर नहीं मिलदा। और इस सिस्टम ही कल्ले परमात्मा ने नहीं बनाया, तुसी भी बनाया है, इस दुनिया दे अंदर भी है। अगर एक जज दी सीट खाली होवे, वैकेंसी निकले भी एक जज नियुक्त कीता जाना है, तुसी अपने अपनी एप्लीकेशन दे सकदे हो, तुसी फार्म भर सकदे हो, जज दी एक सीट खाली है। हुण जज दी सीट वास्ते कोई रिक्वायरमेंट भी तो होएगी ना कि इहदी तालीम इन्नी चाहीदी है, पढ़िया लिखिया इन्ना चाहीदा, इहनूं वकालत दा तजर्बा इन्ना चाहीदा, कोई एप्लीकेशन भरे दूसरा ने। ते हुण जे कोई एक अनपढ़ बंदा अंगूठा छाप बंदा जाके धरना दे कि मैं दूसरिआं नालों उच्चा लम्मा हां, सुंदर हां, सुनखा हां, जज दी सीट ते मैनूं क्यों नहीं बिठाउंदे? ते जज दी सीट ते बहन वास्ते बकायदा एक तालीम निर्धारित कीती गई, नियुक्त कीती गई। वो तालीम तेरे कोल होएगी तो बन जाएगा, नहीं होएगी नहीं बनेगा। बड़ी सादी जी उदाहरण, अगर उस सिस्टम विचों निकल रहा है ते तेनू कोई जज बनाउन वास्ते सोच सकता है, तू सिस्टम विचों निकलिया ही नहीं है, तालीम तेरे पास ही नहीं है, तजर्बा तेरे पास ही नहीं है, तेनू जज बनाएगा कौन? परमात्मा दे चरणा विच बैन वास्ते भी बकायदा एक नियम तैयार कीता है परमात्मा ने। तेरा मन पवित्र होना चाहिदा है, तेरे मन दे अंदर द्वैत वैत नहीं होनी चाहिदी, ईर्षा निंदा चुगली आदि बुराइयां तेरे मन दे नेड़े तेड़े भी ना होन।
काम क्रोध जह परसे नाहिन तेह घट ब्रह्म नवासा। काम क्रोध ते तेरे मन नू कदी छूया भी ना होवे, परसिया भी ना होवे। तो हुण अगर ते नियम साडे उते लागू हुंदे ने तां ते आत्मा परमात्मा दे देश दी वसनीक बन सकदी है। अगर ये नियम मेरे उते लागू नहीं हुंदे ते फिर आत्मा वसनीक नहीं बनेगी, फिर आत्मा भटकदी रहेगी, जूना दे अंदर भटकदी रहेगी। तो अज दे महावाक दे अंदर भगत फरीद साहब जी कहन लगे, सहुरे टोई ना लहे। एक बेनती मैं इत्थे होर करदा चला, आखिर सहुरे घर नूं की दिक्कत है, परमात्मा नूं की दिक्कत है, वो साडी आत्मा नूं अपने घर दे अंदर जगह देंदा क्यों नहीं, परेशानी इहदे विच की है, दिक्कत कित्थे है। एक नियम है कि साडा संबंध जिउंदे शरीरां नाल, परमात्मा दा संबंध जिउंदियां रूहां ते जिउंदियां आत्मावां दे नाल है। किसी का कोई परम मित्र होवे, या कोई मां बाप होवे, या कोई भैन भाई होवे, या कोई पति पत्नी होवे, और बड़ा नेड़े दा रिश्ता भी ते दिल दी सांझ रखण वाला मित्र भी, उस शरीर करके चला जाए, चलाना कर जाए, आपां उहदे तन नूं चुक के मरगट दे अंदर लेके चले जाने आ, उहनूं संस्कार करन वास्ते अपने घर दे अंदर ना उहनूं दफनाउने आ ते ना संस्कार करने आ। ते जे कोई सानूं इह गल कहे ਬਈ ਤੁਹਾਡੇ ਘਰ ਦੇ ਪਿਛਲੇ ਪਾਸੇ ਜਗ੍ਹਾ ਖਾਲੀ ਪਈ ਹੈ, ਆਪਣੇ ਗਾਰਡਨ ਦੇ ਅੰਦਰ ਇਹਦਾ ਸੰਸਕਾਰ ਕਿਉਂ ਨਹੀਂ ਕਰ ਦਿੰਦੇ, ਆਪਣੇ ਘਰ ਦੇ ਪਿਛਲੇ ਪਾਸੇ ਖਾਲੀ ਜਗ੍ਹਾ ਪਈ, ਉੱਥੇ ਇਹਨੂੰ ਕਿਉਂ ਨਹੀਂ ਦਫਨਾ ਦਿੰਦੇ ਖੱਡਾ ਕੱਢ ਕੇ। ਅਸੀਂ ਇੱਕ ਹੀ ਜਵਾਬ ਦਿਆਂਗੇ, ਘਰ ਜਿਉਂਦਿਆਂ ਵਾਸਤੇ ਹੁੰਦਾ ਹੈ, ਘਰ ਮੁਰਦਿਆਂ ਵਾਸਤੇ ਨਹੀਂ ਹੈ। ਮੁਰਦਿਆਂ ਵਾਸਤੇ ਬਕਾਇਦਾ ਸ਼ਮਸ਼ਾਨ ਭੂਮੀਆਂ ਬਣ ਗਈਆਂ, ਮਰਗਟ ਬਣ ਗਏ, ਜਿਉਂਦੇ ਸਰੀਰਾਂ ਵਾਸਤੇ ਘਰ ਤੇ ਮੁਰਦਿਆਂ ਵਾਸਤੇ ਮਰਗਟ, ਮੁਰਦਿਆਂ ਵਾਸਤੇ ਮੜੀਆਂ, ਮੁਰਦਿਆਂ ਵਾਸਤੇ ਸ਼ਮਸ਼ਾਨ ਭੂਮੀ। ਸਾਡਾ ਸੰਬੰਧ ਜਿਉਂਦੇ ਸਰੀਰਾਂ ਨਾਲ ਹੈ। ਅਸੀਂ ਜੇ ਚਾਹੁੰਦੇ ਹਾਂ ਕਿ ਸਾਡਾ ਘਰ ਮੁਰਦ ਘਾਟ ਨਾ ਬਣੇ, ਸਾਡਾ ਘਰ ਸ਼ਮਸ਼ਾਨ ਭੂਮੀ ਦੇ ਬਰਾਬਰ ਨਾ ਬਣੇ, ਤੋ ਪਰਮਾਤਮਾ ਵੀ ਚਾਹੁੰਦਾ ਹੈ ਮੇਰਾ ਘਰ ਮੁਰਦ ਘਾਟ ਨਾ ਬਣੇ। ਅਸੀਂ ਜਿਉਂਦੇ ਸਰੀਰਾਂ ਨੂੰ ਤਰਜੀਹ ਦਿੰਦੇ ਹਾਂ, ਪਰਮਾਤਮਾ ਜਿਉਂਦੀਆਂ ਆਤਮਾਵਾਂ ਨੂੰ ਤਰਜੀਹ ਦਿੰਦਾ ਹੈ, ਜਿਉਂਦੀਆਂ ਰੂਹਾਂ ਨੂੰ ਤਰਜੀਹ ਦਿੰਦਾ ਹੈ। ਅਸੀਂ ਅਕਸਰ ਇੱਕ ਬੋਲ ਦਿੰਦੇ ਹਾਂ ਨਾ ਕਿ ਫਲਾਣੇ ਦੀ ਜ਼ਮੀਰ ਮਰ ਗਈ ਹੈ, ਮਰੀ ਜ਼ਮੀਰ ਵਾਲੇ ਨੂੰ ਪਰਮਾਤਮਾ ਆਪਣੇ ਘਰ ਦੇ ਅੰਦਰ ਪਨਾਹ ਕਿਉਂ ਦੇਵੇ, ਉਹਨੇ ਆਪਣੇ ਘਰ ਨੂੰ ਕੋਈ ਸ਼ਮਸ਼ਾਨ ਘਰ ਬਣਾਉਣਾ। ਜੇ ਤੁਸੀਂ ਰਾਜ਼ੀ ਨਹੀਂ ਕਿ ਆਪਣੇ ਘਰ ਨੂੰ ਸ਼ਮਸ਼ਾਨ ਘਰ ਨਾ ਬਣਾਈਏ, ਤੋ ਪਰਮਾਤਮਾ ਵੀ ਰਾਜ਼ੀ ਨਹੀਂ, ਉਹ ਕਹਿੰਦਾ ਮੈਂ ਵੀ ਸ਼ਮਸ਼ਾਨ ਘਰ ਨਹੀਂ ਬਣਾਉਣਾ, ਮੇਰੇ ਕੋਲ ਵੀ ਆ ਤੇ ਪੂਰਾ ਪਵਿੱਤਰ ਹੋ ਕੇ ਆ, ਪੂਰਾ ਆਪਣੀ ਜ਼ਮੀਰ ਨੂੰ ਜਿੰਦਾ ਰੱਖ ਕੇ ਆ ਅਗਰ ਮੇਰੇ ਕੋਲ ਆਉਣਾ। ਤੋ ਜੋ ਆਤਮਾ ਮੁਰਦੀ ਹੁੰਦੀ ਹੈ, ਆਤਮਿਕ ਤੌਰ ਤੇ ਜੋ ਮਰਿਆ ਹੁੰਦਾ ਹੈ, ਆਪਣੀ ਜ਼ਮੀਰ ਦੀ ਆਵਾਜ਼ ਨੂੰ ਜੋ ਨਹੀਂ ਸੁਣਦਾ, ਉਹ ਫਿਰ ਵਾਰ ਵਾਰ ਜੂਨਾ ਦੇ ਅੰਦਰ ਹੀ ਭਟਕਦਾ ਹੈ, ਹੋਰ ਜਾਏ ਕਿੱਥੇ, ਉਹਨੂੰ ਸਰੀਰ ਬਦਲਣੇ ਪੈਂਦੇ ਨੇ, ਜੂਨਾ ਬਦਲਣੀਆਂ ਪੈਂਦੀਆਂ। ਤੋ ਫਰੀਦ ਸਾਹਿਬ ਇਸ਼ਾਰਤਨ ਹੁਕਮ ਕਰ ਰਹੇ ਨੇ, ਕਹਿਣ ਲੱਗੇ, ਨਾ ਤੇ ਸਹੁਰੇ ਘਰ ਦੇ ਅੰਦਰ ਟੋਈ ਮਿਲੀ ਰੱਬ ਜੀ ਦੇ ਘਰ ਦੇ ਅੰਦਰ, ਨਾ ਪੇਕੇ ਘਰ ਦੇ ਅੰਦਰ ਹੀ ਰਹਿਣ ਵਾਸਤੇ ਥਾਂ ਮਿਲਿਆ। ਸਰੀਰ ਬੁੱਢਾ ਹੋਇਆ, ਸਰੀਰ ਨੂੰ ਮੌਤ ਆਈ, ਕਿਸੇ ਨੂੰ ਕਹੀਏ ਤੇਰਾ ਬੜਾ ਪ੍ਰੇਮੀ ਸੀ ਇਹਨੂੰ ਘਰ ਦੇ ਅੰਦਰ ਰੱਖ ਛੱਡ, ਕੌਣ ਰੱਖੇਗਾ, ਮੁਰਦੇ ਨੂੰ ਕੀ ਕਰੋਗੇ ਰੱਖ ਕੇ, ਰੱਖਣਾ ਵੀ ਚਾਹੋਗੇ ਕਿਸ ਕੰਮ ਆਏਗਾ। ਪਈਏ ਨਾ ਹੀ ਥਾਂ, ਤੇ ਫਿਰ ਜਿਸ ਪਰਿਵਾਰ ਵਾਸਤੇ, ਕੁਟੰਬ ਕਬੀਲੇ ਵਾਸਤੇ ਮਨੁੱਖ ਆਪਣੀ ਜ਼ਮੀਰ ਨੂੰ ਮੁਰਦਿਆਂ ਕਰਦਾ ਹੈ, ਮੇਰਾ ਮਤਲਬ ਇਹ ਨਹੀਂ ਕਿ ਪਰਿਵਾਰ ਨੂੰ ਛੱਡ ਦੇਣਾ ਹੈ, ਪਰਿਵਾਰ ਦੀ ਲਾਲਣਾ ਪਾਲਣਾ ਨਹੀਂ ਕਰਨੀ। ਗੁਰੂ ਨਾਨਕ ਸਾਹਿਬ ਨੇ ਸਿਖਾਇਆ ਰਹਿਣਾ ਸੰਸਾਰ ਵਿੱਚ, ਰਹਿਣਾ ਪਰਿਵਾਰ ਵਿੱਚ, ਤੇ ਜੇ ਤੇਰੇ ਉੱਤੇ 2-4-5 ਬੱਚਿਆਂ ਦੀ ਕੋਈ ਪਰਮਾਤਮਾ ਵੱਲੋਂ ਜ਼ਿੰਮੇਵਾਰੀ ਆਈ ਹੈ, ਤੇ ਫਿਰ ਉਸ ਜ਼ਿੰਮੇਵਾਰੀ ਨੂੰ ਵੀ ਤੂੰ ਨਿਭਾਉਣਾ ਹੈ, ਤੇ ਨਿਭਾਉਣਾ ਵੀ ਚੰਗੇ ਤਰੀਕੇ ਦੇ ਨਾਲ ਹੈ, ਪਰਮਾਤਮਾ ਵੱਲੋਂ ਮਿਲੀ ਸੇਵਾ ਸਮਝ ਕੇ ਜ਼ਿੰਮੇਵਾਰੀ ਨੂੰ ਕਰਨਾ ਵੀ ਹੈ, ਨਿਭਾਉਣਾ ਵੀ ਹੈ। ਤੋ ਅਰਜ ਮੈਂ ਕਰ ਰਿਹਾ ਸਾਂ, ਰੱਬ ਜੀ ਨੇ ਤੇ ਨਹੀਂ ਕਿਹਾ ਕਿ ਪਰਿਵਾਰ ਪਾਲਦਾ ਪਾਲਦਾ ਆਤਮਿਕ ਮੌਤ ਹੀ ਕਬੂਲ ਕਰ, ਪਰਿਵਾਰ ਪਾਲਦਾ ਪਾਲਦਾ ਜਿਹਨੀ ਜ਼ਮੀਰੀ ਤੌਰ ਦੇ ਉੱਤੇ ਮੁਰਦਾ ਬਣ ਜਾ। ਤੋ ਬੇਨਤੀ ਮੈਂ ਇਹ ਕਰ ਰਿਹਾ ਸਾਂ ਕਿ ਪਰਮਾਤਮਾ ਦੇ ਦੇਸ਼ ਕੇਵਲ ਜਿਉਂਦੀਆਂ ਆਤਮਾਵਾਂ ਜਿਉਂਦੀਆਂ ਰੂਹਾਂ ਨੂੰ ਜਗ੍ਹਾ ਹੈ, ਮੁਰਦੀਆਂ ਰੂਹਾਂ ਨੂੰ ਨਹੀਂ। ਮੁਰਦੀਆਂ ਰੂਹਾਂ ਨੂੰ ਸਰੀਰਾਂ ਦੇ ਅੰਦਰ ਭਟਕਣਾ ਹੀ ਪੈਂਦਾ ਹੈ, ਜਿਨ੍ਹਾਂ ਵਾਸਤੇ ਅਸੀਂ ਆਪਣੀ ਰੂਹ ਨੂੰ ਮੁਰਦਾ ਕੀਤਾ ਹੈ। ਅਗਰ ਉਹਨਾਂ ਨੂੰ, ਪਰਿਵਾਰ ਵਾਲਿਆਂ ਨੂੰ ਮਰ ਜਾਣ ਤੋਂ ਬਾਅਦ ਮੁਰਦੇ ਦਾ ਸੁਪਨਾ ਵੀ ਆ ਜਾਏ ਨਾ, ਸੁਪਨਾ, ਤੇ ਪਰਿਵਾਰ ਵਾਲੇ ਫਿਰ ਪੰਡਤਾਂ ਪਾਂਧਿਆਂ ਦੇ ਕੋਲ, ਪਖੰਡੀਆਂ ਦੇ ਕੋਲ ਚੱਲਦੇ ਨੇ, ਜਾ ਕੇ ਕਹਿੰਦੇ ਨੇ ਜੀ ਸਾਡੇ ਘਰ ਦਾ ਫਲਾਣਾ ਫਲਾਣਾ ਮੈਂਬਰ ਮਰ ਗਿਆ ਸੀ,
ਤੇ ਅੱਜ ਸਾਡੇ ਸੁਪਨੇ ਦੇ ਅੰਦਰ ਆਇਆ। ਪਰਿਵਾਰ ਦਾ ਤੇ ਇੰਨਾ ਕੇ ਸਾਡੇ ਨਾਲ, ਮੋਹ ਇੰਨਾ ਕੇ ਸਾਡੇ ਨਾਲ, ਜਿਉਂਦੇ ਜੀ ਅਗਰ ਜਵਾਨ ਪਤੀ ਘਰ ਵਿਚ ਨਹੀਂ ਆਇਆ, ਕੁਦਰਤੀ ਲੇਟ ਹੋਇਆ ਹੈ, ਤੇ ਪਤਨੀ ਨੂੰ ਇਸ ਗੱਲ ਦਾ ਫਿਕਰ ਬਣਦਾ ਹੈ ਵੀ ਸਮਾਂ ਕਾਫੀ ਹੋ ਚੁੱਕਾ ਹੈ, ਆਇਆ ਕਿਉਂ ਨੀ। ਜਵਾਨ ਭੈਣ ਵੀ ਫਿਕਰਮੰਦ ਹੁੰਦੀ ਹੈ ਭਾਈ ਆਇਆ ਕਿਉਂ ਨੀ, ਮਾਂ ਵੀ ਫਿਕਰ ਵਿਚ ਰਹਿੰਦੀ ਹੈ ਪੁੱਤਰ ਆਇਆ ਕਿਉਂ ਨੀ, ਪਿਤਾ ਵੀ ਫਿਕਰ ਕਰਦਾ ਕਿ ਧੀ ਨਹੀਂ ਆਈ, ਪੁੱਤਰ ਨਹੀਂ ਆਇਆ, ਆਖਰ ਕਾਰਨ ਕੀ ਹੈ। ਜਿਉਂਦੇ ਜੀ ਜੋ ਇੰਤਜ਼ਾਰ ਕਰਦੇ ਰਹਿੰਦੇ ਨੇ ਕਿ ਲੇਟ ਹੋਇਆ ਹੈ, ਆਇਆ ਕਿਉਂ ਨੀ, ਮਰਨ ਤੋਂ ਬਾਅਦ ਉਹ ਇੰਤਜ਼ਾਮ ਕਰਾਉਂਦੇ ਨੇ ਕਿ ਇਹਦਾ ਹੁਣ ਸੁਪਨਾ ਵੀ ਨਾ ਆਵੇ, ਇਹਦੀ ਯਾਦ ਵੀ ਨਾ ਆਵੇ। ਔਰ ਇਹ ਹਕੀਕਤ ਹੈ, ਮੈਂ ਕੋਈ ਅੱਤ ਕਥਨੀ ਤੁਹਾਡੇ ਸਾਹਮਣੇ ਬਿਆਨ ਨਹੀਂ ਕਰ ਰਿਹਾ। ਫਿਰ ਆਪਣੇ ਘਰ ਦੇ ਸਾਹਮਣੇ ਧਾਗੇ ਬਣਵਾਉਂਦੇ ਨੇ, ਉਪਾਅ ਯਤਨ ਕਰਾਉਂਦੇ ਨੇ ਪਖੰਡੀਆਂ ਦੇ ਕੋਲੋਂ, ਪੰਡਤਾਂ ਦੇ ਕੋਲੋਂ, ਇਹਦਾ ਸੁਪਨਾ ਵੀ ਨਹੀਂ ਆਉਣਾ ਚਾਹੀਦਾ, ਇਹ ਸਾਡੇ ਖਿਆਲਾਂ ਵਿੱਚ ਵੀ ਨਾ ਆਵੇ। ਇਤਨੀ ਅਸਲੀਅਤ ਸਮਾਜ ਦੀ ਖੋਲ ਕੇ ਗੁਰਬਾਣੀ ਸਾਡੇ ਸਾਹਮਣੇ ਰੱਖ ਰਹੀ ਹੈ, ਸਾਨੂੰ ਨਾ ਸਮਝ ਆਵੇ ਤੇ ਸਾਡੀ ਆਪਣੀ ਕਮੀ ਹੈ, ਗੁਰਬਾਣੀ ਦਾ ਦੋਸ਼ ਇਹਦੇ ਵਿੱਚ ਨਹੀਂ ਹੈ। ਤੋ ਖੈਰ, ਕਹਿ ਰਹੇ ਨੇ ਭਗਤ ਫਰੀਦ ਸਾਹਿਬ ਜੀ, ਸਹੁਰੇ ਟੋਈ ਨਾ ਲਹਿ ਪਈਏ ਨਾਹੀ ਥਾਉ, ਫਿਰ ਵਾਤੜੀ ਨਾ ਪੁੱਛੇ। ਫਿਰ ਮੈਨੇ ਪਤੀ ਵਾਤੜੀ, ਮੈਨੇ ਵਾਤ ਲੈਣੇ, ਖਬਰ ਲੈਣੇ। ਪਤੀ ਪਰਮਾਤਮਾ ਤੇਰੀ ਵਾਤ ਪੁੱਛਦਾ ਨਹੀਂ, ਧਨ ਧਨ ਮੈਨੇ ਜੀਵ ਇਸਤਰੀ ਸੁਹਾਗਣ ਲਾਓ। ਹੇ ਜੀਵ ਇਸਤਰੀ, ਤੂੰ ਆਪਣੇ ਆਪ ਨੂੰ ਨਾ ਦੇਈ ਰੱਖ ਕੇ ਮੈਂ ਸੁਹਾਗਣ ਆ, ਪਤੀ ਦੇ ਨਾਲ ਤੇਰਾ ਮੇਲ ਜੋਲ ਨਹੀਂ, ਪਤੀ ਦੇ ਨਾਲ ਪਿਆਰ ਨਹੀਂ, ਪਤੀ ਦੇ ਨਾਲ ਬਹਿਣਾ ਉੱਠਣਾ ਨਹੀਂ, ਪਤੀ ਦੇ ਨਾਲ ਬੋਲ ਬਾਣੀ ਨਹੀਂ, ਪਤੀ ਦੀ ਚਾਰ ਦੀਵਾਰੀ ਵਿੱਚ ਨਹੀਂ, ਪਤੀ ਦੀ ਮਾਣ ਮਰਿਆਦਾ ਵਿੱਚ ਨਹੀਂ। ਤੇ ਫਰੀਦ ਸਾਹਿਬ ਕਹਿਣ ਲੱਗੇ, ਗੱਲਾਂ ਦੇ ਨਾਲ ਸੁਹਾਗਣ ਬਣੀ ਰਹਿ, ਕੌਣ ਰੋਕ ਸਕਦਾ ਤੈਨੂੰ ਕਿ ਤੂੰ ਆਪਣੇ ਆਪ ਨੂੰ ਸੁਹਾਗਣ ਨਾ ਕਹਿ। ਪਰ ਸੁਹਾਗਣ ਹੋਣਾ ਗੁਣਾਂ ਦਾ ਨਾਂ ਹੈ, ਕੇਵਲ ਲਿਬਾਸ ਦਾ ਨਾਂ ਸੁਹਾਗਣ ਨਹੀਂ ਹੈ। ਫਿਰ ਮੈਂ ਯਾਦ ਕਰਾਵਾਂ, ਇਹ ਉਪਦੇਸ਼ ਇਕੱਲੀਆਂ ਭੈਣਾਂ ਵਾਸਤੇ ਨਹੀਂ ਹੈ, ਔਰਤ ਜਾਮੇ ਲਈ ਨਹੀਂ ਹੈ, ਗੱਲ ਪਰਮਾਤਮਾ ਦੀ ਆਤਮਾ ਦੀ ਚੱਲ ਰਹੀ ਹੈ। ਇੱਥੇ ਸੁਹਾਗਣ ਮਰਦ ਵੀ ਹੈ, ਸੁਹਾਗਣ ਔਰਤ ਵੀ ਹੈ, ਸਭ ਲਈ ਬਰਾਬਰ ਉਪਦੇਸ਼ ਹੈ। ਅਗਰ ਮੇਰੇ ਕੋਲ ਧਾਰਮਿਕ ਲਿਬਾਸ ਹੈ, ਸੁਹਾਗਣ ਦਾ ਲਿਬਾਸ ਹੈ, ਪਰ ਮੇਰਾ ਪਤੀ ਮੇਰੇ ਘਰ ਦੀ ਚਾਰ ਦੀਵਾਰੀ ਵਿੱਚ ਨਹੀਂ, ਤੇ ਉਹ ਕਾਹਦੀ ਸੁਹਾਗਣ ਹੋਏ। ਜਿਸ ਪਤਨੀ ਦਾ ਪਤੀ ਘਰ ਵਿੱਚ ਨਹੀਂ, ਛੇਜ ਉੱਤੇ ਨਹੀਂ, ਉਹ ਭਾਵੇਂ ਸੂਹੇ ਨਾਭੀ ਰੰਗ ਦਾ ਲਿਬਾਸ ਪਾਏ, ਚੂੜਾ ਪਾਏ, ਕਾਂਟੇ ਪਾਏ, ਲੱਕ ਸ਼ਿੰਗਾਰ ਬਣਾਏ, ਕੀ ਕੰਮ ਆਉਂਦਾ ਹੈ, ਕਿਸ ਅਰਥ ਹੈ। ਇਹ ਕਾਰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਲਾਨੀਆਂ ਕਹਿ ਦਿੱਤਾ, ਕਹਿਣ ਲੱਗੇ, ਕਾਮਨ ਕਾਮਨ ਮੈਨੇ ਜੀਵ ਇਸਤਰੀ, ਕਾਮਨ ਤੋ ਸ਼ਿੰਗਾਰ ਕਰ ਜੋ ਪਹਿਲਾਂ ਕੰਤ ਮਨਾਏ। ਕਹਿਣ ਲੱਗੇ, ਪਹਿਲਾਂ ਕੰਤ ਨੂੰ ਮਨਾ, ਕੰਤ ਮੈਨੇ ਪਤੀ, ਪਹਿਲਾਂ ਕੰਤ ਨੂੰ ਮਨਾ, ਕੰਤ ਤੇਰੇ ਨਾਲ ਸੁਲਾ ਸਫਾਈ ਕਰ ਲਵੇ, ਕੰਤ ਤੇਰੇ ਉੱਤੇ ਰੀਝ ਪਵੇ, ਤੇਰਾ ਸ਼ਿੰਗਾਰ ਕੀਤਾ ਤਾਂ ਸਫਲਾ ਹੈ। ਅਗਰ ਕੰਤ ਦੇ ਨਾਲ ਤੇਰੀ ਮੁਲਾਕਾਤ ਨਹੀਂ, ਕੰਤ ਦੇ ਨਾਲ ਬੋਲ ਬਾਣੀ ਨਹੀਂ, ਕੰਤ ਦੀ ਗੱਲ ਨੂੰ ਪ੍ਰਵਾਨਗੀ ਨਹੀਂ, ਤੇ ਸ਼ਿੰਗਾਰ ਲਿਬਾਸ ਲੱਖ ਬਣਾ ਕੇ ਰੱਖ, ਕੀ ਅਰਥ ਹੈ ਉਸ ਸ਼ਿੰਗਾਰ ਦਾ। ਮੈਂ ਇੱਕ ਵਚਨ ਗੁਰਬਾਣੀ ਵਿੱਚੋਂ ਤਾਪ ਸੰਗਤਾਂ ਦੇ ਸਨਮੁਖ ਹੋਰ ਰੱਖਦਾ ਚੱਲਾ। ਪਾਤਸ਼ਾਹ ਕਹਿੰਦੇ ਨੇ, ਸਖੀ ਕਾਜਲ ਹਾਰ ਤੰਬੋਲ ਸਬੈ ਕਿਛ ਸਾਜਿਆ। ਕਾਜਲ, ਤੇਰਿਆਂ ਨੇਤਰਾਂ ਦੇ ਅੰਦਰ ਕਾਲਖ ਹੋਵੇ, ਸੁਰਮਾ ਹੋਵੇ। ਕਾਜਲ ਹਾਰ, ਤੇਰੇ ਗਲੇ ਦੇ ਅੰਦਰ ਸੋਨੇ ਦਾ ਹੀਰੇ ਦਾ ਜੜਿਆ ਹੋਇਆ ਹਾਰ ਵੀ ਪਾਇਆ ਹੋਵੇ। ਸਖੀ ਕਾਜਲ ਹਾਰ ਤੰਬੋਲ, ਖਿਮਾ ਚਾਹਾਂਗਾ ਬੋਲ ਕੁਝ ਇਸ ਤਰ੍ਹਾਂ ਦੇ ਨੇ ਪਰ ਖੁੱਲਣੇ ਪੈਣਗੇ। ਤੰਬੋਲ ਕਹਿੰਦੇ ਨੇ ਫੁੱਲਾਂ ਨੂੰ ਰੰਗ ਦੇਣ ਵਾਲਾ ਪਦਾਰਥ, ਜਿਹਨੂੰ ਅੱਜ ਨਾਂ ਲਿਪਸਟਿਕ ਦਾ ਮਿਲਿਆ। ਪੁਰਾਣੇ ਸਮੇਂ ਵਿੱਚ ਦਾਤਨ ਕੀਤੀ ਜਾਂਦੀ ਸੀ ਰੰਗ ਵਾਲੀ, ਅੱਜ ਉਹਦੀ ਜਗ੍ਹਾ ਦੇ ਉੱਤੇ ਆ ਗਈ ਲਿਪਸਟਿਕ। ਆਖਿਆ, ਸਖੀ ਕਾਜਲ ਹਾਰ ਤੰਬੋਲ, ਬੁੱਲਾਂ ਨੂੰ ਰੰਗਿਆ ਵੀ ਹੋਵੇ, ਗਲੇ ਵਿੱਚ ਹਾਰ ਵੀ ਹੋਵੇ, ਅੱਖਾਂ ਵਿੱਚ ਕਾਜਲ ਵੀ ਹੋਵੇ। ਕਾਜਲ ਹਾਰ ਤੰਬੋਲ ਸਬੈ ਕੇ ਸਾਜਿਆ, 16 ਕੀਏ ਸ਼ਿੰਗਾਰ ਕੇ ਅੰਜਨ ਪਾਜਿਆ। ਗੁਰਬਾਣੀ ਦੇ ਬਚਨ ਨੇ 16 ਸ਼ਿੰਗਾਰ ਤੂੰ ਕਰ ਲਵੇ, ਸ਼ਿੰਗਾਰ ਔਰਤ ਦੇ 16 ਹੀ ਮੰਨੇ ਗਏ ਨੇ, 16 ਹੀ ਗਿਣੇ ਗਏ ਨੇ। ਤੇ ਪਾਤਸ਼ਾਹ ਕਹਿਣ ਲੱਗੇ, 16 ਦੇ 16 ਸ਼ਿੰਗਾਰ ਇਹਨੇ ਸੁਹਾਗਣ ਨੇ ਕੀਤੇ ਹੋਣ, ਅੰਜਨ ਸਜਾਇਆ ਹੋਵੇ, ਸੁਰਮਾ ਪਾਇਆ ਹੋਵੇ। 16 ਕੀਏ ਸ਼ਿੰਗਾਰ ਕੇ ਅੰਜਨ ਪਾਜਿਆ, ਜੇ ਘਰ ਆਵੇ ਕੰਤ ਤਾਂ ਸਭ ਕੁਛ ਪਾਈਏ, ਹਰ ਹਾਂ ਕੰਤੇ ਬਾਜ ਸ਼ਿੰਗਾਰ ਸਭ ਬਿਰਥਾ ਜਾਈ ਹੈ।
जे कर आवे कंत, जे ते कंत तेरा घर विच आ रहा है, कंत दे नाल तालमेल है, कंत मैंने पति ता सब किछ पाई है, ता ते तेरे कीते शिंगार दी कोई कीमत है। शिंगार हुंदा है पति नू रिजाउन ले, शिंगार हुंदा है पति दी खुशी ले। हर हां कंते बाज शिंगार सब बिरथा जाई है, ओ सारे तार्मिक कर्म तार्मिक अडंबर अजाई चले जांदे ने, बिरथा चले जांदे ने। जे पति परमात्मा मन दे दरवाजे नू खड़का के मन दी सेजा ते बैंदा ही नहीं है, जे परमात्मा दी याद ही अंदर नहीं, तो सब किते हुए तार्मिक शिंगार लबास पहरावा सब कुछ अजाई चला जांदा है, व्यर्थ चला जांदा है, कोई कीमत नहीं अगर पति परमात्मा मन दी सेजा उते नहीं है। तो पहला पति दे नाल सुला करो, पति दे नाल सुला करन वास्ते, पति दे नाल सांझ बनाउन वास्ते पति दे अनुसार अपने आप नू चलाउन दी जात सिखो, पति दी गल नू मनना सिखो। पति ए गल कहे के ए कम करना है ते बस हथ जुड़े रहन, जी हजूरी विच हां जी करना है। पति कहे के कम नहीं करना ते कोई अपील दलील उक्ति युक्ति ना होवे के क्यों नहीं करना, बस पति दा हुक्म है नहीं करना ते नहीं करना। मैं अक्सर एक बेनती करया करदा कि अज विज्ञान ए गल सिद्ध कर दी है कि केसां दे अंदर ऑक्सीजन है, केसां दे अंदर कार्बन डाइऑक्साइड है, केसां दे अंदर कार्बन है, इस तरह तरह तरह दियां गल्लां विज्ञान सिद्ध कर दी है। पर मैं गल कहना है मत कहो कि केस रखने तां जरूरी ने कि इन्हां दे अंदर ऑक्सीजन हुंदी है, केस रखने तां जरूरी ने इन्हां दे अंदर कार्बन डाइऑक्साइड हुंदी है, ये मत कहो। कल नूं कोई दूसरा विज्ञानी उठे वो ये सिद्ध कर दवे कि केसां विच ये नहीं हुंदा, क्योंकि विज्ञान दियां दलीलां आए दिन बदल जांदियां ने। पिछले विज्ञानी दी दलील नूं अगला विज्ञानी काट करदा होया नजर पैंदा है, कटदा नजर पैंदा है। कदी रूस वालिया ने ऐलान किया सी धरतियां आकाश केवल 14 ने, इस तों वध नहीं है। अमेरिका वालिया ने उन्हां दी दलील दा खंडन किया, कहन लगे नहीं 21 धरतियां ते 21 आकाश ने, इस तों वध नहीं। डॉक्टर करतार सिंह सोलन दे रहन वाले उन्होंने अमेरिका दी दलील नूं वी कट दिता, उन्होंने किताब लिखी है गुरमत वख्यान, लिखण वाले राइटर दा नां है डॉक्टर करतार सिंह सोलन, सोलन शहर दे रहन वाले ने और महान साइंटिस्ट होए ने। किताब आप लेके पढ़ सकते हो, मैं तां राइटर ते किताब दोवां दा नाम तुहाडे सामने अर्ज कर दिता है। उहदे विच उह लिख रहे ने कि 10 करोड़ आंकड़िया नूं 10 करोड़ दे नाल गुणा करो, जो उहदा जवाब आवे दोबारा 10 करोड़ दे नाल फिर उहनूं मल्टीप्लाई करो, फिर गुणा करो, जो जवाब आउंदा है। इन्नियां धरतियां आकाश अज दे विज्ञानी दी अख ने वेख लै ने, डॉक्टर करतार सिंह सोलन ने इस तरह कहिंदे ने। पर जगत मालक तकरीबन 550 साल पहला एक होका देंदे रहे कि पाताला पाताल लख आगासा आगास, कहन लगे लखा ही पाताल आकाश ने, खोजन वाले खोज खोज के अक जाणगे, अथा इन्हां नूं मिलेगा ने। हर नवे दिन पेपर विच पढ़ी दा एक ग्रह होर मिले, एक धरती होर मिली, इत्थे वसो होर मिली, आए दिन नवी नवी साइंस तरक्की दे राह ते चल रही है, खोज करके साडे सामने रख रही है। तो अर्ज मैं कर रहा सा मत कहो कि केस रखने तां जरूरी ने इन्हां विच ऑक्सीजन हुंदी, गल ए नहीं है। कल नूं कोई उठेगा खंडन कर देगा, तो जे दूसरा खंडन कर देगा तो की फिर केस रखने मना कर देंगे, ए नहीं। सतगुरु गुरु गोबिंद सिंह पातशाह दा हुक्म है, ते हुक्म दे अगे कोई दलील नहीं, कोई अपील नहीं, कोई लेकिन नहीं, कोई वेकिन नहीं। गुरु ने कहा है रखने ने ते रखने ने, मैं गुरु दा हुक्म मन के रख रहा। इन्हां नूं रखण दा की लाभ है की नुकसान है, ये गल अगे चली जाती है, ये गल पासे रह जाती है। मैं ते अपने गुरु दा हुक्म बजा रहा, गुरु ने कहा है कम करना है ते बस करना है, गुरु ने कहा है नहीं करना ते नहीं करना। पूरी तरह अपना आपा समर्पण करना गुरु नूं, परमात्मा दे राह दे उत्ते सही ढंग दे नाल ओही चल सकदा है, और ये हकीकत है ओही चल सकदा है। मिल सकदा है बहुत कुछ रब जी दे दर तों, सब कुछ बहुत उरे है, अगर परमात्मा दा कोई खोजी बन के निकल रहा है ते ओ बहुत अगे है, उहनूं अपने गुरु दे असूलां दे मुताबक चलना ही पएगा। चलो अज दी विचार कुछ इस तरह दी चली है, कुछ मेरे वीर केसां तो बगैर ने,
ਇਹਨਾਂ ਦੇ ਮਨ ਦੇ ਅੰਦਰ ਇੱਕ ਸਵਾਲ ਜ਼ਰੂਰ ਬਣੇਗਾ, ਦੁਬਦਾ ਉੱਠਦੀ ਹੈ, ਕਿਉਂਕਿ ਦੇਸ਼ ਵਿਦੇਸ਼ ਦੇ ਅੰਦਰ ਵਿਚਰਦਿਆਂ ਮੇਰੇ ਉੱਤੇ ਇਸ ਤਰ੍ਹਾਂ ਦੇ ਪ੍ਰਸ਼ਨ ਆਉਂਦੇ ਰਹੇ ਔਰ ਮੈਂ ਉਹਨਾਂ ਦਾ ਜਵਾਬ ਇਸ ਤਰ੍ਹਾਂ ਹੀ ਦਿੰਦਾ ਰਿਹਾ। ਪ੍ਰਸ਼ਨ ਇਹ ਹੁੰਦਾ ਹੈ, ਸਾਰਾ ਈਸਾਈ ਜਗਤ ਕੇਸ ਨਹੀਂ ਰੱਖਦਾ, ਤੋ ਕੀ ਈਸਾਈ ਜਗਤ ਨੂੰ ਪਰਮਾਤਮਾ ਦਾ ਮਿਲਾਪ ਨਹੀਂ ਹੋਏਗਾ? ਸਾਰਾ ਹਿੰਦੂ ਜਗਤ ਕੇਸ ਨਹੀਂ ਰੱਖਦਾ ਕਿ ਹਿੰਦੂ ਜਗਤ ਨੂੰ ਪਰਮਾਤਮਾ ਭਗਵਾਨ ਨਹੀਂ ਮਿਲੇਗਾ? ਸਾਰੇ ਮੁਸਲਮਾਨ ਕੇਸ ਨਹੀਂ ਰੱਖਦੇ ਕਿ ਉਹਨਾਂ ਨੂੰ ਰੱਬ ਨਹੀਂ ਮਿਲੇਗਾ? ਯਹੂਦੀ ਨੇ, ਬੋਧੀ ਨੇ, ਪਾਰਸੀ ਨੇ, ਜੈਨੀ ਨੇ, ਕੋਈ ਵੀ ਤੇ ਕੇਸ ਨਹੀਂ ਰੱਖਦੇ। ਇੱਕ ਸਰਦਾਰ ਤੋਂ ਬਗੈਰ, ਸਿੱਖ ਤੋਂ ਬਗੈਰ ਕੇਸ ਕੋਈ ਵੀ ਤੇ ਨਹੀਂ ਰੱਖਦਾ। ਤੋ ਕੀ ਸਾਰਿਆਂ ਨੂੰ ਪਰਮਾਤਮਾ ਨਹੀਂ ਮਿਲੇਗਾ? ਮੈਂ ਕਹਿੰਦਾ ਹੁਣ ਮਿਲੇਗਾ, 100% ਹੀ ਮਿਲੇਗਾ। ਪਰ ਜੇ ਉਹ ਆਪਣੇ ਗੁਰੂ ਦੇ ਅਸੂਲਾਂ ਨੂੰ ਮੰਨ ਕੇ ਉਸ ਰਾਹ ਦੇ ਉੱਤੇ ਚੱਲ ਰਹੇ ਨੇ, ਆਪਣੇ ਗੁਰੂ ਦੇ ਅਸੂਲਾਂ ਨੂੰ ਮੰਨ ਕੇ, ਅਗਰ ਹਜ਼ਰਤ ਮੁਹੰਮਦ ਸਾਹਿਬ ਨੇ ਕਿਹਾ ਇਹ ਸੁੰਨਤ ਕਰਾਉਣੀ ਹੈ, ਇਹ ਉਹਨਾਂ ਦੇ ਸਕੂਲ ਦੇ ਇੰਤਜ਼ਾਮੀ ਸੱਜਣਾ ਦੀ ਮਰਿਆਦਾ ਹੈ, ਉਹਨਾਂ ਦੇ ਸਕੂਲ ਦਾ ਵਿਧੀ ਵਿਧਾਨ ਹੈ, ਅਗਰ ਉਹਨਾਂ ਨੇ ਕਿਹਾ ਹੈ ਕਿ ਸੁੰਨਤ ਕਰਾਉਣੀ ਹੈ ਤੇ ਫਿਰ ਕਰਾਉਣੀ ਹੈ। ਕਿਉਂ ਕਰਾਉਣੀ? ਉਹਨਾਂ ਦੇ ਸਕੂਲ ਦੀ ਮਰਿਆਦਾ, ਸਾਡੇ ਸਕੂਲ ਦੀ ਮਰਿਆਦਾ ਇਹ ਹੈ ਕਿ ਕੇਸ ਰੱਖਣ ਤੋਂ ਬਾਅਦ ਹੀ ਅੱਗੇ ਤੁਰੋਗੇ। ਕੇਸ ਰੱਖਣਾ ਸਕੂਲ ਦੇ ਅੰਦਰ ਬਹਿਣ ਵਾਸਤੇ ਡਿਸਿਪਲਿਨ ਹੈ, ਤੇ ਜੋ ਬੱਚਾ, ਜੋ ਵਿਦਿਆਰਥੀ, ਜੋ ਸਟੂਡੈਂਟ ਕਿਸੇ ਕਲਾਸ ਦਾ, ਕਿਸੇ ਸਕੂਲ ਦਾ ਡਿਸਿਪਲਿਨ ਭੰਗ ਕਰਦਾ ਹੈ, ਉਹਨੂੰ ਕਲਾਸ ਦੇ ਅੰਦਰ ਬੈਨ ਨਹੀਂ ਦਿੱਤਾ ਜਾਂਦਾ। ਇਹ ਸਕੂਲ ਦੀ ਮਰਿਆਦਾ ਹੈ। ਪਰਮਾਤਮਾ, ਇਹੀ ਕਾਰਨ ਹੈ ਪਰਮਾਤਮਾ ਦੇ ਸੰਬੰਧ ਵਿੱਚ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਬਹੁਤ ਕੁਝ ਬਿਆਨ ਕੀਤਾ ਹੈ, ਪਰ ਕੇਸਾਂ ਦੇ ਸੰਬੰਧ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਨਹੀਂ ਆਉਂਦਾ ਕਿ ਤੂੰ ਕੇਸ ਰੱਖ, ਇਸ ਤਰ੍ਹਾਂ ਜ਼ਿਕਰ ਨਹੀਂ ਆਉਂਦਾ ਤੂੰ ਕਿਰਪਾਨ ਪਾ, ਇਸ ਤਰ੍ਹਾਂ ਜ਼ਿਕਰ ਨਹੀਂ ਆਉਂਦਾ ਤੂੰ ਕੰਘਾ ਰੱਖ, ਇਸ ਤਰ੍ਹਾਂ ਜ਼ਿਕਰ ਨਹੀਂ ਆਉਂਦਾ ਤੂੰ ਦਾੜਾ ਪ੍ਰਕਾਸ਼ ਕਰ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇਹ ਗੱਲਾਂ ਨਹੀਂ ਮਿਲਦੀਆਂ। ਕਿਉਂ ਨਹੀਂ ਮਿਲਦੀਆਂ? ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਯੂਨੀਵਰਸਲ ਲਾਅ ਨੇ, ਗੁਰੂ ਗ੍ਰੰਥ ਸਾਹਿਬ ਜੀ ਸਿਲੇਬਸ ਨੇ। ਇਹ ਜਿਹੜੀ ਮਰਿਆਦਾ ਹੈ ਸਾਡੀ ਸਕੂਲ ਦੀ ਮਰਿਆਦਾ ਹੈ। ਸਕੂਲ ਦੇ ਵਿੱਚ ਬਹਿ ਕੇ ਪੜ੍ਹਨ ਵਾਲੇ ਬੱਚੇ ਨੂੰ ਡਿਸਿਪਲਿਨ ਦੇ ਅਨੁਸ਼ਾਸਨ ਦੇ ਅਨੁਸਾਰ ਹੀ ਬਹਿਣਾ ਤੇ ਉੱਠਣਾ ਪਏਗਾ। ਦੋ ਭਾਈ ਨੇ ਸਕੇ, ਇੱਕ ਦੂਸਰੇ ਸਕੂਲ ਵਿੱਚ ਜਾ ਰਿਹਾ ਹੈ ਤੇ ਇੱਕ ਦੂਸਰੇ ਸਕੂਲ ਵਿੱਚ ਜਾ ਰਿਹਾ ਹੈ ਪੜ੍ਹਨ ਵਾਸਤੇ। ਇੱਕ ਦੇ ਸਕੂਲ ਦੇ ਇੰਤਜ਼ਾਮੀ ਸੱਜਣਾ ਦਾ ਹੁਕਮ ਹੈ ਵੀ ਤੇਰੀ ਵਰਦੀ ਦੇ ਅੰਦਰ ਵਾਈਟ ਸ਼ਰਟ ਪਾ ਕੇ ਆਉਣਾ ਹੈ, ਦੂਸਰੀ ਸ਼ਰਟ ਨਹੀਂ ਚੱਲੇਗੀ। ਅਗਰ ਕਮੀਜ਼ ਪਾ ਕੇ ਆਉਣਾ ਹੈ ਤੇ ਬਿਲਕੁਲ ਚਿੱਟੇ ਰੰਗ ਦੀ। ਦੂਸਰਾ ਭਾਈ ਦੂਸਰੇ ਸਕੂਲ ਵਿੱਚ ਜਾ ਰਿਹਾ ਹੈ, ਉਹਦੇ ਸਕੂਲ ਵੱਲੋਂ ਉਹਨੂੰ ਹੁਕਮ ਮਿਲਿਆ ਹੈ ਕਿ ਗ੍ਰੇ ਕਲਰ ਦੀ ਸ਼ਰਟ ਪਾ ਕੇ ਆਉਣਾ, ਵਾਈਟ ਪਾ ਕੇ ਨਹੀਂ ਆਉਣਾ। ਘਰ ਇੱਕ ਹੈ, ਮਾਂ ਬਾਪ ਇੱਕ ਹੈ, ਸਕੂਲ ਦੋ ਨੇ, ਇੱਕ ਗ੍ਰੇ ਸ਼ਰਟ ਪਾ ਕੇ ਜਾ ਰਿਹਾ, ਦੂਜਾ ਵਾਈਟ ਸ਼ਰਟ ਪਾ ਕੇ ਜਾ ਰਿਹਾ। ਅਗਰ ਵਾਈਟ ਵਾਲਾ ਗ੍ਰੇ ਪਾ ਕੇ ਚਲਾ ਜਾਏ, ਉਹ ਸਕੂਲ ਦਾ ਨਿਯਮ ਭੰਗ ਕਰ ਰਿਹਾ। ਫਰਕ ਇਸ ਗੱਲ ਦਾ ਨਹੀਂ ਹੈ ਕਿ ਜੇ ਉਹ ਕੱਪੜੇ ਕਿਸੇ ਰੰਗ ਦੇ ਪਾ ਕੇ ਜਾ ਰਿਹਾ ਹੈ ਜਾਂ ਕਿਸੇ ਰੰਗ ਦੇ ਪਾ ਕੇ ਨਹੀਂ ਜਾ ਰਿਹਾ, ਉਹਨੂੰ ਪੜ੍ਹਾਈ ਮਿਲੇਗੀ, ਲੈਸਨ ਮਿਲੇਗਾ, ਖੋਪੜੀ ਦੇ ਪੱਲੇ ਕੁਝ ਪਏਗਾ ਜਾਂ ਨਹੀਂ ਪਏਗਾ। ਗੱਲ ਤੇ ਕੇਵਲ ਇੰਨੀ ਹੈ ਕਿ ਉਹ ਸਕੂਲ ਦੇ ਅਨੁਸ਼ਾਸਨ ਨੂੰ, ਸਕੂਲ ਦੇ ਨਿਯਮ ਨੂੰ ਭੰਗ ਕਰਨ ਦਿਆ ਹੈ, ਔਰ ਜੋ ਸਕੂਲ ਦੇ ਨਿਯਮ ਨੂੰ ਭੰਗ ਕਰਦਾ ਹੈ ਉਹ ਸਕੂਲ ਦੇ ਇੰਤਜ਼ਾਮੀ ਪ੍ਰਬੰਧਕ ਸੱਜਣਾ ਵਿੱਚ ਦੋਸ਼ੀ ਠਹਿਰਾਇਆ ਜਾਂਦਾ ਹੈ, ਦੋਸ਼ੀ ਗਿਣਿਆ ਜਾਂਦਾ ਹੈ। ਗੱਲ ਬਸ ਇੰਨੀ ਹੈ, ਕੱਪੜੇ ਨਾ ਵੀ ਪਾ ਕੇ ਜਾਓ ਵਿਦਿਆ ਤਾਂ ਵੀ ਮਿਲ ਸਕਦੀ, ਕੱਪੜੇ ਕਿਸੇ ਰੰਗ ਦੇ ਪਾ ਕੇ ਚਲੇ ਜਾਓ ਵਿਦਿਆ ਤਾਂ ਵੀ ਮਿਲ ਸਕਦੀ। ਵਿਦਿਆ ਦਾ ਸੰਬੰਧ ਤੁਹਾਡੀ ਖੋਪੜੀ ਨਾਲ, ਕੱਪੜੇ ਨਾਲ ਨਹੀਂ ਹੈ, ਪਹਿਰਾਵੇ ਨਾਲ ਨਹੀਂ ਹੈ। ਪਰ ਪਹਿਰਾਵਾ ਬਣਾ ਕੇ ਜਾਣਾ ਹੈ ਸਿਰਫ ਸਕੂਲ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਣ ਕਰਕੇ। ਇਹ ਤੇ ਗੱਲ ਵਿਚਕਾਰ ਆ ਗਈ, ਮੈਂ ਅਰਜ ਕਰ ਦਿੱਤੀ। ਬੇਨਤੀ ਮੈਂ ਇਹ ਕਰ ਰਿਹਾ ਸਾਂ ਕਿ ਸੁਹਾਗਣ ਦੇ ਕੋਲ ਲਿਬਾਸ ਹੋਵੇ, ਉਹ ਸਹੀ ਰੂਪ ਦੇ ਅੰਦਰ ਸੁਹਾਗਣ ਨਹੀਂ ਹੈ। ਮੱਥੇ ਦਾ ਟਿੱਕਾ ਹੋਵੇ, ਕਾਂਟੇ ਹੋਣ, ਹਾਰ ਹੋਣ, ਅੱਖਾਂ ਦੇ ਅੰਦਰ ਅੰਜਨ ਹੋਵੇ, ਸਾਰੇ 16 ਦੇ 16 ਸ਼ਿੰਗਾਰ ਕੀਤੇ ਹੋਣ ਤੇ ਕੰਤ ਉਹਦੇ ਨਾਲ ਨਾ ਹੋਵੇ, ਕੰਤ ਘਰ ਵਿੱਚ ਨਾ ਹੋਵੇ, ਗੁਰੂ ਅਰਜਨ ਦੇਵ ਸਾਹਿਬ ਜੀ ਕਹਿਣ ਲੱਗੇ ਉਹ ਸੁਹਾਗਣ ਨਹੀਂ ਹੈ। ਸੁਹਾਗਣ ਵਾਲਾ ਲਿਬਾਸ ਹੈ ਪਰ ਉਹ ਸੁਹਾਗਣ ਨਹੀਂ ਹੈ। ਖਿਮਾ ਕਰਿਓ, ਕਈਆਂ ਦੇ ਕੋਲ ਧਰਮ ਦਾ ਲਿਬਾਸ ਹੀ ਲਿਬਾਸ ਹੁੰਦਾ, ਧਰਮ ਨਹੀਂ ਹੁੰਦਾ। ਕਈਆਂ ਦੇ ਕੋਲ ਧਰਮ ਦਾ ਪਹਿਰਾਵਾ ਹੀ ਹੁੰਦਾ, ਧਰਮ ਨਹੀਂ ਹੁੰਦਾ। ਮੈਂ ਗੱਲ ਕੇਸਾਂ ਦੀ ਕਰ ਰਿਹਾ ਸਾਂ। ਕਈਆਂ ਦੇ ਕੋਲ ਕੇਸ ਵੀ ਹੁੰਦੇ ਨੇ, ਕਿਰਪਾਨ ਵੀ ਹੁੰਦੀ ਹੈ, ਕੰਘਾ ਵੀ ਹੁੰਦਾ ਹੈ, ਸਾਰਾ ਕੁਝ ਹੁੰਦਾ ਹੈ, ਪਰ ਧਰਮ ਫੇਰ ਵੀ ਨਹੀਂ ਹੁੰਦਾ। ਕਈ ਸੁਬਹਾ ਤੋਂ ਸ਼ਾਮ ਤੱਕ ਧਾਰਮਿਕ ਮੰਦਰਾਂ ਵਿੱਚ ਦਿਸਦੇ ਨੇ, ਇੱਥੇ ਹੀ ਰਹਿੰਦੇ ਨੇ, ਫਿਰ ਮੈਂ ਖਿਮਾ ਮੰਗ ਲਵਾਂ, ਉਹ ਧਰਮੀ ਤਾਂ ਵੀ ਨਹੀਂ ਹੁੰਦੇ।
ਇੱਥੇ ਆਉਣ ਤੋਂ ਬਾਅਦ ਧਰਮ ਨੂੰ ਕਿਵੇਂ ਅਪਣਾਉਣਾ ਹੈ ਇਹ ਜੁਗਤ ਮਿਲਦੀ ਹੈ। ਧਰਮ ਨੂੰ ਕਿਵੇਂ ਮਨ ਵਿੱਚ ਲੈ ਕੇ ਜਾਣਾ ਹੈ ਤੌਰ ਤਰੀਕਾ ਮਿਲਦਾ ਹੈ। ਗੁਰਮਤਿ ਦੇ ਦਾਇਰੇ ਨੂੰ ਅਗਰ ਸਹੀ ਢੰਗ ਦੇ ਨਾਲ ਸਮਝੋ, ਇਕੱਲਾ ਲਿਬਾਸ ਇੱਥੇ ਪ੍ਰਵਾਨ ਨਹੀਂ ਔਰ ਇਕੱਲਾ ਅੰਦਰ ਦਾ ਪਿਆਰ ਵੀ ਪ੍ਰਵਾਨ ਨਹੀਂ, ਅੰਦਰ ਦਾ ਪਿਆਰ ਵੀ ਚਾਹੀਦਾ ਹੈ ਤੇ ਲਿਬਾਸ ਵੀ ਚਾਹੀਦਾ ਹੈ। ਇਹਦੀ ਮੈਂ ਇੱਕ ਉਦਾਹਰਨ ਤੁਹਾਡੇ ਸਾਹਮਣੇ ਅਰਜ਼ ਕਰਦਾ ਚੱਲਾਂ। ਬਾਹਰ ਨਿਸ਼ਾਨ ਸਾਹਿਬ ਗਰਾਊਂਡ ਦੇ ਅੰਦਰ ਪਾਰਕਿੰਗ ਦੇ ਅੰਦਰ ਲੱਗਾ ਹੋਇਆ ਉੱਚਾ ਨਿਸ਼ਾਨ ਸਾਹਿਬ ਚਮਕਦਾ ਹੋਵੇ ਦੂਰੋਂ, ਆਪ ਰੋਡ ਦੇ ਉੱਤੇ ਚਲਦੇ ਚਲਦੇ ਵੇਖ ਕੇ ਇਹ ਗੱਲ ਕਹੋਗੇ ਵੀ ਇਹ ਗੁਰਦੁਆਰਾ ਹੈ। ਜਿੱਥੇ ਨਿਸ਼ਾਨ ਸਾਹਿਬ ਇਹ ਗੁਰਦੁਆਰਾ ਹੈ, ਗੁਰਦੁਆਰੇ ਦਾ ਨਿਸ਼ਾਨ ਸਾਹਿਬ ਦਾ ਸੰਬੰਧ ਹੈ। ਆਪ ਅੰਦਰ ਆਓ ਤੇ ਅੰਦਰ ਗੁਰਦੁਆਰਾ ਹੋਵੇ ਨਾ, ਅੰਦਰ ਫੈਕਟਰੀ ਹੋਵੇ, ਅੰਦਰ ਵੇਅਰ ਹਾਊਸ ਹੋਵੇ, ਤੋ ਫਿਰ ਕੀ ਆਪ ਉਹਨੂੰ ਗੁਰਦੁਆਰਾ ਕਹੋਗੇ ਦੁਬਾਰਾ? ਬਾਹਰ ਨਿਸ਼ਾਨ ਹੈ, ਅੰਦਰ ਗੁਰੂ ਗ੍ਰੰਥ ਸਾਹਿਬ ਨਹੀਂ ਤੇ ਉਹ ਗੁਰਦੁਆਰਾ ਨਹੀਂ ਹੈ। ਅਗਰ ਅੰਦਰ ਗੁਰੂ ਗ੍ਰੰਥ ਸਾਹਿਬ ਹੈ ਤੇ ਬਾਹਰ ਨਿਸ਼ਾਨ ਸਾਹਿਬ ਨਹੀਂ ਹੈ ਤੇ ਉਹਦਾ ਵੀ ਪਤਾ ਨਹੀਂ ਚੱਲਦਾ ਕਿ ਇਹ ਗੁਰਦੁਆਰਾ ਹੈ ਜਾਂ ਨਹੀਂ ਹੈ। ਲਿਬਾਸ ਬਾਹਰੋਂ ਪੇਸ਼ ਕਰਦਾ ਇਹ ਸਿੱਖ ਹੈ, ਗੁਰਬਾਣੀ ਅੰਦਰੋਂ ਸਾਨੂੰ ਸਿੱਖ ਬਣਾਉਂਦੀ ਹੈ। ਅਗਰ ਅੰਦਰ ਗੁਰਬਾਣੀ ਨਹੀਂ, ਕੇਵਲ ਪਹਿਰਾਵਾ ਹੈ, ਦਾੜਾ ਲੰਮਾ ਹੈ, ਗਾਤਰੇ ਕਿਰਪਾਨ ਹੈ, ਪਖੰਡ ਬੜਾ ਹੈ, ਮਾਲਾ ਚਾਰ ਗਲ ਵਿੱਚ ਪਾ ਕੇ ਰੱਖਦਾ ਹੈ, ਪੱਗ ਦਾ ਰੰਗ ਢੰਗ ਖਾਸ ਹੀ ਬਣਦਾ, ਦੂਜੀ ਪੱਗ ਬੰਨਣੀ ਪ੍ਰਵਾਨ ਨਹੀਂ, ਤਰ੍ਹਾਂ ਤਰ੍ਹਾਂ ਦੇ ਅਡੰਬਰ ਕਰਦਾ, ਅੰਦਰ ਉਹਦੇ ਗੁਰੂ ਨਹੀਂ, ਖਿਮਾ ਚਾਹਾਂਗਾ ਸਿੱਖ ਬਿਲਕੁਲ ਨਹੀਂ ਹੈ। ਮਤ ਉਹਨੂੰ ਸਿੱਖ ਮੰਨੋ, ਬਾਹਰੋਂ ਭੁਲੇਖਾ ਉਹ ਪਾ ਰਿਹਾ ਮੈਂ ਸਿੱਖ ਹਾਂ ਪਰ ਸਿੱਖ ਨਹੀਂ ਹੈ। ਅਗਰ ਬਾਹਰ ਲਿਬਾਸ ਨਹੀਂ, ਅੰਦਰ ਪ੍ਰਕਾਸ਼ ਬਾਣੀ ਦਾ ਹੈ ਤੇ ਤਾਂ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਇਹ ਕੌਣ ਹੈ, ਤਾਂ ਵੀ ਉਹ ਸਿੱਖ ਨਹੀਂ, ਤਾਂ ਵੀ ਸਿੱਖ ਅਧੂਰਾ ਹੈ। ਅਗਰ ਉਹਦੇ ਕੋਲ ਬਾਣਾ ਨਹੀਂ ਤੇ ਬਾਣਾ ਪੰਜ ਕਕਾਰਾਂ ਵਾਲਾ ਹੈ, ਬਾਣਾ ਕੱਪੜੇ ਵਾਲਾ ਨਹੀਂ, ਇਹਨੇ ਕਿ ਮੇਰੀ ਪੱਗ ਦਾ ਰੰਗ ਅੱਜ ਨੀਲਾ ਹੈ ਤੇ ਮੈਂ ਗੁਰੂ ਕਾ ਬਾਣਾ ਪਾ ਲਿਆ, ਕੱਲ ਨੂੰ ਹਰੀ ਪਾ ਲਵਾਂਗਾ ਤੇ ਮੈਂ ਗੁਰੂ ਕਾ ਬਾਣਾ ਉਤਾਰ ਦਿਆਂਗਾ, ਨਹੀਂ। ਇੱਥੇ ਕੇਵਲ ਸਾਡੇ ਮਨਾਂ ਦੇ ਵਹਿਮ ਨੇ ਤੇ ਮੈਂ ਅਕਸਰ ਬੇਨਤੀ ਕਰਿਆ ਕਰਦਾ, ਜਿਹੜੇ ਰੰਗ ਦਾ ਕੱਪੜਾ ਸਾਡਾ ਪਿਤਾ ਪਾ ਸਕਦਾ ਉਸ ਰੰਗ ਦਾ ਕੱਪੜਾ ਪੁੱਤਰ ਨੂੰ ਪਾਉਣ ਵਿੱਚ ਕੀ ਮਨਾਈ ਹੈ? ਜਿਸ ਰੰਗ ਦਾ ਰੁਮਾਲਾ ਤੁਸੀਂ ਗੁਰੂ ਗ੍ਰੰਥ ਸਾਹਿਬ ਤੇ ਦੇ ਸਕਦੇ ਹੋ, ਉਸ ਰੰਗ ਦੀ ਦਸਤਾਰ ਮੈਂ ਕਿਉਂ ਨਹੀਂ ਬਣ ਸਕਦਾ? ਪਰ ਇਹ ਸਾਡੀ ਮੈਂਟੈਲਿਟੀ, ਸਾਡੀ ਸੋਚ ਇੱਥੇ ਟਿਕ ਗਈ ਹੈ। ਬਸ ਜੀ, ਜਾਂ ਚਿੱਟਾ ਹੋਵੇ, ਨੀਲਾ ਹੋਵੇ, ਕਾਲਾ ਹੋਵੇ, ਪੀਲਾ ਹੋਵੇ, ਬਾਕੀ ਨਹੀਂ। ਫਿਰ ਇਸ ਰੰਗ ਦੇ ਰੁਮਾਲੇ ਦਿਆ ਕਰੋ, ਦੂਜੇ ਕਿਉਂ ਦਿੰਦੇ ਹੋ? ਗੁਰੂ ਗ੍ਰੰਥ ਸਾਹਿਬ ਤੇ ਗੂੜੇ ਗੁਲਾਬੀ ਵੀ ਲਿਆ ਕੇ ਰੱਖ ਦਿੰਦੇ ਹੋ, ਹਰੇ ਵੀ ਲਿਆ ਕੇ ਰੱਖ ਦਿੰਦੇ ਹੋ, ਪਰ ਜੇ ਕਿਧਰੇ ਮੇਰੇ ਵਰਗਾ ਕੋਈ ਦੂਜੇ ਰੰਗ ਦੀ ਪੱਗ ਬੰਨ ਲਵੇ ਤੇ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ, ਗਿਆਨੀ ਜੀ ਨੇ ਅੱਜ ਪੱਗ ਕਿਸ ਤਰ੍ਹਾਂ ਦੀ ਬੰਨ ਲਈ, ਇਹਨਾਂ ਨੇ ਚੋਲੇ ਦਾ ਰੰਗ ਕਿਸ ਤਰ੍ਹਾਂ ਦਾ ਕਰ ਲਿਆ, ਜਾਂ ਇਹਨਾਂ ਦਾ ਚੋਲਾ ਬੜਾ ਉੱਚਾ ਹੈ, ਚੋਲਾ ਬੜਾ ਨੀਵਾਂ ਹੈ। ਸਾਡੀਆਂ ਨਜ਼ਰਾਂ ਕੇਵਲ ਪਹਿਰਾਵੇ ਦੇ ਉੱਤੇ ਟਿਕਦੀਆਂ ਨੇ, ਇਸ ਤੋਂ ਅੱਗੇ ਜਾਂਦੀਆਂ ਹੀ ਨਹੀਂ ਹੈ। ਫਿਰ ਬੇਨਤੀ ਕਰਾਂ, ਪਹਿਰਾਵਾ ਸਿੱਖ ਨਹੀਂ। ਸਿੱਖ ਬਣਨ ਵਾਸਤੇ ਪੰਜਾਂ ਕਕਾਰਾਂ ਦਾ ਬਾਣਾ ਜ਼ਰੂਰੀ ਹੈ ਔਰ ਅੰਦਰ ਬਾਣੀ ਜ਼ਰੂਰੀ ਹੈ। ਹਕੀਕਤ ਵਿੱਚ ਸਿੱਖ ਉਹ ਹੈ ਜਿਹਦੇ ਅੰਦਰ ਬਾਣੀ ਨਹੀਂ, ਉਹ ਸਿੱਖੀ ਨੂੰ ਢਾਲ ਆ ਰਿਹਾ ਬਾਣਾ ਪਾ ਕੇ। ਜਦ ਗਲਤ ਕੰਮ ਕਰਦਾ ਤੇ ਲੋਕ ਇਨਕਾਰੀ ਹੋ ਜਾਂਦੇ ਨੇ, ਉਹ ਕਹਿੰਦੇ ਨੇ ਸਿੱਖ ਇਸ ਤਰ੍ਹਾਂ ਦਾ ਹੁੰਦਾ ਤੇ ਜੇ ਇਸ ਤਰ੍ਹਾਂ ਦਾ ਹੀ ਸਿੱਖ ਬਣਨਾ ਤੇ ਅਸੀਂ ਨਾ ਹੀ ਬਣੀਏ ਤਾਂ ਹੀ ਚੰਗਾ। ਡਾਕਟਰ ਇਕਬਾਲ ਕਹਿੰਦੇ ਨੇ, ਖੁਦਾ ਸੇ ਮੁਨਕਰ ਹੋਤੀ ਹੈ ਦੁਨੀਆ ਖੁਦਾ ਕੇ ਬੰਦੋ ਕੋ ਦੇਖ ਕਰ। ਜਿਸ ਖੁਦਾ ਕੇ ਬੰਦੇ ਐਸੇ ਹੈ ਵੋ ਖੁਦਾ ਕੈਸਾ ਹੋਗਾ। ਤੋ ਖੈਰ, ਗੱਲ ਦੂਸਰੀ ਦਿਸ਼ਾ ਨੂੰ ਚਲੀ ਗਈ। ਸੁਹਾਗਣ ਦਾ ਲਿਬਾਸ ਚਾਹੀਦਾ ਹੈ ਪਰ ਸੁਹਾਗਣ ਦੇ ਹਿਰਦੇ ਦੇ ਅੰਦਰ ਪਤੀ ਦਾ ਪ੍ਰੇਮ ਵੀ ਚਾਹੀਦਾ। ਸੁਹਾਗਣ ਪਤੀ ਨੂੰ ਸਮਰਪਣ ਵੀ ਹੋਵੇ, ਸੁਹਾਗਣ ਦਾ ਪਤੀ ਦੇ ਨਾਲ ਪਿਆਰ ਵੀ ਹੋਵੇ। ਤੇ ਮੈਂ ਯਾਦ ਕਰਾਉਂਦਾ ਚੱਲਾਂ, ਸੁਹਾਗਣ ਸਤਿਗੁਰੂ ਸਾਰਿਆਂ ਨੂੰ ਇੱਥੇ ਕਹਿ ਰਹੇ ਨੇ, ਇਕੱਲਾ ਔਰ ਜਾਮੇ ਨੂੰ ਨਹੀਂ। ਅੱਗੇ ਮੈਂ ਇੱਕ ਹੋਰ ਗੁਰਬਾਣੀ ਦਾ ਬਚਨ ਤੁਹਾਡੇ ਸਾਹਮਣੇ ਅਰਜ਼ ਕਰਦਾ ਚੱਲਾਂ। ਨੰਨੇ ਨਾਹਾ ਭੋਗਨਿਤ ਭੋਗੈ ਨਾ ਡਿੱਠਾ ਨਾ ਸੰਭਲਿਆ। ਨੰਨੇ ਨਾਹਾ ਭੋਗ ਨਿਤ ਭੋਗੈ, ਨਾਹਾਂ ਮੈਨੇ ਖਸਮ, ਪਰਮਾਤਮਾ ਖਸਮ ਪਤੀ ਵੱਲੋਂ ਮਿਲੇ ਪਦਾਰਥਾਂ ਨੂੰ ਰੋਜ਼ ਭੋਗ ਰਹੇ ਹਾਂ। ਨੰਨੇ ਨਾਹਾ ਭੋਗ ਨਿਤ ਭੋਗੈ, ਰੱਬ ਵੱਲੋਂ ਮਿਲੀਆਂ ਦਾਤਾਂ ਨੂੰ ਭੋਗ ਰਹੇ ਹਾਂ, ਦਾਤਾਂ ਨੂੰ ਵਰਤ ਰਹੇ ਹਾਂ, ਦਾਤਾਂ ਨੂੰ ਮੰਗ ਵੀ ਰਹੇ ਹਾਂ, ਦਾਤਾਂ ਨੂੰ ਹੰਡਾ ਵੀ ਰਹੇ ਹਾਂ। ਨਾ ਡਿੱਠਾ, ਨਾ ਉਹ ਦੇਣ ਵਾਲਾ ਪਤੀ ਕਦੀ ਡਿੱਠਾ ਹੈ, ਡਿੱਠਾ ਮੈਨੇ ਵੇਖਿਆ, ਨਾ ਸੰਭਲਿਆ ਤੇ ਨਾ ਉਹਨੂੰ ਕਦੇ ਹਿਰਦੇ ਦੇ ਅੰਦਰ ਸੰਭਾਲਣ ਦਾ ਯਤਨ ਹੀ ਕੀਤਾ ਹੈ, ਨਾ ਯਾਦ ਕਰਨ ਦਾ ਯਤਨ ਕੀਤਾ। ਨਾ ਡਿੱਠਾ ਨਾ ਸੰਭਲਿਆ, ਗੱਲੀ ਹੋਂ ਸੁਹਾਗਣ ਪੈਣੇ ਕੰਤਨ ਕਬਹੋਂ ਮੈਂ ਮਿਲਿਆ।
ਪਾਤਸ਼ਾਹ ਅਗਲੀ ਪੰਕਤੀ ਵਿੱਚ ਕਹਿੰਦੇ ਨੇ ਫਿਰ ਤੇ ਤੂੰ ਗੱਲੀ ਬਾਤੀ ਸੁਹਾਗਣ ਹੋਏ, ਕੰਤ ਤੈਨੂੰ ਕਦੀ ਮਿਲਿਆ ਨੀ, ਤੂੰ ਸੁਹਾਗਣ ਕਾਹਦੀ ਹੈ। ਗੱਲੀ ਹੋਂ ਸੁਹਾਗਣ ਪੈਣੇ, ਗੱਲਾਂ ਦੇ ਨਾਲ ਦੂਜਿਆਂ ਨੂੰ ਵਾਰੇ ਨਹੀਂ ਆਉਂਦੇ ਨਾ। ਗੱਲੀ ਹੋਂ ਸੁਹਾਗਣ ਪੈਣੇ, ਕੰਤ ਨਾ ਕਬ ਹੂੰ ਮੈਂ ਮਿਲਿਆ। ਕੰਤ ਕਦੀ ਮਿਲਿਆ ਹੀ ਨੀ, ਪਤੀ ਕਦੀ ਮਿਲਿਆ ਹੀ ਨੀ। ਲਿਬਾਸ ਚੰਗਾ ਹੈ,

ਘਰ ਦੀ ਚਾਰ ਦੁਆਰੀ ਨੂੰ ਉਲੰਘ ਕੇ ਪਰਾਇਆ ਘਰਾਂ ਵਿੱਚ ਮੂੰਹ ਮਾਰਨ ਦੀ ਉਹਨਾਂ ਦੀ ਆਦਤ ਹੁੰਦੀ ਏ। ਧੋਖਾ ਦੇਣਾ ਜਾਣਦੇ ਨੇ। ਤਰ੍ਹਾਂ ਤਰ੍ਹਾਂ ਦੀਆਂ ਉਹਨਾਂ ਪਤੀਆਂ ਵਿੱਚ ਬੁਰਾਈਆਂ ਹੁੰਦੀਆਂ ਨੇ ਜੋ ਦੁਨਿਆਵੀ ਪਤੇ ਨੇ, ਤੇ ਤਰ੍ਹਾਂ ਤਰ੍ਹਾਂ ਦੀਆਂ ਬੁਰਾਈਆਂ ਸੁਹਾਗਣਾ ਵਿੱਚ ਹੁੰਦੀਆਂ ਨੇ ਜੋ ਦੁਨਿਆਵੀ ਸੁਹਾਗਣਾ ਨੇ। ਦੁਨਿਆਵੀ ਪਤੀ ਦੀ ਗੱਲ ਇੱਥੇ ਨਹੀਂ ਹੈ। ਜਿਸ ਪਤੀ ਦੀ ਗੱਲ ਚੱਲ ਰਹੀ ਹੈ ਉਹਦੇ ਵਿੱਚ ਕੋਈ ਵੀ ਦੋਸ਼ ਨਹੀਂ ਹੈ। ਜਿਸ ਪਤੀ ਪਰਮਾਤਮਾ ਦੀ ਚਰਚਾ ਚੱਲ ਰਹੀ ਹੈ ਉਹਦੇ ਵਿੱਚ ਕੋਈ ਵੀ ਔਗਣ ਨਹੀਂ ਹੈ। ਤੇ ਕਮਾਲ ਦੀ ਗੱਲ ਹੈ, ਉਹ ਪਤੀ ਕਦੀ ਬੁੱਢਾ ਨਹੀਂ ਹੁੰਦਾ, ਉਹ ਪਤੀ ਕਦੀ ਮਰਦਾ ਨਹੀਂ ਹੈ, ਉਹ ਪਤੀ ਦੇ ਨਾਲ ਜੁੜਨ ਤੋਂ ਬਾਅਦ ਕਦੀ ਸਾਨੂੰ ਰੰਡਿਆ ਨਹੀਂ ਹੋਣਾ ਪੈਣਾ। ਦੁਨਿਆਵੀ ਪਤੀ ਤੇ ਸਰੀਰ ਛੱਡ ਜਾਏ ਤੇ ਬੱਚੀ ਨੂੰ ਰੰਡੇਪਾ ਕੱਟਣਾ ਪੈਂਦਾ ਹੈ। ਅਸੀਂ ਬਾਹਰੋਂ ਵੇਖਦੇ ਹਾਂ ਬੱਚੇ ਦਾ ਕਾਰੋਬਾਰ ਕੀ ਹੈ, ਬਾਹਰੋਂ ਵੇਖਦੇ ਹਾਂ ਬੱਚਾ ਸੁੰਦਰ ਸੁਨੱਖਾ ਕਿੰਨਾ ਹੈ, ਪਰ ਇਹ ਤੇ ਨਹੀਂ ਨਾ ਵੇਖ ਸਕਦੇ ਕਿ ਬੱਚੇ ਦੀ ਆਰਜਾ ਕਿੰਨੀ, ਇਹਦੀ ਆਰਜਾ ਥੋੜੀ ਹੈ ਜਾਂ ਜ਼ਿਆਦੀ ਹੈ। ਅਸੀਂ ਆਪਣੀ ਬੱਚੀ ਨੂੰ ਪਰਨਾ ਦਿੰਦੇ ਹਾਂ, ਵਿਆਹ ਦਿੰਦੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਿਰਪਾ ਕਰਨ, ਸਭ ਦੀਆਂ ਬੱਚੀਆਂ ਸੁਖੀ ਵਸਣ। ਪਰ ਮੈਂ ਐਗਜ਼ਾਮਪਲ ਤੁਹਾਡੇ ਚਰਨਾਂ ਵਿੱਚ ਭੇਟ ਕਰ ਰਿਹਾ, ਕਦੀ ਕਦੀ ਪਤੀ ਚਲਾਣਾ ਕਰ ਜਾਏ ਤੇ ਬੱਚੀ ਨੂੰ ਰੰਡੇਪਾ ਕੱਟਣਾ ਪੈਂਦਾ ਹੈ, ਬੱਚੀ ਦਾ ਸਿਰ ਨੰਗਾ ਹੋ ਜਾਂਦਾ। ਇਸ ਤਰ੍ਹਾਂ ਕਹਿ ਦਿੰਦੇ ਨੇ ਪੰਜਾਬੀ ਵਿੱਚ, ਸਾਈਂ ਚਲਾ ਗਿਆ, ਪਤੀ ਚਲਾ ਗਿਆ। ਜਿਸ ਪਤੀ ਦੇ ਨਾਲ ਬਾਬਾ ਫਰੀਦ ਜੀ ਜੋੜ ਰਹੇ ਨੇ ਉਹ ਪਤੀ ਮਰਦਾ ਵੀ ਨਹੀਂ ਹੈ, ਤੇ ਜੇ ਉਹ ਪਤੀ ਮਰਦਾ ਨਹੀਂ ਤੇ ਮਤਲਬ ਇਹ ਹੋਇਆ ਕਿ ਅਸੀਂ ਕਦੀ ਰੰਡਿਆ ਵੀ ਨਹੀਂ ਹੋਣਾ, ਅਸੀਂ ਸਦਾ ਹੀ ਸੁਹਾਗਣਾ ਬਣ ਕੇ ਰਵਾਂਗੇ। ਉਹ ਪਤੀ ਜਾਂਦਾ ਨਹੀਂ, ਪਤੀ ਮਰਦਾ ਨਹੀਂ, ਪਤੀ ਵਿੱਚ ਦੋਸ਼ ਕੋਈ ਨਹੀਂ, ਕੋਈ ਔਗਣ ਨਹੀਂ। ਤੇ ਕਮਾਲ ਦੀ ਗੱਲ ਹੈ, ਉਸ ਪਤੀ ਕੋਲੋਂ ਫਿਰ ਮਿਲਣਾ ਹੀ ਮਿਲਣਾ ਹੈ। ਉਸ ਪਤੀ ਦੇ ਘਰ ਦੇ ਅੰਦਰ ਸ਼ਾਂਤੀ ਬੜੀ ਹੈ, ਸਕੂਨ ਬੜਾ ਹੈ, ਸਹਿਜ ਬੜਾ ਹੈ। ਉਸ ਪਤੀ ਪਰਮਾਤਮਾ ਦੇ ਨਾਲ ਭਗਤ ਫਰੀਦ ਸਾਹਿਬ ਜੀ ਜੋੜ ਰਹੇ ਨੇ, ਕਹਿਣ ਲੱਗੇ ਤੇਰਾ ਕੰਤ ਅਗੰਮ ਬੜਾ ਡੂੰਘਾ ਹੈ, ਪਹੁੰਚ ਤੋਂ ਪਰਾਂ ਹੈ। ਅਗੰਮ ਅਥਾਹ ਨਾਨਕ ਸੋ ਸੁਹਾਗਣੀ, ਕਹਿਣ ਲੱਗੇ ਅਸਲ ਰੂਪ ਦੇ ਅੰਦਰ ਸੁਹਾਗਣ ਉਹ ਹੈ ਜੋ ਪਾਵੇ ਬੇਪਰਵਾਹ, ਜੋ ਬੇਪਰਵਾਹ ਪਤੀ ਨੂੰ ਪਾ ਜਾਏ। ਪਾ ਜਾਣ ਦਾ ਮਤਲਬ ਚੰਗੀ ਲੱਗ ਜਾਏ। ਹੁਣ ਇੱਕ ਬੇਨਤੀ ਮੈਂ ਹੋਰ ਕਰਦਾ ਚੱਲਾਂ, ਪਤੀ ਨੂੰ ਚੰਗੇ ਲੱਗਣ ਵਾਸਤੇ ਪਤੀ ਦੇ ਮੁਤਾਬਕ ਸਾਨੂੰ ਸ਼ਿੰਗਾਰ ਕਰਨਾ ਪਏਗਾ, ਪਤੀ ਦੇ ਮੁਤਾਬਕ। ਆਮ ਦੁਨਿਆਵੀ ਪਤੀ ਹੁੰਦੇ ਨੇ ਉਹ ਕਹਿ ਦਿੰਦੇ ਨੇ ਵੀ ਮੈਨੂੰ ਲਾਲ ਰੰਗ ਦਾ ਕੱਪੜਾ ਉੱਕਾ ਚੰਗਾ ਨਹੀਂ ਲੱਗਦਾ। ਹੁਣ ਸਹੀ ਰੂਪ ਵਿੱਚ ਸੁਹਾਗਣ ਹੋਵੇ ਨਾ ਕਿ ਉਹ ਪਤੀ ਦੀ ਪਸੰਦ ਦਾ ਕੱਪੜਾ ਪਾ ਲਵੇ, ਤੇ ਜੇ ਜਿੱਦ ਕਰੇ ਵੀ ਤੂੰ ਕਹਿੰਦਾ ਲਾਲ ਰੰਗ ਦਾ ਕੱਪੜਾ ਪਾ ਨਾ ਤੇ ਮੈਂ ਪਾਉਣਾ ਹੀ ਲਾਲ ਹੈ, ਤੇ ਫਿਰ ਪਤੀ ਦੇ ਨਾਲ ਇਹ ਤੇ ਵਿਰੋਧ ਹੋਇਆ, ਪਤੀ ਦੇ ਨਾਲ ਸਹਿਯੋਗ ਨਾ ਆਇਆ, ਪਤੀ ਦੇ ਨਾਲ ਕੋਪਰੇਟ ਉਹਨੇ ਨਹੀਂ ਕੀਤਾ। ਪਤੀ ਕਹਿ ਰਿਹਾ ਹੈ ਕਿ ਅੱਜ ਤੋਂ ਬਾਅਦ ਮੇਰੇ ਘਰ ਦੇ ਅੰਦਰ ਬੈਂਗਣਾਂ ਦੀ ਸਬਜ਼ੀ ਨਾ ਬਣਾਏ ਉਦਾਹਰਣ ਵਜੋਂ, ਤੇ ਪਤਨੀ ਕਹਿ ਮੈਂ ਤਿੰਨ ਵਕਤ ਬਣਾਉਣੇ ਬੈਂਗਣ ਨੇ, ਇਹ ਤੇ ਪਤੀ ਦੀ ਵਿਰੋਧਤਾ ਹੋ ਗਈ ਨਾ। ਪਤੀ ਨੂੰ ਰਿਜਾਉਣ ਵਾਸਤੇ ਪਤੀ ਦੇ ਨਾਲ ਆਪਣੇ ਵਿਚਾਰਾਂ ਨੂੰ ਖਤਮ ਕਰਕੇ ਪਤੀ ਦੇ ਵਿਚਾਰਾਂ ਦੇ ਨਾਲ ਸਹਿਮਤ ਹੋਣਾ ਪਏਗਾ। ਕਿਧਰੇ ਉਹ ਤੁਹਾਡੇ ਵਿਚਾਰਾਂ ਨਾਲ ਸਹਿਮਤ ਹੋਵੇ, ਕਿਧਰੇ ਤੁਸੀਂ ਸਹਿਮਤ ਹੋਵੋ, ਪਰ ਧਰਮ ਦੀ ਦੁਨੀਆਂ ਦੇ ਅੰਦਰ ਗੁਰੂ ਤੁਹਾਡੇ ਵਿਚਾਰਾਂ ਨਾਲ ਸਹਿਮਤ ਨਹੀਂ ਹੋਣਗੇ, ਤੁਹਾਨੂੰ ਹੀ ਉਹਦੇ ਵਿਚਾਰਾਂ ਨਾਲ ਸਹਿਮਤ ਹੋਣਾ ਪਏਗਾ। ਅਗਰ ਗੁਰੂ ਪਤੀ ਕਹਿ ਰਹੇ ਨੇ ਵੀ ਐ ਸੁਹਾਗਣ ਮੈਂ ਤੇਰੀ ਝੋਲੀ ਵਿੱਚ ਇੱਕ ਸੰਦੇਸ਼ ਪਾ ਰਿਹਾ, ਤੂੰ ਅੱਜ ਤੋਂ ਬਾਅਦ ਚੁਗਲੀ ਨਹੀਂ ਕਰਨੀ, ਤੇ ਜੇ ਸਾਡੀ ਆਦਤ ਬਣ ਜਾਏ ਸਾਰਾ ਦਿਨ ਕਰਨੀ ਚੁਗਲੀ ਹੈ, ਤੇ ਕੀ ਪਤੀ ਸਾਡਾ ਸਾਡੇ ਤੇ ਰੀਝ ਜਾਏਗਾ? ਜੇ ਗੁਰੂ ਪਤੀ ਕਹੇ ਵੀ ਨਿੰਦਾ ਨਹੀਂ ਕਰਨੀ, ਤੇ ਮੇਰੀ ਜ਼ੁਬਾਨ ਜਦੋਂ ਖੁੱਲੇ ਨਿੰਦਾ ਲਈ ਖੁੱਲੇ, ਤੇ ਕੀ ਗੁਰੂ ਪਤੀ ਰੀਝ ਜਾਏਗਾ? ਜੇ ਗੁਰੂ ਪਤੀ ਇਹ ਗੱਲ ਕਹਿਣ ਕਿ ਹੱਕ ਨਹੀਂ ਮਾਰਨਾ, ਬੁਰਾ ਨਹੀਂ ਵੇਖਣਾ, ਬੁਰਾ ਨਹੀਂ ਕਰਨਾ, ਬੁਰੇ ਰਾਹ ਤੇ ਨਹੀਂ ਚੱਲਣਾ, ਤੇ ਮੈਂ ਕਹਾਂ ਗੁਰੂ ਤੂੰ ਲੱਖ ਵਾਰ ਕਹਿੰਦਾ ਰਹਿ, ਤੂੰ ਪਤੀ ਹੋਏਗਾ ਆਪਣੀ ਜਗ੍ਹਾ ਤੇ ਮੈਂ ਤੇ ਸਾਰੇ ਕੰਮ ਕਰਨੇ ਨੇ। ਅਗਰ ਗੁਰੂ ਪਤੀ ਦੀ ਵਿਰੋਧਤਾ ਦੇ ਅੰਦਰ ਚੱਲ ਰਹੇ ਹਾਂ ਤਾਂ ਫਿਰ ਗੁਰੂ ਪਤੀ ਦਾ ਪਿਆਰ ਕਿੱਥੇ ਮਿਲੇਗਾ? ਫਿਰ ਉਸ ਪਤੀ ਨੂੰ ਤੁਹਾਡੀ ਕੋਈ ਪਰਵਾਹ ਨਹੀਂ ਹੈ, ਗਰਜ ਸਾਨੂੰ ਹੈ। ਉਹ ਆਪਣਾ ਫਰਜ਼ ਫਿਰ ਵੀ ਪਾਲੀ ਜਾ ਰਿਹਾ ਹੈ, ਸਾਨੂੰ ਰਿਜ਼ਕ ਦੇਈ ਜਾ ਰਿਹਾ ਹੈ, ਸਾਨੂੰ ਸਵਾਸ ਦਿੱਤੇ ਨੇ, ਸਾਨੂੰ ਤੰਦਰੁਸਤੀ ਦਿੱਤੀ ਹੈ, ਉਹ ਆਪਣਾ ਫਰਜ਼ ਨਿਭਾਈ ਜਾ ਰਿਹਾ ਹੈ, ਅਸੀਂ ਆਪਣੇ ਫਰਜ਼ ਤੋਂ ਕਿਨਾਰਾ ਕਾਸ਼ੀ ਕਰ ਰਹੇ ਹਾਂ। ਪਿਆਰਿਓ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਕ ਪਵਿੱਤਰ ਬਾਣੀ ਦੇ ਨਾਲ ਜੁੜ ਕੇ ਵੇਖੋ, ਨਾ ਤੁਹਾਨੂੰ ਦੁਨਿਆਵੀ ਕਾਰਜਾਂ ਦੇ ਅੰਦਰ ਵਿਘਨ ਲੱਗੇਗਾ ਤੇ ਨਾ ਅਧਿਆਤਮਿਕ ਕਾਰਜਾਂ ਦੇ ਅੰਦਰ ਵਿਘਨ ਲੱਗੇਗਾ। ਮੈਂ ਅਕਸਰ ਇੱਕ ਬੇਨਤੀ ਕਰਦਾ ਕਿ ਰੱਬ ਨੂੰ ਮਿਲੋ ਨਾ ਮਿਲੋ ਗੱਲ ਪਾਸੇ ਰਹਿਣ ਦਿਓ। ਤੁਸੀਂ ਇਹ ਤੇ ਚਾਹੁੰਦੇ ਹੋ ਨਾ ਕਿ ਜਿਹੜੇ ਮੇਰੇ ਚਾਰ ਦਿਨ ਜ਼ਿੰਦਗੀ ਦੇ ਨੇ ਉਹ ਆਰਾਮ ਦੇ ਨਾਲ ਸੁੱਖ ਸ਼ਾਂਤੀ ਦੇ ਨਾਲ ਬੀਜਣ, ਇਹ ਤੇ ਤੁਹਾਡੀ ਸਾਰਿਆਂ ਦੀ ਤਮੰਨਾ ਹੈ ਨਾ, ਮੇਰੀ ਵੀ ਤਮੰਨਾ ਹੈ, ਤੁਹਾਡੀ ਵੀ ਤਮੰਨਾ ਹੈ। ਅਗਰ ਇਹ ਤਮੰਨਾ ਹੈ ਤਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਕੇ ਵੇਖੋ, ਤੁਹਾਡੀ ਇਹ ਤਮੰਨਾ ਸਤਿਗੁਰੂ ਅਵਾਜ਼

ਕਰਨਗੇ। ਜਦ ਸਾਡੇ ਧੰਦੇ ਦੇ ਅੰਦਰ ਕੋਈ ਖੋਟ ਨਹੀਂ, ਸਾਡੇ ਮਨ ਦੇ ਅੰਦਰ ਕੋਈ ਖੋਟ ਨਹੀਂ, ਅਸੀਂ ਰੱਬ ਜੀ ਦਾ ਚਿੰਤਨ ਵੀ ਕਰਾਂਗੇ ਤਾਂ ਮਨ ਦੇ ਅੰਦਰ ਸ਼ਾਂਤੀ ਕਿਉਂ ਨਹੀਂ ਬਣੇਗੀ? ਸ਼ਾਂਤੀ ਕਦ ਨਹੀਂ ਬਣਦੀ? ਅਸੀਂ ਆਪਣਾ ਕਾਰਜ ਵੀ ਧੰਦਾ ਵੀ ਨਹੀਂ ਸ਼ੁੱਧ ਕਰਦੇ, ਨਜ਼ਰਾਂ ਵੀ ਸ਼ੁੱਧ ਨਹੀਂ ਕਰਦੇ, ਬੁਰਾ ਬੋਲਣਾ, ਬੁਰਾ ਵੇਖਣਾ, ਬੁਰਾ ਕਰਨਾ, ਧਿਆਨ ਕੇ $2 ਗੋਲਕ ਵਿੱਚ ਪਾ ਕੇ ਰੱਬ ਜੀ ਮੈਨੂੰ ਸ਼ਾਂਤੀ ਦੇਈ ਅਰਦਾਸ ਕਰਵਾ ਲੈਣੀ, ਕਿਵੇਂ ਬਣੇ ਸ਼ਾਂਤੀ? ਸ਼ਾਂਤੀ ਮੁੱਲ ਤੇ ਵਿਕਦੀ ਨਹੀਂ ਹੈ ਕਿ $5 ਦੇ ਆਸਰੇ ਤੁਹਾਨੂੰ ਥੋੜੀ ਮਿਲ ਜਾਏ ਤੇ ਜਿੰਨੇ 20 ਦਿੱਤੇ ਨੇ ਉਹਨੂੰ ਜ਼ਿਆਦਾ ਮਿਲ ਜਾਏ। ਅਗਰ ਸ਼ਾਂਤੀ ਇਸ ਤਰ੍ਹਾਂ ਵਿਕਦੀ ਹੁੰਦੀ ਤੇ ਸ਼ਾਂਤੀ ਅੱਜ ਸਾਰੀ ਅਮੀਰਾਂ ਦੀ ਮੁੱਠੀ ਦਾ ਸ਼ਿੰਗਾਰ ਹੁੰਦੀ, ਗਰੀਬ ਤੇ ਵਿਚਾਰੇ ਪਾਸੇ ਹੀ ਰਹਿ ਜਾਂਦੇ। ਇਹ ਸਤਿਗੁਰੂ ਦੀ ਦਇਆ ਦਾ ਪਾਤਰ ਬਣਨ ਤੋਂ ਬਾਅਦ ਹੀ ਮਿਲਦੀ ਹੈ। ਗੁਰੂ ਕਿਰਪਾ ਕਰਨ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ, ਮਨ ਵਿੱਚ ਸ਼ਾਂਤੀ ਬਣੇ। ਆਪ ਆਪਣੇ ਘਰ ਦੇ ਅੰਦਰ ਝੂਮਰ ਲਿਆ ਲਿਆ ਕੇ ਭਾਵੇਂ $500 $5,000 ਦੇ ਝੂਮਰ ਆਪਣੇ ਘਰਾਂ ਦੇ ਅੰਦਰ ਲਟਕਾ ਲਓ, ਟਿਊਬਾਂ ਲਾ ਲਓ, ਪ੍ਰਕਾਸ਼ ਦਾ ਸਾਧਨ ਕਰ ਲਓ, ਬਲਬ ਲਾ ਲਓ, ਪਰ ਜੇ ਸਪਲਾਈ ਪਿੱਛੋਂ ਨਹੀਂ ਨਾ ਆ ਰਹੀ ਤੇ $5,000 ਦਾ ਝੂਮਰ ਵੀ ਕਿਸੇ ਕੰਮ ਦਾ ਨਹੀਂ ਹੈ। ਜੇ ਸਪਲਾਈ ਆ ਰਹੀ ਹੈ ਤੇ ਉਹ ਸੁੰਦਰ ਲੱਗੇਗਾ, ਜਗੇਗਾ, ਘਰ ਦੀ ਰੌਣਕ ਨੂੰ ਵਧਾਏਗਾ, ਤੇ ਜੇ ਪਿੱਛੋਂ ਸਪਲਾਈ ਲਾਈਟ ਦੀ ਬਿਜਲੀ ਦੀ ਨਹੀਂ ਮਿਲ ਰਹੀ ਤੇ ਝੂਮਰ ਭਾਵੇਂ $5,00,000 ਦਾ ਲਾ ਲਓ, ਕੀ ਫਰਕ ਪੈਂਦਾ? ₹50 ਦਾ ਲਾ ਲਓ, ₹500 ਦਾ ਲਾ ਲਓ, ਕੀ ਫਰਕ ਪੈਂਦਾ? ਸਪਲਾਈ ਸਾਨੂੰ ਮਿਲਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਕੇ। ਜੋ ਸ਼ਾਂਤੀ ਦੀ ਸ਼ਾਂਤੀ ਸਾਡੇ ਮਨ ਵਿੱਚ ਆਉਣੀ ਹੈ, ਜੋ ਸ਼ਾਂਤੀ ਗੁਰੂ ਕੋਲੋਂ ਮਿਲਣੀ ਹੈ, ਉਹ ਆਉਣੀ ਤੁਹਾਡੇ ਮਨ ਦੇ ਉੱਥੇ ਜੁੜਨ ਕਰਕੇ। ਮਨ ਨੂੰ ਜੋੜੋ, ਸ਼ਾਂਤੀ ਬਣੇਗੀ। ਹਾਰ ਸ਼ਿੰਗਾਰ ਅਡੰਬਰ ਲੱਖ ਕਰ ਲਓ, ਜੇ ਮਨ ਦੀ ਤਾਰ ਉਹਦੇ ਨਾਲ ਜੁੜੀ ਨਹੀਂ ਹੈ, ਸ਼ਾਂਤੀ ਸਕੂਨ ਬਣੇਗਾ ਨਹੀਂ। ਤੋ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ, ਉਹ ਸੁਹਾਗਣ ਹੈ ਜੋ ਬੇਪਰਵਾਹ ਪਤੀ ਨੂੰ ਚੰਗੀ ਲੱਗ ਜਾਏ, ਪਾ ਜਾਏ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਿਰਪਾ ਕਰਨ, ਸਭਨਾਂ ਦੇ ਮਨਾਂ ਅੰਦਰ ਗੁਰਮਤਿ ਗਿਆਨ ਦੀ ਸੂਝ ਬੂਝ ਬਖਸ਼ਿਸ਼ ਕਰਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਨਾਤੀ ਧੋਤੀ ਸੰਭਹੀ ਸੁੱਤੀ ਆਏ ਨਚਿੰਦ।

ਜੋ ਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ ਫਰੀਦਾ ਕੀਤੀ ਜੋ ਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ ਫਰੀਦਾ ਚਿੰਤ ਖਟੋਲਾ ਵਾਣ ਦੁੱਖ

एक एहो हमारा जीवना तू साहिब सच्चे वेक। वाहिगुरु जी का खालसा, वाहिगुरु जी की फतेह। परम सत्कार योग मेहरवान सतगुरु श्री गुरु ग्रंथ साहिब पातशाह महाराज जी दी पाप पवित्र गोद दा आनंद पा रहे सब माई भाई सत्संगी जनों, श्री गुरु ग्रंथ साहिब पातशाह महाराज जी दी पाक गोद दा आनंद पा रहे हो, सरवण कर रहे सी गुरु के कीर्तनिया पासों रब्बी बाणी दा कीर्तन श्री आसा जी दी वार दा। मन बिरतियां एकागर करिए ते जुड़िए चल रही लड़ी वार कथा जो भगत फरीद साहब जी दे सलोकां विचों चल रही है। भगत जी दा फरमान नाती तोती संभ ही सुती आए नचेंदा, जीव इस्त्री ना तो के। संभी दा मतलब हुंदा है सज समार के, अपना शिंगार करके, ना के कपड़े बदल के, शनान पान करके, शिंगार हार करके, सब कुछ करके ते निश्चिंत होके सौं गई। पति दे नेड़े नहीं गई, पति नू मिली नहीं है, पति नू याद नहीं फरमाया, पति दे मंदर विच प्रवेश नहीं कीते। हार शिंगार इशनान पान करन तो बाद फरीद जी कहन लगे निश्चिंत नचिंद। नचिंद दा मतलब निश्चिंत, चिंता तो रहत, निश्चिंत होके सौं गई। फरीदा रही सो बेड़ी हिंग दी, हिंग दी बदबू बड़ी है ते दूसरे पासे गुलाब दे फुलां दी सुगंध भी बड़ी है, चंदन दी महक भी बड़ी है। जिमें चंदन दी महक अपने विच नवेकली थां रखदी है, हिंग दी दुर्गंध भी इस तरह अपनी जगह दे उते नवेकली थां रखदी है। आखिया तेरे मन दे अंदर हिंग वर्गी बदबू रही, रही कथूरी कंध ते कस्तूरी वर्गी महक तेरे जीवन दे अंदर पैदा ना होए। इस श्लोक नूं खोलण दा यतन करदा चला। बंदा धार्मिक शिंगार ते कर लैंदा है पर धार्मिक बनदा नहीं है। तन करके धर्मी बन जाना बड़ा आसान है, मन करके धर्मी बन जाना परम कठिन है। जिन्ना वेशभूषा पहरावे तन करके धर्मी दिसना आसान है, उन्ना ही मन करके धर्म दे अंदर प्रवेश कर जाना ए महान है। बड़ी दुनिया धर्म दे अंदर प्रवेश कर जांदी है तन करके, मन करके प्रवेश नहीं करदे। किसी दे हाथ दे अंदर गीता फड़ी होवे, गीता दा पाठ करदा होवे, तीन तारियां वाला तिलक उहदे मत्थे उत्ते होवे, तेरे धागे दा जनेऊ उहदे गले विच होवे, धोती उहने बद्धी होवे, इस तरह दा अडंबर वेख के आप कह दोगे कि यह हिंदू धर्म दे अंदर खास मनुख है। गीता हाथ विच फड़ी रह जाती है, जे कोई गीता दा सलोक मन विच नहीं गया ते फिर वह सही हिंदू अजे नहीं बनिया। ठीक दूसरे पासे भावे कुरान दी तलावत करदा होवे, हाथ विच तस्बी रखदा होवे, मोढे दे उत्ते मुसल्ला रखदा होवे, सूफ गल होवे, भावे उहदा लिबास काला होवे। सूफी संत अक्सर लिबास काला पाउंदे सन, मोढे दे उत्ते मुसल्ला। मुसल्ला कहिंदे ने जिहड़े कपड़े नूं विछा के नमाज पढ़ी जानी है, मोढे ते मुसल्ला होवे, सुन्नत होवे, मुच्छां कटियां होण। बाहरों नजर पएगा मुसलमान है ते पक्का मुसलमान है, कट्टड़ मुसलमान है, पर जे कुरान दी एक भी आयत उहदे मन विच नहीं वसी ते उस कुरान दी आयत दे मुताबक उह अपने जीवन नूं गुजार नहीं रहा ते कदा मुसलमान है। भावे सिर दे उत्ते श्री गुरु ग्रंथ साहिब जी नूं रखिया होवे, हथ विच गुटका होवे,
और वेश भूषा चोला लम्मा होवे गिट्टियां तक चार माला सुटियां होण दाड़ा प्रकाश होवे पग दा रंग चंगा होवे पोच के बीबी पग बद्दी होवे वेखण नूं ते नजर आएगा बे सिख है ते सिख भी खास है सिख है ते सिख भी कट्टड़ है पर जे गुरु ग्रंथ साहिब जी दी बाणी दा एक भी बचन उन्हें मन विच वसाया नहीं ते उन्हां बचना दे अनुसार वो जीवन दे अंदर चल नहीं रहा ते फिर कादा सिख है फिर ते बगले वाला लिबास है फिर कादा सिख है। तो मैं अक्सर एक बेनती करया करदा कि गीता दी जगदी हुई रोशनी मंदिर दी चार दवारी दे अंदर कैद होके रह गई है हिंदुआं दे जीवन दे अंदर गीता दे सलोक नहीं आए जे आए ने ते बड़े थोड़े हिंदुआं दी जीवनी दे अंदर। कुरान दे पवित्र ग्रंथ दियां आयतां कुरान दी जगदी हुई शमा कुरान दी रोशनी मस्जिद दी चार दवारी दे अंदर बंद है मुसलमाना दे जीवन विचों कुरान नजर नहीं आउंदे अगर आउंदी है ते वो मुसलमान उंगलियां दे उत्ते गिने जा सकदे ने बड़े थोड़े खिमा मंग लवां। गुरु ग्रंथ साहिब जी दा महान ज्ञान प्रकाश ते ए जगदी हुई सच्चाई दी शमा गुरुद्वारे दी चार दवारी दे अंदर बंद है साडे जीवन विचों बाणी दा कोई बचन नजर नहीं आउंदा और मेरा बोल शायद तुहाडे मन नूं चोट करदा होवे हकीकत है दुकान ते बह के यही चेहरा कोई होर रूप बटा लैंदा है गुरुद्वारे दे अंदर यही चेहरा होर हुंदा है। धर्म यह नहीं है कि चलो गुरुद्वारे जाना है बह के दो घड़ियां सुनना है जा सुनाउना है मत्था टेकना है ते हाथ विच दात्री फड़ के रखनी है जिहड़ा दुकान ते आ गया रगड़ के धर देना है छिल ला लैनी है या कारोबार दे अंदर दूसरे दा हक खाना है वधीकी करनी है नफरत करनी है ईर्ष्या करनी है सारा दिन चुगली सारा दिन निंदा। अगर ये सब बुराइयां मन दे अंदर मौजूद ने ते फिर सिख तो हां पर विखावे दे सिखां हकीकत वे सिख नहीं है। सिखी केवल बारले पहरावे दा नां नहीं और यह बेनती मैं अक्सर करता ही रहना क्यों करता रहना क्योंकि साडा ध्यान बार जुड़दा है पहरावे दे उत्ते जुड़दा है अंदर नहीं जाता है। गुरबाणी दे नेम गुरबाणी दे नुक्ते गुरबाणी दे सिद्धांत अपने मन विच वसाओ ते कारोबार करदियां वकत वेखदे वकत बोलदे वकत सोचदे वकत चलदे वकत तुहानू गुरबाणी दे ओ बचन चोट करदे रहन कि तू इस मार्ग ते चलना इस मार्ग दे उत्ते नहीं चलना। अगर ते आप बाणी दे अनुसार चल रहे हो कह सकने आ सच्चे सिखो खिमा चाहवांगा नहीं चल रहे ते फिर पेखी सिखो केवल पेख करके पहरावे तो नजर आ रहे सिखो पर अंदरों सिख नहीं हो उहदे विच मैं भी आप भी शामिल हाँ तुसी भी शामिल हो। तो खैर भगत फरीद साहब जी कहिंदे ने एक सुहागण ने इशनान पान कर लिया है हार शिंगार कर लिया है पर पति दे नाल सुला सफाई नहीं है पति दे नाल मन मुटाव है ते फिर वह सुहागण कादी होई। कहना की चाहते ने कि धर्म के मार्ग के उत्ते चलद्या चलद्या बंदा धर्म के अडंबर बारों बारों कर लेंदा है पर पति परमात्मा दे नाल सुला सफाई नहीं लैन देन नहीं बैन उठन नहीं पति दे विचारां दे नाल सहमति नहीं ते भगत जी कहन लगे फिर अपने आप सुहागण है अपने आप दे अंदर सिख है हकीकत विच नहीं है। हुण मैं एक होर बेनती आप संगत दे सन्मुख करदा चला एक पासे एक पागल मनुख दूसरे पासे एक रब दा प्यारा भगत मनुख इन्हां दोवां दे मन दे अंदर जप चलदा है दोवां दे मन दे अंदर जो आम अकल दे तल नूं छड के अकल दे तल नालों थोड़ा उच्चा उठ के जीवन गुजार रहा है रब दा सच्चा संत सच्चा भगत कबीर साहब नामदेव साहब ते रविदास साहब वर्गा उन्हां दे मन विच भी जप चलदा है। दूसरा जो अकल नूं छड के आम दुनियावी तल नूं छड के थोड़ा नीवा जाके नीवी पद्धर दे उत्ते जीवन गुजार रहा है जिन्हों आपां कह दिंदे आ पागल पागल दे अंदर भी एक जप चलदा हुंदा है और लगातार चलदा है लगातार जप चलदा है जां पागल दे अंदर लगातार जप चलदा है जां एक सच्चे भगत दे अंदर विचकारले मनुखां दे मन दे अंदर लगातार नहीं चलदा। तुसी अपने वाल झाती मार के वेख लो
कदी तुहाडे मन दे अंदर परमात्मा दी याद हुंदी है कदी नहीं हुंदी। कदी तुहाडे मन दे अंदर पुण चलदा है कदी पाप चलदा है। कदी मन दे अंदर ईर्ष्या दुश्मनी चलदी है ते कदी कदी चंगे गुणां दी माला चलदी है। परोपकार दे विचार चलदे ने, कदी शुभ विचार चलदे ने, कदी मैले विचार चलदे ने। टिकाऊ विचार साडे विच नहीं चलदे, कदी चंगे कदी मंदे, कदी बड़े उतली बुलंदी वाले कदी बिलकुल डूंगी खड वाले, इस तरह दे विचार। रब दे प्यारे दे मन विच जप चलदा है पर एक तरफा चलदा है, एक पागल दे मन विच भी जप चलदा है पर एक तरफा चलदा है। रब दे प्यारे दे मन विच जिहड़ा जप चलदा है वह लगातार परमात्मा दा चलदा है और वह जप ओदी मंग है, वह जप ओदा शौक है, ओदी मजबूरी नहीं है। एक पागल जिहदा दिमागी तवाजन कायम नहीं रहा ओदे मन विच भी जप चलदा है पर वह बड़ी नीवी पत्तर दा जप चलदा है, या पत्नी नूं दा जप चलदा है, या पुत्रां दा जप चलदा है, या पदार्थ दा जप चलदा है। पागल बंदा क्यों होया है, किस कारण करके चोट खा के होया है, जिथों ओनू चोट मिली पागल दे दिमाग दी सुई उत्थे रुक जांदी है। पागल ओही जप वार वार करदा है और ये कारण है, कदी किसे पागल नूं वेखो जिस कारण करके ओनू चोट लगी है समाज दे अंदर चलदियां चलदियां जिस पास्यों ओनू चोट मिली है, पागल हो गया है, अकल गवा बैठा है पर हुण भी मन दे अंदर वो कुछ चलदा है ते जुबान दे उत्ते भी ओही कुछ चलदा है। और इस तरह दे बंदे अक्सर मिलदे ने, एक तरफा गल करदे हुए मिलदे ने। पागल दा जप ओदा बोझ है ते एक गुरमुख दा जप ओदे बोझ नूं हल्कियां करदा है, संत दा जप ओदे बोझ नूं हल्कियां करदा है। पागल दा जप ओदी मजबूरी है ते एक सच्चे संत दा जप ओदी मजबूरी नहीं, ओदी मंग है, ओदा शौक है। पागल दा जप ओनू जन्म मरण दे गेड़ विच लियाएगा ते सच्चे रब दे प्यारे दा जप ओनू जन्म मरण तो रहित करेगा, जन्म मरण तो बचा देगा। इस अज दे महावाक विच भगत फरीद जी कहन लगे धार्मिक अडंबर तू कर लेना है पर तेरे अंदर जप नहीं चलदा परमात्मा दा, तेरे अंदर चिंतन याद नहीं चलदी ते ओ भी परमात्मा दी याद। परमात्मा दी याद नहीं ते बारों भेख बना लिया है, कहन लगे तू सच्चा नहीं है, भेखी है, केवल भेखी है। तो हुण मैं एक बेनती होर भी करदा चला क्योंकि अहम जिहा विशा है। अक्सर देश विदेश दे अंदर विचरदियां प्रेमियां वल्लों प्रश्न आउंदे ने, सिमरन करना है पर किवें करना है, और सिमरन करन दियां विधियां भी तरह तरह दियां बयान कीतियां जा रही ने। एक बेनती मैं होर करनी चाहवांगा, मैनू कोई हक नहीं कि मैं अपने वल्लों तुहाडी झोली दे अंदर कोई विधि विधान पावां ते ओ विधि गुरबाणी विच होवे ना ते मैं तुहानू अपने वल्लों कोई जुगत बयान करां जी इस तरह करना चाहीदा इस तरह करना चाहीदा, मैनूं कोई हक नहीं। हां गुरबाणी विच कोई विधि बयान कीती होवे ओ गुरबाणी दे बचनां नूं खुलना, गुरबाणी दे बचनां नूं एक्सप्लेन करना ओ ते साडी जिम्मेवारी है, पर गुरबाणी दी उलंघना करके अपने कोलों विधियां बयान करनिया जी इस तरह कर लो ध्यान जुड़ जाएगा, इस तरह कर लो ध्यान नहीं जुड़ेगा, ये ते गुरबाणी दी उलंघना गुरबाणी दी तोहीन करनी ते अपने आप नूं वड्डा साबित करन वाला काम है। हुण जो मैनू समझ विच आया है परमात्मा दा सिमरन करन दी विधि की, पहला सिमरन नूं थोड़ा समझ लईए। संस्कृत भाषा दा लफज है सिमरन, पंजाबी विच उहनूं कह देंदे ने चेता करना और हिंदी विच कह देंदे ने याद करना। एक ही क्रिया दे तीन नाम ने, तीन भाषावां दे अंदर, हिंदी विच याद, पंजाबी विच चेता ते संस्कृत दे अंदर सिमरन। जिवें पाणी, कोई पाणी नूं पाणी कह देंदा है, कोई पाणी नूं जल कह देंदा है, कोई पाणी नूं नीर कह देंदा है, कोई पाणी नूं वाटर कह देंदा है, कोई पाणी नूं आब कह देंदा है, कोई पाणी नूं जल कह देंदा है, आखिरकार चीज ते इक ही है ना, उहदे नां बड़े ने चीज ते इक ही, पदार्थ इक्को ही है, क्रिया इक्को ही है, कर्म इक्को ही है, उहदे नां तिन ने, याद करना, चेता करना, सिमरन करना। इन्हां तिन्नां विचों जो सब तो मशहूर लफज होया वो है सिमरन। सिमरन तुहाडे मन दे नाल संबंध रखदा है, मैं फिर याद करा रहा, याद करना
ਤੇ ਹੁਣ ਇਸ ਵਕਤ ਬਹਿ ਕੇ ਤੁਸੀਂ ਆਪਣੇ ਮਨ ਦੇ ਅੰਦਰ ਕਿਹਨੂੰ ਯਾਦ ਕਰ ਰਹੇ ਹੋ? ਕਿਸੇ ਦੂਸਰੇ ਨੂੰ ਪਤਾ ਲੱਗ ਰਿਹਾ ਕਿ ਤੁਹਾਡੇ ਮਨ ਦੇ ਅੰਦਰ ਯਾਦ ਦੀ ਮਾਲਾ ਚੱਲ ਰਹੀ ਹੈ? ਤੁਸੀਂ ਇੰਡੀਆ ਦੇ ਅੰਦਰ ਆਪਣੇ ਕਿਸੇ ਸੱਜਣ ਮਿੱਤਰ ਨੂੰ ਯਾਦ ਕਰਦੇ ਹੋ, ਭੈਣ ਭਾਈ ਨੂੰ ਯਾਦ ਕਰਦੇ ਹੋ, ਰਿਸ਼ਤੇਦਾਰ ਨੂੰ ਯਾਦ ਕਰਦੇ ਹੋ, ਜਾਂ ਗੁਰੂ ਨੂੰ ਯਾਦ ਕਰਦੇ ਹੋ? ਕਿਸੇ ਨੂੰ ਸਮਝ ਆ ਰਹੀ? ਤੇ ਯਾਦ ਕਰਨ ਵਾਸਤੇ ਤੁਹਾਨੂੰ ਕਿਸੇ ਵਿਧੀ ਵਿਧਾਨ ਦੀ ਰਚਨ ਦੀ ਲੋੜ ਪਈ ਕਿ ਤੁਸੀਂ ਦੂਰ ਬੈਠੇ ਹੋਏ ਆਪਣੇ ਮਾਂ ਬਾਪ ਨੂੰ ਯਾਦ ਕਰਨਾ ਹੈ ਤੇ ਤੁਹਾਨੂੰ ਕਿਸੇ ਵਿਧੀ ਦੇ ਤਹਿਤ ਯਾਦ ਕਰਨਾ ਪਏਗਾ। ਕੀ ਯਾਦ ਕਰਨ ਲੱਗਿਆਂ ਵਿਧੀ ਦੀ ਲੋੜ ਪੈਂਦੀ? ਇਸ ਤੋਂ ਅੱਗੇ ਮੈਂ ਬੇਨਤੀ ਕਰਾਂਗਾ ਜਪ ਕਰਨਾ। ਜਪ ਵੱਖਰਾ ਹੈ ਤੇ ਸਿਮਰਨ ਵੱਖਰਾ ਹੈ। ਤੋ ਖੈਰ, ਮਨ ਦੇ ਅੰਦਰ ਭੁੱਖ ਹੋਵੇ ਪਰਮਾਤਮਾ ਨੂੰ ਮਿਲਣ ਦੀ, ਮਨ ਦੇ ਅੰਦਰ ਪਿਆਸ ਹੋਵੇ ਰੱਬ ਜੀ ਦੇ ਨਾਲ ਮਿਲਾਪ ਕਰਨ ਦੀ, ਆਪ ਜ਼ੁਬਾਨ ਤੋਂ ਵਾਹਿਗੁਰੂ ਕਹਿ ਲਓ, ਉਹ ਤੁਹਾਡਾ ਸਿਮਰਨ ਬਣ ਜਾਏਗਾ। ਵਾਹਿਗੁਰੂ ਕਹਿਣ ਦੇ ਨਾਲ ਅੰਦਰ ਯਾਦ ਬਣ ਰਹੀ ਹੈ ਜਾਂ ਨਹੀਂ ਬਣ ਰਹੀ? ਜ਼ੁਬਾਨ ਤੋਂ ਵਾਹਿਗੁਰੂ ਕਹਿਣਾ, ਇਹ ਹੈ ਜਪ ਕਰਨਾ। ਬੜੇ ਧਿਆਨ ਨਾਲ ਮੇਰੀ ਬੇਨਤੀ ਨੂੰ ਸਮਝ ਲੈਣਾ, ਨਹੀਂ ਤੇ ਮਨ ਸ਼ੰਕੇ ਵਿੱਚ ਚਲਾ ਜਾਏਗਾ। ਜ਼ੁਬਾਨ ਦੇ ਨਾਲ ਵਾਹਿਗੁਰੂ ਬੋਲਣਾ, ਮੂਲ ਮੰਤਰ ਕਹਿਣਾ, ਬਾਣੀ ਨੂੰ ਪੜ੍ਹਨਾ, ਇਹਦਾ ਨਾਂ ਹੈ ਜਪ ਕਰਨਾ। ਜਪਿਆ ਜਾਂਦਾ ਹੈ ਜ਼ੁਬਾਨ ਦੇ ਨਾਲ, ਜਪਿਆ ਜਾਂਦਾ ਹੈ ਰਸਨਾ ਦੇ ਨਾਲ। ਸਿਮਰਨ ਰਸਨਾ ਦੇ ਨਾਲ ਨਹੀਂ ਹੁੰਦਾ। ਸਿਮਰਨ ਦਾ ਸੰਬੰਧ ਤੁਹਾਡੇ ਮਨ ਦੇ ਨਾਲ ਹੈ ਤੇ ਸਿਮਰਨ ਹੁੰਦਾ ਹੈ ਮਨ ਕਰਕੇ। ਕਦੀ ਕਦੀ ਇਸ ਤਰ੍ਹਾਂ ਹੁੰਦਾ ਹੈ, ਜ਼ੁਬਾਨ ਕਿਸੇ ਹੋਰ ਨੂੰ ਜਪਦੀ ਹੈ ਤੇ ਮਨ ਕਿਸੇ ਹੋਰ ਨੂੰ ਚੇਤਾ ਕਰਦਾ ਹੈ, ਮਨ ਕਿਸੇ ਹੋਰ ਦੇ ਸਿਮਰਨ ਵਿੱਚ ਹੈ। ਜਿੱਥੇ ਮਨ ਜੁੜਿਆ ਹੈ ਉਹਦਾ ਨਾਂ ਸਿਮਰਨ ਹੈ, ਜਿੱਥੇ ਜ਼ੁਬਾਨ ਜੁੜੀ ਹੈ ਉਹਦਾ ਨਾਂ ਜਪ ਹੈ। ਜਿਹਨੂੰ ਜ਼ੁਬਾਨ ਬੋਲ ਰਹੀ ਹੈ, ਜ਼ੁਬਾਨ ਉਹਦਾ ਜਪ ਕਰ ਰਹੀ ਹੈ, ਪਰ ਇਹ ਜ਼ਰੂਰੀ ਨਹੀਂ ਹੈ ਕਿ ਜਿਹਦਾ ਜਪ ਜ਼ੁਬਾਨ ਕਰ ਰਹੀ ਹੈ ਮਨ ਵੀ ਉਹਨੂੰ ਚੇਤੇ ਕਰਦਾ ਹੈ ਜਾਂ ਨਹੀਂ ਕਰਦਾ, ਇਹ ਜ਼ਰੂਰੀ ਨਹੀਂ ਹੈ। ਔਰ ਇਹ ਤੁਸੀਂ ਆਪਣੇ ਰੋਜ਼ਮਰਾ ਜੀਵਨ ਦੇ ਅੰਦਰ ਵੇਖ ਲਓ, ਜ਼ੁਬਾਨ ਸ੍ਰੀ ਜਪਜੀ ਸਾਹਿਬ ਦਾ ਜਪ ਕਰ ਰਹੀ ਹੁੰਦੀ ਹੈ ਤੇ ਮਨ ਕਿਧਰੇ ਦੂਰ ਦੁਰਾਡੇ ਹੋਰ ਕਿਸੇ ਨੂੰ ਚੇਤਾ ਕਰ ਰਿਹਾ ਹੁੰਦਾ। ਮਨ ਜਪਜੀ ਨੂੰ ਨਹੀਂ ਜਪ ਰਿਹਾ, ਜ਼ੁਬਾਨ ਜਪ ਰਹੀ ਹੈ। ਜ਼ੁਬਾਨ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਰਹੀ ਹੈ ਪਰ ਮਨ ਨਹੀਂ ਜਪ ਰਿਹਾ। ਮਨ ਕਿਧਰੇ ਸੱਜੇ ਖੱਬੇ ਦੂਰ ਦੁਰਾਡੇ ਨਿਕਲ ਕੇ ਸੈਰ ਸਪਾਟੇ ਦੇ ਅੰਦਰ ਮਗਨ। ਜਿੱਥੇ ਮਨ ਹੈ ਉਹਦਾ ਨਾਂ ਸਿਮਰਨ ਹੈ, ਜਿੱਥੇ ਜ਼ੁਬਾਨ ਹੈ ਉਹਦਾ ਨਾਂ ਜਪ ਹੈ। ਔਰ ਇਹ ਜ਼ਰੂਰੀ ਨਹੀਂ ਕਿ ਜਿਹਦਾ ਜਪ ਕਰ ਰਹੇ ਉਹਦਾ ਸਿਮਰਨ ਹੈ। ਜਪ ਕਰਨ ਲੱਗਿਆਂ ਜ਼ੁਬਾਨ ਨੂੰ ਹਿਲਾਉਣਾ ਪੈਂਦਾ ਹੈ, ਜ਼ੁਬਾਨ ਨੂੰ ਇਸ ਆਹਰ ਦੇ ਅੰਦਰ ਲਾਉਣਾ ਪੈਂਦਾ ਹੈ, ਇਸ ਕਾਰਜ ਵਿੱਚ ਜ਼ੁਬਾਨ ਨੂੰ ਲਿਆ ਕੇ ਖੜਿਆ ਕਰਨਾ ਪੈਂਦਾ ਹੈ, ਜਪ ਕਰਨਾ ਹੈ। ਤੇ ਜਿਹਦਾ ਸਿਮਰਨ ਕਰਨਾ ਹੈ ਉੱਥੇ ਮਨ ਨੂੰ ਵੀ ਲਿਆ ਕੇ ਖੜਿਆ ਕਰਨਾ ਪੈਂਦਾ। ਅਗਰ ਗੁਰੂ ਦਾ ਸਿਮਰਨ ਕਰਨਾ ਹੈ ਤੇ ਮਨ ਨੂੰ ਗੁਰੂ ਦਰਬਾਰ ਵਿੱਚ ਲਿਆਉਣਾ ਪਏਗਾ, ਮਨ ਨੂੰ ਗੁਰੂ ਬਾਣੀ ਦੇ ਨੇੜੇ ਲਿਆਉਣਾ ਪਏਗਾ। ਅਗਰ ਮਨ ਗੁਰੂ ਬਾਣੀ ਦੇ ਨੇੜੇ ਨਹੀਂ ਤੇ ਜ਼ੁਬਾਨ ਜਪ ਕਰਦੀ ਰਹੇਗੀ, ਜ਼ੁਬਾਨ ਦਾ ਜਪ ਚੱਲਦਾ ਰਹੇਗਾ, ਮਨ ਨੂੰ ਰਸ ਮਿਲੇਗਾ ਹੀ ਨਹੀਂ। ਮਨ ਨੂੰ ਰਸ ਕਦੋਂ ਮਿਲਦਾ ਹੈ? ਜਦੋਂ ਮਨ ਆਪ ਕਰਦਾ ਹੈ, ਜਦੋਂ ਮਨ ਆਪ ਕੰਮ ਕਰਦਾ ਹੈ ਉਦੋਂ ਇਹਨੂੰ ਰਸ ਮਿਲਦਾ ਹੈ। ਦੂਸਰੇ ਇੰਦਰੇ ਦੇ ਕੀਤੇ ਹੋਏ ਕੰਮ ਕੋਲੋਂ ਮਨ ਨੂੰ ਰਸ ਘੱਟ ਮਿਲਦਾ ਹੈ। ਇਹ ਖੁਦ ਜਦੋਂ ਕਰਦਾ ਹੈ ਤੇ ਉਦੋਂ ਰਸ ਬਹੁਤ ਵੱਧ ਜਾਂਦਾ ਹੈ, ਜ਼ਿਆਦਾ ਬਣਦਾ ਹੈ। ਤੋ ਬੇਨਤੀ ਮੈਂ ਕਰਾਂ, ਜੇ ਕਿਸੇ ਬੰਦੇ ਨੂੰ 3 ਦਿਨ ਤੋਂ ਭੋਜਨ ਮਿਲਿਆ ਹੀ ਨਾ ਹੋਵੇ, 4 ਦਿਨ, 10 ਦਿਨ, 20 ਦਿਨ, ਮਹੀਨਾ ਖੰਡ ਬੀਜੇ ਉਹਨੂੰ ਰੋਟੀ ਮਿਲੀ ਨਾ ਹੋਵੇ ਤੇ 20 ਦਿਨ ਬਾਅਦ 2 ਰੁੱਖੇ ਮਿੱਸੇ ਪ੍ਰਸ਼ਾਦੇ ਲਿਜਾ ਕੇ ਉਹਦੇ ਹੱਥ ਦੇ ਉੱਤੇ ਰੱਖੋ ਤੇ ਕੀ ਉਹ ਪ੍ਰਸ਼ਨ ਕਰੇਗਾ ਕਿ ਮੈਂ ਪ੍ਰਸ਼ਾਦਾ ਕਿਵੇਂ ਖਾਣਾ, ਜਾਂ ਪ੍ਰਸ਼ਾਦੇ ਨੂੰ ਬਣਾਇਆ ਕਿੰਨੇ, ਇਹਨੂੰ ਹੱਥ ਸੁੱਚੇ ਲੱਗੇ ਨੇ ਜਾਂ ਜੂਠੇ ਲੱਗੇ ਨੇ, ਇਹ ਕਣਕ ਦਾ ਹੈ ਜਾਂ ਬਾਜਰੇ ਦਾ ਹੈ, ਫਿਰ ਇਹਦੇ ਨਾਲ ਸਬਜ਼ੀਆਂ 2 ਕਿਉਂ ਨਹੀਂ, ਇਹਦੇ ਨਾਲ ਸਲਾਦ ਕਿਉਂ ਨਹੀਂ, ਇਹਦੇ ਨਾਲ ਦਹੀਂ ਰਾਇਤਾ ਕਿਉਂ ਨਹੀਂ, ਉਹ ਪ੍ਰਸ਼ਨ ਕਰੇਗਾ। ਭੁੱਖਾ ਮਨੁੱਖ ਪ੍ਰਸ਼ਾਦੇ ਨੂੰ ਵੇਖਦਿਆਂ ਬਸ ਆਪਣੇ ਅੰਦਰ ਲਿਜਾਣ ਦੀ ਕਰਦਾ ਹੈ, ਖਾਣ ਦੀ ਕਰਦਾ ਹੈ। ਭੁੱਖੇ ਮਨੁੱਖ ਦਾ ਪ੍ਰਸ਼ਨ ਕੋਈ ਨਹੀਂ ਹੈ, ਭੁੱਖੇ ਮਨੁੱਖ ਦੇ ਪ੍ਰਸ਼ਨ ਪਿੱਛੇ ਰਹਿ ਜਾਂਦੇ ਨੇ। ਕਿਉਂ ਪਿੱਛੇ ਰਹਿ ਗਏ ਨੇ? ਕਿਉਂਕਿ ਭੁੱਖ ਬੜੀ ਹੈ। ਇੱਕ ਇੱਕ ਰੋਮ ਜ਼ੁਬਾਨ ਦਾ ਕੰਮ ਕਰ ਰਿਹਾ ਹੈ, ਰੋਮ ਰੋਮ ਵਿੱਚੋਂ ਆਵਾਜ਼ ਆ ਰਹੀ ਹੈ, ਪ੍ਰਸ਼ਾਦਾ ਚਾਹੀਦਾ ਹੈ, ਨਹੀਂ ਪ੍ਰਸ਼ਾਦਾ ਮਿਲੇਗਾ ਜਾਨ ਨਿਕਲ ਜਾਏਗੀ, ਪ੍ਰਸ਼ਾਦਾ ਚਾਹੀਦਾ ਹੈ। ਬਿਲਕੁਲ ਬੰਦਾ ਮਰਨ ਦੇ ਕਿਨਾਰੇ ਹੋਵੇ, ਭੁੱਖ ਤੋਂ ਤੰਗ ਆ ਕੇ, ਆਪ ਉਹਦੇ ਕੋਲ 2 ਕਿਲੋ ਸੋਨਾ ਲਿਜਾ ਕੇ ਰੱਖ ਦਿਓ
ਤੇ ਉਹਨੂੰ ਕਹੋ ਵੀ ਤੈਨੂੰ ਜੰਜੀਰਾਂ ਦੇ ਨਾਲ ਇੱਥੇ ਬੰਨ ਕੇ ਰੱਖਣਾ ਹੈ, ਤੈਨੂੰ ਕਿਧਰੇ ਜਾਣ ਦੇਣਾ ਨਹੀਂ, ਇੱਕ ਮਹੀਨਾ ਹੋਰ ਤੇ ਸੋਨਾ 2 ਕਿਲੋ ਤੈਨੂੰ ਰੋਜ਼ ਮਿਲ ਜਾ ਕਰੇਗਾ। ਉਹ ਕਹੇਗਾ ਮੈਨੂੰ ਸੋਨਾ ਨਹੀਂ ਚਾਹੀਦਾ, ਮੈਨੂੰ ਭੋਜਨ ਚਾਹੀਦਾ ਹੈ, ਪ੍ਰਸ਼ਾਦਾ ਚਾਹੀਦਾ ਹੈ। ਸੋਨੇ ਦੇ ਨਾਲ ਮੇਰੇ ਪ੍ਰਾਣ ਨੇ ਬਚਣੇ, ਪ੍ਰਾਣ ਬਚਣੇ ਨੇ ਪ੍ਰਸ਼ਾਦਾ ਅੰਦਰ ਜਾਣ ਤੋਂ ਬਾਅਦ, ਪ੍ਰਾਣ ਮੇਰੇ ਚੱਲਣਗੇ ਭੋਜਨ ਰੋਟੀ ਅੰਦਰ ਜਾਣ ਤੋਂ ਬਾਅਦ। ਹੁਣ ਸੋਨੇ ਦਾ ਮੈਂ ਕੀ ਕਰਾਂ, ਇਹਨੂੰ ਵਰਤਾਂਗਾ ਤਾਂ ਹੀ ਜੇ ਮੈਂ ਜਿੰਦਾ ਰਵਾਂਗਾ, ਤੇ ਜਿੰਦਾ ਮੈਂ ਰਵਾਂਗਾ ਤਾਂ ਜੇ ਮੈਨੂੰ ਭੋਜਨ ਮਿਲੇਗਾ। ਮੇਰੀ ਮੰਗ ਪ੍ਰਸ਼ਾਦਾ ਹੈ, ਮੇਰੀ ਮੰਗ ਸੋਨਾ ਨਹੀਂ ਹੈ। ਅਗਰ ਇਸ ਤਰ੍ਹਾਂ ਦੀ ਅੰਦਰ ਭੁੱਖ ਜਾਗ ਜਾਏ ਪਰਮਾਤਮਾ ਦੇ ਸੰਬੰਧ ਵਿੱਚ, ਆਪ ਜ਼ੁਬਾਨ ਤੋਂ ਕੁਝ ਵੀ ਬੋਲੋ ਉਹ ਸਿਮਰਨ ਬਣ ਜਾਏਗਾ। ਅੰਦਰ ਭੁੱਖ ਨਹੀਂ, ਅੰਦਰ ਪਿਆਸ ਨਹੀਂ, ਤੇ ਖਿਮਾ ਚਾਹਾਂਗਾ ਫਿਰ ਰਸ ਵੀ ਨਹੀਂ ਬਣਦਾ। ਰੱਜੇ ਹੋਏ ਮਨੁੱਖ ਦੇ ਸਾਹਮਣੇ ਥਾਲ ਭਰ ਕੇ ਹੋਰ ਪਰੋਸ ਕੇ ਰੱਖ ਦਿਓ, ਉਹਨੂੰ ਕਹੋ ਵੀ ਬੜਾ ਸਵਾਦਲਾ ਭੋਜਨ ਹੈ, ਹੋਰ ਖਾ। ਉਹ 36 ਨਾਟਕ ਕਰਦਾ ਹੈ, 36 ਸਵਾਲ ਕਰਦਾ ਹੈ, ਇਹਦੇ ਵਿੱਚ ਨਮਕ ਜ਼ਿਆਦਾ ਹੈ, ਮਿਰਚ ਘੱਟ ਹੈ, ਖੱਟਾ ਹੈ, ਮਿੱਠਾ ਹੈ, ਕੌੜਾ ਹੈ, ਪਰ ਭੁੱਖਾ ਮਨੁੱਖ ਤੇ ਪ੍ਰਸ਼ਨ ਨਹੀਂ ਕਰਦਾ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਇੱਕ ਬਚਨ ਆਉਂਦਾ ਹੈ ਕਿ ਭੁੱਖੇ ਖਾਵਤ ਲਾਜ ਨਾ ਆਵੇ। ਜਦ ਭੁੱਖਾ ਮਨੁੱਖ ਭੋਜਨ ਨੂੰ ਖਾ ਰਿਹਾ ਹੈ ਤੇ ਲਾਜ ਕੁਲਾਜ ਨੂੰ ਪਿੱਛੇ ਰੱਖ ਕੇ ਖਾ ਰਿਹਾ, ਖੁਦਿਆਵੰਤ ਨਾ ਜਾਣੇ। ਖੁਦਿਆਵੰਤ ਕਹਿੰਦੇ ਨੇ ਭੁੱਖੇ ਨੂੰ, ਖੁਦਿਆਵੰਤ ਨਾ ਜਾਣੇ ਲਾਜ ਕੁਲਾਜ ਕੁਬੋਲ। ਕੋਈ ਮੈਨੂੰ ਵੇਖ ਕੇ ਕੀ ਬੋਲੇਗਾ, ਮੇਰੇ ਵਾਸਤੇ ਕੀ ਸੋਚੇਗਾ, ਭੁੱਖਾ ਮਨੁੱਖ ਇਹ ਨਹੀਂ ਸੋਚਦਾ। ਔਰ ਇੱਕ ਹੋਰ ਬੇਨਤੀ ਕਰਾਂ, ਭੁੱਖ ਲੱਗੀ ਹੋਵੇ ਔਰ ਦਸਤੂਰ ਹੋਵੇ ਕਿ ਤੁਹਾਨੂੰ ਨੌਕਰਾਂ ਚਾਂਕਰਾਂ ਦੇ ਹੱਥੋਂ ਭੋਜਨ ਨਹੀਂ ਮਿਲਣਾ, ਕੋਈ ਹੋਵੇ ਰਾਜਾ ਮਹਾਰਾਜਾ ਅਮੀਰ ਸ਼ਾਹੂਕਾਰ ਹੋਵੇ, ਪਰ ਕਿਸੇ ਆਸ਼ਰਮ ਦਾ ਇਹ ਨਿਯਮ ਹੋਵੇ ਵੀ ਇੱਥੋਂ ਆਪ ਹੀ ਮੰਗ ਕੇ ਖਾਣਾ ਪੈਣਾ, ਤੇ ਫਿਰ ਭੁੱਖ ਦਾ ਸਤਾਇਆ ਹੋਇਆ ਇੱਕ ਬਾਦਸ਼ਾਹ ਵੀ ਭਿਖਾਰੀ ਦੀ ਤਰ੍ਹਾਂ ਹੱਥਾਂ ਨੂੰ ਬਰਤਨ ਬਣਾ ਕੇ ਮੰਗਣ ਵਾਲਿਆਂ ਦੀ ਕਤਾਰ ਵਿੱਚ ਸ਼ਾਮਲ ਹੋ ਜਾਂਦਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਉਹਨਾਂ ਦੇ ਘਰ ਵਾਲੇ ਮਹਾਰਾਣੀ ਜਿੰਦਾ, ਸ਼ੇਰੇ ਪੰਜਾਬ ਦੀ ਮੌਤ ਤੋਂ ਬਾਅਦ ਨੇਪਾਲ ਦੇ ਅੰਦਰ ਮਹਾਰਾਣੀ ਜਿੰਦਾ ਨੂੰ ਆਪ ਇੱਕ ਆਸ਼ਰਮ ਵਿੱਚੋਂ ਪਤਲਾਂ ਦੇ ਉੱਤੇ ਮੰਗ ਕੇ ਖਾਣਾ ਪਿਆ। ਉਹ ਮਹਾਰਾਣੀ ਜਿਹਨੂੰ ਰੋਜ਼ ਰੋਜ਼ ਨੌਕਰਾਣੀਆਂ ਦਾਸੀਆਂ ਅੱਗੇ ਪਿੱਛੇ ਘੁੰਮਦੀਆਂ ਨਜ਼ਰ ਆਉਂਦੀਆਂ ਨੇ, ਸੇਵਾ ਕਰਦੀਆਂ ਨਜ਼ਰ ਪੈਂਦੀਆਂ ਨੇ, ਅੱਜ ਆਪ ਮੰਗ ਕੇ ਖਾ ਰਹੀ ਹੈ। ਕਿਉਂਕਿ ਭੁੱਖ ਹੈ ਤੇ ਮੰਗ ਬਣਦੀ ਹੈ, ਭੁੱਖ ਹੀ ਨਹੀਂ ਹੈ ਤੇ ਫਿਰ ਮੰਗ ਵੀ ਨਹੀਂ ਹੈ। ਅਗਰ ਅੰਦਰ ਭੁੱਖ ਹੈ ਤੇ ਮੰਗ ਬਣਦੀ ਹੈ, ਅਗਰ ਅੰਦਰ ਭੁੱਖ ਨਹੀਂ ਤਾਂ ਮੰਗ ਬਣੇਗੀ ਕਿਵੇਂ? ਧਨ ਦੀ ਸਮਝ ਹੈ, ਧਨ ਦੀ ਭੁੱਖ ਹੈ, ਧਨ ਦੀ ਮੰਗ ਵੀ ਹੈ। ਗੁਰੂ ਕੋਲੋਂ, ਪਿਤਾ ਕੋਲੋਂ, ਦੂਸਰੇ ਕੋਲੋਂ, ਤੀਸਰੇ ਕੋਲੋਂ ਅਗਰ ਧਨ ਦੀ ਚਾਹਤ ਹੀ ਨਹੀਂ, ਧਨ ਦੀ ਭੁੱਖ ਹੀ ਨਹੀਂ ਤੇ ਧਨ ਦੀ ਮੰਗ ਕਿਵੇਂ ਬਣੇਗੀ? ਤੇ ਧਨ ਨੂੰ ਪ੍ਰਾਪਤ ਕਰਨ ਵਾਸਤੇ ਫਿਰ ਆਪ ਯਤਨ ਪਰ ਯਤਨ ਵੀ ਕਦੋਂ ਕਰੋਗੇ? ਯਤਨ ਵੀ ਤੇ ਤਾਂ ਹੀ ਆਰੰਭ ਕਰੋਗੇ ਨਾ ਜੇ ਪਹਿਲਾਂ ਅੰਦਰ ਭੁੱਖ ਬਣੀ ਹੈ, ਉਹਦੀ ਪ੍ਰਾਪਤੀ ਵਾਸਤੇ ਫਿਰ ਆਪ ਰਾਹ ਵੀ ਲੱਭਣੇ ਸ਼ੁਰੂ ਕਰ ਦਿਓਗੇ। ਇਸ ਤਰ੍ਹਾਂ ਮਿਲੇਗਾ। ਔਲਾਦ ਦੀ ਭੁੱਖ ਹੈ, ਔਲਾਦ ਦੀ ਮੰਗ ਹੈ, ਔਲਾਦ ਦੀ ਭੁੱਖ ਹੀ ਨਹੀਂ ਤੇ ਔਲਾਦ ਦੀ ਮੰਗ ਵੀ ਨਹੀਂ। ਤੰਦਰੁਸਤੀ ਦੀ ਭੁੱਖ ਹੈ ਤੇ ਤੰਦਰੁਸਤੀ ਦੀ ਮੰਗ ਹੈ, ਤੰਦਰੁਸਤੀ ਦੀ ਭੁੱਖ ਹੀ ਨਹੀਂ ਤੇ ਤੰਦਰੁਸਤੀ ਦੀ ਮੰਗ ਵੀ ਨਹੀਂ। ਜਿਸ ਪਦਾਰਥ ਦੀ ਤੁਹਾਡੇ ਮਨ ਦੇ ਅੰਦਰ ਭੁੱਖ ਨਹੀਂ ਬਣੀ, ਚਾਹਤ ਨਹੀਂ ਬਣੀ, ਉਹਦੀ ਮੰਗ ਵੀ ਨਹੀਂ ਬਣਦੀ। ਤੇ ਜਦ ਮੰਗ ਨਹੀਂ ਬਣੀ ਤੇ ਉਹਨੂੰ ਪ੍ਰਾਪਤ ਕਰਨ ਵਾਸਤੇ ਫਿਰ ਆਪ ਯਤਨ ਵੀ ਕਿਉਂ ਕਰੋਗੇ? ਯਤਨ ਤੇ ਤਾਂ ਹੀ ਕਰੋਗੇ ਜੇ ਭੁੱਖ ਬਣ ਗਈ ਹੈ, ਚਾਹਤ ਬਣ ਗਈ। ਪਰਮਾਤਮਾ ਦੀ ਭੁੱਖ ਨਹੀਂ ਹੈ, ਪਰਮਾਤਮਾ ਦੀ ਮੰਗ ਵੀ ਨਹੀਂ ਹੈ। ਹਾਂ, ਪਰਮਾਤਮਾ ਕੋਲੋਂ ਮੰਗ ਹੈ, ਪਰਮਾਤਮਾ ਦੀ ਮੰਗ ਨਹੀਂ ਹੈ। ਬੜੇ ਧਿਆਨ ਨਾਲ ਮੇਰੇ ਇਹਨਾਂ ਬੋਲਾਂ ਨੂੰ ਸਮਝਣਾ। ਪਰਮਾਤਮਾ ਕੋਲੋਂ ਮੰਗ ਹੈ ਤੇ ਮੰਗ ਕਿਸ ਦੀ ਹੈ? ਪਰਮਾਤਮਾ ਤੋਂ ਪੁੱਤਰ ਦੇ, ਕਿਉਂਕਿ ਪੁੱਤਰ ਦੀ ਭੁੱਖ ਹੈ। ਪਰਮਾਤਮਾ ਕੋਲੋਂ ਮੰਗ ਹੈ, ਪਰਮਾਤਮਾ ਤੋਂ ਧਨ ਦੇ, ਕਿਉਂਕਿ ਧਨ ਦੀ ਭੁੱਖ ਹੈ। ਪਰਮਾਤਮਾ ਕੋਲੋਂ ਮੰਗ ਹੈ, ਪਰਿਵਾਰ ਦੇ, ਪਰਮਾਤਮਾ ਦੀ ਮੰਗ ਨਹੀਂ ਕਿ ਪਰਮਾਤਮਾ ਤੂੰ ਹੀ ਚਾਹੀਦਾ। ਤੇਰੇ ਕੋਲੋਂ ਦਾਤਾਂ ਚਾਹੀਦੀਆਂ ਨੇ, ਕਿਉਂਕਿ ਦਾਤਾਂ ਦੀ ਅੰਦਰ ਚਾਹਤ ਹੈ, ਦਾਤਾਂ ਦੀ ਭੁੱਖ ਹੈ। ਤੂੰ ਚਾਹੀਦਾ ਨਹੀਂ, ਕਿਉਂਕਿ ਤੇਰੀ ਸਮਝ ਵੀ ਨਹੀਂ ਹੈ, ਤੇਰੀ ਭੁੱਖ ਵੀ ਨਹੀਂ ਹੈ। ਤੋ ਫਿਰ ਕਿੱਥੇ ਹੈ ਸਿਮਰਨ ਮਨ ਦਾ, ਕਿੱਥੇ ਹੈ? ਤੋ ਅਰਜ ਮੈਂ ਕਰ ਰਿਹਾ ਸਾਂ ਕਿ ਖੁਦਿਆਵੰਤ ਨਾ ਜਾਣੇ ਲਾਜ ਕੁਲਾਜ ਕੁਬੋਲ।
ਭੁੱਖਾ ਮਨੁੱਖ ਮੰਗ ਕੇ ਖਾਣ ਤੋਂ ਗੁਰੇਜ਼ ਨਹੀਂ ਕਰਦਾ, ਉਹ ਇਹ ਨਹੀਂ ਵੇਖਦਾ ਕਿ ਲੋਕ ਕੀ ਕਹਿਣਗੇ ਕੀ ਨਹੀਂ ਕਹਿਣਗੇ, ਖਾਣ ਦੀ ਕਰਦਾ ਔਰ ਉਹਦਾ ਕੋਈ ਪ੍ਰਸ਼ਨ ਨਹੀਂ ਹੈ। ਰੱਜੇ ਮਨੁੱਖ ਦੇ ਬੜੇ ਪ੍ਰਸ਼ਨ ਨੇ, ਭੁੱਖੇ ਦਾ ਕੋਈ ਪ੍ਰਸ਼ਨ ਨਹੀਂ ਹੈ। ਕੋਈ ਬੰਦਾ 3 ਦਿਨ ਤੋਂ ਪਿਆਸਾ ਹੈ, ਅੱਜ ਦੀ ਵਿਗਿਆਨ ਇਹ ਗੱਲ ਕਹਿੰਦੀ ਹੈ ਕਿ ਤਕਰੀਬਨ 40 ਦਿਨ ਬੰਦਾ ਭੋਜਨ ਤੋਂ ਬਗੈਰ ਜਿੰਦਾ ਰਹਿ ਸਕਦਾ ਹੈ ਔਰ 3 ਦਿਨ ਪਾਣੀ ਤੋਂ ਬਗੈਰ ਜਿੰਦਾ ਰਹਿ ਸਕਦਾ ਹੈ, ਅੱਜ ਦੀ ਵਿਗਿਆਨ ਇਸ ਤਰ੍ਹਾਂ ਕਹਿੰਦੀ ਹੈ। ਕੋਈ ਬੰਦਾ 3 ਦਿਨ ਤੋਂ ਪਿਆਸਾ ਹੋਵੇ, ਪਾਣੀ ਦੀ ਉਹਨੂੰ ਇੱਕ ਬੂੰਦ ਮਿਲੀ ਨਾ ਹੋਵੇ, 3ਰੇ ਦਿਨ ਉਹਦੇ ਸਾਹਮਣੇ ਇੱਕ ਗਿਲਾਸ ਪਾਣੀ ਦਾ ਲੈ ਕੇ ਚਲੇ ਜਾਓ ਤੇ ਕੀ ਉਹ ਪ੍ਰਸ਼ਨ ਕਰੇਗਾ ਕਿ ਪਾਣੀ ਖੂਹ ਦਾ ਹੈ, ਪਾਣੀ ਟੂਟੀ ਦਾ ਹੈ, ਪਾਣੀ ਨਲਕੇ ਦਾ ਹੈ, ਪਾਣੀ ਤਲਾਬ ਦਾ ਹੈ, ਪਾਣੀ ਦਰਿਆ ਦਾ ਹੈ, ਪਾਣੀ ਫਿਲਟਰ ਹੋਇਆ ਹੈ, ਨਹੀਂ ਹੋਇਆ, ਪਾਣੀ ਨੂੰ ਕਿਸੇ ਨੇ ਜੂਠੇ ਮਿੱਠੇ ਹੱਥ ਤੇ ਨਹੀਂ ਲਾਏ, ਉਹਦਾ ਕੋਈ ਪ੍ਰਸ਼ਨ ਨਹੀਂ। ਪਾਣੀ ਨੂੰ ਵੇਖਦਿਆਂ ਪਾਣੀ ਨੂੰ ਪੀਣ ਦੀ ਕਰਦਾ ਹੈ, ਪਾਣੀ ਨੂੰ ਵੇਖਦਿਆਂ ਅੰਦਰ ਲਜਾਣ ਦੀ ਕਰਦਾ ਹੈ। ਤੇ ਜਿਹੜੇ ਮਨੁੱਖ ਨੂੰ ਪਿਆਸ ਨਹੀਂ, ਉਹਨੂੰ ਪਾਣੀ ਦੀ ਜਗ੍ਹਾ ਦੇ ਉੱਤੇ ਜੂਸ ਦਿਓ, ਪਾਣੀ ਦੀ ਜਗ੍ਹਾ ਦੇ ਉੱਤੇ ਕੋਕ ਦਿਓ, ਉਹਦੇ ਪ੍ਰਸ਼ਨ ਨੇ ਨਹੀਂ ਹੈ, ਮੈਂ ਨਹੀਂ ਪੀਣਾ, ਇਹਦੇ ਅੰਦਰ ਮਿੱਠਾ ਜ਼ਿਆਦਾ ਹੈ, ਇਹਦੇ ਅੰਦਰ ਕੜਵਾਹਟ ਹੈ, ਫਿੱਕਾਪਣ ਹੈ, ਕਿਉਂ? ਕਿਉਂਕਿ ਅੰਦਰ ਦੀ ਚਾਹਤ ਨਹੀਂ, ਅੰਦਰ ਦੀ ਮੰਗ ਨਹੀਂ ਹੈ, ਅੰਦਰ ਪਿਆਸ ਨਹੀਂ ਤੇ ਪਾਣੀ ਦੀ ਮੰਗ ਨਹੀਂ। ਹੁਣ ਮੈਂ ਗੱਲ ਨੂੰ ਛੋਟੀ ਕਰਾਂ, ਅੰਦਰ ਦੀ ਪਿਆਸ ਨਹੀਂ ਤੇ ਪਾਣੀ ਦੀ ਮੰਗ ਨਹੀਂ, ਕੋਈ ਪਾਣੀ ਲੈ ਵੀ ਆਵੇ ਤੇ ਪ੍ਰਸ਼ਨ ਬੜੇ ਨੇ, ਅੰਦਰ ਦੀ ਭੁੱਖ ਨਹੀਂ ਤੇ ਪ੍ਰਸ਼ਾਦੇ ਦੀ ਮੰਗ ਨਹੀਂ, ਕੋਈ ਲੈ ਵੀ ਆਵੇ ਤੇ ਪ੍ਰਸ਼ਨ ਬੜੇ ਨੇ। ਪਰਮਾਤਮਾ ਦੀ ਭੁੱਖ ਤੇ ਪਰਮਾਤਮਾ ਦੀ ਪਿਆਸ ਨਹੀਂ ਤੇ ਫਿਰ ਪਰਮਾਤਮਾ ਦੀ ਮੰਗ ਵੀ ਨਹੀਂ ਤੇ ਪਰਮਾਤਮਾ ਦਾ ਚਿੰਤਨ ਵੀ ਨਹੀਂ, ਪਰਮਾਤਮਾ ਵਾਸਤੇ ਅਰਦਾਸ ਵੀ ਨਹੀਂ। ਫਿਰ ਇਹ ਬੜੇ ਪ੍ਰਸ਼ਨ ਕਰਦਾ ਹੈ, ਸਿਮਰਨ ਕਿਵੇਂ ਕਰਨਾ ਹੈ, ਸਿਮਰਨ ਕਿਸ ਤਰ੍ਹਾਂ ਨਹੀਂ ਕਰਨਾ। ਅਗਰ ਭੁੱਖ ਪਿਆਸ ਹੈ ਤੇ ਫਿਰ ਇਹ ਕਰਦਾ ਹੈ, ਫਿਰ ਇਹ ਪੁੱਛਦਾ ਨਹੀਂ ਹੈ, ਫਿਰ ਇਹ ਕਰਦਾ ਹੈ, ਫਿਰ ਇਹ ਕਰਨ ਦੀ ਕਰਦਾ ਹੈ। ਕਦੀ ਕਿਸੇ ਨੇ ਰੋਟੀ ਖਾਣ ਲੱਗਿਆ ਇਹ ਗੱਲ ਪੁੱਛੀ ਹੈ ਵੀ ਬੁਰਕੀ ਕਿੰਨੀ ਬਣਾਉਣੀ ਹੈ, ਕਿੰਨੀ ਨਹੀਂ ਬਣਾਉਣੀ, ਇਸ ਬੁਰਕੀ ਦੇ ਨਾਲ ਮੈਂ ਪਹਿਲਾਂ ਦਹੀਂ ਲਾਉਣਾ ਹੈ, ਇਹਦੇ ਨਾਲ ਪਹਿਲਾਂ ਦਾਲ ਲਾਉਣੀ ਹੈ, ਪਹਿਲਾਂ ਮੈਂ ਸਬਜ਼ੀ ਲਾਉਣੀ ਹੈ, ਕੀ ਲਾਉਣਾ ਹੈ? ਕਦੀ ਕਿਸੇ ਨੇ ਪ੍ਰਸ਼ਨ ਕੀਤਾ ਵੀ 3 ਸਬਜ਼ੀਆਂ ਮੇਰੇ ਥਾਲ ਦੇ ਅੰਦਰ ਨੇ ਤੇ ਮੈਂ ਬੁਰਕੀ ਦੇ ਨਾਲ ਪਹਿਲਾਂ ਸਬਜ਼ੀ ਕਿਹੜੀ ਲਾਵਾਂ ਤੇ ਬਾਅਦ ਵਿੱਚ ਕਿਹੜੀ ਲਾਵਾਂ? ਕਦੀ ਕਿਸੇ ਨੇ ਪ੍ਰਸ਼ਨ ਕੀਤਾ? ਭੋਜਨ ਖਾਣ ਤੋਂ ਬਾਅਦ ਭੁੱਖ ਮਿਟਦੀ ਹੈ, ਪਰਮਾਤਮਾ ਨੂੰ ਯਾਦ ਕਰਨ ਤੋਂ ਬਾਅਦ ਭੁੱਖ ਮਿਟਦੀ ਹੈ। ਅਸੀਂ ਯਾਦ ਨਹੀਂ ਕਰਦੇ, ਪ੍ਰਸ਼ਨ ਕਰਦੇ ਹਾਂ। ਪਰਮਾਤਮਾ ਨੂੰ ਯਾਦ ਕਰਨ ਦੀ ਫਿਰ ਮੈਂ ਬੇਨਤੀ ਕਰਾਂ, ਵਿਧੀ ਕੋਈ ਨਹੀਂ ਹੈ, ਕੋਈ ਵਿਧੀ ਨਹੀਂ ਹੈ। ਬੜੇ ਧਿਆਨ ਨਾਲ ਸਮਝ ਲੈਣਾ, ਰੱਬ ਨੂੰ ਯਾਦ ਕਰਨ ਦੀ ਕੋਈ ਵਿਧੀ ਨਹੀਂ ਹੈ। ਤੁਸੀਂ ਮਨ ਹੀ ਮਨ ਕਰਕੇ ਆਪਣੀ ਮਾਂ ਬਾਪ ਨੂੰ ਯਾਦ ਕਰ ਰਹੇ ਹੋ, ਯਾਦ ਕਰਨ ਲਈ ਕਿਸੇ ਵਿਧੀ ਦੀ ਲੋੜ ਪਈ? ਤੁਸੀਂ ਮਨ ਹੀ ਮਨ ਕਰਕੇ ਆਪਣੀ ਪਤਨੀ ਨੂੰ ਪਤੀ ਨੂੰ ਯਾਦ ਕਰ ਰਹੇ ਹੋ ਤੋ ਕੀ ਕਿਸੇ ਵਿਧੀ ਦੀ ਲੋੜ ਪੈਂਦੀ ਹੈ ਪਤਨੀ ਨੂੰ ਯਾਦ ਕਰਨ ਲੱਗਿਆ ਜਾਂ ਪਤੀ ਨੂੰ ਯਾਦ ਕਰਨ ਲੱਗਿਆ? ਤੁਸੀਂ ਦੂਰ ਬੈਠੇ ਆਪਣੇ ਬੱਚਿਆਂ ਨੂੰ ਯਾਦ ਕਰ ਰਹੇ ਹੋ ਤੋ ਕੀ ਬੱਚਿਆਂ ਨੂੰ ਯਾਦ ਕਰਨ ਵਾਸਤੇ ਕਿਸੇ ਵਿਧੀ ਵਿਧਾਨ ਢੋਲਕੀ ਵਾਜੇ ਸ਼ੈਣੇ ਦੀ ਲੋੜ ਪੈਂਦੀ? ਨਹੀਂ ਲੋੜ ਪੈਂਦੀ। ਹਾਂ, ਵਾਹਿਗੁਰੂ ਮੰਤਰ ਜ਼ੁਬਾਨ ਵਿੱਚੋਂ ਕਹਿਣਾ ਇਹਦਾ ਨਾਂ ਸਿਮਰਨ ਨਹੀਂ, ਇਹ ਹੈ ਜਾਪ। ਸਿਮਰਨ ਮਨ ਦੇ ਨਾਲ ਸੰਬੰਧ ਰੱਖਦਾ ਹੈ। ਫਿਰ ਇਹ ਗੱਲ ਮੈਂ ਆਪਣੇ ਗਿਆਨ ਦੇ ਆਧਾਰ ਦੇ ਉੱਤੇ ਨਹੀਂ ਕਹਿ ਰਿਹਾ। ਮੈਂ ਆਰੰਭ ਵਿੱਚ ਇੱਕ ਬੇਨਤੀ ਕੀਤੀ ਸੀ ਕਿ ਜੋ ਗੱਲ ਗੁਰਬਾਣੀ ਤਸਦੀਕ ਨਾ ਕਰੇ, ਮੈਨੂੰ ਕਹਿਣ ਦਾ ਕੋਈ ਹੱਕ ਨਹੀਂ ਕਿ ਮੈਂ ਆਪਣੇ ਕੋਲੋਂ ਕਵਾਂ ਕਿ ਵਿਧੀ ਨਾਲ ਕਰੋ ਜਾਂ ਵਿਧੀ ਤੋਂ ਬਗੈਰ ਕਰੋ। ਅੱਜ ਵਿਧੀਆਂ ਬਿਆਨ ਕੀਤੀਆਂ ਜਾਂਦੀਆਂ ਨੇ। ਕੋਈ ਕਹਿੰਦਾ ਹੈ ਕਿ ਦੋ ਅੱਖਾਂ ਦੇ ਵਿਚਕਾਰ ਆਹ ਜਿਹੜੀ ਜਗ੍ਹਾ ਹੈ, ਦੋ ਬਰਵਟਿਆਂ ਦੇ ਵਿਚਕਾਰ ਇੱਥੇ ਧਿਆਨ ਟਿਕਾਓ, ਕਈ ਇਸ ਤਰ੍ਹਾਂ ਕਹਿੰਦੇ ਨੇ। ਕੋਈ ਇਸ ਤਰ੍ਹਾਂ ਕਹਿੰਦੇ ਨੇ, ਸਾਹ ਅੰਦਰ ਲੈ ਕੇ ਜਾਓ, ਵਾਹੇ ਕਹੋ, ਬਾਹਰ ਕੱਢੋ, ਗੁਰੂ ਕਹੋ, ਵਾਹੇ ਗੁਰੂ, ਵਾਹੇ ਗੁਰੂ, ਇਸ ਤਰ੍ਹਾਂ ਕਹੋ। ਪਰ ਇਹ ਵਿਧੀ ਗੁਰਬਾਣੀ ਵਿੱਚ ਨਹੀਂ ਮਿਲਦੀ। ਗੁਰਬਾਣੀ ਨੇ ਜਿਹੜੀ ਵਿਧੀ ਬਿਆਨ ਕੀਤੀ ਹੈ, ਗੁਰਬਾਣੀ ਕਹਿੰਦੀ ਹੈ ਬੋਲ, ਪਰ ਬੋਲ ਮਨ ਨੂੰ ਉੱਥੇ ਲਿਆ ਕੇ, ਉੱਥੇ ਟਿਕਾ ਕੇ। ਵਾਹਿਗੁਰੂ ਕਹਿ, ਪਰ ਮਨ ਤੇਰਾ ਵਾਹਿਗੁਰੂ ਦੇ ਅੰਦਰ ਸ਼ਾਮਿਲ ਹੋਵੇ, ਤੇਰਾ ਮਨ ਸੁਣੇ, ਜ਼ੁਬਾਨ ਵਕਤਾ ਬਣੇ, ਮਨ ਸ਼ਰੋਤਾ ਬਣੇ, ਇਸ ਤਰ੍ਹਾਂ ਫਲ ਮਿਲੇਗਾ। ਕਬੀਰ ਸਾਹਿਬ ਦਾ ਇੱਕ ਬਚਨ ਮੈਂ ਤੁਹਾਡੇ ਸਾਹਮਣੇ ਰੱਖਦਾ ਚੱਲਾਂ। ਉਹ ਕਹਿੰਦੇ ਨੇ ਤਜ ਤਜ ਮੈਨੇ ਛੱਡਣਾ, ਕਹਿਣ ਲੱਗੇ ਤਜ ਪਰਮ ਕਰਮ ਬਿਦ ਨਖੇਦ, ਕਹਿਣ ਲੱਗੇ ਪਰਮ ਕਰਮ ਤੇ ਵਿਧੀਆਂ ਨੂੰ ਛੱਡ ਦੇ। ਕਬੀਰ ਸਾਹਿਬ ਕਹਿਣ ਲੱਗੇ, ਕਹਿਣ ਲੱਗੇ ਤਜ ਪਰਮ ਕਰਮ ਬਿਦ, ਬਿਦ ਮੈਨੇ ਵਿਧੀਆਂ, ਬਿਦ ਨਿਖੇਦ ਇਹਨਾਂ ਦਾ ਮੈਂ ਨਿਖੇਦ ਕਰਦਾ, ਖੰਡਨ ਕਰਦਾ, ਇਹਨਾਂ ਦੀ ਲੋੜ ਨਹੀਂ ਹੈ। ਰਾਮ ਨਾਮ ਲੇਹੀ, ਰਾਮ ਦਾ ਨਾਂ ਤੂੰ ਵੈਸੇ ਹੀ ਲੈ,
राम दा नां अगर किसी विधि दे नाल फल देंदा है ते एदा मतलब यह होया कि राम दा नाम अपने आप दे अंदर संपूर्ण नहीं है, इनू कोई विधि मिल गई ते संपूर्ण है, नहीं कोई विधि मिल गई ते अधूरा। की विधि है? पानी पीण दी की विधि है? खलो के पी लो तां प्यास मिटाउंदा है, लेटे लेटे मरीजां नू पियाया जांदा है तां प्यास मिटाउंदा है, चौंकड़ा मार के पी लो तां प्यास नू मिटाउंदा है, तुरद्यां तुरद्यां पी लो तां प्यास नू मिटाउंदा है। भोजन खाण दी की विधि है? भोजन आप सफर विच चलदे चलदे खा लो, खलो के खा लो, बह के खा लो, तुरदे खा लो। गल ते ए है कि भोजन अंदर जाना चाहिदा है। भोजन दा संबंध है भुख नू मिटाउणा, भोजन भुख नू मिटाउंदा है। भोजन नू किसी विधि दी लोड़ नहीं है कि इनो खाना किवें है, तुरद्यां खाना है, बह के खाना है, सौं के खाना है, किस तरह खाना है। हाँ, तरीका एको ही है कि इनू खादा ते मूंह दे राही जाना, चबा के दंदा दे नाल भोजन नू अंदर लेके जाओगे, तरीका एको ही है। परमात्मा नू याद करना है, तरीका एको ही है कि मन करके करना है। बस इत्थे इन्नी गल अपने मन विच वसा लो, मन करके करना है। हुण चलदियां कर लो, बहिंदियां कर लो, किस तरह कर लो। फिर गुरबाणी दा एक बचन मैं तुहाडे सामने रखदा चला, गुरमत ने विधि कोई बयान नहीं कीती कि चौंकड़ा मार के बह, रीढ़ दी हद्दी सीधी करके बह। अगर ये विधि है तो फिर गुरु ग्रंथ साहिब ये क्यों कह रहे ने कि उठत बैठत हर हर त्याय। मैं तो नहीं कह रहा, गुरु कह रहे ने उठत बैठत हर हर त्याय। हुण उठद्या बहिंद्या ते तुहाडे रीढ़ दी हड्डी सीधी रह गई ने, उठद्या बहिंद्या ते साह अंदर बार करन दे अंदर दिक्कत पैगी। उठत बैठत हर हर त्याय मार्ग चलत, राह दे उत्ते चलद्या चलद्या मार्ग चलत हरे हर गाइए। हुण पाशा नहीं कह रहे कि तेनू किसी विधि की लोड़ है। जो कम किसी विधि दे नाल मिलके फल देंदा है वह समझ लो अधूरा है। अगर परमात्मा दा नाम किसी विधि दे तहत फल देंदा है ते फिर विधि मिल गई ते परमात्मा दा नाम असरदायक है, विधि नहीं मिली ते असरदायक नहीं है। इत्थे मैनूं कवि तुलसी जी दा कबोल चेते विच आ जांदा है। कवि तुलसी जी कहिंदे ने, तुलसी हर हर कीजिए रीज भावे तू खीज। कहन लगे हरि दा नाम लेना चाहिदा है। उदाहरण उन्होंने दिती, कहन लगे उलट उलट पी हरा हुए ज्यो धरती में बीज। एक जिमीदार जमीन दे अंदर बीज बीजदा है, ओ बीज खड़ा डिग पै, ओ बीज टेढ़ा डिग पै, ओ बीज लेटवा डिग पै, ओ बीज पुठा डिग पै। गरज ए है कि बीज धरती दे अंदर डिगना चाहिदा है, ओदे उत्ते मिट्टी होनी चाहिदी है, बीज उग पैगा। ए विधि नहीं है कि बीज सीधा चाहिदा है, बीज खड़ा चाहिदा है, बीज उल्टा चाहिदा है, बीज लेटवा चाहिदा है, ए विधि नहीं है। विधि केवल इन्नी है कि बीज दे उत्ते मिट्टी चाहिदी है, उस बीज नू कोई कां तोता कबूतर चुग ना जाए, विधि बस इन्नी है। परमात्मा नू याद करन दी विधि बस इन्नी है कि तुहाडा मन उत्थे होवे, बाणी पढ़ रहे हो मन उत्थे होवे, वाहिगुरु जप रहे हो मन उत्थे होवे। विधि विधान गुरमत विच नहीं है। चलद्या फिरद्या की विधि अपनाओगे? खांद्या सौंद्या सास ग्रास ते आउंदा गुरबाणी दे अंदर फुरमान आउंदा है, सास ग्रास दे अंदर ग्रास मैंने भोजन खांदे वक्त की विधि अपनाओगे? तो अज दे समाहा वाक दे अंदर भगत फरीद साहब जी कहिंदे ने, असीं बाकी दे सारे कर्म कर लैने आ, परमात्मा नू याद नहीं करदे, ते परमात्मा नू याद नहीं करदे ते साडे कीते होए कर्मां दा कोई अर्थ नहीं रह जांदा, कोई लाभ नहीं रह जांदा, ओ बेमैनी बेअर्थ हो जांदे ने। तुसीं कागज दे फुल्लां नू बड़ा सुंदर तरीके नाल बना लो, उन्हां दे उत्ते रंग भी भर लो, उन्हां दे उत्ते चंगी सुंदरता बखेर दिओ रंगां दे नाल, पर उन्हां दे अंदर महक ते परमात्मा ही भरदा है। बनावटी फुल आपां बना सकने आ, महक नहीं भर सकदे। जो कुदरती ढंग दे नाल फुल टहणियां दे नाल लगदे ने, उन्हां दे अंदर कुदरती ढंग दे नाल महक भी आउंदी है। तो खैर, अपने जीवन नू महकदार बनाउणा है। असीं कागजी फुल बना लैने आ ते कागजी फुल्लां नू बना के फतेह कर दिंदे आ, बस कर दिंदे आ, बस मेरा धर्म पालिया गया है, मैं इशनान कर लिया धर्म पालिया गया है, मैं बाहरों भेख बना लिया धर्म पालिया गया है, मैं गुरुद्वारे आ चुका मेरा धर्म पालिया गया है,
गुरुद्वारे आके भी कदी कदी बंदा धर्म तो दूर हुंदा है ते कदी कदी गुरुद्वारे तो दूर रह के भी गुरुद्वारे दे नेड़े हुंदा है, गुरु दे नेड़े हुंदा है। कदी कदी बंदा अडंबर करके भी धर्म तो दूर हुंदा है ते कदी कदी अडंबर तो बगैर भी धर्म दे नेड़े हुंदा है। अपने अंदर महक बनाओ गुरु कोलों नियमां नूं लैके गुणां नूं लैके। किवें बनेगी अंदर महक? गुरबाणी दे अनुसार चलण करके। गुरबाणी दे अनुसार नहीं चलना, बारों बारों कोई भेख बना लो की फर्क पैंदा है, कोई रंग दा कपड़ा पा लो, कोई भेख बना लो ना बना लो की फर्क पैंदा है। मन दे नाल गुरमत दा संबंध है, मन नूं इस राह दे उत्ते तोरना नहीं ते बारों भेख बनाउणा है की फर्क पैंदा है। एक मैं होर बेनती करा, कोई रोगी बंदा होवे ते रोगी बंदे नूं दवाई दी लोड़ है, ਉਹਨੂੰ ਦਵਾਈ ਬਹਿ ਕੇ ਖਾ ਲਵੇ, ਦਵਾਈ ਖਲੋ ਕੇ ਖਾ ਲਵੇ, ਦਵਾਈ ਚੌਂਕੜਾ ਮਾਰ ਕੇ ਖਾ ਲਵੇ, ਦਵਾਈ ਲੇਟਿਆ ਲੇਟਿਆ ਖਾ ਲਵੇ, ਦਵਾਈ ਅੰਦਰ ਚਲੀ ਜਾਏ ਦਵਾਈ ਅਸਰ ਕਰਦੀ ਹੈ, ਦਵਾਈ ਅੰਦਰ ਨਾ ਜਾਏ ਤੇ ਦਵਾਈ ਦਾ ਕੋਈ ਅਸਰ ਨਹੀਂ ਹੈ। ਪਰਮਾਤਮਾ ਦੀ ਯਾਦ ਅੰਦਰ ਚਲੀ ਜਾਏ, ਪਰਮਾਤਮਾ ਨੂੰ ਮਨ ਯਾਦ ਕਰਦਾ ਹੈ ਤੇ ਅਸਰ ਹੈ, ਪਰਮਾਤਮਾ ਨੂੰ ਯਾਦ ਹੀ ਨਹੀਂ ਕਰਦਾ ਤੇ ਵਿਧੀਆਂ ਵਿਧਾਨਾਂ ਦੇ ਅੰਦਰ ਉਲਝੇ ਰਹੋ, ਕੋਈ ਰਸ ਨਹੀਂ ਬਣੇਗਾ, ਕੋਈ ਜ਼ਿੰਦਗੀ ਦੇ ਅੰਦਰ ਭੋਰਾ ਮਾਤਰ ਵੀ ਸਕੂਨ ਤੇ ਸ਼ਾਂਤੀ ਦਾ ਜਨਮ ਨਹੀਂ ਹੋਏਗਾ। ਤੋ ਕਹਿ ਰਹੇ ਨੇ ਕਬੀਰ ਸਾਹਿਬ, ਕਹਿਣ ਲੱਗੇ ਫਰੀਦਾ ਰਹੀ ਸੋ ਬੇੜੀ ਹਿੰਗ ਦੇ, ਤੇਰੇ ਅੰਦਰ ਹਿੰਗ ਵਾਲੀ ਦੁਰਗੰਧ ਹੈ, ਹਿੰਗ ਵਾਲੀ ਬਦਬੂ ਹੈ ਤੇਰੇ ਅੰਦਰ, ਚਾਹੀਦੀ ਸੀ ਕਸਤੂਰੀ ਪਰ ਕਸਤੂਰੀ ਹੈ ਨਹੀਂ, ਅੰਦਰ ਦੁਰਗੰਧ ਹੈ ਤੇ ਦੁਰਗੰਧ ਕਾਹਦੀ? ਔਗਣਾਂ ਦੀ। ਔਗਣਾਂ ਦੀ ਦੁਰਗੰਧ ਸਾਨੂੰ ਨਹੀਂ ਆਉਂਦੀ ਪਰ ਧਾਰਮਿਕ ਰਾਹ ਦੇ ਉੱਤੇ ਚੱਲਣ ਵਾਲਿਆਂ ਨੂੰ ਆ ਜਾਂਦੀ ਹੈ। ਅਸੀਂ ਔਗਣਾਂ ਨੂੰ ਦੁਰਗੰਧ ਸਮਝਦੇ ਨਹੀਂ ਆ, ਔਗਣਾਂ ਨੂੰ ਦੁਰਗੰਧ ਜਾਣਦੇ ਨਹੀਂ ਆ, ਪਰ ਜਿਹੜੇ ਸਮਝਦਾਰ ਨੇ ਅਤੀ ਸਿਆਣੇ ਨੇ ਉਹਨਾਂ ਨੂੰ ਸਮਝ ਹੈ ਕਿ ਔਗਣ ਦੁਰਗੰਧੀ ਪੈਦਾ ਕਰਦੇ ਨੇ ਤੇ ਔਗਣ ਨਿਰੰਕਾਰ ਤੋਂ ਦੂਰੀ ਪੈਦਾ ਕਰਦੇ ਨੇ, ਨੇੜਤਾ ਨਹੀਂ, ਇਹ ਨਿਰੰਕਾਰ ਦੇ ਨੇੜੇ ਲੈ ਕੇ ਨਹੀਂ ਜਾਂਦੇ। ਉਹਨਾਂ ਨੂੰ ਇਹ ਸਮਝ ਹੈ, ਉਹ ਔਗਣਾਂ ਤੋਂ ਆਪਣਾ ਆਪਾ ਬਚਾ ਕੇ ਰੱਖਣ ਦਾ ਯਤਨ ਕਰਦੇ ਨੇ ਤੇ ਜਿਨ੍ਹਾਂ ਨੂੰ ਸਮਝ ਨਹੀਂ ਉਹ ਔਗਣਾਂ ਦੇ ਅੰਦਰ ਆਪਣੇ ਆਪ ਨੂੰ ਲਵਰੇਜ ਕਰਨ ਦਾ ਯਤਨ ਕਰਦੇ ਨੇ। ਹੁਣ ਇੱਕ ਕੋਈ ਵਿਸ਼ਟਾ ਦਾ ਮਲ ਮੂਤਰ ਦਾ ਢੇਰ ਹੋਵੇ, ਉਹਦੇ ਉੱਤੇ ਆਪ ਕੱਪੜਾ ਪਾ ਦਿਓ, ਸੁੰਦਰ ਦਿਸ਼ਾਲਾ ਕੀਮਤੀ ਜਾ ਕੇ ਪਾ ਦਿਓ, ਉਹਨੂੰ ਢੱਕ ਦਿਓ, ਗੰਦਗੀ ਦੇ ਢੇਰ ਨੂੰ ਉੱਪਰੋਂ ਉੱਪਰੋਂ ਢੱਕ ਦਿਓ, ਔਰ ਉੱਪਰ ਉੱਪਰ ਜਾ ਕੇ ਫੁੱਲਾਂ ਦੀ ਮਹਿਕ ਵੀ ਕਰੋ, ਫੁੱਲਾਂ ਦਾ ਛਿੜਕਾਅ ਕਰੋ, ਚੰਦਨ ਦੀ ਲੱਕੜ ਕੋਲ ਰੱਖੋ, ਤਰ੍ਹਾਂ ਤਰ੍ਹਾਂ ਦੇ ਪਰਫਿਊਮ ਉਹਨਾਂ ਦਾ ਛਿੜਕਾਅ ਕਰੋ, ਆਖਰ ਦੁਰਗੰਧੀ ਤੇ ਅੰਦਰੋਂ ਲਫਟਾਂ ਦੇ ਰਾਹੀਂ ਉੱਠਦੀ ਰਹੇਗੀ, ਦੁਰਗੰਧੀ ਤੇ ਬੰਦ ਨਹੀਂ ਹੋਏਗੀ। ਅਗਰ ਉਸ ਜਗ੍ਹਾ ਤੋਂ ਦੁਰਗੰਧੀ ਨੂੰ ਦੂਰ ਕਰਨਾ ਚਾਹੁੰਦੇ ਹੋ ਤੇ ਜਿਹੜੀ ਉੱਥੇ ਮੈਲ ਹੈ ਮੈਲ ਨੂੰ ਚੁੱਕ ਕੇ ਦੂਰ ਕਰੋ। ਪਰਫਿਊਮ ਛਿੜਕਿਆ ਤਾਂ ਲਾਭਦਾਇਕ ਕਿ ਉੱਥੋਂ ਗੰਦਗੀ ਦਾ ਢੇਰ ਚੁੱਕ ਕੇ ਪਾਸੇ ਕਰੋ, ਔਰ ਫੁੱਲਾਂ ਦੀ ਮਾਲਾ ਤਾਂ ਲਾਭਦਾਇਕ ਕਿ ਜੇ ਉੱਥੋਂ ਗੰਦਗੀ ਦੇ ਢੇਰ ਨੂੰ ਸਾਫ਼ ਕਰ ਰਹੇ ਹੋ। ਗੰਦਗੀ ਦਾ ਢੇਰ ਤੇ ਜਿਉਂ ਦਾ ਤਿਉਂ ਹੈ, ਫਰਕ ਇੰਨਾ ਹੈ, ਉਹਦੇ ਉੱਤੇ ਦਿਸ਼ਾਲੇ ਪਾਈ ਜਾ ਰਹੇ ਹੈ, ਉਹਦੇ ਉੱਤੇ ਫੁੱਲਾਂ ਦੀ ਮਾਲਾ ਪਾਈ ਜਾ ਰਹੇ ਹੈ, ਉੱਤੇ ਪਰਫਿਊਮ ਲਾਈ ਜਾ ਰਹੇ ਹੈ। ਸਰੀਰ ਦੀ ਉਦਾਹਰਣ ਮੈਂ ਦੇ ਰਿਹਾ, ਸਾਡੇ ਮਨ ਦੇ ਅੰਦਰ ਦੁਰਗੰਧੀ ਦਾ ਢੇਰ ਹੈ, ਬਾਹਰੋਂ ਬਾਹਰੋਂ ਅਸੀਂ ਆਪਣੇ ਗਲੇ ਦੇ ਅੰਦਰ ਫੁੱਲ ਪਾ ਲਈਏ, ਆਪਣੇ ਕੱਪੜੇ ਚੰਗੇ ਪਾ ਲਈਏ, ਕੱਪੜਿਆਂ ਤੇ ਪਰਫਿਊਮ ਮਹਿੰਗਾ ਲਾ ਲਈਏ, ਬੜੀ ਮਹਿਕ ਕੋਲੋਂ ਆਵੇ, ਪਰ ਅੰਦਰ ਜਿਹੜੀ ਬਦਬੋ ਮੈਲ ਦੱਬੀ ਹੈ, ਜਿੰਨਾ ਸਮਾਂ ਉਹਨੂੰ ਸਾਫ਼ ਨਹੀਂ ਕਰਦੇ ਨਿਰੰਕਾਰ ਦੇ ਦਰਬਾਰ ਵਿੱਚ ਜਾਣ ਦੇ ਯੋਗ ਨਹੀਂ ਬਣ ਪਾਓਗੇ। ਤੋ ਭਗਤ ਜੀ ਕਹਿਣ ਲੱਗੇ ਕਿ ਅੰਦਰ ਤੇਰੇ ਹਿੰਗ ਵਾਲੀ ਬਦਬੋ ਰਹੀ ਸੋ ਬੇੜੀ, ਬੇੜੀ ਦਾ ਮਤਲਬ ਹੈ ਵਿਹੜੇ ਰਹਿਣਾ, ਵਿਹੜੇ ਦਾ ਮਤਲਬ ਘਿਰੇ ਰਹਿਣਾ, ਘਿਰਿਆ ਰਹਿੰਦਾ ਹੈ ਹਰ ਵਕਤ ਦੁਰਗੰਧੀ ਦੇ ਨਾਲ, ਕਾਮ ਦੇ ਨਾਲ ਤੇਰਾ ਮਨ ਘਿਰਿਆ ਰਹਿੰਦਾ ਹੈ, ਕ੍ਰੋਧ ਦੇ ਨਾਲ ਮਨ ਘਿਰਿਆ ਰਹਿੰਦਾ ਹੈ, ਨਿੰਦਾ ਚੁਗਲੀ ਤੇਰੇ ਮਨ ਨੂੰ ਵਿਹੜੀ ਰੱਖਦੀ ਹੈ, ਈਰਸ਼ਾ ਦਵੈਸ਼ ਤੇਰੇ ਮਨ ਨੂੰ ਘੇਰਾ ਪਾਈ ਰੱਖਦੀ ਹੈ। ਇਸ ਤਰ੍ਹਾਂ ਮਨ ਦੇ ਅੰਦਰ ਦੁਰਗੰਧੀ ਬੜੀ ਹੈ, ਮਨ ਦੇ ਅੰਦਰ ਮੈਲ ਬੜੀ ਹੈ, ਖੋਟ ਬੜਾ ਹੈ। ਚਾਹੀਦਾ ਸੀ ਇਸ ਜਗ੍ਹਾ ਦੇ ਉੱਤੇ ਕਸਤੂਰੀ, ਕਸਤੂਰੀ ਦੀ ਸੁਗੰਧ, ਪਰ ਕਸਤੂਰੀ ਤੇਰੇ ਬਾਹਰ ਰਹਿ ਗਈ ਤੇ ਦੁਰਗੰਧੀ ਤੇਰੇ ਅੰਦਰ ਚਲੀ ਗਈ, ਹਿੰਗ ਤੇਰੇ ਅੰਦਰ ਚਲੀ ਗਈ। ਹਿੰਗ ਮਨ ਵਿੱਚ ਹੈ ਪਰ ਕਸਤੂਰੀ ਦੀ ਮਹਿਕ ਤੇਰੇ ਸਰੀਰ ਤੇ ਹੈ। ਚਾਹੀਦਾ ਉਲਟਾ ਸੀ ਕਸਤੂਰੀ ਅੰਦਰ ਚਲੀ ਜਾਂਦੀ। ਆਪ ਪਾਤਸ਼ਾਹ ਜੀ ਦੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਸੀ, ਪਾਤਸ਼ਾਹ ਨੇ ਇੱਕ ਬਚਨ ਫਰਮਾਇਆ ਸੀ ਕਿ ਜਿਨ ਪੱਟ ਅੰਦਰ ਬਾਹਰ ਗੁੱਦੜ, ਪੱਟ ਮੈਨੇ ਰੇਸ਼ਮ,
ਜਿਨ੍ਹਾਂ ਦੇ ਮਨ ਨੇ ਰੇਸ਼ਮ ਵਰਗੇ ਕੋਮਲ, ਮਨ ਦੇ ਅੰਦਰ ਰੇਸ਼ਮ ਹੈ, ਮਨ ਮੁਲਾਇਮ ਹੈ, ਮਨ ਦੇ ਅੰਦਰ ਕੋਈ ਟੋਏ ਟੋਇਆ ਟਿੱਬਾ ਨਹੀਂ, ਮਨ ਖੁਰਦਰਾ ਨਹੀਂ ਹੈ, ਤੇ ਜਿਹਦਾ ਮਨ ਮੁਲਾਇਮ ਹੈ ਉੱਥੇ ਈਰਸ਼ਾ ਨਿੰਦਾ ਚੁਗਲੀ ਦਵੈਸ਼ ਨਹੀਂ ਹੋਏਗੀ। ਜਿਹਦਾ ਮਨ ਮੁਲਾਇਮ ਹੈ ਉਹਦੀ ਜ਼ੁਬਾਨ ਦੇ ਬਚਨ ਵੀ ਤੇ ਮੁਲਾਇਮ ਹੀ ਹੋਣਗੇ, ਕੋਮਲ ਹੀ ਹੋਣਗੇ, ਦੁਖਾਵੇਂ ਨਹੀਂ ਹੋਣਗੇ। ਤੋ ਜਿਨ ਪੱਟ ਅੰਦਰ ਗੁਰਬਾਣੀ ਦਾ ਫੈਸਲਾ ਇਹ ਹੈ, ਜਿਨ੍ਹਾਂ ਦਾ ਅੰਦਰ ਹੈ ਰੇਸ਼ਮ ਵਰਗਾ ਪੱਟ ਵਰਗਾ, ਬਾਹਰ ਗੁੱਦੜ, ਬਾਹਰ ਭਾਵੇਂ ਉਹਨਾਂ ਦੇ ਤਨ ਦੇ ਉੱਤੇ ਗੁੱਦੜ ਭਾਵੇਂ ਖੱਦਰ ਹੈ, ਸਾਦਾ ਮੁਰਾਦਾ ਲਿਬਾਸ ਹੈ, ਉਹ ਰੱਬ ਜੀ ਦੇ ਘਰ ਦੇ ਅੰਦਰ ਪਰਵਾਨ ਹੈ। ਜਿਨ੍ਹਾਂ ਦੇ ਬਾਹਰ ਗੁੱਦੜ ਮੈਲਾ ਕੁਚੈਲਾ ਕੱਪੜਾ, ਖੱਦਰ ਦਾ ਕੱਪੜਾ, ਪਰ ਅੰਦਰ ਰੇਸ਼ਮ ਵਰਗਾ, ਕਹਿਣ ਲੱਗੇ ਉਹ ਪਰਵਾਨ ਹੈ। ਪਰ ਜਿਨ੍ਹਾਂ ਦਾ ਅੰਦਰ ਖੱਦਰ ਵਰਗਾ ਹੈ, ਅੰਦਰ ਖੁਰਦਰਾ ਹੈ, ਅੰਦਰ ਤਿੱਖਾ ਹੈ, ਅੰਦਰ ਅੱਗ ਬਲਦੀ ਹੈ, ਪਰ ਬਾਹਰੋਂ ਬੜਾ ਮੁਲਾਇਮ ਬਣਨ ਦਾ ਯਤਨ ਕਰ ਰਹੇ ਨੇ ਰੱਬ ਜੀ ਦੇ ਘਰ ਵਿੱਚ, ਉਹ ਪਰਵਾਨ ਨਹੀਂ ਹੈ। ਗੁਰਬਾਣੀ ਦਾ ਫੈਸਲਾ ਹੈ, ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਉਹ ਭਲੇ ਮਨੁੱਖ ਨੇ ਜਿਨ੍ਹਾਂ ਨੇ ਅੰਦਰ ਨੂੰ ਸਵਾਰਿਆ ਹੈ, ਤੇ ਜਿਨ੍ਹਾਂ ਬਾਹਰ ਨੂੰ ਸਵਾਰਿਆ, ਅੰਦਰ ਨੂੰ ਸਵਾਰਨਾ ਭੁੱਲ ਗਏ ਨੇ, ਉਹ ਭਲੇ ਨਹੀਂ ਹੈ। ਅੱਜ ਇਸ ਸਲੋਕ ਨੂੰ ਆਧਾਰ ਬਣਾ ਕੇ ਜੋ ਮੈਂ ਬੇਨਤੀਆਂ ਆਪ ਸੰਗਤ ਦੇ ਚਰਨਾਂ ਵਿੱਚ ਰੱਖਣ ਦਾ ਨਿਮਾਣਾ ਯਤਨ ਕੀਤਾ, ਇੱਕੋ ਹੀ ਸਾਰ ਤੱਤ ਨਿਕਲਦਾ ਹੈ ਇਸ ਸਲੋਕ ਵਿੱਚੋਂ ਕਿ ਆਪਣੇ ਅੰਦਰ ਨੂੰ ਸਵਾਰੋ। ਅੰਦਰ ਨੂੰ ਸਵਾਰਨਾ ਅਸਲੀਅਤ ਨੂੰ ਪਾਉਣਾ ਹੈ, ਅੰਦਰ ਨੂੰ ਸਵਾਰਨਾ ਪਰਮਾਤਮਾ ਦੇ ਨੇੜੇ ਹੋਣਾ ਹੈ। ਕੋਈ ਫਰਕ ਨਹੀਂ ਪੈਣਾ ਤੁਹਾਡੀ ਚਮੜੀ ਦਾ ਰੰਗ ਕੀ ਹੈ, ਤੁਹਾਡੇ ਨਕਸ਼ੋ ਨਿਗਾਰ ਕੀ ਨੇ, ਤੁਹਾਡੇ ਚੋਲੇ ਦਾ ਰੰਗ ਕੀ ਹੈ, ਤੁਸੀਂ ਪੱਗ ਗੋਲ ਬਣਦੇ ਹੋ, ਪੱਗ ਨੁੱਕਰ ਵਾਲੀ ਬਣਦੇ ਹੋ, ਕੋਈ ਫਰਕ ਨਹੀਂ ਪੈਣਾ। ਇਹਨਾਂ ਗੱਲਾਂ ਦਾ ਫਰਕ ਬਾਹਰ ਹੈ, ਨਿਰੰਕਾਰ ਦੇ ਘਰ ਵਿੱਚ ਫਰਕ ਨਹੀਂ ਪੈਣਾ। ਕਿਸੇ ਰੰਗ ਦਾ ਕੱਪੜਾ ਪਾ ਕੇ ਆ ਜਾਓਗੇ ਚੱਲ ਜਾਏਗਾ, ਪਰ ਮਨ ਦੇ ਉੱਤੇ ਪ੍ਰੇਮ ਦਾ ਰੰਗ ਹੋਣਾ ਬੜਾ ਜ਼ਰੂਰੀ ਹੈ। ਮਨ ਦੇ ਉੱਤੇ ਕੋਈ ਦੂਜਾ ਰੰਗ ਲੈ ਕੇ ਆਓਗੇ ਉਹ ਨਹੀਂ ਚੱਲੇਗਾ। ਤਨ ਤੇ ਦੂਜਾ ਰੰਗ ਚੱਲ ਜਾਏਗਾ, ਮਨ ਦੇ ਉੱਤੇ ਨਹੀਂ ਚੱਲੇਗਾ, ਉੱਥੇ ਪ੍ਰੇਮ ਦਾ ਰੰਗ ਪ੍ਰਵਾਨ ਹੈ, ਉਹੀ ਚੱਲੇਗਾ। ਤੋ ਅੰਦਰੋਂ ਹਿੰਗ ਵਾਲੀ ਬਦਬੋ ਬਾਹਰ ਕੱਢਣੀ ਹੈ ਤੇ ਉਹ ਤਾਂ ਨਿਕਲੇਗੀ ਜੇ ਆਪਣੇ ਅੰਦਰ ਕਸਤੂਰੀ ਨੂੰ ਲੈ ਕੇ ਜਾਂਦੇ ਰਹੋਗੇ, ਕਸਤੂਰੀ ਨੂੰ ਅੰਦਰ ਵਸਾਓਗੇ, ਕਸਤੂਰੀ ਵਸਦੀ ਜਾਏਗੀ, ਹਿੰਗ ਬਾਹਰ ਨਿਕਲਦੀ ਜਾਏਗੀ, ਬਦਬੋ ਬਾਹਰ ਨਿਕਲਦੀ ਜਾਏਗੀ। ਆਪਣੇ ਜੀਵਨ ਦੇ ਅੰਦਰ ਪਿਆਰਿਓ ਯਤਨ ਕਰੋ ਰੋਜ਼ ਰੋਜ਼ ਥੋੜਾ ਬਹੁਤ ਆਪਣੇ ਮਨ ਨੂੰ ਸਵਾਰਨ ਦਾ, ਰਤੀ ਰਤੀ ਥੋੜਾ ਥੋੜਾ ਸਵਾਰਦਿਆਂ ਸਵਾਰਦਿਆਂ ਚੰਦ ਦਿਨਾਂ ਬਾਅਦ ਆਪ ਵੇਖੋਗੇ ਮਨ ਪੂਰੀ ਤਰ੍ਹਾਂ ਸੰਵਰ ਗਿਆ, ਮਨ ਪੂਰੀ ਤਰ੍ਹਾਂ ਸੁਰ ਤਾਲ ਤੇ ਤਰਤੀਬ ਵਿੱਚ ਆ ਗਿਆ, ਤੇ ਜੇ ਇਹਨੂੰ ਖੁੱਲਾ ਛੱਡੋਗੇ, ਅਜਾਜ਼ ਛੱਡੋਗੇ, ਤੇ ਫਿਰ ਇਹ ਸਮਰੇਗਾ ਨਹੀਂ, ਵਿਗੜਦਾ ਰਹੇਗਾ, ਖਰੋਤੀਆਂ ਕਰੇਗਾ। ਤੇ ਵਿਗੜਿਆ ਹੋਇਆ ਮਨ ਜੀਵਨ ਦੇ ਅੰਦਰ ਬੇਚੈਨੀ, ਕੜੇ ਕਲੇਸ਼, ਹਉਕੇ ਚੋਰੇ ਇਹਨਾਂ ਨੂੰ ਜਨਮ ਦਿੰਦਾ ਹੈ। ਸਮਰਿਆ ਤਰਤੀਬ ਵਿੱਚ ਆਇਆ ਮਨ ਸਹਿਜ ਸ਼ਾਂਤੀ ਸਕੂਨ ਇਹਨਾਂ ਨੂੰ ਜਨਮ ਦਿੰਦਾ ਹੈ। ਤੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਰਹਿਮਤ ਕਰਨ, ਜਿੰਨੇ ਨੇਮੀ ਪ੍ਰੇਮੀ ਰੋਜ਼ ਰੋਜ਼ ਗੁਰੂ ਦਰਬਾਰ ਵਿੱਚ ਆ ਰਹੇ ਹੋ, ਲੜੀਵਾਰ ਚੱਲ ਰਹੀ ਕਥਾ ਨੂੰ ਸਰਵਣ ਕਰ ਰਹੇ ਹੋ, ਪਾਤਸ਼ਾਹ ਤੁਹਾਡੀਆਂ ਝੋਲੀਆਂ ਦੇ ਅੰਦਰ ਗੁਰਮਤਿ ਗਿਆਨ ਦੀ ਰੋਸ਼ਨੀ ਬਖਸ਼ਿਸ਼ ਕਰਨ। ਜੋ ਬਣ ਜਾਂਦੇ ਨਾ ਡਰਾ, ਜੇ ਸ਼ਹਿ ਪ੍ਰੀਤ ਨਾ ਜਾਏ, ਫਰੀਦਾ ਕਿਤੇ ਜੋ ਬਣ ਪ੍ਰੀਤ ਬਿਨ, ਸੁੱਕ ਗਏ ਕੁਮਲਾਏ, ਫਰੀਦਾ ਚਿੰਤ ਖਟੋਲਾ ਵਾਣ ਦੁੱਖ, ਬਿਰਹ ਵਿਸ਼ਾਵਨ ਲੇ, ਇਹੋ ਹਮਾਰਾ ਜੀਵਨਾ, ਤੂੰ ਸਾਹਿਬ ਸੱਚੇ ਵੇਖ, ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹੋਂ ਨਾ ਉਪਜੈ, ਸੋ ਤਨ ਜਾਨਮ ਸਾਨ, ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਫਰੀਦਾ
जित तन बिरहो ना उपजै सो तन जानम सान। वाहिगुरु जी का खालसा, वाहिगुरु जी की फतेह। परम सत्कार योग मेहरवान सतगुरु साहिब श्री गुरु ग्रंथ साहिब पातशाह महाराज जी दी पाक पवित्र कोत दा आनंद पा रहे सब माई भाई सतसंगी जनों, चल रही लड़ीवार कथा भगत फरीद साहब जी दे सलोकां विचों आप रोज रोज सरवण करदे आ रहे। भगत फरीद साहब जी दे जो सलोक अज पढ़ के सुनाए गए उन्हां विचों पहला सलोक है, जोबन जांदे ना डरां जे शहे प्रीत न जाए। गुरु तेग बहादुर पातशाह जीवन नूं तीन हिस्सों दे अंदर वंडदे ने, बाल जवानी अर बिरध फुन तीन अवस्था जान। कहो नानक हर भजन बिन बिरथा सब ही मान। सब तो पहला पैर बालपन दा, दूसरा जवानी ते तीसरा ते अखीरला बुढ़ापा। हुण वेखना यह है कि बालपन विच मैं की पाया ते की गवाया, ते जद ये वेखांगे बालपन दे अंदर मिलिया की है, बालपन दे अंदर गया की है। दुनियावी पक्ष दे अंदर ते बालपन विच कुछ ना कुछ मिलिया है, अध्यात्मिक दुनिया दे अंदर बालपन विच मिलिया है, पर हजारां विचों किसी विरले बच्चे नूं बाकी बच्चियां नूं धर्म दा ज्ञान बालपन विच नहीं मिलिया। गुरु ग्रंथ साहिब जी दी बाणी दे अंदर दो बच्चियां दा जिक्र आउंदा है जिन्हां ने बालपन दे अंदर परिपूर्ण परमात्मा दे ज्ञान नूं पाया और मुकम्मल तौर ते पाया। दो बच्चियां दा जिक्र आउंदा है, राम जपो जी ऐसे ऐसे, ध्रुव प्रहलाद जप्यो हर जैसे। इन्हां दोवां महान पुरखां दी बाणी ते गुरु ग्रंथ साहिब विच नहीं है, ना भगत ध्रुव जी दी ते ना प्रहलाद जी दी, पर इन्हां दोवां दा ना गुरु ग्रंथ साहिब जी दे अंदर बड़ी वार आया। और ए जो मैं बाणी दे दो बचन पढ़ के सुनाए, ये भगत कबीर साहब जी दे ने। भगत कबीर साहब परमात्मा दे नाल जुड़न दी उदाहरण दुनिया दे सामने जद रखदे ने, ते इन्हां दो बच्चियां नूं, दो भगतां नूं उदाहरण बना के पेश करदे ने। राम जपो जी ऐसे ऐसे, ध्रुव प्रहलाद, दोवें छोटी उम्र दे भगत ने। तकरीबन 5 साल दी उम्र दे अंदर भगत ध्रुव नूं वैराग बनिया है और रब्बी पेंडे दे उत्ते निकल तुरिया है। तकरीबन इन्नी उम्र दे अंदर भगत प्रहलाद नूं चोट मिली है, ठोकर मिली है, ते रब्बी ज्ञान नाजल होना शुरू हो गया छोटी उम्र दे अंदर। बाकी तकरीबन जिन्ने बच्चे ने उन्हां दा बालपन खेडन दे अंदर ही बीत जांदा है, रब्बी रस दे अंदर नहीं बीतदा। रब दा ज्ञान भी नहीं हुंदा, रब दे नाल सांझ भी नहीं हुंदी। बालपन बीतदा है, पर बीतदा है खड़ौणियां दे नाल सुरत नूं जोड़ के, इस तों अगे सुरत जांदी नहीं है। जवानी बीती तो प्रश्न यह पैदा हुंदा है, मैं जवानी दे अंदर पाया की ते जवानी दे अंदर गवाया की। जवानी दा मिल जाना काफी नहीं, यह भी ते वेखना पएगा ना जवानी दे अंदर मैं की खत्म कीता है ते की मैं वादा कीता है। क्योंकि भगत फरीद साहब जी गल जवानी दी कर रहे ने, जोबन जांदे ना डरा, जोबन मैंने जवानी। हुण जवानी चली ते जानी है, चाहे ये चंगे तरीके दे नाल जवानी दे दिन बीत जान, इन्हे तां भी नहीं रहना, जवानी ने खिसक जाना है, ते भावे मंदे तरीके दे नाल दिनां नूं बताईए जवानी ने तां भी तुरी जाना है, रुकना इन्हें साडे पास नहीं है।
हजार यतन करो जवानी रुक जाए रुकदी नहीं है। रोकन दा लोक यतन भी करदे ने, वाला दा रंग बदल बदल के काला कर करके होर तौर तरीकियां दे नाल, पर कदों रुकदी है, चली जांदी। परमात्मा दी नेत दे मुताबक आउणी सी आई है, परमात्मा दे अटल नियम दे मुताबक इन्हें जाना है और जाना ही जाना है, इन्हू रोकन दा कोई उपाय नहीं। वैसे चलो मैं मुखसर बेनती रखदा चला, इन्हां तिन्हां पैरां विचों मनुख दा प्यार सब तो ज्यादा है जवानी दे नाल ही, लगाव सब तो ज्यादा है जवानी दे नाल ही। किसे नूं उम्र पुछो किन्नी है, उम्र कटा के बयान करदा है, 60 वाला 50, 50 वाला 40, 40 वाला 30, उम्र कटा के बयान करदे ने। अंदर जो सोच कम कर रही है कि उम्र वड्डी दसन दे नाल कहणगे वडेरा हो गया, बुढ़ा हो गया। वालां दा रंग चिट्टा दिसण दे नाल लोग कहणगे बुढ़ा हो गया। ना वालां दा चिट्टा रंग ही रहे ते उम्र भी छोटी कटा के झूठ बयान करके दस दिओ, लोकां दी समझ विच ही आवे कि अरे जवान है। पर कईयां दा तुरन दे अंदाज बदल जांदे ने, चाल बदल जांदी है, चाल ही दस रही है बुढ़ा है, पर वो कबूल नहीं करदा मैं बुढ़ा। कईयां दा बहना उठना, चेहरे दीआं चरूड़ियां, अंग अंग उच्ची आवाज दे के कह रहा है तू बुढ़ा है, पर वो मनदा नहीं है कि मैं बुढ़ा। खैरे मेरा विशा नहीं, किसे वक्त मैं फिर वजाहत करांगा। जवानी बीत जांदी है, चाहे नू चंगी बता लो चाहे मंदे तरीके दे नाल बता लो, पर वेखना है कि मैनू जवानी दे अंदर मिलिया की ते मेरे कोलों जवानी दे अंदर गया की है। जद आप पूरी ईमानदारी दे नाल बह के विचार करोगे कि जवानी विच पाया की ते गवाया की जवानी

ਪਦਾਰਥ ਦਵਾਈਆਂ ਚੀਜ਼ਾਂ ਮਿਲ ਜਾਂਦੀਆਂ ਨੇ। ਧਨ ਦੇ ਬਦਲੇ ਤੁਸੀਂ ਆਪਣੇ ਮਨ ਨੂੰ ਬੇਚੈਨ ਕਰ ਸਕਦੇ ਹੋ, ਧਨ ਦੇ ਬਦਲੇ ਥੋੜਾ ਜਿਹਾ ਚੈਨ ਤੇ ਸ਼ਾਂਤੀ ਨੂੰ ਵੀ ਵਿਹਾਜਿਆ ਜਾ ਸਕਦਾ ਹੈ। ਧਨ ਨੂੰ ਪੱਬਾਂ ਦੇ ਅੰਦਰ, ਕਲੱਬਾਂ ਦੇ ਅੰਦਰ, ਵੈਸਿਆ ਦੁਆਰੇ ਦੇ ਉੱਤੇ, ਅਯਾਸ਼ੀ ਬਦਮਾਸ਼ੀ ਦੇ ਅੱਡਿਆਂ ਦੇ ਉੱਤੇ ਖਰਚ ਕਰੋ ਤੋ ਮਨ ਨੂੰ ਬੇਚੈਨੀ ਮਿਲੇਗੀ, ਚੈਨ ਤੇ ਨਹੀਂ। ਧਨ ਨੂੰ ਗੁਰੂ ਕਾਰਜਾਂ ਦੇ ਹਿੱਤ, ਪਰਉਪਕਾਰ ਦੇ ਹਿੱਤ, ਚੈਰਿਟੀਆਂ ਲਈ ਖਰਚ ਕਰੋ ਤੋ ਧਨ ਦੇ ਬਦਲੇ ਚਲੋ ਜ਼ਿਆਦਾ ਨਹੀਂ, ਮਾਮੂਲੀ ਕਿਣਕਾ ਮਾਤਰ ਸ਼ਾਂਤੀ ਤੇ ਮਿਲੇਗੀ ਨਾ, ਲੋਕਾਂ ਦੀਆਂ ਇਹ ਅਸੀਸਾਂ ਤੇ ਮਿਲਣਗੀਆਂ ਨਾ ਜਿਨ੍ਹਾਂ ਦੇ ਭਲਾ ਕਰੋਗੇ। ਔਰ ਗੁਰੂ ਕੀ ਅਸੀਸ ਵੀ ਮਿਲੇਗੀ ਕਿਉਂਕਿ ਦਸਵੰਧ ਸ਼ੁਭ ਕਾਰਜਾਂ ਵਾਸਤੇ ਖਰਚ ਕਰਨ ਦਾ ਹੁਕਮ ਹੈ। ਇਹ ਤੇ ਮੈਂ ਉਦਾਹਰਣ ਅਰਜ ਕਰ ਰਿਹਾ ਸਾਂ, ਜਵਾਨੀ ਦੇ ਬਦਲੇ ਕੀ ਗਵਾਇਆ ਤੇ ਕੀ ਪਾਇਆ ਇਹ ਆਪਣੇ ਗਿਰਵਾਣ ਦੇ ਅੰਦਰ ਆਪ ਝਾਤੀ ਮਾਰ ਕੇ, ਆਪਣੇ ਆਪ ਤੇ ਪ੍ਰਸ਼ਨ ਕਰਕੇ ਆਪਣੇ ਕੋਲੋਂ ਜਵਾਬ ਮੰਗੋ। ਜਵਾਨੀ ਦੇ ਅੰਦਰ ਕੀ ਪਾਇਆ, ਮੈਂ ਮੁਖਸਰ ਇਹ ਵੀ ਬੇਨਤੀ ਕਰਦਾ ਚੱਲਾਂ, ਕਾਮ ਪਾਇਆ ਹੈ ਜਵਾਨੀ ਦੇ ਅੰਦਰ, ਆਰਾਮ ਨਹੀਂ ਪਾਇਆ, ਕਾਮ ਪਾਇਆ ਹੈ। ਤੇ ਕਾਮ ਸ਼ਿਖਰ ਦਾ ਪਾਇਆ, ਆਰਾਮ ਰੰਚਕ ਮਾਤਰ ਵੀ ਨਹੀਂ ਪਾਇਆ। ਜਵਾਨੀ ਦੇ ਅੰਦਰ ਪਾਇਆ ਹੈ ਪਰ ਸ਼ੈਤਾਨ ਨੂੰ ਪਾਇਆ ਹੈ, ਸ਼ੈਤਾਨੀਅਤ ਬੜੀ ਹੈ ਜਵਾਨੀ ਦੇ ਅੰਦਰ, ਖਿਮਾ ਚਾਹਾਂਗਾ, ਸ਼ੈਤਾਨ ਪਾਇਆ ਹੈ, ਭਗਵਾਨ ਨਹੀਂ ਪਾਇਆ। ਔਰ ਫਿਰ ਰੰਚਕ ਮਾਤਰ ਵੀ ਨਹੀਂ ਪਾਇਆ। ਦੇਸ਼ ਵਿਦੇਸ਼ ਦੇ ਅੰਦਰ ਵਿਚਰਨ ਤੋਂ ਬਾਅਦ, ਇਹ ਤੇ ਮੇਰਾ ਆਪਣਾ ਨਿੱਜੀ ਤਜਰਬਾ ਹੈ, ਹਰ ਮੰਦਰ ਮਸਜਿਦ ਗੁਰਦੁਆਰੇ ਦੇ ਅੰਦਰ ਜਿਹੜੀ ਸੰਗਤ ਮਿਲਦੀ ਹੈ, ਸੰਗਤ ਦੇ ਦੀਦਾਰ ਕਰਨ ਲਈ ਮਿਲਦੇ ਨੇ, ਉਹਨਾਂ ਦੇ ਅੰਦਰ ਗਿਣਤੀ ਬਹੁਤੀ ਬਜ਼ੁਰਗਾਂ ਦੀ ਹੁੰਦੀ ਹੈ, ਜਵਾਨਾਂ ਦੀ ਨਹੀਂ ਹੁੰਦੀ। ਕਿਉਂ ਜਵਾਨਾਂ ਦੀ ਨਹੀਂ ਹੁੰਦੀ? ਕਿਉਂਕਿ ਜਵਾਨੀ ਨੂੰ ਸ਼ੈਤਾਨੀਅਤ ਤੋਂ ਵੇਲ ਮਿਲੇ ਤੇ ਗੁਰਦੁਆਰੇ ਆਵੇ, ਜਵਾਨੀ ਨੂੰ ਕਾਮ ਕ੍ਰੋਧ ਨਿੰਦਾ ਚੁਗਲੀ ਈਰਸ਼ਾ ਬਖੀਲੀ ਤੋਂ ਵੇਲ ਮਿਲੇ ਤੇ ਗੁਰਦੁਆਰੇ ਆਵੇ। ਜੋ ਕੋਈ ਜਵਾਨ ਆ ਰਹੇ ਹੋ ਉਹਨਾਂ ਨੂੰ ਮੇਰੇ ਵੱਲੋਂ ਉੱਚੇ ਚੀ ਵਧਾਈ। ਤੋ ਖੈਰ, ਜਵਾਨੀ ਦੇ ਅੰਦਰ ਪਾਇਆ ਹੈ ਕ੍ਰੋਧ, ਧੋਖਾ ਧੜੀ, ਅਯਾਸ਼ੀ ਬਦਮਾਸ਼ੀ ਦੇ ਅੱਡੇ, ਹੋਰ ਦੁਨੀਆਂ ਭਰ ਦੇ ਅਪਰਾਧ, ਪਾਪ, ਕਤਲੋ ਗਾਰਤ, ਗੁੰਡਾਗਰਦੀ ਜਵਾਨੀ ਵਿੱਚ। ਦੂਸਰੇ ਪਾਸੇ ਧਰਮ ਦੇ ਮਾਰਗ ਦੇ ਉੱਤੇ ਜਵਾਨੀ ਨੂੰ ਖਰਚ ਕਰਕੇ ਕੀ ਪਾਇਆ? ਇੱਧਰ ਵੇਖੋ ਵੀ ਮੇਰੀ ਜਵਾਨੀ ਦੇ ਚਾਰ ਦਿਨਾਂ ਦੇ ਅੰਦਰ ਮੈਂ ਧਰਮ ਦੀ ਦੁਨੀਆਂ ਵਿੱਚੋਂ ਕੀ ਪਾਇਆ ਤੇ ਤੁਹਾਨੂੰ ਇੱਧਰੋਂ ਜ਼ੀਰੋ ਮਿਲੇਗੀ, ਕੁਝ ਵੀ ਨਹੀਂ ਪਾਇਆ। ਨਾ ਧਰਮ ਦਾ ਗਿਆਨ, ਨਾ ਧਰਮ ਦਾ ਪੈਂਡਾ ਤੈਅ ਕੀਤਾ, ਨਾ ਸ਼ਾਂਤੀ ਬਣੀ, ਨਾ ਸਕੂਨ ਬਣਿਆ, ਨਾ ਚੈਨ ਬਣਿਆ, ਕੁਝ ਵੀ ਨਹੀਂ ਬਣਿਆ। ਜਵਾਨੀ ਬੀਤ ਗਈ, ਜਵਾਨੀ ਚਲੀ ਜਾਏ ਵਿਕਾਰਾਂ ਦੇ ਅੰਦਰ। ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ, ਮੈਨੂੰ ਅਫਸੋਸ ਬੜਾ ਹੈ, ਜਵਾਨੀ ਚਲੀ ਜਾਏ ਰੱਬ ਦੇ ਪ੍ਰੇਮ ਦੇ ਅੰਦਰ। ਭਗਤ ਫਰੀਦ ਸਾਹਿਬ ਕਹਿੰਦੇ ਨੇ, ਮੈਨੂੰ ਰੰਚਕ ਮਾਤਰ ਵੀ ਅਫਸੋਸ ਨਹੀਂ ਹੈ। ਜੋਬਨ ਜਾਂਦੇ ਨਾ ਡਰਾਂ, ਕਹਿਣ ਲੱਗੇ ਜੋਬਨ ਚਲਾ ਜਾਏ ਕੋਈ ਡਰ ਨਹੀਂ ਹੈ, ਪਰ ਇਹ ਵੇਖਣਾ ਹੈ ਕਿ ਜਾਏ ਕਿਸ ਦੇ ਬਦਲੇ। ਧਨ ਚਲਾ ਜਾਏ ਕੋਈ ਗੱਲ ਨਹੀਂ, ਪਰ ਇਹ ਵੀ ਤੇ ਵੇਖੋ ਨਾ, ਜਾਏ ਕਿਸ ਦੇ ਬਦਲੇ। ਜੀਵਨ ਚਲਾ ਜਾਏ, ਜੀਵਨ ਦੀ ਕੁਰਬਾਨੀ ਹੋ ਜਾਏ, ਪਰ ਕੁਰਬਾਨੀ ਜਿਸ ਮੰਜ਼ਿਲ ਤੋਂ ਕਰ ਰਹੇ ਹੋ ਉਹ ਮੰਜ਼ਿਲ ਹੀ ਕੋਈ ਖਾਸ ਨਾ ਹੋਵੇ, ਆਮ ਮੰਜ਼ਿਲ ਹੋਵੇ, ਤੇ ਤੁਹਾਡੀ ਕੁਰਬਾਨੀ ਦਾ ਕੀ ਅਰਥ ਹੋਇਆ? ਕੁਰਬਾਨੀ ਦਾ ਮੁੱਲ ਕੀ ਪਏਗਾ? ਮੁੱਲ ਕੁਰਬਾਨੀ ਦਾ ਉਹਨੇ ਪਾਉਣਾ ਹੈ ਜਿਹਦੇ ਤੋਂ ਕੁਰਬਾਨ ਹੋ ਰਹੇ ਹੋ। ਅਗਰ ਕਾਮ ਤੋਂ ਕੁਰਬਾਨ ਹੋ ਰਹੇ ਹੋ ਤੇ ਕੀ ਮਿਲਿਆ? ਨਿੰਦਾ ਚੁਗਲੀ, ਈਰਸ਼ਾ, ਬਖੀਲੀ ਤੋਂ ਕੁਰਬਾਨੀ ਚਲੀ ਗਈ, ਕੁਰਬਾਨੀ ਦਿੱਤੀ ਗਈ ਜਵਾਨੀ ਦੀ, ਤਾਂ ਕੀ ਮਿਲਿਆ? ਹੌਕੇ, ਚੋਰੇ, ਕਲੇ, ਕਲੇਸ਼, ਇਹ ਤੇ ਮਿਲਿਆ, ਹੋਰ ਕੁਝ ਵੀ ਨਹੀਂ ਮਿਲਿਆ। ਧੋਖਾ ਧੜੀ, ਅਯਾਸ਼ੀ, ਬਦਮਾਸ਼ੀ ਤੋਂ ਜਵਾਨੀ ਕੁਰਬਾਨ ਹੋਈ, ਤੋ ਮਿਲਿਆ ਕੀ? ਇਹ ਚਿੰਤਾ ਮਿਲੀ, ਇਹ ਕਲੇਸ਼ ਮਿਲਿਆ, ਹੋਰ ਕੁਝ ਵੀ ਨਹੀਂ ਮਿਲਿਆ। ਭਗਤ ਜੀ ਕਹਿੰਦੇ ਨੇ, ਜਵਾਨੀ ਚਲੀ ਜਾਏ ਮੈਨੂੰ ਡਰ ਨਹੀਂ ਹੈ। ਜੋਬਨ ਜਾਂਦੇ ਨਾ ਡਰਾਂ, ਜੋਬਨ ਜਾ ਰਿਹਾ ਹੈ, ਜਵਾਨੀ ਜਾ ਰਹੀ ਹੈ, ਜਵਾਨੀ ਦੀ ਕੁਰਬਾਨੀ ਹੈ, ਪਰ ਕੋਈ ਡਰ ਨਹੀਂ ਹੈ। ਭਗਤ ਜੀ, ਡਰ ਕਿਸ ਗੱਲ ਦਾ ਹੈ? ਕਹਿਣ ਲੱਗੇ, ਜੇ ਸ਼ਹਿ ਪ੍ਰੀਤ ਨਾ ਜਾਏ, ਰੱਬ ਦੀ ਪ੍ਰੀਤ ਨਾ ਚਲੀ ਜਾਏ, ਜਵਾਨੀ ਚਲੀ ਜਾਏ, ਜਵਾਨੀ ਦੇ ਇਵਜ਼, ਜਵਾਨੀ ਨੂੰ ਖਰਚ ਕਰਕੇ, ਜਵਾਨੀ ਦੇ ਬਦਲੇ ਜੇ ਮੈਨੂੰ ਥੋੜਾ ਜਿਹਾ ਰੰਚਕ ਮਾਤਰ ਪਰਮਾਤਮਾ ਦਾ ਗਿਆਨ ਮਿਲ ਜਾਏ, ਪਰਮਾਤਮਾ ਦਾ ਪ੍ਰੇਮ ਮਿਲ ਜਾਏ, ਤੇ ਕਹਿਣ ਲੱਗੇ ਮੈਂ ਜਵਾਨੀ ਨੂੰ ਕਈ ਵਾਰ ਕੁਰਬਾਨ ਕਰਨ ਲਈ ਤਿਆਰ ਹਾਂ, ਕਈ ਵਾਰ, ਇੱਕ ਵਾਰ ਨਹੀਂ, ਅਨੇਕ ਵਾਰ ਕੁਰਬਾਨ ਕਰਨ ਲਈ ਤਿਆਰ। ਅਗਲੀ ਪੰਕਤੀ ਵਿੱਚ ਭਗਤ ਜੀ ਕਹਿੰਦੇ ਨੇ, ਫਰੀਦਾ ਕਿੰਨੀ ਜੋਬਨ, ਕਿੰਨੇ ਸਾਰੇ ਜੋਬਨ, ਕਿੰਨੀਆਂ ਹੀ ਜਵਾਨੀਆਂ, ਪ੍ਰੇਮ ਬਿਨ

ਪ੍ਰੀਤ ਬਿਨ ਸੁੱਕ ਗਏ ਕੁਮਲਾਏ, ਕਿੰਨੀਆਂ ਜਵਾਨੀਆਂ ਮੁਰਝਾ ਗਈਆਂ ਨੇ ਰੱਬ ਜੀ ਤੇਰੀ ਪ੍ਰੀਤ ਤੋਂ ਬਗੈਰ। ਕਿੰਨੀ ਵਾਰ ਜਵਾਨੀ ਮਿਲੀ ਏ, ਜਵਾਨੀ ਕਮਲਾ ਗਈ ਏ ਤੇਰੀ ਪ੍ਰੀਤ ਤੋਂ ਬਗੈਰ। ਇੱਕ ਬੇਨਤੀ ਮੈਂ ਇਸ ਸੰਬੰਧ ਵਿੱਚ ਹੋਰ ਕਰਦਾ ਚੱਲਾਂ, ਜੇ ਆਪ ਚਾਹੋ ਕਿ ਜਵਾਨੀ ਜਾਂ ਜੀਵਨ ਇਸ ਵਾਸਤੇ ਮਿਲਿਆ ਹੈ ਕਿ ਦੋ ਬੱਚਿਆਂ ਨੂੰ ਜਨਮ ਦੇਣਾ ਹੈ, ਉਹਨਾਂ ਨੂੰ ਪੜਾਉਣਾ ਲਿਖਾਉਣਾ ਹੈ, ਉਹਨਾਂ ਦੇ ਵਿਆਹ ਕਾਰਜ ਕਰਨੇ ਨੇ, ਬਸ ਇਸ ਵਾਸਤੇ ਜਵਾਨੀ ਜਾਂ ਜੀਵਨ ਮਿਲਿਆ ਹੈ, ਪਿਆਰਿਓ ਮੇਰੀ ਬੇਨਤੀ ਨੂੰ ਬਿਲਕੁਲ ਨਿਊਟਰਲ ਮਾਇੰਡ ਕਰਕੇ ਸਮਝਣ ਦੀ ਕਿਰਪਾ ਕਰਿਓ। ਇਹ ਕੰਮ ਇਸ ਜੂਨ ਵਿੱਚ ਹੀ ਨਹੀਂ ਹੈ, ਅਸੀਂ ਪਿਛਲੀਆਂ ਜੂਨਾਂ ਵਿੱਚ ਵੀ ਕਰਦੇ ਆ ਰਹੇ ਹਾਂ। ਜਨਮ ਬੱਚਿਆਂ ਨੂੰ ਦਿੱਤਾ ਹੈ ਤੇ ਪਿਛਲੀਆਂ ਜੂਨਾਂ ਵਿੱਚ ਵੀ ਦਿੱਤਾ ਹੈ, ਇਸ ਜੂਨ ਵਿੱਚ ਹੀ ਨਹੀਂ। ਪਸ਼ੂਆਂ ਦੇ ਵੀ ਤੇ ਬੱਚੇ ਹੁੰਦੇ ਨੇ, ਪਰਿੰਦਿਆਂ ਦੇ ਵੀ ਤੇ ਬੱਚੇ ਹੁੰਦੇ ਨੇ, ਸੱਪ ਦੇ ਵੀ ਤੇ ਬੱਚੇ ਹੀ ਹੁੰਦੇ ਨੇ। ਜਿਤਨੀਆਂ ਜੂਨਾਂ ਨੇ ਉਹਨਾਂ ਸਾਰੀਆਂ ਜੂਨਾਂ ਦੀ ਵੇਲ ਵੱਧ ਰਹੀ ਹੈ, ਉਹਨਾਂ ਸਾਰੀਆਂ ਜੂਨਾਂ ਦੀ ਪੀੜ੍ਹੀ ਚੱਲ ਰਹੀ ਹੈ। ਪਰ ਤੁਹਾਡੀ ਪੀੜ੍ਹੀ ਚੱਲੇ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸੂਤਰ ਸਾਡੀ ਝੋਲੀ ਦੇ ਅੰਦਰ ਬਖਸ਼ੇ, ਤੇਰੀ ਪੀੜ੍ਹੀ ਚੱਲੇ ਪਰ ਕਿਵੇਂ ਚੱਲੇ। ਗੁਰੂ ਕੇ ਕੀਰਤਨੀ ਅਕਸਰ ਸ਼ਬਦ ਦਾ ਗਾਇਨ ਕਰਿਆ ਕਰਦੇ ਨੇ, ਵਧੀ ਵੇਲ ਬਹੁ ਪੀੜ੍ਹੀ ਚਾਲੀ, ਧਰਮ ਕਲਾ ਹਰ ਬੰਧ ਬਹਾਲੀ। ਤੇਰੀ ਵੇਲ ਵਧਣ ਦੇ ਨਾਲ ਨਾਲ ਤੇਰੇ ਮਨ ਦੇ ਅੰਦਰ ਧਰਮ ਦਾ ਪਿਆਰ ਵਧੇ, ਤੇਰੀ ਜੀਵਨ ਤੇਰੀ ਜਵਾਨੀ ਦੇ ਅੰਦਰ ਧਰਮ ਦਾ ਚਾਅ ਧਰਮ ਦਾ ਪ੍ਰੇਮ ਬਣੇ। ਅਗਰ ਵੇਲ ਵੱਧ ਰਹੀ ਹੈ ਔਰ ਧਰਮ ਤੋਂ ਬਗੈਰ ਵੱਧ ਰਹੀ ਹੈ, ਖਿਮਾ ਚਾਹਾਂਗਾ ਵਾਰ ਵਾਰ ਉਹ ਵੇਲ ਪਸ਼ੂਆਂ ਦੇ ਤੋਲੀ ਵੱਧ ਰਹੀ ਹੈ। ਬੱਚੇ ਸਾਡੇ ਨੇ, ਬੱਚੇ ਪਸ਼ੂਆਂ ਦੇ ਨੇ, ਆਪਣੀ ਹੈਸੀਅਤ ਦੇ ਮੁਤਾਬਕ ਅਸੀਂ ਘਰ ਬਣਾ ਲੈਂਦੇ ਹਾਂ, ਗਿਆਨ ਸੂਝ ਬੂਝ ਦੇ ਮੁਤਾਬਕ ਤੇ ਆਪਣੀ ਸੂਝ ਬੂਝ ਦੇ ਮੁਤਾਬਕ ਬਾਕੀ ਦੇ ਪਰਿੰਦੇ ਤੇ ਪਸ਼ੂ ਆਪਣਾ ਘਰ ਬਣਾ ਲੈਂਦੇ ਨੇ, ਚੂਹੇ ਖੁੱਡਾਂ ਬਣਾ ਲੈਂਦੇ ਨੇ, ਪੰਖੀ ਰੁੱਖਾਂ ਦੇ ਉੱਤੇ ਆਲਣੇ ਬਣਾ ਲੈਂਦੇ ਨੇ, ਕੋਈ ਕਿਸ ਤਰ੍ਹਾਂ ਦਾ ਘਰ ਬਣਾ ਲੈਂਦਾ ਹੈ, ਕੋਈ ਕਿਸ ਤਰ੍ਹਾਂ ਦਾ ਘਰ ਬਣਾ ਲੈਂਦਾ ਹੈ, ਜਿਵੇਂ ਦੀ ਉਹਨਾਂ ਦੀ ਹੈਸੀਅਤ ਉਵੇਂ ਦਾ ਉਹਨਾਂ ਦਾ ਘਰ, ਆਪਣੀ ਹੈਸੀਅਤ ਦੇ ਮੁਤਾਬਕ ਅਸੀਂ ਘਰ ਬਣਾਇਆ। ਬੱਚਿਆਂ ਦੇ ਤਲ ਦੇ ਉੱਤੇ ਅਸੀਂ ਪਸ਼ੂਆਂ ਦੇ ਬਰਾਬਰ ਚਲੇ ਗਏ, ਘਰ ਬਣਾਉਣ ਦੇ ਤਲ ਦੇ ਉੱਤੇ ਅਸੀਂ ਪਸ਼ੂਆਂ ਦੇ ਬਰਾਬਰ ਚਲੇ ਗਏ। ਹੁਣ ਮਨੁੱਖਾ ਜੂਨ ਦੀ ਵਿਸ਼ੇਸ਼ਤਾ ਵਿਲੱਖਣਤਾ ਇਹ ਚਾਹੀਦੀ ਸੀ ਕਿ ਇਹ ਪਰਮਾਤਮਾ ਦੇ ਨਾਲ ਆਪਣੇ ਪ੍ਰੀਤ ਦੇ ਨਾਤੇ ਗੰਢ ਬਣਾ ਲਵੇ, ਸਾਂਝ ਪਾ ਲਵੇ। ਅਗਰ ਇਹਨੇ ਪ੍ਰੀਤ ਪਰਮਾਤਮਾ ਦੇ ਨਾਲ ਪਾ ਲਈ, ਇਹਨੇ ਆਪਣੀ ਵਿਸ਼ੇਸ਼ਤਾ ਨੂੰ ਪਹਿਚਾਨਿਆ, ਵਿਲੱਖਣਤਾ ਨੂੰ ਪਹਿਚਾਨਿਆ, ਪ੍ਰੀਤ ਪਰਮਾਤਮਾ ਦੇ ਨਾਲ ਨਹੀਂ ਬਣੇ, ਇਹਦੀ ਜਵਾਨੀ ਤੇ ਇਹਦਾ ਜੀਵਨ ਪਸ਼ੂਆਂ ਦੇ ਤੁੱਲ ਹੀ ਗਿਆ, ਹੋਰ ਕੁਝ ਵੀ ਨਹੀਂ। ਕਿਵਾਂ ਚਾਹਾਂਗਾ ਪਸ਼ੂਆਂ ਦੇ ਤੁੱਲ ਜੀਵਨ ਚਲਾ ਜਾਂਦਾ ਹੈ। ਕਵੀ ਤੁਲਸੀਦਾਸ ਜੀ ਤੇ ਇਸ ਤਰ੍ਹਾਂ ਵੀ ਕਹਿੰਦੇ ਨੇ, ਭੋਜਨ ਭੋਗ ਭੈ, ਤਿੰਨ ਚੀਜ਼ਾਂ ਦਾ ਜ਼ਿਕਰ ਕੀਤਾ, ਭੋਜਨ ਦੀ ਤਲਾਸ਼, ਭੋਜਨ ਭੋਗ, ਭੋਗ ਦੇ ਅੰਦਰ ਮਸਤ ਰਹਿਣਾ, ਭੈ ਕਿਸੇ ਨੂੰ ਭੈ ਦੇਣਾ ਤੇ ਕਿਸੇ ਤੋਂ ਭੈ ਲੈਣਾ, ਕਿਸੇ ਨੂੰ ਡਰਾ ਦੇਣਾ, ਕਿਸੇ ਤੋਂ ਡਰ ਜਾਣਾ, ਇਹ ਪਸ਼ ਪੁਰਖ ਸਮਾਨ, ਇਹ ਸਭ ਗੱਲਾਂ ਪਸ਼ੂ ਦੇ ਤੁੱਲ ਨੇ। ਇਹ ਪਸ਼ ਪੁਰਖ ਸਮਾਨ, ਪਸ਼ੂ ਵੀ ਰੋਜੀ ਦੀ ਤਲਾਸ਼ ਕਰਦਾ ਹੈ, ਅਸੀਂ ਵੀ ਕਰਦੇ ਹਾਂ, ਪਸ਼ੂ ਵੀ ਭੋਗ ਕਰਦਾ ਹੈ, ਅਸੀਂ ਵੀ ਕਰਦੇ ਹਾਂ, ਪਸ਼ੂ ਵੀ ਕਿਸੇ ਨੂੰ ਡਰਾਉਂਦਾ ਹੈ, ਕਿਸੇ ਤੋਂ ਡਰਦਾ ਹੈ, ਸਾਡੀ ਦੁਨੀਆਂ ਦਾ ਦਸਤੂਰ ਵੀ ਇਹੀ। ਇਹ ਪਸ਼ ਪੁਰਖ ਸਮਾਨ, ਨਰਨ ਗਿਆਨ ਨਿਜ ਅਧਿਕਤਾ, ਗਿਆਨ ਬਿਨਾਂ ਪਸ ਜਾਣ। ਤੇਰੇ ਕੋਲ ਰੱਬੀ ਫਲਸਫਾ, ਰੱਬੀ ਗਿਆਨ ਚਾਹੀਦਾ ਸੀ, ਅਗਰ ਉਹ ਨਹੀਂ ਤੇ ਕਵੀ ਜੀ ਕਹਿ ਰਹੇ ਇਹ ਪਸ਼ ਪੁਰਖ ਸਮਾਨ। ਇੱਕ ਬੇਨਤੀ ਮੈਂ ਇੱਥੇ ਹੋਰ ਕਰਦਾ ਚੱਲਾਂ, ਜਿਤਨੀਆਂ ਜੂਨਾਂ ਨੇ, ਜਿੰਨੀਆਂ ਜੂਨਾਂ ਵਿੱਚੋਂ ਅਸੀਂ ਨਿਕਲਦੇ ਨਿਕਲਦੇ ਜੂਨਾਂ ਨੂੰ ਪਿੱਛੇ ਛੱਡ ਕੇ ਇਸ ਮੁਕਾਮ ਮਨੁੱਖਾ ਮੋੜ ਤੱਕ ਪਹੁੰਚੇ ਹਾਂ, ਉਹਨਾਂ ਤਮਾਮ ਜੂਨਾਂ ਦੀ ਝੋਲੀ ਵਿੱਚ ਇੱਕ ਵਰਦਾਨ ਪਰਮਾਤਮਾ ਨੇ ਨਹੀਂ ਪਾਇਆ ਜੋ ਤੁਹਾਡੀ ਝੋਲੀ ਵਿੱਚ ਵਰਦਾਨ ਪਾਇਆ। ਔਰ ਉਹ ਵਰਦਾਨ ਕੀ ਹੈ? ਪਸ਼ੂ ਆਪਣੇ ਆਪ ਨੂੰ ਤਬਦੀਲ ਕਰਨਾ ਚਾਹੇ ਤੇ ਤਬਦੀਲੀ ਕਰਨ ਦਾ ਵਰਦਾਨ ਪਰਮਾਤਮਾ ਵੱਲੋਂ ਉਹਨੂੰ ਨਹੀਂ ਮਿਲਿਆ। ਤੁਸੀਂ ਆਪਣੇ ਆਪ ਨੂੰ ਤਬਦੀਲ ਕਰਨਾ ਚਾਹੋ, ਤੁਹਾਨੂੰ ਆਪਣਾ ਆਪਾ ਤਬਦੀਲ ਕਰਨ ਦਾ ਵਰਦਾਨ ਰੱਬ ਜੀ ਕੋਲੋਂ ਮਿਲਿਆ ਹੈ, ਤੁਸੀਂ ਇਹ ਵਰਦਾਨ ਲੈ ਕੇ ਆਇਓ। ਪਸ਼ੂ ਜਿਸ ਸੁਭਾਅ ਦੇ ਅੰਦਰ ਜਨਮ ਲੈਂਦਾ ਹੈ, ਉਹੀ ਸੁਭਾਅ ਇਹਦਾ ਜੀਵਨ ਵਿੱਚ ਰਹਿੰਦਾ ਹੈ, ਉਹੀ ਸੁਭਾਅ ਲੈ ਕੇ ਦੁਨੀਆਂ ਤੋਂ ਰੁਖਸਤ ਹੋ ਜਾਂਦਾ ਹੈ, ਚਲਾ ਜਾਂਦਾ ਹੈ, ਮਰ ਜਾਂਦਾ ਹੈ। ਇਹੀ ਕਾਰਨ ਹੈ ਕਿ ਜਿੰਨੇ ਅਵਤਾਰੀ, ਪੈਗੰਬਰੀ, ਰਹਿਬਰੀ ਪੁਰਸ਼ ਆਏ, ਉਹਨਾਂ ਨੇ ਉਪਦੇਸ਼ ਬਖਸ਼ਿਆ ਤੇ ਕਿਸੇ ਪੈਗੰਬਰੀ ਪੁਰਸ਼ ਦਾ ਉਪਦੇਸ਼ ਕਿਸੇ ਪਸ਼ੂ ਜਾਂ ਪਰਿੰਦੇ ਨੂੰ ਮੁਖਾਤਬ ਹੋ ਕੇ ਨਹੀਂ ਹੈ।
ਸਭ ਦਾ ਉਪਦੇਸ਼ ਬੰਦੇ ਨੂੰ ਸੰਬੋਧਨ ਕਰਦਾ ਹੈ। ਸਭ ਦਾ ਉਪਦੇਸ਼ ਮਨੁੱਖ ਵਾਸਤੇ ਹੈ। ਸਭ ਦਾ ਉਪਦੇਸ਼ ਸਾਡੇ ਭਲੇ ਲਈ ਹੈ। ਕਿਉਂ? ਕਿਉਂਕਿ ਉਹ ਤਮਾਮ ਪੈਗੰਬਰੀ ਪੁਰਸ਼ ਜਾਣਦੇ ਨੇ ਅਸੀਂ ਆਪਣੇ ਆਪ ਨੂੰ ਤਬਦੀਲ ਕਰਨਾ ਚਾਹੀਏ ਕਰ ਸਕਨੇ ਆ। ਪਸ਼ੂ ਆਪਣੇ ਆਪ ਨੂੰ ਤਬਦੀਲ ਕਰਨਾ ਚਾਹੇ ਤੇ ਉਹ ਨਹੀਂ ਕਰ ਸਕਦਾ। ਪਸ਼ੂ ਪਸ਼ੂ ਬਣ ਕੇ ਜਨਮਦਾ ਹੈ, ਪਸ਼ੂ ਬਣ ਕੇ ਜੀਵਦਾ ਹੈ, ਪਸ਼ੂ ਦੇ ਸੁਭਾਅ ਅੰਦਰ ਚਲਾ ਜਾਂਦਾ ਹੈ। ਇਹ ਕਾਰਨ ਨੇ ਪਸ਼ੂ ਦੇ ਨਾਮ ਦੇ ਨਾਲ ਕਦੀ ਇਹ ਲਫ਼ਜ਼ ਨਹੀਂ ਜੁੜੇ ਕਿ ਇਹ ਪਸ਼ੂ ਬੜਾ ਚੋਰ ਹੈ, ਇਹ ਪਸ਼ੂ ਬੜਾ ਬੁਰਾ ਹੈ, ਇਹ ਪਸ਼ੂ ਬੜਾ ਪਾਪੀ ਹੈ, ਇਹ ਪਸ਼ੂ ਬੜਾ ਦੁਰਾਚਾਰੀ ਹੈ, ਪਸ਼ੂ ਕਾਤਲ ਹੈ, ਪਸ਼ੂ ਮਨਮੁੱਖ ਹੈ। ਇਹ ਲਕਬ ਇਹ ਨਾਮ ਪਸ਼ੂ ਦੇ ਨਾਮ ਦੇ ਨਾਲ ਨਹੀਂ ਜੁੜਦੇ, ਕਿਉਂਕਿ ਪਸ਼ੂ ਨੂੰ ਜੋ ਪ੍ਰਕਿਰਤੀ ਵੱਲੋਂ ਪਰਮਾਤਮਾ ਵੱਲੋਂ ਸੁਭਾਅ ਮਿਲਿਆ ਹੈ ਉਹ ਆਪਣੇ ਸੁਭਾਅ ਦੇ ਮੁਤਾਬਕ ਹੀ ਜਾਨਵਰਾਂ ਨੂੰ ਮਾਰ ਰਿਹਾ ਹੈ, ਸੁਭਾਅ ਦੇ ਮੁਤਾਬਕ ਖਾ ਰਿਹਾ ਹੈ। ਉਹਨਾਂ ਵਾਸਤੇ ਕੋਈ ਪਾਪ ਨਹੀਂ ਹੈ, ਉਹਨਾਂ ਵਾਸਤੇ ਕੋਈ ਪੁੰਨ ਨਹੀਂ ਹੈ। ਪਾਪ ਪੁੰਨ ਦੇ ਬੰਧਨ ਤੋਂ ਪਸ਼ੂ ਮੁਕਤ ਨੇ, ਪਰ ਮਨੁੱਖ ਇਸ ਬੰਧਨ ਦੇ ਅੰਦਰ ਹੈ। ਮਨੁੱਖ ਦਾ ਨਾਮ ਵਾਰ ਵਾਰ ਬਦਲਦਾ ਹੈ। ਭਾਈ ਬਿਧੀ ਚੰਦ ਸੂਰਮਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਜੋ ਅਨਿੰਨ ਸੇਵਕ ਤੇ ਸ਼ਰਧਾਲੂ ਸਿੱਖ ਬਣਿਆ, ਉਹ ਭਾਈ ਬਿਧੀ ਚੰਦ ਬਾਲਪਨ ਦੇ ਅੰਦਰ ਛੋਟੀ ਉਮਰ ਦੇ ਅੰਦਰ ਆ ਜਾਂਦੇ ਨੇ ਆਪਣੇ ਨਾਨਕੇ ਪਿੰਡ ਸਰਿਹਾਲੀ, ਹਰੀ ਕੇ ਪਤਨ ਦੇ ਨਾਲ ਪਿੰਡ ਸਰਿਹਾਲੀ ਸਰਿਹਾਲੀ ਆ ਜਾਂਦੇ ਨੇ। ਸੰਗਤ ਬੁਰੀ ਮਿਲ ਗਈ ਤੇ ਬੁਰੀ ਸੰਗਤ ਮਿਲਣ ਕਰਕੇ ਭਾਈ ਬਿਧੀ ਚੰਦ ਚੋਰੀਆਂ ਕਰਨ ਦੀ ਬੁਰੀ ਆਦਤ ਪਾ ਬੈਠੇ, ਚੋਰੀਆਂ ਕਰਦੇ ਰਹੇ ਭਾਈ ਬਿਧੀ ਚੰਦ। ਜਵਾਨੀ ਦੇ ਦੌਰ ਵਿੱਚੋਂ ਨਿਕਲਦਿਆਂ ਨਿਕਲਦਿਆਂ ਉਸ ਭਾਈ ਬਿਧੀ ਚੰਦ ਨੂੰ ਸੰਗਤ ਮਿਲ ਜਾਂਦੀ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਦੀ, ਤੇ ਉਹ ਬਿਧੀ ਚੰਦ ਬਾਅਦ ਵਿੱਚ ਸੂਰਮਾ ਵੀ ਬਣ ਗਿਆ, ਬਾਅਦ ਵਿੱਚ ਗੁਰਮੁਖ ਵੀ ਬਣ ਗਿਆ। ਮਨੁੱਖ ਇੱਕ ਹੈ, ਉਹਨੇ ਆਪਣਾ ਮਨ ਬਦਲਿਆ ਤੇ ਚੋਰ ਬਣ ਗਿਆ, ਉਹਨੇ ਆਪਣਾ ਮਨ ਬਦਲਿਆ ਤੇ ਗੁਰਮੁਖ ਬਣ ਗਿਆ। ਮਨੁੱਖ ਉਹੀ ਹੈ, ਸਰੀਰ ਨਹੀਂ ਬਦਲਿਆ। ਬਿਧੀ ਚੰਦ ਦੀਆਂ ਲੱਤਾਂ ਬਾਹਾਂ ਨਕਸ਼ੋ ਨਿਗਾਰ ਰੂਪ ਰੰਗ ਕੱਦ ਕਾਠ ਜਿਉਂ ਦਾ ਤਿਉਂ ਰਿਹਾ, ਕੁਝ ਨਹੀਂ ਬਦਲਿਆ। ਅੰਦਰ ਬਦਲਿਆ, ਮਨ ਬਦਲਿਆ, ਮਾਨਸਿਕ ਮੰਡਲ ਬਦਲਣ ਕਰਕੇ ਲੋਕਾਂ ਦੇ ਅੰਦਰ ਪ੍ਰਚਲਿਤ ਹੋਇਆ ਬਿਧੀ ਚੰਦ ਚੋਰ ਹੈ। ਮਾਨਸਿਕ ਮੰਡਲ ਨੂੰ ਅੰਦਰੋਂ ਤਬਦੀਲ ਕਰਨ ਕਰਕੇ ਲੋਕਾਂ ਦੀ ਜ਼ੁਬਾਨ ਤੇ ਨਾ ਆਇਆ ਬਿਧੀ ਚੰਦ ਗੁਰਮੁਖ ਹੈ, ਬਿਧੀ ਚੰਦ ਚੰਗਾ ਹੈ, ਬਿਧੀ ਚੰਦ ਸੂਰਮਾ ਹੈ। ਅਰਜ ਮੈਂ ਇਹ ਕਰ ਰਿਹਾ ਸਾਂ, ਆਪਣੇ ਆਪ ਨੂੰ ਅੰਦਰੋਂ ਬਦਲਣ ਦਾ ਵਰਦਾਨ ਪਰਮਾਤਮਾ ਨੇ ਸਾਡੀ ਝੋਲੀ ਵਿੱਚ ਪਾਇਆ ਹੈ। ਤੁਸੀਂ ਆਪਣੇ ਆਪ ਨੂੰ ਅੰਦਰੋਂ ਬਦਲਦੇ ਬਦਲਦੇ ਨਰੋਲ ਸ਼ੈਤਾਨ ਦੀ ਤਰ੍ਹਾਂ ਬਣ ਸਕਦੇ ਹੋ, ਸ਼ੈਤਾਨ ਦੀ ਤਰ੍ਹਾਂ। ਖਿਮਾ ਚਾਹਾਂਗਾ ਲਫ਼ਜ਼ ਬੋਲਣੇ ਮਜਬੂਰੀ ਨੇ। ਔਰ ਤੁਸੀਂ ਆਪਣੇ ਆਪ ਨੂੰ ਅੰਦਰੋਂ ਬਦਲਦੇ ਬਦਲਦੇ ਨਰੋਲ ਭਗਵਾਨ ਦੀ ਤਰ੍ਹਾਂ ਬਣ ਸਕਦੇ ਹੋ, ਨਿਰੰਕਾਰ ਦੀ ਤਰ੍ਹਾਂ। ਤੁਸੀਂ ਆਪਣੇ ਆਪ ਨੂੰ ਬਦਲਦੇ ਬਦਲਦੇ ਸਾਧੂ ਬਣ ਸਕਦੇ ਹੋ, ਤੁਸੀਂ ਬਦਲਦੇ ਬਦਲਦੇ ਚੋਰ ਬਣ ਸਕਦੇ ਹੋ, ਤੁਸੀਂ ਪਰਉਪਕਾਰੀ ਬਣ ਸਕਦੇ ਹੋ, ਦੁਰਾਚਾਰੀ ਬਣ ਸਕਦੇ ਹੋ, ਸਭ ਤੁਹਾਡੇ ਵੱਸ ਵਿੱਚ ਹੈ। ਤੁਸੀਂ ਆਪਣੇ ਆਪ ਨੂੰ ਕੀ ਬਣਾਉਣਾ ਹੈ? ਐਵੇਂ ਸਮਝ ਲਓ ਜੀਵਨ ਇੱਕ ਪੱਥਰ ਦੀ ਤਰ੍ਹਾਂ ਹੈ, ਔਰ ਤੁਸੀਂ ਹੋ ਜੀਵਨ ਨੂੰ ਘੜਨ ਵਾਲੇ। ਬੁੱਤ ਤਰਾਸ਼ ਜਿਹੜਾ ਪੱਥਰ ਨੂੰ ਸ਼ਿੰਗਾਰਦਾ ਹੈ, ਪੱਥਰ ਨੂੰ ਘੜਦਾ ਹੈ, ਉਹਨੂੰ ਸੰਘ ਤਰਾਸ਼ ਕਹਿ ਦਿੰਦੇ ਨੇ ਜਾਂ ਬੁੱਤ ਤਰਾਸ਼। ਸੰਘ ਪੱਥਰ ਦਾ ਹੀ ਨਾਂ ਹੈ ਦੂਸਰਾ। ਤੁਸੀਂ ਜੀਵਨ ਨੂੰ ਤਰਾਸ਼ਣਾ ਹੈ ਤੇ ਜੀਵਨ ਨੂੰ ਤਰਾਸ਼ਦਿਆਂ ਤਰਾਸ਼ਦਿਆਂ ਤੁਹਾਡੀ ਮਰਜ਼ੀ ਹੈ, ਜਿਸ ਤਰ੍ਹਾਂ ਦੀ ਮਰਜ਼ੀ ਆਪਣੇ ਵਿੱਚੋਂ ਮੂਰਤੀ ਨੂੰ ਜਨਮ ਦੇ ਲਓ। ਪੱਥਰ ਕਦੀ ਇਨਕਾਰੀ ਨਹੀਂ ਹੁੰਦਾ ਕਿ ਮੈਂ ਇਹ ਮੂਰਤੀ ਬਣਨਾ ਹੈ, ਮੈਂ ਇਹ ਮੂਰਤੀ ਨਹੀਂ ਬਣਨਾ। ਮਨੁੱਖ ਦਾ ਮਨ ਵਾਰ ਵਾਰ ਇਨਕਾਰੀ ਹੁੰਦਾ ਹੈ, ਪਰ ਮਨੁੱਖ ਦੇ ਮਨ ਨੂੰ ਘੜਨ ਵਾਸਤੇ ਆਮ ਹਥੌੜਾ ਤੇ ਛੈਣੀ, ਜਿਹੜੀ ਪੱਥਰ ਨੂੰ ਘੜਨ ਵਾਸਤੇ ਚਾਹੀਦੀ, ਉਸ ਹਥੌੜੇ ਛੈਣੀ ਦੀ ਲੋੜ ਨਹੀਂ ਹੈ, ਉਹਨਾਂ ਹਥਿਆਰਾਂ ਦੀ ਲੋੜ ਨਹੀਂ ਹੈ। ਇਹਨੂੰ ਘੜਨ ਵਾਸਤੇ ਇਕੱਲੇ ਗੁਰੂ ਸ਼ਬਦ ਦੀ ਲੋੜ ਹੈ। ਗੁਰਬਾਣੀ ਤੋਂ ਬਾਹਰ ਦਾ ਵਚਨ ਹੈ, ਮੈਂ ਤੁਹਾਡੇ ਸਾਹਮਣੇ ਅਰਜ ਕਰ ਰਿਹਾ। ਮਨ ਲੋਚੇ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀ ਹੈ। ਹੈ ਗੁਰਬਾਣੀ ਦੇ ਨਾਲ ਮਿਲਦਾ ਜੁਲਦਾ, ਪਰ ਬਾਣੀ ਦੇ ਅੰਦਰ ਹੈ ਨਹੀਂ ਹੈ। ਮਨ ਲੋਚੇ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀ ਹੈ। ਮਨ ਦੌੜਦਾ ਹੈ ਬੁਰਾਈਆਂ ਵੱਲ, ਰੋਕਣਾ ਕਿਵੇਂ? ਗੁਰੂ ਸ਼ਬਦ ਦੇ ਨਾਲ। ਇਹਨੂੰ ਘੜਨਾ ਕਿਵੇਂ? ਗੁਰੂ ਸ਼ਬਦ ਦੇ ਨਾਲ। ਸਵਾਰਨਾ ਕਿਵੇਂ? ਗੁਰੂ ਸ਼ਬਦ ਦੇ ਨਾਲ। ਫਿਰ ਇੱਕ ਬੇਨਤੀ ਮੈਂ ਤੁਹਾਡੇ ਸਾਹਮਣੇ ਹੋਰ ਵੀ ਕਰਦਾ ਚੱਲਾਂ। ਪਰਿਵਾਰ ਦੇ ਅੰਦਰ ਜੋ ਪਰਿਵਾਰ ਦਾ ਮੁਖੀਆ ਹੁੰਦਾ ਹੈ, ਪਰਿਵਾਰ ਦੇ ਅੰਦਰ 2, 4, 5, 10 ਮੈਂਬਰ ਜਿੰਨੇ ਵੀ, ਪਰਿਵਾਰ ਦੇ ਅੰਦਰ ਇੱਕ ਪਰਿਵਾਰ ਦੀ ਵਾਗਡੋਰ ਸੰਭਾਲਣ ਵਾਲਾ ਪਰਿਵਾਰ ਦਾ ਮੁਖੀਆ ਹੁੰਦਾ ਹੈ।
ਉਸ ਪਰਿਵਾਰ ਦੇ ਆਗੂ ਪਰਿਵਾਰ ਦੇ ਮੁਖੀਏ ਦੀ ਜ਼ਿੰਮੇਵਾਰੀ ਪਰਿਵਾਰ ਦੇ ਬਾਕੀ ਮੈਂਬਰਾਂ ਨਾਲੋਂ ਵਧੇਰੇ ਹੁੰਦੀ ਹੈ। ਧੀ ਨੂੰ ਕਿੱਧਰ ਤੋਰਨਾ ਹੈ, ਪੁੱਤਰ ਨੂੰ ਕਿਹੜੇ ਕੰਮ ਤੇ ਤੋਰਨਾ ਹੈ, ਪਤਨੀ ਨੂੰ ਕੀ ਕਹਿਣਾ ਹੈ, ਦੂਸਰੇ ਨੂੰ ਕੀ ਕਹਿਣਾ ਹੈ, ਪਰਿਵਾਰ ਦੇ ਮੁਖੀਏ ਦੀ ਦੂਸਰੇ ਪਰਿਵਾਰ ਦੇ ਵਸਨੀਕਾਂ ਤੇ ਮੈਂਬਰਾਂ ਨਾਲੋਂ ਜ਼ਿੰਮੇਵਾਰੀ ਵੱਧ ਜਾਂਦੀ ਹੈ ਔਰ ਉਹ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਢੰਗ ਦੇ ਨਾਲ ਨਿਭਾਉਂਦਾ ਵੀ। ਦੂਸਰੀ ਬੇਨਤੀ, ਤੁਸੀਂ ਆਪਣੀ ਗਲੀ ਦਾ ਮੁਹੱਲੇ ਦਾ ਚੁਣ ਕੇ ਕੋਈ ਕੌਂਸਲਰ ਬਣਾ ਦਿੰਦੇ ਹੋ, ਪੰਚ ਸਰਪੰਚ ਬਣਾ ਦਿੰਦੇ ਹੋ, ਉਸ ਚੁਣੇ ਹੋਏ ਨੁਮਾਇੰਦੇ ਦੀ ਜ਼ਿੰਮੇਵਾਰੀ ਉਸ ਮੁਹੱਲੇ ਦੇ ਵਸਨੀਕਾਂ ਨਾਲੋਂ ਵੱਧ ਹੈ। ਬਣਾਇਆ ਕਿਉਂ ਹੈ? ਤਾਂ ਕਿ ਉਹ ਜ਼ਿੰਮੇਵਾਰੀ ਨੂੰ ਸੰਭਾਲੇ। ਬਣਾਇਆ ਕਿਉਂ ਹੈ? ਤਾਂ ਕਿ ਉਹ ਗਲੀ ਮੁਹੱਲੇ ਦਾ ਧਿਆਨ ਰੱਖੇ। ਬਣਾਇਆ ਕਿਉਂ ਹੈ? ਉਹ ਸਾਡੀਆਂ ਲੋੜਾਂ ਨੂੰ ਸਾਹਮਣੇ ਰੱਖਦਾ ਹੋਇਆ ਸਾਡੇ ਵਾਸਤੇ ਕੋਈ ਨਾ ਕੋਈ ਮਿਹਨਤ ਮੁਸ਼ਕਤ ਦੇ ਦੌਰ ਵਿੱਚੋਂ ਗੁਜ਼ਰਦਾ ਰਹੇ, ਉਹਦੀ ਜ਼ਿੰਮੇਵਾਰੀ ਵੱਧ ਹੈ। ਇਸ ਤੋਂ ਅੱਗੇ ਹੋਰ ਚੱਲੋ, ਇਹ ਜਿਤਨੇ ਮੰਦਰ ਮਸਜਿਦ ਸਭਾ ਸੁਸਾਇਟੀਆਂ ਚੁਣ ਕੇ ਇਹਨਾਂ ਦੇ ਆਗੂ ਬਣਾਏ ਜਾਂਦੇ ਨੇ, ਪ੍ਰਬੰਧਕ ਪ੍ਰਧਾਨ ਬਣਾਏ ਜਾਂਦੇ ਨੇ, ਇਹਨਾਂ ਦੀ ਜ਼ਿੰਮੇਵਾਰੀ ਕੌਮ ਦੇ ਬਾਕੀ ਵਸਨੀਕਾਂ ਤੇ ਮੈਂਬਰਾਂ ਨਾਲੋਂ ਵੱਧ ਹੈ। ਕੌਮ ਨੇ ਵਾਗਡੋਰ ਇਹਨਾਂ ਦੇ ਮੋਢਿਆਂ ਤੇ ਪਾਈ ਹੈ, ਸੰਭਾਲ ਰਹੇ ਨੇ ਨਹੀਂ ਸੰਭਾਲ ਰਹੇ ਇਹ ਗੱਲ ਵੱਖਰੀ ਹੈ। ਖੈਰ, ਇਹਨਾਂ ਦੀ ਜ਼ਿੰਮੇਵਾਰੀ ਦੂਸਰੇ ਵਸਨੀਕਾਂ ਨਾਲੋਂ ਵੱਧ। ਇਸ ਤੋਂ ਅੱਗੇ ਹੋਰ ਚੱਲੋ, ਪੂਰੀ ਕੌਮ ਵਿੱਚੋਂ ਚੁਣ ਕੇ ਇੱਕ ਕੌਮ ਦਾ ਲੀਡਰ ਬਣਾਇਆ ਗਿਆ ਵੀ ਅਸੀਂ ਸਾਰੀ ਕੌਮ ਦੀ ਵਾਗਡੋਰ ਤੇਰੇ ਹੱਥ ਦੇ ਰਹੇ ਹਾਂ। ਹੁਣ ਅਗਰ ਆਗੂ ਹੀ ਬੁਰਾ ਹੈ ਤੇ ਕੌਮ ਪਤਨ ਦੀ ਖੱਡ ਦੇ ਅੰਦਰ ਡਿੱਗ ਜਾਂਦੀ ਹੈ। ਜਿਨ੍ਹਾਂ ਕੌਮਾਂ ਦੇ ਆਗੂ ਲੀਡਰ ਮਾੜੇ ਨੇ ਉਹ ਕੌਮਾਂ ਲੰਮੇ ਸਮੇਂ ਵਾਸਤੇ ਪਤਨ ਪੁਣੇ ਦੀ ਖੱਡ ਦੇ ਅੰਦਰ ਡਿੱਗੀਆਂ ਰਹਿੰਦੀਆਂ ਨੇ, ਉੱਠਣ ਦਾ ਯਤਨ ਕਰਦੀਆਂ ਨੇ ਪਰ ਉੱਠਦੀਆਂ ਨੇ, ਕਿਉਂਕਿ ਆਗੂ ਜਿਨ੍ਹਾਂ ਨੇ ਬਾਗਡੋਰ ਸੰਭਾਲੀ ਹੈ ਉਹ ਡੋਬਣ ਦਾ ਯਤਨ ਕਰ ਰਹੇ ਨੇ ਤੇ ਜੇ ਬੇੜੀ ਦਾ ਮਲਾਈ ਬੇੜੀ ਨੂੰ ਡੋਬਣ ਦਾ ਯਤਨ ਕਰੇ ਤੇ ਬੇੜੀ ਨੂੰ ਬਚਾਏਗਾ ਕੌਣ? ਜੇ ਘਰ ਦਾ ਪਹਿਰੇਦਾਰ ਹੀ ਘਰ ਨੂੰ ਲੁੱਟ ਲਵੇ ਤੇ ਫਿਰ ਰਖਵਾਲੀ ਕੌਣ ਕਰੇਗਾ? ਖੈਰ, ਦੇਸ਼ ਦੇ ਹੁਕਮਰਾਨ, ਦੇਸ਼ ਦੇ ਡਿਕਟੇਟਰ, ਦੇਸ਼ ਦੇ ਰਾਜੇ, ਉਹਨਾਂ ਦੀ ਜ਼ਿੰਮੇਵਾਰੀ ਦੇਸ਼ ਦੇ ਬਾਕੀ ਸਮੂਹ ਨਾਗਰਿਕਾਂ ਨਾਲੋਂ ਵੱਧ ਹੁੰਦੀ ਹੈ। ਇਹ ਮੈਂ ਉਦਾਹਰਣਾਂ ਤੁਹਾਡੇ ਸਾਹਮਣੇ ਲਿਆ ਰਿਹਾ ਸਾਂ। ਜੂਨੀਆਂ ਦੇ ਅੰਦਰੋਂ ਸਰਦਾਰ ਜੂਨ ਨੇ ਮਨੁੱਖ ਜੋਨ, ਇਸ ਧਰਤੀ ਮੈਂ ਤੇਰੀ ਸਿਕਦਾਰੀ ਅਵਰ ਜੋਨ ਤੇਰੀ ਪਨਹਾਰੀ, ਇਹਨਾਂ ਬੀਬੀਆਂ ਨੂੰ ਬੇਨਤੀ ਕਰਾਂ ਚੁੱਪ ਦਾ ਦਾਨ ਬਖਸ਼ੋ, ਬੋਲੋ ਨਾ, ਤੁਹਾਡੀ ਆਵਾਜ਼ ਮੇਰੇ ਤੱਕ ਵੀ ਆ ਰਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਇਸ ਧਰਤੀ ਮੈਂ ਤੇਰੀ ਸਿਕਦਾਰੀ ਅਵਰ ਜੋਨ ਤੇਰੀ ਪਨਹਾਰੀ, ਅਨੰਤ ਜੂਨੀਆਂ ਵਿੱਚੋਂ 84 ਲੱਖ ਜੂਨਾਂ ਵਿੱਚੋਂ ਸਰਦਾਰ ਜੂਨ, ਮੁਖੀਆ ਜੂਨ, ਆਗੂ ਜੂਨ ਕਿਹੜੀ ਹੈ? ਬੰਦੇ ਦੀ ਜੂਨ, ਮੇਰਾ ਮਤਲਬ ਮਨੁੱਖ ਦੀ ਜੂਨ। ਤੇ ਹੁਣ ਅਗਰ ਮਨੁੱਖ ਸਰਦਾਰ ਜੂਨ ਵਿੱਚ ਹੈ ਤਾਂ ਸਰਦਾਰ ਹੋਣ ਦੇ ਨਾਤੇ ਦੀ ਜ਼ਿੰਮੇਵਾਰੀ ਵੀ ਤੇ ਵੱਧ ਹੈ। ਜੋ ਜ਼ਿੰਮੇਵਾਰੀ ਪਸ਼ੂਆਂ ਦੀ ਨਹੀਂ ਉਹ ਜ਼ਿੰਮੇਵਾਰੀ ਤੁਹਾਡੀ ਹੈ। ਪਸ਼ੂਆਂ ਦੇ ਉੱਤੇ ਇਹ ਫਰਜ਼ ਆਇਦ ਨਹੀਂ ਹੁੰਦਾ ਕਿ ਉਹ ਸੰਗਤ ਕਰਨ, ਉਹ ਬਾਣੀ ਦੇ ਨਾਲ ਜੁੜਨ, ਪਰਮਾਤਮਾ ਦੇ ਨਾਲ ਮਿਲਣ, ਚੁਗਲੀ ਨਿੰਦਾ ਛੱਡਣ। ਪਸ਼ੂਆਂ ਦੇ ਉੱਤੇ ਇਹ ਜ਼ਿੰਮੇਵਾਰੀ ਢੁੱਕਦੀ ਨਹੀਂ ਹੈ। ਪਸ਼ੂ ਇਸ ਜ਼ਿੰਮੇਵਾਰੀ ਦੇ ਬੰਧਨ ਤੋਂ ਮੁਕਤ ਨੇ, ਆਜ਼ਾਦ ਨੇ, ਪਰ ਅਸੀਂ ਇਸ ਜ਼ਿੰਮੇਵਾਰੀ ਤੋਂ ਮੁਕਤ ਹੋਣਾ ਚਾਹੀਏ, ਨਹੀਂ ਹੋ ਪਾਵਾਂਗੇ, ਕਿਉਂਕਿ ਸਾਡੇ ਮੋਢਿਆਂ ਦੇ ਉੱਤੇ ਖੁਦਾ ਵੱਲੋਂ ਇਹ ਭਾਰ ਪਾਇਆ ਗਿਆ। ਇਹ ਜ਼ਿੰਮੇਵਾਰੀ ਤੇਰੀ ਹੈ, ਤੂੰ ਸਰਦਾਰ ਜੂਨ ਵਿੱਚੋਂ ਹੈ, ਸਰਦਾਰ ਜੂਨ ਦੇ ਅੰਦਰ ਹੋਣ ਕਰਕੇ ਤੇਰੇ ਫਰਜ਼ ਨੇ, ਤੂੰ ਆਪਣੇ ਫਰਜ਼ਾਂ ਤੋਂ ਕਿਨਾਰਾ ਕਾਸ਼ੀ ਨਾ ਕਰ, ਆਪਣੇ ਫਰਜ਼ਾਂ ਨੂੰ ਸੰਭਾਲ, ਫਰਜ਼ਾਂ ਨੂੰ ਯਾਦ ਕਰ, ਫਰਜ਼ਾਂ ਨੂੰ ਪੂਰਿਆਂ ਕਰ। ਤੇਰੇ ਕੁਝ ਫਰਜ਼ ਤੇਰੇ ਆਪਣੇ ਲਈ ਨੇ, ਤੇਰੇ ਕੁਝ ਫਰਜ਼ ਤੇਰੇ ਪਰਿਵਾਰ ਲਈ ਨੇ, ਕੁਝ ਫਰਜ਼ ਸਮਾਜ ਲਈ ਨੇ, ਕੁਝ ਫਰਜ਼ ਸੰਸਾਰ ਲਈ ਨੇ ਤੇ ਕੁਝ ਫਰਜ਼ ਤੇਰੇ ਆਪਣੇ ਲਈ ਨੇ। ਤੂੰ ਪਰਿਵਾਰ ਦੇ ਪ੍ਰਤੀ ਤੇ ਆਪਣੇ ਸਾਰੇ ਫਰਜ਼ ਪੂਰੇ ਕਰ ਰਿਹਾ, ਤੂੰ ਆਪਣੇ ਪ੍ਰਤੀ ਕੀ ਕਰ ਰਿਹਾ? ਫਰਜ਼ ਪੂਰਾ ਕਰ ਰਿਹਾ ਜਾਂ ਨਹੀਂ ਕਰ ਰਿਹਾ? ਪਰਿਵਾਰ ਦੇ ਪ੍ਰਤੀ ਤੇਰਾ ਫਰਜ਼ ਹੈ, ਤੇਰਾ ਪਰਿਵਾਰ ਹੈ, ਤੂੰ ਉਹਨਾਂ ਬੱਚਿਆਂ ਨੂੰ ਜਨਮ ਦਿੱਤਾ ਹੈ, ਉਹਨਾਂ ਦੀ ਲਾਲਣਾ ਪਾਲਣਾ ਕਰਨੀ ਤੇਰੀ ਜ਼ਿੰਮੇਵਾਰੀ ਹੈ, ਤੂੰ ਉਹਨਾਂ ਤੇ ਅਹਿਸਾਨ ਨਹੀਂ ਕਰ ਰਿਹਾ। ਕਮਾ ਕੇ ਉਹਨਾਂ ਨੂੰ ਭੋਜਨ ਦੇਣਾ, ਬਣਾ ਕੇ ਖਵਾਉਣਾ ਇਹ ਮਾਂ ਬਾਪ ਦੀ ਜ਼ਿੰਮੇਵਾਰੀ ਹੈ, ਅਹਿਸਾਨ ਨਹੀਂ ਹੈ। ਤੂੰ ਇਹ ਤੇ ਫਰਜ਼ ਕਰ ਰਿਹਾ ਬਿਲਕੁਲ ਮੁਕੰਮਲ ਤੌਰ ਦੇ ਉੱਤੇ ਪੂਰਾ, ਪਰ ਦੂਸਰੇ ਪਾਸੇ ਆਪਣੇ ਸੰਬੰਧ ਵਿੱਚ ਤੇਰਾ ਫਰਜ਼ ਹੈ, ਤੂੰ ਆਪਣੇ ਮਨ ਨੂੰ ਸੁਰਤਾਲ ਤਰਤੀਬ ਵਿੱਚ ਕਰਨਾ ਹੈ। ਇਸ ਫਰਜ਼ ਤੋਂ ਦੌੜਦਾ ਹੋਇਆ ਨਜ਼ਰ ਪੈ ਰਿਹਾ, ਕਿਨਾਰਾ ਕਾਸ਼ੀ ਕਰਦਾ ਹੋਇਆ ਨਜ਼ਰ ਪੈ ਰਿਹਾ, ਆਪਣੇ ਲਈ ਕੀ ਕਰ ਰਿਹਾ? ਮੈਂ ਬਹੁਤ ਖੁੱਲਿਆਂ ਲਫ਼ਜ਼ਾਂ ਦੇ ਅੰਦਰ ਬੇਨਤੀ ਕਰਾਂ, ਮੈਂ ਕਥਾ ਕਰ ਰਿਹਾ, ਤੁਸੀਂ ਮੈਨੂੰ ਪੈਸੇ ਦੇ ਰਹੇ ਹੋ, ਮੈਂ ਆਪਣੇ ਵਾਸਤੇ ਨਿੱਜੀ ਤੌਰ ਤੇ ਮੇਰਾ ਨੇਮ ਕੀ ਹੈ?
मेरा नितनेम की है, मेरा परमात्मा दे नाल जुड़न दा समा की है, मैं किन्ना समा जुड़दा, मैं अपने वास्ते की कर रहा, तुसी अपने लिए की कर रहे हो, ये भी ते फर्ज पछानना तुहाडा है, तुहाडी जिम्मेवारी है, तुहाडा फर्ज है, पछानो। प्यारियो भगत फरीद साहब जी कहिंदे ने जोबन जांदे ना डरा, जोबन जा रहा है पर फर्ज पछानन तो बगैर जा रहा है, जोबन जा रहा है हनेरे दे अंदर टकरा मारदा होया जा रहा है, जोबन जा रहा है इस तरह जा रहा है कि जिवें अन्ना होया हाथी चलदा है, मस्त चाल दे अंदर इस तरह चल रहा है, जोबन जा रहा है पर किथे जा रहा है, गुरुद्वारिया मंदिरां मस्जिदां विच जोबन जा रहा है, जोबन जांदा होया वेखना होए ते पब्बां क्लबां विच जाके वेखो, जोबन सारा उत्थे टुकिया होया नजर पएगा, जोबन उत्थे बैठा होया नजर पएगा, जोबन जा रहा है पर जा किथे रहा है, अयाशी दे अंदर जा रहा है, बदमाशी दे अंदर। अज दी सदी जिन्हों पढ़ी लिखी ते ज्ञान याफ्ता सदी कहने आ, मैं ते हैरान हुंदा कि मनुख ने जवानी नूं जिवें राखवी रखे है, जवानी नूं जिवें रिजर्व कर लिया है गुनाह करन वास्ते, कि जवानी दे अंदर दुनिया भर दे गुनाह करने ने, जवानी दे अंदर पाप कमाउणे ने, जवानी दे अंदर दुराचारी करनी है, जवानी दे अंदर हर धोखा धड़ी करनी है, ते बुढ़ापे नूं रिजर्व रख लिया है परमात्मा दे नाल जुड़न वास्ते। ये जरूरी नहीं है कि हर शरीर दे उत्ते बुढ़ापा आएगा, जरूरी नहीं है, जरूरी नहीं किसे दी जवानी पूरी निभ पाएगी या नहीं निभ पाएगी, जरूरी नहीं है। तो खैर जोबन जाते रहा है, जा किधर रहा है, हनेरे दे अंदर जा रहा है, पटकदा होया जोबन नजर आ रहा है, जोबन कोई सफला हुंदा नजर नहीं आ रहा, खिमा चाहवांगा बोल कुछ कौड़े ने और मन नूं चोट ना करन। भगत जी कहन लगे जोबन जांदे ना डरा जे शह प्रीत ना जाए, मेरा जोबन चला जाए मैनू डर नहीं है, झिझक नहीं है, मैं जोबन नूं छड्डन लई तैयार हां, कुर्बान करन लई तैयार हां। पर पुछया भगत जी जोबन दे इवज चाहिदा की है, जोबन दे बदले चाहिदा की है, आखिया शह दी प्रीत, परमात्मा दी प्रीत चाहिदी है, रब दा प्रेम चाहिदा है। अगर जोबन दे के खुदाई प्रेम मिल गया है ते समझ लो सौदा बड़ा सस्ता मिल गया, बड़ा सस्ता मिल गया। पता नहीं किन्नी बार जोबन मिलिया है ते किन्नी बार सुक गया है, बुराइयां दे अंदर कुमला गया है, बुराइयां दे अंदर ते जेड़ा बूटा सुक जांदा है कुमला जांदा है उन्हों ना पत्ते ही लगदे ने, ना फुल ही लगदे ने ते ना फल ही लगदे ने। अगर तुहाडे जोबन नूं सत संतोख दा फल नहीं लगा, भाव भावनी दे फुल नहीं लगे, शरदा प्यार दीआं टहिणियां शाखावां ने इस जोबन दे उत्ते जन्म नहीं लिया तो फिर जोबन सुक्का समझो, जोबन नूं हरिया मत समझो। जोबन दे अंदर की है, निरा सोका निरा कमलाउना, पर इह सोका कमलाउना नजर कित्थों आ रहा है, क्योंकि जेड़ियां टहिणियां सुक जांदियां ने मुरझा जांदियां ने उन्हां दा रूप रंग चला जांदा है, उन्हां दी बहार चली जांदी है, सुंदरता चली जांदी है। मनुखी मन दी सुंदरता अलोप है, कुमलाया मुरझाया होकिया झोरिया दे अंदर नजर पै रहा है, कोई फुल नहीं, कोई फल नहीं, कोई भावना नहीं ते कोई शांति सुकून जोबन दे अंदर नहीं, निरा अग्ञान निरिया टकरा। जोबन दे अंदर जोश बड़ा है पर जोबन दे अंदर होश दी अख तो बगैर चल रहे हैं, ते जे जोबन होश दी अख तो बगैर चले ते जोबन हर दे पानी तरह हुंदा है, ए रोड़ के लै जांदा है, नुकसान बड़ा करदा है। जोबन दे अंदर जोश होना जरूरी है पर नाल होश दी अख मिलना होर जरूरी है, बड़ा लाजमी है, बड़ा जरूरी है। अगर होश तो बगैर जोबन नूं खुला छड्या जाए ते ए जोबन नुकसान बड़ा करदा है। अगर इस जोबन नूं होश दे किनारे मिल जन, होश इहनूं एक सीमा दे अंदर बन के चलाए ते फिर एक दरिया दे पानी नदी दे पानी नूं किनारियां दे विचकार विचकार रोकदे रोकदे भावें सैकड़े मील दूर लै जाओ पानी नूं, उह पानी नुकसानदायक नहीं है जो चल रहा है पर दो किनारियां दे विचकार चल रहा है, ओ पानी नुकसानदायक है जो किनारियां नूं तोड़ के चल रहा है, फसलां नूं तबाह करेगा, पिंडां आबादियां शहरां नूं तबाह करेगा और मनुख नूं तबाह करेगा, जो हड़ दा रूप बन के आया है।
जवानी जोबन हड़दा रूप बन जांदी है। जद इनू किनारे ना मिलन, इनू सीमा ना मिले, इनू होश दे नेत्र ना मिलन, अगर ये होश दे सीमा दे अंदर बजी हुई चले ते इस जोबन कोलों संवर दा बड़ा कुछ है। तो भगत फरीद साहब जी कहन लगे, जोबन जांदे ना डरा, जोबन चला जाए मेनू कोई डर नहीं है, पर इस दे इवज मिलना की चाहिदा है, परमात्मा दा प्रेम मिलना चाहिदा है। फिर मैं चलो मुखसर बेनती होर करदा ही चला, जिस प्रेम नू असी प्रेम जान लिया है हकीकत दे अंदर, वह प्रेम नहीं है। यह प्रेम ते पशुआं कोल भी हुंदा है, शरीर शरीर दी कशिश विच रहिंदा है, शरीर शरीर दी पकड़ विच रहिंदा है, बड़ा नीमी पत्तर दा प्यार है, बड़ा हौली क्वालिटी दा प्रेम है, शरीर नू शरीर दे नाल प्रेम है। और एक शरीर दूसरे शरीर कोलों रज जांदा है, शरीर कोलों भर जांदा है, ते ओ शरीर फिर दूजे शरीर लभण वास्ते चल पैंदा है। शरीरां नू बदलना, शरीर दे नाल प्यार करना, यह पशु दे तुल प्रेम है। ये प्यार ते पशु कोल भी है। तुहाडा प्रेम थोड़ा उचेरा होना चाहिदा सी। दूसरा प्रेम है मानसिक तल दे उत्ते। मैनू इहदी जात पात धर्म मजहब कौम रूप रंग दे नाल कोई लैण देण नहीं है। इहदे मन दे विचार ते मेरे मन दे विचार मेल खा गए ने। मन दे विचार मेल खा जाण मित्रता बनदी है, विचारां दे अंदर तकरार बन जाए तो फिर दराड़ बन जांदी है मित्रता दे अंदर। मित्रता किवें बनदी है? केवल मित्रता विचारां दे सहारे। विचार मिल गए ने तो मित्र है, विचार टकराउणे शुरू हो गए ने तो मित्रता खत्म है, दराड़ पै जांदी। कल तक दे मित्र अगले दिन दुश्मन बने हुए मिलदे ने। क्यों? एक दे विचार उच्चे हो गए ने, एक दे विचार नीवे हो गए ने, विचारां दे अंदर तकरार हो गया, विचारां दे अंदर टकराहट पैदा हो गई। नंबर एक दा प्रेम बड़ा नखित पद्धर दा, हौली पद्धर दा प्रेम, केवल शरीर दा रूप रंग नक्शो निगार वेख के किसे दे नाल प्रेम करना, पशु दे तुल प्रेम है। दूसरा प्रेम शरीर तो अगे चला गया है, हुण शरीर दे नाल लैण देण नहीं, इहदा शरीर काला है, शरीर गोरा है, नक्शो निगार किस तरह दे ने किस तरह दे नहीं, गल इस तो अगे चली गई। हुण गल विचारां दे उत्ते आ गई, इहदे मेरे विचार मेल खा रहे ने प्रेम है, नहीं मेल खा रहे प्रेम टुट जांदा है। इस तो अगे एक होर प्रेम है, उहनूं कहिंदे ने आत्मिक पद्धर दा प्रेम। मैनूं सारिआं दे अंदर परमात्मा दी आत्मा नजर आए, पहला मैनूं परमात्मा दी अंश अपने विच, ओही परमात्मा दी अंश सारिआं दे अंदर, ते जद आत्मिक पद्धर दा प्रेम बनदा है तो फिर सारिआं दे अंदर खुदा दी होंद भी महसूस होनी शुरू हो जांदी है। जो मेरे विच है ओह तेरे विच है। की फर्क पैंदा है? तेरे शरीर दा रंग किस तरह दा है, नक्शो निगार किस तरह दे ने, तू किस जात धर्म मजहब दे अंदर जन्म लिया है, की फर्क पैंदा है? गल ते इह है कि मिट्टी दे भांडे ने कुमार ने बनाए ने, तेरा रंग काला कर दिता है, मेरा रंग चिट्टा कर दिता है, तेरियां अखां दा आकार थोड़ा वधा दिता है, मेरा छोटा कर दिता है। की फर्क पैंदा है कि तू एक नगर दे अंदर जन्म लिया है, तू दूसरे नगर दे अंदर जन्म लिया है, मिट्टी ते के। तो खैर, आत्मिक पत्तर दा प्रेम ये सर्वोत्तम प्रेम है। आत्मिक पत्तर दा प्रेम करन वाले ये नहीं वेखदे इहदा रूप रंग नसल जात भेद की है, वो वेखदे ने आत्मा मेरे विच, आत्मा ही इहदे अंदर। तो भगत फरीद साहब जी कहन लगे, निरंकार जोबन जांदा है चला जाए, जोबन जान दा डर नहीं है, पर मैं ये चाहना कि कम से कम इस जोबन दे अंदर ते खुदा तेरी होंद मैनू नजर आए, इस जोबन दे अंदर ते मेरा प्रेम उच्चा बन जाए। बड़े जोबन मेरे गए ने शरीरां दे नाल प्रेम कर करके, बड़े जोबन गए ने, एक जोबन नहीं, सुख गए कुमलाए, कितनी जोबन, किन्ने जोबन, किन्ने जोबन गए ने मेरे अज्ञानता दे अंदर, पटकद्या पटकद्या, टकरां मारद्या मारद्या, किन्ने जोबन चले गए ने। मैं जात पात दे बंधन दे अंदर बजदा रहा, मैं ईर्षा द्वेष दे झगड़े उठाउंदा रहा, निंदा चुगली दे अंदर चलदा रहा, ते जोबन खिसकदा रहा। समें ने ते नहीं टिकना, समें नूं तुसीं संभालना है, संभालो, समां तां वी अपनी चाले चलदा है, समें नूं ना संभालो, समां तां वी अपने चाले चलदा है। अज दा दिन आया है, चार पैर दा जीवन लैके इन्हें बीत ते जाना है,
ਕਿਸੇ ਦਾ ਦਿਨ ਸਕੂਨ ਦੇ ਅੰਦਰ ਤੇ ਕਿਸੇ ਦਾ ਦਿਨ ਰੋਂਦਿਆਂ ਧੋਂਦਿਆਂ ਬੀਤੇਗਾ। ਕਿਸੇ ਦਾ ਦਿਨ ਹਾਨੀ ਦੇ ਅੰਦਰ, ਕਿਸੇ ਦਾ ਦਿਨ ਲਾਭ ਦੇ ਅੰਦਰ ਬੀਤੇਗਾ। ਦਿਨ ਨੇ ਬੀਤ ਜਾਣਾ, ਗਿਆ ਹੋਇਆ ਦਿਨ ਵਾਪਸ ਲਿਆ ਕੇ ਮੁੜ ਤੋਂ ਇਹਨੂੰ ਖਰਚ ਕਰਨਾ, ਇਹਨੂੰ ਸਵਾਰਨਾ, ਇਹ ਸਾਡੇ ਵੱਸ ਵਿੱਚ ਨਹੀਂ ਹੈ। ਗਿਆ ਸੋ ਗਿਆ, ਇਹਨੂੰ ਵਾਪਸ ਮੋੜਨਾ ਸਾਡੇ ਵੱਸ ਵਿੱਚ ਨਹੀਂ ਹੈ। ਤੋ ਸਮਾਂ ਜੋਬਨ ਦਾ ਜਿਹੜਾ ਆਇਆ, ਇਹਨੇ ਚਲਾ ਜਾਣਾ ਹੈ। ਜੋਬਨ ਦੇ ਸਮੇਂ ਦੇ ਅੰਦਰ ਆਪਣੇ ਬਾਕੀ ਫਰਜ਼ ਪੂਰੇ ਕਰੋ। ਗੁਰੂ ਸਾਹਿਬਾਨ ਰੋਕਦੇ ਨਹੀਂ ਹੈ, ਗੁਰਮਤ ਵਰਜਦੀ ਨਹੀਂ ਹੈ, ਪਰ ਜਿਹੜਾ ਤੁਹਾਡਾ ਆਪਣੇ ਲਈ ਫਰਜ਼ ਹੈ ਉਹ ਵੀ ਪੂਰਾ ਕਰੋ। ਪਾਤਸ਼ਾਹ ਸਾਨੂੰ ਕੇਵਲ ਇਹ ਚੇਤਾ ਹੀ ਕਰਾ ਰਹੇ ਨੇ। ਔਰ ਭਗਤ ਜੀ ਕਹਿਣ ਲੱਗੇ, ਜੋਬਨ ਜਾਂਦੇ ਨਾ ਡਰਾਂ, ਜੇ ਸ਼ਹਿ ਪ੍ਰੀਤ ਨਾ ਚਾਹੇ ਫਰੀਦਾ, ਕਿੱਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਬੜੇ ਵਾਰੇ ਜੀਵਨ ਮਿਲਦਾ ਰਿਹਾ, ਏਤੇ ਘਰ ਹਮ ਬਹੁਤ ਵਸਾਏ, ਤਬ ਹਮ ਰਾਮ ਗਰਭ ਹੋਏ ਆਏ। ਬੜੇ ਵਾਰੇ ਜੀਵਨ ਮਿਲਿਆ, ਜੋਬਨ ਮਿਲਿਆ, ਪਰ ਜੋਬਨ ਚਲਾ ਗਿਆ। ਭਗਤ ਰਵਿਦਾਸ ਸਾਹਿਬ ਵੀ ਐਲਾਨੀਆਂ ਅਰਦਾਸ ਕਰ ਰਹੇ ਨੇ ਖੁਦਾਵੰਦ ਕਰੀਮ ਦੇ ਸਾਹਮਣੇ ਕਿ ਬਹੁਤ ਜਨਮ ਵਿਛਰੇ ਥੇ ਮਾਧੋ, ਤੇ ਹੁਣ ਜਨਮ ਮਿਲਿਆ ਤੇ ਜੋਬਨ ਤੇ ਮਿਲੇ ਗਏ। ਕਦੀ ਚਲੋ ਮਿਲ ਗਿਆ, ਕਦੀ ਨਾ ਮਿਲਿਆ, ਪਰ ਸਮਝਣ ਵਾਸਤੇ ਕਹਿ ਲਈਏ ਜੋਬਨ ਬੜੇ ਮਿਲੇ। ਭਗਤ ਰਵਿਦਾਸ ਸਾਹਿਬ ਵੀ ਮਿਲਦੇ ਜੁਲਦੇ ਲਫ਼ਜ਼ ਵਰਤ ਰਹੇ ਨੇ, ਉਹ ਵੀ ਕਹਿੰਦੇ ਨੇ ਕਿ ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਇਓ ਦਰਸ਼ਨ ਦੇਖੇ। ਫਰੀਦ ਸਾਹਿਬ ਕਹਿੰਦੇ ਨੇ ਪ੍ਰੇਮ ਚਾਹੀਦਾ, ਤੇ ਰਵਿਦਾਸ ਸਾਹਿਬ ਕਹਿਣ ਲੱਗੇ ਨਿਰੰਕਾਰ ਦੀਦਾਰ ਚਾਹੀਦਾ। ਗੱਲ ਇੱਕ ਹੀ ਹੈ, ਤੇਰਾ ਪ੍ਰੇਮ, ਤੇਰਾ ਦੀਦਾਰ ਇਸ ਜੋਬਨ ਦੇ ਅੰਦਰ ਹੋ ਜਾਏ, ਮੇਰਾ ਜੋਬਨ ਸਫਲ ਹੋ ਜਾਏ, ਮੇਰਾ ਜੋਬਨ ਮੁਬਾਰਕ ਹੋ ਜਾਏ। ਪਰਮ ਸਤਿਕਾਰਯੋਗ ਮਿਹਰਬਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਕ ਪਵਿੱਤਰ ਤੇ ਨਿੱਕੀ ਗੋਦ ਦਾ ਆਨੰਦ ਪਾ ਰਹੇ ਸਭ ਮਾਈ ਭਾਈ ਸਤਸੰਗੀ ਜਨੋ, ਭਗਤ ਫਰੀਦ ਸਾਹਿਬ ਜੀ ਦੀ ਰਸਨਾ ਦੁਆਰਾ ਉਚਾਰੇ ਹੋਏ ਸਲੋਕ, ਦੋ ਸਲੋਕ ਆਪ ਸੰਗਤ ਦੇ ਸਨਮੁਖ ਪੜ੍ਹ ਕੇ ਸੁਣਾਏ ਗਏ। ਇਹਨਾਂ ਦੋਹਾਂ ਸਲੋਕਾਂ ਦੇ ਅੰਦਰ ਹੀ ਬਿਰਹਾ ਦਾ ਜ਼ਿਕਰ ਹੈ। ਸਭ ਤੋਂ ਪਹਿਲਾਂ ਬੰਦੇ ਦੇ ਮਨ ਦੇ ਅੰਦਰ ਮੋਹ ਬਣਦਾ ਹੈ, ਮੋਹ। ਔਰ ਮੋਹ ਦੀ ਪਰਿਭਾਸ਼ਾ ਇਸ ਤਰ੍ਹਾਂ ਕਹਿ ਲਈਏ ਕਿ ਜੋ ਘਰ ਦੀ ਚਾਰ ਦੀਵਾਰੀ ਦੇ ਅੰਦਰ ਅੰਦਰ ਰਹੇ ਉਹਦਾ ਨਾਮ ਮੋਹ ਹੈ। ਘਰ ਦੀ ਚਾਰ ਦੀਵਾਰੀ ਦੇ ਅੰਦਰ ਆਪਣਾ ਪਰਿਵਾਰ ਚੰਗਾ ਲੱਗਦਾ, ਦੂਜਿਆਂ ਦੇ ਪਰਿਵਾਰ ਚੰਗੇ ਨਹੀਂ ਲੱਗਦੇ। ਆਪਣੇ ਬੱਚੇ ਚੰਗੇ ਲੱਗਦੇ ਨੇ, ਦੂਸਰੇ ਦੇ ਬੱਚੇ ਚੰਗੇ ਨਹੀਂ ਲੱਗਦੇ। ਤੋ ਮੋਹ ਖਤਰਨਾਕ ਤਾਂ ਹੈ ਕਿਉਂਕਿ ਮੋਹ ਦੇ ਅੰਦਰ ਆਪਣਾ ਆਪਣਾ ਲੱਗਦਾ ਹੈ ਤੇ ਦੂਜੇ ਆਪਣੇ ਨਹੀਂ ਲੱਗਦੇ। ਤੋ ਜਦ ਦੂਜੇ ਆਪਣੇ ਲੱਗਦੇ ਨਹੀਂ, ਤੋ ਫਿਰ ਕਿਸੇ ਦੂਜੇ ਨੂੰ ਉਜਾੜਨ ਲੱਗਿਆਂ ਡਰ ਵੀ ਕਿਸ ਚੀਜ਼ ਦਾ ਹੈ? ਜਦ ਕੋਈ ਦੂਸਰਾ ਆਪਣਾ ਲੱਗਦਾ ਹੀ ਨਹੀਂ, ਤੋ ਆਪਣਾ ਨਹੀਂ ਤੇ ਫਿਰ ਦੂਸਰੇ ਦੇ ਨਾਲ ਹਮਦਰਦੀ ਵੀ ਕਾਹਦੀ ਹੈ? ਮੋਹ ਦੇ ਅੰਦਰ ਬੰਦਾ ਦੂਸਰੇ ਨੂੰ ਉਜਾੜ ਸਕਦਾ ਹੈ ਆਪਣੇ ਆਪ ਨੂੰ ਵਸਾਉਣ ਲਈ। ਮੋਹ ਦੇ ਅੰਦਰ ਬੰਦਾ ਦੂਸਰੇ ਦੇ ਕਾਰੋਬਾਰ ਨੂੰ ਬੰਦ ਕਰ ਸਕਦਾ ਹੈ ਆਪਣਾ ਕਾਰੋਬਾਰ ਚੱਲਦਾ ਰੱਖਣ ਲਈ। ਮੋਹ ਦੇ ਅੰਦਰ ਬੰਦਾ ਦੂਸਰੇ ਬੱਚੇ ਦੇ ਮੂੰਹ ਵਿੱਚੋਂ ਭੋਜਨ ਖੋਹ ਸਕਦਾ ਹੈ ਆਪਣੇ ਬੱਚੇ ਦੇ ਪੇਟ ਪੂਰਤੀ ਵਾਸਤੇ। ਮੋਹ ਦੇ ਅੰਦਰ ਦੂਸਰੇ ਨੂੰ ਦੁੱਖ ਦੇ ਸਕਦਾ ਹੈ ਆਪਣੀਆਂ ਖੁਸ਼ੀਆਂ ਲਈ, ਦੂਸਰੇ ਨੂੰ ਰੁਵਾ ਕੇ ਆਪਣੀਆਂ ਖੁਸ਼ੀਆਂ ਲੱਭਣ ਦਾ ਯਤਨ ਕਰਦਾ ਹੈ ਉਹ ਬੰਦਾ, ਜਿਸ ਬੰਦੇ ਦੇ ਮਨ ਦੇ ਅੰਦਰ ਮੋਹ ਹੈ ਤੇ ਮੋਹ ਦੀ ਤਾਰਾ ਬੜੀ ਪ੍ਰਬਲ ਤੇ ਡੂੰਘੀ ਹੋ ਕੇ ਚੱਲ ਰਹੀ ਹੈ, ਇਹ ਬੰਦਾ ਮੋਹ ਤੋਂ ਕੁਰਬਾਨੀ ਦੇ ਜਾਂਦਾ ਹੈ, ਤਮਾਮ ਗੁਣਾਂ ਦੀ ਮੋਹ ਦੇ ਉੱਤੋਂ ਕੁਰਬਾਨੀ ਕਰ ਦਿੰਦਾ ਹੈ। ਹੁਣ ਥੋੜਾ ਸਮਝ ਦਾ ਦਾਇਰਾ ਵਧਣਾ ਸ਼ੁਰੂ ਹੋ ਜਾਏ, ਇਸ ਨੂੰ ਸਾਰੇ ਹੀ ਆਪਣੇ ਲੱਗਣੇ ਸ਼ੁਰੂ ਹੋ ਜਾਣ
गुरबाणी की कथा कीर्तन सुनद्या सुनद्या गुरबाणी का कोई वाक मन चोट कर जाए इनू सारिया विच परमात्मा नजर आना शुरू होवे महसूस करे जिस तरह दे मेरे बच्चे ने उस तरह दे दूसरियां दे बच्चे ने जिस तरह दा दुख मेरा है इस तरह दा ही दुख दूसरे दा जिस तरह दा गरीबी दे अंदर मैं दुख नू हंडारिया गरीबी सारियां वास्ते इको जी दुखदाई है दूसरे लिए घट नहीं है जिन्ना कलेश मेरे अंदर इन्ना ही कलेश दूसरे दे अंदर है प्रेम दे अंदर आया होया बंदा किसे नू दुख देन तो पहला उस जगह दे उते अपने आप नू खड़ा करके वेख लेंदा है। अगर इस जगह दे उते मैं खड़ा हुंदा ए बंदा मैनू दुखी करन दा यतन करदा तां मेरे मन दे उते की बीतदी तां मेरे मन दी दशा की हुंदी। प्रेम दे अंदर आया होया बंदा इन्हां गल्लां दी विचार करनी शुरू कर देंदा है। तो जद ये गल्लां विचार दे अधीन आ जान तो फिर पाप हुंदा ही नहीं है अपराध हुंदा ही नहीं है। पाप अपराध कदों हुंदा है मन ने बुराई नूं चितविया है ते तन उसे वक्त ओह काम करन वास्ते उठ के तुर पिया है। मन ने कह दिता है विचारी करनी चाहीदी है तन उसे वक्त नालों नाल इस राह दे उत्ते चल पिया है अपराध होया ते पाप होया। मन ने कह दिता है चोरी होनी चाहीदी है तन नालों नाल उठ के किसी की जेब कतरन लई किसी का घर उजाड़न लई चोरी करन लई चल पिया अपराध होया पाप होया। अगर मन कहे चोरी करनी चाहीदी है ते तुसी इस विचार नूं विचार अधीन कर लो परखना शुरू कर दो रिड़कना शुरू कर दो भी ये कम चंगा है जां बुरा है तो आप चंद समय बाद पाओगे तुहाडे मन दा भी मनोबल डिग गया है। मन दे अंदरों हुण आवाज आ रही है पर बड़ी मदम फिर विचारी जाओ इस विचार नूं रिड़की जाओ कुछ समा बीत जाण तों बाद पाओगे विचार मन विचों निकल ही गया है चोरी करन दा इरादा ही बदल गया है। मैला विचार बनदिया सार मैला कर्म करन वाले बड़े वड्डे पापी दुराचारी अपराधी जगत दे अंदर मिलदे ने। मैला विचार बन जाए उन्नू समा देना उस विचार नू डिले करना इस तरह दे मनुखां कोलों ना पाप हुंदा है ना अपराध हुंदा है। तीसरी क्वालिटी दे ओ मनुख ने जिहड़े बहुत उत्तम ने जिन्हां दे मन दे अंदर मैला विचार बनदा ही नहीं है। खैर किसी वक्त मैं फिर अर्ज करांगा अर्ज मैं कर रहा सा प्रेम दे अंदर अपने बच्चियां वर्गे दूसरे दे बच्चे भी नजर आ जांदे ने ते जद दूसरे दे बच्चे भी मेरे बच्चियां दे बराबर दिस रहे ने तो फिर दूसरे दे बच्चे नूं रुवा के अपने बच्चे नूं हसाउण दा यतन किवें कर सकांगे। दूसरे दे बच्चे दे मुंह विचों भोजन दा टुकड़ा खो के अपने बच्चे दे पेट दे अंदर किवें तोर सकांगे क्योंकि दूसरे दे ते अपने दे अंदर हुण कोई फर्क नजर नहीं आ रहा। फिर इस तरह की अवस्था दे अंदर पहुंचया होया मनुख दूसरे की गरीबी दूसरे की दीन दशा दूसरे की भुख नूं वेख के मिटाउण दा यतन करदा है ना मिटा सके ते उहदे हिरदे की डूंघाई विचों इक अरदास हुंदी है नानक नाम चढ़दी कला तेरे पाने सरबत दा भला। फिर वह अरदास करता है निरंकार सब दा भला कर। ठीक है मेरी लोड़ है भोजन पर दूसरे दी लोड़ भी ते भोजन है इकली मेरी लोड़ ते नहीं है। मेरी लोड़ है कपड़ा दूसरे दी लोड़ भी ते कपड़ा है इकली मेरी लोड़ ते नहीं है। जो मेरिया लोड़ा ने उस समाजिक प्राणी होने दे नाते सब दियां लोड़ा ने। मैं किसे दियां लोड़ा खो लवां दाता खो लवां और अपनियां लोड़ां पूरियां करां ये मैनू शोभा नहीं देंदा। फिर वो दूसरे नूं भी हसाउण दा यतन करदा है जितनी उसकी समर्था है ते जद समर्था खत्म हो जांदी है ते फिर वो अरदास करदा है परमात्मा सब दा भला कर ते सब दा भला मंगण वाला सब दे घेरे दे अंदर आप भी आ जांदा है। इस तरह नहीं है कि आप सब दे घेरे तो बाहर रहिंदा है सब दे दायरे विच वो आप भी आ जांदा है। सब दे घेरे दे अंदर तमाम पशु परिंदे जीव जंतु मनुख मातर सब कुछ आ जांदे ने दिसन वाले ना दिसन वाले सारे जंतु आ जांदे ने सब दे घेरे दे अंदर।
तो एक दस्तूर है जो सब दा भला मंगदा है वो कर भावे ना सके क्योंकि करना तो उन्हें ही है ना जिनी समर्था है कर भावे ना सके पर जो मंगदा है परमात्मा उहदा भला अवश्य करदा है ते जो दूसरे का बुरा मंगदा है एक दस्तूर है परमात्मा का बनाया होया उहदा अपना बुरा हुंदा है अवश्य हुंदा है दूसरे का बुरा मंगना एवें समझ लो अपने वास्ते बुराई मंगन का तुसी राह खोल रहे हो तुहाडा बुरा होवे ए यतन कर रहे हो दूसरे का भला मंगना समझ लो ए यतन कर रहे हो कि मेरा भला होवे अगर ए नुक्ता समझ विच आ जाए ते आप कदी किसे दूसरे का बुरा मंग ही नहीं पाओगे मैं ना लफ्जां नूं दोबारा दोहरा दिया दूसरे का बुरा मंगोगे बुरा कर नहीं पाओगे क्योंकि जो भी देना है परमात्मा ने देना है साडे हाथ विच ते है नहीं असी किसे दे कोलों खोई तुरे जावांगे ले जावांगे अगर परमात्मा ही उहदी जेब भरी जा रही है ते असी लै लै के थक जावांगे देण वाला कदी थकदा नहीं है तो अर्ज मैं कर रहा सां दूसरे का बुरा करना जां बुरा मंगना इस तरह समझ लो कि तुसी अपना बुरा आप ही कर रहे हो अपने हत्थां दे नाल ही अपने पैरां दे उत्ते कुहाड़ा मार रहे हो दूसरे का भला मंग के तुसी अपना ही भला मंग रहे हो एक सूत्र है परमात्मा का दस्तूर है अगर ये नुक्ता समझ विच आ जाए तो धर्म दे राह दे अंदर इस नुक्ते दे जरिए तुहानू बहुत वड्डी सफलता प्राप्त हो सकती है धर्म दे राह दे उत्ते चलदियां चलदियां रीढ़ दी हड्डी दा एक मणका है सब दा भला मंगना भला वेखना भला सोचना असीं भला मंगदे भी नहीं आ भला करदे भी नहीं आ भला सोचदे भी नहीं आ तो फिर हुंदा की ये जीवन दे अंदर पूरा हुंदा है जीवन दे अंदर कले कलेश दुख दलिद्र बन जांदे ने तो फिर साडे कोल उहनूं मिटाउण वास्ते राह की है फिर भी ये नहीं कि जिस कारण करके बीमारी बनी है हुण मैं वो कम ना करा कम ओही करना है हुण अगला नुक्ता है बस $5 देने ने अरदास करवा लेनी है ताकि मेरा भला होवे इस तरह भला हुंदा नहीं है दूसरे कोलों पाठ करवा लेना है ताकि मेरा भला होवे ते खुद करना नहीं परहेजकार बनना नहीं शुभ कर्म करना नहीं तो फिर जीवन दे अंदर कले कलेश हो के चोरे ये सब कुछ वधदा तुरिया जांदा है खैर मैं अपने विषय वल मुड़ा नंबर एक दे उत्ते है मोह फिर इस तो बाद अगे चल के आउंदा है प्रेम ये प्रेम दा दूसरा रूप है कि सब दा भला मंगना जिस हिरदे दे अंदर मोह है ते मोह दी तारा बड़ी डूंगी ते बड़ी तिखी चलदी है भला मंगदा जरूर है पर केवल अपना ते अपने परिवार का भला मंगदा है अपने वास्ते मंगदा है दूसरे वास्ते नहीं दूसरे का लख नुकसान हुंदा है हुंदा रहे मेरा ना होए और मेरे को इस तरह का एक प्रेमी मैनू मिलिया भी सी एक मार्केट के अंदर किधरे अग लग गई दिवाली के दिनों के अंदर दुकाना 10-12 सड़के राख हो तबाह हो गई ओदी दुकान बच गई सबब दे नाल गुरुद्वारे आउंदा है प्रसाद लेके अरदास करवा रहे निरंकार तेरा मैं शुक्र गुजार हां मेरी दुकान बच गई है मैं क्या सड़ियां किन्नियां ने कहन लगा 10-12 दुकाना सड़ के बिल्कुल सवाह बन गईयां ने राख बन गईयां ने मेरी बच गई है मेरी बच गई है मैं खुश हां दूसरे दियां सड़ गईयां ने मैनूं कोई अफसोस नहीं है इस तरह का मनुख मोह दे अंदर जकड़िया है इस तरह के मनुख की अरदास का की लाभ होएगा की अर्थ होएगा जो दूसरे की दुकान सड़ गए उदे उते अफसोस जार भी नहीं कर रहा कि सड़ गई ने अपनी बची अपने बचन वास्ते हासे निकलते ने इस तरह का मनुख अंदरों बड़ा करप्ट हुंदा है खोटा हुंदा है अंदर का शुद्ध नहीं हुंदा दूसरे का नुकसान होया है उदे विच खुशी नूं प्रगट करना ये बड़े हौले मनुखां दा काम है दूसरे दे रोने दे अंदर किसे नूं रोण दी जाच आ जाए दूसरे दी खुशी दे अंदर खुश होण दी जाच आ जाए दूसरे दे हंजू वेख के अक्षबार होण दी इस नूं वादी पै जाए इस तरह दा मनुख फिर रब दे नेड़े नेड़े अंदरों हुंदा तुरिया जांदा है तो खैर प्रेम दे अंदर बंदे नूं दूसरे दा दुख भी दुखी करके रख देंदा है दुख दूसरे दे घर विच आया है
ਬੰਦਾ ਆਪਣੀ ਜਗ੍ਹਾ ਦੇ ਉੱਤੇ ਪਰੇਸ਼ਾਨ ਹੋਇਆ, ਦੁੱਖ ਆਇਆ ਕਿਉਂ ਹੈ, ਤੇ ਫਿਰ ਉਹਨੂੰ ਪਤਾ ਵੀ ਨਹੀਂ ਹੁੰਦਾ ਤੇ ਉਹਦੀ ਅਰਦਾਸ ਵੀ ਹੋ ਜਾਂਦੀ ਹੈ ਨਿਰੰਕਾਰੇ ਦਾ ਭਲਾ ਕਰ। ਬੜੇ ਸੱਜਣ ਇਸ ਤਰ੍ਹਾਂ ਦੇ ਮਿਲਦੇ ਨੇ ਨਿਰੰਕਾਰੇ ਦਾ ਭਲਾ ਕਰ, ਜਿਹਦੇ ਵਾਸਤੇ ਅਰਦਾਸ ਕੀਤੀ ਜਾ ਰਹੀ ਉਹਨੂੰ ਪਤਾ ਵੀ ਨਹੀਂ ਕਿ ਮੇਰੇ ਸਬੰਧ ਵਿੱਚ ਕੋਈ ਪਾਠ ਪੂਜਾ ਕਰ ਰਿਹਾ ਜਾਂ ਅਰਦਾਸ ਕਰ ਰਿਹਾ, ਪਤਾ ਵੀ ਨਹੀਂ। ਪ੍ਰੇਮੀ ਹਿਰਦਾ ਭਲੇ ਦੀ ਸੋਚ ਰੱਖਦਾ ਹੈ, ਭਲਾ ਮੰਗਦਾ ਹੈ, ਕਿਸੇ ਦਾ ਦੁੱਖ ਉਹਦੇ ਕੋਲੋਂ ਬਰਦਾਸ਼ਤ ਹੁੰਦਾ ਨਹੀਂ ਹੈ, ਕਿਸੇ ਦਾ ਦਰਦ ਉਹਦੇ ਕੋਲੋਂ ਸਹਿਣ ਹੁੰਦਾ ਨਹੀਂ ਹੈ। ਦੂਸਰਾ ਰੋਂਦਾ ਹੈ ਨਾਲ ਉਹਦੇ ਵੀ ਹੰਝੂ ਉਤਰਨੇ ਸ਼ੁਰੂ ਹੋ ਜਾਂਦੇ ਨੇ, ਦੂਸਰਾ ਹੱਸਦਾ ਹੈ ਤੇ ਉਹ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਹੁੰਦਾ ਹੈ, ਨਿਰੰਕਾਰ ਤੂੰ ਇਹਨੂੰ ਦਾਤਾਂ ਦਿੱਤੀਆਂ ਨੇ, ਜਿਨ੍ਹਾਂ ਨੂੰ ਨਹੀਂ ਮਿਲੀਆਂ ਤੂੰ ਉਹਨਾਂ ਦੀ ਝੋਲੀ ਵੀ ਬਖਸ਼, ਸਾਰਿਆਂ ਨੂੰ ਦੇ। ਪ੍ਰੇਮੀ ਹਿਰਦਾ ਸਭ ਦਾ ਭਲਾ ਮੰਗਦਾ ਹੈ। ਪ੍ਰੇਮ ਜਿਵੇਂ ਜਿਵੇਂ ਮਨ ਦੇ ਅੰਦਰ ਟਿਕਦਾ ਜਾਂਦਾ ਹੈ, ਪ੍ਰੇਮ ਅੰਦਰ ਪੱਕਦਾ ਜਾਂਦਾ ਹੈ, ਪ੍ਰੇਮ ਹੀ ਅੱਗੇ ਜਾ ਕੇ ਪੱਕਦਾ ਪੱਕਦਾ ਵੈਰਾਗ ਦਾ ਰੂਪ ਧਾਰਨ ਕਰ ਲੈਂਦਾ ਹੈ। ਅੱਜ ਜਿਹੜੇ ਦੋ ਸਲੋਕ ਭਗਤ ਫਰੀਦ ਸਾਹਿਬ ਜੀ ਨੇ ਮੈਂ ਤੁਹਾਡੇ ਸਾਹਮਣੇ ਪੜ੍ਹ ਕੇ ਸੁਣਾਏ, ਦੋਵਾਂ ਦੇ ਅੰਦਰ ਵੈਰਾਗ ਦਾ ਜ਼ਿਕਰ ਹੈ। ਸਭ ਤੋਂ ਪਹਿਲਾਂ ਮੋਹ, ਫਿਰ ਉਸ ਤੋਂ ਬਾਅਦ ਪ੍ਰੇਮ। ਪ੍ਰੇਮ ਅੰਦਰ ਪੱਕ ਜਾਏ, ਪ੍ਰੇਮ ਅੰਦਰ ਟਿਕ ਜਾਏ, ਪ੍ਰੇਮ ਪੱਕਦਾ ਪੱਕਦਾ ਅੱਗੇ ਜਾ ਕੇ ਵੈਰਾਗ ਦਾ ਰੂਪ ਧਾਰਨ ਕਰ ਲੈਂਦਾ ਹੈ। ਠੀਕ ਇਸ ਤਰ੍ਹਾਂ ਹੀ ਜਿਵੇਂ ਆਪ ਕਿਸੇ ਗਊ ਜਾਂ ਮੱਝ ਦਾ ਕਿਸੇ ਭਾਂਡੇ ਦੇ ਅੰਦਰ ਦੁੱਧ ਲੈ ਕੇ ਆਉਂਦੇ ਹੋ, ਦੁੱਧ ਉਸ ਦੁੱਧ ਨੂੰ ਜਾਗ ਲਾ ਕੇ ਖੱਟਾ ਲਾ ਕੇ ਜਮਾ ਦਿਓ, ਉਹਦਾ ਰੰਗ ਢੰਗ ਤੇ ਉਸ ਤਰ੍ਹਾਂ ਦਾ ਹੀ ਰਹਿੰਦਾ ਹੈ, ਪਰ ਉਹਦਾ ਨਾਂ ਬਦਲ ਜਾਂਦਾ ਹੈ ਤੇ ਥੋੜਾ ਜਿਹਾ ਉਹਦੇ ਅੰਦਰ ਫਰਕ ਪੈ ਜਾਂਦਾ ਹੈ, ਉਹ ਜੰਮਣ ਤੋਂ ਬਾਅਦ ਬਣ ਜਾਏਗਾ ਦਹੀਂ। ਰੰਗ ਦਾ ਭਾਵੇਂ ਚਿੱਟਾ ਹੀ ਰਿਹਾ ਪਰ ਉਹਦਾ ਨਾਮ ਬਦਲ ਗਿਆ। ਹੁਣ ਪੁੱਛੋ ਵੀ ਭਾਂਡੇ ਦੇ ਅੰਦਰ ਕੀ ਵਸਤੇ, ਕੋਈ ਇਹ ਨਹੀਂ ਕਹੇਗਾ ਦੁੱਧ ਪਿਆ, ਵੇਖਣ ਵਾਲੇ ਸਾਰੇ ਹੀ ਕਹਿਣਗੇ ਦਹੀਂ, ਬਰਤਨ ਦੇ ਅੰਦਰ ਦਹੀਂ ਹੈ, ਕੱਲ ਦੁੱਧ ਸੀ ਅੱਜ ਦੁੱਧ ਨਹੀਂ ਹੈ ਅੱਜ ਦਹੀਂ ਹੈ। ਫਿਰ ਸਿੱਝੇ ਸਿੱਝੇ ਉਹਨੂੰ ਮਥਣਾ ਸ਼ੁਰੂ ਕਰ ਦਿੱਤਾ ਹੈ, ਉਹਨੂੰ ਮਥਦਿਆਂ ਮਥਦਿਆਂ ਅੱਗੋਂ ਦੋ ਚੀਜ਼ਾਂ ਨਿਕਲੀਆਂ ਨੇ, ਇੱਕ ਦੇ ਅੰਦਰ ਕੱਢ ਕੇ ਮੱਖਣ ਪਾ ਦਿੱਤਾ ਹੈ ਤੇ ਦੂਜੇ ਭਾਂਡੇ ਦੇ ਅੰਦਰ ਕੱਢ ਕੇ ਲੱਸੀ ਪਾ ਦਿੱਤੀ ਹੈ। ਦੁੱਧ ਤੋਂ ਪੈਦਾ ਹੋਇਆ ਸਭ ਕੁਝ, ਪੁੱਛੋ ਵੀ ਇਸ ਭਾਂਡੇ ਵਿੱਚ ਕੀ ਤੇ ਦੂਜੇ ਵਿੱਚ ਕੀ, ਜਵਾਬ ਆਏਗਾ ਇੱਕ ਦੇ ਅੰਦਰ ਮੱਖਣ ਹੈ, ਦੂਸਰੇ ਦੇ ਅੰਦਰ ਛਾਸ਼ ਹੈ, ਦੂਸਰੇ ਦੇ ਅੰਦਰ ਲੱਸੀ ਹੈ। ਉਸ ਮੱਖਣ ਨੂੰ ਤਪਾ ਦਿਓ ਤੇ ਫਿਰ ਬਣ ਜਾਏਗਾ ਇਹਦੇ ਅੰਦਰ ਸ਼ੁੱਧ ਦੇਸੀ ਘਿਓ ਹੈ, ਹੈ ਤੇ ਆਖਰ ਦੁੱਧ। ਠੀਕ ਇਸ ਤਰ੍ਹਾਂ ਮੋਹ ਤੋਂ ਅੱਗੇ ਚੱਲਦਾ ਚੱਲਦਾ ਬਣ ਜਾਂਦਾ ਹੈ ਪ੍ਰੇਮ। ਪ੍ਰੇਮ ਜਦ ਪੱਕਦਾ ਤੁਰਿਆ ਜਾਂਦਾ ਹੈ, ਰਸਦਾ ਤੁਰਿਆ ਜਾਂਦਾ ਹੈ, ਪ੍ਰੇਮ ਹੀ ਅੱਗੇ ਜਾ ਕੇ ਨਾਂ ਬਦਲ ਲੈਂਦਾ ਹੈ, ਪ੍ਰੇਮ ਹੀ ਰੂਪ ਬਦਲ ਰਹਿੰਦਾ ਹੈ, ਉਹਦਾ ਨਾਂ ਬਣ ਜਾਂਦਾ ਹੈ ਵੈਰਾਗ। ਪ੍ਰੇਮ ਦਾ ਹੀ ਬਦਲਿਆ ਹੋਇਆ ਨਾਂ ਤੇ ਬਦਲਿਆ ਹੋਇਆ ਰੂਪ ਵੈਰਾਗ ਹੈ, ਇੱਕ ਅਵਸਥਾ ਦਾ ਨਾਂ। ਉਸ ਅਵਸਥਾ ਦੇ ਅੰਦਰ ਪਹੁੰਚਣ ਵਾਲੇ ਨੂੰ ਕਹਿ ਦਿੱਤਾ ਗਿਆ ਵੈਰਾਗੀ ਹਿਰਦਾ, ਇੱਕ ਅਵਸਥਾ ਵਿੱਚ ਰਹਿਣ ਵਾਲੇ ਨੂੰ ਕਹਿ ਦਿੱਤਾ ਗਿਆ ਪ੍ਰੇਮੀ ਹਿਰਦਾ, ਇੱਕ ਅਵਸਥਾ ਵਿੱਚ ਰਹਿਣ ਵਾਲੇ ਨੂੰ ਕਹਿ ਦਿੱਤਾ ਗਿਆ ਇਹ ਬਿਲਕੁਲ ਮੋਹ ਦੇ ਚਿੱਕੜ ਦੇ ਅੰਦਰ ਲਬਰੇਜ ਹੈ। ਤੋ ਖੈਰ ਵੈਰਾਗ, ਵੈਰਾਗ ਦੀ ਅਵਸਥਾ ਦੀਆਂ ਨਿਸ਼ਾਨੀਆਂ ਨੇ ਕਿ ਇਸ ਤਰ੍ਹਾਂ ਦੇ ਮਨੁੱਖੀ ਮਨ ਵਿੱਚੋਂ ਹਰ ਵਕਤ ਹੰਝੂ ਉੱਠਦੇ ਰਹਿੰਦੇ ਨੇ। ਪ੍ਰੇਮ ਅੰਦਰ ਨੱਕੋ ਨੱਕ ਭਰਿਆ ਰਹਿੰਦਾ ਹੈ, ਪ੍ਰੇਮ ਸਮਾਇਆ ਰਹਿੰਦਾ ਹੈ, ਤੇ ਉਹ ਪ੍ਰੇਮ ਫਿਰ ਵੈਰਾਗ ਦਾ ਰੂਪ ਬਣ ਕੇ ਹੰਝੂਆਂ ਦੇ ਰਾਹੀਂ ਇਹ ਗਰਮ ਜਲਦੇ ਰਾਹੀਂ ਅੱਖਾਂ ਵਿੱਚੋਂ ਬਾਹਰ ਟਪਕਣਾ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਦੇ ਮਨੁੱਖ ਦੇ ਕੋਲ ਕਿਧਰੇ ਮਾਮੂਲੀ ਜਿਹੀ ਗੁਰੂ ਦੀ ਗੱਲ ਕਰੋ, ਉਹਦੇ ਨੇਤਰ ਤੁਹਾਨੂੰ ਵਗਦੇ ਦਿਸਣਗੇ। ਇਸ ਤਰ੍ਹਾਂ ਦੇ ਮਨੁੱਖ ਦੇ ਕੋਲ ਕਿਧਰੇ ਜਾ ਕੇ ਕੋਈ ਗੁਰੂ ਕੀ ਕਥਾ ਕਹਾਣੀ ਆਰੰਭ ਹੀ ਕਰੋ, ਛੇੜੋਏ, ਉਸੇ ਵਕਤ ਉਹਦੇ ਗਲੇ ਦੇ ਅੰਦਰ ਗੱਚ ਆ ਜਾਂਦਾ ਹੈ, ਗਲਾ ਰੁਕ ਜਾਂਦਾ ਹੈ ਔਰ ਹੰਝੂ ਵਗਣੇ ਸ਼ੁਰੂ ਹੋ ਜਾਂਦੇ ਨੇ। ਕਮਾਲ ਦੀ ਗੱਲ ਹੈ, ਇੰਨਾ ਵੈਰਾਗੀ ਹਿਰਦਾ ਕੱਲ ਤੱਕ ਲਗਾਤਾਰ ਗੁਰੂ ਦੀਆਂ ਕਥਾ ਕਹਾਣੀਆਂ ਸੁਣਦਾ ਸੀ ਪਰ ਕਦੀ ਰੰਚਕ ਮਾਤਰ ਮਨ ਦੇ ਉੱਤੇ ਅਸਰ ਨਹੀਂ ਸੀ ਹੋਇਆ। ਅੱਜ ਥੋੜੀ ਜਿਹੀ ਸੁਣਦਾ ਹੈ, ਉਹਦੇ ਨਾਲ ਹੀ ਮਨ ਨੂੰ ਚੋਟ ਲੱਗਦੀ ਹੈ, ਮਨ ਰੋਣਾ ਸ਼ੁਰੂ ਕਰ ਦਿੰਦਾ। ਕਹਿੰਦੇ ਨੇ ਕਿ ਰੁੱਖ ਦੀ ਟਹਿਣੀ ਜਿੰਨੀ ਕੋਮਲ ਹੁੰਦੀ ਹੈ, ਥੋੜੀ ਜਿਹੀ ਹਵਾ ਆਵੇ ਤੇ ਹਵਾ ਦੇ ਝੋਂਕੇ ਦੇ ਨਾਲ ਰੁੱਖ ਦੀਆਂ ਟਹਿਣੀਆਂ ਝੂਮਣਾ ਸ਼ੁਰੂ ਕਰ ਦਿੰਦੀਆਂ ਨੇ। ਮਾਮੂਲੀ ਹਵਾ ਦੇ ਨਾਲ, ਨਾ ਮਾਤਰ ਹਵਾ ਦੇ ਨਾਲ ਪੱਤੇ ਹਿਲਣੇ ਸ਼ੁਰੂ ਕਰ ਦਿੰਦੇ ਨੇ। ਰੁੱਖ ਦਾ ਤਣਾ ਪੱਕਦਾ ਪੱਕਦਾ ਕਾਫੀ ਮੋਟਾ ਹੋ ਜਾਏ ਔਰ ਉਹ ਤਣਾ ਤਾਕਤਵਰ ਬਣ ਜਾਏ, ਥੋੜੀ ਹਵਾ ਦੇ ਨਾਲ ਤੇ ਉਸ ਤਣੇ ਨੂੰ ਹਿਲਾਇਆ ਨਹੀਂ ਜਾ ਸਕਦਾ, ਹਿੱਲੇਗਾ ਨਹੀਂ।
ਉਤਨਾ ਝੂਮਦਾ ਨਹੀਂ ਹੈ। ਕੋਮਲ ਟਹਿਣੀਆਂ ਹਵਾ ਦੇ ਸਾਹਮਣੇ ਝੂਮਦੀਆਂ ਨੇ, ਪਰ ਤਾਕਤਵਰ ਤਨਾ ਇੱਕ ਰੁੱਖ ਦਾ ਟਾਹਣਾ ਉਹਤੇ ਹਵਾ ਦੇ ਸਾਹਮਣੇ ਨਹੀਂ ਝੂਮਦਾ। ਬਹੁਤ ਤੇਜ਼ ਤੂਫਾਨ ਤੋਂ ਬਾਅਦ ਉਹ ਵੀ ਝੂਮਦਾ ਹੈ, ਪਰ ਫੇਰ ਅੱਗੇ ਚਲੋ ਜੇ ਪੱਥਰ ਹੈ ਤੇ ਪੱਥਰ ਭਾਵੇਂ ਤੂਫਾਨ ਚੱਲਦੇ ਰਹਿਣ ਫਿਰ ਉਹ ਬਿਲਕੁਲ ਹੀ ਨਹੀਂ ਝੂਮਦਾ। ਪੱਥਰ ਹਵਾ ਦੇ ਸਾਹਮਣੇ ਨਾਚ ਨਹੀਂ ਕਰਦਾ, ਝੂਮਦਾ ਨਹੀਂ ਹੈ। ਜਿਸ ਮਨੁੱਖ ਦੇ ਮਨ ਦੇ ਅੰਦਰ ਵੈਰਾਗ ਬਹੁਤ ਜ਼ਿਆਦਾ ਹੈ, ਗੁਰੂ ਦੇ ਸੰਬੰਧ ਵਿੱਚ ਪ੍ਰੇਮ ਬਹੁਤ ਜ਼ਿਆਦਾ ਹੈ, ਮਾਮੂਲੀ ਜੀ ਆਵਾਜ਼ ਗੁਰੂ ਦੇ ਸੰਬੰਧ ਵਿੱਚ ਕੋਈ ਕੰਨਾਂ ਤੱਕ ਆਈ ਹੈ, ਉਹ ਝੂਮਣਾ ਸ਼ੁਰੂ ਕਰ ਦਿੰਦਾ ਹੈ, ਰੋਣਾ ਸ਼ੁਰੂ ਕਰ ਦਿੰਦਾ ਹੈ, ਵੈਰਾਗ ਅੰਦਰੋਂ ਬਾਹਰ ਫੁੱਟਣਾ ਸ਼ੁਰੂ ਹੋ ਜਾਂਦਾ ਹੈ, ਮਾਮੂਲੀ ਜੀ ਗੁਰੂ ਦੀ ਗੱਲ ਸੁਣਦੇ ਆਏ। ਇਸ ਤੋਂ ਅੱਗੇ ਤੁਰੇ ਜਾਓ, ਕੁਝ ਮਨੁੱਖ ਇਸ ਤਰ੍ਹਾਂ ਦੇ ਨੇ, ਉਹਨਾਂ ਦੇ ਮਨ ਦੇ ਅੰਦਰ ਗੁਰੂ ਦੇ ਸੰਬੰਧ ਵਿੱਚ ਪ੍ਰੇਮ ਤੇ ਹੁੰਦਾ ਹੈ, ਪਰ ਉਹ ਪ੍ਰੇਮ ਪੱਕਿਆ ਨਹੀਂ ਹੁੰਦਾ। ਕਦੀ ਕਦਾਰ 6 ਮਹੀਨੇ ਸਾਲ ਬਾਅਦ ਉਹਨਾਂ ਦੇ ਮਨ ਦੀ ਦਸ਼ਾ ਬਣਦੀ ਹੈ, ਕਥਾ ਚੱਲਦੀ ਹੈ, ਕਥਾ ਨੂੰ ਸੁਣਦਿਆਂ ਕੀਰਤਨ ਨੂੰ ਸੁਣਦਿਆਂ ਕਿਧਰੇ ਮਾਮੂਲੀ ਜਿਹਾ ਮਨ ਵੈਰਾਗਮਈ ਬਣਦਾ ਹੈ, ਨਹੀਂ ਤੇ ਨਹੀਂ ਬਣਦਾ, ਪਰ ਪ੍ਰੇਮ ਹੁੰਦਾ ਹੈ, ਪਰ ਥੋੜਾ ਹੁੰਦਾ ਹੈ, ਕੱਚੀ ਮਿਆਰ ਵਾਲਾ ਹੁੰਦਾ ਹੈ, ਅਜੇ ਪੱਕਿਆ ਨਹੀਂ। ਕੁਝ ਇਸ ਤਰ੍ਹਾਂ ਦੇ ਪੱਥਰ ਲੋਕ ਵੀ ਹੁੰਦੇ ਨੇ, ਖਿਮਾ ਚਾਹਾਂਗਾ, ਭਾਵੇਂ ਦਿਨ ਭਰ ਰਾਤ 24 ਘੰਟੇ ਲਗਾਤਾਰ ਕਥਾ ਚੱਲਦੀ ਰਹੇ, ਕੀਰਤਨ ਚੱਲਦਾ ਰਹੇ, ਪਰ ਉਹਨਾਂ ਦੇ ਨੇਤਰ ਕਦੀ ਤਰ ਹੁੰਦੇ ਹੀ ਨਹੀਂ ਹੈ, ਕਦੀ ਨੇਤਰਾਂ ਵਿੱਚੋਂ ਵੈਰਾਗ ਆਉਂਦਾ ਹੀ ਨਹੀਂ ਹੈ, ਬੜੇ ਪੱਥਰ, ਬੜੇ ਕਠੋਰ। ਤੋ ਖੈਰ, ਅੱਜ ਦੇ ਇਹ ਮਹਾਂਵਾਕ ਭਗਤ ਫਰੀਦ ਸਾਹਿਬ ਜੀ ਦੇ, ਕਹਿੰਦੇ ਨੇ, ਫਰੀਦਾ ਚਿੰਤ ਖਟੋਲਾ, ਹੇ ਪ੍ਰਮਾਤਮਾ ਮੈਂ ਚਿੰਤਾ ਨੂੰ ਖਟੋਲਾ ਬਣਾ ਲਿਆ। ਖਟੋਲਾ ਕਹਿੰਦੇ ਨੇ ਮੰਜੀ ਨੂੰ, ਮੈਂ ਚਿੰਤਾ ਨੂੰ, ਤੇ ਚਿੰਤਾ ਕਿਸ ਚੀਜ਼ ਦੀ ਹੈ? ਇਹ ਨਹੀਂ ਕਿ ਮੈਨੂੰ ਧਨ ਨਹੀਂ ਮਿਲਿਆ ਤਾਂ ਚਿੰਤਾ ਹੈ, ਪਰਿਵਾਰ ਨਹੀਂ ਮਿਲਿਆ ਤਾਂ ਚਿੰਤਾ ਹੈ, ਮੇਰੀ ਮੌਤ ਸਾਹਮਣੇ ਆਣ ਕੇ ਖਲੋ ਗਈ ਹੈ ਤਾਂ ਚਿੰਤਾ ਹੈ, ਸਰੀਰ ਰੋਗੀ ਬਣ ਗਿਆ ਤਾਂ ਚਿੰਤਾ ਹੈ, ਨਹੀਂ ਹੈ। ਚਿੰਤਾ ਇੱਕ ਗੱਲ ਦੀ ਹੈ, ਪਰਮਾਤਮਾ ਤੂੰ ਮਿਲਿਆ ਜੇ ਕਿਉਂ ਨਹੀਂ, ਮਿਲਣਾ ਚਾਹੀਦਾ ਸੈਂ, ਪਰ ਮਿਲਿਆ ਕਿਉਂ ਨਹੀਂ? ਇਹ ਜਨਮ ਸਾਰਾ ਬੀਤਦਾ ਜਾ ਰਿਹਾ ਹੈ, ਮੇਰਾ ਬਾਲਪਨ ਚਲਾ ਗਿਆ, ਤੇਰਾ ਮਿਲਾਪ ਨਹੀਂ ਹੋਇਆ, ਮੇਰੀ ਜਵਾਨੀ ਬੀਤ ਗਈ ਤੇ ਨਸ਼ਿਆਂ ਵਿਕਾਰਾਂ ਦੇ ਅੰਦਰ, ਮਦਹੋਸ਼ੀ ਦੇ ਅੰਦਰ ਰੰਚਕ ਮਾਤਰ ਵੀ ਤੇਰੇ ਮਿਲਾਪ ਦਾ ਆਨੰਦ ਮੈਂ ਨਹੀਂ ਪਾਇਆ। ਜਵਾਨੀ ਤੋਂ ਬਾਅਦ ਬੁਢਾਪੇ ਦਾ ਦੌਰ ਆਇਆ ਹੈ ਤੇ ਬੁਢਾਪਾ ਵੀ ਮੇਰਾ ਬੀਤ ਰਿਹਾ ਹੈ, ਬੁਢਾਪਾ ਵੀ ਮੇਰਾ ਜਾਣ ਦੇ ਕਿਨਾਰੇ ਦੇ ਉੱਤੇ ਹੈ, ਨਿਰੰਕਾਰ ਮਿਲਿਆ ਤੇ ਤੂੰ ਅਜੇ ਵੀ ਨਹੀਂ, ਚਿੰਤਾ ਬਣ ਗਈ ਹੈ ਕਦੋਂ ਮਿਲੇਗਾ। ਬਹੁਤ ਜਨਮ ਬਿਸਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ, ਆਸ ਲਗ ਜੀਵੋ ਚਿਰ ਪਯੋ ਦਰਸ਼ਨ ਦੇਖੇ। ਨਿਰੰਕਾਰ ਆਸ਼ਾ ਇੱਕ ਹੀ, ਬਾਕੀ ਉਮੀਦਾਂ ਬਾਕੀ ਇਸ਼ਾਵਾਂ ਪਿੱਛੇ ਰਹਿ ਗਈਆਂ ਨੇ, ਬਾਕੀ ਇਸ਼ਾਵਾਂ ਦਾ ਵੇਗ ਕਮਜ਼ੋਰ ਪੈ ਗਿਆ, ਇੱਕੋ ਹੀ ਆਸ਼ਾ ਇੱਕੋ ਹੀ ਤਾਂਗ ਬਾਕੀ ਹੈ, ਤਾਂਗ ਇਹੀ ਹੈ ਨਿਰੰਕਾਰ ਤੇਰਾ ਤੇ ਮੇਰਾ ਮਿਲਾਪ ਹੋ ਜਾਏ। ਮੈਨੂੰ ਮੁੱਦਤ ਹੋ ਗਈ, ਕਈ ਜਨਮ ਬੀਤ ਗਏ ਤੇਰੇ ਵਿਛੋੜੇ ਦਾ ਸੱਲ ਸਹਿਣ ਕਰਦਿਆਂ ਕਰਦਿਆਂ, ਵਿਛੋੜੇ ਦਾ ਦੁੱਖ ਹੰਡਾਉਂਦਿਆਂ ਹੰਡਾਉਂਦਿਆਂ, ਹੁਣ ਮੈਂ ਅਰਦਾਸ ਵੀ ਕਰਦਾ, ਉਮੀਦ ਵੀ ਕਰਦਾ ਤੂੰ ਮਿਲ। ਬਹੁਤ ਜਨਮ ਵਿਛੜੇ ਤੇ ਮਾਧੋ, ਬੜੇ ਜਨਮ ਹੋ ਗਏ ਨੇ ਵਿਛੋੜੇ ਦੇ ਅੰਦਰ, ਹੁਣ ਤੇ ਮੇਰੀ ਬੇਨਤੀ ਪ੍ਰਵਾਨ ਕਰ। ਤੋ ਫਿਰ ਇਸ ਤਰ੍ਹਾਂ ਵੀ ਕਹਿੰਦੇ ਨੇ ਭਗਤ ਰਵਿਦਾਸ ਸਾਹਿਬ ਜੀ ਕਿ ਨਿਰੰਕਾਰ ਤੁਮ ਸਰ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਪਤਿਆਰ ਕਿਆ ਕੀਜੈ। ਮੇਰੇ ਵਰਗਾ ਦੀਨ ਕੋਈ ਨਹੀਂ ਹੈ, ਦੁਖੀ ਕੋਈ ਨਹੀਂ ਹੈ, ਗਰੀਬ ਕੋਈ ਨਹੀਂ ਹੈ, ਤੇ ਤੇਰੇ ਵਰਗਾ ਨਿਰੰਕਾਰ ਦਿਆਲੂ ਵੀ ਕੋਈ ਨਹੀਂ ਹੈ। ਹੁਣ ਕਿਤਨੀ ਬਿਹਬਲਤਾ, ਕਿਤਨਾ ਵੈਰਾਗ ਹਿਰਦੇ ਦੇ ਅੰਦਰ ਉੱਠਿਆ ਹੋਏਗਾ, ਜੋ ਖੁਦ ਨੂੰ ਕਹਿ ਰਹੇ ਨੇ ਮੈਂ ਬਹੁਤ ਨੀਵਾਂ, ਪਰਮਾਤਮਾ ਤੂੰ ਮੇਰੇ ਸਾਹਮਣੇ ਬਹੁਤ ਉੱਚਾ। ਤੋ ਕਹਿਣ ਲੱਗੇ ਅਬ ਪਤਿਆਰ ਕਿਆ ਕੀਜੈ, ਹੁਣ ਮੇਰਾ ਅਜਮਾਉਣਾ ਕੀ ਹੈ, ਪਤਿਆਉਣਾ ਕੀ ਹੈ, ਮੇਰੀ ਪਰਖੀ ਕਰਨੀ ਹੈ। ਬਚਨੀ ਤੋਰ ਮੋਰ ਮਨ ਮਾਨੈ ਜਨਕੋ ਪੂਰਨ ਦੀਜੈ, ਜਦ ਮੇਰਾ ਮਨ ਮਾਨੀ ਗਿਆ ਤੇਰੇ ਬਚਨਾਂ ਨੂੰ, ਮੇਰਾ ਮਨ ਸਹਿਮਤ ਹੋ ਹੀ ਗਿਆ ਤੇਰੀ ਬਾਣੀ ਦੇ ਨਾਲ, ਮੈਂ ਪੂਰੀ ਤਰ੍ਹਾਂ ਤੈਨੂੰ ਸਮਰਪਣ ਕਰ ਹੀ ਦਿੱਤਾ ਹੈ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੀਐ ਪਾਈਐ। ਮੈਂ ਹੁਕਮ ਮੰਨ ਵੀ ਰਿਹਾ, ਤਨ ਦੀ ਭੇਟਾ, ਮਨ ਦੀ ਭੇਟਾ, ਧਨ ਦੀ ਭੇਟਾ ਤੇਰੇ ਚਰਨਾਂ ਵਿੱਚ ਰੱਖ ਦਿੱਤੀ ਹੈ, ਤੋ ਹੁਣ ਮੈਨੂੰ ਅਜਮਾਉਣਾ ਕੀ ਹੋਇਆ, ਤੂੰ ਤੇ ਅੰਤਰ ਜਾਮੀ ਅੰਦਰੋਂ ਜਾਣਨਾ ਹੈ,
ਹੁਣ ਮੈਨੂੰ ਕੀ ਪਤਿਆਉਣਾ ਹੈ, ਕੀ ਪਤਿਆਰ ਕਰ ਰਿਹਾ ਮੇਰੀ? ਤੋ ਕਹਿ ਰਹੇ ਨੇ ਫਰੀਦਾ ਚਿੰਤ ਖਟੋਲਾ, ਮੈਂ ਪ੍ਰਮਾਤਮਾ ਤੇਰਾ ਮਿਲਾਪ ਨਹੀਂ ਹੋਇਆ। ਇਸ ਵਿਸ਼ੇ ਨੂੰ ਆਧਾਰ ਬਣਾ ਕੇ ਜਿਹੜੀ ਚਿੰਤਾ ਬਣੀ, ਪਤਾ ਨਹੀਂ ਇਸ ਜਨਮ ਦੇ ਅੰਦਰ ਵੀ ਮਿਲੇਗਾ ਜਾਂ ਇਸ ਤਰ੍ਹਾਂ ਹੀ ਜਾਣਾ ਪਏਗਾ, ਖਾਲੀ ਹੱਥ ਹੀ ਮੁੜਨਾ ਪਏਗਾ, ਇਹਨੂੰ ਮੈਂ ਮੰਜੀ ਬਣਾ ਲਿਆ। ਚਿੰਤ ਖਟੋਲਾ ਵਾਣ ਦੁੱਖ। ਤੋ ਹੁਣ ਪ੍ਰਮਾਤਮਾ ਦਾ ਵਿਛੋੜਾ ਹੈ ਤੇ ਉਸ ਵਿਛੋੜੇ ਦੇ ਅੰਦਰ ਇੱਕ ਰਸ ਵੀ ਹੈ, ਵਿਛੋੜੇ ਦੇ ਅੰਦਰ ਇੱਕ ਦੁੱਖ ਵੀ ਹੈ। ਵਿਛੋੜਾ ਆਮ ਜਿਹੜਾ ਦੁਨਿਆਵੀ ਵਿਛੋੜਾ ਹੁੰਦਾ ਹੈ, ਇਹਦੇ ਵਿੱਚ ਰਸ ਨਹੀਂ ਹੁੰਦਾ, ਇਹਦੇ ਵਿੱਚ ਇਕੱਲਾ ਦੁੱਖ ਹੁੰਦਾ ਹੈ। ਮਾਂ ਧੀ ਦਾ ਵਿਛੋੜਾ, ਪਿਤਾ ਪੁੱਤਰ ਦਾ ਵਿਛੋੜਾ, ਭਾਈ ਭਾਈ ਦਾ ਵਿਛੋੜਾ, ਪਤੀ ਪਤਨੀ ਦਾ ਵਿਛੋੜਾ, ਮਿੱਤਰ ਮਿੱਤਰ ਦਾ ਵਿਛੋੜਾ, ਧਨ ਦਾ ਵਿਛੋੜਾ, ਤੰਦਰੁਸਤੀ ਦਾ ਵਿਛੋੜਾ, ਜਾਂ ਹੋਰ ਤਰ੍ਹਾਂ ਤਰ੍ਹਾਂ ਦੇ ਵਿਛੋੜੇ। ਇਸ ਵਿਛੋੜੇ ਵਿੱਚੋਂ ਕੇਵਲ ਦੁੱਖ ਮਿਲਦਾ ਹੈ, ਸੁੱਖ ਨਹੀਂ, ਕੋਈ ਰਸ ਨਹੀਂ, ਕੇਵਲ ਦੁੱਖ, ਇਕੱਲਾ ਦੁੱਖ। ਪਰਮਾਤਮਾ ਦਾ ਵਿਛੋੜਾ ਇਸ ਤਰ੍ਹਾਂ ਦਾ ਵਿਛੋੜਾ ਹੈ, ਇੱਥੋਂ ਦੁੱਖ ਵੀ ਮਿਲਦਾ ਹੈ ਤੇ ਇੱਥੋਂ ਇੱਕ ਰਸ ਵੀ ਮਿਲਦਾ ਹੈ। ਦੁੱਖ ਮਿਲਦਾ ਹੈ ਬਹੁਤ ਵੱਡਾ, ਰਸ ਮਿਲਦਾ ਹੈ ਬਹੁਤ ਵੱਡਾ, ਦੋਵੇਂ ਚੀਜ਼ਾਂ ਇਕੱਠੀਆਂ ਮਿਲਦੀਆਂ ਨੇ। ਰਸ ਪਰਮਾਤਮਾ ਨਾਲੋਂ ਟੁੱਟਣ ਨਹੀਂ ਦਿੰਦਾ, ਦੁੱਖ ਅਹਿਸਾਸ ਬਣਾਈ ਰੱਖਦਾ ਹੈ ਕਿ ਪਰਮਾਤਮਾ ਨੂੰ ਮਿਲਣ ਦਾ ਯਤਨ ਪ੍ਰਯਤਨ ਹੋਰ ਕਰ, ਜ਼ੋਰਦਾਰ ਕਰ, ਮੰਗ ਕਰ, ਅਰਦਾਸਾਂ ਦੇ ਵਿੱਚ ਲੱਗਾ ਰਹਿ, ਸਾਧਨਾ ਦੇ ਦੌਰ ਵਿੱਚੋਂ ਗੁਜ਼ਰਦਾ ਰਹਿ। ਮਿਹਨਤ ਮੁਸ਼ਕਤ ਕਰਨ ਵਾਸਤੇ ਦੁੱਖ ਪ੍ਰੇਰਨਾ ਕਰਦਾ ਹੈ ਤੇ ਜੁੜੇ ਰਹਿਣ ਵਾਸਤੇ ਵਿਚਕਾਰ ਜੋ ਕੰਮ ਕਰਦਾ ਹੈ ਉਹ ਮਿਲਿਆ ਹੋਇਆ ਰਸ ਕੰਮ ਕਰਦਾ ਹੈ। ਪਰਮਾਤਮਾ ਦੇ ਵਿਛੋੜੇ ਵਿੱਚੋਂ ਅਕੈ ਰਸ ਮਿਲਦਾ ਹੈ ਤੇ ਨਾਲ ਦੁੱਖ ਮਿਲਦਾ ਹੈ। ਵਿਛੋੜੇ ਵਿੱਚੋਂ ਮਿਲਦਾ ਦੁੱਖ ਹੈ, ਪਰਮਾਤਮਾ ਦੇ ਵਿਛੋੜੇ ਵਿੱਚੋਂ ਅਕੈ ਰਸ ਵੀ ਮਿਲਦਾ ਹੈ। ਇਹੀ ਕਾਰਨ ਹੈ ਕਿ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ, ਵਾਣ ਦੁੱਖ, ਚਿੰਤਾ ਨੂੰ ਮੈਂ ਮੰਜਾ ਬਣਾ ਲਿਆ ਹੈ, ਹੀ ਹਾਂ ਸੇਰੂ ਬਣਾ ਲਿਆ ਹੈ, ਪਾਵੇ ਬਣਾ ਲਿਆ ਹੈ, ਤੇ ਵਾਣ ਫਿਰ ਉਸ ਮੰਜੇ ਨੂੰ ਬੁਣਨਾ ਵੀ ਤੇ ਹੈ, ਵਾਣ ਵੀ ਤੇ ਚਾਹੀਦਾ, ਤੇ ਫਿਰ ਵਾਣ ਬਣਾ ਲਿਆ ਪਰਮਾਤਮਾ, ਜੋ ਤੇਰੇ ਤੇ ਮੇਰੇ ਵਿਛੋੜੇ ਵਿੱਚੋਂ ਦੁੱਖ ਮਿਲ ਰਿਹਾ ਹੈ ਉਹਨੂੰ ਮੈਂ ਵਾਣ ਬਣਾ ਲਿਆ। ਚਿੰਤ ਖਟੋਲਾ ਵਾਣ ਦੁੱਖ, ਬਿਰਹ ਵਿਛਾਵਣ ਲੇਪ। ਹੁਣ ਮੰਜੀ ਤੇ ਤਿਆਰ ਹੋ ਗਈ, ਮੰਜੀ ਦੇ ਪਾਵੇ ਚਾਹੀਦੇ ਨੇ, ਭਗਤ ਜੀ ਨੇ ਚਿੰਤਾ ਨੂੰ ਪਾਵਿਆਂ ਦੀ ਜਗ੍ਹਾ ਦੇ ਉੱਤੇ ਵਰਤ ਲਿਆ। ਮੰਜੀ ਦੀਆਂ ਹੀਆਂ ਸੇਰੂ ਚਾਹੀਦੇ ਨੇ ਤੇ ਭਗਤ ਜੀ ਕਹਿਣ ਲੱਗੇ, ਮੈਂ ਚਿੰਤਾ ਨੂੰ ਇਸ ਜਗ੍ਹਾ ਦੇ ਉੱਤੇ ਵਰਤ ਲਿਆ। ਮੰਜੀ ਮੁਕੰਮਲ ਹੋਵੇ, ਵਾਣ ਚਾਹੀਦਾ, ਕਹਿਣ ਲੱਗੇ ਮੈਂ ਦੁੱਖ ਨੂੰ ਵਾਣ ਜਾਣ ਲਿਆ। ਮੰਜੀ ਮੁਕੰਮਲ ਹੋਵੇ, ਪਰ ਇਸ ਮੰਜੀ ਦੇ ਉੱਤੇ ਫਿਰ ਬਿਸਤਰ ਵੀ ਤੇ ਚਾਹੀਦਾ, ਵਿਛਾਉਣਾ ਵੀ ਤੇ ਚਾਹੀਦਾ। ਕਹਿਣ ਲੱਗੇ, ਬਿਰਹਾ ਵਿਛਾਵਣ ਲੇਪ, ਹੇ ਨਿਰੰਕਾਰ, ਤੇਰਾ ਵੈਰਾਗ, ਤੇਰਾ ਬਿਰਹਾ, ਉਹਨੂੰ ਮੈਂ ਉੱਪਰ ਲੈਣ ਵਾਸਤੇ ਲੇਪ ਰਜਾਈ ਬਣਾਇਆ, ਉਹਨੂੰ ਹੀ ਮੈਂ ਹੇਠਾਂ ਵਿਛਾਉਣ ਵਾਸਤੇ ਤਲਾਈ ਬਣਾਇਆ। ਵਿਛਾਵਨ ਲੇਪ, ਵਿਛਾਇਆ ਮੈਂ ਬਿਰਹੇ ਨੂੰ, ਉੱਪਰ ਲਿਆਇਆ ਮੈਂ ਬਿਰਹਾ। ਦਿਨ ਪਰ ਰਾਤ ਮੇਰੇ ਜੀਵਨ ਦੇ ਅੰਦਰ ਬਿਰਹ ਹੀ ਬਿਰਹਾ ਰਹਿੰਦਾ ਹੈ। ਕਹਿਣ ਲੱਗੇ, ਇਹ ਮੇਰਾ ਜੀਵਨ ਹੈ, ਬਿਰਹ ਵਿਛਾਵਣ ਲੇਪ, ਇਹੋ ਹਮਾਰਾ ਜੀਵਨਾ, ਤੂੰ ਸਾਹਿਬ ਸੱਚੇ ਵੇਖ। ਹੇ ਮੇਰੇ ਸਾਹਿਬ, ਹੇ ਮੇਰੇ ਨਿਰੰਕਾਰ, ਮੇਰੇ ਜੀਵਨ ਦੀ ਚਾਲ ਇਸ ਤਰ੍ਹਾਂ ਦੀ ਹੈ ਜੋ ਮੈਂ ਤੇਰੇ ਸਾਹਮਣੇ ਬਿਆਨ ਕਰ ਰਿਹਾ। ਕਦੀ ਰੁਕ ਕਰਕੇ ਮੇਰੇ ਵੱਲ ਵੇਖ ਤਾਂ ਸਹੀ ਕਿ ਤੇਰੇ ਨਾਲ ਪਿਆਰ ਕਰਨ ਵਾਲਾ ਵੈਰਾਗੀ ਹਿਰਦਾ ਕਿਸ ਤਰ੍ਹਾਂ ਜੀਵਨ ਗੁਜ਼ਾਰਦਾ ਹੈ। ਵੈਰਾਗ ਮੇ ਹਿਰਦੇ ਵਾਲੇ ਮਨੁੱਖ ਦੇ ਪਾਸ ਧਨ ਦੌਲਤ ਪਦਾਰਥ ਬਹੁਤ ਸਾਰੇ ਹੋਣ, ਪਰ ਉਹਨੂੰ ਇਹਨਾਂ ਦੇ ਨਾਲ ਲਗਾਵ ਨਹੀਂ ਰਹਿੰਦਾ, ਅੱਗੇ ਚਲਾ ਜਾਂਦਾ। ਨਿਰੰਕਾਰ ਤੂੰ ਮਿਲੇ ਤਾਂ ਗੱਲ ਬਣਦੀ ਹੈ, ਤੇਰੇ ਤੋਂ ਬਗੈਰ ਨਹੀਂ। ਇਸ ਤਰ੍ਹਾਂ ਦੇ ਮਨੁੱਖ ਨੂੰ ਕੋਈ ਦੂਸਰਾ ਮਨੁੱਖ ਜ਼ਮੀਨ ਜਾਇਦਾਦ ਮਿਲਖੋ ਮਿਕਦਾਰੀ ਦੇਵੇ, ਕੋਈ ਲਾਲਚ ਦੇਵੇ ਤੈਨੂੰ ਇਹ ਕੁਝ ਮਿਲੇਗਾ, ਛੱਡ ਪਰਮਾਤਮਾ ਦੇ ਰਾਹ ਨੂੰ ਕੀ ਲੈਣਾ ਚੱਲ ਕੇ, ਨਹੀਂ ਮਿਲਦਾ ਨਾ ਸਹੀ। ਕਿਹੜਾ ਸਾਰੀ ਦੁਨੀਆਂ ਨੇ ਰੱਬ ਨੂੰ ਪਾ ਲਿਆ, ਪਰ ਉਹ ਰੁਕਦਾ ਨਹੀਂ ਹੈ। ਵੈਰਾਗ ਮਨ ਦੇ ਅੰਦਰ ਇੱਕੋ ਹੀ ਹੈ, ਯਤਨ ਪ੍ਰਯਤਨ ਇੱਕੋ ਹੀ ਹੈ, ਅਰਦਾਸ ਮਨ ਦੇ ਅੰਦਰ ਇੱਕੋ ਹੀ ਹੈ। ਹੁਣ ਉਹ ਸਾਧਨਾ ਦੇ ਦੌਰ ਵਿੱਚੋਂ ਦੀ ਨਿਕਲਣ ਦਾ ਯਤਨ ਕਰ ਰਿਹਾ ਤੇ ਉਮੀਦ ਅਰਦਾਸ ਇੱਕ ਹੀ ਕਰਦਾ, ਨਿਰੰਕਾਰ ਤੂੰ ਮਿਲੇ ਤਾਂ ਮੇਰੇ ਮਨ ਦਾ ਚੈਨ, ਮੇਰੇ ਮਨ ਦੀ ਸ਼ਾਂਤੀ, ਤੂੰ ਨਾ ਮਿਲੇ ਤੇ ਫਿਰ ਮੇਰਾ ਜੀਵਨਾ ਕਾਹਦਾ ਜੀਵਨਾ ਹੋਇਆ। ਇੱਕ ਸੱਚੀ ਸੁਹਾਗਣ ਦੀ ਅਰਦਾਸ ਇਸ ਤਰ੍ਹਾਂ ਦੀ, ਸੱਚੇ ਜਗਿਆਸੂ ਦਾ ਜੀਵਨ ਇਸ ਤਰ੍ਹਾਂ ਦਾ ਹੀ ਹੈ।
एहो हमारा जीवना, मेरा जीवना चिंता दे अंदर, मेरा जीवना दुख दे अंदर, मेरा जीवना अधूरा जिया, ते परमात्मा कदा जीवना है, तेरे तो विछड़ के जीवना भी कोई जीवना है, तू मेरी अरदास सुन ते मैनू मिल। इस तरह वो बेनतियां करदा होया।

आए ना सक्का तुझ कण प्यारे, हे खुदा मेरे विच हिम्मत नहीं मैं चलदा चलदा तेरे कोल आवां। भेज ना सक्का कोए ते कोई इस तरह दा नजर भी नहीं आ रहा कि मैं उन्हूं तेरे कोल भेजा, वो तेरे कोलों कोई सुख दा संदेश लेके मेरे कोल आवे। भेज ना सक्का कोए, रात नूं आउण वाली नींद दे नाम दे उत्ते तरला लेके एक बोल कह दिता, आख्या आओ सुपागी नींदड़िए मत शह देखा सोए। ऐ रात नूं आउण वाली नींदर तू आ पर भागा वाली बन के आई। रात नूं नींद आउंदी है, कदी कामुक सुपने, कदी लोभ दे सुपने, कदी वैराग दे सुपने, कदी दुश्मनी दे सुपने, कदी प्यार दे सुपने, कदी कदी कोई भागा वाला सुपना आउंदा है जो पति परमात्मा दा सुपना होवे। आख्या आओ सुपागी नींदरिए मत शह देखा सोए, मता तेरे आउंदे नाल मेरे शह पति दा सुपना दोबारा आ जाए। रात नूं नींद ते आई, पर नींद दे अंदर परमात्मा दा दीदार, परमात्मा दा सुपना दोबारा ना आया, परमात्मा दा मिलाप सुपने विच भी ना होया। ते फिर नींद दे नां दे उत्ते इतराज कीता, श्याम सुंदर तज नींद क्यों आई, आउण वाली नींदरीए तू मेरे श्याम सुंदर नूं छड के आई ते आई क्यों। ये वैरागमय हिरदे दी दशा है। वैरागी हिरदा जिहड़ा हुंदा है तकरीबन तकरीबन दूसरे लोग उन्हों बौरा मस्ताना दवाना पागल मजनू कहना शुरू कर देंदे ने। इस तरह के मनुख नू मजनू कहना शुरू कर देंदे ने और दवाना कहना शुरू कर देंदे ने। मैं ते एक सूफी संधि गाथा पढ़ी, तुरियां जा रही ने कुछ पैना और ये सूफी संत वैराग में हिरदे दे अंदर जोदड़िया करदा है अल्लाह ताला खुदावन दे सामने। तुरियां जा रही ने कुछ बीबिया एक आखर बोल पई, आख्या नहीं वेखो सुनिया है कि कोई मजनू होया है पर ए वेखो निरा मजनू है। कहन लगे वह सूफी संत बड़ा पड़किया, बड़ा बोलिया उच्ची उची, कहन लगा तुसी मैनू उस पागल मजनू दे नाल तुलना दे रहे हो जेड़ा मजनू एक शरीर दी आशकी दे मगर अपना पूरा जीवन गुजार के चला जांदा है। ਉਹ ਇੱਕ ਸਰੀਰ ਦਾ ਆਸ਼ਕ ਹੈ, ਮੈਂ ਰੱਬ ਦਾ ਆਸ਼ਕ ਹਾਂ, ਮੇਰੀ ਤੇ ਮਜਨੂ ਦੀ ਤੁਲਨਾ ਕਿਉਂ ਕਰ ਰਹੇ ਹੋ। ਮਜਨੂ ਬਹੁਤ ਪਿੱਛੇ ਹੈ, ਮਜਨੂ ਮੇਰੇ ਚਰਨ ਧੂੜ ਵਰਗਾ ਵੀ ਨਹੀਂ, ਮੈਂ ਤੇ ਉਹਦਾ ਆਸ਼ਕ ਹਾਂ ਜੋ ਸਾਰੇ ਬਣਾਉਣ ਵਾਲਾ ਹੈ, ਰਚਨਹਾਰ ਹੈ, ਨਿਰੰਕਾਰ ਹੈ। ਮਜਨੂ ਆਮ ਸਰੀਰ ਦਾ ਆਸ਼ਕ ਹੈ, ਲੈਲਾ ਦਾ ਆਸ਼ਕ ਹੈ, ਮੈਂ ਲੈਲਾ ਦਾ ਆਸ਼ਕ ਨਹੀਂ ਹਾਂ, ਮੈਂ ਪਰਮਾਤਮਾ ਦਾ ਆਸ਼ਕ ਹਾਂ। ਤੋ ਖੈਰ ਮੈਂ ਬੇਨਤੀ ਕਰ ਰਿਹਾ ਸਾਂ, वैराग में हिरदे दे विच्चों जेड़े बोल निकलदे ने उन्हां बोलां नूं सुन के दूसरियां नूं भी वैराग आ जांदा है। बोल इतने कीमती हुंदे ने, कोमल हुंदे ने, मानो पत्थर भी पिंगल के चलना शुरू कर देंदे ने। यही कारण है अगले श्लोक विच भगत फरीद साहब जी कहिंदे ने, बिरहा बिरहा आखिए बिरहा तू सुल्तान, आखिया हे वैराग हे बिरहा मेरे वास्ते तू सुल्तान है, मेरे वास्ते तू शाहूकार है, मेरे वास्ते सब तो महान है, क्योंकि तेरे करके ते मैनू रब दा एहसास हुंदा नजर आ रहा, तू ना हुंदा तेरे तो बाद ही रब ने आना है, वह किवें आउंदा। तो खैर मैं शेख शादी साहब दे बचन तुहाडे सामने अर्ज कर रहा सा, रंग जरद आहे शरद चसम तर। अगे चौथी निशानी बयान कीती, कम गुरदनो खाना बड़ा थोड़ा है, कम गुफ्तनो उन्हां दी बोल बाणी दे अंदर मिठास बड़ी है ते बोल दा बड़ा थोड़ा है। रब दा प्यारा खांदा थोड़ा है, उन्नी दुनिया तोड़े बंधना, अन्न पानी थोड़ा खाया, गुरबाणी दे वचन इस तरह हुंदे ने। खांदा भी थोड़ा है, बोलदा भी थोड़ा है, खवाबे हराम। छेवी निशानी है उस सौंदा भी थोड़ा है, चौवी चौवी घंटे सुता नहीं रहिंदा। फिर मैं बेनती कर रहा, रंग जरद आहे शरद चसम तर, कम गुरदनो कम गुफ्तनो खवाबे हराम, इंतजारी बेकरारी दस्ते सर। हर वक्त तो मथे दे उत्ते सिर ते हथ रख के इस इंतजार दे अंदर ही रहिंदा, रब तू कदों मिलेगा, निरंकार तू कदों मिलेगा,
रब जी समा ते बीतदा जा रहा है, जीवन मुक्कन दे किनारे आ गया है, तेरा मेरा मिलाप कदों आएगा। किसे अदीब ने इस तरह भी लिखा है, वो कहिंदा है कांटों से ना पूछिए ना किसी गुल से पूछिए, गुल मैंने फुल, वो कहिंदा है ना किसी फुल नूं पूछण दी लोड़ है ते ना इन्हां बूटियां दे नाल लगे हुए कंडियां नूं पूछण दी लोड़ है। सदमा चमन के लूट जाने का बुलबुल को पूछिए, वो कहिंदा है सदमा बुलबुल नूं सब तों वड्डा है ते सदमा किस गल दा है कि चमन लुटिया गया है, बाग उजड़ गया है, बाग दी दशा जंगल वर्गी बन गई है, बिया बाण बन गई है, ना कंडिया नूं कोई फर्क है ना फुला नूं कोई फर्क है, फर्क किनूं पिया है, बुलबुल नूं पिया है। वैरागी हिरदा बुलबुल दी तरह फुलां दी भाल विच रहिंदा है। वैरागी हिरदा, मैं कदीब दे होर बोल पढ़े, उन्हें सवाल किया कहिंदा है पमरा हे परदेसिया मैं पूछत हूं तोहे, सारा बदन तेरा सामला पर मुंह पीला क्यों होए। पमरे नूं सवाल करदा है एक कवि, पमरा हे परदेसिया दूरों उठ के आण के फुलां दे उत्ते बहन वाले पमरे, मैं तेनू एक सवाल करदा, मैं पूछत हूं तोहे सारा बदन तेरा सामला, तेरा बाकी दा सारा शरीर ते काला है, बाकी ते तू सारा सामले रंग वाला है, पर मुंह पीला क्यों होए, पमरे दा मुंह पीला है, मुंह तेरा क्यों पीला है। अगो फिर जवाब आंदा है पमरे वालों लिखे ते कवि ने आप ही है ना जिहड़े चार बोल लिखे ने, कवि दी कल्पना ही है, पर वो पमरे दी तरफों जवाब दे रहा है। वो कहिंदा है बिरहणी के मुख पीले मरम न जाने कोए, जेड़े बैरागी होंदे ना बिरहों दे मारे सताए होंदे ने उन्हां दे मुंह पीले ही होंदे ने। बिरहणी के मुख पीले मरम न जाने कोए, हमरी वेदन सो लखे जो हमसो रोगी होए। साडी वेदन साडे दर्द नूं कोई जानदा है जो साडे वर्गा बैरागी होए, फुल्लां दा आशक होए, दूजा की जाने। गुरबाणी दा फरमान लागी होए सो जाने पीर, राम भगत अनियाले तीर। रब जी तेरी भगती दे तीर ते बड़े अनियाले ने तिखे ने, पर जिनू लगदे ने ओ जानदा है दूजा की जाने। लागी होए सो जाने पीर, तो भगत फरीद साहब जी कहिंदे ने कि बिरहा बिरहा आखिए बिरहा तू सुल्तान, मेरे वास्ते तू सुल्तान है। जित तन बिरहो ना उपजे सो तन जान मसान। भगत जी कहन लगे जिस हिरदे दे अंदर मन दे अंदर बिरहे दा जन्म कदी होया ही नहीं, जिन्हें बिरहे दे रंग नू कदी मानिया ही नहीं, ओ शरीर मसान दी तरह है, ओ मन मरगट दी तरह है, ओ मड़िया दी तरह है, बंजर भूमि दी तरह है। तो हुण आप वेखो साडा मन मरगट दी तरह है या साडा मन परमात्मा वास्ते तैयार है। बिरह विशावन लेफ रब दे प्यार दी रजाई, रब दे प्यार दी तलाई अपने हृदय दे अंदर तुसी विछाई है, या फिर मरगट दे बराबर है, या फिर बंजर भूमि वर्गा है, आप वेखो। तो भगत फरीद साहब जी दे नाल सलोकां नूं आधार बना के कुछ बेनतियां करन दा निमाणा यतन कीता गया। वाहिगुरु जी का खालसा वाहिगुरु जी की फतेह। परम सत्कार योग मेहरवान सतगुरु तन तन श्री गुरु ग्रंथ साहिब पातशाह महाराज जी दी पाक पवित्र अते निगी गोद दा आनंद पा रहे सब माई भाई सतसंगी जनों, आप रोज सवेर दे वकत लड़ीवार कथा सरवण करदे आ रहे हो भगत फरीद साहब जी दे सलोकां विचों। उस लड़ी नूं अगे तोरदिया होया दो सलोक आप संगत दे सन्मुख पढ़ के सुनाए गए। पहला श्लोक फरीदा चार गवाया हंड कै चार गवाया सम। हंड के दा मतलब है तुर फिर के, जाग के
ਤੇ ਸਮ ਦਾ ਮਤਲਬ ਹੈ ਸੌਂਕ। ਸਭ ਤੋਂ ਪਹਿਲਾਂ ਇਹ ਵੇਖੋ ਕਿ ਗੁਰਬਾਣੀ ਪੂਰੇ ਜੀਵਨ ਨੂੰ ਇੱਕ ਰਾਤ ਬਿਆਨ ਕਰਦੀ ਹੈ, ਰਾਤ ਔਰ ਪੂਰੇ ਜੀਵਨ। ਰਾਤ ਦੇ ਚਾਰ ਪਹਿਰ ਹੁੰਦੇ ਨੇ। ਤਿੰਨ ਗੁਰੂ ਸਾਹਿਬਾਨਾਂ ਨੇ ਬਾਣੀ ਨੂੰ ਉਚਾਰਿਆ ਤੇ ਚਾਰ ਪਹਿਰਿਆਂ ਨੂੰ ਸਿਰਲੇਖ ਬਣਾ ਕੇ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਬਾਣੀ ਪਹਿਰਿਆਂ ਦੇ ਨਾਂ ਹੇਠ ਉਚਾਰੀ ਤੁਹਾਨੂੰ ਮਿਲਦੀ ਹੈ। ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਤੇ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਤਿੰਨ ਗੁਰੂ ਸਾਹਿਬਾਨਾਂ ਦੀ ਬਾਣੀ ਪਹਿਰਿਆਂ ਨੂੰ ਸਿਰਲੇਖ ਬਣਾ ਕੇ ਉਚਾਰੇ ਗਏ। ਉਪਦੇਸ਼ ਸਾਡੀ ਝੋਲੀ ਪਾਇਆ ਗਿਆ। ਏਕ ਰੈਨ ਰੈਣ ਮੈਨੇ ਰਾਤ, ਏਕ ਰੈਨ ਕੇ ਪਾਹੁਣ ਤੁਮ ਆਏ ਬਹੁ ਜੁਗ ਆਸਮਦਾਏ। ਗੁਰਬਾਣੀ ਦੇ ਅੰਦਰ ਇਸ ਤਰ੍ਹਾਂ ਵੀ ਵਚਨ ਆਉਂਦਾ ਹੈ ਕਿ ਇੱਕ ਰਾਤ ਦਾ ਮਹਿਮਾਨ ਬਣ ਕੇ ਪਾਹੁਣ ਮੈਨੇ ਪ੍ਰਾਹੁਣਾ ਮਹਿਮਾਨ ਬਣ ਕੇ ਆਇਆ ਹੈ ਤੇ ਜੁਗਾਂ ਜੁਗਾਂਤਰਾਂ ਦੀਆਂ ਲੰਮੀਆਂ ਆਸਾਂ ਉਮੀਦਾਂ ਲਾ ਕੇ ਇਹਨੂੰ ਹੀ ਆਪਣਾ ਟਿਕਾਣਾ ਮੰਨ ਕੇ ਬਣਾ ਕੇ ਬਹਿ ਗਿਆ ਆਇਆ ਇੱਕ ਰਾਤ ਵਾਸਤੇ। ਰਾਤ ਦੇ ਚਾਰ ਪੈਰ ਨੇ। ਹੁਣ ਰਾਤ ਬੀਤੇਗੀ ਕਿਸੇ ਦੀ ਚੰਗੇ ਢੰਗ ਦੇ ਨਾਲ ਤੇ ਕਿਸੇ ਦੀ ਮੰਦੇ ਢੰਗ ਦੇ ਨਾਲ। ਇਹ ਜਿਹੜੀ ਛੋਟਾ ਸਮਾਂ ਲੈ ਕੇ ਚਾਰ ਪੈਰ ਲੈ ਕੇ ਰਾਤ ਆਉਂਦੀ ਏ, ਇਹ ਰਾਤ ਕਿਸੇ ਵਾਸਤੇ ਬੜੀ ਲਾਭਕਾਰੀ ਬਣ ਕੇ ਆਉਂਦੀ ਏ, ਕਿਸੇ ਵਾਸਤੇ ਨੁਕਸਾਨ ਦਾ ਕਾਰਨ ਬਣ ਕੇ ਆਉਂਦੀ ਏ। ਇੱਕ ਰਾਤ ਦੇ ਅੰਦਰ ਆ ਜਿਹੜੀ ਰਾਤ ਬੀਤ ਗਈ, ਦਿਨ ਦੀ ਆਮਦ ਹੋਈ, ਇਸ ਰਾਤ ਦੇ ਅੰਦਰ ਕਈਆਂ ਨੂੰ ਵੱਡਾ ਲਾਭ ਹੋਇਆ ਤੇ ਕਈਆਂ ਨੂੰ ਦੂਸਰੇ ਪਾਸੇ ਵੱਡਾ ਨੁਕਸਾਨ ਵੀ ਮਿਲਿਆ ਹੈ। ਕਈਆਂ ਦੇ ਘਰਾਂ ਦੇ ਅੰਦਰ ਅੱਜ ਦੀ ਰਾਤ ਬੱਚਿਆਂ ਦਾ ਜਨਮ ਹੋਇਆ ਤੇ ਕਈਆਂ ਦੇ ਘਰਾਂ ਵਿੱਚੋਂ ਅੱਜ ਦੀ ਰਾਤ ਮੌਤ ਨੇ ਵੀ ਆਣ ਕੇ ਫੇਰਾ ਪਾਇਆ ਹੈ। ਹੈ ਤਾਂ ਰਾਤ, ਰਾਤ ਆਈ ਹੈ, ਰਾਤ ਨੇ ਬੀਤ ਜਾਣਾ ਹੈ। ਇਹ ਗੱਲ ਵੱਖਰੀ ਹੈ ਕਿ ਉਹ ਰਾਤ ਸੁੰਦਰ ਤਰੀਕੇ ਦੇ ਨਾਲ, ਭਲੇ ਤਰੀਕੇ ਦੇ ਨਾਲ ਬੀਤ ਜਾਏ ਜਾਂ ਉਹ ਰਾਤ ਬੁਰੇ ਤਰੀਕੇ ਦੇ ਨਾਲ ਬੀਤ ਜਾਏ। ਕੋਈ ਮਨ ਦੇ ਅੰਦਰ ਸਕੂਨ ਸ਼ਾਂਤੀ ਬਣੀ ਹੋਵੇ, ਰਾਤ ਪੂਰੀ ਸੌਂ ਕੇ ਨਿਕਲ ਜਾਂਦੀ ਹੈ ਜਾਂ ਰਾਤ ਪਰਮਾਤਮਾ ਦੇ ਗੁਣ ਗਾਉਂਦਿਆਂ ਨਿਕਲ ਜਾਂਦੀ ਹੈ। ਕੋਈ ਮਨ ਦੇ ਅੰਦਰ ਸੋਗ, ਤਨ ਦੇ ਅੰਦਰ ਰੋਗ ਹੋਵੇ ਤੇ ਰਾਤ ਪੂਰੀ ਹੌਕੇ ਝੋਰੇ ਭਰਦਿਆਂ ਭਰਦਿਆਂ ਹੀ ਬੀਤ ਜਾਂਦੀ ਹੈ, ਪੂਰੀ ਰਾਤ ਕਲੇ ਕਲੇਸ਼ ਦੇ ਅੰਦਰ ਹੀ ਬੀਤ ਜਾਂਦੀ ਹੈ। ਕਹਿੰਦੇ ਨੇ ਕਿ ਪੁੱਛਿਆ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੂੰ, ਅੱਜ ਉਹਨਾਂ ਦਾ ਸ਼ਹੀਦੀ ਪੁਰਬ ਵੀ ਮਨਾ ਰਹੇ ਹੋ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੂੰ ਪੁੱਛਿਆ ਸੀ ਔਰ ਪੁੱਛਿਆ ਸੀ ਕੋਤਵਾਲੀ ਦੇ ਅੰਦਰ ਆ ਕੇ ਤੇ ਪੁੱਛਣ ਵਾਲਾ ਕੌਣ ਹੈ, ਧਰਮ ਦਾ ਉਪਦੇਸ਼ ਕਰਨ ਵਾਲਾ ਕਾਜੀ। ਤੇਗ ਬਹਾਦਰ, ਅੱਜ ਦੀ ਰਾਤ ਸਾਡੀ ਗ੍ਰਿਫਤ ਦੇ ਅੰਦਰ, ਸਾਡੀ ਕੈਦ ਦੇ ਅੰਦਰ ਭਲਾ ਕਿਵੇਂ ਦੀ ਗੁਜਰੀ? ਕਿਉਂਕਿ ਪਿੰਜਰੇ ਦੇ ਅੰਦਰ ਬੰਦ ਕੀਤਾ ਹੈ, ਪਿੰਜਰਾ ਵੀ ਬੜਾ ਤੰਗ ਤੇ ਪਿੰਜਰੇ ਨੂੰ ਤਿੱਖੀਆਂ ਸੂਲਾਂ ਵਰਗੇ ਕਿੱਲ ਵੀ ਨੇ। ਆਖਿਆ ਅੱਜ ਦੀ ਰਾਤ ਸਾਡੀ ਕੈਦ ਦੇ ਅੰਦਰ ਬੀਤੀ ਪਰ ਕਿਵੇਂ ਦੇ ਬੀਤੀ? ਮੰਦ ਮੰਦ ਮੁਸ਼ਕਰਾਉਂਦੇ ਹੋਏ ਪਿਆਰ ਤਿਆਗ ਦੀ ਮੂਰਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਅੱਗੋਂ ਜਵਾਬ ਦਿੰਦੇ ਨੇ, ਕਾਜੀ ਕੁਛ ਤੇ ਰਾਤ ਬੀਤੀ ਏ ਤੇਰੇ ਵਾਂਗ ਔਰ ਕੁਝ ਰਾਤ ਬੀਤੀ ਏ ਤੇਰੇ ਨਾਲੋਂ ਬਹੁਤ ਚੰਗੀ। ਅੱਜ ਭਗਤ ਫਰੀਦ ਸਾਹਿਬ ਜੀ ਦਾ ਸਲੋਕ ਵੀ ਇਸ ਸੰਬੰਧ ਦੇ ਅੰਦਰ, ਕੁਝ ਰਾਤ ਬੀਤੀ ਹੈ ਤੇਰੇ ਵਰਗੀ, ਕੁਝ ਰਾਤ ਬੀਤੀ ਹੈ ਤੇਰੇ ਨਾਲੋਂ ਬਹੁਤ ਚੰਗੀ। ਹੁਣ ਕਾਜ਼ੀ ਅੱਗੋਂ ਕਹਿੰਦਾ ਹੈ, ਮੈਂ ਤੇ ਮਖਮਲੀ ਸੇਜ ਦੇ ਉੱਤੇ ਸਾਰੀ ਰਾਤ ਆਰਾਮ ਦੇ ਨਾਲ ਸੁੱਤਾ ਰਿਹਾ। ਮਖਮਲੀ ਸੇਜ ਦੇ ਉੱਤੇ ਸੌਣ ਤੋਂ ਪਹਿਲਾਂ ਮੈਂ ਚੰਗਾ ਸਵਾਦਿਸ਼ਟ ਭੋਜਨ ਵੀ ਛਕਿਆ, ਭੋਜਨ ਵੀ ਖਾਧਾ ਹੈ। ਤੈਨੂੰ ਖਾਣ ਵਾਸਤੇ ਚੰਗਾ ਨਹੀਂ ਮਿਲਿਆ, ਤੂੰ ਮੇਰੇ ਬਰਾਬਰ ਕਿਵੇਂ ਹੋਇਆ? ਮੈਂ ਮਖਮਲੀ ਸੇਜ ਦੇ ਉੱਤੇ, ਤੂੰ ਪਿੰਜਰੇ ਦੇ ਅੰਦਰ ਕੈਦ, ਮੇਰੇ ਬਰਾਬਰ ਕਿਵੇਂ ਹੋਇਆ? ਦੋਵਾਂ ਦਾ ਜ਼ਮੀਨ ਅਸਮਾਨ ਦਾ ਫਰਕ ਹੈ। ਪਾਤਸ਼ਾਹ ਕਹਿਣ ਲੱਗੇ, ਫਿਰ ਵੀ ਮੈਂ ਕਹਿਣਾ ਕੁਝ ਤੇਰੇ ਵਰਗੀ, ਕੁਝ ਤੇਰੇ ਨਾਲੋਂ ਬਹੁਤ ਚੰਗੇ। ਤਸਲੀਮ ਮੰਗੀ, ਗੱਲ ਨੂੰ ਖੋਲੋ, ਮੇਰੇ ਨਾਲੋਂ ਚੰਗੀ ਤੇ ਮੇਰੇ ਵਰਗੀ ਰਾਤ ਕਿਵੇਂ ਤੁਹਾਡੀ ਬੀਤੀ? ਕਹਿਣ ਲੱਗੇ, ਜਿਹੜਾ ਸਮਾਂ ਕੋਈ ਇੱਕ ਪੈਰ, ਡੇਢ ਪੈਰ, ਦੋ ਪੈਰ ਮੈਨੂੰ ਨੀਂਦਰਾ ਆ ਗਈ, ਉਹ ਤੇ ਰਾਤ ਤੇਰੇ ਵਰਗੀ, ਤੂੰ ਵੀ ਸੁੱਤਾ ਰਿਹਾ, ਮੈਂ ਵੀ ਸੁੱਤਾ ਰਿਹਾ, ਪਰ ਬਾਕੀ ਦੀ ਰਾਤ ਮੈਂ ਪਾਰ ਬ੍ਰਹਮ ਪਰਮੇਸ਼ਵਰ ਦੇ ਚਰਨਾਂ ਵਿੱਚ ਜੁੜਿਆ ਰਿਹਾ, ਤੂੰ ਕੂਕ ਸੁੱਤਾ ਰਿਹਾ, ਤੇ ਜਿਹੜਾ ਮੈਂ ਜੁੜਿਆ ਰਿਹਾ ਉਹ ਤੇਰੇ ਨਾਲੋਂ ਕਈ ਗੁਣਾ ਚੰਗੀ ਹੋ ਗਈ।
ਇੱਕ ਰਾਤ ਕਈਆਂ ਵਾਸਤੇ ਚੰਗੀ ਬੀਤ ਜਾਂਦੀ ਏ, ਕਈਆਂ ਵਾਸਤੇ ਮੰਦੀ ਬੀਤ ਜਾਂਦੀ ਏ। ਇੱਕ ਅਦੀਬ ਇਸ ਤਰ੍ਹਾਂ ਵੀ ਲਿਖਦਾ ਹੈ, ਉਹ ਕਹਿੰਦਾ ਹੈ ਕਿ ਪਹਿਲੇ ਪੈਰੇ ਹਰ ਕੋਈ ਜਾਗੇ, ਦੂਜੇ ਪੈਰੇ ਰੋਗੀ। ਰਾਤਰੀ ਦਾ ਪਹਿਲਾ ਪੈਰ 6 ਵਜੇ ਤੋਂ ਲੈ ਕੇ 9 ਵਜੇ ਤੱਕ, ਉਹ ਕਹਿੰਦਾ 6 ਤੋਂ 9 ਤੱਕ ਤੇ ਸਾਰੇ ਜਾਗ ਰਹੇ ਨੇ, ਪਹਿਲੇ ਪੈਰੇ ਹਰ ਕੋਈ ਜਾਗੇ, ਦੂਜੇ ਪੈਰੇ ਰੋਗੇ 9 ਤੋਂ 12 ਤੱਕ। ਜਿਸ ਦੇ ਤਨ ਬਦਨ ਦੇ ਅੰਦਰ ਕੋਈ ਰੋਗ ਕੋਈ ਸੋਗ ਹੈ, ਉਹ ਆਹਾਂ ਭਰਦੇ ਹੋਏ, ਰੋਗੀ ਤੜਫਦੇ ਹੋਏ, ਵਿਆਕੁਲ ਹੁੰਦੇ ਹੋਏ ਰਾਤ ਦਾ ਦੂਜਾ ਪੈਰ ਇਸ ਤਰ੍ਹਾਂ ਗੁਜ਼ਾਰੇ ਨੇ। ਤੀਜੇ ਪੈਰੇ ਤਸ਼ਕਰ ਜਾਗਣ, ਚੋਰ ਚੱਕੇ ਰਾਤਰੀ ਦੇ ਲਾਭ ਲੈਂਦੇ ਹੋਏ ਤੀਸਰੇ ਪੈਰ ਵਿੱਚ ਉੱਠ ਕੇ ਖਲੋ ਜਾਂਦੇ ਨੇ। ਤੀਜੇ ਪੈਰੇ ਤਸ਼ਕਰ ਜਾਗਣ ਤੇ ਚੌਥੇ ਪੈਰ ਦੀ ਜਦੋਂ ਗੱਲ ਆਈ ਤੇ ਆਖਿਆ ਚੌਥੇ ਪਹਿਰੇ ਜੋਗੀ। ਜੋਗੀ ਦਾ ਮਤਲਬ ਉਹ ਜੋਗੀ ਨਹੀਂ ਕਿ ਜਿਹੜੇ ਵਸਤਰਾਂ ਨੂੰ ਤਿਆਗ ਕੇ ਸਰੀਰ ਦੇ ਉੱਤੇ ਰਾਖ ਮਲ ਕੇ, ਮੱਥੇ ਦੇ ਉੱਤੇ ਤਿਲਕ ਲਾ ਕੇ, ਹੱਥ ਦੇ ਅੰਦਰ ਕਰਮੰਡਲ ਫੜ ਕੇ ਤੇ ਖੱਲ ਦੀ ਝੋਲੀ ਗਲ ਵਿੱਚ ਪਾ ਕੇ ਦਰਵਾਜੇ ਦਰਵਾਜੇ ਤੇ ਜਾ ਕੇ ਮੰਗਦੇ ਨਜ਼ਰ ਆਉਂਦੇ ਨੇ, ਉਹ ਜੋਗੀ ਨੇ। ਜੋਗੀ ਦਾ ਮਤਲਬ ਹੈ ਜੁੜਨ ਵਾਲਾ। ਆਪ ਪੰਜਾਬੀ ਦੇ ਅੰਦਰ ਕਦੀ ਮੈਥ ਦੀਆਂ ਕਿਤਾਬਾਂ ਪੜ੍ਹੋ ਜਾਂ ਪੰਜਾਬ ਵਿੱਚ ਪੜ੍ਹਦੇ ਰਹੇ, ਪ੍ਰਸ਼ਨ ਦਾ ਹੱਲ ਕਰਨ ਤੋਂ ਬਾਅਦ ਥੱਲੇ ਲਿਖਿਆ ਇੱਕ ਲਫ਼ਜ਼ ਮਿਲਦਾ ਹੈ, ਯੋਗ ਫਲ ਇਨਾ। ਯੋਗ ਫਲ ਦਾ ਮਤਲਬ ਕੀ ਹੁੰਦਾ ਹੈ? ਉੱਤਰ। ਯੋਗ ਫਲ ਦਾ ਮਤਲਬ ਕੀ ਹੁੰਦਾ ਹੈ? ਜੋੜ। ਜੋਗ ਦਾ ਅਖਰੀ ਅਰਥ ਜੁੜਨਾ, ਭੋਗ ਦਾ ਅਖਰੀ ਅਰਥ ਟੁੱਟਣਾ। ਜਿੰਨਾ ਕੋਈ ਮਨ ਕਰਕੇ ਭਾਗ ਭਾਗ ਖੰਡ ਖੰਡ ਟੁਕੜੇ ਟੁਕੜੇ ਹੋਇਆ ਹੈ, ਓਨਾ ਹੀ ਵੱਡਾ ਭੋਗੀ ਹੈ। ਭੋਗੀ ਦੀ ਨਿਸ਼ਾਨੀ ਮਨ ਦੇ ਟੁਕੜੇ ਕਿੰਨੇ ਨੇ, ਮਨ ਅਸ਼ਾਂਤ ਕਿੰਨਾ ਹੈ, ਮਨ ਬੇਚੈਨ ਕਿੰਨਾ ਹੈ, ਓਨਾ ਹੀ ਵੱਡਾ ਭੋਗੀ ਹੈ। ਇਹ ਜ਼ਰੂਰੀ ਨਹੀਂ ਕਿ ਬਾਹਰ ਇਹਦੇ ਕੋਲ ਮਾਇਆ ਜ਼ਿਆਦੀ ਹੈ ਤੇ ਇਹ ਬੜਾ ਵੱਡਾ ਭੋਗੀ ਹੈ। ਪਦਾਰਥ ਬੜੇ ਨੇ, ਘਰ ਵੱਡਾ ਹੈ, ਕਾਰ ਵੱਡੀ ਹੈ, ਜ਼ਮੀਨ ਜਾਇਦਾਦ ਦੂਸਰਿਆਂ ਨਾਲੋਂ ਜ਼ਿਆਦੀ ਹੈ, ਇਹ ਭੋਗੀ ਹੈ। ਹੋ ਸਕਦਾ ਹੈ ਬਾਹਰੋਂ ਕਿਸੇ ਦੇ ਕੋਲ ਬਹੁਤ ਕੁਝ ਹੋਵੇ ਪਰ ਉਹ ਅੰਦਰ ਦਾ ਜੋਗੀ ਹੋਵੇ। ਇਹ ਵੀ ਹੋ ਸਕਦਾ ਹੈ ਕਿ ਬਾਹਰ ਕਿਸੇ ਦੇ ਕੋਲ ਕੁਝ ਵੀ ਨਾ ਹੋਵੇ, ਜੇਬ ਦੇ ਅੰਦਰ ਤੇ ਇੱਕ ਫੁੱਟੀ ਕੌਡੀ ਨਹੀਂ ਪਰ ਉਹ ਬੜਾ ਵੱਡਾ ਭੋਗੀ ਹੋਵੇ। ਮਾਇਆਧਾਰੀ ਕਿਹਨੂੰ ਕਹਿੰਦੇ ਨੇ? ਗੱਲ ਵਿਚਕਾਰ ਆ ਗਈ, ਮਾਇਆਧਾਰੀ ਕਿਹਨੂੰ ਕਹਿੰਦੇ ਨੇ? ਅਸੀਂ ਇਹ ਕਵਾਂਗੇ ਜਿਹਦੇ ਕੋਲ ਬਹੁਤ ਜ਼ਿਆਦਾ ਮਾਇਆ, ਧਨੀ ਮਨੁੱਖ, ਅਮੀਰ ਮਨੁੱਖ, ਉਹਨੂੰ ਕਵਾਂਗੇ ਮਾਇਆਧਾਰੀ। ਪਰ ਗੁਰਬਾਣੀ ਇਸ ਤਰ੍ਹਾਂ ਨਹੀਂ ਮੰਨਦੀ। ਗੁਰਬਾਣੀ ਦੇ ਅੰਦਰ ਤੇ ਕਿਧਰੇ ਮਾਇਆਧਾਰੀ ਦੀ ਪਰਿਭਾਸ਼ਾ, ਮਾਇਆਧਾਰੀ ਦੀ ਡੈਫੀਨੇਸ਼ਨ ਇਸ ਤਰ੍ਹਾਂ ਦੀ ਨਹੀਂ ਆਈ ਕਿ ਜੇ ਤੇਰੇ ਕੋਲ $1,00,000, $4,00,000, $20,00,000, $1,00,000 ਜਮ੍ਹਾਂ ਹੋ ਗਿਆ ਤੇ ਤੂੰ ਬੜਾ ਵੱਡਾ ਮਾਇਆਧਾਰੀ। ਪਾਤਸ਼ਾਹ ਨੇ ਇਸ ਤਰ੍ਹਾਂ ਦੀ ਪਰਿਭਾਸ਼ਾ ਬਾਣੀ ਵਿੱਚ ਕਿਧਰੇ ਵੀ ਨਹੀਂ ਬਿਆਨ ਕੀਤੀ। ਤੋ ਅਰਜ ਕਰਦਾ ਚੱਲਾ, ਜਿਸ ਦੇ ਮਨ ਦੇ ਅੰਦਰ ਲਗਾਤਾਰ ਮਾਇਆ ਦੀ ਪਕੜ ਚੱਲਦੀ, ਮਨ ਦੇ ਅੰਦਰ, ਤਨ ਕਰਕੇ ਨੀ, ਮਨ ਦੇ ਅੰਦਰ ਸੌਂਦਾ ਹੈ ਤਾਂ ਮਾਇਆ। ਤੇ ਫਿਰ ਮੈਂ ਮਾਇਆ ਦੇ ਸੰਬੰਧ ਵਿੱਚ ਵੀ ਅੱਧੇ ਮਿੰਟ ਦੇ ਅੰਦਰ ਬੇਨਤੀ ਕਰਦਾ ਚੱਲਾਂ, ਮਾਇਆ ਹਰ ਇੱਕ ਉਸ ਚੀਜ਼ ਦਾ ਨਾਮ ਹੈ ਜੋ ਸਾਡੇ ਤੇ ਪ੍ਰਮਾਤਮਾ ਦੇ ਦਰਮਿਆਨ ਦਲਦਲ ਬਣ ਜਾਏ। ਮਾਇਆ ਇਕੱਲੇ ਪੈਸੇ ਦਾ ਨਾਂ ਨਹੀਂ ਹੈ, ਧਨ ਮਾਇਆ ਦਾ ਇੱਕ ਅੰਗ ਹੈ, ਪੂਰੀ ਮਾਇਆ ਨਹੀਂ ਹੈ। ਜਿਵੇਂ ਉਂਗਲੀ ਸਰੀਰ ਦਾ ਹਿੱਸਾ ਹੈ ਪਰ ਇਹ ਪੂਰਾ ਸਰੀਰ ਨਹੀਂ ਹੈ, ਇੱਕ ਨਾਖੁਨ ਸਰੀਰ ਦਾ ਹਿੱਸਾ ਹੈ ਪਰ ਪੂਰਾ ਸਰੀਰ ਨਹੀਂ ਹੈ। ਧਨ ਮਾਇਆ ਦਾ ਅੰਗ ਹੈ, ਮਾਇਆ ਦਾ ਹਿੱਸਾ ਹੈ ਪਰ ਪੂਰੀ ਮਾਇਆ ਨਹੀਂ। ਜੋ ਤੁਹਾਡੇ ਧਿਆਨ ਨੂੰ ਰੋਕ ਲਵੇ ਉਹਦਾ ਨਾਮ ਮਾਇਆ। ਰੂਪ ਮਾਇਆ, ਗੁਣ ਮਾਇਆ, ਗਿਆਨ ਮਾਇਆ, ਪਰਿਵਾਰ ਮਾਇਆ, ਸੰਸਾਰ ਮਾਇਆ, ਧਨ ਮਾਇਆ, ਇਹ ਤੁਹਾਡਾ ਸਰੀਰ ਵੀ ਮਾਇਆ। ਔਰ ਜੇ ਬਹੁਤ ਬਰੀਕੀ ਦੇ ਅੰਦਰ ਜਾ ਕੇ ਸਮਝਣ ਦੀ ਕੋਸ਼ਿਸ਼ ਕਰੋ, ਵੈਸੇ ਮੈਂ ਬੋਲ ਬੋਲਦਾ ਨਹੀਂ ਹੁੰਦਾ ਕਿਉਂਕਿ ਸਮਝ ਦਾ ਦਾਇਰਾ ਉੱਥੋਂ ਤੱਕ ਜਾਂਦਾ ਨਹੀਂ, ਖਿਮਾ ਚਾਹਾਂਗਾ, ਅਵਤਾਰ ਵੀ ਮਾਇਆ ਨੇ। ਇਹੀ ਕਾਰਨ ਹੈ ਗੁਰੂ ਸਾਹਿਬਾਨਾਂ ਨੇ ਸਾਨੂੰ ਆਪਣੇ ਨਾਲ ਨਹੀਂ ਪਰਮਾਤਮਾ ਦੇ ਨਾਲ ਜੋੜਿਆ। ਕਿਧਰੇ ਗੁਰ ਇਤਿਹਾਸ, ਗੁਰੂ ਬਾਣੀ ਪੜ੍ਹ ਕੇ ਵੇਖ ਲਓ, ਗੁਰੂ ਨਾਨਕ ਸਾਹਿਬ ਜੀ ਨੇ ਇਹ ਨਹੀਂ ਕਿਹਾ ਕਿ ਨਾਨਕ ਨਾਨਕ ਜਪੋ ਤੁਹਾਡੀ ਕਲਿਆਣ ਤਾਂ ਹੈ। ਨਿਰੰਕਾਰ, ਉਂਗਲ ਉਠਾ ਕੇ ਇਸ਼ਾਰਾ ਕਰਦੇ ਨੇ ਨਿਰੰਕਾਰ, ਇੱਕ ਦੇ ਨਾਲ ਜੋੜਿਆ, ਇੱਕ ਦੇ ਨਾਲ ਜੁੜੇ। ਕਿਧਰੇ ਇਹ ਨਹੀਂ ਲਫ਼ਜ਼ ਆਇਆ ਕਿ ਚਲੋ ਗੁਰੂ ਨਾਨਕ ਸਾਹਿਬ ਜੀ ਇਸ ਤਰ੍ਹਾਂ ਕਹਿੰਦੇ ਰਹੇ ਨੇ
ਹੁਣ ਸਮਾਂ ਮੇਰਾ ਹੈ ਤੇ ਅਰਜਨ ਅਰਜਨ ਜਪੋਗੇ ਤੁਹਾਡੀ ਕਲਿਆਣ ਤਾਂ ਹੈ ਵਰਨਾ ਨਹੀਂ। ਇਸ ਤਰ੍ਹਾਂ ਨਹੀਂ ਕਿਹਾ, ਨਿਰੰਕਾਰ ਦੇ ਨਾਲ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪਣੇ ਹੱਥੀ ਖੰਡੇ ਦੀ ਪਹੁਲ ਤਿਆਰ ਕਰਕੇ ਆਪ ਹੀ ਛਕਾਰੇ ਨੇ ਤੇ ਫਿਰ ਉਪਦੇਸ਼ ਇਹ ਕਰ ਰਹੇ ਨੇ, ਜੋ ਮੁਝਕੋ ਪਰਮੇਸ਼ਰ ਉਚਰ ਹੈ ਤੇ ਸਭ ਨਰਕ ਕੁੰਡ ਮੈਂ ਪਰ ਹੈ। ਪਾਤਸ਼ਾਹ, ਜੇ ਤੁਹਾਨੂੰ ਪਰਮੇਸ਼ਰ ਕਹਿਣ ਦੇ ਨਾਲ ਕੋਈ ਨਰਕ ਵਿਚ ਜਾਂਦਾ ਹੈ ਤੇ ਲੱਖ ਵਾਰੀ ਚਲਾ ਜਾਏ, ਤੁਸੀਂ ਪਰਮੇਸ਼ਵਰ ਦੇ ਖਾਸ ਰੂਪ ਹੋ। ਪਰ ਇਸ ਗੱਲ ਦੇ ਅੰਦਰ ਗਹਿਰਾਈ ਕੀ ਹੈ? ਮੈਂ ਪਰਮੇਸ਼ਵਰ ਦੇ ਨਾਲ ਜੋੜਨ ਵਾਲਾ ਹਾਂ, ਪਰਮੇਸ਼ਵਰ ਨਹੀਂ ਹਾਂ। ਪਰਮੇਸ਼ਵਰ ਦੇ ਨਾਲ ਜੋੜਨ ਵਾਲਾ ਪੈਗੰਬਰ ਆ। ਗੁਰ ਪਰਮੇਸ਼ਰ ਇੱਕ ਹੋ ਜਾਣ, ਹੁੰਦੇ ਗੁਰੂ ਤੇ ਪਰਮੇਸ਼ਵਰ ਇੱਕੋ ਹੀ ਰੂਪ ਨੇ, ਫਰਕ ਨਹੀਂ ਹੈ। ਪਰ ਗੁਰੂ ਗੋਬਿੰਦ ਸਿੰਘ ਇਹ ਨਹੀਂ ਕਹਿ ਰਹੇ ਕਿ ਗੋਬਿੰਦ ਗੋਬਿੰਦ ਜਪੋ, ਉਹਨਾਂ ਨੇ ਕਿਹਾ ਵਾਹਿਗੁਰੂ ਵਾਹਿਗੁਰੂ ਜਪੋ। ਝੋਲੀ ਦੇ ਅੰਦਰ ਗੁਰਮੰਤਰ ਇਹ ਨਹੀਂ ਪਾਇਆ ਕਿ ਗੋਬਿੰਦ ਗੋਬਿੰਦ ਦਾ ਜਾਪ ਕਰ, ਇਹੀ ਕਹਿ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ। ਤੋ ਖੈਰ, ਇੱਥੇ ਗੱਲ ਵਿਚਕਾਰ ਆ ਗਈ। ਮਾਇਆ ਹਰ ਇੱਕ ਉਸ ਚੀਜ਼ ਦਾ ਨਾਂ ਹੈ ਜੋ ਤੁਹਾਡੇ ਤੇ ਪਰਮਾਤਮਾ ਦੇ ਦਰਮਿਆਨ ਬੰਧਨ ਬਣ ਜਾਏ, ਰੁਕਾਵਟ ਬਣ ਜਾਏ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇੱਕੋ ਇੱਕ ਇਸ ਤਰ੍ਹਾਂ ਦੇ ਪੈਗੰਬਰੀ ਪੁਰਸ਼ ਨੇ ਜੋ ਇਸ ਦੀਵਾਰ ਨੂੰ ਆਪ ਪਾਸੇ ਕਰਦੇ ਨੇ ਆਪਣਿਆਂ ਹੱਥਾਂ ਦੇ ਨਾਲ। ਮੇਰੇ ਨਾਲ ਨਹੀਂ, ਮੈਂ ਜਿਹਦੇ ਨਾਲ ਜੋੜ ਰਿਹਾ ਉਹਦੇ ਨਾਲ ਜੁੜੋ, ਨਿਰੰਕਾਰ ਦੇ ਨਾਲ ਜੁੜੋ। ਤੋ ਖੈਰ, ਕਦੀ ਕਦੀ ਰੂਪ ਮਾਇਆ, ਕਦੀ ਗੁਣ ਮਾਇਆ, ਕਦੀ ਗਿਆਨ ਮਾਇਆ, ਕਦੀ ਧਨ ਮਾਇਆ, ਕਦੀ ਪਰਿਵਾਰ ਮਾਇਆ, ਇਹ ਜੋ ਕੁਝ ਹੈ ਮਾਇਆ ਦਾ ਅੰਗ ਹੈ। ਮਾਇਆ ਦਾ ਇੱਕ ਅੰਗ ਨਹੀਂ ਹੈ, ਕਰੋੜਾਂ ਰੂਪ ਮਾਇਆ ਦੇ ਨੇ ਤੇ ਕਰੋੜਾਂ ਰੂਪ ਵੀ ਮਾਇਆ ਦੇ ਪਤੀ ਪਰਮਾਤਮਾ ਦੇ ਨੇ। ਪਰਮਾਤਮਾ ਦਾ ਕੋਈ ਇੱਕ ਰੂਪ ਨਹੀਂ, ਪਰਮਾਤਮਾ ਦੀ ਮਾਇਆ ਦਾ ਵੀ ਕੋਈ ਇੱਕ ਰੂਪ ਨਹੀਂ। ਮਹਾ ਮਾਇਆ ਤਾਂ ਕੀ ਹੈ ਛਾਇਆ, ਪਰਮਾਤਮਾ ਦੀ ਇਹ ਛਾਇਆ ਹੈ। ਪਰਮਾਤਮਾ ਦਾ ਇੱਕ ਰੂਪ ਨਹੀਂ ਤੇ ਉਹਦੀ ਪਰਛਾਈ ਦਾ ਵੀ ਇੱਕ ਰੂਪ ਨਹੀਂ। ਜਿਸ ਤਰ੍ਹਾਂ ਦਾ ਆਕਾਰ ਉਸ ਤਰ੍ਹਾਂ ਦੀ ਪਰਛਾਈ, ਉਹਦੀ ਪਰਛਾਈ ਦਾ ਵੀ ਇੱਕ ਰੂਪ ਨਹੀਂ। ਖੈਰ, ਇਹ ਵੀ ਗੱਲ ਵਿਚਕਾਰ ਆ ਗਈ। ਅਰਜ ਮੈਂ ਕਰ ਰਿਹਾ ਸਾਂ, ਜਿੰਨਾ ਮਨ ਦੇ ਅੰਦਰ ਮਾਇਆ ਚੱਲੇ ਉਹਦਾ ਨਾਮ ਮਾਇਆ ਤਾਰੀ। ਉਹ ਮਾਇਆ ਤਾਰੀ ਨੀ ਜਿਹਦੀ ਜੇਬ ਦੇ ਅੰਦਰ ਮਾਇਆ ਜ਼ਿਆਦੀ ਹੈ, ਜਿਹਦੇ ਮਨ ਵਿੱਚ ਪਕੜ ਜ਼ਿਆਦੀ ਹੈ ਮਾਇਆ ਤਾਰੀ ਉਹ ਹੈ। ਜਿਹਦੇ ਮਨ ਵਿੱਚ ਲੋਭ ਚੱਲੇ ਉਹਨੂੰ ਆਪ ਕਹਿ ਦਿੰਦੇ ਹੋ ਇਹ ਬੜਾ ਲੋਭੀ ਹੈ। ਤੋ ਹੁਣ ਕੀ ਲੋਭੀ ਮਨੁੱਖ ਦੇ ਹੱਥ ਪੈਰ ਤੁਹਾਡੇ ਨਾਲੋਂ ਵੱਖਰੀ ਤਰ੍ਹਾਂ ਦੇ ਹੁੰਦੇ ਨੇ, ਜ਼ਿਆਦੇ ਹੁੰਦੇ ਨੇ, ਜਾਂ ਉਹਨਾਂ ਦਾ ਕੋਈ ਤੁਹਾਡੇ ਨਾਲੋਂ ਸਰੀਰਕ ਬਣਤਰ ਦੇ ਅੰਦਰ ਫਰਕ ਹੈ? ਕਿਉਂ ਕਹਿ ਰਹੇ ਹੋ ਲੋਭੀ ਹੈ? ਉਹਦੇ ਅੰਦਰ ਦੇ ਵਿਚਾਰਾਂ ਨੂੰ ਵੇਖ ਕੇ ਕਹਿ ਰਹੇ ਹੋ ਬੜਾ ਲੋਭੀ ਹੈ? ਅੰਦਰ ਦੇ ਵਿਚਾਰਾਂ ਨੂੰ ਵੇਖ ਕੇ ਕਹਿ ਰਹੇ ਹੋ ਬੜਾ ਕਾਮੀ ਹੈ? ਅੰਦਰ ਦੇ ਵਿਚਾਰਾਂ ਨੂੰ ਕਹਿ ਕੇ ਕਹਿ ਰਹੇ ਹੋ ਵਿਭਚਾਰੀ ਹੈ? ਅੰਦਰ ਦੇ ਵਿਚਾਰਾਂ ਨੂੰ ਵੇਖ ਕੇ ਕਹਿ ਰਹੇ ਹੋ ਇਹ ਭਲਾ ਹੈ, ਇਹ ਬੁਰਾ ਹੈ? ਹੁਣ ਆਪਾਂ ਜਿਹੜਾ ਕਹਿੰਦੇ ਹਾਂ ਸਤ ਸੰਗੀ, ਸੰਗੀ ਮੈਨੇ ਸਾਥੀ ਤੇ ਸਤ ਮੈਨੇ ਸੱਚ, ਜੋ ਸੱਚ ਦਾ ਸਾਥੀ ਹੈ, ਸੱਚ ਦੇ ਨਾਲ ਮਨ ਕਰਕੇ ਰਹਿੰਦਾ, ਉਹ ਹਕੀਕਤ ਦੇ ਅੰਦਰ ਸਤ ਸੰਗੀ ਹੈ। ਖਿਮਾ ਮੰਗ ਲਵਾਂ, ਬੋਲ ਮੇਰਾ ਬਰਦਾਸ਼ਤ ਕਰਨ ਦੀ ਕਿਰਪਾ ਕਰਿਓ। ਹੋ ਸਕਦਾ ਹੈ ਕੋਈ ਗੁਰਦੁਆਰੇ ਦੇ ਅੰਦਰ ਬਹਿ ਕੇ ਵੀ ਝੂਠ ਸੰਗੀ ਹੋਵੇ। ਅਗਰ ਮਨ ਦੇ ਅੰਦਰ ਕਾਮ ਚੱਲ ਰਿਹਾ ਹੈ ਤਾਂ ਫਿਰ ਉਹ ਕਾਮ ਸੰਗੀ ਹੈ, ਸਤ ਸੰਗੀ ਤੇ ਨਹੀਂ ਹੈ। ਭਾਵੇਂ ਉਹ ਮੰਦਰ ਵਿੱਚ ਹੈ, ਭਾਵੇਂ ਮਸਜਿਦ ਵਿੱਚ ਹੈ ਤੇ ਭਾਵੇਂ ਗੁਰਦੁਆਰੇ ਵਿੱਚ, ਅੰਦਰ ਮਨ ਦੇ ਮਾਲਾ ਚੱਲ ਰਹੀ ਹੈ ਕਾਮ ਦੀ, ਤਾਂ ਕਿਵੇਂ ਕਹਿ ਦਿਆਂਗੇ ਸਤ ਸੰਗੀ ਹੈ, ਕਾਮ ਸੰਗੀ ਹੈ? ਅੰਦਰ ਮਨ ਦੇ ਨਾਲ ਸੰਗ ਹੈ ਲੋਭ ਦਾ, ਬੈਠਾ ਭਾਵੇਂ ਕਿਸੇ ਜਗ੍ਹਾ ਤੇ ਹੋਵੇ ਲੋਭ ਸੰਗੀ ਹੈ। ਅੰਦਰ ਹੰਕਾਰ ਦੀ ਮਾਲਾ ਚੱਲ ਰਹੀ ਹੈ ਤੇ ਲਗਾਤਾਰ ਚੱਲ ਰਹੀ ਹੈ, ਕੀ ਫਰਕ ਪੈਂਦਾ ਹੈ? ਉਹਦਾ ਸਰੀਰ ਮੰਦਰ ਵਿੱਚ ਹੈ, ਗੁਰਦੁਆਰੇ ਵਿੱਚ ਹੈ, ਉਹ ਹੰਕਾਰ ਸੰਗੀ ਹੈ। ਘਰ ਵਿੱਚ ਬਹਿ ਜਾਓ, ਅਗਰ ਧਿਆਨ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਹੈ ਤਾਂ ਆਪ ਉੱਥੇ ਬਹਿ ਕੇ ਵੀ ਸਤਸੰਗੀ ਹੋ। ਇੱਥੇ ਬਹਿ ਕੇ ਵੀ ਕਈ ਸਤਸੰਗੀ ਨਹੀਂ ਹੁੰਦੇ, ਕਈ ਦੂਰ ਰਹਿ ਕੇ ਵੀ ਸਤਸੰਗੀ ਹੁੰਦੇ ਨੇ। ਖੈਰ, ਅਰਜ ਮੈਂ ਇੱਥੋਂ ਪ੍ਰਾਰੰਭ ਕੀਤੀ ਸੀ ਕਿ ਪਹਿਲੇ ਪਹਿਰੇ ਹਰ ਕੋਈ ਜਾਗੇ, ਦੂਜੇ ਪਹਿਰੇ ਰੋਗੀ, ਰਾਤ ਦੇ ਪਹਿਲੇ ਪਹਿਰ ਦੇ ਅੰਦਰ ਸਾਰੇ ਜਾਗਦੇ ਨੇ, ਸਾਰੇ। ਦੂਸਰੇ ਪਹਿਰ ਦੇ ਅੰਦਰ ਕੌਣ ਜਾਗਦੇ ਨੇ? ਕੇਵਲ ਰੋਗੀ। ਤੀਸਰੇ ਪਹਿਰ ਦੇ ਅੰਦਰ ਚੋਰ ਉਚੱਕੇ, ਦੁਰਾਚਾਰੀ, ਬਦਮਾਸ਼, ਆਯਾਸ਼ ਰਾਤ ਦੀ ਤਰੀਕੀ ਤੋਂ ਲਾਭ ਲੈਂਦੇ ਨੇ। ਚੌਥੇ ਪਹਿਰੇ ਜੋਗੀ, ਜੋਗੀ ਦਾ ਮਤਲਬ ਜੁੜੇ ਹੋਏ, ਜੋ ਰੱਬ ਦੇ ਨਾਲ ਜੁੜਨ ਵਾਲੇ ਰਾਤਰੀ ਦੇ ਚੌਥੇ ਪਹਿਰ ਵਿੱਚ ਉੱਠ ਖਲੋਂਦੇ ਨੇ, ਲਾਭ ਲੈਂਦੇ ਨੇ ਰਾਤ ਦੇ ਚੌਥੇ ਪਹਿਰ ਦਾ, ਚੌਥੇ ਪਹਿਰੇ ਜੋਗੀ। ਭਗਤ ਫਰੀਦ ਸਾਹਿਬ ਜੀ ਦਾ ਇਹ ਸਲੋਕ
मैं तुहाडे सामने पढ़िया सी कि फरीदा चार गवाया हंड के तुर फिर के घूम फिर के इधर उधर ध्यान नू गुरु नालों तोड़ के चार पैर ते इस तरह गवा दिते ने। चार गवाया सम रात्रि आ गई ते चार पैर सौ के गवा दिते तो रब दे नाल कदम जुड़ेगा। दिन दे चार पैर तंदे विच बीते ने, रात दे चार पैर नींद्रा विच बीते ने, परमात्मा दे नाल कदों जुड़ेगा। यही कारण है सिख धर्म दे बड़े अमूलक जे नुकते सिद्धांत गुरु साहबाना ने साडी झोली विच पाए। आखिया सवेरे अमृत वेले जाग, रात्रि दा थकेवा उतरिया हुंदा है दो तीन पैर चार पैर आराम करन तो बाद, कुछ समा सौ जान तो बाद दलिद्र सुस्ती उतर जांदी है, शरीर जद आराम करदा है आराम करन तो बाद। अगले दिन दियां नवियां चिंतावां ने अजे आण के घेरा नहीं पाया। यह जिहड़ा संधि दा समा है जिथे दिन ते रात दा मिलाप है, इस समय तू भी मिलाप करन दा यतन कर, आत्मा ते परमात्मा दा मिलाप। इधरों दिन मिल रहा है रात मिल रही है, इन्हां दी संधि है, उधरों तू आत्मा नूं परमात्मा दे नाल मिला, इधर भी संधि कर, परमात्मा दे नाल मिलन दा यतन कर। फिर सारा दिन कमाउंदा रहे, शामा नूं घर दे अंदर आण के फिर उधरों रात आ रही है, उधरों दिन जा रहा है, फिर संधि दा समा है, फिर दोबारा परमात्मा दे नाल जुड़न दा तहैया कर, यतन कर। गुरु पाशाह ने साडी झोली दे अंदर नुकते पाए, आख्या थोड़े तो थोड़ा समा भी तू जुड़, जुड़ता सही पर साडी जिंदगी दे जिन्ने दिन ने वो सारे धंधे विच, जिन्निया रातां ने सौं के विषया विकारां दे अंदर, परमात्मा दे नाल जुड़न जोड़न दा समा सानू मिलदा ही नहीं है, नहीं जुड़दे आ। तो नहीं जुड़दे आ तो फिर टुटे रहने, टुटन दा दूसरा नां दुख है। अगर रेंदे ही टुटे हां ते टुटन दा दूसरा नां दुख है, जुड़न दा दूसरा नां सुख है, ते टुट जान दा दूसरा नां दुख है। अगर दुख दी परिभाषा लभो ते परिभाषा वख वख बन जाणगियां हजार किस्म दियां। जिहदा तन तंदरुस्त नहीं उह कहेगा तंदरुस्ती ना होवे इहनूं दुख कहिंदे ने। जिहदी जेब दे अंदर धन नहीं उह कहेगा धन दा ना होणा दुख है। जिदा परिवार इतफाक विच नहीं, कहने विच नहीं, वो कहेगा परिवार एक मुठी दी तरह बच्चा ना रहे इहदा ना दुख है। दुख दी परिभाषा बदल गई ना, ते फिर वख वख धर्मां दे अंदर दुख दी सुख दी परिभाषा होर बदलदी रहेगी। पर जे समूची मनुखता वास्ते परिभाषा लभनी होवे कि दुख कहिंदे किन्नों ने, ते एवें कहना पएगा कि विछोड़ा या टुटना इहदा दूसरा ना दुख है, ठीक दूसरे पासे मिलना इहदा दूसरा नां सुख है। पति पत्नी दा मिलाप, भैण भाई दा मिलाप, धी पुत्तर दा मिलाप, मां बाप दा मिलाप सुख, मां पुत्तर दा विछोड़ा, धी पिता दा विछोड़ा, पति पत्नी दा विछोड़ा, भैण भाई दा विछोड़ा, विछोड़े दे अंदरों दुख, विछोड़ा दुख है, मिलाप दा दूसरा नां सुख है। तो हुण टहनी दे नाल अगर फुल लगा रहे ते फुल दे अंदर जौबन, फुल दे अंदर बहार, फुल दे अंदर रंगीनी, फुल दे अंदर महक, यह सब कुछ नवे सिरे तो भरदा रहिंदा है, बड़ा प्यारा लगदा है अगर टहनी दे नाल है। अगर वह पूरा खिड़न तो पहला अजे पूरी तरह खिलिया नहीं है, उस तो पहले टहनी नालों टुट गया है, किसी ने तोड़ दिता है, अधूरा खिड़िया फुल टहनी नालों टुट के ना ते पूरा खिड़ेगा, ना उहदे विच उस दिन तो बाद महक भरेगी, ना जौबन, ना रंगीनी, ना बहार, ते ना ही उहदा कोई काक बनेगा। कारण की है? टुट गया है, टुटन दे कारण मुरझा गया है, टुटन दे कारण उह किसे दे गले दा हार बने इस योग भी नहीं रहा। अधूरियां मुरझायां कुमलायां फुलां नूं ਤੁਸੀਂ ਸੂਈ ਧਾਗੇ ਦੇ ਨਾਲ ਪਰੋ ਕੇ ਹਾਰ ਬਣਾ ਕੇ ਕਿਸੇ ਦੇ ਗਲੇ ਵਿਚ ਨਹੀਂ ਪਾਉਂਦੇ। ਮੁਰਝਾਏ ਫੁੱਲਾਂ ਨੂੰ ਤੁਸੀਂ ਦਰਬਾਰ ਦੇ ਅੰਦਰ ਲਿਆ ਕੇ ਭੇਟ ਨਹੀਂ ਕਰਦੇ, ਮੁਰਝਾ ਗਏ ਨੇ, ਅਧੂਰੇ ਖਿੜੇ ਨੇ। ਉਹੀ ਭੇਟਾ ਹੋਣ ਦੇ ਯੋਗ ਹੈ, ਕਿਸੇ ਦੇ ਗਲੇ ਦਾ ਸ਼ਿੰਗਾਰ ਬਣਨ ਦੇ ਕਾਬਲ ਹੈ ਜੋ ਚੰਗੀ ਤਰ੍ਹਾਂ ਖਿੜ ਚੁੱਕਾ ਹੈ ਆਪਣੇ ਜੌਬਨ ਬਹਾਰ ਦੇ ਅੰਦਰ। ਦੂਸਰੀ ਬੇਨਤੀ, ਅਗਰ ਕੋਈ ਫਲ ਕੱਚਾ ਹੀ ਟਹਿਣੀ ਨਾਲੋਂ ਟੁੱਟ ਜਾਏ
ਤੇ ਕੱਚੇ ਫਲ ਦੇ ਅੰਦਰ ਨਾ ਤੇ ਉਸ ਦਿਨ ਤੋਂ ਬਾਅਦ ਕੋਈ ਰਸ ਬਣਦਾ ਹੈ, ਨਾ ਉਹਦਾ ਰੰਗ ਬਦਲਦਾ ਹੈ, ਨਾ ਉਹਦਾ ਕੋਈ ਗਾਹਕ ਬਣਦਾ ਹੈ, ਕੋਈ ਉਹਦਾ ਮੁੱਲ ਨਹੀਂ ਦਿੰਦਾ। ਟਹਿਣੀ ਦੇ ਨਾਲ ਫਲ ਜੁੜਿਆ ਰਿਹਾ, ਉਹਦਾ ਰੰਗ ਵੀ ਬਦਲਿਆ, ਉਹਦੇ ਵਿੱਚ ਰਸ ਵੀ ਭਰਿਆ, ਉਹਦੇ ਆਪ ਗਾਹਕ ਵੀ ਬਣ ਗਏ, ਪੈਸੇ ਦੇ ਕੇ ਉਹਨੂੰ ਖਰੀਦ ਲੈਂਦੇ। ਕਾਰਨ ਇਹ ਜੁੜਿਆ ਰਿਹਾ ਤੇ ਜੁੜਨ ਕਰਕੇ ਇਹਦੇ ਅੰਦਰ ਰਸ ਭਰ ਗਿਆ। ਮਤਲਬ ਜੋ ਟੁੱਟ ਜਾਂਦਾ ਹੈ ਰਸ ਤੋਂ ਵਾਂਝਾ ਰਹਿੰਦਾ ਹੈ, ਜੋ ਜੁੜਿਆ ਰਹਿੰਦਾ ਹੈ ਰਸ ਦੇ ਨਾਲ ਭਰ ਜਾਂਦਾ ਹੈ। ਇਹੀ ਦਸਤੂਰ ਤੁਹਾਡਾ ਹੈ, ਦੁਨੀਆਦਾਰਾਂ ਦਾ, ਇਹੀ ਦਸਤੂਰ ਨਿਰੰਕਾਰ ਦੇ ਕਰਦਾ ਹੈ। ਜੁੜਨ ਕਰਕੇ ਰਸ, ਟੁੱਟਣ ਕਰਕੇ ਕੋਈ ਰਸ ਨਹੀਂ ਹੈ। ਤੋ ਇਹ ਜਿਹੜਾ ਜੀਵਨ ਦਾ ਸਮਾਂ ਮਿਲਿਆ, ਜਿਹਦੇ ਅੰਦਰ ਕੁਝ ਰਾਤਾਂ, ਕੁਝ ਦਿਨ, ਕੁਝ ਸਾਡੇ ਜੀਵਨ ਦੀਆਂ ਰਾਤਾਂ ਟੁੱਟਿਆਂ ਬੀਤ ਗਈਆਂ ਨੇ, ਵਿਸ਼ਿਆਂ ਵਿਕਾਰਾਂ ਦੇ ਅੰਦਰ ਕਾਲੇ ਕਰਮ ਕਰਦਿਆਂ ਕਰਦਿਆਂ ਬੀਤ ਗਈਆਂ ਨੇ, ਤੇ ਕੁਝ ਜੀਵਨ ਦੇ ਦਿਨ ਧੰਦੇ ਦੇ ਅੰਦਰ ਬੀਤ ਗਏ ਨੇ। ਪਰਮਾਤਮਾ ਦੇ ਨਾਲ ਜੁੜਨ ਦਾ ਅਸੀਂ ਸਮਾਂ ਕੱਢਿਆ ਹੀ ਨਹੀਂ ਹੈ, ਪਰਮਾਤਮਾ ਦੇ ਨਾਲ ਜੁੜਨ ਦਾ ਤਹੱਈਆ ਕੀਤਾ ਹੀ ਨਹੀਂ ਹੈ। ਫਿਰ ਚਲੋ ਮੈਂ ਇੱਕ ਬੇਨਤੀ ਹੋਰ ਕਰਾਂ, ਜਿੰਨੇ ਪ੍ਰੇਮੀ ਆਪ ਸ਼ੋਭਾ ਪਾ ਰਹੇ ਹੋ, ਪੂਰੀ ਇਮਾਨਦਾਰੀ ਦੇ ਨਾਲ ਆਪਣੇ ਤੇ ਪ੍ਰਸ਼ਨ ਕਰਕੇ ਆਪਣੇ ਤੋਂ ਹੀ ਜਵਾਬ ਮੰਗੇ ਹੋ, ਜਦ ਪਾਠ ਪੂਜਾ ਕਰਦੇ ਹੋ ਉਹ ਵੀ ਪੂਰੀ ਇਮਾਨਦਾਰੀ ਦੇ ਨਾਲ ਨੇ, ਜਦ ਆਪ ਦੁਕਾਨਦਾਰੀ ਕਰਦੇ ਹੋ ਪੂਰੀ ਇਮਾਨਦਾਰੀ ਦੇ ਨਾਲ ਕਰ ਰਹੇ ਹੋ, ਲਗਨ ਦੇ ਨਾਲ, ਮਿਹਨਤ ਦੇ ਨਾਲ ਕਰ ਰਹੇ ਹੋ, ਜਦ ਆਪ ਕਾਰ ਡਰਾਈਵ ਕਰ ਰਹੇ ਹੋ ਭਾਵੇਂ ਡਰਦੇ ਹੋਏ ਕਾਨੂੰਨ ਨਿਯਮ ਕੋਲੋਂ, ਪੂਰੀ ਹੁਸ਼ਿਆਰੀ ਬੇਦਾਰੀ ਦੇ ਨਾਲ ਜਾਗ ਕੇ ਕਾਰ ਡਰਾਈਵ ਕਰ ਰਹੇ ਹੋ, ਜੋ ਵੀ ਕੰਮ ਕਰ ਰਹੇ ਹਾਂ, ਧੰਦਾ ਕਿਰਤ ਬਿਰਤ ਕਰ ਰਹੇ ਹਾਂ, ਪੂਰੀ ਹੁਸ਼ਿਆਰੀ ਬੇਦਾਰੀ ਦੇ ਨਾਲ ਜਾਗ ਕੇ ਪਰਮਾਤਮਾ ਦੇ ਨਾਲ ਜੁੜਨ ਦਾ ਥੋੜਾ ਬਹੁਤਾ ਜੇ ਸਮਾਂ ਕੱਢ ਵੀ ਲੈਨੇ ਆ। ਜਪਜੀ ਸਾਹਿਬ ਪੜ ਰਹੇ ਆ, ਪਰ ਜਪਜੀ ਸਾਹਿਬ ਇਸ ਤਰ੍ਹਾਂ ਹੀ ਪੜ ਰਹੇ ਆ ਜਿਵੇਂ ਕਿਧਰੇ ਟੋਕੇ ਦੇ ਅੰਦਰ ਪੱਠੇ ਕੁਤਰੇ ਜਾ ਰਹੇ ਨੇ, ਪਤਾ ਹੀ ਨਹੀਂ ਜਪਜੀ ਸ਼ੁਰੂ ਕਦੋਂ ਹੋਇਆ, ਜਪਜੀ ਦਾ ਭੋਗ ਕਦੋਂ ਪੈ ਗਿਆ, ਕਟਾ ਵੱਡ ਫਟਾਫਟ ਫਟਾਫਟ ਉਧਰੋਂ ਨਹਾਈ ਜਾ ਰਹੇ ਆ, ਉਧਰੋਂ ਜਪਜੀ ਸਾਹਿਬ ਕਰੀ ਜਾ ਰਹੇ ਆ, ਜਪਜੀ ਦਾ ਅਸਰ ਤੁਹਾਡੇ ਤੇ ਕੀ ਉਹ ਹੈ, ਜਪਜੀ ਅਸਰ ਕੀ ਵਿਖਾਵੇ। ਪੂਰੀ ਇਮਾਨਦਾਰੀ, ਪੂਰੀ ਭਾਵਨਾ ਦੇ ਨਾਲ ਚਲੋ ਇੱਕ ਹੀ ਪਾਠ ਜਪਜੀ ਸਾਹਿਬ ਦਾ ਕਰ ਲਓ, ਕੋਈ ਰਸ ਬਣੇ, ਪਰ ਇਮਾਨਦਾਰੀ ਦੇ ਨਾਲ ਤੇ ਕੀਤਾ ਨਹੀਂ ਹੈ, ਮਗਰੋਂ ਲਾਉਣ ਵਾਲਾ ਕੰਮ ਕੀਤਾ ਹੈ। ਮੈਂ ਠੇਠ ਪੰਜਾਬੀ ਦੇ ਅੰਦਰ ਬੋਲ ਬੋਲ ਰਿਹਾ, ਗਲੋਂ ਲਾਉਣ ਵਾਲਾ ਕੰਮ ਕੀਤਾ ਹੈ, ਇਮਾਨਦਾਰੀ ਦੇ ਨਾਲ ਨਹੀਂ ਕੀਤਾ। ਵਰਨਾ ਪੜੀ ਹੋਈ ਜਪਜੀ ਤੁਹਾਡੇ ਮਨ ਦੇ ਅੰਦਰ ਜ਼ਰੂਰ ਰਸ ਬਣਦੀ, ਜ਼ਰੂਰ ਰਸ ਬਣਦੀ, ਪਰ ਨਹੀਂ ਬਣਿਆ। ਜਪਜੀ ਦੇ ਅੰਦਰ ਕਮੀ ਨਹੀਂ ਹੈ, ਆਪਣੇ ਵਿੱਚ ਧਿਆਨ ਮਾਰ ਕੇ ਵੇਖੋ ਕਮੀ ਕਿੱਥੇ ਹੈ, ਇਮਾਨਦਾਰੀ ਦੇ ਨਾਲ ਹੋਇਆ ਨਹੀਂ ਹੈ। ਤੋ ਖੈਰ, ਫਰੀਦ ਸਾਹਿਬ ਕਹਿਣ ਲੱਗੇ, ਫਰੀਦਾ ਚਾਰ ਗਵਾਇਆ, ਦਿਨ ਦਾ ਚਾਰ ਪਹਿਰ ਦਾ ਸਮਾਂ ਗਵਾ ਦਿੱਤਾ ਹੈ, ਤੇ ਗਵਾ ਕਿਵੇਂ ਦਿੱਤਾ ਹੈ, ਪਰਮਾਤਮਾ ਨਾਲੋਂ ਟੁੱਟਿਆ ਕਿਰਤ ਵਿਰਤ ਦੇ ਅੰਦਰ। ਕਿਰਤ ਵਿਰਤ ਕਰਨੀ ਦੋਸ਼ ਨਹੀਂ ਹੈ, ਧੰਦਾ ਕਰਨਾ ਦੋਸ਼ ਨਹੀਂ ਹੈ, ਧਨ ਕਮਾਉਣਾ ਗੁਨਾਹ ਨਹੀਂ ਹੈ, ਤੇ ਗੁਰਬਾਣੀ ਦੇ ਅੰਦਰ ਤੇ ਇੱਕ ਵੀ ਬਚਨ ਇਸ ਤਰ੍ਹਾਂ ਦਾ ਨਹੀਂ ਆਇਆ ਜਿੱਥੇ ਸਤਿਗੁਰੂ ਨੇ ਇਹ ਕਿਹਾ ਹੋਵੇ ਕਿ ਤੂੰ ਵਿਹਲੜ ਬਣ ਕੇ ਬਹਿ, ਧਨ ਨਾ ਕਮਾ, ਕਿਰਤ ਵਿਰਤ ਨਾ ਕਰ, ਜੇ ਕਿਰਤ ਵਿਰਤ ਕਰਦਾ ਹੈ ਤੇ ਤੂੰ ਸਿੱਖ ਹੀ ਨਹੀਂ ਹੈ, ਇਸ ਤਰ੍ਹਾਂ ਦਾ ਬੋਲ ਗੁਰਬਾਣੀ ਵਿੱਚ ਨਹੀਂ ਆਉਂਦਾ। ਖੈਰ, ਨਿਰੇ ਧੰਦੇ ਦੇ ਅੰਦਰ ਧਰਮ ਨੂੰ ਛੱਡ ਕੇ ਦਿਨ ਦਾ ਚਾਰ ਪਹਿਰ ਦਾ ਸਮਾਂ ਇਸ ਤਰ੍ਹਾਂ, ਰਾਤਰੀ ਆਈ ਚਾਰ ਗਵਾਇਆ ਸਮ, ਤੇ ਰਾਤ ਦੇ ਚਾਰ ਪਹਿਰ ਸੌ ਕੇ ਗਵਾ ਦਿੱਤੇ ਨੇ, ਕੀਤਾ ਉਹਦੇ ਅੰਦਰ ਵੀ ਕੁਝ ਨਹੀਂ ਹੈ। ਤੇ ਫਿਰ ਜਿਹੜੇ ਚਾਰ ਪਹਿਰ ਨੇ ਉਹ ਵੀ ਬੁਰਾਈਆਂ ਦੇ ਅੰਦਰ, ਤੇ ਜਿਹੜੇ ਦਿਨ ਦੇ ਚਾਰ ਪਹਿਰ ਨੇ ਉਹ ਵੀ ਬੁਰਾਈਆਂ ਦੇ ਅੰਦਰ। ਹੁਣ ਆਪ ਕਹੋਗੇ, ਜਦ ਮੈਂ ਸੌ ਹੀ ਗਿਆ ਤੇ ਸੁੱਤਿਆਂ ਸੁੱਤਿਆਂ ਮੇਰੇ ਕੋਲੋਂ ਕੀ ਬੁਰਾਈ ਹੋ ਗਈ? ਆਪ ਆਪਣੇ ਮਨ ਦੀ ਦਸ਼ਾ ਨੂੰ ਵੇਖੋ, ਮਨ ਕਰਕੇ ਪਰਮਾਤਮਾ ਦੇ ਨੇੜੇ ਆਉਣਾ ਸੀ, ਮਨ ਕਰਕੇ ਸਾਰੀ ਰਾਤ ਅਯਾਸ਼ੀ ਦੇ ਅੰਦਰ, ਬਦਮਾਸ਼ੀ ਦੇ ਅੰਦਰ, ਕਾਮ ਦੇ ਅੰਦਰ, ਕ੍ਰੋਧ ਦੇ ਅੰਦਰ, ਨਿੰਦਾ ਚੁਗਲੀ ਦੇ ਅੰਦਰ, ਸੁਪਨਿਆਂ ਦੇ ਅੰਦਰ ਵੀ ਸਾਡਾ ਮਨ ਪਰਮਾਤਮਾ ਵੱਲ ਨਹੀਂ, ਦੂਸਰੇ ਪਾਸੇ ਨੂੰ ਦੌੜਦਾ ਹੈ, ਸੱਜੇ ਖੱਬੇ ਨੂੰ ਦੌੜਦਾ ਹੈ। ਔਰ ਕਿਉਂ ਦੌੜਦਾ ਹੈ? ਕਿਉਂਕਿ ਦਿਨ ਦੇ ਕੰਮ ਸਾਡੇ ਇਸ ਤਰ੍ਹਾਂ ਦੇ ਨੇ, ਜਿਸ ਤਰ੍ਹਾਂ ਦਾ ਜੀਵਨ ਦਿਨ ਦਾ, ਉਸ ਤਰ੍ਹਾਂ ਦੇ ਸੁਪਨੇ ਰਾਤ ਨੂੰ ਬਣ ਕੇ ਆਉਣੇ ਸ਼ੁਰੂ ਹੋ ਜਾਂਦੇ ਨੇ। ਅਗਰ ਦਿਨ ਭਲੇ ਤਰੀਕੇ ਨਾਲ ਗੁਜ਼ਰਿਆ ਹੈ, ਰਾਤ ਦੇ ਸੁਪਨੇ ਭਲੇ ਹੀ ਆਉਣਗੇ। ਅਗਰ ਦਿਨ ਬੁਰੇ ਤਰੀਕੇ ਦੇ ਨਾਲ ਬਿਤਾਇਆ ਹੈ, ਤਾਂ ਰਾਤ ਦੇ ਸੁਪਨੇ ਵੀ ਬੁਰੇ ਹੀ ਆਉਣਗੇ। ਚਲੋ ਬੇਨਤੀ ਕਰਦਾ ਚੱਲਾਂ, ਹਰ 20 ਮਿੰਟ ਦੇ ਬਾਅਦ ਸੁਪਨਾ ਬਦਲ ਜਾਂਦਾ ਹੈ। ਤੁਹਾਡੇ ਵਿੱਚ ਕੁਝ ਮਨੋਵਿਗਿਆਨੀ ਸੱਜਣ ਹੋਣਗੇ, ਸੁਪਨਾ ਸਾਰੀ ਰਾਤ ਇੱਕ ਨਹੀਂ ਚੱਲਦਾ, ਬਦਲਦੇ ਰਹਿੰਦੇ ਨੇ।
ਔਰ ਜ਼ਿਆਦਾ ਤੋਂ ਜ਼ਿਆਦਾ ਸੁਪਨੇ ਦੀ ਲੰਬਾਈ 20 ਮਿੰਟ ਹੁੰਦੀ, ਇਸ ਤੋਂ ਜ਼ਿਆਦਾ ਨਹੀਂ ਹੁੰਦੀ। ਸੁਪਨਾ ਬਦਲ ਜਾਂਦਾ ਹੈ, ਬਦਲਦੇ ਹੋਏ ਸੁਪਨੇ ਆਉਂਦੇ ਹੋਏ ਸੁਪਨੇ, ਉਹਨਾਂ ਦੇ ਵਿੱਚ ਕੋਈ ਪਰਮਾਤਮਾ ਦੀ ਯਾਦ ਥੋੜਾ ਹੈ। ਸਾਰੀਆਂ ਹੀ ਤੇ ਬੁਰਾਈਆਂ ਆ ਰਹੀਆਂ ਨੇ, ਕਦੀ ਕਾਮ, ਕਦੀ ਕ੍ਰੋਧ, ਕਦੀ ਨਿੰਦਾ, ਕਦੀ ਚੁਗਲੀ। ਤੋ ਹੁਣ ਅਗਰ ਭਗਤ ਫਰੀਦ ਸਾਹਿਬ ਜੀ ਇਹ ਕਹਿ ਰਹੇ ਨੇ ਕਿ ਚਾਰ ਪੈਰ ਤੇਰਾ ਸੌਂ ਕੇ ਚਾਰ ਪੈਰ ਧੰਦੇ ਵਿਚ ਬੀਤਿਆ, ਤੋ ਫਿਰ ਫਰੀਦ ਸਾਹਿਬ ਨੂੰ ਪੁੱਛੀਏ, ਫਰੀਦ ਜੀ ਕਰਨਾ ਕੀ ਚਾਹੀਦਾ ਸੀ, ਇਹ ਜੀਵਨ ਦਾ ਮਕਸਦ ਕੀ ਹੈ, ਜੀਵਨ ਦਾ ਪ੍ਰਯੋਜਨ ਕੀ ਹੈ, ਜੀਵਨ ਦਾ ਮਨੋਰਥ ਕੀ ਹੈ। ਜੀਵਨ ਦਾ ਮਨੋਰਥ ਗੁਰਬਾਣੀ ਨੇ ਬਿਆਨ ਕੀਤਾ, ਉਹ ਮੈਂ ਤੁਹਾਡੇ ਸਾਹਮਣੇ ਥੋੜਾ ਸਮਾਂ ਬਾਅਦ ਬਿਆਨ ਕਰਾਂਗਾ। ਜੀਵਨ ਦਾ ਮਨੋਰਥ ਕੀ ਹੈ? ਜਿਸ ਮਨੁੱਖ ਨੂੰ ਜੀਵਨ ਪਾ ਕੇ ਜੀਵਨ ਦਾ ਪ੍ਰਯੋਜਨ, ਜੀਵਨ ਦਾ ਲਕਸ਼ ਸਮਝ ਵਿਚ ਆ ਗਿਆ, ਸਮਝ ਲੋ ਕਿ ਉਹਨੇ ਜੀਵਨ ਦੇ ਅੰਦਰ ਕੁਝ ਪਾ ਲਿਆ ਹੈ। ਖਿਮਾ ਚਾਹਾਂਗਾ, ਬਹੁਤਿਆਂ ਦਾ ਜੀਵਨ ਲਕਸ਼ ਦੀ ਸਮਝ ਤੋਂ ਬਗੈਰ ਹੀ ਬੀਤ ਜਾਂਦਾ ਹੈ, ਪੂਰਾ ਜੀਵਨ ਬੀਤ ਜਾਂਦਾ, ਉਹਨਾਂ ਨੂੰ ਜੀਵਨ ਦੇ ਲਕਸ਼ ਦੀ ਸਮਝ ਨਹੀਂ ਆਉਂਦੀ। ਤੁਹਾਡੇ ਤੇ ਕੋਈ ਪ੍ਰਸ਼ਨ ਕਰੇ ਵੀ ਸਵੇਰ ਤੋਂ ਸ਼ਾਮ ਤੱਕ ਚੱਲਦੇ ਹੋਏ ਨਜ਼ਰ ਪੈਂਦੇ ਹੋ, ਦੌੜਦੇ ਹੋਏ ਨਜ਼ਰ ਪੈਂਦੇ ਹੋ, ਸਾਰਾ ਦਿਨ ਦੁਕਾਨ ਤੇ, ਆਫਿਸ ਦੇ ਅੰਦਰ, ਸੱਜੇ ਖੱਬੇ, ਕਦੀ ਵਿਹਲੇ ਮਿਲਦੇ ਹੀ ਨਹੀਂ। ਕਾਰਨ ਆਖੋਗੇ ਲਕਸ਼ ਹੈ, ਤੇ ਫਿਰ ਸਵਾਲ ਪੈਦਾ ਹੁੰਦਾ ਹੈ ਲਕਸ਼ ਕੀ? ਕੰਮ ਕਰ ਰਹੇ ਹੋ ਸਾਰਾ ਦਿਨ, ਕਮਰ ਤੋੜ ਕੇ, ਲੱਕ ਤੋੜ ਕੇ ਕੰਮ ਕਰਦੇ ਹੋ, ਇਹਦਾ ਮਨੋਰਥ ਕੀ ਹੈ? ਆਪ ਕਹੋਗੇ ਪੈਸਾ, ਔਰ ਹੈ ਵੀ ਪੈਸਾ, ਇਹਦਾ ਮਨੋਰਥ ਪੈਸਾ ਹੈ। ਇਹਦਾ ਮਤਲਬ ਕੰਮ ਕਰਨਾ ਤੇ ਕੰਮ ਦਾ ਮਨੋਰਥ ਪਤਾ ਹੋਣਾ, ਇਹਨਾਂ ਦੋਵਾਂ ਚੀਜ਼ਾਂ ਦਾ ਮਨੁੱਖ ਦੇ ਕੋਲ ਗਿਆਨ ਹੈ। ਮੈਂ ਕੰਮ ਤਾਂ ਕਰਨਾ ਹੈ ਮੈਨੂੰ ਧਨ ਮਿਲੇ, ਧਨ ਮਿਲੇਗਾ ਮੇਰਾ ਪਰਿਵਾਰ ਚੱਲੇਗਾ, ਮੇਰਾ ਆਪਣਾ ਪੇਟ ਤੇ ਜੀਵਨ ਚੱਲੇਗਾ, ਧਨ ਕਮਾਉਣਾ ਮੇਰਾ ਲਕਸ਼, ਕੰਮ ਕਰਾਂਗਾ ਤਾਂ ਮਿਲੇਗਾ। ਇੱਕ ਬੱਚਾ ਸਕੂਲ ਦੇ ਅੰਦਰ ਜਾ ਰਿਹਾ ਹੈ, ਉਹਦੇ ਤੇ ਪ੍ਰਸ਼ਨ ਕਰੋ ਵੀ ਤੇਰਾ ਲਕਸ਼ ਕੀ ਹੈ, ਮਨੋਰਥ ਕੀ ਹੈ? ਉਹ ਕਹੇਗਾ ਮੇਰਾ ਮਨੋਰਥ ਹੈ, ਮੇਰੀ ਮੰਜ਼ਿਲ ਹੈ, ਮੈਂ ਡਾਕਟਰ ਬਣਨਾ ਹੈ, ਮੈਂ ਸਾਇੰਟਿਸਟ ਬਣਨਾ ਹੈ, ਮੈਂ ਟੀਚਰ ਬਣਨਾ ਹੈ। ਤਾਂ ਹੀ ਸਕੂਲ ਦੇ ਅੰਦਰ ਮਗਜ਼ਮਾਰੀ ਕਰ ਰਿਹਾ ਕਿਤਾਬਾਂ ਦੇ ਨਾਲ, ਵਰਨਾ ਕਰਨ ਦਾ ਕੀ ਲਾਭ ਹੈ? ਅਗਰ 20 ਸਾਲ ਦੀ ਮਿਹਨਤ ਤੋਂ ਬਾਅਦ ਕੁਝ ਰੋਜੀ ਰੋਟੀ ਦਾ ਵਸੀਲਾ ਬਣਨਾ ਨਹੀਂ, ਅਗਰ ਇਸ ਤਰ੍ਹਾਂ ਦਾ ਕੋਈ ਦਸਤੂਰ ਬਣ ਜਾਏ, ਅੱਜ ਹੀ ਸਾਰਿਆਂ ਸਕੂਲਾਂ ਨੂੰ ਤਾਲੇ ਲੱਗ ਜਾਣਗੇ, ਕਿਸੇ ਦਾ ਵੀ ਦਰਵਾਜ਼ਾ ਖੁੱਲਾ ਨਹੀਂ ਰਹੇਗਾ। ਕਿਉਂ ਜਾ ਰਹੇ ਹਾਂ? ਕਿਉਂਕਿ ਇਸ ਤਾਲੀਮ ਦੇ ਅਗਲੇ ਪਾਸੇ ਕੋਈ ਸਾਡਾ ਮਨੋਰਥ ਹੈ, ਤੇ ਮਨੋਰਥ ਦਾ ਸਾਨੂੰ ਪਤਾ ਹੈ, ਤਾਲੀਮ ਤੋਂ ਬਾਅਦ ਮੇਰਾ ਮਨੋਰਥ ਕੀ ਹੈ, ਮਿਹਨਤ ਤੋਂ ਬਾਅਦ ਮੇਰਾ ਮਨੋਰਥ ਕੀ ਹੈ। ਖਿਮਾ ਚਾਹਾਂਗਾ, ਗੁਰਦੁਆਰੇ ਆ ਰਹੇ ਹੋ, ਲਕਸ਼ ਦਾ ਪਤਾ ਹੈ ਕਿ ਕਿਉਂ ਆ ਰਹੇ ਹੋ? ਨਹੀਂ ਆਉਂਦੇ ਘਟਦਾ ਕੀ ਹੈ, ਤੇ ਜੇ ਆਉਂਦੇ ਹੋ ਤੇ ਤੁਹਾਡੇ ਵਿਚ ਵੱਧਦਾ ਕੀ ਹੈ? ਤੁਹਾਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਮੈਂ ਆਉਂਦਾ ਹਾਂ, ਮੇਰੇ ਜੀਵਨ ਵਿਚ ਵਾਧਾ ਕੀ ਹੈ? ਪਿਛਲੇ 20 ਸਾਲ ਤੋਂ ਲਗਾਤਾਰ ਆ ਰਿਹਾ, ਮੇਰੇ ਜੀਵਨ ਦੇ ਅੰਦਰ ਵਧਿਆ ਕੀ ਹੈ? ਮੈਂ ਨਹੀਂ ਆਉਂਦਾ ਕਿਸੇ ਦਿਨ, ਤੇ ਮੇਰੇ ਜੀਵਨ ਦੇ ਅੰਦਰ ਘਟਦਾ ਕੀ ਹੈ? ਅਗਰ ਤੇ ਇਹਨਾਂ ਗੱਲਾਂ ਦੀ ਸਮਝ ਹੈ, ਫਿਰ ਤੇ ਲਕਸ਼ ਦੀ ਸਮਝ ਹੈ। ਅਗਰ ਇਹਨਾਂ ਗੱਲਾਂ ਦੀ ਸਮਝ ਹੀ ਨਹੀਂ, ਤੋ ਫਿਰ ਖਿਮਾ ਚਾਹਾਂਗਾ, ਆਉਣਾ ਨਾ ਆਉਣ ਦੇ ਤੁਲ ਹੈ, ਨਾ ਆਉਣ ਦੇ ਬਰਾਬਰ ਹੈ, ਜਿਹਨੂੰ ਆਪਣੇ ਜੀਵਨ ਦੇ ਲਕਸ਼ ਦਾ ਨਹੀਂ ਪਤਾ। ਤੋ ਹੁਣ ਇਹ ਕਹੀਏ ਕਿ ਮੇਰੇ ਜੀਵਨ ਦਾ ਲਕਸ਼ ਹੈ ਦੋ ਬੱਚਿਆਂ ਨੂੰ ਜਨਮ ਦੇਣਾ, ਉਸ ਤੋਂ ਬਾਅਦ ਉਹਨਾਂ ਦੀ ਲਾਲਣਾ ਪਾਲਣਾ ਕਰਨੀ, ਪੜ੍ਹਾਈ ਲਿਖਾਈ ਕਰਾਉਣੀ, ਉਸ ਤੋਂ ਬਾਅਦ ਬੁੱਢੇ ਹੋਣਾ, ਮਰ ਜਾਣਾ, ਜੀਵਨ ਦਾ ਲਕਸ਼ ਇਹ ਹੈ। ਇਹ ਕੰਮ ਤੇ ਅਸੀਂ ਤਮਾਮ ਪਿਛਲੀਆਂ ਜੂਨਾਂ ਦੇ ਅੰਦਰ ਕਰਦੇ ਹੀ ਰਹੇ ਹਾਂ। ਆਪਣੀ ਹੈਸੀਅਤ ਦੇ ਮੁਤਾਬਕ ਚਿੜੀਆਂ, ਕਾਂ, ਕਬੂਤਰ ਦਾਣਾ ਦੁਣਕਾ ਚੁਗ ਕੇ ਆਪਣੇ ਬੱਚਿਆਂ ਦੇ ਪੇਟ ਵਿਚ ਪਾਉਂਦੇ ਰਹੇ ਨੇ। ਕਾਂ, ਕਬੂਤਰਾਂ, ਚਿੜੀਆਂ ਨੂੰ ਵੇਖੋ, ਚੁੰਝ ਵਿਚ ਦਾਣਾ ਲੈ ਕੇ ਬੱਚਿਆਂ ਦੇ ਚੁੰਝ ਵਿਚ ਪਾ ਦਿੰਦੇ ਨੇ, ਮੂੰਹ ਵਿਚ ਪਾ ਦਿੰਦੇ ਨੇ। ਅਸੀਂ ਵੀ ਬੱਚਿਆਂ ਦੇ ਮੂੰਹ ਵਿਚ ਪਾ ਰਹੇ ਹਾਂ, ਉਹਨਾਂ ਦੇ ਵੀ ਬੱਚੇ ਨੇ, ਸਾਡੇ ਵੀ ਬੱਚੇ ਨੇ। ਇੱਥੇ ਤੇ ਸਾਡੀ ਉਹਨਾਂ ਦੀ ਬਰਾਬਰਤਾ ਹੈ। ਸਾਡੇ ਜੀਵਨ ਦਾ ਲਕਸ਼ ਇਹ ਨਹੀਂ ਸੀ, ਜੀਵਨ ਦਾ ਲਕਸ਼ ਸਾਡਾ ਕੁਝ ਹੋਰ ਹੈ। ਚਲੋ ਮੈਂ ਇੱਕ ਦੋ ਬੇਨਤੀਆਂ ਹੋਰ ਵੀ ਕਰਦਾ ਚੱਲਾਂ। ਜੇ ਕੋਈ ਸਾਡੇ ਉੱਤੇ ਪ੍ਰਸ਼ਨ ਕਰੇ ਬਈ ਇਹ 36 ਕਿਸਮ ਦਾ ਭੋਜਨ, ਤਰ੍ਹਾਂ ਤਰ੍ਹਾਂ ਦਾ ਭੋਜਨ ਇਹ ਕਿਉਂ ਹੈ, ਅਸੀਂ ਕਵਾਂਗੇ ਜੀਵਨ ਵਾਸਤੇ। ਬੜੇ ਧਿਆਨ ਨਾਲ ਮੇਰੀ ਬੇਨਤੀ ਨੂੰ ਸਮਝਣ ਦੀ ਕਿਰਪਾ ਕਰਿਓ। ਸਾਡਾ ਜਵਾਬ ਆਏਗਾ ਜੀਵਨ ਵਾਸਤੇ। ਜੀਵਨ ਹੈ, ਭੋਜਨ ਦੀ ਲੋੜ ਹੈ। ਜੀਵਨ ਹੀ ਨਹੀਂ ਤੇ ਫਿਰ ਭੋਜਨ ਦੀ ਲੋੜ ਵੀ ਕਿੱਥੇ ਹੈ, ਅਗਰ ਜੀਵਨ ਨਹੀਂ ਹੈ। ਦੂਸਰੀ ਬੇਨਤੀ, ਪਾਣੀ, ਕੋਕ, ਜੂਸ ਤਰ੍ਹਾਂ ਤਰ੍ਹਾਂ ਦੇ ਤਿਆਰ ਕੀਤੇ, ਕੋਈ ਪ੍ਰਸ਼ਨ ਕਰੇ ਵੀ ਕਿਉਂ? ਪਹਿਲੀ ਗੱਲ ਤੇ ਪ੍ਰਸ਼ਨ ਕਰਨਾ ਹੀ ਮੂੜਤਾ ਹੈ, ਕਿਉਂਕਿ ਸਾਫ਼ ਜਾ ਰਹੇ ਕਿ ਜੀਵਨ ਵਾਸਤੇ,
ਪਾਣੀ ਜੀਵਨ ਵਾਸਤੇ, ਕੋਕ ਜੀਵਨ ਵਾਸਤੇ, ਜੂਸ ਜੀਵਨ ਵਾਸਤੇ, ਤਰ੍ਹਾਂ ਤਰ੍ਹਾਂ ਦੇ ਇਹ ਤਰਲ ਪਦਾਰਥ ਤੇ ਭੋਜਨ, ਇਹ ਸਾਰਾ ਕੁਝ ਜੀਵਨ ਵਾਸਤੇ। ਉਸ ਤੋਂ ਬਾਅਦ ਜੇ ਕੋਈ ਹੋਰ ਪ੍ਰਸ਼ਨ ਕਰੇ, ਮੈਂ ਇੱਕ ਦੋ ਉਦਾਹਰਣਾਂ ਦੇ ਕੇ ਜੀਵਨ ਦਾ ਲਕਸ਼ ਫੇਰ ਬਿਆਨ ਕਰਨਾ ਚਾਹੁੰਦਾ। ਜੇ ਕੋਈ 20 ਲੱਖ 30 ਲੱਖ ਡਾਲਰ ਲਾ ਕੇ ਸੁੰਦਰ ਬੰਗਲਾ ਮਕਾਨ ਬਣਾ ਰਿਹਾ ਹੋਵੇ ਤੇ ਫੇਰ ਕੋਈ ਪ੍ਰਸ਼ਨ ਕਰੇ ਵੀ ਇਹ ਕਿਉਂ ਬਣਾ ਰਿਹਾ, ਤੇ ਇਹ ਕਵਾਂਗੇ ਨਾ ਜੀਵਨ ਵਾਸਤੇ। ਚਲੋ ਮੈਂ ਵਿਚਕਾਰ ਲੜੀ ਨੂੰ ਰੋਕ ਕੇ ਅੱਧੇ ਸਕਿੰਟ ਦੀ ਬੇਨਤੀ ਕਰਦਾ ਚੱਲਾਂ। ਬੰਗਲਾ ਲਫ਼ਜ਼ ਇੰਡੀਆ ਦਾ ਲਫ਼ਜ਼ ਹੈ ਔਰ ਬੰਗਲਾਦੇਸ਼ ਤੋਂ ਪੈਦਾ ਹੋਇਆ ਹੈ। ਪੁਰਾਤਨ ਸਮੇਂ ਵਿਚ ਬੰਗਲਾ ਉਹਨੂੰ ਕਹਿੰਦੇ ਸਨ। ਮਕਾਨ ਬਣਾਇਆ, ਚਾਰ ਚੁਫੇਰੇ ਬਰਾਮਦਾ, ਜਿਹਨੂੰ ਪੰਜਾਬੀ ਵਿਚ ਬਰਾਂਡਾ ਕਹਿੰਦੇ ਆ, ਚਾਰ ਚੁਫੇਰੇ ਬਰਾਂਡਾ ਹੋਣਾ, ਖੁੱਲਾ ਹਵਾਦਾਰ ਮਕਾਨ, ਉਹਨੂੰ ਬੰਗਲਾਦੇਸ਼ ਦੇ ਅੰਦਰ ਸਟੇਟ ਦੇ ਅੰਦਰ ਕਹਿ ਦਿੰਦੇ ਸਨ, ਇਹ ਸੁੰਦਰ ਮਕਾਨ ਹੈ, ਬੰਗਲਾ ਹੈ। ਪੁਰਾਣੇ ਸਮੇਂ ਦੇ ਅੰਦਰ ਉਸ ਬੰਗਲਾ ਲਫ਼ਜ਼ ਤੋਂ ਇੰਗਲਿਸ਼ ਦਾ ਬਣਿਆ ਹੈ ਬੰਗਲੋ, ਉਸੇ ਲਫ਼ਜ਼ ਤੋਂ ਹੀ ਬਣਿਆ ਹੈ। ਖੈਰ ਇਹ ਤੇ ਮੇਰਾ ਵਿਸ਼ਾ ਨਹੀਂ ਸੀ, ਗੱਲ ਵਿਚਕਾਰ ਆ ਗਈ। ਕੋਈ ਸੁੰਦਰ ਇਮਾਰਤ ਮਹਿਲ ਤਿਆਰ ਕਰ ਰਿਹਾ ਹੈ ਤੇ ਕੋਈ ਪ੍ਰਸ਼ਨ ਪੈਦਾ ਕਰੇ ਵੀ ਕਿਉਂ, ਤੇ ਇਹ ਜਵਾਬ ਦਿਆਂਗੇ ਨਾ ਜੀਵਨ ਵਾਸਤੇ। ਕੋਈ ਭੋਜਨ ਖਾ ਰਹੇ ਆ ਜੀਵਨ ਵਾਸਤੇ, ਮਕਾਨ ਬਣਾ ਰਹੇ ਆ ਜੀਵਨ ਵਾਸਤੇ, ਚੰਗੀਆਂ ਲਗਜ਼ਰੀ ਕਾਰਾਂ, ਮਹਿੰਗੀਆਂ ਕਾਰਾਂ ਕਿਉਂ, ਜੀਵਨ ਵਾਸਤੇ, ਟ੍ਰੇਨਾਂ ਪਲੇਨ ਜੀਵਨ ਵਾਸਤੇ। ਹੁਣ ਇਸ ਤਰ੍ਹਾਂ ਹੀ ਪ੍ਰਸ਼ਨ ਚੱਲਦੇ ਰਹਿਣ, ਜਿੰਨੇ ਪਸ਼ੂ ਨੇ ਘਰਾਂ ਦੇ ਅੰਦਰ ਕੁੱਤਾ ਰੱਖਿਆ ਕਿਉਂ, ਜੀਵਨ ਵਾਸਤੇ, ਬੈਲ ਨੇ ਇੱਕ ਜ਼ਿਮੀਦਾਰ ਦੇ ਕੋਲ ਜੀਵਨ ਵਾਸਤੇ, ਗਊ ਮੱਝ ਹੈ ਇੱਕ ਮਨੁੱਖ ਦੇ ਕੋਲ ਜੀਵਨ ਵਾਸਤੇ, ਦੁੱਧ ਕਿੱਥੋਂ ਪੀਓਗੇ, ਗਊ ਮੱਝ ਹੈ ਤਾਂ ਜੀਵਨ ਵਾਸਤੇ। ਹੁਣ ਇਸ ਤਰ੍ਹਾਂ ਦੇ ਹਜ਼ਾਰ ਪ੍ਰਸ਼ਨ ਨੇ, ਇਹਨਾਂ ਪ੍ਰਸ਼ਨਾਂ ਦੇ ਨਾਲ ਜੇ ਕੋਈ ਅਖੀਰ ਤੇ ਜਾ ਕੇ ਇੱਕ ਪ੍ਰਸ਼ਨ ਕਰੇ ਵੀ ਜੀਵਨ ਕਿਸ ਵਾਸਤੇ ਹੈ, ਜੋ ਕੁਝ ਹੈ ਉਹ ਜੀਵਨ ਤੋਂ ਕੁਰਬਾਨ ਕਰ ਰਿਹਾ, ਧਨ ਕਮਾ ਕੇ ਜੀਵਨ ਤੋਂ ਕੁਰਬਾਨ ਕਰਦਾ ਹੈ, ਕੱਪੜਾ ਜੀਵਨ ਤੋਂ ਕੁਰਬਾਨ, ਭੋਜਨ ਜੀਵਨ ਤੋਂ ਕੁਰਬਾਨ, ਹਜ਼ਾਰ ਕਿਸਮ ਦੀਆਂ ਦਵਾਈਆਂ ਦਾਰੂ ਇਹ ਜੀਵਨ ਤੋਂ ਕੁਰਬਾਨ, ਮਹਿਲ ਮਾੜੀਆਂ ਜੀਵਨ ਤੋਂ ਕੁਰਬਾਨ, ਟ੍ਰੇਨ ਪਲੇਨ ਜੀਵਨ ਤੋਂ ਕੁਰਬਾਨ, ਪਰ ਪ੍ਰਸ਼ਨ ਮੇਰਾ ਇਹ ਹੈ ਜੀਵਨ ਕਿਸ ਲਈ ਹੈ। ਹੁਣ ਜੀਵਨ ਕਿਸ ਲਈ ਹੈ, ਇਸ ਪ੍ਰਸ਼ਨ ਦਾ ਜਵਾਬ ਖਿਮਾ ਚਾਹਾਂਗਾ ਸਭ ਦੇ ਪਾਸ ਨਹੀਂ ਹੈ। ਫਿਰ ਯਾਦ ਕਰਾਵਾਂ, ਜੇ ਤੁਸੀਂ ਕਹੋ ਕਿ ਜੀਵਨ ਦੋ ਬੱਚਿਆਂ ਨੂੰ ਜਨਮ ਦੇ ਕੇ ਪੜਾ ਲਿਖਾ ਕੇ ਉਹਨਾਂ ਦਾ ਕਾਰੋਬਾਰ ਖੜਾ ਕਰ ਦੇਣਾ ਜੀਵਨ ਇਸ ਲਈ ਹੈ, ਇਹ ਕੋਈ ਜਵਾਬ ਨਹੀਂ ਔਰ ਤੁਹਾਨੂੰ ਜੀਵਨ ਦੇ ਲਕਸ਼ ਦਾ ਫਿਰ ਪਤਾ ਵੀ ਨਹੀਂ। ਜਿਨ੍ਹਾਂ ਨੂੰ ਪਤਾ ਹੈ ਉਹਨਾਂ ਦਾ ਜਵਾਬ ਇਹ ਨਹੀਂ ਹੁੰਦਾ। ਸਭ ਕੁਝ ਜੀਵਨ ਤੋਂ ਕੁਰਬਾਨ, ਜੀਵਨ ਕਿਸ ਲਈ ਹੈ, ਜੀਵਨ ਦਾ ਮਨੋਰਥ ਕੀ ਹੈ। ਹੁਣ ਜੀਵਨ ਦਾ ਮਨੋਰਥ, ਜੀਵਨ ਦਾ ਲਕਸ਼ ਉਹ ਮੈਂ ਆਪਣੇ ਕੋਲੋਂ ਬਿਆਨ ਨਹੀਂ ਕਰਦਾ, ਜਿਸ ਦੀ ਗੋਦ ਵਿਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਅੰਦਰ ਬਹਿ ਕੇ ਆਪ ਸਰਵਣ ਕਰ ਰਹੇ ਹੋ ਕਥਾ, ਉਸੇ ਗੁਰੂ ਕੋਲੋਂ ਹੱਥ ਜੋੜ ਕੇ ਪੁੱਛੋ ਕਿ ਸਤਿਗੁਰੂ ਜੀ ਜੀਵਨ ਕਿਉਂ ਹੈ, ਤੇ ਪਾਤਸ਼ਾਹ ਕਹਿੰਦੇ ਨੇ, ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ। ਹੁਣ ਇਸ ਪੰਕਤੀ ਦੇ ਅਰਥ ਮੈਂ ਬੜੀ ਵਾਰ ਲੋਕਾਂ ਕੋਲੋਂ, ਬੁਲਾਰਿਆਂ ਕੋਲੋਂ ਸੁਣੇ, ਪਰ ਬਿਲਕੁਲ ਉਲਟ। ਉਹ ਕਹਿੰਦੇ ਨੇ ਗੁਰੂ ਸੇਵਾ ਕੀਤੀ ਤੇ ਭਗਤੀ ਦੀ ਕਮਾਈ ਬੜੀ ਕੀਤੀ ਤਾਂ ਇਹ ਮਨੁੱਖਾ ਦੇਹੀ ਮਿਲੀ। ਅਗਰ ਭਗਤੀ ਕਰਨ ਕਰਕੇ ਤੇ ਸੇਵਾ ਸਿਮਰਨ ਦੇ ਰਾਹ ਤੇ ਚੱਲਣ ਕਰਕੇ ਫੇਰ ਦੇਹੀ ਦਾ ਬੰਧਨ ਰਹਿਣਾ ਤੇ ਦੇਹੀ ਦਾ ਬੰਧਨ ਜਾਏਗਾ ਕਿਵੇਂ, ਦੇਹੀ ਦਾ ਬੰਧਨ ਮੁੱਕੇਗਾ ਕਿਵੇਂ, ਖਤਮ ਕਿਵੇਂ ਹੋਏਗਾ। ਹਕੀਕਤ ਹੈ ਗੁਰ ਸੇਵਾ, ਗੁਰੂ ਸੇਵਾ ਤੇ ਸੰਬੰਧ ਕੀ ਲਫ਼ਜ਼ ਹੈ, ਤੇ ਜੋੜਨ ਵਾਲਾ ਲਫ਼ਜ਼ ਹੈ ਦੋਵਾਂ ਦੇ ਵਿਚਕਾਰ, ਗੁਰ ਸੇਵਾ ਤੇ ਨੰਬਰ 2 ਦੇ ਉੱਤੇ ਭਗਤ ਕਮਾਈ, ਭਗਤੀ ਦੇ ਮਾਰਗ ਦੇ ਉੱਤੇ ਚੱਲ ਕੇ ਭਗਤੀ ਦੀ ਕਮਾਈ ਕਰਨ ਲਈ, ਤਬ ਇਹ ਮਾਨਸ ਦੇਹੀ ਪਾਈ ਤਾਂ ਇਹ ਦੇਹੀ ਮਿਲੀ ਹੈ, ਤਾਂ ਇਹ ਸਰੀਰ ਮਿਲਿਆ। ਫਿਰ ਅੱਗੇ ਇਸ ਗੱਲ ਨੂੰ ਸਪਸ਼ਟ ਕਰਦੇ ਨੇ ਸਤਿਗੁਰੂ, ਇਸ ਦੇਹੀ ਕੋ ਸਿਮਰਹਿ ਦੇਵ, ਆਖਿਆ ਇਸ ਦੇਹੀ ਨੂੰ ਦੇਵ ਰੂਹਾਂ ਵੀ ਤਰਸਦੀਆਂ ਨੇ, ਸਿਮਰਦੀਆਂ ਨੇ, ਸੋ ਦੇਹੀ ਭੱਜ ਹਰ ਕੀ ਸੇਵ, ਦੇਹੀ ਜੀਵਨ ਸਰੀਰ ਇਹਦਾ ਪ੍ਰਯੋਜਨ ਇਹਦਾ ਮਕਸਦ, ਸੋ ਦੇਹੀ ਦੇਹੀ ਦੇ ਅੰਦਰ ਆ ਕੇ ਭੱਜ ਹਰ ਕੀ ਸੇਵ। ਫਿਰ ਅਗਾਂਹ ਕਹਿੰਦੇ ਨੇ, ਜਬ ਲਗ ਜਰਾ ਰੋਗ ਨਹੀਂ ਆਇਆ, ਇਸ ਤੋਂ ਪਹਿਲਾਂ ਗੁਰਬਾਣੀ ਦੇ ਦੋ ਬਚਨ ਹੋਰ ਕਹਿੰਦੇ ਨੇ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਮਨੁੱਖੀ ਜੀਵਨ ਦਾ ਪ੍ਰਯੋਜਨ,
ਮਨੁੱਖੀ ਜੀਵਨ ਦਾ ਲਕਸ਼ ਇਹਦਾ ਆਯੋਜਨ ਪ੍ਰਯੋਜਨ ਕੀ ਹੈ। ਆਖਿਆ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ। ਮਨੁੱਖਾ ਜਨਮ ਤਾਂ ਮਿਲਿਆ ਹੈ, ਮਨੁੱਖਾ ਜਨਮ ਤਾਂ ਪਾਇਆ ਹੈ। ਹਿੰਦੀ ਦੇ ਅੰਦਰ ਇਹ ਕਹਾਵਤ ਹੈ, ਕਿਧਰੇ ਹਾਈਵੇ ਦੇ ਉੱਤੇ ਇੰਡੀਆ ਚੱਲਦਿਆਂ ਟਰੱਕਾਂ ਦੇ ਪਿੱਛੇ ਲਿਖੀ ਹੋਈ ਇਹ ਪੰਕਤੀ ਤੁਹਾਨੂੰ ਮਿਲ ਜਾਏਗੀ ਹਿੰਦੀ ਦੇ ਅੰਦਰ। ਆਯੋਜਨ ਮੇਂ ਪ੍ਰਯੋਜਨ ਨਾ ਬੋਲੇ। ਪ੍ਰਯੋਜਨ ਕਹਿੰਦੇ ਨੇ ਮਨੋਰਥ ਨੂੰ, ਆਯੋਜਨ ਕਹਿੰਦੇ ਨੇ ਭੀੜ ਭੜੱਕੇ ਨੂੰ, ਮੇਲੇ ਨੂੰ। ਦੁਨੀਆਂ ਦੇ ਇਸ ਭੀੜ ਭੜੱਕੇ ਦੇ ਅੰਦਰ, ਦੁਨੀਆਂ ਦੇ ਮੇਲੇ ਦੇ ਅੰਦਰ, ਰੰਗ ਰੌਣਕ ਦੇ ਅੰਦਰ, ਤਮਾਸ਼ੇ ਦੇ ਅੰਦਰ ਪ੍ਰਯੋਜਨ ਨਾ ਭੁੱਲੇ, ਆਪਣਾ ਪ੍ਰਯੋਜਨ ਨਾ ਗਵਾਵੇ, ਆਪਣਾ ਮਨੋਰਥ ਨਾ ਭੁੱਲਵੇ, ਮੇਰਾ ਮਨੋਰਥ ਕੀ ਹੈ। ਆਯੋਜਨ ਵਿੱਚ ਰਹਿਣਾ ਪਏਗਾ, ਕਿਉਂ ਰਹਿਣਾ ਪਏਗਾ? ਕਿਉਂਕਿ ਇਹ ਮਾਇਆਵੀ ਸੰਸਾਰ ਹੈ, ਮਾਇਆਵੀ ਸੰਸਾਰ ਦੇ ਅੰਦਰ ਭੀੜ ਭੜੱਕਾ ਤੇ ਮਿਲੇਗਾ। ਇਹ ਕੱਲਾ ਤੋਂ ਨਹੀਂ, ਪਰ ਇਸ ਆਯੋਜਨ ਦੇ ਅੰਦਰ, ਮੇਲੇ ਦੇ ਅੰਦਰ, ਭੀੜ ਦੇ ਅੰਦਰ ਆਪਣੇ ਪ੍ਰਯੋਜਨ ਨੂੰ, ਆਪਣੇ ਮਨੋਰਥ ਨੂੰ ਭੁੱਲ ਨਾ ਜਾਏ। ਸੜਕ ਤੇ ਬੜੀ ਭੀੜ ਹੁੰਦੀ ਹੈ, ਤੁਸੀਂ ਭੀੜ ਦੇ ਨਾਲ ਰਲ ਕੇ ਅੱਗੇ ਹੀ ਅੱਗੇ ਨਹੀਂ ਤੁਰੇ ਜਾਂਦੇ। ਜਿੱਥੇ ਤੁਹਾਡੀ ਮੰਜ਼ਿਲ ਆਉਂਦੀ ਉਥੋਂ ਆਪ ਰੋਡ ਨੂੰ ਛੱਡ ਕੇ ਸੱਜੇ ਖੱਬੇ ਨਿਕਲ ਜਾਂਦੇ ਹੋ। ਮੇਰੀ ਮੰਜ਼ਿਲ ਇੱਥੇ ਹੀ ਹੈ, ਮੇਰਾ ਪ੍ਰਯੋਜਨ ਇੱਥੇ ਆਉਣਾ ਸੀ, ਮੇਰਾ ਆਫਿਸ ਇੱਥੇ ਹੈ, ਮੇਰੀ ਫੈਕਟਰੀ ਇੱਥੇ ਹੈ। ਆਪ ਉੱਥੇ ਰੁਕ ਜਾਂਦੇ ਹੋ, ਭੀੜ ਦੇ ਨਾਲ ਨਹੀਂ ਚੱਲਦੇ। ਭੀੜ ਦੇ ਨਾਲ ਚੱਲਣਾ ਪੈਂਦਾ ਹੈ ਰੋਡ ਤੇ ਚੱਲਦਿਆਂ ਚੱਲਦਿਆਂ, ਪਰ ਜਿੱਥੇ ਤੁਹਾਡੀ ਮੰਜ਼ਿਲ ਆ ਗਈ ਤੁਸੀਂ ਭੀੜ ਨੂੰ ਛੱਡ ਦਿੰਦੇ ਹੋ। ਭੀੜ ਦੇ ਨਾਲ ਚੱਲਣਾ ਹੈ, ਕਿਰਤ ਵਿਰਤ ਕਰਨੀ ਹੈ, ਪਰਿਵਾਰ ਵਿੱਚ ਰਹਿਣਾ ਹੈ, ਸੰਸਾਰ ਵਿੱਚ ਵਰਤਣਾ ਹੈ, ਮਾਇਆਵੀ ਸਰੀਰ ਹੈ, ਪਰ ਆਪਣੀ ਮੰਜ਼ਿਲ ਪਰਮਾਤਮਾ ਨੂੰ ਕਦੇ ਆਪਣੇ ਹੱਥੋਂ ਛੱਡੋ ਨਾ, ਗਵਾਓ ਨਾ। ਆਯੋਜਨ ਮੇਂ ਪ੍ਰਯੋਜਨ ਨਾ ਬੋਲੇ। ਗੁਰਬਾਣੀ ਦਾ ਫਰਮਾਨ ਹੈ, ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ। ਅਗਾਂਹ ਹਜ਼ੂਰ ਕਹਿੰਦੇ ਨੇ, ਜਬ ਲਗ ਜਰਾ ਰੋਗ ਨਹੀਂ ਆਇਆ। ਜਰਾ ਮਤਲਬ ਬੁਢਾਪਾ, ਤੇ ਬੁਢਾਪਾ ਆਪਣੇ ਆਪ ਦੇ ਅੰਦਰ ਹੀ ਇੱਕ ਰੋਗ ਹੈ। ਅਸੀਂ ਕਹਿੰਦੇ ਹਾਂ ਬੁਢਾਪੇ ਵਿੱਚ ਰੋਗ ਆਉਂਦੇ ਨੇ, ਗੁਰਬਾਣੀ ਕਹਿੰਦੀ ਹੈ ਬੁਢਾਪਾ ਆਪ ਹੀ ਰੋਗ ਹੈ। ਜਬ ਲਗ ਜਰਾ, ਜਰਾ ਮੈਨੇ ਬੁਢਾਪਾ, ਜਬ ਲਗ ਜਰਾ ਰੋਗ ਨਹੀਂ ਆਇਆ। ਜਿਤਨਾ ਸਮਾਂ ਸਰੀਰ ਚੱਲਦਾ ਫਿਰਦਾ ਤੰਦਰੁਸਤ ਹੈ, ਜਰੇ ਦੇ ਰੋਗ ਤੋਂ ਬਚਿਆ ਹੈ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਅਜੇ ਕਾਲ ਵੀ ਨਹੀਂ ਆਇਆ, ਮੌਤ ਵੀ ਨਹੀਂ ਆਈ, ਜਬ ਲਗ ਬਿਕਲ ਪਈ ਨਹੀਂ ਬਾਣੀ, ਗਲਾ ਬੋਲਦਾ ਹੈ, ਜ਼ੁਬਾਨ ਚੱਲਦੀ ਹੈ, ਭਜਲੇ ਰੇ ਮਨ ਸਾਰੰਗ ਪਾਣੀ। ਹੇ ਮਨ, ਪਰਮਾਤਮਾ ਨੂੰ ਭਜਨ ਦਾ ਯਤਨ ਕਰ। ਭਜਨ ਦਾ ਮਤਲਬ ਜਪਣ ਦਾ ਯਤਨ ਕਰ, ਉਹਦੇ ਨਾਲ ਜੁੜਨ ਦਾ ਯਤਨ ਕਰ। ਤੇ ਫਿਰ ਅੱਗੇ ਇੱਕ ਪ੍ਰਸ਼ਨ ਵੀ ਕਰ ਰਹੇ ਨੇ ਭਗਤ ਕਬੀਰ ਸਾਹਿਬ, ਇਸੇ ਸ਼ਬਦ ਦੇ ਅੰਦਰ ਕਹਿਣ ਲੱਗੇ, ਆਬਨਾ ਭਜਸ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ। ਹੁਣ ਤੇ ਜੁੜਦਾ ਨਹੀਂ, ਅੰਤਲਾ ਵੇਲਾ ਆਏਗਾ, ਤੇਰੀ ਜਾ ਖੁੱਲ ਜਾਏਗੀ, ਪਰ ਫੇਰ ਜਾ ਖੁੱਲੀ ਨਾ ਖੁੱਲੀ ਦੇ ਬਰਾਬਰ ਹੈ। ਉਸ ਵਕਤ ਹੋਸ਼ ਆਈ ਨਾ ਆਈ ਦੇ ਬਰਾਬਰ ਹੈ। ਹੋਸ਼ ਵਿੱਚ ਅੱਜ ਆ, ਆਪਣੇ ਪ੍ਰਯੋਜਨ ਨੂੰ ਅੱਜ ਪਛਾਣ, ਆਪਣੇ ਜੀਵਨ ਦੇ ਲਕਸ਼ ਮਨੋਰਥ ਨੂੰ ਅੱਜ ਪਹਿਚਾਣ, ਫੇਰ ਹੋਸ਼ ਆਈ ਨਾ ਆਈ ਦੇ ਬਰਾਬਰ ਹੈ। ਆ ਜਾਵੇ ਤਾਂ ਕੋਈ ਲਾਭ ਨਹੀਂ, ਨਾ ਵੀ ਆਵੇ ਤਾਂ ਵੀ ਕੋਈ ਲਾਭ ਨਹੀਂ, ਫੇਰ ਹੋਸ਼ ਆਈ ਕਿਸ ਅਰਥ ਵਿੱਚ ਹੈ। ਹੁਣ ਮੈਂ ਇੱਕ ਹੋਰ ਬੇਨਤੀ ਕਰਦਾ ਚੱਲਾਂ, ਅਗਰ ਆਪ ਇੱਕ ਬੇਹੋਸ਼ ਬੰਦੇ ਨੂੰ ਕਿਸੇ ਕਾਰਨ ਕਰਕੇ ਉਹ ਬੇਹੋਸ਼ੀ ਦੇ ਅੰਦਰ ਹੈ, ਤੇ ਬੇਹੋਸ਼ ਬੰਦੇ ਨੂੰ ਚੁੱਕ ਕੇ ਆਪ ਕਿਸੇ ਗਾਰਡਨ ਦੀ ਸੈਰ ਕਰਾਉਣ ਵਾਸਤੇ ਚਲੇ ਜਾਓ, ਉੱਥੇ ਤਰ੍ਹਾਂ ਤਰ੍ਹਾਂ ਦੇ ਫੁੱਲ, ਤਰ੍ਹਾਂ ਤਰ੍ਹਾਂ ਦੀ ਮਹਿਕ, ਤਰ੍ਹਾਂ ਤਰ੍ਹਾਂ ਦੀ ਸੁੰਦਰਤਾ, ਰੰਗੀਨੀ, ਜੋਬਨ ਗਾਰਡਨ ਦੇ ਅੰਦਰ ਬੜਾ ਹੈ, ਪਰਮਾਤਮਾ ਦੀ ਬਖੇਰੀ ਹੋਈ ਸੁੰਦਰਤਾ ਬੜੀ ਹੈ। ਹੁਣ ਉਹ ਫੁੱਲ, ਉਹ ਦ੍ਰਿਸ਼ ਤੁਹਾਡੇ ਮਨ ਨੂੰ ਤੇ ਮੋਹ ਲੈਣਗੇ, ਚੰਗੇ ਲੱਗਣਗੇ, ਪਰ ਜਿਹੜਾ ਬੇਹੋਸ਼ ਹੈ ਉਹਨੂੰ ਆਪ ਇੱਕ ਘੰਟਾ ਗਾਰਡਨ ਦੇ ਅੰਦਰ, ਬਾਗ ਦੇ ਅੰਦਰ ਕਮਾਉਣ ਫਰਾਉਣ ਤੋਂ ਬਾਅਦ ਵਾਪਸ ਲੈ ਉਹ ਘਰ, ਤੇ ਜਦੋਂ ਆਏ ਉਹਨੂੰ ਹੋਸ਼, ਉਦੋਂ ਉਹਦੇ ਉੱਤੇ ਪ੍ਰਸ਼ਨ ਕਰੋ ਵੀ ਗਾਰਡਨ ਦੀ ਸੈਰ ਕਿਵੇਂ ਦੀ ਰਹੀ, ਬਾਗ ਦੇ ਅੰਦਰ ਗਏ ਸਾਂ ਘੁੰਮਣ ਫਿਰਨ ਲਈ, ਬਗੀਚੇ ਦੀ ਸੈਰ ਕਿਵੇਂ ਦੀ ਰਹੀ। ਉਹ ਕਹੇਗਾ ਮੇਰੇ ਵਾਸਤੇ ਬਗੀਚਾ ਤੇ ਘਰ ਬਰਾਬਰ ਹੈ, ਮੈਂ ਜਾਣਦਾ ਹੀ ਨਹੀਂ ਆ ਕਿ ਮੈਂ ਬਗੀਚੇ ਵਿੱਚ ਸੀ, ਮੈਂ ਜਾਣਦਾ ਹੀ ਨਹੀਂ ਆ ਮੈਂ ਘਰ ਵਿੱਚ ਸੀ। ਬਈ ਕਿਉਂ ਨਹੀਂ ਜਾਣਦਾ, ਕਾਰਨ ਕੀ ਹੈ? ਕਾਰਨ ਇੱਕੋ ਹੈ ਕਿ ਬੇਹੋਸ਼ੀ ਦੇ ਅੰਦਰ ਸਾਂ। ਬੇਹੋਸ਼ੀ ਦੇ ਅੰਦਰ ਗਾਰਡਨ ਦੀ ਸੈਰ ਦਾ ਕੋਈ ਲਾਭ ਨਹੀਂ। ਖਿਮਾ ਚਾਹਾਂਗਾ, ਬੇਹੋਸ਼ੀ ਦੇ ਅੰਦਰ ਗੁਰਦੁਆਰੇ ਆਉਣਾ, ਇੱਥੋਂ ਚਲੇ ਜਾਣਾ, ਕੀ ਲਾਭ ਮਿਲੇਗਾ?
ਮੈਂ ਦੇਸ਼ ਵਿਦੇਸ਼ ਦਾ ਭ੍ਰਮਣ ਕਰਕੇ ਬਹੁਤ ਦੇਸ਼ਾਂ ਦਾ ਮੇਰਾ ਭ੍ਰਮਣ ਹੈ ਮੈਂ ਵੇਖਿਆ ਕਿ 20-20 ਸਾਲ ਤੋਂ ਜੋ ਲੋਕ ਲਗਾਤਾਰ ਗੁਰਦੁਆਰੇ ਆ ਰਹੇ ਨੇ ਟਸ ਤੋਂ ਮਸ ਨਹੀਂ ਹੋਏ ਭੋਰਾ ਪਰ ਵੀ ਫੇਰ ਬਦਲ ਜੀਵਨ ਵਿਚ ਨਹੀਂ ਆਇਆ ਪਿਛਲੇ ਸਾਲ ਵੀ ਇਸ ਤਰ੍ਹਾਂ ਹੀ ਸਨ ਇਸ ਸਾਲ ਵੀ ਇਸ ਤਰ੍ਹਾਂ ਹੀ ਨੇ ਤੋ ਕੀ ਅਰਥ ਹੋਇਆ ਗੁਰਦੁਆਰੇ ਆਉਣ ਦਾ ਪਿਛਲੇ ਸਾਲ ਤੁਸੀਂ ਦੁਕਾਨ ਖੋਲੀ ਇਸ ਸਾਲ ਵੀ ਦੁਕਾਨ ਤੇ ਜਾ ਰਹੇ ਹੋ ਕੁਝ ਲਾਭ ਨਹੀਂ ਮਿਲ ਰਿਹਾ ਤੇ ਦੁਕਾਨ ਤੇ ਜਾਣ ਦਾ ਅਰਥ ਕੀ ਹੋਇਆ ਲਗਾਤਾਰ ਜੌਬ ਕਰਦੇ ਹੋ ਧਨ ਨਹੀਂ ਮਿਲਦਾ ਤੇ ਜੌਬ ਕਰਨ ਦਾ ਲਾਭ ਕੀ ਹੋਇਆ ਕੋਈ ਅਰਥ ਰਹਿ ਜਾਂਦਾ ਜੌਬ ਕਰਨ ਦਾ ਜਿੱਥੋਂ ਧਨ ਨਾ ਮਿਲੇ ਕੋਈ ਅਰਥ ਰਹਿ ਜਾਂਦਾ ਜੇ ਇੱਥੇ ਆਉਣ ਤੋਂ ਬਾਅਦ ਬੰਦੇ ਨੂੰ ਆਪਣਾ ਮਨੋਰਥ ਵੀ ਸਮਝ ਨਾ ਆਵੇ ਤੇ ਗੁਰਦੁਆਰੇ ਆਉਣ ਦਾ ਕੀ ਲਾਭ ਹੋਇਆ ਕੀ ਅਰਥ ਰਹਿ ਜਾਂਦਾ ਮਨ ਨੂੰ ਹੋਸ਼ ਵਿਚ ਲਿਆਉਣ ਦਾ ਯਤਨ ਕਰੋ ਮਨ ਨੂੰ ਜਗਾਉਣ ਦਾ ਯਤਨ ਕਰੋ ਜਿਤਨਾ ਜਾਗੋਗੇ ਓਨੀ ਹੀ ਸਮਝ ਬਣੇਗੀ ਜਿੰਨਾ ਬੇਹੋਸ਼ੀ ਵਿਚ ਜਾਓਗੇ ਓਨੀਆਂ ਲੋੜਾਂ ਘੱਟ ਜਾਣਗੀਆਂ ਬੇਹੋਸ਼ ਬੰਦੇ ਦੀ ਕੋਈ ਲੋੜ ਨਹੀਂ ਹੁੰਦੀ ਬੇਹੋਸ਼ ਦੀ ਕੀ ਲੋੜ ਹੈ ਉਹਦੇ ਉੱਤੇ ਕੱਪੜਾ ਦਿਓ ਨਾ ਦਿਓ ਉਹਨੂੰ ਕੱਪੜਾ ਮੈਲਾ ਦਿਓ ਉਹਨੂੰ ਕੱਪੜਾ ਸਾਫ਼ ਸੁਥਰਾ ਦਿਓ ਬੇਹੋਸ਼ ਦੀ ਸਮਝ ਤੋਂ ਬਾਹਰ ਕੱਪੜਾ ਜਿਵੇਂ ਦਾ ਦਿਓਗੇ ਉਹਨੂੰ ਪਰਵਾਹ ਨਹੀਂ ਕੋਈ ਉਹਦੀ ਅਪੀਲ ਦਲੀਲ ਨਹੀਂ ਹੈ ਕਿਉਂਕਿ ਬੇਹੋਸ਼ੀ ਹੈ ਬੇਹੋਸ਼ੀ ਦੇ ਅੰਦਰ ਉਸ ਮਨੁੱਖ ਨੂੰ ਲੰਮੇ ਚੌੜੇ ਭੋਜਨ ਪਾਣੀ ਦੀ ਲੋੜ ਨਹੀਂ ਪੈਂਦੀ ਮੋਟਰ ਕਾਰ ਦੀ ਲੋੜ ਨਹੀਂ ਪੈਂਦੀ ਤਰ੍ਹਾਂ ਤਰ੍ਹਾਂ ਦੀ ਰੰਗ ਰੌਣਕ ਦੁਨੀਆਂ ਦੀ ਬਹਾਰ ਦੀ ਲੋੜ ਬੇਹੋਸ਼ ਵਾਸਤੇ ਬੇਅਰਥ ਹੈ ਬੇਮੈਨੀ ਹੈ ਹੋਸ਼ ਵਿਚ ਆਇਆ ਬੰਦਾ ਜਾਗਿਆ ਬੰਦਾ ਸਭ ਕੁਝ ਤੋਂ ਲਾਭ ਲੈ ਲੈਂਦਾ ਹੈ ਤੇ ਬੇਹੋਸ਼ ਬੰਦਾ ਕਿਸੇ ਵੀ ਜਗ੍ਹਾ ਤੇ ਜਾ ਕੇ ਕਿਸੇ ਪਦਾਰਥ ਕੋਲੋਂ ਲਾਭ ਲੈਣਾ ਮੁਸ਼ਕਲ ਬਣ ਜਾਂਦਾ ਹੈ ਨਹੀਂ ਲੈ ਸਕਦਾ ਨਹੀਂ ਲਾਭ ਮਿਲੇਗਾ ਕਿਉਂਕਿ ਬੇਹੋਸ਼ ਹੈ ਅਗਰ ਜਾ ਕੇ ਗੁਰਦੁਆਰੇ ਆਓ ਮਨ ਨੂੰ ਜਗਾਉਣ ਦਾ ਯਤਨ ਕਰੋ ਕਥਾ ਥੋੜੀ ਸੁਣੋਗੇ ਲਾਭ ਜ਼ਿਆਦਾ ਮਿਲ ਜਾਏਗਾ ਕੀਰਤਨ ਥੋੜਾ ਵੀ ਸੁਣ ਲਓਗੇ ਲਾਭ ਜ਼ਿਆਦਾ ਮਿਲ ਜਾਏਗਾ ਬੇਹੋਸ਼ੀ ਦੇ ਅੰਦਰ ਆਉਣਾ ਬੇਹੋਸ਼ੀ ਦੇ ਅੰਦਰ ਉੱਠ ਕੇ ਚਲੇ ਜਾਣਾ ਭੋਰਾ ਪਰ ਵੀ ਲਾਭ ਨਹੀਂ ਮਿਲਦਾ ਖਿਮਾ ਮੰਗ ਲਵਾਂ ਬੋਲ ਕੁਝ ਕੌੜੇ ਨੇ ਕੁਝ ਵੀ ਲਾਭ ਨਹੀਂ ਮਿਲਦਾ ਲਗਾਤਾਰ 20-20 ਸਾਲ ਤੋਂ ਬੰਦੇ ਆ ਰਹੇ ਨੇ ਪਰ ਜੀਵਨ ਦੇ ਅੰਦਰ ਭੋਰਾ ਪਰ ਵੀ ਫਰਕ ਨਹੀਂ ਹੈ ਰਿੰਚਕ ਮਾਤਰ ਵੀ ਫਰਕ ਨਹੀਂ ਹੈ ਮੈਂ ਆਪਣੇ ਤੇ ਗੱਲ ਵੀ ਕਰਾਂ 20-20 ਸਾਲ ਤੋਂ ਕਥਾ ਕਰਦੇ ਨੇ ਲੋਕ ਕੀਰਤਨ ਕਰਦੇ ਨੇ ਜੀਵਨ ਦੇ ਅੰਦਰ ਕੋਈ ਫਰਕ ਨਹੀਂ ਹੈ ਸੁਣਦੇ ਨੇ ਕੋਈ ਫਰਕ ਨਹੀਂ ਹੈ ਸੇਵਾ ਕਰਦੇ ਨੇ ਕੋਈ ਫਰਕ ਨਹੀਂ ਹੈ ਕਾਰਨ ਕੀ ਹੈ ਇੱਕ ਤੇ ਮਨੋਰਥ ਦੀ ਸਮਝ ਨਹੀਂ ਹੈ ਤੇ ਦੂਜਾ ਜੋ ਕਰ ਰਹੇ ਨੇ ਬੇਹੋਸ਼ੀ ਵਿਚ ਕਰ ਰਹੇ ਨੇ ਬੇਹੋਸ਼ ਬੰਦਾ ਬੋਲਦਾ ਹੈ ਬਰੜਾਉਂਦਾ ਹੈ ਹੋਸ਼ ਵਿਚ ਆਵੇ ਉਹਨੂੰ ਕਹੋ ਕਿ ਤੂੰ ਇਹ ਬੋਲਦਾ ਸੈਂ ਉਹ ਕਹਿੰਦਾ ਮੈਨੂੰ ਨੀ ਪਤਾ ਮੈਂ ਬੋਲਦਾ ਸਾਂ ਮੈਨੂੰ ਸਮਝ ਨਹੀਂ ਕਿ ਮੈਂ ਕੀ ਬੋਲਦਾ ਸਾਂ ਬੇਹੋਸ਼ੀ ਦੇ ਅੰਦਰ ਆ ਬੋਲ ਰਹੇ ਹੋ ਕਰ ਰਹੇ ਹੋ ਆ ਰਹੇ ਹੋ ਕਮਾ ਰਹੇ ਹੋ ਇਹਦਾ ਲਾਭ ਹੁੰਦਾ ਤਾਂ ਹੀ ਨਜ਼ਰ ਨਹੀਂ ਪੈ ਰਿਹਾ ਥੋੜਾ ਕਰੋ ਪਰ ਹੋਸ਼ ਵਿਚ ਕਰੋ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਜੀਤ ਥੋੜਾ ਕਰ ਲੋ ਪਰ ਹੋਸ਼ ਦੇ ਨਾਲ ਕਰੋ ਤਾਂ ਕਿ ਰਸ ਬਣ ਜਾਏ ਤੋ ਮੈਂ ਅਰਜ ਇਹ ਕਰ ਰਿਹਾ ਸਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗ੍ਰਸੀ ਨਹੀਂ ਕਾਇਆ ਜਬ ਲਗ ਬਿਕਲ ਪਈ ਨਹੀਂ ਬਾਣੀ ਭਜਲੇ ਰੇ ਮਨ ਸਾਰੰਗ ਪਾਣੀ ਅਬਨਾ ਭਜਸ ਭਜਸ ਕਾ ਪਾਈ ਆਵੇ ਅੰਤ ਨਾ ਭਜਿਆ ਜਾਏ ਸੋਦਰ ਰਹਿ ਰਾਜ ਸਾਹਿਬ ਜੀ ਦੀ ਪਾਕ ਬਾਣੀ ਦੇ ਅੰਦਰ ਆਪ ਰੋਜ ਰੋਜ ਇੱਕ ਸ਼ਬਦ ਪੜ੍ਹ ਕੇ ਅੱਗੇ ਨਿਕਲ ਜਾਂਦੇ ਹੋ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਇਹ ਮਨੁੱਖਾ ਦੀ ਮਿਲੀ ਪ੍ਰਾਪਤ ਹੋਈ ਕਿਉਂ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਪਰਮੇਸ਼ਵਰ ਨੂੰ ਮਿਲਣ ਵਾਸਤੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਸੇ ਸ਼ਬਦ ਦੇ ਅੰਦਰ ਅੱਗੇ ਆ ਕੇ ਮੈਂ ਸ਼ਰਤਨ ਬੇਨਤੀ ਕਰਦਾ ਚੱਲਾਂ ਪਾਤਸ਼ਾਹ ਕਹਿੰਦੇ ਨੇ ਸਰੰਜਾਮ ਲਾਗ ਅਵਜਲ ਤਰਨ ਕਹਿ ਸਰੰਜਾਮ ਦਾ ਅਖਰੀ ਅਰਥ ਹੁੰਦਾ ਹੈ ਇੰਤਜ਼ਾਮ ਕਰਨਾ ਪ੍ਰਬੰਧ ਕਰਨਾ ਸਰੰਜਾਮ ਲਾਗ ਇੰਤਜ਼ਾਮ ਕਰ ਪ੍ਰਬੰਧ ਕਰ ਪਾਤਸ਼ਾਹ ਕਿਸ ਤਰ੍ਹਾਂ ਦਾ ਪ੍ਰਬੰਧ ਪਵਜਲ ਤਰਨ ਕਹਿ ਤਾਂ ਕਿ ਪਵਜਲ ਨੂੰ ਤਰ ਜਾਏ ਤੇ ਪਵਜਲ ਕੋਈ ਸਪੇਸ ਦੇ ਅੰਦਰ ਵਗਦਾ ਹੋਇਆ ਸਤਲੁਜ ਦਰਿਆ ਵਰਗਾ ਦਰਿਆ ਨਹੀਂ ਹੈ ਇੱਥੇ ਹੀ ਹੈ ਆਹ ਜਿਹੜਾ ਦੁੱਖਾਂ ਦਾ ਸਾਗਰ ਜਿਹੜਾ ਸਾਨੂੰ ਝੇਲਣਾ ਪੈ ਰਿਹਾ ਹੈ ਜਿੱਥੇ ਅਸੀਂ ਡੁੱਬ ਰਹੇ ਹਾਂ ਹੌਕੇ ਨੇ ਚੋਰੇ ਨੇ ਕਲੇ ਕਲੇਸ਼ ਹੈ ਚਿੰਤਾਵਾਂ ਨੇ ਇਹਦਾ ਨਾਂ ਪਵਜਲ ਹੈ ਆਖਿਆ ਸਰੰਜਾਮ ਲਾਗ ਪਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਜਨਮ ਜਾ ਤੇ ਰਿਹਾ ਹੈ ਪਰ ਜਾ ਰਿਹਾ ਹੈ ਪਾਤਸ਼ਾਹ ਕਹਿਣ ਲੱਗੇ ਬਿਰਥਾ ਪਾਤਸ਼ਾਹ ਬਿਰਥਾ ਕਿਉਂ ਰੰਗ ਮਾਇਆ ਕੈ
उधर फरीद साहब कहन लगे जा रहे है जन्म जा रही ने जन्म दे रातां ते जन्म दे दिन पर किवें जा रहे ने चार गवाया हंड के चार गवाया सम लेखा रब मंगेसिया तो आहो केरे कम। भगत जी कहन लगे एक दिन लेखा भी देना पैना हिसाब भी देना पैना तू की कम लेके आया सै की तेरी जिम्मेवारी फरज सी ओनू तू बाग

ਦੀ ਨਜ਼ਰ ਪੈ ਰਹੀ ਹੈ। ਔਰ ਇੱਕ ਮੈਂ ਬੇਨਤੀ ਕਰਦਾ ਚੱਲਾਂ, ਕਦੀ ਵੀ ਸੱਚ ਭੀੜ ਨੂੰ ਨਹੀਂ ਮਿਲਿਆ, ਜਦੋਂ ਵੀ ਮਿਲਿਆ ਇਕੱਲੇ ਦੁਕੱਲੇ ਨੂੰ ਮਿਲਿਆ ਹੈ, ਬਹੁਤਿਆਂ ਨੂੰ ਇੱਕੋ ਵਾਰ ਨਹੀਂ ਮਿਲਿਆ। ਪੂਰਾ ਬਨਾਰਸ ਸ਼ਿਵ ਦੀ ਨਗਰੀ ਬਿਆਨ ਕੀਤਾ ਜਾਂਦਾ ਹੈ, ਬਨਾਰਸ ਸ਼ਹਿਰ ਨੂੰ। ਪੂਰਾ ਬਨਾਰਸ, ਬੜੇ ਲੋਕ ਉੱਥੇ ਵਸਦੇ ਨੇ, ਪਰ ਬਨਾਰਸ ਵਿੱਚ ਮਿਲਿਆ ਕਿਨੂੰ? ਇਹ ਦੋ ਜਣਿਆਂ ਨੂੰ, ਇੱਕ ਰਵਿਦਾਸ ਸਾਹਿਬ, ਦੂਸਰੇ ਕਬੀਰ ਸਾਹਿਬ, ਦੋਵੇਂ ਸਮਕਾਲੀ ਭਗਤ ਨੇ। ਤੁਹਾਡੇ ਗਿਆਤ ਲਈ ਬੇਨਤੀ ਕਰਾਂ, ਇੱਕੋ ਸਮੇਂ ਵਿੱਚ ਪੈਦਾ ਹੋਏ ਦੋਵੇਂ ਭਗਤ ਨੇ। ਔਰ ਇਹਨਾਂ ਦੋਵਾਂ ਭਗਤਾਂ ਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਮਿਲਦੇ ਵੀ ਨੇ। ਗੁਰੂ ਨਾਨਕ ਦੇਵ ਸਾਹਿਬ ਜੀ ਆਪ ਪਹਿਲਾਂ ਜਾਂਦੇ ਨੇ ਕਬੀਰ ਸਾਹਿਬ ਦੇ ਕੋਲ। ਕਬੀਰ ਸਾਹਿਬ ਉਦੋਂ ਬਜ਼ੁਰਗ ਸਨ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਵਾਨ ਸਨ। ਆਪ ਕਬੀਰ ਸਾਹਿਬ ਕੋਲ ਜਾਂਦੇ ਨੇ, ਉਹਨਾਂ ਦੀ ਬਾਣੀ ਲੈਂਦੇ ਨੇ। ਉਹਨਾਂ ਨੂੰ ਨਾਲ ਲੈ ਕੇ ਰਵਿਦਾਸ ਸਾਹਿਬ ਕੋਲ ਜਾਂਦੇ ਨੇ, ਉਹਨਾਂ ਦੀ ਬਾਣੀ ਲੈਂਦੇ ਨੇ। ਇਸ ਤਰ੍ਹਾਂ ਇਹਨਾਂ ਦੋਵਾਂ ਭਗਤਾਂ ਦਾ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਮਿਲਾਪ ਵੀ ਹੋਇਆ। ਬੇਨਤੀ ਮੈਂ ਕਰ ਰਿਹਾ ਸਾਂ, ਬਨਾਰਸ ਸਾਰਾ, ਸ਼ਿਵ ਦੀ ਨਗਰੀ ਦਾ ਵਸਨੀਕ ਸਾਰਿਆਂ ਨੂੰ ਤੇ ਨਹੀਂ ਮਿਲਿਆ। ਅਗਰ ਸਾਰੇ ਬਨਾਰਸ ਨੂੰ ਖੁਦਾ ਮਿਲਿਆ ਹੈ, ਪਰਮਾਤਮਾ ਮਿਲਿਆ, ਤੇ ਫਿਰ ਗੁਰਬਾਣੀ ਦੇ ਅੰਦਰ ਇਹ ਬਚਨ ਕਦੀ ਵੀ ਨਾ ਆਉਂਦੇ ਕਿ ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਬੱਗ, ਓਏ ਹਰ ਕੇ ਸੰਤਨ ਆਖੀਐ ਬਨਾਰਸ ਕੇ ਠੱਗ। ਬਨਾਰਸ ਦੇ ਠੱਗ ਮਸ਼ਹੂਰ ਨੇ, ਸੰਤ ਮਸ਼ਹੂਰ ਨੇ ਕੇਵਲ ਦੋ, ਇੱਕ ਰਵਿਦਾਸ, ਦੂਸਰੇ ਕਬੀਰ ਸਾਹਿਬ। ਇਹ ਦੋਵੇਂ ਮਸ਼ਹੂਰ ਨੇ ਭਗਤੀ ਦੇ ਮਾਰਗ ਤੇ, ਠੱਗ ਮਸ਼ਹੂਰ ਨੇ ਸਾਰੇ। ਪੀੜ ਤੋਂ ਪ੍ਰਭਾਵਿਤ ਹੋ ਕੇ ਨਾ ਤੁਰੋ, ਗੁਰੂ ਤੋਂ ਆਪਣੇ ਮਨ ਨੂੰ ਪ੍ਰਭਾਵਿਤ ਕਰੋ। ਮਨ ਪ੍ਰਭਾਵ ਕਬੂਲ ਜੇ ਗੁਰੂ ਬਾਣੀ ਤੋਂ, ਗੁਰੂ ਤੋਂ ਤੁਹਾਡਾ ਮਨ ਜਾਗਣਾ ਸ਼ੁਰੂ ਹੋ ਜਾਏਗਾ, ਪ੍ਰਭਾਵ ਕਬੂਲਣਾ ਸ਼ੁਰੂ ਕਰੋਗੇ। ਜਿਸ ਦਿਨ ਮਨ ਜਾਗਣਾ ਸ਼ੁਰੂ ਹੋਇਆ ਤੇ ਮਨ ਜਾਗੇ ਦੇ ਨਾਲ ਜਦੋਂ ਆਪ ਬਾਣੀ ਪੜੋਗੇ, ਉਹਦਾ ਰਸ ਕਈ ਗੁਣਾ ਵੱਧ, ਕਥਾ ਕਰੋਗੇ ਕਈ ਗੁਣਾ ਵੱਧ, ਕਥਾ ਸੁਣੋਗੇ ਰਸ ਕਈ ਗੁਣਾ ਵੱਧ, ਕੀਰਤਨ ਸੁਣੋਗੇ ਕਰੋਗੇ ਰਸ ਕਈ ਗੁਣਾ ਵੱਧ। ਪਰ ਅੱਜ ਮੈਂ ਵੇਖ ਰਿਹਾ, ਕਰਮ ਤੇ ਬਹੁਤ ਹੁੰਦਾ ਹੈ, ਉਹਦਾ ਰਸ ਨਹੀਂ ਹੈ, ਉਹਦਾ ਰਸ ਨਹੀਂ ਬਣ ਰਿਹਾ। ਕਾਰਨ ਕੀ ਹੈ? ਜੀਵਨ ਉੱਥੇ ਦਾ ਉੱਥੇ, ਨਾ ਚੁਗਲੀ, ਨਾ ਨਿੰਦਾ, ਨਾ ਈਰਸ਼ਾ, ਨਾ ਵਕੀਲੀ, ਕੁਝ ਵੀ ਨਹੀਂ ਛੱਡ ਰਿਹਾ। ਕਾਰਨ ਬੇਹੋਸ਼ੀ ਦੇ ਅੰਦਰ ਕਰ ਰਹੇ ਹਾਂ, ਜਾ ਕੇ ਨਹੀਂ। ਤੋ ਭਗਤ ਫਰੀਦ ਸਾਹਿਬ ਜੀ ਦਾ ਇੱਕ ਸਲੋਕ ਆਧਾਰ ਬਣਾ ਕੇ ਕੁਝ ਬੇਨਤੀਆਂ ਮੈਂ ਆਪ ਸੰਗਤ ਦੇ ਸਨਮੁਖ ਰੱਖਣ ਦਾ ਨਵਾਨਾ ਯਤਨ ਕੀਤਾ। ਸਲੋਕ ਸੀ ਫਰੀਦਾ, ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ, ਤੂੰ ਆਹੋ ਕਿਹੜੇ ਕੰਮ। ਕਰਮ ਕਰੋ ਪਰ ਅੱਖਾਂ ਖੋਲ ਕੇ ਕਰੋ, ਨੇਤਰ ਬੰਦ ਕਰਕੇ ਨਾ ਕਰੋ। ਜੋ ਨੇਤਰ ਖੋਲ ਕੇ ਕਰਮ ਕਰਦਾ ਹੈ, ਉਹਨੂੰ ਅੰਤਲੇ ਪਲ ਪਸ਼ਚਾਤਾਪ ਨਹੀਂ ਕਰਨਾ ਪੈਂਦਾ, ਪਛਤਾਉਣਾ ਨਹੀਂ ਪੈਂਦਾ। ਤੇ ਜੋ ਨੇਤਰ ਬੰਦ ਕਰਕੇ ਕਰਮ ਕਰਦਾ ਹੈ ਬੇਹੋਸ਼ੀ ਦੇ ਅੰਦਰ, ਪਛਤਾਵਾ ਉਹਦੇ ਸਿਰ ਦਾ ਬੋਝ ਬਣਿਆ ਰਹਿੰਦਾ ਹੈ, ਪਛਤਾਵਾ ਕਦੀ ਜਾਂਦਾ ਨਹੀਂ ਹੈ। ਕਰਮ ਕਰੋ ਪਰ ਨੇਤਰ ਖੋਲ ਕੇ, ਕੀ ਕਰਨਾ ਮੇਰੇ ਲਈ ਯੋਗ ਹੈ, ਕੀ ਕਰਨਾ ਅਯੋਗ ਹੈ, ਕੀ ਸੋਚਣਾ ਮੇਰੇ ਲਈ ਭਲਾ ਹੈ, ਕੀ ਸੋਚਣਾ ਮੇਰੇ ਲਈ ਬੁਰਾ ਹੈ। ਆਪਣੇ ਜੀਵਨ ਦੀ ਡਾਇਰੀ ਆਪ ਨੋਟ ਕਰਿਆ ਕਰੋ, ਮੈਂ ਬੁਰਾਈਆਂ ਕਿੰਨੀਆਂ ਕਰ ਰਿਹਾ ਤੇ ਚੰਗਿਆਈਆਂ ਕਿੰਨੀਆਂ ਕਰ ਰਿਹਾ, ਬੁਰਾ ਕਿੰਨੀ ਵਾਰ ਬੋਲਦਾ, ਚੰਗਾ ਕਿੰਨੀ ਵਾਰ ਬੋਲਦਾ। ਅਗਰ ਇਸ ਤਰ੍ਹਾਂ ਚੱਲੋਗੇ, ਜੀਵਨ ਦੇ ਅੰਦਰ ਅਵੱਛ ਲਾਭ ਮਿਲੇਗਾ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦੇ ਨਾਲ। ਦੀਨ ਦਿਆਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਰਹਿਮਤ ਕਰਨ, ਜਿੰਨੇ ਸ਼ਰੋਤੇ ਮਾਈ ਭਾਈ ਗੁਰੂ ਦਰਬਾਰ ਦੀ ਰੌਣਕ, ਸਤਿਕਾਰਯੋਗ ਮਿਹਰਬਾਨ ਸਤਿਗੁਰੂ ਦੀਨਾ ਬੰਧੂ ਭਗਤ ਵਤਸਲ ਸ਼ਹਿਨਸ਼ਾਹੇ ਦੋ ਆਲਮ, ਸਰਬ ਸਾਂਝੀ ਵਾਲਤਾ ਦੇ ਪ੍ਰਤੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਕ ਪਵਿੱਤਰ ਗੋਦ ਦਾ ਆਨੰਦ ਪਾ ਰਹੇ ਸਭ ਮਾਈ ਭਾਈ ਸਤਸੰਗੀ ਜਨੋ, ਆਪ ਪ੍ਰੇਮ ਸਹਿਤ ਸਰਵਣ ਕਰ ਰਹੇ ਸੀ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਹਿਰਦੇ ਵਿੱਚੋਂ ਉਪਜੀ ਹੋਈ ਪਾਕ ਬਾਣੀ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ। ਬੜੇ ਪਿਆਰ ਦੇ ਨਾਲ ਆਨੰਦ ਭਰਪੂਰ ਭਾਈ ਨਰਿੰਦਰ ਸਿੰਘ ਜੀ ਆਪ ਜੀ ਨੂੰ ਆਪਣੀ ਕਲਾ ਦੇ ਜ਼ੋਰ ਵਿਖਾਉਂਦੇ ਹੋਏ ਰੱਬੀ ਬਾਣੀ

0: ਦਾ ਗਾਇਨ ਕਰ ਰਹੇ ਸਨ। ਰੋਜ ਰੋਜ ਸਵੇਰ ਦੇ ਵਕਤ ਆਪ ਲੜੀਵਾਰ ਕਥਾ ਸਰਵਣ ਕਰਦੇ ਆ ਰਹੇ ਹੋ ਭਗਤ ਫਰੀਦ ਸਾਹਿਬ ਜੀ ਦੇ ਸਲੋਕਾਂ ਵਿੱਚੋਂ। ਭਗਤ ਫਰੀਦ ਸਾਹਿਬ ਜੀ ਦੇ ਦੋ ਸਲੋਕ ਆਪ ਸੰਗਤ ਦੇ ਸਨਮੁਖ ਪੜ ਕੇ ਸੁਣਾਏ ਗਏ। ਪਹਿਲਾ ਸਲੋਕ ਫਰੀਦਾ ਦਰ ਦਰ ਵਾਜੇ ਜਾਏ ਕਹਿ ਕਹਿ ਡਿੱਠੋ ਘੜਿਆਲ ਇਹੋ ਨਦੋਸ਼ਾ ਮਾਰੀਏ ਹਮ ਦੋਸ਼ਾਂ ਦਾ ਕਿਆ ਹਾਲ। ਮਾਰ ਜਦੋਂ ਵੀ ਪੈਂਦੀ ਏ ਉਦੋਂ ਕਿਸੇ ਕਾਰਨ ਕਰਕੇ ਪੈਂਦੀ ਏ, ਕਾਰਨ ਤੋਂ ਬਗੈਰ ਮਾਰ ਨਹੀਂ ਪੈਂਦੀ। ਮਾਂ ਬੱਚੇ ਨੂੰ ਗਰਭ ਤੋਂ ਜਨਮ ਦੇ ਕੇ ਬੱਚੇ ਦੀ ਲਾਲਣਾ ਪਾਲਣਾ ਕਰਦੀ ਹੈ, ਮੂੰਹ ਦੀ ਬੁਰਕੀ ਕੱਢ ਕੇ ਬੱਚੇ ਦੇ ਮੂੰਹ ਵਿੱਚ ਪਾਉਣਾ ਜਾਣਦੀ ਹੈ, ਗਿੱਲੀ ਜਗ੍ਹਾ ਤੇ ਆ ਪੈ ਕੇ ਸੁੱਕੇ ਤੇ ਬੱਚੇ ਨੂੰ ਸਵਾਉਣਾ ਜਾਣਦੀ ਹੈ, ਆਪਣੇ ਸ਼ੌਂਕ ਅਧੂਰੇ ਰੱਖ ਕੇ ਤੇ ਬੱਚੇ ਦਾ ਸ਼ੌਂਕ ਪੂਰਾ ਕਰਨਾ ਵੀ ਜਾਣਦੀ ਹੈ। ਪਰ ਕਦੀ ਕਦੀ ਮਾਂ ਦਾ ਦੂਸਰਾ ਰੂਪ ਵੀ ਸਾਹਮਣੇ ਆਉਂਦਾ ਹੈ, ਜਿੱਥੇ ਮਾਂ ਦੇ ਇਹ ਰੂਪ ਨੇ ਬੱਚੇ ਵਾਸਤੇ ਅਤਿ ਕੋਮਲਤਾ, ਅਤਿ ਨਿੱਘ, ਪਿਆਰ, ਸਭ ਕੁਝ, ਬੱਚੇ ਤੋਂ ਕੁਰਬਾਨੀ, ਆਪਣੀ ਜਵਾਨੀ ਨੂੰ ਨਾਸ ਕਰ ਲੈਂਦੀ ਏ ਮਾਂ ਬੱਚੇ ਦੀ ਲਾਲਣਾ ਪਾਲਣਾ ਕਰਨ ਵਾਸਤੇ, ਬੱਚੇ ਨੂੰ ਜਨਮ ਦੇ ਕੇ। ਜਿੱਥੇ ਮਾਂ ਦਾ ਇੱਕ ਰੂਪ ਇਹ ਹੈ, ਠੀਕ ਦੂਸਰੇ ਪਾਸੇ ਦੂਸਰਾ ਰੂਪ, ਕਦੀ ਕਦੀ ਉਹ ਮਾਂ ਬੱਚੇ ਨੂੰ ਝਿੜਕਾਂ ਦਿੰਦੀ ਹੋਈ, ਬੱਚੇ ਦੇ ਮੂੰਹ ਤੇ ਦੋ ਥੱਪੜ ਜੜਦੀ ਹੋਈ, ਚਪੇੜਾ ਮਾਰਦੀ ਹੋਈ ਵੀ ਤੁਹਾਨੂੰ ਨਜ਼ਰ ਪਏਗੀ। ਤੋ ਹੁਣ ਇਹ ਮਾਂ ਦਾ ਦੂਸਰਾ ਰੂਪ ਹੈ। ਮਾਂ ਦਾ ਸੁਭਾਅ ਨਹੀਂ ਹੈ ਕਿ ਉਹ ਬੱਚੇ ਨੂੰ ਕ੍ਰੋਧ ਵਿੱਚ ਆਣ ਕੇ ਬੱਚੇ ਦੇ ਮੂੰਹ ਦੇ ਉੱਤੇ ਥੱਪੜ ਜੜੇ। ਇਹ ਮਾਂ ਦਾ ਸੁਭਾਅ ਨਹੀਂ ਹੈ, ਪਰ ਮਾਂ ਦੀ ਮਜਬੂਰੀ ਹੈ। ਮਾਂ ਦੀ ਮਜਬੂਰੀ ਕਿ ਜਦ ਬੱਚਾ ਰੋਣਾ ਸ਼ੁਰੂ ਕਰੇ, ਇਲਤੀ ਤੇ ਜਿੱਦੀ ਬਣ ਜਾਏ, ਤੇ ਮਾਂ ਬੱਚੇ ਨੂੰ ਪਿਆਰ ਦੇ ਨਾਲ ਵਰਾਉਣ ਦਾ, ਚੁੱਪ ਕਰਾਉਣ ਦਾ, ਗਲਤੀ ਇਲਤ ਕਰਨ ਤੋਂ ਹਟਾਉਣ ਦਾ ਯਤਨ ਕਰੇ, ਤੇ ਬੱਚਾ ਹਟੇ ਨਾ, ਬੱਚਾ ਸ਼ਰਾਰਤਾਂ ਕਰੀ ਜਾਏ, ਜਿੱਦੀ ਬਣ ਕੇ ਨੁਕਸਾਨ ਕਰੀ ਜਾਏ। ਮਾਂ ਨੂੰ ਬਨਾਵਟੀ ਕ੍ਰੋਧ ਦਾ ਰੂਪ ਪੈਦਾ ਕਰਕੇ ਉਸ ਬੱਚੇ ਦੇ ਮੂੰਹ ਦੇ ਉੱਤੇ ਦੋ ਚਪੇੜਾਂ ਰੱਖਣੀਆਂ ਮਜਬੂਰੀ ਬਣ ਜਾਂਦੀ ਹੈ। ਬਨਾਵਟੀ ਕ੍ਰੋਧ ਪੈਦਾ ਕਰਕੇ ਬੱਚੇ ਨੂੰ ਝਿੜਕ ਦੇਣੀ, ਇਹ ਮਾਂ ਦਾ ਦੂਸਰਾ ਰੂਪ ਹੈ। ਦੁੱਖ ਦੇਣਾ ਨਿਰੰਕਾਰ ਦਾ ਸੁਭਾਅ ਨਹੀਂ ਹੈ, ਇਹ ਮੈਂ ਤੁਹਾਡੇ ਸਾਹਮਣੇ ਅਰਜ਼ ਕਰ ਰਿਹਾ ਸਾਂ ਉਦਾਹਰਣ ਵਜੋਂ। ਦੁੱਖ ਦੇਣਾ ਗੁਰੂ ਦਾ ਨਿਰੰਕਾਰ ਦਾ ਸੁਭਾਅ ਨਹੀਂ ਹੈ। ਅਗਰ ਉਹਦਾ ਸੁਭਾਅ ਦੁੱਖ ਦੇਣਾ ਨਹੀਂ ਹੈ ਤੇ ਫਿਰ ਸਾਡੇ ਜੀਵਨ ਵਿੱਚ ਦੁੱਖ ਆ ਕਿੱਥੋਂ ਜਾਂਦੇ ਨੇ? ਪਰਮਾਤਮਾ ਨਹੀਂ ਦੇ ਰਿਹਾ ਤੇ ਫਿਰ ਆ ਕਿੱਥੋਂ ਜਾਂਦੇ ਨੇ? ਤਰਕ ਇਹ ਕਹੇਗਾ, ਸਵਾਲ ਇਸ ਤਰ੍ਹਾਂ ਪੈਦਾ ਹੋਏਗਾ, ਪਰਮਾਤਮਾ ਦਾ ਸੁਭਾਵ ਹੈ ਸੁੱਖ ਦੇਣਾ। ਫਿਰ ਗੁਰਬਾਣੀ ਨੂੰ ਪੜ੍ਹ ਕੇ ਵੇਖੋ, ਪਰਮਾਤਮਾ ਵਾਸਤੇ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ ਜਿਹੜੇ ਬੋਲ ਵਰਤੋਂ ਵਿੱਚ ਲਿਆਂਦੇ, ਇਹ ਆਖਿਆ ਕਿ ਪਰਮਾਤਮਾ ਤੋਂ ਸੁੱਖ ਦਾ ਦਾਤਾ, ਸੁੱਖ ਦਾ ਖਜ਼ਾਨਾ ਹੈ। ਦੁੱਖ ਦਾ ਰੂਪ ਨਹੀਂ ਹੈ, ਸੁੱਖ ਦਾ ਖਜ਼ਾਨਾ ਹੈ। ਸੁੱਖ ਨਿਧਾਨ ਪ੍ਰੀਤਮ ਪ੍ਰਮੇਰੇ, ਪਰਮਾਤਮਾ ਨੂੰ ਸਤਿਗੁਰੂ ਸੁੱਖ ਨਿਧਾਨ ਕਹਿ ਰਹੇ ਨੇ। ਨਿਧਾਨ ਮੈਨੇ ਖਜ਼ਾਨਾ, ਤੂੰ ਸੁੱਖਾਂ ਦਾ ਖਜ਼ਾਨਾ ਹੈ। ਹੇ ਮੇਰੇ ਮਾਲਕ, ਹੇ ਮੇਰੇ ਪ੍ਰੀਤਮ, ਸਾਰੇ ਸੁੱਖ ਤੇਰੇ ਕੋਲੇ ਆਉਂਦੇ ਨੇ। ਪਰ ਜੀਵਨ ਦੇ ਅੰਦਰ ਚਾਤ ਮਾਰ ਕੇ ਵੇਖੋ, ਦੁੱਖ ਜ਼ਿਆਦਾ ਨੇ ਤੇ ਸੁੱਖ ਬੜੇ ਥੋੜੇ ਨੇ। ਜੇ ਪਰਮਾਤਮਾ ਦਾ ਸੁਭਾਅ ਦੁੱਖ ਦੇਣਾ ਨਹੀਂ ਤੇ ਫਿਰ ਦੁੱਖ ਸਾਡੇ ਪਾਸ ਆ ਕਿੱਥੋਂ ਰਹੇ ਨੇ? ਕਿੱਥੋਂ ਆਣ ਕੇ ਜੀਵਨ ਦੇ ਅੰਦਰ ਖੜੇ ਹੋ ਜਾਂਦੇ ਨੇ, ਪੈਦਾ ਹੋ ਜਾਂਦੇ ਨੇ, ਆਖਰ ਕਿਉਂ? ਜਦ ਕੋਈ ਬੰਦਾ, ਮਨੁੱਖ ਕਥਾ ਕਰਕੇ ਜਾਂ ਕਥਾ ਸੁਣ ਕੇ ਸੁੱਤੇ ਮਨ ਨੂੰ ਨਾ ਜਗਾਏ, ਬੜੇ ਧਿਆਨ ਦੇ ਨਾਲ ਇਸ ਨੁਕਤੇ ਨੂੰ ਸਮਝਣ ਦੀ ਕਿਰਪਾ ਕਰਿਓ ਜਿੰਨੇ ਸਰੀਰ ਹੋ। ਜਦ ਕੋਈ ਕਥਾ ਸੁਣ ਕੇ ਜਾਂ ਕਰਕੇ ਆਪਣੇ ਸੁੱਤੇ ਮਨ ਨੂੰ ਨਾ ਜਗਾ ਪਾਏ, ਕੀਰਤਨ ਕਰਕੇ ਜਾਂ ਕੀਰਤਨ ਸੁਣ ਕੇ ਆਪਣੇ ਸੁੱਤੇ ਮਨ ਨੂੰ ਨਾ ਜਗਾ ਸਕੇ, ਗੁਰਬਾਣੀ ਦਾ ਪਾਠ ਪਠਨ ਕਰਕੇ, ਨਿਤਨੇਮ ਕਰਕੇ, ਸੰਗਤ ਵਿੱਚ ਆ ਕੇ ਸੇਵਾ ਸਿਮਰਨ ਕਰਕੇ ਕੋਈ ਮਨ ਨੂੰ ਨਾ ਜਗਾ ਸਕੇ, ਤੇ ਪਰਮਾਤਮਾ ਨੂੰ ਫਿਰ ਮਾਂ ਵਾਲਾ ਦੂਸਰਾ ਰੂਪ, ਬਨਾਵਟੀ ਰੂਪ ਧਾਰਨ ਕਰਨਾ ਪੈਂਦਾ ਹੈ। ਜਿਵੇਂ ਮਾਂ ਬੱਚੇ ਦੀ ਦੁਸ਼ਮਣ ਨਹੀਂ ਹੁੰਦੀ, ਜਦੋਂ ਬੱਚੇ ਨੂੰ ਮਾਰ ਰਹੀ ਏ ਮਾਂ ਦੁਸ਼ਮਣ ਨਹੀਂ ਹੁੰਦੀ, ਜੋ ਬੋਲ ਮਾਂ ਆਪਣੇ ਮੂੰਹ ਵਿੱਚੋਂ ਕਹਿ ਰਹੀ ਹੈ ਬੱਚੇ ਨੂੰ, ਉਹੀ ਬੋਲ ਕੋਈ ਦੂਸਰੀ ਪੜੋਸਨ ਬੱਚੇ ਵਾਸਤੇ ਬੋਲੇ ਤੇ ਮਾਂ ਤੋਂ ਉਹਦੇ ਬੋਲੇ ਹੋਏ ਬੋਲ ਬਰਦਾਸ਼ਤ ਨਹੀਂ ਹੁੰਦੇ। ਤੇ ਜੇ ਕੋਈ ਇਹ ਸਵਾਲ ਕਰੇ ਬਈ ਇਹ ਬੋਲ ਤੂੰ ਆਪ ਕਹਿ ਰਹੀ ਹੈ, ਇਹ ਬੋਲ ਮੈਂ ਕਹਿਣਾ, ਤੇਰੇ ਮੇਰੇ ਬੋਲਾਂ ਦੇ ਅੰਦਰ ਫਰਕ ਕੀ ਹੈ? ਮਾਂ ਕਹੇਗੀ ਤੂੰ ਹਿਰਦੇ ਦੀ ਗਹਿਰਾਈ ਤੋਂ ਬੋਲ ਬੋਲ ਰਹੀ ਹੈ, ਮੇਰੇ ਬੋਲ ਤੇ ਉਪਰੇ ਉਪਰੇ ਨੇ, ਮੇਰੇ ਬੋਲ ਤੇ ਜ਼ੁਬਾਨ ਦੇ ਨੇ, ਹਿਰਦੇ ਦੀ ਡੂੰਘਾਈ ਤੋਂ ਮਨ ਦੀ ਗਹਿਰਾਈ ਤੋਂ ਨਹੀਂ ਹੈ, ਉਪਰੋਂ ਉਪਰੋਂ ਮੈਂ ਤੇ ਬੋਲ ਰਹੀ ਹਾਂ ਬੱਚੇ ਨੂੰ ਸਮਝਾਉਣ ਲਈ। ਜਦ ਇਹ ਸੁੱਤਾ ਮਨ ਜਾਗੇ ਹੀ ਨਾ, ਨਾ ਕਥਾ ਦੇ ਨਾਲ, ਨਾ ਕੀਰਤਨ ਦੇ ਨਾਲ, ਨਾ ਸੇਵਾ ਦੇ ਨਾਲ, ਨਾ ਨਾਮ ਬਾਣੀ ਦੇ ਨਾਲ, ਨਾ ਪਾਠ ਪਠਨ ਦੇ ਨਾਲ, ਪਰਮਾਤਮਾ ਕੋਲ ਜਗਾਉਣ ਵਾਸਤੇ ਇੱਕ ਦੂਸਰਾ ਰਸਤਾ ਹੈ, ਤੇ ਉਹ ਰਸਤਾ ਕੀ ਹੈ? ਫਿਰ ਉਹ ਦੁੱਖ ਦਾ ਡੰਡਾ ਸਿਰ ਵਿੱਚ ਮਾਰਦਾ ਹੈ, ਦੁੱਖ ਤੇ ਭੁੱਖ ਦੇ ਕੇ ਕਈਆਂ ਨੂੰ ਜਗਾ ਦਿੰਦਾ ਹੈ। ਪੰਜਾਬ ਦੇ ਅੰਦਰ ਨਵੀਆਂ ਕਾਰਾਂ, ਨਵੀਆਂ ਟਰਾਲੀਆਂ, ਨਵੀਆਂ ਟਰੱਕਾਂ, ਨਵੀਆਂ ਬੱਸਾਂ ਤੇ ਨਵੇਂ ਬਣੇ ਮਕਾਨਾਂ ਦੇ ਮੱਥਿਆਂ ਦੇ ਉੱਤੇ ਇੱਕ ਗੁਰਬਾਣੀ ਦੀ ਪੰਕਤੀ ਅਕਸਰ ਆਪ ਲਿਖੀ ਹੋਈ ਪੜ੍ਹਦੇ ਹੋ, ਔਰ ਉਹ ਕੀ ਲਿਖਿਆ ਹੁੰਦਾ ਹੈ? ਇਹ ਬੇ ਦਾਤ ਤੇਰੀ ਦਾਤਾਰ, ਜਿਹਦਾ ਮਤਲਬ ਹੈ ਇਹ ਤੇਰੀ ਦਾਤ ਹੈ, ਇਹ ਬੇ ਦਾਤ ਤੇਰੀ ਦਾਤਾਰ। ਪਰ ਇਹਦੇ ਨਾਲ ਦੀ ਪਹਿਲੀ ਪੰਕਤੀ ਜਪਜੀ ਸਾਹਿਬ ਦੇ ਅੰਦਰ ਇਹ ਬੋਲ ਆਉਂਦੇ ਨੇ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਬਚਨ, ਕੇਤਿਆਂ, ਕੇਤਿਆਂ ਮਤਲਬ ਕਿੰਨਿਆਂ ਸਾਰਿਆਂ ਨੂੰ, ਕੇਤਿਆਂ ਦੁੱਖ ਭੁੱਖ ਸਤ ਮਾਰ ਹੇ ਨਿਰੰਕਾਰ, ਕਈਆਂ ਨੂੰ ਤੂੰ ਦੁੱਖ ਦਿੱਤਾ, ਕਈਆਂ ਨੂੰ ਤੂੰ ਭੁੱਖ ਦਿੱਤੀ, ਕਈਆਂ ਨੂੰ ਹੋਰ ਤਰ੍ਹਾਂ ਦਾ ਦੁੱਖ ਪੱਲੇ ਪਾਇਆ, ਇਹ ਦੁੱਖ ਭੁੱਖ ਤੇਰੇ ਵੱਲੋਂ ਮਿਲਿਆ ਹੋਇਆ ਉਹਦੇ ਵਾਸਤੇ ਦਾਤ ਬਣ ਗਏ। ਕਿਉਂ ਦਾਤ ਬਣ ਗਏ? ਕਿਉਂਕਿ ਉਹ ਦੁੱਖ ਦਾ ਡੰਡਾ ਸਿਰ ਵਿੱਚ ਪੈਂਦਿਆਂ ਜਾਗ ਗਿਆ ਹੈ, ਦੁੱਖ ਦਾ ਡੰਡਾ ਖਾਂਦਿਆਂ ਹੀ ਗੁਰਦੁਆਰੇ ਦਾ ਰਾਹ ਉਹਨੂੰ ਨਜ਼ਰ ਆ ਗਿਆ ਹੈ, ਦੁੱਖ ਦਾ ਡੰਡਾ ਜਿਵੇਂ ਸਿਰ ਵਿੱਚ ਵੱਜਾ ਹੈ ਮੰਦਰ ਮਸਜਿਦ ਚੇਤੇ ਵਿੱਚ ਆ ਗਏ ਨੇ। ਜਿਵੇਂ ਦੁੱਖ ਦਾ ਡੰਡਾ ਸਿਰ ਵਿੱਚ ਪੈਂਦਾ ਹੈ ਇਹ ਸਮੇਂ ਵਿੱਚੋਂ ਸਮਾਂ ਕੱਢ ਕੇ ਪਾਠ ਪੂਜਾ ਕਰਨੀ ਸ਼ੁਰੂ ਕਰ ਦਿੰਦਾ ਹੈ, ਤੇ ਜਦ ਸੁੱਖ ਬਣਿਆ ਰਹੇ ਨਾ ਪਾਠ ਨਾ ਪੂਜਾ ਨਾ ਗੁਰਦੁਆਰਾ ਨਾ ਮੰਦਰ ਨਾ ਮਸਜਿਦ ਨਾ ਸੰਗਤ ਨਾ ਸੇਵਾ ਕੁਝ ਵੀ ਚੇਤੇ ਵਿੱਚ ਨਹੀਂ ਹੁੰਦਾ, ਯਾਦ ਵਿੱਚ ਨਹੀਂ ਹੁੰਦਾ। ਮੈਂ ਅਕਸਰ ਇੱਕ ਬੇਨਤੀ ਕਰਦਾ, ਝੋਲੀ ਖਾਲੀ ਹੈ ਉਸ ਵਕਤ ਤੇ ਮਨੁੱਖ ਅਰਦਾਸ ਕਰਦਾ ਹੋਇਆ ਸੰਗਤ ਵਿੱਚ ਬਹਿ ਕੇ ਤਰਲੇ ਮਿੰਨਤਾਂ ਕਰਦਾ ਹੋਇਆ ਨਜ਼ਰ ਪੈਂਦਾ ਹੈ, ਜਦ ਝੋਲੀ ਖਾਲੀ ਹੈ ਦਾਤ ਕੋਈ ਨਹੀਂ ਹੈ। ਪਰ ਜਿਸ ਦਿਨ ਝੋਲੀ ਦੇ ਅੰਦਰ ਦਾਤ ਆ ਜਾਂਦੀ ਹੈ ਉਸੇ ਦਿਨ ਤੋਂ ਬਾਅਦ ਨਾ ਪਾਠ ਨਾ ਪੂਜਾ ਨਾ ਅਰਦਾਸ ਨਾ ਸੇਵਾ ਨਾ ਸਿਮਰਨ ਕੁਝ ਵੀ ਨਹੀਂ, ਭੁੱਲਣਾ ਸ਼ੁਰੂ ਕਰ ਦਿੰਦਾ ਹੈ। ਤੋ ਇਹਦਾ ਮਤਲਬ ਇਹ ਹੋਇਆ ਕਿ ਦੁੱਖ ਤੈਨੂੰ ਇਸ ਰਾਹ ਦੇ ਉੱਤੇ ਤੋਰਦਾ ਹੈ ਤੇ ਸੁੱਖ ਤੈਨੂੰ ਇਧਰੋਂ ਸੁਸਤਾ ਦਿੰਦਾ, ਸੁੱਖ ਆਉਂਦਾ ਹੈ ਤੇ ਬੰਦਾ ਦਲਿੱਦਰੀ ਬਣਦਾ ਹੈ, ਸੁੱਖ ਆਉਂਦਾ ਹੈ ਬੰਦੇ ਦੀ ਨੀਂਦਰਾ ਵੱਧਦੀ ਹੈ, ਸੁੱਖ ਆਉਂਦਾ ਹੈ ਦਲਿੱਦਰ ਵੱਧਦਾ ਹੈ, ਸੁੱਖ ਆਉਂਦਾ ਹੈ ਅੰਮ੍ਰਿਤ ਵੇਲਾ ਗਵਾਚਦਾ ਹੈ। ਜਿਵੇਂ ਜਿਵੇਂ ਸੁੱਖ ਜੀਵਨ ਦੇ ਅੰਦਰ ਵੱਧਦਾ ਹੈ, ਪਦਾਰਥ ਜੀਵਨ ਦੇ ਅੰਦਰ ਵੱਧਦਾ ਹੈ, ਤਨ ਜੀਵਨ ਦੇ ਅੰਦਰ ਬਹੁਤਾਤ ਵਿੱਚ ਹੁੰਦਾ ਹੈ, ਤਿਵੇਂ ਤਿਵੇਂ ਧਰਮ ਵੱਲੋਂ ਮਨ ਕਿਨਾਰਾ ਕਰਨਾ ਸ਼ੁਰੂ ਕਰ ਦਿੰਦਾ ਹੈ। ਔਰ ਇਹ ਸਾਰਿਆਂ ਦੀ ਦਾਸਤਾਨ ਨੇ, ਬਹੁਤਿਆਂ ਦੀ ਇਸ ਤਰ੍ਹਾਂ ਹੈ, ਵਿਰਲਿਆਂ ਵਿਰਲਿਆਂ ਨੂੰ ਛੱਡ ਕੇ ਬਹੁਤਿਆਂ ਦੀ। ਤਿਵੇਂ ਤਿਵੇਂ ਮਨ ਧਰਮ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੰਦਾ ਹੈ, ਪਰ ਜਿਵੇਂ ਦੁੱਖ ਦਾ ਡੰਡਾ ਅੱਗੋਂ ਸਿਰ ਵਿੱਚ ਪੈਂਦਾ ਹੈ ਤਿਵੇਂ ਧਰਮ ਚੇਤੇ ਆਉਣਾ ਸ਼ੁਰੂ ਹੋ ਜਾਂਦਾ ਹੈ, ਤਿਵੇਂ ਮੰਦਰ ਮਸਜਿਦ ਯਾਦ ਵਿੱਚ ਆ ਜਾਂਦੇ ਨੇ। ਤੋ ਅਰਜ ਮੈਂ ਕਰ ਰਿਹਾ ਸਾਂ, ਕੇਤਿਆਂ ਦੁੱਖ ਭੁੱਖ ਸਦ ਮਾਰ ਇਹ ਪੇ ਦਾਤ ਤੇਰੀ ਦਾਤਾਰ, ਇਹ ਨਿਰੰਕਾਰ ਇਹ ਤੇਰੀ ਦਾਤ ਬਣ ਗਈ, ਤੇਰੇ ਵੱਲੋਂ ਮਿਲਿਆ ਦੁੱਖ ਦਾਤ ਬਣ ਗਈ, ਤੇਰੇ ਵੱਲੋਂ ਮਿਲੀ ਭੁੱਖ ਮੇਰੇ ਲਈ ਦਾਤ ਦਾ ਕੰਮ ਕਰ ਗਈ। ਕਿਉਂ? ਕਿਉਂਕਿ ਮੈਂ ਜਾਗਿਆ ਹਾਂ ਭੁੱਖ ਦਾ ਸਤਾਇਆ, ਮੈਂ ਜਾਗਿਆ ਹਾਂ ਦੁੱਖ ਦਾ ਸਤਾਇਆ, ਵਰਨਾ ਜਾਗਣ ਦਾ ਬੰਦਾ ਨਾਮ ਲੈਂਦਾ ਕਿੱਥੇ ਹੈ? ਇਹ ਕਾਰਨ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਐਲਾਨੀਆ ਕਹਿ ਰਹੇ ਨੇ ਦੁੱਖ ਦਾਰੂ, ਤੇ ਦੁੱਖ ਦਾਰੂ ਕਿਉਂ? ਕਿਉਂਕਿ ਦੁੱਖ ਦੇ ਨਾਲ ਤੂੰ ਜਾਗਦਾ ਹੈ। ਦੁੱਖ ਦਾਰੂ ਸੁੱਖ ਰੋਗ ਪਿਆ, ਤੇ ਸੁੱਖ ਰੋਗ ਕਿਉਂ? ਸੁੱਖ ਦੇ ਅੰਦਰ ਤੇਰਾ ਮਨ ਸੌਂ ਜਾਂਦਾ ਹੈ। ਦੁੱਖ ਦਾਰੂ ਕਿਉਂ? ਤੇਰਾ ਮਨ ਜਾਗਦਾ ਹੈ। ਤੋ ਖੈਰ ਮੈਂ ਅਰਜ ਕਰ ਰਿਹਾ ਸਾਂ, ਜਦ ਵੀ ਕੋਈ ਮਾਰ ਪੈਂਦੀ ਹੈ ਕਿਸੇ ਨਾ ਕਿਸੇ ਕਾਰਨ ਕਰਕੇ ਪੈਂਦੀ, ਕਾਰਨ ਤੋਂ ਬਗੈਰ ਨਹੀਂ ਹੈ। ਜਿਸ ਬੱਚੇ ਨੂੰ ਸਵਾਰਨਾ ਹੁੰਦਾ ਹੈ, ਔਰ ਸਵਾਰਨਾ ਹੁੰਦਾ ਹੈ ਉਸਤਾਦ ਨੇ ਤਾਲੀਮ ਦੇ ਨਾਲ, ਉਸ ਬੱਚੇ ਨੂੰ ਝਿੜਕਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ, ਝਿੜਕਾਂ ਖਾਣੀਆਂ ਹੀ ਪੈਂਦੀਆਂ ਨੇ। ਔਰ ਕਦੀ ਕਦੀ ਬੱਚਾ ਝਿੜਕਾਂ ਖਾਂਦਾ ਖਾਂਦਾ ਇੰਨਾ ਢੀਠ ਹੋ ਜਾਂਦਾ ਹੈ, ਇੰਨਾ ਆਪਣੇ ਮਨ ਨੂੰ ਥੱਲੇ ਡੇਗ ਲੈਂਦਾ, ਝਿੜਕਾਂ ਪੈਂਦੀਆਂ ਰਹਿੰਦੀਆਂ ਨੇ, ਉਹ ਪਰਵਾਹ ਹੀ ਨਹੀਂ ਕਰਦਾ। ਕਦੀ ਕਦੀ ਦੁੱਖ ਦੇ ਅੰਦਰ ਰਹਿ ਕੇ ਵੀ ਬੰਦਾ ਨਹੀਂ ਜਾਗਦਾ, ਭੁੱਖ ਦੇ ਅੰਦਰ ਰਹਿ ਕੇ ਵੀ ਨਹੀਂ ਜਾਗਦਾ, ਪਰ ਕਦੀ ਕਦੀ ਦੁੱਖ ਤੇ ਭੁੱਖ ਦਾ ਸਤਾਇਆ ਹੋਇਆ ਰੱਬੀ ਰਾਹ ਦੇ ਉੱਤੇ ਚੱਲ ਪੈਂਦਾ ਹੈ, ਜਾਗਣਾ ਸ਼ੁਰੂ ਹੁੰਦਾ। ਹੁਣ ਦੁੱਖ ਦਾ ਦੂਸਰਾ ਕਾਰਨ, ਇਹ ਸੀ ਦੁੱਖ ਦਾ ਇੱਕ ਪਹਿਲੂ ਪਰਮਾਤਮਾ ਦੇ ਰਿਹਾ ਹੈ ਸਾਨੂੰ ਜਗਾਉਣ ਵਾਸਤੇ। ਦੁੱਖ ਦਾ ਦੂਸਰਾ ਐਂਗਲ ਹੈ ਤਮਾਮ ਰੱਬ ਜੀ ਦੇ ਪਿਆਰੇ ਭਗਤ ਜਨ ਆਏ ਹੋਏ ਦੁੱਖ ਨੂੰ ਕਸਵੱਟੀ ਦੀ ਤਰ੍ਹਾਂ ਮੰਨਦੇ ਨੇ। ਕਿਉਂ ਕਸਵੱਟੀ ਦੀ ਤਰ੍ਹਾਂ ਮੰਨਦੇ ਨੇ? ਦੁੱਖ ਦੇ ਅੰਦਰ ਆਣ ਕੇ ਤੇ ਸਮਝ ਪੈਂਦੀ ਹੈ ਤੇਰਾ ਮਨ ਖੜਾ ਕਿੱਥੇ ਹੈ, ਡੋਲਦਾ ਹੈ ਜਾਂ ਅਹਿਲ ਰਹਿੰਦਾ ਹੈ, ਮਨ ਭਟਕਦਾ ਹੈ ਜਾਂ ਟਿਕਿਆ ਰਹਿੰਦਾ ਹੈ, ਮਨ ਸ਼ਿਕਵੇ ਇਤਰਾਜ਼ ਕਰਨੇ ਸ਼ੁਰੂ ਕਰ ਦਿੰਦਾ ਜਾਂ ਸ਼ੁਕਰਾਨੇ ਅੰਦਰ ਰਹਿੰਦਾ ਹੈ, ਮਨ ਤੇਰਾ ਸਥਿਰ ਹੈ ਇੱਕ ਜਗ੍ਹਾ ਦੇ ਉੱਤੇ ਜਾਂ ਦੁੱਖ ਦਾ ਤੂਫਾਨ ਆਉਂਦਿਆਂ ਹੀ ਸੱਜੇ ਖੱਬੇ ਦੌੜਨਾ ਸ਼ੁਰੂ ਕਰ ਦਿੰਦਾ। ਇਸ ਤਰ੍ਹਾਂ ਤੇ ਨਹੀਂ ਹੈ ਕਿ ਅੱਜ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨੇ ਤੇ ਦੁੱਖ ਆਇਆ ਤੇ ਫਿਰ ਇਹਨੇ ਦੌੜਨਾ ਸ਼ੁਰੂ ਕੀਤਾ, ਤਾਗਾ ਤਵੀਤ ਜੰਤਰ ਮੰਤਰ ਟੂਣਾ ਟੰਜਰ, ਦੌੜਦਾ ਹੈ ਜਾਂ ਟਿਕਿਆ ਰਹਿਣਾ ਹੈ। ਦੁੱਖ ਦਾ ਦੂਸਰਾ ਪਹਿਲੂ ਇਹ ਹੈ, ਦੂਸਰਾ ਐਂਗਲ ਇਹ ਹੈ। ਦੁੱਖ ਦਾ ਤੀਸਰਾ ਪਹਿਲੂ ਵੀ ਮੈਂ ਆਪ ਸੰਗਤਾਂ ਦੇ ਸਨਮੁਖ ਬਿਆਨ ਕਰਦਾ ਚੱਲਾਂ। ਦੁੱਖ ਦਾ ਤੀਸਰਾ ਐਂਗਲ, ਜੋ ਅਸੀਂ ਨਿਯਮ ਦੀ ਉਲੰਘਣਾ ਕਰਨੇ ਆ, ਨਿਯਮ ਦੀ ਉਲੰਘਣਾ ਕਰਕੇ ਤਾਂ ਵੀ ਸਾਡੇ ਜੀਵਨ ਦੇ ਅੰਦਰ ਦੁੱਖ ਬਣਦਾ ਹੈ। ਜਦ ਅਸੀਂ ਪ੍ਰਕਿਰਤੀ ਦੇ ਨਾਲ ਛੇੜਖਾਨੀ ਕਰਦੇ ਹਾਂ, ਨਿਯਮ ਦੀ ਉਲੰਘਣਾ ਕਰਦੇ ਹਾਂ, ਬਣ ਜਾਂਦਾ ਹੈ ਦੁੱਖ। ਸਾਨੂੰ ਲੱਗਦਾ ਹੈ ਕਿ ਦੁੱਖ ਕੋਈ ਦੇ ਰਿਹਾ ਹੈ, ਕੋਈ ਨਹੀਂ, ਮੈਂ ਆਪ ਹੀ ਦੁੱਖ ਦਾ ਬਾਇਸ ਬਣ ਗਿਆ। ਦੀਵਾਰ ਸਾਹਮਣੇ ਹੈ, ਆਪ ਜਾਣ ਬੁੱਝ ਕੇ ਅੱਖਾਂ ਬੰਦ ਕਰਕੇ ਦੀਵਾਰ ਦੇ ਨਾਲ ਜਾ ਕੇ ਟਕਰਾ ਜਾਓ, ਮੱਥੇ ਵਿੱਚੋਂ ਖੂਨ ਨਿਕਲ ਆਏ, ਹੁਣ ਇਹਦੇ ਵਿੱਚ ਦੀਵਾਰ ਦਾ ਕੀ ਦੋਸ਼ ਹੈ? ਦੀਵਾਰ ਤੇ ਉੱਥੇ ਹੈ, ਵੇਖ ਕੇ ਤੁਸੀਂ ਚੱਲਣਾ ਸੀ, ਮੈਂ ਦੀਵਾਰ ਦੇ ਨਾਲ ਟਕਰਾ ਰਿਹਾ ਜਾਂ ਮੈਂ ਦਰਵਾਜੇ ਵਿੱਚੋਂ ਦੀ ਨਿਕਲ ਰਿਹਾ? ਟ੍ਰੈਫਿਕ ਦੇ ਬਣਾਏ ਹੋਏ ਨਿਯਮ, ਸੜਕ ਦੇ ਉੱਤੇ ਚੱਲਣ ਵਾਸਤੇ ਉਹਨਾਂ ਨਿਯਮਾਂ ਦੀ ਉਲੰਘਣਾ ਕਰੋ ਤੇ ਫਿਰ ਦੁੱਖ ਜੀਵਨ ਦੇ ਅੰਦਰ ਬਣੇਗਾ ਹੀ, ਸੁੱਖ ਨਹੀਂ ਬਣੇਗਾ, ਦੁੱਖ ਬਣੇਗਾ। ਨਿਯਮ ਨੂੰ ਪਾਲਣਾ ਹੀ ਧਰਮ ਨੂੰ ਪਾਲਣਾ ਹੈ। ਬੜੇ ਧਿਆਨ ਨਾਲ ਇਸ ਬੇਨਤੀ ਨੂੰ ਸਮਝ ਲਿਓ, ਨਿਯਮ ਨੂੰ ਪਾਲਣਾ, ਨਿਯਮ ਦੀ ਪਾਲਣਾ ਕਰਨਾ ਧਰਮ ਦੀ ਪਾਲਣਾ ਕਰਨਾ ਹੈ। ਨਿਯਮ ਨੂੰ ਜਾਣ ਲੈਣਾ ਹੀ ਧਰਮ ਨੂੰ ਜਾਣ ਲੈਣਾ ਹੈ। ਪਰਮਾਤਮਾ ਕੀ ਹੈ? ਧਰਮ। ਧਰਮ ਦਾ ਦੂਸਰਾ ਅਖਰੀ ਅਰਥ ਕੀ ਹੈ? ਨਿਯਮ, ਜੁਗਤ। ਨਿਯਮ ਨੂੰ ਸਮਝ ਲੈਣਾ ਹੀ ਧਰਮ ਨੂੰ ਜਾਣ ਲੈਣਾ ਹੈ, ਔਰ ਨਿਯਮ ਨੂੰ ਨਾ ਸਮਝਣਾ ਧਰਮ ਤੋਂ ਦੂਰ ਰਹਿਣਾ ਹੈ। ਜੋ ਸਤਿਗੁਰੂ ਸਾਹਿਬਾਨਾਂ ਨੇ ਸਾਡੇ ਵਾਸਤੇ ਨਿਯਮ ਬਣਾਏ ਨੇ, ਉਹ ਭਲੇ ਲਈ ਬਣਾਏ ਨੇ। ਜਦ ਵੀ ਤੁਸੀਂ ਨਿਯਮ ਦੀ ਉਲੰਘਣਾ ਕਰੋਗੇ ਮਨ ਦੁਖੀ ਹੋਏਗਾ, ਜਦ ਵੀ ਤੁਸੀਂ ਨਿਯਮ ਦੀ ਉਲੰਘਣਾ ਕਰੋਗੇ ਧਨ ਦੁਖੀ ਹੋਏਗਾ। ਅਗਰ ਆਪ ਇੱਕ ਤੀਲਾ ਲੈ ਕੇ ਨੱਕ ਦੇ ਅੰਦਰ ਪਾਓ ਤੇ ਨੱਕ ਦੇ ਅੰਦਰ ਤੀਲਾ ਪਾਉਂਦਿਆਂ ਦੁੱਖ ਹੋਏਗਾ, ਨਿੱਛ ਵੱਜਣੀ ਸ਼ੁਰੂ ਹੋਏਗੀ। ਜਾਣ ਬੁੱਝ ਕੇ ਨਿਯਮ ਨੂੰ ਤੋੜੋ, ਕਲੇਸ਼ ਬਣੇਗਾ। ਨਿਯਮ ਨੂੰ ਤੋੜਦੇ ਹਾਂ ਅਸੀਂ ਆਪ। ਇਸ ਤੋਂ ਪਹਿਲਾਂ ਮੈਂ ਇੱਕ ਬੇਨਤੀ ਹੋਰ ਕਰਦਾ ਚੱਲਾਂ। ਪਰਮਾਤਮਾ ਦੀ ਬਣਾਈ ਹੋਈ ਕਾਇਨਾਤ ਦੇ ਅੰਦਰ, ਪ੍ਰਕਿਰਤੀ ਦੇ ਅੰਦਰ ਗ੍ਰਹਿ, ਤਾਰੇ, ਨਛੱਤਰ, ਸੂਰਜ, ਚੰਦਰਮਾ, ਧਰਤੀ, ਦਰਿਆ, ਸਭ ਕੁਝ ਨਿਯਮ ਬੱਧ ਚੱਲ ਰਹੇ ਨੇ, ਨਿਯਮ ਦੇ ਅੰਦਰ ਚੱਲ ਰਹੇ ਨੇ। ਬੜੀ ਤੇਜ਼ ਰਫਤਾਰ ਦੇ ਅੰਦਰ ਗ੍ਰਹਿ ਤਾਰੇ ਚੱਲ ਰਹੇ ਨੇ, ਪਰ ਕੋਈ ਕਿਸੇ ਇੱਕ ਦੂਸਰੇ ਦੇ ਨਾਲ ਟਕਰਾ ਨਹੀਂ ਰਿਹਾ, ਕਿਉਂਕਿ ਨਿਯਮ ਦੀ ਉਲੰਘਣਾ ਕਰਨਾ ਉਹਨਾਂ ਦੇ ਵੱਸ ਵਿੱਚ ਨਹੀਂ ਹੈ। ਸਾਨੂੰ ਪਰਮਾਤਮਾ ਨੇ ਥੋੜੀ ਆਜ਼ਾਦੀ ਕੀ ਦੇ ਦਿੱਤੀ ਹੈ? ਅਸੀਂ ਉਹਦੇ ਬਣਾਏ ਹੋਏ ਨਿਯਮਾਂ ਦੀ ਉਲੰਘਣਾ ਕਰਨੀ ਸ਼ੁਰੂ ਕਰ ਦਿੰਦੇ ਹਾਂ। ਆਜ਼ਾਦੀ ਦਾ ਨਜਾਇਜ਼ ਫਾਇਦਾ ਉਠਾਉਣਾ, ਇਹ ਬੰਦਾ ਸੋਚ ਰਿਹਾ ਹੈ ਕਿ ਮੈਂ ਆਜ਼ਾਦੀ ਨੂੰ ਤੋੜ ਕੇ, ਨਿਯਮਾਂ ਨੂੰ ਤੋੜ ਕੇ ਇਹਦਾ ਨਜਾਇਜ਼ ਫਾਇਦਾ ਚੁੱਕਾਂ, ਉਲੰਘਣਾ ਕਰਾਂ, ਸ਼ਾਇਦ ਸੁਖੀ ਰਵਾਂਗਾ। ਪਰ ਰਿਜ਼ਲਟ ਇਹ ਕਹਿੰਦਾ ਹੈ ਕਿ ਸੁਖੀ ਦੇ ਬਜਾਏ ਦੁੱਖ ਸਾਹਮਣੇ ਆਉਂਦਾ ਹੈ, ਸੁੱਖ ਨਹੀਂ ਬਲਕਿ ਦੁੱਖ ਸਾਹਮਣੇ ਆਉਂਦਾ ਹੈ। ਇੱਕ ਬੇਨਤੀ ਮੈਂ ਹੋਰ ਵੀ ਰੱਖਦਾ ਚੱਲਾਂ। ਰਾਜਨੀਤੀ ਦੀ ਕੁਝ ਗੁਲਾਮੀ, ਕੁਝ ਸਮਾਜ ਨੀਤੀ ਦੇ ਬੰਧਨ ਤੇ ਕੁਝ ਧਰਮ ਨੀਤੀ ਦੇ ਬੰਧਨ, ਇਹ ਬੰਧਨ ਨਾ ਤੇ ਬੱਚਿਆਂ ਦੇ ਉੱਤੇ ਲਾਗੂ ਹੁੰਦੇ ਨੇ, ਔਰ ਇਹ ਬੰਧਨ ਨਾ ਪਸ਼ੂਆਂ, ਪਰਿੰਦਿਆਂ ਤੇ ਦੂਸਰੀਆਂ ਜੂਨਾਂ ਦੇ ਉੱਤੇ ਲਾਗੂ ਹੁੰਦੇ ਨੇ। ਰਾਜਨੀਤੀ ਦੇ ਜਿੰਨੇ ਕਾਨੂੰਨ ਬੰਧਨ ਚਾਹੇ ਉਹ ਰੋਡ ਦੇ ਉੱਤੇ ਚੱਲਣ ਵਾਸਤੇ ਨੇ ਚਾਹੇ ਉਹ ਦੁਨੀਆਂ ਵਿੱਚ ਰਹਿਣ ਵਾਸਤੇ ਨੇ ਉਹ ਮਨੁੱਖ ਦੇ ਉੱਤੇ ਲਾਗੂ ਨੇ ਪਸ਼ੂਆਂ ਪਰਿੰਦਿਆਂ ਤੇ ਬਾਕੀ ਜੂਨਾਂ ਦੇ ਉੱਤੇ ਉਹ ਲਾਗੂ ਨਹੀਂ ਹੁੰਦੇ ਆਇਦ ਨਹੀਂ ਹੁੰਦੇ ਉਹ ਨਿਯਮ ਨੂੰ ਤੋੜਨ ਨਾ ਤੋੜਨ ਉਹਨਾਂ ਦੇ ਉੱਤੇ ਕੋਈ ਕਾਨੂੰਨ ਕੋਈ ਧਾਰਾ ਲਾਗੂ ਨਹੀਂ ਹੁੰਦੀ ਤੁਹਾਡੇ ਉੱਤੇ ਹੁੰਦੀ ਹੈ ਸਮਾਜ ਨੀਤੀ ਦੇ ਬਣੇ ਹੋਏ ਬੰਧਨ ਸਮਾਜ ਨੀਤੀ ਦੇ ਨਿਯਮ ਸਮਾਜ ਨੀਤੀ ਨੂੰ ਤੋੜਨਾ ਅਗਰ ਤੁਸੀਂ ਤੋੜੋਗੇ ਤੁਹਾਡੇ ਉੱਤੇ ਸਮਾਜ ਵੱਲੋਂ ਕੋਈ ਨਾ ਕੋਈ ਦੋਸ਼ ਆਇਦ ਹੁੰਦਾ ਹੈ ਪਸ਼ੂ ਤੋੜਦਾ ਹੈ ਪਸ਼ੂ ਦੇ ਉੱਤੇ ਕੋਈ ਦੋਸ਼ ਆਇਦ ਨਹੀਂ ਪਸ਼ੂ ਇਸ ਬੰਧਨ ਤੋਂ ਮੁਕਤ ਹੈ ਸਮਾਜ ਨੀਤੀ ਦੇ ਘੇਰੇ ਵਿੱਚ ਪਸ਼ੂ ਨਹੀਂ ਆਉਂਦਾ ਸਮਾਜ ਨੀਤੀ ਦੇ ਬੰਧਨ ਵਿੱਚ ਪਰਿੰਦੇ ਨਹੀਂ ਆਉਂਦੇ ਰਾਜਨੀਤੀ ਦੇ ਘੇਰੇ ਵਿੱਚ ਨਹੀਂ ਆਉਂਦੇ ਤੇ ਅਰਜ ਕਰਾਂ ਧਰਮ ਨੀਤੀ ਨੇ ਵੀ ਪਸ਼ੂ ਤੇ ਪਰਿੰਦਿਆਂ ਨੂੰ ਆਜ਼ਾਦ ਰੱਖਿਆ ਉਹ ਵੀ ਇਸ ਬੰਧਨ ਵਿੱਚ ਨਹੀਂ ਆਉਂਦੇ ਜੋ ਨੀਤੀ ਵਿੱਚ ਨਹੀਂ ਰਹਿੰਦਾ ਮੂਲ ਰੂਪ ਵਿੱਚ ਕਹਿ ਲੋ ਪਸ਼ੂ ਹੈ ਤੇ ਜੋ ਬਣੀ ਹੋਈ ਨੀਤੀ ਨੂੰ ਉਲੰਘਣ ਦਾ ਨਿਯਮਾਂ ਨੂੰ ਤੋੜਨ ਦਾ ਯਤਨ ਕਰੇ ਖਿਮਾ ਚਾਹਾਂਗਾ ਜ਼ੁਬਾਨ ਕੰਬਦੀ ਉਹ ਵੀ ਪਸ਼ੂ ਹੈ ਪਸ਼ੂਆਂ ਤੋਂ ਘੱਟ ਨਹੀਂ ਹੈ ਉਹ ਵੀ ਪਸ਼ੂ ਹੈ ਪਸ਼ੂ ਨਿਯਮ ਨੂੰ ਤੋੜਦਾ ਹੈ ਪਸ਼ੂ ਹੱਦ ਬੰਦੀ ਨੂੰ ਤੋੜਦਾ ਹੈ ਮਨੁੱਖ ਵੀ ਹੱਦ ਬੰਦੀ ਨੂੰ ਤੋੜਦਾ ਹੈ ਨਿਯਮ ਨੂੰ ਤੋੜਦਾ ਫਿਰ ਇਹਦੇ ਅੰਦਰ ਤੇ ਉਹਦੇ ਅੰਦਰ ਫਰਕ ਕਿਸ ਗੱਲ ਦਾ ਹੋਇਆ ਉਹ ਵੀ ਨਿਯਮ ਵਿੱਚ ਨਹੀਂ ਰਹਿਣਾ ਚਾਹੁੰਦਾ ਇਹ ਵੀ ਨਿਯਮ ਵਿੱਚ ਨਹੀਂ ਰਹਿਣਾ ਚਾਹੁੰਦਾ ਤੇ ਫਰਕ ਕਿਸ ਗੱਲ ਦਾ ਹੈ ਪਸ਼ੂ ਦੇ ਤੁਲ ਹੋਏ ਤੋਂ ਖੈਰ ਨਿਯਮ ਦੀ ਉਲੰਘਣਾ ਕਰਨ ਕਰਕੇ ਜੀਵਨ ਦੇ ਅੰਦਰ ਦੁੱਖ ਆਣ ਕੇ ਖੜਾ ਹੋ ਜਾਂਦਾ ਹੈ ਤੇ ਫਿਰ ਮਨੁੱਖ ਦਾ ਬਣਿਆ ਹੋਇਆ ਸੁਭਾਅ ਇਹਦਾ ਪੱਕਿਆ ਹੋਇਆ ਸੁਭਾਅ ਇਹ ਮੈਂ ਕਹਿ ਸਕਣਾ ਹਜ਼ਾਰਾਂ ਵਿੱਚੋਂ ਵਿਰਲੇ ਨੂੰ ਛੱਡ ਕੇ ਬਾਕੀ ਸਾਰਿਆਂ ਦਾ ਸੁਭਾਅ ਹੈ ਮੇਰਾ ਵੀ ਇਹੀ ਹੈ ਤੁਹਾਡਾ ਵੀ ਇਹੀ ਹੈ ਹਜ਼ਾਰਾਂ ਵਿੱਚੋਂ ਵਿਰਲੇ ਨੂੰ ਛੱਡ ਕੇ ਦੁੱਖ ਆਉਂਦਾ ਹੈ ਜੀਵਨ ਵਿੱਚ ਤੇ ਕੋਈ ਕੋਲ ਬਹਿ ਕੇ ਸਾਡੇ ਦੁੱਖ ਦੀ ਦਾਸਤਾਨ ਸੁਣਨੀ ਚਾਹੇ ਸਾਡੇ ਦੁੱਖ ਦੀ ਕਥਾ ਦੁੱਖ ਦੀ ਗਾਥਾ ਫਰੋਲਣੀ ਚਾਹੇ ਤੇ ਸਾਡੀ ਉਂਗਲੀ ਦੂਸਰੇ ਵੱਲ ਉੱਠਦੀ ਹੈ ਮੈਂ ਤੇ ਬੜਾ ਸੁਖੀ ਸੀ ਪਰ ਮੈਂ ਦੂਜੇ ਕਾਰਨ ਦੁਖੀ ਹਾਂ ਮੈਂ ਆਪਣੇ ਕਾਰਨ ਦੁਖੀ ਨਹੀਂ ਹਾਂ ਬੜੇ ਧਿਆਨ ਨਾਲ ਸਮਝਣ ਦੀ ਕਿਰਪਾ ਕਰਿਓ ਮੈਂ ਆਪਣੇ ਕਾਰਨ ਦੁਖੀ ਨਹੀਂ ਹਾਂ ਦੁਖੀ ਤਾਂ ਮੈਂ ਹਾਂ ਪਰ ਦੁਖੀ ਮੈਂ ਦੂਜੇ ਦੇ ਕਾਰਨ ਹਾਂ ਤੇ ਹੁਣ ਦੂਜਾ ਸਾਡੇ ਜੀਵਨ ਦੇ ਅੰਦਰ ਕੌਣ ਹੈ ਮਾਂ ਬਾਪ ਨੂੰ ਪੁੱਛੋ ਵੀ ਦੁਖੀ ਹੋ ਕਲਪਦੇ ਨਜ਼ਰ ਆ ਰਹੇ ਹੋ ਕਾਰਨ ਉਹ ਕਹਿੰਦੇ ਨੇ ਜਿਤਨਾ ਸਮਾਂ ਅਸੀਂ ਦੋ ਸੀ ਬੜਾ ਜੀਵਨ ਦੇ ਅੰਦਰ ਚੈਨ ਸ਼ਾਂਤੀ ਸੀ ਬਸ ਜਦੋਂ ਤੋਂ ਬੱਚਿਆਂ ਨੇ ਜਨਮ ਲੈ ਲਿਆ ਘਰ ਦੀ ਮਾਣ ਮਰਿਆਦਾ ਨੂੰ ਚੋਟ ਪਹੁੰਚਾ ਰਹੇ ਨੇ ਬਣੀ ਹੋਈ ਮਾਣ ਮਰਿਆਦਾ ਦੀ ਉਲੰਘਣਾ ਕਰ ਰਹੇ ਨੇ ਉਦੋਂ ਤੋਂ ਲੈ ਕੇ ਦੁੱਖ ਬਣ ਗਿਆ ਸਾਰੀਆਂ ਖੁਸ਼ੀਆਂ ਸਾਰਾ ਚੈਨ ਉਦੋਂ ਤੋਂ ਲੈ ਕੇ ਘਰੋਂ ਚਲਾ ਗਿਆ ਜਦ ਤੋਂ ਬੱਚਿਆਂ ਨੇ ਜਨਮ ਲੈ ਲਿਆ ਹੁਣ ਬੱਚੇ ਵੀ ਕਲਪਦੇ ਨਜ਼ਰ ਆ ਰਹੇ ਨੇ ਰੋਂਦੇ ਨਜ਼ਰ ਆ ਰਹੇ ਨੇ ਪੁੱਛੋ ਉਹਨਾਂ ਦੋ ਬੱਚਿਆਂ ਨੂੰ ਵੀ ਤੁਸੀਂ ਵੀ ਰੋ ਰਹੇ ਹੋ ਤੁਸੀਂ ਵੀ ਕਲਪ ਰਹੇ ਹੋ ਤੁਹਾਡੇ ਦੁੱਖ ਦਾ ਕਾਰਨ ਤੁਹਾਡੇ ਤੇ ਜੇ ਬੱਚੇ ਨਹੀਂ ਹੈ ਤੁਹਾਡੇ ਦੁੱਖ ਦਾ ਕਾਰਨ ਉਹ ਕਹਿੰਦੇ ਨੇ ਅਸੀਂ ਤੇ ਸੁਖੀ ਆ ਪਰ ਕਰੀਏ ਕਿ ਮਾਂ ਬਾਪ ਚੰਗੇ ਨਹੀਂ ਮਿਲੇ ਇਹਨਾਂ ਕਾਰਨ ਦੁਖੀ ਆ ਪਤੀ ਨੂੰ ਪੁੱਛੋ ਬਈ ਤੂੰ ਰੋਂਦਾ ਕਲਪਦਾ ਹੋਕੇ ਭਰਦਾ ਝੋਰੇ ਝੁਰਦਾ ਹੋਇਆ ਨਜ਼ਰ ਪੈ ਰਹੇ ਕਿਉਂ ਉਹ ਕਹਿੰਦਾ ਜਿਤਨਾ ਸਮਾਂ ਮੈਂ ਇਕੱਲਾ ਸੀ ਸੁਖੀ ਸੀ ਪਤਨੀ ਆ ਗਈ ਉਦੋਂ ਤੋਂ ਲੈ ਕੇ ਦੁੱਖ ਬਣ ਗਿਆ ਮੇਰੇ ਦੁੱਖ ਦਾ ਕਾਰਨ ਮੇਰੀ ਪਤਨੀ ਹੈ ਪਤਨੀ ਨੂੰ ਪੁੱਛੋ ਵੀ ਤੂੰ ਕਿਉਂ ਰੋ ਰਹੀ ਹੈ ਤੇਰੇ ਰੋਣ ਦਾ ਤੇਰੇ ਦੁੱਖ ਦਾ ਕਾਰਨ ਉਹ ਕਹਿੰਦੀ ਮੈਂ ਤੇ ਬਿਲਕੁਲ ਆਨੰਦ ਵਿੱਚ ਆ ਪਰ ਕਰਾਂ ਕਿ ਜਦੋਂ ਦਾ ਪਤੀ ਮਿਲ ਗਿਆ ਉਦੋਂ ਦਾ ਦੁੱਖ ਬਣ ਗਿਆ ਪਤਨੀ ਦਾ ਦੋਸ਼ ਪਤੀ ਉੱਤੇ ਪਤੀ ਦਾ ਦੋਸ਼ ਪਤਨੀ ਉੱਤੇ ਹੈ ਮਾਂ ਬਾਪ ਦਾ ਦੋਸ਼ ਬੱਚਿਆਂ ਉੱਤੇ ਤੇ ਬੱਚਿਆਂ ਦਾ ਦੋਸ਼ ਮਾਂ ਬਾਪ ਦੇ ਉੱਤੇ ਭਾਈ ਕਹਿ ਰਿਹਾ ਮੈਂ ਦੂਜੇ ਭਾਈ ਕਰਕੇ ਦੁਖੀ ਹਾਂ ਭਾਈ ਕਹਿ ਰਿਹਾ ਮੈਂ ਭੈਣ ਕਰਕੇ ਦੁਖੀ ਹਾਂ ਇੱਕ ਯਾਰ ਕਹਿ ਰਿਹਾ ਮੈਂ ਦੂਸਰੇ ਸੱਜਣ ਮਿੱਤਰ ਕਰਕੇ ਦੁਖੀ ਹਾਂ ਔਰ ਫਿਰ ਕੋਈ ਇਹ ਕਹਿ ਦਿੰਦਾ ਮੈਂ ਸਮਾਜ ਕਰਕੇ ਦੁਖੀ ਹਾਂ ਕਦੀ ਕਦੀ ਮਨੁੱਖ ਇੱਥੇ ਤੱਕ ਵੀ ਬੋਲਣ ਦੀ ਹਿੰਮਤ ਕਰ ਲੈਂਦਾ ਹੈ ਉਹ ਕਹਿੰਦਾ ਮੈਂ ਨਿਰੰਕਾਰ ਕਰਕੇ ਦੁਖੀ ਹਾਂ ਕਰਮ ਤੇ ਮੈਂ ਬਹੁਤ ਕਰ ਰਿਹਾ ਮੈਂ ਕਰਦਾ ਬਹੁਤ ਹਾਂ ਸੇਵਾ ਬੜੀ ਹੈ ਸਿਮਰਨ ਬੜਾ ਹੈ ਨਿਰੰਕਾਰ ਸੁਣਿਆ ਸੀ ਕੁਝ ਦਿੰਦਾ ਹੈ ਦੇ ਕੁਝ ਨਹੀਂ ਰਿਹਾ ਮੈਂ ਉਹਦੇ ਕਾਰਨ ਦੁਖੀ ਹਾਂ ਤੋ ਹੁਣ ਜਦ ਵੀ ਬੰਦਾ ਦੋਸ਼ ਆਇਦ ਕਰਦਾ ਹੈ ਉਹ ਦੂਸਰੇ ਦੇ ਉੱਤੇ ਕਰਦਾ ਹੈ ਜਦ ਵੀ ਬੰਦਾ ਉਂਗਲੀ ਦਾ ਇਸ਼ਾਰਾ ਕਰਦਾ ਹੈ ਦੂਜੇ ਵੱਲ ਮੈਂ ਤੇਰੇ ਕਰਕੇ ਦੁਖੀ ਹਾਂ ਤੋ ਹੁਣ ਬੇਨਤੀ ਕਰਾਂ ਜੇ ਮੇਰੀ ਉਂਗਲੀ ਮੇਰੇ ਵੱਲ ਆ ਹੀ ਨਹੀਂ ਰਹੀ ਮਤਲਬ ਮੇਰਾ ਇਸ਼ਾਰਾ ਮੇਰੇ ਵੱਲ ਆ ਹੀ ਨਹੀਂ ਰਿਹਾ ਕਿ ਮੈਂ ਆਪਣੇ ਕਾਰਨ ਦੁਖੀ ਹਾਂ ਮੇਰੇ ਦੁੱਖ ਦਾ ਕਾਰਨ ਹੀ ਦੂਜਾ ਹੈ ਤੋ ਫਿਰ ਬਦਲਣਾ ਵੀ ਦੂਜੇ ਨੂੰ ਚਾਹੀਦਾ ਮੈਂ ਆਪਣੇ ਆਪ ਨੂੰ ਕਿਉਂ ਬਦਲਾਂ ਜਦ ਮੈਂ ਆਪਣੇ ਕਾਰਨ ਦੁਖੀ ਨਹੀਂ ਤੋ ਮੈਂ ਆਪਣੇ ਆਪ ਨੂੰ ਬਦਲਾਂ ਕਿਉਂ। ਨਿਯਮ ਇਹ ਕਹਿੰਦਾ ਜਿਹਦੇ ਕਾਰਨ ਦੁਖੀ ਹੈ ਉਹ ਬਦਲਣਾ ਚਾਹੀਦਾ। ਹੁਣ ਮੇਰਾ ਇਸ਼ਾਰਾ ਦੂਜੇ ਵਾਲੇ, ਮੈਂ ਦੂਜੇ ਕਾਰਨ ਦੁਖੀ ਹਾਂ। ਪਤੀ ਦਾ ਇਸ਼ਾਰਾ ਹੈ ਪਤਨੀ ਵੱਲ ਕਿ ਮੈਂ ਇਹਦੇ ਕਾਰਨ ਦੁਖੀ ਹਾਂ। ਤੇ ਪਤੀ ਦਾ ਸਾਰਾ ਜ਼ੋਰ, ਸਾਰਾ ਉਪਦੇਸ਼, ਸਾਰਾ ਯਤਨ ਇੱਥੇ ਹੁੰਦਾ ਹੈ ਕਿ ਪਤਨੀ ਆਪਣੇ ਸੁਭਾਅ ਨੂੰ ਬਦਲ ਲਵੇ। ਮੈਂ ਨਾ ਬਦਲਾਂ। ਕਿਉਂ ਮੈਂ ਨਾ ਬਦਲਾਂ? ਕਿਉਂਕਿ ਮੈਂ ਆਪਣੇ ਕਾਰਨ ਦੁਖੀ ਨਹੀਂ ਹਾਂ, ਮੈਂ ਦੁਖੀ ਹਾਂ ਪਤਨੀ ਕਾਰਨ। ਤੇ ਹੁਣ ਸੁਭਾਅ ਨੂੰ ਪਤਨੀ ਬਦਲੇ। ਪਤਨੀ ਦਾ ਸਾਰਾ ਜ਼ੋਰ, ਸਾਰਾ ਯਤਨ ਇਸ ਗੱਲ ਦੇ ਉੱਤੇ ਹੁੰਦਾ ਹੈ। ਉਹ ਕਹਿੰਦੀ ਮੈਂ ਆਪਣਾ ਸੁਭਾਅ ਨਾ ਬਦਲਾਂ। ਹੁਣ ਬਦਲੇ ਕੌਣ? ਪਤੀ ਆਪਣੇ ਆਪ ਨੂੰ ਬਦਲੇ, ਕਿਉਂਕਿ ਮੈਂ ਦੁਖੀ ਹਾਂ ਪਤੀ ਦੇ ਕਾਰਨ। ਤੇ ਸੁਭਾਅ ਜਾਂ ਨਿਯਮ ਬਦਲਨੇ ਨੇ ਤੇ ਫਿਰ ਪਤੀ ਬਦਲੇ, ਮੈਂ ਕਿਉਂ ਬਦਲਾਂ? ਚਲੋ ਗੱਲ ਹੋਰ ਅੱਗੇ ਕਰੀਏ। ਮਾਂ ਬਾਪ ਸਾਰਾ ਉਪਦੇਸ਼, ਸਾਰਾ ਜ਼ੋਰ ਲਾ ਰਹੇ ਨੇ ਬੱਚੇ ਆਪਣੇ ਆਪ ਨੂੰ ਬਦਲਣ, ਤੇ ਬੱਚਿਆਂ ਦਾ ਸਾਰਾ ਜ਼ੋਰ ਹੈ ਮਾਂ ਬਾਪ ਬਦਲਣ। ਹੁਣ ਗੁਰਬਾਣੀ ਨੂੰ ਪੁੱਛੋ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਪਾਤਸ਼ਾਹ ਦੁਖੀ ਤਾਂ ਅਸੀਂ ਹਾਂ, ਮਾਰ ਤੇ ਸਾਨੂੰ ਪੈ ਰਹੀ ਹੈ। ਕਿਉਂਕਿ ਭਗਤ ਫਰੀਦ ਸਾਹਿਬ ਜੀ ਕਹਿ ਰਹੇ ਨੇ ਹਮ ਦੋਸ਼ਾਂ ਦਾ ਕਿਆ ਹਾਲ, ਮਾਰ ਸਾਨੂੰ ਪੈ ਰਹੀ ਹੈ, ਦੁਖੀ ਅਸੀਂ ਹਾਂ। ਪਰ ਸਤਿਗੁਰੂ ਬੇਨਤੀ ਤੁਹਾਡੇ ਸਾਹਮਣੇ ਕਰਕੇ ਤੁਹਾਡੇ ਕੋਲੋਂ ਜਵਾਬ ਲੈਣਾ ਚਾਹੁੰਦੇ ਹਾਂ, ਸਾਡੇ ਦੁੱਖ ਦਾ ਕਾਰਨ ਕੀ ਹੈ? ਕੋਈ ਦੂਜਾ ਕਾਰਨ ਹੈ ਜਾਂ ਮੈਂ ਕਾਰਨ ਆ? ਦੇਖੋ ਜੇ ਤੇ ਕਵਾਂ ਮੈਂ ਤੁਹਾਡੇ ਸਾਹਮਣੇ ਕੋਈ ਗੱਲ ਆਪਣੀ ਦਲੀਲ ਆਪਣੇ ਗਿਆਨ ਵਿੱਚੋਂ, ਤੇ ਮੇਰਾ ਗਿਆਨ ਅਧੂਰਾ ਕਿਉਂਕਿ ਮੈਂ ਆਪ ਅਧੂਰਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਨਾਂ ਗਿਆਨ ਅਧੂਰਾ ਹੈ ਤੇ ਨਾ ਦਲੀਲ ਅਧੂਰੀ। ਤੋ ਹੁਣ ਗੁਰੂ ਨੂੰ ਪੁੱਛਿਆ, ਸਤਿਗੁਰੂ ਮੈਂ ਦੁਖੀ ਆ, ਮੈਂ ਆਪਣੇ ਕਾਰਨ ਦੁਖੀ ਆ ਜਾਂ ਮੈਂ ਦੂਜਿਆਂ ਦੇ ਕਾਰਨ ਦੁਖੀ ਆ? ਤੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਚਨ ਨੇ, ਉਹ ਕਹਿੰਦੇ ਨੇ ਦੱਦੈ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ। ਅਵਰ ਜਣਾ ਦਾ ਮਤਲਬ ਕੀ ਹੈ? ਦੂਜਿਆਂ ਨੂੰ। ਜੋ ਮੈਂ ਕੀਆ, ਜੋ ਮੈਂ ਕਮਾਈ ਕੀਤੀ ਹੈ, ਜੋ ਮੈਂ ਕਰਮ ਕੀਤੇ ਨੇ, ਸੋ ਮੈਂ ਪਾਇਆ, ਉਹ ਮੇਰੀ ਝੋਲੀ ਵਿਚ ਆ ਗਿਆ, ਦੋਸ਼ ਨਾ ਦੀਜੈ ਅਵਰ ਜਣਾ। ਇੱਕ ਬੇਨਤੀ ਮੈਂ ਇੱਥੇ ਰੁਕ ਕੇ ਹੋਰ ਕਰਦਾ ਚੱਲਾਂ ਆਪ ਸੂਝਵਾਨ ਸੰਗਤਾਂ ਦੇ ਸਨਮੁਖ। ਦੁਨੀਆਂ ਦੇ ਅੰਦਰ ਜਿੰਨੇ ਫਲਦਾਰ ਬੂਟੇ ਨੇ, ਉਹ ਬੂਟੇ ਆਪਣਾ ਫਲ ਆਪ ਨਹੀਂ ਖਾਂਦੇ। ਅਮਰੂਦ ਦੇ ਬੂਟੇ ਨੂੰ ਬੜਾ ਫਲ ਲੱਗਦਾ ਹੈ, ਪਰ ਅਮਰੂਦ ਦਾ ਬੂਟਾ ਆਪਣਾ ਫਲ ਆਪ ਨਹੀਂ ਖਾਂਦਾ, ਦੂਸਰੇ ਖਾਂਦੇ ਨੇ। ਪਸ਼ੂ ਖਾਂਦੇ ਨੇ, ਕੀੜੇ ਖਾਂਦੇ ਨੇ, ਪਰਿੰਦੇ ਖਾਂਦੇ ਨੇ, ਮਨੁੱਖ ਖਾਂਦਾ। ਸੇਬ ਹੈ, ਸੰਤਰਾ ਹੈ, ਕੇਲੇ ਨੇ, ਅੰਗੂਰ ਨੇ, ਜਿਤਨੇ ਵੀ ਫਲ ਨੇ ਲੱਗਦੇ ਨੇ ਬੂਟਿਆਂ ਦੇ ਨਾਲ, ਪਰ ਉਹ ਬੂਟਾ ਫਲ ਆਪ ਨਹੀਂ ਖਾ ਰਿਹਾ, ਪੈਦਾ ਕਰ ਰਿਹਾ ਦੂਜੇ ਵਾਸਤੇ, ਫਲ ਖਾ ਰਿਹਾ ਦੂਜਾ। ਮਨੁੱਖ ਇੱਕ ਇਸ ਤਰ੍ਹਾਂ ਦਾ ਰੁੱਖ ਹੈ, ਮਨੁੱਖ ਇੱਕ ਇਸ ਤਰ੍ਹਾਂ ਦਾ ਬੂਟਾ ਹੈ, ਇਹਨੂੰ ਜੋ ਵੀ ਫਲ ਲੱਗਦਾ ਹੈ ਇਹਦੀ ਝੋਲੀ ਵਿੱਚ ਡਿੱਗਦਾ ਹੈ ਤੇ ਇਹਨੂੰ ਹੀ ਖਾਣਾ ਪੈਂਦਾ ਹੈ। ਫਿਰ ਮੈਂ ਬੇਨਤੀ ਕਰਾਂ, ਮਨੁੱਖ ਇੱਕ ਇਸ ਤਰ੍ਹਾਂ ਦਾ ਬੂਟਾ ਹੈ, ਇਹਨੂੰ ਜਿਸ ਤਰ੍ਹਾਂ ਦਾ ਵੀ ਫਲ ਲੱਗਦਾ ਹੈ, ਫਲ ਕੌੜਾ ਲੱਗੇ ਤਾਂ ਤੇਰੀ ਝੋਲੀ ਵਿੱਚ ਆਉਣਾ ਹੈ ਤੇ ਖਾਣਾ ਤੈਨੂੰ ਪੈਣਾ ਹੈ, ਫਲ ਮਿੱਠਾ ਲੱਗੇ ਡਿੱਗਣਾ ਤੇਰੀ ਝੋਲੀ ਵਿੱਚ ਹੈ, ਖਾਣਾ ਵੀ ਤੈਨੂੰ ਪੈਣਾ ਹੈ। ਇਹ ਗੱਲ ਵੱਖਰੀ ਹੈ ਕਿ ਹੱਸ ਕੇ ਖਾ ਲਵੇ ਜਾਂ ਰੋ ਕੇ ਖਾ ਲਵੇ। ਕਰਮ ਕਰਨ ਲੱਗਾ, ਬੀਜ ਬੀਜਣ ਲੱਗਾ, ਬੰਦਾ ਨੇਤਰ ਬੰਦ ਕਰਕੇ ਕਰਮ ਕਰਦਾ, ਨੇਤਰ ਬੰਦ ਕਰਕੇ, ਅੱਖਾਂ ਖੋਲ ਕੇ ਕਰਮ ਨਹੀਂ ਕਰਦਾ, ਖਿਮਾ ਚਾਹਾਂਗਾ। ਫਿਰ ਉਹ ਬੁਰੇ ਕਰਮ ਬੁਰੇ ਬੀਜ ਦੀ ਤਰ੍ਹਾਂ ਨੇ, ਬੁਰਿਆਂ ਕਰਮਾਂ ਕੋਲੋਂ ਜਿਹੜਾ ਦੁੱਖ ਦਾ ਫਲ ਸਾਡੀ ਝੋਲੀ ਵਿੱਚ ਡਿੱਗਦਾ ਹੈ ਉਹ ਖਾਣਾ ਆਪ ਨੂੰ ਪੈਣਾ। ਜਦ ਉਹ ਫਲ ਖਾਣਾ ਪੈਂਦਾ ਫਿਰ ਪਛਤਾਉਂਦਾ ਬੜਾ ਹੈ, ਫਿਰ ਕੁਰਲਾਉਂਦਾ ਬੜਾ ਹੈ। ਤੇ ਮੈਂ ਅਕਸਰ ਇੱਕ ਹੀ ਗੱਲ ਤਕਰੀਬਨ ਹਰ ਦੁਖਿਆਰੇ ਦੇ ਮੂੰਹ ਵਿੱਚੋਂ ਸੁਣੀ ਹੈ, ਉਹ ਕਹਿੰਦਾ ਇਸ ਜੀਵਨ ਦੇ ਅੰਦਰ ਤੇ ਮੈਂ ਕੋਈ ਮੰਦਾ ਕਮਾਇਆ ਨਹੀਂ, ਪਤਾ ਨਹੀਂ ਮੇਰੇ ਜੀਵਨ ਵਿੱਚ ਦੁੱਖ ਕਿਉਂ ਬਣ ਗਿਆ। ਕਹਿੰਦੇ ਨੇ ਕਿ ਕਰਮਾਂ ਦਾ ਫਲ ਹੁੰਦਾ ਹੈ ਦੁੱਖ, ਪਰ ਮੈਂ ਵੇਖਦਾ ਮੇਰੇ ਕਰਮ ਬੜੇ ਚੰਗੇ ਨੇ, ਪਤਾ ਨਹੀਂ ਦੁੱਖ ਕਿਉਂ ਬਣ ਗਿਆ। ਇਹਦਾ ਮਤਲਬ ਇਹ ਹੋਇਆ ਕਿ ਜੇ ਤੂੰ ਬੁਰਾ ਕਰਮ ਕੀਤਾ ਨਹੀਂ ਤੇ ਪ੍ਰਮਾਤਮਾ ਜਾਣ ਬੁੱਝ ਕੇ ਤੈਨੂੰ ਦੁੱਖ ਦੇ ਰਿਹਾ, ਫਿਰ ਤੇ ਪ੍ਰਮਾਤਮਾ ਤੇਰਾ ਵੈਰੀ ਹੋਇਆ, ਫਿਰ ਤੇ ਪ੍ਰਮਾਤਮਾ ਵੀ ਸਾਡੇ ਵਰਗਾ ਈਰਸ਼ਾਵਾਦੀ ਹੋਇਆ, ਕਿਸੇ ਨੂੰ ਦੁੱਖ ਦੇ ਦਿੰਦਾ, ਕਿਸੇ ਨੂੰ ਸੁੱਖ ਦੇ ਦਿੰਦਾ, ਜਿਹੜੇ ਆਪਣੇ ਨੇ ਉਹਨਾਂ ਨੂੰ ਸੁੱਖ, ਜਿਹੜੇ ਬੇਗਾਨੇ ਨੇ ਉਹਨਾਂ ਨੂੰ ਦੁੱਖ। ਤੇ ਜੇ ਪ੍ਰਮਾਤਮਾ ਇਸ ਤਰ੍ਹਾਂ ਦਾ ਹੈ ਤੇ ਫਿਰ ਗੁਰੂ ਨਾਨਕ ਦੇਵ ਪਾਤਸ਼ਾਹ ਮੂਲ ਮੰਤਰ ਵਿੱਚ ਉਹਨੂੰ ਕਹਿ ਰਹੇ ਨੇ ਤੂੰ ਨਿਰਵੈਰ ਹੈ। ਤੇ ਫਿਰ ਕਿਉਂ ਕਹਿ ਰਹੇ ਨੇ ਤੂੰ ਨਿਰਵੈਰ? ਜਦ ਉਹ ਕਿਸੇ ਦਾ ਵੈਰੀ ਹੈ, ਕਿਸੇ ਦਾ ਸੱਜਣ ਹੈ, ਤੇ ਫਿਰ ਨਿਰਵੈਰ ਕਹਿਣ ਦੀ ਕੀ ਲੋੜ ਹੈ? ਹਕੀਕਤ ਇਹ ਹੈ, ਪਰਮਾਤਮਾ ਕਿਸੇ ਦੇ ਨਾਲ ਈਰਸ਼ਾ ਨਹੀਂ ਰਚਦਾ, ਪਰਮਾਤਮਾ ਕਿਸੇ ਦਾ ਦੁਖੀ ਨਹੀਂ ਹੈ, ਪਰਮਾਤਮਾ ਕਿਸੇ ਦਾ ਵੈਰੀ ਨਹੀਂ ਹੈ। ਦੁੱਖ ਬਣਦੇ ਨੇ ਤੁਹਾਡੇ ਆਪਣੇ ਕਾਰਨ, ਦੋਸ਼ ਤੁਸੀਂ ਰੱਖ ਦਿੰਦੇ ਹੋ ਸਮਾਜ ਦੇ ਮੱਥੇ, ਸਮਾਜ ਦੇ ਮੱਥੇ ਤੋਂ ਅੱਗੇ ਗੱਲ ਨਿਕਲ ਜਾਏ ਤੇ ਦੋਸ਼ ਰੱਖ ਦਿੰਦੇ ਹੋ ਗੁਰੂ ਦੇ ਉੱਤੇ, ਗੁਰੂ ਦੇ ਰਿਹਾ ਹੈ, ਮੇਰੇ ਕਰਮ ਤੇ ਬੜੇ ਚੰਗੇ ਨੇ, ਦੋਸ਼ ਗੁਰੂ ਦੇ ਉੱਤੇ, ਗੁਰੂ ਦੁੱਖ ਦੇ ਰਿਹਾ ਹੈ। ਤੋ ਹੁਣ ਮੈਂ ਬੇਨਤੀ ਕਰ ਰਿਹਾ ਸਾਂ, ਦੱਤੈ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਜੋ ਬੀਜਿਆ ਉਹ ਤੈਨੂੰ ਵੱਢਣਾ ਪੈਣਾ ਹੈ, ਤੇ ਨਾਲ ਲੱਗਦੀ ਹੈ ਬੇਨਤੀ ਕਰਾਂ ਖਾਣਾ ਵੀ ਤੈਨੂੰ ਪੈਣਾ ਹੈ। ਦੋਸ਼ ਨਾ ਦੀਜੈ ਅਵਰ ਜਣਾ, ਦੂਜੇ ਨੂੰ ਦੋਸ਼ ਕਿਉਂ ਦੇ ਰਿਹਾ? ਇੱਥੇ ਮੈਂ ਇੱਕ ਬੇਨਤੀ ਹੋਰ ਕਰਦਾ ਚੱਲਾਂਗਾ। ਇੱਕ ਦਿਨ ਸ਼ਾਮਾਂ ਦੀ ਕਥਾ ਦੇ ਅੰਦਰ ਮੈਂ ਰਜ ਗੁਜ਼ਾਰੀ ਸੀ, ਧਰਮ ਵਿਅਕਤੀਗਤ ਨਹੀਂ ਹੈ, ਧਰਮ ਵਿਅਕਤੀਗਤ ਹੈ, ਧਰਮ ਸਾਂਝਾ ਨਹੀਂ ਹੈ, ਤਨ ਸਾਂਝਾ ਹੈ, ਧਰਮ ਵਿਅਕਤੀਗਤ ਹੈ। ਇਸ ਨੁਕਤੇ ਨੂੰ ਥੋੜਾ ਜਿਹਾ ਖੋਲਣ ਦਾ ਯਤਨ ਕਰਾਂ। ਅਗਰ ਧਰਮ ਪਤਨੀ ਕਮਾ ਰਹੀ ਏ ਤੇ ਪਤਨੀ ਦਾ ਹਿਰਦਾ ਬੜਾ ਸ਼ਾਂਤ ਹੈ, ਪਤੀ ਕਲਪਦਾ ਕੁਰਜਦਾ ਨਜ਼ਰ ਪੈਂਦਾ ਹੈ ਉਸੇ ਘਰ ਦੀ ਛੱਤ ਦੇ ਹੇਠਾਂ, ਅਗਰ ਧਰਮ ਪਤੀ ਦੇ ਕੋਲ ਹੈ ਤੇ ਉਹ ਬਿਲਕੁਲ ਸ਼ਾਂਤ ਹਿਰਦੇ ਦਾ ਮਾਲਕ ਹੈ ਤੇ ਪਤਨੀ ਦੁਖਿਆਰੀ ਨਜ਼ਰ ਪੈ ਰਹੀ, ਉਹ ਕਲਪਦੀ ਨਜ਼ਰ ਪੈ ਰਹੀ, ਅਗਰ ਧਰਮ ਮਾਂ ਬਾਪ ਦੇ ਕੋਲ ਹੈ ਉਹ ਬੜੇ ਸ਼ਾਂਤ ਨੇ ਤੇ ਬੱਚੇ ਕਲਪਦੇ ਨਜ਼ਰ ਪੈ ਰਹੇ ਨੇ, ਅਗਰ ਕਿਸੇ ਬੱਚੇ ਦੇ ਕੋਲ ਹੈ ਤੇ ਉਹ ਸ਼ਾਂਤ ਤੇ ਮਾਂ ਬਾਪ ਕਲਪਦੇ ਨਜ਼ਰ ਪੈ ਰਹੇ ਨੇ, ਪਿਤਾ ਤੇ ਪੁੱਤਰ ਹਰਨਾਕਸ਼ ਤੇ ਪ੍ਰਹਿਲਾਦ, ਪ੍ਰਹਿਲਾਦ ਬੜਾ ਸ਼ਾਂਤ ਹਿਰਦੇ ਦਾ ਮਾਲਕ ਹੈ, ਹਰਨਾਕਸ਼ ਬੜਾ ਤਾਮਸਿਕ ਹਿਰਦੇ ਦਾ ਮਾਲਕ ਹੈ, ਤਪਦਾ ਹੋਇਆ ਕੁਰਜਦਾ ਨਜ਼ਰ ਪੈ ਰਿਹਾ। ਬਾਬਾ ਪਿਰਥੀ ਚੰਦ, ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਇਹ ਦੋਵੇਂ ਸਕੇ ਭਰਾ ਨੇ, ਬਲਕਿ ਬਾਬਾ ਪਿਰਥੀ ਚੰਦ ਜੀ ਵੱਡੇ ਨੇ ਉਮਰ ਦੇ ਅੰਦਰ। ਹੁਣ ਬਾਬਾ ਪਿਰਥੀ ਚੰਦ ਜੀ ਕਲਪਦੇ, ਕੁਰਜਦੇ, ਹੋਕੇ ਚੋਰੇ ਭਰਦੇ ਨਜ਼ਰ ਪੈ ਰਹੇ ਨੇ ਤੇ ਗੁਰੂ ਅਰਜਨ ਦੇਵ ਸਾਹਿਬ ਬੜੇ ਸ਼ਾਂਤ ਨਜ਼ਰ ਪੈ ਰਹੇ ਨੇ, ਦੋਵੇਂ ਸਕੇ ਭਰਾ ਨੇ, ਮਾਂ ਇੱਕ, ਪਿਤਾ ਇੱਕ, ਘਰ ਵੀ ਇੱਕ, ਔਰ ਖਡਾਉਣ ਵਾਲੇ ਖਡਾਵੇ ਵੀ ਇੱਕ ਹੀ ਨੇ, ਪਰ ਇੱਕ ਸ਼ਾਂਤ ਹੈ, ਇੱਕ ਬੜਾ ਦੁਖੀ ਹੈ। ਕਾਰਨ, ਇੱਕ ਨੇ ਧਰਮ ਨੂੰ ਜਾਣ ਲਿਆ, ਇੱਕ ਨੇ ਧਰਮ ਨੂੰ ਮੁਕੰਮਲ ਤੌਰ ਦੇ ਉੱਤੇ ਸਮਝਿਆ ਨਹੀਂ ਹੈ। ਤਨ ਇੱਕ ਦੇ ਜ਼ਰੀਏ ਪਰਿਵਾਰ ਵਿੱਚ ਆਉਂਦਾ ਹੈ, ਇੱਕ ਦੇ ਜ਼ਰੀਏ, ਤੇ ਪਰਿਵਾਰ ਦੇ ਮੈਂਬਰ ਨੇ 5, ਪਰਿਵਾਰ ਦੇ ਮੈਂਬਰ ਨੇ 10, ਉਹ 10 ਦੇ 10 ਮੈਂਬਰ ਇੱਕ ਦੇ ਜ਼ਰੀਏ ਆਏ ਹੋਏ ਧਨ ਕੋਲੋਂ ਲਾਭ ਉਠਾ ਰਹੇ ਨੇ। ਧਨ ਆਇਆ ਪਿਤਾ ਦੇ ਰਾਹੀਂ, ਉਸ ਧਨ ਦੇ ਨਾਲ ਬਣਿਆ ਮਕਾਨ, ਮਕਾਨ ਵਿੱਚ ਸਾਰੇ ਹੀ ਰਹਿ ਰਹੇ ਨੇ, ਸਾਰੇ ਆਨੰਦ ਲੈ ਰਹੇ ਨੇ ਮਕਾਨ ਦਾ। ਧਨ ਆਇਆ ਮਾਂ ਦੇ ਰਾਹੀਂ, ਉਸ ਧਨ ਦੇ ਨਾਲ ਆਇਆ ਭੋਜਨ ਤੇ ਭੋਜਨ ਖਾ ਰਹੇ ਨੇ ਸਾਰੇ ਪਰਿਵਾਰ ਦੇ ਮੈਂਬਰ। ਧਨ ਇੱਕ ਦੇ ਜ਼ਰੀਏ ਆਉਂਦਾ ਹੈ, ਲਾਭ ਘਰ ਦੇ ਸਾਰਿਆਂ ਮੈਂਬਰਾਂ ਨੂੰ ਮਿਲਦਾ ਹੈ, ਪਰ ਧਰਮ ਜਿਹਦੇ ਕੋਲ ਹੁੰਦਾ ਹੈ ਉਹਨੂੰ ਲਾਭ ਮਿਲਦਾ ਹੈ, ਦੂਜੇ ਨੂੰ ਉਹਦਾ ਲਾਭ ਨਹੀਂ ਮਿਲਦਾ, ਦੂਸਰਾ ਕਲਪ ਦਾ ਕੁਰਜਦਾ ਨਜ਼ਰ ਪੈਂਦਾ ਹੈ। ਤੋ ਅਸੀਂ ਦੋਸ਼ ਦੂਜੇ ਨੂੰ ਦੇਨੇ ਆ, ਆਪਣੇ ਗਿਰਵਾਨ ਦੇ ਅੰਦਰ ਛਾਤੀ ਮਾਰ ਕੇ ਵੇਖੋ ਸਾਡਾ ਅੰਦਰ ਖੜਾ ਕਿੱਥੇ ਹੈ, ਅੰਦਰ ਸਾਡੇ ਈਰਸ਼ਾ, ਦਵੇਸ਼, ਨਿੰਦਾ, ਚੁਗਲੀ, ਬੁਰਾ ਸੋਚਣਾ ਹਰ ਵਕਤ ਇਹ ਮਾੜਾ ਬਣ ਕੇ ਅੰਦਰ ਚੱਲਦਾ ਰਹਿੰਦਾ ਹੈ। ਤੋ ਫਿਰ ਇਹ ਮਾੜੀ ਸੋਚ, ਬੁਰਾ ਚਿਤਵਣਾ ਦੁੱਖ ਨੂੰ ਜਨਮ ਨਾ ਦਵੇ ਤੋ ਹੋਰ ਕਿਸ ਨੂੰ ਜਨਮ ਦਵੇ? ਇਹਦੇ ਕੋਲੋਂ ਸ਼ਾਂਤੀ ਸਕੂਨ ਨੇ ਤੇ ਜਨਮ ਲੈਣਾ ਨੀ, ਜਨਮ ਤੇ ਦੁੱਖ ਨੇ ਲੈਣਾ, ਔਰ ਉਹ ਦੁੱਖ ਜਨਮ ਲੈ ਰਿਹਾ ਹੈ ਬਾਖੂਬੀ ਢੰਗ ਦੇ ਨਾਲ, ਦੁੱਖ ਸਾਡੇ ਜੀਵਨ ਵਿੱਚ ਆ ਰਿਹਾ ਹੈ। ਆਉਂਦਾ ਹੈ ਦੁੱਖ, ਅਸੀਂ ਦੂਸਰੇ ਨੂੰ ਦੋਸ਼ ਦਿੰਨੇ ਆ ਤੇ ਫਿਰ ਦੂਸਰੇ ਨੂੰ ਬਦਲਣ ਦੇ ਉੱਤੇ ਜ਼ੋਰ ਲੱਗਦਾ ਹੈ ਸਾਡਾ। ਕਿਉਂ ਜ਼ੋਰ ਲੱਗਦਾ ਹੈ? ਕਿਉਂਕਿ ਅਸੀਂ ਦੂਸਰੇ ਨੂੰ ਆਪਣੇ ਅਨੁਸਾਰ ਚਲਾਉਣ ਵਿੱਚ ਆਨੰਦ ਲੈਨੇ ਆ। ਆਨੰਦ, ਇਹਨੂੰ ਮੈਂ ਥੋੜਾ ਜਿਹਾ ਖੋਲਦਾ ਚੱਲਾਂ, ਅਸੀਂ ਆਪਣੀ ਮਰਜ਼ੀ ਦੇ ਮੁਤਾਬਕ ਵਾਤਾਵਰਨ ਨੂੰ ਥੋੜਾ ਜਿਹਾ ਅਨੁਕੂਲ ਕਰਨ ਵਿੱਚ ਕਾਮਯਾਬ ਹੋਏ। ਅਗਰ ਬਾਹਰ ਠੰਡੀਆਂ ਹਵਾਵਾਂ, ਸੀਤ ਲਹਿਰ ਚੱਲਦੀ ਹੈ, ਘਰ ਦੇ ਅੰਦਰ ਹੀਟਰ ਬਾਲ ਕੇ ਹੀਟ ਦੇ ਨਾਲ ਘਰ ਦਾ ਵਾਤਾਵਰਨ ਅਸੀਂ ਥੋੜਾ ਗਰਮ ਕਰ ਲੈਂਦੇ ਹਾਂ, ਆਪਣੇ ਅਨੁਸਾਰ ਕਰ ਲੈਂਦੇ ਹਾਂ, ਸਰੀਰ ਜਿਤਨਾ ਬਰਦਾਸ਼ਤ ਕਰ ਸਕੇ ਉਸ ਤਰ੍ਹਾਂ ਦਾ ਕਰ ਲੈਂਦੇ ਹਾਂ। ਅਗਰ ਬਾਹਰ ਗਰਮ ਹਵਾਵਾਂ ਨੇ, ਤੱਤੀਆਂ ਲੋਵਾਂ ਨੇ, ਅਸੀਂ ਅੰਦਰ ਵਾਤਾਵਰਨ ਠੰਡਾ ਕਰ ਲੈਂਦੇ ਹਾਂ ਏਸੀ ਦੇ ਨਾਲ। ਵਾਤਾਵਰਨ ਨੂੰ ਠੰਡਾ। ਅਸੀਂ ਵਾਤਾਵਰਨ ਨੂੰ ਆਪਣੇ ਅਨੁਸਾਰ ਕਰਨ ਵਿੱਚ ਕਾਮਯਾਬ ਹੋਏ, ਭਾਵੇਂ ਕਾਰ ਦਾ ਵਾਤਾਵਰਨ, ਘਰ ਦਾ ਵਾਤਾਵਰਨ, ਆਫਿਸ ਦਾ ਵਾਤਾਵਰਨ, ਸਾਰਾ ਤੇ ਸਾਡਾ ਸਾਰੇ ਨੂੰ ਤਬਦੀਲ ਕਰਨਾ ਇਹ ਸਾਡੇ ਵੱਸ ਵਿੱਚ ਨਹੀਂ ਹੈ। ਜਿੱਥੇ ਰਹਿਣਾ ਚੱਲਣਾ ਹੈ ਉਹਨੂੰ ਅਸੀਂ ਆਪਣੇ ਅਨੁਸਾਰ ਢਾਲ ਲੈਂਦੇ ਹਾਂ। ਇਹ ਸੁਭਾਅ ਸਾਡਾ ਅੱਗੇ ਤੁਰਦਾ ਹੈ। ਅਸੀਂ ਕਹਿੰਦੇ ਹਾਂ ਹੁਣ ਮਾਂ ਚੱਲੇ ਮੇਰੇ ਅਨੁਸਾਰ, ਪਿਤਾ ਚੱਲੇ ਮੇਰੇ ਅਨੁਸਾਰ, ਪਤਨੀ ਚੱਲੇ ਮੇਰੇ ਅਨੁਸਾਰ, ਪਤੀ ਚੱਲੇ ਮੇਰੇ ਅਨੁਸਾਰ, ਧੀਆਂ ਪੁੱਤਰ ਚੱਲਣ ਮੇਰੇ ਅਨੁਸਾਰ। ਹੰਕਾਰ ਇਸ ਤਰ੍ਹਾਂ ਹੀ ਵੱਧਦਾ ਜਾਏ, ਧਰਮ ਤੋਂ ਟੁੱਟਾ ਰਹਿ ਤੇ ਫਿਰ ਇੱਕ ਜਗ੍ਹਾ ਤੇ ਆਣ ਕੇ ਇਹ ਕਹਿ ਦਿੰਦਾ ਹੈ ਕਿ ਹੁਣ ਗੁਰੂ ਵੀ ਚੱਲੇ ਤੇ ਮੇਰੇ ਅਨੁਸਾਰ ਹੀ ਚੱਲੇ, ਮੇਰੇ ਨਾਲ ਹੀ ਚੱਲੇ, ਮੇਰੇ ਕਦਮ ਦੇ ਨਾਲ ਕਦਮ ਮਿਲਾ ਕੇ ਗੁਰੂ ਚੱਲੇ, ਮੈਂ ਉਹਦੇ ਨਾਲ ਨਾ ਚੱਲਾਂ। ਤੋ ਖੈਰ ਇਹ ਸਾਡੇ ਮਨ ਦਾ ਬਣਿਆ ਹੋਇਆ ਪੱਕਿਆ ਹੋਇਆ ਸੁਭਾਅ ਦਰੁਸਤ ਨਹੀਂ ਹੈ। ਭਗਤ ਫਰੀਦ ਸਾਹਿਬ ਜੀ ਦਾ ਮੁਬਾਰਕ ਬਚਨ, ਕਹਿਣ ਲੱਗੇ ਫਰੀਦਾ ਦਰ ਦਰ ਵਾਜੇ ਜਾਏ ਕਹਿ ਕਹਿ ਡਿੱਠੋ ਘੜਿਆਲ। ਕਹਿਣ ਲੱਗੇ ਘੜਿਆਲ ਨੂੰ ਵੇਖ, ਦਰਵਾਜੇ ਦਰਵਾਜੇ ਦੇ ਉੱਤੇ ਜਾ ਕੇ ਮਾਰ ਖਾ ਰਿਹਾ, ਦਰਵਾਜੇ ਦਰਵਾਜੇ ਦੇ ਉੱਤੇ ਜਾ ਕੇ ਆਵਾਜ਼ ਪੈਦਾ ਕਰ ਰਿਹਾ, ਮਾਰ ਖਾ ਰਿਹਾ। ਇਹ ਨਦੋਸ਼ਾ, ਉਹਦਾ ਦੋਸ਼ ਕੋਈ ਨਹੀਂ ਹੈ, ਇਹ ਨਦੋਸ਼ਾ ਮਾਰੀਏ ਹਮ ਦੋਸ਼ਾਂ ਦਾ ਕਿਆ ਹਾਲ। ਇੱਕ ਪਾਸੇ ਨਿਰਦੋਸ਼ ਹੈ, ਦੂਸਰੇ ਪਾਸੇ ਦੋਸ਼ੀ ਹੈ, ਤੇ ਹੁਣ ਦੋਸ਼ੀ ਨੂੰ ਤੇ ਸਜ਼ਾ ਵਸ ਮਿਲੇਗੀ ਨਾ। ਸਿਆਣੇ ਬਜ਼ੁਰਗਵਾਰ ਪੁਖਤਾ ਮਜਾਜ ਸੱਜਣ ਇਸ ਤਰ੍ਹਾਂ ਵੀ ਕਹਿੰਦੇ ਨੇ ਕਿ ਕਰਮਾਂ ਦੀ ਸੋਟੀ ਜਦੋਂ ਪੈਂਦੀ ਹੈ ਉਹਦੀ ਆਵਾਜ਼ ਨਹੀਂ ਹੁੰਦੀ ਪਰ ਉਹਦੀ ਸੱਟ ਬੜੀ ਲੱਗਦੀ ਹੈ, ਚੋਟ ਬੜੀ ਲੱਗਦੀ ਹੈ ਜਦ ਕਰਮਾਂ ਦੀ ਮਾਰ ਪੈਂਦੀ। ਬੰਦਾ ਕਰਮ ਸੋਚ ਕੇ ਕਰੇ ਤਾਂ ਕਿ ਕਰਮਾਂ ਦੀ ਮਾਰ ਇਹਨੂੰ ਨਾ ਪਵੇ, ਕਰਮ ਸੋਚ ਕੇ ਕਰੇ। ਹੁਣ ਇਹ ਕਰਮ ਸੋਚ ਕੇ ਕਰਦਾ ਰਹਿ ਤੇ ਕਰਮਾਂ ਦੀ ਮਾਰ ਤੋਂ ਬਚਿਆ ਰਹੇਗਾ। ਕਰਮ ਤੇ ਸੋਚ ਕੇ ਕਰਦਾ ਨਹੀਂ ਹੈ, ਬੀਜਦਾ ਕਿੱਕਰਾਂ ਦੇ ਬੀਜ, ਖਾਣਾ ਚਾਹੁੰਦਾ ਅੰਬਾਂ ਦਾ ਫਲ, ਮਿੱਠਾ ਫਲ, ਹੁਣ ਅੰਬਾਂ ਦਾ ਫਲ ਕਿੱਥੋਂ ਮਿਲ ਜਾਏ। ਜਦ ਕਰਮ ਚੰਗਾ ਨਹੀਂ ਕੀਤਾ ਤੋ ਸੁਖ ਜੀਵਨ ਦੇ ਅੰਦਰ ਬਣੇ ਕਿਵੇਂ। ਇਹ ਨਦੋਸ਼ਾ ਮਾਰੀ ਹੈ ਹਮ ਦੋਸ਼ਾਂ ਦਾ ਕਿਆ ਹਾਲ। ਹੁਣ ਇਮਾਨਦਾਰੀ ਦੇ ਨਾਲ ਵਿਚਾਰ ਕੇ ਵੇਖੋ ਕਿ ਪੂਰੇ ਜੀਵਨ ਦੇ ਅੰਦਰ ਦੋਸ਼ ਕਮਾਏ ਨੇ ਜਾਂ ਗੁਣ ਕਮਾਏ ਨੇ। ਆਪਣੇ ਜੀਵਨ ਦੀ ਪਰਖ ਪੜਤਾਲ ਆਪ ਹੀ ਕਰਕੇ ਵੇਖੋ। ਪਾਪ, ਅਪਰਾਧ, ਕਤਲੋ ਗਾਰਤ, ਧੋਖਾ ਧੜੀ, ਕਿਸੇ ਦਾ ਹੱਕ ਮਾਰਨਾ, ਝੂਠ ਬੋਲਣਾ, ਨਿੰਦਾ ਕਰਨੀ, ਚੁਗਲੀ ਕਰਨੀ, ਇਹ ਸਾਰੇ ਦੋਸ਼ ਨੇ, ਸਾਰੇ ਔਗਣ ਨੇ। ਹੁਣ ਆਪਣੇ ਜੀਵਨ ਦੀ ਕਿਤਾਬ ਆਪ ਹੀ ਖੋਲੋ, ਆਪ ਹੀ ਪੜ੍ਹੋ ਤੇ ਆਪ ਹੀ ਫੈਸਲਾ ਕਰੋ। ਮੈਂ ਇੱਕ ਦਿਨ ਦੇ ਅੰਦਰ ਕਿੰਨੀ ਵਾਰ ਭਲੇ ਦੀ ਸੋਚ ਦੇ ਨਾਲ ਸੋਚ ਰਿਹਾ ਤੇ ਕਿੰਨੇ ਵਾਰ ਬੁਰੀ ਸੋਚ ਮੇਰੇ ਅੰਦਰ ਚੱਲਦੀ ਹੈ ਮਾਲਾ ਬਣ ਕੇ। ਜ਼ਰੂਰੀ ਨਹੀਂ ਹੈ ਕਿ ਬੁਰਾ ਕਰਨਾ ਹੈ, ਬੁਰਾ ਸੋਚਣਾ ਵੀ ਪਾਪ ਹੈ, ਔਰ ਹੈ ਹੀ ਅੰਦਰ ਦਾ ਨਾ ਪਾਪ, ਬੁਰਾ ਸੋਚਣਾ ਵੀ ਪਾਪ ਹੈ। ਤੇ ਸੋਚਿਆ ਜਾ ਸਕਦਾ ਹੈ ਬੁਰਾ ਕਿਸੇ ਦੇ ਮਾਲ ਅਸਬਾਬ ਦੇ ਸੰਬੰਧ ਵਿੱਚ, ਧਨ ਦੌਲਤ ਦੇ ਸੰਬੰਧ ਵਿੱਚ, ਨੰਬਰ 2 ਕਿਸੇ ਦੀ ਅਸਮਤ ਇੱਜ਼ਤ ਦੇ ਸੰਬੰਧ ਵਿੱਚ, ਤੇ ਨੰਬਰ 3 ਕਿਸੇ ਦੀ ਜਾਨ ਦੇ ਸੰਬੰਧ ਵਿੱਚ। ਬੁਰਾ ਸੋਚਣਾ 3 ਤਰੀਕਿਆਂ ਦੇ ਨਾਲ ਸੋਚਿਆ ਜਾ ਸਕਦਾ ਹੈ। ਹੁਣ ਇਹ ਵੇਖੋ ਕਿ ਮੈਂ ਆਪਣੇ ਮਨ ਦੇ ਅੰਦਰ ਜਿਹੜੀ ਮਾਲਾ ਚਲਾ ਰਿਹਾ, ਦਿਨੇ ਚੱਲਦੀ ਏ, ਰਾਤ ਚੱਲਦੀ ਏ, ਉਹ ਮਾਲਾ ਚੰਗੀ ਚੱਲਦੀ ਏ ਜਾਂ ਬੁਰੀ ਚੱਲਦੀ ਏ? ਮੇਰੇ ਮਨ ਦੀਆਂ ਵਿਚਾਰਾਂ ਸ਼ੁੱਧ ਨੇ ਜਾਂ ਅਸ਼ੁੱਧ ਨੇ? ਜੋ ਮੈਂ ਹੱਥਾਂ ਦੇ ਨਾਲ ਕਰਦਾ ਉਹ ਚੰਗੇ ਨੇ ਜਾਂ ਮੰਦੇ ਕਰਮ ਨੇ? ਮੈਂ ਪੈਰਾਂ ਦੇ ਨਾਲ ਚੱਲਦਾ ਚੰਗੇ ਰਾਹ ਤੇ ਚੱਲ ਰਿਹਾ ਜਾਂ ਬੁਰੇ ਰਾਹ ਤੇ ਚੱਲ ਰਿਹਾ? ਜ਼ੁਬਾਨ ਮੇਰੀ ਬੋਲਦੀ ਏ? ਦਿਨ ਦੇ ਅੰਦਰ ਕਿੰਨੀ ਵਾਰ ਜ਼ੁਬਾਨ ਬੋਲੀ, ਚੁਗਲੀ, ਨਿੰਦਾ, ਝੂਠ, ਕੂੜ, ਕਸੁੱਤ ਦੇ ਬੋਲ ਕਿੰਨੀ ਵਾਰ ਤੇ ਚੰਗੇ ਬੋਲ ਕਿੰਨੀ ਵਾਰ? ਜਦ ਤੁਸੀਂ ਪਰਖ ਪੜਤਾਲ ਕਰੋਗੇ ਤੇ
1: ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ जप आद सच योगाद सच

ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ। ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਚਵਰ ਛਤਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ, ਹਜ਼ੂਰ ਦੀ ਕਿਰਪਾ ਨਾਲ ਆਪ ਜੀ ਹਫ਼ਤਾਵਾਰੀ ਦੀਵਾਨ ਦੀ ਹਾਜ਼ਰੀ ਭਰ ਰਹੇ ਹੋ। ਬੜੇ ਪਿਆਰ ਦੇ ਨਾਲ ਆਪ ਜੀ ਨੇ ਗੁਰਮੁਖਾਂ ਪਾਸੋਂ ਗੁਰੂ ਤੇਗ ਬਹਾਦਰ ਜੀ ਦੀ ਇਲਾਹੀ ਗੁਰਬਾਣੀ ਸਰਵਣ ਕੀਤੀ ਹੈ। ਕੁਦਰਤੀ ਤੌਰ ਤੇ ਜਿਸ ਅਸਥਾਨ ਤੇ ਮਨੁੱਖ ਨੇ ਕੁਝ ਸਮਾਜ ਸੇਵਾ ਕੀਤੀ ਹੋਵੇ ਤੇ ਜਿਸ ਅਸਥਾਨ ਤੋਂ ਦਾਤੇ ਨੇ ਕਿਰਪਾ ਕਰਕੇ ਝੋਲੀ ਵਿੱਚ ਦਾਤਾਂ ਪਾਈਆਂ ਹੋਣ ਤੇ ਅਸਲ ਵਿੱਚ ਗੁਰਸਿੱਖ ਦਾ ਮਨ ਪਰਤ ਪਰਤ ਕੇ ਉਸੇ ਅਸਥਾਨ ਦਾ ਤੇ ਉਸੇ ਗੁਰੂ ਦਾ ਸ਼ੁਕਰ ਕਰਦਾ, ਇਹ ਤਾਂ ਇੱਕ ਗੁਰੂ ਕੇ ਸਿੱਖ ਦਾ ਸਭ ਤੋਂ ਵੱਡਾ ਗੁਰੂ ਕਿਰਪਾ ਨਾਲ ਬਖਸ਼ਿਆ ਹੋਇਆ ਇੱਕ ਗੁਣ ਹੈ। ਆਮ ਤੌਰ ਤੇ ਲੋਕ ਜਦੋਂ ਮਕਾਨ ਦੀ ਛੱਤ ਤੇ ਚੜ੍ਹਨਾ ਹੁੰਦਾ ਹੈ ਤੇ ਇੱਕ ਇੱਕ ਪੌੜੀ ਤੇ ਪੈਰ ਰੱਖਦੇ ਨੇ, ਇੱਕ ਇੱਕ ਪੌੜੀ ਦੇ ਡੰਡੇ ਨੂੰ ਹੱਥ ਵਿੱਚ ਪਕੜਦੇ ਨੇ ਤੇ ਮਨੁੱਖ ਦਾ ਇੱਕ ਸੁਭਾਅ ਹੈ, ਜਿੰਨੀ ਦੇਰ ਤੱਕ ਛੱਤ ਨਹੀਂ ਮਿਲੀ ਉਨੀ ਦੇਰ ਤੱਕ ਪੌੜੀ ਦੇ ਡੰਡੇ ਪੌੜੀ ਦਾ ਆਸਰਾ ਤੱਕਦਾ ਹੈ ਤੇ ਜਦੋਂ ਉਹਨੂੰ ਪੌੜੀ ਦੇ ਆਸਰੇ ਨਾਲ ਛੱਤ ਦੀ ਪ੍ਰਾਪਤੀ ਹੁੰਦੀ ਏ ਤੇ ਜਿਹਦੇ ਰਾਹੀਂ ਛੱਤ ਮਿਲੀ ਉਹਦੇ ਵੱਲ ਕੁਦਰਤੀ ਤੌਰ ਤੇ ਪਿੱਠ ਹੋ ਜਾਂਦੀ, ਚੜ੍ਹਦਾ ਪੌੜੀ ਦੇ ਰਾਹੀਂ ਏ ਪਰ ਉਸੇ ਪੌੜੀ ਵੱਲ ਪਿੱਠੇ। ਗੁਰੂ ਕਿਰਪਾ ਕਰੇ ਕੈਸੇ ਪਿਆਰੇ ਬਚਨ ਗੁਰਮੁਖਾਂ ਕਹਿ, ਜਿਸ ਪੌੜੀ ਦੇ ਨਾਲ ਗੁਰੂ ਨੇ ਇਹ ਕਿਰਪਾ ਕੀਤੀਆਂ ਉਹਦੇ ਵੱਲ ਧਿਆਨ ਰੱਖੇ। ਹਜ਼ੂਰ ਮਿਹਰ ਕਰੋ ਹਰ ਇੱਕ ਪ੍ਰਾਣੀ ਮਾਤਰ ਦੀ ਇਹ ਬਿਰਤੀ ਬਣ ਜਾਏ ਤੇਰਾ ਸ਼ੁਕਰ ਕਰਨ ਦੀ। ਆਓ ਸਾਧ ਸੰਗਤ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਵਿੱਚੋਂ ਆਪਾਂ ਨੇ ਵਿਚਾਰ ਕਰਨੀ। ਕਿਰਪਾ ਕਰਿਆ ਜੇ ਆਪ ਜੀ ਨੇ ਇਕਾਗਰਤਾ ਬਖਸ਼ਣੀ ਤੇ ਇੱਕ ਅਰਦਾਸ ਦਾਸ ਲਈ ਵੀ ਕਰਨੀ। ਸਤਿਗੁਰੂ ਆਪਣੀ ਵਿਚਾਰ ਅੰਦਰ ਦੀ ਇਕਾਗਰਤਾ ਨਾਲ, ਅੰਦਰ ਦੇ ਟਿਕਾਓ ਨਾਲ ਤੇ ਪ੍ਰੇਮ ਭਾਵਨਾ ਨਾਲ ਭਿੱਜ ਕੇ ਆਪਣੇ ਬਚਨਾਂ ਦੀ ਵਿਚਾਰ ਕਰਨ ਦੀ ਸੂਝ ਬਖਸ਼। ਆਪ ਸਾਧ ਸੰਗਤ ਜੀ ਅਸੀਸ ਬਖਸ਼ੋ, ਕਰੋ ਕਿਰਪਾਲਤਾ ਕੋਈ ਵੀ ਰਚਨਾ ਹਜ਼ੂਰ ਦੇ ਨਾਮ ਤੋਂ ਵਾਂਝੀ ਨਾ ਰਹੇ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਜਦੋਂ ਆਪਾਂ ਪਾਠ ਕਰਨੇ ਹਾਂ ਤੇ ਇੱਕ ਸ਼ਬਦ ਪਰਤ ਪਰਤ ਕੇ ਬਾਣੀ ਵਿੱਚ ਮਿਲਦਾ ਹੈ ਗੁਰਸਿੱਖ, ਇੱਕ ਸ਼ਬਦ ਹੈ ਸਿੱਖ, ਦੂਸਰਾ ਹੈ ਗੁਰਸਿੱਖ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਮੰਨਣ ਵਾਲਿਆਂ ਦੀ ਜਮਾਤ ਨੂੰ ਵੀ ਸਿੱਖ ਤੇ ਗੁਰਸਿੱਖ ਦੇ ਨਾਂ ਨਾਲ ਸੰਬੋਧਨ ਕੀਤਾ ਜਾਂਦਾ ਹੈ ਤੇ ਮਨ ਵਿੱਚ ਆਇਆ ਸਤਿਗੁਰੂ ਆਪ ਗੁਰਗੱਦੀ ਤੇ ਬਿਰਾਜਮਾਨ, ਦੇਖੋ ਸਿੱਖ ਸ਼ਬਦ ਦਾ ਅਰਥ ਹੈ ਸਿੱਖਣਾ ਤੇ ਸਤਿਗੁਰੂ ਨੇ ਐਸੇ ਕਮਾਲ ਦਾ ਸ਼ਬਦ ਦਿੱਤਾ, ਸਿੱਖ ਸ਼ਬਦ ਦੇ ਕੇ ਬੰਦੇ ਦੇ ਅੰਦਰ ਦੀ ਖੋਮੇ ਨੂੰ ਮਸਲ ਦਿੱਤਾ ਕਿ ਕਦੀ ਮਨ ਵਿੱਚ ਇਹ ਆਈ ਨਾ ਕਿ ਮੈਂ ਸਭ ਕੁਝ ਸਿੱਖ ਗਿਆ। ਸਿੱਖ ਸ਼ਬਦ ਦਾ ਮਤਲਬ ਹੈ ਸਾਰੀ ਜ਼ਿੰਦਗੀ ਸਿੱਖ ਕੇ ਵੀ ਤੇਰੇ ਅੰਦਰ ਇਹ ਭਾਵਨਾ ਬੜੀ ਰਹੇ ਮੈਂ ਅਜੇ ਹੋਰ ਵੀ ਕੁਝ ਸਿੱਖਣਾ, ਤੇ ਸਿੱਖਣਾ ਕੀ ਹੈ ਇਹਦੇ ਬਾਰੇ ਆਪਾਂ ਬਾਣੀ ਵਿੱਚੋਂ ਪੜ੍ਹਨਾ। ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾ ਬੰਦਗੀ ਕਰਨ ਵਾਲਿਆਂ ਨੂੰ ਚਾਰ ਨਾਵਾਂ ਨਾਲ ਸੰਬੋਧਨ ਕੀਤਾ ਹੈ। ਪਹਿਲਾ ਨਾਮ ਹੈ ਭਗਤ ਜਨ, ਦੂਸਰਾ ਨਾਮ ਹੈ ਸੰਤ ਜਨ, ਤੀਸਰਾ ਨਾਮ ਹੈ ਸਾਧ ਜਨ, ਚੌਥਾ ਨਾਮ ਹੈ ਗੁਰਮੁਖ ਜਨ
ਤੇ ਇਸ ਤੋਂ ਅਗਲਾ ਜਿਹੜਾ ਨਾਮ ਹੈ ਚਾਰਾਂ ਤੋਂ ਅੱਗੇ ਇੱਕ ਪੰਜਵਾਂ ਨਾਂ ਆਉਂਦਾ, ਉੱਥੇ ਸਾਹਿਬ ਨੇ ਸ਼ਬਦ ਵਰਤਿਆ ਗੁਰਸਿੱਖ। ਸਤਿਗੁਰੂ ਕੀ ਬਾਣੀ ਪੜ੍ਹਦਿਆਂ ਨਾ ਸੋਰਠ ਕੀ ਵਾਰ ਵਿੱਚ ਹਜ਼ੂਰ ਦਾ ਇੱਕ ਬਚਨ ਆਉਂਦਾ ਹੈ। ਸਾਹਿਬ ਕਹਿੰਦੇ ਨੇ ਉਹ ਭਗਤ ਜਨ ਬੜੇ ਧੰਤਾ ਦੇ ਯੋਗ ਨੇ ਜੋ ਆਪਣੇ ਮੁੱਖ ਤੋਂ ਹਰੀ ਨਾਮ ਨੂੰ ਕਹਿੰਦੇ। ਸਾਹਿਬ ਦਾ ਬਚਨ ਆਉਂਦਾ ਹੈ, ਧੰਨ ਧੰਨ ਭਾਗ ਤਿੰਨਾ ਭਗਤ ਜਨਾ ਜੋ ਹਰ ਨਾਮਾ ਹਰ ਮੁੱਖ ਕਹਿਤਿਆਂ। ਥੋੜਾ ਜਿਹਾ ਧਿਆਨ ਦੇਣਾ, ਆਪਾਂ ਅੱਜ ਵਿਸ਼ਾ ਆਰੰਭ ਕੀਤਾ ਗੁਰਸਿੱਖ ਜਾਂ ਗੁਰਸਿੱਖੀ, ਇਹ ਸ਼ਬਦ ਕਿੰਨਾ ਮਹਾਨ ਹੈ ਤੇ ਕਿਹਦੇ ਵਾਸਤੇ ਇਹ ਸ਼ਬਦ ਜਿਹੜਾ ਅੱਖਰ ਜਿਹੜਾ ਇਹ ਉਪਯੋਗ ਕੀਤਾ ਜਾਣਾ ਚਾਹੀਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਧੰਨ ਧੰਨ ਭਾਗ ਤਿੰਨਾ ਭਗਤ ਜਨਾ, ਇਹਦਾ ਅਰਥ ਸਪਸ਼ਟ ਹੈ, ਉਹਨਾਂ ਭਗਤ ਜਨਾਂ ਦੇ ਭਾਗ ਧੰਤਾ ਦੇ ਯੋਗ ਨੇ। ਕਿੰਨਾ ਦੇ? ਜੋ ਹਰ ਨਾਮਾ ਹਰ ਮੁੱਖ ਕਹਿਤਿਆਂ, ਜਿਹੜੇ ਭਗਤ ਜਨ ਆਪਣੇ ਮੁੱਖ ਤੋਂ ਹਰੀ ਦਾ ਨਾਮ ਕਹਿੰਦੇ ਨੇ, ਤੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਕਹਿ ਰਹੀ ਉਹ ਭਗਤ ਧੰਤਾ ਦੇ ਯੋਗ ਨੇ, ਉਹ ਵਡਭਾਗੀ ਨੇ ਜਿਨ੍ਹਾਂ ਨੂੰ ਲੋਕ ਭਗਤ ਕਹਿੰਦੇ ਨੇ। ਹਜ਼ੂਰ ਨੇ ਅਗਲਾ ਸ਼ਬਦ ਵਰਤਿਆ ਧੰਨ ਧੰਨ ਭਾਗ ਤਿੰਨ ਸੰਤ ਜਨਾ, ਉਹਨਾਂ ਸੰਤ ਜਨਾਂ ਦੇ ਭਾਗ ਵੀ ਧੰਤਾ ਯੋਗ ਨੇ। ਧਿਆਨ ਦੇਣਾ ਇਹ ਸਾਰੀ ਵਿਚਾਰ ਨੂੰ ਸ਼ੁਰੂ ਤੋਂ ਇਕਾਗਰਤਾ ਨਾਲ ਸਰਵਣ ਕਰ ਲੈਣਾ। ਧੰਨ ਧੰਨ ਭਾਗ ਤਿੰਨਾ ਭਗਤ ਜਨਾ ਜੋ ਹਰ ਨਾਮਾ ਹਰ ਮੁੱਖ ਕਹਿਤਿਆਂ, ਧੰਨ ਧੰਨ ਭਾਗ ਤਿੰਨਾ ਸੰਤ ਜਨਾ ਜੋ ਹਰ ਜਸ ਸਰਵਣੀ ਸੁਣਤਿਆਂ। ਕਹਿਣ ਲੱਗੇ ਉਹ ਸੰਤ ਜਨ ਵੀ ਭਾਗਾਂ ਵਾਲੇ ਨੇ ਜਿਹੜੇ ਹਰੀ ਦੇ ਜਸ ਨੂੰ ਆਪਣੇ ਕੰਨਾਂ ਦੇ ਨਾਲ ਸੁਣਦੇ ਨੇ। ਹਜ਼ੂਰ ਨੇ ਉਸ ਤੋਂ ਅਗਲਾ ਬਚਨ ਵਰਤਿਆ ਧੰਨ ਧੰਨ ਭਾਗ ਤਿੰਨਾ ਸਾਧ ਜਨਾ, ਹਰ ਕੀਰਤਨ ਗਾਏ ਗੁਣੀ ਜਨ ਬਣਤਿਆਂ। ਉਹ ਸਾਧ ਜਨ ਵੀ ਧੰਤਾ ਯੋਗ ਨੇ, ਉਹਨਾਂ ਦੀ ਭਾਗ ਵੀ ਆਪ ਦੇ ਉੱਤਮ ਨੇ ਜਿਹੜੇ ਹਰੀ ਦੇ ਗੁਣ ਨੂੰ ਗਾਉਂਦੇ ਨੇ ਤੇ ਕੀਰਤਨ ਕਰ ਕਰਕੇ ਆਪਣੇ ਅੰਦਰ ਗੁਣਾਂ ਨੂੰ ਗ੍ਰਹਿਣ ਪੈ ਕਰਦੇ। ਹਰ ਕੀਰਤਨ ਗਾਏ ਗੁਣੀ ਜਨ ਬਣਤਿਆਂ ਤਿੰਨਾਂ ਦਾ ਜ਼ਿਕਰ ਆ ਗਏ। ਹੁਣ ਚੌਥੇ ਬਾਰੇ ਹਜ਼ੂਰ ਨੇ ਕਿਹਾ, ਕਹਿਣ ਲੱਗੇ ਧੰਨ ਧੰਨ ਭਾਗ ਤਿੰਨਾ ਗੁਰਮੁਖਾਂ, ਉਹਨਾਂ ਗੁਰਮੁਖਾਂ ਦੇ ਭਾਗ ਵੀ ਉੱਚੇ ਨੇ ਚੰਗੇ ਨੇ। ਕਿੰਨਾ ਦੇ? ਜੋ ਗੁਰ ਸਿੱਖ ਲੈ ਮਨ ਜਿਣਤਿਆ, ਪਾਠ ਵੱਖ ਵੱਖ ਕਰਨਾ, ਗੁਰ ਸਿੱਖ ਇਕੱਠਾ ਨਹੀਂ ਇੱਥੇ ਪਾਠ ਕਰਨਾ। ਧੰਨ ਧੰਨ ਭਾਗ ਤਿੰਨਾ ਗੁਰਮੁਖ ਜਨਾਂ ਦੇ ਨੇ ਜਿਨ੍ਹਾਂ ਨੇ, ਸਾਹਿਬ ਕਹਿਣ ਲੱਗੇ ਜੋ ਗੁਰ ਸਿੱਖ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਲੈ ਕੇ ਮਨ ਜਿਣਤਿਆ, ਆਪਣੇ ਮਨ ਨੂੰ ਜਿੱਤ ਲਿਆ। ਫਿਰ ਮੈਂ ਸੰਖੇਪ ਵਿੱਚ ਅਰਜ਼ ਕਰਾਂ, ਭਗਤ ਜਨ ਧੰਤਾ ਯੋਗ ਇਸ ਕਰਕੇ ਉਹਨੇ ਆਪਣੇ ਮੁੱਖ ਤੋਂ ਹਰੀ ਹਰੀ ਕਿਹਾ, ਸੰਤ ਜਨ ਵਡਭਾਗੀ ਇਸ ਕਰਕੇ ਉਹਨੇ ਕੰਨਾਂ ਨਾਲ ਹਰੀ ਜਸ ਨੂੰ ਸੁਣਿਆ, ਸਾਧ ਜਨ ਵਡਭਾਗੀ ਇਸ ਕਰਕੇ ਉਹਨੇ ਕੀਰਤਨ ਕਰਕੇ ਗੁਣੀ ਨਿਧਾਨ ਦਾ ਆਪਣੇ ਵਿੱਚ ਗੁਣ ਸੰਚਿਤ ਕੀਤੇ ਨੇ, ਇਕੱਤਰ ਕੀਤੇ ਨੇ, ਤੇ ਗੁਰਮੁਖ ਜਨ ਵਡਭਾਗੀ ਇਸ ਕਰਕੇ ਵੇ। ਸਾਹਿਬ ਕਹਿੰਦੇ ਨੇ ਧੰਨ ਧੰਨ ਭਾਗ ਤਿੰਨਾਂ ਗੁਰਮੁਖਾਂ, ਕਿੰਨਾ ਦੇ? ਜੋ ਗੁਰ ਸਿੱਖ ਲੈ ਮਨ ਜਿਣਤਿਆਂ, ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਲੈ ਕੇ ਮਨ ਨੂੰ ਜਿੱਤ ਲਿਆ। ਅਖੀਰ ਵਿੱਚ ਚਾਰਾਂ ਦੀ ਗੱਲ ਕਰਕੇ ਕਹਿਣ ਲੱਗੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ। ਧਿਆਨ ਦੇਣਾ, ਹੁਣ ਸਤਿਗੁਰੂ ਨੇ ਇਹ ਨਹੀਂ ਕਿਸੇ ਨੂੰ ਨਿੰਦਿਆ, ਨਹੀਂ, ਭਗਤ ਜਨ ਜੇ ਸ਼ਬਦ ਵਰਤਿਆ ਤੂੰ ਵੀ ਪਰਵਾਣ ਏ, ਪਰ ਭਗਤ ਉਹ ਧਨ ਜਿਹਦੇ ਮੁੱਖ ਵਿੱਚੋਂ ਹਰੀ ਹਰੀ ਏ। ਜੇ ਤੂੰ ਸੰਤ ਸ਼ਬਦ ਵਰਤਣਾ ਪਰਵਾਣ ਏ, ਪਰ ਸ਼ਰਤ ਇੱਕ, ਤੇਰੇ ਕੰਨਾਂ ਵਿੱਚ ਆਪਣੀ ਉਸਤਤ ਨਹੀਂ, ਤੇਰੇ ਕੰਨਾਂ ਵਿੱਚ ਹਰੀ ਦਾ ਜਸ ਪੈਂਦਾ ਹੋਵੇ। ਜੇ ਤੂੰ ਸਾਧ ਜਾਣੇ ਤੂੰ ਵੀ ਧੰਤਾ ਜੋਗੇ, ਪਰ ਸ਼ਰਤ ਇੱਕ, ਤੂੰ ਕੀਰਤਨ ਕਰਕੇ ਆਪਣੇ ਪ੍ਰੀਤਮ ਨੂੰ ਰਜਾਂਦਾ ਹੋਵੇ। ਜੇ ਤੂੰ ਗੁਰਮੁਖ ਜਾਣੇ ਤਾਂ ਪ੍ਰਵਾਨ ਏ, ਜੇ ਤੂੰ ਆਪਣੇ ਮਨ ਨੂੰ ਗੁਰੂ ਦੀ ਸਿੱਖਿਆ ਲੈ ਕੇ ਜਿੱਤ ਲੈ। ਅਖੀਰ ਵਿੱਚ ਮੇਰਾ ਬਾਬਾ ਕਹਿੰਦਾ ਹੈ ਤਾਂ ਸਾਰੇ ਭਾਗਾਂ ਵਾਲੇ, ਪਰ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ। ਸਭ ਤੋਂ ਵੱਡੇ ਭਾਗ ਗੁਰੂ ਦੇ ਸਿੱਖਾਂ ਦੇ ਨੇ। ਕਿਉਂ? ਜੋ ਗੁਰ ਚਰਨੀ ਸਿੱਖ ਪੜਤਿਆ, ਜਿਸ ਬੰਦੇ ਨੇ ਆਪਣੀ ਖੋਦ ਨੂੰ ਮਿਟਾ ਕੇ ਕਹਿ ਦਾਤਾ ਨਾ ਮੈਂ ਭਗਤ ਹੂੰ, ਨਾ ਮੈਂ ਸੰਤ ਹੂੰ, ਨਾ ਮੈਂ ਸਾਧ ਜਨ ਹੂੰ, ਨਾ ਮੈਂ ਗੁਰਮੁਖ ਹੂੰ, ਗੁਰਦੇਵ ਮੈਂ ਤੇਰੇ ਚਰਨਾਂ ਵਿੱਚ ਜੁੜਿਆ ਵਾਂ, ਤੇ ਇੱਕ ਕਿਰਪਾ ਕਰਕੇ ਦਾਤ ਮੰਗਣ ਆਇਆ, ਮੈਨੂੰ ਆਪਣੀ ਸਿੱਖੀ ਦੀ ਜਾਚ ਦੱਸ ਦੇ, ਆਪਣਾ ਸਿੱਖ ਬਣ ਦੀ ਜਾਚ ਦੱਸ ਦੇ। ਸਤਿਗੁਰੂ ਕੀ ਬਾਣੀ ਪੜ੍ਹਦੇ ਹਾਂ, ਇੱਥੇ ਸਾਹਿਬ ਕਹਿ ਰਹੇ ਨੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ। ਜੋ ਗੁਰ ਚਰਨੀ ਸਿੱਖ ਪੜਤਿਆਂ, ਤੇ ਗੁਰੂ ਅਰਜਨ ਸਾਹਿਬ ਦੇ ਬਚਨ ਪੜ੍ਹੇ ਨੇ, ਤੇ ਗੁਰਦੇਵ ਨੇ ਬੜੇ ਕਮਾਲ ਦੇ ਬਚਨ ਕਹੇ। ਦੇਖੋ ਮੈਂ ਅਰਜ਼ ਕੀਤੀ, ਸਿੱਖ ਹੀ ਸ਼ਬਦ ਬੜਾ ਉੱਚਾ ਤੇ ਸੁੱਚਾ, ਸਾਰੀ ਜ਼ਿੰਦਗੀ ਸਿੱਖਣਾ,
ਗੁਰੂ ਅੰਗਦ ਸਾਹਿਬ ਕਮਾਈ ਕਰ ਕਰਕੇ ਗੁਰੂ ਬਣ ਗਏ ਨੇ, ਪਰ ਲੋਚਾ ਅਜੇ ਵੀ ਸਿੱਖੀ ਨੂੰ ਕਮਾਣ ਦੀ ਏ। ਗੁਰੂ ਅਮਰਦਾਸ 72 ਸਾਲ ਦੀ ਉਮਰ ਤੱਕ ਗਾਗਰ ਪੈਟੁੰਦੇ ਨੇ, ਲੋਚਾ ਅਜੇ ਵੀ ਇਹ ਗੁਰੂ ਨਾਨਕ ਤੇਰੀ ਸਿੱਖੀ ਕਮਾਲਾ। ਗੁਰੂ ਰਾਮਦਾਸ ਆਪ ਸੋਟੀ ਸੁਲਤਾਨ ਨੇ, ਆਪ ਮੇਰੇ ਗੁਰੂ ਰਾਮਦਾਸ ਦੇ ਦੀਦਾਰ ਕੀਤਿਆਂ ਭੁੱਖ ਲੈਂਦੀ ਏ, ਤੇ ਜਦੋਂ ਉਹਨਾਂ ਨੂੰ ਪੁੱਛੀਏ ਤੇ ਉਹ ਪ੍ਰੇਮ ਨਾਲ ਭਿੱਜ ਕੇ ਕਹਿੰਦੇ ਨੇ, ਜੋ ਦਿਸ ਹੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੂ ਪਾਏ ਜੀਓ, ਆਖਾਂ ਬਿਰਥਾ ਜੀ ਕੀ ਗੁਰਸੱਜਣ ਦੇ ਮਿਲਾਏ ਜੀਓ, ਸੋਈ ਦਸ ਉਪਦੇਸ਼ੜਾ ਮੇਰਾ ਮਨ ਅੰਤ ਨਾ ਕਾਹੂ ਜਾਏ ਜੀਓ, ਇਹ ਮਨ ਤੈਂਕੂ ਡੇਵ ਸਾਂ ਮੈਂ ਮਾਰਗ ਦੇਹੋ ਬਤਾਏ ਜੀਓ। ਮੇਰੇ ਕਹਿਣ ਤੋਂ ਮੁਰਾਦ ਕਿ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਕਹਿ ਰਹੀ ਹੈ, ਦਾਤਾ ਮੈਨੂੰ ਗੁਰਸਿੱਖ ਮਿਲ ਜਾਣ, ਮੈਂ ਉਹਨਾਂ ਦੇ ਚਰਨਾਂ ਦੀ ਖਾਕ ਆਪਣੇ ਮਸਤਕ ਤੇ ਲਾਂ। ਆਪ ਗੁਰੂ ਬਣ ਗਏ ਨੇ, ਪਰ ਜਦੋਂ ਸਿੱਖ ਵੱਲ ਤੱਕਦੇ ਨੇ ਤੇ ਪ੍ਰੇਮ ਵਿੱਚ ਭਿੱਜ ਕੇ ਕਹਿੰਦੇ ਨੇ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੇ ਨਾਮ ਜਪਾਵੇ। ਗੁਰੂ ਅਰਜਨ ਸਾਹਿਬ ਤੱਤੀਆਂ ਤਵੀਆਂ ਤੇ ਬਹਿ ਗਏ ਨੇ, ਸ਼ੀਸ਼ ਵਿੱਚ ਗਰਮ ਰੇਤਾ ਵੀ ਪਵਾਲੇ ਹੈ, ਉਬਲਦੀ ਦੇਗ ਵਿੱਚ ਵੀ ਬੈਠ ਗਏ ਨੇ, ਤੇ ਫਿਰ ਵੀ ਕਹਿ ਰਹੇ ਨੇ, ਗੁਰਸਿੱਖੀ ਭਾਣਾ ਮੰਨਿਆ ਗੁਰ ਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਹੇ। ਮੈਨੂੰ ਗੁਰੂ ਕੇ ਸਿੱਖਾਂ ਦੇ ਚਰਨਾਂ ਦੀ ਧੂੜ ਦੇ ਦੇ। ਇਹਦਾ ਮਤਲਬ ਕਿੰਨਾ ਕੁ ਉੱਚਾ ਗੁਰੂ ਕੇ ਸਿੱਖਾਂ, ਗੁਰੂ ਤੈਨੂੰ ਆਵਾਜ਼ ਮਾਰ ਕੇ ਕਹਿੰਦਾ ਆਏ ਮਿਲ, ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਤੇ ਜਦੋਂ ਭਾਈ ਗੁਰਦਾਸ ਤੈਨੂੰ ਤੱਕਦਾ ਹੈ ਨਾ, ਤੇ ਇੰਨਾ ਪ੍ਰੇਮ ਨਾਲ ਭਿੱਜ ਕੇ ਕਹਿੰਦਾ, ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਢਾਉਂਦੇ, ਮਸਤਕ ਲੱਗੇ ਸਾਧ ਰੇਣ ਵਡਭਾਗ ਜਿਨ੍ਹਾਂ ਦੇ। ਇਹਦਾ ਮਤਲਬ ਗੁਰਸਿੱਖ ਕਿੰਨਾ ਕੁ ਉੱਚਾ ਹੈ, ਜਿਹਦੇ ਚਰਨਾਂ ਦੀ ਧੂੜ ਗੁਰੂ ਰਾਮਦਾਸ ਪੈ ਮੰਗਦੇ ਨੇ, ਜਿਹਨੂੰ ਗੁਰੂ ਨਾਨਕ ਸਾਹਿਬ ਦੀ ਜੋਤ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਕਹਿ ਰਹੀ ਏ, ਜਿਹਨੂੰ ਗੁਰੂ ਅਰਜਨ ਸਾਹਿਬ ਕਹਿ ਰਹੇ ਨੇ, ਮਾਲਕਾ ਚਰਨਾਂ ਦੀ ਧੂੜ ਦੇ ਅਸੀਂ ਪਾਪੀ ਵੀ ਪਾਰ ਹੋ ਜਾਈਏ, ਉਹ ਗੁਰਸਿੱਖੀ ਕੀ ਹੋ ਜਾਈਏ। ਜਿਹਨੂੰ ਤੱਕ ਕੇ ਭਾਈ ਗੁਰਦਾਸ ਕਹਿੰਦਾ ਹੈ ਕਿ ਮੇਰੀ ਚਮੜੀ ਨੂੰ ਉਧੇੜ ਲਵੋ ਤੇ ਇਹਨਾਂ ਦੀਆਂ ਜੁੱਤੀਆਂ ਬਣਾਓ ਤੇ ਪਾ ਦਿਓ ਉਹਨਾਂ ਗੁਰਸਿੱਖਾਂ ਦੇ ਚਰਨਾਂ ਵਿੱਚ ਜਿਨ੍ਹਾਂ ਨੇ ਗੁਰੂ ਨਾਨਕ ਜੀ ਦੀ ਸਿੱਖੀ ਨੂੰ ਕਮਾਣਾ ਆਰੰਭ ਕਰ ਦਿੱਤਾ। ਉਹ ਗੁਰਸਿੱਖ ਹੈ ਕੀ? ਮੈਂ ਸਿਰਫ ਇਸ ਇਹ ਹੀ ਆਪ ਨਾਲ ਵਿਚਾਰ ਸਾਂਝੀ ਕਰਨੀ ਹੈ, ਤੇ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ ਮੈਂ ਆਧਾਰ ਬਣਾਇਆ ਭਾਈ ਗੁਰਦਾਸ ਦੀ ਇੱਕ ਪੌੜੀ ਨੂੰ। ਸ਼੍ਰੀਮਾਨ ਭਾਈ ਗੁਰਦਾਸ ਜੀ ਦੀ ਪੌੜੀ ਹੈ, ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ। ਭਾਈ ਸਾਹਿਬ ਨੇ ਤੁਲਨਾ ਕੀਤੀ ਸਿੱਖੀ ਕੀ। ਮੈਂ ਸਿਰਫ ਕੋਸ਼ਿਸ਼ ਕਰਾਂਗਾ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਆਪਾਂ ਗਿਰਵਾਣ ਵੀ ਝਾਤੀ ਮਾਰਨੀ ਹੈ, ਦਾਤਾ ਤੁਸੀਂ ਕੀ ਆਸ ਰੱਖਦੇ ਹੋ ਸਿੱਖ ਤੋਂ ਤੇ ਅਸੀਂ ਆਪਣੇ ਜੀਵਨ ਨੂੰ ਕਿਵੇਂ ਜੀਨੇ ਪਏ, ਕਿਉਂਕਿ ਸਵੈ ਪੜਚੋਲ ਕਰਨੀ ਹੈ ਨਾ, ਕੇਵਲ ਤੁਸੀਂ ਨਹੀਂ ਮੈਂ ਵੀ ਆਪਣੇ ਅੰਦਰ ਨੂੰ ਪੜਚੋਲਣਾ ਜੋ ਮੈਂ ਕਹਿ ਰਿਹਾ, ਤੇ ਜਿਹੜੀ ਸਿੱਖ ਦੀ ਆਸ, ਜਿਹੜੀ ਤਸਵੀਰ ਜਾਂ ਜਿਹੜੀ ਆਸ ਗੁਰੂ ਨਾਨਕ ਦੀ ਜੋਤ ਰੱਖਦੀ ਏ, ਕੀ ਮਨਾ ਤੂੰ ਉਹ ਗੁਰੂ ਦੀ ਆਸ ਤੇ ਪੂਰਾ ਉਤਰੇ? ਭਾਈ ਗੁਰਦਾਸ ਨੇ ਪਹਿਲੀ ਗੱਲ ਕਹਿਣ ਲੱਗੇ, ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੇ ਨਿਵਾਲ ਨੂੰ। ਕਹਿਣ ਲੱਗੇ ਨਿਰਮਲ ਸ਼ੀਤਲ ਸ਼ੁੱਧ ਪ੍ਰਾਣੀ। ਕਹਿਣ ਲੱਗੇ ਬਹੁ ਰੰਗੀ ਇੱਕ ਰੰਗ ਹੈ, ਤੇ ਫਿਰ ਕਰਦਾ ਕੀ ਏ ਕਿ ਸਭਨਾ ਅੰਦਰ ਇੱਕੋ ਜਾਣੀ। ਤੇ ਭਾਈ ਸਾਹਿਬ ਕਹਿੰਦੇ ਨੇ, ਤੱਤਾ ਹੋਵੇ ਧੁੱਪ ਵਿੱਚ ਛਾਵੇ ਠੰਡਾ ਵਰਤੀ ਆਣੀ। ਮੈਂ ਪਹਿਲਾਂ ਪੌੜੀ ਅਰਜ਼ ਕਰ ਰਿਹਾ। ਕਹਿਣ ਲੱਗੇ ਤਪਦਾ ਪਰ ਉਪਕਾਰ ਨੂੰ ਠੰਡੇ ਪਰ ਉਪਕਾਰ ਵਿਹਾਣੀ। ਕਹਿਣ ਲੱਗੇ ਤਪਤ ਬੁਝਾਏ ਅਗਨ ਵਿੱਚ। ਉਹ ਕਰਦਾ ਕੀ ਏ ਤਪਸ਼ ਵਿੱਚ ਵੀ ਅੱਗ ਨੂੰ ਬੁਝਾ ਦਿੰਦਾ। ਉਹ ਕਿਰਪਾ ਕਰਦਾ, ਭਾਈ ਸਾਹਿਬ ਕਹਿ ਰਹੇ ਨੇ ਅਗਨ ਬੁਝਾਏ ਤਪਤ ਵਿੱਚ ਤੇ ਠੰਡਾ ਹੋਵੇ ਬਿਲਬ ਨਾ ਲਾਣੀ। ਤੇ ਅਖੀਰ ਵਿੱਚ ਕਹਿਣ ਲੱਗੇ ਗੁਰਸਿੱਖੀ ਦੀ ਇਹੋ ਨਿਸ਼ਾਨੀ। ਹੁਣ ਸਵਾਲ ਉੱਠਿਆ, ਭਾਈ ਸਾਹਿਬ ਜੀ ਤੁਸੀਂ ਤਾਂ ਪੌੜੀ ਕਹਿ ਦਿੱਤੀ ਪਾਣੀ ਦੀ ਗੱਲ ਕਰਕੇ, ਪਰ ਸਾਨੂੰ ਵਿਸਤਾਰ ਨਾਲ ਸਮਝਾਓ, ਗੁਰਸਿੱਖੀ ਦੀ ਇਹ ਨਿਸ਼ਾਨੀ ਕਹਿ ਦਿੱਤਾ, ਇਹਦਾ ਮਤਲਬ ਕਿ ਉਤਲੀਆਂ ਜਿਹੜੀਆਂ ਨਿਸ਼ਾਨੀਆਂ ਨੇ, ਜਿਹੜੀਆਂ ਪਾਣੀ ਵਿੱਚ ਨਿਸ਼ਾਨੀਆਂ ਨੇ, ਜੇ ਇਹ ਨਿਸ਼ਾਨੀਆਂ ਕਿਸੇ ਸਿੱਖ ਕੋਲ ਹੈਣ ਤਾਂ ਉਹ ਗੁਰਸਿੱਖ ਏ, ਜੇ ਇਹ ਨਿਸ਼ਾਨੀਆਂ ਨਹੀਂ ਤੇ ਪਿਆਰਿਓ ਸੱਚ ਜਾਣਾ ਫਿਰ ਅਜੇ ਅਸੀਂ ਸਿੱਖੀ ਕਮਾ ਨਹੀਂ ਰਹੇ। ਭਾਈ ਸਾਹਿਬ ਨੇ ਪਹਿਲੀ ਗੱਲ ਕਹੀ, ਕਹਿਣ ਲੱਗੇ ਸਿੱਖਾਂ ਜੇ ਗੁਰਸਿੱਖੀ ਦੀ ਇਹ ਨਿਸ਼ਾਨੀ ਹੈ ਨਾ, ਤੇ ਪਹਿਲੀ ਨਿਸ਼ਾਨੀ ਇਹ ਕਿ ਧਰਤੀ ਜਿਹੜੀ ਏ ਉਹ ਪੈਰਾਂ ਦੇ ਹੇਠ ਏ, ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਸਭ ਤੋਂ ਨੀਵੀਂ ਧਰਤੀ ਏ,
पर याद रखी धरती तो भी निम्रता विच कोई रहण वाला ही धरती उपर की पापी की पुन्नी की ऐबी की संत की पशु की पंछी की बनस्पति की पहाड़ की नदियां नाले असी तकने पया धरती सब तो नीवी है पैरां विच रहिंदी है पर भाई गुरदास कहन लगे नहीं धरती तेरे तो एक निम्रता विच रहण वाला है ओ पानी है जिन्हें अपने सिर ते तेनू टिकाया होए वो तेरे तो नीवा रहिंदा है धरती पैरां हेठ है धरती हेठ वसंदा पानी पानी चला है निवाण नू एक ते ओ निम्रता विच रहिंदा है ते अगला काम उहदा केड़ा ओ निवाण नू तुरदा है उच्चियां वल तां हर कोई तुरदा है पर पानी दा एक सुभाअ है ओ उच्चे वल नहीं तकदा ਉਹ ਹਮੇਸ਼ਾ ਨਿਵਾਨ ਨੂੰ ਤੁਰਦਾ ਹੈ ਅਗਲਾ ਉਹਦਾ ਲੱਛਣ ਹੈ ਨਿਰਮਲ ਪਾਣੀ ਦਾ ਲੱਛਣ ਹੈ ਉਹ ਨਿਰਮਲ ਹੈ ਸ਼ੀਤਲ ਹੈ ਧਿਆਨ ਰੱਖਣਾ ਪਾਣੀ ਇੰਨਾ ਨਿਰਮਲ ਹੈ ਜਿਤਨੇ ਮਰਜ਼ੀ ਰੰਗਾਂ ਵਿੱਚ ਮਿਲਾ ਦਿੱਤਾ ਜਾਏ ਪਹਿਲਾਂ ਮੈਂ ਕੇਵਲ ਇਸ ਪੌੜੀ ਦੀ ਆਖਰੀ ਵਿਚਾਰ ਕਰ ਰਿਹਾ ਫਿਰ ਆਪਾਂ ਤੁਰਨਾ ਕਿ ਭਾਈ ਗੁਰਦਾਸ ਕੀ ਕਹਿਣਾ ਚਾਹੁੰਦੇ ਕੇਵਲ ਪਾਣੀ ਦੀ ਗੱਲ ਕਰਦਿਆਂ ਕਹਿੰਦੇ ਨੇ ਸੱਜਣਾ ਪਾਣੀ ਧਰਤੀ ਤੋਂ ਹੇਠਾਂ ਨੀਵਾਂ ਹੀ ਪਾਣੀ ਦਾ ਸੁਭਾਅ ਉੱਚਿਆਂ ਵੱਲ ਨਹੀਂ ਜਾਂਦਾ ਨੀਵਿਆਂ ਵੱਲ ਨੂੰ ਜਾਂਦਾ ਹੀ ਪਰ ਉਪਕਾਰੀ ਹੈ ਨਾ ਫਿਰ ਕਹਿਣ ਲੱਗੇ ਉਹ ਨਿਰਮਲ ਹੈ ਜਿਤਨੇ ਮਰਜ਼ੀ ਰੰਗਾਂ ਵਿੱਚ ਮਿਲਾ ਦੇ ਕੁਝ ਸਮੇਂ ਤੋਂ ਬਾਅਦ ਰੰਗ ਤਾਂ ਬਹਿ ਜਾਣਗੇ ਪਾਣੀ ਫਿਰ ਨਿਰਮਲ ਹੈ ਅਸੀਂ ਕੱਪੜੇ ਪਾਣੀ ਵਿੱਚ ਧੋਨੇ ਆ ਕੱਪੜਿਆਂ ਦੀ ਮੈਲ ਨੂੰ ਪਾਣੀ ਉਤਾਰ ਦੇਗਾ ਤੇ ਉਸ ਬਰਤਨ ਨੂੰ ਤੁਸੀਂ ਇੱਕ ਦਿਨ ਪਿਆ ਰਹਿਣ ਦਿਓ ਤੇ ਜਦੋਂ ਤੱਕੋਗੇ ਟਿਕੇ ਹੋਏ ਪਾਣੀ ਵਿੱਚ ਮੈਲ ਤਾਂ ਥੱਲੇ ਬਹਿ ਜਾਏਗੀ ਪਾਣੀ ਉਸੇ ਤਰ੍ਹਾਂ ਫਿਰ ਉੱਤੇ ਨਿਰਮਲ ਨਜ਼ਰ ਆਵੇਗਾ ਪਹਿਲੀ ਗੱਲ ਉਹ ਨਿਰਮਲ ਹੈ ਤੇ ਦੂਸਰੀ ਗੱਲ ਉਹ ਸ਼ੀਤਲ ਹੈ ਕਿਸੇ ਨੂੰ ਪਿਆਸ ਲੱਗੀ ਹੋਵੇ ਤੜਪਦਾ ਹੋਵੇ ਪਸ਼ੂ ਪੰਛੀ ਮਨੁੱਖ ਹੋਵੇ ਬਨਸਪਤੀ ਹੋਵੇ ਪਾਣੀ ਦਾ ਸੁਭਾਅ ਹੈ ਜਿਹੜਾ ਉਹਨੂੰ ਪੀ ਲੈਂਦਾ ਹੈ ਉਹਦੇ ਅੰਦਰ ਨੂੰ ਸ਼ੀਤਲਤਾ ਦਿੰਦੇ ਹੀ ਠੰਡ ਦਿੰਦੇ ਹੀ ਅਗਲਾ ਪਾਣੀ ਦਾ ਸੁਭਾਅ ਹੀ ਉਹ ਸ਼ੁੱਧ ਹੈ ਉਹਦੇ ਕੋਲ ਤਨ ਕੋਈ ਮੈਲਾ ਲੈ ਕੇ ਆ ਜਾਏ ਤਨ ਦੀ ਮੈਲ ਉਤਾਰ ਦਿੰਦਾ ਹੈ ਉਹਦੇ ਕੋਲ ਕੋਈ ਬਰਤਨ ਮੈਲੇ ਲੈ ਕੇ ਆ ਜਾਏ ਉਹ ਬਰਤਨ ਦੀ ਮੈਲ ਉਤਾਰ ਦਿੰਦਾ ਹੈ ਉਹਦੇ ਕੋਲ ਕੋਈ ਕੱਪੜੇ ਮੈਲੇ ਲੈ ਕੇ ਆ ਜਾਏ ਉਹ ਕੱਪੜਿਆਂ ਮੈਲਿਆਂ ਦੀ ਮੈਲ ਉਤਾਰ ਦਿੰਦਾ ਹੈ ਚੇਤੇ ਰੱਖੀਏ ਪਾਣੀ ਵਿੱਚ ਗੁਣ ਨਹੀਂ ਇਹ ਸਾਰੀਆਂ ਸਿੱਖੀ ਦੀਆਂ ਨਿਸ਼ਾਨੀਆਂ ਨੇ

ਕਿਸੇ ਦੀ ਤਪਸ਼ ਨੂੰ ਸਹਿ ਨਹੀਂ ਸਕਦਾ। ਇਹ ਆਪਾਂ ਆਉਣ ਵਾਲੇ ਦਿਨਾਂ ਵਿੱਚ ਵਿਚਾਰਾਂਗੇ ਕਿ ਸਿੱਖ ਤੱਤਾ ਕਦੋਂ ਹੁੰਦਾ ਹੈ। ਤੱਤਾ ਹੋਵੇ ਧੁੱਪ ਵਿੱਚ, ਧੁੱਪ ਜਦੋਂ ਮਿਲੇ ਉਦੋਂ ਗਰਮ ਹੋ ਜਾਂਦਾ ਹੈ, ਤੇ ਕਹਿਣ ਲੱਗੇ ਛਾਵੇਂ ਠੰਡਾ ਬਿਰਤੀ ਆਣੀ, ਤੇ ਜਦੋਂ ਛਾਂ ਦੀ ਸੰਗਤ ਮਿਲੇ ਤੇ ਬਿਲਕੁਲ ਠੰਡਾ ਠਾਰ ਹੋ ਜਾਂਦਾ। ਇਹਦਾ ਗੁਣੇ ਪਾਣੀ ਦਾ, ਜਦੋਂ ਅੱਕ ਦੀ ਸਰਦੀ ਪੈਂਦੀ ਹੋਵੇ ਕਿੰਨਾ ਪਰਉਪਕਾਰੀ ਏ। ਅੱਕ ਦੀ ਸਰਦੀ ਪੈਂਦੀ ਏ ਤੇ ਖੂਹਾਂ ਵਿੱਚੋਂ ਪਾਣੀ ਕੱਢੋ ਤੇ ਪਾਣੀ ਨਿੱਘਾ ਮਿਲੇਗਾ, ਤੇ ਜਿੱਦਣ ਅੱਕ ਦੀ ਗਰਮੀ ਪੈਂਦੀ ਹੋਵੇਗੀ ਤੇ ਖੂਹ ਵਿੱਚੋਂ ਪਾਣੀ ਕੱਢ ਕੇ ਦੇਖੋ ਠੰਡਾ ਹੋ ਜਾਏਗਾ, ਕਿਉਂਕਿ ਉਹ ਪਰਉਪਕਾਰੀ ਏ ਨਾ। ਤੇ ਭਾਈ ਸਾਹਿਬ ਜੀ ਕਹਿਣ ਲੱਗੇ, ਇਹ ਮਤ ਸਮਝੀ ਜੋ ਤਪਦਾ ਕਿਸੇ ਨੂੰ ਦੁੱਖ ਦੇਣ ਲਈ। ਕਹਿਣ ਲੱਗੇ, ਜੋ ਤਪਦਾ ਤਪਦਾ ਪਰਉਪਕਾਰ ਨੂੰ, ਕੇਵਲ ਭਲਾ ਕਰਨ ਵਾਸਤੇ ਤਪਦਾ। ਕਹਿਣ ਲੱਗੇ, ਠੰਡੇ ਪਰਉਪਕਾਰ ਵਿਹਾਣੀ, ਉਹ ਠੰਡਾ ਹੋਇਆ ਵੀ ਪਰਉਪਕਾਰ ਕਰਦਾ। ਕਹਿਣ ਲੱਗੇ, ਅਗਨ ਬੁਝਾਏ ਤਪਤ ਵਿੱਚ, ਜਦੋਂ ਤਪਦਾ ਉਦੋਂ ਵੀ ਅੱਗ ਨੂੰ ਬੁਝਾਉਂਦਾ ਹੈ। ਇਹਦਾ ਮਤਲਬ ਇਹ ਨਹੀਂ ਜੇ ਉਹ ਤਪ ਗਿਆ ਤੇ ਅੱਗ ਨੂੰ ਹੋਰ ਤੇਜ ਕਰੇਗਾ, ਉਹਨੂੰ ਤਪੇ ਨੂੰ ਤੂੰ ਅੱਗ ਤੇ ਪਾ ਕੇ ਦੇਖ, ਉਹ ਅੱਗ ਨੂੰ ਬੁਝਾ ਦਿੰਦਾ। ਕਹਿਣ ਲੱਗੇ, ਠੰਡਾ ਹੋਵੇ ਬਿਲਬ ਨਾ ਲਾਣੀ ਗੁਰਸਿੱਖੀ ਦੀ, ਇਹੋ ਨਿਸ਼ਾਨੀ। ਹੁਣ ਪਹਿਲੀ ਪੰਕਤੀ ਤੋਂ ਆਪਾਂ ਸ਼ੁਰੂ ਕਰਨਾ ਹੈ। ਭਾਈ ਸਾਹਿਬ ਕਹਿਣ ਲੱਗੇ, ਧਰਤੀ ਪੈਰਾਂ ਹੇਠ ਹੈ। ਕਹਿੰਦੇ ਨੇ ਸਿੱਖਾਂ, ਧਰਤੀ ਵਿੱਚ ਬੜੀ ਨਿਮਰਤਾ ਹੀ, ਜੇ ਗੁਰੂ ਨਾਨਕ ਦੀ ਸਿੱਖੀ ਸਿੱਖਣੀ ਆ, ਜਿਹਦੇ ਚਰਨਾਂ ਦੀ ਧੂੜ ਗੁਰੂ ਰਾਮਦਾਸ ਮੰਗਦੇ ਨੇ, ਜਿਹਦੇ ਚਰਨਾਂ ਦੀ ਧੂੜ ਗੁਰੂ ਅਰਜਨ ਸਾਹਿਬ ਮੰਗਦੇ ਨੇ, ਜਿਹਦੇ ਚਰਨਾਂ ਦੇ ਜੋੜੇ ਭਾਈ ਗੁਰਦਾਸ ਬਣਦੇ ਨੇ, ਜੇ ਉਹ ਸਿੱਖੀ ਸਿੱਖਣੀ ਚਾਹੁੰਦਾ ਹੈ ਤੇ ਸਭ ਤੋਂ ਪਹਿਲਾਂ ਤੇਰੇ ਅੰਦਰ ਪਾਣੀ ਦੀ ਤਰ੍ਹਾਂ ਨਿਮਰਤਾ ਹੋਣੀ ਚਾਹੀਦੀ। ਪਹਿਲਾ ਲੱਛਣ ਹੀ ਇਹ ਕਿ ਧਰਤੀ ਪੈਰਾਂ ਹੇਠ ਹੈ। ਜਿੰਨੇ ਕੁ ਲੋਕ ਨਿਮਰਤਾ ਵਿੱਚ ਰਹਿੰਦੇ ਨੇ ਸਜਣਾ, ਤੂੰ ਉਦੋਂ ਵੱਧ ਨਿਮਰਤਾ ਵਿੱਚ ਆ ਜਾਈ, ਧਰਤੀ ਪੈਰਾਂ ਹੇਠ ਹੈ। ਕਹਿਣ ਲੱਗੇ, ਧਰਤੀ ਹੇਠ ਵਸੰਦਾ ਪਾਣੀ, ਜਿਵੇਂ ਪਾਣੀ ਨੇ ਸਾਰੀ ਧਰਤੀ ਨੂੰ ਨਿਮਰਤਾ ਵੀ ਚੁੱਕਿਆ ਹੈ, ਤੂੰ ਇੰਨਾ ਕੁ ਨਿਮਰਤਾ ਵਿੱਚ ਆ ਜਾਈ ਕਿ ਪਾਣੀ ਦੀ ਤਰ੍ਹਾਂ ਤੂੰ ਨਿਮਰਤਾ ਵਿੱਚ ਆ ਜਾਏਗਾ। ਸਿੱਖੀ ਦਾ ਪਹਿਲਾ ਲੈਸਨ ਹੀ ਇਹ ਵੇ ਕਿ ਤੇਰੇ ਅੰਦਰ ਨਿਮਰਤਾ ਹੋਣੀ ਚਾਹੀਦੀ। ਜੇ ਤੇਰੇ ਅੰਦਰ ਨਿਮਰਤਾ ਨਹੀਂ ਤੇ ਯਾਦ ਰੱਖੀ, ਬਾਬੇ ਨੇ ਅੱਗੇ ਸਿੱਖੀ ਦਾ ਪਾਠ ਤੈਨੂੰ ਅਗਲਾ ਸਬਕ ਦੇਣਾ ਹੀ ਨਹੀਂ, ਪਹਿਲਾ ਸਬਕ ਤੈਨੂੰ ਇਹ ਪੜ੍ਹਨਾ ਪੈਣਾ, ਤੂੰ ਨਿਮਰਤਾ ਵਿੱਚ ਆ। ਇਹੀ ਕਾਰਨ ਜਦੋਂ ਮੇਰੇ ਹਜ਼ੂਰ ਦੇ ਚਰਨਾਂ ਵਿੱਚ ਕੋਈ ਵੀ ਆਉਂਦਾ ਸੀ ਨਾ, ਤੇ ਇੱਕ ਗੱਲ ਕਹਿਣੀ, ਸਿੱਖਾਂ ਭਾਂਡੇ ਮਾਂਜ, ਇੱਕ ਗੱਲ ਕਹਿਣੀ, ਸਿੱਖਾਂ ਤੂੰ ਤੱਪੜ ਝਾੜ, ਇੱਕ ਗੱਲ ਕਹਿਣੀ, ਸਿੱਖਾਂ ਤੂੰ ਲੰਗਰ ਵਰਤਾਈ। ਚੇਤੇ ਰੱਖਿਓ, ਪੰਗਤ ਦਾ ਬੜਾ ਆਨੰਦ ਜੇ। ਮੈਂ ਬੜੀ ਸੋਹਣੀ ਗੱਲ ਗੁਰਮੁਖ ਪਿਆਰੇ ਤੋਂ ਸੁਣੀ, ਉਹ ਕਹਿੰਦਾ, ਮੈਨੂੰ ਇੱਕ ਗੋਰੇ ਨੇ ਗੱਲ ਕਹੀ, ਕਹਿੰਦਾ, ਜਦੋਂ ਅਸੀਂ ਤੱਪੜ ਤੇ ਬੈਠ ਕੇ ਹੱਥ ਕਰਾਂਗੇ ਨਾ ਪ੍ਰਸ਼ਾਦਾ ਮੰਗਣ ਲਈ, ਉਦੋਂ ਅੱਧੀ ਹਉਮੇ ਮਰ ਜਾਏਗੀ ਕਿ ਸਤਿਗੁਰੂ ਅਸੀਂ ਤੇਰੇ ਦਰ ਦੇ ਭਿਖਾਰੀ, ਤੇਰੇ ਦਰ ਤੇ ਮੰਗਦੇ ਹਾਂ। ਖੈਰ ਮੈਂ ਅਰਜ਼ ਕਰਾਂ, ਉਹ ਕਹਿ ਰਹੇ ਨੇ, ਭਾਈ ਗੁਰਦਾਸ, ਧਰਤੀ ਦੀ ਤਰ੍ਹਾਂ ਨਿਮਰਤਾ ਵਿੱਚ ਆ ਜਾ। ਸਾਹਿਬ ਉਹਨੂੰ ਜੋੜਿਆਂ ਦੀ, ਝਾੜੂ ਦੀ, ਤੱਪੜ ਦੀ ਸੇਵਾ ਦਿੰਦੇ ਨੇ, ਤੇ ਨਿਮਰਤਾ ਵਿੱਚ ਕਿੰਨੇ ਕੁ ਵੱਡੇ ਗੁਣ ਨੇ। ਗੁਰੂ ਅਰਜਨ ਸਾਹਿਬ ਨੇ ਇੱਕ ਪਵਿੱਤਰ ਬਚਨ ਕੀਤਾ, ਪਹਿਲਾ ਸਿੱਖੀ ਦਾ ਗੁਣ ਇਹ ਵੇ, ਤੂੰ ਚੁੱਕ ਜਾ, ਨਿਮਰਤਾ ਵਿੱਚ ਆ ਜਾ। ਸਤਿਗੁਰੂ ਕਹਿੰਦੇ ਨੇ, ਜਦੋਂ ਮੈਂ ਆਪਣੇ ਪਿਤਾ ਗੁਰੂ ਰਾਮਦਾਸ ਜੀ ਕੋਲ ਟਿਕਿਆ ਸਾਂ ਨਾ, ਤੇ ਉਹਨਾਂ ਨੇ ਇੱਕ ਗੱਲ ਕਹੀ, ਕਹਿਣ ਲੱਗੇ, ਪੁੱਤਰ ਅਰਜਨ ਦੇਵ, ਜੇ ਤੂੰ ਵਕਾਰਾਂ ਤੋਂ ਬਚਣਾ ਹੈ, ਜੇ ਦੁਸ਼ਮਣਾਂ ਦੀ ਈਰਖਾ ਤੋਂ ਬਚਣਾ ਹੈ, ਜੇ ਤੂੰ ਇਹਨਾਂ ਵੈਰੀਆਂ ਤੋਂ ਬਚਣਾ ਹੈ, ਇੱਕ ਕੰਮ ਕਰ, ਮੈਂ ਤੈਨੂੰ ਕੁਝ ਹਥਿਆਰ ਦੇਣੇ ਚਾਹੁੰਦਾ ਵਾਂ, ਤੇ ਇਹਨਾਂ ਸ਼ਸਤਰਾਂ ਨੂੰ ਤੂੰ ਸਾਂਭ ਕੇ ਰੱਖੀ। ਪੁੱਛਾਂ, ਕਿਹੜੇ ਸ਼ਸਤਰ? ਕਹਿਣ ਲੱਗੇ, ਇੱਕ ਤਾਂ ਗਰੀਬੀ ਦੀ ਮੈਂ ਤੈਨੂੰ ਗਦਾ ਦੇਣੀ ਚਾਹੁੰਦਾ ਵਾਂ, ਗਦਾ ਦਾ ਅਰਥ ਗੁਰਜ, ਮੈਂ ਤੈਨੂੰ ਗਰੀਬੀ ਦੀ ਗੁਰਜ ਦੇਣੀ ਚਾਹੁੰਦਾ ਵਾਂ। ਗਰੀਬੀ ਦਾ ਅਰਥ ਨਿਮਰਤਾ। ਸਿੱਖੀ ਦਾ ਪਹਿਲਾ ਗੁਣ ਹੀ ਇਹ ਵੇ ਕਿ ਨਿਮਰਤਾ ਹੋਵੇ। ਤੈਨੂੰ ਮੈਂ ਗਰੀਬੀ ਦੀ ਗਦਾ ਦੇਣੀ ਚਾਹੁੰਦਾ, ਜਿਸ ਗੁਰਜ ਨਾਲ ਤੂੰ ਜ਼ਾਲਮ ਦਾ ਵੈਰੀ ਨਾਲ ਟੱਕਰ ਲੈ ਸਕੇ, ਤੇ ਦੂਜਾ ਮੈਂ ਤੇਰੇ ਹੱਥ ਵਿੱਚ ਖੰਡਾ ਪਕੜਾਉਣਾ ਚਾਹੁੰਦਾ। ਤੇ ਪੁੱਛਿਆ, ਮਹਾਰਾਜ, ਖੰਡਾ ਕਿਹੜਾ? ਤੇ ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ, ਗਰੀਬੀ ਗਦਾ ਹਮਾਰੀ, ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ ਕੀ ਗਦਾ ਹਮਾਰੀ। ਕਹਿਣ ਲੱਗੇ, ਖੰਨਾ ਸਗਲ ਰੇਨ ਸ਼ਾਰੀ, ਸਭ ਦੇ ਚਰਨਾਂ ਦੀ ਧੂੜ ਬਣ ਜਾ, ਇਹ ਤੇਰੇ ਵਾਸਤੇ ਖੰਡੇ ਦਾ ਕੰਮ ਕਰੇਗਾ, ਤੂੰ ਨਿਮਰਤਾ ਸਿੱਖ ਲੈ। ਕਿਉਂਕਿ ਭਾਈ ਗੁਰਦਾਸ ਕਹਿੰਦੇ ਨੇ, ਸਿੱਖੀ ਦਾ ਪਹਿਲਾ ਗੁਣ ਹੀ ਇਹ ਵੇ, ਤੂੰ ਨਿਮਰਤਾ ਵਿਚਾਰ। ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਨ ਸ਼ਾਰੀ, ਤਿਸ ਆਗੈ ਪੋ ਨਾ ਟਿਕੈ ਵਿਕਾਰੀ। ਉਹਦੇ ਅੱਗੇ ਕਿਸੇ ਵਿਕਾਰੀ ਨੇ ਟਿਕਣਾ? ਤੇ ਸਾਹਿਬ ਕਹਿੰਦੇ ਨੇ, ਗੁਰ ਪੂਰਾ ਇਹ ਗੱਲ ਸਾਰੀ, ਮੇਰੇ ਪੂਰੇ ਗੁਰੂ ਨੇ ਇੱਕ ਗੱਲ ਸਮਝਾ ਦਿੱਤੀ ਕਿ ਸੱਜਣਾ, ਇੰਨੀ ਨਿਮਰਤਾ ਵਿੱਚ ਆ ਜਾਈ ਜੇ ਤੂੰ ਸਿੱਖੀ ਵਿੱਚੋਂ ਕੁਝ ਕਮਾਉਣਾ ਚਾਹੁੰਦਾ ਹੈ ਤਾਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਧਾਰ

0: मैं केवल पहली पंक्ति ते अर्थ करनी चाहना इस गल नूं आपां खोल सकीए कि निम्रता तो बिना सिखी कमाई नहीं जांदी। हजूर दे बचन पढ़ने आना ते कबीर साहब दा एक पावन पवित्र शलोक आउंदा है, कहिंदे ने देख वाहिगुरु ने संसार नूं इस तरह बनाया कि जिवें मानो रेत होवे, जिवें मारूथल होवे, ते कहन लगे रेत विच ना किसी ने खंड मिला दिती है, चीनी शुगर मिला दिती है, हुण कीड़ी दा सुभाव ही है खंड खाना, मिठे नूं खाना, ते एक हाथी है वह भी चाहता मैनू मिठास मिल जाए। पर गुरु ग्रंथ साहिब विच भगत जी कहिंदे ने जे नाम ते मिठे नूं चखना चाहना तां पहली एक गल चेते रखी, हाथी बन के ना आवीं, क्योंकि हाथी ने कदी भी खंड नहीं चुन सकनी। जे तू खंड दा आनंद मानना चाहना तां तैनू कीड़ी बन के रेत भी तुरना पएगा। कदी हाथी ने सलाद माणे, जे सिक्खी विच नाम दा रस लैणी ते हाथी वाली हंकार की बिरती नाल ना आई, इत्थे कीड़ी वाली बिरती लैके हां ते मेरा दाता कृपा करके तैनू नाम दा रस देगा। हजूर ने बाणी विच बचन कीते, कहन लगे हर है खांड रेत मैं बिखरी, के वाहिगुरु दा नाम रूपी खंड जेड़ी है रेत विच बिखरी पई है, खिंडी पई है। कहन लगे हाथी चुनी ना जाए, जे कोई हाथी वाली बिरती नाल जाएगा कदी चुन के नहीं खा सकदा। कहन लगे कहे कबीर गुर भली बुझाई, मेरे गुरु ने पहली गल समझा दिती, कीती होए कह खाए। ए श्लोक दो वारी आया, चीती भी आया ते कीती भी आया। कहन लगे कहे कबीर गुर भली बुझाई, कीती होए कह खाए, गुरु ने पहली गल कही जे तू कीड़ी बनेगा तां स्वाद चखना है, क्योंकि निम्रता तो बिना कदी नाम दा स्वाद किसे नूं आया। पहला सबक निम्रता है। सारे संगत ए बचन जदों सी कबीर साहब दे पढ़ने आ, कहिंदे ने जे सिक्खी नूं कमाणा है ना जेड़ी गुरु ग्रंथ साहिब विच, ते पहली बचन ए आ जदों बाबे दे चरणां विच आए ते एक मन लै के आवी, कबीर सब ते हम बुरे, इन्ना कु निम्रता विच आ जी, मेरे मालका सब दुनिया तो मैं माड़ा वा, खम तज भलो सब कोए, मेनू छद के सारी दुनिया चंगी है, जिन ऐसा कर बूझिया मीत हमारा, सोए धरती पैरा हेठ है धरती हेठ बसंदा पानी। जे सिखी कमाणी आ ते गुरु नानक साहिब दा बचन पल्ले बन लै कि हम नहीं चंगे बुरा नहीं कोए, धरती पैरा हेठ है धरती हेठ बसंदा पानी, तू इन्ना कु नीवा निम्रता भी चला जा कि हम नहीं चंगे बुरा नहीं कोए, परनवत नानक तारे सोए, इन्ना कु निम्रता भी चला जा कि फरीदा बुरे दा भला कर, गुस्सा मन ना हंडाए, देही रोग ना लगे पल्ले सब कुछ पाए। जे सिक्खी सिखनिया ते एक गल ध्यान विच रख लै, कह दे कि फरीदा जो तै मारन मुकियां, ए निम्रता वाला पक्ष है। आपां अगे ए भी गल करांगे कि सिख तत्ता कदों हुंदा है। साहब कह रहे ने जो तै मारन मुकियां, जे तेरे ते कोई वार करदा है तेरा बुरा तकदा है। इत्थे मुकियां दा अर्थ प्रोफेसर साहिब सिंह होरां ने कीता है, जे कोई तेरे नाल वधीकी करदा है, जे कोई तेरे नाल ईरखा विच तेनू नीवां दिखाणा चाहुंदा है ते एक काम करी, तू ओदे नाल ईरखा ना करी, ਉਹ ਤਾਂ ਅੰਦਰੋਂ ਸੜਿਆ ਪਿਆ, ਜੇ ਤੂੰ ਵੀ ਸੜ ਗਿਆ ਫਿਰ ਤੇਰੇ ਵਿੱਚ ਤੇ ਉਹਦੇ ਵਿੱਚ ਅੰਤਰ ਕੋਈ ਨਹੀਂ ਰਹਿਣਾ। ਸਿੱਖੀ ਦਾ ਪਹਿਲਾ ਸਬਕ ਇਹ ਵੇ, ਸਾਹਿਬ ਜੀ ਕਹਿ ਰਹੇ ਨੇ ਜੋ ਤੈ ਮਾਰਨ ਮੁਕੀਆਂ ਤਿਨਾ ਨਾ ਮਾਰਾ ਘੁੰਮ, ਅਗਲੀ ਪੰਕਤੀ ਆਪ ਨੇੜੇ ਘਰ ਜਾਈਏ। ਹੁਣ ਇਹਦੇ ਅਰਥ ਕਈ ਵਾਰੀ ਸੱਜਣ ਕਰਦੇ ਨੇ ਆਪ ਨੇੜੇ ਘਰ ਜਾਈਏ, ਤੂੰ ਆਪਣੇ ਘਰ ਚਲਾ ਜੇ ਗੱਲ ਸੁਣ ਕੇ, ਨਹੀਂ ਇਹਦੇ ਅਰਥ ਨੇ ਆਪ ਨੇੜੇ ਘਰ ਜਾਈਏ। ਜਦੋਂ ਤੂੰ ਉਹਦਾ ਜਵਾਬ ਨਹੀਂ ਦੇਗਾ, ਉਸ ਈਰਖਾਲੂ ਨਾਲ ਈਰਖਾ ਨਹੀਂ ਕਰੇਗਾ, ਤੇ ਜਿਹੜਾ ਤੇਰਾ ਮਨ ਘਰ ਤੋਂ ਬਾਹਰ ਭਟਕਦਾ ਪਿਆ ਨਾ, ਆਪ ਨੇੜਾ ਘਰ ਜਾਈਏ, ਇਹ ਤੇਰਾ ਮਨ ਆਪਣੇ ਨਿੱਜ ਘਰ ਵਿੱਚ ਸਦਾ ਲਈ ਟਿਕ ਜਾਏਗਾ, ਇਹ ਸ਼ਾਂਤ ਹੋ ਜਾਏਗਾ। ਆਪ ਨੇੜਾ ਘਰ ਜਾਈਏ ਪੈਰ ਤਿਨਾਂ ਦੇ ਚੁੰਮ, ਕਹਿਣ ਲੱਗੇ ਇੰਨੀ ਕੁ ਨਿਮਰਤਾ ਆ ਜਾਏ ਕਿ ਧਰਤੀ ਹੇਠ ਬਸੰਦਾ ਪਾਣੀ, ਤੂੰ ਨਿਮਰਤਾ ਵੀ ਚਲਾ ਜਾ। ਸਤਿਗੁਰੂ ਨੇ ਕੈਸੇ ਕਮਾਲ ਦੇ ਬਚਨ ਕੀਤੇ ਨੇ ਅੰਮ੍ਰਿਤਮਈ ਬਾਣੀ ਵਿੱਚ। श्रीमान भाई साहब भाई वीर सिंह होरां दा एक पावन पवित्र बचन है, उन्हां दी एक रुबाई है, ते उन्हां ने समुंदर दा ते नदी दा आपसी वार्तालाप कराया। हजूर कहिंदे ने बचन करदे ने जिहड़े भाई साहब अपनी रचना विच कोशिश करदे ने कि अपने शब्दां विच लोकां नूं समझा सकीए, कहण लगे ਨਦੀ ਨਾ ਅੱਜ ਬਰਸਾਤ ਦਾ ਪਾਣੀ ਲੈ ਕੇ ਨਕਾਨਕ ਭਰੀ ਏ, ਛਾਲਾਂ ਮਾਰਦੀ ਗਈ, ਜਿਹਦੇ ਸਾਹਮਣੇ ਪੱਥਰ ਆਇਆ ਉਹ ਵੀ ਰੋੜ ਲਿਆ, ਜੇ ਚਟਾਨ ਆ ਰਹੀ ਉਹਨੂੰ ਵੀ ਤੋੜ ਕੇ ਆਪਣੇ ਲਾਲ ਲੈ ਤੁਰੀ, ਜੇ ਇਸ ਨਦੀ ਦੇ ਸਾਹਮਣੇ ਕਿਤੇ ਮਨੁੱਖ ਆਇਆ ਉਹਨੂੰ ਵੀ ਰੋੜ ਲਿਆ, ਜੇ ਪਾਣੀ ਸਾਹਮਣੇ ਪਸ਼ੂ ਆਇਆ ਉਹ ਵੀ ਰੋੜ ਲਿਆ। ਗੱਲ ਕੀ ਇਹਨੇ ਪੱਥਰ ਵੀ ਰੋੜੇ, ਇਹਨੇ ਰੁੱਖ ਵੀ ਤੋੜ ਲਏ, ਇਹਨੇ ਬੰਦੇ ਨੂੰ ਵੀ ਰੋੜ ਲਿਆ, ਇਹਨੇ ਪਸ਼ੂ ਤੇ ਪੰਛੀ ਵੀ ਰੋੜ ਲਏ, ਇਹਨੇ ਕੱਚੀਆਂ ਚਟਾਨਾਂ ਵੀ ਰੋੜ ਲਈਆਂ। ਤੇ ਜਦੋਂ ਇਹ ਨਦੀ ਸਾਗਰ ਦੇ ਵਿੱਚ ਜਾ ਕੇ ਲੀਨ ਹੋਈ ਨਾ, ਤੇ ਕਹਿਣ ਲੱਗੀ, ਦੇਖ ਸਾਗਰ ਮੈਂ ਤੇਰੀ ਕਿੰਨੀ ਸੇਵਾ ਕਰਨੀ ਆ, ਮੈਂ ਤੇਰੇ ਵਾਸਤੇ ਕਿੰਨੀਆਂ ਕੀਮਤੀ ਵਸਤੂਆਂ ਲੈ ਕੇ ਆਉਂਦੀ ਆ, ਤੇਰੇ ਨਾਲ ਇੰਨਾ ਪਿਆਰੇ ਮੈਂ ਤੇਰੇ ਲਈ ਜਿਹੜੇ ਤੋਹਫੇ ਲੈ ਕੇ ਆਉਂਦੀ ਆ, ਜੇ ਮਨੁੱਖ ਅੜਦਾ ਮੈਂ ਉਹਨੂੰ ਰੋੜ ਲੈਣੀ ਆ, ਪਸ਼ੂ ਰੋੜਨੀ ਆ, ਪੱਥਰ ਰੋੜਨੀ ਆ, ਮੈਂ ਮਿੱਟੀ ਦੀਆਂ ਚਟਾਨਾਂ ਰੋੜਨੀਆਂ। ਤੇ ਸਾਗਰ ਹੱਸ ਕੇ ਕਹਿੰਦਾ, ਨਦੀਏ ਮੁੱਤਾਂ ਤੋਂ ਤੂੰ ਮੇਰੇ ਕੋਲ ਪਿਟਾਵਾਂ ਲੈ ਕੇ ਆਉਂਦੀ ਏ, ਪਰ ਮੈਂ ਇੱਕ ਗੱਲ ਤੇਰੇ ਤੋਂ ਪੁੱਛਣੀ ਚਾਹਨਾ, ਕਦੀ ਬੈਂਤ ਦਾ ਰੁੱਖ ਕਿਉਂ ਨੀ ਲੈ ਕੇ ਆਏ, ਬੈਂਤ ਦੇ ਰੁੱਖ ਨੂੰ ਕਿਉਂ ਨੀ ਆਂਦਾ? ਤੇ ਮੈਂ ਅਰਜ਼ ਕਰਾਂ, ਉਦਾਹਰਣ ਦਾ ਹਮੇਸ਼ਾ ਇੱਕ ਪੱਖ ਲਈਦਾ, ਹਾਲਾਂਕਿ ਬਾਣੀ ਵਿੱਚ ਵਾਸ ਦੀ ਬੜੀ ਸਾਹਿਬ ਨੇ ਨਖੇਤੀ ਵੀ ਕੀਤੀ ਏ, ਕਿਉਂਕਿ ਥੁੱਥ ਹੈ, ਗੰਢਾਂ ਵਾਲਾ ਹੈ, ਕੁੱਲ ਘਾਤੀ ਏ, ਪਰ ਇੱਕ ਪੱਖ ਲੈਣਾ। ਕਹਿਣ ਲੱਗੇ, ਨਦੀਏ ਸਾਰੇ ਲੈ ਕੇ ਆਉਣੀ ਏ, ਬੂਟੇ ਬੂਟੀਆਂ ਪੱਟਣੀ ਏ, ਬੰਦਿਆਂ ਨੂੰ ਰੋੜਨੀ ਏ, ਪਸ਼ੂ ਰੋੜਨੀ ਏ, ਪਰ ਮੈਨੂੰ ਦੱਸ ਖਾਂ, ਕਦੀ ਤੂੰ ਬੈਠਦਾ ਪੇਟਾ ਕਿਉਂ ਨੀ ਲਿਆਂਦਾ? ਤੇ ਅੱਗੋਂ ਨਦੀ ਨੇ ਉੱਤਰ ਬੜਾ ਸੋਹਣਾ ਦਿੱਤਾ, ਕਹਿਣ ਲੱਗੀ, ਉਹ ਸੌ ਸਾਗਰ ਕਦੀ ਆਸ ਵੀ ਨਾ ਕਰੀ ਮੈਂ ਬੈਂਤ ਨੂੰ ਪੱਟ ਸਕਾਂ। ਕਹਿਣ ਲੱਗਾ, ਹੱਦ ਹੋ ਗਈ, ਇੰਨਾ ਤੇਰਾ ਬਹਾਵ ਤੇ ਬੈਂਤ ਨੂੰ ਪੱਟ ਕਿਉਂ ਨੀ ਸਕਦੀ? ਕਹਿਣ ਲੱਗੀ, ਉਹਨੂੰ ਝੁਕਣ ਦੀ ਜਾਚ ਆ ਗਈ ਆ, ਜਿਹੜੇ ਝੁਕ ਜਾਂਦੇ ਨੇ ਉਹਨਾਂ ਤੇ ਮੇਰੀ ਪੇਸ਼ ਕੋਈ ਨੀ ਜਾਂਦੀ, ਜਿਹੜਾ ਅੜ ਜਾ ਉਹਨੂੰ ਮੈਂ ਜੜਾਂ ਤੋਂ ਪੱਟ ਲਿਆਉਣੀ। ਭਾਈ ਸਾਹਿਬ ਕਹਿਣ ਲੱਗੇ, ਯਾਦ ਰੱਖੀਓ ਮਨਾ, ਦੇਖ ਇੱਕ ਝੱਖੜ ਪਿਆ ਚੱਲਦਾ ਈ, ਇੱਕ ਨਦੀ ਵਹਿੰਦੀ ਪਈ ਆ, ਤੂੰ ਇੰਨਾ ਕੁ ਨਿਵਰਤਾ ਵੀ ਚਲਾ ਜਾਈ, ਬੈਂਤ ਦੀ ਤਰ੍ਹਾਂ ਆਪਣੇ ਆਪ ਨੂੰ ਝੁਕਾਉਣ ਦੀ ਜਾਚ ਸਿੱਖ ਲੈ, ਜਦੋਂ ਤੂੰ ਨਿਮਰਤਾ ਵੀ ਝੁਕਣ ਦੀ ਜਾਚ ਸਿੱਖ ਗਿਆ, ਤੇ ਚੇਤੇ ਰੱਖੀ ਵਕਾਰਾਂ ਦੇ ਜਿਤਨੇ ਮਰਜ਼ੀ ਨਦੀਆਂ ਵੀ ਤੂਫਾਨ ਆਉਣ, ਤੇ ਵਕਾਰਾਂ ਦੀ ਤਾਕਤ ਨਹੀਂ ਤੈਨੂੰ ਪੱਟ ਕੇ ਲੈ ਜਾਣ, ਕਿਉਂਕਿ ਤੈਨੂੰ ਗੁਰੂ ਦੇ ਚਰਨਾਂ ਵਿੱਚ ਝੁਕਣ ਦੀ ਜਾਚ ਆ ਗਈ। ਨਿਮਰਤਾ ਵਿੱਚ ਇੰਨਾ ਆਨੰਦ ਏ। ਭਾਈ ਸਾਹਿਬ, ਭਾਈ ਵੀਰ ਸਿੰਘ ਦਾ ਬਚਨ ਏ, ਕਹਿਣ ਲੱਗੇ, ਸਾਗਰ ਪੁੱਛਦਾ ਨਦੀਏ ਸਾਰੇ ਬੂਟੇ ਬੂਟੀਆਂ ਲਿਆਵੇ, ਸਾਗਰ ਪੁੱਛਦਾ ਨਦੀਏ ਸਾਰੇ ਬੂਟੇ ਬੂਟੀਆਂ ਲਿਆਵੇ, ਪਰ ਨਾ ਕਦੀ ਬੈਂਤ ਦਾ ਬੂਟਾ ਇੱਥੇ ਆਣ ਪਚਾਵੇ। ਨਦੀ ਆਖਦੀ, ਆਕੜ ਵਾਲੇ ਸਭ ਬੂਟੇ ਪੱਟ ਸਕਾਂ, ਪਰ ਜੋ ਝੁਕੇ ਵੇਗ ਰੋ ਰੁੱਖ ਨੂੰ ਉਸ ਤੇ ਪੇਸ਼ ਨਾ ਕੋਈ ਜਾਵੇ, ਜਿਹਨੂੰ ਝੁਕਣ ਦੀ ਜਾਚ ਆ ਜਾਏ ਉਹਦੇ ਉੱਪਰ ਮੇਰੀ ਕਦੀ ਪੇਸ਼ ਨਹੀਂ ਹੋ ਜਾਂਦੀ। ਹਜ਼ੂਰ ਕਹਿੰਦੇ ਨੇ, ਜਿਹੜੀ ਗੁਰਸਿੱਖੀ ਦੀ ਇਹ ਨਿਸ਼ਾਨੀ ਏ। ਭਾਈ ਗੁਰਦਾਸ ਕਹਿੰਦੇ ਨੇ, ਪਹਿਲਾ ਸਬਕ ਏ, ਤੂੰ ਨਿਮਰਤਾ ਵਿੱਚ ਆ ਜਾ, ਆਪਣੇ ਆਪ ਨੂੰ ਝੁਕਾ ਲੈ, ਜੇ ਕਿਤੋਂ ਤੈਨੂੰ ਨਾਮ ਦੀ ਦਾਤ ਕਿਤੇ ਗੁਰਮੁਖ ਪਿਆਰਾ ਮਿਲਦਾ ਤੂੰ ਉਹਦੇ ਚਰਨਾਂ ਵਿੱਚ ਝੁਕ ਜਾ, ਆਪਣੀ ਖੋਦ ਨੂੰ ਕਾਇਮ ਨਾ ਕਰੀ। ਸ਼ਾਇਦ ਇਹੀ ਕਾਰਨ ਮੇਰੇ ਗੁਰਦੇਵ ਨੇ ਝੁਕਣ ਵਾਸਤੇ ਬਾਣੀ ਵਿੱਚ ਕਿਹਾ, ਤੇ ਕਹਿਣ ਲੱਗੇ, ਜੇ ਝੁਕ ਜਾਏਗਾ ਨਾ ਸਿੱਖੀ ਨੂੰ ਸਿੱਖੇਗਾ, ਤੇ ਕਹਿਣ ਲੱਗੇ, ਫਿਰ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੈ, ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ। ਜੇ ਤੈਨੂੰ ਸਜਣਾ ਝੁਕਣ ਦੀ ਜਾਚ ਆ ਜਾਏਗੀ, ਫਿਰ ਗੁਰੂ ਤੇਰੇ ਭਾਂਡੇ ਵਿੱਚ ਕੋਈ ਦਾਤ ਪਾਏਗਾ। ਮੇਰੇ ਸਾਹਿਬ ਨੇ ਕੇਵਲ ਕਿਹਾ ਨਹੀਂ, ਸਗੋਂ ਕਰਕੇ ਵੀ ਦਿਖਾਇਆ। ਧੰਨ ਗੁਰੂ ਰਾਮਦਾਸ, ਉਹਨਾਂ ਦੇ ਚਰਨਾਂ ਦਾ ਧਿਆਨ ਟਿਕਾਈਏ, ਜਿਹੜਾ ਦੀਨ ਦੁਖੀਆਂ ਦੀ ਬਾਂਹ ਪਕੜਨ ਵਾਲਾ ਹੈ। ਕਈ ਵਾਰੀ ਜਦੋਂ ਗੁਰੂ ਰਾਮਦਾਸ ਜੀ ਦਾ ਨਾਮ ਮੁੱਖ ਵਿੱਚ ਆਉਂਦਾ ਹੈ ਨਾ, ਤੇ ਕਦੀ ਅੰਦਰ ਭਿੱਜਾ ਹੋਵੇ ਤੇ ਚਰਨਾਟ ਛਿੜ ਜਾਂਦੀ ਏ, ਕਿਉਂਕਿ ਗੁਰੂ ਰਾਮਦਾਸ, ਤੇਰੇ ਦਰ ਤੇ ਕਦੀ ਕਿਸੇ ਦੀ ਝੋਲੀ ਖਾਲੀ ਨਹੀਂ ਆਈ, ਤੇਰੇ ਦਰ ਤੋਂ ਝੋਲੀਆਂ ਭਰੀਆਂ ਜਾਂਦੀਆਂ ਨੇ। ਕਿਉਂ? ਕਿਉਂਕਿ ਤੁਸੀਂ ਆਪ ਉਹ ਦਿਨ ਦੇਖੇ ਨੇ, ਗਰੀਬੀ ਕੱਟੀ ਏ, ਲੋਕਾਂ ਦੀਆਂ ਠੋਕਰਾਂ ਖਾਧੀਆਂ ਨੇ, ਗਾਲਾਂ ਖਾਧੀਆਂ ਨੇ, ਕਿੰਨੇ ਕਿੰਨੇ ਦਿਨ ਭੁੱਖਿਆਂ ਰਹਿ ਕੇ ਘਰ ਗੁਜ਼ਾਰਾ ਕੀਤਾ, ਤੇ ਅੱਜ ਜਦੋਂ ਕੋਈ ਭੁੱਖਾ, ਕੋਈ ਬੇਘਰਾ, ਕੋਈ ਤਨ ਤੋਂ ਨਗਨ ਤੇ ਕੋਈ ਦੁਖੀ ਜਾਂਦਾ, ਤੂੰ ਉਸੇ ਤਰ੍ਹਾਂ ਦੇਖ ਕੇ ਪਸੀਜ ਜਾਂਦਾ, ਤੇ ਉਹਦੇ ਦੁੱਖ ਨੂੰ ਦੇਖ ਕੇ ਉਹਦੀ ਝੋਲੀ ਵਿੱਚ ਤੂੰ ਦਾਤ ਪਾ ਦੇ। ਅੱਜ ਵੀ ਤੇਰੇ ਕੋਲ ਕਿਰਪਾ। ਤੇ ਗੁਰੂ ਰਾਮਦਾਸ ਉਹਨਾਂ ਦੇ ਜੀਵਨ ਵਿੱਚ ਇੱਕ ਬੜਾ ਪਿਆਰਾ ਬਚਨ ਆਉਂਦਾ, ਕਹਿੰਦੇ ਨੇ, ਗੁਰੂ ਰਾਮਦਾਸ ਜੀ ਦੇ ਨਾ ਨੇਤਰਾਂ ਵਿੱਚੋਂ ਕਦੀ ਨੀਰ ਨਹੀਂ ਸੀ ਸੁੱਕਿਆ, ਚੇਤੇ ਰੱਖਣਾ। ਤੇ ਗੁਰੂ ਰਾਮਦਾਸ ਕਿੰਨੇ ਕੁ ਗੁਰੂ ਅਮਰਦਾਸ ਦੇ ਨੇੜੇ ਹੋ ਚੁੱਕੇ ਸਨ। ਇੱਕ ਵਾਰੀ ਲਾਹੌਰ ਤੋਂ ਗਏ ਤੇ ਕਹਿੰਦੇ ਨੇ ਬੇਮੌਸਮੇ ਅੰਬ ਮਿਲ ਗਏ ਤੇ ਅੰਬ ਬੜੇ ਰਸਦਾਇਕ ਸਨ ਤੇ ਰਸਤੇ ਵਿਚ ਨਾ ਜਦੋਂ ਅੰਬ ਬੰਨੇ ਕੱਪੜੇ ਵਿਚ ਲਪੇਟਿਆ ਅੰਬ ਤੇ ਸੋਚਿਆ ਮੈਂ ਆਪਣੇ ਗੁਰੂ ਦੇ ਚਰਨਾਂ ਵਿਚ ਰੱਖਾਂਗਾ, ਮੱਥਾ ਟੇਕਾਂਗਾ, ਨਮਸਕਾਰ ਕਰਾਂਗਾ, ਗਰੀਬ ਦੀ ਭੇਟਾ ਸਵੀਕਾਰ ਕਰਨਗੇ। ਤੇ ਕਹਿੰਦੇ ਨੇ ਰਸਤੇ ਵੀ ਜਦੋਂ ਦੇਖਿਆ ਤੇ ਉਹ ਅੰਬ ਜਿਹੜਾ ਨਾ ਉਹਦੇ ਵਿਚੋਂ ਰਸ ਚੋਣ ਲੱਗਾ। ਹੁਣ ਸੋਚਿਆ ਕਰਾਂ ਕਿ ਗੁਰੂ ਅਮਰਦਾਸ ਲਈ ਲੈ ਕੇ ਚੱਲਾਂ ਵਾ ਤੇ ਭੇਟਾ ਉਹਨਾਂ ਦੇ ਚਰਨਾਂ ਵਿਚ ਰੱਖਣੀ ਏ। ਤੇ ਇੱਕੋ ਦਮ ਗੁਰੂ ਅਮਰਦਾਸ ਦਾ ਧਿਆਨ ਟਿਕਾ ਦਿੱਤਾ ਤੇ ਧਿਆਨ ਟਿਕਾ ਕੇ ਆਪ ਅੰਬ ਚੂਪ ਲਿਆ, ਰਸ ਪੀ ਲਿਆ। ਤੇ ਜਦੋਂ ਗੋਇੰਦਵਾਲ ਪਹੁੰਚੇ ਨਾ ਤੇ ਗੁਰੂ ਰਾਮਦਾਸ ਦੇ ਚਰਨ ਗੁਰੂ ਅਮਰਦਾਸ ਦੇ ਚਰਨਾਂ ਵਿਚ ਟੇਕਿਆ ਮੱਥਾ ਤੇ ਅਜੇ ਕੁਝ ਕਹਿਣੀ ਵਾਲੇ ਸਨ ਤੇ ਗੁਰੂ ਅਮਰਦਾਸ ਕਹਿੰਦੇ ਨੇ ਭਾਈ ਜੇਠਿਆ ਅੰਬ ਦਾ ਸਵਾਦ ਬੜਾ ਮਿੱਠਾ ਸੀ, ਰਸ ਬੜਾ ਸੀ, ਕਿਉਂਕਿ ਗੁਰਸਿੱਖਾਂ ਅੰਦਰ ਸਤਿਗੁਰ ਵਰਤੇ, ਗੁਰੂ ਕੇ ਸਿੱਖ ਦੇ ਅੰਦਰ ਗੁਰੂ ਵਰਤਦਾ ਜੇ। ਕਹਿਣ ਲੱਗੇ ਭਾਈ ਜੇਠਿਆ ਬੜਾ ਆਨੰਦ ਸੀ ਤੇ ਉਹੀ ਗੁਰੂ ਰਾਮਦਾਸ ਜਿਹੜੇ ਸਿੱਖ ਦੇ ਚਰਨਾਂ ਦੀ ਧੂੜ ਮੰਗਦੇ ਨੇ ਉਹ ਕਹਿੰਦੇ ਨੇ ਸੱਜਣਾ ਜੇ ਸਿੱਖੀ ਕਮਾਣੀ ਆ ਤੇ ਯਾਦ ਰੱਖ ਭਾਈ ਗੁਰਦਾਸ ਦੇ ਬਚਨ ਕਿ ਧਰਤੀ ਪੈਰਾਂ ਹੇਠ ਹੈ ਧਰਤੀ ਖੇਠ ਵਸੰਦਾ ਪਾਣੀ, ਤੂੰ ਪਾਣੀ ਦੀ ਤਰ੍ਹਾਂ ਨਿਮਰਤਾ ਵਿਚ ਆ ਜਾ ਤੇ ਉਹਨਾਂ ਕੋਲ ਕਿੰਨੀ ਕੁ ਨਿਮਰਤਾ ਹੈ। ਅੱਜ ਅੰਮ੍ਰਿਤਸਰ ਸਰੋਵਰ ਦੀ ਸੇਵਾ ਲੱਗੀ ਏ, ਅਜੇ ਹਰਿਮੰਦਰ ਸਾਹਿਬ ਬਣਿਆ ਨਹੀਂ। ਮੈਂ ਸਿਰਫ ਇੱਕੋ ਪੰਕਤੀ ਤੇ ਅਰਜ਼ ਕਰ ਰਿਹਾ ਕਿ ਧਰਤੀ ਹੇਠ ਵਸੰਦਾ ਪਾਣੀ, ਤੂੰ ਧਰਤੀ ਤੋਂ ਵੀ ਨੀਵਾਂ ਚਲਾ ਜਾਣਾ, ਪਹਿਲਾ ਲੱਛਣ ਤੇਰੇ ਕੋਲ ਨਿਮਰਤਾ ਚਾਹੀਦੀ। ਸਤਿਗੁਰੂ ਗੁਰੂ ਰਾਮਦਾਸ ਕਿਨਾਰੇ ਤੇ ਬੈਠੇ ਨੇ, ਆਪ ਟੋਕਰੀ ਢੋਂਦੇ ਨੇ, ਬਾਬਾ ਬੁੱਢਾ ਜੀ ਸਿੱਖ ਪ੍ਰੇਮ ਚ ਭਿੱਜੇ ਹੋਏ ਹੋਰ ਵੀ ਸੇਵਾ ਪੈ ਕਰਦੇ ਨੇ। ਤੇ ਇੰਨੀ ਦੇਰ ਨੂੰ ਨਾ ਇੱਕ ਦੌੜਿਆ ਸਿੱਖ ਆਇਆ ਤੇ ਆ ਕੇ ਕਹਿੰਦਾ ਗੁਰੂ ਰਾਮਦਾਸ ਜੀ ਗੁਰੂ ਨਾਨਕ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਆਏ ਜੇ, ਬਾਬਾ ਸ੍ਰੀ ਚੰਦ ਜੀ ਆਏ ਨੇ। ਤੇ ਗੁਰੂ ਰਾਮਦਾਸ ਜੀ ਨੇ ਟੋਕਰੀ ਰੱਖ ਦਿੱਤੀ। ਚੇਤੇ ਰੱਖਿਓ ਅਸੀਂ ਕਈ ਵਾਰੀ ਕਥਾ ਕਰਦੇ ਹਾਂ ਕੀਰਤਨ ਕਰਦੇ, ਮੈਂ ਇੱਕ ਮਿੰਟ ਵਿੱਚੋਂ ਨਿਕਲਣ ਲੱਗਾ, ਅਸੀਂ ਸ਼ਬਦ ਇਹੋ ਜਿਹੇ ਵਰਤ ਜਾਂਦੇ ਹਾਂ ਨਾ, ਕਈ ਵਾਰੀ ਤੇ ਚਲੋ ਹੁੰਦਾ ਬੰਦਾ ਬਹਾਵ ਵਿੱਚ ਤੁਰਿਆ ਜਾਏ, ਕਈ ਵਾਰੀ ਅਸੀਂ ਮਨ ਵਿੱਚ ਈਰਖਾ ਰੱਖ ਕੇ ਵੀ ਸ਼ਬਦ ਵਰਤਨੇ ਆ। ਬਾਬਾ ਕਾਲੂ ਜਿਵੇਂ ਮੈਨੂੰ ਖਿਮਾ ਕਰਨਾ ਮੈਂ ਸ਼ਬਦ ਕਹਿ ਰਿਹਾ ਵਾਂ, ਬਾਬਾ ਸ੍ਰੀ ਚੰਦ ਬਾਰੇ, ਬਾਬਾ ਲਖਮੀ ਦਾਸ ਬਾਰੇ। ਪਿਆਰਿਓ ਇੱਕ ਗੱਲ ਚੇਤੇ ਰੱਖਿਓ, ਜਿੱਦਣ ਮੇਰੇ ਗੁਰੂ ਨਾਨਕ ਸਾਹਿਬ ਨੇ ਗੁਰਗੱਦੀ ਦਿੱਤੀ ਸੀ ਨਾ ਤੇ ਮਾਤਾ ਸੁਲੱਖਣੀ ਨੇ ਇਹੀ ਬਚਨ ਪੁੱਛੇ ਸਨ, ਸਤਿਗੁਰੂ ਗੱਦੀ ਭਾਈ ਲੈਣੇ ਨੂੰ ਦਿੱਤੀ, ਗੱਦੀ ਦਾ ਮਾਲਕ ਇਹ ਵੇ, ਮੇਰੇ ਪੁੱਤਰਾਂ ਦਾ ਕੀ ਬਣੇਗਾ? ਤੇ ਹਜ਼ੂਰ ਨੇ ਇੱਕ ਗੱਲ ਕਹੀ ਸੀ, ਸੁਲੱਖਣੀਏ ਲੈਣਾ ਜਿਹੜਾ ਉਹ ਗੁਰੂ ਵੇ, ਇਹ ਜਿੱਥੇ ਜੋਤ ਜਾਏਗੀ ਉਹ ਗੁਰੂ ਕੇ ਹੋਣਗੇ ਤੇ ਤੇਰੇ ਪੁੱਤਰਾਂ ਨੂੰ ਲੋਕ ਬਾਬੇ ਕੇ ਕਹਿਣਗੇ। ਧਿਆਨ ਰੱਖਣਾ ਉੱਥੇ ਇੱਕ ਸ਼ਬਦ ਕਿਹਾ ਕਵੀ ਸੰਤੋਖ ਸਿੰਘ ਨੇ ਵਰਤਿਆ ਤੇ ਪੁੱਛਿਆ, ਦਾਦਾ ਮੇਰੇ ਪੁੱਤਰਾਂ ਦੀ ਰੋਜ਼ੀ? ਤੇ ਅਗਲਾ ਬਚਨ ਸੀ, ਸੁਲੱਖਣੀਏ ਇਸ ਘਰ ਵਿੱਚ ਤਾਂ ਬੈਠੇ ਹੋਏ ਕੁੱਤਿਆਂ ਦੇ ਪੈਰਾਂ ਵਿੱਚ ਕਰਾਮਾਤਾ ਨੇ, ਇਹ ਤੇ ਗੁਰੂ ਨਾਨਕ ਦਾ ਖੂਨ ਨੇ। ਸਾਹਿਬ ਨੇ ਉੱਥੇ ਬਚਨ ਕਿਹਾ, ਗੁਰੂ ਘਰ ਕੇ ਜੇ ਹੋਏ ਸਵਾਨਾ, ਤਿੰਨਕੋ ਪੂਜਾ ਸਗਲ ਜਹਾਨਾ, ਗੁਰੂ ਘਰ ਦੇ ਤੇ ਕੁੱਕਰਾਂ ਨੂੰ ਲੋਕ ਪੂਜਦੇ ਨੇ, ਸੁਲੱਖਣੀਏ ਇਹ ਗੁਰੂ ਨਾਨਕ ਦਾ ਖੂਨ ਨੇ। ਪਰ ਅਸੀਂ ਸਮਝੇ ਨਹੀਂ ਪਿਆਰਿਓ, ਅਸੀਂ ਕਿਆ ਪਰਖ ਵਿੱਚੋਂ ਪੂਰੇ ਨਹੀਂ ਹੋਏ? ਹੋ ਸਕਦਾ ਕਿ ਗੁਰੂ ਦੀ ਨਜ਼ਰ ਵਿੱਚ ਉਹੀ ਪ੍ਰਵਾਨ ਹੋ ਸਕਦਾ ਜਿਹੜਾ ਗੁਰੂ ਨੂੰ ਪਾਏ, ਪਰਖ ਵਿੱਚੋਂ ਪਾਰ ਹੋਣਾ ਕੋਈ ਖਾਲਾ ਜੀ ਦਾ ਵਾੜਾ ਹੈ? ਗੁਰੂ ਨਾਨਕ ਦੀ ਨਜ਼ਰ ਵਿੱਚੋਂ ਨਿਕਲ ਜਾਣਾ ਕੋਈ ਛੋਟੀ ਜੀ ਬਾਤ ਹੈ? ਪਰ ਉਹ ਗੁਰੂ ਨਾਨਕ ਦੇ ਪੁੱਤਰ ਨੇ, ਬਾਬਾ ਸ੍ਰੀ ਚੰਦ ਜੀ ਦੀ 148 ਸਾਲ ਉਮਰ ਏ, ਚਾਰ ਗ੍ਰੰਥ ਲਿਖੇ ਨੇ ਬਾਬਾ ਸ੍ਰੀ ਚੰਦਰ ਜੀ ਨੇ, ਤੇ ਇੱਕ ਗ੍ਰੰਥ ਵਿੱਚ ਉਹਨਾਂ ਨੇ ਨਾ ਸਭ ਤੋਂ ਪਹਿਲਾਂ ਸ਼ਹਿਨਸ਼ਾਹ ਸ਼ਬਦ ਗੁਰੂ ਨਾਨਕ ਲਈ ਬਾਬਾ ਸ੍ਰੀ ਚੰਦ ਨੇ ਵਰਤਿਆ, ਸਭ ਤੋਂ ਪਹਿਲਾਂ ਸ਼ਬਦ ਆਰਤਾ ਨਾਨਕ ਸ਼ਾਹ ਸ਼ਹਿਨ ਸ਼ਾਹ ਕਾ ਦੀਨ ਦੁਨੀ ਕੇ ਸ਼ਾਹ ਪਾਤ ਸ਼ਾਹ ਕਾ, ਪਹਿਲਾ ਸ਼ਬਦ ਉਹਨਾਂ ਬਾਬਾ ਸ੍ਰੀ ਚੰਦ ਨੇ ਵਰਤਿਆ ਕਿ ਮੇਰਾ ਬਾਪੂ ਦੀਨ ਦੁਨੀ ਦਾ ਮਾਲਕ ਏ, 148 ਸਾਲ ਉਮਰ ਏ ਤੇ ਅੱਜ ਬਾਬਾ ਸ੍ਰੀ ਚੰਦ ਆਏ ਨੇ ਅੰਮ੍ਰਿਤਸਰ ਦੀ ਧਰਤੀ ਤੇ। ਖਬਰ ਪਹੁੰਚੀ ਏ ਗੁਰੂ ਰਾਮਦਾਸ ਜੀ ਬਾਬਾ ਸ੍ਰੀ ਚੰਦ ਆਏ ਜੇ, ਤੇ ਗੁਰੂ ਰਾਮਦਾਸ ਅੱਗੋਂ ਲੈਣ ਗਏ ਨੇ, ਕਿਉਂਕਿ ਗੁਰੂ ਨਾਨਕ ਦਾ ਪੁੱਤਰ ਏ ਨਾ ਇੰਦਰੀ ਜੇਤੇ ਨਾਮ ਬਾਣੀ ਵਿੱਚ ਭਿੱਜਾ ਏ। ਪਿਆਰਿਓ ਬਾਬਾ ਸ੍ਰੀ ਚੰਦ ਜੀ ਨੇ ਗੁਰੂ ਨਾਨਕ ਦੀ ਬਾਣੀ ਤੋਂ ਬਿਨਾਂ ਦੂਜੇ ਦਾ ਪ੍ਰਚਾਰ ਨਹੀਂ ਜੇ ਕੀਤਾ, ਗੁਰੂ ਨਾਨਕ ਦੀ ਮੱਤ ਨੂੰ ਪ੍ਰਚਾਰਿਆ। ਜਦੋਂ ਆਏ ਨੇ ਤੇ ਆ ਕੇ ਦੱਸਿਆ ਕਿ ਬਾਬਾ ਜੀ ਆਏ ਨੇ ਤੇ ਧੰਨ ਗੁਰੂ ਰਾਮਦਾਸ ਅੱਗੋਂ ਲੈਣ ਗਏ ਨੇ। ਮੈਂ ਇਸ ਕਰਕੇ ਥੋੜੀ ਜਿਹੀ ਇਤਿਹਾਸ ਦੀ ਟੇਕ ਲੈ ਰਿਹਾ ਕਿ ਮਨਾ ਤੈਨੂੰ ਵੀ ਕਿਤੇ ਲੱਗ ਜਾਏ ਕਿ ਸਿੱਖੀ ਕਮਾਉਣ ਲਈ ਪਹਿਲਾਂ ਨਿਮਰਤਾ ਚਾਹੀਦੀ। ਬਾਬਾ ਜੀ ਆਏ, ਗੁਰੂ ਰਾਮਦਾਸ ਲੈਣ ਗਏ। ਅੱਗੋ ਜਾ ਕੇ ਝੁੱਕ ਕੇ ਨਮਸਕਾਰ ਕੀਤੀ। ਬਾਬਾ ਸ੍ਰੀ ਚੰਦ ਜੀ ਬਹੁਤ ਬਜ਼ੁਰਗ ਨੇ, ਮਿਲੇ ਤੇ ਕਹਿੰਦੇ ਨੇ ਬਾਬਾ ਸ੍ਰੀ ਚੰਦ ਜੀ ਨੇ ਨਾ ਸੁਭਾਕਣ ਇੰਨੀ ਗੱਲ ਪੁੱਛੀ ਸੀ। ਕਵੀ ਸੰਤੋਖ ਸਿੰਘ ਕਹਿੰਦੇ ਨੇ ਇੰਨੀ ਗੱਲ ਪੁੱਛ ਲਈ, ਗੁਰੂ ਰਾਮਦਾਸ ਤੇਰਾ ਦਾੜਾ ਬਹੁਤ ਲੰਬੇਰਾ, ਤੁਹਾਡੇ ਦਾੜੇ ਦੇ ਕੇਸ਼ ਕਿਉਂ ਲੰਬੇ ਨੇ? ਤੇ ਮੇਰਾ ਦੀਨ ਦੁਨੀ ਦਾ ਪਾਤਸ਼ਾਹ ਥੱਲੇ ਉਤਰ ਕੇ ਨਾ ਬਾਬਾ ਸ੍ਰੀ ਚੰਦ ਦੇ ਚਰਨਾਂ ਨੂੰ ਹੱਥ ਵਿੱਚ ਪਕੜ ਕੇ ਆਪਣੇ ਕੇਸਾਂ ਨਾਲ ਝਾੜ ਕੇ ਕਹਿੰਦਾ, ਮਹਾਂਪੁਰਸ਼ੋ ਤੁਹਾਡੇ ਵਰਗੇ ਸੰਤ ਜਨਾ ਤੇ ਗੁਰੂ ਨਾਨਕ ਦੇ ਖੂਨ ਦੇ ਚਰਨ ਝਾੜਨ ਵਾਸਤੇ, ਤੁਹਾਡੇ ਚਰਨ ਝਾੜਨ ਲਈ ਦਾੜਾ ਵਧਾਇਆ। ਤੇ ਕਹਿੰਦੇ ਨੇ ਬਾਬਾ ਸ੍ਰੀ ਚੰਦ ਤੋਂ ਰਿਹਾ ਨਾ ਗਿਆ, ਥੱਲੇ ਉੱਠ ਕੇ ਨਾ ਗੁਰੂ ਰਾਮਦਾਸ ਦੇ ਚਰਨ ਪਕੜ ਲੈ, ਅੱਖਾਂ ਵਿੱਚ ਨੀਰ ਭਰ ਕੇ ਕਹਿੰਦੇ ਨੇ ਜਿਹੋ ਜਿਹਾ ਸੁਣਿਆ ਸੀ ਉਹੋ ਜਿਹਾ ਵੇਖਿਆ। ਉੱਥੇ ਜਿਹੜੇ ਸ਼ਬਦ ਉਹਨਾਂ ਨੇ ਵਰਤੇ, ਕਹਿਣ ਲੱਗੇ ਕਿ ਗੁਰੂ ਰਾਮਦਾਸ ਜੀ, ਸ਼ਬਦ ਭਾਈ ਸੰਤੋਖ ਸਿੰਘ ਦੇ ਨੇ, ਕਹਿਣ ਲੱਗੇ ਦੇਖ ਨਿਮਰਤਾ ਗੁਰੂ ਕੀ, ਧਰਤੀ ਪੈਰਾਂ ਹੇਠ ਹੈ ਧਰਤੀ ਹੇਠ ਵਸੰਦਾ ਪਾਣੀ, ਦੇਖ ਨਿਮਰਤਾ ਗੁਰੂ ਕੀ, ਸ੍ਰੀ ਚੰਦ ਭਏ ਪ੍ਰਸੰਨ, ਸੰਗ ਅੰਗਦ ਲੀਨੀ ਸੇਵ ਕਰ। ਇਹਦਾ ਮਤਲਬ ਬਾਬਾ ਸ੍ਰੀ ਚੰਦ ਮੰਨਦੇ ਪਏ ਨੇ ਕਿ ਗੁਰੂ ਅੰਗਦ ਨੇ ਧੱਕਾ ਨਹੀਂ ਕੀਤਾ। ਕਹਿਣ ਲੱਗੇ ਗੁਰੂ ਰਾਮਦਾਸ ਭਾਈ ਲੈਣੇ ਤੋਂ ਅੰਗਦ ਤਾਂ ਬਣੇ ਨੇ ਕਿਉਂਕਿ ਉਹਨਾਂ ਨੇ ਗੁਰੂ ਨਾਨਕ ਦੀ ਸੇਵਾ ਕੀਤੀ। ਅੰਗਦ ਲੀਨੀ ਸੇਵ ਕਰ ਤੁਮਰੇ ਪ੍ਰੇਮ ਅਨੰਨ। ਅਗਲੀ ਜਿਹੜੀ ਪੰਕਤੀ ਕਹੀ, ਕਹਿਣ ਲੱਗੇ ਮੈਂ ਕੁਝ ਦੇਣ ਜੋਗਾ ਤੇ ਨਹੀਂ, ਪਰ ਮੈਂ ਇੱਕ ਅਰਜ਼ ਕਰਨਾ ਵਾਂ, ਗੁਰੂ ਰਾਮਦਾਸ ਤੇਰੇ ਸਰੋਵਰ ਦੇ ਕਿਨਾਰੇ ਖਲੋਤਾ ਵਾਂ, ਤੇਰੇ ਵਿੱਚ ਇੰਨੀ ਨਿਮਰਤਾ ਹੈ ਤੇ ਜਿਹੜੇ ਤੇਰੇ ਸਰੋਵਰ ਵਿੱਚ ਆ ਕੇ ਨਿਮਰਤਾ ਨਾਲ ਇਸ਼ਨਾਨ ਕਰਨਗੇ ਨਾ, ਉਹਨਾਂ ਦੇ ਜਨਮਾਂ ਜਨਮਾਂ ਦੇ ਪਾਪ ਤੇਰਾ ਸਰੋਵਰ ਧੋ ਦੇਗਾ। ਉੱਥੇ ਬਚਨ ਵਰਤਿਆ ਸੀ, ਕਹਿਣ ਲੱਗੇ ਗੁਰੂ ਰਾਮਦਾਸ ਨੂੰ ਦੇਖ ਨਿਮਰਤਾ ਗੁਰੂ ਕੀ, ਸ੍ਰੀ ਚੰਦ ਭੈ ਪ੍ਰਸੰਨ, ਅੰਗਦ ਲੀਨੀ ਸੇਵ ਕਰ ਤੁਮਰੇ ਪ੍ਰੇਮ ਆਨੰਦ। ਤੇ ਅਗਲਾ ਬਚਨ ਸੀ ਤੁਮਰੀ ਮਹਿਮਾ ਅਧਿਕ ਹੈ ਕਈਐ ਕਾਹੇ ਬਣਾਏ, ਤੁਮਰੇ ਸਰ ਮੈਂ ਜੋ ਮੱਝੈ ਪਾਪੀ ਪੀਗਤ ਪਾਹੇ। ਤੇਰੇ ਸਰੋਵਰ ਵਿੱਚ ਤਾਂ ਪਾਪੀਆਂ ਨੂੰ ਮੁਕਤੀ ਮਿਲਣੀ ਏ। ਪਹਿਲਾ ਸਬਕ ਹੀ ਇਹ ਵੇ ਕਿ ਜੇ ਤੂੰ ਕਿਸੇ ਤੋਂ ਕੁਝ ਲੈਣਾ, ਜੇ ਸਿੱਖੀ ਨੂੰ ਕਮਾਉਣਾ, ਤੇ ਭਾਈ ਗੁਰਦਾਸ ਕਹਿੰਦੇ ਨੇ ਗੁਰ ਸਿੱਖੀ ਦੀ ਇਹੋ ਨਿਸ਼ਾਨੀ ਤੇ ਪਹਿਲੀ ਨਿਸ਼ਾਨੀ ਇਹ ਵੇ ਧਰਤੀ ਪੈਰਾਂ ਹੇਠ ਹੈ ਧਰਤੀ ਹੇਠ ਵਸੰਦਾ ਪਾਣੀ। ਧਰਤੀ ਨੀਵੀਂ ਏ ਪਰ ਪਾਣੀ ਉਸ ਤੋਂ ਵੀ ਨੀਵਾਂ। ਜੇ ਤੂੰ ਕੁਝ ਕਮਾਉਣਾ ਚਾਹੁੰਦਾ ਤਾਂ ਪਿਆਰਿਆ ਆਪਣੇ ਅੰਦਰ ਨਿਮਰਤਾ ਨੂੰ ਧਾਰਨ ਕਰ ਲੈ। ਜਦੋਂ ਤੇਰੇ ਕੋਲ ਨਿਮਰਤਾ ਆਵੇਗੀ ਤੇ ਫਿਰ ਹਜ਼ੂਰ ਬਾਣੀ ਵਿੱਚ ਕਹਿੰਦੇ ਨੇ ਭਾਈ ਗੁਰਦਾਸ ਹਉ ਤਿਸ ਘੋਲ ਘਮਾਇਆ ਗੁਰਮਤ ਹਿਰਦੈ ਗਰੀਬੀ ਆਵੇ, ਤੇਰੇ ਵਿੱਚ ਨਿਮਰਤਾ ਆ ਜਾਏ। ਤੇ ਜਦੋਂ ਤੇਰੇ ਵਿੱਚ ਨਿਮਰਤਾ ਆਵੇਗੀ ਨਾ ਫਿਰ ਕਦੀ ਤੂੰ ਆਕੜ ਕੇ ਗੁਰੂ ਘਰ ਖਲੋ ਕੇ ਇਹ ਨਹੀਂ ਕਹੇਗਾ ਮੈਂ ਚੰਗਾ ਮੈਂ ਵੱਡਾ। ਫਿਰ ਸਿੱਖੀ ਦੀ ਪਹਿਲੀ ਨਿਸ਼ਾਨੀ ਇਹ ਵੇ ਤੂੰ ਗੁਰੂ ਚਰਨਾਂ ਵਿੱਚ ਖਲੋ ਕੇ ਕਹੇਗਾ ਦਾਤਾ ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹੋ ਕਿਆ ਮੂੰਹ ਦੇਸਾਂ ਦੁਸ਼ਟ ਚੋਰ, ਨਾਨਕ ਨੀਚ ਕਹਿ ਵਿਚਾਰ ਧਾਨਕ ਰੂਪ ਰਾਹ ਕਰਤਾਰ। ਜਿੱਦਨ ਤੂੰ ਝੁਕੇਗਾ ਨਾ ਉਦਨ ਫਿਰ ਗੁਰੂ ਕੋਲ ਖਲੋ ਕੇ ਕਹੇਗਾ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾਂ ਸਾਬਿਤ ਤੁਮ ਹਰ ਜਾਣੋ ਆਪੇ, ਖਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਜਦੋਂ ਤੇਰੇ ਅੰਦਰ ਸਿੱਖੀ ਦਾ ਪਹਿਲਾ ਗੁਣ ਆ ਜਾਏਗਾ ਫਿਰ ਗੁਰੂ ਅਰਜਨ ਸਾਹਿਬ ਦੇ ਮੁਤਾਬਕ ਜਿਵੇਂ ਸਾਰਾ ਗੁਰੂ ਗ੍ਰੰਥ ਸਾਹਿਬ ਤਿਆਰ ਹੋ ਗਿਆ। ਤੇ ਕਈ ਵਾਰੀ ਹੈਰਾਨ ਵੀ ਹੋਈਦਾ ਕਿ ਬਾਣੀ ਤਰਤੀਬ ਨਾਲ ਤੇ ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ ਨੇ ਕਿੰਨੇ ਭਾਗਾਂ ਵਾਲੇ ਨੇ। ਤੇ ਵੈਸੇ ਭਾਗਾਂ ਵਾਲੇ ਆਪਾਂ ਸਾਰੀ ਜੇ ਕਿਉਂ ਕਿ ਗੁਰੂ ਕਲਗੀ ਵਾਲਿਆ 300 ਸਾਲ ਪਹਿਲਾਂ ਅਨੰਦਪੁਰ ਦੀ ਪਹਾੜੀ ਤੇ ਜਿਸ ਖਾਲਸੇ ਦੀ ਸਿਰਜਣਾ ਤੂੰ ਜਿਸ ਦਿਨ ਕੀਤੀ ਕਿੰਨੇ ਭਾਗਾਂ ਵਾਲੇ ਹਾਂ ਅਸੀਂ ਉਸ ਦਿਨ ਨੂੰ ਹੁਣ ਵੇਖਣਾ ਜੇ ਸਤਿਗੁਰੂ ਤੂੰ ਕਿਰਪਾ ਕੀਤੀ। ਦੂਜੇ ਭਾਗਾਂ ਵਾਲੇ ਇਹ ਆ ਕਿ ਗੁਰੂ ਨਾਨਕ ਸਾਹਿਬ ਜੀ ਸਭ ਤੋਂ ਵੱਡੀ ਤੁਸੀਂ ਕਿਰਪਾ ਇਹ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਸਾਨੂੰ ਗੁਰੂ ਦੇ ਗਏ। ਸਾਰੀ ਬਾਣੀ ਤਰਤੀਬ ਨਾਲ ਮੈਂ ਆਪਣੇ ਵਿਸ਼ੇ ਤੇ ਆਵਾਂ, ਨਿਮਰਤਾ ਸਿੱਖੀ ਦਾ ਪਹਿਲਾ ਲੱਛਣ ਹੀ ਇਹ ਵੇ, ਸਿੱਖੀ ਦੀ ਪਹਿਲੀ ਨਿਸ਼ਾਨੀ ਇਹ ਵੇ। ਦੇਖੋ ਪਹਿਲਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਆਉਂਦੀ ਹੈ, ਫਿਰ ਗੁਰੂ ਅਮਰਦਾਸ ਦੀ, ਗੁਰੂ ਰਾਮਦਾਸ ਦੀ, ਗੁਰੂ ਅਰਜਨ ਸਾਹਿਬ ਜੀ, ਫਿਰ ਗੁਰੂ ਤੇਗ ਬਹਾਦਰ ਜੀ ਦੀ ਜੋ ਹੁਣ ਤਰਤੀਬ ਹੈ, ਫਿਰ ਗੁਰੂ ਤੇਗ ਬਹਾਦਰ ਜੀ ਦੇ ਸ਼ਬਦਾਂ ਤੋਂ ਬਾਅਦ ਅਸ਼ਟਪਦੀਆਂ, ਅਸ਼ਟਪਦੀਆਂ ਤੋਂ ਬਾਅਦ ਛੰਤ, ਛੰਤ ਤੋਂ ਬਾਅਦ ਵਾਰਾਂ ਤੇ ਵਾਰਾਂ ਤੋਂ ਬਾਅਦ ਭਗਤ ਬਾਣੀ। ਹੁਣ ਤਰਤੀਬ ਮੁਤਾਬਕ ਸ਼ਲੋਕ ਵਾਰਾਂ ਤੇ ਵਧੀਕ ਆਏ, ਗੁਰੂ ਨਾਨਕ ਸਾਹਿਬ ਦੇ ਸ਼ਲੋਕ, ਗੁਰੂ ਅਮਰਦਾਸ ਦੇ ਸ਼ਲੋਕ, ਗੁਰੂ ਰਾਮਦਾਸ ਦੇ, ਗੁਰੂ ਅਰਜਨ ਸਾਹਿਬ ਦੇ ਸ਼ਲੋਕ ਆ ਗਏ। ਅਸੀਂ ਪੜ੍ਹ ਲਿਆ ਤਿੱਚਰ ਮੂਲ ਨਾ ਥੋੜੀ ਦੋ جچر آپ کربال پڑھ لیا سجن سچا پادشاہ سر شاہاں دے شاہ. ہن جدوں بانی دی ترتیب مطابق ایتھے گرو ارجن صاحب دے شلوک ختم نے. اگے آ گیا شلوک محلہ نواں, گن گوبند گایو نہیں جنم اکارت کین. جدو سبندہ شلوک پڑھ لیا 57 اخیرلا آیا کہ رام نام ارمے گئے جا کے سامنے کوئے جے سمرت سنکٹ مٹائے درش تہارو ہوئے. اے شلوک پڑھن تو بعد ترتیب انسار شلوک محلہ پنجواں پہلا ہونا چاہیے سی, پر ایتھے ترتیب انسار نہیں, ایتھے پھر آ گیا مدھامنی محلہ پنجواں, تے مدھامنی محلے تو پنجویں تو بعد پھر آ گیا شلوک محلہ پنجواں. یہ کی کارن؟ ایک ودوان لکھتا ہے سکھا سکھی دی پہلی نشانی نمرتائی, تیرے گرو نے گرو کی بانی انکت کر دیا. اخیر وچ ایک گل کہی, عام طور تے کوئی چار پنیاں دی کتاب لکھ لے نا, وہ پہلا شبد ہی لکھتا میں انی محنت کیتی, انے گرنتھ پڑھے, انہاں بندیاں نوں ملیا, تاں میں محنت کر کے گرنتھ لکھے. تے اگلی گل وہ کہندا میری آگیا تو بنا, یہ کاپی رائٹ میرا, میرے تو بنا کسی نے چھپایا نا تے میں وہ مقدمہ کر دیا گا. تسی دیکھا نا ہوں پاویں چلو سارے لوکاں نے گرو گرنتھ صاحب دے اگے نام ہی لکھ دیتے نے فلانی دکان وچوں, اصلیت اے جے کہ گرو صاحب نے لکھاری دا نام ہی گرو گرنتھ صاحب وچ نہیں لکھیا. جے تذکرہ دیتا ہے کیول بانی دا, کیول حضور نے شبداں دا, وہ بھی محلہ پہلے ہی پایا ہے. کتے بھی گرو ارجن صاحب نے اپنی قلم نال تذکرے وچ وی نہیں لکھیا کہ تن گرو نانک صاحب جی تیری بانی شروع ہون لگی. چیتے رکھنا گل بڑی رمز پر پورے, ساری بانی ترتیب نال دے دیتی, چار اکھر لکھن والے دے پتر پوترے بھی اوہدیاں کتاباں ویچ دے, وہ کتاب کوئی شاپ نہیں سکدا. تے شبد ایکو کلیا پروفیسر صاحب سنگھ نے ٹیکا کیتا درپن, انہاں دی جیونی وچ کہندے نے جدوں میں شاپن لئی کیا تے لوکاں مینوں ٹیچراں کیتیاں, انہاں کہے تینوں کنے پڑھنا ہوئے, تیرے ٹیکے نوں کسے پوچھنا ہے. انہیں راج پبلیشر والیاں نوں جلندر دتا ایک گل کہی, کہن لگا سجنا میں پتا راہ کے نہ راہ, پر گرو نانک دی کرپا نال تیریاں کئی پشتاں اے دے نال روٹی کھائی جان گی. تے سب تو زیادہ ٹیکا راج پبلیشر والے جلندر تو چھاپتے نے, انہاں سارا کام ہی چھڈ کے کیول ٹیکے چھاپتے پئے. خیر میں اپنے وشے تے آواں, تن گرو ارجن صاحب دی بانی شلوک محلہ نویں تو بعد یہ مطلب سکھا دیکھ تیرے گرو نے 30 راگاں وچ بانی اچاری, اپنے تو بنا چار پاتشاہیاں دی بانی ہور اکتر کیتی, کیونکہ وہ نویں محلے دی بانی نہیں سی, 15 بھگتاں دی بانی اکتر کیتی, 11 بھٹاں دی اکتر کیتی. کوئی تھوڑی جی کمائی ہے کہ ہندوستان دی ساری ادھیاتمکتا نو, ہندوستان دی روحانیت نو ایک گرنتھ وچ انکت کر دینا کوئی چھوٹی جی کمائی نہیں. پر اینا کچھ کر کے پھر کہندے نے داتا میرا کوئی گن نہیں, پھر اخیر وچ نمرتا آئی کہ تیرا کیتا جاتو نہیں, مینوں جوگ کیتو ہی تیرے کیتے نو میں جانیا نہیں, تے جو کچھ بھی یہ سیوا ہوئی ہے کیول تیری کرپا نال ہوئی ہے, میرے کول اینی سمرتھا نہیں سی میں سیوا کر سکدا. گرسکھی دی ایو نشانی, پہلی نشانی ایوے کہ تیرا کیتا جاتو نہیں, مینوں جوگ کیتو ہی میں نرگن آرے کو گن نہیں. کہن لگے آپے ترس پیوئی, ترس پیا میں رامت ہوئی ستگر سجن ملیا. تے نمرتا وچ اخیر وچ ستگرو پرتکھ ہر کہندا ہے نانک نام ملے تا جیواں تن من تھی وے ہریا. میں عرض کیتی جیڑی گرسکھی دی گل اسی اج کرنے پئے ہاں, اس گرسکھی دا پہلا لچھڑ نمرتا. بھائی صاحب کہہ رہے نے ترتی پیراں ہیٹ ہے, ترتی ہیٹ بسندا پانی, تو پانی دی طرح نمرتا وچ آ جا. اگلے ایتوار وچار کرنی ہے پانی چلے نیوان نوں, سکھی کیویں نیویں پاسے جاندی ہے کہ جیون کر کے نیویں. اگلا بچن ہے نرمل شیتل سدھ پرانی, سکھی نرمل کیویں میں شیتل کیویں میں, اے کسے نوں سدھ کیویں کر دیئے. پھر اگا اپاں وچاراں گے جدوں پھر اینوں کوئی شیک لاندا ہے نا, پھر تپ کے اگ نوں بجھان دی وی جا سکدی, کلی ٹھنڈی نہیں, اے جدوں تپی ہوئے نا ادو پھر تپیا ہوا بھی بجا دینا ہے. یہ میرا خیال ہے کہ 2-3 کو لیکچر بن جان گے, تسی اسیس دیا جے گرو کرپا کرے اس وشے نو آپا نمرتا نال گرو آشم مطابق وچار سکیے. گرو گرنتھ صاحب میر کرن جس گرو رام داس جی دی استد کیتی اسے درد کیرتنیے, اس چجے پربندکاں نے بہت چنگا کیتا. دیکھو میرے من چ گرو رام داس دے در لئی اتھا پیارے گرو کرپا کرے ਉਹਦੇ ਦਰ ਤੋਂ ਇਸ ਕੂਕਰ ਨੂੰ ਕੋਈ ਦਾਤ ਮਿਲਦੀ ਹੈ ਜਿਹੜੀ ਤੁਹਾਡੇ ਨਾਲ ਆ ਕੇ ਸਾਂਝੀ ਕਰਨੀ ਹੈ। ਇੱਥੋਂ ਵੀ ਜਾਣ ਤੋਂ ਬਾਅਦ ਪਹਿਲਾਂ ਗੁਰੂ ਰਾਮਦਾਸ ਤੇਰੇ ਦਰ ਤੇ ਜਾਣਾ, ਕਿਉਂਕਿ ਦਾਤਾ ਤੂੰ ਝੋਲੀ ਵਿੱਚ ਪਾਉਣਾ ਹੈ ਨਾ, ਕਿਉਂਕਿ ਤੇਰੇ ਦਰ ਦੇ ਅੰਦਰ ਕਿਸੇ ਚੀਜ਼ ਦੀ ਕਮੀ ਨੇ, ਉਸ ਦਰ ਦੇ ਕੀਰਤਨੀ ਆਏ ਨੇ। ਭਾਈ ਗੁਰ ਕਿਰਪਾਲ ਸਿੰਘ ਹੋਰੀ ਬੜੇ ਪ੍ਰੇਮ ਨਾਲ ਆਪ ਇਹਨਾਂ ਤੋਂ ਵੀ ਕੀਰਤਨ ਸਰਵਣ ਕਰਨਾ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਜਪ ਆਦਿ ਸੱਚ

ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਛ ਕਰ

0: परम सम्मान योग सतगुरु साहिब श्री गुरु ग्रंथ साहिब महाराज जी दी पवित्र हजूरी अंदर आप जी हफ्तावारी दीवान अंदर हाजरी भर रहे हो। आप जी नूं गुरमुखां ने बड़े प्यार दे नाल सतगुरु गुरु नानक साहिब जी दे पवित्र बचन कीर्तन विच सरवण कराए ने, सेवा करे सो चाकर होए जां हजूर दा बचन असी सरवण कीता, हम नहीं चंगे बुरा नहीं कोए, असी चंगे नहीं ते साहिब कहिंदे ने संसार विच मैनू बुरा कोई नजर आउंदा नहीं। असल विच ए उस हिरदे दी आवाज है जिसने अपनी गिरवान विच झाती मारनी आरंभ कर दिती ते इक्को ही बिरती बना ली मन दी, मना तू लोकां दियां बुराइयां ना देख, तू अपने अंदर झाती मार के तक लै कि तू किन्ना कु गुनाहां नाल भरिया होए। साहिब बाबा नानक जी दे बचन सरवण कीते, हम नहीं चंगे बुरा नहीं कोए, परणवत नानक तारै सोए। आओ सतगुरु गुरु ग्रंथ साहिब जी दी कृपा नाल जो आपां ने पिछले एतवार तों श्री मान भाई साहिब भाई गुरदास उन्हां दी पावन पवित्र बाणी दे विच्चों इक पौड़ी नूं आधार बनाया सी कि गुरु के सिख दी निशानी की है, गुरसिखी की है, ते भाई साहिब खुरां ने उस गुरसिखी दी तुलना पाणी दे नाल कीती ते उस दिन अर्ज कीती सी भाई साहिब दी पौड़ी कि धरती पैरां हेठ है, धरती हेठ वसंदा पाणी, पाणी चलै निवाण नूं निर्मल शीतल शुद्ध प्राणी, बहु रंगी इक रंग है सबना अंदर इको जानी, कहन लगे तत्ता होवै धुप विच ठंडै छावै ठंडा विरती खाणी, तपदा पर उपकार नूं ठंडे पर उपकार विहाणी, अग्न बुझाए तपत विच ते भाई साहिब कह रहे सन ठंडा होवै बिलम ना आणी गुरसिखी दी एहो निशानी। इस पौड़ी दी विचार आपां आरंभ कीती सी, आओ उसे लड़ी नूं आपां अग्गे तोरने। आशीष आप साध संगत ने बख्शनी, कृपा धन गुरु ग्रंथ साहिब जी ने करनी, केवल विचार दा मंतव इना कुवे कि गुरु नानक साहिब तेरी उस सिखी नूं कदी आपां भी धारण कर लईए जिस गुरसिखी दी गल भाई साहिब भाई गुरदास होरां ने कीती। करो कृपा बड़े प्यार अदब नाल आशीष बख्शदिया होया गुरु की बख्शिश कीती फतेह प्रवान करो जी। वाहिगुरु जी का खालसा, वाहिगुरु जी की फतेह। भाई साहिब भाई गुरदास होरां ने गुरसिखी दी निशानी दे अंदर सब तो पहला इस गल का जिक्र किया कि धरती पैरां हेठ है, जमीन ए धरती दी खाक मनुख दे पैरां थले वे, पशु दे पैरां थले वे, बनस्पति दे थले वे, इस दे उपर बेअंत जीव विचरदे पए ने। कहन लगे धरती विच किन्नी वड्डी निमरता है, पर नाल कहन लगे जेड़ा पानी है ना ओ धरती तो भी निमरता विच है कि धरती पैरां हेठ है, पर पानी किन्ना कु निम्रता विच चला गया, धरती हेठ वसंदा पानी। ते उस दिन आपां विचार कीती सी पानी विच सब तो पहली गल निम्रता है ते गुरसिखी दी निशानी अंदर सब तो पहली सिखी दी निशानी एवे कि सिख दे अंदर निम्रता होवे, अंदर दी निर्माणता होवे। ते अगला बचन भाई गुरदास कर रहे ने कि पानी चलै निवाण नूं निर्मल शीतल शुद्ध प्राणी। ते भाई साहिब दी एक एक गल दी व्याख्या करिए ਤੇ ਭਾਈ ਸਾਹਿਬ ਨੇ ਸੰਖੇਪ ਵਿੱਚ ਇਉਂ ਕਹਿ ਲਓ ਕਿ ਮਾਨੋ ਉਹਨਾਂ ਨੇ ਗਾਗਰ ਵਿੱਚ ਸਾਗਰ ਨੂੰ ਪਾ ਦਿੱਤਾ। ਇੱਕ ਪੌੜੀ ਅੰਦਰ ਇੰਨਾ ਵੱਡਾ ਸਿਧਾਂਤ ਦੇ ਦਿੱਤਾ। ਕਹਿਣ ਲੱਗੇ ਜੇ ਪਾਣੀ ਵਿੱਚ ਨਿਮਰ ਪਏ ਉਹ ਧਰਤੀ ਤੋਂ ਵੀ ਨੀਵਾਂ ਰਹਿੰਦਾ ਤੇ ਅੱਗੇ ਪਾਣੀ ਵਿੱਚ ਇੱਕ ਬੜਾ ਵੱਡਾ ਗੋਣੀ ਪਾਣੀ ਚੱਲੇ ਨੀਵਾਣ ਨੂੰ। ਜਦੋਂ ਵੀ ਪਾਣੀ ਚੱਲਦਾ ਪਾਣੀ ਤੁਰਦਾ ਕਦੀ ਉਹ ਉੱਚਾ ਨਹੀਂ ਹਮੇਸ਼ਾ ਨੀਵੇਂ ਪਾਸੇ ਨੂੰ ਜਾਂਦਾ ਤੇ ਜੇ ਕਿਤੇ ਪਹਾੜਾਂ ਦੀ ਚੋਟੀ ਉੱਪਰ ਵੀ ਬਰਸਾਤ ਹੋਵੇ ਉੱਚੀਆਂ ਪਹਾੜੀਆਂ ਉੱਤੇ ਵੀ ਬੱਦਲ ਵਰਖਾ ਕਰਦਾ ਪਰ ਪਾਣੀ ਉੱਚੇ ਤੇ ਵਰਸਣ ਦੇ ਬਾਵਜੂਦ ਵੀ ਹਮੇਸ਼ਾ ਨੀਵੇਂ ਪਾਸੇ ਨੂੰ ਜਾਂਦਾ ਕਿਉਂਕਿ ਉਹਦੇ ਸੁਭਾਅ ਦੀ ਤਸੀਰ ਹੀ ਐਸੀ ਏ ਕਿਉਂਕਿ ਉਹ ਨੀਵਿਆਂ ਵਾਲੇ ਪਾਸੇ ਜਾ ਨੀਵਿਆਂ ਨਾਲ ਆਪਣਾ ਨੇਹ ਪਾਣਾ ਚਾਹੁੰਦਾ। ਭਾਈ ਗੁਰਦਾਸ ਨੇ ਬਚਨ ਕੀਤੇ ਕਹਿੰਦੇ ਨੇ ਦੇਖ ਪ੍ਰਾਣੀ ਵੱਡਿਆਂ ਨਾਲ ਹਰ ਕੋਈ ਮਿੱਤਰਤਾ ਪਾਣੀ ਚਾਹੁੰਦਾ ਜੇ ਕੋਈ ਦੌਲਤ ਕਰਕੇ ਵੱਡਾ ਲੋਕ ਚਾਹੁੰਦੇ ਨੇ ਕਿਸੇ ਤਰੀਕੇ ਨਾਲ ਮੈਂ ਵੱਡੇ ਨਾਲ ਆਪਣਾ ਸੰਬੰਧ ਕਾਇਮ ਕਰ ਲਾਂ ਘੱਟੋ ਘੱਟ ਸਮਾਜ ਵਿੱਚ ਇੰਨੀ ਤਾਂ ਇੱਜ਼ਤ ਹੋਵੇ ਕਿ ਜਿਸ ਬੰਦੇ ਕੋਲ ਦੌਲਤ ਤੇ ਦੌਲਤ ਕਰਕੇ ਵੱਡਾ ਇਸ ਮਨੁੱਖ ਦੀ ਉਹਦੇ ਨਾਲ ਸਾਂਝ ਜੇ ਕੋਈ ਤਾਕਤ ਕਰਕੇ ਬਲਵਾਨ ਲੋਕ ਤਾਕਤ ਕਰਕੇ ਵੱਡੇ ਨਾਲ ਆਪਣੀ ਸਾਂਝ ਪਾਉਂਦੇ ਨੇ। ਧਿਆਨ ਰੱਖਣਾ ਜੇ ਕਿਸੇ ਕੋਲ ਪਦਵੀ ਹੋਵੇ ਲੋਕ ਉੱਚੀ ਪਦਵੀ ਨੂੰ ਦੇਖ ਕੇ ਉਹਦੇ ਨਾਲ ਸਾਂਝ ਪਾਉਂਦੇ ਨੇ। ਵੱਡਿਆਂ ਨਾਲ ਮਿੱਤਰ ਵੀ ਬੜੇ ਮਿਲ ਜਾਂਦੇ ਨੇ ਵੱਡਿਆਂ ਦੇ ਰਿਸ਼ਤੇਦਾਰ ਵੀ ਬੜੇ ਬਣ ਜਾਂਦੇ ਨੇ ਵੱਡਿਆਂ ਦੇ ਕੋਲ ਘੁੰਮਣ ਵਾਲੇ ਲੋਕ ਵੀ ਬੜੇ ਮਿਲਦੇ ਨੇ ਪਰ ਨੀਵੇਂ ਰਹਿਣ ਵਾਲੇ ਜਿਨ੍ਹਾਂ ਕੋਲ ਦੌਲਤ ਨਹੀਂ ਜਿਨ੍ਹਾਂ ਕੋਲ ਪਦਵੀ ਨਹੀਂ ਜਿਨ੍ਹਾਂ ਦੇ ਪਾਸ ਕੋਈ ਦੁਨੀਆਂ ਦੀ ਸੁੱਖ ਆਰਾਮ ਨਹੀਂ ਜਿਹੜੇ ਅੱਤ ਦੇ ਨੀਵੇਂ ਨੇ ਭਾਈ ਗੁਰਦਾਸ ਕਹਿੰਦੇ ਨੇ ਨੀਵਿਆਂ ਵੱਲ ਕੋਈ ਨਹੀਂ ਜੇ ਜਾਂਦਾ ਉੱਚਿਆਂ ਵੱਲ ਤਾਂ ਸਾਰੇ ਧਾਂਦੇ ਨੇ ਪਰ ਨੀਵਿਆਂ ਵੱਲ ਕੋਈ ਨਹੀਂ ਜਾਂਦਾ। ਪਰ ਪਾਣੀ ਤੇਰੇ ਸੁਭਾਅ ਅੰਦਰ ਕਿੱਡਾ ਵੱਡਾ ਗੋਣੇ ਲੋਕ ਉੱਚਿਆਂ ਵੱਲ ਨੂੰ ਤੁਰਦੇ ਨੇ ਤੇ ਤੇਰਾ ਸੁਭਾਅ ਐਸਾ ਤੂੰ ਨੀਵੇਂ ਪਾਸੇ ਨੂੰ ਤੁਰ ਜਾਣਾ ਤੇਰੀ ਸਾਂਝ ਨੀਵਿਆਂ ਨਾਲ। ਸਤਿਗੁਰੂ ਨੇ ਬਾਣੀ ਵਿੱਚ ਵੀ ਬਚਨ ਕੀਤਾ ਕਹਿਣ ਲੱਗੇ ਲੋਕ ਉੱਚਿਆਂ ਨਾਲ ਕਿਵੇਂ ਮਿੱਤਰਤਾ ਬਣਾਉਂਦੇ ਨੇ। ਗੁਰੂ ਰਾਮਦਾਸ ਜੀ ਦਾ ਇੱਕ ਬਚਨ ਨੇ ਸਾਹਿਬ ਕਹਿੰਦੇ ਨੇ ਜਦੋਂ ਬੰਦਾ ਧੜੇ ਵਿੱਚ ਵੱਜ ਜਾਂਦਾ ਨਾ ਤੇ ਧੜੇ ਵਿੱਚ ਛੇਤੀ ਕੀਤਿਆਂ ਧਰਮ ਨਹੀਂ ਜੇ ਕਮਾਇਆ ਜਾਂਦਾ ਕਿਉਂਕਿ ਧੜੇ ਦੇ ਪਿੱਛੇ ਲੱਗ ਕੇ ਬੰਦੇ ਨੂੰ ਹਰ ਚੰਗੀ ਮੰਦੀ ਗੱਲ ਅਪਣਾਉਣੀ ਪੈਂਦੀ ਏ। ਜੇ ਧੜੇ ਅੰਦਰ ਇੱਕ ਮਾੜਾ ਬੰਦਾ ਹੈ ਤੇ ਅਸੀਂ ਸੱਚਾਈ ਬੋਲ ਕੇ ਨਹੀਂ ਕਹਿ ਸਕਾਂਗੇ ਕਿ ਸਾਡੇ ਧੜੇ ਵਿੱਚ ਮਾੜਾ ਹੈ। ਅਸੀਂ ਆਪਣੀ ਜ਼ਮੀਰ ਦੀ ਆਵਾਜ਼ ਨੂੰ ਵੀ ਦਬਾ ਕੇ ਉਸ ਮਾੜੇ ਉੱਤੇ ਵੀ ਪਰਦਾ ਪਾ ਦਿਆਂਗੇ। ਸਤਿਗੁਰੂ ਗੁਰੂ ਰਾਮਦਾਸ ਕਹਿੰਦੇ ਨੇ ਨਹੀਂ ਦੇਖ ਵੱਡਿਆਂ ਨਾਲ ਸਾਰੇ ਧੜੇ ਬਣਾਉਂਦੇ ਨੇ। ਹਜ਼ੂਰ ਦੀ ਬਾਣੀ ਦਾ ਬਚਨ ਹੁੰਦਾ ਕਿ ਕਿਸੇ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ ਕਿਸੇ ਧੜਾ ਕੀਆ ਕੁੜਮ ਸਕੈ ਨਾਲ ਜਵਾਈ ਕਿਸੇ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ। ਵੱਡਿਆਂ ਨਾਲ ਆਪਣੇ ਸਵਾਰਥ ਨੂੰ ਮੁੱਖ ਰੱਖ ਕੇ ਲੋਕ ਧੜੇ ਬਣਾਉਂਦੇ ਨੇ ਉਹਨਾਂ ਵੱਲ ਤੁਰਦੇ ਨੇ ਪਰ ਨੀਵਿਆਂ ਵੱਲ ਕੋਈ ਨਹੀਂ ਜੇ ਜਾਂਦਾ। ਤੇ ਭਾਈ ਗੁਰਦਾਸ ਕਹਿੰਦੇ ਨੇ ਮੇਰੇ ਗੁਰੂ ਨਾਨਕ ਸਾਹਿਬ ਜਿਹੜੀ ਤੁਸੀਂ ਸਿੱਖੀ ਦੇ ਕੇ ਗਏ ਹੋ ਤੇਰੀ ਸਿੱਖੀ ਦਾ ਦੂਜਾ ਗੁਣ ਹੀ ਇਹ ਵੇ ਕਿ ਤੇਰਾ ਸਿੱਖ ਹਮੇਸ਼ਾ ਡਿੱਗਿਆ ਹੋਇਆ ਨੂੰ ਛਾਤੀ ਨਾਲ ਲਾਉਂਦਾ ਨੀਵਿਆਂ ਨੂੰ ਚੁੱਕਦਾ ਨੀਵਿਆਂ ਵੀ ਜਾ ਕੇ ਟਿਕਦਾ। ਤੇ ਕੇਵਲ ਸਤਿਗੁਰੂ ਨੇ ਕਿਹਾ ਨਹੀਂ ਮੈਂ ਦੋ ਉਦਾਹਰਨਾਂ ਦੇਣੀਆਂ ਨੇ ਇੱਕ ਗੁਰੂ ਇਤਿਹਾਸ ਵਿੱਚੋਂ ਤੇ ਇੱਕ ਅਜੋਕੇ ਸਿੱਖਾਂ ਵਿੱਚੋਂ। ਕੁਝ ਸਮਾਂ ਜੋ ਪਿਛਲਾ ਲੰਘਿਆ ਉਹਦੇ ਵਿੱਚ ਕੁਝ ਇਹੋ ਜਿਹੇ ਸਿੱਖ ਵਾਕਈ ਨੀਵਿਆਂ ਨੂੰ ਪਿਆਰ ਕਰਦੇ ਨੇ। ਜੇ ਪਾਣੀ ਨੀਵਿਆਂ ਟੋਵਿਆਂ ਵਿੱਚ ਆਉਂਦਾ ਨੀਵਿਆਂ ਖੱਡਾਂ ਵਿੱਚ ਆਉਂਦਾ ਤੇ ਸਿੱਖ ਜਿਹੜਾ ਗੁਰੂ ਨਾਨਕ ਦਾ ਉਹ ਕਦੀ ਉੱਚੇ ਵੱਲ ਝਾਤੀ ਨਹੀਂ ਮਾਰਦਾ ਉਹ ਦੇਖਦਾ ਕਿਹੜਾ ਨੀਵਾਂ ਜੇ ਗੁਣਾ ਕਰਕੇ ਨੀਵਾਂ ਉਹਨੂੰ ਚੁੱਕਦਾ ਜੇ ਦੌਲਤ ਕਰਕੇ ਨੀਵਾਂ ਉਹਨੂੰ ਸਹਾਰਾ ਦਿੰਦਾ ਇੱਥੋਂ ਤੱਕ ਕਿ ਜੇ ਗੁਨਾਹ ਕਰ ਕਰਕੇ ਬੰਦਾ ਅੱਤ ਦਾ ਨੀਚ ਹੋ ਗਿਆ ਤੇ ਗੁਰੂ ਨਾਨਕ ਦੇ ਸਿੱਖ ਦਾ ਸੁਭਾਅ ਏ ਉਹ ਪਤਿਤ ਕੋਲ ਵੀ ਜਾ ਕੇ ਉਹਨੂੰ ਉੱਚਿਆਂ ਚੁੱਕਣ ਦੀ ਕੋਸ਼ਿਸ਼ ਕਰਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾ ਹਜ਼ੂਰ ਨੇ ਬੜਾ ਪਿਆਰਾ ਇੱਕ ਬਚਨ ਕਿਹਾ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੁੰਦਾ ਹਜ਼ੂਰ ਕਹਿੰਦੇ ਨੇ ਜਾਤ ਕੁਲੀਨ ਸੇਵਕ ਜੇ ਹੋਏ। ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਪ੍ਰਮਾਣ ਕੁਲੀਨ ਦਾ ਅਰਥ ਹੈ ਉੱਚੀ ਕੁੱਲ ਵਿੱਚੋਂ। ਕਹਿੰਦੇ ਨੇ ਜੇ ਕੋਈ ਉੱਚੀ ਕੁੱਲ ਵਿੱਚੋਂ ਰੱਬ ਦੀ ਬੰਦਗੀ ਕਰਨ ਵਾਲਾ ਵਾਹਿਗੁਰੂ ਦਾ ਸਿਮਰਨ ਕਰਨ ਵਾਲਾ ਗੁਰੂ ਕੀ ਬਾਣੀ ਪੜ੍ਹਨ ਵਾਲਾ ਪੈਦਾ ਹੋ ਜਾਂਦਾ ਉੱਚੀ ਕੁੱਲ ਦੇ ਮਾਨ ਨੂੰ ਛੱਡ ਕੇ ਜ਼ਾਤ ਕੁਲੀਨ ਸੇਵਕ ਜੇ ਹੋਏ। ਤੇ ਬਾਬਾ ਜੀ ਕਹਿੰਦੇ ਨੇ ਤਾਂ ਕਾ ਕਹਿਣਾ कहो ना कोई ओदी तां महिमा नहीं कीती जा सकदी जिहड़ा उच्ची कुल विच पैदा हो के भी कुल दे नां नूं छड के नीवा रह के कमाई पिया कर जाए। अगला हजूर ने बचन बड़ा प्यारा कीता, कहिंदे ने जिहड़ा उच्ची कुल विच भगत होया ओदी महिमा कोई नहीं, पर जे नीवी जात विच रहण वाला जिन्हों लोग दुरकार दे होण ते ओदे परछावे तो नफरत करदे होण, जे नीवी जात विच रह कोई को रब की भगती करदा है ते बाबा जी कहिंदे ने मेरी चमड़ी दे जोड़े बना के ना ओदे चरणा विच पा दिओ, जिहड़ा नीवा हो के भी रब नूं पांदा पे। साहब दी बाणी विच बचन ने जात कुलीन सेवक जे होए ताका कहना कहो ना कोए, विच सनाती सेवक होए सनाती दर ते नीवी जात विच कोई बंदगी करन वाला उठदा है, नानक पणिया पहरै सोए, नानक दर ते गुरु नानक साहब कह रहे ने, पणिया दा अर्थ है जोड़े जुत्ती, पहरै सोए सोए दर ते ओ जेड़ा सनाती जात विच हो के बंदगी करदा है, साहब कहिंदे ने मेरे चमड़े दे जोड़े बना के ओदे चरणा विच पा दिओ। प्यारे यही तो एक सिक्खी की निशानी है, लोग उच्चियां नूं जांदे ने ते गुरु नानक बाबा जी नीवियां वास्ते इन्नी वड्डी कुर्बानी पै करदे। साहब भाई गुरदास कहिंदे ने पाणी चलै नीवान नूं, मैं सिर्फ अजे अर्ज कर रहा पाणी नीवां तुरदा है ते गुरु नानक दा सिख जिहड़ा ओह भी नीवियां नूं प्यार करदा है। भाई साहब भाई गुरदास उन्हां दी बाणी विच इक पावन पवित्र बचन आउंदा है। भाई गुरदास ने ना अपना बहुत लंबा समा काशी विच बतीत कीता है, इथों तक के महान विद्वान पंडित जिहड़े ने भाई गुरदास दी विचार सामने चुक गए सन, ते भाई गुरदास कला विद्वान नहीं, केवल भाई गुरदास दी जबान विच कथनी नहीं, भाई गुरदास दा शरीर जिहड़ा ओह करनी पक्खों भी बोलदा पिया। भाई साहब दी चर्चा होनी इथों तक के काशी दे नरेश ने भी भाई गुरदास दी सिख्या लै लै के गुरु नानक दे चरणा विचों चरण पौ लै ली सी। गुरु नानक दे चरणा तो मुराद गुरु हरगोबिंद साहब दे जीवन विच उस बंदे ने सिक्खी नूं धारण कीता है। भाई गुरदास बनारस बैठे अज इक चर्चा आरंभ हो गई, कहन लगे भाई गुरदास दी बाणी विचों ही है कि पाणी चलै निवान नूं, सतगुरु दा सिख नीवियां नूं नहीं करदा है। ते कहिंदे ने भाई गुरदास नाल चर्चा करदिआं करदिआं एक विद्वान पंडित ने सवाल कर दिता, भाई गुरदास बाकी ठीक है तेरे विचारां नाल असीं सहमत हां कि गुरु की बाणी धुर की बाणी है, तेरे विचारां नाल असीं सहमत हां कि एक पंगत विच बैठ के गुरु का लंगर जिहड़ा ओह छकना चाहीदा है। ध्यान देना भाई गुरदास ने चर्चा कर करके सिद्ध कर दिता सी कि एक पंगत विच बैठ के लंगर छकना चाहीदा है। मैनू एक खिनली मैं निकलन लगा, बड़ी सुन के प्रसन्नता होई है कि इथों दे सुचजे प्रबंधक साहिबाना नूं संगत ने एक फैसला कीता है कि जो सामने टेंट लगा है गुरु कृपा नाल ओहदे विच पंगतां ला के गुरु का लंगर छकिया जाएगा। प्यारियो कदी भावना नाल जीवन विच कमा के देखिया जे, केवल यह बिरती ना तक्यो किसे बंदे दा हुक्म है लंगर छकन लग्या बस एक भावना बना लिया जे कि गुरु अमरदास दा जो दरबार लगा है मानो अकबर भी मेरे कोल बैठा है, क्योंकि अंदर दी भावना बनानी पैनी है अकबर भी मेरे कोल बैठा है। ते याद रखना जदों भावना नाल पंगत विच बैठ के लंगर छकोगे फिर देखना अंदर नूं किन्ना सुख मिलदा है। मैं अर्ज करां भगत पूरन सिंह दे जीवन नूं मैं पढ़िया पिंगलवाड़े वाले, उन्हां दे जीवन विच बड़े कमाल दी गल मिली, मैं अपनी विचार तो थोड़ा जिहा निकल गया पर जरूरी। भगत पूरन सिंह जी ब्राह्मण परिवार नाल संबंधित ने, ते कहिंदे ने मैं देव आलिया विच गया, उन्हां दी लिखत स्वै जीवनी विच कहिंदे ने पुजारी ने प्रशादे इकट्ठे करके लियांदे, उन्हां नूं सवाल कीता तू सिख किवें बणिया, ते केवल सिख नहीं पाणी चलै निवाण वाला गुण जे वेखना ते भगत पूरन सिंह विच तको, लोक तां सके पुत्तर नूं सके बाप नूं रोग लग जाए ते अंदर खाते यही कहिंदे ने रब्बा इहनूं हुण समेट लै ते गल चंगी ए बाहरों जरूर तुरनगे। वाह ओ भगत जेड़े लोग मौत ते जिंदगी दे विच अड़े हुए सन जिन्हां नूं अपनी किरिया संभालण दी कोई अकल नहीं, तू तां उहनां लोकां नूं अपने मोढ़ियां ते चुक चुक के गंदगी साफ करके उहनां दी सेवा कीती, इह वी पाणी चलै निवान। ਨੀਵੇਂ ਪਾਸੇ ਨੂੰ। ਉਹਨਾਂ ਨੇ ਆਪਣੀ ਜੀਵਨੀ ਵਿਚ ਗੱਲ ਕਹੀ, ਕਹਿੰਦਾ ਸਿੱਖੋ ਜੇ ਮੇਰੇ ਤੋਂ ਪੁੱਛੋਗੇ ਮੈਂ ਸਿੱਖ ਕਿਉਂ ਬਣਿਆ, ਕਹਿੰਦਾ ਮੈਨੂੰ ਸਿੱਖ ਤੁਹਾਡਾ ਗੁਰੂ ਕਾ ਲੰਗਰ ਬਣਾ ਗਿਆ। ਪੁੱਛਿਆ ਵੀ ਕਿਵੇਂ, ਉਹ ਕਹਿੰਦਾ ਮੈਂ ਮੰਦਰ ਵੀ ਜਾਂਦਾ ਸਾਂ, ਮੈਨੂੰ ਭੁੱਖ ਲੱਗੀ, ਅੱਤ ਦਾ ਗਰੀਬ ਸਾਂ, ਦੋ ਦਿਨ ਹੋ ਗਏ ਲੰਗਰ ਨਹੀਂ ਮਿਲਿਆ, ਪੁਜਾਰੀ ਨੇ ਲੰਗਰ ਲਿਆਂਦਾ ਪ੍ਰਸ਼ਾਦਾ ਲਿਆਂਦਾ, ਆਪਣੇ ਪੁੱਤਰ ਨੂੰ ਬਿਠਾ ਕੇ ਤਾਂ ਰੋਟੀ ਖਵਾ ਦਿੱਤੀ, ਮੈਂ ਸਾਹਮਣੇ ਬੈਠਾ ਸਾਂ, ਮੈਨੂੰ ਇੱਕ ਵੀ ਰੋਟੀ ਦਾ ਟੁਕੜਾ ਨਹੀਂ ਦਿੱਤਾ। ਕਹਿੰਦਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸੀ, ਮੈਂ ਫਤਿਹਗੜ੍ਹ ਸਾਹਿਬ ਆਇਆ ਤੇ ਮੇਰੀ ਭੁੱਖ ਅਜੇ ਮਿੱਟੀ ਨਾ, ਜਦੋਂ ਮੈਂ ਲੰਗਰ ਵਿਚ ਆਇਆ ਇੱਕ ਪਾਸੇ ਮਹਾਰਾਜਾ ਭੁਪਿੰਦਰ ਸਿੰਘ ਬੈਠਾ ਤੇ ਉਹਦੇ ਖੱਬੇ ਹੱਥ ਬੈਠ ਕੇ ਮੈਂ ਜ਼ਮੀਨ ਤੇ ਲੰਗਰ ਛਕਿਆ, ਤੇ ਮੇਰੇ ਮਨ ਨੇ ਉਸ ਦਿਨ ਫੈਸਲਾ ਕਰ ਲਿਆ, ਮਨਾ ਜੇ ਅੱਜ ਤੋਂ ਬਾਅਦ ਘਰ ਜਾਣੀ ਤੇ ਇਸ ਗੁਰੂ ਦਾ ਸਿੱਖ ਬਣ ਕੇ ਜਾਈ, ਜਿੱਥੇ ਰਾਣਾ ਤੇ ਰੰਕ, ਜਿੱਥੇ ਅਮੀਰ ਤੇ ਗਰੀਬ ਇੱਕ ਥਾਂ ਤੇ ਬੈਠ ਕੇ ਲੰਗਰ ਛਕਦੇ ਨੇ। ਕਹਿੰਦਾ ਉਸ ਦਿਨ ਦਾ ਮੈਂ ਆਇਆ ਪਰਤ ਕੇ ਗੁਰੂ ਨਾਨਕ ਦੇ ਘਰੋਂ ਦੂਰ ਨਹੀਂ ਗਿਆ। ਇੱਕ ਬੜੀ ਵੱਡੀ ਉਦਾਹਰਨ ਹੈ ਸਾਡੇ ਸਾਹਮਣੇ। ਖੈਰ ਮੈਂ ਇਸ ਕਰਕੇ ਆਪ ਜੀ ਨੂੰ ਮੁਬਾਰਕਬਾਦ ਦੇਣਾ ਵਾ, ਦੇਖੋ ਗੁਰੂ ਕਿਰਪਾ ਕਰੇ ਸਾਡੇ ਅੰਦਰ ਨੂੰ ਨਿਰਮਾਣਤਾ ਬਖਸ਼ੇ, ਇਸ ਹੋਂ ਤੋਂ ਬਚ ਜਾਈਏ। ਜਿਹੜਾ ਹੁਕਮ ਹੁੰਦਾ ਨਾ ਉਹਦੇ ਸਾਹਮਣੇ ਫਿਰ ਤਰਕ ਨਹੀਂ ਹੁੰਦਾ। ਹੁਕਮ ਕਿਸੇ ਮਨੁੱਖ ਦਾ ਨਹੀਂ, ਮੇਰੇ ਗੁਰੂ ਨਾਨਕ ਦਾ ਹੁਕਮ ਸਮਝ ਕੇ ਤੂੰ ਕਮਾ ਲਈ ਤੇ ਤੇਰੇ ਜੀਵਨ ਨੂੰ ਕਿੰਨਾ ਕੁ ਸਤਿਗੁਰੂ ਸੁੱਖ ਦੇਣਗੇ। ਖੈਰ ਮੈਂ ਅਰਜ਼ ਕਰ ਰਿਹਾ ਵਾਂ, ਭਾਈ ਸਾਹਿਬ ਕਹਿੰਦੇ ਨੇ ਸਿੱਖੀ ਦਾ ਦੂਜਾ ਗੁਣ ਇਹ ਵੇ ਕਿ ਪਾਣੀ ਨਿਵਾਨ ਨੂੰ ਤੁਰਦਾ। ਭਾਈ ਗੁਰਦਾਸ ਤੇ ਸਵਾਲ ਕੀਤੇ ਗਏ, ਅਸੀਂ ਮੰਨ ਲਿਆ ਲੰਗਰ ਦੀ ਪੰਗਤ ਸੰਗਤ ਇੱਕ ਏ, ਅਸੀਂ ਮੰਨ ਲਿਆ ਬਾਣੀ ਸ਼੍ਰੋਮਣੀ ਏ, ਅਸੀਂ ਮੰਨ ਲਿਆ ਕਿ ਨਾਮ ਵਿਚ ਬੜਾ ਮਹਾਤਮ ਏ, ਪਰ ਸਾਡੇ ਮਨ ਵਿਚ ਇੱਕ ਸ਼ੰਕਾ ਪੈਦਾ ਹੋਇਆ ਕਿ ਉਸ ਸ਼ੰਕੇ ਨੂੰ ਨਿਵਿਰਤ ਕਰੇਗਾ ਭਾਈ ਗੁਰਦਾਸ? ਭਾਈ ਸਾਹਿਬ ਕਹਿਣ ਲੱਗੇ ਗੁਰੂ ਨਾਨਕ ਦੀ ਕਿਰਪਾ ਹੋਈ ਤੇ ਜ਼ਰੂਰ ਨਿਵਿਰਤ ਕਰਾਂਗਾ। ਭਾਈ ਸਾਹਿਬ ਦੀ ਬਾਣੀ ਦੀ ਉਦਾਹਰਨ ਕੋਈ ਕਹਾਣੀ ਨਹੀਂ। ਸਵਾਲ ਕੀਤਾ ਵਿਦਵਾਨ ਪੰਡਿਤ ਨੇ, ਕਹਿਣ ਲੱਗਾ ਭਾਈ ਗੁਰਦਾਸ ਤੈਨੂੰ ਪਤਾ ਹੈ ਕਿ ਜਿਹੜੇ ਨੀਵੀਂ ਜਾਤ ਵਾਲੇ ਨੇ ਨਾ ਅਸੀਂ ਉਹਨਾਂ ਨੂੰ ਕੁੱਤਿਆਂ ਦੇ ਬਰਾਬਰ ਤੁਲਨਾ ਦਿੰਦੇ ਹਾਂ? ਭਾਈ ਸਾਹਿਬ ਦੇ ਬਚਨ ਨੇ, ਮੈਂ ਅਰਜ਼ ਕਰਾਂਗਾ। ਕਹਿਣ ਲੱਗੇ ਅਸੀਂ ਨੀਵੀਂ ਜਾਤ ਵਾਲਿਆਂ ਨੂੰ ਕੁੱਤਿਆਂ ਦੇ ਬਰਾਬਰ ਜਾਣਦੇ ਹਾਂ, ਪਰ ਇੱਕ ਸਾਨੂੰ ਬੜਾ ਵੱਡਾ ਸ਼ੰਕਾ ਹੈ, ਅਸੀਂ ਡੂਮ ਨੂੰ ਕੂਕਰ ਜਾਣਦੇ ਹਾਂ, ਅਸੀਂ ਮਰਾਸ਼ੀਆਂ ਨੂੰ ਕੁੱਤੇ ਤੋਂ ਵੱਧ ਤੁਲਨਾ ਨਹੀਂ ਦਿੰਦੇ। ਪਰ ਹੱਦ ਹੋ ਗਈ, ਤੁਹਾਡੇ ਗੁਰੂ ਨਾਨਕ ਨੇ ਤਾਂ ਭਾਈ ਮਰਦਾਨੇ ਨੂੰ ਆਪਣੇ ਨਾਲ ਰੱਖਿਆ ਸੀ, ਗੁਰੂ ਨਾਨਕ ਨੇ ਸਾਰੀ ਜ਼ਿੰਦਗੀ ਮਰਦਾਨੇ ਨੂੰ ਭਾਈ ਕਿਹਾ, ਤੇ ਅੱਜ ਵੀ ਤੁਸੀਂ ਉਹਦੀ ਅੰਸ਼ ਕੁਲ ਬੈਠ ਕੇ ਸ਼ਬਦ ਸੁਣਦੇ ਹੋ, ਉਹਨਾਂ ਤੋਂ ਅਰਦਾਸਾਂ ਕਰਾਉਂਦੇ ਹੋ, ਤੇ ਜਦੋਂ ਉਹ ਕੀਰਤਨ ਕਰਦੇ ਨੇ ਤੇ ਉਹਨਾਂ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਤੇ ਲਾਉਂਦੇ ਹੋ, ਪਤਾ ਨੀ ਇਹ ਸਮਝ ਨਹੀਂ ਪਈ ਕਿ ਤੁਸੀਂ ਨੀਵੀਂ ਜਾਤ ਵਾਲੇ ਡੂਮਾਂ ਦੇ ਚਰਨਾਂ ਵਿਚ ਕਿਉਂ ਚੁੱਕਦੇ ਪਏ ਹੋ? ਭਾਈ ਸਾਹਿਬ ਨੂੰ ਜਦੋਂ ਇਹ ਸਵਾਲ ਕੀਤਾ ਨਾ ਕਿ ਉਹ ਨੀਵੀਂ ਜਾਤ ਵਾਲੇ ਨੇ ਉਹਨਾਂ ਦੇ ਪੈਰਾਂ ਵਿਚ ਕਿਉਂ ਚੁੱਕਦੇ ਹੋ, ਤੇ ਭਾਈ ਗੁਰਦਾਸ ਜਿਹੜਾ ਸਿਆਣਾ ਵਿਦਵਾਨ ਹੈ ਉਹਨੇ ਉੱਤਰ ਦੇਣ ਵਿਚ ਕਮਾਲ ਕਰ ਦਿੱਤੀ। ਕਹਿਣ ਲੱਗੇ ਵਿਦਵਾਨ ਪੰਡਿਤ ਜੀ ਮੇਰੀ ਗੱਲ ਬੜਾ ਧਿਆਨ ਤੇ ਟਿਕਾ ਨਾਲ ਸੁਣ ਲਿਆ ਜੇ। ਉਸ ਪੰਡਿਤ ਵਿਦਵਾਨ ਸੱਜਣ ਨੇ ਕਿਹਾ ਦੱਸ। ਕਹਿੰਦਾ ਇੱਕ ਵਾਰੀ ਨਾ ਮਜਨੂੰ, ਭਾਈ ਸਾਹਿਬ ਦੀ ਬਾਣੀ ਯਾਦ ਰੱਖਣਾ, ਕੋਈ ਵੀ ਉਦਾਹਰਨ ਲਈਏ ਉਦਾਹਰਨ ਦਾ ਇੱਕ ਪੱਖ ਲਈਦਾ। ਭਾਈ ਸਾਹਿਬ ਕਹਿੰਦੇ ਨੇ ਤੂੰ ਪੁੱਛਣਾ ਕਿ ਅਸੀਂ ਉਹਨਾਂ ਲੋਕਾਂ ਕੋਲੋਂ ਸ਼ਬਦ ਕਿਉਂ ਸੁਣਨੇ ਆ? ਤੁਹਾਡੀਆਂ ਨਜ਼ਰਾਂ ਵਿਚ ਉਹ ਨੀਵੇਂ ਨੇ, ਪਰ ਜੇ ਉਹਨਾਂ ਨੂੰ ਤੁਸੀਂ ਤੱਕਣਾ ਤੇ ਗੁਰੂ ਨਾਨਕ ਦੀ ਨਜ਼ਰ ਤੇ ਗੁਰੂ ਨਾਨਕ ਦੇ ਸਿੱਖਾਂ ਦੀ ਨਜ਼ਰ ਵੀ ਤੱਕੋ ਕਿ ਬਾਣੀ ਪੜਨ ਵਾਲਾ, ਕਥਾ ਕਰਨ ਵਾਲਾ ਕਿੰਨਾ ਕੁ ਉੱਚਾ ਬਣ ਜਾਂਦਾ। ਉਹਨਾਂ ਨੇ ਬਚਨ ਕੀਤਾ, ਭਾਈ ਸਾਹਿਬ ਨੇ ਕਹਿੰਦੇ ਨੇ ਕਿ ਲੈਲਾ ਦੇ ਘਰ ਵਿੱਚੋਂ ਕੁੱਤਾ ਨਿਕਲਿਆ। ਡਾਕਟਰ ਭਾਈ ਵੀਰ ਸਿੰਘ ਹੋਰਾਂ ਨੇ ਇਹਦੀ ਵਿਆਖਿਆ ਕਰਦਿਆਂ ਇਹ ਵੀ ਕਿਹਾ, ਕਹਿੰਦੇ ਨੇ ਕਿ ਕਿਤੇ ਉਜਾੜ ਵਿੱਚ ਕਿ ਜਦੋਂ ਲੈਲਾ ਦੇ ਘਰੋਂ ਕੁੱਤਾ ਨਿਕਲਿਆ ਤੇ ਮਜਨੂੰ ਸਾਹਮਣੇ ਦੇਖਦਾ ਪਿਆ, ਲੋਕਾਂ ਦਾ ਇਕੱਠ ਸੀ, ਉਹਦੇ ਤੋਂ ਰਿਹਾ ਨਹੀਂ ਗਿਆ, ਭੱਜ ਕੇ ਉਹ ਕੁੱਤੇ ਦੇ ਪੈਰਾਂ ਵਿੱਚ ਜਾ ਡਿੱਗਾ ਤੇ ਉਸ ਕੁੱਤੇ ਦੇ ਪੈਰਾਂ ਨੂੰ ਚੁੰਮਣ ਲੱਗ ਪਿਆ, ਤੇ ਵੇਖਣ ਵਾਲੇ ਲੋਕ ਤਾੜੀਆਂ ਮਾਰ ਕੇ ਹੱਸੇ। ਕਹਿਣ ਲੱਗੇ ਹੱਦ ਹੋ ਗਈ, ਬੰਦਾ ਹੋ ਕੇ ਕੁੱਤੇ ਦੇ ਪੈਰਾਂ ਵਿੱਚ ਡਿੱਗਣਾ ਪਿਆ? ਤੇ ਅੱਗੋਂ ਮਜਨੂੰ ਨੇ ਇੱਕ ਗੱਲ ਕਹੀ ਸੀ, ਕਹਿੰਦਾ ਸੱਜਣੋ ਤੁਹਾਨੂੰ ਕੇਵਲ ਕੁੱਤਾ ਨਜ਼ਰ ਆਉਂਦਾ ਹੈ, ਪਰ ਮੇਰੀਆਂ ਨਜ਼ਰਾਂ ਨਾਲ ਤਾਂ ਕੋਈ ਮੇਰੇ ਪਿਆਰੇ ਦੇ ਘਰ ਵਿੱਚੋਂ ਆਇਆ ਹੋਇਆ, ਤੇ ਜਿਹੜਾ ਮੇਰੇ ਪਿਆਰੇ ਦੇ ਘਰ ਵਿੱਚੋਂ ਆਵੇ ਮੈਂ ਉਹਦੇ ਚਰਨਾਂ ਨੂੰ ਵੀ ਨਮਸਕਾਰ ਕਰਾਂਗਾ। ਭਾਈ ਸਾਹਿਬ ਕਹਿੰਦੇ ਨੇ ਹੱਦ ਹੋ ਗਈ, ਉਹ ਤਾਂ ਇੱਕ ਕੁੱਤਾ ਸੀ, ਉਹ ਕੇਵਲ ਦੇਹ ਨੂੰ ਪਿਆਰ ਕਰਨ ਵਾਲੇ ਨੇ, ਦੇਹ ਤੋਂ ਅੱਗੇ ਲੰਘ ਕੇ ਅੰਦਰ ਦੀ ਖਿੱਚ ਪਈ। ਜੇ ਇੱਕ ਸਰੀਰ ਨੂੰ ਪਿਆਰ ਕਰਨ ਵਾਲਾ ਆਸ਼ਕ
1: ਉਹਦੇ ਘਰ ਵਿੱਚੋਂ ਕੁੱਤਾ ਆਵੇ ਤੇ ਉਹਦੇ ਕੁੱਤੇ ਦੇ ਪੈਰਾਂ ਵੀ ਝੁਕਦਾ ਹੈ। ਤੇ ਜਿਨ੍ਹਾਂ ਨੂੰ ਤੁਸੀਂ ਕੂਕਰ ਕਹਿੰਦੇ ਹੋ, ਗੁਰੂ ਨਾਨਕ ਦਾ ਰਬਾਬੀ ਸੀ, ਤੇ ਜੇ ਇੱਕ ਕੁੱਤੇ ਦੇ ਪੈਰਾਂ ਵਿੱਚ ਲੋਕ ਝੁਕਦੇ ਨੇ ਤੇ ਅਸੀਂ ਤਾਂ ਭਾਈ ਮਰਦਾਨੇ ਦੇ ਚਰਨਾਂ ਨੂੰ ਧੋ ਧੋ ਕੇ ਉਹਦੀ ਚਰਨ ਧੂੜ ਨੂੰ ਪੀ ਜਾਵਾਂਗੇ। ਅਸੀਂ ਉੱਚਿਆਂ ਵੱਲ ਨਹੀਂ ਨੀਵਿਆਂ ਵੱਲ ਤੱਕਨੇ ਆ। ਭਾਈ ਗੁਰਦਾਸ ਉਹਨਾਂ ਨੇ ਬਚਨ ਕੀਤਾ, ਕਹਿਣ ਲੱਗੇ ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂ ਦੇਖ ਲਭਾਣਾ, ਭਾਈ ਸਾਹਿਬ ਦੀ ਵਾਰ ਏ ਉਹਦੀ ਪੌੜੀ ਏ ਕਿ ਉਹਦੇ ਘਰ ਵਿੱਚੋਂ ਆਇਆ ਕੁੱਤਾ ਮਜਨੂ ਦੇਖ ਕੇ ਲੁਭਾਏ ਮਾਣ ਹੋ ਗਿਆ। ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂ ਦੇਖ ਲਭਾਣਾ, ਅੱਗੇ ਕਹਿੰਦੇ ਨੇ ਕੁੱਤੇ ਦੀ ਪੈਰੀ ਪਵੇ, ਉਹ ਕੁੱਤੇ ਦੇ ਪੈਰਾਂ ਵਿੱਚ ਡਿੱਗਦਾ ਏ, ਖਿੜ ਹਿੜ ਹੱਸਾ ਲੋਕ ਵਿਡਾਣਾ, ਤੇ ਲੋਕ ਤਾੜੀਆਂ ਮਾਰ ਕੇ ਖਿੜ ਖੜਾ ਕੇ ਹੱਸਦੇ ਨੇ, ਤੇ ਨਾਲ ਕਹਿੰਦੇ ਨੇ ਕੁੱਤਾ ਕੁੱਤਾ ਡੂਮ ਬਖਾਣੀ ਏ, ਕੁੱਤਿਆਂ ਵਿੱਚ ਕੁੱਤਾ ਨੀ ਮਾਣਾ। ਕਹਿਣ ਲੱਗੇ ਸੀ ਕੂਕਰ ਨੂੰ ਤੇ ਨੀਵੀਂ ਜਾਤ ਵਾਲੇ ਨੂੰ ਇੱਕ ਬਰਾਬਰ ਜਾਣਨੇ ਆ। ਤੇ ਭਾਈ ਗੁਰਦਾਸ ਅੱਗੇ ਕਹਿਣ ਲੱਗੇ, ਯਾਦ ਰੱਖਣਾ ਕਿ ਪਿਆਰਿਓ ਮੇਰਾ ਸੀ ਮੇਰਾ ਸੀਆਂ ਨਾਮ ਧਰੀਕ ਮਰੀਦ ਬਵਾਣਾ। ਭਾਈ ਮਰਦਾਨਾ ਮਰਾਸੀਆਂ ਵਿੱਚੋਂ ਭਾਵੇਂ ਨੀਵਾਂ ਮਰਾਸੀ ਸੀ, ਪਰ ਸਾਰੀ ਜ਼ਿੰਦਗੀ ਉਹਨੇ ਇੱਕੋ ਗੱਲ ਕਹੀ ਕਿ ਗੁਰੂ ਨਾਨਕ ਸਾਹਿਬ ਜੀ, ਮੈਂ ਤੇਰਾ ਨਾਮ ਧਰੀਕ ਸਿੱਖ ਹਾਂ, ਮੇਰਾ ਸੀ ਮੇਰਾ ਸੀਆਂ ਨਾਮ ਧਰੀਕ ਮਰੀਦ ਬਵਾਣਾ। ਤੇ ਗੁਰੂ ਕਾ ਸਿੱਖ ਜ਼ਾਤ ਨਹੀਂ ਤੱਕਦਾ, ਉਹਦਾ ਸੁਭਾਅ ਤਾਂ ਕੇਵਲ ਇੰਨਾ ਹੈ ਕਿ ਗੁਰਸਿੱਖ ਆਸ਼ਕ ਸ਼ਬਦ ਦੇ ਕੁੱਤੇ ਦਾ ਪੜ ਕੁੱਤਾ ਭਾਣਾ, ਉਹ ਗੁਰੂ ਕੇ ਸ਼ਬਦ ਦੇ ਆਸ਼ਕ ਨੇ ਤੇ ਸ਼ਬਦ ਉਹਨਾਂ ਨੂੰ ਕੋਈ ਵੀ ਸੁਣਾਏ ਜ਼ਾਤ ਨਹੀਂ ਤੱਕਦੇ, ਉਹ ਸ਼ਬਦ ਸੁਣਾਉਣ ਵਾਲੇ ਦੇ ਚਰਨਾਂ ਦੀ ਖਾਕ ਮਸਤਕ ਤੇ ਲਾਉਂਦੇ ਨੇ। ਇਸ ਕਰਕੇ ਸਿੱਖੀ ਦਾ ਦੂਜਾ ਗੁਣ ਏਵੇ, ਜਿਨ੍ਹਾਂ ਨੂੰ ਲੋਕ ਨੀਵਾਂ ਕਹਿੰਦੇ ਨੇ ਗੁਰੂ ਕਾ ਸਿੱਖ ਉਹਨਾਂ ਨੂੰ ਆਪਣੀ ਗਲਵਕੜੀ ਵਿੱਚ ਲੈ ਲੈਂਦਾ। ਜਿਵੇਂ ਬਾਬਾ ਜੀ ਨੇ ਭਾਈ ਮਰਦਾਨੇ ਨੂੰ ਲਿਆ, ਹਜ਼ੂਰ ਨੇ ਕਿਰਪਾ ਕਰਕੇ ਅੰਮ੍ਰਿਤਮਈ ਬਾਣੀ ਵਿੱਚ ਬਚਨ ਕੀਤਾ, ਜੇ ਭਾਈ ਸਾਹਿਬ ਕਹਿੰਦੇ ਨੇ ਪਾਣੀ ਚੱਲੇ ਨਿਵਾਨ ਨੂੰ, ਪਾਣੀ ਨੀਵਾਂ ਤੁਰਦਾ ਹੈ, ਗੁਰੂ ਕਾ ਸਿੱਖ ਵੀ ਨੀਵੇਂ ਨੂੰ ਪਿਆਰ ਕਰਦਾ ਹੈ। ਸਤਿਗੁਰੂ ਬਾਬਾ ਨਾਨਕ ਜੀ ਦਾ ਨਾ ਇੱਕ ਪਾਵਨ ਪਵਿੱਤਰ ਬਚਨ ਆਉਂਦਾ, ਹਜ਼ੂਰ ਦੀ ਬਾਣੀ ਦਾ ਤਿਲੰਗ ਰਾਗ ਦਾ ਸ਼ਬਦ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇਹ ਸ਼ਬਦ ਭਾਵੇਂ ਬਾਬਰ ਨੂੰ ਸੰਬੋਧਨ ਕਰਕੇ ਵਿਦਵਾਨ ਸੱਜਣ ਕਹਿੰਦੇ ਨੇ ਉਚਾਰਨ ਕੀਤਾ, ਪਰ ਜਦੋਂ ਇਸ ਸ਼ਬਦ ਦੀ ਇੱਕ ਇੱਕ ਤੁਕ ਪੜ੍ਹਨੇ ਆ ਨਾ, ਉਹਦੇ ਅਰਥ ਕਰਨੇ ਆ, ਤੇ ਫਿਰ ਸਮਝ ਪੈਂਦੀ ਹੈ ਮੇਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਨਾਮ ਜਪਣ ਵਾਲੇ ਨੇ ਭਾਵੇਂ ਉਹ ਨੀਵੀਂ ਜਾਤ ਵਿੱਚੋਂ ਸਨ, ਮੇਰੇ ਸਤਿਗੁਰੂ ਤੁਸੀਂ ਉਹਨਾਂ ਨੀਵਿਆਂ ਨੂੰ ਕਿੰਨੀਆਂ ਉਦਾਹਰਨਾਂ ਦੇ ਦੇ ਕੇ ਆਪਣੀ ਛਾਤੀ ਦੇ ਨਾਲ ਲਾਉਂਦੇ ਹੋ। ਤੇਰੀ ਸਿੱਖੀ ਦਾ ਦੂਜਾ ਗੁਣ ਹੀ ਇਹ ਵੇ ਕਿ ਨੀਵੇਂ ਵਾਲੇ ਪਾਸੇ ਤੁਰਨਾ, ਨੀਵੇਂ ਨੂੰ ਉੱਚਿਆਂ ਚੁੱਕਣਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜਦੋਂ ਬਾਬਰ ਮਿਲਦਾ, ਜਿਵੇਂ ਆਮ ਤੌਰ ਸਾਖੀਕਾਰ ਕਹਿੰਦੇ ਨੇ, ਉਹਨੇ ਭੰਗ ਦੀਆਂ ਕੁਝ ਮੁੱਠੀਆਂ ਪੇਸ਼ ਕੀਤੀਆਂ ਨੇ, ਭੰਗ ਦਿੱਤੀ ਏ, ਤੇ ਹਜ਼ੂਰ ਨੇ ਬੜੇ ਪਿਆਰੇ ਬਚਨ ਕਹਿ, ਕਹਿਣ ਲੱਗੇ ਉਹ ਬਾਬਰ, ਮੈਂ ਤਾਂ ਭੰਗ ਆਪਣੇ ਹਿਰਦੇ ਵਿੱਚ ਲੈ ਕੇ ਬੈਠਾ ਵਾਂ, ਤੂੰ ਤਾਂ ਆਪਣੇ ਕੱਪੜੇ ਦੀ ਗੋਤਲੀ ਵਿੱਚੋਂ ਆਪਣੇ ਕੱਪੜੇ ਦੀ ਪੋਟਲੀ ਵਿੱਚੋਂ ਭੰਗ ਕੱਢਣਾ। ਪਰ ਸਾਹਿਬ ਕਹਿੰਦੇ ਨੇ ਮੇਰਾ ਜਿਹੜਾ ਚਿੱਤ ਏ ਨਾ, ਅਸਲ ਵਿੱਚ ਇਹ ਭੰਗ ਦੀ ਇੱਕ ਗੁਤਲੀ ਬਣਿਆ ਹੋਇਆ। ਤੇ ਬਾਬਰ ਪੁੱਛਦਾ ਭੰਗ ਕਿਹੜੀ ਏ, ਕਹਿਣ ਲੱਗਾ ਵਾਹਿਗੁਰੂ ਜੀ ਦਾ ਅਦਬ ਜਿਹੜਾ, ਰੱਬ ਦਾ ਭੈ, ਮੈਂ ਇਹ ਭੰਗ ਬਣਾ ਲਿਆ, ਚਿੱਤ ਨੂੰ ਗੁਤਲੀ ਬਣਾ ਲਿਆ। ਤੇ ਕਹਿੰਦੇ ਨੇ ਜਦੋਂ ਮੈਂ ਉਹਦੇ ਅਦਬ ਦੀ ਭੰਗ, ਉਹਦੇ ਡਰ ਦੀ ਭੰਗ ਨੂੰ ਹਿਰਦੇ ਵਿੱਚ ਧਾਰਨ ਕੀਤਾ, ਮੈਂ ਉਦਣ ਦਾ ਦੀਵਾਨਾ ਹੋ ਗਿਆ ਵਾਂ। ਤੇ ਸਾਹਿਬ ਕਹਿੰਦੇ ਨੇ ਜਿਵੇਂ ਫਕੀਰ ਲੋਕ ਹੱਥਾਂ ਵਿੱਚ ਕਾਸੇ ਪਕੜ ਕੇ, ਹੱਥਾਂ ਦੇ ਅੰਦਰ ਭਾਂਡੇ ਪਕੜ ਕੇ, ਹੱਥਾਂ ਵਿੱਚ ਖੱਪਰ ਪਕੜ ਕੇ, ਗਲੀ ਗਲੀ ਮਹੱਲੇ ਮਹੱਲੇ ਕੂਚੇ ਕੂਚੇ ਵਿੱਚ ਮੰਗਦੇ ਨੇ, ਸਾਹਿਬ ਕਹਿੰਦੇ ਨੇ ਉਹ ਬਾਬਰ, ਮੈਂ ਨੀ ਤੱਕਦਾ ਮਨੁੱਖ ਉੱਚਾ ਕਿਹੜਾ, ਮੈਂ ਨੀ ਦੇਖਦਾ ਕਿ ਮਨੁੱਖ ਨੀਵਾਂ ਕਿਹੜਾ, ਮੈਂ ਤਾਂ ਆਪਣੇ ਹੱਥਾਂ ਨੂੰ ਕਾਸਾ ਬਣਾਇਆ ਤੇ ਗਲੀ ਬਾਜ਼ਾਰਾਂ ਵਿੱਚ ਲੰਘ ਕੇ ਉੱਚੀ ਉੱਚੀ ਹੋ ਕੇ ਦੇਣਾ ਕਿ ਕੋਈ ਰੱਬ ਦੇ ਰੰਗ ਵਿੱਚ ਰੰਗਿਆ ਹੋਵੇ ਤੇ ਮੇਰੇ ਇਸ ਕਾਸੇ ਵਿੱਚ ਰੱਬ ਦੇ ਦਰਸ਼ਨਾਂ ਦੀ ਖੈਰ ਪਾ ਦੇਵੇ। ਮੈਂ ਨੀਵੇਂ ਨੀ ਤੱਕਦਾ, ਮੈਂ ਨੀ ਦੇਖਦਾ ਜ਼ਾਤ ਕੀ ਏ, ਮੈਂ ਨੀ ਤੱਕਦਾ ਇਹ ਬੰਦਾ ਕਿਸ ਘਰ ਵਿੱਚ ਰਹਿੰਦਾ। ਸਾਹਿਬ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ, ਵਾਹਿਗੁਰੂ ਤੇਰਾ ਅਦਬ ਮੇਰੇ ਵਾਸਤੇ ਭਾਂਗੇ, ਤੇ ਮੈਂ ਆਪਣੇ ਚਿੱਤ ਨੂੰ ਖਲੜੀ ਦਰ ਤੇ ਗੁਤਲੀ ਬਣਾਇਆ, ਪੋਟਲੀ ਬਣਾਇਆ ਜਿਹਦੇ ਵਿੱਚ ਭੰਗ ਨੂੰ ਬੰਦ ਕਰਕੇ ਰੱਖੇ। ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ। ਕਹਿੰਦੇ ਨੇ ਜਿੱਦਣ ਦਾ ਵਾਹਿਗੁਰੂ ਦਾ ਅਦਬ ਪੈਦਾ ਹੋਇਆ, ਉਦਨ ਦਾ ਮੈਂ ਅਤੀਤ ਦਰ ਤੇ ਬਿਰਕਤ ਹੋ ਗਿਆ, ਦੀਵਾਨਾ ਦਰ ਤੇ ਉਹਦੇ ਨਾਮ ਵਿਚ ਮਸਤ ਹੋ ਗਿਆ। ਮੈਂ ਦੀਵਾਨਾ ਭਇਆ ਅਤੀਤ ਕਰ ਕਾਸਾ, ਦਰਸ਼ਨ ਕੀ ਭੂਖ ਆਪਣੇ ਹੱਥਾਂ ਨੂੰ ਖੱਪਰ ਬਣਾਇਆ, ਤੇ ਉਹਦੇ ਦਰਸ਼ਨਾਂ ਦੀ ਭੁੱਖ ਲੈ ਕੇ ਤੁਰਿਆ ਵਾ। ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੋ ਨੀਤਾ ਨੀਤ। ਫਿਰ ਕਹਿਣ ਲੱਗੇ ਤੋ ਦਰਸ਼ਨ ਕੀ ਕਰੋ ਸਮਾਏ, ਸਮਾਏ ਦਰ ਤੇ ਆਵਾਜ਼ ਦੇਣੀ, ਜਿਵੇਂ ਮੰਗਤਾ ਕਿਸੇ ਦੇ ਦਰਵਾਜ਼ੇ ਅੱਗੇ ਖਲੋਂਦਾ ਹੈ ਤੇ ਉੱਚੀ ਸਾਰੀ ਹੋਕਾ ਦੇ ਕੇ ਕਹਿੰਦਾ ਕਿ ਜਜਮਾਨ ਮੇਰੀ ਝੋਲੀ ਵਿਚ ਕੁਝ ਖੈਰ ਪਾ ਦੇ। ਹੇ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ, ਤੇਰੇ ਨਾਮ ਵਿਚ ਰੰਗੇ ਹੋਏ ਮਿਲ ਜਾਣ ਤੇ ਮੈਂ ਉਹਨਾਂ ਦੇ ਦਰਵਾਜ਼ਿਆਂ ਤੇ ਖਲੋ ਕੇ ਹੋਕੇ ਪਿਆ ਦੇਣਾ ਕਿ ਰੱਬ ਵਿਚ ਜੁੜੇ ਹੋਏ ਲੋਕੋ, ਪਰਮੇਸ਼ਵਰ ਦੀ ਬੰਦਗੀ ਵਿਚ ਭਿੱਜੇ ਹੋਏ ਭਗਤੋ, ਰੱਬ ਦੇ ਨਾਮ ਵਿਚ ਖੁਮਾਰ ਹੋਏ ਗੁਰਸਿੱਖੋ, ਮੈਂ ਤੁਹਾਡੇ ਦਰ ਤੇ ਆਇਆ ਤੇ ਮੇਰੇ ਕਾਸੇ ਵਿਚ ਵਾਹਿਗੁਰੂ ਦੇ ਦਰਸ਼ਨਾਂ ਦੀ ਦਾਤ ਪਾ ਦਿਓ। ਸਾਹਿਬ ਕਹਿੰਦੇ ਤੋ ਦਰਸ਼ਨ ਕੀ ਕਰੋ ਸਮਾਏ, ਮੈਂ ਦਰ ਮੰਗਤ ਭੀਖਿਆ ਪਾਏ, ਜਿੱਥੋਂ ਵੀ ਨਾਮ ਮਿਲੇ ਤੁਸੀਂ ਨੀਵਾਂ ਕਹੋਗੇ। ਹਜ਼ੂਰ ਕਹਿੰਦੇ ਨੇ ਮੈਂ ਨੀਵੇਂ ਕੋਲ ਵੀ ਜਾ ਕੇ ਮੰਗਾਂਗਾ ਕਿਉਂਕਿ ਪਾਣੀ ਚੱਲਾ ਨਿਮਾਨ ਨੂੰ। ਬਾਬਾ ਜੀ ਨੇ ਸਿੱਖੀ ਦਾ ਦੂਜਾ ਗੁਣ ਹੀ ਇਹ ਦਿੱਤਾ ਹੈ ਕਿ ਨੀਵੇਂ ਪਾਸੇ ਨੂੰ ਤੁਰਨਾ। ਭਾਈ ਸਾਹਿਬ ਨੇ ਜਿਹੜੇ ਬਚਨ ਕਹਿ, ਹਜ਼ੂਰ ਨੇ ਅਗਲਾ ਬਚਨ ਕੀਤਾ, ਕਹਿਣ ਲੱਗੇ ਦੇਖੋ ਸੱਜਣੋ, ਕੁਝ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਨੂੰ ਕਦੀ ਕਹਿੰਦੇ ਨੇ ਭਿੱਜਦੀਆਂ ਨਹੀਂ। ਪਾਣੀ ਨੂੰ ਕਹਿੰਦੇ ਨੇ ਭਿੱਜ ਜਾਂਦਾ ਹੈ, ਦੁੱਧ ਨੂੰ ਕਹਿੰਦੇ ਨੇ ਭਿੱਜ ਜਾਂਦਾ ਹੈ, ਕੱਪੜੇ ਨੂੰ ਆਮ ਕੱਪੜਾ ਹੋਵੇ ਕਹਿੰਦੇ ਨੇ ਇਹ ਵੀ ਭਿੱਜ ਜਾਂਦਾ ਹੈ, ਪਰ ਹਜ਼ੂਰ ਕਹਿੰਦੇ ਨੇ ਇੱਕ ਹੋਵੇ ਕਸਤੂਰੀ, ਦੂਜਾ ਹੋਵੇ ਫੁੱਲ ਧਿਆਨ ਰੱਖਣਾ, ਤੀਜਾ ਹੋਵੇ ਰੇਸ਼ਮ ਦਾ ਕੱਪੜਾ ਤੇ ਚੌਥਾ ਹੋਵੇ ਘਿਓ। ਕਦੀ ਵੀ ਪੁਜਾਰੀ ਨਹੀਂ ਕਹਿੰਦਾ ਇਹ ਭਿੱਜ ਗਏ ਨੇ। ਉਹ ਫੁੱਲ ਜਿਹੜੇ ਮੰਦਿਰ ਦੀ ਮੂਰਤੀ ਸਾਹਮਣੇ ਪੇਸ਼ ਕਰਨੇ ਆ, ਪਤਾ ਨਹੀਂ

ਕੁਸਮ ਮਿਰਗ ਮੈਂ ਹਰਨਾ ਕੇਸਰ ਕੁਸਮ ਦਰ ਤੇ ਫੁੱਲ ਮਿਰਗ ਮੈਂ ਦਰ ਤੇ ਮਿਰਗ ਮਦ ਮਿਰਗ ਦੀ ਕਸਤੂਰੀ ਕੇਸਰ ਕਿਸਮ ਕੁਸਮ ਮਿਰਗ ਮੈਂ ਹਰਨਾ ਸਰਬ ਸਰੀਰੀ ਚੜਨਾ ਕੇਸਰ ਨੂੰ ਹਰ ਕੋਈ ਪਿਆਰ ਕਰਦਾ ਹੈ ਫੁੱਲ ਨੂੰ ਹਰ ਕੋਈ ਨੇਹ ਕਰਦਾ ਹੈ ਸਾਹਿਬ ਕਹਿੰਦੇ ਨੇ ਸੱਜਣਾ ਕਸਤੂਰੀ ਨੂੰ ਹਰ ਕੋਈ ਪਿਆਰ ਕਰਦਾ ਹੈ ਕੇਸਰ ਕਿਸਮ ਮਿਰਗ ਮੈਂ ਹਰਨਾ ਸਰਬ ਸਰੀਰੀ ਚੜ ਜਿਹੜਾ ਆਪਣੇ ਅੰਦਰ ਦੀ ਸੁਗੰਧੀ ਦਿੰਦਾ ਹੈ ਤੇ ਸਾਹਿਬ ਨੇ ਅਗਲਾ ਬਚਨ ਕੀਤਾ ਘੇਪਟ ਭਾਂਡਾ ਕਹੇ ਨਾ ਕੋਏ ਕਦੀ ਘਿਓ ਨੂੰ ਜਾਂ ਕਦੀ ਰੇਸ਼ਮ ਦੇ ਕੱਪੜੇ ਨੂੰ ਕਿਸੇ ਨੇ ਭੰਡਿਆ ਕਿ ਇਹ ਨੀਵੇਂ ਘੇਪਟ ਭਾਂਡਾ ਕਹੇ ਨਾ ਕੋਏ ਐਸਾ ਭਗਤ ਵਰਨਮੈ ਹੋਏ ਇਸੇ ਤਰ੍ਹਾਂ ਤੇਰੀ ਭਗਤੀ ਕਰਨ ਵਾਲਾ ਕਿਸੇ ਜਾਤ ਵਿੱਚੋਂ ਕਿਸੇ ਵਰਨ ਵਿੱਚੋਂ ਹੋਵੇ ਤੇ ਸਾਹਿਬ ਕਹਿੰਦੇ ਨੇ ਉਹਦੀ ਕਦੀ ਭੇਟ ਨਹੀਂ ਘੇਪਟ ਭਾਂਡਾ ਕਹੇ ਨਾ ਕੋਏ ਐਸਾ ਭਗਤ ਵਰਨਮੈ ਹੋਏ ਤੇਰਾ ਨਾਮ ਨਿਵੈ ਰਹਿ ਲਿਵ ਲਾਏ ਜਿਹੜੇ ਨੀਵੀਂ ਜਾਤ ਵਿੱਚ ਪੈਦਾ ਹੋ ਕੇ ਮਾਲਕਾ ਤੇਰੇ ਨਾਮ ਅੱਗੇ ਝੁਕ ਗਏ ਨੇ ਜਿਨ੍ਹਾਂ ਦੀ ਸੁਰਤ ਜਿਨ੍ਹਾਂ ਦੀ ਲਿਵ ਜਿਨ੍ਹਾਂ ਦੀ ਇਕਾਗਰਤਾ ਕਦੀ ਵੀ ਭੰਗ ਨਹੀਂ ਹੁੰਦੀ ਤੇ ਬਾਬਾ ਨਾਨਕ ਜੀ ਕਹਿੰਦੇ ਨੇ ਤੇਰਾ ਨਾਮ ਨਿਵੇਂ ਰਹਿ ਲਿਵ ਲਾਏ ਨਾਨਕ ਤਿੰਨ ਦਰ ਭੀਖਿਆ ਪਾਏ ਮੈਂ ਉਹਨਾਂ ਦੇ ਦਰਵਾਜੇ ਵੀ ਜਾ ਕੇ ਨਾਮ ਦੀ ਖੈਰ ਮੰਗਣਾ ਸਾਹਿਬ ਕਹਿੰਦੇ ਨੇ ਗੁਰੂ ਕੇ ਸਿੱਖਾਂ ਜੇ ਤੂੰ ਸਿੱਖੀ ਨੂੰ ਕਮਾਉਣਾ ਚਾਹੁੰਦਾ ਪਹਿਲੀ ਗੱਲ ਨਿਮਰਤਾ ਤੇ ਦੂਜੀ ਗੱਲ ਇੱਕ ਧਾਰਨ ਕਰ ਲਈ ਤੂੰ ਨੀਵੇਂ ਪਾਸੇ ਚੱਲਣ ਦੀ ਜਾ ਸਿੱਖ ਲਈ ਤੂੰ ਨੀਵਿਆਂ ਨੂੰ ਨੇਹ ਕਰੀ ਕੇਵਲ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਨਹੀਂ ਗੁਰੂ ਕੇ ਸਿੱਖਾਂ ਨੇ ਕਰਕੇ ਦਿਖਾਇਆ ਆਪਾਂ ਕਈ ਵਾਰੀ ਕਹਾਂਗੇ ਇਹ ਤਾਂ ਉਦਾਹਰਨਾਂ ਉਸ ਵਕਤ ਦੀਆਂ ਨੇ ਜਦੋਂ ਗੁਰੂ ਸਾਹਿਬਾਨ ਸਨ ਗੁਰੂ ਸਾਹਿਬ ਨੇ ਆਪ ਸਿੱਖਾਂ ਨੂੰ ਇਹ ਘਾੜਤ ਕਰਕੇ ਸਿਖਾਇਆ ਪਰ ਪਿਆਰਿਓ ਨਹੀਂ ਸਿੱਖ ਰਾਜ ਦੇ ਸਮੇਂ ਦੀ ਇੱਕ ਉਦਾਹਰਨ ਹੈ ਜਦੋਂ ਉਸ ਸਾਖੀ ਨੂੰ ਉਸ ਘਟਨਾ ਨੂੰ ਆਪਾਂ ਪੜ੍ਹਨੇ ਹਾਂ ਨਾ ਤੇ ਮਨ ਇੱਕੋ ਦਮ ਝੁਕ ਜਾਂਦਾ ਹੈ ਦਾਤਾ ਕੇਵਲ ਜਾਤ ਕਰਕੇ ਨੀਵੇਂ ਨਹੀਂ ਜਿਹੜੇ ਲੋਕ ਗੁਣਾ ਕਰਕੇ ਵੀ ਨੀਵੇਂ ਨੇ ਤੇਰੇ ਸਿੱਖਾਂ ਦਾ ਨਿਸ਼ਾਨ ਹੀ ਏਵੇ ਤੂੰ ਉਹ ਨੀਵਿਆਂ ਵਾਲੇ ਪਾਸੇ ਜਾ ਕੇ ਉਹਨਾਂ ਦਾ ਵੀ ਦੁੱਖ ਵਡਾ ਲੈਂਦੇ ਸਿੱਖ ਇਤਿਹਾਸ ਵਿੱਚ ਇੱਕ ਬੜਾ ਵੱਡਾ ਮਹਾਂਪੁਰਸ਼ ਹੋਇਆ ਜਿਹਦਾ ਅਸਲੀ ਨਾਮ ਸੀ ਬਾਬਾ ਜਸਵੰਤ ਸਿੰਘ ਇਹ ਹਰਿਆਣੇ ਵਿੱਚ ਸ਼ਾਮਗੜ ਪਿੰਡ ਉਥੋਂ ਦਾ ਇਹਨਾਂ ਦਾ ਜਨਮ ਅਸਥਾਨ ਸੀ ਇਹਨਾਂ ਦੀ ਕਮਾਈ ਇਤਨੀ ਸੀ ਕਾਬਲ ਦੀ ਧਰਤੀ ਤੇ ਇਹਨਾਂ ਦੇ ਪ੍ਰਚਾਰ ਦਾ ਇਹਨਾਂ ਦੇ ਜੀਵਨ ਦਾ ਇਹਨਾਂ ਦੀ ਰਹਿਤ ਦਾ ਇਹਨਾਂ ਦੀ ਕਰਨੀ ਦਾ ਇਹਨਾਂ ਦੇ ਬਚਨਾਂ ਦਾ ਇੰਨਾ ਕੁ ਪ੍ਰਭਾਵ ਪੈ ਗਿਆ ਉਸ ਭਾਈ ਜਸਵੰਤ ਸਿੰਘ ਨੂੰ ਮੁਸਲਮਾਨ ਲੋਕ ਜਦੋਂ ਪਿੰਡ ਵਿੱਚੋਂ ਨਿਕਲਦਾ ਸੀ ਤੇ ਦਰਵਾਜ਼ਾ ਖੋਲ ਕੇ ਕਹਿੰਦੇ ਸਨ ਖੁਦਾ ਦਾ ਨੂਰ ਆ ਗਿਆ ਉਸ ਬਾਬੇ ਦਾ ਨਾਂ ਪਰਤ ਕੇ ਕਾਬਲ ਦੀ ਧਰਤੀ ਵਿੱਚ ਬਾਬਾ ਖੁਦਾ ਸਿੰਘ ਪੈ ਗਿਆ ਸੀ ਜੀਵਨ ਇੰਨਾ ਉੱਚਾ ਕਮਾਈ ਇੰਨੀ ਕੀਤੀ ਮੁਗਲ ਲੋਕ ਵੀ ਬਾਬਾ ਜੀ ਦੇ ਚਰਨਾਂ ਵਿੱਚ ਝੁਕਦੇ ਨੇ ਪਰ ਮੈਂ ਅਰਜ਼ ਕਰ ਰਿਹਾ ਭਾਈ ਸਾਹਿਬ ਕਹਿੰਦੇ ਨੇ ਜੇ ਗੁਰੂ ਕੀ ਸਿੱਖੀ ਕਮਾਣੀ ਆ ਤੇ ਪਾਣੀ ਚੱਲੇ ਨਿਵਾਨ ਨੂੰ ਅੱਜ ਬਾਬਾ ਜੀ ਸ਼ਾਮ ਨੂੰ ਆਪਣੇ ਟਿਕਾਣੇ ਤੇ ਬੈਠੇ ਪਾਠ ਪੈ ਕਰਦੇ ਨੇ ਤੇ ਜਦੋਂ ਸੋਦਰ ਦਾ ਪਾਠ ਪੈ ਕਰਦੇ ਨੇ ਕਿ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ ਉਸ ਵਕਤ ਉੱਚੀ ਸਾਰੀ ਇੱਕ ਆਵਾਜ਼ ਕੰਨਾਂ ਵਿੱਚ ਪਈ ਤੇ ਇਹ ਆਵਾਜ਼ ਵਿੱਚ ਦਰਦ ਸੀ ਕੋਈ ਉੱਚੀ ਸਾਰੀ ਚੀਕਦਾ ਪਿਆ ਸੀ ਤੇ ਇਸ ਆਵਾਜ਼ ਵਿੱਚ ਦਰਦ ਸੀ ਤੇ ਆਵਾਜ਼ ਨਾਲ ਚੀਕ ਤੋਂ ਬਾਅਦ ਜਿਹੜੇ ਸ਼ਬਦ ਕੰਨਾਂ ਵਿੱਚ ਸੁਣਾਈ ਦਿੱਤੇ ਉਹ ਸ਼ਬਦ ਸਨ ਹਾਏ ਮਾਂ ਮੈਂ ਮਰ ਚੱਲੀ ਆ ਜੇ ਤੇਰੇ ਕੋਲ ਕਿਤੇ ਕੋਈ ਦਵਾ ਦਾਰੂ ਹੈ ਮੈਨੂੰ ਬਚਾ ਲੈ ਨਹੀਂ ਤੇ ਮਾਂ ਮੈਂ ਤਾਂ ਤੜਪ ਤੜਪ ਕੇ ਮਰਨਾ ਹੀ ਹੈ ਪਰ ਦੇਖ ਜਿਹੜਾ ਤੇਰਾ ਦੁੱਧ ਹੈ ਜਿਹੜੇ ਅਜੇ ਦੰਦ ਨਹੀਂ ਨਿਕਲੇ ਜਿਹੜਾ ਅਜੇ ਬੋਲ ਨਹੀਂ ਸਕਦਾ ਜਿਹੜਾ ਅਜੇ ਬੈਠ ਨਹੀਂ ਸਕਦਾ ਮੇਰੀ ਮੌਤ ਦੇ ਨਾਲ ਇਸ ਕੋਮਲ ਜਿਹੇ ਬੱਚੇ ਦੀ ਮੌਤ ਹੋ ਜਾਣੀ ਆ ਜੇ ਮਾਂ ਤੂੰ ਮੈਨੂੰ ਬਚਾ ਸਕਣੀ ਹੈ ਤੇ ਬਚਾ ਲੈ ਮੈਂ ਅਰਜ਼ ਕਰ ਰਿਹਾ ਪਾਣੀ ਚੱਲੇ ਨਿਵਾਨ ਨੂੰ ਇਸ ਕਰਕੇ ਉਦਾਹਰਨ ਲੈ ਰਿਹਾ ਕਿਤੇ ਮਨਾ ਤੈਨੂੰ ਵੀ ਸਮਝ ਪੈ ਜਾਏ ਸਤਿਗੁਰੂ ਕਾ ਪਿਆਰਾ ਸਿੱਖ ਬਾਣੀ ਪਿਆ ਪੜਦਾ ਤੇ ਇਹ ਤੱਕ ਨੇ ਕੀਆ ਜਿਸ ਘਰ ਵਿੱਚੋਂ ਆਵਾਜ਼ ਪਈ ਆਉਂਦੀ ਏ ਬਾਬਾ ਖੁਦਾ ਸਿੰਘ ਉਸ ਘਰ ਦੇ ਨੇੜੇ ਟਿਕੇ ਨੇ ਕੱਚਾ ਜਾਂ ਮਿੱਟੀ ਦਾ ਘਰ ਏ ਇੱਕ ਔਰਤ ਮੰਜੇ ਤੇ ਪਈ ਏ ਤੇ ਬੁੱਢੜੀ ਮਾਂ ਉਹਦੀਆਂ ਅੱਖਾਂ ਦਾ ਪਾਣੀ ਪਈ ਸਾਫ਼ ਕਰਦੀ ਏ ਕੱਪੜੇ ਨਾਲ ਉਹਦੀਆਂ ਅੱਖਾਂ ਨੂੰ ਸਾਫ਼ ਪਈ ਕਰਦੀ ਏ ਤੇ ਇਸ ਬੱਚੀ ਨੂੰ ਰੋਗ ਕੀ ਏ ਇਸ ਬੱਚੀ ਦੀ ਛਾਤੀ ਵਿੱਚ ਇੱਕ ਫੋੜਾ ਪੈਦਾ ਹੋ ਗਿਆ ਉਸ ਫੋੜੇ ਨਾਲ ਇਸ ਬੱਚੀ ਦਾ ਸ਼ੀਰ ਰੁਕ ਚੁੱਕਾ ਹੈ ਬੱਚੇ ਨੂੰ ਦੁੱਧ ਨਹੀਂ ਪਿਆ ਸਕਦੀ ਇੱਕ ਦੁੱਧ ਰੁਕ ਰਿਹਾ ਦੂਸਰਾ ਉਸ ਖੂਨ ਦਾ ਇੰਨਾ ਪ੍ਰਭਾਵ ਹੈ ਉਸ ਫੋੜੇ ਨਾਲ ਇਹਦੀਆਂ ਚੀਕਾਂ ਤੇ ਚੀਸਾਂ

0: ਪਈਆਂ ਨਿਕਲਦੀਆਂ ਨੇ। ਇੱਕ ਪਾਸੇ ਉਹਦੇ ਅੰਦਰ ਦਾ ਦਰਦ, ਦੂਸਰੇ ਪਾਸੇ ਜਦੋਂ ਉਹ ਬੱਚਾ ਮਾਂ ਦੇ ਕੋਲ ਤਰਲੇ ਲੈਂਦਾ ਹੈ, ਦੁੱਧ ਨੂੰ ਵਿਲਕਦਾ ਹੈ, ਤੇ ਮਾਂ ਵਿਚਾਰੀ ਬੇਬਸੇ ਬੱਚੇ ਨੂੰ ਦੁੱਧ ਪਿਲਾ ਨਹੀਂ ਸਕਦੀ, ਪਰ ਦਰਦ ਉਹਦੀ ਜਿੰਦ ਪਿਆ ਕੱਢਦਾ ਹੈ। ਤੇ ਘਰ ਵਿੱਚ ਗਰੀਬੀ ਇਤਨੀ ਹੈ ਕਿ ਨਾ ਤਾਂ ਮਾਂ ਕਿਤੋਂ ਦੁੱਧ ਲਿਆ ਕੇ ਪਿਆ ਸਕਦੀ ਏ, ਨਾ ਨਾਨੀ ਕਿਸੇ ਦੇ ਘਰੋਂ ਦੁੱਧ ਲਿਆ ਸਕਦੀ ਏ। ਬਾਬਾ ਖੁਦਾ ਸਿੰਘ ਪਾਠ ਕਰੀ ਗਏ, ਪਰਤ ਕੇ ਫਿਰ ਆਵਾਜ਼ ਕੰਨਾਂ ਵਿੱਚ ਪਈ, ਮਾਂ ਜੇ ਬਚਾ ਸਕਣੀ ਏ ਮੈਨੂੰ ਬਚਾ ਲੈ, ਜਨਮ ਤਾਂ ਤੂੰ ਦਿੱਤਾ ਸੀ, ਦੇਖ ਤੇਰੀਆਂ ਅੱਖਾਂ ਸਾਹਮਣੇ ਜਨਮ ਹੋਇਆ, ਤੇ ਮਾਂ ਅੱਜ ਤੇਰੀਆਂ ਅੱਖਾਂ ਦੇ ਸਾਹਮਣੇ ਜਿਹਨੂੰ ਤੂੰ ਜਨਮ ਦਿੱਤਾ ਇਹਦੀ ਮੌਤ ਹੋ ਜਾਣੀ। ਮਾਂ ਤੋਂ ਜਰਿਆ ਨਾ ਗਿਆ, ਭਾਵੇਂ ਬੁੱਢੜੀ ਸੀ, ਰਾਤ ਨੂੰ ਠੇਡੇ ਖਾਂਦੀ, ਹੱਥ ਵਿੱਚ ਡਿਗੋਰੀ ਪਕੜੀਏ ਤੇ ਵੈਦ ਦੇ ਦਰਵਾਜ਼ੇ ਨੂੰ ਖੜਕਾਇਆ। ਜਦੋਂ ਦਰਵਾਜ਼ੇ ਤੇ ਦਸਤਕ ਦਿੱਤੀ ਤੇ ਅੰਦਰੋਂ ਆਵਾਜ਼ ਆਈ, ਕੌਣ? ਸ਼ਾਮ ਨੂੰ ਉਹ ਪੂਜਾ ਪਿਆ ਕਰਦਾ ਸੀ, ਤੇ ਬਾਹਰੋਂ ਆਵਾਜ਼ ਆਈ, ਵੈਦ ਜੀ ਤਰਸ ਖਾਓ, ਮੇਰੇ ਤੇ ਦਇਆ ਕਰੋ। ਜਦੋਂ ਉਹਨੇ ਦਰਵਾਜ਼ਾ ਖੋਲਿਆ, ਕਹਿਣ ਲੱਗਾ, ਬੁੱਢੜੀ ਤੂੰ ਕੌਣ ਏ? ਤੇਰੇ ਕੱਪੜੇ ਮੈਲੇ ਨੇ, ਤੇਰਾ ਚਿਹਰਾ ਜਿਹੜਾ ਉਦਾਸ ਏ, ਤੇਰੇ ਚਿਹਰੇ ਦੇ ਉੱਪਰ ਰੌਣਕ ਨਹੀਂ, ਕੱਪੜੇ ਗੰਦਗੀ ਨਾਲ ਭਰੇ ਨੇ, ਤੇਰੇ ਪੈਰਾਂ ਵਿੱਚ ਜੋੜਾ ਨਹੀਂ, ਤੂੰ ਕੌਣ ਏ? ਕਹਿਣ ਲੱਗੀ, ਵੈਦ ਜੀ ਮੈਂ ਉਹ ਬਦਕਿਸਮਤ ਔਰਤ ਆ ਜਿਹੜਾ ਤੁਹਾਡੇ ਘਰਾਂ ਨੂੰ ਸਾਫ਼ ਕਰਕੇ ਗੰਦਗੀ ਆਪਣੇ ਤਨ ਤੇ ਪਾ ਲੈਂਦੀ ਹਾਂ। ਮੈਂ ਤੁਹਾਡੇ ਬੱਚਿਆਂ ਨੂੰ ਤੰਦਰੁਸਤੀ ਦੇਣ ਲਈ ਬਿਮਾਰੀ ਆਪਣੇ ਤਨ ਉੱਤੇ ਹੰਡਾ ਲੈਂਦੀ ਹਾਂ। ਮੈਂ ਉਹ ਜਮਾਦਾਰ ਨਾ ਜਿਹੜੀ ਤੁਹਾਡੇ ਘਰ ਦੀ ਗੰਦਗੀ ਨੂੰ ਹੂੰਝ ਕੇ ਲਿਜਾਨੀ ਆ, ਆਪਣੇ ਸਿਰ ਤੇ ਟੋਕਰੇ ਤੇ ਚੁੱਕਣੀ ਆ, ਤੁਹਾਡੇ ਘਰ ਵੀ ਝਾੜੂ ਲਾਨੀ ਆ। ਵੈਦ ਜੀ ਮੈਂ ਕੁਝ ਨਹੀਂ ਮੰਗਣ ਆਈ, ਮੇਰੀ ਧੀ ਬਿਮਾਰ ਏ, ਜੇ ਕੋਈ ਦਵਾ ਦਾਰੂ ਦੇ ਦੇ ਇਸ ਵਕਤ ਮੇਰੇ ਨਾਲ ਚੱਲ। ਉਹ ਦਰਦ ਨਾਲ, ਚੀਸਾਂ ਨਾਲ, ਉਹ ਦਰਦ ਨਾਲ ਦਿਨ ਰਾਤ ਵਿਲਕਦੀ ਪਈ ਏ, ਪਤਾ ਨਹੀਂ ਉਹ ਬਚੇ ਕਿ ਨਾ। ਜੇ ਤੂੰ ਇਲਾਜ ਕਰਦੇ ਸ਼ਾਇਦ ਮੇਰੀ ਬੱਚੀ ਨੂੰ ਟਿਕਾ ਮਿਲ ਜਾਏ। ਹੈ ਵੈਦ ਚੱਲ ਖਾਂ ਮੇਰੇ ਨਾਲ, ਰੱਬ ਤੇਰਾ ਭਲਾ ਕਰੇ, ਕੇਵਲ ਬੱਚੀ ਨਹੀਂ ਇੱਕ ਕੋਮਲ ਜਿਹੇ ਬੱਚੇ ਨੇ ਵੀ ਉਹਦੇ ਨਾਲ ਬਚਣਾ। ਜਦੋਂ ਉਹ ਅੰਮਾ ਦਾ ਦੁੱਧ ਪੀਏਗਾ ਉਹਦੇ ਅੰਦਰ ਵੀ ਜਿੰਦ ਤੁਰ ਪਵੇਗੀ। ਕਹਿੰਦੇ ਨੇ ਵੈਦ ਨੇ ਦੇਖਿਆ, ਕਹਿਣ ਲੱਗਾ, ਤੂੰ ਨੀਵੀਂ ਜ਼ਾਤ ਦੀ ਏ? ਕਹਿਣ ਲੱਗੀ, ਹਾਂ। ਇੱਕੋ ਦਮ ਗੁੱਸੇ ਨਾਲ ਲਾਲ ਪੀਲਾ ਹੋ ਗਿਆ, ਕਹਿਣ ਲੱਗਾ, ਤੇਰੀ ਮਜਾਲ ਕਿਵੇਂ ਕਿ ਨੀਵੀਂ ਜ਼ਾਤ ਦੀ ਹੋ ਕੇ ਮੇਰੇ ਘਰ ਦੇ ਵੀ ਤੂੰ ਪੈਰ ਪਾ ਦਿੱਤੇ? ਮੈਂ ਅਰਜ਼ ਕਰ ਰਿਹਾ, ਕੇਵਲ ਸਿੱਖੀ ਦਾ ਨਿਸ਼ਾਨਾ ਹੈ ਕਿ ਨੀਵਿਆਂ ਨੂੰ ਚੁੱਕਣਾ। ਕਹਿਣ ਲੱਗੇ, ਜੇ ਤੂੰ ਮਰ ਵੀ ਜਾਏਗੀ, ਜੇ ਤੇਰੀ ਬੱਚੀ ਵੀ ਮਰ ਜਾਏਗੀ, ਦੋਤਾ ਵੀ ਮਰ ਜਾਏਗਾ, ਤੇ ਰੱਬ ਦੇ ਘਰ ਵਿੱਚ ਕੋਈ ਘਾਟਾ ਨਹੀਂ ਪੈਣ ਲੱਗਾ। ਭਗਵਾਨ ਨੂੰ ਤੁਹਾਡੇ ਮਰਨ ਦਾ ਕੋਈ ਦੁੱਖ ਨਹੀਂ, ਚਲੀ ਜਾ ਮੇਰੇ ਘਰੋਂ, ਤੁਹਾਡੇ ਵਰਗੇ ਨੀਚ ਲੋਕਾਂ ਲਈ ਮੈਂ ਜੜੀਆਂ ਬੂਟੀਆਂ ਇਕੱਠਾ ਕਰਕੇ ਦਵਾਈ ਨਹੀਂ ਬਣਾਈ, ਤੁਹਾਡੇ ਵਰਗਿਆਂ ਨੂੰ ਤਾਂ ਮਰਦਿਆਂ ਨੂੰ ਪਾਣੀ ਦਾ ਘੁੱਟ ਵੀ ਨਹੀਂ ਦੇਣਾ ਚਾਹੀਦਾ। ਔਰਤ ਚੁੱਪ ਕਰਕੇ ਅੱਖਾਂ ਵਿੱਚ ਪਾਣੀ ਭਰ ਕੇ ਆ ਗਈ। ਕਹਿੰਦੇ ਨੇ ਜਦੋਂ ਘਰ ਆਈ, ਬੱਚੀ ਨੇ ਫਿਰ ਚੀਕ ਮਾਰੀ, ਮਾਂ ਕਿਤੇ ਕੋਈ ਇਲਾਜ ਦਾ ਸਾਧਨ ਲੱਭੈ? ਤੇ ਹੌਕਾ ਭਰ ਕੇ ਕਹਿਣ ਲੱਗੀ, ਧੀਏ ਬਸ ਹੁਣ ਅੱਖਾਂ ਮੀਟ ਕੇ ਮਰ ਜਾ, ਜੇ ਮੌਤ ਆਉਂਦੀ ਏ ਤੇ ਮਰ ਜਾ, ਮੈਂ ਕੋਸ਼ਿਸ਼ ਕਰਾਂਗੀ ਤੇਰੇ ਬੱਚੇ ਨੂੰ ਪਾਲਣ ਦੀ। ਰੱਬ ਨੇ ਸਾਨੂੰ ਇੰਨਾ ਕੁ ਨੀਵੀਂ ਜ਼ਾਤ ਵਿੱਚ ਪੈਦਾ ਕੀਤਾ ਹੈ, ਸਾਡੇ ਵਰਗਿਆਂ ਦੇ ਮਰਨ ਨਾਲ ਕਹਿੰਦੇ ਨੇ ਰੱਬ ਦੇ ਘਰ ਵਿੱਚ ਕੋਈ ਘਾਟਾ ਨਹੀਂ ਪੈਂਦਾ, ਸਾਡੇ ਮਰਨ ਨਾਲ ਰੱਬ ਨੂੰ ਕੋਈ ਕਿਸੇ ਕਿਸਮ ਦਾ ਦੁੱਖ ਨਹੀਂ ਹੁੰਦਾ। ਤੇ ਜਦੋਂ ਇਹ ਸ਼ਬਦ ਸੁਣਿਆ ਤੇ ਬੱਚੀ ਦੀ ਜਦੋਂ ਇਹ ਆਖਰੀ ਚੀਕ ਨਿਕਲੀ, ਹੇ ਮਾਂ ਮੈਂ ਮਰ ਗਈ। ਇੰਨੀ ਦੇਰ ਨੂੰ ਦਰਵਾਜ਼ਾ ਖੜਕਿਆ ਤੇ ਦੇਖਿਆ ਕੌਣ ਏ? ਇੱਕ ਗੁਰਮੁਖ ਤੁਰਿਆ ਆਉਂਦਾ ਹੈ, ਉਹਨੇ ਆਪਣੇ ਸ਼ੀਸ਼ ਉੱਪਰ ਖੱਦਰ ਦਾ ਪਰਨਾ ਬੰਨਿਆ, ਚਿਹਰੇ ਉਹਦੇ ਤੇ ਨੂਰ ਏ, ਅੱਖਾਂ ਉਹਦੀਆਂ ਵਿੱਚ ਪਾਣੀ ਏ। ਇਹ ਕੇਵਲ ਮਿੱਥ ਨਹੀਂ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਇਹ ਘਟਨਾ। ਦਰਵਾਜ਼ਾ ਖੜਕਾਇਆ, ਕਿਵਾੜ ਖੁੱਲਿਆ, ਬਾਬਾ ਵੀਰ ਸਿੰਘ ਨੁਰੰਗਾਬਾਦੀ ਜਿਹੜੇ ਹੋਏ ਨੇ ਉਸ ਤੋਂ ਬਾਅਦ ਇਹ ਮਹਾਂਪੁਰਸ਼ ਉਹਨਾਂ ਦੇ ਅਸਥਾਨ ਤੇ ਰਹੇ। ਕਹਿਣ ਲੱਗੇ, ਦਰਵਾਜ਼ਾ ਖੁੱਲਿਆ, ਕੋਈ ਹੋਰ ਨਹੀਂ, ਉਹ ਸਿੱਖ ਜਿਹਦੇ ਮੁੱਖ ਵਿੱਚੋਂ ਬਾਣੀ ਵੀ ਨਿਕਲਦੀ ਏ ਕਿ ਮੇਰੇ ਦਾਤਾ ਨੀਚਾ ਅੰਦਰ ਨੀਚ ਜ਼ਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੈ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ। ਜਦੋਂ ਉਹ ਕੱਖਾਂ ਦੀ ਕੁੱਲੀ ਵਿੱਚੋਂ ਅੰਦਰ ਵੜਿਆ ਤੇ ਮੁੱਖ ਵਿੱਚੋਂ ਫਿਰ ਆਵਾਜ਼ ਨਿਕਲੀ ਏ ਕਿ ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ਼। ਕਹਿੰਦੇ ਨੇ ਅੰਦਰ ਆਇਆ, ਬੁੱਢੜੀ ਨੇ ਤੱਕਿਆ ਤੇ ਚਰਨਾਂ ਤੇ ਝੁੱਕ ਗਈ। ਤੇ ਉਸ ਵਕਤ ਬਾਬਾ ਖੁਦਾ ਸਿੰਘ ਪੁੱਛਦੇ ਨੇ, ਮਾਂ ਤੇਰੇ ਘਰ ਵਿੱਚੋਂ ਦਰਦ ਦੀ ਆਵਾਜ਼ ਆਉਂਦੀ ਏ? ਕਹਿਣ ਲੱਗੀ, ਬਾਬਾ ਤੂੰ ਕੀ ਲੈਣਾ ਆਵਾਜ਼ ਨੂੰ ਸੁਣ ਕੇ? ਸਾਡੇ ਮਰਨ ਨਾਲ ਕਿਹੜਾ ਰੱਬ ਦੇ ਘਰ ਵਿੱਚ ਘਾਟਾ ਪੈ ਜਾਣਾ? ਬਾਬਾ ਜੀ ਨੇ ਇੱਕੋ ਦਮ ਉਹਦੇ ਮੂੰਹ ਅੱਗੇ ਹੱਥ ਰੱਖ ਦਿੱਤਾ। ਕਹਿਣ ਲੱਗੇ, ਮਾਈ ਇੱਕ ਗੱਲ ਚੇਤੇ ਰੱਖੀ, ਮੇਰਾ ਗੁਰੂ ਨਾਨਕ ਦਰਦ ਭਰੀਆਂ ਚੀਕਾਂ ਨਹੀਂ ਉਹ ਸੁਣ ਸਕਦਾ। ਜੇ ਗੁਰੂ ਨਾਨਕ ਨਹੀਂ ਸੁਣ ਸਕਦਾ ਤੇ ਉਹਦੀ ਸਿੱਖੀ ਨੂੰ ਕਮਾਉਣ ਵਾਲਾ ਕਦੀ ਨਹੀਂ ਚੀਕ ਸੁਣ ਸਕਦਾ। ਮੈਂ ਸੋਦਰ ਦਾ ਪਾਠ ਕਰਦਾ ਸਾਂ, ਰੋਜ਼ ਸੁਰਤ ਲੱਗਦੀ ਸੀ ਤੇ ਅੱਜ ਜਦੋਂ ਪਾਠ ਕਰਦਾ ਸਾਂ ਤੇ ਇੰਜ ਪ੍ਰਤੀਤ ਹੁੰਦਾ ਸੀ ਮੇਰਾ ਗੁਰੂ ਨਾਨਕ ਜਿਵੇਂ ਕੋੜੀ ਦੇ ਦਰਵਾਜ਼ੇ ਅੱਗੇ ਖਲੋਤਾ ਹੋਵੇ ਤੇ ਉਹਦੇ ਜ਼ਖਮਾਂ ਨੂੰ ਸਾਫ ਕਰਕੇ ਮਲਮ ਪੱਟੀ ਕਰਦਾ ਹੋਵੇ ਤੇ ਨਾਲੇ ਕਹਿੰਦਾ ਹੋਵੇ, ਖੁਦਾ ਸਿਆਂ ਬਾਣੀ ਪੜਨ ਦਾ ਕੀ ਲਾਭ ਏ? ਬਾਣੀ ਪੜ੍ਹ ਕੇ ਤਾਂ ਅੰਦਰ ਕਿਸੇ ਦਾ ਭਲਾ ਕਰੀਦਾ, ਤੂੰ ਬਾਣੀ ਪੜ੍ਹਨਾ ਪਿਆ, ਤੇਰੇ ਗਵਾਂਢ ਵਿੱਚ ਦਰਦ ਭਰੀਆਂ ਚੀਕਾਂ ਨੇ, ਕਿ ਉਹਨਾਂ ਦਾ ਤੂੰ ਦਰਦ ਨਹੀਂ ਵੰਡਾ ਸਕਦਾ? ਮਾਂ ਦੱਸ, ਕੋਈ ਦੁੱਖ ਹੈ? ਮੈਂ ਤੇਰੇ ਦੁੱਖ ਨੂੰ ਕੱਟ ਸਕਣਾ? ਹੁਣ ਤੱਕੋ, ਇੱਕ ਪਾਸੇ ਉਹ ਕਹਿ ਰਿਹਾ ਕਿ ਤੁਹਾਡੇ ਮਰਨ ਨਾਲ ਭਗਵਾਨ ਦੇ ਘਰ ਵਿੱਚ ਘਾਟਾ ਨਹੀਂ, ਉਹਦੇ ਘਰ ਕੋਈ ਜਾਂਦਾ ਹੈ ਤੇ ਉਹ ਆਉਣ ਲਈ ਤਿਆਰ ਨਹੀਂ। ਵਾਹ ਸਿੱਖੀ ਕਮਾਉਣ ਵਾਲਿਆ, ਤੈਨੂੰ ਸੱਦਣ ਵੀ ਕੋਈ ਨਹੀਂ ਗਿਆ ਤੇ ਤੂੰ ਦਰਵਾਜ਼ੇ ਅੱਗੇ ਖਲੋ ਕੇ ਪੁੱਛਣਾ ਪਿਆ ਕਿ ਜਿਹੜੀ ਦਰਦ ਭਰੀ ਚੀਕ ਸੀ ਤੁਹਾਨੂੰ ਦੁੱਖ ਕੀ? ਉਸ ਮਾਈ ਨੇ ਤੱਕਿਆ, ਕਹਿਣ ਲੱਗੀ, ਹਾਂ ਅੱਜ ਮੈਨੂੰ ਵਿਸ਼ਵਾਸ ਬਣ ਗਿਆ ਕਿ ਰੱਬ ਹੈ, ਵਾਹਿਗੁਰੂ ਹੈ। ਕਹਿਣ ਲੱਗੀ, ਬਾਬਾ ਅੰਦਰ ਮੇਰੀ ਧੀ ਆ, ਉਹਦੇ ਜ਼ਖਮ ਫੋੜੇ ਹੋਏ ਨੇ, ਦੁੱਧ ਵਾਲੀ ਥਾਂ ਤੇ ਦੁੱਧ ਰੁਕ ਚੁੱਕਾ, ਬੱਚਾ ਦੁੱਧ ਤੋਂ ਬਿਨਾਂ ਵਿਲਕਦਾ, ਉਹਦੀ ਮੌਤ ਹੋ ਜਾਣੀ ਏ। ਵੈਦ ਕੋਲ ਗਈ ਸਾਂ, ਉਹਨੇ ਜਵਾਬ ਦੇ ਦਿੱਤਾ। ਬਾਬਾ ਖੁਦਾ ਸਿੰਘ ਜੀ ਅੰਦਰ ਗਏ, ਉਹਨੇ ਇੱਕ ਬੜੇ ਕਮਾਲ ਦੀ ਗੱਲ ਕਹੀ, ਹੁਣ ਹਕੀਕਤ ਨੂੰ ਅਸੀਂ ਛਪਾ ਨਹੀਂ ਸਕਦੇ, ਸੱਚਾਈ ਏ। ਆਵਾਜ਼ ਦੇ ਕੇ ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਤੁਸੀਂ ਇੱਕ ਬਚਨ ਕੀਤਾ ਕਿ ਵੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਤੇਰੇ ਘਰ ਦੀ ਸਿੱਖੀ ਏ। ਕਹਿਣ ਲੱਗਾ, ਮਾਂ ਮੈਂ ਦਵੈਤ ਨਹੀਂ, ਮੈਂ ਹਕੀਮ ਨਹੀਂ, ਮੈਂ ਗੁਰੂ ਨਾਨਕ ਦਾ ਸਿੱਖ ਹਾਂ ਤੇ ਗੁਰੂ ਨਾਨਕ ਦੇ ਸਿੱਖ ਦਾ ਸੁਭਾਅ ਏ ਕਿ ਉਹ ਕਿਸੇ ਦੇ ਦਰਦ ਦੀ ਚੀਕ ਸੁਣ ਨਹੀਂ ਸਕਦਾ। ਕਹਿਣ ਲੱਗੀ, ਅਸੀਂ ਜ਼ਾਤ ਕਰਕੇ ਨਿਵੇਂ ਆ। ਕਹਿਣ ਲੱਗੇ, ਮਾਂ ਇਹ ਸ਼ਬਦ ਕਹਿ ਕੇ ਗੁਰੂ ਨਾਨਕ ਦੇ ਘਰ ਦੀ ਬੇਅਦਬੀ ਨਾ ਕਰੀ, ਇਹ ਸ਼ਬਦ ਕਹਿਣੇ ਗੁਰੂ ਕੀ ਬੇਅਦਬੀ ਆ। ਅੰਦਰ ਜਾ ਕੇ ਤੱਕਿਆ, ਬੱਚੀ ਦੇ ਜ਼ਖਮ ਨੂੰ ਫੋੜੇ ਭਰੇ ਪਏ ਨੇ। ਉਸ ਵਕਤ ਅਰਦਾਸ ਕੀਤੀ ਹੱਥ ਜੋੜ ਕੇ, ਗੁਰੂ ਨਾਨਕ ਸਾਹਿਬ ਤੂੰ ਕਿਰਪਾ ਕਰੀ, ਮੈਂ ਇਹ ਦਰਦ ਵੰਡਾ ਸਕਣਾ। ਸਿੱਖ ਇਤਿਹਾਸ ਕਹਿੰਦਾ ਹੈ ਕਿ ਉਸ ਬਜ਼ੁਰਗ ਸੰਤ ਨੇ ਆਪਣੇ ਮੂੰਹ ਦੇ ਨਾਲ ਉਸ ਸਾਰੇ ਫੋੜੇ ਦੇ ਗੰਦੇ ਲਹੂ ਨੂੰ ਚੂਸ ਦਿੱਤਾ ਤੇ ਉਸ ਲਹੂ ਨੂੰ ਚੂਸ ਕੇ ਬਾਹਰ ਸੱਟਿਆ ਤੇ ਜਦੋਂ ਖੂਨ ਨਿਕਲਿਆ, ਇੱਕੋ ਦਮ ਉਹ ਬੱਚੀ ਨੂੰ ਸੁੱਖ ਦਾ ਸਾਇਆ ਉੱਠ ਕੇ ਬੈਠ ਗਏ। ਕਹਿੰਦੇ ਨੇ, ਉਹ ਤੱਕੋ ਕਦੀ, ਹੁਣ ਇੱਕ ਪਾਸੇ ਜ਼ਾਤ ਨੀਵੀਂ ਏ, ਖੂਨ ਅੱਤ ਦਾ ਗੰਦਾ ਏ, ਦੂਸਰੇ ਪਾਸੇ ਉਹਨਾਂ ਦੇ ਘਰ ਆਉਣ ਨੂੰ ਕੋਈ ਤਿਆਰ ਨਹੀਂ। ਵਾਹ ਗੁਰੂ ਕੇ ਸਿੱਖਾਂ, ਭਾਈ ਗੁਰਦਾਸ ਕੇਵਲ ਕਹਿੰਦੇ ਨਹੀਂ ਪਏ ਕਿ ਪਾਣੀ ਚੱਲੇ ਨਿਵਾਣ ਨੂੰ, ਗੁਰੂ ਕਾ ਸਿੱਖ ਨੀਵਿਆਂ ਦੇ ਘਰ ਵੀ ਜਾ ਕੇ ਦੱਸ ਦਿੰਦਾ ਕਿ ਗੁਰੂ ਨਾਨਕ ਦੀ ਸਿੱਖੀ ਕਮਾਉਣ ਦਾ ਦੂਜਾ ਗੁਣ ਹੀ ਇਹ। ਜਦੋਂ ਖੂਨ ਨਿਕਲਿਆ, ਦੁੱਧ ਆਇਆ, ਬੱਚੇ ਨੇ ਦੁੱਧ ਪੀਤਾ, ਬੱਚੇ ਦੇ ਚਿਹਰੇ ਤੇ ਰੌਣਕ ਏ, ਮਾਂ ਦੇ ਚਿਹਰੇ ਤੇ ਖੇੜਾ, ਉਸ ਦੀ ਬੁੱਢੀ ਮਾਂ ਦੀਆਂ ਅੱਖਾਂ ਵਿੱਚ ਨੂਰ ਏ ਤੇ ਵੇਖਣ ਵਾਲਾ ਬਾਬਾ ਖੁਦਾ ਸਿੰਘ ਉਹਦੇ ਹੱਥ ਜੁੜੇ ਨੇ ਤੇ ਅੱਖਾਂ ਵਿੱਚੋਂ ਨੀਰ ਦੀ ਝੜੀ ਲੱਗੀ ਏ। ਸੋਦਰ ਦੀ ਅਰਦਾਸ ਪਿਆ ਕਰਦਾ ਤੇ ਨਾਲੇ ਕਹਿੰਦਾ, ਗੁਰੂ ਨਾਨਕ ਸਾਹਿਬ ਕਿਰਪਾ ਕਰੀ, ਤੇਰੀ ਸਿੱਖੀ ਦਾ ਇੱਕ ਗੁਣ ਮੈਂ ਕਮਾਇਆ, ਕਿਤੇ ਕੱਲ ਨੂੰ ਹਉਮੈ ਵਿੱਚ ਫਸ ਕੇ ਮੈਂ ਸਭ ਕੁਝ ਗਵਾ ਨਾ ਲਾਂ, ਅੱਜ ਇਸੇ ਘਰ ਵਿੱਚ ਹੀ ਮੈਂ ਭੁੱਲ ਜਾਵਾਂ ਕਿ ਮੈਂ ਕਿਸੇ ਦੀ ਸੇਵਾ ਕੀਤੀ। ਭਾਈ ਗੁਰਦਾਸ ਕਹਿੰਦੇ ਨੇ, ਜੇ ਕਮਾਈ ਕਰਨੀ ਆ ਸਿੱਖੀ ਦੀ, ਸਿੱਖੀ ਦਾ ਪਹਿਲਾ ਗੁਣ ਇਹ ਸੀ ਕਿ ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਤੇ ਦੂਜਾ ਸਿੱਖੀ ਦਾ ਗੁਣ ਏ ਪਾਣੀ ਚੱਲੇ ਨਿਵਾਣ ਨੂੰ, ਉਹ ਨੀਵੇਂ ਪਾਸੇ ਨੂੰ ਤਰਦਾ ਤੁਰਦਾ, ਉਹ ਨੀਵੇਂ ਪਾਸੇ ਨੂੰ ਚੱਲਦਾ। ਕਦੀ ਤੱਕੋ, ਸਤਿਗੁਰੂ ਕਿੰਨਾ ਕੁ ਨੀਵਿਆਂ ਨੂੰ ਪਿਆਰ ਕਰਦੇ ਨੇ। 1920 ਦੀ ਇੱਕ ਘਟਨਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਨਾ ਕੁਝ ਕੁ ਜਿਨ੍ਹਾਂ ਨੂੰ ਲੋਕ ਅਛੂਤ ਕਹਿੰਦੇ ਸਨ, ਉਹਨਾਂ ਨੇ ਅੰਮ੍ਰਿਤ ਪਾਨ ਕੀਤਾ ਤੇ ਅੰਮ੍ਰਿਤ ਛਾਕੇ ਨਾ ਉਹ ਦੇਗ ਲੈ ਕੇ ਹਰਿਮੰਦਰ ਸਾਹਿਬ ਆਏ ਨੇ। ਸ਼ਾਇਦ ਮੈਂ ਇੱਥੇ ਅਰਜ਼ ਕੀਤੀ ਹੈ ਕਿ ਨਹੀਂ, ਅੱਗੇ ਮੈਂ ਟਿਊਕ ਮਾਤਰ ਬੇਨਤੀ ਕਰਦਿਆਂ, ਸਿੱਖੀ ਜਿਵੇਂ ਪਾਣੀ ਨਿਵਾਨ ਨੂੰ ਤੁਰਦਾ, ਨੀਵਿਆਂ ਨੂੰ ਨੇਹ ਕਰਦੇ ਨੇ, ਕਦੀ ਪੜੋ ਭਾਈ ਸਾਹਿਬ ਭਾਈ ਕਪੂਰ ਸਿੰਘਾਂ ਦੀ ਸਾਚੀ ਸਾਖੀ, ਕਿੰਨੇ ਕੁ ਲੋਕ ਜਿਹੜੇ ਸਨ ਨੀਵੇਂ ਗੁਰੂ ਨਾਨਕ ਦੀ ਸਿੱਖੀ ਨੂੰ ਕਮਾਉਣ ਲਈ ਤਿਆਰ ਸਨ, ਪਰ ਸਾਡੀ ਚੰਦਰੀ ਹਉਮੈ ਨਹੀਂ ਟਿਕਣ ਦਿੰਦੀ ਜੇ ਸਾਰੇ ਸਿੱਖ ਬਣ ਗਏ ਤੇ ਸਾਡੀ ਚੌਧਰ ਨੂੰ ਖਤਰਾ ਨਾ ਪੈ ਜਾਏ, ਕਿਤੇ ਸਾਡੀ ਕੁਰਸੀ ਨਾ ਚਲੀ ਜਾਏ, ਕਿਉਂਕਿ ਸਿੱਖੀ ਕਮਾਉਣ ਵਾਸਤੇ ਅੰਦਰ ਨੂੰ ਤਿਆਗਣਾ ਪੈਣਾ। ਕਹਿੰਦੇ ਨੇ ਉਹਨਾਂ ਨੇ ਅੰਮ੍ਰਿਤ ਪਾਨ ਕੀਤਾ, ਦਸਤਾਰਾਂ ਸਜਾਈਆਂ, ਪੰਜ ਕਕਾਰ ਧਾਰਨ ਕੀਤੇ ਤੇ ਦੇਗ ਲੈ ਕੇ ਅੱਜ ਆਏ ਕਿ ਅੱਜ ਗੁਰੂ ਰਾਮਦਾਸ ਦੇ ਚਰਨਾਂ ਵਿਚ ਅਰਦਾਸ ਕਰਨੀ ਹੈ। ਤੇ ਉਸ ਵਕਤ ਪੁਜਾਰੀ ਨੇ ਆਉਂਦਿਆਂ ਸਾਰ ਦਰਸ਼ਨੀ ਡਿਊਟੀ ਵਿਚ ਖਲੋ ਗਿਆ, ਕਹਿਣ ਲੱਗਾ ਚਲੇ ਜਾਓ ਪਿਛਾਂ, ਤੁਹਾਡੇ ਵਰਗੇ ਨੀਚ ਲੋਕਾਂ ਦੀ ਦੇਗ ਕਦੀ ਪ੍ਰਵਾਨ ਹੀ ਨਹੀਂ ਹੋ ਸਕਦੀ। ਯਾਦ ਰੱਖਣਾ ਜਿੱਦਣ ਅਕਾਲ ਤਖ਼ਤ ਤੇ ਸਿੰਘ ਸਭਾ ਵਾਲੇ ਭਾਈ ਤੇਜਾ ਸਿੰਘ ਪੁੱਚਰ, ਭਾਈ ਤੇਜਾ ਸਿੰਘ ਚੂੜਕਾਣਾ, ਭਾਈ ਮਾਸਟਰ ਤਾਰਾ ਸਿੰਘ ਜੀ ਹੋਰੀ, ਇਹ ਸਾਰੇ ਗੁਰੂ ਕੇ ਸਿੱਖ ਸਨ, ਜਦੋਂ ਦੇਗ ਲੈ ਕੇ ਗਏ, ਪੁਜਾਰੀ ਦਰਵਾਜ਼ਾ ਬੰਦ ਕਰਨ ਲੱਗਾ ਤੇ ਉਹਨਾਂ ਕਿਹਾ ਸੱਜਣਾ ਅਸੀਂ ਤਾਂ ਅੰਮ੍ਰਿਤ ਪਾਣ ਕਰਕੇ ਗੁਰੂ ਵਾਲੇ ਬਣ ਗਏ ਹਾਂ, ਅਸੀਂ ਤਾਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ, ਮਾਤਾ ਸਾਹਿਬ ਕੌਰ ਦੇ ਬੱਚੇ ਹਾਂ। ਅੱਗੋਂ ਆਵਾਜ਼ ਆਈ ਕਿ ਸਾਨੂੰ ਦਲੀਲਾਂ ਨਾ ਦਿਓ, ਤੁਸੀਂ ਨੀਚ ਹੋ ਤੇ ਨੀਚ ਬੰਦੇ ਦੀ ਦੇਖ ਕਦੀ ਗੁਰੂ ਰਾਮਦਾਸ ਦੇ ਘਰ ਵਿਚ ਪ੍ਰਵਾਨ ਨਹੀਂ ਹੋ ਸਕਦੀ। ਪਿੱਛੋਂ ਇਹ ਸਿੱਖ ਆ ਗਏ ਭਾਈ ਤੇਜਾ ਸਿੰਘ ਪੁੱਚਰ ਹੋਰੀ, ਉਹਨਾਂ ਨੇ ਇੱਕ ਗੱਲ ਕਹੀ, ਕਹਿਣ ਲੱਗੇ ਤੁਸੀਂ ਰੋਕਿਆ ਕਿਉਂ ਵੇ? ਕਹਿਣ ਲੱਗੇ ਨੀਵੀਂ ਜਾਤ ਨੇ। ਭਾਈ ਸਾਹਿਬ ਨੇ ਉਹਨਾਂ ਦੀ ਦੇਗ ਆਪਣੇ ਹੱਥ ਵਿਚ ਪਕੜ ਲਈ, ਘੁੱਟ ਕੇ ਛਾਤੀ ਨਾ ਲਾ ਕੇ ਕਹਿਣ ਲੱਗੇ ਖਬਰਦਾਰ, ਗੁਰੂ ਰਾਮਦਾਸ ਦਾ ਘਰ ਏ, ਮੈਂ ਹੱਥ ਨਹੀਂ ਚੁੱਕ ਸਕਦਾ, ਤੁਸੀਂ ਨੀਚ ਇਹਨਾਂ ਨੂੰ ਨਹੀਂ ਕਿਹਾ, ਅੱਜ ਸਾਰੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਤੁਸੀਂ ਨੀਚ ਕਹਿੰਦੇ ਹੋ, ਅਸਲ ਵਿਚ ਤਾਂ ਨੀਚ ਤੁਸੀਂ ਹੋ ਜਿਨ੍ਹਾਂ ਦੇ ਅੰਦਰ ਨੂੰ ਅਜੇ ਸਮਝ ਹੀ ਨਹੀਂ ਪਈ ਕਿ ਗੁਰੂ ਨਾਨਕ ਦੀ ਸਿੱਖੀ ਕੀ। ਦੇਗ ਹੱਥ ਵਿਚ ਪੜੀ, ਦਰਬਾਰ ਸਾਹਿਬ ਗਏ, ਪੁਜਾਰੀ ਨੂੰ ਕਿਹਾ ਸੱਜਣਾ ਅਰਦਾਸ ਕਰ, ਅੰਦਰੋਂ ਫਿਰ ਰੌਲਾ ਪੈ ਗਿਆ ਕਿ ਅਰਦਾਸ ਨਹੀਂ ਹੋਣੀ, ਦੇਗ ਪ੍ਰਵਾਨ ਨਹੀਂ ਹੋਣੀ, ਤਵੱਜੋ ਦੇਣੀ ਥੋੜੀ ਜਿਹੀ, ਪਾਣੀ ਚੱਲੇ ਨਿਵਾਨ ਨੂੰ। ਕਹਿੰਦੇ ਨੇ ਉਸ ਵਕਤ ਨਾ ਸੰਗਤ ਵਿੱਚੋਂ ਕਿਸੇ ਨੇ ਕਿਹਾ ਭਾਈ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹੋ? ਕਹਿਣ ਲੱਗੇ ਮੰਨਦੇ ਹਾਂ। ਕਹਿਣ ਲੱਗੇ ਕੇਵਲ ਪੂਜਾ ਵਾਸਤੇ ਮੰਗਦੇ ਹੋ, ਜੀਵਨ ਵਾਸਤੇ ਨਹੀਂ ਮੰਨਦੇ? ਪੂਜਾ ਵਾਸਤੇ ਕਿਉਂਕਿ ਪੇਟ ਭਰਨਾ, ਜੀਵਨ ਵਾਸਤੇ ਜੇ ਮੰਨਦੇ ਹੋ ਨਾ ਕਰੋ ਫਿਰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਅਰਦਾਸ। ਜੇ ਗੁਰੂ ਗ੍ਰੰਥ ਸਾਹਿਬ ਬੋਲ ਕੇ ਕਹਿਦਾ ਕਿ ਮੇਰੇ ਸਿੱਖ ਨੇ, ਫਿਰ ਤੁਹਾਨੂੰ ਰੋਕਣ ਦਾ ਕੋਈ ਹੱਕ ਨਹੀਂ। ਜੇ ਭਾਈ ਸਾਹਿਬ ਕਹਿੰਦੇ ਨੇ ਪਾਣੀ ਚੱਲੇ ਨਿਵਾਨ ਨੂੰ, ਦੇਗ ਲਿਆਂਦੀ ਤੇ ਅਰਦਾਸ ਕੀਤੀ ਗੁਰੂ ਰਾਮਦਾਸ, ਇਹਨਾਂ ਨੂੰ ਪੁਜਾਰੀ ਕਹਿੰਦੇ ਨੇ ਇਹ ਅਛੂਤ ਨੇ, ਇਹ ਨੀਚ ਨੇ, ਇਹਨਾਂ ਦੀ ਦੇਗ ਨਹੀਂ ਪ੍ਰਵਾਨ ਹੋ ਸਕਦੀ, ਪਰ ਗੁਰੂ ਗ੍ਰੰਥ ਸਾਹਿਬ ਤੁਸੀਂ ਨਿਰਣਾ ਕਰਕੇ ਬੋਲ ਕੇ ਦੱਸੋ ਖਾਂ ਕਿ ਇਹ ਲੋਕ ਤੇਰੇ ਘਰ ਵਿਚ ਪ੍ਰਵਾਨ ਹੋ ਗਏ ਨੇ, ਕਿ ਇਹਨਾਂ ਲੋਕਾਂ ਦੀ ਦੇਗ ਕਬੂਲ ਏ। ਤੇ ਜਦੋਂ ਅਰਦਾਸ ਕਰਕੇ ਹੁਕਮ ਲਿਆ ਨਾ ਤੇ ਬਚਨ ਆਇਆ ਸੋਰਠ ਮਹੱਲਾ ਤੀਜਾ, ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ, ਸਤਿਗੁਰ ਕੀ ਸੇਵਾ ਉੱਤਮ ਹੈ ਭਾਈ, ਰਾਮ ਨਾਮ ਚਿਤ ਲਾਏ, ਹਰ ਜੀਓ ਆਪੇ ਬਖਸ਼ ਮਲਾਏ, ਗੁਣਹੀਣ ਹਮ ਅਪਰਾਧੀ ਪੂਰੇ ਸਤਿਗੁਰ ਲੀਏ ਰਲਾਏ। ਜਦੋਂ ਪੂਰੇ ਸਤਿਗੁਰ ਲੀਏ ਰਲਾਏ, ਸੰਗਤਾਂ ਦੀਆਂ ਅੱਖਾਂ ਵਿਚ ਨੀਰ ਦੀ ਝੜੀ ਲੱਗ ਗਈ, ਪੁਜਾਰੀ ਉਸੇ ਤਮ ਡਰਦੇ ਮਾਰੇ ਦੌੜ ਗਏ ਤੇ ਉਸ ਵਕਤ ਭਾਈ ਸਾਹਿਬ ਦਾ ਇੱਕ ਬਚਨ ਸੱਚ ਹੋ ਗਿਆ, ਤੁਸੀਂ ਨੀਚ ਕਹਿੰਦੇ ਹੋ ਪਰ ਗੁਰੂ ਨਾਨਕ ਦਾ ਘਰ ਹੀ ਇਹ ਕਹਿੰਦਾ ਪਿਆ ਪਾਣੀ ਚੱਲੇ ਨਿਵਾਣ ਨੂੰ। ਗੁਰੂ ਸਾਹਿਬ ਤਾਂ ਨੀਵਿਆਂ ਨੂੰ ਆਪਣੀ ਛਾਤੀ ਨਾਲ ਲਾਂਦੇ ਨੇ। ਪਿਆਰਿਓ, ਅੱਜ ਵੀ ਜੇ ਅਸੀਂ ਪ੍ਰਚਾਰ ਕਰਨਾ, ਕਦੀ ਪਿੰਡਾਂ ਵਿਚ ਤੱਕੋ, ਕਈ ਪਿੰਡ ਐਸੇ ਨੇ ਜਿਹੜੇ ਲੋਕ ਤਰਸਦੇ ਪਏ ਨੇ ਕਿ ਕੋਈ ਆਵੇ ਗੁਰੂ ਨਾਨਕ ਦੀ ਬਾਤ ਸੁਣਾਉਣ ਵਾਲਾ, ਅਸੀਂ ਗੁਰੂ ਨਾਨਕ ਦੀ ਸਿੱਖੀ ਨੂੰ ਕਮਾ ਸਕੀਏ, ਪਰ ਸਾਡੇ ਵਿਚ ਉਹ ਗੁਣ ਨਹੀਂ। ਮੈਂ ਵੀ ਅੱਜ ਸਟੇਜ ਤੇ ਬੈਠਾ ਕਥਾ ਕਰ ਲਾਂਗਾ, ਮੈਂ ਵੀ ਸ਼ਹਿਰ ਵਿਚ ਬੋਲ ਲਾਂਗਾ, ਜਦੋਂ ਅਸੀਂ ਪਾਣੀ ਚੱਲੇ ਨਿਵਾਣ ਵਾਲੀ ਬਿਰਤੀ ਬਣਾਉਣੀ ਹੈ ਨਾ, ਉਦਣ ਸਾਨੂੰ ਉਹਨਾਂ ਦੀਆਂ ਝੌਂਪੜੀਆਂ ਵੀ ਜਾ ਕੇ ਰਹਿਣਾ ਪਏਗਾ, ਉਹਨਾਂ ਲੋਕਾਂ ਦੇ ਘਰਾਂ ਵਿਚ ਪ੍ਰਸ਼ਾਦ ਪਾਣੀ ਛਕਣਾ ਪਏਗਾ, ਉਹਨਾਂ ਲੋਕਾਂ ਨਾਲ ਬੈਠ ਕੇ ਨਿਤਨੇਮ ਕਰਨਾ ਪਏਗਾ, ਉਹਨਾਂ ਲੋਕਾਂ ਵਿਚ ਬੈਠ ਕੇ ਸਾਨੂੰ ਲੰਗਰ ਛਕਣਾ ਪਏਗਾ। ਤੇ ਜਦਨ ਉਹਨਾਂ ਵੱਲ ਜਾ ਕੇ ਆਪਾਂ ਇੰਨੇ ਕੁ ਕਰਮ ਕਰ ਲਾਂਗੇ ਨਾ, ਫਿਰ ਕਹਿਣਾ ਨਹੀਂ ਪੈਣਾ ਕਿ ਅੰਮ੍ਰਿਤ ਛਕ ਲਓ, ਫਿਰ ਤੁਹਾਡੇ ਤਰਲੇ ਕਰਕੇ ਕਹਿਣਗੇ ਸਿੱਖਾਂ ਮੈਨੂੰ ਵੀ ਉਸ ਗੁਰੂ ਦਾ ਬਣਾ ਦੇ ਜਿਸ ਗੁਰੂ ਦਾ ਤੂੰ ਬਣ ਕੇ ਆਏ। ਸਤਿਗੁਰੂ ਕਹਿੰਦੇ ਨੇ ਪਾਣੀ ਚੱਲੇ ਨਿਵਾਨ ਨੂੰ। ਭਾਈ ਗੁਰਦਾਸ ਨੇ ਫਿਰ ਅਗਲਾ ਬਚਨ ਕਿਹਾ, ਮੈਂ ਅਰਜ਼ ਕੀਤੀ ਧਿਆਨ ਰੱਖਣਾ, ਪਹਿਲਾ ਗੁਣ ਸਿੱਖੀ ਦਾ ਨਿਮਰਤਾ, ਦੂਜਾ ਗੁਣ ਨਫ਼ਰਤ ਨਾ ਕਰੀ, ਨੀਵਿਆਂ ਨਾਲ ਵੀ ਨੇ ਕਰੀ, ਤੇ ਤੀਜਾ ਗੁਣ ਜਿਹੜਾ ਪਾਣੀ ਦਾ ਨਿਰਮਲ, ਉਹ ਮੈਲ ਤੋਂ ਰਹਿ ਤੇ। ਗੁਰੂ ਨਾਨਕ ਦੇ ਸਿੱਖ ਵਿੱਚ ਤੀਜਾ ਗੁਣ ਇਹ ਹੋਣਾ ਚਾਹੀਦਾ, ਉਹਦੇ ਅੰਦਰ ਮੈਲ ਨਾ ਹੋਵੇ, ਕਿਉਂਕਿ ਮੈਲ ਵਾਲਾ ਹਿਰਦਾ ਕਦੀ ਟਿਕ ਨਹੀਂ ਸਕਦਾ। ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਜਿਵੇਂ ਨਾ ਸੋਨਾ ਕੁਠਾਲੀ ਵਿੱਚ ਪਿਆ ਤੇ ਸੁਨਾਰ ਉਸ ਸੋਨੇ ਨੂੰ ਤਪਾਉਂਦਾ ਹੈ, ਤੇ ਕੁਠਾਲੀ ਵਿੱਚ ਪਿਆ ਹੋਇਆ ਸੋਨਾ ਕਦੀ ਟਿਕਦਾ ਨਹੀਂ ਜੇ, ਉਹਦਾ ਕਾਰਨ ਕੀ? ਸੁਨਾਰ ਨੂੰ ਪੁੱਛ ਲਿਆ ਸੀ, ਸੱਜਣਾ ਕੁਠਾਲੀ ਵਿੱਚ ਸੋਨਾ ਘੁੰਮਦਾ ਹੈ, ਇਹ ਟਿਕਦਾ ਕਿਉਂ ਨਹੀਂ? ਤੇ ਅੱਗੋਂ ਉੱਤਰ ਮਿਲਿਆ ਸੀ, ਇਸ ਕਰਕੇ ਸੋਨੇ ਵਿੱਚ ਮੈਲ ਏ, ਜਦੋਂ ਅੱਗ ਇਹਦੀ ਮੈਲ ਨੂੰ ਸਾੜ ਦੇਗਾ ਉਦਨ ਉਹ ਟਿਕ ਜਾਏਗਾ। ਹਜ਼ੂਰ ਕਹਿੰਦੇ ਨੇ ਪਿਆਰਿਆ, ਜਿਉਂ ਕਨਕੋ ਕਠਾਰੀ ਕਬਰੋ ਹੋਤ ਫਿਰੈ, ਜਿਬ ਜਬ ਤੇ ਸ਼ੁੱਧ ਪਏ ਹੈ ਬਾਰੇ ਤਬ ਤੇ ਥਾਨ ਥਿਰੋ। ਜਿਵੇਂ ਇੱਕ ਸੋਨਾ ਮੈਲ ਵਾਲਾ ਹੋਵੇ ਉਹ ਕਦੀ ਨਹੀਂ ਟਿਕਦਾ, ਗੁਰੂ ਨਾਨਕ ਦੇ ਸਿੱਖਾਂ ਜੇ ਤੂੰ ਮਨ ਨੂੰ ਟਿਕਾਣਾ ਤੇ ਤੀਜਾ ਗੁਣ ਤੇਰੇ ਵਿੱਚ ਨਿਰਮਲਤਾ ਹੋਣੀ ਚਾਹੀਦੀ ਏ, ਮੈਲਾ ਹਿਰਦਾ ਕਦੀ ਬਾਣੀ ਵਿੱਚ ਟਿਕ ਨਹੀਂ ਹੋ ਸਕਣਾ। ਸਾਹਿਬ ਕਹਿੰਦੇ ਨੇ ਨਿਰਮਲ ਹੋ, ਹੁਣ ਨਿਰਮਲ ਕਿਵੇਂ ਹੋਵਾਂਗੇ? ਹਜ਼ੂਰ ਨੇ ਬੜੇ ਪਿਆਰੇ ਬਚਨ ਕੀਤੇ ਨੇ, ਸਵਾਲ ਉੱਠੇਗਾ ਮੈਲ ਕੀ ਏ, ਨਿਰਮਲਤਾ ਕੀ ਏ? ਗੁਰੂ ਕਲਗੀ ਵਾਲੇ ਦਾ ਇੱਕ ਬਚਨ ਆਉਂਦਾ, ਜਦੋਂ ਜ਼ਫਰਨਾਮਾ ਅਸੀਂ ਪੜ੍ਹਦੇ ਹਾਂ ਨਾ, ਇੱਕ ਬਚਨ ਬੜੇ ਪਿਆਰੇ ਕਹਿ ਸਨ ਡਾਕਟਰ ਭਾਈ ਬਲਵੀਰ ਸਿੰਘ ਨੇ। ਇੱਕ ਮੁਸਲਮਾਨ ਫਕੀਰ ਹੋਇਆ, ਉਹਨੇ ਗੁਰਦੇਵ ਤੋਂ ਅੰਮ੍ਰਿਤ ਦੀ ਦਾਤ ਲਈ ਤੇ ਉਹਦਾ ਨਾਮ ਹਜ਼ੂਰ ਨੇ ਭਾਈ ਅਜਮੇਰ ਸਿੰਘ ਰੱਖਿਆ ਸੀ। ਕਹਿੰਦੇ ਨੇ ਜਦੋਂ ਅਜੇ ਅੰਮ੍ਰਿਤ ਨਹੀਂ ਸੀ ਨਾ ਛਕਿਆ, ਉਹਨੇ ਜਦੋਂ ਭਰੇ ਲੋਕਾਂ ਵਿੱਚ ਪਹਿਣਾ, ਮੁਸਲਮਾਨਾਂ ਵਿੱਚ ਬਹਿਣਾ, ਤੇ ਮੁਸਲਮਾਨਾਂ ਨੇ ਕਹਿਣਾ ਨਾ ਫਲਾਣਾ ਬੰਦਾ ਕੁਰਾਨ ਤੇ ਬੜਾ ਈਮਾਨ ਰੱਖਦਾ। ਥੋੜੀ ਜਿਹੀ ਤਵੱਜੋ ਦੇਣੀ, ਮੈਂ ਇੱਕ ਖਿੰਨ ਵਿੱਚੋਂ ਨਿਕਲਿਆ ਵਾਂ, ਤੇ ਇਸ ਕਿਤਾਬ ਦਾ ਨਾਂ ਹੈ ਲੰਮੀ ਨਦਰ, ਤੇ ਉਸ ਚੈਪਟਰ ਦਾ ਨਾਮ ਹੈ ਜਿੱਥੋਂ ਮੈਂ ਅਰਜ਼ ਕਰ ਰਿਹਾ ਵਾਂ ਆਬਦਾਰ ਮੋਤੀ। ਕਹਿੰਦੇ ਨੇ ਉਸ ਮੁਸਲਮਾਨ ਫਕੀਰ ਨੂੰ ਜਦੋਂ ਕਿਸੇ ਕਹਿਣਾ ਫਲਾਣਾ ਮੁਸਲਮਾਨ ਸ਼ਰ੍ਹਾਂ ਦਾ ਪਾਬੰਦ ਏ, ਉਹ ਕੁਰਾਨ ਦੀ ਬੜਾ ਸਤਿਕਾਰ ਕਰਦਾ, ਉਹ ਕੁਰਾਨ ਦਾ ਅਦਬ ਕਰਦਾ, ਉਹਨੂੰ ਕੁਰਾਨ ਤੇ ਯਕੀਨ ਏ, ਤੇ ਉਹ ਸਾਰਿਆਂ ਦੀ ਗੱਲ ਟੋਕ ਕੇ ਕਹਿੰਦਾ ਸੀ ਨਹੀਂ, ਮੁਸਲਮਾਨ ਕਿਸੇ ਨੂੰ ਵੀ ਕੁਰਾਨ ਤੇ ਇਮਾਨ ਨਹੀਂ ਜਿੰਨਾ ਭਰੋਸਾ ਗੁਰੂ ਗੋਬਿੰਦ ਸਿੰਘ ਨੇ ਕੁਰਾਨ ਤੇ ਕੀਤਾ ਹੋਇਆ। ਜੇ ਕਿਸੇ ਨੇ ਪੁੱਛਣਾ ਕਿਉਂ, ਕਹਿਣ ਲੱਗੇ ਤੁਸੀਂ ਕੁਰਾਨ ਪੜ੍ਹ ਕੇ ਝੂਠ ਬੋਲਦੇ ਹੋ, ਪਰ ਉਹ ਕੁਰਾਨ ਨਹੀਂ ਪੜ੍ਹਦਾ, ਪਰ ਤਾਂ ਵੀ ਤੁਹਾਡੀ ਕੁਰਾਨ ਦਾ ਵਾਸਤਾ ਮੰਨ ਕੇ ਉਹ ਅਨੰਦਪੁਰ ਨੂੰ ਛੱਡਣ ਲਈ ਤਿਆਰ ਹੋ ਗਿਆ, ਉਹਦੇ ਵਰਗਾ ਇਮਾਨ ਕੌਣ ਰੱਖਦਾ? ਉਸ ਹਜ਼ੂਰ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਔਰੰਗਜ਼ੇਬ ਜ਼ਫਰਨਾਮਾ, ਭਾਈ ਸਾਹਿਬ ਕਹਿੰਦੇ ਨੇ ਸਿੱਖ ਦਾ ਤੀਜਾ ਗੁਣ ਉਹ ਨਿਰਮਲ ਹੋਵੇ, ਇਹ ਨਹੀਂ ਉੱਤੋਂ ਦੰਦੀਆਂ ਕੱਢ ਕੇ ਕੁਝ ਹੋਰ ਕਹਿ, ਅੰਦਰੋਂ ਮੈਲ ਰੱਖ ਕੇ ਹੋਰ ਗੱਲਾਂ ਕਰੀ ਜਾਏ। ਪਰ ਸਤਿਗੁਰੂ ਨੇ ਕਿਹਾ, ਕਹਿਣ ਲੱਗੇ ਹਮੂ ਮਰਦ ਬਾਇਦ ਸ਼ਵਦ ਸੁਖ ਨਵਰ, ਮਰਦ ਬੰਦਾ ਕੇਵਲ ਹੋਵੇ ਜਿਹੜਾ ਆਪਣੇ ਕੌਲ ਦਾ, ਆਪਣੇ ਬਚਨ ਦਾ, ਆਪਣੇ ਜਿਹੜੇ ਕੀਤੇ ਹੋਏ ਇਕਰਾਰ ਦਾ ਪੱਕਾ ਹੋਵੇ। ਹਮੂ ਮਰਦ ਬਾਇਦ ਸ਼ਵਦ ਸੁਖ ਨਵਰ, ਤੇ ਅਗਲੀ ਪੰਕਤੀ ਹੈ ਨਾ ਸ਼ਿਕਮੇ ਦਿਗਰ, ਸ਼ਿਕਮੇ ਦਾ ਅਰਥ ਹੈ ਪੇਟ, ਜਿਹਦੇ ਢਿੱਡ ਵਿੱਚ ਕੁਝ ਹੋਵੇ ਦਰ ਦਹਨੇ ਦਿਗਰ, ਤੇ ਜਿਹਦੇ ਮੂੰਹ ਵਿੱਚ ਕੁਝ ਹੋਰ ਹੋਵੇ ਉਹ ਕਦੀ ਸਿੱਖ ਨਹੀਂ ਹੋ ਸਕਦਾ, ਮਰਦ ਹੋਵੇ ਜਿਹੜਾ ਅੰਦਰੋਂ ਤੇ ਬਾਹਰੋਂ ਇੱਕ ਹੋਵੇ। ਸਾਹਿਬ ਕਹਿੰਦੇ ਨੇ ਸਿੱਖੀ ਦਾ ਤੀਜਾ ਗੁਣ ਹੀ ਇਹ ਕਿ ਨਿਰਮਲ ਹੋਈ, ਤੇ ਦਾਤਾ ਜੀ ਨਿਰਮਲ ਕਿਵੇਂ ਹੋਈਦਾ? ਤੇ ਰੋਜ਼ ਅਸੀਂ ਪੜ੍ਹਦੇ ਹਾਂ ਜਿਉਂ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜਿਉਂ ਨਿਰਮਲ, ਸਤਿਗੁਰ ਤੇ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚਾ ਨਾਹੀ, ਮਨਸਾ ਸੱਸ ਸਮਾਣੀ, ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ, ਤੇ ਜਿਹੜੇ ਨਿਰਮਲ ਹੋ ਗਏ ਨੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰਨਾਲੇ। ਸਤਿਗੁਰੂ ਕੀ ਬਾਣੀ ਪੜ੍ਹਨੇ ਆ, ਜੇ ਨਿਮਰਤਾ ਹੋਵੇਗੀ, ਜੇ ਸੱਜਣਾ ਤੇਰੇ ਅੰਦਰ ਨੀਵਿਆਂ ਨੂੰ ਪਿਆਰ ਕਰਨ ਦੀ ਤਾਕਤ ਹੋਵੇਗੀ, ਤੇ ਤੇਰਾ ਅੰਦਰ ਹੋਵੇ ਨਿਰਮਲ, ਤੇ ਜੇ ਮੈਲ ਰੱਖੀ ਨਾ, ਤੇ ਫਿਰ ਬਾਬਾ ਜੀ ਕਹਿਣਗੇ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਜਿੰਨਾ ਮਰਜ਼ੀ ਤੂੰ ਰੱਬ ਨੂੰ ਪੁਕਾਰੀ ਰੱਬ ਕਦੀ ਮਿਲਣਾ ਨਹੀਂ, ਪਰ ਭਗਤ ਕਬੀਰ ਸਾਹਿਬ ਮੁਤਾਬਕ ਜੇ ਤੂੰ ਅੰਦਰ ਨੂੰ ਨਿਰਮਲ ਕਰ ਲੈ ਤੇ ਫਿਰ ਤੂੰ ਰੱਬ ਦੇ ਪਿੱਛੇ ਨਹੀਂ ਤੂੰ ਅੱਗੇ ਹੋਵੇਗਾ, ਤੇ ਰੱਬ ਆਵਾਜ਼ ਮਾਰ ਕੇ ਕਹੇਗਾ ਉਹ ਨਿਰਮਲ ਹਿਰਦੇ ਵਾਲਿਆ ਤੂੰ ਮੇਰੀ ਗੱਲ ਸੁਣ ਜਾ, ਕਿਉਂਕਿ ਮੈਂ ਤੇਰੇ ਅੰਦਰ ਟਿਕਣਾ ਚਾਹੁੰਦਾ, ਮੈਨੂੰ ਮੈਲੇ ਹਿਰਦੇ ਦੇ ਵਿੱਚ ਕਦੀ ਟਿਕਾ ਨਹੀਂ ਮਿਲਦਾ ਹੁੰਦਾ। ਸਾਹਿਬ ਨੇ ਤਾਂ ਹੀ ਕਿਹਾ ਕਬੀਰ ਮਨ ਨਿਰਮਲ ਭਇਆ, ਜੈਸੇ ਗੰਗਾ ਨੀਰ ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ। ਕਬੀਰ ਮੈਂ ਅਰਜ਼ ਕੀਤੀ, ਵਿਸ਼ਾ ਸੀ ਕਿ ਪਾਣੀ ਜਿਹੜਾ ਉਹਦੇ ਵਿੱਚ ਸਿੱਖੀ ਦੀਆਂ ਕੁਝ ਨਿਸ਼ਾਨੀਆਂ ਨੇ, ਪਾਣੀ ਸਭ ਤੋਂ ਨੀਵੇਂ, ਸਿੱਖੀ ਵਿੱਚ ਨਿਮਰਤਾ ਹੈ, ਪਾਣੀ ਨਿਵਾਨ ਨੂੰ ਜਾਂਦਾ, ਸਿੱਖ ਨੀਵਿਆਂ ਨੂੰ ਨੇ ਕਰਦਾ, ਪਾਣੀ ਵਿੱਚ ਨਿਰਮਲਤਾ ਹੈ, ਤੇ ਸਿੱਖ ਦਾ ਹਿਰਦਾ ਵੀ ਜਿਹੜਾ ਉਹਦਾ ਤੀਜਾ ਗੁਣ ਹੈ ਉਹ ਨਿਰਮਲ ਹੁੰਦਾ ਹੈ। ਅਗਲਾ ਗੁਣ ਉਹਦਾ ਹੈ ਸ਼ੀਤਲ ਹੈ। ਸਿੱਖ ਸ਼ੀਤਲ ਕਿਵੇਂ ਵੇ, ਅਗਲਾ ਗੁਣ ਹੈ ਉਹ ਸ਼ੁੱਧ ਕਿਵੇਂ ਵੇ, ਇਹ ਆਪਾਂ ਆਉਣ ਵਾਲੇ ਐਤਵਾਰ ਕੋਸ਼ਿਸ਼ ਕਰਾਂਗਾ ਕਿ ਪੂਰਾ ਹੋ ਜਾਏ ਵਿਸ਼ਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰਕੇ ਜੋ ਕਹਿੰਦੇ ਹਾਂ ਕਮਾਈ ਕਰਨ ਦੀ ਸੋਝ ਬਖਸ਼ ਦੇ। ਮੈਂ ਫਿਰ ਆਪ ਸਭ ਦਾ ਕੋਟਾਨ ਕੋਟ ਅੱਜ ਧੰਨਵਾਦ ਕਰਨਾ ਜਿਨ੍ਹਾਂ ਨੇ ਇਹ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਗੁਰੂ ਕਾ ਲੰਗਰ ਪੰਗਤ ਵਿਚ ਬੈਠ ਕੇ ਛਕਣਾ। ਗੁਰੂ ਨਾਨਕ ਸਾਹਿਬ ਮਿਹਰ ਕਰੇ, ਸਾਡਾ ਆਪਸੀ ਪ੍ਰੇਮ ਵੱਧ ਜਾਏ, ਅਸੀਂ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਇਕ ਦੂਜੇ ਨੂੰ ਅੰਦਰੋਂ ਨੇ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
1: ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ

ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸ਼ੀ ਪੀ ਸੱਚ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ

0: ਮਾਇਆ ਮੋਹ ਭਰਮ ਭੈ ਭੂਲੇ ਸੁਤ ਦਾ ਰਾਸ਼ੋਂ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਆ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਣਾਈ। ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਣਾਈ। ਪਰਮ ਸਨਮਾਨਯੋਗ ਸ਼ਬਦ ਗੁਰੂ ਪਰਮੇਸ਼ਵਰ ਜੀ ਦਾ ਖਿਰਦਾ ਸਵਰੂਪ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ, ਆਪ ਜੀ ਨੇ ਹਫ਼ਤਾਵਾਰੀ ਜੋ ਵਿਸ਼ੇਸ਼ ਦੀਵਾਨ ਸਜਦੇ ਨੇ, ਅੰਮ੍ਰਿਤ ਵੇਲੇ ਤੋਂ ਹਜ਼ੂਰ ਦੀ ਕਿਰਪਾ ਲੈ ਰਹੇ ਹੋ, ਜੋ ਇਸ ਗੁਰੂ ਘਰ ਦੀ ਨਿਤਾ ਪ੍ਰਤੀ ਦੀ ਇਹ ਮਰਿਆਦਾ ਬਣ ਚੁੱਕੀ ਹੈ, ਅੰਮ੍ਰਿਤ ਵੇਲੇ ਸਿਮਰਨ, ਗੁਰੂ ਦੇਵ ਜੀ ਦੇ ਬਖਸ਼ੇ ਹੋਏ ਨਿਤਨੇਮ, ਉਸ ਤੋਂ ਉਪਰੰਤ ਇਲਾਹੀ ਗੁਰਬਾਣੀ ਦਾ ਕੀਰਤਨ, ਸੰਪੂਰਨ ਆਸਾ ਦੀ ਵਾਰ ਆਪ ਜੀ ਨੇ ਅੱਜ ਸਰਵਣ ਕੀਤੀ, ਉਸ ਤੋਂ ਉਪਰੰਤ ਇਲਾਹੀ ਬਾਣੀ ਦਾ ਕੀਰਤਨ ਹੋਇਆ। ਆਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਿਹਰ ਕਰ ਦੇਣ ਔਰ ਆਪ ਸਾਧ ਸੰਗਤ ਅਸੀਸ ਬਖਸ਼ੋ, ਜੋ ਪਿਛਲੇ ਦੋ ਹਫ਼ਤਿਆਂ ਤੋਂ ਆਪਾਂ ਨੇ ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਦੀ ਵਾਰ ਨੂੰ ਆਧਾਰ ਬਣਾਇਆ ਸੀ ਕਿ ਗੁਰੂ ਕੇ ਸਿੱਖ ਦੇ ਲੱਛਣ ਕੀ ਨੇ, ਗੁਰਸਿੱਖੀ ਦੀ ਨਿਸ਼ਾਨੀ ਕੀ ਹੈ, ਤੇ ਪਿੱਛੇ ਆਪਾਂ ਵਿਚਾਰ ਚੁੱਕੇ ਹਾਂ ਭਾਈ ਸਾਹਿਬ ਦੇ ਕੁਝ ਬਚਨ ਕਿ ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੇ ਨਿਵਾਣ ਨੂੰ, ਨਿਰਮਲ ਸ਼ੀਤਲ ਸ਼ੁੱਧ ਪ੍ਰਾਣੀ, ਬਹੁ ਰੰਗੀ ਇੱਕ ਰੰਗ ਹੈ, ਸਭਨਾ ਅੰਦਰ ਇੱਕੋ ਜਾਣੀ, ਤੱਤਾ ਹੋਵੇ ਧੁੱਪ ਵਿੱਚ, ਛਾਵੇ ਠੰਡਾ ਵਿਰਤੀ ਹਾਣੀ, ਤਪਦਾ ਪਰ ਉਪਕਾਰ ਨੂੰ, ਠੰਡੇ ਪਰ ਉਪਕਾਰ ਵਿਹਾਣੀ, ਅਗਣ ਵਿਹਾਏ ਅਗਣ ਬੁਝਾਏ ਤਪਤ ਵਿੱਚ, ਠੰਡਾ ਹੋਵੇ ਬਿਲਮ ਨਾ ਆਣੀ, ਗੁਰਸਿੱਖੀ ਦੀ ਇਹੋ ਨਿਸ਼ਾਨੀ। ਭਾਈ ਸਾਹਿਬ ਦੇ ਬਚਨ ਆਪਾਂ ਇੱਥੋਂ ਤੱਕ ਵਾਚੇ ਸਨ, ਸਿੱਖ ਵਿੱਚ ਨਿਮਰਤਾ ਪਾਣੀ ਦੀ ਤਰ੍ਹਾਂ, ਸਿੱਖ ਨਿਵਾਨ ਨੂੰ ਜਾਂਦਾ ਜਿਵੇਂ ਪਾਣੀ ਨੀਵੇਂ ਪਾਸੇ ਨੂੰ ਤੁਰਦਾ, ਤੇ ਅਸੀਂ ਤੀਸਰਾ ਲੱਛਣ ਵਿਚਾਰਿਆ ਸੀ ਕਿ ਗੁਰੂ ਕਾ ਸਿੱਖ ਜਿਹੜਾ ਉਹ ਆਪਣੇ ਅੰਦਰੋਂ ਤੇ ਬਾਹਰੋਂ ਨਿਰਮਲ ਏ, ਜਿਵੇਂ ਪਾਣੀ ਨਿਰਮਲ ਏ ਇਸੇ ਤਰ੍ਹਾਂ ਸਿੱਖ ਵੀ ਜਿਹੜਾ ਉਹ ਨਿਰਮਲ ਏ। ਅੱਗੇ ਜਿਹੜੇ ਆਪਾਂ ਅੱਜ ਕੁਝ ਪੁਆਇੰਟ ਵਾਚਨੇ ਨੇ ਜਾਂ ਵਿਸ਼ਾ, ਪਾਣੀ ਸ਼ੀਤਲ ਏ ਤੇ ਗੁਰੂ ਕਾ ਸਿੱਖ ਵੀ ਸ਼ੀਤਲ ਏ। ਪਾਣੀ ਜਿਹੜਾ ਉਹ ਹਰ ਇੱਕ ਨੂੰ ਸ਼ੁੱਧ ਕਰ ਦਿੰਦਾ, ਉਹ ਸਭ ਦੀ ਮੈਲ ਧੋ ਦਿੰਦਾ, ਤੇ ਗੁਰੂ ਕੇ ਸਿੱਖ ਵਿੱਚ ਵੀ ਮੇਰੇ ਗੁਰੂ ਨਾਨਕ ਨੇ ਇੰਨੀ ਕੁ ਕਿਰਪਾ ਕਰ ਦਿੱਤੀ, ਇਹ ਵੀ ਮੈਲੇ ਮਨਾਂ ਨੂੰ ਜੇ ਕਿਤੇ ਗੁਰੂ ਕਾ ਸਿੱਖ ਹੋਵੇ ਪੂਰਨ, ਉਹਦੇ ਕੋਲ ਬਹਿ ਜਾਣ ਤੇ ਮੈਲਿਆਂ ਨੂੰ ਨਿਰਮਲ ਕਰ ਦਿੰਦਾ। ਜਿਵੇਂ ਪਾਣੀ ਹਰ ਇੱਕ ਨੂੰ ਆਪਣੇ ਵੱਲੋਂ ਸੁੱਖ ਦਿੰਦਾ, ਹਰ ਇੱਕ ਰੰਗ ਵਿੱਚ ਰਾਜ ਜਾਂਦਾ, ਬਨਸਪਤੀ ਦੇ ਹਰ ਰੁੱਖ ਦੇ ਅੰਦਰ ਪਾਣੀ ਏ, ਤੇ ਗੁਰੂ ਕਾ ਸਿੱਖ ਵੀ ਹਰ ਇੱਕ ਦੇ ਨਾਲ ਮਿਲਾਪ ਰੱਖਦਾ, ਜਿਵੇਂ ਹਰ ਇੱਕ ਬਨਸਪਤੀ ਦੇ ਪੱਤੇ ਵਿੱਚ ਪਾਣੀ ਦੀ ਕਿਰਪਾ, ਤੇ ਸਿੱਖ ਹਰ ਥਾਂ ਤੇ ਨਿਰੰਕਾਰ ਦੀ ਜੋਤ ਨੂੰ ਦੇਖਦਾ। ਪਾਣੀ ਧੁੱਪ ਵਿੱਚ ਤਪਦਾ, ਪਰ ਤਪਦਾ ਹੋਇਆ ਵੀ ਪਰ ਉਪਕਾਰ ਕਰਦਾ, ਤੇ ਜਦੋਂ ਗੁਰੂ ਕੇ ਸਿੱਖ ਅੰਦਰ ਵੀ ਕਿਤੇ ਸ਼ੀਤਲਤਾ ਦੇ ਨਾਲ ਗਰਮੈਸ਼ ਆਉਂਦੀ, ਇਹ ਵੀ ਤਪਦਾ, ਤੇ ਇਹ ਤਪਦਾ ਹੋਇਆ ਵੀ ਭਲਾ ਕਰਦਾ। ਤੇ ਸਾਹਿਬ ਕਹਿੰਦੇ ਨੇ ਜੇ ਤਪਦਾ ਹੋਵੇ ਤੇ ਤਪਦਿਆਂ ਹੋਇਆਂ ਵੀ ਇਹ ਅੱਗ ਨੂੰ ਬੁਝਾ ਦਿੰਦਾ ਹੈ। ਆਓ ਅੱਜ ਇਸ ਪੌੜੀ ਨੂੰ ਆਪਾਂ ਸੰਪੂਰਨ ਕਰ ਦੇਣਾ, ਭਾਵਾਂ ਕਿ ਇਸ ਸੰਬੰਧੀ ਜਿਤਨਾ ਸਮਾਂ ਮਰਜ਼ੀ ਆਪਾਂ ਵਿਚਾਰ ਕਰਦੇ ਰਹੀਏ। ਪੂਰੀ ਸਿੱਖੀ ਦੀ ਪਰਿਭਾਸ਼ਾ ਹੀ ਇਸ ਪੌੜੀ ਵਿੱਚ ਏ, ਪਰ ਆਉਣ ਵਾਲੇ ਦਿਨਾਂ ਵਿੱਚ ਕਲਗੀ ਵਾਲੇ ਪਿਤਾ ਜੀ ਦੇ ਪੁਰਬ ਆ ਰਹੇ ਨੇ, ਸਤਿਗੁਰੂ ਦੇ ਸਾਹਿਬਜ਼ਾਦਿਆਂ ਦੇ ਸਾਕੇ ਆ ਰਹੇ ਨੇ, ਆਪਾਂ ਉਹ ਦਿਨ ਵੀ ਜ਼ਰੂਰ ਵਾਚਨੇ ਨੇ। ਕਿਰਪਾ ਕਰੋ ਮੇਰੇ ਤੇ, ਆਪ ਸਮੂਹ ਮਾਈ ਭਾਈ ਅਸੀਸ ਬਖਸ਼ੋ, ਇਕਾਗਰਤਾ ਬਖਸ਼ਣੀ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਉਸ ਦਿਨ ਅਰਜ਼ ਕੀਤੀ ਸੀ ਕਿ ਭਾਈ ਗੁਰਦਾਸ ਕਹਿ ਰਹੇ ਨੇ ਪਾਣੀ ਨਿਰਮਲੇ, ਤੇ ਗੁਰੂ ਕੇ ਸਿੱਖ ਦਾ ਹਿਰਦਾ ਵੀ ਬਾਣੀ ਪੜ ਪੜ ਕੇ ਨਿਰਮਲ ਹੋ ਜਾਂਦਾ ਹੈ। ਤੇ ਅੱਜ ਭਾਈ ਗੁਰਦਾਸ ਕਹਿੰਦੇ ਨੇ ਪਾਣੀ ਸ਼ੀਤਲੇ। ਜਦੋਂ ਕੋਈ ਮਨੁੱਖ ਪਿਆਸ ਨਾਲ ਤਪਦਾ ਹੋਵੇ ਜਾਂ ਕਿਸੇ ਦੇ ਤਨ ਨੂੰ ਗਰਮੀ ਨੇ ਅੱਤ ਦਾ ਤਪਾਇਆ ਹੋਵੇ, ਤੇ ਉਹ ਤਪਦੇ ਹੋਏ ਤਨ ਨੂੰ ਲੈ ਕੇ ਪਾਣੀ ਵਿੱਚ ਇਸ਼ਨਾਨ ਕਰੇ ਤੇ ਉਹਦੀ ਚਮੜੀ ਨੂੰ ਠੰਡ ਪਹੁੰਚਾਉਂਦਾ ਹੈ ਪਾਣੀ, ਤੇ ਜੇ ਕਿਤੇ ਅੰਦਰ ਤਪਦਾ ਹੋਵੇ ਪਿਆਸ ਦੇ ਨਾਲ, ਅੰਦਰ ਤੜਪ ਹੋਵੇ ਪਿਆਸ ਨਾਲ ਵਿਆਕੁਲ ਹੋਵੇ, ਤੇ ਉਹ ਜਦੋਂ ਪਾਣੀ ਨੂੰ ਪੀਂਦਾ ਹੈ ਤੇ ਪਾਣੀ ਉਹਦੇ ਅੰਦਰ ਨੂੰ ਵੀ ਠੰਡ ਪਾਉਂਦਾ ਹੈ ਤੇ ਉਹਦੇ ਤਨ ਦੀ ਚਮੜੀ ਨੂੰ ਵੀ ਠੰਡ ਪਹੁੰਚਾ ਦਿੰਦਾ ਹੈ। ਤੇ ਭਾਈ ਗੁਰਦਾਸ ਨੇ ਜਿਹੜੇ ਬਚਨ ਕਹਿ ਕਿ ਪਾਣੀ ਸ਼ੀਤਲ ਏ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਪੁੱਛ ਲਈ, ਹਜ਼ੂਰ ਸਿੱਖ ਅੰਦਰ ਕਿੰਨੀ ਕੁ ਸ਼ੀਤਲਤਾ ਹੈ, ਲੋਕ ਕਿਹਦੇ ਵਿੱਚ ਤਪਦੇ ਪਏ ਨੇ। ਤੇ ਗੁਰੂ ਨਾਨਕ ਸਾਹਿਬ ਜੀ ਨੇ ਨਾ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਰਾਗ ਵਿੱਚ ਜਿਹੜਾ ਪਹਿਲਾ ਸ਼ਬਦ ਉਚਾਰਨ ਕੀਤਾ ਹੈ, ਤੇ ਉਸ ਸ਼ਬਦ ਦੀ ਜਿਹੜੀ ਰਹਾਉ ਦੀ ਤੋਕੇ ਉਹਦੇ ਵਿੱਚ ਮੇਰੇ ਬਾਬਾ ਜੀ ਨੇ ਤਪਣ ਦੀ ਗੱਲ ਕੀਤੀ, ਕਿਹੜੇ ਲੋਕ ਤਪਦੇ ਨੇ ਤੇ ਤਪਸ਼ ਕੀ ਹੋ ਜਾਈਏ ਤੇ ਤਪਣ ਦਾ ਕਾਰਨ ਕੀ। ਹਜ਼ੂਰ ਨੇ ਬਚਨ ਕੀਤਾ, ਕਹਿਣ ਲੱਗੇ ਹਰ ਬਿਨ ਜੀਓ ਜਲ ਬਲ ਜਾਓ, ਅੰਦਰ ਤਪਦਾ ਅੰਦਰ ਵਿਲਕਦਾ, ਪਰ ਉਦੋਂ ਜਦੋਂ ਪਰਮੇਸ਼ਵਰ ਦਾ ਨਾਮ ਭੁੱਲ ਜਾਏ। ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾ ਹੀ ਥਾਉ। ਸਾਹਿਬ ਕਹਿੰਦੇ ਨੇ ਆਪਣੇ ਗੁਰੂ ਨੂੰ ਪੁੱਛ ਕੇ ਆਇਆ ਵਾ ਤੇ ਇੱਕੋ ਉੱਤਰ ਮਿਲਿਆ, ਸੱਜਣਾ ਅੰਦਰ ਦੀ ਤਪਸ਼ ਨਾਮ ਤੋਂ ਬਿਨਾਂ ਨਹੀਂ ਮਿਟਦੀ। ਧਿਆਨ ਦੇਣਾ, ਸਿਰਫ ਮੈਂ ਅਰਜ਼ ਅਜੇ ਇਹ ਕਰ ਰਿਹਾ ਕਿ ਅੰਦਰ ਦੀ ਤਪਸ਼ ਨੂੰ ਸਿੱਖ ਮਿਟਾ ਸਕਦਾ ਤੇ ਤਪਸ਼ ਕਿਹੜੀ ਏ। ਹਜ਼ੂਰ ਦਾ ਦੂਸਰਾ ਪ੍ਰਮਾਣ ਬਾਣੀ ਵਿੱਚ ਆਉਂਦਾ, ਜਦੋਂ ਅਸੀਂ ਪੜ੍ਹਦੇ ਹਾਂ, ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਲੜਾਏ। ਹਜ਼ੂਰ ਦੀ ਬਾਣੀ ਦਾ ਤੀਜਾ ਪ੍ਰਮਾਣ ਏ, ਸਾਹਿਬ ਕਹਿੰਦੇ ਨੇ ਬਸੰਤ ਸਵਰਗ ਲੋਕ ਹੈ, ਜਿਤ ਤੈ ਪ੍ਰਿਥਵੀ ਨਵ ਖੰਡਣਾ, ਬਿਸਰੰਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣਾ। ਕਿਵੇਂ ਅੰਦਰ ਤਪਦਾ? ਹਜ਼ੂਰ ਕਹਿੰਦੇ ਨੇ ਕੌਤਕ ਕੋੜ ਤਮਾਸ਼ਿਆਂ ਚੇਤਨਾ ਆਵਸ ਨਾਉ, ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਉ। ਸਾਹਿਬ ਦੀ ਬਾਣੀ ਪੜ੍ਹਨੇ ਆ, ਸਾਹਿਬ ਕਹਿੰਦੇ ਨੇ ਜਿੱਤ ਕਰ ਹਰ ਕੰਤ ਨਾ ਪ੍ਰਗਟੀ, ਭੱਠ ਨਗਰ ਸੇ ਗ੍ਰਾਮ ਕਿਹੜੇ ਹਿਰਦੇ ਤਪਦੇ ਨੇ। ਸਾਹਿਬ ਕਹਿੰਦੇ ਨੇ ਆਸਾੜ ਤਪੰਦਾ ਤਿਸ ਲੱਗਾ ਹਰ ਨਾਹ ਨਾ ਜਿਨ੍ਹਾਂ ਪਾਸ, ਇਹਦਾ ਮਤਲਬ ਜਿਹੜਾ ਹਿਰਦਾ ਤਪਦਾ ਪਿਆ ਬਾਣੀ ਤੋਂ ਬਿਨਾਂ, ਜਿਹੜਾ ਹਿਰਦਾ ਤਪਦਾ ਪਿਆ ਨਾਮ ਤੋਂ ਬਿਨਾਂ, ਜਿਹੜਾ ਅੰਦਰ ਵਿਲਕਦਾ ਪਿਆ ਬੰਦਗੀ ਤੋਂ ਬਿਨਾਂ। ਤੇ ਭਾਈ ਗੁਰਦਾਸ ਤੁਸੀਂ ਕਹਿ ਰਹੇ ਹੋ ਪਾਣੀ ਸ਼ੀਤਲ ਏ, ਤੇ ਕੀ ਗੁਰੂ ਕਾ ਸਿੱਖ ਇੰਨਾ ਕੁ ਠੰਡਾ ਹੈ ਕਿ ਇਹੋ ਜਿਹਾ ਤਪਦੇ ਹਿਰਦਿਆਂ ਨੂੰ ਸ਼ਾਂਤੀ ਦੇ ਸਕੇ, ਇਹੋ ਜਿਹਾ ਤਪਦੇ ਹੋਏ ਹਿਰਦਿਆਂ ਨੂੰ ਠੰਡ ਦੇ ਦੇਵੇ? ਉਹਦੇ ਅੰਦਰ ਕਿੰਨੀ ਕੁ ਠੰਡ ਏ ਕਿ ਤਪਦੇ ਲੋਕਾਂ ਦਾ ਉਹਦੇ ਤੇ ਅਸਰ ਨਹੀਂ। ਹੁਣ ਗੁਰੂ ਕਾ ਸਿੱਖ ਹੋਵੇ ਬੈਠਾ ਤੇ ਉਹਦੇ ਚਾਰ ਚੁਫੇਰੇ ਅੱਗ ਨਾਲ ਭਰੇ ਹੋਏ ਲੋਕ ਬੈਠੇ ਹੋਣ, ਕੋਈ ਨਿੰਦਕ ਹੋਵੇ, ਕੋਈ ਇਰਖਾਲੂ ਹੋਵੇ, ਕੋਈ ਸਾਕਤ ਹੋਵੇ, ਕੀ ਭਾਈ ਗੁਰਦਾਸ ਗੁਰੂ ਕਾ ਸਿੱਖ ਇੰਨਾ ਕੁ ਸ਼ੀਤਲ ਏ, ਇਹਦੇ ਉੱਪਰ ਤਪਦੇ ਕੋਈ ਲੋਕਾਂ ਦਾ ਅਸਰ ਨਹੀਂ? ਤੇ ਭਾਈ ਸਾਹਿਬ ਨੇ ਕਿਹਾ, ਕਹਿਣ ਲੱਗੇ ਸੱਜਣਾ ਜੇ ਤੂੰ ਇਹਦਾ ਉੱਤਰ ਲੈਣਾ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਧਿਆਨ ਨਾਲ ਪੜ੍ਹੀ। ਮੈਂ ਸਿੱਖ ਸ਼ਬਦ ਵਰਤਣਾ ਪਿਆ ਵਾ ਤੇ ਗੁਰੂ ਗ੍ਰੰਥ ਸਾਹਿਬ ਨੇ ਉਸੇ ਸਿੱਖ ਨੂੰ ਸੰਤ ਕਹਿ ਕੇ ਸੰਬੋਧਨ ਕੀਤਾ। ਕਹਿਣ ਲੱਗੇ ਕੀ ਉਸ ਸੰਤ ਹਿਰਦੇ ਤੇ ਤਪਸ਼ ਦਾ ਕੋਈ ਅਸਰ ਨਹੀਂ? ਤੇ ਭਾਈ ਸਾਹਿਬ ਨੇ ਆਪਣੇ ਵੱਲੋਂ ਦਲੀਲ ਦਿੱਤੀ। ਕਹਿਣ ਲੱਗੇ ਭਗਤ ਕਬੀਰ ਸਾਹਿਬ ਦਾ ਇੱਕ ਸ਼ਲੋਕ ਪੜ੍ਹ। ਕਹਿਣ ਲੱਗੇ ਚੰਦਨ ਦਾ ਬੂਟਾ ਹੈ, ਮੈਂ ਅਰਜ਼ ਕਰ ਰਿਹਾ ਸਿੱਖ ਇੰਨਾ ਕੁ ਸ਼ੀਤਲ ਏ, ਉਹ ਤਪਦਿਆਂ ਹੋਇਆਂ ਦੇ ਵਿੱਚ ਰਹਿ ਕੇ ਵੀ ਅੰਦਰ ਦੀ ਸ਼ੀਤਲਤਾ ਨੂੰ ਕਦੀ ਖੋਹਦਾ ਨਹੀਂ, ਉਹਦੇ ਅੰਦਰ ਦੀ ਠੰਡਕ ਨੂੰ ਕੋਈ ਖੋਹ ਨਹੀਂ ਸਕਦਾ। ਸਤਿਗੁਰੂ ਨੇ ਬਾਣੀ ਵਿਚ ਕਿਹਾ, ਸਾਹਿਬ ਕਹਿੰਦੇ ਨੇ ਚੰਦਨ ਦਾ ਰੁੱਖ ਏ ਜਿਹਦੇ ਚਾਰ ਚੁਫੇਰੇ ਆਪਾਂ ਤੱਕਨਿਆ ਮਹਿ ਕੇ ਉਹਦੇ ਕੋਲ ਸੁਗੰਧੀ ਏ, ਪਰ ਜਿੱਥੇ ਚੰਦਨ ਦਾ ਬੂਟਾ ਨਾ ਉੱਥੇ ਜ਼ਹਿਰੀਲੇ ਸੱਪ ਵੀ ਪਹੁੰਚ ਗਏ ਨੇ, ਤੇ ਉਹ ਸੱਪ ਜਿਨ੍ਹਾਂ ਦੇ ਮੂੰਹ ਵਿਚੋਂ ਜ਼ਹਿਰ ਦੀ ਅੱਗ ਪਈ ਨਿਕਲਦੀ ਏ, ਜਿਹੜੇ ਜ਼ਹਿਰ ਦੇ ਨਾਲ ਤੜਫਦੇ ਪਏ ਨੇ, ਜਿਨ੍ਹਾਂ ਦੇ ਅੰਦਰ ਇੰਨੀ ਕੁ ਜ਼ਹਿਰ ਏ ਕਿ ਜੇ ਕਿਤੇ ਉਹ ਨੇੜੇ ਹੋ ਕੇ ਬੰਦੇ ਨੂੰ ਫੂਕ ਵੀ ਮਾਰ ਦੇਣ ਤੇ ਕਈ ਵਾਰੀ ਉਹਨਾਂ ਦੀ ਫੂਕ ਨਾਲ ਵੀ ਬੰਦੇ ਦੀ ਮੌਤ ਹੋ ਸਕਦੀ ਏ, ਉਹਨਾਂ ਦੇ ਮੂੰਹ ਵਿਚੋਂ ਨਿਕਲੇ ਹੋਏ ਜ਼ਹਿਰ ਦੀ ਹਵਾ ਬੰਦੇ ਨੂੰ ਮਾਰ ਸਕਦੀ ਏ। ਪਰ ਸਤਿਗੁਰੂ ਕਹਿੰਦੇ ਨੇ ਉਹ ਜ਼ਹਿਰੀਲੇ ਸੱਪ ਅੱਗ ਨਾਲ ਭਰੇ, ਜ਼ਹਿਰ ਨਾਲ ਲਬਰੇਜ਼ ਹੋਏ, ਜਦੋਂ ਚੰਦਨ ਦੇ ਨੇੜੇ ਗਏ ਉਹਨਾਂ ਨੇ ਚੰਦਨ ਦੇ ਪੱਤਿਆਂ ਨੂੰ ਚਬਾਇਆ, ਉਹਨਾਂ ਨੇ ਚੰਦਨ ਦੇ ਰੁੱਖ ਦੇ ਲੱਕੜ ਨੂੰ ਚੱਟਣਾ ਸ਼ੁਰੂ ਕੀਤਾ, ਪਰ ਚੰਦਨ ਅੰਦਰ ਇੰਨੀ ਕੁ ਮਹਿਕ ਤੇ ਠੰਡਕ ਸੀ, ਉਹਨੇ ਇੱਕ ਗੱਲ ਕਹੀ, ਇਹ ਜ਼ਹਿਰੀਲੇ ਸੱਪੋ ਜਿਤਨਾ ਮਰਜ਼ੀ ਤੁਸੀਂ ਅੱਗ ਨਾਲ ਭਰੇ ਹੋ, ਪਰ ਰੱਬ ਨੇ ਮੈਨੂੰ ਠੰਡ ਤੇ ਮਹਿਕ ਇੰਨੀ ਕੁ ਦਿੱਤੀ ਏ, ਤੁਹਾਡੀ ਚੱਟਣ ਨਾਲ ਮੇਰੇ ਉੱਪਰ ਤੁਹਾਡੀ ਤਪਸ਼ ਦਾ ਅਸਰ ਕੋਈ ਨਹੀਂ ਹੋਣਾ, ਪਰ ਰੱਬ ਦੀ ਦਿੱਤੀ ਹੋਈ ਦਾਤ ਨਾਲ ਮੇਰੇ ਅੰਦਰ ਦੀ ਠੰਡਕ ਨਾਲ ਤੁਹਾਡੇ ਅੰਦਰ ਨੂੰ ਠੰਡ ਜ਼ਰੂਰ ਪਹੁੰਚਣੀ। ਸਾਹਿਬ ਕਹਿੰਦੇ ਨੇ ਜੇ ਪਾਣੀ ਸੀਤਲ ਏ ਤੇ ਸਿੱਖ ਕਿੰਨਾ ਕੁ ਠੰਡਾ ਹੈ। ਹਜ਼ੂਰ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਕਬੀਰ ਸੰਤ ਨਾ ਛੱਡੈ ਸੰਤ ਆਈ, ਇਹਦਾ ਅਰਥ ਅੰਦਰ ਦੀ ਸ਼ੀਤਲਤਾ ਨਹੀਂ ਤਿਆਗਦਾ ਸਿੱਖ। ਜੋ ਕੌਟਕ ਮਿਲੈ ਅਸੰਤ, ਭਾਵੇਂ ਤਪਦੇ ਹੋਏ ਕਰੋੜਾਂ ਮਿਲ ਜਾਣ, ਕਿਉਂਕਿ ਮੈਲਾ ਗਰ ਭੁਯੰਗਮ ਬੇਡਿਆ ਤਾਂ ਸ਼ੀਤਲਤਾ ਨਾ ਤਜੰਤ। ਜਿਵੇਂ ਸੱਪ ਚੰਦਨ ਦੇ ਚਾਰ ਚੁਫੇਰੇ ਚੰਬੜੇ ਨੇ ਤੇ ਚੰਦਨ ਆਪਣੇ ਅੰਦਰੋਂ ਉਹਨਾਂ ਦੀ ਜ਼ਹਿਰ ਨੂੰ ਸਹਿ ਕੇ ਵੀ ਉਹਨਾਂ ਨੂੰ ਠੰਡ ਪਿਆ ਦਿੰਦਾ ਹੈ, ਤੇ ਗੁਰੂ ਕੇ ਸਿੱਖਾ ਯਾਦ ਰੱਖੀ, ਬਾਬੇ ਨਾਨਕ ਦਾ ਸਿੱਖ ਇੰਨਾ ਕੁ ਸ਼ੀਤਲ ਹੀ, ਜੇ ਇਹਦੇ ਨੇੜੇ ਸਾਕਤ ਵੀ ਆ ਜਾਏ ਨਾ ਤੇ ਇਹਦੇ ਅੰਦਰ ਦੀ ਠੰਡ ਉਹਨੂੰ ਵੀ ਕੀ ਲੈਂਦੀ। ਭਾਈ ਸਾਹਿਬ ਕਹਿੰਦੇ ਨੇ ਇਹ ਗੁਰਸਿੱਖੀ ਦਾ ਲੱਛਣ ਹੈ, ਗੁਰੂ ਕਾ ਸਿੱਖ ਸੀਤਲ ਏ। ਤੇ ਗੁਰੂ ਅਰਜਨ ਸਾਹਿਬ ਨੇ ਸੋਕ ਸਲੋਕ ਸੰਸਕ੍ਰਿਤੀ ਵਿੱਚ ਬਿਲਕੁਲ ਇਸ ਚੀਜ਼ ਤੇ ਆਪਣੀ ਮੋਹਰ ਲਾ ਦਿੱਤੀ। ਕਹਿੰਦੇ ਨੇ ਜਦੋਂ ਤੇਰਾ ਅੰਦਰ ਤਪਦਾ ਹੈ ਨਾ, ਤੇਰੇ ਅੰਦਰ ਨੂੰ ਟਿਕਾ ਨਹੀਂ ਆਉਂਦਾ, ਕਿਤੇ ਨਿੰਦਕ ਬੰਦਾ ਤੇਰੇ ਅੰਦਰ ਨੂੰ ਤਪਾ ਦੇ, ਕਿਤੇ ਇਰਖਾਲੂ ਤੇਰੇ ਅੰਦਰ ਨੂੰ ਤਪਾ ਦੇ, ਜਾਂ ਕਿਤੇ ਪਰਿਵਾਰ ਵਿੱਚ ਤੇਰੇ ਅੰਦਰ ਨੂੰ ਕੋਈ ਤਪਾ ਦੇ, ਇੱਕ ਕੰਮ ਕਰੀ, ਉਸ ਵਕਤ ਤੇਰੇ ਅੰਦਰ ਨੂੰ ਠੰਡ ਮਿਲ ਸਕਦੀ ਏ। ਚੀਜ਼ਾਂ ਤੇ ਠੰਡੀਆਂ ਬੜੀਆਂ ਨੇ, ਪਰ ਅੰਦਰ ਨੂੰ ਠੰਡ ਉਹਨਾਂ ਕੋਲੋਂ ਮਿਲਣੀ ਨਹੀਂ। ਜਦੋਂ ਤੇਰਾ ਅੰਦਰ ਤਪੇ, ਚੰਦਰਮਾ ਦੀ ਚਾਂਦਨੀ ਵੀ ਠੰਡਕ ਵਾਲੀ ਏ, ਕਿਉਂਕਿ ਚੰਦਰਮਾ ਦੀ ਚਾਂਦਨੀ ਵਿੱਚ ਵੀ ਸ਼ੀਤਲਤਾ ਹੈ, ਉਹ ਵੀ ਠੰਡੀ ਏ। ਪਰ ਜਦੋਂ ਤੇਰਾ ਅੰਦਰ ਤਪਦਾ, ਚੰਦਰਮਾ ਕੋਲ ਇੰਨੀ ਤਾਕਤ ਨਹੀਂ ਹੋ ਤੇਰੇ ਅੰਦਰ ਨੂੰ ਸ਼ੀਤਲਤਾ ਦੇ ਸਕੇ। ਕਹਿਣ ਲੱਗੇ 52 ਚੰਦਨ ਵੀ ਠੰਡਾ ਹੈ, ਪਰ ਸੱਪ ਨੂੰ ਠੰਡ ਦੇ ਸਕਦਾ ਹੈ, ਪਰ ਉਹਦੇ ਵਿੱਚ ਇੰਨੀ ਠੰਡਕ ਨਹੀਂ ਕਿ ਤੇਰੇ ਅੰਦਰ ਦੀ ਤਪਸ਼ ਨੂੰ ਮਿਟਾ ਸਕੇ। ਤੇ ਸਰਦੀ ਦੀ ਰੁੱਤ ਵੀ ਠੰਡੀ ਏ, ਜੇ ਅੰਦਰ ਤਪਦਾ ਹੋਵੇ ਤੂੰ ਪਹਾੜ ਦੀ ਚੋਟੀ ਦੀ ਠੰਡ ਨੂੰ ਵੀ ਮਾਣੇ, ਪਰ ਉਹ ਪਹਾੜ ਦੀ ਠੰਡ ਵੀ ਤੇਰੇ ਅੰਦਰ ਨੂੰ ਸ਼ੀਤਲਤਾ ਨਹੀਂ ਦੇ ਸਕਦੀ। ਤੇ ਗੁਰੂ ਅਰਜਨ ਸਾਹਿਬ, ਫਿਰ ਅੰਦਰ ਦੀ ਠੰਡ ਕਿੱਥੋਂ ਲਈਏ? ਕਹਿਣ ਲੱਗੇ ਗੁਰੂ ਨਾਨਕ ਦਾ ਸਿੱਖ ਬੜਾ ਸੀਤਲ ਹੀ, ਜਦੋਂ ਤੇਰਾ ਅੰਦਰ ਤਪਦਾ ਹੋਵੇ ਤੇ ਗੁਰੂ ਗੁਰੂ ਜਪਣ ਵਾਲੇ ਦੇ ਕੋਲ ਬਹਿ ਜਾਈ, ਉਹ ਤੇਰੇ ਤਪਦੇ ਹੋਏ ਹਿਰਦੇ ਨੂੰ ਸ਼ਾਂਤ ਕਰ ਦੇਗਾ, ਕਿਉਂਕਿ ਉਹਦੇ ਅੰਦਰ ਸ਼ੀਤਲਤਾ ਆਈ ਹੋਈ। ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤਾ, ਹਜ਼ੂਰ ਨੇ ਕਿਰਪਾ ਕੀਤੀ ਸਲੋਕ ਸੰਸਕ੍ਰਿਤੀ ਵਿੱਚ। ਸਾਹਿਬ ਕਹਿੰਦੇ ਨੇ ਸ਼ੀਤਲੰਗ ਚੰਦਰ ਦੇਵ ਹੈ, ਅੰਦਰ ਦੀ ਸ਼ੀਤਲਤਾ ਚੰਦਰਮਾ ਨਹੀਂ ਦੇ ਸਕਦਾ। ਨੈ ਸ਼ੀਤਲੰਗ 52 ਚੰਦਨ ਹੈ, ਅੰਦਰ ਦੀ ਸ਼ੀਤਲਤਾ ਚੰਦਨ ਦਾ ਰੁੱਖ ਵੀ ਨਹੀਂ ਦੇ ਸਕਦਾ। ਤੇ ਸਾਹਿਬ ਕਹਿਣ ਲੱਗੇ ਨੈ ਸ਼ੀਤਲੰਗ ਸ਼ੀਤ ਰੁਤੇਣ, ਸਰਦੀ ਦੀ ਰੁੱਤ ਵੀ ਤੇਰੇ ਅੰਦਰ ਦੀ ਤਪਸ਼ ਨੂੰ ਨਹੀਂ ਮਿਟਾ ਸਕਦੀ। ਕਹਿਣ ਲੱਗੇ ਨਾਨਕ ਸ਼ੀਤਲੰਗ ਸਾਧ ਸਵਜਨਾ, ਜੇ ਤੂੰ ਅੰਦਰ ਦੀ ਸ਼ੀਤਲਤਾ ਲੈਣੀ ਚਾਹੁੰਦਾ ਤੇ ਗੁਰਸਿੱਖ ਦੀ ਸੰਗਤ ਕਰੀ, ਕਿਉਂਕਿ ਗੁਰੂ ਨੇ ਕਿਰਪਾ ਕਰਕੇ ਉਹਦੇ ਅੰਦਰ ਠੰਡਕ ਵਾਲਾ ਗੁਣ ਪਾਇਆ ਹੋਇਆ। ਮੈਂ ਅਰਜ਼ ਕਰ ਰਿਹਾ, ਭਾਈ ਸਾਹਿਬ ਕਹਿੰਦੇ ਨੇ ਪਾਣੀ ਚੱਲੈ ਨਿਵਾਣ ਨੂੰ, ਨਿਰਮਲ ਸ਼ੀਤਲ ਉਹ ਠੰਡਾ, ਆਪਣੇ ਅੰਦਰ ਦੀ ਠੰਡ ਉਹ ਦੂਜੇ ਨੂੰ ਵੀ ਦਿੰਦਾ। ਤੇ ਇੱਕ ਸਵਾਲ ਉਪਜਿਆ ਕਿ ਗੁਰੂ ਕਾ ਸਿੱਖ ਠੰਡਾ ਕਿਵੇਂ ਹੋ ਗਿਆ, ਇਹਦੇ ਅੰਦਰ ਸ਼ੀਤਲਤਾ ਕਿਵੇਂ ਆ ਗਈ? ਤੇ ਗੁਰੂ ਅਮਰਦਾਸ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਪਿਆਰੇ ਗੱਲਾਂ ਨਾਲ ਨਹੀਂ, ਜਦੋਂ ਸਿੱਖ ਨੇ ਇਕਾਂਤ ਵਿੱਚ ਟਿਕ ਕੇ ਗੁਰੂ ਕੀ ਬਾਣੀ ਪੜ੍ਹੀ, ਗੁਰੂ ਕੀ ਬਾਣੀ ਦਾ ਓਟ ਆਸਰਾ ਲੈ ਕੇ ਸਿਮਰਨ ਕੀਤਾ, ਤੇ ਸਿਮਰਨ ਨੇ ਇੰਨੀ ਕੁ ਕਿਰਪਾ ਕਰ ਦਿੱਤੀ, ਸਿੱਖ ਪੁਕਾਰ ਉੱਠਿਆ ਕਿ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, जलन बुझी शीतल होए मनवा सतगुर का दर्शन पाए जियो निर्मल शीतल शुद्ध पुराणी जलन बुझी शीतल होए मनवा अंदर दी तपश मिट गई ते ओदा अंदर शीतल हो गया ठंडा हो गया ते गुरु की बाणी दी शीतलता लैके फिर जेड़ा ओदे नेड़े टुकया सिख ने ओदे अंदर नूं वी शीतल कर दिता। साहब ने बाणी विच एक पवित्र श्लोक उचारण किया भगत कबीर साहब ने कहिंदे ने अग दा काम है साड़ना पर कदी अग पानी बनदी देखी जे। ए ठीक है अग पानी नूं सुका के तां भाप बना दिंदी है पर अग कदी पानी नहीं बनी। पर गुरु ग्रंथ साहब कहिंदे ने जिस सिख दा किरदा शीतल हो गया जेड़ा बाणी पढ़ पढ़ के अंदरों टिक चुका है ठंडा हो चुका है ओदे अंदर गुरु ने इन्नी कु कृपा पाई है कि क्रोध वर्गी अग्नि भी ओदे अंदर आके पानी बन जाती है। ईरखा वर्गी बिरती भी ओदे अंदर ठंडी हो जाती है। काम वर्गी अग भी ओदे अंदर आके पानी बन जाती है क्योंकि शीतल इन्ना कु हो गया है कि ब्रह्म ज्ञान की अवस्था ने ओदे सामने अग नू भी पानी कर दिता है। हजूर ने बाणी विच बचन किया साहब कहिंदे ने कबीर मन शीतल भया जिथे उन्होंने कहा कबीर मन निर्मल भया उथे शीतलता की गल की कबीर मन शीतल भया पर कदों शीतल होया पाया ब्रह्म ज्ञान जदो गुरु ने कृपा करके ब्रह्म का ज्ञान पा दिता है। ते अगली पंक्ति है जिन ज्वाला जग जा रहे हो ज्वाला दरते अग जिस काम क्रोध लोह मोह अहंकार ईरखा निंदिया चुगली बकीली द्वैश जिन्ने सारी दुनिया नु साड़िया सी पर कहिंदे ने जदों जपण वाले दे कोल आई अग ते ए वी अग ओदे सामने पानी बन गई ठंडिया हो गई। जिन ज्वाला जग जा रहे हो सो जन कै उदक समान उदक दर्थ हुंदा पानी ए अग उस सिख दे सामने पानी बन गई। भाई गुरदास कहिंदे ने गुरु का सिख जिहड़ा ओ शीतल हुंदा है ओ ठंडा हुंदा है ते अगला काम जिहड़ा उन्हां ने कहा केवल शीतल नहीं एक काम होर भी आ पानी अंदर जिथे ओ शीतल है ना। साहब अगे भाई साहब कहिंदे ने शुद्ध प्राणी शुद्ध दा अर्थ हुंदा पवित्र करना। पानी विच इक बड़ा वड्डा गुण है जदों किसी दे तन दे उपर धूड़ पै जाए पानी ओनू भी धो देंदा है। जे किसी दे केसां दे विच धूड़ पै जाए मैल हो जाए जल ओनू भी धो देंदा है ओनू भी निर्मल कर देंदा है। ते भाई साहब कहिंदे ने जे प्यारिया किसी दे तन दे वस्त्र मलीन हो जाण ते याद रखी पानी ओदी भी मैल कर देंदा है। ते गुरु का सिख पानी दी तरह ही जे पानी मैलियां नू धो के पवित्र कर देंदा है। गुरसिख जिहड़ा अंदरों शीतल हो चुका है जदों ओदी कोई संगत करदा है ओह भी मैलियां नू धो के पवित्र कर देंदा है ओह भी निर्मल कर देंदा है। शायद यही कारण हजूर ने बाणी विच बचन किया साहब कहिंदे ने गुरमुख कोट उधार दा भाई गुरु का एक सिख करोड़ा लोकां नू तार दिंदा है पर कदों दे नाम है एक कणी ओ आप नाम जपदा है ते जदों किसे होर दे अंदर नाम दा किणका टिका दिंदा है ना ओदी कृपा नाल करोड़ा बंदे जिहड़े ने भवजल तों तर जांदे। जे पाणी तूं करोड़ां लोकां दी मैल धो सकना है ते याद रखी गुरु नानक बाबे दा सिख होवे पूर्ण ते ओ लोकां दे अंदर दी मैल नू धो दिंदा है। भाई गुरदास होरां दी बाणी विच ना इसे वार नाल मिलदा जुलदा एक कबेते भाई साहब नाल चर्चा बड़े लोग करदे सन ते अक्सर गुरु साहब ना कई वारी प्यारे सिखां दी ड्यूटी ला देंदे सन। कमाई वाले सिख इथों तक पहुंचे सन। मैं एक खिन विचों निकलन लगा गुरु अर्जन साहब गुरु ग्रंथ साहब की संपादना पै कराते ने राम सर लिखारी भाई गुरदास नूं ते एक सिख ने सवाल किया सतगुरु तुसी अपने आप नूं एकांत वस लै गए हो कम बड़ा वड्डा है पर दसो जिहड़ी संगत आवेगी उहनूं नाम दे बारे कौन दसेगा उहनां दे शंके कौन निवृत्त करेगा जिहड़े अरदास करनगे उहनां दी अरदास कौन पूरी करेगा उहनां नूं दुध पुत्रां ते नाम दीआं दातां लई किहड़ा बख्शां करेगा। ते गुरु अर्जन साहब ने हस के कहा सी कहण लगे बीड़ साहब तो बाबे बुढ़े नूं लै आओ अज तो बाद उह हरिमंदर दे नेड़े रहेगा ते जिन्ने सिख ने गुरु नानक नाल गल करनी उह बाबे बुढ़े नाल गल कर लवे। इहदा मतलब सिख इन्ना कु पहुंच जांदा है। गुरु कलगी वाले ने कहा सी जदों जंगा जुद्धा दा समां सी जे पुछना दाता नाम बारे पुछना होवे ते अगो उत्तर देना प्यारे भाई दया सिंह कोल बह जाया करो जो भाई दया सिंह कहे उहनूं मन लैणा उह मेरे ही क्या होया। इन्ना सिख नेड़े पहुंच गया जे विधि चंद ਸੰਗਤ ਕਹਿੰਦੀ ਹੈ ਦਿਓ ਬਿੰਦ ਦੀ ਅਯੋਧਿਆ ਦੀ ਕਿ ਗੁਰੂ ਹਰਗੋਬਿੰਦ ਸਾਹਿਬ ਤੇਰੇ ਦਰਸ਼ਨ ਕਰਨੇ ਨੇ, ਸਾਹਿਬ ਕਹਿੰਦੇ ਨੇ ਵਿਧੀ ਚੰਦ ਨੂੰ ਲੈ ਜਾਓ, ਸੰਗਤ ਕਹਿੰਦੀ ਹੈ ਦਾਤਾ ਕਿਰਪਾ ਤਾਂ ਤੇਰੇ ਤੋਂ ਮਿਲਣੀ ਹੈ, ਤੇ ਸਾਹਿਬ ਕਹਿੰਦੇ ਨੇ ਜਿਹੜਾ ਵਿਧੀ ਚੰਦ ਤੇ ਮੇਰੇ ਵਿੱਚ ਅੰਤਰ ਜਾਣੇਗਾ ਉਹ ਗੁਰੂ ਨਾਨਕ ਤੋਂ ਵਿਛੜਿਆ ਰਹੇਗਾ। ਇਹਦਾ ਮਤਲਬ ਸਿੱਖਾਂ ਤੈਨੂੰ ਗੁਰੂ ਨੇ ਇੰਨੀ ਪਦਵੀ ਦੇ ਦਿੱਤੀ, ਕਈ ਵਾਰੀ ਗੁਰੂ ਵਾਲਾ ਕੰਮ ਵੀ ਤੇਰੇ ਤੋਂ ਸਿੱਖਾਂ ਗੁਰੂ ਨੇ ਲਿਆ, ਹਜ਼ੂਰ ਨੇ ਕਿਰਪਾ ਕੀਤੀ। ਮੈਂ ਅਰਜ਼ ਕਰ ਰਿਹਾ ਭਾਈ ਗੁਰਦਾਸ ਨਾਲ ਚਰਚਾ ਕਰਨੀ ਸਿੱਖਾਂ ਨੇ, ਤੇ ਕਿਸੇ ਨੇ ਪੁੱਛ ਲਿਆ ਭਾਈ ਗੁਰਦਾਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾ ਸਿੱਖ ਨੂੰ ਪਰਮ ਹੰਸ ਕਹੇ, ਤੇ ਤੁਸੀਂ ਵੀ ਆਪਣੀ ਬਾਣੀ ਵਿੱਚ ਸਿੱਖ ਨੂੰ ਪਰਮ ਹੰਸ ਕਹਿੰਦੇ ਹੋ, ਤੇ ਇੱਕ ਗੱਲ ਦੱਸੋਗੇ ਹੰਸ ਵਿੱਚ ਤੇ ਪਰਮ ਹੰਸ ਵਿੱਚ ਕੀ ਅੰਤਰ? ਪਰ ਚੇਤੇ ਰੱਖਿਓ ਆਪਣੀ ਵਿਚਾਰ ਦਾ ਵਿਸ਼ਾ ਚੱਲ ਰਿਹਾ ਪਾਣੀ ਤੂੰ ਮੈਲ ਧੋਨਾ, ਤੇ ਗੁਰੂ ਦੇ ਸਿੱਖ ਕੋਲ ਇੰਨੀ ਕੁ ਕਿਰਪਾ ਉਹ ਵੀ ਮੈਲਿਆਂ ਦੇ ਅੰਦਰ ਦੀ ਮੈਲ ਧੋ ਦਿੰਦਾ। ਭਾਈ ਸਾਹਿਬ ਕਹਿੰਦੇ ਨੇ ਸਿੱਖੀ ਦਾ ਇੱਕ ਲੱਛਣ ਹੈ। ਪੁੱਛਿਆ ਭਾਈ ਗੁਰਦਾਸ ਹੰਸ ਵਿੱਚ ਤੇ ਪਰਮ ਹੰਸ ਵਿੱਚ ਅੰਤਰ ਕੀ ਏ? ਹੰਸ ਤੇ ਬੜੇ ਦੇਖੇ ਨੇ ਪਰ ਪਰਮ ਹੰਸ ਤੁਸੀਂ ਸਿੱਖ ਨੂੰ ਕਿਉਂ ਕਹਿ ਦਿੱਤਾ? ਤੇ ਭਾਈ ਸਾਹਿਬ ਨੇ ਪਹਿਲੀ ਉਦਾਹਰਨ ਦਿੱਤੀ, ਕਹਿਣ ਲੱਗੇ ਜਿਹੜਾ ਹੰਸ ਹੈ ਨਾ ਉਹ ਮਾਨ ਸਰੋਵਰ ਦੀ ਨਿਸ਼ਾਨੀ ਦੇਖ ਕੇ ਉਸ ਮਾਨ ਸਰੋਵਰ ਦੇ ਕਿਨਾਰੇ ਤੇ ਜਾ ਬਹਿੰਦਾ, ਤੇ ਸਿੱਖ ਜਿਹੜਾ ਉਹ ਜਦੋਂ ਧਰਮਸ਼ਾਲਾ ਦਾ ਨਿਸ਼ਾਨ ਸਾਹਿਬ ਦੇਖਦਾ, ਗੁਰਦੁਆਰੇ ਦਾ ਨਿਸ਼ਾਨ ਸਾਹਿਬ ਤੱਕਦਾ, ਤੇ ਸਿੱਖ ਗੁਰਦੁਆਰੇ ਆਉਂਦਾ, ਇਸ ਕਰਕੇ ਮੈਂ ਇਹਨੂੰ ਪਰਮ ਹੰਸ ਕਿਹਾ। ਤੇ ਅਗਲੇ ਨੇ ਸਵਾਲ ਕਰ ਦਿੱਤਾ, ਫਿਰ ਭਾਈ ਗੁਰਦਾਸ ਦੋਨਾਂ ਵਿੱਚ ਅੰਤਰ ਕੀ ਹੈ, ਹੰਸ ਵਿੱਚ ਤੇ ਪਰਮ ਹੰਸ ਵਿੱਚ ਸਿੱਖ ਦੀ ਕੀ ਵਿਸ਼ੇਸ਼ਤਾ ਕਿ ਤੁਸੀਂ ਕਹਿ ਦਿੱਤਾ ਕਿ ਇਹ ਪਰਮ ਹੰਸ ਹੈ? ਜੇ ਮਾਨ ਸਰੋਵਰ ਦੀ ਨਿਸ਼ਾਨੀ ਦੇਖ ਕੇ ਹੰਸ ਚਲਾ ਜਾਂਦਾ ਤੇ ਸਿੱਖ ਗੁਰਦੁਆਰੇ ਦੇ ਨਿਸ਼ਾਨ ਸਾਹਿਬ ਨੂੰ ਦੇਖ ਕੇ ਗੁਰਦੁਆਰੇ ਆ ਜਾਂਦਾ, ਫਿਰ ਦੋਨਾਂ ਦਾ ਗੁਣ ਇੱਕੋ ਜਿਹਾ, ਆਪਣੇ ਆਪਣੇ ਟਿਕਾਣੇ ਤੇ ਦੋਨੋਂ ਚਲੇ ਗਏ, ਫਿਰ ਸਿੱਖ ਪਰਮ ਹੰਸ ਕਿਉਂ? ਤੇ ਭਾਈ ਸਾਹਿਬ ਨੇ ਇਸ ਦਲੀਲ ਦਾ ਉੱਤਰ ਦਿੱਤਾ, ਕਹਿਣ ਲੱਗੇ ਸੱਜਣਾ ਕਿ ਮਾਨ ਸਰੋਵਰ ਤੇ ਹੰਸ ਜਿਹੜਾ ਹੈ ਨਾ ਉਹ ਮੋਤੀ ਖਾਂਦਾ, ਤੇ ਸਿੱਖ ਜਿਹੜਾ ਉਹ ਆਪਣੀ ਸੁਰਤੀ ਦੀ ਜੀਭ ਨਾਲ ਧਰਮਸ਼ਾਲਾ ਵਿੱਚ ਆ ਕੇ ਗੁਰੂ ਕੇ ਸ਼ਬਦ ਦੇ ਮੋਤੀ ਚੁਣ ਚੁਣ ਕੇ ਆਪਣੀ ਸੁਰਤੀ ਦੀ ਜੀਭ ਨਾਲ ਛਕਦਾ। ਇਸ ਕਰਕੇ ਮੈਂ ਕਹਿੰਦਾ ਸਿੱਖ ਪਰਮ ਹੰਸ ਹੈ ਕਿ ਹੰਸ ਮੋਤੀ ਚੁਣਦਾ ਤੇ ਸਿੱਖ ਸੁਰਤੀ ਦੀ ਜੀਭ ਨਾਲ ਸ਼ਬਦ ਨੂੰ ਚੁਣਦਾ। ਤੇ ਸ਼ੰਕਾ ਕਰਨ ਵਾਲੇ ਨੇ ਕਹਿ ਦਿੱਤਾ ਭਾਈ ਸਾਹਿਬ ਦੋਨਾਂ ਦਾ ਫਿਰ ਸੁਭਾਅ ਇੱਕੋ ਹੀ ਹੈ, ਜੇ ਹੰਸ ਮੋਤੀ ਚੁਣਦਾ ਗੁਰੂ ਕਾ ਸਿੱਖ ਸੁਰਤੀ ਦੀ ਜੀਭ ਨਾਲ ਸ਼ਬਦ ਦੇ ਮੋਤੀ ਚੁਣਦਾ, ਫਿਰ ਪਰਮ ਹੰਸ ਦੀ ਵਿਸ਼ੇਸ਼ਤਾ ਕੀ ਹੈ? ਗੁਣ ਤੇ ਫਿਰ ਦੋਨਾਂ ਦੇ ਇੱਕੋ ਜਿਹੇ ਨੇ। ਤੇ ਭਾਈ ਗੁਰਦਾਸ ਨੇ ਫਿਰ ਤੀਜੀ ਉਦਾਹਰਨ ਦਿੱਤੀ, ਕਹਿਣ ਲੱਗੇ ਸੱਜਣਾ ਹੰਸ ਦੇ ਸਾਹਮਣੇ ਜੇਕਰ ਕੋਈ ਦੁੱਧ ਤੇ ਪਾਣੀ ਰੱਖਦਾ, ਉਹ ਦੁੱਧ ਤੇ ਪਾਣੀ ਨੂੰ ਨਖੇੜ ਦਿੰਦਾ, ਉਹ ਦੁੱਧ ਨੂੰ ਛਕ ਲੈਂਦਾ, ਪਾਣੀ ਨੂੰ ਤਿਆਗ ਦਿੰਦਾ, ਤੇ ਗੁਰੂ ਕੇ ਸਿੱਖ ਦੇ ਸਾਹਮਣੇ ਦੁਰਮਤ ਤੇ ਗੁਰਮਤ ਦੋਨੋਂ ਕੋਈ ਰਲਾ ਦੇ, ਤੇ ਸਿੱਖ ਦੁਰਮਤ ਨੂੰ ਭੈੜੀ ਮਤ ਨੂੰ ਤਿਆਗ ਦਿੰਦਾ ਤੇ ਗੁਰੂ ਕੀ ਮਤ ਨੂੰ ਗ੍ਰਹਿਣ ਕਰਦਾ, ਇਸ ਕਰਕੇ ਮੈਂ ਕਹਿ ਦਿੱਤਾ ਕਿ ਪਰਮ ਹੰਸ ਹੈ। ਤੇ ਹੁਣ ਸਵਾਲ ਕਰਨ ਵਾਲਾ ਫਿਰ ਉੱਥੇ ਖਲੋ ਗਿਆ, ਕਹਿਣ ਲੱਗਾ ਭਾਈ ਗੁਰਦਾਸ ਫਿਰ ਦੋਨਾਂ ਦੇ ਗੁਣ ਇੱਕੋ ਨੇ, ਜੇ ਹੰਸ ਦੁੱਧ ਤੇ ਪਾਣੀ ਨੂੰ ਨਖੇੜਦਾ ਤੇ ਸਿੱਖ ਭੈੜੀ ਮਤ ਤੇ ਗੁਰਮਤ ਨੂੰ ਨਖੇੜ ਲੈਂਦਾ, ਫਿਰ ਸਿੱਖ ਵਿੱਚ ਕਿਹੜੀ ਵਿਸ਼ੇਸ਼ਤਾ ਤੁਸੀਂ ਪਰਮ ਹੰਸ ਕਹਿ ਦਿੱਤਾ? ਤੇ ਭਾਈ ਸਾਹਿਬ ਨੇ ਅੰਤਰ ਅੰਤਰੀ ਗੱਲ ਕਰਕੇ ਨਾ ਉਸ ਬੰਦੇ ਦੇ ਸ਼ੰਕੇ ਨਿਵਿਰਤ ਕਰ ਦਿੱਤੇ। ਕਹਿਣ ਲੱਗੇ ਸੱਜਣਾ ਮਾਨ ਸਰੋਵਰ ਦੀ ਨਿਸ਼ਾਨੀ ਦੇਖ ਕੇ ਹੰਸ ਕਿਹਾ, ਗੁਰਦੁਆਰੇ ਦਾ ਨਿਸ਼ਾਨ ਦੇਖ ਕੇ ਪਰਮ ਹੰਸ ਸਿੱਖ ਆ ਗਿਆ, ਮਾਨ ਸਰੋਵਰ ਤੇ ਹੰਸ ਨੇ ਮੋਤੀ ਚੁਣੇ, ਸਿੱਖ ਨੇ ਗੁਰਦੁਆਰੇ ਆ ਕੇ ਸੁਰਤੀ ਦੀ ਜੀਭ ਨਾਲ ਸ਼ਬਦ ਦੇ ਮੋਤੀ ਚੁਣੇ, ਹੰਸ ਨੇ ਦੁੱਧ ਤੇ ਪਾਣੀ ਵਾਹ ਕਰ ਦਿੱਤਾ, ਸਿੱਖ ਨੇ ਗੁਰਮਤ ਤੇ ਦੁਰਮਤ ਨੂੰ ਵਾਹ ਕਰ ਦਿੱਤਾ, ਤੇ ਜਿਹੜੀ ਤੂੰ ਗੱਲ ਕਹਿੰਦਾ ਇਹਨੂੰ ਪਰਮ ਹੰਸ ਕਿਉਂ ਕਹਿੰਦਾ? ਸੱਜਣਾ ਜਿੱਥੇ ਹੰਸ ਬੈਠਾ ਹੈ ਉੱਥੇ ਕਾਲੇ ਕਾਂ ਵੀ ਬੈਠੇ ਨੇ, ਜਿੱਥੇ ਪਿਆਰਿਆ ਹੰਸ ਬੈਠਾ ਹੈ ਉੱਥੇ ਚਿੱਟੇ ਬਗਲੇ ਵੀ ਬੈਠੇ ਨੇ, ਬਗਲੇ ਕਪਟੀ ਨੇ, ਕਾਵਾਂ ਦਾ ਰੰਗ ਕਾਲਾ ਹੈ। ਥੋੜਾ ਜਿਹਾ ਧਿਆਨ ਦਿਆ ਜੇ, ਮੈਂ ਅਰਜ਼ ਕਰ ਰਿਹਾ ਭਾਈ ਸਾਹਿਬ ਕਹਿੰਦੇ ਨੇ ਉਸ ਬਗਲੇ ਨੇ ਤੇ ਕਾਲੇ ਕਾਂ ਬੈਠੇ ਨੇ, ਕਾਲੇ ਕਾਂ ਇਹਨਾਂ ਦੀ ਕਾਲਖ ਨਹੀਂ ਮਿਟਦੀ ਪਈ ਤੇ ਬਗਲੇ ਚਿੱਟੇ ਨੇ, ਇਹ ਕਪਟੀ ਨੇ, ਹੰਸ ਕੋਲ ਬਹਿ ਕੇ ਕਾਂ ਗੰਦਗੀ ਵਿੱਚ ਚੁੰਝ ਮਾਰਦਾ ਹੈ ਤੇ ਬਗਲਾ ਡੱਡੀਆਂ ਤੇ ਮੱਛੀਆਂ ਖਾਂਦਾ ਹੈ, ਹੰਸ ਕੋਲ ਇੰਨੀ ਤਾਕਤ ਨਹੀਂ ਕਾਂ ਤੇ ਬਗਲੇ ਨੂੰ ਆਪਣੇ ਵਰਗਾ ਹੰਸ ਬਣਾ ਸਕੇ, ਪਰ ਗੁਰੂ ਕੇ ਸਿੱਖ ਕੋਲ ਇੰਨੀ ਕੁ ਤਾਕਤ ਹੀ ਇਹ ਕਾਲੇ ਮਣਾ ਤੇ ਕਪਟੀ ਮਣਾ ਨੂੰ ਆਪਣੇ ਵਰਗਾ ਸਿੱਖ ਬਣਾ ਸਕਦਾ। ਇਸ ਕਰਕੇ ਮੈਂ ਕਹਿੰਦਾ ਇਹ ਪਰਮ ਹੰਸ ਹੈ। ਭਾਈ ਗੁਰਦਾਸ ਦਾ ਇੱਕ ਬਚਨ ਆਉਂਦਾ, ਕਹਿਣ ਲੱਗੇ ਮਾਨ ਸਰ ਹੰਸ ਸਾਧ ਸੰਗਤ ਪਰਮ ਹੰਸ, ਸਾਧ ਸੰਗਤ ਵਿੱਚ ਪਰਮ ਹੰਸ ਆਉਂਦੇ ਨੇ, ਧਰਮ ਤੁਜਾ ਧਰਮਸ਼ਾਲਾ ਚਲ ਆਵਹੀ। ਭਾਈ ਸਾਹਿਬ ਕਹਿੰਦੇ ਨੇ ਉਤ ਮੁਕਤਾਲ ਆਹਾਰ, ਉਤ ਦਰ ਤੇ ਮਾਨ ਸਰੋਵਰ ਤੇ ਮੋਤੀ ਮਿਲਦੇ ਨੇ। ਇਤ ਗੁਰ ਸ਼ਬਦ ਸੁਰਤ ਲੈ ਬੁਲਾਵਹੀ, ਇੱਥੇ ਸੁਰਤੀ ਦੀ ਜੀਭ ਨਾਲ ਸ਼ਬਦ ਦੇ ਮੋਤੀ ਚੁਣੇ ਜਾਂਦੇ ਨੇ। ਅੱਗੇ ਭਾਈ ਸਾਹਿਬ ਕਹਿੰਦੇ ਨੇ ਉਤ ਖੀਰ ਨੀਰ ਨਰਵਾਰੋ ਕਹਿ ਬਖਾਨੀਅਤ, ਇਤ ਗੁਰਮਤ ਦੁਰਮਤ ਸਮਝਾਵਹੀ। ਅੰਤ ਵਿਚ ਕਹਿਣ ਲੱਗੇ ਉਤ ਬੱਗ ਹੰਸ ਬੰਸ ਦੁਬਦਾ ਨਾ ਮੇੜ ਸਕੈ, ਉਥੇ ਹੰਸ ਜਿਹੜਾ ਬਗਲੇ ਤੇ ਕਾਵਾਂ ਨੂੰ ਤਬਦੀਲ ਨਹੀਂ ਕਰ ਸਕਦਾ। ਇਤ ਕਾਗ ਪਾਗ ਸਮ ਰੂਪ ਕਹਿ ਮਿਲਾਵਹੀ, ਪਰ ਇਥੇ ਗੁਰੂ ਕਾ ਸਿੱਖ ਜਿਹੜਾ ਨਾ ਆਪਣੇ ਨੇੜੇ ਆਏ ਕੋਈ ਮੈਲੇ ਤੇ ਕੱਤੀ ਲੋਕਾਂ ਨੂੰ ਵੀ ਗੁਰੂ ਨਾਨਕ ਦਾ ਆਪਣੇ ਵਰਗਾ ਸਿੱਖ ਬਣਾ ਦਿੰਦਾ। ਇਸ ਕਰਕੇ ਪਿਆਰਿਆ ਪਾਣੀ ਦੀ ਤਰ੍ਹਾਂ ਇਹ ਸ਼ੁੱਧੀ ਇਹ ਅੰਦਰ ਨੂੰ ਨਿਰਮਲ ਕਰਦਾ। ਮੈਂ ਇੱਕ ਦਿਨ ਰਾਤ ਪ੍ਰੋਫੈਸਰ ਪੂਰਨ ਸਿੰਘ ਦੀ ਥੋੜੀ ਜਿਹੀ ਟਿਊਕ ਅਰਜ਼ ਕੀਤੀ ਸੀ। ਪੂਰਨ ਸਿੰਘ ਪਹਿਲਾਂ ਅੰਮ੍ਰਿਤਧਾਰੀ ਸੀ ਤੇ ਅੱਜ ਉਹ ਗੱਲ ਢੁਕਦੀ ਪਈ ਏ ਕਿ ਗੁਰੂ ਕਾ ਸਿੱਖ ਪਾਣੀ ਦੀ ਤਰ੍ਹਾਂ ਸ਼ੁੱਧ ਏ ਤੇ ਇਹਦੇ ਨੇੜੇ ਜਿਹੜਾ ਆਵੇ ਉਹਦੇ ਅੰਦਰ ਦੀ ਮੈਲ ਨੂੰ ਵੀ ਧੋ ਦਿੰਦਾ। ਗੁਰੂ ਨਾਨਕ ਸਾਹਿਬ ਤਾਂ ਸ੍ਰੀ ਰਾਗ ਵਿੱਚ ਇਹ ਬਚਨ ਕਰਦੇ ਨੇ ਪਿਆਰਿਆ ਜਿਹੜਾ ਵਾਕੀ ਸਿੱਖ ਸ਼ੁੱਧ ਬਣ ਚੁੱਕਾ ਉਹ ਕੇਸਰ ਦੀ ਤਰ੍ਹਾਂ ਪਵਿੱਤਰ ਹੀ, ਜਿਵੇਂ ਚੰਦਨ ਕੋਲੋਂ ਮਹਿਕ ਆਉਂਦੀ ਏ ਉਹਦੇ ਸਵਾਸਾਂ ਵਿੱਚੋਂ ਵੀ ਮਹਿਕ ਆਉਂਦੀ ਆ। ਯਾਦ ਰੱਖੀ ਤੂੰ ਅਥਾਸ ਤੀਰਥਾਂ ਦਾ ਇਸ਼ਨਾਨ ਕਰਨਾ ਪਰ ਉਸ ਜਪਣ ਵਾਲੇ ਦੇ ਨੇੜੇ ਇੱਕ ਖਿਣ ਬਹਿ ਜਾਏਗਾ ਤੇ ਉਹਦੇ ਸਵਾਸ ਵੀ ਤੇਰੇ ਅੰਦਰ ਨੂੰ ਸੁਗੰਧੀ ਨਾਲ ਭਰਪੂਰ ਕਰ ਦਿੰਦੇ। ਹਜ਼ੂਰ ਦਾ ਬਚਨ ਆਉਂਦਾ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ, ਸ੍ਰੀ ਰਾਗ ਦਾ ਸ਼ਬਦ ਏ ਕੁੰਗੂ ਕੀ ਕਾਇਆ, ਉਹਦੀ ਕਾਇਆ ਕੇਸਰ ਵਰਗੀ ਪਵਿੱਤਰ ਹੀ। ਰਤਨਾ ਕੀ ਲਲਤਾ, ਲਲਤਾ ਦਾ ਅਰਥ ਹੁੰਦਾ ਜੀਭ, ਉਹਦੀ ਜੀਭ ਜਿਹੜੀ ਏ ਮਾਨੋ ਕੀਮਤੀ ਰਤਨਾ ਨਾਲ ਜੁੜੀ ਹੋਈ ਏ, ਰਤਨਾ ਤੋਂ ਵੱਧ ਉਹਦੀ ਜੇਬਾ ਕੀਮਤੀ ਏ ਕਿਉਂਕਿ ਉਹਦੇ ਵਿੱਚੋਂ ਨਾਮ ਪਿਆ ਨਿਕਲਦਾ। ਕੁੰਗੂ ਕੀ ਕਾਇਆ ਰਤਨਾ ਕੀ ਲਲਤਾ, ਅਗਰ ਵਾਸ ਤਨ ਸਾਸ ਉਹਦੇ ਸਵਾਸਾਂ ਵਿੱਚੋਂ ਚੰਦਨ ਨਾਲੋਂ ਕੀਮਤੀ ਮਹਿਕ ਨਿਕਲਦੀ ਏ। ਸਾਹਿਬ ਕਹਿੰਦੇ ਨੇ ਅਸੜ ਤੀਰਥ ਕਾ ਮੁੱਖ ਟਿੱਕਾ, ਉਹਦੇ ਮੁੱਖ ਤੇ ਜਿਹੜਾ ਟਿੱਕਾ ਲੱਗ ਗਿਆ, ਅਠਾਂ ਤੀਰਥਾਂ ਦੇ ਇਸ਼ਨਾਨ ਦਾ ਓਨਾ ਮਹਾਤਮ ਨਹੀਂ ਜਿੰਨਾ ਗੁਰੂ ਗੁਰੂ ਜਪਣ ਵਾਲੇ ਦੇ ਕੋਲ ਬੈਠਣ ਦਾ ਮਹਾਤਮ। ਅਸੜ ਤੀਰਥ ਕਾ ਮੁੱਖ ਟਿੱਕਾ ਤਿਤ ਘੱਤ ਮਤ ਵਿਗਾਸ, ਤੇ ਮੈਂ ਅਰਜ਼ ਕੀਤੀ ਸੀ ਉਦਨ ਪ੍ਰੋਫੈਸਰ ਪੂਰਨ ਸਿੰਘ ਪਹਿਲਾਂ ਅੰਮ੍ਰਿਤਧਾਰੀ ਸੀ, ਜਪਾਨ ਗਿਆ, ਪਹਿਲਾਂ ਬੋਧੀ ਬਣ ਗਿਆ, ਉਦੂ ਬਾਅਦ ਫਿਰ ਸਵਾਮੀ ਰਾਮ ਦੇ ਪ੍ਰਭਾਵ ਹੇਠ ਆ ਇਹਨੇ ਆਪਣੇ ਕੇਸ਼ ਵੀ ਕਤਲ ਕਰਾਏ, ਭਗਵੇਂ ਵਸਤਰ ਪਾ ਲੈਣੇ ਤੇ ਵਿਚਾਰ ਇਹ ਹੀ ਚੱਲਦੀ ਪਈ ਏ ਪਾਣੀ ਤੂੰ ਨਿਰਮਲ ਕਰਨਾ ਹੈ। ਪਰ ਗੁਰੂ ਨਾਨਕ ਦੇ ਸਿੱਖ ਕੋਲ ਵੀ ਕੋਈ ਆਵੇ ਤੇ ਉਹ ਵੀ ਅੰਦਰ ਨੂੰ ਧੋ ਦਿੰਦੇ। ਕਹਿੰਦੇ ਨੇ ਇਹਨੇ ਤਨ ਤੇ ਭਗਵੇਂ ਵਸਤਰ ਪਾਏ ਤੇ ਸੰਨ 1911 ਦੇ ਨੇੜੇ ਨਾ ਸਿੱਖ ਐਜੂਕੇਸ਼ਨਲ ਕਾਨਫਰੰਸ ਸੀ, ਇਹਨੂੰ ਲਾਹੌਰ ਤੋਂ ਬੁਲਾਇਆ ਗਿਆ। ਬਗੜ ਬੜਾ ਤਕੜਾ ਇਹ ਸਿਆਣਾ ਵਿਦਵਾਨ ਸੀ, ਸਾਇੰਸ ਦੀ ਬੜੀ ਖੋਜ ਕੀਤੀ ਤੇ ਇਹਨੂੰ ਬੁਲਾਇਆ ਗਿਆ ਸੀ ਕਿ ਤੂੰ ਖੋਜ ਪੱਤਰ ਇਹ ਪੜ੍ਹਨਾ ਕਿ ਪੰਜਾਬ ਦੀ ਧਰਤੀ ਤੇ ਕਿਹੜੇ ਢੰਗ ਨਾਲ ਖੇਤੀ ਕੀਤੀ ਜਾਏ ਕਿ ਜ਼ਿਮੀਂਦਾਰਾਂ ਨੂੰ ਉਸ ਖੇਤੀ ਦਾ ਲਾਭ ਜ਼ਿਆਦਾ ਹੋਵੇ। ਤਾਂ ਗਿਆ ਪੂਰਨ ਸਿੰਘ ਸੈਮੀਨਾਰ ਦੇ ਸੈਸ਼ਨ ਤੋਂ ਪਹਿਲਾਂ ਨਾ ਤੂੰ ਇੱਕ ਕੰਮ ਕਰਨਾ, ਗੁਰੂ ਕੀ ਸੰਗਤ ਵਿੱਚ ਆਪਾਂ ਅਰਦਾਸ ਕਰਨੀ ਏ, ਅਰਦਾਸ ਤੋਂ ਬਾਅਦ ਸੈਮੀਨਾਰ ਆਰੰਭ ਹੋਣਾ। ਕਹਿੰਦੇ ਨੇ ਇਹਨੇ ਭਗਵੇਂ ਕੱਪੜੇ ਪਾਏ, ਸਿਰ ਤੇ ਰੁਮਾਲ ਰੱਖਿਆ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸੁਣਿਆ ਕੀਰਤਨ, ਮੱਥਾ ਟੇਕਿਆ ਤੇ ਭਾਈ ਹੀਰਾ ਸਿੰਘ ਕੀਰਤਨ ਪਿਆ ਕਰੇ, ਪਤਾ ਨਹੀਂ ਉਹ ਗੁਰੂ ਨਾਨਕ ਦਾ ਪਿਆਰ ਅੰਦਰ ਵਾਲਾ ਜਾਗ ਪਿਆ। ਬੈਠਾ ਸੀ, ਕੀਰਤਨ ਸੁਣਿਆ ਤੇ ਜਦੋਂ ਭਾਈ ਸਾਹਿਬ ਦੀ ਸੁਰੀਲੀ ਆਵਾਜ਼ ਵਿੱਚ ਕੀਰਤਨ ਨੇ ਨੂੰ ਕੀਲਿਆ ਨਾ, ਇੱਕੋ ਦਿਨ ਕਹਿੰਦੇ ਨੇ ਦੇ ਸਿਰ ਤੋਂ ਪੈਰਾਂ ਤੱਕ ਰੋਮ ਰੋਮ ਵਿੱਚ ਚਰਨਾੜ ਛਿੜ ਗਈ ਤੇ ਅੱਖਾਂ ਵਿੱਚ ਨੀਰ ਦੀ ਝੜੀ ਲੱਗ ਗਈ ਤੇ ਜਿਹੜਾ ਕਾਗਜ਼ ਤੇ ਲੈਕਚਰ ਲੈ ਕੇ ਲਿਆ ਸੀ ਉਹ ਸਾਰੇ ਦਾ ਸਾਰਾ ਪੇਪਰ ਜਿਹੜਾ ਇਹਦੇ ਨੇਤਰਾਂ ਦੇ ਨੀਰ ਨਾਲ ਭਿੱਜ ਗਿਆ, ਸਾਈ ਜਿਹੜੀ ਉਹ ਮਿਟ ਗਈ। ਕਹਿੰਦੇ ਨੇ ਕਿ ਇਹਨੂੰ ਸਮਾਂ ਦਿੱਤਾ ਗਿਆ ਕਿ ਪੂਰਨ ਸਿੰਘ ਤੂੰ ਕੁਝ ਬੋਲ, ਤੇ ਕਹਿੰਦੇ ਨੇ ਜਦੋਂ ਸਟੇਜ ਤੇ ਚੜਿਆ ਨਾ ਬੋਲਣਾ ਸੀ ਇਹਨੇ ਖੇਤਾਂ ਬਾਰੇ ਬੀਜ ਬਾਰੇ, ਇੰਨਾ ਕੁ ਪ੍ਰੇਮ ਵਿੱਚ ਭਿੱਜ ਗਿਆ ਤੇ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਦੀ ਬਾਣੀ ਬਾਰੇ ਬੋਲਣ ਲੱਗਾ, ਪੂਰਾ ਇੱਕ ਘੰਟਾ ਬੋਲਦਾ ਰਿਹਾ ਤੇ ਨਾਲੇ ਰੋਈ ਜਾਏ ਨਾਲੇ ਬੋਲੀ ਜਾਏ ਤੇ ਇੱਕ ਗੱਲ ਕਹਿ ਦੇ ਸਿੱਖੋ, ਪਤਾ ਨੀ ਕਿੰਨੇ ਕੁ ਜਨਮ ਲੱਗ ਜਾਣ, ਮੈਨੂੰ ਗੁਰੂ ਸ਼ਾਇਦ ਨਾ ਬਖਸ਼ੇ, ਮੈਂ ਬੜੀ ਵੱਡੀ ਬੱਜਰ ਕੁਰੈਤ ਕੀਤੀ ਏ, ਇਹਨੇ ਤਾਂ ਮੈਨੂੰ ਆਪਣੀ ਗੋਦੀ ਵਿੱਚ ਲਿਆ ਸੀ ਪਰ ਮੈਂ ਇਹਦੀ ਗੋਦੀ ਨੂੰ ਛੱਡ ਕੇ ਦੂਰ ਨਿਕਲ ਗਿਆ, ਤੁਸੀਂ ਅਰਦਾਸ ਕਰੋ ਮੈਂ ਬਖਸ਼ਿਆ ਜਾਵਾਂ। ਕਹਿੰਦੇ ਨੇ ਜਦੋਂ ਇਹ ਲੈਕਚਰ ਕਰਕੇ ਬੈਠਾ
1: ਹੁਣ ਪਾਣੀ ਦੀ ਤਰ੍ਹਾਂ ਸਿੱਖ ਇੱਕ ਕੰਮ ਪਿਆ ਕਰਦਾ, ਗੁਰਮੁਖ ਪਿਆਰੇ ਭਾਈ ਵੀਰ ਸਿੰਘ ਕੋਲ ਬੈਠੇ ਨੇ, ਇਹ ਥੱਲੇ ਬੈਠਾ ਤੇ ਭਾਈ ਵੀਰ ਸਿੰਘ ਨੇ ਉੱਠ ਕੇ ਨਾ ਪ੍ਰਬੰਧਕ ਇੱਕ ਨੇ ਇਹਦਾ ਹੱਥ ਭਾਈ ਸਾਹਿਬ ਦੇ ਹੱਥ ਵਿੱਚ ਪਕੜਾਇਆ। ਕਹਿੰਦੇ ਨੇ ਜਦੋਂ ਭਾਈ ਸਾਹਿਬ ਨੇ ਇਹਦੇ ਹੱਥ ਨੂੰ ਘੁੱਟਿਆ ਤੇ ਆਪਣੀ ਛਾਤੀ ਨਾਲ ਲਾਇਆ ਤੇ ਇਸ ਤਰ੍ਹਾਂ ਇਹਦੀਆਂ ਭੂਮਾਂ ਨਿਕਲ ਗਈਆਂ ਜਿਵੇਂ ਮਾਨੋ ਕਈ ਸਾਲਾਂ ਦਾ ਮਾਂ ਤੋਂ ਵਿਛੜਿਆ ਹੋਇਆ ਪੁੱਤਰ ਮਿਲੇ ਤੇ ਛਾਤੀ ਨਾਲ ਲੱਗੇ ਉਹਦੀਆਂ ਭੂਮਾਂ ਨਿਕਲ ਜਾਂਦੀਆਂ ਨੇ। ਭਾਈ ਸਾਹਿਬ ਨੇ ਨਾ ਆਪਣੇ ਦੋਨਾਂ ਹੱਥਾਂ ਨਾਲ ਇਹਦੇ ਚਿਹਰੇ ਤੋਂ ਆਂਸੂਆਂ ਨੂੰ ਪੂੰਝਿਆ ਤੇ ਇਹਦੇ ਕੇਸਾਂ ਦੇ ਉੱਪਰ ਆਪਣੇ ਦੋਨੋਂ ਹੱਥ ਰੱਖ ਕੇ ਕਿਹਾ, ਪੁੱਤਰ ਗੁਰੂ ਨਾਨਕ ਦਾ ਘਰ ਬੜਾ ਵੱਡਾ ਈ, ਘਬਰਾ ਨਾ, ਜੇ ਅੱਜ ਵੀ ਪਰਤ ਕੇ ਆ ਗਿਆ ਤੇ ਦੇਖ ਗੁਰੂ ਨਾਨਕ ਦੀ ਸਿੱਖੀ ਆ, ਕੇਸ ਇੰਨੇ ਕੋਮਲ ਨੇ ਮੇਰੇ ਬੱਚਿਆ, ਅੱਜ ਤੋਂ ਬਾਅਦ ਕੇਸਾਂ ਉੱਪਰ ਕਦੀ ਕੈਂਚੀ ਚੱਲਣ ਨਾ ਦਈ। ਭਾਈ ਵੀਰ ਸਿੰਘ ਹੋਰਾਂ ਨੇ ਇੰਨੇ ਬਚਨ ਕਹਿ, ਹੁਣ ਪਾਣੀ ਜੇ ਤੂੰ ਮਹਿਲ ਧੋਨੇ ਤੇ ਗੁਰੂ ਨਾਨਕ ਦੇ ਸਿੱਖ ਵਿੱਚ ਇੱਕ ਲੱਛਣੀ ਉਹ ਵੀ ਅੰਦਰ ਦੀ ਮਹਿਲ ਧੋ ਦਿੰਦਾ। ਪੂਰਨ ਸਿੰਘ ਨੇ ਚਿਹਰਾ ਸਾਫ਼ ਕੀਤਾ ਤੇ ਕਿਤਨੇ ਦਿਨ ਭਾਈ ਵੀਰ ਸਿੰਘ ਦੇ ਘਰ ਰਿਹਾ। ਭਾਈ ਸਾਹਿਬ ਨੇ ਆਪਣੇ ਕੋਲੋਂ ਦਸਤਾਰ ਦਿੱਤੀ ਸਜਾਣ ਨੂੰ, ਕਹਿੰਦਾ ਮੈਨੂੰ ਅੰਮ੍ਰਿਤ ਦੀ ਦਾਤ ਦਿਓਗੇ? ਤੇ ਭਾਈ ਸਾਹਿਬ ਨੇ ਇੱਕ ਗੱਲ ਕਹੀ, ਸਜਣਾ ਅਜੇ ਤੂੰ ਬਾਣੀ ਪੜ, ਨਾਮ ਜਪ, ਜਦੋਂ ਸਮਾਂ ਆਵੇਗਾ ਤੈਨੂੰ ਅੰਮ੍ਰਿਤ ਦੀ ਦਾਤ ਜ਼ਰੂਰ ਦਿੱਤੀ ਜਾਏਗੀ। ਪੂਰਨ ਸਿੰਘ ਵਾਪਸ ਚਲਾ ਗਿਆ, ਪਰਤ ਪਰਤ ਕੇ ਚਿੱਠੀਆਂ ਲਿਖਦਾ ਰਿਹਾ ਭਾਈ ਵੀਰ ਸਿੰਘ ਨੂੰ, ਤੁਸੀਂ ਮੇਰੇ ਤੇ ਕਿਰਪਾ ਕਰ ਦਿਓ, ਮੈਨੂੰ ਅੰਮ੍ਰਿਤ ਦੀ ਦਾਤ ਦੇ ਦਿਓ, ਮੈਂ ਹੁਣ ਜ਼ਿਆਦਾ ਸਮਾਂ ਨਹੀਂ ਰਹਿ ਸਕਦਾ ਅੰਮ੍ਰਿਤ ਤੋਂ ਬਿਨਾਂ। ਤੇ ਜਿਹੜੀ ਅਖੀਰ ਦੀ ਇਹਨੇ ਚਿੱਠੀ ਲਿਖੀ ਨਾ, ਉਹ ਲਿਖਤ ਪੜਨ ਦਾ ਮੌਕਾ ਮਿਲਿਆ, ਇਹਨੇ ਤਰਲੇ ਲੈ ਕੇ ਇੱਕ ਗੱਲ ਕਹੀ, ਕਹਿਣ ਲੱਗਾ ਹੇ ਬਾਬੁਲ,